ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

絶対

Oh,

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁੱਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ದ್ವಾಪ ರೇಡಿಯೋ.
1: ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡਾ ਮੇਰਾ ਰਾਬਤਾ ਬਣਦਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆਂ ਦੇ ਵਿੱਚ, ਤੇ ਫਰਾਈਡੇ, ਸੈਟਰਡੇ ਤੇ ਸੰਡੇ ਮਹਿਫਲ ਮਿੱਤਰਾਂ ਦੀ ਸਮਝ ਜੀ ਸ਼ੰਮ ਜੀ ਲੈ ਕੇ ਹਾਜ਼ਰ ਹੁੰਦੇ ਆ। ਸੱਤੇ ਦਿਨ ਪ੍ਰੋਗਰਾਮ ਲਾਈਵ ਚੱਲਦੇ ਆ। ਤੇ ਅੱਜ ਇਸ ਹਫ਼ਤੇ ਦਾ ਆਖਰੀ ਪ੍ਰੋਗਰਾਮ ਜਿਹੜਾ ਲੈ ਕੇ ਹਾਜ਼ਰ ਹਾਂ ਤੁਹਾਡੇ ਨਾਲ, ਤੇ ਲਾਈਨਾਂ ਦੋਸਤੋ ਖੁੱਲੀਆਂ ਰਹਿਣਗੀਆਂ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ। ਤੇ ਗੱਲਬਾਤ ਦੇ ਲਈ ਤੁਸੀਂ ਵੀ ਜਿਹੜਾ ਹਾਮੀ ਭਰ ਸਕਦੇ ਹੋ, ਸਾਂਝ ਪਾ ਸਕਦੇ ਹੋ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਲਾਈਵ ਪ੍ਰੋਗਰਾਮ ਦੇ ਦੌਰਾਨ ਬਣਿਆ ਰਹੇਗਾ। ਤੇ ਸਭ ਤੋਂ ਪਹਿਲਾਂ ਅੱਜ ਦੀਆਂ ਦੇਸ਼ ਭਰ ਦੀਆਂ ਖ਼ਬਰਾਂ ਦੀ ਬਾਤ ਪਾਵਾਂਗੇ, ਨਾਲ ਅੱਜ ਦੇ ਵਿਚਾਰ ਦੀ ਗੱਲ ਕਰਾਂਗੇ। ਤੇ ਉਸ ਤੋਂ ਬਾਅਦ ਪਿਛਲੇ ਦਿਨਾਂ ਤੋਂ ਸ਼ੁਰੂਆਤ ਕੀਤੀ ਹੋਈ ਕਿਤਾਬ ਪੰਜਾਬ, ਉਹਦਾ ਜ਼ਿਕਰ ਕਰਾਂਗੇ। ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦੇ ਇਤਿਹਾਸ ਦੀ ਬਾਤ ਪਾ ਰਹੇ ਹਾਂ, ਤੇ ਉਹਦੇ ਅਗਲੇ ਚੈਪਟਰ ਨੂੰ ਆਪਾਂ ਸਾਂਝਾ ਕਰਨ ਦੀ ਕੋਸ਼ਿਸ਼ ਅੱਜ ਰਹੇਗੀ। ਲੜੀਵਾਰ ਭਾਗ 9 ਤੁਹਾਡੇ ਲਈ ਅੱਜ ਪੇਸ਼ ਕਰਾਂਗੇ ਉਹਦੇ ਵਿੱਚੋਂ। ਤੇ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:04 ਦਾ ਸਮਾਂ ਹੋ ਚੁੱਕਿਆ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:04 ਨੇ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਇਸ ਵਕਤ ਆਪਣੇ ਸਵੇਰ ਦੇ 9:04 ਦਾ ਸਮਾਂ ਹੈ। ਯੂਕੇ ਦੇ ਵਿੱਚ ਸ਼ਾਮ ਦੇ 5:04, ਯੂਰਪੀਅਨ ਕੰਟਰੀਆਂ ਦੇ ਮੁਤਾਬਕ 6:04 ਨੇ ਸ਼ਾਮ ਦੇ, ਤੇ ਭਾਰਤ ਦੇ ਵਿੱਚ ਰਾਤ ਦੇ 9:00 ਤੇ ਇਸ ਵਕਤ 35 ਦਾ ਸਮਾਂ ਜਿਹੜਾ ਹੋ ਚੁੱਕਿਆ ਹੈ। ਤੇ ਲਓ ਦੋਸਤੋ, ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਚਾਰ ਦੇ ਨਾਲ। ਤੇ ਅੱਜ ਦਿਹਾੜਾ ਜਿਹੜਾ ਆਪਣਾ 17 ਜੁਲਾਈ 2026 ਦਾ ਦਿਹਾੜਾ, ਫਰਾਈਡੇ ਵਾਲਾ ਦਿਨ ਹੈ। ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ, ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਇਸੇ ਤਰ੍ਹਾਂ ਪਰਮਿੰਦਰ ਬਰਨ ਜੀ ਫਗਵਾੜੇ ਤੋਂ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜੀ ਹੈ ਜੀ ਸਾਰੇ ਦੁਆਬਾ ਰੇਡੀਓ ਪਰਿਵਾਰ ਨੂੰ ਜੀ, ਤੇ ਸਭ ਦੋਸਤਾਂ ਨੂੰ ਸੁਣਨ ਵਾਲਿਆਂ ਨੂੰ। ਲਾਈਕ ਨੰਬਰ 1 ਉਹਨਾਂ ਨੇ ਨਾਲ ਲਿਖ ਕੇ ਭੇਜਿਆ ਜੀ। ਤੇ ਲੋ ਦੋਸਤੋ, ਫਿਰ ਬਾਤ ਪਾਉਂਦੇ ਹਾਂ ਅੱਜ ਦੇ ਵਿਚਾਰ ਦੀ। ਅੱਜ ਦਾ ਵਿਚਾਰ ਬੜਾ ਇੰਟਰਸਟਿੰਗ ਹੈ, ਬਹੁਤ ਸਾਰੀਆਂ ਸ਼ਖਸੀਅਤਾਂ ਦਾ ਇਹਨਾਂ ਦੇ ਵਿੱਚ ਜ਼ਿਕਰ ਹੈ। 17 ਜੁਲਾਈ ਦਾ ਅੱਜ ਦਾ ਵਿਚਾਰ ਕਹਿੰਦਾ ਕਿ ਜਿੰਨਾ ਚਿਰ ਤੁਸੀਂ ਸੋਚਦੇ ਰਹੋਗੇ ਕਿ ਲੋਕ ਕੀ ਕਹਿਣਗੇ, ਰੁਕੇ ਰਹੋਗੇ, ਆਪਣਾ ਨਿਸ਼ਾਨਾ ਮਿੱਥੋ ਤੇ ਅੱਗੇ ਵਧੋ। 17 ਜੁਲਾਈ 1850 ਦਾ ਦਿਨ ਜਦੋਂ ਯਾਦ ਕਰਦੇ ਹਾਂ, ਵਿਗਿਆਨੀ ਹਾਰਵਰਡ ਵੇਦਸ਼ਾਲਾ ਨੇ ਤਾਰਾ ਵੇਗਾ ਦਾ ਜਿਹੜਾ ਪਹਿਲਾ ਫੋਟੋਗ੍ਰਾਫ ਜਿਹੜਾ ਲਿਆ ਸੀ। ਤੇ ਕੱਲ ਪੰਜਾਬ ਦੇ ਵਿੱਚ ਚਰਚਾਵਾਂ ਦਾ ਸ਼ਾਮ ਨੂੰ ਵਿਸ਼ਾ ਬਣਿਆ ਰਿਹਾ, ਕਾਫੀ ਵੀਡੀਓ ਵਾਇਰਲ ਹੋਈਆਂ, ਉਲਕਾ ਪਿੰਡ ਜੋ ਡਿੱਗਿਆ, ਤੇ ਉਹਦੇ ਬਾਰੇ ਅੱਗੇ ਜਾ ਕੇ ਵਿਸਤਾਰ ਦੇ ਵਿੱਚ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਰਹੇਗੀ। 1858 ਦੇ ਵਿੱਚ ਗਦਰ ਲਹਿਰ ਦੇ ਬਰਕਤ ਉੱਲਾ ਖਾਨ ਦਾ ਜਿਹੜਾ ਜਨਮ ਹੋਇਆ, ਤੇ 1927 ਦੇ ਵਿੱਚ ਪ੍ਰਜਾ ਮੰਡਲ ਲਹਿਰ ਦੇ ਦੌਰਾਨ ਪਿੰਡ ਕੋਠਾਲਾ ਦੇ ਵਿੱਚ ਨਵਾਬ ਮਲੇਰਕੋਟਲਾ ਦੀਆਂ ਫੌਜਾਂ ਦਾ ਮੁਕਾਬਲਾ ਕਰਦੇ 12 ਕਿਸਾਨ ਸ਼ਹੀਦ ਹੋਏ ਸੀ। ਤੇ 1928 ਦੇ ਵਿੱਚ ਪੰਜਾਬ ਸਟੇਟ ਪ੍ਰਜਾ ਮੰਡਲ ਦੀ ਸਥਾਪਨਾ ਕਰ ਦਿੱਤੀ ਗਈ। 1945 ਦੇ ਵਿੱਚ ਜਰਮਨੀ ਦੋ ਭਾਗਾਂ ਦੇ ਵਿੱਚ ਵੰਡਣ ਦੇ ਲਈ ਕਾਨਫਰੰਸ ਦੇ ਵਿੱਚ ਫੈਸਲਾ ਲਿਆ ਗਿਆ। ਤੇ 1947 ਚ ਮੁੰਬਈ ਤੂਫਾਨ ਦੇ ਨਾਲ ਸਮੁੰਦਰੀ ਜਹਾਜ਼ ਦੇ ਵਿੱਚ ਤੂਫਾਨ ਦੇ ਨਾਲ 625 ਮੌਤਾਂ ਹੋਈਆਂ। 1948 ਦੇ ਵਿੱਚ ਭਾਰਤੀ ਔਰਤਾਂ ਨੂੰ IAS ਤੇ IPS ਦੇ ਅਹੁਦੇ ਦੇ ਲਈ ਯੋਗ ਕਰਾਰ ਦਿੱਤਾ ਗਿਆ। 1996 ਦੇ ਵਿੱਚ ਮਦਰਾਸ ਦਾ ਨਾਂ ਜਿਹੜਾ ਸੀ ਚੇਨਈ ਕੀਤਾ ਗਿਆ, ਤੇ 2014 ਮਲੇਸ਼ੀਆ ਦਾ ਜਹਾਜ਼ ਯੂਕਰੇਨ ਬਾਰਡਰ ਦੇ ਉੱਤੇ ਤਬਾਹ ਕੀਤਾ ਤੇ 298 ਮੌਤਾਂ ਹੋਈਆਂ। 2015 ਦੇ ਵਿੱਚ ਇਰਾਕ ਦੇ ਵਿੱਚ ਬੰਬ ਧਮਾਕੇ ਨਾਲ 120 ਲੋਕ ਜਿਹੜੇ ਸਨ ਹਲਾਕ ਹੋਏ। ਅੱਜ ਦੇ ਖਾਸ ਦਿਹਾੜੇ ਦੇ ਉੱਤੇ ਗੱਲ ਕਰੀਏ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਜ਼ਿੰਦਗੀ ਕੁਰਬਾਨ ਕਰਕੇ ਆਪਣੇ ਮੁਲਕਾਂ ਨੂੰ ਉਪਲਬਧੀਆਂ ਦੇ ਉੱਤੇ ਪਹੁੰਚਾਇਆ, ਆਪਣੇ ਲੋਕਾਂ ਦਾ ਨਾਮ ਰੋਸ਼ਨ ਕੀਤਾ, ਆਪਣੇ ਖਿੱਤੇ ਨੂੰ ਚਮਕਾਇਆ, ਜਿਵੇਂ ਕਿ ਜੌਨ ਕੈਨੇਡੀ ਤੋਂ ਲੈ ਕੇ ਮਹਾਤਮਾ ਗਾਂਧੀ ਤੱਕ ਇਹ ਹਨ ਜੋ ਦੁਨੀਆਂ ਦੇ ਵੱਡੇ ਨੇਤਾ ਨੇ, ਉਹਨਾਂ ਦਾ ਜ਼ਿਕਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਨ੍ਹਾਂ ਦੀ ਸ਼ਰੇਆਮ ਹੱਤਿਆ ਹੋਈ। ਜਿਵੇਂ ਕਿ ਸਭ ਤੋਂ ਪਹਿਲਾਂ ਨਾਮ ਆਉਂਦਾ ਹੈ ਆਪਣੇ ਉਹਨਾਂ ਦੇ ਵਿੱਚ ਸ਼ਖਸੀਅਤਾਂ ਦੇ ਵਿੱਚ ਜਿਨ੍ਹਾਂ ਨੇ ਆਪਣੇ ਮੁਲਕਾਂ ਦੇ ਖਾਤਰ ਆਪਣੇ ਆਪ ਨੂੰ ਕੁਰਬਾਨ ਕਰ ਛੱਡਿਆ, ਉਹਦੇ ਵਿੱਚ ਜ਼ਿਕਰ ਆਉਂਦਾ ਹੈ ਜੌਨ ਕੈਨੇਡੀ ਦਾ। ਜੌਨ ਕੈਨੇਡੀ ਅਮਰੀਕਾ ਦੇ 35ਵੇਂ ਤੇ ਦੂਜੇ ਸਭ ਤੋਂ ਯੁਵਾ ਰਾਸ਼ਟਰਪਤੀ ਸਨ, ਜਿਨ੍ਹਾਂ ਨੇ 1961 ਦੇ ਵਿੱਚ 43 ਸਾਲ ਦੀ ਉਮਰ ਦੇ ਵਿੱਚ ਸੱਤਾ ਸੰਭਾਲ ਲਈ ਸੀ ਤੇ 22 ਨਵੰਬਰ ਨੂੰ ਜਿਹੜਾ ਸੀਗਾ 1963 ਨੂੰ ਕੈਨੇਡੀ ਦੇ ਅਹੁਦਾ ਸੰਭਾਲਣ ਤੋਂ 2 ਸਾਲ ਬਾਅਦ ਉਨ੍ਹਾਂ ਦੀ ਉੱਤਰੀ ਟੈਕਸਾਸ ਦੇ ਡਲਾਸ ਸ਼ਹਿਰ ਦੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ। ਉਸ ਸਮੇਂ ਉਹ ਪਤਨੀ ਜੈਕਲਿਨ ਕੈਨੇਡੀ, ਟੈਕਸਾਸ ਦੇ ਗਵਰਨਰ ਜੌਹਨ ਬੀ ਕੌਨਲੀ ਤੇ ਉਨ੍ਹਾਂ ਦੀ ਪਤਨੀ ਨੇਲੀ ਕੌਨਲੀ ਦੇ ਨਾਲ ਜਿਹੜਾ ਭਾਰੀ ਸੁਰੱਖਿਆ ਹੇਠ ਇੱਕ ਖੁੱਲੀ ਕਾਰ ਦੇ ਵਿੱਚ ਸੈਰ ਕਰ ਰਹੇ ਸਨ ਤੇ ਲੋਕਾਂ ਦਾ ਸਵਾਗਤ ਕਰ ਰਹੇ ਸੀ। ਦੁਪਹਿਰ ਕਰੀਬ 12:30 ਵਜੇ ਉਨ੍ਹਾਂ ਦਾ ਕਾਫਲਾ ਇੱਕ ਪਲਾਜ਼ਾ ਨੇੜੇ ਪਹੁੰਚਦਾ ਤਾਂ ਉਨ੍ਹਾਂ ਉੱਪਰ 3 ਰਾਊਂਡ ਫਾਇਰਿੰਗ ਹੋਏ ਤੇ ਹਮਲੇ ਦੇ ਵਿੱਚ ਰਾਸ਼ਟਰਪਤੀ ਦੇ ਸਿਰ ਦੇ ਉੱਤੇ ਗਰਦਨ ਦੇ ਵਿੱਚ 2 ਗੋਲੀਆਂ ਲੱਗਦੀਆਂ ਨੇ ਤੇ ਹਮਲੇ ਦੇ ਵਿੱਚ ਗਵਰਨਰ ਕੌਨਲੀ ਵੀ ਜਿਹੜਾ ਜ਼ਖਮੀ ਹੋਏ ਤੇ ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਜੌਨ ਐਫ ਕੈਨੇਡੀ ਦਾ ਦੇਹਾਂਤ ਜਿਹੜਾ ਹੋ ਗਿਆ। ਬਹੁਤ ਕੁਝ ਲੋਕਾਂ ਦੇ ਲਈ ਉਹਨਾਂ ਨੇ ਕੀਤਾ ਤੇ ਜਿਹੜਾ ਲੋਕਾਂ ਤੇ ਵੱਡੀਆਂ ਤਾਕਤਾਂ ਦੇ ਵਿੱਚ ਖੜਦਾ ਹੈ ਤਾਂ ਫਿਰ ਉਹਨੂੰ ਕਿਤੇ ਨਾ ਕਿਤੇ ਇਸੇ ਤਰ੍ਹਾਂ ਪਰੇ ਕਰ ਦਿੱਤਾ ਜਾਂਦਾ ਹੈ। ਦੂਸਰਾ ਨਾਮ ਆਉਂਦਾ ਹੈ ਅਬਰਾਹਮ ਲਿੰਕਨ ਉਹਨਾਂ ਦਾ। ਉਨ੍ਹਾਂ ਨੇ 1861 ਤੋਂ 1865 ਦੇ ਵਿੱਚ ਆਪਣੀ ਮੌਤ ਤੱਕ ਅਮਰੀਕਾ ਦੇ 16ਵੇਂ ਰਾਸ਼ਟਰਪਤੀ ਦੇ ਵਜੋਂ ਸੇਵਾ ਕੀਤੀ। ਅਮਰੀਕਾ ਨੂੰ ਸਭ ਤੋਂ ਵੱਡੇ ਸੰਕਟ ਗ੍ਰਹਿ ਯੁੱਧ ਚੋਂ ਬਾਹਰ ਕੱਢਿਆ, ਸਿਵਲ ਵਾਰ ਚੋਂ ਤੇ ਗੁਲਾਮੀ ਦਾ ਅੰਤ ਕੀਤਾ। ਕਤਲ ਤੋਂ 4 ਦਿਨ ਪਹਿਲਾਂ 11 ਅਪ੍ਰੈਲ 1865 ਨੂੰ ਆਪਣੇ ਭਾਸ਼ਣ ਦੇ ਵਿੱਚ ਉਨ੍ਹਾਂ ਕਿਹਾ ਸੀ ਕਿ ਉਹ ਸਮਾਂ ਆ ਗਿਆ ਜਦੋਂ ਅਫਰੀਕਨ ਅਮਰੀਕਨ ਨੂੰ ਜਿਹੜਾ ਵੀ ਵੋਟ ਦਾ ਅਧਿਕਾਰ ਦਿੱਤਾ ਜਾਣਾ ਚਾਹੀਦਾ। ਇਸਦਾ ਮਤਲਬ ਸੀ ਕਿ ਉਹ ਨੀਗਰੋ ਲੋਕਾਂ ਨੂੰ, ਵੈਸੇ ਸ਼ਬਦ ਵਰਤਿਆ ਨਹੀਂ ਜਾਂਦਾ ਨਾ ਵਰਤਣਾ ਚਾਹੀਦਾ, ਕਿਸੇ ਦੀ ਜਾਤ ਪਾਤ ਜਾਂ ਰੰਗ ਭੇਦ ਦੇ ਲਈ, ਇਹਨਾਂ ਮੁਲਕਾਂ 'ਚ ਇਸ ਚੀਜ਼ ਦੀ ਪਾਬੰਦੀ ਹੈ, ਤੇ ਉਹਨਾਂ ਲੋਕਾਂ ਨੂੰ ਬਰਾਬਰੀ ਦਾ ਦਰਜਾ ਦੇਣਾ ਚਾਹੁੰਦੇ ਸੀ ਜਿਨ੍ਹਾਂ ਨੂੰ ਗੁਲਾਮ ਬਣਾਇਆ ਹੋਇਆ ਸੀ, ਜੋ ਕਿ ਕੁਝ ਲੋਕਾਂ ਨੂੰ ਮਨਜ਼ੂਰ ਨਹੀਂ ਸੀ। ਉਹਨਾਂ ਦੀ ਹੱਤਿਆ ਹੁੰਦੀ ਹੈ ਤੇ ਉਸ ਸਮੇਂ ਥੀਏਟਰ ਦੇ ਵਿੱਚ ਇੱਕ ਕਲਾਕਾਰ ਜੌਨ ਵਾਈਕਸ ਬੂਥ ਨੇ ਸਿਰ ਦੇ ਪਿਛਲੇ ਹਿੱਸੇ ਦੇ ਵਿੱਚ ਗੋਲੀ ਮਾਰ ਕੇ ਉਹਨਾਂ ਨੂੰ ਮੁਕਾਇਆ। ਮੰਨਿਆ ਜਾਂਦਾ ਕਿ ਬੂਥ ਨੂੰ ਕਤਲ ਦੇ ਲਈ ਜਿਹੜਾ ਸੀ ਸਿਆਸੀ ਤੌਰ ਦੇ ਉੱਤੇ ਉਕਸਾਇਆ ਗਿਆ ਸੀ। ਅਮਰੀਕੀ ਫੌਜ ਨੇ ਵਰਜੀਨੀਆ ਦੇ ਇੱਕ ਫਾਰਮ ਹਾਊਸ ਦੇ ਵਿੱਚ 10 ਦਿਨਾਂ ਤੱਕ ਕਾਤਲ ਨੂੰ ਮੁਕਾਬਲੇ ਦੇ ਵਿੱਚ ਮਾਰ ਮੁਕਾਇਆ ਸੀ ਆਖਿਰ ਚ। ਫਿਰ ਤੀਸਰਾ ਨੰਬਰ ਆਉਂਦਾ ਹੈ ਓਲਾਫ ਪਾਲਮੇ ਦਾ, ਜੋ ਕਿ ਸਵੀਡਨ ਦੀ ਡੈਮੋਕ੍ਰੇਟਿਕ ਪਾਰਟੀ ਦਾ ਜਿਹੜਾ ਆਗੂ ਸੀ। ਉਹ 14 ਅਕਤੂਬਰ 1969 ਤੋਂ 8 ਅਕਤੂਬਰ 1976 ਤੱਕ 2 ਵਾਰ ਸਵੀਡਨ ਦੇ ਪ੍ਰਧਾਨ ਮੰਤਰੀ ਬਣੇ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹ ਵੀ ਜਿਹੜੇ ਆਮ ਜੀਵਨ ਬਤੀਤ ਕਰਦੇ ਸਨ ਤੇ ਉਹਨਾਂ ਨੂੰ ਮਰਨ ਉਪਰੰਤ 1985 ਦੇ ਵਿੱਚ ਜਵਾਹਰ ਲਾਲ ਨਹਿਰੂ ਪੁਰਸਕਾਰ ਦੇ ਨਾਲ ਜਿਹੜਾ ਸੀ ਸਨਮਾਨਿਤ ਕੀਤਾ ਗਿਆ। 28 ਫਰਵਰੀ 1986 ਨੂੰ ਸੈਂਟਰਲ ਸਟਾਕਹੋਮ ਸਟਰੀਟ ਦੇ ਉੱਤੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ ਜਦੋਂ ਆਪਣੀ ਪਤਨੀ ਤੇ ਪੁੱਤਰ ਦੇ ਨਾਲ ਸਿਨੇਮਾ ਤੋਂ ਵਾਪਸ ਆ ਰਹੇ ਸੀ। ਉਸ ਸਮੇਂ ਉਹਨਾਂ ਦੇ ਨਾਲ ਕੋਈ ਸੁਰੱਖਿਆ ਮੁਲਾਜ਼ਮ ਨਹੀਂ ਸਨ, ਸਾਦਗੀ ਨੂੰ ਪਸੰਦ ਕਰਦੇ ਸੀ। ਪਾਲਮੇ ਅਕਸਰ ਬਿਨਾਂ ਸੁਰੱਖਿਆ ਮੁਲਾਜ਼ਮਾਂ ਦੇ ਬਾਹਰ ਚਲੇ ਜਾਂਦੇ ਸੀ। ਹਮਲਾਵਰ ਨੇ ਓਲਾਫ ਪਾਲਮੇ ਤੇ ਇੱਕ ਗੋਲੀ ਚਲਾਈ ਤੇ ਦੂਜੀ ਗੋਲੀ ਉਹਨਾਂ ਦੀ ਪਤਨੀ ਲਿਸਬੈਥ ਪਾਲਮੇ ਨੂੰ ਮਾਰ ਦਿੱਤੀ। ਮਾਰਟਿਨ ਲੂਥਰ ਕਿੰਗ ਅਮਰੀਕਾ ਦੇ ਵਿੱਚ ਕਾਲੇ ਲੋਕਾਂ ਦੇ ਹੱਕਾਂ ਦੇ ਲਈ ਲੜਨ ਵਾਲੇ ਇੱਕ ਪ੍ਰਮੁੱਖ ਨੇਤਾ ਰਹੇ ਨੇ। ਉਹਨਾਂ ਨੂੰ ਜਿਹੜਾ ਸੀ ਅਮਰੀਕਾ ਦਾ ਗਾਂਧੀ ਵੀ ਕਿਹਾ ਜਾਂਦਾ ਸੀ ਤੇ ਉਹਨਾਂ ਨੂੰ ਸ਼ਾਂਤੀ ਦੇ ਲਈ ਨੋਬਲ ਪੁਰਸਕਾਰ ਵੀ ਦਿੱਤਾ ਗਿਆ ਸੀ। ਇਸ ਦੇ ਦੌਰਾਨ ਉਨ੍ਹਾਂ ਨੇ ਆਪਣੇ ਭਾਸ਼ਣ ਦੇ ਵਿੱਚ ਰੰਗ ਭੇਦ ਦਾ ਮੁੱਦਾ ਵੀ ਚੁੱਕਿਆ ਸੀ ਤੇ 4 ਅਪ੍ਰੈਲ 1968 ਨੂੰ ਉਨ੍ਹਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਫਿਰ ਨੰਬਰ ਆਉਂਦਾ ਹੈ ਮਹਾਤਮਾ ਗਾਂਧੀ ਹੋਣਾ ਦਾ। 30 ਜਨਵਰੀ 1948 ਨੂੰ ਨਵੀਂ ਦਿੱਲੀ ਦੇ ਬਿਰਲਾ ਭਵਨ ਦੇ ਵਿੱਚ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਤੇ ਉਹ ਇੱਥੇ ਹਰ ਰੋਜ਼ ਅਰਦਾਸ ਕਰਦੇ ਸੀ ਕਿ ਸ਼ਾਮ ਨੂੰ ਵੀ ਉਹ ਪ੍ਰਾਰਥਨਾ ਲਈ ਜਾ ਰਹੇ ਸੀ ਜਦੋਂ ਨੱਥੂ ਰਾਮ ਗੌਂਡਸੇ ਹੋਣਾ ਨੇ ਉਨ੍ਹਾਂ ਦੇ ਪੈਰ ਛੂਹਣ ਤੋਂ ਬਾਅਦ 3 ਗੋਲੀਆਂ ਮਾਰੀਆਂ। ਫਿਰ ਗੱਲ ਆਉਂਦੀ ਹੈ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ। 31 ਅਕਤੂਬਰ 1984 ਦਾ ਦਿਹਾੜਾ, ਸਫਦਰਗੰਜ ਰੋਡ ਨਵੀਂ ਦਿੱਲੀ ਵਿਖੇ ਉਹਨਾਂ ਦੀ ਸਰਕਾਰੀ ਰਿਹਾਇਸ਼ ਦੇ ਉੱਤੇ ਹੱਤਿਆ ਕਰ ਦਿੱਤੀ ਗਈ ਸੀ ਤੇ ਸਵੇਰੇ ਕਰੀਬ 9:30 ਵਜੇ ਆਪਣੀ ਰਿਹਾਇਸ਼ ਦੇ ਲਾਂਹ ਦੇ ਵਿੱਚ ਨਿਕਲੀ ਸਨ ਤੇ ਫਿਰ ਉਹਨਾਂ ਦੇ ਸਿੱਖ ਅੰਗ ਰੱਖਿਅਕ ਜਿਹੜੇ ਸਨ ਸਤਵੰਤ ਸਿੰਘ ਤੇ ਬੇਅੰਤ ਸਿੰਘ ਉਸ ਤੇ ਗੋਲੀਆਂ ਚਲਾ ਦਿੱਤੀਆਂ ਤੇ ਉਸ ਸਮੇਂ ਸਾਕਾ ਨੀਲਾ ਤਾਰਾ ਤੇ ਇਸ ਦੇ ਦੌਰਾਨ ਹਰਿਮੰਦਰ ਸਾਹਿਬ ਤੇ ਕੀਤੀ ਗਈ ਫੌਜੀ ਕਾਰਵਾਈ ਨੂੰ ਲੈ ਕੇ ਸਿੱਖਾਂ ਦੇ ਵਿੱਚ ਭਾਰੀ ਜਿਹੜੀ ਨਾਰਾਜ਼ਗੀ ਸੀ। ਇਸ ਦੇ ਕਾਰਨ ਉਨ੍ਹਾਂ ਦੀ ਅੰਗ ਰੱਖਿਅਕਾਂ ਨੇ ਹੱਤਿਆ ਕੀਤੀ ਸੀ। ਫਿਰ ਬਾਰੀ ਆਉਂਦੀ ਹੈ ਬੈਨਰਜੀ ਭੁੱਟੋ ਉਨ੍ਹਾਂ ਦੀ, ਜੋ ਪਾਕਿਸਤਾਨ ਦੀ 12ਵੀਂ ਤੇ 16ਵੀਂ ਪ੍ਰਧਾਨ ਮੰਤਰੀ ਸੀ। 27 ਦਸੰਬਰ 2007 ਨੂੰ ਹੱਤਿਆ ਕਰ ਦਿੱਤੀ ਗਈ। ਉਸ ਸਮੇਂ ਉਹ ਰਾਵਲਪਿੰਡੀ ਦੇ ਵਿੱਚ ਇੱਕ ਸਿਆਸੀ ਰੈਲੀ ਕਰ ਰਹੀ ਸੀ। ਇਸ ਦੇ ਦੌਰਾਨ ਉਸਨੂੰ ਆਤਮਘਾਤੀ ਬੰਬ ਧਮਾਕੇ ਦੇ ਵਿੱਚ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਬੈਨਰਜੀ ਕਿਸੇ ਵੀ ਜਿਹੜਾ ਸੀ ਮੁਸਲਿਮ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ ਸੀ। ਆਰਚ ਡਿਊਕ ਫਰਡੀਨੈਂਡ ਅਸਟਰੀਆ ਹੰਗਰੀ, ਆਪਣਾ ਜਰਮਨ ਦੇ ਨਾਲ ਪੈ ਜਾਂਦਾ ਅਸਟਰੀਆ, ਅਸਟਰੀਆ ਹੰਗਰੀ ਸਾਮਰਾਜ ਦੇ ਉੱਤਰਾਧਿਕਾਰੀ ਸੀ। 28 ਜੂਨ 1914 ਨੂੰ ਉਹ ਪਤਨੀ ਹੋਹੇਨਬਰਗ ਦੇ ਨਾਲ ਬੋਸਨੀਆ ਸਥਿਤ ਸਾਰਾ ਏਵੋ ਦੇ ਦੌਰੇ ਤੇ ਸੀ। ਇਸੇ ਦੌਰਾਨ ਉਨ੍ਹਾਂ ਦੀ ਤੇ ਉਨ੍ਹਾਂ ਦੀ ਪਤਨੀ ਦੀ ਇੱਕ ਜਨਤਕ ਪ੍ਰੋਗਰਾਮ ਦੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ ਤੇ ਇਸ ਹੱਤਿਆ ਨੂੰ ਪਹਿਲੀ ਸੰਸਾਰ ਜੰਗ ਦੀ ਪਹਿਲੀ ਚੰਗਿਆੜੀ ਮੰਨਿਆ ਜਾਂਦਾ ਹੈ। ਸ਼ੇਖ ਮੁਜੀਬੁਰ ਰਹਿਮਾਨ, ਬੰਗਲਾਦੇਸ਼ ਦੇ ਪਹਿਲੇ ਰਾਸ਼ਟਰਪਤੀ ਸ਼ੇਖ ਮੁਜੀਬੁਰ ਰਹਿਮਾਨ ਦੀ 15 ਅਗਸਤ 1975 ਨੂੰ ਰਾਸ਼ਟਰਪਤੀ ਭਵਨ ਦੇ ਵਿਚ ਹੀ ਪਰਿਵਾਰ ਦੇ ਸਮੇਤ ਹੱਤਿਆ ਕਰ ਦਿੱਤੀ ਗਈ। ਇਸ ਹੱਤਿਆਕਾਂਡ ਨੂੰ ਬੰਗਲਾਦੇਸ਼ ਸੈਨਾ ਵਾਹਿਨੀ, ਬੰਗਲਾਦੇਸ਼ ਦੀ ਸੈਨਾ ਦੇ ਯੁਵਾ ਸਮੂਹ ਨੇ ਅੰਜਾਮ ਦਿੱਤਾ ਸੀ ਤੇ ਸ਼ੇਖ ਮੁਜੀਬੁਰ ਰਹਿਮਾਨ ਨੂੰ ਬੰਗਲਾਦੇਸ਼ ਦਾ ਕਣਕ ਦੀ ਬੰਗਲਾਦੇਸ਼ ਦਾ ਜਨਕ ਵੀ ਕਿਹਾ ਜਾਂਦਾ ਹੈ ਤੇ ਉਹਨਾਂ ਨੂੰ ਬੰਗ ਬੰਧੂ ਦੀ ਪਦਵੀ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ਤੇ ਉਹਨਾਂ ਦੀ ਹੱਤਿਆ ਫੌਜੀ ਤਖ਼ਤਾ ਪਲਟਣ ਦੇ ਮਕਸਦ ਦੇ ਨਾਲ ਕੀਤੀ ਗਈ ਤੇ ਯੁਵਾ ਫੌਜੀ ਅਫਸਰਾਂ ਦੀ ਇਹ ਟੁਕੜੀ ਹਥਿਆਰਬੰਦ ਤਾਂ ਸੀ ਹੀ, ਇਹ ਆਪਣੇ ਨਾਲ ਟੈਂਕ ਲੈ ਕੇ ਵੀ ਰਾਸ਼ਟਰਪਤੀ ਭਵਨ ਜਿਹੜੇ ਪਹੁੰਚੇ ਸਨ। ਜੀ ਦੋਸਤੋ, ਇਹ ਸਨ ਕੁਝ ਸ਼ਖਸੀਅਤਾਂ ਦਾ ਜ਼ਿਕਰ ਜਿਨ੍ਹਾਂ ਨੇ ਆਪਣੀ ਮੁਲਕ ਦੇ ਲਈ, ਦੇਸ਼ ਦੇ ਲਈ, ਆਪਣੇ ਖਿੱਤੇ ਦੇ ਲਈ, ਕਿੱਤੇ ਦੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਆਪਣੇ ਲੋਕਾਂ ਲਈ ਤੇ, ਪਰ ਉਹਨਾਂ ਦਾ ਇਲਜ਼ਾਮ ਜਾਂ ਜੋ ਕੁਝ ਵੀ ਬਾਅਦ ਦੇ ਵਿੱਚ ਵਾਪਰਿਆ ਉਹਨਾਂ ਦਾ ਅੱਜ ਜ਼ਿਕਰ ਕੀਤਾ ਹੈ ਤੇ ਜੌਨ ਕੈਨੇਡੀ ਅਮਰੀਕਾ ਤੋਂ ਤੇ ਹੋਰ ਵੱਖ ਵੱਖਰੇ ਮੁਲਕਾਂ ਤੋਂ ਜਿਹੜਾ ਇਨ੍ਹਾਂ ਸ਼ਖਸੀਅਤਾਂ ਦਾ ਜ਼ਿਕਰ ਹੋਇਆ। ਤੇ ਲੋ ਫਿਰ ਅੱਜ ਦੀਆਂ ਦੇਸ਼ ਭੇਦ ਦੀਆਂ ਖ਼ਬਰਾਂ ਦੇ ਵੱਲ ਨੂੰ ਵੱਧਦੇ ਹਾਂ ਤੇ ਜੋ ਅੱਜ ਦੇ ਹਾਲਾਤ ਨੇ ਦੁਨੀਆਦਾਰੀ ਦੇ ਉਹਦੀ ਗੱਲ ਕਰਦੇ ਹਾਂ। ਸਟੂਡੀਓ ਦਾ ਨੰਬਰ +358 44 976 19 ਬਾਟਾ, ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। ਤੇ ਅੱਜ ਮੋਦੀ ਸਾਹਿਬ ਜਿਹੜੇ ਨੇ ਆਏ ਨੇ ਪੰਜਾਬ ਦੌਰੇ ਦੇ ਉੱਤੇ ਤੇ ਕਹਿੰਦੇ ਆ ਕਿਵੇਂ ਉਹ ਪੰਜਾਬੀ ਲਾ ਗਿਆ ਸਿਆਸੀ, ਕਹਿੰਦੇ ਆ ਕਿਤੇ ਨਾ ਕਿਤੇ ਤੜਕਾ ਲੱਗ ਗਿਆ ਜੀ। ਤੇ ਟਰੰਪ ਦੇ ਖੁਲਾਸੇ ਹੋਏ ਨੇ ਤੇ ਲੈਂਡ ਪੋਲਿੰਗ ਦੇ ਸਿਆਪੇ ਜਿਹੜੇ ਨੇ ਵੱਧ ਰਹੇ ਨੇ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਅਸਮਾਨ ਦੇ ਵਿੱਚ ਦਿਖੀ ਜਿਹੜੀ ਰਹੱਸਮਈ ਚਮਕਦਾਰ ਲਕੀਰ ਹੈ ਕਿਸੇ ਉਲਕਾ ਪਿੰਡ ਦਾ ਹਿੱਸਾ ਸੀ ਜਾਂ ਕੁਝ ਹੋਰ ਸੀ। ਕੀ ਮੁਹਾਲੀ ਦੀ ਲੈਂਡ ਪੋਲਿੰਗ ਨੀਤੀ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਹੈ ਕਿਸਮਤ ਬਦਲੇਗੀ? ਕੀ ਭਾਰਤ ਦੀ ਪਹਿਲੀ ਹਾਈਡਰੋਜਨ ਟ੍ਰੇਨ ਦੇਸ਼ ਨੂੰ ਨਵੀਂ ਦਿਸ਼ਾ ਦੇਵੇਗੀ? ਕਿ ਅਮਰੀਕਾ ਵੱਲੋਂ ਰੂਸ ਦੇ ਨਾਲ ਵਪਾਰ ਕਰਨ ਵਾਲੇ ਦੇਸ਼ਾਂ ਦੇ ਉੱਤੇ ਲੱਗਣ ਵਾਲੇ ਟੈਰਿਫ ਦਾ ਅਸਰ ਭਾਰਤ ਦੇ ਉੱਤੇ ਵੀ ਪੈਣ ਵਾਲਾ ਹੈ? ਚਰਚਾ ਦੇ ਵਿੱਚ ਪੰਜਾਬ ਦੀ ਸਿਆਸਤ, ਕਿਸਾਨਾਂ ਦੇ ਮੁੱਦਿਆਂ, ਮੋਦੀ ਸਰਕਾਰ ਦੇ ਵੱਡੇ ਫੈਸਲਿਆਂ, ਸੰਸਦ ਦੇ ਮੌਨਸੂਨ ਇਜਲਾਸ, ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ, ਟਰੰਪ ਦੇ ਸਨਸਨੀਖੇਜ ਦਾਅਵਿਆਂ, ਕਿਉਂਕਿ ਟਰੰਪ ਨੇ ਵੀ ਸੰਬੋਧਨ ਕੀਤਾ ਹੈ ਅਮਰੀਕਿਆਂ ਨੂੰ, ਤੇ ਮੱਧ ਪੂਰਬ ਦੇ ਵਿਚ ਵਧਦੇ ਜੰਗੀ ਹਾਲਾਤ ਤੇ ਦੁਨੀਆਂ ਦੀਆਂ ਉਨ੍ਹਾਂ ਖ਼ਬਰਾਂ ਦੇ ਉੱਤੇ ਧਿਆਨ ਮਾਰਨ ਦੀ ਕੋਸ਼ਿਸ਼ ਰਹੇਗੀ ਜੋ ਸਾਡੇ ਆਉਣ ਵਾਲੇ ਭਵਿੱਖ ਦੇ ਲਈ ਸਾਡੀ ਜ਼ਿੰਦਗੀ ਦੇ ਵਿਚ ਵੱਡੀਆਂ ਤਬਦੀਲੀਆਂ ਕਰ ਸਕਦੀਆਂ ਨੇ। ਤੇ ਗੱਲ ਕਰਦਿਆਂ ਜੋ ਕੱਲ੍ਹ ਚਰਚਾ ਦਾ ਵਿਸ਼ਾ ਬਣਿਆ ਰਿਹਾ ਕਾਫ਼ੀ ਵੱਡੇ ਪੱਧਰ ਦੇ ਉੱਤੇ ਸ਼ਾਮ ਨੂੰ, ਅਸਮਾਨ ਦੇ ਵਿਚ ਦਿਖੀ ਰਹੱਸਮਈ ਚਮਕਦਾਰ ਲਕੀਰ ਜੋ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈਆਂ ਵੀਡੀਓਜ਼ ਨੇ ਉਹਨਾਂ ਦੀ ਚਰਚਾ ਦੇ ਨਾਲ ਸ਼ੁਰੂ ਕਰਦੇ ਹਾਂ, ਕਿਉਂਕਿ ਬਹੁਤ ਸਾਰੇ ਅੰਤਰਿਕਸ਼ ਦੇ ਵਿਚ ਕੁਝ ਨਾ ਕੁਝ ਛੱਡਿਆ ਜਾਂਦਾ ਤੇ ਸਮੇਂ ਸਮੇਂ ਦੇ ਉੱਤੇ ਇੱਦਾਂ ਦੀਆਂ ਚੀਜ਼ਾਂ ਦਿਖਦੀਆਂ ਰਹਿੰਦੀਆਂ ਨੇ ਤੇ ਇਹ ਜੋ ਕੁਝ ਦਿਖਿਆ ਹੈ ਉਹਦੇ ਬਾਰੇ ਗੱਲ ਕਰਦੇ ਹਾਂ। ਅੰਮ੍ਰਿਤਸਰ ਤੇ ਪੰਜਾਬ ਦੇ ਕਈ ਹਿੱਸਿਆਂ ਦੇ ਵਿਚ ਅਸਮਾਨ ਦੇ ਵਿਚ ਇੱਕ ਰਹੱਸਮਈ ਚਮਕਦਾਰ ਚੀਜ਼ ਦਿਖਾਈ ਦਿੱਤੀ ਸੀ ਜਿਸ ਨੇ ਸਥਾਨਕ ਲੋਕਾਂ ਨੂੰ ਹੈਰਾਨ ਵੀ ਕੀਤਾ ਤੇ ਪਰੇਸ਼ਾਨ ਵੀ। ਖੰਗੋਲੀ ਘਟਨਾ ਦੀਆਂ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਨਾਲ ਵਾਇਰਲ ਹੋਈਆਂ। ਇਹ ਚਮਕਦਾਰ ਜਿਹੜੀ ਸੀ ਚੀਜ਼ 16 ਜੁਲਾਈ ਨੂੰ ਰਾਤ ਲਗਭਗ 8:34 ਦੇ ਉੱਤੇ ਦੇਖੀ ਗਈ ਜੋ ਅਸਮਾਨ ਦੇ ਵਿਚ ਰੋਸ਼ਨੀ ਦੀ ਇੱਕ ਤੇਜ਼ ਲਕੀਰ ਵਾਂਗ ਦਿਖਾਈ ਦਿੱਤੀ ਤੇ ਕੁਝ ਸਕਿੰਟਾਂ ਦੇ ਵਿਚ ਹੀ ਤੱਕ ਜਿਹੜਾ ਅਸਮਾਨ ਨੂੰ ਰੋਸ਼ਨ ਕਰਨ ਤੋਂ ਬਾਅਦ ਗਾਇਬ ਹੋ ਜਾਂਦੀ ਹੈ। ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਜਲੰਧਰ ਅਤੇ ਆਸ ਪਾਸ ਦੇ ਇਲਾਕਿਆਂ ਦੇ ਚਸ਼ਮਦੀਦਾਂ ਨੇ ਇਸ ਦੀਆਂ ਵੀਡੀਓ ਇੰਟਰਨੈਟ ਦੇ ਉੱਤੇ ਸਾਂਝੀਆਂ ਵੀ ਕੀਤੀਆਂ। ਖੰਗੋਲ ਵਿਗਿਆਨੀਆਂ ਦਾ ਕਹਿਣਾ, ਮਾਹਰਾਂ ਦਾ ਮੰਨਣਾ ਹੈ ਕਿ ਇਹ ਘਟਨਾ ਸ਼ਾਇਦ ਇੱਕ ਉਲਕਾ ਪਿੰਡ ਦੀ ਸੀਗੀ ਜੋ ਬਹੁਤ ਤੇਜ਼ ਰਫ਼ਤਾਰ ਦੇ ਨਾਲ ਧਰਤੀ ਦੇ ਵਾਯੂ ਮੰਡਲ ਦੇ ਵਿਚ ਦਾਖਲ ਹੋਇਆ। ਜਿਵੇਂ ਹੀ ਇਹ ਵਾਯੂ ਮੰਡਲ ਦੀ ਰਗੜ ਦੇ ਨਾਲ ਟਕਰਾਇਆ ਇਹ ਚਟਾਨ ਜਿਹੜੀ ਸੀ ਗਰਮ ਹੋ ਗਈ ਤੇ ਤੇਜ਼ੀ ਦੇ ਨਾਲ ਸੜਨ ਲੱਗ ਪਈ ਜਿਸ ਦੇ ਕਾਰਨ ਅਸਮਾਨ ਦੇ ਵਿਚ ਰੋਸ਼ਨੀ ਦਾ ਗੋਲਾ ਫਾਇਰ ਬਾਲ ਜਿਹੜਾ ਸੀ ਬਣ ਗਿਆ ਤੇ ਜ਼ਮੀਨ ਤੇ ਪਹੁੰਚਣ ਤੋਂ ਪਹਿਲਾਂ ਹੀ ਉਚਾਈ ਦੇ ਉੱਤੇ ਸੜ ਕੇ ਸੁਆਹ ਹੋ ਗਿਆ। ਮਾਹਰਾਂ ਨੇ ਜ਼ੋਰ ਦੇ ਕੇ ਇਹ ਵੀ ਕਿਹਾ ਕਿ ਅਜਿਹੀਆਂ ਘਟਨਾਵਾਂ ਕੁਦਰਤੀ ਹੁੰਦੀਆਂ ਨੇ ਤੇ ਆਮ ਤੌਰ ਦੇ ਉੱਤੇ ਨੁਕਸਾਨ ਰਹਿਤ ਹੁੰਦੀਆਂ ਨੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਗੱਲ ਦੀ ਕੋਈ ਵੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਕਿਉਂਕਿ ਉਲਕਾ ਪਿੰਡ ਦਾ ਕੋਈ ਟੁਕੜਾ ਜ਼ਮੀਨ ਦੇ ਉੱਤੇ ਡਿੱਗਿਆ ਹੋਵੇ। ਹਾਲਾਂਕਿ ਇਸ ਚੀਜ਼ ਦੇ ਅਸਲ ਆਕਾਰ ਅਤੇ ਸਰੋਤ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ, ਪਰ ਇਸ ਸ਼ਾਨਦਾਰ ਨਜ਼ਾਰੇ ਨੇ ਪੰਜਾਬ ਦੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੱਡੀ ਬਹਿਸ ਛੇੜ ਦਿੱਤੀ, ਜਿੱਥੇ ਹਜ਼ਾਰਾਂ ਲੋਕ ਵੀਡੀਓਜ਼ ਸਾਂਝੀਆਂ ਕਰਕੇ ਆਪਣੇ ਤਜਰਬੇ ਸਾਂਝੇ ਕਰ ਰਹੇ ਨੇ। ਦੂਸਰੇ ਪਾਸੇ ਮੁਹਾਲੀ ਦੀ ਗੱਲ ਕਰੀਏ ਤਾਂ ਲੈਂਡ ਪੋਲਿੰਗ ਮੁਹਾਲੀ ਦੇ ਐਰੋਟ੍ਰੋਪੋਲਿਸ ਰਿਹਾਇਸ਼ੀ ਪ੍ਰੋਜੈਕਟ ਦੇ ਲਈ 8 ਪਿੰਡਾਂ ਦੀ ਜ਼ਮੀਨ ਅਕਵਾਇਰ ਕਰ ਲਈ ਹੈ। ਮੁਹਾਲੀ ਦੇ ਜਿਹੜਾ ਇਹ ਏਰੀਆ ਹੈ ਰਿਹਾਇਸ਼ੀ ਪ੍ਰੋਜੈਕਟ ਦੇ ਵਿੱਚ EFGHI ਅਤੇ ਜੇ ਪੈਕੇਟਾਂ ਦੀ ਸਥਾਪਨਾ ਦੇ ਲਈ 8 ਪਿੰਡਾਂ ਦੀ 3,864 ਏਕੜ ਜ਼ਮੀਨ ਜਿਹੜੀ ਹੈ ਅਕਵਾਇਰ ਕਰਨ ਦੇ ਲਈ ਗਮਾਂਡਾ ਦੇ ਵੱਲੋਂ 20 ਜੁਲਾਈ ਨੂੰ ਜ਼ਮੀਨ ਦੀ ਕੀਮਤ ਸੰਬੰਧੀ ਐਵਾਰਡ ਸੁਣਾਇਆ ਜਾਵੇਗਾ। ਇਸ ਸੰਬੰਧੀ ਜਿਨ੍ਹਾਂ ਪਿੰਡਾਂ ਦੀ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਹੈ ਉਨ੍ਹਾਂ ਦੇ ਵਿੱਚ ਕੁਰੜੀ, ਕਿਸ਼ਨਪੁਰਾ, ਛੱਤ, ਪੱਤੋ, ਮਟਰਾਂ, ਬੜੀ, ਬਾਕਰਪੁਰਾ ਤੇ ਇਸ ਤਰ੍ਹਾਂ ਹੋਰ ਪਿੰਡ ਨਾਲ ਦੇ ਸ਼ਾਮਲ ਨੇ ਤੇ ਕਿਸਾਨਾਂ ਦੀ ਜ਼ਮੀਨ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਦੇ ਤਹਿਤ ਅਕਵਾਇਰ ਕੀਤੀ ਜਾਵੇਗੀ। ਕਿਸਾਨਾਂ ਨੂੰ ਜ਼ਮੀਨ ਦੀ ਕੀਮਤ ਬਦਲੇ ਰਾਸ਼ੀ ਅਤੇ ਲੈਂਡ ਪੂਲਿੰਗ ਤਹਿਤ ਦਿੱਤੇ ਜਾਣ ਵਾਲੇ ਲਾਭਾਂ ਚੋਂ ਕੋਈ ਇੱਕ ਵਿਕਲਪ ਲੈਣ ਦੀ ਖੁੱਲ੍ਹ ਹੋਵੇਗੀ। ਗਮਾਂਡਾ ਦੇ ਭੋ ਪ੍ਰਾਪਤ ਜਿਹੜੇ ਪ੍ਰਾਪਤੀ ਕੁਲੈਕਟਰ ਨੇ ਉਨ੍ਹਾਂ ਨੇ ਕਿਸਾਨਾਂ ਨੂੰ ਐਵਾਰਡ ਜਿਹੜਾ ਸੁਣਾਉਣ ਦੇ ਮੌਕੇ ਹਾਜ਼ਰ ਹੋਣ ਦੇ ਲਈ ਵੀ ਪਿੰਡਾਂ ਦੇ ਵਿੱਚ ਜਿਹੜਾ ਹੈ ਬੁਨਿਆਦੀ ਕਰਾਉਣ ਸੰਬੰਧੀ ਸਰਪੰਚਾਂ ਨੂੰ ਪੱਤਰ ਜਿਹੜੇ ਭੇਜੇ ਨੇ। ਸਮਾਂ ਸਾਰਣੀ ਦੇ ਤਹਿਤ 20 ਜੁਲਾਈ ਨੂੰ ਸਵੇਰੇ 10 ਵਜੇ ਪਿੰਡ ਕੁਰੜੀ, 11 ਵਜੇ ਪਿੰਡ ਪੱਤੋ, 12 ਵਜੇ ਪਿੰਡ ਸਿਆਊ, 1 ਵਜੇ ਪਿੰਡ ਬੜੀ, 2 ਵਜੇ ਪਿੰਡ ਮੰਟਰਾ ਤੇ ਬਾਕਰਪੁਰ, 3 ਵਜੇ ਪਿੰਡ ਛੱਤ ਅਤੇ 4 ਵਜੇ ਪਿੰਡ ਕਿਸ਼ਨਪੁਰਾ ਦੇ ਕਿਸਾਨਾਂ ਨੂੰ ਪੁੱਡਾ ਭਵਨ ਦੇ ਦੂਜੀ ਮੰਜ਼ਿਲ ਦੇ ਜਿਹੜੇ ਨੇ ਸਥਿਤ ਕਮੇਟੀ ਹਾਲ ਦੇ ਵਿੱਚ ਐਵਾਰਡ ਸੁਣਾਇਆ ਜਾਵੇਗਾ। ਲੈਂਡ ਪੂਲਿੰਗ ਸਕੀਮ ਤਹਿਤ ਕਿਸਾਨਾਂ ਨੂੰ 1 ਏਕੜ ਬਦਲੇ 1,000 ਵਰਗ ਗਜ਼ ਰਿਹਾਇਸ਼ੀ ਤੇ 210 ਵਰਗ ਗਜ਼ ਵਪਾਰਕ ਥਾਂ ਮਿਲੇਗੀ। ਵਪਾਰਕ ਥਾਂ ਨਾ ਲੈਣ ਦੀ ਸੂਰਤ ਦੇ ਵਿੱਚ ਪ੍ਰਤੀ ਏਕੜ 1630 ਵਰਗ ਗਜ਼ ਦਾ ਜਿਹੜਾ ਥਾਂ ਹਾਸਲ ਕੀਤੀ ਜਾ ਸਕੇਗੀ। ਇਸ ਸਹੂਲਤ ਦੇ ਤਹਿਤ ਕਿਸਾਨਾਂ ਨੂੰ 4 ਸਾਲ ਤੱਕ ਆਪਣੀ ਅੱਗੇ ਖਰੀਦੀ ਜਾਣ ਵਾਲੀ ਜ਼ਮੀਨ ਤੇ ਪਲਾਟ ਦੀ ਰਜਿਸਟਰੀ ਦੇ ਉੱਤੇ ਕੋਈ ਅਸਟਾਮ ਫੀਸ ਨਹੀਂ ਦੇਣੀ ਪਵੇਗੀ। ਇਸ ਤਰ੍ਹਾਂ ਲੈਂਡ ਪੂਲਿੰਗ ਅਤੇ ਰਾਸ਼ੀ ਹਾਸਲ ਕਰਨ ਵਾਲੇ ਕਿਸਾਨਾਂ ਨੂੰ ਆਉਸਟੀ ਕੋਟੇ ਦੇ ਤਹਿਤ ਰਾਖਵੀਂ ਕੀਮਤ ਦੇ ਉੱਤੇ ਪਲਾਂਟ ਮਿਲਣਗੇ ਤੇ ਪਲਾਟ 1 ਏਕੜ ਦੇ ਪਿੱਛੇ 200 ਗਜ਼, 1 ਤੋਂ 2.5 ਏਕੜ ਤੱਕ 300 ਗਜ਼ ਅਤੇ 2.5 ਤੋਂ ਵੱਧ ਏਕੜ ਤੇ 500 ਵਰਗ ਗਜ਼ ਦਾ ਜਿਹੜਾ ਪਲਾਟ ਮਿਲੇਗਾ। ਕਿਸਾਨਾਂ ਨੂੰ ਜਿਹੜਾ ਖੇਤੀਬਾੜੀ ਲਈ ਬਿਜਲੀ ਕੁਨੈਕਸ਼ਨ, ਜ਼ਮੀਨ ਦਾ ਠੇਕਾ ਤੇ ਪਹਿਲਾਂ ਤੋਂ ਮਿਲਣ ਵਾਲੇ ਵੱਖ ਵੱਖ ਹਰ ਲਾਭ ਵੀ ਜਿਹੜੇ ਹਾਸਲ ਹੋਣਗੇ। ਲੈਂਡ ਪੂਲਿੰਗ ਤਹਿਤ ਜਿਹੜਾ ਪਿੰਡ ਕੁਰੜੀ ਦੀ 1395 ਏਕੜ, ਪਿੰਡ ਕਿਸ਼ਨਪੁਰਾ ਦੀ 755 ਏਕੜ, ਪਿੰਡ ਪੱਤੋ ਦੀ 416 ਏਕੜ, ਪਿੰਡ ਸਿਆਓ ਦੀ ਜਿਹੜੀ ਹੈ 405 ਏਕੜ ਤੇ ਪਿੰਡ ਮਟਰਾਂ ਦੀ ਜਿਹੜੀ ਹੈ 399 ਏਕੜ, ਪਿੰਡ ਬੜੀ ਦੀ 375, ਪਿੰਡ ਛੱਤ ਦੀ 62 ਏਕੜ ਤੇ ਪਿੰਡ ਬਾਕਰਪੁਰ ਦੀ 51 ਏਕੜ ਜ਼ਮੀਨ ਅਕਵਾਇਰ ਕੀਤੀ ਗਈ ਹੈ। ਇਸ ਦੇ ਵਿੱਚ ਜਿਹੜੇ ਖਦਸ਼ੇ ਜਿਤਾਏ ਜਾਣਗੇ ਕਿ 6 ਪਿੰਡਾਂ ਦੇ ਵਿੱਚ ਖੇਤੀਬਾੜੀ ਦੇ ਲਈ ਹੁਣ ਜ਼ਮੀਨ ਨਹੀਂ ਬਚੇਗੀ। 8 ਪਿੰਡਾਂ ਦੀ 3,864 ਏਕੜ ਜ਼ਮੀਨ ਅਕਵਾਇਰ ਹੋਣ ਦੇ ਨਾਲ 6 ਪਿੰਡਾਂ ਉੱਤੇ ਜਿਹੜਾ ਸਿਰਫ ਛੱਤ ਅਤੇ ਕਿਸ਼ਨਪੁਰਾ ਪਿੰਡ ਦੇ ਵਿੱਚ ਹੀ ਛੱਤ ਬੀੜ ਵਾਲੇ ਪਾਸੇ ਕੁਝ ਜ਼ਮੀਨ ਖੇਤੀ ਦੇ ਲਈ ਬਾਕੀ ਰਹਿ ਜਾਵੇਗੀ। ਦੂਸਰੇ ਪਾਸੇ ਪੀਐਮ ਮੋਦੀ ਸਾਹਿਬ ਜਿਹੜੇ ਅੱਜ ਪੰਜਾਬ ਦੀ ਫੇਰੀ ਤੇ ਆਏ ਨੇ, ਵਿਸਤਾਰ ਦੇ ਨਾਲ ਖ਼ਬਰ ਸਾਂਝੀ ਕਰਦੇ ਹਾਂ। ਵੱਖਰੇ ਵੱਖਰੇ ਪੱਖ ਤੋਂ ਇਹ ਖ਼ਬਰ ਹੈ। ਪੀਐਮ ਮੋਦੀ ਵਿਜ਼ਿਟ ਕੀਤੇ ਨੇ। ਪ੍ਰਧਾਨ ਮੰਤਰੀ ਮੋਦੀ ਵੱਲੋਂ ਦੇਸ਼ ਦੀ ਪਹਿਲੀ ਹਾਈਡਰੋਜਨ ਟ੍ਰੇਨ ਨੂੰ ਹਰੀ ਝੰਡੀ ਦਿੱਤੀ ਹੈ। ਸ਼ੁੱਕਰਵਾਰ ਨੂੰ ਹਰਿਆਣਾ ਦੇ ਜੀਂਦ ਰੇਲਵੇ ਸਟੇਸ਼ਨ ਤੋਂ ਦੇਸ਼ ਦੀ ਪਹਿਲੀ ਹਾਈਡਰੋਜਨ ਚਾਲਿਤ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਸਵਦੇਸ਼ੀ ਤਕਨੀਕ ਦੇ ਨਾਲ ਵਿਕਸਿਤ ਇਹ ਟ੍ਰੇਨ ਹਾਈਡਰੋਜਨ ਫਿਊਲ ਸੈੱਲ ਦੇ ਉੱਤੇ ਆਧਾਰਿਤ ਹੈ ਤੇ ਸੰਚਾਲਨ ਦੇ ਦੌਰਾਨ ਜ਼ੀਰੋ ਕਾਰਬਨ ਨਿਕਾਸ ਕਰਦੀ ਹੈ। ਇਸ ਨੂੰ ਸਵੱਛ, ਹਰੇ ਅਤੇ ਟਿਕਾਊ ਰੇਲ ਆਵਾਜਾਈ ਦੀ ਦਿਸ਼ਾ ਦੇ ਵਿੱਚ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਇਸ ਇਤਿਹਾਸਕ ਮੌਕੇ ਦੇ ਉੱਤੇ ਖੇਤਰ ਦੇ ਵਿੱਚ 23,000 ਕਰੋੜ ਰੁਪਏ ਤੋਂ ਵੱਧ ਦੇ ਜਿਹੜੇ ਵਿਸ਼ਾਲ ਸੜਕੀ ਤੇ ਬੁਨਿਆਦੀ ਢਾਂਚੇ, ਅਤਿ ਆਧੁਨਿਕ ਸਿਹਤ ਸਹੂਲਤਾਂ ਤੇ ਸਿੱਖਿਆ ਪ੍ਰੋਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖ ਰਹੇ ਦਿੱਤੇ ਗਏ ਨੇ। ਇੱਥੇ ਪ੍ਰੋਗਰਾਮ ਦੇ ਦੌਰਾਨ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਕਿਹਾ ਕਿ ਅੱਜ ਇਸ ਪਵਿੱਤਰ ਧਰਤੀ ਦੇ ਉੱਤੇ ਆ ਕੇ ਮਨ ਗਦਗਦ ਹੋ ਗਿਆ। ਅੱਜ ਜੀਂਦ ਭਾਜਪਾ ਐਨ ਡੀ ਏ ਦੇ ਸੁਸ਼ਾਸਨ ਮਾਡਲ ਦੀ ਜਿਹੜੀ ਹੈ ਤਸਵੀਰ ਬਣ ਰਿਹਾ ਤੇ ਪਿਛਲੇ ਸਾਲਾਂ ਦੇ ਵਿਚ ਪੂਰਾ ਹਰਿਆਣਾ ਹੀ ਵਿਕਾਸ ਦੀ ਨਵੀਂ ਲੀਹ ਦੇ ਉੱਤੇ ਕਹਿੰਦੇ ਚੱਲ ਪਿਆ। ਅੱਜ ਜੀਂਦ ਅਤੇ ਹਰਿਆਣਾ ਦਾ ਨਾਮ ਇਤਿਹਾਸ ਦੇ ਪੰਨਿਆਂ ਦੇ ਵਿਚ ਦਰਜ ਹੋ ਗਿਆ। ਅੱਜ ਇੱਥੋਂ ਦੇਸ਼ ਨੂੰ ਪਹਿਲੀ ਹਾਈਡਰੋਜਨ ਟ੍ਰੇਨ ਮਿਲੀ ਹੈ। ਆਪਣੇ ਇਸ ਰੁਝੇਵਿਆਂ ਦੇ ਭਰੇ ਦੌਰੇ ਦੇ ਵਿਚ ਪ੍ਰਧਾਨ ਮੰਤਰੀ ਕੁਰੂਕਸ਼ੇਤਰ ਵਿਖੇ ਸਿੱਖ ਅਜਾਇਬ ਘਰ ਦੀ ਨੀਂਹ ਰੱਖਣਗੇ। ਰੱਖੀ ਗਈ ਹੈ ਤੇ ਹਾਂਸੀ ਬਰਵਾਲਾ ਨੈਸ਼ਨਲ ਹਾਈਵੇ ਸਮੇਤ ਕਈ ਪ੍ਰਮੁੱਖ ਸੜਕੀ ਮਾਰਗਾਂ ਦੇ ਨੀਂਹ ਪੱਥਰ ਰੱਖੇ ਗਏ। ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਦੇ ਹਰਿਆਣਾ ਵਾਲੇ ਹਿੱਸੇ ਸਮੇਤ ਹੋਰ ਵੱਡੇ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ। ਆਪਣੇ ਦੌਰੇ ਦੇ ਦੂਜੇ ਪੜਾਅ ਦੇ ਵਿਚ ਚੰਡੀਗੜ੍ਹ ਪਹੁੰਚ ਕੇ ਉਹ ਪੰਜਾਬ ਇੰਜੀਨੀਅਰਿੰਗ ਕਾਲਜ ਵਿਖੇ ਕਰੀਬ 4,736 ਕਰੋੜ ਰੁਪਏ ਦੇ ਵੱਖ ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਤੇ ਅੰਤ ਦੇ ਵਿਚ ਜਲੰਧਰ ਦੇ ਪੁਨਰ ਵਿਕਸਿਤ ਕੈਂਟ ਰੇਲਵੇ ਸਟੇਸ਼ਨ ਤੋਂ ਅੰਮ੍ਰਿਤਸਰ ਵਾਰਾਨਸੀ ਐਕਸਪ੍ਰੈਸ ਨੂੰ ਰਵਾਨਾ ਕੀਤਾ ਗਿਆ ਤੇ 5,470 ਕਰੋੜ ਰੁਪਏ ਦੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ ਜੋ ਕਿ ਪਿਛਲੇ 5 ਮਹੀਨਿਆਂ ਦੇ ਵਿਚ ਉਨ੍ਹਾਂ ਦਾ ਦੂਜਾ ਜਲੰਧਰ ਦਾ ਦੌਰਾ ਹੈ। ਇਸ ਸਾਰੇ ਪ੍ਰੋਗਰਾਮ ਦੇ ਵਿਚ ਲਈ ਚੰਡੀਗੜ੍ਹ ਹਰਿਆਣਾ ਜਲੰਧਰ ਸੁਰੱਖਿਆ ਦੇ ਬੇਹੱਦ ਸਖ਼ਤ ਪ੍ਰਬੰਧ ਕੀਤੇ ਗਏ ਜਿਹਦੇ ਵਿਚ ਲਗਭਗ 10,000 ਸੁਰੱਖਿਆ ਕਰਮਚਾਰੀ ਤੈਨਾਤ ਕੀਤੇ ਗਏ। ਇਸ ਸਮਾਗਮ ਦੇ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਥਾਨਕ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਦੇ ਸ਼ਾਮਲ ਹੋਣ ਦੀਆਂ ਗੱਲਾਂ ਸਨ ਪਰ ਕੋਈ ਲਾਗੇ ਛਾਗੇ ਨਾ ਦਿਖਿਆ ਜਿਹਦੇ ਕਾਰਨ ਸੂਬਾ ਸਰਕਾਰ ਵੱਲੋਂ ਕਿਸੇ ਕੈਬਨਿਟ ਮੰਤਰੀ ਦੇ ਸ਼ਾਮਲ ਜਿਹੜਾ ਆਪਣਾ ਉਨ੍ਹਾਂ ਨੂੰ ਨਾਲ ਕੀਤਾ ਗਿਆ। ਦੂਸਰੇ ਪਾਸੇ ਹਰਜੀਤ ਸਿੰਘ ਗਰੇਵਾਲ ਬਣੇ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਨਵੇਂ ਚੇਅਰਮੈਨ। ਮੁਨਵਰੀ ਬੇਗਮ ਉਪ ਚੇਅਰਪਰਸਨ ਲਈ ਹੈ ਤੇ ਗਲੇਨ ਟਿਕਲੋ ਮੈਂਬਰ ਨਾਮਜ਼ਦ ਕੀਤੇ ਹੈ। ਕੇਂਦਰ ਸਰਕਾਰ ਦੇ ਹਰਜੀਤ ਸਿੰਘ ਗਰੇਵਾਲ ਨੂੰ 3 ਸਾਲਾਂ ਦੀ ਮਿਆਦ ਦੇ ਲਈ ਕੌਮੀ ਘੱਟ ਗਿਣਤੀ ਕਮਿਸ਼ਨ NCM ਦਾ ਚੇਅਰਮੈਨ ਨਿਯੁਕਤ ਕਰ ਦਿੱਤਾ ਗਿਆ। ਗਰੇਵਾਲ ਇਕਬਾਲ ਸਿੰਘ ਲਾਲਪੁਰਾ ਦੀ ਥਾਂ ਲੈਣਗੇ ਜੋ ਪਹਿਲਾਂ ਇਸ ਕਮਿਸ਼ਨ ਦੇ ਚੇਅਰਪਰਸਨ ਦੇ ਵਜੋਂ ਸੇਵਾ ਨਿਭਾ ਚੁੱਕੇ ਨੇ। ਗਰੇਵਾਲ ਨੂੰ ਪਹਿਲਾਂ ਪੰਜਾਬ ਦੇ ਵਿਚ ਭਾਜਪਾ ਦਾ ਪ੍ਰਮੁੱਖ ਸਿੱਖ ਚਿਹਰਾ ਮੰਨਿਆ ਜਾਂਦਾ ਸੀ। ਖਾਸ ਕਰਕੇ ਭਾਜਪਾ ਦੇ ਕਿਸਾਨ ਵਿੰਗ ਦੇ ਲਈ ਉਨ੍ਹਾਂ ਨੇ ਕਾਫ਼ੀ ਕੰਮ ਕੀਤਾ ਤੇ ਲੋਕਾਂ ਦੀਆਂ ਗਾਲਾਂ ਵੀ ਕਾਫ਼ੀ ਖਾਧੀਆਂ। ਹਾਲਾਂਕਿ ਪੰਜਾਬ ਦੇ ਵਿਚ ਕਾਂਗਰਸ ਅਤੇ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਭਾਜਪਾ ਦੇ ਵਿਚ ਸ਼ਾਮਲ ਹੋਣ ਦੇ ਦੌਰਾਨ ਗਰੇਵਾਲ ਹੌਲੀ ਹੌਲੀ ਪਿੱਛੇ ਪੈਂਦੇ ਗਏ। ਹੁਣ ਇਹ ਮੰਨਿਆ ਜਾ ਰਿਹਾ ਕਿ ਉਨ੍ਹਾਂ ਨੂੰ ਇਹ ਵਕਾਰੀ ਅਹੁਦਾ ਦੇ ਕੇ ਸਿਆਸੀ ਤੌਰ ਦੇ ਉੱਤੇ ਐਡਜਸਟ ਕੀਤਾ ਗਿਆ। ਕੇਂਦਰ ਸਰਕਾਰ ਨੇ ਐਸ ਮੁਨਵਰੀ ਬੇਗਮ ਨੂੰ ਮੁਸਲਿਮ ਨੁਮਾਇੰਦੇ ਵਜੋਂ ਜਿਹੜਾ ਕੌਮੀ ਘੱਟ ਗਿਣਤੀ ਕਮਿਸ਼ਨ ਦੀ ਉਪ ਚੇਅਰਪਰਸਨ ਨਿਯੁਕਤ ਕੀਤਾ ਜਦੋਂ ਕਿ ਗਲੇਨ ਈ ਸੂਜ਼ਾ ਟਿਕਲੋ ਹੁਣਾਂ ਨੂੰ ਈਸਾਈ ਭਾਈਚਾਰੇ ਦੇ ਨੁਮਾਇੰਦੇ ਦੇ ਵਜੋਂ ਕਮਿਸ਼ਨ ਦਾ ਮੈਂਬਰ ਨਾਮਜ਼ਦ ਕੀਤਾ ਗਿਆ। ਇਹ ਨਿਯੁਕਤੀ ਕੇਂਦਰ ਸਰਕਾਰ ਵੱਲੋਂ ਇਸ ਸੰਵਿਧਾਨਕ ਸੰਸਥਾ ਦੇ ਕੰਮ ਕਾਜ ਨੂੰ ਮਜ਼ਬੂਤ ਕਰਨ ਦੇ ਲਈ ਕੀਤੀਆਂ ਗਈਆਂ ਜੋ ਦੇਸ਼ ਦੇ ਵਿਚ ਘੱਟ ਗਿਣਤੀ ਭਾਈਚਾਰਿਆਂ ਦੇ ਅਧਿਕਾਰਾਂ ਅਤੇ ਹਿੱਤਾਂ ਦੀ ਕਹਿੰਦੇ ਰਾਖੀ ਦੇ ਲਈ ਜ਼ਿੰਮੇਵਾਰ ਹੈ। ਇਸੇ ਮਸਲੇ ਦੇ ਵਿਚ ਮੁਹਾਲੀ ਪ੍ਰੋਟੈਸਟ ਹੋਇਆ। ਕੌਮੀ ਇਨਸਾਫ਼ ਮੋਰਚੇ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਫੇਰੀ ਦਾ ਕਾਲੀਆਂ ਝੰਡੀਆਂ ਦਿਖਾ ਕੇ ਤਿੱਖਾ ਵਿਰੋਧ ਕਰ ਦਿੱਤਾ ਗਿਆ। ਕੌਮੀ ਇਨਸਾਫ਼ ਮੋਰਚੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦਾ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਤੇ ਐਲਾਨ ਤਹਿਤ ਅੱਜ ਚੰਡੀਗੜ੍ਹ ਮੁਹਾਲੀ ਜਿਹੜਾ ਬਾਰਡਰ ਤੋਂ ਏਅਰਪੋਰਟ ਰੋਡ ਅਤੇ ਸੈਕਟਰ 79 ਤੱਕ ਇਹ ਜਿਹੜਾ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ। ਇਸ ਰੋਸ ਦੇ ਪ੍ਰਦਰਸ਼ਨ ਦੇ ਵਿਚ ਸ਼ਾਮਲ ਕਾਰਕੁਨ ਸਕੂਟਰਾਂ ਮੋਟਰਸਾਈਕਲਾਂ ਅਤੇ ਗੱਡੀਆਂ ਦੇ ਉੱਤੇ ਸਵਾਰ ਸੀ। ਜਿਉਂ ਹੀ ਪ੍ਰਦਰਸ਼ਨਕਾਰੀ ਮੋਰਚੇ ਦੇ ਵੱਲ ਸਥਾਨ ਤੋਂ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਚੌਂਕ ਰਾਹੀਂ ਏਅਰਪੋਰਟ ਵੱਲ ਜਾਣ ਲੱਗੇ ਤਾਂ ਸੈਕਟਰ 79 ਦੇ ਚੌਂਕ ਦੇ ਕੋਲ ਪੁਲਿਸ ਨੇ ਉਨ੍ਹਾਂ ਨੂੰ ਨਾਕੇਬੰਦੀ ਕਰਕੇ ਰੋਕ ਲਿਆ ਤੇ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸੇ ਤਰ੍ਹਾਂ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਗਿਆ। ਭਾਰਤ ਅਮਰੀਕਾ ਵਪਾਰ ਸਮਝੌਤੇ ਦਾ ਵਿਰੋਧ ਕਰ ਰਹੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਪ੍ਰਧਾਨ ਮੰਤਰੀ ਦੀ ਜਲੰਧਰ ਫੇਰੀ ਦੇ ਦੌਰਾਨ ਰੋਸ ਵਿਖਾਵੇ ਦੇ ਦਿੱਤੇ ਗਏ ਸੱਦੇ ਦੇ ਉੱਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਗੋਲਡਨ ਗੇਟ ਅੰਮ੍ਰਿਤਸਰ ਵਿਖੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕਰਦਿਆਂ ਵਿਰੋਧ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਜਿਹੜੇ ਸਨ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਤੇ ਭਾਰਤ ਅਮਰੀਕਾ ਵਪਾਰ ਸਮਝੌਤੇ ਦਾ ਵਿਰੋਧ ਵੀ ਕੀਤਾ ਤੇ ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਭਾਰਤ ਅਮਰੀਕਾ ਵਪਾਰ ਸਮਝੌਤੇ ਨੂੰ ਅੰਤਮ ਛੋਹਾਂ ਦਿੱਤੀਆਂ ਜਾ ਰਹੀਆਂ ਨੇ ਜੋ ਕਿ ਕਿਸਾਨਾਂ ਵਪਾਰੀਆਂ ਤੇ ਆਮ ਲੋਕਾਂ ਦੇ ਲਈ ਵੀ ਨੁਕਸਾਨਦੇਹ ਹਨ। ਦੂਸਰੇ ਪਾਸੇ ਪੰਜਾਬ ਦੀ ਜਿਹੜੀ ਸਿਆਸਤ ਹੈ ਆਪ ਦੇ ਧਰਮ ਯੁੱਧ ਮੋਰਚੇ ਨੂੰ ਲੈ ਕੇ ਸੁਖਬੀਰ ਬਾਦਲ ਦੇ ਉੱਤੇ ਸੇਧਿਆ ਗਿਆ ਨਿਸ਼ਾਨਾ ਹੈ। ਬਲਤੇਜ ਪੰਨੂ ਹੁਣਾਂ ਨੇ ਅੱਜ ਫਿਰ ਕਾਨਫਰੰਸ ਕੀਤੀ ਹੈ ਪ੍ਰੈਸ ਕਾਨਫਰੰਸ ਤੇ ਅਕਾਲੀ ਸਰਕਾਰ ਸਮੇਂ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਸਵਾਲ ਫਿਰ ਤੋਂ ਚੁੱਕੇ ਨੇ। ਆਮ ਆਦਮੀ ਪਾਰਟੀ ਨੇ ਸ਼ੁੱਕਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਉੱਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਤੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ 19 ਜੁਲਾਈ ਨੂੰ ਸ਼ੁਰੂ ਕੀਤੇ ਜਾਣ ਵਾਲੇ ਧਰਮ ਯੁੱਧ ਮੋਰਚੇ ਦੇ ਐਲਾਨ ਨੂੰ ਚੁੱਪ ਚਪੀਤੇ ਵਾਪਸ ਲੈ ਲਿਆ ਜਾਪਦਾ ਹੈ। ਭਾਈ ਕਿਉਂ ਉਕਸਾਉਂਦੇ ਹੋ, ਰਹਿਣ ਦਿਓ ਜੇ ਚੁੱਪ ਚਪੀਤੇ ਬੈਠੇ ਆ, ਕਿਉਂ ਤੁਸੀਂ ਕਰਨਾ ਚਾਹੁੰਦੇ ਹੋ ਮਾਹੌਲ ਖਰਾਬ ਸਾਰਾ। ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਪ ਦੇ ਪੰਜਾਬ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਕਰੀਬ ਇੱਕ ਮਹੀਨਾ ਪਹਿਲਾਂ ਐਲਾਨ ਕੀਤਾ ਸੀ ਕਿ ਅਕਾਲੀ ਦਲ 19 ਜੁਲਾਈ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਇਹ ਮੋਰਚਾ ਸ਼ੁਰੂ ਕਰੇਗਾ। ਉਨ੍ਹਾਂ ਕਿਹਾ ਕਿ ਹਾਲਾਂਕਿ ਹੁਣ ਜਦੋਂ ਸਿਰਫ 2 ਦਿਨ ਬਾਕੀ ਰਹਿ ਗਏ ਨੇ ਤੇ ਪਾਰਟੀ ਨੇ ਪ੍ਰਸਤਾਵਿਤ ਪ੍ਰਦਰਸ਼ਨ ਦੇ ਲਈ ਨਾ ਤਾਂ ਕਿਸੇ ਪ੍ਰੋਗਰਾਮ ਦਾ ਐਲਾਨ ਕੀਤਾ ਤੇ ਨਾ ਹੀ ਕੋਈ ਤਿਆਰੀ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਐਲਾਨ ਦਾ ਉਦੇਸ਼ ਕੋਈ ਗੰਭੀਰ ਜਨਤਕ ਲਹਿਰ ਸ਼ੁਰੂ ਕਰਨ ਦੀ ਬਜਾਏ ਭਗਵੰਤ ਮਾਨ ਸਰਕਾਰ ਦੇ ਨਾਲ ਬੇਲੋੜਾ ਸਿਆਸੀ ਟਕਰਾਅ ਪੈਦਾ ਕਰਨਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਸਤਾਵਿਤ ਧਰਮ ਯੁੱਧ ਮੋਰਚੇ ਦੇ ਬਾਰੇ ਅਕਾਲੀ ਦਲ ਦੀ ਹਾਲਿਆ ਕੋਰ ਕਮੇਟੀ ਦੀ ਮੀਟਿੰਗ ਦੇ ਦੌਰਾਨ ਚਰਚਾ ਤੱਕ ਨਹੀਂ ਕੀਤੀ ਗਈ ਤੇ ਉਨ੍ਹਾਂ ਦੋਸ਼ ਲਾਇਆ ਕਿ ਪਾਰਟੀ ਨੂੰ ਜਿਹੜੀ ਉਮੀਦ ਹੈ ਸੀਗੀ ਕਿ ਲੋਕ ਇਸ ਐਲਾਨ ਨੂੰ ਭੁੱਲ ਜਾਣਗੇ। ਪਿਛਲੇ ਅਕਾਲੀ ਦਲ ਦੀਆਂ ਸਰਕਾਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਆਪ ਆਗੂ ਨੇ ਦੋਸ਼ ਲਾਇਆ ਕਿ ਪਾਰਟੀ ਦਾ ਪੰਜਾਬੀਆਂ ਨੂੰ ਗੁੰਮਰਾਹ ਕਰਨ ਦਾ ਇਤਿਹਾਸ ਰਿਹਾ ਤੇ ਇਸ ਪਾਰਟੀ ਨੇ ਆਪਣੇ 2007 ਤੋਂ 2017 ਦੇ ਕਾਰਜਕਾਲ ਦੇ ਦੌਰਾਨ ਸੂਬੇ ਦੇ ਵਿਚ ਨਸ਼ਿਆਂ ਦੇ ਫੈਲਣ ਦੀ ਖੁੱਲ੍ਹ ਦਿੱਤੀ ਹੈ। 2015 ਦੀਆਂ ਬੇਅਦਬੀ ਦੀਆਂ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਪੰਨੂ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ ਦੇ ਵਿਚ ਸਾਰੇ ਵੱਡੇ ਘਟਨਾਕ੍ਰਮ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਹੋਏ ਸਨ। ਪਰ ਭਾਈ ਤੁਸੀਂ, ਤੁਹਾਡੇ ਕੋਲ 4.5 ਸਾਲ ਸੀਗੇ ਤੇ ਤੁਸੀਂ ਉਹਨਾਂ ਚੀਜ਼ਾਂ ਦੇ ਉੱਤੇ ਸਾਰਾ ਕੁਝ ਸਪਸ਼ਟ ਕਰ ਸਕਦੇ ਸੀ, ਚਾਰਜਸ਼ੀਟ ਦਾਖਲ ਕਰ ਸਕਦੇ ਸੀ, ਬਥੇਰਾ ਸਮਾਂ ਸੀ ਤੁਹਾਡੇ ਕੋਲ ਕਿ ਪਿਛਲੀਆਂ ਚੀਜ਼ਾਂ ਗਿਣਾਈ ਜਾਣੀਆਂ ਜਿਨ੍ਹਾਂ ਦੇ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਚੋਰੀ, ਉਸ ਤੋਂ ਬਾਅਦ ਹੋਈਆਂ ਬੇਅਦਬੀ ਦੀਆਂ ਘਟਨਾਵਾਂ, ਬਾਹਬਲ ਕਲਾਂ ਦੇ ਕੋਟਕਪੂਰਾ ਵਿਖੇ ਪੁਲਿਸ ਫਾਇਰਿੰਗ ਅਤੇ ਸਬੂਤਾਂ ਨੂੰ ਨਸ਼ਟ ਕਰਨਾ ਸ਼ਾਮਲ ਹੈ। ਪੰਨੂ ਨੇ ਸਵਾਲ ਕੀਤਾ ਕਿ ਜੇਕਰ ਅਕਾਲੀ ਦਲ 19 ਜੁਲਾਈ ਨੂੰ ਅੰਦੋਲਨ ਸ਼ੁਰੂ ਕਰਨ ਦਾ ਇਰਾਦਾ ਰੱਖਦਾ ਸੀ ਤਾਂ ਉਸਨੇ ਪ੍ਰਸਤਾਵਿਤ ਧਰਮ ਯੁੱਧ ਮੋਰਚੇ ਲਈ ਆਪਣੇ ਪ੍ਰੋਗਰਾਮ, ਰਣਨੀਤੀ ਜਾਂ ਲੀਡਰਸ਼ਿਪ ਦਾ ਐਲਾਨ ਕਿਉਂ ਨਹੀਂ ਕੀਤਾ? ਵੈਸੇ ਗੱਲ ਸੋਚਣ ਵਾਲੀ ਹੈ ਕਿ ਫਿਕਰ ਆਮ ਆਦਮੀ ਪਾਰਟੀ ਵਾਲਿਆਂ ਨੂੰ ਧਰਮ ਯੁੱਧ ਮੋਰਚਾ ਅਕਾਲੀਆਂ ਨੇ ਲਾਉਣਾ ਹੈ। ਮੌਨਸੂਨ ਸੈਸ਼ਨ ਦੀ ਗੱਲ ਕਰੀਏ ਤੇ ਸੰਸਦ ਦਾ ਮੌਨਸੂਨ ਇਜਲਾਸ 20 ਜੁਲਾਈ ਤੋਂ ਹੋਵੇਗਾ ਤੇ ਸਰਕਾਰ ਲਿਆ ਰਹੀ ਹੈ 7 ਅਹਿਮ ਬਿੱਲ ਜਿਹੜੇ ਨੇ ਕੇਂਦਰ ਸਰਕਾਰ। ਵੰਦੇ ਮਾਤਰਮ ਦੇ ਅਪਮਾਨ ਅਤੇ ਵਿਦੇਸ਼ੀ ਚੰਦੇ ਦੇ ਸਖ਼ਤੀ ਦੀ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਨੇ 20 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੇ ਸੰਸਦ ਦੇ ਮੌਨਸੂਨ ਇਜਲਾਸ ਦੇ ਲਈ ਆਪਣਾ ਵਿਧਾਨਕ ਜਿਹੜਾ ਏਜੰਡਾ ਹੈ ਉਹ ਪੂਰੀ ਤਰ੍ਹਾਂ ਸਪਸ਼ਟ ਕਰ ਦਿੱਤਾ ਹੈ। ਪੀਟੀਆਈ ਮੁਤਾਬਕ ਸਰਕਾਰ ਇਸ ਵਾਰ ਲੋਕ ਸਭਾ ਦੇ ਵਿਚ 7 ਮਹੱਤਵਪੂਰਨ ਬਿੱਲ ਪੇਸ਼ ਕਰਨ ਜਾ ਰਹੀ ਹੈ। ਇਨ੍ਹਾਂ ਦੇ ਵਿਚ ਕੌਮੀ ਗੀਤ ਜਿਹੜਾ ਵੰਦੇ ਮਾਤਰਮ ਦੇ ਅਪਮਾਨ ਨੂੰ ਰੋਕਣ ਅਤੇ ਵਿਦੇਸ਼ੀ ਫੰਡਿੰਗ ਚੰਦਾ ਜਿਹੜਾ ਕਾਨੂੰਨ ਦੇ ਵਿਚ ਸੋਧ ਦੇ ਨਾਲ ਜੁੜੇ ਅਹਿਮ ਜਿਹੜੇ ਨੇ ਵਿਦਿਅਕ ਸ਼ਾਮਲ ਨੇ। ਹਾਲਾਂਕਿ ਸਰਕਾਰ ਵੱਲੋਂ ਜਾਰੀ ਕੀਤੀ ਗਈ ਬਿੱਲਾਂ ਦੀ ਇਸ ਆਰਜ਼ੀ ਜਿਹੜੀ ਸੂਚੀ ਹੈ ਉਹਦੇ ਵਿਚ ਕਿਸੇ ਵੀ ਸੰਵਿਧਾਨ ਸੋਧ ਬਿੱਲ ਜਿਵੇਂ ਕਿ ਹਾਲਾਂਕਿ ਹਲਕਿਆਂ ਦੀ ਜਿਹੜੀ ਆ ਮੁੜ ਬੰਦੀ, ਜਾਣੀ ਕਿ ਜੇ 50% ਜਾਂ ਕੋਟਾ ਵਧਾਉਣ ਦੀ ਗੱਲ ਸੀਗੀ, ਸੀਟਾਂ ਵਧਾਉਣ ਦੀ ਗੱਲ ਸੀ, ਮੁੜ ਬੰਦੀ ਜਾਂ ਮਹਿਲਾ ਰਾਖਵਾਂਕਰਨ ਸੋਧ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ, ਜਿਸ ਦੇ ਕਾਰਨ ਸਿਆਸੀ ਹਲਕਿਆਂ ਦੇ ਵਿਚ ਚਰਚਾ ਛਿੜ ਪਈ ਹੈ। 13 ਅਗਸਤ ਤੱਕ ਚੱਲਣ ਵਾਲੇ ਇਸ 25 ਦਿਨਾਂ ਦੇ ਲੰਬੇ ਮੌਨਸੂਨ ਇਜਲਾਸ ਦੇ ਦੌਰਾਨ ਕੁੱਲ 19 ਬੈਠਕਾਂ ਹੋਣਗੀਆਂ, ਜਿਸ ਦੇ ਕਾਫ਼ੀ ਹੰਗਾਮੇਦਾਰ ਰਹਿਣ ਦੇ ਆਸਾਰ ਵੀ ਜਿਹੜੇ ਦੇਖੇ ਜਾ ਰਹੇ ਨੇ। ਮੁੱਖ ਵਿਰੋਧੀ ਧਿਰ ਕਾਂਗਰਸ ਸਮੇਤ ਸਮੁੱਚਾ ਇੰਡੀਆ ਗੱਠਜੋੜ, ਨੀਟ, ਯੂਜੀ ਪੇਪਰ ਲੀਕ ਮਾਮਲੇ, ਸਰਕਾਰੀ ਭਰਤੀ ਪ੍ਰੀਖਿਆਵਾਂ ਦੇ ਵਿਚ ਹੋਈਆਂ ਗੜਬੜੀਆਂ, ਅਯੁੱਧਿਆ ਰਾਮ ਮੰਦਰ ਦਾਨ ਵਿਵਾਦ, E20 ਬਾਲਣ ਨੀਤੀ, ਮੌਜੂਦਾ ਵਿਦੇਸ਼ ਨੀਤੀ ਵਰਗੇ ਪੱਖ ਦੇ ਮੁੱਦਿਆਂ ਦੇ ਉੱਤੇ ਮੋਦੀ ਸਰਕਾਰ ਨੂੰ ਸੰਸਦ ਦੇ ਦੋਵਾਂ ਸਦਨਾਂ ਦੇ ਵਿਚ ਘੇਰਨ ਦੀ ਵੱਡੀ ਜਿਹੜੀ ਹੈ ਰਣਨੀਤੀ ਤਿਆਰ ਕਰ ਰਿਹਾ। ਜਿਹੜੇ ਬਿੱਲ ਲੈ ਕੇ ਆ ਰਹੇ ਨੇ ਸੱਤ, ਉਨ੍ਹਾਂ ਦਾ ਜ਼ਿਕਰ ਕਰਕੇ ਫਿਰ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਬਾਤ ਕਰਦੇ ਹਾਂ। ਪਹਿਲਾ ਬਿੱਲ ਲਿਆ ਰਹੇ ਨੇ ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਸੋਧ ਬਿੱਲ 2026। ਵਿਦੇਸ਼ੀ ਫੰਡਾਂ ਚੰਦੇ ਦੀ ਵਰਤੋਂ ਦੇ ਉੱਤੇ ਸਖ਼ਤ ਨਿਗਰਾਨੀ ਰੱਖੀ ਜਾਵੇਗੀ। ਰਜਿਸਟ੍ਰੇਸ਼ਨ ਖਤਮ ਹੋਣ ਦੇ ਉੱਤੇ ਜਾਇਦਾਦਾਂ ਦੇ ਉੱਤੇ ਸਰਕਾਰੀ ਕੰਟਰੋਲ ਦਾ ਪ੍ਰਬੰਧ ਹੋਵੇਗਾ। ਇਸ ਦੇ ਲਈ ਇੱਕ ਵੱਖਰੀ ਅਥਾਰਟੀ ਬਣਾਈ ਜਾਵੇਗੀ। ਦੂਸਰਾ ਬਿੱਲ ਹੈ ਰਾਸ਼ਟਰੀ ਸਨਮਾਨ ਦੇ ਅਪਮਾਨ ਦੀ ਰੋਕਥਾਮ ਸੋਧ ਬਿੱਲ 2026। ਜਨਗਣ ਮਨ, ਰਾਸ਼ਟਰੀ ਗਾਨ ਵਾਂਗ ਵੰਦੇ ਮਾਤਰਮ ਨੂੰ ਵੀ ਕਾਨੂੰਨੀ ਸੁਰੱਖਿਆ ਮਿਲੇਗੀ। ਇਸਦਾ ਅਪਮਾਨ ਕਰਨ, ਨਿਰਾਦਰ ਕਰਨ ਜਾਂ ਇਸਦੇ ਗਾਇਨ ਦੇ ਵਿੱਚ ਰੁਕਾਵਟ ਪਾਉਣ ਨੂੰ ਅਪਰਾਧ ਮੰਨਿਆ ਜਾਵੇਗਾ। ਤੀਸਰਾ ਬਿੱਲ ਹੈ ਵਿਕਸਿਤ ਭਾਰਤ ਉੱਚ ਸਿੱਖਿਆ ਸੰਸਥਾਨ ਬਿੱਲ 2025। UGC, AI, CTE ਤੇ NCTE ਦੀ ਜਿਹੜੀ ਜਗ੍ਹਾ ਇੱਕ ਸਾਂਝੀ ਰੈਗੂਲੇਟਰੀ ਅਥਾਰਟੀ ਬਣਾਈ ਜਾਵੇਗੀ। ਰਾਸ਼ਟਰੀ ਮਹੱਤਵ ਦੇ ਵਾਲੇ ਸੰਸਥਾਨ ਜਿਹੜੇ ਨੇ INI ਵੀ ਇਸ ਦੇ ਦਾਇਰੇ ਦੇ ਵਿੱਚ ਆਉਣਗੇ। ਚੌਥਾ ਬਿੱਲ ਹੈ ਇਨਕਮ ਟੈਕਸ ਸੋਧ ਬਿੱਲ 2026। ਵਿਦੇਸ਼ੀ ਨਿਵੇਸ਼ਕਾਂ ਨੂੰ ਸਰਕਾਰੀ ਪ੍ਰਤੀਭੂਤੀਆਂ ਜਿਹੜੀਆਂ ਨੇ ਵਿੱਚ ਨਿਵੇਸ਼ ਕਰਨ ਦੇ ਲਈ ਉਤਸ਼ਾਹਿਤ ਕਰਨਾ, ਸਰਕਾਰੀ ਕਰਜ਼ਾ ਬਾਜ਼ਾਰ ਨੂੰ ਮਜ਼ਬੂਤ ਕਰਨ ਦੀ ਤਿਆਰੀ ਹੈ। ਪੰਜਵਾਂ ਬਿੱਲ ਹੈ ਸੁਪਰੀਮ ਕੋਰਟ ਜੱਜਾਂ ਦੀ ਗਿਣਤੀ ਸੋਧ ਬਿੱਲ 2026। ਸੁਪਰੀਮ ਕੋਰਟ ਦੇ ਵਿੱਚ ਜੱਜਾਂ ਦੀ ਗਿਣਤੀ 33 ਤੋਂ ਵਧਾ ਕੇ 37 ਕੀਤੀ ਜਾਏਗੀ ਹੁਣ, ਤੇ ਇਸੇ ਸੰਬੰਧੀ ਪਹਿਲਾਂ ਜਾਰੀ ਕੀਤੇ ਗਏ ਆਰਡੀਨੈਂਸ ਨੂੰ ਜਿਹੜਾ ਹੁਣ ਕਾਨੂੰਨੀ ਰੂਪ ਦਿੱਤਾ ਜਾਵੇਗਾ। ਛੇਵਾਂ ਬਿੱਲ ਹੈ ਜਨਮ ਅਤੇ ਮੌਤ ਰਜਿਸਟ੍ਰੇਸ਼ਨ ਸੋਧ ਬਿੱਲ 2026। 2 ਸਾਲ ਬੀਤ ਜਾਣ ਤੋਂ ਬਾਅਦ ਜਨਮ ਜਾਂ ਮੌਤ ਦੀ ਰਜਿਸਟ੍ਰੇਸ਼ਨ ਜਿਹੜੀ ਹੈ ਸਿਰਫ ਜੁਡੀਸ਼ੀਅਲ ਮੈਜਿਸਟ੍ਰੇਟ ਨਿਆਇਕ ਮੈਜਿਸਟ੍ਰੇਟ ਦੇ ਹੁਕਮਾਂ ਦੇ ਨਾਲ ਹੀ ਹੋ ਸਕੇਗੀ। ਇਸ ਪ੍ਰਕਿਰਿਆ ਦੇ ਵਿੱਚੋਂ DM SDM ਦੀ ਮਨਜ਼ੂਰੀ ਵਾਲਾ ਪ੍ਰਬੰਧ ਖਤਮ ਕਰ ਦਿੱਤਾ ਜਾਵੇਗਾ। ਸੱਤਵਾਂ ਬਿੱਲ ਹੈ ਇਹਦੇ ਵਿੱਚ ਆਖਰੀ ਮਾਈਕਰੋ ਸਮਾਲ ਐਂਡ ਮੀਡੀਅਮ ਇੰਟਰਪ੍ਰਾਈਜ਼ ਡਿਵੈਲਪਮੈਂਟ ਸੋਧ ਬਿੱਲ 2026। ਸਮੇਂ ਸਿਰ ਭੁਗਤਾਨ ਨਾ ਹੋਣ ਦੇ ਉੱਤੇ ਝਗੜਿਆਂ ਦਾ ਤੇਜ਼ੀ ਦੇ ਨਾਲ ਨਿਪਟਾਰਾ ਕੀਤਾ ਜਾਵੇਗਾ। ਸੂਬਿਆਂ ਦੇ ਵਿੱਚ MSEFC ਮਾਈਕਰੋ ਐਂਡ ਸਮਾਲ ਇੰਟਰਪ੍ਰਾਈਜ਼ ਜਿਹੜਾ ਆਪਣਾ ਇਹ ਜੋ ਵੀ ਇੰਸਟਰੂਮੈਂਟ ਨੇ ਉਹਨਾਂ ਦੀ ਗਿਣਤੀ ਵਧਾਈ ਜਾ ਸਕੇਗੀ। ਸੈਸ਼ਨ ਦੇ ਵਿੱਚ ਰੱਖੇ ਜਾਣ ਵਾਲੇ 7 ਬਿੱਲਾਂ ਦੇ ਵਿੱਚੋਂ 2 ਬਿੱਲ ਪੁਰਾਣੇ ਨੇ, ਜਦਕਿ 3 ਬਿੱਲ ਪਹਿਲੀ ਵਾਰ ਸਦਨ ਦੇ ਵਿੱਚ ਪੇਸ਼ ਕੀਤੇ ਜਾਣੇ ਨੇ। ਪੁਰਾਣੇ ਬਿੱਲਾਂ ਦੇ ਵਿੱਚ ਫੋਰਨ ਕੰਟਰੀਬਿਊਸ਼ਨ ਜਾਣੀ ਕਿ ਬਾਹਰੋਂ ਜਿਹੜਾ ਫੋਰਨ ਤੋਂ ਜੋ ਕੁਝ ਵੀ ਆਉਂਦਾ ਹੈ, ਰੈਗੂਲੇਸ਼ਨ ਐਕਟ ਅਤੇ ਵਿਕਾਸ ਭਾਰਤ ਵਿਕਸਿਤ ਭਾਰਤ ਸਿੱਖਿਆ ਆਦੇਸ਼ ਠਾਣ ਬਿੱਲ ਜਿਹੜਾ ਸ਼ਾਮਲ ਨੇ, ਜੋ ਪਹਿਲਾਂ ਹੀ ਜਿਹੜਾ ਸੰਸਦ ਦੇ ਵਿਚਾਰ ਦੇ ਅਧੀਨ ਸਨ। ਇਸ ਤੋਂ ਇਲਾਵਾ ਇਨਕਮ ਟੈਕਸ ਸੋਧ ਬਿੱਲ 2026 ਤੇ ਸੁਪਰੀਮ ਕੋਰਟ ਦੇ ਵਿੱਚ ਜੱਜਾਂ ਦੀ ਗਿਣਤੀ ਵਧਾਉਣ ਸੰਬੰਧੀ ਬਿੱਲ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹੈ ਤੇ ਸਰਕਾਰੀ ਜਿਹੜਾ ਅਧਿਆਦੇਸ਼ਾਂ ਆਰਡੀਨੈਂਸ ਦੀ ਜਗ੍ਹਾ ਲੈਣਗੇ, ਜਦਕਿ ਜਨਮ ਮੌਤ ਰਜਿਸਟ੍ਰੇਸ਼ਨ ਵੰਦੇ ਮਾਤਰਮ ਦੇ ਨਿਰਧਾਰਿਤ ਤੇ ਰੋਕ ਤੇ MSME ਖੇਤਰ ਦੇ ਨਾਲ ਜੁੜੇ 3 ਬਿੱਲ ਨਵੇਂ ਸਿਰੇ ਤੇ ਜਿਹੜੇ ਲਿਆਂਦੇ ਜਾਣਗੇ। ਕਾਂਗਰਸ ਪਾਰਟੀ CJP ਦੇ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋ ਗਈ ਹੈ ਤੇ ਪਵਨ ਖੇੜਾ ਨੇ ਇੱਕਜੁੱਟਤਾ ਜਿਹੜੀ ਪ੍ਰਗਟਾ ਦਿੱਤੀ ਹੈ। ਕਾਂਗਰਸ ਜਨਤਾ ਪਾਰਟੀ ਦੇ ਚੱਲ ਰਹੇ ਪ੍ਰਦਰਸ਼ਨ ਤੋਂ ਕਈ ਦਿਨ ਤੱਕ ਦੂਰ ਰਹਿਣ ਤੋਂ ਬਾਅਦ ਕਾਂਗਰਸ ਨੇ ਸ਼ੁੱਕਰਵਾਰ ਅੱਜ ਪ੍ਰਦਰਸ਼ਨਕਾਰੀਆਂ ਨੂੰ ਸਮਰਥਨ ਦੇ ਦਿੱਤਾ, ਜਿਸਦੇ ਵਿੱਚ ਪਾਰਟੀ ਆਗੂ ਪਵਨ ਖੇੜਾ ਨੇ ਇਕਜੁੱਟਤਾ ਪ੍ਰਗਟਾਉਣ ਦੇ ਲਈ ਪ੍ਰਦਰਸ਼ਨ ਦੇ ਲਈ ਵਾਲੀ ਥਾਂ ਦਾ ਜਿਹੜਾ ਦੌਰਾ ਕਰ ਲਿਆ। ਖੇੜਾ ਨੇ ਪ੍ਰਦਰਸ਼ਨਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਅੰਦੋਲਨ ਦੀ ਅਗਵਾਈ ਕਰਨ ਵਾਲਿਆਂ ਦੇ ਨਾਲ ਗੱਲਬਾਤ ਕੀਤੀ, ਜੋ ਕਿ ਪ੍ਰਦਰਸ਼ਨ ਦੇ ਵਿੱਚ ਕਾਂਗਰਸ ਦੀ ਪਹਿਲੀ ਨਜ਼ਰ ਆਉਣ ਵਾਲੀ ਸ਼ਮੂਲੀਅਤ ਹੈ। ਉਨ੍ਹਾਂ ਦਾ ਇਹ ਦੌਰਾ ਉਦੋਂ ਹੋਇਆ ਜਦੋਂ ਕਈ ਵਿਰੋਧੀ ਆਗੂਆਂ ਤੇ ਸਿਵਲ ਸੁਸਾਇਟੀ ਸਮੂਹਾਂ ਵੱਲੋਂ ਪ੍ਰਦਰਸ਼ਨ ਦਾ ਸਮਰਥਨ ਕਰਨ ਦੇ ਬਾਵਜੂਦ ਪਾਰਟੀ ਦੀ ਗੈਰ ਹਾਜ਼ਰੀ ਦੇ ਉੱਤੇ ਸਵਾਲ ਉਠਾਏ ਜਾ ਰਹੇ ਸਨ। ਉੱਥੇ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਖੇੜਾ ਨੇ ਪ੍ਰਦਰਸ਼ਨਕਾਰੀਆਂ ਦੇ ਨਾਲ ਇਕਜੁੱਟਤਾ ਤੇ ਉਨ੍ਹਾਂ ਦੀਆਂ ਮੰਗਾਂ ਦੇ ਲਈ ਕਾਂਗਰਸ ਦੇ ਸਮਰਥਨ ਨੂੰ ਦੁਹਰਾਇਆ ਤੇ ਉਨ੍ਹਾਂ ਨੇ ਇਸ ਮੁੱਦੇ ਦੇ ਉੱਤੇ ਕੇਂਦਰ ਦੀ ਆਲੋਚਨਾ ਵੀ ਕੀਤੀ ਹੈ ਤੇ ਕਿਹਾ ਪ੍ਰਦਰਸ਼ਨਕਾਰੀਆਂ ਵੱਲੋਂ ਉਠਾਈਆਂ ਗਈਆਂ ਚਿੰਤਾਵਾਂ ਨੂੰ ਸੁਣਿਆ ਜਾਣਾ ਚਾਹੀਦਾ ਤੇ ਇਸ ਦੌਰੇ ਨੂੰ ਕਾਂਗਰਸ ਦੇ ਵੱਲੋਂ ਅੰਦੋਲਨ ਨੂੰ ਰਸਮੀ ਰਾਜਨੀਤਿਕ ਸਮਰਥਨ ਦੇ ਵਜੋਂ ਦੇਖਿਆ ਜਾ ਰਿਹਾ, ਜਿਸ ਨੂੰ ਕਾਰਕੁਨਾਂ ਤੇ ਵਿਰੋਧੀ ਧਿਰ ਦੇ ਵਰਗਾਂ ਤੋਂ ਲਗਾਤਾਰ ਸਮਰਥਨ ਮਿਲ ਰਿਹਾ ਦੱਸਿਆ ਜਾ ਰਿਹਾ। ਤਿੱਲੋ ਦੋਸਤੋ, ਇਹ ਸਨ ਜੀ ਪੰਜਾਬ ਦੀਆਂ ਤੇ ਕੁਝ ਕੇਂਦਰ ਦੀਆਂ ਖ਼ਬਰਾਂ ਤੇ ਅੱਗੇ ਵੱਧਦੇ ਹਾਂ, ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਸਟੂਡੀਓ ਦਾ ਨੰਬਰ ਹੈ ਤੇ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਹਨਾਂ ਦਾ ਆਪਾਂ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ? ਲੰਘਿਆ ਹੋ ਜੀ।
2: ਹਾਲ ਚਾਲ ਠੀਕ ਹੈ ਜੀ।
1: ਜੀ
2: ਭਾਰੇ ਸਾਹਿਬ, ਪਹਿਲਾਂ ਤਾਂ ਕੱਲ ਲੋਕਾਂ ਨੇ ਬੜਾ ਨਜ਼ਾਰਾ ਦੇਖਿਆ ਤੇ ਆਪਾਂ ਅੰਦਰ ਬੈਠੇ ਰਹਿ ਗਏ।
1: ਅੱਛਾ ਜੀ, ਹਾਂਜੀ, ਆ ਜਿਹੜਾ ਉਲਕਾ ਪਿੰਡ ਡਿਗਿਆ,
2: ਉਲਕਾ ਪਿੰਡ ਜਿਹੜਾ ਹੈਗਾ ਜੀ, ਉਹ ਮੈਂ ਕੋਰਟ ਦੇ ਵਿੱਚ ਗਿਆ ਤੇ ਮੇਰਾ ਦੋਸਤ ਇੱਕ ਆਇਆ, ਉਹਨੇ ਪਹਿਲਾਂ ਆਉਂਦਿਆਂ ਇਹੀ ਕੁਐਸਚਨ ਰੇਜ਼ ਕੀਤਾ, ਫੇਰ ਮੇਰਾ ਮੁਨਸ਼ੀ ਆਇਆ, ਉਹਨੇ ਮੈਨੂੰ ਆਉਂਦਿਆਂ ਕਿਹਾ
1: ਜੀ,
2: ਮੈਂ ਕਿਹਾ ਯਾਰ ਭਾਈ ਮੈਨੂੰ ਨੀ ਪਤਾ, ਮੈਂ ਕਿਹਾ ਮੈਂ ਨਿਊਜ਼ ਦੇਖੀ ਨੀ ਕਿਤੇ
1: ਜੀ,
2: ਉਹ ਫੇਰ ਤੇ ਬਾਅਦ ਦੇ ਵਿੱਚ ਫੇਰ ਇਲਾਕੇ ਦੇ ਵੀਡੀਓ ਜਿਹੜੇ ਹੈਗੇ ਆ ਉਹ ਦੇਖੇ, ਭਾਈ ਹਾਂਜੀ ਉਹਦੇ ਵਿੱਚ ਇੱਕ ਤਾਰ ਦੀ ਤਾਰ ਹੀ ਬਣੀ ਆ ਰਹੀ ਸੀ ਤੇ ਉਹ ਲਾਈਟ ਦੀ ਲਾਈਟ,
1: ਬਿਲਕੁਲ
2: ਕਾਫੀ ਮਤਲਬ ਜਿਹੜਾ ਹੈਗਾ ਆ ਇਹ ਵਿਗਿਆਨਕ ਤਾਂ ਇਹ ਕਹਿੰਦੇ ਹੈਗੇ ਆ ਕਿ ਕਈ ਵਾਰੀ ਇਹ ਕੱਲੇ ਸਿੰਗਲ ਨੀ ਹੁੰਦੀ ਹੈਗੀ,
1: ਹਾਂਜੀ
2: ਤੇ ਉਹ ਜਿਆਦਾ ਹੁੰਦੀਆਂ ਹੈਗੀਆਂ ਆ ਤੇ ਉਹਨੂੰ ਬਾਰਿਸ਼ ਵੀ ਕਹਿ ਦਿੰਦੇ ਹੈਗੇ, ਉਲਕਾ ਪਿੰਡ ਦੀ ਬਾਰਿਸ਼,
1: ਹਾਂਜੀ ਬਿਲਕੁਲ,
2: ਤੇ
1: ਜਾਂ ਫਿਰ ਇੱਕ ਹੁੰਦਾ ਜੀ ਆਪਣੇ ਸਟਾਰਲਿੰਕ ਜਿਹੜੀ ਆਪਣੀ ਐਲਨ ਮਸਕ ਦੀ ਕੰਪਨੀ ਆ ਨਾ, ਉਹ ਕਈ ਵਾਰੀ ਇਕੱਠੀਆਂ ਜਿਹੜੀਆਂ ਨੇ ਆਪਣੇ ਕੁਝ ਚੀਜ਼ਾਂ ਅੰਤਰਿਕਸ਼ ਦੇ ਵਿੱਚ ਛੱਡਦੇ ਆ, ਤੇ ਉਹ ਉਹਨਾਂ ਦੀ ਮਤਲਬ ਕਿ ਇੱਦਾਂ ਲੱਗਦਾ ਕਿ ਲਾਈਨ ਦੇ ਵਿੱਚ ਤੁਰੇ ਜਾਂਦੇ ਆ। ਉਹ ਕੁਝ ਡਿਵਾਈਸ ਹੁੰਦੀਆਂ ਜਾਂ ਉਹ ਚੀਜ਼ਾਂ ਹੁੰਦੀਆਂ ਨੇ, ਉਹ ਕੁਝ ਸਮੇਂ ਲਈ ਦਿਖਦੀਆਂ ਨੇ ਜੀ। ਉਹ ਪਿਛਲੇ ਸਮਿਆਂ ਦੇ ਵਿੱਚ ਵੀ ਰੋਲਾ ਪਿਆ ਸੀ, ਪਰ ਇਹਦੀ ਰੋਸ਼ਨੀ ਜਿਹੜੀ ਸੀ ਲਾਲ ਸੀ, ਜਿੱਦਾਂ ਗੋਲਾ ਹਨਾ ਮਗਦਾ ਆਉਂਦਾ ਥੱਲੇ ਨੂੰ, ਕਿਉਂਕਿ ਛੋਟਾ ਹੋਏਗਾ ਇਸ ਕਰਕੇ ਉੱਪਰ ਹੀ ਜਿਹੜਾ ਖਤਮ ਹੋ ਗਿਆ। ਨਹੀਂ ਤਾਂ ਫਿਨਲੈਂਡ ਜਾਂ ਕੁਝ ਇਲਾਕਿਆਂ ਦੇ ਵਿੱਚ ਬਹੁਤ ਵੱਡੇ ਵੱਡੇ ਵੀ ਡਿੱਗੇ ਸੀ ਜੀ, ਉਹਨਾਂ ਦੇ ਨਿਸ਼ਾਨ ਅੱਜ ਵੀ ਜਾਂ ਮਤਲਬ ਕਿ ਇਹਨਾਂ ਧਰਤੀਆਂ ਦੇ ਉੱਤੇ ਹੈਗੇ ਨੇ ਜੀ, ਰਸ਼ੀਆ ਦੇ ਵਿੱਚ ਜਾਂ ਇਹਨਾਂ ਮੁਲਕਾਂ ਚ।
2: ਬਿਲਕੁਲ ਹਾਂਜੀ, ਉਹ ਤਾਂ ਹਿਸਟਰੀ ਹੈਗੀ ਆ ਜੀ, ਉਹ ਤਾਂ ਆਉਂਦੇ ਆ, ਚਲੋ ਠੀਕ ਗੱਲ ਹੈਗੀ ਆ। ਪਰ ਲੋਕੀ ਬੜੀਆਂ ਮਾਨਤਾਵਾਂ ਰੱਖਦੇ ਹੈਗੇ ਆ, ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਜੀ,
1: ਜੀ
2: ਤੇ ਲਗਭਗ ਇਹ ਗੱਲ ਹੈਗੀ ਆ ਜੀ, ਛਿਅੱਤਰ ਅਠੱਤਰ ਦੀ ਹੋਣੀ ਜੀ, ਉਦੋਂ ਰੌਲਾ ਪੈ ਗਿਆ ਜੀ, ਕਹਿੰਦੇ ਜੀ ਦੁਨੀਆਂ ਮੁੱਕ ਜਾਣੀ ਆ ਜੀ, ਇੱਥੇ ਸਕਾਈ ਲੈਬ ਡਿੱਗਣਾ ਹੈ ਜੀ। ਅਸੀਂ ਛੋਟੇ ਹੁੰਦੇ ਜੀ, ਸਾਨੂੰ ਪਤਾ ਨੀ ਸਕਾਈ ਲੈਬ ਕੀ ਹੈਗਾ ਜੀ, ਹਾਂਜੀ ਉਹ ਸਕਾਈ ਲੈਬ ਡਿੱਗ ਪੈਣਾ ਜੀ, ਸਕਾਈ ਲੈਬ ਡਿੱਗ ਪੈਣਾ, ਬਾਹਰ ਨੀ ਸੋਣਾ ਹੈਗਾ, ਕਿਤੇ ਮੰਜੇ ਤੇ ਡਿੱਗ ਪਏ ਆ ਕੇ, ਹਾਂਜੀ ਉਹ ਪਤਾ ਨੀ
1: ਕਿੱਦਾਂ ਕਿੱਦਾਂ ਗੱਲਾਂ
2: ਨੇ ਨਾ ਨਾ ਨਾ ਨਾ ਨਾ ਨਾ ਨਹੀਂ ਜੀ ਨਹੀਂ ਨਹੀਂ ਨਹੀਂ ਭਾਰੇ ਸਾਹਿਬ, ਨੱਬੇ ਦੀਆਂ ਗੱਲਾਂ ਨੀ ਹੈਗੀਆਂ ਇਹ।
1: ਵੈਸੇ ਗੱਲ ਸੁਣਦੇ ਰਹੇ ਆ ਪਰ ਪਤਾ ਨੀ ਕਦੋਂ ਦੀ
2: 78 ਜਲੰਧਰ ਮਿੱਠਾਪੁਰ ਰਹਿੰਦੇ ਹੁੰਦੇ ਸੀਗੇ ਜੀ, ਉੱਥੇ ਮਤਲਬ ਜਿਹੜਾ ਹੈਗਾ ਸਾਡਾ ਮਤਲਬ ਘਰ ਦਾ ਵਿਹੜਾ ਬੜਾ ਖੁੱਲਾ ਹੁੰਦਾ ਸੀਗਾ, ਤੇ ਮੰਜੇ ਜਿਹੜੇ ਬਾਹਰ ਡਾਏ ਹੁੰਦੇ ਸੀ, ਤੇ ਉੱਥੇ ਫਿਰ ਜਿਹੜਾ ਹੈਗਾ ਇਹ ਚੀਜ਼ ਡਿਸਕਸ ਕਰਦੇ ਹੁੰਦੇ ਸੀ, ਸਕਾਈ ਲੈਬ ਡਿੱਗਣਾ
1: ਜੀ।
2: ਫਿਰ ਅਖਬਾਰਾਂ ਦੇ ਵਿੱਚ ਅਸੀਂ ਛੋਟੇ ਹੁੰਦੇ, ਚਲੋ ਅਖਬਾਰਾਂ ਦੇ ਵਿੱਚ ਖਬਰ ਪੜ੍ਹੀ ਫਿਰ
1: ਜੀ,
2: ਭਈ ਇਹ ਸਕਾਈ ਲੈਬ ਜਿਹੜਾ ਆ ਉਹ ਅਮੈਰੀਕਾ ਨੇ ਮਤਲਬ ਸਮੁੰਦਰ ਦੇ ਵਿੱਚ ਉਹ ਸਿੱਟ ਲਿਆ ਜੀ, ਹਾਂਜੀ। ਤੇ ਉਹ ਬਾਅਦ ਦੇ ਵਿੱਚ ਜਦੋਂ ਚਲੋ ਥੋੜਾ ਬਹੁਤਾ ਮੈਚਿਓਰ ਹੋਏ ਤੇ ਪਤਾ ਲੱਗਾ ਕਿ ਉਹ ਅਮੈਰੀਕਾ ਦਾ ਇੱਕ ਸੈਟੇਲਾਈਟ ਸੀਗਾ ਜਿਹੜਾ ਕਿ ਅਨਕੰਟਰੋਲਡ ਹੋ ਗਿਆ ਸੀਗਾ, ਤੇ ਜਦੋਂ ਅਨਕੰਟਰੋਲਡ ਹੋ ਗਿਆ ਤੇ ਫਿਰ ਉਹਨਾਂ ਨੂੰ ਇਹ ਸੀਗਾ ਕਿ ਇਹ ਦਿਸ਼ਾ ਭਟਕ ਗਿਆ ਹੈਗਾ ਆ, ਤੇ ਧਰਤੀ ਹੌਲੀ ਹੌਲੀ ਧਰਤੀ ਦੀ ਗ੍ਰੈਵਿਟੀ ਦੇ ਵਿੱਚ ਆ ਰਿਹਾ ਹੈਗਾ ਆ ਜੀ, ਤੇ ਫਿਰ ਉਹਦਾ ਸੀਗਾ ਜੀ। ਬਟ ਉਹਨਾਂ ਨੇ ਨਾ ਜੀ ਫੇਰ ਵੀ ਧਰਤੀ ਦੀ ਗ੍ਰੈਵਿਟੀ ਦੇ ਅੰਦਰ ਵੜਨ ਤੋਂ ਬਾਅਦ ਵੀ ਕੰਟਰੋਲ ਕਰ ਲਿਆ ਸੀ
1: ਜੀ,
2: ਉਸ ਸਮੁੰਦਰ ਦੇ ਵਿੱਚ ਉਹਨਾਂ ਨੇ ਸਿੱਟ ਲਿਆ ਸੀਗਾ ਜੀ।
1: ਬਿਲਕੁਲ ਹੈ ਜੀ,
2: ਤੇ ਏਦਾਂ ਦੀਆਂ ਚਲੋ ਆ ਚੀਜ਼ਾਂ ਵਾਪਰਦੀਆਂ ਰਹਿੰਦੀਆਂ ਹੈਗੀਆਂ ਜੀ, ਪਰ ਇਹ ਆ ਵੀ ਇਹਦਾ ਲੋਕੀ ਲੁਤਫ ਬਹੁਤ ਲੈਂਦੇ ਹੈਗੇ ਆ ਜੀ, ਕਈ ਕਹਿੰਦੇ ਹੈਗੇ ਜੀ ਇਹ ਟੁੱਟਿਆ ਤਾਰਾ।
1: ਪਰ ਸੈਣੀ ਸਾਹਿਬ ਇਹਨਾਂ ਚੀਜ਼ਾਂ ਤੋਂ ਕਿਤੇ ਨਾ ਕਿਤੇ ਇਹ ਤਾਂ ਸਪਸ਼ਟ ਹੋ ਜਾਂਦਾ ਨਾ, ਜੇ ਕਈ ਕਹਿ ਦਿੰਦੇ ਆ ਕਿ ਮੁਰਗੇ ਪਹਿਲਾਂ ਆਏ ਸੀਗੇ, ਅੰਡਾ ਆਇਆ ਸੀ, ਇਹਨਾਂ ਚੀਜ਼ਾਂ ਚ ਪੈ ਜਾਂਦੇ ਆ। ਪਰ ਇਹ ਚੀਜ਼ਾਂ ਤੋਂ ਜਿਹੜਾ ਵਿਗਿਆਨ ਦਾ ਕਹਿਣਾ, ਜਿਸ ਹਿਸਾਬ ਦੇ ਨਾਲ ਕਿ ਇੱਥੇ ਮਤਲਬ ਕਿ ਬਹੁਤ ਵੱਡਾ ਇੱਕ ਬਲਾਸਟ ਹੋਇਆ ਤੇ ਉਸ ਤੋਂ ਬਾਅਦ ਅੱਗਾਂ ਲੱਗੀਆਂ ਰਹੀਆਂ, ਫਿਰ ਉਹ ਠੰਡਾ ਹੋਇਆ, ਬਰਫਾਂ ਜੰਮੀਆਂ, ਪਾਣੀ ਬਣਿਆ, ਮੈਲਟ ਹੋਇਆ, ਗਰਮੀ ਸ਼ੁਰੂ ਹੋਈ, ਹੌਲੀ ਹੌਲੀ ਜੀਵ ਛੋਟੇ ਛੋਟੇ ਪਾਣੀ ਦੇ ਵਿੱਚ ਸ਼ੁਰੂ ਹੋਏ, ਉਸ ਤੋਂ ਫਿਰ ਧਰਤੀ ਦਾ ਵਿਕਾਸ ਹੋਣਾ ਸ਼ੁਰੂ ਹੋ ਗਿਆ, ਫਿਰ ਹੋਰ ਜਾਨਵਰ ਆ ਗਏ, ਫਿਰ ਬੰਦੇ ਆ ਗਏ, ਮਨੁੱਖਾਂ ਦੇ ਰੂਪ ਦੇ ਵਿੱਚ ਜਾਨਵਰ ਆ ਗਏ ਜਿਹੜੇ ਅੱਜ।
2: ਨਹੀਂ ਜੀ ਗੱਲ ਏਦਾਂ ਹੈਗੀ ਆ, ਇਹ ਤਾਂ ਹੁਣ ਸਾਡੇ ਜੀਰਾ ਸਾਹਿਬ ਨਾਲ ਜੁੜੇ ਹੈਗੇ ਆ ਜੀ, ਉਹ ਕਹਿੰਦੇ ਹੈਗੇ ਉਹਨਾਂ ਦਾ ਤਾਂ, ਉਹ ਕਹਿੰਦੇ ਨਹੀਂ ਇੱਦਾਂ ਮੁਰਗੀ ਆਈ ਪਹਿਲਾਂ ਨਾ ਮਤਲਬ ਅੰਡਾ ਆਇਆ, ਪਹਿਲਾਂ ਆਈ ਬੋਤਲ, ਪਹਿਲਾਂ ਬੋਤਲ ਆਈ ਸੀ, ਫਿਰ ਦੋ ਅੰਡੇ ਆਏ ਸੀਗੇ, ਤੇ ਕਹਿੰਦੇ ਫਿਰ ਉਹ ਤੋਂ ਬਾਅਦ ਕਹਿੰਦੇ ਮੁਰਗੀ ਮੰਗਾਈ ਸੀ,
1: ਫਿਰ ਨਾਲ ਖਾਣ ਪੀਣ ਦਾ ਪ੍ਰਬੰਧ ਹੋਇਆ ਸੀ,
2: ਹਾਂਜੀ ਤੇ ਨਾਲ ਫੁਲਕੇ ਆ ਗਏ ਫਿਰ, ਹਾਂਜੀ
1: ਬਿਲਕੁਲ।
2: ਸੋ ਇਸ ਕਰਕੇ ਮਹਾਰਾਜ ਇਸ ਚੀਜ਼ ਦਾ ਤਾਂ ਜਵਾਬ ਇਹੀ ਆ
1: ਜੀ।
2: ਬਾਕੀ ਭਾਰਤ ਸਾਹਿਬ ਜਿਹੜੇ ਹੈਗੇ ਆ ਭਾਈ, ਅੱਜ ਮੋਦੀ ਸਾਹਿਬ ਇੱਥੇ ਪੰਜਾਬ ਦੇ ਵਿੱਚ ਫੇਰਾ ਪਾ ਕੇ ਗਏ ਜੀ, ਹਰੀ ਪੱਗ ਬੰਨੀ ਸੀ ਜੀ, ਹਰ ਇੱਕ ਚੀਜ਼ ਕੋਈ ਨਾ ਕੋਈ ਤਾਂ ਸੰਕੇਤ ਦਿੰਦੀ ਆ ਜੀ, ਤੇ ਮੈਂ ਤਾਂ ਉਹਦਾ ਨਾਲ ਸਿਰੇ ਕਰ ਰਿਹਾ ਸੀਗਾ ਕਿ ਸ਼ਾਇਦ ਉਹ ਇਹ ਇੰਡੀਕੇਟ ਕਰਨਾ ਚਾਹੁੰਦੇ ਹੈਗੇ ਆ ਜੀ ਕਿ ਰਾਜੇ ਆਲ ਡੱਲੇ ਆਲ ਨੂੰ ਛੱਡੋ, ਕਿਸਾਨ ਲੀਡਰ ਤਾਂ ਤੁਹਾਡੇ ਸਾਹਮਣੇ ਖੜਾ ਆ
1: ਜੀ,
2: ਤੇ ਹੋ ਸਕਦਾ ਹੈਗਾ ਆ ਜੀ ਕਿ ਉਹਨਾਂ ਨੇ ਹੁਣ ਜਿਹੜੀ ਆ ਅੱਗੇ ਤਾਂ ਆਉਂਦੇ ਹੁੰਦੇ ਸੀ ਤੇ ਪੀਲੀ ਪੱਗ ਬੰਨ ਕੇ ਆਉਂਦੇ ਸੀ, ਤੇ ਪੀਲੀ ਪੱਗ ਦਾ ਮੂੰਹ ਟੁੱਟ ਗਿਆ ਲੱਗਦਾ ਜੀ, ਤੇ ਉਹਨਾਂ ਜੇ ਕਿਉਂਕਿ ਪੀਲੀ ਪੱਗ ਵਾਲੇ ਤਾਂ ਉਹਨਾਂ ਨੇ ਕੰਸੋਲੀਡੇਟ ਕਰਕੇ ਤੇ ਉਧਰ ਨੂੰ ਭੇਜ
1: ਦਿੱਤਾ,
2: ਹਾਂ ਕੇਸਰੀ ਪੱਗ ਜਿਹੜੀ ਹੈਗੀ ਆ ਜੀ ਉਹ ਬੰਨ ਕੇ, ਤੇ ਉਹਨਾਂ ਨੇ ਜਿਹੜਾ ਆ ਉਹ ਕੇਸਰੀ ਪੱਗ ਉਹਨਾਂ ਨੇ ਕੇਸਰੀ ਵਾਲੇ ਜਿਹੜੇ ਹੈਗੇ ਸੀ ਉਹ ਕੰਸੋਲੀਡੇਟ ਕਰਕੇ ਤੇ ਉਧਰ ਨੂੰ ਭੇਜ ਦਿੱਤੇ ਆ ਜੀ ਵਾਰਸ ਪੰਜਾਬ ਵੱਲ ਨੂੰ, ਤੇ ਆਪੂ ਜਿਹੜਾ ਹੈਗਾ ਆ ਉਹਨਾਂ ਨੇ ਹੁਣ ਕਿਸਾਨ ਵੋਟ ਦੇ ਵਿਚ ਸੀਂਧ ਲਾਉਣ ਦੀ ਸੋਚ ਰਹੇ ਹੋਣਗੇ ਜੀ।
1: ਜੀ
2: ਬਾਕੀ ਉਹਨਾਂ ਨੇ ਸੈਂਟਰ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਆ ਜੀ, ਰੇਲਵੇ ਸਟੇਸ਼ਨਾਂ ਦਾ
1: ਜੀ,
2: ਤੇ ਉਹਨਾਂ ਦਾ ਆਧੁਨਿਕਰਨ ਜਿਹੜਾ ਆ ਉਹ ਕਰਨ ਵਾਸਤੇ
1: ਜੀ
2: ਵੈਲਕਮਿੰਗ ਹੈ ਜੀ। ਜਦੋਂ ਕੋਈ ਆਉਂਦਾ ਹੈ ਨੇਤਾ, ਵੱਡਾ ਨੇਤਾ ਆਉਂਦਾ ਹੈਗਾ ਆ ਸੈਂਟਰ ਦਾ, ਤੇ ਉਦੋਂ ਆਸਮ ਚ ਖਾਸ ਕਰਕੇ ਪ੍ਰਧਾਨ ਮੰਤਰੀ ਆਉਣ ਕਿਸੇ ਸਟੇਟ ਦੇ ਵਿਚ, ਤੇ ਸਟੇਟ ਨੂੰ ਆਸ ਹੁੰਦੀ ਹੈਗੀ ਆ ਜੀ। ਵੈਸੇ ਇਹ ਆਸਾਂ ਜਿਹੜੀਆਂ ਹੈਗੀਆਂ ਆ ਕਿ ਏਦਾਂ ਨੀ ਹੁੰਦੀਆਂ ਜੀ, ਉਹਦੇ ਵਾਸਤੇ ਪਹਿਲਾਂ ਹੀ ਟੇਬਲ ਟਾਕ ਹੋਈ ਹੁੰਦੀ ਆ, ਜੇ ਕੋਈ ਵੱਡੀ ਅਨਾਉਂਸਮੈਂਟ ਕਰਨੀ ਹੋਵੇ ਉਹਦੇ ਤੇ ਹੋਮਵਰਕ ਹੋਇਆ ਆ ਹੁੰਦਾ
1: ਜੀ। ਬਿਲਕੁਲ ਹੈ ਜੀ,
2: ਐਸਾ ਤਾਂ ਇੱਥੇ ਹੈ ਨੀ ਸੀ ਜੀ। ਬਾਕੀ ਸਾਡੇ ਮੁੱਖ ਮੰਤਰੀ ਸਾਹਿਬ ਉੱਥੇ ਗੈਰ ਹਾਜ਼ਰ ਸੀਗੇ ਜੀ, ਇਹਨਾਂ ਨੇ ਤਾਂ ਕੋਆਰਡੀਨੇਸ਼ਨ ਕਦੀ ਕੀਤਾ ਹੀ ਨੀ ਜੀ।
1: ਉਹ ਦੇਖੋ ਕਹਿੰਦੇ ਕਿ ਮੈਂ ਸੁਣ ਰਿਹਾ ਸੀਗਾ, ਇੱਕ ਵਾਇਰਲ ਵੀ ਹੋਈ ਆ ਉਹ ਵੀਡੀਓ ਕਲਿੱਪ ਥੋੜਾ ਜਿਹਾ ਹੀ ਹੈ, ਕਿ ਉਹ ਪੁੱਛਦੇ ਆ ਪ੍ਰੈਸ ਵਾਲੇ ਸ਼ਾਇਦ, ਮਤਲਬ ਕਿ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਨੇ, ਤੇ ਕਹਿੰਦੇ ਹਾਂ ਆ ਰਹੇ ਨੇ, ਕਹਿੰਦੇ ਆ ਜਲੰਧਰ ਕੋਈ ਰੇਲਵੇ ਸਟੇਸ਼ਨ ਦਾ ਕਹਿੰਦੇ ਉਦਘਾਟਨ ਕਰਨਾ, ਕਹਿੰਦੇ
2: ਉਹ ਲਾਈਟ ਵੇਟ ਦੇ ਵਿੱਚ ਜਵਾਬ ਦਿੰਦੇ। ਪਰ ਇਹ ਸਰ ਦੇਖੋ
1: ਜੀ,
2: ਪੋਲੀਟੀਕਲ ਪਾਰਟੀਜ਼ ਅਲੱਗ ਚੀਜ਼ ਹੁੰਦੀਆਂ, ਸਰਕਾਰਾਂ ਅਲੱਗ ਚੀਜ਼ ਹੁੰਦੀਆਂ ਹੈਗੀਆਂ। ਸਰਕਾਰ ਦੇ ਕੁਛ ਇੱਕ ਜਿਹੜੇ ਹੈਗੇ ਆ ਨਾ ਜੀ ਨੋਰਮਲ ਹੁੰਦੇ ਆ, ਉਹਨਾਂ ਨੂੰ ਫੋਲੋ ਕਰਨਾ ਚਾਹੀਦਾ, ਪ੍ਰੋਟੋਕਾਲ ਹੁੰਦਾ ਆ, ਉਹ ਪ੍ਰੋਟੋਕਾਲ ਫੋਲੋ ਕਰਨਾ ਚਾਹੀਦਾ।
1: ਬਿਲਕੁਲ
2: ਹਾਂਜੀ, ਇਹ ਬਹਾਨਾ ਲੱਭਦੇ ਰਹਿੰਦੇ ਹੈਗੇ ਕੋਈ ਨਾ ਕੋਈ ਜੀ। ਤੇ
1: ਜਦੋਂ
2: ਸ੍ਰੀ ਅਕਾਲ ਤਖ਼ਤ ਸਾਹਿਬ ਨੇ ਬੁਲਾਇਆ ਸੀ,
1: ਘਰ ਪ੍ਰਾਹੁਣਾ ਆਇਆ ਹੋਵੇ ਤਾਂ ਗਿਲੇ ਸ਼ਿਕਵੇ ਦੂਰ ਹੋ ਜਾਂਦੇ ਨੇ, ਸਮਾਂ ਕੇ ਘੁੱਟ ਕੇ ਜੱਫੀ ਪਾਉਣੀ ਚਾਹੀਦੀ ਸੀ, ਸਾਰਾ ਕੁਛ ਕਰਨਾ ਚਾਹੀਦਾ ਸੀ, ਫਾਇਦਾ ਵੀ ਲਿਜਾ ਸਕਦੇ
2: ਆਪਣੇ ਸਟੇਟ ਦੇ ਸਰ। ਮੁੱਦਿਆਂ ਤੇ ਜਾ ਕੇ ਗੱਲ ਕਰਦੇ, ਮੁੱਦਿਆਂ ਤੇ ਜਾ ਕੇ ਗੱਲ ਕਰਦੇ
1: ਜੀ।
2: ਪਰ ਸਾਹਿਬ ਮੈਂ ਅੱਜ ਇੱਕ ਗੱਲ ਕਹਿਣ ਲੱਗਾ ਜੀ,
1: ਜੀ
2: ਜਦੋਂ ਕੋਈ ਬੰਦਾ ਪੋਲੀਟੀਕਲ ਲੀਡਰ ਖਾਸ ਕਰਕੇ MLA
1: ਜੀ,
2: ਜੇ ਬੰਦੀ ਸਿੰਘਾਂ ਦੀ ਗੱਲ ਕਰਦਾ ਨਾ ਜੀ, ਤੇ ਮੇਰਾ ਦਿਲ ਕਰਦਾ ਹੈਗਾ ਯਾਰ ਨਾ ਵੀ ਇੱਟ ਲੈ ਕੇ ਤੇ ਇਹਦੇ ਸਿਰ ਤੇ ਮਾਰਾਂ
1: ਜੀ।
2: ਪਰ ਇਹ ਸਭ ਤਾਮਿਲਨਾਡੂ ਦੇ ਵਿੱਚ ਅਗਲਿਆਂ ਬੰਦਿਆਂ ਨੇ ਰਾਜੀਵ ਗਾਂਧੀ ਦੇ ਕਾਤਲ ਜਿਹੜੇ ਛੁਡਵਾਏ ਕਿ ਨਹੀਂ ਛੁਡਵਾਏ
1: ਜੀ,
2: ਉਹਨਾਂ ਨੇ ਕਿਸ ਤਰੀਕੇ ਦੇ ਨਾਲ, ਤੁਸੀਂ ਜਾ ਕੇ ਉੱਥੇ ਸਟੇਟ ਦੇ ਵਿੱਚ ਜਾਇਓ, ਜਾ ਕੇ ਪਤਾ ਕਰਿਓ ਵੀ ਉਹਨਾਂ ਨੇ ਕਿੱਦਾਂ ਕਿੱਦਾਂ ਪ੍ਰੋਸੈਸ ਨੂੰ ਇਨੀਸ਼ੀਏਟ ਕੀਤਾ
1: ਜੀ।
2: ਹਾਂਜੀ, ਆਖਿਰ ਤਾਂ ਤੁਹਾਡੇ ਜਿਹੜਾ ਹੈਗਾ ਆ ਵੀ ਇੱਕ ਜਿਹੜੇ ਹੈਗੇ ਆ ਉਹ ਮੁੱਖ ਮੰਤਰੀ ਦੇ ਕਤਲ ਦੇ ਕੇਸ ਦੇ ਵਿੱਚ ਹੀ ਆ ਨਾ ਜੀ, ਰਾਜੂ ਆਣਾ ਦਾ ਜਾਂ ਹੋਰ ਬੰਦੇ ਹੈਗੇ ਆ। ਉਹਨਾਂ ਨੇ ਇੱਕ ਵਾਰੀ ਜਿਹੜਾ ਅਨਾਉਂਸ ਵੀ ਕਰ ਦਿੱਤਾ ਸੀ ਸੈਂਟਰ ਨੇ, ਉਹਦੇ ਬਾਵਜੂਦ ਵੀ ਉਹਨਾਂ ਨੇ ਜਦੋਂ ਦੇਖਿਆ ਵੀ ਸਟੇਟ ਦੇ ਵਿੱਚ ਹੀ ਜਿਹੜੇ ਪੋਲੀਟੀਕਲ ਲੀਡਰ ਹੈਗੇ ਆ, ਇਹ ਮੈਂ ਮਤਲਬ ਜਿਹੜਾ ਮਹਿਸੂਸ ਕਰਦਾ ਆ ਵੀ ਇਹ ਛਡਾਉਣਾ ਨਹੀਂ ਚਾਹੁੰਦੇ ਹੈਗੇ,
1: ਬਿਲਕੁਲ
2: ਇਹ ਰੌਲਾ ਪਾਉਣਾ ਚਾਹੁੰਦੇ ਆ।
1: ਕੱਲ ਦੀਆਂ ਖਬਰਾਂ ਸੀਗੀਆਂ ਆਪਣੇ ਇੰਜੀਨੀਅਰ ਰਸ਼ੀਦ ਜਿਹੜੇ ਨੇ ਆਪਣੇ ਮੇਰੇ ਖਿਆਲ ਹਿਮਾਚਲ ਨੂੰ ਬਿਲੋਂਗ ਕਰਦੇ ਆ, ਤੇ ਉਹਨਾਂ ਨੂੰ ਆ ਹੁਣ ਮੌਨਸੂਨ ਸੈਸ਼ਨ ਦੇ ਵਿੱਚ ਇਜਾਜ਼ਤ ਦਿੱਤੀ ਹੈ, ਸਿਕਿਉਰਿਟੀ ਦੇ ਵਿੱਚ ਆਉਣਗੇ, ਆਪਣਾ ਸੈਸ਼ਨ ਅਟੈਂਡ ਕਰਨਗੇ ਜੀ।

0: ਗੱਲ ਨੀ, ਅਸੀਂ ਮਾਫ਼ ਕੀਤਾ ਜੀ, ਵੱਡਾ ਦਿਲ ਦਿਖਾਇਆ ਜੀ।
1: ਜੀ
0: ਜਦ ਕਿ ਉਹਨਾਂ ਦੀ ਸਟੇਟ ਲੀਡਰਸ਼ਿਪ ਨੇ ਸਾਰੇ ਚੈਨਲ ਜਿਹੜੇ ਆ ਓਪਨ ਰੱਖੇ ਹੋਏ ਸੀ ਜੀ।
1: ਬਿਲਕੁਲ ਆ ਜੀ।
0: ਮੈਨੂੰ ਦੱਸ ਦਿਓ, ਵਿਧਾਨ ਸਭਾ ਦੇ ਕਿੰਨੇ ਵਾਰੀ ਮਤੇ ਤੁਸੀਂ ਪਾਏ ਆ
1: ਜੀ,
0: ਕਦੋਂ ਤੁਸੀਂ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਮਤਾ ਪਾ ਕੇ ਤੇ ਤੁਸੀਂ ਸੁਪਰੀਮ ਕੋਰਟ ਨੂੰ ਜਾਂ ਰਾਜਪਾਲ ਨੂੰ ਲਿਖ ਕੇ ਭੇਜਿਆ ਜੀ?
1: ਨਾ ਕਦੇ ਵੀ ਨੀ ਜੀ।
0: ਇਹਨਾਂ ਨੇ ਰਾਜਪਾਲ ਨੂੰ ਕਿਹੜੀ ਫਾਈਲ ਮੂਵ ਕੀਤੀ ਹੈਗੀ ਆ? ਤੁਸੀਂ ਬਾਕੀ ਕੰਮਾਂ ਦੇ ਵਿੱਚ ਤਾਂ ਹੈਗੇ ਆ, ਖਾਲੜਾ ਦੇ ਕਾਤਲ ਜਿਹੜੇ ਹੈਗੇ ਆ ਉਹਨਾਂ ਨੂੰ ਬੇਲ ਦਵਾ ਸਕਦੇ ਜੇ ਤੁਸੀਂ ਇਸ ਤਰੀਕੇ ਦੇ ਨਾਲ ਹੈਂਜੀ ਉਹਨਾਂ ਦੀ ਉਮਰ ਕੈਦ ਦੀ ਸਜ਼ਾ ਜਿਹੜੀ ਹੈਗੀ ਆ ਉਹ ਹੁੰਦਿਆਂ ਹੋਇਆਂ ਵੀ ਉਹ ਬੰਦੇ ਜਿਹੜੇ ਪਤਾ ਹੀ ਨੀ ਕਿੱਥੇ ਆ,
1: ਕਿੱਥੇ ਆ ਜੀ। ਹੁਣ ਇੱਦਾਂ ਦੇਖੋ, ਆ ਕੰਟਰੋਵਰਸੀ ਤਾਂ ਜਰੂਰ ਬਣਾਉਣ ਨੂੰ ਆਪਣੇ ਸਾਰੇ ਤੇਜ ਨੇ, ਕੰਟਰੋਵਰਸੀ ਤੇ ਰਸ਼ੀਦ ਨੂੰ ਦੇ ਦਿੱਤੀ, ਭਾਈ ਅੰਮ੍ਰਿਤਪਾਲ ਨੂੰ ਦਿੰਦੇ ਨੀ ਗਏ MP ਨੂੰ, ਤੇ ਉਹ ਚੀਜ਼ਾਂ ਤਾਂ ਕਰ, ਪਰ ਜਿਹੜਾ ਪੇਪਰ ਵਰਕ ਕੀਤਾ ਜਾਂ ਪਿੱਛੇ ਸਾਰੀ ਉਹਨਾਂ ਦਾ ਹੋਮ ਵਰਕ ਆ ਉਹਦੇ ਵੱਲ ਥੋੜੀ ਨਾ ਧਿਆਨ। ਹੁਣ ਚਲੋ ਮੋਦੀ ਸਾਹਿਬ ਅੱਜ ਆਏ ਨੇ, ਘੱਟੋ ਘੱਟ ਕਰੋੜਾ ਰੁਪਈਆ ਚਲੋ ਪੰਜਾਬ ਦੇ ਵਿੱਚ ਲਾ ਤਾਂ ਗਏ ਨੇ, ਚਾਹੇ ਉਹ ਲਾ ਗਏ ਨੇ ਚਾਹੇ ਕੇਂਦਰ ਦਾ ਫਰਜ਼ ਬਣਦਾ ਜਿੱਦਾਂ ਮਰਜ਼ੀ ਆ, ਉਹਨੂੰ ਐਪਰੀਸ਼ੀਏਟ ਕਰਨ ਦੀ ਬਜਾਏ ਤੇ ਉਹ ਚਾਹੇ ਹੁਣ ਚਾਹੇ ਕਿਸਾਨ ਜਥੇਬੰਦੀਆਂ ਨੇ ਚਾਹੇ ਕੁਝ ਵੀ ਆ, ਤੁਸੀਂ ਉਹਨਾਂ ਕੋਲ ਭਾਈ ਸਾਨੂੰ ਸਮਾਂ ਦਿਓ, ਮੰਗ ਕਰੋ, ਪੁਤਲੇ ਫੂਕ ਕੇ ਕੀ ਹੋ ਜਾਏਗਾ ਜੀ? ਗੱਲ ਤਾਂ ਟੇਬਲ ਦੇ ਉੱਤੇ ਬੈਠ ਕੇ ਮੁੱਕਣੀ ਆ ਨਾ, ਉਹਨਾਂ ਕੋਲ ਸਮਾਂ ਦਿਓ ਜੀ ਸਾਨੂੰ, ਅਸੀਂ ਚਰਚਾ ਕਰਨੀ ਚਾਹੁੰਦੇ, ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਆ।
0: ਅਸੀਂ ਤਾਂ 2019 ਤੋਂ ਦੇਖੀ ਜਾਂਦੇ ਜੀ, ਪੁਤਲੇ ਫੂਕੀ ਜਾਂਦੇ ਹੈਗੇ ਜੀ, ਆਊਟਪੁੱਟ ਇਹਨਾਂ ਦੀ 0 ਆ ਜੀ। ਉਹਦੇ ਵਿੱਚ ਕੱਢਿਆ ਕੀ ਆ ਜੀ, ਜਾਂ ਤਾਂ ਤੁਸੀਂ ਜਿਹੜਾ ਹੈਗਾ ਆ ਉਹਦੇ ਵਿੱਚ ਕੋਈ ਅੱਜ ਤੱਕ ਜਿਹੜਾ ਆ ਕੋਈ ਤੁਸੀਂ ਅਚੀਵ ਕੀਤਾ ਹੋਵੇ
1: ਜੀ,
0: ਤੁਹਾਨੂੰ ਜਿਹੜਾ ਹੈਗਾ ਆ ਹੁਣ ਅਮੈਰੀਕਾ ਦੀ ਟ੍ਰੀਟੀ ਹੈਗੀ ਆ, ਇੰਟਰਨੈਸ਼ਨਲ ਟ੍ਰੀਟੀ ਜਿਹੜੀਆਂ ਹੈਗੀਆਂ, ਇੱਕ ਸਟੇਟ ਦੇ ਦਬਾਅ ਦੇ ਨਾਲ ਥੋੜਾ ਹੈਗਾ ਜੀ, ਪੂਰਾ ਦੇਸ਼ ਇੱਕ ਪਾਸੇ ਹੋਵੇ, ਪੰਜਾਬ ਇੱਕ ਪਾਸੇ ਹੋਵੇ, ਠੀਕ ਥੋੜਾ ਲੱਗਦਾ।
1: ਇੰਗਲੈਂਡ ਵੀ ਹੋਵੇ, ਦੇਖੋ ਇੰਗਲੈਂਡ ਨਾ ਹੋ ਗਈ ਆ, ਰੋਕ ਲਈ ਆ, ਕੱਲ 15 ਤੋਂ ਲਾਗੂ ਹੋ ਗਈ।
0: ਹਾਂਜੀ ਉਹੀ ਗੱਲ ਆ ਨਾ ਵੀ ਤੁਸੀਂ ਜਿਹੜਾ ਆ ਹਰ ਇੱਕ ਚੀਜ਼ ਦੇ ਵਿੱਚ ਵਿਰੋਧ, ਹਰ ਇੱਕ ਚੀਜ਼ ਚ ਵਿਰੋਧ ਆਇਆ, ਅਗਲੇ ਨੂੰ
1: ਵੈਲਕਮ
0: ਕਰੋ, ਉਹਦਾ ਜਿਹੜਾ ਹੈਗਾ
1: ਬੈਠੋ,
0: ਹਾਂਜੀ ਉਹਦਾ ਦਿਲ ਜਿੱਤੋ, ਅਗਲੇ ਬੰਦੇ ਨੂੰ ਭਾਈ ਹਾਂਜੀ ਠੀਕ ਆ, ਅਸੀਂ ਤੁਹਾਨੂੰ ਵੀ ਮਤਲਬ ਸਾਡੇ ਨਾਲ ਤੁਹਾਡਾ ਕੋਈ ਹੈ ਨੀਗਾ ਜੀ, ਤੁਸੀਂ ਸਾਡਾ ਇੰਟਰਸਟ ਵਾਚ ਕਰੋ, ਆਹ ਸਾਡੇ ਮੁੱਦੇ ਆ ਇਹਨਾਂ ਨੂੰ ਐਡਰੈਸ ਕਰੋ, ਤੇ ਸਾਡੇ ਵਾਸਤੇ ਤੁਸੀਂ ਵੀ ਕਿਹੜਾ ਹੈਗਾ ਆ ਵੀ ਹਾਂਜੀ ਗੈਰ ਹੈਗੇ ਆ ਜੀ। ਹੁਣ ਤਾਂ ਭਾਰੇ ਸਾਹਿਬ ਹੱਥ ਲੱਗ ਗਏ ਹੈਗੇ ਆ ਜੀ, ਆ ਜਿਹੜੇ ਬੰਦੇ ਵਿਕਲਪਕ ਰਾਜਨੀਤੀ ਦੇਣ ਦੀ ਗੱਲ ਕਰਦੇ ਸੀਗੇ ਜਾਂ ਬਦਲਾਅ ਦੀ ਗੱਲ ਕਰਦੇ ਸੀ, ਉਹਨਾਂ ਦਾ ਬਦਲਾਅ ਦੇਖ ਹੀ ਲਿਆ ਨਾ ਤੁਸੀਂ।
1: ਬਿਲਕੁਲ ਆ ਜੀ, ਦੇਖੋ ਰਮਨੀਤ ਬਿੱਟੂ ਨੇ ਸਟੇਜ ਤੋਂ ਕਿਹਾ ਹੀ ਆ ਕਿ ਮੁੱਖ ਮੰਤਰੀ ਜਿਹੜਾ ਮਤਲਬ ਕਿ ਇੱਕ ਕਾਮਾ ਕਹਿ ਲੋ ਸਿੱਧੇ ਸ਼ਬਦ ਚ ਪੰਜਾਬੀ ਦੇਸੀ ਭਾਸ਼ਾ ਚ, ਉਧਰ ਕੇਜਰੀਵਾਲ ਸਾਹਿਬ ਆਏ ਹੋਏ ਨੇ, ਉਹਨਾਂ ਦੇ ਵੱਲ ਨੂੰ ਚਲੇ ਗਏ ਨੇ, ਭਾਈ ਪ੍ਰਧਾਨ ਮੰਤਰੀ ਤੁਹਾਡੇ ਲਈ ਮਤਲਬ ਕਿ ਵੱਡਾ ਹੈ, ਕੱਲ ਨੂੰ ਹਬੀ ਨਬੀ ਕੁਝ ਵਾਪਰ ਜਾਂਦੀ ਹੈ ਜਾਂ ਉਹਦਾ ਜਿੰਮੇਵਾਰੀ ਫਿਰ ਤੁਹਾਡੇ ਉੱਤੇ ਪੈਣੀ ਹੈ ਕਿ ਕੇਜਰੀਵਾਲ ਵੱਡਾ ਹੈ ਜੀ।
0: ਬਸ ਇਸੇ ਚੀਜ਼ ਨੂੰ ਤਾਂ ਹੈਗਾ ਜੀ ਗੱਲ, ਇਹ ਚਲੋ 4.5 ਸਾਲ ਬੀਤ ਗਏ, ਇਹਨਾਂ ਦੇ 6 ਮਹੀਨੇ ਰਹਿ ਗਏ ਹੈਗੇ ਆ ਜੀ, ਉਹ ਤੋਂ ਬਾਅਦ ਦੇਖਦੇ ਹੈਗੇ ਜੀ ਕਿ, ਪਰ ਏਦਾਂ ਆ ਕਿ ਸਾਡੇ ਪੰਜਾਬ ਦੇ ਲੋਕ ਜਿਹੜੇ ਹੈਗੇ ਆ ਸਹੀ ਤਰੀਕੇ ਨਾਲ ਰਿਐਕਟ ਨਹੀਂ ਕਰਦੇ ਹੈਗੇ ਜੀ, ਕਿਹੜੇ ਵੇਲੇ ਕਿਹੜਾ ਕੰਮ ਕਰਨਾ ਉਹ ਚਾਹੀਦਾ ਹੈਗਾ ਜੀ, ਹੋਮਵਰਕ ਦੀ ਤਾਂ ਤੁਹਾਡੇ ਦੇਖੋ ਤੁਸੀਂ
1: ਜੀ, ਦੇਖੋ
0: ਪੇਪਰ ਵਰਕ ਇਹਨਾਂ ਨੇ ਨੀ ਕਰਨਾ ਕੋਈ।
1: ਰਿਪੋਰਟ ਤਾਂ ਪੂਰੀ ਪ੍ਰਧਾਨ ਮੰਤਰੀ ਤੱਕ ਵੀ ਪਹੁੰਚਦੀ ਆ, ਕਿਹੜੇ ਕਿਹੜੇ ਸੂਬੇ ਦੇ ਵਿੱਚ ਕੀ ਕੁਝ ਵਾਪਰ ਰਿਹਾ, ਇੰਟੈਲੀਜੈਂਸੀ ਪੂਰੀ ਕੰਮ ਕਰਦੀ ਹੈ, ਚਾਹੇ ਇੰਟੈਲੀਜੈਂਸੀ ਕਹਿ ਲਈਏ, ਬਿਊਰੋਕਰੇਸੀ ਕਹਿ ਲਈਏ, ਤੇ ਚਾਹੇ ਆਪਾਂ ਕਹਿ ਲਈਏ ਆਪਣੇ ਜਿਹੜੇ ਨੇ ਅਖਬਾਰਾਂ ਨੇ ਜਾਂ ਹੋਰ ਸਾਰਾ ਸਿਲਸਿਲਾ ਹੈ, ਕਿਤੇ ਨਾ ਕਿਤੇ ਪੜ੍ਹਦੇ ਤਾਂ ਹੈਗੇ ਨਾ ਸੂਬਿਆਂ ਦੇ ਵਿੱਚ ਹਾਲਾਤ ਕੀ ਨੇ, ਪਰ ਫਰਜ਼ ਵੈਸੇ ਕੇਂਦਰ ਦਾ ਵੀ ਉਹਦੇ ਵਿੱਚ ਕਿਤੇ ਨਾ ਕਿਤੇ ਬਣਦਾ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜੇ ਕੇਂਦਰ ਉਹਦੇ ਵਿੱਚ ਆਪਣਾ ਇਨਪੁੱਟ ਨਹੀਂ ਪਾਉਂਦੀ ਜਾਂ ਮਤਲਬ ਕਿ ਮੁੱਖ ਮੰਤਰੀ ਨੂੰ ਸਮਾਂ ਕੇ ਸੱਦਾ ਪੱਤਰ ਭੇਜਦੇ ਵੀ ਹਾਂ ਭਾਈ ਅਸੀਂ ਬੈਠ ਕੇ ਇੱਥੇ 10-15 ਮਿੰਟ ਇਹਦੇ ਉੱਤੇ ਗੱਲ ਵੀ ਕਰਨਾ ਚਾਹੁੰਦੇ ਹਾਂ ਕਿ ਪੰਜਾਬ ਦੇ ਸੂਬੇ ਦੇ ਹਾਲਾਤ ਕੀ ਬਣੇ ਹੋਏ ਨੇ, ਕਾਰਨ ਕੀ ਨੇ, ਉਹਦੇ ਵਿੱਚ ਦੱਸੋ ਸਾਨੂੰ ਜੇ ਅਸੀਂ ਕੋਈ ਹੈਲਪ ਕਰ ਸਕਦੇ ਹਾਂ ਜਾਂ ਤੁਸੀਂ ਕੋਈ ਹੈਲਪ ਲੈਣੀ ਚਾਹੁੰਦੇ ਹੋ ਕਿ ਇਹ ਚੀਜ਼ਾਂ ਨੂੰ ਸੁਧਰਨ।
0: ਪਰ ਸਾਹਿਬ ਇਹਨਾਂ ਦਾ ਸਟੈਂਡ ਹੀ ਕੋਈ ਨੀ ਹੈਗਾ,
1: ਇਹ
0: ਕਦੀ ਮਿਹਨਤ ਕਰਨ ਲੱਗ ਪੈਂਦੇ ਹੈਗੇ, ਕਦੀ ਦਬਕੇ ਮਾਰਨ ਲੱਗ ਪੈਂਦੇ ਆ, ਉਹ ਕਹਿੰਦੇ ਸੀ ਅਸੀਂ RDF ਜਿਹੜਾ ਹੈਗਾ ਕੋਟਰਾ ਹੀ ਲਵਾਂਗੇ, ਅਸੀਂ ਮਿਹਨਤਾਂ ਨੀ ਕਰ ਰਹੀ ਆ, ਜਾ ਕੇ ਕੋਰਟ ਦੇ ਵਿੱਚ ਕੇਸ ਕਰ ਦਿੱਤਾ, ਕੇਸ ਅਜੇ ਤੱਕ ਲਟਕਿਆ
1: ਪਿਆ
0: ਹਾਂਜੀ, ਨਾ ਤੁਸੀਂ ਕੇਸ ਵਾਪਸ ਲੈਣ ਜੋਗੇ, ਤੇ ਮੁੜ ਕੇ ਫੇਰ ਮਿਹਨਤਾਂ ਦੇ ਉੱਤੇ ਤਾਰੂ ਹੋਏ ਹੈਗੇ ਵੀ ਜਾਂ ਫਿਰ ਰੌਲਾ ਪਾਉਣਾ ਜੀ ਵੀ ਸਾਡੇ ਪੈਸੇ ਨੀ ਦਿੰਦੇ ਜੀ, ਪੈਸੇ ਅਗਲੇ ਕਹਿੰਦੇ ਤੁਸੀਂ ਹਿਸਾਬ ਨੀ ਦਿੰਦੇ, ਤੁਹਾਨੂੰ ਪੈਸੇ ਕਿੱਥੋਂ ਦਈਏ, ਤੁਸੀਂ
1: ਕਿਹੜੇ ਸਾਡੇ ਥੱਲੇ ਪੈਸੇ ਦਈਏ, ਫੈਸਲਾ ਨਹੀਂ ਹੁੰਦਾ ਉਹਨਾਂ ਨੂੰ ਸਟੇ ਹੋਈ ਹੋਏਗਾ ਤਾਂ ਉਹਦੇ ਉੱਤੇ ਕਿੱਦਾਂ ਹੋ ਸਕਦਾ,
0: ਉਹਨਾਂ ਨੂੰ ਬਹਾਨਾ ਮਿਲ ਜਾਂਦਾ ਜੀ,
1: ਬਹਾਨਾ ਮਿਲ ਜਾਂਦਾ
0: ਇਸ ਚੀਜ਼ ਦਾ, ਇਸ ਕਰਕੇ ਜਿਹੜਾ ਆ ਇਹ ਏਦਾਂ ਦੀ ਸਰ, ਹੁਣ ਚਾਹੇ ਕਾਂਗਰਸ ਦੇ ਮੁੱਖ ਮੰਤਰੀ ਸੀ ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ ਸੀ ਜੀ, ਅਕਾਲੀ ਦਲ ਦੇ ਸੀਗੇ ਜੀ,
1: ਕੇਂਦਰ ਚ ਮਨਮੋਹਨ ਸਿੰਘ,
0: ਉਹ ਸੈਂਟਰ ਦੇ ਨਾਲ ਉਹ ਸੈਂਟਰ ਦੇ ਨਾਲ ਜਿਹੜਾ ਹੈਗਾ ਆ ਆਪਣਾ 20

0: ਮਤਲਬ ਜਿਹੜਾ ਆ ਮਤਲਬ ਕੱਢਦੇ ਸੀਗੇ ਤੇ ਸੈਂਟਰ ਦੇ ਨਾਲ ਜਿਹੜਾ ਆ ਉਹਨਾਂ ਮੁੱਦਿਆਂ ਤੇ ਜਿੱਥੇ ਨੈਸ਼ਨਲ ਇੰਟਰਸਟ ਆਉਂਦਾ ਸੀ ਨਾ ਜੀ ਉੱਥੇ ਉਹ ਆਪਣੀ ਪਾਰਟੀ ਲਾਈਨ ਤੋਂ ਵੱਖਰੇ ਹੋ ਕੇ ਵੀ ਚੱਲ ਜਾਂਦੇ ਸੀਗੇ ਜੀ
1: ਬਿਲਕੁਲ
0: ਨੈਸ਼ਨਲ ਇੰਟਰਸਟ ਦੇ ਵਿੱਚ ਜਿੱਥੇ ਜਾਣਾ ਹੈਗਾ ਆ ਜੀ ਉਹਦੇ ਕਰਕੇ ਜਿਹੜਾ ਇੱਥੇ ਤਾਂ ਹੁਣ ਇਹ ਹੈਗਾ ਆ ਕਿ ਜਦੋਂ ਆਪਾਂ ਮਿਲਣਾ ਹੀ ਨੀ ਜਦੋਂ ਆਪਾਂ ਇਸ ਚੀਜ਼ ਨੂੰ ਤਰਜੀਹ ਨੀ ਦੇਣੀ ਹੈਗੀ ਅਗਲੇ ਕਹਿੰਦੇ ਠੀਕ ਗੱਲ ਹੈਗੀ ਆ ਫਿਰ ਲੋਕੀ ਸਫ਼ਰ ਕਰਨ ਜਿਹਨਾਂ ਨੇ ਵੋਟਾਂ ਪਾਈਆਂ ਤੁਹਾਨੂੰ
1: ਬਿਲਕੁਲ ਹੈ ਜੀ
0: ਦੇਖੋ ਅਗਲਿਆਂ ਨੇ ਵੀ ਰਾਜਨੀਤੀ ਕਰਨੀ ਆ ਉਹਨਾਂ ਦੀ ਵੀ ਇੱਕ ਮਕਸਦ ਤਾਂ ਇਹੀ ਹੈਗਾ ਨਾ ਜੀ ਕਿ ਹਾਂ ਜੀ ਸਾਡੀ ਵੀ ਸਰਕਾਰ ਬਣੇ
1: ਬਿਲਕੁਲ ਹੈ ਜੀ
0: ਤੋ ਇਸ ਕਰਕੇ ਜਿਹੜਾ ਆ ਜੇ ਤੁਸੀਂ ਆਪ ਹੀ ਨਾ ਅਗਲੇ ਤਾਂ ਕਹਿੰਦੇ ਹੈਗੇ ਆ ਸਾਡੀ ਸਰਕਾਰ ਬਣਾਓ ਅਸੀਂ ਮੁੱਦੇ ਐਡਰੈਸ ਕਰਾਂਗੇ
1: ਹੁਣ
0: ਸਵਾਲ ਇਹ ਹੈਗਾ ਆ ਕਿ ਕਿੰਨੀ ਕੁ ਵਾਰੀ ਪ੍ਰੈਕਟੀਕਲ ਕਰਕੇ ਦੇਖੀ ਜਾਣੇ
1: ਉਹ ਤਾਂ ਫੇਲੀਅਰ ਕੋਈ ਵੀ ਓਪੋਜੀਸ਼ਨ ਹੈ ਜਾਂ ਚਾਹੇ ਉਹ ਸਰਕਾਰ ਤੋਂ ਬਾਹਰ ਹੈ ਤਾਂ ਉਹ ਤਾਂ ਇਹ ਚੀਜ਼ ਨੂੰ ਕਰੇਗੀ ਕਰੇਗੀ ਤੇ ਇਹਨਾਂ ਦਾ ਫੇਲੀਅਰ ਹੈ ਜੀ
0: ਬਾਕੀ ਹੁਣ ਜਿਹੜਾ ਹੈਗਾ ਆ ਸੈਸ਼ਨ ਦੇ ਵਿੱਚ ਜਿਹੜੇ 7 ਬਿੱਲ ਦੀ ਤੁਸੀਂ ਗੱਲ ਕੀਤੀ ਹੈਗੀ ਜੀ ਕਿ ਜਨਮ ਮੌਤ ਦਾ ਜਿਹੜਾ ਆ ਤੇ ਇਹਦੇ ਵਿੱਚ ਇੰਪੋਰਟੈਂਟ ਜਿਹੜਾ ਮੈਨੂੰ ਉਹ ਲੱਗਿਆ ਉਹ ਜਿਹੜਾ ਜਿਹਦੀ ਚਰਚਾ ਜ਼ਰੂਰੀ ਆ ਪਰ ਸਭ ਅੱਗੇ ਹੁੰਦਾ ਸੀਗਾ ਕਿ ਐਗਜ਼ੈਕਟਿਵ ਕੋਲ ਜਿਹੜਾ ਆ ਇਹ ਅਖਤਿਆਰ ਹੁੰਦੇ ਸੀਗੇ ਜੀ ਵੀ ਉਹ ਜਿਹੜਾ ਦੇਰੀ ਦੇ ਨਾਲ ਜਿਹੜਾ ਆ ਉਹ ਜਨਮ ਮੌਤ ਦਾ ਰਜਿਸਟ੍ਰੇਸ਼ਨ ਆ ਉਹ ਮਤਲਬ ਕਰ ਦਿੰਦੇ ਸੀਗੇ ਜੀ ਅਲਟੀਮੇਟਲੀ ਜਿਹੜਾ ਹੈਗਾ ਸਰ ਹਾਂਜੀ ਉਹਨਾਂ ਨੇ ਕਿਹਾ ਵੀ ਹੁਣ ਤਾਂ ਸਿਰਫ ਜੱਜ ਦੀ ਪਰਮਿਸ਼ਨ ਨਾਲ ਹੋਊਗਾ ਯਾਨੀ ਕਿ ਜੱਜ ਦੀ ਪਰਮਿਸ਼ਨ ਮੀਨਸ ਵੀ ਤੁਹਾਨੂੰ ਕੇਸ ਲਾਉਣਾ ਪਿਆ ਕਰੂਗਾ ਜੀ
1: ਮਤਲਬ ਕਿ ਜੇ ਘਰ ਵਿੱਚ ਪਰਿਵਾਰ ਦੇ ਵਿੱਚ ਕੋਈ ਬੱਚਾ ਪੈਦਾ ਹੋਇਆ ਉਹ ਵੀ ਕੇਸ ਲਾ ਕੇ ਨਾਮ ਦਰਜ ਕਰਾਉਣਾ ਰਜਿਸਟ੍ਰੇਸ਼ਨ ਕਰੂ ਪਏ
0: ਨਹੀਂ ਸਰ ਕਿ ਉਹਨਾਂ ਨੇ ਕਿਹਾ ਵੀ ਜੇ ਡਿਲੇ ਹੋ ਗਈ 2 ਸਾਲ
1: ਤੱਕ ਡਿਲੇ ਹੋ ਗਈ ਤਾਂ ਕੇਸ ਲਾਉਣਾ ਪਿਆ ਕਰੇਗਾ ਬਿਲਕੁਲ ਉਹ ਠੀਕ
0: ਹਾਂਜੀ ਹਾਂਜੀ ਹਾਂਜੀ ਅਦਰ ਹਾਂਜੀ ਉਹ ਮਤਲਬ ਕੇਸ ਲਾਉਣਾ ਪਿਆ ਕਰੂਗਾ ਸਰ ਇਹਦੇ ਵਿੱਚ ਹੁੰਦਾ ਕੀ ਸੀਗਾ ਜੀ ਉਹ CMO ਦਫ਼ਤਰ ਦੇ ਵਿੱਚ ਕਰਪਸ਼ਨ ਬੜੀ ਚੱਲਦੀ ਸੀ
1: ਜੀ
0: ਉੱਥੇ 20-30 ਹਜ਼ਾਰ ਰੁਪਇਆ ਲੈ ਕੇ ਤੇ ਉਹ ਜਿਹੜਾ ਆ ਦਰਜ ਕਰ ਦਿੰਦੇ ਸੀ ਜੀ ਡੇਟ ਆਫ ਬਰਥ ਦੀ ਕਰੈਕਸ਼ਨ ਵੀ ਏਦਾਂ ਕਰ ਦਿੰਦੇ ਸੀਗੇ ਜੀ ਤੇ ਇਸੇ ਤਰੀਕੇ ਦੇ ਨਾਲ ਉੱਥੇ ਉਹਨਾਂ ਨੇ ਉਹ ਚੀਜ਼ ਬੰਦ ਕੀਤੀ ਹੈਗੀ ਜੀ ਇੱਕ ਕਿਸਮ ਦੀ ਵੀ ਹਾਂ ਜੀ ਪਰ ਹੁਣ ਕੇਸ ਦੇ ਵਿੱਚ ਵੀ ਜਿਹੜਾ ਆ ਲੋਕਾਂ ਨੂੰ ਜਿਹੜਾ ਆ ਖੱਜਲ ਖਰਾਬੀ ਕਿਉਂਕਿ ਕੇਸ ਦੇ ਉੱਤੇ ਟਾਈਮ ਲੱਗਦਾ ਜੀ 6 ਮਹੀਨੇ ਤੋਂ ਸਾਲ ਦੇ ਦੀ ਪ੍ਰੋਸੈਸ ਆ ਜੀ ਸਾਰੀ
1: ਹਾਂਜੀ
0: ਉਹਦੇ ਵਿੱਚ ਹੁੰਦਾ ਕੀ ਹੈਗਾ ਜੀ ਉਹਦੇ ਵਿੱਚ ਜਨਰਲ ਪਬਲਿਕ ਪਾਰਟੀ ਬਣਾਉਣਾ ਪੈਂਦੀ ਹੈਗੀ ਆ ਤੇ ਡੈਕਲਾਰੇਸ਼ਨ ਸੀਕ ਕਰਨੀ ਪੈਂਦੀ ਕੋਰਟ ਕੋਲੋਂ ਤੇ ਉਹ ਉਹਦੇ ਵਿੱਚ ਜਦੋਂ ਪਬਲੀਕੇਸ਼ਨ ਹੁੰਦੀ ਹੈਗੀ ਆ ਜੀ ਤੇ ਫਿਰ ਉਹਦਾ 30 ਦਿਨ ਹੁੰਦੇ ਆ ਵੀ ਉਹਦੇ ਇਤਰਾਜ ਮੰਗੇ ਜਾਂਦੇ ਆ ਜੀ ਫਿਰ ਤੁਹਾਡੀਆਂ ਗਵਾਹੀਆਂ ਕਰਾਉਣੀਆਂ ਪੈਂਦੀਆਂ ਜੀ ਉਸ ਕਰਕੇ ਉਹਨੂੰ ਟਾਈਮ ਲੱਗ ਜਾਂਦਾ ਹੈਗਾ ਆ ਵੀ ਜੇ ਕਿਸੇ ਨੂੰ ਅਰਜੈਂਸੀ ਨਾਲ ਚਾਹੀਦੀ ਹੋਵੇ ਤੇ ਫਿਰ ਜਿਹੜਾ ਆ ਉਹ ਮਤਲਬ ਉਹਦੇ ਵਾਸਤੇ ਮੁਸ਼ਕਲ ਹੋਊਗੀ ਬੰਦੇ ਵਾਸਤੇ
1: ਜਿਵੇਂ ਪਾਸਪੋਰਟ ਦੇ ਲਈ ਵੀ ਆਪਣਾ ਨਾਮ ਪਹਿਲਾਂ ਅਖਬਾਰ ਅਖਬੂਰ ਚ ਕਢਾਉਣਾ ਪੈਂਦਾ ਸਾਰਾ ਕੁਝ ਕਰਨਾ ਜੇ ਕਿਸੇ ਨੂੰ ਕੋਈ ਆਬਜੈਕਸ਼ਨ ਨਹੀਂ ਹੁੰਦਾ ਜੀ ਹਾਂਜੀ
0: ਹਾਂਜੀ ਹਾਂਜੀ ਬਸ ਉਸੇ ਤਰੀਕੇ ਨਾਲ ਜੇ ਕੋਈ ਕਰੈਕਸ਼ਨ ਹੈਗੀ ਆ ਤੇ ਉਹਦੇ ਹਿਸਾਬ ਨਾਲ ਕਹਿੰਦੇ ਹੈਗੇ ਵੀ ਕੋਰਟ ਦੇ ਰਹੀ ਹੋਊਗਾ ਜੀ
1: ਜੀ
0: ਤੋਂ ਐਨੀਵੇ ਉਹ ਕਰਪਸ਼ਨ ਨੂੰ ਜੇ ਇੱਕ ਪਾਸੇ ਠੱਲ ਪਈ ਹੈਗੀ ਆ ਤੇ ਦੂਜੇ ਪਾਸੇ ਜਿਹੜਾ ਹੈਗਾ ਆ ਉਹਨੇ ਪੈਸੇ ਜੇ ਕੋਰਟ ਕਚਹਿਰੀਆਂ ਚ ਲੱਗ ਜਾਂਦੇ ਆ ਜੀ ਬੰਦੇ
1: ਜੀ ਤੇ ਦੂਸਰਾ
0: ਸਮਾਂ ਵੱਧ ਲੱਗਦਾ ਜੀ
1: ਇਹਦੇ ਵਿੱਚ ਸੁਪਰੀਮ ਕੋਰਟਾਂ ਦੇ ਜਿਹੜੇ ਜੱਜ ਨੇ ਉਹਨਾਂ ਦੀ ਗਿਣਤੀ ਵੀ ਵਧਾ ਰਹੇ ਨੇ 33 ਤੋਂ ਵਧਾ ਕੇ 37 ਕਰ ਰਹੇ ਉਹਨਾਂ ਕੋਈ ਫਾਇਦਾ ਹੋਏਗਾ ਜੀ
0: ਉਹ ਤਾਂ ਜ਼ਰੂਰ ਬਟ ਨੈਚੁਰਲ ਹੈ ਸਰ ਉੱਥੇ ਓਵਰ ਕਰਾਊਡਡ ਜਿਹੜਾ ਹੈਗਾ ਆ ਉਹ ਉੱਥੇ ਹੈਗਾ ਆ ਜੀ ਲਿਟੀਗੇਸ਼ਨ ਹੋਏ ਉਹ ਥੋੜਾ ਹੁੰਦਾ ਕੀ ਹੈ ਜੀ ਕਿ ਜਿਹੜੇ ਬਾਕੀ ਰਿਟ ਪਟੀਸ਼ਨ ਆ ਇਹ ਤਾਂ ਡਿਸਪੋਜ਼ ਆਫ ਹੋ ਜਾਂਦੀਆਂ ਜਿਹੜੀਆਂ ਰੈਗੂਲਰ ਅਪੀਲ ਹੁੰਦੀਆਂ ਨਾ ਕਿ ਹਾਈ ਕੋਰਟ ਦੇ ਫੈਸਲੇ ਤੋਂ ਅੱਗੇ ਸੁਪਰੀਮ ਕੋਰਟ ਚ ਗਈਆਂ ਆ ਜਾਂ SLP ਉਹਨੂੰ ਕਹਿੰਦੇ ਸਪੈਸ਼ਲ ਟੀਪ ਲੈ ਕੇ ਤੇ ਉਹ ਮਤਲਬ ਫਾਈਲ ਕੀਤੀਆਂ ਜਾਂਦੀਆਂ ਉਹਨਾਂ ਨੂੰ ਸਰ ਟਾਈਮ ਬੜਾ ਲੱਗਦਾ ਤੁਸੀਂ ਦੇਖਿਆ ਹੋਊਗਾ ਅਕਸਰ ਅਖਬਾਰਾਂ ਚ ਖਬਰ ਆਉਂਦੀ ਵੀ 30 ਸਾਲ ਬਾਅਦ ਫੈਸਲਾ ਹੋਇਆ ਹਾਂਜੀ ਜਾਂ 25 ਸਾਲ ਬਾਅਦ ਫੈਸਲਾ ਹੋਇਆ ਉਹ ਕੇਸ ਹੁੰਦੇ ਜਿਹੜੇ ਕਿ ਰੈਗੂਲਰ ਅਪੀਲ ਦੇ ਰਾਹੀਂ ਜਾਂਦੇ ਆ ਭਾਈ ਟ੍ਰਾਇਲ ਕੋਰਟ ਤੋਂ ਚੱਲੇ ਤੇ ਫਿਰ ਸੈਸ਼ਨ ਕੋਰਟ ਤੋਂ ਚੱਲੇ ਤੇ ਫਿਰ ਹਾਈ ਕੋਰਟ ਤੋਂ ਚੱਲੇ ਤੇ ਸੁਪਰੀਮ ਕੋਰਟ ਯਾਨੀ ਕਿ ਪਹਿਲਾਂ ਇਹ ਤਾਂ ਆ ਜੀ ਵੀ ਇੱਥੇ 2-3 ਸਾਲ ਟ੍ਰਾਇਲ ਕੋਰਟ ਚ ਲੱਗ ਜਾਂਦੇ ਆ 2-3 ਸਾਲ ਉੱਥੇ ਲੱਗ ਜਾਂਦੇ ਹੈਗੇ ਆ ਜੀ ਸੈਸ਼ਨ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ 8-10 ਸਾਲ ਲੱਗ ਜਾਂਦੇ ਹੈਗੇ ਜੀ ਤੇ ਉੱਥੇ ਜਿਹੜਾ ਹੈਗਾ ਆ 10-15 ਸਾਲ ਉੱਥੇ ਲੱਗ ਜਾਂਦੇ ਹੈਗੇ ਆ ਜੀ ਰੈਗੂਲਰ ਅਪੀਲ ਦੀ ਉਹ ਤਾਂ ਕਰਕੇ ਆ ਜੀ ਕਿਉਂਕਿ ਉੱਥੇ ਜਿਹੜੀ ਆ ਕਿ ਰੈਗੂਲਰ ਕੇਸ ਜਿਹੜੇ ਆ ਉਹਨਾਂ ਵਾਸਤੇ ਸੁਣਨ ਵਾਸਤੇ ਜੱਜਾਂ ਦੀ ਗਿਣਤੀ ਘੱਟ ਹੁੰਦੀ ਆ ਕਿਉਂਕਿ ਰੇਟ ਪਟੀਸ਼ਨਾਂ ਹੀ ਇੰਨੀਆਂ ਹੁੰਦੀਆਂ ਆ ਪੂਰੇ ਦੇਸ਼ ਦੀਆਂ ਤੇ ਉਹਨਾਂ ਨੂੰ ਡਿਸਪੋਜ਼ ਆਫ ਕਰਨ ਦੇ ਵਿੱਚ ਹੀ ਟਾਈਮ ਨਿਕਲ ਜਾਂਦਾ ਜੀ
1: ਬਿਲਕੁਲ ਹੈ ਜੀ ਜੀ ਜੀਰਾ ਸਾਹਿਬ ਕਹਿੰਦੇ ਆ ਜੀ ਭਾਰਤ ਸਾਹਿਬ ਫਿਰ ਤਾਂ ਕਹਿੰਦੇ ਕਾਲੇ ਕੋਟ ਵਾਲਿਆਂ ਦਾ ਕੰਮ ਹੋਰ ਵੀ ਵੱਧ ਜਾਣਾ ਜੀ
0: ਤੇ ਚਲੋ ਚੰਗੀ ਗੱਲ ਆ ਕਾਲੇ ਕੋਟ ਵਾਲੇ ਰੋਟੀ ਖਾ ਲੈਣਗੇ ਜੀਰਾ ਸਾਹਿਬ ਤਾਂ ਕੀ ਹੋ ਗਿਆ
1: ਉਹਨਾਂ ਨੇ ਵੀ ਰੋਟੀ
0: ਉਹ ਵੀ ਗ੍ਰਾਈ ਵਾਟਰ ਉਹ ਵੀ ਗਰਾਈ ਵਾਟਰ ਪੀ ਲੈਣਗੇ। ਅੱਜ ਜੀਰਾ ਸਾਹਿਬ ਨੇ
1: ਬਿਲਕੁਲ
0: ਵੀ ਪਰ ਅੱਜ ਲਿਖਿਆ ਹੈ ਜੀ, ਭਾਰੇ ਸਾਹਿਬ ਦੀ ਜਗ੍ਹਾ ਤੇ ਪਰ ਅੱਜ,
1: ਜੀ
0: ਪਰ ਅੱਜ ਜੀ ਸਤਿ ਸ੍ਰੀ ਅਕਾਲ ਹੈ ਜੀ ਤੇ ਦੁਆਬਾ
1: ਜੀ,
0: ਰੇਡੀਓ ਨੂੰ।
1: ਉਹ
0: ਮੈਂ
1: ਕਈ ਵਾਰੀ ਹੋ
0: ਫਟਾਫਟ
1: ਜਾਂਦਾ
0: ਫੜ
1: ਜੀ,
0: ਲਿਆ,
1: ਉਹਨਾਂ
0: ਮੈਂ
1: ਕਿਹਾ ਜੀ,
0: ਭਾਰਤ
1: ਵੀ ਲਿਖਿਆ ਹੋ ਜਾਂਦਾ
0: ਮੈਂ
1: ਕਈ
0: ਕਿਹਾ
1: ਵਾਰੀ,
0: ਮੈਂ ਕਿਹਾ ਜੀਰਾ ਸਾਹਿਬ ਅੱਜ ਗਰਾਈ ਵਾਟਰ ਤੇਜ਼ ਵੀ ਹੋ ਗਿਆ ਹਾਂਜੀ।
1: ਜੀ। ਤੇ ਸੈਣੀ
0: ਸੋ
1: ਸਾਹਿਬ, ਤੁਸੀਂ ਇਥਾਨੋਲ ਦੀ ਇੱਕ ਦਿਨ ਗੱਲ ਕਰਦੇ ਸੀ, ਉਸ ਤੋਂ ਬਾਅਦ ਧਰਮ ਯੁੱਧ ਮੋਰਚੇ ਵੱਲ ਨੂੰ ਆਉਂਦੇ ਹਾਂ, ਤੇ ਉਹਦੇ ਵਿੱਚ ਕੋਰਟ ਦਾ ਇੱਕ ਆਪਣੇ ਫੈਸਲਾ ਆਇਆ, ਉਹ ਕੱਲ ਮੈਂ ਖਬਰ ਰੱਖੀ ਸੀ ਸ਼ਾਮ ਕੇ, ਰਾਏਪੁਰ ਛੱਤੀਸਗੜ੍ਹ ਤੋਂ ਕੋਰਟ ਨੇ ਕਹਿ ਦਿੱਤਾ ਮਰੂਤੀ ਸਜੂਕੀ ਨੂੰ ਭਾਈ ਕਿ ਜਾਂ ਤਾਂ ਤੁਸੀਂ ਉਹਨੂੰ ਜਿਹੜਾ ਆਪਣਾ ਬਣਦਾ ਜਿਹੜਾ ਉਹਦਾ ਕਾਰ ਦਾ ਪ੍ਰਾਈਜ਼ ਹੈ 20 ਲੱਖ ਰੁਪਈਆ ਉਹ ਦੇ ਦਿਓ, ਤੇ ਜਾਂ ਫਿਰ ਮਤਲਬ ਕਿ ਉਹਨੂੰ ਗੱਡੀ ਬਦਲ ਕੇ ਦਿਓ ਜੀ ਨਵੀਂ।
0: ਭਾਈ ਸਾਹਿਬ ਉਹਨਾਂ ਨੇ ਗੱਡੀ ਲਈ ਸੀ, ਇੰਜਨ ਦੇ ਉੱਤੇ ਨਾ ਖਰਾਬੀ ਆਈ, ਉਹਨਾਂ ਨੇ ਨਾ ਫਿਲਟਰ ਜਦੋਂ ਚੈੱਕ ਕੀਤਾ, ਫਿਲਟਰ ਦੇ ਵਿੱਚ ਨਾ ਜਿੱਦਾਂ ਚਿੱਕੜ ਹੁੰਦਾ ਏਦਾਂ ਹੋਇਆ ਸੀ ਇਕੱਠਾ ਜੀ।
1: ਕਿਆ ਬਾਤ ਹੈ ਜੀ। ਜੀ
0: ਤੇ ਮੁੜ ਕੇ ਉਹਨਾਂ ਨੇ ਕਹਿਤਾ, ਕੰਪਨੀ ਨੇ ਕਹਿਤਾ ਵੀ ਇਹਦਾ ਇੰਜਨ ਦਾ ਜਿਹੜਾ ਹੈਗਾ ਆ ਵੀ ਉਹ ਡੈਮੇਜ ਹੋ ਗਿਆ ਤੇ ਇੰਜਨ ਦਾ ਕੰਮ ਕਰਨਾ ਪੈਣਾ ਜੀ
1: ਜੀ
0: ਹਾਂਜੀ। ਤੇ ਜੇ ਸਾਰਾ ਕੁਛ ਤੇ ਉਹਨਾਂ ਨੇ 5 ਲੱਖ ਦਾ ਖਰਚਾ ਦੱਸ ਦਿੱਤਾ ਸੀ, 20 ਲੱਖ ਦੀ ਗੱਡੀ ਸੀ ਤੇ
1: ਜੀ
0: ਉਹਨਾਂ ਨੇ ਕੀਤਾ ਜੀ ਉਹ ਚੀਜ਼ ਦੀ ਪਹਿਲਾਂ ਲੈਬ ਤੋਂ ਟੈਸਟ ਕਰਾ ਲਿਆ ਵੀ ਇਹ ਕੀ ਚੀਜ਼ ਹੈਗੀ ਆ ਜੀ, ਜਿਹੜਾ ਚਿੱਕੜ ਹੈਗਾ
1: ਪੁਸ਼ਟੀ ਕਰਾ ਲਈ
0: ਕਾਰਨ ਕੀ ਬਣਿਆ ਜੀ,
1: ਜੀ
0: ਉਹ ਪੁਸ਼ਟੀ ਕਰਾ ਲਈ, ਉਹਨੇ ਕਹਿਤਾ ਵੀ ਇਟ ਇਜ਼ ਡਿਊ ਟੂ ਐਥਨੋਲ
1: ਜੀ,
0: ਹਾਂਜੀ
1: ਡਾਇਗਨੋਸ ਹੋ ਗਿਆ ਜੀ।
0: ਉਹ ਰਿਪੋਰਟ ਦੇ ਉੱਤੇ ਜਿਹੜਾ ਹੈਗਾ ਉਹਦੇ ਆਧਾਰ ਤੇ ਉਹਨਾਂ ਨੇ ਫਿਰ ਕੰਜ਼ਿਊਮਰ ਕੋਰਟ ਦਾ ਦਰਵਾਜ਼ਾ ਖੜਕਾਇਆ ਤੇ ਕੰਜ਼ਿਊਮਰ ਕੋਰਟ ਨੇ ਫੈਸਲਾ ਦਿੱਤਾ ਵੀ ਕੰਪਨੀ ਜਾਂ ਤਾਂ ਗੱਡੀ ਚੇਂਜ ਕਰਕੇ ਦੇਵੇ
1: ਜੀ
0: ਜਾਂ ਅਗਲੇ ਦਾ 20 ਲੱਖ ਰੁਪਈਆ ਦੇਵੇ
1: ਜੀ
0: ਹਾਂਜੀ। ਹੁਣ ਕੰਪਨੀ ਕਹਿੰਦੀ ਹੈਗੀ ਅਸੀਂ ਹਾਇਰ ਕੋਰਟ ਦੇ ਵਿੱਚ ਜਾਵਾਂਗੇ ਜਾਂ ਇਸ ਤਰੀਕੇ ਨਾਲ ਜਾਵਾਂਗੇ, ਉਗਲੇ ਕਹਿੰਦੇ ਹੈਗੇ ਵੀ ਹਾਂਜੀ ਵਿੱਚ ਹੀ ਨਾਲ ਉਹਨਾਂ ਨੇ ਪੈਟਰੋਲੀਅਮ ਮੰਤਰਾਲੇ ਬਣਾਇਆ ਹੋਇਆ ਭਾਈ, ਭਾਈ ਅਸੀਂ ਤੇ ਪੈਟਰੋਲ ਪਾਉਣੇ ਹੈਗੇ, ਪੈਟਰੋਲ ਦੇ ਪੈਸੇ ਦੇਣੇ ਆ, ਸਾਨੂੰ ਕੀ ਪਤਾ ਵਿੱਚ ਕੀ ਮਿਲਾ ਕੇ ਦੇਈ ਜਾਂਦੇ ਆ ਜੀ।
1: ਪਰ ਕੰਪਨੀ ਤਾਂ
0: ਜਦੋਂ
1: ਆਪਣੀ ਜਗ੍ਹਾ ਸੈਣੀ ਸਾਹਿਬ ਸਹੀ ਹੋਏਗੀ, ਮਤਲਬ ਕਿ ਕੰਮ ਜੇ ਦੇਖਿਆ ਜਾਵੇ ਤਾਂ ਉਹ ਤਾਂ ਜਿਹੜਾ ਜੋ ਕੁਝ ਫਿਰ ਪੈਟਰੋਲ ਜਾਂ
0: ਸਰ
1: ਡੀਜ਼ਲ ਪਾਉਣਾ
0: ਸਰਕਾਰ
1: ਹੁਣ ਉਹਦੇ ਉੱਤੇ ਹੋ ਸਕਦਾ ਨਾ ਉਹ ਚੀਜ਼ ਦਾ। ਚਲੋ ਇਹ ਚੀਜ਼ ਦੇ ਨਾਲ ਇਹ ਜ਼ਰੂਰ ਕਲੀਅਰ ਹੋ ਗਿਆ ਕਿ ਭਾਈ ਪੈਟਰੋਲ ਠੀਕ ਨਹੀਂ ਆ ਰਿਹਾ, ਫਿਰ ਇਹੀ ਕਹਿ ਸਕਦੇ ਹਾਂ।
0: ਪਰ ਸਾਹਿਬ ਸਰਕਾਰਾਂ ਦਾ ਇਨਫਲੂਐਂਸ ਬਹੁਤ ਹੁੰਦਾ ਆ, ਕੰਪਨੀਆਂ ਨਹੀਂ ਬੋਲਦੀਆਂ ਜੀ,
1: ਬਿਲਕੁਲ
0: ਇਹ ਫਿਰ ਮੁੜ ਕੇ ਬਰਬਾਦ ਕਰਦੇ ਆ ਜਾਣੇ, ਮੁੜ ਕੇ ਜਿਹੜਾ ਹੈਗਾ ਅਗਲੇ ਦਾ ਬਿਲਕੁਲ ਹੀ ਕਾਰੋਬਾਰ ਬਿਠਾ ਦਿੰਦੇ ਪੱਠਾ ਜੀ
1: ਜੀ।
0: ਪਰ ਇਹ ਆ ਕਿ ਹੁਣ ਹੌਲੀ ਹੌਲੀ ਲੋਕ ਮਹਿਸੂਸ ਕਰਨ ਲੱਗ ਪਏ ਸੀ, ਹੁਣ ਚਾਹੇ ਉਹ ਗੱਲ ਸਹੀ ਆ ਚਾਹੇ ਗਲਤ ਆ, ਨੋ ਡਾਊਟ ਕਿ ਗੱਡੀਆਂ ਦੀ ਐਵਰੇਜ ਜਿਹੜੀ ਆ ਉਹ ਘਟ ਗਈ ਆ ਜੀ,
1: ਬਿਲਕੁਲ ਆ ਜੀ। ਉਹੀ ਉਹੀ
0: ਗੱਲ ਪਤਾ ਹੀ
1: ਕਿ
0: ਨਹੀਂ ਲੱਗਾ ਕਿਹੜੇ ਵੇਲੇ ਇਹ ਜਿਹੜਾ
1: ਹੋ ਗਿਆ ਆ ਵੀ ਕੰਪਨੀ ਦੀ ਉਹਦੇ ਵਿੱਚ ਕੋਈ ਗਲਤ ਹੀ ਨਹੀਂ ਗੀ, ਭਈ ਮਤਲਬ ਕਿ ਜਿਹੜੀ ਮਟੀਰੀਅਲ ਉਹਦੇ ਵਿੱਚ ਆਪਾਂ ਭਰ ਰਹੇ ਆ ਉਹ ਜੇ ਹੁਣ ਪੈਟਰੋਲ ਦੀ ਜਗ੍ਹਾ ਜੇ ਡੀਜ਼ਲ ਪਾ ਦਾਂਗੇ ਤਾਂ ਉਹ ਚੱਲਣੀ ਨਹੀਂ ਗੀ, ਜੇ ਉਹੀ ਪੈਟਰੋਲ ਦੀ ਜਗ੍ਹਾ ਇਥਾਨੋਲ ਦੀ ਗੱਲ ਆ ਰਹੀ ਹੈ ਤਾਂ ਉਹ ਫਿਰ ਵੱਡੇ ਪੱਧਰ ਦੇ ਉੱਤੇ ਜੇ ਉਹਦੇ ਵਿੱਚ ਹੋਇਆ ਮਿਲਾਵਟ ਹੋਈ ਤਾਂ ਉਹ ਵੀ ਨਹੀਂ, ਫਿਰ ਇੰਜਨ ਦੇ ਉੱਤੇ ਤਾਂ ਅਸਰ ਪਏਗਾ ਉਹ ਚੀਜ਼ ਦਾ ਜੀ, ਉਹ ਚੀਜ਼ ਉਹਨਾਂ ਨੇ ਜ਼ਰੂਰ ਕਲੀਅਰ ਕਰ ਦਿੱਤੀ ਆ ਜੀ, ਬਿਲਕੁਲ ਹੈ।
0: ਪਰ ਅੱਛਾ ਮੈਨੂੰ ਨੀ ਪਤਾ ਵੀ ਗੱਲ ਸਹੀ ਆ ਕਿ ਗਲਤ ਹੈਗੀ ਆ, ਪਰ ਮੈਨੂੰ ਕੱਲ ਕਿਸੇ ਬੰਦੇ ਨੇ ਐਡਵਾਈਸ ਕੀਤਾ ਕਿ ਰਿਲਾਇੰਸ ਦੇ ਪੈਟਰੋਲ ਪੰਪ ਤੋਂ ਤੇਲ ਨਾ ਪਵਾਈ, ਮੈਂ ਕਿਉਂ ਗੱਲ ਕੀ ਗੱਲ ਹੈਂਜੀ, ਉਹ ਕਹਿੰਦਾ ਭਾਈ ਇਹਨਾਂ ਦੀ ਤਾਂ ਰਿਫਾਇਨਰੀ ਆਪਣੀ ਹੈਗੀ ਏ ਤਾਂ ਅੱਧੋ ਅੱਧ ਪਾਈ ਜਾਂਦੇ ਆ
1: ਜੀ ਜੀ ਜੀ,
0: ਬਾਕੀਆਂ ਦੇ ਤਾਂ ਚੱਲ ਠੀਕ ਹੈਗਾ ਆ ਵੀ ਪੈਰਾਮੀਟਰ ਹੋਣਗੇ ਕੋਈ ਹੈਂਜੀ। ਤੇ ਮੈਂ ਕਿਹਾ ਜੀ ਤੁਸੀਂ ਮਤਲਬ ਕਿੱਦਾਂ ਕਹਿ ਰਹੇ, ਕਹਿੰਦਾ ਯਾਰ ਮੈਂ ਮਤਲਬ ਇਸ ਚੀਜ਼ ਨੂੰ ਚੈੱਕ ਕੀਤਾ ਕਿ ਰਿਲਾਇੰਸ ਦੇ ਪੈਟਰੋਲ ਪੰਪ ਦੇ ਉੱਤੇ ਜਦੋਂ ਮੈਂ ਤੇਲ ਪਾਉਣਾ ਹੈਗਾ ਆ ਮੇਰੀ ਐਵਰੇਜ ਅੱਧੀ ਰਹਿ ਜਾਂਦੀ ਆ
1: ਜੀ,
0: ਤੇ ਜੇ ਮੈਂ ਦੂਜੇ ਪੰਪ ਤੋਂ ਪਾਉਣਾ ਹੈਗਾ ਆ ਤੇ 25% ਘਟੀ ਗਿਆ
1: ਜੀ,
0: ਤੋ ਇਸ ਕਰਕੇ ਜਿਹੜਾ ਆ ਇਹ ਪਤਾ ਹੀ ਨਹੀਂ ਲੱਗਦਾ ਹੈਗਾ ਸਰ, ਜਦੋਂ ਸਰਕਾਰ ਹੀ ਮਿਲਾਵਟ ਕਰਨ ਤੇ ਆ ਗਈ ਤੇ ਫਿਰ ਲੋਕੀ ਕਿਉਂ ਘੱਟ ਕਰਨਗੇ ਜੀ,
1: ਬਿਲਕੁਲ ਹੈ ਜੀ।
0: ਇਸ ਕਰਕੇ ਜਿਹੜਾ ਆ ਇਹਨਾਂ ਨੇ ਪਤਾ ਹੀ ਨੀ ਸਰ, 5% ਪਹਿਲਾਂ ਚੱਲਦਾ ਸੀ, 10% ਚੱਲਿਆ, ਪਤਾ ਨੀ ਕਿਹੜੇ ਵੇਲੇ ਵਧਾਉਂਦੇ ਵਧਾਉਂਦੇ ਚੱਲ ਗਏ ਜੀ,
1: ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ
0: ਇਹਨਾਂ ਨੇ ਦੇਖੋ ਸਰ,
1: ਕੰਟੀਨਿਊ ਪਲੀਜ਼ ਸਰ,
0: ਦੇਖੋ ਜੀ ਸਰਕਾਰ ਨੂੰ ਤਾਂ ਇਹ ਸਬਜਵਾ ਦਿਖਾਏ ਸੀ ਨਾ ਜੀ ਕਿ ਆਪਾਂ ਜੇ 10-20% ਇਹ ਚੀਜ਼ ਮਿਲਾਵਾਂਗੇ ਵਿੱਚ ਤੇ ਉਹਦੇ ਨਾਲ ਸਾਡਾ ਇੰਪੋਰਟ ਬਿੱਲ ਘਟੂਗਾ
1: ਜੀ,
0: ਹਾਂਜੀ ਇੰਪੋਰਟ ਬਿੱਲ ਘਟੂਗਾ, ਉਹ ਇੰਪੋਰਟ ਬਿੱਲ ਤਾਂ ਘਟਿਆ ਨੀ, ਉਹ ਇਸ ਕਰਕੇ ਨੀ ਘਟਿਆ ਵੀ ਜੇ ਤੁਸੀਂ ਚੀਜ਼ ਜਿਹੜੀ ਹੈਗੀ ਉਹਦੇ ਵਿੱਚ ਪਾ ਕੇ ਤੇ ਉਹ ਵੇਚੀ ਆ ਤੇ ਉਹਦੇ ਨਾਲ ਓਨੀ ਐਵਰੇਜ ਘਟ ਗਈ ਆ, ਜਾਣੀ ਕਿ ਤੇਲ ਦੀ ਕੰਜ਼ਮਪਸ਼ਨ ਤਾਂ ਹੋਰ ਵੱਧ ਹੋ ਗਈ, ਫਿਰ
1: ਜੀ
0: ਤੇਲ ਦੀ ਕੰਜ਼ਮਪਸ਼ਨ ਪੈਟਰੋਲ ਦੀ ਕੰਜ਼ਮਪਸ਼ਨ ਤਾਂ ਓਨੀ ਆ ਗਈ ਮੁੜ ਕੇ ਫਿਰ
1: ਜੀ, ਬਿਲਕੁਲ ਹੈ।
0: ਸੋ ਇਸ ਕਰਕੇ ਨਾ ਤਾਂ ਇੰਪੋਰਟ ਬਿੱਲ ਘਟਿਆ, ਉਲਟਾ ਜਿਹੜਾ ਹੈਗਾ ਆ ਕੰਜ਼ਿਊਮਰ ਠੱਗਿਆ ਗਿਆ ਜੀ, ਹੁਣ ਗੱਡੀਆਂ ਦੀ ਜਿਹੜੀ ਲਾਈਫ ਹੋਇਆ ਉਹ ਘਟੀ ਜੀ, ਸੋ ਇਸ ਕਰਕੇ ਚੀਜ਼ਾਂ ਜਿਹੜੀਆਂ ਹੁਣ ਗਡਕਰੀ ਸਾਹਿਬ ਵੀ ਸਫਾਈਆਂ ਦਿੰਦੇ ਥੱਕਦੇ ਨੀ
1: ਜੀ,
0: ਤੇ ਉਹ ਕਹੀ ਜਾਂਦੇ ਮੇਰਾ ਮੁੰਡਾ ਤਾਂ ਸਿਰਫ 0.5% ਜਿਹੜਾ ਇਥਾਨੋਲ ਜਿਹੜਾ ਆ ਉਹ ਸਪਲਾਈ ਕਰਦਾ, ਜਿੰਨੀ ਦੇਸ਼ ਦੇ ਵਿੱਚ ਡਿਮਾਂਡ ਆ
1: ਜੀ,
0: ਉਹ ਨਾ ਵੀ ਸਾਡਾ ਇਥਾਨੋਲ ਵਿਕੇ ਸਾਡਾ ਤਾਂ ਲੀਕਰ ਬਣਦਾ ਆ ਉਹ ਧੋਆ ਹੈ ਜੀ,
1: ਜੀ
0: ਬਿਲਕੁਲ ਫੈਕਟਰੀ
1: ਔਜਲਾ ਸਾਹਿਬ ਕਹਿੰਦੇ ਨੇ ਐਵਰੇਜ ਦਾ ਕਹਿੰਦੇ ਸਾਰੇ ਮੁਲਕਾਂ ਦੀ ਘਟਾਈ ਪਈ ਆ 4-5 ਲੀਡਰਾਂ ਨੇ ਵੈਸੇ ਦੇਖਿਆ ਜਾਵੇ ਤਾਂ ਜੀ।
0: ਹਾਂਜੀ ਠੀਕ ਗੱਲ ਹੈਗੀ ਆ, ਉਹ ਤਾਂ ਹੁਣ ਮਹਿੰਗਾਈ ਵਧੀ ਆ ਨਾ ਜੀ ਉਹਦੇ ਕਰਕੇ
1: ਇਨਵੈਸਟ ਹੈਗੀ ਹੈ, ਇਨਵੈਸਟਮੈਂਟ ਆ ਉਹ ਅੱਜ ਤਬਾਹ ਕੀਤੀ ਹੈ ਜੀ ਇਹਨਾਂ ਨੇ।
0: ਦੇਖੋ ਜੀ ਆਸਟ੍ਰੇਲੀਆ ਦੇ ਵਿੱਚ ਨਾਰੇ ਲੱਗੇ ਮੋਦੀ ਮੋਦੀ ਮੋਦੀ
1: ਜੀ,
0: ਮੋਦੀ ਹੁਣੀ ਜਿਹੜੇ ਹੈਗੇ ਆ ਵਾਪਸ ਆ ਗਏ ਜੀ, ਉੱਥੇ ਦੇ ਜਰਨਲਿਸਟ ਨੇ ਕੱਢਿਆ ਵੀ ਭਾਈ ਇਹ ਮੋਦੀ ਮੋਦੀ ਰੁੜਦੇ ਨਾਰੇ ਲਾਉਣ ਵਾਲੇ ਦੂਜੇ ਸਿਟੀਜ਼ ਤੋਂ ਆ ਕੇ ਦੂਰੋਂ ਦੂਰੋਂ ਚਾਰਟਰਡ ਪਲੇਨ ਦੇ ਵਿੱਚ ਆਏ ਆ
1: ਜੀ,
0: ਹੂ ਪੇਡ ਦਾ ਪ੍ਰਾਈਜ਼ ਹੈ ਜੀ, ਉਹਨਾਂ ਨੇ ਇਸ ਚੀਜ਼ ਨੂੰ ਮਤਲਬ ਜਿਹੜਾ ਹੈਗਾ ਆ ਪੂਰਾ ਤਰ੍ਹਾਂ ਜਿਹੜਾ ਆ ਕਰ ਦਿੱਤਾ ਹੈਗਾ ਆ ਜੀ। ਹਾਂ ਜੀ ਉਹਨਾਂ ਨੇ ਵੀ ਕਿਸ ਬੰਦੇ ਨੇ ਜਿਹੜਾ ਹੈਗਾ ਆ ਵੀ ਇਹਦੇ ਤੇ ਖਰਚਾ ਕੀਤਾ, ਕਿਉਂ ਕੀਤਾ, ਸਾਡੇ ਦੇਸ਼ ਦੇ ਵਿੱਚ ਇਹਨੇ ਇਲੈਕਸ਼ਨ ਲੜਨਾ ਸੀ, ਇੱਥੇ ਇਲੈਕਸ਼ਨ ਰੈਲੀ ਕਰਨ ਆਇਆ ਸੀ ਇਹ, ਉਹਨਾਂ ਨੇ ਪੂਰੀ ਲਾਹਪਾਹ ਕਰ ਦਿੱਤੀ ਜੀ ਜਿੱਦਾਂ ਕਰਨ ਦਾ ਹੱਕ ਹੁੰਦਾ।
1: ਬਿਲਕੁਲ
0: ਹੈਂਜੀ
1: ਜੀ,
0: ਤੇ ਬੀਇੰਗ ਦਾ ਸਿਟੀਜਨ ਆਫ ਇੰਡੀਆ ਤੇ ਮੈਂ ਸ਼ਰਮ ਮਹਿਸੂਸ ਕਰਦਾ ਕਿ ਸਾਡੇ ਪ੍ਰਧਾਨ ਮੰਤਰੀ ਨੇ ਇਹੋ ਜਿਹਾ ਕੰਮ ਕੀਤਾ ਜੀ।
1: ਜੀ ਬਿਲਕੁਲ,
0: ਤੇ ਔਜਲਾ ਸਾਹਿਬ ਨੂੰ ਚਾਹੀਦਾ ਸਟੋਰ ਦੇ ਬਾਹਰ ਖੜੇ ਹੋ ਕੇ ਕਹਿਣ ਜੀ ਗੋ ਬੈਕ ਟਰੰਪ। ਹਾਂਜੀ
1: ਔਜਲਾ ਸਾਹਿਬ ਕਹਿੰਦੇ ਨੇ, ਚਲੋ ਆਪਾਂ ਅਗਲੀ ਖਬਰ ਲੈ ਲੈਂਦੇ ਆ। ਕਹਿੰਦੇ ਧਰਮ ਯੁੱਧ ਮੋਰਚਾ ਜਿਹੜਾ ਸੀਗਾ, ਸੋਰੀ ਕਪੂਰੀ ਮੋਰਚਾ ਧਰਮ ਯੁੱਧ ਕਿਉਂ ਬਣਿਆ, ਕੀ ਤੁਸੀਂ ਇਸ ਦੇ ਬਾਰੇ ਚਾਨਣ ਪਾਓਗੇ? ਚਲੋ ਅਗਲੀ ਖਬਰ ਲੈ ਹੀ ਲੈਂਦੇ ਆਪਾਂ ਇਹਦੇ ਨਾਲ। ਸੈਣੀ ਸਾਹਿਬ ਆਪ ਵਾਲੇ ਬਲਤੇਜ ਪੰਨੂ ਜੀ ਕਹਿ ਰਹੇ ਨੇ ਭਾਈ ਤੁਹਾਡਾ ਮੋਰਚੇ ਦਾ ਐਲਾਨ ਕੀਤਾ ਸੀ ਧਰਮ ਯੁੱਧ ਮੋਰਚੇ ਦਾ, ਕਿੱਥੇ ਗਿਆ, ਨਾ ਕੋਈ ਐਲਾਨ ਹੈ, 2 ਦਿਨ ਪਏ ਨੇ ਉਹ ਯਾਦ ਦਵਾ ਰਹੇ ਨੇ ਜੀ, ਕਾਰਨ ਕੀ ਨੇ?
0: ਸਾਰੋ ਉਸ ਪਿੱਚ ਤੇ ਜਾ ਕੇ ਖੇਡਣਾ ਚਾਹੁੰਦੇ ਆ।
1: ਬਿਲਕੁਲ ਹੈ,
0: ਉਹਨਾਂ ਨੂੰ ਪਤਾ ਆ ਵੀ ਸਿੱਖ ਪਾਟ ਗਏ ਇਸ ਚੀਜ਼ ਦੇ ਵਿੱਚ ਜੀ।
1: ਜੀ
0: ਤੁਸੀਂ ਦੇਖੋ ਨਾ ਵੀ ਕਿਥੇ ਕਈਆਂ ਨੇ ਬੋਰਡ ਲਾਏ ਤੇ ਇਹਨਾਂ ਨੇ ਪਾੜ ਦਿੱਤੇ ਜੀ, ਜਿਹੜੇ ਪਾੜਨ ਵਾਲੇ ਸੀ ਉਹ ਵੀ ਉਹਨਾਂ ਦੀਆਂ ਵੀ ਪਿਕਚਰ ਆਈਆਂ, ਉਹ ਵੀ ਅੰਮ੍ਰਿਤਧਾਰੀ ਸਿੰਘ ਸੀਗੇ ਜੀ ਜਿਹਨਾਂ ਨੇ ਬੋਰਡ ਪਾੜੇ ਜੀ।
1: ਬਿਲਕੁਲ,
0: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੇ ਨਾਲ SGPC ਨੇ ਲਵਾਏ ਸੀ ਜੀ।
1: ਜੀ
0: ਸੋ ਜਦੋਂ ਪਤਾ ਆ ਵੀ ਹਾਂਜੀ ਵੀ ਇਹ ਘਰ ਪਾਟਿਆ ਆ ਜੀ, ਤੇ ਫਿਰ ਬੰਦਾ ਤਾਂ ਉਹੀ ਗੱਲ ਕਰੂਗਾ ਨਾ ਜੀ,
1: ਕਰੂਗਾ
0: ਵੀ ਜਿਹਦੇ ਨਾਲ ਉਹ, ਇਸ ਕਰਕੇ ਉਹ ਵੈਸੇ ਵੀ ਉਹ ਜਿਹੜਾ ਡਿਸੀਜਨ ਹੈਗਾ ਸੀਗਾ ਸਰ ਉਹ ਇਕਦਮ ਲਿਆ ਆ ਡਿਸੀਜਨ ਗਲਤ ਸੀਗਾ ਸੁਖਬੀਰ ਬਾਦਲ ਹੋਣਾ ਦਾ। ਪਹਿਲਾਂ ਜਿਹੜਾ ਆ ਤੁਸੀਂ ਸਾਰੇ ਜਿਹੜੀ ਤੁਹਾਡੇ ਪਤਾ ਆ ਤੁਹਾਨੂੰ ਵੀ ਤੁਹਾਡਾ ਜਿਹੜਾ ਆ ਪੰਥ ਦੀ ਵੋਟਿੰਗ ਪਾਰਟੀ ਵੀ ਹੈਗੀ ਆ, ਤੇ ਤੁਸੀਂ ਪਹਿਲਾਂ ਜਿਹੜਾ ਆ ਇਹਨਾਂ ਨੂੰ ਨਾਲ ਸਲਾਹ ਤਾਂ ਕਰ ਲਓ
1: ਜੀ,
0: ਪਹਿਲਾਂ ਤੁਸੀਂ ਪ੍ਰੋਗਰਾਮ ਤੁਸੀਂ ਬਾਅਦ ਚ ਦਿਓ, ਪਹਿਲਾਂ ਤੁਸੀਂ ਸਾਰਿਆਂ ਨਾਲ ਮਿਲ ਕੇ ਰਾਏ ਕਰੋ ਵੀ ਸਾਨੂੰ ਹੁਣ ਕੀ ਕਰਨਾ ਚਾਹੀਦਾ
1: ਜੀ,
0: ਫਿਰ ਜੇ ਇੱਕ ਤੁਹਾਡਾ ਜਿਹੜਾ ਹੈਗਾ ਇੱਕ ਕਨਸੈਸ਼ਨ ਬਣਦਾ ਹੈਗਾ ਆ ਉਹਦੇ ਮੁਤਾਬਕ ਜਿਹੜਾ ਆ ਉਹ ਤੁਸੀਂ ਇਹ ਚੀਜ਼ ਜਿਹੜੀ ਆ ਉਹ ਡਿਸਾਈਡ ਕਰੋ ਜੀ,
1: ਜੀ
0: ਤੁਹਾਨੂੰ ਕੀ ਲੋੜ ਆ, ਤੁਸੀਂ ਆਈਸੋਲੇਟਡ ਜਿਹੜੇ ਹੈਗੇ ਆ ਪ੍ਰੋਗਰਾਮ ਦੇ ਰਹੇ ਹੈਗੇ ਆ ਤੇ ਫਿਰ ਬਾਕੀਆਂ ਦੀਆਂ ਬੇਨਤਾਂ ਕਰਦੇ ਹੈਗੇ ਆ ਵੀ ਆਓ ਜੀ ਸਾਡਾ ਸਾਥ ਦਿਓ।
1: ਬਿਲਕੁਲ ਹੈ ਜੀ,
0: ਅਗਲੇ ਤੋਂ ਤੁਹਾਡੀ ਰਾਜਨੀਤੀ ਨੂੰ ਦੂਜਾ ਕਿਉਂ ਚਮਕਾਊਗਾ ਜੀ,
1: ਜੀ
0: ਜਦੋਂ ਤੁਹਾਨੂੰ ਪਤਾ ਗਰਾਊਂਡ ਰਿਐਲਿਟੀ ਇਹ ਹੈਗੀ ਆ ਕਿ ਪੰਥਕ ਵੋਟ ਟੋਟਲੀ ਤੁਹਾਡੇ ਨਾਲ ਨਹੀਂ ਹੈ ਇਸ ਵੇਲੇ।
1: ਬਿਲਕੁਲ
0: ਹਾਂਜੀ, ਤੇ ਮੋਰਚੇ ਲਾਉਣੇ ਜਿਹੜੇ ਹੈਗੇ ਆ ਹੁਣ ਉਹ ਅਕਾਲੀ ਤਾਂ ਰਹੇ ਹੀ ਨੀ ਹੈਗੇ ਜੀ, ਸਾਰੇ ਤਾਂ ਅਕਾਲੀ AC ਚ ਰਹਿਣ ਲੱਗ ਪਏ ਆ, ਹੁਣ ਕਿੱਥੇ ਮੋਰਚੇ ਲੱਗਣੇ ਜੀ।
1: ਨਾਲੇ ਰਾਜਨੀਤੀ ਦੇ ਵਿੱਚ ਬਹੁਤ ਵੱਡੀ ਤਬਦੀਲੀ ਆ ਗਈ ਨਾ ਸੈਣੀ ਸਾਹਿਬ, ਉਹ ਵੀ ਤਾਂ ਦੇਖਣੀ ਪਏਗੀ ਨਾ, ਲੋਕਾਂ ਦੇ ਵਿੱਚ ਤਬਦੀਲੀ ਆ ਗਈ ਆ,
0: ਉਹ ਜਾਣ ਬੁੱਝ ਕੇ ਹੁਣ ਪਤਾ ਆ ਵੀ ਹਾਂ ਜੀ ਵੀ ਇਹ ਇੱਕ ਪਾਸੇ ਉਹਨਾਂ ਨੂੰ ਜਿਹੜੇ ਆ ਉੱਥੋਂ ਨੋਟਿਸ ਦਵਾ ਦਿੱਤਾ ਹੈਗਾ ਆ ਜੀ ਵੀ ਹਾਂ ਪੇਸ਼ ਹੋਣ ਵਾਸਤੇ ਮੰਡੇ ਵਾਸਤੇ, ਤੇ ਦੂਜੇ ਪਾਸੇ ਜਿਹੜਾ ਆ ਉਹਨਾਂ ਨੂੰ ਚੈਲੰਜ ਕਰ ਰਹੇ ਹੈਗੇ, ਚੈਲੰਜ ਕਰਨਾ ਬਣਦਾ ਵੀ ਆ ਜੀ, ਅਗਲੇ ਕਿਉਂ ਨਾ ਕਰਨਗੇ ਜੀ, ਤੁਸੀਂ ਪਹਿਲਾਂ ਸੋਚ ਸਮਝ ਕੇ ਫੈਸਲਾ ਲਓ ਤੇ ਹਾਂ ਜੀ ਵੀ ਆਇਆ ਅਸੀਂ ਇਹ ਕੰਮ ਕਰ ਵੀ ਸਕਦੇ ਹੈਗੇ, ਜੇ ਤੁਸੀਂ ਜਿਹੜਾ ਆ ਬਾਕੀਆਂ ਨੂੰ ਇਕੱਠੇ ਕਰਨ ਬਾਅਦ ਚ ਜਾਣੇ ਆ, ਤੁਸੀਂ ਪਹਿਲਾਂ ਇਕੱਠੇ ਕਰੋ ਉਹਨਾਂ ਨੂੰ।
1: ਬਿਲਕੁਲ ਹੈ ਜੀ, ਬਿਲਕੁਲ
0: ਹਾਂਜੀ, ਟਕਸਾਲਾਂ ਨਾਲ ਪਹਿਲਾਂ ਸਲਾਹ ਕਰਦੇ, ਪਹਿਲਾਂ ਜਿਹੜਾ ਵਾਰਸ ਪੰਜਾਬ ਵਾਲਿਆਂ ਨਾਲ ਸਲਾਹ ਕਰਦੇ ਵੀ ਭਾਈ ਏਦਾਂ ਆ ਵੀ ਆਹ ਪੰਥਕ ਮੁੱਦਾ ਆ, ਸਾਂਝਾ ਮੁੱਦਾ ਆ
1: ਜੀ,
0: ਹੈ ਜੀ ਦੱਸੋ ਇਹਦੇ ਉੱਤੇ ਏਦਾਂ ਦਾ ਕੋਈ ਮੋਰਚਾ ਲਾਉਣ ਦੀ ਲੋੜ ਹੈ, ਜੇ
1: ਜੀ
0: ਮੋਰਚਾ ਲਾਉਣਾ ਹੈਗਾ ਆ ਤੇ ਹਾਂ ਜੀ ਵੀ ਉਹ ਕੁਛ ਇੱਕ ਮੈਂਬਰ ਤੁਸੀਂ ਦਿਓਗੇ, ਕੁਛ ਇੱਕ ਅਸੀਂ ਦਿਆਂਗੇ, ਏਦਾਂ ਕਰਕੇ ਇਸ ਤਰੀਕੇ ਨਾਲ ਪਹਿਲਾਂ ਵਿਉਂਤਬੰਦੀ ਪਹਿਲਾਂ ਹੁੰਦੀ ਆ ਤੇ
1: ਜੀ
0: ਐਲਾਨ ਬਾਅਦ ਚ ਹੁੰਦੇ ਆ। ਇਥੇ
1: ਬਿਲਕੁਲ
0: ਐਲਾਨ ਪਹਿਲਾਂ ਕਰ ਦਿੱਤਾ ਤੇ ਵਿਉਂਤਬੰਦੀ ਹੋਈ ਕੋਈ ਨੀ ਜੀ,
1: ਜੀ
0: ਤੇ
1: ਬਿਲਕੁਲ
0: ਅਗਲਿਆਂ ਨੇ ਤਾਂ ਚੈਲੰਜ ਕਰਨਾ ਹੀ ਆ ਜੀ।
1: ਜੀ
0: ਤੋ ਇਸ ਕਰਕੇ ਹੈਗਾ ਆ ਵੀ ਇਹ ਚੀਜ਼ ਇਹਨਾਂ ਨੂੰ ਨੁਕਸਾਨ ਕਰੇਗੀ ਜੀ, ਜਿਹੜਾ ਇਹ ਜਿਹੜਾ ਪਹਿਲਾਂ ਹੀ ਐਲਾਨ ਕੀਤਾ ਤੇ ਨਾ ਕਰ ਸਕੇ ਤੇ ਇਹ ਚੀਜ਼ ਐਲਾਨ ਮਤਲਬ ਜਿਹੜੀ ਹੈਗੀ ਅਕਾਲੀ ਦਲ ਨੂੰ ਵੀਕ ਕਰੇਗੀ।
1: ਜਿਵੇਂ ਸਿੰਘ ਸਾਹਿਬ ਸੋਮਵਾਰ ਨੂੰ ਸੁਖਬੀਰ ਬਾਦਲ ਹੁਣਾਂ ਨੂੰ ਸਿੱਟ ਨੇ ਬੁਲਾਇਆ ਹੋਇਆ ਹੈ, ਉਹ ਉਹਨਾਂ ਨੇ ਕਿਹਾ ਵੀ ਕਿ ਮੈਂ ਪੂਰਾ ਸਹਿਯੋਗ ਦਵਾਂਗਾ, ਪਹਿਲਾਂ ਵੀ ਦਿੰਦਾ ਰਿਹਾ ਤੇ ਉਹਦੇ ਵਿੱਚ ਜਿਵੇਂ ਕਿ ਧਾਰਾਵਾਂ ਐਫ ਆਈ ਆਰ ਉਹਦੇ ਵਿੱਚ ਨੇ 129, 130 ਤੇ 307, 302 ਧਾਰਾਵਾਂ ਦੇ ਲੱਗੀਆਂ ਹੋਈਆਂ ਨੇ ਦੋਵੇਂ ਐਫ ਆਈ ਆਰਾਂ ਦੇ ਵਿੱਚ, ਤੇ ਕੀ ਉਹਨਾਂ ਦੀ ਮੀਡੀਆ ਦੇ ਵਿੱਚ ਤਾਂ ਇਹ ਵੀ ਗੱਲ ਚੱਲਦੀ ਹੈ ਸ਼ਾਇਦ ਅਰੈਸਟ ਵੀ ਹੋ ਸਕਦੀ ਹੈ, ਪਰ ਜੇ ਅਰੈਸਟ ਹੁੰਦੀ ਹੈ ਤਾਂ ਉਹ ਫਿਰ 227 ਦੀਆਂ ਚੋਣਾਂ ਨੂੰ ਕਿਤੇ ਨਾ ਕਿਤੇ ਆਪਣੇ ਪਾਸੇ ਵੱਲ ਨੂੰ ਕਰਨ ਦੇ ਵਿੱਚ ਕਾਮਯਾਬ ਹੁੰਦੇ ਆ?
0: ਵਿਦ ਇਨ 24 ਆਵਰ ਬਾਹਰ ਆ ਜਾਣਗੇ ਜੀ।
1: ਜੀ
0: ਇੰਨੀ ਡਿਲੇ ਆ, ਇੰਨੀਆਂ ਐਸੈਟ ਪਹਿਲਾਂ ਬਣ ਚੁੱਕੀਆਂ ਹੈਗੀਆਂ ਆ, ਆਖਰ ਜੇ ਅਰੈਸਟ ਕਰਨਗੇ ਜਿਹੜੇ ਅਫੈਂਸਿਸ ਜਿਹੜੇ ਦੱਸਦੇ ਪਏ ਆ ਤੁਸੀਂ, ਉਹਨਾਂ ਧਾਰਾ ਥੱਲੇ ਤਾਂ ਜਮਾਨਤ ਹੋਈ ਹੈ ਜੀ
1: ਪਹਿਲਾਂ। ਬਿਲਕੁਲ,
0: ਜੇ ਹੋਰ ਕੋਈ ਸੈਕਸ਼ਨ ਐਡ ਕਰਨਗੇ, ਸੈਕਸ਼ਨ ਐਡ ਕਰਕੇ ਇੱਕ ਸਿੰਗਲ ਸੈਕਸ਼ਨ ਦੇ ਥੱਲੇ ਅਰੈਸਟ ਪਾਉਣਗੇ, ਕੋਸ਼ਿਸ਼ ਉਹਨਾਂ ਨੇ ਕਰਨੀ ਆ ਕਿਉਂਕਿ ਪੀਟੀਸੀ ਦਾ ਡਾਟਾ ਸਾਰਾ ਲੈ ਕੇ ਗਏ ਹੈਗੇ ਜੀ ਅਕਾਊਂਟਸ ਵਗੈਰਾ ਉੱਥੋਂ। ਪਰ ਹਾਂਜੀ ਉਧਰੋਂ ਮੈਨੂੰ ਇੰਨਾ ਲੱਗਦਾ ਹੈਗਾ ਆ ਕਿ ਅਕਾਲੀ ਦਲ ਦੀ ਵੀ ਲੀਗਲ ਟੀਮ ਤਿਆਰ ਬੈਠੀ ਹੋਏਗੀ ਇਸ ਚੀਜ਼ ਦੇ ਉੱਤੇ ਪੂਰੀ ਤਰ੍ਹਾਂ ਕਨਸਰਨ,
1: ਹੋਮਵਰਕ
0: ਉਹ ਜਿੱਦਾਂ ਹੀ ਇਹਨਾਂ ਨੂੰ ਪਤਾ ਲੱਗੇਗਾ ਨਾਲ ਹੀ ਉਸੇ ਵੇਲੇ ਜਿਹੜਾ ਹੈਗਾ ਆ ਰਿਟ ਫਾਈਲ ਹੋ ਜਾਣੀ ਆ ਜੀ, ਉਹਨੂੰ ਚੈਲੇਂਜ ਕਰ ਦਿੱਤਾ ਦੇਣਾ ਹੈ ਨਾਲ ਹੀ ਉਹਨਾਂ ਨੇ ਉਹ, ਤੇ ਮੈਨੂੰ ਲੱਗਦਾ ਆ ਕਿ ਰਿਲੀਫ ਲੈ ਜਾਣਗੇ ਜੀ, ਕੋਟਾ ਨੇ ਦੇ ਦੇਣੀ ਹੈ ਜੀ ਰਿਲੀਫ ਇਸ ਚੀਜ਼ ਦੇ ਉੱਤੇ ਕਿਉਂਕਿ ਇਹ ਪ੍ਰਾਈਮਾ ਫਸਾਈ ਇਟ ਵਿਲ ਬੀ ਇਹ ਲੀਗਲ ਜੀ, ਇਹ ਪਹਿਲਾਂ ਹੀ ਦੱਸਦਾ ਹੋਊਗਾ ਵੀ ਮੈਲਾਫਾਈਡ ਇੰਟੈਂਸ਼ਨ ਦੇ ਨਾਲ ਕੀਤਾ ਜਾ ਰਿਹਾ ਹੈ, ਨਾ ਕਿ ਕੋਈ ਜਸਟਿਸ ਦੇਣ ਦੀ ਨੀਅਤ ਨਾਲ ਕੀਤਾ ਜਾ ਰਿਹਾ।
1: ਪਰ ਸਹੀ ਸਾਹਿਬ ਜਿਵੇਂ ਵਿਜੇ ਪ੍ਰਤਾਪ ਹੁਣੀ ਕੁਵਰ ਵਿਜੇ ਪ੍ਰਤਾਪ ਹੁਣੀ ਗੱਲ ਕਰਦੇ ਨੇ ਕਿ ਉਹਨਾਂ ਨੇ ਉਹ ਸਮਾਂ ਵੀ ਦਿੱਤਾ ਸੀ 30-40 ਦਿਨ ਦਾ ਕਿ ਭਾਈ ਇੰਨੇ ਕੁ ਸਮੇਂ ਦੇ ਵਿੱਚ ਜੇ ਤੁਸੀਂ ਕੁਝ ਕਰ ਲਓਗੇ ਤਾਂ ਕਰ ਲਓਗੇ, ਨਹੀਂ ਤਾਂ ਇਹਦੇ ਵਿੱਚ ਕੁਝ ਨਹੀਂ ਵਾਪਰ ਸਕਦਾ ਨਾ ਹੋ ਸਕਦਾ, ਸਿਰਫ ਸਮਾਂ ਟਪਾਓ ਇਹ ਮੁੱਦੇ ਆ ਜੀ ਚੋਣਾਂ ਦੇ ਨਾਲ ਨਾਲ ਚੱਲ ਰਹੇ ਨੇ, ਹੁਣ ਤਾਂ ਕੁਝ ਵੀ ਨਹੀਂ ਆ ਉਹ ਤਾਂ ਲੱਗਦਾ ਹੀ ਆ ਜੀ, ਜੇ ਇਹਨਾਂ ਨੇ ਕਰਨਾ ਹੁੰਦਾ 4.5 ਸਾਲਾਂ ਦੇ ਵਿੱਚ। ਦੇਖੋ ਚਾਰਜ ਸ਼ੀਟ ਜਾਂ ਹਨੀਪ੍ਰੀਤ ਜਾਂ ਇਹਨਾਂ ਦਾ ਜਿਹੜਾ ਬਾਬਾ ਸੀਗਾ ਉਹਨੂੰ ਲਿਆ ਕੇ ਕਿਤੇ ਪੁੱਛ ਪੜਤਾਲ ਪੰਜਾਬ ਦੇ ਵਿੱਚ ਕੀਤੀ ਗਈ ਹੈ ਜੀ।
0: ਬਿਲਕੁਲ ਇਹ ਤੁਹਾਡੀ ਗੱਲ ਠੀਕ ਹੈਗੀ ਆ, ਇਸ ਚੀਜ਼ ਦੇ ਨਾਲ ਜਿਹੜਾ ਆ ਅਕਾਲੀ ਦਲ ਨੂੰ ਬੂਸਟ ਵੀ ਮਿਲ ਸਕਦਾ ਹੈਗਾ ਜੀ।
1: ਜੀ
0: ਇਸ ਚੀਜ਼ ਦੇ ਨਾਲ ਮੈਂ ਤਾਂ ਕਹਿੰਦਾ ਹੈਗਾ ਇਹ ਅਕਲਮੰਦੀ ਕਰਨ ਤੇ ਨਾਲ ਜਿਹੜਾ ਵਕਾਲਤਨਾਮਾ ਇੱਕ ਕੁੰਵਰ ਵਿਜੇ ਪ੍ਰਤਾਪ ਕਿਉਂਕਿ ਹੁਣ ਉਹ ਵਕਾਲਤ ਵੀ ਤਾਂ ਕਰਦੇ ਹੈਗੇ ਜੀ, ਉਹਨਾਂ ਨੂੰ ਫੜਾ ਦੇਣ ਵੀ ਹਾਈ ਕੋਰਟ ਚ ਜਾ ਕੇ ਤੁਸੀਂ ਪੈਰਵਾਈ ਕਰੋ
1: ਜੀ,
0: ਹੈ ਜੀ ਉਹ ਆਪੇ ਹੀ ਦੱਸ ਦੇਣ ਜੀ ਵੀ ਮੈਂ ਵੀ ਖੁਦ ਪੜਤਾਲ ਕੀਤੀ ਹੈਗੀ ਜੀ, ਆਹ ਸੈਕਸ਼ਨ ਜਿਹੜੇ ਲਾਉਂਦੇ ਪਏ ਆ ਵਿਦ ਮੈਲਾਫਾਈਡ ਇੰਟੈਂਸ਼ਨ ਲਾਉਂਦੇ ਪਏ ਆ ਜੀ।
1: ਜੀ
0: ਹਾਂਜੀ ਤੋ ਇਸ ਕਰਕੇ ਐਨੀ ਵੇ ਉਹ ਕਰਨਗੇ ਜੀ, ਅਕਾਲੀ ਦਲ ਨੂੰ ਇਸ ਚੀਜ਼ ਦਾ ਬੂਸਟ ਜ਼ਰੂਰ ਮਿਲੂਗਾ ਜੀ।
1: ਬਿਲਕੁਲ
0: ਹਾਂਜੀ ਕਿਉਂਕਿ ਜਦੋਂ ਪ੍ਰਧਾਨ ਤੇ ਹੀ ਆ ਪਈ ਤੇ ਫਿਰ ਤਾਂ ਜਿਹੜਾ ਹੈਗਾ ਆ ਫਿਰ ਜਿੱਦਾਂ ਟੌੜਾ ਸਾਹਿਬ ਨੇ ਉਦੋਂ ਕਿਹਾ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਲਲਕਾਰਾ ਮਾਰਿਆ ਸੀ ਮੋਤੀ ਮਹਿਲ ਦੀ ਇੱਟ ਨਾ ਇੱਟ ਖੜਕਾ ਦਿਆਂਗੇ
1: ਜੀ,
0: ਹਾਂਜੀ ਉਦੋਂ ਉਹਨਾਂ ਨੂੰ ਕਿਹਾ ਸੀ ਉਹਨਾਂ ਦੇ ਚਹੇਤਿਆਂ ਨੇ ਵੀ ਭਾਈ ਇਹ ਕੀ ਲੱਗੇ ਕਰਨ, ਉਹ ਕਹਿੰਦੇ ਜਦ ਪ੍ਰਧਾਨ ਹੀ ਅੰਦਰ ਕਰ ਦਿੱਤਾ ਉਹਨਾਂ ਨੇ ਪੱਲੇ ਕੀ ਰਹਿ ਜਾਊਗਾ।
1: ਬਿਲਕੁਲ
0: ਇਸ ਕਰਕੇ ਜਿਹੜਾ ਹੈਗਾ ਆ ਹਾਂਜੀ।
1: ਪਰ ਸਿੰਘ ਸਾਹਿਬ ਅੱਜ ਜਿੱਦਾਂ ਮੋਦੀ ਸਾਹਿਬ ਪੰਜਾਬ ਦੇ ਵਿੱਚ ਆਏ ਤੇ ਭਾਸ਼ਣ ਕੀਤਾ, ਸਾਰੀਆਂ ਗੱਲਾਂ ਬਾਤਾਂ ਕੀਤੀਆਂ, 227 ਨੂੰ ਮੁੱਖ ਰੱਖ ਕੇ ਸਾਰਾ ਵੱਖਰੀਆਂ ਵੱਖਰੀਆਂ ਆਮ ਆਦਮੀ ਪਾਰਟੀ ਕਾਂਗਰਸ ਤੇ ਅਕਾਲੀ ਦਲ ਨੂੰ ਘੇਰਨ ਦੀ ਉਹਦੇ ਵਿੱਚ ਕੋਸ਼ਿਸ਼ ਵੀ ਕੀਤੀ ਗਈ ਹੈ ਤੇ ਉਹ ਕਹਿੰਦੇ ਹਾਲਾਤ ਅਸੀਂ ਹੀ ਸੁਧਾਰਾਂਗੇ ਪੰਜਾਬ ਦੇ ਤੇ ਹਰ ਵਕਤ ਹਰ ਸਮੇਂ ਤੁਹਾਡੇ ਨਾਲ ਖੜੇ ਆ। ਤੇ ਜਿਵੇਂ ਕਿ ਅਕਾਲੀ ਦਲ ਦੀ ਗੱਠਜੋੜ ਦੀ ਗੱਲ ਹੁੰਦੀ ਹੈ, ਕਿਤੇ ਨਾ ਕਿਤੇ ਕਿਵੇਂ ਜਾਪਦਾ ਕਿ ਕੋਰੀ ਨਾ ਹੀ ਆ ਇਹਨਾਂ ਦੇ ਵੱਲੋਂ ਵੀ ਕਿ ਸਿਰਫ ਦਿਖਾਇਆ ਹੀ ਜਾ ਰਿਹਾ ਜੀ?
0: ਮੈਂ ਤੇ ਭਾਰਤ ਸਾਹਿਬ ਉਹ ਤਾਂ ਇੱਥੇ ਐਵੇਂ ਕਹਿਣ ਦੀਆਂ ਗੱਲਾਂ ਹੈਗੀਆਂ ਜੀ ਵੀ ਸਾਰੇ ਜਾਣੇ ਭਾਜਪਾ ਨਾਲ ਅਲਾਇੰਸ ਮੰਗਦੇ ਹੈਗੇ, ਭਾਜਪਾ ਕਿਸੇ ਨਾਲ ਵੀ ਨੀ ਮੰਗਦੀ ਹੈਗੀ ਜੀ, ਉਹ ਤਾਂ ਕਹਿੰਦੇ ਹੀ ਨੀ ਜੀ, ਸੋ ਇਸ ਕਰਕੇ ਬੜਾ ਇਹ ਤਾਂ ਇੰਸ਼ੋਰੈਂਸ ਉਹ ਇੰਸ਼ੋਰੈਂਸ ਵਾਲਾ ਸੀ ਨਾ ਜੀ, ਉਹ ਮਗਰ ਮਗਰ ਪਿਆਇਆ ਸੀ ਬੰਦੇ ਦੇ ਕੋਲ, ਬੰਦਾ ਕਿਸੇ ਦਰਵਾਜਾ ਬੰਦ ਕਰਤਾ ਤੇ ਉਹ ਕੋਠੇ ਤੇ ਲੈ ਗਿਆ, ਹਾਂਜੀ ਹੁਣ ਕਹੇ ਨੂੰ ਧੱਕਾ ਹੀ ਦੇ ਦਿੰਦਾ, ਹੁਣ ਧੱਕਾ ਦੇ ਤਾ ਉਹਦੀ ਲੱਤ ਟੁੱਟ ਗਈ, ਉਹ ਮਹੀਨੇ ਕੁ ਬਾਅਦ ਪਲਸਤਰ ਪਲੁਸਤਰ ਲਵਾ ਕੇ ਕਹਿੰਦਾ ਭਾਜੀ ਮਜ਼ਾਕ ਤਾਂ ਮਜ਼ਾਕ ਰਿਹਾ ਹੁਣ ਤਾਂ ਇੰਸ਼ੋਰੈਂਸ ਕਰਵਾ ਲਓ, ਹਾਂਜੀ ਅਕਾਲੀ ਦਲ ਹਾਲ ਹੋਣਾ ਤੇ ਬਾਕੀਆਂ ਦਾ ਵੀ ਇਹ ਹਾਲ ਆ।
1: ਬਿਲਕੁਲ ਹੈ ਜੀ, ਬੀਬੀ ਜਗੀਰ ਕੌਰ ਹੁਣੀ ਵੀ ਤਿਆਰ ਹੈ।
0: ਮਜ਼ਾਕ ਰਿਹਾ ਭਾਜੀ, ਦੱਸੋ ਅਲਾਇੰਸ ਕਰ ਤੁਸੀਂ ਤਾਂ
1: ਜੀ,
0: ਇਹ ਸਵਾਲ ਹੀ ਤੁਸੀਂ ਤਾਂ ਕਰਦੇ ਆ, ਤੁਹਾਨੂੰ ਤੂੰ ਨਜ਼ਾਰਾ ਆਉਂਦਾ ਹੈਗਾ ਜੀ ਇਸ ਚੀਜ਼ ਦੇ ਉੱਤੇ। ਓਕੇ ਭਾਜੀ, ਮਜ਼ਾਕ ਨਾ ਮਜ਼ਾਕ ਰਿਹਾ, ਇਹ ਤਾਂ ਮਜ਼ਾਕ ਕਰ ਗਏ ਮੋਦੀ ਸਾਹਿਬ, ਅਲਾਇੰਸ ਤਾਂ ਦੱਸੋ ਕਰੋਗੇ ਕਿੱਦਾਂ।
1: ਮੋਦੀ ਸਾਹਿਬ ਵੈਸੇ ਦੇਖੋ ਬਹੁਤ ਸਾਰੇ ਮੁੱਦੇ ਇਗਨੋਰ ਕਰ ਗਏ, ਉਹ ਚਾਹੇ ਸਤਲੁਜ ਦਾ ਮੁੱਦਾ ਸੀ ਚਾਹੇ ਕੁਝ ਵੀ ਸੀ, ਪਰ ਮੁੱਖ ਰੱਖ ਕੇ ਪਾਰਟੀਆਂ ਦਾ ਜ਼ਿਕਰ ਜ਼ਰੂਰ ਕਰ ਗਏ ਨੇ, ਜਿਹੜੀਆਂ ਤਿੰਨ ਚਾਰ ਉਹਨਾਂ ਦੀਆਂ ਅੱਖਾਂ ਚ ਰੜਕਦੀਆਂ ਨੇ। ਹਾਂਜੀ
0: ਠੀਕ ਗੱਲ ਹੈ, ਅਗਲਿਆਂ ਨੇ ਆਪਣੇ ਕੱਲਿਆਂ ਨੇ ਤੁਰਨਾ ਹੈਗਾ ਜੀ ਉਹਨਾਂ ਦਾ, ਜਦੋਂ ਇਹਨਾਂ ਨੇ ਕਿਸਾਨ ਸੰਘਰਸ਼ ਦੇ ਟਾਈਮ ਤੇ ਜਦੋਂ ਵਿਦਡਰਾ ਕੀਤੀ ਸੀ ਨਾ ਜੀ ਸਪੋਰਟ, ਤੇ ਨਾਲ ਇਹ ਕਹਿ ਤੇ ਸਾਨੂੰ ਪੁੱਛਿਆ ਹੀ ਨਹੀਂ ਗਿਆ, ਜਦ ਕਿ ਕੈਬਨਿਟ ਦੇ ਵਿੱਚ ਡਿਸਕਸ ਹੋਇਆ ਸੀ। ਇਹਨਾਂ ਨੇ ਅਕਾਲੀ ਦਲ ਨੇ ਤਾਂ ਇੰਸ਼ੋਰੈਂਸ ਦਿੱਤੀ ਸੀ ਵੀ ਅਸੀਂ ਪੰਜਾਬ ਚ ਆਪੇ ਕਰ ਲਾਂਗੇ ਜਿੱਦਾਂ ਮਰਜ਼ੀ, ਕਿਸਾਨਾਂ ਦੀ ਨੁਮਾਇੰਦਾ ਜਮਾਤ ਅਸੀਂ ਹਾਂ। ਉਹ ਇਸ ਕਰਕੇ ਇਹ ਗੱਲ ਜਿਹੜੀ ਹੈਗੀ ਆ, ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਰਹੇ ਐਕਸ ਚੇਅਰਮੈਨ ਜਿਹੜੇ ਹੈਗੇ ਸੀ ਤਰਲੋਚਨ ਸਿੰਘ, ਉਹਨਾਂ ਨੇ ਕਿਹਾ, ਮੋਦੀ ਸਾਹਿਬ ਨੇ ਉਹਨਾਂ ਨੂੰ ਕਿਹਾ ਸੀ, ਕਹਿੰਦੇ ਵੀ ਇਹਨਾਂ ਨੇ ਬਾਦਲਾਂ ਨੇ ਤਾਂ ਮੈਨੂੰ ਇਹ ਕਹਿ ਕੇ ਜਿਹੜਾ ਹੈਗਾ ਆ ਵੀ ਅਸੀਂ ਆਪੇ ਹੀ ਦੇਖ ਲਾਂਗੇ, ਤੇ ਇਹ ਸਾਰਾ ਜਿਹੜਾ ਹੈਗੇ ਆ ਬਿੱਲ ਲਿਆਂਦੇ ਗਏ, ਇਹਨਾਂ ਦੀ ਕੰਸੈਂਟ ਨਾਲ ਲਿਆਂਦੇ ਗਏ ਆ, ਅੱਜ ਹੀ ਕਹਿੰਦੇ ਬੈਕ ਆਊਟ ਕਰ ਗਏ ਹੈਗੇ ਆ। ਹਾਂਜੀ, ਔਰ ਉਹਨਾਂ ਨੇ ਕਿਹਾ ਸੀ ਵੀ ਇਹ ਮੋਦੀ ਸਾਹਿਬ ਇਹਨਾਂ ਤੇ ਇੰਨਾ ਕੁ ਗੁੱਸੇ ਹੈਗੇ ਆ ਕਿ ਉਹ ਇਹਨਾਂ ਨੂੰ ਮਤਲਬ ਕਿਸੇ ਹਾਲਤ ਵਿੱਚ ਵੀ ਇਹਨਾਂ ਦੇ ਨਾਲ ਤੁਰਨ ਨੂੰ ਤਿਆਰ ਨਹੀਂ ਹੋਣਗੇ।
1: ਜੀ,
0: ਪਰ ਉਹ ਗੱਲ ਸੱਚ ਦਿਸ ਰਹੀ ਹੈ ਜੀ,
1: ਦੇਖ ਰਹੀ ਹੈ। ਬਿਲਕੁਲ ਹੈ ਜੀ, ਪਰ ਜਾਂਦੇ ਜਾਂਦੇ ਸੈਣੀ ਸਾਹਿਬ ਕਾਂਗਰਸ ਦਾ ਵੀ ਲੇਖਾ ਜੋਖਾ ਕਰ ਲਈਏ, ਕਾਂਗਰਸ ਪਾਰਟੀ ਹੁਣ ਕੋਕਰਜ ਪਾਰਟੀ ਦੇ ਨਾਲ ਰਲ ਨੂੰ ਫਿਰਦੀ ਹੈ ਜੀ,
0: ਇਹ ਤਾਂ ਹੋਰ ਕੀ ਕਰਨਾ ਹੈਗਾ ਜੀ, ਜਿੱਥੋਂ ਆਸਰਾ ਮਿਲ ਜਾਏ। ਉਹਨਾਂ ਦਾ ਫੈਸਲਾ ਉਹਨਾਂ ਦੇ ਰਾਹੁਲ ਗਾਂਧੀ ਨੇ ਮੀਟਿੰਗ ਹੀ ਨਹੀਂ ਦਿੱਤੀ ਇਹਨਾਂ ਨੂੰ,
1: ਬਿਲਕੁਲ
0: ਚੰਨੀ ਧੜੇ ਨੂੰ ਉਹਨਾਂ ਨੂੰ। ਹਾਂਜੀ, ਉਹ ਕੇ ਸੀ ਬੇਨੂ ਗੋਪਾਲ ਜਿਹੜਾ ਉਹਨਾਂ ਹੀ ਮਿਲ ਕੇ ਆ ਗਏ
1: ਜੀ,
0: ਹੁਣ ਕਹਿੰਦੇ ਹੈਗੇ ਆ ਵੀ ਸਾਡਾ ਰਾਹੁਲ ਗਾਂਧੀ ਜਿੰਦਾਬਾਦ ਆ ਜੀ,
1: ਉਹ ਕਹਿੰਦੇ ਪ੍ਰੈਸ਼ਰ ਦੇ ਵਿੱਚ ਕੋਈ ਡਿਸੀਜਨ ਨਹੀਂ ਲਿਆ ਜਾਵੇਗਾ ਜੀ। ਜੀ
0: ਆਹੋ, ਫੇਰ ਨਹੀਂ ਪ੍ਰੈਸ਼ਰ ਚ ਡਿਸੀਜਨ ਲੈਣਾ, ਪਰ ਡਿਸੀਜਨ ਤਾਂ ਗਲਤ ਲਿਆ ਆ ਉਹਨਾਂ ਨੇ ਵੀ
1: ਜੀ
0: ਸਰ, ਪਰ ਇਹ ਚੀਜ਼ ਨੀ ਹੁੰਦੀ, ਪ੍ਰੈਸ਼ਰ ਦੀ ਗੱਲ ਨੀ ਹੁੰਦੀ, ਰਾਜਨੀਤੀ ਏਦਾਂ ਨੀ ਹੁੰਦੀ ਹੁੰਦੀ, ਜੇ ਕੋਈ ਗਲਤ ਹੋ ਗਿਆ ਆ ਤੇ ਉਹਨੂੰ ਸਹੀ ਉਹਨੂੰ, ਹਾਂਜੀ ਉਹ ਪ੍ਰੋਜ਼ ਐਂਡ ਕੌਨਸ ਦੇਖੇ ਜਾਂਦੇ ਹੁੰਦੇ, ਇਹ ਨੀ ਦੇਖੀ ਜਾਂਦੀ ਆਪਣੀ ਆਲੀ ਨੀ ਦੇਖੀ ਜਾਂਦੀ ਹੁੰਦੀ। ਸੋ ਇਸ ਕਰਕੇ ਰਾਹੁਲ ਗਾਂਧੀ ਦਾ ਇਹ ਡਿਸੀਜਨ ਜਿਹੜਾ ਆ ਘਾਤਕ ਹੋਊਗਾ ਭਾਈ, ਹਾਂਜੀ ਇਸ ਚੀਜ਼ ਦੇ ਉੱਤੇ
1: ਜੀ,
0: ਕਿਉਂਕਿ ਅਲਟੀਮੇਟਲੀ ਜਿਹੜਾ ਆ ਉਹ ਇਸ ਚੀਜ਼ ਦਾ ਨੁਕਸਾਨ ਤਾਂ ਹੋਣਾ ਆ ਨਾ ਜੀ, ਵੱਡੇ ਲੀਡਰ ਸਾਰੇ ਜੇ ਤੁਹਾਨੂੰ ਕਹਿ ਰਹੇ ਹੈਗੇ ਆ ਤਾਂ ਤੁਸੀਂ ਉਸ ਚੀਜ਼ ਦੀ ਗੱਲ ਸੁਣਨੀ ਚਾਹੀਦੀ ਸੀਗੀ।
1: ਬਿਲਕੁਲ ਹੈ ਜੀ,
0: ਹਾਂਜੀ ਦੇਖੋ ਤੁਹਾਡੀ ਇੰਨਾ ਤੁਹਾਡਾ ਰਿਕਾਰਡ ਬਹੁਤ ਹੈ ਕਿ ਤੁਹਾਡਾ ਫੇਰ ਵੀ ਜੇ ਤੁਸੀਂ ਕਹਿ ਤਾ ਤੇ ਅਗਲੇ ਫੇਰ ਚੁੱਪ ਕਰਕੇ ਤੁਰ ਪਏ ਹੈਗੇ ਉਸੇ ਤਨਖਾਹ ਤੇ, ਪਰ ਤੁਹਾਨੂੰ ਵੀ ਤਾਂ ਸੋਚਣਾ ਚਾਹੀਦਾ ਹੈਗਾ ਆ ਵੀ ਜੇ ਇੰਨੇ ਬੰਦੇ ਕਹਿੰਦੇ ਆ ਤੇ ਹੋ ਸਕਦਾ ਕੋਈ ਨੁਕਸਾਨ ਹੋ ਜਾਏ
1: ਜੀ। ਬਿਲਕੁਲ,
0: ਮੰਨ ਲਓ ਸਰ ਜੇ ਕਾਂਗਰਸ ਇੱਥੇ ਨਹੀਂ ਆਉਂਦੀ, ਉਹੀ ਗੱਲ ਜਿਹੜੀ ਹੈਗੀ ਆ, ਮਾਨ ਸਾਹਿਬ ਉੱਥੇ ਲਿਖ ਕੇ ਦਿੰਦੇ ਸੀ ਵੀ ਕਾਂਗਰਸ ਦੀ ਆਉਣਗੀਆਂ 9-10 ਸੀਟਾਂ, ਜੇ ਇਹ ਗੱਲ ਹੋ ਗਈ ਤੇ ਫੇਰ ਜਿਹੜਾ ਹੈਗਾ ਜੀ ਠੀਕ ਰਹਿਣਗੇ ਜੀ, ਫੇਰ ਵੀ ਤਾਂ ਆਪਣੇ ਫੈਸਲੇ ਤੇ ਪਛਤਾਉਣਗੇ ਜੀ।
1: ਬਿਲਕੁਲ ਹੈ ਜੀ, ਬਾਅਦ ਚੋ ਵੀ ਤਾਂ
0: ਹਾਂਜੀ
1: ਉਹ ਮੰਥਨ ਕਰਨਾ ਹੀ ਆ ਜੀ, ਬਹਿ ਕੇ ਸ਼ਾਂਤੀ ਦੇ ਨਾਲ।
0: ਹਾਂ, ਉਹ ਪਹਿਲੇ ਹੀ ਮੰਥਨ ਨਹੀਂ, ਉਹ ਮੈਨੂੰ ਲੱਗਦਾ ਇਹਨਾਂ ਦੇ ਦਿਨ ਨੀ ਸਿੱਧੇ ਹੈਗੇ ਜੀ ਕਾਂਗਰਸ ਵਾਲਿਆਂ ਦੇ, ਤੇ ਇਸ ਕਰਕੇ ਇਹਨਾਂ ਦਾ ਸੂਰਜ ਡੋਬੀ ਗਿਆ ਹੈ ਜੀ
1: ਜੀ,
0: ਇਸ ਕਰਕੇ ਹੈਗਾ ਜੀ
1: ਜੀ। ਔਜਲਾ ਸਾਹਿਬ ਜੁੜੇ ਨੇ, ਸੈਣੀ ਸਾਹਿਬ 2 ਮਿੰਟ ਤੁਹਾਨੂੰ ਨਾਲ ਜੋੜ ਕੇ ਰੱਖਦਾ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
0: ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ।
2: ਦਿਮਾਗ ਚ ਸਤਿ ਸ੍ਰੀ ਅਕਾਲ ਜੀ, ਦੋਨੋਂ ਭਰਾਵਾਂ ਨੂੰ, ਸਰਕਾਰ ਸਰੋਤਿਆਂ ਨੂੰ। ਮੇਰੇ ਦਿਮਾਗ ਚ ਗੱਲ ਆਈ ਜਦੋਂ ਗੱਲ ਕਰਦੇ ਸੀ,
1: ਹਾਂਜੀ
2: ਜਿਹੜਾ ਜਥੇਦਾਰ ਸਾਹਿਬ ਨੇ ਉਦੋਂ ਸੱਦੇ ਸੀਗੇ ਇਕੱਠੇ ਕਰਕੇ ਉੱਥੇ, ਕਿਹੜੀ ਤਰੀਕ ਸੀਗੀ ਜੀ ਉਹ, ਯਾਦ ਹੈ? ਜੂਨ
1: ਮੇਰੇ ਖਿਆਲ ਨਾਲ 9 ਸੀ ਕਿ ਕਿੰਨੀ ਸੀ, 19 ਸੀ, ਪਤਾ ਨੀ ਜੀ ਇੰਨੀ ਕਿ ਸੀ, ਚਲੋ ਚੈੱਕ ਕਰ ਲੈਂਦੇ
2: ਹਾਂ। 9 ਨਹੀਂ ਸੀਗੀ
1: ਜੀ,
2: ਦੋਸਤਾਂ ਨੇ ਉਹਦਾ ਮੁੜ ਕੇ ਬਣਿਆ ਕੁਛ ਗੌਰਮੈਂਟ ਨੇ ਰੋਲ, ਮੈਨੂੰ ਲੱਗਦਾ ਰੋਲ
1: ਦਿੱਤਾ ਹੋਇਆ ਇਹਨਾਂ ਨੂੰ, 1 ਮਹੀਨੇ ਦਾ ਸਮਾਂ ਦਿੱਤਾ ਹੋਇਆ,
2: 1 ਮਹੀਨਾ ਹੋਣ ਵਾਲਾ ਹੀ ਹੈ ਨਾ,
1: 15-16 ਦਿਨ ਹੋ ਗਏ ਆ ਉਹਦੇ ਵਿੱਚ, ਤਾਂ ਹੀ ਕਰਕੇ ਮੌਨਸੂਨ ਦਾ ਜਿਹੜਾ ਆਪਣਾ ਸੈਸ਼ਨ ਸੱਦਣ ਦੀ ਤਿਆਰੀ ਕਰ ਰਹੇ ਨੇ, ਉਹਦੇ ਵਿੱਚ ਪਰਸੋਂ ਮੈਂ ਖਬਰ ਕੀਤੀ ਸੀ
2: ਅਕਸਰ ਉਹਦੇ ਵਿੱਚ ਨਹੀਂ ਹੈ ਕਿ ਅੱਜ ਰਾਤ ਨੂੰ ਕਹਿ ਦੇਣਗੇ 1 ਮਹੀਨੇ ਦਾ ਟਾਈਮ ਦਿੱਤਾ ਉਹਦੇ ਕੋਈ ਡਿਸਕਸ ਹੋਈ ਤੇ, ਕਿਉਂਕਿ
1: 2 ਜੂਨ ਦੀ ਗੱਲ ਆਪਣੇ ਮੁਕੱਦਰ ਜੀ ਨੇ ਲਿਖਿਆ 2 ਜੂਨ ਜੀ,
2: 2 ਜੂਨ ਫਿਰ ਹੁਣ ਕਿਹੜੇ ਦਿਨ ਰਹਿ ਗਏ। ਚਲੋ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਉਹ ਇਹ ਹੈ ਕਿ ਇਹ ਕਹਿ ਰਹੇ ਨੇ ਜਿਹੜੇ ਸਪੀਕਰ ਨੇ ਸਾਨੂੰ
1: ਜੀ
2: ਕਹਿੰਦਾ ਜੀ ਉਹ ਅਕਾਲ ਤਖ਼ਤ ਦਾ ਫੈਸਲਾ ਗੱਲ ਨਹੀਂ ਸੀ, ਉਹ ਜਥੇਦਾਰ ਦੀ
1: ਹਾਂ ਬਾਹਰ ਆ ਕੇ ਬਿਆਨ ਦਿੱਤਾ ਸੀ ਉਹਨਾਂ ਨੇ, ਬਿਲਕੁਲ ਜੀ।
2: ਤੁਸੀਂ ਦੇਖੋ ਮਤਲਬ ਉਹ ਇਸ ਮੈਨੂੰ ਲੱਗਦਾ ਦੇਖਿਓ ਇਹ ਵੀ ਕੰਟਰੋਵਰਸੀ ਦੇ।
1: ਹਾਂ ਉਹ ਤਾਂ ਚੈਲੰਜ ਕਰ ਹੀ ਰਹੇ ਨੇ ਨਾ ਬਕਾਇਦਾ, ਜਿੱਦਾਂ ਦੇਖੋ ਹੁਣ ਬਹੁਤ ਸਾਰੇ, ਆਪਾਂ ਵੀ ਪਹਿਲਾਂ ਗੱਲ ਕੀਤੀ ਸੀ ਸੈਣੀ ਸਾਹਿਬ ਨੇ, ਤੁਸੀਂ ਵੀ ਕਿਹਾ, ਹੁਣ ਚਲੋ ਸੁਖਬੀਰ ਬਾਦਲ ਉਹਨਾਂ ਨੇ ਜੋ ਕੁਝ ਵੀ ਸੀਗਾ ਉਹ ਆਪਣੀ ਝੋਲੀ ਪਵਾ ਲਿਆ, ਗੱਲ ਉਹਨਾਂ ਨੇ ਉੱਥੇ ਸਮੇਟੀ ਹੈ,
2: ਝੋਲੀ ਪਵਾ ਕੇ ਫੇਰ ਉਹਨੇ ਬਾਹਰ ਆ ਕੇ ਉਹ ਵੀ ਉਹਨੇ ਵੀ ਤਾਂ ਹੀ ਕੋ ਕਿਹਾ
1: ਨਹੀਂ, ਪਰ ਭਾਜੀ ਉੱਥੇ ਉੱਥੇ ਤੱਕ ਤਾਂ ਪਹੁੰਚਣ ਨਾ ਪਹਿਲਾਂ, ਗੱਲ ਤਾਂ ਉਹੀ ਆ, ਫਿਰ ਬਾਅਦ ਚੋਂ ਦੋਵਾਂ ਨੂੰ ਇਕੱਠਿਆਂ ਨੂੰ ਬੁਲਾ ਲੈਂਦੇ ਨੇ
2: ਫਿਰ, ਜੋ ਉਸ ਚੀਜ਼ ਨੂੰ ਦੇਖਦੇ ਉੱਥੇ ਤਾਂ ਪਹੁੰਚ ਗਏ ਫਿਰ ਉਹ।
1: ਜੀ ਜੀ ਜੀ ਜੀ
2: ਇਹ ਗੱਲ ਨੂੰ ਨਾ ਭਰ ਸਾਹਿਬ ਕੋ ਉੱਥੇ ਜਾਏ ਉਹਨੇ ਸੱਦੇ ਜਾਏ ਤੇ ਬਾਹਰ ਆ ਕੇ ਉਹਨਾਂ ਜਾਏ ਸੁਖਬੀਰ ਨੇ ਕਿਹੜਾ ਫਿਰ ਘੱਟ ਕੇ ਜਾ ਰਹੀ ਹੈ
1: ਜੀ,
2: ਇਹਨੇ ਵੀ ਤਾਂ ਮੁਕਤਸਰ ਦਸੰਬਰ ਮੁਕਤਸਰ ਦੇ ਮੇਲੇ ਚ ਕਿੰਨਾ ਮਾਘੀ ਚ ਕਿੰਨਾ ਕੁ ਫਰਕ ਹੁੰਦਾ
1: ਜੀ, ਪਰ ਇਹਨਾਂ ਦੇ ਭਾਜੀ ਇਹ ਫਸਦੇ ਫਸਦੇ ਉੱਥੇ ਆ ਨਾ ਜਾ ਕੇ ਦੇਖੋ
2: ਕੀ ਲੱਗਦਾ ਤੁਹਾਨੂੰ ਇਹ
1: ਔਜਲਾ ਸਾਹਿਬ, ਇਹ ਫਸਦੇ ਉੱਥੇ ਆ ਨਾ ਕਿਉਂਕਿ ਇਹਨਾਂ ਨੇ ਜਿਹੜੀ ਉਹ ਹਰਿਆਣੇ ਤੋਂ ਰਿਪੋਰਟ ਬਣਾਈ ਹੈ ਨਾ ਉਹ ਫਿਰ ਕਾਊਂਟਰ ਕੀਤਾ ਨਾ ਉਸ ਚੀਜ਼ ਦੇ ਵਿੱਚ, ਫਸਦੇ ਉੱਥੇ ਆ ਨਾ,
2: ਪਰ ਇਹ ਸੋਧ ਕਰਨਗੇ ਦੇਖੋ ਹੈ ਤਾਂ ਸੋਧ ਕਰਨ ਵਾਲੀਆਂ ਕਈ ਗੱਲਾਂ, ਆਪਾਂ ਉਹਦੇ ਵਿੱਚ ਦੂਆ ਪੱਖ ਨਹੀਂ ਲੈਂਦੇ, ਗੌਰਮੈਂਟ ਨਹੀਂ ਲੈਂਦੇ ਹੈਗਾ, ਜਿਹੜਾ ਕਸਟੋਡੀਅਨ ਕਿਸੇ ਨੂੰ ਤਾਂ ਬਣਾਉਣਾ ਹੋਊਗਾ ਨਾ
1: ਜੀ,
2: ਉਹ ਤਾਂ ਫਿਰ ਉਹੀ ਹੋਊਗਾ ਨਾ ਜਿਹੜਾ ਅੱਗੇ ਐਸੀ ਭਾਈਚਾਰੇ ਦੇ ਵਿੱਚ ਜਦੋਂ ਤੁਸੀਂ ਮਾੜਾ ਜਿਹਾ ਨਾਂ ਲੈ ਦੋ
1: ਜੀ
2: ਤੇ ਉਹ ਕਿਸੇ ਨੂੰ ਵੀ ਚੱਕ ਕੇ ਅੰਦਰ ਕਰ ਸਕਦੇ ਹੋ ਤੁਸੀਂ ਉਸ ਹਿਸਾਬ ਨਾਲ, ਤਾਂ
1: ਬਿਲਕੁਲ ਜੀ ਬਿਲਕੁਲ ਜੀ। ਸੈਣੀ ਸਾਹਿਬ ਕੀ ਲੱਗਦਾ ਜੀ?
0: ਮੈਨੂੰ ਲੱਗਦਾ ਸੋਧਾਂ ਕਰ ਦੇਣਗੇ ਪਰ 30 ਦਿਨ ਚ ਨਹੀਂ ਕਰਨਗੇ
1: ਜੀ, ਉਹੀ ਕਹਿੰਦਾ
2: ਮੈਂ,
1: ਮੌਨਸੂਨ ਦਾ ਜਿਹੜਾ ਸੈਸ਼ਨ ਬੁਲਾਉਣ ਕੇ ਨਾ ਉਹਦੇ ਵਿੱਚ ਸਮਾਂ ਮੰਗਣਗੇ ਹੋਰ ਜਥੇਦਾਰ ਸਾਹਿਬ ਤੋਂ,
0: ਮੰਗਣਗੇ ਜਾਂ ਨਾ ਵੀ ਮੰਗਣਗੇ ਤਾਂ ਵੀ ਕਿਹੜੀ ਗੱਲ ਆ
1: ਜੀ,
0: ਇਹ ਤਾਂ ਡਿਪੈਂਡ ਕਰਦਾ ਹੈ ਵੀ ਆਉਣ ਵਾਲੇ ਹਫ਼ਤੇ ਦੇ ਵਿੱਚ ਜਿਹੜਾ ਹੈਗਾ ਅਕਾਲੀ ਦਲ ਦਾ ਕਿਸ ਰੁੱਖ ਜਿਹੜਾ ਹੈਗਾ ਕੰਮ ਚੱਲਦਾ ਜੀ।
1: ਬਿਲਕੁਲ ਜੀ, ਸੋਮਵਾਰ
0: ਜਥੇਦਾਰ ਸਾਹਿਬ ਤਾਂ ਵਿਦੇਸ਼, ਜਥੇਦਾਰ ਸਾਹਿਬ ਤਾਂ ਵਿਦੇਸ਼ ਗਏ ਆ
1: ਜੀ,
0: ਤੇ ਹਾਂਜੀ ਉਹ ਆਉਣਗੇ ਆ ਕੇ ਫਿਰ ਦੇਖਣਗੇ ਜੀ,
2: ਮਹੀਨਾ ਲਾ ਜਾਣਗੇ ਵਿਚਾਰੇ, ਗਰਮੀ ਪੈਂਦੀ ਹੈ ਚਾਹੀਦਾ ਬੜਾ,
0: ਹੁਣ ਪਤਾ ਵੀ ਨੀ ਹੈਗਾ ਜੀ ਵੀ ਜਿੱਦਾਂ ਜਿੱਦਾਂ ਪੰਨੂ ਸਾਹਿਬ ਇਹਨਾਂ ਨੂੰ ਕਰਦੇ ਪਏ ਚੈਲੰਜ ਕਰਦੇ ਪਏ ਹੈਗੇ ਆ ਵੀ ਉਹਨਾਂ ਨੇ ਦੇਖੋ ਵੀ ਜੇ ਅਸੀਂ ਜਥੇਦਾਰ ਸਾਹਿਬ ਦਾ ਜਿਹੜਾ ਹੁਕਮ ਜੇ ਲੰਘਣ ਵੀ ਕਰ ਦਿੰਦੇ ਹੈਗੇ ਆ ਤੇ ਅੱਧੇ ਸਿੱਖ ਤਾਂ ਵੀ ਨਾਲ ਆ ਸਾਡੇ
1: ਜੀ,
0: ਹਾਂਜੀ ਸੋ ਇਸ ਕਰਕੇ ਕੋਈ ਪਤਾ ਨੀ ਜੀ ਇਹਨਾਂ ਦਾ ਕੀ, ਹਾਂਜੀ
1: ਜੀ
0: ਨਾਲੇ ਜਦੋਂ ਸਰਕਾਰ ਹੁੰਦੀ ਹੈ ਨੀ ਸਰਕਾਰ, ਬਿਲਕੁਲ ਜੀ ਬਿਲਕੁਲ, ਸੱਤਾ ਜਿਹੜੀ ਹੈ ਇਹਦਾ ਆਪਣਾ ਹੀ ਨਸ਼ਾ ਹੁੰਦਾ ਅਲੱਗ,
1: ਬਿਲਕੁਲ ਹੈ ਜੀ,
0: ਹਾਂਜੀ ਇਸ ਕਰਕੇ ਹੈ ਜੀ।
2: ਮਾਨ ਸਾਹਿਬ ਦਿੱਲੀ ਦੱਸ ਰਹੇ ਨੇ ਇੰਨੀ ਸਾਡੇ ਕੁਆਲਿਟੀ ਨੇ ਐਸ਼ਵਰਿਆ ਫਲਾਨਾ ਇੰਨਾ ਸਾਡੇ ਪੰਜਾਬ ਚ ਚੱਲ ਰਿਹਾ
1: ਜੀ,
2: ਆ ਇੱਕ ਮੁੰਡਾ ਨੀਟ ਚ ਫਸਦਾ ਹੈਗਾ ਹੁਣ ਉਹ ਚੱਕ ਦੇਣਗੇ ਵੀ ਸਾਡੀ ਸਰਕਾਰ ਨੇ ਇੰਨਾ ਸੁਧਾਰ ਕਰਤਾ ਪੜ੍ਹਾਈ ਚ
1: ਜੀ,
2: ਹਾਂਜੀ ਇੱਕ ਕੁੜੀ ਪੰਜਾਬ ਚੋਂ
0: ਬਸ
1: ਬਿਲਕੁਲ
2: ਸਾਡੇ ਮੁੱਦਾ ਜੋ ਦੇਖੋ ਕਿੰਨਾ ਇੱਕ ਰੋਪੜ ਆਈ ਆਈ ਟੀ ਹੈ ਜੀ, ਇੱਕ ਉੱਥੇ ਹੈ, ਇੱਕ ਆਈਸ਼ਰ ਹੈ, ਇੱਕ ਪਲਾਨਾ ਜਿਉਂ ਇੰਸਟੀਚਿਊਟ ਬਣਾਏ ਚਾਰ ਪੰਜ ਜਿਹੜਾ, ਮਤਲਬ ਦਿੱਲੀ ਵਾਲੇ ਤਾਂ ਪੁੱਛ ਲੈਣ ਵੀ ਜਿਹਨਾਂ ਨੇ ਤੁਸੀਂ ਨੀਂਹ ਪੱਥਰ ਰੱਖੇ ਸੀ ਉਹਨਾਂ ਦਾ ਕੀ ਬਣਿਆ,
1: ਉਹ ਤਾਂ ਜਿਹੜੇ ਨੀਂਹ ਪੱਥਰ ਜਿਹਨਾਂ ਨੇ ਰੱਖੇ ਸੀ ਵਿਚਾਰਿਆਂ ਨੇ ਮਜ਼ਦੂਰ ਜਾਂ ਮਿਸਤਰੀ ਸੀਗੇ ਉਹ ਕਹਿੰਦੇ ਸਾਨੂੰ ਦਿਹਾੜੀ ਨੀ ਦਿੱਤੀ ਸੀ ਇਹਨਾਂ ਦੀ, ਉਹ
2: ਪੱਟਣ ਅਮਰੇਕੋਲੇ ਵਾਲੇ ਨੇ ਤਾਂ ਕਿਹਾ ਸੀ ਵੀ ਮੈਨੂੰ ਮੇਰੇ ਬਣਾਏ ਦੇ ਪੈਸੇ ਨੀ ਦਿੱਤੇ ਨੇ ਮੈਂ ਪੱਟ ਦੇਣਾ,
1: ਹਾਂ ਬਿਲਕੁਲ ਹੈ ਜੀ,
2: ਤਰਾਤਲ ਤਾਂ ਇਹ ਆ ਨਾ।
0: ਚਲੋ ਵੀਰ ਜੀ ਅੱਜ ਇੱਕ ਬੰਦੇ ਨੇ ਗੱਲ ਬੜੀ ਵਧੀਆ ਕਹੀ, ਉਹ ਕਹਿੰਦੇ ਵੀ ਮਤਲਬ ਜਿਹੜੇ ਆ ਮਾਨ ਸਾਹਿਬ ਕਹਿੰਦੇ ਹੈਗੇ ਆ ਵੀ ਮੇਰੇ ਤੇ ਕੋਈ ਕਰਪਸ਼ਨ ਦਾ ਐਲੀਗੇਸ਼ਨ ਨਹੀਂ, ਆਪਣੇ ਟਵਾਣਾ ਸਾਹਿਬ ਦੇ ਪ੍ਰੋਗਰਾਮ ਦੇ ਵਿੱਚ ਜਗੀਰ ਸਿੰਘ ਹੋਣਾ ਨੇ ਗੱਲ ਕਹੀ
1: ਜੀ,
0: ਉਹਨਾਂ ਨੇ ਕਿਹਾ ਵੀ ਕਹਿੰਦੇ ਮਤਲਬ ਜਿਹੜਾ ਆ ਵੀ ਹਾਂ ਜੀ ਕਹਿੰਦੇ ਸਰਕਾਰ ਜਾਣ ਤਾਂ ਦਿਓ ਬਾਅਦ ਚ ਦੇਖਿਓ ਤਾਂ ਮਹੀਨੇ ਦੇ ਬਾਅਦ ਹੀ ਸਾਰੀਆਂ ਕਹਿੰਦੇ ਫਾਈਲਾਂ ਖੁੱਲ ਜਾਣਗੀਆਂ
1: ਜੀ,
0: ਹਾਂਜੀ
2: ਨਹੀਂ ਉਹ ਜਿਵੇਂ
0: ਟੋਡਾ ਸਾਹਿਬ
2: ਨਹੀਂ ਹੈ ਕੋਈ
1: ਜੀ,
2: ਟੋਡਾ ਸਾਹਿਬ ਤੇ ਕਿਹੜਾ ਹੈਗੀ ਹੈ ਜੀ ਕੋਈ
1: ਜੀ,
0: ਹਾਂ ਬਿਲਕੁਲ ਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ,
2: ਮੈਂ ਇਹ ਗੱਲ ਆਪਾਂ ਤਾਂ ਹਮੇਸ਼ਾ ਕਹਿੰਦੇ ਆ ਕਿ ਰਿਸ਼ਵਤ ਇੱਕ ਤਰ੍ਹਾਂ ਦੀ ਥੋੜੋ ਹੁੰਦੀ ਹੈ, ਤੁਸੀਂ ਪੈਸੇ ਨੂੰ ਰਿਸ਼ਵਤ ਸਮਝਦੇ ਹੋ ਜੀ,
1: ਨਾਲੇ ਹਕੂਮਤ ਤਾਂ ਵੱਜਣੀ ਤਾਂ ਇਹਨਾਂ ਦੀ ਆ ਨਾ ਜਿਹੜਾ ਮੁੱਖ ਚਿਹਰਾ
2: ਸੀ, ਨਾਲੇ ਹੈੱਡ ਆ ਜੀ ਇਹ ਹੈੱਡ ਆ ਫਿਰ ਜੇ ਜੋ ਹੋਇਆ ਇਹਦੇ ਅੰਡਰ, ਹੁਣ ਮਨਮੋਹਨ ਸਿੰਘ ਨੇ ਆਪਣੇ ਸਾਹਮਣੇ ਮਨਮੋਹਨ ਸਿੰਘ ਦਾ ਰਾਜ ਦੇਖੋ, ਉਹਨਾਂ ਨੇ ਇੱਕ ਪੰਜੀ ਨਹੀਂ ਖਾਧੀ ਸੀ
1: ਜੀ,
2: ਤੇ ਸਕੈਮ ਕਿੱਡੇ ਕਿੱਡੇ ਹੋਏ
1: ਨਿਕਲੇ ਬਾਅਦ ਦੇ ਵਿੱਚ ਜੀ, ਬਾਕੀ
0: ਡੀ ਰਾਜੇ ਦੇ
2: ਕਿਲੇ ਦਾ ਲੱਗਿਆ ਜੀ
1: ਜੀ,
0: ਹਾਂ ਬਿਲਕੁਲ ਜੀ,
2: ਭੁਗਤਣਾ ਦਾ ਉਂਗਲੀ ਤਾਂ ਮਨਮੋਹਨ ਸਿੰਘ ਨੀ ਹੋਈ ਨਾ, ਹੈੱਡ ਤਾਂ ਉਹ ਸੀ ਗੌਰਮੈਂਟ ਦਾ,
1: ਬਿਲਕੁਲ ਹੈ ਜੀ
2: ਕੰਟਰੋਲ ਨਹੀਂ ਕਰਦਾ
0: ਜੀ ਬਿਲਕੁਲ,
2: ਟੋਡਾ ਸਾਹਿਬ ਨੇ ਆਪਦਾ ਜਵਾਈ ਘਰੇ ਬੈਠਾ ਪਹਿਲੀ ਵਾਰੀ ਐਮਐਲਏ ਬਣਿਆ, ਪੀਡਬਲਿਊਡੀ ਮਿਨਿਸਟਰ ਬਣਾਤਾ, ਉਹ ਕੀ ਸੀ? ਉਹ ਰਿਸ਼ਵਤ ਨਹੀਂ ਸੀ?
0: ਹੁੰਦਾ ਜੀ ਆਪਣਾ ਜਿਹੜਾ ਹੈਗਾ ਆ, ਜਿਹੜਾ ਬੰਦੇ ਦਾ ਜਿੱਥੇ ਦਾ ਲੱਗਦਾ ਹੈਗਾ ਆ, ਜਿੰਨਾ ਕੁ ਦਾਮਨ ਬਚਾ ਹੁੰਦਾ ਆ ਉਹਨਾਂ ਬਚਾ ਲੈਂਦੇ।
2: ਹੁਣ ਆਪਦੇ ਏਡੇ ਏਡੇ ਬੰਦੇ ਉਹਨਾਂ ਨੇ ਐਮਐਲਏ ਟਿਕਟਾਂ ਦਿੱਤੀਆਂ, ਉਹਨਾਂ ਤੋਂ ਤੇਲ ਦੀਆਂ ਗੱਡੀਆਂ ਉਹਨਾਂ ਦੀਆਂ ਭਰਦੇ ਰਹੇ, ਕੰਟੈਸਾ ਗੱਡੀ ਰੱਖੀ, ਕਿਹਦੀ ਕੋਈ ਕੁਛ ਰੱਖਿਆ, ਉਹ ਕੀ ਸੀਗਾ ਜੀ?
1: ਜੀ
2: ਉਹਦੇ ਬਦਲੇ ਉਹਨਾਂ ਨੂੰ ਕੁਛ ਦਿੱਤਾ, ਤੇ ਉਹ ਵੀ ਤਾਂ ਉਹ ਰਿਸ਼ਵਤ ਹੈ
1: ਜੀ।
0: ਬਿਲਕੁਲ ਜੀ ਬਿਲਕੁਲ ਠੀਕ ਕਹਿ ਰਹੇ ਹੋ ਜੀ।
2: ਸੋ ਇਹ ਰਿਸ਼ਵਤ ਇੱਕ ਤਰ੍ਹਾਂ ਦੀ ਨਹੀਂ ਹੁੰਦੀ ਹੈਗੀ ਵੀ ਆਪਾਂ ਇੱਕ ਤਰ੍ਹਾਂ ਦੀ ਰਿਸ਼ਵਤ ਨੂੰ ਰਿਸ਼ਵਤ ਕਹੀਏ। ਦੇਖੋ ਇਹ ਵੀ ਮੈਨੂੰ ਲੱਗਦਾ, ਮੈਂ ਮੇਰੇ ਦਿਮਾਗ ਚ ਆਇਆ, ਮੈਂ ਕਿਹਾ ਵੀ ਇਹਨਾਂ ਨੇ ਕੰਟਰੋਵਰਸੀ ਜੇ ਕਰ ਜਾਣਾ ਸਾਰਾ ਕੁਛ
1: ਜੀ,
0: ਤੇ ਹੋਈ ਗਿਆ ਵੀ ਹੋਈ ਗਿਆ।
2: ਬਾਕੀ ਕਾਂਗਰਸ ਨੇ ਕਾਂਗਰਸ ਨਾਲ ਸਮਝੌਤਾ ਕਰਕੇ ਹੀ ਬਣੂਗਾ, ਕਿਉਂਕਿ ਨਾ ਕਾਂਗਰਸ ਕਾਂਗਰਸ ਨੂੰ ਘਰੇ ਰੱਖ ਕੇ ਰਾਜੀ ਹੈ, ਨਾ ਹੁਣ ਕੋਈ ਕਾਂਗਰਸ ਨੂੰ ਰੱਖ ਕੇ ਰਾਜੀ ਹੈ, ਫਿਰ ਨਾਲ ਆ ਕੇ ਇਕੱਠੇ ਹੀ ਹੂੰਝ ਕੇ ਸਿੱਟ ਦੇਣਗੇ ਲੋਕ
1: ਜੀ।
2: ਹਾਂਜੀ ਕਾਂਗਰਸ ਚੀਜ਼ ਇਹ ਜੀ, ਉਹਨੂੰ ਕੌਣ ਰੱਖਦਾ? ਘਰੇ ਰੱਖਦਾ ਕਿਤੇ ਕਾਂਗਰਸ ਦੇਖ ਕੇ?
1: ਬਿਲਕੁਲ,
0: ਲੈ ਤੁਹਾਡੇ ਗੱਲ ਕਰਨ ਤੇ ਮੇਰੇ ਦਿਮਾਗ ਚ ਆਇਆ, ਮੈਂ ਵੀ ਹਿੱਟ ਦਾ ਸਪਰੇ ਕਰਕੇ ਹੀ ਖਾਊਂਗਾ, ਨਾ ਕਾਂਗਰਸ ਵਾਲੀ ਤੇ ਨਾ ਕਾਂਗਰਸ ਚ ਵੜਨ।
2: ਦੋਵੇਂ ਚੀਜ਼ਾਂ ਜੀ, ਮਤਲਬ ਦੇਖ ਲੋ, ਜਿਹੜਾ ਕਾਂਗਰਸ ਨੇ ਜਾਰੀ ਪਾਉ, ਉਹਨੂੰ ਬਾਹਰੇ ਸੰਭਰ ਕੇ ਸਿੱਟਣਗੇ ਜੀ ਜਾਂ ਸਪਰੇ ਕਰਨਗੇ
1: ਜੀ।
2: ਹੁਣ ਕੀ ਨਿਕਲਿਆ ਇਹਨਾਂ ਦੇ ਕੋਲੋਂ? ਨਿਕਲਿਆ ਕੁਛ ਕਾਂਗਰਸ ਦਾ? ਜਿਹੜਾ ਪੱਠਾ ਬਿਠਾਲਣਾ ਸੀ ਡੇਢ ਮਹੀਨੇ ਚ ਬਿਠਾਲਦਾ ਜੀ, ਜਿਹੜਾ ਮਾੜਾ ਮੋਟਾ ਜੇ ਨਾ ਵੀ ਲੜਦੇ, ਜਿੱਥੇ ਗਰਾਫ ਖੜਾ ਸੀ ਉੱਥੇ ਖੜਾ ਰਹਿਣੇ, ਉਦੋਂ ਵੀ ਥੱਲੇ ਚਲੇ ਗਿਆ, ਲੋਕਾਂ ਨੇ ਭੁੱਲ ਜਾਣਾ। ਆ ਬਾਕੀ ਕਾਂਗਰਸ ਆਤਮ ਨਗਰ ਵਾਲੀ ਇਕੱਠੀ ਹੋ ਗਈ ਜੀ, ਉਹ ਦੇਖ ਲੋ ਕੀ ਮੈਸੇਜ ਆ ਰਿਹਾ ਹੈ, ਉਹ ਵੀ ਕਾਂਗਰਸ ਦੇ ਹੀ ਨੇ ਦੋਨੋਂ।
0: ਵੀਰ ਜੀ
1: ਬਿਲਕੁਲ ਹੈ ਜੀ,
0: ਵੀਰ ਜੀ ਕਹਿੰਦੇ ਜਪਾਨ ਦੇ ਵਿੱਚ ਜਦੋਂ ਨਾ ਇਹ ਬੰਬ ਚੱਲਿਆ ਸੀ, ਐਟਮ ਬੰਬ ਚੱਲਿਆ ਸੀਗਾ, ਉਸ ਤੋਂ ਬਾਅਦ ਜਿਹੜਾ ਆ ਉਹ ਤੇ ਹਾਂਜੀ ਹੀਰੋਸ਼ੀਮਾ ਨਾਗਾਸਾਕੀ ਦੇ ਵਿੱਚ, ਉਹਦੇ ਬਾਅਦ ਜਿਹੜਾ ਹੈਗਾ ਜੀ ਉੱਥੇ ਸਰਵਾਈਵ ਕੀਤਾ ਸੀ ਤੇ ਕਾਕਰੋਚ ਸਰਵਾਈਵ ਕੀਤਾ ਸੀ
1: ਜੀ।
0: ਹਾਂਜੀ ਮੀਨਿੰਗ ਕਲੀਅਰ ਵਾਈ ਕਿ ਨੈਗੇਟਿਵਿਟੀ, ਇਹਨੂੰ ਨੈਗੇਟਿਵਿਟੀ ਦੇ ਸਾਈਨ ਦੇ ਵਿੱਚ ਹੀ ਲੈ ਕੇ ਜਾਂਦੇ ਆ ਨਾ, ਵੀ ਨੈਗੇਟਿਵਿਟੀ ਜਿਹੜੀ ਹੈਗੀ ਆ ਇਹ ਪਰਮਾਣੂ ਬੰਬ ਨਾਲ ਵੀ ਨੀ ਖਤਮ ਹੁੰਦੀ
1: ਜੀ।
0: ਹਾਂਜੀ ਤੇ ਉਹਨੂੰ ਇੱਕ ਸਿੰਬਲ ਬਣਾ ਰਹੇ ਹੈਗੇ ਆ ਤੁਸੀਂ। ਹਾਂਜੀ
2: ਬਿਲਕੁਲ,
0: ਤੇ ਇਸ ਕਰਕੇ ਜਿਹੜਾ ਹੈਗਾ ਆ ਵੀ ਨੈਗੇਟਿਵਿਟੀ ਜਿਹੜੀ ਆ ਉਹਨੂੰ ਕੌਣ ਲਾਈਕ ਕਰਦਾ ਹੈਗਾ, ਉਹ ਤਾਂ ਇੱਕ ਫਰਸਟ੍ਰੇਸ਼ਨ ਆ, ਇੱਕ ਫਰਸਟ੍ਰੇਸ਼ਨ ਦੇ ਨਾਲ ਜਿਹੜਾ ਹੈਗਾ ਆ ਕਾਂਗਰਸ, ਕਾਂਗਰਸ ਆ ਫਰਸਟ੍ਰੇਟਿਡ ਆ। ਹਾਂਜੀ ਦੇਖੋ ਸੱਤਾ ਤੋਂ ਬਿਨਾਂ ਕਾਂਗਰਸ ਵੀ ਨੀ ਰਹਿ ਸਕਦੀ, ਤੁਸੀਂ ਦੇਖਿਓ ਤਾਂ ਸਹੀ, ਜੇ ਕਿਤੇ ਜਿਹੜਾ ਹੈਗਾ ਆ ਇਹਨਾਂ ਕੋਲੋਂ ਇੱਕ ਐਸ ਵਾਰੀ ਫੇਰ ਸੱਤਾ ਨਾ ਆਈ ਤੇ ਜਿਹੜਾ ਆ ਮੁੜ ਕੇ ਕਾਂਗਰਸ ਹੀ ਲੱਭਣਾ ਹੀ ਕੋਈ ਨੀ
1: ਜੀ,
2: ਆਉਣੀ ਓ ਨੀ ਸੱਤਾ।
0: ਹਾਂਜੀ
2: ਜੇ ਰਾਜਾ ਇਸ ਲਿਖੇ ਜਾਏ ਵੀ ਚਲੋ 32 ਮੇਰਾ ਪੱਕਾ ਦਾ ਲੱਗੂ, ਭੁੱਲ ਜਾਵੇ ਜੀ, ਜੇ ਇੱਕ ਵਾਰੀ ਬੀਜੇਪੀ ਪੈਰ ਲਾ ਗਈ ਨਾ ਹਰਿਆਣੇ ਵਾਲੀ ਹੋਣੀ ਆ ਮੁੜ ਕੇ, ਯਾਦ ਰੱਖਿਓ।
0: ਹਾਂਜੀ ਬਿਲਕੁਲ ਜੀ ਬਿਲਕੁਲ,
2: ਹਰਿਆਣੇ ਵਾਲੀ ਹੋਣੀ ਆ
0: ਇੱਕ ਵਾਰੀ ਜਿੱਥੇ ਇਹਨਾਂ ਦੇ ਪੈਰ ਲਾ ਗਏ।
2: ਪੰਜਾਬ ਨਾਲ ਨਹੀਂ ਹੋ ਸਕਦਾ, ਬੀਜੇਪੀ ਚੰਗਾ ਹੀ ਕਰੇ ਪੰਜਾਬ ਲਈ, ਮੈਂ ਤਾਂ ਕਹਿੰਦਾ ਚੰਗਾ ਕਰੇ ਜੀ, ਵਧੀਆ ਗੱਲ ਆ, ਕਰਨਾ ਚਾਹੀਦਾ, ਪਰ ਹੋਊ ਬਾਕੀ ਪਾਰਟੀਆਂ ਹਰਿਆਣੇ ਵਾਲੀ ਹੋਣੀਆਂ, ਹੋਣੀ ਵੀ ਚਾਹੀਦੀ ਹੈ
1: ਜੀ,
2: ਇਹ ਆਪਦੇ ਲਈ ਲੜ ਰਹੇ
0: ਨੇ ਪੰਜਾਬ ਲਈ
2: ਰਿਪੋਰਟ ਤਾਂ ਵਾਪਸ ਦੇਣੀ ਪਊਗੀ, ਆਂਸਰ ਤਾਂ ਦੇਣਾ ਪਊਗਾ ਨਾ ਹਾਈਕਮਾਂਡ ਨੂੰ, ਬੀਜੇਪੀ ਇੰਨੀ ਕੰਟਰੋਲ ਤਾਂ ਕਰਦੀ ਹੈ ਨਹੀਂ ਕਰਦੀ?
1: ਦੇਖੋ ਅੱਜ
2: ਇਹਨਾਂ ਨੂੰ ਕੰਟਰੋਲ ਕਰਨ ਵਾਲਾ ਕੌਣ ਹੈ?
1: ਆਪਣੇ ਔਜਲਾ ਜੀ ਤੇ ਆਪਣੇ ਸੈਣੀ ਸਾਹਿਬ। ਦੇਖੋ ਅੱਜ ਪ੍ਰਧਾਨ ਮੰਤਰੀ ਆ ਕੇ ਗਏ ਨੇ ਵੱਖਰੇ ਵੱਖਰੇ ਸੂਬਿਆਂ ਦੇ ਵਿੱਚ, ਹਰਿਆਣੇ ਤੇ ਪੰਜਾਬ ਚ। ਉਹ ਤੋਂ ਬਾਅਦ ਕਿਸੇ ਇਹਨਾਂ ਦੀ ਲੀਡਰਸ਼ਿਪ ਦਾ ਜਾਂ ਕਿਸੇ ਵਿਅਕਤੀ ਦਾ, ਇਹਨਾਂ ਦੇ ਮੈਂਬਰ ਦਾ ਕੋਈ ਬਿਆਨ ਆਪਾਂ ਦੇਖਿਆ? ਸ਼ਾਂਤੀਪੂਰਵਕ ਸਾਰਾ ਕੁਝ ਅਗਲੇ ਕਰਕੇ ਗਏ ਨੇ ਜੀ, ਤੇ ਦੂਸਰੀਆਂ ਪਾਰਟੀਆਂ ਵਾਲੇ ਹਲਾ ਲਾਲਾ ਕਰ ਦਿੰਦੇ ਜੀ, ਇੱਕ ਦੂਜੇ ਦੇ ਨਾਲ ਸਹਿਮਤੀ ਨੀ ਬਣਦੀ ਇਹਨਾਂ ਦੀ,
0: ਨਹੀਂ ਬਣਦੀ।
2: ਦੇਖੋ ਜੀ ਕੰਟਰੋਲ ਹੋਣਾ ਜ਼ਰੂਰੀ ਹੈ, ਪੰਜਾਬ ਕਾਂਗਰਸ ਵਿੱਚ ਉਹ ਕੈਪਟਨ ਸਾਹਿਬ ਸੀ, ਬਾਦਲ ਸਾਹਿਬ ਸੀ, ਕੰਟਰੋਲ ਤਾਂ ਕਰਦੇ ਸੀ, ਉਹ ਕੰਟਰੋਲ ਤਾਂ ਕਰਦੇ ਸੀ ਨਾ,
1: ਬਿਲਕੁਲ,
2: ਉਹਨਾਂ ਮੂਹਰੇ ਬੋਲਦਾ ਤਾਂ ਨੀ ਸੀਗਾ
1: ਜੀ।
2: ਜਦੋਂ ਹਰਚਰਨ ਬਰਾੜ ਸੀਐਮ ਬਣਿਆ ਗਾਹੇ ਪੈਂਦਾ ਰਿਹਾ, ਭੱਠਲ ਨੇ ਮੋਰਚਾ ਹੀ ਲਿਆ ਰੱਖਿਆ, ਹਾਰ ਕੇ ਆਪ ਬਣ ਗਈ
1: ਜੀ,
2: ਪਰ ਉਹ ਵੀ ਪੰਜਾਬ ਦਾ ਕੀ ਸੰਵਰਿਆ
1: ਜੀ,
2: ਕਿਉਂਕਿ ਉਹਨਾਂ ਨੂੰ ਰੱਖਣੇ ਆਉਂਦੇ ਨੇ ਵੀ ਜਿਹਦੀ ਜਿੰਨੀ ਕੁ ਔਕਾਤ ਹੁੰਦੀ ਆ, ਅਗਲੇ ਉਹਨਾਂ ਨੂੰ ਪਤਾ ਹੁੰਦਾ ਵੀ ਇੰਨੀ ਕੁ ਔਕਾਤ ਦਾ ਮਾਲਕ ਹੈ, ਇੰਨੀ ਕੁ ਬੁਰਕੀ ਸਿੱਟੀ ਰੱਖੋ ਇਹਨਾਂ ਨੂੰ, ਇਹਨਾਂ ਨੂੰ ਬਰਾਬਰ ਬਿਠਾਉਣ ਦੀ ਲੋੜ ਨਹੀਂ, ਇਹਨਾਂ ਦਾ ਫੋਨ ਬਾਹਰ ਬਿਠਾ ਰੱਖ ਕੇ ਅੰਦਰ ਜਾਂਦੇ ਸੀਗੇ।
1: ਬਿਲਕੁਲ ਹੈ ਜੀ,
2: ਸੋ ਇਹ ਘੱਟੋ ਘੱਟ ਮੈਂ ਇਹ ਕਹਿਣਾ ਕੋਈ ਵਧੀਆ ਤਾਂ ਹੋਊਗਾ, ਜਿਹੜਾ ਹਫੜਾ ਦਫੜੀ ਆ ਲੁੱਟਾਂ ਖੋਹਾਂ
1: ਫਰੋਤੀਆਂ
2: ਸਾਰਾ ਕੁਝ, ਫਿਰ ਕਹਿੰਦਾ ਸੀ ਜਿਹੜਾ ਵੀ ਬੰਦਾ ਯੂਪੀ ਚ ਜਾਂਦਾ, ਯਾਦਵਿੰਦਰ ਵੀ ਜਾ ਕੇ ਆਇਆ, ਲਾਲੀ ਵੀ ਆ ਕੇ ਦੱਸਦਾ, ਤੇ ਪ੍ਰਤਾਪ ਸਿੰਧੂਣੀ ਵੀ ਰਹਿੰਦੇ ਨੇ, ਉਹ ਕਹਿੰਦੇ ਵੀ ਇੱਥੇ ਵਧੀਆ ਸਾਰੀ ਸ਼ਾਂਤੀ ਹੈ।
1: ਬਿਲਕੁਲ ਹੈ ਜੀ,
2: ਕਿਉਂਕਿ ਕਾਂ ਪੰਜ ਸੱਤ ਤਾਂ ਟੰਗੇ ਨੇ ਉਹਨਾਂ ਨੇ ਫੜ ਕੇ, ਫਿਰ ਟੰਗ ਦੇ ਬਾਕੀ ਕੰਮ ਆਪੇ ਹੋ ਗਿਆ। ਹੁਣ ਅਮੈਰੀਕਾ ਦੇ ਵਿੱਚ ਕੈਨੇਡਾ ਵਾਲਿਆਂ ਨੇ ਕੁਛ ਨੀ ਕੀਤਾ ਸੀ, ਅਮੈਰੀਕਾ ਵਾਲਿਆਂ ਨੇ ਫੜ ਲਏ ਬੰਦੇ, ਅੱਧੀ ਸ਼ਾਂਤੀ ਕੈਨੇਡਾ ਚ ਹੋ ਗਈ। ਤੇ ਅਮੈਰੀਕਾ ਦੇ ਵਿੱਚ ਲੋਕ ਕਹਿ ਰਹੇ ਨੇ ਵੀ ਸਾਤੋਂ ਮਤਲਬ ਪੂੰਜੀ ਵੀ ਲੈ ਗਏ ਸਾਡੀ ਉਹ ਇਕੱਠੀ ਕਰਕੇ, ਡਰਦੇ ਉਹ ਬੋਲਦੇ ਨੀ ਸੀ
1: ਜੀ,
2: ਤੇ ਅਮੈਰੀਕਾ ਇਹ ਹੁਣ ਪੂਰਾ ਉਹ ਕਰਕੇ ਹੱਡਣਗੇ
1: ਜੀ, ਬਿਲਕੁਲ
2: ਹੋਣਾ ਤਾਂ ਚਾਹੀਦਾ ਨਾ, ਕੰਟਰੋਲ ਤਾਂ ਹੋਵੇ ਨਾ ਕਿਸੇ ਦਾ, ਕੋਈ ਕਿਸੇ ਨੂੰ ਜਵਾਬ ਦੇ, ਪਤਾ ਹੋਵੇ ਕੋਈ ਗਲਤ ਕੰਮ ਕਰਨ ਲੱਗੇ, ਕੋਈ ਰਿਸ਼ਵਤ ਕੋਈ ਘਪਲਾ ਕਰਨ ਲੱਗੇ, ਇਹ ਸੋਚੇ ਵੀ ਹਾਈ ਕਮਾਂਡ ਬੈਠੀ ਹੈ, ਕੋਈ ਪੁੱਛਣ ਵਾਲਾ ਹੈਗਾ।
1: ਬਿਲਕੁਲ,
2: ਹੁਣ ਕੀ ਹੋ ਰਿਹਾ ਪੰਜਾਬ ਦੇ ਵਿੱਚ, ਅੰਨੀ ਪੀਂਦੀ ਆ ਕੁੱਤੇ, ਚੱਟੀ ਜਾਂਦੇ ਨੇ,
1: ਚੱਟੀ ਜਾਂਦੇ ਨੇ, ਬਿਲਕੁਲ ਹੈ ਜੀ,
2: ਤੇ ਪੰਜਾਬ ਭੁੱਖ ਨਾਲ ਲੜੀ ਜਾਂਦਾ, ਤੇ ਉਹ ਕਰਜ਼ਾ ਲੈ ਕੇ ਪੰਜਾਬ ਨੂੰ 1000 ਰੁਪਇਆ ਦੇਈ ਜਾਂਦੇ ਨੇ।
1: ਬਿਲਕੁਲ ਹੈ ਜੀ, ਬਿਲਕੁਲ ਸਹਿਮਤ ਹੈ।
2: ਪੜ੍ਹੇ ਲਿਖੇ ਆ ਵਿਚਾਰੀਆਂ ਸੜਕਾਂ ਤੇ ਕੁੱਟ ਖਾਂਦੀਆਂ ਨੇ, ਤੇ
1: ਜੀ
2: ਅਨਪੜ੍ਹ ਬੇਅਕਲ 1000 ਰੁਪਇਆ ਲੈ ਕੇ ਭੰਗੜੇ ਪਾਈ ਜਾਂਦੇ ਨੇ, ਆਹ ਹਾਲਾਤ ਨੇ ਸਾਡੇ, ਹੋਰ ਕੀ ਹਾਲਾਤ ਹੈ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ, ਬਿਲਕੁਲ ਦਰੁਸਤ ਹੈ ਜੀ,
2: ਪੰਜਾਬ ਕਰਜ਼ੇ ਜਿਹੜੀ ਜਦੋਂ ਕਿਸੇ ਨੂੰ ਦੇਖ ਨਹੀਂ ਰਿਹਾ ਜੀ।
1: ਨਾਲੇ ਦੇਖ ਲਓ ਜੇ ਇਹਦੇ ਵਿੱਚ ਸਰਕਾਰ ਕੱਟਦੀ ਹੈ, ਸੈਣੀ ਸਾਹਿਬ ਇਹਦੇ ਵਿੱਚ ਇੱਕ ਕਾਨੂੰਨੀ ਰਾਏ ਜ਼ਰੂਰ ਤੁਹਾਡੇ ਤੋਂ ਜਾਂਦੇ ਜਾਂਦੇ ਪੁੱਛਦਾ ਹਾਂ ਕਿ ਜਿਵੇਂ ਕਿ ਇਹਨਾਂ ਨੇ ਜੋ ਵੀ ਸਕੀਮਾਂ ਐਲਾਨ ਕੀਤੀਆਂ ਨੇ ਉਹ ਤਾਂ ਆਮ ਆਦਮੀ ਪਾਰਟੀ ਦੇ ਸਮੇਂ ਦੇ ਵਿੱਚ ਜਿਹੜੀਆਂ ਹੋਣਗੀਆਂ ਜਾਂ ਚੱਲ ਰਹੀਆਂ ਨੇ, ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਰਕਾਰ ਬਦਲਦੀ ਹੈ ਪੰਜਾਬ ਦੇ ਵਿੱਚ, ਬੀਜੇਪੀ ਜਾਂ ਅਕਾਲੀ ਦਲ ਜਾਂ ਕਾਂਗਰਸ ਜਾਂ ਹੋਰ ਪਾਰਟੀਆਂ ਆ ਜਾਂਦੀਆਂ ਨੇ, ਤਾਂ ਕੀ ਇਹ ਸਕੀਮਾਂ ਉਸੇ ਤਰ੍ਹਾਂ ਕੰਟੀਨਿਊ ਰਹਿਣਗੀਆਂ ਕਿ ਉਹਨਾਂ ਨੂੰ ਕੈਂਸਲ ਵੀ ਕਰ ਸਕਦੇ ਨੇ?
0: ਕਰ ਸਕਦੇ ਸਰ, ਪਾਲਿਸੀ ਮੈਟਰ ਆ ਇਹ, ਕਿਹੜਾ ਜਿਹੜਾ ਕਾਨੂੰਨ ਬਣ ਗਿਆ
1: ਜੀ ਜੀ, ਤੇ ਉਹਦੇ ਨਾਲ ਜੇ ਦੇਖਿਆ ਜਾਵੇ ਤਾਂ ਫਿਰ ਤਾਂ ਪੰਜਾਬ ਫਾਇਦੇ ਦੇ ਵਿੱਚ ਹੋ ਸਕਦਾ ਹੈ।
2: ਮੈਂ ਤਾਂ ਪਰ ਜੀ ਮੈਂ ਇਹ ਗੱਲ ਕਹਿਣਾ, ਕੋਈ ਵੀ ਸਰਕਾਰ ਬਹੁਮਤ ਚ ਆ ਜਾਵੇ
1: ਜੀ,
2: ਉਹਨਾਂ ਨੂੰ ਆਉਂਦੇ ਨੂੰ ਇਹ ਸਾਰੀਆਂ ਸਕੀਮਾਂ, ਈਵਨ ਮੋਟਰਾਂ ਦਾ ਪਾਣੀ ਫ੍ਰੀ, ਬਿਜਲੀ ਸਾਰੀਆਂ ਇੱਕਦਮ ਬੰਦ ਕਰ ਦੇਣੀਆਂ ਚਾਹੀਦੀਆਂ ਨੇ,
1: ਉਸ ਤੋਂ ਬਗੈਰ ਹੋਰ ਚਾਰਾ ਹੀ ਨਹੀਂ।
2: ਪੰਜਾਬ ਦੇ ਲੋਕਾਂ ਨੂੰ ਇਹ ਕਹਿਣਾ ਚਾਹੀਦਾ ਵੀ ਸਾਨੂੰ 2-3 ਸਾਲ ਦਿਓ
1: ਜੀ,
2: ਤੁਹਾਨੂੰ ਹਰ ਸਹੂਲਤ ਦੇਣ ਦੀ ਕੋਸ਼ਿਸ਼
1: ਕਰਾਂਗੇ ਜੀ,
2: ਜੇ ਅਸੀਂ ਇਹਦੇ ਉੱਪਰ ਪੂਰੇ ਉਤਰ ਗਏ ਤਾਂ ਸਾਨੂੰ ਗਾਹਾਂ ਨੂੰ ਵੋਟ ਪਾ ਦਿਓ, ਜੇ ਤੁਹਾਡੀਆਂ ਹੀ ਜੁੱਤੀਆਂ ਤੁਹਾਡੇ ਸਿਰ ਪਾਉਣੀਆਂ ਨੇ
1: ਜੀ,
2: ਫਿਰ ਅਸੀਂ ਲੈ ਕੇ ਕਰਜ਼ਾ ਤੁਹਾਨੂੰ ਹੋਰ ਦੇਈ ਜਾਂਦੇ,
1: ਜ਼ਰੂਰਤ ਨਹੀਂ, ਬਿਲਕੁਲ
2: ਤੁਹਾਡੇ ਸਿਰ ਬੋਝ ਪਾਈ ਜਾਂਦੇ ਆ, ਸਾਨੂੰ ਦੋ ਤੁਹਾਨੂੰ ਸਹੂਲਤਾਂ ਮਿਲੂ, ਜਿਵੇਂ ਹਰਿਆਣੇ ਦੇ ਵਿੱਚ ਆ ਚੀਜ਼ਾਂ ਸਸਤੀਆਂ ਮਿਲਣਗੀਆਂ
1: ਜੀ,
2: ਮੈਂ ਕਹਿੰਦਾ ਕਰ ਦੇਣੀ ਚਾਹੀਦੀ, ਇੱਕ ਵਾਰੀ ਸਰਕਾਰ ਬਣ ਗਈ ਕੀ ਕਰ ਲੈਣਗੇ?
1: ਬਿਲਕੁਲ ਹੈ ਜੀ, ਬਿਲਕੁਲ ਹੈ,
2: ਜਥੇਬੰਦੀਆਂ ਨੂੰ ਵੀ ਬਹਿ ਕੇ ਕਹਿਣ ਵੀ ਭਾਈ ਸਾਰੇ ਮਸਲੇ ਹੱਲ ਹੋਣਗੇ, ਤੁਸੀਂ ਵੀ ਧਰਨੇ ਲਾਉਣੇ ਬੰਦ ਕਰੋ,
1: ਜਦੋਂ ਨਵੇਂ ਸਿਰ ਉਹ ਆਣਗੇ ਦੇਖਾਂਗੇ ਫਿਰ ਨਵੇਂ ਸਿਰ ਉਹ ਕੀ ਕਰਦੇ ਅਗਲੇ। ਬਿਲਕੁਲ,
2: ਇਨਕਮ ਵਧਾਈਏ ਅਸੀਂ
1: ਜੀ, ਬਿਲਕੁਲ ਹੈ,
2: ਆ ਚੋਰ ਮੋਰੀਆਂ ਰੋਕੀਏ, ਤੁਸੀਂ ਵੀ ਬਿੱਲ ਦਿਓ
1: ਜੀ,
2: ਘੱਟੋ ਘੱਟ ਜਿਹੜੀ ਉਹਨਾਂ ਦੀ ਰਿਪੇਅਰ ਤਾਂ ਹੋਊਗੀ ਚੀਜ਼ਾਂ ਦੇ ਕੇ ਆਉਂਦੇ ਸੀ, ਕੱਟੀਆਂ ਦਾ ਬਿੱਲ ਦਿੰਦੇ ਹੁੰਦੇ ਸੀਗੇ,
1: ਬਿਲਕੁਲ
2: ਬਹੁਤ ਥੋੜਾ ਬਿੱਲ ਹੁੰਦਾ ਸੀਗਾ,
1: ਬਿਲਕੁਲ
2: ਚੁੱਲ੍ਹਾ ਟੈਕਸ ਹੁੰਦਾ ਸੀ, ਉਹ ਚੁੱਲ੍ਹਾ ਟੈਕਸ ਕੀ ਸੀ, ਮਤਲਬ ਕਹੋ ਵੀ ਭਾਈ ਦੋ ਉਹਦੇ ਬਦਲੇ ਉਹਨੂੰ ਚੀਜ਼ ਦੇਵਾਂਗੇ,
1: ਬਿਲਕੁਲ ਹੈ ਜੀ,
2: ਹੁਣ 9 ਰੁਪਏ ਬਿਜਲੀ ਲੈ ਕੇ ਤਾਂ ਜਾਣਦੇ ਜੇ ਬਿਜਲੀ 3 ਰੁਪਏ ਮਿਲਣ ਲੱਗ ਜੂ, ਉਹ ਸਹੂਲਤ ਚੰਗੀ ਹੈ ਕਿ 300 ਲੈ ਕੇ ਉਹ ਫ੍ਰੀ ਬਾਕੀ 9 ਰੁਪਏ ਨੂੰ ਲੈਣੀ ਆ, ਉਹ ਚੰਗੀ ਹੈ ਜੀ,
1: ਕਿਉਂਕਿ ਸਿੱਧੇ ਤੌਰ ਦੇ ਉੱਤੇ ਹੁਣ ਜਦੋਂ ਚੋਣ ਆ ਤਾਂ ਉਸ ਸਮੇਂ ਤਾਂ ਕੋਈ ਬਣੀ ਐਲਾਨ ਕਰਨਾ ਚਾਹੇਗਾ ਨਾ ਉਸ ਚੀਜ਼ ਦਾ, ਚਲੋ ਬਾਅਦ ਦੇ ਵਿੱਚ ਸਰਕਾਰ
2: ਮੈਂ ਕਹਿੰਦਾ ਬੰਦ ਇੱਕਦਮ ਬੰਦ ਕਰਨ ਜੀ, ਕਹਿਣ ਜੀ ਸਾਨੂੰ ਟਾਈਮ ਦਿਓ,
1: ਬਿਲਕੁਲ ਹੈ ਜੀ, ਬਿਲਕੁਲ
2: ਚੀਜ਼ ਸਹੀ ਮਿਲੇ, ਸ਼ੁੱਧ ਮਿਲੇ, ਟਾਈਮ ਤੇ ਮਿਲੇ
1: ਜੀ,
2: ਉਹ ਸਸਤੀ ਮਿਲਣ ਲੱਗ ਜਾਵੇ,
1: ਉਹਦੇ ਵਰਗੀ ਰੀਸ ਨਹੀਂ ਨਾ, ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
0: ਸਰ ਬਿਜਲੀ ਮਹਿਕਮਾ ਤਾਂ ਲਿਖ ਕੇ ਦੇ ਰਿਹਾ ਹੈਗਾ ਵੀ ਬੇੜਾ ਬੈਠ ਗਿਆ ਸਾਡਾ,
1: ਬੈਠ ਗਿਆ ਜੀ,
0: ਨਾ ਤਾਂ ਸਾਡੀ ਰਿਪੇਅਰ ਹੋ ਰਹੀ ਹੈਗੀ ਆ ਤੇ ਨਾ ਸਾਡੇ ਕੋਲ ਜਿਹੜਾ ਹੈਗਾ ਬਾਦਲਾਂ ਦੀ ਸਾਡੇ ਕੋਲ ਕਮੀ ਆ। ਹਾਂਜੀ,
2: ਹੁਣ ਉਸ ਰਿਸ਼ਤੇਦਾਰ ਨੂੰ ਬੈਠੇ ਬੇੜੀਆਂ ਚ ਲਿਖੀ ਜਾਓ ਜਿਹੜਾ ਗਲੇ ਹੋਏ 4 ਕੇਲੇ 4 ਕੱਚੇ ਅਮਰੂਦ ਲੈ ਕੇ ਆਊਗਾ
1: ਜੀ, ਬਿਲਕੁਲ ਹੈ ਜੀ,
2: ਉਹ ਰਿਸ਼ਤੇਦਾਰ ਦੇ ਕਰਾਉਣਾ ਕੀ, ਉਦੋਂ ਬਾਅਦ ਉਹਦੀ ਸੇਵਾ ਤੇ ਲੱਗ
1: ਜਾਣਗੇ ਜੀ, ਬਿਲਕੁਲ,
2: ਉਹ ਰਿਸ਼ਤੇਦਾਰ ਦਾ ਕੀ ਫਾਇਦਾ ਜੀ, ਉਹ ਕੰਮ ਪੰਜਾਬ ਨਾਲ ਹੋ ਰਿਹਾ,
1: ਬਿਲਕੁਲ ਬਿਲਕੁਲ ਹੈ,
0: ਬਿਲਕੁਲ
2: ਸਾਡੇ ਕੱਚੇ ਮਰੂਦ ਤੇ 4 ਸੜੇ ਕੇਲੇ ਪੈਂਦੇ ਨੇ
1: ਜੀ,
2: ਤੇ ਸੇਵਾ ਸਾਡੀ ਵੱਧ ਲੱਗ ਜਾਂਦੀ ਹੈ,
1: ਵੱਧ ਲੱਗ ਜਾਂਦੀ, ਬਿਲਕੁਲ ਹੈ ਜੀ, ਦਰੁਸਤ ਹੈ,
2: ਧੰਨਵਾਦ ਜੀ,
1: ਥੈਂਕ ਯੂ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ,
0: ਥੈਂਕ ਯੂ ਜੀ, ਥੈਂਕ ਯੂ,
1: ਥੈਂਕ ਯੂ ਐਡਵੋਕੇਟ ਰਾਜਨ ਸਾਈਂ ਸਾਹਿਬ, ਬਹੁਤ ਬਹੁਤ ਸ਼ੁਕਰੀਆ,
0: ਸ਼ੁਕਰੀਆ ਵੀਰ ਜੀ, ਸ਼ੁਕਰੀਆ,
1: ਥੈਂਕ ਯੂ ਸਰ, ਲੋ ਦੋਸਤੋ ਇਹ ਸਾਂਝੀ ਔਜਲਾ ਸਾਹਿਬ US ਤੋਂ ਤੇ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਇੰਡੀਆ ਤੋਂ, ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਬਹਾਦਰ ਸਿੰਘ ਬਾਈ ਜੀ ਨੇ ਬੁੱਲੋਵਾਲ ਵਾਲੇ ਤੇ ਆਪਣੇ ਡੈਨਮਾਰਕ ਤੋਂ, ਬਾਈ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ, ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ ਜੀ ਅਨੂ ਜੀ,
3: ਮੈਂ ਹੁਣੇ ਆਇਆ ਵਿੱਚ ਹੁੰਦਾ ਹੈ ਖਬਰਾਂ, ਮੈਨੂੰ ਪੂਰਾ ਪਤਾ, ਪਰ ਜਿਹੜੀ ਤੁਸੀਂ ਗੱਲ ਕਰਦੇ ਉਹ ਤੋਂ ਅੰਦਾਜ਼ਾ ਮੈਂ ਲਾ ਲਿਆ ਸੀ
1: ਜੀ,
3: ਤੇ ਜਿੱਦਾਂ ਹੁਣ ਜਿੱਦਾਂ ਇਹਨਾਂ ਦੀ ਗੱਲ ਕਰਦੇ ਕਾਂਗਰਸ ਹੋਈ ਅਕਾਲੀ ਹੋਏ
1: ਜੀ,
3: ਝਾੜੂ ਵਾਲੇ ਜਿੱਦਾਂ ਹੋਏ, ਫਿਰ ਜਿਹਦਾ ਨਾ ਵੱਡੇ ਬਾਦਲ ਦੇ ਮਰਨ ਤੋਂ ਪਹਿਲਾਂ
1: ਹਾਂਜੀ
3: ਇਹਨਾਂ ਦੇ ਵਿੱਚ ਨਾ ਅਕਾਲੀਆਂ ਦੇ ਵਿੱਚ ਕਦੀ ਕੋਈ ਬਹੁਤਾ ਮਸਲਾ ਨਹੀਂ ਸੀ ਬਣਿਆ, ਕਦੀ ਇਹਨਾਂ ਨੇ ਗੱਲ ਨਹੀਂ ਬਾਹਰ ਆਉਣ ਦਿੱਤੀ ਕਦੀ ਵੀ ਸਾਡੇ,
1: ਕਿਉਂਕਿ ਵੱਡੇ ਬਾਦਲ ਸਾਹਿਬ ਦਾ ਕੰਟਰੋਲ ਸੀ ਨਾ ਉਹਦੇ ਵਿੱਚ, ਦੇਖੋ ਉਹ ਤਾਂ ਕੋਈ ਸਰਪੰਚ ਜਾਂ ਪੰਚ ਵੀ ਰੁੱਸ ਜਾਂਦਾ ਸੀ ਪਿੰਡ ਦਾ ਤਾਂ ਉਹਨੂੰ ਮਨਾਉਣ ਪਹੁੰਚ ਜਾਂਦੇ ਸੀ ਨਾ ਜੀ।
3: ਬਿਲਕੁਲ, ਤੇ ਜਿਹੜਾ ਹੈਗਾ ਸੁਖਬੀਰ ਉਹ ਲੋਕੀ ਕਹਿੰਦੇ ਅਸੀਂ ਵੀ ਕਹਿੰਦੇ ਐਵੇਂ
1: ਜੀ
3: ਸੁੱਖਾ ਮਨ ਬੁੱਧੀ ਉਹ ਹੋ ਗਿਆ ਹਿਸਾਬ ਦੇ ਸੰਗਤ ਵਿੱਚ ਜਿਹੜਾ ਜਿੰਨਾ ਖਲਾਰਾ ਪੈ ਗਿਆ ਨਾ
1: ਜੀ,
3: ਜੋ ਮਰਜ਼ੀ ਕਰ ਲੈਣ ਉਹ। ਮੈਂ ਤਾਂ ਨਾ ਕੱਲ ਪਰਸੋਂ ਤੁਹਾਨੂੰ ਗੱਲ ਕਰਨ ਨੂੰ ਫਿਰਦਾ ਸੀ ਫੋਨ
1: ਜੀ,
3: ਮੈਂ ਸੋਚਦਾ ਸੀ ਮੈਂ ਤੁਹਾਨੂੰ ਵੀ ਪੁੱਛਾਂ ਸ਼ਾਇਦ ਤੁਹਾਨੂੰ ਜਾਣਕਾਰੀ ਹੋਵੇ ਕੋਈ ਵੀ, ਮੇਰੇ ਖਿਆਲ 27 ਸਟੇਟਾਂ ਨੇ ਨਾ ਇੰਡੀਆ ਵਿੱਚ।
1: ਹਾਂਜੀ 27, ਹਾਂਜੀ।
3: ਅੱਛਾ ਉਹਨਾਂ ਨੂੰ ਪੁੱਛਣਾ ਚਾਹੀਦਾ ਰਾਹੁਲ ਨੂੰ ਵੀ ਬਾਕੀ 26 ਸਟੇਟਾਂ ਵਾਲੇ ਵੀ ਏਦਾਂ ਹੀ ਆਉਂਦੇ ਆ ਕੁੱਤੀ ਚਿੱਕਾ ਪਾ ਕੇ।
1: ਜੀ ਬਿਲਕੁਲ, ਪ੍ਰਧਾਨਗੀਆਂ ਲੈਂਦੇ ਆ ਸਾਰਾ ਕੁਝ ਕਰਦੇ ਆ।
3: ਅੱਛਾ ਫਿਰ ਫਿਰ ਸਾਨੂੰ ਨੀ ਆਉਂਦੀ ਵੀ ਰਾਹੁਲ ਜੇ ਉਹ 26 ਸਟੇਟਾਂ ਵਾਲੇ ਵੀ ਉਹੀ ਕੁੱਤੀ ਚਿੱਕਾ ਪਾ ਕੇ ਇਹਨਾਂ ਕਹਿੰਦੇ ਹੋ ਵੀ ਇਹ ਕੰਮ ਕਿਹਦੇ ਵੇਲੇ ਕਰਦੇ ਹੋਣਗੇ ਰਾਹੁਲ ਹੁਣ, ਇਹਦਾ ਕਮਲੇ ਹੋਣਾ ਬੰਦੇ ਨੇ
1: ਬਿਲਕੁਲ ਬਿਲਕੁਲ।
3: ਦੂਜੀ ਗੱਲ ਜਿਹੜੀ ਨਾ ਭਾਜਪਾ ਦੀ ਤੁਸੀਂ ਕਰਦੇ ਆ,
1: ਹਾਂਜੀ
3: ਉਹ ਝਾੜੂ ਵਾਲੇ ਤਾਂ ਨਹੀਂ ਆਉਣ
1: ਜੀ,
3: ਉਹ ਜੋ ਇਹਨਾਂ ਨੇ ਜਿੰਨਾ ਇਹਨਾਂ ਨੇ ਨਾ ਗੰਦ ਪਾਇਆ ਕਿਸੇ ਨੇ ਨੀ ਪਾਇਆ ਅੱਜ ਤੱਕ। ਮੈਂ ਸਭ ਤੋਂ ਜ਼ਿਆਦਾ ਗੰਦਾ ਗਿਣਦਾ ਸੀ ਰਾਜਨੀਤੀ ਵਿੱਚ ਬਾਦਲਾਂ ਨੂੰ ਜਿਹਨਾਂ ਨੇ ਅੱਜ ਧੁੱਪ ਜਿੰਨੇ ਕੀਤੇ ਆ। ਚਲੋ
1: ਬਿਲਕੁਲ ਹੈ ਜੀ,
3: ਜੇ ਜੇ ਭਾਜਪਾ ਆ ਗਈ ਨਾ
1: ਜੀ,
3: ਮੈਂ ਨਾ ਅੱਜ ਤੋਂ 4-5 ਸਾਲ ਪਹਿਲਾਂ ਕਹਿੰਦਾ ਹੁਣ ਆਪਣੇ ਘਰ ਵਾਲੇ ਘਰੀ, ਮੈਂ ਕਿਹਾ ਹੁਣ ਨਾ ਇਹਨਾਂ ਨੇ ਜਾਣਾ ਹੀ ਨਹੀਂ ਆ
1: ਜੀ,
3: ਇਹਨਾਂ ਨੇ ਵੋਟਾਂ ਕਰਾਉਣੀਆਂ। ਜਿੱਦਾਂ ਹੁਣ ਤੁਸੀਂ ਦੇਖ ਲਓ ਵੀ ਉਹ ਤੋਂ ਨਤੀਸ਼ ਨੂੰ ਵੀ ਗਾਇਬ ਕਰਤਾ,
1: ਅਖਿਲੇਸ਼
3: ਵੀ ਖਤਮ ਹੋ ਗਿਆ, ਉਹ ਖਤਮ ਹੋ ਗਿਆ,
1: ਸ਼ਿਵ ਸੈਨਾ ਖਤਮ ਹੋ ਗਈ,
3: ਜਿਹੜੇ ਬਾਕੀ ਸੀਗੇ ਕਈ ਕਈ ਇਹਨਾਂ ਨੇ ਕਰੋੜ ਅਰਬਾਂ ਸਾਰਾ ਦੇ ਕੇ ਤਾਂ ਉਹਨਾਂ ਨੂੰ ਆਪਣੇ ਚ ਲੈ ਜਾਂਦਾ, ਉਹ ਕਿੰਨੇ ਦੁਨੀਆਂ ਇਹਨਾਂ ਦਾ ਥਾਂ ਇਹਨਾਂ ਵੱਲ ਆ ਰਹੀ ਆ। ਜਿਹੜੇ ਵੱਡੇ ਇਨਕਲਾਬੀ ਬਣੇ ਹੁੰਦੇ ਸੀਗੇ ਖਾਲਸੇ ਖੁਲਸੇ ਜਿਹੜੇ,
1: ਉਹ ਸਾਰੇ
3: ਜਦੋਂ ਨਾ ਆਪਣੇ ਗੱਲ ਚ ਪਟਾ ਪਾਉਂਦੇ ਆ ਨਾ ਕੋਈ ਵੀ, ਕਿੰਨੇ ਜਣੇ ਗਏ ਆ ਜਿੱਦਾਂ ਫਿਲਮਾਂ ਵਾਲੇ ਐਕਟਰ ਵੀ ਗਏ ਦੋ ਚਾਰ।
1: ਹੁਣ ਦੇਖੋ ਟਕਸਾਲ ਵਾਲੇ ਉੱਥੇ ਜਾ ਕੇ ਬੈਠੇ ਨੇ, ਮੋਦੀ ਸਾਹਿਬ ਸਨਮਾਨਿਤ ਕਰਦੇ ਆ, ਸਾਰਾ ਕੁਝ ਕਰਦੇ ਆ।
3: ਹਾਂ ਦੇਖੋ ਜੀ, ਉਹਨਾਂ ਨੇ ਨਾ ਉਹਨਾਂ ਨੇ ਉਹ ਬਹੁਤ ਜ਼ਿਆਦਾ ਉਹਨਾਂ ਕੋਲ ਭਾਵਾਂ, ਮੈਂ ਨਾ ਉਹਨਾਂ ਸਿਰੇ ਦੇ ਅਨਪੜ੍ਹ ਗਿਣਦਾ ਆ ਮੋਦੀ ਉਹਨਾਂ ਨੂੰ
1: ਜੀ,
3: ਹੈ ਨਾ, ਜੋ ਉਹਨਾਂ ਦੇ ਜਿੰਨੇ ਵੀ ਉਹਨਾਂ ਦੇ ਮੰਤਰੀ ਆ ਕਿਸੇ ਅਨੁਸਾਰ ਕੱਖ ਨੀ ਪਤਾ ਉਹਨਾਂ ਨੂੰ ਜਿੰਨੇ ਵੀ ਹੈਗੇ, ਪਰ ਉਹਨਾਂ ਦੇ ਨਾ ਜਿਹੜਾ ਕੋਈ ਬੰਦੇ ਪਿੱਛੇ ਰੱਖਿਓ ਉਹਨਾਂ ਨੇ ਪੜ੍ਹੇ ਲਿਖੇ ਹੋ ਆਪਣੀ
1: ਥਿੰਕ ਟੈਂਕ ਬਹੁਤ ਵੱਡੇ ਆ ਨਾ ਜੀ, ਬਲਕਿ ਉਹ ਮਤਲਬ ਕਿ ਅਗਲਾ 20-25 ਸਾਲ ਦਾ 50-50 ਸਾਲ ਦਾ ਸੋਚ ਕੇ ਅੱਗੇ ਚੱਲਦੇ ਨੇ ਜੀ,
3: ਉਹਨਾਂ ਨੇ ਜਿਹੜੇ ਬੰਦੇ ਉਹ ਸਿਰਫ ਉਹਨਾਂ ਬੰਦਿਆਂ ਕਰਕੇ ਇਹ ਬੈਠੋ।
1: ਬਿਲਕੁਲ ਬਿਲਕੁਲ।
3: ਅੱਛਾ ਜਿਹੜੀ ਮੈਂ ਤੁਹਾਨੂੰ ਗੱਲ ਲੱਗਾ ਕਹਿਣ ਉਹ ਇਹ ਸੀਗੀ ਕਿ ਜੇ ਮੰਨ ਲਓ ਇਹ ਆ ਜਾਂਦੇ ਆ ਪੰਜਾਬ
1: ਜੀ,
3: ਮੁੜ ਕੇ ਨੀ ਜਾਣਗੇ।
1: ਹਾਂ ਨਾ ਨਾ ਨਾ ਬਿਲਕੁਲ ਜੀ ਬਿਲਕੁਲ,
3: ਨਾ ਇਹਨਾਂ ਨੇ ਦਿੱਲੀ ਚੋਂ ਜਾਣਾ ਹੁਣ
1: ਜੀ,
3: ਦਿੱਲੀ ਚੋਂ ਵੀ ਨੀ ਜਾਣਾ ਇਹਨਾਂ ਨੇ ਹੁਣ
1: ਜੀ,
3: ਇਹ ਇਹ ਕਾਂਗਰਸ ਵਾਲੇ ਜੋ ਮਰਜ਼ੀ ਕਰੀ ਜਾਂ ਰਾਹੁਲ ਹੁਣੇ ਉਹ ਤਾਂ ਸਿਰਫ ਨਾ ਉਹਨਾਂ ਦੀ ਸਹੀ ਆਉਂਦਾ, ਕਿਉਂਕਿ ਜਿੰਨਾ ਕੁ ਉਹਨਾਂ ਦਾ ਕੰਟਰੋਲ ਹੋ ਗਿਆ
1: ਹੋ ਗਿਆ ਜੀ ਬਿਲਕੁਲ
3: ਚੀਜ਼ਾਂ ਤੇ ਲੋਕਾਂ ਤੇ, ਉਹ ਉਹਨਾਂ ਨੂੰ ਕੱਢਣਾ ਬਹੁਤ ਔਖਾ ਆ, ਮਾਰਨਾ ਸਾਰਿਆਂ ਨੇ ਆ, ਇਹ ਵੀ ਮੋਦੀਆਂ ਜੀਂਦੇ ਰਹਿਣਾ ਉਹਨੇ ਜਦੋਂ ਉਹਨੇ ਵੀ ਛੱਡਣੀ ਕੁਰਸੀ ਮਾਰਨਾ ਬਾਅਦ ਚ, ਜਿਹੜੀ ਇਹਨਾਂ ਦੀ ਨਾ ਪਿੱਛੇ ਹੁੰਦੀ ਆ, ਜਿੱਦਾਂ ਅਸੀਂ ਕਹਿੰਦੇ ਆ ਵੀ ਯਾਰ ਡੋਨਲਡ ਟਰੰਪ ਆਇਆ ਉਹ ਨਿਆਂ ਕਰਤਾ, ਪਹਿਲਾਂ ਓਬਾਮਾ ਆਇਆ ਉਹ ਨਿਆਂ ਕਰਤਾ
1: ਜੀ,
3: ਕਿਉਂਕਿ ਪਿੱਛੇ ਪੋਲਿਸੀ ਇਹਨਾਂ ਦੀ ਇੱਕੋ ਹੀ ਹੁੰਦੀ, ਸਿਰਫ ਬੰਦਾ ਬਦਲਦਾ,
1: ਬੰਦਾ ਬਦਲਦਾ ਜੀ ਬਿਲਕੁਲ, ਲਗਾਮਾ ਖਿੱਚਣ ਵਾਲੇ ਬੈਠੇ ਪਿੱਛੇ ਇਹਨਾਂ ਦੀ ਬਿਲਕੁਲ,
3: ਉਹ ਪੋਲਿਸੀ ਉਹੀ ਰਹਿਣੀ ਆ, ਉਹੀ ਕੁਝ ਬੋਲਣਾ ਇਹਨਾਂ ਨੇ, ਜਿਹੜਾ ਮਰਜ਼ੀ ਬੰਦਾ ਖੜਾ ਕਰ ਲਓ ਦੋ ਚਾਰ ਗੱਲਾਂ ਇੱਧਰ ਹੋ ਜਾਣਗੀਆਂ
1: ਜੀ,
3: ਬਾਕੀ ਗੱਲਾਂ ਉਹੀ ਰਹਿਣੀਆਂ
1: ਬਿਲਕੁਲ।
3: ਇਸ ਕਰਕੇ ਜੇ ਤਾਂ ਇਹ ਪੰਜਾਬ ਚ ਆ ਗਏ ਆ
1: ਜੀ,
3: ਇਹਦਾ ਇੱਕ ਫਾਇਦਾ ਹੋਣਾ ਆ, ਇਹਦਾ ਇੱਕ ਫਾਇਦਾ ਹੋਣਾ ਸਾਨੂੰ, ਜਿਹੜਾ ਇਹਨਾਂ ਨੇ ਗੰਦ ਪਾਇਆ ਨਾ ਇਹਨਾਂ ਨੇ ਝਾੜੂ ਕਾਂਗਰਸ ਅਕਾਲੀਆਂ ਨੇ ਹੋਰ ਕੋਈ ਪਾਰਟੀ ਛੋਟੀਆਂ ਮੋਟੀਆਂ ਜੀ, ਉਹ ਬੰਦੇ ਦੇ ਪੁੱਤ ਘੱਟੋ ਘੱਟ ਉਹ ਤਾਂ ਬਣਨਗੇ ਉਹਨਾਂ ਦੇ ਛਿੱਟੀ ਫਿਰੇਗੀ
1: ਬਿਲਕੁਲ,
3: ਕਿਉਂਕਿ ਫਿਰ ਕਿਉਂਕਿ ਇਹਨਾਂ ਨੂੰ ਉਹਨਾਂ ਦਾ ਕੋਈ ਲਾਲਚ ਨੀ ਕੋਈ ਮਤਲਬ ਨੀ ਉਹਨਾਂ ਨਾਲ
1: ਜੀ,
3: ਤੇ ਪਾਵਰ ਇਹ ਖੋਲ ਹੀ ਸਕਣਗੇ।
1: ਨਾਲੇ ਇੱਕ ਚੀਜ਼ ਮੈਂ ਹੋਰ ਸੋਚ ਰਿਹਾ ਸੀ, ਅੱਜ ਜਿੱਦਾਂ ਮੈਂ ਪ੍ਰਧਾਨ ਮੰਤਰੀ ਉਹਨਾਂ ਨੂੰ ਸੁਣ ਵੀ ਰਿਹਾ ਸੀ ਕਿ ਜਿਸ ਹਿਸਾਬ ਦੇ ਨਾਲ ਉਹ ਦੇਖੋ ਪਹਿਲਾਂ ਜੰਮੂ ਕਸ਼ਮੀਰ ਚ ਧਾਰਾ 370 ਦੀ ਗੱਲ ਆਉਂਦੀ, ਉੱਥੇ ਕੈਪਚਰ ਕੀਤਾ ਸਾਰਾ ਕੁਝ ਉਹਨਾਂ ਨੇ, ਕੰਟਰੋਲ ਕੀਤਾ ਜੋ ਵੀ ਕੀਤਾ, ਉਹ ਚਾਹੇ ਚੰਗਾ ਚਾਹੇ ਮਾੜਾ ਪਤਾ ਨੀ ਉਹਦੀ ਬਾਅਦ ਦੀ ਗੱਲ ਹੈ, ਪਰ ਦੇਖੋ ਤੁਸੀਂ ਜਿਸ ਹਿਸਾਬ ਦੇ ਨਾਲ ਰੇਲਵੇ ਟਰੈਕ ਰੋਡ ਸਿਸਟਮ ਇੰਡੀਆ ਦਾ ਪੂਰਾ ਉਹ ਤਿਆਰ ਕਰ ਰਹੇ ਹਨ, ਹੁਣ ਜਿੱਦਾਂ ਅੱਜ ਉਹਨਾਂ ਨੇ ਗੱਲ ਕਹੀ ਹੈ ਕਿ ਆਨੰਦਪੁਰ ਸਾਹਿਬ ਤੇ ਹੋਰ ਜਿਹੜੇ ਪਹਾੜੀ ਇਲਾਕੇ ਨੇ ਜਾਂ ਰੋਪੜ ਹੋ ਗਿਆ ਜਾਂ ਹੋਰ ਏਰੀਏ ਹੋ ਗਏ, ਤਲਵਾੜੇ ਦਾ ਏਰੀਆ ਕਹਿ ਲਓ, ਉੱਥੇ ਵੀ ਟਰੈਕ ਜਿਹੜਾ ਵਿਛਾਉਣ ਦੀ ਗੱਲ ਚੱਲ ਪਈ ਹੈ, ਤਾਂ ਉਹ ਸਾਰਾ ਕੁਝ ਹੀ ਦੇਖੋ ਸ਼੍ਰੀ ਜੰਮੂ ਨਗਰ ਸ਼੍ਰੀਨਗਰ ਤੱਕ ਉਹਨੂੰ ਮਤਲਬ ਕਿ ਕੰਟੈਕਟ ਕਰਨ ਲੱਗੇ ਹੋਏ ਆ, ਮਤਲਬ ਕਿ ਇੱਕ ਜੋੜ ਦੇ ਵਿੱਚ ਜੋੜਨ ਲੱਗੇ ਹੋਏ ਆ
3: ਜੀ, ਤੁਹਾਡੀ ਗੱਲ ਸਹੀ ਹੈ, ਸਾਡੇ ਨਾ ਸਾਡਾ ਜਿੱਥੇ ਘਰ ਆ ਉੱਥੋਂ ਵੀ ਉਹ ਨਾ ਸਾਨੂੰ ਜੋ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਉਦੋਂ ਕਹਿੰਦੇ ਕਹਿੰਦੇ ਯਾਰ
1: ਜੀ
3: ਘਰ ਘੁੱਟ ਆ ਜਾਣੇ ਇੱਥੇ ਸੜਕ ਕੱਢਣੀ ਨਾਲ ਚੌੜੀ,
1: ਹਾਂਜੀ
3: ਨਾ ਕਹਿੰਦੇ ਇਹਨਾਂ ਨੇ ਇੱਕ ਪਾਸਾ ਲੈਣਾ ਆ ਜਾਂ ਸੱਜਾ ਪਾਸਾ ਜਾਂ ਖੱਬਾ ਪਾਸਾ,
1: ਜੇ
3: ਖੱਬਾ ਪਾਸਾ ਜਾਂ ਸੱਜਾ ਪਾਸਾ ਉਹ ਇੱਕ ਪਾਸੇ ਵੱਧ ਜ਼ਿਆਦਾ ਇੱਕ ਪਾਸੇ ਘੱਟ ਆ, ਜੇ
1: ਬਿਲਕੁਲ
3: ਪਾਸੇ ਘੱਟ ਆ ਉਹ ਪਾਸਾ ਉਹਨਾਂ ਨੇ ਲੈਣਾ ਆ
1: ਜੀ,
3: ਤੇ ਉਹ ਅਸੀਂ ਨਿੱਕੇ ਨਿੱਕੇ ਹੁੰਦੇ ਉਦੋਂ ਸੁਣਦੇ ਆਉਂਦੇ, ਹੁਣ ਮੇਰਾ ਦੋਸਤ ਆ ਉਹਦਾ ਉਹ ਆਪ ਆਪ ਪਾਰਟੀ ਦੇ ਵਿੱਚ ਆ ਹੁਸ਼ਿਆਰਪੁਰ ਦਾ, ਉਹ ਪ੍ਰਧਾਨ ਹੀ ਸਮਝ ਲਓ
1: ਹਾਂਜੀ
3: ਹੈ ਨਾ, ਮੇਰੇ ਨਾਲ ਪੜਿਆ ਉਹ
1: ਜੀ,
3: ਤੇ ਉਹ ਵੀ ਮੈਨੂੰ ਇੱਕ ਵਾਰੀ ਕਹਿੰਦਾ ਕਹਿੰਦਾ ਵੀ ਬਾਦਲ ਇੱਧਰ ਨੂੰ ਨਾ ਆ ਜਾਣੀ ਹੈ ਇਹ,
1: ਜੀ
3: ਇਹ ਤੁਸੀਂ ਇੱਧਰ ਕੁਛ ਨਾ ਕਰੋ ਦੂਜੇ ਪਾਸੇ ਕਰੋ ਏਦਾਂ ਕਹਿੰਦਾ ਕਰ ਦੇ, ਇਹ ਤੁਹਾਡੀ ਗੱਲ ਉੱਦਾਂ ਵੀ ਲੋਕੀ ਦੱਸਦੇ ਹੁੰਦੇ ਵੀ ਗੈਸ ਪੈਪ ਵੀ ਲੱਗੇ ਉਹ ਪਾਉਣ ਅੱਜ ਕੱਲ੍ਹ,
1: ਹਾਂਜੀ ਬਿਲਕੁਲ ਗੈਸ ਲਾਈਨ ਪਾਈ ਹੋਈ ਹੈ ਸਾਰੀ,
3: ਟ੍ਰੇਨਾਂ ਦੀਆਂ ਵੀ ਲੱਗੀ ਉਹ ਕਾਰਨ
1: ਜੀ,
3: ਇਹ ਲੱਗੀ ਉਹ ਤਾਂ ਹੈਗੇ ਕਾਰਨ ਏਦਾਂ ਦੇ ਕੰਮ ਵੀ ਜੋੜਨ ਵਾਸਤੇ,
1: ਤਾਂ
3: ਹੀ ਕਹਿੰਦਾ ਇਹਨਾਂ ਨੇ ਨਾ ਤਾਂ ਦਿੱਲੀ ਚ ਜਾਣਾ ਇਹਨਾਂ ਨੇ
1: ਜੀ,
3: ਨਾ ਹੀ ਉਹ ਸਟੇਟ ਜਿਹੜਾ ਸਟੇਟ ਆ ਗਏ ਉਹ ਆਏ,
1: ਬਿਲਕੁਲ
3: ਕੋਈ ਕਿਤੇ ਮਾੜੀ ਕਿਸਮਤ ਕੋਈ ਧੋਖਾ ਇਹਨੂੰ ਦੇ ਜਾਵੇ ਜਾਂ ਕਿਸੇ ਜਮੀਨ ਜਾ ਕੇ ਇਹਨਾਂ ਵਿੱਚੋਂ ਛੱਡ ਜਾਵੇ ਤਾਂ ਰਲ ਰੁੜ ਕੇ ਕਿਤੇ ਸਭ ਸਾਰੀ ਹੋ ਜਾਵੇ ਤਾਂ ਉਹ ਕਹਿ ਨੀ ਸਕਦਾ, ਪਰ ਇਹਨਾਂ ਨੇ ਨਹੀਂ ਨਿਕਲਣਾ
1: ਕਿਉਂਕਿ ਬਰਾਬਰ ਦੀ ਟੱਕਰ ਦੇਣ ਵਾਲੀ ਧਿਰ ਨੀ ਨਾ ਅਜੇ ਆਈ ਨੀ ਸਕੀ, ਜਾਂ ਉਹਨਾਂ ਨੇ ਬਣਨੇ ਨੀ ਦਿੱਤੀ, ਦੇਖ ਲਓ ਧੜਿਆਂ ਦੇ ਵਿੱਚ ਵੰਡ ਦਿੱਤੇ ਸਾਰੇ,
3: ਇਹਨਾਂ ਨੇ ਵੰਡ ਦੇਣੀ ਵੀ ਨੀ, ਉਹਨਾਂ ਕੋਲ ਪੈਸਾ ਹੀ ਇੰਨਾ ਆ
1: ਜੀ,
3: ਪੈਸਾ ਹੀ ਇੰਨਾ ਆ ਉਹਨਾਂ ਕੋਲ,
1: ਬਿਲਕੁਲ
3: ਪੈਸਾ ਆ ਜਾਂ ਫਿਰ ਦੂਜਾ ਕੰਮ ਕਰਵਾ ਦਿੰਦੇ, ਅਗਲੀ ਚੱਕੀ ਅੰਦਰ ਕਰਵਾ ਦਿੰਦੇ ਆ,
1: ਬਿਲਕੁਲ ਜੀ ਜੀ,
3: ਇਹ ਬਣਨੀ ਹੈਗੀ ਆ ਡਿਕਟੇਟਰਸ਼ਿਪ, ਪਰ ਬਣਨੀ ਹੈਗੀ ਆ ਲੋਕਮੀ,
1: ਲੋਕਮੀ ਜੀ ਬਿਲਕੁਲ ਹੈ ਜੀ,
3: ਲੋਕਮੀ ਡਿਕਟੇਟਰਸ਼ਿਪ ਬਣਨੀ ਹੈ ਬਣਨੀ ਇਹ, ਪਰ ਇੱਕ ਗੱਲ ਦਾ ਸਵਾਦ ਆ ਜੂਗਾ ਵੀ ਜਿਹੜਾ ਇਹਨਾਂ ਨੇ ਨਾ ਗੰਦ ਪਾਇਆ ਹੈਗਾ ਅਕਾਲੀਆਂ ਨੇ ਦੂਜਿਆਂ ਨੇ ਕਾਂਗਰਸ ਤੇ ਹੁਣ ਆ ਜਿਹੜਾ ਅੱਧੇ, ਤਾਂ ਪਹਿਲੀ ਗੱਲ ਤਾਂ ਜਿੰਨੇ ਵੀ ਮੋਹਰੇ ਲਾਏ ਉਹ ਸਾਰੇ ਕਮਲੇ ਆ, ਉਹ ਕਹਿਣਾ ਕੁਛ ਹੁੰਦਾ ਕਹਿ ਕੁਛ ਕਹਿੰਦਾ ਕਹਿੰਦਾ ਗੋਲੀਆਂ ਚ 12 ਛਾਤੀਆਂ ਮਾਰੀਆਂ
1: ਕਹਿਣ
3: ਦਾ ਉਹ
1: ਜੀ,
3: ਗੋਲੀਆਂ ਵਿੱਚ 12 ਛਾਤੀਆਂ ਮਾਰੀਆਂ, ਇਹ ਨੀ
1: ਬਿਲਕੁਲ
3: 12
1: ਗੋਲੀਆਂ ਛਾਤੀ ਚ ਮਾਰੀਆਂ ਜੀ,
3: ਇਹ ਨੀ ਕਿਹਾ ਉਹਨੇ, ਕਹਿੰਦਾ ਛਾਤੀਆਂ ਮਾਰੀਆਂ ਗੋਲੀਆਂ ਦੇ ਵਿੱਚ 12
1: ਜੀ, ਵਧਾ ਚੜਾ ਕੇ ਦੱਸਣਾ ਹੁੰਦਾ ਨਾ ਜੇ ਫਿਰ ਥੋੜਾ ਜਿਹਾ,
3: ਮੈਨੂੰ ਤਾਂ ਉਹੀ ਭੁੱਲਦਾ ਇਹਦਾ ਮੇਰਾ ਨਾ ਰਾਜੇ ਬੜਿੰਗ ਦਾ ਨਾ ਅੱਜ ਤੋਂ ਜਦੋਂ
1: 48 ਜੀ
3: ਪੁਰਾਣੀ ਹੀ ਇੱਕ ਵੀਡੀਓ ਨਹੀਂ ਨਹੀਂ ਉਹਦੇ ਵਿੱਚ ਪਤਾ ਕਹਿੰਦਾ ਹੈਗਾ ਇਹਦਾ ਜਿਹੜੀ ਇੱਕ ਤਾਂ ਆਵਾਜ਼ ਉਦਾਂ ਦੀ ਆ ਦੇਖ ਕਰਦੇ ਆਇਆ ਸੁਣ ਕੇ,
1: ਹਾਂਜੀ
3: ਉਹ ਜਿੱਦਾਂ ਵੀ ਹੁਣ ਤੁਹਾਡੇ ਬੱਚਿਆਂ ਦੇ ਘਰ ਆ ਕੇ ਤੜਾਕੀਆਂ ਵੀ ਅਸੀਂ ਬੰਨਿਆ ਕਰਨੀਆਂ, ਤੁਹਾਡੀ ਕੁੜੀ ਨੂੰ ਸਕੂਟਰ ਲੱਗ ਜਾਂਦਾ ਤੁਹਾਨੂੰ ਮੁੰਡੇ ਨੂੰ
1: ਏਦਾਂ,
3: ਪਿੰਡ ਦੇ ਵਿੱਚ ਇਨੋਵਾ ਕਾਰਾਂ ਉਹ ਖੋਲ ਕੇ ਦੇਖੋ ਤੁਸੀਂ, ਹਾਸਾ ਹੀ ਬਹੁਤ ਆਉਂਦਾ, ਤੂੰ ਦੱਸੋ ਭਲਾਈ ਕੋਈ ਗੱਲਾਂ ਕਰਨ ਵਾਲੀਆਂ,
1: ਬਿਲਕੁਲ
3: ਤੜਾਕੀ ਬਣਨੀ ਆ, ਇਨੋਵਾ ਦੇਣੀ ਆ ਜਾਂ ਸਾਈਕਲ ਦੇਣਾ ਆ, ਪੀਂ ਪੀਂ ਕਰਨ ਨੂੰ ਗੱਲਾਂ ਕਰਨ ਵਾਲੀ,
1: ਬਿਲਕੁਲ
3: ਯਾਰ ਹੁਣ ਜਿੱਦਾਂ ਇਹਨੇ ਕੀਤਾ ਆ ਭਗਵੰਤ ਮਾਨ ਨੇ, ਉਦੋਂ ਤੁਸੀਂ ਵੀ ਇਹ ਗੱਲ ਕੀਤੀ ਸੀਗੀ
1: ਹਾਂਜੀ,
3: ਆਹ ਸ਼ਹਿਰ ਨੂੰ ਆਹ ਦੇ ਦਿੱਤਾ, ਆਹ ਸ਼ਹਿਰ ਨੂੰ ਆਹ ਦੇ ਦਿੱਤਾ, ਆਹ ਦੇ ਦਿੱਤਾ, ਟ੍ਰੇਨ ਚਲਾਤੀ ਆ, ਮੰਦਰ ਖੋਲਤਾ, ਯਾਰ ਇਹ ਸਾਨੂੰ ਇਹ ਚਾਹੀਦਾ ਆ
1: ਨਾ ਜੀ, ਨਾ ਜੀ ਨਹੀਂ ਜੀ,
3: ਸਾਨੂੰ ਚਾਹੀਦਾ ਪੜ੍ਹਾਈ ਚਾਹੀਦੀ,
1: ਪੜ੍ਹਾਈ ਚਾਹੀਦੀ,
3: ਸਕੂਲ ਚਾਹੀਦੇ ਆ,
1: ਰੋਜ਼ਗਾਰ
3: ਵਧੀਆ, ਹਸਪਤਾਲ ਚਾਹੀਦੇ ਹੈਗੇ ਆ, ਸਾਨੂੰ ਵਧੀਆ ਸੜਕਾਂ ਚਾਹੀਦੀਆਂ, ਦਫ਼ਤਰਾਂ ਦੇ ਵਿੱਚ ਕੋਈ ਰਿਸ਼ਵਤ ਨਾ ਲਵੇ,
1: ਬਿਲਕੁਲ ਜੀ,
3: ਪਾਣੀ ਸਾਨੂੰ ਚਾਹੀਦਾ ਆ, ਸੜਕਾਂ ਸਾਫ਼ ਚਾਹੀਦੀਆਂ ਆ, ਖਾਣੇ ਵਿੱਚ ਰਿਸ਼ਵਤ ਨਾ ਕੋਈ ਲਵੇ, ਬੈਂਕਾਂ ਦੇ ਵਿੱਚ ਸਾਨੂੰ ਕਦੇ
1: ਸਾਡੇ
3: ਬਾਪੂ ਜਾਣਦੇ ਜਾਂ
1: ਬਿਲਕੁਲ
3: ਮੇਰੀ ਬਰਦਾਸ਼ਤ ਹੱਦ ਬਹੁਤ ਘੱਟ ਆ,
1: ਬਿਲਕੁਲ ਹੈ ਜੀ,
3: ਅਸੀਂ ਇਸ ਕਰਕੇ ਚਲੋ ਗੱਲ ਤਾਂ ਆ ਕਰਦੇ ਜੀ ਤੁਹਾਡੀ, ਜੇ ਆ ਗਏ ਪੰਜਾਬ ਚ ਤਾਂ ਭੁੱਲ ਜਾਓ ਫਿਰ ਮੁੜ ਕੇ ਜਾਣਾ,
1: ਬਿਲਕੁਲ ਉਹ ਤਾਂ ਹੈ ਬਿਲਕੁਲ ਜੀ,
3: ਪਰ ਮੈਂ ਤਾਂ ਕਹਿੰਦਾ ਇੱਕ ਵਾਰੀ ਆ ਜਾਣਾ ਚਾਹੀਦਾ ਇਹਨੂੰ ਪਤਾ ਤਾਂ ਲੱਗੇ,
1: ਆਹੋ ਜਿੱਥੇ ਇੰਨੇ ਦੇਖ ਲਿਆ ਇਹ ਵੀ ਦਿਖਾ ਦੇਣ ਜੀ ਆਪਣਾ ਜਿਹੜਾ ਦਿਖਾਉਣਾ ਆ, ਬਿਲਕੁਲ
3: ਆਹੋ, ਜੇ ਤੁਸੀਂ ਜਦ ਤੁਸੀਂ ਇੰਨੇ ਸਾਲ ਆਪਣੇ ਆਪ ਨੂੰ ਲਟਵਾ ਲਿਆ ਬਾਦਲਾਂ ਦੇ ਕੋਲੋਂ, ਕਾਂਗਰਸ ਕੋਲੋਂ ਲਟਵਾ ਲਿਆ, ਹੁਣ ਝਾੜੂ ਵਾਲੇ ਤੁਹਾਨੂੰ ਝਾੜੂ ਮਾਰਨ ਦਾ ਸਾਡੇ
1: ਹੁਣ ਤਾਂ ਬਹਾਦਰ ਜੀ ਇਹ ਹਾਲ ਨੇ ਕਿ ਉਹ ਕਹਿੰਦੇ ਨਾ ਬੰਦਾ ਮਰਦਾ ਮਰਦਾ ਵੀ ਕੋਸ਼ਿਸ਼ ਕਰਦਾ ਮਰੇ ਵਾਂਗ ਕਈ ਹਾਲਾਤ ਨੇ ਹੁਣ ਤਾਂ, ਜਾਂ ਤਾਂ ਮਰ ਜਾਓ ਤੇ ਜਾਂ ਫਿਰ ਲੜ ਕੇ ਚੰਗੀ ਤਰ੍ਹਾਂ, ਜਿੱਦਾਂ ਹੁਣ ਇਰਾਨ ਦੇ ਸਿਰ ਦੇ ਉੱਤੇ ਬਣੀਆਂ ਉਹੀ ਹਾਲਾਤ ਸਾਡੇ ਨੇ ਜੀ,
3: ਭਾਜੀ ਮੈਂ ਇੱਕ ਵਾਰ ਤੁਹਾਨੂੰ ਪਹਿਲਾਂ ਵੀ ਕਿਹਾ ਸਾਡੀ ਸਾਰੀ ਇੱਕੋ ਹੀ ਸਾਡੇ ਚ ਪ੍ਰੋਬਲਮ ਆ, ਉਹ ਜਾਣੀ ਵੀ ਨੀ ਗਈ, ਨਾ ਜਾਣ ਦਾ ਕੋਈ ਉਹਦਾ ਫਾਇਦਾ ਹੀ ਆ, ਜਿਹੜੀ ਸਾਡੀ ਨਾ ਚਮਚਾ ਗਿਰੀ ਆ,
1: ਬਿਲਕੁਲ ਆ ਜੀ,
3: ਜਿੱਦਣ ਉਹ ਸਾਡੇ ਚੋਂ ਖਤਮ ਹੋ ਗਈ,
1: ਹੁਣ ਉਹ ਖਤਮ ਨਹੀਂ ਹੁੰਦੀ, ਉਹ ਤਾਂ ਸ਼ੁਰੂ ਤੋਂ ਚੱਲਦੀ ਆ ਰਹੀ,
3: ਮੈਨੂੰ ਇੱਕ ਆਹ ਸਮਝ ਲੱਗਦੀ ਹੁੰਦੀ ਆ 36 ਕਰੋੜੀ ਆ ਜੀ, 36 ਕਰੋੜੀ ਬਾਬੇ ਆ ਗਏ, ਇਹ ਮੈਨੂੰ 108 ਕੀ ਹੁੰਦਾ, ਉਹਦਾ ਮਤਲਬ ਕੀ ਹੁੰਦਾ 108 36 ਕਰੋੜੀ, ਯਾਰ ਜਦ ਤੁਹਾਨੂੰ 10 ਗੁਰੂ ਮਿਲੇ 11ਵਾਂ ਗੁਰੂ ਗ੍ਰੰਥ ਸਾਹਿਬ, ਤੁਸੀਂ
1: 36 ਕਰੋੜੀ
3: ਪਤਾ ਨੀ ਕਿੱਥੋਂ ਲਿਆਉਂਦੇ, 108 ਕਿੱਥੋਂ ਲਿਆਉਂਦੇ ਆ, 100 ਅਮਰੀਕਾ ਚ ਵੀ ਰੇਡੀਓ ਚੱਲਦੇ, ਉੱਥੋਂ ਵੀ ਲੱਗਦੇ ਹੋ ਕਹਿਣ 42ਵੀਂ ਵਰਸੀ ਬਰਨ ਫਲਾਣੇ ਬਾਬੇ ਦੀ, ਯਾਰ 47ਵੀਂ ਆ ਜਾਣਾ, 44ਵਾਂ 45ਵਾਂ 45ਵਾਂ ਆ ਜਾਣਾ,
1: ਬਿਲਕੁਲ
3: ਕਿਉਂ ਅਸੀਂ ਸਿਰਫ ਮਸ਼ਹੂਰੀ ਕਰਾਉਣ ਲਈ,
1: ਬਿਲਕੁਲ
3: ਤੁਸੀਂ 10 ਗੁਰੂ ਤੇ 11ਵਾਂ ਗੁਰੂ ਗ੍ਰੰਥ ਸਾਹਿਬ, ਪਰ ਉਹ ਤੋਂ ਤਾਂ ਆਪਾਂ ਕਾਹਦੀ ਗੱਲ ਕਰਦੇ ਹਾਂ, ਕੋਈ ਕਰੋੜੀਆਂ
1: ਜੀ।
3: ਦੀ ਨਹੀਂ, ਕਰੋੜੀਆਂ ਦੀ
1: ਹੁਣ ਦੇਖੋ ਆਪਣੇ ਮੁਲਕਾਂ ਦੇ ਕਿੰਨੀ ਖੁਸ਼ਹਾਲੀ ਹੈ, ਇੱਥੇ ਕੋਈ ਡੇਰਾ ਨਹੀਂ, ਕੋਈ ਕੁਛ ਨਹੀਂ, ਕੋਈ ਲੈਣਾ ਦੇਣਾ ਨਹੀਂ,
3: ਭਾਜੀ
1: ਹਨਾ ਜੀ।
3: ਭਾਜੀ ਤੁਸੀਂ ਦੇਖੋ, ਮੈਂ ਕਿਹਾ ਤੁਸੀਂ ਦੇਖੋ ਇਹਨਾਂ ਨੇ ਚਰਚਾ ਬੰਦ ਹੀ ਕਰ ਦਿੱਤੀਆਂ।
1: ਹਾਂ ਬਿਲਕੁਲ ਹੈ ਜੀ, ਬਿਲਕੁਲ ਹੈ,
3: ਚਰਚਾ ਹੈ ਨੀ ਕੋਈ ਵੀ, ਨਾ
1: ਬਹੁਤ
3: ਜਾਂਦਾ ਘੱਟ
1: ਨੇ ਜੀ,
3: ਮੰਨਦਾ
1: ਬਿਲਕੁਲ
3: ਨਾ,
1: ਬਿਲਕੁਲ
3: ਬਹੁਤ ਘੱਟ ਆ, ਉਹ ਸਿਰਫ ਨਾਮੋ ਨਿਸ਼ਾਨ ਜਿਹਾ ਰਹਿ ਗਿਆ ਉਸਦੇ ਕਿਤੇ
1: ਜੀ।
3: ਐਵੇਂ। ਇਹ ਮੈਂ ਤਾਂ ਕਈ ਵਾਰੀ ਇਹਨਾਂ ਤੇ ਵੀ ਗੁੱਸੇ ਹੁੰਦਾ ਹੁੰਦਾ ਗੋਰਿਆਂ ਦੇ ਵੀ, ਜਦੋਂ ਨਾ ਹੁਣ ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਵੀ ਇਹ ਵੀ ਬਹੁਤ ਜ਼ਿਆਦਾ ਡੈਨਮਾਰਕ ਸਾਡਾ ਬਹੁਤ ਜ਼ਿਆਦਾ ਜਿਹੜਾ ਪੋਲੀਟਿਕ ਆ ਉਹ
1: ਬਿਲਕੁਲ
3: ਬਹੁਤ
1: ਹੈ ਜੀ,
3: ਜ਼ਿਆਦਾ ਮਗਰ
1: ਸਵੀਡਨ ਦੇ ਨਾਲ ਜਾਂ
3: ਇਹਦੇ
1: ਵਿੱਚ ਕਾਫੀ ਰੋਲਾ ਰੱਪਾ
3: ਪੈਂਦਾ
1: ਰਹਿੰਦਾ ਜੀ। ਹਾਂਜੀ
3: ਨਹੀਂ ਸਾਡੇ ਨਾ ਇਹ ਸਾਡੇ ਪੰਗਾ ਇੱਥੇ ਪਿਆ, ਸਾਡੇ ਨਾ ਜਿਹੜੀ ਵੀ ਗੱਲ ਲਿਖਦੇ ਆ ਨਾ ਲਿਖਦੇ ਆ ਵੀ ਮੁਸਲਿਮ,
1: ਹਾਂਜੀ ਬਿਲਕੁਲ,
3: ਉਹ ਜਿਹੜੇ ਆ ਜਿਹੜੀ ਕ੍ਰਿਮੀਨਲ ਆ ਨਾ ਕ੍ਰਿਮੀਨਲ,
1: ਹਾਂਜੀ ਹਾਂਜੀ ਬਿਲਕੁਲ
3: ਮੁਸਲਿਮ ਲਿਖਦੇ ਆ ਉਹ। ਮੈਂ ਨਾ ਕਈ ਗੋਰਿਆਂ ਨਾਲ ਗੱਲ ਕੀਤੀ, ਮੈਂ ਕਿਹਾ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਆਹ ਜਿਹੜੇ ਦੋ ਪਾਰਟੀਆਂ ਆ, ਦੋ ਪਾਰਟੀਆਂ, ਮੈਂ ਕਿਹਾ ਵੀ ਇਹ ਮੁਸਲਿਮ ਕ੍ਰਿਮੀਨਲ ਕਾਹਦੇ ਲਿਖਦੇ ਆ, ਕਿਉਂਕਿ ਉਹ ਮਤਲਬ ਕਿ ਉਹਨਾਂ ਦਾ ਕਹਿਣਾ ਇਹ ਚਾਹੁੰਦੇ ਆ ਵੀ ਜਿਹੜੇ ਫੋਰਨਰ ਆ ਨਾ ਮੁਸਲਿਮ ਕ੍ਰਿਮੀਨਲ,
1: ਜੀ
3: ਮੈਂ ਕਿਹਾ ਇੱਥੇ ਉਹਨਾਂ ਕੋਲ ਸਾਰੇ ਕਹੋ, ਸਾਰੇ ਜਿਹੜੇ ਫੋਰਨਰ ਕ੍ਰਿਮੀਨਲ ਉਹਨਾਂ ਬਾਹਰ ਕੱਢੋ,
1: ਜੀ
3: ਕੱਲਾ ਮੁਸਲਿਮ ਲਫ਼ਜ਼ ਵਰਤ ਕੇ ਉਹ ਤੁਸੀਂ ਇੱਕ ਇੱਕ ਤੇ ਟੈਗ ਨਾ ਲਾਓ,
1: ਬਿਲਕੁਲ
3: ਮੈਂ ਇੰਡੀਆ ਤੋਂ, ਮੈਂ ਸਰਦਾਰ ਆ, ਮੈਂ ਸੇਖ ਆ, ਮੈਂ ਕਿਹੜਾ ਕ੍ਰਿਮੀਨਲ ਨਹੀਂ ਹੋ ਸਕਦਾ,
1: ਬਿਲਕੁਲ ਹੈ ਜੀ,
3: ਇੱਥੇ ਕੋਈ ਇੱਥੇ ਕੋਈ ਜਰਮਨ ਤੋਂ ਆਇਆ, ਕੋਈ ਅਮਰੀਕਾ ਤੋਂ ਆਇਆ,
1: ਬਿਲਕੁਲ ਹੈ,
3: ਰਸ਼ੀਆ ਤੋਂ ਆਇਆ, ਉਹ ਕਿਹੜਾ ਨਹੀਂ ਹੋ ਸਕਦੇ
1: ਬਿਲਕੁਲ ਹੈ, ਬਿਲਕੁਲ ਹੈ।
3: ਕ੍ਰਿਮੀਨਲ ਜੇ ਤੁਸੀਂ ਕ੍ਰਿਮੀਨਲ ਕਹਿਣਾ ਸਾਰਿਆਂ ਨੂੰ ਕਹੋ
1: ਸਾਰਿਆਂ ਨੂੰ,
3: ਕ੍ਰਿਮੀਨਲ ਜੇ ਕ੍ਰਿਮੀਨਲ ਜਿਹੜੇ ਹੈਗੇ ਆ ਉਹਨਾਂ ਨੂੰ ਬਾਹਰ ਕਰਨਾ, ਉਹ ਜਿੱਥੇ
1: ਜੀ
3: ਉਹ ਜਿਹੜਾ ਮਰਜ਼ੀ ਹੋਵੇ,
1: ਬਿਲਕੁਲ ਹੈ ਜੀ, ਦਰੁਸਤ ਹੈ ਜੀ, ਜੀ
3: ਕਿਉਂਕਿ ਕਿਉਂਕਿ ਬਹੁਤ ਬਹੁਤ ਮੁਸਲਮਾਨ ਮੇਰੇ ਨਾਲ ਜਦ ਰਹਿੰਦੇ ਆ, ਮੇਰੇ ਨਾਲ ਬਹੁਤ
1: ਚੰਗੇ ਵੀ ਹੈ, ਬਿਲਕੁਲ
3: ਮੈਨੂੰ
1: ਹੈਗੇ ਆ ਜੀ, ਉਹ ਇਹਨਾਂ ਚੀਜ਼ਾਂ ਚ ਬਲੀਵ ਨਹੀਂ ਕਰਦੇ, ਕਈ ਤਾਂ ਇਦਾਂ ਦੇ ਵੀ ਹੈਗੇ ਆ, ਬਿਲਕੁਲ ਹੈ
3: ਯਾਰ ਭਾਜੀ, ਮੈਂ ਇੱਕ ਨੂੰ ਜਾਣਦਾ, ਮੇਰਾ ਗੁਆਂਢੀ ਸੀਗਾ ਉਹ, 25 ਸਾਲ ਹੋ ਗਿਆ ਮੇਰਾ, ਮੇਰੀ ਜਿੰਨੀ ਉਹਨੇ ਹੈਲਪ ਕੀਤੀ ਗੱਲ ਹੀ ਜਾਣ ਤੋਂ,
1: ਬਿਲਕੁਲ ਬਿਲਕੁਲ
3: ਬਾਹਰ ਕੱਢਿਆ ਜਨਮਾਂ ਚੋਂ,
1: ਹਾਂਜੀ ਬਿਲਕੁਲ ਹੈ ਜੀ,
3: ਮੇਰਾ ਜਹਾਜ਼ ਤਿਆਰ ਕਰਾਤਾ ਸੀ ਘਰਦਿਆਂ ਨੇ
1: ਜੀ,
3: ਜਿਹੜੇ ਆਪਣੇ ਆਪਣੇ ਸਕੇ ਉਹਨਾਂ ਨੇ ਵਿਚਾਰਿਆ ਮੇਰੀ ਹੈਲਪ ਕੀਤੀ, ਕਿਉਂਕਿ ਉਦੋਂ ਮੈਨੂੰ ਡੈਨਿਸ਼ ਨਹੀਂ ਸੀ ਆਉਂਦੀ
1: ਜੀ, ਬਿਲਕੁਲ ਹੈ ਜੀ,
3: ਇਸ ਕਰਕੇ ਆਪਾਂ ਸਾਰਿਆਂ ਤੇ ਨਹੀਂ ਟੈਲ ਦਿੱਤਾ,
1: ਸਾਰਿਆਂ ਤੇ ਨਹੀਂ, ਬਿਲਕੁਲ ਹਰ ਧਰਮ ਵਿੱਚ ਮਾੜੇ ਚੰਗੇ ਹੈਗੇ ਨੇ ਜੀ, ਹਰ ਪਰਿਵਾਰ ਚ ਨੇ ਜੀ, ਬਿਲਕੁਲ ਹਰ ਦੇਸ਼ ਚ ਨੇ ਜੀ,
3: ਇਹਦੀ ਐਗਜ਼ਾਮਪਲ ਜਿੱਥੇ ਮਰਜ਼ੀ ਜੋੜ ਲਓ ਤੁਸੀਂ,
1: ਜੋੜ ਲਓ ਜੀ,
3: ਕਹਿੰਦੇ ਵੀ ਪੋਸਟ ਚੰਗੇ ਵੀ ਆ, ਪੋਸਟ ਮਾੜੇ ਵੀ ਆ,
1: ਬਿਲਕੁਲ
3: ਸਰਦਾਰ ਚੰਗੇ ਵੀ, ਸਰਦਾਰ
1: ਮਾੜੇ ਵੀ
3: ਆ,
1: ਬਿਲਕੁਲ
3: ਹਿੰਦੂ ਚੰਗੇ ਹਿੰਦੂ ਗੰਦੇ ਵੀ ਆ,
1: ਬਿਲਕੁਲ ਹੈ ਜੀ,
3: ਇਹ ਆਪਾਂ ਜਿੱਥੇ ਮਰਜ਼ੀ ਜੋੜ ਲਈਏ,
1: ਜੋੜ ਲਈਏ, ਬਿਲਕੁਲ
3: ਪਰ ਜੇ ਆਪਾਂ ਪੂਰੀ ਸਿੱਖ ਕੌਮ ਨੂੰ ਗਲਤ ਕਹਿ ਦਈਏ ਜਾਂ ਪੂਰੇ
1: ਉਹ ਗਲਤ ਹੈ ਜੀ, ਬਿਲਕੁਲ ਹੈ,
3: ਉਹ ਆਪਣੀ ਦਾ ਨਹੀਂ ਕਰਦਾ,
1: ਨਹੀਂ ਕਰ ਸਕਦੇ ਜੀ, ਬਿਲਕੁਲ। ਥੈਂਕ ਯੂ ਬਹਾਦਰ ਜੀ, ਬਹੁਤ ਬਹੁਤ ਸ਼ੁਕਰੀਆ ਜੁੜਨ ਲਈ ਜੀ, ਚੰਗੇ ਵਿਚਾਰਾਂ ਲਈ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਰਜਿੰਦਰ ਜੀਰਾ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਜੀਰਾ ਸਾਹਿਬ, ਸਵਾਗਤ ਹੈ ਜੀ।
4: ਸਤਿ ਸ੍ਰੀ ਅਕਾਲ ਭਾਰਤ ਜੀ, ਸਾਰੇ ਵੀਰਾਂ ਨੂੰ ਜੀ,
1: ਸਤਿ ਸ੍ਰੀ ਅਕਾਲ ਜੀ,
4: ਜੀ ਗੱਲਾਂ ਬਾਤਾਂ ਹੋਈਆਂ, ਸੈਨੀ ਸ਼ੁਕਰੀਆ ਔਜਲਾ ਜੀ ਤੇ ਖਾਸ ਕਰਕੇ ਆਪਣੇ ਬਹਾਦਰ ਵੀਰ,
1: ਬਿਲਕੁਲ ਹੈ ਜੀ, ਪ੍ਰਧਾਨ ਮੰਤਰੀ ਉਹਨਾਂ ਦੀ ਫੇਰੀ ਅੱਜ ਜਿਹੜੀ ਹੋਈ ਹੈ ਜੀ।
4: ਭਾਜੀ ਮੈਂ ਤਾਂ 1980 ਦੇ ਵਿੱਚ ਨਿੱਕਰ ਪਾਉਂਦਾ ਰਿਹਾ ਜੀ ਇਹਨਾਂ ਦੀ,
1: ਜੀ
4: ਗੱਲ ਇਹ ਆ
1: ਜੀ,
4: ਮੈਂ ਵੀ ਠੀਕ ਹੈ ਇਹਨਾਂ ਦੀ ਡੋਲ ਜੀ ਨਾਲ ਜੁੜਿਆ ਸੀ ਕਿਸੇ ਟਾਈਮ ਤੇ
1: ਜੀ,
4: ਕਿਉਂਕਿ ਸਾਡੇ ਲੋਕ ਆਪਾਂ ਜਿੰਨੇ ਵੀ ਲੋਕ ਹੈਗੇ ਨਾ, ਤੁਸੀਂ ਹਿੰਦੀ ਚੈਨਲ ਯੂਟਿਊਬ ਦੇ ਮੈਨੂੰ ਲੱਗਦਾ ਕੋਈ ਵੀ ਨਹੀਂ ਸੱਜਣ ਸੁਣਦਾ
1: ਜੀ,
4: ਵੀ ਜਿੰਨੇ ਮੈਂ ਉਹਨਾਂ ਨਾਲ ਲਿੰਕ ਦੇ ਵਿੱਚ ਰਹਿਣਾ
1: ਜੀ,
4: ਚੰਗੇ ਚੰਗੇ ਬੰਦੇ ਜਿਹੜੇ ਵਧੀਆ ਆਪਣੇ ਜਰਨਲਿਸਟ ਨੇ 70-70, 75-80 ਸਾਲਾਂ ਦੇ ਜੀ,
1: ਜੀ
4: ਕਿਸੇ ਦੀ ਨਿਗਾਹ ਵਿੱਚ ਤਾਂ ਸਹੀ ਹੋਣ ਜੀ, ਘੱਟੋ ਘੱਟ
1: ਜੀ
4: ਸਰਕਾਰ
1: ਜੀ,
4: ਗੱਲ
1: ਜੀ
4: ਕੋਈ ਤਾਂ ਕੰਮ ਸਾਡਾ ਸਹੀ ਨਹੀਂ ਹੋਣ ਡਿਆ
1: ਜੀ,
4: ਜਾਂ ਸਾਨੂੰ ਦੱਸਣ
1: ਹੁਣੇ
4: ਤੁਸੀਂ ਆਪਣੇ ਨਾਲ ਇਹ ਵੀ ਕਹਿ ਕੇ ਗਏ ਸੀ ਨਾ ਕਿ ਜਦੋਂ ਆ ਜਾਣ ਕੋਈ ਕੋਈ ਗੱਲ ਕੀਤੀ ਸੀਗੀ
1: ਜੀ,
4: ਇਹਨਾਂ ਦੇ ਵੱਡੇ ਥਿੰਕ ਟੈਂਕ ਰੱਖੇ ਹੋਏ ਮਗਲੇ ਬੰਨੇ,
1: ਬਿਲਕੁਲ ਹੈਗੇ ਨੇ ਜੀ
4: ਥਿੰਕ ਟੈਂਕ, ਤਾਂ ਭਾਜੀ ਦੱਸੋ ਜਦੋਂ ਇੱਕ ਜਿਹੜੇ ਕਾਨੂੰਨ ਦੇ ਰਖਵਾਲੇ ਆ
1: ਜੀ,
4: ਸਹੀ ਮਹੀਨੇ ਵਿੱਚ
1: ਜੀ
4: ਸਾਡੇ ਚੁਣਾਵ ਯੋਗ ਜੀ
1: ਜੀ,
4: ਜਿਹੜੇ ਕਿ ਇੱਕ ਜਮਾਂ ਹੀ ਜਿਹਨੂੰ ਆਪਾਂ ਕਹਿ ਦਈਏ ਸਾਂਝੇ ਹੋਣੇ ਚਾਹੀਦੇ ਆ
1: ਜੀ,
4: ਉਹ ਹੀ ਉਹਨਾਂ ਦੇ ਮਗਰ ਖੜੇ ਆ ਡਾਂਗ ਪੈਰ ਗੱਡ ਕੇ
1: ਜੀ,
4: ਤੇ ਫਿਰ ਥਿੰਕ ਟੈਂਕ ਏਡੂ ਵੱਡੇ ਕੀ ਹੋ ਜਾਣਗੇ ਦੱਸੋ ਮੈਨੂੰ,
1: ਬਿਲਕੁਲ ਹੈ ਜੀ,
4: ਕਿ ਪੈ ਜੂਗਾ ਕੋਈ ਫਰਕ
1: ਜੀ,
4: ਜਿੰਨੇ ਮਰਜ਼ੀ ਸਾਲ ਕੱਢ ਲੈ ਕੱਢ ਲੈਣੇ, ਗੱਲ 47 ਦੀ ਕਰਦੇ ਆ, ਪਤਾ ਨੀ ਕਿੱਥੋਂ ਤੱਕ ਇਹਨਾਂ ਨੇ ਖਿੱਚ ਕੇ ਜਾਣਾ ਵਾ
1: ਜੀ,
4: ਗੱਲ ਤਾਂ ਵੀ ਨਾ ਲੈਣਾ
1: ਜੀ,
4: ਜਾਂ ਤਾਂ ਇੱਕ ਆਪਾਂ ਦੇਖੋ ਨਾ ਇੱਕ ਹੁੰਦੀ ਇਮਾਨਦਾਰੀ
1: ਜੀ,
4: ਠੀਕ ਆ ਸਾਡੇ ਮਨਮੋਹਨ ਸਿੰਘ ਜੀ ਦੇ ਵਿੱਚ ਇਮਾਨਦਾਰੀ ਰੱਜ ਕੇ ਸੀਗੀ, ਪੜ੍ਹੇ ਲਿਖੇ ਸੀਗੇ, ਤੇ ਦੂਜਿਆਂ ਦੇ ਕਰਕੇ ਉਹ ਬਦਨਾਮ ਹੋ ਗਏ
1: ਜੀ।
4: ਤੇ ਜਿਹੜੀ ਹੁਣ ਭਾਜੀ ਨੇ ਗੱਲ ਇੱਕ ਕੀਤੀ ਆ ਵੀ ਸਾਡੇ ਜਿੰਨੇ ਆਪਣੇ ਈਸਾਈ ਐਰਾ ਵਗੈਰਾ ਖਤਮ ਹੋ ਗਏ ਆ
1: ਜੀ,
4: ਭਾਜੀ ਜਿਹੜੀ ਸਰਕਾਰ ਆਈ ਨਾ ਤਾਮਿਲਨਾਡੂ ਦੇ ਵਿੱਚ
1: ਹਾਂਜੀ,
4: ਆਪਣਾ ਜਿਹੜਾ ਵਿਜੇ
1: ਸਲਾਪਤੀ ਆ ਉਹਨਾਂ ਨੂੰ ਵੀ ਤੋੜਨ ਮਰੋੜਨ ਦੀ ਕੋਸ਼ਿਸ਼ ਕੀਤੀ ਆ ਪਿਛਲੇ ਸਮੇਂ ਚ
4: ਭਾਜੀ, ਉਹ ਵੀ ਈਸਾਈ ਨੇ ਜੀ।
1: ਜੀ ਬਿਲਕੁਲ
4: ਹਾਂਜੀ, ਚੱਕਰੇ ਆ
1: ਜੀ,
4: ਉਹ ਵੀ ਈਸਾਈਆਂ ਦੇ ਮਗਰੀ ਖੜੇ ਆ
1: ਜੀ।
4: ਉਹਨਾਂ ਦੀ ਸੋਚ ਰਾਹੁਲ ਦੇ ਨਾਲ ਰਲਦੀ ਸੀਗੀ
1: ਜੀ,
4: ਉਹਨਾਂ ਦੀ ਇੱਕ ਦੂਜੇ ਨਾਲ ਸੀਟਾਂ ਦਾ ਲੈਣ ਦੇਣ ਹੋਇਆ ਸੀਗਾ
1: ਜੀ,
4: 70 ਸੀਟਾਂ ਦਿੰਦੇ ਸੀ ਕਾਂਗਰਸ ਨੂੰ
1: ਜੀ,
4: ਉਦੋਂ ਕਾਂਗਰਸ ਡੀ ਰਾਜਾ ਦੇ ਮਗਰ ਲੱਗ ਕੇ ਮੰਨੀ ਨੀ
1: ਜੀ ਬਿਲਕੁਲ,
4: ਕੋਈ ਪੁਰਾਣਾ ਗੱਠਜੋੜ ਸੀਗਾ
1: ਜੀ,
4: ਚੱਕਰੇ ਆ
1: ਜੀ।
4: ਤੇ ਹੁਣ ਜੇ ਮੰਨ ਲਓ 29 ਦੀਆਂ ਵੋਟਾਂ ਪੈਂਦੀਆਂ ਵਾ

0: ਜੇ ਇੱਕ ਤਾਂ ਆਪਾਂ ਪ੍ਰਾਪੋਗੰਡਾ ਕਰਨਾ, ਝੂਠ ਮਾਰ ਕੇ ਕਰਨਾ
1: ਜੀ,
0: ਜਿਹੜਾ ਕਿ ਕਰੀ ਜਾਂਦੇ ਆ,
1: ਬਿਲਕੁਲ ਹੈ ਜੀ,
0: ਆਪਾਂ ਨੂੰ ਪਤਾ ਹੀ ਆ
1: ਜੀ
0: ਭਾਜੀ, ਕਿੱਡੇ ਕਿੱਡੇ ਦੇਸ਼ਾਂ ਦੇ ਵਿੱਚ ਵਧੀਆ ਕੰਟਰੀ ਹੈਗੇ, ਕੈਨੇਡਾ, ਅਮਰੀਕਾ, ਇੰਗਲੈਂਡ, ਨਿਊਜ਼ੀਲੈਂਡ ਵਰਗੇ, ਉੱਥੇ ਤੋਂ ਜਾ ਕੇ ਤਾਂ ਹੁਣ ਦੇਖ ਲੋ, ਜਿਵੇਂ ਹੁਣ ਅੱਜ ਦੱਸਿਆ, ਮੈਨੂੰ ਤਾਂ ਪਹਿਲਾਂ ਹੀ ਪਤਾ ਵਾ ਕਿ ਜਿੰਨੀ ਵੀ ਉਹਨਾਂ ਦੇ ਭੀੜ ਇਕੱਠੀ ਕੀਤੀ ਆ, ਇਹਨਾਂ ਦੇ ਜਹਾਜ਼ਾਂ ਦਾ ਜਹਾਜ਼ ਭਰ ਭਰ ਕੇ ਆਏ,
1: ਬਿਲਕੁਲ,
0: ਇਹਨਾਂ ਵੱਲੋਂ ਜਿਹੜੀ ਇਸ਼ਤਿਹਾਰਬਾਜ਼ੀ ਅਸੀਂ ਇੰਡੀਆ ਦੇ ਵਿੱਚ ਕਰਦੇ ਪਏ ਆ, ਅਸੀਂ ਕਸਰ ਉਹ ਬਾਹਰ ਜਾ ਕੇ ਉਹਨੂੰ ਛੱਡੀ
1: ਜੀ। ਉਹ ਇਹਦੇ ਨਾਲ ਦੇਖੋ ਕਿਤੇ ਨਾ ਕਿਤੇ ਇਹ ਵੀ ਛਵੀ ਆਪਣੀ ਸਵਾਰਨ ਦੇ ਵਿੱਚ ਪਏ ਹੈ ਨਾ, ਜਿੱਦਾਂ ਹੁਣ ਚਲੋ ਇੰਡੀਆ ਅਮਰੀਕਾ ਆਪਣੀ ਡਾਂਗ ਕਿਤੇ ਨਾ ਕਿਤੇ ਰੱਖਦਾ, ਉਹ ਚਾਹੇ ਚਾਈਨਾ ਹੈ ਚਾਹੇ ਇੰਡੀਆ ਹੈ ਤੇ ਚਾਹੇ ਦੋ ਤਿੰਨ ਮੁਲਕ ਹੋਲ ਨੇ, ਉਹਨਾਂ ਦੇ ਉੱਤੇ ਡਾਂਗ ਜ਼ਰੂਰ ਰੱਖਦਾ ਕਿ ਘੱਟ ਗਿਣਤੀਆਂ ਦੇ ਉੱਤੇ ਜੋ ਕੁਛ ਤੁਸੀਂ ਕਰ ਰਹੇ ਹੋ ਉਹ ਲਾਲ ਲਕੀਰ ਦੇ ਵਿੱਚ ਨੇ, ਤਿੰਨ ਚਾਰ ਮੁਲਕ, ਤੇ ਉਹ ਕਿਤੇ ਨਾ ਕਿਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਆਪਣੀ ਛਵੀ ਨੂੰ ਸੁਧਾਰਨ ਦੇ ਲਈ ਇਹ ਚੀਜ਼ਾਂ ਵੀ ਕਰ ਰਹੇ ਹਨ।
0: ਉਹਨਾਂ ਨੂੰ ਪਤਾ ਵਾ, ਉਹਨਾਂ ਨੂੰ ਪਤਾ ਜੋ ਇੰਡੀਆ ਚ ਹੋ ਰਿਹਾ, ਇਹ ਤਾਂ ਨੀ ਗੱਲ ਹੈਗੀ, ਸਰਕਾਰ ਕੋਲ ਹੁੰਦੀ ਆ
1: ਜੀ,
0: ਇਹ ਤਾਂ ਨੀ ਗੱਲ ਹੈਗੀ। ਫਿਰ
1: ਜੀ
0: ਹੁਣ ਰਾਤੀ ਆਪਣੇ ਇੱਕ ਸੱਜਣ ਸਾਡੇ ਨਾਲ ਗਰੁੱਪ ਦੇ ਵਿੱਚ ਆਪਣੇ ਰਲੇ ਹੋਏ ਆ,
1: ਹਾਂਜੀ,
0: ਆਪਣੇ ਸਾਊਥ ਅਮਰੀਕਾ ਤੋਂ ਨੇ
1: ਜੀ,
0: ਜੱਸੀ ਜੀ
1: ਜੀ,
0: ਉਹ ਦੇਖੋ ਜੀ ਉਹਨਾਂ ਦੇ ਕੱਲੇ ਹੈਗੇ ਨੇ, ਬੇਟਾ ਉਹਨਾਂ ਦਾ ਆਸਟ੍ਰੇਲੀਆ ਵਾ, ਘਰਦਿਆਂ ਦੀ ਡੈਥ ਹੋ ਚੁੱਕੀ ਆ
1: ਜੀ,
0: ਉਹ ਦੇਖੋ ਉਹਨਾਂ ਦਾ ਗਰੁੱਪ ਟਾਈਪ ਬਣਿਆ ਜੀ, ਉਹਨਾਂ ਦੇ ਨਾਲ ਬਾਕੀ ਸਾਰੇ ਮੁਸਲਿਮ ਵੀ ਰਹਿੰਦੇ, ਭਰਾ ਰਹਿੰਦੇ ਆ,
1: ਬਿਲਕੁਲ,
0: ਇੰਨਾ ਵਧੀਆ ਵਰਤਾਓ ਕਰਦੇ ਆ
1: ਜੀ,
0: ਪਰ ਜੀ ਮੈਂ ਤੁਹਾਨੂੰ ਦੱਸ ਨੀ ਸਕਦਾ।
1: ਨਹੀਂ ਆਪਸ ਦੇ ਵਿੱਚ ਤਾਂ ਦੇਖੋ ਕਿਸੇ ਵੀ ਮੁਲਕ ਦੇ ਵਿੱਚ ਦੇਖ ਲਓ, ਜਿੱਦਾਂ ਬਹਾਦਰ ਜੀ ਗੱਲ ਕਰਕੇ ਜਾਂ ਮੇਰਾ ਆਪਣਾ ਵੀ ਐਕਸਪੀਰੀਅੰਸ ਆ, ਉਹ ਆਪਣੇ ਉੱਤੇ ਵੀ ਤਾਂ ਡਿਪੈਂਡ ਕਰਦਾ ਨਾ, ਤੁਸੀਂ ਕਿਸ ਤਰ੍ਹਾਂ ਦਾ ਬਿਹੇਵ ਜਾਂ ਲਿਹਾਜ਼ ਉਹਨਾਂ ਦੇ ਨਾਲ ਰੱਖਦੇ ਹੋ ਨਾ ਜੀ। ਬਹੁਤ ਵਧੀਆ ਵਿਚਰਦੇ ਆ, ਸਹਾਇਤਾ ਵੀ ਕਰਦੇ ਆ, ਖੜਦੇ ਵੀ ਆ ਜਿੱਥੇ ਕੋਈ ਜ਼ਰੂਰਤ ਹੁੰਦੀ ਆ, ਸਾਰਾ ਕੁਝ ਹੀ ਆ ਜੀ, ਬਿਲਕੁਲ। ਇਹ ਤਾਂ ਸਿਆਸਤਦਾਨਾਂ ਨੇ ਆਪਸ ਦੇ ਵਿੱਚ ਲੜਾਇਆ ਹੋਇਆ ਜਾਂ ਇੱਕ ਜਿਹੜਾ ਬਹਾਨਾ ਬਣਾਇਆ ਹੋਇਆ ਵੀ ਆਪਸ ਦੇ ਵਿੱਚ ਬੈਠ ਕੇ ਰਾਜ਼ੀ ਨਹੀਂ ਨੇ।
0: ਮੈਂ ਪੰਜਾਬ ਦੀ ਸਿਆਸਤ ਨਾਲ ਤਾਂ ਕੋਈ ਗੱਲ ਹੀ ਨਹੀਂ ਕਰਨੀ ਚਾਹੁੰਦਾ ਜੀ, ਦੇਖੋ
1: ਜੀ,
0: ਕਿਉਂਕਿ ਸਾਰੇ ਇੱਕੋ ਕੱਟੇ ਵੱਡੇ ਹੀ ਆ, ਬਸ
1: ਬਿਲਕੁਲ,
0: ਮੈਂ ਤਾਂ ਇਹ ਗੱਲ ਕਹਿੰਦਾ ਵਾ
1: ਜੀ।
0: ਬਾਕੀ ਜਿੰਨੀਆਂ ਵੀ ਸਰਕਾਰਾਂ ਉੱਤੇ ਹੁੰਦੀਆਂ ਵਾ, ਘੱਟੋ ਘੱਟ ਲੋਕਾਂ ਨੂੰ ਉਹਨਾਂ ਤੋਂ ਬਹੁਤ ਉਮੀਦਾਂ ਹੁੰਦੀਆਂ ਨੇ
1: ਜੀ,
0: ਪਰ ਇੱਕ ਜਿਹੜੀ ਵੱਡੀ ਸਰਕਾਰ ਉੱਤੇ ਸੈਂਟਰਲੀ ਕਰਕੇ
1: ਜੀ,
0: ਉਹ ਵੀ ਇੰਨਾ ਕੁਛ ਗਲਤ ਕਰੀ ਜਾਵੇ, ਫਿਰ ਤਾਂ ਬਰਦਾਸ਼ਤ ਹੋਣ ਬਹੁਤ ਔਖਾ।
1: ਕਿਉਂਕਿ ਦੇਖੋ ਮੋਦੀ ਸਾਹਿਬ ਨੇ ਅੱਜ ਆਪਣੀ ਜ਼ੁਬਾਨੀ ਕਿਹਾ ਕਿ ਪੰਜਾਬ ਦੇ ਵਿੱਚ ਫਰੋਤੀਆਂ, ਨਸ਼ਾ, ਵਾਰਦਾਤਾਂ ਜੋ ਹੋ ਰਹੀਆਂ, ਥਾਣਿਆਂ ਦੇ ਉੱਤੇ ਬਲਾਸਟ ਹੋ ਰਹੇ ਨੇ, ਗੈਂਗਸਟਰਵਾਦ ਹੋ ਰਿਹਾ, ਹੋਰ ਸਾਰੀਆਂ ਚੀਜ਼ਾਂ ਨੇ, ਉਹ ਗੱਲਾਂ ਤਾਂ ਕਰ ਗਏ ਨੇ, ਰਿਪੋਰਟਾਂ ਸਾਰਾ ਕੁਝ ਪਹੁੰਚਦਾ, ਪਰ ਤੁਸੀਂ ਵੀ ਫਿਰ ਵੇਸਲੇ ਬੈਠੇ ਹੋ, ਤੁਸੀਂ ਖਿੱਚ ਕਾਤੋਂ ਨੀ ਪਾਉਂਦੇ ਬਾਈ, ਕਿਸੇ ਵੀ ਤੁਸੀਂ ਪ੍ਰਧਾਨ ਮੰਤਰੀ ਸਾਰੇ ਮੁਲਕ ਦੇ ਹੋ ਤੇ ਤੁਹਾਡਾ ਹੱਕ ਬਣਦਾ ਹੈ, ਉਸ ਹੱਕ ਦੇ ਬਾਬਤ ਤੁਸੀਂ ਕਹੋ ਭਾਈ ਮੁੱਖ ਮੰਤਰੀਆਂ ਨੂੰ ਉੱਥੇ ਬੁਲਾਓ ਭਾਈ, ਸੂਬਿਆਂ ਚ ਜਿਹਨਾਂ ਦੇ ਹਾਲਾਤ ਇਹ ਨੇ, ਵੀ ਹੋ ਕੀ ਰਿਹਾ ਭਾਈ ਤੁਹਾਡੇ, ਚਾਹੇ ਸਰਕਾਰ ਸਾਡੀ ਉੱਥੇ ਨਹੀਂ ਹੈ, ਪਰ ਤੁਹਾਡਾ ਇੰਨਾ ਤਾਂ ਝਾੜਨ ਦਾ ਜਾਂ ਉਹਨਾਂ ਤੋਂ ਜਵਾਬ ਮੰਗਣ ਦਾ ਹੱਕ ਤਾਂ ਉਸ ਅਹੁਦੇ ਦੇ ਉੱਤੇ ਬੈਠ ਕੇ ਬਣਦਾ ਹੀ ਹੈ। ਜੇ ਸਾਡੀ ਜ਼ਰੂਰਤ ਹੈ ਭਾਈ ਸਾਨੂੰ ਦੱਸੋ, ਜੇ ਤੁਹਾਡੇ ਕੋਲ ਲੋਟ ਨਹੀਂ ਹੁੰਦਾ ਤੇ ਅਸੀਂ ਕਰਾਉਂਦੇ ਹਾਂ ਨਾਲ ਰਲ ਕੇ।
0: ਭਾਜੀ ਤਾਂ ਉਹਨਾਂ ਨੇ ਕਰ ਤਾਂ ਲਿਆ ਵਾ
1: ਜੀ,
0: ਇੱਕ ਅਮਰੀਕਾ ਦੀ ਏਜੰਸੀ ਐਫ ਬੀ ਆਈ ਆਪਣੇ
1: ਹਾਂਜੀ
0: ਕਾਰਵਾਈ ਕਰਪਟ ਬੰਦਿਆਂ ਦੀ ਲਿਸਟਾਂ ਬਣਾਈ ਜਾਂਦੇ ਆ, ਤੁਸੀਂ ਕਾਰਵਾਈ
1: ਤੇ ਪਏ,
0: ਉਹਨਾਂ ਨੇ ਖਿੱਚ ਲਿਆ ਗੋਲਡੀ ਬਰਾਡ ਦੀ ਲਾਇਸੈਂਸ ਵੀ, ਦੱਸੋ ਮੈਨੂੰ
1: ਪਿਛਲੇ ਦਿਨਾਂ ਚ ਫਰੋਤੀਆਂ ਚ
0: ਭਾਜੀ ਤੁਸੀਂ ਆਪਦੀ ਗੋਦੀ ਚ ਰੱਖਿਆ ਉਹਨਾਂ ਨੂੰ, ਦੇਖੋ ਤੁਸੀਂ
1: ਜੀ
0: ਗੱਲ ਕਿੱਥੇ ਜਾਂਦੀ ਫਿਰ,
1: ਗੱਲ
0: ਤਾਂ ਸੋਚਣ ਵਾਲੀ ਨਾ। ਮੈਂ ਤਾਂ ਇਹ ਗੱਲ ਕਹੂੰਗਾ, ਜੇ ਤੁਸੀਂ ਪੱਗ ਬੰਨ ਕੇ ਪੱਗ ਦੀ ਸ਼ਾਨ ਪੰਜਾਬ ਦੇ ਵਿੱਚ ਵਧਾਉਣੀ ਹੈ ਪੰਜਾਬ ਨੂੰ
1: ਜੀ,
0: ਤੇ ਸੱਚ ਤੇ ਖੜੋ,
1: ਸੱਚ ਤੇ ਖੜੋ,
0: ਗੱਲ ਤਾਂ ਇਹ ਹੈ,
1: ਬਿਲਕੁਲ
0: ਹਾਂਜੀ
1: ਜੀ
0: ਗੱਲ,
1: ਬਿਲਕੁਲ।
0: ਜਦੋਂ ਵੀ ਕੋਈ ਏਦਾਂ ਦੇ ਲੀਡਰ ਆਉਂਦੇ ਨੇ
1: ਜੀ,
0: ਖੱਜਲ ਖੁਆਰੀ ਕੀ ਨਾ ਆਮ ਲੋਕਾਂ ਦੀ ਹੁੰਦੀ ਆ,
1: ਬਿਲਕੁਲ ਹੈ ਜੀ,
0: ਕੀ ਲੋੜ ਆ ਰਸਤੇ ਬੰਦ ਕਰਨ ਦੀ
1: ਜੀ,
0: ਤੁਸੀਂ ਆਪਦੇ ਰਸਤੇ ਉਧਰ ਦੇ ਬਣਾ ਲਓ ਨਾ, ਲੋਕਾਂ ਨੂੰ ਕਿਉਂ ਤੰਗ ਕਰਦੇ ਹੋ
1: ਜੀ,
0: ਭੀੜ ਭੜਕਾ ਕਿੱਧਰ ਹੋ ਜਾਂਦਾ ਵਾ
1: ਜੀ,
0: ਕੀ ਗੱਲ, ਇਹਦਾ ਮਤਲਬ ਜਦੋਂ ਇਹ ਹੁੰਦੇ ਆ, ਜਦੋਂ ਵੱਡੇ ਨੇਤੇ ਆ, ਉਦੋਂ ਲੋਕ ਜਿਹੜੇ ਆਮ ਲੋਕੀ ਵੋਟਾਂ ਪਾਉਂਦੇ ਤੁਹਾਨੂੰ, ਉਹੀ ਉਹੀ ਖਰਾ ਖੱਜਲ ਖੁਆਰੀ ਹੁੰਦੀ ਆ, ਤੁਹਾਡੀ ਨੀ ਕਦੀ ਹੋਈ, ਤੁਹਾਡੀ ਨੀ ਕਦੀ ਗੱਡੀਆਂ ਰੁਕੀਆਂ, ਗੱਲ ਤੇ ਆ ਭਾਜੀ। ਅੱਜ ਇੱਕ ਪੋਸਟ ਪਾਈ ਕਿਸੇ ਨੇ
1: ਜੀ,
0: ਅੱਜ ਇੱਕ ਪੋਸਟ ਪਾਈ ਸੀਗੀ, ਉਹਨਾਂ ਨੇ ਦੱਸੀ, ਪਤਾ ਨੀ ਫੇਕ ਪਾ ਦਿੰਦੇ ਤੁਹਾਨੂੰ ਪਤਾ ਹੀ ਆ, ਵਾਧੂ ਲਾਣਾ ਬੈਠਾ ਹੀ ਆ,
1: ਬਿਲਕੁਲ
0: ਯੂਟਿਊਬਰ
1: ਜੀ,
0: ਉਹਨੇ ਪਾਈਆ ਸੀ ਜੀ, ਬੀਜੇਪੀ ਵੱਲੋਂ ਆਪਣੇ ਅਜੇ ਢਿੱਲੋਂ ਸਾਹਿਬ ਆਪਣੇ

0: ਆਪਣੇ
1: ਡੇਰੇ ਵਾਲੇ ਜੀ,
0: ਹਾਂਜੀ ਗਰੇਵਾਲ,
1: ਕੈਸਾ ਵਾਲੇ ਜੀ,
0: ਇੱਕ ਤਾਂ
1: ਉਹਨਾਂ
0: ਉਹਨਾਂ ਦੇ
1: ਨੂੰ ਮੁੱਖ
0: ਪ੍ਰਧਾਨ ਨੇ,
1: ਮੰਤਰੀ ਦਾ
0: ਦੂਸਰੇ
1: ਚਿਹਰਾ ਲਾ
0: ਗਰੇਵਾਲ
1: ਦਿੱਤਾ
0: ਹੋਏ
1: ਗਿਆ ਜੀ, ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਲਾ ਦਿੱਤਾ ਗਿਆ ਜੀ ਪੰਜਾਬ ਦੇ ਵਿੱਚ
0: ਜੀ ਜੀ
1: ਆਉਣ
0: ਜੀ
1: ਵਾਲੀਆਂ ਵੋਟਾਂ ਦੇ ਵਿੱਚ।
0: ਜੀ
1: ਹੈ ਤਾਂ ਫੇਕ ਸੀਗਾ
0: ਜੀ,
1: ਵਿੱਚ ਕਮੈਂਟ, ਵਿੱਚ ਕਿਸੇ ਨੇ ਕਮੈਂਟ ਪੜਿਆ ਸੀਗਾ
0: ਜੀ,
1: ਉਹ ਕਹਿੰਦੇ ਅਕਾਲੀ ਦਲ ਵਾਲਿਆਂ ਨੂੰ ਕਹਿੰਦੇ ਬਾਬੇ ਰਾਮਰੀ ਵੀ ਨੂੰ ਆਪਦਾ ਮੁੱਖ ਮੰਤਰੀ ਲਾ ਦੇਣਾ ਚਾਹੀਦਾ ਨਾਲ ਹੀ
0: ਜੀ।
1: ਇਹ ਤਾਂ ਲੋਕੀ ਇਹਦੇ ਦੀਆਂ ਗੱਲਾਂ ਕਰਦੇ, ਦੱਸੋ।
0: ਬਿਲਕੁਲ ਹੈ ਜੀ, ਬਿਲਕੁਲ ਹੈ।
1: ਇਸ ਕਰਕੇ ਸਾਡੇ ਲੀਡਰਾਂ ਨੂੰ ਸੋਚਣਾ ਪਊਗਾ
0: ਜੀ,
1: ਜੋ ਕੁਛ ਹੋ ਗਿਆ ਵਾ, ਇਹ ਸਰਕਾਰਾਂ ਨੇ ਸਾਨੂੰ ਬਹੁਤ ਕੁਛ ਦਿਖਾ ਦਿੱਤਾ ਵਾ
0: ਜੀ,
1: ਚੰਗੇ ਬਣਨਾ ਬੜੀ ਔਖਾ ਜੀ। ਮੈਂ ਤਾਂ ਇਹ ਗੱਲ ਕਹੂੰਗਾ ਜੀ, ਪੰਜਾਬ ਨੂੰ ਬਚਾਉਣਾ ਵਾ ਤੇ ਕੋਈ ਚੰਗੇ ਲੀਡਰ ਅੱਗੇ ਆ ਜਾਣ,
0: ਜੀ
1: ਤੇ ਬੇੜਾ ਤਾਂ ਗਰਕ ਹੋਇਆ।
0: ਧੰਨਵਾਦ ਜੀ, ਬਹੁਤ ਬਹੁਤ,
1: ਬਿਲਕੁਲ
0: ਬਿਲਕੁਲ ਸਹਿਮਤ ਹੈ। ਸ਼ੁਕਰੀਆ ਜੀਰਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਸਾਂਝ ਦੇ ਲਈ ਜੀ, ਚੰਗੇ ਵਿਚਾਰਾਂ ਲਈ। ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਸਾਂਝੀ ਰਜਿੰਦਰ ਜੀਰਾ ਜੀ ਜੁੜੇ ਸਨ, ਆਪਣੇ ਜਜ਼ਬਾਤ ਸਾਂਝੇ ਕਰਕੇ ਗਏ ਨੇ। ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਅੱਜ ਦੋਸਤੋ, ਨਾਵਲ ਫਿਰ ਰਹਿ ਜਾਣਾ ਜੀ, ਤੇ ਸਮਾਂ ਆਪਣਾ ਸਮਾਪਤੀ ਵੱਲ ਨੂੰ ਚੱਲ ਰਿਹਾ, ਤੇ ਇੰਟਰਨੈਸ਼ਨਲ ਖਬਰਾਂ ਜਿਹੜੀਆਂ ਨੇ ਦੋ ਚਾਰ, ਉਹਨਾਂ ਦਾ ਵੀ ਧਿਆਨ ਮਾਰਦੇ ਹਾਂ ਕਿਉਂਕਿ ਕਾਫੀ ਇੰਟਰਸਟਿੰਗ ਨੇ। ਟਰੰਪ ਦਾ ਜਿਹੜਾ ਹੈ ਅਮਰੀਕਾ ਵਾਸੀਆਂ ਨੂੰ ਸੰਬੋਧਨ ਉਹਨੇ ਕੀਤਾ ਹੈ, ਕੀ ਕਹਿੰਦਾ ਉਹਦੇ ਵਿੱਚ ਕਿ ਚੀਨ ਨੇ ਚੋਰੀ ਕੀਤਾ ਹੈ 2 ਕਰੋੜ ਵੋਟਰਾਂ ਦਾ ਡਾਟਾ, ਤੇ ਟਰੰਪ ਨੇ 2020 ਦੀਆਂ ਚੋਣਾਂ ਨੂੰ ਜਿਹੜਾ ਦੱਸਿਆ ਧਾਂਦਲੀ ਵਾਲਾ। ਟਰੰਪ ਨੇ ਚੋਣ ਸੁਰੱਖਿਆ ਨੂੰ ਲੈ ਕੇ ਦੇਸ਼ ਨੂੰ ਸੰਬੋਧਨ ਕੀਤਾ। ਇਸ ਦੇ ਦੌਰਾਨ ਟਰੰਪ ਨੇ ਪਿਛਲੀਆਂ ਚੋਣਾਂ ਦੇ ਨਤੀਜਿਆਂ ਦੇ ਉੱਤੇ ਸ਼ੱਕ ਜ਼ਾਹਰ ਕੀਤਾ। ਉਹਨਾਂ ਕਿਹਾ ਕਿ 2020 ਦੀ ਰਾਸ਼ਟਰਪਤੀ ਚੋਣ ਧਾਂਦਲੀ ਵਾਲੀ ਸੀ, ਤੇ ਉਹਨਾਂ ਚੀਨ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਚੀਨ ਨੇ 2 ਕਰੋੜ ਅਮਰੀਕੀ ਵੋਟਰਾਂ ਦਾ ਡਾਟਾ ਚੋਰੀ ਕੀਤਾ ਤੇ ਇਸ ਦੇ ਨਾਲ ਜੁੜੀ ਖੁਫੀਆ ਜਾਣਕਾਰੀ ਰਾਸ਼ਟਰਪਤੀ, ਕਾਂਗਰਸ ਅਤੇ ਜਨਤਾ ਤੋਂ ਛੁਪਾਈ ਗਈ। ਟਰੰਪ ਨੇ ਦਾਅਵਾ ਕੀਤਾ ਕਿ ਖੁਫੀਆ ਏਜੰਸੀਆਂ ਨੇ ਅਮਰੀਕੀ ਚੋਣਾਂ ਦੇ ਵਿਚ ਗੜਬੜ ਕਰਨ ਦੀਆਂ ਚੀਨ ਦੀਆਂ ਕੋਸ਼ਿਸ਼ਾਂ ਨੂੰ ਛੁਪਾਇਆ। ਨਾਲ ਕਿਹਾ ਗਿਆ ਕਿ ਚੀਨ ਨੇ 2020 ਦੀ ਚੋਣ ਦੇ ਦੌਰਾਨ ਅਮਰੀਕੀ ਚੋਣ ਡਾਟਾ ਦੇ ਨਾਲ ਹੁਣ ਤੱਕ ਦੀ ਸਭ ਤੋਂ ਵੱਡੀ ਛੇੜਛਾੜ ਕੀਤੀ। ਦੇਸ਼ ਦੇ ਨਾਂ ਆਪਣੇ ਸੰਬੋਧਨ ਦੇ ਵਿਚ ਟਰੰਪ ਨੇ ਕਿਹਾ ਕਿ ਹਾਲ ਹੀ ਦੇ ਵਿਚ ਜਨਤਕ ਕੀਤੇ ਗਏ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਕਿ 2020 ਦੀ ਚੋਣ ਦੇ ਸਮੇਂ ਤੋਂ ਸ਼ੁਰੂ ਹੋ ਕੇ ਕਈ ਸਾਲਾਂ ਤੱਕ ਚੀਨ ਨੇ ਚੋਣ ਡਾਟਾ ਦੇ ਨਾਲ ਇਤਿਹਾਸ ਦੀ ਸਭ ਤੋਂ ਵੱਡੀ ਛੇੜਛਾੜ ਕੀਤੀ ਹੈ, ਜਿਸ ਦੇ ਨਤੀਜੇ ਵਜੋਂ ਚੀਨ ਨੇ 2 ਕਰੋੜ ਅਮਰੀਕਨ ਵੋਟਰਾਂ ਦੀਆਂ ਫਾਈਲਾਂ ਗੈਰ ਕਾਨੂੰਨੀ ਢੰਗ ਦੇ ਨਾਲ ਹਾਸਲ ਕਰ ਲਈਆਂ। ਉਨ੍ਹਾਂ ਜਾਣਕਾਰੀ ਦੇ ਵਿਚ ਨਾਮ, ਪਤੇ, ਫੋਨ ਨੰਬਰ, ਸਿਆਸੀ ਪਾਰਟੀ ਦੀ ਪਸੰਦ ਅਤੇ ਹੋਰ ਸੰਵੇਦਨਸ਼ੀਲ ਡਾਟਾ ਸ਼ਾਮਲ ਨੇ, ਜਿਨ੍ਹਾਂ ਦੀ ਲੋੜ ਵੋਟ ਲਈ ਜਿਹੜਾ ਰਜਿਸਟਰ ਕਰਨ ਅਤੇ ਹੋਰ ਗਲਤ ਕੰਮਾਂ ਦੇ ਵਿਚ ਸ਼ਾਮਲ ਹੋਣ ਦੇ ਲਈ ਹੁੰਦੀ ਹੈ। ਡਾਟਾ ਦਾ ਇਹ ਨੁਕਸਾਨ ਜਿਹੜਾ ਚੋਣ ਸੁਰੱਖਿਆ ਲਈ ਇਕ ਬੇਮਿਸਾਲ ਸੰਕਟ ਜਿਹੜਾ ਪੈਦਾ ਕਰਦਾ ਹੈ। ਖੁਫੀਆ ਏਜੰਸੀਆਂ ਤੋਂ ਇਹ ਵੀ ਜਿਹੜਾ ਪਤਾ ਲੱਗਦਾ ਕਿ ਚੀਨ ਨੇ ਇਸ ਨਵੇਂ ਪ੍ਰੋਜੈਕਟ ਦੇ ਲਈ ਖਾਸ ਤੌਰ ਦੇ ਉੱਤੇ ਇਕ ਡਾਟਾ ਜਿਹੜਾ ਐਕਸਪਲੋਈਟੇਸ਼ਨ ਯੂਨਿਟ, ਜਿਹੜਾ ਡਾਟਾ ਦੀ ਗਲਤ ਵਰਤੋਂ ਕਰਨ ਵਾਲੀ ਯੂਨਿਟ ਤਾਇਨਾਤ ਕੀਤੀ ਸੀ। ਅਮਰੀਕੀ ਖੁਫੀਆ ਏਜੰਸੀਆਂ ਨੂੰ 2020 ਦੇ ਵਿਚ ਵੋਟਰ ਰਜਿਸਟਰੇਸ਼ਨ ਫਾਈਲਾਂ ਦੇ ਨਾਲ ਛੇੜਛਾੜ ਦੇ ਬਾਰੇ ਪਤਾ ਲੱਗਣਾ ਸ਼ੁਰੂ ਹੋਇਆ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ 18 ਰਾਜਾਂ ਦੇ ਵਿਚ ਕਰੋੜਾਂ ਵੋਟਰਾਂ ਦਾ ਡਾਟਾ ਚੀਨ ਨੇ ਖਰੀਦਿਆ, ਚੋਰੀ ਕੀਤਾ ਜਾਂ ਹੈਕ ਕੀਤਾ ਸੀ। ਫਿਰ ਵੀ ਜਿਨ੍ਹਾਂ ਲੋਕਾਂ ਨੂੰ ਚੇਤਾਵਨੀ ਦੇਣੀ ਚਾਹੀਦੀ ਸੀ ਉਨ੍ਹਾਂ ਨੇ ਇਹ ਜਾਣਕਾਰੀ ਛੁਪਾ ਕੇ ਰੱਖੀ ਹੈ। ਉਨ੍ਹਾਂ ਨੇ ਰਾਸ਼ਟਰਪਤੀ ਵਜੋਂ ਮੈਨੂੰ ਇਸ ਦੇ ਬਾਰੇ ਨਹੀਂ ਦੱਸਿਆ ਤੇ ਸਾਡੀ ਜਾਣਕਾਰੀ ਅਨੁਸਾਰ ਜਿਹੜਾ ਉਨ੍ਹਾਂ ਨੇ ਕਾਂਗਰਸ ਨੂੰ ਵੀ ਸੂਚਿਤ ਨਹੀਂ ਕੀਤਾ। ਨਾਲ ਹੀ ਉਹ ਇਹ ਕਹਿੰਦੇ ਰਹੇ ਕਿ ਇਹ ਸਾਡੇ ਦੇਸ਼ ਦੇ ਇਤਿਹਾਸ ਦੀ ਸਭ ਤੋਂ ਸੁਰੱਖਿਅਤ ਚੋਣ ਹੈ, ਜਿਵੇਂ ਕਿ ਸਾਡੇ ਦੁਆਰਾ ਜਾਰੀ ਕੀਤੇ ਗਏ ਦਸਤਾਵੇਜ਼ਾਂ ਤੋਂ ਪਤਾ ਲੱਗਦਾ। CIA ਦੀ ਰਿਪੋਰਟ ਦੇ ਵਿਚ ਸਾਫ਼ ਤੌਰ ਦੇ ਉੱਤੇ ਕਿਹਾ ਗਿਆ ਸੀ ਕਿ 2018 ਦੇ ਅੱਧ ਦੇ ਵਿਚ ਚੀਨ ਕਮਿਊਨਿਸਟ ਜਿਹੜਾ ਪਾਰਟੀ ਹੈ ਉਹਦੀ ਨੀਤੀ ਅਮਰੀਕੀ ਰਾਸ਼ਟਰਪਤੀ ਦਾ ਵਿਰੋਧ ਕਰਨ ਵਾਲੇ ਸਾਰੇ ਘਰੇਲੂ ਅਤੇ ਵਿਦੇਸ਼ੀ ਤੱਤਾਂ ਦੀ ਵਰਤੋਂ ਕਰਕੇ ਅਮਰੀਕੀ ਰਾਸ਼ਟਰਪਤੀ ਦੀਆਂ ਵੋਟਾਂ ਪਵਾਉਣ ਜਾਂ ਘਟਾਉਣ ਅਤੇ ਉਨ੍ਹਾਂ ਨੂੰ ਅਸਤੀਫੇ ਦੇਣ ਦੇ ਲਈ ਮਜਬੂਰ ਕਰਨ ਜਾਂ ਉਨ੍ਹਾਂ ਦੇ ਦੁਬਾਰਾ ਚੁਣੇ ਜਾਣ ਨੂੰ ਰੋਕਣ ਦੀ ਸੀ। ਨਾਲ ਹੀ 2018 ਦੇ ਵਿਚ ਅਮਰੀਕੀ ਮਿਡ ਟਰਮ ਜਿਹੜੀ ਹੈ ਚੋਣਾਂ ਹੈ ਉਹਦੇ ਵਿਚ ਬਾਅਦ ਦੇ ਵਿਚ 2020 ਦੇ ਵਿਚ ਚੀਨੀ ਰਾਸ਼ਟਰਪਤੀ ਚੋਣ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਆਫਿਸ ਆਫ ਦਾ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਡਿਪਾਰਟਮੈਂਟ ਆਫ ਜਸਟਿਸ FBI ਅਤੇ CIA ਨੂੰ ਇਹ ਜਾਂਚ ਕਰਨ ਦੇ ਲਈ ਕਹਿ ਰਿਹਾ ਹਾਂ ਕਿ ਇਹ ਜ਼ਰੂਰੀ ਜਾਣਕਾਰੀ ਕਿਵੇਂ ਅਤੇ ਕਿਉਂ ਛੁਪਾਈ ਗਈ ਹੈ। ਇਸ ਦੇ ਨਾਲ ਹੀ ਇਸ ਮਾਮਲੇ ਨੂੰ ਦਬਾਉਣ ਦੇ ਵਿਚ ਸ਼ਾਮਲ ਲੋਕਾਂ ਨੂੰ ਨੌਕਰੀ ਤੋਂ ਕੱਢਿਆ ਜਾਵੇ ਤੇ ਜੇਕਰ ਸਹੀ ਲੱਗੇ ਤਾਂ ਉਨ੍ਹਾਂ ਦੇ ਖਿਲਾਫ਼ ਅਪਰਾਧਿਕ ਦੋਸ਼ ਲਗਾਏ ਜਾਣ। ਟਰੰਪ ਨੇ ਅੱਗੇ ਕਿਹਾ ਕਿ ਹਾਲ ਹੀ ਦੇ ਵਿਚ ਸਾਨੂੰ ਵੱਡੀ ਗਿਣਤੀ ਚ ਬਰਨ ਬੈਗ ਮਿਲੇ ਨੇ, ਜਾਣੀ ਕਿ ਸਾੜੇ ਹੋਏ ਬੈਗ, ਜਾਣੀ ਅਜਿਹੀ ਜਾਣਕਾਰੀ ਜਿਸ ਨੂੰ ਰਾਸ਼ਟਰਪਤੀ ਬਰਾਕ ਓਬਾਮਾ ਨੇ ਸਾੜਨ ਦੇ ਲਈ ਕਿਹਾ ਸੀ। ਇਨ੍ਹਾਂ ਬੈਗਾਂ ਨੂੰ ਸਾੜਿਆ ਜਾਣਾ ਸੀ ਪਰ ਅਜਿਹਾ ਨਹੀਂ ਹੋ ਸਕਿਆ। ਸਾਡਾ ਮੰਨਣਾ ਹੈ ਕਿ ਅਜਿਹਾ ਜਾਣ ਬੁੱਝ ਕੇ ਨਹੀਂ ਸਗੋਂ ਨਾ ਕਾਬਲੀਅਤ ਕਾਰਨ ਜਿਹੜਾ ਹੋਇਆ, ਪਰ ਜੋ ਗੱਲਾਂ ਸਾਹਮਣੇ ਆਈਆਂ ਨੇ ਉਹ ਹੈਰਾਨ ਕਰਨ ਵਾਲੀਆਂ ਨੇ। ਟਰੰਪ ਨੇ ਕਿਹਾ ਕਿ ਇਹ ਦਿਖਾਉਣ ਦੇ ਲਈ ਕਿ ਸਾਡੀਆਂ ਚੋਣਾਂ ਕਿੰਨੀਆਂ ਅਸੁਰੱਖਿਅਤ ਬਣੀਆਂ ਹੋਈਆਂ ਨੇ, ਅਸੀਂ ਹੋਮਲੈਂਡ ਸਿਕਿਉਰਿਟੀ ਦੀ ਇੱਕ ਹੈਰਾਨ ਕਰਨ ਵਾਲੀ ਜਾਂਚ ਦੇ ਨਤੀਜੇ ਜਾਰੀ ਕਰ ਰਹੇ ਹਾਂ। ਇਸ ਦੇ ਵਿੱਚ ਰਾਜਾਂ ਦੀ ਵੋਟਰ ਸੂਚੀ ਤੇ ਪਬਲਿਕ ਰਿਕਾਰਡ ਦੀ ਸਮੀਖਿਆ ਕੀਤੀ ਗਈ ਹੈ। ਲਗਭਗ 2,78,000 ਅਜਿਹੇ ਲੋਕਾਂ ਦੀ ਪਛਾਣ ਕੀਤੀ ਗਈ ਜੋ ਨਾਗਰਿਕ ਨਹੀਂ ਨੇ ਪਰ ਫੈਡਰਲ ਚੋਣਾਂ ਦੇ ਵਿੱਚ ਵੋਟ ਪਾਉਣ ਦੇ ਲਈ ਰਜਿਸਟਰਡ ਨੇ, ਕਿਉਂਕਿ ਡੈਮੋਕ੍ਰੇਟਿਕ ਰਾਜ ਆਪਣੀ ਵੋਟਰ ਫਾਈਲਾਂ ਸਾਂਝੀਆਂ ਕਰਨ ਤੋਂ ਇਨਕਾਰ ਕਰਦੇ ਨੇ। ਇਸ ਦੇ ਲਈ ਅਸਲ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਹੈ। ਇਸ ਸੀਮਤ ਵਿਸ਼ਲੇਸ਼ਣ ਦੇ ਵਿੱਚ ਵੀ ਤਕਰੀਬਨ 2.5 ਲੱਖ ਤੋਂ ਵੱਧ ਵਿਦੇਸ਼ੀ ਨਾਗਰਿਕ ਗੈਰ ਕਾਨੂੰਨੀ ਤੌਰ ਦੇ ਉੱਤੇ ਵੋਟ ਪਾਉਣ ਦੇ ਲਈ ਰਜਿਸਟਰਡ ਪਾਏ ਗਏ ਨੇ। ਸਾਡੇ ਦੇਸ਼ ਨੂੰ ਬਹੁਤ ਨੁਕਸਾਨ ਹੋਇਆ। ਉਨ੍ਹਾਂ ਕਿਹਾ ਕਿ ਸਾਡੀਆਂ ਚੋਣਾਂ ਦੇ ਵਿੱਚ ਧਾਂਦਲੀ ਅਤੇ ਚੋਰੀ ਹੋਣ ਦਾ ਖਤਰਾ ਪੈਦਾ ਹੋ ਗਿਆ ਤੇ ਅਮਰੀਕੀ ਲੋਕਾਂ ਦਾ ਭਰੋਸਾ ਟੁੱਟ ਗਿਆ। ਇਸ ਨੂੰ ਇਵੇਂ ਹੀ ਜਿਹੜਾ ਚੱਲਣ ਨਹੀਂ ਦਿੱਤਾ ਜਾ ਸਕਦਾ। ਆਖਰ ਚ ਕਿਹਾ ਕਿ ਅਸੀਂ ਦੁਨੀਆਂ ਦੇ ਵਿੱਚ ਸਭ ਤੋਂ ਸੁਰੱਖਿਅਤ, ਇਮਾਨਦਾਰ ਤੇ ਨਿਰਪੱਖ ਚੋਣ ਪ੍ਰਣਾਲੀ ਦੇ ਹੱਕਦਾਰ ਹਾਂ। ਸੁਰੱਖਿਅਤ ਚੋਣ ਕੋਈ ਪਾਰਟੀ ਆਧਾਰਿਤ ਮੁੱਦਾ ਨਹੀਂ ਹੋਣਾ ਚਾਹੀਦਾ ਹੈ। ਲਓ ਜੀ, ਬਿਆਨ ਦੇ ਦਿੱਤਾ, ਕਿਉਂਕਿ ਮਿਡ ਚੋਣ ਜਿਹੜੀ ਆ ਚੁੱਕੀ ਹੈ ਲਾਗੇ ਤੇ ਉਹਦੇ ਵਿੱਚ ਰੋਲਾ ਰੱਪਾ ਜਿਹੜਾ ਪੈ ਰਿਹਾ। ਤੇ ਦੋਸਤੋ, ਲਾਈਨਾਂ ਖੁੱਲੀਆਂ ਨੇ, ਅੱਜ ਨਾਵਲ ਨਹੀਂ ਕਰ ਪਾਵਾਂਗੇ ਤੁਹਾਡੇ ਨਾਲ ਸਾਂਝਾ, ਵੱਖਰਾ ਐਪੀਸੋਡ ਬਣਾ ਕੇ ਮੈਂ ਕੱਲ ਨੂੰ ਵੀ ਚਾਹੇ ਉਹ ਤੁਹਾਡੇ ਤੱਕ ਸਾਂਝਾ ਕਰ ਦਾਂਗਾ। ਤੇ ਅੱਜ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਅੱਜ ਖਬਰਾਂ ਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ। US ਟੈਰਿਫ ਜਿਹੜਾ ਥ੍ਰੈਟ ਹੈ, 60 ਤੋਂ ਵੱਧ ਅਮਰੀਕੀ ਸੈਨੇਟਰਾਂ ਦੇ ਵੱਲੋਂ ਰੂਸ ਦੇ ਉੱਤੇ ਪਾਬੰਦੀਆਂ ਵਾਲੇ ਬਿੱਲ ਦਾ ਸਮਰਥਨ ਕਰ ਦਿੱਤਾ ਤੇ ਭਾਰਤ ਤੇ ਲੱਗ ਸਕਦਾ ਹੈ 100% ਟੈਰਿਫ। ਭਾਰਤ ਤੇ ਰੂਸੀ ਤੇਲ ਦੇ ਉੱਤੇ ਹੋਰ ਪ੍ਰਮੁੱਖ ਜਿਹੜਾ ਖਰੀਦਦਾਰਾਂ ਤੋਂ ਹੋਣ ਵਾਲੀ ਦਰਾਮਦ ਦੇ ਉੱਤੇ 100% ਟੈਕਸ ਟੈਰਿਫ ਟੈਕਸ ਜਿਹੜਾ ਲਗਾਉਣ ਦਾ ਰਾਹ ਪੱਧਰਾ ਕਰਨ ਵਾਲੇ ਇੱਕ 2-ਪੱਖੀ ਬਿੱਲ ਦਾ 60 ਤੋਂ ਵੱਧ ਅਮਰੀਕੀ ਸੈਨੇਟਰਾਂ ਨੇ ਸਮਰਥਨ ਕਰ ਦਿੱਤਾ ਹੈ। ਵਾਸ਼ਿੰਗਟਨ ਦੇ ਵਿੱਚ ਪੇਸ਼ ਕੀਤੇ ਗਏ ਪ੍ਰਸਤਾਵ ਜਿਹੜਾ ਸੈਕਸ਼ਨਿੰਗ ਰੂਸੀਆ ਐਕਟ S.1241 ਉੱਤੇ ਵਾਈਟ ਹਾਊਸ ਦੇ ਨਾਲ ਗੱਲਬਾਤ ਕੀਤੀ ਗਈ ਤੇ ਇਸ ਨੂੰ ਦੋਵਾਂ ਪਾਰਟੀਆਂ ਦਾ ਵਿਆਪਕ ਸਮਰਥਨ ਹਾਸਲ ਹੈ। ਰੂਸ ਦੀ ਜਿਹੜੀ ਹੈ ਸਿਆਸੀ ਲੀਡਰਸ਼ਿਪ ਵਿੱਤੀ ਸੰਸਥਾਵਾਂ ਤੇ ਊਰਜਾ ਖੇਤਰ ਦੇ ਸਖ਼ਤ ਪਾਬੰਦੀਆਂ ਲਗਾਉਣ ਦੇ ਨਾਲ ਨਾਲ ਇਹ ਕਾਨੂੰਨ ਰੂਸੀ ਕੱਚੇ ਤੇਲ ਤੇ ਕੁਦਰਤੀ ਗੈਸ ਦੇ ਦੁਨੀਆਂ ਦੇ ਸਭ ਤੋਂ ਵੱਡੇ ਖਰੀਦਦਾਰਾਂ ਦੇ ਉੱਤੇ ਮਾਸਕੋ ਤੇ ਆਪਣੀ ਨਿਰਭਰਤਾ ਘਟਾਉਣ ਦੇ ਲਈ ਦਬਾਅ ਪਾਉਣਾ ਚਾਹੁੰਦਾ ਹੈ। ਇੱਕ ਪੁਰਾਣੇ ਪ੍ਰਸਤਾਵ ਦੇ ਉਲਟ ਜਿਸ ਦੇ ਵਿੱਚ ਰੂਸੀ ਊਰਜਾ ਦਰਾਮਦ ਕਰਨ ਵਾਲੇ ਦੇਸ਼ਾਂ ਤੇ 500% ਦਾ ਟੈਰਿਫ ਲਗਾਉਣਾ ਦੀ ਜਿਹੜੀ ਹੈ ਕਲਪਨਾ ਕੀਤੀ ਗਈ ਸੀ ਤੇ ਸੋਧਿਆ ਹੋਇਆ ਕਾਨੂੰਨ ਰੂਸੀ ਕੱਚੇ ਤੇਲ ਦਾ ਜਾਂ ਕੁਦਰਤੀ ਗੈਸ ਦੇ ਚੋਟੀ ਦੇ 5 ਖਰੀਦਦਾਰਾਂ ਤੇ ਨਾਲ ਹੀ ਰੂਸੀ ਤੇਲ ਪਾਬੰਦੀਆਂ ਨੂੰ ਨਜ਼ਰਅੰਦਾਜ਼ ਕਰਨ ਦੇ ਵਿੱਚ ਮਦਦ ਕਰਨ ਵਾਲੇ ਚੋਟੀ ਦੇ 5 ਸਹੂਲਤਕਾਰਾਂ ਤੋਂ ਹੋਣ ਵਾਲੀ ਦਰਾਮਦ ਦੇ ਉੱਤੇ 100% ਟੈਕਸ ਜਿਹੜਾ ਟੈਰਿਫ ਲਗਾਉਣ ਦਾ ਅਧਿਕਾਰ ਦਿੰਦਾ ਹੈ। ਦੂਸਰੇ ਪਾਸੇ ਜਾਰਡਨ ਦੇ ਵਿੱਚ ਭੜਕੀ ਹੈ ਜੰਗ ਦੀ ਅੱਗ ਫਿਰ ਤੋਂ ਤੇ ਅਮਰੀਕੀ ਫੌਜੀ ਟਿਕਾਣਿਆਂ ਦੇ ਉੱਤੇ ਇਰਾਨ ਦਾ ਵੱਡਾ ਹਮਲਾ ਹੋਇਆ। ਕਈ ਲੜਾਕੂ ਜਹਾਜ਼ ਤਬਾਹ ਕਰਨ ਦਾ ਦਾਅਵਾ ਕਰ ਦਿੱਤਾ ਗਿਆ। ਇਰਾਨ ਨੇ ਜਾਰਡਨ ਦੇ ਵਿੱਚ ਤਾਇਨਾਤ ਕਈ ਅਮਰੀਕੀ ਫੌਜੀ ਜਹਾਜ਼ਾਂ ਦੇ ਉੱਤੇ ਬਲੈਸਟਿਕ ਮਿਜ਼ਾਈਲਾਂ ਤੇ ਡਰੋਨਾਂ ਦੇ ਨਾਲ ਹਮਲਾ ਕਰਨ ਦਾ ਦਾਅਵਾ ਕਰ ਦਿੱਤਾ ਤੇ ਇਹ ਕਾਰਵਾਈ ਇਰਾਨ ਦੇ ਵਿੱਚ ਕਈ ਥਾਵਾਂ ਦੇ ਉੱਤੇ ਰਾਤ ਭਰ ਹੋਏ ਅਮਰੀਕੀ ਹਮਲਿਆਂ ਦੇ ਜਵਾਬ ਦੇ ਵਿੱਚ ਕੀਤੀ ਗਈ ਹੈ, ਜਿਨ੍ਹਾਂ ਦੇ ਵਿੱਚ ਘੱਟੋ ਘੱਟ 8 ਲੋਕਾਂ ਦੀ ਮੌਤ ਜਾਣ ਗਈ ਹੈ ਤੇ ਇਹ ਘਟਨਾ ਜਾਰਡਨ ਦੀ ਸੈਨਾ ਦੇ ਉਸ ਬਿਆਨ ਦੇ ਕੁਝ ਹੀ ਘੰਟਿਆਂ ਦੇ ਬਾਅਦ ਸਾਹਮਣੇ ਆਇਆ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਉਸਨੇ 3 ਇਰਾਨੀ ਮਿਜ਼ਾਈਲਾਂ ਨੂੰ ਮਾਰ ਗਿਰਾਇਆ। ਹਾਲਾਂਕਿ ਜਾਰਡਨ ਨੇ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਸੂਚਨਾ ਨਹੀਂ ਦਿੱਤੀ। ਇਸ ਦੇ ਦੌਰਾਨ ਮੱਧ ਪੂਰਬ ਮਿਡਲ ਈਸਟ ਦੇ ਵਿੱਚ ਜੰਗ ਹੋਰ ਤੇਜ਼ ਹੋ ਗਈ ਹੈ। ਇੱਕ ਬਿਆਨ ਦੇ ਵਿੱਚ ਇਰਾਨ ਦੇ ਰੈਵੋਲੂਸ਼ਨਰੀ ਗਾਰਡਜ਼ ਨੇ ਕਿਹਾ ਕਿ ਉਨ੍ਹਾਂ ਨੇ ਕਈ ਅਮਰੀਕੀ ਰਫਿਊਲਿੰਗ ਜਹਾਜ਼ਾਂ ਅਤੇ ਲੜਾਕੂ ਜੈੱਟਾਂ ਨੂੰ ਨਸ਼ਟ ਕਰ ਦਿੱਤਾ ਹੈ ਤੇ ਕਈ ਹੋਰਾਂ ਨੂੰ ਗੰਭੀਰ ਨੁਕਸਾਨ ਪਹੁੰਚਾਇਆ। ਉਨ੍ਹਾਂ ਨੇ ਜਾਰਡਨ ਦੇ ਨਾਗਰਿਕਾਂ ਨੂੰ ਆਪਣੇ ਦੇਸ਼ ਦੇ ਵਿੱਚ ਮੌਜੂਦ ਹਮਲਾਵਰ ਅਤੇ ਇਸਲਾਮ ਵਿਰੋਧੀ ਅਮਰੀਕੀਆਂ ਦੇ ਹਿੱਤਾਂ ਨੂੰ ਨਿਸ਼ਾਨਾ ਬਣਾਉਣ ਦੀ ਵੀ ਸੱਦਾ ਜਿਹੜਾ ਦਿੱਤਾ ਹੈ। ਚੀਨ ਅਤੇ ਯੂਰਪ ਵਿਚਾਲੇ ਵਧਿਆ ਵਿਵਾਦ ਆਰਥਿਕ ਅਤੇ ਸੁਰੱਖਿਆ ਮੁੱਦਿਆਂ ਦੇ ਉੱਤੇ ਹੋ ਸਕਦੀ ਹੈ ਝੜਪ। ਭੂ ਰਾਜਨੀਤਿਕ ਦ੍ਰਿਸ਼ ਤੇਜ਼ੀ ਦੇ ਨਾਲ ਬਦਲ ਰਹੇ ਨੇ ਕਿਉਂਕਿ ਯੂਰਪ ਅਤੇ ਚੀਨ ਦਹਾਕਿਆਂ ਤੋਂ ਚੱਲ ਰਹੇ ਆਰਥਿਕ ਸਹਿਯੋਗ ਤੋਂ ਦੂਰ ਹੋ ਰਹੇ ਨੇ, ਤਿੱਬਰ ਰਣਨੀਤਿਕ ਮੁਕਾਬਲੇ ਦੇ ਯੁੱਗ ਦੇ ਵੱਲ ਵੱਧ ਰਹੇ ਨੇ। ਇੱਕ ਵਾਰ ਲਾਭਦਾਇਕ ਵਪਾਰਕ ਸਮਝੌਤਿਆਂ ਤੇ ਆਪਸੀ ਆਰਥਿਕ ਲਾਭਾਂ ਦੇ ਦੁਆਰਾ ਜਿਹੜਾ ਪਰਿਭਾਸ਼ਿਤ ਬ੍ਰਸਲਜ ਅਤੇ ਬੀਜਿੰਗ ਵਿਚਕਾਰ ਸੰਬੰਧ ਜਿਹੜੇ ਨੇ ਹੁਣ ਵਪਾਰ ਅੰਸਤੋਲਨ, ਤਕਨੀਕੀ ਦੁਸ਼ਮਣੀ ਤੇ ਡੂੰਘੀਆਂ ਸੁਰੱਖਿਆ ਚੇਤਾਵਨੀਆਂ ਦੇ ਸੁਰੱਖਿਆ ਜਿਹੜੀਆਂ ਚੇਤਾਵਨੀਆਂ ਨੇ ਉਹਨਾਂ ਦੇ ਕਾਰਨ ਬੁਨਿਆਦੀ ਤਣਾਅ ਦਾ ਸਾਹਮਣਾ ਕਰ ਰਹੇ ਨੇ। ਆਰਥਿਕ ਆਸ਼ਾਵਾਦ ਦਾ ਜਿਹੜਾ ਅੰਤ ਹੋਰ ਜਾ ਰਿਹਾ, ਸਾਲਾਂ ਤੋਂ ਯੂਰਪ ਚੀਨ ਨੂੰ ਮੁੱਖ ਤੌਰ ਦੇ ਉੱਤੇ ਆਪਣੇ ਸਮਾਨ ਦੇ ਲਈ ਇੱਕ ਵਿਸ਼ਾਲ ਬਾਜ਼ਾਰ ਅਤੇ ਇੱਕ ਮਹੱਤਵਪੂਰਨ ਨਿਰਮਾਣ ਕੇਂਦਰ ਦੇ ਵਜੋਂ ਦੇਖਦਾ ਸੀ। ਇਹ ਆਸ਼ਾਵਾਦ ਫਿੱਕਾ ਪੈ ਰਿਹਾ। ਯੂਰਪੀ ਨੀਤੀ ਨਿਰਮਾਤਾਵਾਂ ਚੀਨ ਦੀ ਜਿਹੜੀ ਵਿਸ਼ਾਲ ਉਦਯੋਗਿਕ ਸਮਰੱਥਾ, ਰਾਜ ਸਬਸਿਡੀ ਅਤੇ ਵਾਲੇ ਉਦਯੋਗਾਂ, ਸਸਤੇ ਇਲੈਕਟ੍ਰਾਨਿਕ ਵਾਹਨਾਂ ਅਤੇ ਹਰੀ ਤਕਨਾਲੋਜੀ ਦੇ ਨਾਲ ਯੂਰਪੀ ਬਾਜ਼ਾਰਾਂ ਦੇ ਹੜ੍ਹ ਬਾਰੇ ਵੱਧ ਤੋਂ ਵੱਧ ਚਿੰਤਤ ਨੇ, ਕਿਉਂਕਿ ਚੀਨ ਜਿਹੜਾ ਇਸ ਤਰ੍ਹਾਂ ਦੀਆਂ ਕਾਰਾਂ ਜਿਹੜੀਆਂ ਕੱਢ ਰਿਹਾ, ਬੈਟਰੀ ਵਾਲੀਆਂ ਜਾਂ ਹੋਰ ਬਿਜਲੀ ਇਲੈਕਟ੍ਰਾਨਿਕ ਕਾਰਾਂ ਜਿਹੜੀਆਂ ਨੇ, ਉਹਦੇ ਵਿੱਚ ਉਹਦਾ ਮੁਕਾਬਲਾ ਕੋਈ ਨਹੀਂ ਹੈ। ਦੇਖਣ ਨੂੰ ਬਹੁਤ ਵਧੀਆ ਲੱਗਦੀਆਂ ਨੇ, ਬਹੁਤ ਸਾਫ਼ ਸੁਥਰੀਆਂ ਨੇ, ਟੈਕਨੋਲੋਜੀ ਜਿਹੜੀ ਉਹ ਵਰਤ ਰਹੇ ਨੇ ਉਹ ਵੀ ਇਹਨਾਂ ਤੋਂ ਉੱਪਰ ਦੀ ਦਿਖ ਰਹੀ ਹੈ। ਅਤੇ ਜਿੱਦਾਂ ਕਿ ਆਪਣੇ ਲੋਕਾਂ ਨੂੰ ਦੇਖਣ ਯੋਗ ਚੀਜ਼ਾਂ ਹਾਈਫਾਈ ਜਿਹੜੀਆਂ ਮਜਬੂਰ ਕਰਦੀਆਂ ਨੇ, ਦਿੱਖ ਮਜਬੂਰ ਕਰਦੀ ਹੈ, ਉਹ ਚੀਜ਼ਾਂ ਇਹਦੇ ਇਹਨਾਂ ਦੇ ਵਿੱਚ ਪਾਈਆਂ ਜਾ ਰਹੀਆਂ ਨੇ। ਅਤੇ ਇਸ ਤੋਂ ਚਿੰਤਾ ਜਿਹੜੀ ਵਧੀ ਹੋਈ ਹੈ, ਭਾਈ ਉੱਥੋਂ ਮੰਗਵਾਈਏ ਕਿ ਆਪ ਇੱਥੋਂ ਤਿਆਰ ਕਰੀਏ। ਇਹ ਆਰਥਿਕ ਟਕਰਾਅ ਯੂਰਪੀਅਨ ਯੂਨੀਅਨ ਨੂੰ ਰੱਖਿਆਤਮਕ ਜਿਹੜਾ ਵਪਾਰ ਉਪਾਅ ਅਪਣਾਉਣ ਦੇ ਲਈ ਮਜਬੂਰ ਕਰ ਰਿਹਾ, ਜੋ ਕਿ ਬੇਰੋਕ ਆਰਥਿਕ ਏਕੀਕਰਨ ਦੇ ਅੰਤ ਦਾ ਜਿਹੜਾ ਸੰਕੇਤ ਦਿੰਦਾ ਹੈ। ਇਹਨਾਂ ਮੁਲਕਾਂ ਚ ਦੇਖੋ ਹੁਣ ਬੋਲਬਾਲਾ, ਇਹਨਾਂ ਮੁਲਕਾਂ ਚ ਵੀ ਜਿਹੜਾ ਸਾਮਰਾਜੀ ਢਾਂਚੇ ਦਾ ਵੱਡਾ ਹੈ, ਤੇ ਉਹ ਦੇਖਿਆ ਜਾਵੇ ਤਾਂ ਵਪਾਰ ਜਿਹੜਾ ਹੋਰ ਸਾਰੀਆਂ ਚੀਜ਼ਾਂ ਇਹਨਾਂ ਮੁਲਕਾਂ ਦੇ ਵਿੱਚ ਪਹਿਲਾਂ ਤੋਂ ਚੱਲ ਰਹੀਆਂ, ਜੋ ਇੰਡੀਆ ਦੇ ਵਿੱਚ ਅੱਜ ਕੱਲ੍ਹ ਰੋਲਾ ਪੈ ਰਿਹਾ, ਪਰ ਇਹਨਾਂ ਮੁਲਕਾਂ ਦੇ ਵਿੱਚ ਉਹ ਹਰ ਚੀਜ਼ਾਂ ਦੇ ਹਾਲਾਤ ਜਿਹੜੇ ਪਹਿਲਾਂ ਤੋਂ ਬਣੇ ਹੋਏ ਨੇ ਤੇ ਭੁਗਤ ਰਹੇ ਨੇ 20-30, 30-40 ਸਾਲਾਂ ਤੋਂ। ਆਸਟ੍ਰੇਲੀਆ ਦੇ ਵਿੱਚ ਗੱਲ ਕਰੀਏ ਤੇ ਖੇਤੀ ਦੀ, ਅੰਗੂਰਾਂ ਦੀ ਫਸਲ ਸਾਲ 2000 ਸਨ ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਗਈ ਹੈ। $2.5 ਅਰਬ ਦੀ ਵਾਈਨ ਇੰਡਸਟਰੀ ਜਿਹੜੀ ਹੈ ਉਹਦੇ ਲਈ ਸੰਕਟ ਖੜਾ ਹੋ ਗਿਆ। ਆਸਟ੍ਰੇਲੀਆ ਦੇ ਅੰਗੂਰ ਉਤਪਾਦਕਾਂ ਦੇ ਲਈ ਸਾਲ 2026 ਵੱਡੀ ਚਿੰਤਾ ਲੈ ਕੇ ਆਇਆ। ਦੇਸ਼ ਦੀ ਕੌਮੀ ਰਿਪੋਰਟ ਦੇ ਅਨੁਸਾਰ ਇਸ ਵਾਰ ਅੰਗੂਰਾਂ ਦੀ ਕੁੱਲ ਫਸਲ ਲਗਭਗ 13 ਲੱਖ ਟਨ ਰਹਿ ਗਈ, ਜੋ ਸਾਲ 2000 ਤੋਂ ਬਾਅਦ ਸਭ ਤੋਂ ਘੱਟ ਹੈ। ਇਹ ਪਿਛਲੇ ਸਾਲ ਦੇ ਨਾਲੋਂ ਕਰੀਬ 16% ਘੱਟ ਹੈ। ਫਸਲ ਦੀ ਇਸ ਘਾਟ ਦੇ ਕਾਰਨ ਹੁਣ ਅੰਗੂਰ ਖਾਣੇ ਆਮ ਲੋਕਾਂ ਦੀਆਂ ਪਹੁੰਚ ਤੋਂ ਜਿਹੜੇ ਬਾਹਰ ਹੁੰਦੇ ਜਾ ਰਹੇ ਨੇ। ਰਿਵਰਲੈਂਡ ਦੇ ਅੰਗੂਰ ਜਿਹੜੇ ਨੇ ਉਤਪਾਦਕ ਮਿੰਟੂ ਬਰਾੜ ਹੁਣਾਂ ਨੇ ਰਿਪੋਰਟ ਕੀਤੀ ਹੈ ਆਸਟ੍ਰੇਲੀਆ ਤੋਂ, ਅੰਗੂਰਾਂ ਦੀ ਖੇਤੀ ਜਾਰੀ ਰੱਖਣੀ ਮੁਸ਼ਕਲ ਬਣਦੀ ਜਾ ਰਹੀ ਹੈ ਤੇ ਬਾਗ ਬਚਾਉਣੇ ਜਿਹੜੇ ਨੇ ਔਖੇ ਹੋ ਰਹੇ ਨੇ। ਉਹਨਾਂ ਦੇ ਅਨੁਸਾਰ ਖਾਦ, ਬਿਜਲੀ, ਸਿੰਚਾਈ, ਮਜ਼ਦੂਰੀ ਤੇ ਹੋਰ ਉਤਪਾਦਨ ਜਿਹੜੇ ਨੇ ਖਰਚੇ ਲਗਾਤਾਰ ਵੱਧ ਰਹੇ ਆ, ਜਦੋਂ ਕਿ ਅੰਗੂਰਾਂ ਦੀਆਂ ਮਿਲ ਰਹੀਆਂ ਕੀਮਤਾਂ ਕਿਸਾਨਾਂ ਦੀ ਲਾਗਤ ਵੀ ਪੂਰੀ ਨਹੀਂ ਕਰ ਰਹੀਆਂ। ਬਹੁਤ ਸਾਰੇ ਕਿਸਾਨ ਮਜ਼ਬੂਰੀ ਦੇ ਵਿੱਚ ਆਪਣੀਆਂ ਅੰਗੂਰਾਂ ਦੀਆਂ ਵੇਲਾਂ ਪੁੱਟ ਰਹੇ ਨੇ, ਪਰ ਜਦੋਂ ਮਾਰਕੀਟ ਦੇ ਵਿੱਚ ਅੰਗੂਰ ਨਹੀਂ ਹੋਣਗੇ ਤਾਂ ਮੰਗ ਹੋਰ ਵਧੇਗੀ। ਕਰੀਬ 200 ਸਾਲ ਪੁਰਾਣੀ ਆਸਟ੍ਰੇਲੀਅਨ ਵਾਈਨ ਇੰਡਸਟਰੀ ਦੀ ਲੋੜ ਅੰਗੂਰਾਂ ਦੀ ਪੈਦਾਵਾਰ ਵਧਾਉਣ ਦੇ ਲਈ ਮੁੜ ਨਵਾਂ ਰਾਹ ਬਣਾਵੇਗੀ। ਇਸ ਦੇ ਲਈ ਲੋੜ ਇਸ ਗੱਲ ਦੀ ਵੀ ਹੈ ਕਿ ਜਿਵੇਂ ਕਿਵੇਂ ਵੀ ਅੰਗੂਰਾਂ ਦੇ ਬਾਗ ਬਚਾਏ ਜਾਣ। ਆਸਟ੍ਰੇਲੀਆ ਦਾ ਵਾਈਨ ਉਦਯੋਗ ਦੇਸ਼ ਦੇ ਸਭ ਤੋਂ ਵੱਡੇ ਖੇਤੀ ਆਧਾਰਿਤ ਜਿਹੜਾ ਨਿਰਯਾਤ ਉਦਯੋਗਾਂ ਦੇ ਵਿੱਚੋਂ ਇੱਕ ਹੈ। ਹਰ ਸਾਲ ਆਸਟ੍ਰੇਲੀਆਈ ਵਾਈਨ ਦੀ ਵਿਦੇਸ਼ਾਂ ਨੂੰ ਹੋਣ ਵਾਲੀ ਬਰਾਮਦ ਤੋਂ ਮੁਲਕ ਨੂੰ ਲਗਭਗ $2.5 ਅਰਬ ਦੀ ਆਮਦਨ ਹੁੰਦੀ ਹੈ। ਇਹ ਉਦਯੋਗ ਦੇਸ਼ ਭਰ ਦੇ ਵਿੱਚ 1.6 ਲੱਖ ਤੋਂ ਵੱਧ ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਤੌਰ ਦੇ ਉੱਤੇ ਰੋਜ਼ਗਾਰ ਮੁਹੱਈਆ ਕਰਦਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਅੰਗੂਰਾਂ ਦੀ ਪੈਦਾਵਾਰ ਦੇ ਵਿੱਚ ਇਹ ਗਿਰਾਵਟ ਇਸੇ ਤਰ੍ਹਾਂ ਜਾਰੀ ਰਹੀ ਤਾਂ ਵਾਈਨ ਦੀ ਜਿਹੜੀ ਬਰਾਮਦ ਹੈ ਘੱਟ ਸਕਦੀ ਹੈ, ਜਿਹਦੇ ਨਾਲ ਵਿਦੇਸ਼ੀ ਬਾਜ਼ਾਰਾਂ ਦੇ ਵਿੱਚ ਆਸਟ੍ਰੇਲੀਆ ਦੀ ਹਿੱਸੇਦਾਰੀ ਪਛੜ ਜਾਵੇਗੀ। ਇਸ ਦੇ ਨਾਲ ਹੀ ਹਜ਼ਾਰਾਂ ਨੌਕਰੀਆਂ ਪ੍ਰਭਾਵਿਤ ਹੋਣਗੀਆਂ ਤੇ ਖੇਤਰੀ ਅਰਥ ਵਿਵਸਥਾ ਨੂੰ ਵੀ ਵੱਡਾ ਝਟਕਾ ਲੱਗ ਸਕਦਾ ਹੈ। ਇਸ ਦੇ ਲਈ ਕਿਸਾਨਾਂ ਨੂੰ ਤੁਰੰਤ ਆਰਥਿਕ ਸਹਾਇਤਾ ਤੇ ਲੰਮੇ ਸਮੇਂ ਦੀ ਯੋਜਨਾਬੰਦੀ ਦੀ ਵੀ ਜ਼ਰੂਰਤ ਜਿਹੜੀ ਦੱਸੀ ਜਾ ਰਹੀ ਹੈ। ਆਖਰੀ ਖ਼ਬਰਾਂ ਵੱਲ ਨੂੰ ਵੱਧਦਿਆਂ, US ਗ੍ਰੀਨ ਕਾਰਡ ਦਾ ਮੁੱਦਾ ਜਿਹੜਾ ਉਹਦੇ ਵਿੱਚ ਅੜਿੱਕਾ ਪਾਉਣ ਦੀ ਕੋਸ਼ਿਸ਼ ਜਿਹੜੀ ਹੋ ਗਈ ਹੈ। ਟਰੰਪ ਸਾਹਿਬ ਫਿਰ ਨਾ ਕੋਈ ਜਿਹੜਾ ਚੀਜ਼ਾਂ ਨੂੰ ਜਿਹੜਾ ਲੈ ਆਉਂਦੇ ਨੇ। US ਗ੍ਰੀਨ ਕਾਰਡ ਸਰਕਾਰੀ ਸਹੂਲਤਾਂ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗਾ ਗ੍ਰੀਨ ਕਾਰਡ। ਹੁਣ ਟਰੰਪ ਪ੍ਰਸ਼ਾਸਨ ਨੇ ਇੱਕ ਵਾਰ ਫਿਰ ਉਸ ਵਿਵਾਦ ਨਿਯਮ ਨੂੰ ਲਾਗੂ ਕਰਨ ਦੀ ਤਿਆਰੀ ਕਰ ਲਈ, ਜਿਸ ਦੇ ਤਹਿਤ ਸਰਕਾਰੀ ਸਹੂਲਤਾਂ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਗ੍ਰੀਨ ਕਾਰਡ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ ਹੈ। ਨਿਊਜ਼ ਏਜੰਸੀ ਐਸੋਸੀਏਟਿਡ ਪ੍ਰੈਸ ਜਿਹੜੀ ਹੈ AP ਮੁਤਾਬਕ ਪਬਲਿਕ ਚਾਰਜ ਦੇ ਵਜੋਂ ਜਾਣੀ ਜਾਂਦੀ ਇਸ ਨੀਤੀ ਨੂੰ ਵੀਰਵਾਰ ਨੂੰ ਫੈਡਰਲ ਰਜਿਸਟਰ ਦੇ ਵਿੱਚ ਜਿਹੜਾ ਦਰਜ ਕਰ ਲਿਆ ਗਿਆ। 20 ਜੁਲਾਈ ਨੂੰ ਇਸ ਨੂੰ ਰਸਮੀ ਤੌਰ ਦੇ ਉੱਤੇ ਪ੍ਰਕਾਸ਼ਿਤ ਕਰ ਦਿੱਤਾ ਜਾਵੇਗਾ। ਇਸ ਫੈਸਲੇ ਦੇ ਨਾਲ ਅਮਰੀਕਾ ਦੇ ਵਿੱਚ ਪੱਕੇ ਹੋਣ ਦੀ ਜਿਹੜੀ ਆ ਉਮੀਦ ਰੱਖਣ ਵਾਲੇ ਲੱਖਾਂ ਪ੍ਰਵਾਸੀਆਂ ਦੇ ਭਵਿੱਖ ਦੇ ਉੱਤੇ ਵੱਡਾ ਅਸਰ ਪੈ ਸਕਦਾ ਹੈ। ਫੂਡ ਸਟੈਂਪ ਅਤੇ ਮੈਡੀਕੇਡ ਵਰਗੀਆਂ ਬੁਨਿਆਦੀ ਸਹੂਲਤਾਂ ਲੈਣ ਵਾਲਿਆਂ ਦੇ ਉੱਤੇ ਇਹਦਾ ਸਿੱਧਾ ਅਸਰ ਪੈ ਸਕਦਾ ਹੈ। ਇਸ ਯੋਜਨਾ ਦੇ ਮੁੜ ਬਹਾਲ ਹੋਣ ਦੇ ਨਾਲ ਉਨ੍ਹਾਂ ਪ੍ਰਵਾਸੀਆਂ ਦੇ ਲਈ ਗ੍ਰੀਨ ਕਾਰਡ ਹਾਸਲ ਕਰਨਾ ਬੇਹੱਦ ਮੁਸ਼ਕਲ ਹੋ ਜਾਵੇਗਾ ਜੋ ਗੁਜ਼ਾਰੇ ਦੇ ਲਈ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਮਦਦ ਦੀ ਵਰਤੋਂ ਕਰਦੇ ਨੇ। ਇਸ ਮਦਦ ਦੇ ਵਿਚ ਗਰੀਬਾਂ ਨੂੰ ਮਿਲਣ ਵਾਲਾ ਰਾਸ਼ਨ, ਫੂਡ ਸਟੈਂਪ, ਮੁਫ਼ਤ ਇਲਾਜ ਦੀ ਸਹੂਲਤ, ਮੈਡੀਕੇਟ, ਰਹਿਣ ਦੇ ਲਈ ਮਿਲਣ ਵਾਲੇ ਸਰਕਾਰੀ ਮਕਾਨ, ਹਾਊਸਿੰਗ ਵਾਊਚਰ ਤੇ ਹੋਰ ਕਈ ਜਨਤਕ ਜਿਹੜੇ ਨੇ ਯੋਜਨਾਵਾਂ ਸ਼ਾਮਲ ਨੇ। ਟਰੰਪ ਪ੍ਰਸ਼ਾਸਨ ਦੇ ਇਸ ਕਦਮ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਅਮਰੀਕਾ ਆਉਣ ਵਾਲੇ ਪ੍ਰਵਾਸੀ ਦੇਸ਼ ਦੇ ਆਰਥਿਕ ਬੋਝ ਬਣਨ ਦੀ ਬਜਾਏ ਖੁਦ ਆਤਮ ਨਿਰਭਰ ਹੋਣੇ ਚਾਹੀਦੇ ਨੇ, ਫਿਰ ਹੀ ਉਹ ਇਨ੍ਹਾਂ ਮੁਲਕਾਂ ਦੇ ਵਿਚ ਆਉਣ। ਅਮਰੀਕਾ ਦੇ ਵਿਚ ਟਰੰਪ ਪ੍ਰਸ਼ਾਸਨ ਨੇ ਅਜਿਹਾ ਨਿਯਮ ਮੁੜ ਲਾਗੂ ਕਰ ਸਕਦਾ ਹੈ ਜਿਸ ਦੇ ਤਹਿਤ ਜਨਤਕ ਲਾਭਾਂ, ਸਰਕਾਰੀ ਸਹੂਲਤਾਂ ਦੀ ਵਰਤੋਂ ਕਰਨ ਵਾਲੇ ਪ੍ਰਵਾਸੀਆਂ ਨੂੰ ਗ੍ਰੀਨ ਕਾਰਡ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ ਹੈ। ਅਮਰੀਕਾ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਦੇਸ਼ ਦੇ ਵਿਚ ਆਉਣ ਵਾਲੇ ਲੋਕ ਆਰਥਿਕ ਤੌਰ ਦੇ ਉੱਤੇ ਆਤਮ ਨਿਰਭਰ ਹੋਣੇ ਚਾਹੀਦੇ ਨੇ, ਨਾ ਕਿ ਸਰਕਾਰੀ ਮਦਦ ਦੇ ਉੱਤੇ ਜਿਹੜੇ ਨਿਰਭਰ ਹੋਣੇ ਚਾਹੀਦੇ ਹੈ। ਤੇ ਲੋ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਗੱਲਬਾਤ ਕਰਨੀ ਚਾਹੁੰਦੇ ਹੋ, ਨਿੱਘਾ ਸਵਾਗਤ ਹੈ। ਤਦ ਤੱਕ ਮੈਂ ਤੁਹਾਡੇ ਸੁਨੇਹਾਂ ਦੇ ਵੱਲ ਨੂੰ ਝਾਤ ਮਾਰ ਲਵਾਂ ਤੇ ਫਿਰ ਆਪਾਂ ਆਗਿਆ ਲੈਂਦੇ ਹਾਂ। ਫੁੱਟਬਾਲ ਦੀ ਦੁਨੀਆਂ ਤੋਂ ਗੱਲ ਕਰੀਏ ਤੇ ਅਰਜਨਟਾਈਨਾ ਦੇ ਰਾਸ਼ਟਰਪਤੀ ਦਾ ਅੰਧ ਵਿਸ਼ਵਾਸ, ਕਹਿੰਦੇ ਕਿ ਸਪੇਨ ਦੇ ਖਿਲਾਫ਼ ਫਾਈਨਲ ਦੇਖਣ ਦੇ ਲਈ ਅਮਰੀਕਾ ਨਹੀਂ ਜਾਣਗੇ। ਉਹ ਉਹਨਾਂ ਨੂੰ ਫੀਲ ਹੋ ਰਿਹਾ ਕਿ ਸ਼ਾਇਦ ਹਾਰ ਜਾਣਗੇ ਜੇ ਮੈਂ ਦੇਖਣ ਗਿਆ ਤਾਂ। ਡੋਨਲਡ ਟਰੰਪ ਦਾ ਜਿਹੜਾ ਨਿਯੋਤਾ ਹੈ ਉਹ ਵੀ ਜਿਹੜਾ ਠੁਕਰਾ ਦਿੱਤਾ ਹੈ। ਦੇਖ ਲਓ ਇੱਦਾਂ ਦੇ ਮੁਲਕਾਂ ਦੇ ਵਿੱਚ ਲੋਕ ਇੱਦਾਂ ਦੇ ਵੀ ਹੈਗੇ ਆ ਜੀ, ਮੰਨਦੇ ਆ ਇਹਨਾਂ ਚੀਜ਼ਾਂ ਨੂੰ, ਕੀ ਕਹਿ ਸਕਦੇ ਆ। ਅਰਜਨਟਾਈਨਾ ਦੇ ਫੁੱਟਬਾਲ ਸੱਭਿਆਚਾਰ ਦੇ ਵਿੱਚ ਕਬਾਲਾ, ਅੰਧ ਵਿਸ਼ਵਾਸ ਦਾ ਖਾਸ ਮਹੱਤਵ ਹੈ ਜਿਸ ਨੂੰ ਕਬਾਲਾ ਕਹਿੰਦੇ ਆ। ਉਹ ਜਿੱਤ ਦੇ ਸਿਲਸਿਲੇ ਦੇ ਦੌਰਾਨ ਪ੍ਰਸ਼ੰਸਕ ਅਕਸਰ ਇੱਕੋ ਜਿਹੀਆਂ ਆਦਤਾਂ ਦੁਹਰਾਉਂਦੇ ਨੇ, ਜਿਵੇਂ ਇੱਕੋ ਕੱਪੜੇ ਪਹਿਨਣਾ, ਇੱਕੋ ਥਾਂ ਬੈਠਣਾ, ਜਰਸੀ ਨਾ ਧੋਣਾ ਜਾਂ ਮੈਚ ਦੇ ਦੌਰਾਨ ਆਪਣੀ ਜਗ੍ਹਾ ਤੋਂ ਨਾ ਹਿੱਲਣਾ। ਇਹ ਜਿਹੜਾ ਅੰਧ ਵਿਸ਼ਵਾਸ ਹੈ, ਹੁਣ ਅਰਜਨਟਾਈਨਾ ਦੇ ਰਾਸ਼ਟਰਪਤੀ ਯੇਵੀਅਰ ਮਿਲੀਏ ਨੂੰ ਵੀ ਜਿਹੜਾ ਨਿਊ ਜਰਸੀ ਦੇ ਮੈਟ ਲਾਈਫ ਸਟੇਡੀਅਮ ਦੇ ਵਿਚ ਐਤਵਾਰ ਭਾਰਤੀ ਸਮੇਂ ਦੇ ਅਨੁਸਾਰ ਸ਼ਨੀਵਾਰ ਦੇਰ ਰਾਤ ਹੋਣ ਵਾਲੇ ਫੀਫਾ ਵਿਸ਼ਵ ਕੱਪ ਫਾਈਨਲ ਦੇ ਵਿਚ ਜਾਣ ਤੋਂ ਰੋਕ ਰਿਹਾ। ਫਾਈਨਲ ਦੇ ਵਿਚ ਅਰਜਨਟਾਈਨਾ ਦਾ ਮੁਕਾਬਲਾ ਸਪੇਨ ਦੇ ਨਾਲ ਹੋਣਾ ਹੈ ਤੇ ਕਪਤਾਨ ਲਿਓਨੈਲ ਮੈਸੀ ਦੀ ਨਜ਼ਰ ਖਿਤਾਬ ਬਚਾਉਣ ਦੇ ਉੱਤੇ ਹੈ। ਵੀਰਵਾਰ ਨੂੰ ਬੋਇਨਸ ਆਇਰਸ ਦੇ ਇੱਕ ਸਥਾਨਕ ਰੇਡੀਓ ਸਟੇਸ਼ਨ ਦੇ ਨਾਲ ਗੱਲਬਾਤ ਕਰਦੇ ਹੋਏ 55 ਸਾਲਾਂ ਜਿਹੜਾ ਉੱਥੇ ਦਾ ਰਾਸ਼ਟਰਪਤੀ ਹੈ ਅਰਜਨਟਾਈਨਾ ਦਾ, ਉਹਨੇ ਕਿਹਾ ਕਿ ਉਹ ਕਿਸੇ ਵੀ ਹਾਲਤ ਦੇ ਵਿਚ ਆਪਣੇ ਰਾਸ਼ਟਰਪਤੀ ਨਿਵਾਸ ਓਲੀਵੋਸ ਨੂੰ ਛੱਡ ਕੇ ਅਮਰੀਕੀ ਰਾਸ਼ਟਰਪਤੀ ਟਰੰਪ ਤੇ ਫੀਫਾ ਪ੍ਰਧਾਨ ਜਿਆਨੀ ਇਨਫੈਂਟੀਨੋ ਨਾਲ ਫਾਈਨਲ ਦੇਖਣ ਨਹੀਂ ਜਾਣਗੇ। ਉਨ੍ਹਾਂ ਨੇ ਕਿਹਾ ਕਿ ਮੈਂ ਸਾਰੇ ਮੈਚ ਓਲੀਵੋਸ ਤੋਂ ਹੀ ਦੇਖਾਂਗਾ, ਜੈਕਟ ਉਤਾਰੀ ਤਾਂ ਕਹਿੰਦੇ ਗੋਲ ਹੋ ਗਿਆ। ਮਿਲੀਏ ਨੇ ਜਿਹੜਾ ਦੱਸਿਆ ਕਿ ਇਹ ਫੈਸਲਾ ਉਨ੍ਹਾਂ ਦੇ ਅੰਧ ਵਿਸ਼ਵਾਸ ਦੇ ਉੱਤੇ ਆਧਾਰਿਤ ਹੈ। ਉਨ੍ਹਾਂ ਨੇ ਸਵਿਟਜ਼ਰਲੈਂਡ ਦੇ ਖਿਲਾਫ਼ ਜਿਹੜਾ ਸੀ ਕੁਆਟਰ ਫਾਈਨਲ ਦੇ ਦੌਰਾਨ ਵੀ ਇਹੀ ਜਿਹੜਾ ਤਰੀਕਾ ਅਪਣਾਇਆ ਸੀ। ਉਹ ਕਹਿੰਦਾ ਕਿ ਠੰਡ ਹੋਣ ਦੇ ਕਰਕੇ ਮੈਂ ਹੀਟਰ ਨਹੀਂ ਚਲਾਉਂਦਾ ਤੇ ਜੈਕਟ ਪਹਿਨਦਾ। ਸਵਿਟਜ਼ਰਲੈਂਡ ਵਾਲੇ ਮੈਚ ਦੇ ਵਿਚ ਮੈਨੂੰ ਬਹੁਤ ਗਰਮੀ ਲੱਗੀ, ਕਹਿੰਦਾ, ਤੇ ਮੈਂ ਜੈਕਟ ਉਤਾਰ ਦਿੱਤੀ ਤੇ ਉਸੇ ਵੇਲੇ ਉਨ੍ਹਾਂ ਨੇ ਸਾਡੇ ਖਿਲਾਫ਼ ਗੋਲ ਕਰ ਦਿੱਤਾ। ਮੈਂ ਫਿਰ ਜੈਕਟ ਪਾ ਲਈ ਤੇ ਮੈਚ ਖਤਮ ਹੋਣ ਤੱਕ ਨਹੀਂ ਉਤਾਰੀ। ਫਿਰ 1990 ਤੋਂ ਚੱਲ ਰਹੀ ਹੈ ਇਹ ਅਸਲੀ ਇਹ ਜਿਹੜੀ ਹੈ ਪਰੰਪਰਾ ਉਨ੍ਹਾਂ ਮੁਲਕਾਂ ਚ ਮੰਨੀ ਜਾਂਦੀ ਹੈ। ਅਰਜਨਟਾਈਨਾ ਦੇ ਰਾਸ਼ਟਰਪਤੀ ਕਈ ਸਾਲਾਂ ਤੋਂ ਵਿਸ਼ਵ ਕੱਪ ਦੇ ਅਹਿਮ ਮੈਚਾਂ ਦੇ ਵਿਚ ਸਟੇਡੀਅਮ ਨਹੀਂ ਜਾਂਦੇ ਹੈ ਤਾਂ ਜੋ ਟੀਮ ਲਈ ਕੋਈ ਵੀ ਮਾੜੀ ਕਿਸਮਤ ਨਾ ਬਣੇ। ਇਹ ਰਿਵਾਜ 1990 ਦੇ ਵਿਸ਼ਵ ਕੱਪ ਤੋਂ ਸ਼ੁਰੂ ਹੋਇਆ। ਉਸੇ ਵੇਲੇ ਦੇ ਰਾਸ਼ਟਰਪਤੀ ਕਾਰਲੋਸ ਮਨੇਮ ਟੀਮ ਨੂੰ ਜਿਹੜਾ ਮਿਲਣ ਗਏ ਸਨ। ਉਸ ਤੋਂ ਬਾਅਦ ਅਰਜਨਟਾਈਨਾ ਨੂੰ ਕੈਮਰੂਨ ਹੱਥੋਂ ਹੈਰਾਨੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸ ਤੋਂ ਬਾਅਦ ਕੋਈ ਵੀ ਮੌਜੂਦਾ ਅਰਜਨਟਾਈਨੀ ਰਾਸ਼ਟਰਪਤੀ ਜਿਹੜਾ ਰਾਸ਼ਟਰੀ ਟੀਮ ਦਾ ਵਿਸ਼ਵ ਕੱਪ ਮੈਚ ਸਟੇਡੀਅਮ ਦੇ ਵਿਚ ਦੇਖਣ ਨਹੀਂ ਗਿਆ। ਇਤਿਹਾਸ ਰਚਨ ਦਾ ਮੌਕਾ ਜਿਹੜਾ ਦੱਸਿਆ ਗਿਆ, ਕਹਿੰਦੇ ਅਸੀਂ ਖੁੰਝਣਾ ਨਹੀਂ ਚਾਹੁੰਦੇ। ਅਰਜਨਟਾਈਨਾ ਦੀ ਟੀਮ ਹੁਣ ਇਤਿਹਾਸ ਰਚਨ ਦੇ ਨੇੜੇ ਹੈ ਤੇ ਜੇਕਰ ਉਹ ਫਾਈਨਲ ਜਿੱਤਦੀ ਹੈ ਤਾਂ ਲਗਾਤਾਰ 2 ਵਿਸ਼ਵ ਕੱਪ ਖਿਤਾਬ ਜਿੱਤਣ ਵਾਲੀ ਤੀਜੀ ਟੀਮ ਬਣ ਜਾਵੇਗੀ। ਪਿਛਲਾ ਫੀਫਾ ਵਿਸ਼ਵ ਕੱਪ ਵੀ ਲਿਓਨੈਲ ਮੈਸੀ ਦੀ ਕਪਤਾਨੀ ਹੇਠ ਅਰਜਨਟਾਈਨਾ ਨੇ ਜਿੱਤਿਆ ਸੀ ਤੇ ਵਾਰ ਵੀ ਜਿਹੜਾ ਇਸ ਵਾਰ ਫਾਈਨਲ ਦੇ ਵਿਚ ਉਸਨੇ ਇੰਗਲੈਂਡ ਨੂੰ ਹਰਾ ਕੇ ਫਾਈਨਲ ਦੇ ਵਿਚ ਆਪਣੀ ਜਗ੍ਹਾ ਜਿਹੜੀ ਹੈ ਸਥਾਪਿਤ ਕੀਤੀ ਹੈ, ਬਣਾਈ ਹੈ। ਦੂਸਰੇ ਪਾਸੇ ਬ੍ਰਿਟੇਨ ਨੂੰ ਮਿਲਣ ਜਾ ਰਿਹਾ ਨਵਾਂ ਪ੍ਰਧਾਨ ਮੰਤਰੀ ਐਂਟੀ ਬਰਨਹੈਮ ਬਣਨਗੇ ਪੀਐਮ। ਕਿਰ ਸਟਾਰਮਰ ਦੀ ਛੁੱਟੀ ਹੋ ਗਈ ਹੈ। ਸ਼ੁੱਕਰਵਾਰ ਨੂੰ ਮੱਧ ਖੱਬੇ ਪੱਖ ਦੀ ਜਿਹੜੀ ਹੈ ਲੇਬਰ ਪਾਰਟੀ ਨੇ ਐਲਾਨ ਕਰ ਦਿੱਤਾ ਕਿ ਐਂਡੀ ਬਰਨਹੈਮਪ ਨੂੰ ਪਾਰਟੀ ਦਾ ਨਵਾਂ ਨੇਤਾ ਚੁਣ ਲਿਆ ਗਿਆ। ਉਹ ਸੋਮਵਾਰ ਨੂੰ ਕਿਰ ਸਟਾਰਮਰ ਦੀ ਥਾਂ ਲੈਣਗੇ ਤੇ ਅਧਿਕਾਰਕ ਤੌਰ ਦੇ ਉੱਤੇ ਯੂਨਾਈਟਿਡ ਕਿੰਗਡਮ ਦੇ ਅਗਲੇ ਪ੍ਰਧਾਨ ਮੰਤਰੀ ਬਣ ਜਾਣਗੇ। ਕੀਰ ਸਟਾਰਮਰ ਦੀ ਥਾਂ ਦੇ ਲਈ ਉਹੀ ਜਿਹੜੀ ਹੈ ਨੇਤ੍ਰਿਤਵ ਚੋਣ ਦੇ ਵਿੱਚ ਐਂਡੀ ਬਰਨਹੈਂਪ ਹੈਮ ਜਿਹੜੇ ਨੇ ਇਕਲੌਤੇ ਹੀ ਉਮੀਦਵਾਰ ਸਨ ਤੇ ਉਹਨਾਂ ਨੂੰ ਹਾਊਸ ਆਫ ਕਾਮਨਸ ਦੇ ਵਿੱਚ ਲੇਬਰ ਪਾਰਟੀ ਦੇ 403 ਸੰਸਦ ਮੈਂਬਰਾਂ ਚੋਂ 379 ਸੰਸਦ ਮੈਂਬਰਾਂ ਦਾ ਸਮਰਥਨ ਤੇ ਨਾਮਜ਼ਦਗੀ ਮਿਲੀ ਹੈ, ਜੋ ਚੋਣ ਦੇ ਲਈ ਲੋੜੀਂਦੀ ਹੱਦ ਤੋਂ ਜਿਹੜਾ ਕਾਫ਼ੀ ਵੱਧ ਸੀਗੀ। ਆਖਰੀ ਖ਼ਬਰ ਹੈ, ਅਮਰੀਕਾ ਵੱਲੋਂ ਭਾਰਤ ਦੇ ਨਿਵੇਸ਼ ਵਾਲੀ ਚਾਬਹਾਰ ਬੰਦਰਗਾਹ ਦੇ ਉੱਤੇ ਹਵਾਈ ਹਮਲਾ ਕੀਤਾ ਗਿਆ। ਈਰਾਨ ਤੇ ਕੀਤੇ ਹਮਲੇ ਭਾਰਤ ਚਾਬਹਾਰ ਬੰਦਰਗਾਹ ਜ਼ਰੀਏ ਅਫਗਾਨਿਸਤਾਨ ਤੇ ਮੱਧ ਏਸ਼ੀਆ ਦੇਸ਼ਾਂ ਤੱਕ ਜਿਹੜਾ ਕਰਦਾ ਹੈ ਵਪਾਰ ਉਹ ਤੇ ਉਹ ਤਹਿਸ ਨਹਿਸ ਹੋਈ ਹੈ। ਅਮਰੀਕਾ ਵੱਲੋਂ ਲਗਾਤਾਰ 6ਵੀਂ ਰਾਤ ਈਰਾਨ ਉੱਤੇ ਕੀਤੀ ਗਈ ਹਵਾਈ ਹਮਲੇ, ਇਸ ਕਾਰਵਾਈ ਦੇ ਦੌਰਾਨ ਅਮਰੀਕਾ ਨੇ ਭਾਰਤ ਦੇ ਨਿਵੇਸ਼ ਵਾਲੇ ਰਣਨੀਤਿਕ ਤੌਰ ਦੇ ਉੱਤੇ ਅਹਿਮ ਚਾਬਹਾਰ ਪੋਰਟ ਜਿਹੜਾ ਬੰਦਰਗਾਹ ਨੂੰ ਵੀ ਆਪਣੇ ਨਿਸ਼ਾਨੇ ਤੇ ਲਿਆ। ਇਸ ਹਮਲੇ ਦੇ ਵਿੱਚ ਬੰਦਰਗਾਹ ਦੇ ਕੰਟਰੋਲ ਨਿਗਰਾਨੀ ਟਾਵਰ ਨੂੰ ਕਾਫ਼ੀ ਨੁਕਸਾਨ ਪੁੱਜਿਆ। ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਇਸ ਹਮਲੇ ਦੇ ਵਿੱਚ ਨੁਕਸਾਨੇ ਗਏ ਕੰਟਰੋਲ ਟਾਵਰ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ। ਦੂਜੇ ਪਾਸੇ ਈਰਾਨ ਦੀ ਅਧਿਕਾਰਤ ਨਿਊਜ਼ ਏਜੰਸੀ ਮੇਹਰ ਨੇ ਵੀ ਚਾਬਹਾਰ ਪੋਰਟ ਅਤੇ ਉਸ ਦੇ ਕੰਟਰੋਲ ਟਾਵਰ ਦੇ ਉੱਤੇ ਹੋਏ ਇਸ ਅਮਰੀਕੀ ਹਮਲੇ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਕਿ ਪਿਛਲੇ ਇੱਕ ਹਫ਼ਤੇ ਦੇ ਅੰਦਰ ਇਸ ਖਾਸ ਟਾਵਰ ਦੇ ਉੱਤੇ ਹੋਣ ਵਾਲਾ ਇਹ ਤੀਜਾ ਜਿਹੜਾ ਹਮਲਾ ਦੱਸਿਆ ਗਿਆ। ਲਓ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਅੱਜ ਦਾ ਪ੍ਰੋਗਰਾਮ। ਫਰਾਈਡੇ ਵਾਲਾ ਦਿਨ ਹੈ ਤੇ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਜ਼ਰੂਰ ਲੈ ਲਈਏ। ਸੰਖੇਪ ਦੇ ਵਿੱਚ ਫਿਰ ਆਪਾਂ ਸਮਾਪਤੀ ਕਰਦੇ ਹਾਂ ਤੇ ਜੇ ਤੁਸੀਂ ਕਾਲ ਕਰਨੀ ਚਾਹੁੰਦੇ ਹੋ ਤਾਂ ਆਖਰ ਦੇ ਵਿੱਚ ਨਿੱਘਾ ਸਵਾਗਤ ਹੈ। ਰਾਜਨ ਸੈਣੀ ਸਾਹਿਬ ਸਤਿ ਸ੍ਰੀ ਅਕਾਲ ਕਹਿੰਦੇ ਨੇ ਤੇ ਕੁਝ ਸੁਨੇਹੇ ਗੈਪ ਨੇ ਜੀ, ਕੀ ਹੋ ਗਿਆ, ਕਿੱਥੇ ਰਹਿ ਗਏ ਤੇ ਇਧਰੋਂ, ਨਹੀਂ ਤਾਂ ਫਿਰ ਉਧਰੋਂ ਦੇਖਦੇ ਹਾਂ ਜੀ। ਲਓ ਜੀ ਆ ਗਏ ਤੇ ਹਾਂਜੀ, ਥੋੜੇ ਗੈਪ ਨੇ ਜੀ, ਦੂਸਰੇ ਪਾਸੇ ਦੇਖਣੇ ਪੈਣੇ ਆ ਸੁਨੇਹੇ ਤੇ। ਲਓ ਫਿਰ ਆਪਾਂ ਸੁਨੇਹਾ ਵੱਲ ਨੂੰ ਵੱਧਦੇ ਹਾਂ ਦੋਸਤੋ। ਪਰਮਿੰਦਰ ਬਾਂਜੀ ਜੁੜੇ ਹੋਏ ਨੇ ਫਗਵਾੜੇ ਤੋਂ, ਸਤਿ ਸ੍ਰੀ ਅਕਾਲ ਭਾਈ ਜੀ ਸਾਰੇ ਦੁਆਬਾ ਦੋਸਤਾਂ ਪਰਿਵਾਰ ਨੂੰ ਜੀ ਤੇ ਲਾਈਕ ਨੰਬਰ ਇੱਕ ਤੇ ਸੁਰਿੰਦਰ ਕੌਰ ਮਾਲ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ। ਭੁਪਿੰਦਰ ਜੀ ਤੇ ਆਪ ਸਭ ਨੂੰ ਪਰਿਵਾਰ ਨੂੰ ਦੁਆਬਾ ਰੇਡੀਓ ਸਤਿ ਸ੍ਰੀ ਅਕਾਲ। ਰਾਜਨ ਸੈਣੀ ਸਾਹਿਬ ਲਾਈਕ ਨੰਬਰ 2 ਕਹਿੰਦੇ ਆ ਜੀ, ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਸਮੂਹਿਕ ਰੂਪ ਦੇ ਵਿੱਚ ਜਲੂਰ ਸਿੰਘ ਜੀ ਜੁੜੇ ਹੋਏ ਨੇ ਤੇ ਸਤਿ ਸ੍ਰੀ ਅਕਾਲ ਸਭ ਵੀਰਾਂ ਨੂੰ। ਮੁਕੱਦਰ ਤੇ ਸਰਾਂ ਸੈਣੀ ਤੇ ਦੇਬੀ ਤੇ ਕੰਗ ਸਾਹਿਬ ਤੇ ਗਰੇਵਾਲ ਸਾਹਿਬ ਨੂੰ ਜੀ। ਤੇ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਆ। ਰਾਜਨ ਸੈਣੀ ਸਾਹਿਬ ਕਹਿੰਦੇ ਆ ਜੀ ਆਪਣੇ ਜਲੌਰ ਸਿੰਘ ਵੀਰ ਜੀ ਸਤਿ ਸ੍ਰੀ ਅਕਾਲ ਤੇ ਔਜਲਾ ਸਾਹਿਬ ਲਿਖਦੇ ਨੇ US ਤੋਂ ਸਤਿ ਸ੍ਰੀ ਅਕਾਲ ਜੀ ਸਾਰੇ ਹੀ ਪਿਆਰਿਆਂ ਨੂੰ। ਰਜਿੰਦਰ ਕੁਮਾਰ ਜੀਰਾ ਜੀ ਜੁੜੇ ਕਹਿੰਦੇ ਪਰ ਅੱਜ ਜੀ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਭਾਰਜ ਜੀ ਲਿਖਣਾ ਜੀ ਸਰ, ਪਰ ਅੱਜ ਜੀ ਲਿਖਦਾ ਤੇ ਉਸ ਕਰਕੇ ਸੈਣੀ ਸਾਹਿਬ ਵੀ ਜ਼ਿਕਰ ਕਰਦੇ ਸੀ। ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ ਕਹਿੰਦੇ ਨੇ। ਇਸੇ ਤਰ੍ਹਾਂ ਮਾਨ ਸਿੰਘ ਸੈਣੀ ਸਾਹਿਬ ਜੁੜੇ ਹੋਏ ਨੇ, ਉਹ ਕਹਿੰਦੇ ਨੇ ਜੀ ਆਪਣੇ ਸਤਿ ਸ੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਫਿਨਲੈਂਡ ਤੋਂ। ਰਾਜਨ ਸੈਣੀ ਸਾਹਿਬ ਕਹਿੰਦੇ ਪਰ ਅੱਜ ਮਤਲਬ ਭਾਰਤ ਜੀ ਓਕੇ ਹੈ। ਜੀਰਾ ਸਾਹਿਬ ਗਰਾਈ ਵਾਟਰ ਕਹਿੰਦੇ ਥੋੜਾ ਤੇਜ਼ ਲੱਗਦਾ ਹੈ ਜੀ ਅੱਜ ਤੇ ਹੱਸ ਰਹੇ ਨੇ। ਜੀਰਾ ਜੀ ਕਹਿੰਦੇ ਅੱਗੇ ਕਿ ਆਪਣੇ 12 ਸਾਲਾਂ ਬਾਅਦ ਤਾਂ ਰੂੜੀ ਦੀ ਵੀ ਕਹਿੰਦੇ ਸੁਣੀ ਜਾਂਦੀ ਹੈ, ਚਲੋ ਚੰਗਾ ਹੋਇਆ। ਗਰੇਵਾਲ ਸਾਹਿਬ ਜੀ ਦੇ ਕੁਝ ਤਾਂ ਪੱਲੇ ਪਿਆ, ਕੁਝ ਕਹਿੰਦੇ ਜੀ ਆਪਣੇ ਬੀਜੇਪੀ ਵਾਲੇ ਗਰੇਵਾਲ ਸਾਹਿਬ ਵੀ ਕਹਿੰਦੇ ਆ, ਕਿਉਂਕਿ ਕਿਸਾਨੀ ਸਮੇਂ ਸੰਘਰਸ਼ਾਂ ਦੇ ਸਮੇਂ ਉਹਨੇ ਕਾਫ਼ੀ ਗਾਲਾਂ ਗੁਲਾਂ ਖਾਧੀਆਂ ਸਭ ਦੀਆਂ ਜੀ। ਉਹਨਾਂ ਨੂੰ ਕਹਿ ਰਹੇ ਨੇ ਜੀਰਾ ਸਾਹਿਬ ਕਿ ਕੁਝ ਨਾ ਕੁਝ ਪੱਲੇ ਪਿਆ। ਇਸੇ ਤਰ੍ਹਾਂ ਅੱਗੇ ਕਹਿੰਦੇ ਨੇ ਜੀਰਾ ਜੀ ਸੈਣੀ ਸਾਹਿਬ ਅੱਜ ਤਾਂ ਫੜੇ ਗਏ ਜੀ ਕਹਿੰਦੇ ਤੇ ਬਿਲਕੁਲ ਠੀਕ ਕਹਿੰਦੇ ਜੀਰਾ ਸਾਹਿਬ ਤੇ ਹੱਸ ਰਹੇ ਨੇ। ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ ਕਹਿੰਦੇ ਹੈ। ਸਤਨਾਮ ਸਿੰਘ ਜਾਣੀਆਚਾਲ ਜੀ ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ ਕਹਿੰਦੇ ਨੇ ਜੀ ਤੇ ਗੁਲਾਬ ਦੇ ਫੁੱਲ ਭੇਜੇ ਨੇ। ਔਜਲਾ ਸਾਹਿਬ ਕਹਿੰਦੇ ਜੀਰਾ ਵੀਰ ਜੀ ਗਰੇਵਾਲ ਹੁਣ ਸਿਹਤ ਪੱਖੋਂ ਵੀ ਠੀਕ ਨਹੀਂ ਹਨ। ਜੀਰਾ ਜੀ ਕਹਿੰਦੇ ਓਕੇ ਔਜਲਾ ਜੀ ਤੇ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਉਸ ਸਮੇਂ ਦੀ ਗੱਲ ਹੈ ਭਾਰਤ ਵੀਰੇ ਜਦੋਂ ਤੁਸੀਂ ਆਏ ਨਹੀਂ ਸੀ ਜੀ। ਓਕੇ ਜੀ ਓਕੇ ਹਾਂਜੀ, 70-80 ਦੀ ਗੱਲ ਹੈ, ਉਸ ਤੋਂ ਸਾਡੇ ਬਰਤ ਤੋਂ ਪਹਿਲਾਂ ਦੀ ਗੱਲ ਹੈ ਜੀ, ਆਪਣੀ ਗੱਲ ਕਰਦੇ ਸੀ ਸੈਣੀ ਸਾਹਿਬ ਜਿਹੜੀ। ਤੇ ਔਜਲਾ ਸਾਹਿਬ ਕਹਿੰਦੇ ਹੈ ਸਿਹਤ ਜਾਬ ਨੂੰ ਗਾਲਾਂ ਕੱਪੜੇ ਪੜਵਾਏ ਮੰਜੇ ਤੇ ਪਏ ਨੂੰ ਚੌਧਰ ਕੀ ਕਰੂ ਹੁਣ ਕਹਿੰਦੇ ਜੀ। ਸਤਨਾਮ ਸਿੰਘ ਜਾਣੀਆਚਾਲ ਜੀ ਭਾਰਜ ਵੀਰ ਬਾਕੀ ਸਾਰਾ ਕੁਝ ਦੱਸ ਦਿੱਤਾ ਪਰ ਮੁਰਗੀ ਆਂਡੇ ਤੇ ਗੋਲ ਮੋਲ ਕਰ ਗਏ ਆਪਣੇ ਵਕੀਲ ਸਾਹਿਬ। ਤੇ ਜੀਰਾ ਜੀ ਕਹਿੰਦੇ ਆ ਸੈਣੀ ਵੀਰ ਜੀ ਬੋਤਲ ਤਾਂ ਪਹਿਲਾਂ ਤੁਹਾਡੇ ਕੋਲ ਆਈ ਹੈ ਗਰੇਵਾਲ ਸਾਹਿਬ ਕੋਲੋਂ, ਮੈਂ ਤਾਂ ਕਹਿੰਦੇ ਉਡੀਕ ਰਿਹਾ, ਹੱਸ ਰਹੇ ਨੇ ਨਾਲੇ ਜੀ। ਜਾਣੀਆਂ ਚਾਲ ਜੀ ਕਹਿੰਦੇ ਆ ਬਿਲਕੁਲ ਔਜਲਾ ਵੀਰ, ਹੁਣ ਆਖਰੀ ਸਾਹਾਂ ਦੇ ਉੱਤੇ ਪਏ ਨੂੰ ਪ੍ਰਧਾਨਗੀ ਦੇ ਦਿੱਤੀ, ਮਰੇ ਦੇ ਮੂੰਹ ਨੂੰ ਘਿਓ ਲਾਉਣ ਵਾਲੀ ਗੱਲ ਹੈ ਜੀ ਇਹ ਤਾਂ। ਤੇ ਰਜਿੰਦਰ ਜੀਰਾ ਜੀ ਕਹਿੰਦੇ ਆ ਕਿ ਵੱਡੇ ਲੀਡਰਾਂ ਦਾ ਆਉਣਾ ਮਤਲਬ ਲੋਕਾਂ ਦੀ ਖੱਜਲ ਖੁਆਰੀ ਹੈ। ਔਜਲਾ ਸਾਹਿਬ ਲਿਖਦੇ ਨੇ ਆਖਰੀ ਸਾਹਾਂ ਤੋਂ ਹੁਣ ਹੋਇਆ ਤੇਰਾ ਮਾਣ ਨੀ, ਮੋਦੀ ਨਾਲ ਬਹਿ ਕੇ ਗੱਲ ਕਰੇ ਹੈ ਨੀ, ਪੱਟਾਂ ਚ ਜਾਣ ਨੀ, ਲਾਲਾ ਮੇਰਾ ਬਾਪੂ ਉਹੀ ਹੈ ਜਹਾਨੀ। ਤੇ ਰਜਿੰਦਰ ਜੀਰਾ ਜੀ ਕਹਿੰਦੇ ਬਿਆਨਬਾਜ਼ੀ ਤਾਂ ਕਹਿੰਦੇ ਇਹ ਵੀ ਟਰੰਪ ਵਾਂਗੂ ਹੀ ਕਰਦਾ ਹੈ ਜੀ, ਤੇ ਸਾਰੇ ਗੇਮਾਂ ਲਾਉਂਦੇ ਨੇ, ਲਾਉਂਦੇ ਆ ਹੈਗੇ ਆ ਜੀ, ਕੋਈ ਤਮਾਸ਼ੇ ਕਰਦਾ ਕੋਈ ਜਾਦੂਗਰੀ ਕਰ ਜਾਂਦਾ ਕਹਿੰਦੇ ਜੀ। ਤੇ ਭਾਰਤ ਜੀ ਫੇਰ ਤਾਂ ਕਹਿੰਦੇ ਕਾਲੇ ਕੋਟ ਵਾਲਿਆਂ ਦਾ ਕੰਮ ਹੋਰ ਵੱਧ ਜਾਊਗਾ ਜੀ, ਤੇ ਨਾਲ ਹੱਸ ਰਹੇ ਨੇ। ਔਜਲਾ ਸਾਹਿਬ ਲਿਖਦੇ ਨੇ ਕਿ ਤਰੀਕ ਪੇ ਤਰੀਕ ਪਵੇਗੀ, ਵਕੀਲ ਨਜ਼ਾਰੇ ਲੈਣਗੇ। ਕਪੂਰੀ ਮੋਰਚਾ ਧਰਮ ਯੁੱਧ ਕਿਉਂ ਬਣਿਆ, ਕੀ ਤੁਸੀਂ ਇਸ ਦੇ ਉੱਤੇ ਚਾਨਣਾ ਪਾਓਗੇ? ਬਿਲਕੁਲ ਪਾ ਦਿੱਤਾ ਜੀ। ਔਜਲਾ ਸਾਹਿਬ ਕਹਿੰਦੇ ਐਵਰੇਜ ਤਾਂ ਸਾਰੇ ਮੁਲਕਾਂ ਦੀ ਘਟਾਈ ਪਈ ਹੈ, ਚਾਰ ਪੰਜ ਲੀਡਰਾਂ ਨੇ ਜੀ। ਰਜਿੰਦਰ ਜੀਰਾ ਜੀ ਕਹਿੰਦੇ ਲੱਗਦਾ ਮੇਰੀ ਸਕੂਟਰੀ ਦੇ ਵਿੱਚ ਵੀ ਚਿੱਕੜ ਹੀ ਫਸਿਆ, ਬੜੀ ਔਖੀ ਸਟਾਰਟ ਹੁੰਦੀ ਹੈ ਜੀ। ਤੇ ਕਹਿੰਦੇ ਵੀਰ ਜੀ ਇਹ ਤਾਂ 20 ਲੱਖ ਰੁਪਏ ਗਟਕਰੀ ਜੀ ਨੂੰ ਪੈਣਾ ਚਾਹੀਦਾ ਵੈਸੇ ਤਾਂ। ਤੇ ਸੁਰਿੰਦਰ ਕੌਰ ਮਾਲ ਜੀ ਹੱਸ ਰਹੇ ਨੇ ਤੇ ਕਹਿੰਦੇ ਨੇ ਕਿ ਰਾਜਨ ਸੈਣੀ ਜੀ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਅਮਰੀਕਾ ਦਾ ਨਾਮ ਲੈਂਦੇ ਹੋ ਤੁਸੀਂ ਜੀ। ਤੇ ਰਜਿੰਦਰ ਜੀਰਾ ਜੀ ਕਹਿੰਦੇ ਆ ਸੈਣੀ ਸਾਹਿਬ ਤਾਂ ਫੋਟੋ ਦੇ ਵਿੱਚ ਅੱਖ ਨਹੀਂ ਝਪਕਦੇ ਜੀ। ਗੁਰੀਮਾਨ ਜੀ ਲਿਖਦੇ ਨੇ ਸਾਰੇ ਦੋਸਤਾਂ ਨੂੰ, ਰਜਿੰਦਰ ਸੈਣੀ ਰਾਜਨ ਸੈਣੀ ਸਾਹਿਬ ਨੂੰ, ਰਜਿੰਦਰ ਜੀਰਾ ਜੀ ਨੂੰ, ਸਿਕੰਦਰ ਸਿੰਘ ਔਜਲਾ ਸਾਹਿਬ ਨੂੰ, ਮੁਕੱਦਰ ਸਿੰਘ ਹੋਣਾਂ ਨੂੰ ਸਤਿ ਸ੍ਰੀ ਅਕਾਲ। ਤੇ ਔਜਲਾ ਸਾਹਿਬ ਕਹਿੰਦੇ ਵਕੀਲ ਨੇ ਜੀਰਾ ਜੀ ਐਵੇਂ ਜੱਜ ਫੈਸਲਾ ਕਰ ਦੇਵੇ। ਤੇ ਗੁਰੀਮਾਨ ਜੀ ਕਹਿੰਦੇ ਸਤਨਾਮ ਸਿੰਘ ਜੀ ਸਤਿ ਸ੍ਰੀ ਅਕਾਲ, ਭਾਰਜਵੀਰ ਜੀ ਸਤਿ ਸ੍ਰੀ ਅਕਾਲ, ਜੀਆਂ ਨੂੰ ਜੀ ਸਵਾਗਤ ਹੈ ਗੁਰੀ ਜੀ। ਰਜਿੰਦਰ ਕੁਮਾਰ ਜੀ ਕਹਿੰਦੇ ਆ ਜੀ ਮਾਨ ਜੀ, ਤੇ ਗੁਰੀਮਾਨ ਜੀ ਕਹਿੰਦੇ ਆ ਭਾਰਜਵੀਰ ਜੀ ਅਕਾਲੀ ਨਹੀਂ ਸਾਰੀਆਂ ਪਾਰਟੀਆਂ ਟਾਰਗੇਟ ਉੱਤੇ ਰੱਖੀਆਂ ਮੋਦੀ ਨੇ ਜੀ, ਡਰਾਮੇ ਕਰਕੇ ਗਿਆ ਉਹ ਜੀ, ਤੇ ਅੰਦਰ ਖਾਤੇ ਬੀਜੇਪੀ ਅਕਾਲੀਆਂ ਨਾਲ ਮੌਕਾ ਸੰਭਾਲੇਗੀ। ਬਾਕੀ ਸਰਤੋਜ ਦੇ ਸਰਤਾਜ ਬਾਦਲ ਸਾਹਿਬ ਨੂੰ ਅੰਦਰ ਕਰਨੇ ਨੂੰ ਫਿਰਦੇ ਆ, ਪਰ ਇੱਕ ਦਿਨ ਨਹੀਂ ਰੱਖਿਆ ਜਾਣਾ ਅੰਦਰ ਜੀ ਉਹਨਾਂ ਕੋਲ। ਮੁਕੱਦਰ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਪਿਆਰਿਓ, ਤੇ ਗੁਰੀਮਾਨ ਜੀ ਕਹਿੰਦੇ ਆ ਡੁੱਬਦੇ ਨੂੰ ਤਿਣਕੇ ਦਾ ਸਹਾਰਾ ਬਹੁਤ ਹੁੰਦਾ ਹੈ, ਕਾਟੋ ਕਲੇਸ਼ ਤੋਂ ਪਾਸੇ ਹੋ ਕੇ ਕਿਸੇ ਵੱਲ ਤਾਂ ਵੇਖਣਾ ਹੀ ਕਾਂਗਰਸ ਨੇ ਕਹਿੰਦੇ ਜੀ। ਤੇ ਸਤਿ ਸ੍ਰੀ ਅਕਾਲ ਭੇਜਦੇ ਨੇ ਗੁਰੀ ਜੀ, ਤੇ ਕਹਿੰਦੇ ਨੇ ਆਪਣੇ ਐਚ ਐਲ ਈ ਲਿਖਿਆ ਤੇ ਮਹੀਨਾ ਹੋਇਆ ਨਹੀਂ ਹੱਲੇ ਤੱਕ ਜਿੱਥੇ ਤੱਕ ਮੈਨੂੰ ਲੱਗਦਾ ਜੀ। ਹਾਂਜੀ ਓਕੇ, ਉਹਦਾ ਗੱਲ ਕਰਦੇ ਸੀਗੇ ਔਜਲਾ ਸਾਹਿਬ ਵੀ ਕਿ ਜਿਹੜੇ ਇਹਨਾਂ ਦੇ ਸਾਰੇ ਮੰਤਰੀ ਸੰਤਰੀ ਬੁਲਾਏ ਸੀਗੇ ਜੀ ਆਪਣੇ ਵਿਧਾਨ ਸਭਾ ਵਾਲੇ ਆਮ ਆਦਮੀ ਪਾਰਟੀ ਦੇ ਅਕਾਲ ਤਖ਼ਤ ਦੇ ਉੱਤੇ, ਉਹਦੀ ਗੱਲ ਕਰ ਰਹੇ ਨੇ। ਮੁਕੱਦਰ ਜੀ ਕਹਿੰਦੇ 5 ਜੂਨ ਸੀਗੇ ਜੀ, ਤੇ ਚਲੋ ਇਹਦੇ ਵਿੱਚ ਥੋੜਾ ਜਿਹਾ ਮੈਨੂੰ ਵੀ ਪੱਕਾ ਨਹੀਂ ਹੈ ਜੀ ਕਿਹੜੀ ਤਰੀਕ ਨੂੰ ਬੁਲਾਇਆ, ਚਲੋ ਕਨਫਰਮ ਕਰ ਲਾਂਗੇ ਬਾਅਦ ਚ। ਤੇ ਮੁਕੱਦਰ ਜੀ ਕਹਿੰਦੇ 2 ਤਰੀਕ ਨੂੰ ਸੁਖਬੀਰ ਸਿੰਘ ਗਏ ਸੀ ਜੀ, ਤੇ 5 ਜੂਨ ਉਹਨਾਂ ਨੂੰ ਬੁਲਾਇਆ ਸੀ ਸ਼ਾਇਦ। ਤੇ ਮੁਕੱਦਰ ਜੀ ਗੁਰੀ ਜੀ ਕਹਿੰਦੇ ਮੁਕੱਦਰ ਜੀ ਤਰੀਕਾ ਤਾਂ ਯਾਦ ਨਹੀਂ ਪਰ ਤੁਹਾਡੀ ਦੱਸੀ ਹੋਈ ਤਰੀਕ ਸਹੀ ਨਹੀਂ ਹੈ, ਬਾਕੀ ਸਪੀਕਰ ਸਾਹਿਬ ਟਾਰਗੇਟ ਉੱਤੇ ਆਉਣਗੇ ਪੱਕਾ ਜਥੇਦਾਰ ਸਾਹਿਬ ਦੇ ਉੱਤੇ ਜੀ, ਜਥੇਦਾਰ ਸਾਹਿਬ ਦਾ ਟਾਰਗੇਟ ਹੋਏਗਾ ਜੀ, ਉਹ ਕਹਿੰਦੇ ਨੇ ਸਪੀਕਰ ਸਾਹਿਬ। ਮੁਕੱਦਰ ਜੀ ਕਹਿੰਦੇ ਗੁਰੀ ਬਾਈ 2 ਤਰੀਕ ਨੂੰ ਸੁਖਬੀਰ ਬਾਦਲ ਦੇ ਖਿਲਾਫ਼ ਹੁਕਮਨਾਮਾ ਆਇਆ ਸੀ ਤੇ 5 ਤਰੀਕ ਨੂੰ ਹੁਣ ਇਕੱਠ ਜਿਹੜਾ ਬੁਲਾਇਆ ਸੀ। ਮਾਨ ਜੀ ਕਹਿੰਦੇ ਨੇ ਕਿ ਰਾਜਨ ਸੈਣੀ ਜੀ ਗੱਲ ਪੱਕੀ ਤਾਂ ਜਿੱਦਾਂ ਹੀ ਸਰਕਾਰ ਗਈ ਕਹਿਣਾ ਸੀ, ਜਿੱਦਾਂ ਹੀ ਸਰਕਾਰ ਗਈ ਭਗਵੰਤ ਨੂੰ ਜਿਹੜਾ ਅਕਾਲੀਆਂ ਨੇ ਬਾਕੀਆਂ ਨੇ ਰਾਹ ਨਹੀਂ ਦੇਣਾ ਭੱਜਣੇ ਨੂੰ ਕਹਿੰਦੇ ਜੀ। ਗੁਰੀ ਜੀ ਕਹਿੰਦੇ ਮਨਮੋਹਨ ਸਿੰਘ ਜੀ ਦੇ ਟਾਈਮ ਚੋਰੀਆਂ ਵਾਡਰਾ ਕਰਦਾ ਰਿਹਾ ਪਰ ਮਨਮੋਹਨ ਸਿੰਘ ਉਹਨਾਂ ਨੂੰ ਬਦਨਾਮੀ ਦਾ ਸਾਹਮਣਾ ਕਰਨਾ ਪਿਆ। ਭਗਵੰਤ ਮਾਨ ਵੀ ਸਾਰਿਆਂ ਦਾ ਪੈਸਾ ਖਾ ਕੇ ਬੈਠਾ ਪਰ ਕੇਜਰੀਵਾਲ ਨੇ ਸਿਖਾ ਦਿੱਤਾ ਕਿ ਪੈਸਾ ਕਿੱਥੇ ਲਾਉਣਾ ਤੇ ਕਿਵੇਂ ਲਾਉਣਾ। ਸੁਰਿੰਦਰ ਮਾਲ ਜੀ ਕਹਿੰਦੇ ਨੇ ਹੱਸ ਰਹੇ ਨੇ ਹਾ ਹਾ ਹਾ। ਗੁਰੀ ਜੀ ਕਹਿੰਦੇ ਆ ਦਿੱਲੀ ਦਾ ਕੇਜਰੀਵਾਲ ਵੀ ਕਾਕਰੋਚ ਵਾਲਿਆਂ ਦੇ ਕੋਲ ਫਿਰਦਾ। ਹਾਂਜੀ ਕੱਲ ਗਏ ਨੇ ਜੀ ਇਹ ਵੀ, ਤੇ ਅੱਜ ਕਾਂਗਰਸ ਵਾਲੇ ਗਏ ਨੇ, ਤੇ ਅੱਜ ਉਹ ਡਕੈਤ ਜਿਹੜਾ ਹੈਗਾ ਆਪਣਾ ਸੀਗਾ ਆਪਣਾ ਕਿਸਾਨ ਜਥੇਬੰਦੀਆਂ ਦਾ ਨੁਮਾਇੰਦਾ ਜੀ ਉਹ ਵੀ ਗਿਆ ਹੋਇਆ ਹੈ। ਤੇ ਗੁਰੀ ਜੀ ਕਹਿੰਦੇ ਆ ਔਜਲਾ ਸਾਹਿਬ ਸਹਿਮਤ ਹਾਂ ਤੁਹਾਡੇ ਨਾਲ, ਹਰਿਆਣਾ ਵਾਲੀ ਪੱਕੀ ਹੋਣੀ ਹੈ ਜਿਹਦਾ ਜਿੱਦਾਂ ਦੇ ਲੱਛਣ ਹੈ ਇਹਨਾਂ ਦੇ ਜੀ, ਜਿਹਦਾ ਲਿਖਿਆ ਹੋਇਆ ਜਿੱਦਾਂ ਦੇ ਲਿਖਣਾ ਸੀ। ਜਿੰਦਰ ਜੀ ਕਹਿੰਦੇ ਪੰਜਾਬ ਦੀਆਂ ਜਿਹੜੀਆਂ ਨੌਕਰੀਆਂ ਵੀ ਸਾਰੇ ਦਿੱਲੀ ਵਾਲੇ ਲੈ ਗਏ ਨੇ, ਲਾਲਾ ਜੀ ਨੇ ਦਿੱਤੀਆਂ ਉਹਨਾਂ ਨੂੰ। ਗੁਰੂ ਜੀ ਕਹਿੰਦੇ ਆ ਆਪਣੇ ਡਿਸਿਪਲਿਨ ਹੋਣਾ ਬਹੁਤ ਜ਼ਰੂਰੀ ਹੈ ਪਾਰਟੀ ਦੇ ਵਿੱਚ, ਕੈਂਸਲ ਕਰ ਸਕਦੇ ਆ ਜੀ, ਇਹ ਕਿਹੜਾ ਕੋਈ ਬਿੱਲ ਬਣਾਇਆ ਹੈ ਜੀ। ਆਪਣੀਆਂ ਉਹ ਕਹਿੰਦੇ ਸਹੂਲਤਾਂ ਦੀ ਜ਼ਿਕਰ ਕਰ ਰਿਹਾ ਜੀ ਸੈਣੀ ਸਾਹਿਬ ਦੇ, ਉਦੋਂ ਗੁਰੂ ਜੀ ਨੇ ਵੀ ਲਿਖਿਆ ਇਸ ਚੀਜ਼ ਦਾ। ਔਜਲਾ ਵੀਰ ਉਹ ਮੁੱਖ ਮੰਤਰੀ ਬਣਾਉਂਦੇ ਹੀ ਔਕਾਤ ਵੇਖ ਕੇ ਹੈ, ਜਿਵੇਂ ਦਿੱਲੀ ਰਾਜਸਥਾਨ ਤੇ ਬਿਹਾਰ ਦੇ ਮੁੱਖ ਮੰਤਰੀ ਸਤਨਾਮ ਸਿੰਘ ਜਾਣੀਆ ਚਾਲ ਜੀ ਲਿਖਦੇ ਆ। ਗੁਰੂ ਜੀ ਕਹਿੰਦੇ 5 ਰੁਪਏ ਦੇ ਨਾਲ ਵੀ ਤਨਖਾਹਾਂ ਮਿਲਣ ਲੱਗ ਜਾਣੀਆਂ ਨੇ ਤੇ ਨਵੀਂ ਭਰਤੀ ਸ਼ੁਰੂ ਹੋ ਜਾਵੇਗੀ, ਵਿਭਾਗ ਦੇ ਹਰ ਬੰਦੇ ਨੂੰ ਜਦੋਂ ਪੈਸਾ ਮਿਲਣ ਲੱਗ ਜਾਣਾ ਤੇ ਆਪੇ ਸਿਸਟਮ ਠੀਕ ਹੋਵੇਗਾ, ਨਾ ਚੋਰੀ ਹੋਵੇਗੀ। ਬਿਲਕੁਲ ਹੈ ਜੀ। ਰਜਿੰਦਰ ਜੀਰਾ ਜੀ ਕਹਿੰਦੇ ਭਾਰਜ ਵੀਰ ਜੀ ਕਿਆ ਬਾਤਾਂ ਕਰਦੇ ਹੋ, ਈਡੀ ਦਾ ਛਾਪਾ ਪਵਾਉਣਾ ਬਿਆਨਬਾਜ਼ੀ ਕਰਕੇ। ਜੀਰਾ ਜੀ ਨੇ ਲਿਖਿਆ ਕਿ ਅੱਗੇ ਕਹਿੰਦੇ ਨੇ ਕਿ ਔਜਲਾ ਵੀਰ ਜੀ RSS ਦੀ ਕੋਈ ਵੀ ਇਨਕਮ ਦਾ ਸਾਧਨ ਨਹੀਂ ਹੈਗਾ ਤੇ ਸਾਰੇ ਦੇਸ਼ ਦੇ ਵਿੱਚ ਵੇਖ ਲਓ ਆਫਿਸ ਕਿੱਦਾਂ ਦੇ ਬਣ ਗਏ ਨੇ ਜੀ ਇਹਨਾਂ ਦੇ। ਔਜਲਾ ਸਾਹਿਬ ਕਹਿੰਦੇ ਅਗਲਿਆਂ ਦੀਆਂ ਸਰਕਾਰਾਂ ਚੱਲਦੀਆਂ ਜੀਰਾ ਜੀ। ਜੀਰਾ ਜੀ ਕਹਿੰਦੇ ਆ ਵੀਰ ਜੀ ਥਿੰਕ ਟੈਂਕ ਆਪੇ ਵੱਡੇ ਆ, ਜਦੋਂ EVM ਮਸ਼ੀਨਾਂ ਦੇ ਡੱਬੇ ਹੀ ਕਹਿੰਦੇ ਬਦਲ ਦੇਣੇ ਆ। ਨਹੀਂ ਸਤਨਾਮ ਵੀਰ ਜੀ, ਉਹ ਮੁੱਖ ਮੰਤਰੀ ਬਣਾਉਂਦੇ ਹੈਗੇ ਕੱਠਪੁਤਲੇ ਜੀ, ਤੇ ਜਿਹੜੀ ਉਂਗਲ ਦੇ ਬਰੀਕ ਜਿਹੇ ਧਾਗੇ ਦੇ ਨਾਲ ਨੱਚਦੀ ਹੈ। ਮੁਕੱਦਰ ਜੀ ਲਿਖਦੇ ਆ ਇਹ ਲੀਡਰ ਹੈ ਹੀ ਨਹੀਂ, ਲੀਡਰ ਐਵੇਂ ਦੇ ਨਹੀਂ ਹੁੰਦੇ, ਅਫਸੋਸ ਅਸੀਂ ਇਹਨਾਂ ਨੂੰ ਲੀਡਰ ਸਮਝ ਰਹੇ ਹਾਂ। ਅਸੀਂ ਕਿਸੇ ਸਮੇਂ ਕੇਜਰੀਵਾਲ ਨੂੰ ਲੀਡਰ ਸਮਝ ਕੇ ਵੋਟਾਂ ਪਾਈਆਂ ਤੇ ਅੱਜ ਅਸੀਂ ਵਾਪਸ ਆ ਕੇ ਫਿਰ ਪਿਛਲਿਆਂ ਨੂੰ ਕਹਿੰਦੇ ਲੀਡਰ ਸਮਝ ਰਹੇ ਹਾਂ ਜੀ। ਇਸੇ ਤਰ੍ਹਾਂ ਹੀ ਅਗਲਾ ਸੁਨੇਹਾ ਮੁਕੱਦਰ ਜੀ ਲਿਖਦੇ ਆ ਕਿ ਅਫਸੋਸ ਇਸ ਸਿਸਟਮ ਨੇ ਸਾਡੇ ਸਮਝ ਨਹੀਂ ਆਉਣ ਦੇਣੀ, ਅਸੀਂ ਇਹਨਾਂ ਦੇ ਵਿੱਚ ਲਟਕਦੇ ਰਹਿਣਾ ਹੈ ਜੀ। ਚੰਗਾ ਜੀ, ਸੋਵੀਏ ਸੁਪਨਿਆਂ ਦੀ ਦੁਨੀਆਂ ਦੇ ਵਿੱਚ ਜਾਈਏ, ਕਹਿੰਦੇ ਇਹ ਦੁਨੀਆਂ ਇਹ ਮਹਿਫਲ ਮੇਰੇ ਕਾਮ ਕੀ ਨਹੀਂ, ਬੜਾ ਸਮਝਣ ਦੀ ਕੋਸ਼ਿਸ਼ ਕੀਤੀ ਹੈ ਇਸ ਦੁਨੀਆਂ ਨੂੰ ਪਰ ਸਾਡੇ ਸਮਝ ਨਹੀਂ ਆਈ ਕਹਿੰਦੇ ਸੀ। ਮੁਕੱਦਰ ਜੀ ਬਾਏ ਬਾਏ ਕਹਿੰਦੇ ਆ ਤੇ ਸਾਨੂੰ ਕੋਈ ਬੜੇ ਸੌਖੇ ਢੰਗ ਦੇ ਨਾਲ ਨੈਗੇਟਿਵ ਕਹਿ ਦੇਵੇਗਾ ਜੀ। ਆਖਰ ਦੇ ਵਿੱਚ ਰਜਿੰਦਰ ਜੀਰਾ ਜੀ ਕਹਿੰਦੇ ਆ ਮੁਕੱਦਰ ਜੀ ਦਿਲ ਨਾ ਛੱਡੋ, ਆਪਾਂ ਓਪੋਜੀਸ਼ਨ ਤਕੜੀ ਬਣਾਉਣੀ ਹੈ। ਬਿਲਕੁਲ ਸਹਿਮਤ ਹੈ ਜੀਰਾ ਜੀ ਨੇ, ਪਤੇ ਦੀ ਗੱਲ ਕੀਤੀ ਆ ਤੇ ਆਪਾਂ ਕਰਦੇ ਆ ਰਹੇ ਹਾਂ ਭਾਈ। ਸਰਕਾਰ ਬਣਾਉਣ ਦੀ ਗੱਲ ਨਾ ਕਰੋ, ਓਪੋਜੀਸ਼ਨ ਬਣਾਉਣ ਦੀ ਗੱਲ ਕਰੋ। ਲਓ ਫਿਰ ਦੋਸਤੋ, ਅੱਜ ਇੱਥੇ ਹੀ ਸਮਾਪਤੀ ਲੈਂਦੇ ਹਾਂ। ਮਾਫ਼ੀ ਚਾਹਾਂਗਾ ਉਹਨਾਂ ਦੋਸਤਾਂ ਤੋਂ ਜਿਹੜੇ ਨਾਵਲ ਨੂੰ ਪਸੰਦ ਕਰਦੇ ਨੇ, ਪਰ ਉਹਦੀ ਮੈਂ ਕੋਸ਼ਿਸ਼ ਕਰਾਂਗਾ ਜ਼ਰੂਰ। ਕੱਲ੍ਹ ਨੂੰ ਛੁੱਟੀ ਹੈ, ਵੀਕਐਂਡ ਹੈ, ਤੇ ਜੇ ਮੇਰਾ ਸਮਾਂ ਲੱਗਿਆ ਤੇ ਬਕਾਇਦਾ ਉਹਨੂੰ ਰਿਕਾਰਡ ਕਰਕੇ ਅਗਲਾ ਲੜੀਵਾਰ ਭਾਗ ਸਾਂਝਾ ਕਰ ਦਾਂਗੇ, ਨਹੀਂ ਤਾਂ ਫਿਰ ਅਗਲੇ ਫਰਾਈਡੇ ਵਾਲੇ ਦਿਨ ਨੂੰ ਤਾਂ ਸੁਣਾਵਾਂਗੇ, ਕਿਉਂਕਿ ਚੈਪਟਰ ਥੋੜਾ ਲੰਬਾ ਸੀ। ਜੇ ਮੈਂ 15 ਮਿੰਟ ਵੀ ਲਾਉਂਦਾ ਤਾਂ ਉਹ ਪੂਰਾ ਨਹੀਂ ਹੋਣਾ ਸੀ, ਨਾ ਸਵਾਦ ਤੁਹਾਨੂੰ ਆਉਣਾ ਸੀ ਨਾ ਮੈਨੂੰ ਆਉਣਾ ਸੀ, ਇਸ ਕਰਕੇ ਘੱਟੋ ਘੱਟ 35 ਤੋਂ 45 ਮਿੰਟ ਉਹਦੇ ਵਿੱਚ ਚਾਹੀਦੇ ਨੇ, ਤੇ ਉਹਨੂੰ ਆਪਾਂ ਵੱਖਰਾ ਕਰਕੇ ਵੀ ਰਿਕਾਰਡ ਕਰਕੇ ਪਾ ਦਾਂਗੇ ਚਾਹੇ, ਤੇ ਜਾਂ ਫਿਰ ਤੁਹਾਨੂੰ ਫਰਾਈਡੇ ਵਾਲੇ ਦਿਨ ਲਾਈਵ ਸੁਣਾ ਦਾਂਗੇ। ਬਾਕੀ ਕੱਲ੍ਹ ਦੇ ਉੱਤੇ ਰਹੇਗਾ ਕਿਵੇਂ ਸਬੱਬ ਬਣਦਾ ਹੈ ਜੀ। ਕੱਲੋ ਦੋਸਤੋ, ਮੈਨੂੰ ਦਿਓ ਆਗਿਆ, ਚੰਗਾ ਲੱਗਿਆ ਵਾ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਓ। ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਾਂ ਜੀ, ਇਸ ਨੂੰ ਕਰੋ ਇੰਜੋਏ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ, ਤੇ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਪਾਰਾ ਵੱਲੋਂ ਪਿਆਰ ਭਾਈ ਦੀ ਸਤਿ ਸ਼੍ਰੀ ਅਕਾਲ, ਤੇ ਆਪਣੇ ਸਤਪਾਲ ਸਿੰਘ ਬਰਾੜ ਸਾਹਿਬ ਦਾ ਅੱਜ ਬਰਥਡੇ ਸੀਗਾ ਜੀ, ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਅਮਰੀਕਾ ਵਾਲਿਆਂ ਨੂੰ, ਤੇ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਪਿਆਰ ਭਾਈ ਤੇ ਨਿੱਘੀ। ਇਸ ਦੇ ਨਾਲ ਹੀ ਹੈ ਸਤਿ ਸ਼੍ਰੀ ਅਕਾਲ ਦੋਸਤੋ।

0: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਠੀਕ ਠਾਕ ਸੁਖੀ ਸਾਂਧ ਹੋਵੋਗੇ ਤੇ ਗੱਲਾਂ ਬਾਤਾਂ ਕਰਨ ਦੇ ਲਈ ਸਵਾ ਦੋ ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਤੇ ਅੱਜ ਖਾਸ ਦਿਹਾੜੇ ਦੇ ਉੱਤੇ ਆਪਣਾ ਵੀਰਵਾਰ ਵਾਲਾ ਦਿਨ ਹੈ। ਵੈਸੇ ਬੁੱਧਵਾਰ ਵਾਲੇ ਦਿਨ ਨੂੰ ਸਮਾਜੀਤ ਸਿੰਘ ਸ਼ੰਮੀ ਜੀ ਨਾਲ ਜੁੜਦੇ ਆ ਤੇ ਉਹਨਾਂ ਦੇ ਨਾਲ ਵਾਰਤਾਲਾਪ ਕਰਦੇ ਆ, ਕੁਝ ਨਾ ਕੁਝ ਵਿਸ਼ਾ ਲੈ ਕੇ ਉਹਦੇ ਉੱਤੇ ਚਰਚਾ ਹੁੰਦੀ ਹੈ, ਖੁੱਲੀ ਵਿਚਾਰ ਚਰਚਾ, ਜਿਸ ਦੇ ਵਿੱਚ ਤੁਸੀਂ ਵੀ ਨਾਲ ਹਿੱਸਾ ਬਣਦੇ ਹੋ, ਸਹਿਯੋਗ ਕਰਦੇ ਹੋ, ਆਪਣੇ ਵਿਚਾਰਾਂ ਦੀ ਸਾਂਝ ਪਾ ਸਕਦੇ ਹੋ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਸਟੂਡੀਓ ਦਾ ਨੰਬਰ ਹੈ। ਪ੍ਰੋਗਰਾਮਾਂ ਨੂੰ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ। ਰਾਜਨ ਸੈਨ ਸਾਹਿਬ ਨੇ ਕਹਿ ਦਿੱਤਾ ਹੈ ਜੀ ਓਕੇ ਹੈ, ਸਾਰਾ ਕੁਝ ਚੱਕ ਦਿਓ ਫੱਟੇ, ਕਹਿੰਦੇ ਜੀ ਲਾਈਕ ਨੰਬਰ 3 ਤੇ ਸਤਿ ਸ੍ਰੀ ਅਕਾਲ ਸਾਰੇ ਸਮੂਹਿਕ ਰੂਪ ਦੇ ਵਿੱਚ ਪਿਆਰਿਆਂ ਨੂੰ ਭੇਜੀ ਹੈ। ਕੁਝ ਹੀ ਪਲਾਂ ਤੱਕ ਸ਼ੰਮੀ ਜੀ ਦੇ ਨਾਲ ਤਾਰਾਂ ਜੋੜਦੇ ਹਾਂ ਤੇ ਅੱਜ ਦਾ ਜਿਹੜਾ ਵਿਸ਼ਾ ਦੋਸਤੋ ਉਹਨੂੰ ਆਪਾਂ ਫਰੋਲਦੇ ਹਾਂ, ਤਰੱਕੀ। ਅੱਜ ਦਾ ਵਿਸ਼ਾ ਹੈ ਤਰੱਕੀ। ਤਰੱਕੀ ਕੀ ਹੈ ਤੇ ਕੀ ਪੈਸਾ ਹੀ ਜਿਹੜੀ ਆ ਪ੍ਰੋਗਰੈਸ ਹੈ? ਇਹ ਟੈਕਨੋਲੋਜੀ ਹੋ ਗਈ, ਹੈਪੀਨੈਸ ਹੋ ਗਈ ਜਾਂ ਸੋਸਾਇਟੀ ਹੋ ਗਈ, ਇਹਨਾਂ ਚੀਜ਼ਾਂ ਦੇ ਉੱਤੇ ਆਪਾਂ ਗੱਲਾਂ ਬਾਤਾਂ ਕਰਾਂਗੇ ਤੇ ਅਸਲ ਤਰੱਕੀ ਦੇ ਰਾਹ ਜਿਹੜੇ ਨੇ ਉਹਨਾਂ ਦੀ ਪੜਚੋਲ ਕਰਨ ਦੀ ਕੋਸ਼ਿਸ਼ ਰਹੇਗੀ। ਸਕੂਨ ਵੀ ਚਾਹੀਦਾ ਜੇ ਤਰੱਕੀ ਹੋ ਰਹੀ ਹੈ ਤੇ ਨਾਲ ਦੀ ਨਾਲ ਸੈਟਿਸਫੈਕਸ਼ਨ ਵੀ ਚਾਹੀਦੀ ਹੈ, ਤਸੱਲੀ ਵੀ ਚਾਹੀਦੀ ਹੈ ਤੇ ਸੁੱਖ ਸੰਤੋਖ ਵੀ ਚਾਹੀਦਾ ਹੈ। ਇਹ ਸਾਰੀਆਂ ਚੀਜ਼ਾਂ ਵੀ ਨਾਲ ਨਾਲ ਜ਼ਰੂਰੀ ਨੇ ਤੇ ਨਾਲ ਦੀ ਨਾਲ ਉਸ ਤੋਂ ਬਾਅਦ ਇਸ ਵਿਸ਼ੇ ਦੇ ਉੱਤੇ ਚਰਚਾ ਕਰਨ ਤੋਂ ਬਾਅਦ ਜਿੰਨਾ ਵੀ ਸਮਾਂ ਬਚੇਗਾ ਉਹਦੇ ਵਿੱਚ ਦੇਸ਼ ਦੇ ਦੀਆਂ ਖ਼ਬਰਾਂ ਦੀ ਸਾਂਝ ਪਾਵਾਂਗੇ, ਜਿਸ ਦੇ ਵਿੱਚ ਖਤਰੇ ਦੀ ਘੰਟੀ ਬਿਜਲੀ ਦੀ ਵੱਜੀ ਹੈ ਪੰਜਾਬ ਦੇ ਵਿੱਚ। ਸੁਖਬੀਰ ਸਿੰਘ ਬਾਦਲ ਤੇ ਸਿੱਟ ਦਾ ਜਿਹੜੇ ਉਹਨਾਂ ਦੇ ਜਿਹੜੇ ਸਮਨ ਆ ਗਏ ਨੇ ਤੇ ਸੋਮਵਾਰ ਨੂੰ ਪੇਸ਼ ਹੋਣ ਦੀ ਗੱਲਬਾਤ ਕਹੀ ਹੈ ਤੇ ਸੁਖਬੀਰ ਸਿੰਘ ਬਾਦਲ ਹੋਣਾ ਨੇ ਬਿਆਨ ਦਿੱਤਾ ਹੈ ਉਹਦੇ ਬਾਰੇ ਕਿ ਜ਼ਰੂਰ ਪੇਸ਼ ਹੋਣਗੇ, ਜ਼ਰੂਰ ਸਹਿਯੋਗ ਕਰਾਂਗੇ। ਤੇ ਦੂਸਰੇ ਪਾਸੇ ਆਪਣੇ ਇੰਜੀਨੀਅਰ ਰਸ਼ੀਦ ਉਹਨਾਂ ਨੂੰ ਮੌਨਸੂਨ ਸੈਸ਼ਨ ਦੇ ਵਿੱਚ ਜਿਹੜਾ ਹਿੱਸਾ ਲੈਣ ਦੇ ਲਈ ਉਹਨਾਂ ਨੂੰ ਜਿਹੜੀ ਹੈ ਪੈਰੋਲ ਮਿਲੀ ਹੈ ਤੇ ਇਸ ਚੀਜ਼ ਦੇ ਜਿਹੜੇ ਸਵਾਲ ਨੇ ਪੰਜਾਬ ਦੇ ਵਿੱਚ ਜੋ ਮੌਨਸੂਨ ਸੈਸ਼ਨ ਦੀ ਤਿਆਰੀ ਵਿੱਢੀ ਜਾ ਰਹੀ ਹੈ, ਜਿਵੇਂ ਕਿ ਪਹਿਲੇ ਸਮਿਆਂ ਦੇ ਵਿੱਚ ਵੀ ਅੰਮ੍ਰਿਤਪਾਲ ਉਹਨਾਂ ਨੇ ਇਸ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਕੁਝ ਸਮੇਂ ਦੇ ਲਈ ਆਪਣੇ ਆਪ ਨੂੰ ਜਿਹੜਾ ਸੈਸ਼ਨ ਦੇ ਵਿੱਚ ਜਾਣ ਦੇ ਲਈ ਆਗਿਆ ਮੰਗੀ ਸੀ, ਪਰ ਬਹੁਤ ਸਮੇਂ ਹੋ ਗਏ ਨੇ ਤੇ ਉਹਨਾਂ ਨੂੰ ਇਹ ਜਿਹੜੀ ਨਹੀਂ ਮਿਲ ਸਕੀ ਸੀ ਆਗਿਆ ਤੇ ਕੀ ਹੁਣ ਪੰਜਾਬ ਦੇ ਵਿੱਚ ਵੀ ਇਹ ਮੁੱਦੇ ਜਿਹੜੇ ਉੱਠਣੇ ਸ਼ੁਰੂ ਹੋਣਗੇ, ਉਹਦੇ ਵੱਲ ਵੀ ਝਾਤ ਮਾਰਾਂਗੇ ਅਗਲੇ ਮਸਲਿਆਂ ਦੇ ਵਿੱਚ। ਤੇ US ਨੂੰ ਜਿਹੜਾ ਸਿੱਧੇ ਤੌਰ ਦੇ ਉੱਤੇ ਈਰਾਨ ਨੇ ਕਰਾਰੀ ਨਾ ਕਰ ਦਿੱਤੀ ਹੈ, ਕਹਿੰਦੇ ਕੋਈ ਸਮਝੌਤਾ ਨਹੀਂ, ਤੁਸੀਂ ਆਪਣੀਆਂ ਗੱਲਾਂ ਤੋਂ ਮੁੱਕਰੇ ਹੋ ਤੇ ਦੇਖਦੇ ਹਾਂ ਇਹ ਜੰਗ ਜਿਹੜੀ ਹੈ ਹੋਰ ਕਿੱਧਰ ਨੂੰ ਜਿਹੜੇ ਰੁੱਖ ਬਦਲਦੀ ਹੈ। ਤੇ ਇਸੇ ਤਰ੍ਹਾਂ ਹੀ ਇੰਗਲੈਂਡ ਦੇ ਵਿੱਚ ਜਦੋਂ ਜੋ ਕੁਝ ਵਾਪਰ ਰਿਹਾ ਜਿਹੜਾ ਰਿਲੀਜ਼ਨਸ ਜਾਂ ਕਹਿ ਲਓ ਜਾਤ ਪਾਤ ਦਾ ਮਤਭੇਦ ਜਾਂ ਰੰਗ ਦਾ ਮਤਭੇਦ ਹੈ ਪਹਿਰਾਵੇ ਦਾ, ਇਹਨਾਂ ਮੁਲਕਾਂ ਦੇ ਵਿੱਚ ਵੀ ਵੱਧ ਰਿਹਾ ਤੇ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜਾ ਸੀ ਗੋਰੇ ਦੀ ਹੱਤਿਆ ਹੋਈ, ਕਿਰਪਾਨ ਦਾ ਮੁੱਦਾ ਕਾਫੀ ਭਖਦਾ ਰਿਹਾ, ਉਹਦੇ ਵਿੱਚ ਹੀ ਜਿਹੜਾ ਕੱਲ 24-25 ਸਾਲਾਂ ਦੀ ਨੌਜਵਾਨ ਜਿਹੜੀ ਹੈ ਕੁੜੀ ਉਹਦਾ ਜਿਹੜਾ ਕਤਲ ਕਰ ਦਿੱਤਾ ਗਿਆ। ਇਹ ਸਾਰੇ ਮਸਲੇ ਜਿਹੜੇ ਨੇ ਵੱਧ ਰਹੇ ਨੇ ਤੇ ਅੱਜ ਅਮਰੀਕਾ ਤੋਂ ਵੀ ਖ਼ਬਰਾਂ ਨੇ, ਪਹਿਲਾਂ ਉਸਦੀ ਜਾਤ ਪੁੱਛੀ ਗਈ ਤੇ ਫਿਰ ਉਸਦੇ ਜਿਹੜਾ ਚਾਕੂ ਮਾਰੇ ਗਏ, ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਵਾਪਰ ਰਹੀਆਂ ਨੇ। ਚਲੋ ਦੋਸਤੋ, ਗੱਲ ਕਰਦੇ ਹਾਂ ਅੱਜ ਦੇ ਮੁੱਦੇ ਦੀ ਤੇ ਸਮਾਜ ਸਥਿਤੀ ਤੁਹਾਨੂੰ ਪਤਾ ਹੀ ਹੈ, ਫਿਨਲੈਂਡ ਦੀਆਂ ਘੜੀਆਂ ਦੇ ਮੁਤਾਬਕ 7:10 ਹੋ ਗਏ ਨੇ ਸ਼ਾਮ ਦੇ ਤੇ ਤਾਰੇ ਤਾਂ ਨਹੀਂ ਟਿਮਟਮਾਉਂਦੇ ਪਰ ਧੁੱਪ ਪੂਰੀ ਨਿਕਲੀ ਹੋਈ ਹੈ, ਸੂਰਜ ਪੂਰਾ ਐਨ ਆਪਣੀ ਚਮਕ ਦਮਕ ਦੇ ਵਿੱਚ ਪੂਰਾ ਰੋਸ਼ਨ ਆ ਰਿਹਾ ਤੇ ਕਿਉਂਕਿ ਇਹਨਾਂ ਮੁਲਕਾਂ ਦੇ ਵਿੱਚ ਇਸ ਸਮੇਂ ਦੇ ਵਿੱਚ ਰਾਤ ਨਹੀਂ ਹੁੰਦੀ, ਦਿੜੀ ਚੜਿਆ ਰਹਿੰਦਾ 24 ਘੰਟੇ ਤੇ ਪਰ ਭਾਰਤ ਦੇ ਵਿੱਚ 9:40 ਦਾ ਸਮਾਂ ਰਾਤ ਦਾ ਤੇ ਤਾਰੇ ਟਿਮਟਮਾ ਰਹੇ ਨੇ ਤੇ ਬੱਤੀ ਜਿਹੜੀ ਹੈ ਉਹਦਾ ਕੋਈ ਹਾਲ ਚਾਲ ਪੁੱਛ ਨਹੀਂ ਸਕਦੇ, ਹੈਗੀ ਹੈ ਕਿ ਨਹੀਂ ਹੈਗੀ ਹੈ, ਚਲੇ ਗਈ ਆ ਗਈ, ਚਲੇ ਗਈ ਆ ਗਈ, ਇਹ ਹਾਲਾਤ ਨੇ। ਪਰ ਜਿਹੜੇ ਆਪਣੇ ਬਿਜਲੀ ਬੋਰਡ ਦੇ ਇੰਜੀਨੀਅਰ ਨੇ ਉਹਨਾਂ ਨੇ ਜ਼ਰੂਰ ਜਿਹੜੀ ਹੈ ਘੰਟੀ ਵਜਾ ਦਿੱਤੀ ਹੈ ਖਤਰੇ ਦੀ, ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੱਤੀ ਗੁੱਲ ਵੀ ਹੋ ਸਕਦੀ ਹੈ। ਚਲੋ ਦੋਸਤੋ, ਵੱਧਦੇ ਆਪਾਂ ਗੱਲਾਂ ਬਾਤਾਂ ਵੱਲ ਨੂੰ, ਅੱਗੇ ਅੱਜ ਦਾ ਜਿਹੜਾ ਵਿਚਾਰ ਹੈ ਉਹਦੇ ਵੱਲ ਨੂੰ ਤੇ ਫਿਰ ਪੈਂਦੇ ਹਾਂ ਤਰੱਕੀ ਦੇ ਰਾਹ ਦੇ ਉੱਤੇ। ਅੱਜ ਪਹਿਲਾਂ ਤਾਂ ਸਭ ਤੋਂ ਪਹਿਲਾਂ ਦੁਆਬਾ ਰੇੜੀ ਦੇ ਛੋਟੇ ਜਿਹੇ ਪਰਿਵਾਰ ਦੇ ਵੱਲੋਂ ਆਪਣੇ ਸਮੇਂ ਵਾਲੀ ਸਾਹਿਬ ਨੂੰ ਬਹੁਤ ਬਹੁਤ ਜਨਮ ਦਿਨ ਦੀਆਂ ਮੁਬਾਰਕਬਾਦ ਹੈ ਤੇ ਉਹਨਾਂ ਦਾ ਅੱਜ ਜਨਮ ਦਿਨ ਤੇ ਇਸੇ ਤਰ੍ਹਾਂ ਅੱਜ ਦੇ ਵਿਚਾਰ ਦੀ ਗੱਲ ਕਰਦਿਆਂ 16 ਜੁਲਾਈ 2026 ਦਾ ਅੱਜ ਦਿਹਾੜਾ ਹੈ ਜਿਹਦੇ ਵਿੱਚ ਅੱਜ ਦਾ ਵਿਚਾਰ ਹੈ ਕਿ ਜਿਹੜਾ ਪੱਕੇ ਇਰਾਦੇ ਦੇ ਨਾਲ ਕਿਸੇ ਕੰਮ ਦੇ ਪਿੱਛੇ ਪੈ ਜਾਵੇ ਹੱਥ ਧੋ ਕੇ ਤਾਂ ਸਫਲਤਾ ਉਹਦੇ ਪੈਰਾਂ ਨੂੰ ਜਿਹੜੀ ਚੁੰਮਦੀ ਹੈ ਤੇ ਉਹ ਜੋ ਕੁਝ ਵੀ ਹਾਸਲ ਕਰਨਾ ਚਾਹੁੰਦਾ ਉਹਨੂੰ ਮਿਲਦਾ ਹੈ। ਇਸੇ ਤਰ੍ਹਾਂ ਅੱਜ ਦੇ ਦਿਹਾੜੇ ਦੇ ਉੱਤੇ ਹੀ 16 ਜੁਲਾਈ 1901 ਦਾ ਜਦੋਂ ਜ਼ਿਕਰ ਆਉਂਦਾ ਹੈ, ਪਿਛਲੇ ਦਿਨਾਂ ਦੇ ਵਿੱਚ ਆਪਾਂ ਗੱਲਬਾਤ ਕੀਤੀ ਸੀ ਤੇਜਾ ਸਿੰਘ ਸੁਤੰਤਰ ਹੋਣਾ ਦੇ ਵੀ, ਤੇ ਅੱਜ ਉਹਨਾਂ ਦੇ ਕਾਮਰੇਡ ਤੇਜਾ ਸਿੰਘ ਸੁਤੰਤਰ ਹੋਣਾ ਦਾ ਜਨਮ ਦਿਹਾੜਾ ਉਹਨਾਂ ਦਾ ਵੀ ਹੈ, ਉਹਨਾਂ ਨੂੰ ਮੁਬਾਰਕਬਾਦ ਹੈ ਜੀ। ਤੇ 1909 ਦੇ ਵਿੱਚ ਆਜ਼ਾਦੀ ਦੀ ਲੜਾਈ ਲੜਨ ਵਾਲੀ ਅਰੁਣਾ ਅਸਫ ਅਲੀ ਦਾ ਜਨਮ ਹੋਇਆ ਤੇ 1918 ਦੇ ਵਿੱਚ ਰੂਸ ਦੇ ਬਾਲਸ਼ਵਿਕਾਂ ਨੇ ਕ੍ਰਾਂਤੀਕਾਰੀਆਂ ਨੇ ਜਾਣੀ ਕਿ ਰਾਜੇ ਨਿਕੋਲਸ ਜ਼ਾਰ ਨੂੰ ਜਿਹੜਾ ਸੀ ਪਰਿਵਾਰ ਸਮੇਤ ਕਤਲ ਕਰ ਦਿੱਤਾ ਸੀ। ਤੇ 1969 ਦੇ ਵਿੱਚ ਨਾਸਾ ਨੇ ਜਿਹੜਾ ਸੀ ਨਾਸਾ ਦੇ ਵਿੱਚ ਧੂੰਆਂ ਲਿਆਂਦਾ। ਨਾਸਾ ਦੇ ਵੱਲੋਂ ਚੰਦਰਮਾ ਦੇ ਉੱਤੇ ਪਹਿਲੀ ਵਾਰ ਮਨੁੱਖ ਨੂੰ ਲਿਜਾਣ ਵਾਲਾ ਰਾਕਟ ਅਪੋਲੋ 11 ਜਿਹੜਾ ਸੀ ਧਰਤੀ ਤੋਂ ਛੱਡਿਆ ਗਿਆ ਸੀ। ਤੇ 1979 ਦੇ ਵਿੱਚ ਸਦਾਮ ਹੁਸੈਨ ਇਰਾਕ ਦਾ 5ਵਾਂ ਰਾਸ਼ਟਰਪਤੀ ਬਣ ਗਿਆ ਸੀ। ਗੱਲ ਕਰਦੇ ਹਾਂ ਥੋੜੀ ਜਿਹੀ ਕਾਮਰੇਡ ਤੇਜਾ ਸਿੰਘ ਸੁਤੰਤਰ ਹੋਣਾ ਦੀ, ਉਹਨਾਂ ਦੀਆਂ ਪਾਈਆਂ ਹੋਈਆਂ ਲੀਹਾਂ ਦੀ, ਤੇ ਉਸ ਤੋਂ ਬਾਅਦ ਫਿਰ ਆਪਾਂ ਤਰੱਕੀ ਦੇ ਰਾਹਾਂ ਦੇ ਵੱਲ ਨੂੰ ਚੱਲਦੇ ਹਾਂ। ਕਾਮਰੇਡ ਤੇਜਾ ਸਿੰਘ ਸੁਤੰਤਰ, ਉਹਨਾਂ ਦਾ ਪਹਿਲਾ ਨਾਮ ਸਮੂਦ ਸਿੰਘ ਸੀਗਾ ਅਸਲ ਦੇ ਵਿੱਚ, ਤੇ ਇਹ ਨਾਮ ਤੇਜਾ ਵੀਲਾ ਦੇ ਜਿਹੜਾ ਸੀ ਗੁਰਦੁਆਰੇ ਨੂੰ ਬਿਨਾਂ ਖੂਨ ਖਰਾਬੇ ਤੇ ਯੋਜਨਾ ਦੇ ਨਾਲ ਆਜ਼ਾਦ ਕਰਵਾਉਣ ਕਰਕੇ ਉਹਨਾਂ ਨੂੰ ਮਿਲਿਆ। ਅਕਾਲੀ ਲਹਿਰ ਦੇ ਵਿੱਚ ਇਹ ਜਿਹੜਾ ਸੀ ਇਤਿਹਾਸਕ ਕਦਮ ਸੀ। ਸੁਤੰਤਰ ਜੀ ਦਾ ਜਨਮ ਛੋਟੇ ਕਿਸਾਨ ਘਰਾਣੇ ਦੇ ਵਿੱਚ ਦੇਸਾ ਸਿੰਘ ਉਰਫ ਕਿਰਪਾਲ ਸਿੰਘ ਦੇ ਘਰ ਮਾਤਾ ਨਿਹਾਲ ਕੌਰ ਦੀ ਕੁੱਖੋਂ ਹੁੰਦਾ ਹੈ, ਪਿੰਡ ਅਲੂਣਾ ਦੇ ਵਿੱਚ ਗੁਰਦਾਸਪੁਰ ਚ। ਇਹਨਾਂ ਦੇ ਦਾਦਾ ਅੰਗਰੇਜ਼ਾਂ ਦੇ ਖਿਲਾਫ਼ ਲੜਨ ਵਾਲੀਆਂ ਸਿੱਖ ਫੌਜਾਂ ਦੇ ਵਿੱਚ ਸਿਪਾਹੀ ਸਨ ਤੇ ਪਿਤਾ ਜੀ ਭਰਤੀ ਹੋ ਕੇ ਬਰਮਾ ਚਲੇ ਜਾਂਦੇ ਆ, ਨਾ ਜਾਏ ਬਰਮਾ ਨੂੰ ਦੇਸ਼ ਲੇਖ ਜਾਣਗੇ ਨਾਲੇ। ਨਾਮਧਾਰੀ ਲਹਿਰ ਦੇ ਉੱਤੇ ਬੰਗਾਲੀ ਅੰਦੋਲਨ ਦਾ ਜਿਹੜਾ ਪ੍ਰਭਾਵ ਕਬੂਲਿਆ ਤੇ ਉਹਨਾਂ ਨੌਕਰੀ ਛੱਡ ਕੇ ਫਿਰ ਪਿੰਡ ਆ ਵਸੇ। ਉਹ ਪੱਕੇ ਤੌਰ ਦੇ ਉੱਤੇ ਅਕਾਲੀ ਲਹਿਰ ਦੇ ਨਾਲ ਜੁੜ ਗਏ, ਇਸ ਕਰਕੇ ਗਦਰੀ ਬਾਬਿਆਂ ਦਾ ਇਹਨਾਂ ਦੇ ਘਰ ਦੇ ਵਿੱਚ ਆਉਣਾ ਜਾਣਾ ਬਣਿਆ ਹੋਇਆ ਸੀ। ਉਹਨਾਂ ਦਿਨਾਂ ਦੇ ਵਿੱਚ ਅੰਗਰੇਜ਼ਾਂ ਦੇ ਪਿੱਠੂ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਉਣ ਦੇ ਲਈ ਲਹਿਰ ਜੋਬਨ ਦੇ ਉੱਤੇ ਸੀ। ਤੇਜਾ ਸਿੰਘ ਸੁਤੰਤਰ ਹੋਣਾ ਨੇ ਵੀ ਗੁਰਦੁਆਰਿਆਂ ਨੂੰ ਸਾਮਰਾਜੀ ਏਜੰਟਾਂ ਤੋਂ ਆਜ਼ਾਦ ਕਰਵਾਉਣ ਦੇ ਲਈ ਸੁਤੰਤਰ ਨਾਂ ਦਾ ਸੁਤੰਤਰ ਜੱਥਾ ਜਿਹੜਾ ਬਣਾ ਲਿਆ ਤੇ ਜੱਥੇ ਦੇ ਮੈਂਬਰਾਂ ਦੇ ਲਈ ਸ਼ਰਤਾਂ ਸਨ ਕਿ ਸਾਰੀ ਜਾਇਦਾਦ ਜੱਥੇ ਦੇ ਹਵਾਲੇ ਕੀਤੀ ਜਾਵੇ, ਸਾਰੀ ਜਾਇਦਾਦ ਜੱਥੇ ਦੀ ਸਾਂਝੀ ਹੋਵੇਗੀ, ਸਾਰੇ ਮੈਂਬਰ ਸਾਰਾ ਸਮਾਂ ਦੇਸ਼ ਦੀ ਸੇਵਾ ਦੇ ਵਿੱਚ ਲਾਉਣਗੇ, ਗਦਾਰੀ ਅਤੇ ਕਮਜ਼ੋਰੀ ਵਿਖਾਉਣ ਵਾਲੇ ਦੀ ਸਜ਼ਾ ਮੌਤ ਹੋਵੇਗੀ। ਉਸ ਸਮੇਂ ਤੇਜਾ ਵਿਲਾ ਗੁਰਦਾਸਪੁਰ ਅਤੇ ਗੁਰਦੁਆਰੇ ਤੇ ਮਹੰਤ ਕਾਬਲ ਸਨ ਤੇ ਉਹਨਾਂ ਦੇ ਜੱਥੇ ਨੇ 1921 ਦੇ ਵਿੱਚ ਉੱਥੋਂ ਦੇ ਮਹੰਤ ਨੂੰ ਭਜਾ ਕੇ ਗੁਰਦੁਆਰਾ ਆਜ਼ਾਦ ਕਰਵਾ ਲਿਆ। ਇਸ ਤਰ੍ਹਾਂ ਜਿਹੜਾ ਸੀ ਆਪਣਾ ਹੋਰ ਵੀ ਬਹੁਤ ਸਾਰੇ ਗੁਰਦੁਆਰੇ ਆਜ਼ਾਦ ਕਰਵਾਏ ਗਏ ਤੇ 1922 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜੈਕਟਿਵ ਜਿਹੜੀ ਮੈਂਬਰ ਬਣ ਗਏ ਤੇ ਉਸ ਵੇਲੇ ਸਭ ਤੋਂ ਘੱਟ ਉਮਰ ਦੇ ਵੱਧ ਪੜ੍ਹੇ ਲਿਖੇ ਇੱਕ ਕਮੇਟੀ ਮੈਂਬਰ ਸਨ। ਜਲਿਆਂਵਾਲੇ ਬਾਗ ਦੇ ਕਾਂਡ ਦੇ ਵਿਰੋਧ ਦੇ ਵਿੱਚ ਉਹਨਾਂ ਨੇ ਉਸ ਸਮੇਂ ਖਾਲਸਾ ਕਾਲਜ ਦੇ ਵਿਦਿਆਰਥੀਆਂ ਦੀ ਅਗਵਾਈ ਕੀਤੀ। ਬੱਬਰ ਮੋਤਾ ਸਿੰਘ ਦੇ ਨਾਲ ਰਲ ਕੇ ਸਰਕਾਰ ਦੇ ਖਿਲਾਫ਼ ਮਾਲਵੇ, ਸ਼ਾਹਬਾਦ ਦੇ ਤੇ ਕਰਨਾਲ ਵਿੱਚ ਜਿਹੜਾ ਪ੍ਰਚਾਰ ਕਰਨ ਦੇ ਉੱਤੇ ਗ੍ਰਿਫ਼ਤਾਰੀ ਵਾਰੰਟ ਜਾਰੀ ਹੋ ਗਏ। ਅੰਮ੍ਰਿਤਸਰ ਆਣ ਕੇ ਉਹ ਗੁਰੂ ਕੇ ਬਾਗ ਮੋਰਚੇ ਦੇ ਵਿੱਚ ਸ਼ਾਮਲ ਹੋਏ ਤੇ ਗਦਰ ਪਾਰਟੀ ਦੇ ਵਿੱਚ ਗਦਰੀਆਂ ਦੇ ਨਾਲ ਰਲ ਕੇ ਕੰਮ ਕਰਨ ਸਮੇਂ ਉਹਨਾਂ ਨੂੰ ਕਾਬੁਲ ਜਾਣ ਕੇ ਭੇਜ ਦਿੱਤਾ ਗਿਆ, ਪਰ ਵਾਪਸੀ ਦੇ ਉੱਤੇ ਰਾਹ ਦੇ ਵਿੱਚ ਗ੍ਰਿਫ਼ਤਾਰੀ ਕਰਨ ਦੇ ਉੱਤੇ ਪਿਸ਼ਾਵਰ ਲਿਆਂਦਾ ਗਿਆ, ਪਰ ਮੌਕਾ ਮਿਲਦੇ ਹੀ ਝਾਂਸਾ ਦੇ ਕੇ ਫਰਾਰ ਹੋ ਜਾਂਦੇ ਹੈ ਤੇ ਦੁਬਾਰਾ ਜੁਲਾਈ 1923 ਦੇ ਵਿੱਚ ਮਾਸਟਰ ਊਧਮ ਸਿੰਘ ਕਸੇਲ ਦੇ ਨਾਲ ਕਾਬਲ ਭੇਜਿਆ ਗਿਆ ਤੇ ਫਿਰ ਤੁਰਕੀ ਦੇ ਵਿੱਚ ਜਾ ਕੇ 3 ਸਾਲ ਹਥਿਆਰਾਂ ਦੀ ਸਿਖਲਾਈ ਤੇ ਜੰਗੀ ਦਾਅ ਪੇਚ ਸਿੱਖਦੇ ਹੈ। ਯੂਰਪ ਦੇ ਵਿੱਚ ਆਉਂਦੇ ਹੈ ਤੇ ਯੂਰਪ ਦੇ ਵਿੱਚ ਉਹ ਲਾਲਾ ਲਾਜਪਤ ਰਾਏ ਨੂੰ ਵੀ ਮਿਲਦੇ ਹੈ ਤੇ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦੇ ਨਾਲ ਤੇ ਕਹਿਣ ਦੇ ਉੱਤੇ ਕਿ ਗੁਰਦੁਆਰੇ ਆਜ਼ਾਦ ਕਰਵਾਉਣ ਦੇ ਨਾਲ ਦੇਸ਼ ਆਜ਼ਾਦ ਨਹੀਂ ਹੋ ਜਾਣਾ ਹੈ। ਇਹਨਾਂ ਸ਼ਬਦਾਂ ਨੇ ਕਾਫ਼ੀ ਉਹਨਾਂ ਦੇ ਉੱਤੇ ਪ੍ਰਭਾਵ ਛੱਡਿਆ ਤੇ 1929 ਨੂੰ ਨਿਊਯਾਰਕ ਜਾ ਕੇ ਫਿਰ ਵੱਖ ਵੱਖ ਗਰੁੱਪਾਂ ਨੂੰ ਗਦਰ ਪਾਰਟੀ ਦੇ ਵਿੱਚ ਲਿਆਂਦਾ ਤੇ ਗਦਰ ਪ੍ਰੈਸ ਲਵਾਈ ਗਈ। ਚੀਨ ਤੇ ਤਿੱਬਤ ਦੇ ਰਾਹੀਂ ਗੁਪਤ ਰਾਹ ਕੱਢਣ ਗਏ ਮਹਿੰਦਰ ਪ੍ਰਤਾਪ ਨੂੰ ਮਿਲੇ ਤੇ ਸ਼ੱਕੀ ਹਰਕਤਾਂ ਕਰਕੇ ਦੋਹਾਂ ਨੂੰ ਕੈਲੀਫੋਰਨੀਆ ਦੇ ਵਿੱਚ ਗ੍ਰਿਫ਼ਤਾਰ ਕਰਕੇ ਕੁਝ ਚਿਰ ਬਾਅਦ ਛੱਡ ਦਿੱਤਾ ਜਾਂਦਾ ਤੇ ਅੰਗਰੇਜ਼ ਅਫਸਰ ਦੇ ਕਹਿਣ ਦੇ ਉੱਤੇ ਅਮਰੀਕਾ ਛੱਡ ਕੇ ਪਨਾਮਾ ਚਲੇ ਜਾਂਦੇ ਨੇ ਤੇ ਉੱਥੇ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਦੇ ਦਿਨ ਜ਼ੋਰਦਾਰ ਅੰਦੋਲਨ ਕੀਤਾ ਜਾਂਦਾ। ਉਥੋਂ ਫਿਰ ਉਹ ਹੁੰਦੇ ਹੋਏ ਚਿੱਲੀ ਨੂੰ ਹੁੰਦੇ ਆ, ਚਿੱਲੀ ਚਲੇ ਜਾਂਦੇ ਆ ਤੇ ਅਰਜਨਟਾਈਨਾ ਦੇ ਵਿੱਚ ਭਗਤ ਸਿੰਘ ਬਿਲਗਾ ਤੇ ਬ੍ਰਾਜ਼ਿਲ ਦੇ ਵਿੱਚ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਨੂੰ ਮਿਲਦੇ ਆ। ਅਜੀਤ ਸਿੰਘ ਤੇ ਸੁਤੰਤਰ ਦੋਵੇਂ ਪੁਰਤਗਾਲ, ਸਪੇਨ, ਫਰਾਂਸ, ਤੁਰਕੀ, ਬਰਲਿਨ ਤੋਂ ਹੁੰਦੇ ਹੋਏ ਰੂਸ ਪਹੁੰਚ ਜਾਂਦੇ ਆ ਤੇ ਮਾਸਕੋ ਦੇ ਵਿੱਚ ਮਾਰਕਸਵਾਦ ਤੇ ਆਰਥਿਕਤਾ ਦਾ ਕੋਰਸ ਉੱਥੇ ਪੂਰਾ ਕਰਦੇ ਆ। ਦਸੰਬਰ 1934 ਨੂੰ ਹਿੰਦੁਸਤਾਨ ਤੇ ਫਰਵਰੀ 1935 ਨੂੰ ਪੰਜਾਬ ਪਹੁੰਚ ਗਏ ਤੇ ਸਾਂਦਲਬਾਰ ਦੇ ਇਲਾਕੇ ਦੇ ਵਿੱਚ ਸਾਧੂ ਬਣ ਕੇ ਆਪਣਾ ਮਿਸ਼ਨ ਜਾਰੀ ਰੱਖਿਆ। ਰੂਸ ਜਾ ਕੇ ਕਮਿਊਨਿਜ਼ਮ ਦੀ ਜਿਹੜੀ ਹੈ ਸਿੱਖਿਆ ਹਾਸਲ ਕੀਤੀ ਤੇ ਵਾਪਸੀ ਦੇ ਉੱਤੇ 1938 ਨੂੰ ਅਚਾਨਕ ਹੋਈ ਗ੍ਰਿਫਤਾਰੀ ਤੋਂ ਬਾਅਦ ਪਹਿਲਾਂ 2 ਮਹੀਨੇ ਲਾਹੌਰ ਰੱਖ ਕੇ ਤਸੀਹੇ ਦੇਣ ਉਪਰੰਤ ਕੈਂਬਲਪੁਰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ। ਜੇਲ੍ਹ ਅੰਦਰੋਂ ਹੀ 6.25 ਜਿਹੜੇ ਸੀ ਸਾਲ ਕੀਰਤੀ ਰਸਾਲੇ ਦੇ ਲਈ ਲੇਖ ਲਿਖਦੇ ਰਹੇ। ਇਸ ਸਮੇਂ ਦੇ ਦੌਰਾਨ ਉਹਨਾਂ ਦੇ ਮਾਤਾ ਪਿਤਾ ਤੇ ਇਕਲੌਤੀ ਧੀ ਦਾ ਦੇਹਾਂਤ ਹੋ ਗਿਆ, ਪਰ ਉਹ ਡੋਲੇ ਨਾ। ਜਦੋਂ ਹਿਟਲਰ ਨੇ ਰੂਸ ਦੇ ਉੱਤੇ ਹਮਲਾ ਕੀਤਾ ਤਾਂ 1 ਹਫ਼ਤੇ ਦੇ ਅੰਦਰ ਹੀ ਸੁਤੰਤਰ ਨੇ ਜੰਗ ਦਾ ਪਾਸਾ ਬਦਲ ਜਾਣ ਬਾਰੇ ਦਲੀਲ ਭਰਿਆ ਲੇਖ ਲਿਖਿਆ ਸੀ, ਜੋ ਲਾਲਾ ਢੰਡੋਰੇ ਦੇ ਵਿੱਚ ਜਿਹੜਾ ਛਪਿਆ, ਸੋਰੀ ਲਾਲ ਢੰਡੋਰਾ ਉਸ ਤਰਮੇ ਦਾ ਪਰਚਾ ਸੀਗਾ, ਲਾਲ ਢੰਡੋਰੇ ਦੇ ਵਿੱਚ ਛਪਿਆ ਤੇ ਇਸ ਦੀ ਜਿਹੜੀ ਚਾਰੇ ਪਾਸੇ ਚਰਚਾ ਹੋਈ। ਗਦਰੀ ਬਾਬਿਆਂ ਤੇ ਕੀਰਤੀ ਕਿਸਾਨਾਂ ਦੀ ਮਦਦ ਦੇ ਨਾਲ ਜੇਲ੍ਹ ਦੇ ਵਿੱਚੋਂ ਹੀ ਪੰਜਾਬ ਅਸੈਂਬਲੀ ਦੇ ਮੈਂਬਰ ਚੁਣੇ ਗਏ। 1942 ਦੇ ਵਿੱਚ 7 ਸਾਥੀਆਂ ਦੇ ਸਮੇਤ ਰਿਹਾਅ ਹੋ ਗਏ। ਪੰਜਾਬ ਦੇ ਕਿਸਾਨ ਸਭਾ ਤੇ ਕਮਿਊਨਿਸਟ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਤੇ 2.5 ਲੱਖ ਤੋਂ ਵੱਧ ਕਿਸਾਨ ਮੈਂਬਰ ਵਾਲੀ ਹਿੰਦ ਕਿਸਾਨ ਸਭਾ ਦੇ ਮੀਤ ਪ੍ਰਧਾਨ ਜਿਹੜੇ ਰਹੇ। ਆਖਰ ਚ 1944 ਨੂੰ ਕਮਿਊਨਿਸਟ ਪਾਰਟੀ ਪੰਜਾਬ ਦੇ ਸਕੱਤਰ ਬਣ ਗਏ। ਉਨ੍ਹਾਂ ਹਫ਼ਤੇਵਾਰ ਅਖਬਾਰ ਜੰਗ ਏ ਆਜ਼ਾਦੀ ਸ਼ੁਰੂ ਕਰਨ ਦੇ ਵਿੱਚ ਅਹਿਮ ਰੋਲ ਨਿਭਾਇਆ ਤੇ ਆਜ਼ਾਦੀ ਤੋਂ ਬਾਅਦ ਵੀ ਪਾਰਟੀ ਦੇ ਵਿੱਚ ਸਰਗਰਮ ਰਹੇ। ਪੈਪਸੂ ਮੁਜਾਰਾ ਲਹਿਰ ਦੇ ਮੋਢੀ ਆਗੂਆਂ ਦੇ ਵਿੱਚੋਂ ਇੱਕ ਸਨ ਤੇ 1971 ਦੇ ਵਿੱਚ ਸੰਗਰੂਰ ਤੋਂ MP ਬਣ ਗਏ। 12/4/1973 ਨੂੰ ਕਿਸਾਨੀ ਮਸਲੇ ਦੇ ਉੱਤੇ ਬਹਿਸ ਦੇ ਦੌਰਾਨ ਦਿਲ ਦਾ ਦੌਰਾ ਪੈਣ ਕਰਕੇ ਸਦਾ ਦੇ ਲਈ ਦੁਨੀਆਂ ਨੂੰ ਅਲਵਿਦਾ ਕਹਿ ਗਏ ਤੇ ਆਖਰੀ ਸਮੇਂ ਤੱਕ ਲੋਕ ਸੇਵਾ ਦੇ ਵਿੱਚ ਲੱਗੇ ਰਹੇ। ਉਹ ਜਿਹੜੇ ਸਨ ਉਸ ਉਹਨਾਂ ਦੇ ਕੋਲ ਘਰ ਦੀ ਬਣੀ ਰੋਟੀ ਤੇ ਰੋਟੀ ਖਾਣ ਦੇ ਲਈ ਅਚਾਰ ਲਿਫਾਫੇ ਦੇ ਵਿੱਚ ਵਲੇਟੇ ਉਹਨਾਂ ਦੀ ਜੇਬ ਦੇ ਵਿੱਚ ਸੀ ਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਹੋਰ ਸੰਸਦ ਉਹਨਾਂ ਦੀ ਸਾਦਗੀ ਤੋਂ ਬਹੁਤ ਪ੍ਰਭਾਵਿਤ ਸਨ ਤੇ ਹੁਣ ਲੋਕ ਯਾਦ ਕਰਦੇ ਨੇ ਉਹਨਾਂ ਨੂੰ ਕਿ ਕਾਸ਼ ਅੱਜ ਕੱਲ੍ਹ ਦੇ ਸੰਸਦ ਪੋਲੀਟੀਕਲ ਲੀਡਰ ਵੀ ਉਹਨਾਂ ਵਰਗੇ ਹੀ ਹੋ ਜਾਣ ਤਾਂ ਦੇਸ਼ ਸੋਨੇ ਦੀ ਚਿੜੀ ਫਿਰ ਤੋਂ ਦੁਬਾਰਾ ਬਣ ਸਕਦਾ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਗੱਲਬਾਤ ਅੱਜ ਦੇ ਵਿਚਾਰ ਦੇ ਵਿੱਚੋਂ ਕਾਮਰੇਡ ਤੇਜਾ ਸਿੰਘ ਸੁਤੰਤਰ ਉਹਨਾਂ ਨੂੰ ਸਮਰਪਿਤ ਅੱਜ ਦੀ ਸ਼ੁਰੂਆਤ ਕਰਦੇ ਹਾਂ ਉਹਨਾਂ ਦੇ ਜਨਮ ਦਿਨ ਦੇ ਉੱਤੇ ਤੇ ਅੱਜ ਦੇ ਜਿਹੜਾ ਆਪਣੇ ਮੁੱਦੇ ਨੇ ਉਹਨਾਂ ਦੇ ਵੱਲ ਨੂੰ ਚੱਲਦੇ ਹਾਂ। ਤਰੱਕੀ ਕੀ ਹੈ ਤੇ ਕੀ ਪੈਸਾ ਹੀ ਜਿਹੜੀ ਹੈ ਪ੍ਰੋਗਰੈਸ ਹੈ, ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਨੂੰ ਅੱਗੇ ਵਧਾਉਂਦੇ ਹੋਏ ਨਾਲ ਤੁਹਾਡਾ ਸਾਥ ਵੀ ਉਮੀਦ ਕਰਾਂਗੇ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਲੋ ਆਪਾਂ ਲਾਈਨਾਂ ਮਿਲਾਉਣ ਦੀ ਕੋਸ਼ਿਸ਼ ਕਰਦੇ ਹਾਂ ਸਮਰਜੀਤ ਸਿੰਘ ਸ਼ੰਮੀ ਜੀ ਦੇ ਨਾਲ ਤੇ ਅੱਗੇ ਆਪਾਂ ਵੱਧਦੇ ਹਾਂ। ਤੇ ਇਸੇ ਤਰ੍ਹਾਂ ਦੋਸਤੋ ਅੱਜ ਦਾ ਜਿਹੜਾ ਆਪਣਾ ਮੁੱਦਾ ਹੈ ਉਹਨੂੰ ਥੋੜਾ ਜਿਹਾ ਵਿਚਾਰਨ ਦੀ ਕੋਸ਼ਿਸ਼ ਕਰਦੇ ਹਾਂ, ਜਿਵੇਂ ਕਿ ਤਰੱਕੀ ਕੀ ਤਰੱਕੀ ਅਸੀਂ ਸੱਚਮੁੱਚ ਤਰੱਕੀ ਕਰ ਰਹੇ ਹਾਂ ਕਿ ਤਰੱਕੀ ਦਾ ਮਤਲਬ ਸਿਰਫ ਵੱਡੀਆਂ ਇਮਾਰਤਾਂ, ਮਹਿੰਗੀਆਂ ਗੱਡੀਆਂ, ਆਰਟੀਫਿਸ਼ਲ ਇੰਟੈਲੀਜੈਂਸੀ ਟੈਕਨੋਲੋਜੀ ਤੇ ਆਰਥਿਕ ਵਿਕਾਸ ਹੈ ਜਾਂ ਫਿਰ ਮਾਨਸਿਕ ਸ਼ਾਂਤੀ, ਖੁਸ਼ਹਾਲ ਪਰਿਵਾਰ, ਸਮਾਜਿਕ ਬਰਾਬਰੀ, ਵਾਤਾਵਰਨ ਦੀ ਸੁਰੱਖਿਆ ਤੇ ਮਨੁੱਖੀ ਕਦਰਾਂ ਕੀਮਤਾਂ ਦੀ ਤਰੱਕੀ ਦਾ ਹਿੱਸਾ ਨੇ ਜਾਂ ਫਿਰ ਜੋ ਸਾਨੂੰ ਦੇਖਣ ਨੂੰ ਮਿਲਦਾ ਹੈ ਉਹ ਜਿਹੜਾ ਤਰੱਕੀ ਦਾ ਹਿੱਸਾ ਨੇ। ਇਸ ਦੇ ਵਿੱਚ ਤੁਸੀਂ ਵੀ ਆਪਣਾ ਯੋਗਦਾਨ ਪਾ ਸਕਦੇ ਹੋ ਤੇ ਲਾਈਨਾਂ ਮਿਲਾ ਸਕਦੇ ਹੋ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਵੀ ਆ ਰਹੇ ਨੇ ਤੇ ਉਹਨਾਂ ਦਾ ਵੀ ਨਿੱਘਾ ਸਵਾਗਤ ਹੈ। ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ, ਸ਼ੈਲੀ ਜੀ ਤੇ ਇਸੇ ਤਰ੍ਹਾਂ ਇਕਬਾਲ ਮਾਂਗਰ ਜੀ, ਰਾਜਨ ਸੈਣੀ ਜੀ, ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ। ਸੁਰਜੀਤ ਕੌਰ ਭਾਰਤ ਜੀ ਤੇ ਲਓ ਫਿਰ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਆਪਾਂ ਸਮਰਜੀਤ ਸਿੰਘ ਸ਼ਮੀ ਜੀ ਦੇ ਨਾਲ। ਸਤਿ ਸ੍ਰੀ ਅਕਾਲ ਸ਼ਮੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸ਼ਮੀ ਜੀ, ਕੀ ਹਾਲ ਚਾਲ ਨੇ ਜੀ?
1: ਬਹੁਤ ਹੀ ਵਧੀਆ ਜੀ, ਐਨ ਆਨੰਦ ਪਿਆ
0: ਜੀ
1: ਤੇ ਬੜਾ ਅੱਛਾ ਇਸ ਵੇਲੇ ਪ੍ਰੋਜੈਕਟ ਚੱਲ ਰਿਹਾ ਹੈ।
0: ਕੀ ਬਾਤ ਹੈ ਜੀ। ਸ਼ਮੀ ਜੀ ਸਿਹਤਾਂ ਕਾਇਮ ਨੇ ਜੀ?
1: ਹਾਂਜੀ, ਅੱਜ ਥੋੜਾ ਜਿਹਾ ਹੈ ਗੜਬੜ ਵਾਲਾ ਕੰਮ ਹੈ, ਪਰ ਕਾਇਮ ਹੈ ਜੀ।
0: ਜੀ
1: ਚਲੋ, ਸਥਿਤੀ ਤਣਾਅ ਪਰ ਕਾਬੂ ਹੇਠ ਕਹਿ ਦਿੰਦੇ।
0: ਕਾਬੂ ਹੇਠ ਹੈ ਜੀ। ਜੀ ਤੇ ਸ਼ਮੀ ਜੀ, ਅੱਜ ਮੁੱਦਾ ਤੁਸੀਂ ਬੜਾ ਵਧੀਆ ਸੁਲਝਾਇਆ, ਤਰੱਕੀ ਜੋ ਦੁਨੀਆਦਾਰੀ ਦੇ ਉੱਤੇ ਅੱਜ ਕੱਲ ਹੋ ਰਿਹਾ ਜਾਂ ਵਾਪਰ ਰਿਹਾ, ਹਰ ਚੀਜ਼ ਇਹਦੇ ਵਿੱਚ ਆ ਜਾਂਦੀ ਹੈ। ਤਰੱਕੀ ਨੂੰ ਵਿਚਾਰਦੇ ਵਿਚਾਰਦੇ ਹਰ ਕੋਈ ਅਮੀਰ ਹੋਣਾ ਚਾਹੁੰਦਾ ਹੈ, ਹਰ ਕੋਈ ਕਹਿੰਦਾ ਹੈ ਕਿ ਮੇਰੇ ਕੋਲ ਆਹ ਵੀ ਹੋਵੇ, ਗੱਡੀ ਵੀ ਹੋਵੇ, ਚੰਗਾ ਘਰ ਹੋਵੇ, ਬੈਂਕ ਬੈਲੈਂਸ ਦੇ ਵਿੱਚ ਚੰਗੇ ਅਰਬਾਂ ਕਰੋੜਾਂ ਰੁਪਈਆ ਪਿਆ ਹੋਵੇ। ਪਰ ਕੱਲ ਮੈਂ ਇੱਕ ਰਿਪੋਰਟ ਸਾਂਝੀ ਕੀਤੀ ਸੀ ਬਿਲ ਗੇਟਸ ਉਹਨਾਂ ਦੀ, ਤੇ ਉਹਨਾਂ ਦੇ ਨਾਲ ਇੱਕ ਮੈਂਬਰ ਸਨ ਜੋ ਕਿ $6 ਬਿਲੀਅਨ ਤੱਕ ਦਾ ਜਿਹੜਾ ਡੋਨੇਸ਼ਨ ਦਿੰਦੇ ਸੀ, ਪਰ ਉਹਨਾਂ ਨੇ ਵੀ ਪਿੱਛੇ ਹੱਥ ਖਿੱਚ ਲਏ ਇਹਨਾਂ ਚੀਜ਼ਾਂ ਦੇ ਵਿੱਚ। ਤੇ ਬੰਦੇ ਕੋਲ ਚਾਹੇ ਪੈਸਾ, ਜਿਹਨਾਂ ਕੋਲ ਪੈਸਾ ਹੈ ਨਹੀਂ ਗਾ ਉਹ ਪੈਸੇ ਦੀ ਦੌੜ ਦੇ ਵਿੱਚ ਲੱਗੇ ਹੋਏ ਨੇ, ਤੇ ਜਿਹਨਾਂ ਕੋਲ ਪੈਸਾ ਹੈ ਉਹਨਾਂ ਕੋਲ ਸਕੂਨ ਹੈ ਨਹੀਂ, ਜਾਂ ਰਾਤ ਨੂੰ ਨੀਂਦ ਨਹੀਂ ਆਉਂਦੀ, ਜਾਂ ਉਹ ਹੋਰ ਬਹੁਤ ਸਾਰੀਆਂ ਉਲਝਣਾਂ ਦੇ ਵਿੱਚ ਜਾਲ ਦੇ ਵਿੱਚ ਫਸੇ ਹੋਏ ਨੇ। ਅਸਲ ਦੇ ਵਿੱਚ ਜਿਹੜੀ ਤਰੱਕੀ ਹੈ ਇਨਸਾਨ ਦੀ ਜਾਂ ਸ਼ਖਸੀਅਤ ਦੀ, ਉਹ ਕਿੱਥੇ ਜਿਹੜੀ ਹੈ ਨਿਰਧਾਰਿਤ ਕਰਦੀ ਹੈ, ਜਾਂ ਕਿੱਦਾਂ ਇਹਨੂੰ ਵਿਚਾਰ ਸਕਦੇ ਆ ਜੀ?
1: ਬਿਲਕੁਲ ਭਾਰਤ ਸਾਹਿਬ, ਜਿਹੜਾ ਦਰਅਸਲ ਜੇ ਆਪਾਂ ਇਹਨੂੰ ਦੇਖਣਾ ਹੋਵੇ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜਿਹਦੇ ਕੋਲ ਪੈਸੇ ਨਹੀਂ ਉਹ ਪੈਸੇ ਦੀ ਦੌੜ ਵਿੱਚ ਲੱਗਾ,
0: ਜੀ,
1: ਤੇ ਜਿਹਦੇ ਕੋਲ ਪੈਸੇ ਬਥੇਰੇ ਆ ਉਹ ਹੋਰ ਪਾਸੇ ਨੂੰ ਉਹਨੂੰ ਸਕੂਨ ਚਾਹੀਦਾ।
0: ਜੀ,
1: ਤੋ ਇਹ ਜਿਵੇਂ ਆਪਾਂ ਬਿਜਲੀ ਦਾ ਸੰਚਾਰ ਹੁੰਦਾ ਹੈ, ਜਿਹੜੀਆਂ ਤਾਰਾਂ ਨੇ, ਇੱਕ ਨੈਗੇਟਿਵ ਹੈ ਇੱਕ ਪੋਜੀਟਿਵ ਹੈ, ਦੋਨੋਂ ਹੀ ਚੱਲਣਗੀਆਂ ਤੇ ਉਹ ਰਵਾਨਗੀ ਕਰੰਟ ਦੀ ਜਿਹੜੀ ਹੋਏਗੀ। ਜ਼ਿੰਦਗੀ ਵਿੱਚ ਵੀ ਐਂ ਹੈ ਕਿ
0: ਜੇ ਦੋਵੇਂ ਮਿਲ ਗਈਆਂ ਤਾਂ ਫਿਊਜ਼ ਉੜ ਜਾਂਦਾ
1: ਫਿਰ ਪਟਾਕੇ ਪੈਣਗੇ। ਉਹ ਪਟਾਕੇ ਮਤਲਬ ਕਿ ਐਂਡ ਹੀ ਹੋ ਗਿਆ ਫਿਰ, ਤੇ ਉਹ ਲਾਈਫ ਦਾ ਐਂਡ ਹੋ ਗਿਆ, ਤੇ ਸਿਸਟਮ ਦਾ ਵੀ ਉਹ ਕਲੈਸ ਪਏਗਾ ਸਾਰਾ ਸਿਸਟਮ। ਤੇ ਜਿਹੜੀ ਜ਼ਿੰਦਗੀ ਵੀ ਹੈ ਇਹ ਵੀ ਕਹਿ ਲੋ ਆਪਾਂ ਕਿੰਨੀ ਹਰ ਚੀਜ਼ ਦੇ ਵਿੱਚ ਫਿਲੋਸਫੀ ਆਪਾਂ ਨੂੰ ਨਜ਼ਰ ਆ ਸਕਦੀ ਹੈ ਜੇ ਆਪਾਂ ਨਜ਼ਰ ਮਾਰੀਏ। ਸਾਹ ਅਸੀਂ ਜੇ ਸਾਹ ਲੈਣਾ ਤਾਂ ਸਾਹ ਛੱਡਣਾ ਵੀ ਪੈਣਾ, ਇਹ ਨਹੀਂ ਹੋ ਸਕਦਾ ਕਿ ਬੰਦਾ ਕਿ ਮੈਂ ਸਾਹ ਸਿਰਫ ਲੈਣਾ ਹੀ ਹੈ, ਉਹ ਵੀ ਪੰਗਾ ਹੈ
0: ਬਿਲਕੁਲ।
1: ਤੇ ਛੱਡਣੇ ਨਹੀਂ ਚਾਹੁੰਦਾ ਕੋਈ, ਨਾ ਚਾਹੁੰਦੇ ਹੋਏ ਬੰਦੇ ਛੱਡੀ ਜਾਂਦੇ ਆ,
0: ਛੱਡੀ
1: ਤੇ ਜਿਹੜੇ ਬਾਹਲੀ ਛੱਡ ਜਾਂਦੇ ਆ ਉਹ ਤੁਹਾਨੂੰ ਪਤਾ ਬਿਲਕੁਲ ਹੀ ਛੱਡ ਜਾਂਦੇ ਆ ਫਿਰ, ਤੇ ਇਹ
0: ਕਈਆਂ ਦੇ ਸਾਹ ਸੁੱਤੇ ਹੀ ਰਹਿ ਜਾਂਦੇ ਆ।
1: ਬਿਲਕੁਲ ਜੀ ਬਿਲਕੁਲ। ਇਹ ਜਿਹੜੀ ਤਰੱਕੀ ਦਾ ਕਨਸੈਪਟ ਹੀ ਜਿਹੜਾ ਨਾ, ਹੋ ਸਕਦਾ ਹੈ ਕਿ ਹਰੇਕ ਬੰਦੇ ਵਾਸਤੇ, ਹਰੇਕ ਇੰਡੀਵਿਜੁਅਲ ਲਈ ਆਪਣਾ ਕੋਈ ਜਿਹੜਾ ਅਰਥ ਉਹ ਕੱਢੇ
0: ਜੀ।
1: ਤੇ ਤੁਸੀਂ ਦੇਖੋ ਜਿਵੇਂ ਤੁਸੀਂ ਸ਼ੁਰੂ ਚ ਦੱਸ ਵੀ ਰਹੇ ਸੀਗੇ ਕਿ ਇਹਦੇ ਵੱਖਰੇ ਵੱਖਰੇ ਜਿਹੜੇ ਆ ਕਿਸਮ ਆਪਾਂ ਕਹਿ ਸਕਦੇ ਆ, ਜਾਂ ਵੱਖਰੇ ਵੱਖਰੇ ਇਹਨਾਂ ਨੂੰ ਆਪਾਂ ਕਲਾਸੀਫਾਈਡ ਕਰ ਸਕਦੇ ਆ ਲੇਖ ਦੇ ਕੇ ਕਿ ਭਾਈ ਇਹ ਪੈਸੇ ਧੇਲੇ ਵਾਲੀ ਤਰੱਕੀ ਹੋ ਗਈ, ਜਿਹੜੀ ਆਰਥਿਕ ਬੰਦੇ ਦੀ ਜਿਹੜੀ ਨਬਜ਼ ਆ ਜਾਂ ਆਰਥਿਕਤਾ ਜਿਹੜੀ ਆ ਉਹਦੀ ਵਧੀਆ ਹੋ ਗਈ, ਮਜ਼ਬੂਤ ਹੋ ਗਈ, ਫਿਰ ਉਹ ਸਮਝ ਲਓ ਆਪਾਂ ਤਰੱਕੀ ਹੋ ਗਈ, ਉਹਦਾ ਪੈਸੇ ਆ ਗਏ, ਉਹਦੇ ਕੋਲ ਜੋਬ ਆ ਗਈ ਵਧੀਆ, ਜਾਂ ਬਿਜ਼ਨਸ ਅੱਛਾ ਹੋ ਗਿਆ, ਇਕਨੋਮਿਕਲੀ ਬੰਦਾ ਸਾਊਂਡ ਹੋ ਗਿਆ ਜੀ ਬਹੁਤ, ਇਹਨੂੰ ਆਪਾਂ ਤਰੱਕੀ ਮੰਨ ਲੈਂਦੇ। ਜਾਂ ਫਿਰ ਦੂਜੇ ਪਾਸੇ ਬੰਦੇ ਨੇ ਪੜ੍ਹਾਈ ਲਿਖਾਈ ਦੇ ਵਿੱਚ ਝੰਡੇ ਕੱਟਤੇ, ਅੱਜ ਹੋਰ ਕੱਲ ਹੋਰ ਕਰ ਕਰਕੇ ਉਹਨੇ ਡਿਗਰੀ ਕਈ ਇਕੱਠੀਆਂ ਕਰ ਲਈਆਂ। ਮੈਂ ਇੱਕ ਬੰਦਾ ਵੇਖਿਆ ਉਹਨੇ 35 ਡਿਗਰੀਆਂ ਕਰ ਛੱਡੀਆਂ ਐਮ ਏ ਦੀਆਂ,

0: ਜੀ
1: ਤੇ ਜਿਹਨੂੰ ਜਿਹੋ ਜਿਹਾ ਚੰਗਾ ਲੱਗਦਾ ਉਹ ਬੰਦਾ ਉਸੇ ਨੂੰ ਹੀ ਫੋਲੋ ਕਰਕੇ ਉਹਦਾ ਫੋਲੋਅਰ ਬਣ ਕੇ
0: ਜੀ
1: ਤਰੱਕੀ ਦੀ ਰਾਹ ਦੇ ਉੱਤੇ ਤੁਰਨ ਦੀ ਕੋਸ਼ਿਸ਼ ਕਰਦਾ ਹੈ। ਸੋ
0: ਬਿਲਕੁਲ
1: ਤਰੱਕੀ ਦਾ ਹਰੇਕ ਲਈ ਇੱਕ ਵੱਖਰਾ ਰੰਗ ਰੂਪ ਤੇ ਰੰਗ ਢੰਗ ਹੋ
0: ਹੋ
1: ਸਕਦਾ ਹੈ।
0: ਸਕਦਾ। ਕੱਲ ਨਾ ਮੈਂ ਚਲੋ ਕੱਲ ਮੈਂ ਸਮਾਪਤੀ ਕੀਤੀ ਹੈ, ਮੈਂ ਇੱਕ ਸੀਰੀਜ਼ ਦੇਖ ਰਿਹਾ ਸੀਗਾ ਆਪਣੇ ਕਾਬਲੀ ਪਲਾਓ,
1: ਜੀ
0: ਬੜੀ ਜਬਰਦਸਤ ਹੈ ਜੀ
1: ਜੀ
0: ਉਹ। ਉਹਦੇ ਵਿੱਚ ਰਿਸ਼ਤਿਆਂ ਦੀ ਬਾਤ ਹੈ, ਉਹਦੇ ਵਿੱਚ ਵਾਤਾਵਰਣ ਦੀ ਗੱਲ ਹੈ, ਉਹਦੇ ਵਿੱਚ ਸਾਡਾ ਰਹਿਣ ਸਹਿਣ, ਸਾਡੀਆਂ ਜਿਹੜੀਆਂ ਵਿਰਾਸਤੀ ਚੀਜ਼ਾਂ ਨੇ, ਉਹਦੇ ਵਿੱਚ ਜਦੋਂ ਝਾਤ
1: ਜੀ
0: ਮਾਰਦੇ ਹਾਂ ਇੱਕ ਦੂਸਰੇ ਦਾ ਸਤਿਕਾਰ, ਇੱਕ ਜਿਹੜਾ ਆਪਣੇ ਕਹਿ ਦਿੰਦੇ ਨੇ ਪੱਗ ਵੱਟ ਭਰਾ, ਜਾਂ ਜੋ ਜ਼ਬਾਨ ਦੇ ਵਿੱਚੋਂ ਕਹਿ ਦਿੱਤਾ ਨਿਕਲ ਗਿਆ ਉਹ ਪੱਥਰ ਦੇ ਉੱਤੇ ਲਕੀਰ ਹੋ ਗਈ। ਤੇ ਉਹ ਇੱਕ
1: ਵਾਹ
0: ਲੜਕੀ ਦਾ ਕਿਰਦਾਰ, ਉਹ ਪਿਸ਼ਾਵਰ ਤੋਂ ਬਿਲੋਂਗ ਕਰਦੇ ਹੈ, ਤੇ ਉਹਦਾ ਕਿਉਂਕਿ ਉਹ ਨਾ ਉਸ ਇਲਾਕਿਆਂ ਦੇ ਵਿੱਚ ਅੱਜ ਵੀ ਜੋ ਜੋ ਕੁਝ ਵਾਪਰ ਰਿਹਾ, ਜੰਗਾਂ ਨੇ, ਅੱਤਵਾਦ ਦਾ ਦੌਰ ਹੈ, ਸਾਰੀਆਂ ਚੀਜ਼ਾਂ ਨੇ, ਤੇ ਉੱਥੇ ਇਨਸਾਨੀਅਤ ਦਾ ਘਾਣ ਉੱਥੇ ਵੀ ਹੋ ਰਿਹਾ, ਹੋਰ ਸਾਰੀਆਂ ਚੀਜ਼ਾਂ ਵਾਪਰ ਰਹੀਆਂ। ਤੇ ਉਹ ਫਿਰ
1: ਜੀ
0: ਰਿਫਿਊਜੀ ਹੋ ਕੇ ਮਤਲਬ ਕਿ ਆ ਜਾਂਦੇ ਆ, ਉਹਦੇ ਉੱਥੇ ਉਹ ਮੈਰਿਜ ਹੋਈ ਹੁੰਦੀ ਹੈ, ਤਾਂ ਉਹਦਾ ਖਾਮਦ ਜਿਹੜਾ ਹੈ ਉੱਥੇ ਪੁਲਿਸ ਚੱਕ ਕੇ ਲੈ ਜਾਂਦੀ ਹੈ, ਉਹ ਕਹਿ ਦਿੰਦੇ ਆ ਕਿ ਇਹ ਮਰ ਮੁੱਕ ਗਿਆ ਜਾਂ ਸਾਰਾ ਕੁਝ ਕਰ ਦਿੱਤਾ, ਲੱਭਦਾ ਹੀ ਨਹੀਂ ਹੈ ਕਿ ਕਿੱਥੇ ਗਿਆ ਕਿੱਥੇ ਨਹੀਂ ਗਿਆ। ਉਸ ਤੋਂ ਬਾਅਦ ਉਹ ਮੂਵ ਕਰ ਜਾਂਦੇ ਆ ਪਾਕਿਸਤਾਨ ਦੇ ਵਿੱਚ ਆ ਕੇ ਵੱਸ ਜਾਂਦੇ ਆ, ਤੇ ਉਹਦੇ ਉਹਨਾਂ
1: ਜੀ
0: ਦਾ ਉਹਦਾ ਜਿਹੜਾ ਇੱਕ ਆਪਣਾ ਬ੍ਰਦਰ ਹੁੰਦਾ ਹੈ ਛੋਟਾ, ਦੋ ਬ੍ਰਦਰ ਹੁੰਦੇ ਆ, ਇੱਕ ਵੱਡਾ ਤੇ ਇੱਕ ਛੋਟਾ, ਤੇ
1: ਜੀ ਜੀ
0: ਛੋਟਾ
1: ਜੀ
0: ਫੁੱਟਬਾਲ ਦਾ ਬਹੁਤ ਵੱਡਾ ਖਿਡਾਰੀ ਹੁੰਦਾ ਹੈ, ਤੇ ਉਹਦੀਆਂ ਲੱਤਾਂ ਕਿਤੇ ਬਲਾਸਟ ਦੇ ਵਿੱਚ ਡੈਮੇਜ ਹੋ ਜਾਂਦੀ ਹੈ, ਤਾਂ ਉਸ ਕਰਕੇ ਵੀਲਚੇਅਰ ਦੇ ਉੱਤੇ ਬਹਿ ਜਾਂਦਾ ਹੈ। ਉਹਦੀ ਖਾਤਰ ਉਹਨੂੰ ਹੱਸਦਾ ਵੱਸਦਾ ਦੇਖਣ ਦੇ ਲਈ, ਤੇ ਜਿਹੜੀ ਉਹਦੀ ਵਿਡੋ ਸਿਸਟਰ ਹੈਗੀ ਹੈ ਉਹ ਮਤਲਬ ਕਿ ਇੱਕ
1: ਜੀ
0: ਆ ਕੇ ਤੇ ਮਸਜਿਦ ਦੇ ਵਿੱਚ ਐਲਾਨ ਕਰਦੇ ਆ, ਉਹਦਾ ਬ੍ਰਦਰ ਕਰਦਾ ਹੈ ਕਿ ਜੇ ਕੋਈ ਮੇਰੀ ਸਿਸਟਰ ਨੂੰ ਅਪਣਾਉਣਾ ਚਾਹੁੰਦਾ ਹੈ ਤਾਂ ਉਹਨੂੰ ਅਪਣਾ
1: ਜੀ
0: ਸਕਦਾ ਹੈ, ਜੇ ਬੜੀ ਖੁਸ਼ਕਿਸਮਤ ਹੋਵਾਂਗੇ ਅਸੀਂ। ਤੇ ਉਹ ਸਾਰੇ ਮਜ਼ਹਬਾਂ ਤੋਂ ਉੱਪਰ, ਹੋਰ ਸਾਰੀਆਂ ਚੀਜ਼ਾਂ ਤੋਂ ਉੱਪਰ ਹੋ ਕੇ ਉਹ ਚੀਜ਼ ਨੂੰ ਵਿਚਾਰਦੇ ਆ, ਦੇਖਦੇ ਆ, ਤੇ ਇੱਕ ਮਤਲਬ ਕਿ ਕਹਿ ਲਓ ਕਿ 60-65 ਸਾਲ ਦਾ ਬਜ਼ੁਰਗ ਜੋ ਕਿ ਆਪਣਾ ਸਾਰਾ ਕੁਝ ਛੱਡ ਛਡਾ ਕੇ, ਕਾਰੋਬਾਰ ਛੱਡ ਕੇ, ਉਹ ਵੀ ਪਹਿਲਾਂ ਗੁਰਬਤ ਦੇ ਵਿੱਚ ਘੁਲਦਾ ਹੈ ਤੇ ਆਪਣੀ ਦੁਕਾਨ ਕੱਪੜੇ ਦੀ ਬਣਾਉਂਦਾ ਹੈ, ਬੜਾ ਕਹਿ ਲਓ ਕਿ ਤੇਜ਼ ਤਰਾਰ ਆਪਣੇ ਕੰਮ ਦੇ ਵਿੱਚ ਸੀਗਾ, ਉਹ ਬੜੀ ਸ਼ੋਹਰਤ ਖੱਟੀ ਉਸਨੇ
1: ਜੀ
0: ਉਹਦੇ
1: ਜੀ ਜੀ
0: ਵਿੱਚੋਂ, ਅਮੀਰੀ ਵੀ ਖੱਟੀ ਤੇ
1: ਜੀ
0: ਦੌਲਤ ਵੀ ਖੱਟੀ, ਸ਼ੋਹਰਤ ਵੀ ਖੱਟੀ, ਨਾਮ ਵੀ ਖੱਟਿਆ। ਉਸ ਤੋਂ ਬਾਅਦ ਸਾਰਾ ਕੁਝ
1: ਵਾਹ
0: ਛੱਡ ਛਡਾ ਕੇ ਤੇ ਆਪਣਾ ਉਹ ਚਲਿਆ ਜਾਂਦਾ ਜੀ, ਕਹਿੰਦਾ ਮੈਂ ਚੱਲਾਂ ਜੀ ਇਸ ਦੁਨੀਆ ਨੂੰ ਛੱਡ ਕੇ, ਜਿਹੜੇ ਰਿਸ਼ਤੇ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਤੇ ਮੈਂ ਚੱਲਾਂ ਦੁਨੀਆ ਦੀ ਸੈਰ ਦੇ ਉੱਤੇ। ਤੇ ਉਹ ਪਹੁੰਚ ਜਾਂਦਾ ਜੀ ਉੱਥੇ ਪਸ਼ਾਵਰ ਦੀ ਬਾਰਡਰ ਦੇ ਉੱਤੇ ਪਾਕਿਸਤਾਨ ਦੇ ਲਾਗੇ, ਤੇ ਉੱਥੇ ਇੱਕ ਔਰਤ ਜਿਹੜੀ ਉਹ ਹੀ ਹੈ, ਛੋਟੀ ਉਮਰ ਦੀ ਹੁੰਦੀ ਹੈ ਉਹ, ਤੇ ਉਹ ਕਾਬਲੀ ਪਲਾਓ ਬਣਾ ਕੇ ਤੇ ਰੇੜੀ ਲਾ ਕੇ ਵੇਚਦੀ ਹੈ, ਤੇ ਉੱਥੇ ਜਦੋਂ ਖਾਂਦੇ ਹੈ ਤਾਂ ਉਹ ਸਵਾਦ, ਉਹ ਜਿਹੜਾ ਕਾਬਲੀ ਪਲਾਓ ਦੇ ਵਿੱਚ ਟੇਸਟ ਹੈ, ਸਮੈਲ ਹੈ, ਉਹ ਹੀ ਰਿਸ਼ਤਿਆਂ ਦੇ ਵਿੱਚ ਉਹ ਮਹਿਸੂਸ ਕਰਦੇ ਹੈ। ਤੇ ਉਹ ਚੀਜ਼
1: ਵਾਹ
0: ਨੂੰ ਉਹ ਮਤਲਬ ਕਿ ਉਹ ਮੌਲਵੀ ਕਹਿੰਦਾ ਕਿ ਮਤਲਬ ਕਿ ਤੁਸੀਂ ਮਤਲਬ ਕਿ ਇਹਨਾਂ ਦੀ ਹੈਲਪ ਕਰ ਸਕਦੇ ਹੋ, ਜੇ 2 ਲੱਖ ਰੁਪਈਆ ਚਾਹੀਦਾ, ਉਹਦੇ ਪੈਰਾਂ ਦਾ ਇਲਾਜ ਕਰਾਉਣਾ ਚਾਹੁੰਦੇ ਨੇ ਉਹ, ਤੇ ਉਹ 2 ਲੱਖ ਰੁਪਈਆ ਦੇ
1: ਜੀ
0: ਦਿੰਦਾ ਹੈ। ਪਰ ਉਹ ਲੜਕੀ ਜਿਹੜੀ ਹੈ ਕਹਿੰਦੀ ਮੈਂ ਇੱਦਾਂ ਨਹੀਂ ਲੈਣਾ, ਮੈਂ ਮਤਲਬ ਕਿ ਭੀਖ ਨਹੀਂ ਲੈਣੀ ਹੈ। ਉਹ ਕਹਿੰਦਾ ਜਦੋਂ ਤੁਹਾਡੇ ਕੋਲ ਹੋਊਗਾ
1: ਠੀਕ ਹੈ
0: ਤੁਸੀਂ
1: ਜੀ
0: ਵਾਪਸ ਕਰ ਦਿਓ, ਇੱਦਾਂ ਦੀ ਕੋਈ ਗੱਲ ਨਹੀਂ। ਕਹਿੰਦੀ ਨਹੀਂ, ਉਹ ਆਪਣੇ ਕੌਲ ਤੇ ਕਰਾਰਾਂ ਦੀ ਪੱਕੀ ਹੁੰਦੀ ਹੈ, ਤੇ ਉਹ ਕਹਿੰਦੀ ਤੂੰ ਮੈਨੂੰ ਚਾਹੇ ਆਪਣੀ ਗੁਲਾਮ ਬਣਾ ਲਾ, ਤੂੰ ਚਾਹੇ ਮੇਰੇ ਨਾਲ ਨਿਗਾਹ ਕਰਾ ਲਾ, ਪਰ ਜਾਣਾ ਮੈਂ ਤੇਰੇ ਨਾਲ ਹੀ ਆ, ਉਨਾ ਚਿਰ ਮੈਂ ਪੈਸੇ ਨਹੀਂ ਲਿਆ। ਉਹਨੂੰ ਵੀ ਧਰਮ ਸੰਕਟ ਦੇ ਵਿੱਚ ਪਾ ਦਿੰਦੀ ਹੈ। ਵਿੱਚ ਵਿੱਚ ਮੈਂ ਇਹ ਵੀ
1: ਬਾਤ ਹੈ,
0: ਸੋਚਦਾ
1: ਠੀਕ ਹੈ
0: ਰਿਹਾ
1: ਜੀ
0: ਕਿ ਯਾਰ ਉਹਨੇ
1: ਜੀ
0: ਤਾਂ ਮਦਦ ਕਰਨ ਦੇ ਬਹਾਨੇ ਮਤਲਬ ਕਿ ਆਪਣੇ ਗਲ ਫਾਹਾ ਪਾ ਲਿਆ, ਮਤਲਬ ਕਿ ਕਾਹਦੀ ਮਦਦ ਕੀਤੀ ਹੈ ਨਾ। ਤੇ ਬਾਅਦ ਚੋਂ ਜਦੋਂ
1: ਜੀ
0: ਅਖੀਰ ਹੁੰਦੀ ਹੈ ਨਾ, ਉਹ ਦੇਖਣ ਜੋਗਾ, ਮੈਂ ਚਲੋ ਹੋਰ ਸਟੋਰੀ ਅੱਗੇ ਨਹੀਂ ਕਰਦਾ, ਬੰਦੇ ਦੇ ਹੰਝੂ ਡਿੱਗਣ ਲੱਗ ਜਾਂਦੇ ਆਖਰ ਦੇ ਵਿੱਚ। ਤੇ ਉਹ ਲੜਕੀ ਦੀ ਇੰਨੀ
1: ਓ
0: ਕਿਆ ਉਹਦੀ ਐਕਟਿੰਗ ਹੈ ਜੀ, ਆਪਣੀ ਪਸ਼ਤੋਂ ਦੇ ਵਿੱਚ ਜਾਂ ਆਪਣੇ ਉਰਦੂ ਦੇ ਵਿੱਚ ਜੋ ਵੀ ਉਹ ਸੰਵਾਦ ਕਰਦੀ ਹੈ, ਜੋ ਉਹ ਡਾਇਲੌਗ ਬੋਲਦੀ ਹੈ, ਸਾਈਕੋਲੋਜੀ
1: ਵਾਹ
0: ਪੱਖ ਤੋਂ ਬੜਾ ਸਟਰੋਂਗ ਉਹ ਹੈਗਾ ਜੀ ਨਾਟਕ ਜੋ ਵੀ ਰਚਿਆ ਡਰਾਮਾ
1: ਕਿਆ ਬਾਤ ਹੈ, ਬਹੁਤ ਹੀ
0: ਜੀ।
1: ਖੂਬ ਜੀ। ਕਾਬਲੀ ਪਲਾਓ ਸੁਣ ਕੇ ਮੈਂ, ਵੈਸੇ ਤਾਂ ਹੁਣ ਰੋਟੀ ਖਾ ਲਈ ਸੀ ਪਰ ਦੁਬਾਰਾ ਭੁੱਖ ਲੱਗ ਗਈ ਆ, ਤੇ ਜਿੰਨੀ ਤੁਸੀਂ ਸ਼ਿੱਦਤ ਦੇ ਨਾਲ ਇਹਦੀ ਵਿਆਖਿਆ ਵੀ ਕੀਤੀ ਆ, ਤੇ ਲੱਗਦਾ ਹੈ ਕਿ ਜ਼ਰੂਰ ਇਹ ਦੇਖਣ ਯੋਗ ਹੋਏਗਾ।
0: ਜੀ
1: ਇਹਨੂੰ ਆਪਣੀ

0: ਐਸਟੀਮੇਟ ਪਾ ਲਿਆ ਕਿ ਇਹਨੂੰ ਭਾਈ ਵਿਸ਼ ਲਿਸਟ ਪਾਈਏ ਤੇ ਜ਼ਰੂਰ ਦੇਖਿਆ ਜਾਵੇ।
1: ਬਿਲਕੁਲ
0: ਬਾਕੀ ਜਦੋਂ ਆਪਾਂ ਕੋਈ ਇਹੋ ਜਿਹੀ ਕਹਾਣੀ ਦੇ ਵਿੱਚੋਂ ਲੰਘਦੇ ਆ ਦੇਖਦੇ ਆ ਤਾਂ ਉਹ ਇੱਕ ਉਹਦੇ ਵਿੱਚ ਵੀ ਪੂਰੀ ਨਾ ਜ਼ਿੰਦਗੀ ਧੜਕਦੀ ਨਜ਼ਰ ਆਉਂਦੀ ਆ
1: ਜੀ,
0: ਤੇ ਸਾਨੂੰ ਆਪਣੇ ਨਾਲ ਅਸੀਂ ਉਹਨੂੰ ਕਈ ਵਾਰੀ ਰਿਲੇਟ ਕਰਕੇ ਦੇਖਦੇ ਹਾਂ ਕਿ ਭਾਈ, ਕਿਉਂਕਿ ਜਦੋਂ ਅਸੀਂ ਫਿਲਮ ਦੇਖਦੇ ਕੋਈ ਦਰਸ਼ਕ
1: ਜੀ
0: ਉਹਦੇ ਕਿਸੇ ਨਾ ਕਿਸੇ ਪਾਤਰ ਨਾਲ ਆਪਣੇ ਆਪ ਨੂੰ ਜੋੜ ਕੇ ਦੇਖ ਲੈਂਦੇ ਆ।
1: ਬਿਲਕੁਲ,
0: ਬਹੁਤੇ ਤਾਂ ਆਪਣੇ ਆਪ ਨੂੰ ਜਿਹੜੇ ਆ ਮੁੰਡੇ ਆ ਉਹ ਹੀਰੋ ਦੇ ਨਾਲ ਜੋੜ ਕੇ ਦੇਖਦੇ ਆ ਕਿ ਉਹ ਜਿਹੜਾ ਸਲਮਾਨ ਖਾਨ ਨੀ ਹੈਗਾ ਉਹ ਮੈਂ ਹੀ ਆ,
1: ਮੈਂ ਹੀ ਹਾਂ
0: ਤੇ ਉਹ ਤੇ ਜੋ ਹੋ ਰਿਹਾ ਇਹ ਸਮਝ ਲਓ ਮੈਂ ਹੀ ਕਰ ਰਿਹਾ, ਉਹ ਧਰਮਿੰਦਰ ਨੀ ਹੈਗਾ ਉਹ ਅਸਲ ਚ ਮੈਂ ਹੀ ਕਰਤਾ ਸਾਰਾ ਕੁਛ।
1: ਜੀ
0: ਉਹ ਬੰਦੇ ਸੋਚਦੇ ਆ ਇੱਦਾਂ
1: ਜੀ,
0: ਘਰ ਆ ਕੇ ਵੀ ਕਈ ਵਾਰੀ ਫੀਲਿੰਗ ਲੈ ਕੇ, ਕਈ ਵਾਰੀ ਤਾਂ ਉਹ ਇਹੋ ਜਿਹੀ ਡਿਸ਼ੂਮ ਡਿਸ਼ੂਮ ਵਾਲੀ ਫਿਲਮ ਦੇਖ ਕੇ ਆਇਆ ਹੁੰਦਾ, ਘਰੇ ਆ ਕੇ ਤਿੰਨ ਚਾਰ ਨਿਆਣੇ ਤੇ ਚੜ ਜਾਂਦੇ ਆ,
1: ਜੀ
0: ਉਹ ਕਹਿੰਦੇ ਇਹ ਕੀ ਹੋਇਆ, ਕਹਿੰਦਾ ਕੋਈ ਨੀ ਮੈਂ ਉੱਥੋਂ ਸਿੱਖ ਕੇ ਆਇਆ ਸੀ ਹੁਣੀ
1: ਜੀ,
0: ਤੇ ਫਿਲਮ ਇਹੋ ਜਿਹੀ ਦੇਖ ਲਈ ਆ।
1: ਜੀ
0: ਉਹਦਾ ਕਈ ਦਿਨ ਤੱਕ ਅਸਰ ਰਹਿੰਦਾ,
1: ਬਿਲਕੁਲ,
0: ਜਿਵੇਂ ਅਸੀਂ ਖਾਮੋਸ਼ ਪਾਣੀ ਦੇ ਵਿੱਚ ਕੋਈ ਪੱਥਰ ਸੁੱਟ ਦਈਏ ਤਾਂ ਉਹਦੀਆਂ ਜਿਹੜੀਆਂ ਲਹਿਰਾਂ ਨੇ ਬੜੀ ਦੇਰ ਤੱਕ ਉਹਦੇ ਵਿੱਚ ਹਲਚਲ ਮਚਾਈ ਰੱਖਦੀਆਂ,
1: ਦੂਰ ਤੱਕ ਘੇਰਾ ਬਣਾ ਲੈਂਦੀਆਂ ਨੇ।
0: ਉਹ ਘੇਰਾ ਬਣਾਉਂਦੇ ਨੇ ਤੇ ਇਹੀ ਸੋਚਾਂ ਦੇ ਜਿਹੜੇ ਘੇਰੇ ਆ ਦਾਇਰੇ ਆ
1: ਜੀ
0: ਉਹ ਕੰਮ ਕਰਦੇ ਆ ਕਹਾਣੀਆਂ ਦੇ ਵਿੱਚ, ਤੇ ਤਰੱਕੀ ਦਾ ਜਿਹੜਾ ਸੂਤਰ ਵੀ ਆ ਆਪਾਂ ਨੂੰ ਇਹਨਾਂ ਦੇ ਵਿੱਚੋਂ ਲੱਭ ਸਕਦਾ, ਮਿਲ ਸਕਦਾ। ਅਸਲ ਚ ਬੈਟਰ ਲਾਈਫ, ਕਿਉਂਕਿ ਹਰ ਬੰਦਾ ਚਾਹੁੰਦਾ ਹੈ ਕਿ ਅੱਗੇ ਵਧੇ, ਕਿਉਂਕਿ ਤਰੱਕੀ ਜਿਵੇਂ ਪ੍ਰੋਗਰੈਸ ਆਪਾਂ ਕਹਿੰਦੇ ਹਾਂ, ਪ੍ਰੋਗਰੈਸ ਇਹਦਾ ਮਤਲਬ ਵੀ ਹੈ ਕਿ ਅੱਗੇ ਵਧਣਾ, ਜਿੱਥੇ ਅਸੀਂ ਹੈਗੇ ਆ ਉੱਥੇ ਨੀ ਰੁਕਣਾ, ਉੱਥੇ ਉਹ ਅੱਗੇ ਚੱਲ ਜਾਣਾ ਅਸੀਂ,
1: ਜੀ
0: ਉਹ ਵੱਧਦੇ ਜਾਣਾ ਅੱਗੇ, ਉਸ ਤੋਂ ਬਿਹਤਰ ਹੀ ਕਰਨਾ। ਉਹ ਕਹਿੰਦੇ ਪੁੱਤਰ ਕਪੁੱਤਰ ਸਪੁੱਤਰ ਵਾਲਾ ਜਿਹੜਾ ਡਾਇਲੋਗ ਬਾਜੀ ਚੱਲਦੀ ਹੁੰਦੀ ਨਾ ਪਹਿਲਾਂ, ਵੀ ਪੁੱਤਰ ਉਹ ਹੈ ਜਿਹੜਾ ਆਪਣੇ ਭਾਪੇ ਦਾ ਜੋ ਵੀ ਕੁਛ ਬਣਾਇਆ ਸੀ ਉਹਨੇ ਉਹਨੂੰ ਸਾਂਭਿਆ ਉਹਨੇ, ਤੇ ਜਿਹੜਾ ਸਪੁੱਤਰ ਹੈ ਉਹ ਲੈਵਲ ਅਪ ਕਰਦਾ ਕਿ ਜੇ ਉਹਦਾ ਪਿਓ ਇਸ ਲੈਵਲ ਤੇ ਸੀ ਤਾਂ ਉਹ ਤੋਂ ਉੱਪਰ ਲੈ ਕੇ ਜਾਂਦਾ, ਟੱਬਰ ਦਾ ਨਾਂ ਉੱਚਾ ਕਰ ਦਿੰਦਾ, ਕਹਿੰਦੇ ਇਹ ਸਪੁੱਤਰ ਹੈ ਜੀ। ਇੱਕ ਪੁੱਤਰ ਦਾ ਚਲੋ ਕਹਿਣ ਦੀ ਲੋੜ ਹੀ ਨੀ, ਉਹਦੇ ਅਰਥ ਵਿੱਚ ਹੀ ਆ ਜਾਂਦਾ ਕਿ ਸਾਰਾ ਕੁਛ ਉਹਨੇ ਜਿਹੜਾ ਕੂਚ ਪਾ ਦਿੱਤਾ, ਉਜਾੜ ਹੀ ਦਿੱਤਾ।
1: ਜੱਜ ਵੀ ਇੱਕ ਖਬਰ ਸੀਗੀ ਕਿ 1.5 ਕਰੋੜ ਦੇ ਬਦਲੇ ਆਪਣੇ ਪਿਓ ਨੂੰ ਗੋਲੀ ਮਾਰਤੀ ਜੀ ਪੁੱਤ ਨੇ,
0: ਦੱਸੋ 1.5 ਕਰੋੜ ਦੇ ਬਦਲੇ 150 ਦੀ ਗੋਲੀ ਮਾਰ ਦਿੱਤੀ।
1: ਬਿਲਕੁਲ ਹੈ ਜੀ,
0: ਤੇ ਇਹ ਇੱਕ ਨਿਘਾਰ ਆ ਜਾਂ ਇੱਕ ਕਹਿ ਲੋ ਜਿਵੇਂ ਇਹ ਇਹਨੂੰ ਆਪਾਂ ਜੇ ਆਪਣੇ ਇਹਦੇ ਨਾਲ ਦੇਖਣਾ ਹੋਵੇ ਜਿਹੜਾ ਆਪਣਾ ਵਿਸ਼ਾ ਹੈ
1: ਜੀ,
0: ਤੁਸੀਂ ਦੇਖੋ ਕਿ ਸ਼ਾਰਟਕਟ ਭਾਲਦਾ ਬੰਦਾ।
1: ਬਿਲਕੁਲ ਹੈ ਜੀ,
0: ਜ਼ਮੀਨ ਦੀ ਵੰਡ ਨੀ ਹੋ ਰਹੀ, ਜ਼ਮੀਨ ਦੀ ਜਿਹੜੀ ਆ ਤਕਸੀਮ ਨੀ ਹੋ ਰਹੀ ਹੈ, ਜਾਇਦਾਦ ਜਿਹੜੀ ਹੈ ਉਹ ਉਹਦੇ ਚ ਕੁਛ ਜਿਹੜੀ ਆ ਇੰਤਜ਼ਾਮ ਕਰਨੇ ਆ, ਉਹ ਚ ਅਗਰ ਦੇਰੀ ਲੱਗ ਰਹੀ ਹੈ ਤਾਂ ਕੋਈ ਮੈਂਬਰ ਹੋਊਗਾ ਘਰ ਚ ਜਿਹੜਾ ਇਹ ਸੋਚਦਾ ਕਿ ਯਾਰ ਇਹ ਤਾਂ ਗਲਤ ਗੱਲ ਹੈ, ਉਹ ਫਲਾਨਾ ਜੇ ਉਹਨੂੰ ਮੈਂ ਟਿਕਾਣੇ ਲਾਵਾਂ ਫੇਰ ਛੇਤੀ ਖਲ ਹੋ ਜੂ ਮਾਮਲਾ, ਫੇਰ ਚੱਕਾਂਗੇ ਵੱਟੇ। ਉਹ ਉੱਥੇ ਜਾ ਕੇ ਕਾਟੋ ਕਲੇਸ਼ ਤੇ ਇੱਥੋਂ ਤੱਕ ਜਿਵੇਂ ਤੁਸੀਂ ਦੱਸਿਆ ਕਤਲੋਗਾਰਦ ਵਾਲਾ ਮਾਹੌਲ ਤੱਕ ਬਣ ਜਾਂਦਾ।
1: ਬਿਲਕੁਲ,
0: ਜਿਹੜਾ ਇਨਸਾਨ ਦੀ ਨਾ ਬੇਚੈਨੀ ਦਾ ਇੱਕ ਸੂਚਕ ਹੈ ਕਿ ਬੇਚੈਨੀ ਇੰਨੀ ਹੋ ਗਈ ਆ ਤੇ ਉਹ ਬੰਦਾ ਇੰਤਜ਼ਾਰ ਕਰਨਾ ਹੀ ਨੀ ਚਾਹੁੰਦਾ
1: ਜੀ,
0: ਉਹਦੇ ਵਿੱਚ ਠਹਿਰਾ ਹੈ ਹੀ ਨੀ
1: ਜੀ,
0: ਉਹ ਚਾਹੁੰਦਾ ਕਿ ਅੱਜ ਹੀ ਮਤਲਬ ਮੈਂ ਹੁਣ ਅੱਜ ਸੋਵਾਂ ਤੇ ਸਵੇਰੇ ਜਦੋਂ ਮੈਂ ਉੱਠਾਂ ਮੈਂ ਕਿਸੇ ਦੇਸ਼ ਦਾ ਰਾਸ਼ਟਰਪਤੀ ਲੱਗਿਆ ਹੋਵਾਂ
1: ਜੀ,
0: ਫਿਰ ਜਮਾਂ ਹੀ ਸ਼ਾਰਟਕਟ ਚਾਹੀਦਾ। ਉਹ ਜਦੋਂ ਇਹੋ ਜਿਹੇ ਬੇਚੈਨ ਰੂਹਾਂ ਸਾਡੇ ਆਲੇ ਦੁਆਲੇ ਹੋਣ ਤਾਂ ਭਾਈ ਸਾਰਾ ਟੱਬਰ ਹੀ ਖਤਰੇ ਚ ਹੁੰਦਾ, ਕੋਈ ਪਤਾ ਨੀ ਹੁੰਦਾ ਉਹਨੇ ਕਿਹੜੇ ਵੇਲੇ ਕਿਹੜੇ ਤਰੀਕਾ ਲਾ ਦੇਣਾ।
1: ਜਿੱਦਾਂ ਦੁਨੀਆਂ ਦੇ ਉੱਤੇ ਇੱਕ ਵਿਸ਼ਵਾਸ ਜਾਂ ਜੋ ਕਹਿਣੀ ਤੇ ਕਰਨੀ ਦਾ ਕਨਸੈਪਟ ਸੀਗਾ ਉਹ ਵੀ ਹੌਲੀ ਹੌਲੀ ਖਤਮ ਹੁੰਦਾ ਨਜ਼ਰ ਆਉਂਦਾ। ਦੇਖੋ ਪਹਿਲਾਂ ਜਿੱਦਾਂ ਆਪਾਂ ਗੱਲ ਵੀ ਸ਼ੁਰੂ ਕੀਤੀ ਹੈ, ਕੋਈ ਜ਼ੁਬਾਨ ਤੋਂ ਕਹਿ ਦਿੰਦਾ ਸੀ, ਰਿਸ਼ਤੇ ਵੀ ਕਰਦੇ ਸੀ ਤਾਂ ਉਹ ਮਤਲਬ ਕਿ ਚਾਹੇ ਉਹ ਛੋਟੀ ਉਮਰ ਚ ਕਰਦੇ ਸੀ ਉਹ ਗਲਤ ਸੀਗਾ, ਉਹਨੂੰ ਸਹੀ ਨੀ ਠਹਿਰਾ ਸਕਦੇ। ਤੇ ਜੰਮਦਿਆਂ ਦੇ ਮਤਲਬ ਕਿ ਇੱਕ ਬੋਲ ਬਾਣੀ ਦੇ ਵਿੱਚ ਹੋ ਜਾਂਦਾ ਸੀ ਕਿ ਤੇਰਾ ਮੁੰਡਾ ਤੇਰੇ ਘਰ ਪੁੱਤ ਜੰਮਿਆ, ਮੇਰੇ ਘਰ ਧੀ ਜੰਮੀ ਆ, ਤਾਂ ਇਹਨਾਂ ਦਾ ਆਪਾਂ ਰਿਸ਼ਤਾ ਕਰਾਂਗੇ ਜਦੋਂ ਵੱਡੇ ਹੋ ਗਏ। ਤਾਂ ਉਹ ਕੋਲ ਜਿਹੜੇ ਸੀ ਪਗਾਏ ਜਾਂਦੇ ਸੀ, ਪਰ ਅੱਜ ਦੇਖੋ ਕਿ ਚਾਹੇ ਆਪਾਂ ਪੂਰੀ ਦੁਨੀਆਂ ਦੇ ਵਿੱਚ ਹਾਲਾਤਾਂ ਨੂੰ ਦੇਖ ਲਈਏ, ਇੱਕ ਵਿਸ਼ਵਾਸ ਘਾਤ ਜਿਹੜਾ ਉਹ ਚੱਲ ਰਿਹਾ ਨਾ ਦੁਨੀਆਂ ਦੇ ਉੱਤੇ, ਇੱਕ ਟਰੱਸਟ ਜਿਹੜਾ ਸੀਗਾ ਉਹ ਖਤਮ, ਉਹ ਕੋਈ ਵੀ ਕਿਸੇ ਚੀਜ਼ ਦੇ ਉੱਤੇ ਵਿਸ਼ਵਾਸ ਨਹੀਂ ਹੋ ਰਿਹਾ ਜਾਂ ਕਰ ਨਹੀਂ ਰਿਹਾ। ਉਹ ਚਾਹੇ ਆਪਾਂ ਜੰਗਾਂ ਦੇ ਹਾਲਾਤ ਦੇਖ ਲਈਏ, ਜੋ ਡੀਲਾਂ ਹੋਈਆਂ ਉਹਦੇ ਤੋਂ ਮੁੱਕਰੀ ਜਾਂਦੇ ਆ ਉਹ ਸਾਰੀਆਂ ਚੀਜ਼ਾਂ, ਫਿਰ ਵਿਸ਼ਵਾਸ ਕਿੱਥੋਂ ਇਹ ਪੈਦਾ ਹੋਏਗਾ? ਤਬਾਹੀ ਵੱਲ ਨੂੰ ਹੀ ਤਕਰੀਬਨ ਇੱਕ ਪਾਸੇ ਕਹਿ ਸਕਦੇ ਆ ਕਿ ਦੁਨੀਆਂ ਖਤਮ ਹੋਏਗੀ, ਫਿਰ ਉਹ ਲੀਹਾਂ ਦੁਬਾਰਾ ਪੈਣਗੀਆਂ। ਫਿਰ
0: ਮੈਨੂੰ ਤਾਂ ਐ ਲੱਗਦਾ ਕਿ ਜਦੋਂ ਤੋਂ ਇਨਸਾਨ ਨੇ ਪੈਸੇ ਦਾ, ਸਰਮਾਏ ਦਾ, ਜਾਇਦਾਦ ਦਾ ਕਨਸੈਪਟ ਜਿਹੜਾ ਡਿਵੈਲਪ ਕੀਤਾ
1: ਜੀ,
0: ਉਦੋਂ ਤੋਂ ਹੀ ਕਾਟੋ ਕਲੇਸ਼ ਜਿਹੜਾ ਸ਼ੁਰੂ ਹੋਇਆ
1: ਸ਼ੁਰੂ ਹੋ ਗਿਆ ਜੀ
0: ਜਿਹੜਾ ਪੇ ਵਿਸ਼ਵਾਸੀ ਵਾਲਾ, ਇਹ ਕੋਈ ਨਵਾਂ ਨਹੀਂ, ਸ਼ੁਰੂ ਤੋਂ ਚੱਲਿਆ ਆ ਰਿਹਾ
1: ਜੀ
0: ਤੇ ਨਾ ਹੀ ਇਹ ਬੰਦ ਹੋਣ ਵਾਲੀ ਚੀਜ਼ ਆ।
1: ਜੀ
0: ਕਿਉਂਕਿ ਜਿਹੜਾ ਸਾਡਾ ਸੁਭਾਅ ਹੈ ਜਦੋਂ ਲਾਲਚ ਆ ਉਹਦੇ ਵਿੱਚ, ਜਦੋਂ ਆਹੀ ਜਦੋਂ ਆਪਾਂ ਹੁਣ ਗੱਲ ਕਰਦੇ ਸੀ ਕਿ ਭਾਈ ਉਹ ਕਾਹਲੀ ਹੈ,
1: ਜੀ
0: ਬਹੁਤ ਜ਼ਿਆਦਾ ਕਾਹਲੀ ਹੈ ਕਿ ਮੈਂ ਹੁਣ ਅੱਗੇ ਲੰਘ ਜਾਣਾ ਸਭ ਤੋਂ,
1: ਜੀ
0: ਉਹ ਖਰਾਬ ਕਰੇਗੀ। ਪਰ ਇਹੋ ਜਿਹੀ ਗੱਲ ਨਹੀਂ ਕਿ ਜਿਵੇਂ ਉਹ ਕਹਿੰਦੇ ਨਾ ਕਿ ਕੋਈ ਬੂਟ ਹਰੇ ਹੋਰੀ, ਕਿ ਕਿਤੇ ਨਾ ਕਿਤੇ ਆਪਾਂ ਦੇਖਦੇ ਹਾਂ ਕਿ ਜਿਹੜੀ ਆ ਉਹ ਚੰਗੇ ਲੋਕ ਵੀ ਹੈਗੇ ਆ,
1: ਜੀ
0: ਉਹਨਾਂ ਦੀ ਜਿਹੜੀ ਗੱਲਬਾਤ ਦੀ ਕਦਰ ਵੀ ਹੁੰਦੀ ਆ,
1: ਜੀ
0: ਸੁਣੀ ਵੀ ਜਾਂਦੀ ਆ, ਤੇ ਉਹ ਕੌਲ ਕਰਾਰਾਂ ਦੇ ਵੀ ਪੱਕੇ ਨਿਕਲਦੇ ਆ।
1: ਜੀ
0: ਉਹ ਲੋਕ ਹਮੇਸ਼ਾ ਸੀਗੇ ਤੇ
1: ਜੀ
0: ਅੱਜ ਵੀ ਹੋਣਗੇ, ਤੇ ਮੈਨੂੰ ਲੱਗਦਾ ਉਹਨਾਂ ਦੀ ਅਣਹੋਂਦ ਨਹੀਂ ਰਹਿੰਦੀ ਕਦੇ।
1: ਜੀ
0: ਪਰ ਜਦੋਂ ਆਪਾਂ ਮੀਡੀਆ ਦੀਆਂ ਖਬਰਾਂ ਨੂੰ ਦੇਖਾਂਗੇ, ਕਿਉਂਕਿ ਉਹਦੇ ਵਿੱਚ ਤੇ ਖਬਰ ਉਹ ਹੋਣੀ ਆ ਜਿਹੜੀ ਜੱਗੋਂ ਤੇਰਵੀਂ ਹੋ ਜੇ,
1: ਬਿਲਕੁਲ ਹੈ ਜੀ।
0: ਜਿਹੜੀ ਅੱਜ ਹੁਣ ਹੁਸ਼ਿਆਰਪੁਰ ਦੇ ਵਿੱਚ ਖਬਰ ਆ ਰਹੀ ਸੀਗੀ, ਉੱਥੇ ਇੱਕ ਪਿਓ ਨੂੰ ਮੁੰਡੇ ਨੇ ਇੱਟਾਂ ਮਾਰੀਆਂ ਸਿਰ ਦੇ ਵਿੱਚ ਤੇ ਉਹ ਬੁਰਾ ਹਾਲ ਕਰਦਾ ਉਹਦਾ। ਆਹੀ ਚੱਕਰ ਸੀ ਕਿ ਜਿਹੜਾ ਪੈਸੇ ਦਿਓ ਜੀ, ਬਾਈਕ ਦਿਓ ਜੀ, ਜਾਂ ਘਰ ਨਾਲ ਆ ਜਾਓ, ਫਲਾਨਾ ਕਰੋ, ਬਸ ਉਹ ਉਹੀ ਕਾਲੀ ਵਾਲਾ ਜਿਹੜਾ ਸੌਦਾ
1: ਜੀ
0: ਉਹਦੇ ਵਿੱਚ ਇਹ ਚੱਲਦਾ।
1: ਜੀ
0: ਪਰ ਇਹ ਜਿਹੜੀ ਕੌਲ ਕਰਾਰਾਂ ਦੀ ਜਿਹੜੀ ਗੱਲ ਤੁਸੀਂ ਕੀਤੀ ਆ ਨਾ, ਇਹਦੀ ਅਹਿਮੀਅਤ ਕਦੇ ਵੀ ਘੱਟ ਨਹੀਂ ਹੋ ਸਕਦੀ।
1: ਜੀ
0: ਇਹਦੇ ਇੱਕ ਜੇ ਆਪਾਂ ਬੈਂਕਾਂ ਵਾਲੇ ਪਾਸੇ ਚਲੇ ਜਾਈਏ ਜਾਂ ਕ੍ਰੈਡਿਟ ਕਾਰਡ ਵਾਲੇ ਪਾਸੇ ਚਲੇ, ਉਹਨਾਂ ਨੂੰ ਵਿਸ਼ਵਾਸ ਹੈ ਉਹ ਪੈਸਾ ਲੱਖਾਂ ਰੁਪਇਆ ਉਧਾਰ ਦੇ ਛੱਡਦੇ ਆ,
1: ਜੀ
0: ਉਹਨਾਂ ਨੂੰ ਪਤਾ ਹੈ ਕਿ ਆ ਜਾਣਗੇ। ਤੋਂ ਇਹਨੂੰ ਆਪਾਂ ਵੱਖਰੇ ਵੱਖਰੇ ਟਾਈਮ ਚ ਲਿਟਰੇਚਰ ਦੇ ਵਿੱਚ ਦੇਖ ਲਓ, ਉਹਦੇ ਕਾਫੀ ਉਦਾਹਰਣਾਂ ਆਪਾਂ ਨੂੰ ਮਿਲਦੀਆਂ, ਪੁਰਾਣੇ ਕਹਾਣੀਆਂ ਚ ਮਿਲਣਗੀਆਂ, ਉਹ ਪੂਰੀ ਦੁਨੀਆਂ ਦੇ ਲਿਟਰੇਚਰ ਦੇ ਵਿੱਚ ਇਹ ਸਾਰਾ ਕੁਛ ਮਿਲੇਗਾ ਸਾਨੂੰ।
1: ਜੀ
0: ਜੇ ਧੋਖੇਬਾਜ਼ੀ, ਵਿਸ਼ਵਾਸਘਾਤ ਸਾਰਾ ਇਹ, ਤੇ ਦੂਸਰਾ ਤੁਸੀਂ ਜਿਹੜਾ ਮਰਜ਼ੀ ਖਿੱਤਾ ਚੱਕ ਲਓ, ਜਿਹੜੇ ਮਰਜ਼ੀ ਮੁਲਕ ਨੂੰ ਦੇਖ ਲਓ, ਉਹਦੇ ਵਿੱਚ ਕੋਈ ਬੰਦਾ ਉੱਠਿਆ ਜਿਹੜਾ ਬੜਾ ਤਕੜਾ ਸੀ, ਉਹਨੇ ਬੰਦੇ ਕੱਟੇ ਕੁੱਟੇ ਕੀਤੇ ਆਪਣੇ ਨਾਲ, ਤੇ ਨਾਲ ਦੇ ਪਿੰਡ ਮੱਲੇ ਗਲੀ ਮੱਲੇ ਦੇਸ਼ ਸ਼ਹਿਰ ਸਭ ਉਹਨਾਂ ਦੇ ਕਬਜ਼ਾ ਕਰਨ ਲਈ ਤੁਰ ਪਿਆ।
1: ਬਿਲਕੁਲ,
0: ਤੇ ਉਹਨੇ ਕਬਜ਼ਾ ਕਰ ਲਿਆ, ਆ ਵੀ ਮੇਰਾ, ਉਹ ਵੀ ਮੇਰਾ, ਉਹ ਵੀ ਮੇਰਾ, ਭੱਟ ਆਪਣਾ ਝੰਡਾ ਤੂੰ ਇੱਥੇ ਮੈਂ ਲਾਉਣਾ, ਇਹ ਸਾਰਾ ਕਰਦਾ ਰਿਹਾ। ਉੱਥੋਂ ਦੇ ਲੋਕ ਜਿਹੜੀ ਕੋਈ ਭਾਸ਼ਾ ਬੋਲਦੇ ਉਹਨੂੰ ਹਟਾਓ ਯਾਰ, ਤੁਸੀਂ ਤਾਂ ਮੂਰਖਾਂ ਵਾਲਾ ਕੰਮ ਕਰ ਰਹੇ ਹੋ, ਸਾਡੇ ਵਾਲੀ ਬੋਲੋ।
1: ਜੀ
0: ਤੋ ਉਹ ਇੰਪੈਕਟ ਰਹਿੰਦਾ,
1: ਜੀ
0: ਤੇ ਉਹ ਇੰਪੈਕਟ ਰਹੇਗਾ ਵੀ। ਹੁਣ ਇਹਨੂੰ ਵੀ ਆਪਾਂ ਤਰੱਕੀ ਕਹਾਂਗੇ, ਹੁਣ ਕਿੱਥੇ ਜਿਹੜਾ ਬੰਦਾ ਬਾਬਰ ਆ ਉਹ ਕਿੱਥੇ, ਉਹ ਕਿੱਥੋਂ ਚੱਲ ਕੇ ਟੱਕਰਾ ਉਹ ਦੂਜੇ ਪਾਸੇ ਮਾਰਦਾ ਰਿਹਾ, ਪਹਿਲਾਂ ਸਮਰਕੰਦ ਵੱਲ ਜਾਣਾ ਉਹਨੂੰ ਜਿੱਤਣਾ, ਉਹਨੂੰ ਇੱਧਰ ਦਾ ਇਲਾਕੇ ਦਾ ਜ਼ਿਆਦਾ ਕਰੇਜ ਨਹੀਂ ਸੀ, ਪਰ ਉੱਥੇ ਹਾਰ ਹੰਭ ਗਿਆ, ਕਹਿੰਦਾ ਗੱਲ ਤਾਂ ਬਣਦੀ
1: ਨਹੀਂ,
0: ਇੱਧਰ ਨੂੰ ਮੂੰਹ ਕਰ ਲਓ ਹੁਣ ਚੜ੍ਹਦੇ ਪਾਸੇ।
1: ਜੀ
0: ਇੱਥੇ ਉਹਦੀ ਗੱਲ ਬਣ ਗਈ, ਪਰ ਇੱਥੇ ਵੀ ਮੁਕਾਬਲਾ ਹੋਇਆ। ਇਹਨੂੰ ਹੁਣ ਉਹਦੀ ਤਰੱਕੀ ਪਰਸਨਲ ਤਾਂ ਕਹਾਂਗੇ ਆਪਾਂ, ਪਰ ਉਹਦੀ ਇਸ ਤਰੱਕੀ ਦੇ ਰਸਤੇ ਦੇ ਵਿੱਚ ਉਹਨੇ ਸੋਸਾਇਟੀ ਦੇ ਉੱਤੇ ਵੀ ਇੰਪੈਕਟ ਛੱਡਿਆ,
1: ਜੀ
0: ਬਹੁਤ ਵੱਡਾ ਅਸਰ ਪਾਇਆ, ਔਰ ਹਮੇਸ਼ਾ ਵਾਸਤੇ ਇਤਿਹਾਸ ਜਿਹੜਾ ਉਹ ਬਦਲ ਗਿਆ, ਆਪਣਾ ਨਾਮ ਵੀ ਉਹਨੇ ਵਿੱਚ ਬਣਾਇਆ ਤੇ ਸਾਰਾ ਕੀਤਾ।
1: ਜੀ
0: ਤੇ ਬਾਕੀ ਤਰੱਕੀ ਮੈਂ ਬਹੁਤ ਕਰ ਲਈ ਇਹ ਦੱਸਣ ਵਾਸਤੇ ਵੀ ਕੋਈ ਕਮੀ ਨਹੀਂ ਛੱਡਦੇ ਬੰਦੇ ਜਿਹੜੇ ਪਹੁੰਚ ਵਾਲੇ ਬੰਦੇ ਆ,
1: ਜੀ
0: ਕੋਈ ਆਪਣੀ ਤਰੱਕੀ ਦਾ ਪੂਰੀ ਧਰਤੀ ਦੇ ਆਖਿਰ ਤੱਕ ਰਹੇ ਨਾਮ ਉਹਦਾ ਬਣੇ ਬੰਦੇ ਦਾ ਯਾਦ ਰੱਖਣ, ਇਹੋ ਜਿਹੀਆਂ ਚੀਜ਼ਾਂ ਦੀ ਉਸਾਰੀ ਕਰਾਉਂਦੇ ਆ ਕਿ ਬਈ ਮੈਂ ਤਾਜ ਮਹਿਲ ਬਣਾਤਾ, ਮੈਂ ਫਲਾਨੀ ਚੀਜ਼ ਬਣਾਤੀ, ਆਈਫਲ ਟਾਵਰ ਬਣਾ ਲਿਆ ਜਾਂ ਕੁਛ ਬਣਾਤਾ, ਕੋਈ ਇਹੋ ਜਿਹੀ ਚੀਜ਼ਾਂ ਬਣਾਤੀ ਕਿ ਬੰਦਾ ਉਹਨੂੰ ਯਾਦ ਰੱਖੇ।
1: ਜੀ
0: ਜੇ ਸਾਇੰਟਿਸਟ ਜਾਂ ਖੋਜੀਆਂ ਨੂੰ ਦੇਖੀਏ ਤਾਂ ਉਹ ਉਹ ਆਪਣੇ ਤਰੀਕੇ ਨਾਲ ਇਹਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ।
1: ਜੀ
0: ਜੋ ਟਾਈਮ ਆ ਕਿ ਲੋਕੀ ਟੋਟਲੀ ਅੱਗ ਦੇ ਉੱਤੇ ਨਿਰਭਰ ਆ ਕਿ ਉਹਨੇ ਰੋਸ਼ਨੀ ਕਰਨੀ ਹੈ ਤਾਂ ਮੋਮਬੱਤੀਆਂ ਦੀਵੇ ਲਾਲਟਨ ਜਗ ਰਹੀ ਹੈ,
1: ਜੀ
0: ਜਾਂ ਦੂਜੇ ਪਾਸੇ ਇੱਕ ਐਸੇ ਲੋਕ ਆਏ ਉਹਨਾਂ ਨੇ ਇਹ ਬਦਲ ਦਿੱਤਾ ਕੰਸੈਪਟ, ਇਹਨੂੰ ਤਰੱਕੀ ਕਹਾਂਗੇ। ਉਹਨਾਂ ਨੇ ਬਿਜਲੀ ਲਿਆਂਦੀ, ਬਲਬ ਆ ਗਿਆ ਤੇ ਹੋਰ ਸਾਰਾ, ਪੱਖੇ ਜਿਹੜੇ ਉਹ ਘੁਮਾਈ ਜਾਂਦੇ ਸੀ ਪੱਕੀਆਂ ਪੁੱਕੀਆਂ ਜਿਹਾ ਉਹ ਆਪਣੇ ਆਪ ਹੀ ਚੱਲਣ ਲੱਗ ਗਏ,
1: ਜੀ
0: ਆਪਣੇ ਦੇਖਿਆ ਉਹਦੇ ਵਿੱਚ ਡੀਜ਼ਲ ਇੰਜਨ ਵਾਲੇ ਪੱਖੇ ਵੀ ਆਏ ਸ਼ੁਰੂ ਦੇ ਵਿੱਚ,
1: ਬਿਲਕੁਲ
0: ਠੱਕ ਠੱਕ ਕਰਕੇ ਧੂੰਆਂ ਬਣ ਧੂੰਆਂ ਸਮੇਤ ਹਵਾ ਮਾਰਦੇ ਸੀ ਉਹ,
1: ਜੀ
0: ਤੇ ਜਿਹੜਾ ਉਹਦੀ ਹਵਾ ਚ ਬੈਠਦਾ ਉਹਦਾ ਮੂੰਹ ਸਿਰ ਵੀ ਕਾਲਾ ਹੋ ਜਾਂਦਾ ਸੀ, ਉਹ ਫਿਰ ਥੋੜੇ ਫੇਲ ਹੋ ਗਏ ਇਸ ਕਰਕੇ,
1: ਬਿਲਕੁਲ
0: ਚੰਗਾ ਪੱਖਾ ਲਾਇਆ ਤੇ ਬਾਬਾ ਹੀ ਉੱਡ ਗਿਆ ਵਿੱਚੋਂ।
1: ਜੀ
0: ਉਹ ਹੁਣ ਬਿਜਲੀ ਵਾਲਾ ਕੰਮ ਆਪਾਂ ਦੇਖਿਆ ਕਿੱਥੋਂ ਤੋਂ ਕਿੱਥੇ ਤੱਕ ਗੱਲ ਚਲੀ ਗਈ ਆ,
1: ਜੀ
0: ਮੈਨੁਅਲੀ ਕੈਲਕੂਲੇਟ ਕਰਦੇ ਸੀ, ਅਬੈਕਸ ਆਇਆ ਮੈਥਮੈਟਿਕਸ ਦੀ, ਆਪਾਂ ਉਹਦੀ ਗਿਣਤੀ ਮਿਣਤੀ ਕਰਨ ਵਾਸਤੇ ਜਮਾ ਘਟਾਓ ਵਾਸਤੇ ਅਬੈਕਸ ਸਭ ਤੋਂ ਪਾਪੂਲਰ ਆ, ਬਹੁਤ ਪੁਰਾਣਾ ਅਜੇ ਵੀ ਚੱਲਦਾ।
1: ਜੀ
0: ਪਰ ਹੌਲੀ ਹੌਲੀ ਉਹ 0101 ਕਰਕੇ ਕੰਪਿਊਟਰ ਆ ਗਿਆ ਤੇ ਕੰਪਿਊਟਰ ਨੇ ਹੌਲੀ ਹੌਲੀ ਹੌਲੀ ਕਰਕੇ ਤਰੱਕੀ ਇੰਨੀ ਕੀਤੀ ਕਿ ਹੁਣ AI ਆ ਗਿਆ, ਸੋਸ਼ਲ ਮੀਡੀਆ ਹੋ ਗਿਆ, ਬਹੁਤ ਅੱਗੇ ਲੰਘ ਗਿਆ ਕੰਮ, ਅੱਗੇ ਪਤਾ ਨੀ ਕੀ ਹੋਣਾ,
1: ਬਿਲਕੁਲ
0: ਇਹ ਚੱਲਦਾ ਰਹੇਗਾ, ਇਹ ਪ੍ਰੋਸੈਸ ਨੇ ਚੱਲਦਾ। ਪਰ ਫਿਰ ਵੀ ਨਾ ਭਾਰਤ ਸਾਹਿਬ ਇੱਕ ਸੋਚਣ ਵਾਲੀ ਤੇ ਇੰਟਰਸਟਿੰਗ ਚੀਜ਼ ਇਹ ਆ ਕਿ ਜਦੋਂ ਰੇਡੀਓ ਆਇਆ, ਰੇਡੀਓ ਦੀ ਕਾਢ ਹੋ ਗਈ, ਨਿਕਲ ਆਈ, ਉਦੋਂ ਲੋਕਾਂ ਦੀ ਚਰਚਾ ਹੋ ਗਈ ਲੈ ਬਈ ਹੁਣ ਰੇਡੀਓ ਆ ਗਿਆ, ਹੁਣ ਤਾਂ ਅਖਬਾਰ ਕਿਹਨੇ ਪੜ੍ਹਨੇ ਆ, ਅਖਬਾਰਾਂ ਦੇ ਕੰਮ ਹੀ ਬੰਦ ਆ, ਕਿਉਂਕਿ ਜੋ ਕਹਿਣਾ ਉਹਨੇ ਬੋਲ ਕੇ ਦੱਸ ਹੀ ਦੇਣਾ ਉਹਨਾਂ ਨੇ, ਫਿਰ ਇਹ ਲਿਖਣ ਦੀ ਕੀ ਲੋੜ ਰਹਿ ਗਈ, ਕਿਤਾਬਾਂ ਦੀ ਵੀ ਕੋਈ ਲੋੜ ਨੀ, ਉੱਥੇ ਚੱਲੀ ਜਾਊ ਸਾਰਾ।
1: ਜੀ
0: ਪਰ ਆਪਾਂ ਦੇਖਿਆ ਕਿ ਰੇਡੀਓ ਦੇ ਆਉਣ ਦੇ ਬਾਅਦ ਵੀ ਅਖਬਾਰਾਂ ਬੰਦ ਨੀ ਹੋਈਆਂ,
1: ਜੀ
0: ਕਿਤਾਬਾਂ ਦੀ ਅਹਿਮੀਅਤ ਨਹੀਂ ਘਟੀ,
1: ਜੀ
0: ਉਹ ਅੱਜ ਵੀ ਕਾਇਮ ਆ। ਇਹੀ ਟੀਵੀ ਦੇ ਆਉਣ ਦੇ ਟਾਈਮ ਵੀ ਕਿਹਾ ਸੀਗਾ, ਹੁਣ ਤਾਂ ਕਹਿੰਦੇ ਰੇਡੀਓ ਵੀ ਖਤਮ ਹੈ ਤੇ ਅਖਬਾਰਾਂ ਵਹਿ ਮੁੱਕ ਜਾਣੀਆਂ, ਕਿਉਂਕਿ ਜੋ ਅਖਬਾਰ ਨੇ ਖਬਰ ਲਾਉਣੀ ਹੈ ਸਾਨੂੰ ਵੀਡੀਓ ਮੂਹਰੇ ਦਿਖੂਗਾ, ਅਸੀਂ ਕਾਹਦੇ ਵਾਸਤੇ ਪੜ੍ਹਨਾ ਉਹ।
1: ਜੀ
0: ਪਰ ਫਿਰ ਵੀ ਅਖਬਾਰਾਂ ਸਰਵਾਈਵ ਕਰਕੇ ਗਈਆਂ ਤੇ ਅੱਜ ਵੀ ਚੱਲ ਰਹੀਆਂ ਨੇ।
1: ਜੀ
0: ਪੈਂਡਮਿਕ ਦੇ ਵਿੱਚ ਜਦੋਂ ਲੋਕਡਾਊਨ ਲੱਗਾ ਉਦੋਂ ਜ਼ਰੂਰ ਸੈਟਬੈਕ ਲੱਗਿਆ ਵੱਡਾ ਪ੍ਰਿੰਟ ਮੀਡੀਆ ਨੂੰ, ਪਰ ਫਿਰ ਵੀ ਐਗਜ਼ਿਸਟ ਕਰ ਰਹੇ ਹਨ। ਸੋ ਇਹ ਤਰੱਕੀ ਦੇ ਵੱਖਰੇ ਜਿਹੜੇ ਰੂਪ ਰੇਖਾ ਨਾ ਮੀਲ ਪੱਥਰ ਆ
1: ਐਡਵਾਂਸ
0: ਚੱਲ
1: ਮੁਲਕਾਂ
0: ਚ
1: ਅੱਜ ਚਰਚਾ ਚੱਲ ਰਹੀ ਹੈ ਕਿ ਰੋਬੋਟ ਸਿਸਟਮ ਆ ਗਿਆ, AI ਦੇ ਨਾਲ ਸਾਰਾ ਕੁਝ ਹੋ ਰਿਹਾ ਤੇ ਜੋਬਾਂ ਘਟ ਰਹੀਆਂ ਨੇ, ਉਹਦਾ ਵੀ ਕਿਤੇ ਨਾ ਕਿਤੇ ਇਹਨਾਂ ਐਡਵਾਂਸ ਮੁਲਕਾਂ ਦੇ ਵਿੱਚ ਆਪੜੀਆਂ ਜਿਹੜੀਆਂ ਉਹ ਚਰਚਾਵਾਂ ਨੇ ਇਸ ਹਿਸਾਬ ਦੇ ਨਾਲ।
0: ਬਿਲਕੁਲ ਜੀ ਬਿਲਕੁਲ, ਪਰ ਜਿਹੜੀ ਜੇ ਜੋਬ ਨੂੰ ਟੈਕਨੋਲੋਜੀ ਇੱਕ ਜੋਬ ਨੂੰ ਖਤਮ ਕਰ ਰਹੀ ਹੈ ਤਾਂ ਉਹ ਨਵੀਂ ਤਰ੍ਹਾਂ ਦੀਆਂ ਜੋਬਸ ਕ੍ਰੀਏਟ ਵੀ ਕਰ ਰਹੀ
1: ਵੀ ਕਰ ਰਹੀ ਹੈ। ਜੀ
0: ਮਸਲਾ ਤੇ ਇਹ ਹੈ ਕਿ ਤੁਸੀਂ ਤਰੱਕੀ ਦੀ ਲਹਿ ਜਿਹਨੂੰ ਆਪਾਂ ਤਰੱਕੀ ਕਹਿ ਰਹੇ ਹਾਂ ਇਸ ਵੇਲੇ, ਉਹਦੀ ਲਹਿਰ ਦੇ ਉੱਤੇ ਸਵਾਰ ਹੋਣਾ ਜਾਂ ਲਹਿਰ ਦੇ ਨਾਲ ਰੁੜ ਜਾਣਾ,
1: ਜੀ
0: ਇਹ ਨਿਰਭਰ ਕਰਦਾ ਕਿ ਤੁਸੀਂ ਉਹਦੇ ਵਿੱਚ ਜਦੋਂ ਲਹਿਰ ਆਈ ਤੁਸੀਂ ਸੀਗੇ ਕਿੱਥੇ।
1: ਨਾਲੇ ਇਹਦੇ ਵਿੱਚ ਇਹ ਵੀ ਲੱਗਦਾ ਆਪਣੇ ਨਾਲ ਮੁਕੱਦਰ ਜੀ ਵੀ ਨੇ, ਉਹਨਾਂ ਦੀ ਵੀ ਗੱਲ ਸੁਣਦਾ ਇੱਕ ਮਿੰਟ ਜੀ, ਗੱਲ ਇਹਨੂੰ ਕੰਪਲੀਟ ਕਰ। ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਵੇਂ ਕਿ ਮੇਰੇ ਵਰਗਾ ਬੰਦਾ ਜਿੱਦਾਂ ਪਹਿਲਾਂ ਚਲੋ ਉਹਨੂੰ ਇੱਕ ਪੋਜ਼ਿਟਿਵਿਟੀ ਦੇ ਵਿੱਚ ਵੀ ਲਿਆ ਜਾ ਸਕਦਾ, ਨੈਗੇਟਿਵਿਟੀ ਦੇ ਵਿੱਚ ਵੀ, ਜਿਵੇਂ ਕਿ ਘਰਾਂ ਦੇ ਫੋਨ ਨੰਬਰ ਸਾਰੇ ਚੇਤੇ ਹੁੰਦੇ ਸੀ ਹਨਾ ਜੀ, ਜਾਂ ਮਤਲਬ ਕਿ ਆਹ ਨੰਬਰ ਆ, ਜਾਂ ਮੈਪ ਦਾ ਕਦੇ ਜ਼ਰੂਰਤ ਨਹੀਂ ਪਈ ਭਈ ਇੱਥੋਂ ਇਸ ਪਿੰਡ ਨੂੰ ਚੱਲ ਜਾਓ, ਉੱਥੋਂ ਇੱਧਰ ਨੂੰ ਮੁੜ ਜਾਓ, ਖੱਬੇ ਮੁੜ ਜਾਓ, ਸੱਜੇ ਮੁੜ ਜਾਓ, ਅੱਗੇ ਅਗਲਾ ਪਿੰਡ ਜਿਹੜਾ ਉਹ ਆ ਗਿਆ ਜਿੱਥੇ ਤੁਸੀਂ ਜਾਣਾ, ਏਦਾਂ ਦੇ ਉਹ ਚੀਜ਼ਾਂ ਸੀਗੀਆਂ ਮਤਲਬ ਕਿ। ਪਰ ਉਹ ਕਿਤੇ ਨਾ ਕਿਤੇ ਜੇ ਉਸ ਚੀਜ਼ ਨੂੰ ਅੱਜ ਮਹਿਸੂਸ ਕਰਦੇ ਹਾਂ ਤੇ ਬਾਅਦ, ਕਿਉਂਕਿ ਮਨੁੱਖ ਦੇ ਅੰਦਰ ਵੀ ਜਿਹੜਾ ਬ੍ਰੇਨ ਦੇ ਅੰਦਰ ਇੱਕ ਡਿਵਾਈਸ ਜਿਹੜੀ ਲੱਗੀ ਹੋਈ ਹੈ ਜਿਹੜਾ ਸਾਰਾ ਕੁਝ ਰਿਕਾਰਡ ਕਰਦੀ ਹੈ ਸਾਨੂੰ, ਯਾਦਦਾਸ਼ਤ ਕਹਿ ਲਓ ਉਹਨੂੰ, ਤਾਂ ਉਹ ਕਿਤੇ ਨਾ ਕਿਤੇ ਮੈਂਬਰੀ ਜਿਹੜੀ ਉਹਦੀ ਵੀ ਤਾਂ ਫੁੱਲ ਹੋ ਰਹੀ ਆ, ਉਹ ਲੋਡ ਤਾਂ ਕਿਤੇ ਨਾ ਕਿਤੇ ਘਟਾਇਆ ਨਾ ਇਹਨਾਂ ਚੀਜ਼ਾਂ ਨੇ, ਵੀ ਵਾਧੂ ਚੀਜ਼ਾਂ ਨੂੰ ਤੁਹਾਨੂੰ ਯਾਦ ਰੱਖਣ ਦੀ ਜ਼ਰੂਰਤ ਨਹੀਂ ਹੈ। ਪਰ ਜਦੋਂ ਆਪਾਂ ਪਿਛੋਕੜ 'ਚ ਦੇਖਦੇ ਹਾਂ ਬਜ਼ੁਰਗਾਂ ਨੂੰ ਜਿਹੜੀਆਂ ਗੱਲਾਂ ਸਾਨੂੰ ਅੱਜ ਤੱਕ ਚੇਤੇ ਨਹੀਂ ਜਾਂ ਚੇਤੇ ਹੁੰਦੀਆਂ ਨੇ, ਉਹਨਾਂ ਨੂੰ ਪੁਰਾਣੀ ਤੋਂ ਪੁਰਾਣੀ ਗੱਲ ਪੁੱਛ ਲਓ, ਉਹਨਾਂ ਨੂੰ ਉਹ ਵੀ ਯਾਦ ਆ, ਫਿਰ ਉਹਦਾ ਇਹ ਵੀ ਇਫੈਕਟ ਦੇਖਦੇ ਹਾਂ। ਜੀ
0: ਬਿਲਕੁਲ ਜੀ ਬਿਲਕੁਲ, ਅਸਲ ਤੇ ਜਿਹੜਾ ਇਹ ਜਿਹੜਾ ਬਿਲਕੁਲ ਸਪਸ਼ਟ ਤੌਰ ਤੇ ਨਜ਼ਰ ਆਉਂਦਾ ਆਪਾਂ ਨੂੰ
1: ਜੀ,
0: ਜਿਹੜੀ ਮੈਮਰੀ ਆ, ਮੈਮਰੀ ਦਾ ਜਿਹੜਾ ਵਰਕਿੰਗ ਮਾਡਲ ਆ ਉਹਦੇ ਚ ਉਹਨੂੰ ਪ੍ਰਭਾਵਿਤ ਕਰਦੀ ਆ ਟੈਕਨੋਲੋਜੀ
1: ਜੀ,
0: ਜੋ ਅਸੀਂ ਇਕਦਮ ਤੇਜ ਸਪੀਡ ਦੇ ਉੱਤੇ ਇਹ ਜਿਹੜਾ ਪਰਿਵਰਤਨ ਦੇਖ ਰਹੇ ਹਾਂ, ਤਬਦੀਲੀ ਦੇਖ ਰਹੇ ਹਾਂ, ਜਿਹਨੂੰ ਪ੍ਰੋਗਰੈਸ ਕਹਿ ਲੋ, ਇਹ ਤਰੱਕੀ ਦੇਖ ਰਹੇ ਹਾਂ ਟੈਕਨੋਲੋਜੀ ਦੀ
1: ਜੀ,
0: ਜੇ ਆਪਾਂ ਇਹਦੇ ਉੱਤੇ ਆਪਾਂ ਫੋਕਸ ਕਰੀਏ
1: ਜੀ,
0: ਤਾਂ ਸਾਡਾ ਜਿਹੜਾ ਬ੍ਰੇਨ ਹੈ ਉਹ ਹੋ ਸਕਦਾ ਹੈ ਕਿ ਉਹਦੇ ਲਈ ਤਿਆਰ ਨਹੀਂ ਉਨੀ ਛੇਤੀ ਹੋਇਆ, ਜਿੰਨੀ ਛੇਤੀ ਸਭ ਕੁਝ ਆਈ ਜਾਂਦਾ ਸਾਡੇ ਮੂਹਰੇ, ਨਵੀਂ ਤੋਂ ਨਵੀਂ ਖੋਜ ਆ ਰਹੀ ਹੈ
1: ਜੀ,
0: ਤੇ ਨਵੀਂ ਤੋਂ ਨਵੀਂ ਚੀਜ਼ ਆ ਰਹੀ ਹੈ, ਆਪਾਂ ਨੂੰ ਪਹਿਲੀ ਅਜੇ ਪਤਾ ਹੀ ਨਹੀਂ ਲੱਗ ਰਹੀ, ਉਹਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਉਹਨੇ, ਇੱਕ ਹੋਰ ਨਵੀਂ ਤਰੱਕੀ ਹੋ ਜਾਂਦੀ ਹੈ
1: ਜੀ,
0: ਇਹ ਤਾਂ ਇਹ ਸ਼ੁਰੂਆਤ ਉਹਨੇ ਆਪਣੇ ਐਡੀਸਨ ਹੋਰਾਂ ਨੇ ਕਰਤੀ ਸੀ, ਉਹਨਾਂ ਨੇ ਤਾਂ ਕਹਿੰਦੇ ਵੀ ਕਾਢਾਂ ਦੀ ਫੈਕਟਰੀ ਬਣਾਤੀ ਸੀ, ਕਹਿੰਦੇ ਵੀ ਆਪਾਂ ਤਾਂ ਹਰ 6 ਮਹੀਨੇ ਬਾਅਦ ਨਵੀਂ ਕਾਢ ਦਿਆ ਕਰਾਂਗੇ, ਉਹ ਹਰ 6 ਮਹੀਨੇ ਬਾਅਦ ਕੱਢਦੇ ਸੀ।
1: ਕੱਲ ਵੀ ਲਾਇਸੈਂਸ ਦਿੱਤਾ ਗਿਆ ਉੱਥੇ ਆਪਣੇ ਅਮਰੀਕਨ ਇੱਕ ਕੰਪਨੀ ਹੈ ਸਪੇਸ ਦੀ, ਤਾਂ ਉਹਨਾਂ ਨੂੰ ਲਾਇਸੈਂਸ ਦਿੱਤਾ ਗਿਆ ਕਿ ਜਿਹੜੀਆਂ ਰਾਤ ਨੂੰ ਵੀ ਮਤਲਬ ਕਿ ਰਾਤ ਇਸ ਧਰਤੀ ਦੇ ਉੱਤੇ ਹੋਣੀ ਨੀ, ਮਤਲਬ ਕਿ ਏਦਾਂ ਦਾ ਐਕਸਪੈਰੀਮੈਂਟ ਕਰ ਰਿਹਾ, ਜਿਵੇਂ ਕਿ ਸਾਡੇ ਇਹਨਾਂ ਮੁਲਕਾਂ ਚ 3 ਮਹੀਨੇ ਹਨੇਰਾ ਰਹਿੰਦਾ ਤੇ 3 ਮਹੀਨੇ ਦਿਨ ਹੀ ਰਹਿੰਦਾ, ਤੇ ਉਹ ਐਕਸਪੈਰੀਮੈਂਟ ਕਰ ਰਹੇ। ਇਸੇ ਤਰ੍ਹਾਂ ਨਾਰਵੇ ਦੇ ਵਿੱਚ ਇੱਕ ਪਿੰਡ ਸੀਗਾ, ਸ਼ਾਇਦ ਤੁਸੀਂ ਨਿਊਜ਼ ਦੇ ਵਿੱਚ ਵੀ ਪੜਿਆ ਹੋਵੇਗਾ, ਅੱਜ ਤੋਂ 10-15 ਸਾਲ ਪਹਿਲਾਂ ਉੱਥੇ ਹਨੇਰਾ ਹੀ ਰਹਿੰਦਾ ਸੀ, ਚਾਹੇ ਦਿਨ ਚੜਿਆ ਵੀ ਹੋਵੇ ਜੀ, ਤਾਂ ਉਹਦੇ ਵਿੱਚ ਮਤਲਬ ਕਿ ਉੱਥੇ ਸੈੱਟ ਇੱਕ ਗਲਾਸ ਸ਼ੀਸ਼ਾ ਲਾਇਆ ਗਿਆ ਜਿਹੜਾ ਮਤਲਬ ਕਿ ਰਿਫਲੈਕਟਰ ਦੇ ਤੌਰ ਦੇ ਉੱਤੇ ਕੰਮ ਕਰਦਾ ਉੱਚੀਆਂ ਪਹਾੜੀਆਂ ਦੇ ਉੱਤੇ, ਤੇ ਉਹ ਸੂਰਜ ਦੀ ਰੋਸ਼ਨੀ ਉਹਦੇ ਉੱਤੇ ਪੈਂਦੀ ਹੈ, ਤਾਂ ਫਿਰ ਉਹ ਤੋਂ ਰਿਫਲੈਕਟ ਹੋ ਕੇ ਉਹ ਪਿੰਡ ਦੇ ਉੱਤੇ ਰੋਸ਼ਨੀ ਪੈਂਦੀ ਹੈ ਤਾਂ ਦਿਨ ਹੁੰਦਾ ਹੈ ਜੀ। ਤੇ ਏਦਾਂ ਹੀ ਹੁਣ ਕੀ ਕਰ ਰਿਹਾ ਕਿ ਲਾਇਸੈਂਸ ਕੱਲ ਹੀ ਜਾਰੀ ਕੀਤੇ ਹੈ ਅਮਰੀਕਾ ਦੀ ਏਜੰਸੀ ਨੂੰ ਕਿ ਤੁਸੀਂ ਇਹਦੇ ਉੱਤੇ ਰਿਸਰਚ ਕਰ ਰਹੇ ਨੇ ਕਿ ਉਹ ਇੱਕ ਸੈਟੇਲਾਈਟ ਛੱਡਣਗੇ ਜੀ, ਤੇ ਉਹਦੇ ਉੱਤੇ ਉਹਦੇ ਵਿੱਚ ਮਤਲਬ ਕਿ ਇੱਕ ਗਲਾਸ ਜਿਹੜਾ ਛੱਡਣਗੇ, 60 ਕਿਲੋਮੀਟਰ ਘੇਰਾ ਹੈ ਉਹਦਾ, ਉਹ 5 ਕਿਲੋਮੀਟਰ ਦੁਨੀਆਂ ਦੇ ਉੱਤੇ ਉਹ ਲਾਈਟ ਮਤਲਬ ਕਿ ਜਿੱਦਾਂ ਕਿ ਚੰਦ ਦੇ ਪਿੱਛੇ ਸੂਰਜ ਚਲਿਆ ਜਾਂਦਾ ਤੇ ਉਹ ਮਤਲਬ ਕਿ ਰਿਫਲੈਕਟ ਹੋ ਕੇ ਸਾਨੂੰ ਰਾਤ ਨੂੰ ਦਿਖਦਾ ਹੈ ਕਿ ਚੰਦ ਦੀ ਚਾਂਦਨੀ ਹੈ,
0: ਹਾਂ ਜੀ ਜੀ
1: ਤੇ ਇਸੇ ਤਰ੍ਹਾਂ ਉਹ ਜਿਹੜਾ ਉਹ ਜਿਹੜੀ ਉਹ ਡਿਵਾਈਸ ਛੱਡਣਗੇ ਉਹ ਸ਼ੀਸ਼ੇ ਦੇ ਰੂਪ ਦੇ ਵਿੱਚ ਹੋਏਗੀ ਬਹੁਤ ਪਤਲਾ, ਤੇ ਉਹ ਜਿਹੜਾ ਰਿਫਲੈਕਟ ਹੋ ਕੇ ਰਾਤ ਨੂੰ ਵੀ 5 ਕਿਲੋਮੀਟਰ ਦੇ ਘੇਰੇ ਦੇ ਵਿੱਚ ਉਹਨੂੰ ਕੰਟਰੋਲ ਕਰੇਗਾ ਉਹ, ਮਤਲਬ ਕਿ ਉੱਥੇ ਪਿੰਡ ਦੇ ਉੱਤੇ ਜਿੱਥੇ ਵੀ ਸ਼ਹਿਰ ਦੇ ਵਿੱਚ ਪਵੇਗੀ ਜਿੱਥੇ ਵੀ ਉਹਨਾਂ ਨੇ ਐਡਜਸਟ ਕੀਤੀ ਹੈ, ਤੇ ਉਹ 5 ਕਿਲੋਮੀਟਰ ਦਾ ਘੇਰਾ ਰਾਤ ਦੇ ਸਮੇਂ ਦੇ ਵਿੱਚ ਵੀ ਮਤਲਬ ਕਿ ਦੇਣੀ ਚੜ੍ਹਾਈ ਰੱਖੇਗਾ। ਤੇ ਪਰ ਉਹਦੇ ਵਿੱਚ ਜਿਹੜੇ ਵਿਗਿਆਨੀ ਨੇ ਜਾਂ ਹੋਰ ਜਿਹੜੇ ਵਾਤਾਵਰਨ ਵਰਨਕ ਚਿੰਤਕ ਨੇ ਜਾਂ ਗੌਰਮੈਂਟਾਂ ਇਸ ਪੱਧਰ ਦੇ ਉੱਤੇ ਕੰਮ ਕਰਦੀਆਂ ਉਹ ਕਹਿੰਦੇ ਜਿਹੜਾ ਸਾਡਾ ਰਹਿਣ ਸਹਿਣ ਹੈ ਉਹ ਵੀ ਡਿਸਟਰਬ ਹੋਵੇਗਾ, ਜੀਵ ਜੰਤੂ ਜਿਹੜੇ ਨੇ ਉਹਨਾਂ ਦਾ ਜਿਹੜਾ ਹੈਗਾ ਉਹ ਵੀ ਰਹਿਣ ਸਹਿਣ ਡਿਸਟਰਬ ਹੋਣਾ, ਮਤਲਬ ਕਿ ਉਹ ਕਹਿੰਦੇ ਅਸੀਂ ਇੰਨੀਆਂ ਨਹੀਂ ਦਿੱਤੀਆਂ, ਸਿਰਫ ਇੱਕ ਐਕਸਪੈਰੀਮੈਂਟ ਦੇ ਲਈ ਇੱਕ ਹੀ ਜਿਹੜਾ ਲਾਇਸੈਂਸ ਦਿੱਤਾ ਹੈ, ਉਹਨਾਂ ਨੇ ਮੰਗੇ ਤਾਂ ਮਤਲਬ ਕਿ ਬਹੁਤ ਸਾਰੇ ਨੇ ਪਰ ਇੱਕ ਅਜੇ ਐਕਸਪੈਰੀਮੈਂਟ ਕੀਤਾ ਜਾਵੇਗਾ ਕਿ ਇਹਦੇ ਨਾਲ ਕੀ ਕੀਤਾ। ਉਹ ਕਹਿੰਦੇ ਕਿ ਅਸੀਂ ਧਰਤੀ ਦੇ ਉੱਤੇ ਹੋਰ ਬਿਜਲੀ ਪੈਦਾ ਕਰਨ ਦੇ ਲਈ ਜਿਵੇਂ ਕਿ ਆਪਾਂ ਉਹ ਰੋਸ਼ਨੀ ਦਾ ਇਸਤੇਮਾਲ ਕਰ ਸਕਦੇ ਹਾਂ ਜਾਂ ਫਸਲਾਂ ਨੂੰ ਜਿਹੜਾ ਜਿੱਦਾਂ ਕਿ ਸਾਡੇ 3 ਮਹੀਨਿਆਂ ਦੇ ਵਿੱਚ ਜਿਹੜੀ 8 ਮਹੀਨੇ ਚ ਫਸਲ ਤਿਆਰ ਹੁੰਦੀ 9 ਮਹੀਨੇ ਚ ਹੁੰਦੀ ਉਹ 3 ਮਹੀਨਿਆਂ ਚ ਕਰ ਲੈਂਦੇ ਆ ਕਿਉਂਕਿ ਡੇ ਨਾਈਟ ਲਾਈਟ ਜਿਹੜੀ ਵੱਧ ਜਾਂਦੀ ਆ ਉਹ ਡਬਲ ਹੋ ਜਾਂਦੀ ਹੈ, ਤੇ ਉਹ ਸਿਸਟਮ ਨੂੰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜੀ।
0: ਜੀ ਜੀ ਬਿਲਕੁਲ ਭਾਰਤ ਸਾਹਿਬ, ਇਹ ਤਾਂ ਦੇਖੋ ਆਪਣੀ ਤਰੱਕੀ ਦੇ ਰਾਹ ਇਹਨੂੰ ਕਹਿ ਸਕਦੇ ਕਿ ਨਵੇਂ ਖੁੱਲਦੇ ਆ।
1: ਜੀ
0: ਚੀਨ ਵਾਲੇ ਜਿਹੜੇ ਆਰਟੀਫਿਸ਼ਲ ਮੂਨ ਕਾਫੀ ਦੇਰ ਦਾ ਚੜਾਈ ਬੈਠੇ ਆ,
1: ਬਿਲਕੁਲ,
0: ਤੇ ਮੈਨੂੰ ਲੱਗਦਾ ਉਹਨਾਂ ਦੀ ਦੇਖਾ ਦੇਖੀ ਹੋਰ ਵੀ ਆ ਜਾਣੇ ਇਧਰ ਉਧਰ, ਤੇ ਇਹਨੂੰ ਕਹਿੰਦੇ ਵੀ ਚੰਨ ਚੜਾ ਦੇਣਾ।
1: ਬਿਲਕੁਲ
0: ਚੰਨ ਚੜਾ
1: ਚੰਨ
0: ਦਿੱਤਾ
1: ਚੜਾ ਦੇਣਾ
0: ਤਰੱਕੀ ਦਾ,
1: ਜੀ ਬਿਲਕੁਲ
0: ਕਹਿੰਦੇ ਨਵਾਂ ਚੰਨ ਚੜਦਾ ਉਹ ਕੰਮ ਹੋ ਜਾਂਦਾ,
1: ਸ਼ਮੀ ਜੀ
0: ਤੇ
1: ਆਪਾਂ
0: ਇਹਨੂੰ ਆਪਾਂ ਵੈਲਕਮ ਵੀ ਕਰਾਂਗੇ।
1: ਅੱਗੇ ਵੱਧਦੇ ਹਾਂ ਹੋਰ ਗੱਲਾਂ ਬਾਤਾਂ ਚ, ਥੈਂਕ ਯੂ। ਤੇ ਆਪਣੇ ਨਾਲ ਰਾਜਨ ਸੈਣੀ ਜੀ ਜੁੜੇ ਹੋਏ ਆ, ਮੁਕੱਦਰ ਜੀ ਹੋਲਡ ਰੱਖਣਾ ਜੀ, ਲੈ ਲਈਏ ਪਹਿਲਾਂ 20 ਮਿੰਟ ਤੋਂ ਆਪਣੇ ਨਾਲ ਸੈਣੀ ਸਾਹਿਬ ਵੀ ਜੁੜੇ ਹੋਏ ਨੇ। ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਸਵਾਗਤ ਹੈ ਜੀ।
2: ਹਾਂਜੀ ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸ਼ਮੀ ਵੀਰ ਜੀ ਸਤਿ ਸ੍ਰੀ ਅਕਾਲ, ਮੁਕੱਦਰ ਵੀਰ ਨੂੰ ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ ਜੀ, ਜੀ ਆਨੁ ਜੀ, ਜੀ ਆਨੁ ਜੀ,
0: ਜੀ ਸਤਿ ਸ੍ਰੀ ਅਕਾਲ ਜੀ।
2: ਬੇਨਤੀ ਇਹ ਹੈ ਕਿ ਭਾਰਤ ਸਾਹਿਬ ਹਨੇਰੇ ਦਾ ਦੂਰ ਹੋ ਜਾਣਾ ਹੀ ਦਿਨ ਚੜ੍ਹਦਾ ਹੈ।
1: ਜੀ ਜੀ ਬਿਲਕੁਲ ਹੈ ਜੀ,
2: ਹਾਂਜੀ ਤੁਸੀਂ ਇਹ ਕਹਿੰਦੇ ਹੈਗੇ ਆ ਵੀ ਦਿਨ ਚੜਿਆ ਆ ਤੇ ਹਨੇਰਾ ਹੁੰਦਾ, ਜਦੋਂ ਦਿਨ ਚੜਦਾ ਆ ਉਦੋਂ ਹਨੇਰਾ ਆਪਣੇ ਆਪ ਆਟੋਮੈਟਿਕਲੀ ਦੂਰ ਹੋ ਜਾਂਦਾ।
1: ਸੈਣੀ ਸਾਹਿਬ ਸਾਡੇ ਉਲਟਾ ਨਾ, ਹੁਣ ਸਿਆਲ ਨੂੰ ਇੱਥੇ ਦਿਨ ਚੜਦਾ ਨੀ ਜੀ, ਹਨੇਰੇ ਚ ਵੀ ਹਨੇਰਾ ਹੀ ਰਹਿੰਦਾ ਜੀ, ਦਿਨ ਵੇਲੇ ਵੀ ਹਨੇਰਾ ਹੀ ਰਹਿੰਦਾ ਜੀ।
2: ਉਹ ਤਾਂ ਤੁਸੀਂ ਇਹ ਕਹਿ ਸਕਦੇ ਦਿਨ ਚੜਦਾ ਰਹਿੰਦਾ ਕਹੋ ਫੇਰ ਤੁਸੀਂ, ਉਹ ਦਿਨ ਦਾ ਸਮਾਂ ਆ ਪਰ ਹੈਗਾ ਹਨੇਰਾ, ਦਿਨ ਚੜਦਾ ਨਾ ਉਹ ਤਾਂ ਹਨੇਰਾ ਦੂਰ ਕਰ ਦਿੰਦਾ ਜੀ।
1: ਹਾਂ ਬਿਲਕੁਲ ਹੈ ਜੀ, ਪਰ ਸਾਡੇ ਹੁੰਦਾ ਨੀ ਨਾ ਜੀ ਉਹ,
2: ਹਾਂਜੀ
1: ਹਨੇਰਾ ਦੂਰ ਨੀ ਨਾ ਹੁੰਦਾ ਜੀ,
2: ਜਿੱਥੇ ਉਹ ਤਾਂ ਮਿਟ ਗਈ ਧੁੰਦ ਜਗ ਚਾਨਣ ਹੋਇਆ ਬਾਬਾ ਨਾਨਕ ਪ੍ਰਗਟ ਹੋਇਆ, ਜਦ ਤੱਕ ਬਾਬਾ ਨਾਨਕ ਨੀ ਤੁਹਾਡੇ ਪ੍ਰਗਟ ਹੋਣਾ ਤੁਹਾਡੇ ਨੀ ਇੱਥੇ ਦਿਨ ਤੁਰ ਜਾਣੇ। ਹਾਂਜੀ ਇੱਥੇ ਨੇੜੇ ਰਹਿਣੇ ਆ,
1: ਕਿਆ ਬਾਤ ਹੈ ਜੀ।
2: ਹਾਂ ਤੁਸੀਂ ਉਹ ਕਾਬਲੀ ਪਲਾਓ ਜਿਹੜਾ ਹੈਗਾ ਆ, ਜੇ ਕਿਤੇ ਕੋਈ ਕਹਾਣੀ ਦਾ ਨਾਂ ਜਿਹੜਾ ਆ ਕਿਸੇ ਡਿਸ਼ ਦੇ ਉੱਤੇ ਨਾ ਹੁੰਦਾ ਤੇ ਤੁਸੀਂ ਕਦੀ ਨਾ ਇਸ ਕਹਾਣੀ ਨੂੰ ਪੜ੍ਹਦੇ, ਮੈਨੂੰ ਇੰਨਾ ਪਤਾ।
1: ਨਹੀਂ ਨਹੀਂ ਪੜ੍ਹੀ ਨੀ ਸੈਣੀ ਸਾਹਿਬ, ਆਪਣੇ ਯੂਟਿਊਬ ਦੇ ਉੱਤੇ ਤੁਸੀਂ ਵੀ ਦੇਖ ਸਕਦੇ ਹੋ, ਕਾਬਲੀ ਪਲਾਓ ਦੀ ਇੱਕ ਸੀਰੀਜ਼ ਹੈ, ਬੜੀ ਦਿਲਚਸਪੀ ਵਾਲੀ ਹੈ ਜੀ, ਬਹੁਤ ਵਧੀਆ ਹੈ।
2: ਮੈਂ ਬਿਲਕੁਲ, ਜੇ ਇਹਦਾ ਨਾਂ ਕਾਬਲੀ ਪਲਾਓ ਨਾ ਹੁੰਦਾ ਕੁਛ ਹੋਰ ਹੁੰਦਾ ਤੇ ਹੋ ਸਕਦਾ ਤੁਸੀਂ ਇਗਨੋਰ ਕਰ ਦਿੰਦੇ,
1: ਕਿਉਂਕਿ ਸੈਣੀ ਸਾਹਿਬ ਜਿਹੜੀਆਂ ਚੀਜ਼ਾਂ ਉਹਦੇ ਵਿੱਚ ਪੈਂਦੀਆਂ ਨਾ ਉਹ ਰਿਸ਼ਤਿਆਂ ਦੇ ਵਿੱਚ ਵੀ ਉਸੇ ਤਰ੍ਹਾਂ ਦੀ ਮਹਿਕ ਕਹਿ ਲੋ ਕਿ ਲੈਚੀ ਹੋ ਗਈ, ਹੋਰ ਸਾਰੇ ਕਹਿ ਲੋ ਕੀਮਤੀ ਸ਼ਹਿਆਂ ਪੈਂਦੀਆਂ ਉਹਦੇ ਵਿੱਚ ਵੀ ਜੀ।
2: ਹਾਂਜੀ
1: ਫਲੇਵਰ
2: ਉਹ ਕੁੱਲ ਬੁਲਾ ਕੇ ਹਜ਼ਾਰ ਤਾਂ ਤੁਹਾਡੇ ਹੀ ਕੰਮ ਆਉਂਦੇ ਆ ਨਾ, ਉਹ ਚੀਜ਼ਾਂ ਤੁਹਾਡੀ ਲੂਣ ਦਾ ਨੀ ਕੰਮ ਆਉਣੀ ਆ। ਹਾਂਜੀ
1: ਜੀ,
2: ਉਹ ਇਸ ਕਰਕੇ ਜੀ, ਹੁਣ ਜਿੱਥੇ ਤੱਕ ਤਰੱਕੀ ਦੀ ਗੱਲ ਤੇ ਆ, ਤੁਹਾਡੇ ਵਿਸ਼ੇ ਦੀ ਗੱਲ ਤੇ ਆ ਜੀ,
1: ਜੀ
2: ਮੇਰਾ ਮੰਨਣਾ ਇਹ ਹੈਗਾ ਆ ਕਿ ਇਹ ਇੱਕ ਐਸਾ ਵਿਸ਼ਾ ਆ ਜਿਹਦੀ ਪਰਿਭਾਸ਼ਾ ਹਰ ਇੱਕ ਬੰਦੇ ਵਾਸਤੇ ਆਪਣੀ ਆ ਜੀ,
1: ਵੱਖਰੀ ਆ ਜੀ, ਬਿਲਕੁਲ
0: ਜੀ। ਹੁਣ
2: ਕੋਈ ਤਰੱਕੀ ਜਿਹੜੀ ਹੈਗੀ ਆ ਕਿਸੇ ਚੀਜ਼ ਨੂੰ ਮੰਨਦਾ ਆ, ਕੋਈ ਤਰੱਕੀ ਕਿਸੇ ਚੀਜ਼ ਨੂੰ ਮੰਨਦਾ ਆ ਜੀ, ਕੋਈ ਜਿਹੜਾ ਆ ਵੀ ਆਪਣਾ ਜੀਵਨ ਪੱਧਰ ਉੱਚਾ ਚੱਕਿਆ ਜਾਣਾ ਉਹਨੂੰ ਤਰੱਕੀ ਮੰਨਦਾ ਆ ਜੀ,
1: ਜੀ
2: ਕੋਈ ਬੰਦਾ ਆਪਣਾ ਮਾਨਸਿਕ ਪੱਧਰ ਉੱਚਾ ਚੱਕਿਆ ਜਾਂਦਾ ਉਹਨੂੰ ਤਰੱਕੀ ਮੰਨਦਾ ਜੀ,
1: ਜੀ
2: ਪਰ ਇੱਕ ਗੱਲ ਜ਼ਰੂਰ ਹੈਗੀ ਆ ਕਿ ਤਰੱਕੀ ਦਾ ਮਤਲਬ ਇਹ ਨਹੀਂ ਹੈਗਾ ਕਿ ਸਿੰਪਲੀਸਿਟੀ ਦਾ ਤਿਆਗ।
1: ਜੀ
0: ਜੀ
2: ਮੈਂ ਬਹੁਤ ਬੰਦੇ ਦੇਖੇ ਹੈਗੇ ਆ ਕਿ ਜਿੰਨੇ ਬੰਦੇ ਗ੍ਰੇਟ ਹੁੰਦੇ ਆ ਓਨਾ ਹੀ, ਹੁਣ ਮਹਾਤਮਾ ਬੁੱਧ ਨੂੰ ਜਿਹੜਾ ਆ ਕਿਸ ਚੀਜ਼ ਦੀ ਕਮੀ ਸੀ ਪਰ ਉਹ ਵੀ ਤਾਂ ਤਰੱਕੀ ਵੱਲ ਨੀ ਵਧੀਆ ਸਭ ਕੁਛ ਛੱਡ ਗਏ,
1: ਬਿਲਕੁਲ ਹੈ ਜੀ,
2: ਉਹ ਕਿਉਂਕਿ ਉਹ ਉਹਨਾਂ ਦਾ ਨਜ਼ਰੀਆ ਸੀ
1: ਜੀ
2: ਕਿ ਸਭ ਕੁਛ ਹੁੰਦਿਆਂ ਸੁਣਦਿਆਂ ਸਭ ਕੁਛ ਛੱਡ ਕੇ ਤੇ ਫਿਰ ਜਿਹੜਾ ਆ ਤਿਆਗ ਵੱਲ ਜਾ ਕੇ ਤੇ ਲੋਕਾਂ ਨੇ ਤਾਂ ਇਹੀ ਸੋਚਿਆ ਹੋਊਗਾ ਨਾ ਜੀ
1: ਜੀ
2: ਚੰਗਾ ਭਲਾ ਮਹਿਲਾਂ ਚ ਰਹਿੰਦਾ ਸੀ, ਜਾ ਕੇ ਕਿੱਥੇ ਧੱਕੇ ਖਾਂਦਾ ਪਿਆ ਹੈਗਾ ਆ, ਮੀਂਹ ਘੜੀ ਚੋਦਾ ਤੁਰਿਆ ਫਿਰਦਾ ਜਾਂ ਕਿਸੇ ਕੁਲੀ ਜਾ ਕੇ ਰਹਿੰਦਾ ਪਿਆ।
1: ਜੀ
2: ਬਟ ਵੈਨ ਹੀ ਰਿਸੀਵ ਅਚੀਵਡ ਹਿਜ਼ ਗੋਲ, ਉਹ ਤਰੱਕੀ ਬਣੀ ਬਣ ਗਈ ਆਪਣੇ ਆਪ
1: ਜੀ।
2: ਇਸ ਕਰਕੇ ਮਾਨਸਿਕ ਤਰੱਕੀ ਤੇ ਜਿਹੜੀ ਹੈਗੀ ਆ ਸਰੀਰ ਜਿਹੜੀ ਆ ਸਰੀਰਕ ਤਰੱਕੀ ਕਹਿੰਦੀਆਂ, ਸਰੀਰਕ ਤਰੱਕੀ ਤਾਂ ਤੁਹਾਡੀ ਜਿਹੜੀ ਆ ਇਹ ਤਾਂ ਲੋੜਾਂ ਦੇ ਨਾਲ ਜੁੜੀ ਹੋਈ ਆ,
1: ਜੀ
2: ਜਿਹੜਾ ਤੁਸੀਂ ਪੈਸੇ ਦੀ ਗੱਲ ਕਰਦੇ ਆ ਜੀ,
1: ਜੀ
2: ਪੈਸਾ ਬਹੁਤ ਕੁਛ ਆ, ਸਭ ਕੁਛ ਆ
1: ਜੀ,
2: ਜੇ ਰੱਬ ਨੀ ਤੇ ਰੱਬ ਨਾਲੋਂ ਥੋੜਾ ਜਿਹਾ ਹੀ ਛੋਟਾ ਆ, ਬਹੁਤਾ ਛੋਟਾ ਵੀ ਨੀ ਗਾ,
1: ਜੀ
2: ਕਿਉਂਕਿ ਬੰਦੇ ਦੀਆਂ ਲੋੜਾਂ ਬਹੁਤ ਪੂਰੀਆਂ ਕਰ ਦਿੰਦਾ ਆ ਜਿਹੜੀਆਂ ਕਿ ਉਹਨੂੰ ਇੱਥੇ ਰਹਿਣ ਵਾਸਤੇ ਜਰੂਰੀ ਆ ਜੀ।
1: ਜੀ
2: ਬਟ ਅਲਟੀਮੇਟ ਗੋਲ ਜਿਹੜਾ ਬੰਦਾ ਅਚੀਵ ਕਰਦਾ ਹੈਗਾ ਨਾ ਜੀ, ਉਹ ਆਪਣੀ ਮਾਨਸਿਕ ਤਰੱਕੀ ਨਾਲ ਹੀ ਕਰਦਾ ਜੀ,
1: ਬਿਲਕੁਲ ਹੈ ਜੀ।
2: ਉਹ ਇਸ ਕਰਕੇ ਜਿਹੜਾ ਆ ਮੇਰੀ ਤੇ ਇਹੀ ਬੇਨਤੀ ਆ ਕਿ ਸਿੰਪਲੀਸਿਟੀ ਜਿਹੜੀ ਆ ਉਹਦਾ ਤਿਆਗ ਨਹੀਂ ਹੋਣਾ ਚਾਹੀਦਾ
1: ਜੀ,
2: ਬੰਦੇ ਜਿੰਨਾ ਸਧਾਰਨ ਹੋਊਗਾ ਓਨਾ ਹੀ ਗ੍ਰੇਟ ਹੋਊਗਾ,
1: ਗ੍ਰੇਟ ਹੋਏਗਾ ਸ਼ਖਸੀਅਤ ਦੇ ਵਿੱਚ ਤਰੱਕੀ ਹੋਣੀ ਚਾਹੀਦੀ। ਬਿਲਕੁਲ,
2: ਮਤਲਬ ਇਹ ਆ ਕਿ ਇਹ ਆਪਣਾ ਜਿਹੜਾ ਹੈਗਾ ਇਹਨੂੰ ਸਿਰਫ ਪੈਸੇ ਨਾਲ ਨਾ ਤੋਲਿਆ ਜਾਏ, ਇਟ ਆਲਸੋ ਇਨਕਲੂਡ ਡਿਵੈਲਪਮੈਂਟ ਆਫ ਮਾਇੰਡ।
1: ਬਿਲਕੁਲ ਹੈ, ਬਿਲਕੁਲ ਹੈ ਜੀ।
2: ਮੈਂ ਮਤਲਬ ਜਿਹੜਾ ਆ ਜੀ ਇੱਥੇ ਜਿਹੜੇ ਕੁੰਭ ਮੇਲੇ ਲੱਗਦੇ ਆ ਉਧਰ ਵੀ ਘੁੰਮ ਕੇ ਦੇਖਿਆ ਹੈ ਜੀ,
1: ਜੀ
2: ਲੋਕੀ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਅਸੈਸ ਕਰਦੇ ਆ ਕਿ ਅਸੀਂ ਮਤਲਬ ਵੀ ਆਰ ਇਨ ਪ੍ਰੋਗਰੈਸ ਕਿ ਹਾਂਜੀ।
1: ਪਖੰਡ
2: ਆ ਨਾ ਜੀ, ਗੱਲ ਨਾ ਸਮਝੀ ਓਹਨੂੰ ਕਹਿੰਦੇ ਹੋਰ ਕੀ ਆ ਜੀ।
1: ਇਸ ਹਿਸਾਬ ਦੇ ਨਾਲ ਤਾਂ ਸਾਡੇ ਲੱਖਾਂ ਅਰਬਾਂ ਹੀ, ਜਿੱਦਾਂ ਠੰਡ ਦਾ ਸਮਾਂ ਹੁੰਦਾ ਜਦੋਂ ਬਰਫ਼ ਪਿਘਲਣ ਲੱਗਦੀ ਹੈ ਤਾਂ ਪਤਾ ਨੀ ਕੀ ਕੁਝ ਬਣਦਾ ਜੀ, ਇੱਥੇ ਤਾਂ ਫਿਰ ਮਤਲਬ ਕਿ ਪੂਰੀ ਕ੍ਰਾਂਤੀ ਆ ਜਾਵੇ ਸਾਡੇ ਪਹਿਲਾਂ ਚ ਤਾਂ ਫਿਰ ਉਸ ਸਮੇਂ ਦੇ ਵਿੱਚ।
2: ਭਾਰਤ ਸਾਹਿਬ ਜਿਹੜੀ ਚੀਜ਼ ਦੁਨਿਆਵੀ ਅੱਖਾਂ ਨਾਲ ਦਿਸਦੀ ਹੈਗੀ ਉਹਦਾ ਅਧਿਆਤਮ ਨਾਲ ਕੋਈ ਸੰਬੰਧ ਹੀ ਨਹੀਂ ਹੋ ਸਕਦਾ ਜੀ।
1: ਬਿਲਕੁਲ ਹੈ ਜੀ,
2: ਇਹਨਾਂ ਦੋਵਾਂ ਅੱਖਾਂ ਨਾਲ ਤਾਂ ਕੁਛ ਦਿਸਦਾ ਹੀ ਨੀ ਜੀ ਉਹਦੇ ਵਿੱਚ।
1: ਜੀ ਜੀ ਜੀ,
2: ਅਧਿਆਤਮ ਦਾ ਸੰਬੰਧ ਤਾਂ ਆਪਣੇ ਇੰਟਰਨਲ ਜ਼ਿਆਦਾ ਡੀਪ ਕਰਨੀ ਆ ਉਹਦੇ ਨਾਲ ਆ ਜੀ।
1: ਬਿਲਕੁਲ ਬਿਲਕੁਲ ਦਰੁਸਤ,
2: ਬਾਕੀ ਇਹ ਸਾਰੇ ਡੰਡ ਪਖੰਡ ਆ ਜੀ।
1: ਜੀ ਜੀ ਜੀ
2: ਜੀ ਸਰ,
1: ਥੈਂਕ ਯੂ,
2: ਮੇਰੀ ਤਾਂ ਇੰਨੀ ਕੀ ਬੇਨਤੀ ਆ ਜੀ, ਥੈਂਕ ਯੂ ਜੀ,
1: ਸ਼ੁਕਰੀਆ ਸੈਣੀ ਸਾਹਿਬ ਜੁੜਨ ਦੇ ਲਈ, ਵਿਚਾਰਾਂ ਦੀ ਸਾਂਝ ਪਾਉਣ ਲਈ, ਬਹੁਤ ਬਹੁਤ ਸ਼ੁਕਰੀਆ ਜੀ, ਕਿਆ ਬਾਤ ਹੈ ਜੀ। ਲਓ ਜੀ ਅੱਗੇ ਆਪਣੇ ਨਾਲ ਜੁੜ ਗਏ ਨੇ ਮੁਕੱਦਰ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
0: ਵਾਹ ਜੀ ਵਾਹ,
1: ਥੋੜੀ ਜੀ ਆਵਾਜ਼ ਡੂੰਗੀ ਜੀ ਆ ਰਹੀ ਹੈ ਜੀ,
3: ਮੈਨੂੰ ਲੱਗਦਾ ਤੁਸੀਂ ਜਾਣ ਉਧਰੋਂ ਮੈਨੂੰ ਦੁਬਾਰਾ ਕਾਲ ਲਾਈ ਜਾਂਦੇ ਸੀ, ਮੇਰੇ ਕੋਲ ਗੜਬੜ ਲੱਗ ਗਈ, ਜਾਂ ਮੈਂ ਦੁਬਾਰਾ ਲਾ ਲੈਣਾ ਕਾਲ।
1: ਨਹੀਂ ਮੈਂ ਇੱਧਰ ਫਿਰ ਇੱਦਾਂ ਕਰੋ ਰੇਡੀਓ ਵਾਲੀ ਲਾਈਨ ਤੇ ਕਰ ਲਓ, ਕਿਉਂਕਿ ਉਹਦੇ ਵਿੱਚ ਥੋੜਾ ਜਿਹਾ ਪ੍ਰੋਬਲਮ ਆਉਂਦੀ ਹੈ ਇੱਧਰੋਂ।
3: ਤੁਸੀਂ ਉਹੀ ਲਾ ਲਓ ਉਧਰੋਂ, ਮੈਨੂੰ ਲੱਗਦਾ ਤੁਸੀਂ ਵੀ ਲਾ ਲਓ ਜਿਹੜੇ ਤੁਹਾਨੂੰ
1: ਠੀਕ। ਥੈਂਕ ਯੂ ਜੀ, ਤੇ ਲੋ ਦੋਸਤੋ ਮੁਕੱਦਰ ਜੀ ਦੇ ਨਾਲ ਗੱਲਬਾਤ ਕਰਦੇ ਆ, ਤੇ ਸ਼ਮੀ ਜੀ ਸੈਣੀ ਸਾਹਿਬ ਜਿਹੜੀ ਗੱਲਬਾਤ ਕਰਕੇ ਆ ਕਰਕੇ ਗਏ ਨੇ ਉਹਨਾਂ ਦੇ ਬਾਰੇ ਕੀ ਕਹਿਣਾ ਜੀ?
0: ਉਹਨਾਂ ਦਾ ਜਿਹੜਾ ਸੁਨੇਹਾ ਬੜਾ ਕਮਾਲ ਦਾ ਜੀ, ਦੇਖੋ ਕਿ ਮਨ ਨੀਵਾਂ ਮਤ ਉੱਚੀ ਵਾਲਾ ਕੰਮ ਹੈ
1: ਜੀ,
0: ਤੇ ਉਹ ਜਿਹੜੀ ਸੋਚ ਆ ਉਹ ਬੁਲੰਦ ਚਾਹੀਦੀ ਆ
1: ਜੀ,
0: ਤੇ ਬਾਕੀ ਜਿਹੜੇ ਆ ਹੰਕਾਰ ਜਾਂ ਉਹਨੂੰ ਉਹ ਨਹੀਂ ਹੋਣਾ ਚਾਹੀਦਾ, ਪ੍ਰਾਊਡ ਫੀਲ ਨਹੀਂ ਕਰਨਾ ਚਾਹੀਦਾ ਬਹੁਤ ਜ਼ਿਆਦਾ, ਜਿਹਨੂੰ ਆਪਾਂ ਪ੍ਰੈਜੁਡਿਸ ਕਹਿ ਲਈਏ
1: ਜੀ,
0: ਉਹ ਚੀਜ਼ਾਂ ਤੋਂ ਗੁਰੇਜ ਹੀ ਜਿਹੜਾ ਹੋਵੇ ਤਾਂ ਵਧੀਆ
1: ਜੀ,
0: ਉਹਦੇ ਨਾਲ ਜਿਹੜਾ ਇਮਬੈਲੈਂਸ ਨਹੀਂ ਹੁੰਦਾ ਜ਼ਿੰਦਗੀ ਦਾ ਟਰੈਕ ਦੇ ਉੱਤੇ ਜਦੋਂ ਤੁਰਿਆ ਬੰਦਾ
1: ਜੀ,
0: ਉਹ ਸਹੀ ਰਸਤੇ ਤੇ ਤੁਰਿਆ ਰਹਿੰਦਾ ਹੈ।
1: ਬਿਲਕੁਲ ਹੈ ਜੀ,
0: ਤੋਂ ਵਧੀਆ ਉਹਨਾਂ ਦਾ ਜਿਹੜਾ ਸੈਣੀ ਸਾਹਿਬ ਦਾ ਜਿਹੜਾ ਸੁਨੇਹਾ ਹੈ ਬਹੁਤ ਸਾਰਥਕ ਸੁਨੇਹਾ ਹੈ
1: ਜੀ,
0: ਔਰ ਵਾਕਈ ਕਾਬਲੇ ਗੌਰ ਹੈ,
1: ਕਾਬਲੇ ਗੌਰ ਹੈ ਜੀ। ਤੇ ਮੁਕੱਦਰ ਜੀ ਸਵਾਗਤ ਹੈ ਜੀ ਇਹਨੂੰ, ਸਤਿ ਸ੍ਰੀ ਅਕਾਲ ਜੀ।
3: ਹਾਂਜੀ ਸਤਿ ਸ੍ਰੀ ਅਕਾਲ ਭਾਰਤ ਬਾਈ ਜੀ,
1: ਸਤਿ ਸ੍ਰੀ ਅਕਾਲ
3: ਜੀ, ਤੇ ਸਾਰੇ ਪਿਆਰੇ ਸੱਜਣਾਂ ਨੂੰ ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ ਜੀ,
3: ਮੁਹੱਬਤ ਜ਼ਿੰਦਾਬਾਦ ਤੇ
1: ਜ਼ਿੰਦਗੀ ਜ਼ਿੰਦਾਬਾਦ ਜੀ ਇਹਨੂੰ ਜੀ।
0: ਜੀ ਸਤਿ ਸ੍ਰੀ ਅਕਾਲ ਜੀ, ਤੇ ਜ਼ਿੰਦਾਬਾਦ ਜੀ, ਮੁਹੱਬਤ ਜ਼ਿੰਦਾਬਾਦ।
3: ਮੈਂ ਤਾਂ ਨਾ ਤੁਹਾਡੀਆਂ ਤਰੱਕੀ ਵਾਲੀਆਂ ਗੱਲਾਂ ਦਾ ਸੁਣਦਾ ਸੀ, ਹੁਣ ਤਰੱਕੀ ਤਾਂ ਨਾ ਆਪਾਂ ਵੇਖੋ ਹੁਣ ਹਰ ਇੱਕ ਘਰ ਦੇ ਵਿੱਚ ਏਸੀ ਲੱਗੇ ਹੋਏ ਨੇ ਹੈ
1: ਜੀ,
3: ਤੇ ਉਹਨੂੰ ਛੱਡ ਕੇ ਵਧੀਆ ਜੀ ਸਪੀਡ ਦੇ ਸਵੇਰੀ ਕਈ ਵਾਰੀ ਜਾਗ ਆਉਂਦੀ ਆ ਵੀ ਸਾਰਾ ਟੱਬਰ ਹੀ ਸੁੱਤਾ ਹੁੰਦਾ ਹੈ
1: ਜੀ,
3: ਤੇ ਮੈਨੂੰ ਉਹ ਵੀ ਵੇਲਾ ਯਾਦ ਆਉਂਦਾ ਵੀ ਉਹ ਵੀ ਕਿਉਂਕਿ ਉਹ ਹਰ ਇੱਕ ਗਾਣਾ ਹਰ ਇੱਕ ਉਹ ਮੰਨ ਲਓ ਵੀ ਉਹ ਵੀ ਯਾਦ ਕਰਾਉਂਦਾ ਉਸ ਸਮੇਂ ਦੇ ਹਿਸਾਬ ਨਾਲ ਹੀ ਗਾਣਾ ਬਣਿਆ ਹੁੰਦਾ, ਜਿਵੇਂ ਅੱਜ ਕੱਲ ਵਾਲੇ ਬਣੇ ਨੇ ਉਵੇਂ ਉਹ ਪਹਿਲੇ ਬਣੇ ਸੀ
1: ਜੀ,
3: ਉਹ ਕਹਿੰਦੇ ਵੀ ਹੈ ਕੂਚ ਅੱਡੀਆਂ ਤੂੰ ਚੜ ਗਈ ਚਵਾਰੇ ਹੈ, ਸੰਦੂਕ ਵਿੱਚੋਂ ਕੱਢ ਪੱਕੀਆਂ ਕੋਈ ਗੋਰਿਆਂ ਹੱਥਾਂ ਨਾਲ ਝੱਲ ਮਾਰੇ,
1: ਕਿਆ ਬਾਤ
3: ਦੱਸੋ ਵੀ ਤੁਹਾਨੂੰ ਏਸੀ ਜਿੰਨੇ ਜੋ ਵੀ ਹੈਗਾ ਇਹ ਦੇ ਦੂ ਉਹੀ ਗੱਲ
1: ਜੀ,
3: ਨਹੀਂ ਦੇ ਸਕਦਾ
1: ਨੀ ਪਰ ਜਿਨ੍ਹਾਂ ਨੇ ਪੱਖੀਆਂ ਕਮਾਈਆਂ ਉਹਨਾਂ ਦੇ ਹੱਥ ਦੁਖਣ ਲੱਗ ਗਏ, ਉਹਨਾਂ ਨੂੰ ਪੁੱਛੋ ਤਾਂ ਜਾ ਕੇ ਉਹ ਕੀ ਕਹਿੰਦੀਆਂ ਹੋਣਗੀਆਂ।
3: ਨਹੀਂ ਨਹੀਂ ਨਹੀਂ
1: ਉਹ ਕਹਿੰਦੀਆਂ ਹੋਣੀਆਂ ਸ਼ੁਕਰ ਸ਼ੁਕਰ ਹੈ ਸਾਡੇ ਗਲੋਂ ਲੱਥਾ ਸਾਰਾ।
3: ਨਹੀਂ ਨਹੀਂ ਨਹੀਂ ਨਹੀਂ ਕਿਉਂਕਿ ਤੁਸੀਂ ਅਸੀਂ ਥੋੜਾ ਬਹੁਤਾ ਨਾਲੋਂ ਮਾਮੂਲੀ ਜਿਹਾ ਸਮੇਂ ਨੂੰ ਟੱਚ ਕੀਤਾ
1: ਜੀ,
3: ਇਹ ਤੁਸੀਂ ਕੀਤਾ ਨੀ, ਮੈਨੂੰ ਲੱਗਦਾ ਵੀ ਉਹੀ ਗੱਲ ਹੁਣ।
1: ਨਹੀਂ ਨਹੀਂ ਪੱਖੀਆਂ ਅਸੀਂ ਵੀ ਚੱਲਦੇ ਰਹੇ ਜਨਾਬ, 24 ਘੰਟੇ ਬੱਤੀ ਨੀ ਆਉਂਦੀ ਸੀ, ਏਦਾਂ ਦੀ ਕਿਹੜੀ ਗੱਲ ਹੈ ਦੱਸ, ਅਸੀਂ ਕਿਹੜਾ ਭਾਖੜੇ ਨੂੰ ਸਿੱਧੀਆਂ ਲਾਈਨਾਂ ਜੋੜੀਆਂ ਸੀ ਜੀ। ਲਾਲ ਪੀਲੀਆਂ ਪੱਖੀਆਂ ਹੁੰਦੀਆਂ ਸੀ, ਘੁੰਗਰੂਆਂ ਵਾਲੀ ਪੱਖੀ ਵੀ ਹੁੰਦੀ ਸੀ, ਕੱਪੜੇ ਵਾਲੀ ਹੁੰਦੀ ਸੀ, ਫਿਰ ਆਪਣੀਆਂ
3: ਤਿੰਨ ਲੈਣਾ ਕਰੰਟ ਵਾਲੀਆਂ ਹੁੰਦੀਆਂ ਸੀ ਤੇ ਇੱਕ ਅਰਥ ਵਾਲੀ ਹੁੰਦੀ ਸੀ, ਉਹ ਕਈ ਵਾਰੀ ਜਦੋਂ ਬੱਤੀ ਘੱਟ ਹੁੰਦੀ ਸੀ ਫਿਰ ਦੋਵੇਂ ਕਰੰਟ ਚ ਜੋੜ ਕੇ ਵੀ
1: ਘੁੱਗੂ ਲਾ ਲੈਂਦਾ ਸੀ, ਏਦਾਂ ਕਹੋ ਸਿੱਧਾ ਘੁੱਗੂ ਲਾ ਕੇ ਵੀ ਮੋਟਰ ਚੱਲ ਜਾਂਦੀ ਹੁੰਦੀ ਸੀ।
3: ਭਾਵੇਂ ਸਵੇਰ ਨੂੰ ਪਟਾਕੇ ਪਏ ਹੁੰਦੇ, ਰਾਤ ਨੂੰ ਐ ਹੁੰਦਾ ਸੀ ਵੀ ਚੱਲ ਹੁਣ ਰਾਤ 2 ਘੰਟੇ ਨਿਕਲ ਜਾਣਾ
1: ਜੀ, ਬਿਲਕੁਲ
3: ਪਰ ਉਹ ਸਵਾਲ ਨੀ ਹੁਣ, ਨਹੀਂ ਉਹ ਚਲੋ ਠੀਕ ਹੈ ਹੁਣ ਮੈਂ ਹੁਣ ਇਹਦੇ ਬਾਰੇ ਮੈਂ ਨੀ ਐਕਸਪਲੇਨ ਕਰ ਸਕਦਾ, ਤੁਸੀਂ ਹੁਣ ਉਹੀ ਗੱਲ ਹੀ ਉਹੋ ਜਿਹੀ ਕਰਤੀ ਵੀ।
1: ਨਹੀਂ ਨਹੀਂ ਉਹ ਤਾਂ ਗੱਲ ਕਰਦੇ ਆ, ਚਲੋ ਜੇ ਆਪਾਂ ਉਹਨਾਂ ਦਾ ਵੀ ਸੋਚੀਏ, ਹੁਣ ਜਿਹੜੀਆਂ ਸਰਾਣੇ ਖੜੀਆਂ ਕੀਤੀਆਂ ਸੀਗੀਆਂ ਪੱਖੀਆਂ ਝੱਲਣ ਨੂੰ ਵਿਚਾਰੀਆਂ ਦਾ, ਉਹਨਾਂ ਦਾ ਵੀ ਤਾਂ ਸੋਚ ਲਈਏ ਨਾ।
0: ਗਾਣਾ ਸੁਣ ਲੋ ਕਲਕੱਤੇ ਪੱਖੀ ਲਿਆ ਦੇ ਚੱਲੂਗੀ ਸਾਰੀ ਰਾਤ
1: ਜੀ,
3: ਚੱਲੂਗੀ ਸਾਰੀ
1: ਰਾਤ,
3: ਲੋਕਲ ਪੱਖੀ ਨੀ ਚੱਲਣੀ, ਕਲਕੱਤੇ ਵਾਲੀ ਚੱਲੂਗੀ ਸਾਰੀ ਰਾਤ।
1: ਉਹ ਤਾਂ ਮੱਛਰ
0: ਬਣੂ ਪਿੰਡ ਚ,
1: ਮੱਛਰ ਨੇ ਖਾ ਲਈ ਤੋੜ ਕੇ, ਮੱਛਰਦਾਨੀਆਂ ਵੀ ਖਤਮ ਹੋ ਗਈਆਂ।
3: ਹਾਂ ਨਹੀਂ ਉਹ ਚਲੋ ਸਮੇਂ ਸਮੇਂ ਦਾ ਸਵਾਦ, ਜਿਵੇਂ ਜਿਵੇਂ ਦਾ ਕਿਸੇ ਨੂੰ ਠੀਕ ਲੱਗਦਾ ਉਵੇਂ ਦਾ ਆਈ ਜਾਂਦਾ
1: ਜੀ,
0: ਬਿਲਕੁਲ ਜੀ।
3: ਹੋ ਸਕਦਾ ਚਲੋ ਮੈਂ ਗਲਤ ਹੋਵਾਂ, ਚਲੋ ਮੈਂ ਉਹ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੈਨੂੰ ਲੱਗਦਾ, ਮੈਨੂੰ ਹਜੇ ਵੀ ਲੱਗਦਾ ਵੀ ਉਹ ਏਸੀ ਚ ਸੌਣ ਦਾ ਉਹ ਸਵਾਦ ਨੀ ਹੈਗਾ ਜਿਹੜਾ ਉਹ ਖੁੱਲੀ ਛੱਤ ਦੇ ਥੱਲੇ ਤੇ
1: ਪਰ ਅੱਜ ਕੱਲ ਸਮਾਂ ਨੀ ਰਿਹਾ ਜੀ। ਅੱਜ ਦੀ ਖਬਰ ਸੀਗੀ ਇੱਕ ਸਾਬਕਾ ਸਰਪੰਚ ਖਾ ਲਿਆ ਕੁੱਤਿਆਂ ਨੇ ਮੋਟਰ ਦੇ ਉੱਤੇ ਪਿਆ ਪਿਆ,
3: ਨਹੀਂ ਉਹ ਵੀ ਸਾਡੀਆਂ ਗਲਤੀਆਂ ਨੇ ਬਾਈ, ਉਹ ਕੁਦਰਤ ਦੀਆਂ ਥੋੜੀ ਗਲਤੀਆਂ ਨੇ ਜਾਂ ਸਮੇਂ ਦੀਆਂ ਨਹੀਂ ਗਲਤੀਆਂ, ਉਹ ਤਾਂ ਸਾਡੀਆਂ ਆਪਣੀਆਂ ਨੇ, ਇਨਸਾਨ ਦੀ ਗਲਤੀਆਂ ਨੇ,
1: ਬਿਲਕੁਲ ਹੈ।
3: ਉਹਦੇ ਚ ਕੁਦਰਤ ਦਾ ਤਾਂ ਕੋਈ ਕਸੂਰ ਨੀ ਹੈਗਾ ਨਾ, ਉਹ ਸਾਰੇ ਹੀ ਭਾਵੇਂ ਲਾ ਲਓ ਹਰ ਇੱਕ ਚੀਜ਼ ਵਾਸਤੇ ਕਸੂਰ ਆਪਣਾ ਹੈ,
1: ਆਪਾਂ
3: ਪਾਉਂਦੇ ਦੂਜੇ ਦੇ ਸਿਰ
1: ਜੀ।
3: ਬਾਕੀ ਗੱਲ ਤੁਹਾਡੀ ਠੀਕ ਹੈਗੀ ਆ ਜਿਹੜੀ ਤੁਸੀਂ ਗੱਲ ਕਰਦੇ ਪਏ ਸੀ, ਮੈਂ ਨਾ ਲੋ ਮੈਨੂੰ ਬਾਹਲਾ ਨਾ ਸਿਸਟਮ ਸੁਸਟਮ ਜਾਂ ਹਿਸਾਬ ਚ ਨੀ ਆਉਂਦਾ ਹੈਗਾ, ਮੈਨੂੰ ਤਾਂ ਜੋ ਮੇਰੇ ਹਿਸਾਬ ਚ ਆਉਂਦਾ ਮੈਂ ਉਹੀ ਦੋ ਕੁ ਗੱਲਾਂ ਕਰਕੇ ਖਤਮ ਕਰਦਾ।
1: ਜਰੂਰ ਜੀ ਜਰੂਰ
0: ਜੀ,
3: ਮੈਨੂੰ ਤਾਂ ਇਹ ਹੁੰਦਾ ਵੀ ਬਹਾਨੇ ਨਾਲ ਤੁਸੀਂ ਲੱਭ ਜਾਂਦੇ ਹੋ ਤੇ ਅਸੀਂ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰ ਲੈਂਦੇ ਹਾਂ
1: ਜੀ,
3: ਜੇ ਕੋਈ ਨਹੀਂ ਧੱਕੇ ਨਾਲ ਕਰ ਲਈਦੇ ਨੇ, ਭਾਵੇਂ ਉਹੀ ਗੱਲ ਮੁੜ ਕੇ ਉਹ ਗੁੱਸਾ ਹੀ ਕਰੀ ਜਾਵੇ ਵੀ ਹਾਂ ਇਹ ਪਤਾ ਨੀ ਕੀ ਬੋਲੀ ਜਾਂਦਾ।
1: ਨਹੀਂ ਨਹੀਂ ਏਦਾਂ ਦੀ ਕੋਈ ਗੱਲ ਨੀ ਜੀ, ਕਰੋ ਜੀ ਗੱਲ।
3: ਆ ਨਾ ਮੇਰੇ ਆਪਣਾ ਆ ਮੇਰਾ ਸ਼ੇਰ ਇੱਕ ਨਾ ਛੋਟਾ ਜਿਹਾ ਔਜਲਾ ਬਾਈ ਜੀ ਵਾਸਤੇ
1: ਜੀ,
3: ਉਹਨਾਂ ਵਾਸਤੇ ਸੁਣਿਆ ਮੜ ਜੀ। ਉਹ ਕਹਿੰਦੇ ਜੋ ਖੋ ਗਿਆ ਥਾ
1: ਜੀ
3: ਫਿਰ ਸੇ ਕਿਸੀ ਮੋੜ ਪਰ ਮਿਲਾ,
1: ਕਿਆ ਬਾਤ ਹੈ,
3: ਜੋ ਖੋ ਗਿਆ ਥਾ ਫਿਰ ਸੇ ਕਿਸੀ ਮੋੜ ਪਰ ਮਿਲਾ, ਹੈਰਾਨ ਹੋ ਗਿਆ ਮੁਝੇ ਹੈਰਾਨ ਦੇਖ ਕਰ,
1: ਵਾਹ
0: ਵਾਹ,
3: ਵੋ ਤੇਰੀ ਬਾਹੋਂ ਕੀ ਖੁਸ਼ਬੇ ਖੁਸ਼ਬੂਏ ਲੈ ਕਰ ਲੋਟੀ ਹੂੰ
1: ਜੀ,
3: ਜੈਸੇ ਕੋਈ ਗੁਲਿਸਤਾਨ ਦੇਖ ਕਰ,
1: ਵਾਹ ਜੀ,
3: ਵੋ ਤੇਰੀ ਬਾਹੋਂ ਕੀ ਖੁਸ਼ਬੂਏ ਲੈ ਕਰ ਲੋਟੀ ਹੂੰ ਜੈਸੇ ਕੋਈ ਗੁਲਿਸਤਾਨ ਦੇਖ ਕਰ
1: ਜੀ,
3: ਜਾਹਿਰ ਨਾ ਹੋ ਕਿ ਮੁਝਸੇ ਤੇਰਾ ਵਾਸਤਾ, ਜਾਹਿਰ ਨਾ ਹੋ ਕਿ ਮੁਝਸੇ ਤੇਰਾ ਵਾਸਤਾ ਆਜ ਵੀ ਹੈ
1: ਜੀ,
3: ਜਾਹਿਰ ਨਾ ਹੋ ਕਿ ਮੁਝਸੇ ਤੇਰਾ ਵਾਸਤਾ ਆਜ ਵੀ ਹੈ, ਸਭ ਕੀ ਲੋੜ ਹੈ ਤੁਝੇ ਮੇਰੀ ਜਾਨ ਦੇਖ ਕਰ,
1: ਬਿਲਕੁਲ ਹੈ ਜੀ,
0: ਬਹੁਤ ਖੂਬ ਜੀ,
3: ਛੋਟੀ ਜੀ ਗੱਲ ਕਰਕੇ ਸ਼ਮੀ ਬਾਈ ਜੀ, ਮੈਂ ਜਿਆਦਾ ਟਾਈਮ ਨੀ ਲੈਣਾ, ਹੋਰ ਸੱਜਣ ਕਈ ਹੁੰਦੇ ਆ ਫਿਰ ਥੋੜਾ ਟਾਈਮ ਵੀ ਜਿਆਦਾ ਹੋ ਜਾਂਦਾ
1: ਜੀ,
3: ਤੁਸੀਂ ਆਬੇ ਜੀ ਦਿਨਾਂ ਦਾ ਸ਼ਡਿਊਲ ਕੱਢ ਕੇ ਆਉਂਦੇ ਹੋ ਬੁੱਧਵਾਰ ਨੂੰ, ਫਿਰ ਸਵੇਰੇ ਫਿਰ
1: ਅੱਜ ਵੀਰਵਾਰ ਹੈ ਜੀ, ਵੈਸੇ
3: ਅੱਜ ਵੀਰਵਾਰ ਹੈ,
1: ਵੀਰਵਾਰ ਹੈ,
3: ਕੱਲ ਨੂੰ ਸ਼ੁਕਰ ਫਿਰ ਤਾਂ ਰਲ ਗਏ ਉਹੀ ਗੱਲ ਸ਼ਨੀਵਾਰ ਨੂੰ ਆ ਗਏ ਫਿਰ ਤਾਂ ਨੇੜੇ ਫਿਰ ਕੰਮ ਹੈ
1: ਕਿਆ
3: ਸਾਨੂੰ ਤਾਂ ਵਿਚਾਰੇ ਵਾਲੇ ਪੜਾ ਤੇ ਆਹੀ ਗੱਲ ਆ ਜਾਣਾ ਸ਼ਮੀ ਬਾਈ ਜੀ ਇਹ ਤਾਂ ਬਹੁਤ ਖੂਬਸੂਰਤ ਗੱਲ ਹੈ ਵੀ ਅੱਜ ਵੀਰਵਾਰ ਹੈ ਮੈਂ ਤਾਂ ਕਹਿੰਦਾ ਵੀ ਜੇ ਤੁਸੀਂ ਸ਼ੁੱਕਰਵਾਰ ਕਹਿੰਦੇ ਸਗੋਂ ਹੋਰ ਵਧੀਆ ਹੋਣਾ ਸੀ
1: ਜੀ
3: ਲੋ
0: ਬਿਲਕੁਲ ਬਿਲਕੁਲ ਜੀ ਯਤਨ ਜਾਰੀ ਨੇ
3: ਸੁਣੋ ਫਿਰ ਖਬਰਾਂ ਖੁਬਰਾਂ ਤਾਂ ਚੱਲੀ ਜਾਂਦੀਆਂ ਨੇ ਰੋਜ਼ ਹੀ ਉਹੀ ਗੱਲ ਇਹੀ
0: ਬਿਲਕੁਲ
3: ਸੁਣੋ ਫਿਰ ਮੇਰੀ ਛੋਟੀ ਜੀ ਗੱਲਬਾਤ
1: ਸੁਣਾਓ ਜੀ
3: ਰੋਤੇ ਰੋਤੇ ਜੋ ਹਮ ਮੁਸਕੁਰਾਨੇ ਲਗੇ ਰੋਤੇ ਰੋਤੇ ਜੋ ਹਮ ਮੁਸਕੁਰਾਨੇ ਲਗੇ ਦੋਸਤੋਂ ਕੇ ਕਰਮ ਯਾਦ ਆਨੇ ਲਗੇ ਰੋਤੇ ਰੋਤੇ ਜੋ ਹਮ ਮੁਸਕੁਰਾਨੇ ਲਗੇ
1: ਵਾਹ ਜੀ
3: ਸ਼ੁਕਰ ਹੈ ਉਨ ਕਦਾਂ ਮਨ ਮਯਸਰ ਹੁਆ ਸ਼ੁਕਰ ਹੈ ਉਨ ਕਦਾਂ ਮਨ ਮਯਸਰ ਹੁਆ ਬਾਦ

0: गए
1: बात
0: रोते रोते हम मुस्कुराने लगे।
1: बात
0: ओ कारण यह सी भी जदों अगले दिन की जिंदगी का पता पूछे ना, जदों फुल टाहणी नाल टुट जांदा है वो
1: जी
0: नाल दी नाल मुरझा जांदा
1: बिल्कुल
0: है।
1: है जी,
0: ओदे
1: मजा
0: करके
1: आता है
0: ये लाइन है, वो लाइन कही गई भी कल दी जिंदगी का जो पता पूछे ना, तो वो जेड़ा जिन्हू पूछे वो टाहणी नाल तोड़ के फुल विखान लग्या भी
1: जी,
0: आ जिंदगी है, भी जे
1: बिल्कुल
0: टुट
1: है
0: गई
1: जी,
0: तो मुरझा जानी है नाल दी नाल है।
1: बिल्कुल है जी,
0: ते आ एक एक
1: वाह
0: लाइन अज दी जिंदगी दे शमी भाई जी
1: जी
0: सुनियो जरा।
2: जी हाँ जी
0: मैंने इजहारे उल्फत किया था फकत, मैंने इजहारे उल्फत किया था फकत, वो तो मी तो से मुझको डराने लगे।
1: जी
0: थोड़े समझ नहीं आई, आ मी टू आ चन्नी आ फसिया सी ना, मैं तो मोहब्बत का इजहार किया सी, वो कहना
1: जी
0: भी असि मी टू का केस कर देंगे तेरे ते, वही गल जो तू
1: जी
0: कम फड़े।
2: अच्छा बिल्कुल
0: कहना मैंने इजहारे उल्फत किया था फकत,
1: जी
0: वो तो मी तू से मुझको डराने लगे, रोते
1: जी क्या बात
0: रोते हम मुस्कुराने लगे।
1: है जी, तुहाडे गीत दे विच अपने डेनमार्क तो बाई जी बहादुर सिंह ने फिटनेस पंजाब आईडी तो वो कहंदे मुकद्दर भाजी कहंदे रात नूं सौण दी फुरसत नहीं है। मैं भी सोचदा सी कि भाई रात नूं ट्रांसफर कौन कहंदे खराब करदा है जी
0: क्या
1: जी
0: बात है,
1: जी
0: रोते रोते जो हम मुस्कुराने लगे, दोस्तों
1: वाह जी
0: के करम याद आने लगे, रोते
1: वाह
0: रोते जो हम
2: क्या बात
0: मुस्कुराने लगे।
1: वाह जी वाह, थैंक
0: जी शमी भाई साढ़ी
1: यू जी, थैंक यू
0: छोटी
1: मुकद्दर जी,
2: जी
0: छोटी
2: कृष्णा जी
0: छोटी
2: रोते
0: छोटी
2: रोते मुस्कुराते
1: जी
2: रहे
1: जी
0: छोटी
2: बहुत ही
0: जी
2: खूब जी,
0: ए पेश का छोटी जी वो है ना, बहुत बार होंगे भी छोटी जी वड्डी गलबात वड्डा ड्रामा शनिवार वास्ते ही संभाल के रखने हैं।
1: जी क्या बात है जी,
0: क्योंकि
1: क्या बात, शुक्रिया जी मुकद्दर जी,
0: है
1: बहुत ही
0: ना
2: खूब जी,
0: कई कई सज्जन फिर ਡੀਕਦੇ ਹੁੰਦੇ ਆ ਉਹੀ ਗੱਲ,
1: ਬਿਲਕੁਲ
0: ਚਲੋ
1: ਹੈ ਜੀ,
0: ਛੋਟੀ
1: ਬਿਲਕੁਲ
0: ਬਾਤੀ ਗੱਲਬਾਤ ਹੋ ਜਾਂਦੀ ਹੈ, ਬਾਕੀ ਤੁਹਾਡੇ ਵਰਗੇ ਪਿਆਰੇ ਸੱਜਣਾਂ ਨਾਲ ਸਾਰਿਆਂ ਨਾਲ ਸਾਂਝ ਪੈ ਜਾਂਦੀ ਹੈ।
1: ਜੀ ਬਿਲਕੁਲ
2: ਇਹੀ
1: ਜੀ, ਇਹੀ ਮੁਹੱਬਤ
0: ਗੱਲਬਾਤ
2: ਜਿੰਦਾਬਾਦ
0: ਹੈ
2: ਹੈ ਜੀ। ਦੇਖੋ
1: ਬਿਲਕੁਲ
2: ਅੱਛਾ ਇੱਕ ਗੱਲ ਹੈ ਕਿ ਜਿਹੜਾ ਮੀਟੂ ਵਾਲਾ ਸ਼ੇਰ ਵਾਕਿਆ ਵਿਆਖਿਆ ਦੁਬਾਰਾ
1: ਜੀ
0: ਨਹੀਂ, ਮੈਨੂੰ ਵੀ ਪਤਾ ਲੱਗਿਆ ਸੀ, ਮੈਂ ਵੀ ਇਹ ਸਮਝ ਹੀ ਨਹੀਂ ਉਹੀ ਗੱਲ ਗੱਲ ਨੂੰ, ਫਿਰ ਮੈਂ ਦੁਬਾਰਾ ਐਕਸਪਲੇਨ ਕੀਤਾ ਉਹੀ ਗੱਲ।
2: बहुत ही खूब
0: ठीक
2: जी, बहुत ही खूब,
1: थैंक यू मुकद्दर जी, बहुत
0: है
1: बहुत शुक्रिया जी, थैंक
0: भाई,
1: यू,
0: सत
1: सत
0: श्रीकाल,
1: श्रीकाल
0: मोहब्बत
1: जी, सत
0: जिंदाबाद,
1: श्रीकाल जी,
0: जिंदगी
1: जिंदगी
0: जिंदाबाद जी,
1: जिंदाबाद जी,
0: लव यू प्यारे
2: जिंदगी
0: सज्जना
2: जिंदाबाद
0: जी,
1: जो दो, लो दोस्तों ये सी
2: शुक्रिया
1: मुकद्दर भाई जी जुड़े सन ते गल्लां बातां करके गए ने, लाइना तुहाडे लई भी खुल्लियां ने, ते शमी जी तो आपां अग्गे वल नूं भी वधना है, ते होर 2-4 मिंट च गल्लबात करनी चाहुंदे हो नाल तां निघा स्वागत रहेगा, ते बहुत सारे दोस्तां दे सुनेहे भी आ रहे ने जी। शमी जी आपां तरक्कियां वल नूं चलीए थोड़ा जिहा, जिदां गीतकारी दे विच वी काफी तरक्कियां होईयां ने
2: हर फील्ड विच, हर फील्ड कोई भी तुसीं जिहड़ा फील्ड देखो ओ, क्योंकि जे जिहड़ा कोई भी फील्ड आ,
1: जी
2: चाहे ओ खेडां दा, चाहे गीतकारी दा, चाहे सिंगिंग दा, म्यूजिक दा,
1: जी
2: जे ओ च खड़ोत आ गई, जे ओ रुक गया किते, फिर
1: जी
2: ओ सरवाइव ही नहीं कर सकदा। तू
1: बिल्कुल जी
2: रुकना ते एक तरह दा एंड आ,
1: जी
2: दरिया जिहड़ा जदों तक ओ चल रिहा है ओ दरिया है, जदों
1: जी
2: रुक गया फिर ओ चप्पड़ बन जाएगा, ओहदा कोई फायदा नहीं,
1: जी
2: ओहदा ओहो एंड ही हो जांदा एक तरह दा।
1: बिल्कुल
2: इस
1: है जी
2: करके जेड़ा हुण आपां वेखदे हां कि गीत हुण आपां रैप देख रहे हैं, किवें
1: जी
2: ओह जेड़ी गल्लां आपां आम करदे हां उहनूं जे ਢੋਲਕੀ ਦੇ ਉੱਤੇ ਆਪਾਂ ਕਰਨ ਲੱਗ ਜਾਈਏ,
1: ਜੀ
2: ਇੱਕ ਰਿਦਮ ਦੇ ਵਿੱਚ ਕਰਨ ਲੱਗ ਜਾਈਏ, ਬੜਾ ਇੱਕ ਵੱਖਰੀ ਕਲਾਕਾਰੀ ਆ
1: ਜੀ
2: ਉਹ ਇੱਕ ਆਪਾਂ ਦੇਖਿਆ ਨਿਜ਼ਾਮ, ਨਵਾਂ ਇੱਕ ਉਹਦਾ ਸਿਸਟਮ ਜਿਹੜਾ ਨਿਜ਼ਾਮ ਬਣ ਗਿਆ ਕਹਿ ਲਓ, ਉਹ
1: ਬਿਲਕੁਲ
2: ਚੱਲ ਰਿਹਾ।
1: ਬਿਲਕੁਲ
2: ਤੋ ਇਹ ਵੀ ਵੈਲਕਮ ਆ ਕਹਿ ਲਓ, ਜਿਵੇਂ ਪੰਜਾਬੀਆਂ ਦਾ ਚੁਟਕਲਾ ਬੜਾ ਬਹੁਤ ਘਟਾਤ ਹੈ, ਕਹਿੰਦੇ ਵੀ ਇਹ ਜਿਹੜਾ ਸੰਗੀਤਕਾਰੀ ਜਾਂ ਜਿਹੜੀ ਉਹ ਤਾਂ ਇੰਨੀ ਵੱਧ ਗਈ ਆ
1: ਜੀ
2: ਡਾਂਸ ਦੀ ਸਾਡੀ ਜਿਹੜੀ ਚਾਹਤ ਆ, ਕਿ ਜੇ ਗਾਣੇ ਬੰਦ ਵੀ ਹੋ ਜਾਣ ਡੀਜੇ ਦੇ ਤਾਂ ਜਨਰੇਟਰ ਤੇ ਨੱਚ ਸਕਦੇ ਆ, ਉਹ ਕੋਈ ਰੌਲਾ ਹੀ ਨੀ। ਤੇ ਫਿਰ ਉਹ ਗੱਲ ਸੁਣਾਉਂਦੇ ਹੁੰਦੇ ਕਈ ਵਾਰੀ ਜਿਹੜੇ ਵੱਡੇ ਗੀਤਕਾਰ ਆ, ਉਹ ਕਹਿੰਦੇ ਭਾਈ ਸਾਡੇ ਕੋਲ ਬੰਦਾ ਆਇਆ ਕਹਿੰਦਾ ਜੀ ਗੀਤ ਮੈਂ ਲਿਖਣੇ ਆ, ਆਪਣੇ ਵੀ ਕਈ ਵਾਰੀ ਮੰਚ ਤੇ ਗੱਲ ਹੋਈ ਆ,
1: ਜੀ
2: ਉਹ ਕਹਿੰਦਾ ਵੀ ਤੂੰ ਸਿੱਖਿਆ ਕੋਈ ਹੀਰ ਪੜ੍ਹੀ ਆ, ਕੋਈ ਮਿਰਜ਼ਾ ਸਾਹਿਬਾ ਕੋਈ ਉਹ ਜਿਹੜੇ ਕਿੱਸੇ ਕੁੱਸੇ ਪੜ੍ਹੇ ਆ,
1: ਜੀ
2: ਕਹਿੰਦੇ ਲਾਓ ਕੀ ਪੜ੍ਹਨੇ ਆ, ਉਹ ਤਾਂ ਹੁਣ ਮੈਂ ਆਪ ਲਿਖਣੇ ਆ, ਉਹ ਤਾਂ ਕੋਈ ਫਾਇਦਾ ਨੀ ਉਹਨਾਂ ਦਾ।
1: ਜੀ
2: ਅਸੀਂ ਪੜ੍ਹਨਾ ਸਿੱਖਣਾ ਜਾਂ ਉਹਦੇ ਨਾਲ ਡਿਸਕਨੈਕਟ ਹੋ ਕੇ ਨਵਾਂ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਹੋ ਸਕਦਾ ਕਿ ਜਮਾ ਹੀ ਨਵਾਂ ਕ੍ਰੀਏਟ ਹੋ ਜੇ, ਜਾਂ ਹੋ ਸਕਦਾ ਜਮਾ ਹੀ ਜਿਹੜਾ ਉਹ ਗੋਤਾ ਗੋਚ ਹੀ ਪੈ ਜੇ।
1: ਬਿਲਕੁਲ,
2: ਤੋ ਇਹ ਰਿਸਕ ਤਾਂ ਹੈ ਇਹਦੇ ਵਿੱਚ, ਜਿਵੇਂ ਪਾਤਰ ਸਾਹਿਬ ਕਹਿ ਗਏ ਸੀ ਕਿ ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ,
1: ਭਾਜੀ ਜਿਵੇਂ
2: ਉਹ ਚੀਜ਼ ਜਿਹੜੀ ਉਹ ਵੀ ਉਹ ਜ਼ਰੂਰੀ ਹੋ ਜਾਂਦੀ ਸੀ।
1: ਜਿਵੇਂ ਇਸੇ ਚੀਜ਼ ਨੂੰ ਸੈਣੀ ਸਾਹਿਬ ਜਾਂ ਹੋਰ ਸੱਜਣ ਵੀ ਤੁਸੀਂ ਵੀ ਗੱਲ ਕੀਤੀ ਹੈ, ਪਰ ਜਿਹੜੀ ਸਾਡੀ ਮਾਨਸਿਕਤਾ ਹੈ ਜਾਂ ਪਰਸਨੈਲਿਟੀ ਡਿਵੈਲਪਮੈਂਟ ਦੀ ਗੱਲ ਹੈ, ਸਾਡੀ ਆਪਣੀ ਸ਼ਖਸੀਅਤ ਨੂੰ ਨਿਖਾਰਨ ਦੀ ਗੱਲ ਹੈ, ਪਹਿਲਾਂ ਇਹਨਾਂ ਸਮਿਆਂ ਦੇ ਵਿੱਚ ਪਹਿਲੇ ਸਮਿਆਂ ਦੇ ਵਿੱਚ ਚਲੋ ਇੰਨਾ ਕਿਤਾਬਾਂ ਜਾਂ ਹੋਰ ਸਾਰਾ ਚੀਜ਼ਾਂ ਟੈਕਨੋਲੋਜੀ ਚਾਹੇ ਉਹ ਟੀਵੀ ਹੈ ਚਾਹੇ ਰੇਡੀਓ ਦੀ ਗੱਲ ਕੀਤੀ ਹੈ ਜਾਂ ਕੰਪਿਊਟਰ ਆ ਗਏ ਟੈਬ ਆ ਗਏ ਹੋਰ ਸਾਰਾ ਬਥੇਰਾ ਕੁਝ ਆ ਗਿਆ, ਪਰ ਉਹਨਾਂ ਸਮਿਆਂ ਦੇ ਵਿੱਚ ਕਿਵੇਂ ਲੋਕ ਮਤਲਬ ਕਿ ਬਹੁਤ ਸਹਿਜ ਸੁਭਾਅ ਦੇ ਜਾਂ ਆਪਣੀ ਪਰਸਨੈਲਿਟੀ ਨੂੰ ਜੋ ਸੀਗਾ ਉਹ ਕਹਿਣੀ ਤੇ ਕਰਨੀ ਦੇ ਵਿੱਚ ਜਾਂ ਕੋਲ ਕਰਾਰਾਂ ਦੀ ਗੱਲ ਆਉਂਦੀ ਹੈ ਤਾਂ ਉਹ ਅੱਜ ਦੇ ਸਮੇਂ ਦੇ ਵਿੱਚ ਕਿਵੇਂ ਦੇਖਦੇ ਹੋ ਕਿ ਉਹ ਮਤਲਬ ਕਿ ਉਹ ਚੀਜ਼ ਮਿਸ ਹੁੰਦੀ ਨਜ਼ਰ ਨਹੀਂ ਆਉਂਦੀ ਹੈ ਕਿ ਆਪਣੀ ਪਰਸਨੈਲਿਟੀ ਜਿਹੜੀ ਆ ਡਿਵੈਲਪਮੈਂਟ ਕਰਨ ਦੇ ਲਈ ਸਾਨੂੰ ਹੋਰ ਵੀ ਕਿੱਡੇ ਵੱਡੇ ਪੱਧਰ ਦੇ ਉੱਤੇ ਜ਼ਰੂਰਤ ਹੈ ਜਾਂ ਸਕੂਲਿੰਗ ਸਿਸਟਮ ਦੇ ਵਿੱਚ ਕਿਵੇਂ ਕਿ ਬੱਚਿਆਂ ਨੂੰ ਉਹਨਾਂ ਚੀਜ਼ਾਂ ਦੇ ਲਈ ਤਿਆਰ ਕੀਤਾ ਜਾ ਸਕਦਾ ਹੈ।
2: ਹਾਂਜੀ ਦੇਖੋ ਸਕੂਲ ਦੇ ਵਿੱਚ ਤੇ ਇੱਕ ਸਿਸਟਮੈਟਿਕ ਤਰੀਕੇ ਨਾਲ ਬੱਚਿਆਂ ਨੂੰ ਜਿਹੜਾ ਇਤਿਹਾਸ ਪੜ੍ਹਾ ਰਹੇ ਆ ਜਾਂ ਲੈਂਗੁਏਜ ਦੀ ਸਿੱਖਿਆ ਉਹ ਸਾਰਾ ਕੁਝ ਹੋ ਰਿਹਾ ਉਹ ਜੁੜਦੇ ਆ
1: ਜੀ,
2: ਤੇ ਪਰ ਜਿਹੜੀ ਕਮਜ਼ੋਰ ਕੜੀ ਜੇ ਕਿਤੇ ਰਹਿ ਜਾਂਦੀ ਆ ਤਾਂ ਉਹ ਉਹਦੀ ਡੈਡੀਕੇਸ਼ਨ ਦੀ ਜਾਂ ਲਗਾਤਾਰਤਾ ਦੀ ਹੋ ਸਕਦੀ ਆ ਕਿ ਆਪਾਂ ਜਦੋਂ ਸਕੂਲੀ ਜਿਹੜੀ ਸਿੱਖਿਆ ਹਾਸਲ ਕਰ ਲਈ ਆ ਸਰਟੀਫਿਕੇਟ ਆ ਗਿਆ ਕਾਲਜ ਕਰ ਲਿਆ ਉਦੋਂ ਬਾਅਦ ਅਸੀਂ ਡਿਸਕਨੈਕਟ ਕਰ ਦਿੰਦੇ ਹਾਂ ਸਾਰੇ ਕਨੈਕਸ਼ਨ ਜਿਹੜੇ ਆ ਨਾ ਲਰਨਿੰਗ ਦੇ ਉਹ ਲਾ ਹੀ ਦਿੰਦੇ ਕਹਿੰਦੇ ਛੱਡੋ ਪਰ ਇਹਦੀ ਹੁਣ ਕੀ ਲੋੜ ਆ ਹੁਣ ਜਿਹੜੀ ਡਿਗਰੀ ਲੈਣੀ ਸੀ ਉਹ ਤਾਂ ਲੈ ਲਈ ਅਸੀਂ ਘਰ ਦੇ ਵਿੱਚ ਕਿਤਾਬਾਂ ਬੰਦ ਕਰ ਦਿੰਦੇ ਆ ਉਹ ਨੀ ਪੜ੍ਹਨੀ ਆਪਾਂ ਕਿਉਂਕਿ ਹੁਣ ਜੇ ਸਾਨੂੰ ਕੋਈ ਪੜ੍ਹਦਾ ਦੇਖੇ ਇਹ ਨਾ ਕਹੇ ਕਿ ਇਹ ਕੀ ਹੈ ਕਿਤਾਬੀ ਕੀੜਾ ਜਿਹਾ ਬਣ ਗਿਆ ਉਹ ਆਪਾਂ ਇੱਕ ਕਹਿ ਲੋ ਨਾ ਜਿਹੜਾ ਫੋਕਸ ਆ ਉਹ ਬਦਲ ਜਾਂਦਾ ਹੈ ਨੌਲੇਜ ਦੀ ਬਜਾਏ ਜਿਹੜਾ ਸੋਸਾਇਟੀ ਜਦੋਂ ਆਪਾਂ ਦੇਖਦੇ ਜਿਵੇਂ ਤੁਸੀਂ ਗੱਲ ਕੀਤੀ ਨਾ ਉਹ ਸੋਸ਼ਲ ਪਰਸਪੈਕਟਿਵ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਇਹਨੂੰ ਕਿ ਬੰਦਾ ਤਰੱਕੀ ਕਿਹਨੂੰ ਮੰਨਦਾ ਕਹਿੰਦਾ ਜੀ ਮੇਰੇ ਕੋਲ ਵੱਡਾ ਘਰ ਹੋਵੇ ਬ੍ਰਾਂਡਡ ਕੱਪੜੇ ਹੋਣ ਮੈਂ ਫੋਰਨ ਦੇ ਟ੍ਰਿਪ ਕਰ ਰਿਹਾ ਹੋਵਾਂ ਬਾਹਰ ਜਾ ਰਿਹਾ ਹੋਵਾਂ ਪਰ ਜਦੋਂ ਤੱਕ ਵੈਲਿਊਜ ਕਦਰਾਂ ਕੀਮਤਾਂ ਜਦੋਂ ਤੱਕ ਇਹ ਰਿਸਪੈਕਟ ਸਤਿਕਾਰ ਜਾਂ ਜਿਹੜਾ ਆਪਣਾ ਮਾਨਸਿਕ ਜਿਹੜੀ ਆਪਣੀ ਸਿਹਤ ਆ ਮਨੋ ਜਿਹੜੀ ਸਥਿਤੀ ਆ ਸੋਚ ਆ ਉਹਦਾ ਦਾਇਰਾ ਉਹ ਪੋਜ਼ਿਟਿਵਿਟੀ ਨਾਲ ਭਰਪੂਰ ਨਹੀਂ ਹੁੰਦਾ ਉਹ ਉਹਦਾ ਹੀ ਕੋਈ ਏਮ ਉਹਦਾ ਉਹਨੂੰ ਪ੍ਰਾਪਤ ਨਹੀਂ ਹੁੰਦਾ ਫਿਰ ਉਹਦੀ ਇਹ ਤਾਂ ਉਦਾਂ ਦੀ ਪ੍ਰੋਗਰੈਸ ਆ ਉਦਾਂ ਦੀ ਇੰਨੀ ਦੌੜ ਆ ਜਿਹਦਾ ਸਿੱਟਾ ਹੀ ਕੋਈ ਨੀ ਜਿਹਦਾ ਗੋਲ ਕੋਈ ਨੀ ਹੈਗਾ ਉਹਨੇ ਕੀ ਹਾਸਲ ਕਰਨਾ ਤੇ ਕਿੱਥੇ ਪਹੁੰਚਣਾ ਜੇ ਡਿਫਾਈਨ ਜਦ ਤੱਕ ਨੀ ਕਰਦੇ ਆਪਾਂ ਕਿ ਅਸੀਂ ਚਾਹੁੰਦੇ ਕੀ ਆ ਹੁਣ ਉਹ ਜ਼ਰੂਰੀ ਆ ਉਹਦੇ ਬਾਅਦ ਦੇਖਣਾ ਜ਼ਰੂਰੀ ਆ ਤੋ ਕੁੱਲ ਮਿਲਾ ਕੇ ਜੇ ਸਮ ਅਪ ਕਰਨਾ ਹੋਵੇ ਆਪਾਂ ਤਾਂ ਦੇਖਣਾ ਇਹ ਪਊਗਾ ਕਿ ਜਿੰਨੀ ਮਰਜ਼ੀ ਆਪਾਂ ਤਰੱਕੀ ਕਰ ਲਈਏ ਜੇ ਉਸ ਤਰੱਕੀ ਨੂੰ ਕਰਨ ਵਾਲਾ ਬੰਦਾ ਅਸਲ ਚ ਬੰਦਾ ਹੀ ਨਹੀਂ ਬਣਿਆ ਉਹਦੇ ਵਿੱਚ ਉਹ ਦੂਜਿਆਂ ਲਈ ਜਿਹੜੀਆਂ ਭਾਵਨਾਵਾਂ ਹੀ ਨਹੀਂ ਹੈਗੀਆਂ ਕਿ ਉਹ ਬੰਦਾ ਉਹਨਾਂ ਨੂੰ ਦੂਜਿਆਂ ਨੂੰ ਵੀ ਆਪਣੇ ਕਹਿ ਲੋ ਵੀ ਹਮ ਵਤਨ ਜਾਂ ਜਿਹੜਾ ਉਹ ਸਮਝੇ ਉਹਨਾਂ ਦੇ ਦੁੱਖ ਦਰਦ ਨੂੰ ਜਿਹੜਾ ਮਹਿਸੂਸ ਨਾ ਕਰੇ ਤਾਂ ਫਿਰ ਉਹ ਵੀ ਕਾਹਦਾ ਤਰੱਕੀ ਵਾਲਾ ਬੰਦਾ ਹੋਇਆ ਉਹ ਤਾਂ ਇੱਕ ਜਿਵੇਂ ਤੁਸੀਂ ਸ਼ੁਰੂ ਚ ਵੀ ਗੱਲ ਕਰ ਰਹੇ ਸੀ ਕਿ ਰੋਬੋਟ ਹੀ ਹੋ ਗਿਆ ਉਹਨੇ ਮਸ਼ੀਨ ਹੋ ਗਈ ਪੈਸੇ ਕਮਾਉਣ ਦੀ ਮਸ਼ੀਨ ਹੋ ਗਈ ਆ ਪਰ ਮਨੁੱਖਤਾ ਮਾਨਵਤਾ ਉਹ ਮਾਈਨਸ ਹੋ ਗਈ ਇਹੋ ਜਿਹੀ ਤਰੱਕੀ ਜਿਹੜੀ ਆ ਉਹ ਕਿਸੇ ਕੰਮ ਦੀ ਨੀ
1: ਬਿਲਕੁਲ
2: ਤੋ ਜਿਹੜੀ ਆ ਸਰਬੱਤ ਦੇ ਭਲੇ ਵਾਲੀ ਜਿਹੜੀ ਭਾਵਨਾ ਹੈ ਤੇ ਭਾਈਚਾਰਕ ਜਿਹੜੀ ਸਾਂਝ ਆ ਇਹਦਾ ਹੋਣਾ ਜ਼ਰੂਰੀ ਹੈ
1: ਜ਼ਰੂਰੀ ਹੈ
2: ਮੈਨੂੰ ਲੱਗਦਾ ਇਸ ਨੋਟ ਤੇ ਆਪਾਂ
1: ਜੀ ਜਿਵੇਂ ਉਦਲਾ ਸਾਹਿਬ ਨੇ ਨਾ ਇੱਕ ਲਾਈਨਾਂ ਭੇਜੀਆਂ ਸੀ ਦਿਨੇ ਕਹਿੰਦੇ ਕਿ ਜੇ ਰੱਬ ਬੰਦੇ ਨੂੰ ਛੱਡ ਕੇ 83,99,999 ਜੂਨਾਂ ਬਣਾ ਲੈਂਦਾ ਨਾ ਤਾਂ ਚੰਗਾ ਰਹਿੰਦਾ।
2: ਜੀ
1: ਇਸ ਕੱਲੀ ਜੂਨ ਨੇ ਕਹਿੰਦੇ ਸਾਰੀਆਂ ਜੂਨਾਂ ਨੂੰ ਸਤਾਇਆ ਹੋਇਆ ਹੈ ਜੀ।
2: ਉਹ ਕੁਦਰਤ ਜਿਹੜੀ ਹੈ ਨਾ ਉਹ ਪੱਕੀ ਗੱਲ ਆ ਵੀ ਹੁਣ ਉਹਨੇ ਬੰਦੇ ਨੂੰ ਇਹ ਪਾਵਰ ਜੀ ਦੇਤੀ, ਕੋਈ ਪਤਾ ਨੀ ਹੁੰਦਾ ਉਹ ਕੁਦਰਤ ਕਿਹੜੇ ਕਿਹੜੇ ਜੀਵ ਜੰਤੂ ਤੇ ਮਿਹਰਬਾਨ ਹੋ ਜੇ, ਉਹਨੂੰ ਅਕਲ ਦੇ ਦੇਣੇ ਤੇ ਇਧਰੋਂ ਚੱਕ ਕੇ ਕਹਿਣਾ ਉਧਰ ਪਾ ਦੋ ਮਾੜਾ ਜਿਹਾ ਚਾਬੀ ਉਹ ਭਰਨੀ ਹੈ, ਕਹਿੰਦਾ ਲੋ ਜੀ ਹੁਣ ਬਾਂਦਰ ਤੁਹਾਡੇ ਹੱਥ ਚ ਆ ਗਿਆ ਕੰਮ, ਕਹਿ ਤੁਸੀਂ ਕਰੋ ਰਾਜ ਭਾਗ ਤੇ ਬੰਦੇ ਨੂੰ ਬਾਂਦਰ ਦੇ ਬਾਂਦਰ ਨੂੰ ਬੰਦਾ ਬਣਾ ਦੇਵੇ, ਉਹਦੇ ਹੱਥ ਸਾਰਾ ਕੁਛ ਹੈ
1: ਜੀ।
2: ਤੋ ਇਹ ਵਾਕਈ ਸਹੀ ਗੱਲ ਹੈ ਜੀ, ਮਨੁੱਖਾਂ ਨੇ ਜ਼ਿਆਦਾ ਜਿਹੜਾ ਘਾਣ ਕੀਤਾ ਹੈ ਜਿਹੜਾ ਪ੍ਰਕਿਰਤੀ ਦਾ ਕੁਦਰਤ ਦਾ
1: ਜੀ,
2: ਬਿਲਕੁਲ ਸਹਿਮਤੀ ਹੈ ਜੀ
1: ਬਿਲਕੁਲ। ਤੇ ਆਪਣੇ ਨਾਲ ਲਾਈਨ ਦੇ ਉੱਤੇ ਰਜਿੰਦਰ ਜੀਰਾ ਜੀ ਵੀ ਜੁੜ ਰਹੇ ਨੇ ਜੀ ਆਪਣੇ। ਸ਼ਮੀ ਜੀ ਫਿਰ ਆਗਿਆ ਲੈਂਦਾ ਮੈਂ ਤੁਹਾਡੇ ਤੋਂ। ਔਜਲਾ ਸਾਹਿਬ ਜੁੜੇ ਨੇ ਪਹਿਲਾਂ, ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
3: ਸਤਿ ਸ੍ਰੀ ਅਕਾਲ ਜੀ ਦੋਹਾਂ ਵੀਰਾਂ ਨੂੰ, ਸਰਕਾਰ ਸਰੋਤਿਆਂ ਲਈ
1: ਸਤਿ ਸ੍ਰੀ ਅਕਾਲ ਜੀ, ਜੀਆਂ ਨੂੰ ਜੀ ਔਜਲਾ ਸਾਹਿਬ
2: ਜੀ, ਸਤਿ ਸ੍ਰੀ ਅਕਾਲ ਜੀ।
3: ਜਿਹੜੀ ਤੁਸੀਂ ਪਹਿਲਾਂ ਮੁਕੱਦਰ ਵੀਰ ਗੱਲ ਕਰੀ ਸੀ, ਸੋਰੀ ਭਾਰਜਵੀਰ ਗੱਲ ਕਰੀ ਸੀ, ਮੁਕੱਦਰ
1: ਜੀ
3: ਮਤਲਬ ਜੀਦਾ ਜੀ ਦਾ ਕਹਾਣਾ ਕਹਿੰਦਾ ਸ਼ਨੀਵਾਰ ਸਮਝ ਗਿਆ,
1: ਬਿਲਕੁਲ
3: ਮੁਕੱਦਰ ਸ਼ਨੀਵਾਰ ਦਾ ਐਤਵਾਰ ਨੀ ਸਮਝਦਾ, ਉਹ ਮੈਨੂੰ ਲੱਗਦਾ ਸ਼ਮੀ ਵੀਰ ਜੀ ਦੀ ਫੋਟੋ ਦੇਖ ਕੇ ਝੂਮਣ ਲੱਗ ਜਾਂਦਾ ਜਿਵੇਂ ਸਵੇਰੇ ਸੱਪ ਲੱਗ ਜਾਂਦਾ, ਉਹਦਾ ਕਸੂਰ ਨੀ,
2: ਮੁਹੱਬਤ ਜ਼ਿੰਦਾਬਾਦ ਹੈ ਜੀ, ਕੀ ਬਾਤ ਆ।
3: ਤੇ ਉਹ ਨਾ ਤੁਸੀਂ ਜਿਹੜੀ ਗੱਲ ਕਰਦੇ ਸੀ ਕਿ ਵਿਸ਼ਵਾਸ ਟੁੱਟ ਰਹੇ ਨੇ, ਸਮਝੌਤੇ ਟੁੱਟ ਰਹੇ ਨੇ
1: ਜੀ,
3: ਅਸਲ ਚ ਵਿਸ਼ਵਾਸ ਹੈ ਜਿਹੜਾ ਜੋ ਸਾਡੇ ਸਿਰ ਤੇ ਬੈਠਾ ਨਾ ਵੱਡੇ ਨੇ, ਜੋ ਜੇ ਉਹ ਕਾਇਮ ਕਰਨਗੇ ਤਾਂ ਹੀ ਥੱਲੇ ਤੱਕ ਅਸਰ ਹੋਊ, ਤਾਂ ਹੀ ਆਉਣ ਵਾਲੀਆਂ ਪੀੜ੍ਹੀਆਂ ਤੱਕ ਉਹ ਡਿਲੀਵਰ ਹੋਊਗਾ ਜੀ,
1: ਬਿਲਕੁਲ।
3: ਸੋ ਜਦ ਵੱਡੇ ਹੀ ਵਿਸ਼ਵਾਸ, ਜਿਵੇਂ ਹੁਣ ਅਮੈਰੀਕਾ ਦੇਖੋ ਕੀ ਕਰ ਰਿਹਾ ਨਾ
1: ਜੀ,
3: ਜਾਂ ਆਪਣੇ ਪਿੰਡਾਂ ਚ ਲੈ ਲਓ, ਅੱਗੇ ਇੱਕ ਬੰਦਾ ਹੁੰਦਾ ਸੀ ਉਹ ਇਹੋ ਜਿਹੇ ਫੈਸਲੇ ਕਰ ਦਿੰਦਾ ਸੀ ਕਿ ਸਾਰੇ ਲੋਕ ਉਹਦਾ ਮੰਨਦੇ ਸੀ, ਅਗਲੇ ਕਹਿੰਦੇ ਵੀ ਨਹੀਂ ਉਹੋ ਜਿਹੇ ਬਣੀਏ
1: ਜੀ।
3: ਹੁਣ ਜਿਹੜਾ ਪਿੰਡ ਦਾ ਸਰਪੰਚ ਇਹ ਗਾਹ ਪਾਊਗਾ
1: ਜੀ,
3: ਤੇ ਫਿਰ ਸਾਰੇ ਪਿੰਡ ਨੇ ਥੱਲੇ ਗਾਹ ਹੀ ਪਾਉਣਾ, ਫਿਰ ਉੱਪਰ ਜਾ ਕੇ ਹੋਰ ਗਾਹ ਪਾਊ, ਆਹੀ ਸਿਸਟਮ ਇਸੇ ਨੇ ਸਾਡਾ ਸਿਸਟਮ ਕੰਮ ਖਰਾਬ ਕਰਿਆ ਸਾਰਾ,
1: ਬਿਲਕੁਲ।
3: ਅੱਗੇ ਘੱਟੋ ਘੱਟ ਲੋਕਾਂ ਚ ਵਿਸ਼ਵਾਸ ਸੀ, ਐ ਮੁੰਡਾ ਵੀ ਨੀ ਸੀ ਦੇਖਦੇ, ਕੁੜੀ ਨੀ ਦੇਖਦੇ, ਆਪਣੇ ਜਿਹੜੇ ਨਾਈ ਭਾਈਚਾਰੇ ਚ ਹੁੰਦੇ ਉਹੀ ਰੁਪਈਆ ਦੇ ਆਏ ਹੁੰਦੇ ਸੀ, ਰਾਜਾ ਕਹਿੰਦੇ ਸੀ ਉਹਨਾਂ ਨੂੰ,
1: ਬਿਲਕੁਲ
3: ਜਿੰਦਾ ਰਹਿੰਦਾ ਸੀ ਪਿੰਡਾਂ ਕੰਨੀ, ਉਹਨੂੰ ਕਹਿੰਦੇ ਸੀ ਭਾਈ ਮੁੰਡਾ ਦੇਖ ਲਈ, ਕੋਈ ਉਹਨੂੰ ਪਤਾ ਹੁੰਦਾ ਸੀ ਘਰਾਂ ਚ ਜਾਂਦਾ ਸੀ ਉਹ ਲੋਕਾਂ ਦੇ
1: ਜੀ,
3: ਇਹ ਕਿਸੇ ਪਿੰਡ ਚ ਗਿਆ ਉਸ ਪਿੰਡ ਦੀ ਕੁੜੀ ਆਪਦੇ ਪਿੰਡ ਦੀ ਕੋਈ ਕੁੜੀ ਉਸ ਪਿੰਡ ਚ ਹੁੰਦੀ ਸੀ, ਦੋ ਚਾਰ ਨਾਲੇ ਉਹਨਾਂ ਦੇ ਘਰੇ ਕਿਹੜਾ ਕੱਢਣੇ, ਉਹ ਇੱਥੇ ਪਛਾਣ ਲੈਂਦੇ ਵੀ ਕਿਹੋ ਜਿਹਾ ਘਰਾਂ ਨੇ,
1: ਬਿਲਕੁਲ।
3: ਵਿਸ਼ਵਾਸ ਵੀ ਜੇ ਟੁੱਟੇ ਨੇ ਤਾਂ ਥੱਲੇ ਤੱਕ ਗਏ ਨੇ, ਤੇ ਉਹ ਜੀ ਹੁਣ ਦੁਨੀਆਂ ਹੋ ਗਈ,
1: ਹੋ ਗਈ ਹੈ ਜੀ ਬਿਲਕੁਲ।
3: ਹੁਣ ਤਾਂ ਬੰਦਾ ਤੁਸੀਂ ਦੇਖ ਲਓ ਵਿਸ਼ਵਾਸ ਆਪਦੇ ਆਪ ਤੇ ਨਹੀਂ ਰਿਹਾ ਲੋਕਾਂ
1: ਨੂੰ ਜੀ,
3: ਜਾਂ ਕਿਸੇ ਨੂੰ ਪੈਸੇ ਧਾਰੇ ਦੇਖ ਲਓ, ਫਿਰ ਵਿਸ਼ਵਾਸ ਪਤਾ ਲੱਗ ਜੂ, ਸਾਰ ਕੋਈ ਜਾਂਦਾ,
1: ਬਿਲਕੁਲ ਹੈ ਜੀ।
3: ਸੋ ਤਰੱਕੀ
2: ਪੱਕੀ ਗੱਲ ਹੈ,
3: ਹਾਂਜੀ ਰਾਜਨ ਜੀ ਜੋ ਗੱਲ ਕਰਕੇ ਗਏ, ਤਰੱਕੀ ਇਹੀ ਹੈ ਜੀ ਅਸਲ ਦੇ ਵਿੱਚ, ਉਹਨਾਂ ਨੇ ਗੱਲ ਕਰੀ ਬਹੁਤ ਸੋਹਣੇ ਉਹਨਾਂ ਨੇ ਪ੍ਰਚਾਰ
1: ਢੰਗ ਦੇ ਨਾਲ ਕੀਤੇ ਜੀ,
3: ਹਾਂ। ਨਹੀਂ ਤਾਂ ਰਤਨ ਟਾਟਾ ਜੀ ਨੇ ਇੱਕ ਬਹੁਤ ਵਧੀਆ ਗੱਲ ਕਹੀ, ਉਹਨਾਂ ਨੇ ਜਦੋਂ ਉਹਨਾਂ ਦੀ ਡੈਥ ਹੋਈ ਨਾ, ਉਹਨਾਂ ਦੇ ਕਈ ਕੋਟ ਆਏ, ਕਿਉਂਕਿ ਉਹ ਵੀ ਆਪਦੀ ਇੱਕ ਵਧੀਆ ਜ਼ਿੰਦਗੀ ਹੰਢਾ ਕੇ ਗਏ, ਜ਼ਰੂਰੀ ਨਹੀਂ ਕਿ ਪੈਸਾ ਹੀ ਸਾਰਾ ਕੁਛ ਹੁੰਦਾ
1: ਜੀ।
3: ਉਹ ਕਹਿੰਦੇ ਵੀ ਜੇ 10,000 ਦਾ ਪਰਸ ਲੈਣਾ ਦੇ ਵਿੱਚ ਰੁਪਈਆ ਨੀ ਰੱਖਣਾ ਨਾ
1: ਜੀ,
3: ਉਹਦੇ ਨੂੰ ਬੈਟਰ ਹੈ ਕਿ ਪਰਸ 500 ਦਾ ਲਓ ਤੇ 9,500 ਉਹਦੇ ਵਿੱਚ ਰੱਖੋ,
1: ਵਿੱਚ ਰੱਖੋ, ਬਿਲਕੁਲ ਹੈ, ਵਿੱਚ ਸਾਡੇ ਪਰਸ ਦੇ ਵੀ ਤੇ ਸ਼ਖਸੀਅਤ ਦੇ ਵਿੱਚ ਗੁਣ ਜ਼ਿਆਦਾ ਹੋਣੇ ਚਾਹੀਦੇ,
3: ਹਾਲਾਤ ਸਾਡੇ ਇਹ ਨੇ ਕਿ ਅਸੀਂ ਪਰਸ 10,000 ਰੱਖਿਆ, ਸਾਡੇ ਸਾਡੀਆਂ ਰੂਹਾਂ 10,000 ਵਾਲੀਆਂ ਤੇ ਅੰਦਰ ਕੁਛ ਨਹੀਂ ਹੈ,
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
3: ਸੋ ਅਸੀਂ ਉਹ ਵੈਸੇ ਉਹ ਤਰੱਕੀ ਦੇ ਦਿਖਾਵੇ ਚ ਫਿਰੀ ਜਾਂਦੇ ਆ
1: ਜੀ,
3: ਕਿਤੇ ਚਾਦਰੇ ਜ਼ਮੀਨਾਂ ਗਹਿਣੇ ਪੁੱਤ ਸਰਦਾਰਾਂ ਦੇ, ਅਸੀਂ ਉਹ ਹਾਂ ਜੀ।
1: ਇੱਕ ਨਾ ਮੈਂ ਦਿਨੇ ਕਹਾਣੀ ਪੜ੍ਹਦਾ ਸੀ, ਛੋਟੀ ਜਿਹੀ ਸੰਖੇਪ ਸੀਗੀ, ਤੇ ਉਹ ਨਾ ਕਾਂ ਤੇ ਕਬੂਤਰ, ਤੇ ਕਿਸਾਨ ਨੇ ਨਾ ਕਾਂ ਕਬੂਤਰ ਪਾਲਿਆ ਹੁੰਦਾ, ਤੇ ਕਾਂ ਕਹਿੰਦਾ ਉਹ ਬੈਠ ਕੇ ਦਰਖਤ ਦੇ ਉੱਤੇ ਨਾ ਰੋਜ਼ ਹੀ ਕਾਂ ਕਾਂ ਕਰਦਾ ਰਹਿੰਦਾ, ਤੇ ਉਹ ਕਬੂਤਰ ਨੂੰ ਦਾਣਾ ਪਾਣੀ ਵੀ ਪਾਉਂਦਾ, ਸਾਰਾ ਕੁਝ ਉਹਦੀ ਦੇਖ ਰੇਖ ਵੀ ਕਰਦਾ, ਤੇ ਕਾਂ ਦੇ ਮਨ ਚ ਇਹ ਗੱਲ ਆ ਜਾਂਦੀ ਹੈ ਕਿ ਯਾਰ ਕਬੂਤਰ ਮੇਰੇ ਨਾਲ ਉਹ ਚੰਗਾ ਹੈ ਜਾਂ ਕਿੱਦਾਂ ਹੈ, ਮਤਲਬ ਕਿ ਇਹਦੀ ਇੰਨੀ ਕਾਹਤੋਂ ਕਾਹਤੋਂ ਕਰ ਆਓ ਭਗਤ ਕਾਹਤੋਂ ਕਰਦਾ ਹੈ, ਤੇ ਉਹ ਕੀ ਕਹਿੰਦਾ ਉਹਦੇ ਮਨ ਦੇ ਵਿੱਚ ਵਿਚਾਰ ਇਹ ਪੈ ਜਾਂਦਾ ਕਿ ਯਾਰ ਮੈਂ ਕਾਲਾ ਹਨਾ, ਮੇਰੇ ਕਾਲੇ ਕਾਲੇ ਖੰਭ ਨੇ, ਤੇ ਜਾਂ ਤਾਂ ਮੈਨੂੰ ਰੰਗ ਬਦਲਣਾ ਪੈਣਾ ਜਾਂ ਕੁਝ ਕਰਨਾ ਪੈਂਦਾ, ਉਹ ਦੋ ਚੁੱਤੀ ਚ ਪੈ ਜਾਂਦਾ ਜੀ, ਤੂੰ ਆਪਣੀ ਹੋਂਦ ਹੀ ਖਤਮ ਕਰ ਲੈਂਦਾ ਜੀ,
3: ਬਿਲਕੁਲ। ਹੁਣ ਤੁਸੀਂ ਕਿਸੇ ਨੂੰ ਬਾਹਰਲੇ ਬੰਦੇ ਨੂੰ ਪੰਜਾਬ ਲੈ ਜਾਓ
1: ਜੀ,
3: ਤੇ ਉਹ ਕਦ ਕਹੂਗਾ ਕਿ ਅਸੀਂ ਗਰੀਬ ਆ, ਉਹ ਕਹੂਗਾ ਤੂੰ ਕਾਹਨੂੰ ਛੱਡ ਕੇ ਆਇਆ ਸੀ ਯਾਰ ਇੱਥੋਂ,
1: ਬਿਲਕੁਲ ਹੈ ਜੀ,
3: ਮੈਂ ਕਿੱਥੋਂ ਗੋਰੇ ਨੂੰ ਫੜ ਕੇ ਲੈ ਜਾਵਾਂ, ਤੇ ਉਹ ਮੈਨੂੰ ਜ਼ਰੂਰ ਵੀ ਤੂੰ ਕਾਹਦੇ ਵਾਸਤੇ,
1: ਉਹ ਆਪਾਂ ਨੂੰ ਕਮਲੇ ਆ, ਆਪਾਂ ਉਹ ਤਾਂ ਕਹਿਣਗੇ ਕਮਲੇ ਆ
3: ਏਡੇ ਮਹਿਲ ਗੱਡੀਆਂ ਖੜੀਆਂ ਨੇ,
1: ਜੀ
3: ਐਨਕਾਂ ਲਾ ਕੇ ਲੋਕ ਫਿਰਦੇ ਨੇ, ਕੰਮ ਕੋਈ ਕਰਦਾ ਨੀ,
1: ਜੀ
3: ਪਿੰਡ ਜਿਹੜੇ ਮਰਜ਼ੀ ਲੈ ਜਾਓ ਵੜਦਿਆਂ ਨੂੰ ਤਾਂਸ਼ ਕੁੱਟਦੇ ਮਿਲਦੇ ਨੇ,
1: ਬਿਲਕੁਲ
3: ਪਰ ਸਾਡੀ ਇੰਡੀਵਿਜੁਅਲ ਹਾਲਾਤ ਕੀ ਨੇ, ਸਾਡੇ ਸਿਰ ਕਰਜ਼ਾ ਕੀ ਹੈ, ਪਰ ਪਰਸਨ ਤੇ ਕਿੰਨਾ ਭਾਰ ਆ, ਉਹ ਤਾਂ ਨੀ ਸਾਨੂੰ ਦੇਖ
1: ਉਹ
3: ਰਿਹਾ
1: ਨਹੀਂ
3: ਸਾਡੀ
1: ਦੇਖਦਾ
3: ਹਾਲਾਤ
1: ਜੀ,
3: ਤੇ ਹਾਲਤ ਕੀ ਹੈ, ਇਨਸਾਫ਼ ਸਾਨੂੰ ਨੀ ਮਿਲ ਰਿਹਾ
1: ਜੀ
3: ਹਾਂਜੀ, ਇਸ ਕਰਕੇ ਇਹ ਤਰੱਕੀ ਨੀ ਨਾ ਹੈਗੀ, ਜੇ ਆਪਾਂ ਉਹਨੂੰ ਦੇਖੀਏ ਵੀ ਉਹ ਤਰੱਕੀ ਆ, ਉਹ ਤਰੱਕੀ ਨੀ ਹੈ
1: ਬਿਲਕੁਲ ਹੈ ਜੀ,
3: ਤਰੱਕੀ, ਜਿਵੇਂ ਉਹਨਾਂ ਨੇ ਕਿਹਾ ਭਾਈ ਇਹ ਜੀ ਤਰੱਕੀ ਕਮਾਓ ਕਿ ਤੁਹਾਨੂੰ ਪਤਾ ਲੱਗੇ ਹਰ ਸ਼ਖਸੀਅਤ, ਠੀਕ ਹੈ ਜੀ, ਧੰਨਵਾਦ ਜੀ,
1: ਥੈਂਕ ਯੂ ਜੀ ਔਜਲਾ ਸਾਹਿਬ, ਬਹੁਤ ਬਹੁਤ
3: ਥੈਂਕ ਯੂ,
1: ਸ਼ੁਕਰੀਆ, ਲੱਗਦਾ ਕੋਈ ਗੋਰਾ ਗਾਰਾ ਆ ਗਿਆ
2: ਸ਼ੁਕਰੀਆ
1: ਜਲਦੀ ਜਲਦੀ ਜੀ, ਤੇ ਜੀਰਾ ਸਾਹਿਬ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ, ਜੀ ਆਨੂੰ ਜੀ, ਜੇ ਤਰੋਂ ਕੋਈ ਪ੍ਰੋਬਲਮ
3: ਸਤਿ
1: ਹੋਈ ਤਾਂ
3: ਸ੍ਰੀ
1: ਦੱਸ ਦਿਓ,
3: ਅਕਾਲ
1: ਮੈਂ
3: ਭਾਰਤ
1: ਦੂਸਰੀ
3: ਜੀ
1: ਲਾਈਨ ਤੇ
3: ਦੇ,
1: ਲੈ ਲਾਂਗਾ ਜੀ, ਹਾਂਜੀ
0: ਸ਼ਮੀ ਜੀ,
1: ਹਾਂਜੀ ਨਾਲ
2: ਜੀ ਸਤਿ ਸ੍ਰੀ ਅਕਾਲ,
4: ਸਤਿ ਸ੍ਰੀ ਅਕਾਲ ਭਾਰਤ ਜੀ, ਸ਼ਮੀ ਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ ਅਕਾਲ ਜੀ, ਜੀਰਾ ਸਾਹਿਬ ਜੀ ਆਨੂੰ ਜੀ ਸਵਾਗਤ ਹੈ ਜੀ,
2: ਸਤਿ ਸ੍ਰੀ ਅਕਾਲ ਜੀ,
4: ਸ਼ਮੀ ਜੀ ਨੇ ਨਿਚੋੜ ਜਿਹੜਾ ਕੱਢ, ਜਿਹੜਾ ਨਿਚੋੜ ਕੱਢ ਦਿੱਤਾ ਨਾ,
1: ਹਾਂਜੀ
4: ਇਹਦੇ ਉੱਪਰ ਕੁਛ ਵੀ ਨੀ ਹੋ ਸਕਦਾ,
1: ਕੁਛ ਵੀ
4: ਗੱਲ ਤੁਹਾਨੂੰ ਇੱਕ ਹੈ,
1: ਬਿਲਕੁਲ ਹੈ ਜੀ,
4: ਜਿਹੜੀਆਂ ਨੇ ਗੱਲਾਂ ਕਹਿਤੀਆਂ ਨਾ
1: ਜੀ,
4: ਵੀ ਤਰੱਕੀ, ਹੁਣ ਦੇਖੋ ਆਪਣਾ ਤਰੱਕੀ ਦਾ, ਸਾਡੇ ਪ੍ਰਧਾਨ ਮੰਤਰੀ ਨੇ ਬਾਹਰ ਵੀ ਉੱਥੇ ਜਾ ਕੇ ਕਿਹਾ ਵੀ ਸਾਡੇ ਇੰਡੀਆ ਨੇ ਆਹ ਕੁਛ ਬਣਾਇਆ, ਆਹ ਕੁਛ ਕੀਤਾ, ਤਰੱਕੀ ਕੀਤੀ, ਅਸੀਂ ਇੰਨੇ ਕੁਛ ਹਾਲ ਆ
1: ਜੀ,
4: ਆਸਟ੍ਰੇਲੀਆ ਵਾਲਿਆਂ ਕੋਲ ਜਵਾਬ ਦਿੱਤੇ, ਪਤਾ ਨੀ ਆਸਟ੍ਰੇਲੀਆ ਸੀ ਸ਼ਾਇਦ ਨਿਊਜ਼ੀਲੈਂਡ ਸੀ, ਉਹ ਕਹਿੰਦੇ ਵੀ ਤੁਸੀਂ ਵਾਪਸ ਜਾਓ, ਫਿਰ ਇੱਥੇ ਕੀ ਕਰਨਾ ਆ,
1: ਬਿਲਕੁਲ ਹੈ ਜੀ,
4: ਉਹਨਾਂ ਨੇ ਅੱਗੋਂ ਇਹ ਗੱਲ ਕਹੀ ਸੀ
1: ਜੀ,
4: ਬੰਦਾ ਤਾਂ ਜਦੋਂ ਆਪਣੀ ਉਮਰ ਸੰਭਾਲ ਲੈਂਦਾ ਵਾ
1: ਜੀ,
4: ਤੇ ਜਿੰਨਾ ਚੱਕਰ ਫੱਟੇ ਤੇ ਨੀ ਪੈਂਦਾ, ਸਾਰੀ ਉਮਰ ਪੈਸਾ ਪੈਸਾ ਪੈਸਾ ਹੀ ਕਮਾਉਂਦਾ ਰਹਿੰਦਾ ਵਾ, ਬਿਮਾਰੀਆਂ ਭਾਵਾਂ ਜਿੰਨੀਆਂ ਮਰਜ਼ੀ ਆਈ ਜਾਣ
1: ਜੀ,
4: ਜਿਵੇਂ ਸ਼ਮੀ ਜੀ ਨੇ ਕਿਹਾ ਕੀ ਕਰਨਾ ਇੰਨੇ ਬੜੇ ਦਾ
1: ਜੀ,
4: ਜੇ ਤੁਹਾਨੂੰ ਬਿਮਾਰੀਆਂ ਨੀ ਘੇਰਿਆ, ਤੰਦਰੁਸਤੀ ਵਧੀਆ ਚਾਹੀਦੀ ਹੈ,
1: ਬਿਲਕੁਲ
4: ਸਰੀਰ ਵਧੀਆ ਹੋਣਾ ਚਾਹੀਦਾ, ਪੋਜ਼ਿਟਿਵ ਰਹੋ ਆਪਦੇ ਆਪ ਚ, ਸਾਰੀ ਉਮਰ ਪੈਸਾ ਕਮਾ ਕੇ ਲੈਣਾ ਵੀ ਕੀ ਹੈ, ਸਮਝੋ ਬਾਹਰ ਹੀ ਲੋਕਾਂ ਦੀ ਸੋਚ ਕੀ ਹੈ ਜੀ, ਮੈਂ ਤਾਂ ਇਹ ਸੋਚੂਗਾ,
1: ਬਿਲਕੁਲ ਹੈ ਜੀ,
4: ਪੰਜ ਸਾਲ ਹੋ ਗਏ ਕੰਮ
2: ਛੱਡੇ
1: ਜੀ,
4: ਭਾਜੀ 5 ਸਾਲ ਹੋ ਗਏ ਆ ਕੰਮ ਛੱਡੇ ਨੂੰ
1: ਜੀ,
4: 5 ਸਾਲ
1: ਜੀ,
4: ਬਿਲਕੁਲ ਕੋਈ ਕੰਮ ਨੀ ਕਰੀਦਾ, ਬੱਚੇ ਸੰਭਾਲੀ ਦੇ ਆ,
1: ਵਾਹ ਜੀ ਕਿਆ
4: ਬਾਤ ਹੈ, A1 ਕੋਈ ਟੈਨਸ਼ਨ ਨੀ ਜੀ,
1: ਜੀ
4: ਕੀ ਕਰਨਾ ਕੀ ਆ, ਬੱਚੇ ਕਮਾਉਣ ਦੇ ਮਾੜਾ ਮੋਟਾ ਜਿੰਨਾ ਲੋੜ ਹੈਗੀ ਆ
1: ਜੀ,
4: ਰੋਟੀ ਪਾਣੀ ਦੀ ਖਾਣ ਜੋਗਾ,
1: ਬਿਲਕੁਲ ਹੈ ਜੀ,
4: ਦੇਖੀ ਜਾਓ ਸਾਰੀ ਉਮਰ ਪੈਸਾ ਲਈ, ਤਰੱਕੀ ਕਰੀ ਜਾਓ, ਛੱਡ ਜਾਓ ਬਾਅਦ ਲਈ, ਜਦੋਂ ਬਾਹਰ ਹੋ ਗਏ ਸਾਡੇ ਤੋਂ ਬਾਅਦ ਵਾਲੇ ਬਾਅਦ ਹੋ
1: ਜੀ, ਨਹੀਂ ਬਹੁਤ ਘੱਟ ਸੋਚ ਵਾਲੇ ਨੇ, ਜਿੱਦਾਂ ਜੀਰਾ ਸਾਹਿਬ ਤੁਸੀਂ ਗੱਲ ਕੀਤੀ ਹੈ ਨਾ ਕਿ ਨਹੀਂ ਤਾਂ ਸਾਰੀ ਉਮਰ ਹੀ ਲੱਗੇ ਰਹਿੰਦੇ, ਹੁਣ ਇੱਥੇ ਦੇਖੋ ਕਈ ਲੋਕ ਹੈ ਗਏ ਆ ਰਿਟਾਇਰਮੈਂਟ ਲੈ ਕੇ, ਤਾਂ ਉਹ ਆਪਣੀ ਰਿਟਾਇਰਮੈਂਟ ਨੂੰ ਵੀ ਇੰਜੋਏ ਕਰਦੇ ਆ, ਪਰ ਕੁਝ ਲੋਕ ਇਦਾਂ ਦੇ ਵੀ ਆ ਉਹ ਰਿਟਾਇਰਮੈਂਟ ਦੇ ਵਿੱਚ ਵੀ ਕਿਤੇ ਚਲੋ ਕਿਤੇ ਕਿਤੇ ਹੋਇਆ ਜੋਬ ਕਰ ਲੈਂਦੇ ਆ, ਕਿਤੇ ਨਹੀਂ ਹੋਇਆ ਨਾ ਸਹੀ, ਨਹੀਂ ਤਾਂ ਕੁਝ ਲੋਕਾਂ ਦਾ ਮਾਨਸਿਕ ਲੈਵਲ ਹੀ ਇਸ ਤਰ੍ਹਾਂ ਦਾ ਕਿ ਰਿਟਾਇਰਮੈਂਟ ਵੀ ਲੈ ਲਈ ਪਰ ਉਹ ਫਿਰ ਜੋਬਾਂ ਹੀ ਕਰੀ ਜਾਂਦੇ ਆ ਜੀ, ਫਿਰ ਰਹਿੰਦੀ ਦੁਨੀਆ ਤੱਕ ਮਤਲਬ ਕਿ ਖਤਮ ਨਹੀਂ ਹੁੰਦੀ ਜਿੰਨਾ,
4: ਭਾਜੀ ਕਾਹਦੀ ਰਿਟਾਇਰਮੈਂਟ ਲੈ ਲਈ, ਮੇਰੇ ਤਾਂ ਖੁਦ ਆਪਣੇ ਆਪ ਦੇ ਸੱਜਣ ਹੈਗੇ ਆ
1: ਜੀ,
4: ਰਿਟਾਇਰਮੈਂਟ ਹੋ ਗਏ ਵੀ ਕਿਆ, ਮਤਲਬ ਜਿੱਦਣ ਕੋਈ ਮਹਿਕਮੇ ਵਾਲਾ ਮਿਲ ਗਿਆ, ਹਾਂ ਬਾਈ ਪੈਨਸ਼ਨ ਕਿੰਨਾ ਡੀਏ ਆਉਣਾ ਵਾ, ਕਿੰਨਾ ਲੱਗਣਾ ਵਾ, ਮੈਂ ਸੈਂਟਰ ਨੂੰ ਕਿੰਨਾ ਦੇਤਾ, ਕੰਮ ਹੀ ਨੀ ਹੈਗਾ ਦੱਸੋਗੀ,
1: ਬਿਲਕੁਲ ਹੈ ਜੀ,
4: 38-40 ਸਾਲ ਨੌਕਰੀ ਕੀਤੀ ਹੁੰਦੀ ਹੈ, ਭੁਗਤਾ ਵੀ ਨੀ ਜਾਂਦੀ
1: ਜੀ, ਬਿਲਕੁਲ ਹੈ ਜੀ,
4: ਮੇਰੇ ਆਪਦੇ ਖੁਦ ਯਾਰ ਦੋਸਤ ਆ
1: ਜੀ,
4: ਮੈਨੂੰ ਕਹਿ ਦਿੰਦੇ ਆ ਲੈ ਸਰਕਾਰ ਪੈਨਸ਼ਨ ਦਿੰਦੀ ਆ 45,000 ਦਿੰਦੀ ਆ, 50,000 ਦਿੰਦੀ ਆ, ਭਾਵੇਂ 5,000 ਘੱਟ ਵੀ ਕੱਟ ਵੀ ਲਵੇ ਤਾਂ ਵੀ ਕਹਿੰਦਾ ਕੋਈ ਚੱਕਰ ਨੀ ਹੈਗਾ, ਸਵੇਰੇ ਉੱਠੀ ਦਾ ਸਰਾਣੇ ਥੱਲੇ 1,000 ਦਾ 1,200 ਦਾ ਨੋਟ ਪਿਆ ਹੁੰਦਾ, ਕਹਿੰਦਾ ਚੱਕ ਲਈ ਦਾ, ਕਹਿੰਦਾ
1: ਬਿਲਕੁਲ ਹੈ ਜੀ,
4: ਤੇ ਮੈਂ ਜਿੱਦਣ ਕੋਈ ਬਾਜ਼ਾਰ ਚ ਮਿਲ ਜਾਂਦਾ ਖੜਾ, ਉਦੋਂ ਫਿਰ ਇਹੀ ਗੱਲ ਤੁਰ ਪੈਂਦੀ, ਮੈਂ ਕਿਹਾ
1: ਜੀ
4: ਇਹ ਵੀ ਗੱਲ ਨਾ ਲੈਣਾ,
1: ਬਿਲਕੁਲ ਹੈ ਜੀ,
4: ਇਹ ਜਿਹੜੀ ਪੈਸੇ ਦੀ ਵਾਸਨਾ ਨਾ, ਵਾਸਨਾ
1: ਜੀ
4: ਹਵਸ, ਇਹ ਜਾਂਦੀ ਨੀ ਸਾਰੀ ਉਮਰ ਹੀ, ਬੰਦਾ ਮੈਂ ਐਂਡ ਤੱਕ ਪਹੁੰਚਦਾ ਪਹੁੰਚ
1: ਜੀ,
4: ਪੈਸਾ ਹੀ ਪੈਸਾ ਕਰੀ ਜਾਂਦਾ, ਤਰੱਕੀ ਜਿੰਨੀ ਮਰਜ਼ੀ ਕਰ ਲੋ ਜੀ
1: ਜੀ,
4: ਸਕੂਨ ਕੋਈ ਨੀ ਲੱਭਦਾ ਪਿਆ ਜੀ,
1: ਨਹੀਂ ਲੱਭਦਾ ਪਿਆ, ਸਕੂਨ ਖਤਮ ਹੈ ਜੀ, ਬਿਲਕੁਲ, ਥੈਂਕ ਯੂ ਜੀ ਜੀਰਾ ਸਾਹਿਬ, ਗੱਲ ਸਮਾਪਤ ਕਰ ਗਿਆ ਜੀ ਜਾਂਦੇ ਜਾਂਦੇ, ਤੇ ਸ਼ਮੀ ਜੀ ਦੋ ਬੋਲ ਜਾਂਦੇ ਜਾਂਦੇ ਜੀ, ਦੋਸਤ ਵੀ ਬਹੁਤ ਸਾਰੇ ਸੁਨੇਹੇ ਉਹਨਾਂ ਦੇ ਵੀ ਆ ਰਹੇ ਨੇ, ਪਿਆਰ ਮੁਹੱਬਤ ਭੇਜ ਰਹੇ ਨੇ, ਐਪਰੀਸ਼ੀਏਟ ਕਰ ਰਹੇ ਨੇ ਜੀ, ਕੀ ਕਹਿਣਾ ਚਾਹੋਗੇ ਆਖਰ ਚ?
2: ਬਿਲਕੁਲ ਜੀ ਬਿਲਕੁਲ ਭਾਰਤ ਸਾਹਿਬ, ਹਾਸਲ ਉਹੀ ਹੈ ਆਪਣਾ ਅਖੀਰ ਦੇ ਵਿੱਚ, ਆਪਾਂ ਫਿਰ ਜਿਹੜੀ ਸਮਅਪ ਕਰਦੇ ਆ
1: ਜੀ,
2: ਕਿ ਇੱਕ ਆਪਣੇ ਆਪ ਦੀ ਜਿਹੜੀ ਬੰਦਾ ਨੂੰ ਆਪਣਾ ਧਿਆਨ ਰੱਖੋ ਭਾਈ, ਆਪਣੀ ਸਿਹਤ ਜਿਹੜੀ ਜ਼ਰੂਰੀ ਹੈ, ਬਾਕੀ ਦੇ ਕੰਮ ਬਾਅਦ, ਪਹਿਲਾਂ ਸਿਹਤ ਜ਼ਰੂਰੀ ਹੈ, ਤੇ ਬਾਕੀ ਸਿਹਤ ਕੱਲੀ ਸਰੀਰਕ ਸਿਹਤ ਹੈ, ਮਾਨਸਿਕ ਸਿਹਤ ਹੈ, ਤੇ ਨਾਲ ਦੀ ਨਾਲ ਫਿਰ ਬਾਕੀ ਜਿਹੜਾ ਸੋਚ ਚੰਗੀ ਹੋਵੇ
1: ਜੀ,
2: ਵਧੀਆ ਉੱਚੀ ਸੁੱਚੀ ਸੋਚ ਹੋਵੇ, ਤੇ ਬਸ ਉਹ ਫਿਰ ਕੀ ਚਾਹੀਦਾ
1: ਜੀ,
2: ਫਿਰ ਤੇ ਤਰੱਕੀ ਦੀ ਰਾਹ ਆਪਣੇ ਆਪ ਹੀ ਜਿਹੜੀ ਹੈ ਉਹ ਸਾਡੇ ਸਾਹਮਣੇ ਆਉਂਦੀ ਹੈ। ਤੋ ਬਹੁਤ ਸ਼ੁਕਰੀਆ ਸਾਂਝ ਪਾਉਣ ਲਈ ਤੇ ਸਮਾਂ
1: ਦੇਣ
2: ਦੇ ਲਈ ਭਾਈ ਸਾਹਿਬ,
1: ਥੈਂਕ ਯੂ ਤੁਹਾਡਾ ਵੀ
2: ਤੇ
1: ਕਿਉਂਕਿ ਜੀ
2: ਮੁਹੱਬਤ
1: ਤੁਸੀਂ ਜੁੜੇ,
2: ਜ਼ਿੰਦਾਬਾਦ
1: ਤੇ ਮੁਹੱਬਤ ਜ਼ਿੰਦਾਬਾਦ
2: ਜੀ,
1: ਜੀ
2: ਤੇ
1: ਜ਼ਿੰਦਾਬਾਦ
2: ਜਿੰਦਾਬਾਦ
1: ਤੇ ਸਾਮਰਾਜਵਾਦ
2: ਜ਼ਿੰਦਾਬਾਦ
1: ਮੁਰਦਾਬਾਦ
2: ਮੁਰਦਾਬਾਦ
1: ਜੀ, ਥੈਂਕ ਯੂ ਜੀ, ਥੈਂਕ ਯੂ। ਲੋ ਦੋਸਤੋ ਇਸ ਤਰ੍ਹਾਂ ਜੀ ਸਾਡੇ ਨਾਲ ਸਾਡੇ
2: ਸ਼ੁਕਰੀਆ
1: ਸਹਿਯੋਗੀ, ਸ਼ੁਕਰੀਆ ਜੀ ਸ਼ਮੀ ਜੀ, ਤੇ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ਮੀ ਜੀ ਤੇ ਗੱਲਾਂ ਬਾਤਾਂ ਕਰਕੇ ਗਏ ਨੇ। ਅੱਜ ਦਾ ਵਿਸ਼ਾ ਸੀਗਾ ਤਰੱਕੀ, ਕਿ ਤਰੱਕੀ ਜਿਹੜੀ ਹੈ ਤੇ ਤਰੱਕੀ ਕੀ ਹੈ ਤੇ ਕੀ ਪੈਸਾ ਹੀ ਜਿਹੜੀ ਹੈ ਪ੍ਰੋਗਰੈਸ ਹੈ, ਤੇ ਉਹ ਚੀਜ਼ਾਂ ਦੇ ਉੱਤੇ ਗੱਲਬਾਤ ਹੋਈ ਹੈ। ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 1919 ਸਟੂਡੀਓ ਦਾ ਨੰਬਰ ਹੈ, ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ, ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ, ਤੁਸੀਂ ਵੀ ਆਪਣਾ ਐਕਸਪੀਰੀਅੰਸ ਦੱਸ ਸਕਦੇ ਹੋ।

ਆਪਣੇ ਨਾਲ ਇਸੇ ਤਰ੍ਹਾਂ ਹੀ ਆਪਣੇ ਰਾਜਨ ਸੈਣੀ ਜੀ ਤੇ ਸ਼ੈਲੀ ਬਾਈ ਜੀ, ਇਕਬਾਲ ਮਾਂਗੜ ਜੀ ਤੇ ਸੁਰਜੀਤ ਭਾਰਤ ਜੀ। ਸੁਰਜੀਤ ਭਾਰਤ ਸਾਡੇ ਮਦਰ ਨੇ ਜੀ, ਆਪਣੇ ਬਾਈ ਜੀ ਨੇ ਇੱਕ ਨੇ ਲਿਖਿਆ ਸੀਗਾ ਸੁਰਜੀਤ, ਉਹ ਸ਼ਾਇਦ ਮੇਲ ਸਮਝੀ ਜਾਂਦੇ ਆ ਜੀ ਸ਼ਾਇਦ, ਤੇ ਆਪਣੇ ਉਹ ਸਾਡੇ ਮਦਰ ਨੇ ਜੀ। ਤੇ ਸ਼ੈਲੀ ਬਾਈ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ, ਸਤਨਾਮ ਸਿੰਘ ਜਾਣੀਆਂਚਾਲ ਬਾਈ ਜੀ ਜੁੜੇ ਹੋਏ ਔਜਲਾ ਸਾਹਿਬ। ਇਸੇ ਤਰ੍ਹਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਬਹੁਤ ਸਾਰੇ ਸੁਨੇਹੇ ਨੇ ਤੇ ਉਹ ਲਿਖਦੇ ਨੇ ਕਿ ਸ਼ੈਲੀ ਵੀਰ ਜੀ, ਵਕੀਲਾਂ ਨੇ ਹੜਤਾਲ ਇਸ ਦੇ ਲਈ ਕੀਤੀ ਹੈ ਕਿਉਂਕਿ ਸਰਕਾਰ ਆਪਣੇ ਪੱਧਰ ਦੇ ਉੱਤੇ ਦੋਸ਼ੀ ਨੂੰ ਜਿਹੜਾ ਹੈ ਸਰਕਾਰੀ ਖਰਚ ਦੇ ਉੱਤੇ ਆਪਣੇ ਵੱਲੋਂ ਵਕੀਲ ਕਰਕੇ ਦੇਵੇਗੀ ਤੇ 5-7 ਵਕੀਲ ਭਰਤੀ ਕਰ ਰਹੀ ਹੈ ਥੋੜੇ ਬਹੁਤੇ ਪੈਸਿਆਂ ਦੇ ਵਿੱਚ ਜੀ, ਤੇ ਵਕੀਲ ਸੋਚਦੇ ਅਸੀਂ ਅਦਾਲਤ ਦੇ ਵਿੱਚ ਕੀ ਕਰਨਾ ਹੈ। ਫਿਰ ਇਸੇ ਤਰ੍ਹਾਂ ਹੀ ਆਪੇ ਹੀ ਫੜਨਗੇ, ਆਪੇ ਹੀ ਛਡਾਉਣਗੇ ਜੀ, ਤੇ ਉਹ ਮਸਲਾ ਚੱਲ ਰਿਹਾ। ਤੇ ਇਸੇ ਤਰ੍ਹਾਂ ਹੀ ਔਜਲਾ ਸਾਹਿਬ ਨੇ ਲਿਖਿਆ ਕਿ ਸੋਚਾਂ ਦੇ ਘੇਰੇ ਦੇ ਘੇਰੇ ਹੀ ਤਰੱਕੀ ਕਰਵਾਉਂਦੇ ਆ ਤੇ ਘੇਰੇ ਹੀ ਘੇਰ ਘੇਰ ਕੇ ਕਹਿੰਦੇ ਰੱਖਦੇ ਨੇ। ਇਸੇ ਤਰ੍ਹਾਂ ਕਹਿੰਦੇ ਜੇ ਵਕੀਲ ਕੋਲ ਜਾਓਗੇ ਤਾਂ ਹੀ ਤਕਸੀਮ ਹੋਵੇਗੀ, ਜੇ ਵਕੀਲ ਨੂੰ ਪੈਸੇ ਦੇਣੇ ਹੀ ਨਹੀਂ ਤਾਂ ਤਕਸੀਮ ਕਿੱਥੋਂ ਹੋ ਜਾਊ ਜੀ ਕਹਿੰਦੇ ਜੀ। ਇਸੇ ਤਰ੍ਹਾਂ ਆਪਣੇ ਜਲੂਰ ਸਿੰਘ ਬਾਈ ਜੀ ਜੁੜੇ ਆ, ਸਤਿ ਸ੍ਰੀ ਅਕਾਲ ਜਨਾਬ ਜੀ ਕਹਿੰਦੇ ਆ। ਹਰਜੀਤ ਸਰਾਂ ਸਾਹਿਬ ਜੁੜੇ ਹੋਏ ਨੇ, ਕਹਿੰਦੇ ਮੇਰੇ ਵੀਡੀਓ ਮੇਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ, ਮੇਰੇ ਵੱਲੋਂ ਸ਼ਾਇਦ ਲਿਖਣਾ ਸੀ। ਤੇ ਜਲੂਰ ਸਿੰਘ ਜੀ ਕਹਿੰਦੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਸਾਡੇ ਮਾਲਵੇ ਵਾਲਿਆਂ ਵੱਲੋਂ ਸਤਿ ਸ੍ਰੀ ਅਕਾਲ ਹੈ ਜੀ, ਸੱਜ ਦੇ ਸਲਾਮ ਤੇ ਰਾਮ ਰਾਮ ਭਾਈ ਜਾਣ ਕਹਿੰਦੇ ਜੀ। ਮਾਝਾ ਮਾਲਵਾ ਦੁਆਬਾ, ਮਾਝਾ ਮਾਲਵਾ ਦੁਆਬਾ ਇੱਕੋ ਹੀ ਹੈ ਜੀ, ਕੋਈ ਆਪਣੇ ਦੇ ਵਿੱਚ ਵਖਰੇਵਾਂ ਨਹੀਂ ਹੈ, ਬਾਕੀ ਕੁਝ ਲੋਕ ਸੋਚ ਲੈਂਦੇ ਇਹਨਾਂ ਚੀਜ਼ਾਂ ਨੂੰ। ਔਜਲਾ ਸਾਹਿਬ ਕਹਿੰਦੇ ਵਕੀਲ ਕੋਲ ਜਾ ਕੇ ਤਕਸੀਮ, ਉਹਦੇ ਕੋਲ ਜਾ ਕੇ ਤਾਂ ਤਰਮੀਮ ਹੋਊਗੀ ਕਹਿੰਦੇ ਜੀ, ਤਕਸੀਮ ਨਹੀਂ ਹੋਊਗੀ। ਸੁਰਿੰਦਰ ਕੌਰ ਮਾਲ ਜੀ ਲਿਖਦੇ ਆ ਕਮਾਲ ਹੀ ਹੋ ਰਹੀ ਹੈ ਜੀ ਕਹਿੰਦੇ। ਤੇ ਜੀਰਾ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਹੈ। ਤੇ ਇਸੇ ਤਰ੍ਹਾਂ ਦੋਸਤੋ ਲਓ ਫਿਰ ਅੱਗੇ ਵੱਧਦੇ ਹਾਂ, ਬਹੁਤ ਸਾਰੇ ਸੁਨੇਹੇ ਨੇ, ਆਖਰ ਦੇ ਵਿੱਚ ਵੀ ਝਾਤ ਮਾਰਨ ਦੀ ਕੋਸ਼ਿਸ਼ ਰਹੇਗੀ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਕੋਈ ਖਬਰਾਂ ਦੇ ਉੱਤੇ ਵਿਚਾਰ ਵਟਾਂਦਰਾ ਕਰਨਾ ਚਾਹੋਗੇ ਤਾਂ ਉਹਦੇ ਉੱਤੇ ਵੀ ਸਵਾਗਤ ਰਹੇਗਾ। ਪਹਿਲਾਂ ਆਪਾਂ ਖਬਰਾਂ ਦੀ ਜਿਹੜੀ ਹੈ ਸਾਂਝ ਪਾ ਲਈਏ ਤੇ ਅੱਜ ਦੀਆਂ ਜੋ ਖਬਰਾਂ ਕੀ ਕਹਿੰਦੀਆਂ ਨੇ। ਅੱਜ 16 ਜੁਲਾਈ 2026 ਦਾ ਦਿਹਾੜਾ ਤੇ ਵੀਰਵਾਰ ਵਾਲਾ ਦਿਨ ਹੈ, ਜਿਸ ਦੇ ਵਿੱਚ ਬਾਤ ਪਾਉਂਦੇ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ। ਵੱਜੀ ਹੈ ਜੀ ਘੰਟੀ ਖਤਰੇ ਦੀ, ਕਾਹਦੀ ਵੱਜੀ ਹੈ? ਬਿਜਲੀ ਮਹਿਕਮੇ ਦੀ ਵੱਜੀ ਹੈ ਅਸਲ ਦੇ ਵਿੱਚ ਘੰਟੀ ਜੀ, ਤੇ ਇੰਜੀਨੀਅਰ ਜਿਹੜੇ ਨੇ ਉਹਨਾਂ ਨੇ ਸੁਚੇਤ ਕੀਤਾ ਇਹਨਾਂ ਚੀਜ਼ਾਂ ਦੇ ਉੱਤੋਂ। ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੱਤੀ ਗੁੱਲ ਵੀ ਹੋ ਸਕਦੀ ਹੈ। ਸੁਖਬੀਰ ਬਾਦਲ ਤੇ ਸਿੱਟ ਦੇ ਜਿਹੜੇ ਨੇ ਵਿਚਕਾਰ ਜਿਹੜੀ ਵਾਰਤਾਲਾਪ ਹੋਏਗੀ ਸੋਮਵਾਰ ਨੂੰ, ਤੇ ਅੱਜ ਜਿਹੜੇ ਉਹਨਾਂ ਨੂੰ ਸਮਨ ਕੀਤੇ ਗਏ ਆ, ਜੇ ਉਹ ਕਹਿੰਦੇ ਪੇਸ਼ ਨਹੀਂ ਹੋਣਗੇ ਸਿੱਟ ਦੇ ਅੱਗੇ ਤਾਂ ਫਿਰ ਜਿਹੜੀ ਆ ਉਹ ਆਪਣੀ ਕਾਰਵਾਈ ਕਰਨਗੇ। ਪਰ ਸੁਖਬੀਰ ਸਿੰਘ ਬਾਦਲ ਹੁਣਾਂ ਦਾ ਬਿਆਨ ਆ ਗਿਆ, ਉਹਨੂੰ ਅੱਗੇ ਜਾ ਕੇ ਆਪਾਂ ਖੰਗੋਲਦੇ ਹਾਂ। ਇਸੇ ਤਰ੍ਹਾਂ ਜਿਹੜਾ ਆਪਣਾ ਰਸ਼ੀਦ ਇੰਜੀਨੀਅਰ ਰਸ਼ੀਦ ਨੂੰ ਜਿਹੜੀ ਹੈ ਪੈਰੋਲ ਮਿਲੀ ਹੈ, ਜੇਲ੍ਹ ਦੇ ਅੰਦਰ ਬੰਦ ਨੇ ਉਹ ਵੀ, ਤੇ ਮੌਨਸੂਨ ਸੈਸ਼ਨ ਜਿਹੜਾ ਕੇਂਦਰ ਦਾ ਸ਼ੁਰੂ ਹੋ ਰਿਹਾ ਉਹਦੇ ਵਿੱਚ ਜਿਹੜਾ ਉਹ ਆਪਣੀ ਸ਼ਮੂਲੀਅਤ ਕਰਨਗੇ ਪੁਲਿਸ ਦੇ ਨਾਲ ਜਿਹੜਾ। ਤੇ ਇਸੇ ਤਰ੍ਹਾਂ ਹੁਣ ਸਵਾਲ ਇਹ ਵੀ ਪੈਦਾ ਹੋ ਜਾਂਦਾ ਕਿ ਮਿਲੂਗੀ ਅੰਮ੍ਰਿਤਪਾਲ ਹੁਣਾਂ ਨੂੰ ਵੀ ਪੈਰੋਲ, ਕਿਉਂਕਿ ਸੰਸਦ ਦਾ ਆਪਣਾ ਮੌਨਸੂਨ ਸੈਸ਼ਨ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਸ਼ੁਰੂ ਹੋਣਾ ਹੈ ਤੇ ਉਹ ਬਾਰ ਬਾਰ ਸਮੇਂ ਸਮੇਂ ਦੇ ਉੱਤੇ ਪੈਰੋਲ ਮੰਗਦੇ ਵੀ ਹੈ, ਤੇ ਨਾਲ ਕੇਂਦਰ ਦੇ ਵਿੱਚ ਵੀ ਮੌਨਸੂਨ ਸੈਸ਼ਨ ਜਿਹੜਾ ਸ਼ੁਰੂ ਹੋਣਾ ਹੈ ਪਰ ਉਹਨਾਂ ਨੂੰ ਪੈਰੋਲ ਨਹੀਂ ਦਿੱਤੀ ਜਾ ਰਹੀ। ਹੋ ਸਕਦਾ ਕਿ ਇਹ ਵੀ ਮੁੱਦੇ ਜਿਹੜੇ ਅੱਗੇ ਜਾ ਕੇ ਗਰਮਾਉਣਗੇ। US ਦੇ ਜਿਹੜਾ ਸਮਝੌਤਿਆਂ ਦੀ ਗੱਲ ਹੋਈ ਹੈ ਉਹਦੇ ਵਿੱਚ ਇਰਾਨ ਨੇ ਜਿਹੜਾ ਕੋਰੀ ਨਾ ਕਰ ਦਿੱਤੀ ਹੈ, ਕਹਿੰਦੇ ਕੋਈ ਸਮਝੌਤਾ ਨਹੀਂ, ਤੁਹਾਡੀ ਕਹਿਣੀ ਤੇ ਕਰਨੀ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ, ਕਹਿੰਦੇ ਤੁਸੀਂ ਕੁਝ ਹੋ ਤੇ ਕਰਦੇ ਕੁਝ ਹੋ, ਤੇ ਜੋ ਟੈਰਿਫ ਵਗੈਰਾ ਹੋਰ ਸਾਰਾ ਸਿਲਸਿਲਾ ਉਹਦੇ ਵਿੱਚ ਕਾਬੂ ਪਾਉਣ ਦੇ ਉੱਤੇ ਲੱਗੇ ਹੋਏ ਆ। ਤੇ ਲਓ ਫਿਰ ਗੱਲ ਸ਼ੁਰੂ ਕਰਦੇ ਹਾਂ ਫੀਫਾ ਵਰਲਡ ਕੱਪ ਤੋਂ। ਅਰਜਨਟਾਈਨਾ ਨੇ ਇੰਗਲੈਂਡ ਨੂੰ 2-1 ਦੇ ਨਾਲ ਹਰਾ ਕੇ ਫਾਈਨਲ ਦੇ ਵਿੱਚ ਪ੍ਰਵੇਸ਼ ਕਰ ਲਿਆ ਕੱਲ ਰਾਤੀ, ਤੇ ਹੁਣ ਸਪੇਨ ਬਨਾਮ ਅਰਜਨਟਾਈਨਾ ਫਾਈਨਲ ਮੈਚ ਖੇਡਿਆ ਜਾਵੇਗਾ ਐਤਵਾਰ ਨੂੰ, ਤੇ ਇਸੇ ਦੇ ਨਾਲ ਹੀ ਜਿਹੜਾ ਤੀਸਰੇ ਨੰਬਰ ਦੇ ਉੱਤੇ ਟੀਮ ਨੂੰ ਜਿਹੜਾ ਨਿਰਧਾਰਿਤ ਕਰਨਾ ਹੈ ਉਹਦੇ ਵਿੱਚ ਫਰਾਂਸ ਬਨਾਮ ਜਿਹੜਾ ਇੰਗਲੈਂਡ ਦਾ ਮੈਚ ਹੋਣਾ ਹੈ ਉਹਦੇ ਵਿੱਚੋਂ ਦੇਖਾਂਗੇ ਹੁਣ ਤੀਜੇ ਨੰਬਰ ਦੀ ਟੀਮ ਜਿਹੜੀ ਕਿਹੜੀ ਰਹਿੰਦੀ ਹੈ। ਬਿਜਲੀ ਬੋਰਡ ਦੀ ਗੱਲ ਕਰੀਏ ਤੇ ਬਿਜਲੀ ਬੋਰਡ ਨੇ ਖਤਰੇ ਦੀ ਘੰਟੀ ਵਜਾ ਦਿੱਤੀ ਹੈ, ਪਰ ਮਹਿੰਦਰ ਮਾਸਟਰ ਵਾਲਾ ਆਪਣੀ ਫੋਕੀ ਟੋਰ ਦੇ ਵਿੱਚ ਕਹਿੰਦੇ ਬਿਜ਼ੀ ਹੈ। ਜਦੋਂ ਆਪਣੇ ਹੀ ਇੰਜੀਨੀਅਰ ਖਤਰੇ ਦੀ ਘੰਟੀ ਵਜਾ ਦੇਣ ਤਾਂ ਸਮਝ ਲਓ ਕਿ ਸਰਕਾਰ ਦੇ ਦਾਅਵੇ ਨਹੀਂ ਸਿਸਟਮ ਫੇਲ ਹੋ ਰਿਹਾ। ਬਿਜਲੀ ਨਿਗਮ ਦੇ ਇੰਜੀਨੀਅਰਾਂ ਦੀ ਜਿਹੜੀ ਹੈ ਐਸੋਸੀਏਸ਼ਨ PSEBEA ਨੇ ਜਿਹੜਾ CMD ਨੂੰ ਇੱਕ ਪੱਤਰ ਲਿਖਿਆ ਤੇ ਸਾਫ਼ ਕਰ ਦਿੱਤਾ, ਸਾਫ਼ ਕਿਹਾ ਕਿ ਸਟਾਫ ਦੀ ਭਾਰੀ ਕਮੀ, ਜ਼ਰੂਰੀ ਸਮੱਗਰੀ ਦੀ ਘਾਟ, ਫੇਲ SBS ਬਿਲਿੰਗ ਸਿਸਟਮ, IT ਅਤੇ

0: ERP ਦੀਆਂ ਖਾਮੀਆਂ, 1912 ਕਾਲ ਸੈਂਟਰ ਦੇ ਵਿੱਚ ਸਟਾਫ ਦੀ ਕਮੀ, ਲੰਬਤ ਤਰੱਕੀਆਂ ਤੇ ਵੱਧਦੇ ਕੰਮ ਦੇ ਬੋਝ ਦੇ ਕਾਰਨ ਪੰਜਾਬ ਦੀ ਬਿਜਲੀ ਪ੍ਰਣਾਲੀ ਗੰਭੀਰ ਦਬਾਅ ਦੇ ਹੇਠ ਹੈ, ਜਿਸਦੇ ਨਾਲ ਸਿਸਟਮ ਕਦੇ ਵੀ ਜਿਹੜਾ ਡਗਮਗਾ ਸਕਦਾ ਹੈ। ਇਹ ਜਿਹੜਾ ਵਿਰੋਧੀ ਧਿਰ ਨਹੀਂ ਕਹਿ ਰਹੀ ਹੈ, ਸਗੋਂ ਬਿਜਲੀ ਵਿਭਾਗ ਦੇ ਆਪਣੇ ਇੰਜੀਨੀਅਰ ਸਰਕਾਰ ਨੂੰ ਲਿਖਤੀ ਚੇਤਾਵਨੀ ਦੇ ਰਹੇ ਨੇ। ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਨੇ ਕਿ ਜਦੋਂ ਆਪਣੇ ਹੀ ਮਾਹਰ ਕਹਿ ਰਹੇ ਹੋਣ ਤਾਂ ਬਿਜਲੀ ਪ੍ਰਣਾਲੀ ਖਤਰੇ ਦੇ ਵਿੱਚ ਹੈ ਤਾਂ ਸਰਕਾਰ ਸੁਧਾਰ ਕਰਨ ਦੀ ਬਜਾਏ ਚੁੱਪ ਕਿਉਂ ਹੈ? ਕਿ ਕਿਸੇ ਵੱਡੇ ਸੰਕਟ ਤੋਂ ਬਾਅਦ ਹੀ ਨੀਂਦ ਖੁੱਲੇਗੀ? ਪੰਜਾਬ ਨੂੰ ਪ੍ਰਚਾਰ ਨਹੀਂ, ਮਜ਼ਬੂਤ ਬਿਜਲੀ ਪ੍ਰਣਾਲੀ ਚਾਹੀਦੀ ਹੈ। ਜੇਕਰ ਪੰਜਾਬ ਇਕਦਮ ਹਨੇਰੇ ਦੇ ਵਿੱਚ ਚਲਿਆ ਗਿਆ ਤਾਂ ਇਸਦਾ ਜ਼ਿੰਮੇਵਾਰ ਫਿਰ ਕੌਣ ਹੋਵੇਗਾ? ਇਹ ਸਵਾਲ ਜਿਹੜੇ ਨੇ ਉਨ੍ਹਾਂ ਨੇ ਖੜੇ ਕੀਤੇ ਹੈ। ਦੂਸਰੇ ਪਾਸੇ ਅਵਾਰਾ ਕੁੱਤਿਆਂ ਨੇ ਨੋਚ ਨੋਚ ਕੇ ਮਾਰ ਸੱਟਿਆ ਸਾਬਕਾ ਸਰਪੰਚ। ਜਗਰਾਓਂ ਨੇੜਲੇ ਪਿੰਡ ਦੀ ਖ਼ਬਰ ਹੈ ਪੱਬੀਆਂ ਦੀ। ਪੱਬੀਆਂ ਦੇ ਸਾਬਕਾ ਸਰਪੰਚ ਤੇ ਕਿਸਾਨ ਆਗੂ ਜਗਦੀਸ਼ ਸਿੰਘ 80 ਸਾਲਾਂ ਨੂੰ ਬੀਤੀ ਦੇਰ ਰਾਤ ਅਵਾਰਾ ਕੁੱਤਿਆਂ ਵੱਲੋਂ ਬੇਰਹਿਮੀ ਦੇ ਨਾਲ ਨੋਚ ਨੋਚ ਕੇ ਮਾਰ ਦਿੱਤਾ ਤੇ ਜਾਨ ਦੇ ਬੇਹੱਦ ਦੁਖਦਾਈ ਸਮਾਚਾਰ ਪ੍ਰਾਪਤ ਹੋਏ ਨੇ। ਇਸ ਖੌਫਨਾਕ ਘਟਨਾ ਦੇ ਕਾਰਨ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲੀ। ਜਾਣਕਾਰੀ ਦੇ ਮੁਤਾਬਕ ਬਜ਼ੁਰਗ ਜਿਹੜੇ ਨੇ ਕਿਸਾਨ ਆਗੂ ਜਗਦੀਸ਼ ਸਿੰਘ ਰੋਜ਼ਾਨਾ ਦੀ ਤਰ੍ਹਾਂ ਹੀ ਆਪਣੇ ਖੇਤ ਦੇ ਵਿੱਚ ਬਣੀ ਮੋਟਰ ਦੇ ਉੱਤੇ ਸੁੱਤੇ ਹੋਏ ਸਨ। ਦੇਰ ਰਾਤ ਅਵਾਰਾ ਕੁੱਤਿਆਂ ਦੇ ਇੱਕ ਝੁੰਡ ਨੇ ਉਨ੍ਹਾਂ ਦੇ ਉੱਤੇ ਅਚਾਨਕ ਹਮਲਾ ਕੀਤਾ। ਇਸ ਦਰਦਨਾਕ ਘਟਨਾ ਦਾ ਪਿੰਡ ਵਾਸੀਆਂ ਨੂੰ ਅੱਜ ਸਵੇਰੇ ਉਸ ਸਮੇਂ ਪਤਾ ਲੱਗਿਆ ਜਦੋਂ ਉਹ ਖੇਤਾਂ ਵੱਲ ਨੂੰ ਗਏ। ਕੁੱਤਿਆਂ ਨੇ ਸਾਬਕਾ ਸਰਪੰਚ ਤੇ ਇੰਨਾ ਵਹਿਸ਼ੀਆਨਾ ਹਮਲਾ ਕੀਤਾ ਹੈ ਕਿ ਉਨ੍ਹਾਂ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਤੇ ਮੌਕੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਜਿਹੜਾ ਪਿੰਡ ਦੇ ਲੋਕਾਂ ਨੇ ਵਾਸੀਆਂ ਦੇ ਰੋਂਗਟੇ ਵੀ ਖੜੇ ਹੋਏ। ਮ੍ਰਿਤਕ ਦੀਆਂ ਦੋਵੇਂ ਲੱਤਾਂ ਦਾ ਮਾਸ ਬੁਰੀ ਤਰ੍ਹਾਂ ਨੋਚਿਆ ਹੋਇਆ ਸੀ ਤੇ ਇੱਕ ਬਾਂਹ ਵੀ ਜਿਹੜੀ ਸਰੀਰ ਦੇ ਨਾਲੋਂ ਗਾਇਬ ਹੋਈ ਪਈ ਸੀ। ਇਸੇ ਤਰ੍ਹਾਂ ਬਹਿਬਲ ਕਲਾ ਕਾਂਡ, ਕੋਟਕਪੂਰਾ ਗੋਲੀ ਕਾਂਡ, SIT ਦੇ ਵੱਲੋਂ ਸੁਖਬੀਰ ਸਿੰਘ ਬਾਦਲ ਤਲਬ ਕੀਤੇ ਅਤੇ ਸੋਮਵਾਰ ਨੂੰ ਪੇਸ਼ ਹੋਣ ਦੇ ਹੁਕਮ ਦੇ ਦਿੱਤੇ ਹੈ। ਸਾਲ 2015 ਦੇ ਬਹਿਬਲ ਕਲਾ ਅਤੇ ਕੋਟਕਪੂਰਾ ਬੇਅਦਬੀ ਮਾਮਲਿਆਂ ਦੇ ਨਾਲ ਸੰਬੰਧਿਤ ਗੋਲੀ ਕਾਂਡਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ SIT ਸਿੱਟ ਵੱਲੋਂ ਇੱਕ ਵੱਡੀ ਕਾਰਵਾਈ ਕਰਦਿਆਂ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਨ੍ਹਾਂ ਨੂੰ ਤਲਬ ਕੀਤਾ ਹੈ। ਜਾਂਚ ਅਧਿਕਾਰੀਆਂ ਨੇ ਅਕਾਲੀ ਦਲ ਦੇ ਪ੍ਰਧਾਨ ਆਗਾਮੀ ਸੋਮਵਾਰ ਨੂੰ ਪੁੱਛਗਿੱਛ ਦੇ ਲਈ ਜਾਂਚ ਟੀਮ ਦੇ ਸਾਹਮਣੇ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਨੇ। ਪੁਲਿਸ ਦੀ ਇਸ ਕਾਰਵਾਈ ਦੇ ਨਾਲ ਸੂਬੇ ਦੀ ਸਿਆਸਤ ਦੇ ਵਿੱਚ ਇੱਕ ਵਾਰ ਫਿਰ ਗਰਮਾਟ ਫੈਲੀ ਹੈ, ਪਰ ਕੁਝ ਹੋਣਾ ਨਜ਼ਰ ਨਹੀਂ ਆਉਂਦਾ। ਵਿਜੇ ਸ਼ਾਂਪਲਾ ਹੁਣਾਂ ਦੇ ਬਿਆਨ ਤੋਂ ਬਾਅਦ ਲਿਆ ਗਿਆ ਫੈਸਲਾ ਦੱਸਿਆ ਜਾ ਰਿਹਾ। ਮਿਲੀ ਜਾਣਕਾਰੀ ਅਨੁਸਾਰ ਜਾਂਚ ਦੇ ਵਿੱਚ ਇਹ ਵੀ ਨਵਾਂ ਮੋੜ, ਭਾਜਪਾ ਆਗੂ ਵਿਜੇ ਸ਼ਾਂਪਲਾ ਦੇ ਵੱਲੋਂ SIT ਸਿੱਟ ਦੇ ਸਾਹਮਣੇ ਦਰਜ ਕਰਵਾਏ ਗਏ ਬਿਆਨ ਤੋਂ ਬਾਅਦ ਲਿਆ ਗਿਆ ਦੱਸਿਆ ਜਾ ਰਿਹਾ ਆਇਆ ਹੈ। ਇਸੇ ਸਾਂਪਲਾ ਨੇ ਜਾਂਚ ਟੀਮ ਦੇ ਕੋਲ ਇਸ ਗੱਲ ਤੋਂ ਸਾਫ਼ ਇਨਕਾਰ ਕੀਤਾ ਹੈ ਕਿ ਉਨ੍ਹਾਂ ਨੇ ਬੇਅਦਬੀ ਦੀਆਂ ਘਟਨਾਵਾਂ ਦੇ ਸੰਬੰਧ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਨਾਲ ਪੰਜਾਬ ਦੇ ਰਾਜਪਾਲ ਨੂੰ ਸੌਂਪੇ ਗਏ ਮੰਗ ਪੱਤਰ ਦੇ ਉੱਤੇ ਜਿਹੜਾ ਦਸਤਖਤ ਕੀਤੇ ਸਨ। ਸਾਂਪਲਾ ਦੇ ਇਸ ਖੁਲਾਸੇ ਤੋਂ ਬਾਅਦ SIT ਨੇ ਉਸ ਮੰਗ ਪੱਤਰ ਦੇ ਨਾਲ ਜੁੜੇ ਹਾਲਾਤਾਂ ਅਤੇ ਤੱਥਾਂ ਨੂੰ ਸਪਸ਼ਟ ਕਰਨ ਦੇ ਲਈ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਦੁਬਾਰਾ ਸੱਦਣ ਦਾ ਫੈਸਲਾ ਲਿਆ। ਪਿਛਲੇ ਹਫ਼ਤੇ ਹੋਈ ਪੁੱਛਗਿੱਛ ਤੋਂ ਬਾਅਦ ਵਿਜੇ ਸਾਂਪਲਾ ਨੇ ਮੀਡੀਆ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਪੁਲਿਸ ਨੂੰ ਮੈਮੋਰੰਡਮ ਦੀ ਅਸਲ ਕਾਪੀ ਦਿਖਾਉਣ ਲਈ ਕਿਹਾ ਹੈ ਤਾਂ ਜੋ ਉਹ ਆਪਣੇ ਦਸਤਖਤਾਂ ਦੀ ਜਿਹੜੀ ਪੁਸ਼ਟੀ ਜਾਂ ਇਨਕਾਰ ਕਰ ਸਕਣ। ਅਕਤੂਬਰ 2015 ਦੇ ਘਟਨਾਕ੍ਰਮ ਦੀ ਕੜੀ ਜੋੜ ਰਹੀ ਹੈ ਸਿੱਟ ਜਾਂਚ ਇਸਦੇ ਵਿੱਚ ਤੇ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ SIT ਅਕਤੂਬਰ 2015 ਦੇ ਵਿੱਚ ਪ੍ਰਦਰਸ਼ਨਕਾਰੀਆਂ ਤੇ ਹੋਈ ਪੁਲਿਸ ਕਾਰਵਾਈ ਤੋਂ ਠੀਕ ਪਹਿਲਾਂ ਦੇ ਘਟਨਾਕ੍ਰਮ ਦੀ ਬਾਰੀਕੀ ਦੇ ਨਾਲ ਜਿਹੜੀ ਜਾਂਚ ਕਰ ਰਹੀ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਸਾਬਕਾ ਵਿਧਾਇਕ ਜਿਹੜੇ ਨੇ ਮਨਤਾਰ ਸਿੰਘ ਬਰਾੜ ਹੁਣਾਂ ਨੇ ਜਿਹੜਾ SIT ਨੂੰ ਦੱਸਿਆ ਸੀ ਕਿ ਪ੍ਰਦਰਸ਼ਨਕਾਰੀਆਂ ਦੇ ਖਿਲਾਫ਼ ਕਾਰਵਾਈ ਜਿਹੜੀ ਹੈ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਤਤਕਾਲੀ ਮੁੱਖ ਮੰਤਰੀ, ਗ੍ਰਹਿ ਮੰਤਰੀ ਤੇ DGP ਨਾਲ ਗੱਲਬਾਤ ਹੋਈ ਸੀ। ਇਸ ਜਾਂਚ ਦੇ ਵਿੱਚ ਜਿਹੜਾ ਇੱਕ ਹੋਰ ਅਹਿਮ ਜਿਹੜੀ ਕੜੀ ਤੇ ਉਸੇ ਵੇਲੇ ਜੁੜੀ ਹੈ ਜਦੋਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ OSD ਨੇ SIT ਦੇ ਕੋਲ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੇ ਹੁਕਮ ਰਾਤ ਦੇ ਸਮੇਂ ਹੀ ਦਿੱਤੇ ਗਏ ਸਨ। ਜਾਂਚਕਰਤਾਵਾਂ ਦੇ ਲਈ ਇਹ ਵੇਰਵਾ ਬੇਹੱਦ ਅਹਿਮ ਮੰਨਿਆ ਜਾ ਰਿਹਾ ਕਿਉਂਕਿ ਇਸ ਦੇ ਨਾਲ ਹੀ ਇਹ ਪਤਾ ਲਗਾਉਣ ਦੇ ਵਿੱਚ ਮਦਦ ਮਿਲੇਗੀ ਕਿ ਅਸਲ ਦੇ ਵਿੱਚ ਤਾਕਤ ਦੀ ਵਰਤੋਂ ਕਰਨ ਦੀ ਇਜਾਜ਼ਤ ਕਿਸ ਨੇ ਦਿੱਤੀ ਸੀ ਤੇ ਇਹ ਫੈਸਲਾ ਕਦੋਂ ਲਿਆ ਗਿਆ ਸੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਬਿਆਨ ਸਾਹਮਣੇ ਆਇਆ ਕਿ ਜਿਸ ਦੇ ਵਿੱਚ ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਤੋਂ ਬੇਅਦਬੀ ਦੇ ਮਾਮਲਿਆਂ ਦੇ ਉੱਤੇ ਸਿਆਸਤ ਕੀਤੀ ਜਾ ਰਹੀ ਹੈ ਤੇ ਹੁਣ ਚੋਣਾਂ ਨੇੜੇ ਆਉਂਦਿਆਂ ਹੀ ਦੇਖ ਕੇ ਸਰਕਾਰ ਨੇ ਫਿਰ ਡਰਾਮਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ 4 ਮਹੀਨੇ ਰਹਿ ਗਏ ਨੇ ਤੇ ਅਸਲੀ ਦੋਸ਼ੀਆਂ ਨੂੰ ਅਸੀਂ ਹੀ ਫੜਾਂਗੇ ਤੇ ਅੰਦਰ ਕਰਾਂਗੇ। ਮੈਂ ਪਹਿਲਾਂ ਹੀ ਹਰ ਜਾਂਚ ਦੇ ਵਿੱਚ ਸ਼ਾਮਲ ਹੋਇਆ ਤੇ ਹੁਣ ਵੀ ਜਿੱਥੇ ਬੁਲਾਇਆ ਜਾਵੇਗਾ ਉੱਥੇ ਮੈਂ ਜਾਵਾਂਗਾ। ਦੂਸਰੇ ਪਾਸੇ ਪੰਜਾਬ ਕਾਂਗਰਸ ਦਾ ਜਿਹੜਾ ਵਿਵਾਦ ਹੈ, ਪੰਜਾਬ ਕਾਂਗਰਸ ਦੇ ਵਿੱਚ ਵੱਧ ਰਹੀ ਗੁੱਟਬਾਜ਼ੀ ਵਿਚਾਲੇ ਰਾਹੁਲ ਗਾਂਧੀ ਨੇ ਚੰਨੀ ਧੜੇ ਦੀ ਬੈਠਕ ਤੋਂ ਦੂਰੀ ਬਣਾ ਲਈ ਹੈ। ਰਾਜਾ ਵੜਿੰਗ ਨੂੰ ਪ੍ਰਧਾਨਗੀ ਤੋਂ ਹਟਾਉਣ ਦੇ ਪੱਖ ਦੇ ਵਿੱਚ ਨਹੀਂ ਹੈ ਹਾਈਕਮਾਂਡ। ਪੰਜਾਬ ਕਾਂਗਰਸ ਦੇ ਵਿੱਚ ਵੱਧ ਰਹੀ ਗੁੱਟਬਾਜ਼ੀ ਦੇ ਦਰਮਿਆਨ ਕਾਂਗਰਸ ਆਗੂ ਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ LOP ਜਿਹੜੇ ਨੇ ਤੇ ਰਾਹੁਲ ਗਾਂਧੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਣ ਤੋਂ ਸੰਕੋਚ ਕਰ ਰਹੇ ਨੇ। ਚੰਨੀ ਦੇ ਵੱਲੋਂ ਮੁਲਾਕਾਤ ਲਈ ਮੰਗੇ ਗਏ ਸਮੇਂ ਨੂੰ ਅਜੇ ਤੱਕ ਕੋਈ ਮਨਜ਼ੂਰੀ ਨਹੀਂ ਦਿੱਤੀ ਗਈ ਸੀ ਤੇ ਇਹ ਘਟਨਾਕ੍ਰਮ ਉਸ ਵੇਲੇ ਸਾਹਮਣੇ ਆਇਆ, ਵੈਸੇ ਉਹ ਦਿੱਲੀ ਪਹੁੰਚੇ ਹੋਏ ਨੇ। ਚੰਨੀ ਅਤੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਵੀਰਵਾਰ ਦੁਪਹਿਰ ਨੂੰ ਦਿੱਲੀ ਵਿੱਚ ਜਿਹੜਾ AICC ਦੇ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਦੇ ਨਾਲ ਇੱਕ ਅਹਿਮ ਬੈਠਕ ਵੀ ਕੀਤੀ ਹੈ। ਇਹ ਬੈਠਕ ਪੰਜਾਬ ਇਕਾਈ ਦੇ ਵਿੱਚ ਚੱਲ ਰਹੀ ਖਾਨਾ ਜੰਗੀ ਨੂੰ ਸੁਲਝਾਉਣ ਦੇ ਲਈ ਪਾਰਟੀ ਲੀਡਰਸ਼ਿਪ ਦੇ ਵੱਲੋਂ ਕੀਤੀ ਜਾਣ ਵਾਲੀ ਅਗਲੇ ਦੌਰ ਦੀ ਚਰਚਾ ਤੋਂ ਪਹਿਲਾਂ ਹੋਈ ਹੈ। ਲਗਾਤਾਰ ਚੱਲ ਰਹੀ ਬਗਾਵਤ ਦੇ ਬਾਵਜੂਦ ਕਾਂਗਰਸ ਹਾਈਕਮਾਂਡ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਦਲਣ ਦੇ ਪੱਖ ਦੇ ਵਿੱਚ ਨਹੀਂ ਨੇ ਤੇ ਜਿਸ ਤੋਂ ਇਹ ਸੰਕੇਤ ਮਿਲਦਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੌਜੂਦਾ ਲੀਡਰਸ਼ਿਪ ਹੀ ਕੰਮ ਜਿਹੜਾ ਜਾਰੀ ਰੱਖੇਗੀ। ਬਾਅਦ ਦੇ ਵਿੱਚ ਦਿਨ ਵੇਲੇ ਕਾਂਗਰਸ ਦੇ ਜਨਰਲ ਸਕੱਤਰ KC ਵੇਣੁਗੋਪਾਲ ਦੀ ਪ੍ਰਧਾਨਗੀ ਹੇਠ ਪਾਰਟੀ ਹੈੱਡਕੁਆਟਰ ਇੰਦਰਾ ਭਵਨ ਵਿਖੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਇੱਕ ਬੈਠਕ ਹੋਈ ਹੈ। ਇਸ ਬੈਠਕ ਦੇ ਵਿੱਚ ਚੰਨੀ, ਰੰਧਾਵਾ, ਰਾਣਾ ਗੁਰਜੀਤ ਸਿੰਘ ਤੇ ਪ੍ਰਗਟ ਸਿੰਘ ਸਮੇਤ ਹੋਰ ਆਗੂ ਸ਼ਾਮਲ ਹੋਏ ਨੇ। ਚੰਨੀ ਨੇ ਵੇਣੁਗੋਪਾਲ ਨੂੰ ਜਿਹੜਾ ਕਿਹਾ ਕਿ ਵੜਿੰਗ ਪਾਰਟੀ ਨੂੰ ਇਕਜੁੱਟ ਰੱਖਣ ਦੇ ਵਿੱਚ ਅਸਫਲ ਰਹੇ ਨੇ ਤੇ ਚੇਤਾਵਨੀ ਦਿੱਤੀ ਹੈ ਕਿ ਵਿਧਾਨ ਸਭਾ ਚੋਣਾਂ ਲਈ ਉਨ੍ਹਾਂ ਨੂੰ ਜਿਹੜਾ ਸੂਬਾ ਇਕਾਈ ਦੇ ਪ੍ਰਧਾਨ ਦੇ ਵਜੋਂ ਬਰਕਰਾਰ ਰੱਖਣ ਦੇ ਨਾਲ ਸਥਿਤੀ ਹੋਰ ਵੀ ਵਿਗੜ ਸਕਦੀ ਹੈ ਤੇ ਵਿਗੜੀ ਹੈ। ਤੇ ਹਾਲਾਂਕਿ ਜਿਹੜਾ ਸੂਬਾ ਲੀਡਰਸ਼ਿਪ ਦੇ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ ਤੇ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਰਹਿਣਗੇ, ਜਦਕਿ ਚੰਨੀ ਧੜੇ ਦੀ ਵੇਣੁਗੋਪਾਲ ਦੇ ਨਾਲ ਚਰਚਾ ਜਾਰੀ ਹੈ। ਰਾਹੁਲ ਗਾਂਧੀ, ਕਾਂਗਰਸ ਪ੍ਰਧਾਨ ਮਲਿਕ ਅਰਜੁਨ ਜਿਹੜੇ ਖੜਗੇ ਹੋਣਾ ਨੇ ਅਤੇ ਪੰਜਾਬ ਦੇ AICC ਇੰਚਾਰਜ ਭੂਪੇਸ਼ ਬਘੇਲ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਦਬਾਅ ਦੇ ਹੇਠ ਸੂਬਾ ਪ੍ਰਧਾਨ ਨੂੰ ਬਦਲਣ ਦੇ ਨਾਲ ਗਲਤ ਸਿਆਸੀ ਸੰਦੇਸ਼ ਜਿਹੜਾ ਜਾਵੇਗਾ। ਇੰਜੀਨੀਅਰ ਰਜੀਤ ਰਸ਼ੀਦ ਜਿਹੜੇ ਨੇ ਪੈਰੋਲ ਦੇ ਉੱਤੇ ਆਏ ਨੇ। ਜੇਲ੍ਹ ਦੇ ਵਿੱਚ ਨਜ਼ਰਬੰਦ ਇੰਜੀਨੀਅਰ ਰਸ਼ੀਦ ਨੂੰ ਸੰਸਦ ਦੇ ਮੌਨਸੂਨ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮਿਲ ਗਈ ਹੈ। ਦਿੱਲੀ ਦੀ ਇੱਕ ਅਦਾਲਤ ਨੇ ਜੇਲ੍ਹ ਦੇ ਵਿੱਚ ਨਜ਼ਰਬੰਦ ਲੋਕ ਸਭਾ ਮੈਂਬਰ ਇੰਜੀਨੀਅਰ ਰਸ਼ੀਦ ਨੂੰ ਪੁਲਿਸ ਹਿਰਾਸਤ ਦੇ ਵਿੱਚ ਸੰਸਦ ਦੇ ਪੂਰੇ ਮੌਨਸੂਨ ਇਜਲਾਸ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦੇ ਦਿੱਤੀ ਹੈ। NIA ਦੇ ਜਿਹੜੇ ਵਿਸ਼ੇਸ਼ ਜੱਜ ਪ੍ਰਸ਼ਾਂਤ ਸ਼ਰਮਾ ਨੇ ਰਸ਼ੀਦ ਦੇ ਵੱਲੋਂ ਦਾਇਰ ਉਸ ਪਟੀਸ਼ਨ ਦੇ ਉੱਤੇ ਸੁਣਵਾਈ ਕਰਦਿਆਂ ਇਹ ਫੈਸਲਾ ਸੁਣਾਇਆ, ਜਿਸ ਦੇ ਵਿੱਚ ਉਨ੍ਹਾਂ ਨੇ 20 ਜੁਲਾਈ ਤੋਂ 13 ਅਗਸਤ ਤੱਕ ਚੱਲਣ ਵਾਲੇ ਸੰਸਦ ਦੇ ਆਗਾਮੀ ਸੈਸ਼ਨ ਦੇ ਵਿੱਚ ਹਿੱਸਾ ਲੈਣ ਦੇ ਲਈ ਹਿਰਾਸਤੀ ਪੈਰੋਲ ਦੀ ਮੰਗ ਕੀਤੀ ਸੀ। ਅਦਾਲਤ ਨੇ ਇਸ ਮੰਗ ਨੂੰ ਪ੍ਰਵਾਨ ਕਰ ਲਿਆ ਤੇ ਹਿਰਾਸਤੀ ਪੈਰੋਲ ਦਾ ਮਤਲਬ ਇਹ ਹੈ ਕਿ ਕੈਦੀ ਨੂੰ ਹਥਿਆਰਬੰਦ ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਦੇ ਹੇਠ ਉਸਦੇ ਜਿਹੜੇ ਨੇ ਨਿਰਧਾਰਿਤ ਸਥਾਨ ਦੇ ਉੱਤੇ ਲਿਜਾਇਆ ਜਾਵੇਗਾ ਤੇ ਅਦਾਲਤ ਨੇ ਇਸ ਮਾਮਲੇ ਦੀ ਸਾਰੀ ਸੁਣਵਾਈ ਬੰਦ ਕਮਰੇ ਦੇ ਵਿੱਚ ਕੀਤੀ ਹੈ। ਇੰਜੀਨੀਅਰ ਰਸ਼ੀਦ ਨੂੰ ਜੰਮੂ ਕਸ਼ਮੀਰ ਦੇ ਵਿੱਚ ਵੱਖਵਾਦੀਆਂ ਤੇ ਅੱਤਵਾਦੀ ਸਮੂਹਾਂ ਨੂੰ ਫੰਡ ਮੁਹੱਈਆ ਕਰਵਾਉਣ ਦੇ ਕਥਿਤ ਦੋਸ਼ਾਂ ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਸਾਲ 2017 ਦੇ ਇਸ ਟੈਰਰ ਫੰਡਿੰਗ ਮਾਮਲੇ ਦੇ ਵਿੱਚ ਕੌਮੀ ਜਾਂਚ ਏਜੰਸੀ NIA ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਉਹ ਸਾਲ 2019 ਤੋਂ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਬੰਦ ਨੇ। ਅਕਤੂਬਰ 2019 ਦੇ ਵਿੱਚ ਦਾਇਰ ਕੀਤੀ ਗਈ ਚਾਰਜਸ਼ੀਟ ਦੇ ਵਿੱਚ ਨਾਮਜ਼ਦ ਹੋਣ ਤੋਂ ਬਾਅਦ ਇੱਕ ਵਿਸ਼ੇਸ਼ NIA ਅਦਾਲਤ ਨੇ ਮਾਰਚ 2022 ਦੇ ਵਿੱਚ ਰਸ਼ੀਦ ਅਤੇ ਹੋਰਾਂ ਖਿਲਾਫ ਕਈ ਗੰਭੀਰ ਧਾਰਾਵਾਂ ਦੇ ਤਹਿਤ ਦੋਸ਼ ਤੈਅ ਕੀਤਾ ਸਨ। ਇਨ੍ਹਾਂ ਵਿੱਚ ਭਾਰਤੀ ਦੰਡਾਵਲੀ ਦੀ ਧਾਰਾ 120B, ਅਪਰਾਧਿਕ ਸਾਜਿਸ਼, ਧਾਰਾ 121 ਸਰਕਾਰ ਵਿਰੁੱਧ ਜੰਗ ਛੇੜਨਾ ਅਤੇ ਧਾਰਾ 124A ਦੇਸ਼ ਧਰੋਹ ਸ਼ਾਮਲ ਨੇ। ਇਸ ਤੋਂ ਇਲਾਵਾ ਉਨ੍ਹਾਂ ਨੇ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਭਾਵ UAPA ਦੇ ਤਹਿਤ ਵੀ ਅੱਤਵਾਦੀ ਕਾਰਵਾਈਆਂ ਤੇ ਅੱਤਵਾਦ ਨੂੰ ਫੰਡ ਦੇਣ ਦੇ ਨਾਲ ਸੰਬੰਧਿਤ ਅਪਰਾਧਾਂ ਦੇ ਦੋਸ਼ ਵੀ ਲਗਾਏ ਗਏ ਨੇ ਪਰ ਪੈਰੋਲ ਦਿੱਤੀ ਗਈ ਹੈ ਮੌਨਸੂਨ ਸੈਸ਼ਨ ਦੇ ਲਈ। ਤੇ ਮਸਲਾ ਇੱਥੇ ਹੁਣ ਉੱਠੇਗਾ ਕਿ ਭਾਈ ਅੰਮ੍ਰਿਤਪਾਲ ਹੋਣਾ ਨੂੰ ਕਿਉਂ ਨਹੀਂ ਜਿਹੜੀ ਪੈਰੋਲ ਮਿਲ ਰਹੀ ਹੈ। CBSE ਥਰਡ ਲੈਂਗੁਏਜ ਪਾਲਿਸੀ ਜਿਹੜੀ ਹੈ ਉਹਦੇ ਬਾਰੇ ਕੋਰਟ ਦੇ ਕੁਝ ਜਿਹੜੇ ਨੇ ਸੁਪਰੀਮ ਕੋਰਟ ਨੇ ਕੁਝ ਫੈਸਲੇ ਸੁਣਾਏ ਨੇ ਉਹਨਾਂ ਦਾ ਬਾਤ ਪਾਉਂਦੇ ਆ। ਨੌਵੀਂ ਜਮਾਤ ਤੋਂ ਨਵੀਂ ਭਾਸ਼ਾ ਸ਼ੁਰੂ ਨਾ ਕਰੋ, ਬੱਚਿਆਂ ਤੇ ਪੜ੍ਹਾਈ ਦਾ ਬੋਝ ਅਤੇ ਮਾਨਸਿਕ ਤਣਾਅ ਵਧੇਗਾ। ਸੁਪਰੀਮ ਕੋਰਟ ਨੇ ਨੌਵੀਂ ਜਮਾਤ ਤੋਂ ਤੀਜੀ ਭਾਸ਼ਾ ਲਾਗੂ ਕਰਨ ਦੀ ਨੀਤੀ ਦੇ ਉੱਤੇ ਸੁਪਰੀਮ ਕੋਰਟ ਨੇ ਜਿਹੜੀ ਚਿੰਤਾ ਜਤਾਈ ਹੈ। ਸੁਪਰੀਮ ਕੋਰਟ ਨੇ ਵੀਰਵਾਰ ਨੂੰ SBSE ਦੇ ਪਾਠਕ੍ਰਮ ਸਿਲੇਬਸ ਦੇ ਤਹਿਤ ਨੌਵੀਂ ਜਮਾਤ ਤੋਂ ਤੀਜੀ ਭਾਸ਼ਾ ਸ਼ੁਰੂ ਕਰਨ ਦੀ ਯੋਜਨਾ ਦੇ ਉੱਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਅਦਾਲਤ ਨੇ ਕਿਹਾ ਕਿ ਇਸ ਦੇ ਨਾਲ ਜਿਹੜਾ ਵਿਦਿਆਰਥੀਆਂ ਦਾ ਮਾਨਸਿਕ ਤਣਾਅ ਜਿਹੜਾ ਵਧੇਗਾ ਤੇ ਜਸਟਿਸ BB ਨਗਾਰਾਥਨਾ ਅਤੇ ਜਸਟਿਸ ਆਰ ਮਹਾਦੇਵਨ ਦੀ ਬੈਂਚ ਨੇ ਕੇਂਦਰ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਜੇਕਰ ਕੋਈ ਨਵੀਂ ਭਾਸ਼ਾ ਸਿਖਾਉਣੀ ਹੈ ਤਾਂ ਉਸ ਨੂੰ 5ਵੀਂ ਜਾਂ 6ਵੀਂ ਜਮਾਤ ਤੋਂ ਸ਼ੁਰੂ ਕੀਤਾ ਜਾਵੇ, ਨਾ ਕਿ 9ਵੀਂ ਤੋਂ। ਬੱਚੇ ਇਸ ਨੂੰ ਜਿਹੜਾ ਆਸਾਨੀ ਦੇ ਨਾਲ ਸਿੱਖ ਸਕਣ। ਸੁਣਵਾਈ ਦੇ ਦੌਰਾਨ ਜਸਟਿਸ ਜਿਹੜੇ ਨਾਗਰਿਕ ਥਣਾ ਹੁਣਾਂ ਨੇ ਕੇਂਦਰ ਦੇ ਵਕੀਲ ਨੂੰ ਕਿਹਾ ਕਿ ਕਿਰਪਾ ਕਰਕੇ 9ਵੀਂ ਜਮਾਤ ਤੋਂ 3ਜੀ ਭਾਸ਼ਾ ਲਾਗੂ ਨਾ ਕਰੋ ਤੇ 8ਵੀਂ ਜਮਾਤ ਤੋਂ ਹੀ ਬੱਚਿਆਂ ਤੇ ਪੜ੍ਹਾਈ ਦਾ ਬਹੁਤ ਜਿਹੜਾ ਦਬਾਅ ਹੁੰਦਾ ਹੈ। ਤੁਸੀਂ ਅਦਾਲਤ ਦੀ ਇਸ ਭਾਵਨਾ ਤੋਂ ਸਰਕਾਰ ਨੂੰ ਜਿਹੜਾ ਜਾਣੂ ਕਰਵਾਵੋ। ਸੁਪਰੀਮ ਕੋਰਟ ਨੇ ਇਹ ਵੀ ਟਿੱਪਣੀ ਤਾਮਿਲਨਾਡੂ ਸਰਕਾਰ ਦੀ ਉਸ ਪਟੀਸ਼ਨ ਦੇ ਉੱਤੇ ਸੁਣਵਾਈ ਕਰਦਿਆਂ ਕੀਤੀ ਹੈ ਜੋ ਮਦਰਾਸ ਹਾਈ ਕੋਰਟ ਦੇ ਉਸ ਫੈਸਲੇ ਦੇ ਖਿਲਾਫ਼ ਪਾਈ ਗਈ ਸੀ, ਜਿਸ ਦੇ ਵਿਚ ਸੂਬੇ ਦੇ ਹਰ ਜ਼ਿਲ੍ਹੇ ਦੇ ਵਿਚ ਜਵਾਹਰ ਨਵੋਦਿਆ ਵਿਦਿਆਲਿਆ JNV ਖੋਲਣ ਦੇ ਨਿਰਦੇਸ਼ ਦਿੱਤੇ ਗਏ ਸਨ। ਤਾਮਿਲਨਾਡੂ ਸਰਕਾਰ ਇਨ੍ਹਾਂ ਸਕੂਲਾਂ ਦੇ ਵਿਚ ਲਾਗੂ 3 ਭਾਸ਼ਾ ਨੀਤੀ ਦਾ ਜਿਹੜਾ ਲਗਾਤਾਰ ਵਿਰੋਧ ਕਰ ਰਹੀ ਹੈ। ਜਦੋਂ ਸੂਬਾ ਸਰਕਾਰ ਦੇ ਵਕੀਲ ਨੇ ਕਿਹਾ ਕਿ 3ਜੀ ਭਾਸ਼ਾ 9ਵੀਂ ਜਮਾਤ ਤੋਂ ਲਾਜ਼ਮੀ ਹੋ ਜਾਂਦੀ ਹੈ, ਤਾਂ ਜਸਟਿਸ ਨੇ ਜਿਹੜਾ ਆਪਣੀ ਸਕੂਲੀ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਇਹ ਬਹੁਤ ਗਲਤ ਹੈ। 9ਵੀਂ ਜਮਾਤ ਦੇ ਵਿਚ ਬਹੁਤ ਤਣਾਅ ਹੁੰਦਾ ਹੈ। ਸਾਡੇ ਸਮੇਂ ਦੇ ਵਿਚ ਮਿਡਲ ਸਕੂਲ 6ਵੀਂ ਜਮਾਤ ਤੋਂ ਹੀ 3ਜੀ ਭਾਸ਼ਾ ਸਿਖਾਈ ਜਾਂਦੀ ਸੀ, ਜੋ ਕਿ ਬਹੁਤ ਬਿਹਤਰ ਤਰੀਕਾ ਹੈ। 3ਜੀ ਭਾਸ਼ਾ ਦਾ ਮਤਲਬ ਸਿਰਫ ਹਿੰਦੀ ਨਹੀਂ ਹੈ। ਅਦਾਲਤ ਨੇ ਜਿਹੜਾ ਸਪਸ਼ਟ ਕੀਤਾ ਹੈ ਕਿ 3 ਭਾਸ਼ਾ ਨੀਤੀ ਦਾ ਮਤਲਬ ਇਹ ਨਹੀਂ ਕਿ ਹਿੰਦੀ ਨੂੰ ਜ਼ਬਰਦਸਤੀ ਲਾਗੂ ਕੀਤਾ ਜਾ ਰਿਹਾ ਹੈ। ਜਸਟਿਸ ਨਗਰਥਨਾ ਉਹਨਾਂ ਨੇ ਕਿਹਾ ਕਿ ਇਸ ਨੀਤੀ ਦੇ ਵਿਚ ਸੂਬੇ ਦੀ ਮੁੱਖ ਭਾਸ਼ਾ ਅੰਗਰੇਜ਼ੀ ਅਤੇ ਕੋਈ ਵੀ 3ਜੀ ਭਾਸ਼ਾ ਪੜ੍ਹਾਈ ਜਾਣੀ ਹੁੰਦੀ ਹੈ। ਇਸ ਦੇ ਵਿਚ ਸਿਰਫ ਹਿੰਦੀ ਦਾ ਜ਼ਿਕਰ ਨਹੀਂ ਹੈ। ਜੇਕਰ ਇਹ ਭਾਸ਼ਾ ਸੰਸਕ੍ਰਿਤ ਹੋਵੇ ਤਾਂ ਕੀ ਸਮੱਸਿਆ ਹੈ? ਅਦਾਲਤ ਨੇ ਤਾਮਿਲਨਾਡੂ ਸਰਕਾਰ ਨੂੰ ਇਹ ਵੀ ਸਲਾਹ ਜਿਹੜੀ ਦਿੱਤੀ ਹੈ ਕਿ ਸਿਰਫ ਇਸ ਦੇ ਲਈ ਕੇਂਦਰ ਦੀਆਂ ਜਿਹੜੀਆਂ ਯੋਜਨਾਵਾਂ ਨੇ ਉਹਨੂੰ ਰੱਦ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਨੇ। ਮਾਮਲੇ ਦੀ ਅਗਲੀ ਸੁਣਵਾਈ 11 ਅਗਸਤ ਨੂੰ ਹੁਣ ਹੋਵੇਗੀ। ਸੁਪਰੀਮ ਕੋਰਟ ਦਾ ਅਗਲਾ ਫੈਸਲਾ ਆਇਆ ਵੱਡਾ ਫੈਸਲਾ, ਬਜ਼ੁਰਗ ਅਤੇ ਗੰਭੀਰ ਬਿਮਾਰ ਕੈਦੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੇ ਲਈ ਨੀਤੀ ਬਣਾਉਣ ਦੇ ਨਿਰਦੇਸ਼ ਦੇ ਦਿੱਤੇ ਨੇ ਸਭ ਸੂਬਿਆਂ ਨੂੰ। ਹੋ ਸਕਦਾ ਹੈ ਭਾਈ ਸਿੱਖਾਂ ਦੇ ਜਿਹੜੇ ਨੇ ਮਸਲੇ ਇਹਦੇ ਵਿਚ ਉਲਝੇ ਹੋਏ ਨੇ, ਸ਼ਾਇਦ ਉਹ ਵੀ ਹੱਲ ਹੋ ਸਕਣ। ਚੰਗਾ ਕਦਮ ਹੈ ਜੇ ਇਹੋ ਚੀਜ਼ਾਂ ਹੋ ਰਹੀਆਂ ਨੇ ਤਾਂ। ਸੁਪਰੀਮ ਕੋਰਟ ਨੇ ਵੀਰਵਾਰ ਨੂੰ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ 3 ਮਹੀਨਿਆਂ ਦੇ ਅੰਦਰ ਅੰਦਰ ਅਜਿਹੇ ਕੈਦੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੇ ਲਈ ਨੀਤੀ ਤਿਆਰ ਕਰਨ ਜੋ ਉੱਨਤ ਉਮਰ ਦੇ ਹਨ ਜਾਂ ਗੰਭੀਰ ਰੂਪ ਦੇ ਨਾਲ ਬਿਮਾਰ ਨੇ। ਜਸਟਿਸ ਵਿਕਰਮਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੇ ਕਿਹਾ ਕਿ ਨੀਤੀ ਦੇ ਵਿਚ ਰਿਹਾਈ ਦੇ ਵਿਚਾਰ ਦੇ ਲਈ ਯੋਗਤਾ ਦੇ ਮਾਪਦੰਡ ਅਤੇ ਜਿਹੜਾ ਪ੍ਰਕਿਰਿਆਮਤਮਕ ਢਾਂਚੇ ਨੂੰ ਸਪਸ਼ਟ ਤੌਰ ਦੇ ਉੱਤੇ ਪ੍ਰਭਾਸ਼ਿਤ ਜਿਹੜਾ ਕੀਤਾ ਜਾਣਾ ਚਾਹੀਦਾ ਤੇ ਖਾਸ ਤੌਰ ਦੇ ਉੱਤੇ ਇਸ ਦੇ ਵਿਚ ਗੰਭੀਰ ਬਿਮਾਰੀ ਦੀ ਜਿਹੜੀ ਹੈ ਇੱਕ ਸਪਸ਼ਟ ਅਤੇ ਇੱਕ ਸਾਰ ਪਰਿਭਾਸ਼ਾ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ। ਬੈਂਚ ਨੇ ਜਿਹੜਾ ਇਹ ਵੀ ਫੈਸਲਾ ਨੈਸ਼ਨਲ ਲੀਗਲ ਸਰਵਿਸਿਜ ਅਥਾਰਟੀ ਜਿਹੜੀ ਹੈ ਵੱਲੋਂ ਦਾਇਰ ਕੀਤੀ ਗਈ ਇੱਕ ਪਟੀਸ਼ਨ ਦੇ ਉੱਤੇ ਸੁਣਾਇਆ, ਜਿਸ ਦੇ ਵਿਚ ਉਨ੍ਹਾਂ ਕੈਦੀਆਂ ਨੂੰ ਜ਼ਮਾਨਤ ਦੇ ਉੱਤੇ ਰਿਹਾਅ ਕਰਨ ਦੀ ਮੰਗ ਕੀਤੀ ਗਈ ਸੀ ਜੋ ਗੰਭੀਰ ਰੂਪ ਦੇ ਵਿਚ ਬਿਮਾਰ ਨੇ ਜਾਂ 70 ਸਾਲ ਤੋਂ ਵੱਧ ਉਮਰ ਦੇ ਨੇ। ਜਸਟਿਸ ਮਹਿਤਾ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਸਾਰੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਇਸ ਫੈਸਲੇ ਦੀ ਮਿਤੀ ਤੋਂ 3 ਮਹੀਨਿਆਂ ਦੇ ਅੰਦਰ ਅੰਦਰ ਅਜਿਹੇ ਕੈਦੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੇ ਲਈ ਇੱਕ ਵਿਆਪਕ ਨੀਤੀ ਤਿਆਰ ਕਰਨਗੇ ਤੇ ਸੂਚਿਤ ਕਰਨਗੇ ਜੋ ਉੱਨਤ ਉਮਰ ਦੇ ਹਨ ਤੇ ਨਾ ਅਤੇ ਜਾਂ ਗੰਭੀਰ ਰੂਪ ਦੇ ਨਾਲ ਬਿਮਾਰ ਨੇ। ਇਹ ਦੋ ਜਿਹੜੀ ਕੰਡੀਸ਼ਨਾਂ ਨੇ। ਬੈਂਚ ਨੇ ਕਿਹਾ ਕਿ ਨੀਤੀ ਨੂੰ ਸੰਬੰਧਤ ਰਾਜ ਕਾਨੂੰਨੀ ਸੇਵਾਵਾਂ ਅਥਾਰਟੀਆਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਤਿਆਰ ਕੀਤਾ ਜਾਣਾ ਚਾਹੀਦਾ ਤਾਂ ਜੋ ਸੰਸਥਾਗਤ ਤਾਲਮੇਲ ਅਤੇ ਯੋਗ ਕੈਦੀਆਂ ਦੀ ਪ੍ਰਭਾਵਸ਼ਾਲੀ ਪਛਾਣ ਨੂੰ ਯਕੀਨੀ ਬਣਾਇਆ ਜਾ ਸਕੇ। ਇਸਨੇ ਜਿਹੜਾ ਕਿਹਾ ਕਿ ਨੀਤੀ ਦੇ ਵਿਚ ਸਮੇਂ ਸੀਮਤ ਪਾਰਦਰਸ਼ੀ ਅਤੇ ਪਹੁੰਚਯੋਗ ਪ੍ਰਕਿਰਿਆ ਨਿਰਧਾਰਿਤ ਕੀਤੀ ਜਾਣੀ ਚਾਹੀਦੀ ਹੈ ਜਿਹਦੇ ਵਿਚ ਸਮੇਂ ਤੋਂ ਪਹਿਲਾਂ ਜਾਂ ਹਮਦਰਦੀ ਦੇ ਨਾਲ ਰਿਹਾਈ ਦਾ ਮੰਗ ਕਰਨ ਵਾਲੀਆਂ ਅਰਜ਼ੀਆਂ ਨੂੰ ਜਮ੍ਹਾਂ ਕਰਨ, ਜਾਂਚ ਕਰਨ ਤੇ ਨਿਪਟਾਉਣ ਦੀ ਵਿਵਸਥਾ ਹੋਵੇ। ਬੈਂਚ ਨੇ ਕੇਂਦਰ ਨੂੰ ਕਿਹਾ ਕਿ ਉਹ ਅਦਾਲਤ ਦੇ ਨਿਰਦੇਸ਼ਾਂ ਦੀ ਪ੍ਰਭਾਵਸ਼ਾਲੀ ਪਾਲਣਾ ਦੀ ਸਹੂਲਤ ਦੇ ਲਈ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਲੋੜੀਂਦੀ ਤਕਨੀਕੀ ਸਹਾਇਤਾ, ਡਿਜੀਟਲ ਬੁਨਿਆਦੀ ਢਾਂਚਾ ਤੇ ਸਮਰਥਾ ਨਿਰਮਾਣ ਸਹਾਇਤਾ ਪ੍ਰਦਾਨ ਕਰੇ। ਸੁਪਰੀਮ ਕੋਰਟ ਨੇ ਕੇਂਦਰ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 6 ਮਹੀਨਿਆਂ ਦੇ ਅੰਦਰ ਅੰਦਰ ਪਾਲਣਾ ਦੀ ਸਥਿਤੀ ਨੂੰ ਦਰਸਾਉਂਦੇ ਹੋਏ ਪਾਲਣਾ ਹਲਫਨਾਮੇ ਦਾਇਰ ਕਰਨ ਦਾ ਨਿਰਦੇਸ਼ ਦੇ ਦਿੱਤਾ ਤੇ ਵਿਸਤ੍ਰਿਤ ਫੈਸਲੇ ਦੀ ਉਡੀਕ ਹੈਗੀ ਹੈ। ਪਿਛਲੇ ਸਾਲ ਮਈ ਦੇ ਵਿਚ ਸੁਪਰੀਮ ਕੋਰਟ ਨੇ ਜਿਹੜਾ ਸੀ NALSA ਦੀ ਪਟੀਸ਼ਨ ਦੇ ਉੱਤੇ ਸੁਣਵਾਈ ਕਰਨ ਦੇ ਲਈ ਸਹਿਮਤ ਹੋ ਗਈ ਸੀ ਤੇ ਕੇਂਦਰ ਤੇ ਹੋਰਾਂ ਤੋਂ ਜਵਾਬ ਮੰਗੇ ਸਨ। ਪਟੀਸ਼ਨ ਦੇ ਵਿਚ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਗਈ ਸੀ ਕਿ ਉਹ 70 ਸਾਲ ਤੋਂ ਵੱਧ ਉਮਰ ਦੇ ਕੈਦੀਆਂ ਤੇ ਗੰਭੀਰ ਬਿਮਾਰੀਆਂ ਤੋਂ ਪੀੜਤ ਕੈਦੀਆਂ ਦੀ ਰਿਹਾਈ ਦੀ ਜਿਹੜੀ ਸਹੂਲਤ ਦੇ ਲਈ ਨਿਰਦੇਸ਼ ਜਿਹੜਾ ਜਾਰੀ ਕਰੇ। ਇਸ ਦੇ ਵਿਚ ਕਿਹਾ ਗਿਆ ਕਿ ਗੰਭੀਰ ਰੂਪ ਦੇ ਨਾਲ ਬਿਮਾਰ ਕੈਦੀਆਂ ਤੇ ਉੱਨਤ ਉਮਰ ਦੇ ਲੋਕਾਂ ਨੂੰ ਵਿਸ਼ੇਸ਼ ਦੇਖਭਾਲ ਅਤੇ ਵਿਅਕਤੀਗਤ ਧਿਆਨ ਦੀ ਜ਼ਰੂਰਤ ਹੁੰਦੀ ਹੈ ਤੇ ਜੇਲ੍ਹਾਂ ਦੇ ਵਿਚ ਭੀੜ ਨੂੰ ਦੇਖਦੇ ਹੋਏ ਜੇਲ੍ਹ ਅਧਿਕਾਰੀਆਂ ਦੇ ਲਈ ਇਹ ਪ੍ਰਦਾਨ ਕਰਨਾ ਸੰਭਵ ਨਹੀਂ ਹੋ ਸਕਦਾ। NALSA ਨੇ ਜਿਹੜਾ ਕਿਹਾ ਸੀ 31 ਦਸੰਬਰ 2022 ਤੱਕ ਭਾਰਤ ਦੀ ਜੇਲ੍ਹ ਦੇ ਵਿਚ ਰਹਿਣ ਦੀ ਦਰ ਜਿਹੜੀ ਹੈ 131% ਸੀ, ਜਿਸ ਨੇ ਬੁਨਿਆਦੀ ਢਾਂਚੇ ਦੇ ਉੱਤੇ ਗੰਭੀਰ ਦਬਾਅ ਪਾਇਆ ਤੇ ਜੇਲ੍ਹਾਂ ਦੇ ਅੰਦਰ ਡਾਕਟਰੀ ਦੇਖਭਾਲ ਅਤੇ ਸਨਮਾਨਜਨਕ ਜਿਹੜਾ ਜੀਵਨ ਸਥਿਤੀ ਦੀ ਗੁਣਵੱਤਾ ਨੂੰ ਪ੍ਰਭਾਵਿਤ ਜਿਹੜਾ ਕੀਤਾ ਹੈ। ਅਗਲੀ ਖਬਰ ਵੱਲ ਵਧੀਏ ਤਾਂ ਸੋਨਮ ਵਾਂਗਚੁਕ ਦੀ ਸਿਹਤ ਨਾਜ਼ੁਕ ਹੋ ਗਈ ਹੈ। ਡਾਕਟਰਾਂ ਨੇ ਚੇਤਾਵਨੀ ਦੇ ਦਿੱਤੀ ਹੈ ਕਿ ਅੰਗਾਂ ਦੇ ਖਰਾਬ ਹੋਣ ਦੀ। ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਦੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਵੀਰਵਾਰ ਨੂੰ ਅੱਜ 19ਵੇਂ ਦਿਨ ਦੇ ਵਿਚ ਪ੍ਰਵੇਸ਼ ਕਰ ਗਈ ਹੈ। ਇਸ ਦੇ ਦੌਰਾਨ ਉਨ੍ਹਾਂ ਦਾ ਵਜ਼ਨ 9 ਕਿਲੋ ਤੋਂ ਵੱਧ ਘਟ ਗਿਆ ਤੇ ਡਾਕਟਰਾਂ ਨੇ ਚੇਤਾਵਨੀ ਦੇ ਦਿੱਤੀ ਹੈ ਕਿ ਲੰਬੇ ਸਮੇਂ ਦੇ ਵਰਤ ਕਾਰਨ ਉਨ੍ਹਾਂ ਦੀ ਜਿਹੜੀ ਹੈ ਸਿਹਤ ਬਹੁਤ ਨਾਜ਼ੁਕ ਪੜਾਅ ਦੇ ਉੱਤੇ ਪਹੁੰਚ ਚੁੱਕੀ ਹੈ ਤੇ ਹੁਣ ਇਸ ਦਾ ਅਸਰ ਉਨ੍ਹਾਂ ਦੇ ਸਰੀਰਕ ਅੰਗਾਂ ਦੇ ਉੱਤੇ ਪੈਣਾ ਸ਼ੁਰੂ ਹੋ ਸਕਦਾ ਹੈ। ਤੇ ਬੁੱਧਵਾਰ ਰਾਤ ਨੂੰ ਜਾਰੀ ਕੀਤੇ ਇੱਕ ਵੀਡੀਓ ਸੰਦੇਸ਼ ਦੇ ਵਿਚ ਵਾਂਗਚੁਕ ਨੇ ਸਿਆਸੀ ਆਗੂਆਂ ਤੇ ਸਮਰਥਕਾਂ ਦੀਆਂ ਅਪੀਲਾਂ ਦੇ ਬਾਵਜੂਦ ਭੁੱਖ ਹੜਤਾਲ ਖਤਮ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ, ਜਿਸ ਦੇ ਵਿਚ ਆਮ ਆਦਮੀ ਪਾਰਟੀ ਵੀ ਮੁਲਾਕਾਤ ਕਰਕੇ ਆਈ ਹੈ, ਹੋਰ ਸਾਰੇ ਲੀਡਰ ਜਿਹੜੇ ਨੇ ਸਿਆਸੀ ਲੀਡਰ ਨੇ ਉਹ ਵੀ ਮੁਲਾਕਾਤਾਂ ਕਰਕੇ ਆਏ ਹੈ। ਇੰਟਰਨੈਸ਼ਨਲ ਖ਼ਬਰਾਂ ਦੇ ਵੱਲ ਨੂੰ ਝਾਤ ਮਾਰੀ ਅਤੇ ਕੈਨੇਡਾ ਦੇ ਵਿਚ ਇਲਾਜ ਕਰਵਾ ਕੇ ਬਿਨਾਂ ਬਿੱਲ ਦਿੱਤੇ ਮੁਲਕ ਛੱਡ ਰਹੇ ਸੈਲਾਨੀ ਜਿਹੜੇ ਨੇ, ਮੈਨੀਟੋਬਾ ਸਰਕਾਰ ਦੀ ਸਿਹਤ ਪ੍ਰਣਾਲੀ ਦੇ ਉੱਤੇ ਸੰਕਟ ਪੈ ਗਿਆ। ਲਾਜ਼ਮੀ ਬੀਮਾ ਤੇ ਅਗਾਊ ਭੁਗਤਾਨ ਦੀ ਮੰਗ ਜਿਹੜੀ ਕੀਤੀ ਜਾ ਰਹੀ ਹੈ। ਕੈਨੇਡਾ ਦੇ ਸੂਬੇ ਮੈਨੀਟੋਬਾ ਦੇ ਵਿਚ ਸਿਹਤ ਸਹੂਲਤਾਂ ਦੀ ਵਰਤੋਂ ਕਰਕੇ ਬਿਨਾਂ ਬਿੱਲ ਭੁਗਤਾਨ ਕੀਤੇ ਵਾਪਸ ਪਰਤਣ ਵਾਲੇ ਵਿਦੇਸ਼ੀ ਸੈਲਾਨੀਆਂ ਅਤੇ ਕੱਚੇ ਵਸਨੀਕਾਂ ਦੇ ਕਾਰਨ ਸਥਾਨਕ ਟੈਕਸਦਾਤਾਵਾਂ ਸਿਰ ਕਰੋੜਾਂ ਡਾਲਰਾਂ ਦਾ ਵਿੱਤੀ ਬੋਝ ਪੈ ਰਿਹਾ। ਇਕ ਤਾਜ਼ਾ ਖੋਜ ਰਿਪੋਰਟ ਦੇ ਮੁਤਾਬਕ ਪਿਛਲੇ 5 ਸਾਲਾਂ ਦੇ ਦੌਰਾਨ ਵਿਦੇਸ਼ੀ ਸੈਲਾਨੀਆਂ ਨੇ ਮੈਨੀਟੋਬਾ ਦੇ ਹਸਪਤਾਲਾਂ ਦਾ ਲਗਭਗ 4 ਕਰੋੜ ਡਾਲਰ 39.62 ਮਿਲੀਅਨ ਕੈਨੇਡੀਅਨ ਡਾਲਰ ਦਾ ਬਿੱਲ ਨਹੀਂ ਚੁਕਾਇਆ, ਜਿਸ ਦਾ ਸਿੱਧਾ ਅਸਰ ਸੂਬੇ ਦੇ ਟੈਕਸਦਾਤਾਵਾਂ ਦੇ ਉੱਤੇ ਪੈ ਰਿਹਾ। ਸਮਾਜਿਕ ਆਰਥਿਕ ਮੁੱਦਿਆਂ ਦੇ ਉੱਤੇ ਕੰਮ ਕਰਨ ਵਾਲੀ ਸੰਸਥਾ ਹੈ ਸੈਕਿੰਡ ਸਟਰੀਟ .org ਵੱਲੋਂ ਜਾਰੀ ਕੀਤੇ ਅੰਕੜਿਆਂ ਦੇ ਅਨੁਸਾਰ ਸਾਲ 2020-21 ਤੋਂ ਲੈ ਕੇ 2024-25 ਦੇ ਦਰਮਿਆਨ ਵੱਡੀ ਗਿਣਤੀ ਦੇ ਵਿਚ ਅਜਿਹੇ ਗੈਰ ਕੈਨੇਡੀਅਨ ਨਾਗਰਿਕ ਮੈਨੀਟੋਬਾ ਆਏ ਜਿਨ੍ਹਾਂ ਨੇ ਇੱਥੇ ਇਲਾਜ ਕਰਵਾਇਆ ਪਰ ਬਿੱਲਾਂ ਦਾ ਭੁਗਤਾਨ ਕੀਤੇ ਬਿਨਾਂ ਹੀ ਆਪਣੇ ਮੁਲਕਾਂ ਨੂੰ ਵਾਪਸ ਚਲੇ ਗਏ ਨੇ। ਸਰਕਾਰੀ ਅੰਕੜਿਆਂ ਦੇ ਅਨੁਸਾਰ ਗੈਰ ਅਦਾਇਗੀ ਵਾਲੇ ਹਸਪਤਾਲੀ ਬਿੱਲਾਂ ਦਾ ਬੋਝ ਸਾਲ ਦਰ ਸਾਲ ਉਤਾਰ ਚੜਾਅ ਦੇ ਬਾਵਜੂਦ ਚਿੰਤਾਜਨਕ ਜਿਹੜਾ ਪੱਧਰ ਦੇ ਉੱਤੇ ਬਣਿਆ ਹੋਇਆ। ਵਿੱਤੀ ਵਰ੍ਹਾ 2020-21 ਦੇ ਦੌਰਾਨ ਇਹ ਰਕਮ 3.8 ਮਿਲੀਅਨ ਡਾਲਰ ਸੀ, ਜੋ 2021-22 ਦੇ ਵਿਚ ਵੱਧ ਕੇ 8.2 ਮਿਲੀਅਨ ਡਾਲਰ ਤੋਂ ਡਾਲਰ ਹੋ ਗਈ। ਇਸ ਤੋਂ ਬਾਅਦ 2022-23 ਦੇ ਵਿਚ ਇਹ ਘੱਟ ਕੇ 4.5 ਮਿਲੀਅਨ ਡਾਲਰ ਰਹਿ ਗਈ, ਪਰ 2023-24 ਦੇ ਵਿਚ ਇਸ ਦੇ ਵਿਚ ਰਿਕਾਰਡ ਵਾਧਾ ਦਰਜ ਕੀਤਾ ਗਿਆ। ਬਕਾਇਆ ਰਕਮ 18.7 ਮਿਲੀਅਨ ਡਾਲਰ ਤੱਕ ਪਹੁੰਚ ਗਈ, ਹਾਲਾਂਕਿ 2024-25 ਦੇ ਵਿਚ ਇਹ ਜਿਹੜਾ ਮੁੜ ਘੱਟ ਕੇ 4.5 ਮਿਲੀਅਨ ਡਾਲਰ ਰਹਿ ਗਈ ਤੇ ਪਰ ਮਾਹਰਾਂ ਦਾ ਮੰਨਣਾ ਹੈ ਕਿ ਹਰ ਸਾਲ ਆਉਣ ਵਾਲੇ ਅਜਿਹੇ ਵੱਡੇ ਉਤਾਰ ਚੜਾਅ ਦੇ ਸਿਹਤ ਪ੍ਰਣਾਲੀ ਦੀ ਵਿੱਤੀ ਸਥਿਰਤਾ ਦੇ ਲਈ ਗੰਭੀਰ ਚੁਣੌਤੀ ਬਣੇ ਹੋਏ ਨੇ। ਸੰਸਥਾ ਦੇ ਪ੍ਰਧਾਨ ਕੋਲਿਨ ਕ੍ਰੇਗ ਨੇ ਜਿਹੜਾ ਕਿਹਾ ਕਿ ਗੈਰ ਅਦਾਇਗੀ ਵਾਲੇ ਹਸਪਤਾਲੀ ਬਿੱਲਾਂ ਦਾ ਸਿੱਧਾ ਅਸਰ ਮੈਨੀਟੋਬਾ ਦੀਆਂ ਸਿਹਤ ਸੇਵਾਵਾਂ ਤੇ ਸਥਾਨਕ ਟੈਕਸਦਾਤਾਵਾਂ ਦੇ ਉੱਤੇ ਪੈ ਰਿਹਾ ਤੇ ਉਨ੍ਹਾਂ ਕਿਹਾ ਕਿ ਇਕ ਪਾਸੇ ਸੂਬੇ ਦੇ ਪੱਕੇ ਵਸਨੀਕ ਹਸਪਤਾਲਾਂ ਦੇ ਵਿਚ ਇਲਾਜ ਤੇ ਸਰਜਰੀ ਦੇ ਲਈ ਲੰਬੀਆਂ ਉਡੀਕਾਂ ਸੂਚੀਆਂ ਦਾ ਸਾਹਮਣਾ ਕਰ ਰਹੇ ਨੇ, ਜਦੋਂ ਕਿ ਦੂਜੇ ਪਾਸੇ ਕਰੋੜਾਂ ਡਾਲਰ ਦੀ ਬਕਾਇਆ ਰਕਮ ਸਿਹਤ ਪ੍ਰਣਾਲੀ ਦੇ ਉੱਤੇ ਵਾਧੂ ਵਿੱਤੀ ਬੋਝ ਬਣ ਰਿਹਾ। ਉਨ੍ਹਾਂ ਦੇ ਅਨੁਸਾਰ ਇਹ ਜਿਹੜਾ ਕਰੀਬ 4 ਕਰੋੜ ਡਾਲਰ ਦੀ ਰਕਮ ਵਸੂਲ ਹੋ ਜਾਂਦੀ ਤਾਂ ਸੂਬੇ ਦੇ ਲਗਭਗ 3,400 ਮਰੀਜ਼ਾਂ ਦੇ ਹਿੱਪ ਰਿਪਲੇਸਮੈਂਟ ਵਰਗੇ ਜ਼ਰੂਰੀ ਆਪਰੇਸ਼ਨ ਜਿਹੜੇ ਸਮੇਂ ਸਿਰ ਕਰਵਾਏ ਜਾ ਸਕਦੇ ਸਨ। ਸਿਹਤ ਅਤੇ ਵਿੱਤੀ ਖੇਤਰ ਦੇ ਮਾਹਰਾਂ ਦਾ ਮੰਨਣਾ ਹੈ ਕਿ ਵਿਦੇਸ਼ੀ ਸੈਲਾਨੀਆਂ ਦੇ ਵੱਲੋਂ ਨਾ ਚੁਕਾਏ ਜਾ ਰਹੇ ਹਸਪਤਾਲ ਬਿੱਲਾਂ ਦੀ ਸਮੱਸਿਆ ਦੇ ਨਾਲ ਨਜਿੱਠਣ ਦੇ ਲਈ ਸਰਕਾਰ ਨੂੰ ਤੁਰੰਤ ਸਖ਼ਤ ਅਤੇ ਪ੍ਰਭਾਵਸ਼ਾਲੀ ਨੀਤੀਆਂ ਲਾਗੂ ਕਰਨੀਆਂ ਚਾਹੀਦੀਆਂ ਨੇ। ਮਾਹਰਾਂ ਨੇ ਸੁਝਾਅ ਇਹ ਵੀ ਦਿੱਤਾ ਕਿ ਯੂਰਪੀ ਦੇਸ਼ਾਂ ਦੀ ਤਰ੍ਹਾਂ ਕੈਨੇਡਾ ਆਉਣ ਵਾਲੇ ਹਰ ਵਿਦੇਸ਼ੀ ਸੈਲਾਨੀ ਲਈ ਐਂਟਰੀ ਵੀਜ਼ਾ ਜਾਰੀ ਕਰਨ ਤੋਂ ਪਹਿਲਾਂ ਟਰੈਵਲ ਹੈਲਥ ਇੰਸ਼ੋਰੈਂਸ ਲਾਜ਼ਮੀ ਕੀਤਾ ਜਾਵੇ। ਇਸ ਦੇ ਨਾਲ ਹੀ ਜਾਨ ਬਚਾਉਣ ਵਾਲੀਆਂ ਐਮਰਜੈਂਸੀ ਸਥਿਤੀਆਂ ਤੋਂ ਇਲਾਵਾ ਹੋਰ ਸਾਰੇ ਮਾਮਲਿਆਂ ਦੇ ਵਿਚ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਹੀ ਹਸਪਤਾਲੀ ਫੀਸ ਅਗਾਊਂ ਵਸੂਲ ਕਰਨ ਦੀ ਵਿਵਸਥਾ ਜਿਹੜੀ ਕੀਤੀ ਜਾਵੇ। ਮਾਰਾ ਨੇ ਇਹ ਵੀ ਸਿਫਾਰਿਸ਼ ਕੀਤੀ ਹੈ ਕਿ ਜੋ ਗੈਰ ਕੈਨੇਡੀਅਨ ਨਾਗਰਿਕ ਹਸਪਤਾਲਾਂ ਦੇ ਬਿੱਲ ਅਦਾ ਕੀਤੇ ਬਿਨਾਂ ਦੇਸ਼ ਛੱਡ ਜਾਂਦੇ ਨੇ ਉਨ੍ਹਾਂ ਦੇ ਕੈਨੇਡਾ ਦੇ ਵਿਚ ਮੁੜ ਦਾਖਲੇ ਦੇ ਉੱਤੇ ਫੈਡਰਲ ਸਰਕਾਰ ਵੱਲੋਂ ਪਾਬੰਦੀ ਲਗਾਈ ਜਾਵੇ ਤੇ ਉਨ੍ਹਾਂ ਕਹਿਣਾ ਹੈ ਕਿ ਕੈਨੇਡਾ ਦੀ ਸਿਹਤ ਪ੍ਰਣਾਲੀ ਪਹਿਲਾਂ ਹੀ ਬਜਟ ਦੀ ਘਾਟ ਅਤੇ ਸਿਹਤ ਕਰਮਚਾਰੀਆਂ ਦੀ ਕਮੀ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਤੇ ਅਜਿਹੇ ਹਾਲਾਤਾਂ ਦੇ ਵਿਚ ਅਦਾਇਗੀ ਤੋਂ ਬਿਨਾਂ ਰਹਿ ਜਾਂਦੇ ਹਸਪਤਾਲੀ ਬਿੱਲ ਮੈਨੀਟੋਬਾ ਦੇ ਸਿਹਤ ਢਾਂਚੇ ਦੇ ਵਾਧੂ ਵਿੱਤੀ ਬੋਝ ਪਾ ਰਹੇ ਨੇ, ਜਿਸ ਦਾ ਅੰਤਮ ਭਾਰ ਆਮ ਟੈਕਸ ਦਾਤਾਵਾਂ ਦੇ ਉੱਤੇ ਜਿਹੜਾ ਪੈ ਰਿਹਾ ਤੇ ਉਹਨਾਂ ਨੂੰ ਝੱਲਣਾ ਪੈਂਦਾ ਹੈ। ਯੂਐਸ ਈਰਾਨ ਵਿਚਾਲੇ ਟਕਰਾਅ ਤੇਜ਼ ਹੋ ਗਿਆ। ਅਮਰੀਕੀ ਹਮਲੇ ਈਰਾਨ ਦੇ ਉੱਤਰੀ ਹਿੱਸਿਆਂ ਤੱਕ ਪਹੁੰਚ ਗਏ ਨੇ। ਅਮਰੀਕਾ ਤੇ ਈਰਾਨ ਵਿਚਾਲੇ ਜਾਰੀ ਤਣਾਅ ਜਿਹੜਾ ਵੀਰਵਾਰ ਨੂੰ ਉਸ ਸਮੇਂ ਹੋਰ ਵੀ ਗੰਭੀਰ ਹੋਇਆ ਜਦੋਂ ਅਮਰੀਕਾ ਫੌਜ ਨੇ ਈਰਾਨ ਦੇ ਉੱਤਰੀ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਪਣੇ ਹਵਾਈ ਹਮਲਿਆਂ ਦਾ ਦਾਇਰਾ ਜਿਹੜਾ ਵਧਾ ਦਿੱਤਾ। ਇਸ ਦੇ ਨਾਲ ਹੀ ਅਮਰੀਕੀ ਫੌਜ ਨੇ ਈਰਾਨ ਦੀ ਨਾਕਾਬੰਦੀ ਤੋੜਨ ਦੀ ਕੋਸ਼ਿਸ਼ ਕਰ ਰਹੇ ਇਕ ਤੇਲ ਟੈਂਕਰ ਨੂੰ ਵੀ ਨਿਸ਼ਾਨਾ ਬਣਾਇਆ ਤੇ ਈਰਾਨ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਬਹਿਰੀਨ, ਜਾਰਡਨ ਤੇ ਕੁਵੈਤ ਦੇ ਉੱਤੇ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ ਨੇ। ਈਰਾਨੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਤਾਜ਼ਾ ਹਮਲਿਆਂ ਦੇ ਵਿੱਚ 35 ਤੋਂ ਵੱਧ ਲੋਕ ਮਾਰੇ ਗਏ ਤੇ 300 ਤੋਂ ਵੱਧ ਜ਼ਖਮੀ ਹੋਏ। ਹਮਲਿਆਂ ਦਾ ਇਹ ਜਿਹੜਾ ਦੌਰ ਹੁਣ ਈਰਾਨ ਦੀ ਰਾਜਧਾਨੀ ਤਹਿਰਾਨ ਦੇ ਆਲੇ ਦੁਆਲੇ ਦੇ ਖੇਤਰਾਂ ਤੱਕ ਜਿਹੜਾ ਪਹੁੰਚ ਗਿਆ, ਜੋ ਕਿ ਇਸ ਲੜਾਈ ਦੇ ਵਿੱਚ ਇੱਕ ਵੱਡਾ ਮੋੜ ਹੈ। ਅਮਰੀਕਾ ਨੇ ਸੈਮਨਾਨ ਸੂਬੇ ਦੇ ਵਿੱਚ ਵੀ ਹਮਲੇ ਕੀਤੇ ਹੈ, ਜੋ ਈਰਾਨ ਦੇ ਬਲੈਸਟਿਕ ਮਿਜ਼ਾਈਲ ਪ੍ਰੋਗਰਾਮ ਦਾ ਮੁੱਖ ਕੇਂਦਰ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਸਿਸਤਾਨ ਅਤੇ ਬਲੋਚਿਸਤਾਨ ਸੂਬੇ ਦੇ ਵਿੱਚ ਇੱਕ ਫੌਜੀ ਬੈਰਕ ਦੇ ਉੱਤੇ ਹੋਏ ਅਮਰੀਕੀ ਹਮਲੇ ਦੇ ਵਿੱਚ ਵੀ ਕਈ ਸੈਨਿਕਾਂ ਦੀ ਮੌਤ ਹੋਈ ਹੈ। ਇਸ ਤਣਾਅ ਦੇ ਕੇਂਦਰ ਦੇ ਵਿੱਚ ਹੌਰਮੁਜ਼ ਦੀ ਜਲਮਾਰਗ ਜਿਹੜੀ ਹੈ, ਜਿਸ ਨੂੰ ਈਰਾਨ ਨੇ ਬੰਦ ਕਰ ਦਿੱਤਾ ਹੈ। ਇਸ ਕਾਰਨ ਵਿਸ਼ਵ ਪੱਧਰ ਦੇ ਉੱਤੇ ਤੇਲ ਦੀਆਂ ਕੀਮਤਾਂ ਦੇ ਵਿੱਚ ਭਾਰੀ ਉਛਾਲ ਵੀ ਆ ਰਿਹਾ। ਅਮਰੀਕਾ ਇਸ ਜਲਮਾਰਗ ਨੂੰ ਖੋਲਣ ਦੇ ਲਈ ਲਗਾਤਾਰ ਯਤਨਸ਼ੀਲ ਹੈ ਤੇ ਇਸੇ ਮੰਤਵ ਦੇ ਲਈ ਨਵੀਂ ਜਲ ਸੈਨਾ ਨਾਕਾਬੰਦੀ ਲਾਗੂ ਕੀਤੀ ਗਈ ਹੈ। ਅਮਰੀਕੀ ਫੌਜ ਨੇ ਖਾਰਗ ਟਾਪੂ ਦੇ ਵੱਲ ਜਾ ਰਹੇ ਬੇਲਮਾ ਨਾਮ ਦੇ ਇੱਕ ਤੇਲ ਟੈਂਕਰ ਨੂੰ ਚੇਤਾਵਨੀ ਦਿੱਤੇ ਜਾਣ ਦੇ ਉੱਤੇ ਬਾਵਜੂਦ ਨਾ ਰੁਕਣ ਦੇ ਉੱਤੇ ਮਿਜ਼ਾਈਲ ਦੇ ਨਾਲ ਨਿਸ਼ਾਨਾ ਬਣਾ ਕੇ ਅਪਾਹਜ ਕਰ ਦਿੱਤਾ ਤੇ ਟਰੰਪ ਨੇ ਕਿਹਾ ਕਿ ਅਮਰੀਕੀ ਜਾਂ ਅਮਰੀਕਾ ਸਥਿਤੀ ਨੂੰ ਸੁਲਝਾਉਣ ਦੇ ਲਈ ਤਿਆਰ ਹੈ, ਪਰ ਈਰਾਨੀ ਸੰਸਦ ਸਪੀਕਰ ਮੁਹੰਮਦ ਬੇਗਰ ਗਾਲੀਬਾਫ ਨੇ ਚੇਤਾਵਨੀ ਦੇ ਦਿੱਤੀ ਹੈ ਕਿ ਜੇਕਰ ਅੰਤਰਿਮ ਸਮਝੌਤੇ ਦੀਆਂ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਤਾਂ ਈਰਾਨ ਇੱਕ ਪੂਰਨ ਫੌਜੀ ਟਕਰਾਅ ਦੇ ਲਈ ਤਿਆਰ ਖੜਾ ਹੈ। ਗੱਲਬਾਤ ਦਾ ਦੌਰ ਖਤਮ ਹੋਇਆ ਤੇ ਅਮਰੀਕਾ ਨਾਲ ਸਮਝੌਤੇ ਤੋਂ ਈਰਾਨ ਦੀ ਕੋਰੀ ਨਾ ਕਰ ਦਿੱਤੀ ਗਈ। ਅਮਰੀਕਾ ਈਰਾਨ ਵੱਲੋਂ ਇੱਕ ਦੂਜੇ ਦੇ ਫੌਜੀ ਟਿਕਾਣਿਆਂ ਦੇ ਉੱਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਨੇ ਤੇ ਇਸੇ ਦੌਰਾਨ ਹੀ ਈਰਾਨ ਨੇ ਅਮਰੀਕਾ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਜਾਂ ਸਮਝੌਤੇ ਦੀ ਪੇਸ਼ਕਸ਼ ਨੂੰ ਕੋਰੀ ਨਾ ਕਰ ਦਿੱਤੀ ਹੈ। ਈਰਾਨੀ ਲੀਡਰਸ਼ਿਪ ਨੇ ਐਲਾਨ ਕੀਤਾ ਕਿ ਮੌਜੂਦਾ ਸਮੇਂ ਰਾਸ਼ਟਰੀ ਸੁਰੱਖਿਆ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਪਹਿਲ ਹੈ। ਅਮਰੀਕੀ ਪ੍ਰਸ਼ਾਸਨ ਵੱਲੋਂ ਈਰਾਨ ਦੇ ਉੱਤੇ ਲਗਾਈ ਗਈ ਸਖ਼ਤ ਸਮੁੰਦਰੀ ਨਾਕਾਬੰਦੀ ਅਤੇ ਫੌਜੀ ਕਮਾਂਡਰਾਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਦਾਅਵਿਆਂ ਤੋਂ ਬਾਅਦ ਈਰਾਨ ਨੇ ਵੀ ਸਖ਼ਤ ਰੁੱਖ ਜਿਹੜਾ ਤਿਆਰ ਕਰ ਲਿਆ। ਈਰਾਨ ਦਾ ਕਹਿਣਾ ਹੈ ਕਿ ਜਦੋਂ ਤੱਕ ਅਮਰੀਕਾ ਆਪਣੇ ਹਮਲਾਵਰ ਰੁੱਖ ਅਤੇ ਆਰਥਿਕ ਪਾਬੰਦੀਆਂ ਖਤਮ ਨਹੀਂ ਕਰਦਾ, ਉਦੋਂ ਤੱਕ ਦੋਵਾਂ ਦੇਸ਼ਾਂ ਦੇ ਵਿਚਾਲੇ ਕੋਈ ਗੱਲਬਾਤ ਨਹੀਂ ਹੋ ਸਕਦੀ। ਈਰਾਨ ਦੇ ਅਧਿਕਾਰੀਆਂ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਉਹ ਅਮਰੀਕੀ ਦਬਾਅ ਅੱਗੇ ਨਹੀਂ ਝੁਕਣਗੇ। ਉਨ੍ਹਾਂ ਨੇ ਦੇਸ਼ ਦੀ ਫੌਜੀ ਸਮਰੱਥਾ, ਏਅਰ ਡਿਫੈਂਸ ਸਿਸਟਮ ਤੇ ਮਿਜ਼ਾਈਲ ਪ੍ਰੋਗਰਾਮ ਨੂੰ ਹੋਰ ਵੀ ਮਜ਼ਬੂਤ ਕਰਨ ਦੇ ਉੱਤੇ ਜ਼ੋਰ ਦਿੱਤਾ ਹੈ ਤਾਂ ਜੋ ਕਿਸੇ ਵੀ ਸੰਭਾਵੀ ਬਾਹਰੀ ਹਮਲੇ ਦਾ ਮੂੰਹ ਤੋੜ ਕੇ ਜਵਾਬ ਦਿੱਤਾ ਜਾ ਸਕੇ। ਈਰਾਨ ਦਾ ਇਹ ਵੀ ਬਿਆਨ ਅਜਿਹੇ ਸਮੇਂ ਦੇ ਵਿੱਚ ਆਇਆ ਜਦੋਂ ਪਾਕਿਸਤਾਨ ਵਰਗੇ ਦੇਸ਼ ਦੋਵਾਂ ਧਿਰਾਂ ਵਿਚਾਲੇ ਸ਼ਾਂਤੀ ਦੇ ਲਈ ਵਿਚੋਲਗੀ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਈਰਾਨ ਦੇ ਇਸ ਐਲਾਨ ਦੇ ਨਾਲ ਮਿਡਲ ਈਸਟ ਦੇ ਵਿੱਚ ਜੰਗ ਦਾ ਖਤਰਾ ਹੋਰ ਵੀ ਜ਼ਿਆਦਾ ਵੱਧ ਗਿਆ। ਯੂਕੇ ਦੇ ਵਿੱਚ ਜਾਤੀਵਾਦ ਨਸਲਵਾਦ ਭਾਰੂ ਹੋ ਰਿਹਾ। ਨੋਵਾਕ ਇੱਕ ਰਿਪੋਰਟ ਹੈ, ਨੋਵਾਕ ਦੇ ਕਾਤਲ ਦਾ ਪਹਿਲਾ ਰਿਕਾਰਡ ਹੋਇਆ ਇਕਬਾਲੀਆ ਬਿਆਨ ਸਾਹਮਣੇ ਆ ਗਿਆ। ਹੈਨਰੀ ਨੋਵਾਕ ਦੇ ਜਿਹੜੇ ਹੈਨਰੀ ਨੋਵਾਕ ਦੇ ਪਿਛਲੇ ਦਿਨਾਂ ਦੇ ਵਿੱਚ ਕਤਲ ਹੋਇਆ ਸੀ, ਕਿਰਪਾਨ ਦਾ ਰੋਲਾ ਰੱਪਾ ਪਿਆ ਤੇ ਉਸ ਤੋਂ ਬਾਅਦ ਕੱਲ 23-24 ਸਾਲ ਦੀ ਇੱਕ ਕੁੜੀ ਦਾ ਜਿਹੜਾ ਕਤਲ ਹੋਇਆ, ਉਹ ਜਿਹੜਾ ਇਹ ਸਾਰਾ ਕੁਝ ਵੱਧ ਰਿਹਾ ਹੈ ਜੀ ਨਸਲਵਾਦ। ਹੈਨਰੀ ਨੋਵਾਕ ਦੇ ਕਤਲ ਤੋਂ ਸਿਰਫ 36 ਘੰਟਿਆਂ ਦੇ ਅੰਦਰ ਵਿਕਰਮ ਦਿਗਵਾ ਪੁਲਿਸ ਵੈਨ ਦੇ ਪਿਛਲੇ ਹਿੱਸੇ ਦੇ ਵਿੱਚ ਆਪਣੇ ਭਰਾ ਗੁਰਪ੍ਰੀਤ ਦਿਗਵਾ ਦੇ ਕੋਲ ਇਹ ਮੰਨਦੇ ਹੋਏ ਰਿਕਾਰਡ ਹੋਏ ਨੇ ਕਿ ਉਸਨੇ ਨੌਜਵਾਨ ਉੱਤੇ ਕਈ ਵਾਰ ਕੀਤੇ ਸਨ। ਦੋਵੇਂ ਜਿਹੜੇ ਭਰਾ ਨੇ ਪੰਜਾਬੀ ਦੇ ਵਿੱਚ ਗੱਲ ਕਰ ਰਹੇ ਸਨ ਜਦੋਂ ਉਨ੍ਹਾਂ ਨੂੰ 5 ਦਸੰਬਰ 2025 ਨੂੰ ਪੁਲਿਸ ਸਟੇਸ਼ਨ ਤੋਂ ਅਦਾਲਤ ਦੇ ਵੱਲ ਹਿਰਾਸਤ ਵਧਾਉਣ ਦੀ ਸੁਣਵਾਈ ਦੇ ਲਈ ਲੈ ਕੇ ਜਾ ਰਹੀ ਸੀ। ਦਿਗਵਾ ਨੇ ਇਸ ਤੋਂ ਪਹਿਲਾਂ ਆਪਣੇ ਪਰਿਵਾਰ ਅਤੇ ਪੁਲਿਸ ਦੇ ਨਾਲ ਸਾਊਥ ਹੈਪਟਨ ਦੇ ਵਿੱਚ ਕਤਲ ਵਾਲੀ ਥਾਂ ਦੇ ਉੱਤੇ ਝੂਠ ਬੋਲਿਆ ਸੀ। ਉਹ ਇਹ ਦਾਅਵਾ ਕਰਦਾ ਰਿਹਾ ਕਿ ਉਸਨੇ ਨਸਲੀ ਹਮਲਾ ਹੋਇਆ ਸੀਗਾ ਉਹਦੇ ਉੱਤੇ ਨਸਲੀ ਹਮਲਾ ਹੋਇਆ ਸੀ ਤੇ ਉਸਨੇ ਸਿਰਫ ਸਵੈ ਰੱਖਿਆ ਦੇ ਵਿੱਚ ਹਥਿਆਰ ਨੂੰ ਧੱਕਾ ਦਿੱਤਾ ਤੇ ਮੁੱਕੇ ਮਾਰੇ ਸਨ। ਤੇ ਹੁਣ BBC ਦੇ ਵੱਲੋਂ ਪ੍ਰਾਪਤ ਕੀਤੀ ਗਈ ਦੋਵੇਂ ਭਰਾਵਾਂ ਦੀ ਗੱਲਬਾਤ ਦੀ ਜਿਹੜੀ ਹੈ ਟਰਾਂਸਕ੍ਰਿਪਟ ਜਿਹੜੀ ਹੈ ਦਿਗਵਾ ਦੇ ਇਕਬਾਲੀਆ ਬਿਆਨ ਦੇ ਵੇਰਵੇ ਸਾਹਮਣੇ ਲਿਆਉਂਦੀ ਹੈ ਤੇ ਦਿਖਾਉਂਦੀ ਹੈ ਕਿ ਚਾਰਾਂ ਦੇ ਗ੍ਰਿਫ਼ਤਾਰ ਹੋਣ ਤੋਂ ਬਾਅਦ ਉਨ੍ਹਾਂ ਨੇ ਰੱਬ ਅੱਗੇ ਅਰਦਾਸ ਕੀਤੀ ਕਿ ਉਹ ਉਨ੍ਹਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਬਚਾਏ। ਇਹ ਪ੍ਰਤੀਲਿਪੀ ਜਿਹੜੀ ਯਾਨੀ ਕਿ ਟਰਾਂਸਕ੍ਰਿਪਟ ਜਿਹੜੀ ਹੈ ਦੋਵੇਂ ਭਰਾਵਾਂ ਦੀ ਗੱਲਬਾਤ ਦਾ ਪੰਜਾਬੀ ਤੋਂ ਅੰਗਰੇਜ਼ੀ ਦੇ ਵਿੱਚ ਕੀਤਾ ਗਿਆ ਅਨੁਵਾਦ ਹੈ ਤੇ ਦਿਗਵਾ ਦੇ ਕਤਲ ਦੇ ਮੁਕੱਦਮੇ ਦੇ ਦੌਰਾਨ ਇਸ ਦਾ ਜਿਹੜਾ ਹਵਾਲਾ ਦਿੱਤਾ ਗਿਆ ਸੀ। ਇਸ ਰਿਪੋਰਟ ਦੇ ਵਿੱਚ ਸ਼ਾਮਲ ਕੀਤੇ ਗਏ ਅੰਸ਼ ਉਸ ਦਸਤਾਵੇਜ਼ ਦੇ ਵਿੱਚੋਂ ਲਏ ਗਏ ਨੇ ਜਿਸ ਦੇ ਵਿੱਚ ਬੀਬੀਸੀ ਨੇ ਕਰਾਊਨ ਪ੍ਰੋਸੀਕਿਊਸ਼ਨ ਸਰਵਿਸ ਜਿਹੜੀ ਹੈ CPS ਤੋਂ ਮੰਗ ਕੀਤੀ ਸੀ। ਜਦੋਂ ਗੁਰਪ੍ਰੀਤ ਦਿਗਵਾ ਨੇ ਆਪਣੇ ਭਰਾ ਵਿਕਰਮ ਦਿਗਵਾ ਨੂੰ ਪੁੱਛਿਆ ਕਿ ਕਹਿੰਦਾ ਕਿ ਤੂੰ ਕੀ ਕੀਤਾ, ਉਹ ਕਹਿੰਦਾ ਕਿ ਤੂੰ ਸੱਚਮੁੱਚ ਕੁਝ ਕੀਤਾ ਵੀ ਸੀ, ਤਾਂ ਪ੍ਰਤੀਲਿਪੀ ਜਿਹੜੀ ਸਕ੍ਰਿਪਟ ਹੈ ਰਿਕਾਰਡਡ ਉਹਦੇ ਮੁਤਾਬਕ ਉਸਨੇ ਆਪਣੇ ਮੋਢੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਇੱਕ ਇੱਥੇ ਚਿਹਰੇ ਵੱਲ ਅਤੇ ਇੱਕ ਛਾਤੀ ਵਿੱਚ। 27 ਸਾਲ ਗੁਰਪ੍ਰੀਤ ਦਿਗਵਾ ਨੇ ਉਸਨੂੰ ਕਿਹਾ ਤੇ ਤੈਨੂੰ ਇਹ ਨਹੀਂ ਕਰਨਾ ਚਾਹੀਦਾ ਸੀ ਕਹਿੰਦਾ। 23 ਸਾਲਾਂ ਵਿਕਰਮ ਦਿਗਵਾ ਨੇ ਜਵਾਬ ਦਿੱਤਾ ਕਿ ਇਹ ਉਸ ਦੀ ਹੀ ਗਲਤੀ ਸੀ। ਵੱਖ ਵੱਖ ਮੌਕਿਆਂ ਦੇ ਉੱਤੇ ਗੁਰਪ੍ਰੀਤ ਦਿਗਵਾ ਨੇ ਆਪਣੇ ਭਰਾ ਨੂੰ ਕਿਹਾ ਕਿ ਉਸਨੂੰ ਹੈਨਰੀ ਨੋਵਾਕ ਨੂੰ ਸਿਰਫ਼ ਧੱਕਾ ਦੇਣਾ ਚਾਹੀਦਾ ਸੀ ਜਾਂ ਉਸਨੂੰ ਮਾਰਨਾ ਜਾਂ ਕੁੱਟਣਾ ਚਾਹੀਦਾ ਸੀ। ਉਸਨੇ ਪੁੱਛਿਆ ਕਿ ਤੂੰ ਕਿਰਪਾਨ ਕਿਉਂ ਵਰਤੀ, ਦਿਗਵਾ ਨੇ ਜਵਾਬ ਦਿੱਤਾ ਮੈਂ ਮੂਰਖ ਹਾਂ। ਕਤਲ ਦੇ ਵਿੱਚ ਵਰਤੇ ਗਏ 8 ਇੰਚ 21 ਸੈਂਟੀਮੀਟਰ ਦੇ ਜਿਹੜੇ ਨੇ ਯਾਨੀ ਕਿ ਹਥਿਆਰ ਨੂੰ ਕਿਰਪਾਨ ਕਹਿਣ ਤੇ ਕਈ ਸਿੱਖਾਂ ਦੇ ਵੱਲੋਂ ਇਤਰਾਜ਼ ਵੀ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਕਿ ਕਿਰਪਾਨ ਇੱਕ ਛੋਟੀ ਵੱਖਰੀ ਅਤੇ ਬਨਾਵਟ ਵਾਲੀ ਧਾਰਮਿਕ ਰਸਮੀ ਤਲਵਾਰ ਹੁੰਦੀ ਹੈ ਜਿਸ ਨੂੰ ਸਿੱਖ ਆਪਣੇ ਧਰਮ ਦੇ ਪ੍ਰਤੀਕ ਦੇ ਵਜੋਂ ਧਾਰਨ ਕਰਦੇ ਨੇ। ਇਹ ਇਨਸਾਫ਼ ਦੀ ਰੱਖਿਆ ਕਰਨ ਅਤੇ ਹੋਰਨਾਂ ਦੀ ਸੁਰੱਖਿਆ ਕਰਨ ਦੇ ਫਰਜ਼ ਦਾ ਪ੍ਰਤੀਕ ਹੈ। ਭਾਵੇਂ ਸਿੱਖ ਰਹਿਤ ਮਰਿਆਦਾ ਦੇ ਉੱਤੇ ਅਮਲ ਕਰਨ ਵਾਲੇ ਸਿੱਖਾਂ ਨੂੰ ਧਾਰਮਿਕ ਕਾਰਨਾਂ ਦੇ ਕਰਕੇ ਕਿਰਪਾਨ ਧਾਰਨ ਕਰਨ ਦੀ ਕਾਨੂੰਨੀ ਇਜਾਜ਼ਤ ਹੈ, ਪਰ ਹਿੰਸਾ ਦੇ ਵਿੱਚ ਵਰਤੀ ਗਈ ਕਿਸੇ ਵੀ ਧਾਰ ਵਾਲੀ ਵਸਤੂ ਨੂੰ ਹਮਲਾਵਰ ਹਥਿਆਰ ਮੰਨਿਆ ਜਾਂਦਾ ਹੈ। ਦਿਗਵਾ ਨੇ ਆਪਣੀ ਗਰਦਨ ਦੇ ਕੋਲ ਇੱਕ ਛੋਟੀ ਕਿਰਪਾਨ ਪਾਈ ਹੋਈ ਸੀ, ਪਰ ਹੈਨਰੀ ਨੋਵਾਕ ਉੱਤੇ ਵਾਰ ਕਰਨ ਵਾਲੀ ਜਿਹੜੀ ਉਸਨੇ ਦੂਜਾ ਕਾਫੀ ਵੱਡਾ ਖੰਜਰ ਵਰਤਿਆ। ਉਹ ਇਸ ਨੂੰ ਆਪਣੇ ਕੱਪੜਿਆਂ ਦੇ ਉੱਤੋਂ ਜਿਹੜਾ ਗਾਤਰੇ ਦੇ ਨਾਲ ਲੱਗੀ ਮਿਆਨ ਦੇ ਵਿੱਚ ਰੱਖਦਾ ਸੀ ਜੋ ਨਿਹੰਗ ਯੋਧਾ ਪਰੰਪਰਾ ਦੇ ਨਾਲ ਜੁੜੇ ਰਿਵਾਜ ਦੇ ਅਨੁਸਾਰ ਸੀ ਜਿਹਦੇ ਨਾਲ ਉਹ ਸੰਬੰਧਿਤ ਹੈ। ਸਿੱਖ ਆਗੂਆਂ ਨੇ ਦਿਗਵਾ ਦੀਆਂ ਜਿਹੜੀਆਂ ਕਾਰਵਾਈਆਂ ਨੂੰ ਸਖ਼ਤ ਨਿੰਦਾ ਕੀਤੀ ਹੈ ਉਹਦੀਆਂ ਤੇ ਕਿਹਾ ਹੈ ਕਿ ਕਤਲ ਦੇ ਵਿੱਚ ਵਰਤੇ ਗਏ ਹਥਿਆਰ ਦੇ ਬਾਰੇ ਉਸਦੀ ਗਲਤ ਪੇਸ਼ਕਾਰੀ ਕਾਰਨ ਸਿੱਖ ਭਾਈਚਾਰੇ ਦੇ ਵਿਰੁੱਧ ਪ੍ਰਤੀਕਿਰਿਆ ਜਿਹੜੀ ਵਧੀ ਹੈ। ਦੂਸਰੇ ਪਾਸੇ ਯੂਕਰੇਨ ਦੇ ਵਿੱਚ ਵੀ ਉਲਟ ਫੇਰ ਹੋ ਗਿਆ। ਯੂਕਰੇਨ ਦੇ ਵਿੱਚ ਵੱਡਾ ਸਰਕਾਰੀ ਫੇਰਬਦਲ ਹੋਇਆ। ਸਿਰ ਹੀ ਕੁਰਤ ਸਕੀ ਨੂੰ ਜਿਹੜਾ ਨਵੇਂ ਪ੍ਰਧਾਨ ਮੰਤਰੀ ਵਜੋਂ ਪ੍ਰਵਾਨਗੀ ਮਿਲ ਗਈ ਹੈ। ਯੂਕਰੇਨ ਦੀ ਸੰਸਦ ਨੇ ਵੀਰਵਾਰ ਨੂੰ ਸਰਕਾਰੀ ਊਰਜਾ ਕੰਪਨੀ ਨਫਟੋਗਾਜ ਦੇ ਮੁਖੀ ਸਿਰਹੀ ਕ੍ਰੇਤ ਸਕੀ ਨੂੰ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਪ੍ਰਵਾਨਗੀ ਦਿੱਤੀ ਹੈ। ਇਹ ਫੈਸਲਾ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦੇ ਦੁਆਰਾ ਸ਼ੁਰੂ ਕੀਤੇ ਗਏ ਇੱਕ ਵੱਡੇ ਸਰਕਾਰੀ ਫੇਰਬਦਲ ਦੇ ਹਿੱਸੇ ਦੇ ਵਜੋਂ ਲਿਆ ਗਿਆ। ਜ਼ੇਲੈਂਸਕੀ ਨੇ ਕ੍ਰੇਤ ਸਕੀ ਨੂੰ ਜਿਹੜਾ ਨਾਮਜ਼ਦ ਕਰਦਿਆਂ ਊਰਜਾ ਖੇਤਰ ਦੇ ਵਿੱਚ ਉਨ੍ਹਾਂ ਦੇ ਰਿਕਾਰਡ ਕੰਮ ਦਾ ਜ਼ਿਕਰ ਕੀਤਾ ਤੇ ਦਲੀਲ ਦਿੱਤੀ ਹੈ ਕਿ ਉਹ ਜਿਹੜੇ ਨੇ ਯੂਕਰੇਨ ਨੂੰ ਯੁੱਧ ਦੇ ਦੌਰਾਨ ਇੱਕ ਹੋਰ ਸਰਦੀਆਂ ਦੇ ਲਈ ਤਿਆਰ ਕਰਨ ਦੇ ਵਿੱਚ ਸਭ ਤੋਂ ਵਧੀਆ ਵਿਅਕਤੀ ਨੇ ਤੇ ਉਨ੍ਹਾਂ ਦੇ ਹੱਕ ਦੇ ਵਿੱਚ 299 ਵੋਟਾਂ ਪਈਆਂ ਨੇ। ਇਹ ਨਿਯੁਕਤੀ ਉਦੋਂ ਹੋਈ ਹੈ ਜਦੋਂ ਸੈਂਕੜੇ ਪ੍ਰਦਰਸ਼ਨਕਾਰੀ ਸੰਸਦ ਦੇ ਬਾਹਰ ਇਕੱਠੇ ਹੋਏ ਤਾਂ ਜੋ ਜ਼ੇਲੈਂਸਕੀ ਦੇ ਦੁਆਰਾ ਰੱਖਿਆ ਮੰਤਰੀ ਮਖਾਈਲੋ ਫੈਡਰੋਵ ਨੂੰ ਜਿਹੜਾ ਅਹੁਦੇ ਤੋਂ ਬਰਖਾਸਤ ਕਰਨ ਦਾ ਵਿਰੋਧ ਕੀਤਾ ਜਾ ਸਕੇ ਤੇ ਫੈਡਰੋਵ ਨੂੰ ਸਿਰਫ 6 ਮਹੀਨੇ ਦੇ ਕਾਰਜਕਾਲ ਦੇ ਬਾਅਦ ਹਟਾਇਆ ਗਿਆ ਸੀ ਤੇ ਆਲੋਚਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਕਦਮ ਯੁੱਧ ਦੇ ਦੌਰਾਨ ਫੌਜੀ ਸੁਧਾਰਾਂ ਨੂੰ ਜਿਹੜਾ ਵਿਗਾੜ ਸਕਦਾ ਹੈ। ਆਖਰੀ ਖ਼ਬਰਾਂ ਵੱਲ ਨੂੰ ਵਧੀਏ ਤੇ ਦੋਸਤੋ ਹਟੀ ਹੈ ਵੀਜ਼ਾ ਪਾਬੰਦੀ। ਅਮਰੀਕਾ ਅਦਾਲਤ ਨੇ ਟਰੰਪ ਦਾ ਫੈਸਲਾ ਜਿਹੜਾ ਪਲਟ ਦਿੱਤਾ ਹੈ। ਟਰੰਪ ਸਰਕਾਰ ਨੂੰ ਝਟਕਾ ਲੱਗਿਆ। ਅਮਰੀਕਾ ਦੀ ਇੱਕ ਫੈਡਰਲ ਅਦਾਲਤ ਨੇ ਟਰੰਪ ਪ੍ਰਸ਼ਾਸਨ ਦੀ ਉਸ ਇਮੀਗ੍ਰੇਸ਼ਨ ਨੀਤੀ ਦੇ ਲਾਗੂ ਹੋਣ ਦੇ ਉੱਤੇ ਰੋਕ ਲਾਤੀ ਹੈ ਜਿਸ ਦੇ ਤਹਿਤ ਗਲਤ ਜਾਣਕਾਰੀ ਤੇ ਆਨਲਾਈਨ ਨਫ਼ਰਤ ਭਰੇ ਭਾਸ਼ਣਾਂ ਦੇ ਉੱਤੇ ਕੰਮ ਕਰਨ ਵਾਲੇ ਵਿਦੇਸ਼ੀ ਖੋਜੀਆਂ ਤੇ ਪੇਸ਼ੇਵਾਰਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ ਸੀ ਜਾਂ ਉਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਸੀ। ਚੀਫ਼ US ਡਿਸਟ੍ਰਿਕਟ ਜੱਜ ਜੇਮਸ ਬੋਸਬਰਗ ਨੇ ਜਿਹੜਾ ਆਪਣੇ ਫੈਸਲੇ ਦੇ ਵਿੱਚ ਕਿਹਾ ਕਿ ਨੀਤੀ ਸੰਭਵ ਤੌਰ ਦੇ ਉੱਤੇ ਅਮਰੀਕੀ ਸੰਵਿਧਾਨ ਦੀ ਪਹਿਲੀ ਸੋਧ ਦੇ ਤਹਿਤ ਪ੍ਰਾਪਤ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰਾਂ ਦੀ ਉਲੰਘਣਾ ਕਰਦੀ ਹੈ। ਸਟੇਟ ਡਿਪਾਰਟਮੈਂਟ ਨੇ 2025 ਦੇ ਵਿੱਚ ਇੱਕ ਨੀਤੀ ਦਾ ਐਲਾਨ ਕੀਤਾ ਸੀ ਜਿਸ ਦੇ ਵਿੱਚ ਉਨ੍ਹਾਂ ਨੇ ਵਿਦੇਸ਼ੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜਿਨ੍ਹਾਂ ਦੇ ਉੱਤੇ ਅਮਰੀਕੀਆਂ ਦੀ ਆਵਾਜ਼ ਨੂੰ ਦਬਾਉਣ ਜਾਂ ਸੈਂਸਰ ਕਰਨ ਦਾ ਦੋਸ਼ ਸੀ। ਹਾਲਾਂਕਿ ਕੋਲੀਸ਼ਨ ਫਾਰ ਇੰਡੀਪੈਂਡੈਂਟ ਟੈਕਨੋਲੋਜੀ ਰਿਸਰਚ ਦੁਆਰਾ ਦਾਇਰ ਮੁਕੱਦਮੇ ਦੇ ਵਿੱਚ ਦਲੀਲ ਦਿੱਤੀ ਗਈ ਕਿ ਇਸ ਨੀਤੀ ਦੀ ਵਰਤੋਂ ਤੱਥਾਂ ਦੀ ਜਾਂਚ ਕੰਟੈਂਟ ਮੋਡਰੇਸ਼ਨ ਅਤੇ ਆਨਲਾਈਨ ਸੁਰੱਖਿਆ ਦੇ ਉੱਤੇ ਕੰਮ ਕਰਨ ਵਾਲੇ ਖੋਜੀਆਂ ਦੇ ਵਿਰੁੱਧ ਇੱਕ ਵਿਆਪਕ ਮੁਹਿੰਮ ਵਜੋਂ ਕੀਤੀ ਜਾ ਰਹੀ ਸੀ। ਅਦਾਲਤ ਦੇ ਇਸ ਫੈਸਲੇ ਦਾ ਅਸਰ ਉਨ੍ਹਾਂ ਲੋਕਾਂ ਦੇ ਉੱਤੇ ਪੈ ਸਕਦਾ ਹੈ ਜੋ ਅਮਰੀਕਾ ਸਥਿਤ ਜਿਹੜਾ ਸੰਸਥਾਵਾਂ ਦੇ ਨਾਲ ਜੁੜੇ ਹੋਏ ਨੇ। ਇਸ ਦੇ ਵਿੱਚ ਸੈਂਟਰ ਫਾਰ ਕਾਊਂਟਰਿੰਗ ਡਿਜੀਟਲ ਹੇਟ CCDH ਦੇ ਬ੍ਰਿਟਿਸ਼ CEO ਇਮਰਾਨ ਅਹਿਮਦ ਅਤੇ ਗਲੋਬਲ ਡਿਸ ਇਨਫਰਮੇਸ਼ਨ ਇੰਡੈਕਸ ਦੀ ਸਹਿ ਸੰਸਥਾਪਕ ਕਲੇਅਰ ਮਿਲਫੋਰਡ ਸ਼ਾਮਲ ਨੇ, ਜਿਨ੍ਹਾਂ ਦੇ ਉੱਤੇ ਪਿਛਲੇ ਸਾਲ ਦਸੰਬਰ ਦੇ ਵਿੱਚ ਵੀਜ਼ਾ ਪਾਬੰਦੀਆਂ ਲਗਾਈਆਂ ਗਈਆਂ ਸਨ। ਜੱਜ ਬੋਸਬਰਗ ਨੇ ਸਹਿਮਤੀ ਜਤਾਈ ਕਿ ਇਹ ਨੀਤੀ ਗੈਰ ਨਾਗਰਿਕਾਂ ਨੂੰ ਸਿਰਫ਼ ਉਨ੍ਹਾਂ ਦੇ ਖੋਜ ਕਾਰਜਾਂ ਦੇ ਕਾਰਨ ਖਤਰੇ ਦੇ ਵਿੱਚ ਪਾਉਂਦੀ ਹੈ ਤੇ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਕੰਟੈਂਟ ਮੋਡਰੇਸ਼ਨ ਦਾ ਸਮਰਥਨ ਕਰਨ ਵਾਲੀ ਖੋਜ ਅਤੇ ਵਕਾਲਤ ਨੂੰ ਵੀਜ਼ਾ ਰੱਦ ਕਰਨ ਜਾਂ ਦੇਸ਼ ਨਿਕਾਲੇ ਦੇ ਆਧਾਰ ਦੇ ਵਜੋਂ ਵਰਤ ਰਿਹਾ ਸੀ, ਜੋ ਕਿ ਗੈਰ ਸੰਵਿਧਾਨਕ ਹੈ। ਕੋਲੀਸ਼ਨ ਦੀ ਨੁਮਾਇੰਦਗੀ ਕਰਨ ਵਾਲੀ ਵਕੀਲ ਕੈਰੀ ਡੀਸੇਲ ਨੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਨੀਤੀ ਖੋਜੀਆਂ ਨੂੰ ਉਸ ਕੰਮ ਦੇ ਲਈ ਸਜ਼ਾ ਦਿੰਦੀ ਹੈ ਜਿਸ ਦੀ ਜਨਤਾ ਨੂੰ ਸਖ਼ਤ ਲੋੜ ਹੈ, ਤੇ ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਅਦਾਲਤ ਨੇ ਇਸ ਨੀਤੀ ਦੇ ਨਾਲ ਹੋਣ ਵਾਲੇ ਗੰਭੀਰ ਸੰਵਿਧਾਨਕ ਨੁਕਸਾਨ ਨੂੰ ਪਛਾਣਿਆ ਤੇ ਕੇਸ ਚੱਲਣ ਤੱਕ ਇਸ ਦੇ ਉੱਤੇ ਰੋਕ ਲਗਾ ਦਿੱਤੀ ਹੈ। ਆਖਰੀ ਖ਼ਬਰ ਦੋਸਤੋ ਫਰਾਂਸ ਦੀ ਹੈ। ਫਰਾਂਸ ਦੇ ਵਿੱਚ ਇਤਿਹਾਸਕ ਫੈਸਲਾ ਲਿਆ ਗਿਆ ਲਾਇਲਾਜ ਰੋਗੀਆਂ ਦੇ ਲਈ, ਜਿਹੜਾ ਜਿਨ੍ਹਾਂ ਦਾ ਇਲਾਜ ਨਹੀਂ ਹੋ ਸਕਦਾ ਕੁਝ ਬਿਮਾਰੀਆਂ ਦਾ, ਉਹ ਆਪਣੀ ਇੱਛਾ ਦੇ ਮੌਤ ਦੇ ਮੁਤਾਬਕ ਜਿਹੜਾ ਜੇ ਚਾਹੁੰਦੇ ਨੇ ਤੇ ਉਹਦੇ ਲਈ ਇੱਕ ਬਿੱਲ ਜਿਹੜਾ ਇੱਛਾ ਮੌਤ ਬਿੱਲ ਨੂੰ ਸੰਸਦ ਦੇ ਵੱਲੋਂ ਅੰਤਮ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਸਿਰਫ ਪਹਿਲਾ ਅਧਿਕਾਰ ਸੀਗਾ ਆਪਣਾ, ਵੈਸੇ ਤਾਂ ਸਵਿਟਜ਼ਰਲੈਂਡ ਦੇ ਵਿੱਚ ਹੈ ਕਿ ਜਿਹੜਾ ਆਪਣੀ ਮੌਤ ਕਾਰਨ ਦੱਸਣੇ ਪੈਂਦੇ ਹੈ ਤੇ ਉੱਥੇ ਮੌਤ ਜਿਹੜੀ ਹੈ ਦਿੱਤੀ ਜਾਂਦੀ ਹੈ। ਕੱਲਾ ਤਾਂ ਕੱਲਾ ਸਵਿਟਜ਼ਰਲੈਂਡ ਤੋਂ ਅਧਿਕਾਰ ਸੀ ਪਹਿਲਾਂ, ਪਰ ਹੁਣ ਹੋਰ ਵੀ ਮੁਲਕ ਇਹਨਾਂ ਚੀਜ਼ਾਂ ਨੂੰ ਅਪਣਾਉਣ ਲੱਗੇ ਹੈ। ਫਰਾਂਸ ਦੀ ਨੈਸ਼ਨਲ ਅਸੈਂਬਲੀ ਨੇ ਲੰਬੇ ਸਮੇਂ ਤੋਂ ਚੱਲ ਰਹੀ ਬਹਿਸ ਤੋਂ ਬਾਅਦ ਲਾਇਲਾਜ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਡਾਕਟਰੀ ਸਹਾਇਤਾ ਦੇ ਨਾਲ ਜੀਵਨ ਖਤਮ ਕਰਨ ਦੀ ਆਗਿਆ ਦੇਣ ਵਾਲੇ ਅਸਿਸਟੈਂਟ ਡਾਇੰਗ ਬਿੱਲ ਨੂੰ ਅੰਤਮ ਮਨਜ਼ੂਰੀ ਦੇ ਦਿੱਤੀ ਹੈ। ਸੰਸਦ ਦੇ ਹੇਠਲੇ ਸਦਨ ਨੇ ਬਿੱਲ ਦੇ ਪੱਖ ਦੇ ਵਿੱਚ 291 ਤੇ ਵਿਰੋਧ ਦੇ ਵਿੱਚ 241 ਵੋਟਾਂ ਦੇ ਨਾਲ ਇਸ ਨੂੰ ਪਾਸ ਕਰ ਦਿੱਤਾ ਹੈ। ਇਹ ਕਾਨੂੰਨ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋ ਅਤੇ ਉਹਦੇ ਦੁਆਰਾ 3 ਸਾਲ ਪਹਿਲਾਂ ਐਲਾਨੇ ਸੁਧਾਰਾਂ ਦਾ ਮਹੱਤਵਪੂਰਨ ਹਿੱਸਾ ਨੇ। ਨੈਸ਼ਨਲ ਅਸੈਂਬਲੀ ਇਸ ਬਿੱਲ ਦਾ ਪਹਿਲਾਂ ਵੀ 3 ਵਾਰ ਸਮਰਥਨ ਕਰ ਚੁੱਕੀ ਸੀ, ਜਿਸ ਤੋਂ ਬਾਅਦ ਹੁਣ ਸੰਸਦ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ ਤੇ ਕਈ ਦੇਸ਼ਾਂ ਅਤੇ ਅਮਰੀਕਾ ਦੇ ਕੁਝ ਰਾਜਾਂ ਦੇ ਵਿੱਚ ਵੱਖ ਵੱਖ ਕਾਨੂੰਨੀ ਵਿਵਸਥਾਵਾਂ ਅਧੀਨ ਇੱਛਾ ਮੌਤ ਜਾਂ ਡਾਕਟਰੀ ਸਹਾਇਤਾ ਦੇ ਨਾਲ ਆਤਮ ਹੱਤਿਆ ਦੀ ਆਗਿਆ ਦਿੱਤੀ ਜਾਂਦੀ ਹੈ। ਫਰਾਂਸ ਦੇ ਵਿੱਚ ਤੇਜ਼ੀ ਦੇ ਨਾਲ ਵੱਧ ਰਹੀ ਬਜ਼ੁਰਗ ਆਬਾਦੀ ਅਤੇ ਲੰਬੇ ਸਮੇਂ ਤੋਂ ਬਿਮਾਰੀਆਂ ਦੇ ਨਾਲ ਜੂਝ ਰਹੇ ਮਰੀਜ਼ਾਂ ਦੀ ਜਿਹੜੀ ਗਿਣਤੀ ਕਾਰਨ ਜੀਵਨ ਦੇ ਆਖਰੀ ਪੜਾਅ ਦੀ ਦੇਖਭਾਲ ਦੇ ਉੱਤੇ ਬਹਿਸ ਲਗਾਤਾਰ ਤੇਜ਼ੀ ਫੜ ਰਹੀ ਹੈ ਤੇ ਮੌਜੂਦਾ ਕਾਨੂੰਨ ਡਾਕਟਰਾਂ ਨੂੰ ਗੰਭੀਰ ਰੂਪ ਦੇ ਨਾਲ ਬਿਮਾਰ ਮਰੀਜ਼ਾਂ ਨੂੰ ਮੌਤ ਤੋਂ ਪਹਿਲਾਂ ਬੇਹੋਸ਼ੀ ਦੀ ਸਥਿਤੀ ਦੇ ਵਿੱਚ ਰੱਖਣ ਦੀ ਆਗਿਆ ਦਿੰਦਾ ਹੈ, ਪਰ ਹੁਣ ਤੱਕ ਇੱਛਾ ਮੌਤ ਜਾਂ ਅਸਿਸਟੈਂਟ ਸੁਸਾਇਟੀ ਦੀ ਜਿਹੜੀ ਸੀ ਆਗਿਆ ਨਹੀਂ ਸੀ ਤੇ ਉਹ ਹੁਣ ਸ਼ਾਇਦ ਮਿਲ ਸਕਦੀ ਹੈ। ਦੋਸਤੋ ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ +358 44 976 19 ਬਾਟ ਸਟੂਡੀਓ ਦਾ ਨੰਬਰ ਹੈ ਤੇ ਜਿਸ ਦੇ ਵਿੱਚ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਆਪਾਂ ਬਾਤ ਪਾਈ ਹੈ ਤੇ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਕੁਝ ਪਲ ਅਜੇ ਆਪਣੇ ਕੋਲ ਬਚੇ ਨੇ ਤੇ ਇਸ ਦੇ ਨਾਲ ਹੀ ਕਹਾਣੀ ਦਾ ਮੈਂ ਜ਼ਿਕਰ ਕੀਤਾ ਸੀ, ਕਹਾਣੀ ਸੁਣਾ ਦੇ ਕੇ ਰਹਿਣ ਦੀ ਹੈ, ਬਾਕੀ ਤੁਹਾਡੀ ਮਰਜ਼ੀ ਹੈ ਜੀ। ਜੇ ਦੋਸਤ ਸੁਣਨਾ ਚਾਹੁੰਦੇ ਆ ਤਾਂ ਹਾਂ ਪੱਖੀ ਹੁੰਗਾਰਾ ਭਰ ਦਿਓ ਤੇ ਨਹੀਂ ਤਾਂ ਫਿਰ ਨਾ ਤਾਂ ਆਪਣੇ ਵੱਲੋਂ ਹੈਗੀ ਆ ਜੀ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ ਨੇ, ਸਿਕੰਦਰ ਸਿੰਘ ਔਜਲਾ ਜੀ ਨੇ, ਸੁਰਿੰਦਰ ਕੌਰ ਮਾਲ ਜੀ ਤੇ ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ, ਧੰਨਵਾਦ ਹੈ। ਤੇ ਜਗਦੇਵ ਸੰਧੂ ਬਾਈ ਜੀ ਦਾ ਬਹੁਤ ਬਹੁਤ ਸ਼ੁਕਰੀਆ ਹੈ। ਤੇ ਦੋਸਤੋ ਗੱਲਬਾਤ ਫਿਰ ਆਪਾਂ ਚਲਾਉਂਦੇ ਹਾਂ ਅੱਗੇ ਤੇ ਕੁਝ ਤੁਹਾਡੇ ਸੁਨੇਹੇ ਨੇ ਉਹਨਾਂ ਨੂੰ ਲੈ ਕੇ ਫਿਰ ਆਪਾਂ ਅੱਗੇ ਵੱਧਦੇ ਹਾਂ ਜੇ ਸਮਾਂ ਇਜਾਜ਼ਤ ਦੇਵੇਗਾ। ਜਦ ਤੁਸੀਂ ਹਾਂ ਪੱਕੀ ਹੁੰਗਾਰਾ ਭਰੋਗੇ ਤੇ ਫਿਰ ਤੁਹਾਨੂੰ ਇੱਕ ਕਹਾਣੀ ਸੁਣਾਉਂਦੇ ਹਾਂ, ਬੜੀ ਦਿਲਚਸਪ ਕਹਾਣੀ ਹੈ ਯਾਰ, ਇਸਮਤ ਚੁਗਤਾਈ ਹੁਣਾਂ ਦੀ ਕਲਮ ਦੇ ਵਿੱਚ ਉਹ ਕਹਾਣੀ ਹੈ ਤੇ ਮੈਂ ਕੋਸ਼ਿਸ਼ ਕਰਦਾ ਤੇ ਸਭ ਤੋਂ ਪਹਿਲਾਂ ਤੁਹਾਡੇ ਸੁਨੇਹਿਆਂ ਵੱਲ ਨੂੰ ਜ਼ਰੂਰ ਧਿਆਨ ਮਾਰ ਲਿਆ ਜਾਵੇ ਤੇ ਫਿਰ ਅੱਗੇ ਵੱਧਦੇ ਹਾਂ। ਮੁਕੱਦਰ ਬਾਈ ਜੀ ਕਹਿੰਦੇ ਔਜਲਾ ਬਾਈ ਜੀ ਤੁਹਾਨੂੰ ਵੇਖ ਕੇ ਅਸੀਂ ਸ਼ੰਮੀ ਬਾਈ ਵਰਗੇ ਪਿਆਰੇ ਸੱਜਣਾਂ ਨੂੰ ਵੇਖ ਕੇ ਸਾਨੂੰ ਤਾਂ ਕਹਿੰਦੇ ਮੁਹੱਬਤ ਹੀ ਯਾਦ ਰਹਿੰਦੀ ਹੈ, ਵਾਰ ਨਹੀਂ ਯਾਦ ਰਹਿੰਦਾ ਜੀ ਤੇ ਯਾਰਾਂ ਬੇਲੀਆਂ ਦਾ ਬਿਨਾਂ ਨਹੀਂ ਸਰ ਸਕਦਾ, ਵੀਰਵਾਰ ਦਿਨ ਨਾ ਪਰਹੇਜ਼ ਕਰਦਾ ਜੀ ਕਹਿੰਦੇ। ਤੇ ਇਸੇ ਤਰ੍ਹਾਂ ਪਹਿਲਾਂ ਸੁਰਿੰਦਰ ਕੌਰ ਮਾਲ ਜੀ ਜੁੜ ਰਹੇ ਨੇ ਜੀ, ਉਹਨਾਂ ਦੀ ਗੱਲਬਾਤ ਸੁਣਦੇ ਆਪਾਂ ਤੇ ਅੱਗੇ ਗੱਲਬਾਤ ਵਧਾਉਂਦੇ ਹਾਂ। ਸਤਿ ਸ੍ਰੀ ਅਕਾਲ ਭੈਣ ਜੀ, ਸਵਾਗਤ ਹੈ ਜੀ ਆਨੂੰ ਜੀ।
1: ਹਾਂਜੀ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਜੀਆਂ ਨੂੰ ਜੀ, ਭੈਣ ਜੀ ਕੀ ਹਾਲ ਚਾਲ ਨੇ ਜੀ?
1: ਬਸ ਮੈਂ ਤੁਹਾਡਾ ਦੇਖੋ ਵੱਡੇ ਟੀਵੀ ਤੇ ਉਦਾਂ ਸੁਣ ਰਹੀ ਸੀ, ਹੁਣ ਮੈਂ ਬੰਦ ਕੀਤਾ।
0: ਵੱਡੇ ਟੀਵੀ ਵਾਲੇ ਹੋ ਗਏ ਜੀ ਹੁਣ।
1: ਹੋਰ ਕੀ ਹੋਰ ਕੀ, ਪਤਾ ਕੀ ਉਹ ਸੌਖੀ ਗੱਲ ਜੀ ਗੱਲ ਰਹਿੰਦੀ ਹੈ, ਨਹੀਂ ਤਾਂ ਤੁਹਾਨੂੰ ਮੁੜ ਮੁੜ ਇੱਧਰ ਦੇਖਣਾ ਪੈਂਦਾ ਸਾਨੂੰ, ਉੱਥੇ ਤੋਂ ਸਾਹਮਣੇ ਦੇਖਦੇ ਹਾਂ ਨਾ।
0: ਬਿਲਕੁਲ,
1: ਸੋਫੇ ਤੇ ਬੈਠੇ ਤਾਂ ਆਰਾਮ ਦੇ ਨਾਲ ਦੇਖਦੇ ਹਾਂ।
0: ਅੰਕਲ ਜੀ ਠੀਕ ਨੇ?
1: ਸਾਰੇ ਵਧੀਆ। ਹਾਂਜੀ ਹਾਂਜੀ ਜੀ, ਬਹੁਤ ਵਧੀਆ, ਸਾਰੇ ਬਹੁਤ ਵਧੀਆ ਚੱਲ ਰਿਹਾ ਸੀ ਪ੍ਰੋਗਰਾਮ, ਸਾਰਿਆਂ ਦੀ ਸਾਂਝ ਬਹੁਤ ਵਧੀਆ ਸੀ। ਜਿਹੜੀ ਮੌਤ ਵਾਲੀ ਅਖੀਰ ਲਈ ਗੱਲ ਕੀਤੀ ਆ ਤੁਸੀਂ, ਇਹ ਵੈਸੇ ਚੰਗੀ ਗੱਲ ਆ। ਉਦਾਂ ਮੈਂ ਤੁਹਾਨੂੰ ਮੈਂ ਦੱਸਦੀ ਆ, ਮੈਂ ਜਾਣੀ ਕਿ ਕਈ ਸਾਲਾਂ ਦਾ ਹੀ ਆਪਣੇ ਬੱਚਿਆਂ ਨੂੰ ਦੋਨੋਂ ਕਹਿੰਦੀ ਹੁੰਦੀ ਆ, ਕਿਹਾ ਦੱਸਿਆ ਬਾਈ ਚਾਂਸ ਸਮਝੋ ਮੇਰੀ ਹਾਲਤ ਖਰਾਬ ਜੇ ਹੁੰਦੀ ਆ ਕਈ ਵਾਰ, ਉਦਾਂ ਉਹ 6-6 ਮਹੀਨੇ ਬੰਦਾ ਬੈਡ ਤੇ ਹੀ ਲੱਗਾ ਰਹਿੰਦਾ ਔਰ ਉਹਨੂੰ ਕੋਈ ਸੁਰਤ ਨੀ ਹੁੰਦੀ, ਕੋਈ ਕੌਨਸ਼ੀਅਸ ਨੀ ਹੁੰਦਾ, ਕੁਛ ਹੁੰਦਾ ਨੀ, ਪਤਾ ਨੀ, ਬਸ ਘਰ ਦੇ ਵੀ ਮਜਬੂਰੀ ਚ ਦੇਖਣ ਜਾਂਦੇ ਕਰਦੇ। ਮੈਂ ਕਿਹਾ ਜੇ ਮੈਨੂੰ ਇੰਨੀ ਜ਼ਿਆਦਾ ਤਕਲੀਫ ਹੋਵੇ, ਤੁਸੀਂ ਦੇਖਦੇ ਆ ਭਾਈ ਡਾਕਟਰ ਕਹਿ ਰਹੇ ਆ ਭਾਈ, ਡਾਕਟਰਾਂ ਵੱਲੋਂ ਜਵਾਬ ਆ ਭਾਈ ਇਹ ਬੇਹੋਸ਼ ਹੈਗੀ, ਇਹ ਸੁਰਤ ਵਿੱਚ ਨੀ ਹੈਗੀ, ਕੌਮਾ ਚ ਆ ਜਾਂ ਕਿਤੇ ਵੀ, ਮੈਂ ਕਿਹਾ ਤੁਹਾਨੂੰ ਉਹ ਇਜਾਜ਼ਤ ਦੇਣੀ ਪਊਗੀ, ਤੁਸੀਂ ਕਹਿ ਦਿਓ ਭਾਈ ਹਾਂਜੀ ਬਸ ਠੀਕ ਆ। ਘੁੰਮਦੇ ਫਿਰਦੇ ਸਾਰੇ ਪੈਸਾ ਕਮਾਇਆ, ਹੁਣ ਬੈਠੇ ਖਾ ਰਹੇ ਆ, ਹੈ ਤਾਂ ਮੇਰੇ ਖਿਆਲ ਤਾਂ ਮੈਂ ਤਾਂ ਏਦਾਂ ਕਹਿੰਦੀ ਫਿਰ ਹੋਣਾ ਚਾਹੀਦਾ ਵਧੀਆ।
0: ਬਿਲਕੁਲ ਤੁਸੀਂ ਦਰੁਸਤ ਕਹਿ ਰਹੇ ਹੋ, ਚਲੋ ਮੇਰਾ ਤਾਂ ਨਿੱਜੀ ਤਜਰਬਾ ਹੈ ਕਿਉਂਕਿ ਹੋਸਪਿਟਲ ਦੇ ਡਿਪਾਰਟਮੈਂਟ ਦੇ ਵਿੱਚ ਕਈ ਵਾਰੀ ਡਿਊਟੀ ਲੱਗ ਜਾਂਦੀ ਹੈ ਉੱਥੇ ਸਮਰ ਦੇ ਵਿੱਚ ਜਦੋਂ ਅਸੀਂ ਸਕੂਲ ਵੱਲੋਂ ਫ੍ਰੀ ਹੋ ਜਾਈਦਾ, ਤਾਂ ਉਹਦੇ ਵਿੱਚ ਫਿਰ ਦੇਖਣ ਨੂੰ ਮਿਲਦਾ ਜਿਹੜੇ ਓਲਡ ਹੋਸਟ ਨੇ ਜਾਂ ਓਲਡ ਹਾਊਸ ਨੇ, ਮਤਲਬ ਕਿ ਬਜ਼ੁਰਗਾਂ ਦੇ ਜਿਹੜੇ ਮਤਲਬ ਕਿ ਤੁਰ ਫਿਰ ਵੀ ਨਹੀਂ ਸਕਦੇ, ਚਲੋ ਉਹਨਾਂ ਨੂੰ ਏਦਾਂ ਦਾ ਖਾਣਾ ਕਈ ਵਾਰੀ ਤਾਂ ਸਾਨੂੰ ਬਣਾ ਕੇ ਵੀ ਜਿਹੜਾ ਦੇਈਦਾ ਨਾ ਜੀ, ਕਈ ਵਾਰੀ ਇੰਨੀ ਕੁ ਮਤਲਬ ਕਿ ਪਰੇਸ਼ਾਨੀ ਆਪਣੇ ਆਪ ਦੇ ਵਿੱਚ ਮਹਿਸੂਸ ਕਰੀਦੀ ਹੈ। ਕਈ ਵਾਰੀ ਤਾਂ ਮੈਂ ਵੀ ਆਪਣੇ ਮੂੰਹੋਂ ਵੀ ਕਹਿ ਚੁੱਕਿਆ ਇਹ ਚੀਜ਼ ਕਿ ਮੈਨੂੰ ਇਸ ਸਥਿਤੀ ਤੱਕ ਨਾ ਪਹੁੰਚਾਵੇ ਰੱਬ ਜਾਂ ਕੁਦਰਤ, ਤੇ ਉਹ ਤੋਂ ਪਹਿਲਾਂ ਹੀ ਕੁਝ ਨਾ ਕੁਝ ਭਾਣਾ ਵਾਪਰ ਜਾਵੇ, ਕਿਉਂਕਿ ਦੇਖੋ ਉਹਨਾਂ ਦੇ ਜਿਹੜੇ ਖਾਣੇ ਨੇ ਨਾ, ਕਿਉਂਕਿ ਜਿਹੜਾ ਆਪਣਾ ਗਲਾ ਵੀ ਨਹੀਂ ਕੰਮ ਕਰਦਾ ਉਹਨਾਂ ਸਮਿਆਂ ਦੇ ਵਿੱਚ, ਨਿਗਲ ਨਹੀਂ ਸਕਦੇ, ਉਹਨਾਂ ਨੂੰ ਫਿਰ ਉਹ ਸੌਸ ਬਣਾ ਕੇ ਦੇਣੇ ਪੈਂਦੇ ਆ, ਪੇਸਟ ਬਣਾ ਕੇ ਦੇਣੀ ਪੈਂਦੀ ਆ, ਕਈਆਂ ਦੇ ਲਈ ਵੱਖਰਾ ਖਾਣਾ ਕੱਢਣਾ ਪੈਂਦਾ, ਸਾਰਾ ਕੁਝ ਕਰਨਾ ਪੈਂਦਾ ਹੈ ਜੀ, ਤੇ ਉੱਠਣਾ ਬਹਿਣਾ ਉਹਨਾਂ ਦਾ ਦੇਖ ਰੇਖ, ਫਿਰ ਪਰਿਵਾਰ ਵੀ ਜਿਹੜਾ ਹੈ ਉਹ ਹਫ਼ਤੇ ਦੇ ਹਫ਼ਤੇ ਉਹਨਾਂ ਨੂੰ ਦੇਖਣ ਆਉਂਦਾ ਹੈ, ਹੁਣ ਉਹ ਵੀ ਫਿਰ ਪਰੇਸ਼ਾਨ ਹੁੰਦੇ ਆ, ਤੇ ਚਲੋ ਜਿਹੜਾ ਬੰਦਾ ਭੁਗਤ ਰਿਹਾ ਉਹ ਤਾਂ ਹੈ ਹੀ ਪਰੇਸ਼ਾਨ ਹੈ।
1: ਨਹੀਂ ਕਈ ਵਾਰ ਭਵਿੰਦਰ ਜੀ ਇੰਨੀ ਕੁ ਹਾਲਤ ਖਰਾਬ ਹੁੰਦੀ ਆ ਉਸ ਪੇਸ਼ੈਂਟ ਨੂੰ ਪਤਾ ਹੀ ਨੀ ਪੀ ਮੈਂ ਹੈਗਾ ਆ
0: ਕਿ ਨਹੀਂ ਹੈਗਾ ਜੀ। ਬਿਲਕੁਲ ਜੀ
1: ਬਿਲਕੁਲ, ਉਹ ਕਈ 6-6 ਮਹੀਨੇ ਕੌਮਾ ਚ ਹੁੰਦੇ, ਮੈਨੂੰ ਜਾ ਰਿਹਾ ਮੇਰੇ ਮਦਰ ਇਨ ਲਾ ਦੀ ਜਦੋਂ ਡੈਥ ਹੋਈ ਆ ਨਾ, ਉਹਨਾਂ ਦੀ ਬ੍ਰੇਨ ਹੈਮਰੇਜ ਨਾਲ ਹੋਈ ਸੀ ਡੈਥ, ਤੇ ਉੱਥੇ ਇੱਕ ਹੋਰ ਪੇਸ਼ੈਂਟ ਸੀ, ਉਹ 3 ਮਹੀਨੇ ਹੋ ਗਏ ਇਸ ਲੇਡੀ ਨੂੰ, ਤੇ ਉਹਨੂੰ ਕੋਈ ਪਤਾ ਨੀ ਉਹ ਕੌਮਾ ਵਿੱਚ ਆ, ਤੇ ਉਹਦੇ ਪਰ ਘਰ ਦੇ ਇਜਾਜ਼ਤ ਨਹੀਂ ਦੇ ਰਹੇ ਤਾਂ ਕਰਕੇ ਉਹ ਹੋਸਪਿਟਲ ਵਿੱਚ ਆਪੀ। ਇਸ ਤਰੀਕੇ ਨਾਲ ਤਾਂ ਅਗਲਾ 6 ਮਹੀਨੇ ਹੋਰ ਸਾਲ ਰਹੋ, ਪਰ ਮੁਸ਼ਕਿਲ ਵਾਲੀ ਗੱਲ ਹੈ ਮੇਰੇ ਖਿਆਲ ਜੀ ਇੰਨੀ ਹਾਲਤ ਖਰਾਬ ਆ, ਉਹਨੂੰ ਕੁਛ ਪਤਾ ਹੀ ਨਹੀਂ ਹੈ ਪੀ ਕੌਣ ਮੈਨੂੰ ਮਿਲਣ ਆਇਆ ਕੌਣ ਨਹੀਂ ਆਇਆ, ਉਹਨੂੰ ਕੁਛ ਨੀ ਪਤਾ ਪੇ, ਉਹ ਆਪਣੇ ਆਪ ਨਾ ਅੱਖਾਂ ਖੋਲਦੇ ਨਾ ਵਾਸਤਾ, ਮੇਰੀ ਖਿਆਲ ਤਾਂ ਫਿਰ ਉਹ ਡੈਥ ਚਾਹੀਦੀ ਆ।
0: ਬਿਲਕੁਲ ਜੀ, ਪਹਿਲਾਂ ਇਹ ਵੈਸੇ ਪੈਂਦੀ ਸੀਗਾ ਕੱਲਾ ਸਵਿਟਜ਼ਰਲੈਂਡ ਦੇ ਵਿੱਚ, ਚਲੋ ਉੱਥੇ ਤਾਂ ਮੂੰਹ ਮੰਗੀ ਵੀ ਮੌਤ ਦੇ ਦਿੱਤੀ ਜਾਂਦੀ ਸੀ, ਪੈਸੇ ਵਾਲੇ ਲੋਕ ਜਿਹੜੇ ਨੇ ਜੋ ਆਪਣੀ ਜ਼ਿੰਦਗੀ ਖਤਮ ਕਰਨਾ ਚਾਹੁੰਦੇ ਆ, ਪਰ ਉਹਨਾਂ ਦੇ ਵਿੱਚ ਵੀ ਕਾਫੀ ਕੰਡੀਸ਼ਨਾਂ ਸੀ, ਪੇਪਰ ਵਰਕ ਬਹੁਤ ਕਰਨਾ ਪੈਂਦਾ ਸੀ, ਅੱਜ ਵੀ ਕਰਨਾ ਪੈਂਦਾ, ਤੇ ਉਹ ਸਹੂਲਤ ਸਿਰਫ ਤੇ ਸਿਰਫ ਪਹਿਲਾਂ ਆਪਣੇ ਸਵਿਟਜ਼ਰਲੈਂਡ ਕੋਲ ਸੀਗੀ, ਤੇ ਹੁਣ ਹੌਲੀ ਹੌਲੀ ਇਹ ਮੁਲਕ ਜਿਹੜਾ ਵਿਚਾਰਨ ਲੱਗੇ ਨੇ ਜੀ ਹੋਰ ਵੀ, ਤੇ ਹਾਂਜੀ ਇਹ ਚੰਗੀਆਂ ਚੀਜ਼ਾਂ ਨੇ, ਚਲੋ ਜੇ ਸੰਭਵ ਹੋ ਸਕਦਾ ਤਾਂ ਜ਼ਰੂਰ ਕਰਨਾ ਚਾਹੀਦਾ।
1: ਹਾਂਜੀ ਜਿੱਦਾਂ ਮੇਰੇ ਖਿਆਲ ਕਹਿ ਦਿੰਦੇ ਜੀ ਬਸ ਇਹ ਦੂਜੇ 72 ਆਵਰ ਦੇ ਵਿੱਚ ਵਿੱਚ ਇਹਦੀ ਡੈਥ ਹੋ ਜਾਣੀ ਆ, ਤੁਸੀਂ ਮੰਗਾ ਲਓ ਹਨਾ, ਉਹ ਤਾਂ ਜਿਹਨੂੰ ਵੀ ਮਿਲਣਾ ਚਾਹੁੰਦੇ ਉਹ, ਮੇਰੇ ਖਿਆਲ ਡੈਥ ਤਾਂ ਉਸ ਵੇਲੇ ਹੋਈ ਹੋਈ ਹੁੰਦੀ ਆ, ਸਿਰਫ ਉਹ ਆਰਟੀਫਿਸ਼ਲ ਜਿਹਾ ਸਾਹ ਜਿਹਾ ਦਿੰਦੇ ਰਹਿੰਦੇ ਆ, ਮੈਂ ਤਾਂ ਇਹੀ ਸੋਚਦੀ ਹਨਾ, ਉਹ ਇਸ ਕਰਕੇ ਆ ਪੇ ਉਹਨਾਂ ਨੂੰ ਲੱਗੂਗਾ ਸਾਰੇ ਆ ਜਾਓਗੇ ਉਹਨਾਂ ਦੇ ਸਾਹਮਣੇ, ਉਹਨੇ ਕੀ ਕਰਨਾ ਹੁੰਦਾ, ਅੱਧੇ ਅੱਧੇ ਘੰਟੇ ਬਾਅਦ ਏਦਾਂ ਦਵਾਈ ਦਿੰਦੇ ਕਰਦੇ ਆ, ਤਾਂ ਫਿਰ ਮਤਲਬ ਕਿ ਉਹ ਹੌਲੀ ਹੌਲੀ ਉਹਦੀ ਡੈਥ ਕਰਦੇ ਆ, ਮੈਨੂੰ ਤਾਂ ਏਦਾਂ ਲੱਗਦਾ ਫਿਰ ਡੈਥ ਤਾਂ ਹੋਈ ਹੋਈ ਹੁੰਦੀ ਆ, ਬਸ ਸਿਰਫ ਉਹ ਜਾਂ ਪੈਸੇ ਬਣਾਉਣ ਦੀ ਗੱਲ ਕਰਦੇ ਜਾਂ ਉਹਨੇ 2 ਦਿਨ ਰੱਖਣਾ ਹੁੰਦਾ, ਪ੍ਰੋਸੀਜਰ ਹੀ ਉਹਨਾਂ ਦਾ ਏਦਾਂ ਦਾ ਹੁੰਦਾ, ਤੇ ਤਾਂ ਬਸ ਫਿਰ ਉਹ ਤੋਂ ਬਾਅਦ ਉਸ ਦਾ ਸਾਰੇ ਇਕੱਠੇ ਹੋ ਜਾਂਦੇ ਆ, ਉਹ ਉਸ ਵੇਲੇ ਉਹਨਾਂ ਨੂੰ ਪੁੱਛਦੇ ਪੀ ਆਪਾਂ ਕਰ ਦਈਏ ਸਟਾਰਟ, ਜਦੋਂ ਘਰ ਦੇ ਬੰਦਾ ਵੱਡਾ ਬੰਦਾ ਜਾਂ ਕੋਈ ਵੀ ਨਾ ਜਿਹੜਾ ਬੰਦਾ ਕਹਿ ਦਿੰਦਾ ਮੁੰਡਾ ਜਾਂ ਕਿੱਦਾਂ ਵੀ ਕੋਈ ਕੁੜੀ ਜਿਹਦੇ ਵੀ ਹੈਗੇ, ਤੇ ਉਸ ਵੇਲੇ ਸ਼ੁਰੂ ਕਰ ਦਿੰਦੇ ਤਾਂ ਬਸ ਤੁਹਾਡੇ ਸਾਹਮਣੇ ਇੱਕ ਘੰਟੇ ਦੇ ਵਿੱਚ ਕਹਾਣੀ ਖਤਮ ਹੋ ਜਾਂਦੀ।
0: ਕਿਉਂਕਿ ਭੈਣ ਜੀ ਇੱਥੇ ਇਹਨਾਂ ਯੂਰਪੀ ਮੁਲਕਾਂ ਚ ਹੋਰ ਥੋੜਾ ਜਿਹਾ ਕਾਨੂੰਨ ਸਖ਼ਤ ਨੇ, ਕਿਉਂਕਿ ਅਮਰੀਕਾ ਕੈਨੇਡਾ ਦੇ ਵਿੱਚ ਨਾ ਜੀ ਉਹ ਆਪਣਾ ਡਾਕਟਰੀ ਜਿਹੜਾ ਇਲਾਜ ਹੈ ਉਹ ਥੋੜਾ ਜਿਹਾ ਵੱਖਰੇ ਤੌਰ ਦਾ, ਇੰਸ਼ੋਰੈਂਸ ਤੁਹਾਨੂੰ ਆਪ ਲੈਣਾ ਪੈਂਦਾ ਸਾਰਾ ਕੁਝ, ਇੱਥੇ ਗੌਰਮੈਂਟ ਦੇ ਅੰਡਰ ਹੈ ਸਾਰਾ ਕੁਝ। ਤੇ ਉਹ ਫਿਰ ਜਿੱਦਾਂ ਸੂਹ ਵਗੈਰਾ ਬਹੁਤ ਜਲਦੀ ਕਰ ਦਿੰਦੇ ਨੇ ਨਾ ਅਮਰੀਕਾ ਕੈਨੇਡਾ ਦੇ ਵਿੱਚ, ਫਿਰ ਉਹ ਡਾਕਟਰ ਜਿਹੜੇ ਨੇ ਜਾਂ ਨਰਸਾਂ ਨੇ ਉਹ ਵਿਚਾਰ ਕੇ ਹੀ ਚੱਲਦੀਆਂ ਨੇ ਇਹਨਾਂ ਚੀਜ਼ਾਂ ਤੋਂ ਸਾਰਾ ਕੁਝ।
1: ਹਾਂਜੀ ਤਾਂ ਪਰ ਉਹ ਕਰਦੇ ਹਨ, ਪੁੱਛਦੇ ਹੁੰਦੇ ਜਦੋਂ ਬਹੁਤ ਖਰਾਬ ਹਾਲਤ ਹੁੰਦੀ ਆ, ਉਹ ਦੱਸਦੇ ਆ ਭੇ ਇਹਦੀ ਹਾਲਤ ਏਦਾਂ ਆ, ਭੇ ਬਚਣਾ ਨੀ ਹੈਗਾ, ਕਹਾਣੀ ਖਤਮ ਹੀ ਆ ਹਨਾ। ਪਰ ਕਈ ਫਿਰ ਵੀ ਇਹ ਸੋਚਦੇ ਪਏ ਕੀ ਪਤਾ ਠੀਕ।
0: ਮੇਰਾ ਕਜ਼ਨ ਸੀਗਾ 35-36 ਸਾਲਾਂ ਦਾ ਜਦੋਂ ਕੈਨੇਡਾ ਦੇ ਵਿੱਚ ਉਹ ਬ੍ਰੇਨ ਟਿਊਮਰ ਉਹਨੂੰ ਹੋਇਆ, ਮਹੀਨੇ ਦੇ ਵਿੱਚ ਹੀ ਸਿਰਫ 2-3 ਦਿਨਾਂ ਚ ਹੀ ਪਤਾ ਲੱਗਿਆ, ਓਪਰੇਟ ਵੀ ਹੋ ਗਿਆ, ਕੀਮੋਥਰਾਪੀ ਦਾ ਹੈਲਮਟ ਵੀ ਤਿਆਰ ਹੋ ਗਿਆ, ਸਾਰੀਆਂ ਚੀਜ਼ਾਂ ਹੋ ਗਈਆਂ। ਉਹ ਦੁਬਾਰਾ ਉਹਨੂੰ ਅਟੈਕ ਆਇਆ ਜਾਂ ਉਹਦੀ ਬਲੱਡ ਸ਼ੂਗਰ ਜਿਹੜੀ ਸੀ ਬਹੁਤ ਹਾਈ ਹੋ ਗਈ ਸੀ, ਤੇ ਚੱਕਰ ਖਾ ਕੇ ਡਿੱਗ ਪਿਆ, ਉਹਨੂੰ ਵਾਪਸ ਜਿਹੜਾ ਲੈ ਗਏ ਹੋਸਪਿਟਲ, ਤੇ ਉਹ ਫਿਰ ਹਫ਼ਤਾ ਉੱਥੇ ਰਿਹਾ ਤੇ ਉਹ ਕੋਮੇ ਦੇ ਵਿੱਚ ਚਲੇ ਗਿਆ। ਤੇ ਉਸ ਤੋਂ ਬਾਅਦ ਉਹ ਮਤਲਬ ਕਿ ਮਹੀਨੇ ਦੇ ਵਿੱਚ ਹੀ ਪੂਰਾ ਸਰੀਰ ਉਹਦਾ ਪਾਣੀ ਹੋ ਗਿਆ, ਤੇ ਡਾਕਟਰ ਕਹਿੰਦੇ ਬਸ ਤੁਹਾਨੂੰ ਇੱਦਾਂ ਹੀ ਪਿਆ ਹੀ ਵਧੀਆ ਲੱਗਦਾ, ਚੰਗਾ ਲੱਗਦਾ, ਸਰੀਰ ਫੁੱਲਣ ਲੱਗ ਗਿਆ, ਉਹ ਸਾਰੀਆਂ ਚੀਜ਼ਾਂ। ਕਹਿੰਦੇ ਅੰਦਰੋਂ ਇਹਦੇ ਔਰਗਨ ਸਾਰੇ ਹੀ ਫੇਲ ਹੋ ਚੁੱਕੇ ਆ ਜੀ। ਤੇ ਉਹ ਫਿਰ ਉਹਨਾਂ ਨੇ ਬਕਾਇਦਾ ਪਰਮਿਸ਼ਨ ਮੰਗੀ। ਛੋਟਾ ਜਿਹੜਾ ਕਜ਼ਨ ਸੀਗਾ ਉਹ ਕੰਮ ਦੇ ਉੱਤੇ ਸੀਗਾ, ਉਹ ਘਬਰਾਇਆ, ਉਹਦਾ ਵੀ ਐਕਸੀਡੈਂਟ ਹੋਇਆ, ਸਾਰੀਆਂ ਚੀਜ਼ਾਂ। ਉਹ ਕਹਿੰਦਾ ਨਹੀਂ ਇਹ ਕਰਨਾ ਹੀ ਨਹੀਂ ਕੰਮ ਜੀ। ਉਹ ਕਹਿੰਦੇ ਨਹੀਂ ਫਿਰ ਇਹ ਬਹੁਤ ਤਕਲੀਫ ਦੇ ਵਿੱਚ ਹੈ, ਤੁਹਾਨੂੰ ਨਹੀਂ ਦੇਖਦਾ ਪਰ ਸਾਨੂੰ ਜ਼ਰੂਰ ਦੇਖਦਾ ਹੈ ਜੀ।
1: ਅੱਛਾ
0: ਜੀ,
1: ਨਹੀਂ ਫਿਰ ਉਹਨਾਂ ਫਿਰ ਡਾਕਟਰ ਨੂੰ ਤਾਂ ਸਾਰਾ ਪਤਾ ਹੀ ਹੁੰਦਾ ਘਰ ਦੇ। ਕਈ ਵਾਰ ਇਸੇ ਹੀ ਆਸ ਨਾਲ ਸੋਚਦੇ ਆ ਕਿ ਆਪਣੇ ਹੱਥੀ ਅਸੀਂ ਕਿੱਦਾਂ ਇਹ ਕੰਮ ਕਰਨ ਲਈ ਕਹਿ ਦਈਏ, ਤੇ ਹੋ ਸਕਦਾ ਇਹ ਠੀਕ ਹੋ ਜਾਵੇ ਜਾਂ ਕਿੱਦਾਂ ਹੋ ਜਾਵੇ ਹਨਾ।
0: ਜੀ ਬਿਲਕੁਲ ਹੈ।
1: ਤਾਂ ਪਰ ਕਈ ਵਾਰ ਕਈ ਕਈ ਸਾਲੇ ਨਿਕਲ ਜਾਂਦੇ। ਇੱਕ ਮੇਰੀ ਫਰੈਂਡ ਹੀ ਏਦਾਂ ਨਿਊਯਾਰਕ ਸੀ, ਟੀਚਰ ਫਰੈਂਡ ਸੀ, ਉਹਦੇ ਹਸਬੈਂਡ ਦੇ ਹੋ ਗਿਆ, ਉਹਨੇ ਮਤਲਬ ਕਿਹਾ ਵੀ ਇਹ ਬਚ ਨੀ ਸਕਦਾ। ਉਹਨਾਂ 8-10 ਸਾਲ ਉਦਾਂ ਸੱਚੀ ਕੱਟ ਲਿਆ, ਉਹਨੇ ਸਾਈਨ ਨੀ ਕੀਤੀ। ਉਹ ਕਹਿੰਦੀ ਮੈਂ ਨੀ ਕਰਨੇ ਸਾਈਨ, ਕਹਿੰਦੀ ਵੀ ਹੋ ਸਕਦਾ ਇਹ ਠੀਕ ਹੋ ਜਾਵੇ। ਉਹ ਠੀਕ ਤਾਂ ਨੀ ਹੋਇਆ ਪਰ ਮਤਲਬ ਉਹ ਜਿੰਦਾ ਸੀ, ਉਹ ਮਤਲਬ 10 ਸਾਲ ਜੀਆ। ਤੇ ਫਿਰ ਉਹਦੇ ਮੁੰਡਾ ਉਹ ਦੂਜੀ ਆਪ ਮੇਰੀ ਫਰੈਂਡ ਉਹ ਜਿੱਥੇ ਜਾਂਦੇ ਸੀ ਨਾਲ ਦੇਖੋ ਰੈਸਟੋਰੈਂਟ ਵੀ ਜਾਣਾ, ਉਹਨੇ ਵੀਲ ਚੇਅਰ ਤੇ ਉਹਨੂੰ ਲੈ ਕੇ ਜਾਣਾ ਕਰਦੇ ਰਹੇ, ਪਰ 10 ਸਾਲ ਜਿੰਦਾ ਵੀ ਰਿਹਾ।
0: ਪਿੱਛੇ ਜੇ 2-3 ਦਿਨ ਹੋਏ ਨੇ, ਇੱਕ ਔਰਤ ਸੀਗੀ ਜਿਹੜੀ ਛੋਟੇ ਹੁੰਦੇ ਤੋਂ ਉਹ ਕਾਫੀ ਤਕਲੀਫ ਦੇ ਵਿੱਚ ਜਾਂ ਇੱਕ ਮੈਟਲ ਮਸ਼ੀਨ ਦੇ ਵਿੱਚ ਹੀ ਰਹੀ ਹੈ, ਆਪਣੀ ਲੋਹੇ ਦੇ ਫੇਫੜਿਆਂ ਦੇ ਵਿੱਚ ਰਹਿ ਕੇ ਉਹਨੇ ਆਪਣੀ ਕਹਿ ਲਓ ਕਿ ਉਹ ਮਸ਼ੀਨ ਦੇ ਵਿੱਚ ਹੀ ਸੀਗੀ ਜੀ, ਫੇਫੜੇ ਕੰਮ ਨਹੀਂ ਕਰਦੇ ਸੀ। 73 ਸਾਲ ਦੀ ਜ਼ਿੰਦਗੀ ਦੀ ਜੰਗ ਲੜ ਕੇ ਗਈ ਆ ਜੀ, ਉਹਦੇ ਵਿੱਚ ਹੀ ਪਈ ਰਹੀ ਜੀ ਸਾਰੀ ਉਮਰ ਤਕਰੀਬਨ।
1: ਦੱਸੋ ਫਿਰ ਉਹ ਕੋਈ ਲਾਈਫ ਤਾਂ ਹੈ ਭੁਪਿੰਦਰ ਜੀ, ਪਰ ਬਾਕੀ ਇਹ ਫਿਰ ਬੱਚਿਆਂ ਤੇ ਡਿਪੈਂਡ ਕਰਦਾ ਉਹ ਕੀ ਚਾਹੁੰਦੇ। ਬਸ ਮੈਂ ਆਪਣਾ ਦੱਸਦੀ, ਮੈਂ ਆਪਣੇ ਬੇਟੀ ਨੂੰ ਕਿਹਾ, ਮੈਂ ਕਿਹਾ ਜੇ ਮੈਨੂੰ ਇੰਨੀ ਤਕਲੀਫ ਹੋਵੇ ਏਦਾਂ ਬੁਰੀ ਹਾਲਤ ਹੋਵੇ, ਮੈਂ ਬਹੁਤ ਵਧੀਆ ਜ਼ਿੰਦਗੀ ਜੀ ਲਈ ਆ, ਸਭ ਕੁਛ ਦੇਖ ਲਿਆ, ਸੁੱਖ ਦੁੱਖ ਹਰ ਚੀਜ਼, ਕਿਸ ਚੀਜ਼ ਦੀ ਕਮੀ ਨਹੀਂ ਰਹੀ, ਸਭ ਕੁਛ ਦੇਖਿਆ ਹਨਾ। ਤੇ ਫਿਰ ਮੈਨੂੰ ਤੜਫਾਇਓ ਨਾ, ਤਾਂ ਮਤਲਬ
0: ਤੁਸੀਂ ਤਰੱਕੀ ਜਾਂ ਸੰਤੁਸ਼ਟੀ ਦੀ ਗੱਲ ਆ ਜਾਂਦੀ ਹੈ ਨਾ ਆਪਣੇ ਆਪ ਦੇ ਵਿੱਚ। ਹਾਂਜੀ ਬਿਲਕੁਲ,
1: ਹਾਂਜੀ ਸਾਰਾ ਕੁਛ ਤਾਂ ਮਿਲਿਆ ਆ, ਹੋਰ ਤੁਸੀਂ ਦੇਖੋ ਸਾਰੇ ਮੌਜਾਂ ਚ, ਹੋਰ ਕੀ ਚਾਹੀਦਾ ਇਸ ਤੋਂ ਬਾਅਦ। ਹੁਣ ਤਾਂ ਸ਼ੁਕਰਾਨਾ ਆ ਬੈਠੇ ਬੈਠੇ,
0: ਤੁਹਾਡਾ ਆਸ਼ੀਰਵਾਦ ਚਾਹੀਦਾ ਹੋਰ ਲੰਮਾ। ਹਾਂਜੀ
1: ਉਦਾਂ ਤਾਂ ਸਿਹਤ ਠੀਕ ਆ ਭੁਪਿੰਦਰ ਜੀ, ਭੱਜੇ ਫਿਰਦੇ ਆ ਸਾਰੇ ਦਿਹਾੜੀ, ਕੰਮ ਕਰਦੇ ਆ, ਏਦਾਂ ਨੀ ਹੈ, ਵਾਕਿੰਗ ਕਰਦੀ ਆ, ਸਰੀਰ ਨੂੰ ਕਰਦੀ ਆ,
0: ਤੁਰਦੇ ਫਿਰਦੇ
1: ਸਾਰੀ ਦਿਹਾੜੀ ਕਰੀਦਾ, ਸਿਹਤ ਸੋਹਣੀ। ਹਾਂਜੀ ਹਾਂਜੀ, ਸੋਚੀ ਦਾ ਤਾਂ ਇਹੀ ਆ ਭੀ ਮਤਲਬ ਏਦਾਂ ਬੈਡ ਤੇ ਨਾ ਲੱਗੇ, ਪਰ ਮੇਰੇ ਖਿਆਲ ਹਰੇਕ ਬੰਦਾ ਇਹ ਚਾਹੁੰਦਾ, ਮੌਤ ਤੋਂ ਸਿਰਫ ਹਰੇਕ ਬੰਦੇ ਨੂੰ ਇਹੀ ਡਰ ਹੁੰਦਾ ਭੀ ਮੈਂ ਮੰਜੇ ਤੇ ਨਾ ਲੱਗਾ, ਏਦਾਂ ਦੀ ਖਰਾਬੀ ਨਾ ਹੋਵੇ। ਮੈਂ ਕਹਿੰਦੀ ਝਟਪਟ ਹੋਵੇ 2 ਮਿੰਟਾਂ ਵਿੱਚ ਮੌਤ, ਤਾਂ ਬੜੀ ਵਧੀਆ ਗੱਲ ਆ, ਬਹੁਤ ਸੋਹਣੀ ਆ, ਨਾ ਘਰ ਦੇ ਔਖੇ, ਨਾ ਜਿਹੜਾ ਹੈਗਾ ਆ ਉਹ ਔਖਾ ਹੋਊਗਾ ਹਨਾ।
0: ਬਿਲਕੁਲ,
1: ਤਾਂ ਚਲੋ ਹੋਰ ਜੇ ਕਿਸੇ ਨੇ ਆਉਣਾ ਤਾਂ
0: ਥੈਂਕ ਯੂ ਭੈਣ ਜੀ, ਥੈਂਕ ਯੂ, ਸ਼ੁਕਰੀਆ ਵਿਚਾਰਾ,
1: ਓਕੇ ਸਤਿ ਸ਼੍ਰੀ ਅਕਾਲ,
0: ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਲੋ ਦੋਸਤੋ, ਇਸਾਂ ਜੀ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਜੁੜੇ ਸਾਂ US ਤੋਂ ਜੀ, ਤੇ ਸਪੋਰਟ ਵੀ ਕਰਦੇ ਆ। ਤੇ ਲੋ ਜਾਂਦੇ ਜਾਂਦੇ ਦੋਸਤੋ ਕਹਾਣੀ ਦੀ ਸਾਂਝ ਪਾਉਂਦੇ ਅੱਜ ਫਿਰ ਤੁਹਾਡੇ ਨਾਲ। ਬੜੇ ਦਿਨਾਂ ਤੋਂ ਮਨ ਚ ਸੀਗਾ ਕੋਈ ਨਾ ਕੋਈ ਕਹਾਣੀ ਸੁਣਾਈਏ, ਤੇ ਲੋ ਫਿਰ ਜਾਂਦੇ ਜਾਂਦੇ ਤੁਹਾਡੇ ਨਾਲ ਕਹਾਣੀ ਦੀ ਸਾਂਝ ਪਾਉਂਦੇ ਆ। ਕਹਾਣੀ ਇਹ ਕੀ ਕਹਿੰਦੀ ਹੈ ਉਹਦੇ ਵੱਲ ਨੂੰ ਚੱਲਦੇ ਆ, ਪੜ੍ਹੀ ਮੈਂ ਵੀ ਨਹੀਂ ਤੁਹਾਡੇ ਨਾਲ ਹੀ ਪੜਾਂਗਾ। ਕਹਾਣੀ ਹੈ ਦੋਸਤੋ ਯਾਰ, ਇਸਮਤ ਚੁਗਤਾਈ ਹੁਣਾਂ ਦੀ ਕਲਮ ਦੇ ਵਿੱਚ ਇਹ ਲਿਖੀ ਗਈ ਹੈ, ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਜਿਹੜਾ ਕੀਤਾ ਆਪਣੇ ਹੈਗਾ ਆ ਮਹਿੰਦਰ ਬੇਦੀ ਜੈਤੋ ਤੋਂ। ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਾ ਜੀ ਤੇ ਦੁਆਬਾ ਰੇਡੀਓ ਦਾ ਮੰਚ ਜੀ ਤੇ ਕਹਾਣੀ ਦੀ ਸਾਂਝ ਪਾਉਂਦੇ ਹਾਂ। ਕੀ ਕਹਿੰਦੀ ਹੈ ਤੇ ਕੀ ਕਹਿਣਾ ਚਾਹੁੰਦੀ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜੀ।

ਜਦੋਂ ਅਕਬਰ ਨੇ ਫਰੀਦਾ ਨੂੰ ਰਿਆਜ਼ ਦੇ ਨਾਲ ਮਿਲਵਾਇਆ ਸੀ ਨਾ, ਤਾਂ ਉਹਨਾਂ ਦੀ ਨਵੀਂ ਨਵੀਂ ਸ਼ਾਦੀ ਹੋਈ ਸੀ, ਵਿਆਹ ਹੋਇਆ ਸੀ। ਰਿਆਜ਼ ਭੋਲੀ ਭਾਲੀ ਸੂਰਤ ਵਾਲਾ ਚੁੱਪੂ ਜਿਹਾ ਮੁੰਡਾ ਸੀ, ਤਾਂ ਅਸੀਂ ਦੋਵੇਂ ਇੱਕੋ ਗਲੀ ਦੇ ਵਿੱਚ ਗੋਲੀਆਂ ਤੇ ਕਬੱਡੀ ਖੇਡਦੇ ਵੱਡੇ ਹੋਏ ਸਾਂ। ਸਬੱਬ ਦੇ ਨਾਲ ਕਾਲਜ ਦੇ ਵਿੱਚ ਵੀ ਸਾਥ ਨਹੀਂ ਸੀ ਛੁੱਟਿਆ। ਫਿਰ ਇਹ ਵੀ ਬੰਬਈ ਆ ਗਿਆ ਤੇ ਕਿੰਨਾ ਅਜੀਬ ਇਤਫਾਕ ਹੈ। ਅਕਬਰ ਨੇ ਕਿਹਾ ਸੀ, ਬਸ ਜ਼ਰਾ ਬੋਰਿੰਗ ਜਿਹਾ ਬੰਦਾ ਏ, ਤੇ ਇਹ ਵਾਕ ਵੀ ਜ਼ਿਆਦਾ ਨਹੀਂ ਸੀ ਜੋੜ ਦਿੱਤਾ ਸੀ। ਸ਼ੁਰੂ ਸ਼ੁਰੂ ਦੇ ਵਿੱਚ ਤਿੰਨੇ ਲਗਭਗ ਇਕੱਠੇ ਹੀ ਨਜ਼ਰ ਆਉਂਦੇ ਸਨ। ਸਿਨੇਮੇ ਦੀਆਂ ਤਿੰਨ ਟਿਕਟਾਂ ਖਰੀਦੀਆਂ ਜਾਂਦੀਆਂ ਹਰ ਵਾਰ, ਹੋਟਲ ਦੇ ਵਿੱਚ ਤਿੰਨ ਸੀਟਾਂ ਰਿਜ਼ਰਵ ਕਰਵਾਈਆਂ ਜਾਂਦੀਆਂ, ਰਿਆਜ਼ ਦਾ ਨਾਲ ਹੋਣਾ ਵੀ ਜ਼ਰੂਰੀ ਸਮਝਿਆ ਜਾਂਦਾ ਸੀ। ਫਿਰ ਜਿਵੇਂ ਜਿਵੇਂ ਵਿਆਹ ਪੁਰਾਣੀ ਸ਼ਾਦੀ ਪੁਰਾਣੀ ਹੁੰਦੀ ਗਈ ਤੇ ਅਕਬਰ ਦੇ ਰੁਝੇਵੇਂ ਵੱਧਦੇ ਗਏ, ਫਰੀਦਾ ਤੇ ਰਿਆਜ਼ ਦਾ ਸਾਥ ਵੱਧਦਾ ਗਿਆ, ਅਕਬਰ ਤਾਂ ਨਵੇਂ ਦੋਸਤਾਂ ਤੇ ਨਵੇਂ ਰੁਝੇਵਿਆਂ ਦੇ ਕਾਰਨ ਦੇਰ ਦੇ ਨਾਲ ਆਉਂਦੇ, ਰਿਆਜ਼ ਸਿੱਧਾ ਦਫ਼ਤਰੋਂ ਘਰ ਆ ਜਾਂਦਾ, ਚਾਹ ਪੀ ਕੇ ਅਖ਼ਬਾਰ ਜਾਂ ਕੋਈ ਮੈਗਜ਼ੀਨ ਦੇਖਦਾ, ਕਦੀ ਦੋਵੇਂ ਕੈਰਮ ਜਾਂ ਤਾਸ਼ ਖੇਡਣ ਲੱਗ ਪੈਂਦੇ। ਕਦੀ ਕਿਸੇ ਸਹੇਲੀ ਨੂੰ ਮਿਲਣ ਜਾਣਾ ਹੁੰਦਾ ਤਾਂ ਅਕਬਰ ਨੇ ਦੇਰ ਦੇ ਨਾਲ ਆਉਣਾ ਹੁੰਦਾ ਸੀ ਤੇ ਉਹ ਰਿਆਜ਼ ਨੂੰ ਨਾਲ ਲੈ ਜਾਂਦੀ। ਅਕਬਰ ਤਾਂ ਕਦੀ ਕਦੀ ਔਰਤਾਂ ਦੀਆਂ ਬੇਅਰਥ ਗੱਲਾਂ ਤੋਂ ਉਕਤਾ ਕੇ ਜਿਹੜਾ ਸੀਗਾ ਟਲ ਵੀ ਆਉਂਦੇ ਤੇ ਤੂੰ ਰਿਆਜ਼ ਦੇ ਨਾਲ ਵਾਪਸ ਆ ਜਾਵੀਂ, ਤੇ ਉਹ ਰਿਆਜ਼ ਦੇ ਨਾਲ ਵਾਪਸ ਵੀ ਆ ਜਾਂਦੀ। ਵਿਆਹ ਜਿਹੜਾ ਸੀਗਾ ਸ਼ਾਦੀ ਪੁਰਾਣੀ ਹੁੰਦੀ ਗਈ। ਹੌਲੀ ਹੌਲੀ ਸਮਾਂ ਬੀਤਦਾ ਗਿਆ ਪਰ ਰਿਆਜ਼ ਦਾ ਜਿਹੜਾ ਸੀ ਮਹੱਤਵ ਦਿਨੋ ਦਿਨ ਵੱਧਦਾ ਗਿਆ। ਫਰੀਦਾ ਨੇ ਜਾਣੇ ਅਣਜਾਣੇ ਦੇ ਵਿੱਚ ਹੀ ਪਤੀ ਵਾਲੇ ਸਾਰੇ ਉੱਪਰਲੇ ਕੰਮ ਰਿਆਜ਼ ਤੋਂ ਲੈਣੇ ਸ਼ੁਰੂ ਕਰ ਦਿੱਤੇ ਸਨ। ਨੌਕਰਾਂ ਦੀ ਮੁਰੰਮਤ, ਰਾਸ਼ਨ ਕਾਰਡ ਬਣਵਾਉਣਾ, ਸ਼ਾਪਿੰਗ ਦੇ ਲਈ ਨਾਲ ਨਾਲ ਧੱਕੇ ਖਾਣੇ, ਛੋਟੇ ਛੋਟੇ ਖੱਤ ਲਿਖਣਾ, ਬੈਂਕ ਦੇ ਵਿੱਚ ਰੁਪਏ ਜਮ੍ਹਾਂ ਕਰਵਾਉਣਾ, ਕਢਵਾ ਲਿਆਉਣੇ ਤੇ ਹੋਰ ਨਿੱਕੇ ਮੋਟੇ ਕੰਮ ਕਰਨੇ। ਇੱਥੋਂ ਤੱਕ ਕਿ ਜਦੋਂ ਫਰੀਦਾ ਦਾ ਮਿਸ ਕੈਰਿਜ ਹੋਇਆ ਨਾ, ਤਾਂ ਖੁਸ਼ਕਿਸਮਤੀ ਦੇ ਨਾਲ ਰਿਆਜ਼ ਦਫ਼ਤਰ ਦੇ ਵਿੱਚ ਮਿਲ ਗਿਆ। ਉਹਨੇ ਆ ਕੇ ਹਸਪਤਾਲ ਪਹੁੰਚਾਇਆ। ਉਸ ਦਿਨ ਅਕਬਰ ਦੇ ਕਿਸੇ ਅਫਸਰ ਦੀ ਵਿਦਾਇਗੀ ਪਾਰਟੀ ਹੋ ਰਹੀ ਸੀ। ਜਦੋਂ ਉੱਥੋਂ ਰਾਤ ਦੇ 2 ਵਜੇ ਘਰ ਪਹੁੰਚੇ ਤਾਂ ਬੇਗਮ ਦੀ ਬਦਹਾਲੀ ਦਾ ਪਤਾ ਲੱਗਿਆ, ਪਰ ਸਵੇਰ ਦੀ ਉਡੀਕ ਕਰਨੀ ਪਈ ਸੀ। ਅਫਸਰ ਨੂੰ ਸਟੇਸ਼ਨ ਤੋਂ ਵਿਦਾ ਕਰਕੇ ਜਦੋਂ ਉਹ ਹਸਪਤਾਲ ਪਹੁੰਚੇ ਤਾਂ ਰਿਆਜ਼ ਦੀ ਉਜੜੀ ਸੂਰਤ ਦੇਖ ਕੇ ਉਹਨਾਂ ਦਾ ਰੰਗ ਵੀ ਉੱਡ ਗਿਆ। ਉਹ ਸਾਰੀ ਰਾਤ ਬੈਂਚ ਦੇ ਉੱਤੇ ਬੈਠਾ ਉਂਘਦਾ ਰਿਹਾ ਸੀ। ਅਕਬਰ ਨੇ ਉਸਨੂੰ ਜ਼ਬਰਦਸਤੀ ਆਰਾਮ ਕਰਨ ਦੇ ਲਈ ਭੇਜ ਦਿੱਤਾ ਵੀ ਜਾ ਤੂੰ ਆਰਾਮ ਕਰ ਲੈ। ਉਹਨਾਂ ਨੂੰ ਰੋਜ਼ ਹਸਪਤਾਲ ਜਾਣ ਦੀ ਵਿਹਲ ਨਹੀਂ ਸੀ, ਇਸ ਦੇ ਲਈ ਉਹ ਰਿਆਜ਼ ਨੂੰ ਫੋਨ ਕਰਕੇ ਦਵਾਈਆਂ ਵਗੈਰਾ ਖਰੀਦ ਕੇ ਦੇ ਆਉਣਾ ਆਉਣ ਦੀ ਜਿਹੜੀ ਹਦਾਇਤ ਕਰ ਦਿੰਦੇ ਸਨ। ਹਸੀਨ ਇਤਫਾਕ ਹੁੰਦਾ ਹੈ, ਹਸੀਨ ਇਤਫਾਕ ਕਹੋ ਜਾਂ ਫਿਰ ਕਿਸਮਤ ਕਦੋ ਕਹਿ ਦਿਓ, ਜਦੋਂ ਉਹ ਠੀਕ ਹੋਈ ਤੇ ਉਸਨੂੰ ਹਸਪਤਾਲੋਂ ਘਰ ਲੈ ਆਉਣ ਦੇ ਲਈ ਮੋਟਰ ਲੈ ਕੇ, ਜ਼ਿਆਦਾਤਰ ਆਪਣੇ ਪਾਕਿਸਤਾਨ ਜਾਂ ਹੋਰ ਉਰਦੂ ਦੇ ਵਿੱਚ ਕਾਰ ਨੂੰ ਵੀ ਮੋਟਰ ਕਹਿੰਦੇ ਆ, ਮੋਟਰ ਲੈ ਕੇ ਪਹੁੰਚੇ ਤਾਂ ਪਤਾ ਲੱਗਿਆ ਕਿ ਉਹ ਸਵੇਰੇ ਹੀ ਰਿਆਜ਼ ਦੇ ਨਾਲ ਘਰ ਜਾ ਚੁੱਕੀ ਹੈ। ਰਿਆਜ਼ ਨੇ ਦਫ਼ਤਰੋਂ ਛੁੱਟੀ ਲੈ ਲਈ। ਸ਼ਾਮੀ ਜਦੋਂ ਅਕਬਰ ਦਫ਼ਤਰੋਂ ਘਰ ਆਏ ਤਾਂ ਰਿਆਜ਼ ਘਰ ਸੰਭਾਲੀ ਬੈਠਾ ਸੀ। ਫਿਰ ਦਿਨ ਲੰਘਦੇ ਗਏ। ਅਕਬਰ ਦੀ ਬੇਧਿਆਨੀ ਤੇ ਲਾਪਰਵਾਹੀ ਕਰਕੇ ਕੁਝ ਹੋਰ ਜ਼ਿੰਮੇਵਾਰੀਆਂ ਵੀ ਰਿਆਜ਼ ਦੇ ਮੋਢੇ ਦੇ ਉੱਤੇ ਅੱਡ ਗਈਆਂ। ਉਹ ਅਜੇ ਤੱਕ ਛੜਾ ਜਿਉਂ ਸੀ, ਵਿਆਹ ਨਹੀਂ ਸੀ, ਇੱਕ ਦੋ ਜਾਣਿਆਂ ਨੇ ਰਿਸ਼ਤੇ ਦੀ ਗੱਲ ਤੋਰੀ ਵੀ, ਪਰ ਉਹ ਟਾਲਾ ਵੱਟਦਾ ਗਿਆ ਬਈ ਆਪਾਂ ਨੂੰ ਇਹਨਾਂ ਘਰ ਗ੍ਰਹਿਸਤੀ ਦੇ ਚੱਕਰਾਂ ਤੋਂ ਡਰ ਲੱਗਦਾ ਕਹਿੰਦਾ, ਤੇ ਗੱਲ ਆਈ ਗਈ ਹੋ ਜਾਂਦੀ। ਅਕਬਰ ਤਾਂ ਹਮੇਸ਼ਾ ਉਸਨੂੰ ਇਹੀ ਨਸੀਹਤ ਕਰਦਾ ਹੈ ਕਿ ਮੀਆਂ ਇਸ ਚੱਕਰ ਦੇ ਵਿੱਚ ਨਾ ਫਸੀ, ਕਿਸੇ ਕੰਮ ਦਾ ਨਹੀਂ ਰਹਿਣਾ ਤੈਂ, ਆਪਣੀ ਜਿਹੜੀ ਗੱਤ ਹੈ ਨਾ ਉਹ ਤੂੰ ਵੇਖ ਹੀ ਰਹਿ, ਦੇਖ ਹੀ ਰਿਹਾ ਕੀ ਮੇਰੇ ਨਾਲ ਬਣੀ ਹੋਈ ਹੈ। ਵਿਆਹ ਝੰਝਟ ਹੀ ਹੈ, ਨਿਰਾ ਝੰਝਟ, ਫਿਰ ਬਾਲ ਬੱਚੇ ਹੋਏ। ਅਕਬਰ ਤਾਂ ਬੱਚਿਆਂ ਦੀ ਚੀਆਂ ਪੀਆਂ ਤੋਂ ਘਬਰਾ ਕੇ ਕਲੱਬ ਦੇ ਵਿੱਚ ਚਲਿਆ ਜਾਂਦਾ ਜਾਂ ਕਿਸੇ ਯਾਰ ਦੋਸਤ ਦੇ ਨਾਲ ਪੀਣ ਪਿਆਉਣ ਦਾ ਜਿਹੜਾ ਪ੍ਰੋਗਰਾਮ ਬਣਾ ਕੇ ਬੈਠਾ ਰਹਿੰਦਾ। ਰਿਆਜ਼ ਦਫ਼ਤਰੋਂ ਸਿੱਧਾ ਉਹਨਾਂ ਦੇ ਘਰ ਚਲਿਆ ਜਾਂਦਾ।
ਬੱਚਿਆਂ ਨਾਲ ਖੇਡਦਾ, ਰੋਂਦੇ ਨਿਆਣੇ ਨੂੰ ਸ਼ਹਿਦ ਚਟਾਉਂਦਾ, ਗ੍ਰਾਈਪ ਵਾਟਰ ਦੇ ਦਿੰਦਾ ਤੇ ਫਰੀਦਾ ਨੂੰ ਅਜਿਹੇ ਪੁੱਠੇ ਸਿੱਧੇ ਕੰਮ ਲੈਣ ਦੇ ਵਿੱਚ ਬੜਾ ਮਜ਼ਾ ਆਉਂਦਾ ਸੀ। ਉਹ ਬੜੇ ਬੇਤੁੱਕੇ ਢੰਗ ਦੇ ਨਾਲ ਬੱਚਿਆਂ ਦੇ ਨੈਪਕਿਨ ਬਦਲਦਾ ਜਾਂ ਨਹਾਉਣ ਵੇਲੇ ਪਾਣੀ ਪਾਉਂਦਾ ਤਾਂ ਉਹ ਹੱਸ ਹੱਸ ਕੇ ਲੋਟ ਪੁੱਟ ਹੋ ਜਾਂਦੀ। ਪਹਿਲਾਂ ਉਸਨੂੰ ਬੜੀ ਘਬਰਾਹਟ ਹੁੰਦੀ ਸੀ ਤੇ ਉਹ ਸਿਰ ਤੋਂ ਪੈਰਾਂ ਤੀਕ ਆਪ ਵੀ ਭਿੱਜ ਜਾਂਦਾ ਸੀ, ਪਰ ਫਰੀਦਾ ਮਨਾ ਕਰਦੀ ਤਾਂ ਕਹਿੰਦਾ ਉਹ ਕੋਈ ਗੱਲ ਨਹੀਂ, ਕੁਝ ਨਹੀਂ ਹੋਇਆ, ਵੈਸੇ ਚੰਗਾ ਏ, ਤੂੰ ਇਹ ਕੰਮ ਸਿੱਖ ਲੈ ਨਾ ਤਾਂ ਤੇਰੀ ਬੀਵੀ ਜਿਹੜੀ ਹੈ ਘਰ ਵਾਲੀ ਆਊਗੀ ਉਹਨੂੰ ਮੌਜਾਂ ਹੋ ਜਾਣਗੀਆਂ, ਕਹਿੰਦੀ। ਫਰੀਦਾ ਹੱਸਣ ਲੱਗਦੀ ਹੈ ਤੇ ਰਿਆਜ਼ ਵੀ ਹੱਸ ਪੈਂਦਾ ਹੈ। ਕਦੀ ਕੋਈ ਬੱਚਾ ਬਿਨਾਂ ਕਾਰਨ ਹੀ ਰੋਣ ਲੱਗਦਾ, ਫਰੀਦਾ ਕਿਸੇ ਹੋਰ ਕੰਮ ਦੇ ਵਿੱਚ ਰੁੱਝੀ ਹੁੰਦੀ ਤਾਂ ਰਿਆਜ਼ ਨੂੰ ਡਾਂਟ ਜਿਹੜੀ ਦਿੰਦੀ, ਓਏ ਓਏ ਹੋਏ ਕਹਿ ਬੇਹੂਦੇ ਮਰਦੋ ਜੀ, ਬੱਚਾ ਰੋ ਰਿਹਾ ਹੈ, ਜ਼ਰਾ ਵਰਾ ਵੀ ਲਓ, ਤੂੰ ਲਾਉਣਾ ਇਹਨੂੰ, ਉਦਾਂ ਹੀ ਕੋਲ ਖੜੇ ਹੋ। ਉੱਲੂ ਦੀ ਔਲਾਦ ਚੁੱਪ ਹੀ ਨਹੀਂ ਕਰਦਾ ਪਿਆ ਤੇ ਟੁੱਟੇ ਹੱਥਾਂ ਦੇ ਨਾਲ ਚੁੱਕਿਆ ਨਹੀਂ ਜਾਂਦਾ ਤੇਰੇ ਕੋਲੋਂ, ਅੱਗੇ ਉਹ ਜਵਾਬ ਦਿੰਦੀ ਹੈ। ਤੇ ਉਹ ਬੱਚੇ ਨੂੰ ਚੁੱਕ ਕੇ ਉਸਨੂੰ ਵਰਾਉਣ ਖਾਤਰ ਜਿਹੜਾ ਬਾਂਦਰਾਂ ਵਾਂਗਰ ਅਜੀਬ ਅਜੀਬ ਹਰਕਤਾਂ ਕਰਨ ਲੱਗ ਪੈਂਦਾ। ਬੱਚਾ ਵਿਰਤਾ ਜਾਂਦਾ। ਜਿਵੇਂ ਜਿਵੇਂ ਬੱਚੇ ਵੱਡੇ ਹੋਏ ਰਿਆਜ਼ ਦੀਆਂ ਜ਼ਿੰਮੇਵਾਰੀਆਂ ਵੀ ਵੱਧ ਗਈਆਂ। ਉਹਨਾਂ ਨੂੰ ਕਿਸ ਸਕੂਲ ਦੇ ਵਿੱਚ ਦਾਖਲ ਕਰਵਾਉਣਾ ਹੈ, ਓਵਨ ਰਿਆਜ਼ ਦੇ ਕਿਸ ਦੋਸਤ ਦੇ ਰਾਹੀਂ ਸਸਤਾ ਮਿਲ ਸਕਦਾ ਹੈ, ਖੰਡ ਬਲੈਕ ਦੇ ਵਿੱਚ ਲਿਆਉਣੀ ਪੈਂਦੀ ਹੈ ਤਾਂ ਫਰੀਦਾ ਤੇ ਫਰੀਦਾ ਦੀਆਂ ਸਾਰੀਆਂ ਸਹੇਲੀਆਂ ਲਈ ਰਿਆਜ਼ ਹੀ ਪ੍ਰਬੰਧ ਕਰੇ। ਖੁਦ ਅਕਬਰ ਇਹਨਾਂ ਕੰਮਾਂ ਤੋਂ ਜੀ ਚੁਰਾਉਂਦੇ ਸਨ। ਕੋਈ ਕਦੀ ਅਜਿਹੀ ਫਿਲਮ ਲੱਗਦੀ ਜਿਹਦੇ ਵਿੱਚ ਅਕਬਰ ਦੀ ਦਿਲਚਸਪੀ ਨਾ ਹੁੰਦੀ ਤਾਂ ਉਹ ਖੁਦ ਕਹਿ ਦਿੰਦੇ, ਤੁਸੀਂ ਰਿਆਜ਼ ਦੇ ਨਾਲ ਜਾ ਕੇ ਦੇਖ ਆਇਓ, ਮੈਨੂੰ ਅਜਿਹੀਆਂ ਫਿਲਮਾਂ ਚੰਗੀਆਂ ਨਹੀਂ ਲੱਗਦੀਆਂ, ਆਪਣੀ ਘਰ ਵਾਲੀ ਨੂੰ ਕਹਿੰਦਾ। ਅਕਬਰ ਦੀ ਵਧੇਰੇ ਦਿਲਚਸਪੀ ਪੀਣ ਪਿਆਉਣ ਵੱਲ ਹੁੰਦੀ ਜਾ ਰਹੀ ਸੀ। ਸਪਸ਼ਟ ਹੈ ਕਿ ਇਸ ਹਾਲ ਦੇ ਵਿੱਚ ਰਿਆਜ਼ ਰਾਤ ਦਾ ਖਾਣਾ ਵੀ ਇੱਥੇ ਹੀ ਖਾਣ ਲੱਗ ਪਿਆ। ਫਰੀਦਾ ਉਸਦੇ ਨਾਲ ਬੱਚਿਆਂ ਨੂੰ ਸੈਰ ਕਰਵਾਉਣ ਲੈ ਜਾਂਦੀ, ਸਰਕਸ ਦਿਖਾ ਲਿਆਉਂਦੀ, ਸ਼ਾਮੀ ਦੋਵੇਂ ਰਲ ਕੇ ਬੱਚਿਆਂ ਦੇ ਨਾਲ ਖੇਡਦੇ, ਫਿਰ ਪਿਆਰ ਪੁਚਕਾਰ ਕੇ ਕੱਪੜੇ ਬਦਲਦੇ ਤੇ ਸਵਾ ਦਿੰਦੇ ਉਹਨਾਂ ਨੂੰ। ਅਕਬਰ ਨੂੰ ਇਹਨਾਂ ਏਜੰਟਾਂ ਦੇ ਲਈ ਬਿਲਕੁਲ ਵੇਲ ਨਹੀਂ ਸੀ, ਬੱਚੇ ਵੀ ਪਿਓ ਦੇ ਨਾਲ ਨਹੀਂ ਸਨ ਖੁੱਲ ਸਕੇ। ਰਿਆਜ਼ ਦੇ ਮੋਢੇ ਦੇ ਉੱਤੇ ਚੜ ਕੇ ਅੰਕਲ ਅੰਕਲ ਕਰਦੇ ਰਹਿੰਦੇ, ਖਰਚਿਆਂ ਦੇ ਲਈ ਪੈਸੇ ਮੰਗਦੇ, ਨਵੀਆਂ ਨਵੀਆਂ ਫਰਮਾਇਸ਼ਾਂ ਕਰਦੇ। ਅਕਬਰ ਤਾਂ ਫਰੀਦਾ ਨੂੰ ਬਸ ਘਰ ਦਾ ਖਰਚਾ ਦੇ ਦਿੰਦੇ ਸਨ, ਉਹਨਾਂ ਨੂੰ ਤੋਹਫੇ ਦੇਣ ਦੀ ਲੋੜ ਵੀ ਕੀ ਸੀ, ਇਹ ਬੱਚੇ ਵੀ ਤਾੜ ਗਏ ਸਨ। ਹਨੇਰੀ ਆਵੇ ਮੀਂਹ ਆਵੇ, ਰਿਆਜ਼ ਦੇ ਆਉਣ ਦੇ ਵਿੱਚ ਨਾਗਾ ਨਹੀਂ ਸੀ ਪੈਂਦਾ ਹੁੰਦਾ। ਜੇ ਕਿਸੇ ਦਿਨ ਕਿਸੇ ਕਾਰਨ ਕਰਕੇ ਉਹ ਨਾ ਆਉਂਦਾ ਤਾਂ ਸਾਰਾ ਘਰ ਪਰੇਸ਼ਾਨ ਹੋ ਜਾਂਦਾ ਸੀ। ਫਰੀਦਾ ਡੋਰ ਪੌਰ ਜਿਹੀ ਹੋਈ ਫਿਰਦੀ ਸੀ ਤੇ ਸਾਰੇ ਪ੍ਰੋਗਰਾਮ ਉਲਟੇ ਪੁਲਟੇ ਹੋ ਜਾਂਦੇ। ਖੁਦਾ ਜਾਣੇ ਰਿਆਜ਼ ਨੂੰ ਕੀ ਹੋ ਗਿਆ, ਕਿਤੇ ਬਿਮਾਰ ਤਾਂ ਨਹੀਂ ਹੋ ਗਿਆ, ਕੋਈ ਐਕਸੀਡੈਂਟ ਤਾਂ ਨਹੀਂ ਹੋ ਗਿਆ, ਸੋਚਦੀ ਰਹਿੰਦੀ। ਕਦੀ ਨੌਕਰ ਨੂੰ ਉਸਦੇ ਵੱਲ ਦੌੜਾਉਂਦੀ, ਕਦੀ ਗੁਆਂਢੀਆਂ ਦੇ ਘਰੋਂ ਫੋਨ ਕਰਦੀ ਜੇ ਬਦਕਿਸਮਤੀ ਦੇ ਨਾਲ ਰਿਆਜ਼ ਕਿਸੇ ਦੋਸਤ ਦੇ ਨਾਲ ਸਿਨੇਮਾ ਦੇਖਣ ਚਲਿਆ ਗਿਆ ਹੁੰਦਾ ਤਾਂ ਦੂਜੇ ਦਿਨ ਉਸਦੀ ਸ਼ਾਮਤ ਆ ਜਾਂਦੀ। ਫਿਲਮ ਦੀਆਂ ਟਿਕਟਾਂ ਮੰਗਵਾਈਆਂ ਸਨ। ਕਿੱਥੇ ਮਰ ਗਿਆ ਸੈ ਤੈਂ ਦਲੀਲ ਆਦਮੀ, ਮੈਨੂੰ ਫੋਨ ਹੀ ਕਰ ਦਿੰਦਾ ਦਿੱਤਾ ਹੁੰਦਾ ਤਾਂ ਮੈਂ ਇੰਨੇ ਪਰੇਸ਼ਾਨ ਤਾਂ ਨਾ ਹੁੰਦੀ। ਅੱਗੇ ਉਹ ਕਹਿੰਦਾ ਕਿ ਫਿਲਮ ਦੀਆਂ ਟਿਕਟਾਂ ਮੰਗਵਾਈਆਂ ਸੀ, ਬੜੀ ਮੁਸ਼ਕਲ ਦੇ ਨਾਲ ਵਾਪਸ ਹੋਈਆਂ ਨੇ, ਜੇ ਨਾ ਹੁੰਦੀਆਂ ਨਾ ਤਾਂ ਤੈਨੂੰ ਪੈਸੇ ਭਰਨੇ ਪੈਣੇ ਸੀ। ਬੱਚੇ ਵੀ ਪਿੱਛੇ ਪੈ ਜਾਂਦੇ, ਅਸੀਂ ਤੁਹਾਡੇ ਨਾਲ ਨਹੀਂ ਬੋਲਣਾ ਜੀ, ਤੁਸੀਂ ਕੱਲ ਆਏ ਕਿਉਂ ਨਹੀਂ ਹੈ, ਜੁਰਮਾਨਾ ਵਸੂਲ ਕਰਕੇ ਸੁਲਾਹ ਹੁੰਦੀ ਤੇ ਉਹ ਪੂਰੀ ਪਾਬੰਦੀ ਦੇ ਨਾਲ ਫਿਰ ਆਉਣ ਲੱਗ ਪੈਂਦਾ ਸੀ। ਜੇ ਕਦੀ ਰਿਆਜ਼ ਦੀ ਤਬੀਅਤ ਖਰਾਬ ਹੋ ਜਾਂਦੀ ਤਾਂ ਫਰੀਦਾ ਬੱਚਿਆਂ ਨੂੰ ਨਾਲ ਲੈ ਕੇ ਉਸਦੇ ਘਰ ਦੇ ਉੱਤੇ ਧਾਵਾ ਬੋਲ ਦਿੰਦੀ, ਉਸਦੀ ਸੇਵਾ ਘੱਟ ਆਪਣੀ ਜ਼ਿਆਦਾ ਕਰਵਾਉਂਦੀ। ਇਹਨਾਂ ਝਗੜਿਆਂ ਤੋਂ ਜਾਨ ਬਚਾਉਣ ਖਾਤਰ ਰਿਆਜ਼ ਬਿਮਾਰ ਹੁੰਦਿਆਂ ਹੀ ਜਿਹੜਾ ਸੀ ਉਹਨਾਂ ਦੇ ਘਰ ਆਉਣ ਲੇਟਦਾ ਸੀ, ਚਾਹੇ ਬਿਮਾਰ ਹੁੰਦਾ ਸੀ। ਤੇ ਫਿਰ ਇੰਜ ਹੋਣ ਲੱਗ ਪਿਆ ਕਿ ਜੇ ਕਿਸੇ ਦਿਨ ਅਕਬਰ ਗਲਤੀ ਦੇ ਨਾਲ ਛੇਤੀ ਘਰ ਆ ਜਾਂਦੇ ਤਾਂ ਬੀਵੀ ਬੱਚੇ ਸਾਰੇ ਹੀ ਘਬਰਾ ਜਾਂਦੇ ਕਿ ਇਹਨਾਂ ਦੇ ਉੱਤੇ ਕਿਹੜੀ ਮੁਸੀਬਤ ਆਣ ਪਈ ਹੈ, ਵੀ ਇੰਨੀ ਛੇਤੀ ਘਰ ਆਉਣਾ ਪੈ ਗਿਆ ਇਹਨੂੰ। ਫਰੀਦਾ ਤੇ ਰਿਆਜ਼ ਦਾ ਪ੍ਰੋਗਰਾਮ ਉਲਟ ਪੁਲਟ ਹੋ ਜਾਂਦਾ। ਸਿਨੇਮੇ ਦੇ ਦੋ ਟਿਕਟ ਮੰਗਵਾਏ ਹੁੰਦੇ, ਤੀਜਾ ਕਿਸੇ ਹੋਰ ਨੰਬਰ ਦਾ ਮਿਲਦਾ ਤੇ ਯਕੀਨਨ ਰਿਆਜ਼ ਨੂੰ ਅਲੱਗ ਬੈਠਣਾ ਪੈਂਦਾ। ਮਾਰੇ ਸ਼ਰਮਿੰਦਗੀ ਦੇ
ਮਜ਼ਾ ਕਿਰਕਰਾ ਹੁੰਦਾ, ਸੋ ਵੱਖਰਾ ਕਿ ਰੋਜ਼ ਤਾਂ ਜਿੱਥੇ ਚਾਹੇ ਉਸਨੂੰ ਘਸੀਟ ਕੇ ਲੈ ਜਾਂਦੀ ਹੈ। ਇੱਕ ਦਿਨ ਪਤੀ ਆ ਟਪਕੇ ਤਾਂ ਉਸ ਗਰੀਬ ਨੂੰ ਦੁੱਧ ਦੇ ਵਿੱਚੋਂ ਮੱਖੀ ਵਾਂਗ ਕੱਢ ਕੇ ਪਰਾਂ ਸੁੱਟ ਦਿੱਤਾ ਗਿਆ। ਖਾਣੇ ਦੀ ਮੇਜ਼ ਦੇ ਉੱਤੇ ਵੀ ਸਭ ਗੜਬੜ ਹੋ ਜਾਂਦਾ। ਅਕਸਰ ਅਕਬਰ ਲਈ ਮੇਜ਼ ਦੇ ਉੱਤੇ ਪਲੇਟ ਲਾਈ ਹੀ ਨਹੀਂ ਸੀ ਹੁੰਦੀ, ਬਾਕੀਆਂ ਲਈ ਹੁੰਦੀ ਪਰ ਅਕਬਰ ਦੇ ਲਈ ਨਹੀਂ ਹੁੰਦੀ ਸੀ, ਆਪਣੇ ਹਸਬੈਂਡ ਦੇ ਲਈ ਨਹੀਂ ਲਾਉਂਦੀ ਸੀ। ਰਾਤੀ

ਵਾਂਗ ਖਾਂਦੇ ਰਹਿੰਦੇ ਸਨ ਤੇ ਫਰੀਦਾ ਨੂੰ ਇਕੱਲਿਆਂ ਹੀ ਬੱਚਿਆਂ ਨੂੰ ਸੰਭਾਲਣਾ ਪੈਂਦਾ ਸੀ ਤੇ ਜੇ ਅਕਬਰ ਕੁਝ ਮਦਦ ਕਰਨ ਦੀ ਕੋਸ਼ਿਸ਼ ਕਰਦੇ ਤਾਂ ਹੋਰ ਗੜਬੜ ਹੋ ਜਾਂਦੀ। ਓਹੋ, ਇੰਨੇ ਚਾਵਲ ਇਸਦੀ ਪਲੇਟ ਦੇ ਵਿੱਚ ਪਾ ਦਿੱਤੇ, ਮਾਰੋਂਗੇ ਕਮਬਖਤ ਨੂੰ, ਉਂਝ ਇਹਨੂੰ ਖੰਘ ਲੱਗੀ ਹੋਈ ਹੈ, ਨਾ ਦਹੀਂ ਨਾ ਦਿਓ ਇਹਨੂੰ। ਓਹੋ, ਇਹ ਚਟਨੀ ਤਾਂ ਬੱਚਿਆਂ ਦੇ ਲਈ ਸੀ, ਤੁਸੀਂ ਖਤਮ ਕਰ ਦਿੱਤੀ ਹੈ ਤੇ ਅਕਬਰ ਦੋਸ਼ੀ ਬਣਿਆ ਬੈਠਾ ਰਹਿ ਜਾਂਦਾ ਸੀ। ਰਿਆਜ਼, ਬੈਠੇ ਬੈਠੇ ਖੁਦ ਠੁੱਸ ਰਹੇ ਹੋ, ਇਹਨਾਂ ਨਹੀਂ ਹੁੰਦਾ ਵੀ ਬੱਚਿਆਂ ਨੂੰ ਵੀ ਖਵਾ ਦਿਓ। ਮੇਰੇ ਦੋ ਹੱਥ ਨੇ, ਕੀ ਕਰਾਂ ਮੈਂ, ਚਾਰ ਤਾਂ ਨਹੀਂ ਛੇ ਤਾਂ ਨਹੀਂ। ਉਹ ਘੁਰਕਦੀ ਤੇ ਬਿੰਦ ਦੇ ਵਿੱਚ ਹੀ ਰਿਆਜ਼ ਸਾਰੀ ਮੇਜ਼ ਦਾ ਚਾਰਜ ਸੰਭਾਲ ਲੈਂਦਾ ਸੀ। ਬੜੇ ਹਿਸਾਬ ਕਿਤਾਬ ਦੇ ਨਾਲ ਉਹ ਖਾਣਾ ਵਰਤਾਉਂਦਾ ਹਰ ਕਿਸੇ ਨੂੰ ਤੇ ਕਿਸ ਨੂੰ ਕਿਹੜੀ ਬੋਟੀ ਪਸੰਦ ਹੈ, ਅੱਜ ਕਿਸ ਦੀ ਗੁਰਦੇ ਦੀ ਵਾਰੀ ਹੈ ਤੇ ਕਿਸ ਦੀ ਕਲੇਜੀ ਦੀ, ਕਿਸ ਦੀ ਹੱਡੀ ਦੀ ਵਾਰੀ ਹੈ, ਰਾਇਤਾ ਕਿਸ ਨੂੰ ਮਿਲੇਗਾ, ਕਿਸ ਨੂੰ ਸੂਪ ਤੇ ਨਾਲੇ ਕਿਸ ਨੂੰ ਧਮਕਾਉਣਾ ਹੈ ਤੇ ਕਿਸ ਨੂੰ ਪੁਚਕਾਰਨਾ ਹੈ, ਕਿਸ ਨੂੰ ਜ਼ਰਾ ਵੀ ਘੂਰਿਆ ਗਿਆ ਤਾਂ ਸਾਰੀ ਮੇਜ਼ ਉਲਟ ਦਏਗਾ, ਕਿਹੜਾ ਘੂਰੇ ਬਿਨਾਂ ਭੁੱਖਾ ਰੋਂਦਾ ਰਹਿ ਜਾਏਗਾ। ਨਾਲੇ ਉਹ ਚੁਟਕਲੇ ਤੇ ਹਾਸਾ ਮਜ਼ਾਕ, ਰੋਟੀ ਦੀ ਕਹਾਣੀ, ਬੋਟੀ ਦਾ ਕਿੱਸਾ, ਮਿਰਚਾਂ ਦੇ ਚਟਪਟੇ ਚੁਟਕਲੇ ਅਕਬਰ ਕਦ ਜਾਣਦੇ ਸਨ। ਰਿਆਜ਼ ਸੁਣਾਉਂਦਾ, ਉਹ ਤਾਂ ਰਿਆਜ਼ ਨੂੰ ਹੀ ਆਉਂਦੇ ਸਨ ਨਾ, ਉਹਨਾਂ ਦਾ ਨਿੱਜੀ ਚੋਹਲ ਮਜ਼ਾਕ ਜਿਹੜਾ ਬਾਹਰ ਵਾਲੇ ਨਹੀਂ ਸਮਝ ਸਕਦੇ ਸਨ ਤੇ ਅਕਬਰ ਬਾਹਰ ਵਾਲੇ ਹੀ ਸਨ। ਲੂੰਬੜੀ ਦੀ ਦਾਵਤ ਦੇ ਵਿੱਚ ਸ਼ਾਰਖ ਵਾਂਗ ਚੁੱਪ ਗੜੁੱਪ ਤੇ ਉਕਤਾਏ ਹੋਏ ਖਾਣਾ ਜ਼ਹਿਰ ਮਾਰ ਕਰਦੇ ਰਹਿੰਦੇ ਸੀ। ਅਕਬਰ ਦਿੱਲੀ ਨਹੀਂ ਸੀ ਜਾ ਸਕਦੇ, ਛੁੱਟੀਆਂ ਤਾਂ ਸਨ ਪਰ ਉਹਨੀ ਦਿਨੀ ਕ੍ਰਿਕਟ ਮੈਚ ਸ਼ੁਰੂ ਹੋ ਰਹੇ ਸੀ ਤੇ ਉਹ ਮੈਚਾਂ ਦੇ ਦੀਵਾਨੇ। ਕਦੀ ਰਿਆਜ਼ ਵੀ ਇਹਨਾਂ ਮੈਚਾਂ ਦਾ ਦੀਵਾਨਾ ਹੁੰਦਾ ਸੀ, ਪਰ ਕਿਉਂਕਿ ਫਰੀਦਾ ਨੂੰ ਉਹਨਾਂ ਦੇ ਉੱਤੇ ਖਿੱਝ ਚੜ੍ਹਦੀ ਸੀ ਸੋ ਉਸਨੇ ਕਹਿ ਕਹਿ ਕੇ ਦਿਲਚਸਪੀ ਮੁਕਾ ਦਿੱਤੀ। ਮੈਚ ਆਉਂਦਾ ਤਾਂ ਉਸਨੂੰ ਇੰਜ ਮਹਿਸੂਸ ਹੁੰਦਾ ਕਿ ਉਸਦੀ ਜਾਨ ਉੱਪਰ ਸੌਂਕਣ ਆਣ ਬੈਠੀ ਹੈ। ਇਸਦੇ ਲਈ ਉਸਨੇ ਅਜੀਬ ਅਜੀਬ ਚਾਲਾਂ ਚੱਲ ਕੇ ਰਿਆਜ਼ ਦੀ ਇਹ ਮੈਚ ਵੇਖਣ ਦੀ ਆਦਤ ਛੁਡਵਾ ਦਿੱਤੀ, ਪਰ ਆਪਣੇ ਜਿਹੜਾ ਹਸਬੈਂਡ ਹੈ ਉਹਦਾ ਖਾਮਦ ਹੈ ਉਹਦੀ ਨਹੀਂ ਛੁਡਾ ਸਕੀ। ਉਹ ਉਹਨੀ ਦਿਨੀ ਪਿਕਨਿਕ ਦੇ ਪ੍ਰੋਗਰਾਮ ਬਣਾ ਲੈਂਦੀ, ਸਿਨੇਮੇ ਦੇ ਟਿਕਟ ਮੰਗਵਾ ਲੈਂਦੀ, ਹਰ ਵੇਲੇ ਮੈਚ ਦੀਆਂ ਬੁਰਾਈਆਂ ਕਰਦੀ ਰਹਿੰਦੀ, ਡੈਂਟਿਸਟ ਤੋਂ ਸਮਾਂ ਲੈ ਲੈਂਦੀ। ਬਗੈਰ ਰੜਕਿਆਂ ਰਿਆਜ਼ ਦੀ ਦਿਲਚਸਪੀ ਖਤਮ ਹੋ ਗਈ। ਹਾਂ, ਤੈਰਾਕੀ ਦਾ ਸ਼ੌਂਕ ਕਾਇਮ ਰਿਹਾ ਉਹਦਾ। ਹਾਲਾਂਕਿ ਫਰੀਦਾ ਨੂੰ ਪਾਣੀ ਤੋਂ ਡਰ ਲੱਗਦਾ ਸੀ, ਪਰ ਉਹ ਬੱਚਿਆਂ ਦੇ ਨਾਲ ਜਾਂਦੀ। ਰਿਆਜ਼ ਬੱਚਿਆਂ ਨੂੰ ਤੈਰਨਾ ਸਿਖਾਉਂਦਾ ਤੇ ਉਹ ਕਿਨਾਰੇ ਦੇ ਉੱਤੇ ਬੈਠੀ ਸਵੈਟਰ ਬੁਣਦੀ ਰਹਿੰਦੀ। ਸ਼ੁਰੂ ਸ਼ੁਰੂ ਦੇ ਵਿੱਚ ਉਸਨੇ ਅਕਬਰ ਦੇ ਲਈ ਸਵੈਟਰ ਬੁਣੇ, ਪਰ ਉਹਨਾਂ ਨੇ ਉਹ ਸਵੈਟਰ ਖਾਸ ਤੌਰ ਦੇ ਉੱਤੇ ਆਪਣੇ ਉਹਨਾਂ ਦੋਸਤਾਂ ਨੂੰ ਦੇ ਦਿੱਤੇ ਜਿਹੜੇ ਫਰੀਦਾ ਨੂੰ ਜ਼ਹਿਰ ਲੱਗਦੇ ਸਨ, ਤੇ ਰਿਆਜ਼ ਨੇ 20-20 ਸਾਲ ਪੁਰਾਣੀਆਂ ਚੀਜ਼ਾਂ ਵੀ ਸੰਭਾਲ ਕੇ ਰੱਖੀਆਂ ਹੋਈਆਂ ਸੀ। ਹਰ ਸਾਲ ਉਹ ਇੱਕ ਨਵੇਂ ਸਵੈਟਰ ਦੇ ਨਾਲ ਪੁਰਾਣੇ ਸਵੈਟਰ ਦੀ ਮੁਰੰਮਤ ਵੀ ਕਰ ਦਿੰਦੀ। ਇਸਦੇ ਬਾਵਜੂਦ ਵੀ ਅਕਬਰ ਤੇ ਫਰੀਦਾ ਮੀਆਂ ਬੀਬੀ ਸਨ, ਉਹਨਾਂ ਦੇ ਬੱਚੇ ਹੋਏ ਸਨ, ਉਹ ਇੱਕੋ ਘਰ ਦੇ ਵਿੱਚ ਇੱਕੋ ਕਮਰੇ ਦੇ ਵਿੱਚ ਰਹਿੰਦੇ, ਉਹਨਾਂ ਦੇ ਪਲੰਘ ਵਿਚਕਾਰ ਸਿਰਫ 2.5 ਫੁੱਟ ਦਾ ਫਾਸਲਾ ਸੀ। ਸਪਸ਼ਟ ਹੈ ਕਿ ਬੱਚਿਆਂ ਨੂੰ ਲੈ ਕੇ ਫਰੀਦਾ ਦੇ ਇਕੱਲੇ ਦਿੱਲੀ ਜਾਣ ਦਾ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ, ਤੇ ਮਜਬੂਰਨ ਰਿਆਜ਼ ਦਾ ਟਿਕਟ ਵੀ ਖਰੀਦਿਆ ਗਿਆ। ਫਰੀਦਾ ਆਪਣੇ ਭਰਾ ਦੇ ਘਰ ਠਹਿਰੀ। ਭਰਾ ਦੇ ਭਾਬੀ ਮੇਰਠ ਕਿਸੇ ਦੋਸਤ ਦੀ ਸ਼ਾਦੀ ਦੇ ਵਿੱਚ ਗਏ ਹੋਏ ਸਨ ਤੇ ਘਰੇ ਆਪਣੇ ਦੋਵਾਂ ਬੱਚਿਆਂ ਨੂੰ ਛੱਡ ਗਏ ਤੇ ਦਿੱਲੀ ਦੇ ਵਿੱਚ ਖੂਬ ਮਜ਼ੇ ਕੀਤੇ, ਖੂਬ ਸੈਰਾਂ ਕੀਤੀਆਂ। ਪਿਛਲੀ ਵਾਰੀ ਅਕਬਰ ਦੇ ਨਾਲ ਆਈ ਸੀ ਉਹ ਤੇ ਉਹਨਾਂ ਨੂੰ ਬਾਹਰ ਜਾਣ ਤੋਂ ਬੜੀ ਘਬਰਾਹਟ ਆਉਂਦੀ ਸੀ। ਹੋਟਲ ਦੇ ਵਿੱਚ ਠਹਿਰੇ ਸਨ। ਸ਼ਾਮ ਹੁੰਦਿਆਂ ਹੀ ਲੋਕ ਸ਼ੁਗਲ ਦੇ ਲਈ ਆਣ ਜੁੜਦੇ, ਬੜੀ ਚਹਿਲ ਪਹਿਲ ਰਹਿੰਦੀ ਸੀ, ਪਰ ਬੱਚੇ ਨਾਲ ਨਹੀਂ ਸਨ। ਉਹਨਾਂ ਨੂੰ ਰਿਆਜ਼ ਦੇ ਕੋਲ ਛੱਡ ਗਈ ਸੀ ਨਾ, ਬਿਲਕੁਲ ਨਵੇਂ ਹਨੀਮੂਨ ਵਰਗਾ ਮਜ਼ਾ ਆ ਗਿਆ ਸੀ। ਪਰ ਕਦੀ ਕਦੀ ਬੱਚਿਆਂ ਦੀ ਯਾਦ ਆ ਕੇ ਮਜ਼ਾ ਕਿਰਕਰਾ ਕਰ ਦਿੰਦੀ ਸੀ, ਪਰ ਇਸ ਵਾਰੀ ਬੱਚੇ ਨਾਲ ਸਨ। ਅਕਬਰ ਦੀ ਗੈਰ ਹਾਜ਼ਰੀ ਉਸਨੇ ਵਾਰੀ ਵਾਰੀ ਮਹਿਸੂਸ ਕੀਤੀ, ਪਰ ਹੁਣ ਤਾਂ ਕੁਝ ਜਿਹੜੀ ਸੀ ਆਦਤ ਜਿਹੀ ਪੈ ਗਈ ਸੀ ਨਾ ਉਸ ਤੋਂ ਬਗੈਰ। ਰਿਆਜ਼ ਨੇ ਖੂਬ ਸੈਰ ਕਰਵਾਈ, ਤਸਵੀਰਾਂ ਖਿੱਚੀਆਂ ਫਰੀਦਾ ਦੀਆਂ, ਖਿੜ ਖਿੜ ਹੱਸਦੇ ਹੋਏ ਬੱਚਿਆਂ ਦੀਆਂ। ਕਦੀ ਫਰੀਦਾ ਕਹਿੰਦੀ, ਰਿਆਜ਼ ਤੂੰ ਵੀ ਆ ਜਾਣਾ, ਕਿਸੇ ਨੂੰ ਕਹਿ ਬਟਨ ਦਬਾ ਦੇ, ਤੇ ਰਿਆਜ਼ ਵੀ ਫਰੀਦਾ ਦੇ ਨੇੜੇ ਆਣ ਖੜਾ ਹੁੰਦਾ ਤੇ ਆਸੇ ਪਾਸੇ ਬੱਚੇ ਖੜੇ ਹੁੰਦੇ। ਭਰਾ ਦੇ ਬੱਚੇ ਮਨੂ ਤੇ ਸ਼ਹੀਨਾ ਜਿਹੜੇ
ਪਹਿਲੀ ਵਾਰੀ ਫਰੀਦਾ

0: ਦੇ ਬੱਚਿਆਂ ਨੂੰ ਮਿਲੇ ਸੀ। ਰਿਆਜ਼ ਨੂੰ ਅੰਕਲ ਕਹਿੰਦੇ ਸਨ ਤੇ ਬੜੇ ਘੋਲ ਮਿਲ ਗਏ ਸੀ। ਪਰ ਇੱਕ ਦਿਨ ਸ਼ਹੀਨਾ ਨੇ ਬੜੀ ਹੈਰਾਨੀ ਦੇ ਨਾਲ ਪੁੱਛਿਆ, ਤੁਸੀਂ ਆਪਣੇ ਡੈਡੀ ਨੂੰ ਅੰਕਲ ਕਿਉਂ ਕਹਿੰਦੇ ਹੋ?
1: ਕਿਸਨੂੰ?
0: ਅੰਕਲ ਰਿਆਜ਼ ਨੂੰ। ਸਿੱਲੀ, ਅੰਕਲ ਰਿਆਜ਼ ਸਾਡੇ ਅੰਕਲ ਨੇ।
1: ਅੱਛਾ,
0: ਇਹ ਤੁਹਾਡੇ ਡੈਡੀ ਨਹੀਂ? ਸ਼ਹੀਨਾ ਨੇ ਭੋਲੇਪਨ ਦੇ ਨਾਲ ਪੁੱਛਿਆ ਤੇ ਬੱਚਿਆਂ ਨੇ ਉਸਦਾ ਬੜਾ ਹੀ ਮਜ਼ਾਕ ਉਡਾਇਆ। ਅੰਕਲ, ਇਹ ਤੁਹਾਨੂੰ ਸਾਡੇ ਡੈਡੀ ਸਮਝਦੀ ਹੈ? ਉੱਲੂ ਕਿਤੋਂ ਦੀ? ਰਿਆਜ਼ ਕੱਚਾ ਜਿਹਾ ਹੋ ਕੇ ਕੱਚਾ ਜਿਹਾ ਹਾਸਾ ਹੱਸਿਆ। ਫਰੀਦਾ ਦਾ ਵੀ ਹਾਸਾ ਨਿਕਲ ਗਿਆ। ਤਾਂ ਕਿ ਤੂੰ ਮੇਰੀ ਬੇਟੀ ਨਹੀਂ, ਰਿਆਜ਼ ਨੇ ਕਿਹਾ। ਪਰ ਬੱਚੀ ਦੀ ਸਮਝ ਦੇ ਵਿੱਚ ਨਹੀਂ ਸੀ ਆ ਰਿਹਾ ਕਿ ਆਪਣੀ ਗੱਲ ਕਿੰਜ ਸਮਝਾਵੇ। ਜਾ ਭਗਣੇ ਤੋਂ, ਭਗਣੇ ਤੂੰ ਮੇਰੀ ਬੇਟੀ ਨਹੀਂ ਹੈ। ਕਹਿੰਦੀ ਕਿ ਜਾ ਭੰਗਣੇ, ਤੂੰ ਮੇਰੀ ਬੇਟੀ ਨਹੀਂ, ਹੁਣ ਮੰਗੀ ਫਿਰ ਚਾਕਲੇਟ ਮੇਰੇ ਕੋਲੋਂ। ਉਹ ਕਹਿੰਦੀ ਹੈ ਕਿ ਬੇਟੀ ਤਾਂ ਹਾਂ ਤੁਹਾਡੀ। ਬੱਚੀ ਉਸਦੇ ਗਲ ਦੇ ਨਾਲ ਜਿਹੜੀ ਆ ਝੂਟ ਗਈ ਸੀ, ਜਾਣੀ ਕਿ ਚਿੰਬੜ ਗਈ। ਫਰੀਦਾ ਦੀ ਸਹੇਲੀ ਨੇ ਖਾਣੇ ਦਾ ਸੱਦਾ ਦੇ ਦਿੱਤਾ ਤੇ ਬੱਚਿਆਂ ਦਾ ਕੀ ਕੀਤਾ ਜਾਏ ਉਹ ਪੁੱਛਦੀ ਹੈ। ਕੱਲ ਅਲਮ ਸਲਮ ਖਾਨ ਦੇ ਨਾਲ ਗਲਾ ਦਰਦ ਹੋ ਰਿਹਾ, ਜਾਣੀ ਕਿ ਬਾਹਰ ਜੋ ਕੁਝ ਖਾਧਾ ਅਲਮ ਸਲਮ ਖਾ ਲਿਆ। ਤੂੰ ਚਲੀ ਜਾ ਵੀ ਮੈਂ ਜਿਹੜਾ ਕਹਿੰਦਾ ਕਿ ਬੱਚਿਆਂ ਨੂੰ ਸੰਭਾਲ ਲਵਾਂਗਾ। ਰਿਆਜ਼ ਨੇ ਚਿੰਤਾ ਹੀ ਮੁਕਾ ਦਿੱਤੀ। ਫਰੀਦਾ ਖੁਸ਼ ਖੁਸ਼ ਤਿਆਰ ਹੋਈ, ਪਰ ਜਾਣ ਤੋਂ ਪਹਿਲਾਂ ਉਸਨੂੰ ਗਰਾਰੇ ਕਰਨ ਦੇ ਲਈ ਗਰਮ ਪਾਣੀ ਦੇ ਗਈ, ਪੈਨਸਲੀਨ ਦੀਆਂ ਗੋਲੀਆਂ ਚੂਸਣ ਦੀ ਹਦਾਇਤ ਕੀਤੀ, ਬੱਚਿਆਂ ਬਾਰੇ ਕੁਝ ਹਦਾਇਤਾਂ ਦਿੱਤੀਆਂ ਤੇ ਬਣ ਠਾਣ ਕੇ ਚਲੀ ਗਈ। ਉਫ, ਇਹ ਪੀਲੀਏ ਮਾਰੀ ਸਾੜੀ ਦੇਖ ਦੇਖ ਕੇ ਬੜੀ ਖਿੱਚ ਚੜ੍ਹਦੀ ਹੈ। ਖੁਦ ਦੀ ਸਹੁੰ ਏ, ਕਿਸੇ ਦਿਨ ਇਸ ਨੂੰ ਭੱਠੀ ਦੇ ਵਿੱਚ ਪਾ ਦਿਆਂਗਾ। ਪਲੰਘ ਦੇ ਉੱਤੇ ਪਏ ਰਿਆਜ਼ ਨੇ ਕਿਹਾ, ਓਹੋ ਤੁਸੀਂ ਕੌਣ ਹੁੰਦੇ ਹੋ ਜੀ? ਉਸਨੇ ਟਾਲਣਾ ਚਾਹਿਆ, ਪਰ ਆਦਮ ਕੱਦ ਸ਼ੀਸ਼ੇ ਦੇ ਵਿੱਚ ਦੇਖਿਆ ਤਾਂ ਇੰਜ ਲੱਗਿਆ ਰਿਆਜ਼ ਠੀਕ ਹੀ ਕਹਿੰਦਾ ਤੇ ਸਾੜੀ ਬਦਲ ਲਈ। ਪਾਰਟੀ ਸ਼ਾਨਦਾਰ ਸੀ। ਸਾਰਿਆਂ ਨੇ ਉਸਦੇ ਪਤੀ ਦੇ ਬਾਰੇ ਪੁੱਛਿਆ ਕਿ ਉਹ ਨਹੀਂ ਆਇਆ। ਇਹ ਦੱਸਦਿਆਂ ਹੋਇਆ ਉਸਨੂੰ ਆਪਣੀ ਹੱਦ ਤੱਕ ਅਜਿਹੀ ਮਹਿਸੂਸ ਹੋਈ ਕਿ ਉਹ ਮੈਚ ਕਰਕੇ ਨਹੀਂ ਆਏ। ਕਿਸੇ ਨੂੰ ਕੁਝ ਦੱਸਿਆ, ਕਿਸੇ ਨੂੰ ਕੁਝ ਗੱਲ ਟਾਲਮਟੋਲ ਕਰ ਦਿੱਤੀ। ਬੱਚਿਆਂ ਨੂੰ ਰਿਆਜ਼ ਦੇ ਕੋਲ ਛੱਡ ਆਈ ਆ, ਪਰੇਸ਼ਾਨ ਕਰਦੇ ਹੋਣਗੇ। ਸਹੇਲੀ ਨੇ ਰੁਕਣ ਦੇ ਲਈ ਜ਼ੋਰ ਦਿੱਤਾ ਤਾਂ ਫਰੀਦਾ ਨੇ ਕਿਹਾ, ਬਈ ਬੜੀ ਖੂਬ ਹੋ, ਮੀਆਂ ਤੋਂ ਬੱਚੇ ਪਲਵਾ ਦਿਓ। ਕਹਿੰਦੀ ਹੈ ਕਿ ਤੂੰ ਇੱਥੇ ਆ ਗਈ ਆ ਤੇ ਮੀਆਂ ਤੇਰਾ ਬੱਚੇ ਸੰਭਾਲ ਰਿਹਾ, ਮੀਆਂ ਤੋਂ ਬੱਚੇ ਪਲਵਾਉਂਦੀ ਹੋ? ਸਹੇਲੀ ਦੇ ਮੀਆਂ ਨੇ ਸ਼ਿਕਾਇਤ ਰੂਪੀ ਮਜ਼ਾਕ ਕਰ ਦਿੱਤਾ, ਪਰ ਮੇਰੇ ਮੀਆਂ ਤਾਂ ਬੰਬਈ ਦੇ ਵਿੱਚ ਨੇ। ਤੁਸੀਂ ਤਾਂ ਕਹਿ ਰਹੇ ਸੀ ਕਿ ਬੱਚੇ ਰਿਆਜ਼ ਦੇ ਕੋਲ ਛੱਡ ਆਏ ਹੋ। ਓਏ ਓਏ ਬਈ ਡਾਰਲਿੰਗ, ਹਾਊ ਸਿਲੀ। ਫਿਦੀ ਦੇ ਹਸਬੈਂਡ ਦਾ ਜਿਹੜਾ ਨਾਂ ਤਾਂ ਅਕਬਰ ਹੈ। ਸਹੇਲੀ ਨੇ ਗੱਲ ਸੁਝਾ ਦਿੱਤੀ, ਵੀ ਭਾਈ ਉਹਦਾ ਹਸਬੈਂਡ ਨਹੀਂ ਹੈ, ਰਿਆਜ਼ ਹੈ, ਉਹਦਾ ਦੋਸਤ ਹੈ, ਅਕਬਰ ਉਹਦਾ ਹਸਬੈਂਡ ਹੈ। ਉਹ ਤੇ ਰਿਆਜ਼ ਫਿਰ ਅਕਬਰ ਦੇ ਬਚਪਨ ਦੇ ਦੋਸਤ ਨੇ, ਬਲਕਿ ਭਰਾ ਹੀ ਸਮਝ ਲਓ, ਬਲਕਿ ਅਕਬਰ ਹੀ ਸਮਝ ਲਓ। ਤਾਂ ਕਿ ਹਰਜੈ, ਇੱਕ ਜ਼ੋਰਦਾਰ ਠਹਾਕਾ ਗੂੰਜਿਆ। ਫਰੀਦਾ ਨੂੰ ਅਚੀਵੀ ਜਿਹੀ ਮਹਿਸੂਸ ਹੋਈ ਤੇ ਕਿੰਨੇ ਚੀਪ ਨੇ ਇਹ ਲੋਕ, ਕਹਿੰਦੀ ਹੈ ਇਹਨਾਂ ਦੀ ਸੋਚ ਉਹ ਲਾਹਨਤ ਹੈ, ਇਹਨਾਂ ਨੂੰ ਕੌਣ ਸਮਝਾਵੇ। ਕਈ ਵਾਰੀ ਲੋਕਾਂ ਨੇ ਗਲਤੀ ਦੇ ਨਾਲ ਰਿਆਜ਼ ਨੂੰ ਉਸਦਾ ਪਤੀ ਸਮਝ ਲਿਆ ਸੀ, ਉਸਨੂੰ ਬੁਰਾ ਨਹੀਂ ਸੀ ਲੱਗਿਆ। ਹਾਂ, ਉਹ ਲੋਕ ਮੂਰਖ ਜ਼ਰੂਰ ਲੱਗੇ ਸਨ ਕਿ ਹੁੰਦਾ ਏ ਅਜਿਹੀਆਂ ਗੱਲਾਂ ਦੇ ਨਾਲ ਕੀ ਵਿਗੜਦਾ ਹੈ। ਪਰ ਗੱਲ ਜ਼ਿਆਦਾ ਸੁਲਝਦੀ ਮਹਿਸੂਸ ਨਾ ਹੋਈ ਤਾਂ ਸਹੇਲੀ ਨੇ ਕਿਹਾ, ਰਿਆਜ਼ ਦੀ ਸ਼ਾਦੀ ਜ਼ੀਨਤ ਦੇ ਨਾਲ ਕਿਉਂ ਨਹੀਂ ਕਰਵਾ ਦਿੰਦੀ? ਬਈ ਕਿੰਨੀ ਵਾਰੀ ਕਹਿ ਚੁੱਕੀ ਆ, ਕਮਬਖਤ ਨੂੰ ਸੁਣਦਾ ਹੀ ਨਹੀਂ ਹੈ, ਮਜ਼ਾਕ ਦੇ ਵਿੱਚ ਟਾਲ ਜਾਂਦਾ ਹੈ। ਤੂੰ ਜ਼ੋਰ ਪਾ ਕੇ ਕਹੇਗੀ ਤਾਂ ਉਹ ਜ਼ਰੂਰ ਮੰਨ ਜਾਏਗਾ। ਤਾਂ ਤੇਰਾ ਮਤਲਬ ਹੈ ਮੈਂ ਉਸਨੂੰ ਕਿਹਾ ਨਹੀਂ ਹੈ? ਫਰੀਦਾ ਹਿਰਖ ਗਈ, ਨਹੀਂ ਜ਼ਰਾ ਜ਼ੋਰ ਦੇ ਕੇ ਕਿਹਾ ਨਾ, ਕਹਿ ਨਾ ਉਹਨੂੰ। ਮੈਂ ਕਿੰਜ ਜ਼ੋਰ ਦੇ ਕੇ ਕਹਾਂ? ਕੋਈ ਬੱਚਾ ਹੈ ਕਿ ਢਾ ਕੇ ਦਵਾਈ ਉਹਨੂੰ ਪਿਲਾ ਦਿਆਂ? ਉਹ ਹੋਰ ਹਿਰਖ ਗਈ, ਓਹੋ ਇਸਦਾ ਹਿਰਖਣ ਵਾਲੀ ਕਿਹੜੀ ਗੱਲ ਹੈ ਇਹਦੇ ਵਿੱਚ? ਮੈਂ ਕਿਉਂ ਹਿਰਖਣ ਲੱਗੀ ਆ? ਫਰੀਦਾ ਨੇ ਲਾਲ ਪੀਲੀ ਹੁੰਦਿਆਂ ਕਹਿ ਦਿੱਤਾ, ਚੱਲ ਛੱਡ ਪਰਾਂ ਹੁਣ। ਸਹੇਲੀ ਆਪਣੀ ਜਾਨ ਛੁਡਾ ਕੇ ਨੱਸ ਪਈ। ਫਰੀਦਾ ਛਿੱਦੀ ਜਿਹੀ ਹੋ ਗਈ ਤੇ ਲੋਕ ਸਮਝਦੇ ਨੇ ਕਿ ਰਿਆਜ਼ ਦੀ ਸ਼ਾਦੀ ਨਹੀਂ ਹੋਣ ਦਿੰਦੀ। ਉਸਨੂੰ ਰਿਆਜ਼ ਦੇ ਉੱਤੇ ਗੁੱਸਾ ਆਉਣ ਲੱਗ ਪਿਆ। ਉਸਨੇ ਕਿੰਨੀ ਵਾਰੀ ਕਿਹਾ ਹੈ ਕਿ ਕਮਬਖਤ ਸ਼ਾਦੀ ਕਿਉਂ ਨਹੀਂ ਕਰਵਾਉਂਦਾ, ਹਮੇਸ਼ਾ ਟਾਲ ਦਿੰਦਾ ਹੈ। ਚੱਲ ਛੱਡ, ਦਫਾ ਕਰ ਪਰਾਂ ਉਹਨੂੰ, ਕੀ ਮੂਰਖਾਂ ਵਾਲੀਆਂ ਗੱਲਾਂ ਕਰਦੀ ਪਈ ਹੈ। ਬਈ ਮੈਂ ਝੰਝਟ ਦੇ ਵਿੱਚ ਨਹੀਂ ਪੈਣਾ ਚਾਹੁੰਦਾ। ਤੇ ਉਹ ਬੱਚਿਆਂ ਦੇ ਨਾਲ ਰਲ ਕੇ ਹੋਰ ਉਦਮ ਮਚਾਉਣ ਲੱਗ ਪੈਂਦਾ। ਕਦੇ ਝਿੜਕ ਝਿੜਕ ਕੇ ਉਹਨਾਂ ਨੂੰ ਹੋਮਵਰਕ ਕਰਵਾਉਣ ਲੱਗ ਪੈਂਦਾ, ਉਹਨਾਂ ਦੀਆਂ ਰਿਪੋਰਟਾਂ ਦੇ ਉੱਤੇ ਗੌਰ ਕਰਨਾ, ਉਹਨਾਂ ਦੇ ਟੀਚਰਾਂ ਨੂੰ ਮਿਲਣਾ। ਇਹ ਵਿਚਾਰੇ ਅਕਬਰ ਦੇ ਵੱਸ ਦਾ ਰੋਗ ਨਹੀਂ ਸੀ। ਉਹ ਤਾਂ ਬਿਨਾਂ ਦੇਖੇ ਦਸਤਖਤ ਕਰ ਦਿੰਦੇ ਸਨ ਤੇ ਕਹਿੰਦੇ ਸਨ, ਰਿਆਜ਼ ਜ਼ਰਾ ਤੂੰ ਹੀ ਗੌਰ ਕਰ ਲਵੀ, ਆਪਣੇ ਵੱਸ ਤੋਂ ਤਾਂ ਬਾਹਰ ਦੀਆਂ ਗੱਲਾਂ ਨੇ। ਇੱਕ ਦਿਨ ਰਿਆਜ਼ ਬੜੇ ਗੁੱਸੇ ਦੇ ਵਿੱਚ ਬਾਹਰੋਂ ਆਇਆ ਸੀ ਤੇ ਫਰੀਦਾ ਨੂੰ ਡਾਂਟਣ ਲੱਗ ਪਿਆ ਸੀ। ਕੁਝ ਹੋਸ਼ ਵੀ ਏ ਸ਼ਾਹਬਾਜ਼ ਸਾਹਿਬਜ਼ਾਦੀ ਦੇ, ਹੁਣੇ ਤੋਂ ਖੰਭ ਨਿਕਲਣ ਲੱਗ ਪਏ ਨੇ, ਪਤਾ ਨੀ ਕਿਹੜੇ ਮੁੰਡਿਆਂ ਦੇ ਨਾਲ ਤੁਰੀ ਫਿਰਦੇ ਸੀ, ਖੁਦਾ ਦੀਸੋ ਮੇਰਾ ਪਾਰਾ ਚੜ ਚੱਲਿਆ ਸੀ। ਮੇਰੇ ਤਾਂ ਅੱਖ ਹੀ ਨਹੀਂ ਲੱਗਦੀ, ਫਰੀਦਾ ਨੇ ਰੁਹਾਸੀ ਹੋ ਕੇ ਜਿਹੜਾ ਕਿਹਾ ਸੀ। ਆਖੇ ਨਹੀਂ ਲੱਗਦੀ ਤਾਂ ਘੜ ਦੇ ਚੁੜੈਲ ਨੂੰ ਫਿਰ, ਨਹੀਂ ਤਾਂ ਮੈਂ ਘੜ ਦੇਣਾ ਏ, ਕੁੱਟਣ ਮਾਰਨ ਦੇ ਨਾਲ ਕੀ ਹੋਏਗਾ। ਫਿਰ ਦੋਵੇਂ ਜਣੇ ਬੱਚਿਆਂ ਦੀ ਸਾਈਕੋਲੋਜੀ ਦੇ ਬਾਰੇ ਸੋਚਣ ਸੋਚ ਸੋਚ ਕੇ ਪਰੇਸ਼ਾਨ ਹੁੰਦੇ ਰਹੇ। ਦੋਵਾਂ ਦੇ ਵਿੱਚੋਂ ਕਿਸੇ ਨੂੰ ਵੀ ਖਿਆਲ ਨਹੀਂ ਸੀ ਆਇਆ ਕਿ ਇਸ ਮਾਮਲੇ ਦੇ ਵਿੱਚ ਅਕਬਰ ਦੀ ਰਾਏ ਵੀ ਲੈਣੀ ਚਾਹੀਦੀ ਹੈ, ਕੀ ਫਾਇਦਾ ਸੀ, ਵਾਧੂ ਪਰੇਸ਼ਾਨ ਹੋ ਜਾਵੇਗਾ। ਉਹਨਾਂ ਦੀ ਸ਼ਰਾਬ ਪੀਣ ਦੀ ਆਦਤ ਇੰਨੀ ਵੱਧ ਗਈ ਸੀ ਕਿ ਜ਼ਰਾ ਜਿੰਨੀ ਗੱਲ ਉੱਤੇ ਪਰੇਸ਼ਾਨ ਹੋ ਜਾਂਦੇ ਸਨ ਤੇ ਫਿਰ ਸਭ ਦੀ ਜ਼ਿੰਦਗੀ ਹਰਾਮ ਹੋਣ ਲੱਗਦੀ ਸੀ। ਦਿੱਲੀ ਦੀ ਸੈਰ ਹੋ ਚੁੱਕੀ ਸੀ, ਬੱਚਿਆਂ ਦੀਆਂ ਛੁੱਟੀਆਂ ਵੀ ਖਤਮ ਹੋ ਰਹੀਆਂ ਨੇ ਤੇ ਫਰੀਦਾ ਨੂੰ ਭਰਾ ਭਰਜਾਈ ਦੀ ਉਡੀਕ ਸੀ ਕਿ ਆ ਜਾਣ ਤਾਂ ਉਹਨਾਂ ਨੂੰ ਮਿਲ ਕੇ ਚੱਲੀਏ। ਅਕਬਰ ਨਹੀਂ ਆਏ, ਉਹਨਾਂ ਆਉਂਦਿਆਂ ਹੀ ਹੈਰਾਨੀ ਦੇ ਨਾਲ ਪੁੱਛਿਆ, ਨਹੀਂ ਕੋਈ ਕੰਮ ਸੀ ਉਹਨਾਂ ਨੂੰ, ਫਰੀਦ ਸੁੱਤੇ ਸੁਭਾਅ ਬੋਲ ਗਈ। ਤੇ ਆ ਬਾਹਰ ਕਮਰੇ ਦੇ ਵਿੱਚ ਕੌਣ ਰਿਹਾ ਫਿਰ? ਰਿਆਜ਼ ਹੈ, ਫਰੀਦਾ ਨੇ ਲਾਪਰਵਾਹੀ ਦੇ ਨਾਲ ਕਹਿ ਦਿੱਤਾ, ਪਰ ਉਸਨੂੰ ਡਰ ਲੱਗਣ ਲੱਗ ਪਿਆ। ਰਿਆਜ਼ ਜਾਣੀ ਉਹ ਤੇਰੇ ਨਾਲ ਇੱਥੇ ਵੀ ਆਇਆ? ਹਾਂ, ਪਰ ਫਰੀਦਾ ਉਹਨਾਂ ਦੇ ਪੁੱਛਣ ਢੰਗ ਕਰਕੇ ਸਹਿਮਜ ਹੀ ਗਈ, ਮੈਂ ਇਹਨਾਂ ਹਰਕਤਾਂ ਨੂੰ ਕਤਈ ਬਰਦਾਸ਼ਤ ਨਹੀਂ ਕਰ ਸਕਦਾ। ਉਹ ਭੜਕੇ, ਉਹ ਹੋ ਬਈ ਜਾਣ ਵੀ ਦਿਓ ਹੁਣ, ਛੱਡੋ, ਭਾਬੀ ਨੇ ਸਮਝਾਇਆ, ਬਾਹਰ ਆਵਾਜ਼ ਆਏਗੀ। ਐਵੇਂ ਆਵਾਜ਼ ਆਏਗੀ ਤਾਂ ਜਾਣ ਦੇ, ਮੈਂ ਕਿਸੇ ਹਲਾਲ ਜ਼ਿਆਦੇ ਤੋਂ ਡਰਦਾ ਵਾਂ? ਸ਼ਰਮ ਨਹੀਂ ਆਉਂਦੀ? ਹੁਣ ਤਾਂ ਧੀ ਜਵਾਨ ਹੋ ਗਈ ਹੈ, ਤੇਰੇ ਇਹ ਗੁਣ ਵੇਖ ਕੇ ਉਹ ਕੀ ਸਿੱਖੇਗੀ? ਤੂੰ ਅਕਬਰ ਦੀਆਂ ਅੱਖਾਂ ਦੇ ਵਿੱਚ ਘੱਟਾ ਪਾ ਰਹੀ ਹੈ, ਪਰ ਮੈਨੂੰ ਉੱਲੂ ਨਹੀਂ ਬਣਾ ਸਕਦੀ ਤੂੰ। ਸਾਰੀ ਦੁਨੀਆਂ ਤੇਰੇ ਜੰਮਣ ਦੇ ਉੱਤੇ ਥੁੱਕ ਰਹੀ ਹੈ। ਮੇਰੇ ਜੰਮਣ ਤੇ ਥੁੱਕ ਰਹੀ ਹੈ? ਫਰੀਦਾ ਨੇ ਸੋਚਿਆ, ਕਿਉਂ? ਅਕਬਰ ਵਰਗਾ ਬੇਸ਼ਰਮ ਬੰਦਾ ਮੈਂ ਅੱਜ ਤਾਈਂ ਨਹੀਂ ਵੇਖਿਆ, ਕਿ ਉਸਨੂੰ ਕੁਝ ਦਿਖਾਈ ਨਹੀਂ ਦਿੰਦਾ? ਕੀ ਨਹੀਂ ਦਿਖਾਈ ਦਿੰਦਾ? ਫਰੀਦਾ ਫੇਰ ਸੋਚਦੀ ਹੈ, ਪਰ ਤੇਰੀ ਇਹ ਹਿੰਮਤ ਕੀ, ਤੂੰ ਮੇਰੇ ਘਰ ਦੇ ਵਿੱਚ ਗੰਦ ਪਾਉਣ ਡਈ ਹੈ? ਗੰਦ? ਕਿਹੜਾ ਗੰਦ? ਇਹ ਸੋਚਦੇ ਫਰੀਦਾ ਦਾ ਮੂੰਹ ਲਾਲ ਹੋ ਗਿਆ। ਆਪਣੇ ਯਾਰ ਨੂੰ ਨਾਲ ਲਈ ਫਿਰਦੀ ਹੈ? ਭਾਬੀ ਨੇ ਬੜਾ ਹੀ ਰੋਕਿਆ, ਪਰ ਉਹ ਕਹਿ ਹੀ ਗਏ। ਯਾਰ? ਫਰੀਦਾ ਦਾ ਦਿਲ ਕੀਤਾ ਕਿ ਉੱਚੀ ਉੱਚੀ ਠਹਾਕੇ ਲਾਵੇ। ਰਿਆਜ਼ ਉਸਦਾ ਯਾਰ ਹੈ, ਪਰ ਠਹਾਕਾ ਉਸਦੇ ਗਲੇ ਦੇ ਵਿੱਚ ਹੀ ਕਿਤੇ ਅਟਕ ਕੇ ਰਹਿ ਗਿਆ। 20 ਵਰੇ ਪਲਾਂ ਛਿਨਾਂ ਦੇ ਵਿੱਚ ਅੱਖਾਂ ਸਾਹਮਣੇ ਉਹ ਲੰਘ ਗਏ। ਯਾਰ? ਦੁਨੀਆਂ ਦੀਆਂ ਨਜ਼ਰਾਂ ਦੇ ਵਿੱਚ ਰਿਆਜ਼ ਉਸਦਾ ਯਾਰ ਨਹੀਂ ਸੀ ਤਾਂ ਕੌਣ ਸੀ? ਤੇ ਉਹ ਚੁੱਪ ਚਾਪ ਉੱਠ ਕੇ ਸਮਾਨ ਬੰਨਣ ਲੱਗ ਪੈਂਦੀ ਹੈ। ਜੀ ਦੋਸਤੋ, ਇਹ ਸੀ ਜੀ ਕਹਾਣੀ ਯਾਰ, ਇਸਮਤ ਚੁਗਤਾਈ ਜੀ ਦੀ ਕਲਮ ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਮਹਿੰਦਰ ਬੇਦੀ ਜੈਤੋ ਤੋਂ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇੜੀ ਦਾ ਮੰਚ। ਇਹ ਦੋਸਤੋ ਜਿਹੜਾ ਸਮਾਜ ਹੈ ਆਲੇ ਦੁਆਲੇ ਦਾ ਨਾ, ਉਹ ਬਹੁਤ ਕਹਿ ਸਕਦੇ ਹਾਂ ਕਿ ਚਾਹੇ ਰਿਸ਼ਤੇ ਪਵਿੱਤਰ ਨੇ, ਆਪਸ ਦੇ ਵਿੱਚ ਕੁਝ ਐਸੀਆਂ ਗੱਲਾਂ ਬਾਤਾਂ ਨਹੀਂ ਹੁੰਦੀਆਂ, ਪਰ ਰਾਹ ਜਾਂਦੇ ਭੈਣ ਭਰਾ ਨੂੰ ਵੀ ਮਤਲਬ ਕਿ ਰਿਸ਼ਤੇ ਦੇ ਵਿੱਚ ਹੋਰਾਂ ਰਿਸ਼ਤਿਆਂ ਦੇ ਵਿੱਚ ਬਦਲ ਦਿੱਤਾ ਜਾਂਦਾ। ਇਹ ਸਾਡਾ ਆਲੇ ਦੁਆਲੇ ਦਾ, ਚਾਹੇ ਰਿਸ਼ਤੇਦਾਰੀਆਂ ਨੇ ਚਾਹੇ ਸਮਾਜ ਹੈ, ਇਹ ਸਾਰਾ ਸਿਲਸਿਲਾ ਹੈ, ਇਹ ਕੁਝ ਚੱਲਦਾ ਹੈ। ਤੇ ਜਿਹੜਾ ਫਰਜ਼ ਹਸਬੈਂਡ ਨੂੰ ਨਿਭਾਉਣਾ ਚਾਹੀਦਾ ਹੈ, ਉਸਦਾ ਮਿੱਤਰ ਜਿਹੜਾ ਨਿਭਾ ਰਿਹਾ, ਉਹ ਆਪਣੀਆਂ ਜ਼ਿੰਮੇਵਾਰੀਆਂ ਸਮਝਦਾ ਹੋਇਆ, ਪਰ ਉਹ ਰਿਲੇਸ਼ਨਸ਼ਿਪ ਉਸ ਤਰ੍ਹਾਂ ਦੀ ਨਹੀਂ ਉਹਨਾਂ ਦੇ ਵਿੱਚ ਜੋ ਲੋਕ ਸਮਝਦੇ ਨੇ। ਇਹ ਸੀ ਜੀ ਗੱਲਬਾਤ ਯਾਰ, ਇਸਮਤ ਚੁਗਤਾਈ ਜੀ ਦੀ ਕਲਮ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰੇ, ਦੁਆਬਾ ਰੇੜੀ ਦਾ ਮੰਚ। ਉਮੀਦ ਕਰਦੇ ਹਾਂ ਚੰਗੀ ਲੱਗੀ ਹੋਵੇਗੀ ਕਹਾਣੀ, ਤੇ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝੀ ਕਰਦੇ, ਉਸਨੂੰ ਅਲੱਗ ਤੋਂ ਵੀ ਕਰਕੇ ਪਾ ਦਿੱਤਾ ਜਾਵੇਗਾ। ਤੇ ਲੋ ਫਿਰ ਦੋਸਤੋ, ਜਾਂਦੇ ਜਾਂਦੇ ਝਾਤ ਤੁਹਾਡੇ ਸੁਨੇਹਾ ਵੱਲ ਮਾਰ ਕੇ ਫਿਰ ਆਪਾਂ ਅੱਗੇ ਲੈਂਦੇ ਹਾਂ। ਸਮਾਂ ਪਹਿਲਾਂ ਹੀ ਜ਼ਿਆਦਾ ਹੋ ਗਿਆ, ਤਕਰੀਬਨ ਅੱਜ ਜ਼ਿਆਦਾ ਹੀ ਸਮਾਂ ਲਾ ਦਿੱਤਾ ਹੈ, ਤਕਰੀਬਨ 30 ਮਿੰਟ ਉੱਪਰ ਲਾ ਦਿੱਤੇ ਅੱਜ ਜੀ। ਤੇ ਜਾਂਦੇ ਜਾਂਦੇ ਗੁਰੀ ਜੀ ਦੇ ਕੁਝ ਸੁਨੇਹੇ ਨੇ। ਜਲੂਰ ਸਿੰਘ ਬਾਈ ਜੀ ਕਹਿੰਦੇ ਕਹਾਣੀ ਆਉਣ ਦਿਓ ਜੀ, ਤੇ ਔਜਲਾ ਸਾਹਿਬ ਕਹਿੰਦੇ ਬਹੁਤ ਵਧੀਆ ਸੋਚ ਭੈਣ ਜੀ, ਵਾਹਿਗੁਰੂ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ੇ ਵਾਹਿਗੁਰੂ ਜੀ। ਤੇ ਸੁਰਿੰਦਰ ਕੌਰ ਮਾਲ ਜੀ ਕਹਿੰਦੇ ਆ ਥੈਂਕ ਯੂ ਜੀ ਸੋ ਮਚ ਸਿਕੰਦਰ ਔਜਲਾ ਵੀਰ ਜੀ, ਐਪਰੀਸ਼ੀਏਟਿੰਗ ਦੇ ਲਈ ਜੀ ਕਹਿੰਦੇ। ਤੇ ਇਸੇ ਤਰ੍ਹਾਂ ਹੀ ਬੜੀ ਦੇਰ ਬਾਅਦ ਸੁਣਿਆ ਗਰਾਈ ਵਾਟਰ ਕਹਿੰਦੇ ਜੀ। ਤੇ ਔਜਲਾ ਸਾਹਿਬ ਮੁਕੱਦਰ ਜੀ ਕਹਿੰਦੇ ਆ ਸੁਰਿੰਦਰ ਕੌਰ ਜੀ ਬਹੁਤ ਵਧੀਆ ਜੀ, ਤੇ ਮੁਕੱਦਰ ਜੀ ਧੰਨਵਾਦ ਜੀ ਤੁਹਾਡਾ ਕਹਿੰਦੇ ਆ ਸੁਰਿੰਦਰ ਕੌਰ ਮਾਲ ਜੀ। ਸੁਰਿੰਦਰ ਕੌਰ ਮਾਲ ਜੀ ਕਹਿੰਦੇ ਵਧੀਆ ਲੱਗੀ ਕਹਾਣੀ। ਤੇ ਔਜਲਾ ਸਾਹਿਬ ਕਹਿੰਦੇ ਦਾਤੀ ਦੇ ਦੰਦੇ ਇੱਕ ਪਾਸੇ ਤੇ ਦੁਨੀਆਂ ਦੇ ਦੰਦੇ ਦੋਵਾਂ ਪਾਸਿਆਂ ਦੇ ਉੱਤੇ। ਬਿਲਕੁਲ ਆ ਜੀ, ਬਿਲਕੁਲ ਦਰੁਸਤ ਹੈ ਔਜਲਾ ਸਾਹਿਬ ਫਰਮਾਇਆ ਜੀ, ਇਹ ਹਾਲਾਤ ਨੇ। ਤੇ ਜਲੂਰ ਸਿੰਘ ਬਾਈ ਜੀ ਕਹਿੰਦੇ ਆ ਕੁਝ ਤਾਂ ਨਾਂ ਦੇਣਾ ਹੀ ਸੀ ਰਿਸ਼ਤੇ ਨੂੰ ਜੀ। ਇਸੇ ਤਰ੍ਹਾਂ ਦੀ ਦੋਸਤੋ ਉਹ ਵਾਰਤਾਲਾਪ ਜਿਹੜੀ ਆ ਰਹੀ ਹੈ ਮੇਰੇ ਸਾਹਮਣੇ ਨਾ, ਉਹ ਹੀ ਕਾਬਲੀ ਪਲਾਓ ਘੁੰਮ ਰਹੇ ਸੀ, ਉਹਦੇ ਵਿੱਚ ਵੀ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਦਿਖਾਈਆਂ ਗਈਆਂ ਨੇ। ਬੜਾ ਵਧੀਆ ਤੇ ਬੜਾ ਕੰਸੈਪਟ ਜਿਹੜਾ ਉਹਦੇ ਵਿੱਚ ਦਿਖਾਇਆ ਗਿਆ, ਬਹੁਤ ਮਨ ਨੂੰ ਛੂਹਣ ਵਾਲਾ ਹੈ। ਸੋਚਣ ਸਮਝਣ ਤੇ ਆਲਾ ਦੁਆਲਾ ਕੀ ਕਵੇਗਾ, ਮਤਲਬ ਕਿ ਉਹਨਾਂ ਤੋਂ ਉੱਪਰ ਸੀ ਚੀਜ਼ਾਂ ਨੂੰ ਸੋਚਣ ਦੀ ਗੱਲ ਹੈ। ਜਾਤ ਪਾਤ ਹੋਰ ਸਾਰੀਆਂ ਚੀਜ਼ਾਂ, ਰਿਸ਼ਤੇ ਨਾਤੇ, ਅਸਲੀ ਮੁਹੱਬਤ ਕੀ ਹੁੰਦੀ ਹੈ ਉਹਦੇ ਬਾਰੇ ਉਹ ਗੱਲ ਕਰਦਾ ਹੈ, ਜਿਵੇਂ ਕਿ ਇਹ ਕਹਾਣੀ ਗੱਲ ਕਰਦੀ ਹੈ। ਠੀਕ ਕਹਿ ਰਹੇ ਹੋ ਵੀਰ ਜੀ ਕਹਿੰਦੇ ਆਪਣੇ ਸੁਰਿੰਦਰ ਕੌਰ ਮਾਲ ਜੀ। ਤੇ ਲਓ ਦੋਸਤੋ ਫਿਰ ਇੱਥੇ ਹੀ ਲੈਣੇ ਆ ਗਿਆ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਸਾਰਿਆਂ ਨੂੰ। ਭੁਪਿੰਦਰ ਭਾਰਾ ਚਲੋ ਇੱਥੇ ਪਿਆਰ ਭਾਈ ਤੇ ਨੇਗੀ ਸਤਿ ਸ਼੍ਰੀ ਅਕਾਲ ਹੈ। ਪ੍ਰੋਗਰਾਮ ਚੰਗਾ ਲੱਗਿਆ ਹੋਵੇ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਆ ਕਰੋ। ਇਹੀ ਜੀ ਤੁਹਾਡੇ ਲਈ ਇੱਕ ਸੁਨੇਹਾ ਹੈ ਜੀ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਤੇ ਫਿਰ ਤੋਂ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਸ਼ੁਕਰੀਆ ਬਾਈ ਜੀ ਜਲੂਰ ਸਿੰਘ ਜੀ, ਤੇ ਜਿਹੜੇ ਨਵੇਂ ਦੋਸਤ ਵੀ ਜੁੜੇ ਆ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਗੁਰੀਮਾਨ ਬਾਈ ਜੀ, ਹੋਰ ਸਾਰੇ ਦੋਸਤਾਂ ਦੇ ਸੁਨੇਹੇ ਨਹੀਂ ਪੜ ਸਕਿਆ ਜੀ, ਮਾਫ਼ੀ ਚਾਹਾਂਗਾ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਜੇ ਕਿਸੇ ਦੋਸਤ ਦਾ ਸੁਨੇਹਾ ਨਹੀਂ ਪੜਿਆ ਗਿਆ ਤਾਂ ਮਾਫ਼ੀ, ਤੇ ਕੱਲ ਨੂੰ ਫਿਰ ਮਿਲਦੇ ਹਾਂ। ਸ਼ੰਮੀ ਬਾਈ ਤੁਹਾਡੀ ਗੱਲ ਨਾਲ ਸਹਿਮਤ ਆ ਜੀ, ਕਹਿੰਦੇ ਕਾਹਦੀ ਤਰੱਕੀ ਹੈ ਜਿਹਦਾ ਫੋਕਸ ਸਾਰੇ ਪਾਸੇ ਨਹੀਂ ਹੈ। ਗੁਰੀਮਾਨ ਜੀ ਲਿਖਦੇ ਇਹ ਗੱਲਬਾਤ। ਤੇ ਇਸੇ ਤਰ੍ਹਾਂ ਠੰਡੇ ਮਤੇ ਦੇ ਲੋਕ ਸੀ, ਜ਼ੁਬਾਨਾਂ ਦੇ ਮੁੱਲ ਸੀ, ਆਪਸੀ ਪਿਆਰ ਸੀ, ਹੁਣ ਕੁਝ ਵੀ ਨਹੀਂ ਰਿਹਾ, ਬਸ ਕੁਝ ਕੁ ਜਾਣੇ ਹੀ ਕਹਿੰਦੇ ਰਹਿ ਗਏ ਆ ਜੀ। ਤੇ ਲੋ ਦੋਸਤੋ ਇਸੇ ਦੇ ਨਾਲ ਫਿਰ ਮੈਨੂੰ ਦਿਓ ਆ ਗਿਆ, ਤੁਹਾਡੇ ਸੁਨੇਹੇ ਅਜੇ ਵੀ ਆ ਰਹੇ ਨੇ ਜੀ। ਆਪਣੇ ਔਜਲਾ ਸਾਹਿਬ ਕਹਿੰਦੇ ਜਲੋਰ ਸਿੰਘ ਹੈ ਬਾਈ ਜੀ ਦਾ ਨਾਂ ਜੀ, ਜਲੂਰ ਸਿੰਘ ਆ ਜੀ, ਹਾਂਜੀ ਆਪਣੇ ਲੱਲੇ ਨੂੰ ਕਨੋੜਾ ਪਾ ਦਿੱਤਾ ਉਹਨਾਂ ਨੇ ਹੁਣ ਪੰਜਾਬੀ ਦੇ ਵਿੱਚ, ਤੇ ਮਾਫ਼ੀ ਚਾਹਾਂਗਾ ਜੇ ਮੈਂ ਗਲਤ ਵੀ ਅਨਾਊਂਸ ਕੀਤਾ ਜੀ। ਘੁੱਗੀ ਨੂੰ ਗੁੱਗੀ ਕਹੋ ਜੀ, ਕਹਿੰਦੇ ਜੀ ਲਓ ਜੀ, ਹਾਂਜੀ ਇੰਗਲਿਸ਼ ਦੇ ਵਿੱਚ ਫਿਰ ਹੋ ਜਾਂਦਾ ਜੀ ਉਹਦੇ ਵਿੱਚ, ਚੰਗਾ ਕੀਤਾ ਤੁਸੀਂ ਪੰਜਾਬੀ ਚ ਲਿਖ ਦਿੱਤਾ ਜਲੋਰ ਸਿੰਘ ਬਾਈ ਜੀ ਨੇ ਜੀ, ਤੇ ਮੈਂ ਜਲੂਰ ਸਿੰਘ ਕਹਿ ਦਿੱਤਾ, ਅੰਗਰੇਜ਼ੀ ਦੇ ਵਿੱਚ ਜਲੋਰ ਸਿੰਘ ਬਣ ਜਾਂਦਾ। ਤੇ ਲਓ ਦੋਸਤੋ ਕਨੋੜੇ ਹੋੜੇ ਦਾ ਫਰਕ ਪੈ ਜਾਂਦਾ ਅੰਗਰੇਜ਼ੀ ਪੰਜਾਬੀ ਦੇ ਵਿੱਚ। ਤੇ ਲਓ ਫਿਰ ਇੱਥੇ ਲੈਣੇ ਆ ਗਿਆ, ਵੱਧ ਘੱਟ ਮਾਫ਼ੀ, ਤੇ ਉਮੀਦ ਕਰਾਂਗੇ ਹਰ ਰੋਜ਼ ਦੀ ਤਰ੍ਹਾਂ ਤੁਸੀਂ ਨਾਲ ਜੁੜੇ ਰਹੋਗੇ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਤੇ ਨਿੱਘੀ ਸਤਿ ਸ਼੍ਰੀ ਅਕਾਲ ਹੈ ਜੀ, ਤੇ ਫਿਰ ਮਿਲਦੇ ਹਾਂ ਆਪਾਂ ਕੱਲ ਨੂੰ ਫਿਰ ਨਵੇਂ ਸਮੇਂ ਦੇ ਵਿੱਚ।
2: ਹਰ ਇੱਕ ਬੰਦਾ ਆਪਣੀ ਜ਼ਿੰਦਗੀ ਵਿੱਚ ਸਫਲ ਹੋਣ ਲਈ ਦਿਨ ਰਾਤ ਅਣਥੱਕ ਮਿਹਨਤ ਕਰਦਾ ਹੈ, ਕੋਈ ਦੇਸ਼ ਵਿੱਚ ਕਰਦਾ ਹੈ ਤੇ ਕੋਈ ਵਿਚਾਰਾ ਆਪਣਾ ਘਰ ਵਾਰ ਬੀਵੀ ਬੱਚੇ ਮਾਂ ਬਾਪ ਭੈਣ ਭਾਈਆਂ ਨੂੰ ਛੱਡ ਕੇ ਦੂਰ ਪ੍ਰਦੇਸ਼ਾਂ ਵਿੱਚ ਕਮਾਈਆਂ ਕਰਦਾ ਹੈ। ਬਈ ਸਿਆਣੇ ਕਹਿੰਦੇ ਨੇ ਕਿ ਇਮਾਨਦਾਰੀ ਤੇ ਵਫਾਦਾਰੀ ਨਾਲ ਕੀਤੀਆਂ ਮਿਹਨਤਾਂ ਨੂੰ ਮੌਲਾ ਇੱਕ ਦਿਨ ਜ਼ਰੂਰ ਭਾਗ ਲਾਉਂਦਾ ਹੈ। ਉਹ ਦੱਸੀ ਵੀ ਮਾਲਵੇ ਦਾ ਜੱਟਾ ਮਾਲਕ ਦੀਆਂ ਬਖਸ਼ੀਆਂ ਹੋਈਆਂ ਰਹਿਮਤਾਂ ਉੱਤੇ ਸ਼ਰੀਕਾਂ ਦੇ ਗਿਲੇ ਸ਼ਿਕਵੇ ਕੈਸੇ ਕਰਕੇ ਹੁੰਦੇ ਨੇ।

0: ద్వాపర రేడియో.
1: ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਏ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ ਉਮੀਦ ਕਰਦੇ ਹਾਂ ਸਭ ਠੀਕ ਠਾਕ ਤੁਹਾਡੇ ਤੱਕ ਪਹੁੰਚ ਰਿਹਾ ਹੋਵੇਗਾ। ਅੱਜ ਫਿਰ ਤੋਂ ਸ਼ੁਰੂਆਤ ਨਵੇਂ ਸਿਰੇ ਤੋਂ ਤੁਹਾਡੇ ਨਾਲ ਜੁੜ ਚੁੱਕੇ ਹਾਂ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। ਆਪਣੇ ਵਿਚਾਰਾਂ ਦੀ ਸਾਂਝ ਪਾਉਣਾ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ। +358 44 976 19 ਸਟੂਡੀਓ ਦਾ ਨੰਬਰ ਹੈ ਤੇ ਕਾਲ ਕਰਕੇ ਆਪਣੇ ਜਜ਼ਬਾਤ ਅਹਿਸਾਸ ਦਾ ਜ਼ਿਕਰ ਜਿਹੜੇ ਹੈ ਕਰ ਸਕਦੇ ਹੋ। ਤੇ ਫਿਨਲੈਂਡ ਦੀਆਂ ਘੜੀਆਂ ਦੇ ਮੁਤਾਬਕ ਇਸ ਵਕਤ ਸ਼ਾਮ ਦੇ 7:07 ਦਾ ਸਮਾਂ ਹੋ ਚੁੱਕਿਆ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਦੁਪਹਿਰ ਦੇ 12:00 ਤੇ ਘੜੀਆਂ ਦੇ ਉੱਤੇ 7:08 ਦਾ ਸਮਾਂ ਹੋ ਚੁੱਕਿਆ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:08 ਹੋਏ ਨੇ ਤੇ ਇਸੇ ਤਰ੍ਹਾਂ ਹੀ ਯੂਰਪੀਅਨ ਕੰਟਰੀਆਂ ਮੁਤਾਬਕ ਸ਼ਾਮ ਦੇ 6:08 ਦਾ ਸਮਾਂ ਤੇ ਯੂਕੇ ਦੇ ਵਿੱਚ ਸ਼ਾਮ ਦੇ 5:08 ਹੋ ਚੁੱਕੇ ਆ। ਤੇ ਨਾਲ ਦੀ ਨਾਲ ਹੀ ਆਪਣੇ ਇੰਡੀਆ ਦੀ ਗੱਲ ਕਰੀਏ ਤੇ 9:38 ਦਾ ਸਮਾਂ ਰਾਤ ਦਾ ਜਿਹੜਾ ਉੱਥੇ ਬਣ ਚੁੱਕਿਆ। ਉਮੀਦ ਕਰਦੇ ਹਾਂ ਦੋਸਤੋ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਏਗੀ। ਤੇ ਲਓ ਫਿਰ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਾਂਗੇ, ਬੜਾ ਸੋਚਣ ਤੇ ਸਮਝਣ ਵਾਲੀ ਗੱਲ ਹੈ। ਕਹਿੰਦੇ ਨੇ ਕਿ ਚੰਗੀ ਸੋਚ ਤੇ ਚੰਗੀ ਭਾਵਨਾ, ਚੰਗੇ ਵਿਚਾਰ ਦਿਮਾਗ ਨੂੰ ਹਲਕਾ ਰੱਖਦੇ ਹੈ ਤੇ ਭਾਰ ਨਹੀਂ ਪਾਉਂਦੇ। ਤੇ ਅੱਜ 15 ਜੁਲਾਈ 2026 ਦਾ ਦਿਹਾੜਾ ਤੇ ਬੁੱਧਵਾਰ ਵਾਲਾ ਦਿਨ ਹੈ ਜਿਹਦੇ ਵਿੱਚ ਆਪਣੇ ਨਾਲ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ੰਮੀ ਜੀ ਜੁੜਦੇ ਹੈ, ਪਰ ਕੁਝ ਕਾਰਨਾਂ ਦੇ ਕਾਰਨ ਅੱਜ ਨਹੀਂ ਜੁੜ ਪਾਣਗੇ ਤੇ ਕੱਲ ਨੂੰ ਉਹਨਾਂ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਲੜੀ ਵਾਰਤਾ ਦੇ ਵਿੱਚ ਅੱਗੇ ਵਧਾਵਾਂਗੇ ਤੇ ਅੱਜ ਤੁਸੀਂ ਤੇ ਮੈਂ ਹੀ ਅੱਜ ਸਾਂਝ ਜਿਹੜੀ ਹੈ ਪ੍ਰੋਗਰਾਮ ਦੇ ਵਿੱਚ ਪਾਵਾਂਗੇ। 15 ਜੁਲਾਈ 1871 ਦਾ ਜਦੋਂ ਜ਼ਿਕਰ ਕਰਦੇ ਹਾਂ ਉਦੋਂ ਨਾਮਧਾਰੀਆਂ ਵੱਲੋਂ ਰਾਏਕੋਟ ਲੁਧਿਆਣਾ ਦੇ ਬੁੱਚੜਖਾਨੇ ਦੇ ਉੱਤੇ ਹਮਲਾ ਕੀਤਾ ਗਿਆ ਤੇ ਉਹਦੇ ਵਿੱਚ 3 ਮੌਤਾਂ ਹੋਈਆਂ ਤੇ 1910 ਦੇ ਵਿੱਚ ਐਮਲ ਕ੍ਰੈਪਲੈਨ ਨੇ ਜਿਹੜਾ ਸੀ ਅਲਾਇੰਸ ਅਲਾਈਜ਼ਮਰ ਦੇ ਨਾਂ ਨੂੰ ਜਿਹੜਾ ਸੀ ਅਲਾਈਜ਼ਮਰ ਬਿਮਾਰੀ ਦਾ ਨਾਂ ਦਿੱਤਾ ਸੀ। 1932 ਦੇ ਵਿੱਚ ਬੱਬਰ ਤਰਨ ਸਿੰਘ ਰੱਕੜ ਹੁਸ਼ਿਆਰਪੁਰ ਨੂੰ ਬਿਲੋਂਗ ਕਰਦੇ ਨੇ, ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਹੋਏ ਤੇ 1943 ਦੇ ਵਿੱਚ ਜਨਮ ਦਿਨ ਪ੍ਰਸਿੱਧ ਲੇਖਕ ਬਲਦੇਵ ਸਿੰਘ ਮੋਗਾ ਸੜਕਨਾਮਾ ਦੇ ਨਾਮ ਦੇ ਨਾਲ ਜਿਨ੍ਹਾਂ ਨੂੰ ਜਾਣਿਆ ਜਾਂਦਾ ਚਰਚਿਤ ਸ਼ਖਸੀਅਤ ਨੇ ਆਪਣੀ ਕਲਮ ਦੇ ਨਾਲ ਵੀ ਤੇ ਆਪਣੀ ਜਿਹੜਾ ਉਹਨਾਂ ਦਾ ਰੁਤਬਾ ਹੈ ਬਾਕਮਾਲ ਹੈ, ਬਹੁਤ ਸੂਝਵਾਨ ਸ਼ਖਸੀਅਤ ਨੇ, ਚੰਗਾ ਲਿਖਦੇ ਹੈ, ਬਹੁਤ ਸਾਰੀਆਂ ਚੀਜ਼ਾਂ ਨੂੰ ਪੜ੍ਹਨ ਯੋਗ ਜਿਵੇਂ ਕਿ ਸਿੱਖ ਵੀ ਨਿਗਲਿਆ ਗਿਆ ਉਹਨਾਂ ਦਾ ਕਿਤਾਬ ਜਿਹੜੀ ਹੈ ਉਹ ਪੜ੍ਹਨ ਯੋਗ ਹੈ ਤੇ ਹੋਰ ਬਹੁਤ ਸਾਰੀਆਂ ਕਿਤਾਬਾਂ ਉਹਨਾਂ ਦੇ ਜਿਹੜੇ ਹੈ ਪੜ੍ਹਨ ਯੋਗ ਨੇ। ਇਸ ਨੂੰ ਤੁਸੀਂ ਆਡੀਓ ਦੇ ਵਿੱਚ ਵੀ ਸੁਣ ਸਕਦੇ ਹੋ ਦੁਆਬਾ ਰੇਡੀਓ ਦੇ ਮੰਚ ਦੇ ਉੱਤੇ। ਤੇ 1959 ਦੇ ਵਿੱਚ ਭਾਰਤ ਦੇ ਪਹਿਲੇ ਜਿਹੜੇ ਸਨ ਟੀਵੀ ਪ੍ਰੋਗਰਾਮ ਦਾ ਪ੍ਰਸਾਰਣ ਹੋਇਆ ਤੇ 1984 ਦੇ ਵਿੱਚ ਪੰਜਾਬ ਨੂੰ ਗੜਬੜ ਵਾਲਾ ਖੇਤਰ ਜਿਹੜਾ ਕਰਾਰ ਦਿੱਤਾ ਗਿਆ। 2006 ਦੇ ਵਿੱਚ ਸੋਸ਼ਲ ਨੈਟਵਰਕ ਸਰਵਿਸ ਟਵਿੱਟਰ ਨੂੰ ਸ਼ੁਰੂ ਹੋਈ ਤੇ 2013 ਦੇ ਵਿੱਚ ਟੈਲੀਗ੍ਰਾਮ ਜਿਹੜਾ ਤਾਰ ਸੇਵਾ ਬੰਦ ਹੋਈ ਜੋ ਕਿ 1854 ਦੇ ਵਿੱਚ ਸ਼ੁਰੂ ਹੋਈ ਸੀ ਤੇ ਅੱਜ ਜਿਹੜਾ ਡਿਜੀਟਲ ਟੈਲੀਗ੍ਰਾਮ ਚੱਲਦਾ ਪਿਆ ਜੋ ਕਿ ਰੂਸ ਦੇ ਨਾਲ ਸੰਬੰਧ ਰੱਖਦਾ ਹੈ। 2010 ਦੇ ਵਿੱਚ ਰੁਪਏ ਦਾ ਜਿਹੜਾ ਚਿੰਨ੍ਹ ਸੀ ਜਿਵੇਂ ਕਿ ਆਪਾਂ ਰੁਪਇਆ ਸ਼ਾਰਟ ਦੇ ਵਿੱਚ ਲਿਖਦੇ ਹਾਂ ਤੇ ਉਹਨੂੰ ਜਿਹੜਾ ਸਵੀਕਾਰ ਕਰ ਲਿਆ ਗਿਆ ਸੀ। ਇਸ ਨੂੰ ਜਿਹੜਾ ਸੀ ਜਿਵੇਂ ਕਿ ਡਾਲਰ ਦਾ ਨਿਸ਼ਾਨ ਹੈ ਇਸੇ ਤਰ੍ਹਾਂ ਰੁਪਏ ਦਾ ਆਪਣਾ ਇੱਕ ਚਿੰਨ੍ਹ ਹੈ। IIT ਮੁੰਬਈ ਦੇ ਹੁੰਦੇ ਜਿਹੜੇ ਸੀ ਉਦੇ ਕੁਮਾਰ ਹੁਣਾਂ ਨੇ ਇਹਨੂੰ ਬਣਾਇਆ ਸੀ, ਸਿਰਜਿਆ ਸੀ। ਤੇ ਦੋਸਤੋ ਗੱਲ ਹੋਈ ਹੈ ਅੱਜ 1932 ਦੀ, ਹੁਸ਼ਿਆਰਪੁਰ ਦੇ ਨਾਲ ਜੁੜੇ ਹੋਏ ਬੱਬਰ ਤਰਨ ਸਿੰਘ ਰੱਕੜ ਹੁਣਾਂ ਦੀ, ਉਹਨਾਂ ਦੇ ਨਾਲ ਹੀ ਸ਼ੁਰੂਆਤ ਕਰਦੇ ਹਾਂ ਇਸ ਦੇ ਪ੍ਰੋਗਰਾਮ ਦੀ। ਸੂਰਬੀਰ ਬੱਬਰ ਤਰਨ ਸਿੰਘ ਜੋ ਕਿ ਬੱਬਰ ਅਕਾਲੀ ਲਹਿਰ ਭਾਵੇਂ ਕਿ ਬਹੁਤ ਸੀਮਿਤ ਇਲਾਕੇ ਦੇ ਵਿੱਚ ਸੀ ਜੋ ਆਪਣੇ ਇਤਿਹਾਸਕ ਰੋਲ ਪੂਰਾ ਕਰਕੇ ਖਤਮ ਹੋ ਗਈ, ਪਰ ਇਸਨੇ ਜਿਹੜਾ ਸੀ ਸੂਰਬੀਰਤਾ ਦੇ ਦਲੇਰੀ ਦੇ ਉਹ ਕਾਰਨਾਮੇ ਵਿਖਾਏ ਜਿਹੜੇ ਸੁਤੰਤਰਤਾ ਸੰਗਰਾਮ ਦੇ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਨਾਲ ਲਿਖੇ ਹੋਏ ਨੇ। ਇਸ ਲਹਿਰ ਦੇ ਮੋਢੀ ਸਰਦਾਰ ਕਿਸ਼ਨ ਸਿੰਘ ਗੜਗੱਜ ਜੀ ਸਨ ਜੋ ਕਿ ਸਿੱਖ ਰੈਜੀਮੈਂਟ ਦੇ ਵਿੱਚ ਮੇਜਰ ਸਨ ਤੇ ਉਹ ਨਨਕਾਣਾ ਸਾਹਿਬ ਦੇ ਸਾਕੇ ਤੇ ਗੁਰੂ ਕੇ ਬਾਗ ਦੇ ਮੋਰਚੇ ਤੋਂ ਪ੍ਰਭਾਵਿਤ ਹੋ ਕੇ ਫੌਜ ਦੇ ਵਿੱਚੋਂ ਜਿਹੜਾ ਸੀ ਅਸਤੀਫਾ ਦੇ ਕੇ ਅੰਗਰੇਜ਼ਾਂ ਨੂੰ ਕੱਢਣ ਦੇ ਲਈ ਜੰਗ ਦੇ ਵਿੱਚ ਮੈਦਾਨ ਦੇ ਵਿੱਚ ਘੁੱਦ ਪਏ ਸੀ। ਬੱਬਰ ਅਕਾਲੀ ਸ਼ਾਂਤਮਈ ਅਸੂਲ ਦੇ ਹੱਕ ਦੇ ਵਿੱਚ ਨਹੀਂ ਸਨ ਉਹ ਗੁਰੂ ਜੀ ਦੇ ਅਸੂਲ ਚੂੰਕਾਰ ਅਜ਼ ਹੁਮਾ ਹਿਲਤੇ ਦਰ ਗੁਜ਼ਰਸ ਗੁਸ ਸਤ ਹਲਾਲ ਅਸਤ ਬੁਰਦਾਨ ਬੜੀ ਸ਼ਮਸ਼ੀਰ ਦਸਤ ਦੇ ਕਾਇਲ ਸਨ, ਜਾਣੀ ਕਿ ਹਥਿਆਰ ਦੇ ਨਾਲ ਯੁੱਧ ਦੇ ਮੈਦਾਨ ਦੇ ਵਿਚ ਉਤਰਨ ਦੇ ਲਈ। ਇਸ ਦੇ ਲਈ ਉਨ੍ਹਾਂ ਨੇ ਜਬਰ ਦਾ ਮੁਕਾਬਲਾ ਹਥਿਆਰਬੰਦ ਟਾਕਰਾ ਕਰਨ ਦੇ ਅਸੂਲ ਨੂੰ ਅਪਣਾਇਆ ਤੇ ਪ੍ਰਚਾਰਿਆ। ਇਹ ਲਹਿਰ ਮੁੱਖ ਰੂਪ ਦੇ ਵਿਚ ਹੁਸ਼ਿਆਰਪੁਰ ਜਲੰਧਰ ਕਪੂਰਥਲੇ ਦੀਆਂ ਰਿਆਸਤਾਂ ਦੇ ਵਿਚ ਸਰਗਰਮ ਰਹੀ। ਇਸ ਦਾ ਘੇਰਾ ਜਿਹੜਾ ਸੀ ਸਿਆਲਕੋਟ ਤੇ ਪਿਸ਼ਾਵਰ ਤੱਕ ਵੀ ਸੀ। ਅੰਮ੍ਰਿਤਸਰ ਦੇ ਪਿੰਡ ਆਲੋਵਾਲ ਦੇ ਚਾਰ ਬੱਬਰ ਸ਼ਹੀਦ ਹੋਏ, ਜਿਨ੍ਹਾਂ ਦੇ ਵਿਚ ਬਾਂਤਾ ਸਿੰਘ ਸਪੁੱਤਰ ਈਸ਼ਰ ਸਿੰਘ, ਤੇਜਾ ਸਿੰਘ ਸਪੁੱਤਰ ਬੂਟਾ ਸਿੰਘ ਤੇ ਗਿਆਨ ਸਿੰਘ ਸਪੁੱਤਰ ਹੀਰਾ ਸਿੰਘ, ਉਨ੍ਹਾਂ ਨੇ ਕਾਲੇ ਪਾਣੀ ਦੇ ਵਿਚ ਸ਼ਹੀਦੀ ਪ੍ਰਾਪਤ ਕੀਤੀ। ਜਦਕਿ ਨਿੱਕਾ ਸਿੰਘ ਸਪੁੱਤਰ ਜਿਹੜੇ ਸਨ ਆਲੋਵਾਲ ਤੇ ਬੰਤਾ ਸਿੰਘ ਗੁਰੂਸਰ ਸਤਲਾਣੀ ਨੂੰ ਬਿਲੋਂਗ ਕਰਦੇ ਸੀ ਤੇ 27 ਫਰਵਰੀ 1927 ਨੂੰ ਉਨ੍ਹਾਂ ਨੂੰ ਫਾਂਸੀ ਦੇ ਦਿੱਤੀ ਗਈ। ਲਗਭਗ 100 ਦੇ ਕਰੀਬ ਜਿਹੜੇ ਸੀ 91 ਬੱਬਰਾਂ ਨੇ ਇਸ ਲਹਿਰ ਦੇ ਵਿਚ ਯੋਗਦਾਨ ਪਾਇਆ, ਜਿਨ੍ਹਾਂ ਦੇ ਵਿਚ ਬੱਬਰ ਰਤਨ ਸਿੰਘ ਰੱਕੜ ਬੇਟ ਵੀ ਜਿਹੜੇ ਸ਼ਾਮਲ ਸਨ। ਇਨ੍ਹਾਂ ਦਾ ਜਨਮ ਜਿਹੜਾ ਸੀ ਨੰਬਰਦਾਰ ਜਵਾਹਰ ਸਿੰਘ ਉਨ੍ਹਾਂ ਦੇ ਘਰ ਪਿੰਡ ਰੱਕੜਾ ਬੇਟ ਤੋਂ ਬੇਟ ਜੋ ਕਿ ਬਲਾਚੌਰ ਤੋਂ 3 ਕੁ ਕਿਲੋਮੀਟਰ ਦੂਰੀ ਦੇ ਉੱਤੇ ਸਤਲੁਜ ਕੰਢੇ ਦੇ ਉੱਤੇ ਵਸਿਆ ਹੋਇਆ ਉੱਥੇ ਹੁੰਦਾ ਹੈ ਤੇ ਸਰਕਾਰੀ ਹਾਈ ਸਕੂਲ ਰਾਹੋਂ ਤੋਂ 10ਵੀਂ ਕਰਨ ਦੇ ਮਗਰੋਂ ਫੌਜ ਦੇ ਵਿਚ ਭਰਤੀ ਹੋ ਗਏ ਤੇ ਅੰਗਰੇਜ਼ ਅਫਸਰਾਂ ਦੇ ਵੱਲੋਂ ਗੁਲਾਮਾਂ ਵਾਲਾ ਸਲੂਕ ਹੁੰਦਾ ਵੇਖ ਕੇ ਉਨ੍ਹਾਂ ਨੇ ਅਸਲਾ ਖਾਨੇ ਦੇ ਵਿਚੋਂ ਚੋਰੀ ਇੱਕ ਪਿਸਤੌਲ ਬੰਦੂਕ ਤੇ ਗਰਨੇਡ ਲਿਆ ਕੇ ਘਰ ਦੇ ਵਿਚ ਟੋਆ ਪੁੱਟ ਕੇ ਦੱਬ ਦਿੱਤੇ ਸੀ ਤੇ ਫੌਜ ਚੋਂ ਛੇਤੀ ਹੀ ਡਿਸਚਾਰਜ ਲੈ ਲਿਆ। ਦੋਸਤ ਦੀ ਮੁਖਬਰੀ ਤੇ ਉੱਤੇ ਘਰੋਂ ਅਸਲਾ ਫੜੇ ਜਾਣ ਤੇ 3 ਸਾਲ ਦੀ ਸਜ਼ਾ ਹੋ ਗਈ ਤੇ ਕੈਦ ਪੂਰੀ ਹੋਣ ਦੇ ਉੱਤੇ ਅਕਾਲੀ ਜਥੇਦਾਰ ਜਿਹੜੇ ਸਨ ਅਕਾਲੀ ਜਥੇਦਾਰ ਬਣ ਕੇ ਸਰਕਾਰ ਦੇ ਖਿਲਾਫ਼ ਹਥਿਆਰਬੰਦ ਟਾਕਰੇ ਦੇ ਲਈ ਪ੍ਰਚਾਰ ਕਰਦੇ ਰਹੇ। 1930 ਦੇ ਵਿਚ ਇਲਾਕੇ ਦੇ ਵਿਚ 4 ਥਾਣੇ ਬੰਬਾਂ ਦੇ ਨਾਲ ਉਡਾਉਣ ਬਾਰੇ ਇਸ਼ਤਿਹਾਰ ਲਾਉਣ ਦੇ ਉੱਤੇ ਬੱਬਰ ਰਤਨ ਸਿੰਘ ਦੇ ਵਾਰੰਟ ਜਾਰੀ ਹੋ ਜਾਂਦੇ ਹੈ ਤੇ ਗਦਾਰ ਮੇਲਾ ਸਿੰਘ ਦੀ ਸੂਹ ਦੇ ਉੱਤੇ ਫੜੇ ਜਾਣ ਦੇ ਉੱਤੇ 11 ਸਾਲ ਦੀ ਕੈਦ ਦੀ ਸਜ਼ਾ ਹੋ ਜਾਂਦੀ ਹੈ। ਲਾਹੌਰ ਜੇਲ੍ਹ ਦੇ ਵਿਚ ਅਫਸਰਾਂ ਦੇ ਖਿਲਾਫ਼ ਵਕਤ ਪਾਉਣ ਦੇ ਉੱਤੇ ਕਾਲੇ ਪਾਣੀ ਭੇਜਣ ਦੇ ਲਈ ਰੇਲ ਗੱਡੀ ਦੇ ਉੱਤੇ ਤੇ ਕਲਕੱਤੇ ਭੇਜ ਦਿੱਤਾ ਗਿਆ। ਰਾਹ ਦੇ ਵਿਚ ਜਗਾਦਰੀ ਸਟੇਸ਼ਨ ਤੇ ਭੱਜਣ ਦੀ ਕੋਸ਼ਿਸ਼ ਅਸਫਲ ਹੋ ਗਈ। ਅੰਡੇਮਾਨ ਦੀ ਜੇਲ੍ਹ ਦੇ ਵਿਚ ਪਹੁੰਚ ਕੇ ਉੱਥੇ ਹੜਤਾਲਾਂ ਕਰਾਉਣ ਦੇ ਲਈ ਜ਼ਿੰਮੇਵਾਰ ਸਮਝ ਕੇ ਵਾਪਸ ਲਾਹੌਰ ਭੇਜ ਦਿੱਤਾ ਗਿਆ ਤੇ ਵਾਪਸੀ ਦੇ ਉੱਤੇ ਨਰਵੈਣੇ ਸਟੇਸ਼ਨ ਤੋਂ ਹੱਥਕੜੀ ਤੇ ਬੇੜੀਆਂ ਕੱਟ ਕੇ ਪੁਲਿਸ ਨੂੰ ਸ਼ਰਾਬੀ ਕਰਕੇ 2 ਰਾਈਫਲਾਂ ਲੈ ਕੇ ਫਰਾਰ ਹੋ ਗਏ। 1932 ਦੇ ਵਿਚ ਪਿੰਡ ਆ ਕੇ ਖਤਰਾ ਹੋਣ ਤੇ ਆਪਣੇ ਦੋਸਤ ਗੇਂਦਾ ਸਿੰਘ ਰੁੜਕੀਆਂ ਸੈਣੀਆਂ ਖਾ ਜਿਹੜਾ ਉਹਦੇ ਲਾਗੇ ਹੈ ਪਾਸ ਰਹਿਣ ਲੱਗ ਪਏ ਰੁੜਕੀਆਂ ਸੈਣੀਆਂ ਪਾਸ ਰਹਿਣ ਲੱਗ ਪਏ ਆਪਣੇ ਦੋਸਤ ਗੇਂਦਾ ਸਿੰਘ ਦੇ ਕੋਲ ਤੇ ਸਰਕਾਰ ਨੇ ਬੱਬਰਾਂ ਨੂੰ ਫੜਵਾਉਣ ਦੇ ਵਾਸਤੇ 5 ਮੁਰੱਬੇ ਤੇ 4,000 ਰੁਪਏ ਇਨਾਮ ਦੇਣ ਦੇ ਲਈ ਜਿਹੜਾ ਸੀ ਪਿੰਡ ਪਿੰਡ ਇਸ਼ਤਿਹਾਰ ਲਵਾ ਦਿੱਤੇ ਕਿ ਜਿਹੜਾ ਫੜਾਏਗਾ ਉਹਨੂੰ 4,000 ਰੁਪਏ ਤੇ 5 ਮੁਰੱਬੇ ਜ਼ਮੀਨ ਦੇ ਦਿੱਤੇ ਜਾਣਗੇ। ਗਦਾਰ ਮੀਹਾ ਸਿੰਘ ਹੁਣਾਂ ਨੇ ਲਾਲਚ ਦੇ ਵਿਚ ਬੱਬਰ ਨੂੰ ਫੜਵਾਉਣ ਦੇ ਲਈ ਗੇਂਦਾ ਸਿੰਘ ਦੇ ਘਰ ਦਾ ਨਕਸ਼ਾ ਹੁਸ਼ਿਆਰਪੁਰ ਦੇ DC ਨੂੰ ਦੇ ਦਿੱਤਾ। ਉਸਨੇ ਭਾਰੀ ਫੋਰਸ ਲੈ ਕੇ ਫਿਰ ਗੇਂਦਾ ਸਿੰਘ ਦੇ ਘਰ ਨੂੰ ਘੇਰਾ ਪਾ ਲਿਆ ਤੇ ਬੱਬਰ ਹੁਣਾਂ ਨੇ ਹਥਿਆਰ ਸੁੱਟਣ ਦੀ ਥਾਂ ਦੇ ਉੱਤੇ ਮੁਕਾਬਲੇ ਨੂੰ ਪਹਿਲ ਦੇ ਦਿੱਤੀ। ਜਦ ਘਰ ਦੀ ਛੱਤ ਪਾੜੀ ਤਾਂ ਹੇਠੋਂ ਬੱਬਰ ਨੇ ਗੋਲੀਆਂ ਦੇ ਨਾਲ 2 ਸਿਪਾਹੀ ਮਾਰੇ। ਉਨ੍ਹਾਂ ਘਰ ਨੂੰ ਅੱਗ ਲਾਈ ਤਾਂ ਬੱਬਰ ਘਰ ਦੀ ਕੰਧ ਪਾੜ ਕੇ ਇੱਕ ਘਰ ਤੋਂ ਦੂਜੇ ਤੇ ਫਿਰ ਅੱਗੇ ਵੱਧਦਾ ਚੱਲਿਆ ਗਿਆ। ਉਸਨੇ ਅੱਗੇ ਖੜੇ ਹਜ਼ਾਰਾ ਸਿੰਘ ਮੁਖਬਰ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਤੇ ਪੁਲਿਸ ਦੀਆਂ ਗੋਲੀਆਂ ਦੇ ਨਾਲ ਬੱਬਰ ਜ਼ਖਮੀ ਹੋਣ ਉਪਰੰਤ ਸ਼ਹੀਦ ਹੋ ਗਿਆ ਤੇ ਲਾਸ਼ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਜਲੂਸ ਤੇ ਜਲਸੇ ਕੱਢਣ ਲੱਗ ਪਈਆਂ ਚਾਹੁੰਦੀਆਂ ਸਨ ਪਰ ਉਨ੍ਹਾਂ ਨੂੰ ਇਜਾਜ਼ਤ ਨਾ ਮਿਲ ਸਕੀ। 2 ਦਿਨ ਪੋਸਟਮਾਰਟਮ ਤੋਂ ਬਾਅਦ ਉੱਥੇ ਨੰਗੀ ਪਈ ਲਾਸ਼ ਵੇਖ ਕੇ ਬੱਬਰ ਮਿਲਖਾ ਸਿੰਘ ਉਨ੍ਹਾਂ ਤੇ ਉਸਦੇ ਸਾਥੀਆਂ ਨੇ ਤੇੜ ਦੀਆਂ ਚਾਦਰਾਂ ਲਾਹ ਕੇ ਉੱਪਰ ਪਾ ਦਿੱਤੀਆਂ ਤੇ ਉਸਦੀ ਲਾਸ਼ ਨੂੰ ਲਿਜਾ ਕੇ ਜਿਹੜਾ ਸੀ ਗੜ੍ਹ ਸ਼ੰਕਰ ਲਾਗੇ ਉਜਾੜ ਥਾਂ ਦੇ ਉੱਤੇ ਸੰਸਕਾਰ ਕਰ ਦਿੱਤਾ ਗਿਆ। ਉਸਦੀ ਰਾਖ ਦੇ ਨਾਲ ਲੱਗਦੇ ਚੋਹ ਦੇ ਵਿਚ ਵਹਾ ਦਿੱਤੀ ਗਈ ਜੋ ਉਹਦੀ ਰਾਖ ਬਚੀ ਸੀ ਤੇ ਰੁੜਕੀ ਖਾਸ ਦੇ ਵਿਚ ਹੋਏ ਪੁਲਿਸ ਦਾ ਸਾਰਾ ਖਰਚ ਸਰਕਾਰ ਨੇ ਪਿੰਡ ਦੇ ਪੈਨਸ਼ਨਾਂ ਦੀਆਂ ਜਿਹੜੀਆਂ ਸਨ ਜੋ ਲੋਕ ਪੈਨਸ਼ਨ ਲੈਂਦੇ ਸੀ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਦੇ 5 ਸਾਲ ਬੰਦ ਕਰਕੇ ਪੂਰਾ ਕੀਤਾ ਤੇ ਕਿਸੇ ਨੂੰ ਵੀ ਨੌਕਰੀ ਦੇ ਵਿਚ ਭਰਤੀ ਨਾ ਕੀਤਾ। ਇਹ ਸੀ ਦੋਸਤੋ ਉਸ ਸਮੇਂ ਦਾ ਹਾਲਾਤ ਤੇ ਬਰਤਾਂਤ। ਸੂਰਬੀਰ ਬਾਬਾ ਰਤਨ ਸਿੰਘ ਉਹਨਾਂ ਦੀ ਗੱਲ ਹੋਈ ਹੈ ਜੋ ਕਿ ਹੁਸ਼ਿਆਰਪੁਰ ਰੱਕੜਾ ਬੇਟ ਨੂੰ ਬਿਲੋਂਗ ਕਰਦੇ, ਉਹਨਾਂ ਦੀ ਗੱਲਬਾਤ ਤੁਹਾਡੇ ਨਾਲ ਕੀਤੀ ਹੈ। ਅੱਜ ਉਹਨਾਂ ਦਾ ਜਿਹੜਾ ਸੀ ਪੁਲਿਸ ਮੁਕਾਬਲਾ ਹੋਇਆ ਸੀ 1932 ਦੇ ਵਿੱਚ। ਅੱਜ ਦੇ ਦਿਨ ਦੇ ਉੱਤੇ ਬੱਬਰ ਰਤਨ ਸਿੰਘ ਰੱਕੜ ਹੁਸ਼ਿਆਰਪੁਰ ਨੂੰ ਬਿਲੋਂਗ ਕਰਦੇ ਸਨ। ਤੇ ਲੋ ਦੋਸਤੋ, ਅੱਗੇ ਵੱਧਦੇ ਹਾਂ ਅੱਜ ਦੀਆਂ ਦੇਸ਼ ਦੇ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਤੁਹਾਡੇ ਨਾਲ ਫੀਫਾ ਵਰਲਡ ਕੱਪ ਦੀ ਥੋੜੀ ਜਿਹੀ, ਤੇ ਉਸ ਤੋਂ ਬਾਅਦ ਫਿਰ ਆਪਾਂ ਦੇਸ਼ ਦੇ ਦੀਆਂ ਖ਼ਬਰਾਂ ਦੇ ਵੱਲ ਨੂੰ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 944 1962 ਸਟੂਡੀਓ ਦਾ ਨੰਬਰ ਹੈ, ਤੇ ਕਾਲ ਕਰਕੇ ਆਪਣੇ ਜਜ਼ਬਾਤ ਗੱਲਾਂ ਬਾਤਾਂ ਤੁਸੀਂ ਕਰ ਸਕਦੇ ਹੋ, ਪੇਸ਼ ਕਰ ਸਕਦੇ ਹੋ। ਤੇ ਲਓ ਫਿਰ ਫੀਫਾ ਵਰਲਡ ਕੱਪ ਦੀ ਬਾਤ ਪਾਉਂਦੇ ਹਾਂ। ਫੀਫਾ ਵਰਲਡ ਕੱਪ ਕਾਫ਼ੀ ਜਿਹੜਾ ਇੰਟਰਸਟਿੰਗ ਮੈਚ ਜਿਹੜਾ ਕੱਲ੍ਹ ਹੋਇਆ ਜੀ, ਦੇਖਣ ਯੋਗ ਸੀਗਾ, ਜਿਹਨਾਂ ਦੋਸਤਾਂ ਨੇ ਦੇਖਿਆ ਉਮੀਦ ਕਰਦੇ ਹਾਂ। ਸਪੇਨ ਤੇ ਫਰਾਂਸ ਦਾ ਮੈਚ 2-0 ਦੇ ਨਾਲ ਜਿਹੜਾ ਸਮਾਪਤੀ ਹੋਈ ਹੈ, ਸਪੇਨ ਨੇ 2 ਗੋਲ ਕੀਤੇ ਹੈ, ਤੇ ਫਰਾਂਸ ਦੀਆਂ ਉਮੀਦਾਂ ਜਿਹੜੀਆਂ ਨੇ ਉਹ ਤਹਿਸ ਨਹਿਸ ਹੋਈਆਂ ਨੇ। ਫੀਫਾ ਵਿਸ਼ਵ ਕੱਪ 2026 ਦੇ ਪਹਿਲੇ ਸੈਮੀਫਾਈਨਲ ਮੁਕਾਬਲੇ 'ਚ ਸਪੇਨ ਜਿਹੜਾ ਹੈ ਉਹਨੇ ਜ਼ਬਰਦਸਤ ਖੇਡ ਦਿਖਾਉਂਦੇ ਹੋਏ ਫਰਾਂਸ ਨੂੰ ਜਿਹੜਾ ਸੀ 2-0 ਦੇ ਨਾਲ ਕਰਾਰੀ ਸ਼ਿਰਕਤ ਦਿੱਤੀ ਹੈ ਤੇ ਸ਼ਿਕਸਤ ਦਿੱਤੀ ਹੈ। ਟੈਕਸਾਸ ਦੇ AT&T ਸਟੇਡੀਅਮ ਜਿਹੜਾ ਉਹਦੇ ਵਿੱਚ ਇਹ ਮੈਚ ਖੇਡਿਆ ਗਿਆ, ਤੇ ਇੱਕ ਉਸ ਤੋਂ ਬਾਅਦ ਜਿਹੜਾ ਸੀ ਮੈਚ ਦੇ 22ਵੇਂ ਮਿੰਟ ਦੇ ਵਿੱਚ ਮਿਕੇਲ ਉਯਾਰ ਜ਼ਬਾਲ ਨੇ ਜਿਹੜਾ ਸੀ ਪੈਨਲਟੀ ਨੂੰ ਗੋਲ ਦੇ ਵਿੱਚ ਬਦਲ ਕੇ ਸਪੇਨ ਨੂੰ 1-0 ਦੀ ਬੜਤ ਦੇ ਨਾਲ ਜਿਹੜਾ ਬੜਤ ਦਵਾਈ ਹੈ। ਤੇ ਇਸ ਤੋਂ ਬਾਅਦ ਦੂਜੇ ਹਾਫ਼ ਦੇ 58ਵੇਂ ਮਿੰਟ ਦੇ ਵਿੱਚ ਪੇਡਰੋ ਪੋਰੋ ਹੁਣਾਂ ਨੇ ਸ਼ਾਨਦਾਰ ਗੋਲ ਕਰਕੇ ਟੀਮ ਦੀ ਜਿੱਤ ਪੱਕੀ ਕਰ ਦਿੱਤੀ, ਤੇ ਆਖਰੀ ਤੱਕ ਸਮਾਂ ਜਿਹੜਾ ਫਰਾਂਸ ਦੀ ਟੀਮ ਜ਼ੋਰ ਲਾਉਂਦੀ ਰਹੀ ਪਰ ਮੈਚ ਵਿੱਚ ਗੋਲ ਕੋਈ ਨਾ ਕਰ ਸਕੀ। ਤੇ ਅੱਜ ਜਿਹੜੇ ਨੇ ਇਸੇ ਤਰ੍ਹਾਂ ਮੈਚ ਜਿਹੜਾ ਇੰਗਲੈਂਡ ਬਨਾਮ ਅਰਜਨਟਾਈਨਾ ਦਾ ਹੋਣਾ ਬੜਾ ਦੇਖਣ ਯੋਗ ਮੈਚ ਹੈ, ਦੇਖਦੇ ਹਾਂ ਇਹਨਾਂ ਦੋਵਾਂ ਦੇ ਵਿੱਚੋਂ ਵੀ ਕੌਣ ਫਾਈਨਲ ਦੇ ਵਿੱਚ ਜਿਹੜਾ ਸਟੈਪ ਅੱਗੇ ਵਧਾਉਂਦਾ ਹੈ, ਤੇ ਫਿਰ ਅਗਲਾ ਮੈਚ ਜਿਹੜਾ ਫਾਈਨਲ ਮੈਚ ਹੈ ਉਹ ਸਾਨੂੰ ਕੀ ਕੁਝ ਅੱਗੇ ਜਾ ਕੇ ਦਿਖਾਉਂਦਾ ਹੈ ਉਹਦੀ ਬਾਤ ਅੱਗੇ ਜਾ ਕੇ ਕਰਾਂਗੇ। ਤੇ ਸੈਮੀਫਾਈਨਲ ਟੀਮਾਂ ਜਿਹੜੀਆਂ ਨੇ ਉਹ ਜਿਵੇਂ ਕਿ ਸਪੇਨ, ਫਰਾਂਸ, ਇੰਗਲੈਂਡ ਤੇ ਅਰਜਨਟਾਈਨਾ 4 ਟੀਮਾਂ ਸੀ, ਤੇ ਹੁਣ ਜਿਹੜੀਆਂ ਨੇ 2 ਟੀਮਾਂ ਰਹਿ ਚੁੱਕੀਆਂ ਨੇ ਇੰਗਲੈਂਡ ਤੇ ਅਰਜਨਟਾਈਨਾ, ਇਹਨਾਂ ਦੇ ਵਿੱਚ ਅੱਜ ਮੁਕਾਬਲਾ ਹੋਏਗਾ ਤੇ ਦੇਖਦੇ ਹਾਂ ਕੌਣ ਫਿਰ ਅੱਗੇ ਵੱਧਦਾ ਹੈ। ਅੱਜ ਦੀਆਂ ਦੇਸ਼ ਭੇਤ ਦੀਆਂ ਖ਼ਬਰਾਂ ਦੇ ਵੱਲ ਨੂੰ ਝਾਤ ਮਾਰੀਏ ਤੇ ਦੋਸਤੋ ਗੱਲਾਂ ਬਾਤਾਂ ਕਰਦੇ ਹਾਂ। ਦੇਸ਼ ਭੇਤ ਦੀਆਂ ਸਭ ਤੋਂ ਅਹਿਮ ਖ਼ਬਰਾਂ ਦੇ ਵਿੱਚ ਜਿਵੇਂ ਕਿ ਪੋਜ਼ਿਟਿਵਿਟੀ ਦੇ ਨਾਲ ਕੋਸ਼ਿਸ਼ ਕਰਾਂਗੇ ਸਾਂਝ ਪਾਉਣ ਦੀ, ਜਿਵੇਂ ਕਿ ਇੱਕ ਬਾਬਾ 95 ਸਾਲਾਂ ਪ੍ਰਕਾਸ਼ ਸਿੰਘ ਵੱਲੋਂ ਜਿਉਂਦੇ ਜੀ ਆਪਣਾ ਸ਼ੁਕਰਾਨਾ ਸਮਾਗਮ ਜਿਹੜਾ ਕਰਵਾਉਣ ਦਾ ਵਿਲੱਖਣ ਸੁਨੇਹਾ ਦਿੱਤਾ ਗਿਆ, ਤੇ ਦੂਜੇ ਪਾਸੇ ਪੰਜਾਬ ਕਾਂਗਰਸ ਦੀ ਅੰਦਰੂਨੀ ਖਿੱਚੋ ਤਾਣ ਜਿਹੜੀ ਹੈ ਉਹ ਬਣੀ ਹੋਈ ਹੈ। ਹੋ ਸਕਦਾ ਕਿ ਵੜਿੰਗ ਹੁਣਾਂ ਦਾ ਅਸਤੀਫ਼ਾ ਵੀ ਆ ਸਕਦਾ ਹੈ। ਤੇ ਇਸੇ ਤਰ੍ਹਾਂ ਹੀ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੀਆਂ ਵੀ ਚਰਚਾਵਾਂ ਹੋ ਰਹੀਆਂ ਨੇ ਤੇ ਤਿਆਰੀਆਂ ਪੰਜਾਬ ਸਰਕਾਰ ਨੇ ਵੀ ਵਿੱਢ ਲਈਆਂ ਨੇ। ਹੋ ਸਕਦਾ ਹੈ ਕਿ ਜੋ ਮਸਲਿਆਂ ਦੇ ਵਿੱਚ ਘਿਰੇ ਹੋਏ ਨੇ ਉਹ ਚਾਹੇ ਆਪਣੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਜਿਹੜਾ ਸੀਗਾ ਆਪਣਾ ਬੇਅਦਬੀ ਕਾਨੂੰਨ ਦੇ ਵਿੱਚ ਕੁਝ ਸੋਧਾ ਕਰਨ ਦਾ ਮਾਮਲਾ, ਚਾਹੇ ਵੀਡੀਓ ਦਾ ਮਾਮਲਾ ਉਹਦੇ ਮੁਕੱਲਕ ਜਿਹੜਾ ਦੇਖਿਆ ਜਾ ਰਿਹਾ ਮੁਤੱਲਕ ਕਿ ਉਹਦੇ ਵਿੱਚ ਕਿਤੇ ਨਾ ਕਿਤੇ ਸਮਾਂ ਲੈਣ ਦੀ ਕੋਸ਼ਿਸ਼ ਰਹੇਗੀ ਹੋਰ, ਕਿਉਂਕਿ 15 ਦਿਨ ਤਾਂ ਤਕਰੀਬਨ ਬੀਤ ਚੁੱਕੇ ਹੈ ਤੇ ਅਗਲੇ 15 ਦਿਨਾਂ ਦੇ ਵਿੱਚ ਕੁਝ ਨਾ ਕੁਝ ਡਿਸੀਜ਼ਨ ਇਹਦੇ ਉੱਤੇ ਬਣਾਉਣੇ ਆ। ਦੂਸਰੇ ਪਾਸੇ ਭਾਰਤ ਬਰਤਾਨੀਆ ਮੁਕਤ ਵਪਾਰ ਸਮਝੌਤੇ ਦੇ ਉੱਤੇ ਉਹਦੇ ਕੀ ਮਾਇਨੇ ਰਹਿਣਗੇ, ਜਿਵੇਂ ਕਿ ਅਮਰੀਕਾ ਤੇ ਇੰਡੀਆ ਦਾ ਜਿਹੜਾ ਸਮਝੌਤਾ ਚੱਲ ਰਿਹਾ ਇਸੇ ਤਰ੍ਹਾਂ ਆਪਣਾ ਭਾਰਤ ਤੇ ਬਰਤਾਨੀਆ ਦਾ ਸਮਝੌਤਾ ਹੋਣ ਦੇ ਉਹ ਵੀ ਜਿਹੜਾ ਪੂਰੇ ਕਿਨਾਰੇ ਦੇ ਉੱਤੇ ਹੈ। ਅਮਰੀਕਾ ਵੱਲੋਂ ਰੂਸੀ ਤੇਲ ਖਰੀਦਣ ਵਾਲੇ ਦੇਸ਼ਾਂ ਤੇ 100% ਟੈਕਸ ਦੀ ਤਿਆਰੀ ਕੀਤੀ ਹੋਈ ਹੈ ਤੇ FBI ਮੋਸਟ ਵਾਂਟਡ ਸੂਚੀ ਦੇ ਵਿੱਚ ਸ਼ਾਮਲ ਕੀਤੇ ਆ ਭਾਰਤੀ ਗੈਂਗਸਟਰ ਹੋਰ ਵੀ, ਤੇ ਲੰਡਨ ਦੇ ਵਿੱਚ ਸਿੱਖ ਮੁਟਿਆਰ ਦਾ ਕਤਲ ਹੋਇਆ ਜਿਸ ਦੇ ਵਿੱਚ ਜਾਤੀਵਾਦ ਤੇ ਦੇਖ ਨੂੰ ਲੈ ਕੇ ਕਾਫ਼ੀ ਚਰਚਾ ਦੇ ਵਿਸ਼ੇ ਜਿਹੜੇ ਬਣੇ ਹੋਏ ਹੈ। ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਵਿੱਚ ਭਾਰਤ ਦੀ ਦਾਅਵੇਦਾਰੀ ਹੋਈ ਹੈ ਤੇ ਪੁਲਾੜ ਦੇ ਵਿੱਚ ਰਾਤ ਨੂੰ ਦਿਨ ਬਣਾਉਣ ਵਾਲੇ ਅਨੋਖੇ ਸੈਟੇਲਾਈਟ ਵਰਗੇ ਮੁੱਦਿਆਂ ਦੇ ਉੱਤੇ ਆਪਾਂ ਝਾਤ ਮਾਰਨ ਦੀ ਕੋਸ਼ਿਸ਼ ਕਰਾਂਗੇ, ਜਿਵੇਂ ਕਿ ਸਾਡੇ ਮੁਲਕਾਂ ਦੇ ਵਿੱਚ 52 ਦਿਨ ਜਿਹੜਾ ਰਾਤ ਹੀ ਰਹਿੰਦੀ ਹੈ ਦਿਨ ਨਹੀਂ ਚੜ੍ਹਦਾ, ਤੇ 3 ਮਹੀਨੇ ਜਿਹੜਾ ਦਿਨ ਹੀ ਚੜਿਆ ਰਹਿੰਦਾ ਰਾਤ ਨਹੀਂ ਪੈਂਦੀ ਹੈ। ਤੇ ਇਸੇ ਨੂੰ ਜਿਹੜਾ ਤਜ਼ਰਬਿਆਂ ਨੂੰ ਹੋਰ ਅੱਗੇ ਵਧਾਉਂਦੇ ਹੋਏ ਕੁਝ ਵਿਗਿਆਨੀ ਸੈਟੇਲਾਈਟ ਦੇ ਉੱਤੇ ਇੱਕ ਐਸਾ ਸ਼ੀਸ਼ਾ ਲਾਉਣਗੇ ਜਿਸ ਦੇ ਵਿੱਚ ਰਿਫਲੈਕਟ ਕਰੇਗਾ ਉਹ ਰੋਸ਼ਨੀ ਨੂੰ, ਤੇ ਰਾਤ ਨੂੰ ਵੀ ਧਰਤੀ ਦੇ ਉੱਤੇ ਦਿਨ ਹੀ ਬਣਿਆ ਰਹੇਗਾ। ਇਸ ਤਰ੍ਹਾਂ ਦੇ ਤਜਰਬੇ ਜਿਹੜੇ ਕੀਤੇ ਜਾ ਰਹੇ ਹੈ। ਤੇ ਲਓ ਫਿਰ ਪੰਜਾਬ ਦੀ ਖਬਰ ਦੇ ਨਾਲ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਜ਼ਿੰਦਗੀ ਜਿਉਣ ਦਾ ਨਾਂ ਹੈ ਤੇ ਜ਼ਿੰਦਗੀ ਜ਼ਿੰਦਾਬਾਦ ਹੈ। ਜ਼ਿੰਦਗੀ ਨੂੰ ਸਲਾਮ ਕੀਤਾ ਹੈ 95 ਸਾਲਾਂ ਬਜ਼ੁਰਗ ਨੇ, ਜਿਉਂਦੇ ਜੀ ਕਰਵਾਇਆ ਆਪਣਾ ਸ਼ੁਕਰਾਨਾ ਸਮਾਗਮ ਜੀ। ਅੱਜ ਦੇ ਦੌਰ ਦੇ ਵਿੱਚ ਜਿੱਥੇ ਬਹੁਤੇ ਲੋਕ ਮੌਤ ਦੇ ਜ਼ਿਕਰ ਤੋਂ ਵੀ ਘਬਰਾਉਂਦੇ ਨੇ, ਉੱਥੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਸੇਜੜਾ ਦੇ 95 ਸਾਲਾਂ ਬਜ਼ੁਰਗ ਬਾਪੂ ਪ੍ਰਕਾਸ਼ ਸਿੰਘ ਪੁੱਤਰ ਸਵਰਗੀ ਚੰਨਨ ਸਿੰਘ ਨੇ ਆਪਣੀ ਵਿਲੱਖਣ ਸੋਚ ਅਤੇ ਦੂਰ ਅੰਦੇਸ਼ੀ ਦੇ ਨਾਲ ਅਜਿਹਾ ਉਦਾਹਰਣ ਪੇਸ਼ ਕਰ ਦਿੱਤਾ ਹੈ ਜੋ ਸਮਾਜ ਨੂੰ ਜ਼ਿੰਦਗੀ ਨੂੰ ਸਕਾਰਾਤਮਕ ਪੋਜ਼ਿਟਿਵਿਟੀ ਦੇ ਵਿੱਚ ਢੰਗ ਦੇ ਨਾਲ ਜਿਉਣ ਦਾ ਸੰਦੇਸ਼ ਦਿੰਦਾ ਹੈ। ਪੂਰੀ ਤਰ੍ਹਾਂ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਰਹਿ ਰਹੇ ਪ੍ਰਕਾਸ਼ ਸਿੰਘ ਹੁਣਾਂ ਨੇ ਆਪਣੀ ਸਵੈ ਇੱਛਾ ਦੇ ਨਾਲ ਜਿਉਂਦੇ ਜੀ ਹੀ ਆਪਣੇ ਸ਼ੁਕਰਾਨਾ ਸਮਾਗਮ ਦਾ ਆਯੋਜਨ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਦੇ ਇਸ ਵਿਲੱਖਣ ਉਪਰਾਲੇ ਦੀ ਇਲਾਕੇ ਭਰ ਦੇ ਵਿੱਚ ਚਰਚਾ ਹੋ ਰਹੀ ਹੈ ਤੇ ਹਰ ਕੋਈ ਉਨ੍ਹਾਂ ਦੀ ਸੋਚ ਦੀ ਪ੍ਰਸ਼ੰਸਾ ਕਰ ਰਿਹਾ। ਵੈਸੇ ਤਾਂ ਦੇਖਿਆ ਜਾਵੇ ਕਰਨਾ ਵੀ ਏਦਾਂ ਚਾਹੀਦਾ ਹੈ, ਬਾਅਦ ਦੇ ਵਿੱਚ ਵੀ ਸਰਾਧ ਕਰਾਉਂਦੇ ਆ, ਸਾਰਾ ਕੁਝ ਕਰਾਉਂਦੇ ਆ, ਬੇਬੇ ਬਾਪੂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਹੁੰਦੀ ਹੈ ਤੇ ਉਨ੍ਹਾਂ ਦੇ ਹੁੰਦੇ ਸੁਣਦੇ ਹੀ ਏਦਾਂ ਦੀ ਜੇ ਹੋ ਜਾਵੇ ਤਾਂ ਭਾਈ ਵਧੀਆ ਚੀਜ਼ ਵੀ ਹੈਗੀ ਆ, ਦੇਖਿਆ ਜਾਵੇ ਆਪਣੀ ਅੱਖੀ ਵੀ ਦੇਖ ਸਕਦੇ ਆ। ਤੇ ਉਹ ਜ਼ਿੰਦਗੀ ਦਾ ਸ਼ੁਕਰਾਨਾ ਕਰ ਰਿਹਾ ਕਿ ਜਿੰਨੀ ਵੀ ਜ਼ਿੰਦਗੀ ਉਹਨਾਂ ਨੇ ਬਤੀਤ ਕੀਤੀ ਹੈ ਤੇ ਉਹਦਾ ਸ਼ੁਕਰਾਨਾ ਕਰ ਰਹੇ ਆ ਕਿ ਕੁਦਰਤ ਦਾ ਰੱਬ ਦਾ ਸ਼ੁਕਰ ਹੈ। ਤੇ ਪ੍ਰਕਾਸ਼ ਸਿੰਘ ਉਹਨਾਂ ਨੇ ਦੱਸਿਆ ਕਿ ਪਿੰਡ ਸਹਿਜੜਾ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ। ਇਸ ਉਪਰੰਤ ਰਾਗੀ ਸਿੰਘਾਂ ਵੱਲੋਂ ਇਲਾਹੀ ਗੁਰਬਾਣੀ ਕੀਰਤਨ ਕੀਤਾ ਜਾਏਗਾ ਤੇ ਸਮੂਹ ਸੰਗਤ ਦੇ ਨਾਲ ਮਿਲ ਕੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ ਜਾਊ। ਉਨ੍ਹਾਂ ਕਿਹਾ ਕਿ ਆਮ ਤੌਰ ਦੇ ਉੱਤੇ ਇਨਸਾਨ ਦੇ ਚਲੇ ਜਾਣ ਤੋਂ ਬਾਅਦ ਭੋਗ ਸਮਾਗਮ ਜਿਹੜਾ ਵਿੱਚ ਰਿਸ਼ਤੇਦਾਰ ਤੇ ਜਾਣ ਪਛਾਣ ਵਾਲੇ ਇਕੱਠੇ ਹੁੰਦੇ ਹੈ, ਪਰ ਜਿਸ ਦੇ ਨਾਮ ਦੇ ਉੱਤੇ ਸਮਾਗਮ ਹੁੰਦਾ ਹੈ ਉਹ ਖੁਦ ਉਸ ਦੇ ਵਿੱਚ ਸ਼ਾਮਲ ਨਹੀਂ ਹੋ ਸਕਦਾ। ਇਸ ਦੇ ਲਈ ਉਨ੍ਹਾਂ ਦੀ ਦਿੱਲੀ ਇੱਛਾ ਸੀ ਕਿ ਉਹ ਆਪਣੇ ਜਿਉਂਦੇ ਜੀ ਆਪਣੇ ਸਾਕ ਸੰਬੰਧੀਆਂ ਦੋਸਤਾਂ ਤੇ ਸ਼ੁਭ ਚਿੰਤਕਾਂ ਦੇ ਨਾਲ ਮਿਲਣ, ਉਨ੍ਹਾਂ ਦਾ ਪਿਆਰ ਅਤੇ ਅਸੀਸਾਂ ਪ੍ਰਾਪਤ ਕਰਨ ਤੇ ਸਾਰਿਆਂ ਦੇ ਨਾਲ ਮਿਲ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ। ਪ੍ਰਕਾਸ਼ ਸਿੰਘ ਉਨ੍ਹਾਂ ਦਾ ਮੰਨਣਾ ਹੈ ਕਿ ਜ਼ਿੰਦਗੀ ਦਾ ਸਭ ਤੋਂ ਵੱਡਾ ਸੁੱਖ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਨਾਲ ਹੱਸਦੇ ਖੇਡਦੇ ਮਿਲਣਾ ਤੇ ਖੁਸ਼ੀਆਂ ਸਾਂਝੀਆਂ ਕਰਨਾ। ਉਨ੍ਹਾਂ ਕਿਹਾ ਕਿ ਹਰ ਇਨਸਾਨ ਨੂੰ ਜਿਉਂਦੇ ਜੀ ਆਪਣੇ ਰਿਸ਼ਤਿਆਂ ਦੀ ਕਦਰ ਕਰਨੀ ਚਾਹੀਦੀ ਹੈ ਤੇ ਜੀਵਨ ਦੇ ਦੌਰਾਨ ਹੀ ਨੇਕ ਕਰਮ ਕਰਦੇ ਹੋਏ ਪਰਿਵਾਰ, ਸਮਾਜ ਤੇ ਰੱਬ ਪ੍ਰਤੀ ਆਪਣਾ ਫਰਜ਼ ਨਿਭਾਉਣਾ ਚਾਹੀਦਾ। ਉਨ੍ਹਾਂ ਦੀ ਇਹ ਸੋਚ ਕੇਵਲ ਇੱਕ ਅਜਿਹੀ ਫੈਸਲਾ ਨਹੀਂ ਸਗੋਂ ਸਮਾਜ ਦੇ ਲਈ ਇੱਕ ਪ੍ਰੇਰਨਾਦਾਇਕ ਸੰਦੇਸ਼ ਵੀ ਹੈ। ਜ਼ਿੰਦਗੀ ਦਾ ਹਰ ਪਲ ਪਿਆਰ, ਖੁਸ਼ੀ ਤੇ ਸ਼ੁਕਰਾਨੇ ਦੇ ਨਾਲ ਜਿਉਣਾ ਚਾਹੀਦਾ ਹੈ। ਇਨ੍ਹਾਂ ਮੁਲਕਾਂ ਦੇ ਵਿੱਚ ਵੀ ਕੁਝ ਲੋਕ ਨੇ ਮਤਲਬ ਕਿ ਕਬਰ ਆਪਣੀ ਜਿਹੜੀ ਹੈ ਉਹ ਖਰੀਦਣੀ ਪੈਂਦੀ ਹੈ ਇੱਥੇ ਪਹਿਲਾਂ ਹੀ ਕਿ ਬੱਚਿਆਂ ਦੇ ਉੱਤੇ ਬੋਝ ਨਾ ਪਵੇ ਜਾਂ ਹੋਰ ਸਾਰੀਆਂ ਚੀਜ਼ਾਂ ਨਾ ਹੋਵੇ, ਤਾਂ ਉਹ ਪਹਿਲਾਂ ਹੀ ਆਪਣੀ ਜਗ੍ਹਾ ਉੱਥੇ ਹੈ, ਖਰੀਦ ਲੈਂਦੇ ਆ ਤੇ ਉਹਦਾ ਪੇ ਕਰਦੇ ਰਹਿੰਦੇ ਆ। ਉਹ ਚਾਹੇ ਉਹ 25 ਸਾਲ ਹੋ ਲੈ ਲਓ ਅੱਗੇ ਜਾਂ ਕਿੱਦਾਂ ਕਰ ਲਓ, ਜਿੱਦਾਂ ਕਿ ਮੇਰੀ ਉਮਰ ਹੁਣ 40-42 ਸਾਲ ਹੈ ਤੇ ਅਗਲੇ 25 ਸਾਲ ਬੁੱਕ ਕਰ ਸਕਦੇ ਆ ਜੇ ਉਹਦੇ ਵਿੱਚ ਕੋਈ ਭਾਣਾ ਵਾਪਰ ਜਾਂਦਾ ਹੈ ਤੇ ਉਹ ਪੇ ਕਰੀ ਜਾਂਦੇ ਆ ਹਰ ਮਹੀਨੇ ਕੁਝ ਪੈਸੇ ਯੂਰੋ ਜਿਹੜੇ ਨੇ ਪੇ ਕਰਨੇ ਹੁੰਦੇ ਆ ਤੇ ਉਹ ਚੀਜ਼ ਇੱਥੇ ਵੀ ਇਹਨਾਂ ਮੁਲਕਾਂ 'ਚ ਵੀ ਚੱਲਦੀ ਹੈ। ਦੂਸਰੇ ਪਾਸੇ ਪੰਜਾਬ ਕਾਂਗਰਸ ਦੇ ਰੇੜਕੇ ਦੇ ਦਰਮਿਆਨ ਦੇਖਦੇ ਆ ਕਿਹਦੀ ਕਬਰ ਪੁੱਟੀ ਜਾਂਦੀ ਹੈ। ਬਘੇਲ ਹੁੜਾ ਨੇ ਕੌਮੀ ਲੀਡਰਸ਼ਿਪ ਨੂੰ ਰਿਪੋਰਟ ਸੌਂਪੀ ਹੈ। ਕਾਂਗਰਸ ਨੇਤਾ ਤੇ ਪੰਜਾਬ ਇੰਚਾਰਜ ਭੂਪੇਸ਼ ਬਘੇਲ ਨੇ ਬੁੱਧਵਾਰ ਨੂੰ ਪੰਜਾਬ ਇਕਾਈ ਦੇ ਵਿੱਚ ਚੱਲ ਰਹੇ ਅੰਦਰੂਨੀ ਕਲੇਸ਼ ਦੇ ਬਾਰੇ ਆਪਣੀ ਰਿਪੋਰਟ AICC ਦੇ ਜਨਰਲ ਸਕੱਤਰ ਸੰਗਠਨ ਜਿਹੜਾ KC ਵੇਨੂ ਗੋਪਾਲ ਨੂੰ ਸੌਂਪਤੀ ਹੈ ਤੇ ਕਿਹਾ ਕਿ ਪਾਰਟੀ ਦੀ ਲੀਡਰਸ਼ਿਪ ਦੇ ਬਾਰੇ ਕੋਈ ਵੀ ਫੈਸਲਾ ਸੋਚ ਵਿਚਾਰ ਤੋਂ ਬਾਅਦ ਹੀ ਲਿਆ ਜਾਵੇਗਾ, ਇਸ ਨੂੰ ਮਾਮੂਲੀ ਕੰਮ ਨਹੀਂ ਮੰਨਿਆ ਜਾਵੇਗਾ। ਬਘੇਲ ਹੁਣਾਂ ਕਿਹਾ ਕਿ ਜਿਨ੍ਹਾਂ ਨੇ ਵੀ ਵੇਨੂ ਗੋਪਾਲ ਦੇ ਨਾਲ ਉਨ੍ਹਾਂ ਦੀ ਰਿਹਾਇਸ਼ ਦੇ ਉੱਤੇ ਮੁਲਾਕਾਤ ਕੀਤੀ, ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਰਿਪੋਰਟ ਤਿਆਰ ਕਰਨ ਤੋਂ ਪਹਿਲਾਂ ਪੰਜਾਬ ਦੇ ਵਿੱਚ 6 ਦਿਨਾਂ ਦੀ ਵਿਆਪਕ ਸਲਾਹ ਮਸ਼ਵਰਾ ਪ੍ਰਕਿਰਿਆ ਵੀ ਪੂਰੀ ਕੀਤੀ ਹੈ। ਪੱਤਰਕਾਰਾਂ ਨਾਲ ਦੱਸਦਿਆਂ ਹੋਇਆਂ ਕਿਹਾ ਕਿ ਮੈਂ ਸੂਬੇ ਭਰ ਦੇ ਨੇਤਾਵਾਂ ਦੇ ਨਾਲ ਮੁਲਾਕਾਤ ਕੀਤੀ ਤੇ ਪੰਜਾਬ ਕਾਂਗਰਸ ਕਮੇਟੀ ਦਫ਼ਤਰ ਦੇ ਵਿੱਚ ਮੀਟਿੰਗਾਂ ਦੇ ਵਿੱਚ ਵੀ ਤੇ ਇੱਕ ਇੱਕ ਕਰਕੇ ਵੀ ਉਨ੍ਹਾਂ ਚਰਚਾਵਾਂ ਦੇ ਆਧਾਰ ਦੇ ਉੱਤੇ ਮੈਂ ਆਪਣੇ ਰਿਪੋਰਟ ਜਿਹੜੀ ਹੈ KC ਵੇਨੂ ਗੋਪਾਲ ਹੁਣਾਂ ਨੂੰ ਸੌਂਪ ਦਿੱਤੀ ਹੈ ਤੇ ਦੇਖਦਿਆਂ ਕੀ ਅੱਗੇ ਜਾ ਕੇ ਸੁਣਨ ਨੂੰ ਮਿਲਦਾ ਹੈ। ਪੰਜਾਬ ਅਸੈਂਬਲੀ ਮੌਨਸੂਨ ਸੈਸ਼ਨ ਅਗਸਤ ਦੇ ਪਹਿਲੇ ਹਫ਼ਤੇ ਮੌਨਸੂਨ ਸੈਸ਼ਨ ਸੱਦਣ ਦੀ ਤਿਆਰੀ ਜਿਹੜੀ ਹੋ ਰਹੀ ਹੈ। ਪੰਜਾਬ ਵਿਧਾਨ ਸਭਾ ਮੌਨਸੂਨ ਸੈਸ਼ਨ ਅਗਸਤ ਮਹੀਨੇ ਦੇ ਪਹਿਲੇ ਹਫ਼ਤੇ ਹੋਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 1-2 ਦਿਨਾਂ ਦੇ ਵਿੱਚ ਮੌਨਸੂਨ ਸੈਸ਼ਨ ਦੇ ਬਾਰੇ ਸੂਚਨਾ ਸਾਂਝੀ ਕੀਤੀ ਜਾ ਸਕਦੀ ਹੈ। ਪੰਜਾਬ ਸਰਕਾਰ ਕਰੀਬ ਹਫ਼ਤੇ ਭਰ ਦਾ ਸੈਸ਼ਨ ਸੱਦਣ ਦੇ ਰੋਹ ਦੇ ਵਿਚ ਹੈ ਤੇ 15 ਅਗਸਤ ਤੋਂ ਪਹਿਲਾਂ ਇਹ ਸੈਸ਼ਨ ਸਮਾਪਤ ਕਰਨ ਦੀ ਵਿਉਂਤ ਬਣਾਈ ਜਾ ਰਹੀ ਹੈ। ਪਹਿਲਾਂ ਇਹ ਚਰਚੇ ਸਨ ਕਿ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਜਾ ਸਕਦਾ ਹੈ। ਏਜੰਡਿਆਂ ਦੇ ਉੱਤੇ ਵਿਚਾਰ ਵਟਾਂਦਰਾ ਸ਼ੁਰੂ ਹੋ ਚੁੱਕਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਮੌਨਸੂਨ ਸੈਸ਼ਨ ਦੇ ਲਈ ਵਿਚਾਰ ਵਟਾਂਦਰਾ ਸ਼ੁਰੂ ਕੀਤਾ ਤੇ ਸੈਸ਼ਨ ਦੇ ਵਿਚ ਲਿਆਂਦੇ ਜਾਣ ਵਾਲੇ ਬਿਜਨਸ ਤੇ ਚਰਚਾ ਕੀਤੀ ਜਾ ਰਹੀ ਹੈ। ਇਸ ਸੈਸ਼ਨ ਦੇ ਵਿਚ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਸੋਧ ਐਕਟ 226 ਵਿਚ ਸੋਧ ਕੀਤੇ ਜਾਣ ਦਾ ਏਜੰਡਾ ਆਉਣ ਦੀ ਸੰਭਾਵਨਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ 29 ਜੂਨ ਨੂੰ ਆਦੇਸ਼ ਦਿੱਤੇ ਗਏ ਸਨ ਕਿ 1 ਮਹੀਨੇ ਦੇ ਅੰਦਰ ਐਕਟ ਦੇ ਵਿਚ ਸੋਧ ਕੀਤੀ ਜਾਵੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ 29 ਜੂਨ ਨੂੰ ਸਿੱਖ ਵਿਧਾਇਕ ਤੇ ਮੰਤਰੀ ਪੇਸ਼ ਹੋਏ ਸਨ ਤੇ ਪੰਜਾਬ ਸਰਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਕੁਝ ਸਮੇਂ ਦੀ ਮੁਹਲਤ ਜਿਹੜੀ ਹੈ ਲੈ ਸਕਦੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਉਪਰੋਕਤ ਐਕਟ ਦੇ ਵਿਚ ਸੋਧ ਕੀਤੇ ਜਾਣ ਦਾ ਸਮਾਂ 29 ਜੁਲਾਈ ਨੂੰ ਖਤਮ ਹੋ ਰਿਹਾ ਤੇ ਇਸੇ ਤਰ੍ਹਾਂ ਹੀ ਮੌਨਸੂਨ ਸੈਸ਼ਨ ਦੇ ਵਿਚ ਪੰਜਾਬ ਰੈਗੂਲੇਸ਼ਨ ਆਫ ਫੀਸ ਆਫ ਅਨ ਐਡਿਡ ਐਜੂਕੇਸ਼ਨਲ ਇੰਸਟੀਟਿਊਸ਼ਨਲ ਜਿਹੜਾ ਸੋਧ ਹੈ ਆਰਡੀਨੈਸ ਜਿਹੜਾ 226 ਨੂੰ ਐਕਟ ਦਾ ਰੂਪ ਦਿੱਤਾ ਜਾ ਸਕਦਾ ਜਿਸ ਨੂੰ ਹਾਲ ਹੀ ਦੇ ਵਿਚ ਰਾਜਪਾਲ ਪੰਜਾਬ ਨੇ ਪ੍ਰਵਾਨਗੀ ਦਿੱਤੀ ਹੈ। ਦੂਸਰੇ ਪਾਸੇ ਪੰਜਾਬ ਕਾਂਗਰਸ ਤੇ ਮੁੱਖ ਮੰਤਰੀ ਸਾਹਿਬ ਨੇ ਤੰਜ ਕੀਤਾ। ਕਹਿੰਦੇ ਬੱਸ ਦੇ ਵਿਚ ਇਕੱਠੇ ਤਾਂ ਚੜ ਸਕਦੇ ਨੇ ਕਾਂਗਰਸ ਵਾਲੇ ਪਰ ਲੜ ਕੇ ਹੀ ਉਤਰਨਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਕੇਰੀਆਂ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਵਿਰੋਧੀ ਧਿਰ ਦੇ ਉੱਤੇ ਤਿੱਖਾ ਹਮਲਾ ਜਿਹੜਾ ਬੋਲਿਆ ਤੇ ਸ਼੍ਰੋਮਣੀ ਅਕਾਲੀ ਦਲ ਤੇ ਬੇਅਦਬੀ ਕਾਨੂੰਨ ਨੂੰ ਲੈ ਕੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅੱਜ ਕਾਨੂੰਨ ਦਾ ਵਿਰੋਧ ਕਰ ਰਿਹਾ ਪਰ ਪਹਿਲਾਂ ਇਹ ਦੱਸਣਾ ਚਾਹੀਦਾ ਹੈ ਕਿ ਜਦੋਂ ਉਹ 5 ਵਾਰ ਮੁੱਖ ਮੰਤਰੀ ਦੇ ਨਾਲ ਸੱਤਾ ਦੇ ਵਿਚ ਸੀ ਤਾਂ ਉਸਨੇ ਅਜਿਹਾ ਕਾਨੂੰਨ ਕਿਉਂ ਨਹੀਂ ਬਣਾਇਆ। ਮਾਨ ਨੇ ਦੋਸ਼ ਲਾਇਆ ਕਿ ਜੇ ਕਾਂਗਰਸ ਭਾਜਪਾ ਜਾਂ ਸ਼੍ਰੋਮਣੀ ਅਕਾਲੀ ਦਲ ਸੱਤਾ ਦੇ ਵਿਚ ਵਾਪਸ ਆਉਂਦੇ ਨੇ ਤਾਂ ਉਹ ਸਭ ਤੋਂ ਪਹਿਲਾਂ ਕਦਮ ਇਹੀ ਚੁੱਕਣਗੇ ਕਿ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਭਲਾਈ ਸਕੀਮਾਂ ਤੇ ਜਨਤਕ ਲਾਭਾਂ ਨੂੰ ਬੰਦ ਕਰ ਦਿੱਤਾ ਜਾਵੇਗਾ। ਡਰਾਵਾ ਪੇਸ਼ ਕੀਤਾ ਜਾ ਰਿਹਾ। ਮੁੱਖ ਮੰਤਰੀ ਦੇ ਅਹੁਦੇ ਦੇ ਲਈ ਦਾਅਵਾ ਪੇਸ਼ ਕਰਨ ਵਾਲੇ ਵਿਰੋਧੀ ਨੇਤਾਵਾਂ ਤੇ ਚੁਟਕੀ ਲੈਂਦਿਆਂ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਘੱਟੋ ਘੱਟ 60 ਵਿਧਾਨ ਸਭਾ ਸੀਟਾਂ ਜਿੱਤ ਕੇ ਆਪਣੀ ਤਾਕਤ ਸਾਬਤ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਸਵਾਲ ਕੀਤਾ ਕਿ ਉਨ੍ਹਾਂ ਨੂੰ ਇੰਨੀਆਂ ਸੀਟਾਂ ਕਿੱਥੋਂ ਮਿਲਣਗੀਆਂ। ਭਾਈ ਜਿੱਥੋਂ ਤੁਹਾਨੂੰ ਮਿਲੀਆਂ ਉਥੋਂ ਹੀ ਮਿਲਣੀਆਂ, ਕਿਤੋਂ ਅਮਰੀਕੋ ਤੋੜੀ ਲੈ ਕੇ ਆਉਣੀਆਂ ਨੇ। ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਪ੍ਰਸਤਾਵਿਤ ਪੰਜਾਬ ਦੌਰੇ ਦਾ ਹਵਾਲਾ ਦਿੰਦਿਆਂ ਮਾਨ ਨੇ ਟਿੱਪਣੀ ਕੀਤੀ ਕਿ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਹ ਪੰਜਾਬ ਕਾਂਗਰਸ ਦੇ ਸਾਰੇ ਆਗੂਆਂ ਨੂੰ ਇੱਕ ਬੱਸ ਦੇ ਵਿਚ ਇਕੱਠੇ ਲੈ ਕੇ ਜਾਣਗੇ ਤੇ ਉਨ੍ਹਾਂ ਵਿਅੰਗ ਕਰਦਿਆਂ ਕਿਹਾ ਕਿ ਉਹ ਬੱਸ ਦੇ ਵਿਚ ਇਕੱਠੇ ਤਾਂ ਚੜ ਸਕਦੇ ਨੇ ਪਰ ਆਪਸ ਦੇ ਵਿਚ ਲੜ ਕੇ ਉਤਰਨਗੇ। ਮੁੱਖ ਮੰਤਰੀ ਨੇ ਵਾਸੀਆਂ ਨੂੰ ਮੁਕੇਰੀਆਂ ਦੇ ਵਿਚ ਸਰਕਾਰੀ ਕਾਲਜ ਦੀ ਉਸਾਰੀ ਦੇ ਲਈ ਢੁਕਵੀਂ ਜ਼ਮੀਨ ਮੁਹੱਈਆ ਕਰਵਾਉਣ ਦੀ ਅਪੀਲ ਵੀ ਕੀਤੀ ਹੈ ਤੇ ਉਨ੍ਹਾਂ ਭਰੋਸਾ ਵੀ ਦਿੱਤਾ ਕਿ ਇੱਕ ਵਾਰ ਜ਼ਮੀਨ ਉਪਲਬਧ ਹੋਣ ਦੇ ਉੱਤੇ ਸਰਕਾਰ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਇੱਕ ਅਤਿ ਆਧੁਨਿਕ ਸਰਕਾਰੀ ਕਾਲਜ ਸਥਾਪਿਤ ਕਰੇਗੀ ਇੱਥੇ। ਉਨ੍ਹਾਂ ਅੱਗੇ ਐਲਾਨ ਕੀਤਾ ਕਿ ਹਾਜੀਪੁਰ ਅਤੇ ਮੁਕੇਰੀਆਂ ਦੇ ਸਰਕਾਰੀ ਹਸਪਤਾਲਾਂ ਨੂੰ ਖੇਤਰ ਦੇ ਜਿਹੜੇ ਨੇ ਵਾਸੀਆਂ ਦੇ ਲਈ ਸੇਵਾਵਾਂ ਬਿਹਤਰ ਬਣਾਉਣ ਵਾਸਤੇ ਉੱਨਤ ਮੈਡੀਕਲ ਬੁਨਿਆਦੀ ਢਾਂਚੇ ਅਤੇ ਆਧੁਨਿਕ ਸਿਹਤ ਸਹੂਲਤਾਂ ਦੇ ਨਾਲ ਅਪਗ੍ਰੇਡ ਜਿਹੜਾ ਕੀਤਾ ਜਾਵੇਗਾ। ਦੂਸਰੇ ਪਾਸੇ ਰਾਜਾ ਵੜਿੰਗ ਦੇ ਅਸਤੀਫੇ ਦੀਆਂ ਕਿਆਸ ਰਾਈਆਂ ਜੋ ਨੇ। ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੂੰ ਦਿੱਲੀ ਤਲਬ ਕਰਨ ਤੋਂ ਬਾਅਦ ਪੰਜਾਬ ਕਾਂਗਰਸ ਦਾ ਜਿਹੜਾ ਪ੍ਰਧਾਨ ਹੈ ਆਪਣਾ ਬਦਲਣ ਦੇ ਚਰਚੇ ਨੇ। ਇਸ ਦੇ ਦੌਰਾਨ ਰਾਜਾ ਵੜਿੰਗ ਦੇ ਅਸਤੀਫੇ ਦੀਆਂ ਕਿਆਸ ਰਾਈਆਂ ਨੇ ਪਰ ਇਸ ਦੀ ਕਿਸੇ ਵੀ ਕਾਂਗਰਸ ਆਗੂ ਨੇ ਅਜੇ ਤੱਕ ਪੁਸ਼ਟੀ ਨਹੀਂ ਕੀਤੀ ਹੈ। ਇਸ ਤੋਂ ਇਲਾਵਾ ਪੰਜਾਬ ਦੀ ਸਿਆਸਤ ਦੇ ਵਿਚ ਕਈ ਚਰਚਾਵਾਂ ਚੱਲ ਰਹੀਆਂ ਨੇ ਕਿ ਇਹ ਵੀ ਕਿਹਾ ਜਾ ਰਿਹਾ ਕਿ ਕਾਂਗਰਸ ਪੰਜਾਬ ਦੇ ਵਿਚ ਕਿਸੇ ਹਿੰਦੂ ਚਿਹਰੇ ਨੂੰ ਪ੍ਰਧਾਨ ਬਣਾ ਸਕਦੀ ਹੈ। ਪੰਜਾਬ ਕਾਂਗਰਸ ਦੀ ਰਿਪੋਰਟ ਦੇ ਵਿਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੇ 23 ਜ਼ਿਲ੍ਹਿਆਂ ਦੇ ਪ੍ਰਧਾਨ ਰਾਜਾ ਵੜਿੰਗ ਦੇ ਹੱਕ ਦੇ ਵਿਚ ਨੇ ਜਦਕਿ 117 ਵਿਧਾਨ ਸਭਾ ਹਲਕਿਆਂ ਚੋਂ ਕਾਂਗਰਸ ਦੀ ਟਿਕਟ ਦੇ ਉੱਤੇ ਚੋਣ ਲੜਨ ਵਾਲਿਆਂ ਦੇ ਵਿਚੋਂ 70% ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਚ ਨੇ। ਪੰਜਾਬ ਕਾਂਗਰਸ ਦੇ ਇੰਚਾਰਜ ਬਘੇਲ ਕਈ ਵਾਰ ਕਹਿ ਚੁੱਕੇ ਨੇ ਕਿ ਕਾਂਗਰਸ ਹਾਈਕਮਾਂਡ ਦਾ ਫੈਸਲਾ ਨਹੀਂ ਬਦਲਣਗੇ ਪਰ ਕਾਂਗਰਸ ਇਹ ਚੰਗੀ ਤਰ੍ਹਾਂ ਜਾਣਦੀ ਹੈ ਕਿ ਜੇ ਚੰਨੀ ਦੇ ਧੜੇ ਨੂੰ ਨਜ਼ਰਅੰਦਾਜ਼ ਕੀਤਾ ਜਾਂ ਨਾਰਾਜ਼ ਕੀਤਾ ਕਿਸੇ ਵੀ ਧੜੇ ਨੂੰ ਤਾਂ ਇਸਦਾ ਖਮਿਆਜ਼ਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿਚ ਭੁਗਤਣਾ ਪਵੇਗਾ। ਰਾਹੁਲ ਗਾਂਧੀ ਪੰਜਾਬ ਦੇ ਸਾਰੇ ਆਗੂਆਂ ਦੇ ਵਿਚਾਰ ਸੁਣਨ ਦੇ ਲਈ ਤਿਆਰ ਨੇ ਤੇ ਉਹ ਸੂਬਾ ਇਕਾਈ ਦੇ ਅੰਦਰ ਉੱਠੀ ਇਸ ਬਗਾਵਤ ਨੂੰ ਜਲਦੀ ਤੋਂ ਜਲਦੀ ਸ਼ਾਂਤ ਕਰਨਾ ਚਾਹੁੰਦੇ ਨੇ। ਪਾਰਟੀ ਹਾਈ ਕਮਾਂਡ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਕਾਂਗਰਸ ਸੂਬੇ ਅੰਦਰ ਚੱਲ ਰਹੀ ਖਾਨਾ ਜੰਗੀ ਨਾਲ ਪਾਰਟੀ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਇਸ ਤੋਂ ਪਹਿਲਾਂ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਅਮਰਿੰਦਰ ਸਿੰਘ ਰਾਜਾਵੜਿੰਗ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਬਰਕਰਾਰ ਰੱਖਣ ਦੇ ਫੈਸਲੇ ਨੇ ਵੱਡਾ ਵਿਵਾਦ ਖੜਾ ਕਰ ਦਿੱਤਾ। ਪਾਰਟੀ ਦੇ ਕਈ ਸੀਨੀਅਰ ਆਗੂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਇਸ ਫੈਸਲੇ ਦਾ ਵਿਰੋਧ ਕਰ ਰਹੇ ਨੇ ਤੇ ਇਨ੍ਹਾਂ ਤੋਂ ਇਲਾਵਾ ਕਈ ਹੋਰ ਪ੍ਰਮੁੱਖ ਆਗੂ ਵੀ ਰਾਜਾਵੜਿੰਗ ਨੂੰ ਪ੍ਰਧਾਨਗੀ ਦੇ ਅਹੁਦੇ ਦੇ ਉੱਤੇ ਰੱਖਣ ਦੇ ਖਿਲਾਫ਼ ਨੇ। ਰਾਜਾਵੜਿੰਗ ਨੂੰ ਨਾ ਹਟਾਉਣ ਅਤੇ ਚਰਨਜੀਤ ਸਿੰਘ ਚੰਨੀ ਨੂੰ ਨਾਰਾਜ਼ ਨਾ ਕਰਨ ਦੇ ਵੱਡੇ ਸਿਆਸੀ ਕਾਰਨ ਪਾਰਟੀ ਹਾਈਕਮਾਂਡ ਦੇ ਰਾਜਾਵੜਿੰਗ ਨੂੰ ਪ੍ਰਧਾਨਗੀ ਤੋਂ ਹਟਾਉਣਾ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨਾਰਾਜ਼ ਕਰਨਾ ਆਸਾਨ ਫੈਸਲਾ ਨਹੀਂ ਹੈ। ਰਾਜਾਵੜਿੰਗ ਨੂੰ ਨਾ ਹਟਾਉਣ ਦੇ ਪਿੱਛੇ ਕਈ ਸਿਆਸੀ ਕਾਰਨ ਦੱਸੇ ਜਾ ਰਹੇ ਹੈ ਤੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਚ ਕਾਂਗਰਸ 117 ਦੇ ਵਿਚੋਂ ਸਿਰਫ 18 ਸੀਟਾਂ ਤੱਕ ਸਿਮਟ ਗਈ ਸੀ। ਇਸ ਹਾਰ ਤੋਂ ਬਾਅਦ ਪਾਰਟੀ ਦੇ ਆਗੂ ਨਿਰਾਸ਼ ਸਨ ਤੇ ਉਸ ਵੇਲੇ ਕੋਈ ਵੀ ਸੂਬਾ ਪ੍ਰਧਾਨ ਜਿਹੜੇ ਨੇ ਉਹਦੀ ਜਿੰਮੇਵਾਰੀ ਸੰਭਾਲਣ ਦੇ ਲਈ ਤਿਆਰ ਨਹੀਂ ਸੀ। ਅਜਿਹੇ ਹਾਲਾਤਾਂ ਦੇ ਵਿਚ ਰਾਜਾਵੜਿੰਗ ਨੇ ਇਹ ਜਿੰਮੇਵਾਰੀ ਸੰਭਾਲੀ ਤੇ ਪਾਰਟੀ ਨੂੰ ਮੁੜ ਖੜਾ ਕਰਨ ਦੇ ਲਈ ਕੰਮ ਕੀਤਾ। ਇਸ ਤੋਂ ਇਲਾਵਾ 2024 ਦੀਆਂ ਲੋਕ ਸਭਾ ਚੋਣਾਂ ਦੇ ਵਿਚ ਆਮ ਆਦਮੀ ਪਾਰਟੀ ਪੰਜਾਬ ਦੀਆਂ ਸਾਰੀਆਂ 13 ਸੀਟਾਂ ਜਿੱਤਣ ਦਾ ਦਾਅਵਾ ਕਰ ਰਹੀ ਸੀ। ਇਸ ਦੇ ਬਾਵਜੂਦ ਰਾਜਾਵੜਿੰਗ ਦੀ ਅਗਵਾਈ ਹੇਠ ਕਾਂਗਰਸ ਨੇ ਸਭ ਤੋਂ ਵੱਧ 7 ਲੋਕ ਸਭਾ ਸੀਟਾਂ ਜਿੱਤੀਆਂ। ਖੁਦ ਰਾਜਾਵੜਿੰਗ ਨੇ ਵੀ ਮੁਕਤਸਰ ਤੋਂ ਆ ਕੇ ਲੁਧਿਆਣਾ ਦੇ ਵਿਚ ਰਵਨੀਤ ਸਿੰਘ ਬਿੱਟੂ ਨੂੰ ਹਰਾਇਆ। ਚਰਨਜੀਤ ਸਿੰਘ ਚੰਨੀ ਨੂੰ ਨਾਰਾਜ਼ ਨਾ ਕਰਨ ਦੇ ਵੀ ਅਹਿਮ ਜਿਹੜੇ ਕਾਰਨ ਨੇ। ਚੰਨੀ ਨਾਲ ਕਈ ਤਜਰਬੇਕਾਰ ਆਗੂ ਜੁੜੇ ਹੋਏ ਨੇ। ਅਜਿਹੀ ਸਥਿਤੀ ਦੇ ਵਿਚ ਜੇਕਰ ਇਹ ਧੜਾ ਨਾਰਾਜ਼ ਹੁੰਦਾ ਹੈ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿਚ ਕਾਂਗਰਸ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਚੰਨੀ ਨੂੰ ਨਜ਼ਰਅੰਦਾਜ਼ ਕਰਨ ਦੇ ਨਾਲ ਪੰਜਾਬ ਦੇ ਕਰੀਬ 32 ਫੀਸਦੀ ਦਲਿਤ ਵੋਟ ਬੈਂਕ ਦੇ ਨਾਰਾਜ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪਹਿਲਾਂ ਹੀ ਤਰਨ ਤਾਰਨ ਜ਼ਿਮਨੀ ਚੋਣ ਜਿਹੜੀ ਹੋਣ ਦੇ ਦੌਰਾਨ ਰਾਜਾਵੜਿੰਗ ਦੇ ਵੱਲੋਂ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਮਰਹੂਮ ਬੂਟਾ ਸਿੰਘ ਦੇ ਬਾਰੇ ਦਿੱਤੇ ਗਏ ਬਿਆਨ ਦੇ ਕਾਰਨ ਦਲਿਤ ਭਾਈਚਾਰੇ ਦੇ ਵਿਚ ਨਾਰਾਜ਼ਗੀ ਹੈ ਤੇ ਜੇ ਚੰਨੀ ਦੇ ਖਿਲਾਫ਼ ਕੋਈ ਕਾਰਵਾਈ ਹੁੰਦੀ ਹੈ ਜਾਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਤਾਂ ਵੋਟ ਬੈਂਕ ਜਿਹੜਾ ਹੈ ਕਾਂਗਰਸ ਤੋਂ ਦੂਰ ਹੋ ਸਕਦਾ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿਚ ਦਲਿਤ ਵੋਟਾਂ ਵਾਲੇ ਦੁਆਬਾ ਖੇਤਰ ਦੇ ਵਿਚ ਕਾਂਗਰਸ ਨੇ ਆਮ ਆਦਮੀ ਪਾਰਟੀ ਨੂੰ ਸਖ਼ਤ ਟੱਕਰ ਜਿਹੜੀ ਹੈ ਉਸ ਸਮੇਂ ਦੇ ਵਿਚ ਦਿੱਤੀ ਸੀ। ਦੂਸਰੇ ਪਾਸੇ FBI ਨੇ ਭਾਰਤੀ ਗੈਂਗਸਟਰ ਨਿਤਿਸ਼ ਕੌਸ਼ਲ ਨੂੰ ਆਪਣੀ ਮੋਸਟ ਵਾਂਟਡ ਸੂਚੀ ਦੇ ਵਿਚ ਸ਼ਾਮਲ ਕਰਤਾ ਹੈ। FBI ਜਿਹੜੀ ਹੈ ਨੇ ਭਗਵਾਨਪੁਰੀਆ ਗੈਂਗ ਅਤੇ ਆਪਣਾ ਸਿਕੰਜਾ ਕੱਸਦਿਆਂ ਅਮਰੀਕਾ ਦੇ ਵਿਚ ਕਤਲ, ਅਗਵਾ ਤੇ ਨਸ਼ਾ ਤਸਕਰੀ ਦੇ ਵਿਚ ਸ਼ਾਮਲ ਕਥਿਤ ਗੈਂਗਸਟਰ ਨਿਤਿਸ਼ ਕੌਸ਼ਲ ਨੂੰ ਆਪਣੀ ਸਭ ਤੋਂ ਵੱਧ ਚੜਿਆ ਲੋੜੀਂਦੇ ਅਪਰਾਧੀਆਂ ਮੋਸਟ ਵਾਂਟਡ ਦੀ ਸੂਚੀ ਦੇ ਵਿਚ ਸ਼ਾਮਲ ਕੀਤਾ। FBI ਨੇ ਮੰਗਲਵਾਰ ਕੱਲ ਬੀਤੇ ਚ ਦਸਿਆ ਕਿ ਭਾਰਤੀ ਨਾਗਰਿਕ ਕੌਸ਼ਲ ਕਥਿਤ ਤੌਰ ਦੇ ਉਤੇ ਭਗਵਾਨਪੁਰੀਆ ਸੰਗਠਿਤ ਅਪਰਾਧ ਗਰੁੱਪ ਦੇ ਲਈ ਹਿੰਸਕ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਜਿਹਦੇ ਵਿਚ ਅਗਵਾ ਅਤੇ ਹਮਲੇ ਵਰਗੀਆਂ ਘਟਨਾਵਾਂ ਸ਼ਾਮਲ ਨੇ। FBI ਨੇ ਕਿਹਾ ਕਿ ਨਿਤਿਸ਼ ਕੌਸ਼ਲ ਇਕ ਅੰਤਰਰਾਸ਼ਟਰੀ ਅਪਰਾਧਿਕ ਸੰਗਠਨ ਦੇ ਵਿਚ ਕਥਿਤ ਤੌਰ ਦੇ ਉਤੇ ਸ਼ਾਮਲ ਹੈ ਜੋ ਕਤਲ, ਅਗਵਾ, ਨਸ਼ਾ ਤਸਕਰੀ, ਫਰੋਤੀ, ਹਥਿਆਰਾਂ ਦੀ ਤਸਕਰੀ, ਮਨੀ ਲਾਂਡਰਿੰਗ ਤੇ ਮਨੁੱਖੀ ਤਸਕਰੀ ਦੇ ਵਰਗੇ ਅਪਰਾਧਾਂ ਦੇ ਵਿਚ ਲੱਗਿਆ ਹੋਇਆ। ਜਾਂਚ ਜਿਹੜੀ ਏਜੰਸੀ ਹੈ ਉਹਨੇ ਚੇਤਾਵਨੀ ਦਿੱਤੀ ਹੈ ਕਿ ਕੌਸ਼ਲ ਨੂੰ ਹਥਿਆਰਬੰਦ, ਖਤਰਨਾਕ ਅਤੇ ਭੱਜਣ ਦਾ ਜੋਖਮ ਮੰਨਿਆ ਜਾਣਾ ਚਾਹੀਦਾ ਤੇ ਲੋਕਾਂ ਨੂੰ ਉਸ ਦੇ ਬਾਰੇ ਕਿਸੇ ਵੀ ਜਾਣਕਾਰੀ ਦੇ ਲਈ ਸਥਾਪਕ ਸਥਾਨਕ ਜਿਹੜੀ ਹੈ FBI ਦਫ਼ਤਰ, ਅਮਰੀਕੀ ਦੂਤਾਵਾਸ ਜਾਂ ਕੌਂਸਲਰ ਦੇ ਨਾਲ ਸੰਪਰਕ ਕਰਨ ਦੇ ਲਈ ਕਿਹਾ ਗਿਆ ਹੈ। ਦੂਸਰੇ ਪਾਸੇ ਆਪਣੀ ਗੱਲ ਕਰੀਏ ਤਾਂ ਭਾਜਪਾ ਦੇ ਨਾਲ ਗੱਠਜੋੜ ਨੂੰ ਲੈ ਕੇ ਬੀਬੀ ਜਗੀਰ ਕੌਰ ਹੁਣਾਂ ਦਾ ਬਿਆਨ ਆਇਆ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਮਹਿਲਾ ਵਿੰਗ ਦੀ ਪ੍ਰਧਾਨ ਤੇ ਸਾਬਕਾ SGPC ਪ੍ਰਧਾਨ ਬੀਬੀ ਜਗੀਰ ਕੌਰ ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਪਾਰਟੀ ਦੀ ਰਣਨੀਤੀ ਸਪਸ਼ਟ ਕਰ ਦਿੱਤੀ ਹੈ ਤੇ ਕਪੂਰਥਲਾ ਦੇ ਵਿਚ ਇਕ ਪ੍ਰੈਸ ਕਾਨਫਰੰਸ ਦੇ ਦੌਰਾਨ ਉਨ੍ਹਾਂ ਕਿਹਾ ਕਿ ਚੋਣ ਗੱਠਜੋੜ ਦੇ ਲਈ ਸਾਰੀਆਂ ਪੰਥਕ ਸੋਚ ਵਾਲੀਆਂ ਰਾਜਨੀਤਿਕ ਪਾਰਟੀਆਂ ਲਈ ਪਾਰਟੀ ਦੇ ਦਰਵਾਜ਼ੇ ਪੂਰੀ ਤਰ੍ਹਾਂ ਖੁੱਲ੍ਹੇ ਨੇ ਤੇ ਭਾਜਪਾ ਦੇ ਨਾਲ ਭਵਿੱਖ ਦੇ ਵਿਚ ਗੱਠਜੋੜ ਦੇ ਸਵਾਲ ਦੇ ਬਾਰੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਜਾਂ ਭਾਜਪਾ ਪੰਜਾਬ ਅਤੇ ਸਿੱਖ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਨੂੰ ਯਕੀਨੀ ਬਣਾਉਂਦੀ ਹੈ ਤਾਂ ਭਾਜਪਾ ਦੇ ਨਾਲ ਗੱਠਜੋੜ ਦੇ ਬਾਰੇ ਵਿਚਾਰ ਕਰ ਸਕਦੇ ਹੈ ਤੇ ਉਨ੍ਹਾਂ ਮੁਤਾਬਕ ਪਾਰਟੀ ਦੇ ਲਈ ਪੰਜਾਬ ਤੇ ਭਾਈਚਾਰੇ ਦੇ ਹਿੱਤ ਸਭ ਤੋਂ ਕਹਿੰਦੇ ਉੱਪਰ ਨੇ। ਅਸੀਂ ਕਹਿੰਦੇ ਆਪਣੇ ਵੀ ਛੱਡ ਦੇਣੇ ਆ ਫਿਰ ਅਕਾਲੀ ਦਲ ਤੇ ਇਹਨਾਂ ਦੇ ਵਿਚ ਫਰਕ ਕੀ ਹੈ ਭਾਈ, ਉਧਰ ਹੀ ਹੋ ਜਾਓ ਫਿਰ, ਇੱਕ ਰਲਣਾ ਤਾਂ ਹੈ ਹੀ ਆ ਸਾਰਿਆਂ ਨੇ ਇੱਕ ਦੂਜੇ ਨਾਲ। ਬੀਬੀ ਜਗੀਰ ਕੌਰ ਨੇ ਸਿੱਖ ਰਾਜਨੀਤੀ ਦੇ ਵਿਚ ਏਕਤਾ ਦੀ ਵਕਾਲਤ ਕਰਦੇ ਕਿਹਾ ਕਿ ਵੱਖ ਵੱਖ ਧੜਿਆਂ ਦੇ ਵਿਚ ਵੰਡੀਆਂ ਸਾਰੀਆਂ ਅਕਾਲੀ ਦਲਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸ਼ਰਨ ਲੈਣੀ ਚਾਹੀਦੀ ਹੈ ਤੇ ਸੁਖਬੀਰ ਸਿੰਘ ਬਾਦਲ ਦੇ ਬਾਰੇ ਬੋਲਦਿਆਂ ਉਨ੍ਹਾਂ ਸਪਸ਼ਟ ਕੀਤਾ ਕਿ ਜੇਕਰ ਸੁਖਬੀਰ ਬਾਦਲ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਜਾਰੀ ਹੁਕਮਨਾਮੇ ਨੂੰ ਪੂਰੀ ਤਰ੍ਹਾਂ ਸਵੀਕਾਰ ਕਰਦੇ ਨੇ ਤਾਂ ਉਸਦੇ ਉੱਤੇ ਅਮਲ ਕਰਦੇ ਨੇ ਤਾਂ ਕਹਿੰਦੇ ਕੁਝ ਨਾ ਕੁਝ ਫਿਰ ਸੋਚਿਆ ਜਾ ਸਕਦਾ ਹੈ। ਸੁਖਬੀਰ ਬਾਦਲ ਦੇ ਨਾਲ ਚੱਲਣ ਦੇ ਲਈ ਤਿਆਰ ਹੈ। ਪਿਛਲੇ ਕੁਝ ਦਿਨਾਂ ਤੋਂ ਸਿਆਸੀ ਗਲਿਆਰਿਆਂ ਦੇ ਵਿਚ ਚੱਲ ਰਹੀ ਅਫਵਾਹਾਂ ਨੂੰ ਪੂਰੀ ਤਰ੍ਹਾਂ ਖਾਰਜ ਕਰਦੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਮੈਂ ਪੰਥ ਦੀ ਸੱਚੀ ਸੇਵਕ ਹਾਂ ਤੇ ਮੇਰੇ ਆਮ ਆਦਮੀ ਪਾਰਟੀ ਦੇ ਵਿਚ ਸ਼ਾਮਲ ਹੋਣ ਦੀਆਂ ਸਾਰੀਆਂ ਖ਼ਬਰਾਂ ਪੂਰੀ ਤਰ੍ਹਾਂ ਝੂਠੀਆਂ ਤੇ ਬੇਬੁਨਿਆਦ ਨੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਿਸੇ ਪੂੰਜੀਪਤੀ ਦੀ ਪਾਰਟੀ ਨਹੀਂ ਹੈ ਤੇ ਸਗੋਂ ਪੰਜਾਬ ਦੇ ਗਰੀਬ ਮਜ਼ਦੂਰਾਂ ਤੇ ਕਿਸਾਨਾਂ ਦੀ ਆਪਣੀ ਪਾਰਟੀ ਹੈ। ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਤੇ ਹਮਲਾ ਬੋਲਦਿਆਂ ਮਹਿਲਾ ਵਿੰਗ ਦੀ ਪ੍ਰਧਾਨ ਨੇ ਪੰਜਾਬ ਦੇ ਵਿਚ ਵਿਗੜਦੀ ਕਾਨੂੰਨੀ ਵਿਵਸਥਾ ਦੀ ਸਥਿਤੀ ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ ਤੇ ਉਨ੍ਹਾਂ ਦੋਸ਼ ਲਾਇਆ ਕਿ ਸੂਬੇ ਦੇ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਚੁੱਕੀ ਹੈ ਤੇ ਆਮ ਨਾਗਰਿਕ ਅਸੁਰੱਖਿਅਤ ਜਿਹੜੇ ਨੇ ਮਹਿਸੂਸ ਆਪਣੇ ਆਪ ਦੇ ਵਿਚ ਕਰ ਰਹੇ ਨੇ। ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਪਿੰਡ ਬੀਰੇ ਵਾਲਾ ਜੱਟਾਂ ਦੇ ਵਿਚ ਤਣਾਅ ਦਾ ਮਾਹੌਲ ਜਿਹੜਾ ਬਣ ਚੁੱਕਿਆ। ਮਾਨਸੇ ਤੋਂ ਖ਼ਬਰ ਲੱਗੀ ਹੈ, ਪਵਿੱਤਰ ਰੰਗਾਂ ਦੇ ਉੱਤੇ ਲਿਖੇ ਮਿਲੇ ਇਤਰਾਜ਼ਯੋਗ ਸ਼ਬਦ ਨੇ। ਮਾਨਸਾ ਜ਼ਿਲ੍ਹੇ ਦੇ ਪਿੰਡ ਬਿਰੇਵਾਲਾ ਜੱਟਾਂ ਦੇ ਵਿਚ ਬੁੱਧਵਾਰ ਨੂੰ ਇਕ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਿਤ ਬੇਅਦਬੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਤਣਾਅ ਦਾ ਮਾਹੌਲ ਬਣ ਗਿਆ। ਰਿਪੋਰਟ ਦੇ ਮੁਤਾਬਕ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗਾਂ ਪੰਨਿਆਂ ਤੇ ਇਤਰਾਜ਼ਯੋਗ ਅਤੇ ਅਪਮਾਨਜਨਕ ਸ਼ਬਦ ਲਿਖੇ ਹੋਏ ਮਿਲੇ ਨੇ, ਜਿਸ ਦੇ ਕਾਰਨ ਸਿੱਖ ਭਾਈਚਾਰੇ ਦੇ ਵਿਚ ਭਾਰੀ ਰੋਸ ਪੈਦਾ ਹੋਇਆ। ਪਿੰਡ ਦੇ ਕਈ ਨਿਵਾਸੀ ਅਤੇ ਨਿਹੰਗ ਸਿੰਘ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋਏ ਤੇ ਮੁਲਜ਼ਮਾਂ ਦੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗੁਰਵਿੰਦਰ ਸਿੰਘ ਉਨ੍ਹਾਂ ਨੇ ਦੋਸ਼ ਲਾਇਆ ਕਿ ਇਹ ਬੇਅਦਬੀ ਕੁਝ ਮਹੀਨੇ ਪਹਿਲਾਂ ਹੋਈ ਸੀ, ਹੁਣ ਨਹੀਂ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਨਿਯੁਕਤੀ ਕਰੀਬ 2 ਮਹੀਨੇ ਪਹਿਲਾਂ ਇਸ ਗੁਰਦੁਆਰਾ ਸਾਹਿਬ ਦੇ ਵਿਚ ਹੋਈ ਸੀ ਤੇ ਉਸ ਸਮੇਂ ਉਨ੍ਹਾਂ ਨੂੰ ਦਸਿਆ ਗਿਆ ਸੀ ਕਿ ਇਸ ਮਾਮਲੇ ਦੀ ਰਿਪੋਰਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਨੂੰ ਪਹਿਲਾਂ ਹੀ ਭੇਜੀ ਜਾ ਚੁੱਕੀ ਹੈ। ਇਹ ਪੁਰਾਣਾ ਮਾਮਲਾ ਜੀ ਦੁਬਾਰਾ ਚੁੱਕਿਆ ਗਿਆ ਤੇ ਉਹਦੀ ਜਾਂਚ ਮੰਗ ਰਹੇ ਨੇ। ਤੇ ਦੂਸਰੇ ਪਾਸੇ US ਜਾਂ ਹੋਰ ਸਾਰੀਆਂ ਗੱਲਾਂ ਬਾਤਾਂ ਕਰਦੇ ਆ, ਭਾਰਤ ਦੇ ਸਮੇਤ ਜਿਹੜਾ ਰੂਸੀ ਤੇਲ ਦੀ ਖਰੀਦ ਦੇ ਉੱਤੇ ਅਮਰੀਕਾ ਦਾ ਸਖ਼ਤ ਰੁੱਖ ਆ ਗਿਆ ਤੇ ਭਾਰਤ ਤੇ ਚੀਨ ਸਮੇਤ 5 ਦੇਸ਼ਾਂ ਦੇ ਉੱਤੇ 100% ਟੈਕਸ ਲਾਉਣ ਦੀ ਤਿਆਰੀ ਜਿਹੜੀ ਬੰਨ ਲਈ ਹੈ। ਇਹਨਾਂ ਖ਼ਬਰਾਂ ਨੂੰ ਅੱਗੇ ਜਾ ਕੇ ਡਿਸਕਸ ਕਰਦੇ ਹਾਂ ਤੇ ਗੱਲਬਾਤ ਕਰਦੇ ਹਾਂ ਆਪਾਂ। ਐਡਵੋਕੇਟ ਰਾਜਨ ਸੈਣੀ ਸਾਹਿਬ ਆਪਣੇ ਨਾਲ ਜੁੜ ਚੁੱਕੇ ਆ, ਉਹਨਾਂ ਦੇ ਨਾਲ ਵਾਰਤਾਲਾਪ ਦੀ ਸ਼ੁਰੂਆਤ ਕਰਦੇ ਹਾਂ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਮਾਨੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
2: ਹਾਲ ਚਾਲ ਠੀਕ ਹੈ ਸਰ
1: ਜੀ। ਮਾਨ ਸਾਹਿਬ ਤੁਹਾਡੇ ਵੱਲ ਕਿਹੜੇ ਬੜੇ ਮਾਰਦੇ ਆ ਜੀ, ਕੀ ਗੱਲ ਹੈ ਜੀ?
2: ਹਾਂ ਜੀ ਸਰ, ਇੱਦਾਂ ਆ ਸਿਆਸਤਦਾਨ ਜਿਹੜਾ ਆ ਉਹਨੂੰ ਜਿੱਥੋਂ ਕਿਤੇ 4 ਵੋਟਾਂ ਦਿਸਦੀਆਂ ਹੋਣ ਜੀ,
1: ਜੀ
2: ਪੋਸੀਬਿਲਿਟੀ ਲੱਗਦੀ ਹੋਵੇ
1: ਜੀ,
2: ਉਹ ਫੇਰ ਉੱਥੇ ਜਾਂ ਜਿੱਥੇ ਨਾ ਭਰੇ ਸਾਹਿਬ, ਇੱਕ ਹੋਰ ਵੀ ਚੀਜ਼ ਆ
1: ਜੀ,
2: ਜਿੱਥੇ ਵੱਡਾ ਨੇਤਾ ਜਿਹੜਾ ਆ ਡਾਇਰੈਕਟ ਇੰਟਰੈਕਸ਼ਨ ਕਰਨ ਦੀ ਮਤਲਬ ਜਿਹੜਾ ਆ ਕੋਸ਼ਿਸ਼ ਕਰ ਰਿਹਾ ਨਾ
1: ਜੀ,
2: ਇਹਦਾ ਮਤਲਬ ਇਹ ਆ ਕਿ ਜਿਹੜਾ ਉੱਥੇ ਬੈਠਾ ਨੇਤਾ ਹੈਗਾ ਆ ਉਹਦੀ ਕੁਰਸੀ ਨੂੰ ਖਤਰਾ
1: ਜੀ,
2: ਉਹ ਫਿਰ ਚਿੰਨਹਿਤ ਕਰ ਲੈਂਦੇ ਹੈਗੇ ਆ ਜੀ ਉਹ ਸੀਟਾਂ, ਉੱਥੇ ਜਿਹੜਾ ਆ ਆਪਣਾ ਡਾਇਰੈਕਟ ਇੰਟਰੈਕਸ਼ਨ ਕਰਦੇ ਆ ਤਾਂ ਕਿ ਕੱਲ ਨੂੰ ਜੇ ਆਪਾਂ ਕੈਂਡੀਡੇਟ ਬਦਲਦੇ ਵੀ ਆ ਤੇ ਉਹਦਾ ਜਿਹੜਾ ਆ ਉਹ ਛੋਟਾ ਨੇਤਾ ਆਪਣਾ ਬਹੁਤਾ ਪ੍ਰਭਾਵ ਨਾ ਦਿਖਾ ਸਕੇ
1: ਜੀ।
2: ਸੋ ਇਸ ਕਰਕੇ ਉਹ ਬਦ ਦਸਤੂਰ, ਹੋਰ ਇੱਦਾਂ ਦੀ ਕੋਈ ਗੱਲ ਨੀ ਹੈਗੀ ਕਿ ਹਾਂ ਜੀ ਜੀ ਮਾਨ ਸਾਹਿਬ ਨੂੰ ਸਾਡੇ ਇਲਾਕੇ ਨਾਲ ਬਹੁਤਾ ਤੇ ਆ
1: ਜੀ,
2: ਜਾਂ ਇੱਥੇ ਕੋਈ ਬੜਾ ਵਿਕਾਸ ਪ੍ਰੋਜੈਕਟ ਚੱਲ ਰਹੇ ਹੈਗੇ ਜਿਹੜੇ ਉਹ ਦੇਖਣ ਆ ਰਹੇ ਆ ਜੀ, ਉਹ ਸਿਰਫ ਇਹੀ ਅੰਦਾਜ਼ਾ ਲਾਇਆ ਜਾ ਰਿਹਾ ਹੈਗਾ ਆ ਜੀ।
1: ਜਿੰਨੇ
2: ਵੀ ਸੂਝਵਾਨ ਬੰਦੇ ਆ ਉਹਨਾਂ ਨਾਲ ਮੈਂ ਗੱਲ ਕੀਤੀ ਆ ਉਹਨਾਂ ਦਾ, ਕਿਉਂਕਿ ਪਹਿਲਾਂ ਵੀ ਤੁਸੀਂ ਮੈਨੂੰ ਇਹ ਕੁਐਸਚਨ ਕੀਤਾ ਸੀ
1: ਜੀ,
2: ਤੇ ਉਹ ਅੱਜ ਵੀ ਹੁਣ ਤੁਸੀਂ ਦੱਸ ਰਹੇ ਹੈਗੇ ਆ ਤੇ ਇਸ ਕਰਕੇ ਮਤਲਬ ਆਹੀ ਆ ਜੀ ਇਹਦਾ।
1: ਪਰ ਸੈਣੀ ਸਾਹਿਬ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਉਹ ਮੇਰੇ ਖਿਆਲ ਨਾਲ ਸੀਗੇ ਆਪਣੇ DSP ਸੀਗੇ, SHO ਸੀ ਗੁਰਿੰਦਰ ਸਿੰਘ, ਕੀ ਨਾਂ ਸੀ ਉਹਨਾਂ ਦਾ ਜੋ ਕਿ?
2: ਹਾਂਜੀ ਟਾਂਡੇ ਦੇ ਜੀ ਗੁਰਿੰਦਰ ਸਿੰਘ ਨਾਗਰਾ।
1: ਹਾਂਜੀ 35-36 ਦੀ ਲਿਸਟ ਦੇ ਵਿੱਚ ਆਏ ਆ ਉਹਨਾਂ ਦਾ, ਤਾਂ ਫਰੌਤੀਆਂ ਜਾਂ ਹੋਰ ਸਾਰੀਆਂ ਚੀਜ਼ਾਂ, ਉਹਦਾ ਕਿਤੇ ਜ਼ਿਕਰ ਜ਼ੁਕਰ ਹੋਇਆ ਕਿ ਨਹੀਂ ਹੋਇਆ?
2: ਨਹੀਂ ਸਰ, ਗੱਲ ਇੱਦਾਂ ਹੈਗੀ ਆ ਇਹਨਾਂ ਨੇ ਉੱਥੇ ਲਾਈਨ ਹਾਜ਼ਰ ਕਰ ਦਿੱਤਾ ਸੀ ਜੀ
1: ਹੁਸ਼ਿਆਰਪੁਰ,
2: ਉਹ ਤੋਂ ਬਾਅਦ ਹਾਂਜੀ ਹਾਂਜੀ ਟ੍ਰਾਂਸਫਰ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਸੀ ਜੀ,
1: ਜੀ
2: ਤੇ ਏਦਾਂ ਹੋਰ ਕੋਈ ਏਦਾਂ ਦੀ ਕੰਕਰੀਟ ਮਤਲਬ ਜਿਹੜੀ ਆ ਕਾਰਵਾਈ ਨਹੀਂ ਕੀਤੀ।
1: ਜੀ
2: ਤੇ ਬਾਕੀ ਜਿਹੜਾ ਆ, ਜੇ ਉਹਦੀ ਐਕਸਟ੍ਰਾਡੀਸ਼ਨ ਉਹਨਾਂ ਨੇ ਮੰਗ ਲਈ USA ਨੇ,
1: ਜੀ
2: ਤੇ ਉਹ ਐਕਸਟ੍ਰਾਡਾਈਟ ਕਰਨਾ ਹੀ ਪਏਗਾ ਜੀ, ਉਹਨੂੰ ਵਿਦੇਸ਼ ਭੇਜਣਾ ਹੀ ਪਏਗਾ ਜੀ।
1: ਜੀ
2: ਤੇ
1: ਪਰ ਸੈਣੀ ਸਾਹਿਬ ਅੱਜ
2: ਐ
1: ਨਵਾਂ ਹੀ
2: ਨੀ
1: ਸੋਸ਼ਲ,
2: ਹੋ ਅੱਜ ਵੀ ਇੱਕ ਹੋ। ਹਾਂ
1: ਹਾਂਜੀ,
2: ਜੀ
1: ਮੈਂ ਕਿਹਾ ਨਵਾਂ ਹੀ ਸੋਸ਼ਲ
2: ਕਰੋ
1: ਛੱਡ
2: ਵਧੀ ਗੱਲ।
1: ਦਿੱਤਾ ਜੀ ਅੱਜ ਕਿ ਭਾਈ ਪਹਿਲਾਂ ਹਰਾ ਪਿੰਡ ਚੱਲਦਾ ਸੀ, ਉਹਦੇ ਕੱਲ ਪਵਾੜੇ ਪਏ ਹੋਏ ਸੀ, ਤੇ ਮਾਨ ਸਾਹਿਬ ਕਹਿੰਦੇ ਅਸੀਂ ਖਿੜਕੀ ਵਿੰਡੋ ਦਾ ਰੋਲਾ ਸੀਗਾ ਪਹਿਲਾਂ ਪਈ ਸਿੰਗਲ ਵਿੰਡੋ, ਤੇ ਹੁਣ ਉਹਨਾਂ ਨੇ ਨਵਾਂ ਸ਼ੋਸ਼ਾ ਛੱਡ ਦਿੱਤਾ ਕਿ ਸਿੰਗਲ ਪਿੰਨ ਦੇ ਨਾਲ ਹੀ ਸਾਰਾ ਕੁਝ ਮਸਲੇ ਹੱਲ ਹੋ ਜਾਣੀ, ਹਰਾ ਪਿੰਨ ਭੁੱਲ ਗਏ।
2: ਹਾਂਜੀ, ਉਹ ਇਸ ਕਰਕੇ ਹੈਗਾ, ਕੱਲ ਜਿਹੜਾ ਹਰੇ ਪੈਨ ਨੇ ਬਹੁਤ ਬਦਨਾਮੀ ਕਰਾਤੀ ਸੀ,
1: ਜੀ
2: ਇਸ ਕਰਕੇ ਉਹਨਾਂ ਨੇ ਜਿਹੜਾ ਆ ਉਹ ਸਿੰਗਲ ਵਿੰਡੋ ਤੇ ਕੋਈ ਪੈਨ ਨਾਲ ਕੰਮ ਕਰ ਦਿੱਤਾ।
1: ਜੀ
2: ਪਰ ਸਾਹਿਬ ਇਹ ਗੱਲਾਂ ਜਿਹੜੀਆਂ ਆ ਮੈਨੂੰ ਨੀ ਸਮਝ ਆਉਂਦੀ ਵੀ ਇਹਨਾਂ ਗੱਲਾਂ ਦਾ ਕੀ ਮਤਲਬ ਆ।
1: ਜੀ
2: ਕੀ ਜਦੋਂ ਇਹ ਸਰ ਗੱਲ ਤਾਂ ਇਹ ਹੁੰਦੀ ਜੇ ਸੱਤਾ ਪ੍ਰਾਪਤੀ ਨਾ ਹੋਈ ਹੋਵੇ ਤੇ ਫਿਰ ਜਿਹੜਾ ਇਹ ਬੰਦਾ ਚਾਰੇ ਪਾਸੇ ਟੱਪੜੀਆਂ ਮਾਰਦਾ।
1: ਜੀ
2: ਜਦੋਂ ਤੁਹਾਨੂੰ ਸੱਤਾ ਪ੍ਰਾਪਤ ਹੋ ਗਈ, ਤੁਹਾਡਾ ਤਾਂ ਫੋਕਸ ਇੰਨਾ ਜ਼ਿਆਦਾ ਵਿਕਾਸ ਤੇ ਹੋਣਾ ਚਾਹੀਦਾ ਸੀਗਾ ਕਿ 5 ਸਾਲ ਬਾਅਦ ਜਿਹੜਾ ਆ ਵਾਕਈ ਜਿੱਦਾਂ ਤੁਸੀਂ ਕਹਿੰਦੇ ਹੁੰਦੇ ਸੀਗੇ ਕਿ ਮੈਂ ਵੋਟਾਂ ਜਿਹੜੀਆਂ ਆ ਉਹ ਮੰਗਣੀਆਂ ਨਹੀਂ, ਵੋਟਾਂ ਤੁਸੀਂ ਆਪ ਪਾਓਗੇ।
1: ਜੀ
2: ਸੋ ਏਦਾਂ ਦਾ ਮਾਹੌਲ ਬਣਾ ਦਿੰਦੇ ਤੇ ਵਧੀਆ ਸੀ ਜੀ, ਪਰ ਕਰਨਾ ਕੀ ਸੀ? ਪਰ ਜਿਹੜਾ ਮੈਮੋਰੰਡਮ ਆਫ ਅੰਡਰਸਟੈਂਡਿੰਗ ਜਿਹੜੀ ਆ ਉਹ ਐਗਜੀਕਿਊਟ ਕਰਾ ਲਿਆ ਦਿੱਲੀ ਵਾਲਿਆਂ ਨੇ,
1: ਜੀ
2: ਠੀਕ ਹੈ ਜੀ। ਉਹ ਤੋਂ ਬਾਅਦ ਉਹਨਾਂ ਨੇ ਪੂਰੀ ਜਿਹੜੀ ਆ ਟੀਮ ਦੀ ਟੀਮ ਲਿਆ ਕੇ ਇੱਥੇ ਦਫ਼ਤਰਾਂ ਦੇ ਵਿੱਚ ਇਸ ਚੀਜ਼ ਦੇ ਤਾਂ ਦੋਸ਼ ਲੱਗੇ ਸੀ, ਇਹ
1: ਜੀ
2: ਗੱਲਾਂ ਕੁਛ ਗੁੱਝੀਆਂ ਨਹੀਂ ਸਰ, ਇਹ ਸਾਰੀਆਂ ਚੀਜ਼ਾਂ ਮੀਡੀਆ ਦੇ ਵਿੱਚ ਪਹਿਲਾਂ ਆ ਚੁੱਕੀਆਂ ਆ ਜੀ।
1: ਜੀ
2: ਸੋ ਉਹਨਾਂ ਨੇ ਫਿਰ ਜਿਹੜੀ ਆਪਣਾ 5,000 4,000 ਬੰਦਾ ਜਿੰਨਾ ਕੁ ਹੈਗਾ ਜੀ ਉੱਥੋਂ ਆਇਆ ਆ ਜੀ,
1: ਜੀ
2: ਉਹ ਸਾਰੇ ਮਹਿਕਮਿਆਂ ਦੇ ਵਿੱਚ ਆ ਉਹ ਸਾਰਾ ਕੁਛ। ਉਹਦੇ ਨਾਲ ਜਿਹੜਾ ਆ ਪੰਜਾਬ ਦੇ ਉੱਤੇ ਫੋਕਸ ਨਹੀਂ ਰਿਹਾ, ਫੋਕਸ ਤਾਂ ਪੰਜਾਬ ਲੁੱਟਣ ਦੇ ਵਿੱਚ ਹੀ ਰਿਹਾ ਜੀ ਕੰਮ।
1: ਜੀ
2: ਤੇ ਹੁਣ ਵੀ ਜਿਹੜਾ ਆ ਸਰ ਅਜੇ ਵੀ ਦੇਖੋ ਨਾ ਤੁਸੀਂ ਕਿ ਜਾਂ ਤਾਂ ਇਹਨਾਂ ਨੇ ਰਾਜਨੀਤਿਕ ਜਿਹੜੇ ਹੈਗੇ ਆ ਪਾਰਟੀਆਂ ਇਹਨਾਂ ਦੀ ਨੇ ਬਾਹਰੋਂ ਬਾਹਰ ਉਹਨਾਂ ਕੋਲੋਂ ਕੁਛ ਫੜ ਲਿਆ ਲੱਗਦਾ ਹੈਗਾ ਆ ਜੀ, ਵੀ ਜਿੰਨੇ ਵੀ ਉਦਯੋਗਪਤੀ ਆ
1: ਜੀ
2: ਜਿਹੜੇ ਲੈਂਡ ਚਾਹੁੰਦੇ ਹੈਗੇ ਆ ਜਾਂ ਪ੍ਰਾਈਜ ਲੈਂਡ ਚਾਹੁੰਦੇ ਹੈਗੇ ਆ ਜੀ, ਉਹਨਾਂ ਕੋਲੋਂ ਪਹਿਲਾਂ ਹੀ ਸਾਈ ਬਿਆਨਾ ਲੈ ਲਿਆ ਆ। ਜਿਹੜਾ ਇੱਕ ਵਾਰੀ ਜਿਹੜੀ ਇੰਨੀ ਪਾਲਿਸੀ ਪ੍ਰੋਟੈਸਟ ਹੋ ਕੇ ਵਿਡਰਾ ਹੋਈ ਹੋਵੇ
1: ਜੀ,
2: ਉਹੀ ਪਾਲਿਸੀ ਜਿਹੜੀ ਆ ਉਹ ਜਿਸ ਤਰ੍ਹਾਂ ਨਾ ਜੀ ਇੱਕ ਜਨਾਨੀ ਅਗਲਿਆਂ ਨੇ ਤੋੜ ਦਿੱਤੀ, ਭਾਈ ਅਸੀਂ ਨੀ ਰੱਖਣੀ, ਸਾਨੂੰ ਤਾਂ ਪਤਾ ਅਸੀਂ ਰੱਖਣੀ ਹੀ ਨੀ, ਅਸੀਂ ਮੁੰਡਾ ਵਿਆਹਣਾ ਹੀ ਨੀ ਜੀ,
1: ਜੀ
2: ਉਹ ਮੁੜ ਕੇ ਕਾਂਠੇ ਪਾ ਕੇ

0: ਅੱਜ ਦੇਖੋ ਕਹਿੰਦੇ ਨੇ
1: ਪਰ
0: ਕਿ
1: ਇੱਕ
0: ਅੱਜ ਕਹਿੰਦੇ ਨੇ ਕਿ ਭਾਈ ਜੇ ਹੋਰ ਪਾਰਟੀਆਂ ਆ ਗਈਆਂ ਤਾਂ ਉਹਨਾਂ ਨੇ ਤੁਹਾਡੀਆਂ ਸਹੂਲਤਾਂ ਬੰਦ ਕਰਦੇ, ਇੱਦਾਂ ਦਾ ਕੌਣ ਰਿਸਕ ਲਏਗਾ ਜੀ? ਉਹ ਤਾਂ ਹੋਰ ਸਹੂਲਤਾਂ ਦੇਣੀਆਂ ਪੈਣੀਆਂ ਮੈਨੂੰ ਲੱਗਦਾ ਜੀ।
1: ਭਾਈ ਸਾਹਿਬ ਏਦਾਂ ਆ, ਇਹ ਲੋਕਾਂ ਨੂੰ ਨਾ ਚਾਹੀਦਾ ਆ ਆਪ ਓਪਨਲੀ ਜਿਹੜਾ ਆ ਖੜੇ ਹੋ ਕੇ ਨਾ ਕਰ।
0: ਜੀ
1: ਪਰ ਪੰਜਾਬ ਦੀ ਅਣਖ ਮੈਨੂੰ ਦਿਸਦੀ ਨਹੀਂ, ਹੁਣ ਸਾਡੇ ਪੱਲੇ ਡੀਂਗਾਂ ਹੀ ਰਹਿ ਗਈਆਂ।
0: ਜੀ
1: ਅਸੀਂ ਮਤਲਬ ਕੋਈ ਡਿਸੀਜਨ ਲੈ ਨਹੀਂ ਸਕਦੇ, ਸੈਲਫ ਰਿਸਪੈਕਟ ਹੈ ਜੀ, ਏਦਾਂ ਦੇ ਐਲੀਮੈਂਟ ਸਾਡੇ ਕਰੈਕਟਰ ਦੇ ਵਿੱਚੋਂ ਮਿਸਿੰਗ ਹੋਣੇ ਸ਼ੁਰੂ ਹੋ ਗਏ।
0: ਜੀ
1: ਉਹ ਤੋਂ ਇਲਾਵਾ ਵੱਡੀ ਗੱਲ ਆ ਭਾਰੇ ਸਾਹਿਬ, ਅਸੀਂ ਲੋਕ ਲੋਇਲ ਨਹੀਂ,
0: ਜੀ
1: ਅਸੀਂ ਕਿਸੇ ਨੂੰ ਵੀ ਲੋਇਲ ਨਹੀਂ ਗੇ। ਔਰ ਇਹ ਜਿਹੜੀ ਕਰੈਕਟਰਿਸਟਿਕਸ ਆ ਨਾ ਜੀ, ਇਹ ਹੋਣ ਆਈ ਆ
0: ਜੀ
1: ਥੋੜੇ ਸਾਲਾਂ ਚ, ਪਹਿਲਾਂ ਨਹੀਂ ਸੀ ਜੇ। ਹੁਣ ਸਾਡੇ ਜਿਹੜੇ ਹੈਗੇ ਆ ਬਾਬੇ ਪੜਦਾਦੇ, ਉਹਨਾਂ ਦੀਆਂ ਜਦੋਂ ਗੱਲਾਂ ਦੱਸਦੇ ਆ
0: ਜੀ
1: ਉਦੋਂ ਤਾਂ ਪ੍ਰਾਊਡ ਮਹਿਸੂਸ ਹੁੰਦਾ, ਬਟ ਅੱਜ ਗਰਾਊਂਡ ਦੇ ਉੱਤੇ ਜੋ ਇਸ ਚੀਜ਼ ਦੇ ਉੱਤੇ ਔਜਲਾ ਸਾਹਿਬ ਨੇ ਕਈ ਵਾਰੀ ਇਹ ਗੱਲ ਕੀਤੀ
0: ਜੀ
1: ਕਿ ਕਦ ਤੱਕ ਤੁਸੀਂ ਜਿਹੜਾ ਹੈਗਾ ਇਹ ਆਪਣੇ ਬਜ਼ੁਰਗਾਂ ਦੀ ਰੈਪੂਟੇਸ਼ਨ ਨੂੰ ਪੈਸ਼ ਕਰੀ ਜਾਓਗੇ,
0: ਜੀ
1: ਤੁਸੀਂ ਕੀ ਆ, ਤੁਸੀਂ ਇਹਦੇ ਤੇ ਤਾਂ ਮਤਲਬ ਜਿਹੜਾ ਆ ਐਨਾਲਿਸਿਸ ਕਰੋ।
0: ਉਹ ਵੀ ਸੈਣੀ ਸਾਹਿਬ ਲੱਗਦਾ ਕਿ ਗੱਲਾਂ ਹੀ ਨੇ ਬਸ, ਮਤਲਬ ਕਿ ਉਸ ਸਮੇਂ ਵੀ ਏਦਾਂ ਹੀ ਹੋਣਾ ਹੈ ਜੀ। ਜੇ ਦੇਖੋ ਹੁਣ ਗੁਰੂ ਸਾਹਿਬ ਦਾ ਸਮਾਂ ਦੇਖ ਲਓ, ਗਦਾਰੀਆਂ ਤਾਂ ਉੱਥੇ ਵੀ ਹੋਈਆਂ, ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਦੇਖ ਲਓ, ਗਦਾਰੀਆਂ ਉੱਥੇ ਵੀ ਹੋਈਆਂ, ਆਪਣੇ ਆਪਣੇ ਟੱਬਰਾਂ ਨੂੰ ਸਾਂਭਣ ਲਈ ਲੱਗੇ ਰਹੇ, ਸਾਰਾ ਕੁਝ ਹਰ ਪਾਸੇ ਹੀ ਹੋਇਆ, ਕਿੱਥੇ ਨਹੀਂ ਹੋਇਆ ਇਹ, ਅੱਜ ਵੀ ਉਹੀ ਹਾਲਾਤ ਨੇ ਜੀ।
1: ਨਹੀਂ ਭਾਰੇ ਸਾਹਿਬ ਬੇਨਤੀ ਇਹ ਹੈਗੀ ਆ, ਸਵਾਰਥ ਤਾਂ ਇਨਸਾਨ ਦੇ ਮਤਲਬ ਨਾਲ ਹੀ ਪੈਦਾ ਹੋ ਜਾਂਦਾ ਜੀ,
0: ਜੀ
1: ਠੀਕ ਹੈ ਜੀ। ਉਦੋਂ ਲੋਕ ਨੀਤੋਂ ਇੰਨੇ ਹਲਕੇ ਨਹੀਂ ਸੀਗੇ, ਮੰਗਦੇ ਨਹੀਂ ਸੀ,
0: ਜੀ
1: ਥੋੜਾ ਸੀ ਉਹਦੇ ਵਿੱਚ ਵੀ ਸ਼ੁਕਰ ਸੀ,
0: ਜੀ
1: ਠੀਕ ਹੈ ਜੀ। ਹੁਣ ਇਹ ਪਤਾ ਨੀ, ਨਾ ਤਾਂ ਇਨਸਾਨ ਰੱਜਦਾ ਆ, ਤੁਸੀਂ ਇਹਦੀ ਮੈਂ ਐਗਜ਼ਾਮਪਲ ਦਿੰਦਾ ਆ
0: ਜੀ।
1: ਭਾਰੇ ਸਾਹਿਬ, ਤੁਸੀਂ ਉੱਥੇ ਦੇਖਿਆ ਸੀ ਨਾ ਇੱਕ ਵੀਡੀਓ ਆਇਆ ਸੀਗਾ ਕਿ ਡੀਪੂ ਦੀ ਕਣਕ ਲੈਣ ਜਾ ਰਿਹਾ ਬੰਦਾ ਜਿਹੜਾ ਆ BMW ਗੱਡੀ ਤੇ।
0: ਹਾਂਜੀ ਹਾਂਜੀ ਹਾਂਜੀ ਬਿਲਕੁਲ
1: ਹਾਂਜੀ, ਉਹ BMW ਦੇ ਉੱਤੇ ਦਾਣੇ ਲੈਣ ਗਿਆ ਜੀ,
0: ਜੀ
1: ਜਿਹੜਾ ਉਹ ਗੱਡੀ ਅਫੋਰਡ ਕਰ ਸਕਦਾ ਹੈਗਾ ਆ, ਕੀ ਉਹ ਦਾਣਿਆਂ ਦੀ ਲੋੜ ਆ ਜੀ?
0: ਨਾ ਜੀ ਨਾ।
1: ਦੈਟ ਮੀਨਸ ਕਿ ਮਤਲਬ ਉਹ ਲੋਕੀ ਨਾ ਹੁਣ ਨੀਤੋਂ ਜਿਆਦਾ ਹਲਕੇ ਹੋ ਗਏ ਆ, ਉਹਨਾਂ ਨੂੰ ਜੋ ਮਿਲਦਾ ਨਾ ਅਗਲੇ ਕਹਿੰਦੇ ਲੈ ਲਓ ਫ੍ਰੀ ਚ,
0: ਜੀ
1: ਪਰ ਇਹ ਫ੍ਰੀ ਚ ਤਾਂ ਸਰ ਕੁਛ ਵੀ ਨਹੀਂ ਹੁੰਦਾ ਜੀ,
0: ਜੀ
1: ਇਹ ਅਲਟੀਮੇਟਲੀ ਜਿਹੜਾ ਆ ਉਹ ਸਰਕਾਰਾਂ ਨੇ ਕਿੱਥੋਂ ਦੇਣਾ, ਉਹਨਾਂ ਨੇ ਵੀ ਜਿਹੜਾ ਆ ਤੁਹਾਡੀ ਸਟੇਟ ਦਾ ਘਰ, ਤੁਹਾਡੀ ਜਿਹੜੀ ਸਟੇਟ ਦੇ ਵਿੱਚ ਤੁਹਾਡੀਆਂ ਕੋਈ ਐਸੈਟਸ ਹੈਗੀਆਂ
0: ਜੀ
1: ਜਿਹੜੇ ਕਿ ਕਲੈਕਟਿਵਲੀ ਤੁਸੀਂ ਓਨ ਕਰਦੇ ਆ ਬੀਇੰਗ ਬਰਥ
0: ਜੀ
1: ਜਿਹੜਾ ਆ ਇਨ ਦਾ ਸਟੇਟ ਜਿਹੜਾ ਆ ਤੁਹਾਨੂੰ ਇੱਕ ਪ੍ਰਾਊਡ ਆ ਜੀ,
0: ਜੀ
1: ਉਹ ਚੀਜ਼ਾਂ ਵੀ ਜਿਹੜੀਆਂ ਆ ਇਸ ਚੀਜ਼ ਦੇ ਉੱਤੇ ਉੱਤੇ ਬੋਝ ਪਾ ਦੇਣਾ ਜੀ ਅਗਲਿਆਂ ਨੇ, ਉਹਦੇ ਉੱਤੇ ਕਰਜ਼ੇ ਲੈ ਲੈਣੇ ਹੈਗੇ, ਅਲਟੀਮੇਟਲੀ ਬੋਝ ਤੁਹਾਡੇ ਤੇ ਆ
0: ਜੀ।
1: ਤੂੰ ਇਸ ਕਰਕੇ ਮੈਂ ਇਸ ਚੀਜ਼ ਦੇ ਨਾਲ ਹੈਗਾ ਵੀ ਨੀਤ ਉਦੋਂ ਜਿਹੜੀ ਹੈਗੀ ਸੀ ਨਾ ਪੁਰਾਣੇ ਸਮੇਂ ਦੇ ਵਿੱਚ ਇੰਨੀ ਮਾੜੀ ਨਹੀਂ ਸੀ ਜਿੰਨੀ ਅੱਜ ਮਾੜੀ ਆ,
0: ਬਿਲਕੁਲ ਨੀਤਾਂ ਨਹੀਂ ਨਾ ਭਰੀਆਂ, ਨੀਤਾਂ
1: ਗਦਾਰੀਆਂ ਤਾਂ
0: ਮਾੜੀਆਂ
1: ਚੱਲਦੀਆਂ
0: ਜੀ।
1: ਆਉਂਦੀਆਂ ਹਾਂਜੀ, ਗਦਾਰੀਆਂ ਜਾਂ ਹੋਰ ਇਸ ਕਰਕੇ ਲਾਲਚ,
0: ਜੀ
1: ਇਹ ਚੀਜ਼ਾਂ ਤਾਂ ਮਨੁੱਖ ਦੇ ਨਾਲ ਹੀ ਪੈਦਾ ਹੋਈਆਂ ਜੀ,
0: ਜੀ
1: ਤੇ ਉਹ ਸਦਾ ਹੀ ਰਹਿਣਗੀਆਂ, ਉਹ ਕੱਲੀ ਸਾਡੀ ਸੋਸਾਇਟੀ ਚ ਨੇ, ਹਰ ਸੋਸਾਇਟੀ ਚ ਹੁੰਦੀਆਂ ਜੀ।
0: ਬਿਲਕੁਲ ਹੈ ਜੀ।
1: ਹਾਂਜੀ, ਪਰ ਆਹ ਜਿਹੜਾ ਨੀਤੋਂ ਹਲਕਾ ਦਾਣਿਆਂ ਦੇ ਉੱਤੇ ਡਿੱਗ ਪਏ ਜੀ, ਉਹ ਜੀ ਕਿੱਟ ਦੇ ਤੀ ਜੀ, ਉਹ ਮੁਫ਼ਤ ਤੀਰਥ ਯਾਤਰਾ ਸਕੀਮ ਚੱਲ ਪਈ ਜੀ, ਚਲੋ ਜੀ ਜਿੰਦਾਬਾਦ ਜਿੰਦਾਬਾਦ। ਔਰ ਇਹ ਤੁਸੀਂ ਇਹ ਦੇਖੋ ਇਸ ਮਤਲਬ ਮੂਵਮੈਂਟ ਦੇ ਵਿੱਚ ਇਹ ਨਹੀਂ ਹੈਗਾ ਕਿ ਕੋਈ ਮਤਲਬ ਪੈਮਾਨਾ ਹੋਵੇ ਵੀ ਕੋਈ ਗਰੀਬ ਆ ਜੀ ਜਾਂ ਕੋਈ ਅਮੀਰ ਆ ਜੀ, ਸਾਰੇ ਵਰਗ ਜਿਹੜੇ ਆ ਉਹ ਇਸੇ ਤਰੀਕੇ ਨਾਲ ਜਿਹੜੇ ਆ ਰਿਐਕਟ ਕਰ ਰਹੇ ਆ ਜੀ ਸਮੇਂ ਦੇ ਲਿਹਾਜ਼ ਨਾਲ
0: ਜੀ। ਨਾਲੇ ਸਾਈਂ ਸਾਹਿਬ ਮੈਂ ਸੋਚ ਰਿਹਾ ਸੀ, ਚਲੋ
1: ਹੁੰਦੀ
0: ਆਪਾਂ ਇੱਕ ਮੈਂ ਹੋਰ ਮਸਲਾ ਇਹਦੇ ਵਿੱਚ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦਾ, ਮਾਫੀ ਚਾਹੁੰਦਾ ਜਿਹੜੀ ਮੈਂ ਗੱਲ ਕਰਨ ਲੱਗਿਆ। ਸਭ ਤੋਂ ਪਹਿਲਾਂ ਕਿਸੇ ਨੇ ਮੈਨੂੰ ਇਹਦੇ ਵਿੱਚ ਕਿਸੇ ਦੀ ਇਨਸਲਟ ਨਹੀਂ ਆ, ਕੁਛ ਨਹੀਂ ਹੈ, ਮਾਨ ਸਤਿਕਾਰ ਸਾਰਾ ਹੈ। ਜਿੱਦਾਂ ਆਪਾਂ ਦੇਖਦੇ ਹਾਂ ਕਿ ਇੰਡੀਆ ਦਾ ਸੰਵਿਧਾਨ ਜਦੋਂ ਬਣਿਆ ਤੇ ਉਹਦੇ ਵਿੱਚ ਅੱਧਾ ਅਮਰੀਕਾ ਦਾ ਅੱਧਾ ਇੰਗਲੈਂਡ ਦਾ ਸਾਰਾ ਕੁਝ ਚੱਕਰ ਪਾਇਆ ਹੋਇਆ, ਉਹਦੇ ਵਿੱਚ 250 ਬੰਦਾ ਸੀ, ਬਾਬਾ ਅੰਬੇਦਕਰ ਸਾਹਿਬ ਹੋਰ ਸਾਰੇ ਸੀ ਨਾਲ, ਤੇ ਉਹ ਜੋ ਕੁਝ ਵੀ ਰਚਿਆ ਗਿਆ। ਮੈਂ ਇੱਕ ਪਾਸੇ ਤਾਂ ਜਾਤ ਪਾਤ ਨੂੰ ਖਤਮ ਕਰਨ ਦੀ ਗੱਲ ਹੋਈ ਹੈ, ਗੁਰੂ ਸਾਹਿਬਾਂ ਨੇ ਜਾਂ ਹੋਰ ਵੀ ਜਿੰਨੇ ਵੀ ਧਰਮ ਨੇ ਉਹ ਇਹਨਾਂ ਚੀਜ਼ਾਂ ਨੂੰ ਮਤਲਬ ਕਿ ਨਕਾਰਦੇ ਆਏ ਨੇ, ਅੱਜ ਵੀ ਜਿਹੜੇ ਸੁਹਿਰਦ ਲੋਕ ਨੇ ਉਹ ਨਕਾਰਦੇ ਨੇ, ਪਰ ਇਹ ਕੀ ਕਾਰਨ ਬਣ ਗਿਆ ਕਿ ਚਲੋ ਆਪਾਂ ਜਦੋਂ ਦੇਖਦੇ ਹਾਂ ਝਾਤ ਮਾਰਦੇ ਹਾਂ ਕਿਤੇ ਪੜ੍ਹ ਵੀ ਰਿਹਾ ਸੀ ਕਿ ਬਾਬਾ ਅੰਬੇਦਕਰ ਹੋਣੀ ਜਾਂ

0: ਬਾਹਰ ਵੀ ਜਦੋਂ ਪੜ੍ਹ ਕੇ ਆਏ ਨੇ ਯੂਨੀਵਰਸਿਟੀਆਂ ਅੱਜ ਵੀ ਲੀਡਰ ਦੇਖੋ ਉੱਥੋਂ ਹੀ ਆਪਣੀਆਂ ਡਿਗਰੀਆਂ ਲੈਂਦੇ ਨੇ ਉਹਨਾਂ ਕਾਲਜਾਂ ਦੇ ਵਿੱਚ ਹੀ ਪੜ੍ਹਦੇ ਆ ਤੇ ਉਹਨਾਂ ਦੇ ਵਿੱਚ ਤੇ ਇਹਨਾਂ ਦੇ ਵਿੱਚ ਕੋਈ ਡਿਫਰੈਂਸ ਨਹੀਂ ਲੱਗਦਾ ਮੈਨੂੰ ਜਿਹੜੀ ਕਿ ਨੀਤੀ ਜਿਹੜੀ ਬਣਾਈ ਜਾਂਦੀ ਆ ਜਾਂ ਮੁਲਕ ਨੂੰ ਜਾਂ ਕਲੋਨੀਵਾਦ ਸੀਗਾ ਉਸ ਸਮਿਆਂ ਦੇ ਵਿੱਚ ਕਲੋਨੀਆਂ ਸੀਗੀਆਂ ਸਾਰਾ ਕੁਝ ਸੀਗਾ ਤੇ ਅੰਬੇਦਕਰ ਸਾਹਿਬ ਨੂੰ ਇਹ ਕਾਹਤੋਂ ਜ਼ਰੂਰਤ ਪੈ ਗਈ ਕਿ ਉਹ ਆਪਣਾ ਸਮਾਂ ਕੇ ਹਿੱਕ ਠੋਕ ਕੇ ਜਾਂ ਖੜ ਕੇ ਕਹਿੰਦੇ ਕਿ ਸਾਨੂੰ ਜਾਤ ਪਾਤ ਦੇ ਵਿੱਚ BC ਜਾਂ SC ਦੇ ਵਿੱਚ ਕਿਉਂ ਵੰਡ ਰਹੇ ਹੋ ਭਾਈ ਇਹਨਾਂ ਚੀਜ਼ਾਂ ਤੋਂ ਤਾਂ ਪਹਿਲਾਂ ਹੀ ਕਰਕੇ ਗਏ ਨੇ ਰਫਾ ਦਫਾ ਕਰਕੇ ਗਏ ਨੇ ਸਾਡੇ ਗੁਰੂ ਸਾਹਿਬਾਨ ਸਾਡੇ ਪੀਰ ਪੈਗੰਬਰ ਤੇ ਤੁਸੀਂ ਉਹਨਾਂ ਦੇ ਵਿੱਚ ਸਾਨੂੰ ਫਿਰ ਉਲਝਾ ਰਹੇ ਹੋ ਕਿ ਇਹ ਸਭ ਤੋਂ ਵੱਡੀ ਮਿਸਟੇਕ ਨਹੀਂ ਸੀ ਜੀ
1: ਭਾਰੇ ਸਾਹਿਬ ਇਹ ਤੁਹਾਡੀ ਸੋਚ ਹੋ ਸਕਦੀ ਹੈ ਮੇਰੀ ਸੋਚ ਹੋ ਸਕਦੀ ਆ
0: ਜੀ
1: ਜਿਸ ਬੰਦੇ ਨੇ ਆਪਣੀ ਪੂਜਾ ਕਰਾਉਣੀ ਹੈਗੀ ਆ ਜੀ ਆਪਣੀ ਬਰਾਦਰੀ ਦੇ ਵਿੱਚ ਉਹ ਤਾਂ ਉਸੇ ਐਂਗਲ ਨਾਲ ਹੀ ਸੋਚੂ ਨਾ ਜੀ ਮੈਂ ਇਹੋ ਜਿਹਾ ਕੁਛ ਕਰ ਜਾਵਾਂ ਇਹਨਾਂ ਵਾਸਤੇ ਕਿ ਇਹ ਸਾਰੀ ਜ਼ਿੰਦਗੀ ਮੈਨੂੰ ਸੀਸਾਂ ਦੇਣਗੀ
0: ਜੀ
1: ਬਾਕੀ ਜਿਹੜਾ ਹੈਗਾ ਆ ਉਸ ਚੀਜ਼ ਦੇ ਉੱਤੇ ਸਰ ਸੰਵਿਧਾਨ ਦੇ ਵਿੱਚ ਕਿਤੇ ਨਹੀਂ ਹੈ ਜੀ ਸੰਵਿਧਾਨ ਦੇ ਵਿੱਚ ਇੱਕ ਜਿਹੜਾ ਆ ਦੂਜੇ ਵਰਗ ਹੈਗੇ ਸੀ ਜਿਹੜੇ ਡਾਊਨ ਟਰੂਡਨ ਸੀਗੇ ਉਹਨਾਂ ਨੂੰ ਰਿਜ਼ਰਵੇਸ਼ਨ ਦਾ ਇੱਕ ਆਰਟੀਕਲ ਉਹ ਉਹਨਾਂ ਨੇ ਪਾਇਆ ਸੀ ਉਹ 10 ਸਾਲ ਵਾਸਤੇ ਪਾਇਆ ਸੀ
0: ਜੀ
1: ਉਹਨਾਂ ਨੇ ਕਿਹਾ ਸੀ ਵੀ 10 ਸਾਲ ਦੇ ਵਿੱਚ ਜਿਹੜਾ ਆ ਇਹ ਬੰਦੇ ਤੁਹਾਡੇ ਲੈਵਲ ਦੇ ਬਰਾਬਰ ਆ ਜਾਣਗੇ ਜਦੋਂ ਇਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ
0: ਜੀ
1: ਹੋਇਆ ਕੀ ਜੀ 10 ਸਾਲ ਬਾਅਦ ਫੇਰ ਕਾਂਗਰਸ ਦੀ ਸਰਕਾਰ ਸੀ
0: ਜੀ
1: ਉਹਨਾਂ ਦਾ ਹੀ ਵੋਟ ਬੈਂਕ ਸੀ ਅੱਗੇ ਅੱਗੇ ਦੇ ਵਧਾਉਂਦੇ ਗਏ ਜੀ ਇਸ ਚੀਜ਼ ਨੂੰ
0: ਜੀ
1: ਤੋ ਇਸ ਕਰਕੇ ਇਸ ਚੀਜ਼ ਦਾ ਤਾਂ ਕੋਈ ਅੰਤ ਹੋ ਹੀ ਨਹੀਂ ਸਕਦਾ ਜੀ ਪਰ ਸਾਹਿਬ ਤੁਸੀਂ ਦੇਖੋ ਨਾ ਅਸੀਂ ਕੋਰਟ ਦੇ ਵਿੱਚ ਜਦੋਂ ਕਿਸੇ ਦੀ ਬੇਲ ਦਿੰਨੇ ਆ ਜਮਾਨਤ ਦਿੰਨੇ ਆ ਨਾ ਜੀ ਉਹਦੇ ਵਾਸਤੇ ਅਪਲਾਈ ਕਰਦੇ ਆ
0: ਜਾਂ
1: ਜਮਾਨਤ ਦੇ ਫਾਰਮ ਫਿਲ ਕਰਦੇ ਆ ਉੱਥੇ ਕੀ ਲਿਖਿਆ ਹੁੰਦਾ ਜੀ ਫਾਰਮ ਦੇ ਉੱਤੇ ਵੀ ਨਾਂ ਬੰਦੇ ਦਾ ਉਹਦੇ ਪਿਤਾ ਜੀ ਦਾ ਨਾਂ ਤੇ ਨਾਲ ਹੀ ਅਗਲਾ ਲਿਖਿਆ ਹੁੰਦਾ ਜਾਤ
0: ਜਾਤ
1: ਹਾਂਜੀ ਮੈਂ ਮੰਨਦਾ ਹੋਊਗਾ ਵੀ ਮਤਲਬ ਜਿਹੜਾ ਇਹ ਆਈਡੈਂਟੀਫਿਕੇਸ਼ਨ ਦੀ ਵਜ੍ਹਾ ਕਰਕੇ ਲਿਖਿਆ ਜਾ ਹੋਊਗਾ
0: ਜੀ
1: ਵੀ ਪਿੰਡਾਂ ਦੇ ਵਿੱਚ ਬੰਦਾ ਆਈਡੈਂਟੀਫਾਈ ਕਰਨਾ ਸੌਖਾ ਹੋ ਜਾਂਦਾ ਹੈਗਾ ਜੀ ਕੌਣ ਆ ਜੀ ਭਾਈ ਅੱਛਾ ਇੱਕ ਨਾਂ ਦੇ ਦੋ ਕਈ ਬੰਦੇ ਹੈਗੇ ਆ ਜੀ
0: ਤੇ
1: ਉਹ ਆਈਡੈਂਟੀਕਲ ਹੋ ਜਾਂਦੇ ਆਪਣੇ ਵਿਹੜੇ ਦੇ ਹਿਸਾਬ ਦੇ ਨਾਲ ਵੀ ਹਾਂਜੀ ਉਹ ਕਿਹੜੇ ਬੰਦੇ ਕਿਹੜੇ ਮਹੱਲੇ ਦਾ ਆ ਕਿਹੜੇ ਵਿਹੜੇ ਦਾ ਉਹ ਪਹਿਚਾਣ ਹੋ ਸਕਦੀ ਹੈਗੀ ਆ ਬਟ ਇਹ ਪਹਿਚਾਣ ਜਿਹੜੀ ਆ ਕਿ ਕੀ ਜਾਤ ਨਾਲ ਹੀ ਸੰਭਵ ਸੀ
0: ਬਿਲਕੁਲ
1: ਤੁਹਾਡਾ ਯੂਨੀਕ ID ਨੰਬਰ ਹੈਗਾ ਸੀਗਾ ਉਹ ਦਿੱਤਾ ਜਾਂਦਾ ਜੀ ਵੀ ਹਾਂਜੀ ਜਾਂ ਫੋਨ ਨੰਬਰ ਦੇ ਦਿੱਤਾ ਜਾਂਦਾ ਉੱਤੇ ਐਡਰੈਸ ਕਰਤਾ ਜਾਂਦਾ
0: ਨਹੀਂ ਹੁਣ ਇਹਨਾਂ ਮੁਲਕਾਂ ਦੇ ਵਿੱਚ ਵੀ ਹੈਗੀ ਆ ਗੋਰਿਆਂ ਦੇ ਨਾਮ ਮਿਲਦੇ ਆ ਆਪਸ ਦੇ ਵਿੱਚ ਤੇ ਉਹਦੇ ਵਿੱਚ ਇਹਨਾਂ ਨੇ ਉਹ ਚੀਜ਼ ਨਹੀਂ ਪਾਈ ਮਤਲਬ ਕੀ ਚੀਜ਼ਾਂ ਕੀਤੀਆਂ ਜੀ ਇਹਨਾਂ ਨੇ ਬਕਾਇਦਾ ਮਤਲਬ ਕਿ ਕਾਬਲੀਅਤ ਦੇਖੀ ਹੈ ਬੰਦੇ ਦੀ ਹਨਾ ਵੀ ਕਾਬਲੀਅਤ ਜਿਹੜਾ ਹੈਗਾ ਆ ਉਹਦੇ ਵਿੱਚੋਂ ਉਹਨੂੰ ਚੁਣਿਆ ਜਾਂਦਾ ਹੈ ਤੇ ਜਿਹਨੂੰ ਬੈਨੀਫਿਟ ਦੇਣੇ ਆ ਚਾਹੇ ਸੋਸ਼ਲ ਬੈਨੀਫਿਟ ਆ ਜਾਂ ਜੋ ਵੀ ਬੈਨੀਫਿਟ ਹੈਗਾ ਚਾਹੇ ਇਕਨੋਮਿਕ ਹੈ ਤਾਂ ਉਹ ਮਤਲਬ ਕਿ ਅਗਲੇ ਦੇਖਦੇ ਆ ਕਿ ਆਪਣਾ ਭਾਈ ਡਾਕੂਮੈਂਟ ਦਿਓ 6 ਮਹੀਨੇ ਦੀਆਂ ਆਪਣੀਆਂ ਜਿਹੜੀਆਂ ਨੇ ਬੈਂਕ ਸਟੇਟਮੈਂਟਾਂ ਦਿਓ ਕੀ ਆਉਂਦਾ ਤੁਹਾਡੇ ਕੀ ਜਾਂਦਾ ਹੈ ਉਸ ਆਧਾਰ ਦੇ ਉੱਤੇ ਕਿੰਨੇ ਜੀ ਹੋ ਕਿੰਨਾ ਤੁਹਾਡਾ ਇਨਪੁੱਟ ਹੈ ਕਿੰਨਾ ਆਊਟਪੁੱਟ ਹੈ ਖਰਚਾ ਕੀ ਹੈ ਖਰਚ ਦੇ ਕੀ ਹੋ ਕਿੰਨੇ ਚਾਰਜੀਆਂ ਨੂੰ ਕਿੰਨੀ ਚੀਜ਼ ਦੀ ਜ਼ਰੂਰਤ ਹੈ ਉਸ ਆਧਾਰ ਦੇ ਉੱਤੇ ਉਹ ਸੈਲਰੀ ਦੇ ਕੇ ਜਾਂ ਜੇ ਇਨਪੁੱਟ ਆਉਂਦੀ ਹੈ ਤਾਂ ਉਸ ਆਧਾਰ ਦੇ ਉੱਤੇ ਇੱਕ ਕੰਮ ਨਹੀਂ ਕਰਦਾ ਤੇ ਇੱਕ ਕਰਦਾ ਹੈ ਉਸ ਆਧਾਰ ਦੇ ਉੱਤੇ ਉਹਨੂੰ ਜਿਹੜੀ ਜੀ ਬੈਨੀਫਿਟ ਦੇ ਦਿੰਦੇ ਨੇ ਇਹ ਥੋੜੀ ਆ ਵੀ ਹਰ ਕੋਈ ਲਈ ਜਾਂਦਾ ਜੀ
1: ਪਰ ਇਹ ਗੱਲ ਇਦਾਂ ਹੈ ਨਾ ਜਿੱਦਾਂ ਦੀ ਟ੍ਰਾਂਸਪੇਰੈਂਸੀ ਉੱਥੇ ਹੈਗੀ ਆ ਇੱਥੇ ਹੈ ਨਹੀਂ ਗੀ ਜੀ
0: ਉਹ ਦੇਖੋ ਮਲਗੋਬਾ ਕਰ ਦਿੱਤਾ ਨਾ ਜਾਤਾਂ ਪਾਤਾਂ ਦੇ ਨਾਂ ਦੇ ਉੱਤੇ ਸਾਰਾ ਕੁਝ ਖਰਾਬ ਕਰ ਦਿੱਤਾ ਨਾ
1: ਭਾਰੇ ਸਾਹਿਬ ਗੱਲ ਤਾਂ ਇਹ ਆ ਮੇਰੀ ਤਾਂ ਬੇਨਤੀ ਆ ਕਿ ਪਲੇ ਦਾ ਗੇਮ ਵਿਦ ਦਾ ਕਾਰਡ ਇਨ ਯੂਰ ਹੈਂਡ
0: ਜੀ
1: ਸਵਾਲ ਤਾਂ ਇਹ ਆ ਕਿ ਉਹ ਤਾਂ ਪਿੱਛੋਂ ਜੋ ਹੋ ਕੇ ਆ ਗਿਆ ਉਹਨੂੰ ਨਹੀਂ ਧੋਇਆ ਜਾ ਸਕਦਾ
0: ਜੀ
1: ਅੱਗੇ ਸੁਧਾਰ
0: ਜੀ
1: ਅੱਗੇ ਸੁਧਾਰ ਦੀ ਵੀ ਗੁੰਜਾਇਸ਼ ਹੋਣੀ ਚਾਹੀਦੀ ਨਾ ਜੀ
0: ਉਹ
1: ਸੁਧਾਰ ਦੀ ਗੁੰਜਾਇਸ਼ ਵੀ ਕੋਈ ਨੀ ਦਿਸਦੀ ਜੀ ਉਹ ਐਜ਼ ਏ ਲਕੀਰ ਦੇ ਫਕੀਰ ਹੋ ਕੇ ਓਦਾਂ ਹੀ ਤੁਰੀ ਜਾਂਦੇ ਆ ਜੀ
0: ਜੀ
1: ਤੇ ਉਹਦੇ ਨਾਲ ਹੀ ਕੰਮ ਚਲਾਇਆ ਆ ਜੀ
0: ਉਹਦੇ ਨਾਲ ਹੀ ਸਿਸਟਮ ਦੇ ਉੱਤੇ ਜਦੋਂ ਕੱਲ ਗੱਲ ਹੁੰਦੀ ਸੀ ਉਹਦੇ ਵਿੱਚ ਹੀ ਆ ਜਾਂਦਾ ਸਾਰਾ ਭਈ ਉੱਥੇ ਉਹ ਚੀਜ਼ਾਂ ਡੈਮੇਜ ਵੀ ਤਾਂ ਹੋ ਰਹੀਆਂ ਨਾ ਸਿਸਟਮ ਵੀ ਡੈਮੇਜ ਹੋ ਰਿਹਾ ਹੁਣ ਦੇਖੋ ਕਿ ਜਿੱਥੇ ਹੁਣ ਸੁਹਿਰਦ ਜਿਹੜੇ ਨੇ ਪੜ੍ਹੇ ਲਿਖੇ ਜਿਹੜੇ ਡਾਕਟਰ ਨੇ ਵਕੀਲ ਨੇ ਜੱਜ ਨੇ ਜਾਂ ਇਸ ਤਰ੍ਹਾਂ ਦੀਆਂ ਜੌਬਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਜਿਹੜੇ ਕਹਿ ਦੋ ਕਿ ਜਿਹੜੇ ਆਪਣੇ ਪੂਰਾ ਮਿਹਨਤ ਕਸ਼ ਮਿਹਨਤ ਕਰਕੇ ਜਿਹੜਾ ਉੱਥੇ ਬਲਬੂਤੇ ਦੇ ਉੱਤੇ ਪਹੁੰਚੇ ਨੇ ਤਾਂ ਉਹ ਵਿਚਾਰੇ ਪਿੱਛੇ ਰਹਿ ਜਾਂਦੇ ਆ, ਤੇ ਜਿਹੜਾ ਹੁਣ ਮੇਰੇ ਵਰਗਾ ਆ, 10 ਜਮਾਤਾਂ ਪੜ੍ਹਿਆ ਜਾਂ 12 ਕੀਤੀਆਂ ਨੇ ਜਾਂ BA ਕੀਤੀ ਵੱਧ ਤੋਂ ਵੱਧ, ਤੇ ਚਾਹੀਦਾ ਤਾਂ ਸਾਨੂੰ ਡਾਕਟਰ ਆ ਉਸ ਪੋਜੀਸ਼ਨ ਦੇ ਉੱਤੇ, ਤੇ ਲਾਈ ਅਸੀਂ ਜਾਂਦੇ ਹਾਂ ਉੱਥੇ ਜੀ, ਮਤਲਬ ਕਿ ਮੇਰੇ ਵਰਗਾ ਬੰਦਾ ਜਿਹੜਾ ਜਿਹਨੂੰ ਮਤਲਬ ਕਿ ਹੱਥੀ ਕੰਮ ਸਿੱਖਿਆ ਜਾਂ ਕੁਝ ਕੀਤਾ ਹੈ ਜੀ, ਉਹ ਫਿਰ ਕਿੱਦਾਂ ਸਕਸੈਸ ਹੋ ਜਾਏਗਾ? ਸਿਸਟਮ ਸਾਰਾ ਹੀ ਡੈਮੇਜ ਹੋਏਗਾ ਜੀ। ਚਾਹੀਦੀ ਤਾਂ ਸਾਨੂੰ ਚਾਹੀਦੇ ਤਾਂ ਨਲਕਾ ਠੀਕ ਕਰੋ ਉਹਨੂੰ ਆ, ਤੇ ਜ਼ਮੀਨ ਚੋਂ ਪਾਣੀ ਕੱਢਣ ਦੇ ਲਈ, ਤੇ ਜੇ ਨਲਕਾ ਲਵਾਉਣਾ ਤਾਂ ਪਲੰਬਰ ਦੀ ਜ਼ਰੂਰਤ ਹੈ, ਤੇ ਉੱਥੇ ਅਸੀਂ ਵਕੀਲ ਨੂੰ ਥੋੜੀ ਨਾ ਬਿਠਾ ਸਕਦੇ ਆ ਜੀ, ਉਹ ਥੋੜੀ ਨਲਕਾ ਲਾਊਗਾ ਜੀ।
1: ਪਰ ਸਾਹਿਬ ਇੱਕ ਨਾ ਇਕਨੋਮਿਕਸ ਦਾ ਡਾਕਟਰਨ ਆ, ਡਾਕਟਰਨ ਆਫ ਸੈਚੂਰੇਸ਼ਨ
0: ਜੀ,
1: ਕੀ ਹੁੰਦਾ ਆ ਕਿ ਤੁਹਾਨੂੰ ਤੁਸੀਂ ਗਰਾਊਂਡ ਰਿਐਲਿਟੀ ਜਿਹੜੀ ਆ ਉਹਨੂੰ ਤਾਂ ਇਗਨੋਰ ਨਹੀਂ ਕਰ ਸਕਦੇ ਤੇ ਉੱਥੇ ਸੁਧਾਰ ਨਹੀਂ ਦੇਖਦੇ
0: ਜੀ,
1: ਪਰ ਇੱਕ ਚੀਜ਼ ਜਿਹੜੀ ਹੈਗੀ ਆ ਉਹ ਇਹ ਸ਼ੋ ਕਰਦੀ ਹੈਗੀ ਕਿ ਕਿਸੇ ਨਾ ਕਿਸੇ ਸਟੇਜ ਦੇ ਉੱਤੇ ਐਂਡ ਹੋ ਜਾਂਦਾ ਚੀਜ਼ ਦਾ
0: ਜੀ।
1: ਉਹਦੀ ਬੈਸਟ ਐਗਜ਼ਾਮਪਲ ਕੀ ਆ? ਬੈਸਟ ਐਗਜ਼ਾਮਪਲ ਇਹ ਹੈਗੀ ਆ ਜੀ ਕਿ ਸਾਡੇ ਇੱਥੇ ਜਿਹੜਾ ਆ ਆਬਾਦੀ ਬੜੀ ਵੱਧ ਰਹੀ ਸੀ ਜੀ, ਇੱਥੇ ਤੱਕ ਸਰਕਾਰਾਂ ਨੇ ਪ੍ਰੋਗਰਾਮ ਚਲਾਉਣ ਦੀ ਕੋਸ਼ਿਸ਼ ਕੀਤੀ ਲੋਕਾਂ ਨੂੰ, ਮਤਲਬ ਗਾਈਡ ਕਰਨ ਵਾਸਤੇ, ਪਰਿਵਾਰ ਨਿਯੋਜਨ ਦੇ ਜੇ ਵੋ ਇਸ ਤਰੀਕੇ ਨਾਲ, ਬਟ ਅੱਜ ਦੀ ਡੇਟ ਦੇ ਵਿੱਚ ਕੀ ਆ, ਲੋਕਾਂ ਨੇ ਕੁਛ ਨਹੀਂ ਹੈਗਾ ਜੀ, ਸਮਾਜ ਹੌਲੀ ਹੌਲੀ ਉਹਦੇ ਪਾਸੇ ਨੂੰ ਜਿਹੜਾ ਆ ਗ੍ਰੈਜੂਅਲੀ ਜਿਹੜਾ ਆ ਉਹਨੇ ਵੱਧਦੀ ਆਬਾਦੀ ਦੀਆਂ ਸਮੱਸਿਆਵਾਂ ਨੂੰ ਫੇਸ ਕਰਦੇ ਹੋਏ ਆਪਣੇ ਪਰਿਵਾਰਾਂ ਨੂੰ ਸੀਮਿਤ ਕਰਤਾ। ਆਪਣੇ ਪਰਿਵਾਰਾਂ ਨੂੰ ਸੀਮਿਤ ਕਰਨ ਦੇ ਵਿੱਚ ਅੱਜ ਕੀ ਹੋ ਗਿਆ, ਜਨਮ ਦਰ ਜਿਹੜੀ ਆ ਉਹ ਘੱਟ ਆ ਤੇ ਮਰਨ ਦਰ ਜ਼ਿਆਦੇ ਆ ਜੀ,
0: ਆਪਣੇ ਆਪ ਖਤਮ ਹੋ ਗਈਆਂ ਰਿਸ਼ਤਿਆਂ ਚ ਜੀ।
1: ਹਾਂਜੀ, ਆਪਣੇ ਆਪ ਜਿਹੜਾ ਆ ਵੀ ਇੱਕ ਬੱਚਾ ਜੰਮਦਾ ਤੇ ਤਿੰਨ ਮਰ ਜਾਂਦੇ ਉਧਰੋਂ, ਤੇ ਹੌਲੀ ਹੌਲੀ ਆਬਾਦੀ ਜਿਹੜੀ ਆ ਘਟਣ ਲੱਗ ਪਈ ਆ ਜੀ। ਸੋ ਇਹ ਕੁਦਰਤ ਦਾ ਵਿਧਾਨ ਆ, ਕੁਦਰਤ ਨੇ ਆਪਣੇ ਜਿਹੜੇ ਨਿਯਮ ਆ ਉਹਨਾਂ ਨੂੰ ਆਪਣਾ ਜਿਹੜਾ ਆ ਉਹਨੂੰ ਬੈਲੈਂਸ ਆਪ ਹੀ ਬਣਾ ਲੈਣਾ ਹੁੰਦਾ ਜੀ।
0: ਬਿਲਕੁਲ ਜੀ,
1: ਬਾਕੀ ਜਿਹੜਾ ਹੈਗਾ ਆ ਸਾਨੂੰ ਜਿੱਥੇ ਤੱਕ ਪੰਜਾਬ ਦੀ ਗੱਲ ਜਿਹਦੇ ਨਾਲ ਅਸੀਂ ਸੰਬੰਧਿਤ ਹੈਗੇ ਆ
0: ਜੀ,
1: ਤੇ ਉਥੇ ਸੁਧਾਰ ਦੀ ਗੁੰਜਾਇਸ਼ ਜਿਹੜੀ ਆ ਸਰ ਖੈਰ ਦਿਸਦੀ ਨਹੀਂ ਪਈ
0: ਜੀ।
1: ਸਮਾਂ ਜਿਹੜਾ ਆ ਕੋਈ ਨਾ ਕੋਈ ਪੰਜਾਬ ਦਾ ਇਦਾਂ ਦਾ ਪੁੱਤ ਤਾਂ ਜਰੂਰ ਆਊਗਾ ਜੀ ਪਾਵਰ ਦੇ ਵਿੱਚ, ਜਿਹੜਾ ਇਹ ਸੋਚ ਕੇ ਆਵੇ ਕਿ ਮੈਂ ਭਾਈ ਇਹ ਮੁੜ ਕੇ ਬਾਰ ਬਾਰ ਇਲੈਕਸ਼ਨ ਲੜੀ ਨੀ ਤੇ ਨਾ ਬਾਰ ਬਾਰ ਬਣਨਾ ਆ, ਪਰ ਇੱਕ ਵਾਰੀ ਮੈਂ ਸੁਧਾਰ ਕਰ ਜਾਣਾ ਹੈ ਜੀ।
0: ਬਿਲਕੁਲ,
1: ਉਹੋ ਜਿਹਾ ਬੰਦਾ ਕੋਈ ਆਵੇ
0: ਜੀ
1: ਤੇ ਫੇਰ ਘੱਟ
0: ਜੀ।
1: ਬਾਕੀ ਇਸ ਵੇਲੇ ਜੋ ਪੋਲੀਟੀਕਲ ਸਿਨੈਰੀਓ ਆ ਉਹਦੇ ਵਿੱਚ ਤਾਂ ਕੁਛ ਦਿੱਤਾ ਨਹੀਂ ਜੀ। ਹੁਣ ਮੇਰੀ ਰਹਿ ਗਈ ਖਬਰ ਜੀ ਕਾਂਗਰਸ ਵਾਲੀ,
0: ਇੱਕ ਮਿੰਟ ਰੁਕਿਓ, ਆਪਾਂ ਕਰਦੇ ਆ ਕਾਂਗਰਸ ਤੇ ਗੱਲ, ਤੇ ਆਪਣੇ ਨਾਲ ਇੱਕ ਸੱਜਣ ਜੁੜੇ ਉਹਨਾਂ ਨੂੰ ਆਪਾਂ ਫ੍ਰੀ ਕਰ ਲਈਏ, 5-7 ਮਿੰਟ ਹੋ ਗਏ ਹੋਲਡ ਤੇ। 817 ਤੋਂ ਬਾਈ ਜੀ ਸਵਾਗਤ ਹੈ, ਸ਼ਾਇਦ ਮੇਰੇ ਖਿਆਲ ਨਾਲ ਗੁਰੀਮਾਨ ਬਾਈ ਜੀ ਨੇ ਜੇ ਮੈਂ ਸਹੀ ਪਛਾਣਿਆ ਤਾਂ, ਸਵਾਗਤ
2: ਹਾਂਜੀ ਗੁਰੀਮਾਨ ਬੋਲ ਰਹੇ
0: ਜੀ। ਆਨੂ ਜੀ ਬਾਈ ਜੀ ਕੀ ਕਹਿਣਾ ਚਾਹੋਗੇ?
2: ਬਾਈ ਜੀ ਤੁਸੀਂ, ਮੈਂ ਤੁਹਾਡੀ ਗੱਲ ਨੂੰ ਕੋਟ ਕਰਨਾ ਚਾਹੁੰਦਾ, ਤੁਸੀਂ ਹੁਣੇ ਕਿਹਾ ਸੀ ਵੀ ਸੁਹਿਰਦ ਲੋਕ ਜਾਤ ਪਾਤ ਦੇ ਵਿੱਚ ਵੀ ਫਰਕ ਮਹਿਸੂਸ ਨਹੀਂ ਕਰਦੇ
0: ਜੀ,
2: ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹੈਗਾ ਜੀ। ਹੋ ਸਕਦਾ ਆਪਣੀ ਸੋਚ ਵੱਖ ਵੱਖ ਹੋਵੇ
0: ਜੀ,
2: ਪਰ ਸੱਟਾ ਤਾਂ ਚਲੋ ਚੰਗਾ ਨਿਕਲਣਾ ਚਾਹੀਦਾ ਸੋਚ ਦਾ।
0: ਬਿਲਕੁਲ ਹੈ ਜੀ,
2: ਠੀਕ ਹੈ ਜੀ। ਹੁਣ ਅਸੀਂ ਗੁਰਦੁਆਰਿਆਂ ਵਿੱਚ ਜਾਂਦੇ ਹਾਂ, ਹੁਣ ਪਾਠੀ ਮੁੰਡੇ ਆਪਣੇ ਕਿੰਨੇ ਰੱਖੇ ਹੋਏ ਨੇ ਜੀ, ਕੋਈ ਚਲੋ ਆਪਾਂ ਅਸੀਂ ਲੋਕ ਤਾਂ ਜਾਤ ਪਾਤ ਚ ਯਕੀਨ ਕਰਦੇ ਨੀ, ਕਿਉਂਕਿ ਸਾਡੀ ਮਿੱਤਰਤਾ ਜਿੰਨੇ ਨਾਲ ਨੇ ਉਹ ਸਾਡੀ ਦੁਨੀਆ ਹੀ ਜਾਣਦੀ ਆ, ਅਸੀਂ ਇਕੱਠੇ ਬੈਠ ਕੇ ਖਾਂਦੇ ਹਾਂ, ਕਦੇ ਕੋਈ ਫਰਕ ਨੀ ਕੀਤਾ, ਕਦੇ ਕਿਸੇ ਲੈਣਾ ਦੇਣਾ ਨੀ ਕੀਤਾ ਜੀ ਅੱਜ ਤੱਕ ਤੇ। ਪਰ ਜਦੋਂ ਮੁੰਡੇ ਆਪਣੇ ਹੁਣ ਪਾਠੀ ਬਣਦੇ ਨੇ ਜੀ, ਤੁਸੀਂ ਉਹ ਦੇਖਿਆ ਵੀ ਪਾਠ ਕਰਦੇ ਨੂੰ ਬਾਹਾਂ ਫੜ ਫੜ ਕੇ ਉਠਾਇਆ ਜਾਂਦਾ
0: ਜੀ,
2: ਉਹਨਾਂ ਨੂੰ ਕਿੱਦਾਂ ਵਿਤਕਰਾ ਕੀਤਾ ਜਾਂਦਾ। ਫਿਰ ਉਹਨਾਂ ਨੂੰ ਸੈਲਰੀ ਬੇਸ ਜੋਬ ਨੀ ਹੁੰਦੀ, ਜੋ ਕਮਰੇ ਨੇ ਆਪਣੇ ਕਮਰਿਆਂ ਦੇ ਕਿਰਾਏ ਮੰਗਦੇ ਨੇ ਆਪਣੇ, ਇਹ ਵੱਡੇ ਵੱਡੇ ਆਪਣੇ ਪ੍ਰਧਾਨਾਂ ਦੇ ਹਾਲ ਨੇ
0: ਜਿਹੜੇ
2: ਰੱਜੇ ਰੁੱਜੇ ਨੇ
0: ਜੀ।
2: ਫਿਰ ਇੱਕ ਕੈਟਾਗਰੀ ਜਿਹੜੀ ਗੌਰਮੈਂਟ ਨੇ ਅਪਲਾਈ ਕੀਤੀ ਹੋਈ ਹੈ ਵੀ ਐਸ ਟੀ ਪੀ ਸੀ ਦਾ ਕੋਟਾ ਐਨ ਆਰ ਜੀ, ਜਨਰਲ ਕੈਟਾਗਰੀ ਦਾ ਐਨ ਆਰ ਜੀ, ਜਿਹੜੀ ਸੰਵਿਧਾਨ ਦੇ ਵਿੱਚ ਪਹਿਲੇ ਹੀ ਕੈਟੇਗਰੀਆਂ ਰੱਖ ਦਿੱਤੀਆਂ, ਉਹਦੇ ਵਿੱਚ ਆਪਾਂ ਸੁਧਾਰ ਦੀ ਗੁੰਜਾਇਸ਼ ਕਿੱਥੇ ਅਪੀਲ ਕਰ ਸਕਦੇ ਹਾਂ
0: ਜੀ,
2: ਠੀਕ ਹੈ ਜੀ। ਹੁਣ ਇੱਕ ਜਨਰਲ ਕੈਟਾਗਰੀ ਦਾ ਬੱਚਾ ਪੂਰੀ ਆਪਣੀ ਕੈਪੇਬਿਲਟੀ ਸ਼ੋ ਕਰਦਾ, ਪੜ੍ਹਦਾ 98-99% ਲੈ ਕੇ ਅੱਗੇ ਸਰਕਾਰੀ ਜੋਬ ਲਈ ਅਪਲਾਈ ਕਰਦਾ ਹੈ, ਉਹ ਦੂਜੀ ਕੈਟਾਗਰੀ ਦੇ ਬੰਦਿਆਂ ਨੂੰ ਘੱਟ ਦੇ ਵਿੱਚ ਮਿਲ ਜਾਂਦੀ ਹੈ, ਜਦਕਿ ਜ਼ੋਰ ਤਾਂ ਦੋਨਾਂ ਦਾ ਬਰਾਬਰ ਲੱਗਣਾ
0: ਚਾਹੀਦਾ। ਬਿਲਕੁਲ ਹੈ ਜੀ,
2: ਇਹ ਜਿਹੜੀ ਸਰਕਾਰ ਨੇ ਪਾਲਿਸੀ ਚਲਾਈ ਹੋਈ ਹੈ, ਪਹਿਲੀ ਗੱਲ ਤਾਂ ਇਹ ਪਾਲਿਸੀ ਉਹ ਫੁੱਟ ਪਾ ਰਹੀ ਹੈ ਜੀ ਲੋਕਾਂ ਦੇ ਵਿੱਚ
0: ਜੀ।
2: ਇਸ ਕਰਕੇ ਨਾ ਮੈਂ ਤਾਂ ਇਹੀ ਗੱਲ ਕਹਿਣਾ ਵੀ ਇਹ ਸਿਸਟਮ ਚੇਂਜ ਹੋਣੇ ਚਾਹੀਦੇ ਸਰਕਾਰਾਂ ਨੇ, ਇਹ ਸਰਕਾਰਾਂ ਨੇ ਹੀ ਬੰਦੇ ਚ ਸ਼ੁਰੂ ਤੋਂ ਅੰਗਰੇਜ਼ਾਂ ਵਾਲੀ ਚਾਲ ਫੜੀ ਹੋਈ ਹੈ ਜੀ, ਫੁੱਟ ਪਾਓ ਤੇ ਰਾਜ ਕਰੋ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਆਪਣੇ ਲੋਕ ਇਹਨਾਂ ਗੱਲਾਂ ਚ ਵੰਡੇ ਹੋਏ ਨੇ ਜੀ, ਹੋਰ ਫਰਕ ਕਿੱਥੇ ਰਹਿ ਗਿਆ ਜੀ ਆਪਣਾ।
0: ਬਿਲਕੁਲ ਹੈ ਜੀ,
2: ਹੁਣ ਸਟੋਜ ਵਾਲੇ ਸਾਹਿਬ ਦੀ ਗੱਲ ਕਰਦਾ ਜੀ, ਹਰੇ ਪੈਨ ਤੋਂ ਸਿੰਗਲ ਪੈਨ ਤੇ ਆ ਗਏ ਜੀ, ਹੁਣ ਤੁਸੀਂ ਬੀਬੀਆਂ ਦੇ ਹਾਲ ਦੇਖੋ ਜੀ, 1000 ਰੁਪਇਆ 1500 ਰੁਪਏ ਬੀਬੀ ਨੂੰ ਕਹਿਤਾ, ਉਹ ਮੈਂ ਤਾਂ ਮਤਲਬ ਰੋਜ਼ ਵੀਡੀਓ ਸ਼ੋ ਹੁੰਦੀ ਹੈ ਜੀ, ਵੀਡੀਓ ਚ ਮੈਂ ਦੇਖਦਾ ਕੋਈ ਨੱਚਦੀ ਕਹਿੰਦੀ ਮੈਂ ਸੂਟ ਨਵਾਂ ਲੈਣਾ, ਕੋਈ ਸਾਡੀ ਭੈਣ ਨੱਚਦੀ ਕਹਿੰਦੀ ਮੈਂ ਬਿਊਟੀ ਪਾਰਲਰ ਜਾਣਾ। ਅੱਜ ਤੋਂ ਸਾਲ ਡੇਢ ਸਾਲ ਬਾਅਦ ਜਦੋਂ ਇਹਨਾਂ ਦੇ ਬਾਪੂ ਸ਼੍ਰੀ ਔਰ ਮਾਤਾ ਸ਼੍ਰੀ ਸਤੌਜ ਪਿੰਡ ਦੀ ਧਰਨਾ ਲਾ ਕੇ ਬੈਠੇ ਸੀ
0: ਜੀ,
2: ਉਹ ਪੁਲਿਸ ਵਾਲਿਆਂ ਦੇ ਕੋਲੋਂ ਚਾਟੇ ਵਜਵਾਈ ਸੀ ਜੀ ਇਹਨਾਂ ਦੇ ਮਾਂ ਪਿਓ ਦੀ।
0: ਬਿਲਕੁਲ ਹੈ ਜੀ।
2: ਤੇ ਉਹ ਲੋਕ ਸਮਝ ਭੁੱਲ ਗਏ ਵੀ ਸਾਡੇ ਮਾਂ ਬਾਪ ਨੂੰ ਇਹਨਾਂ ਨੇ ਕੁੱਟਿਆ ਸੀਗਾ ਜੀ, ਸਾਡੇ ਮਾਂ ਬਾਪ ਨੇ ਕੀ ਪੱਗਾਂ ਰੋੜੀਆਂ, ਸਾਡੇ ਮਾਂ ਬਾਪ ਦੀ ਚੁੰਨੀਆਂ ਰੋੜੀਆਂ ਨੇ, ਤੇ 1000 ਰੁਪਇਆ ਲੈ ਕੇ ਨੱਚ ਟੱਪ ਕੇ ਕੀ ਸ਼ੋਅ ਕਰਦੇ ਨੇ ਵੀ ਅਸੀਂ ਬਹੁਤ ਸਮਝਦਾਰ ਬੰਦੇ ਆ।
0: ਬਿਲਕੁਲ ਬਿਲਕੁਲ ਹੈ।
2: ਹੁਣ ਤੀਜੀ ਚੌਥੀ ਵਾਰ, ਹੁਣ ਦੇਖੋ ਤੁਸੀਂ ਹਫ਼ਤੇ ਦੇ ਚੌਥੀ ਵਾਰ ਕਰਜ਼ਾ ਚੱਕਣ ਦੀ ਗੱਲ ਕਰ ਰਹੇ ਹਾਂ, ਆਪਣਾ ਕਰਜ਼ਾ ਕਿੱਥੇ ਤੋਂ ਕਿੱਥੇ ਪਹੁੰਚ ਗਿਆ, ਤੇ ਕੋਈ ਮਤਲਬ ਆਮ ਪਬਲਿਕ ਦੇ ਪਬਲਿਕ ਡੋਮੇਨ ਦੇ ਵਿੱਚ ਕੋਈ ਆਮ ਬੰਦਾ ਉੱਠ ਕੇ ਗੱਲ ਹੀ ਕਰ ਲਵੇ ਭਰਾ ਵੀ ਭਰਾਓ ਜੀ ਇੰਨਾ ਕਰਜ਼ਾ ਚੱਕ ਲਿਆ, ਇਹ ਤੁਸੀਂ ਮੋੜਨਾ ਕਿ ਕਿਹੜੀ ਸਰਕਾਰ ਨੇ ਮੋੜਨਾ, ਕੋਈ ਹਾਮੀ ਵੀ ਤਾਂ ਭਰੋ, ਮੋੜਨ ਦਾ ਆਮ ਜਨਤਾ ਨੇ ਹੈ ਜੀ।
0: ਬਿਲਕੁਲ ਹੈ ਜੀ।
2: 48,000 ਕਰੋੜ ਦਾ ਕਰਜ਼ਾ ਦੱਸਦੇ ਆ, ਜਿੱਥੇ ਤੱਕ ਮੈਨੂੰ ਸੁਣਨੇ ਚ ਆਇਆ ਜਾਂ ਮੈਂ ਪੜ੍ਹੇ ਆ ਜੀ ਵੀ ਜਿਹੜੇ ਬੀਬੀਆਂ ਨੂੰ ਪੈਸੇ ਦੇਣੇ ਨੇ ਉਹ 48,000 ਕਰੋੜ ਰੁਪਇਆ ਤੁਹਾਡੇ ਮੇਰੇ ਵਰਗਿਆਂ ਨੇ ਮਹਿੰਗਾਈ ਦੇ ਰੂਪ ਦੇ ਵਿੱਚ ਵੱਧ ਟੈਕਸਾਂ ਦੇ ਰੂਪ ਵਿੱਚ ਹੀ ਦੇਣੇ ਜੀ।
0: ਦੇਣਾ ਜੀ, ਬਿਲਕੁਲ ਹੈ।
2: ਠੀਕ ਹੈ ਜੀ, ਉਹ 1,000-1,500 ਨਾਲ ਕਿਤੇ ਆਪਣਾ ਘਰ ਚੱਲ ਪਊਗਾ ਜੀ?
0: ਨਾ ਜੀ, ਨਾ ਜੀ, ਬਿਲਕੁਲ ਨਹੀਂ।
2: 1,000-1,500 ਰੁਪਇਆ ਜੀ ਬੰਦਾ, ਹੁਣ ਤੁਸੀਂ 500 ਦਾ ਨੋਟ ਲੈ ਕੇ ਜਾਓ ਜੀ ਤੁਸੀਂ, ਮੈਂ ਕਹਿੰਦਾ 4 ਸਬਜ਼ੀਆਂ ਨੀ ਆਉਂਦੀ 500 ਦੇ ਨੋਟ ਵਿੱਚ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਤੇ ਆਪਣਾ ਰਾਸ਼ਨ ਦਾ ਹੋ ਗਿਆ, ਬੱਚੇ ਦੀ ਫੀਸ ਹੋ ਗਈ, ਮਤਲਬ ਲੋਕ ਸੋਚਦੇ ਹੀ ਨਹੀਂ ਲੋਕ, ਕੋਈ ਬੰਦਾ ਇਹੀ ਉੱਠ ਕੇ ਕਹਿੰਦੇ ਵੀ ਸਾਨੂੰ ਭਾਜੀ 1,500-1,000 ਰੁਪਇਆ ਨੀ ਚਾਹੀਦਾ, ਸਾਨੂੰ ਸਾਡੇ ਬੱਚਿਆਂ ਦੇ ਵਧੀਆ ਭਵਿੱਖ ਚਾਹੀਦਾ, ਵਧੀਆ ਸਿਹਤ ਸਹੂਲਤ ਚਾਹੀਦੀ ਹੈ ਜੀ ਸਾਨੂੰ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਵੀ ਅਸੀਂ ਹਸਪਤਾਲਾਂ 'ਚ ਜਾ ਕੇ ਧੱਕੇ ਖਾ ਕੇ ਆਉਂਦੇ ਹਾਂ, ਪ੍ਰਾਈਵੇਟ ਵਾਲੇ ਸਾਨੂੰ ਡੰਗਰਾਂ ਵਾਂਗੂ ਜਿਵੇਂ ਕੱਟੇ ਬੱਚੇ ਹੁੰਦੇ ਟ੍ਰੀਟਮੈਂਟ ਲਈ ਜਾਂਦੇ ਏਦਾਂ ਪੜ੍ਹਦੇ ਆ ਜੀ 48,000-48,000, 35,000 ਦੇ ਬਿੱਲ ਬਣਦੇ ਨੇ, ਮੁੜ ਕੇ ਲਾਸ਼ਾਂ ਵੀ ਨੀ ਦਿੰਦੇ ਹੈਗੇ ਜਦ ਤੱਕ ਬਿੱਲ ਕਲੀਅਰ ਨੀ ਹੁੰਦਾ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਇਹ ਲੋਕ ਦੁਨੀਆ ਸਮਝਦੀ, ਮੈਂ ਤਾਂ ਸੋਚਦੀ ਕਿ ਆਪਾਂ ਤਾਂ ਇਹ ਸੋਚ ਕੇ ਹੈਰਾਨਾ, ਰੋਜ਼ ਨਵਾਂ ਪਾਠ ਪੜ੍ਹਨ ਨੂੰ ਮਿਲਦਾ ਪਰ ਅਸਰ ਕਿਸੇ ਦੇ ਨੀ ਹੁੰਦਾ ਜੀ। ਮੈਂ ਤਾਂ ਲੋਕਾਂ ਨਾਲ ਹੀ ਲੜਦਾ ਮਰ ਜਾਣਾ ਵੀ ਤੁਸੀਂ ਆਪਸ ਚ ਇਹਨਾਂ ਮਗਰ ਲੱਗ ਕੇ ਨਾਮ ਮਰੋ, ਇਹਨਾਂ ਨੇ ਦੇਣਾ ਕੁਛ ਨੀ ਹੈਗਾ
0: ਜੀ।
2: ਜੇ ਮਤਲਬ ਆਪਾਂ ਨੂੰ ਕਿਤੇ ਲੋੜ ਪੈ ਪਏ ਆਪਣੇ ਘਰ ਦੇ ਵਿੱਚ, ਪਹਿਲਾਂ ਆਪਣਾ ਮਹੱਲਾ ਵਾਸੀ ਹੋ ਗਿਆ, ਆਪਣੇ ਘਰ ਦੇ ਕਿਰਾਏਦਾਰ ਹੋ ਗਿਆ, ਉਹੀ ਛੋੜਨ ਨਾਲ ਭੱਜੂਗਾ। MLA ਮੰਤਰੀ ਦਾ ਪਤਾ ਨੀ ਆਉਣਾ ਹੈ ਕਿ ਨਹੀਂ ਆਉਣਾ, ਫੋਨ ਵੀ ਚੁੱਕਣਾ ਕਿ ਨਹੀਂ ਚੁੱਕਣਾ, ਇਹਨੇ ਕੰਮ ਨੀ ਆਉਣਾ ਕਿਸੇ ਦੇ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਇਹ ਸਿਸਟਮ ਸਾਰਾ ਹੀ ਗਲਤ ਚਲਾਇਆ ਹੋਇਆ ਜੀ। ਕੋਈ ਕਹਿੰਦਾ 1,500 ਦੂੰਗਾ, ਅਗਲੇ ਵਾਲੇ ਕਹਿੰਦੇ ਅਸੀਂ 3,000 ਦੇਵਾਂਗੇ ਜੀ, ਕੋਈ ਐ ਨੀ ਕਹਿੰਦਾ ਬਾਈ ਮੈਂ ਤੁਹਾਨੂੰ ਵਧੀਆ ਸਿਹਤ ਸਹੂਲਤ ਦੂੰਗਾ, ਤੁਹਾਡੇ ਬੱਚੇ ਦੀ ਪੜ੍ਹਾਈ ਫ੍ਰੀ ਕਰਾਂਗੇ ਜੀ। ਆਹ ਹੁਣ ਜਿਹੜੇ ਖੇਤਾਂ ਵਿੱਚ ਲੱਗੇ ਹੋਏ ਨੇ ਇਹਨਾਂ ਦੇ, ਮੇਰੇ ਖਿਆਲ ਇਹਨਾਂ ਨੇ ਉਦਘਾਟਨ ਕਰਨਾ ਦਾ ਕਾਲਜ ਸਕੂਲਾਂ ਦੇ, ਹੁਣ ਉਹ ਕੰਧਾਂ ਇੱਥੇ ਹੀ ਖੜੀਆਂ ਨੇ, ਕੰਧਾਂ ਮੂਹਰੋਂ ਪਲੇਟਾਂ ਪਟਾ ਰਹੇ ਹੈ ਜੀ।
0: ਬਿਲਕੁਲ ਹੈ ਜੀ, ਹਾਂਜੀ, ਵਾਇਰਲ ਹੋਈਆਂ ਵੀਡੀਓ ਪਿੱਛੇ
2: ਪਲੇਟਾਂ ਪਟਾ ਰਹੇ ਹੈ। ਪਹਿਲੀ ਗੱਲ ਤਾਂ ਇਹ ਪੁੱਛੇ ਵੀ ਜੇ ਤੁਹਾਡੇ ਕੋਲ ਲਾਉਣ ਦੀ ਕੈਪੇਬਿਲਿਟੀ ਨੀ ਹੈਗੀ, ਤੁਹਾਡੇ ਕੋਲ ਪੈਸਾ ਨੀ ਹੈਗਾ, ਤੁਸੀਂ ਕਰ ਤੁਸੀਂ ਉੱਥੇ ਲਵਾਈਆਂ ਕਾਹਦੇ ਵਾਸਤੇ ਸੀਗੀਆਂ
0: ਜੀ? ਬਿਲਕੁਲ।
2: ਔਰ ਬੇਸ਼ਰਮੀ ਦੀ ਗੱਲ ਇਹ ਹੋਊਗੀ, ਜਿਹਨਾਂ ਕੋਲ ਲਵਾਈਆਂ ਉਹਨਾਂ ਮਜ਼ਦੂਰਾਂ ਦੇ ਪੈਸੇ ਤੱਕ ਨੀ ਦਿੱਤੇ ਗਏ
0: ਜੀ। ਬਿਲਕੁਲ ਹੈ ਜੀ,
2: ਇਹ ਆਪਣੇ ਪੰਜਾਬ ਨੂੰ ਚਲਾਉਣਗੇ ਲੋਕੀ, ਤੇ ਪਤਾ ਨੀ ਲੋਕੀ ਕੀ ਐਕਸਪੈਕਟ ਕਰਕੇ ਬੈਠੇ ਇਹਨਾਂ ਕੋਲੋਂ, ਮੁੜ ਕੇ ਆਉਣਗੇ ਜੀ, ਮੁੜ ਕੇ ਆਉਣਗੇ, ਮੈਂ ਕਹਿੰਦਾ 100 ਵਾਰੀ ਮੁੜ ਕੇ ਆਉਣ, ਪਰ ਗੌਰਮੈਂਟ ਕੋਈ ਲੋਕਾਂ ਦਾ ਭਲਾ ਵੀ ਕਰੇ, ਕੋਈ ਸੋਚੇ ਵੀ ਸਹੀ ਵੀ ਦੁਨੀਆਂ ਨੂੰ ਚਲਾਉਣਾ ਕਿਸ ਤਰ੍ਹਾਂ, ਸਾਡੇ ਲੋਕ ਤਾਂ ਤਿਰ ਤਿਰ ਮਰ ਰਹੇ ਆ ਰੋਜ਼।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਵਧੀਆ।
2: ਬਸ ਵੀਰੇ ਆਹੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨਾ ਚਾਹੁੰਦਾ ਸੀ, ਮੈਂ ਤਾਂ ਰੋਜ਼ ਕਲਪਦਾ ਜੀ, ਅੱਜ ਮੈਂ ਤਾਂ ਅੱਗੇ ਸੰਗਦਾ ਨੀ ਬੋਲਦਾ ਸੀ, ਚਲੋ ਹੁਣ ਤੁਸੀਂ ਮੇਰਾ ਹੌਸਲਾ ਵਧਾਇਆ, ਹੁਣ ਮੈਂ ਬੋਲ ਲਿਆ
0: ਕਰੂੰਗਾ। ਕੋਈ ਗੱਲ ਨਹੀਂ, ਕੋਈ ਆਪਣੇ ਵਿਚਾਰ ਰੱਖਿਆ ਕਰੋ, ਕੋਈ ਗੱਲ ਨਹੀਂ ਜੀ, ਆਨੂ ਜੀ ਸਵਾਗਤ ਹੈ ਭਾਈ ਜੀ,
1: ਜਿਹੜਾ ਸੰਵਿਧਾਨ ਪਹਿਲਾਂ ਹੀ ਕਲਾਸੀਫਾਈ ਕਰੀ ਜਾਂਦਾ ਹੈਗਾ, ਪਹਿਲਾਂ ਹੀ ਵੰਡੀਆਂ ਪਾ ਕੇ ਆਇਆ ਆ, ਉੱਥੋਂ ਕੀ ਉਮੀਦ ਕਰਨੀ ਆ ਜੀ?
0: ਬਿਲਕੁਲ
1: ਸਵਾਲ, ਉਹ ਗੱਲ ਉਹਨਾਂ ਦੀ ਵਿੱਚ ਦਾਮਿਆ, ਪਰ ਸਵਾਲ ਆ ਕਿ ਜਿੱਥੇ ਮੈਂ ਬੈਠਾ ਆ ਉੱਥੇ ਤਾਂ ਬੇਗਮਪੁਰਾ ਟਾਈਗਰ ਫੋਰਸ ਨੇ ਸਵੇਰੇ ਹੀ ਘੇਰ ਲੈਣਾ ਮੈਨੂੰ। ਹਾਂਜੀ,
0: ਨਹੀਂ ਏਦਾਂ ਨੀ ਕਰਦੇ ਦਿੰਦੇ
1: ਜੀ, ਮੇਰੇ ਕੋ ਡੰਡੇ ਨੀ ਖਾ ਹੁਣੇ। ਨਹੀਂ ਸਰ, ਇਹਦੇ ਵਿੱਚ ਤਾਂ ਅੱਜ ਦਾ ਯੂਥ ਜਿਹੜਾ ਹੈਗਾ, ਜੋ ਕਹਿੰਦੇ ਹੈਗੇ ਮਹਿਸੂਸ ਕਰਦਾ ਆ, ਉਹ ਬਿਲਕੁਲ ਕਰਦਾ, ਉਹਦੇ ਵਿੱਚ ਤਾਂ ਇਹ ਹੈਗਾ, ਉਹ ਕਹਿੰਦੇ ਵੀ ਇਕਨੋਮਿਕਲੀ ਵੀਕਰ ਸੈਕਸ਼ਨ ਜਿਹੜਾ ਹੈਗਾ ਆ, ਚਾਹੇ ਉਹ ਅਪਰ ਕਾਸਟ ਆ, ਲੋਅਰ ਕਾਸਟ ਆ, ਕੋਈ ਵੀ ਕਾਸਟ ਦਾ ਹੋਵੇ, ਜਿਹੜਾ ਉਹ ਤੁਸੀਂ ਦੋ ਹਿੱਸਿਆਂ ਦੇ ਵਿੱਚ ਵੰਡੋ, ਇੱਕ ਜਿਹੜਾ ਹੈਗਾ ਵੀ ਵੀਕਰ ਕਾਸਟ ਜਿਹੜਾ ਹੈਗੀ ਆ ਉਹਨੂੰ, ਜਿਹੜੀ ਆ ਲੋਅਰ ਉਹਦੇ ਵਿੱਚ ਜਿਹਦੀ ਆਮਦਨ ਘੱਟ ਹੈਗੀ ਆ ਉਹਨੂੰ ਇਨਕਮ ਨਾਲ ਜੋੜ ਦਿਓ, ਉਹਨਾਂ ਨੂੰ ਸਹੂਲਤਾਂ ਦਿਓ ਜੀ ਤੁਸੀਂ, ਜਿਹੜੇ ਬਾਕੀ ਤੇ ਜਦੋਂ ਕਿਸੇ ਨੇ ਇੱਕ ਵਾਰੀ ਜਿਹੜੀ ਹੈਗੀ ਆ ਅਪਰਚੁਨਿਟੀ ਅਵੇਲ ਕਰ ਲਈ ਆ ਔਰ ਸਕਸੈਸਫੁਲ ਹੋ ਗਿਆ ਆ, ਉਹਦਾ ਉਹ ਕੋਟਾ ਚੀਜ ਕੱਟ ਦਿਓ, ਰੈਦਰ ਜੋ ਉਹਨੂੰ ਸਹਾਇਤਾ ਦਿੱਤੀ ਗਈ ਹੈਗੀ ਆ ਜਦੋਂ ਉਹਨੇ ਆਪਣਾ ਕੋਈ ਨਾ ਕੋਈ ਜੋਬ ਜਿਹੜੀ ਆ ਅਟੇਨ ਕਰ ਲਈ ਆ, ਉਹਦੇ 5 ਸਾਲ ਜਿਹੜੇ ਆ ਉਹਦੇ ਵਿੱਚ ਜਿਹੜੇ ਆ ਉਹਨੂੰ ਥੋੜੀ ਥੋੜੀ ਡਿਡਕਸ਼ਨ ਕਰਕੇ ਤੇ ਉਹ ਟੈਕਸ ਪੇਅਰ ਦਾ ਜਿਹੜਾ ਪੈਸਾ ਲੱਗਾ ਸੀਗਾ ਉਹ ਉਧਰ ਰਿਵਰਟ ਕਰ ਦਿਓ, ਉਹਨੂੰ ਪੂਰਾ ਕਰ ਦਿਓ ਜੀ।
0: ਨਾਲੇ ਸਾਇੰਸ ਸਾਹਿਬ ਉਹਦੇ ਵਿੱਚ ਗੌਰਮੈਂਟਾਂ ਨੂੰ ਵੀ ਫਾਇਦਾ ਹੈ ਨਾ, ਚਾਹੇ ਉਹ ਕੇਂਦਰ ਆ ਚਾਹੇ ਸੂਬਾ ਆ, ਕਿਉਂਕਿ ਉਹਦੇ ਵਿੱਚ ਪੇਪਰ ਵਰਕ ਸ਼ੋ ਹੋਏਗਾ, ਬਕਾਇਦਾ ਜਿਹੜਾ ਤੁਹਾਡਾ ਪੈਸਾ ਲੈਣ ਦੇਣ ਹੈਗਾ ਉਹ ਸਾਰਾ ਇੱਕ ਨੰਬਰ ਦੇ ਵਿੱਚ ਆਏਗਾ। ਹੁਣ ਦੇਖੋ ਜੋ ਮਰਜ਼ੀ ਹੋਈ ਜਾਂਦਾ ਜੀ, ਉਹ ਟੈਕਸ ਪੇਅਰ ਵੀ ਟੈਕਸ ਵੀ ਦੇਣਗੇ, ਮੁੜ ਕੇ ਸ਼ੋ ਵੀ ਹੋਏਗਾ ਸਾਰਾ ਕੁਝ, ਉਹਦੇ ਨਾਲ ਗੌਰਮੈਂਟ ਨੂੰ ਵੀ ਫਾਇਦਾ ਆ। ਹੁਣ ਤਾਂ ਸਾਰਾ ਕੁਝ ਪਤਾ ਨੀ ਲੱਗਦਾ ਕਿੱਥੋਂ ਆਉਂਦਾ ਕਿੱਥੇ ਚਲਿਆ ਜਾਂਦਾ ਜੀ, ਨਾ ਗੌਰਮੈਂਟਾਂ ਦਾ ਤੇ ਨਾ
1: ਸਾਹਿਬ। ਤੁਸੀਂ ਪੰਜਾਬੀਆਂ ਦਾ ਸੁਭਾਅ ਦੇਖਿਆ ਹੀ ਆ
0: ਜੀ,
1: ਇਹ ਪੰਜਾਬੀਆਂ ਦੇ ਸੁਭਾਅ ਦੇ ਅਨੁਕੂਲ ਦੀ ਗੱਲ ਕਰਦੇ ਆ, ਪੇਪਰ ਵਰਕ ਲੱਗ ਨੀ ਜਾਂਦੇ ਹੈਗੇ
0: ਕਿਹੜੇ ਕਿਹੜੇ ਜੀ। ਬਿਲਕੁਲ ਹੈ ਜੀ,
1: ਹਾਂਜੀ। ਸੋ ਹੁਣ ਮੈਂ ਇੱਕ ਕਾਂਗਰਸ ਦੀ ਖਬਰ ਕਰਨੀ ਜੀ, ਉਹ ਇਹ ਆ ਕਿ ਕਾਂਗਰਸ ਵਾਲੇ ਜਿਹੜੇ ਆ ਉਹ ਮੀਟਿੰਗ ਖੇਡ ਰਹੇ ਆ ਜੀ
0: ਜੀ।
1: ਹਾਂਜੀ, ਉਹ ਪਤਾ ਨੀ ਕਿੰਨੇ ਕ ਦਿਨ ਦੀ ਮੀਟਿੰਗ ਚੱਲਣੀ ਆ ਜੀ
0: ਜੀ।
1: ਐਕਚੁਲੀ ਰਾਹੁਲ ਗਾਂਧੀ ਜਦੋਂ ਵਿਦੇਸ਼ ਗਏ ਨਾ ਜੀ, ਪਹਿਲੀਆਂ ਮੀਟਿੰਗਾਂ ਜਦੋਂ ਹੋਈਆਂ ਜੀ
0: ਜੀ,
1: ਉਦੋਂ ਇਹਨਾਂ ਨੇ ਸਾਰਿਆਂ ਦਾ ਰਿਜ਼ੋਲਵ ਕਰ ਹੀ ਲਿਆ ਸੀ ਇਸ਼ੂ ਵੀ, ਹਾਂ ਜੀ
0: ਜੀ
1: ਵਿਜੇਂਦਰ ਸਿੰਗਲਾ ਜਿਹੜਾ ਆ ਉਹਨੂੰ ਬਣਾ ਦੇਣਾ ਪ੍ਰਧਾਨ
0: ਜੀ,
1: ਕਿਉਂਕਿ ਭੀ ਰਾਜਾ ਵਰਿੰਗ ਦੇ ਉੱਤੇ ਸਹਿਮਤੀ ਇਹਨਾਂ ਦੀ ਹੈ ਨਹੀਂ ਸੀ ਜੀ
0: ਜੀ।
1: ਉਹ ਜਦੋਂ ਉਹ ਚਲ ਗਏ ਆ, ਪਤਾ ਨੀ ਬਘੇਲ ਹੋਣਾ ਨੇ ਕੀ ਉਹਨੂੰ ਇਨਫੋਰਮ ਕੀਤਾ ਜਾਂ ਕਿੱਦਾਂ ਉਹਦੇ ਕੋਲ ਕੰਸੈਂਟ ਲੈ ਲਈ
0: ਜੀ,
1: ਤੇ ਮੁੜ ਕੇ ਉਹ ਲਿਸਟਾਂ ਹੀ ਬਦਲ ਗਈਆਂ ਜੀ। ਉਹਨਾਂ ਨੇ ਕਿਹਾ ਤਾਂ ਰਾਜਾ ਵੜਿੰਗ ਹੀ ਰਹੂਗਾ ਜਾਂ
0: ਜੀ।
1: ਹੁਣ ਵੀ ਬਘੇਲ ਸਾਹਿਬ ਦਾ ਜਿਹੜਾ ਹੈਗਾ ਐਟੀਚਿਊਡ ਜਿਹੜਾ ਏਦਾਂ ਲੱਗਦਾ ਸੀ ਵੀ ਉਹ ਇੰਪਾਰਸ਼ੀਅਲ ਹੋ ਕੇ ਗੱਲ ਨੀ ਕਰਦੇ, ਵੀ ਉਹਨਾਂ ਦਾ ਸਕੇਲ ਟਿਲਟ ਕਰਦਾ ਹੈ ਰਾਜਾ ਵੜਿੰਗ ਵੱਲ
0: ਜੀ।
1: ਸੋ ਇਸ ਕਰਕੇ ਉਹ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਕਾਂਗਰਸੀ ਜਿਹੜੇ ਨਾਰਾਜ ਗਰੁੱਪ ਆ ਇਕੱਠੇ ਹੋਏ ਸੀ ਜੀ
0: ਜੀ।
1: ਹੁਣ ਰਾਹੁਲ ਗਾਂਧੀ ਦੇ ਆਉਣ ਦੇ ਬਾਅਦ ਦੇ ਵਿੱਚ ਫੇਰ ਜਿਹੜਾ ਆ ਇਹ ਕੰਮ ਚੱਲ ਪਿਆ ਜੀ
0: ਜੀ,
1: ਮੀਟਿੰਗ ਖੇਡਣ ਲੱਗ ਪਏ ਆ।
0: ਜਦ ਤੱਕ ਕੋਈ ਰਾਜਤਾ ਨਹੀਂ ਕਰਨਗੇ ਦੋਵਾਂ ਨੂੰ, ਮੈਨੂੰ ਲੱਗਦਾ ਕਿ ਮਤਲਬ ਕਿ ਕਿਸੇ ਨਾ ਕਿਸੇ ਹੋਰ ਨੂੰ ਬਣਾ ਦੇਣਗੇ ਜੀ, ਦੋਵਾਂ ਦੀ ਵੀ ਰੱਖ ਲੈਣਗੇ, ਕੁਝ ਹੋ ਸਕਦਾ ਏਦਾਂ।
1: ਹਾਂਜੀ ਹੋ ਸਕਦਾ, ਉਹ ਤਾਂ ਕੋਈ ਚੱਕਰ ਨੀ, ਸੋਲੂਸ਼ਨ ਗੱਲ ਏਦਾਂ ਹੈ ਨਾ ਜੀ ਭਾਰਤ ਸਾਹਿਬ
0: ਜੀ,
1: ਸੋਲੂਸ਼ਨ ਵੀ ਜੇ ਅਸੀਂ ਕੱਢ ਕੇ ਦੇਣਾ ਹੈਗਾ ਆ ਤੇ ਉਹ ਉੱਥੇ ਕਾਹਦੇ ਵਾਸਤੇ ਬੈਠੇ ਹੈਗੇ ਜੀ। ਆਪ ਸਾਨੂੰ ਇਹ ਟੈਨਸ਼ਨ ਸਾਡੇ ਵੱਲੋਂ ਜਿਹਨੂੰ ਮਰਜ਼ੀ ਬਣਾਉਣ ਨਾ ਬਣਾਉਣ ਨੀ, ਪਰ ਗੱਲ ਏਦਾਂ ਇਹ ਮੀਟਿੰਗ ਮੀਟਿੰਗ ਖੇਡਣਾ ਤਾਂ ਛੱਡਣ ਜੀ,
0: ਛੱਡਣ
1: ਜੀ, ਤੇ ਪੰਜਾਬ ਤੋਂ ਚੱਲ ਜਾਂਦੇ ਆ ਜੀ, ਇੰਨਾ ਤੇਲ ਫੂਕ ਹੁੰਦਾ ਜੀ
0: ਜੀ।
1: ਹਾਂਜੀ, ਇੱਕ ਭਾਰਤ ਸਾਹਿਬ ਜਿਹੜਾ ਆ ਵੀ ਮੈਨੂੰ ਮੀਡੀਆ ਦੇ ਵਿੱਚ ਜਿਹੜਾ ਆ ਗਡਕਰੀ ਨੂੰ ਸਫਾਈਆਂ ਦਿੰਦੇ ਦੇਖ ਕੇ ਤੇ ਮੈਨੂੰ ਬੜਾ ਮਜ਼ਾ ਆਇਆ।
0: ਅੱਛਾ ਜੀ,
1: ਕੱਲ ਉਹਨੇ ਨਾ ਜੀ ਇੱਕ ਜਗ੍ਹਾ ਸਟੇਟਮੈਂਟ ਦਿੱਤੀ ਵੀ ਅਸੀਂ ਜਿਹੜੇ ਆ ਉੱਡਣ ਵਾਲੀ ਬੱਸ ਲੈ ਕੇ ਆ ਰਹੇ ਆ।
0: ਅੱਛਾ ਜੀ,
1: ਸਫ਼ਰ ਹੋਏਗਾ ਆਸਾਨ।
0: ਹਾਂਜੀ
1: ਹਾਂਜੀ, ਨਾਲ ਹੀ ਮੈਂ ਥੱਲੇ ਲਿਖਿਆ ਵੀ ਭਾਈ ਮੈਨੂੰ ਲੱਗਦਾ ਚਲਾਏਗਾ ਉਹ ਵੀ ਇੱਥੋਂ ਨਾਲ ਨਾਲ ਹੀ ਆ। ਹਾਂਜੀ, ਉਹ ਇੱਥੋਂ ਨਾਲ ਹੀ ਬਹਿ ਕੇ ਕੰਪਨੀ ਚ ਆਊਗਾ, ਉਹ ਹੀ ਉਡਾਊਗਾ ਬੱਸ।
0: ਹਾਂਜੀ,
1: ਹੁਣ ਇਹ ਹੌਲੀ ਹੌਲੀ ਸਫਾਈਆਂ ਦੇ ਰਹੇ ਹੈਗੇ ਆ ਜੀ, ਕਿ ਇਹ ਤਾਂ 2 ਸਾਲ ਟ੍ਰਾਇਲ ਚੱਲਣਾ ਆ ਜੀ, ਫੇਰ ਹੀ ਕਿਤੇ ਫਾਈਨਲ ਅਸੀਂ ਅਪਰੂਵਲ ਦੇਣੀ ਸੀ
0: ਜੀ।
1: ਲੋਕੀ ਭਾਈ ਨਾਲ ਹੀ ਫਟਾਫਟ ਰਿਸਪੋਂਡ ਕਰਦੇ, ਲੋਕੀ ਕਹਿੰਦੇ ਉਹ ਤੁਸੀਂ ਭਾਈ ਸਾਡੀਆਂ ਗੱਡੀਆਂ ਨੂੰ ਸਾਡੀ ਕੰਸੈਂਟ ਤੋਂ ਬਿਨਾਂ ਆਪਣੇ ਐਕਸਪੀਰੀਅੰਸ ਦਾ ਜਿਹੜਾ ਹਿੱਸਾ ਕਿਤੇ ਬਣਾ ਲਿਆ
0: ਜੀ।
1: ਹਾਂਜੀ, ਇਹਨਾਂ ਕੋਈ ਜਵਾਬ ਨੀ ਦੇ ਹੋ ਰਿਹਾ, ਇਹਨਾਂ ਨੇ ਦੇਸ਼ ਲੁੱਟ ਤਾਂ ਲਿਆ ਹੈਗਾ ਸੀਗਾ, ਨਾਲ ਲੋਕਾਂ ਨੂੰ ਵੀ ਲੁੱਟ ਲਿਆ
0: ਜੀ। ਬਿਲਕੁਲ ਹੈ ਜੀ,
1: ਪਬਲਿਕ ਐਸੈਟਸ ਤਾਂ ਲੁੱਟੀਆਂ ਹੀ ਲੁੱਟੀਆਂ ਹੈਗੀਆਂ ਸੀ ਲੋਕਾਂ ਨੂੰ ਇੱਦਾਂ ਕਰਕੇ। ਸਰ ਹੁਣ ਉਸ ਚੀਜ਼ ਦੀ ਜੋ ਮਰਜ਼ੀ ਕਹੀ ਜਾਂਦਾ ਹੈ ਜੀ ਵੀ ਮੇਰੀਆਂ ਲੜਕਿਆਂ ਦੀਆਂ ਜਿਹੜੀਆਂ ਕੰਪਨੀਆਂ ਉਹ ਤਾਂ 0.6% ਜਿਹੜਾ ਆ ਉਹ ਇੱਕ ਹੈ ਜੀ ਇਹ ਇਥਨੋਲ ਦਾ ਕੰਮ ਕਰਦੀਆਂ, ਬਾਕੀ ਹੋਰ ਕੰਪਨੀਆਂ ਕਰਦੀਆਂ
0: ਜੀ।
1: ਸਰ ਜਿੰਨਾ ਇਸ ਬੰਦੇ ਨੇ ਐਡਵੋਕੇਸੀ ਕੀਤੀ ਨਾ ਜੀ ਇਸ ਚੀਜ਼ ਦੀ
0: ਜੀ,
1: ਫਿਰ ਹੁਣ ਲੋਕੀ ਜਿਹੜੇ ਓਪਨਲੀ ਕਹਿੰਦੇ ਪਏ ਭਾਈ ਸਾਡੀਆਂ ਗੱਡੀਆਂ ਡੈਮੇਜ ਹੋ ਰਹੀਆਂ, ਐਵਰੇਜ ਜਿਹੜੀ ਆ 20-25% ਥੱਲੇ ਆਈ ਆ ਜੀ
0: ਜੀ।
1: ਫਿਰ ਤੂੰ ਕਹਿੰਦਾ ਸੀ ਹਾਂ ਜੀ ਵੀ ਵਿਦੇਸ਼ੀ ਤੇਲ ਦਾ ਬਿੱਲ ਜਿਹੜਾ ਆ ਉਹ ਘਟੂਗਾ, ਉਹ ਘਟਿਆ ਨੀ
0: ਜੀ।
1: ਉਹ ਇਸ ਕਰਕੇ ਕਿ ਅੱਗੇ ਜਿਹੜੀ ਗੱਡੀ 1 ਲੀਟਰ ਦੇ ਵਿੱਚ 15-20 ਕਿਲੋਮੀਟਰ ਚੱਲਦੀ ਸੀ ਉਹ ਚੱਲਣ ਲੱਗ ਪਈ 15, ਤੁਸੀਂ ਤੇਲ ਬਚਾਇਆ ਥੋੜਾ ਜਿਹਾ ਪੈਟਰੋਲ ਬਚਾਇਆ ਓਨਾ ਪੈਟਰੋਲ 4 ਵੱਧ ਲੱਗ ਗਿਆ ਸਗੋਂ
0: ਜੀ। ਇਥਾਨੋਲ ਦੇ ਬਾਰੇ ਤੇ ਪੰਪ ਦੇ ਉੱਤੇ ਮੈਂ ਜਦੋਂ ਇਥਾਨੋਲ ਪਵਾਇਆ ਤਾਂ ਇਥਾਨੋਲ ਨੀ ਮਤਲਬ ਕਿ ਪੰਪ ਦੇ ਉੱਤੇ ਰੁਕਿਆ, ਗੱਡੀ ਚ ਤੇਲ ਪਾਇਆ 95 ਤੇ ਬਕਾਇਦਾ ਟੈਂਕੀ ਦੇ ਉੱਤੇ ਲਿਖਿਆ ਹੁੰਦਾ ਕਿ ਕਿਹੜਾ ਤੁਸੀਂ ਯੂਜ਼ ਕਰ ਸਕਦੇ ਹੋ 95-98 ਇੱਥੇ ਇਹਨਾਂ ਮੁਲਕਾਂ ਚ ਆਉਂਦਾ ਹੈ। ਤੇ ਬਕਾਇਦਾ ਉਹਦੇ ਉੱਤੇ ਲਿਖਿਆ ਹੋਇਆ, ਜਾਂ ਤਾਂ ਅਸੀਂ ਪੜ੍ਹਦੇ ਨੀਗੇ ਉਹਦੇ ਬਾਰੇ ਕਿ ਇਹਦੇ ਵਿੱਚ ਕੋਈ ਵੀ ਚੀਜ਼ ਆਪਾਂ ਚਾਹੇ ਹੱਟੀ ਤੋਂ ਲੈ ਕੇ ਆਉਂਦੇ ਹਾਂ, ਕਦੇ ਆਪਾਂ ਉਹਦੇ ਬਾਰੇ ਪੜਿਆ ਹੀ ਨਹੀਂ ਕਿ ਇਹਦੇ ਵਿੱਚ ਹੈ ਕੀ ਆ ਚੀਜ਼। ਬਸ ਇਹ ਪਤਾ ਵੀ ਆਹ ਚੀਜ਼ ਸਾਬਣ ਲੈਣ ਵੀ ਜਾਂਦੇ ਆ, ਉਹਦੇ ਪਿੱਛੇ ਬਥੇਰਾ ਕੁਝ ਲਿਖਿਆ ਹੁੰਦਾ ਛੋਟੇ ਛੋਟੇ ਅੱਖਰਾਂ ਦੇ ਵਿੱਚ। ਤੇ ਇਦਾਂ ਹੀ ਮੈਨੂੰ ਲੱਗਦਾ ਕਿ ਆ ਤਾਂ ਸਾਰਾ ਕੁਝ ਪਹਿਲਾਂ ਦਾ ਰਿਹਾ, ਜਿਵੇਂ ਪਿਛਲੇ ਦਿਨਾਂ ਚ ਮੀਡੀਆ ਚ ਗੱਲ ਚੱਲੀ ਸੀ ਕਿ ਕੀੜੀਆਂ ਚੜ ਗਈਆਂ ਕਾਢੇ ਆ ਗਏ, ਮੈਨੂੰ ਲੱਗਦਾ ਇਦਾਂ ਦਾ ਤਾਂ ਕੁਝ ਨੀ ਹੁਣ ਇੱਥੇ ਇਹਨਾਂ ਮੁਲਕਾਂ ਚ ਸ਼ੁਰੂ ਤੋਂ ਹੀ ਜਿਹੜਾ ਇਹ ਚੀਜ਼ਾਂ ਨੂੰ ਵਰਤੋਂ ਦੇ ਵਿੱਚ ਲਿਆਇਆ ਜਾ ਰਿਹਾ ਜੀ ਕਿ ਰੋਲਾ ਜ਼ਿਆਦਾ ਹੈ।
1: ਜਦੋਂ ਇੱਕ ਵਾਰੀ ਚੀਜ਼ ਜਦੋਂ ਕਿਸੇ ਚੀਜ਼ ਦੀ ਬਦਨਾਮੀ ਹੋ ਜਾਂਦੀ ਹੈ ਨਾ ਜੀ, ਜਦੋਂ ਆਪਣਾ ਵਿਸ਼ਵਾਸ ਉੱਠ ਜਾਂਦਾ ਨਾ ਜੀ, ਉਦੋਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਟੋਮੈਟਿਕਲੀ ਨਜ਼ਰ ਆਉਣ ਲੱਗ ਪੈਂਦੀਆਂ।
0: ਨਾਲੇ ਇੱਕ ਕਾਰਨ ਸਮਝਦਾ ਉਹਦੇ ਵਿੱਚ ਮੈਂ ਕਿ ਕਿਉਂਕਿ ਇਹਨਾਂ ਮੁਲਕਾਂ ਦੇ ਵਿੱਚ ਗੱਡੀਆਂ ਜਿਹੜੀਆਂ ਪੁਰਾਣੀਆਂ ਨੇ ਉਹ ਲੋਕਾਂ ਨੇ ਸਾਂਭ ਕੇ ਰੱਖੀਆਂ ਹੋਈਆਂ ਨੇ, ਜਾਂ ਕਦੇ ਕਦਾਈ ਸਮਰ ਨੂੰ ਜਿੱਦਾਂ ਗਰਮੀਆਂ ਦੇ ਹਿਸਾਬ ਦੇ ਨਾਲ ਕੱਢਦੇ ਆ ਬਾਹਰ ਤੇ ਉਸ ਵਕਤ ਉਹਨਾਂ ਨੂੰ ਚਲਾਉਂਦੇ ਆ। ਤੇ ਨਾਰਮਲੀ ਗੱਡੀ ਜਿਹੜੀ ਹੈ ਘੱਟੋ ਘੱਟ 20 ਸਾਲ ਤੋਂ ਪੁਰਾਣੀ ਕੋਈ ਗੱਡੀ ਨੀ ਗੀ, ਜਾਂ 15 ਸਾਲ ਤੋਂ ਥੱਲੇ ਪੁਰਾਣੀ ਕੋਈ ਗੱਡੀ ਨੀ ਗੀ। ਹੁਣ ਇੰਡੀਆ ਦੇ ਵਿੱਚ ਆਪਾਂ ਟਰਾਂਸਪੋਰਟਾਂ ਦਾ ਹੀ ਹਾਲਾਤ ਦੇਖ ਲਈਏ ਤਾਂ ਜਿਹੜੇ ਸਨ 47 ਦੇ ਟਰੱਕ ਹੈ ਉਹ ਵੀ ਰੋਡ ਦੇ ਉੱਤੇ ਚੱਲ ਰਹੇ ਨੇ, ਤੇ ਉਹਨਾਂ ਦੇ ਇੰਜਣ ਜਾਂ ਕਾਰਬੋਰੇਟਰ ਸਿਸਟਮ ਹੈਗਾ ਆ। ਤੇ ਅੱਜ ਦੀ ਨਵੀਂ ਟੈਕਨੀਕ ਦੇ ਵਿੱਚ ਕਾਰਬੋਰੇਟਰ ਤਾਂ ਆਉਂਦਾ ਹੀ ਨੀ ਗੱਡੀ ਦੇ ਵਿੱਚ, ਉਹ ਨਵੀਂ ਤਕਨੀਕ ਲੈ ਆਉਂਦੀ ਹੈ ਜੀ, ਸਾਰਾ ਕੁਝ ਲੈ ਆਉਂਦਾ ਹੈ।
1: ਪਰ ਗੱਲ ਤੇ ਇਹੀ ਹੈ ਨਾ ਜੀ, ਪੈਟਰੋਲ ਪੰਪ ਦੇ ਉੱਤੇ ਤਾਂ ਡੀਜ਼ਲ ਉਹੀ ਮਿਲਦਾ ਨਾ, ਉਹ ਟਰੈਕਟਰ ਨੂੰ ਵੀ ਉਹੀ ਡੀਜ਼ਲ ਆ ਹੈਂਜੀ, ਤੇ ਕਾਰ ਨੂੰ ਵੀ ਉਹੀ ਆ, ਪੁਰਾਣੀ ਨੂੰ ਵੀ ਉਹੀ ਆ, ਨਵੀਂ ਨੂੰ ਵੀ ਉਹੀ ਆ, ਐਂਡ ਦੇਅਰ ਇਜ਼ ਨੋ ਐਨੀ ਚੁਆਇਸ ਕਿ ਤੁਸੀਂ ਆਪਣੀ ਜਿਹੜੀ ਹੈਗੀ ਆ ਉਹ ਕਿਹੜਾ ਪਵਾ ਲੈਣਾ ਹੈਗਾ ਜਿਹੜਾ ਤੁਹਾਡੀ ਮਸ਼ੀਨਰੀ ਨੂੰ ਸੂਟ ਕਰਦਾ ਹੋਵੇ
0: ਜੀ,
1: ਉਹ ਜਿਹੜਾ ਮਾਰਕੀਟ ਚ ਅਵੇਲੇਬਲ ਆ ਤੁਹਾਨੂੰ ਉਹ ਯੂਜ਼ ਕਰਨਾ ਪੈਣਾ, ਉਹ ਚੀਜ਼ ਨੂੰ ਡੈਮੇਜ ਕਰੇ ਤੁਹਾਡੀ ਮਸ਼ੀਨਰੀ ਨੂੰ ਜਿਹੜਾ ਨਾ ਕਰੇ ਉਹਨਾਂ ਦੀ ਕੋਈ ਰਿਸਪੋਂਸੀਬਿਲਟੀ ਨਹੀਂ ਜੀ।
0: ਬਿਲਕੁਲ
1: ਜੀ ਸਰ
0: ਜੀ,
1: ਇੱਕ
0: ਗੱਲ ਕਰ ਲਈ ਹੋਰ ਸੰਖੇਪ ਦੇ ਵਿੱਚ, ਆਪਣੇ ਬੀਬੀ ਜਗੀਰ ਕੌਰ ਜੀ ਕਹਿੰਦੇ ਆ ਕਿ ਭਾਜਪਾ ਦੇ ਨਾਲ ਗੱਠਜੋੜ ਹੋ ਸਕਦਾ ਹੈ ਜੇ ਉਹ ਸਾਡੀਆਂ ਗੱਲਾਂ ਮੰਨ ਲੈਣ, ਜਾਂ ਅਕਾਲੀ ਦਲ ਦੇ ਵਿੱਚ ਵੀ ਵਾਪਸੀ ਹੋ ਜਾਂਦੀ ਹੈ, ਉਹ ਵੀ 2 ਦਸੰਬਰ ਵਾਲਾ ਮਾਮਲਾ ਲੈ ਕੇ ਬੈਠੇ ਨੇ ਭਾਈ। ਪਰ ਜੇ ਇਹਨਾਂ ਨੇ ਉਧਰ ਨੂੰ ਜਾਣਾ ਤਾਂ ਫਿਰ ਉਹ ਵੀ ਤਾਂ ਉਹੀ ਕਹਿੰਦੇ ਨੇ ਵੀ ਉਧਰ ਨੂੰ ਜਾਣਾ, ਪਰ ਸੁਖਬੀਰ ਬਾਦਲ ਹੁਣੀ ਕਹਿੰਦੇ ਆ ਕਿ ਭਾਈ ਅਸੀਂ ਗੱਠਜੋੜ ਨਹੀਂ ਕਰਨਾ, ਤੇ ਹੁਣ ਇਹ ਪੱਬਾਂ ਭਾਰ ਹੋਏ ਹੋਏ ਨੇ ਕਿ ਭਾਈ ਗੱਠਜੋੜ ਕਰ ਸਕਦੇ ਆ।
1: ਦੇਖੋ ਜੇ ਗਿਆਨੀ ਹਰਪ੍ਰੀਤ ਸਿੰਘ ਦੀ ਪਾਰਟੀ ਗੱਠਜੋੜ ਬੀਜੇਪੀ ਨਾਲ ਕਰਦੀ ਸੀ ਤੇ ਉਹ ਮਾੜਾ ਸੀ
0: ਜੀ,
1: ਹਾਂਜੀ, ਤੇ ਜੇ ਵਾਰਸ ਪੰਜਾਬ ਵਾਲੇ ਕਰਦੇ ਹੈਗੇ ਆ ਉਹ ਜਿਹੜਾ ਆ ਉਹ ਉਹਨਾਂ ਦਾ ਚੰਗਾ ਕਿੱਦਾਂ ਹੋ ਸਕਦਾ, ਜਾਂ ਇਹ ਕਰਦੇ ਆ ਤੇ ਇਹਨਾਂ ਦਾ ਚੰਗਾ ਕਿੱਦਾਂ ਹੋ ਸਕਦਾ, ਬਾਕੀਆਂ ਨੂੰ ਕੰਡੈਮ ਕਰਦੇ ਵੀ ਹਾਂ ਜੀ ਬਾਦਲ ਕਰਦਾ ਹੈਗਾ ਆ ਤੇ ਉਹ ਮਾੜਾ
0: ਜੀ,
1: ਜਦੋਂ ਆਪਣਾ ਤੁਸੀਂ ਕਹਿੰਦੇ ਹੈਗੇ ਆ ਉਦੋਂ ਕਿੱਦਾਂ ਚੰਗਾ ਹੋ ਸਕਦਾ ਜੀ
0: ਜੀ,
1: ਤੋ ਇਸ ਕਰਕੇ ਇਹਨਾਂ ਦਾ ਤਾਂ ਪਤਾ ਹੀ ਨਹੀਂ ਹੈਗਾ ਜੀ। ਇਹਨਾਂ ਦੇ ਪਿਛਲੇ ਬਿਆਨ ਦੇਖੋ ਵੀ ਪਿੱਛੇ ਜਿਹੜਾ ਹੈਗਾ ਬੀਬੀ ਇਹਨਾਂ ਦਾ ਜਗੀਰ ਕੌਰ ਦਾ ਪਿਛਲਾ ਸਟੈਂਡ ਕੀ ਸੀਗਾ
0: ਜੀ, ਬਿਲਕੁਲ
1: ਕਿ ਮੈਂ ਭਾਜਪਾ ਇਹ ਭਾਜਪਾ ਦੇ ਅਗੇਂਸਟ ਰਹੇ ਹੈਗੇ ਆ ਜੀ, ਅੱਜ ਭਾਜਪਾ ਦੀ ਐਡਵੋਕੇਟ ਕਰਦੇ ਹੈਗੇ ਵੀ ਹਾਂ ਜੀ ਵੀ ਮੇਰਾ ਸਾਡਾ ਅਲਾਇੰਸ ਹੋ ਰਿਹਾ ਜੀ, ਤੁਸੀਂ ਵੀ ਤਾਂ ਉਸੇ ਪਾਰਟੀ ਦੇ ਪਾਰਟੀ ਹੋਵੋਗੇ ਨਾ
0: ਜੀ,
1: ਜਿਹੜੀ ਪਾਰਟੀ ਦਾ ਅਲਾਇੰਸ ਹੋ ਰਿਹਾ ਜੀ
0: ਜੀ,
1: ਸੋ ਇਸ ਕਰਕੇ ਸਾਨੂੰ ਪਤਾ ਹੀ ਨੀ ਹੈਗਾ ਜੀ ਇੱਥੇ ਇਹਨਾਂ ਨੂੰ ਕੋਈ ਨੀ, ਸਾਰੇ ਬੀਜੇਪੀ ਨੂੰ ਵਾਜਾ ਮਾਰਦੇ, ਬੀਜੇਪੀ ਕਹਿੰਦੀ ਨਾ ਜੀ ਅਸੀਂ ਆਪਣੀ ਧੁਨ ਤੇ ਆ, ਉਹ ਬਾਅਦ ਚ ਦੇਖਾਂਗੇ ਕਿੰਨਾ ਕੀ ਕਰਨਾ ਹੈਗਾ ਜੀ
0: ਜੀ, ਬਿਲਕੁਲ
1: ਕਿਉਂਕਿ ਸਰ ਉੱਥੇ ਜਿਹੜਾ ਹੈਗਾ ਆ ਅਲਟੀਮੇਟਲੀ ਜੇ ਉਹ ਸਿੱਖ ਵੋਟ ਕੰਸੋਲੀਡੇਟ ਹੋਊਗੀ ਤੇ ਵਾਰਸ ਪੰਜਾਬ ਨੂੰ ਫਾਇਦਾ ਹੋਊਗਾ ਜੀ
0: ਜੀ,
1: ਹਿੰਦੂ ਵੋਟ ਕੰਸੋਲੀਡੇਟ ਹੋਊਗੀ ਬੀਜੇਪੀ ਨੂੰ ਫਾਇਦਾ ਹੋਊਗਾ
0: ਜੀ,
1: ਤੋ ਇਸ ਕਰਕੇ ਕਿਉਂਕਿ ਬੀਜੇਪੀ ਦਾ ਇਤਿਹਾਸ ਰਿਹਾ ਹੈਗਾ ਆ ਕਿ ਇਹਨਾਂ ਨੇ ਪੀਡੀਪੀ ਨਾਲ ਅਲਾਇੰਸ ਕਰ ਲਿਆ ਸੀ ਜੀ J&K ਚ
0: ਜੀ,
1: ਸੱਤਾ ਪ੍ਰਾਪਤੀ ਵਾਸਤੇ ਜੀ, ਕੱਲ ਨੂੰ ਅੰਮ੍ਰਿਤਪਾਲ ਹੋਣਾ ਦੀ ਪਾਰਟੀ ਨੂੰ ਬੀਜੇਪੀ ਕਹੇ ਵੀ ਆ ਜਾਓ ਬਈ ਵੀ ਆਪਣੀਆਂ ਸੀਟਾਂ ਪੂਰੀਆਂ ਹੁੰਦੀਆਂ ਪਈਆਂ ਤੇ ਕੀ ਉਹ ਨਾ ਕਰਨਗੇ ਜੀ
0: ਜੀ,
1: ਸੱਤਾ ਨੂੰ ਕਿਸੇ ਨੇ ਨਾ ਕਰਨੀ ਜੀ
0: ਜੀ,
1: ਤੋ ਇਸ ਕਰਕੇ ਇਹਨਾਂ ਦੀਆਂ ਸਟੇਟਮੈਂਟਾਂ ਦੇ ਉੱਤੇ ਜਿਹੜਾ ਹੈਗਾ ਆ ਨਾ ਖਾਰਕਾ ਇਹ ਜਿਹੜੇ ਲੀਡਰ ਉਧਰੋਂ ਆਏ ਆ ਜੀ ਅਕਾਲੀ ਦਲ ਛੱਡ ਕੇ ਜੀ, ਇਹਨਾਂ ਤੇ ਤਾਂ ਲਾਈ ਪਾਉਣ ਕਰਨਾ ਹੀ ਨੀ ਚਾਹੀਦਾ ਜੀ
0: ਜੀ। ਔਜਲਾ ਸਾਹਿਬ ਨੇ ਬੜਾ ਕਮੈਂਟ ਵਧੀਆ ਕੀਤਾ, ਕਹਿੰਦੇ ਜਦੋਂ ਘਰ ਵਾਲਾ ਜ਼ਮੀਨ ਦਾ ਵਿਸਵਾ ਨਾ ਛੱਡੇ ਨਾ ਤਾਂ ਫਿਰ ਛੜਾ ਜੇਠ ਚੰਗਾ ਲੱਗਣ ਲੱਗ ਜਾਂਦਾ ਜੀ।
1: ਹਾਂਜੀ ਹਾਂਜੀ ਹਾਂਜੀ ਬਿਲਕੁਲ ਠੀਕ ਕਹਿੰਦੇ ਹੈਗੇ ਆ ਜੀ। ਹੁਣ ਕਰਨਾ ਕੀ, ਮੈਂ ਹੁਣ ਕੀ ਬੋਲਾਂ ਜੀ, ਉਹ ਬੀਬੀਆਂ ਆ ਜਿਹੜੀਆਂ ਆਪ ਹੀ ਪਹਿਲਾਂ ਘਰ ਵਾਲੇ ਦੀਆਂ ਸਾਰਾ ਕੁਛ ਪਕਾ ਕੇ ਆਈਆਂ ਹੁੰਦੀਆਂ ਜੀ।
0: ਕਿਆ ਬਾਤ ਹੈ ਜੀ,
1: ਠੀਕ ਹੈ ਪਰ ਸਰ ਮੈਂ ਲਾਊਂਗਾ ਜਾਂਚ ਜੀ,
0: ਸ਼ੁਕਰੀਆ
1: ਗ੍ਰੇਟਫੁਲ ਸਰ, ਸ਼ੁਕਰੀਆ ਜੀ।
0: ਲੋ ਦੋਸਤੋ, ਇਹ ਸਨ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ, ਜਿਹੜੇ ਸਨ ਗੱਲਾਂ ਬਾਤਾਂ ਕਰਕੇ ਗਏ ਨੇ। ਤੁਸੀਂ ਵੀ ਲਾਈਨਾਂ ਤੁਹਾਡੇ ਲਈ ਵੀ ਖੋਲੀਆਂ ਨੇ, +358 44 1949 ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ ਤੇ ਮਾਨ ਸਿੰਘ ਸੈਣੀ, ਸੁਰਿੰਦਰ ਕੌਰ ਮਾਲ ਹੋਣਾ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਗੱਲਬਾਤ ਕਰ ਰਹੇ ਹਾਂ ਦੋਸਤੋ, ਵੱਖਰੇ ਵੱਖਰੇ ਵਿਸ਼ੇ ਚੱਲ ਰਹੇ ਨੇ ਤੇ ਜਿਸ ਵਿਸ਼ੇ ਦੇ ਉੱਤੇ ਵੀ ਤੁਸੀਂ ਵੀ ਗੱਲ ਕਰਨੀ ਚਾਹੁੰਦੇ ਤਾਂ ਨਿੱਘਾ ਸਵਾਗਤ ਹੈ। ਨਾਲ ਦੀ ਨਾਲ ਰਾਜੀਵ ਜੀ ਕਹਿੰਦੇ ਆ ਕਿ ਅਕਾਲੀ ਦਲ ਨੂੰ ਬੀਜੇਪੀ ਨਾਲ ਗੱਠਜੋੜ ਕਰ ਲੈਣਾ ਚਾਹੀਦਾ, ਤਾਂ ਹੀ ਕਹਿੰਦੇ ਸਰਕਾਰ ਬਣ ਸਕਦੀ ਹੈ। ਅਕਾਲੀ ਦਲ ਦੀ ਇਕੱਠੇ ਇਕੱਲੇ ਦਾ ਮੁਸ਼ਕਲ ਹੈ ਜੀ ਕਹਿੰਦੇ। ਬਿਲਕੁਲ ਹੈ ਜੀ, ਦੋਵਾਂ ਨੂੰ ਜ਼ਰੂਰਤ ਹੈ, ਬੀਜੇਪੀ ਨੂੰ ਵੀ ਜ਼ਰੂਰਤ ਹੈ, ਅਕਾਲੀਆਂ ਨੂੰ ਵੀ ਜ਼ਰੂਰਤ ਹੈ। ਦੇਖੋ ਚਲੋ ਜੋ ਮਰਜ਼ੀ ਅਸੀਂ ਇੱਕ ਧਿਰ ਦੀ ਗੱਲ ਨਹੀਂ ਕਰਦੇ, ਸਾਰੀਆਂ ਪਾਰਟੀਆਂ ਦੀ ਗੱਲ ਕਰਦੇ ਹਾਂ। ਆਪਣੇ ਕੱਲ ਵੀ ਖਬਰ ਕੀਤੀ ਸੀਗੀ, ਜੇ ਪੰਜਾਬ ਦੇ ਲਈ ਕੋਈ ਵੀ ਚੰਗਾ ਕੰਮ ਕਰਦਾ ਤਾਂ ਉਹਦੀ ਸ਼ਲਾਘਾ ਵੀ ਹੋਣੀ ਚਾਹੀਦੀ ਹੈ। ਜਿਵੇਂ ਕਿ ਮੋਦੀ ਸਾਹਿਬ ਆ ਰਹੇ ਨੇ ਆਪਣੇ ਇੱਥੇ, ਆਪਣੇ ਕਾਲੇ ਜੀ ਸਾਡੇ, ਮਤਲਬ ਕਿ ਮੋਦੀ ਸਾਹਿਬ ਆ ਰਹੇ ਨੇ ਆਪਣੇ PIG ਜਿਹੜਾ ਚੰਡੀਗੜ੍ਹ ਦੇ ਵਿੱਚ ਨਵਾਂ ਪ੍ਰੋਜੈਕਟ ਜਿਹੜਾ ਲਾਂਚ ਕਰਨਾ ਉਹਨਾਂ ਨੇ 1200 ਕਰੋੜ ਦਾ। ਤੇ ਇਸੇ ਤਰ੍ਹਾਂ ਜਲੰਧਰ ਦੇ ਵਿੱਚ ਜਿਹੜਾ ਪੁਰਾਣਾ ਆਪਣਾ ਰੇਲਵੇ ਸਟੇਸ਼ਨ ਸੀਗਾ ਉਹਦੀ ਮੁਹਾਰ ਬਦਲੀ ਹੈ, ਤੇ ਉਹ ਚੀਜ਼ਾਂ ਨੇ। ਚੰਗੇ ਕੰਮ ਜਿਹੜੇ ਹੈਗੇ ਆ ਕਰਨੇ ਚਾਹੀਦੇ ਆ, ਉਹਦੀ ਸ਼ਲਾਘਾ ਹੋਣੀ ਚਾਹੀਦੀ ਹੈ। ਸਿਸਟਮ ਦੇ ਵਿੱਚ ਤਬਦੀਲੀ ਤੇ ਲੋਕਾਂ ਦੇ ਵਿੱਚ ਤਬਦੀਲੀ ਆਉਣੀ ਚਾਹੀਦੀ ਹੈ। ਤੇ ਇਸੇ ਤਰ੍ਹਾਂ ਵੈਸੇ ਅੱਜ ਦੇਖਿਆ ਜਾਵੇ ਤਾਂ ਗੱਲਬਾਤ ਹੋਈ ਸੀਗੀ ਜਿਹੜੀ, ਉਹਦੇ ਵਿੱਚ ਬਿੱਟੂ ਸਾਹਿਬ ਜਿਹੜੇ ਲੁਧਿਆਣੇ ਸਟੇਸ਼ਨ ਦੀਆਂ ਰੇਲਵੇ ਲਾਈਨਾਂ ਦੇ ਵਿੱਚ ਜਿਹੜਾ ਕੂੜਾ ਕਟਕਟ ਇਕੱਠਾ ਕਰਨ ਲੱਗੇ ਹੋਏ ਨੇ, ਉਹ ਮੁਹਿੰਮ ਸ਼ੁਰੂ ਕੀਤੀ ਹੈ। ਤੇ ਭਾਈ ਤੁਸੀਂ ਮੰਤਰੀ ਹੋ, ਮੰਤਰੀਆਂ ਵਾਲਾ ਕੋਈ ਕੰਮ ਕਰੋ ਲੋਕਾਂ ਦੇ ਲਈ, ਤੇ ਉਹ ਦਿਖਾ ਦਿਖਾ ਕੇ ਕੂੜਾ ਜਿਹੜਾ ਬੈਗ ਦੇ ਵਿੱਚ ਪਾ ਰਹੇ ਨੇ ਜੀ, ਤੇ ਇਹ ਹਾਲਾਤ ਨੇ ਜੀ, ਤੇ ਬੱਲੇ ਬੱਲੇ ਖੱਟਣੀ ਹੈ ਕਿਤੇ ਨਾ ਕਿਤੇ। ਦੂਸਰੇ ਪਾਸੇ ਔਜਲਾ ਸਾਹਿਬ ਲਿਖਦੇ ਨੇ ਅਕਾਲੀ ਦਲ ਤਾਂ ਖਤਮ ਕਰਨਾ BJP ਨੇ ਜੀ, ਤੇ ਇਹ ਵੀ ਹੈ ਜੀ ਚੱਕਰ ਚੱਲ ਰਿਹਾ ਬਿਲਕੁਲ ਹੈ ਜੀ। ਚਲੋ ਦੋਸਤੋ ਅੱਗੇ ਵੱਧਦੇ ਹਾਂ। NRI ਜਿਹੜੇ ਨੇ, ਸਟੈਬਿੰਗ ਕੇਸ ਹੋਇਆ ਲੰਡਨ ਦੇ ਵਿੱਚ, ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਕਿਰਪਾਨ ਦਾ ਉੱਥੇ ਰੋਲਾ ਪਿਆ ਸੀਗਾ, ਤੇ ਉੱਥੇ ਜਿਹੜੀ ਇੱਕ ਦੂਸਰੇ ਦੇ ਵਿੱਚ ਵੱਖਰੀਆਂ ਵੱਖਰੀਆਂ ਜਿਹੜੇ ਵੱਖਰੇ ਵੱਖਰੇ ਲੋਕ ਨੇ, ਚਾਹੇ ਉਹ ਧਰਮਾਂ ਦੇ ਨੇ ਚਾਹੇ ਰੰਗ ਰੂਪ ਦੇ ਵਿੱਚ ਹੈ, ਉਹ ਆਪਸ ਦੇ ਵਿੱਚ ਕਾਫ਼ੀ ਜਿਹੜਾ ਪੱਛਮੀ ਮੁਲਕਾਂ ਦੇ ਵਿੱਚ ਵਿਵਾਦ ਜਿਹੜੀਆਂ ਚੀਜ਼ਾਂ ਬਣ ਰਹੀਆਂ। ਲੰਡਨ ਦੇ ਵਿੱਚ ਭਾਰਤੀ ਮੂਲ ਦੀ ਬ੍ਰਿਟਿਸ਼ ਸਿੱਖ ਮੁਟਿਆਰ ਕਿਰਨਦੀਪ ਕੌਰ ਦਾ ਚਾਕੂ ਮਾਰ ਕੇ ਕਤਲ ਕੀਤਾ ਹੈ, ਹਮਲਾਵਰ ਕਾਬੂ ਕਰ ਲਿਆ ਗਿਆ। ਪੱਛਮੀ ਲੰਡਨ ਦੇ ਹੇਜ਼, ਕਾਫ਼ੀ ਜਿਹੜਾ ਫੇਮਸ ਹੈ ਪੰਜਾਬੀਆਂ ਦੇ ਨਾਲ ਭਰਿਆ ਹੋਇਆ ਇਲਾਕਾ ਹੇਜ਼ ਖੇਤਰ ਦੇ ਵਿੱਚ ਇੱਕ ਰਿਹਾਇਸ਼ੀ ਜਾਇਦਾਦ ਦੇ ਵਿੱਚ ਹੋਏ ਭਿਆਨਕ ਚਾਕੂ ਮਾਮਲੇ ਦੇ ਵਿੱਚ ਹਮਲੇ ਦੇ ਦੌਰਾਨ 24 ਸਾਲਾਂ ਬ੍ਰਿਟਿਸ਼ ਸਿੱਖ ਮੁਟਿਆਰ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਤੇ ਮੈਟਰੋਪੋਲੀਟਨ ਪੁਲਿਸ ਜਿਹੜੀ ਹੈ ਉਹਦੇ ਅਨੁਸਾਰ ਇਸ ਘਟਨਾ ਦੇ ਵਿੱਚ ਇੱਕ ਹੋਰ 20 ਸਾਲਾਂ ਨੌਜਵਾਨ ਗੰਭੀਰ ਜ਼ਖਮੀ ਹੋਇਆ ਜੋ ਫਿਲਹਾਲ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ। ਤੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ 44 ਸਾਲਾਂ ਦਾ ਜਿਹੜਾ ਹਮਲਾਵਰ ਹੈ ਡੈਨੀਅਲ ਸੀਨ ਜੇਮਸ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਨੂੰ ਮੰਗਲਵਾਰ ਨੂੰ ਵਿਲ ਸਡਨ ਮੈਜਿਸਟ੍ਰੇਟ ਜਿਹੜਾ ਅਦਾਲਤ ਦੇ ਵਿੱਚ ਜਿਹੜਾ ਪੇਸ਼ ਕੀਤਾ ਜਾਣਾ। ਤੇ ਕਤਲ ਦੀ ਜਿਹੜੀ ਕੋਸ਼ਿਸ਼ ਦੇ ਵਿੱਚ ਮਾਰੂ ਹਥਿਆਰ ਰੱਖਣ ਦੇ ਦੋਸ਼ ਆਇਦ ਜਿਹੜੇ ਇਹਦੇ ਉੱਤੇ ਹੋਏ ਨੇ। ਇਸੇ ਤਰ੍ਹਾਂ ਮੈਟਰੋਪੋਲੀਟਨ ਪੁਲਿਸ ਨੇ ਦੱਸਿਆ ਕਿ ਐਤਵਾਰ ਨੂੰ ਹੇਜ਼ ਦੀ ਐਕਸਬ੍ਰਿਜ ਰੋਡ ਸਥਿਤ ਇੱਕ ਘਰ ਦੇ ਵਿੱਚ ਚਾਕੂ ਚੱਲਣ ਦੀ ਸੂਚਨਾ ਮਿਲੀ। ਉਸ ਤੋਂ ਬਾਅਦ ਜਦੋਂ ਅਧਿਕਾਰੀ ਲੰਡਨ ਐਂਬੂਲੈਂਸ ਸੇਵਾ ਸਮੇਤ ਮੌਕੇ ਤੇ ਪੁੱਜੇ ਆ ਤੇ ਉੱਥੇ ਕਿਰਨਦੀਪ ਕੌਰ ਚਾਕੂ ਦੇ ਜ਼ਖਮਾਂ ਦੇ ਨਾਲ ਲਹੂ ਲੁਹਾਨ ਹਾਲਤ ਦੇ ਵਿੱਚ ਮਿਲੀ ਹੈ ਤੇ ਐਮਰਜੈਂਸੀ ਸੇਵਾਵਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਦੂਸਰੇ ਪਾਸੇ ਇੰਡੀਆ UK FTA ਡੀਲ, ਭਾਰਤ ਬਰਤਾਨੀਆ ਇਤਿਹਾਸਕ ਮੁਕਤ ਵਪਾਰ ਸਮਝੌਤਾ ਅੱਜ ਤੋਂ ਲਾਗੂ ਹੋ ਗਿਆ, ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਅਹਿਮ ਮੋੜੇ ਦੇ ਉੱਤੇ। ਭਾਰਤ ਅਤੇ ਯੂਨਾਈਟਿਡ ਕਿੰਗਡਮ ਬਰਤਾਨੀਆ ਵਿਚਾਲੇ ਹੋਇਆ ਇਤਿਹਾਸਕ ਮੁਕਤ ਵਪਾਰ ਸਮਝੌਤਾ FTA ਬੁੱਧਵਾਰ ਤੋਂ ਜਿਹੜਾ ਪੂਰੀ ਤਰ੍ਹਾਂ ਲਾਗੂ ਹੋ ਚੁੱਕਿਆ। ਅੱਜ ਤੋਂ। ਇਸ ਖਾਸ ਮੌਕੇ ਦੇ ਉੱਤੇ ਪ੍ਰਧਾਨ ਮੰਤਰੀ ਮੋਦੀ ਹੁਣਾਂ ਨੇ ਕੇਂਦਰੀ ਵਣਜ ਮੰਤਰੀ ਪਿਊਸ਼ ਗੋਇਲ ਦੇ ਵੱਲੋਂ ਭਾਰਤ ਬਰਤਾਨੀਆ ਵਿਆਪਕ ਆਰਥਿਕ ਤੇ ਵਪਾਰਕ ਸਮਝੌਤੇ ਜਿਹੜਾ CETA ਅਤੇ ਸਮਾਜਿਕ ਸੁਰੱਖਿਆ ਸਮਝੌਤੇ ਬਾਰੇ ਲਿਖੇ ਇੱਕ ਲੇਖ ਨੂੰ ਸਾਂਝਾ ਕੀਤਾ। ਪ੍ਰਧਾਨ ਮੰਤਰੀ ਨੇ ਇਸ ਪਾਕਟ ਸੰਧੀ ਜਿਹੜੀ ਹੈ ਦੇ ਲਾਗੂ ਹੋਣ ਨੂੰ ਦੋਵਾਂ ਦੇਸ਼ਾਂ ਦੀ ਆਪਸੀ ਭਾਈਵਾਲੀ ਦੇ ਵਿੱਚ ਇੱਕ ਬੇਹੱਦ ਮਹੱਤਵਪੂਰਨ ਮੀਲ ਪੱਥਰ ਕਰਾਰ ਦਿੱਤਾ। ਮੋਦੀ ਹੁਣਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਇਹ ਦੋਵੇਂ ਅਹਿਮ ਜਿਹੜੇ ਸਮਝੌਤੇ ਹੈ ਭਾਰਤ ਤੇ ਬਰਤਾਨੀਆ ਵਿਚਕਾਰ ਆਰਥਿਕ ਸੰਬੰਧਾਂ ਨੂੰ ਹੋਰ ਜਿਹੜੇ ਨੇ ਜ਼ਿਆਦਾ ਡੂੰਘਾ ਕਰਨਗੇ ਤੇ ਦੋਵਾਂ ਦੇਸ਼ਾਂ ਦੀਆਂ ਸਾਂਝੀਆਂ ਇੱਛਾਵਾਂ ਨੂੰ ਲੋਕਾਂ ਦੇ ਲਈ ਅਸਲ ਮੌਕਿਆਂ ਦੇ ਵਿੱਚ ਤਬਦੀਲ ਕਰਨਗੇ। ਆਪਣੇ ਅਧਿਕਾਰਤ ਐਕਸ ਹੈਂਡਲ ਦੇ ਉੱਤੇ ਪ੍ਰਧਾਨ ਮੰਤਰੀ ਨੇ ਲਿਖਿਆ ਕਿ ਵਿਆਪਕ ਆਰਥਿਕ ਅਤੇ ਵਪਾਰਕ ਸਮਝੌਤੇ ਅਤੇ ਸਮਾਜਿਕ ਸੁਰੱਖਿਆ ਸਮਝੌਤੇ ਦੇ ਲਾਗੂ ਹੋਣ ਦੇ ਨਾਲ ਸਾਡੇ ਆਰਥਿਕ ਸੰਬੰਧ ਹੋਰ ਵੀ ਮਜ਼ਬੂਤ ਹੋਣ ਜਾ ਰਹੇ ਨੇ। ਇਹ ਸਮਝੌਤੇ ਮਿਲ ਕੇ ਸਾਡੇ ਸਾਂਝੇ ਟੀਚਿਆਂ ਨੂੰ ਸਾਡੇ ਲੋਕਾਂ ਦੇ ਲਈ ਠੋਸ ਮੌਕਿਆਂ ਦੇ ਵਿੱਚ ਬਦਲਣਗੇ। US ਆਇਲ ਟੈਰਿਫ ਜਿਹੜਾ ਹੈ, ਰੂਸੀ ਤੇਲ ਦੀ ਖਰੀਦ ਦੇ ਉੱਤੇ ਅਮਰੀਕਾ ਦਾ ਸਖ਼ਤ ਰੁੱਖ ਆਇਆ ਤੇ ਭਾਰਤ ਤੇ ਚੀਨ ਸਮੇਤ ਪੰਜ ਦੇਸ਼ਾਂ ਤੇ 100% ਟੈਕਸ ਜਿਹੜਾ ਲਾਉਣ ਦੀ ਤਿਆਰੀ ਹੋ ਰਹੀ ਹੈ। ਅਮਰੀਕੀ ਸੈਨੇਟਰਾਂ ਦੇ ਜਿਹੜੇ ਨੇ ਇੱਕ ਦੋ ਪੱਖੀ ਸਮੂਹ ਨੇ ਰੂਸੀ ਤੇਲ ਦੀ ਲਗਾਤਾਰ ਖਰੀਦ ਨੂੰ ਲੈ ਕੇ ਭਾਰਤ, ਚੀਨ ਤੇ 3 ਹੋਰ ਦੇਸ਼ਾਂ ਤੋਂ ਦਰਾਮਦ ਉੱਤੇ ਜਿਹੜਾ 100% ਟੈਕਸ ਜਿਹੜਾ ਤੱਕ ਲਗਾਉਣ ਦਾ ਪ੍ਰਸਤਾਵ ਰੱਖਣ ਵਾਲਾ ਕਾਨੂੰਨ ਪੇਸ਼ ਕੀਤਾ ਜੋ ਕਿ ਯੂਕਰੇਨ ਜੰਗ ਨੂੰ ਲੈ ਕੇ ਮਾਸਕੋ ਅਤੇ ਆਰਥਿਕ ਦਬਾਅ ਨੂੰ ਜਿਹੜਾ ਵਧਾਉਣ ਦੇ ਲਈ ਵਾਸ਼ਿੰਗਟਨ ਦੇ ਵੱਲੋਂ ਕੀਤੀ ਗਈ ਨਵੀਨਤਮ ਜਿਹੜੀ ਕੋਸ਼ਿਸ਼ ਹੈ ਤੇ ਪ੍ਰਸਤਾਵਿਤ ਕਾਨੂੰਨ ਰੂਸੀ ਤੇਲ ਦੇ 5 ਸਭ ਤੋਂ ਵੱਡੇ ਖਰੀਦਦਾਰਾਂ ਭਾਰਤ, ਚੀਨ, ਸਲੋਵਾਕੀਆ, ਹੰਗਰੀ ਅਤੇ ਅਜ਼ਰਬਾਈਜਾਨ ਨੂੰ ਨਿਸ਼ਾਨਾ ਬਣਾਉਂਦਾ ਹੈ, ਜਦੋਂ ਕਿ ਰੂਸੀ ਕੁਦਰਤੀ ਗੈਸ ਦੀ ਦਰਾਮਦ ਜਾਰੀ ਰੱਖਣ ਵਾਲੇ 15 ਯੂਰਪੀ ਦੇਸ਼ਾਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ। ਕਾਨੂੰਨ ਬਣਾਉਣ ਵਾਲਿਆਂ ਦਾ ਤਰਕ ਹੈ ਕਿ ਇਹ ਖਰੀਦਦਾਰੀ ਉਨ੍ਹਾਂ ਦੀਆਂ ਊਰਜਾ ਲੋੜਾਂ ਦਾ ਸਿਰਫ ਇੱਕ ਛੋਟਾ ਜਿਹਾ ਹਿੱਸਾ ਹੈ ਤੇ ਉਹ ਦੇਸ਼ ਮਾਸਕੋ ਤੇ ਆਪਣੀ ਨਿਰਭਰਤਾ ਘਟਾ ਰਹੇ ਨੇ। ਇਹ ਬਿੱਲ ਜਿਹੜਾ ਜੋ ਕਿ ਮਰਹੂਮ ਰਿਪਬਲਿਕਨ ਸੈਨੇਟਰ ਹੈ ਲਿੰਡਸੇ ਗ੍ਰਹਾਮ ਦੇ ਦੁਆਰਾ ਜਿਹੜਾ ਸਮਰਥਿਤ ਆਖਰੀ ਪ੍ਰਮੁੱਖ ਜਿਹੜਾ ਪਹਿਲਕਦਮੀਆਂ ਦੇ ਵਿੱਚੋਂ ਇੱਕ ਹੈ। ਡੈਮੋਕਰੇਟਿਕ ਸੈਨੇਟਰ ਰਿਚਰਡ ਬਲੂਮੈਥਲ ਵੱਲੋਂ ਵੀ ਜਿਹੜਾ ਸਪਾਂਸਰ ਕੀਤਾ ਗਿਆ ਜਿਸਨੇ ਕਾਂਗਰਸ ਨੂੰ ਇਸ ਨੂੰ ਜਿਹੜਾ ਜਲਦੀ ਹੀ ਪਾਸ ਕਰਨ ਦੀ ਅਪੀਲ ਕੀਤੀ ਹੈ। ਇਸ ਕਾਨੂੰਨ ਦਾ ਐਲਾਨ ਕਰਦਿਆਂ ਬਲੂਮੈਥਲ ਨੇ ਕਿਹਾ ਕਿ ਵਾਈਟ ਹਾਊਸ ਗ੍ਰਹਾਮ ਦੀ ਜਿਹੜੀ ਮੌਤ ਤੋਂ ਪਹਿਲਾਂ ਹੀ ਇਸ ਪ੍ਰਸਤਾਵ ਦੇ ਨਾਲ ਸਹਿਮਤ ਹੋ ਗਿਆ ਸੀਗਾ। ਬਲੂਮੈਥਲ ਨੇ ਕਿਹਾ ਕਿ ਹੁਣ ਇਸ ਵਿਆਪਕ ਪਾਬੰਦੀਆਂ ਦੇ ਵਾਲੇ ਬਿੱਲ ਦਾ ਸਮਾਂ ਹੈ ਤੇ ਇਸ ਨੂੰ ਜਿਹੜਾ ਟੈਰਿਫ ਉਪਾਅ ਦੇ ਨਾਲੋਂ ਕਿਤੇ ਵੱਧ ਵਿਆਪਕ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਰੂਸੀ ਅਰਥਚਾਰੇ ਦੇ ਜਿਹੜਾ ਮੁੱਖ ਖੇਤਰਾਂ ਦੇ ਵਿੱਚ ਜਿਸਦੇ ਵਿੱਚ ਇਸਦੇ ਊਰਜਾ, ਵਿੱਤੀ ਅਤੇ ਰੱਖਿਆ ਉਦਯੋਗ ਸ਼ਾਮਲ ਨੇ ਉਹਦੇ ਉੱਤੇ ਪੂਰਨ ਰੋਕ ਲਗਾਉਣ ਵਾਲੀਆਂ ਪਾਬੰਦੀਆਂ ਲਗਾਏਗਾ ਤੇ ਨਾਲ ਹੀ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਤੇ ਉਲੀਗਾਰਕਾ ਅਮੀਰ ਕਾਰੋਬਾਰੀਆਂ ਨੇ ਤੇ ਵਪਾਰਕ ਸ਼ਖਸੀਅਤਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਪਾਬੰਦੀਆਂ ਲਗਾਏਗਾ। ਬਲੂਮੈਥਲ ਨੇ ਕਿਹਾ ਕਿ 100% ਤੱਕ ਪ੍ਰਸਤਾਵਿਤ ਟੈਰਿਫ ਨੂੰ ਸਾਵਧਾਨੀ ਦੇ ਨਾਲ ਤਿਆਰ ਕੀਤਾ ਗਿਆ ਤਾਂ ਜੋ ਇਹ ਸਿਰਫ਼ ਰੂਸੀ ਤੇਲ ਦੇ 5 ਸਭ ਤੋਂ ਵੱਡੇ ਖਰੀਦਦਾਰਾਂ ਦੇ ਉੱਤੇ ਹੀ ਲਾਗੂ ਹੋਵੇ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਇੱਕ ਕਾਨੂੰਨ ਜਿਹੜੇ ਨਿਰਮਾਤਾ ਨੇ ਕਾਨੂੰਨ ਦੇ ਉਨ੍ਹਾਂ ਨੇ ਕਿਹਾ ਕਿ ਸਹੀ ਟੈਰਿਫ ਦਰ ਜਿਹੜੀ ਹੈ ਜੋ 0 ਤੋਂ 100% ਤੱਕ ਹੋਵੇਗੀ ਉਹਨੂੰ ਇਸ ਉਦੇਸ਼ ਦੇ ਨਾਲ ਨਿਰਧਾਰਿਤ ਕੀਤਾ ਜਾਵੇਗਾ ਕਿ ਨਿਸ਼ਾਨਾ ਬਣਾਏਗਾ ਦੇਸ਼ਾਂ ਦੇ ਦੁਆਰਾ ਰੂਸੀ ਊਰਜਾ ਦੀ ਲਗਾਤਾਰ ਖਰੀਦ ਨੂੰ ਸਖ਼ਤੀ ਦੇ ਨਾਲ ਨਿਰਾਸ਼ ਕੀਤਾ ਜਾ ਸਕੇ। ਇਹ ਕਦਮ ਉਦੋਂ ਚੁੱਕਿਆ ਗਿਆ ਜਦੋਂ ਵਾਸ਼ਿੰਗਟਨ ਯੂਕਰੇਨ ਦੇ ਵਿੱਚ ਚੱਲ ਰਹੇ ਸੰਘਰਸ਼ ਦੇ ਵਿਚਕਾਰ ਮਾਸਕੋ ਦੇ ਵਿਰੁੱਧ ਆਰਥਿਕ ਉਪਾਵਾਂ ਨੂੰ ਸਖ਼ਤ ਕਰਨ ਦੀ ਕੋਸ਼ਿਸ਼ ਕਰ ਰਿਹਾ। ਅਮਰੀਕੀ ਕਾਨੂੰਨ ਨਿਰਮਾਤਾਵਾਂ ਨੇ ਜਿਹੜਾ ਤਰਕ ਦਿੱਤਾ ਕਿ ਰੂਸੀ ਊਰਜਾ ਨਿਰਯਾਤ ਤੋਂ ਮਾਲੀਆ ਘਟਾਉਣਾ ਜੰਗ ਨੂੰ ਜਾਰੀ ਰੱਖਣ ਦੀ ਰੂਸ ਦੀ ਜਿਹੜੀ ਸਮਰੱਥਾ ਨੂੰ ਕਮਜ਼ੋਰ ਕਰਨ ਦੇ ਯਤਨਾਂ ਦੇ ਕੇਂਦਰ ਦੇ ਵਿੱਚ ਹੈ। ਭਾਰਤ ਨੇ 2022 ਦੇ ਵਿੱਚ ਯੂਕਰੇਨ ਸੰਘਰਸ਼ ਦੇ ਸ਼ੁਰੂ ਹੋਣ ਤੋਂ ਬਾਅਦ ਰੂਸੀ ਕੱਚੇ ਤੇਲ ਦੀ ਦਰਾਮਦ ਦੇ ਵਿੱਚ ਕਾਫ਼ੀ ਵਾਧਾ ਕੀਤਾ। ਇਹ ਕਾਇਮ ਰੱਖਦੇ ਹੋਏ ਕਿ ਇਸਦੀ ਊਰਜਾ ਖਰੀਦ ਰਾਸ਼ਟਰੀ ਹਿੱਤਾਂ ਦੇ ਦੁਆਰਾ ਨਿਰਦੇਸ਼ਿਤ ਹੈ ਤੇ ਇਸਦਾ ਉਦੇਸ਼ ਕਿਆਫਤੀ ਊਰਜਾ ਸਿਖਲਾਈ ਨੂੰ ਜਿਹੜਾ ਯਕੀਨੀ ਬਣਾਉਣਾ ਹੈ। ਨਵੀਂ ਦਿੱਲੀ ਨੇ ਲਗਾਤਾਰ ਆਪਣੀ ਸਥਿਤੀ ਦਾ ਬਚਾਅ ਕੀਤਾ ਤੇ ਕਹਿੰਦੇ ਹੋਏ ਕਿ ਉਹ ਸੰਯੁਕਤ ਰਾਸ਼ਟਰ ਦੇ ਦੁਆਰਾ ਲਾਜ਼ਮੀ ਨਾ ਕੀਤੀਆਂ ਗਈਆਂ ਇੱਕ ਤਰਫਾ ਪਾਬੰਦੀਆਂ ਦਾ ਸਮਰਥਨ ਨਹੀਂ ਕਰਦੀ ਹੈ ਤੇ ਉਸਦੇ ਊਰਜਾ ਸੋਰਸਿੰਗ ਦੇ ਜਿਹੜੇ ਨੇ ਫੈਸਲੇ ਬਾਜ਼ਾਰ ਦੀਆਂ ਸਥਿਤੀਆਂ ਤੇ ਘਰੇਲੂ ਜ਼ਰੂਰਤਾਂ ਦੇ ਉੱਤੇ ਆਧਾਰਿਤ ਨੇ। ਆਖਰ ਦੇ ਵਿੱਚ ਪ੍ਰਸਤਾਵਿਤ ਕਾਨੂੰਨ ਨੂੰ ਜਿਹੜਾ ਬਣਨ ਤੋਂ ਪਹਿਲਾਂ ਅਮਰੀਕੀ ਕਾਂਗਰਸ ਦੇ ਦੋਵਾਂ ਸਦਨਾਂ ਨੂੰ ਪਾਸ ਕਰਨਾ ਹੋਵੇਗਾ ਤੇ ਇਹ ਅਨਿਸ਼ਚਿਤਤਾ ਹੈ ਕਿ ਇਹ ਆਪਣੇ ਮੌਜੂਦਾ ਰੂਪ ਦੇ ਵਿੱਚ ਅੱਗੇ ਜਿਹੜਾ ਵਧੇਗਾ ਜਾਂ ਨਹੀਂ ਵਧੇਗਾ। ਕੈਨੇਡਾ ਦੇ ਐਮ ਪੀ ਜਿਹੜੇ ਨੇ ਕਾਫ਼ੀ ਜਿਹੜੇ ਚੱਕਰਾਂ ਦੇ ਵਿੱਚ ਫਸ ਰਹੇ ਹੈ। ਸਾਬਕਾ ਐਮ ਪੀ ਰਾਜ ਗਰੇਵਾਲ ਦੀਆਂ ਮੁਸ਼ਕਲਾਂ ਵਧੀਆਂ ਨੇ, ਧੋਖਾਧੜੀ ਦੇ ਦੋਸ਼ਾਂ ਦੇ ਵਿਚਾਲੇ ਵਕਾਲਤ ਲਾਇਸੈਂਸ ਉਹਨਾਂ ਦਾ ਖਤਰੇ ਦੇ ਵਿੱਚ ਪੈ ਚੁੱਕਿਆ ਹੈ। ਕੈਨੇਡਾ ਦੇ ਸਾਬਕਾ ਲਿਬਰਲ ਸੰਸਦ ਮੈਂਬਰ ਤੇ ਵਕੀਲ ਰਾਜ ਗਰੇਵਾਲ ਇੱਕ ਵਾਰ ਫਿਰ ਗੰਭੀਰ ਕਾਨੂੰਨੀ ਵਿਵਾਦਾਂ ਦੇ ਵਿੱਚ ਘਿਰ ਚੁੱਕੇ ਹੈ। ਓਨਟਾਰੀਓ ਦੀ ਕਾਨੂੰਨੀ ਨਿਗਰਾਨ ਸੰਸਥਾ ਹੈ ਲਾ ਸੋਸਾਇਟੀ ਆਫ਼ ਓਨਟਾਰੀਓ LSO, ਉਹਨਾਂ ਨੇ ਜਿਹੜਾ ਵਕਾਲਤ ਦਾ ਲਾਇਸੈਂਸ ਮੁਅੱਤਲ ਕਰਨ ਦੇ ਲਈ ਕਾਰਵਾਈ ਸ਼ੁਰੂ ਕਰਤੀ ਹੈ। ਸੰਸਥਾ ਦਾ ਕਹਿਣਾ ਹੈ ਕਿ ਗਰੇਵਾਲ ਦੇ ਖਿਲਾਫ਼ ਟਰੱਸਟ ਫੰਡਾਂ ਦੀ ਕਥਿਤ ਦੁਰਵਰਤੋਂ, ਧੋਖਾਧੜੀ ਦੇ ਵਿੱਚ ਸ਼ਮੂਲੀਅਤ, ਪੇਸ਼ੇਵਰ ਇਮਾਨਦਾਰੀ ਦੇ ਮਾਪਦੰਡਾਂ ਦੀ ਉਲੰਘਣਾ ਸੰਬੰਧੀ ਜਾਂਚ ਚੱਲ ਰਹੀ ਹੈ। ਮਾਮਲੇ ਦੀ ਮੁੱਢਲੀ ਸੁਣਵਾਈ ਸੋਮਵਾਰ ਨੂੰ ਲਾ ਸੋਸਾਇਟੀ ਟ੍ਰਿਬਿਊਨਲ ਦੇ ਵਿੱਚ ਹੋਣੀ ਹੈ। ਗਰੇਵਾਲ ਉਹਨਾਂ ਦੇ ਵੱਲੋਂ ਸਥਾਪਿਤ ਕੀਤੀ ਗਈ RSG ਲਾ ਫਰਮ ਜਿਹੜੀ ਹੈ ਪਰਿਵਾਰਕ ਮੈਂਬਰਾਂ ਤੇ ਕਾਰੋਬਾਰੀ ਸਹਿਯੋਗੀਆਂ ਦੇ ਖਿਲਾਫ਼ ਇਸ ਦੇ ਵੇਲੇ 20 ਤੋਂ ਵੱਧ ਸਿਵਲ ਕੇਸ ਵੱਖ ਵੱਖ ਅਦਾਲਤਾਂ ਦੇ ਵਿੱਚ ਚੱਲ ਰਹੇ ਨੇ। ਇਨ੍ਹਾਂ ਦੇ ਵਿੱਚ ਕਰੋੜਾਂ ਡਾਲਰ ਦੇ ਕਰਜ਼ਿਆਂ ਤੇ ਮੌਰਟਗੇਜ ਯਾਨੀ ਕਿ ਘਰਾਂ ਦੀ ਖਰੀਦੋ ਫਰੇਖਤ ਤੇ ਅਦਾਇਗੀ ਨਾ ਕਰਨ ਦੇ ਟਰੱਸਟ ਦੇ ਵਿੱਚ ਰੱਖੀ ਗਈ ਰਕਮ ਦੀ ਕਥਿਤ ਹੇਰਾਫੇਰੀ, ਜਾਇਦਾਦ ਸੁਰੱਖਿਆ ਰਿਕਾਰਡਾਂ ਦੇ ਵਿੱਚ ਤਬਦੀਲੀਆਂ ਕਰਨ ਅਤੇ ਨਿਵੇਸ਼ਕਾਂ ਨੂੰ ਵਿੱਤੀ ਨੁਕਸਾਨ ਪਹੁੰਚਾਉਣ ਵਰਗੇ ਦੋਸ਼ ਲਗਾਏ ਗਏ ਨੇ। ਇੱਕ ਮਾਮਲੇ ਦੇ ਵਿੱਚ ਬੈਂਕ ਆਫ਼ ਨੋਵਾ ਸਕੋਸ਼ੀਆ ਨੇ ਜਿਹੜਾ ਦੋਸ਼ ਲਾਇਆ ਕਿ TD ਬੈਂਕ ਦੇ 3 ਜਾਲੀ ਚੈੱਕਾਂ ਜਿਨ੍ਹਾਂ ਦੀ ਕੁੱਲ ਰਕਮ $53 ਲੱਖ ਸੀ ਨਾਲ ਜੁੜੀ ਲਗਭਗ $30 ਲੱਖ ਦੀ ਰਕਮ RSG ਲਾ ਦੇ ਟਰੱਸਟ ਖਾਤੇ ਦੇ ਵਿੱਚ ਪਹੁੰਚੀ। ਇਸ ਤੋਂ ਬਾਅਦ ਅਦਾਲਤ ਨੇ ਫਰਮ ਦੇ ਟਰੱਸਟ ਖਾਤਿਆਂ ਨੂੰ ਫਰੀਜ਼ ਕਰਨ ਦੇ ਹੁਕਮ ਦੇ ਦਿੱਤੇ ਸਨ ਤੇ ਗਰੇਵਾਲ ਦੇ ਵਕੀਲਾਂ ਦਾ ਦਾਅਵਾ ਹੈ ਕਿ ਇਹ ਮਾਮਲਾ ਬਾਅਦ ਦੇ ਵਿੱਚ ਸਮਝੌਤੇ ਰਾਹੀਂ ਨਿਪਟਾ ਲਿਆ ਗਿਆ। ਇੱਕ ਹੋਰ ਮੁਕੱਦਮੇ ਦੇ ਵਿੱਚ ਜਾਰਜ ਟਾਊਨ ਦੇ 2 ਕਾਰੋਬਾਰੀਆਂ ਨੇ ਦੋਸ਼ ਲਾਇਆ ਕਿ RSG ਲਾ ਨੂੰ $42 ਲੱਖ ਟਰੱਸਟ ਦੇ ਵਿੱਚ ਦਿੱਤੇ ਗਏ ਸਨ ਤਾਂ ਜੋ ਰਾਇਲ ਬੈਂਕ ਦਾ ਮਾਰਕਟ ਜਿਹੜਾ ਹੈਗਾ ਮਾਰਟਗੇਜ ਅਦਾ ਕੀਤਾ ਜਾ ਸਕੇ, ਪਰ ਭੁਗਤਾਨ ਨਾ ਹੋਣ ਦੇ ਕਾਰਨ ਉਹਨਾਂ ਨੂੰ ਇੱਕੋ ਜਾਇਦਾਦ ਦੇ 2 ਮੋਰਟਗੇਜਾਂ ਦਾ ਜਿਹੜਾ ਬੋਝ ਝੱਲਣਾ ਪੈ ਗਿਆ। ਇਸੇ ਤਰ੍ਹਾਂ ਇੱਕ ਹੋਰ ਕੇਸ ਦੇ ਵਿੱਚ ਰਿਣਦਾਤਾਵਾਂ ਨੇ ਦੋਸ਼ ਲਾਇਆ ਕਿ ਉਹਨਾਂ ਨੇ ਗਰੇਵਾਲ ਅਤੇ ਸੰਬੰਧਿਤ ਕੰਪਨੀਆਂ ਨੂੰ $10.7 ਕਰੋੜ ਦੇ ਕਰਜ਼ੇ ਦਿੱਤੇ ਜਿਨ੍ਹਾਂ ਦੇ ਵਿੱਚੋਂ $6.4 ਕਰੋੜ ਅਜੇ ਵੀ ਬਕਾਇਆ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਕੁਝ ਕਰਜ਼ਿਆਂ ਦੇ ਲਈ ਸੁਰੱਖਿਆ ਦਰਜ ਜਿਹੜਾ ਉਹ ਵੀ ਹੈ ਨਹੀਂ ਕਰਵਾਈ ਗਈ ਤੇ ਜਦਕਿ ਕੁਝ ਜਾਇਦਾਦਾਂ ਦੇ ਉੱਤੇ ਦਰਜ ਸੁਰੱਖਿਆ ਬਿਨਾਂ ਮਨਜ਼ੂਰੀ ਹਟਾ ਦਿੱਤੀ ਗਈ। ਇਨ੍ਹਾਂ ਮਾਮਲਿਆਂ ਦੇ ਨਾਲ ਨਾਲ ਪੀਲ ਰੀਜਨਲ ਪੁਲਿਸ ਵੀ ਰੀਅਲ ਅਸਟੇਟ ਦੇ ਨਾਲ ਸੰਬੰਧਿਤ ਕੁਝ ਲੈਣ ਦੇਣ ਦੀ ਜਾਂਚ ਕਰ ਰਹੀ ਹੈ। ਅਜੇ ਤੱਕ ਕਿਸੇ ਵੀ ਦੋਸ਼ ਦੀ ਅਦਾਲਤ ਵਿੱਚ ਪੁਸ਼ਟੀ ਨਹੀਂ ਹੋਈ ਹੈ। ਗਰੇਵਾਲ ਨੇ ਆਪਣੇ ਵਕੀਲਾਂ ਰਾਹੀਂ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਵਪਾਰਕ ਜਿਹੜਾ ਲੈਣ ਦੇਣ ਹੈ ਨਾਲ ਜੁੜੇ ਵਿਵਾਦ ਨੇ ਤੇ ਘੱਟੋ ਘੱਟ 3 ਕੇਸ ਪਹਿਲਾਂ ਹੀ ਸਮਝੌਤੇ ਦੇ ਨਾਲ ਨਿਪਟ ਚੁੱਕੇ ਨੇ। ਰਾਜ ਗਰੇਵਾਲ 2018 ਦੇ ਵਿੱਚ ਉਸ ਵੇਲੇ ਸੁਰਖੀਆਂ ਦੇ ਵਿੱਚ ਆਏ ਸਨ ਜਦੋਂ ਉਨ੍ਹਾਂ ਨੇ ਕੈਸੀਨੋ ਦੇ ਵਿੱਚ ਜੂਏ ਦੇ ਦੌਰਾਨ $00,000 ਗਵਾਉਣ ਦੀ ਗੱਲ ਮੰਨਦਿਆਂ ਸੰਸਦ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਬਾਅਦ ਦੇ ਵਿੱਚ RCMP ਨੇ ਉਨ੍ਹਾਂ ਦੇ ਖਿਲਾਫ਼ ਅਹੁਦੇ ਦੀ ਦੁਰਵਰਤੋਂ ਦਾ ਕੇਸ ਦਰਜ ਕੀਤਾ ਸੀ ਪਰ 2023 ਦੇ ਵਿੱਚ ਅਦਾਲਤ ਨੇ ਸਬੂਤਾਂ ਦੀ ਘਾਟ ਦੇ ਕਾਰਨ ਉਨ੍ਹਾਂ ਨੂੰ ਬਰੀ ਕਰਤਾ ਤੇ ਹੁਣ ਨਵੇਂ ਵਿੱਤੀ ਅਤੇ ਕਾਨੂੰਨੀ ਵਿਵਾਦਾਂ ਨੇ ਇੱਕ ਵਾਰ ਫਿਰ ਉਨ੍ਹਾਂ ਦੀ ਪੇਸ਼ੇਵਰ ਸ਼ਾਖ ਅਤੇ ਕਾਨੂੰਨੀ ਭਵਿੱਖ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਖੜਾ ਕਰ ਦਿੱਤਾ ਹੈ। UNSC ਜਿਹੜਾ ਉਹਦੇ ਵਿੱਚ ਭਾਰਤ ਦੀ ਨਿਯਮ ਆਧਾਰਿਤ ਸਮੁੰਦਰੀ ਸੁਰੱਖਿਆ ਨੂੰ ਪਹਿਲੇ ਜਿਹੜਾ ਪਹਿਲ ਦਿੱਤੀ ਗਈ ਹੈ। ਜੈਸ਼ੰਕਰ ਹੁਣਾਂ ਕਿਹਾ ਮਲਾਹਾਂ ਦੀ ਸੁਰੱਖਿਆ ਅਤੇ ਖੁੱਲ੍ਹੇ ਸਮੁੰਦਰੀ ਵਪਾਰ ਦੇ ਉੱਤੇ ਜ਼ੋਰ ਦਿੱਤਾ ਗਿਆ। ਭਾਰਤ ਦੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ UNSC ਦੇ 2028-29 ਦੇ ਕਾਰਜਕਾਲ ਦੇ ਲਈ ਅਸਥਾਈ ਮੈਂਬਰਸ਼ਿਪ ਵਾਸਤੇ ਆਪਣੀ ਅਧਿਕਾਰਤ ਮੁਹਿੰਮ ਸ਼ੁਰੂ ਕਰ ਦਿੱਤਾ ਹੈ। ਵਿਦੇਸ਼ ਮੰਤਰੀ SJ ਉਹਨਾਂ ਨੇ ਨਿਊਯਾਰਕ ਦੇ ਵਿੱਚ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਦੇ ਵਿੱਚ ਇਸਦਾ ਆਗਾਜ਼ ਕੀਤਾ। ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਸੁਰੱਖਿਆ ਪ੍ਰੀਸ਼ਦ ਦੇ ਵਿੱਚ ਖੁੱਲ੍ਹੇ ਨਿਰਪੱਖ ਅਤੇ ਨਿਯਮਾਂ ਦੇ ਆਧਾਰਿਤ ਸਮੁੰਦਰੀ ਸੁਰੱਖਿਆ ਮਲਾਹਾਂ ਦੀ ਰਾਖੀ ਤੇ ਅੱਤਵਾਦ ਦੀ ਫੰਡਿੰਗ ਰੋਕਣ ਵਰਗੇ ਅਹਿਮ ਮੁੱਦਿਆਂ ਨੂੰ ਪਹਿਲ ਦੇਵੇਗਾ ਤੇ ਪੱਛਮੀ ਏਸ਼ੀਆ ਦੇ ਵਿੱਚ ਵੱਧਦੇ ਤਣਾਅ ਅਤੇ ਵਪਾਰਕ ਜਹਾਜ਼ਾਂ ਦੇ ਉੱਤੇ ਹਮਲਿਆਂ ਦਾ ਹਮਲਾ ਹਵਾਲਾ ਦਿੰਦਿਆਂ ਹੋਇਆਂ ਉਨ੍ਹਾਂ ਕਿਹਾ ਕਿ ਸਮੁੰਦਰੀ ਵਪਾਰ ਸੁਰੱਖਿਆ ਰੱਖਣ ਦੇ ਲਈ ਕੌਮਾਂਤਰੀ ਕਾਨੂੰਨਾਂ ਦੀ ਜਿਹੜੀ ਪਾਲਣਾ ਜ਼ਰੂਰੀ ਹੈ। ਉਨ੍ਹਾਂ ਅੱਤਵਾਦ ਦੇ ਖਾਤਮੇ ਦੇ ਲਈ ਉਸ ਦੇ ਵਿੱਤੀ ਸਰੋਤ ਬੰਦ ਕਰਨ ਦੀ ਜ਼ਰੂਰਤ ਦੇ ਉੱਤੇ ਜ਼ੋਰ ਦਿੱਤਾ ਤੇ ਭਾਰਤ ਦੀ ਪਹੁੰਚ ਸ਼ਾਂਤੀ ਦੇ ਸਿਧਾਂਤ ਦੇ ਉੱਤੇ ਆਧਾਰਿਤ ਹੈ ਜਿਸ ਦੇ ਤਹਿਤ ਗਲੋਬਲ ਸਾਊਥ ਦੀ ਆਵਾਜ਼ ਬਣਨਾ ਤੇ ਮਸਨੂਈ ਬੌਧਿਕਤਾ EI ਜਿਹੜੀ ਹੈ ਉਹਦੇ ਖਤਰਿਆਂ ਦੇ ਨਾਲ ਨਜਿੱਠਣ ਮੁੱਖ ਤਰਜੀਹਾਂ ਦਿੱਤੀਆਂ ਨੇ। ਭਾਰਤ ਹੁਣ ਤੱਕ 8 ਵਾਰ ਸੁਰੱਖਿਆ ਪਰਿਸ਼ਦ ਦਾ ਅਸਥਾਈ ਮੈਂਬਰ ਰਹਿ ਚੁੱਕਿਆ ਤੇ ਅਗਲੇ ਸਾਲ ਜੂਨ ਦੇ ਵਿੱਚ ਹੋਣ ਵਾਲੀਆਂ ਚੋਣਾਂ ਦੇ ਵਿੱਚ ਏਸ਼ੀਆ ਪ੍ਰਸ਼ਾਂਤ ਖੇਤਰ ਦੀ ਇਕਲੌਤੀ ਸੀਟ ਦੇ ਲਈ ਭਾਰਤ ਦਾ ਮੁਕਾਬਲਾ ਜਿਹੜਾ ਹੁਣ ਤਜਾਕਿਸਤਾਨ ਦੇ ਨਾਲ ਹੋਵੇਗਾ। ਆਖਰੀ ਖ਼ਬਰਾਂ ਵੱਲ ਨੂੰ ਵਧਦੇ ਹਾਂ। ਅਮਰੀਕਾ ਦੇ ਭੂਚਾਲ ਵਿਗਿਆਨੀਆਂ ਨੂੰ ਚੀਨ ਨੇ ਬੰਧਕ ਬਣਾਇਆ। ਪਰਮਾਣੂ ਪ੍ਰੀਖਣ ਛੁਪਾਉਣ ਦੀ ਜਿਹੜੀ ਤਕਨੀਕ ਦੇ ਵਿੱਚ ਮਦਦ ਲਵੇਗਾ ਕਹਿੰਦੇ ਤੇ ਚੀਨ ਨੇ ਇੱਕ ਅਮਰੀਕੀ ਭੂਚਾਲ ਵਿਗਿਆਨੀ ਨੂੰ ਲਗਭਗ 2 ਸਾਲਾਂ ਤੋਂ ਹਿਰਾਸਤ ਦੇ ਵਿੱਚ ਰੱਖਿਆ ਹੋਇਆ। ਵਿਗਿਆਨੀ ਯੂਲਿਨ ਚੇਨ ਚੀਨ ਦੇ ਵਿੱਚ ਪੈਦਾ ਹੋਇਆ ਸੀ ਤੇ ਚੀਨ ਉਸ ਦੇ ਉੱਤੇ ਜਾਸੂਸੀ ਦੇ ਦੋਸ਼ਾਂ ਦੇ ਵਿੱਚ ਮੁਕੱਦਮਾ ਚਲਾ ਰਿਹਾ। ਯੂਲਿਨ ਚੇਨ ਦੀ ਜਿਹੜੀ ਹੈ ਪਤਨੀ ਯੂਫਾਂਗ ਰੋਂਗ ਵੀ ਜਿਹੜਾ ਇੱਕ ਭੂਚਾਲ ਵਿਗਿਆਨੀ ਹੈ ਤੇ ਰੋਂਗ ਨੇ ਜਿਹੜਾ ਕਿਹਾ ਕਿ ਡੋਨਲਡ ਟਰੰਪ ਨੇ ਆਪਣੀ ਬੀਜਿੰਗ ਫੇਰੀ ਦੇ ਦੌਰਾਨ ਸ਼ੀ ਜਿਨਪਿੰਗ ਦੇ ਨਾਲ ਇਹ ਮੁੱਦਾ ਉਠਾਇਆ ਸੀ ਤੇ ਸ਼ੀ ਨੇ ਇਸ ਮਾਮਲੇ ਦੇ ਜਿਹੜੀ ਹੈ ਜਾਂਚ ਕਰਨ ਦਾ ਵਾਅਦਾ ਕੀਤਾ ਸੀ। ਹਾਲਾਂਕਿ ਉਦੋਂ ਤੋਂ ਚੀਨ ਦੇ ਵੱਲੋਂ ਕੋਈ ਅਪਡੇਟ ਨਹੀਂ ਆਇਆ। ਚੀਨ ਕਾਨੂੰਨ ਦੀ ਜਿਹੜੀ ਹੈ ਪਾਲਣਾ ਦਾ ਦਾਅਵਾ ਕਰਦਾ ਹੈ ਤੇ ਉਸਨੇ ਦੋਸ਼ ਲਗਾਇਆ ਕਿ ਚੀਨ ਜਿਹੜਾ ਪਹਿਲਾਂ ਹੀ ਉਸਦੇ ਪਤੀ ਨੂੰ ਜਾਸੂਸੀ ਦਾ ਦੋਸ਼ੀ ਠਹਿਰਾਉਣ ਦਾ ਫੈਸਲਾ ਕਰ ਚੁੱਕਿਆ। ਇੱਕ ਅਜਿਹਾ ਦੋਸ਼ ਜਿਸ ਦੇ ਵਿੱਚ ਉਮਰ ਕੈਦ ਜਾਂ ਮੌਤ ਦੀ ਸਜ਼ਾ ਵੀ ਹੋ ਸਕਦੀ ਹੈ। ਮੰਗਲਵਾਰ ਕੱਲ ਬੀਤੇ ਦੇ ਵਿੱਚ ਇਸ ਮਾਮਲੇ ਦੇ ਉੱਤੇ ਟਿੱਪਣੀ ਕਰਦੇ ਹੋਏ ਚੀਨੀ ਵਿਦੇਸ਼ ਮੰਤਰਾਲੇ ਦੇ ਇੱਕ ਬੁਲਾਰੇ ਨੇ ਕਿਹਾ ਕਿ ਚੀਨ ਦੇ ਵਿੱਚ ਕਾਨੂੰਨ ਦਾ ਰਾਜ ਬਰਕਰਾਰ ਹੈ ਤੇ ਗਲਤ ਹਿਰਾਸਤ ਦੇ ਕਿਸੇ ਵੀ ਦਾਅਵਿਆਂ ਤੋਂ ਇਨਕਾਰ ਕੀਤਾ ਹੈ। ਸਾਬਕਾ ਅਮਰੀਕੀ ਸੁਰੱਖਿਆ ਅਧਿਕਾਰੀ ਏਰਿਕ ਲੈਬਸਨ ਸੁਝਾਅ ਦਿੰਦੇ ਨੇ ਕਿ ਚੀਨ ਭੂਮੀਗਤ ਪਰਮਾਣੂ ਹਥਿਆਰ ਪ੍ਰੀਖਣਾਂ ਨੂੰ ਛੁਪਾਉਣ ਦੀ ਆਪਣੀ ਯੋਗਤਾ ਨੂੰ ਵਧਾਉਣ ਦੇ ਲਈ ਯੂਲਿਨ ਚੇਨ ਦੀ ਮੁਹਾਰਤ ਦਾ ਲਾਭ ਉਠਾਉਣ ਦਾ ਇਰਾਦਾ ਰੱਖਦਾ ਹੈ। ਯੂਲਿਨ ਚੇਨ ਨੇ ਉੱਤਰੀ ਕੋਰੀਆ ਦੇ ਟੈਸਟ ਧਮਾਕਿਆਂ ਦੇ ਦੁਆਰਾ ਪੈਦਾ ਹੋਈਆਂ ਭੂਚਾਲ ਦੀਆਂ ਲਹਿਰਾਂ ਦੇ ਉੱਤੇ ਖੋਜ ਕੀਤੀ ਸੀ ਤੇ ਉਹ ਪ੍ਰੋਜੈਕਟ ਵਿਦੇਸ਼ ਵਿਭਾਗ ਤੇ ਹਵਾਈ ਸੈਨਾ ਖੋਜ ਪ੍ਰਯੋਗਸ਼ਾਲਾਵਾਂ ਦੇ ਵਿੱਚ ਦੁਆਰਾ ਫੰਡ ਕੀਤਾ ਗਿਆ ਸੀ। ਅਮਰੀਕਾ ਵਿਦੇਸ਼ ਮੰਤਰੀ ਜਿਹੜੇ ਨੇ ਮਾਰਕੋ ਰੂਬੀਓ ਨੇ ਕਿਹਾ ਕਿ ਯੂਲਿਨ ਚੇਨ ਦੀ ਰਿਹਾਈ ਨੂੰ ਸੁਰੱਖਿਅਤ ਕਰਨਾ ਸੰਯੁਕਤ ਰਾਜ ਅਮਰੀਕਾ ਦੇ ਲਈ ਇੱਕ ਪ੍ਰਮੁੱਖ ਤਰਜੀਹ ਬਣ ਗਿਆ। ਯੂਲਿਨ ਚੇਨ 2011 ਦੇ ਵਿੱਚ ਇੱਕ ਅਮਰੀਕੀ ਨਾਗਰਿਕ ਬਣਿਆ ਤੇ ਬੋਸਟਨ ਮੈਸੇਚਿਊਸਟਸ ਵਿੱਚ ਰਹਿੰਦਾ ਹੈ ਤੇ ਬੰਧਕਾਂ ਦੀ ਵਕਾਲਤ ਕਰਨ ਵਾਲੀ ਇੱਕ ਸੰਸਥਾ ਰਿਪੋਰਟ ਕਰਦੀ ਹੈ ਕਿ ਚੀਨ ਘੱਟੋ ਘੱਟ 12 ਅਮਰੀਕੀਆਂ ਨੂੰ ਇਸੇ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਬੰਧਕ ਬਣਾ ਕੇ ਰੱਖ ਰਿਹਾ ਤੇ ਇਹਦੇ ਵਿੱਚ ਦੇਖਦਿਆਂ ਕੀ ਕੁਝ ਅੱਗੇ ਵਾਪਰਦਾ ਹੈ। ਦੂਸਰੇ ਪਾਸੇ 2 ਫੜ ਹੋ ਰਿਹਾ ਪਾਕਿਸਤਾਨ ਬਣ ਗਿਆ ਨਵਾਂ ਦੇਸ਼। ਕਹਿੰਦੇ ਕਿ ਫੌਜ ਨੇ 85% ਜਿਹੜਾ ਹਿੱਸੇ ਦੇ ਉੱਤੇ ਕਬਜ਼ਾ ਕੀਤਾ ਹੈ। ਪਿਛਲੇ ਲੰਮੇ ਸਮੇਂ ਤੋਂ ਚੱਲਦੇ ਆ ਰਹੇ ਸਰਹੱਦੀ ਵਿਵਾਦ ਨੂੰ ਲੈ ਕੇ ਬਲੋਚਿਸਤਾਨ ਨੇ ਪਾਕਿਸਤਾਨ ਨੂੰ ਕਰਾਰਾ ਝਟਕਾ ਦਿੰਦੇ ਹੋਏ ਖੁਦ ਨੂੰ ਆਜ਼ਾਦ ਦੇਸ਼ ਐਲਾਨ ਦਿੱਤਾ। ਇਸ ਸਬੰਧੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੱਤਰ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਰਿਪਬਲਿਕ ਆਫ ਬਲੋਚਿਸਤਾਨ ਦੇ ਨਾਂ ਦੇ ਨਾਲ ਬਲੋਚਿਸਤਾਨ ਨੂੰ ਆਜ਼ਾਦ ਦੇਸ਼ ਐਲਾਨੇ ਜਾਣ ਦਾ ਦਾਅਵਾ ਕੀਤਾ ਗਿਆ। ਵਾਇਰਲ ਪੱਤਰ ਦੇ ਵਿੱਚ ਕਿਹਾ ਗਿਆ ਕਿ ਬਲੋਚਿਸਤਾਨ ਦੀ ਫੌਜ ਨੇ ਇਲਾਕੇ ਦੇ 85% ਹਿੱਸੇ ਦੇ ਉੱਤੇ ਕਬਜ਼ਾ ਕਰ ਲਿਆ। ਇਸ ਦੇ ਨਾਲ ਹੀ ਦੇਸ਼ ਦਾ ਝੰਡਾ, ਰਾਸ਼ਟਰੀ ਗੀਤ, ਨਵੀਂ ਕਰੰਸੀ ਤੇ ਪ੍ਰਸ਼ਾਸਨਿਕ ਪ੍ਰਣਾਲੀ ਲਾਗੂ ਕਰਨ ਦਾ ਵੀ ਦਾਅਵਾ ਕੀਤਾ ਗਿਆ। ਸੋਸ਼ਲ ਮੀਡੀਆ ਦੇ ਉੱਤੇ ਸਾਂਝੇ ਕੀਤੇ ਗਏ ਪੱਤਰ ਦੇ ਵਿੱਚ ਇਹ ਵੀ ਜਿਹੜਾ ਕਿਹਾ ਗਿਆ ਕਿ ਨਵੀਂ ਸਰਕਾਰ ਦਾ ਇਲਾਕੇ ਦੇ ਖਣਿਜਾਂ, ਗੈਸ ਖੇਤਰਾਂ ਤੇ ਕੋਲੇ ਦੀਆਂ ਖਾਣਾਂ ਉੱਤੇ ਪੂਰਾ ਕੰਟਰੋਲ ਹੈ ਤੇ ਇਸ ਤੋਂ ਇਲਾਵਾ ਪਾਕਿਸਤਾਨ ਦੀਆਂ ਸੁਰੱਖਿਆ ਏਜੰਸੀਆਂ ਤੋਂ ਵੱਡੀ ਗਿਣਤੀ 'ਚ ਲੋਕਾਂ ਵੱਲੋਂ ਅਸਤੀਫੇ ਦੇ ਕੇ ਬਲੋਚਿਸਤਾਨ ਦਾ ਸਾਥ ਦੇਣ ਦਾ ਵੀ ਕਹਿੰਦੇ ਜ਼ਿਕਰ ਕੀਤਾ ਗਿਆ। ਆਖਰ ਦੇ ਵਿੱਚ ਜਿਹੜਾ ਗੱਲ ਕਰਦੇ ਹਾਂ ਬਿਲ ਗੇਟਸ, ਉਹਨਾਂ ਦੀ ਬਿਲ ਗੇਟਸ ਫਾਊਂਡੇਸ਼ਨ ਜਿਹੜੀ ਹੈ ਉਹਨੂੰ ਸਾਲਾਨਾ ਦਾਨ ਦੇਣਾ ਬੰਦ ਕਰ ਦਿੱਤਾ ਹੈ। ਕਿਹੜਾ ਨੇ? ਅਰਬਪਤੀ ਹੈ ਵਾਰਨ ਬਫੇਟ। ਉਹਨਾਂ ਨੇ ਇਸ ਸਾਲ ਬਿਲ ਗੇਟਸ ਫਾਊਂਡੇਸ਼ਨ ਨੂੰ ਆਪਣੇ ਸਾਲਾਨਾ ਦਾਨ ਬੰਦ ਕਰਤਾ। ਇਸ ਦਾ ਕਾਰਨ ਮਾਈਕਰੋਸਾਫਟ ਦੇ ਸਹਿ ਸੰਸਥਾਪਕ ਦੇ ਯੌਨ ਅਪਰਾਧੀ ਜੈਫਰੀ ਐਪਸਟਾਈਨ ਦੇ ਨਾਲ ਸੰਬੰਧਾਂ ਦੇ ਬਾਰੇ ਖੁਲਾਸੇ ਨੂੰ ਮੰਨਿਆ ਜਾ ਰਿਹਾ। ਉਹ ਆਪਣੇ ਪਰਿਵਾਰ ਦੇ ਨਾਲ ਜੁੜੀਆਂ 4 ਫਾਊਂਡੇਸ਼ਨਾਂ ਨੂੰ ਲਗਭਗ $6 ਬਿਲੀਅਨ ਦਾਨ ਕਰਨਗੇ, ਪਰ ਉਨ੍ਹਾਂ ਨੇ ਮੰਗਲਵਾਰ ਕੱਲ ਬੀਤੇ 14 ਜੁਲਾਈ 2026 ਨੂੰ ਆਪਣੀ ਘੋਸ਼ਣਾ ਦੇ ਵਿੱਚ ਗੇਟਸ ਦਾ ਜਿਹੜਾ ਜ਼ਿਕਰ ਨਹੀਂ ਕੀਤਾ। ਸ਼ੀ ਬਫੇਟ ਨੇ ਬਫੇਟ ਨੇ ਆਪਣੇ ਬਿਆਨ ਦੇ ਵਿੱਚ ਇਹ ਵੀ ਕਿਹਾ ਕਿ ਉਹ 2034 ਦੇ ਅੰਤ ਤੱਕ ਆਪਣੇ ਬਾਕੀ ਬਚੇ ਬਰਕਸ਼ਾਇਰ ਹੈਥਵੇ ਸਟਾਕ, ਜਿਸਦੀ ਕੀਮਤ $140 ਬਿਲੀਅਨ ਹੈ ਤੋਂ ਵੱਧ ਹੈ, ਉਹਨੂੰ ਚੈਰਿਟੀ ਦੇ ਲਈ ਦਾਨ ਕਰਨ ਦਾ ਇਰਾਦਾ ਰੱਖਦੇ ਹੈ। ਪਹਿਲਾਂ ਯੋਜਨਾ ਇਹ ਸੀ ਕਿ 95 ਸਾਲਾਂ ਨਿਵੇਸ਼ਕ ਦੀ ਮੌਤ ਦੇ 10 ਸਾਲਾਂ ਦੇ ਅੰਦਰ ਉਨ੍ਹਾਂ ਦੇ 3 ਬੱਚੇ ਉਨ੍ਹਾਂ ਦੀਆਂ ਬਾਕੀ ਜਾਇਦਾਦਾਂ ਨੂੰ ਵੰਡ ਦੇਣਗੇ, ਪਰ ਸ਼੍ਰੀ ਬਫੇਟ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਬੇਸ਼ੱਕ ਕੋਈ ਮੌਤ ਦੀ ਗਰੰਟੀ ਨਹੀਂ ਹੈ, ਪਰ ਮੇਰੇ ਬਾਕੀ ਬਚੇ ਸ਼ੇਅਰ ਜਿਹੜੇ ਨੇ 31 December 2034 ਤੱਕ ਕਿਸੇ ਨਾ ਕਿਸੇ ਰੂਪ ਦੇ ਵਿੱਚ ਚਾਰਾਂ ਫਾਊਂਡੇਸ਼ਨਾਂ ਨੂੰ ਦਾਨ ਕਰ ਦਿੱਤੇ ਜਾਣਗੇ। ਟੀਚਾ ਮੇਰੇ ਹਰੇਕ ਬੱਚੇ ਦੇ ਦੁਆਰਾ ਪ੍ਰਬੰਧਿਤ 3 ਫਾਊਂਡੇਸ਼ਨਾਂ ਨੂੰ ਦਿੱਤੇ ਜਾਣ ਵਾਲੇ ਸਾਲਾਨਾ ਗ੍ਰਾਂਟਾਂ ਨੂੰ ਵਧਾਉਣਾ ਹੈ ਤੇ ਸੂਜ਼ਨ ਥੌਮਸਨ ਬਫੇਟ ਫਾਊਂਡੇਸ਼ਨ ਨੂੰ ਦਿੱਤੀ ਜਾਣ ਵਾਲੀ ਸਾਲਾਨਾ ਗ੍ਰਾਂਟ ਰਕਮ ਨੂੰ ਥੋੜਾ ਉੱਚਾ ਦਰ ਦੇ ਉੱਤੇ ਵਧਾਉਣਾ ਹੈ। ਬਫੇਟ ਅਤੇ ਗੇਟਸ ਫਾਊਂਡੇਸ਼ਨ ਨੇ ਮੰਗਲਵਾਰ ਨੂੰ ਤੁਰੰਤ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਨੇ ਤੇ CNBC ਨੇ ਰਿਪੋਰਟ ਦਿੱਤੀ ਕਿ ਬਫੇਟ ਦੇ ਬੁੱਧਵਾਰ ਸਵੇਰੇ 15 July ਜਾਣੀ ਕਿ ਅੱਜ 2026 ਨੂੰ ਇਸ ਵਿਸ਼ੇ ਦੇ ਉੱਤੇ ਇੱਕ ਵਿਸ਼ੇਸ਼ ਇੰਟਰਵਿਊ ਦੇਣ ਵਾਲੇ ਨੇ। ਬਫੇਟ ਨੇ ਜ਼ਿਆਦਾਤਰ $61 billion ਤੋਂ ਜਿਹੜੇ ਨੇ ਵੱਧ ਦੇ ਦਾਨ ਗੇਟਸ ਫਾਊਂਡੇਸ਼ਨ ਨੂੰ ਦਿੱਤੇ ਗਏ ਸਨ, ਜਦੋਂ ਤੋਂ ਉਸਨੇ ਜਿਹੜਾ ਸੀ 2006 ਦੇ ਵਿੱਚ ਆਪਣੀ ਦੌਲਤ ਦਾਨ ਕਰਨ ਦੀਆਂ ਆਪਣੀਆਂ ਯੋਜਨਾਵਾਂ ਦਾ ਐਲਾਨ ਕੀਤਾ ਸੀ। ਉਸਨੇ ਨਿਯਮਤ ਤੌਰ ਦੇ ਉੱਤੇ ਬਰਕਸ਼ਾਇਰ ਹੈਥਵੇ ਦੇ ਸ਼ੇਅਰਾਂ ਦਾ ਵੱਡਾ ਹਿੱਸਾ ਗੇਟਸ ਫਾਊਂਡੇਸ਼ਨ ਤੇ ਉਸਦੇ 3 ਬੱਚਿਆਂ ਦੇ ਦੁਆਰਾ ਪ੍ਰਬੰਧਿਤ 4 ਫਾਊਂਡੇਸ਼ਨਾਂ ਨੂੰ ਦਾਨ ਕੀਤਾ। ਬਫੇਟ ਇਸ ਸਾਲ ਸੂਜ਼ਨ ਥੌਮਸਨ ਬਫੇਟ ਫਾਊਂਡੇਸ਼ਨ ਨੂੰ ਲਗਭਗ $4.5 billion ਜਿਹੜੇ ਨੇ ਸ਼ੇਅਰ ਅਤੇ ਸ਼ੇਅਰਵੁੱਡ ਫਾਊਂਡੇਸ਼ਨ ਹਾਰਵਰਡ ਜੀ ਬਫੇਟ ਫਾਊਂਡੇਸ਼ਨ ਤੇ ਨੋਵੋ ਫਾਊਂਡੇਸ਼ਨ ਜੋ ਕਿ ਉਸਦੇ ਬੱਚਿਆਂ ਦੇ ਦੁਆਰਾ ਚਲਾਈਆਂ ਜਾਂਦੀਆਂ ਨੇ ਉਹਨਾਂ ਨੂੰ ਲਗਭਗ $500 million ਸ਼ੇਅਰ ਦੇਣ ਦੀ ਯੋਜਨਾ ਬਣਾ ਰਿਹਾ। ਇਸ ਦੇ ਲਈ ਮੰਗਲਵਾਰ ਨੂੰ ਕੱਲ ਬੀਤੇ ਚ ਐਲਾਨਿਆ ਗਿਆ ਕਿ ਕੁੱਲ ਦਾਨ ਪਿਛਲੀ ਗਰਮੀਆਂ ਦੇ ਦਾਨ ਕੀਤੇ ਗਏ ਲਗਭਗ $6 billion ਦੇ ਸਮਾਨ ਹੈ ਤੇ ਬਫੇਟ ਦੀ ਪਰਿਵਾਰਕ ਫਾਊਂਡੇਸ਼ਨ ਨੂੰ ਪਿਛਲੇ ਸਾਲਾਂ ਦੇ ਨਾਲੋਂ ਕਾਫੀ ਜ਼ਿਆਦਾ ਦਾਨ ਪ੍ਰਾਪਤ ਹੋਇਆ ਤੇ ਜੋ ਸੰਭਾਵੀ ਤੌਰ ਦੇ ਉੱਤੇ ਗੇਟਸ ਫਾਊਂਡੇਸ਼ਨ ਨੂੰ ਜਾਣ ਵਾਲੇ ਫੰਡਾਂ ਦੀ ਭਰਪਾਈ ਕਰ ਸਕਦਾ ਹੈ। ਹੁਣ ਭਾਈ ਇੱਕ ਰਿਪੋਰਟ ਹੈ, ਕਹਿੰਦੇ ਰਾਤ ਨਹੀਂ ਹੋਇਆ ਕਰੇਗੀ, ਦਿਨ ਹੀ ਚੜਿਆ ਰਹੇਗਾ, ਜਿਵੇਂ ਕਿ ਸਾਡੇ ਮੁਲਕਾਂ ਦੇ ਹਾਲਾਤ ਨੇ। 3 ਮਹੀਨੇ ਦਿਨ ਹੀ ਚੜਿਆ ਰਹਿੰਦਾ, 12 ਘੰਟੇ 24 ਘੰਟੇ ਤਕਰੀਬਨ ਗਰਮੀਆਂ ਨੂੰ 3 ਮਹੀਨੇ ਤੇ ਰਾਤ ਨਹੀਂ ਹੁੰਦੀ, ਤੇ ਇਸੇ ਤਰ੍ਹਾਂ 52 ਦਿਨ ਦਿਨ ਨਹੀਂ ਚੜਦਾ, ਰਾਤ ਹੀ ਪੈਂਦੀ ਪਈ ਰਹਿੰਦੀ ਹੈ। ਤੇ ਇਸੇ ਤਰ੍ਹਾਂ ਹੁਣ ਵਿਗਿਆਨੀਆਂ ਨੇ ਨਵੇਂ ਤਜਰਬੇ ਸ਼ੁਰੂ ਕੀਤੇ ਹੈ। ਉਹ ਤਜਰਬਾ ਹੈ ਅਮਰੀਕਾ ਦੇ ਵਿੱਚ, ਹੁਣ ਰਾਤ ਨੂੰ ਵੀ ਨਹੀਂ ਹੋਇਆ ਕਰੇਗਾ ਹਨੇਰਾ। ਸਪੇਸ ਦੇ ਵਿੱਚ ਅਨੋਖਾ ਸੈਟੇਲਾਈਟ ਲਾਂਚ ਕਰਨ ਦੀ ਜਿਹੜੀ ਇਜਾਜ਼ਤ ਮਿਲ ਗਈ ਹੈ, ਅਮਰੀਕਾ ਦੇ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ FCC ਨੇ ਕੈਲੀਫੋਰਨੀਆ ਸਥਿਤ ਸਟਾਰਟਅਪ ਕੰਪਨੀ ਰਿਫਲੈਕਟ ਓਰਬਿਟਲ ਨੂੰ ਸਪੇਸ ਦਾ ਜਿਹੜਾ ਆਪਣਾ ਪਹਿਲਾ ਸਪੇਸ ਮਿਰਰ ਲਾਂਚ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਉਸ ਤਰ੍ਹਾਂ ਦਾ ਹੋਵੇਗਾ ਜਿਵੇਂ ਕਿ ਨਾਰਵੇ ਦੇ ਵਿੱਚ ਇੱਕ ਪਿੰਡ ਹੈ, ਉਹ ਸਾਰੇ ਪਾਸੇ ਪਹਾੜੀਆਂ ਦੇ ਨਾਲ ਉੱਚੀਆਂ ਵਾਦੀਆਂ ਦੇ ਨਾਲ ਘਿਰਿਆ ਹੋਇਆ ਤੇ ਉਹਦੇ ਵਿੱਚ ਚਾਹੇ ਦਿਨ ਵੀ ਚੜਿਆ ਹੋਵੇ ਪਰ ਉੱਥੇ ਜਿਹੜੀ ਹੈ ਸੂਰਜ ਦੀ ਲਾਈਟ ਜਿਹੜੀ ਹੈ ਨਹੀਂ ਜਾਂਦੀ। ਪਿਛਲੇ 15 ਕੁ ਸਾਲ ਹੋਏ ਨੇ ਉੱਥੇ ਬਹੁਤ ਵੱਡਾ ਇੱਕ ਜਿਹੜਾ ਸੀ ਮਿਰਰ ਰਿਫਲੈਕਟਰ ਲਾਇਆ ਗਿਆ ਸੀ, ਜਾਣੀ ਕਿ ਸ਼ੀਸ਼ਾ ਪਹਾੜੀਆਂ ਦੇ ਉੱਤੇ ਟੌਪ ਤੇ, ਤੇ ਉਹ ਮਿਰਰ ਜਿਹੜਾ ਸੂਰਜ ਦੀ ਰੋਸ਼ਨੀ ਉਹਦੇ ਉੱਤੇ ਪੈਂਦੀ ਹੈ ਸ਼ੀਸ਼ੇ ਦੇ ਉੱਤੇ, ਤੇ ਸ਼ੀਸ਼ੇ ਦੇ ਜ਼ਰੀਏ ਫਿਰ ਉਹ ਜਿਹੜਾ ਜਿਵੇਂ ਕਿ ਆਪਣੇ ਆਮ ਦਿਨ ਚੜ੍ਹਦਾ ਹੈ ਸੂਰਜ ਦੇ ਨਾਲ, ਤੇ ਉੱਥੇ ਫਿਰ ਪਿੰਡ ਦੇ ਵਿੱਚ ਉਹ ਰੋਸ਼ਨੀ ਜਿਹੜੀ ਹੈ ਚੜ੍ਹਦੀ ਹੈ ਤੇ ਢਲਦੀ ਹੈ, ਰਿਫਲੈਕਟਿੰਗ ਦਾ ਕੰਮ ਕਰਦਾ ਹੈ। ਤੇ ਇਸੇ ਤਰ੍ਹਾਂ ਹੁਣ ਜਿਹੜਾ ਆਪਣਾ ਚੰਦ ਦੇ ਪਿੱਛੇ ਜਿੱਦਾਂ ਆਪਾਂ ਚੰਦ ਦੀ ਕਹਿ ਲੈਂਦੇ ਹਾਂ ਕਿ ਰੋਸ਼ਨੀ, ਪਰ ਉਹਦੇ ਪਿੱਛੇ ਇੱਕ ਜਿੱਦਾਂ ਕਿ ਸੂਰਜ ਉਹਦੇ ਪਿੱਛੇ ਚੰਦ ਦੇ ਪਿੱਛੇ ਚਲਿਆ ਜਾਂਦਾ ਹੈ ਤੇ ਉਹਦੇ ਥਰੂ ਫਿਰ ਉਹ ਰੋਸ਼ਨੀ ਆਉਂਦੀ ਹੈ। ਤੇ ਇਸੇ ਤਰ੍ਹਾਂ ਹੀ ਜਿਹੜਾ ਹੁਣ ਇਹਨਾਂ ਨੇ ਕੀਤਾ ਹੈ ਕਿ ਉਹ ਭਾਈ ਉੱਥੋਂ ਜਿਹੜੀ ਰੋਸ਼ਨੀ ਰਾਤ ਦੇ ਸਮੇਂ ਵੀ ਪਿਆ ਕਰੇਗੀ। ਇਹਨੂੰ ਜਿਹੜਾ ਨਾਮ ਦਿੱਤਾ ਹੈ ਕਿ ਆਪਣਾ ਇਰਨਡਿਲ 1 ਨਾਂ ਦੇ ਦਿੱਤਾ ਇਸਨੂੰ। ਇਸ ਪ੍ਰੋਟੋਟਾਈਪ ਸੈਟੇਲਾਈਟ ਨੂੰ ਇਸੇ ਸਾਲ ਦੇ ਅੰਤ ਤੱਕ ਧਰਤੀ ਦੇ ਹੇਠਲੇ ਆਰਬਿਟ ਦੇ ਵਿੱਚ ਸਥਾਪਿਤ ਕੀਤਾ ਜਾਵੇਗਾ। ਜੇਕਰ ਇਹ ਪ੍ਰਯੋਗ ਸਫਲ ਰਹਿੰਦਾ ਹੈ ਤਾਂ ਕੰਪਨੀ ਸਾਲ 2035 ਤੱਕ ਪੁਲਾੜ ਦੇ ਵਿੱਚ ਅਜਿਹੇ 50,000 ਤੋਂ ਵੱਧ ਸ਼ੀਸ਼ੇ ਲਗਾਉਣ ਦੀ ਯੋਜਨਾ ਬਣਾ ਰਹੀ ਹੈ। ਹੋਰ ਕਚਰਾ ਭਰੋ ਭਾਈ, ਇਹ ਧਰਤੀ ਭਰ ਦਿੱਤੀ ਹੈ, ਹੁਣ ਉਹ ਵੀ ਭਰ ਦਿਓ, ਕਹਿੰਦੇ ਜੀ ਚੱਕ ਦਿਓ ਕੰਮ ਨੂੰ। ਕਿਵੇਂ ਕੰਮ ਕਰੇਗੀ ਅਸਲ ਦੇ ਵਿੱਚ ਇਹ ਸਪੇਸ ਮਿਰਰ? ਇਰਨਡੀਲ 1 ਸੈਟੇਲਾਈਟ ਪੁਲਾੜ ਦੇ ਵਿੱਚ ਪਹੁੰਚ ਕੇ ਲਗਭਗ 60 ਫੁੱਟ ਚੌੜਾ ਇੱਕ ਬਹੁਤ ਹੀ ਪਤਲਾ ਤੇ ਚਮਕਦਾਰ ਸ਼ੀਸ਼ਾ ਖੋਲੇਗਾ। ਇਹ ਸ਼ੀਸ਼ਾ ਸੂਰਜ ਦੀ ਰੋਸ਼ਨੀ ਨੂੰ ਸਿੱਧਾ ਧਰਤੀ ਦੇ ਹਨੇਰੇ ਵਾਲੇ ਹਿੱਸੇ ਦੇ ਵੱਲ ਰਿਫਲੈਕਟ ਕਰੇਗਾ, ਜਿਹਦੇ ਨਾਲ ਰਾਤ ਦੇ ਸਮੇਂ ਦੇ ਉੱਤੇ ਵੀ ਧਰਤੀ ਦੇ ਉੱਤੇ ਲਗਭਗ 5 ਕਿਲੋਮੀਟਰ ਦੇ ਘੇਰੇ ਦੇ ਵਿੱਚ ਦਿਨ ਵਰਗਾ ਜਿਹੜਾ ਚਾਨਣ ਕੀਤਾ ਜਾ ਸਕੇਗਾ। ਕੰਪਨੀ ਦੇ ਮੁਤਾਬਕ ਇਸ ਤਕਨੀਕ ਰਾਹੀਂ ਰਾਤ ਦੇ ਸਮੇਂ ਸੋਲਰ ਪੈਨਲਾਂ ਦੇ ਧੁੱਪ ਪਾ ਕੇ ਬਿਜਲੀ ਉਤਪਾਦਨ ਨੂੰ ਵਧਾਇਆ ਜਾ ਸਕੇਗਾ। ਇਸ ਤੋਂ ਇਲਾਵਾ ਕੁਦਰਤੀ ਆਫ਼ਤਾਂ ਦੇ ਦੌਰਾਨ ਬਚਾਅ ਕਾਰਜਾਂ ਉੱਤੇ ਜਿਹੜਾ ਰਾਤ ਦੇ ਸਮੇਂ ਚੱਲਣ ਵਾਲੇ ਕੰਮਾਂ ਦੇ ਲਈ ਆਨ ਡਿਮਾਂਡ ਰੋਸ਼ਨੀ ਮੁਹੱਈਆ ਕਰਵਾਈ ਜਾ ਸਕੇਗੀ। ਚਲੋ ਇੱਥੇ ਤਾਂ ਕੁਦਰਤ ਦੇ ਨਿਯਮ ਦੇ ਵਿੱਚ ਸਾਰਾ ਕੁਝ ਹੈ ਤੇ 3 ਮਹੀਨਿਆਂ ਦੇ ਵਿੱਚ ਕਿਸਾਨ ਨੇ ਆਪਣੀਆਂ ਫਸਲਾਂ ਵੀ ਤਿਆਰ ਕਰਦੇ ਹੈ, ਹਰਾ ਚਾਰਾ ਵੀ ਤਿਆਰ ਕਰਦੇ ਹੈ, ਕਿਉਂਕਿ ਉਹ 3 ਮਹੀਨਿਆਂ ਨੂੰ 6 ਮਹੀਨਿਆਂ ਦੇ ਵਿੱਚ ਤਬਦੀਲ ਕਰ ਦਿੰਦੇ ਹੈ, ਕਿਉਂਕਿ ਦਿਨ ਰਾਤ ਉੱਥੇ ਉੱਤੇ ਜਿਹੜੀ ਹੈ ਸੂਰਜੀ ਰੋਸ਼ਨੀ ਪੈਂਦੀ ਰਹਿੰਦੀ ਹੈ, ਹੱਥ ਲਾ ਕੇ ਸੂਰਜ ਫਿਰ ਉੱਪਰ ਨੂੰ ਚਲਿਆ ਜਾਂਦਾ ਹੈ, ਰਾਤ ਨਹੀਂ ਪੈਂਦੀ। ਤੇ ਇਹਨਾਂ 3 ਮਹੀਨਿਆਂ ਦੇ ਵਿੱਚ 9 ਮਹੀਨਿਆਂ ਦਾ ਖਾਣਾ ਸਾਰਾ ਕੁਝ ਜਿਹੜਾ ਪ੍ਰੋਡਕਟ ਤਿਆਰ ਕਰਨਾ ਹੁੰਦਾ ਜੋ ਕੁਝ ਇੱਥੇ ਉਗਾਉਂਦੇ ਆ ਬੀਜਦੇ ਆ, ਤੇ ਉਹ ਜਿਹੜਾ ਆਪਣੇ 90 ਦਿਨਾਂ ਨੂੰ ਤੇ ਉਹ ਡਬਲ ਕਰ ਲੈਂਦੇ ਆ, 180 ਦਿਨਾਂ ਦੇ ਵਿੱਚ ਬਦਲ ਦਿੰਦੇ ਆ, ਤੇ ਇਸ ਕਰਕੇ ਉਹ ਫਸਲਾਂ ਜਿਹੜੀਆਂ ਨੇ 3 ਮਹੀਨਿਆਂ ਚ ਤਿਆਰ ਹੋ ਜਾਂਦੀਆਂ, ਕਿਉਂਕਿ ਡੇ ਨਾਈਟ ਜਿਹੜੀ ਹੈ ਰੋਸ਼ਨੀ ਪੈਂਦੀ ਰਹਿੰਦੀ ਹੈ। ਤੇ ਅਮਰੀਕਾ ਜਿਹੜਾ ਹੈ ਐਸਟਰੋਨੋਮੀਕਲ ਸੋਸਾਇਟੀ ਅਤੇ ਹੋਰ ਵਿਗਿਆਨੀਆਂ ਨੇ ਇਸ ਪ੍ਰੋਜੈਕਟ ਦਾ ਤਿੱਖਾ ਵਿਰੋਧ ਵੀ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਪੁਲਾੜ ਦੇ ਵਿੱਚ ਇੰਨੇ ਚਮਕਦਾਰ ਸ਼ੀਸ਼ੇ ਲਗਾਉਣ ਦੇ ਨਾਲ ਰਾਤ ਦਾ ਅਸਮਾਨ ਬਹੁਤ ਜ਼ਿਆਦਾ ਚਮਕਦਾਰ ਹੋ ਜਾਵੇਗਾ, ਜਿਹਦੇ ਨਾਲ ਟੈਲੀਸਕੋਪ ਦੇ ਰਾਹੀਂ ਬ੍ਰਹਿਮੰਡ ਅਤੇ ਤਾਰਿਆਂ ਦੀ ਖੋਜ ਕਰਨਾ ਬੇਹੱਦ ਮੁਸ਼ਕਲ ਹੋ ਜਾਏਗਾ। ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਸ਼ੀਸ਼ੇ ਦੀ ਚਮਕ ਪੂਰਨਮਾਸ਼ੀ ਦੇ ਚੰਦ ਦੇ ਨਾਲੋਂ ਕਈ ਗੁਣਾ ਤੇਜ਼ ਹੋਵੇਗੀ, ਜਿਹਦੇ ਨਾਲ ਸ਼ੌਕੀਨ ਐਸਟਰੋਨੋਮਰਾ ਦੀਆਂ ਅੱਖਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਤੇ ਹਵਾਈ ਜਹਾਜ਼ਾਂ ਦੇ ਪਾਇਲਟਾਂ ਜਾਂ ਸੜਕ ਦੇ ਉੱਤੇ ਵਾਹਨ ਚਾਲਕਾਂ ਦੀਆਂ ਅੱਖਾਂ ਵੀ ਜਿਹੜੀਆਂ ਧੁੰਦਲੀਆਂ ਹੋ ਸਕਦੀਆਂ ਨੇ। ਇਸ ਤੋਂ ਇਲਾਵਾ ਰਾਤ ਦੇ ਸਮੇਂ ਨਕਲੀ ਰੋਸ਼ਨੀ ਜੀਵ ਜੰਤੂਆਂ ਤੇ ਪੌਦਿਆਂ ਦੇ ਕੁਦਰਤੀ ਜੀਵਨ ਚੱਕਰ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੀ ਹੈ। ਬਿਲਕੁਲ ਦਰੁਸਤ ਫਰਮਾਇਆ ਜੀ, ਹੋ ਸਕਦਾ ਹੈ। ਤੇ ਹੁਣ ਅਸੀਂ ਦੇਖੋ ਭਾਈ, ਪਰਦੇ ਕਰਕੇ ਸੌਂ ਜਾਈਦਾ ਹੈ, ਆਦਤ ਪੈ ਗਈ ਹੈ, ਦਿਨ ਹੋਵੇ ਰਾਤ ਹੋਵੇ ਘੜੀ ਵੱਲ ਦੇਖ ਲਈਦਾ ਹੈ ਤੇ ਘੜੀ ਦੇ ਮੁਤਾਬਕ ਹੀ ਉੱਠ ਜਾਈਦਾ, ਕੰਮ ਤੇ ਚਲੇ ਜਾਈਦਾ ਹੈ, ਘੜੀ ਦੇ ਮੁਤਾਬਕ ਹੀ ਵਾਪਸ ਆ ਕੇ ਸੌਂ ਜਾਈਦਾ ਹੈ, ਖਾ ਪੀ ਲਈਦਾ ਹੈ, ਜੋ ਕੰਮ ਕਰਨੇ ਉਹ ਕਰ ਲਈਦੇ ਹੈ। ਇਸੇ ਤਰ੍ਹਾਂ ਭਾਰੀ ਵਿਰੋਧ ਦੇ ਬਾਵਜੂਦ FCC ਨੇ ਸਫਾਈ ਦਿੰਦਿਆਂ ਕਿਹਾ ਕਿ ਉਹਨਾਂ ਦਾ ਕੰਮ ਸਿਰਫ ਸੈਟੇਲਾਈਟ ਕਮਿਊਨੀਕੇਸ਼ਨ ਅਤੇ ਰੇਡੀਓ ਫ੍ਰੀਕੁਐਂਸੀ ਨੂੰ ਰੈਗੂਲੇਟਰ ਕਰਨਾ ਹੈ, ਨਾ ਕਿ ਵਾਤਾਵਰਨ ਜਾਂ ਅਸਮਾਨ ਦੀ ਚਮਕ ਦੇ ਉੱਤੇ ਫੈਸਲਾ ਲੈਣਾ ਹੈ। ਉਹਨਾਂ ਸਪਸ਼ਟ ਕੀਤਾ ਕਿ ਇਹ ਮਨਜ਼ੂਰੀ ਸਿਰਫ ਇੱਕ ਹੀ ਸੈਟੇਲਾਈਟ ਦੇ ਪ੍ਰਯੋਗ ਦੇ ਲਈ ਹੈ, ਨਾ ਕਿ ਪੂਰੇ 50,000 ਸੈਟੇਲਾਈਟਾਂ ਦੇ ਜਿਹੜੇ ਨੇ ਨੈਟਵਰਕ ਦੇ ਲਈ ਦਿੱਤੀ ਗਈ ਹੈ। ਅਜੇ ਇੱਕ ਨੂੰ ਮਨਜ਼ੂਰੀ ਮਿਲੀ ਹੈ ਜੀ। ਚਲੋ ਦੋਸਤੋ, ਇਸ ਤਰ੍ਹਾਂ ਦੇ ਤਜਰਬੇ ਜਿਹੜੇ ਨੇ ਕੀਤੇ ਜਾ ਰਹੇ ਹੈ। ਤੇ ਆਖਰ ਦੇ ਵਿੱਚ ਜਾਂਦੇ ਜਾਂਦੇ ਇੱਕ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ ਤੇ ਉਹਦੀ ਬਾਤ ਪਾਉਂਦੇ ਹਾਂ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਤੇ UK ਐਂਟੀ ਸਿੱਖ ਇੰਸੀਡੈਂਟ ਜਿਹੜੇ ਹੋ ਰਹੇ ਨੇ ਉਹਦੀ ਬਾਤ ਪਾਉਂਦੇ ਹਾਂ ਥੋੜੀ ਜੀ, ਤੇ ਫਿਰ ਤੁਹਾਡੇ ਲਈ ਗੱਲ ਸਾਂਝੀ ਕਰਦੇ ਹਾਂ ਗੁੱਸਾ ਤੇ ਮਨੁੱਖੀ ਜੀਵਨ ਉਹਦੀ ਬਾਤ ਪਾਉਂਦੇ ਹਾਂ ਕੀ ਗੱਲਬਾਤ ਇਹ ਕਹਿੰਦੀਆਂ ਨੇ। ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਵੱਲ ਨੂੰ ਵਧਾਂਗੇ। ਤੁਹਾਡੇ ਸੁਨੇਹੇ ਵੀ ਆ ਰਹੇ ਨੇ, ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਧੰਨਵਾਦ ਹੈ ਦੋਸਤਾਂ ਮਿੱਤਰਾਂ ਤੱਕ ਤੁਸੀਂ ਸਾਂਝਾ ਕੀਤਾ ਪ੍ਰੋਗਰਾਮ ਨੂੰ, ਉਹਦੇ ਲਈ ਵੀ ਸ਼ੁਕਰੀਆ ਜੀ, ਤੇ ਅੱਗੇ ਵੀ ਕਰਦਿਆ ਕਰੋ। ਗੱਲਬਾਤ ਕਰਦੇ ਹਾਂ ਦੋਸਤੋ ਜੋ ਹਾਲਾਤ ਬਣ ਰਹੇ ਨੇ ਪ੍ਰਦੇਸ਼ਾਂ ਦੇ ਵਿੱਚ ਤੇ ਉਹਦੀ ਬਾਤ ਪਾਉਂਦੇ ਹਾਂ। ਸਿੱਖ ਵਿਰੋਧੀ ਹਮਲਿਆਂ ਦੇ ਵਿੱਚ ਭਾਰੀ ਵਾਧੇ ਹੋ ਰਹੇ ਨੇ ਤੇ ਹੁਣ ਬ੍ਰਿਟਿਸ਼ ਸੰਸਦ ਦੇ ਵਿੱਚ ਗੂੰਜੇਗੀ ਸਿੱਖਾਂ ਦੀ ਆਵਾਜ਼। ਪੱਛਮੀ ਲੰਡਨ ਦੇ ਵਿੱਚ ਇੱਕ ਨੌਜਵਾਨ ਸਿੱਖ ਔਰਤ ਦੀ ਚਾਕੂ ਮਾਰ ਕੇ ਹੱਤਿਆ ਕੀਤੇ ਜਾਣ ਤੋਂ ਬਾਅਦ ਬ੍ਰਿਟਿਸ਼ ਸਿੱਖ ਜਥੇਬੰਦੀਆਂ ਨੇ ਦੇਸ਼ ਦੇ ਵਿੱਚ ਸਿੱਖ ਵਿਰੋਧੀ ਘਟਨਾਵਾਂ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਹੋਣ ਦਾ ਦਾਅਵਾ ਕੀਤਾ। ਲੰਡਨ ਤੋਂ ਲਿਖ ਰਹੇ ਨੇ ਸ਼ਿਆਮ ਭਾਟੀਆ ਜੀ ਦੀ ਜਿਹੜੀ ਹੈ ਜਾਣਕਾਰੀ ਮੁਤਾਬਕ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ। ਪੱਛਮੀ ਲੰਡਨ ਦੇ ਵਿੱਚ ਇੱਕ ਨੌਜਵਾਨ ਸਿੱਖ ਔਰਤ ਦੀ ਚਾਕੂ ਮਾਰ ਕੇ ਹੱਤਿਆ ਕੀਤੇ ਜਾਣ ਤੋਂ ਬਾਅਦ ਬ੍ਰਿਟਿਸ਼ ਸਿੱਖ ਜਥੇਬੰਦੀ ਨੇ ਦੇਸ਼ ਦੇ ਵਿੱਚ ਸਿੱਖ ਵਿਰੋਧੀ ਘਟਨਾਵਾਂ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਹੋਣ ਦਾ ਦਾਅਵਾ ਕੀਤਾ। ਸਿੱਖ ਜਥੇਬੰਦੀਆਂ ਇਸ ਹਫ਼ਤੇ ਬ੍ਰਿਟਿਸ਼ ਪਾਰਲੀਮੈਂਟ ਸੰਸਦ ਦੇ ਵਿੱਚ ਪਹੁੰਚ ਕੇ ਸੰਸਦ ਮੈਂਬਰਾਂ ਕੋਲ ਜਿਹੜਾ ਹੈ ਆਪਣਾ ਪੱਖ ਰੱਖਣਗੀਆਂ ਤੇ UK ਸਰਕਾਰ ਦੇ ਉੱਤੇ ਸਿੱਖਾਂ ਦੇ ਵਿਰੁੱਧ ਵੱਧ ਰਹੀ ਨਫ਼ਰਤ ਨੂੰ ਰੋਕਣ ਚ ਅਸਫਲ ਰਹਿਣ ਦੇ ਦੋਸ਼ ਲਗਾਉਣਗੀਆਂ। ਮਤਲਬ ਕਿ ਆਪਣੇ ਆਪ ਨੂੰ ਕਾਊਂਟਰ ਕਰਨਗੀਆਂ, ਜਿਵੇਂ ਕਿ ਪਿਛਲੇ ਦਿਨਾਂ ਚ ਇੱਕ ਗੋਰਾ ਵੱਢ ਦਿੱਤਾ ਸੀ ਕਿਰਪਾਨ ਦੇ ਨਾਲ ਇੱਕ ਸਿੱਖ ਨੇ, ਤੇ ਹੁਣ ਗੋਰਿਆਂ ਨੇ ਜਿਹੜੀ ਹੈ ਇੱਕ ਸਿੱਖ ਲੜਕੀ ਹੈ ਉਹਦਾ ਕਤਲ ਕੀਤਾ। ਇਹ ਮੁੱਦੇ ਕੰਟਰੋਵਰਸੀ ਬਣਨਗੇ। ਤਰਨ ਤਰਨ ਦੀ CSL ਦੇ ਵਿੱਚ ਕਿਰਨਦੀਪ ਕੌਰ ਜਿਹਦਾ ਕਤਲ ਹੋਇਆ, ਕਤਲ ਤੋਂ ਬਾਅਦ ਮਸਲਾ ਇਹ ਭੱਖ ਗਿਆ। ਇਹ ਮੁਹਿੰਮ ਪੱਛਮੀ ਲੰਡਨ ਦੇ ਹੇਜ਼ ਇਲਾਕੇ ਦੇ ਵਿੱਚ ਹੋਏ ਦੋਹਰੇ ਚਾਕੂ ਹਮਲੇ ਦੇ ਵਿਚ ਪੰਜਾਬ ਦੇ ਤਰਨ ਤਾਰਨ ਦੇ ਨਾਲ ਸੰਬੰਧਿਤ 24 ਸਾਲਾਂ ਕਿਰਨਦੀਪ ਕੌਰ ਦੀ ਮੌਤ ਤੋਂ ਕੁਝ ਦਿਨ ਬਾਅਦ ਸ਼ੁਰੂ ਹੋਇਆ। ਇਸੇ ਹਮਲੇ ਦੇ ਵਿਚ ਇਕ ਹੋਰ 20 ਸਾਲਾਂ ਨੌਜਵਾਨ ਵੀ ਜ਼ਖਮੀ ਹੋਇਆ ਸੀ ਤੇ ਜੋ ਹਸਪਤਾਲ ਦੇ ਵਿਚ ਜ਼ੇਰੇ ਇਲਾਜ ਹੈ। ਇਸ ਮਾਮਲੇ ਦੇ ਵਿਚ 44 ਸਾਲਾਂ ਵਿਅਕਤੀ ਡੈਨੀਅਲ ਸੀਨ ਜੇਮਸ ਤੇ ਕਤਲ ਦੀ ਕੋਸ਼ਿਸ਼ ਤੇ ਤੇਜ਼ਧਾਰ ਹਥਿਆਰ ਰੱਖਣ ਦੇ ਦੋਸ਼ ਆਇਦ ਕੀਤੇ ਗਏ ਨੇ। ਮੈਟਰੋਪੋਲੀਟਨ ਪੁਲਿਸ ਨੇ ਹਮਲੇ ਦੇ ਪਿੱਛੇ ਦੇ ਅਸਲ ਮਕਸਦ ਦਾ ਅਜੇ ਖੁਲਾਸਾ ਨਹੀਂ ਕੀਤਾ, ਪਰ ਕਿਰਨਦੀਪ ਕੌਰ ਦੇ ਪਰਿਵਾਰ ਨੇ ਜਾਸੂਸਾਂ ਨੂੰ ਇਸ ਗੱਲ ਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ ਕਿ ਇਸ ਹਮਲੇ ਦੇ ਪਿੱਛੇ ਨਸਲੀ ਨਫ਼ਰਤ ਦੀ ਕੋਈ ਭੂਮਿਕਾ ਸੀ। ਮੁਲਜ਼ਮ ਜੇਮਸ ਨੂੰ ਪਿਛਲੇ ਸੋਮਵਾਰ ਅਦਾਲਤ ਦੇ ਵਿਚ ਪੇਸ਼ ਕਰਕੇ ਹਿਰਾਸਤ ਦੇ ਵਿਚ ਭੇਜ ਦਿੱਤਾ ਗਿਆ। ਸੰਸਦ ਦੇ ਵਿਚ ਆਵਾਜ਼ ਜਿਹੜੀ ਬੁਲੰਦ ਕਰਨ ਦੀ ਤਿਆਰੀ

ਸਿੱਖ ਸੰਗਠਨਾਂ ਦਾ ਤਰਕ ਹੈ ਕਿ ਇਸ ਮਾਮਲੇ ਤੋਂ ਬਾਅਦ ਕਿਰਪਾਨ ਦੇ ਬਾਰੇ ਜਨਤਕ ਤੌਰ ਦੇ ਉੱਤੇ ਹੋਈਆਂ ਬਹਿਸਾਂ ਨੇ ਭਾਈਚਾਰੇ ਦੇ ਮੈਂਬਰਾਂ ਦੇ ਪ੍ਰਤੀ ਨਫ਼ਰਤ ਵਧਾਉਣ ਦਾ ਕੰਮ ਕੀਤਾ। ਸਿੱਖ ਨੈਟਵਰਕ ਦੇ ਸਰਵੇਖਣ ਦੇ ਵਿੱਚ ਚਿੰਤਾਜਨਕ ਖੁਲਾਸੇ ਹੋਏ। ਬ੍ਰਿਟੇਨ ਦੇ ਵਿੱਚ 5,25,000 ਤੋਂ ਵੱਧ ਸਿੱਖ ਰਹਿੰਦੇ ਨੇ, ਜੋ ਭਾਰਤ ਤੋਂ ਬਾਹਰ ਸਭ ਤੋਂ ਵੱਡੀ ਸਿੱਖ ਆਬਾਦੀ ਦੇ ਵਿੱਚੋਂ ਇੱਕ ਹੈ। ਪੁਲਿਸ ਧਾਰਮਿਕ ਨਫ਼ਰਤ ਵਾਲੇ ਅਪਰਾਧ ਦਰਜ ਕਰਦੀ ਹੈ, ਪਰ ਸਿੱਖਾਂ ਦੇ ਵਿਰੁੱਧ ਨਫ਼ਰਤੀ ਅਪਰਾਧਾਂ ਦੀ ਪਛਾਣ ਕਰਨ ਵਾਲੇ ਕੋਈ ਕੌਮੀ ਅੰਕੜੇ ਅਧਿਕਾਰਤ ਤੌਰ ਉੱਤੇ ਪ੍ਰਕਾਸ਼ਿਤ ਨਹੀਂ ਕੀਤੇ ਜਾਂਦੇ। ਸਿੱਖ ਨੈਟਵਰਕ ਦੇ ਵੱਲੋਂ 1,000 ਤੋਂ ਵੱਧ ਬ੍ਰਿਟਿਸ਼ ਸਿੱਖਾਂ ਦੇ ਉੱਤੇ ਕੀਤੇ ਗਏ ਸਰਵੇਖਣ ਦੇ ਅਨੁਸਾਰ ਦਰਸਾਇਆ ਗਿਆ ਕਿ 40% ਲੋਕਾਂ ਨੇ ਮੰਨਿਆ ਕਿ ਉਨ੍ਹਾਂ ਨੇ ਸਿੱਖ ਵਿਰੋਧੀ ਘਟਨਾਵਾਂ ਦਾ ਸਾਹਮਣਾ ਕੀਤਾ ਜਾਂ ਗਵਾਹ ਰਹੇ ਨੇ। 90% ਲੋਕਾਂ ਦਾ ਮੰਨਣਾ ਹੈ ਕਿ ਮਈ ਦੇ ਅੱਧ ਤੋਂ ਅਜਿਹੀਆਂ ਘਟਨਾਵਾਂ ਦੇ ਵਿੱਚ ਵਾਧਾ ਹੋਇਆ। 50% ਤੋਂ ਵੱਧ ਲੋਕਾਂ ਨੇ ਕਿਹਾ ਕਿ ਉਹ ਹੁਣ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਆ ਇੱਥੇ। ਸਰਵੇਖਣ ਦੇ ਵਿੱਚ ਸਾਹਮਣੇ ਆਈਆਂ ਘਟਨਾਵਾਂ ਦੇ ਵਿੱਚੋਂ ਸਿਰਫ 6% ਮਾਮਲੇ ਦੀ ਹੀ ਪੁਲਿਸ ਦੇ ਕੋਲ ਰਿਪੋਰਟ ਕੀਤੀ ਗਈ ਸੀ। ਇਸ ਸਰਵੇਖਣ ਦੀ ਸੁਤੰਤਰ ਤੌਰ ਦੇ ਉੱਤੇ ਪੁਸ਼ਟੀ ਨਹੀਂ ਹੋਈ ਹੈ ਤੇ ਇਹ ਆਮ ਪ੍ਰਤੀਨਿਧ ਸਮੂਹ ਦੀ ਜਿਹੜੀ ਬਜਾਏ ਖੁਦ ਚੁਣੇ ਗਏ ਲੋਕਾਂ ਦੇ ਉੱਤੇ ਆਧਾਰਿਤ ਜਿਹੜਾ ਇਹ ਆਪਣਾ ਸਰਵੇਖਣ ਹੈ। ਸਰਕਾਰ ਦੇ ਵੱਲੋਂ ਚੁੱਪੀ ਹੈ। ਧਾਰਨ ਦੇ ਦੋਸ਼ ਸਿੱਖ ਫੈਡਰੇਸ਼ਨ ਦੇ ਸਿਆਸੀ ਮਾਮਲਿਆਂ ਦੇ ਮੁੱਖ ਕਾਰਜਕਾਰੀ ਦਵਿੰਦਰਜੀਤ ਸਿੰਘ OBE ਨੇ ਦੋਸ਼ ਲਾਇਆ ਕਿ ਵਾਰ ਵਾਰ ਮੰਗ ਪੱਤਰ ਸੌਂਪਣ ਦੇ ਬਾਵਜੂਦ ਸਰਕਾਰ ਸਿੱਖਾਂ ਦੇ ਵਿਰੁੱਧ ਨਫ਼ਰਤੀ ਅਪਰਾਧਾਂ ਨੂੰ ਹੱਲ ਕਰਨ ਦੇ ਵਿੱਚ ਨਾਕਾਮ ਰਹੀ ਹੈ। ਅਸੀਂ ਮਈ ਦੇ ਅਖੀਰ ਤੋਂ ਸਿੱਖ ਵਿਰੁੱਧ ਨਫ਼ਰਤੀ ਅਪਰਾਧਾਂ ਤੇ ਪਵਿੱਤਰ ਕਿਰਪਾਨ ਦੀ ਗਲਤ ਪੇਸ਼ਕਾਰੀ ਦੇ ਬਾਰੇ ਗ੍ਰਹਿ ਸਕੱਤਰ ਜਿਹੜੇ ਨੇ ਹੋਮ ਸੈਕਟਰੀ ਅਤੇ ਪੁਲਿਸਿੰਗ ਮੰਤਰੀ ਜਿਹੜੇ ਨੇ ਕੋਲ ਚਿੰਤਾਵਾਂ ਚੁੱਕ ਰਹੇ ਹਾਂ, ਪਰ ਸਾਨੂੰ ਸਰਕਾਰ ਦੇ ਵੱਲੋਂ ਪੂਰੀ ਤਰ੍ਹਾਂ ਚੁੱਪੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਫੈਡਰੇਸ਼ਨ ਸੰਸਦ ਮੈਂਬਰਾਂ ਨੂੰ ਅਪੀਲ ਕਰੇਗੀ ਕਿ ਉਹ ਸਰਕਾਰ ਨੂੰ ਸਿੱਖਾਂ ਦੇ ਵਿਰੁੱਧ ਨਫ਼ਰਤੀ ਅਪਰਾਧਾਂ ਨੂੰ ਦੂਜੇ ਨਫ਼ਰਤੀ ਅਪਰਾਧਾਂ ਦੇ ਬਰਾਬਰ ਮਾਨਤਾ ਦੇਣ ਅਤੇ ਸਿੱਖ ਜਥੇਬੰਦੀਆਂ ਦੇ ਨਾਲ ਸਿੱਧਾ ਸੰਪਰਕ ਬਣਾਉਣ ਦੇ ਲਈ ਕਹਿਣ। ਇੰਡੀਅਨ ਵਰਕਰਸ ਐਸੋਸੀਏਸ਼ਨ ਦੇ ਵੱਲੋਂ ਜਾਂਚ ਦੀ ਮੰਗ ਕੀਤੀ ਗਈ। ਬ੍ਰਿਟਿਸ਼ ਦੀ ਸਭ ਤੋਂ ਪੁਰਾਣੀ ਨਸਲਵਾਦੀ ਵਿਰੋਧੀ ਸੰਸਥਾ ਹੈ ਇੰਡੀਅਨ ਵਰਕਰਸ ਐਸੋਸੀਏਸ਼ਨ ਗ੍ਰੇਟ ਬ੍ਰਿਟੇਨ IWA। ਉਨ੍ਹਾਂ ਨੇ ਵੀ ਕਿਰਨਦੀਪ ਕੌਰ ਦੇ ਕਤਲ ਦੀ ਨਿੰਦਾ ਕੀਤੀ ਹੈ ਤੇ ਪਰਿਵਾਰ ਦੀ ਨਿਰਪੱਖ ਜਾਂਚ ਦੀ ਮੰਗ ਦਾ ਸਮਰਥਨ ਕੀਤਾ। ਸੰਸਥਾ ਦੇ ਜਨਰਲ ਸਕੱਤਰ ਸ਼ੀਤਲ ਸਿੰਘ ਗਿੱਲ ਨੇ ਵੀ ਕਿਹਾ ਕਿ ਅਸੀਂ ਇਸ ਦੁਖਦਾਈ ਘਟਨਾ ਤੋਂ ਬਹੁਤ ਸਦਮੇ ਦੇ ਵਿਚ ਹਾਂ। ਅਸੀਂ ਕਿਰਨਦੀਪ ਦੇ ਪਰਿਵਾਰ ਦੇ ਨਾਲ ਖੜੇ ਹਾਂ। ਜੇਕਰ ਜਾਂਚ ਦੇ ਵਿਚ ਇਹ ਸਾਬਤ ਹੁੰਦਾ ਹੈ ਕਿ ਇਹ ਹਮਲਾ ਨਸਲੀ ਜਾਂ ਧਾਰਮਿਕ ਨਫ਼ਰਤ ਕਾਰਨ ਹੋਇਆ ਸੀ ਤਾਂ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਭਾਈਚਾਰੇ ਨੂੰ ਇਕਜੁੱਟ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਲੋਕਤੰਤਰ ਤੇ ਬਹੁ ਸਭਿਆਚਾਰਕ ਬ੍ਰਿਟੇਨ ਦੇ ਵਿਚ ਨਸਲਵਾਦ ਜਾਂ ਨਫ਼ਰਤ ਦੀ ਕੋਈ ਥਾਂ ਨਹੀਂ ਹੈ। ਸੰਸਦ ਮੈਂਬਰ ਜਸ ਅਟਵਾਲ ਵੱਲੋਂ ਦੁੱਖ ਦਾ ਪ੍ਰਗਟਾਵਾ ਜਿਹੜਾ ਲੇਬਰ ਪਾਰਟੀ ਦੇ ਸੰਸਦ ਮੈਂਬਰ ਜਸ ਅਟਵਾਲ ਨੇ ਇਸ ਘਟਨਾ ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਕਿਰਨਦੀਪ ਕੌਰ ਦੀ ਮੌਤ ਬੇਹੱਦ ਦੁਖਦਾਈ ਹੈ ਤੇ ਉਹ ਇਕ ਮਾਂ ਸੀ ਜਿਸਦੇ ਕਾਰਨ ਇਹ ਦੁਖਾਂਤ ਹੋਰ ਵੀ ਗੰਭੀਰ ਹੋ ਜਾਂਦਾ ਹੈ। ਇਕ ਨੌਜਵਾਨ ਔਰਤ ਦਾ ਭਵਿੱਖ ਖੋ ਲਿਆ ਗਿਆ ਉਹਦੇ ਹੱਥੋਂ ਤੇ ਹੁਣ ਉਸਦਾ ਬੱਚਾ ਆਪਣੀ ਮਾਂ ਤੋਂ ਬਿਨਾਂ ਵੱਡਾ ਹੋਵੇਗਾ। ਕਿਸੇ ਵੀ ਪਰਿਵਾਰ ਨੂੰ ਅਜਿਹਾ ਸਹਿ ਦੁੱਖ ਨਹੀਂ ਝੱਲਣਾ ਚਾਹੀਦਾ ਤੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪੁਲਿਸ ਜਾਂਚ ਚੱਲ ਰਹੀ ਹੈ, ਇਸ ਦੇ ਲਈ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਤੋਂ ਬਚਿਆ ਜਾਵੇ ਤੇ ਤੱਥਾਂ ਨੂੰ ਸਾਹਮਣੇ ਆਉਣ ਦਿੱਤਾ ਜਾਵੇ। ਮੈਟਰੋਪੋਲੀਟਨ ਪੁਲਿਸ ਅਨੁਸਾਰ ਇਸ ਮਾਮਲੇ ਦੀ ਹਰ ਪਹਿਲੂ ਤੋਂ ਕਹਿੰਦੇ ਜਾਂਚ ਜਾਰੀ ਹੈ। ਹਾਲਾਤ ਇਹ ਨੇ ਜੀ ਵਿਦੇਸ਼ਾਂ ਦੇ ਵਿਚ। ਇਕ ਪਾਸੇ ਜਾਤ ਪਾਤ ਦਾ ਰੋਲਾ ਤੇ ਇੱਥੇ ਰੰਗ ਭੇਤ ਦਾ ਰੋਲਾ ਹੈ ਤੇ ਆਪਣੇ ਰਾਜੀਵ ਕੁਮਾਰ ਬਾਈ ਜੀ ਕਹਿੰਦੇ ਇਮਰਾਨ ਖਾਨ ਨੂੰ ਕਿੱਥੇ ਕੈਦ ਕਰਕੇ ਰੱਖਿਆ ਇਸ ਸਰਕਾਰ ਨੇ ਜੀ। ਗੱਲਾਂ ਬਾਤਾਂ ਦੋਸਤ ਕਰ ਰਹੇ ਨੇ ਜੀ। ਤੇ ਦੂਸਰੇ ਪਾਸੇ ਦੋਸਤੋ ਆਖਰੀ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਤੁਹਾਡੇ ਸੁਨੇਹੇ ਲੈ ਲਈਏ ਤੇ ਜੇ ਸਮਾਂ ਇਜਾਜ਼ਤ ਦੇਵੇਗਾ ਤਾਂ ਜਾਂਦੇ ਜਾਂਦੇ ਇੱਕ ਗੱਲਬਾਤ ਤੁਹਾਡੇ ਨਾਲ ਸਾਂਝੀ ਵੀ ਕਰਕੇ ਜਾਵਾਂਗਾ ਤੇ ਉਸ ਤੋਂ ਪਹਿਲਾਂ ਤੁਹਾਡੇ ਸੁਨੇਹਾਂ ਦਾ ਜਿਹੜਾ ਉਹਨਾਂ ਨੂੰ ਨਾਲ ਲੈ ਲਈਏ ਤੇ ਫਿਰ ਗੱਲਾਂ ਬਾਤਾਂ ਕਰਦੇ ਆ ਜੇ ਸਮਾਂ ਇਜਾਜ਼ਤ ਦੇਵੇਗਾ। ਸੁਨੇਹੇ ਦੋਸਤਾਂ ਦੇ ਆ ਰਹੇ ਨੇ ਜੀ ਤੇ ਸਭ ਤੋਂ ਪਹਿਲਾਂ ਸ਼ੈਲੀ ਬਾਈ ਜੀ ਨੇ ਫਤਿਹ ਬੁਲਾ ਕੇ ਸ਼ਾਇਦ ਪਤਾ ਨਹੀਂ ਕਿੱਥੇ ਚਲੇ ਗਏ ਆਪ। ਕਹਿੰਦੇ ਨੇ ਭਾਰਤ ਜੀ ਤੇ ਦੁਆਬਾ ਰੇਡ ਦੇ ਸਾਰੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਰਾਜਨ ਸਾਈ ਸਾਹਿਬ ਐਡਵੋਕੇਟ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਲਾਈਕ ਕਰ ਦਿੱਤਾ ਹੈ ਜੀ। ਕਹਿੰਦੇ ਖਿੱਚ ਦਿਓ ਗੱਡੀ ਨੂੰ ਬਸ ਓਕੇ ਕਰਕੇ ਜੀ। ਤੇ ਔਜਲਾ ਸਾਹਿਬ ਕਹਿੰਦੇ ਆ ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ। US ਤੋਂ ਸੁਰਿੰਦਰ ਕੌਰ ਮਾਲ ਜੀ ਜੁੜੇ ਹੋਏ ਨੇ US ਤੋਂ ਸਤਿ ਸ੍ਰੀ ਅਕਾਲ ਭੇਜ

ਨੇ ਜੀ ਤੇ ਸੁਰਜੀਤ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ ਤੇ ਔਜਲਾ ਸਾਹਿਬ ਕਹਿੰਦੇ ਆ ਖਮਿਆਜ਼ਾ ਤਾਂ ਕਹਿੰਦੇ ਭੁਗਤ ਲਿਆ ਹੁਣ ਅਕਾਲੀ ਤੇ ਕਾਂਗਰਸ ਹੀ ਭੁੱਲ ਜਾਣ ਸਰਕਾਰ ਕਦੇ ਬਣੇਗੀ ਅੱਗੇ ਲਿਖਦੇ ਨੇ ਕਿ ਰਾਜਾ ਬੇਟਾ ਨੇ ਅੱਛੇ ਬੇਟੇ ਵਾਲੀ ਭੂਮਿਕਾ ਨਿਭਾਈ ਹੈ ਸਾਰਿਆਂ ਨਾਲ ਰਲ ਕੇ ਖੇਡਣ ਦੀ ਕਹਿੰਦੇ ਜੀ ਦਵਿੰਦਰ ਭਾਰਤ ਜੀ ਯੂਏ ਤੋਂ ਸਤਿ ਸ਼੍ਰੀ ਅਕਾਲ ਲਿਖਦੇ ਨੇ ਤੇ ਆਪਣੇ ਗੁਰੀਮਾਨ ਬਾਈ ਜੀ ਲਿਖਦੇ ਆ ਕਿ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਿਕੰਦਰ ਸਿੰਘ ਔਜਲਾ ਜੀ ਨੂੰ ਰਾਜਨ ਸੈਣੀ ਜੀ ਨੂੰ ਤੇ ਰਜੀਵ ਕੁਮਾਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅੱਗੇ ਆਪਣੇ ਗੁਰੀਮਾਨ ਜੀ ਲਿਖਦੇ ਆ ਕਿ ਸ਼ੈਲੀ ਸਿੰਘ ਜੀ ਸਤਿ ਸ਼੍ਰੀ ਅਕਾਲ ਰਾਜੀਵ ਸਾਹਿਬ ਜੀ ਸਤਿ ਸ਼੍ਰੀ ਅਕਾਲ SHO ਸੀ ਜੀ ਹਾਂਜੀ ਹੁਸ਼ਿਆਰਪੁਰ ਵਾਲੇ ਦੀ ਗੱਲ ਕੀਤੀ ਆਪਣੇ ਤੇ ਟਾਂਡੇ ਵਾਲੇ ਦੀ ਜੀ ਅੱਗੇ ਲਿਖਦੇ ਨੇ ਗੁਰੀ ਜੀ ਕਿ ਸ਼ੁਰੂ ਤੋਂ ਗਦਾਰੀ ਹੁੰਦੀ ਰਹੀ ਹੈ ਦੂਜਿਆਂ ਨਾਲੋਂ ਗਦਾਰੀ ਕਰਨ ਵਾਲੇ ਆਪਣੇ ਨਿਕਲੇ ਆ ਜੀ ਜ਼ਿਆਦਾ ਤੇ ਔਜਲਾ ਸਾਹਿਬ ਕਹਿੰਦੇ ਉਸੇ ਸਮੇਂ ਲੋੜਾਂ ਸੀਮਤ ਸਨ ਰਾਜਨ ਜੀ ਅੱਜ ਕੱਲ੍ਹ ਲੋੜ ਵੱਧ ਗਈ ਹੈ ਜੀ ਤੇ ਔਜਲਾ ਜੀ ਬਿਲਕੁਲ ਸਹੀ ਜੀ ਤੁਸੀਂ ਕਿਹਾ ਉਸ ਵਕਤ ਲੋੜਾਂ ਜਿਹੜੀਆਂ ਸੀ ਛੋਟੀਆਂ ਸੀ ਥੋੜੇ ਨਾਲ ਸਰ ਜਾਂਦਾ ਸੀ ਜੀ ਆਪਣੇ ਗੁਰੂ ਜੀ ਕਹਿੰਦੇ ਆ ਤੇ ਸਤਨਾਮ ਸਿੰਘ ਜਾਣੀਆ ਚਾਲ ਬਾਈ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਨਾਲ ਗੁਲਾਬ ਦੇ ਫੁੱਲ ਭੇਜੇ ਨੇ ਤੇ ਸਤਨਾਮ ਸਿੰਘ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਆਪਣੇ ਗੁਰੂ ਜੀ ਨੇ ਲਿਖਦੇ ਨੇ ਸਤਿ ਸ਼੍ਰੀ ਅਕਾਲ ਜੀ ਤੇ ਰਜੀਵ ਕੁਮਾਰ ਜੀ ਲਿਖਦੇ ਆ ਬਦਲਾਅ ਨੇ ਰਾਸ਼ਨ ਵਾਲੀਆਂ ਕਿੱਟਾਂ ਵੀ ਕਹਿੰਦੇ ਰਾਜਸਥਾਨ ਤੋਂ ਮੰਗਵਾਈਆਂ ਰੈਲੀ ਦੇ ਲਈ ਟੈਂਟ ਸਾਊਂਡ ਕੁਰਸੀਆਂ ਤੀਰਥ ਯਾਤਰਾ ਦੇ ਲਈ ਬੱਸਾਂ ਫਲੈਕਸ ਬੋਰਡ ਹਰ ਕੋਈ ਚੀਜ਼ ਲਾਲਾ ਜੀ ਨੇ ਦੂਜੀ ਸਟੇਟ ਤੋਂ ਹੀ ਕਹਿੰਦੇ ਮੰਗਵਾਈਆਂ ਕਿਉਂਕਿ ਕਮਿਸ਼ਨ ਮੋਟਾ ਮਿਲ ਜਾਂਦਾ ਜੀ ਜਾਣੀਆਂ ਚਾਲ ਜੀ ਕਹਿੰਦੇ ਜਟਬੈੜ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਤੇ ਸੁਰਿੰਦਰ ਮਾਲ ਜੀ ਲਿਖਦੇ ਆ ਬਹੁਤ ਵਧੀਆ ਸਾਂਝ ਜੀ ਪਸੰਦ ਕਰਦੇ ਨੇ ਆਪਣੇ ਗੁਰੀਮਾਨ ਹੁਣਾਂ ਦੀ ਸਾਂਝ ਤੇ ਰਾਜਨ ਜੀ ਦੀ ਤੇ ਗੁਰੀਮਾਨ ਜੀ ਲਿਖਦੇ ਆ ਹੱਸ ਰਹੇ ਨੇ ਜੀ ਤੇ ਨਹੀਂ ਤੁਹਾਡਾ ਆਪਣਾ ਵਿਚਾਰ ਸੈਣੀ ਸਾਹਿਬ ਸਹੀ ਹੈ ਜੀ ਤੇ ਔਜਲਾ ਸਾਹਿਬ ਕਹਿੰਦੇ ਬਹੁਤ ਵਧੀਆ ਸਾਂਝ ਗੁਰੀ ਵੀਰ ਜੀ ਜੋ ਦਰਦ ਤੇ ਹਕੀਕਤ ਸਮਝਦਾ ਉਹੀ ਕਲਪਦਾ ਹੈ ਗੁਰੂ ਜੀ ਕਹਿੰਦੇ ਆ ਕਿ ਸਹੂਲਤਾਂ ਦੇ ਨਾਲ ਮਨੁੱਖ ਅਪਾਹਜ ਹੋ ਰਿਹਾ ਤੇ ਸਹੂਲਤਾਂ ਨਹੀਂ ਰੋਜ਼ਗਾਰ ਦਿਓ ਜੀ ਗੁਰੂ ਜੀ ਕਹਿੰਦੇ ਔਜਲਾ ਜੀ ਸ਼ੁਕਰੀਆ ਜੀ ਤੇ ਸੁਰਿੰਦਰ ਕੌਰ ਮਾਲ ਜੀ ਕਹਿੰਦੇ ਆ ਕਈ ਲੋਕ ਜਨਰਲ ਕੈਟਾਗਰੀ ਦੇ ਵਿੱਚ ਹਨ ਤੇ ਬਹੁਤ ਗਰੀਬ ਹਨ ਪਰ ਉਹ ਵਿਚਾਰੇ ਕੋਈ ਸਹੂਲਤ ਨਹੀਂ ਲੈ ਸਕਦੇ ਔਜਲਾ ਸਾਹਿਬ ਕਹਿੰਦੇ ਪਰ ਸਾਨੂੰ ਮਾਂ ਹੀ ਮੁਫਤਖੋਰਾ ਤੋਂ ਮਾਰ ਹੀ ਕਹਿੰਦੇ ਮੁਫਤਖੋਰਾਂ ਤੋਂ ਪੈਂਦੀ ਹੈ ਮਿਹਨਤ ਕਰਨ ਵਾਲਾ ਤਾਂ ਮਰ ਰਿਹਾ ਜੀ ਕਹਿੰਦੇ ਬਿਲਕੁਲ ਹੈ ਜੀ ਬਿਲਕੁਲ ਹੈ ਤੇ ਔਜਲਾ ਸਾਹਿਬ ਕਹਿੰਦੇ ਬਿਲਕੁਲ ਸਹੀ ਕਿਹਾ ਮਾਲ ਭੈਣ ਜੀ ਤੇ ਆਪਣੇ ਟਿਲਟ ਕਿਉਂ ਕਰਦਾ ਰਾਜਨ ਜੀ ਪਤਾ ਨਹੀਂ ਮੈਨੂੰ ਸਮਝ ਨਹੀਂ ਲੱਗੀ ਕਿ ਕਹਿਣਾ ਚਾਹੁੰਦੇ ਆ ਬਘੇਲ ਰਾਜਾ ਬੇਟਾ ਲਈ ਕਹਿੰਦੇ ਜੀ ਔਜਲਾ ਸਾਹਿਬ ਲਿਖਦੇ ਨੇ ਤੇ ਸਾਰਾ ਕੁਝ ਕਰ ਰਹੇ ਨੇ ਰਜੀਵ ਕੁਮਾਰ ਜੀ ਲਿਖਦੇ ਆ 4 ਸਾਲ ਤਾਂ ਵਿਰੋਧੀ ਧਿਰ ਦਾ ਕੰਮ ਖਹਿਰਾ ਸਾਹਿਬ ਤੇ ਪ੍ਰਗਟ ਸਿੰਘ ਨੇ ਹੀ ਨਿਭਾਇਆ ਤੇ ਕਾਂਗਰਸ ਦਾ ਬਾਜਵਾ ਵੜਿੰਗ ਤਾਂ ਬਸ ਟਵਿੱਟ ਜੋਗੇ ਹੀ ਰਹਿ ਗਏ ਅੱਗੇ ਹੋ ਕੇ ਲੜਾਈ ਨਹੀਂ ਲੜੀ ਫਿਰ ਤਾਂ ਖਹਿਰੇ ਨੂੰ LOP ਬਣਾਉਣਾ ਕਹਿੰਦੇ ਚਾਹੀਦਾ ਵੱਡੇ ਲੀਡਰ ਤਾਂ ਚੱਲੇ ਹੋਏ ਕਾਰਤੂਸ ਹੈਗੇ ਆ ਕਹਿੰਦੇ ਰਜੀਵ ਕੁਮਾਰ ਬਾਈ ਜੀ ਲਿਖਦੇ ਆ ਔਜਲਾ ਸਾਹਿਬ ਕਹਿੰਦੇ ਰਜੀਵ ਜੀ ਇਹ ਕੰਮ ਸਾਲ ਪਹਿਲਾਂ ਚਾਹੀਦਾ ਸੀ ਹੁਣ ਟੂ ਲੇਟ ਹੈ ਜੀ ਬਿਲਕੁਲ ਹੈ ਜੀ ਇਹ ਚੀਜ਼ਾਂ ਪਹਿਲਾਂ ਨਿਰਧਾਰਿਤ ਕਰਨੀਆਂ ਚਾਹੀਦੀਆਂ ਨੇ ਲੋਕਾਂ ਦੀ ਮਾਨਸਿਕਤਾ ਵੀ ਬਣਦੀ ਹੈ ਤੇ ਪਤਾ ਵੀ ਹੁੰਦਾ ਵੀ ਕਿਹਨੂੰ ਵੋਟ ਪਾਈਏ ਫਿਰ ਐਟ ਏ ਟਾਈਮ ਜਿਹੜਾ ਸਾਰਾ ਕੁਝ ਨਿਰਧਾਰਿਤ ਕਰਦੇ ਆ ਤੇ ਫਿਰ ਐਲਾਨ ਕਰਦੇ ਆ ਇਹਨਾਂ ਦੇ ਵਿੱਚ ਆਪਣਾ ਕਾਟੋ ਕਲੇਸ਼ ਪੈ ਜਾਂਦਾ ਮੁੜ ਕੇ ਫਿਰ ਔਜਲਾ ਸਾਹਿਬ ਕਹਿੰਦੇ ਜਦੋਂ ਘਰ ਵਾਲਾ ਜ਼ਮੀਨ ਦਾ ਵਿਸਵਾ ਨਾ ਛੱਡੇ ਨਾ ਫਿਰ ਛੜਾ ਜੇਠ ਚੰਗਾ ਲੱਗਣ ਲੱਗ ਜਾਂਦਾ ਹੈ ਤੇ ਆਪਣੇ ਐਪ ਤੇ ਸੁਣ ਰਹੇ ਆ ਫਿਟਨੈਸ ਪੰਜਾਬ ਬਾਈ ਜੀ ਆਪਣੇ ਬਹਾਦਰ ਸਿੰਘ ਜੀ ਸ਼ਾਇਦ ਆਪਣੇ ਡੈਨਮਾਰਕ ਤੋਂ ਸੁਣ ਰਹੇ ਨੇ ਪ੍ਰੋਗਰਾਮ ਸ਼ੁਕਰੀਆ ਜੀ ਬਾਈ ਜੀ ਤੇ ਰਜੀਵ ਜੀ ਸੋਰੀ ਕਮੈਂਟ ਉੱਪਰ ਥੱਲੇ ਹੋ ਜਾਂਦੇ ਆ ਜੀ ਐਡਵਰਟਾਈਜ਼ਮੈਂਟ ਚੱਲ ਪੈਂਦੀ ਹੈ ਵਿੱਚ ਕਈ ਵਾਰੀ ਧੱਕਾ ਕਰ ਜਾਂਦੇ ਆ ਸਾਡੇ ਨਾਲ ਵੀ ਤੇ ਨਾ ਕਰੋ ਯਾਰ ਧੱਕਾ ਪੜ੍ਹ ਲੈਂਦੋ ਦੋਸਤ ਮਿੱਤਰਾਂ ਦੇ ਸੁਨੇਹੇ ਜਿਹੜੇ ਆਏ ਨੇ ਮੈਂ ਵੈਸੇ ਵੀ ਅੱਜ ਥੱਕਿਆ ਥੱਕਿਆ ਮਹਿਸੂਸ ਕਰਦਾ
ਤੇ ਆਪਣੇ ਔਜਲਾ ਸਾਹਿਬ ਤੋਂ ਬਾਅਦ ਮੈਸੇਜ ਸੀਗਾ ਆਪਣਾ, ਨਹੀਂ ਜੀ ਟਲਦੇ ਨਹੀਂ ਜੀ, ਟਲਦੇ ਨਹੀਂ ਜੀ, ਟਲਦੇ ਤੇ ਆਪਣੇ ਹਾਂਜੀ ਪਹੁੰਚ ਗਏ ਜੀ। ਲਿਖਤੇ ਨੇ ਗੁਰੀ ਮਾਨ ਜੀ ਕਹਿੰਦੇ ਆ, ਨਹੀਂ ਤੁਹਾਡਾ ਆਪਣਾ ਵਿਚਾਰ ਸੈਣੀ ਸਾਹਿਬ ਸਹੀ ਹੈ ਜੀ। ਤੇ ਔਜਲਾ ਸਾਹਿਬ ਕਹਿੰਦੇ ਬਹੁਤ ਵਧੀਆ ਸਾਂਝ ਗੁਰੀ ਵੀਰ ਜੀ, ਜੋ ਦਰਦ ਤੇ ਹਕੀਕਤ ਸਮਝਦਾ ਉਹੀ ਕਲਪਦਾ, ਇਸ ਤੋਂ ਅੱਗੇ ਸੁਨੇਹੇ ਸੀਗੇ। ਹਾਂਜੀ ਇੱਥੇ ਆ ਗਏ ਆਪਾਂ ਜੀ ਆਪਣੇ ਟੂ ਲੇਟ ਤੋਂ ਬਾਅਦ। ਤੇ ਔਜਲਾ ਸਾਹਿਬ ਕਹਿੰਦੇ ਇਹ ਸਿਆਸੀ ਲੋਕ ਕੁਝ ਵੀ ਕਰ ਸਕਦੇ ਹਨ ਕੁਰਸੀ ਦੇ ਲਈ ਜੀ। ਤੇ ਰਾਜੀਵ ਕੁਮਾਰ ਜੀ ਲਿਖਦੇ ਆ, ਅਕਾਲੀ ਦਲ ਨੂੰ ਬੀਜੇਪੀ ਨਾਲ ਗੱਠਜੋੜ ਕਰ ਲੈਣਾ ਚਾਹੀਦਾ ਹੈ, ਤਾਂ ਹੀ ਸਰਕਾਰ ਬਣ ਸਕਦੀ ਹੈ। ਆ ਅਕਾਲੀ ਦਲ ਦੀ ਇਕੱਲੇ ਦਾ ਮੁਸ਼ਕਲ ਹੈ ਜੀ। ਤੇ ਔਜਲਾ ਸਾਹਿਬ ਕਹਿੰਦੇ ਆ, ਅਕਾਲੀ ਦਲ ਤਾਂ ਕਹਿੰਦੇ ਖਤਮ ਕਰਨਾ ਬੀਜੇਪੀ ਨੇ ਜੀ। ਰਾਜੀਵ ਕੁਮਾਰ ਜੀ ਕਹਿੰਦੇ ਆ, ਵਾਰਸ ਪੰਜਾਬ ਦਾ ਜਿਹੜਾ ਵਕੀਲ ਖਾਰੇ ਦਾ ਮੁੰਡਾ, ਖਹਿਰੇ ਦਾ ਮੁੰਡਾ ਲਿਖਣਾ ਸ਼ਾਇਦ, ਖਹਿਰੇ ਦਾ ਮੁੰਡਾ, ਉਹਨੇ ਪੋਸਟ ਪਾਈ ਕਿ ਅੰਮ੍ਰਿਤਪਾਲ ਨੇ ਵੀ ਕਿਹਾ ਕਿ ਜੇ ਬੀਜੇਪੀ ਅੱਗੇ ਹੱਥ ਵਧਾਉਂਦੀ ਹੈ ਤਾਂ ਕਰ ਲਓ ਗੱਠਜੋੜ ਕਹਿੰਦੇ ਜੀ। ਤੇ ਭਾਈ ਉਹਨਾਂ ਦੇ ਵਿੱਚੋਂ ਹੀ ਆਏ ਨੇ ਜੀ, ਉਹਨਾਂ ਦੇ ਵਿੱਚ ਹੀ ਜਾਣਗੇ ਜੀ ਮੁੜ ਕੇ, ਫਿਰ ਇਹੀ ਹੈ, ਉਹਨਾਂ ਨੇ ਖੜੇ ਕੀਤੇ ਆ, ਉਹਨਾਂ ਨੇ ਵਸਾਏ ਹੈ। ਤੇ ਬਾਕੀ ਪਾਰਟੀਆਂ ਨੂੰ ਕਮਜ਼ੋਰ ਕਰਨ ਦੇ ਲਈ, ਵੋਟਾਂ ਤੋੜਨ ਦੇ ਲਈ, ਜੋੜਨ ਦੇ ਲਈ ਸਾਰਾ ਹਿਸਾਬ ਕਿਤਾਬ ਹੁੰਦਾ ਹੈ ਜੀ। ਰਾਜੀਵ ਕੁਮਾਰ ਜੀ ਕਹਿੰਦੇ ਆ, ਸਹੀ ਗੱਲ ਹੈ ਔਜਲਾ ਸਾਹਿਬ, ਇੰਨਾ ਖੇਤਰੀ ਪਾਰਟੀ ਦੇ ਕੋਈ ਨਹੀਂ ਛੱਡਣੀ ਇਹਨਾਂ ਨੇ, ਬੰਗਾਲ ਹੋ ਗਿਆ, ਠਾਕਰੇ ਦੀ ਪਾਰਟੀ ਖਤਮ ਕਰਤੀ, ਹੁਣ ਅਖਿਲੇਸ਼ ਦੀ ਜਿਹੜੀ ਹੈ ਸਮਾਜਵਾਦੀ ਪਾਰਟੀ ਮਗਰ ਪਏ ਹੈ। ਆ ਪਾਰਲੀਮੈਂਟ ਦੇ ਵਿੱਚ ਇੰਨੇ MP ਪੂਰੇ ਕਰਕੇ ਬਿੱਲ ਪਾਸ ਕਰਨੇ ਹੈਗੇ ਇਹਨਾਂ ਨੇ, ਜਿਹੜੇ ਪਿਛਲੀ ਵਾਰ ਡਿੱਗੇ ਸੀ ਜੀ। ਸੁਰਿੰਦਰ ਮਾਲ ਜੀ ਲਿਖਦੇ ਆ, US ਤੋਂ ਸ਼ੁਕਰਾਨੇ ਸਿਕੰਦਰ ਵੀਰ ਜੀ, ਬਹੁਤ ਦੁੱਖ ਹੁੰਦਾ ਜਦੋਂ SC BC ਐਪਲੀਕੈਂਟਸ ਦੀ ਬਹੁਤ ਘੱਟ ਨੰਬਰਾਂ ਦੇ ਉੱਤੇ ਹੀ ਸਿਲੈਕਸ਼ਨ ਹੋ ਜਾਂਦੀ ਹੈ। ਇੱਕ ਨਲਾਇਕ ਸਟੂਡੈਂਟ ਪਾਸ ਹੋਣ ਤੇ ਕਿੰਨਾ ਕੁ ਕਹਿੰਦੇ ਵਧੀਆ ਕੰਮ ਕਰ ਸਕਦਾ ਹੈ, ਸਵਾਲ ਖੜਾ ਕੀਤਾ ਉਹਨਾਂ ਨੇ ਜੀ। ਆਪ ਵੀ ਟੀਚਰ ਰਹੇ ਨੇ। ਤੇ ਰਜਿੰਦਰ ਜੀਰਾ ਜੀ ਜੁੜੇ ਹੋਏ ਨੇ ਜੀਰੇ ਤੋਂ, ਕਹਿੰਦੇ ਭਾਰਤ ਜੀ ਤੇ ਦੁਆਬਾ ਰੇਡ ਦੇ ਸਾਰੇ ਸਰੋਤਾ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਹੈ ਜੀਰਾ ਸਾਹਿਬ, ਸਵਾਗਤ ਹੈ। ਰਾਜੀਵ ਕੁਮਾਰ ਜੀ ਕਹਿੰਦੇ ਅੱਜ ਮੰਤਰੀ ਸੌਂਧ ਦੇ ਘਰ ਦੇ ਅੱਗੇ ਹੜਤਾਲ ਤੇ ਬੈਠੇ ਵੱਖ ਵੱਖ ਮਹਿਕਮਿਆਂ ਦੇ ਕਾਮਿਆਂ ਤੇ ਪੁਲਿਸ ਨੇ ਜਿਹੜਾ ਬਹੁਤ ਜ਼ਿਆਦਾ ਲਾਠੀਚਾਰਜ ਕੀਤਾ, ਨਾਲ ਅਥਰੂ ਗੈਸ ਦੇ ਗੋਲੇ ਛੱਡੇ ਆ, ਬਹੁਤ ਜ਼ਖਮੀ ਹੋਏ ਆ ਹੜਤਾਲੀ ਜੀ। ਅੱਗੇ ਕਹਿੰਦੇ ਨੇ ਇਮਰਾਨ ਖਾਨ ਨੂੰ ਕਿੱਥੇ ਕੈਦ ਕਰਕੇ ਰੱਖਿਆ ਇਸ ਸਰਕਾਰ ਨੇ ਜੀ, ਪਾਕਿਸਤਾਨ ਦੀ ਗੱਲ ਕਰਦੇ ਆ। ਫਿਟਨੈਸ ਪੰਜਾਬ ਬਾਈ ਜੀ ਕਹਿੰਦੇ ਆਪਣੇ ਸਤਿ ਸ੍ਰੀ ਅਕਾਲ ਜੀ ਐਪ ਦੇ ਉੱਤੇ ਸੁਣ ਰਹੇ ਹਾਂ ਜੀ, ਸ਼ੁਕਰੀਆ ਬਾਈ ਜੀ, ਬਹੁਤ ਬਹੁਤ ਸ਼ੁਕਰੀਆ। ਬਹਾਦਰ ਸਿੰਘ ਜੀ ਹੈ ਸ਼ਾਇਦ, ਤੇ ਉਹਨਾਂ ਦੀ ID ਹੈ ਫਿਟਨੈਸ ਪੰਜਾਬ। ਲਓ ਦੋਸਤੋ ਫਿਰ ਇੱਥੇ ਅੱਜ ਆਗਿਆ ਲੈਂਦੇ ਹਾਂ, ਥੋੜੀ ਜਿਹੀ ਥਕਾਵਟ ਮਹਿਸੂਸ ਕਰ ਰਹੇ ਹਾਂ, ਬੋਲਣ ਦੇ ਵਿੱਚ ਵੀ ਥੋੜਾ ਜਿਹਾ ਰੁਕ ਰੁਕ ਕੇ ਗੱਲਬਾਤ ਹੋ ਰਹੀ ਹੈ, ਤੇ ਅੱਜ ਇੰਨਾ ਕਿ ਕਬੂਲ ਕਰਿਓ ਤੇ ਕੱਲ ਨੂੰ ਫਿਰ ਆਪਾਂ ਲਾਵਾਂਗੇ ਮਹਿਫਲ, ਫਿਰ ਤੋਂ ਮਹਿਫਲ ਸਮਜੀਤ ਸਿੰਘ ਸ਼ਮੀ ਹੋਣਾ ਦੇ ਨਾਲ, ਕੋਈ ਨਾ ਕੋਈ ਮੁੱਦਾ ਲੈ ਕੇ ਉਹਦੇ ਉੱਤੇ ਚਰਚਾ ਹੋਗੀ, ਵਾਰਤਾਲਾਪ ਹੋਏਗੀ, ਜਿਸ ਦੇ ਵਿੱਚ ਤੁਸੀਂ ਵੀ ਵੱਡਾ ਹਿੱਸਾ ਬਣ ਸਕਦੇ ਹੋ ਤੇ ਆਪਣੀ ਗੱਲ ਆਪਣੇ ਤਜਰਬੇ ਸਾਂਝੇ ਕਰ ਸਕਦੇ ਹੋ। ਤੇ ਕੱਲ ਫਿਰ ਮਿਲਦੇ ਹਾਂ ਨਵੀਂ ਮੁਲਾਕਾਤ ਦੇ ਵਿੱਚ, ਵੀਰਵਾਰ ਵਾਲਾ ਦਿਨ ਹੈ ਤੇ ਗੱਲਬਾਤ ਕਰਾਂਗੇ ਫਿਰ ਕੁਝ ਨਾ ਕੁਝ ਨਵਾਂ ਮੁੱਦਾ ਲੈ ਕੇ ਸਮਰਜੀਤ ਸਿੰਘ ਸ਼ਮੀ ਹੋਣਾ ਦੇ ਨਾਲ। ਤੇ ਮੈਨੂੰ ਦਿਓ ਆਗਿਆ, ਵੱਧ ਘੱਟ ਬੋਲ ਕੇ ਮੈਂ ਗੁਸਤਾਖੀ ਮਾਫ, ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫੀ ਚਾਹੁੰਦਾ। ਤੇ ਦੋਸਤਾਂ ਦਾ ਸ਼ੁਕਰੀਆ ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਯੂਟਿਊਬ, ਜਿੱਥੋਂ ਕਿਤੋਂ ਵੀ ਸੁਣ ਰਹੇ ਹੋ, ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਕਮੈਂਟ ਕਰਨ ਦੇ ਲਈ ਵੀ, ਕਾਲ ਕਰਕੇ ਜੁੜਨ ਦੇ ਲਈ ਵੀ, ਦੋਸਤਾਂ ਦਾ ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ ਦੋਸਤੋ।

0: ದ್ವಾಪರ ರೇಡಿಯೋ. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਦੇ ਉੱਤੇ ਨਿੱਘਾ ਸਵਾਗਤ ਹੈ। ਮਾਫ਼ੀ ਚਾਹੁੰਦੇ ਹਾਂ, 5-7 ਮਿੰਟ ਲੇਟ ਆ। ਅੱਜ ਅਸੀਂ ਵੀ ਗੱਡੀ ਜਿਹੜੀ ਆ ਦੌੜ ਕੇ ਹੀ ਫੜੀ ਹੈ, ਪਰ ਫਿਰ ਵੀ ਲੀਹ ਦੇ ਉੱਤੇ ਪਾ ਲਈ ਹੈ ਤੇ ਟੌਪ ਗੇਅਰ ਵਿੱਚ ਪਾਵਾਂਗੇ ਤੇ ਗੱਡੀ ਆਪਾਂ ਫੁੱਲ ਆਪਾਂ ਭਜਾਵਾਂਗੇ। ਤੇ ਦੋਸਤੋ, ਲੋ ਲੈ ਕੇ ਹਾਜ਼ਰ ਆ ਫਿਰ ਤੋਂ ਅੱਜ ਤੁਹਾਡੀ ਕਚਹਿਰੀ ਚ ਪ੍ਰੋਗਰਾਮ ਲਾਈਵ ਜ਼ਿੰਦਗੀ ਨਾਮਾ ਹਾਲੇ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਉਮੀਦ ਕਰਦੇ ਆ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਜੇ ਕੁਝ ਤੰਗੀ ਪਰੇਸ਼ਾਨੀ ਆ ਤਾਂ ਜ਼ਰੂਰ ਤੁਸੀਂ ਕਮੈਂਟਾਂ ਦੇ ਵਿੱਚ ਵੀ ਨੋਟ ਕਰਵਾ ਸਕਦੇ ਹੋ ਤੇ ਫੋਨ ਲਾਈਨ ਵੀ ਤੁਹਾਡੇ ਲਈ ਖੁੱਲ੍ਹੀ ਰਹੇਗੀ। 15-20 ਮਿੰਟ ਪਹਿਲਾਂ ਖ਼ਬਰਾਂ ਦੇ ਉੱਤੇ ਅੱਜ ਦੇ ਵਿਚਾਰ ਦੀ ਗੱਲ ਕਰਕੇ ਤੇ ਫਿਰ ਆਪਾਂ ਨਾਲ ਦੀ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਾਂਗੇ। ਤੇ ਜਟਬੈੜ ਬਾਈ ਜੀ ਜੁੜੇ ਹੋਏ ਨੇ, ਦਾਸ ਦੀ ਹਾਜ਼ਰੀ ਕਹਿੰਦੇ ਪ੍ਰਵਾਨ ਕਰਨਾ ਸਾਡੇ ਵੱਡੇ ਵੀਰ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਬਾਈ ਜੀ। ਨਿੱਘਾ ਤੇ ਜਗਿਆਨੂ ਜੀ ਤੇ ਸਤਿ ਸ੍ਰੀ ਅਕਾਲ ਕਹਿੰਦੇ ਨੇ ਨਾਲ ਤੇ ਲੇਟ ਹੋ ਗਏ ਕਹਿੰਦੇ 3 ਮਿੰਟ ਜੀ, ਤੇ 5-7 ਮਿੰਟ ਲੇਟ ਆ ਜੀ ਵੈਸੇ ਦਾ। ਤੇ ਮਲੂਕ ਸਿੰਘ ਜੀ ਕਹਿੰਦੇ ਆ ਜਾਣਗੇ ਜੀ, ਤੇ 5-7 ਮਿੰਟ ਲੱਗ ਜਾਂਦੇ ਆ ਦੋਸਤੋ ਜਦੋਂ ਪ੍ਰੋਗਰਾਮ ਦੀ ਸ਼ੁਰੂਆਤ ਹੁੰਦੀ ਹੈ ਤੇ ਨਾਲ ਦੀ ਨਾਲ ਸਾਰਾ ਸਿਸਟਮ ਦੇਖਣਾ ਹੁੰਦਾ ਕਿਉਂਕਿ ਆਪਣੇ ਕੋਲ ਟੈਕਨੀਕਲ ਟੀਮ ਨਹੀਂ ਹੈ, ਆਪ ਹੀ ਇਕੱਲੇ ਹੀ ਆਪਾਂ ਬੰਦੇ ਆ ਜੀ, ਤੇ ਸਟੂਡੀਓ ਸਾਰਾ ਹੈਂਡਲ ਆਪ ਹੀ ਕਰਨਾ ਹੁੰਦਾ ਤੇ ਲਿੰਕ ਵੀ ਸਾਂਝੇ ਕਰ ਦਿੱਤੇ ਆ ਤੁਹਾਡੇ ਲਈ। ਆਵਾਜ਼ ਤੇ ਅੰਦਾਜ਼ ਕਹਿੰਦੇ ਓਕੇ ਆ ਜੀ, ਚੱਕ ਦਿਓ ਕੰਮ ਨੂੰ ਕਹਿੰਦੇ ਆਪਣੇ ਬੇਅੰਤ ਸੰਧੂ ਬਾਈ ਜੀ ਜੁੜੇ ਆ, ਸਤਿ ਸ੍ਰੀ ਅਕਾਲ ਭੇਜਦੇ ਨੇ ਵੀਰ ਜੀ, ਤੇ ਰਾਜਨ ਸੈਣੀ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ ਸਮੂਹਿਕ ਰੂਪ ਦੇ ਵਿੱਚ ਸਭ ਨੂੰ ਤੇ ਸਾਰੇ ਦੋਸਤਾਂ ਦਾ ਸਵਾਗਤ ਹੈ ਜੀ। ਤੇ ਲੋ ਦੋਸਤੋ, ਸਮਾਂ ਤੇ ਸਥਿਤੀ ਫਿਲਰ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:00 ਘੜੀਆਂ ਦੇ ਉੱਤੇ 8 ਮਿੰਟ ਦਾ ਸਮਾਂ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:08, ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:08 ਦਾ ਸਮਾਂ ਹੈ, ਤੇ ਭਾਰਤ ਦੇ ਵਿੱਚ ਰਾਤ ਦੇ 9:38 ਤੇ 32 ਕਹਿੰਦੇ ਆ ਗਈ ਹੈ, ਬੱਤੀ ਚਲੇ ਗਈ ਹੈ ਤੇ 32 ਆ ਗਈ ਹੈ। ਤੇ ਇਸੇ ਤਰ੍ਹਾਂ ਹੀ ਯੂਰਪ ਦੇ ਵਿੱਚ ਸ਼ਾਮ ਦੇ 6:00 ਤੇ ਘੜੀਆਂ ਦੇ ਉੱਤੇ 8 ਮਿੰਟ ਨੇ, ਤੇ ਯੂਕੇ ਦੇ ਵਿੱਚ ਸ਼ਾਮ ਦੇ ਆਪਣੇ 5:00 ਤੇ ਘੜੀਆਂ ਦੇ ਉੱਤੇ 8 ਮਿੰਟ ਦਾ ਸਮਾਂ ਹੈ। ਤੇ ਫਰਾਂਸ ਦੇ ਵਿੱਚ ਜਿਹੜੇ ਜਸ਼ਨ ਮਨਾਏ ਜਾ ਰਹੇ ਹੈ ਉਹਨਾਂ ਮੁਲਕਾਂ ਦੇ ਵਿੱਚ ਸਮਾਂ ਤੇ ਸਥਿਤੀ ਯੂਰਪੀਅਨ ਕੰਟਰੀਆਂ ਮੁਤਾਬਕ ਸੇਮ ਹੀ ਹੈ। ਤੇ ਦੋਸਤੋ, ਅੱਜ ਦਿਹਾੜਾ 14 ਜੁਲਾਈ 2026 ਦਾ ਦਿਨ ਹੈ ਤੇ ਮੰਗਲਵਾਰ ਦਾ ਦਿਹਾੜਾ। ਤੇ ਕਹਿੰਦੇ ਅੱਜ ਦੇ ਵਿਚਾਰ ਦੇ ਵਿੱਚੋਂ ਸਾਂਝ ਪਾਉਂਦੇ ਆ ਸਭ ਤੋਂ ਪਹਿਲਾਂ, ਤੇ ਦੇਸ਼ ਭੇਤ ਦੀਆਂ ਖ਼ਬਰਾਂ ਵੀ ਤੁਹਾਨੂੰ ਸੁਣਾਉਂਦੇ ਆ। ਅੰਨੀ ਸ਼ਰਧਾ ਵਿਹਲੜ ਪਖੰਡੀ ਸਾਧਾਂ ਸੰਤਾਂ ਨੂੰ ਜਨਮ ਦਿੰਦੀ ਹੈ, ਜਦਕਿ ਸ਼ੰਕੇ ਪੈਦਾ ਕਰਨ ਦੇ ਨਾਲ ਦਾਰਸ਼ਨਿਕ ਪੈਦਾ ਹੁੰਦੇ ਨੇ। 14 ਜੁਲਾਈ 1799 ਦੇ ਵਿੱਚ ਫਰਾਂਸ ਦੇ ਵਿੱਚ ਇਨਕਲਾਬ ਦੀ ਜਿਹੜੀ ਸ਼ੁਰੂਆਤ ਤੇ ਕੈਦੀਆਂ ਨੂੰ ਪੈਰਿਸ ਦੀ ਜਿਹੜਾ ਸੀ ਬੈਸਟਾਈਲ ਜੇਲ੍ਹ ਦੇ ਵਿੱਚੋਂ ਛੁਡਵਾਇਆ ਗਿਆ ਸੀ, ਤੇ ਉੱਥੇ ਕੱਲ੍ਹ ਜਿਹੜੇ ਨੇ ਜਸ਼ਨ ਮਨਾਏ ਗਏ ਨੇ ਕਿਉਂਕਿ ਆਜ਼ਾਦੀ ਦਿਹਾੜਾ ਉੱਥੇ ਵੀ ਮਨਾਇਆ ਜਾਂਦਾ ਹੈ। 1850 ਦੇ ਵਿੱਚ ਪਹਿਲੀ ਵਾਰ ਫਰਿੱਜ ਦੇ ਵਿੱਚ ਬਰਫ਼ ਜਮਾ ਕੇ ਜਿਹੜਾ ਵਿਖਾਈ ਗਈ ਸੀ, 1850 ਦੇ ਵਿੱਚ ਬਰਫ਼ ਜੰਮਣੀ ਸ਼ੁਰੂ ਹੋਈ। ਤੇ 1867 ਦੇ ਵਿੱਚ ਐਲਫਰਡ ਨੋਬਲ ਨੇ ਪਹਿਲੀ ਵਾਰ ਡਾਇਨਾਮਾਈਟ ਦੀ ਜਿਹੜੀ ਸੀ ਪ੍ਰਦਰਸ਼ਨੀ ਲਾਈ ਸੀ। ਤੇ ਦੂਸਰੇ ਪਾਸੇ ਗੱਲ ਕਰਦੇ ਹਾਂ ਫਿਲਮਾਂ ਦੀ ਥੋੜ੍ਹੀ ਜਿਹੀ, ਕਿ ਫਿਲਮਾਂ ਜਿਹੜੀਆਂ ਨੇ ਸ਼ੁੱਕਰਵਾਰ ਨੂੰ ਹੀ ਕਿਉਂ ਜਿਹੜੀਆਂ ਨੇ ਰਿਲੀਜ਼ ਹੁੰਦੀਆਂ ਨੇ, ਕੀ ਕਾਰਨ ਨੇ ਪਿੱਛੇ? ਇਹ ਸਾਰਾ ਰੁਝਾਨ ਜਿਹੜਾ ਹਾਲੀਵੁੱਡ ਤੋਂ ਆਇਆ। ਪਹਿਲੀ ਹਾਲੀਵੁੱਡ ਫਿਲਮ ਗੋਨ ਵਿਦ ਦੀ ਵਿੰਡ, ਜਾਣੀ ਕਿ ਹਵਾ ਦੇ ਨਾਲ ਚੱਲੋ, ਗੋਨ ਵਿਦ ਦੀ ਵਿੰਡ ਸ਼ੁੱਕਰਵਾਰ 15 ਦਸੰਬਰ 1939 ਨੂੰ ਰਿਲੀਜ਼ ਹੋਈ ਸੀ, ਤੇ 1960 ਤੋਂ ਪਹਿਲਾਂ ਭਾਰਤ ਦੇ ਵਿੱਚ ਕਿਸੇ ਫਿਲਮ ਨੂੰ ਰਿਲੀਜ਼ ਕਰਨ ਦੇ ਲਈ ਕੋਈ ਖਾਸ ਦਿਨ ਜਾਂ ਦਿਹਾੜਾ ਨਹੀਂ ਹੁੰਦਾ ਸੀ। ਤੇ ਸਾਲ 1947 ਦੇਸ਼ ਆਜ਼ਾਦੀ ਤੋਂ ਬਾਅਦ ਫਿਲਮ ਨੀਲ ਕਮਲ 24 ਮਾਰਚ ਨੂੰ ਜਿਹੜੀ ਰਿਲੀਜ਼ ਹੋਈ ਸੀ, ਇਸ ਦਿਨ ਸੋਮਵਾਰ ਸੀ। ਤੇ ਮੁਗਲੇ ਆਜ਼ਮ ਜੋ ਬਹੁਤ ਦੇਖੀ ਗਈ ਫਿਲਮ, ਅਸੀਂ ਵੀ ਦੇਖੀ ਹੈ, ਮੌਕਾ ਮਿਲਿਆ ਕਦੇ ਕਦੇ ਦੇਖ ਲਈਦੀ ਹੈ, ਪਹਿਲੀ ਫਿਲਮ ਸੀ ਜੋ 5 ਅਗਸਤ 1960 ਦੇ ਵਿੱਚ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਸੀ। ਇਹ ਫਿਲਮ ਭਾਰਤੀ ਸਿਨੇਮਾ ਦੇ ਵਿੱਚ ਇੱਕ ਮੀਲ ਪੱਥਰ ਸਾਬਤ ਹੋਈ, ਬਹੁਤ ਹੀ ਸਫਲ ਫਿਲਮ ਬਣੀ। ਇਸ ਤੋਂ ਬਾਅਦ ਭਾਰਤ ਦੇ ਵਿੱਚ ਹਾਲੀਵੁੱਡ ਦੀ ਨਕਲ ਦਾ ਸਿਲਸਿਲਾ ਜਿਹੜਾ ਸ਼ੁਰੂ ਹੋ ਗਿਆ, ਤੇ ਸ਼ੁੱਕਰਵਾਰ ਨੂੰ ਫਿਲਮਾਂ ਰਿਲੀਜ਼ ਹੋਈਆਂ। ਇਸ ਦੇ ਪਿੱਛੇ ਇੱਕ ਹੋਰ ਕਾਰਨ ਸੀ ਕਿ ਮੁੰਬਈ ਦੇ ਵਿੱਚ ਛੋਟੇ ਉਦਯੋਗਾਂ ਦੇ ਕਰਮਚਾਰੀ ਜਿਹੜੇ ਸਨ, ਕੰਮ ਕਾਜ ਕਰਨ ਵਾਲੇ ਲੋਕ, ਸ਼ੁੱਕਰਵਾਰ ਅੱਧੇ ਦਿਨ ਦੀ ਛੁੱਟੀ ਦਿੱਤੀ ਜਾਂਦੀ ਸੀ, ਇਸ ਦੇ ਕਾਰਨ ਫਿਰ ਉਹ ਸ਼ਾਮ ਨੂੰ ਫਿਲਮ ਦੇਖਣ ਜਿਹੜੇ ਸੀ ਥੀਏਟਰ ਭਰ ਜਾਂਦੇ ਸੀ। ਇਹਨਾਂ ਸਾਰਿਆਂ ਨੂੰ ਸਿਨੇਮਾ ਘਰਾਂ ਤੱਕ ਪਹੁੰਚਾਉਣ ਦੇ ਲਈ ਸ਼ੁੱਕਰਵਾਰ ਨੂੰ ਫਿਲਮਾਂ ਰਿਲੀਜ਼ ਕਰਨ ਦਾ ਜਿਹੜਾ ਰੁਝਾਨ ਤੇਜ਼ੀ ਦੇ ਨਾਲ ਸ਼ੁਰੂ ਹੋ ਗਿਆ, ਜਿਹਦਾ ਅੱਜ ਤੱਕ ਪਾਲਣ ਕੀਤਾ ਜਾ ਰਿਹਾ। ਤੇ ਇੱਕ ਆਮ ਧਾਰਨਾ ਇਹ ਵੀ ਹੈ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਦਫ਼ਤਰ, ਸਕੂਲ, ਕਾਲਜ ਵਿੱਚ ਛੁੱਟੀ ਹੁੰਦੀ ਹੈ, ਤੇ ਇਸ ਦੇ ਲਈ 18 ਤੋਂ 50 ਦੇ ਉਮਰ ਵਰਗ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਲਭਾਉਣ ਦੇ ਲਈ ਸ਼ੁੱਕਰਵਾਰ ਨੂੰ ਫਿਲਮ ਰਿਲੀਜ਼ ਕਰਨਾ ਸਭ ਤੋਂ ਵਧੀਆ ਜਿਹੜਾ ਮੰਨਿਆ ਜਾਂਦਾ। ਦੂਸਰੇ ਪਾਸੇ ਮਿਠਾਈ ਦੀ ਗੱਲ ਕਰਦੇ ਆ, ਕਦੇ ਸੋਚਿਆ ਕਿ ਮਿਠਾਈ ਦੇ ਉੱਤੇ ਲੱਗਿਆ ਹੋਇਆ ਚਾਂਦੀ ਦਾ ਵਰਕ ਮਾਸਾਹਾਰੀ ਹੈ ਕਿ ਸ਼ਾਕਾਹਾਰੀ ਹੈ, ਤੇ ਅੱਜ ਉਹਦੇ ਭੇਦ ਖੋਲਣ ਦੀ ਕੋਸ਼ਿਸ਼ ਕਰਦੇ ਆ। ਪਹਿਲਾਂ ਇਹ ਦੱਖਣ ਏਸ਼ੀਅਨ ਜਿਹੜੇ ਪਕਵਾਨਾਂ ਦੇ ਵਿੱਚ ਵਰਤਿਆ ਜਾਂਦਾ ਸੀ, ਪਰ ਹੁਣ ਇਹ ਲਗਭਗ ਬਹੁਤ ਸਾਰੇ ਭੋਜਨਾਂ ਦੇ ਵਿੱਚ ਵਰਤਿਆ ਜਾਣ ਲੱਗ ਪਿਆ। ਚਾਂਦੀ ਦੀ ਫੋਇਲ ਅਸਲ ਦੇ ਵਿੱਚ ਚਾਂਦੀ ਦੀ ਇੱਕ ਬਹੁਤ ਹੀ ਪਤਲੀ ਚਾਦਰ ਹੁੰਦੀ ਹੈ ਜੋ ਪਹਿਲੀ ਨਜ਼ਰ ਦੇ ਵਿੱਚ ਐਲਮੂਨੀਅਮ ਵਰਗੀ ਲੱਗਦੀ ਹੈ। ਚਾਂਦੀ ਦੀ ਫੋਇਲ ਨੂੰ ਬਾਹਰ ਜਿਹੜੇ ਨੇ ਮਾਹਰ ਕਾਰੀਗਰ ਨੇ, ਉਹਨਾਂ ਦੇ ਦੁਆਰਾ ਇਸ ਨੂੰ ਪਤਲਾ ਅਤੇ ਖਾਣ ਯੋਗ ਜਿਹੜਾ ਬਣਾਉਣ ਦੇ ਲਈ ਤਿਆਰ ਕੀਤਾ ਜਾਂਦਾ ਹੈ। ਤੇ ਸਿਲਵਰ ਵਰਕ ਅਸਲ ਦੇ ਵਿੱਚ ਚਾਂਦੀ ਦੇ ਗੈਰ ਬਾਇਓ ਐਕਟਿਵ ਟੁਕੜਿਆਂ ਨੂੰ ਕੁੱਟ ਕੇ ਜਿਹੜਾ ਤਿਆਰ ਕੀਤਾ ਜਾਂਦਾ ਹੈ। ਇਸ ਕਾਗਜ਼ ਦੀਆਂ ਪੱਤੀਆਂ ਨੂੰ ਬਹੁਤ ਧਿਆਨ ਦੇ ਨਾਲ ਰੱਖਿਆ ਜਾਂਦਾ ਹੈ ਤਾਂ ਜੋ ਇਹ ਟੁੱਟ ਨਾ ਜਾਣ। ਇਹ ਇੰਨਾ ਪਤਲਾ ਹੋ ਜਾਂਦਾ ਹੈ, ਉਹਨੂੰ ਕੁੱਟ ਕੁੱਟ ਕੇ ਕਰ ਦਿੱਤਾ ਜਾਂਦਾ ਹੈ, ਕਿਉਂਕਿ ਬਹੁਤ ਸਾਰੀਆਂ ਤੈਹਾਂ ਦੇ ਵਿੱਚ ਜਿਹੜੇ ਵਰਕੇ ਰੱਖੇ ਜਾਂਦੇ ਆ, ਫਿਰ ਉਹਨਾਂ ਨੂੰ ਕੁੱਟਣਾ ਸ਼ੁਰੂ ਕੀਤਾ ਜਾਂਦਾ ਹੈ ਤੇ ਫਿਰ ਇਹ ਵਰਕ ਜਿਹੜਾ ਬਹੁਤ ਬਰੀਕੀ ਦੇ ਵਿੱਚ ਚਲਿਆ ਜਾਂਦਾ ਹੈ। ਇਹ ਇੰਨਾ ਕੁ ਪਤਲਾ ਹੋ ਜਾਂਦਾ ਕਿ ਛੂਹਣ ਦੇ ਨਾਲ ਹੀ ਟੁੱਟ ਜਾਂਦਾ। ਕੁਝ ਲੋਕ ਇਸ ਦੇ ਵਿੱਚ ਕੈਡਮੀਅਮ, ਨਿਕਲ, ਐਲਮੂਨੀਅਮ ਅਤੇ ਸ਼ੀਸ਼ੇ ਵਰਗੀਆਂ ਚੀਜ਼ਾਂ ਮਿਲਾਉਂਦੇ ਨੇ ਜੋ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ। ਚਾਂਦੀ ਦਾ ਵਰਕ ਜਾਨਵਰਾਂ ਦੇ ਚਮੜੇ ਦੇ ਵਿਚਕਾਰ ਰੱਖ ਕੇ ਕੁੱਟਿਆ ਜਾਂਦਾ ਹੈ ਤੇ ਪਤਲੀ ਪਰਤ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ। ਇਸੇ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਵੱਲੋਂ ਚਾਂਦੀ ਦੀ ਫੋਇਲ ਦੀ ਤਿਆਰੀ ਦੇ ਵਿੱਚ ਜਾਨਵਰਾਂ ਦੇ ਮਾਸ ਦੀ ਪਾਬੰਦੀ ਹੈ, ਪਰ ਇਹ ਹੁਣ ਇਸ ਨੂੰ ਤਿਆਰ ਕਰਨ ਵਾਲੇ ਤੇ ਹੀ ਨਿਰਭਰ ਕਰਦਾ ਹੈ ਕਿ ਇਸ ਨੂੰ ਕਿਵੇਂ ਤਿਆਰ ਕਰਦੇ ਨੇ ਤੇ ਉਸਦੇ ਜਿਹੜਾ ਪ੍ਰੋਸੈਸ ਹੈ ਉਹ ਕਿੱਦਾਂ ਹੁੰਦਾ ਹੈ। ਤੇ ਵੈਸੇ ਤਾਂ ਇਹ ਜਿਹੜਾ ਮਾਸਾਹਾਰੀ ਹੈ, ਪਰ ਉਹਦੇ ਡਿਪੈਂਡ ਹੈ ਵੀ ਉਹਨੂੰ ਕੁੱਟਦੇ ਕਿੱਦਾਂ ਹੈ, ਕਿਸ ਚੀਜ਼ ਦੇ ਵਿੱਚ ਪਾ ਕੇ ਕੁੱਟਦੇ ਹੈ, ਤਾਂ ਉਹਦੇ ਉੱਤੇ ਡਿਪੈਂਡ ਕਰਦਾ। ਲਓ ਦੋਸਤੋ, ਅੱਜ ਦੇ ਵਿਚਾਰ ਤੋਂ ਬਾਅਦ ਅੱਜ ਦੀਆਂ ਦੇਸ਼ ਭਰ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ 15-20 ਮਿੰਟ ਤੱਕ। ਤੇ ਅੱਜ ਦੀਆਂ ਖਾਸ ਖਬਰਾਂ ਦੀ ਸ਼ੁਰੂਆਤ ਦੇ ਵਿੱਚ ਜੋ ਕੁਝ ਹੈ ਉਹਦੇ ਬਾਰੇ ਬਾਤ ਪਾਉਂਦੇ ਹਾਂ। 30 ਸਾਲ ਬਾਅਦ ਹੋਈ ਹੈ ਅਰਦਾਸ, ਹਰੇ ਪੈਨ ਨੇ ਪੁਆੜੇ ਪਾਏ ਤੇ ਘਿਰੇ ਬਿੱਟੂ ਸਾਹਿਬ ਆਪਣੇ ਹੀ ਵਿਵਾਦਾਂ ਦੇ ਵਿੱਚ ਨੇ ਤੇ ਇਹਨਾਂ ਦੇ ਉੱਤੇ ਵਾਰਤਾਲਾਪ ਕਰਦੇ ਅੱਗੇ ਜਾ ਕੇ ਤੇ ਖਬਰਾਂ ਨੂੰ ਜਿਹੜਾ ਖੋਲਣ ਦੀ ਕੋਸ਼ਿਸ਼ ਕਰਦੇ ਆ। ਤੇ ਆਪਣੇ ਜਟਵੈੜ ਬਾਈ ਜੀ ਕਹਿੰਦੇ ਕਿ ਵਕਤ ਤਾਂ ਸੋਨੇ ਵਰਗਾ ਜੀ, ਬਾਈ ਕਿਆ ਵਕਤ ਸੀ ਉਹ ਕਹਿੰਦੇ ਸੀ। ਦਲੀਪ ਜੀ ਦਾ ਕਿਰਦਾਰ ਵੀ, ਫਿਲਮਾਂ ਦੀ ਗੱਲ ਹੋਈ ਆ, ਉਹਨਾਂ ਨੂੰ ਚੇਤੇ ਆ ਗਈਆਂ ਨੇ ਫਿਲਮਾਂ, ਕਿਆ ਬਾਤ ਆ ਜੀ। ਤੇ ਦੋਸਤੋ ਗੱਲ ਕਰਦੇ ਆ ਅੱਜ ਦੀਆਂ ਖਬਰਾਂ ਦੇ ਨਾਲ, ਤੇ ਅੱਜ ਫਰਾਂਸ ਦਾ ਤੇ ਸਪੇਨ ਦਾ ਮੈਚ ਵੀ ਹੈ, ਫੀਫਾ ਵਰਲਡ ਕੱਪ ਸੈਮੀ ਫਾਈਨਲ ਮੈਚ ਹੋਣਾ ਹੈ। ਉਸ ਤੋਂ ਬਾਅਦ ਫਾਈਨਲ ਦੇ ਵਿੱਚ ਦੇਖਦੇ ਆ ਅੱਜ ਕਿਹੜੀ ਟੀਮ ਜਿਹੜੀ ਹੈ ਭਿੜ ਕੇ ਤੇ ਫਾਈਨਲ ਦੇ ਵਿੱਚ ਆਪਣੇ ਆਪ ਨੂੰ ਜਿਹੜਾ ਸੁਰੱਖਿਅਤ ਕਰਦੀ ਹੈ। ਤੇ ਫਿਰ 19 ਤਰੀਕ ਨੂੰ, ਜਿਹੜਾ ਜੁਲਾਈ ਦੀ 19 ਨੂੰ ਫਾਈਨਲ ਮੈਚ ਹੋਣੇ ਨੇ, ਜਿਸ ਦੇ ਵਿੱਚ ਟਰੰਪ ਹੋਣਾ ਨੇ ਵੀ ਸ਼ਮੂਲੀਅਤ ਜਿਹੜੀ ਕਰਨੀ ਹੈ। ਤੇ ਟਰੰਪ ਸਾਹਿਬ ਜਿਹੜੇ ਸਪੀਚ ਦੇ ਲਈ ਵੀ ਤਿਆਰ ਨੇ ਤੇ ਹੋਰ ਗੱਲਾਂ ਬਾਤਾਂ ਵੱਲ ਨੂੰ ਵੱਧਦੇ ਆ। ਤੇ ਸਭ ਤੋਂ ਪਹਿਲਾਂ ਇੱਕ ਪਾਸੇ ਮਹਿੰਗਾਈ ਤੇ ਦੂਜੇ ਪਾਸੇ ਸਰਕਾਰਾਂ ਟੋਲ ਟੈਕਸ ਜਿਹੜੀਆਂ ਨੇ ਹੋਰ ਵਧਾ ਰਹੀਆਂ ਨੇ। NHAI ਨੇ ਜਿਹੜਾ ਪੰਜਾਬ ਤੇ ਹਰਿਆਣਾ ਦੇ ਆਪਣੇ 8 ਟੋਲ ਪਲਾਜ਼ਿਆਂ ਦੇ ਉੱਤੇ ਵਧਾਈਆਂ ਨੇ ਦਰਾਂ ਟੋਲ ਟੈਕਸ ਦੀਆਂ, ਤੇ ਇਹਦੇ ਰੇਟ ਜਿਹੜੇ ਨੇ ਇਹਨਾਂ 8 ਟੋਲ ਪਲਾਜ਼ਿਆਂ ਦੇ ਲਈ 14 ਤੇ 15 ਜੁਲਾਈ ਤੋਂ ਨਵੇਂ ਰੇਟ ਜਿਹੜੇ ਨੇ ਲਾਗੂ ਹੋ ਜਾਣੇ ਨੇ ਅੱਜ ਤੇ ਕਈਆਂ ਦੇ ਉੱਤੇ ਕੱਲ੍ਹ ਨੂੰ। ਦੂਸਰੇ ਪਾਸੇ 14 ਪਿੰਡਾਂ ਦਾ ਮਾਲੀ ਰਿਕਾਰਡ ਹੀ ਗਾਇਬ ਹੋਣ ਕਾਰਨ ਹਾਈਵੇ ਪ੍ਰੋਜੈਕਟ ਲਟਕ ਪਿਆ ਤੇ ਭਾਜਪਾ ਨੇ ਮੰਗਿਆ ਰਾਜਪਾਲ ਦਾ ਦਖਲ ਇਹਦੇ ਵਿੱਚ ਮੰਗਿਆ। ਪੰਜਾਬ ਦੇ ਵਿੱਚ ਕੀ ਕਾਰਨ ਨੇ ਉਹਨਾਂ ਨੂੰ ਪੜਚੋਲਦੇ ਆ। ਨੰਗਲ ਸਾਹਿਬ ਡਿਵੀਜ਼ਨ ਦੇ 14 ਪਿੰਡਾਂ ਦਾ ਮਾਲੀ ਰਿਕਾਰਡ ਗਾਇਬ ਹੋਣ ਦਾ ਵਿਵਾਦ ਹੁਣ ਸਿਆਸੀ ਰੰਗ ਫੜਨ ਲੱਗ ਪਿਆ। ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਹੋਣਾ ਨੇ ਪੰਜਾਬ ਦੇ ਰਾਜਪਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਮੁੱਖ ਸਕੱਤਰ ਤੋਂ ਇਸ ਮਾਮਲੇ ਦੇ ਵਿੱਚ ਦਖਲ ਦੇਣ ਦੀ ਮੰਗ ਕੀਤੀ ਹੈ, ਜਿਸਦੇ ਕਾਰਨ ਨੈਸ਼ਨਲ ਹਾਈਵੇ 503 ਜਾਣੀ ਕਿ 503 ਦੇ ਕਿਰਤਪੁਰ ਸਾਹਿਬ ਨੰਗਲ ਹਿੱਸੇ ਨੂੰ ਚੌੜਾ ਕਰਨ ਦਾ ਜਿਹੜਾ ਰਣਨੀਤਿਕ ਤੌਰ ਦੇ ਉੱਤੇ ਅਹਿਮ ਪ੍ਰੋਜੈਕਟ ਜਿਹੜਾ ਲਟਕ ਗਿਆ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਮੁੱਖ ਸਕੱਤਰ ਨੂੰ ਲਿਖੇ ਵੱਖ ਵੱਖ ਪੱਤਰਾਂ ਦੇ ਵਿੱਚ ਖੰਨਾ ਨੇ ਦੇ ਜਿਹੜੇ ਨੇ ਦਿ ਟ੍ਰਿਬਿਊਨ ਦੀ ਹਾਲੀਆ ਰਿਪੋਰਟ ਦਾ ਹਵਾਲਾ ਦਿੱਤਾ ਤੇ ਚਿੰਤਾ ਪ੍ਰਗਟਾਈ ਕਿ ਪੰਜਾਬ ਨੂੰ ਹਿਮਾਚਲ ਪ੍ਰਦੇਸ਼ ਦੇ ਨਾਲ ਜੋੜਨ ਵਾਲਾ ਇੱਕ ਅਹਿਮ ਬੁਨਿਆਦੀ ਢਾਂਚਾ ਪ੍ਰੋਜੈਕਟ ਜ਼ਮੀਨੀ ਰਿਕਾਰਡ ਗਾਇਬ ਹੋਣ ਦੇ ਕਾਰਨ ਦੇਰੀ ਦਾ ਸ਼ਿਕਾਰ ਹੋ ਰਿਹਾ। ਸਥਿਤੀ ਨੂੰ ਗੰਭੀਰ ਪ੍ਰਸ਼ਾਸਨਿਕ ਅਸਫਲਤਾ ਦੱਸਦਿਆਂ ਖੰਨਾ ਨੇ ਜਿਹੜਾ ਸੂਬਾ ਸਰਕਾਰ ਨੂੰ ਤਾਕੀਦ ਕੀਤੀ ਕਿ ਮਾਲੀ ਰਿਕਾਰਡ ਗਾਇਬ ਹੋਣ ਦੇ ਲਈ ਜ਼ਿੰਮੇਵਾਰ ਜਿਹੜੇ ਕੌਣ ਲੋਕ ਨੇ, ਜ਼ਿੰਮੇਵਾਰੀ ਤੈਅ ਕੀਤੀ ਜਾਵੇ। ਤੇ ਦਸਤਾਵੇਜ਼ਾਂ ਨੂੰ ਜਲਦੀ ਬਹਾਲ ਕੀਤਾ ਜਾਵੇ ਤਾਂ ਜੋ ਵਿਕਾਸ ਕਾਰਜਾਂ ਜਿਹੜੇ ਨੇ ਉਹਨਾਂ ਨੂੰ ਬਿਨਾਂ ਕਿਸੇ ਹੋਰ ਦੇਰੀ ਦੇ ਅੱਗੇ ਜਿਹੜਾ ਉਹ ਵੱਧ ਸਕਣ, ਉਹਨਾਂ ਨੂੰ ਵਧਾਇਆ ਜਾ ਸਕੇ। ਪੰਜਾਬ ਭਾਜਪਾ ਦੇ ਪ੍ਰਧਾਨ ਜਿਹੜੇ ਨੇ ਸੁਭਾਸ਼ ਸ਼ਰਮਾ ਨੇ ਵੀ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਪੁਲਿਸ ਜਾਂਚ ਦੀ ਮੰਗ ਕਰ ਲਈ ਤੇ ਉਹਨਾਂ ਦੋਸ਼ ਲਾਇਆ ਕਿ ਗਾਇਬ ਹੋਏ ਜ਼ਮੀਨੀ ਰਿਕਾਰਡਾਂ ਦਾ ਸੰਬੰਧ ਨੰਗਲ ਖੇਤਰ ਦੇ ਵਿਚ ਸਰਕਾਰੀ ਜ਼ਮੀਨਾਂ ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਦੇ ਨਾਲ ਹੋ ਸਕਦਾ ਤੇ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਦੇ ਉੱਤੇ ਮੁਕੱਦਮਾ ਚਲਾਇਆ ਜਾਣਾ ਚਾਹੀਦਾ। ਸ਼ਰਮਾ ਨੇ ਕਿਹਾ ਕਿ ਮਾਲੀ ਰਿਕਾਰਡ ਗਾਇਬ ਹੋਣ ਦੇ ਨਾਲ ਨਾ ਸਿਰਫ ਵਿਕਾਸ ਪ੍ਰੋਜੈਕਟਾਂ ਦੇ ਵਿਚ ਦੇਰੀ ਹੋਈ ਹੈ ਸਗੋਂ ਇਸ ਨੇ ਸਰਕਾਰੀ ਜ਼ਮੀਨਾਂ ਤੇ ਨਾਜਾਇਜ਼ ਕਬਜ਼ਿਆਂ ਨੂੰ ਵੀ ਉਤਸ਼ਾਹਿਤ ਕੀਤਾ। ਕੀਰਤਪੁਰ ਸਾਹਿਬ ਨੰਗਲ ਹਾਈਵੇ ਨੂੰ ਚੌੜਾ ਕਰਨ ਦੀ ਤਜਵੀਜ਼ ਨੂੰ ਲਾਗੂ ਕਰਨ ਦੇ ਵਿਚ ਗਾਇਬ ਹੋਈਆਂ ਮਾਲੀ ਰਿਕਾਰਡ ਸਭ ਤੋਂ ਵੱਡੀ ਰੁਕਾਵਟ ਬਣ ਕੇ ਉਭਰਿਆ। ਇਹ ਪ੍ਰੋਜੈਕਟ ਪਿਛਲੇ ਸਾਲ ਕੇਂਦਰੀ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਤੇ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਵੱਲੋਂ ਮਨਜੂਰ ਕੀਤਾ ਗਿਆ ਸੀ ਤੇ ਪੰਜਾਬ ਦੇ ਸਿੱਖਿਆ ਤੇ ਸਥਾਨਕ ਸਰਕਾਰਾਂ ਦੇ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਉਨ੍ਹਾਂ ਨੇ ਵਾਰ ਵਾਰ ਇਸ ਪ੍ਰੋਜੈਕਟ ਨੂੰ ਕਨੈਕਟੀਵਿਟੀ ਦੇ ਵਿਚ ਸੁਧਾਰ ਕਰਨ ਤੇ ਭਾਰੀ ਭੀੜ ਭੜੱਕੇ ਵਾਲੇ ਹਾਈਵੇ ਦੇ ਉਤੇ ਹਾਦਸਿਆਂ ਨੂੰ ਘਟਾਉਣ ਦੇ ਲਈ ਅਹਿਮ ਦਸਿਆ। ਦੂਸਰੇ ਪਾਸੇ ਜ਼ਮੀਨ ਅਕਵਾਇਰ ਕਰਨ ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਕਰਨ ਦੇ ਵਿਚ ਦੇਰੀ ਹੋਈ ਹੈ ਇਹਦੇ ਵਿਚ ਕਿਉਂਕਿ ਜੋ ਸਰਕਾਰੀ ਸੂਤਰ ਕਹਿੰਦੇ ਆ ਤਜਵੀਜ਼ ਅਲਾਈਨਮੈਂਟ ਦੇ ਨਾਲ ਪੈਂਦੇ 14 ਪਿੰਡਾਂ ਮਾਲਕਾਨਾ ਰਿਕਾਰਡ ਜਿਹੜਾ ਉਪਲਬਧ ਨਹੀਂ ਹਨ। ਮਾਲ ਅਧਿਕਾਰੀਆਂ ਹੁਣ ਜਿਹੜੇ ਨੇ ਉਹਨਾਂ ਦੀ ਮਨਜ਼ੂਰੀ ਦੇ ਅਧੀਨ ਨੇ ਤੇ 14 ਪਿੰਡਾਂ ਨੂੰ ਬਾਹਰ ਕੱਢ ਕੇ ਬਾਕੀ ਪਿੰਡਾਂ ਦੇ ਲਈ ਜ਼ਮੀਨ ਅਕਵਾਇਰ ਕਰਨ ਦੇ ਨੋਟੀਫਿਕੇਸ਼ਨ ਜਾਰੀ ਕਰਨ ਦੀ ਸੰਭਾਵਨਾ ਦੇ ਉੱਤੇ ਵਿਚਾਰ ਜਿਹੜੇ ਨੇ ਕਰ ਰਹੇ ਨੇ। ਤੇ ਇਸੇ ਤਰ੍ਹਾਂ ਅੱਗੇ ਵਧੀਏ ਤਾਂ ਟੇਲਾਂ ਤੱਕ ਕਹਿੰਦੇ ਹੋਵੇਗੀ ਨਹਿਰੀ ਪਾਣੀ ਦੀ 100% ਸਪਲਾਈ, ਜਲ ਸਰੋਤ ਮੰਤਰੀ ਨੇ ਬਿਆਨ ਦਿੱਤਾ। ਕੀ ਕਹਿੰਦੇ ਨੇ ਇਹਦੇ ਬਾਰੇ ਭਾਈ ਦੱਸੋ, ਕਿਹਨਾਂ ਕਿਹਨਾਂ ਦੇ ਪਿੰਡਾਂ ਦੇ ਤੇ ਕਿਹਨਾਂ ਕਿਹਨਾਂ ਦੇ ਖੇਤਾਂ ਦੇ ਟੇਲਾਂ ਤੱਕ ਪਾਣੀ ਪਹੁੰਚ ਗਿਆ ਤੇ ਪੰਜਾਬ ਸਰਕਾਰ ਜਲਦ ਹੀ ਸਿੰਚਾਈ ਦੇ ਲਈ ਟੇਲਾਂ ਤੱਕ ਨਹਿਰੀ ਪਾਣੀ ਦੀ 100% ਸਪਲਾਈ ਯਕੀਨੀ ਬਣਾਏਗੀ। ਇੱਕ ਅਧਿਕਾਰੀ ਨੇ ਮੰਗਲਵਾਰ ਨੂੰ ਅੱਜ ਦਾਅਵਾ ਕਰਕੇ ਗੱਲ ਕੀਤੀ ਹੈ ਕਰਦੇ ਹੋਏ ਕਿਹਾ ਕਿ ਨਹਿਰਾਂ ਦੇ ਪੁਨਰਵਾਸ ਜਿਹੜਾ ਨਾਲ ਪੂਰੇ ਰਾਜ ਦੇ ਵਿਚ ਪਾਣੀ ਦੀ ਵੰਡ ਦੇ ਵਿਚ ਸੁਧਾਰ ਹੋਇਆ। ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਹੁਣਾਂ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿਚ ਕੰਢੀ ਨਹਿਰ ਪ੍ਰਣਾਲੀ ਦੇ ਅਧੀਨ ਲਗਭਗ 123 ਕਰੋੜ ਰੁਪਏ ਦੀ ਲਾਗਤ ਦੇ ਨਾਲ ਮੁਕੰਮਲ ਹੋਏ ਸਿੰਚਾਈ ਪ੍ਰੋਜੈਕਟਾਂ ਦੀ ਲੜੀ ਦਾ ਉਦਘਾਟਨ ਕਰਨ ਤੋਂ ਬਾਅਦ ਕਿਹਾ ਕਿ ਇਹ ਹੁਸ਼ਿਆਰਪੁਰ ਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਦੇ ਲਗਭਗ 450 ਪਿੰਡਾਂ ਦੇ ਵਿਚ ਲਗਭਗ 1.35 ਲੱਖ ਏਕੜ ਜਿਹੜੀ ਹੈ ਖੇਤੀਯੋਗ ਜ਼ਮੀਨ ਨੂੰ ਸਿੰਚਾਈ ਪ੍ਰਦਾਨ ਕਰੇਗਾ। ਤੇ ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਵਿਚ ਨਹਿਰੀ ਪਾਣੀ ਦੀ ਵਰਤੋਂ ਪਿਛਲੀਆਂ ਸਰਕਾਰਾਂ ਦੇ ਦੌਰਾਨ 26% ਤੋਂ ਵੱਧ ਕੇ ਆਪ ਸਰਕਾਰ ਦੇ ਅਧੀਨ 86% ਹੋ ਗਈ, ਜਿਸਦੇ ਨਾਲ ਪਾਣੀ ਉਨ੍ਹਾਂ ਆਖਰੀ ਪਿੰਡਾਂ ਤੱਕ ਪਹੁੰਚ ਸਕਿਆ ਜੋ ਲੰਬੇ ਸਮੇਂ ਤੋਂ ਸਿੰਚਾਈ ਦੀ ਕਿੱਲਤ ਦਾ ਸਾਹਮਣਾ ਕਰ ਰਹੇ ਸਨ। ਪਿਛਲੀਆਂ ਸਰਕਾਰਾਂ ਨੇ ਨਹਿਰੀ ਬੁਨਿਆਦੀ ਢਾਂਚੇ ਨੂੰ ਨਜ਼ਰ ਅੰਦਾਜ਼ ਕਰਨ ਦਾ ਦੋਸ਼ ਲਾਉਂਦੇ ਹੋਏ ਗੋਇਲ ਨੇ ਕਿਹਾ ਕਿ ਮੌਜੂਦਾ ਸਰਕਾਰਾਂ ਨੇ 78 ਕਰੋੜ ਰੁਪਏ ਦੇ ਤੋਂ ਵੱਧ ਦੀ ਲਾਗਤ ਦੇ ਨਾਲ ਸ਼ਾਹ ਨਹਿਰ ਪ੍ਰਣਾਲੀ ਦੇ ਅਧੀਨ 22 ਡਿਸਟ੍ਰੀਬਿਊਟਰੀਆਂ ਅਤੇ ਵਾਟਰ ਕੋਰਸਾਂ ਦੀ ਕੰਕਰੀਟ ਲਾਈਨਿੰਗ ਕੀਤੀ ਹੈ, ਜਿਸਦੇ ਨਾਲ ਲਗਭਗ 150 ਪਿੰਡਾਂ ਦੇ ਵਿਚ ਲਗਭਗ 60,000 ਏਕੜ ਖੇਤੀ ਵਾਲੀ ਜ਼ਮੀਨ ਨੂੰ ਲਾਭ ਮਿਲਿਆ। ਤੇ ਨਾਲ ਉਨ੍ਹਾਂ ਕਿਹਾ ਕਿ ਮੁੱਖ ਕੰਢੀ ਨਹਿਰ ਜਿਹੜੀ ਹੈ ਜੋ 2016 ਦੇ ਵਿਚ ਮੁਕੰਮਲ ਹੋਈ ਸੀ ਉਹਨੂੰ ਸੀਪੇਜ ਜਾਣੀ ਕਿ ਰਸਾ ਜਿਹੜਾ ਤੇ ਲੀਕੇਜ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ ਤੇ ਜਿਸਦੇ ਕਾਰਨ ਪਾਣੀ ਆਪਣੀ ਨਿਰਧਾਰਿਤ ਸਮਰੱਥਾ ਦੇ ਅਨੁਸਾਰ ਆਖਰੀ ਸਿਰਿਆਂ ਤੱਕ ਨਹੀਂ ਪਹੁੰਚ ਸਕਿਆ ਸੀ। 2023 ਤੇ 24 ਦੇ ਦੌਰਾਨ ਕੀਤੇ ਗਏ ਮੁੜ ਵਸੇਵੇ ਅਤੇ ਕੰਕਰੀਟ ਲਾਈਨਿੰਗ ਪ੍ਰੋਜੈਕਟਾਂ ਨੇ ਉਨ੍ਹਾਂ ਕਮੀਆਂ ਨੂੰ ਕਹਿੰਦੇ ਦੂਰ ਕਰ ਦਿੱਤਾ। ਮੰਤਰੀ ਨੇ ਆਖਰ ਚ ਕਿਹਾ ਕਿ ਲਗਭਗ 4 ਦਹਾਕੇ ਪਹਿਲਾਂ ਬਣੀਆਂ 11 ਡਿਸਟ੍ਰੀਬਿਊਟਰੀਆਂ ਤੇ ਮਾਈਨਰਾਂ ਦੇ ਮੁੜ ਵਸੇਵੇ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਮੁਕੇਰੀਆਂ, ਦਸੂਹਾ, ਟਾਂਡਾ ਉੜਮੁੜ ਅਤੇ ਸ਼ਾਮ 84 ਵਿਧਾਨ ਸਭਾ ਹਲਕਿਆਂ ਦੇ ਵਿਚ ਸਿੰਚਾਈ ਕਵਰੇਜ ਨੂੰ ਲਗਭਗ 14,000 ਏਕੜ ਤੋਂ ਵਧਾ ਕੇ ਲਗਭਗ ਦੁੱਗਣਾ 28,300 ਏਕੜ ਕਰ ਦਿੱਤਾ। ਤੇ ਦੇਖਦੇ ਆ ਭਾਈ ਕੀ ਹਾਲਾਤ ਨੇ ਦਸੂਹਾ ਮਕੇਰੀਆਂ ਦੇ ਤੇ ਪਹੁੰਚਿਆ ਕਿ ਨਹੀਂ ਪਾਣੀ ਜੀ, ਕਿੱਦਾਂ ਕੀ ਕਹਿੰਦੇ ਨੇ। ਦੂਸਰੇ ਪਾਸੇ ਅੱਜ ਜਿਹੜਾ ਸਭ ਦੀਆਂ ਨਜ਼ਰਾਂ ਸਨ ਸਤਲੁਜ ਅਰਦਾਸ ਸਮਾਗਮ ਦੇ ਉੱਤੇ, ਜੋ ਫਿਲਮ ਪਿਛਲੇ ਦਿਨਾਂ ਦੇ ਵਿਚ ਚਰਚਾ ਚ ਹੈ, ਹਰੀਕੇ ਪੱਤਣ ਦੇ ਵਿਚ ਸਮੂਹ ਸਿੱਖ ਸ਼ਹੀਦਾਂ ਦੀ ਯਾਦ ਦੇ ਵਿਚ ਅਰਦਾਸ ਸਮਾਗਮ ਹੋਏ ਨੇ ਤੇ ਜਸਵੰਤ ਸਿੰਘ ਖਾਲੜਾ ਤੇ ਹੋਰ ਬੇਕਸੂਰ ਲੋਕਾਂ ਦੇ ਲਈ ਕਹਿੰਦੇ ਨੇ ਕਿ 30 ਸਾਲਾਂ ਬਾਅਦ ਹੋਈ ਹੈ ਸਮੂਹਿਕ ਅਰਦਾਸ। 1984 ਤੇ ਉਸ ਤੋਂ ਬਾਅਦ ਮਾਰੇ ਗਏ ਬੇਕਸੂਰ ਲੋਕਾਂ ਤੇ ਉਨ੍ਹਾਂ ਦੀ ਜਾਣਕਾਰੀ ਦੁਨੀਆਂ ਸਾਹਮਣੇ ਰੱਖਣ ਵਾਲੇ ਜਸਵੰਤ ਸਿੰਘ ਖਾਲੜਾ ਦੀ ਯਾਦ ਦੇ ਵਿਚ ਤਕਰੀਬਨ 30 ਸਾਲਾਂ ਬਾਅਦ ਸਤਲੁਜ ਦਰਿਆ ਦੇ ਕੰਢੇ ਹਰੀਕੇ ਪੱਤਣ ਵਿਖੇ ਸਮੂਹਿਕ ਅਰਦਾਸ ਕਰਵਾਈ ਗਈ ਹੈ। ਇਸ ਤੋਂ ਪਹਿਲਾਂ ਹਰੀਕੇ ਪੱਤਣ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਦਰਅਸਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬਾਨ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਦੇ ਇਸ ਵਿਸ਼ੇਸ਼ ਸਮਾਗਮਾਂ ਦਾ ਐਲਾਨ ਕੀਤਾ ਸੀ ਤੇ ਉਨ੍ਹਾਂ ਕਿਹਾ ਸੀ ਕਿ ਇਸ ਸਮਾਗਮ ਦੇ ਦੌਰਾਨ ਜਸਵੰਤ ਸਿੰਘ ਖਾਲੜਾ ਤੇ ਉਸ ਦੇ ਜਿਹੜਾ ਉਸ ਦੌਰ ਦੇ ਵਿਚ ਜਾਨ ਗਵਾਉਣ ਵਾਲੇ ਹੋਰ ਬੇਕਸੂਰ ਲੋਕਾਂ ਦੀ ਆਤਮਿਕ ਸ਼ਾਂਤੀ ਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਦੇ ਲਈ ਅਰਦਾਸ ਕੀਤੀ ਜਾਵੇਗੀ। ਜਥੇਦਾਰ ਸਾਹਿਬ ਉਨ੍ਹਾਂ ਨੇ ਆਖਿਆ ਕਿ ਪੰਜਾਬ ਅੰਦਰ ਸਰਕਾਰੀ ਤੇ ਪੁਲਿਸ ਜਾਤੀਆਂ ਦਾ ਜਿਹੜਾ ਸ਼ਿਕਾਰ ਹੋਏ ਬੇਕਸੂਰ ਨੌਜਵਾਨਾਂ, ਬੀਬੀਆਂ, ਬਜ਼ੁਰਗਾਂ ਤੇ ਬੱਚਿਆਂ ਦੀ ਆਤਮਿਕ ਸ਼ਾਂਤੀ ਦੇ ਲਈ ਅੱਜ ਤੱਕ ਸਮੂਹਿਕ ਅਰਦਾਸ ਨਹੀਂ ਹੋਈ ਹੈ ਤੇ ਬਹੁਤੀਆਂ ਪੀੜਤ ਮਾਵਾਂ ਤੇ ਭੈਣਾਂ ਅੱਜ ਵੀ ਨਹੀਂ ਜਾਣਦੀਆਂ ਕਿ ਉਨ੍ਹਾਂ ਦੇ ਪੁੱਤਰਾਂ ਤੇ ਭਰਾਵਾਂ ਦੇ ਨਾਲ ਕੀ ਬੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਮੇਂ ਦੀ ਜ਼ਰੂਰਤ ਲੋੜ ਹੈ ਕਿ ਪੰਜਾਬ ਦੇ ਨਾਲ ਜੋ ਵਾਪਰਿਆ ਉਹ ਦੁਨੀਆਂ ਦੇ ਸਾਹਮਣੇ ਆਵੇ ਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲੇ। ਇਸ ਸਬੰਧੀ ਸਮਾਗਮਾਂ ਦੇ ਦੌਰਾਨ ਪਹਿਲਾਂ ਹਰੀਕੇ ਪੱਤਣ ਵਿਖੇ ਪਾਲਕੀ ਸਾਹਿਬ ਦੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਸ਼ੋਭਿਤ ਕਰਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ ਤੇ ਇਸ ਦੇ ਮਗਰੋਂ ਗੁਰਬਾਣੀ ਕੀਰਤਨ ਉਪਰੰਤ ਅਰਦਾਸ ਕੀਤੀ ਗਈ। ਦੂਸਰੇ ਪਾਸੇ ਇਸ ਸਮਾਗਮ ਤੋਂ ਠੀਕ ਪਹਿਲਾਂ ਕੇਂਦਰੀ ਮੰਤਰੀ ਰਮਨੀਤ ਸਿੰਘ ਬਿੱਟੂ ਨੇ ਜਥੇਦਾਰ ਸਾਹਿਬ ਉਨ੍ਹਾਂ ਨੂੰ ਇਕ ਨਿਮਰਤਾ ਸਹਿਤ ਅਪੀਲ ਕੀਤੀ ਸੀ। ਉਹ ਕਹਿੰਦੇ ਨੇ ਕਿ ਬਿੱਟੂ ਉਨ੍ਹਾਂ ਨੇ ਕਿਹਾ ਕਿ ਅੱਜ ਦੀ ਅਰਦਾਸ ਦੇ ਵਿਚ 1990 ਦੇ ਦਹਾਕੇ ਦੇ ਦੌਰਾਨ ਪੰਜਾਬ ਦੇ ਵਿਚ ਹਿੰਸਾ ਦਾ ਸ਼ਿਕਾਰ ਹੋਏ ਹਰ ਇਕ ਇਨਸਾਨ ਨੂੰ ਯਾਦ ਕੀਤਾ ਜਾਵੇ ਤੇ ਉਨ੍ਹਾਂ ਕਿਹਾ ਕਿ ਉਸ ਕਾਲੇ ਦੌਰ ਦੇ ਵਿਚ ਜੋ ਖੂਨ ਵਹਿਆ ਉਹ ਚਾਹੇ ਕਿਸੇ ਆਮ ਨਾਗਰਿਕ ਦਾ ਸੀ, ਬੇਗੁਨਾਹ ਹਿੰਦੂਆਂ ਦਾ ਸੀ ਜਾਂ ਅੱਤਵਾਦ ਖਿਲਾਫ਼ ਲੜਨ ਵਾਲੇ ਪੰਜਾਬ ਪੁਲਿਸ ਦੇ ਜਵਾਨਾਂ ਦਾ, ਉਹ ਸਾਰਾ ਖੂਨ ਪੰਜਾਬੀਆਂ ਦਾ ਹੀ। ਬਿੱਟੂ ਨੇ ਕਿਹਾ ਕਿ ਇਹ ਅਪੀਲ ਕਿਸੇ ਇਕ ਭਾਈਚਾਰੇ ਦੇ ਲਈ ਨਹੀਂ ਬਲਕਿ ਪੂਰੀ ਪੰਜਾਬੀਅਤ ਦੇ ਲਈ ਹੈ ਤਾਂ ਜੋ ਅੱਤਵਾਦੀ ਹਿੰਸਾ ਕਰਨ ਬਰਬਾਦ ਹੋਏ ਕਾਰਨ ਜਿਹੜਾ ਹਜ਼ਾਰਾਂ ਪਰਿਵਾਰਾਂ ਤੇ ਮਾਰੇ ਗਏ ਲੋਕਾਂ ਦੀਆਂ ਰੂਹਾਂ ਨੂੰ ਵੀ ਸ਼ਾਂਤੀ ਮਿਲ ਸਕੇ ਤੇ ਉਨ੍ਹਾਂ ਉਮੀਦ ਜਤਾਈ ਹੈ ਕਿ ਅਰਦਾਸ ਪੰਜਾਬ ਦੇ ਪੁਰਾਣੇ ਜ਼ਖਮਾਂ ਦੇ ਉੱਤੇ ਮਲਮ ਦਾ ਕੰਮ ਕਰੇਗੀ। ਧਾਰਮਿਕ ਇਸ਼ੂ ਆ ਜੀ, ਜੇ ਕਵਾਂਗੇ ਕੁਛ ਤਾਂ ਫਿਰ ਰੋਲਾ ਪੈਂਦਾ ਹੈ। ਚਲੋ ਅੱਗੇ ਜਾ ਕੇ ਗੱਲਬਾਤ ਕਰਾਂਗੇ, ਮਨ ਦੇ ਵਿਚ ਕੁਝ ਆਇਆ ਤੇ ਅਜੇ ਚੁੱਪ ਕਰ ਜਾਂਦੇ ਹਾਂ। ਦੂਸਰੇ ਪਾਸੇ ਮੋਦੀ ਸਾਹਿਬ ਆ ਰਹੇ ਨੇ ਪੰਜਾਬ, ਵੱਡਾ ਪ੍ਰੋਜੈਕਟ ਕਹਿੰਦੇ PGI ਪ੍ਰੋਜੈਕਟ ਜਿਹੜਾ ਤੇ ਪ੍ਰਧਾਨ ਮੰਤਰੀ ਸਾਹਿਬ ਕੁਝ ਨਾ ਕੁਝ ਦੇਣਗੇ ਵੀ, 1200 ਕਰੋੜ ਰੁਪਏ ਦਾ ਪ੍ਰੋਜੈਕਟ ਹੈ। ਪ੍ਰਧਾਨ ਮੰਤਰੀ ਮੋਦੀ ਵੱਲੋਂ PGI ਦੇ ਵਿਚ ਅਹਿਮ ਸਿਹਤ ਯੋਜਨਾਵਾਂ ਦਾ ਉਦਘਾਟਨ 17 ਜੁਲਾਈ ਨੂੰ ਹੋਣਾ ਹੈ। 1200 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੇ ਵਿਚ ਮਦਰ ਐਂਡ ਚਾਈਲਡ ਕੇਅਰ ਸੈਂਟਰ ਤੇ ਅਤਿ ਆਧੁਨਿਕ ਨਿਊਰੋ ਸਾਇੰਸ ਕੇਂਦਰ ਸ਼ਾਮਲ ਨੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਜੁਲਾਈ ਨੂੰ ਚੰਡੀਗੜ੍ਹ ਦੇ ਪੋਸਟ ਗ੍ਰੈਜੂਏਟ ਇੰਸਟੀਟਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਦੇ ਵਿਚ ਜਿਹੜਾ ਨੇ ਸਿਹਤ ਸੇਵਾਵਾਂ ਦੇ ਨਾਲ ਜੁੜੇ ਕਈ ਅਹਿਮ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਇੱਥੇ ਅਤਿ ਆਧੁਨਿਕ ਮਦਰ ਐਂਡ ਚਾਈਲਡ ਕੇਅਰ ਸੈਂਟਰ ਅਤੇ ਅਤਿ ਆਧੁਨਿਕ ਨਿਊਰੋ ਸਾਇੰਸ ਕੇਂਦਰ ਦੇਸ਼ ਨੂੰ ਸਮਰਪਿਤ ਕਰਨਗੇ ਤੇ ਇਸ ਦੇ ਨਾਲ ਹੀ ਉਹ 150 ਬਿਸਤਰਿਆਂ ਵਾਲੇ ਕ੍ਰਿਟੀਕਲ ਕੇਅਰ ਹਸਪਤਾਲ ਬਲਾਕ ਦਾ ਨੀਂਹ ਪੱਥਰ ਵੀ ਰੱਖਣਗੇ। ਇਨ੍ਹਾਂ ਸਾਰੇ ਪ੍ਰੋਜੈਕਟਾਂ ਦੇ ਉੱਤੇ ਕੁੱਲ ਮਿਲਾ ਕੇ 1200 ਕਰੋੜ ਰੁਪਏ ਖਰਚ ਆਵੇਗਾ। PGI MER ਦੇ ਨਿਰਦੇਸ਼ਕ ਜਿਹੜੇ ਨੇ ਪ੍ਰੋਫੈਸਰ ਵਿਵੇਕ ਲਾਲ ਹੁਣਾਂ ਨੇ ਦੱਸਿਆ ਕਿ ਇਹ ਮੌਕਾ ਸੰਸਥਾ ਦੀ ਸਿਹਤ ਸੰਭਾਲ ਦੇ ਖੇਤਰ ਦੇ ਵਿਚ ਇਕ ਅਹਿਮ ਪੜਾਅ ਸਾਬਤ ਹੋਵੇਗਾ ਤੇ ਉਨ੍ਹਾਂ ਕਿਹਾ ਕਿ ਇਹ ਕੇਂਦਰ ਉੱਤਰੀ ਭਾਰਤ ਦੇ ਲੱਖਾਂ ਮਰੀਜ਼ਾਂ ਨੂੰ ਆਧੁਨਿਕ ਆਸਾਨੀ ਦੇ ਨਾਲ ਮਿਲਣ ਵਾਲੀਆਂ ਅਤੇ ਸਸਤੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੀ ਸਮਰੱਥਾ ਦੇ ਵਿਚ ਇਕ ਵੱਡਾ ਬਦਲਾਅ ਜਿਹੜਾ ਲਿਆਉਣਗੇ। ਚੰਗੀ ਗੱਲ ਆ ਜੀ, ਕੁਝ ਨਾ ਕੁਝ ਪੰਜਾਬ ਨੂੰ ਮਿਲਦਾ ਤਾਂ। ਦੂਸਰੇ ਪਾਸੇ ਸਤਲੁਜ ਮੂਵੀ ਕੰਟਰਵਰਸੀ ਜਿਹੜੀ ਹੈ, ਬਿੱਟੂ ਮਰੇ ਲੋਕਾਂ ਦਾ ਮੁੱਦਾ ਬੇਵਜ੍ਹਾ ਚੁੱਕ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਨੇ ਆਪਣੀ ਲੋਕਾਂ ਨੂੰ ਘੇਰ ਲਿਆ। ਅਤੀਤ ਦੀਆਂ ਘਟਨਾਵਾਂ ਨੂੰ ਲੋਕਾਂ ਦੇ ਵਿਚ ਵੰਡੀਆਂ ਪਾਉਣ ਦੇ ਲਈ ਵਰਤਣਾ ਠੀਕ ਨਹੀਂ ਹੈ ਕਿਉਂਕਿ ਉਨ੍ਹਾਂ ਦੇ ਨਾਂ ਵੀ ਵਿਚ ਆ ਰਹੇ ਨੇ ਤੇ ਲੋਕ ਫਿਰ ਗੱਲਾਂ ਕਰਨ ਲੱਗੇ ਨੇ ਕਿ ਇਨ੍ਹਾਂ ਚੀਜ਼ਾਂ ਨੂੰ ਵੀ ਜਿਹੜਾ ਸਪਸ਼ਟੀਕਰਨ ਜਾਂ ਜਾਂਚ ਚੰਗੀ ਤਰ੍ਹਾਂ ਹੋਣੀ ਚਾਹੀਦੀ ਹੈ ਤੇ ਕਿਤੇ ਨਾ ਕਿਤੇ ਉਨ੍ਹਾਂ ਦੀਆਂ ਹਕੂਮਤਾਂ ਦੇ ਵਿਚ ਜੋ ਕੁਝ ਵਾਪਰਿਆ ਤੇ ਹੁਣ ਕਿਤੇ ਹੱਥਾਂ ਪੈਰਾਂ ਦੀ ਇਨ੍ਹਾਂ ਨੂੰ ਵੀ ਪਈ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਤਿਹਾਸ ਤੋਂ ਟਾਲਾ ਨਹੀਂ ਵੱਟਿਆ ਜਾ ਸਕਦਾ ਪਰ ਅਤੀਤ ਦੀਆਂ ਘਟਨਾਵਾਂ ਨੂੰ ਮੌਜੂਦਾ ਸਮੇਂ ਦੇ ਵਿਚ ਲੋਕਾਂ 'ਚ ਵੰਡੀਆਂ ਪਾਉਣ ਦੇ ਲਈ ਵਰਤਣਾ ਠੀਕ ਵੀ ਨਹੀਂ ਹੈ। ਟ੍ਰਿਬਿਊਨ ਦੇ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਸੋਸ਼ਲ ਮੀਡੀਆ ਦੇ ਉੱਤੇ ਮਰੇ ਹੋਏ ਕਲੀਨ ਸ਼ੇਵ ਵਿਅਕਤੀਆਂ ਦੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਕੇ ਬੇਵਜ੍ਹਾ ਇਸ ਮੁੱਦੇ ਨੂੰ ਉਭਾਰ ਰਹੇ ਨੇ। ਫਿਲਮ ਸਤਲੁਜ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਬਾਰੇ ਕੈਪਟਨ ਨੇ ਕਿਹਾ ਕਿ ਘਟਨਾਵਾਂ ਨੂੰ ਇਕ ਪਾਸੜ ਢੰਗ ਦੇ ਨਾਲ ਨਹੀਂ ਸਗੋਂ ਪੂਰੇ ਪ੍ਰਸੰਗ ਦੇ ਵਿਚ ਦੇਖਿਆ ਜਾਣਾ ਚਾਹੀਦਾ ਤੇ ਜੇ ਕਰੀਬ 25,000 ਲੋਕ ਮਾਰੇ ਗਏ ਨੇ ਤਾਂ 1800 ਪੁਲਿਸ ਮੁਲਾਜ਼ਮ ਵੀ ਅੱਤਵਾਦ ਦੇ ਨਾਲ ਲੜਦੇ ਹੋਏ ਸ਼ਹੀਦ ਹੋਏ ਨੇ। ਇਸ ਤੋਂ ਇਲਾਵਾ ਹਜ਼ਾਰਾਂ ਬੇਗੁਨਾਹ ਨਾਗਰਿਕ ਵੀ ਆਪਣੀ ਜਾਨ ਗੁਆ ਬੈਠੇ ਨੇ। ਦੋਵੇਂ ਹੀ ਧਿਰਾਂ ਵੱਲੋਂ ਹੋਈਆਂ ਵਧੀਕੀਆਂ ਦੀ ਸਚਾਈ ਸਭ ਦੇ ਸਾਹਮਣੇ ਆਉਣੀ ਚਾਹੀਦੀ ਹੈ ਤੇ ਉਨ੍ਹਾਂ ਕਿਹਾ ਕਿ ਪਤਾ ਨਹੀਂ ਕਿਸਨੇ ਜਿਹੜਾ ਫਿਲਮ ਹਟਵਾਈ ਹੈ। ਫਿਲਮ ਪੰਜਾਬ ਦੇ ਵਿਚ ਥਾਂ ਥਾਂ ਦੇ ਉੱਤੇ ਦਿਖਾਉਣ ਬਾਰੇ ਕੈਪਟਨ ਨੇ ਕਿਹਾ ਕਿ ਅੱਜ ਸਾਡੇ ਸਟੇਡੀਅਮ ਦੇ ਵਿਚ ਵੀ ਦਿਖਾਈ ਗਈ ਹੈ ਜੀ, ਨਾਲ ਭਾਜਪਾ ਜਾਂ ਮਤਲਬ ਕਿ ਇੱਥੇ ਫਿਨਲੈਂਡ ਚ ਨਹੀਂ ਜੀ, ਸਾਡੇ ਇਲਾਕੇ ਦੇ ਵਿਚ ਉੱਥੇ ਵੱਡਾ ਸਟੇਡੀਅਮ ਦੁਸਹਿਰਾ ਗਰਾਊਂਡ ਹੈ ਤੇ ਆਦਮਪੁਰ, ਉੱਥੇ ਜਿਹੜਾ ਫਿਲਮ ਦਿਖਾਈ ਹੈ ਕੁਰਸੀਆਂ ਲਾਈਆਂ ਨੇ, ਪਰ ਇਹ ਖਰਚਾ ਕੌਣ ਕਰ ਰਿਹਾ ਤੇ ਪਤਾ ਨਹੀਂ ਜੀ, ਸ਼ਾਇਦ MP ਜਾਂ MLA ਕਰ ਰਹੇ ਨੇ ਉਹਨਾਂ ਇਲਾਕਿਆਂ ਦੇ। ਭਾਜਪਾ ਜਾਂ ਕਾਂਗਰਸ ਨੂੰ ਕੋਈ ਸਿਆਸੀ ਲਾਭ ਨਹੀਂ ਹੋਵੇਗਾ, ਉਨ੍ਹਾਂ ਦਾ ਦਾਅਵਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਤੇ ਅਕਾਲੀ ਦਲ ਪੁਨਰ ਸੁਰਜੀਤ ਇਸ ਮੁੱਦੇ ਤੋਂ ਲਾਹਾ ਲੈਣ ਦੀ ਉਮੀਦ ਕਰ ਰਹੇ ਨੇ ਤੇ ਉਨ੍ਹਾਂ ਕਿਹਾ ਕਿ ਫਿਲਮ OTT ਪਲੇਟਫਾਰਮਾਂ ਤੋਂ ਹਟਾਉਣ ਮਗਰੋਂ ਹੀ ਲੋਕਾਂ ਦੇ ਵਿਚ ਇਸ ਪ੍ਰਤੀ ਦਿਲਚਸਪੀ ਜਿਹੜੀ ਵਧੀ ਹੈ। ਮਨੁੱਖੀ ਹੱਕਾਂ ਦੇ ਕਾਰਕੁਨ ਜਸਵੰਤ ਸਿੰਘ ਖਾਲੜਾ ਦਾ ਜ਼ਿਕਰ ਕਰਦਿਆਂ ਕਿਹਾ ਉਨ੍ਹਾਂ ਨੇ ਕਿ ਆਪਣੇ ਕੈਪਟਨ ਸਾਹਿਬ ਨੇ ਕਿ ਲਾਪਤਾ ਹੋਏ ਲੋਕਾਂ ਦੇ ਸਬੂਤ ਇਕੱਠੇ ਕਰ ਰਹੇ ਸਨ ਤੇ ਇਸ ਦੇ ਵਿਚ ਕੁਝ ਵੀ ਗਲਤ ਨਹੀਂ ਸੀ ਤੇ ਉਨ੍ਹਾਂ ਕਿਹਾ ਕਿ ਅਤੀਤ ਨੂੰ ਸਵੀਕਾਰ ਕਰਨਾ ਤੇ ਉਸ ਤੋਂ ਸਿੱਖਣਾ ਜ਼ਰੂਰੀ ਹੈ, ਪਰ ਨਵੀਂ ਪੀੜ੍ਹੀ ਨੂੰ ਪੁਰਾਣੀਆਂ ਘਟਨਾਵਾਂ ਦੇ ਆਧਾਰ ਦੇ ਉੱਤੇ ਭੜਕਾਉਣਾ ਖਤਰਨਾਕ ਸਾਬਤ ਹੋ ਸਕਦਾ ਹੈ। ਅੱਤਵਾਦ ਦੇ ਦੌਰ ਦੇ ਵਿਚ ਵੀ ਪੰਜਾਬ ਦੇ ਵਿਚ ਹਿੰਦੂ ਤੇ ਸਿੱਖ ਭਾਈਚਾਰੇ ਇਕਜੁੱਟ ਰਹੇ ਸਨ। ਕੈਪਟਨ ਨੇ ਸਾਬਕਾ ਪੁਲਿਸ ਮੁਖੀ KP ਗਿੱਲ ਹੁਣਾਂ ਦਾ ਬਚਾਅ ਕਰਦਿਆਂ ਕਿਹਾ ਕਿ ਅੱਤਵਾਦ ਖਤਮ ਕਰਨ ਦੇ ਵਿਚ ਉਨ੍ਹਾਂ ਦੀ ਭੂਮਿਕਾ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਵੱਖ ਵੱਖ ਆਗੂਆਂ ਨੇ ਬਿੱਟੂ ਨੂੰ ਵੀ ਘੇਰਿਆ। ਕਾਂਗਰਸ ਆਗੂ ਤੇ ਵਿਧਾਇਕ ਪ੍ਰਗਟ ਸਿੰਘ ਹੋਣਾ ਨੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਦੇ ਉੱਤੇ ਵਰਦਿਆਂ ਹੋਇਆਂ ਕਿਹਾ ਕਿ ਉਹ ਸਿਆਸੀ ਏਜੰਡੇ ਤਹਿਤ ਪੰਜਾਬ ਦੇ ਵਿਚ ਸ਼ਾਂਤੀ ਭੰਗ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕਰ ਰਹੇ ਨੇ ਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਫਿਲਮ ਦੀ ਰਿਲੀਜ਼ ਅਤੇ ਪਾਬੰਦੀ ਦੇ ਨਾਲ ਕਈ ਸਵਾਲ ਖੜੇ ਹੁੰਦੇ ਨੇ। ਕਾਂਗਰਸ ਦੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਵੀ ਕਿਹਾ ਕਿ ਹਿੰਦੂਆਂ ਤੇ ਸਿੱਖਾਂ ਦੀ ਸਾਂਝ ਨੇ ਪੰਜਾਬ ਨੂੰ ਬਚਾਇਆ ਸੀ, ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਸਿੱਧੇ ਤੌਰ ਦੇ ਉੱਤੇ ਪਾਕਿਸਤਾਨੀ ਖੁਫੀਆ ਏਜੰਸੀ ISI ਦੇ ਹੱਥਾਂ ਦੇ ਵਿਚ ਖੇਡਣਗੇ। ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਬਿੱਟੂ ਦੇ ਵੱਲੋਂ ਜਿਹੜਾ ਮੁੱਦਾ ਚੁੱਕਿਆ ਗਿਆ ਹੈ ਉਹ ਸੰਵੇਦਨਸ਼ੀਲ ਹੈ ਤੇ ਉਹ ਤੱਥਾਂ ਦੀ ਘੋਖ ਮਗਰੋਂ ਹੀ ਕੋਈ ਢੁਕਵਾਂ ਬਿਆਨ ਦੇਣਗੇ। ਭਾਜਪਾ ਆਗੂ ਮਨੋਰੰਜਨ ਕਾਲੀਆ ਨੇ ਬਿੱਟੂ ਦੇ ਬਿਆਨ ਦੇ ਉੱਤੇ ਇਤਰਾਜ਼ ਜਤਾਇਆ ਤੇ ਕਿਹਾ ਕਿ ਅੱਤਵਾਦ ਦੇ ਕਾਲੇ ਦੌਰ ਅਤੇ 1984 ਦੇ ਸਿੱਖ ਕਤਲੇਆਮ ਦੇ ਦੌਰਾਨ ਵੀ ਜਿਹੜਾ ਪੰਜਾਬ ਦੇ ਵਿਚ ਕਦੇ ਫਿਰਕੂ ਦੰਗੇ ਨਹੀਂ ਹੋਏ ਨੇ। ਇੰਡੀਅਨ ਪਾਸਪੋਰਟ ਦੀ ਜਿਹੜੀ ਹੈ ਰੂਲਸ ਹੈ ਉਹਦੇ ਬਾਰੇ ਥੋੜੀ ਗੱਲ ਕਰਦੇ ਆ, ਕਾਫੀ ਵਾਦ ਵਿਵਾਦ ਬਣੇ ਹੋਏ ਨੇ ਇਹਦੇ ਵਿਚ, ਬਾਰ ਬਾਰ ਜਿਹੜੇ ਇਹ ਖ਼ਬਰਾਂ ਛਪ ਰਹੀਆਂ ਨੇ। ਪਾਸਪੋਰਟ ਭਾਰਤੀ ਨਾਗਰਿਕਾਂ ਦੀ ਦੇਸ਼ ਤੋਂ ਰਵਾਨਗੀ ਨੂੰ ਨਿਯਮਤ ਕਰਨ ਵਾਲਾ ਦਸਤਾਵੇਜ਼ ਆ, ਵਿਦੇਸ਼ ਮੰਤਰਾਲੇ ਨੇ ਇਹ ਬਿਆਨ ਦਿੱਤਾ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਪਾਸਪੋਰਟ ਭਾਰਤ ਸਰਕਾਰ ਵੱਲੋਂ ਜਾਰੀ ਕੀਤਾ ਜਾਣ ਵਾਲਾ ਇਕ ਅਜਿਹਾ ਦਸਤਾਵੇਜ਼ ਹੈ ਜੋ ਦੇਸ਼ ਦੇ ਨਾਗਰਿਕਾਂ ਦੀ ਬਾਹਰ ਜਾਣ ਦੀ ਪ੍ਰਕਿਰਿਆ ਭਾਵ ਰਵਾਨਗੀ ਨੂੰ ਨਿਯਮਤ ਕਰਦਾ ਤੇ ਵਿਦੇਸ਼ ਮੰਤਰਾਲੇ ਦਾ ਬਿਆਨ ਉਸ ਵੇਲੇ ਸਾਹਮਣੇ ਆ ਰਿਹਾ ਜਦੋਂ ਦੇਸ਼ ਅੰਦਰ ਇਸ ਗੱਲ ਨੂੰ ਲੈ ਕੇ ਬਹਿਸ ਛੇੜੀ ਹੋਈ ਹੈ ਕਿ ਪਾਸਪੋਰਟ ਨੂੰ ਨਾਗਰਿਕਤਾ ਦੀ ਪਛਾਣ ਸਾਬਤ ਕਰਨ ਦੇ ਲਈ ਵਰਤਿਆ ਜਾ ਸਕਦਾ ਹੈ ਜਾਂ ਨਹੀਂ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਸਪਸ਼ਟ ਕੀਤਾ ਕਿ ਪਾਸਪੋਰਟ ਇਕ ਤੈਅਸ਼ੁਦਾ ਪ੍ਰਕਿਰਿਆ ਦੇ ਤਹਿਤ ਪੂਰੀ ਪੜਤਾਲ ਕਰਨ ਤੋਂ ਬਾਅਦ ਹੀ ਜਾਰੀ ਕੀਤਾ ਜਾਂਦਾ ਤੇ ਮੌਜੂਦਾ ਸਮੇਂ ਦੇ ਵਿਚ 8% ਤੋਂ ਵੱਧ ਘੱਟ ਭਾਰਤੀ ਨਾਗਰਿਕਾਂ ਦੇ ਕੋਲ ਇਹ ਦਸਤਾਵੇਜ਼ ਜਿਹੜਾ ਹੈਗਾ। ਇਸ ਤੋਂ ਪਹਿਲਾਂ 24 ਜੂਨ ਪਾਸਪੋਰਟ ਸੇਵਾ ਦਿਵਸ ਦੇ ਮੌਕੇ ਦੇ ਉੱਤੇ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਪਾਸਪੋਰਟ ਨੂੰ ਸਿਰਫ ਇਕ ਯਾਤਰਾ ਦਸਤਾਵੇਜ਼ ਦੱਸਿਆ ਸੀ, ਨਾ ਕਿ ਨਾਗਰਿਕਤਾ ਸਾਬਤ ਕਰਨ ਵਾਲਾ ਦਸਤਾਵੇਜ਼। ਇਹ ਟਿੱਪਣੀ ਉਸ ਸਵਾਲ ਦੇ ਜਵਾਬ ਦੇ ਵਿਚ ਆਈ ਸੀ ਜਿਸ ਦੇ ਵਿਚ ਪੁੱਛਿਆ ਗਿਆ ਸੀ ਕਿ ਚੋਣ ਕਮਿਸ਼ਨ ਦੇ ਵੱਲੋਂ ਕਈ ਰਾਜਾਂ ਵਿਚ ਵੋਟਰ ਸੂਚੀਆਂ ਦੀ ਸੁਧਾਈ ਲਈ ਚਲਾਈ ਜਾ ਰਹੀ ਵਿਸ਼ੇਸ਼ ਜਿਹੜੀ ਮੁਹਿੰਮ ਦੇ ਦੌਰਾਨ ਪਾਸਪੋਰਟ ਨੂੰ ਨਾਗਰਿਕਤਾ ਦੇ ਸਬੂਤ ਦੇ ਵਜੋਂ ਵਰਤਿਆ ਜਾ ਸਕਦਾ ਤੇ ਅਧਿਕਾਰੀਆਂ ਨੇ ਕਿਹਾ ਸੀ ਕਿ ਪਾਸਪੋਰਟ ਵਿਦੇਸ਼ਾਂ ਦੀ ਯਾਤਰਾ ਕਰਨ ਦੇ ਲਈ ਜਾਰੀ ਕੀਤਾ ਜਾਂਦਾ ਤੇ ਨਾਗਰਿਕਤਾ ਸਾਬਤ ਕਰਨ ਵਾਲਾ ਦਸਤਾਵੇਜ਼ ਨਹੀਂ ਹੈ। ਸਰਕਾਰ ਦੇ ਇਸ ਬਿਆਨ ਦੇ ਉੱਤੇ ਕਾਂਗਰਸ ਸਣੇ ਕਈ ਵਿਰੋਧੀ ਪਾਰਟੀਆਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਸੀ ਤੇ ਵਿਰੋਧੀ ਧਿਰਾਂ ਨੇ ਹੈਰਾਨੀ ਪ੍ਰਗਟ ਕਰਦਿਆਂ ਸਵਾਲ ਚੁੱਕਿਆ ਸੀ ਕਿ ਕੋਈ ਪਾਸਪੋਰਟ ਉਸਦੇ ਧਾਰਕ ਦੀ ਨਾਗਰਿਕਤਾ ਦਾ ਜਿਹੜਾ ਪ੍ਰਤੀਕ ਕਿਵੇਂ ਨਹੀਂ ਹੋ ਸਕਦਾ। ਕਾਂਗਰਸ ਨੇ ਵਿਦੇਸ਼ ਮੰਤਰਾਲੇ ਦੇ ਇਸ ਸਟੈਂਡ ਦੀ ਨਿਖੇਧੀ ਕਰਦਿਆਂ ਦੇਸ਼ ਜਿਹੜਾ ਉਨ੍ਹਾਂ ਨੇ ਦੋਸ਼ ਲਾਇਆ ਸੀ ਕਿ ਸਰਕਾਰ ਉਨ੍ਹਾਂ ਭਾਰਤੀਆਂ ਦੇ ਨਾਗਰਿਕਾਂ ਅਧਿਕਾਰਾਂ ਨੂੰ ਮਨਮਰਜ਼ੀ ਦੇ ਨਾਲ ਖੋਹਣ ਦੀ ਜ਼ਮੀਨ ਤਿਆਰ ਕਰ ਰਹੀ ਹੈ ਜਿਨ੍ਹਾਂ ਦੇ ਨਾਲ ਉਹ ਸਹਿਮਤ ਨਹੀਂ ਨੇ। ਇਸ ਦੇ ਸਾਰੇ ਹੀ ਮਾਮਲੇ ਦੇ ਉੱਤੇ ਸਪਸ਼ਟੀਕਰਨ ਦਿੰਦਿਆਂ ਅੱਜ ਰਣਧੀਰ ਜੈਸਵਾਲ ਨੇ ਕਿਹਾ ਕਿ ਪਾਸਪੋਰਟ ਐਕਟ 1967 ਦੇ ਤਹਿਤ ਭਾਰਤੀ ਪਾਸਪੋਰਟ ਇਕ ਅਜਿਹਾ ਦਸਤਾਵੇਜ਼ ਹੈ ਜੋ ਭਾਰਤ ਸਰਕਾਰ ਵੱਲੋਂ ਦੇਸ਼ ਦੇ ਨਾਗਰਿਕਾਂ ਦੀ ਦੇਸ਼ ਤੋਂ ਰਵਾਨਗੀ ਨੂੰ ਨਿਯਮਤ ਕਰਨ ਦੇ ਲਈ ਜਾਰੀ ਕੀਤਾ ਜਾਂਦਾ ਹੈ ਤੇ ਉਨ੍ਹਾਂ ਕਿਹਾ ਕਿ ਇਹ ਪਾਸਪੋਰਟ ਇਕ ਸਥਾਪਿਤ ਪ੍ਰਕਿਰਿਆ ਦੇ ਤਹਿਤ ਬਣਦੀ ਜਾਂਚ ਤੇ ਪੁਲਿਸ ਵੈਰੀਫਿਕੇਸ਼ਨ ਤੋਂ ਬਾਅਦ ਹੀ ਜਾਰੀ ਕੀਤਾ ਜਾਂਦਾ ਹੈ। ਭਾਰਤੀ ਨਾਗਰਿਕਾਂ ਦਾ ਜਾਂ ਆਪਣਾ ਉਹ ਕਹਿੰਦੇ ਨੇ ਇੱਕ ਮਿੰਟ ਜੀ ਹਾਂਜੀ ਉਨ੍ਹਾਂ ਕਿਹਾ ਕਿ ਇਹ ਪਾਸਪੋਰਟ ਇੱਕ ਸਥਾਪਿਤ ਜਿਹੜਾ ਪ੍ਰਕਿਰਿਆ ਦੇ ਤਹਿਤ ਬਣਦੀ ਜਾਂਚ ਅਤੇ ਪੁਲਿਸ ਵੈਰੀਫਿਕੇਸ਼ਨ ਤੋਂ ਬਾਅਦ ਹੀ ਜਾਰੀ ਕੀਤਾ ਜਾਂਦਾ ਹੈ ਤੇ ਭਾਰਤੀ ਨਾਗਰਿਕਾਂ ਜਾਂ ਕਿਸੇ ਵੀ ਹੋਰ ਵਿਅਕਤੀ ਨੂੰ ਪਾਸਪੋਰਟ ਜਾਰੀ ਕਰਨ ਦੀ ਪ੍ਰਕਿਰਿਆ ਜਿਹੜੀ ਆ ਪਾਸਪੋਰਟ ਐਕਟ 1967 ਤੇ ਪਾਸਪੋਰਟ ਨਿਯਮ 1980 ਦੇ ਤਹਿਤ ਚਲਾਈ ਜਾਂਦੀ ਹੈ। ਦੂਸਰੇ ਪਾਸੇ ਦਲ ਖਾਲਸਾ ਨੇ ਨਿੱਜਰ ਹੁਣਾਂ ਦੇ ਕਤਲ ਦੀ ਅੰਤਰਰਾਸ਼ਟਰੀ ਜਾਂਚ ਮੰਗ ਲਈ। ਕਾਰਨ ਕੀ ਨੇ? ਅਮਰੀਕੀ ਨਿਆਂ ਵਿਭਾਗ ਦੇ ਵੱਲੋਂ ਜੇਲ੍ਹ ਦੇ ਵਿਚ ਬੰਦ ਗੈਂਗਸਟਰ ਲਾਰਸ ਬਿਸ਼ਨੋਈ ਦੀ ਹਵਾਲਗੀ ਦੀ ਮੰਗ ਕਰਨ ਦੇ ਫੈਸਲੇ ਤੋਂ ਬਾਅਦ ਦਲ ਖਾਲਸਾ ਨੇ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਸੁਤੰਤਰ ਅੰਤਰਰਾਸ਼ਟਰੀ ਜਾਂਚ ਦੀ ਮੰਗ ਕਰ ਲਈ ਹੈ। ਦਲ ਖਾਲਸਾ ਦਾ ਦੋਸ਼ ਹੈ ਕਿ ਅਮਰੀਕੀ ਸੰਘੀ ਅਧਿਕਾਰੀਆਂ ਵੱਲੋਂ ਲਾਰਸ ਬਿਸ਼ਨੋਈ ਨੂੰ ਕੈਨੇਡਾ ਦੇ ਵਿਚ 2023 ਦੇ ਵਿਚ ਹੋਏ ਨਿੱਜਰ ਦੇ ਕਤਲ ਦੇ ਨਾਲ ਸਿੱਧਾ ਜੋੜਨ ਵਾਲੇ ਇਸ ਕਦਮ ਨੇ ਸਿੱਖ ਪ੍ਰਵਾਸੀਆਂ ਦੇ ਵਿਚ ਇਸ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰ ਦਿੱਤਾ ਕਿ ਇਸ ਕਾਰਕੁਨ ਨੂੰ ਖਤਮ ਕਰਨ ਦੀ ਸਾਜਿਸ਼ ਨਵੀਂ ਦਿੱਲੀ ਦੇ ਵਿਚ ਬੈਠੀਆਂ ਤਾਕਤਾਂ ਦੇ ਦੁਆਰਾ ਰਚੀ ਗਈ ਸੀ। ਇਨ੍ਹਾਂ ਘਟਨਾਵਾਂ ਦੇ ਉੱਤੇ ਪ੍ਰਤੀਕਿਰਿਆ ਦਿੰਦਿਆਂ ਕੱਟੜਪੰਥੀ ਸਿੱਖ ਵੱਖਵਾਦੀ ਜਥੇਬੰਦੀ ਜਿਹੜੀ ਹੈ ਦਲ ਖਾਲਸਾ ਨੇ ਸੰਗਠਿਤ ਅਪਰਾਧਿਕ ਸਿੰਡੀਕੇਟਾਂ ਅਤੇ ਸਰਕਾਰੀ ਅਧਿਕਾਰੀਆਂ ਵਿਚਕਾਰ ਵੱਧ ਰਹੇ ਗੱਠਜੋੜ ਦੀ ਸਖ਼ਤ ਨਿਖੇਧੀ ਕੀਤੀ ਹੈ। ਇਸ ਮੁੱਦੇ ਦੇ ਉੱਤੇ ਬੋਲਦਿਆਂ ਦਲ ਖਾਲਸਾ ਦੇ ਆਗੂ ਪਰਮਜੀਤ ਸਿੰਘ ਮੰਡ ਹੋਣਾ ਕਿਹਾ ਕਿ ਲਾਰਸ ਬਿਸ਼ਨੋਈ ਅਤੇ ਉਸਦੇ ਭਗੋੜੇ ਜਿਹੜੇ ਸਾਥੀ ਆ ਗੋਲਡੀ ਬਰਾੜ ਤੇ ਨਿੱਜਰ ਦੇ ਕਤਲ ਦੇ ਨਿਰਦੇਸ਼ ਦੇਣ ਦੇ ਦੋਸ਼ਾਂ ਵਾਲੀ ਅਮਰੀਕੀ ਚਾਰਜਸ਼ੀਟ ਜਥੇਬੰਦੀ ਦੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਜਿਹੜੇ ਸਟੈਂਡ ਨੂੰ ਜਾਇਜ਼ ਠਹਿਰਾਉਂਦੀ ਹੈ। ਦਲ ਖਾਲਸਾ ਦਾ ਤਰਕ ਹੈ ਕਿ ਇਨ੍ਹਾਂ ਅਪਰਾਧਿਕ ਨੈਟਵਰਕਾਂ ਨੂੰ ਵਿਦੇਸ਼ੀ ਧਰਤੀ ਦੇ ਉੱਤੇ ਕੰਮ ਕਰ ਰਹੇ ਜਿਹੜੇ ਪ੍ਰੋ ਖਾਲਿਸਤਾਨ ਕਾਰਕੁਨਾਂ ਨੂੰ ਨਿਸ਼ਾਨਾ ਬਣਾਉਣ, ਦਹਿਸ਼ਤ ਫੈਲਾਉਣ ਤੇ ਖਤਮ ਕਰਨ ਦੇ ਲਈ ਕਿਰਾਏ ਦੇ ਪ੍ਰੋਕਸੀ ਅਤੇ ਰਾਜ ਦੀਆਂ ਸੰਪਤੀਆਂ ਵਜੋਂ ਵਰਤਿਆ ਜਾ ਰਿਹਾ। ਮੰਡ ਨੇ ਗੰਭੀਰ ਸਵਾਲ ਚੁੱਕੇ ਨੇ ਕਿ ਅਜਿਹੇ ਨੈਟਵਰਕ ਭਾਰਤ ਦੇ ਵਿਚ ਜੇਲ੍ਹਾਂ ਦੇ ਵਿਚ ਬੰਦ ਅਤੇ ਮਾਸਟਰ ਮਾਈਂਡ ਦੇ ਬਾਵਜੂਦ ਵਿਸ਼ਵ ਪੱਧਰ ਦੇ ਉੱਤੇ ਕਿਵੇਂ ਕੰਮ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਗੁਜਰਾਤ ਦੀ ਜੇਲ੍ਹ ਦੇ ਵਿਚ ਸਖ਼ਤ ਸੁਰੱਖਿਆ ਹੇਠ ਬਿਸ਼ਨੋਈ ਦੇ ਕੈਦ ਹੋਣ ਦੇ ਬਾਵਜੂਦ ਉਸਦਾ ਅਪਰਾਧਿਕ ਨੈਟਵਰਕ ਪੂਰੇ ਭਾਰਤ ਅਤੇ ਕਈ ਵਿਦੇਸ਼ੀ ਦੇਸ਼ਾਂ ਦੇ ਵਿਚ ਫੈਲ ਗਿਆ। ਇਹ ਸ਼ਾਇਦ ਸਭ ਤੋਂ ਵੱਡਾ ਸੰਕੇਤ ਹੈ ਕਿ ਅਜਿਹਾ ਨੈਟਵਰਕ ਡੀਪ ਸਟੇਟ ਦੇ ਹਿੱਸਿਆਂ ਦੀ ਸੁਰੱਖਿਆ ਸਹੂਲਤ ਜਾਂ ਸਰਪ੍ਰਸਤੀ ਤੋਂ ਬਿਨਾਂ ਜਿਹੜਾ ਇੰਨੀ ਹੱਦ ਤੱਕ ਨਹੀਂ ਵੱਧ ਸਕਦਾ ਸੀ। ਦਲ ਖਾਲਸਾ ਦੇ ਆਗੂ ਪਰਮਜੀਤ ਸਿੰਘ ਮੰਡ ਹੋਣਾ ਕਿਹਾ ਕਿ ਤੁਰੰਤ ਜਵਾਬਦੇਹੀ ਦੀ ਮੰਗ ਕਰਦਿਆਂ ਦਲ ਖਾਲਸਾ ਨੇ ਪੱਛਮੀ ਦੇਸ਼ਾਂ ਦੀਆਂ ਸਰਕਾਰਾਂ ਨੂੰ ਸਿਆਸੀ ਕਤਲਾਂ ਦੇ ਪਿੱਛੇ ਦੇ ਅੰਤਰਰਾਸ਼ਟਰੀ ਨੈਟਵਰਕ ਦੀ ਅੰਤਰਰਾਸ਼ਟਰੀ ਜਾਂਚ ਸ਼ੁਰੂ ਕਰਨ ਦੇ ਲਈ ਕਿਹਾ। ਆਖਿਰ ਚ ਜਥੇਬੰਦੀ ਨੇ ਨਵੀਂ ਦਿੱਲੀ ਨੂੰ ਅਪੀਲ ਕੀਤੀ ਹੈ ਕਿ ਆਪਣੀ ਸਥਿਤੀ ਜਿਹੜੀ ਹੈ ਉਹਨੂੰ ਅਧਿਕਾਰਤ ਤੌਰ ਦੇ ਉੱਤੇ ਸਪਸ਼ਟ ਕਰੇ ਤੇ ਅਮਰੀਕੀ ਖੁਲਾਸਿਆਂ ਨੂੰ ਸਿਰਫ਼ ਖਾਰਜ ਕਰਨ ਦੀ ਬਜਾਏ ਉਨ੍ਹਾਂ ਨੂੰ ਸਿੱਧੇ ਤੌਰ ਦੇ ਉੱਤੇ ਸੰਬੋਧਿਤ ਕਰੇ। ਦਲ ਖਾਲਸਾ ਦਾ ਮੰਨਣਾ ਹੈ ਕਿ ਅਪਰਾਧਿਕ ਸਿੰਡੀਕੇਟਾਂ ਤੇ ਗੁਪਤ ਰਾਜ ਦੇ ਕਾਰਕੁਨਾਂ ਵਿਚਕਾਰ ਮਿਲੀਭੁਗਤ ਗਲੋਬਲ ਸਿੱਖ ਪ੍ਰਵਾਸੀਆਂ ਦੀ ਸੁਰੱਖਿਆ ਦੇ ਲਈ ਇੱਕ ਤੁਰੰਤ ਤੇ ਗੰਭੀਰ ਖਤਰਾ ਪੈਦਾ ਕਰਦੀ ਹੈ। ਮੈਨੀਟੋਬਾ ਦੇ ਵਿਚ ਇੱਕ ਮੰਤਰੀ ਨੇ ਨਵਾਂ ਹੀ ਚੰਦ ਚੜਾ ਦਿੱਤਾ ਤੇ ਮੈਨੀਟੋਬਾ ਦੇ ਸਾਬਕਾ ਸੰਸਦ ਮੈਂਬਰ ਨੇ ਸੈਣੀ ਸਾਹਿਬ ਇੱਕ ਮਿੰਟ ਹੋਲਡ ਰੱਖਣਾ, ਖ਼ਬਰ ਨੂੰ ਕੰਪਲੀਟ ਕਰਕੇ ਫਿਰ ਮੈਂ ਗੱਲਾਂ ਬਾਤਾਂ ਕਰਦੇ ਹਾਂ। ਕੈਨੇਡਾ ਤੋਂ MP ਅਰੈਸਟਡ ਹੋਇਆ ਮੈਨੀਟੋਬਾ ਦੇ ਜਿਹੜੇ ਨੇ ਸਾਬਕਾ ਸੰਸਦ ਮੈਂਬਰ ਨੇ ਇੰਕੀ ਮਾਰਕ ਗ੍ਰਿਫ਼ਤਾਰ ਕੀਤੇ ਹੈ। ਘਰੋਂ ਮਿਲਿਆ ਉਹਨਾਂ ਦੇ ਹਥਿਆਰਾਂ ਦਾ ਵੱਡਾ ਜ਼ਖੀਰਾ ਹੈ, ਛੋਟਾ ਮੋਟਾ ਨਹੀਂ ਹੈ। RCMP ਦੀ ਛਾਪੇਮਾਰੀ ਹੋਈ ਹੈ ਤੇ 439 ਹਥਿਆਰ, ਇੱਕ ਐਂਟੀਕ ਜਿਹੜੀ ਤੋਪ ਤੇ $3,00,000 ਨਕਦ ਬਰਾਮਦ ਹੋਏ ਹੈ ਤੇ ਪੁਲਿਸ ਨੇ ਦਰਜ ਕੀਤੇ ਨੇ ਉਹਦੇ ਉੱਤੇ 12 ਗੰਭੀਰ ਦੋਸ਼। ਮੈਨੀਟੋਬਾ ਦੇ ਵਿਚ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਜਿਹੜੀ ਹੈ ਉਹਨੇ ਇੱਕ ਵੱਡੀ ਕਾਰਵਾਈ ਕਰਦਿਆਂ ਸਾਬਕਾ ਸੰਸਦ ਮੈਂਬਰ MP ਇੰਕੀ ਮਾਰਕ 78 ਸਾਲਾਂ ਨੂੰ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ, ਹਥਿਆਰਾਂ ਦੀ ਅਸੁਰੱਖਿਅਤ ਸਟੋਰੇਜ ਅਤੇ ਹੋਰ ਗੰਭੀਰ ਅਪਰਾਧਿਕ ਦੋਸ਼ਾਂ ਦੇ ਹੇਠ ਗ੍ਰਿਫ਼ਤਾਰ ਕੀਤਾ ਤੇ ਪੁਲਿਸ ਨੇ ਉਨ੍ਹਾਂ ਦੇ ਡੌਫਿਨ ਖੇਤਰ ਸਥਿਤ ਘਰ ਦੇ ਉੱਤੇ ਛਾਪਾ ਮਾਰ ਕੇ 439 ਹਥਿਆਰ, ਇੱਕ ਪੁਰਾਤਨ ਅੰਟੀਕ ਜਿਹੜੀ ਤੋਪ ਤੇ $3,00,000 ਕੈਨੇਡੀਅਨ ਡਾਲਰ ਨਕਦ ਬਰਾਮਦ ਕੀਤੇ ਹੈ। ਇਹ ਕਾਰਵਾਈ ਮੈਨੀਟੋਬਾ ਦੇ ਹਾਲੀਆ ਇਤਿਹਾਸ ਦੇ ਵਿਚ ਹਥਿਆਰਾਂ ਦੇ ਨਾਲ ਜੁੜੇ ਸਭ ਤੋਂ ਵੱਡੇ ਪੁਲਿਸ ਆਪਰੇਸ਼ਨ ਦੇ ਵਿਚੋਂ ਇਕ ਮੰਨੀ ਜਾ ਰਹੀ ਹੈ। ਮੈਨੀਟੋਬਾ RCMP ਦੇ ਕਾਰਪੋਰਲ ਬੈਰੀ ਕਿਰਬੀ ਨੇ ਪ੍ਰੈਸ ਕਾਨਫਰੰਸ ਦੇ ਵਿਚ ਦਸਿਆ ਕਿ 7 ਜੁਲਾਈ ਨੂੰ ਤਲਾਸ਼ੀ ਵਾਰੰਟ ਦੇ ਆਧਾਰ ਦੇ ਉੱਤੇ ਡੌਫਿਨ ਇਲਾਕੇ ਦੇ ਵਿਚ ਮਾਰਕ ਦੇ ਘਰ ਛਾਪਾ ਮਾਰਿਆ ਗਿਆ। ਬਰਾਮਦ ਕੀਤੇ ਹਥਿਆਰਾਂ ਦੀ ਵੱਡੀ ਗਿਣਤੀ ਕਾਰਨ ਉਨ੍ਹਾਂ ਦੀ ਗਿਣਤੀ ਵਰਗੀਕਰਨ ਅਤੇ ਜਾਂਚ ਦੇ ਲਈ ਵਿਸ਼ੇਸ਼ ਮਾਹਰ ਟੀਮਾਂ ਨੂੰ ਕਈ ਦਿਨ ਦਾ ਜਿਹੜਾ ਸਮਾਂ ਲੱਗਿਆ। ਗੈਰ ਕਾਨੂੰਨੀ ਤਸਕਰੀ ਅਤੇ ਨਿਯਮਾਂ ਦੀ ਉਲੰਘਣਾ ਪੁਲਿਸ ਮੁਤਾਬਕ ਛਾਪੇ ਦੇ ਦੌਰਾਨ 439 ਵੱਖ ਵੱਖ ਕਿਸਮਾਂ ਦੀਆਂ ਰਾਈਫਲਾਂ, ਸ਼ਾਟਗਨ ਤੇ ਹੈਂਡਗਨ, ਇਕ ਪੁਰਾਤਨ ਐਂਟੀਕ ਤੋਪ, $3,00,000 ਕੈਨੇਡੀਅਨ ਡਾਲਰ ਨਗਦ ਜ਼ਬਤ ਕੀਤੇ ਗਏ ਤੇ ਮੁੱਢਲੀ ਜਾਂਚ ਦੇ ਵਿਚ ਸਾਹਮਣੇ ਆਇਆ ਕਿ ਘੱਟੋ ਘੱਟ 3 ਹਥਿਆਰ ਗੈਰ ਕਾਨੂੰਨੀ ਤਰੀਕੇ ਨਾਲ ਵੇਚੇ ਗਏ ਸਨ, ਜਦੋਂ ਕਿ ਹਥਿਆਰਾਂ ਦਾ ਸੀਰੀਅਲ ਨੰਬਰ ਮਿਟਾਇਆ ਹੋਇਆ ਸੀ। ਇਸ ਤੋਂ ਇਲਾਵਾ ਸੈਂਕੜੇ ਹਥਿਆਰ ਘਰ ਦੇ ਵਿਚ ਬਿਨਾਂ ਲੋੜੀਂਦੇ ਸੁਰੱਖਿਆ ਪ੍ਰਬੰਧਾਂ ਦੇ ਰੱਖੇ ਹੋਏ ਸਨ, ਖੁੱਲ੍ਹੇ ਅਲਮਾਰੀਆਂ ਚ ਨਹੀਂ, ਜੋ ਕੈਨੇਡਾ ਦੇ ਹਥਿਆਰ ਕਾਨੂੰਨਾਂ ਦੀ ਸਪਸ਼ਟ ਉਲੰਘਣਾ ਹੈ। ਪੁਲਿਸ ਨੇ ਇੰਕੀ ਮਾਰਕ ਵਿਰੁੱਧ 12 ਅਪਰਾਧਿਕ ਦੋਸ਼ ਦਰਜ ਕੀਤੇ ਆ। ਇਨ੍ਹਾਂ ਦੇ ਵਿਚ ਹਥਿਆਰਾਂ ਦੀ ਗੈਰ ਕਾਨੂੰਨੀ ਤਸਕਰੀ, ਹਥਿਆਰਾਂ ਦੀ ਲਾਪਰਵਾਹੀ ਦੇ ਨਾਲ ਅਸੁਰੱਖਿਅਤ ਸਟੋਰੇਜ, ਬਿਨਾਂ ਅਧਿਕਾਰ ਹਥਿਆਰਾਂ ਤੇ ਪਾਬੰਦੀ ਸ਼ੁਦਾ ਉਪਕਰਨ ਆਪਣੇ ਕਬਜ਼ੇ ਦੇ ਵਿਚ ਰੱਖਣਾ, ਅਪਰਾਧ ਦੇ ਰਾਹੀਂ ਹਾਸਲ ਕੀਤੀ ਜਾਇਦਾਦ ਦੇ ਉੱਤੇ ਨਗਦੀ ਅਤੇ ਆਪਣੇ ਕੋਲ ਰੱਖਣ ਵਰਗੇ ਗੰਭੀਰ ਦੋਸ਼ ਸ਼ਾਮਲ ਨੇ। ਕਾਰਪੋਰ ਕਿਰਬੀ ਨੇ ਕਿਹਾ ਕਿ ਕੈਨੇਡਾ ਦੇ ਵਿਚ ਕਾਨੂੰਨੀ ਤੌਰ ਦੇ ਉੱਤੇ ਹਥਿਆਰਾਂ ਦਾ ਸੰਗ੍ਰਹਿ ਕਰਨਾ ਆਪਣੇ ਆਪ ਦੇ ਵਿਚ ਗੈਰ ਕਾਨੂੰਨੀ ਨਹੀਂ, ਪਰ ਜਦੋਂ ਹਥਿਆਰਾਂ ਦੀ ਤਸਕਰੀ ਕੀਤੀ ਜਾਵੇ ਤੇ ਉਨ੍ਹਾਂ ਦੇ ਸੀਰੀਅਲ ਨੰਬਰ ਮਿਟਾਏ ਜਾਣ ਜਾਂ ਉਨ੍ਹਾਂ ਨੂੰ ਕਾਨੂੰਨ ਅਨੁਸਾਰ ਸੁਰੱਖਿਅਤ ਢੰਗ ਦੇ ਨਾਲ ਨਾ ਰੱਖਿਆ ਜਾਵੇ ਤਾਂ ਇਹ ਗੰਭੀਰ ਅਪਰਾਧ ਬਣ ਜਾਂਦਾ ਹੈ ਤੇ ਗੈਰ ਕਾਨੂੰਨੀ ਹਥਿਆਰ ਸੰਗਠਿਤ ਅਪਰਾਧ ਅਤੇ ਹਿੰਸਕ ਵਾਰਦਾਤਾਂ ਨੂੰ ਵਧਾਵਾ ਦਿੰਦਾ ਹੈ। ਤੇ ਹੁਣ ਦੇਖਦੇ ਹਾਂ ਕੀ ਕੁਝ ਬਣਦਾ ਇਹਨਾਂ ਦਾ ਅੱਗੇ ਜਾ ਕੇ, ਕਾਫੀ ਵੱਡੇ ਜਿਹੜੀ ਰਿਕਵਰੀ ਕੀਤੀ ਹੈ। ਤੇ ਇਸੇ ਤਰ੍ਹਾਂ ਦੋਸਤੋ ਇੱਕ ਦੋ ਆਡੀਓ ਹੈ ਉਹ ਤੁਹਾਡੇ ਨਾਲ ਸੁਣਾਉਂਦੇ ਆ ਸੰਖੇਪ ਦੇ ਵਿੱਚ, ਅੱਧੇ ਅੱਧੇ ਮਿੰਟ ਦੀ ਹੈ ਤੇ ਆਪਾਂ ਸੈਣੀ ਸਾਹਿਬ ਦੀ ਤਦ ਤੱਕ ਆਪਾਂ ਹਾਜ਼ਰੀ ਲਵਾਉਂਦੇ ਹਾਂ ਨਾਲ। ਤੇ ਸਟੂਡੀਓ ਦਾ ਨੰਬਰ +358 44976 1962 ਹੈ ਤੇ ਹਰੇ ਪੈਨ ਨੇ ਪਵਾੜੇ ਪਾਏ ਨੇ ਜੀ, ਤੇ ਉਹਦੀ ਗੱਲਬਾਤ ਸੁਣ ਕੇ ਅੱਗੇ ਵੱਧਦੇ ਹਾਂ। ਕੀ ਕਹਿੰਦੇ ਨੇ ਹਰੇ ਪੈਨ ਵਾਲੇ ਜੀ?
1: ਇਹਦੇ ਵਿੱਚ ਇੰਨੀ ਤਾਕਤ ਹੈ ਜਿੱਥੇ ਚੱਲ ਜੇ ਬੰਦੇ ਦੀ ਜ਼ਿੰਦਗੀ ਬਣਾ ਦਿੰਦਾ ਤੇ ਜਿਹੜੇ ਅਫਸਰ ਤੇ ਪੁੱਠਾ ਚੱਲਦੇ ਉਹ ਘਰੇ ਭਾਲ ਦਿੰਦਾ।
2: ਸਰ ਜੀ ਇੱਕ ਮਿੰਟ
1: ਬਾਅਦ ਗੱਲ ਕਰ ਲਾਂਗੇ, ਮੈਂ ਕਹਿੰਦਾ ਭੱਜ ਸੁਣ ਗਿਆ।
2: ਸਾਡੇ ਪਿੰਡ ਦੀ ਵੀ ਜ਼ਿੰਦਗੀ ਬਣਾ ਦਿਓ, ਛੱਪੜ ਦੇ ਛੱਪੜ ਬਣਿਆ ਪਿਆ ਵਾ ਗੁਰਦੁਆਰੇ ਦੇ ਅੱਗੇ, ਇਹਦੀ ਵੀ ਜ਼ਿੰਦਗੀ ਬਣਾਓ। ਤੁਹਾਡੇ ਸਾਹਮਣੇ ਆ ਜੀ, ਇਹਨਾਂ ਨੇ ਕਿਸੇ ਨੇ ਨੀ ਬੋਲਣਾ, ਇਹ ਸਿਖਾ ਕੇ ਤੁਹਾਡੇ ਅੱਗੇ ਬੈਠਾ। ਸਾਡੇ ਪਿੰਡ ਨਾ ਗਰਾਉਂਡ ਹੈਗਾ, ਜਵਾਕ ਕੀ ਦੇਖੋ ਕਿਵੇਂ ਚਿੱਟਾ ਲਾਈ ਜਾਂਦੇ ਸਾਡੇ ਪਿੰਡ। ਇਹ ਦੇਖੋ ਲੈਫਟੀ ਰੂਪ ਚ ਹੁਣੇ ਸੈਕਟਰੀ ਤੋਂ ਮਤਾ ਪਵਾ ਕੇ ਦੋ ਸਾਨੂੰ ਵੀ ਪਾਈਪਾਂ ਪੈਣਗੀਆਂ, ਦੋ ਸਾਨੂੰ ਨਹਿਰੂ ਮੰਡ ਜੀ ਬੋਲ ਕੇ ਗਏ, ਇਹਨਾਂ ਨੇ ਧੱਕਾ ਨੀ ਬੋਲਿਆ, ਚੁਟਕਲਾ ਸੁਣਾ ਤਾ, ਬਸ ਗੱਲ ਖਤਮ ਹੋ ਗਈ।
0: ਜੀ ਦੋਸਤੋ, ਇਹ ਸਨ ਸੰਧਵਾ ਸਾਹਿਬ ਜਿਹੜੇ ਕਿਤੇ ਪਿੰਡ ਦੇ ਵਿਚ ਗਏ ਹੋਏ ਸਨ ਤੇ ਉੱਥੇ ਰੋਲਾ ਰੱਪਾ ਪੈ ਗਿਆ ਜੀ, ਹਰੇ ਪਿੰਡ ਦੀ ਕਹਾਣੀ ਸੁਣਾਉਂਦੇ ਸੁਣਾਉਂਦੇ ਆਪ ਹੀ ਕਹਾਣੀ ਦੇ ਵਿਚ ਫਸ ਗਏ ਨੇ। ਤੇ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜ ਗਏ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ, ਮਾਫੀ ਚਾਹੁੰਦਾ ਤੁਹਾਨੂੰ ਹੋਲਡ ਦੇ ਉੱਤੇ ਰੱਖਿਆ ਸੀ।
3: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਜੀਆਂ ਨੂੰ ਸੀ।
3: ਭਾਰੇ ਸਾਹਿਬ ਏਦਾਂ ਹੋਇਆ
0: ਜੀ
3: ਕਿ ਸਾਡੇ ਨਾ ਇੱਥੇ ਇੱਕ ਦੀਵਾਲੀ ਦੇ ਉੱਤੇ ਨਾ ਬੰਦੇ ਜੂਆ ਖੇਡਣ ਲੱਗ ਪਏ।
0: ਅੱਛਾ ਜੀ।
3: ਤੇ ਅੱਜ ਤੋਂ 20 ਸਾਲ ਪਹਿਲਾਂ ਦੀ ਗੱਲ ਆ
0: ਜੀ,
3: ਇੱਕ ਦਰਜੀ ਸੀਗਾ, ਉਹਦੀ ਵਾਈਫ ਬਹੁਤ ਸੋਹਣੀ ਸੀ।
0: ਅੱਛਾ ਜੀ।
3: ਹਾਂਜੀ, ਉਹ ਦਰਜੀ ਹਰਾਤਾ ਕਿਤੇ ਸਾਜ ਬਾਜ ਨਾਲ, ਤੇ ਉਹਨੂੰ ਕਹਿੰਦੇ ਬਾਅਦ ਚ ਜੇ ਤੇਰੇ ਕੋਲ ਪੈਸੇ ਮੁੱਕੇ ਏਦਾਂ ਕਰ ਜਨਾਨੀ ਦਾ ਤੇ ਲਾ ਦੇ।
0: ਓਕੇ, ਕਿਆ ਬਾਤ ਹੈ।
3: ਉਹਨੇ ਕੀਤਾ, ਆਪਣੀ ਜਨਾਨੀ ਦਾ ਤੇ ਲਾਤੀ ਤੇ ਜਨਾਨੀ ਵੀ ਹਾਰ ਗਿਆ
0: ਜੀ।
3: ਹਾਂਜੀ, ਮੁੜ ਕੇ ਉਹਨੂੰ ਨਾ 2-3 ਦਿਨ ਜਿਹੜਾ ਹੈਗਾ ਆ ਤੰਗ ਕਰੀ ਜਾਣ ਵੀ ਭਾਈ ਤੂੰ ਜਨਾਨੀ ਹਾਰਿਆ ਆ, ਜਨਾਨੀ ਛੱਡ ਕੇ ਜਾ ਸਾਡੇ ਕੋਲ।
0: ਅੱਛਾ ਜੀ।
3: ਉਹ ਕਿਸੇ ਸਿਆਣੇ ਨੂੰ ਪਤਾ ਲੱਗਾ ਤੇ ਉਹਨੇ ਨਾ ਚੱਕਿਆ ਦਰਜੀ ਨੂੰ ਤੇ ਲਿਜਾ ਕੇ ਤੇ ਥਾਣੇ
0: ਜੀ,
3: ਤੇ ਮਹਾਰਾਜ ਇਹਦੇ ਤੇ SHO ਹੁੰਦਾ ਸੀਗਾ ਬਰਾੜ ਉਸ ਵੇਲੇ
0: ਜੀ,
3: ਉਹਨੇ ਪਹਿਲਾਂ ਤਾਂ ਦਰਜਾ ਆ ਜੀ।
0: ਅੱਛਾ ਜੀ।
3: ਦਰਜੀ ਕੁੱਟਿਆ, ਕਹਿੰਦਾ ਭੇ ਬਾਹਾਂ ਭਾਰਤ ਤਾਂ ਹੁਣ ਤੁਹਾਨੂੰ ਮੈਂ ਦਿਖਾ ਲੂੰਗਾ ਪੂਰੀ। ਹਾਂਜੀ, ਫੇਰ ਉਹਨੇ ਉਹ ਬੰਦੇ ਚੱਕੇ ਜੀ,
0: ਜੀ
3: ਕਹਿੰਦਾ ਤੁਹਾਨੂੰ ਇਹ ਨੀ ਪਤਾ ਵੀ ਇਸੇ ਜੁਗੇ ਤੋਂ ਬਾਅਦ ਮਹਾਭਾਰਤ ਹੋਈ ਸੀ ਤੇ ਹੁਣ ਕਹਿੰਦਾ ਮਹਾਭਾਰਤ ਤੁਸੀਂ ਦੇਖੋ।
0: ਹਾਂਜੀ ਜੀ,
3: ਆ ਤੁਸੀਂ ਜਿਹੜੀ ਆਈਡੀਓ ਸੁਣਾ ਤਾਂ ਦਿੱਤੀ ਹੈਗੀ ਆ, ਉਹ ਜਿਹੜਾ ਵਿਚਾਰਾ ਬੋਲਿਆ ਸੀ ਇਹਦਾ ਪਤਾ ਕੀ ਬਣਿਆ ਬਾਅਦ ਚ?
0: ਉਹਨੂੰ
3: ਪੁਲਿਸ ਤੇ ਫੜਾ ਤਾ, ਪੁਲਿਸ ਚੱਕ ਕੇ ਲੈ ਗਈ, ਰਾਤ ਪਿੰਡ ਵਾਲਿਆਂ ਨੇ ਨਾਕਾ ਲਾਇਆ, ਰਾਤ 10 ਵਜੇ ਜਿਹੜਾ ਉਹਨੂੰ ਛਡਾਇਆ ਥਾਣਿਓ।
0: ਨਹੀਂ, ਮਾੜੀ ਗੱਲ ਹੈ ਜੀ, ਮਾੜੀ ਗੱਲ।
3: ਮਹਾਰਾਜ ਇਹਨਾਂ ਦੇ ਹੰਕਾਰ ਸਿਰ ਤੇ ਚੜ ਗਿਆ
0: ਜੀ, ਬਿਲਕੁਲ।
3: ਔਰ ਜਿਸ ਤਰੀਕੇ ਨਾਲ ਉਹ ਹਰੇ ਪੈਣ ਦੀਆਂ ਸਿਫਤਾਂ ਦੱਸਦਾ ਆ, ਮਤਲਬ ਇਹ ਹੈਗਾ ਆ ਕਿ ਦੇ ਆਰ ਨੋਟ ਡਿਜ਼ਰਵਿੰਗ ਫਾਰ ਦਿਸ
0: ਜੀ, ਬਿਲਕੁਲ
3: ਇਸ ਚੀਜ਼ ਦੇ ਕਾਬਲ ਨਹੀਂ ਸੀਗੇ
0: ਜੀ, ਬਿਲਕੁਲ।
3: ਹਰਾ ਪੈਨ ਸਰ ਗਜ਼ਟਿਡ ਆਫੀਸਰ ਨੂੰ ਵੀ ਮਿਲਦਾ ਜੀ,
0: ਜੀ
3: ਠੀਕ ਹੈ ਜੀ, ਐਸ ਡੀ ਐਮ ਕੋਲ ਵੀ ਹੁੰਦਾ, ਜੱਜ ਕੋਲ ਵੀ ਹੁੰਦਾ, ਤਹਿਸੀਲਦਾਰ ਕੋਲ ਵੀ ਹੁੰਦਾ,
0: ਸਕੂਲ ਦੇ ਪ੍ਰਿੰਸੀਪਲ
3: ਇੱਥੇ ਤੱਕ ਕਿ ਹਾਂਜੀ ਨੋਟਰੀ ਪਬਲਿਕ ਕੋਲ ਵੀ ਹੁੰਦਾ
0: ਜੀ।
3: ਬਟ ਇਹ ਤੋਂ ਤੁਹਾਨੂੰ ਪਤਾ ਲੱਗਦਾ ਹੈਗਾ ਆ ਕਿ ਇਹਨਾਂ ਦੇ ਭਾਣੇ ਇਹਨਾਂ ਵਾਸਤੇ ਇਹ ਬਹੁਤ ਵੱਡੀ ਅਚੀਵਮੈਂਟ ਸੀ ਜਿਹੜੀ ਕਿ ਇਹ ਹਾਸਲ ਕਰ ਹੀ ਨਹੀਂ ਸੀ ਸਕਦੇ,
0: ਬਿਲਕੁਲ ਹੈ ਜੀ ਬਿਲਕੁਲ ਹੈ,
3: ਜਿਹੜੀ ਇਹਨਾਂ ਨੂੰ ਮਿਲ ਗਈ ਤੇ ਇਹਨਾਂ ਨੂੰ ਇਹ ਦੱਸਦੇ ਹੈਗੇ ਉਹ ਹਰਿਆ ਪਿੰਨ ਜਿੰਦਗੀ ਬਣਾ ਸਕਦਾ, ਕਿਸੇ ਦੀ ਜਿੰਦਗੀ ਬਰਬਾਦ ਕਰ ਸਕਦਾ, ਵੀ ਤੁਸੀਂ ਕਿਸ ਕੰਮ ਲਈ ਵਰਤਿਆ ਫੇ
0: ਜੀ, ਬਿਲਕੁਲ ਹੈ।
3: ਜੇ ਤੁਹਾਨੂੰ ਪਤਾ ਆ ਵੀ ਇਸ ਹਰੇ ਪਿੰਨ ਦੀ ਇੰਨੀ ਪਾਵਰ ਆ, ਸਵਾਦ ਤਾਂ ਹੈ ਨਾ ਵੀ ਏਦਾਂ ਜਿਹੜਾ ਹੈਗਾ ਆ ਲੋਕਾਂ ਦੀ ਜਿੰਦਗੀ ਸੁਧਾਰਨ ਵਿੱਚ ਲਾਉਂਦੇ
0: ਜੀ,
3: ਤੁਹਾਨੂੰ ਦੱਸਣਾ ਨਾ ਪੈਂਦਾ, ਲੋਕੀ ਤੁਹਾਨੂੰ ਕਹਿੰਦੇ ਵੀ ਹਾਂ ਬਈ ਇਹਨਾਂ ਕੋਲ ਜੇ ਹਰਾ ਪੈਨ ਆਇਆ ਸੀ ਤੇ ਇਹਨਾਂ ਨੇ ਜਿਹੜਾ ਹੈਗਾ ਆ ਪਿੰਡਾਂ ਦੀ ਨੁਹਾਰ ਬਦਲ ਦਿੱਤੀ
0: ਬਦਲ ਦਿੱਤੀ ਹੈ।
3: ਸੋ ਇਸ ਕਰਕੇ ਜਿਹੜਾ ਆ ਮਹਾਰਾਜ ਇਹਨਾਂ ਦੇ ਅੱਗੇ ਬੋਲਣਾ ਜਿਹੜਾ ਆ ਪਹਿਲਾਂ ਤਾਂ ਉਹ ਕਰਜ ਦਾ ਕੰਮ ਆ, ਪਰ ਬਾਅਦ ਦੇ ਵਿੱਚ ਉਹਦੇ ਕੰਸੀਕੁਐਂਸ ਜੋ ਹੁੰਦੇ ਹੈਗੇ ਆ ਨਾ ਜੀ ਉਹ ਕੋਈ ਨੀ ਜਾਣਦਾ, ਇਹ ਤਾਂ ਉਦਾਂ ਹੀ ਬੰਦਾ ਚੁਕਾ ਦਿੰਦੇ ਹੈਗੇ ਜੀ ਉਸ ਵੇਲੇ
0: ਜੀ,
3: ਜਮਾਨਤ ਨੀ ਹੋਣ ਦਿੰਦੇ ਜੀ,
0: ਬਿਲਕੁਲ।
3: ਸੋ ਇਸ ਕਰਕੇ ਸ਼ੁਕਰ ਆ ਵੀ ਇਹ ਆ ਕਿ ਪਿੰਡ ਵਾਲਿਆਂ ਦੇ ਏਕੇ ਨੇ ਉਹਨਾਂ ਦਾ ਪਿੰਡ ਸਾਰਾ ਪਹੁੰਚ ਗਿਆ ਉੱਥੇ ਤੇ 10 ਵਜੇ ਤੱਕ ਜਿਹੜਾ ਆ ਧਰਨਾ ਲਾਇਆ ਤੇ ਤਾਂ ਜਾ ਕੇ ਬੰਦਾ ਛਡਾਇਆ
0: ਜੀ। ਨਹੀਂ ਗਲਤ ਹੈ ਜੀ, ਚਲੋ ਜੇ ਅਗਲੇ ਮੰਗ ਕਰਦੇ ਆ ਤਾਂ ਲੋਕਾਂ ਦੀ ਡਿਮਾਂਡ ਜਾਂ ਲੋਕਾਂ ਚ ਵਿਚਰਨਾ ਚਾਹੁੰਦੇ ਹੋ ਫਿਰ ਉਹ ਗੱਲਾਂ ਵੀ ਤਾਂ ਸੁਣਨੀਆਂ ਪੈਣਗੀਆਂ ਨਾ।
3: ਬਿਲਕੁਲ ਜੀ ਬਿਲਕੁਲ, ਉਹ ਤਾਂ ਗੱਲ ਤੁਹਾਡੀ ਠੀਕ ਹੈ ਜੀ, ਸਿਆਸਤ ਦੇ ਵਿੱਚ ਜਿਹੜਾ ਆ ਆਉਂਦੇ ਤਾਂ ਸੇਵਾ ਕਰਨੀ ਆ ਨਾ ਜੀ
0: ਜੀ।
3: ਸੋ ਇਸ ਕਰਕੇ ਜਿਹੜਾ ਆ ਠੀਕ ਆ, ਅਗਲੇ ਬੰਦੇ ਨੇ ਜਿਹੜੀ ਆ ਪ੍ਰੋਬਲਮ ਦੱਸੀ ਜੈਨੂਅਨ ਦੱਸੀ, ਕੋਈ ਬੰਦਾ ਏਦਾਂ ਦਾ ਕਰਜੀ ਸੁਣਦਾ ਹੈਗਾ ਜਾਂ ਕਿ ਜਿਹੜਾ ਇਹ ਗੱਲ ਜਿਹੜੀ ਆ ਪਰਿਆ ਦੇ ਵਿੱਚ ਕਹਿਣ ਦਾ ਦਮ ਰੱਖਦਾ ਆ, ਔਰ ਵਾਕਈ ਜਿਹੜੇ ਹੈਗੇ ਆ ਜੋ ਇਹਨਾਂ ਦੀ ਫੰਕਸ਼ਨ ਹੁੰਦੀ ਆ ਉਹ ਸਾਰੀ ਫਿਕਸਿੰਗ ਹੁੰਦੀ ਆ, ਉਹਦੇ ਵਿੱਚ ਕਿਹੜੇ ਬੰਦੇ ਨੇ ਕੀ ਬੋਲਣਾ ਤੇ ਕੀ, ਉਹ ਸਾਰਾ ਕੁਝ ਤੈਅ ਹੁੰਦਾ, ਕਿਤੇ ਕਿਤੇ ਇੰਸੀਡੈਂਟਲੀ ਔਰ ਐਕਸੀਡੈਂਟਲੀ ਏਦਾਂ ਦਾ ਕੋਈ ਚਾਂਸ ਵਾਪਰ ਜਾਂਦਾ ਆ, ਅਦਰਵਾਈਜ਼ ਇਹ ਏਦਾਂ ਦਾ ਹੋਣ ਨੀ ਦਿੰਦੇ ਜੀ। ਇਹ
0: ਬਿਲਕੁਲ, ਇੱਕ ਹੋਰ ਸੁਣਾਵਾਂ ਜੀ ਤੁਹਾਨੂੰ,
4: ਮਾਨ ਸਾਹਿਬ ਦਿੱਲੀ ਗਏ ਹੋਏ ਨੇ ਜੀ ਆਪਣੇ ਭਾਰਤ ਟੈਕਸ 20-20 ਸਿੱਖ ਦੇ ਪੰਜਾਬ ਸੈਸ਼ਨ ਨੂੰ ਸੰਬੋਧਨ ਕਰਦੇ ਆ ਦਿੱਲੀ ਦੇ ਵਿੱਚ ਨੇ ਉਹ ਟੈਕਸਟਾਈਲ ਹਾਂਜੀ ਹਾਂਜੀ ਟੈਕਸਟਾਈਲ ਵਾਰੇ ਦੇਖੋ ਤਾਂ ਕਿੰਨੀਆਂ ਪਿਆਰੀਆਂ ਪਿਆਰੀਆਂ ਗੱਲਾਂ ਕਰਦੇ ਆ ਜੀ ਸੀਮਾ ਜੀ, ਜਸਪ੍ਰੀਤ ਜੀ ਔਰ ਸਾਡੇ ਇੰਡਸਟਰੀ ਕੇ ਬ੍ਰਾਂਡ ਮਾਸਟਰ ਅਮਿਤ ਥਾਪਰ ਜੀ, ਅਮਿਤ ਜੈਨ ਜੀ, ਗੁਪਤਾ ਜੀ ਔਰ ਜਿਤਨੇ ਵੀ ਇਸ ਹਾਲ ਮੇ ਟੈਕਸਟਾਈਲ ਸੇ ਰਿਲੇਟਡ ਇਨਵੈਸਟਰਸ ਔਰ ਪੰਜਾਬ ਮੇ ਇਨਵੈਸਟਮੈਂਟ ਕੀ ਇੱਛਾ ਰੱਖਣੇ ਵਾਲੇ ਜਿਤਨੇ ਵੀ ਲੋਕ ਬੈਠੇ ਹੈ, ਸਬਕੋ ਮੇਰੀ ਤਰਫ ਸੇ ਬਹੁਤ ਬਹੁਤ ਨਮਸਕਾਰ, ਸਤਿ ਸ਼੍ਰੀ ਅਕਾਲ। ਬਹੁਤ ਅੱਛੀ ਡਿਸਕਸ਼ਨ ਗਵਰਨਮੈਂਟ ਕੀ ਤਰਫ ਸੇ ਔਰ ਸਕਸੈਸ ਸਟੋਰੀਜ ਹਮਾਰੀ ਇੰਡਸਟਰੀ ਕੀ ਤਰਫ ਸੇ ਆਪਕੇ ਸਾਹਮਣੇ ਪੇਸ਼ ਕੀ ਗਈ ਹੈ। ਟੈਕਸਟਾਈਲ ਇੰਡਸਟਰੀ ਮੇ ਪੰਜਾਬ ਬਹੁਤ ਮੇਜਰ ਯੋਗਦਾਨ ਦੇਤਾ ਰਹਾ ਹੈ, ਪਾਸਟ ਮੇ ਵੀ, ਆਜ ਵੀ ਟੈਕਸਟਾਈਲ ਮੇ ਪੰਜਾਬ ਮੇ ਬਹੁਤ ਸਕੋਪ ਹੈ। ਜੈਸਾ ਕਿ ਮੇਰੇ ਸੇ ਪਹਿਲੇ ਬੋਲਨੇ ਵਾਲੋ ਨੇ ਬਤਾਇਆ ਕਿ ਲੁਧਿਆਣਾ ਜੋ 90% ਹਮਾਰਾ ਗਾਰਮੈਂਟਸ ਕਾ ਵਹਾਂ ਪੇ ਬਿਜਨਸ ਜੋ ਹੈ, ਚਾਹੇ ਵੋ ਬ੍ਰਾਂਡ ਕੇ ਮਾਧਿਅਮ ਸੇ ਜਾਂ MSME ਕੇ ਮਾਧਿਅਮ ਸੇ ਹੋ, ਤੋ ਲੁਧਿਆਣਾ ਮੇਜਰ, ਅੰਮ੍ਰਿਤਸਰ, ਜਲੰਧਰ ਮੇਜਰ ਸਿਟੀਜ਼ ਹੈ ਜੋ ਟੈਕਸਟਾਈਲ ਮੇ ਬਹੁਤ ਸਕੋਪ ਵੀ ਹੈ ਔਰ ਫਿਊਚਰ ਮੇ ਵੀ ਬਹੁਤ ਕੁਛ ਕਰ ਸਕਤੇ ਹੈ। ਇਸੀ ਲਈ ਹਮਨੇ ਇਸ ਫੈਸਟੀਵਲ ਮੇ ਪਾਰਟਨਰ ਸਟੇਟ ਬਣਨੇ ਕਾ ਫੈਸਲਾ ਕੀਆ ਥਾ, ਸੋ ਵੀ ਆਰ ਵਨ ਆਫ ਦਾ ਪਾਰਟਨਰ ਸਟੇਟ ਇਨ ਦਿਸ ਟੈਕਸਟ ਫੈਸਟੀਵਲ। ਜਹਾਂ ਤੱਕ ईज ऑफ डूइंग बिजनेस है उसमें पंजाब रैंकिंग वन है पूरे देश में, जो हम इंडस्ट्री को काम करने का माहौल दे रहे हैं। गवर्नमेंट का काम सहूलत देना, एटमॉस्फेयर देना, काम करने का माहौल देना और उसको पब्लिक फ्रेंडली एक ऐसा माहौल बने ताकि इंडस्ट्री जो है इंडस्ट्रियलिस्ट को सिर्फ इलेक्शन फंड लेने का एक जरिया ना समझा जाए, उसको परिवार का मेंबर समझा जाए। मैं एक इंटरेस्टिंग बात बताता हूं, जब नई नई गवर्नमेंट बनी
0: जी सैनी साहब, हां जी है कुछ इदा दा जी अपने
3: गल इदा है जी कि मैं इदा छोटी जी गल दस दिना जी। सच्चाई
0: जी,
3: सच्चाई ये हैगी आ कि अपने नोन हैगे डॉक्टर साहब हैगे एक
0: जी,
3: मैं ना तो नहीं रिवील करूंगा
0: जी,
3: वो अपने मतलब क्लीनिक ते मतलब एम्पलाई हायर नहीं करते हैगे, नर्सिस वगैरा बहुतिया
0: जी,
3: या अपने बिजनेस नु एक्सपेंड नहीं करते। नो डाउट ही इज वेरी इंटेलिजेंट
0: जी,
3: इस करके कितने फरौती की कॉल ना आ जाए
0: जी।
3: तो इस करके जी हालात तो इथे ए हैगे आ
0: जी,
3: इथे ईज ऑफ डूइंग बिजनेस किथे हैगा जी
0: जी,
3: इंडस्ट्री सारी शिफ्ट कर गई हिमाचल नु जी,
0: बिलकुल
3: मेडिकल इंडस्ट्री शिफ्ट कर गई जी। यूपी दे विच जेड़ी हैगी इंडस्ट्री साडी टेक्सटाइल शिफ्ट कीती है जी
0: जी,
3: वो कारण ए हैगा या कि सर जेड़ा सब तो पहला लॉ एंड ऑर्डर देखती हैगी जी, बिजनेसमैन सब तो पहला लॉ एंड ऑर्डर देखता जी
0: जी।
3: ਭਾਰੇ ਸਾਹਿਬ ਮੇਰਾ ਮਤਲਬ ਆਪਣਾ ਮੰਨਣਾ ਆ ਔਰ ਇਹ ਸੱਚਾਈ ਵੀ ਆ ਜੀ
0: ਜੀ,
3: ਕਿ ਇੱਥੇ ਜਿਹੜਾ ਬੰਦਾ ਰਹਿ ਰਿਹਾ ਆ ਨਾ ਉਹ ਇਸ ਕਰਕੇ ਰਹਿ ਰਿਹਾ ਹੈਗਾ ਆ ਜੀ, ਜੋ ਉਹਦੇ ਕੋਲ ਹੋਰ ਅਲਟਰਨੇਟਿਵ ਹੈ ਨੀ, ਜੇ ਉਹਦਾ ਦਾ ਲੱਗੇ ਤੇ ਉਹ ਵੀ ਕਿਸੇ ਨਾ ਕਿਸੇ ਕੰਟਰੀ ਹੋਰ ਦੇ ਵਿੱਚ ਜਾ ਕੇ ਆਊਟ ਹੋ ਜਾਏ ਤੇ ਉੱਥੇ ਜਾ ਕੇ ਜਿੱਥੇ ਸੁੱਖ ਸ਼ਾਂਤੀ ਹੋਵੇ, ਮਿਹਨਤ ਕਰਕੇ ਰੋਟੀ ਮਿਲ ਜਾਂਦੀ ਹੋਵੇ, ਉਹ ਉੱਥੇ ਨਿਕਲ ਜਾਊਗਾ ਜੀ।
0: ਸੈਣੀ ਸਾਹਿਬ ਜਿਹੜਾ ਚਲੋ ਗੱਲ ਕਰਦੇ ਇਹਦੇ ਉੱਤੇ, ਜਿਹੜਾ ਤਾਂ ਇਨਫਰਾਸਟ੍ਰਕਚਰ ਸੀਗਾ ਪਹਿਲਾਂ ਬਣਿਆ ਹੋਇਆ, ਸੜਕਾਂ ਪੁੱਟੀਆਂ ਪਈਆਂ ਨੇ, ਮਾਰਕੀਟਾਂ ਜਿਹੜੀਆਂ ਨੇ ਬਰਬਾਦ ਹੋ ਗਈਆਂ, ਉਹਨਾਂ ਦੀ ਤਾਂ ਸਾਰ ਲਈ ਨਹੀਂ ਜਾ ਰਹੀ ਜੀ, ਜਿਹੜੇ ਪਹਿਲਾਂ ਬਾਜ਼ਾਰਾਂ ਦੇ ਵਿੱਚ ਜਾਂ ਛੋਟੇ ਵਪਾਰ

0: ਜੀ
1: ਜਿਹਦਾ ਰਬੜ ਪਈ ਹੁੰਦੀ ਹੈ ਜੀ।
0: ਜੀ
1: ਸੋ ਇਸ ਕਰਕੇ ਜਿਹੜਾ ਇਨਫਰਾਸਟ੍ਰਕਚਰ ਦੀ ਤਾਂ ਗੱਲ ਇਹ ਹੈਗੀ ਆ ਜੀ, ਇਹ ਲੋਕੀ ਕਹਿੰਦੇ ਹੈਗੇ ਆ ਕਿ ਜੇ ਸੜਕ ਕੋਈ ਬਣਾਉਣ ਲੱਗੇ ਹੈਗੇ ਆ, ਜਿਹੜੀ ਪੱਟ ਦਿੱਤੀ ਸੀ ਉਹ ਸਾਡੀ ਬੈਟਰ ਸੀ ਜਿਹੜੀ ਹੁਣ ਨਵੀਂ ਬਣਾਈ ਉਹਦੇ ਨਾਲੋਂ,
0: ਜੀ
1: ਹੈ
0: ਪਰ
1: ਨੀ
0: ਸੈਂਸ
1: ਸਰ
0: ਸਾਹਿਬ ਇੰਨਾ
1: ਕੰਟਰੋਲ, ਹੈ ਨੀ
0: ਪਲਾਸਟਿਕ, ਇੰਨਾ ਟਾਇਰ,
1: ਐਡਵਰਟਾਈਜ਼ਮੈਂਟ।
0: ਇੰਨਾ ਟਾਇਰ ਹੈ, ਇੰਨਾ ਪਲਾਸਟਿਕ ਹੈ ਇੰਡੀਆ ਦੇ ਵਿੱਚ ਕਿ ਉਹ ਲੁੱਕ ਦੇ ਵਿੱਚ ਯੂਜ਼ ਨਹੀਂ ਕਰਦੇ, ਜਾਂ ਇੰਨਾ ਸੜਿਆ ਆਇਲ ਪਕੌੜੇ ਕੱਢ ਕੱਢ ਕੇ ਉਹ ਕਿੱਥੇ ਜਾਂਦਾ ਜੀ? ਉਹ ਇਕੱਠਾ ਕਿਉਂ ਨਹੀਂ ਗੌਰਮੈਂਟ ਇੱਕ ਜਿਹੜੀ ਹੈ ਕੋਈ ਲੀਗਲ ਕੋਈ ਨਾ ਕੋਈ ਚੀਜ਼ ਬਣਾਉਂਦੀ ਜਿੱਥੇ ਇਹ ਚੀਜ਼ਾਂ ਨੂੰ ਜਮ੍ਹਾਂ ਕਰਾਇਆ ਜਾ ਸਕਦਾ, ਕਲੈਕਟ ਕਰਕੇ ਉਹਨੂੰ ਰੀਸਾਈਕਲ ਕਰਕੇ ਲੁੱਕ ਬਣਾਈ ਜਾ ਸਕਦੀ, ਸਾਰਾ ਕੁਝ ਕੀਤਾ ਜਾ ਸਕਦਾ ਕਿ ਨਵੇਂ ਸਿਰੇ ਉਹ ਸਾਰਾ ਮਟੀਰੀਅਲ ਲੈਣਾ ਜੀ?
1: ਪਰ ਸਾਹਿਬ ਜਿਹੜੀ ਕਰਪਸ਼ਨ ਹੈ ਨਾ ਜੀ, ਉਹ ਘਰ ਕਰ ਗਈ ਹੈਗੀ ਆ ਬਹੁਤ ਅੱਗੇ ਤੱਕ।
0: ਜੀ
1: ਗੱਲ ਇਹ ਕਿ ਜਿਹਨੇ ਕੰਮ ਕਰਨਾ ਉਹਨੇ ਤਾਂ ਦੇਖਣਾ ਹੈਗਾ ਪ੍ਰੋਫਿਟ ਹੈਗਾ ਨਾ, ਵੀ ਮੈਨੂੰ ਪ੍ਰੋਫਿਟ ਕਿੱਥੋਂ ਹੋਣਾ ਜੀ।
0: ਜੀ
1: ਅੱਗੇ ਹੁੰਦਾ ਸੀ ਸਰਕਾਰੀ ਡਿਪਾਰਟਮੈਂਟ ਜਿਹੜੇ ਆ ਉਹ ਓਨ ਕਰਦੇ ਸੀ, ਸੜਕਾਂ B&R ਬਣਾਉਂਦਾ ਸੀ ਜੀ,
0: ਬਿਲਕੁਲ
1: ਹੁਣ
0: ਪੀ
1: ਸਾਰੇ ਕੰਮ
0: ਡਬਲਯੂ
1: ਤਾਂ
0: ਡੀ ਹੋ
1: ਠੇਕੇ ਤੇ ਹੋ ਗਏ, ਡਿਪਾਰਟਮੈਂਟ ਤਾਂ ਰਹਿ ਗਿਆ ਕਮਿਸ਼ਨ ਲੈਣ ਨੂੰ ਜੀ। ਹੁਣ
0: ਜੀ
1: ਡਿਪਾਰਟਮੈਂਟ ਦਾ SDO ਉੱਥੇ ਕੀ ਕਰਦਾ ਆ, ਉਹਦਾ ਕੰਮ ਸਿਰਫ ਜਿਹੜਾ ਹੈਗਾ ਜੀ ਕਮਿਸ਼ਨ ਲੈਣਾ ਹੀ ਹੈ ਜੀ। ਅੱਗੇ B&R ਬਣਾਉਂਦਾ ਹੁੰਦਾ ਸੀ, ਦੂਜੀਆਂ ਮੰਡੀ ਬੋਰਡ ਬਣਾਉਂਦਾ ਹੁੰਦਾ ਸੀ ਸੜਕਾਂ ਪਿੰਡਾਂ ਦੀਆਂ,
0: ਜੀ
1: ਉਹ ਹੁਣ ਜਿਹੜੇ ਹੈਗੇ ਅੱਗੇ ਸਾਰੇ ਕੰਮ ਤਾਂ ਠੇਕੇ ਤੇ ਆ ਜੀ।
0: ਜੀ
1: ਉਹ ਠੇਕੇ ਵਾਲੇ ਜਿਹੜੇ ਹੈਗੇ ਆ ਉਹਨਾਂ ਨੂੰ ਆਪਣਾ ਹੈਗਾ ਆ ਕਿ ਸਾਨੂੰ ਕੁਛ ਬਚਣਾ ਚਾਹੀਦਾ ਆ,
0: ਜੀ
1: ਉਧਰੋਂ ਅਫਸਰ ਕਹਿੰਦੇ ਹੈਗੇ ਆ ਤੂੰ ਕੁਛ ਲਾ ਨਾ ਲਾ, ਪਹਿਲਾਂ ਸਾਡਾ ਹਿੱਸਾ ਇੱਥੇ ਕੱਢ ਕੇ ਰੱਖ ਕੇ ਜਾ,
0: ਜੀ
1: ਇਹਦੇ ਵਿੱਚ ਹੀ ਸਾਡੀ ਪੋਲੀਟੀਕਲ ਕਲਾਸ ਆ ਜਾਂਦੀ ਹੈਗੀ ਆ। ਉਹ ਕਹਿੰਦੇ ਭਾਈ ਅਸੀਂ ਚੁਣ ਕੇ ਆਏ ਆ, ਨੁਮਾਇੰਦੇ ਹੈਗੇ ਆ, ਤੂੰ
0: ਜੀ
1: ਕੰਮ ਜੋ ਬਾਅਦ ਚ ਕਰੀ ਠੇਕਾ ਮਿਲਣਾ ਤੈਨੂੰ ਤਾਂ ਹੈਗਾ ਯਾਰ,
0: ਪੰਜ
1: ਪਹਿਲਾਂ
0: ਪੈਸੇ
1: ਇੰਨੇ
0: ਦਸ
1: ਡਰ ਜਮਾਂ
0: ਪੈਸੇ
1: ਕਰਾ ਜਾ
0: ਸਾਡਾ
1: ਬਾਅਦ ਚ
0: ਸ਼ੇਅਰ
1: ਦੇ
0: ਰੱਖੋ,
1: ਦਿੱਤੇ
0: ਫੇਰ ਹੀ ਤੋਂ ਇਹ ਕਾਰੋਬਾਰ ਕਰ ਸਕਦੇ, ਉਦਾਂ ਕਿੱਥੋਂ ਕਰੋਗੇ?
1: ਸਰ ਮੈਨੂੰ ਕਿਸੇ ਬੰਦੇ ਨੇ ਦੱਸਿਆ ਉਹਨੇ ਵਿਚਾਰੇ ਨੇ ਠੇਕਾ ਲਿਆ 21 ਲੱਖ ਦਾ,
0: ਜੀ
1: 21 ਲੱਖ ਦਾ ਠੇਕਾ ਲਿਆ ਹੈਗਾ ਆ, ਤੇ 5 ਲੱਖ ਜਿਹੜਾ ਹੈਗਾ ਆ ਕਿਸੇ ਉਹ ਜਿਸ ਵੀ ਹਲਕੇ ਚ ਬਿਲੋਂਗ ਕਰਦਾ ਸੀ ਉੱਥੇ ਦੇ ਵਿਧਾਇਕ ਨੇ ਗਿਆ 5 ਲੱਖ ਪਹਿਲਾਂ ਮੇਰਾ ਦੇ ਜਾ ਤਾਂ ਤੇ ਬਿਤਾਇਆ,
0: ਜੀ
1: ਉਹਤੋਂ ਬਾਅਦ ਆ ਗਿਆ ਡਿਪਾਰਟਮੈਂਟ ਦੇ ਹਿੱਸੇ ਜੀ, ਕੀ ਕਰੂਗਾ ਕੋਈ ਬੰਦਾ ਜੀ।
0: ਬਿਲਕੁਲ
1: ਸਰ
0: ਬਿਲਕੁਲ
1: ਦੂਜਾ ਮੈਂ ਮਹਿਸੂਸ ਕਰਦਾ ਭਾਰਤ ਸਾਹਿਬ
0: ਜੀ,
1: ਉਹ ਇਹ ਕਿ ਹਰ ਇੱਕ ਦੇਸ਼ ਦੇ ਵਿੱਚ ਉੱਥੇ ਦੇ ਮਾਹੌਲ ਦੇ ਹਿਸਾਬ ਦੇ ਨਾਲ ਟੈਕਨੋਲੋਜੀ ਜਿਹੜੀ ਆ ਉਹਦੇ ਨਾਲ ਹੀ ਇਨਫਰਾਸਟ੍ਰਕਚਰ ਤਿਆਰ ਹੋਣਾ ਚਾਹੀਦਾ। ਤੁਸੀਂ ਦੇਖੋ ਨਾ ਯੂਰਪ ਦੇ ਵਿੱਚ ਕਦੀ ਗਰਮੀ ਨਹੀਂ ਸੀ ਪਈ,
0: ਜੀ
1: ਐਤਕੀ ਗਰਮੀ ਪਈ
0: ਬਿਲਕੁਲ,
1: ਤੁਸੀਂ ਉਹ ਜਰਮਨ ਦੀਆਂ ਸੜਕਾਂ ਜਾਂ ਆਹ ਸੜਕਾਂ ਜਿਹੜੀਆਂ ਆਪਾਂ ਦੇਖੀਆਂ ਹੈਗੀਆਂ ਜੀ, ਇੱਥੇ ਵੀਡੀਓ ਆਈਆਂ ਜੀ, ਵੀ ਉਹ ਸੜਕਾਂ ਜਿਹੜੀਆਂ ਕਿੰਨਰ ਗਈਆਂ ਜੀ ਬਿਲਕੁਲ, ਕਿਉਂਕਿ ਉਹਨਾਂ ਦੇ ਮਤਲਬ ਇੰਨੀ ਗਰਮੀ ਦੇ ਉਹ ਇੰਨੀ ਹੀਟ ਦੇ ਉੱਤੇ ਜਿਹੜਾ ਹੈਗਾ ਉਹਨਾਂ ਨੇ
0: ਕੋਲਡ ਲਈ ਜਾ ਰਹੇ।
1: ਹਾਂਜੀ ਸੋ ਸਾਨੂੰ ਇਸ ਚੀਜ਼ ਦਾ ਵੀ ਧਿਆਨ ਰੱਖਣਾ ਪਊਗਾ ਕਿ ਸਾਡੇ ਜਿਹੜਾ ਹੈਗਾ ਹਰ ਇੱਕ ਚੀਜ਼ ਐਕਸਟ੍ਰੀਮ ਹੁੰਦੀ ਆ, ਇੱਥੇ ਜੇ ਮਾਈਨਸ ਦੇ ਵਿੱਚ ਟੈਂਪਰੇਚਰ ਜਾਣਾ ਹੈਗਾ ਇਹ ਆ ਤੇ ਉੱਥੇ 50 ਡਿਗਰੀ ਤੱਕ ਵੀ ਚੱਲ ਜਾਂਦਾ ਜੀ।
0: ਆਮ ਲੋਹਾ ਨਹੀਂ ਲਾ ਸਕਦੇ ਅਸੀਂ ਜੀ ਬਾਹਰ, ਉਹ ਨਹੀਂ ਤਾਂ ਜੰਗ ਲੱਗ ਜਾਣਾ ਉਹ ਤਾਂ। ਬਿਲਕੁਲ
1: ਬਿਲਕੁਲ ਜੀ ਬਿਲਕੁਲ, ਸਾਡੇ ਹੁਣ ਇਹ ਦੇਖੋ ਜਿਹੜੀ ਅੰਗਰੇਜ਼ ਦੀ ਟੈਕਨੋਲੋਜੀ ਸੀ ਨਾ ਸਰ, ਉਹ ਮਤਲਬ ਜਿਹੜਾ ਹੈਗਾ ਇਸ ਚੀਜ਼ ਨੂੰ ਵਿਚਾਰ ਸ਼ੁਰੂ ਤੋਂ ਕਰਦੇ ਰਹੇ ਆ।
0: ਬਿਲਕੁਲ ਹੈ ਜੀ,
1: ਉਹਨਾਂ ਨੇ ਰੇਲਵੇ ਟਰੈਕ ਬਣਾਉਂਦੇ ਹੁੰਦੇ ਸੀਗੇ ਤੇ ਵਿੱਚ ਗੈਪ ਦਿੰਦੇ ਹੁੰਦੇ ਸੀਗੇ ਜੀ, ਉਹ ਸਰਦੀਆਂ ਦੇ ਵਿੱਚ ਗੈਪ ਥੋੜਾ ਵੱਧ ਜਾਂਦਾ ਹੁੰਦਾ ਸੀ, ਗਰਮੀਆਂ ਦੇ ਵਿੱਚ ਨਾਲ ਹੀ ਟੱਚ ਕਰ ਜਾਂਦਾ ਸੀਗਾ ਉਹਨਾਂ ਨੂੰ, ਹਾਂ ਠੀਕ ਹੈ ਜੀ PA ਨੇ ਐਕਸਪੈਂਡ ਕਰਨਾ ਹੀ ਆ ਗਰਮੀਆਂ ਦੇ ਵਿੱਚ।
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ, ਤੇ
1: ਸੋ
0: ਸੈਂਸ
1: ਇਸ ਕਰਕੇ ਜਿਹੜਾ ਹੈਗਾ ਯਾਰ ਬਾਕੀ ਮਾਨ ਸਾਹਿਬ ਜੋ ਕਹਿੰਦੇ ਹੈਗੇ ਉਹਨਾਂ ਨੇ ਅੰਗਰੇਜ਼ੀ ਚ ਸ਼ੁਰੂ ਕੀਤਾ ਸੀ, ਉਹ ਤੋਂ ਬਾਅਦ ਪੰਜਾਬੀ ਦਾ ਸਾਡੇ ਆਇਆ, ਉਸ ਤੋਂ ਬਾਅਦ ਹਾਂਜੀ ਵੇ ਹਿੰਦੀ ਦਾ ਆ ਗਿਆ ਜੀ, ਤੇ
0: ਆਪਣੇ 479 ਤੋਂ ਜੀਆ ਨੂੰ ਜੀ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ ਬਾਈ ਜੀ, ਸਵਾਗਤ ਹੈ ਜੀਆ ਨੂੰ ਜੀ। ਸਤਿ ਸ੍ਰੀ ਅਕਾਲ ਜੀ, ਕੌਣ ਸਾਹਿਬ ਬੋਲ ਰਹੇ ਹੋ ਜੀ?
2: ਮੈਂ ਗੁਰੀ ਮਾਨ ਬੋਲਦਾ ਚਟਵੈੜ, ਤੁਹਾਡੇ ਕੋਲ ID ਸ਼ੋ ਹੋ ਰਹੀ ਹੈ ਜੀ।
0: ਥੈਂਕ ਯੂ ਜੀ, ਜੀਆ ਨੂੰ ਜੀ ਸਵਾਗਤ ਹੈ, ਕੀ ਕਹਿਣਾ ਚਾਹੋਗੇ?
2: ਮੈਂ ਜਿਹੜੀ ਇੱਥੇ ਆਨੰਦਪੁਰ ਨੰਗਲ ਵਾਲੀ ਰੋਡ ਹੈ ਜੀ, ਉਹਦੇ ਬਾਰੇ ਗੱਲ ਕਰਨਾ ਚਾਹੁੰਦਾ, ਔਰ ਜੋ ਉੱਥੇ ਰੇਤੇ ਦਾ ਖਾਣ ਹੋ ਰਿਹਾ ਉਹਦੇ ਬਾਰੇ ਗੱਲ ਕਰਨਾ ਚਾਹੁੰਦਾ।
0: ਜ਼ਰੂਰ ਜ਼ਰੂਰ ਜੀ, ਜ਼ਰੂਰ ਕਰੋ।
2: ਇੱਥੇ ਸੈਣੀ ਸਾਹਿਬ ਤਾਂ ਨੀ ਬੋਲ ਰਹੇ ਸੀ ਹਲੇ?
0: ਨਹੀਂ ਨਹੀਂ ਕੋਈ ਨੀ, ਉਹਨਾਂ ਨੇ ਹੋਲਡ ਕਰ ਲਿਆ, ਕੋਈ ਨੀ ਤੁਸੀਂ ਗੱਲ ਕਰ ਲਓ ਪਹਿਲਾਂ ਆਪਣੀ।
2: ਅੱਛਾ
0: ਹਾਂਜੀ
2: ਭਾਈ ਜੀ, ਮੈਂ ਦੱਸਣਾ ਚਾਹੁੰਦਾ ਵੀ ਤੁਸੀਂ ਜੇ ਤੁਸੀਂ ਨੋਟਿਸ ਰੱਖਦੇ ਹੋਵੋਗੇ ਪਿਛਲੇ ਬਰਸਾਤਾਂ ਜਦੋਂ ਹੜ੍ਹ ਪਿਆ ਸੀ ਬਹੁਤ ਜ਼ਿਆਦਾ ਪੰਜਾਬ ਦੀ ਸਾਰੇ ਪਾਸੇ ਨੂੰ,
0: ਹਾਂਜੀ
2: ਉਦੋਂ ਆਪਣੇ ਇਹ ਆਨੰਦਪੁਰ ਪਾਸਾ ਸਾਰਾ ਪਾਣੀ ਦੀ ਮਾਰ ਚੱਲ ਰਿਹਾ ਸੀ।

0: बिल्कुल सही कहा जी।
1: ठीक है, उदो हरजोत बैन साहब कुर्ते पजामे पा के आ के चार कपट्ठा पुल दे उपर अगमपुर रोड दे उपर पा के कहते सी मैं आ बरसाता टप्पण तो पर रोड दा काम शुरू करवा दवांगा जी।
0: बिल्कुल पजामा चक के बिच घूमदे सी जी, बिल्कुल चप्पलां पा
1: पिछ
0: के
1: घूमते सी
0: सी जी।
1: उस टाइम तो बाद तुसी देख लो जी हुण मुड़ बरसात शुरू होने वाली है जी। हाले रोड दे उपर कोई कार्यवाही नहीं। ए
0: जी
1: रोड ना मतलब आनंदपुर अगमपुर तो लैके जेडी रोड गढ़ शंकर तक बन रही है, गढ़ शंकर पूरी नहीं थी अद विच बनी है हाले,
0: हाँ
1: वो
0: जी
1: भी जेडी केसगढ़ साहब कार सेवा वाले ने वो बना रहे हैं इसके
0: जी बिल्कुल हाँ जी, वो काफी वीडियो भी
1: लाइन।
0: आई ने
1: हाँ
0: उन्होंने।
1: जी
0: जी जी
1: हाँ जी हाँ जी मैं तो बहुत चंगी तरह जानता जी,
0: जी
1: उथे आप जदों भी लंघते हैं मैं दूजे तीजे नु उथे लाज भी जाना उथे सेवा फड़ा के आंदा जिन्नी मेरे तो हो सकती है।
0: जी देखो भाई जी, वो 14
1: फिर
0: पिंडां दे
1: वो
0: तां मतलब कि रिकॉर्ड ही है नहीं गा उहदा। देखो अज खबर लगी है उस चीज दी, 14
1: हाँ
0: पिंडां
1: जी हाँ
0: दा
1: जी
0: रिकॉर्ड ही है नहीं उहदे विच, तां वो रुकेगा ही जी सारा कुछ फिर उत्थे।
1: रिकॉर्ड तां इन्हां कोल पिया सी, ये रिकॉर्ड अगे पिछे करवाया गया जी, तुसीं सियासत समझो।
0: हाँ बिल्कुल, वो भी हो सकता है जी।
1: ये सियासत है, ये काम करना चाहते नहीं। हुण
0: जी
1: तुसीं मैनूं दसो एक पासे तां कहिंदे मैं गुरु दी नगरी च सेवा करनी है,
0: जी
1: दूजे पासे तुसीं सतलुज दरिया निकलदा इत्थे इहदा पुछ इत्थे लोकां नूं पुछ के देखो भी ते किन्ना घाण हो रिहा है।
0: बिल्कुल जी
1: दिन रात नूं इथे तुसीं गिणती नहीं कर सकदे जिन्ने टिप्पर चलदे हैं जी
0: हाँ
1: इथे, और
0: बिल्कुल
1: जिहड़ा इथे जंगल जिथे जंगल दे विच जो कोई जानवर है वो
0: जी
1: जानवर टिप्परां थलों मिटदे आउंदे ने। मैं कहना ऐसा केड़ा जानवर है जेहड़ा आपां नूं अजकल देखण नूं नहीं मिलता, वो भी मरिया पिया अंदर रोड दे उपर।
0: दुखांत है जी, यही हालात तो दसूहे दे ने जी, यही चीजां चलदियां उत्थे बिल्कुल है जी।
1: दूसरी गल ये कि अकॉर्डिंग टू आप पॉलिसी चेक करिए तो पहली गल तो पोकलैंड नहरा च बिच बाड़ने का किसी को इजाजत ही नहीं हैगी।
0: नहीं है कि
1: इतने
0: जी
1: एक नहीं दो नहीं तीन नहीं 10 10 15 15 पोकलैंड चल रही है जी, बिच
0: बिल्कुल
1: गिनती
0: है
1: नहीं
0: जी,
1: तुसी कर सकते।
0: बिल्कुल है जी
1: और जबकि जितों ये रेता चक्या जाता उतो 4 या 5 किलोमीटर तक
0: जी
1: वो थाने वाले की कर रहे पूछा जाए ना
0: जी बिल्कुल है। नहीं डीसी साहब कितने
1: वो
0: ने, जिले
1: सारा
0: दे
1: ये
0: पूरे
1: पैसा।
0: इंचार्ज ने अगले, वो तो किसी नु भी खिंच सकते हैं जी, उन्हां दी अक्खां थल्ले ही हो रहा सारा कुछ फिर तां। उस तो वड्डा कौन ऑफिसर है जी जिले दा।
1: तुसी हुण देखियो जी, मैं तां परमात्मा ना करे अपने इस इलाके नूं पानी दी मार झलनी पवे, पर
0: जी
1: जदों दोबारा हुण बरसातां शुरू होईयां इह पानी पिंड पिंड बढ़ूगा जी आके दोबारा फेर।
0: जी बिल्कुल है जी
1: और दूसरी गल अपने इस इलाके च बहुत मशहूर गोताखोर ने कमलप्रीत सैनी जी, शायद तुसी जानते हो।
0: नाम सुनिया सुनिया थोड़ा है जी। हाँ जी
1: हाँ जी, ये वीडियो अक्सर पाते रहते हैं। कमलप्रीत सैनी जी के पिंड के विच ये रात नूं माइनिंग कर रहे थे गैर कानूनी,
0: जी
1: वो वीर ने अड्डिया चक के जोर ला लिया, थाने च रिपोर्टा दे दे के भाई इन्हां नूं रोको साडे पिंड दा नुकसान कर रही है, पर
0: जी
1: किसी पुलिस ने कोई कार्रवाई नहीं की।
0: जी
1: उल्टा हरजोत बैंस दा माफिया इकट्ठा होया सी, वो मुंडे नूं कुट के चंगी तरह सिर सुर खोल के रोड के उपर सुट के गए हैं।
0: मंदभागा जी, की कह सकते हैं,
1: ये
0: कितने
1: आपां
0: लोग बैठे ने जी।
1: बदला मांगते हैं
0: जी नहीं जी नहीं जी
1: मुड़ के हम स्टेज पे अज आ पीर बोलिया जेड़े आपां पिंड दी हुणी खबर
0: हाँ जी हाँ जी हाँ
1: उस
0: जी
1: पीर नूं रात नूं उस इन्नी गल बोलण पिछे चक के कुट मार कीती होनी थाने च। उस तों बाद
0: जी
1: पिंड वाले चलो पिंड वाले करीब दे लायक ने जी जेड़े नाल खड़ के अपना
0: जी
1: बंदा छड़ा के लै गए।
0: जी
1: सारी स्टेजा इन्हां दी बलजिंदर पास्टर वांगू ना पहले सेट हुंदियां ने वी फलाणा ए सवांग करूगा धमकाणा ए सवांग करूगा।
0: जी बिल्कुल है बिल्कुल है।
1: जिस सरकार के विच बोलने की आजाद बोलने की अपने पक्ष रखने की अपने पिंड की कोई
0: जी
1: रिक्वेस्ट रखने की आजादी है, फिर डेमोक्रेसी की गल करते हैं। ये
0: बिल्कुल है बिल्कुल है, दिखावे
1: डेमोक्रेसी तो धक्के शाह
0: दी
1: या
0: है जी
1: डिक्टेटरशिप है सर।
0: बिल्कुल है जी
1: मेरी तो थोनू यही बेनती है जी,
0: जी
1: अपना इधर इलाके के लोगों को भी जागरूक करता है ना जिन्ना मेरा जोर बनता है।
0: नहीं
1: मैं
0: बहुत वादिया
1: काफी
0: अपना
1: बार
0: लगा
1: इतो वीडियो
0: जी
1: बना बना के पंजाब के नामी पत्रकारां नूं भेज चुके हैं जी, आ देखो जी किन्ने टिप्पर चल रहे हैं, तुसी हैरान मनोगे उसे
0: जी
1: माइनिंग वाले जी गिट्टी भी खड़ रही है, उन्हें पूरे माइनिंग चल रही है जी। दसो
0: बिल्कुल है जी बिल्कुल हो रहे हैं जी बिल्कुल है जी,
1: माइनिंग वाले भी उत्थे खड़े हैं जी और टिप्परां दी कतारां बड़ियां हो गई, मैं
0: पहाड़ा दे
1: हैरान मानता हूं
0: पहाड़ा दे
1: कि
0: पहाड़ खा गए
1: कड़के
0: जी बिल्कुल है जी
1: पहाड़ा चो दरिया कोई नहीं छड़िया जी। तुसी एक
0: बिल्कुल
1: देखो
0: है जी
1: जिवें सिद्धू साहब कहते हैं तेलंगाना साइड 1 या 2 नहरां ने, उन्हां विचों किन्ना प्रॉफिट लेके आ रहे हैं अपने सूबे वास्ते।
0: जी जी
1: ਤੇ ਆਪਣੇ ਕੋਲ ਤਾਂ ਤਿੰਨ ਤਿੰਨ ਨੇ, ਆਪਾਂ ਫੇਰ ਵੀ ਪ੍ਰੋਫਿਟ ਨੀ ਲੈ ਕੇ
0: ਆ ਰਹੇ, 40-50 ਹਜ਼ਾਰ ਕਰੋੜ
1: ਦੀ ਮਾਈਨਿੰਗ ਕੀਤੀ ਹੈ ਜੀ ਇਹਨਾਂ ਨੇ 4.5-5 ਸਾਲਾਂ ਚ, ਪਰ ਖਜ਼ਾਨੇ ਦੇ ਵਿੱਚ ਕਿੰਨਾ ਪਾਇਆ? 10-15 ਕਰੋੜ ਰੁਪਇਆ। 20,000 ਕਰੋੜ ਸਾਲਾਨਾ ਦੀ ਗੱਲ ਕਰਦੇ ਸੀਗੇ ਜੀ
0: ਜੀ ਬਿਲਕੁਲ ਹੈ ਜੀ।
1: ਤੇ ਉਹ 20,000 ਇਹਨੂੰ ਕੋਈ ਪੁੱਛਣ ਵਾਲਾ ਹੀ ਨੀ ਹੈ ਜੀ, ਕੋਈ ਸਿਸਟਮ ਹੀ ਨੀ ਹੈ।
0: ਬਿਲਕੁਲ ਬਿਲਕੁਲ,
1: ਇਹ ਸਮਝ ਪਤੇ ਕੀ ਆਪਣੀ ਗੁਮਤੀ ਧਿਰ ਜਿੰਨੀ ਬੈਠੀ ਹੈ ਉਹ ਕੋਈ ਮਤਲਬ ਲੌਜੀਕਲੀ ਗੱਲ ਉੱਪਰ ਕੋਈ ਇਹਨਾਂ ਨੂੰ ਰੋਕ ਹੀ ਨੀ ਸਕਦੇ, ਨਾ ਇਹਨਾਂ ਨੂੰ ਕੋਈ ਇਹਨਾਂ ਦਾ ਸਾਹਮਣਾ ਕਰਦੇ ਆ ਉਸ ਗੱਲ ਨੂੰ ਲੈ ਕੇ। ਉਹ ਬਸ ਅੱਜ ਖਾਲੜਾ ਜੀ
0: ਜੀ ਓਪੋਜੀਸ਼ਨ ਆਪਣੀ ਨਾ ਘੇਰ ਰਹੀਆਂ ਇਹਨਾਂ ਮੁੱਦਿਆਂ ਦੇ ਉੱਤੇ, ਉਹਨਾਂ ਦਾ ਵੀ ਕਿਤੇ ਨਾ ਕਿਤੇ ਆਪਸ ਦੇ ਵਿੱਚ ਸਾਰਾ ਰਲੇਵਾਂ ਹੈਗਾ ਹੈ ਜੀ।
1: ਉਹਨਾਂ ਨੇ ਦੇਖੋ ਜੀ ਓਪੋਜੀਸ਼ਨ ਦਾ ਕੰਮ ਤਾਂ ਇਹ ਹੈ ਵੀ ਹੁਣ ਉਹਨਾਂ ਨੇ ਨਵਾਂ ਮੁੱਦਾ ਲੱਭ ਲਿਆ ਵੀ ਖਾਲੜਾ ਜੀ ਦੀ ਫਿਲਮ ਆ
0: ਜੀ,
1: ਸਰਕਾਰ ਨੇ ਬੈਨ ਕਰ ਦਿੱਤੀ, ਇਹਨਾਂ ਦਾ ਸਾਰਾ ਸਾਰੀ ਲੋਕਾਂ ਦਾ ਧਿਆਨ ਫਿਲਮ ਵੱਲ ਲਾ ਦਿੱਤਾ। ਵੈਸੇ ਤਾਂ ਯਾਰ ਆਪਣੇ ਨਾ ਵੈਸੇ ਪੰਜਾਬ ਦੀ ਤ੍ਰਾਸਦੀ ਹੈ
0: ਵੀ
1: ਜਿੰਨੇ ਜਲਦੀ ਆਪਣੇ ਲੋਕ ਤੱਤੇ ਹੁੰਦੇ ਨੇ ਉਨੀ ਜਲਦੀ ਠੰਡੇ ਵੀ ਹੋ ਜਾਂਦੇ।
0: ਬਿਲਕੁਲ ਹੈ ਜੀ, ਦਰੁਸਤ ਹੈ ਜੀ।
1: ਠੀਕ ਹੈ ਜੀ, ਇਹ ਯਾਦ ਨੀ ਰੱਖਦੇ ਖਾਲੜਾ ਜੀ ਕੋਈ ਬਹੁਤੀ ਪੁਰਾਣੀ ਸ਼ਹਿਰ ਨੀ ਹੈ, ਦੁਨੀਆਂ ਕਰਦੀ ਚਾਰਦੀ ਉਹਨਾਂ ਨੇ ਕੁਛ ਕੀਤਾ, ਆਪਣੇ ਲਈ ਤਾਂ ਨੀ ਕੀਤਾ ਸੀ, ਤੁਹਾਡੇ ਲਈ ਮੇਰੇ ਲਈ ਤਾਂ ਨੀ ਕੀਤਾ, ਸਾਰੀ ਦੁਨੀਆਂ ਲਈ ਕੀਤਾ, ਜਿੰਨੇ ਆਪਣੇ ਪੰਜਾਬੀ ਸਾਰੇ ਲਈ ਕੀਤਾ।
0: ਬਿਲਕੁਲ ਹੈ ਜੀ,
1: ਬਾਕੀ ਸਰਕਾਰਾਂ ਨੂੰ ਵੀ ਪਤਾ ਵੀ 94-95 ਚ ਕੀ
0: ਕੁਝ ਹੋਇਆ,
1: ਅੱਜ ਇਹਨਾਂ ਨੂੰ ਹਰੇਕ ਪੁੱਤਾਂ ਦਾ ਅਰਦਾਸਾਂ ਕਰਨ ਚੇਤੇ ਆਈਆਂ ਨੇ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਉਦੋਂ ਕੀ ਗੱਲ ਫਿਰ ਆਪਣੇ ਪੰਜਾਬੀਆਂ ਨੇ, ਹੋਰ ਦੇਖੋ ਜੀ ਆਪਣੇ ਬੀਬੀ ਖਾਲੜਾ ਜੀ ਚੋਣਾਂ ਚ ਖੜੇ ਨੇ
0: ਜੀ,
1: ਉਹਨਾਂ ਨੂੰ ਵੀ
0: ਹਰਾਤਾ ਜੀ ਬਿਲਕੁਲ। ਬਹੁਤ ਵਧੀਆ ਤੁਹਾਡੇ ਵਿਚਾਰ ਨੇ, ਜੁੜਿਆ ਕਰੋ ਜਰੂਰ, ਗੱਲਬਾਤ ਕਰਿਆ ਕਰੋ। ਥੈਂਕ ਯੂ, ਸ਼ੁਕਰੀਆ ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਜੀ ਆਪਣੇ ਨਾਲ ਗੁਰੀਮਾਨ ਬਾਈ ਜੀ ਜੁੜੇ ਸੀ ਜੀ, ਤੇ ਗੱਲਬਾਤ ਕਰਕੇ ਗਏ ਨੇ ਰੋਪੜ ਏਰੀਏ ਦੀ ਸਾਰੀ। ਤੇ ਹਾਂਜੀ ਸੈਣੀ ਸਾਹਿਬ ਤੇ ਆਪਣੇ ਔਜਲਾ ਸਾਹਿਬ ਸਵਾਗਤ ਹੈ ਜੀ।
2: ਜਿਹੜਾ ਅਸੀਂ ਛੋਟੇ ਛੋਟੇ ਟੁਕੜਿਆਂ ਦੇ ਲੱਗ ਕੇ ਆਪਦੇ ਆਪ ਨੂੰ ਬਸ ਖਾਈਏ ਵੀ ਮੇਰਾ ਚੱਲ ਰਿਹਾ ਕੰਮ ਜੱਕਾ,
0: ਬਿਲਕੁਲ
2: ਕੌਣ ਮਰਦਾ ਕੌਣ ਡੁੱਬਦਾ ਕੌਣ ਸੜਕਾਂ ਤੇ ਕਿੰਨੀ ਮੌਤ ਹੁੰਦੀ ਆ, ਕੋਈ ਕਦੇ ਕਿਸੇ ਦਾ ਧਿਆਨ ਆਉਂਦਾ ਪੰਜਾਬ ਨੂੰ ਨਾ 16 ਘੰਟਿਆਂ ਦੇ ਵਿਚ ਦੋ ਚੀਜ਼ਾਂ ਨੇ ਲੈ ਲਿਆ, ਜਿਵੇਂ ਰਾਜਨ ਜੀ ਗੱਲਾਂ ਕਰਦੇ ਸੀ, ਤੇ ਜਿਨ੍ਹਾਂ ਨੇ ਵਿਚਾਰਿਆਂ ਨੇ ਠੇਕੇ ਲਏ ਹੋਏ ਨੇ ਉਹਨਾਂ ਨੂੰ ਦਿਨੇ ਮਾਰ ਲਿਆ ਰਿਸ਼ਵਤ ਨੇ
0: ਜੀ,
2: ਤੇ ਜਿਹੜੇ ਵਿਹਲੇ ਨੇ ਉਹਨਾਂ ਨੂੰ ਪੰਜਾਬ ਵਾਲੇ ਸ਼ਾਮ ਵਾਲੇ ਠੇਕਿਆਂ ਨੇ ਮਾਰ ਲਿਆ, ਪੰਜਾਬ ਦਾ ਠੇਕਿਆਂ ਜੇ ਅਲਝ ਗਿਆ ਜੀ।
0: ਦੇਖੋ ਆਪਣੇ ਉਹਨਾਂ ਨੂੰ ਰਾਜੇਵਾਲ ਸਾਹਿਬ ਨੂੰ ਵੀ ਅਪੀਲ ਕਰਨੀ ਪਈ, ਭਾਈ ਚੰਡੀਗੜ੍ਹ ਦਾਰੂ ਚਾਹੇ 100 ਰੁਪਇਆ 200 ਰੁਪਇਆ ਸਸਤੀ ਮਿਲ ਜਾਏਗੀ, ਪਰ ਦਿਮਾਗ ਨਾ ਖਰਾਬ ਕਰੋ ਆਪਣਾ, ਕਲੋਣੀ ਪੈ ਗਈ ਉਹਨਾਂ ਨੂੰ ਵੀ।
2: ਕਿਸਾਨ ਕੋਈ ਗਏ ਹੋਏ ਸੀ ਉੱਥੇ, ਕੁਛ ਸਮਥਿੰਗ ਸੀ ਉੱਥੇ, ਕਿਵੇਂ ਇੱਕ ਠੇਕੇ ਮੂਹਰੇ ਮਤਲਬ ਲਾਈਨਾਂ ਲੱਗੀਆਂ ਹੋਈਆਂ।
0: ਬਿਲਕੁਲ ਹੈ ਜੀ, ਉਹ ਸਸਤੀ ਮਿਲਦੀ
2: ਸਾਡੇ ਹਾਲਾਤ ਨੇ। ਤੇ ਇੱਕ ਨਾ ਜਿਵੇਂ ਬਾਈ ਜੀ ਦੱਸ ਕੇ ਰਹੇ ਵੀ ਜਿੰਨੇ ਅਸੀਂ ਗਰਮ ਹੁੰਦੇ ਹਾਂ ਅਸੀਂ ਠੰਡੇ ਹੋ ਜਾਂਦੇ ਹਾਂ
0: ਜੀ,
2: ਇੱਕ ਨਾ ਕੋਈ ਸਾਡੀ ਪੀੜ੍ਹੀ ਦੇ ਵਿੱਚ ਕਿਸੇ ਬਜ਼ੁਰਗ ਨੇ ਕੋਈ ਚੰਗਾ ਕੰਮ ਕੀਤਾ ਹੋਵੇ, ਅਸੀਂ ਉਸ ਬਜ਼ੁਰਗ ਦੀ ਅੱਖ ਨਾਲ ਸਾਰੀ ਗਾਂਹ ਵਾਲੀਆਂ ਦੋ ਪੀੜ੍ਹੀਆਂ ਨੂੰ ਦੇਖੀ ਜਾਂਦੇ।
0: ਬਿਲਕੁਲ,
2: ਬਾਬਾ ਬੜਾ ਮਾਨਦਾਰ ਸਰਪੰਚ ਸੀ ਵੀ ਬੜੇ ਵਧੀਆ, ਇਹਨਾਂ ਨੂੰ ਬਣਾਓ।
0: ਬਿਲਕੁਲ,
2: ਉਹ ਭਾਈ ਇਹਦਾ ਬਾਬਾ ਸੀ, ਇਹ ਕੀ ਹੈ ਇਹਦੇ ਬਾਰੇ ਵੀ ਸੋਚੋ ਨਾ
0: ਜੀ।
2: ਮਾਸਟਰ ਚੰਗੇ ਹੁੰਦੇ ਨੇ, ਮਾਸਟਰ ਦਾ ਮੁੰਡਾ ਦੇਖ ਲਿਆ
0: ਜੀ, ਨਾਲੇ ਦੇਖੋ ਕੋਈ ਅਨਹੋਣੀ ਹੋ ਜਾਂਦੀ ਹੈ ਅਖੇ ਜੀ ਇਹਨੂੰ ਸਰਕਾਰੀ ਨੌਕਰੀ ਦੇ ਦਿਓ, ਉਹ ਯਾਰ ਜਿਹੜਾ ਸਾਡਾ ਬੇੜਾ ਹੀ ਗਰਕ ਇਹਨਾਂ ਚੀਜ਼ਾਂ ਨੇ ਕੀਤਾ ਹੈ, ਵੀ ਜਿਸ ਅਹੁਦੇ ਦੇ ਉੱਤੇ ਜਿਸ ਪ੍ਰੋਫੈਸ਼ਨ ਦੇ ਵਿੱਚ ਬੰਦਾ ਚਾਹੀਦਾ।
2: ਕਤਲ ਤਾਂ ਤੁਹਾਡੇ ਸਿਸਟਮ ਨੇ ਕੀਤਾ
0: ਕੀਤਾ ਬਿਲਕੁਲ,
2: ਸਿਸਟਮ ਨੇ ਕਤਲ ਕੀਤਾ, ਸੜਕ ਚੰਗੀ ਨੀ, ਸੜਕ ਟੁੱਟਣ ਕਰਕੇ ਉਹਦੀ ਮੌਤ ਹੋ ਗਈ, ਐਕਸੀਡੈਂਟ ਚ ਮੌਤ ਹੋ ਗਈ, ਜਾਂ ਸ਼ਰਾਬ ਦੇ ਉੱਪਰ ਕੰਟਰੋਲ, ਜਾਲੀ ਸ਼ਰਾਬ ਤੇ ਸ਼ਰਾਬ ਪੀ ਕੇ ਮਰ ਗਏ, ਤੇ ਸਿਸਟਮ ਚ ਘਾਟ।
0: ਬਿਲਕੁਲ ਜੀ,
2: ਹਾਂਜੀ, ਫਿਰ ਅੱਗੇ ਦੇਖ ਲੋ ਬਾਦਲਾਂ ਦੀ ਬਾਅਦ ਚੋ ਜਨਾਨੀ ਮਰੀ ਸੀ ਤੇ ਨੌਕਰੀ ਬਸ ਪ੍ਰਾਈਵੇਟ ਬੱਸ ਥੱਲੇ, ਕੀ ਉੱਥੇ ਹੈ ਕੋਈ ਗੱਲ?
0: ਬਿਲਕੁਲ ਹੈ ਜੀ,
2: ਸਰਕਾਰੀ ਮਾਨ ਸਾਹਿਬ ਦੇ ਬੀਐਮਡਬਲਯੂ ਕਿੱਥੇ ਗਈ
0: ਕਿੱਥੇ ਗਈ ਜੀ, ਤੁਹਾਡੇ ਲਾਗੇ ਦੇਖੋ ਖੰਨਾ ਜਾਂ ਆਪਣੇ ਗੋਇੰਦਵਾਲ ਸਾਹਿਬ ਗੱਲ ਕਰ ਲਈਏ, ਕਿੰਨਾ ਉੱਥੇ ਵਪਾਰ ਹੁੰਦਾ ਸੀ ਲੋਹੇ ਦਾ ਸਾਰਾ ਕੁਝ, ਫੈਕਟਰੀਆਂ ਅਜੇ ਵੀ ਉਸੇ ਤਰ੍ਹਾਂ ਖੜੀਆਂ ਨੇ, ਕੰਗਾਲ ਬਣ ਗਏ ਨੇ, ਕੀ ਉਹਨਾਂ ਦੇ ਲਈ ਕੁਝ ਕੀਤਾ, ਕਿਉਂ ਨੀ ਕਰ ਰਹੇ ਜੀ?
2: ਪਰ ਜਰਗ ਰੋਡ ਤੋਂ ਜਿਹੜੀ ਮਤਲਬ ਜਿਹੜੇ ਸਾਡੇ ਘਰ ਨੂੰ ਰੋਡ ਜਾਂਦੇ ਗੇਟ ਬਣਿਆ ਹੈ
0: ਜੀ,
2: ਤੁਸੀਂ ਮੇਰੇ ਕੋਲ ਮੂਵੀ ਮੈਂ ਸਾਂਝੀ ਵੀ ਕਰੀ ਤੁਹਾਡੇ ਨਾਲ, ਉਹ
0: ਜੀ
2: ਆਪਣੇ ਪੰਨੂ ਨੇ ਉਹ ਸੜਕ ਬਣਾਈ ਸੀਗੀ
0: ਜੀ
2: ਪਲਾਸਟਿਕ ਦੀ,
0: ਹਾਂਜੀ
2: ਮੇਰੇ ਕੋਲ ਅਜੇ ਵੀ ਮੂਵੀ ਸਾਂਭੀ ਪਈ ਹੈ, ਮੈਂ ਫੇਰ ਭੇਜ ਦੂ ਤੁਹਾਨੂੰ। ਉਹ ਕਹਿੰਦਾ ਪੰਜਾਬ ਦੀ ਪਹਿਲੀ ਪਲਾਸਟਿਕ ਸੜਕ ਸੀ, ਤਜਰਬਾ ਕੀਤਾ ਜੀ
0: ਜੀ।
2: ਉਹ ਮੈਂ ਬਹੁਤ ਗਹਿਰੀ ਪੁੱਛਿਆ, ਬਹੁਤ ਵਧੀਆ ਸੜਕ ਬਣੀ ਹੋਈ ਆ ਪਲਾਸਟਿਕ ਨਾਲ ਭਰਗਾ ਕੇ
0: ਉਹਨਾਂ ਦੇ। ਔਜਲਾ ਸਾਹਿਬ ਆਪਣੇ ਵੀ ਇੱਥੇ ਇਹੀ ਕਰਦੇ ਆ, ਕਿਉਂਕਿ ਪਲਾਸਟਿਕ ਨੂੰ ਯੂਜ ਕਰਦੇ ਆ, ਪੁਰਾਣਾ ਓਇਲ ਜਿਹੜਾ ਖਾਣ ਵਾਲਾ ਉਹ ਯੂਜ ਕਰਦੇ ਆ, ਤੇ ਉਹਦੇ ਨਾਲ ਨਾ ਜਿਹੜਾ ਹਾਰਡਨੈਸ ਘੱਟ ਜਾਂਦੀ ਹੈ, ਨਾਲ ਟਾਇਰ ਵੀ ਘੱਟ ਖਾਂਦੀ ਹੈ, ਤੇ ਆਵਾਜ਼ ਵੀ ਘੱਟ ਆਉਂਦੀ ਆ ਗੱਡੀ ਚ ਬੈਠਿਆਂ ਨੂੰ, ਸਾਊਂਡ ਜਿਹੜਾ ਆ
2: ਬਹੁਤ ਵਧੀਆ।
0: ਹਾਂਜੀ
2: ਬਹੁਤ ਵਧੀਆ ਸੜਕ ਬਣੀ ਹੋਈ ਹੈ, ਵਧੀਆ ਉਹੀ ਉਹ ਪਈ ਹੈ।
0: ਹਾਂਜੀ
2: ਤੇ ਉਹ ਪਲਾਸਟਿਕ ਕਿੰਨਾ ਪਲਾਸਟਿਕ ਰੁਲਦਾ ਫਿਰਦਾ
0: ਰੁਲਦਾ ਫਿਰਦਾ ਬਿਲਕੁਲ ਬਿਲਕੁਲ
2: ਪਤਾ ਨੀ, ਜਿਹੜੀ ਉਹਦਾ ਆਪਦੇ ਬਿਆਨ ਨੇ ਪਹਿਲਾਂ ਬੋਲਦਾ ਵੀ ਪੰਜਾਬ ਦੇ ਵਿੱਚ ਅਸੀਂ ਪਹਿਲੀ ਸੜਕ ਬਣਾਈ ਹੈ
0: ਜੀ ਜੀ ਜੀ।
2: ਤੋ ਅਸੀਂ ਇਹ ਜਿਹੇ ਤਜਰਬੇ ਕਿਉਂ ਨੀ ਕਰਦੇ ਹੈਗੇ?
0: ਬਿਲਕੁਲ
2: ਗੱਲ ਤਾਂ ਇਹ ਹੈ ਕਿ ਪਹਿਲਾਂ ਟੈਂਡਰ ਕਿਹਨੂੰ ਦੇਣਾ ਹੈ, ਤੇ ਉਹ ਜੋ ਕੀ ਖਾਣਾ, ਕਿੰਨੇ ਖਾਣ ਵਾਲੇ ਨੇ, ਫਿਰ ਭਾਈ ਯਾਰ ਕਿੰਨਾ ਕੁ ਅਗਲੇ ਕੋਲ ਰਹਿ ਗਿਆ, ਉਹ ਤਾਂ ਉਹਦੇ ਵਿੱਚ ਰੇਤਾ ਹੀ ਪਾਊਗਾ, ਫਿਰ ਹੁਣ ਸੀਮੈਂਟ ਥੋੜੋ ਪਾਊਗਾ ਫਿਰ।
0: ਬਿਲਕੁਲ
2: ਜਦੋਂ ਕੋਈ ਛੱਡਿਆ ਤੁਸੀਂ ਕੋਈ ਹੈ ਨੀ,
0: ਛੱਡਿਆ
2: ਨਿਚੋੜ ਤਾਂ ਤੁਸੀਂ ਪਹਿਲਾਂ ਹੀ ਲਿਆ। ਕੋਈ ਵੀ ਚੀਜ਼ ਇਹ ਜਿਹੜੇ ਜਿਹੜੇ ਜਿੰਨੇ ਸਿਆਸੀ ਲੋਕ ਨੇ ਇੱਕ ਇੰਸ਼ੋਰੈਂਸ ਦੀ ਇੱਕ ਅੰਬਰੈਲਾ ਇੰਸ਼ੋਰੈਂਸ, ਇਹ ਸਾਰਿਆਂ ਦੇ ਉੱਪਰ ਆ ਕੇ ਬਹਿ ਗਏ, ਹਰ ਚੀਜ਼ ਇਹਨਾਂ ਨੇ ਕੰਟਰੋਲ ਕਰ ਲਈ, ਇਹਨਾਂ ਨੂੰ ਦਿੱਤੇ ਬਿਨਾਂ ਤੁਸੀਂ ਗਾਹਾਂ ਤੁਰੇ ਨੀ ਸਕਦੇ,
0: ਤੁਰ ਨੀ ਸਕਦੇ ਜੀ ਬਿਲਕੁਲ।
2: ਹੁਣ ਬਾਈ ਜੀ ਦੱਸ ਕੇ ਹਟਿਆ, ਤੁਸੀਂ ਉਹਨਾਂ ਨੂੰ ਪੁੱਛਦੇ ਓਪੋਜੀਸ਼ਨ ਤਾਂ ਵਿਚਾਰੀ ਲੱਗੀ ਹੋਈ ਹੈ ਵੀ ਗਾਹਾਂ ਨੂੰ ਸਰਕਾਰ ਕਿਵੇਂ ਬਣੂਗੀ,
0: ਕਿੱਦਾਂ ਬਣੂਗੀ ਜੀ।
2: ਪੰਜਾਬ ਦਾ ਆਟੋ ਤੇ ਚੱਲ ਰਿਹਾ, ਆਟੋ ਪਾਇਲਟ ਤੇ ਲੱਗਿਆ,
0: ਨਾਲੇ ਮੁੱਦਿਆਂ ਦੇ ਉੱਤੇ ਬੋਲਣਗੇ ਤਾਂ ਸਰਕਾਰ ਬਣੂਗੀ। ਔਜਲਾ ਸਾਹਿਬ ਜੇ ਕਰਨੀ ਆ ਤਾਂ ਗੱਲ ਮੁੱਦਿਆਂ ਦੀ ਕਰੋ ਨਾ।
2: ਡੇਢ ਮਹੀਨਾ ਹੋ ਗਿਆ, ਡੇਢ ਮਹੀਨਾ ਹੋ ਗਿਆ, ਕਾਂਗਰਸ ਦਾ ਆਪਦਾ ਹੀ ਕਲੇਸ਼ ਹੈ
0: ਜੀ ਬਿਲਕੁਲ।
2: ਦੱਸੋ ਤੁਸੀਂ ਕਿੰਨਾ ਕੁ ਪੰਜਾਬ ਦਾ ਫਿਕਰ ਹੈ ਉਹਨਾਂ ਨੂੰ, ਉਹਨਾਂ ਨੂੰ ਤਾਂ ਇਹ ਲੱਗਿਆ ਇਹ ਮੈਨੂੰ ਬਣਾ ਦੇਣ, ਦੂਆ ਕਹਿੰਦਾ ਮੈਨੂੰ ਬਣਾ ਦੇਣ, ਤੀਆ ਕਹਿੰਦਾ ਜੀ ਇਹਨੂੰ ਬਣਾ ਦੇਣ ਮੈਨੂੰ ਤਿੰਨ ਟਿਕਟ ਦਵਾ ਦੂਗਾ ਇਹ। ਗੱਲ ਇੱਥੇ ਪੰਜਾਬ ਦੀ ਇੱਥੇ ਖੜੀ ਹੈ ਕਾਂਗਰਸ ਦੀ, ਕਾਲੀ ਵਿਚਾਰੇ ਉਹ ਬੌਂਦਲੇ ਫਿਰਦੇ ਨੇ, ਜਿਵੇਂ ਮਾਸਟਰ ਦੋ ਥੱਪੜ ਮਾਰ ਦਿੰਦਾ ਸੀ ਆਪਣੇ ਸਵੇਰੇ, ਉਹ ਟੀ ਟੀ ਕੰਨ ਕਰੀ ਜਾਂਦਾ ਸੀ, ਪਤਾ ਨੀ ਲੱਗਦਾ ਨੀ ਰਾਜਾ ਜਾਂਦਾ ਸੀ, ਕਾਲੀ ਓਕਣ ਫਿਰੀ ਜਾਂਦੇ ਨੇ ਬੌਂਦਲੇ।
0: ਬਿਲਕੁਲ ਹੈ ਜੀ,
2: ਉਹ ਇਹੋ ਜਿਹੇ ਮੁੱਦੇ ਛੇੜਦੇ ਨਾਲ ਅਰਦਾਸ ਕਰਾਤੀ
0: ਜੀ।
2: ਹਾਂਜੀ 31 ਸਾਲ ਹੋ ਗਏ ਤੇ ਅੱਜੇ ਲੋੜ ਪਈ ਅਰਦਾਸ ਦੀ?
0: ਨਹੀਂ ਮੇਰੇ ਮਨ ਚ ਆਇਆ ਸੀ ਪਹਿਲਾਂ, ਮੈਂ ਕਹਿਣ ਲੱਗਿਆ ਸੀ ਭਈ ਰੂਹਾਂ ਜਿਹੜੀਆਂ ਭਟਕਦੀਆਂ ਸੀਗੀਆਂ ਉਹ ਹੁਣ ਸ਼ਾਂਤ ਹੋ
2: ਜਾਣਗੀਆਂ,
0: ਕਿਹਨਾਂ ਦੇ ਆ ਕੇ ਬੈਠੀਆਂ ਨੇ ਰੂਹਾਂ, ਉਹ ਕਿਸੇ ਨੂੰ ਤੰਗ ਪਰੇਸ਼ਾਨ ਕੀਤਾ ਉਸ ਸਮੇਂ ਦੇ ਵਿੱਚ?
2: ਮੈਂ ਅੱਜ ਇੰਟਰਵਿਊ ਸੁਣਦਾ ਸੀ ਖਾਲੜਾ ਸਾਹਿਬ ਦੇ ਭਰਾ ਦੀ
0: ਜੀ,
2: ਉਹ ਕਹਿੰਦਾ ਜੀ ਵੀ ਜਦੋਂ ਸੁਪਰੀਮ ਕੋਰਟ ਅਸੀਂ ਰਿਟ ਲਾਈ ਤਾਂ ਕਾਂਗਰਸ ਸਰਕਾਰ ਨੇ ਜਾਂ ਭੱਠਲ ਦੀ ਹੋਣੀ ਹੈ ਜਾਂ ਹਰਤਾਲ ਪੜਾੜ ਦੀ ਹੋਣੀ ਹੈ ਜਿਹਦੀ ਹੋਣੀ, ਉਹਨਾਂ ਨੇ ਤੁਰੰਤ ਹੁਕਮ ਕਰਤੇ ਵੀ ਜਿੰਨੇ ਪੁਲਿਸ ਅਫਸਰਾਂ ਦੇ ਨੌ ਜਣਿਆਂ ਦੇ ਨਾਂ ਨੇ ਵਿੱਚ, ਇਹਨਾਂ ਦੀ ਤੁਰੰਤ ਬਦਲੀ ਕੀਤੀ ਜਾਵੇ ਉੱਥੋਂ
0: ਜੀ।
2: ਕਹਿੰਦਾ ਉਹਨਾਂ ਦੀ ਬਦਲੀ ਹੋ ਗਈ ਜੀ, 97 ਜਾ ਗਈ ਸਾਡੀ ਸਰਕਾਰ ਪੰਥਕ
0: ਜੀ,
2: ਸਿੱਖ ਹਿੱਤਾਂ ਦੇ ਰਾਖੇ
0: ਜੀ,
2: ਇਹਨਾਂ ਨੇ ਉਹੀ ਬੰਦੇ ਫਿਰ ਉਸ ਉੱਥੋਂ ਉੱਥੇ ਲਾ ਦੇ।
0: ਬਿਲਕੁਲ ਹੈ,
2: ਕਹਿੰਦਾ ਜਦੋਂ ਬੰਦੇ ਲਾਏ ਮੈਂ ਤੇਜਾ ਸਿੰਘ ਸਮੁੰਦਰੀ ਹਾਲ ਚ ਜਿੱਥੇ ਪ੍ਰਧਾਨ ਦਾ ਦਫ਼ਤਰ ਹੁੰਦਾ ਹੈ
0: ਜੀ,
2: ਤਲਵੰਡੀ ਦੇ ਟੌੜਾ ਸਾਹਿਬ ਬੈਠੇ ਉੱਥੇ, ਕਹਿੰਦਾ ਮੈਂ ਉਹਨਾਂ ਕੋਲ ਗਿਆ, ਕਹਿੰਦਾ ਮੈਂ ਉਹਨਾਂ ਨੂੰ ਜਾ ਕੇ ਕਿਹਾ ਵੀ ਆਪਣੀ ਸਰਕਾਰ ਆ ਜੀ ਆ ਦੇਖੋ ਆ ਕੀ ਕਰਿਆ
0: ਜੀ।
2: ਕਹਿੰਦਾ ਟੌੜਾ ਸਾਹਿਬ ਕਹਿੰਦੇ ਵੀ ਤੁਹਾਨੂੰ ਕੌਣ ਕਹਿੰਦਾ ਆਪਣੀ ਸਰਕਾਰ
0: ਜੀ?
2: ਕਹਿੰਦਾ ਉਹਨਾਂ ਨੇ ਤਲਵੰਡੀ ਸਾਹਿਬ ਕਹਿੰਦੀ ਮੂਵ ਕਰਿਆ, ਕਹਿੰਦੇ ਤਲਵੰਡੀ ਸਾਹਿਬ ਆਪਣੀ ਸਰਕਾਰ ਹੈਗੀ? ਉਹ ਕਹਿੰਦੇ ਨਾ।
0: ਕੀ ਬਾਤ ਹੈ ਜੀ,
2: ਉਹਨਾਂ ਦਾ ਭਰਾ ਆਉਣੇ ਬੋਲ ਰਿਹਾ।
0: ਬਿਲਕੁਲ,
2: ਕਹਿੰਦਾ ਆਪਣੀ ਸਰਕਾਰ ਨੀ ਹੈਗੀ
0: ਜੀ,
2: ਫਿਰ ਇਨਸਾਫ ਕਿੱਥੋਂ ਮਿਲਣਾ ਸੀ?
0: ਉਹ ਚਾਹੇ ਆਪਣੀ ਸਰਕਾਰ ਹੈ ਚਾਹੇ ਦੁਸ਼ਮਣ ਦੀ ਸਰਕਾਰ ਹੈ, ਜਿਹੜਾ ਕੰਮ
2: ਮਾਣ ਹੁੰਦਾ ਨਾ ਜਿਹੜੀ ਇਹ ਗੱਲਾਂ ਕਰਕੇ ਤੁਸੀਂ ਆਏ ਹੋ, ਆਸ ਤਾਂ ਹੁੰਦੀ ਹੋ ਨਾ, ਜਿਹਨਾਂ ਦੇ ਮਰੇ ਸੀ ਉਹਨਾਂ ਨੂੰ ਤਾਂ ਆਸ ਸੀਗੀ ਨਾ
0: ਜੀ,
2: ਜਿਹਨਾਂ ਦੇ ਮਰੇ ਸੀ ਉਹਨਾਂ ਨੂੰ ਆਸ ਸੀ ਆ ਗਏ ਆਪਣੇ ਆ ਗਏ ਜਿਹੜੇ
0: ਜੀ,
2: ਲੱਗਦੇ ਆ ਵੀ ਹਸੈਸ਼ੀ ਹੋ ਇਹ ਨੇ।
0: ਬਿਲਕੁਲ ਹੈ,
2: ਹਿੰਦੂ ਸਿੱਖ ਭਾਈਚਾਰਾ ਬਣਾ ਕੇ ਰੱਖਣਾ ਜਿਹਨਾਂ ਨੇ ਹਮੇਸ਼ਾ ਹੀ,
0: ਬਿਲਕੁਲ ਹੈ,
2: ਮਤੀ ਰਹੇ ਨੇ ਹਰੇਕ ਭਾਸ਼ਣ ਸੁਣ ਲਓ
0: ਜੀ,
2: ਉਹ ਲਾਤੇ ਉੱਥੇ ਉਹਨਾਂ ਨੇ।
0: ਬਿਲਕੁਲ,
2: ਮੁੜ ਕੇ
0: ਨਾਲੇ ਦੇਖੋ ਔਜਲਾ ਸਾਹਿਬ, ਕੋਈ ਵੀ ਪਾਰਟੀ ਦੇ ਵਿੱਚ ਚਲੋ ਕੁਝ ਜਿਹੜੇ ਸੁਹਿਰਦ ਜਿਹੜੇ ਪੋਲੀਟੀਸ਼ਨ ਹੈਗੇ ਆ ਉਹ ਚਲੋ ਆਪਣੀ ਗੱਲ ਵੀ ਕਹਿੰਦੇ ਆ, ਜਿੱਦਾਂ ਅੱਜ ਕਾਲੀਆ ਸਾਹਿਬ ਚਾਹੇ ਉਹ ਬੀਜੇਪੀ ਨੂੰ ਬਿਲੋਂਗ ਕਰਦੇ ਆ, ਪੁਰਾਣੇ ਬੰਦੇ ਨੇ ਬੀਜੇਪੀ ਦੇ ਪੰਜਾਬ ਦੇ, ਉਹਨਾਂ ਨੂੰ ਵੀ ਇੱਕ ਸਾਈਡ ਲਾਈਨ ਖੁੰਜੇ ਲਾਈਨ ਲਾਇਆ ਹੋਇਆ, ਪਰ ਉਹਨਾਂ ਨੇ ਵੀ ਕਿਹਾ ਕਿ ਬਿੱਟੂ ਜੋ ਕੁਝ ਕਰ ਰਿਹਾ ਠੀਕ ਨਹੀਂ ਕਰ ਰਿਹਾ ਜੀ।
2: ਨਹੀਂ ਗਲਤ ਕਰ, ਉਹਨੂੰ ਰੋਕਦੇ ਨੀ, ਉਹ ਤਾਂ ਐ ਪਟਾ ਖੁੱਲਿਆ ਹੋਇਆ, ਮਤਲਬ ਤੁਸੀਂ ਬਲੀਵ ਨੀ ਕਰ ਸਕਦੇ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਉਹਨੂੰ ਖਾਣੀ ਇਹ ਹੈ ਕਿ ਵੀ ਮੈਂ ਇਕਣੇ ਭੌਂਕ ਭੂਕ ਕੇ ਬਾਬੇ ਵਾਲਾ ਕੰਮ ਜਿੰਨੀ ਕੁਰਸੀ ਉੱਥੇ ਤੱਕ ਪਹੁੰਚ ਜਾਊ, ਬਸ ਇੱਥੇ ਤੱਕ ਉਹਦੀ ਦਾ ਹੈ।
0: ਪਰ ਉਲਟਾ ਨੁਕਸਾਨ ਵੀ ਹੋ ਸਕਦਾ ਨਾ ਉਹਨਾਂ ਚੀਜ਼ਾਂ ਦਾ, ਇਹ ਵੀ ਤਾਂ ਧਿਆਨ ਚ ਰੱਖਣਾ ਚਾਹੀਦਾ ਨਾ।
2: ਤੁਸੀਂ ਕੀ ਕੀਤਾ, ਤੂੰ ਨੌਵੀਂ ਦਸਵੀਂ, ਨੌਵੀਂ ਚ ਪੜ੍ਹਦਾ ਸੀ ਦਸਵੀਂ ਚ,
0: ਬਿਲਕੁਲ
2: ਜਦੋਂ ਬਾਬਾ ਮੁੱਖ ਮੰਤਰੀ ਬਣ ਗਿਆ ਤੂੰ ਗਾਹਲੀ ਕਲਾਸ ਕੀਤੀ ਹੈ ਨੇ
0: ਨਾ ਮਿਲਿਆ ਸਾਰਾ ਕੁਝ ਬੜਿਆ
2: ਅਕੀਰਤ, 11ਵੀਂ ਚ ਪੜ੍ਹਦਾ ਸੀ
0: ਜੀ,
2: ਇਹਨਾਂ ਨੇ ਚੰਡੀਗੜ੍ਹ ਦੇ ਵਿੱਚ ਕਾਰਾਂ ਭੇਜੀਆਂ ਨੇ ਉੱਥੇ
0: ਜੀ
2: ਤੇ ਜਦੋਂ ਮੂਹਰੇ ਕੋਈ ਅੰਗਰੇਜ਼ੀ ਬੋਲਣ ਵਾਲਾ ਫਿਰ ਤਾਂ ਫਿਰ ਬੰਦਾ ਫੜ ਕੇ ਲੈ ਜਾਣਾ ਪੈਂਦਾ ਇਹਨਾਂ ਨੂੰ
0: ਜੀ, ਬਿਲਕੁਲ
2: ਇਹ ਤਾਂ ਮਤਲਬ ਰੋਟੀਆਂ ਸੇਕਦੇ ਨੇ ਲੋਕਾਂ ਨੂੰ, ਲੱਕੜਾ ਬਣਾਇਆ ਹੋਇਆ ਇਹਨਾਂ ਨੇ, ਰੋਟੀਆਂ ਸੇਕਦੇ ਨੇ ਆਪਣੀਆਂ ਬਸ,
0: ਬਿਲਕੁਲ ਹੈ ਜੀ ਬਿਲਕੁਲ,
2: ਤੇ ਆਪ ਜੈਡ ਸਿਕਿਉਰਿਟੀ ਲਈ ਹੋਈ ਹੈ
0: ਜੀ, ਬਿਲਕੁਲ ਹੈ,
2: ਅੱਗ ਤੁਸੀਂ ਪੰਜਾਬ ਚ ਲਾਉਣ ਲੱਗੇ ਹੋਏ ਹੋ ਲੋਕਾਂ ਨੂੰ,
0: ਬਿਲਕੁਲ ਹੈ।
2: ਆ ਫਿਲਮ ਚੱਲ ਗਈ, ਸਾਰੇ ਮੁੱਦੇ ਖਤਮ ਹੋ ਗਏ, ਫਿਲਮ ਆ ਗਈ ਜੀ ਬਸ,
0: ਬਿਲਕੁਲ ਹੈ।
2: ਕੱਲ ਕੋਈ ਹੋਰ ਬਣਾ ਦੇਣਗੇ, ਫਿਰ ਤਾਂ ਜਿਹੜੀ ਮਰਜ਼ੀ ਪਾਰਟੀ ਫਿਲਮ ਤਾਂ ਜਿਹੜੀ ਮਰਜ਼ੀ ਪਾਰਟੀ ਦੀ ਬਣਾ ਲਓ ਜੀ, ਸਭ ਨੇ ਕੀਤਾ ਹੋਇਆ,
0: ਬਿਲਕੁਲ ਹੈ ਜੀ।
2: ਇੰਨਾ ਸ਼ੁਕਰ ਹੈ ਜੀ ਇਹੀ ਫਿਲਮਾਂ ਬਣਦੀਆਂ, ਕਿਤੇ ਸੁੱਚਾ ਸਿੰਘ ਲਗਾ ਰਹੀ ਨੇ ਬਣਾਉਣ ਲੱਗ ਗਏ ਵੀ ਆਹ ਵੀ ਲੀਡਰ ਹੋਏ ਨੇ ਸਾਡੇ, ਹੋ ਸਕਦਾ ਇੱਧਰ ਵੀ ਤੁਰ ਪੈਣ, ਕੀ ਪਤਾ ਜੀ,
0: ਤੁਰ ਪੈਣ ਜੀ, ਬਿਲਕੁਲ ਬਿਲਕੁਲ ਹੈ ਜੀ,
2: ਉਹ ਵੀ ਹਰ ਹਰ ਹਰ ਲੀਡਰ ਦੀ ਪਈ ਹੈ
0: ਜੀ।
2: ਪੰਜਾਬ ਦਾ ਕੋਈ ਕਿਸੇ ਨੂੰ, ਮੈਨੂੰ ਇੱਕ ਵੀ ਬੰਦਾ ਕੋਈ ਫਿਕਰ ਕਰਦਾ ਦਿਖਾ ਦੋ, ਜਿਹੜੇ ਫਿਕਰ ਕਰਦੇ ਨੇ ਉਹਨਾਂ ਨੂੰ ਪੁੱਛਦੇ ਨੀ
0: ਜੀ,
2: ਜਿਹੜੇ ਲੌਜਿਕ ਨਾਲ ਗੱਲ ਕਰਦੇ ਨੇ ਉਹਨਾਂ ਨੂੰ ਪੁੱਛਦੇ ਨੀ,
0: ਨਾ ਜੀ ਨਾ ਜੀ, ਲੱਗਿਆ ਨੀ,
2: ਡੇਢ ਮਹੀਨਾ ਹੋ ਗਿਆ ਇੱਕ ਕਾਂਗਰਸ, ਕਿੰਨੇ ਮੁੱਦੇ ਲੰਘ ਗਏ, ਕੋਈ ਛੇੜਿਆ ਇਹਨਾਂ ਨੇ ਕਾਂਗਰਸ ਨੇ
0: ਨਾ,
2: ਆਪਦੇ ਭਵਿੱਖ ਦਾ ਫਿਕਰ ਹੈ ਵੀ ਕਿਵੇਂ ਜਗਾੜ ਲੱਗੇ ਤੇ ਕਿਵੇਂ ਫਿਰ ਸਾਡਾ ਲੋਟ ਆਵੇ ਬਸ,
0: ਬਿਲਕੁਲ ਬਿਲਕੁਲ
2: ਆਈ ਚੱਲੀ ਜਾਂਦਾ ਜੀ,
0: ਬਿਲਕੁਲ
2: ਜਿਹੜਾ ਬੋਲਦਾ ਦੇਖ ਲੋ ਮੁੰਡੇ ਨਾਲ ਕੀ ਹੋਇਆ, ਹਾਰ ਕੇ ਛਡਾ ਕੇ ਪਿੰਡ ਦੇ ਛਡਾ ਕੇ ਲਿਆਏ ਨੇ, ਗੱਲਾਂ ਇਹ ਕੀ ਕਰਦੇ ਨੇ ਤੇ ਕਰਦੇ ਕੀ ਨੇ ਇਹ,
0: ਬਿਲਕੁਲ ਦਿਖਾਣ ਨੂੰ ਹੋ ਰਿਹਾ ਨੇ, ਖਾਣ ਨੂੰ ਹੋ ਰਿਹਾ,
2: ਜਿੰਨਾ ਜਿੰਨਾ ਮਚਲਾ, ਜਿੰਨਾ ਮੈਂ ਹੁਣ ਬਿਆਨ ਕੱਕਾ ਲਾ ਦਿੰਦਾ ਵੀ ਜਿੰਨਾ ਉਹ ਇਹ ਸਪੀਕਰ ਆ ਕੋਈ ਹੈ ਨੀ, ਮੈਂ ਨਹੀਂ ਦੇਖਿਆ ਇੱਧਰ,
0: ਬਿਲਕੁਲ ਬਿਲਕੁਲ ਹੈ ਜੀ,
2: ਜਿਹੜਾ ਖੋਟਾ ਇਹਦੇ ਕੀ ਪਾਇਆ ਹੈ ਉੱਪਰ ਤੇ ਕਰਦਾ ਕੀ ਹੈ,
0: ਹੈਰਾਨੀ ਹੁੰਦੀ ਹੈ ਇਹਨਾਂ ਦੇ ਜਿਹੜੇ ਬਜ਼ੁਰਗ ਨੇ ਜਾਂ ਹੋਰ ਸਾਰਾ ਪਿਛੋਕੜਾ ਪਰਿਵਾਰ ਦਾ, ਉਹਨਾਂ ਨੂੰ ਵੀ ਮਤਲਬ ਕਿ ਕਹਿ ਸਕਦੇ ਆ ਕੀ ਕਹਿ ਸਕਦੇ ਆ, ਕੀ ਕਹੀਏ ਅੱਗੇ ਜੀ, ਸਮਝਣ ਵਾਲੇ
2: ਮੈਂ ਤੁਹਾਨੂੰ ਡਿਟੇਲ ਚ ਕੀ ਕਹਿ ਕੇ
0: ਲਾ ਦਿੱਤਾ ਜੀ,
2: ਮੈਂ ਸ਼ੁਰੂ ਚ ਕੀ ਕਹਿ ਕੇ ਹਟਿਆ,
0: ਬਿਲਕੁਲ
2: ਵੀ ਅਸੀਂ ਤਾਂ ਉਸੇ ਅੱਖ ਨਾਲ ਦੇਖੀ ਜਾਂਦੇ ਆ,
0: ਦੇਖੀ ਜਾਂਦੇ ਆ
2: ਵੀ ਫਲਾਨਾ ਫਲਾਨਾ ਸਰਪੰਚ ਹੁੰਦਾ ਸੀ ਵਧੀਆ ਸੀ ਇਹਨੂੰ ਬਣਾ ਦੋ, ਫਲਾਨਾ ਫਲਾਨਾ ਹੁੰਦਾ ਸੀ, ਫਲਾਨਾ ਚੇਅਰਮੈਨ ਰਿਹਾ ਜੀ, ਫਲਾਨਾ ਜੱਜ ਹੁੰਦਾ ਸੀ, ਇਹਨਾਂ ਨੂੰ ਜੱਜ ਜੱਜੇ ਕਹਿਣ ਲੱਗ ਗਏ, ਸਾਰੇ ਜੱਜ ਥੋੜੋ ਨੇ,
0: ਬਿਲਕੁਲ
2: ਹਾਂਜੀ
0: ਜੀ,
2: ਆਪੇ ਆ ਜਿਹੜੇ ਬਾਈ ਜੀ ਵਰਗੇ ਨੇ ਇਹ ਆਏ ਨੇ, ਮੈਂ ਤਾਂ ਕਿੰਨੀ ਗਿਰੀ ਕਹਿਣਾ, ਉਹ ਕਹਿੰਦੇ ਇਹਨਾਂ ਦਾ ਕੀ ਹੈ ਬੋਲੀ ਜਾਣਦੇ, ਨਾ ਇਹਨਾਂ ਦੀ ਵੋਟ ਨਾਲ ਅਸੀਂ ਜਿੱਤਣਾ ਹੈ
0: ਜੀ,
2: ਨਾ ਇਹਨਾਂ ਦੀ ਵੋਟ ਨਾਲ ਅਸੀਂ ਹਾਰਨਾ ਹੈ,
0: ਹਾਰਨਾ ਹੈ,
2: ਇਹ ਹੈਗੇ ਨੇ ਪੰਜਾਬ ਚ ਹਰੇਕ ਪਿੰਡ ਚ ਇੱਕ ਦੋ ਭੌਂਕਦੇ ਨੇ, ਭੌਂਕੀ ਜਾਣ ਦੋ, ਜਿਹਨਾਂ ਤੋਂ ਵੋਟਾਂ ਲੈਣੀਆਂ ਉਹ 1000-1000 ਰੁਪਏ ਦੇਖ ਲਿਆ, ਲੈ ਕੇ ਉਹ ਵੀ ਨੀ ਮਿਲਣੇ ਆਏ ਸੀ ਨੇ,
0: ਬਿਲਕੁਲ
2: ਉਹ ਵੀ ਗਏ ਜੀ, ਆ ਗਿਆ ਬਿਆਨ ਆਲਰੇਡੀ
0: ਜੀ
2: ਵੀ ਹੈ ਨੀ ਪੈਸੇ ਪੈਣੇ ਨੀ ਐਕਤੀ,
0: ਬਿਲਕੁਲ
2: ਦੇਖ ਲਓ ਪਵਾ ਲਓ ਭੰਗੜੇ,
0: ਪਾ ਲਓ
2: ਚਾਲੋ ਇਹਨਾਂ ਨੂੰ,
0: ਬਿਲਕੁਲ ਹੈ,
2: ਧੰਨਵਾਦ ਜੀ, ਸੁਣ
0: ਥੈਂਕ ਯੂ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਵਿਚਾਰਾਂ ਲਈ, ਚੰਗੇ ਵਿਚਾਰ ਜੀ ਹੋਣੇ ਚਾਹੀਦੇ ਆ, ਤੇ ਸੈਣੀ ਸਾਹਿਬ ਲੰਘਿਆ ਦੁਬਾਰਾ ਜੀ ਵਾਪਸ,
3: ਹਾਂਜੀ ਭਾਰੇ ਸਾਹਿਬ,
0: ਹਾਂਜੀ ਜੀ ਹਾਂਜੀ,
3: ਪਹਿਲਾਂ ਤਾਂ ਜੀ ਗੁਰੀਮਾਨ ਹੋਣਾ ਦਾ ਜਿਹੜਾ ਦਰਦ ਆ ਉਹ ਤਾਂ ਸੁਣ ਕੇ ਜਿਹੜਾ ਆ, ਔਰ ਇਹ ਅਸਲੀਅਤ ਹੈਗੀ ਆ ਜੀ,
0: ਬਿਲਕੁਲ
3: ਮੈਨੂੰ ਨੀ ਸਮਝ ਆਉਂਦੀ ਕਿ ਹਰ ਕੰਸਟੀਚੁਐਂਸੀ ਚ ਇੰਨੇ ਕੁ ਬੰਦੇ ਜਿਹੜੇ ਇਹਨਾਂ ਦੇ ਮਗਰ ਮਗਰ ਧੌੜੇ ਆ ਜਿਹੜੇ ਫਿਕਸਿੰਗ ਕਰਦੇ ਹੈਗੇ, ਉਹਨਾਂ ਦਾ ਆਪਣੇ ਸਟੇਟ ਨਾਲ ਕੋਈ ਤੇ ਨੀ, ਆਪਣੇ ਇਲਾਕੇ ਨਾਲ ਕੋਈ ਤੇ ਨੀ ਗਾ, ਉਹ ਸਿਰਫ ਆਪਣੇ ਸਵਾਰਥਾਂ ਨਾਲ ਹੀ ਜੁੜੇ ਹੈਗੇ ਆ ਜੀ, ਤੇ ਜੇ ਆਪਣੇ ਸਵਾਰਥਾਂ ਨਾਲ ਜੁੜੇ ਹੈਗੇ ਆ ਤੇ ਭਾਰੇ ਸਾਹਿਬ 5000 ਬੰਦਾ ਆਫੀਸ਼ਲੀ ਜਾਂ ਅਨਆਫੀਸ਼ਲੀ ਚੰਡੀਗੜ੍ਹ ਚ ਸੈਕਟਰੀਏਟ ਚ ਬੈਠਾ ਆ,
0: ਬੈਠਾ ਹੈ ਬਿਲਕੁਲ ਹੈ ਜੀ,
3: ਵਿਦਆਊਟ ਐਨੀ ਵਿਦਆਊਟ ਐਨੀ ਐਡਵਰਟਾਈਜ਼ਮੈਂਟ, ਜਿਹੜੀਆਂ ਅਪੁਆਇੰਟਮੈਂਟ ਹੋਈਆਂ ਆਈਆਂ ਕੰਟਰੈਕਟ ਦੇ ਉੱਤੇ ਹੈਗਾ ਜੀ, ਕੋਈ 1.5 ਲੱਖ ਮਹੀਨੇ ਦਾ, ਕੋਈ 2.5 ਲੱਖ ਮਹੀਨੇ ਦਾ ਸੈਲਰੀ ਲੈ ਰਿਹਾ ਪੰਜਾਬ ਦੇ ਸਿਰ ਤੋਂ
0: ਜੀ,
3: 1000 ਕਰੋੜ ਦਾ ਕਰਜ਼ਾ ਜਿਹੜਾ ਹੈਗਾ ਜੀ ਹੋਰ ਲੈਣ ਲੱਗੇ ਆ ਜੀ,
0: ਜੀ
3: ਮਹੀਨੇ ਦੇ ਵਿੱਚ 5-5 ਵਾਰੀ ਤਾਂ ਕਰਜ਼ਾ ਲੈਂਦੇ ਆ ਜੀ,
0: ਜੀ
3: ਬਾਕੀ ਜਿਹੜਾ ਹੈਗਾ ਆ ਕੇਜਰੀਵਾਲ ਸਾਹਿਬ ਦੀ ਇਮਾਨਦਾਰੀ ਦੇ ਤਾਂ ਵਾਕਈ ਕਾਇਲ ਹੋ ਗਏ ਆਪਾਂ,
0: ਬਿਲਕੁਲ
3: ਉਹਨਾਂ ਨੇ ਕਿਹਾ ਸੀ ਵੀ 20,000 ਕਰੋੜ ਰੇਤਾ ਚੋਂ, ਉਹ ਇਹ ਨਹੀਂ ਸੀ ਕਿਹਾ ਵੀ ਪੰਜਾਬ ਦੇ ਖਜ਼ਾਨੇ ਚ ਆਊਗਾ, ਉਹ ਤਾਂ ਸੋਚਿਆ ਸੀ ਉਹਨਾਂ ਨੇ 20,000 ਕਰੋੜ ਤਾਂ ਮੈਂ ਲੈ ਕੇ ਜਾਊਂਗਾ ਰੇਤਾ ਚੋਂ ਹੀ ਇੱਥੋਂ, ਹੈਂਜੀ ਤੇ ਉਹ ਟਾਰਗੇਟ ਤੋਂ ਅੱਗੇ ਜਾ ਰਹੇ ਹੈਗੇ ਆ ਜੀ, ਇਹਦੇ ਵਿੱਚ ਕੋਈ ਸ਼ੱਕ ਨੀ, ਉਹਦਾ ਕਾਰਨ ਇਹ ਹੈਗਾ ਕਿ ਜਿਹੜੇ ਪੰਜਾਬ ਦੇ ਪੋਤੇ ਆ ਉਹੀ ਗੱਦਾਰ ਹੋ ਗਏ ਤੇ ਬਾਕੀ ਕੀ ਕਰਨਾ ਜੀ,
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
3: ਜਦੋਂ ਆਪਾਂ ਸੌਂਪ ਹੀ ਸਾਰਾ ਕੁਛ ਉਹਨਾਂ ਨੂੰ ਦਿੱਤਾ ਤੇ ਉਹਨਾਂ ਨੂੰ ਕਿਹਾ ਸਾਈਨ ਕਰਾਈ ਚਲੋ ਸਾਡੇ ਕੋਲ ਜਿੱਦਾਂ ਮਰਜ਼ੀ ਆਪਣੇ ਟੈਚੀ ਲਜਾਈ ਚਲੋ
0: ਹੀ ਹੋਣੀ ਜੀ, ਸੈਣੀ ਸਾਹਿਬ ਪਿੰਡਾਂ ਦੇ ਨਾਲ ਜੁੜੇ ਲੀਡਰ ਨੇ ਸਾਰੇ, ਇਹਨਾਂ ਤੋਂ ਵੱਧ ਦੁਖਾਂਤ ਪਿੰਡਾਂ ਦੇ ਜਾਂ ਹੋਰ ਸਾਰੀਆਂ ਚੀਜ਼ਾਂ ਨੂੰ ਕੌਣ ਸਮਝ ਸਕਦਾ ਹੈ ਜੀ, ਇਹਨਾਂ ਤੋਂ ਵੱਧ ਕੌਣ ਸਮਝ ਸਕਦਾ, ਜ਼ਰੂਰਤਾਂ ਨੂੰ ਕੌਣ ਸਮਝ ਸਕਦਾ ਇਹਨਾਂ ਤੋਂ ਵੱਧ।
3: ਬਿਲਕੁਲ ਭਾਰਤ ਸਾਹਿਬ, ਬਾਕੀ ਇੱਕ ਅਰਦਾਸ ਵਾਲੀ ਗੱਲ ਕਰ ਲਾਂ ਜੀ।
0: ਜੀ
3: ਅਰਦਾਸ 30 ਸਾਲ ਬਾਅਦ ਹੋਈ ਆ ਜੀ।
0: ਜੀ
3: ਚਲੋ ਸਾਰਿਆਂ ਨੂੰ ਸਾਡੇ ਵੱਲੋਂ ਵੀ ਸ਼ਰਧਾਂਜਲੀ ਜੀ।
0: ਜੀ
3: ਪਰ ਭਾਰੇ ਸਾਹਿਬ ਗੱਲ ਏਦਾਂ ਆ ਕਿ ਜਿਹਨਾਂ ਦੇ ਚੱਲ ਗਏ ਉਹਨਾਂ ਦੇ ਮੁੜ ਕੇ ਤਾਂ ਨਹੀਂ ਆਉਣੇ,
0: ਨਹੀਂ ਆਉਣੇ ਜੀ।
3: ਉਹਨਾਂ ਦੇ ਦਰਦ ਜਿਹੜਾ ਦਾ ਹੈ, ਜਿਹਨਾਂ ਦਾ ਗਿਆ ਆ ਨਾ ਜੀ ਘਰੋਂ, ਦਰਦ ਉਹਨੂੰ ਆ।
0: ਬਿਲਕੁਲ,
3: ਬਾਕੀ ਤਾਂ ਇਹ ਜਿਹੜਾ ਹੈਗਾ ਆ, ਜਿਹੜੀਆਂ ਅਰਦਾਸਾਂ ਵੀ ਕਰਦੇ ਹੈਗੇ ਆ, ਇਹ ਅਰਦਾਸਾਂ ਵੀ ਸਿਆਸੀ ਆ ਤੇ ਇਹ ਸਿਆਸੀ ਲਾਹੇ ਲੈਣ ਦੀਆਂ ਸਕੀਮਾਂ ਆ ਸਾਰੀਆਂ। ਮੈਂ ਤਾਂ ਇਹ ਤੋਂ ਉੱਤੇ ਕੁਛ ਨਹੀਂ ਜਾਣਦਾ
0: ਜੀ। ਅਸਲ ਚ ਤਾਂ ਪਤਾ ਉਦੋਂ ਲੱਗਦਾ ਜਦੋਂ ਘਰ ਕੋਈ ਫੌਤ ਵੀ ਹੋ ਜਾਂਦਾ ਨਾ, ਚਲੇ ਜਾਂਦਾ ਘਰ ਦਾ ਜੀ, ਚਲੋ ਉਦੋਂ ਸਾਰੇ ਆਂਢ ਗਵਾਂਢ ਰਿਸ਼ਤੇਦਾਰ ਦੋਸਤ ਮਿੱਤਰ ਸਾਰੇ ਆ ਜਾਂਦੇ ਆ। ਜਦੋਂ ਸਭ ਆਪਣੇ ਆਪਣੇ ਘਰ ਨੂੰ ਤੁਰ ਪੈਂਦੇ ਆ ਨਾ, ਘਰ ਦੇ ਚਾਰ ਜੀ ਰਹਿ ਜਾਂਦੇ ਆ, ਫਿਰ ਕੰਧਾਂ ਵੀ ਵੱਢਣ ਨੂੰ ਆਉਂਦੀਆਂ, ਪਤਾ ਉਦੋਂ ਲੱਗਦਾ ਜੀ।
3: ਬਿਲਕੁਲ ਭਾਰਤ ਸਾਹਿਬ ਠੀਕ ਕਹਿ ਰਹੇ ਹੋ ਤੁਸੀਂ ਜੀ।
0: ਜੀ
3: ਬਾਕੀ ਜਿਹੜੇ ਹੈਗੇ ਆ, ਇਹ ਹਾਲਾਤ ਜਿਹੜੇ ਆ ਇੱਥੇ ਏਦਾਂ ਹੀ ਚੱਲੀ ਜਾਣੇ ਆ ਜੀ। ਇਹ ਜਿਹੜਾ ਅਗਲਾ ਜਿਹੜਾ ਆ, ਫੇਰ ਕਿਉਂਕਿ ਇਲੈਕਸ਼ਨ ਯੀਅਰ ਆ ਜੀ, ਇਲੈਕਸ਼ਨ ਯੀਅਰ ਅੱਗੇ ਆ ਜਾਣਾ ਹੈਗਾ ਆ ਜੀ, ਤੇ ਇਹਨਾਂ ਨੇ ਇਸ ਹੁਣ ਇਹਨਾਂ ਨੂੰ ਇਹ ਆ ਵੀ ਲੁੱਟ ਪੈ ਗਈ ਰਾਮ ਨਾ ਆਉਂਦੀ ਆ, ਤੇ ਲੁੱਟ ਲੁੱਟ ਲਓ ਨਸੀਬਾਂ ਵਾਲਿਓ। ਇਸ ਕਰਕੇ ਦੋਨਾਂ ਹੱਥਾਂ ਨਾਲ ਇਸ ਵੇਲੇ ਲੁੱਟ ਜੋ ਹੋ ਰਹੀ ਹੈਗੀ ਪੰਜਾਬ ਦੀ, ਕਿਸੇ ਪਾਸਿਓਂ ਕਿਸੇ ਪਾਸਿਓਂ ਕੋਈ ਸਕੂਨ ਨਹੀਂ। ਤੇ ਪੰਜਾਬ, ਮੈਂ ਔਜਲਾ ਸਾਹਿਬ ਨੇ ਮੈਨੂੰ ਆਫ ਦੀ ਰਿਕਾਰਡ ਜਿਹੜੀ ਆ ਗੱਲ ਕੀਤੀ ਮੇਰੇ ਨਾਲ, ਤੇ ਮੈਨੂੰ ਕਹਿੰਦੇ ਮੈਂ ਤਾਂ ਕਈ ਦਿਨ ਹੋ ਗਏ ਖਬਰਾਂ ਹੀ ਨੀ ਸੁਣਦਾ। ਮੈਂ ਕਿਹਾ ਜੀ ਉਹ ਕਿਉਂ? ਕਹਿੰਦੇ ਖਬਰ ਕਿਹੜੀ ਹੈਗੀ ਆ? ਕਹਿੰਦੇ ਹਫ਼ਤਾ ਹੋ ਗਿਆ, 10 ਦਿਨ ਤੁਹਾਡੇ ਤਾਂ ਇਹ ਫਿਲਮ ਹੀ ਚੱਲੀ ਜਾਂਦੀ ਹੈਗੀ ਆ। ਬਿਲਕੁਲ, ਉਹ ਫਿਲਮ ਚੱਲੀ ਜਾਂਦੀ ਹੈਗੀ, ਫਿਲਮ ਦਾ ਆਹ ਫੈਕਟ ਜੀ, ਫਿਲਮ ਦੇ ਬਾਰੇ ਆਹ ਕਹਿਤਾ ਜੀ, ਉਹਨੇ ਰਵਨੀਤ ਬਿੱਟੂ ਨੇ ਆਹ ਕਹਿਤਾ ਜੀ। ਹੁਣ ਜਾਂਦਾ ਜਾਂਦਾ ਰਵਨੀਤ ਬਿੱਟੂ ਦਾ ਵੀ ਦੱਸਦੇ ਆ ਜੀ। ਇੱਕ ਕਹਾਵਤ ਹੁੰਦੀ ਆ ਜੀ ਵੀ ਧੋਬੀ ਕਾ ਕੁੱਤਾ ਨਾ ਘਰ ਕਾ ਨਾ ਘਾਟ ਕਾ, ਹਾਂਜੀ ਉਹ ਹਿਸਾਬ ਹੈਗਾ ਆ ਜੀ। ਜੋ ਕਾਂਗਰਸ ਨੇ ਇਹਨੂੰ ਦੇਤਾ ਸੀਗਾ, ਇਹ ਤੋਂ ਜ਼ਿਆਦਾ ਇਹਨੂੰ ਕਿਸੇ ਨੇ ਨੀ ਦੇਣਾ। ਹਰ ਵਾਰੀ ਹਾਰੇ ਇਹਨੂੰ ਮੰਤਰੀ ਕਿਸੇ ਨੇ ਨੀ ਬਣਾਉਣਾ। ਸੋ ਇਸ ਕਰਕੇ ਜੋ ਮਰਜ਼ੀ ਇਹ ਕਰ ਲੈ, ਜਿੰਨੀ ਪੰਜਾਬ ਦੇ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਆ ਜੀ। ਸਰ ਪੰਜਾਬ ਦੇ ਵਿੱਚ ਜਿਹੜਾ ਆ, ਅਕਾਲੀ ਦਲ ਉਦੋਂ ਤੱਕ ਸਰਕਾਰ ਨਹੀਂ ਬਣਾ ਸਕਦਾ ਹੈਗਾ ਆ ਜਦੋਂ ਤੱਕ ਜਿਹੜਾ ਆ ਉਹ ਨਾ ਬੀਜੇਪੀ ਨਾਲ ਅਲਾਇੰਸ ਨਹੀਂ ਕਰਦਾ
0: ਜੀ।
3: ਤੇ ਆਪਣੇ ਆਪ ਇਕੱਲੇ ਇੱਥੇ ਸਰ ਜਿਹੜਾ ਹੈਗਾ ਆ, ਉਹੀ ਪਾਰਟੀ ਕਾਮਯਾਬ ਹੁੰਦੀ ਆ ਜਾਂ ਉਹੀ ਕੈਂਡੀਡੇਟ ਕਾਮਯਾਬ ਹੁੰਦਾ ਆ ਜਿਹਨੂੰ ਸਾਰੇ ਅਪਣਾਉਂਦੇ ਆ।
0: ਅਪਣਾਉਂਦੇ ਆ ਜੀ,
3: ਇਕੱਲੇ ਹਿੰਦੂਆਂ ਦੀ ਵੋਟ ਨਾਲ ਇਹ ਕਾਮਯਾਬ ਹੋ ਜੂਗਾ ਜੀ?
0: ਬਿਲਕੁਲ।
3: ਤੇ ਨਾ, ਤੇ ਦੂਜੀ ਗੱਲ ਇਹ ਹੈਗੀ ਆ ਕਿ ਪੰਜਾਬ ਦਾ ਹਿੰਦੂ ਇਸ ਨੇਚਰ ਦਾ ਹੈ ਹੀ ਨਹੀਂ।
0: ਉਹ ਪਹਿਲਾਂ ਪੰਜਾਬੀ ਆ ਨਾ, ਆਪਣੇ ਆਪ ਨੂੰ ਪੰਜਾਬੀ ਕਹਿਲਾਉਂਦੇ ਆ। ਬਿਲਕੁਲ ਆ ਜੀ,
3: ਉਹ ਨਹੀਂ ਪਸੰਦ ਕਰਦੇ ਪਰ ਸਾਹਿਬ,
0: ਬਿਲਕੁਲ
3: ਓਪਨਲੀ ਕੰਡੈਮ ਨਹੀਂ ਕਰਦੇ, ਕਿਉਂਕਿ ਪੰਜਾਬ ਦਾ ਹਿੰਦੂ ਬੜਾ ਸਾਇਲੈਂਟ ਰਹਿੰਦਾ ਆ ਨਾ, ਮਤਲਬ ਜ਼ਿਆਦਾ ਬੋਲਦਾ ਆ ਨਾ ਪ੍ਰਵੋਕ ਹੀ ਹੁੰਦਾ ਆ।
0: ਬਿਲਕੁਲ,
3: ਉਹ 5% ਹੁੰਦੇ ਆ ਸੂਰੀ ਵਰਗੇ ਜਿਹੜੇ ਹੈਗੇ ਆ, ਉਹ ਹਰ ਇੱਕ ਜਗ੍ਹਾ ਹੀ ਹੁੰਦੇ ਆ ਜੀ।
0: ਬਿਲਕੁਲ,
3: ਉਹ ਸਾਡੇ ਸਿੱਖਾਂ ਦੇ ਵਿੱਚ ਵੀ ਹੈਗੇ ਆ, ਉਹਨਾਂ ਚ ਹਿੰਦੂਆਂ ਚ ਵੀ ਹੈਗੇ ਆ ਜੀ।
0: ਬਿਲਕੁਲ ਆ ਜੀ।
3: ਬਾਕੀ ਇੱਕ ਖਬਰ ਹੈਗੀ ਸੀ ਦਲ ਖਾਲਸਾ ਵਾਲਿਆਂ ਦੀ,
0: ਦਲ
3: ਖਾਲਸਾ ਜਿਹੜਾ ਉਹਨਾਂ ਨੇ ਜਾਂਚ ਜਿਹੜੀ ਮੰਗੀ ਹੈਗੀ ਆ। ਪਰ ਸਾਹਿਬ ਗੱਲ ਤਾਂ ਉਹਨਾਂ ਦੀ ਲੌਜੀਕਲੀ ਸਹੀ ਆ
0: ਜੀ।
3: ਇੱਕ ਬੰਦਾ ਜੇਲ੍ਹ ਚ ਬੰਦ, ਉਹਦੇ ਨਾਂ ਦੇ ਉੱਤੇ ਏਡਾ ਵੱਡਾ ਨੈਕਸਸ, ਵਿਦੇਸ਼ਾਂ ਤੋਂ ਤੁਹਾਨੂੰ ਜਿਹੜੀਆਂ ਲਾਹਨਤਾਂ ਪੈ ਰਹੀਆਂ ਹੈਗੀਆਂ, ਤੇ ਤੁਸੀਂ ਜਿਹੜਾ ਹੈਗਾ ਆ ਉਸ ਚੀਜ਼ ਦੇ ਉੱਤੇ ਕੋਈ ਆਪਣੇ ਦੇਸ਼ ਨੂੰ ਤਾਂ ਮਤਲਬ ਕੋਈ ਇੰਸ਼ੋਰੈਂਸ ਦਿਓ
0: ਜੀ,
3: ਵੀ ਦੇਸ਼ ਦੀ ਸਰਕਾਰ ਇਹਦੇ ਵਿੱਚ ਇਨਵੋਲਵ ਹੈ ਜਾਂ ਨਹੀਂ ਹੈ। ਜੇ ਨਹੀਂ ਹੈ ਤੇ ਇਹ ਉਹਦਾ ਨਾਂ ਕਿੱਦਾਂ ਚੱਲ ਰਿਹਾ, ਉਹਦੇ ਨਾਂ ਦੇ ਉੱਤੇ ਕਿੱਦਾਂ ਇਹ ਸਾਰਾ ਕੁਛ ਚੱਲ ਰਿਹਾ ਹੈਗਾ।
0: ਸੈਣੀ ਸਾਹਿਬ, ਜਿੱਦਣ ਪਿਛਲੇ ਦਿਨ 35-36 ਬੰਦਿਆਂ ਦੀ ਲਿਸਟ ਆਈ ਹੈ ਨਾ, ਉਹ ਤੋਂ ਉਸੇ ਦਿਨ ਹੀ ਮੇਰੇ ਖਿਆਲ ਨਾਲ ਇੱਕ ਮੈਂ ਖਬਰ ਪੜ੍ਹੀ ਸੀ, ਤੇ ਮੈਂ 5 ਮਿੰਟ ਬਾਅਦ ਫਿਰ ਖਬਰ ਨੂੰ ਉਹਨੂੰ ਨੋਟ ਕਰਨ ਦੇ ਲਈ ਮੈਂ ਦੁਬਾਰਾ ਨਿਊਜ਼ ਓਪਨ ਕੀਤੀ, ਤੇ ਉਹ ਖਬਰ ਹੀ ਉੱਡ ਗਈ ਜੀ ਉੱਪਰੋਂ। ਉਹਦੇ ਵਿੱਚ ਟਾਈਟਲ ਸੀਗਾ ਕਿ ਭਾਰਤ ਸਰਕਾਰ ਨੇ ਪੂਰਨ, ਮਤਲਬ ਕਿ ਕੈਨੇਡਾ ਵੱਲੋਂ ਖਬਰ ਲਿਖੀ ਗਈ ਸੀ ਕਿ ਪੂਰਨ ਉਹਨਾਂ ਨੇ ਸਹਿਯੋਗ ਕੀਤਾ ਹੈ, ਕੋਈ ਵੀ ਭਾਰਤੀ ਏਜੰਸੀ ਦਾ ਇਹਦੇ ਵਿੱਚ ਕੋਈ ਆਪਣਾ ਕਿਰਦਾਰ ਨਹੀਂ ਗਾ, ਤੇ ਜੋ ਵੀ ਉਹ ਤੋਂ ਬਾਅਦ ਇਹਨਾਂ ਨੇ 36-35 ਨਾਂ ਜਿਹੜੇ ਸੀਗੇ ਉਹ ਜਿਹੜਾ ਇਹਨਾਂ ਨੇ ਚਲਾਇਆ ਸੀ ਓਪਰੇਸ਼ਨ, ਉਹਦੇ ਵਿੱਚ ਇਹ ਸਾਰਾ ਕੁਝ ਬਾਅਦ ਚੋਂ ਖਬਰ ਲਾਂਚ ਕੀਤੀ ਹੈ ਜੀ। ਪਰ ਉਹ ਪਹਿਲੀ ਖਬਰ ਉੜੀ ਗਈ ਜੀ, ਉਹ ਲੱਭੀ ਕਿਤੇ ਨੀ।
3: ਪਰ ਸਾਹਿਬ ਗੱਲ ਤਾਂ ਇਹ ਹੈਗਾ ਨਾ, ਡੀਪ ਸਟੇਟ ਕੰਮ ਕਰਦੀ, ਇਹਦੇ ਵਿੱਚ ਤਾਂ ਆਪਾਂ ਕੋਈ ਤੋਂ ਇਨਕਾਰੀ ਨਹੀਂ ਹੋ ਸਕਦੀ।
0: ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਤਕਰੀਬਨ ਭਾਰਤ ਸਰਕਾਰ ਨੂੰ ਉਹਨਾਂ ਨੇ ਪਹਿਲਾਂ ਹੀ।
3: ਬਿਲਕੁਲ ਜੀ
0: ਜੀ,
3: ਉਹ ਦੂਜੀ ਗੱਲ ਇਹ ਹੈਗੀ ਲੋਕਾਂ ਦੇ ਅੱਗੇ ਤਾਂ ਜੋ ਲੋਕਾਂ ਨੂੰ ਉਹੀ ਨਜ਼ਰ ਆ ਰਿਹਾ ਜੋ ਲੋਕਾਂ ਦੇ ਅੱਗੇ ਪਰੋਸਿਆ ਜਾ ਰਿਹਾ।
0: ਬਿਲਕੁਲ ਹੈ ਜੀ, ਬਿਲਕੁਲ ਹੈ।
3: ਬਾਕੀ ਜਿਹੜਾ ਹੈਗਾ ਆ, ਇੱਥੇ ਤੱਕ ਕਿਸੇ ਬੰਦੇ ਨੂੰ ਵੱਡਾ ਦੇਸ਼ ਦੀਆਂ ਸਰਕਾਰਾਂ ਬਣਾਉਂਦੀਆਂ ਨਹੀਂ ਹੁੰਦੀਆਂ, ਜਿੱਥੇ ਤੱਕ ਇਹਨਾਂ ਨੇ ਵੱਡਾ ਬਣਾ ਲਿਆ, ਇਸੇ ਕਰਕੇ ਹੁਣ ਸਫ਼ਰ ਕਰ ਰਹੇ।
0: ਨਾਲੇ ਸੈਣੀ ਸਾਹਿਬ, ਏਜੰਸੀਆਂ ਤੋਂ ਵੱਡਾ ਥੋੜੀ ਬਿਸ਼ਨੋਈ ਹੋ ਗਿਆ। ਉਹ ਕਿਹੜੀ ਖੇਤ ਦੀ ਮੂਲੀ ਉਹਨਾਂ ਦੇ ਲਈ, ਉਹ ਤਾਂ ਪਤਾ ਵੀ ਨੀ ਲੱਗਣ ਦਿੰਦੇ ਜਦੋਂ ਬੰਦਾ ਚੱਕ ਕੇ ਲਿਜਾਂਦੇ ਆ।
3: ਪਰ ਸਾਹਿਬ ਆ ਜਿਹੜਾ ਨਿੱਜਰ ਵਾਲਾ ਕੇਸ ਹੋਇਆ ਜਾਂ ਹੋਰ ਹੋਏ, ਇਹਨਾਂ ਦੇ ਨੌਨ ਸਟੇਕ ਐਕਟਰ ਜਿਹੜੇ ਮੇਜਰ ਆਰੀਆ ਵਰਗੇ ਜਿਹੜੇ ਹੈਗੇ ਸੀ, ਕੈਪਟਨ ਆਰੀਆ ਵਰਗਾ ਜਿਹੜਾ ਹੈਗਾ ਸੀਗਾ ਜੀ, ਇੱਥੇ ਆਉਂਦੇ ਹੁੰਦੇ ਸੀ, ਉਹ ਆਪਣੇ ਆਪ ਜੀ ਯੂਟਿਊਬ ਚੈਨਲ ਚਲਾਉਂਦੇ ਸੀ। ਜੋ ਪ੍ਰਵੋਕ ਕਰਕੇ ਜਾਂਦੇ ਸੀ ਉਸੇ ਤਰੀਕੇ ਨਾਲ, ਜੋ ਕਹਿ ਕੇ ਜਾਂਦੇ ਸੀ ਗੁੱਸ ਕੇ ਮਾਰੇਂਗੇ, ਉਹ ਸਰ ਉਹ ਚੀਜ਼ਾਂ ਚੱਲੀਆਂ ਕਿ ਨਹੀਂ ਚੱਲੀਆਂ?
0: ਤੁਸੀਂ ਦੇਖੋ ਪਿਛਲੇ ਸਮੇਂ ਦੇ ਵਿੱਚ ਪਾਕਿਸਤਾਨ ਦੇ ਜਰਨਲ ਦੀ ਕਿ ਇੱਕ ਵੀਡੀਓ ਆਈ ਸੀ, ਉਹਦੇ ਵਿੱਚ ਉਹ ਸਾਰੀ ਗੱਲ ਅਗਲਿਆਂ ਨੇ ਨੱਪ ਲਈ ਜੀ, ਮੁੜ ਕੇ ਗੱਲ ਹੀ ਨੀ ਹੋਈ ਉਹਦੇ ਉੱਤੇ, ਕਿਸੇ ਨੇ ਕੀਤੀ ਨੀ ਗੱਲ ਮੁੜ ਕੇ ਜੀ।
3: ਪਰ ਸਾਹਿਬ ਮੀਡੀਆ ਦਾ ਤਾਂ ਇਹ ਹੈਗਾ ਆ ਕਿ ਇਹ ਆ ਜੋ ਗੱਲਾਂ ਅਸੀਂ ਬੋਲਦੇ ਹੈਗੇ ਆ, ਜੇ ਉਹਨਾਂ ਦੀ ਮਰਜ਼ੀ ਨਾ ਹੋਵੇ ਅੱਗੇ ਥੋੜਾ ਜਾਣੀ ਹੈਗੀ,
0: ਨਹੀਂ ਜਾਣੀ
3: ਉਹ ਤਾਂ ਉਸੇ ਵੇਲੇ ਜਿਹੜਾ ਹੈਗਾ ਆ ਸਟ੍ਰਾਈਕਾਂ ਵੱਜ ਜਾਏ, ਉਸੇ ਵੇਲੇ ਸਟ੍ਰਾਈਕਾਂ ਵੱਜ ਜਾਣੀਆਂ,
0: ਵੱਜ ਜਾਂਦੀਆਂ ਨੇ
3: ਬਿਲਕੁਲ। ਇਸ ਕਰਕੇ ਮਹਾਰਾਜ ਖਬਰਾਂ ਦਾ ਤਾਂ ਇਹੀ ਤਾਣਾ ਬਾਣਾ ਹੈਗਾ ਆ ਜੀ, ਕਿ ਪੰਜਾਬ ਦੇ ਵਿੱਚ ਕਹਿੰਦੇ ਆ ਪਾਣੀ ਢੀਲਾਂ ਤੱਕ ਪਹੁੰਚ ਗਿਆ, ਉੱਥੇ ਮਨੂਪ ਸਿੰਘ ਜਿਹੜਾ ਆ, ਤੁਸੀਂ ਕਹਿੰਦੇ ਦਸੂਏ ਦੀ, ਮੈਂ ਦਸੂਏ ਦੀ ਕੀ ਦੱਸਾਂ, ਜਿਹੜਾ ਟੇਲ ਤੇ ਬੈਠਾ ਆ ਵਿਚਾਰਾ, ਕਹਿੰਦਾ ਮੈਨੂੰ ਨੀਂਦ ਆਉਂਦੀ ਪਈ ਆ, ਮੈਂ ਸਿਰਫ ਤੁਹਾਨੂੰ ਸੁਣਨਾ ਚਾਹੁੰਦਾ ਆ, ਉਹਨੂੰ ਦੱਸ ਦਿੱਤਾ, ਕਹਿੰਦਾ ਮੈਂ ਟੇਲਾ ਤੇ ਬੈਠਾ, ਝੂਠੀ ਖਬਰ ਆ ਜੀ, ਤੁਸੀਂ ਖਬਰ ਪੜ੍ਹ ਰਹੇ ਸੀ ਉਹ ਥੱਲੇ ਲਿਖਣ ਡਿਆ ਸੀ ਝੂਠਿਆ ਝੂਠਿਆ।
0: 14,000 ਕਹਿੰਦੇ 28,300 acres ਰਕਬਾ ਜਿਹੜਾ ਕਵਰ ਕਰ ਦਿੱਤਾ ਦਸੂਆ ਉੜ ਮੁੜ ਟਾਂਡਾ ਸ਼ਾਮ 84 ਵਿਧਾਨ ਸਭਾ ਹਲਕਿਆਂ ਦੇ ਵਿੱਚ।
3: ਸਰ ਨਹੀਂ, ਦਸੂਏ ਤੋਂ ਪਿੱਛੇ ਪਿੱਛੇ ਜਿਹੜਾ ਹੈਗਾ ਆ, ਜਿੱਥੇ ਜਿੱਥੇ ਨਹਿਰਾਂ ਦੇ ਨਾਲ ਨਾਲ ਜਿਹੜੇ ਹੈਗੇ ਨਾ ਨਾਲੇ, ਸੇਮ ਨਾਲੇ, ਉਹ ਜਿਹੜੇ ਹੈਗੇ ਨਾਲਿਆਂ ਦੀ ਸਫਾਈ ਹੋ ਗਈ, ਉਹ ਹਾਂ ਸੂਏ ਉਹ ਇਨਕਰੋਚਮੈਂਟ ਜਿਹੜੀਆਂ ਦੂਰ ਕੀਤੀਆਂ ਆ, ਅਦਰਵਾਈਜ਼ ਜਿਹੜਾ ਜੋ ਲੋਕਾਂ ਨੂੰ ਉਮੀਦ ਸੀ ਉਹਦੇ ਮੁਤਾਬਕ, ਲੋਕੀ ਤਾਂ ਰੋਜ਼ ਲਾਈਟ ਨੂੰ ਰੋਈ ਜਾਂਦੇ ਹੈਗੇ ਜੀ, ਮੋਟਰਾਂ ਨੀ ਚੱਲਦੀਆਂ ਪਈਆਂ, ਹਾਂਜੀ, ਤੇ ਝੋਨਾ ਲਾਉਣ ਤੋਂ ਪਿਆ ਜਾਂ ਹੋਰ ਕੰਮ ਰਹਿੰਦੇ ਹੈਗੇ ਆ ਜੀ, ਹਾਂਜੀ ਝੋਨਾ ਸੁੱਕਦਾ ਪਿਆ, ਬਾਕੀ ਜਿੱਥੇ ਤੱਕ ਉਹ ਬੈਠੇ ਹੈਗੇ ਮਲੂਕੁਣੀ ਵੀਰ ਬੈਠੇ ਹੈਗੇ ਆ, ਉਹਨਾਂ ਦੇ ਇਲਾਕੇ ਨੇ ਵੀ ਇਹ ਗੱਲਾਂ ਚ ਆ ਕੇ ਹੀ ਨਰਮੇ ਵਾਲਾ ਰਕਬਾ ਸਾਰਾ ਖਤਮ ਕਰਕੇ ਝੋਨਾ ਹੀ ਉੱਥੇ ਐਕਸੈਸਿਬਲੀ ਲਾ ਲਿਆ ਜੀ, ਤੇ ਖਰੇ ਹਰ ਵਾਰੀ ਏਦਾਂ ਹੀ ਗੁਲਗੁਲਿਆਂ ਵਾਲਾ ਵੀ ਪੈਣਾ ਜੀ,
0: ਕਿਉਂਕਿ
3: ਪਿਛਲੇ ਸਾਲ ਬਾਰਿਸ਼ਾਂ ਹੋਈਆਂ ਸੀ ਸੋਹਣੀਆਂ ਤੇ ਸਰਕਾਰ ਨੂੰ ਵੀ ਸਾਹ ਮਿਲ ਜਾਂਦਾ ਸੀ, ਹੁਣ ਜਿਹੜੀ ਹੈਗੀ ਆ ਲਾਈਟ ਤਾਂ ਘਰਾਂ ਦੀ ਨੀ ਪੂਰੀ ਹੋ ਰਹੀ ਜੀ, ਮੁੱਲ ਲੈ ਲੈ ਕੇ ਦਿੰਦੇ ਪਏ
0: ਜੀ,
3: ਫੇਰ ਉਹ ਸਰ ਸਭ ਤੋਂ ਵੱਡਾ ਕੰਮ ਦੁੱਖ, ਉਹ ਜਿਹੜੇ ਮੀਟਰ ਰੀਡਰ ਆ ਉਹ ਹੜਤਾਲ ਤੇ ਆ, 4 ਮਹੀਨੇ ਹੋ ਗਏ 5
0: ਜੀ,
3: ਬਿੱਲ ਕਿਸੇ ਦਾ ਆਇਆ ਨੀ, ਤੇ ਜਿਹਨਾਂ ਸ਼ਹਿਰਾਂ ਦੇ ਵਿੱਚ ਬਿੱਲ ਭੇਜੇ ਹੈਗੇ 1.5-1.5 ਲੱਖ ਰੁਪਇਆ ਬਿੱਲ ਇਕੱਠਿਆ ਲੋਕਾਂ ਦਾ ਭੇਜ ਦਿੱਤਾ ਜੀ, ਫੇਰ ਇਹਨਾਂ ਨੇ ਸੋਚਿਆ ਵੀ ਇਹਦੇ ਨਾਲ ਤਾਂ ਬਦਨਾਮੀ ਹੋ ਸਕਦੀ ਆ, ਹੁਣ ਫੇਰ ਚੁੱਪ ਕਰਕੇ ਬਹਿ ਗਏ ਆ ਜੀ,
0: ਬਿਲਕੁਲ।
3: ਫੇਰ ਕਹਿੰਦੇ ਜੀ 6 ਮਿੰਟ ਆਪਣੇ ਮੀਟਰ ਦੀ 6 ਮਿੰਟ ਦੀ ਇੱਕ ਵੀਡੀਓ ਬਣਾ ਕੇ ਲੈ ਆਓ, ਹਾਂਜੀ, ਜਿਹਦੇ ਤੇ ਉਹਦੀ ਐਗਜੈਕਟ ਰੀਡਿੰਗ ਹੋਊਗੀ, ਤੇ ਉਹ ਤੁਹਾਨੂੰ ਜਿਹੜਾ ਹੈਗਾ ਆਰ ਏ ਜਿਹੜਾ ਆ ਤੁਰੰਤ ਤੁਹਾਡਾ ਓਰਿਜਿਨਲ ਬਿੱਲ ਕੱਢ ਕੇ ਦੇ ਦੇਗਾ, ਤੇ ਤੁਸੀਂ ਬਿੱਲ ਦਾ ਭੁਗਤਾਨ ਕਰ ਸਕਦੇ ਆ।
0: ਕੀ ਬਾਤ ਹੈ,
3: ਜੇ ਇਹ ਪੈਂਡਿੰਗ ਪਿਆ ਰਿਹਾ ਤੇ ਲੋਕੀ ਤਾਂ ਵਿਚਾਰੇ ਜਿਹੜੇ ਹੈਗੇ ਆ ਕੁਛ ਨਾ ਕੁਛ ਤਾਂ ਥੱਲੇ ਲੱਗਣਗੇ, ਕਮੇਟੀਆਂ ਚੱਕ ਤੇ ਜਿਹੜਾ ਆ ਬਿਜਲੀ ਦੇ ਬਿੱਲ ਦੇਣਗੇ।
0: ਇਹੋ ਹਾਲ ਹੋਣਾ ਜੀ, ਜਿੱਦਾਂ ਆਪਣੇ ਕੈਪਟਨ ਸਾਹਿਬ ਨੇ ਕਹਿ ਕੇ ਗਏ ਸੀ ਕਿ ਆਪਾਂ ਉਹ ਮਾਫ ਕਰ ਦਿੱਤਾ ਜਿਹੜਾ ਕਿਸਾਨਾਂ ਦਾ ਸੀਗਾ ਲੋਨ ਵਗੈਰਾ, ਤੇ ਨਾ ਦਿਓ ਭਾਈ ਲਿਮਟਾਂ ਨਾ ਭਰੋ ਬੈਂਕਾਂ, ਮੁੜ ਕੇ ਬੈਂਕਾਂ ਵਾਲੇ ਮਤਲਬ ਕਿ ਦਰਵਾਜ਼ੇ ਖੜਕਾਉਂਦੇ ਫਿਰਦੇ ਸੀ ਉਹਨਾਂ ਦੇ, ਕੈਪਟਨ ਸਾਹਿਬ ਨੇ ਤਾਂ ਕਹਿਤਾ ਜੀ।
3: ਬਿਲਕੁਲ ਜੀ, ਉਹਦੇ ਵਿੱਚ ਜਿਹੜਾ ਹੈਗਾ ਆ ਉਹ ਆਪਣੇ SBI ਦੇ ਉਹਨਾਂ ਨੇ ਜਿਹੜੇ ਹੈਗੇ ਕਾਰਪੋਰੇਟ ਬੈਂਕ ਜਿਹੜੇ ਹੈਗੇ ਉਹਨਾਂ ਦੇ ਤਾਂ ਮਾਫ ਕਰ ਦਿੱਤੇ,
0: ਬਿਲਕੁਲ,
3: ਤੇ ਜਿਹੜੇ ਆ ਉਹ ਹਾਂਜੀ
0: ਉਹ ਨਾਮ ਚੁਕਾਉਣ ਲੱਗ ਗਏ ਸੀ, ਲਿਸਟਾਂ ਲਾਉਣ ਲੱਗ ਗਏ ਸੀ ਆਪਣੇ ਦਰਵਾਜ਼ਿਆਂ ਦੇ ਉੱਤੇ ਜੀ, ਬਿਲਕੁਲ।
3: ਪਰ ਸਾਹਿਬ ਉਹੀ ਲੋਨ ਮਾਫ ਹੋਏ ਸੀ ਜਿਹੜੇ ਕਿਸੇ ਗਰੰਟੀ ਥੱਲੇ ਨਹੀਂ ਸੀ, ਜਿਨ੍ਹਾਂ ਦੀ ਕੋਈ ਮੌਰਗੇਜ ਨਹੀਂ ਸੀ, ਤੇ ਬੰਦੇ ਮਰ ਗਏ ਸੀ ਜੀ,
0: ਬਿਲਕੁਲ,
3: ਤੇ ਉਹ ਪਰਸਨਲ ਲੋਨ ਜਿਹੜੇ ਹੈਗੇ ਸੀ ਉਹ ਵੇਵ ਆਫ ਹੋਏ ਗੀ, ਬਾਕੀ ਜਿਹੜੇ ਹੈਗੇ ਆ ਲੋਨ ਜਿਹੜੇ ਵੇਵ ਆਫ ਹੋਏ ਗੀ, ਜਦੋਂ ਉਹਨਾਂ ਕੋਲ ਜ਼ਿਆਦਾ ਤਾਂ ਅੱਜ ਵੀ ਕੁਰਕ ਹੈਗੀ ਆ ਜੀ, ਲਾਲ ਲਕੀਰਾਂ ਵੱਜੀਆਂ ਹੀ ਆ ਫਰਦਾਂ ਤੇ,
0: ਬਿਲਕੁਲ,
3: ਫਰਦਾਂ ਤੇ ਲਾਲ ਲਕੀਰਾਂ ਵੱਜੀਆਂ ਹੀ ਆ
0: ਜੀ, ਭਰਤ
3: ਸਾਹਿਬ
0: ਥੈਂਕ ਯੂ, ਸੈਣੀ ਸਾਹਿਬ ਸ਼ੁਕਰੀਆ ਜੀ,
3: ਭਰਤ ਸਾਹਿਬ ਠੀਕ ਹੈ ਜੀ, ਸ਼ੁਕਰੀਆ ਜੀ,
0: ਥੈਂਕ ਯੂ
3: ਜੀ, ਗ੍ਰੇਟਫੁਲ।
0: ਲਓ ਦੋਸਤੋ, ਇਸ ਸਮੇਂ ਐਡਵੋਕੇਟ ਰਾਜਨ ਸੈਣੀ ਸਾਹਿਬ ਮੁਕੱਦਰ ਜੀ ਤੁਹਾਡੀ ਗੱਲ ਸੁਣਦੇ, ਇੱਕ ਮਿੰਟ ਆਪਣੇ ਬਾਈ ਜੀ ਦੀ ਗੱਲ ਸੁਣ ਲਈਏ 782 ਤੋਂ, ਤੇ ਸਤਿ ਸ੍ਰੀ ਅਕਾਲ ਜੀ ਬਾਈ ਜੀ, ਸਵਾਗਤ ਹੈ ਜੀ। ਹੈਲੋ, ਸਤਿ ਸ੍ਰੀ ਅਕਾਲ ਜੀ, 782 ਬਾਈ ਜੀ ਸਵਾਗਤ ਹੈ ਇੰਡੀਆ ਤੋਂ, ਸਤਿ ਸ੍ਰੀ ਅਕਾਲ ਬਾਈ ਜੀ, ਸਵਾਗਤ ਹੈ ਜੀ 782 ਤੋਂ, ਸ਼ਾਇਦ ਲੱਗਦਾ ਕਿ ਉਦਾਂ ਕਾਲ ਲੱਗ ਗਈ ਜਾਂ ਉਹਨਾਂ ਦੇ ਹੱਥ ਲੱਗ ਗਿਆ। ਮੁਕੱਦਰ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ,
4: ਗੱਲਬਾਤ ਬਾਈ ਜੀ,
0: ਸਤਿ ਸ੍ਰੀ ਅਕਾਲ ਜੀ, ਜੀ ਆਨੂੰ ਜੀ, ਮੁਕੱਦਰ ਜੀ ਕੀ ਹਾਲ ਚਾਲ ਨੇ ਜੀ,
4: ਸਾਰੇ ਸੱਜਣਾਂ ਨੂੰ ਸਤਿ ਸ੍ਰੀ ਅਕਾਲ। ਬਹੁਤ ਵਧੀਆ ਭਾਰਤ ਬਾਈ, ਤੁਸੀਂ ਆਪਣੇ ਸੁਣਾਓ?
0: ਬਹੁਤ ਵਧੀਆ ਜੀ। ਜਗਿਆਨੋ ਜੀ ਕੀ ਕਹਿਣਾ ਚਾਹੋਗੇ?
4: ਕਹਿਣਾ ਤਾਂ ਕੀ ਆ, ਮੈਂ ਤਾਂ ਇਹ ਸੋਚ ਰਿਹਾ ਵੀ ਹੁਣ ਆਪਾਂ ਹੁਣ ਕਿਉਂਕਿ ਆਪਾਂ ਨੂੰ ਆਪਣੇ ਹੁੰਦਾ ਵੀ
0: ਸੰਧੂ ਸਾਹਿਬ ਨੇ, ਮੈਂ ਉਹਨਾਂ ਦੀ ਗੱਲ ਸੁਣ ਕੇ ਫਿਰ ਆਪਾਂ ਗੱਲ ਕਰਦੇ ਹਾਂ ਖੁੱਲ ਕੇ। ਜੀ ਅਨੂ ਜੀ ਬਾਈ ਜੀ ਸਵਾਗਤ ਹੈ ਜੀ। 782 ਸੰਧੂ ਸਾਹਿਬ ਸਵਾਗਤ ਹੈ ਜੀ ਅਨੂ ਜੀ। ਸ਼ਾਇਦ ਉਹਨਾਂ ਤੱਕ ਆਵਾਜ਼ ਨਹੀਂ ਪਹੁੰਚ ਰਹੀ ਜਾਂ ਕਾਰਨ ਕੀ ਹੈ ਜੀ, ਤੇ ਟਿਕ ਟਿਕ ਆਈ ਜਾਂਦੀ ਹੈ ਵੈਸੇ। ਸਤਿ ਸ੍ਰੀ ਅਕਾਲ ਬਾਈ ਜੀ, ਸਵਾਗਤ ਹੈ ਜੀ ਆਪਣੇ ਬੇਅੰਤ ਸੰਧੂ ਜੀ। ਸਤਿ ਸ੍ਰੀ ਅਕਾਲ ਜੀ। ਜੀ ਅਨੂ ਜੀ ਕੀ ਕਹਿਣਾ ਚਾਹੋਗੇ ਬਾਈ ਜੀ? ਬਾਈ ਜੀ ਸ਼ਾਇਦ ਸਪੀਕਰ ਲੱਗਿਆ ਹੋਇਆ, ਤੁਸੀਂ ਏਦਾਂ ਕਰੋ ਕੰਨ ਨੂੰ ਲਾ ਕੇ ਕਰੋ, ਕਿਉਂਕਿ ਕਾਫੀ ਮੇਰੇ ਤੱਕ ਆਵਾਜ਼ ਨਹੀਂ ਪਹੁੰਚ ਰਹੀ ਚੰਗੀ ਤਰ੍ਹਾਂ। ਹਾਂਜੀ ਹਾਂਜੀ, ਹੁਣ ਠੀਕ ਹੈ ਜੀ, ਹੁਣ ਹਾਂਜੀ ਲੰਘਿਆ। ਕੀ ਕਹਿਣਾ ਚਾਹੋਗੇ
5: ਵੀਰ ਜੀ? ਬੇਨਤੀ ਇੱਕ ਤਾਂ ਇਹ, ਮੇਰਾ ਪਿੰਡ ਹੈਗਾ ਮਲੂਕਾ
0: ਜੀ,
5: ਰਾਜਨ ਸਿੰਘ ਵਰਗੇ ਆਪਣੇ ਬਾਈ ਮੁਕੱਦਰ ਵਰਗੇ ਸਿਕੰਦਰ ਸਿੰਘ ਸਾਰੇ ਵੀਰ ਆਪਣੇ
0: ਜੀ। ਬਿਲਕੁਲ ਜੀ, ਬਿਲਕੁਲ ਜੀ।
5: ਪਰ ਜਿਵੇਂ ਬਾਈ ਸਿਕੰਦਰ ਸਿੰਘ ਔਜਲਾ ਕਹਿੰਦਾ ਵੀ ਆਹ ਨੀ ਮਾਰਿਆ, ਆਹ ਨੀ ਮਾਰਿਆ, ਬੰਦਾ ਗਿਆਨ ਸਿੰਘ ਸਹੀ ਹੈ, ਮੁੱਖ ਮੰਤਰੀ ਸਹੀ ਹੈ, ਫਰਦਾ ਸਹੀ ਹੈ
0: ਜੀ,
5: ਪਰ ਪਤਾ ਕੀ ਹੈ, ਮੇਰਾ ਚਾਚਾ 1994 ਚੋਂ ਚੱਕਿਆ ਇਹਨਾਂ ਨੇ
0: ਜੀ,
5: ਮਾਰਚ ਚ ਮਹੀਨੇ ਬਾਅਦ ਉਹਦੀ ਲੋਥ ਵੀ ਨਹੀਂ ਸੀ
0: ਜੀ।
5: ਫਿਰ ਆਪਾਂ ਬਿਆਨ ਸਿੰਘ ਮੁੱਖ ਮੰਤਰੀ ਸਹੀ ਕਹਿ ਰਹੇ?
0: ਨਹੀਂ ਨਹੀਂ, ਉਹ ਉਹਨਾਂ ਦਾ ਉਹ ਨੀ ਕਹਿਣਾ ਸੀਗਾ, ਉਹ ਕਹਿ ਕੇ ਗਏ ਆ ਕਿ ਜੋ ਹੋਇਆ ਗਲਤ ਉਹਨਾਂ ਨੇ ਤਾਂ ਆਪੇ ਅੱਖੀ ਦੇਖਿਆ ਜੀ, ਉਹ ਸਾਰਾ ਸਿਲਸਿਲਾ ਜੋ ਚੱਲਿਆ ਉਸ ਸਮੇਂ ਦੇ ਵਿੱਚ।
5: ਸਿਕੰਦਰ ਸਿੰਘ ਔਜਲਾ ਨੇ ਅੱਖੀ ਦੇਖਿਆ, ਸੈਣੀ ਸਾਹਿਬ ਨੇ,
0: ਹਾਂਜੀ,
5: ਡਾਕਟਰ ਮਨਕੀਤ ਸਿੰਘ ਭੱਟੀ ਸਾਹਿਬ ਨੇ ਵੀ ਵੇਖਿਆ,
0: ਭੁਪਿੰਦਰ
5: ਸਾਹਿਬ ਨੇ ਅੱਖੀ ਦੇਖਿਆ,
0: ਹਾਂਜੀ,
5: ਤਵਾਨਾ ਸਾਹਿਬ ਨੇ ਵੇਖਿਆ
0: ਜੀ।
5: ਠੀਕ ਹੈ ਨਾ, ਕਾਰਨ ਤੇ ਇਹ ਬਣਦਾ ਵੀ ਹੁਣ ਕਈ ਵਾਰੀ ਕਲੀਨ ਚੱਕ ਦੇ ਬਿੱਟੂ ਕਹੀ ਜਾਂਦਾ ਹੈਗਾ
0: ਜੀ,
5: ਵੀ ਮੇਰੇ ਤਾਂ ਤੀਹ ਨੂੰ ਮਰ ਗਿਆ, ਕਾਲਾ ਦਾ ਛੇ ਨੂੰ ਚੱਕਿਆ
0: ਜੀ,
5: ਪਰ ਮੇਰਾ ਚਾਚਾ ਜੀ
0: ਜੀ
5: 1994 ਵਿੱਚ ਚੱਕਿਆ।
0: ਬਿਲਕੁਲ, ਉਹ ਚੀਜ਼ਾਂ ਗਲਤ ਹੋਈਆਂ ਨੇ, ਉਹ ਤਾਂ ਕਹਿ ਹੀ ਰਹੇ ਆ, ਸਾਰੇ ਕਹਿ ਰਹੇ ਨੇ ਜੀ ਗਲਤ ਆ ਨਾ ਉਹ ਚੀਜ਼।
5: ਨਾਲੇ ਅਸੀਂ ਹਾਈ ਕੋਰਟ ਚ ਦਵਾ ਕੇ ਫਿਰ ਆਪਣਾ ਮਲੂਕਾ ਕੋਰਟ ਭਾਈ ਦਾ ਸੀਗਾ, ਇੱਥੇ ਉਹਨੂੰ ਸਜ਼ਾ ਦਵਾਈ ਹੈ।
0: ਹਾਂਜੀ ਹਾਂਜੀ, ਬਿਲਕੁਲ ਹੈ ਜੀ।
5: ਮੈਂ ਤਾਂ ਜੇ ਕੋਈ ਗਲਤ ਬੋਲਦਾ ਦੁੱਖ ਆਉਂਦਾ ਜੀ।
0: ਨਹੀਂ ਨਹੀਂ, ਗਲਤ ਨੀ ਉਹਨਾਂ ਦਾ ਕਹਿਣਾ, ਤੁਸੀਂ ਸਮਝੇ ਨੀ, ਮੈਂ ਉਹੀ ਕਹਿ ਰਿਹਾ ਕਿ ਉਹ ਕੰਡੈਮ ਹੀ ਕਰਦੇ ਨੇ ਉਸ ਚੀਜ਼ ਨੂੰ,
5: ਇੱਕ ਮਿੰਟ, ਮੈਂ ਨਾ
0: ਤਾਂ ਐਪਰੀਸ਼ੀਏਟ ਨਹੀਂ ਕਰਦੇ ਜੀ।
5: ਹਾਂਜੀ, ਮੈਂ ਗਲਤ ਕਿਸੇ ਨੂੰ ਕਹਿ ਰਿਹਾ
0: ਜੀ? ਜੀ ਜੀ,
5: ਪਰ ਸਰ ਮੈਂ ਗਲਤ ਕਿਸੇ ਨੂੰ?
0: ਹਾਂਜੀ ਹਾਂਜੀ, ਬਿਲਕੁਲ ਹੈ ਜੀ।
5: ਵੀ ਜਿਵੇਂ ਆਰਟੀਕਲ ਆਈ ਜਾਂਦੇ, ਵੀਡੀਓ ਬਣਾ ਲਓ, ਸੋਸ਼ਲ ਮੀਡੀਆ ਛੱਡੀ
0: ਜਾਂਦੀ
5: ਹੈ, ਜਿਹੜੇ ਪਰਿਵਾਰ ਨਾਲ ਜਾਂਦੇ ਉਹਨੂੰ ਪਤਾ ਹੁੰਦਾ।
0: ਹਾਂ ਬਿਲਕੁਲ, ਉਹ ਤਾਂ ਹੈਗੀ ਜੀ, ਬਿਲਕੁਲ ਸਹਿਮਤ ਹੈ ਜੀ।
5: ਮੇਰੇ ਚਾਚਾ ਜੀ ਦੇ ਚਾਰ ਕੁੜੀਆਂ ਸੀਗੀਆਂ, ਦੋ ਮੁੰਡੇ ਸੀ
0: ਜੀ,
5: ਉਹਨੇ ਪਤਾ ਕਿਹੜੀਆਂ ਹਾਲਤਾਂ ਪਾਲਿਆ, ਕਿਹੜੀਆਂ ਹਾਲਤਾਂ ਵਿਆਹੇ ਮੁੰਡੇ।
0: ਬਿਲਕੁਲ ਹੈ ਜੀ, ਉਹਨਾਂ ਸਮਿਆਂ 'ਚ ਮੈਨੂੰ ਚੇਤਾ ਹੈ, ਬਹੁਤ ਸਾਰੇ ਜਿਹੜੇ ਲੋਕ ਨੇ ਉਹਨਾਂ ਨੇ ਪੰਜਾਬ ਦੇ ਵਿੱਚੋਂ ਵੀ ਜਾਂ ਯੂਪੀ ਜਾਂ ਇਹਨਾਂ ਪਾਸਿਆਂ ਵਾਲੇ ਪਾਸੇ ਵੀ ਜਿਹੜੀਆਂ ਜ਼ਮੀਨਾਂ ਉਦੋਂ ਲਈਆਂ, ਆਬਾਦ ਕੀਤੀਆਂ ਨੇ, ਇਸੇ ਤਰ੍ਹਾਂ ਗੁਜਰਾਤ ਦੇ ਵਿੱਚ ਆਬਾਦ ਕੀਤੀਆਂ ਨੇ, ਉਹ ਸਾਰਾ ਕੁਝ ਚੱਲਿਆ ਜੀ ਉਹਨਾਂ ਸਮਿਆਂ ਦੇ ਵਿੱਚ।
5: ਯੂਪੀ ਚ ਲਖੀਮਪੁਰ,
0: ਹਾਂਜੀ, ਕਾਫੀ ਮਸ਼ਹੂਰ ਜੀ,
5: ਪੂਨਮਪੁਰ ਦੇ ਨਾਲ ਕਜਰਾ ਫਾਰਮ ਚ ਮੈਂ ਮਾਸਟਰ ਜੀ ਵੀ ਗਏ ਇੱਥੋਂ
0: ਜੀ ਜੀ ਜੀ,
5: ਕਜਰਾ ਫਾਰਮ ਚ ਆਏ ਵੀ, ਹੁਣ ਚਲੋ ਉਹ ਜਾਵੜੇ ਹੈਗੇ, ਪਰਿਵਾਰ ਜਾਵੜੇ ਅਮਰੀਕਾ ਦੇ,
0: ਹਾਂਜੀ ਹਾਂਜੀ,
5: ਕੈਨੇਡਾ
0: ਜੀ,
5: ਪਰ ਸਰ ਜੋ ਕੋਈ ਗਲਤ ਬੋਲਦਾ ਗੁੱਸਾ ਆਉਂਦਾ ਜੀ।
0: ਨਹੀਂ ਨਹੀਂ, ਦੇਖੋ ਆਪਣੇ ਜਟਵੈੜ ਬਾਈ ਜੀ ਵੀ ਲਿਖਦੇ ਆ, ਨਹੀਂ ਸੰਧੂ ਸਾਹਿਬ ਔਜਲਾ ਸਾਹਿਬ ਨੇ ਬੇਅੰਤ ਬੁੱਚੜ ਨੂੰ ਮਾੜਾ ਹੀ ਕਿਹਾ ਜੀ, ਉਹ ਵੀ ਲਿਖਦੇ ਆ ਜੀ। ਮੈਂ ਤਾਂ ਪਿਛਲੇ ਹਫਤੇ ਦਾ ਰੋਲਾ ਪਾ ਰਿਹਾ ਇਹਨਾਂ ਚੀਜ਼ਾਂ ਦੇ ਉੱਤੇ ਕਿ ਭਾਈ ਸਾਡੇ ਕੋਲ ਪੰਜਾਬ ਦੇ ਮੁੱਦੇ ਜਾਂ ਹੋਰ ਭਾਰਤ ਦੇ ਮੁੱਦੇ ਖਤਮ ਹੋ ਗਏ, ਜਾਂ ਇਹਨਾਂ ਮੁਲਕਾਂ ਦੇ ਵਿੱਚ ਜੋ ਵਾਪਰ ਰਿਹਾ, ਜੰਗਾਂ ਲੱਗ ਰਹੀਆਂ ਨੇ, ਉਹ ਦੁਬਾਰਾ ਸਾਰਾ ਕੁਝ ਬੂਸਟ ਹੋ ਗਿਆ, ਤੇ ਉਹਦੇ ਉੱਤੇ ਗੱਲਬਾਤ ਕੋਈ ਕਰ ਹੀ ਨਹੀਂ ਰਿਹਾ, ਬਸ ਜੋ ਲੋਕ ਦੇਖਣਾ ਚਾਹੁੰਦੇ ਆ ਉਹਦੇ ਉੱਤੇ ਵੀਡੀਓ ਬਣਾ ਬਣਾ ਕੇ ਉਹ ਹੀ ਜਿਹੜੀਆਂ ਕਰੀ ਜਾਂਦੇ ਆ ਜੀ। ਦੇਖੋ ਆਪਣੇ ਬਾਈ ਜੀ, ਆਪਣੇ ਹਨਾ ਕੋਈ ਆਪਾਂ ਮਸ਼ਹੂਰੀ ਵੀ ਦੇਣੀ ਹੁੰਦੀ ਆ ਨਾ ਆਪਣੀ ਸ਼ੋਪ ਦੀ, ਤਾਂ ਅਸੀਂ ਕੀ ਕਰਦੇ ਆ ਆਪਣੀ ਸ਼ੋਪ ਦਾ,
5: ਇੱਕ ਬੇਨਤੀ ਹੈ,
0: ਹਾਂਜੀ,
5: ਪਰ ਸਾਹਿਬ ਇੱਕ ਬੇਨਤੀ ਇਹ ਮੰਨ ਲੈ ਵੀ ਚਲੋ ਆਪਾਂ ਤਾਂ ਨਹੀਂ ਸੀਗੇ ਉਦੋਂ ਪਿਆਰੇ ਲਾਲ ਡਾਕਟਰ ਗਰਗ ਤਾਂ ਸੀਗੇ ਨਾ,
0: ਹਾਂਜੀ ਬਿਲਕੁਲ ਬਿਲਕੁਲ ਬਿਲਕੁਲ ਜੀ ਬਿਲਕੁਲ,
5: ਉਹਨਾਂ ਦੀ ਇੰਟਰਵਿਊ ਸੁਣ ਲੈਣ
0: ਜੀ,
5: ਕੋਈ ਆਪਣੇ ਸਾਰੇ ਹਿੰਦੂ ਭਰਾ ਮੁਸਲਮਾਨ ਈਸਾਈ ਆਪਾਂ ਸਿੱਖ ਸਾਰੇ ਭਰਾਈਏ
0: ਬਿਲਕੁਲ ਹੈ ਜੀ, ਤਕਰੀਬਨ 90 ਤੋਂ ਬਾਅਦ ਜੋ ਕੁਝ ਵਾਪਰ ਰਹੇ ਸਮਝ ਆ ਰਹੀ ਸੀ ਜੀ, ਉਹਨਾਂ ਹਾਲਾਤਾਂ ਨੂੰ ਦੇਖਿਆ ਅਸੀਂ ਵੀ ਦੇਖਿਆ ਜੀ,
5: 1997 ਅਸੀਂ 84 ਜਾਂ ਬਹੁਤ ਕੌਂਡਾ ਹੈ
0: ਬਿਲਕੁਲ,
5: ਸਾਡਾ 94 ਚਾਚਾ ਜੀ ਮਾਰਿਆ
0: ਬਿਲਕੁਲ,
5: ਚੱਕੇ ਨੱਕਾ ਮਾਰਿਆ
0: ਜੀ,
5: ਇੱਥੇ ਸਾਡੇ ਖਹਿਰਾ ਸਾਹਿਬ ਸੀਗੇ
0: ਜੀ
5: ਡਿਪਟੀ, ਉਹਨਾਂ ਨੇ ਸਾਡਾ ਸਾਰਾ ਕੇਸ ਲੜਿਆ, ਉਹਨਾਂ ਨੇ ਸਜ਼ਾ ਦਵਾਈ
0: ਜੀ,
5: ਹੁਣ ਸੈਣੀ ਸਾਹਿਬ ਹੈ ਸੈਣੀਪੁਰ ਤੋਂ ਹੁਸ਼ਿਆਰਪੁਰ,
0: ਹਾਂਜੀ
5: ਦੋਹਾਂ ਤੋਂ ਹੁਸ਼ਿਆਰਪੁਰ
0: ਪੈਂਦਾ ਬਿਲਕੁਲ ਹੈ ਜੀ,
5: ਇਹਨਾਂ ਨੂੰ ਸੈਣੀ ਸਾਹਿਬ ਨੂੰ ਪੁੱਛ ਲਓ
0: ਜੀ,
5: ਖਹਿਰਾ ਸਾਹਿਬ ਡਿਪਟੀ ਸੀਗੇ
0: ਬਿਲਕੁਲ
5: ਹੋਏ ਹੋਣਗੇ
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
5: ਉਹਨਾਂ ਨੇ ਸਾਰਾ ਕੇਸ ਲੜਿਆ, ਉਹਨਾਂ ਨੇ ਸਜ਼ਾ ਦਵਾਈਆਂ ਪੁਲਿਸ ਨੇ
0: ਬਿਲਕੁਲ ਬਿਲਕੁਲ,
5: ਪੁਲਿਸ ਨੇ ਚੰਗੇ ਵਿੱਚ ਬਹੁਤ ਸੀਗੇ ਜੀ,
0: ਚੰਗੇ ਵੀ ਸੀ ਬਿਲਕੁਲ ਹੈ ਜੀ, ਦੇਖੋ ਨਾਲੇ ਆਪਸ ਦੇ ਵਿੱਚ ਸ਼ਰੀਕੇਬਾਜ਼ੀਆਂ ਵੀ ਨਿਕਲੀਆਂ ਉਸ ਸਮਿਆਂ ਦੇ ਵਿੱਚ, ਬਥੇਰਾ ਕੁਝ ਹੋਇਆ ਜੀ,
5: ਸਾਡੇ ਇੱਥੇ ਬਹੁਤ ਹੋਇਆ ਜੀ, ਸਾਡੇ ਪਿੰਡ ਦੇ 9 ਮੁੰਡੇ ਮਾਰੇ ਪੁਲਿਸ ਨੇ
0: ਜੀ ਜੀ ਜੀ ਜੀ,
5: ਤੇ ਘੱਟ ਤੋਂ ਘੱਟ ਜਿਹੜੇ ਊਂ ਭੱਜੇ ਵੇ ਸੀਗੇ ਉਹਨਾਂ ਨੇ ਘੱਟ ਤੋਂ ਘੱਟ 20 ਮਾਰੇ ਹੋਣਗੇ
0: ਬਿਲਕੁਲ ਹੈ ਜੀ, ਹੋਇਆ ਜੀ ਬਿਲਕੁਲ, ਦੁਖਾਂਤ ਹੈ ਜੀ ਬਿਲਕੁਲ, ਐਪਰੀਸ਼ੀਏਟ ਕਰਦੇ ਤੁਹਾਨੂੰ, ਥੈਂਕ ਯੂ ਸੰਧੂ ਸਾਹਿਬ ਜੁੜੇ ਤੁਸੀਂ, ਥੈਂਕ ਯੂ ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ, ਲੋ ਦੋਸਤੋ ਇਸ ਜੀ ਆਪਣੇ ਨਾਲ ਸੰਧੂ ਜੀ ਜੁੜੇ ਸਨ ਤੇ ਮੁਕੱਦਰ ਜੀ ਸਵਾਗਤ ਹੈ ਫਿਰ ਤੋਂ ਜੀ, ਇੱਕ ਮਿੰਟ ਆਪਾਂ ਨਾਲ ਦੀ ਗੱਲ ਕਰ ਲਈਏ, ਔਜਲਾ ਸਾਹਿਬ ਸ਼ਾਇਦ ਕਲੀਅਰ ਹੀ ਕਰ ਦੇਣ ਸਾਰੀ ਸਿਚੁਏਸ਼ਨ, ਸਤਿ ਸ੍ਰੀ ਅਕਾਲ ਔਜਲਾ ਸਾਹਿਬ ਸਵਾਗਤ ਹੈ ਫਿਰ ਤੋਂ ਜੀ,
6: ਸਤਿ ਸ੍ਰੀ ਅਕਾਲ ਬਾਈ, ਨਾਲੇ ਨੇ ਬਿਆਨ ਸਿੰਘ ਜੀ,
0: ਨਹੀਂ ਉਹ ਡ੍ਰੌਪ ਕਰ ਗਿਆ, ਮੈਂ ਕੋਸ਼ਿਸ਼ ਕਰ ਲੈਣਾ ਦੁਬਾਰਾ ਜੇ ਗੱਲ ਕਰਨੀ ਚਾਹੁੰਦੇ,
6: ਇਹ ਪਤਾ ਨਹੀਂ ਕਿਉਂ ਮੈਨੂੰ, ਮੈਂ ਦੇਖੋ ਮੈਂ ਜਿਹੜੀ ਗੱਲ ਇੱਕ ਵਾਰੀ ਮੈਂ ਟਵਾਣਾ ਰੇਡੀਓ ਤੇ ਦੋ ਗੇਰੀ ਗੱਲ ਕਹੀ ਸੀ ਕਿ ਮੁੱਖ ਮੰਤਰੀ ਬਣਨ ਤੋਂ ਪਹਿਲਾਂ
0: ਜੀ
6: ਮੈਂ 91 ਦਾ ਉਰੇ ਆ ਗਿਆ
0: ਜੀ,
6: 91 ਚ ਤਾਂ ਮੈਂ ਬਾਹਰ ਆ ਗਿਆ ਸੀਗਾ, ਉਦੋਂ ਪਹਿਲਾਂ ਮੈਂ ਬਿਆਸਿਓ ਨੂੰ 3 ਗੇਰੀ ਮਿਲਿਆ ਜ਼ਿੰਦਗੀ ਚ
0: ਜੀ,
6: ਟੌੜਾ ਸਾਹਿਬ ਨੂੰ ਮਿਲਿਆ 3-4 ਗੇਰੀ
0: ਜੀ,
6: ਹੈਨਾ
0: ਇੱਕ ਮਿੰਟ ਕਰ ਲੋ ਗੱਲ ਨਾਲੇ ਫਿਰ ਦੁਬਾਰਾ ਨੀ ਰਿਪੀਟ ਕਰਨਾ ਪਊ, ਹਾਂਜੀ ਬੇਅੰਤ ਜੀ ਆਪਣੇ ਔਜਲਾ ਸਾਹਿਬ ਨਾਲ ਹੀ ਨੇ ਗੱਲ ਕਰਨਾ ਚਾਹੁੰਦੇ ਸੀ ਤੁਹਾਡੇ ਨਾਲ ਪਲੀਜ਼, ਹਾਂਜੀ ਹਾਂਜੀ
6: ਬਾਈ ਜੀ, ਬਾਈ ਜੀ ਮੈਂ ਦੇਖੋ ਮੇਰਾ ਕੋਈ, ਮੈਂ ਸੱਸਾ ਕਹਿ ਦੇਣਾ ਮੇਰਾ ਕੋਈ ਨੀ ਕੋਈ ਲੱਗਦਾ, ਮੇਰਾ ਕੁਛ ਨੀ ਲੱਗਦਾ ਹੈਗਾ ਇਹ, ਮੈਂ ਕਿਤੇ ਆਪਦੇ ਫਾਦਰ ਸਾਹਿਬ, ਇੱਕ ਮਿੰਟ ਜੀ ਮੈਂ ਨਾ ਮੈਂ ਇੱਕ ਫੋਟੋ, ਇੱਕ ਮਿੰਟ ਜੀ, ਮੇਰੇ ਫਾਦਰ ਸਾਹਿਬ ਵੇਲੇ ਮੈਂ ਫੋਟੋ ਨੀ ਖਿੱਚੀ, ਮੈਂ ਤੁਹਾਨੂੰ ਇਹ ਸਾਰੇ ਹੀ ਫਿਰਦੇ ਸੀ ਉੱਥੇ ਮੇਰੇ ਫਾਦਰ ਦੇ ਭੋਗ ਤੇ, ਮੈਂ ਇੱਕ ਬੰਦੇ ਨੂੰ ਨੀ ਸੱਦਿਆ, ਮੈਂ ਆਪਦੇ ਸਿਰਫ ਕੱਲੇ ਦੋਸਤ ਸੱਦੇ,
5: ਸਾਹਿਬ ਇੱਕ ਮਿੰਟ ਬੇਨਤੀ ਹੈ, ਮੈਂ ਤੁਹਾਡੀ ਸਾਰੀ ਇੱਜ਼ਤ ਹੈ ਪਰ ਪਤਾ ਕੀ ਹੈ ਆਪਾਂ ਸੈਸਟ ਨੂੰ ਮਾੜਾ ਕਹਿ ਰਹੇ ਹੈ
0: ਜੀ,
5: ਸੈਸਟ ਨੂੰ ਮਾੜਾ ਕਹਿ ਰਹੇ, ਮੇਰੇ ਚਾਚਾ ਜੀ ਚੱਕ ਕੇ ਪੁਲਿਸ ਦੇ
6: ਸਿਸਟਮ, ਬਾਈ ਜੀ ਸਿਸਟਮ ਬਣਾਉਣ ਵਾਲੇ ਵੀ ਤਾਂ ਇਹ ਸਿਸਟਮ ਬਣਾਉਣ ਵਾਲੇ ਵੀ ਤਾਂ ਲੀਡਰ ਸੀ, ਸਿਸਟਮ ਦਾ ਲੀਡਰ ਨਹੀਂ ਬਣਾਇਆ ਨਾ,
5: ਮੈਂ ਸਿਸਟਮ ਕਹਿ ਰਿਹਾ,
0: ਬਿਲਕੁਲ ਹੈ ਜੀ ਬਿਲਕੁਲ,
6: ਨਹੀਂ ਬਾਈ ਜੀ ਜਿਹੜੀ ਤੁਸੀਂ ਕਹਿ ਰਹੇ ਹੋ ਨਾ, ਜਾਂ ਆਪਣੇ ਕੰਗ ਸਾਹਿਬ ਦੇ ਦਿਮਾਗ ਚ ਬੈਠਿਆ ਮੈਂ ਕਾਂਗਰਸੀ ਹਾਂ, ਮੈਂ ਅੱਜ ਤੱਕ ਇੰਡੀਆ ਚ ਕਿਸੇ ਨੂੰ ਵੋਟ ਹੀ ਨੀ ਪਾਈ ਕਿਉਂਕਿ ਵੋਟ ਹੀ ਨੀ ਬਣੀ
0: ਜੀ,
5: ਕੰਗ ਸਾਹਿਬ ਆਪਣੀ ਗੱਲ, ਕੰਗ ਸਾਹਿਬ ਨੀ ਆਪਣੀ ਸੁਣਨਾ, ਉਹਦੇ ਨਾਲ ਸਤਿਕਾਰ ਯੋਗ ਹੈ ਬੈਂਸ ਤੂੰ ਬੋਲਦਾ, ਸਿਕੰਦਰ ਸਿੰਘ ਮਲੂਕਾ ਪਿੰਡ ਹੈ ਮੇਰਾ
0: ਜੀ,
5: ਚਰਕ ਛੋਟੇ ਨਾਲ ਕੇ ਦੱਸ ਰਹੇ ਨੇ ਤੁਸੀਂ, ਤੁਹਾਡੀ ਕਮੈਂਟ ਵੀ ਆਉਂਦੇ ਰਹਿੰਦੇ ਹੈਗੇ
0: ਜੀ,
5: ਉਹ ਗੱਲ ਨੀ ਉਹਦੇ ਸਾਹਿਬ ਵੀ, ਪਰ ਪਤਾ ਕਿ ਸਿਸਟਮ ਨੇ ਬੜਾ ਖਰਾਬ ਕਰਿਆ ਜੀ,
0: ਬਿਲਕੁਲ ਹੈ ਜੀ ਬਿਲਕੁਲ,
5: ਹਿੰਦੂ ਨਾ ਕੱਢ ਕੇ ਮਾਰਦੇ ਦਰਬਾਰ ਸਿੰਘ ਗੁਰੂ ਦਾਸ ਕਾ ਟੁੱਟੀ ਆ ਕੰਮ ਹੀ ਨੀ ਹੋਣਾ ਸੀਗਾ
0: ਜੀ ਜੀ ਬਿਲਕੁਲ,
6: ਉਹ ਗਿਆਨੀ ਜੈਲ ਸਿੰਘ ਤੇ ਦਰਬਾਰ ਸਿੰਘ ਦੀ ਲੜਾਈ, ਅਸਲ ਤਾਂ ਅਸਲ ਪੰਜਾਬ ਜਿਹੜਾ ਇਧਰ ਪਾਸੇ ਨੂੰ ਧੱਕਿਆ ਗਿਆ, ਉਹ ਗਿਆਨੀ ਜੈਲ ਸਿੰਘ ਤੇ ਦਰਬਾਰ ਸਿੰਘ ਦੀ ਲੜਾਈ ਨੇ ਧੱਕਿਆ ਬਈ,
0: ਬਿਲਕੁਲ ਹੈ
5: ਗਿਆਨੀ ਜੈਲ ਸਿੰਘ ਦਾ ਪੋਤਾ ਸਾਡੇ ਪਿੰਡ
6: ਰਿਸ਼ਤੇਦਾਰੀਆਂ ਤਾਂ ਹੁੰਦੀਆਂ ਹੀ ਨੇ, ਮੈਂ ਤਾਂ ਤੁਹਾਨੂੰ ਜਿਹੜੀ ਗੱਲ ਕਹਿਣਾ ਵੀ ਜਿਹੜਾ ਮੈਂ ਬੇਅੰਤ ਦੇਖਿਆ ਸੀ ਉਹ ਮੈਂ 90 ਤੋਂ ਪਹਿਲਾਂ ਦੇਖਿਆ ਹੋਇਆ, ਅੰਗਰੇਜ਼ੀ ਬੋਲਣ ਦਾ ਬੰਦਾ ਰੱਖਣਾ ਪੈਂਦਾ ਨਾਲ ਕੈਪਟਨ ਨਾਲ ਗੱਲ ਕਰਨ ਮੈਂ ਤੁਹਾਨੂੰ ਕੀ ਦੱਸਾਂਗਾ
0: ਬਿਲਕੁਲ
6: ਮੈਂ ਜਿੰਨਾ ਕੁ ਜਾਣਦਾ
0: ਬਿੱਟੂ ਪਹਿਲਾਂ ਕਾਂਗਰਸ
6: ਮੈਂ ਗੱਲ ਉਹ ਨੀ ਕਹਿੰਦਾ ਮੇਰਾ ਕੋਈ ਨੀ ਇਹ ਪਤਾ ਨੀ ਕਿਉਂ ਤੁਹਾਡੇ ਦਿਮਾਗ ਚ ਬੈਠੇ ਜਾਂ ਕਾਂ ਇੱਕ ਤਾਂ ਨਾ ਮਤਲਬ ਇਹ ਕਈ ਬਾਦਲ ਦਲੀਆਂ ਨੂੰ ਤਾਂ ਇਹੀ ਲੱਗਦਾ ਵੀ ਅਕਾਲੀ ਅਸੀਂ ਆ ਹੋਰ ਤਾਂ ਕੋਈ ਅਕਾਲੀ ਨੀ ਹੈ ਕਿ ਕਾਂਗਰਸੀ ਅਕਾਲੀ ਨੀ ਹੈ ਸਿੱਖ ਨੀ ਹੈਗੇ ਬਾਈ
0: ਜੀ
6: ਕਿ ਕਾਂਗਰਸ ਸਿੱਖ ਨੀ ਹੈਗੇ ਕਿ ਜਿਹੜੇ ਆਪ ਚ ਨੇ ਉਹ ਸਿੱਖ ਨੀ ਹੈ ਤਾਂ ਹੀ ਪੰਜਾਬ ਦੇ ਵਾਸੀ ਹੋਏ
0: ਬਿਲਕੁਲ ਹੈ ਜੀ ਬਿਲਕੁਲ
6: ਹੈ ਤਾਂ ਜੀ ਜੰਮੇ ਤਾਂ ਸਿੱਖ ਧਰਮ ਚ ਹੋਏ ਨਾ
0: ਬਿਲਕੁਲ
6: ਹੈ
0: ਪੰਜਾਬੀਆਂ
6: ਅੱਗੇ ਤਾਂ ਉਹ ਅੱਗੇ ਹਿੰਦੂ ਵੀ ਪੱਗਾਂ ਬੰਨਦੇ ਸੀ ਬਾਈ ਜੀ ਬੰਨਦੇ ਸੀ ਕਿ ਨਹੀਂ
0: ਬਿਲਕੁਲ ਹੈ ਜੀ ਬਿਲਕੁਲ
6: ਜੇ ਜੇ ਜੇ ਅਕਾਲੀਆਂ ਦੀ ਜਿਹੜੇ ਲੋਕ ਚਮਚੀਆਂ ਮਾਰਦੇ ਨੇ ਨਾ ਜੇ ਅਕਾਲੀਆਂ ਨੂੰ ਕਿਹਾ ਨੀ ਇੱਥੇ ਮਾੜਾ ਕਰਦੇ ਹੋ ਤਾਂ ਹੀ ਅਕਾਲੀਆਂ ਦਾ ਇਹ ਹਾਲ ਹੋਇਆ ਬਾਈ
0: ਬਿਲਕੁਲ ਹੈ
6: ਜੇ ਮਾੜੇ ਨੂੰ ਮਾੜਾ ਕਹਿੰਦਾ ਭਾਰ ਜਾ ਉਵੇਂ ਚੱਲੀ ਜਾਵੇ ਜੇ ਆਪਾਂ ਇਹਨੂੰ ਨਾ ਟੋਕੀਏ ਭਾਈ ਇੱਥੇ ਤੂੰ ਗਲਤ ਗੱਲ ਕਰ ਰਿਹਾ ਮੈਂ ਗਲਤ ਜਾ ਰਿਹਾ ਜੀ ਗਲਤ ਨੂੰ ਗਲਤ ਕਹਾਂਗੇ ਟਵਾਣਾ ਸਾਹਿਬ ਨੂੰ ਮੈਂ ਕਿੰਨੀ ਕਿੰਨੀ ਡਿਫਰ ਕਰ ਜਾਂਦਾ ਮੈਂ ਤੁਹਾਡੀ ਇਸ ਗੱਲ ਸਹਿਮਤ ਹੈ ਜੀ ਫਿਰ ਮੈਂ ਕਹਿ ਕੇ ਕਹਿਣਾ ਮੈਂ ਤੁਹਾਡੀ ਸਹਿਮਤ ਨੀ ਟਵਾਣਾ ਸਾਹਿਬ ਇੱਥੇ
0: ਬਿਲਕੁਲ ਹੈ ਜੀ
6: ਜੇ ਆਪਾਂ ਸਹੀ ਉਹ ਫਿਰ ਕਈ ਵਾਰੀ ਐਗਰੀ ਵੀ ਹੁੰਦੇ ਨੇ ਮੈਂ ਨੀ ਕਹਿੰਦਾ ਹਰੇਕ ਵਾਰੀ ਕਈ ਵਾਰੀ ਕਹਿੰਦੇ ਨੇ ਹਾਂ ਸਹੀ ਹੈ ਮੈਂ ਹੁਣੇ ਦੇਖ ਲਓ ਮੈਂ ਟਵਾਣਾ ਨੂੰ ਪਹਿਲੀ ਵਾਰੀ ਇਹ ਗੱਲ ਕਹੀ ਸੀ ਮੈਂ ਕਿਹਾ ਜਥੇਦਾਰ ਨੇ ਭੂਮਿਕਾ ਗਲਤ ਲਵਾਈ ਉਹਨੇ ਚੁਣ ਚੁਣ ਕੇ ਬੰਦੇ ਬੰਦੇ ਚੱਕੇ
0: ਬਿਲਕੁਲ ਹੈ ਜੀ
6: ਜਿਨ੍ਹਾਂ ਤੋਂ ਬੁਲਾਇਆ ਉਦਣ ਟਵਾਣਾ ਮੇਰਾ ਐਗਰੀ ਹੋਇਆ ਤਿੰਨ ਦਿਨ ਬਾਅਦ ਕਹਿੰਦੇ ਔਜਲਾ ਸਾਹਿਬ ਦੀ ਗੱਲ ਸਹੀ ਮੈਂ ਕਿਹਾ ਉਹਨੇ ਪੁਆਇੰਟ ਆਊਟ ਕੀਤੇ ਨੇ ਜਿਹੜੇ ਪਿੱਛੋਂ ਆਏ
0: ਜੀ
6: ਬਠਿੰਡੇ ਵਾਲੇ ਨੂੰ ਕਹਿ ਰਿਹਾ ਫਲਾਨਾ ਸਿੰਘ ਕੀ ਮੈਂ ਨਾਂ ਭੁੱਲ ਗਿਆ ਗਿੱਲ ਦਾ ਗਿੱਲ ਗਿੱਲ ਸਾਹਿਬ ਐਮ ਐਲ ਏ ਹੈਗੇ ਤੁਹਾਡੇ ਖਾਂ ਚ ਕਿਉਂਕਿ ਉਹ ਪੀੜਿਤ ਨੇ ਇਸ ਵਕਤ ਆਪ ਵਾਲਿਆਂ ਤੋਂ
0: ਜੀ
6: ਮੈਂ ਬਾਈ ਸਮੇ ਦੀ ਨੀ ਮੈਂ ਕਿਸੇ ਤੋਂ ਕੁਛ ਨੀ ਜਾਣਾ ਮੇਰੇ ਹੁੰਦੇ ਕਿੰਨੀਆਂ ਸਰਕਾਰਾਂ ਬਣ ਕੇ ਚਲੀ ਗਿਆ ਮੈਂ ਤਾਂ ਸਾਡੇ ਪਿੰਡ ਦੇ ਸਰਪੰਚ ਕਿੰਨੇ ਬਦਲ ਗਿਆ ਮੈਨੂੰ 2 ਸਾਲ ਪਹਿਲਾਂ 2 ਸਾਲ ਪਹਿਲਾਂ ਪਤਾ ਲੱਗਣ ਲੱਗਿਆ ਕੌਣ ਸਰਪੰਚ ਖੜਦਾ
0: ਬਿਲਕੁਲ ਹੈ ਜੀ
6: ਆਪਾਂ ਜਿਹੜੀ ਗੱਲ ਆ ਕਰੰਟ ਉਹਨੂੰ ਸਹੀ ਜਾਂ ਗਲਤ ਕਹਿ ਰਿਹਾ ਮੇਰਾ ਕੋਈ ਬੇਅੰਤਾ ਕੁਛ ਨੀ ਲੱਗਦਾ
0: ਜੀ ਬਿਲਕੁਲ ਹੈ
6: ਕੋਈ ਆਪਣਾ ਨਾਂ ਆਪਣੇ ਬਾਦਲ ਕੇ ਕੁਛ ਲੱਗਦੇ ਨੇ
0: ਬਿਲਕੁਲ
6: ਵਧੀਆ ਪੋਲੀਟੀਕਲ ਬੰਦਿਆਂ ਨਾਲ ਅੱਜ ਵੀ ਲਿੰਕ ਹੈ ਇਹਨੇ
0: ਬਿਲਕੁਲ
6: ਵਧੀਆ ਨੇ ਬਹੁਤ ਵਧੀਆ ਨੇ
0: ਜੀ
6: ਪਰ ਹਾਂ ਉਹਨਾਂ ਨੂੰ ਕਹਿ ਕੇ ਵੀ ਆਈਦਾ ਭਾਈ ਤੁਸੀਂ ਗਲਤ ਹੋ ਇੱਥੇ ਤੁਸੀਂ ਗਲਤ ਹੋ
0: ਬਿਲਕੁਲ
6: ਅਕਵਾਲ ਝੁੰਦਾ ਦੇ ਘਰੇ ਬਹਿ ਕੇ ਬਾਈ ਮੈਂ ਐਡੀ ਗੱਲ ਕਹੀ ਸੀ ਅਕਵਾਲ ਝੁੰਦਾ ਨੂੰ ਮੈਂ ਕਿਹਾ ਤੁਸੀਂ ਆਪਦੇ ਆਹ ਬਣਾਉਣ ਦੇ ਪਿੱਛੇ ਨਾ ਸਰਕਾਰਾਂ ਇਹਦੇ ਪਿੱਛੇ ਪੰਜਾਬ ਤੁਸੀਂ ਖਾਲੀ ਕਰ ਲੇ
0: ਜੀ
6: ਮੈਂ ਪੰਜਾਬ ਨੂੰ ਉਹੋ ਜਿਹਾ ਘੁਣ ਲੱਗਿਆ ਜਿਹੜਾ ਸਤੀਰ ਖੜਾ ਹੁੰਦਾ ਆਪਾਂ ਨੂੰ ਦੀਂਦਾ ਨੀ ਹੁੰਦਾ ਜਦੋਂ ਧਰਮ ਕਰਕੇ ਗਿਰਿਆ ਨਾ
0: ਬਿਲਕੁਲ
6: ਉਦੋਂ ਤੁਹਾਨੂੰ ਪਤਾ ਲੱਗੂ ਜਦੋਂ ਵੋਟਾਂ ਇਹ ਜਾਂ ਤੋਂ ਮੰਗਣੀਆਂ ਪਈਆਂ ਤੁਹਾਨੂੰ ਹੁਣ ਤਾਂ ਭੈਣ ਭਾਈ ਹੈਗੇ ਵੋਟਾਂ ਪਾ ਦਿੰਦੇ ਨੇ ਉਹ ਕਹਿੰਦਾ ਗੱਲ ਤੇਰੀ ਪੱਕੀ ਹੈ ਕਹਿੰਦਾ ਮੈਂ ਸੋਚਦਾ ਹੁੰਦਾ ਮੁੰਡਾ ਆਸਟ੍ਰੇਲੀਆ ਚਲੇ ਗਿਆ 1.5 ਸਾਲ ਦਾ ਮਾਂ ਪਿਓ ਬਾਹਰ ਚਲੇ ਗਏ ਮੁੜ ਮੈਂ ਜਿਹੜਾ ਇੱਕ ਵਾਰੀ ਚਲੇ ਗਿਆ ਉਹਨੇ ਮੁੜ ਕੇ ਆਉਣਾ ਨੀ
0: ਜੀ
6: ਦੱਸੋ ਕਿੰਨੇ ਕੁ ਮੁੜ ਕੇ ਆਏ ਨੇ ਹੁਣ ਤੱਕ
0: ਬਿਲਕੁਲ
6: ਅਸੀਂ ਪੂਰੇ ਸੌਖੇ ਆ
0: ਕੱਲ
6: ਇੱਥੇ ਸਾਰਾ ਕੁਛ ਛੱਡ ਕੇ ਬਾਈ ਜੀ ਅੱਜ ਇੱਥੇ ਸਾਰਾ ਕੁਛ ਛੱਡ ਕੇ ਮੈਂ ਖਾਲੀ ਹੱਥ ਚਲੇ ਜਾਵਾਂ ਜੇਬ ਚ ਖਾਲੀ ਪੰਜੀ ਲੈ ਕੇ ਨਾ
0: ਜਾਵਾਂ
6: ਮੈਂ ਪਿੰਡ ਫੇਰ ਵੀ ਕਰੋੜਪਤੀ ਆ
0: ਕੱਲ ਜਾਂ ਅੱਜ ਵੀ ਤੁਸੀਂ ਗੱਲ ਕੀਤੀ ਹੈ ਟੋੜਾ ਸਾਹਿਬ ਦੀ ਗੱਲ ਕੀਤੀ
6: ਹੈ
0: ਬਿਲਕੁਲ ਜੀ
6: ਜਿਹੜਾ ਇੱਕ ਵਾਰੀ ਆ ਗਿਆ ਬਾਹਰ ਦੇਖਾ ਇੱਕ ਕੱਢਿਆ ਕਿੰਨਾ ਨੇ ਆ ਜਿਹੜੇ ਇਹਨਾਂ ਦੇ ਪਿੱਛੇ ਬੋਲਦੇ ਨੇ ਜਵਾਕ ਤਾਂ ਉਹਨਾਂ ਨੇ ਵੀ ਬਾਹਰ ਕੱਢਤੇ ਜਿਹੜੇ ਕਹਿੰਦੇ ਨੇ ਅਕਾਲੀ ਚੰਗੇ ਆਪ ਵਾਲੇ ਚੰਗੇ ਆ ਕਾਂਗਰਸੀ ਚੰਗੇ ਆ ਕਾਮ ਚੰਗੇ ਆ ਉਹਨਾਂ ਨੇ ਜਵਾਕ ਕਿਉਂ ਨੀ ਰੱਖੇ ਫਿਰ ਆਪਦੇ
0: ਬਿਲਕੁਲ ਹੈ ਜੀ
6: ਜੇ ਇੰਨੇ ਚੰਗੇ ਨੇ
0: ਜੀ ਬਿਲਕੁਲ ਹੈ ਜੀ
6: ਮੈਂ ਤਾਂ ਸਿਸਟਮ ਨੂੰ ਪਿੱਟਦਾ ਬਾਈ ਵੀ ਅਸੀਂ ਸਿਸਟਮ ਸਹੀ ਨਹੀਂ ਦੇ ਸਕੇ ਇਹਨਾਂ ਨੇ ਨਹੀਂ ਦਿੱਤਾ
0: ਬਿਲਕੁਲ
6: ਸਾਡਾ ਵੀ ਕਸੂਰ ਆ ਉਹਦੇ ਵਿੱਚ
0: ਹਾਂਜੀ ਬਿਲਕੁਲ
6: ਹਾਂ ਉਹ ਉਹਨੂੰ ਮਾਰਦਾ ਸੀ ਅਗਲੇ ਨੇ ਮਾੜਾ ਤਾਂ ਫੜ ਕੇ
0: ਜੀ
6: ਮੇਰੇ ਆਪਾਂ ਕੋਈ ਹਾਲਾਂਕਿ ਉਸ ਵਕਤ ਜਦੋਂ ਇਹ ਮਾਰਿਆ ਮੇਰਾ ਬਹੁਤ ਕਲੋਜ਼ ਫਰੈਂਡ
0: ਜੀ
6: ਇਹਦਾ ਪੀਏ ਸੀ ਬਿਆਸ ਉਹਦਾ
0: ਬਿਲਕੁਲ
6: ਮੈਂ ਚਾਹੁੰਦਾ ਨਾ ਵੀ ਨਾ ਜੀ ਬਿਆਸ ਨੀ ਮਾਰਿਆ ਸਾਡੇ ਚੜਾਈ ਆ ਕਿਉਂ ਮੈਂ ਉਹਦੇ ਨਾਲ ਵੀ ਡਿਫਰ ਕਰਦਾ ਹੁੰਦਾ ਸੀ ਫੋਨ ਦੇ ਉੱਪਰ ਕਈ ਵਾਰੀ
0: ਜੀ
6: ਸਹੀ ਨੂੰ ਸਹੀ ਕਹਿੰਦਾ ਇਹ ਨੀ ਸੋਚਣਾ ਚਾਹੀਦਾ ਬਾਈ ਜੀ ਤੁਸੀਂ ਅਕਾਲੀ ਹੋ ਮੈਂ ਗੱਲ ਕਰਦਾ ਪਤਾ ਨੀ ਤੁਸੀਂ ਕਿਹੜੀ ਪਾਰਟੀ ਵੀ ਜੇ ਮੈਂ ਅਕਾਲੀਆਂ ਨੂੰ ਮਾੜਾ ਕਹਿੰਦਾ ਤਾਂ ਅਕਾਲੀਆਂ ਨੂੰ ਨੀ ਮਾੜਾ ਕਹਿੰਦਾ ਮੈਂ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਜੋ ਕਾਰਜ ਕਰਦੇ ਨੇ ਉਹਨਾਂ ਨੂੰ ਮਾੜਾ ਕਹਿੰਦਾ
0: ਬਿਲਕੁਲ ਹੈ ਜੀ ਬਿਲਕੁਲ
6: ਅਕਾਲੀ ਅੱਜ ਵੀ ਨੀ ਮਾੜੇ ਹੈਗੇ ਬਾਦਲ ਪਰਿਵਾਰ ਪਿੱਛੇ ਹਟ ਜਾਂਦਾ ਲੋਕ ਤਾਂ ਨਾਲ ਨੇ ਅਕਾਲੀਆਂ ਦੇ
0: ਬਿਲਕੁਲ ਹੈ ਜੀ
6: ਪਰ ਬਾਦਲ ਨੇ ਪੱਠਾ ਬਿਠਾਲ ਕੇ ਜਾਣਾ ਅਕਾਲੀ ਦਲ ਦਾ
0: ਜੀ
6: ਸਾਨੂੰ ਅੱਜ ਵੀ ਦਰਦ ਆਉਂਦਾ ਕਿ ਸਾਡੀ ਪਾਰਟੀ ਸੀਗੀ ਇਹ
0: ਜੀ
6: ਮੈਂ ਕੋਈ ਮੇਰਾ ਕੁਛ ਨੀ ਲੱਗਦਾ ਬੇਅੰਤ ਮੇਰਾ ਮੈਂ ਨਾ ਕਦੇ ਕੋਈ ਫਾਇਦਾ ਲਿਆ ਉਹ ਤੋਂ
0: ਬਿਲਕੁਲ
6: ਹਾਂ ਠੀਕ ਹੈ ਇੱਕ ਵਾਰੀ ਨੌਕਰੀ ਲੈਣ ਲਈ ਗਏ ਸੀ ਉਹਦੇ ਕੋਲ ਤੇ ਉਹ ਕਹਿੰਦਾ ਵੀ ਅਕਾਲੀਆਂ ਨੇ ਮੇਰੇ ਨਾਲ ਇਹ ਕਰਤਾ ਕਹਿੰਦਾ ਪੁੱਤ ਕਹਾਂ ਨੂੰ ਕਦੇ ਹੋਇਆ ਜਾਂ ਆਪਣੀ ਸਰਕਾਰ ਆਈ ਤੈਨੂੰ ਹਾਂ ਹੋ ਇਹ ਵੀ ਤੈਨੂੰ ਮੈਂ ਜ਼ਰੂਰ ਕਹਿਣਾ ਹੋ ਸਕਦਾ ਮੈਂ ਉੱਥੇ ਹੁੰਦਾ ਸਰਕਾਰ ਹੁੰਦੀ ਮੈਂ ਲੱਗ ਵੀ ਜਾਂਦਾ ਇਹ ਚ ਵੀ ਦੋ ਸ਼ੱਕ ਨੀ
0: ਪਰ
6: ਆਪਣਾ ਕੋਈ ਆਈ ਨੀ ਮੈਂ ਉਹਨੂੰ ਚੰਗਾ ਕਹਾਂ ਮੈਂ ਉਹਨੂੰ ਚੰਗਾ ਕਦੇ ਨੀ ਕਹਿੰਦਾ
0: ਬਿਲਕੁਲ
6: ਜੋ ਉਹਨੇ ਮਾੜਾ ਕੀਤਾ ਮੈਂ ਉਹਨੂੰ ਮਾੜਾ ਕਹਿੰਦਾ ਜੋ ਉਹਨੇ ਚੰਗਾ ਕੀਤਾ ਮੈਂ ਉਹ ਪੱਖ ਦੀ ਗੱਲ ਤੁਸੀਂ ਇਲਾਕੇ ਚ ਪੁੱਛ ਵੀ ਲਿਓ ਪੈਲ ਚ ਜਾ ਕੇ ਉਦੋਂ ਬਣ ਤੋਂ ਪਹਿਲਾਂ ਨੇ ਕਿੰਨਾ ਜਦੋਂ ਪੀਡਬਲਯੂਡੀ ਮਿਨਿਸਟਰ ਸੀ ਅਹੀਆਂ ਪਿੰਡਾਂ ਦੇ ਵਿੱਚ ਟਾਣੀਆਂ ਸੜਕਾਂ ਜੋ ਕੁਛ ਸੀ
0: ਜੀ
6: ਉਹ ਕਰਤਾ ਇਹਨੇ।
0: ਬਿਲਕੁਲ ਬਿਲਕੁਲ ਬਿਲਕੁਲ, ਜਿਹੜਾ ਚੰਗਾ ਰਾਜ ਭਾਗ ਦੇਗਾ ਜੀ ਉਹਦੀ ਸਿਫਤ ਵੀ ਹੋਏਗੀ ਤੇ ਜਿਹੜਾ ਗਲਤ ਕਰੇਗਾ ਗਲਤ ਵੀ ਹੋਏਗਾ ਜੀ। ਬਿਲਕੁਲ ਜੀ, ਸਿਸਟਮ ਤਾਂ ਹੀ ਸੂਤ ਆ, ਸਿਸਟਮ ਲੋਕਾਂ ਦੇ ਨਾਲ ਆ
6: ਬਾਈ, ਹਰ ਇੱਕ ਨੂੰ ਮਾੜਾ, ਹਰ ਅਸੀਂ ਕਿਸੇ ਨੂੰ ਬੰਦੇ ਨੂੰ ਨਹੀਂ ਕਹਿੰਦੇ ਆਪ ਵਾਲੇ ਨੇ
0: ਜੀ,
6: ਆਪ ਵਾਲਿਆਂ ਦਾ ਮੈਂ ਕੀ ਦੱਸਾਂ ਵੀ ਕਿੰਨਾ ਕੁ ਹੱਥ ਆ।
0: ਬਿਲਕੁਲ ਜੀ,
6: ਮਤਲਬ ਕਹੀ ਦਾ ਭਾਈ ਵਿੱਚ ਇਹ ਗੱਲ ਜੋ ਗਲਤ ਕਰ ਰਹੇ ਨੇ ਉਹ ਗਲਤ ਕਹਿੰਦੇ ਆ, ਪਤਾ ਹੋਰ ਤਾਂ ਕੋਈ ਗੱਲ ਨਹੀਂ।
0: ਬਿਲਕੁਲ ਜੀ, ਚਲੋ ਕਦੇ ਗੱਲ ਨੀ ਹੋਣੇ, ਵੱਖਰੀ ਗੱਲ ਹੈ। ਬਿਲਕੁਲ
6: ਚਲੋ ਕੋਈ ਬਾਈ, ਇਹ ਨੀ ਆਪਾਂ ਕਿਸੇ ਆਪਣਾ ਕੋਈ ਨੀ ਹੈ, ਨਾ ਕਹੋ ਦੋਸਤੀ ਨਾ ਕਹੋ ਕਿਸੇ ਬਹਿਣੇ ਸਾਰੇ, ਆਪਾਂ ਤਾਂ ਮੈਂ ਤਾਂ ਇੱਥੇ ਕਹਿੰਦਾ ਮੈਂ ਤਾਂ ਕਿਸੇ ਤੋਂ ਕੀ ਫਾਇਦਾ ਲੈਣਾ, ਦਈ ਹਾਲਾਂਕਿ ਦਈ ਦੀ ਉਹ
0: ਲੈ ਕੇ
6: ਅਕਾਲੀਆਂ ਦਾ ਲੋਕ ਸਭਾ ਦੀ ਇਲੈਕਸ਼ਨ ਦੀ ਲੱਖ ਰੁਪਏ ਦਿੱਤਾ, ਮੈਂ ਕਿਹਾ ਜੀ ਦਾਨ ਕਰਨ ਲੱਗਿਆ, ਕਹਿੰਦੇ ਕੀ ਗੱਲ, ਮੈਂ ਅੱਗੇ ਕਹਿੰਦੇ ਚੱਲ ਸਰਕਾਰ ਆਊ, ਮੈਂ ਕਿਹਾ ਇਹ ਤਾਂ ਦਾਨ ਆ ਜੀ, ਅਜਵਾਨ ਜਬਤ ਹੋਈ ਹੈ।
0: ਬਿਲਕੁਲ ਬਿਲਕੁਲ,
6: ਨਾਲੇ ਮੈਂ ਇਹ ਕਹਿੰਦਾ ਮੈਂ ਕਿਹਾ ਜੀ ਸਾਤੋਂ ਪੈਸੇ ਨਾ ਲਿਆ ਕਰੋ, ਕਹਿੰਦੇ ਕੀ ਗੱਲ, ਮੈਂ ਕਿਹਾ ਜਿੰਨੀ ਵਾਰੀ ਤੁਹਾਨੂੰ ਪੈਸੇ ਦੇ ਤੁਸੀਂ ਹਰੇ ਹੀ ਹੋ, ਇੱਕ ਵਾਰੀ ਹੱਕਣ ਟਰਾਈ ਕਰਕੇ ਦੇਖ ਲੋ, ਮੈਂ ਕਿਹਾ ਮੈਂ ਇਹ ਨੀ ਕਹਿੰਦਾ ਮੈਂ ਤੁਹਾਨੂੰ ਦੇਣੇ ਨੀ।
0: ਬਿਲਕੁਲ ਬਿਲਕੁਲ ਬਿਲਕੁਲ, ਥੈਂਕ ਯੂ ਅਜਲਾ ਸਾਹਿਬ, ਸ਼ੁਕਰੀਆ ਤੁਸੀਂ ਜੁੜੇ ਹੋਏ।
6: ਸੰਧੂ ਸਾਹਿਬ ਇਹੋ ਜੀ ਕੋਈ ਗੱਲ ਨਹੀਂ ਹੈ, ਆਪਣਾ ਕੋਈ ਨੀ ਲੱਗਦਾ, ਆਪਾਂ ਆਪਣੀ ਆਪ ਖਾਂਦੇ ਆ, ਮਿਹਨਤ ਕਰਦੇ ਆ, ਆ ਮੁਕੱਦਰ ਵੀਰ ਆ ਇਹ ਕਿਉਂ ਪਿੱਟ ਰਿਹਾ।
0: ਬਿਲਕੁਲ
6: ਬਾਈ ਜੀ, ਮਾਨ ਸਾਹਿਬ ਇਹ ਕਿਉਂ ਪਿੱਟ ਰਹੇ ਨੇ,
0: ਬਿਲਕੁਲ
6: ਜਿਹੜਾ ਬੰਦਾ ਤੁਸੀਂ ਵੀ ਹੋ, ਜਿਹੜਾ ਬੰਦਾ ਸਮਝਦਾ ਨਾ ਵੀ ਆਪਦੀ ਖਾ ਕੇ ਕਿਵੇਂ ਔਖਾ ਗੁਜ਼ਾਰਾ ਕਰਦੇ ਆ ਅਸੀਂ, ਵੀ ਸਾਨੂੰ ਸਿਸਟਮ ਨੇ ਕੀ ਦਿੱਤਾ, ਮੁਕੱਦਰ ਵੀਰ ਦੀਆਂ ਗੱਲਾਂ ਇਹੀ ਹੁੰਦੀਆਂ ਨੇ।
0: ਬਿਲਕੁਲ
6: ਵਧੀਆ ਕੰਮ ਕਾਰ ਕਰਦਾ, ਪਰ ਇਹਨੂੰ ਦੇਖ ਰਿਹਾ ਵੀ ਯਾਰ ਅਸੀਂ ਕੰਮ ਕਰਕੇ ਮਸਾਂ ਘਰ ਚਲਾਉਣੇ ਆ
0: ਜੀ,
6: ਤੇ ਇਹ ਵਿਹਲੇ ਬਹਿ ਕੇ ਵੀ ਮਤਲਬ ਕੀ
0: ਗੱਫੇ ਲਈ
6: ਕੁਛ ਕਰ ਰਹੇ ਨੇ, ਤਾਂ ਇਹਨਾਂ ਪਿੱਛੇ ਫਿਰਦੇ ਆ ਨਾ ਅਸੀਂ।
0: ਬਿਲਕੁਲ
6: ਵੀ ਲੋਟ ਲੱਗ ਜਾਵੇ, ਲੋਟ ਨੇ ਕਰਦੇ ਕਰਦੇ ਪੰਜਾਬ ਦੀ ਲੋਟ ਨਹੀਂ ਲਵਾਈ।
0: ਬਿਲਕੁਲ ਬਿਲਕੁਲ,
6: ਕਿੰਨੀ ਵਧੀਆ ਉਹਨਾਂ ਨੇ ਗੱਲ ਕਹੀ ਹੈ, ਮੈਂ ਆਪਣੇ ਕਿਰਨਵੀਰ ਕੰਗ ਨੇ ਕਹਿੰਦਾ ਸਰਕਾਰ ਬਦਲਦੀ ਹੈ ਤੇ ਪੰਜਾਬ ਕਰਜਈ ਹੋ ਜਾਂਦਾ ਤੇ 20-25 ਪਰਿਵਾਰ 500-700 ਕਰੋੜ ਦੇ ਮਾਲਕ ਬਣ ਜਾਂਦੇ ਨੇ, ਬਸ ਆਹ ਕੰਮ ਹੈ ਜੀ।
0: ਬਿਲਕੁਲ ਬਿਲਕੁਲ ਬਿਲਕੁਲ ਜੀ, ਦਰੁਸਤ ਹੈ ਜੀ,
6: ਇਹੀ ਹਰੇਕ ਬੰਦਾ ਕਹਿੰਦਾ ਭੁਪਿੰਦਰ ਪ੍ਰਧਾਨ ਮੁੱਖ ਮੰਤਰੀ ਬਣ ਜਾਣ ਮੇਰਾ ਲੋਟ ਆਊ, ਮੁਕੱਦਰ ਕਹਿੰਦਾ ਸੈਣੀ ਸਾਹਿਬ ਬਣ ਜਾਣ ਮੇਰਾ ਲੋਟ ਆਊ,
0: ਤੇ
6: ਕੋਈ ਹੋਰ ਕਹੂਗਾ ਬਿਆਸੋ ਬਣ ਜਾਵੇ ਮੇਰਾ ਲੋਟ ਆਊ, ਗੱਲ ਤਾਂ ਲੋਟ ਤੇ ਖੜ ਗਏ ਸੀ ਆ ਕੇ, ਆ ਲੋਟ ਦੇ ਕਰਦੇ ਕਰਦੇ ਪੰਜਾਬ ਦੀਆਂ ਲੋਟਰੀਆਂ ਲਵਾਈਆਂ ਪਈਆਂ ਨੇ।
0: ਬਿਲਕੁਲ ਬਿਲਕੁਲ ਦਰੁਸਤ ਹੈ ਜੀ ਜੀ,
6: ਧੰਨਵਾਦ ਜੀ,
0: ਥੈਂਕ ਯੂ ਅਜਲਾ ਸਾਹਿਬ, ਸ਼ੁਕਰੀਆ ਜੁੜਨ ਲਈ ਦੁਬਾਰਾ, ਥੈਂਕ ਯੂ। ਤੇ ਲੋ ਦੋਸਤੋ, ਮੁਕੱਦਰ ਬਾਈ ਜੀ ਉਧਰ ਵਾਲੇ ਲੈਂਦੇ ਹੋਣੇ, 27 ਮਿੰਟ ਹੋ ਗਏ ਉਹਨਾਂ ਨੂੰ ਹੋਲਡ ਤੇ। ਹਾਂਜੀ ਸਵਾਗਤ ਹੈ ਬਾਈ ਜੀ, ਜੀ ਆਨੂੰ ਜੀ, ਸ਼ੁਕਰੀਆ ਤੁਹਾਡਾ ਵੀ ਹੋਲਡ ਰੱਖ ਕੇ।
7: ਸਤਿ ਸ੍ਰੀ ਅਕਾਲ, ਮੈਂ ਤਾਂ ਗੱਲ ਡੂਡ ਹੀ ਕਰ ਰਹੀ ਹੈ
0: ਜੀ,
7: ਤੇ ਬਸ ਡੂਡ ਗੱਲ ਦਾ ਮੇਰੀ ਤਾਂ ਕੋਈ ਦੋ ਚ ਜਵਾਬ ਦੇ ਦੇਗਾ ਤੇ ਮੈਂ ਉਹਦੀ ਗੱਲ ਮੰਨ ਕੇ ਤੇ ਆਪਾਂ ਤਾਂ ਉਹਦੀ ਗੱਲਾਂ ਤੇ ਫੁੱਲ ਚੜਾ ਦਿਆਂਗੇ।
0: ਬਿਲਕੁਲ
7: ਮਾਨ ਸਾਹਿਬ ਨੇ ਪਿਛਲੇ ਦਿਨੇ ਕਿਹਾ
0: ਜੀ,
7: ਕਹਿੰਦੇ ਵੀ ਅਸੀਂ ਕਿਹੜਾ ਕਰਜ਼ਾ ਤਾਰਨਾ, ਭਗਵੰਤ ਮਾਨ ਸਾਹਿਬ ਨੇ ਕਿਹਾ ਨਾ,
0: ਬਿਲਕੁਲ
7: ਅਸੀਂ ਕਿਹੜਾ ਕਹਿੰਦੇ ਕਰਜ਼ਾ ਤਾਰਨਾ, ਜਿੱਦਣ ਮੋਦੀ ਸਾਹਿਬ ਤਾਰਨਗੇ ਜਿੱਦਣ ਹੋਰ ਤਾਰਨਗੇ ਉਦਣ ਅਸੀਂ ਵੀ ਤਾਰ ਦਾਂਗੇ
0: ਜੀ,
7: ਇਹੀ ਗੱਲ ਕਹੀ ਨਾ ਹੈ। ਤੇ ਹੁਣ ਮੈਂ ਮੇਰਾ ਰੌਲਾ ਮੇਰਾ ਤਾਂ ਇਹ, ਮੈਂ ਤਾਂ ਹਰ ਵਾਰੀ ਸਵਾਲ
0: ਤੁਸੀਂ ਬੈਂਕ ਵਾਲੇ ਲੈਣ ਆਉਣਗੇ ਏਦਾਂ ਕਹਿ ਦੋ, ਜਦੋਂ ਮਾਨ ਸਾਹਿਬ ਤਾਰ ਦੇਣਗੇ ਜਾਂ ਮੁੱਖ ਆਪਣੇ ਪ੍ਰਧਾਨ ਮੰਤਰੀ ਤਾਰ ਦੇਣਗੇ ਉਦੋਂ ਅਸੀਂ ਵੀ ਤਾਰ ਦਾਂਗੇ।
7: ਨਹੀਂ ਨਹੀਂ ਨਹੀਂ ਨਹੀਂ, ਔਜਲਾ ਬਾਈ ਜੀ ਨੇ ਕੱਲ ਪਰਸੋਂ ਮੈਨੂੰ ਇੱਕ ਆਪਸ਼ਨ ਦਿੱਤੀ, ਕਹਿੰਦੇ ਮੈਂ ਵੀ ਵੋਟ ਕਿਹਨੂੰ ਪਾਵਾ, ਇਹਨਾਂ ਨੇ ਇੱਕ ਆਪਸ਼ਨ ਦੇ ਦਿੱਤੀ ਮੈਨੂੰ
0: ਜੀ,
7: ਇਹਨੂੰ ਇਹਨਾਂ ਨੂੰ ਪਾ ਦੋ, ਮੈਂ ਕਿਹਾ ਵੀ ਇਹ ਵੀ ਹੁਣ ਇਹ ਹੁਣ ਇਹ ਨਾਂ ਦੀਆਂ ਧਿਰਾਂ ਕਹੀ ਨੇ ਵੀ ਮੈਂ ਇਹਨਾਂ ਨੂੰ ਕਿਹਨੂੰ ਪਾਵਾਂ
0: ਜੀ।
7: ਹੁਣ ਇਹੀ ਗੱਲ ਹੁਣ ਆਪਾਂ ਸੋਚਦੇ ਹਾਂ ਵੀ ਚਲੋ ਵੀ ਜੇ ਹੁਣ ਦਿੱਲੀ ਵਾਲਿਆਂ ਨੂੰ ਵੇਖ ਲਿਆ, ਕਾਂਗਰਸ ਨੂੰ ਵੇਖ ਲਿਆ, ਸਾਰਿਆਂ ਨੂੰ ਵੇਖ ਲਿਆ ਵੀ ਹੁਣ ਚਲੋ ਕਈਆਂ ਦੀ ਸੋਚ ਇਹ ਹੋਊਗੀ ਵੀ ਆਪਣੀ ਖੇਤਰੀ ਪਾਰਟੀ, ਮੈਂ ਤਾਂ ਘੱਟੋ ਘੱਟ ਇਹਨਾਂ ਸਾਰੇ ਟੋਲੇ ਨੂੰ ਮੈਂ ਤਾਂ ਕੋਈ ਮੰਨ ਕੇ ਚੱਲਣਾ, ਮੈਂ ਨੀ ਮੰਨਦਾ ਵੀ
0: ਮੈਂ ਤਾਂ ਬਾਈ ਜੀ ਉਦਣ ਦਾ ਤੁਹਾਡੇ ਨਾਲ ਜਦੋਂ ਦੀ ਗੱਲ ਹੋਈ ਆ ਪਿਛਲੇ ਮਹੀਨੇ ਦਾ ਆਪਾਂ ਕਹੀ ਜਾਂਦੇ ਆ ਭਾਈ, ਤੁਸੀਂ ਆਪਾਂ ਨੂੰ ਜ਼ੋਰ ਦੇਣ ਦੀ ਲੋੜ ਹੀ ਨਹੀਂ ਕਿ ਅਸੀਂ ਭਾਈ ਸਰਕਾਰ ਬਣਾਉਣੀ, ਸਰਕਾਰ ਜਿਹਨਾਂ ਨੇ ਬਣਾਉਣੀ ਉਹਨਾਂ ਦਾ ਜ਼ੋਰ ਲੱਗਿਆ ਹੋਇਆ, ਤੁਸੀਂ ਕਹੋ ਭਾਈ ਓਪੋਜੀਸ਼ਨ ਬਣਾਉਣੀ ਆ, ਅਸੀਂ ਓਪੋਜੀਸ਼ਨ ਖੜੀ ਕਰਨੀ ਆ, ਤੁਸੀਂ ਇਹ ਕਹੋ।
7: ਗੱਲ ਤਾਂ ਉਹੀ ਆ ਨਾ, ਮੈਂ ਉਹੀ ਕਹਿੰਦਾ ਵੀ ਜੇ ਹੁਣ ਇਹ ਜਿਹੜੀ ਗੱਲ ਮਾਨ ਸਾਹਿਬ ਨੇ ਅੱਜ ਕਹੀ ਹੈ
0: ਜੀ,
7: ਇਹ ਗੱਲ ਤਾਂ ਬਾਦਲ ਸਾਹਿਬ ਅੱਜ ਤੋਂ 10 ਸਾਲ ਪਹਿਲਾਂ ਕਹੇ ਹਟੇ ਸੀ, ਕਹਿੰਦੇ ਵੀ ਅਮਰੀਕਾ ਦੇ ਸਿਰ ਹੀ ਬਹੁਤ ਕਰਜ਼ਾ, ਕਹਿੰਦੇ ਤੁਸੀਂ ਕਹੋ ਟੈਨਸ਼ਨ ਲੈਂਦੇ ਉਹੀ ਗੱਲ
0: ਜੀ,
7: ਵੀ ਕਰਜ਼ਾ ਤਾਂ ਉਹ ਜਦੋਂ ਉਦੋਂ ਚੜ੍ਹਦਾ ਪਿਆ ਸੀ ਉਦੋਂ ਇਹ ਬਾਦਲ ਸਾਹਿਬ ਸੁਖਬੀਰ ਬਾਦਲ ਸਾਹਿਬ ਦਾ ਹੀ ਬਿਆਨ ਸੀ ਨਾ
0: ਜੀ,
7: ਵੀ ਕਰਜ਼ਾ ਤੇ ਉਹਨਾਂ ਦੇ ਉਹੀ ਗੱਲ ਘੁਮਾ ਕੇ ਅੱਜ ਮਾਨ ਸਾਹਿਬ ਨੇ ਇਹ ਕਹਿ ਦਿੱਤੀ,
0: ਮਾਨ ਸਾਹਿਬ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਸਿਆਣੇ ਜਿਹੜੇ ਨੇ ਤੁਹਾਡੇ ਬਜ਼ੁਰਗ ਸੀ ਜਾਂ ਹੋਰ ਸੀਗੇ ਉਹ ਕੀ ਕਹਿੰਦੇ ਸੀਗੇ, ਪਹਿਲਿਆਂ ਸਮਿਆਂ ਦੇ ਵਿੱਚ ਕਰਜ਼ਾ ਨੀ ਲੈਣਾ ਭਾਈ ਥੱਲੇ ਲੱਗ ਜਾਂਗੇ, ਤੇ ਉਹ ਡਰਦੇ ਹੁੰਦੇ ਸੀ ਜਿੱਦਾਂ ਤਲਾਕ ਤੋਂ ਡਰਦੇ ਹੁੰਦੇ ਸੀ ਨਾ ਨਾਮ ਲੈਣ ਤੋਂ, ਏਦਾਂ ਕਰਜ਼ੇ ਦਾ ਨਾਂ ਲੈਣ ਦੇ ਉੱਤੇ ਮਤਲਬ ਕਿ ਛਿੱਤਰ ਤੱਕ ਲਾ ਲੈਂਦੇ ਹੁੰਦੇ ਸੀ।
7: ਪਰ ਗੱਲ ਗੱਲ ਭਾਰਤ ਬਾਈ ਜੀ ਉਹ ਹੈ ਨਾ, ਜੇ ਤਾਂ ਕਰਜ਼ਾ ਮੰਨ ਲਓ ਕਾਂਗਰਸ ਨੇ ਲਾਣਾ ਹੋਵੇ ਜਾਂ ਅਕਾਲੀ ਆਪਣਾ ਜਿਹੜੇ ਆਪਣੇ ਅਕਾਲੀ ਨੀ ਕਹਿੰਦਾ ਮੈਂ, ਚਲੋ ਬਾਦਲ ਸਾਹਿਬ ਨੇ ਲਾਣਾ ਹੋਵੇ ਜਾਂ ਭਗਵੰਤ ਮਾਨ ਸਾਹਿਬ ਨੇ ਲਾਣਾ ਹੋਵੇ
0: ਜੀ,
7: ਫਿਰ ਤਾਂ ਉਹਨਾਂ ਨੂੰ ਫਿਕਰ ਹੋਵੇ,
0: ਫਿਕਰ
7: ਕਰਜ਼ਾ ਲੈਂਦੇ ਪਏ ਨੇ ਆਪਣੇ ਸਿਰ ਤੇ,
0: ਬਿਲਕੁਲ
7: ਕਰਜ਼ਾ ਤਾਂ ਆਪਣੇ ਸਿਰ ਤੇ ਲੈਂਦੇ ਪਏ ਨੇ, ਅਸੀਂ ਲਾਣਾ ਉਹ
0: ਜ਼ਮੀਨਾਂ ਜਾਇਦਾਦਾਂ ਤਾਂ ਉਹ ਪੰਜਾਬ ਦੀਆਂ ਵਿਕ ਰਹੀਆਂ ਨੇ ਨਾ, ਉਹਨਾਂ ਦੀਆਂ ਪੱਲਿਓ ਥੋੜੀ ਵਿਕਦੀਆਂ, ਜੇ ਆਪਣੀਆਂ ਵੇਚਣੀਆਂ ਹੋਣਗੀਆਂ ਤਾਂ 100 ਵਾਰੀ ਸੋਚਣਗੇ ਵੀ ਹਾਂ ਭਾਈ ਉਹ ਪਿੰਡ ਵਾਲਾ ਘਰ ਵੇਚੀਏ ਕਿ ਨਾ ਵੇਚੀਏ।
7: ਗੱਲ
0: ਵਿਰਾਸਤ ਹੈ ਬਜ਼ੁਰਗਾਂ ਦੀ
7: ਜਿਹੜੀ ਸਾਡੇ ਖਾਨੇ ਨੀ ਪੈਂਦੀ ਪਈ, ਜਿਹੜੀਆਂ ਸਰਕਾਰੀ ਮੰਡੀਆਂ ਸਰਕਾਰੀ ਜਿੰਨੀਆਂ ਚੀਜ਼ਾਂ ਨੇ ਇਹ ਲੈ ਕੇ ਬਾਦਲ ਸਾਹਿਬ ਤੋਂ ਲੈ ਕੇ, ਜੇ ਏਡਾ ਹੀ ਪੰਜਾਬ ਖੁਸ਼ਹਾਲ ਹੁੰਦਾ ਆਇਆ, ਮੰਨ ਲਓ ਅੱਜ ਮੰਨ ਲਓ ਅਕਾਲੀ ਦਲ ਵਾਲੇ ਜਾਂ ਕਾਂਗਰਸ ਵਾਲੇ ਕਹਿੰਦੇ ਹੋਣਗੇ ਵੀ ਅੱਜ ਝਾੜੂ ਵਾਲੇ ਜ਼ਿੰਮੇਵਾਰ
0: ਜੀ,
7: ਜਿਹੜੀਆਂ ਤੁਸੀਂ ਘਰ ਦੇ ਭਾਂਡੇ ਟਿੰਡੇ ਗਹਿਣੇ ਕਦੋਂ ਰੱਖਦਾ ਬੰਦਾ ਵੀ ਜਦੋਂ ਕੋਈ ਚਾਰਾ ਨੀ ਚੱਲ।
0: ਮੈਨੂੰ ਚੇਤੇ ਆ ਮੈਂ ਉਦੋਂ ਇੰਡੀਆ ਹੁੰਦਾ ਸੀਗਾ, ਜਲੰਧਰ ਵਾਲੀ ਜੇਲ੍ਹ ਕੈਪਟਨ ਸਾਹਿਬ ਵੇਚ ਕੇ ਗਏ ਨੇ, ਉਹਨਾਂ ਦੀ ਸਰਕਾਰ ਸੀ ਉਦੋਂ,
7: ਬਾਦਲ ਸਾਹਿਬ ਨੇ ਵੀ ਵੇਚੀਆਂ ਨੇ ਜੀ 31,000 ਕਰੋੜ ਦੀ ਜਿਹੜੀ ਲਿਮਿਟ ਸੀ ਉਹ ਮੰਨ ਲਓ ਖੇਤੀਬਾੜੀ ਵਾਲੀ ਉਹ ਸਾਡੇ ਸਿਰ ਪਾਈ ਹੈ
0: ਜੀ ਜੀ ਜੀ,
7: ਕੈਪਟਨ ਸਾਹਿਬ ਨੇ ਪਾਈ ਹੈ। ਮੈਂ ਤਾਂ ਕਹਿੰਦਾ ਵੀ ਤੁਸੀਂ ਮੈਨੂੰ ਵੀ ਘੱਟੋ ਘੱਟ ਤੁਸੀਂ ਬਾਈ ਜੀ ਇੱਕ ਇੱਕ ਨਿਰਪੱਖ ਹੋ ਕੇ ਇੱਕ ਵਧੀਆ ਤਰੀਕੇ ਨਾਲ ਗੱਲ ਸੋਚੋ ਵੀ ਇਹ ਜਿੰਨੇ ਵੀ ਸਿਆਸਤਦਾਨ ਨੇ ਸਾਡੇ ਨਾਲ ਕਰਦੇ ਕੀ ਪਏ
0: ਜੀ,
7: ਜਿੰਨੇ ਵੀ ਨੇ ਜਿਹਨਾਂ ਨੂੰ ਅਸੀਂ ਚੁਣ ਕੇ ਲਿਆਂਦਾ ਦੂਜਿਆਂ ਨੂੰ ਪਿੱਛੇ ਹਟਾ ਕੇ, ਜਿਹਨਾਂ ਨੂੰ ਅਸੀਂ ਨਵੇਂ ਚੁਣਦੇ ਪਏ
0: ਜੀ,
7: ਇਹ ਖੇਡਦੇ ਤਾਂ ਸਾਡੇ ਸਿਰ
0: ਸਾਡੇ ਨਾਲ ਹੀ ਆ ਬਿਲਕੁਲ।
7: ਅੱਜ ਅੱਜ ਪੰਜਾਬ ਦੀ ਜੀ ਡੀ ਪੀ ਦਾ 48-50% ਕਰਜ਼ਾ ਲੈ ਚੁੱਕੇ ਆ, ਫਿਰ ਇਹ ਕਿਉਂ ਚੜ, ਜੇ ਇੰਨਾ ਹੀ ਖੁਸ਼ਹਾਲ ਸੀ ਸਾਰਾ ਕੁਛ ਹੀ ਹੁੰਦਾ ਸੀ ਤੇ ਫਿਰ ਇਹ ਕਿਉਂ ਹੋਈ ਜਾਂਦਾ ਉਹੀ ਗੱਲ ਵੀ ਕਰਜ਼ਾ ਸਾਡੇ, ਅਸੀਂ ਅਸਲ ਚ ਸਾਨੂੰ ਇਹ ਲੱਗਦਾ ਵੀ ਜਿਹੜਾ ਇਹ ਕਰਜ਼ਾ ਨਾ ਇਹ ਸਰਕਾਰ ਦੇ ਸਿਰ ਤੇ
0: ਜੀ,
7: ਆ ਸਾਡੇ ਨੇੜੇ ਤੇੜੇ ਵਾਲੇ ਸੂਬੇ ਆ ਪਾਕਿਸਤਾਨ ਦੇ ਵਿੱਚ ਅਸੀਂ ਕਹਿੰਦੇ ਉੱਥੇ 400 ਰੁਪਏ ਕਿਲੋ ਦੁੱਧ ਵਿਕਦਾ ਜੀ, ਉੱਥੇ 100 ਰੁਪਏ ਕਿਲੋ ਫਲਾਣੀ ਚੀਜ਼ ਵਿਕਦੀ ਹੈ, ਉਹ ਕਾਹਤੋਂ ਹਾਲਾਤ ਹੋਏ।
0: ਪਿਛਲੇ ਹਫਤੇ ਮੈਂ ਰਿਪੋਰਟ ਸਾਂਝੀ ਕੀਤੀ ਸੀ ਕੈਗ ਦੀ, 1,42,000 ਰੁਪਇਆ ਜੰਮ ਦੇ ਬੱਚੇ ਨੂੰ ਗਿਫਟ ਮਿਲ ਰਿਹਾ ਜੰਮਣ ਦਾ, ਪੰਜਾਬ ਚ ਜਿਹੜਾ ਬੱਚਾ ਜੰਮ ਰਿਹਾ ਜੀ।
7: ਨਹੀਂ ਭਾਰਤ ਬਾਈ ਜੀ ਮੈਂ ਹੁਣ ਮੰਨ ਲਓ ਤੁਸੀਂ ਇੱਕ ਇੱਕ ਗੱਲ ਲਾ ਲਓ, ਹੁਣ ਮੈਨੂੰ ਨੀ ਪਤਾ ਵੀ ਕਿਸੇ ਦੇ ਸਮਝ ਆਉਣੀ ਹੈ ਕਿ ਨਹੀਂ ਆਉਣੀ, ਕਿ ਮੈਨੂੰ ਵੀ ਕਿਸੇ ਧਿਰ ਨਾਲ ਜੋੜ ਕੇ ਸੋਚਣਾ ਕਿਸੇ ਨੇ, ਤੁਸੀਂ ਇਹ ਲਾ ਲਓ ਵੀ ਮੈਨੂੰ ਤੁਸੀਂ ਪਾਵਰ ਦੇ ਦਿੱਤੀ ਪੰਜਾਬ ਦੀ
0: ਜੀ,
7: ਠੀਕ ਹੈ ਜੀ, ਜਿਹੜੀ ਮੇਰੀ ਟਰਾਂਸਪੋਰਟ ਹੈ ਜਾਂ ਜੋ ਵੀ ਹੈ ਉਹ ਤਾਂ ਵੱਧਦੀ ਜਾਂਦੀ ਹੈ ਜੀ ਅੱਗੇ, ਪ੍ਰਾਈਵੇਟ ਜਿਹੜੀ ਮੇਰੀ ਆਪਣੀ ਪਰਸਨਲ
0: ਜੀ,
7: ਤੇ ਜਿਹੜੀ ਸਰਕਾਰੀ ਹੈ ਉਹ ਖੜਕਦੀਆਂ ਫਿਰਦੀਆਂ ਨੇ,
0: ਬਿਲਕੁਲ ਹੈ,
7: ਜਿਹੜੀ ਮੇਰੀ ਮੈਨੇਜਮੈਂਟ ਹੈ ਜਿਹੜਾ ਮੇਰੇ ਕੋਲ ਹੁਨਰ ਹੈ ਉਹ ਜਿੱਥੇ ਲੋਕਾਂ ਵਾਸਤੇ ਜਿਹੜੇ ਸਰਕਾਰੀ ਚੀਜ਼ਾਂ ਨੇ ਉੱਥੇ ਕਿਉਂ ਨੀ ਕੰਮ ਆਉਂਦਾ
0: ਜੀ,
7: ਕੋਈ ਚੀਜ਼ ਮੰਨ ਲਓ ਕੋਈ ਚੀਜ਼ ਸਰਕਾਰੀ ਹੈ ਉਹ ਬਿਨਾਂ ਤੇਲ ਤੋਂ ਬਿਨਾਂ ਕਿਸੇ ਤੋਂ ਚੱਲ ਸਕਦੀ ਹੈ, ਇਹ ਕਰਤਾ ਫ੍ਰੀ ਸਾਰਿਆਂ ਨੇ,
0: ਬਿਲਕੁਲ,
7: ਕਿਸੇ ਨੇ ਟੂਬਲ ਫ੍ਰੀ ਕਰਤੇ, ਕਿਸੇ ਨੇ ਕੁਛ ਫ੍ਰੀ ਕਰਤਾ, ਕਿਸੇ ਨੇ ਕੁਛ ਕਰਤਾ
0: ਜੀ,
7: ਸਾਡੇ ਕੋਲ ਤਾਂ ਇੱਕ ਟੂਬਲ ਹੋਊ ਦੋ ਹੋ ਸਕਦੇ ਨੇ, ਤੇ ਇਹ ਜਿਹੜੇ ਕਰਨ ਵਾਲੇ ਨੇ ਇਹਨਾਂ ਕੋਲ ਉਹੀ ਗੱਲ ਹੈ ਵੀ 25-25-30 ਟੂਬਲ ਨੇ, ਇਹਨਾਂ ਨੇ ਕਦੀ ਤੁਸੀਂ ਕਿਤੇ ਇਹਨਾਂ ਦਾ ਕੋਈ ਫਿਗਰ ਫੈਕਟ ਲੱਭਿਆ ਵੀ ਭਾਵੇਂ ਬਾਦਲ ਸਾਹਿਬ ਹੋਣ ਭਾਵੇਂ ਜਿੰਨੇ ਵੀ ਇਹ ਹੋਣ ਇਹਨਾਂ ਨੇ ਕਿਤੇ ਆਪਣੀ ਸਬਸਿਡੀ ਛੱਡੀ ਹੈ
0: ਨਾ ਜੀ
7: ਕਰੋੜਾਂ, ਨਾਲੇ ਇੱਕ ਪਾਸੇ ਜਦੋਂ ਗੱਲ ਆਉਂਦੀ ਹੈ ਨਾ, ਜਦੋਂ ਕੋਈ ਗੱਲ ਆਉਂਦੀ ਹੈ ਵੀ ਤੁਸੀਂ ਇਹਨਾਂ ਨੂੰ ਕਿਉਂ ਆਉਂਦੇ ਹੋ, ਉਦੋਂ ਪਤਾ ਕੀ ਗੱਲ ਹੁੰਦੀ ਹੈ, ਇਹ ਤਾਂ ਜੱਦੀ ਜਾਇਦਾਦ ਦੇ ਖਾਨਦਾਨੀ ਬੰਦੇ ਨੇ ਜੀ, ਜੇ ਖਾਨਦਾਨੀ ਬੰਦੇ ਨੇ ਸਬਸਿਡੀਆਂ ਨੀ ਛੱਡ ਸਕਦੇ ਜੀ ਆਪਣੇ, ਕਾਹਦੇ ਖਾਨਦਾਨੀ ਨੇ
0: ਜੀ,
7: ਤੁਸੀਂ ਨਚੋੜ ਨਚੋੜ ਕੇ ਲੋਕਾਂ ਦਾ ਖੂਨ ਤੁਸੀਂ ਪੀਵੀ ਜਾਂਦੇ ਹੋ, ਜਿੰਨੇ ਤੁਸੀਂ ਰਲੇ ਹੋ
0: ਜੀ,
7: ਉਹ ਸਾਡਾ ਟੋਲਾ ਉਹੀ ਗੱਲ ਹੈ, ਕੋਈ ਕਿਸੇ ਦਾ ਮਤਲਬ ਲੱਗਿਆ ਕੋਈ
0: ਮਤਲਬ, ਲੋਕ ਆਪਸ ਦੇ ਵਿੱਚ ਲੜੀ ਜਾਂਦੇ ਨਾ ਉਹਨਾਂ ਚੀਜ਼ਾਂ ਕਰਕੇ, ਬਿਲਕੁਲ
7: ਲੜੀ ਜਾਂਦੇ
0: ਜੀ, ਉਹਨਾਂ ਦਾ ਕੰਮ ਹੀ ਹੈ ਲੜਾਓ ਇਹਨਾਂ ਨੂੰ, ਗੱਲ ਨੇ ਬੜੀ, ਕੋਈ ਕਹਿੰਦਾ ਕਿਸੇ ਪਾਰਟੀ ਦਾ, ਕੋਈ ਕਹਿੰਦਾ ਕਿਸੇ ਪਾਰਟੀ ਦਾ,
7: ਕੋਈ ਕਾਰਨ ਹੀ ਭਾਰਤ ਬਾਈ ਜੀ ਉਹ ਸਾਡੇ ਸਮਝ ਪਤਾ ਨੀ ਕਿਉਂ ਨੀ ਆਉਂਦੀ ਪਈ,
0: ਬਿਲਕੁਲ
7: ਅਸੀਂ ਤਾਂ ਵਾਰ ਵਾਰ ਇਹ ਗੱਲ ਕਰਨੇ, ਅਸੀਂ ਕਿਸੇ ਦੇ ਨਾਲ ਨੀ ਹੈਗੇ, ਜੋ ਮਰਜ਼ੀ ਜੋ ਕਿਸੇ ਦੀ ਸਰਕਾਰ ਬਣ ਜੇ ਕੁਛ ਮਰਜ਼ੀ ਕਰੀ ਜਾਵੇ, ਪਰ ਪਤਾ ਨੀ ਹੁਣ ਕਿੱਥੇ ਜਾ ਕੇ ਗੱਲ ਇਹ ਰੁਕਣੀ ਵੀ ਨੀ ਹੈਗੀ ਗੱਲ ਭਾਰਤ ਬਾਈ ਜੀ। ਮੈਂ ਨਾ ਅੱਜ ਆਪਣੇ ਆ ਜਿਹੜੀ ਹੁਣ ਖਾਲੜਾ ਸਾਹਿਬ ਵਾਲੀ ਫਿਲਮ ਚੱਲਣ ਰਹੀ ਹੈ, ਕਈ ਵਾਰੀ ਕੋਈ ਕਹਿ ਦੂਗਾ, ਬੜੇ ਸੈਂਸਿਟਿਵ ਬੰਦੇ ਨੇ ਆਪਣੇ ਗਰੁੱਪ 'ਚ
0: ਜੀ,
7: ਮੈਂ ਉਹਨਾਂ ਦੀ ਗੱਲ ਸੁਣ ਕੇ ਹੈਰਾਨ ਰਹਿ ਗਿਆ, ਉਹਨਾਂ ਨੇ ਵੀ ਗੱਲ ਜਿਹੜਾ ਪੋਲਰਾਈਜ਼ ਵਾਲਾ ਸਿਸਟਮ ਹੈ ਨਾ ਜਿਵੇਂ ਸਰਕਾਰਾਂ ਕਰਨੀਆਂ
0: ਚਾਹੁੰਦੀਆਂ,
7: ਉਹ ਆਪਣੇ ਹਿੰਦੂ ਹਿੰਦੂ ਭਰਾ ਹੀ ਨੇ, ਉਹਨਾਂ ਨੇ ਵੀ ਗੱਲ ਉੱਥੋਂ ਹੀ ਸ਼ੁਰੂ ਕੀਤੀ, ਜਿਹੜੇ ਬੜੇ ਨਾ ਉਹ ਬੀਜੇਪੀ ਦੇ ਨਾਲ ਨੀ, ਬੀਜੇਪੀ ਦੇ ਨਾਲ ਵੀ ਨੀ ਹੈਗੇ ਉਹ, ਉਹਨਾਂ ਦੇ ਗੱਲ ਤੇ ਹਰ ਰੋਜ਼ ਸਵਾਲ ਚੁੱਕਦੇ, ਪਰ ਉਹਨਾਂ ਨੇ ਵੀ ਗੱਲ ਉੱਥੇ ਸ਼ੁਰੂ ਕੀਤੀ, ਕਹਿੰਦੇ ਵੀ ਜਿਹੜਾ ਹਿੰਦੂਆਂ ਦੇ ਨਾਲ ਜੋ ਕੁਛ ਹੋਇਆ ਸ਼ੁਰੂਆਤ ਹੋਈ ਕਹਿੰਦੇ ਉਹਦੇ ਤੇ ਕਿਉਂ ਨੀ ਗੱਲ ਕਰਦਾ ਕੋਈ। ਇਹਦਾ ਮਤਲਬ ਵੀ ਇਹਦਾ ਮਤਲਬ ਇਹ ਲਾ ਲਓ ਵੀ ਜਿਹੜਾ ਇੰਨਾ ਲਿਬਰਲ ਬੰਦਾ ਹੈ ਜਿਹੜਾ ਬੀਜੇਪੀ ਤੇ ਵੀ ਸਵਾਲ ਚੁੱਕਦਾ ਹੈ ਹਰ ਇੱਕ ਚੀਜ਼ ਤੇ, ਜੇ ਉਹਦੇ ਮਨ ਚ ਵੀ ਇਹ ਗੱਲ ਆਉਂਦੀ ਹੈ ਵੀ ਜੇ ਹਿੰਦੂਆਂ ਨਾਲ ਹੋਇਆ ਤੇ ਵੀ ਉਹਨਾਂ ਦੀ ਗੱਲ, ਇਹਦਾ ਮਤਲਬ ਤੁਸੀਂ ਦੇਖੋ ਵੀ ਜਿਹੜੇ ਮੰਨ ਲਓ ਥੋੜਾ ਜਿਹਾ ਵਿਚਾਰ ਹੋਰ ਹਿਸਾਬ ਨਾਲ ਰੱਖਦੇ ਨੇ, ਥੋੜਾ ਜਿਹਾ ਕੱਟੜ ਰੱਖਦੇ ਨੇ, ਜਾਂ
0: ਉਹਨਾਂ ਨੇ ਇਹ ਥੋੜੀ ਗੱਲ ਕੀਤੀ ਕਿ ਇੰਨੇ ਸਿੱਖ ਮਾਰ ਦਿੱਤੇ ਕੱਲੇ, ਕਿਤੇ ਬਿਆਨ ਹੈ ਖਾਲੜਾ ਸਾਹਿਬ ਦਾ?
7: ਨਹੀਂ ਉਹਨਾਂ ਨੇ ਤਾਂ
0: ਉਹਨਾਂ ਨੇ ਤਾਂ ਇੱਕ ਮਤਲਬ

0: ਉਹਨਾਂ ਤੇ ਵੀ ਸਵਾਲ ਚੁੱਕਦੇ ਨੇ, ਉਹ ਜਿਵੇਂ ਕੁੱਕੀ ਗੱਲ ਤੇ ਚੁੱਕਦੇ ਨੇ ਦੂਜੇ, ਵੀ ਉਹ
1: ਜੀ
0: ਕਿਉਂਕਿ ਉਹ ਸਾਡੀ ਵਿਚਾਰਧਾਰਾ ਨਾਲ ਨਹੀਂ ਹੈ,
1: ਜੀ
0: ਭਾਵੇਂ ਉਹਨੇ ਬੰਦੇ ਨੇ ਲੋਕਾਂ ਵਾਸਤੇ ਲੜਾਈ ਲੜੀ ਹੋਵੇ,
1: ਜੀ
0: ਭਾਵੇਂ ਉਹ ਤੇਜਾ ਸਿੰਘ ਸੁਤੰਤਰ ਹੋਵੇ, ਜਿਨ੍ਹਾਂ
1: ਜੀ
0: ਨੇ ਆਪਣਾ ਬਾਬਾ ਬੰਦਾ ਸਿੰਘ ਬਹਾਦਰ ਤੋਂ
1: ਬਹਾਦਰ
0: ਬਾਅਦ
1: ਨੂੰ ਜੀ
0: ਸਭ ਤੋਂ ਵੱਧ ਜ਼ਮੀਨਾਂ ਉਹਨਾਂ ਨੇ ਛੜਾਈਆਂ ਤੇਜਾ ਸਿੰਘ
1: ਜੈਤੋ ਦੇ
0: ਸੁਤੰਤਰ
1: ਮੋਰਚੇ
0: ਨੇ।
1: ਲੱਗੇ, ਚਾਬੀਆਂ ਦੇ ਮੋਰਚੇ ਲੱਗੇ, ਉਹ ਚ ਕਦੇ ਹੋਇਆ ਭਈ ਹਿੰਦੂ ਕਿੰਨੇ ਨੇ ਜਾਂ ਸਿੱਖ ਕਿੰਨੇ ਨੇ, ਕਦੇ ਸੁਣਿਆ ਆਪਾਂ ਉਹਦੇ ਵਿੱਚ?
0: ਫਿਰ ਅਸੀਂ ਅਸੀਂ ਅਸੀਂ ਕਿਹੜੇ ਕਿਹੜੇ ਲੌਜਿਕ ਦੇ ਹਿਸਾਬ ਨਾਲ ਸੋਚਦੇ ਹਾਂ ਵੀ ਮੰਨ ਲਓ
1: ਜੀ
0: ਭਾਵੇਂ ਉਹ ਕਿਸੇ ਵਿਚਾਰਧਾਰਾ ਦਾ ਬੰਦਾ ਹੋਵੇ, ਉਹ ਕਿਸੇ ਮਨੁੱਖਤਾ ਦੇ ਨਾਲ ਖੜਾ ਹੈ ਨਾ,
1: ਜੀ
0: ਭਾਵੇਂ ਉਹ ਤੇਜਾ ਸਿੰਘ ਸੁਤੰਤਰ ਹੋਵੇ ਉਹ ਕਾਮਰੇਡ ਹੈ, ਭਾਵੇਂ ਬੰਦਾ ਸਿੰਘ ਬਹਾਦਰ ਸੀ ਉਹ ਸਿੱਖ ਫਲਸਫੇ ਦੇ ਨਾਲ ਚੱਲਦੇ,
1: ਬਿਲਕੁਲ ਹੈ ਜੀ।
0: ਅਸੀਂ ਅਸੀਂ ਉਹਨਾਂ ਨੂੰ ਕੀ ਸਰਟੀਫਿਕੇਟ ਦਿੰਦੇ ਹਾਂ
1: ਨਾਲੇ ਬਾਈ ਜੀ
0: ਹੈ
1: ਦੇਖੋ,
0: ਵੀ ਜੇ ਸਾਡੀ
1: ਅਰਦਾਸ
0: ਵਿਚਾਰ
1: ਵੀ ਦੀ ਗੱਲ ਆਈ, ਅਰਦਾਸ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਕਰਦੇ ਤਾਂ ਹੈ ਅਸੀਂ, ਪਰ ਮੰਨਦੇ ਥੋੜੀ ਆ ਭਈ ਸਾਰੇ
0: ਕਰਦੇ,
1: ਅਸੀਂ ਇੱਕੋ ਜਿਹੇ ਹੀ ਆ
0: ਕਾਰਨ ਤਾਂ ਉਹੀ ਹੈ ਨਾ
1: ਜੀ।
0: ਬਾਈ ਜੀ, ਇਹ ਨਾ
1: ਬਿਲਕੁਲ
0: ਅਸਲ ਚ ਨਾ ਆਪਾਂ ਤਾਂ ਚਲੋ 5-7 ਜਾਣੇ 10 ਜਾਣੇ 20 ਜਾਣੇ ਜੁੜੇ ਆ,
1: ਨਾਲੇ ਹੁਣ ਬਿੱਟੂ
0: ਕਿਸੇ
1: ਨੂੰ ਵੀ
0: ਚੈਨਲ ਦੇ
1: ਇਹਦੇ ਵਿੱਚ
0: ਦੋ
1: ਕੀ
0: ਚਾਰ
1: ਬਿਆਨ ਦੇਣ ਦੀ ਬਾਈ ਜੀ ਜ਼ਰੂਰਤ ਸੀ, ਕਿ ਜਿਹੜੇ ਸਾਰੇ ਹੀ ਉਸ ਸਮੇਂ ਦੇ ਵਿੱਚ ਜਦ ਉਹਨਾਂ ਨੇ ਕਿਹਾ ਭੀ ਜਿੰਨੇ 30 ਸਾਲ ਪਹਿਲਾਂ ਮਤਲਬ ਕਿ ਜਿੰਨੇ ਵੀ ਲੋਕਾਂ ਦੇ ਨਾਲ ਜੋ ਕੁਝ ਵੀ ਵਾਪਰਿਆ ਉਹਦੀ ਅਰਦਾਸ ਕਰਨੀ ਆ, ਗੱਲ ਨਿਬੜੀ, ਉਹਦੇ ਵਿੱਚ ਸਾਰਾ ਹੀ ਆ ਗਿਆ, ਭਾਈਚਾਰਾ ਸਾਰਾ, ਚਾਹੇ ਉਹ ਪੁਲਿਸ ਵਾਲੇ ਨੇ, ਚਾਹੇ ਉਹ ਦੂਸਰੇ ਦੁਸ਼ਮਣ ਵਾਲੇ ਸੀਗੇ ਜਾਂ ਖਾੜਕੂ ਸੀਗੇ ਜਾਂ ਆਮ ਜਨਤਾ ਦੇ ਸੀਗੇ, ਉਹ ਸਾਰਾ ਕੁਝ ਹੀ ਵਿੱਚ ਆ ਗਿਆ। ਕਿ ਮਤਲਬ ਕਿ ਇਹ ਬਿੱਟੂ ਸਾਹਿਬ ਨੂੰ ਜ਼ਰੂਰੀ ਆ ਕਿ ਇਹ ਗੱਲ ਕਹਿਣੀ ਕਿ ਵੀ ਭਾਈ ਸਾਰਿਆਂ ਦੇ ਲਈ ਕਰੋ, ਜਦ ਸਾਂਝੀ ਵਾਲਤਾ ਦੀ ਗੱਲ ਹੋ ਰਹੀ ਹੈ।
0: ਨਹੀਂ ਭਾਰਜ ਬਾਈ ਜੀ, ਉਹਦੇ ਚ ਇਹ ਹੈ ਨਾ, ਨਾ ਤਾਂ ਉਹ ਜਿਹੜੇ ਬਿੱਟੂ ਸਾਹਿਬ ਸਵਾਲ ਚੁੱਕਣ ਵਾਲੇ ਘੱਟ ਨੇ, ਉਹ ਘੱਟ ਨੀ ਹੈਗੀ, ਉਹ ਆਪਣੀਆਂ ਵੋਟਾਂ ਵੇਖਦੇ ਪਏ ਨੇ, ਜਿਹੜੇ ਅਰਦਾਸ ਕਰਨ ਵਾਲੇ ਨੇ ਇਹ ਵੀ ਘੱਟ ਨੀ ਹੈਗੇ
1: ਜੀ।
0: ਇਹਨਾਂ ਨੂੰ ਕੀ ਅੱਜ ਹੁਣ ਖਾਲੜਾ ਸਾਹਿਬ ਦੀ ਵੀਡੀਓ ਮੂਵੀ ਨਾ ਬਣਦੀ, ਇਹਦਾ ਮਤਲਬ ਵੀ ਜਿੰਨੇ ਲਾਸ਼ਾਂ ਗਈਆਂ ਉਹਨਾਂ ਦੀ ਹੁਣੀ ਨੀ ਸੀ ਨਾ,
1: ਉਹ ਤਾਂ ਭਟਕਦੇ ਫਿਰਦੇ ਸੀਗੇ ਉਹਨਾਂ ਚਿਰ,
0: ਭਟਕਦੇ ਫਿਰਦੇ ਨਾ। ਮੈਂ ਤਾਂ ਉਹੀ ਗੱਲ ਭਾਰਤ ਬਾਈ, ਜੇ ਅਸੀਂ ਇਹ ਗੱਲ ਕਹਿੰਦੇ ਹਾਂ ਨਾ, ਤੇ ਸਾਨੂੰ ਕੋਈ ਤਾਂ ਇਧਰੋਂ ਸਰਟੀਫਿਕੇਟ ਦੇਣ ਵਾਲਾ ਜਾਂਦਾ, ਕੋਈ ਉਧਰੋਂ ਦੇਣ ਵਾਲਾ
1: ਜਾਂਦਾ। ਚਲੋ ਆਪਾਂ ਆਪਣਾ ਕੰਮ ਕਰੀ ਜਾਂਦੇ ਹਾਂ ਜੀ, ਜਿਹਨੇ ਚੋ ਮੰਨਣਾ ਉਹਦੀ ਆਪਣੀ ਮਰਜ਼ੀ ਹੈ।
0: ਭਾਰਤ ਬਾਈ ਜੀ, ਅਸੀਂ ਆਪਣੀ ਥਾਂ ਤੇ, ਮੈਂ ਕਹਿੰਦੀ ਔਗਲਾ ਬਾਈ, ਅਸੀਂ ਆਪਣੇ ਕੰਮ
1: ਆਪਣੇ ਆਪ ਨੂੰ ਜਵਾਬ ਦੇ ਆ,
0: ਹੋ ਸਕਦੇ ਆ ਕਿਸੇ ਗੱਲ
1: ਜੀ,
0: ਪਰ ਅਸੀਂ ਜਿੱਥੇ ਜਿੱਥੇ ਵੀ ਗੱਲ ਕਦੇ ਕੋਈ ਕੋਈ ਜੇ ਲੌਜਿਕ ਦੇ ਤੌਰ ਤੇ ਕਹਿ ਦੇ ਵੀ ਤੁਸੀਂ ਅਕਾਲੀਆਂ ਨਾਲ ਖੜੇ ਹੋ ਜਾਂ ਕਾਂਗਰਸ ਨਾਲ ਖੜੇ ਹੋ ਫਲਾਣੇ
1: ਜੀ,
0: ਸਾਨੂੰ ਸਵਾਲ ਕੋਈ ਜਵਾਬ ਤਾਂ ਦੇਵੇ ਨਾ, ਲੌਜਿਕ ਦੇ ਹਿਸਾਬ ਨਾਲ ਆ ਕੇ ਜਵਾਬ ਦੇਵੇ, ਲੱਖ ਵਾਰੀ ਦੇਵੇ ਵੀ ਤੁਸੀਂ ਇੱਕ। ਮੈਂ ਅੱਜ ਸਾਡੇ ਗਰੁੱਪ ਚ ਵੀ ਇਹੀ ਚੱਲਦੀ ਰਹੀ, ਉੱਥੇ ਟਵਾਣਾ ਸਾਹਿਬ ਨੇ ਗੱਲ ਕਹੀ ਸੀ, ਉਹਦੇ ਚ ਵੀ ਇਹੀ ਗੱਲ ਚੱਲਦੀ ਰਹੀ, ਟਵਾਣਾ ਸਾਹਿਬ ਆਹ ਗੱਲ ਕਰਦਾ ਫਲਾਣਾ। ਮੈਂ ਕਹਿੰਦਾ ਵੀ ਤੁਸੀਂ ਵੀ ਫੋਨ ਲਾਓ ਫਲਾਣੇ ਜਿਹਦੇ ਨਾਲ ਵੀ ਤੁਹਾਡਾ ਮਤਭੇਦ ਹੈ, ਤੁਸੀਂ ਉਹਨੂੰ ਚੰਗੇ ਸ਼ਬਦਾਂ ਚ, ਚੰਗੇ ਜਿਹੜੀ ਵੀ ਤੁਹਾਡੀ ਗੱਲ ਹੈ, ਤੁਸੀਂ ਉਹਨਾਂ ਨਾਲ ਵਿਚਾਰ ਤਕਰਾਰ ਕਰੋ।
1: ਬਿਲਕੁਲ ਹੈ,
0: ਸਾਡੇ ਤਾਂ ਬਾਬੇ ਨਾਨਕ ਨੇ ਕਿਹਾ ਕੁਛ ਸੁਣੀਏ ਕੁਛ ਕਹੀ,
1: ਬਿਲਕੁਲ, ਨਾਲੇ ਆਪਾਂ ਤਾਂ ਆਵਾਮ ਦੇ ਨਾਲ ਖੜੇ ਆ, ਚਾਹੇ ਆਵਾਮ ਆਪਣੇ ਨਾਲ ਨਹੀਂ ਖੜੇ ਆ, ਆਪਾਂ ਤਾਂ ਹੱਕ ਦੀ ਗੱਲ ਕਰਦੇ ਆ, ਆਵਾਮ ਦੇ ਹੱਕ ਦੀ, ਸਿਸਟਮ ਦੀ ਗੱਲ ਕਰਦੇ ਆ, ਜਿਹੜਾ ਇਹਨਾਂ ਮੁਲਕਾਂ ਦੇ ਵਿੱਚ ਸਿਸਟਮ, ਚਾਹੇ ਔਜਲਾ ਸਾਹਿਬ ਜਿੱਦਾਂ ਗੱਲ ਕਰਕੇ ਗਏ ਆ ਜਾਂ ਮੈਂ ਗੱਲ ਕਰ ਰਹੀ ਹਾਂ, ਇਹਨਾਂ ਮੁਲਕਾਂ ਦੇ ਵਿੱਚ ਲੋਕਾਂ ਦੇ ਨਾਲ ਸਿਸਟਮ ਹੈ, ਸਿਸਟਮ ਦੇ ਨਾਲ ਲੋਕ, ਸਾਰਾ ਉਹ ਮੇਲ ਝੋਲ ਹੈ ਵੀ ਅਸੀਂ ਕਹੀ ਜਾਂਦੇ ਹਾਂ ਕਿ ਕੋਈ ਸਰਕਾਰ ਆਏਗੀ ਤੇ ਉਹ ਸਾਰਾ ਕੁਝ ਹੀ ਮਤਲਬ ਕਿ ਕੋਈ ਜਾਦੂ ਦੀ ਛੜੀ ਦੇ ਨਾਲ ਸਾਰਾ ਕੁਝ ਹੀ ਸਹੀ ਕਰ ਦੋਗੀ, ਓਦਾਂ ਨਹੀਂ ਹੋਣਾ। ਉਹ ਪਹਿਲਾਂ ਆਵਾਮ ਨੂੰ ਵੀ ਨਾਲ ਮਤਲਬ ਕਿ ਆਪਣੇ ਦੇ ਵਿੱਚ ਸੁਧਾਰ, ਆਪਣੇ ਘਰਾਂ ਦੇ ਵਿੱਚ, ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ, ਫਿਰ ਦੇਸ਼ ਦੀ ਗੱਲ ਆਉਂਦੀ ਹੈ, ਕਸਬਿਆਂ ਦੀ ਗੱਲ ਆਉਂਦੀ ਹੈ, ਉਹ ਕਰਨਾ ਪੈਣਾ ਹੈ। ਇਹ ਨਹੀਂ ਕਿ ਕੋਈ ਸਰਕਾਰ ਆਏਗੀ ਤੇ ਉਹ ਮਤਲਬ ਕਿ ਛੜੀ ਦੇ ਨਾਲ ਹੀ ਸਾਰਾ ਕੁਝ ਸਹੀ ਕਰ ਦੇਗੀ।
0: ਨਹੀਂ ਨਹੀਂ ਨਹੀਂ ਨਹੀਂ ਕੁਛ ਨਹੀਂ ਹੋਣਾ, ਏਦਾਂ ਕੁਛ ਨਹੀਂ ਹੋਣਾ। ਗੱਲ ਉਹੀ ਹੈ ਵੀ ਐਵੇਂ ਕੁਛ ਨੀ ਹੋਣਾ ਵੀ ਕਿਸੇ ਨੂੰ ਮਰਜ਼ੀ, ਅੱਜ ਏਦੂ ਪਹਿਲਾਂ ਤੁਸੀਂ ਆਪਾਂ ਚੁਣੀਆਂ ਹੀ ਨੇ ਨਾ ਸਰਕਾਰ
1: ਜੀ,
0: ਹੁਣ ਆ ਨਵੀਂ ਚੁਣੀ ਸੀ ਐਤਕੀ, ਪਰ ਹੁਣ ਕੀ ਹੋ ਗਿਆ? ਇਹ ਤਾਂ ਇਹਨਾਂ ਚ ਤਾਂ ਆਪਾਂ ਕਹਿੰਦੇ ਨਵੇਂ ਬੰਦੇ ਨੇ, ਤੇ ਇਹਨਾਂ ਨੂੰ ਵੀ ਗਾਲਾਂ ਕੱਢਦੇ ਆ।
1: ਬਿਲਕੁਲ,
0: ਜਿੰਨਾ ਚਿਰ ਅਸੀਂ ਆਪ ਜ਼ਿੰਮੇਵਾਰ ਨੀ ਨਾ ਹੁੰਦੇ, ਜਿੰਨਾ ਚਿਰ ਅਸੀਂ ਇਹ ਮੰਨ ਲਓ ਲੀਡਰ ਹੈ ਉਸ, ਹੁਣ ਤੁਸੀਂ ਇਹ ਦੇਖੋ ਵੀ ਮੰਨ ਲਓ ਮੈਂ ਤੁਸੀਂ ਕਮਾਈ ਕਰਦੇ ਹੋ ਜਾਂ ਮੈਂ ਕਮਾਈ ਕਰਨਾ, ਜੇ ਮੈਂ ਉਹਦੇ ਚੋਂ 10 ਰੁਪਏ ਵੀ ਟੈਕਸ ਭਰਨਾ ਵਾ, ਉਹ ਮੈਂ ਆਪਣੀ ਕਮਾਈ ਚੋਂ
1: ਭਰਨਾ ਹੈ।
0: ਇਹਨਾਂ ਲੀਡਰਾਂ ਨੂੰ ਜਿਹੜਾ ਲੀਡਰਾਂ ਨੂੰ ਤਨਖਾਹ ਜਾਂਦੀ ਹੈ ਉਹ ਵੀ ਲੋਕਾਂ ਦੇ ਟੈਕਸ ਤੇ ਪਹਿਲ ਜਾਂਦੀ ਹੈ।
1: ਬਿਲਕੁਲ,
0: ਤੇ ਉਹਦਾ ਜਿਹੜਾ ਉਹਦਾ ਉਹ ਤਨਖਾਹ ਦਾ ਜਿਹੜਾ ਇਨਕਮ ਟੈਕਸ ਹੈ ਉਹ ਵੀ ਲੋਕ ਭਰਦੇ ਨੇ। ਇਹ ਦੇਖੋ ਵੀ ਇਹ ਕਿੱਡਾ ਵਿਚਿੱਤਰ ਕੰਮ ਹੈ।
1: ਨਾਲੇ ਦੇਖੋ ਸਰਕਾਰੀ ਗੱਡੀਆਂ ਜਿਹੜੀਆਂ ਨੇ ਉਹ ਮਤਲਬ ਕਿ ਟੋਲ ਟੈਕਸ ਦੀ ਤੁਸੀਂ ਗੱਲ ਕੀਤੀ ਹੈ ਕਿ ਉਹਨਾਂ ਉਹ ਤਨਖਾਹ ਨਹੀਂ ਲੈਂਦੇ?
0: ਬਿਲਕੁਲ ਲੈਂਦੇ
1: ਹੈ ਕਿ ਉਹ ਗੱਡੀਆਂ ਮਤਲਬ ਕਿ ਟਾਇਰ ਨਹੀਂ ਘਸਾਉਂਦੀਆਂ ਸੜਕ ਦੇ ਉੱਤੇ,
0: ਸਾਰਾ ਕੁਛ ਕਰਦੇ ਨੇ ਬਾਈ ਜੀ,
1: ਕਿ ਉਹਨਾਂ ਲਈ ਕਾਹਤੋਂ ਡੰਡੇ ਖੜੇ ਹੋ ਜਾਂਦੇ ਆ, ਕਾਹਦੇ ਲਈ?
0: ਇਹੀ ਸਾਡੇ ਖਾਨੇ ਨੀ ਪਏ।

0: ਵੀ ਅਸੀਂ ਤਾਂ ਜੇ ਕੋਈ ਲੀਡਰ ਆ ਜਾਏ ਨਾ ਅਸੀਂ ਉਹਨੂੰ ਸਵਾਲ ਨੀ ਪੁੱਛਣਾ, ਅਸੀਂ
1: ਜੀ
0: ਤਾਂ ਉਹਨੂੰ ਫੋਟੋਆਂ ਖਿਚਾਉਣ ਵਾਲਿਆਂ ਦੀ ਲਾਈਨ ਲੱਗੀ ਹੁਣ ਜੋ ਹੁਣ ਮੰਨ ਲਓ ਮੈਂ 5-7-10 ਬੰਦਿਆਂ 'ਚ ਤੁਰ ਜਾ
1: ਜੀ
0: ਤੇ ਉੱਥੇ ਮੇਰੇ ਮੇਰੇ ਆਲੇ ਦੁਆਲੇ ਫੋਟੋਆਂ ਸੈਲਫੀਆਂ ਵਾਲੇ ਦੀ ਲਾਈਨ ਲੱਗੀ, ਉਹ ਮੈਂ ਚੌੜਾ ਕਿਉਂ ਲਾਵਾਂ?
1: ਜੀ
0: ਮੈਂ ਤਾਂ ਕਹਾਂਗਾ ਵੀ ਮੇਰੇ ਮੇਰੇ ਮਗਰ ਇੰਨੇ ਲੋਕ ਨੇ ਉਹੀ ਕਹਿੰਦੇ ਵੀ
1: ਜੀ
0: ਆਪ ਹੀ ਬੰਦੇ ਦੀ ਇਹ ਇਨਸਾਨ ਦਾ ਇੱਕ ਇੱਕ ਉਹ ਹੈਗਾ ਵੀ ਉਹੀ ਗੱਲ, ਜਦੋਂ ਬੰਦੇ ਦੇ ਚਾਰ ਚਾਰ 5-7-10 ਜਾਣੇ ਬੰਦੇ ਦੁਆਲੇ ਹੋ ਜਾਂਦੇ, ਉਹ ਬੰਦਾ ਉਧਰ ਵੀ ਸੋਚਦਾ ਵੀ ਮੇਰੇ ਵਰਗਾ ਕੋਈ ਵੀ ਨਹੀਂ ਹੈ।
1: ਜੀ
0: ਅਸੀਂ
1: ਬੇਅੰਤ ਬਾਈ ਜੀ ਕਹਿੰਦੇ ਆ
0: ਪਹਿਲਾਂ ਭਗਤ ਬਾਈ
1: ਕਿ
0: ਜੀ ਦੇਖੋ
1: ਕਹਿੰਦੇ ਕਿ ਕਿਸੇ ਕੋਲ ਰਿਕਾਰਡ ਹੈਗਾ ਕਿੰਨੇ ਸਿੱਖ ਮਰੇ ਆ ਤੇ ਕਿੰਨੇ ਹਿੰਦੂ ਮਰੇ ਆ। ਬਾਈ ਜੀ ਆਪਾਂ ਇਹਨਾਂ ਚੀਜ਼ਾਂ 'ਚ ਕਾਹਤੋਂ ਪੈਂਦੇ, ਆਪਾਂ ਕਹਾਂਗੇ ਕਿ ਪੰਜਾਬੀ ਕਿੰਨੇ ਮਰੇ ਆ ਉਸ ਸਮੇਂ ਦੇ ਵਿੱਚ, ਆਪਾਂ
0: ਪੰਜਾਬੀ
1: ਉਹ ਅਜਾਤ
0: ਇਨਸਾਨ
1: ਪਾਤ
0: ਮਨੁੱਖ
1: ਦੇ ਵਿੱਚ
0: ਕਿੰਨੇ
1: ਜਾਂ ਆਪਾਂ ਹੀ
0: ਮਨੁੱਖ
1: ਉਹਦੇ ਵਿੱਚ ਵੱਡੀਆਂ ਤਾਂ ਆਪ ਹੀ ਪਾਈ ਜਾਂਦੇ ਆ ਆਪਾਂ। ਅਸੀਂ ਕਹੀਏ ਕਿ ਉਸ ਸਮੇਂ ਦੇ ਵਿੱਚ ਚਾਹੇ ਉਹ ਪੁਲਿਸ ਵਾਲੇ ਸੀ, ਚਾਹੇ ਉਹ ਹਿੰਦੂ ਸੀਗੇ, ਚਾਹੇ ਮੁਸਲਮਾਨ ਸੀ, ਚਾਹੇ ਸਿੱਖ ਸੀਗੇ, ਚਾਹੇ ਆਪਣੇ ਕ੍ਰਿਸਚਨ ਸੀਗੇ, ਬੋਧੀ ਸੀਗੇ, ਜੈਨੀ ਸੀਗੇ, ਆਪਾਂ ਕਹੀਏ ਕਿ ਪੰਜਾਬੀ ਕਿੰਨੇ ਮਰੇ ਨੇ ਜਾਂ ਪੰਜਾਬੀਆਂ ਨੇ ਪੰਜਾਬੀਆਂ ਨੂੰ ਕਿੰਨਿਆਂ ਨੇ ਮਾਰਿਆ। ਮੈਂ ਤਾਂ ਇਹ ਕਹਾਂਗਾ ਜੀ
0: ਬਿਲਕੁਲ, ਪੰਜਾਬੀ ਕਿੰਨੇ ਮਰੇ ਨੇ, ਇਨਸਾਨ ਕਿੰਨੇ ਮਰੇ
1: ਜੀ,
0: ਨੇ, ਗੱਲ ਤਾਂ ਕਹਾਣੀ ਤਾਂ
1: ਇਨਸਾਨੀਅਤ ਦਾ
0: ਹੋਊਗੀ।
1: ਘਾਣ ਕਿੰਨਾ ਹੋਇਆ ਇਹ ਕਹੋ ਜੀ।
0: ਬਿਲਕੁਲ ਬਸ ਭਾਰਤ ਬਾਈ ਜੀ, ਅਸਲ ਚ ਨਾ ਇਹ ਮਸਲੇ ਦਾ ਹੱਲ ਕੋਈ ਨੀ ਹੋਣਾ। ਤੁਸੀਂ ਦੇਖੋ ਵੀ ਆਹ ਕਿੰਨੀ ਵੱਡੀ ਸਿਆਸਤ ਇੱਕ ਸਤਲੁਜ ਫਿਲਮ ਨੇ ਲਿਆ ਕੇ ਖੜੀ ਕਰ ਦਿੱਤੀ
1: ਜੀ,
0: ਤੇ ਇਹ ਇਹ ਇਹ ਚੱਲੀ ਜਾਂਦੀ ਆ ਅੱਗੇ, ਕੋਈ ਹੋਰ ਨਵੀਂ
1: ਜੀ
0: ਕਹਾਣੀ ਆ। ਬੜਾ ਅਫਸੋਸ ਹੈ ਭਾਰਤ ਬਾਈ ਜੀ, ਇਹ ਸਿਸਟਮ
1: ਬਿਲਕੁਲ
0: ਦਾ,
1: ਹਾਂ ਜੀ ਬਿਲਕੁਲ।
0: ਜਿਵੇਂ ਮੈਂ ਕਹਿੰਦਾ ਤੁਸੀਂ ਫਿਰ ਵੀ ਚੰਗੇ ਰਹਿ ਗਏ, ਮੈਂ ਤਾਂ
1: ਨਹੀਂ ਬਾਈ ਜੀ, ਮੈਂ ਚਲੋ ਮੈਂ ਤੁਹਾਡੀ ਗੱਲ ਹੋ ਰਹੀ ਹੈ ਨਾ, ਮੈਂ ਕਈ ਵਾਰੀ ਪਹਿਲਾਂ ਵੀ ਕੀਤੀ ਹੈ ਤੁਹਾਡੇ ਨਾਲ ਬਹਾਨੇ ਨਾਲ ਕਰ ਲੈਣਾ ਜਦੋਂ ਧਰਮ ਦੀ ਗੱਲ ਆਉਂਦੀ ਹੈ ਨਾ। ਚਲੋ ਮੈਂ ਇੱਥੇ ਇਹਨਾਂ ਮੁਲਕਾਂ 'ਚ ਆਏ ਆ, ਹੋ ਗਏ 20-22 ਸਾਲ ਹੋ ਗਏ, ਪਹਿਲਾਂ ਵੀ ਜ਼ਿਕਰ ਕੀਤਾ, ਬੱਚਿਆਂ ਨੂੰ ਅੱਜ ਤੱਕ ਨਾ ਤਾਂ ਕ੍ਰਿਸਚਨ ਧਰਮ ਦੇ ਵਿੱਚ ਕੋਈ ਇੰਟਰਫੇਅਰ ਕੀਤਾ, ਨਾ ਹੀ ਸਿੱਖ ਧਰਮ ਦੇ ਵਿੱਚ ਕੋਈ ਇੰਟਰਫੇਅਰ ਕੀਤਾ। ਤੇ ਉਹ ਮੇਰਾ ਵੱਡਾ ਲੜਕਾ ਜਿਹੜਾ 11 ਸਾਲ ਦਾ ਸੀ ਉਸ ਸਮੇਂ, ਹੈ ਤੇ ਉਹ ਅਸੀਂ ਬੈਠੇ ਹਾਂ ਇੱਦਾਂ ਹੀ ਘਰ ਦੇ ਵਿੱਚ ਪਰਿਵਾਰ ਦੇ ਵਿੱਚ, ਤੇ ਉਹ ਗੁਰੂ ਨਾਨਕ ਸਾਹਿਬ ਦਾ ਸੀਗਾ ਆਪਣਾ ਜਨਮ ਦਿਹਾੜਾ ਸੀਗਾ, ਤੇ ਮੈਂ ਉਹਦੇ ਗੱਲ ਤੋਰ ਲਈ, ਮੈਂ ਕਿਹਾ ਜਦੋਂ ਤੂੰ ਵੱਡਾ ਹੋਇਆ ਤੇ ਮਤਲਬ ਕਿ ਕਿਹੜੇ ਧਰਮ ਨੂੰ ਤੂੰ ਮਤਲਬ ਕਿ ਅਪਣਾਏਗਾ, ਬਹੁਤ ਸਾਰੇ ਧਰਮ ਨੇ ਦੁਨੀਆਂ ਦੇ ਵਿੱਚ, ਤੇ ਮੈਂ ਸਿੱਖ ਹਾਂ, ਪਰਿਵਾਰ ਨੂੰ ਬਿਲੋਂਗ ਕਰਦਾ, ਮੈਂ ਸਿੱਖ ਆਪਣੇ ਆਪ ਨੂੰ ਤਾਂ ਚਲੋ ਜੋ ਵੀ ਹੈ ਪਰਿਵਾਰ ਨੂੰ ਜ਼ਰੂਰ ਬਿਲੋਂਗ ਕਰਦੇ ਹਾਂ, ਤੇ ਤੇਰੀ ਮਦਰ ਜਿਹੜੀ ਆ ਉਹ ਕ੍ਰਿਸਚਨ ਧਰਮ ਨੂੰ ਕਰਦੀ ਹੈ, ਤੇ ਤੂੰ ਕਿਹੜਾ ਧਰਮ ਮਤਲਬ ਕਿ ਅਪਣਾਊਗਾ। ਤੇ ਉਹ ਅੱਗੇ ਉਹ ਸੋਚ ਕੇ ਕਹਿੰਦਾ, ਇੱਕ ਅੱਧੇ ਮਿੰਟ ਬਾਅਦ ਕਹਿੰਦਾ, ਅਸੀਂ ਹਲੇ ਸਟੱਡੀ ਕਰ ਰਹੇ ਹਾਂ ਸਕੂਲ ਦੇ ਵਿੱਚ, ਸਾਨੂੰ ਵੱਖਰੇ ਵੱਖਰੇ ਧਰਮ ਪੜ੍ਹਾਉਂਦੇ ਆ, ਤੇ ਕਦੇ ਉਹਨਾਂ ਦੇ ਉੱਤੇ ਪਾਬੰਦੀ ਨਹੀਂ ਲਾਈ ਭਾਈ ਤੁਸੀਂ ਆਹ ਨਹੀਂ ਖਾਣਾ, ਤੁਸੀਂ ਉਹ ਨਹੀਂ ਖਾਣਾ, ਇਹਨਾਂ ਨਾਲ ਨਹੀਂ ਮਿਲਣਾ, ਉਹਨਾਂ ਨਾਲ ਨਹੀਂ ਮਿਲਣਾ, ਤੇ ਸਾਰਾ ਕੁਝ ਕਰਦੇ ਆ ਬੱਚੇ ਜੀ ਆਪਣਾ ਜੋ ਕਰਦੇ ਆ ਸਕੂਲਾਂ ਦੇ ਹਿਸਾਬ ਦੇ ਨਾਲ, ਜੋ ਸਿਖਾਉਂਦੇ ਆ ਜੋ ਕਰਦੇ ਆ ਵਿਚਰਦੇ ਆ, ਉਹ ਕਦੇ ਉਹਨਾਂ ਚ ਕੀਤਾ ਨੀ ਕਿ ਅਸੀਂ ਆਪਣੇ ਆਪ ਨੂੰ ਵੱਖਰਾ ਕਿਉਂ ਸ਼ੋਅ ਕਰੀਏ ਯਾਰ, ਮਤਲਬ ਕਿ ਉਹ ਕ੍ਰਿਟੀਸਿਜ਼ਮ ਉੱਥੋਂ ਹੀ ਸ਼ੁਰੂ ਹੋਣਾ ਨਾ, ਅਸੀਂ ਆਪਣੇ ਆਪ ਨੂੰ ਉਹੀ ਜਿਹੜਾ ਮੁਲਕਾਂ ਚ ਰਹਿ ਰਹੇ ਹਾਂ ਅਸੀਂ ਕਾਹਤੋਂ ਆਪਣੇ ਆਪ ਨੂੰ ਵੱਖਰਾ ਪੇਸ਼ ਕਰਦੇ ਹਾਂ। ਤੇ ਬੱਚਾ ਅੱਗੇ ਉਹ ਕਹਿੰਦਾ, 11 ਸਾਲ ਦਾ ਬੱਚਾ ਮੁਕੱਦਰ ਭਾਈ ਕਹਿੰਦਾ ਕਿ ਜਦੋਂ ਮੈਂ 17-18 ਸਾਲ ਦਾ ਹੋ ਗਿਆ ਡਿਸੀਜ਼ਨ ਬਣਾਉਣ ਦੇ ਲਈ, ਤੇ ਮੈਂ ਇਹ ਵਿਚਾਰਾਂਗਾ ਕਿ ਮੇਰਾ ਇੱਕ ਇਨਸਾਨ ਬਣ ਇਨਸਾਨੀਅਤ ਲਈ ਇਨਸਾਨ ਬਣਨਾ ਜ਼ਰੂਰੀ ਹੈ ਕਿ ਮੇਰਾ ਧਰਮ ਹੀ ਬਣਨਾ ਜ਼ਰੂਰੀ ਹੈ। 11 ਸਾਲ ਦਾ ਬੱਚਾ ਕਹਿ ਰਿਹਾ, ਕਿੱਥੇ ਉਹਦੀ ਐਜੂਕੇਸ਼ਨ ਕੀ ਕੰਮ ਕਰ ਰਹੀ ਹੈ ਦੇਖ ਲਓ।
0: ਬਿਲਕੁਲ ਬਿਲਕੁਲ ਬਿਲਕੁਲ ਦਰੁਸਤ ਹੈ, ਕੋਈ ਕੋਈ ਕੋਈ ਸ਼ੱਕ ਨਹੀਂ, ਚਾਹੀਦਾ ਵੀ ਐਵੇਂ ਹੈ ਉਹ। ਮੈਂ ਤਾਂ ਭਾਰਤ ਬਾਈ ਜੀ ਸਾਡੇ ਗੁਰੂ ਸਾਹਿਬ ਨੇ ਮੈਂ ਕਹਿੰਦਾ ਵੀ ਕੁਰਬਾਨੀ ਦਿੱਤੀ ਇਨਸਾਨੀਅਤ ਦੇ ਵਾਸਤੇ, ਭਾਵੇਂ ਹਿੰਦ ਦੀ ਚਾਦਰ ਕਹੀ ਜਾਣ ਭਾਵੇਂ ਕੁਛ ਕਹੀ ਜਾਣ,
1: ਜੀ
0: ਪਰ ਇਹ ਸਿਆਸਤ ਨੇ ਸਾਡੇ ਗੁਰੂ ਸਾਹਿਬ ਨੇ 14 ਚੋਂ 13 ਜੰਗਾਂ ਲੜੀਆਂ ਹਿੰਦੂ ਰਾਜਿਆਂ ਦੇ ਖਿਲਾਫ
1: ਜੀ,
0: ਜਿਹਨਾਂ ਨੇ ਆਟਿਆਂ ਦੀਆਂ ਗਊਆਂ ਬਣਾ ਬਣਾ ਕੇ ਸਹੁੰਆਂ ਚੁੱਕੀਆਂ ਝੂਠੀਆਂ
1: ਜੀ,
0: ਤੇ ਉਹਨਾਂ ਨੂੰ ਉਹ ਗੁਰੂ ਸਾਹਿਬ ਨੂੰ ਵੀ ਇਹ ਸਿਆਸਤ ਨੇ ਉਹੀ ਗੱਲ ਵੀ ਹਿੰਦੂ ਧਰਮ ਦੇ ਨਾਲ ਜੋੜਦਿਆਂ ਵੀ ਇਹਨਾਂ ਨੇ ਹਿੰਦੂ ਧਰਮ ਦੇ ਵਾਸਤੇ
1: ਜੀ
0: ਕੁਰਬਾਨੀ ਦਿੱਤੀ ਹੈ,
1: ਬਿਲਕੁਲ ਹੈ,
0: ਜਦੋਂ ਕਿ ਉਹਨਾਂ ਨੇ ਇਨਸਾਨੀਅਤ ਦੇ ਵਾਸਤੇ ਦਿੱਤੀ ਸੀ ਕੁਰਬਾਨੀ। ਅੱਜ ਭਾਵੇਂ ਕੋਈ ਵੀ ਮਜ਼ਲੂਮ ਹੁੰਦਾ, ਭਾਵੇਂ ਉਹ ਮੁਸਲਮਾਨ ਹੈ, ਈਸਾਈ ਹੈ, ਕੋਈ ਹੋਵੇ,
1: ਜ਼ੁਲਮ ਦੇ ਖਿਲਾਫ ਲੜੇ ਸੀ ਜੀ, ਜ਼ੁਲਮ ਦੇ ਖਿਲਾਫ ਖੜੇ ਸੀ, ਅਗਲੇ ਹੱਕ ਲਈ ਖੜੇ ਸੀ, ਬਿਲਕੁਲ। ਜੇ ਤੁਸੀਂ ਘੋੜੀ ਦੇ ਉੱਤੇ ਘੋੜੇ ਦੇ ਉੱਤੇ ਭਾਈ ਕਲਗੀ ਲਾ ਸਕਦੇ ਹੋ ਤਾਂ ਅਸੀਂ ਵੀ ਲਾ ਸਕਦੇ ਹਾਂ ਫਿਰ, ਬਿਲਕੁਲ
0: ਅਸੀਂ ਵੀ ਲਾ ਸਕਦੇ,
1: ਜੇ ਤੁਸੀਂ
0: ਬਿਲਕੁਲ
1: ਬਾਜ ਰੱਖ ਸਕਦੇ ਹੋ
0: ਤਾਂ
1: ਅਸੀਂ ਵੀ ਰੱਖਾਂਗੇ, ਫਿਰ ਕਿਉਂ ਨਹੀਂ ਰੱਖ ਸਕਦੇ ਜੀ।
0: ਬਿਲਕੁਲ ਉਹੀ ਗੱਲ ਹੈ, ਬਸ ਉਹ ਸਾਡੇ ਸਮਝ ਨਹੀਂ ਆਉਂਦੀ ਬਾਈ ਜੀ,
1: ਬਿਲਕੁਲ
0: ਜਿੱਦੇ ਜਿੱਦੇ ਅਸੀਂ ਇਸ ਸਿਆਸਤ ਨੂੰ ਸਮਝ ਕੇ ਉਹਦੇ ਸਾਰੇ ਮਸਲੇ ਹੱਲ
1: ਮਸਲੇ ਹੱਲ
0: ਅਸੀਂ ਸਮਝ ਅਸੀਂ ਜੁੜੇ ਹਾਂ ਨਿੱਜੀ ਮਫਾਦਾਂ ਦੇ ਨਾਲ,
1: ਕਿਉਂਕਿ ਬਾਈ ਜੀ ਉਹਨਾਂ ਦਾ ਕੰਮ ਹੈ ਸਿਆਸਤ ਕਰਨਾ, ਪਾੜੋ ਤੇ ਰਾਜ ਕਰੋ, ਜੇ ਲੋਕ ਆਪਸ ਦੇ ਵਿੱਚ ਇਹ ਚੀਜ਼ਾਂ ਨੂੰ ਵਿਚਾਰਨਗੇ, ਕਹਿਣਗੇ ਭਾਈ ਅਸੀਂ ਤਾਂ ਪੰਜਾਬੀ ਹਾਂ, ਅਸੀਂ ਕੋਈ ਹਿੰਦੂ ਨਹੀਂ, ਅਸੀਂ ਕੋਈ ਸਿੱਖ ਨਹੀਂ, ਅਸੀਂ ਕੋਈ ਮੁਸਲਮਾਨ ਨਹੀਂ, ਅਸੀਂ ਕੋਈ ਕ੍ਰਿਸਚਨ ਨਹੀਂ, ਕਹੋ ਭਾਈ ਪੰਜਾਬੀ ਹਾਂ ਬਸ, ਗੱਲ ਨਹੀਂ ਬੜੀ, ਉਹ ਗੱਲ ਹੀ ਨਹੀਂ ਅੱਗੇ ਕਰਨ ਸਕਣਗੇ, ਕਿੱਥੇ ਪਾੜ ਲੈਣਗੇ ਤੁਹਾਨੂੰ ਜੀ।
0: ਜੇ ਪੰਜਾਬੀ ਹੋਣਗੇ ਬਾਈ ਜੀ ਫਿਰ ਉਹ ਕਹਿਣਗੇ ਵੀ ਹਾਂ ਜੀ
1: ਜੀ
0: ਸਾਡੇ ਅਸੀਂ ਹਿੰਦੂ ਸਿੱਖ ਮੁਸਲਮਾਨ ਸਾਰੇ ਇਕੱਠੇ ਹਾਂ
1: ਬਾਈ ਜੀ,
0: ਤੇ
1: ਅੱਜ
0: ਸਾਡੇ ਬੱਚਿਆਂ ਨੂੰ ਅੱਗੇ
1: ਤੁਹਾਡੇ ਨਾਲ
0: ਰੋਜ਼ਗਾਰ
1: ਸਿੱਧੀ ਗੱਲ ਕਰਦਾ ਮੁਕੱਦਰ ਬਾਈ ਜੀ। ਕਦੇ ਆਪਾਂ ਜਿੰਨਾ ਆਪਾਂ ਪੰਜਾਬ ਨੂੰ ਕਦੇ ਆਪਣੇ ਆਪ ਨੂੰ ਅਸੀਂ ਇੰਡੀਅਨ ਮੰਨਿਆ,
0: ਬਿਲਕੁਲ
1: ਕਦੀ ਹਿੱਕਟ ਹੋ ਕੇ ਕਿਹਾ ਕਿ ਅਸੀਂ ਮਤਲਬ ਕਿ ਇੰਡੀਅਨ ਆ?
0: ਨਹੀਂ ਨਹੀਂ ਅਸੀਂ ਅਸੀਂ ਤਾਂ ਅਸੀਂ ਤਾਂ ਮਾਨ ਨਾਲ ਕਹਿੰਦੇ ਹਾਂ ਬਾਈ ਜੀ ਅਸੀਂ ਅਸੀਂ ਇੰਡੀਅਨ,
1: ਜੀ
0: ਅਸੀਂ ਅਸੀਂ ਕਦੇ ਨਹੀਂ ਕਿਹਾ ਹੈਗਾ
1: ਜੀ
0: ਉਸ ਦੇਸ਼ ਚ ਅਸੀਂ। ਮੈਂ ਤਾਂ ਖਾਸ ਕਰ ਉਹੀ ਗੱਲ ਕਦੇ ਵੀ ਨਹੀਂ ਭੱਜ ਬਾਈ ਜੀ, ਤੁਸੀਂ ਕਦੇ ਪੁੱਛਿਆ ਹੋਵੇ ਮੈਂ ਤਾਂ ਮਾਣ ਕਰਨਾ ਇੰਡੀਅਨ ਹੋਣ ਤੇ ਸਾਡਾ ਦੇਸ਼
1: ਬਿਲਕੁਲ
0: ਹੈ।
1: ਬਿਲਕੁਲ ਤੁਸੀਂ ਕੁਝ ਲੋਕ ਇਹ ਆ ਕਿ ਸਾਨੂੰ ਬਸ ਸੀਮਤ ਕਰ ਦੋ ਜੀ, ਅੱਜ ਤੁਸੀਂ ਜਿੱਥੇ ਜੀ ਕਰਦਾ ਉੱਥੇ ਨੂੰ ਚਲੇ ਜਾਓ, ਕੋਈ ਪੁੱਛਦਾ ਤੁਹਾਨੂੰ, ਕੋਈ ਰੋਕਦਾ ਭਈ
0: ਬਿਲਕੁਲ
1: ਕੌਣ ਆ ਭਈ ਕਿੱਥੋਂ ਆ, ਅਗਲੇ ਦਿਲਚਸਪੀ ਲੈਂਦੇ ਆ ਕੋਈ
0: ਬਿਲਕੁਲ
1: ਪੁੱਛਦੇ ਆ ਤੁਹਾਡੇ ਕਿੱਥੋਂ ਆਏ ਹੋ, ਪਿਛੋਕੜ ਕੀ ਹੈ, ਲੈ ਅੱਛਾ ਤੁਸੀਂ ਉੱਥੋਂ, ਅੱਜ ਤਾਂ ਸੁਣਦੇ ਹੁੰਦੇ ਸੀ ਤੁਹਾਡੇ ਬਾਰੇ ਤੇ ਅਸੀਂ ਭਾਈ ਮਤਲਬ ਕਿ ਅੱਜ ਦੇਖ ਵੀ ਲਿਆ ਕਿ ਬੜਾ ਕਿੰਨਾ ਮਾਨ ਸਨਮਾਨ ਪਿਆਰ ਮੁਹੱਬਤ ਕਰਦੇ ਨੇ ਸਾਰੇ, ਕਰਦੇ ਜਿੱਥੇ ਮਰਜ਼ੀ ਮੁਲਕ ਦੇ ਵਿੱਚ
0: ਕਰਦੇ
1: ਚੱਲ।
0: ਨੇ ਕਰਦੇ ਨੇ ਭਾਰਤ ਬਾਈ ਜੀ ਸਾਡੀ ਤਾਂ, ਮੈਂ ਤਾਂ ਅਕਸਰ ਕਹਿੰਦਾ ਸਾਡੀ ਤਾਂ ਵੀ ਸਾਡੇ ਬਜ਼ੁਰਗਾਂ ਦੀ ਉਹੀ ਗੱਲ 60-70 ਸਾਲ ਜ਼ਿੰਦਗੀ
1: ਜੀ
0: ਹਰਿਆਣੇ ਚ ਲੰਘੀ ਹੈ ਜਿਹਨੂੰ ਅਸੀਂ ਆਪਾਂ ਨਹੀਂ ਮੰਨਦੇ ਪਾਠ, ਸਾਨੂੰ ਕਦੇ ਅਹਿਸਾਸ ਹੀ ਨਹੀਂ ਹੋਇਆ। ਮੈਂ ਕਹਿੰਦਾ ਵੀ ਜੇ ਅਸੀਂ ਇੰਡੀਅਨ ਜਾਂ ਇੱਕ ਬਿਨਾਂ ਧਰਮਾਂ ਤੋਂ ਬਣ ਕੇ ਇੱਕ ਇਨਸਾਨ ਬਣ ਕੇ ਸਵਾਲ ਪੁੱਛੀਏ ਸਰਕਾਰਾਂ ਨੂੰ
1: ਜੀ
0: ਕਿ ਸਾਡੇ ਬੱਚਿਆਂ ਵਾਸਤੇ ਦੱਸੋ ਵੀ ਤੁਸੀਂ ਤੁਸੀਂ ਕੀ ਕੀਤਾ, ਉਹ ਇਹ
1: ਬਿਲਕੁਲ
0: ਚਾਹੁੰਦੀਆਂ ਨੇ, ਉਹਨਾਂ ਨੂੰ ਇਹ ਵੀ ਲਾਲਾ ਕਰਦੇ ਫਿਰਨ, ਦੋ ਇੱਧਰ ਮਰ ਗਏ ਦੋ ਉੱਧਰ ਮਰ ਗਏ ਉਹਦੇ ਤੇ ਸਿਆਸਤ ਕਰੀ ਜਾਈਏ ਇਹਨਾਂ ਜਵਾਕਾਂ
1: ਜੀ
0: ਨੂੰ,
1: ਬਿਲਕੁਲ ਆ ਜੀ
0: ਉਹ ਚਾਹੁੰਦੀ
1: ਬਿਲਕੁਲ ਹੈ ਜੀ।
0: ਠੀਕ ਹੈ ਭਾਰਤ
1: ਥੈਂਕ
0: ਬਾਈ
1: ਯੂ
0: ਜੀ,
1: ਜੀ
0: ਗੱਲ
1: ਮੁਕੱਦਰ
0: ਹੋਈ
1: ਜੀ,
0: ਹੈ ਸਾਡੇ
1: ਸ਼ੁਕਰੀਆ
0: ਸਮਝ
1: ਜੁੜੇ ਤੁਸੀਂ ਵਿਚਾਰ ਰੱਖੇ
0: ਆਉਂਦੀ ਨੇੜ ਭਵਿੱਖ ਤੇ ਸਾਡੇ ਸਮਝ, ਤੇ ਮੈਨੂੰ ਇਹ ਲੱਗਦਾ ਵੀ ਛੇਤੀ ਛੇਤੀ ਇਹ ਕਹਾਣੀ ਸਮਝ ਆਉਂਦੀ ਦਿਸਦੀ ਨਹੀਂ।
1: ਬਿਲਕੁਲ ਹੈ ਜੀ ਬਿਲਕੁਲ, ਨਹੀਂ ਨਹੀਂ ਅਜੇ ਜਾਗਰੂਕ ਨਹੀਂ ਹੋਏ, ਹਲੇ ਲੱਗਣਗੇ 50-100 ਸਾਲ ਜੀ
0: ਲੱਗਣਗੇ ਜੀ
1: ਜੀ
0: ਲੱਗਣਗੇ ਬਿਲਕੁਲ ਲੱਗਣਗੇ।
1: ਬਿਲਕੁਲ ਹੈ ਜੀ, ਥੈਂਕ ਯੂ ਮੁਕੱਦਰ
0: ਠੀਕ ਹੈ
1: ਭਾਈ ਜੀ,
0: ਭਾਰਤ ਬਾਈ ਜੀ
1: ਸ਼ੁਕਰੀਆ,
0: ਸਤਿ ਸ਼੍ਰੀ
1: ਥੈਂਕ ਯੂ
0: ਅਕਾਲ।
1: ਲੋ ਦੋਸਤੋ, ਇਸ ਤਰ੍ਹਾਂ ਜੀ ਮੁਕੱਦਰ ਜੀ ਆਪਣੇ ਵਿਚਾਰ ਰੱਖ ਕੇ ਗਏ ਨੇ ਤੇ ਬਹੁਤ ਸਾਰੇ ਦੋਸਤ ਜਿਹੜੇ ਕਮੈਂਟ ਵੀ ਕਰ ਰਹੇ ਨੇ ਆਪਸ ਦੇ ਵਿੱਚ, ਤੇ ਬਹੁਤ ਬਹੁਤ ਸ਼ੁਕਰੀਆ, ਪਿਆਰ ਮੁਹੱਬਤ ਬਣਿਆ ਰਹੇ ਸਾਰਿਆਂ ਚ, ਇਹਨਾਂ ਚੀਜ਼ਾਂ ਕਰਕੇ ਆਪਾਂ ਵੰਡੀਆਂ ਨਹੀਂ ਪਾਉਣੀਆਂ ਦੋਸਤੋ, ਇਹਨਾਂ ਦਾ ਕੰਮ ਆ ਵੰਡੀਆਂ ਪਾਉਣਾ ਤੇ ਆਪਾਂ ਪਿਆਰ ਮੁਹੱਬਤ ਵਧਾਉਣਾ। ਤੇ ਲੋ ਇੱਕ ਦੋ ਖਬਰਾਂ ਹੋਰ ਨੇ ਦੇਸ਼ ਵਿਦੇਸ਼ ਦੀਆਂ ਤੇ ਉਹਨਾਂ ਦੇ ਵੱਲ ਸਾਂਝ ਪਾ ਕੇ ਤੇ ਅੱਗੇ ਵੱਧਦੇ ਹਾਂ। ਲਾਈਨ ਖੁੱਲੀ ਹੈ ਤੁਹਾਡੇ ਲਈ ਵੀ ਦੋਸਤੋ, ਜੇ ਗੱਲਬਾਤ ਕਰਨੀ ਚਾਹੁੰਦੇ ਹੋ +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਬਾਈ ਜੀ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਲਓ ਦੋਸਤੋ, ਨਿੱਜਰ ਜਿਹੜਾ ਗੱਲਬਾਤ ਕਰਕੇ ਹਟੇ ਸੀ ਦਲ ਖਾਲਸਾ ਦੀ, ਨਿੱਜਰ ਸਾਹਿਬ ਦੇ ਬਾਰੇ ਜੋ ਕਤਲ ਹੈ ਉਹਦੀ ਅੰਤਰਰਾਸ਼ਟਰੀ ਜਾਂਚ ਮੰਗੀ ਹੈ ਉਹਨਾਂ ਨੇ, ਦਲ ਖਾਲਸਾ ਨੇ ਉਹਦੇ ਉੱਤੇ ਵਾਰਤਾਲਾਪ ਹੋਈ ਹੈ ਤੇ ਹੋਰ ਬਹੁਤ ਸਾਰੇ ਪੰਜਾਬ ਦੇ ਮੁੱਦਿਆਂ ਦੇ ਉੱਤੇ, ਪੰਜਾਬ ਦੀ ਸਿਚੁਏਸ਼ਨ ਦੇ ਉੱਤੇ, ਸਿਆਸਤ ਜੋ ਹੋ ਰਹੀ ਹੈ ਉਹਦੇ ਉੱਤੇ, ਤੇ ਇਸੇ ਤਰ੍ਹਾਂ ਸਤਲੁਜ ਮੂਵੀ ਉੱਤੋਂ ਥੋੜਾ ਜਿਹਾ ਗੁਰੇਜ਼ ਵੀ ਕਰਨ ਦੀ ਕੋਸ਼ਿਸ਼ ਹੈ, ਕੁਝ ਨਾ ਕੁਝ ਨਵਾਂ, ਕੁਝ ਨਾ ਕੁਝ ਹੋਰ, ਕਿਉਂਕਿ ਆਡੀਅੰਸ ਕਹਿ ਲਓ, ਸਰੋਤੇ ਕਹਿ ਲਓ, ਆਪਣਾ ਪਰਿਵਾਰ, ਇਹਨਾਂ ਚੀਜ਼ਾਂ ਤੋਂ ਆਪਣਾ ਵੱਖਰੇ ਥੋੜੇ ਜਿਹੇ ਪ੍ਰੋਗਰਾਮ ਹੁੰਦੇ ਆ, ਪਰ ਕੀ ਕਰੀਏ ਕਰਨੀ ਪੈ ਜਾਂਦੀ ਹੈ ਗੱਲ ਵਿੱਚ। ਤੇ ਕੈਨੇਡਾ ਦੇ MP ਦੀ ਗੱਲ ਕੀਤੀ ਸੀ, ਉਹ ਅਰੈਸਟ ਹੋਇਆ ਜਿਹਨੇ 439 ਹਥਿਆਰ ਰੱਖੇ ਸੀ, $3 ਲੱਖ ਕੈਸ਼ ਨਗਦ ਤੇ ਇੱਕ ਜਿਹੜੀ ਐਂਟੀਕ ਜਿਹੜੀ ਸੀ ਤੋਪ ਸਾਂਭੀ ਰੱਖੀ ਸੀ, ਪਰ ਉਹ ਕੋਈ ਅਲਮਾਰੀਆਂ ਵਗੈਰਾ ਚ ਨਹੀਂ ਸੀਗੀਆਂ ਤੇ ਉਹਦੇ ਉੱਤੇ 12 ਚਾਰਜ ਜਿਹੜੇ ਲੱਗੇ ਆ, ਤੇ ਕੁਝ ਸਮਗਲਿੰਗ ਵਗੈਰਾ ਵੀ ਕੀਤੀ ਹੈ ਉਹਦੇ, ਜਿਹੜੀਆਂ 2-3 ਜਿਹੜੇ ਅਸਲੇ ਨੇ ਉਹਨਾਂ ਦੇ ਵਿੱਚੋਂ, ਤੇ ਉਹਦੀ ਗ੍ਰਿਫਤਾਰੀ ਹੋਈ ਹੈ, ਚਾਈਨਾਸ ਤੋਂ ਸ਼ਾਇਦ ਬਿਲੋਂਗ ਕਰਦੇ, ਜੰਮੇ ਪਲੇ ਉੱਥੇ ਹੋਣਗੇ, ਤੇ ਫੇਸ ਜਿਹੜਾ ਉਹਨਾਂ ਨੂੰ ਦੇਖਣ ਨੂੰ ਜਦੋਂ ਉਹਨਾਂ ਦੀ ਤਸਵੀਰ ਦੇਖਦੇ ਆ ਤਾਂ। ਟਰੰਪ ਸਾਹਿਬ ਦੀ ਸਪੀਚ ਹੋਣੀ ਹੈ 16 ਜੁਲਾਈ ਨੂੰ ਸ਼ਾਮ ਨੂੰ, ਦੇਸ਼ ਵਾਸੀਆਂ ਨੂੰ ਕਰਨਗੇ ਸੰਬੋਧਨ। ਸੋਮਵਾਰ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਇੱਕ ਪੋਸਟ ਦੇ ਰਾਹੀਂ ਐਲਾਨ ਕੀਤਾ ਟਰੰਪ ਨੇ ਕਿ ਉਹਨਾਂ ਦੱਸਿਆ ਕਿ ਵੀਰਵਾਰ ਨੂੰ ਰਾਤ 9 ਵਜੇ ਦੇਸ਼ ਦੇ ਨਾਮ ਇੱਕ ਵਿਸ਼ੇਸ਼ ਭਾਸ਼ਣ ਦੇਣਗੇ। ਰਾਸ਼ਟਰਪਤੀ ਟਰੰਪ ਦੇ ਵੱਲੋਂ ਇਸ ਯੋਜਨਾਬੰਦੀ ਸੰਬੋਧਨ ਦੇ ਐਲਾਨ ਤੋਂ ਜਿਹੜਾ ਬਾਅਦ ਵੀ ਅਜੇ ਤੱਕ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਉਹਨਾਂ ਦੇ ਭਾਸ਼ਣ ਦਾ ਮੁੱਖ ਵਿਸ਼ਾ ਜਿਹੜਾ ਹੋਵੇਗਾ ਕੀ। ਟਰੰਪ ਨੇ ਆਪਣੀ ਪੋਸਟ ਦੇ ਵਿੱਚ ਇਸ ਦੇ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ, ਬਸ ਇੰਨਾ ਹੀ ਕਿਹਾ ਕਿ ਭਾਈ ਸਪੀਚ ਤਿਆਰ ਹੈ, ਜਿਸਦੇ ਕਾਰਨ ਇਸ ਸੰਬੋਧਨ ਨੂੰ ਲੈ ਕੇ ਕਈ ਤਰ੍ਹਾਂ ਦੇ ਅੰਦਾਜ਼ੇ ਲਗਾਏ ਜਾ ਰਹੇ ਨੇ। ਟਰੁੱਥ ਸੋਸ਼ਲ ਦੇ ਉੱਤੇ ਐਲਾਨ ਤੋਂ ਬਾਅਦ ਵੱਖ ਵੱਖ ਮੁੱਦਿਆਂ ਉੱਤੇ ਚਰਚਾ ਛਿੜ ਗਈ ਤੇ ਮਾਹਰਾਂ ਦਾ ਮੰਨਣਾ ਹੈ ਕਿ ਟਰੰਪ ਹੌਰਮੁਜ਼ ਜਲ ਮਾਰਗ ਦੇ ਉੱਤੇ ਲਗਾਏ ਗਏ 20% ਟੈਕਸ ਈਰਾਨ ਵਿਰੁੱਧ ਅਮਰੀਕੀ ਕਾਰਵਾਈ ਜਾਂ ਦੇਸ਼ ਦੀਆਂ ਅਗਲੀਆਂ ਆਰਥਿਕ ਨੀਤੀਆਂ ਦੇ ਬਾਰੇ ਕੋਈ ਵੱਡਾ ਫੈਸਲਾ ਦੇਸ਼ ਸਾਹਮਣੇ ਰੱਖ ਸਕਦਾ ਹੈ। ਵਾਈਟ ਹਾਊਸ ਅਤੇ ਰਾਸ਼ਟਰਪਤੀ ਦੇ ਦਫ਼ਤਰ ਦੇ ਵੱਲੋਂ ਅਜੇ ਤੱਕ ਇਸ ਭਾਸ਼ਣ ਦੀ ਰੂਪਰੇਖਾ ਦੇ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ, ਜਿਸਦੇ ਕਾਰਨ ਵੀਰਵਾਰ ਰਾਤ ਨੂੰ ਹੋਣ ਵਾਲੇ ਇਸ ਲਾਈਵ ਪ੍ਰਸਾਰਣ ਦੇ ਉੱਤੇ ਸਭ ਦੀਆਂ ਨਜ਼ਰਾਂ ਜਿਹੜੀਆਂ ਟਿਕੀਆਂ ਰਹਿਣਗੀਆਂ। ਦੂਸਰੇ ਪਾਸੇ ਮੌਜਤਬਾ ਖਾਮੇਨੇਈ 90% ਖਤਮ ਕਰ ਦਿੱਤੇ ਆ ਟਰੰਪ ਦੀਆਂ ਅੱਜ ਖਬਰਾਂ ਜਿਹੜੀਆਂ ਨੇ ਸੁਰਖੀਆਂ ਜਿਹੜੀਆਂ ਲੱਗੀਆਂ ਆ ਈਰਾਨ ਦੀ ਫੌਜੀ ਸ਼ਕਤੀ ਵੀ ਲਗਭਗ ਕਹਿੰਦੇ ਤਬਾਹ ਕਰ ਦਿੱਤੀ ਆ ਟਰੰਪ ਸਾਹਿਬ ਫੋਕਸ ਨਿਊਜ਼ ਦੇ ਨਾਲ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਕਿਹਾ ਕਿ ਈਰਾਨ ਦੀ ਚੋਟੀ ਦੀ ਫੌਜੀ ਲੀਡਰਸ਼ਿਪ ਲਗਭਗ ਤਬਾਹ ਹੋ ਗਈ ਹੈ ਤੇ ਈਰਾਨ ਦੇ ਨਵੇਂ ਸੁਪਰੀਮ ਲੀਡਰ ਮੁਜਤਬਾ ਖੈਮੇਨਈ ਦੀ ਵੀ ਜਿਹੜੇ ਨੇ 90% ਖਤਮ ਨੇ ਹਾਲਾਂਕਿ ਟਰੰਪ ਨੇ ਆਪਣੇ ਦਾਅਵੇ ਦਾ ਸਮਰਥਨ ਕਰਨ ਦੇ ਲਈ ਕੋਈ ਜਨਤਕ ਸਬੂਤ ਨਹੀਂ ਦਿੱਤਾ ਹੈ ਨਾ ਹੀ ਸੁਤੰਤਰ ਸਰੋਤਾਂ ਦੇ ਦੁਆਰਾ ਇਸ ਦੀ ਪੁਸ਼ਟੀ ਕੀਤੀ ਹੈ ਪਰ ਦੂਸਰੇ ਪਾਸੇ ਈਰਾਨ ਜਿਹੜਾ ਉਹ ਵੀ ਜਿਹੜਾ ਆਪਣੇ ਜਵਾਬੀ ਕਾਰਵਾਈ ਕਰ ਰਿਹਾ ਈਰਾਨ ਦੀ ਫੌਜੀ ਸ਼ਕਤੀ ਦੇ ਉੱਤੇ ਟਰੰਪ ਦਾ ਦਾਅਵਾ ਹੈ ਕਿ ਟਰੰਪ ਨੇ ਕਿਹਾ ਕਿ ਹਾਲ ਹੀ ਦੇ ਵਿੱਚ ਅਮਰੀਕਾ ਤੇ ਇਜ਼ਰਾਈਲੀ ਹਮਲਿਆਂ ਤੋਂ ਬਾਅਦ ਈਰਾਨ ਦੀਆਂ ਫੌਜੀ ਸਮਰਥਾਵਾਂ ਨੂੰ ਕਾਫ਼ੀ ਨੁਕਸਾਨ ਹੋਇਆ ਤੇ ਈਰਾਨ ਦੀ ਜਲ ਸੈਨਾ ਹਵਾਈ ਸੈਨਾ ਤੇ ਹਵਾਈ ਰੱਖਿਆ ਪ੍ਰਣਾਲੀਆਂ ਲਗਭਗ ਅਕਿਰਿਆਸ਼ੀਲ ਨੇ ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਕਈ ਚੋਟੀ ਦੇ ਈਰਾਨੀ ਫੌਜੀ ਨੇਤਾ ਮਾਰੇ ਗਏ ਟਰੰਪ ਨੇ ਕਿਹਾ ਕਿ ਮੌਜਤਬਾ ਖੈਮਨਈ ਜਿਸ ਨੂੰ ਉਨ੍ਹਾਂ ਦੇ ਪਿਤਾ ਅਯਾਤੁੱਲਾ ਖੈਮਨਈ ਦਾ ਉੱਤਰਾਧਿਕਾਰੀ ਮੰਨਿਆ ਜਾਂਦਾ ਹੈ ਤੇ ਮੰਨਿਆ ਜਾਂਦਾ ਸੀ ਹੁਣ 90% ਠੀਕ ਹੋ ਗਿਆ ਤੇ ਉਸਨੇ ਇਹ ਵੀ ਜਿਹੜਾ ਸੰਕੇਤ ਦਿੱਤਾ ਕਿ ਮੁਜਤਬਾ ਇੱਕ ਹਵਾਈ ਹਮਲੇ ਦੇ ਵਿੱਚ ਜ਼ਖਮੀ ਹੋਇਆ ਸੀ ਤੇ ਕਿਸੇ ਵੀ ਸੁਤੰਤਰ ਜਾਂ ਅਧਿਕਾਰਤ ਸਰੋਤ ਤੋਂ ਮੁਜਤਬਾ ਦੀ ਜਿਹੜੀ ਹੈ ਸਿਹਤ ਸਥਿਤੀ ਜਾਂ ਕਥਿਤ ਸੱਟ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਟਰੰਪ ਨੇ ਐਲਾਨ ਕੀਤਾ ਕਿ ਅਮਰੀਕਾ ਜਿਹੜਾ ਨਵਾਂ ਜਿਹੜਾ ਹੋਰਮੁਜ਼ ਸਟ੍ਰੇਟ ਦੇ ਉੱਤੇ ਨਵਾਂ ਜਿਹੜਾ ਪ੍ਰਸਤਾਵ ਲਿਆ ਰਿਹਾ ਟਰੰਪ ਨੇ ਐਲਾਨ ਕੀਤਾ ਕਿ ਅਮਰੀਕਾ ਈਰਾਨ ਤੇ ਦੁਬਾਰਾ ਨਾਕਾਬੰਦੀ ਕਰੇਗਾ ਤੇ ਹੋਰਮੁਜ ਸਟਰੇਟ ਤੋਂ ਲੰਘਣ ਵਾਲੇ ਜਹਾਜ਼ਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਬਦਲੇ ਦੂਜੇ ਦੇਸ਼ਾਂ ਤੋਂ 20% ਜਿਹੜਾ ਆਪਣੀ ਫੀਸ ਜਿਹੜੀ ਆ ਉਹ ਵਸੂਲਣ ਦਾ ਪ੍ਰਸਤਾਵ ਰੱਖੇਗਾ ਕਿਆ ਬਾਤਾਂ ਜੀ ਚੱਕੋ ਜੀ ਕਹਿੰਦਾ ਅਸੀਂ ਤਾਂ ਗਵਾਵਾਂਗੇ ਤੁਹਾਡੇ ਤੇ ਉੱਥੋਂ ਸਾਨੂੰ ਪੈਸੇ ਦਿਓ ਨਾ ਕਿ ਈਰਾਨ ਨੂੰ ਦਿਓ ਕਿ ਉਹਨਾਂ ਦੇ ਰਸਤੇ ਦੇ ਵਿੱਚੋਂ ਲੰਘ ਰਿਹਾ ਅਸੀਂ ਸੁਰੱਖਿਅਤ ਤੁਹਾਨੂੰ ਲਗਾਵਾਂਗੇ ਤੇ ਜੋ ਵੀ ਉਹਦੇ ਵਿੱਚੋਂ 20% ਤੁਹਾਨੂੰ ਜਿਹੜੀ ਹੈ ਫੀਸ ਦੇਣੀ ਪਵੇਗੀ ਉਹਨੇ ਕਿਹਾ ਕਿ ਜਲ ਮਾਰਗ ਖੁੱਲ੍ਹਾ ਰਹੇਗਾ ਪਰ ਈਰਾਨੀ ਜਹਾਜ਼ਾਂ ਨੇ ਨੇੜਿਓਂ ਨਜ਼ਰ ਰੱਖੀ ਜਾਵੇਗੀ ਤੇ ਟਰੰਪ ਨੇ ਅਮਰੀਕਾ ਨੂੰ ਇਸ ਮਹੱਤਵਪੂਰਨ ਸਮੁੰਦਰੀ ਰਸਤੇ ਦਾ ਰੱਖਿਅਕ ਵੀ ਜਿਹੜਾ ਐਲਾਨ ਦਿੱਤਾ ਦੂਸਰੇ ਪਾਸੇ ਕੈਨੇਡਾ ਫੈਸਟੀਵਲ ਸ਼ੂਟਿੰਗ ਹੋਈ ਹੈ ਉਹਦੇ ਵਿੱਚ ਟੋਰਾਂਟੋ ਦੇ ਸਾਲਸਾ ਮੇਲੇ ਚ ਸਾਲਸਾ ਡਾਂਸ ਹੁੰਦਾ ਹੈ ਕਾਫ਼ੀ ਮਸ਼ਹੂਰ ਹੈ ਜੀ ਤੇ ਇਹਨਾਂ ਮੁਲਕਾਂ ਦੇ ਵਿੱਚ ਇਹ ਜਿਹੜਾ ਗੋਲੀਬਾਰੀ ਆਪਸੀ ਰੰਜਸ਼ ਦੀ ਨਤੀਜਾ ਨਿਕਲਿਆ ਦੱਸਿਆ ਜਾ ਰਿਹਾ ਦੋ ਦਿਨ ਪਹਿਲਾਂ ਟੋਰਾਂਟੋ ਦੇ ਲਾਤੀਨੀ ਅਮਰੀਕੀ ਲੋਕਾਂ ਦੇ ਪ੍ਰਸਿੱਧ ਮੇਲੇ ਸਾਲਸਾ ਫੈਸਟੀਵਲ ਦੌਰਾਨ ਗੋਲੀਬਾਰੀ ਦੇ ਕਰਨ ਵਾਲਿਆਂ ਦੀ ਪਛਾਣ ਜਿਹੜੀ ਹੈ ਪੁਲਿਸ ਵੱਲੋਂ ਕਰ ਲਈ ਗਈ ਟੋਰਾਂਟੋ ਦੇ ਪੁਲਿਸ ਮੁਖੀ ਮਾਇਰੋਨ ਡਾਈਕੀਵ ਨੇ ਜਿਹੜਾ ਦੱਸਿਆ ਕਿ ਜਾਂਚ ਦੇ ਦੌਰਾਨ ਘਟਨਾ ਵਾਲੀ ਥਾਂ ਤੋਂ ਦੋ ਘਾਤਕ ਹਥਿਆਰ ਜਿਹੜੇ ਨੇ ਬਰਾਮਦ ਹੋਏ ਹਥਿਆਰ ਉਨ੍ਹਾਂ ਦੋਵਾਂ ਮ੍ਰਿਤਕਾਂ ਦੇ ਵੱਲੋਂ ਵਰਤੇ ਗਏ ਜੋ ਪਹਿਲਾਂ ਤੋਂ ਹੀ ਆਪਸੀ ਰੰਜਿਸ਼ ਰੱਖਦੇ ਸਨ ਤੇ ਅਚਾਨਕ ਇੱਕ ਦੂਜੇ ਦੇ ਸਾਹਮਣੇ ਜਿਹੜਾ ਆਉਣ ਦੇ ਉੱਤੇ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ ਦੋਵਾਂ ਵੱਲੋਂ ਆਪਸ ਦੇ ਵਿੱਚ ਚਲਾਈਆਂ ਗੋਲੀਆਂ ਦੀ ਲਪੇਟ ਦੇ ਵਿੱਚ ਆਉਣ ਦੇ ਕਾਰਨ ਮੇਲੇ ਦੇ ਵਿੱਚ ਮੌਜੂਦ ਕੁਝ ਆਮ ਲੋਕ ਵੀ ਜ਼ਖਮੀ ਹੋਏ ਇਸ ਗੋਲੀਬਾਰੀ ਦੇ ਦੌਰਾਨ ਇੱਕ ਹਮਲਾਵਰ ਦੀ ਮੌਕੇ ਤੇ ਮੌਤ ਹੋ ਗਈ ਜਦੋਂ ਕਿ ਦੂਜੇ ਨੇ ਹਸਪਤਾਲ ਲਿਜਾਂਦੇ ਸਮੇਂ ਉਹਨੂੰ ਜਿਹੜਾ ਸੀ ਦਮ ਤੋੜ ਗਿਆ ਮ੍ਰਿਤਕਾਂ ਦੀ ਪਛਾਣ ਸ਼ੁਕੌਨ ਕੁਐਸ਼ੀ 25 ਸਾਲਾਂ ਤੇ ਸੀਜ਼ਰ ਵਰਨਜ਼ਾ 20 ਸਾਲਾਂ ਦੇ ਵਜੋਂ ਹੋਈ ਦੱਸੀ ਜਾ ਰਹੀ ਹੈ ਪਿਛਲੇ ਸਾਲ ਦੇ ਮੁਕਾਬਲੇ ਗੋਲੀਬਾਰੀ ਦੀਆਂ ਘਟਨਾਵਾਂ ਕਹਿੰਦੇ ਘਟੀਆਂ ਨੇ 26% ਕਮੀ ਆਈ ਹੈ ਪੁਲਿਸ ਮੁਖੀ ਨੇ ਇਹ ਵੀ ਗੱਲ ਕਹੀ ਹੈ ਪੁਲਿਸ ਮੁਖੀ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਬੇਸ਼ੱਕ ਇਹ ਗੋਲੀਬਾਰੀ ਬਹੁਤ ਹੀ ਮੰਦਭਾਗੀ ਅਤੇ ਦੁਖਦਾਈ ਹੈ ਕਿਉਂਕਿ ਇਹ ਹਿੰਸਾ ਉਤਸ਼ਾਹ ਅਤੇ ਖੁਸ਼ੀਆਂ ਦੇ ਨਾਲ ਮਨਾਏ ਜਾ ਰਹੇ ਮੇਲੇ ਦੇ ਦੌਰਾਨ ਹੋਈ ਹੈ ਜਿਸਦੇ ਕਾਰਨ ਮੇਲਾ ਦੇਖਣ ਆਏ ਜਿਹੜੇ ਨੇ ਮੇਲਾ ਦੇਖਦੀ ਹੈ ਮੁਟਿਆਰੇ ਮੇਲਾ ਤੈਨੂੰ ਦੇਖਦਾ ਜਿਸਦੇ ਕਾਰਨ ਮੇਲਾ ਦੇਖਣ ਆਏ ਬੇਕਸੂਰ ਲੋਕ ਵੀ ਜ਼ਖਮੀ ਹੋ ਗਏ ਤੇ ਉਨ੍ਹਾਂ ਨੇ ਦਾਅਵਾ ਕੀਤਾ ਕਿ ਜੇਕਰ ਪਿਛਲੇ ਸਾਲ ਦੇ ਇਸੇ ਸਮੇਂ ਦੇ ਅੰਕੜਿਆਂ ਤੇ ਝਾਤ ਮਾਰੀ ਜਾਵੇ ਤਾਂ ਇਸ ਸਾਲ ਗੋਲੀਬਾਰੀ ਦੀਆਂ ਘਟਨਾਵਾਂ ਦੇ ਵਿੱਚ 26% ਦੀ ਕਮੀ ਦਰਜ ਕੀਤੀ ਗਈ ਹੈ ਦੂਸਰੇ ਪਾਸੇ ਯੂਰਪੀ ਸੰਸਦ ਦੇ ਵਿੱਚ ਗੂੰਜ ਪਿਆ ਪਾਕਿਸਤਾਨ ਦੇ ਵਿੱਚ ਜਬਰੀ ਧਰਮ ਪਰਿਵਰਤਨ ਦਾ ਮੁੱਦਾ ਕੁੜੀਆਂ ਦੀ ਸੁਰੱਖਿਆ ਦੇ ਉੱਤੇ ਸਵਾਲ ਉੱਠੇ ਨੇ ਆਖਰੀ ਖ਼ਬਰਾਂ ਵੱਲ ਨੂੰ ਵਧਦੇ ਹਾਂ ਪਾਕਿਸਤਾਨ ਦੇ ਧਾਰਮਿਕ ਘੱਟ ਗਿਣਤੀ ਭਾਈਚਾਰੇ ਦੀਆਂ ਨਾਬਾਲਗ ਕੁੜੀਆਂ ਦੇ ਕਥਿਤ ਅਗਵਾ ਜਬਰੀ ਧਰਮ ਤਬਦੀਲੀ ਅਤੇ ਬਾਲ ਵਿਆਹ ਦਾ ਮਾਮਲਾ ਹੁਣ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਗੂੰਜਣ ਲੱਗ ਪਿਆ ਯੂਰਪੀਅਨ ਸੰਸਦ ਨੇ ਇਸ ਮੁੱਦੇ ਦੇ ਉੱਤੇ ਸਖ਼ਤ ਰੁੱਖ ਅਖਤਿਆਰ ਕਰਦਿਆਂ ਇੱਕ ਮਤਾ ਪਾਸ ਕੀਤਾ ਜਿਸਦੇ ਵਿੱਚ ਪਾਕਿਸਤਾਨ ਤੋਂ ਘੱਟ ਗਿਣਤੀ ਭਾਈਚਾਰੇ ਦੀਆਂ ਬੱਚੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੋਸ਼ੀਆਂ ਨੂੰ ਜਿਹੜਾ ਹੈ ਖਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਗਈ ਇਸ ਮਤੇ ਦੇ ਵਿੱਚ 13 ਸਾਲਾਂ ਈਸਾਈ ਕੁੜੀ ਮਾਰੀਆ ਸ਼ਾਹਬਾਜ਼ ਦੇ ਮਾਮਲੇ ਦਾ ਖਾਸ ਤੌਰ ਦੇ ਉੱਤੇ ਜ਼ਿਕਰ ਕੀਤਾ ਗਿਆ ਮਤੇ ਦੇ ਵਿੱਚ ਕਿਹਾ ਗਿਆ ਕਿ ਮਾਰਚ 2026 ਦੇ ਵਿੱਚ ਉਸਨੂੰ ਕਥਿਤ ਤੌਰ ਦੇ ਉੱਤੇ ਅਗਵਾ ਕੀਤਾ ਗਿਆ ਜਬਰੀ ਇਸਲਾਮ ਧਰਮ ਅਪਣਾਉਣ ਦੇ ਲਈ ਮਜਬੂਰ ਕੀਤਾ ਗਿਆ ਤੇ ਉਸਦੇ ਅਗਵਾਕਾਰ ਨਾਲ ਉਸਦਾ ਵਿਆਹ ਕਰਵਾ ਦਿੱਤਾ ਗਿਆ ਸੰਸਦ ਨੇ ਇਸ ਮਾਮਲੇ ਦੇ ਵਿਚ ਪੀੜਤਾਂ ਨੂੰ ਤੁਰੰਤ ਕਾਨੂੰਨੀ ਸਹਾਇਤਾ ਪਰਿਵਾਰ ਦੇ ਨਾਲ ਮਿਲਾਉਣ ਤੇ ਮਨੋਵਿਗਿਆਨਕ ਸਹਿਯੋਗ ਮੁਹੱਈਆ ਕਰਵਾਉਣ ਦੀ ਜਿਹੜੀ ਆ ਮੰਗ ਕੀਤੀ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਦੇ ਦੀਆਂ ਖ਼ਬਰਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, 5-7 ਮਿੰਟ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਵੱਲ ਨੂੰ ਵਧਾਂਗੇ ਤੇ ਸਮਾਂ ਵੀ ਆਪਣਾ ਸਮਾਪਤੀ ਵਾਲਾ ਹੋ ਗਿਆ ਤੇ ਬਹੁਤ ਬਹੁਤ ਸ਼ੁਕਰੀਆ। ਬਰਾੜ ਸਾਹਿਬ ਵੀ ਪ੍ਰੋਗਰਾਮ ਨੂੰ ਪਸੰਦ ਕਰਦੇ ਆ US ਤੋਂ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਇਸੇ ਤਰ੍ਹਾਂ ਹੀ ਹੋਰ ਵੀ ਦੋਸਤਾਂ ਦੇ ਸੁਨੇਹੇ ਜਿਹੜੇ ਨੇ ਉਹਨਾਂ ਦਾ ਜ਼ਿਕਰ ਕਰਕੇ ਤੇ ਫਿਰ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ। ਉਸ ਸਮੇਂ ਦੇ ਦੌਰਾਨ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਦੋਸਤੋ। ਤੇ ਲੋ ਫਿਰ ਤੁਹਾਡੇ ਸੁਨੇਹੇ, ਪਿਆਰ ਮੁਹੱਬਤ ਜਿਹੜਾ ਤੁਸੀਂ ਭੇਜਿਆ ਗੱਲਬਾਤ ਉਹਦੇ ਨਾਲ ਸਾਂਝ ਪਾ ਕੇ ਤੇ ਅੱਗੇ ਵੱਧਦੇ ਹਾਂ। ਤੇ ਸਭ ਤੋਂ ਪਹਿਲਾਂ ਜਟਵੈੜ ਬਾਈ ਜੀ ਲਿਖਦੇ ਆ, ਦਾਸ ਦੀ ਹਾਜ਼ਰੀ ਪ੍ਰਵਾਨ ਕਰਨਾ ਸਾਰੇ ਵੱਡੇ ਵੀਰੋ ਤੇ ਸਤਿ ਸ੍ਰੀ ਅਕਾਲ ਜੀ ਕਹਿੰਦੇ ਨੇ ਤੇ ਲੇਟ ਹੋ ਗਏ ਕਹਿੰਦੇ 3 ਮਿੰਟ। ਹਾਂਜੀ, 5-7 ਮਿੰਟ ਲੱਗ ਜਾਂਦੇ ਆ ਸ਼ੁਰੂਆਤ ਦੇ ਵਿੱਚ ਬਾਈ ਜੀ ਤੇ ਇਸੇ ਤਰ੍ਹਾਂ ਆ ਜਾਣਗੇ। ਕਹਿੰਦੇ ਮਲੂਕ ਸਿੰਘ ਜੀ ਕਹਿੰਦੇ ਆ ਕਿ ਜੱਟ ਬਾਈ ਜੀ, ਮੈਂ ਉਹਨਾਂ ਦਾ ਨਾਮ ਹੀ ਸਿੱਧਾ ਲੈਂਦਾ, ਗੁਰੀਮਾਨ ਬਾਈ ਜੀ, ਤੇ ਕਹਿੰਦੇ ਨੇ ਕਿ ਆ ਜਾਣਗੇ ਤੇ ਮਲੂਕ ਬਾਈ। ਰਾਜਨ ਸੈਣੀ ਸਾਹਿਬ ਕਹਿੰਦੇ ਲਾਈਕ ਨੰਬਰ 3 ਜੀ ਤੇ ਓਕੇ ਹੈ ਜੀ, ਸਭ ਰੱਖੋ ਚੱਕ ਦਿਓ ਕਹਿੰਦੇ। ਤੇ ਜਟਵੈੜ ਬਾਈ ਜੀ ਕਹਿੰਦੇ ਆਵਾਜ਼ ਤੇ ਅੰਦਾਜ਼ ਓਕੇ ਹੈ ਜੀ। ਤੇ ਬੇਅੰਤ ਸੰਧੂ ਜੀ ਜੁੜੇ ਆ, ਸਤਿ ਸ੍ਰੀ ਅਕਾਲ ਕਹਿੰਦੇ ਆ ਸਾਰੇ ਹੀ ਵੀਰਾਂ ਭੈਣਾਂ ਨੂੰ ਤੇ ਰਾਜਨ ਸੈਣੀ ਜੀ ਨੂੰ। ਜਟਵੈੜ ਬਾਈ ਜੀ ਸਤਿ ਸ੍ਰੀ ਅਕਾਲ ਕਹਿੰਦੇ ਆ, ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਜੀ। ਤੇ ਬੇਅੰਤ ਸੰਧੂ ਜੀ ਕਹਿੰਦੇ ਆ ਜਟਵੈੜ ਜੀ, ਮਲੂਕ ਬਾਈ ਜੀ ਸਤਿ ਸ੍ਰੀ ਅਕਾਲ ਹੈ। ਬੇਅੰਤ ਸੰਧੂ ਜੀ ਨੂੰ ਸਤਿ ਸ੍ਰੀ ਅਕਾਲ ਵਾਪਸ ਭੇਜੀ ਹੈ ਜਟਵੈੜ ਜੀ ਨੇ। ਰਾਜਨ ਸੈਣੀ ਸਾਹਿਬ ਕਹਿੰਦੇ ਆ ਜਟਵੈੜ ਵੀਰ ਜੀ ਸਤਿ ਸ੍ਰੀ ਅਕਾਲ ਜੀ। ਤੇ ਬੇਅੰਤ ਸੰਧੂ ਜੀ ਰਾਜਨ ਸੈਣੀ ਜੀ ਨੂੰ ਸਤਿ ਸ੍ਰੀ ਅਕਾਲ ਭੇਜਦੇ ਆ। 39 ਮਿੰਟ ਹੋ ਗਏ ਕਹਿੰਦੇ ਹੈਗੇ ਆ ਵੀਰ ਤੇ, ਅੱਛਾ ਜੀ ਏਦਾਂ ਲਿਖਦੇ ਨੇ। ਤੇ ਰਾਜਨ ਜੀ ਕਹਿੰਦੇ ਆ ਬੇਅੰਤ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ, ਕੱਲ ਸੰਗਰਾਂਦ ਹੈਗੀ ਆ ਜੀ, ਸੌਣ ਦਾ ਮਹੀਨਾ ਕੱਲ ਚੜ ਜਾਣਾ ਕਹਿੰਦੇ। ਸੌਣ ਦਾ ਮਹੀਨਾ ਯਾਰੋ, ਸੌਣ ਦਾ ਮਹੀਨਾ ਏ। ਤੇ ਇਸੇ ਤਰ੍ਹਾਂ ਹੀ ਅੱਗੇ ਲਿਖਦੇ ਨੇ ਆਪਣੇ ਦਲੀਪ ਜੀ ਦਾ ਕਿਰਦਾਰ ਵੀ ਬਹੁਤ ਵਧੀਆ ਸੀ। ਜਟਵੈੜ ਬਾਈ ਜੀ ਲਿਖਦੇ ਆ ਕਿਆ ਵਕਤ ਸੀ ਉਹ ਜੀ, ਕਹਿੰਦੇ ਮਲੂਕ ਜੀ ਵਕਤ ਤਾਂ ਕਹਿੰਦੇ ਸੋਨੇ ਵਰਗਾ ਜੀ ਬਾਈ ਜੀ ਉਹ ਤਾਂ। ਜਟਵੈੜ ਬਾਈ ਜੀ ਕਹਿੰਦੇ ਆ ਗੋਲਡ, ਓਲਡ ਇਜ਼ ਗੋਲਡ। ਤੇ ਹਰਾ ਪੈਨ ਤਾਂ ਕਹਿੰਦੇ ਪਹਿਲੇ ਦਿਨ ਤੋਂ ਹੀ ਜਾਲੀ ਸੀ ਮਾਨ ਸਾਹਿਬ ਦਾ। ਜਟਵੈੜ ਜੀ ਲਿਖਦੇ ਆ, ਬੇਅੰਤ ਸੰਧੂ ਜੀ ਕਹਿੰਦੇ ਭੁਪਿੰਦਰ ਸਿੰਘ ਬਾਈ ਜੀ ਸਤਿ ਸ੍ਰੀ ਅਕਾਲ ਜੀ, ਪ੍ਰਵਾਨ ਕਰੋ ਜੀ, ਜੀਆਂ ਨੂੰ ਜੀ ਸਵਾਗਤ ਹੈ ਸੰਧੂ ਬਾਈ ਜੀ। ਜਟਵੈੜ ਜੀ ਕਹਿੰਦੇ ਆ ਫਰਾਂਸ ਆ ਸਕਦਾ ਸੀ, ਮਬਾਪੇ ਦਾ ਜ਼ੋਰ ਲੱਗਿਆ ਹੋਇਆ ਵੀਰ, ਫਰਾਂਸ ਆ ਸਕਦਾ ਹੈ ਜੀ, ਮਤਲਬ ਕਿ ਫਾਈਨਲ ਜਿੱਤ ਸਕਦਾ ਹੈ ਉਹ ਕਹਿੰਦੇ ਨੇ। ਤੇ ਫਰਾਂਸ ਨੂੰ ਦੇਖਦੇ ਆ ਉਹ ਫਾਈਨਲ ਜਿੱਤਦੇ ਹੋਏ, ਬਾਕੀ ਦੇਖਦੇ ਆ ਟੱਕਰ ਬੜੀ ਖਤਰਨਾਕ ਹੈ ਜੀ, ਕਿਉਂਕਿ ਸਪੇਨ ਤੇ ਅੱਜ ਬੁੜਾ ਮੈਚ ਉਹਨਾਂ ਦਾ ਆਪਣਾ ਫਰਾਂਸ ਦਾ, ਇਹਦੇ ਵਿੱਚੋਂ ਕੌਣ ਅੱਗੇ ਲੰਘਦਾ ਦੇਖਦੇ ਆ। ਤੇ ਦੂਸਰੇ ਪਾਸੇ ਕੱਲ੍ਹ ਨੂੰ ਫਿਰ ਨਵਾਂ ਮੈਚ ਹੋਣਾ ਹੈ, ਉਹਦੇ ਬਾਰੇ ਜਾਣਕਾਰੀ ਦੇਵਾਂਗੇ ਕੱਲ੍ਹ ਨੂੰ। ਮਲੂਕ ਸਾਹਿਬ ਜੀ ਕਹਿੰਦੇ ਆ ਕਿ ਆਪਣੇ ਮੈਂ ਤਾਂ ਲੱਗਿਆ ਸੌਣ ਜੀ ਕਹਿੰਦੇ। ਜਟਵੈੜ ਬਾਈ ਜੀ ਕਹਿੰਦੇ ਬਾਈ ਜੀ ਸਿਆਸਤ ਆ ਨੰਗਲ ਸ੍ਰੀ ਅਨੰਦਪੁਰ ਸਾਹਿਬ, ਸੜਕ ਤਾਂ ਪਿਛਲੇ ਸਾਲ ਬਰਸਾਤਾਂ ਤੋਂ ਬਾਅਦ ਸ਼ੁਰੂ ਹੋ ਜਾਣਾ ਚਾਹੀਦੀ ਸੀ, ਪਰ ਮੁੜ ਦੁਬਾਰਾ ਬਰਸਾਤਾਂ ਆ ਚੱਲੀਆਂ ਨੇ, ਇਹ ਨਹੀਂ ਬਣਨੀ ਸੜਕ। ਹਰਜੋਤ ਬੈਂਸ ਰੇਤਾ ਚੋਰੀ ਕਰਨੇ ਦੇ ਵਿੱਚ ਕਹਿੰਦੇ ਬੀਜ਼ੀ ਨੇ। ਇਸੇ ਤਰ੍ਹਾਂ ਦੋਸਤਾਂ ਦੇ ਵਿਚਾਰ ਨੇ ਜੀ ਆ ਰਹੇ। ਤੇ ਅੰਗਰੇਜ਼ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ ਸਾਰੇ ਸੱਜਣਾ ਮਿੱਤਰਾਂ ਨੂੰ ਜੀ, ਜੀਆਂ ਨੂੰ ਜੀ ਬਾਈ ਜੀ। ਤੇ ਬੇਅੰਤ ਸੰਧੂ ਜੀ ਲਿਖਦੇ ਆ ਕਿ ਬਾਈ ਜੀ ਸਾਡੇ ਬਠਿੰਡਾ ਦੇ ਵਿੱਚ ਚਿੱਟਾ ਸ਼ਰੇਆਮ ਵਿਕਦਾ ਬਾਈ ਬਣ ਕੇ ਖਬਰ ਕਰੋ ਜੀ, ਗੋਬਿੰਦਪੁਰਾ ਦੇ ਵਿੱਚ ਮੁੰਡੇ ਮਰ ਰਹੇ ਨੇ ਜੀ। ਤੇ ਇਸੇ ਤਰ੍ਹਾਂ ਮਲੂਕ ਜੀ ਲਿਖਦੇ ਆ ਕੋਈ ਟੇਲਾਂ ਤੱਕ ਪਾਣੀ ਨਹੀਂ ਆਇਆ, ਅਸੀਂ ਟੇਲਾਂ ਤੇ ਬੈਠੇ ਹਾਂ ਕਹਿੰਦੇ, ਐਵੇਂ ਝੂਠ ਬੋਲਦੇ ਨੇ। ਤੇ ਰਾਜਨ ਸੈਣੀ ਸਾਹਿਬ ਵੀ ਜ਼ਿਕਰ ਕਰਕੇ ਗਏ ਸੀ, ਕਹਿੰਦੇ ਰਾਜਨ ਸੈਣੀ ਸਾਹਿਬ ਲਿਖਦੇ ਆ ਲੱਗੀ ਵਾਲੇ ਤਾਂ ਕਦੇ ਨਹੀਂ ਸੌਂਦੇ, ਤੇਰੀ ਕਿਵੇਂ ਅੱਖ ਲੱਗ ਗਈ ਮਲੂਕ ਵੀਰ, ਤੇਰੀ ਕਿਵੇਂ ਅੱਖ ਲੱਗ ਗਈ। ਜਟਵੈੜ ਬਾਈ ਜੀ ਕਹਿੰਦੇ ਮਲੂਕ ਬਾਈ ਕਾਰਤੂਸ ਚਲਾ ਲਵੋ, ਨੀਂਦ ਆਪੇ ਉੱਡ ਜਾਣੀ ਹੈ। ਮਲੂਕ ਸਿੰਘ ਜੀ ਲਿਖਦੇ ਆ ਸੈਣੀ ਸਾਹਿਬ ਥੱਕੇ ਹੋਈ ਦਾ ਜੀ। ਤੇ ਦਵਿੰਦਰ ਭਾਰਤ ਜੀ ਜੂਏ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ। ਐਡਵੋਕੇਟ ਰਾਜਨ ਸੈਣੀ ਸਾਹਿਬ ਕਹਿੰਦੇ ਜੀ ਮਲੂਕ ਵੀਰ ਜੀ। ਬੇਅੰਤ ਸੰਧੂ ਜੀ ਲਿਖਦੇ ਆ ਰਾਜਨ ਸੈਣੀ ਜੀ ਮਲੂਕ ਬਾਈ ਦੇ ਨਾਨਕੇ ਪਿੰਡ ਗੋਬਿੰਦਪੁਰਾ ਸਾਡੇ ਤੋਂ 18 ਕਿਲੋਮੀਟਰ ਦੂਰ ਹੈ ਜੀ। ਮਲੂਕ ਸਿੰਘ ਜੀ ਲਿਖਦੇ ਭਾਰਤ ਬਾਈ ਸੈਣੀ ਸਾਹਿਬ ਦੀ ਕਾਲ ਲਵੋ ਜਲਦੀ ਜਲਦੀ ਕਹਿੰਦੇ, ਫਿਰ ਮੈਂ ਸੌ ਜਾਣਾ ਜੀ ਕਹਿੰਦੇ। ਤੇ ਜਟਵੈੜ ਬਾਈ ਜੀ ਕਹਿੰਦੇ ਮੌਜੂਦਾ ਸਰਕਾਰ ਦੀ ਬਣੀ ਨਵੀਂ ਨਹਿਰਾਂ ਤਾਂ ਟੁੱਟ ਵੀ ਗਈਆਂ ਨੇ ਤੇ ਸਪੀਕਰ ਸਾਹਿਬ ਦੇ ਪਿੰਡ ਦੇ ਵਿੱਚ ਇਮਾਨਦਾਰੀ ਨੰਗੀ ਹੋ ਗਈ ਜੀ ਕਹਿੰਦੇ। ਮਲੁਕ ਜੀ ਕਹਿੰਦੇ ਬੇਅੰਤ ਬਾਈ ਮੇਰੇ ਨਾਨਕੇ ਨੇ ਉੱਥੇ, ਤੇ ਰਾਜਨ ਸੈਣੀ ਸਾਹਿਬ ਕਹਿੰਦੇ ਬਾਈ ਹੁਣ ਵੀ ਕਹਿੰਦੇ ਸਰਕਾਰਾਂ ਸਿਆਸਤਾਂ ਸੋਰੀ ਨਹੀਂ ਆਪਣੇ ਲਿਖਦੇ ਨੇ ਮਲੁਕ ਰਾਜਨ ਸੈਣੀ ਸਾਹਿਬ ਕਹਿੰਦੇ ਮਲੁਕ ਵੀਰ ਜੀ ਮੇਰਾ ਟਾਈਮ 10:08 ਦੇ ਉੱਤੇ ਸ਼ੁਰੂ ਹੁੰਦਾ ਹੈ ਜੀ, 10:08 ਦੇ ਉੱਤੇ ਸ਼ੁਰੂ ਹੁੰਦਾ ਕਹਿੰਦੇ ਜੀ। ਤੇ ਬਾਈ ਹੁਣ ਵੀ ਕਹਿੰਦੇ ਸਰਕਾਰਾਂ ਸਿਆਸਤ ਕਰ ਰਹੀਆਂ ਨੇ ਆਪਣੇ ਜਟਵੈੜ ਬਾਈ ਜੀ ਕਹਿੰਦੇ ਖਾਲੜਾ ਸਾਹਿਬ ਨੂੰ ਲੈ ਕੇ ਦੁੱਖ ਤਾਂ ਕਹਿੰਦੇ ਬਸ ਘਰਦਿਆਂ ਨੂੰ ਹੁੰਦਾ ਹੈ ਜਿਨ੍ਹਾਂ ਦਾ ਮਨੁੱਖ ਅੱਜ ਤੱਕ ਮਿਲਿਆ ਹੀ ਨਹੀਂ ਹੈ ਜੀ। ਤੇ 14 ਮਿੰਟ ਪਏ ਆ ਕਹਿੰਦੇ ਹਾਲੇ ਸੈਣੀ ਸਾਹਿਬ ਜੀ, ਕਿਉਂਕਿ ਦੋਸਤੋ ਪਹਿਲਾਂ ਥੋੜਾ ਜਿਹਾ ਹੁੰਦਾ ਕਿ ਜਿਹੜੀਆਂ ਖਬਰਾਂ ਨੂੰ ਆਪਾਂ ਥੋੜਾ ਜਿਹਾ ਖੋਲ ਲਈਏ ਫਿਰ ਉਹਦੇ ਉੱਤੇ ਜਿਹੜੀ ਗੱਲਬਾਤ ਹੋ ਸਕਦੀ ਹੈ ਗੱਲਬਾਤ ਹੋ ਜਾਂਦੀ ਹੈ ਤੇ ਨਾਲ ਆਪਣੀ ਗੱਲ ਵੀ ਤੁਸੀਂ ਕਰ ਲੈਂਦੇ ਹੋ ਤੇ ਨਾਲ ਖਬਰਾਂ ਦੇ ਉੱਤੇ ਵੀ ਕੋਈ ਨਾ ਕੋਈ ਜੇ ਟੀਕਾ ਟਿੱਪਣੀ ਜਾਂ ਆਪਣੇ ਵਿਚਾਰ ਦੇਣਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਵੀ ਦੇ ਸਕਦੇ ਹੋ। ਇਸ ਕਰਕੇ ਫਿਰ ਥੋੜਾ ਜਿਹਾ ਪਹਿਲਾਂ 15-20 ਮਿੰਟ ਜਿਹੜੇ ਨੇ ਪਹਿਲਾਂ ਖਬਰਾਂ ਦੇ ਉੱਤੇ ਲਾ ਲਈਦੇ ਹੈ ਤੇ ਫਿਰ ਸੈਣੀ ਸਾਹਿਬ ਨਾਲ ਜੁੜਦੇ ਹੁੰਦੇ ਆ। ਤੇ ਅੱਗੇ ਲਿਖਦੇ ਨੇ ਆਪਣੇ ਸੁਰਿੰਦਰ ਮਾਲ ਜੀ, ਸਤਿ ਸ਼੍ਰੀ ਅਕਾਲ ਭੇਜਦੇ ਨੇ US ਤੋਂ। ਜਟਵੈੜ ਬਾਈ ਜੀ ਕਹਿੰਦੇ ਆ ਮੈਂ ਆਪ ਸ੍ਰੀ ਆਨੰਦਪੁਰ ਸਾਹਿਬ ਅਤੇ ਨੰਗਲ ਰੋਡ ਉੱਤੇ ਹਰਜੋਤ ਬੈਂਸ ਉੱਤੇ ਗੱਲ ਕਰਨੀ ਹੈ ਜੀ। ਜੀ ਬਿਲਕੁਲ ਜੀ ਜ਼ਰੂਰ, ਵਧੀਆ ਲੱਗਿਆ ਤੁਸੀਂ ਜੁੜੇ ਆਪਣੀ ਬਾਤ ਰੱਖ ਕੇ ਗਏ ਹੋ। ਜਟਵੈੜ ਜੀ ਕਹਿੰਦੇ ਆ ਨਾ ਨਾ ਬਾਈ, ਬਸ ਬਿੱਟੂ ਨੂੰ ਆਖਣਾ ਬੁੱਚੜ ਦਾਦਾ ਹੀ ਦਿਖ ਰਿਹਾ ਜੀ। ਤੇ ਬੇਅੰਤ ਸੰਧੂ ਜੀ ਲਿਖਦੇ ਆ ਬਾਈ ਜੀ ਕੁਲਤਾਰ ਸਿੰਘ ਸਦਵਾਂ ਦੇ ਸਹੁਰੇ ਸਾਡੇ ਪਿੰਡ ਮਲੂਕਾਂ ਦੇ ਵਿੱਚ ਮਲੂਕੇ ਦੇ ਵਿੱਚ ਹਨ ਵਿੱਚ ਉਹਦੇ ਘਰ ਕਹਿੰਦੇ ਵਾਲੀ ਕੁੜੀ ਸਾਡੀ ਭੈਣ ਹੈ ਪਰ ਉਹਨਾਂ ਨੂੰ ਬਠਿੰਡਾ ਗਿਆ ਨੂੰ ਕਹਿੰਦੇ 30 ਸਾਲ ਹੋ ਗਏ ਨੇ ਜੀ। ਜਟਵੈੜ ਬਾਈ ਜੀ ਕਹਿੰਦੇ ਆ ਲਾਰਸ ਲਾਰਸ ਰੱਖਿਆ ਸੈਂਟਰ ਨੇ ਜੇਲ੍ਹ ਦੇ ਵਿੱਚ ਇਸੇ ਕੰਮ ਨੂੰ ਕਹਿੰਦੇ ਜੀ, ਘੁੰਮਣ ਘੁਮਾਉਣ ਨੂੰ ਤਾਂ ਤਾਰ ਰੱਖੀ ਹੈ ਬੁਲਟ ਤਾਂ ਰੱਖਿਆ ਕਹਿੰਦੇ ਪਟਾਕੇ ਪਾਉਣ ਨੂੰ। ਜਟਵੈੜ ਬਾਈ ਜੀ ਕਹਿੰਦੇ ਆ ਬੱਲੇ ਬੱਲੇ 439 ਹਥਿਆਰ ਬਹੁਤ ਜ਼ਿਆਦਾ ਨੇ, ਤੋਪ ਵੀ ਮਿਲੀ ਹੈ ਜੀ। ਬਿਲਕੁਲ ਹੈ ਜੀ, MP ਸੀਗੇ ਜੀ 73 ਕੇ 79 ਈਅਰ ਓਲਡ ਸੀਗੇ ਤੇ ਉਹਨਾਂ ਦੇ ਘਰੋਂ ਮਿਲਦੀ ਹੈ ਇਹ ਚੀਜ਼ਾਂ ਮਿਲੀਆਂ ਨੇ ਜੀ। ਕਾਫੀ ਵੱਡਾ ਛਾਪਾਮਾਰੀ ਹੋਈ ਹੈ, ਕਾਫੀ ਦਿਨ ਲੱਗ ਗਏ ਉਹਨਾਂ ਨੂੰ ਇਸ ਸਾਰੀਆਂ ਚੀਜ਼ਾਂ ਗਿਣਦਿਆਂ ਨੂੰ ਵੀ। ਜਟਵੈੜ ਬਾਈ ਜੀ ਕਹਿੰਦੇ ਹਰਾ ਪੈਨ ਤਾਂ ਸੱਚ ਬੋਲਣ ਵਾਲਿਆਂ ਖਿਲਾਫ਼ ਚੱਲਦਾ ਹੈ, ਜਿਹੜਾ ਬੋਲਦਾ ਉਹਨਾਂ ਉਹਨੂੰ ਚੁੱਕ ਡਾਂਗ ਫੇਰਦੇ ਆ। ਤੇ ਸੈਣੀ ਸਾਹਿਬ ਵੀ ਗੱਲ ਸੁਣਾਉਣ ਵਾਲਿਆਂ ਵਾਲੀਆਂ ਗੱਲਾਂ ਉੱਤੇ ਸ਼ੁਰੂਆਤ ਕਰ ਰਹੇ ਨੇ ਜੀ ਕਹਿੰਦੇ। ਮੋਰ ਬਣਾਇਆ ਅਗਲੇ ਦਾ ਪੁਲਿਸ ਨੇ ਕਹਿੰਦੇ ਜੀ, ਤੇ ਬਸ ਬਸ ਬਾਈ ਜੀ ਹੰਕਾਰ ਚੜਿਆ ਇਹਨਾਂ ਦੇ ਸਿਰ ਨੂੰ ਕਹਿੰਦੇ। ਸਿਕੰਦਰ ਸਿੰਘ ਔਜਲਾ ਸਾਹਿਬ US ਤੋਂ ਲਿਖਦੇ ਨੇ ਸਤਿ ਸ਼੍ਰੀ ਅਕਾਲ। ਤੇ ਇਹਨਾਂ ਦੇ ਕੋਲ ਤਾਂ ਕਹਿੰਦੇ ਪੈਨਸਲ ਵੀ ਨਹੀਂ ਸੀ ਹੁੰਦੀ, ਕਈਆਂ ਨੂੰ ਤਾਂ ਕਹਿੰਦੇ ਜ਼ਿੰਦਗੀ ਦੇ ਵਿੱਚ ਮਿਲੀ ਵੀ ਨਹੀਂ ਹੋਣੀ। ਜਟਵੈੜ ਬਾਈ ਜੀ ਕਹਿੰਦੇ ਬਿਲਕੁਲ ਸਹੀ ਗੱਲ ਕਹੀ ਜੀ। ਤੇ ਜਟਵੈੜ ਜੀ ਕਹਿੰਦੇ ਆ ਬਾਈ ਜੀ ਬੋਲਣਾ ਗੁਨਾਹ ਹੈ ਇਹਨਾਂ ਅੱਗੇ ਜੀ। ਸਾਰਾ ਕੁਝ ਬਲਜਿੰਦਰ ਪਾਸਟਰ ਵਾਂਗ ਕਹਿੰਦੇ ਪਹਿਲਾਂ ਸੈੱਟ ਕੀਤਾ ਹੁੰਦਾ ਸਟੇਜ ਨੂੰ ਜੀ, ਤੇ ਸਾਰੇ ਚੋਰਾਂ ਦਾ ਨਾਮ ਲੈਂਦੇ ਆ ਕਹਿੰਦੇ ਇਹ। ਤੇ ਬੇਅੰਤ ਜੀ ਕਹਿੰਦੇ ਆ ਕਿ ਸਾਰੇ ਸਰਕਾਰੀ ਢੱਠੇ ਹੈ ਜਟਵੈੜ ਬਾਈ ਜੀ। ਤੇ ਜਟਵੈੜ ਜੀ ਲਿਖਦੇ ਆ ਇਹ ਤਾਂ BMW ਵਾਲਿਆਂ ਨੂੰ ਵੀ ਇਨਵੈਸਟਮੈਂਟ ਦੇ ਲਈ ਲੈ ਕੇ ਆਏ ਸੀ, ਬਾਅਦ ਦੇ ਵਿੱਚ ਪਤਾ ਲੱਗਿਆ ਕਿ ਗੱਪ ਮਾਰਦਾ ਸੀ, ਮੁੜ BMW ਵਾਲਿਆਂ ਨੂੰ ਆਪਣੀ ਓਫੀਸ਼ੀਅਲ ਸਾਈਟ ਤੋਂ ਦੱਸਣਾ ਪਿਆ ਸੀ ਕਿ ਤੁਹਾਡਾ ਮੁੱਖ ਮੰਤਰੀ ਝੂਠ ਬੋਲਦਾ ਭਾਈ, ਅਸੀਂ ਨਹੀਂ ਆਉਣਾ ਇਨਵੈਸਟਮੈਂਟ ਦੇ ਲਈ। ਬਿਲਕੁਲ ਬੇਅੰਤ ਬਾਈ ਜੀ ਲਿਖਦੇ ਨੇ ਜਟਪੈੜ ਜੀ। ਤੇ ਇੰਡਸਟਰੀ ਸਾਰੀ ਹਰਿਆਣਾ UP ਬਦੀ ਨਾਲਾਗੜ੍ਹ ਆ ਗਈ, ਪੰਜਾਬ ਦੇ ਵਿੱਚ ਕੋਈ ਨਹੀਂ ਹੈ ਜੀ। ਬੇਅੰਤ ਸੰਧੂ ਜੀ ਲਿਖਦੇ ਆ ਬਾਈ ਜੀ ਮੇਰਾ ਪਿੰਡ ਮਲੂਕ ਜਿੰਨੇ ਕੰਮ ਹੋਇਆ ਜਿੰਨਾ ਵੀ ਕੰਮ ਹੋਇਆ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ, ਪਰ ਫਿਰ ਕਾਂਗਰਸ ਦੀ ਸਰਕਾਰ ਆ ਗਈ, ਸਾਡੇ ਨਗਰ ਪੰਚਾਇਤ ਦਾ ਕਾਂਗਰਸ ਦਾ ਸੀਗਾ ਫਿਰ ਆਪ ਦੇ ਨਾਲ ਰਲ ਗਿਆ ਜੀ। ਤੇ ਹੁਣ ਅਕਾਲੀ ਦਲ ਦੇ ਸਾਰੇ MC ਜਿੱਤ ਗਏ ਤੇ ਹੁਣ ਕਹਿੰਦੇ 9 ਸਾਲ ਬਾਅਦ ਸੜਕ ਬਣੀ ਆ ਜੀ ਕਹਿੰਦੇ। ਬੇਅੰਤ ਸੰਧੂ ਜੀ ਲਿਖਦੇ ਆ ਬਣ ਗਈ ਜੀ, ਮਤਲਬ ਕਿ ਜਟਵੈੜ ਬਾਈ ਜੀ ਬੋਲ ਰਹੇ ਹਨ ਜੀ ਕਹਿੰਦੇ ਜੀ। ਅੱਛਾ ਜੀ, ਉਹਨਾਂ ਦਾ ਨਾਮ ਹੈਗਾ ਆਪਣਾ ਗੁਰੀ ਮਾਨ ਬਾਈ ਜੀ, ਕਿੰਨਾ ਪਿਆਰਾ ਨਾਮ ਹੈ ਜੀ ਬਾਈ ਜੀ, ਆਪਣਾ ਨਾਮ ਜ਼ਰੂਰ ਬੋਲਿਆ ਕਰੋ। ਤੇ ਇਸੇ ਤਰ੍ਹਾਂ ਹੀ ਅੱਗੇ ਲਿਖਦੇ ਨੇ ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਅੱਜ ਲੇਟ ਹੋ ਕੇ ਲੱਗਦੇ ਆ ਸਤਨਾਮ ਜੀ, ਤੇ ਫੁੱਲਾਂ ਦੇ ਗੁਲਾਬ ਭੇਜੇ ਆ ਤੇ ਨਾਲ ਦੀ ਨਾਲ ਉਲਟਾ ਕਹਿ ਦਿੰਦਾ ਉਹਨਾਂ ਕਈ ਵਾਰੀ ਗੁਲਾਬ ਦੇ ਫੁੱਲ ਭੇਜੇ ਨੇ ਜੀ। ਤੇ ਸਤਨਾਮ ਸਿੰਘ ਜਾਣੀਆਂ ਚੱਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਸਭ ਦੋਸਤਾਂ ਨੂੰ। ਤੇ ਸਤਿ ਸ਼੍ਰੀ ਅਕਾਲ ਜਟਵੈੜ ਬਾਈ ਜੀ ਵੀ ਕਹਿੰਦੇ ਆ ਭੱਠਲ ਨਹੀਂ ਜੀ, ਹੋਰ ਕੋਈ ਸੀ ਜੀ ਉਸ ਸਮੇਂ? ਜਟਬੈਰ ਬਾਈ ਜੀ ਕਹਿੰਦੇ ਆ ਤਿਆਰ ਖੜੀ ਹੈ ਜੀ ਦਸਤਾਰ ਫਿਲਮ, ਮੁੜ ਉਥੇ ਨੂੰ ਹੋ ਜਾਣਾ ਜੀ, ਇਧਰ ਨੂੰ ਕੰਮ ਚੱਲ ਪੈਣਾ। ਰਜਿੰਦਰ ਜੀਰਾ ਜੀ ਜੁੜੇ ਹੋਏ ਨੇ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਾਈ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਜੀਆਂ ਨੂੰ ਜੀ। ਜੀਰਾ ਸਾਹਿਬ ਸਵਾਗਤ ਹੈ। ਮੁਕੱਦਰ ਬਾਈ ਜੀ ਸਤਿ ਸ੍ਰੀ ਅਕਾਲ ਪਿਆਰਾਂ ਨੂੰ ਭੇਜਦੇ ਆ। ਜਟਬੈੜ ਬਾਈ ਜੀ ਕਹਿੰਦੇ ਆ ਬਿਲਕੁਲ ਸਹੀ ਗੱਲ ਹੈ, ਇਸ ਵੇਲੇ ਤਾਂ ਦਿੱਲੀ ਦੇ ਭਈਏ ਦੀ ਦਲਾਲੀ ਦੇ ਵਿੱਚ ਲੱਗਾ ਹੋਇਆ, ਬਸ ਮੁੱਖ ਮੰਤਰੀ ਬਣਿਆ ਆਪਣੇ ਰਵਾਂ ਕਹਿੰਦੇ ਜੀ। ਤੇ ਮੁਕੱਦਰ ਬਾਈ ਜੀ ਨੂੰ ਸਤਿ ਸ੍ਰੀ ਅਕਾਲ, ਔਜਲਾ ਸਾਹਿਬ ਨੂੰ ਸਤਿ ਸ੍ਰੀ ਅਕਾਲ, ਆਪਣੇ ਜਟਬੈੜ ਬਾਈ ਜੀ ਕਹਿੰਦੇ ਰਜਿੰਦਰ ਕੁਮਾਰ ਜੀਰਾ ਜੀ ਨੂੰ, ਸੈਣੀ ਸਾਹਿਬ ਜੀ ਨੂੰ। ਮੈਨੂੰ ਤਾਂ ਕਹਿੰਦੇ ਇਹਨਾਂ ਦੀ ਅਰਦਾਸਾਂ ਦੇ ਵਿੱਚੋਂ ਸਿਆਸੀ ਬੋ ਆਉਂਦੀ ਹੈ ਜੀ। ਤੇ ਬਿਲਕੁਲ ਸੈਣੀ ਸਾਹਿਬ ਗ੍ਰੇਟ ਜੀ, ਮੇਜਰ ਆਰੀਆ ਦੀ ਗੱਲ ਹੋ ਰਹੀ ਹੈ, ਆਪਣੇ ਜਟਬੈੜ ਬਾਈ ਜੀ ਨੇ ਲਿਖਿਆ ਸੀ। ਤੇ ਮੇਰਾ ਯੂਟਿਊਬ ਚੈਨਲ ਕਹਿੰਦੇ ਉਡਾ ਦਿੱਤਾ ਕਿਉਂਕਿ ਸੱਚ ਬਹੁਤਾ ਬੋਲਦਾ ਸੀ ਮੈਂ ਕਹਿੰਦੇ ਜੀ। ਰਜਿੰਦਰ ਜੀਰਾ ਜੀ ਕਹਿੰਦੇ ਆ ਕਿ ਆ ਛੋਟੇ ਵੀਰ ਜੇ ਆਪਣਾ ਅਸਲੀ ਨਾਮ ਨਾਲ ਲਿਖਦੇ ਨੇ, ਬ੍ਰੈਕਟ ਦੇ ਵਿੱਚ ਲਿਖਦੇ ਹਨ ਜਟਵੈੜ, ਤੇ ਕਿੰਨਾ ਵਧੀਆ ਲੱਗੇਗਾ ਜੀ। ਕਿਆ ਬਾਤ ਹੈ ਜੀ, ਸ਼ੁਕਰੀਆ ਜੀ, ਜ਼ਰੂਰ ਗੌਰ ਕਰਨਗੇ ਜੀ। ਜਟਵੈੜ ਬਾਈ ਜੀ ਕਹਿੰਦੇ ਆ ਰਜਿੰਦਰ ਕੁਮਾਰ ਜੀ, ਸਰਕਾਰਾਂ ਦੇ ਖਿਲਾਫ਼ ਬੋਲਣ ਦੇ ਲਈ ਨਕਲੀ ਨਾਮ ਰੱਖਣਾ ਪੈਂਦਾ ਜੀ, ਨਾਮ ਮੇਰਾ ਕਹਿੰਦੇ ਗੁਰੀਮਾਨ ਹੈ ਜੀ ਵੈਸੇ। ਤੇ ਸ਼ੁਕਰੀਆ ਜੀ, ਤੁਸੀਂ ਜ਼ਿਕਰ ਕੀਤਾ। ਤੇ ਰਜਿੰਦਰ ਕੁਮਾਰ ਜੀਰਾ ਜੀ ਲਿਖਦੇ ਆ ਕਿ ਧੰਨਵਾਦ ਗੁਰੀ ਜੀ, ਕਿੰਨੀ ਉਮਰ ਤੁਹਾਡੀ, ਬੇਨਤੀ ਹੈ ਬਹੁਤ ਜ਼ਰੂਰ ਦੱਸਣਾ ਜੀ। ਬਿਲਕੁਲ ਬਾਈ, ਉਹੀ ਮਾਫ਼ ਹੋਏ ਆ ਕਹਿੰਦੇ ਜੀ। ਤੇ ਆਪਣੇ ਜਟਬੈੜ ਜੀ ਲਿਖਦੇ ਆ ਤੇ 40 ਸਾਲ ਹੈ ਜੀ, ਕਿਆ ਆਪਣੇ ਹਮ ਉਮਰ ਹੀ ਹੈ ਜੀ। ਤੇ ਜਟਬੈੜ ਬਾਈ ਜੀ ਕਹਿੰਦੇ ਆ ਗਏ ਸਾਡੇ ਜਵਾਨੀ ਦੇ ਹਾਣੀ, ਮੁਕੱਦਰ ਸਾਹਿਬ ਕਹਿੰਦੇ ਜੀ। ਹਰਜਿੰਦਰ ਕੁਮਾਰ ਜੀਰਾ ਜੀ ਲਿਖਦੇ ਆ ਫੇਰ ਤਾਂ ਤੂੰ ਮੇਰੇ ਪੁੱਤਰਾਂ ਵਰਗਾ ਹੈ ਕਹਿੰਦੇ ਜੀ। ਜਟਬੈੜ ਜੀ ਕਹਿੰਦੇ ਸੰਧੂ ਸਾਹਿਬ ਬੋਲਦੇ ਕਿਉਂ ਨਹੀਂ, ਸਤਿ ਸ੍ਰੀ ਅਕਾਲ ਹੈ ਜੀ। ਤੇ ਕੋਈ ਨਾ ਬਾਈ ਜੀ, ਪੁੱਤ ਹੀ ਚੱਲੂਗਾ ਜੀ, ਕੋਈ ਨਹੀਂ ਜੀ। ਜਟਬੈੜ ਜੀ ਕਹਿੰਦੇ ਐਪਰੀਸ਼ੀਏਟ ਕਰਦੇ ਆ ਜੀਰਾ ਸਾਹਿਬ ਨੂੰ। ਨਹੀਂ ਸੰਧੂ ਸਾਹਿਬ, ਔਜਲਾ ਸਾਹਿਬ ਨੇ ਬੇਅੰਤ ਬੁੱਚੜ ਨੂੰ ਮਾੜਾ ਹੀ ਕਿਹਾ ਜੀ, ਆਪਣੇ ਜਟਬੈੜ ਬਾਈ ਜੀ ਲਿਖਦੇ ਆ। ਬਿਲਕੁਲ, ਜਿਨ੍ਹਾਂ ਨੇ ਘਰਾਂ ਦਾ ਜੀ ਜਾਂਦਾ ਹੈ ਦੁੱਖ ਤਾਂ ਕਹਿੰਦੇ ਅਸਲ ਉਹਨਾਂ ਨੂੰ ਹੀ ਪਤਾ ਹੁੰਦਾ ਹੈ। ਰਾਜਨ ਸੈਣੀ ਸਾਹਿਬ ਕਹਿੰਦੇ ਭਾਰਤ ਸਾਹਿਬ ਸਤਿ ਸ੍ਰੀ ਅਕਾਲ, ਤੁਸੀਂ 1983 ਦੇ ਵਿੱਚ ਪੈਦਾ ਹੋ ਕੇ ਬਹੁਤ ਛੇਤੀ ਸਿਆਣੇ ਹੋ ਗਏ ਜੀ ਕਹਿੰਦੇ। ਬਿਲਕੁਲ ਜੀ, ਸਿਆਣੇ ਹੋ ਗਏ ਤਾਂ ਹੀ ਇੱਥੇ ਬੈਠੇ ਹਾਂ। ਤੇ ਸੈਣੀ ਸਾਹਿਬ ਬਹੁਤ ਕੁਝ ਕੀਤਾ ਜੀ, ਚੇਤੇ ਆ ਜਾਂਦੀਆਂ ਨੇ ਗੱਲਾਂ ਕਈ ਵਾਰੀ, ਕੀ ਕਰੀਏ ਜੀ। ਤੇ ਰਾਜਨ ਸੈਣੀ ਸਾਹਿਬ ਔਜਲਾ ਸਾਹਿਬ ਸਤਿ ਸ੍ਰੀ ਅਕਾਲ, ਮੇਰਾ ਖਿਆਲ ਹੈ ਕਿ ਜੋ ਤੁਸੀਂ ਬਾਬੇ ਦੀ ਇਮਾਨਦਾਰੀ ਪੋਤਾ ਕੈਸ਼ ਕਰ ਰਿਹਾ ਜੀ ਬਿਨਾਂ ਕਿਸੇ ਗੁਣ ਤੋਂ, ਉਸ ਗੱਲ ਨੂੰ ਸਮਝਣ ਦੇ ਵਿੱਚ ਗਲਤ ਫਹਿਮੀ ਹੋਈ ਜੀ ਤੁਹਾਨੂੰ ਲੱਗਦੀ, ਆਪਣੇ ਰਾਜਨ ਸੈਣੀ ਸਾਹਿਬ ਨੇ ਵੀ ਸਪਸ਼ਟ ਕੀਤਾ। ਜਟਬੈੜ ਜੀ ਕਹਿੰਦੇ ਪਤਾ ਨਹੀਂ ਮੈਨੂੰ ਕਿਉਂ ਲੱਗ ਰਿਹਾ ਸੰਧੂ ਸਾਹਿਬ ਦੇ, ਸ਼ਾਇਦ, ਚਲੋ ਛੱਡੋ, ਇੱਦਾਂ ਰਹਿਣ ਦਿਓ, ਆਪਾਂ ਕਿਉਂ ਕਹਿਣਾ, ਨਿੱਜੀ ਨਹੀਂ ਜਾਣਾ ਜੀ ਕਿਸੇ ਤੇ, ਤੇ ਹੋ ਸਕਦਾ ਗਲਤੀ ਲੱਗੀ ਹੋਵੇ। ਜਟਬੈੜ ਬਾਈ ਜੀ ਕਹਿੰਦੇ ਬਾਈ ਸਾਰੇ ਹੀ ਕਰੋੜਪਤੀ ਨੇ, ਛੱਡੋ ਗੁੱਸੇ ਨੂੰ, ਸਮਝਣ ਦੇ ਵਿੱਚ ਗਲਤੀ ਹੋਈ ਹੈ। ਬੇਅੰਤ ਸੰਧੂ ਜੀ ਕਹਿੰਦੇ ਜਗਰੂਪ ਗਿੱਲ ਬਾਈ ਜੀ MLA ਬਠਿੰਡਾ, ਤੇ ਬੇਅੰਤ ਜੀ ਲਿਖਦੇ ਆ ਜਟਬੈੜ ਬਾਈ ਜੀ ਮੀ ਤਾਂ ਮੈਂ ਤਾਂ ਕਹਿੰਦੇ ਸਰ ਸ਼ਰਾਬ ਪੀਂਦਾ ਹੀ ਨਹੀਂ ਕਹਿੰਦੇ ਜੀ, ਮੇਰੇ ਪਿੰਡ ਦੇ ਵਿੱਚ ਆ ਕੇ ਪਤਾ ਕਰ ਲਈ। ਜਟਬੈੜ ਬਾਈ ਜੀ ਕਹਿੰਦੇ ਬਾਈ ਘਰ ਵੀ ਚਲਾਉਣੇ ਆ ਤੇ ਹਰ ਮਹੀਨੇ 50-60 ਹਜ਼ਾਰ ਲੋੜਵੰਦਾਂ ਦੇ ਵਿੱਚ ਦੇਈਦਾ, ਕਦੇ ਵੋਟਾਂ ਵੇਲੇ ਅਕਾਲੀਆਂ ਨੂੰ ਦਿੰਦੇ ਆ, ਪਰ ਪੰਜਾਬ ਦੇ ਲਈ ਕਰ ਕੋਈ ਨਹੀਂ ਕੁਝ ਰਿਹਾ, ਅਸੀਂ ਤਾਂ ਰੋਜ਼ ਬੋਲਦੇ ਹਾਂ, ਬੋਲਦੇ ਸੀ ਤੇ ਬੋਲਦੇ ਰਹਾਂਗੇ। ਤੇ ਆਪਣੇ ਔਜਲਾ ਸਾਹਿਬ ਲਿਖਦੇ ਨੇ ਕਿ ਮਾਨਵੀਰ ਮਿਹਨਤ ਕਸ਼ ਹਰ ਬੰਦਾ ਹੈ, ਹਰ ਪੰਜਾਬੀ ਸਮਝਦਾ ਹੈ ਜੀ। ਤੇ ਇਸੇ ਤਰ੍ਹਾਂ ਬਿਲਕੁਲ ਔਜਲਾ ਸਾਹਿਬ ਜੀ, ਆਪਣੇ ਜਟਬੈੜ ਬਾਈ ਜੀ ਕਹਿੰਦੇ ਆ ਸਹੀ ਗੱਲ ਆ ਮੁਕੱਦਰ ਬਾਈ। ਤੇ ਪੁਰੇਵਾਲ ਸਾਹਿਬ ਜੁੜੇ ਹੋਏ ਨੇ ਆਪਣੇ ਨਾਲ ਫਰਾਂਸ ਤੋਂ, ਬਹੁਤ ਬਹੁਤ ਮੁਬਾਰਕਬਾਦ ਜੀ ਪੁਰੇਵਾਲ ਸਾਹਿਬ, ਇੰਡੀਪੈਂਡੈਂਟ ਡੇ ਮਨਾ ਕੇ ਹਟੇ ਹੋ ਤੁਸੀਂ, ਤੇ ਸਤਿ ਸ੍ਰੀ ਅਕਾਲ ਭੇਜਦੇ ਨੇ ਆਪਣੇ ਫਰਾਂਸ ਤੋਂ। ਬੇਅੰਤ ਸੰਧੂ ਜੀ ਕਹਿੰਦੇ ਆ ਆਪਣੇ ਜਟਬੈੜ ਬਾਈ ਜੀ ਕੋਈ ਗੱਲ ਨਹੀਂ, ਤੁਸੀਂ ਭਰਾ ਤੇ ਬਾਈ ਜੀ ਸਿਕੰਦਰ ਸਿੰਘ ਔਜਲਾ ਜੀ ਵੀ ਭਰਾ ਨੇ, ਗੁੱਸਾ ਕਿਸੇ ਗੱਲ ਦਾ ਜੀ, ਨਹੀਂ ਗੁੱਸਾ ਨਹੀਂ ਕਰਨਾ ਜੀ ਆਪਾਂ ਜੀ ਕਿਸੇ ਦਾ ਵੀ ਇੱਕ ਦੂਸਰੇ ਦੇ ਨਾਲ। ਤੇ ਜਟਬੈੜ ਬਾਈ ਜੀ ਕਹਿੰਦੇ ਆ ਪੰਜਾਬ ਦੇ ਵਿੱਚ ਦੋ ਫਾੜ ਕਰਨ ਲੱਗੇ ਹੈਗੇ ਆ ਤੇ ਮਨੁੱਖਾਂ ਦੀ ਗੱਲ ਕੀਤੀ, ਆ ਤਾਂ ਖਾਲੜਾ ਸਾਹਿਬ ਨੇ ਉਹਨਾਂ 25,000 ਲਾਸ਼ਾਂ ਦੇ ਵਿੱਚ ਸਾਰੇ ਹੀ ਲਾਸ਼ਾਂ ਦਾ ਧਰਮ ਕੌਣ ਵੇਖਦਾ ਜੀ। ਜਟਬੈੜ ਬਾਈ ਜੀ ਕਹਿੰਦੇ ਬਿਲਕੁਲ ਭਾਰਜਵੀਰ ਮੰਨਦੇ ਨਹੀਂ ਭਾਈਚਾਰੇ ਨੂੰ, ਸਰਬੱਤ ਦੀ ਅਰਦਾਸ ਕਿੱਥੇ ਸੁਣਨੇ ਪਰਮਾਤਮਾ ਨੇ ਜੀ, ਕਿੱਥੇ ਸੁਣਨੀ ਆ ਜਾਣੀ ਕਿ। ਬੇਅੰਤ ਸੰਧੂ ਜੀ ਕਹਿੰਦੇ ਜਟਵੈੜ ਬਾਈ ਜੀ ਅਸੀਂ ਸਿਸਟਮ ਦੇ ਖਿਲਾਫ਼ ਹਾਂ, ਕਿਸੇ ਕੋਲ ਰਿਕਾਰਡ ਹੈਗਾ ਕਿ ਕਿੰਨੇ ਸਿੱਖ ਮਰੇ ਤੇ ਕਿੰਨੇ ਹਿੰਦੂ ਮਰੇ, ਬਿਲਕੁਲ ਜੀ ਬਾਈ ਜੀ ਨੇ ਵੀ ਗੱਲ ਉਹੀ ਕੀਤੀ ਆ ਜਿਹੜੀ ਮੈਂ ਕਰਕੇ ਹਟਿਆ, ਤੇ ਹੱਲ ਸੱਚੀ ਕੋਈ ਨਹੀਂ ਹੋਣਾ, ਜਟਬੈੜ ਬਾਈ ਜੀ ਕਹਿੰਦੇ ਆ, ਤੇ ਅੱਜ ਫਿਲਮ ਪਿੱਛੇ ਸਿਆਸਤ ਹੋਈ, ਕੱਲ ਕੋਈ ਹੋਰ ਫਿਲਮ ਉੱਤੇ ਹੋ ਜਾਣੀ ਹੈ, ਸਿਆਸਤਦਾਨਾਂ ਦਾ ਕੰਮ ਹੀ ਕਹਿੰਦੇ ਸਿਆਸਤ ਕਰਨਾ ਹੈ। ਸੁਰਿੰਦਰ ਮਾਲ ਜੀ ਲਿਖਦੇ ਆ, ਸੁਲਝੇ ਹੋਏ ਸ਼ਖਸੀਅਤ ਨੇ ਆਪਣੇ, ਕਹਿੰਦੇ ਨੇ ਕਿ ਮੁਕੱਦਰ ਜੀ ਜਿੱਦਾਂ ਤੁਸੀਂ ਤੜਪ ਰਹੇ ਹੋ, ਜੇ ਲੀਡਰ ਸਾਹਿਬ ਦੀ ਤਕਲੀਫ਼ ਸਮਝ ਕੇ ਸਹੀ ਕੰਮ ਕਰਨ ਤੇ ਹਰ ਬੰਦਾ ਆਪਣੇ ਮਹਿਕਮੇ ਦੇ ਵਿੱਚ ਸਹੀ ਕੰਮ ਕਰੇ ਤਾਂ ਸਭ ਦੁੱਖ ਦੂਰ ਹੋ ਜਾਣਗੇ ਜੀ। ਕਿਆ ਬਾਤ ਹੈ ਜੀ, ਬਹੁਤ ਵਧੀਆ ਸੁਣਿਆ ਜੋ ਆਪਣੇ ਸੁਰਿੰਦਰ ਮਾਲ ਜੀ ਦਾ। ਰਜਿੰਦਰ ਜੀਰਾ ਜੀ ਕਹਿੰਦੇ, ਭਾਰਜਵੀਰ ਜੀ ਮੇਰੇ ਹਿਸਾਬ ਦੇ ਨਾਲ ਇਸ ਸਾਰੇ ਕਾਂਡ ਦਾ ਜ਼ਿੰਮੇਵਾਰ ਕੌਣ ਹੈ? ਸ਼ਾਇਦ ਸਿਸਟਮ। ਬਿਲਕੁਲ ਹੈ ਜੀ, ਰਲ ਮਿਲ ਕੇ ਕਹਿ ਸਕਦੇ ਹਾਂ ਰਜਿੰਦਰ ਜੀਰਾ ਜੀ, ਕਮੀਆਂ ਆਪਣੇ 'ਚ ਵੀ ਨੇ, ਉਹ ਵੀ ਪਛਾਣਨੀਆਂ ਪੈਣੀਆਂ, ਤੇ ਸਰਕਾਰਾਂ ਦੇ ਵਿੱਚ ਵੀ ਹੈ ਤੇ ਪ੍ਰਸ਼ਾਸਨ ਦੇ ਵਿੱਚ ਵੀ ਹੈ, ਸ਼ਾਸਨ ਦੇ ਵਿੱਚ ਵੀ ਹੈ। ਉਹ ਜਿੱਦ ਸ਼ੁਰੂਆਤ ਤਾਂ ਆਪਣੇ ਤੋਂ ਕਰਨੀ ਪੈਣੀ ਆ। ਹੁਣ ਦੇਖੋ ਚੰਡੀਗੜ੍ਹ ਜਾ ਕੇ ਇੰਟਰ ਕਰਦੇ ਆਪਾਂ ਸੀਟ ਬੈਲਟ ਲਾ ਲੈਂਦੇ ਕਿ ਨਹੀਂ, ਉੱਥੇ ਕਾਨੂੰਨ ਵੀ ਹੈ ਤੇ ਉੱਥੇ ਬੰਦੇ ਵੀ ਫਿਰ ਸਿੱਧੇ ਹੋ ਜਾਂਦੇ ਆ ਜਿਹੜੇ ਪੰਜਾਬ ਦੇ ਵਿੱਚ ਉਹ ਸੀਟ ਬੈਲਟਾਂ ਨਹੀਂ ਲਾਉਂਦੇ। ਪਤਾ ਵੀ ਭਾਈ ਇੱਥੇ ਕਾਰਵਾਈ ਹੋਣੀ ਹੋਣੀ ਹੈ, ਕਿਸੇ ਦੇ ਸੁਣੀ ਨਹੀਂ ਜਾਣੀ, ਸਿਫਾਰਿਸ਼ ਨਹੀਂ ਚੱਲਣੀ, ਤੇ ਉਹ ਸਾਰਾ ਕੁਝ ਹੀ ਰਲ ਮਿਲ ਕੇ ਹੋਣਾ ਜੀ ਜੇ ਸਿੱਧਾ ਕਰਨਾ ਸਾਰਾ ਕੁਝ। ਨਾ ਅਕਾਲੀ ਦਲ ਘੱਟ ਹੈ, ਨਾ ਕਾਂਗਰਸ ਘੱਟ ਨੇ, ਤੇ ਬੀਜੇਪੀ ਘੱਟ ਨਾ, ਆਪ ਘੱਟ ਸਾਰੇ ਹੀ ਇੱਕ ਹੀ। ਬਾਈ ਜੀ ਕਹਿੰਦੇ ਆਪਣੇ ਬੇਅੰਤ ਸੰਧੂ ਜੀ ਕਹਿੰਦੇ ਆ, ਔਜਲਾ ਸਾਹਿਬ ਕਹਿੰਦੇ, ਸੰਧੂ ਵੀਰੇ ਮਰੇ ਜਾਂ ਮਾਰੇ ਘਾਣ ਤਾਂ ਬੇਕਸੂਰ ਲੋਕਾਂ ਦਾ ਹੀ ਹੋਇਆ, ਤਕੜੇ ਦਾ ਕਦੇ ਕੁਝ ਨਹੀਂ ਵਿਗੜਿਆ, 47 ਦੇ ਵਿੱਚ ਨਾ 84 ਦੇ ਵਿੱਚ ਜੀ। ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜਦੇ। ਬੇਅੰਤ ਜੀ ਕਹਿੰਦੇ ਆ, ਔਜਲਾ ਸਾਹਿਬ ਮਾਰੇ ਤਾਂ ਪੰਜਾਬੀ ਹੈਗੇ ਆ ਵੀਰ ਜੀ। ਤੇ ਜਟਬੈਰ ਜੀ ਕਹਿੰਦੇ ਆ, ਬਸ ਜਦੋਂ ਗੱਲ ਪੰਜਾਬ ਅਤੇ ਪੰਜਾਬੀਅਤ ਦੀ, ਉਦੋਂ ਪੰਜਾਬ ਬਦਲੇਗਾ ਜੀ। ਬਿਲਕੁਲ ਜੀ, ਥੈਂਕ ਯੂ ਬਾਈ ਜੀ, ਐਪਰੀਸ਼ੀਏਟ ਕਰਨ ਲਈ। ਤੇ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ, ਸਭ ਵਿਚਾਰਾਂ ਦੀ ਸਾਂਝ ਹੋ ਸਭ ਭਰਾ, ਹਾਂ ਇਹ ਵਟਾਂਦਰਾ ਹੋਣਾ ਚਾਹੀਦਾ ਸੀ, ਵਿਚਾਰ ਵਟਾਂਦਰਾ ਜਾਣੀ ਕਿ ਇਹ ਹੋਣਾ ਚਾਹੀਦਾ ਸੀ, ਔਜਲਾ ਸਾਹਿਬ ਕਹਿੰਦੇ ਆ। ਬੇਅੰਤ ਜੀ ਕਹਿੰਦੇ ਆ, ਔਜਲਾ ਸਾਹਿਬ ਕੋਈ ਗੱਲ ਦਾ ਗੁੱਸਾ ਨਾ ਕਰਿਓ ਬਾਈ ਜੀ, ਬੇਨਤੀ ਹੈ ਜੀ। ਤੇ ਮੁਕੱਦਰ ਜੀ ਕਹਿੰਦੇ, ਸੁਰਿੰਦਰ ਕੌਰ ਮਾਲ ਜੀ ਸਤਿ ਸ਼੍ਰੀ ਅਕਾਲ ਜੀ, ਗ੍ਰੇਟ। ਤੇ ਔਜਲਾ ਸਾਹਿਬ ਕਹਿੰਦੇ, ਗੁੱਸਾ ਕਾਹਦਾ ਸੰਧੂ ਵੀਰੇ, ਏਦਾਂ ਦੀ ਕੋਈ ਗੱਲ ਨਹੀਂ। ਜਟਬੈੜ ਬਾਈ ਜੀ ਸਿਆ, ਗ੍ਰੇਟ ਜੀ ਆਪਣੇ ਆਪਣੇ ਗੱਲ ਕਰਦੇ ਨੇ, ਮੁਕੱਦਰ ਬਾਈ ਜੀ ਗ੍ਰੇਟ ਕਹਿੰਦੇ ਨੇ। ਤੇ ਮੁਕੱਦਰ ਬਾਈ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਆ ਬੇਅੰਤ ਜੀ ਨੇ। ਤੇ ਮੁਕੱਦਰ ਜੀ ਕਹਿੰਦੇ ਆ, ਬੇਅੰਤ ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਤੇ ਗੁਲਾਬ ਦੇ ਫੁੱਲ ਭੇਜੇ ਆ। ਤੇ ਇਸੇ ਤਰ੍ਹਾਂ ਸੁਨੇਹੇ ਬਹੁਤ ਸਾਰੇ ਨੇ ਜੀ ਦੋਸਤੋ, ਤੇ ਸਮਾਂ ਕਾਫੀ ਲੱਗ ਗਿਆ ਅੱਜ ਸੁਨੇਹੇ ਪੜ੍ਹਦਿਆਂ ਨੂੰ ਹੀ। ਤੇ ਲੋ ਫਿਰ ਜਾਂਦੇ ਜਾਂਦੇ ਹੋਰ ਜਿਹੜੇ ਨੇ ਇੱਕ ਦੋ ਸੁਨੇਹੇ ਪੜ੍ਹ ਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ। ਤੇ ਮੁਕੱਦਰ ਜੀ ਕਹਿੰਦੇ, ਬੇਅੰਤ ਬਾਈ ਜੀ ਸਤਿ ਸ਼੍ਰੀ ਅਕਾਲ ਹੈ। ਜਟਬੈੜ ਜੀ ਕਹਿੰਦੇ ਆ, ਭਾਰਤ ਵਿੱਚ ਮੋਦੀ ਲੋਕਾਂ ਨੂੰ ਸੰਬੋਧਨ ਕਰ ਬੇੜਾ ਗਰਕ ਕਰੀ ਜਾਂਦਾ, ਤੇ ਅਮਰੀਕਾ ਦੇ ਵਿੱਚ ਟਰੰਪ ਲੋਕਾਂ ਨੂੰ ਸੰਬੋਧਨ ਕਰ ਬੇੜਾ ਗਰਕ ਕਰੀ ਜਾਂਦਾ। ਦੇਖਦੇ ਹਾਂ ਜੀ ਕਿਹੜੀ ਮਤਲਬ ਕਿ ਗਿੱਦੜ ਸਿੰਘੀ ਕੱਢਦਾ ਹੈ ਜੀ। ਤੇ ਅੱਗੇ ਲਿਖਦੇ ਨੇ, ਚੋਰ ਚੋਰੀ ਕਰਨੋਂ ਬਾਜ਼ ਨਹੀਂ ਆਉਂਦਾ, ਭਾਰਜਵੀਰ ਟਰੰਪ ਦਾ ਇਹੋ ਹੀ ਕੰਮ ਹੈ ਜੀ। ਮੁਕੱਦਰ ਜੀ ਕਹਿੰਦੇ, ਆਜੋ ਔਜਲਾ ਬਾਈ ਜੀ ਤੇ ਬਾਕੀ ਸੱਜਣੋ ਪਿਆਰਿਓ ਪ੍ਰਸ਼ਾਦਾ ਛਕੀਏ ਕਹਿੰਦੇ ਜੀ। ਕਿਆ ਬਾਤ ਹੈ ਜੀ। ਜਟਬੈੜ ਬਾਈ ਜੀ ਕਹਿੰਦੇ, ਛਕ ਰਹੇ ਹਾਂ ਜੀ, ਢਾਬੇ ਉੱਤੇ ਤੁਸੀਂ ਖਾਓ ਜੀ, ਤੇ ਕੱਚੇ ਦੁੱਧ ਦੇ ਨਾਲ ਕਹਿੰਦੇ ਮੁਕੱਦਰ ਬਾਈ ਜੀ, ਤੇ ਪ੍ਰਸ਼ਾਦਾ ਕਹਿੰਦੇ ਕਰ ਰਹੇ ਹਾਂ, ਛਕ ਰਹੇ ਹਾਂ। ਔਜਲਾ ਸਾਹਿਬ ਕਹਿੰਦੇ, ਤੁਸੀਂ ਬਰਫ਼ ਪਾਉਣੀ ਹੈ ਤੇ ਅਸੀਂ ਚਾਹ ਪੀਣੀ ਆ, ਤੁਹਾਡੇ ਮਤਲਬ ਕਿ ਸ਼ਾਮ ਹੈ ਤੇ ਸਾਡੇ ਸਵੇਰ ਹੈ, ਪੀਂਦੇ ਹਾਂ ਫਰਕ ਆ, ਕਦੇ ਬਰਫ਼ ਵੀ ਪਾਵਾਂਗੇ ਇਕੱਠੇ ਕਹਿੰਦੇ ਜੀ। ਤੇ ਔਜਲਾ ਸਾਹਿਬ ਮੁਕੱਦਰ ਜੀ ਕਹਿੰਦੇ, ਜਟਬੈੜ ਬਾਈ ਸਿਆਂ ਗ੍ਰੇਟ ਜੀ। ਤੇ ਬੇਅੰਤ ਜੀ ਕਹਿੰਦੇ ਆ, ਈਰਾਨ ਅਮਰੀਕਾ ਦੀ ਸਾਲ ਲਗਾਊਗਾ ਜੀ। ਤੇ ਮੁਕੱਦਰ ਜੀ ਲਿਖਦੇ ਆ ਕਿ ਆਪਣੇ ਜੀ ਔਜਲਾ ਬਾਈ ਜੀ, ਬੇਅੰਤ ਜੀ ਕਹਿੰਦੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਮੁਕੱਦਰ ਜੀ ਕਹਿੰਦੇ, ਆਜੋ ਭਾਰਜ ਬਾਈ ਸਿਆਂ ਨਾਲ ਕਹਿੰਦੇ ਖੜਕਾਈਏ, ਨਾਲ ਗੋਭੀ ਦੀ ਸਬਜ਼ੀ ਦੇ ਨਾਲ ਕੱਚਾ ਦੁੱਧ ਪਿਆਈਏ। ਕਿਆ ਬਾਤ ਹੈ ਜੀ, ਗੁੱਡ ਨਾਈਟ ਕਹਿੰਦੇ ਜੀ। ਮੁਕੱਦਰ ਜੀ ਕਹਿੰਦੇ ਆ, ਆਪਣੇ ਹੱਕ ਹਲਾਲ ਦਾ ਹੈ ਸਾਰਾ ਕੁਝ, ਲੋਕਾਂ ਦਾ ਖੂਨ ਨਹੀਂ ਪੀਤਾ ਜੀ। ਬਿਲਕੁਲ ਹੈ ਜੀ, ਹੱਕ ਹਲਾਲ ਕਰਨਾ ਚਾਹੀਦਾ ਹੈ। ਤੇ ਮੁਕੱਦਰ ਬਾਈ, ਦੁੱਧ ਤਾਂ ਕਹਿੰਦੇ ਠੀਕ ਹੈ ਪਰ ਗਿਲਾਸ ਸਹੀ ਨਹੀਂ ਲੱਗਦਾ ਜੀ, ਕਹਿੰਦੇ ਜਟਬੈੜ ਬਾਈ ਜੀ। ਤੇ ਅੱਗੇ ਲਿਖਦੇ ਨੇ, ਜਟਬੈੜ ਬਾਈ ਸਿਆਂ ਜਿਸ ਦਿਨ ਮਿਲੇ ਸਭ ਸਹੀ ਹੋਵੇਗਾ ਜੀ, ਮੁਕੱਦਰ ਜੀ ਕਹਿੰਦੇ ਆ। ਅੱਗੇ ਹੱਸ ਰਹੇ ਨੇ ਜਟਬੈੜ ਬਾਈ ਜੀ। ਤੇ ਮੁਕੱਦਰ ਜੀ ਕਹਿੰਦੇ, ਔਜਲਾ ਬਾਈ ਜੀ ਤੁਸੀਂ ਚਾਹ ਦੇ ਵਿੱਚੋਂ ਸਾਡੇ ਵਾਲੀ ਫੀਲਿੰਗ ਲੈ ਲਓ ਪਿਆਰਿਓ। ਤੇ ਬਾਏ ਬਾਏ ਕਹਿੰਦੇ ਨੇ ਆਖਰ ਦੇ ਵਿੱਚ ਮੁਕੱਦਾ ਹੀ। ਲਓ ਦੋਸਤੋ, ਇਹ ਸਾਰੇ ਦੋਸਤਾਂ ਦੇ ਸੁਨੇਹੇ। ਚੰਗਾ ਲੱਗਿਆ ਹੋਵੇ ਤਾਂ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ ਤੇ ਸ਼ੁਕਰੀਆ ਧੰਨਵਾਦ ਸਾਰੇ ਦੋਸਤਾਂ ਦਾ, ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ, ਫੇਸਬੁੱਕ, ਯੂਟਿਊਬ ਦੇ ਉੱਤੇ, ਜਿੱਥੋਂ ਕਿਤੋਂ ਵੀ ਸੁਣ ਰਹੇ ਹੋ। ਧੰਨਵਾਦ ਹੈ ਸਾਰੇ ਦੋਸਤਾਂ ਦਾ, ਪਿਆਰ ਮੁਹੱਬਤ, ਜ਼ਿੰਦਗੀ ਜ਼ਿੰਦਾਬਾਦ। ਤੇ ਇਸੇ ਨਾਅਰੇ ਦੇ ਨਾਲ ਆਪਾਂ ਕੱਲ ਕਰਾਂਗੇ ਮੁਲਾਕਾਤ। ਵੱਧ ਘੱਟ ਬੋਲ ਗਏ, ਗੁਸਤਾਖੀ ਮਾਫ਼, ਕਿਸੇ ਦਾ ਗਿਲਾ ਸ਼ਿਕਵਾ ਨਹੀਂ ਕਰਨਾ। ਆਪਾਂ ਇੱਕ ਪਰਿਵਾਰ ਆ, ਛੋਟਾ ਜਿਹਾ ਪਰਿਵਾਰ, ਤੇ ਚੜ੍ਹਦੀ ਕਲਾ 'ਚ ਰਹਿਣਾ ਤੇ ਰੱਖਣਾ। ਤੇ ਯਾਰੀਆਂ ਜ਼ਿੰਦਾਬਾਦ, ਮੁਹੱਬਤ ਜ਼ਿੰਦਾਬਾਦ, ਜ਼ਿੰਦਗੀ ਜ਼ਿੰਦਾਬਾਦ ਜੀ। ਤੇ ਲਓ ਦੋਸਤੋ, ਮੈਨੂੰ ਦਿਓ ਆਗਿਆ ਤੇ ਉਹਨਾਂ ਦੋਸਤਾਂ ਦਾ ਸ਼ੁਕਰੀਆ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਲਓ ਦੋਸਤੋ, ਮੈਨੂੰ ਦਿਓ ਆਗਿਆ ਤੇ ਸਾਰਿਆਂ ਨੂੰ ਪਿਆਰ ਭਈ ਤੇ ਨਿੱਘੀ, ਇਸ ਦੇ ਨਾਲ ਹੀ ਹੈ ਸਤਿ ਸ਼੍ਰੀ ਅਕਾਲ। ਤੇ ਵਿੱਚ ਪ੍ਰਦੇਸ਼ਾਂ ਦੇ ਆਪਣੇ ਫਤਿਹ ਅਲੀ ਖਾਨ ਸਾਹਿਬ ਕੀ ਕਹਿੰਦੇ ਆ, ਉਸ ਨੂੰ ਤੁਸੀਂ ਐਪ ਦੇ ਉੱਤੇ ਸੁਣ ਸਕਦੇ ਹੋ ਤੇ ਮੈਨੂੰ ਦਿਓ ਆਗਿਆ ਸਤਿ ਸ਼੍ਰੀ ਅਕਾਲ ਦੋਸਤੋ।

0: ಇದು ವಾಪವ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ, ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਲੈ ਕੇ ਹਾਜ਼ਰ ਹਾਂ। ਸੋਮਵਾਰ ਦੀ ਸ਼ੁਰੂਆਤ ਤੁਹਾਡੇ ਨਾਲ, 13 ਜੁਲਾਈ 2026 ਦਾ ਦਿਹਾੜਾ ਤੇ ਫਿਨਲੈਂਡ ਦੀਆਂ ਘੜੀਆਂ ਦੇ ਮੁਤਾਬਕ ਇਸ ਵਕਤ ਸ਼ਾਮ ਦੇ 7 ਵਜੇ ਘੜੀਆਂ ਦੇ ਉੱਤੇ 8 ਮਿੰਟ ਨੇ ਤੇ ਭਾਰਤ ਦੇ ਵਿੱਚ ਰਾਤ ਦੇ 9:38 ਦਾ ਸਮਾਂ ਜਿਹੜਾ ਹੋ ਚੁੱਕਿਆ। ਇਸੇ ਤਰ੍ਹਾਂ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਹੈ 12:08 ਦਾ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਇਸ ਵਕਤ ਸਵੇਰ ਦੇ 9:00 ਤੇ ਘੜੀਆਂ ਦੇ ਉੱਤੇ 8 ਮਿੰਟ ਨੇ। ਯੂਕੇ ਦੇ ਵਿੱਚ ਘੜੀਆਂ ਜਿਹੜੀਆਂ ਦਰਸਾ ਰਹੀਆਂ ਨੇ ਸਮਾਂ ਸ਼ਾਮ ਦੇ 5:08 ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ 6:00 ਤੇ ਘੜੀਆਂ ਦੇ ਉੱਤੇ 8 ਮਿੰਟ ਦਾ ਸਮਾਂ ਦੋਸਤੋ ਜਿਹੜਾ ਨਜ਼ਰ ਆ ਰਿਹਾ। ਤੇ ਲਓ ਫਿਰ ਅੱਜ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ ਤੇ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ ਤੇ ਕੁਝ ਨਾ ਕੁਝ ਨਵਾਂ ਜ਼ਿੰਦਗੀ ਦੀ ਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ। ਉਤਪਾਦਕ ਮਨੁੱਖੀ ਪੂੰਜੀ ਵਿਕਸਿਤ ਭਾਰਤ ਦੀ ਨੀਂਹ ਜਿਹੜੀ ਹੈ ਉਹਦੇ ਬਾਰੇ ਬਾਤ ਕਰਨ ਦੀ ਕੋਸ਼ਿਸ਼ ਰਹੇਗੀ ਤੇ ਨਾਲ ਗੁੱਸਾ ਤੇ ਮਨੁੱਖ ਜਿਹੜਾ ਹੈ ਉਹ ਕਿਸ ਹਿਸਾਬ ਦੇ ਨਾਲ ਚੱਲਦਾ ਹੈ ਉਹਦਾ ਜੀਵਨ, ਉਹਦੇ ਬਾਰੇ ਬਾਤ ਜਿਹੜੀ ਪਾਉਣ ਦੀ ਕੋਸ਼ਿਸ਼ ਰਹੇਗੀ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 19 ਵਾਲ ਸਟੂਡੀਓ ਦਾ ਨੰਬਰ ਹੈ। ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਦੁਨੀਆਦਾਰੀ ਦੇ ਉੱਤੇ ਹਾਲਾਤ ਜੋ ਨੇ ਉਹਨਾਂ ਦਾ ਜ਼ਿਕਰ ਕਰਾਂਗੇ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਕਮੈਂਟ ਕਰਕੇ ਵੀ ਤੁਸੀਂ ਦਰੁਸਤ ਕਰਵਾ ਸਕਦੇ ਹੋ ਜੇ ਕੋਈ ਤੰਗੀ ਪਰੇਸ਼ਾਨੀ ਤੁਹਾਡੇ ਤੱਕ ਆ ਰਹੀ ਹੈ ਤਾਂ। ਅੱਜ ਦੇ ਵਿਚਾਰ ਦੀ ਗੱਲ ਕਰੀਏ ਤੇ ਕਹਿੰਦੇ ਕਿ ਸਿਰਫ ਝੂਠ ਨੂੰ ਸ਼ੰਕਿਆ ਤੇ ਵਿਰੋਧਾਂ ਦਾ ਡਰ ਹੁੰਦਾ ਹੈ, ਜਿਵੇਂ ਕਾਗਜ਼ ਦੇ ਫੁੱਲਾਂ ਦੇ ਉੱਤੇ ਕੱਚੀਆਂ ਧਾਤਾਂ ਨੂੰ ਪਾਣੀ ਦਾ ਡਰ ਹੁੰਦਾ ਹੈ ਕਿਤੇ ਉਹ ਲਿਥ ਨਾ ਜਾਣ ਜਾਂ ਖੋਰ ਨਾ ਜਾਣ। ਅੱਜ 13 ਜੁਲਾਈ 16ਵੀਂ ਸਦੀ ਦੇ ਵਿੱਚ ਲੈ ਚੱਲਦੇ ਹਾਂ ਜਦੋਂ ਦੁਨੀਆ ਬਣੀ ਹੈ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਐਡਵੋਕੇਟ ਸਾਹਿਬ ਓਕੇ ਹੈ ਜੀ ਸਾਰਾ ਕੁਝ, ਚੱਕ ਦਿਓ ਵੱਟੇ। ਸ਼ੁਕਰੀਆ ਸੈਣੀ ਸਾਹਿਬ ਤੇ ਨਾਲ ਜੁੜੇ ਹੋਏ ਨੇ ਲਾਈਕ ਨੰਬਰ 3 ਤੇ ਸਭ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਭੇਜੀ ਹੈ ਸਮੂਹਿਕ ਰੂਪ ਦੇ ਵਿੱਚ। ਤੇ ਦੋਸਤੋ 16ਵੀਂ ਸਦੀ ਦੇ ਵਿੱਚ ਲੈ ਚੱਲੀਏ ਈਸਾ ਦੇ ਵਿੱਚ ਤੁਹਾਨੂੰ, ਜਦੋਂ ਪੂਰਵ ਰੋਮਨ ਲੇਖਕ ਜੂਲੀਅਸ ਸੀਜ਼ਰ ਦਾ ਜਨਮ ਹੁੰਦਾ ਹੈ। ਇਸੇ ਤਰ੍ਹਾਂ ਹੀ 1927 ਦੇ ਵਿੱਚ ਭਾਰਤ ਦਾ ਪਹਿਲਾ ਰੇਡੀਓ ਸਟੇਸ਼ਨ ਜਿਹੜਾ ਸ਼ੁਰੂ ਹੋਇਆ ਸੀ ਤੇ 1929 ਦੇ ਵਿੱਚ ਕ੍ਰਾਂਤੀਕਾਰੀ ਸ਼ਹੀਦ ਜਤਿੰਦਰ ਨਾਥ ਵੱਲੋਂ ਪੁਲਿਸ ਦੀਆਂ ਵਧੀਕੀਆਂ ਖਿਲਾਫ਼ ਹੜਤਾਲ ਸ਼ੁਰੂ ਕੀਤੀ ਤੇ ਸ਼ਹਾਦਤ ਹੋਣ ਤੱਕ ਜਾਰੀ ਰਹੀ ਸੀ। 1954 ਦੇ ਵਿੱਚ ਅਮਰੀਕਾ, ਫਰਾਂਸ ਤੇ ਬਰਤਾਨੀਆ ਦੀ ਜਨੇਵਾ ਦੇ ਵਿੱਚ ਵੀਅਤਨਾਮ ਦੀ ਵੰਡ ਦੇ ਉੱਤੇ ਸਹਿਮਤੀ ਬਣ ਗਈ ਤੇ 1974 ਦੇ ਵਿੱਚ ਭਾਰਤ ਨੇ ਇੰਗਲੈਂਡ ਦੇ ਨਾਲ ਪਹਿਲਾ ਵਨਡੇ ਕ੍ਰਿਕਟ ਜਿਹੜਾ ਮੈਚ ਖੇਡਿਆ। 1977 ਦੇ ਵਿੱਚ ਗਦਰੀ ਬਾਬਾ ਗੁਰਮੁਖ ਸਿੰਘ ਲੱਲ ਤੋਂ ਲੁਧਿਆਣਾ ਦੀ ਜਿਹੜੀ ਆ ਉਹਨਾਂ ਦੀ ਸ਼ਹੀਦੀ ਹੁੰਦੀ ਹੈ। ਤੇ ਦੋਸਤੋ ਗੱਲ ਕਰਦੇ ਹਾਂ ਅੱਜ ਥੋੜ੍ਹੀ ਜਿਹੀ ਕਾਨੂੰਨ ਦੀ, ਜਿਹਦੇ ਵਿੱਚ ਧਾਰਾ 295A ਦਾ ਜ਼ਿਕਰ ਆਉਂਦਾ ਹੈ ਜਿਸਦੇ ਉੱਤੇ ਸਿੱਧੂ ਮੂਸੇਵਾਲੇ ਨੇ ਗੀਤ ਵੀ ਗਾਇਆ। ਤੇ ਦੂਸਰੇ ਪਾਸੇ ਸਮੁੱਚੇ ਦੇਸ਼ ਦੇ ਵਿੱਚ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਮਾਮਲੇ ਵੱਧ ਰਹੇ ਨੇ ਤੇ ਇਹ ਧਾਰਾ ਕੀ ਹੈ? ਇਸ ਧਾਰਾ ਦੇ ਅਨੁਸਾਰ ਬੋਲ ਕੇ ਲਿਖ ਕੇ ਜਾਂ ਸਹਿਮਤਾ ਨਾਲ ਭਾਵ ਕਿਸੇ ਵੀ ਤਰ੍ਹਾਂ ਦੇ ਨਾਲ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਜਾਂ ਧਾਰਮਿਕ ਵਿਸ਼ਵਾਸਾਂ ਨੂੰ ਸੱਟ ਮਾਰਨ ਦੇ ਦੋਸ਼ਾਂ ਦੇ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਦੋਸ਼ੀ ਨੂੰ 3 ਸਾਲ ਤੱਕ ਦੀ ਕੈਦ ਤੇ ਜੁਰਮਾਨਾ ਹੋ ਸਕਦਾ ਹੈ। ਸੰਵਿਧਾਨ ਦੀ ਧਾਰਾ 51A(h) ਕਹਿੰਦੀ ਹੈ ਕਿ ਵਿਗਿਆਨਕ ਦ੍ਰਿਸ਼ਟੀਕੋਣ, ਮਾਨਵਵਾਦ ਤੇ ਖੋਜ ਪੜਤਾਲ ਦੀ ਭਾਵਨਾ ਵਿਕਸਿਤ ਕਰਨਾ ਜਿਹੜਾ ਹਰ ਨਾਗਰਿਕ ਦਾ ਮੌਲਿਕ ਅਧਿਕਾਰ ਹੈ ਤੇ ਲੋਕਾਂ ਦੇ ਵਿੱਚ ਵਿਗਿਆਨਕ ਸੋਚ ਪ੍ਰਫੁੱਲਤ ਕੀਤੀ ਜਾਵੇ। ਇਸ ਤਰ੍ਹਾਂ ਇੱਕ ਪਾਸੇ ਸੰਵਿਧਾਨ 51A ਹੈ, ਉਹਦੇ ਅਨੁਸਾਰ ਵਿਗਿਆਨਿਕ ਸੋਚ ਦਾ ਪ੍ਰਚਾਰ ਕਰਨ ਨੂੰ ਮੌਲਿਕ ਫਰਜ਼ ਕਹਿਣਾ ਤੇ ਨਾਲ ਹੀ ਦੂਜੇ ਪਾਸੇ 295A ਧਾਰਾ ਤਹਿਤ ਧਾਰਮਿਕ ਭਾਵਨਾਵਾਂ ਦੇ ਉੱਤੇ ਵਿਸ਼ਵਾਸਾਂ ਨੂੰ ਸੱਟ ਮਾਰਨ ਵਰਗੀਆਂ ਧਾਰਾਵਾਂ ਦਾ ਸਵੈ ਵਿਰੋਧ ਬਣਦਾ ਹੈ। ਇੰਜ ਇਹ ਧਾਰਾ ਸੰਵਿਧਾਨ ਅਤੇ ਦਿੱਤੇ ਅਧਿਕਾਰਾਂ ਨੂੰ ਕੁਚਲਣ ਤੋਂ ਗੁਰੇਜ਼ ਨਹੀਂ ਕਰਦੀ। ਹਕੂਮਤਾਂ ਜਾਣ ਬੁੱਝ ਕੇ ਸਵੈ ਵਿਰੋਧ ਨੂੰ ਖਤਮ ਨਹੀਂ ਕਰਦੀਆਂ। ਈਸਾਈ ਧਰਮ ਜਾਂ ਧਰਤੀ ਚਪਟੀ ਹੈ ਤੇ ਵਿਗਿਆਨ ਦੇ ਅਨੁਸਾਰ ਗੋਲ ਹੈ ਕਿ ਇਹ ਧਰਤੀ ਗੋਲ ਕਹਿਣ ਤੇ ਧਾਰਮਿਕ ਭਾਵਨਾਵਾਂ ਨੂੰ ਸੱਟ ਨਹੀਂ ਵੱਜਦੀ। ਪਖੰਡੀ ਸਾਧ ਵੱਖ ਵੱਖ ਧਾਰਾਵਾਂ ਦੇ ਦੇਵਤਿਆਂ, ਪੀਰਾਂ, ਫਕੀਰਾਂ ਤੇ ਗੁਰੂਆਂ ਦੀਆਂ ਫੋਟੋਆਂ ਲਾ ਕੇ ਸਾਹਮਣੇ ਗੱਦੀਆਂ ਦੇ ਉੱਪਰ ਬੈਠ ਕੇ ਲੋਕਾਂ ਨੂੰ ਲੁੱਟਦੇ ਨੇ। ਜਦ ਉਹਨਾਂ ਦੇ ਪਖੰਡਾਂ ਦਾ ਵਿਰੋਧ ਕੀਤਾ ਜਾਂਦਾ ਹੈ ਤਾਂ ਪਿੰਡਾਂ ਦੇ ਵਿੱਚ ਲੋਕ ਗੱਲ ਨੂੰ ਪੈਂਦੇ ਨੇ ਕਿ ਤੁਸੀਂ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਹੋ। ਸੜਕਾਂ ਤੇ ਕੰਢਿਆਂ ਦੇ ਉੱਤੇ ਸਰਕਾਰੀ ਜਾਂ ਪੰਚਾਇਤੀ ਥਾਵਾਂ ਦੇ ਉੱਤੇ ਕਬਰਾਂ ਮੰਦਰ ਬਣਾਏ ਗਏ। ਜਦ ਇਨ੍ਹਾਂ ਥਾਵਾਂ ਨੂੰ ਚੰਗੇ ਕਾਰਜ ਲਈ ਵਰਤਣ ਵਾਸਤੇ ਤੋੜਨ ਦੀ ਗੱਲ ਕੀਤੀ ਜਾਂਦੀ ਹੈ ਤੇ ਉਦੋਂ ਧਾਰਮਿਕ ਭਾਵਨਾਵਾਂ ਭੜਕ ਪੈਂਦੀਆਂ ਨੇ। ਅੰਗਰੇਜ਼ਾਂ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਇਸ ਦੇ ਲਈ ਕਈ ਸੜਕਾਂ ਵਿੰਗੀਆਂ ਟੇਢੀਆਂ ਹੀ ਬਣਾ ਦਿੱਤੀਆਂ। ਭਾਵੇਂ ਐਕਸੀਡੈਂਟਾਂ ਦੇ ਵਿੱਚ ਲੋਕ ਮਰਦੇ ਰਹਿਣ, ਉਹਨਾਂ ਨੂੰ ਕੀ ਲੱਗੇ। ਅਸਲੀਅਤ ਹੈ, ਜਦੋਂ ਤੁਸੀਂ ਕਿਸੇ ਧਰਮ ਦਾ ਪ੍ਰਚਾਰ ਕਰਦੇ ਹੋ ਤਾਂ ਦੂਜੇ ਦੀ ਭਾਵਨਾ ਨੂੰ ਠੇਸ ਪਹੁੰਚਾ ਰਹੇ ਹੁੰਦੇ ਹੋ। ਫਰਕ ਇਹੀ ਹੈ ਕਿ ਬਹੁ ਗਿਣਤੀ ਦੀ ਹਾਂ ਦੇ ਵਿੱਚ ਸਿਰ ਹਿਲਾਉਂਦੇ ਰਹੋ, ਘੱਟ ਗਿਣਤੀ ਦੀ ਪਰਵਾਹ ਕੀਤੇ ਬਿਨਾਂ ਆਪਣੀ ਗੱਲ ਕਰਦੇ ਰਹੋ। ਆਜ਼ਾਦੀ ਤੋਂ ਬਾਅਦ ਦੇਸ਼ ਦਾ ਰਾਜ ਭਾਗ ਸਰਮਾਏਦਾਰਾਂ ਤੇ ਜਗੀਰਦਾਰ ਨੇ ਹੱਥ ਆ ਗਿਆ। ਭਾਵੇਂ ਰਿਆਸਤਾਂ ਤੋੜ ਕੇ ਆਪਣੇ ਰਾਜ ਦੇ ਵਿੱਚ ਮਿਲਾ ਲਈਆਂ ਗਈਆਂ, ਪਰ ਉਹਨਾਂ ਦੀਆਂ ਜਾਇਦਾਦਾਂ ਤੇ ਰਸਮੋਂ ਰਿਵਾਜ ਬਰਕਰਾਰ ਰਹੇ। ਸਾਡਾ ਦੇਸ਼ ਧਰਮਾਂ ਦੇ ਆਧਾਰ ਦੇ ਉੱਤੇ ਵੰਡਿਆ ਗਿਆ। ਹਿੰਦੂ ਧਰਮ ਨੂੰ ਮੰਨਣ ਵਾਲੇ ਹਿੰਦੂ ਰਾਸ਼ਟਰ ਬਣਾਉਣ ਦੀ ਮੰਗ ਕਰ ਰਹੇ ਸਨ ਤੇ ਅਜੇ ਵੀ ਕਰ ਰਹੇ ਨੇ, ਤੇ ਜੇ ਮੰਗ ਮੰਨੀ ਜਾਂਦੀ ਤਾਂ ਦੂਜੇ ਧਰਮਾਂ ਨੇ ਵੀ ਵੱਖਰਾ ਦੇਸ਼ ਬਣਾਉਣ ਦੀ ਮੰਗ ਕਰਨੀ ਹੈ। ਇਸੇ ਲਈ ਬਹੁ ਧਰਮੀ ਦੇਸ਼ ਕਹਿ ਕੇ ਸੰਵਿਧਾਨ ਨੂੰ ਧਰਮ ਨਿਰਪੱਖ ਭਾਵ ਸਾਰੇ ਧਰਮਾਂ ਦਾ ਸਤਿਕਾਰ ਤੇ ਪੱਖਪਾਤ ਤੋਂ ਉੱਪਰ ਕਿਹਾ ਗਿਆ। ਸਰਮਾਏਦਾਰੀ ਦੀ ਲੋੜ ਹੈ ਕਿ ਸੰਵਿਧਾਨ ਦੇ ਵਿੱਚ ਵਿਗਿਆਨਕ ਦ੍ਰਿਸ਼ਟੀਕੋਣ ਦੇ ਉੱਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਿਰੁੱਧ ਸੰਵਿਧਾਨ ਦੇ ਵਿੱਚ ਸਵੈ ਵਿਰੋਧ ਰੱਖਣ ਦਾ ਪਹਿਲਾ ਕਾਰਨ ਹੈ। ਦੂਜਾ ਕਾਰਨ, ਜਿਵੇਂ ਕਿ ਇੰਗਲੈਂਡ ਦੇ ਵਿੱਚ ਸਰਮਾਏਦਾਰੀ ਨੇ ਰਾਜਿਆਂ ਤੇ ਧਰਮ ਦੇ ਨਾਲ ਸਮਝੌਤਾ ਕਰ ਲਿਆ, ਉਸੇ ਤਰ੍ਹਾਂ ਸਾਡੇ ਦੇਸ਼ ਨੇ ਉਸਦੀ ਨਕਲ ਕੀਤੀ ਹੈ। ਤੀਜਾ, ਲੋਕਾਂ ਦਾ ਜੇ ਅੰਧ ਵਿਸ਼ਵਾਸ ਤੇ ਧਰਮਾਂ ਤੋਂ ਵਿਸ਼ਵਾਸ ਉੱਠ ਗਿਆ ਤਾਂ ਲਾਜ਼ਮੀ ਹੈ ਕਿ ਲੋਕ ਉਹਨਾਂ ਦੇ ਖਿਲਾਫ਼ ਉੱਠ ਪੈਣਗੇ ਤੇ ਸਰਮਾਏਦਾਰੀ ਨੂੰ ਪਤਾ ਹੈ ਕਿ ਜੇਕਰ ਲੋਕ ਇੱਕਮੁੱਠ ਹੁੰਦੇ ਨੇ ਦਿਸਣ ਤਾਂ ਉਹਨਾਂ ਨੂੰ ਧਰਮ ਦੇ ਨਾਂ ਦੇ ਉੱਤੇ ਭੜਕਾ ਕੇ ਭਰਾ ਮਾਰ ਜਿਹੜਾ ਲੜਾਈ ਹੈ, ਭਰਾ ਮਾਰੂ ਜੰਗ ਲਵਾਓ ਤੇ ਉਹਨਾਂ ਨੂੰ ਉਲਝਾਓ ਤੇ ਆਪਣੇ ਰਾਜ ਦੀ ਉਮਰ ਲੰਮੀ ਕਰ ਲਓ। ਸੋ ਆਖਿਰ ਦੇ ਵਿੱਚ ਸੰਵਿਧਾਨ ਦੀ ਨਿਰਪੱਖਤਾ ਦਾ ਭੁਲੇਖਾ ਛੱਡ ਕੇ ਅਗਾਂਹ ਵਧੂ ਤੇ ਧਰਮ ਨਿਰਪੱਖ ਵਿਅਕਤੀਆਂ ਤੇ ਜਥੇਬੰਦੀਆਂ ਨੂੰ ਧਾਰਾ 295 ਖਤਮ ਕਰਵਾਉਣ ਲਈ ਅੱਗੇ ਆਉਣ ਦੀ ਜ਼ਰੂਰਤ ਹੈ, ਕਿਉਂਕਿ ਹਿੰਦੂ ਰਾਸ਼ਟਰ ਬਣਾਉਣ ਦੇ ਮਨਸੂਬਿਆਂ ਤਹਿਤ ਕੇਂਦਰ ਸਰਕਾਰ ਸੰਵਿਧਾਨ ਦੇ ਵਿੱਚੋਂ ਧਰਮ ਨਿਰਪੱਖ ਸ਼ਬਦ ਕੱਢਣ ਦੀ ਤਿਆਰੀ 'ਚ ਹੈ। ਹੁਣ ਇੰਡੀਆ ਪੈਨਲ ਕੋਡ ਨੂੰ ਭਾਰਤੀ ਨਿਆਂ ਸੰਹਿਤਾ ਦੇ ਵਿੱਚ ਬਦਲ ਦਿੱਤਾ ਗਿਆ ਤੇ ਜਿਸ ਦੇ ਤਹਿਤ 295-298 ਧਾਰਾ ਹੁਣ 298 ਤੇ 302 ਧਾਰਾਵਾਂ ਦੇ ਵਿੱਚ ਬਦਲ ਗਈਆਂ ਨੇ। ਤੇ ਦੂਸਰੇ ਪਾਸੇ ਇਹ ਜਿਹੜਾ ਇੱਕ ਇਤਿਹਾਸਕ ਸੱਚਾਈ ਵੀ ਹੈ ਕਿ ਇਸ ਗੱਲ ਦਾ ਨਵੀਂ ਪੀੜ੍ਹੀ ਨੂੰ ਪਤਾ ਹੋਣਾ ਚਾਹੀਦਾ ਕਿ ਕਾਮਰੇਡਾਂ ਦੀ ਅਗਵਾਈ 1948 ਤੋਂ 1952 ਤੱਕ ਚੱਲੀ ਮੁਜ਼ਾਹਰਾ ਲਹਿਰ ਨੇ 784 ਪਿੰਡਾਂ ਦੇ ਕਿਸਾਨਾਂ ਨੂੰ 18 ਲੱਖ ਏਕੜ ਜ਼ਮੀਨ ਦੇ ਮਾਲਕੀ ਹੱਕ ਜਿਹੜੇ ਦਿੱਤੇ ਸਨ ਤੇ ਜਗੀਰਦਾਰਾਂ ਦੇ ਕੋਲੋਂ ਲੈ ਕੇ ਦਿੱਤੇ। ਇਸ ਇਤਿਹਾਸਕ ਘੋਲ ਦੀ ਜਿਹੜੀ ਅਗਵਾਈ ਹੈ ਕਾਮਰੇਡ ਤੇਜਾ ਸਿੰਘ ਸੁਤੰਤਰ, ਕਾਮਰੇਡ ਜਗੀਰ ਸਿੰਘ ਜੋਗਾ, ਕਾਮਰੇਡ ਧਰਮ ਸਿੰਘ ਫੱਕਰ ਵਰਗੇ ਯੋਧਿਆਂ ਨੇ ਕੀਤੀ ਤੇ ਜਗੀਰਦਾਰ ਕੁੱਟ ਕੁੱਟ ਪਟਿਆਲੇ ਵਾੜ ਦਿੱਤੇ ਸਨ ਤੇ 1953 ਦੇ ਵਿੱਚ ਮਾਨਸਾ ਦੁਸਹਿਰਾ ਗਰਾਊਂਡ ਜਿਹੜੀ ਹੈ ਉਹਦੇ ਵਿੱਚ ਇੱਕ ਵੱਡੀ ਕਾਨਫਰੰਸ ਕਰਕੇ ਤਤਕਾਲੀ ਮਾਲ ਮੰਤਰੀ ਦਾਰਾ ਸਿੰਘ, ਕੈਪਟਨ ਕਵਲਜੀਤ ਸਿੰਘ ਉਹਨਾਂ ਦੇ ਪਿਤਾ ਜੋ ਸਨ, ਉਹਨਾਂ ਦੀ ਹਾਜ਼ਰੀ ਦੇ ਵਿੱਚ ਪਿੰਡਾਂ ਦੇ ਜਗੀਰਦਾਰਾਂ ਨੇ ਜ਼ਮੀਨਾਂ ਦੇ ਮਾਲਕੀ ਹੱਕ ਛੱਡ ਕੇ ਮੁਝਾਰੇ ਕਿਸਾਨਾਂ ਦੇ ਨਾਂ ਜ਼ਮੀਨਾਂ ਦੇ ਇੰਤਕਾਲ ਜਿਹੜੇ ਕਰਾਏ। ਅੱਜ ਕੱਲ੍ਹ ਲੀਡਰ ਗਲੀਆਂ ਨਾਲੀਆਂ ਬਣਾ ਕੇ ਚੌੜੇ ਹੋਏ ਫਿਰਦੇ ਨੇ ਤੇ ਇਸ ਇਤਿਹਾਸਕ ਪ੍ਰਾਪਤੀ ਦਾ ਜ਼ਿਕਰ ਬਹੁਤ ਘੱਟ ਹੁੰਦਾ ਹੈ। ਅੱਜ ਕੱਲ੍ਹ ਜਦੋਂ ਕਾਰਪੋਰੇਟ ਘਰਾਣੇ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਨੂੰ ਫਿਰਦੇ ਨੇ, ਇਸ ਇਤਿਹਾਸਕ ਘੋਲ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ। ਜੋ ਕੰਮ ਮੁਜ਼ਾਹਰਾ ਲਹਿਰ ਦਾ ਬਾਕੀ ਰਹਿ ਗਿਆ ਸੀ ਉਹ CPI ਦੀ ਜਿਹੜੀ ਅਗਵਾਈ ਦੇ ਵਿੱਚ 72-76 ਦੇ ਵਿੱਚ ਕੀਤਾ ਗਿਆ ਤੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਮੱਤੇਵਾੜੇ ਠਾਕਰ ਸਿੰਘ ਰੱਬ ਦਾ ਫਾਰਮ, ਮੰਡ ਦੇ ਵਿੱਚ ਬੰਤਾ ਸਿੰਘ ਦਾ ਫਾਰਮ, ਜੋ ਮੁਜ਼ਾਹਰਿਆਂ ਦੇ ਕਬਜ਼ੇ ਦੇ ਵਿੱਚ ਆਉਣ ਤੋਂ ਬਾਅਦ ਸੁਤੰਤਰ ਨਗਰ ਦੇ ਨਾਂ ਦੇ ਨਾਲ ਜਾਣਿਆ ਗਿਆ, ਨੂਰਪੁਰ ਝੁੱਗੀਆਂ ਵਿਖੇ ਜਿਹੜਾ ਸੀ ਲੁਥਰਾ ਫਾਰਮ, ਇਸੇ ਤਰ੍ਹਾਂ ਹੋਰ ਬਹੁਤ ਸਾਰੇ ਛੋਟੇ ਵੱਡੇ ਫਾਰਮ ਤੇ ਜ਼ਮੀਨਾਂ ਵਾਲੀ ਵੰਡ ਦੀ ਜੱਦੋਜਹਿਦ ਦੇ ਵਿੱਚ ਇਹ ਚੈਪਟਰ ਦਾ ਕਦੇ ਜ਼ਿਕਰ ਨਹੀਂ ਹੁੰਦਾ। ਪਤਾ ਨਹੀਂ ਕਿਉਂ ਪਹਿਲੀ ਵਾਰੀ ਬਾਬਾ ਬੰਦਾ ਬਹਾਦਰ ਹੋਣਾ ਨੇ ਰਜਵਾੜਿਆਂ ਤੋਂ ਜ਼ਮੀਨਾਂ ਖੋਹ ਕੇ ਹਾਲ ਵਾਹਕ ਜਿਹੜੇ ਸਨ ਉਹਨਾਂ ਨੂੰ ਦਿੱਤੀਆਂ ਤੇ ਉਸ ਤੋਂ ਬਾਅਦ ਜਿਹੜਾ ਸੀ ਕਾਮਰੇਡਾਂ ਨੇ ਕਾਨੂੰਨੀ ਢੰਗ ਦੇ ਨਾਲ ਹਲਵਾਕਾ ਨੂੰ ਇਹ ਜਿਹੜਾ ਜ਼ਮੀਨਾਂ ਦਿੱਤੀਆਂ ਸਨ। ਲਓ ਦੋਸਤੋ, ਇਹ ਸੀ ਜੀ ਅੱਜ ਦਾ ਵਿਚਾਰ ਤੇ ਗੱਲਾਂ ਬਾਤਾਂ ਕਰਦੇ ਇਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਅੱਗੇ ਜਾ ਕੇ ਕਰਦੇ ਆ, ਜੋ ਜ਼ਮੀਨਾਂ ਹੜੱਪਣ ਦੀ ਗੱਲ, ਜ਼ਮੀਨਾਂ ਖੋਹਣ ਦੀ ਗੱਲ ਤੇ ਹੋਰ ਬਹੁਤ ਸਾਰਾ ਕੁਝ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਵੇਂ ਸਿਰੇ ਉਹ ਕਿਸਾਨਾਂ ਨੂੰ ਚੋਗਾ ਪਾਉਣ ਦੀ ਜਿਹੜੀ ਤਿਆਰੀ ਹੈ, ਕਹਿੰਦੇ ਹੁਣ ਟਿਊਬਵੈਲ ਵੀ ਨਾਲ ਦੇਵਾਂਗੇ ਭਾਈ ਜ਼ਮੀਨਾਂ ਆਪਣੀਆਂ ਵਿੱਚ। ਲਓ ਫਿਰ ਚੱਲਦੇ ਆਪਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਤੇ ਨਾਲ ਨਾਲ ਤੁਹਾਡੇ ਫੋਨ ਕਾਲਾਂ ਦਾ ਵੀ ਇੰਤਜ਼ਾਰ ਰਹੇਗਾ। +358 44 976 1962 ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਦੋਸਤੋ। ਤੇ ਗੱਲ ਸ਼ੁਰੂ ਕਰਦੇ ਅੱਜ ਦੇ ਮੁੱਦੇ ਹੋਣਗੇ, ਕਿਉਂ ਸੀਐਮ ਮਾਨ ਸਾਹਿਬ ਚੋਪੜੇ ਵਿਪਾਸਨਾ ਤੋਂ ਵਾਪਸ ਆ ਗਏ ਨੇ, ਪਰ ਆਪਣੀਆਂ ਖੂਬੀਆਂ ਗਿਣਾ ਕੇ ਤੇ ਉਸ ਤੋਂ ਬਾਅਦ ਕੋਈ ਚਲੰਤ ਮਾਮਲਿਆਂ ਦੇ ਉੱਤੇ ਵਾਰਤਾਲਾਪ ਨਹੀਂ ਹੈ ਕਿ ਪੰਜਾਬ ਦਾ ਮਾਹੌਲ ਕੀ ਹੈ, ਪੰਜਾਬ ਦੇ ਵਿੱਚ ਹੋ ਕੀ ਰਿਹਾ। ਦੂਸਰੇ ਪਾਸੇ ਬੀਬੀ ਖਾਲੜਾ ਹੁਣਾਂ ਨੇ ਅੱਜ ਵੱਡੇ ਸਵਾਲ ਖੜੇ ਕਰ ਦਿੱਤੇ ਹੈ ਤੇ ਨਵੇਂ ਸਿਰਿਓਂ ਕਿਸਾਨਾਂ ਨੂੰ ਚੋਗਾ ਪਾਉਣ ਦੀ ਤਿਆਰੀ ਹੋ ਗਈ ਹੈ ਤੇ ਲੱਗਿਆ ਬੀਜੇਪੀ ਨੂੰ ਸਾੜਾ, ਕਿਉਂਕਿ ਪਹਿਲਾਂ ਜੋ ਬੀਜੇਪੀ ਨੇ ਪੰਜਾਬ ਦੇ ਚਾਹੇ MP ਲੁੱਟੇ ਨੇ ਤੇ ਉਸ ਤੋਂ ਬਾਅਦ ਆਪਣੇ ਸ਼ਿਵ ਸੈਨਾ ਵਾਲਿਆਂ ਦੇ ਮਹਾਰਾਸ਼ਟਰ ਦੇ ਵਿੱਚ MP ਲੁੱਟੇ ਨੇ ਤੇ ਹੁਣ ਉਹੀ ਜਿਹੜੀ ਚਾਲ ਆ ਜਦੋਂ ਜੰਮੂ ਕਸ਼ਮੀਰ ਦੇ ਵਿੱਚ ਖੇਡੀ ਜਾ ਰਹੀ ਹੈ। ਫਾਰੂਕ ਅਬਦੁੱਲਾ ਹੁਣਾਂ ਦੇ ਉੱਤੇ 100 ਕਰੋੜ ਰੁਪਏ ਦਾ ਦਾਅਵਾ ਠੋਕ ਦਿੱਤਾ ਗਿਆ ਕਿ ਭਾਈ ਸਾਡੇ ਬੰਦੇ ਜਿਹੜੇ ਨੇ ਉਹ ਆਪਣੇ ਵੱਲ ਨੂੰ ਖਿੱਚਣ ਦੀ ਪੱਟਣ ਦੀ ਜਿਹੜੀ ਤਿਆਰੀ ਚ ਨੇ। ਇਸੇ ਤਰ੍ਹਾਂ ਫਿਲਮ ਨੂੰ ਲੈ ਕੇ, ਖਾਲੜਾ ਫਿਲਮ ਨੂੰ ਲੈ ਕੇ ਚੱਲੀ ਲੰਮੀ ਚਰਚਾ ਤੋਂ ਬਾਅਦ ਕਿ ਪੰਜਾਬ ਦੇ ਅਸਲ ਮੁੱਦੇ ਮੁੜ ਕੇਂਦਰ ਦੇ ਵਿੱਚ ਆ ਰਹੇ ਨੇ, ਕਿ ਕਿਸਾਨਾਂ ਦਾ ਨਵਾਂ ਸੰਘਰਸ਼, ਲੈਂਡ ਪੂਲਿੰਗ ਨੀਤੀ, ਭਾਰਤ ਅਮਰੀਕਾ ਵਪਾਰ ਸਮਝੌਤਾ, ਪੰਜਾਬ ਦੇ ਪਾਣੀ ਤੇ ਜ਼ਮੀਨ ਦੇ ਸਵਾਲ ਹੁਣ ਆਉਣ ਵਾਲੀ ਸਿਆਸਤ ਦੀ ਦਿਸ਼ਾ ਤੈਅ ਕਰਨਗੇ ਕਿ ਨਹੀਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਬੀਬੀ ਪਰਮਜੀਤ ਕੌਰ ਖਾਲੜਾ ਹੁਣਾਂ ਦੀਆਂ ਮੰਗਾਂ, ਜਸਵੰਤ ਸਿੰਘ ਖਾਲੜਾ ਦੀ ਵਿਰਾਸਤ, ਕਿਸਾਨ ਅੰਦੋਲਨ, ਭਗਵੰਤ ਮਾਨ ਸਰਕਾਰ ਦੇ ਫੈਸਲਿਆਂ ਦਾ ਲੇਖਾ ਜੋਖਾ ਤੇ ਪ੍ਰਾਈਵੇਟ ਸਕੂਲ ਫੀਸ ਨਿਯਮਾਂ, ਜੰਮੂ ਕਸ਼ਮੀਰ ਦੀ ਸਿਆਸਤ, ਕੈਨੇਡਾ ਦੇ ਵਿੱਚ ਨਸ਼ਿਆਂ ਤੇ ਗੈਂਗਸਟਰਾਂ ਦੇ ਵੱਧਦੇ ਪ੍ਰਭਾਵ ਤੇ ਉੱਥੇ ਫਿਰ ਰਹੇ ਨੇ ਜੌਂਬਿਸ, ਤੇ ਫੀਫਾ ਵਰਲਡ ਕੱਪ ਦਾ ਜਿਹੜਾ ਕੱਲ੍ਹ ਤੋਂ ਫਿਰ ਸੈਮੀਫਾਈਨਲ ਦੀ ਸ਼ੁਰੂਆਤ, ਉਹਦੇ ਉੱਤੇ ਅਪਡੇਟ ਕਰਾਂਗੇ। ਤੇ ਨਾਲ ਦੁਨੀਆਦਾਰੀ ਦੇ ਉੱਤੇ ਫਿਰ ਚਿੰਤਾ ਦਾ ਵਿਸ਼ਾ ਬਣ ਗਏ ਨੇ ਇਰਾਨ ਅਮਰੀਕਾ ਦਾ ਤਣਾਅ, ਹੋਰਮੁਲ ਜਲ ਮਾਰਗ ਨਾਲ ਜੁੜੇ ਦਾਅਵੇ ਨੇ ਤੇ ਰੂਸ ਦੀ ਭੂਮਿਕਾ ਜਿਹੜੀ ਸਪਸ਼ਟ ਹੋਣ ਲੱਗੀ ਹੈ, ਉਹ ਰੂਸ ਜਿਹੜਾ ਹੈ ਇਰਾਨ ਦੇ ਹੱਕ ਦੇ ਵਿੱਚ ਖੜਾਉਂਦਾ ਨਜ਼ਰ ਆ ਰਿਹਾ। ਤੇ ਭੂ ਰਾਜਨੀਤਿਕ ਸਮੀਕਰਨਾਂ ਦੇ ਉੱਤੇ ਵੀ ਵਿਸਥਾਰ ਨਾਲ ਗੱਲਬਾਤ ਹੋਏਗੀ ਤੇ ਤੁਹਾਡੀ ਰਾਏ ਬਹੁਤ ਜ਼ਰੂਰੀ ਹੈ, ਮਹੱਤਵਪੂਰਨ ਹੈ, ਚਾਹੇ ਉਹ ਕਮੈਂਟਾਂ ਦੇ ਵਿੱਚ ਚਾਹੇ ਕਾਲ ਕਰਕੇ। ਦੋਸਤੋ, ਕਿ ਪੰਜਾਬ ਦੇ ਅਸਲ ਮੁੱਦੇ ਸਿਆਸੀ ਸ਼ੋਰ ਦੇ ਵਿੱਚ ਦੱਬ ਰਹੇ ਨੇ, ਕਿ ਲੈਂਡ ਪੂਲਿੰਗ ਤੇ ਵਪਾਰਕ ਸਮਝੌਤੇ ਪੰਜਾਬ ਦੇ ਭਵਿੱਖ ਨੂੰ ਪ੍ਰਭਾਵਿਤ ਕਰਨਗੇ, ਕਿ ਦੁਨੀਆ ਇੱਕ ਹੋਰ ਵੱਡੇ ਟਕਰਾਅ ਵੱਲ ਵੱਧ ਰਹੀ ਹੈ। ਆਪਣੀ ਰਾਏ ਕਮੈਂਟਾਂ ਦੇ ਵਿੱਚ ਤੇ ਕਾਲ ਕਰਕੇ ਜ਼ਰੂਰ ਸਾਂਝੀ ਕਰੋ, ਇਸ ਦੀ ਉਡੀਕ ਰਹੇਗੀ। ਤੇ ਲਓ ਫਿਰ ਪਹਿਲੀ ਪੰਜਾਬ ਦੀ ਖ਼ਬਰ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਉਸ ਤੋਂ ਬਾਅਦ ਆਖਰ ਦੇ ਵਿੱਚ ਫੀਫਾ ਵਰਲਡ ਕੱਪ ਦੀ ਵੀ ਗੱਲ ਕਰਾਂਗੇ, ਜੋ ਕੱਲ੍ਹ ਨੂੰ ਨਿਬੇੜਾ ਹੋਣਾ ਹੈ। ਤੇ ਸਭ ਤੋਂ ਪਹਿਲਾਂ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ। ਵਣ ਵਿਭਾਗ ਦੇ ਵਿੱਚ ਪੱਕੇ ਕੀਤੇ ਨੇ 516 ਮੁਲਾਜ਼ਮ, ਉਹਨਾਂ ਨੂੰ CM ਭਗਵੰਤ ਮਾਨ ਉਹਨਾਂ ਨੇ ਸੌਂਪੇ ਨੇ ਨਿਯੁਕਤੀ ਪੱਤਰ ਤੇ ਪਿਛਲੀਆਂ ਸਰਕਾਰਾਂ ਨੇ ਕਹਿੰਦੇ ਨੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਲਈ ਕੁਝ ਵੀ ਨਹੀਂ ਕੀਤਾ। ਉਸ ਤੋਂ ਬਾਅਦ ਪ੍ਰਾਈਵੇਟ ਸਕੂਲਾਂ ਦੇ ਵਿੱਚ ਫੀਸਾਂ ਦੇ ਵਾਧੇ ਦੀ ਹੱਦ ਤੈਅ ਕੀਤੀ ਹੈ ਤੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਆਰਡੀਨੈਂਸ ਨੂੰ ਹਰੀ ਝੰਡੀ ਦੇ ਦਿੱਤੀ ਹੈ। ਪੰਜਾਬ ਦੇ ਵਿੱਚ ਗੈਰ ਸਹਾਇਤਾ ਪ੍ਰਾਪਤ ਪ੍ਰਾਈਵੇਟ ਸਕੂਲ ਜਿਹੜੇ ਨੇ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਲੁੱਟ ਦੇ ਉੱਤੇ ਨੱਥ ਪਾਉਣ ਦੇ ਲਈ ਕਹਿੰਦੇ ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਵਿਸ਼ੇਸ਼ ਆਰਡੀਨੈਂਸ ਨੂੰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਉਹਨਾਂ ਨੇ ਆਪਣੀ ਅਧਿਕਾਰਤ ਪ੍ਰਵਾਨਗੀ ਦੇ ਦਿੱਤੀ। ਰਾਜਪਾਲ ਦੀ ਮਨਜ਼ੂਰੀ ਮਿਲਣ ਦੇ ਨਾਲ ਹੁਣ ਇਹ ਫੀਸ ਨਿਯੰਤਰਣ ਪ੍ਰਣਾਲੀ ਪੂਰੇ ਸੂਬੇ ਦੇ ਵਿੱਚ ਕਾਨੂੰਨੀ ਤੌਰ ਦੇ ਉੱਤੇ ਲਾਗੂ ਹੋ ਗਈ ਹੈ, ਜਿਸ ਦੇ ਤਹਿਤ ਕੋਈ ਵੀ ਪ੍ਰਾਈਵੇਟ ਸਕੂਲ ਸਾਲਾਨਾ ਫੀਸ ਦੇ ਵਿੱਚ 5% ਤੋਂ ਜ਼ਿਆਦਾ ਵਾਧਾ ਨਹੀਂ ਕਰ ਸਕੇਗਾ। ਪੰਜਾਬ ਦੇ ਮੁੱਖ ਮੰਤਰੀ ਮਾਨ ਹੁਣਾਂ ਨੇ ਵਿਪਾਸਨਾ ਤੋਂ ਆ ਕੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਵੱਲੋਂ ਇਸ ਦੇ ਲਈ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਧੰਨਵਾਦ ਕੀਤਾ ਗਿਆ ਕਿ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਮਾਣਯੋਗ ਗਵਰਨਰ ਸਾਹਿਬ ਦਾ ਤਹਿ ਦਿਲੋਂ ਧੰਨਵਾਦ, ਜਿਨ੍ਹਾਂ ਨੇ ਪੰਜਾਬ ਦੇ ਬੱਚਿਆਂ ਤੇ ਮਾਪਿਆਂ ਦੇ ਹੱਕ ਦੇ ਲਈ ਸਾਡੇ ਵੱਡੇ ਫੈਸਲੇ ਦੇ ਉੱਤੇ ਮੋਹਰ ਲਗਾ ਦਿੱਤੀ ਹੈ। ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਦੀ ਲੁੱਟ ਨੂੰ ਨੱਥ ਪਾਉਣ ਦੇ ਲਈ ਸਾਡੀ ਸਰਕਾਰ ਵੱਲੋਂ ਲਿਆਂਦੇ ਗਏ ਜਿਹੜੇ ਇਹ ਆਰਡੀਨੈਂਸ ਨੂੰ ਜਿਹੜੀ ਹੈ ਪ੍ਰਵਾਨਗੀ ਦੇ ਦਿੱਤੀ ਹੈ ਤੇ ਉਹਨਾਂ ਨੇ ਸਾਈਨ ਕਰ ਦਿੱਤੇ ਹੈ। ਇਸ ਆਰਡੀਨੈਂਸ ਦੇ ਲਾਗੂ ਹੋਣ ਦੇ ਨਾਲ ਹੁਣ ਕੋਈ ਵੀ ਪ੍ਰਾਈਵੇਟ ਜਿਹੜਾ ਸਕੂਲ ਹੈ ਆਪਣੀ ਮਰਜ਼ੀ ਦੇ ਨਾਲ 5% ਤੋਂ ਵੱਧ ਫੀਸ ਨਹੀਂ ਵਧਾ ਸਕੇਗਾ ਤੇ ਸਾਡੀ ਸਰਕਾਰ ਸਿੱਖਿਆ ਨੂੰ ਵਪਾਰ ਨਹੀਂ ਬਣਨ ਦੇਵੇਗੀ ਤੇ ਆਪ ਲੋਕਾਂ ਦੀ ਜੇਬ ਦੇ ਉੱਤੇ ਪੈਂਦੇ ਵਾਧੂ ਬੋਝ ਨੂੰ ਘਟਾਉਣ ਦੇ ਲਈ ਅਸੀਂ ਪੂਰਾ ਕਹਿੰਦੇ ਤਰ੍ਹਾਂ ਵਚਨਬੰਧ ਰਹਾਂਗੇ। ਦੇਖਦੇ ਹਾਂ ਕਿੰਨਾ ਕੁ ਭਾਰ ਲੋਕਾਂ ਦਾ ਘਟਦਾ ਹੈ। ਦੂਸਰੇ ਪਾਸੇ ਜਸਵੰਤ ਸਿੰਘ ਖਾਲੜਾ ਮਾਮਲਾ, ਉਹਦੀ ਯਾਦਗਾਰ ਜਿਹੜੀ ਯਾਦਗਾਰ ਬਣਾਉਣ ਦੇ ਲਈ ਐਮ ਪੀ ਸਰਬਜੀਤ ਸਿੰਘ ਖਾਲਸਾ ਉਹਨਾਂ ਦੇ ਵੱਲੋਂ 1 ਕਰੋੜ ਰੁਪਏ ਦੇਣ ਦਾ ਐਲਾਨ ਕਰ ਦਿੱਤਾ ਗਿਆ। ਸੂਬਾ ਸਰਕਾਰ ਨੂੰ ਜ਼ਮੀਨ ਅਲਾਟ ਕਰਨ ਦੀ ਜਿਹੜੀ ਅਪੀਲ ਕੀਤੀ ਹੈ ਜੇ ਸਰਕਾਰ ਦਿੰਦੀ ਹੈ। ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਦੇ ਉੱਤੇ ਆਧਾਰਿਤ ਫਿਲਮ ਸਤਲੁਜ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਦਰਮਿਆਨ ਅਕਾਲੀ ਦਲ ਵਾਰਸ ਪੰਜਾਬ ਦੇ ਆਗੂ ਤੇ ਫਰੀਦਕੋਟ ਦੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਇੱਕ ਵੱਡਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਉਹ ਹਰੀਕੇ ਪੱਤਣ ਵਿਖੇ ਸਤਲੁਜ ਨਦੀ ਦੇ ਨੇੜੇ ਜਸਵੰਤ ਸਿੰਘ ਖਾਲੜਾ ਦੀ ਯਾਦਗਾਰ ਬਣਾਉਣ ਦੇ ਲਈ ਆਪਣੇ ਐਮ ਪੀ ਲੈਂਡ ਫੰਡ ਜਿਹੜਾ ਉਹਦੇ ਵਿੱਚੋਂ 1 ਕਰੋੜ ਰੁਪਏ ਦੇਣਗੇ। ਪਰ ਮੇਰੇ ਮਨ ਚ ਸਵਾਲ ਆਇਆ ਇਸ ਖ਼ਬਰ ਨੂੰ ਨਾਲ ਨਾਲ ਸਾਂਝਾ ਕਰਦੇ। ਵੈਸੇ ਐਮ ਪੀ ਅੰਮ੍ਰਿਤਪਾਲ ਸਿੰਘ ਵੀ ਨੇ

ਸਾਬਕ ਐਮਪੀ ਲੈਂਡ ਫੰਡ ਦੇ ਪੈਸੇ ਦੀ ਵਰਤੋਂ ਕਿਸੇ ਨਿੱਜੀ ਮਲਕੀਅਤ ਵਾਲੇ ਪ੍ਰਾਈਵੇਟ ਜ਼ਮੀਨ ਦੇ ਉੱਤੇ ਨਹੀਂ ਕੀਤਾ ਜਾ ਸਕਦਾ ਹੈ। ਤੇ ਇਸ ਦੇ ਲਈ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਯਾਦਗਾਰ ਦੇ ਨਿਰਮਾਣ ਨੂੰ ਨੇਪਰੇ ਚਾੜਨ ਦੇ ਲਈ ਹਰੀਕੇ ਪੱਤਨ ਵਿਖੇ ਸਰਕਾਰੀ ਜ਼ਮੀਨ ਤੁਰੰਤ ਜੜੀ ਅਲਾਟ ਕੀਤੀ ਜਾਵੇ। ਇਸ ਬਾਬਤ ਫਰੀਦਕੋਟ ਦੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਫੋਨ ਦੇ ਉੱਤੇ ਕੋਈ ਟਿੱਪਣੀ ਕਰਨ ਲਈ ਉਪਲਬਧ ਨਹੀਂ ਹੋ ਸਕੇ, ਪਰ ਉਨ੍ਹਾਂ ਨੇ ਉਨ੍ਹਾਂ ਦੇ ਨਜ਼ਦੀਕੀ ਸਹਿਯੋਗੀ ਤੇ ਪਾਰਟੀ ਦੇ ਫਰੀਦਕੋਟ ਜ਼ਿਲ੍ਹਾ ਪ੍ਰਧਾਨ ਦਲੇਰ ਸਿੰਘ ਦੌਦ ਹੁਣਾਂ ਨੇ ਦੱਸਿਆ ਕਿ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਐਲਾਨ ਕੀਤਾ ਹੈ ਕਿ ਉਹ ਜਸਵੰਤ ਸਿੰਘ ਖਾਲੜਾ ਦੇ ਕਤਲ ਸ਼ਹੀਦੀ ਵਾਲੇ ਸਥਾਨ ਦੇ ਉੱਤੇ ਯਾਦਗਾਰ ਬਣਾਉਣ ਦੇ ਲਈ ਆਪਣੇ ਐਮ ਪੀ ਲੈਂਡ ਫੰਡ ਦੇ ਵਿੱਚੋਂ 1 ਕਰੋੜ ਰੁਪਏ ਦੇਣਗੇ, ਪਰ ਇਹ ਫੰਡ ਉਦੋਂ ਹੀ ਜਾਰੀ ਹੋ ਸਕਦੇ ਨੇ ਜੇਕਰ ਸੂਬਾ ਸਰਕਾਰ ਇਸ ਕਾਲਜ ਦੇ ਲਈ ਜ਼ਮੀਨ ਮੁਹੱਈਆ ਕਰਵਾਵੇਗੀ। ਇਹ ਰਕਮ 2 ਸਾਲਾਂ ਦੇ ਦੌਰਾਨ 50-50 ਲੱਖ ਰੁਪਏ ਦੀਆਂ 2 ਕਿਸ਼ਤਾਂ ਦੇ ਵਿੱਚ ਦਿੱਤੀ ਜਾ ਸਕਦੀ ਹੈ। ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਖਾਲੜਾ ਹੁਣਾਂ ਦੀ ਮਹਾਨ ਵਿਰਾਸਤ ਨੂੰ ਸਨਮਾਨ ਦੇਣਾ ਕਹਿੰਦੇ। ਇਸ ਦੌਰਾਨ ਫੋਨ ਦੇ ਉੱਤੇ ਗੱਲਬਾਤ ਕਰਦਿਆਂ ਜੇਲ੍ਹ ਦੇ ਵਿੱਚ ਬੰਦ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਖਾਲਸਾ ਉਨ੍ਹਾਂ ਕਿਹਾ ਕਿ ਐਮ ਪੀ ਸਰਬਜੀਤ ਸਿੰਘ ਖਾਲਸਾ ਨੇ ਜਸਵੰਤ ਸਿੰਘ ਖਾਲੜਾ ਦੀ ਸ਼ਹੀਦੀ ਵਾਲੇ ਸਥਾਨ ਤੇ ਯਾਦਗਾਰ ਬਣਾਉਣ ਦੇ ਲਈ 1 ਕਰੋੜ ਰੁਪਏ ਦੇਣ ਦੀ ਜਿਹੜੀ ਪੇਸ਼ਕਸ਼ ਕੀਤੀ ਹੈ, ਪਰ ਜੇਕਰ ਪੰਜਾਬ ਸਰਕਾਰ ਇਸ ਕਾਰਜ ਦੇ ਲਈ ਜ਼ਮੀਨ ਮੁਹੱਈਆ ਨਹੀਂ ਕਰਵਾਉਂਦੀ ਤਾਂ ਸਾਡੀ ਪਾਰਟੀ ਉਸ ਸਥਾਨ ਦੇ ਨੇੜੇ ਉਪਲਬਧ ਕਿਸੇ ਹੋਰ ਜ਼ਮੀਨ ਦੇ ਉੱਤੇ ਹੀ ਇਹ ਯਾਦਗਾਰ ਬਣਾਉਣ ਦੀ ਪੂਰੀ ਕੋਸ਼ਿਸ਼ ਕਰੇਗੀ। ਸਿਆਸਤ ਕੋਈ ਵੀ ਨਹੀਂ ਕਹਿੰਦੇ ਘੱਟ ਹੈ, ਹਰ ਕੋਈ ਸਿਆਸਤ ਹੀ ਕਰ ਰਿਹਾ। ਉਨ੍ਹਾਂ ਦੱਸਿਆ ਕਿ ਜਸਵੰਤ ਸਿੰਘ ਖਾਲੜਾ ਦਾ ਇੱਕ ਬੁੱਤ ਪਹਿਲਾਂ ਹੀ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਖਾਲੜਾ ਵਿਖੇ ਸਥਾਪਿਤ ਹੈ। ਦੂਸਰੇ ਪਾਸੇ ਪਰਮਜੀਤ ਕੌਰ ਖਾਲੜਾ ਜਸਵੰਤ ਸਿੰਘ ਉਨ੍ਹਾਂ ਦੇ ਜਿਹੜੇ ਵਾਈਫ ਉਹ ਅਕਾਲ ਤਖ਼ਤ ਸਾਹਿਬ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਿਹਾ। ਪਰਮਜੀਤ ਕੌਰ ਖਾਲੜਾ ਉਨ੍ਹਾਂ ਵੱਲੋਂ 80 ਤੇ 90ਵੇਂ ਦਹਾਕੇ ਦੇ ਵਿੱਚ ਲਾਪਤਾ ਲੋਕਾਂ ਦੇ ਝੂਠੇ ਮੁਕਾਬਲਿਆਂ ਦੀ ਜਾਂਚ ਦੇ ਲਈ ਪੀਪਲਸ ਕਮਿਸ਼ਨ ਬਣਾਉਣ ਦੀ ਮੰਗ ਰੱਖੀ ਗਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਿਖਿਆ ਗਿਆ ਪੱਤਰ ਹੈ ਤੇ ਇਨਸਾਫ਼ ਦੇ ਮੁੱਦੇ ਤੇ ਕਾਂਗਰਸ, ਅਕਾਲੀ ਦਲ, ਭਾਜਪਾ ਤੇ ਆਪ ਦੇ ਉੱਤੇ ਉਨ੍ਹਾਂ ਨੇ ਨਿਸ਼ਾਨਾ ਸਾਧਿਆ। ਹਰੀਕੇ ਪੱਤਣ ਵਿਖੇ ਕੱਲ੍ਹ ਨੂੰ 14 ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਬੁਲਾਏ ਗਏ ਇਕੱਠ ਤੋਂ ਪਹਿਲਾਂ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਤੇ ਮਨੁੱਖੀ ਅਧਿਕਾਰ ਕਾਰਕੁਨ ਬੀਬੀ ਪਰਮਜੀਤ ਕੌਰ ਖਾਲੜਾ ਹੁਣਾਂ ਨੇ ਵੱਡੀ ਮੰਗ ਚੁੱਕੀ ਹੈ। ਉਨ੍ਹਾਂ ਨੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਕਾਲੇ ਦੌਰ ਦੇ ਦੌਰਾਨ ਜ਼ਬਰਦਸਤੀ ਗਾਇਬ ਕੀਤੇ ਗਏ ਲੋਕਾਂ, ਲਵਾਰਿਸ ਲਾਸ਼ਾਂ ਤੇ ਕਥਿਤ ਝੂਠੇ ਪੁਲਿਸ ਮੁਕਾਬਲਿਆਂ ਦੀ ਅਸਲ ਗਿਣਤੀ ਸਾਹਮਣੇ ਲਿਆਉਣ ਦੇ ਲਈ ਇੱਕ ਨਿਰਪੱਖ ਪੀਪਲਸ ਕਮਿਸ਼ਨ ਜਿਹੜਾ ਲੋਕ ਕਮਿਸ਼ਨ ਦਾ ਗਠਨ ਕੀਤਾ ਜਾਵੇ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਸਾਂਝੀ ਕੀਤੀ ਇੱਕ ਪੋਸਟ ਦੇ ਵਿੱਚ ਬੀਬੀ ਖਾਲੜਾ ਉਨ੍ਹਾਂ ਜਥੇਦਾਰ ਕੁਲਦੀਪ ਸਿੰਘ ਗੜਗਾਜ ਨੂੰ ਅਪੀਲ ਕੀਤੀ ਹੈ ਕਿ 1980 ਤੇ 1990 ਦੇ ਦਹਾਕੇ ਦੇ ਦੌਰਾਨ ਹੋਈਆਂ ਮਨੁੱਖੀ ਅਧਿਕਾਰ ਦੀਆਂ ਉਲੰਘਣਾ ਦਾ ਜਿਹੜਾ ਸੱਚ ਸਾਹਮਣੇ ਲਿਆਉਣ ਦੇ ਲਈ ਇਸ ਨਿਰਪੱਖ ਮੁਹਿੰਮ ਦੀ ਅਗਵਾਈ ਕਰਨ ਤੇ ਜੂਨ 1984 ਦੇ ਦਰਬਾਰ ਸਾਹਿਬ ਦੇ ਉੱਤੇ ਹੋਏ ਫੌਜੀ ਹਮਲੇ, ਨਵੰਬਰ 1984 ਸਿੱਖ ਕਤਲੇਆਮ ਤੇ ਉਸ ਤੋਂ ਬਾਅਦ ਦੇ ਸਾਲਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਹਜ਼ਾਰਾਂ ਲਵਾਰਿਸ ਲਾਸ਼ਾਂ, ਤਸ਼ੱਦਦ ਅਤੇ ਝੂਠੇ ਮੁਕਾਬਲਿਆਂ ਦੇ ਪੀੜਤ ਪਰਿਵਾਰ ਅੱਜ ਵੀ ਇਨਸਾਫ਼ ਅਤੇ ਜਵਾਬਦੇਹੀ ਦੀ ਉਡੀਕ ਕਰ ਰਹੇ ਨੇ। ਸਰਕਾਰ ਦੇ ਉੱਤੇ ਗੰਭੀਰ ਇਲਜ਼ਾਮ ਲਾਏ ਨੇ। ਬੀਬੀ ਖਾਲੜਾ ਨੇ ਪੰਜਾਬ ਤੇ ਕੇਂਦਰ ਸਰਕਾਰ ਜਿਹੜੀਆਂ ਸਾਬਕਾ ਸਰਕਾਰਾਂ ਰਹੀਆਂ ਨੇ ਤੇ ਮੌਜੂਦਾ ਸਰਕਾਰਾਂ ਦੇ ਉੱਤੇ ਪੀੜਤਾਂ ਨੂੰ ਇਨਸਾਫ਼ ਦੇਣ ਦੇ ਵਿੱਚ ਬੁਰੀ ਤਰ੍ਹਾਂ ਨਾਕਾਮ ਰਹਿਣ ਦੇ ਗੰਭੀਰ ਦੋਸ਼ ਲਾਏ ਹੈ। ਉਨ੍ਹਾਂ ਉਸ ਦੌਰ ਦੇ ਵਿੱਚ ਹੋਏ ਜ਼ੁਲਮਾਂ ਦੇ ਲਈ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਨੂੰ ਵੀ ਕਟਹਿਰੇ ਦੇ ਵਿੱਚ ਖੜਾ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਦਲ ਨੇ ਜਵਾਬਦੇਹੀ ਤੈਅ ਕਰਨ ਦੀ ਬਜਾਏ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ ਜਿਹੜੇ ਦੋਸ਼ੀ ਸਨ ਪੁਲਿਸ ਅਫਸਰਾਂ ਨੂੰ ਸਰਕਾਰੀ ਅਹੁਦੇ ਅਤੇ ਸੁਰੱਖਿਆ ਦਿੱਤੀ। ਇਸੇ ਦੇ ਨਾਲ ਹੀ ਉਨ੍ਹਾਂ ਮੌਜੂਦਾ ਆਮ ਆਦਮੀ ਪਾਰਟੀ ਆਪ ਦੀ ਸਰਕਾਰ ਦੇ ਉੱਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਸਜ਼ਾਵਾਂ ਦਿਵਾਉਣ ਦੇ ਵਿੱਚ ਅਸਫਲ ਰਹੀ ਹੈ ਤੇ ਉਨ੍ਹਾਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਵੀ ਵਿਦੇਸ਼ਾਂ ਦੇ ਵਿੱਚੋਂ ਹੋ ਰਹੇ ਜਿਹੜੇ ਨੇ ਸਿੱਖਾਂ ਦੇ ਕਥਿਤ ਟਾਰਗੇਟ ਕਿਲਿੰਗ ਦੇ ਮੁੱਦੇ ਦੇ ਉੱਤੇ ਘੇਰਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਸਨਮੁੱਖ ਰੱਖਿਆ ਗਈਆਂ ਜਿਹੜੀਆਂ ਨੇ ਮੰਗਾਂ, ਬੀਬੀ ਖਾਲੜਾ ਨੇ ਮੰਗ ਕੀਤੀ ਹੈ ਕਿ 80 ਤੋਂ 90 ਦਹਾਕੇ ਦੇ ਪੀੜਤਾਂ ਦੀ ਅਸਲ ਗਿਣਤੀ ਦਾ ਪਤਾ ਲਾਉਣ ਦੇ ਲਈ ਕਮਿਸ਼ਨ ਬਣਾਏ ਜਾਵੇ। ਇਸ ਦੇ ਨਾਲ ਹੀ ਜਸਵੰਤ ਖਾਲੜਾ ਦੀ ਮਿਹਨਤ ਸਦਕਾ ਪਛਾਣੇ ਗਏ ਅਣਪਛਾਤੇ ਸ਼ਹੀਦਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਅੰਮ੍ਰਿਤਸਰ ਦੇ ਵਿੱਚ ਲਾਈਆਂ ਜਾਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਦੇ ਵੱਲੋਂ ਪੀੜਤ ਪਰਿਵਾਰਾਂ ਦੀ ਆਰਥਿਕ ਮਦਦ ਕੀਤੀ ਜਾਵੇ। ਬੀਬੀ ਪਰਮਜੀਤ ਕੌਰ ਖਾਲੜਾ ਨੇ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਕਿ ਕੋਈ ਵੀ ਸਿਆਸੀ ਪਾਰਟੀ ਜਾਂ ਵਿਅਕਤੀ ਜਵਾਬਦੇਹੀ ਤੋਂ
ਉੱਪਰ ਨਹੀਂ ਹੋਣਾ ਚਾਹੀਦਾ। ਉਨ੍ਹਾਂ ਅਪੀਲ ਕੀਤੀ ਹੈ ਕਿ ਪੀੜਤਾਂ ਦੇ ਦਰਦ ਅਤੇ ਇਸ ਦੇ ਤੀਜੇ ਘੱਲੂਘਾਰੇ ਨੂੰ ਸਿਆਸੀ ਲਾਹੇ ਦੇ ਲਈ ਨਾ ਵਰਤਿਆ ਜਾਵੇ, ਸਗੋਂ ਪੂਰੇ ਸਿਸਟਮ

0: ਜਨਤਾ ਦੀ ਕਟਹਿਰੇ ਦੇ ਵਿਚ ਜਿਹੜਾ ਖੜਾ ਕਰਕੇ ਇਨਸਾਫ਼ ਯਕੀਨੀ ਬਣਾਇਆ ਜਾਵੇ। ਦੂਸਰੇ ਪਾਸੇ ਕਿਸਾਨੀ ਸੰਘਰਸ਼ ਜਿਹੜਾ ਸ਼ੁਰੂ ਹੋ ਚੁੱਕਿਆ। ਬੀਕੇਯੂ ਰਾਜੇਵਾਲ ਮੋਟਰਸਾਈਕਲ ਮਾਰਚ ਦੀ ਤਿਆਰੀ ਹੈ। ਕਿਸਾਨਾਂ ਨੇ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਦੇ ਨਾਮ ਅਧਿਕਾਰਾਂ ਨੂੰ ਸੌਂਪੇ ਨੇ ਮੰਗ ਪੱਤਰ। ਕਿਸਾਨਾਂ ਨੇ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਦੇ ਨਾਮ ਅਧਿਕਾਰ ਨੂੰ ਪੱਤਰ ਦਿੱਤੇ ਹੈ। ਭਾਰਤੀ ਕਿਸਾਨ ਯੂਨੀਅਨ ਬੀਕੇਯੂ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਕੱਢਿਆ ਜਾ ਰਿਹਾ ਵਿਸ਼ਾਲ ਮੋਟਰਸਾਈਕਲ ਤੇ ਕਾਰਾਂ ਦਾ ਮਾਰਚ ਚੰਡੀਗੜ੍ਹ ਦੇ ਸੈਕਟਰ 34 ਸਥਿਤ ਐਗਜੀਬਿਸ਼ਨ ਗਰਾਊਂਡ ਜਿਹੜੀ ਹੈ ਪ੍ਰਦਰਸ਼ਨੀ ਮੈਦਾਨ ਵਿਖੇ ਪਹੁੰਚ ਗਿਆ। ਕਿਸਾਨਾਂ ਦੇ ਇਸ ਵੱਡੇ ਕਾਫਲੇ ਦੇ ਪਹੁੰਚਣ ਦੇ ਨਾਲ ਪੂਰਾ ਖੇਤਰ ਕਿਸਾਨੀ ਨਾਅਰਿਆਂ ਦੇ ਨਾਲ ਗੂੰਜ ਉੱਠਿਆ। ਇੱਥੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਪੰਜਾਬ ਦੇ ਪਾਣੀਆਂ ਦੇ ਅਧਿਕਾਰਾਂ ਦੀ ਰਾਖੀ, ਸੋਧੀ ਹੋਈ ਲੈਂਡ ਪੂਲਿੰਗ ਨੀਤੀ ਨੂੰ ਕਿਸਾਨ ਪੱਖੀ ਬਣਾਉਣ ਅਤੇ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤੇ FTA ਦੇ ਵਿਰੋਧ ਦੇ ਵਿਚ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਖਿਲਾਫ਼ ਤਿੱਖਾ ਰੋਸ ਪ੍ਰਗਟਾਇਆ। ਇਸ ਤੋਂ ਪਹਿਲਾਂ ਯੂਨੀਅਨ ਦੇ ਸੈਂਕੜੇ ਕਾਰਕੁਨ ਤੇ ਕਿਸਾਨ ਅੱਜ ਸਵੇਰੇ ਮੋਹਾਲੀ ਦੇ ਫੇਜ਼ 8 ਸਥਿਤ ਸ਼ਹੀਦ ਭਗਤ ਸਿੰਘ ਨੇਚਰ ਪਾਰਕ ਵਿਖੇ ਇਕੱਠੇ ਹੋਏ ਨੇ, ਜਿੱਥੋਂ ਕਾਫਲੇ ਦੇ ਰੂਪ ਦੇ ਵਿਚ ਚੰਡੀਗੜ੍ਹ ਦੇ ਲਈ ਰਵਾਨਾ ਹੋਏ। ਇਸ ਰੈਲੀ ਦੇ ਵਿਚ ਪੰਜਾਬ ਭਰ ਤੋਂ ਆਏ ਸੈਂਕੜੇ ਕਿਸਾਨ ਆਪੋ ਆਪਣੇ ਮੋਟਰਸਾਈਕਲਾਂ ਤੇ ਕਾਰਾਂ ਦੇ ਵਿਚ ਸਵਾਰ ਹੋ ਕੇ ਪੰਜਾਬ ਤੇ ਕੇਂਦਰ ਸਰਕਾਰ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰ ਰਹੇ ਨੇ। ਇਹ ਮਾਰਚ ਚੰਡੀਗੜ੍ਹ ਦੇ ਵੱਖ ਵੱਖ ਸੈਕਟਰਾਂ ਤੇ ਪ੍ਰਮੁੱਖ ਚੌਂਕਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਵਾਪਸ ਮੋਹਾਲੀ ਆ ਕੇ ਸਮਾਪਤ ਹੋਇਆ। ਇਸ ਮਾਰਚ ਦੇ ਚਲਦਿਆਂ ਟ੍ਰੈਫਿਕ ਪੁਲਿਸ ਦੇ ਵੱਲੋਂ ਵੀ ਸੁਰੱਖਿਆ ਤੇ ਰੂਟ ਜਿਹੜਾ ਡਾਇਵਰਜ਼ਨ ਦੇ ਜਿਹੜੇ ਨੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸੌਂਪੇ ਗਏ ਮੰਗ ਪੱਤਰ ਦੇ ਵਿਚ ਪੰਜਾਬ ਦੇ ਨਾਲ ਸੰਬੰਧਿਤ 20 ਅਹਿਮ ਮੁੱਦਿਆਂ ਨੂੰ ਉਭਾਰਿਆ ਗਿਆ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਭੇਜੇ ਗਏ ਮੰਗ ਪੱਤਰ ਦੇ ਵਿਚ ਕੇਂਦਰ ਸਰਕਾਰ ਦੇ ਨਾਲ ਸੰਬੰਧਿਤ 12 ਪ੍ਰਮੁੱਖ ਮੁੱਦਿਆਂ ਨੂੰ ਜ਼ੋਰ ਸ਼ੋਰ ਦੇ ਨਾਲ ਜਿਹੜਾ ਉਠਾਇਆ ਗਿਆ ਹੈ। ਦੂਸਰੇ ਪਾਸੇ ਚਰਨਜੀਤ ਭੁੱਲਰ ਉਹਨਾਂ ਦੀ ਰਿਪੋਰਟ ਹੈ ਲੈਂਡ ਪੂਲਿੰਗ ਪਾਲਿਸੀ ਦੇ ਵਿਚ। ਕਿਸਾਨਾਂ ਨੂੰ ਟਿਊਬਵੈੱਲ ਕੁਨੈਕਸ਼ਨਾਂ ਦਾ ਚੋਗਾ ਪਾਇਆ ਗਿਆ। ਜ਼ਮੀਨ ਦੇਣ ਵਾਲਿਆਂ ਨੂੰ ਮਿਲੇਗਾ ਤਰਜੀਹ, ਜਿਹੜੀ ਹੈ ਕੁਨੈਕਸ਼ਨ ਮਿਲੇਗਾ ਉਹਨਾਂ ਨੂੰ। ਪੰਜਾਬ ਸਰਕਾਰ ਵੱਲੋਂ ਸੋਧੀ ਹੋਈ ਨੀਤੀ ਦਾ ਨੋਟੀਫਿਕੇਸ਼ਨ ਜਾਰੀ। ਸਾਲ 2017-18 ਤੋਂ ਬੰਦ ਪਏ ਨਵੇਂ ਖੇਤੀ ਕੁਨੈਕਸ਼ਨਾਂ ਦਾ ਜਿਹੜਾ ਲੈਂਡ ਪੂਲਿੰਗ ਦੇ ਲਈ ਖੋਲ੍ਹਿਆ ਰਾਹ ਹੈ। ਪੰਜਾਬ ਸਰਕਾਰ ਨੇ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਨੂੰ ਕਾਮਯਾਬ ਕਰਨ ਦੇ ਲਈ ਕਿਸਾਨਾਂ ਨੂੰ ਟਿਊਬਵੈੱਲ ਕੁਨੈਕਸ਼ਨ ਜਿਹੜੇ ਨੇ ਦੇਣ ਦਾ ਚੋਗਾ ਵੀ ਪਾਇਆ। 1 ਜੁਲਾਈ 2026 ਨੂੰ ਪੰਜਾਬ ਕੈਬਨਿਟ ਨੇ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਸੀ ਤੇ ਜਿਸ ਦਾ ਹੁਣ ਨੋਟੀਫਿਕੇਸ਼ਨ ਜਾਰੀ ਹੋ ਗਿਆ। ਇਸ ਨੋਟੀਫਿਕੇਸ਼ਨ ਅਨੁਸਾਰ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਲੈਂਡ ਪੂਲਿੰਗ ਨੀਤੀ ਤਹਿਤ ਅਕਵਾਇਰ ਹੋਵੇਗੀ ਉਨ੍ਹਾਂ ਕਿਸਾਨਾਂ ਨੂੰ ਤਰਜੀਹੀ ਆਧਾਰ ਉੱਤੇ ਟਿਊਬਵੈੱਲ ਜਿਹੜਾ ਕੁਨੈਕਸ਼ਨ ਦਿੱਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਪਾਵਰਕੌਮ ਦੇ ਲਈ ਇਹ ਲਾਜ਼ਮੀ ਕਰਾਰ ਦਿੱਤਾ ਗਿਆ ਕਿ ਜਿਉਂ ਹੀ ਕਿਸਾਨ ਜਿਹੜੇ ਨੇ ਲੈਂਡ ਪੂਲਿੰਗ ਨੀਤੀ ਦੇ ਤਹਿਤ ਅਕਵਾਇਰ ਹੋਈ ਜ਼ਮੀਨ ਦੇ ਬਾਰੇ ਭੋ ਪ੍ਰਾਪਤੀ ਜਿਹੜੀ ਹੈ ਕਲੈਕਟਰ ਵੱਲੋਂ ਜਾਰੀ ਸਰਟੀਫਿਕੇਟ ਪਾਵਰਕੌਮ ਦੇ ਕੋਲ ਅਰਜ਼ੀ ਦੇ ਨਾਲ ਦੇਵੇਗਾ ਤਾਂ ਉਸਨੂੰ ਤੁਰੰਤ ਹੀ ਤੇ ਪਹਿਲ ਦੇ ਆਧਾਰ ਦੇ ਉੱਤੇ ਟਿਊਬਵੈੱਲ ਕੁਨੈਕਸ਼ਨ ਜਾਰੀ ਕੀਤੇ ਜਾਵੇਗਾ। ਇਹ ਕੁਨੈਕਸ਼ਨ ਲੈਣ ਦੀ ਮਿਆਦ ਵੀ 4 ਸਾਲ ਤੱਕ ਦੀ ਰਹੇਗੀ। ਪੰਜਾਬ ਦੇ ਵਿਚ ਸਾਲ 2017-18 ਤੋਂ ਨਵੇਂ ਖੇਤੀ ਮੋਟਰਾਂ ਦੇ ਉੱਤੇ ਪਾਬੰਦੀ ਲੱਗੀ ਹੋਈ ਹੈ। ਪੰਜਾਬ ਦੇ ਵਿਚ ਕੁਨੈਕਸ਼ਨ ਲੈਣ ਦੇ ਚਾਹਵਾਨ ਕਿਸਾਨਾਂ ਦੇ ਲਈ ਨਵਾਂ ਖੇਤੀ ਮੋਟਰ ਕੁਨੈਕਸ਼ਨ ਲੈਣਾ ਵੱਡੀ ਸਮੱਸਿਆ ਹੈ। ਜਦੋਂ ਹੁਣ ਪੰਜਾਬ ਸਰਕਾਰ ਨਹਿਰੀ ਪਾਣੀ ਦੀ ਵਰਤੋਂ ਨੂੰ ਹੁਲਾਰਾ ਦੇ ਰਹੀ ਹੈ ਤਾਂ ਠੀਕ ਉਸ ਸਮੇਂ ਹੀ ਨਵੇਂ ਖੇਤੀ ਕੁਨੈਕਸ਼ਨਾਂ ਦਾ ਰਾਹ ਵੀ ਖੋਲ੍ਹ ਦਿੱਤਾ ਗਿਆ। ਸੂਬਾ ਸਰਕਾਰ ਨੇ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਤਹਿਤ ਕਿਸਾਨਾਂ ਨੂੰ ਹੋਰ ਲਾਭਾਂ ਦੇ ਨਾਲ ਨਾਲ ਟਿਊਬਵੈੱਲ ਕੁਨੈਕਸ਼ਨ ਦੇਣ ਦਾ ਵੀ ਫੈਸਲਾ ਕੀਤਾ। ਇਸ ਵੇਲੇ ਟਿਊਬਵੈੱਲ ਕੁਨੈਕਸ਼ਨ ਕਿਸਾਨਾਂ ਦੀ ਵੱਡੀ ਲੋੜ ਬਣੀ ਹੋਈ ਹੈ। ਦੇਖਣਾ ਇਹ ਹੋਵੇਗਾ ਕਿ ਖੇਤੀ ਮੋਟਰ ਕੁਨੈਕਸ਼ਨਾਂ ਦਾ ਚੋਗਾ ਕਿਸਾਨਾਂ ਨੂੰ ਕਿੰਨਾ ਕੁ ਲੈਂਡ ਪੂਲਿੰਗ ਨੀਤੀ ਦੇ ਵੱਲ ਖਿੱਚ ਸਕੇਗਾ। ਪੰਜਾਬ ਦੇ ਵਿਚ ਆਖਰੀ ਸਮੇਂ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਤਤਕਾਲੀ ਅਕਾਲੀ ਭਾਜਪਾ ਗੱਠਜੋੜ ਸਰਕਾਰ ਨੇ ਕਰੀਬ 32,000 ਟਿਊਬਵੈੱਲ ਕੁਨੈਕਸ਼ਨ ਚੇਅਰਮੈਨੀ ਕੋਟੇ ਵਾਲੇ ਵੰਡੇ ਸਨ ਤਾਂ ਜੋ ਕਿਸਾਨਾਂ ਦੀਆਂ ਵੋਟਾਂ ਲਈਆਂ ਜਾ ਸਕਣ। ਉਸਦੇ ਮਗਰੋਂ ਬਣੀ ਕਾਂਗਰਸ ਸਰਕਾਰ ਨੇ ਇਨ੍ਹਾਂ 32,000 ਕੁਨੈਕਸ਼ਨਾਂ ਦੇ ਵਿਚੋਂ ਸਿਰਫ 7,000 ਕੁਨੈਕਸ਼ਨਾਂ ਨੂੰ ਹੀ ਪ੍ਰਵਾਨਗੀ ਦਿੱਤੀ ਸੀ ਕਿਉਂਕਿ ਬਾਕੀ 25,000 ਕੁਨੈਕਸ਼ਨ ਜਿਹੜੇ ਸਨ ਉਨ੍ਹਾਂ ਦੀ ਪ੍ਰੋਸੈਸਿੰਗ ਫੀਸ ਨਹੀਂ ਭਰੀ ਗਈ ਸੀ। ਕੌਮੀ ਗਰੀਨ ਟ੍ਰਿਬਿਊਨਲ ਦੇ ਵੱਲੋਂ ਨਵੇਂ ਖੇਤੀ ਟਿਊਬਵੈੱਲਾਂ ਤੇ ਜਿਹੜੀ ਪਾਬੰਦੀ ਲਗਾਈ ਹੋਈ ਹੈ ਹੁਣ ਸੂਬਾ ਸਰਕਾਰ ਨੇ ਨਵਾਂ ਪੈਂਤੜਾ ਲੈ ਲਿਆ ਤਾਂ ਜੋ ਲੈਂਡ ਪੂਲਿੰਗ ਨੀਤੀ ਨੂੰ ਅਪਣਾਉਣ ਦੇ ਲਈ ਕਿਸਾਨ ਜਿਹੜੇ ਨੇ ਇਸ ਚੀਜ਼ ਨੂੰ ਤਰਜੀਹ ਦੇਣ। ਲੈਂਡ ਪੂਲਿੰਗ ਨੀਤੀ ਤਹਿਤ ਜ਼ਮੀਨ ਦੇਣ ਵਾਲੇ ਕਿਸਾਨਾਂ ਨੂੰ ਹੋਰਨਾਂ ਵਪਾਰਕ ਲਾਭਾਂ ਤੋਂ ਇਲਾਵਾ ਸਟੈਂਪ ਡਿਊਟੀ ਤੋਂ ਵੀ ਛੋਟ ਦਿੱਤੀ ਜਾਵੇਗੀ। ਜੇਕਰ ਕਿਸਾਨ ਜ਼ਮੀਨ ਐਕਵਾਇਰ ਹੋਣ ਮਗਰੋਂ ਪੰਜਾਬ ਦੇ ਵਿਚ ਜਿਹੜਾ ਕਿਤੇ ਹੋਰ ਵੀ ਨਵੀਂ ਜ਼ਮੀਨ ਖਰੀਦ ਕਰਦਾ ਹੈ ਤਾਂ ਉਸਨੂੰ ਨਵੀਂ ਜ਼ਮੀਨ ਖਰੀਦਣ ਦੇ ਲਈ ਸਟੈਂਪ ਡਿਊਟੀ ਨਹੀਂ ਦੇਣੀ ਪਵੇਗੀ। ਦੂਸਰੀ ਤਰਫ ਕਿਸਾਨ ਜਥੇਬੰਦੀਆਂ ਨੇ ਜਿਹੜਾ ਪਹਿਲਾਂ ਹੀ ਐਲਾਨ ਕਰ ਦਿੱਤਾ ਕਿ ਕਿਸੇ ਵੀ ਕਿਸਾਨ ਤੋਂ ਜ਼ਬਰੀ ਜ਼ਮੀਨ ਅਕਵਾਇਰ ਕਰਨ ਨਹੀਂ ਦਿੱਤੀ ਜਾਏਗੀ। ਪਿਛਾਂ ਨਜ਼ਰ ਮਾਰੀਏ ਤਾਂ ਆਪ ਜਿਹੜੀ ਹੈ ਸਰਕਾਰ ਹੈ ਉਹਨੇ ਮੁੱਢਲੇ ਪੜਾਅ ਦੇ ਉੱਤੇ 14 ਮਈ 2025 ਨੂੰ ਲੈਂਡ ਪੂਲਿੰਗ ਨੀਤੀ ਐਲਾਨੀ ਸੀ, ਜਿਸਦਾ ਪੰਜਾਬ ਦੇ ਵਿੱਚ ਕਿਸਾਨਾਂ ਨੇ ਵੱਡਾ ਵਿਰੋਧ ਕੀਤਾ, ਜਿਸ ਮਗਰੋਂ ਪੰਜਾਬ ਸਰਕਾਰ ਨੇ ਪਹਿਲਾਂ 4 ਜੂਨ ਅਤੇ ਫਿਰ 25 ਜੁਲਾਈ 2025 ਨੂੰ ਸੋਧਾਂ ਵੀ ਕੀਤੀਆਂ। ਜਦੋਂ ਕਿਸਾਨ ਜ਼ਮੀਨ ਨਾ ਦੇਣ ਦੇ ਲਈ ਅੜ ਗਏ ਆ ਤਾਂ ਪੰਜਾਬ ਸਰਕਾਰ ਨੇ 11 ਅਗਸਤ 2025 ਨੂੰ ਲੈਂਡ ਪੂਲਿੰਗ ਨੀਤੀ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਸੀ ਤੇ ਪੰਜਾਬ ਸਰਕਾਰ ਨੇ ਹੁਣ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਨੂੰ 1 ਜੁਲਾਈ ਨੂੰ ਪ੍ਰਵਾਨ ਕਰ ਦਿੱਤਾ ਹੈ। ਦੂਸਰੇ ਪਾਸੇ ਜੰਮੂ ਕਸ਼ਮੀਰ ਦੀ ਗੱਲ ਕਰਕੇ ਫਿਰ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੀਆਂ ਗੱਲਾਂ ਕਰਦੇ ਹਾਂ। ਜੰਮੂ ਕਸ਼ਮੀਰ ਬੀਜੇਪੀ ਦੇ ਵੱਲੋਂ CM ਉਮਰ ਅਬਦੁੱਲਾ ਨੂੰ 100 ਕਰੋੜ ਰੁਪਏ ਦਾ ਮਾਣਹਾਨੀ ਨੋਟਿਸ ਦਿੱਤਾ ਹੈ ਤੇ ਵਿਧਾਇਕਾਂ ਦੀ ਖਰੀਦੋ ਫਰੋਖਤ ਦੇ ਉੱਤੇ ਜਿਹੜੇ ਲਾਏ ਸਨ ਦੋਸ਼। ਜੰਮੂ ਕਸ਼ਮੀਰ ਭਾਜਪਾ BJP ਨੇ ਸੋਮਵਾਰ ਅੱਜ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਇੱਕ ਕਾਨੂੰਨੀ ਨੋਟਿਸ ਭੇਜ ਦਿੱਤਾ। ਇਹ ਕਾਰਵਾਈ ਮੁੱਖ ਮੰਤਰੀ ਦੇ ਉਸ ਦਾਅਵੇ ਤੋਂ ਬਾਅਦ ਕੀਤੀ ਗਈ ਹੈ ਜਿਸ ਦੇ ਵਿੱਚ ਉਨ੍ਹਾਂ ਨੇ ਦੋਸ਼ ਲਾਇਆ ਸੀ ਕਿ ਭਾਜਪਾ ਨੇ ਉਨ੍ਹਾਂ ਦੀ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਦੇ ਤਹਿਤ ਨੈਸ਼ਨਲ ਕਾਨਫਰੰਸ ਦੇ ਜਿਹੜੇ ਨੇ ਵਿਧਾਇਕਾਂ ਨੂੰ ਨਗਦ ਰਾਸ਼ੀ ਅਤੇ ਮੰਤਰੀ ਅਹੁਦਿਆਂ ਦੀ ਪੇਸ਼ਕਸ਼ ਕਰਕੇ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਸੀ। ਭਾਜਪਾ ਨੇ ਇਨ੍ਹਾਂ ਦੋਸ਼ਾਂ ਨੂੰ ਝੂਠੇ, ਬੇਬੁਨਿਆਦ ਅਤੇ ਮਾਣਹਾਨੀ ਵਾਲੇ ਕਰਾਰ ਦਿੰਦਿਆਂ ਲਿਖਤੀ ਰੂਪ ਦੇ ਵਿੱਚ ਬਿਆਨ ਵਾਪਸ ਲੈਣ ਅਤੇ 7 ਦਿਨਾਂ ਦੇ ਅੰਦਰ ਬਿਨਾਂ ਸ਼ਰਤ ਜਨਤਕ ਮਾਫ਼ੀ ਮੰਗਣ ਦੀ ਮੰਗ ਕਰ ਦਿੱਤੀ ਹੈ। ਮੰਗਾਂ ਪੂਰੀਆਂ ਨਾ ਹੋਣ ਦੇ ਉੱਤੇ ਦੀਵਾਨੀ, ਸਿਵਲ ਅਤੇ ਫੌਜਦਾਰੀ ਜਿਹੜਾ ਕ੍ਰਿਮੀਨਲ ਐਕਟ ਹੈ ਕਾਰਵਾਈ ਸ਼ੁਰੂ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ। ਮੁੱਖ ਮੰਤਰੀ ਉਮਰ ਅਬਦੁੱਲਾ ਨੇ ਪਿਛਲੇ ਹਫ਼ਤੇ ਹਜ਼ਰਤ ਬਲ ਵਿਖੇ ਨੈਸ਼ਨਲ ਕਾਨਫਰੰਸ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਸੀ ਕਿ ਭਾਜਪਾ ਉਨ੍ਹਾਂ ਦੀ ਪਾਰਟੀ ਦੇ ਵਿੱਚ ਫੁੱਟ ਪਾ ਕੇ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਉਨ੍ਹਾਂ ਇਹ ਵੀ ਦਾਅਵਾ ਕੀਤਾ ਸੀ ਕਿ ਜੰਮੂ ਦੇ ਇੱਕ ਨੈਸ਼ਨਲ ਕਾਨਫਰੰਸ ਵਿਧਾਇਕ MLA ਨੇ ਉਨ੍ਹਾਂ ਨੂੰ ਦੱਸਿਆ ਕਿ ਉਸਨੂੰ ਭਾਜਪਾ ਦੇ ਖੇਮੇ ਦੇ ਵਿੱਚ ਸ਼ਾਮਲ ਹੋਣ ਦੇ ਲਈ 20 ਤੋਂ 30 ਕਰੋੜ ਰੁਪਏ ਅਤੇ ਇੱਕ ਮੰਤਰੀ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਸੀ। ਇਹ ਨੋਟਿਸ ਭਾਜਪਾ ਦੇ ਜੰਮੂ ਕਸ਼ਮੀਰ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸਤਪਾਲ ਸ਼ਰਮਾ ਦੇ ਨਿਰਦੇਸ਼ਾਂ ਦੇ ਉੱਤੇ ਐਡਵੋਕੇਟ ਪਰਿਮੋਕਸ਼ ਸੇਠ ਦੇ ਰਾਹੀਂ ਜਾਰੀ ਕੀਤਾ ਗਿਆ। ਨੋਟਿਸ ਦੇ ਵਿੱਚ ਕਿਹਾ ਗਿਆ ਕਿ ਮੁੱਖ ਮੰਤਰੀ ਦੇ ਬਿਆਨਾਂ ਨੇ ਭਾਜਪਾ ਤੇ ਇਸ ਦੇ ਅਹੁਦੇਦਾਰਾਂ ਦੇ ਅਕਸ ਅਤੇ ਜਨਤਕ ਸ਼ਾਖ ਨੂੰ ਗੰਭੀਰ ਨੁਕਸਾਨ ਜਿਹੜਾ ਪਹੁੰਚਾਇਆ। 3 ਪੰਨਿਆਂ ਦੇ ਨੋਟਿਸ ਦੇ ਵਿੱਚ ਅਹਿਮ ਖੁਲਾਸੇ ਕੀਤੇ ਕਿ ਭਾਜਪਾ ਦੇ ਬੁਲਾਰੇ ਨੂੰ ਪੁਸ਼ਟੀ ਕੀਤੀ ਹੈ ਕਿ ਪਾਰਟੀ ਦੇ ਵੱਲੋਂ ਇਹ ਨੋਟਿਸ ਮੁੱਖ ਮੰਤਰੀ ਨੂੰ ਭੇਜ ਦਿੱਤਾ ਗਿਆ। 3 ਪੰਨਿਆਂ ਦੇ ਵਿੱਚ ਇਸ ਕਾਨੂੰਨੀ ਨੋਟਿਸ ਦੇ ਅਨੁਸਾਰ ਅਬਦੁੱਲਾ ਨੇ ਦੋਸ਼ ਲਾਇਆ ਸੀ ਭਾਜਪਾ ਦੇ ਅਹੁਦੇਦਾਰਾਂ ਨੇ ਜੰਮੂ ਖੇਤਰ ਦੇ ਨੈਸ਼ਨਲ ਕਾਨਫਰੰਸ ਦੇ ਕੁਝ ਵਿਧਾਇਕਾਂ ਦੇ ਨਾਲ ਸੰਪਰਕ ਕਰਕੇ ਉਨ੍ਹਾਂ ਭਾਜਪਾ ਦੇ ਵੱਲ ਵਫ਼ਾਦਾਰੀ ਬਦਲਣ ਦੇ ਲਈ 20 ਤੋਂ 30 ਕਰੋੜ ਰੁਪਏ ਮੰਤਰੀ ਅਹੁਦੇ ਤੇ ਰਾਜ ਦਾ ਜਿਹੜਾ ਦਰਜਾ ਬਹਾਲ ਕਰਨ ਦੀ ਪੇਸ਼ਕਸ਼ ਜਿਹੜੀ ਸੀ ਕੀਤੀ ਸੀ। ਲਓ ਦੋਸਤੋ ਅੱਗੇ ਵਧਾਂਗੇ ਤੇ ਵੈਸੇ ਇੱਕ ਸੰਖੇਪ ਚ ਗੱਲ ਹੋਰ ਕਰ ਲਈਏ, ਜਿਵੇਂ ਕਿ ਇਰਾਨ ਦੇ ਨਾਲ ਭਾਰਤ ਦੇ ਸੰਬੰਧ ਨੇ, ਪਰ ਉੱਥੇ ਹਾ ਦਾ ਨਾਰਾ ਜਾਂ ਹੋਰ ਸਾਰੀਆਂ ਚੀਜ਼ਾਂ ਕਿਤੇ ਬਾਅਦ ਦੇ ਵਿੱਚ ਵੱਜੀਆਂ ਨੇ ਸਮੇਂ ਤੋਂ ਬਹੁਤ ਬਾਅਦ। ਪਰ ਦੂਸਰੇ ਪਾਸੇ ਕਤਰ ਇਮਰਾਤ ਜਿਹੜੀ ਹੈ ਉਹਦੀ ਗੱਲ ਕਰ ਲਈਏ। ਕਤਰ ਜਿਹੜਾ ਅਮੀਰ ਦੀ ਡੈਥ ਹੋਈ ਹੈ ਕਤਰ ਵਿਖੇ, ਜੋ ਕਿ ਕਤਰ ਦੇ ਸਾਬਕਾ ਅਮੀਰ ਸ਼ੇਖ ਹਮਦ ਦੇ ਦੇਹਾਂਤ ਦੇ ਉੱਤੇ ਭਾਰਤ ਦੇ ਵਿੱਚ ਕੌਮੀ ਸ਼ੋਕ ਦਾ ਐਲਾਨ ਕਰ ਦਿੱਤਾ ਗਿਆ। ਕੌਣ ਸਨ ਇਹ? ਭਾਰਤ ਸਰਕਾਰ ਨੇ ਕਤਰ ਦੇ ਸਾਬਕਾ ਅਮੀਰ ਸ਼ੇਖ ਹਮਦ ਬਿਨ ਖਲੀਫਾ ਅਲ ਥਾਨੀ ਦੇ ਸਤਿਕਾਰ ਦੇ ਵਿੱਚ ਸੋਮਵਾਰ ਅੱਜ ਇੱਕ ਦਿਨ ਦੇ ਕੌਮੀ ਸ਼ੋਕ ਦਾ ਜਿਹੜਾ ਐਲਾਨ ਕਰਤਾ ਤੇ ਕਤਰ ਦੇ ਸ਼ੇਖ ਹਮਦ ਦਾ ਐਤਵਾਰ ਕੱਲ੍ਹ ਬੀਤੇ ਚ ਸਵੇਰੇ 74 ਸਾਲਾਂ ਦੀ ਉਮਰ ਦੇ ਵਿੱਚ ਦੇਹਾਂਤ ਹੋਇਆ। ਉਨ੍ਹਾਂ ਨੇ 1995 ਤੋਂ 2013 ਤੱਕ ਕਤਰ ਤੇ ਰਾਜ ਕੀਤਾ ਤੇ ਉਨ੍ਹਾਂ ਨੂੰ ਇਸ ਊਰਜਾ ਭਰਪੂਰ ਖਾੜੀ ਦੇਸ਼ ਦੇ ਵਿੱਚ ਵੱਡੇ ਸਮਾਜਿਕ ਆਰਥਿਕ ਵਿਕਾਸ ਦੀ ਸ਼ੁਰੂਆਤ ਕਰਨ ਦਾ ਜਿਹੜਾ ਸਿਹਰਾ ਜਾਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਇੱਕ ਦੂਰਦਰਸ਼ੀ ਨੇਤਾ ਤੇ ਭਾਰਤ ਦਾ ਸੱਚਾ ਦੋਸਤ ਦੱਸਿਆ। PM ਮੋਦੀ ਨੇ ਕਤਰ ਦੇ ਮੌਜੂਦਾ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ ਸ਼ਾਹੀ ਪਰਿਵਾਰ ਅਤੇ ਉੱਥੋਂ ਦੇ ਲੋਕਾਂ ਦੇ ਨਾਲ ਹਮਦਰਦੀ ਪ੍ਰਗਟਾਈ ਹੈ ਤੇ ਫਰਵਰੀ 2024 ਦੇ ਵਿੱਚ ਆਪਣੀ ਕਤਰ ਯਾਤਰਾ ਦੌਰਾਨ ਉਨ੍ਹਾਂ ਦੇ ਨਾਲ ਹੋਈ ਮੁਲਾਕਾਤ ਨੂੰ ਵੀ ਯਾਦ ਕੀਤਾ। ਲਓ ਦੋਸਤੋ ਅੱਗੇ ਵੱਧਦੇ ਹਾਂ। ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਹਨਾਂ ਦਾ ਆਪਾਂ ਨਿੱਘਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ।
0: ਜੀ
1: ਇਦਾਂ ਹੈ ਜੀ, ਪੰਜਾਬ ਦਾ ਤਾਂ ਇਹ ਆ ਹਾਲ ਚਾਲ
0: ਜੀ
1: ਕਿ ਜਗਰਾਉਂ ਦੇ ਵਿਚ ਧਰਨਾ ਲੱਗਾ ਆ ਆਸ਼ਾ ਵਰਕਰਾਂ ਦਾ।
0: ਅੱਛਾ ਜੀ।
1: ਹਾਂਜੀ, ਤੇ ਲੁਧਿਆਣਾ ਫਿਰੋਜ਼ਪੁਰ ਸੜਕ ਜਿਹੜੀ ਜਾਮ ਕੀਤੀ ਨਿਹੰਗਾਂ ਨੇ, ਵੀ ਸਾਨੂੰ ਇਨਸਾਫ਼ ਨੀ ਮਿਲਿਆ, ਸਾਡਾ ਇੱਕ ਨਿਹੰਗ ਸਿੰਘ ਮਾਰ ਦਿੱਤਾ ਸੀ, ਉਹਦੀ ਕਤਲ ਦੇ ਵਿਚ ਕੋਈ ਕਾਰਵਾਈ ਨੀ ਹੋਈ, ਉੱਥੇ ਧਰਨਾ
0: ਜੀ,
1: ਇੱਕ ਧਰਨਾ ਜਗਰਾਓ ਤੇ ਇੱਕ ਧਰਨਾ ਲੁਧਿਆਣੇ
0: ਜੀ।
1: ਉਹ ਤੋਂ ਅੱਗੇ ਆ ਜਾਓ ਫਤਿਹਗੜ੍ਹ ਸਾਹਿਬ, ਉੱਥੇ ਮਨਰੇਗਾ ਵਾਲਿਆਂ ਦਾ ਧਰਨਾ।
0: ਹਾਂਜੀ,
1: ਉਹ ਤੋਂ ਅੱਗੇ ਚਲ ਜਾਓ ਜੀ ਚੰਡੀਗੜ੍ਹ, ਉੱਥੇ ਵਿਚਾਰੇ ਕਿਸਾਨ ਤੁਰੇ ਹੈਗੇ ਆ ਜੀ ਮੋਟਰਸਾਈਕਲ ਲੈ ਕੇ
0: ਜੀ।
1: ਸੋ ਏਦਾਂ ਹੈ ਵੀ ਪੰਜਾਬ ਦੇ ਵਿਚ ਜਿਹੜਾ ਆ ਹਰ ਕੋਈ ਫਰਸਟ੍ਰੇਟਡ ਹੈਗਾ ਆ ਜੀ, ਆਪਣਾ ਆਪਣਾ ਜਿਹੜਾ ਆ ਮੰਗ ਪੱਤਰ ਲੈ ਕੇ ਤੁਰਿਆ ਆ ਜੀ, ਇਸੇ ਸਿਆਸਤ ਜਿਹੜੀ ਆ ਬੋਲੀ ਆ।
0: ਨਾਲੇ ਦੇਖੋ ਸੈਣੀ ਸਾਹਿਬ, ਧਰਨੇ ਪੇ ਧਰਨਾ, ਵਕੀਲਾਂ ਨੇ ਵੀ ਫਿਰ ਕੀ ਕਰਨਾ ਜੀ?
1: ਹਾਂ, ਤੇ ਵਕੀਲਾਂ ਨੇ ਕੀ ਕਰਨਾ, ਅਸੀਂ ਤਾਂ 7 ਤਰੀਕ ਤੋਂ ਧਰਨੇ ਤੇ ਆ ਜੀ।
0: ਬਿਲਕੁਲ ਹੈ ਜੀ।
1: ਹਾਂ ਜੀ, ਸਾਡਾ ਮੁੱਦਾ ਇਹ ਆ ਭਾਰੇ ਸਾਹਿਬ
0: ਜੀ
1: ਕਿ ਸਰਕਾਰ ਨੇ ਸਰਕਾਰੀ ਪੈਨਲ ਤੇ ਡਿਫੈਂਸ ਕੌਂਸਲ ਬਣਾ ਤੇ। ਡਿਫੈਂਸ ਕੌਂਸਲ ਕਿੱਦਾਂ, ਵੀ ਮਤਲਬ ਸਰਕਾਰ ਦਾ ਕੇਸ ਅੱਗੇ ਸਰਕਾਰੀ ਵਕੀਲ ਲੜਦਾ ਸੀ
0: ਜੀ, ਬਿਲਕੁਲ।
1: ਕਿਸੇ ਨੇ ਚੋਰੀ ਕੀਤੀ, ਚੋਰ ਫੜਿਆ, ਠੀਕ ਹੈ ਜੀ, ਚੋਰ ਨੂੰ ਕੋਰਟ ਦੇ ਵਿਚ ਪੇਸ਼ ਕੀਤਾ ਤੇ ਸਰਕਾਰੀ ਵਕੀਲ ਜਿਹੜਾ ਹੈਗਾ ਆ ਉਹਦਾ ਸਰਕਾਰ ਦਾ ਪੱਖ ਰੱਖੂਗਾ, ਤੇ ਨਾਲ ਇਹਨਾਂ ਨੇ ਪੈਨਲ ਦੇ ਉੱਤੇ ਫ੍ਰੀ ਲੀਗਲ ਏਡ ਦੇ ਉੱਤੇ ਡਿਫੈਂਸ ਕੌਂਸਲ ਪੈਨਲ ਦੇ ਉੱਤੇ ਲੈ ਆਂਦੇ ਆ
0: ਜੀ।
1: ਉਹ ਜਿਹੜਾ ਹੈਗਾ ਆ ਉਹਨੂੰ ਮੁਲਜ਼ਮ ਨੂੰ ਕੁਛ ਨੀ ਦੇਣਾ ਪੈਣਾ ਜੀ, ਤੇ ਉਹ ਮਤਲਬ ਉਹਦਾ ਉਹਦੇ ਵੱਲੋਂ ਵਕੀਲ ਜਿਹੜਾ ਹੈਗਾ ਆ ਉਹ ਪੈਨਲ ਤੇ ਖੜਾ ਹੋ ਜਾਊਗਾ, ਪੈਨਲ ਦਾ ਵਕੀਲ।
0: ਅੱਛਾ ਜੀ।
1: ਹਾਂ ਜੀ, ਫੜਨ ਨਾਲੇ ਵੀ ਉਹ ਹੀ ਤੇ ਬਚਾਓ। ਹਾਂਜੀ ਹਾਂਜੀ ਹਾਂਜੀ, ਹੱਟ ਹੋ ਗਈ ਆ, ਫੜਨ ਨਾਲੇ ਵੀ ਉਹ ਹੀ, ਬਚਾਉਣ ਵਾਲੇ ਵੀ ਉਹ ਹੀ, ਤੇ ਇਸ ਕਰਕੇ ਉਹਦਾ ਦੂਜਾ ਫੈਕਟ ਕੀ ਹੋਣਾ ਸਰ ਸੋਸਾਇਟੀ ਦੇ ਉੱਤੇ, ਜਿਹੜਾ ਆ ਜਿਹੜੇ ਲੁੱਟਾਂ ਖੋਹਾਂ ਕਰਦੇ ਇਹਨਾਂ ਨੂੰ ਤਾਂ ਪਰਵਾਹ ਹੀ ਕੋਈ ਨੀ ਰਹਿਣੀ ਜੀ।
0: ਬਿਲਕੁਲ ਹੈ ਜੀ।
1: ਉਹਦਾ ਕਾਰਨ ਇਹ ਹੈਗਾ ਇਹ ਆ ਕਿ ਸਰਕਾਰ ਹੀ ਫੜੇਗੀ ਤੇ ਸਰਕਾਰ ਹੀ ਛਡਾਏਗੀ।
0: ਨਹੀਂ, ਅਗਲੇ ਕਹਿੰਦੇ ਚੋਰਾਂ ਨੂੰ, ਜਿੱਥੇ ਔਰਤਾਂ ਦੇ ਸਨਮਾਨ ਦੇ ਵਿਚ 1000 ਰੁਪਏ, 1500 ਤੇ ਹੋਰ ਸਾਰੀਆਂ ਰਾਸ਼ਨ ਪਾਣੀ ਸਾਰਾ ਕੁਛ, ਇੰਨਾ ਕੁ ਤਾਂ ਸੈਣੀ ਸਾਹਿਬ ਚੋਰਾਂ ਦਾ ਬਣਦਾ ਜੀ।
1: ਗੱਲ ਇੱਦਾਂ ਹੈਗੀ ਨਾ ਜੀ, ਕ੍ਰਾਈਮ ਦੇ ਵਿਚ ਜਿਹੜਾ ਆ ਵੀ ਅਗਲੇ ਬੰਦੇ ਨੂੰ ਲੈਟ ਹਿਮ ਫੇਸ ਦਾ ਮਿਊਜ਼ਿਕ
0: ਜੀ,
1: ਇਹ ਉਸ ਬੰਦਾ ਜਿਹੜਾ ਆ ਜੇ ਮਤਲਬ ਓਹਨੇ ਕੋਈ ਗਲਤ ਕੰਮ ਕੀਤਾ ਆ ਤੇ ਉਹ ਆਪਣਾ ਜਿਹੜਾ ਹੈਗਾ ਆ ਪੈਸੇ ਇਨਵੈਸਟ ਕਰੇ, ਉਥੋਂ ਵਕੀਲ ਕਰੇ ਤੇ ਆਪਣਾ ਜਿਹੜਾ ਆ ਤੇ ਆਪਣਾ ਡਿਫੈਂਸ ਕਰੇ।
0: ਇਹ ਵੀ ਆ ਨਾ
1: ਸਰਕਾਰ ਦੀ ਰਿਸਪੋਂਸਿਬਿਲਟੀ ਆ,
0: ਜੋ ਕਾਰਾ ਕੀਤਾ ਆ ਅਗਲੇ ਨੂੰ ਫਿਰ ਆਪਣੇ ਆਪ ਦੇ ਵਿਚ ਗਿਲਟੀ ਥੋੜੀ ਫੀਲ ਹੋਣੀ, ਉਹਦਾ ਪ੍ਰਾਊਡ ਹੋਣਾ ਜੋ ਮੈਂ ਕੀਤਾ ਭਾਈ ਮੇਰੀ ਇੰਨਾ ਇੱਜ਼ਤ ਮਾਨ ਕਰਦੇ ਅਗਲੇ ਨਾ, ਪੁਲਿਸ ਵਾਲੇ ਵੀ
1: ਮੇਰੀ ਜਮਾਨਤ ਦਾ ਪ੍ਰਬੰਧ ਵੀ ਪੁਲਿਸ ਵਾਲੇ ਹੀ ਕਰਦੇ ਹੈਗੇ।
0: ਬਿਲਕੁਲ ਹੈ ਜੀ।
1: ਤੋ ਇਸ ਕਰਕੇ ਸਰਕਾਰ ਦੀ ਇਸ ਪਾਲਿਸੀ ਦੇ ਅਗੇਂਸਟ ਜਿਹੜਾ ਆ ਵਕੀਲ ਭਾਈਚਾਰੇ ਚ ਰੋਸ ਆ, 7 ਤਰੀਕ ਤੋਂ ਇਸ ਚੀਜ਼ ਦੇ ਉੱਤੇ ਪੂਰੇ ਪੰਜਾਬ ਦੇ ਵਿਚ ਵਕੀਲ ਹੜਤਾਲ ਤੇ ਆ, ਤੇ ਹੁਣ ਕੱਲ ਨੂੰ ਜਿਹੜੀ ਆ ਉਹ ਮੀਟਿੰਗ ਮਿਲੀ ਹੈਗੀ ਆ ਜੀ ਐਕਟਿੰਗ ਚੀਫ ਜਸਟਿਸ ਹਾਈ ਕੋਰਟ ਦੇ ਨਾਲ
0: ਜੀ,
1: ਉਹ ਦੇਖੋ ਉੱਥੇ ਉਹਨਾਂ ਦੇ ਨਾਲ ਕੀ ਮੁੱਦੇ ਦਾ ਕੀ ਰਿਜ਼ੋਲਵ ਕਰਦੇ ਹੈਗੇ ਆ ਜੀ। ਉਦਾਂ ਜਿਹੜਾ ਹੈਗਾ ਆ ਕਿ ਵਕੀਲ ਭਾਈਚਾਰੇ ਦੇ ਵਿਚੋਂ ਜਿਹੜਾ ਆ ਜਿਹੜੇ ਵਕੀਲਾਂ ਦੇ ਨਾਂ ਪੈਨਲ ਤੇ ਪਾਏ ਸੀ ਉਹਨਾਂ ਦੇ ਵਿਚੋਂ ਕਈਆਂ ਨੇ ਆਪਣੇ ਭਾਈਚਾਰੇ ਨਾਲ ਖੜਨ ਵਾਸਤੇ ਰਿਜ਼ਾਈਨ ਕਰਨੇ ਸ਼ੁਰੂ ਕਰ ਦਿੱਤੇ ਆ
0: ਜੀ।
1: ਬਟ ਇਹ ਆ ਕਿ ਇੱਕ ਪਾਲਿਸੀ ਹੈਗੀ ਆ ਉਹ ਗਲਤ ਪਾਲਿਸੀ, ਜੇ ਤੁਸੀਂ ਡਰਾਫਟ ਕੀਤੀ ਏ ਏਸੀ ਕਮਰਿਆਂ ਚ ਬਹਿ ਕੇ, ਤੁਸੀਂ ਸਮਾਜਿਕ ਤੌਰ ਤੇ ਗਰਾਊਂਡ ਰਿਐਲਿਟੀ ਦਾ ਦੇਖੋ ਇਹਦਾ ਅਸਰ ਕੀ ਹੋਊਗਾ ਇਹਦਾ ਲੌਂਗ ਰਨ
0: ਜੀ।
1: ਤੋ ਇਸ ਕਰਕੇ ਸਾਰਾ ਪੰਜਾਬ ਜਿਹੜਾ ਹੈਗਾ ਆ ਜੀ ਐਡਮਿਨਿਸਟ੍ਰੇਸ਼ਨ ਦੇ ਪਾਸਿਓਂ ਬਹੁਤ ਬੁਰਾ ਹਾਲ ਆ ਜੀ
0: ਜੀ।
1: ਹੁਣ ਮਾਨ ਸਾਹਿਬ ਵੀ ਜਿਹੜੇ ਆ ਵਿਪਾਸਨਾ ਤੋਂ ਵਾਪਸ ਆਏ ਆ ਤੇ ਆਉਂਦਿਆਂ ਬੇਲਦਾਰਾਂ ਨੂੰ ਰੈਗੂਲਰ ਕਰ ਦਿੱਤਾ, ਉਹਨਾਂ ਨੂੰ ਨਿਯੁਕਤੀ ਪੱਤਰ ਦੇ ਦਿੱਤੇ ਜੀ
0: ਜੀ।
1: ਉੱਥੇ ਜਦੋਂ ਆਹ ਜਿਹੜਾ ਹੈਗਾ ਆ ਤੇ ਜਸਵੰਤ ਸਿੰਘ ਖਾਲੜਾ ਉਹਨਾਂ ਬਾਰੇ ਹਾਂਜੀ ਜਿਹੜਾ ਬਰਨਿੰਗ ਕੁਐਸਚਨ ਸੀਗਾ ਉਹਦੇ ਤੇ ਰਿਪਲਾਈ ਦੇਣ ਤੋਂ ਉਹ ਪਾਸਾ ਵੱਟ ਗਏ ਜੀ
0: ਜੀ।
1: ਤੇ ਬਾਕੀ ਜਿਹੜਾ ਹੋ ਤਾਂ ਇਸ ਮੁੱਦੇ ਤੇ ਸਿਆਸਤ ਹੀ ਰਹੀ ਆ ਜੀ
0: ਜੀ।
1: ਹੁਣ ਸਰਬਜੀਤ ਸਿੰਘ ਖਾਲਸਾ ਹੁਣੀ ਕਹਿੰਦੇ ਹੈਗੇ ਆ ਜੀ 1 ਕਰੋੜ ਰੁਪਇਆ ਦਊਂਗਾ ਜੀ
0: ਜੀ।
1: ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ ਜੀ ਵੀ ਨਾ ਨੌਮਾਨ ਤੇਲ ਹੋਏ ਤੇ ਨਾ ਰਾਧਾ ਨਾਚੇ।
0: ਪਰ ਸਾਈਂ ਸਾਹਿਬ ਮੇਰੇ ਮਨ ਚ ਖਬਰ ਕਰਦੇ ਕਰਦੇ ਇਹ ਵੀ ਆਇਆ, ਚਲੋ ਆਪਣੇ ਅੰਮ੍ਰਿਤਪਾਲ ਉਹਨਾਂ ਦੇ ਪਿਤਾ ਵੀ ਉਹਨਾਂ ਦੇ ਨਾਲ ਵੀ ਗੱਲਬਾਤ ਹੋਈ ਸਾਰਾ ਕੁਝ ਹੋਇਆ, ਪਰ ਉਹਨਾਂ ਦੇ ਪੁੱਤ ਨੇ ਕਾਹਤੋਂ ਨੀ ਇਹ ਡੋਨੇਸ਼ਨ ਦਿੱਤੀ ਜਾਂ ਕੀਤਾ ਜੀ ਉਸ ਹਿਸਾਬ ਦੇ ਨਾਲ?
1: ਡੋਨੇਸ਼ਨ ਨਹੀਂ ਹੈ ਸਰ, ਇਹ ਡੋਨੇਸ਼ਨ ਨਹੀਂ, ਇਹ ਤਾਂ ਨਹੀਂ ਲੈ ਨਹੀਂ ਸਰ, ਉਹਨਾਂ ਨੇ ਆਫਿਸ ਹੀ ਨਹੀਂ ਰਿਜ਼ਿਊਮ ਕੀਤਾ। ਜਦੋਂ ਆਫਿਸ ਰਿਜ਼ਿਊਮ ਕਰਦਾ ਬੰਦਾ ਫੇਰ ਹੀ ਐਲੋਕੇਟ ਕਰਦਾ ਹੈ, ਜਾਂ ਤਾਂ ਉਹਨੂੰ ਆਫਿਸ ਰਿਜ਼ਿਊਮ ਕੀਤਾ ਹੋਵੇ ਨਾ
0: ਜੀ।
1: ਉਹਦਾ ਕਾਰਨ ਇਹ ਹੈਗਾ ਕਿ ਇਹ ਬੜਾ ਟੈਕਨੀਕਲੀ ਜਿਹੜਾ ਪੈਸੇ ਦਿੱਤੇ ਜਾਂਦੇ ਹੈਗੇ ਆ ਸਾਰਾ ਕੁਛ ਆ। ਸਰਬਜੀਤ ਸਿੰਘ ਖਾਲਸਾ ਉਹ ਜਿਹੜੀਆਂ ਸ਼ਰਤਾਂ ਇਹਦੇ ਕੋਲੋਂ ਪੂਰੀਆਂ ਹੀ ਨਹੀਂ ਹੋਣੀਆਂ ਜੀ,
0: ਜੀ
1: ਨਾ ਉਹਨੂੰ ਪ੍ਰੋਸੀਜਰ ਦਾ ਪਤਾ ਹੈਗਾ ਆ, ਤੇ ਨਾ ਉਹ ਪ੍ਰੋਸੀਜਰ ਜਿਹੜਾ ਉਹਦੇ ਕੋਲੋਂ ਫੋਲੋ ਹੀ ਹੋਣਾ ਆ ਜੀ। ਬਟ ਇਹ ਹੈਗਾ ਜੀ ਵੀ ਅੱਜ ਜਿਹੜੀ ਅਨਾਉਂਸਮੈਂਟ ਕਰਕੇ ਤੇ ਵਾਹ ਵਾਹ ਖੱਟ ਲਈ ਆ ਜੀ।
0: ਕਿਸੇ ਇੱਕ ਧਿਰ ਨੂੰ ਜਾਂ ਮਤਲਬ ਕਿ ਜਿੱਦਾਂ ਇਹਨਾਂ ਨੇ ਜ਼ਿਕਰ ਕੀਤਾ ਕਿ ਪ੍ਰਾਈਵੇਟ ਜ਼ਮੀਨ ਨਹੀਂ ਖਰੀਦ ਸਕਦੇ ਉਹ ਸਰਕਾਰੀ ਪੈਸੇ ਦੇ ਨਾਲ, ਤੇ ਕੀ ਏਦਾਂ ਫਿਰ ਕਿਸੇ ਇੱਕ ਧਿਰ ਨੂੰ ਖੁਸ਼ ਕਰਨ ਦੇ ਲਈ ਕੁਝ ਏਦਾਂ ਕਰ ਸਕਦੇ ਨੇ ਕਾਨੂੰਨੀ ਤੌਰ ਦੇ ਉੱਤੇ, ਉਹ ਪੈਸਾ ਲੱਗ ਸਕਦਾ ਏਦਾਂ?
1: ਸਰ ਗੱਲ ਏਦਾਂ ਹੈਗੀ ਆ ਕਿ ਉਹ ਪੈਸਾ ਸਰਕਾਰੀ ਪ੍ਰੋਜੈਕਟ ਤੇ ਹੀ ਲੱਗ ਸਕਦਾ
0: ਜੀ,
1: ਪ੍ਰਾਈਵੇਟ ਪ੍ਰੋਜੈਕਟ ਤੇ ਨਹੀਂ ਲੱਗ ਸਕਦਾ। ਉਹ ਹੁਣ ਚਾਹੁੰਦੇ ਹੈਗੇ ਆ ਕਿ ਪੰਜਾਬ ਸਰਕਾਰ ਜੇ ਤਾਂ ਪੰਜਾਬ ਸਰਕਾਰ ਇਹ ਅਨਾਉਂਸ ਕਰੇ
0: ਕਿ
1: ਅਸੀਂ ਦੀ ਜਗ੍ਹਾ ਦੇਣ ਨੂੰ ਤਿਆਰ ਆ ਕਿ ਅਸੀਂ ਏਦਾਂ ਦਾ ਸ਼ਹੀਦੀ ਸਮਾਰਕ ਬਣਾਉਣਾ ਚਾਹੁੰਦੇ ਹੈਗੇ ਆ, ਉਹ ਪੰਜਾਬ ਸਰਕਾਰ ਇਨੀਸ਼ੀਏਟਿਵ ਲਊਗੀ ਤੇ ਉੱਥੇ ਬਣਾਊਗੀ, ਲੈਂਡ ਅਕਵਾਇਰ ਕਰਕੇ ਦਊਗੀ, ਉੱਥੇ ਇਹਨਾਂ ਦਾ ਆ ਕੇ ਵਿੱਚ ਗ੍ਰਾਂਟ ਲੱਗ ਸਕਦੀ ਹੈਗੀ ਆ ਉਹ, ਤੇ ਅਦਰਵਾਈਜ਼ ਜਿਹੜਾ ਆ ਉਹ ਪੈਸਾ ਲੱਗ ਹੀ ਨਹੀਂ ਸਕਦਾ ਜੀ।
0: ਜੀ ਉਹ ਪੋਲੀਟੀਕਲ ਸਟੰਟ ਖੇਡਿਆ ਇੱਕ ਤਾਂ ਕਹਿ ਸਕਦੇ ਆ, ਜਿੱਦਾਂ ਹੀ ਸਰਕਾਰ ਨੂੰ ਓਪੋਜੀਸ਼ਨ ਨੂੰ ਘੇਰਿਆ ਜੀ।
1: ਸਾਡੇ ਹੁਸ਼ਿਆਰਪੁਰ ਤੋਂ ਸੋਮਵਾਰ ਆਏ ਹੋਣੀ ਹੈਗੇ ਸੀਗੇ ਜੀ ਆਰ ਪੀ, ਉਹਨਾਂ ਨੇ ਨਾ ਸਾਨੂੰ 5 ਲੱਖ ਰੁਪਇਆ ਦੇ ਤਾ ਵੀ ਚੈਂਬਰਾਂ ਵਾਸਤੇ
0: ਜੀ।
1: ਉਹ ਚੈੱਕ ਇਸੇ ਕਰਕੇ ਨੀ ਕੈਸ਼ ਹੋਇਆ ਕਿ ਉਹ ਚੈਂਬਰ ਜਿਹੜੇ ਹੈਗੇ ਸੀ ਉਹ ਅਲੋਟ ਹੋਣੇ ਸੀ ਵਕੀਲਾਂ ਨੂੰ ਇੰਡੀਵਿਜੁਅਲੀ
0: ਜੀ।
1: ਉਹ ਕਹਿੰਦੇ ਵੀ ਇਟ ਇਜ਼ ਨੋਟ ਏ ਪਬਲਿਕ ਪ੍ਰੋਪਰਟੀ, ਇਟ ਇਜ਼ ਪ੍ਰਾਈਵੇਟ ਪ੍ਰੋਪਰਟੀ ਕੰਸਟਰਕਟਡ ਫਾਰ ਯੂ ਪ੍ਰਾਈਵੇਟ
0: ਜੀ।
1: ਤੁਸੀਂ ਜਿਹੜਾ ਹੈਗਾ ਆ ਕੋਈ ਲਿਟੀਗੇਸ਼ਨ ਹਾਲ ਬਣਾਉਣਾ ਆ ਉਹਦੇ ਲਈ ਤਾਂ ਲੈ ਸਕਦੇ ਆ
0: ਜੀ,
1: ਵੀ ਹਾਂ ਜੀ ਆਮ ਜਨਤਾ ਵਾਸਤੇ ਚੀਜ਼ ਬਣ ਰਹੀ ਹੈਗੀ ਆ ਤੇ ਉਹਦੇ ਵਾਸਤੇ ਹੈਗਾ ਜੀ
0: ਜੀ।
1: ਸਰਕਾਰੀ ਜਗ੍ਹਾ ਆ, ਸਰਕਾਰੀ ਜਗ੍ਹਾ ਪਹਿਲਾਂ ਉੱਤੇ ਪਾਰਟੀਕੁਲਰ ਅਲੋਟ ਹੋਊਗੀ ਤਾਂ ਕਰਕੇ ਜੀ ਉਹ ਵੈਸੇ ਹੀ ਲੈਪਸ ਹੋ ਗਏ ਪੈਸੇ ਤੇ ਉੱਤੇ ਹੀ ਵਾਪਸ ਜਾਣੇ ਪਏ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਆ ਇਹ ਚੀਜ਼ਾਂ ਜਿਹੜੀਆਂ ਆ ਬਹੁਤ ਟੈਕਨੀਕਲੀ ਦੇਖੀਆਂ ਜਾਂਦੀਆਂ ਵਿਚਾਰੀਆਂ ਜਾਂਦੀਆਂ ਆ ਤਾਂ ਜਾ ਕੇ। ਇਸੇ ਕਰਕੇ ਸਰ ਬਹੁਤ ਸਾਰੇ ਐਮ ਪੀ ਜਿਹੜੇ ਹੈਗੇ ਆ ਤੁਸੀਂ ਖਬਰਾਂ ਦੇ ਵਿੱਚ ਆਮ ਦੇਖਿਆ ਹੋਣਾ ਕਿ ਇਹਨਾਂ ਦਾ ਪੈਸਾ ਵਾਪਸ ਚਲਾ ਗਿਆ ਜੀ, ਇਹਨਾਂ ਦਾ ਪੈਸਾ ਜਿਹੜਾ ਹਾਂਜੀ ਉਹ ਇਸ ਕਰ ਉਹਦਾ ਕਾਰਨ ਇਹ ਹੈਗਾ ਕਿ ਇਹ ਤਾਂ ਹੀ ਪੈਸੇ ਲੱਗ ਸਕਦੇ ਹੁੰਦੇ ਆ ਕਿ ਸਟੇਟ ਗੌਰਮੈਂਟ ਵੀ ਪੂਰੀ ਤਰ੍ਹਾਂ ਇਨੀਸ਼ੀਏਟਿਵ ਲਵੇ ਤੇ ਤਾਂ ਉਹ ਪੈਸਾ ਜਿਹੜਾ ਆ ਉੱਥੇ ਲੱਗ ਸਕਦਾ ਹੁੰਦਾ ਆ। ਤੇ ਦੂਜਾ ਇਹ ਟੈਕਨੀਕਲੀ ਜਿਹੜੀਆਂ ਹੈਗੀਆਂ ਸਾਰੀਆਂ ਫਾਰਮੈਲਿਟੀ ਜਿਹੜੀਆਂ ਆ ਉਹ ਪੂਰੀਆਂ ਹੋਣਗੀਆਂ ਜਿੱਦਣ ਅਨਾਊਂਸ ਕੀਤਾ, ਉਹ ਤੋਂ 6 ਮਹੀਨੇ ਬਾਅਦ ਤਾਂ ਇਹ ਪੈਣੇ ਹੁੰਦੇ ਜੀ। ਉਹ ਤੋਂ ਪਹਿਲਾਂ ਪੇਪਰ ਵਰਕ ਇੰਨਾ ਹੁੰਦਾ ਹੈਗਾ ਆ ਜੀ
0: ਕਿ ਉਹ ਸਟੇਟ ਦੀ
1: ਹਾਂਜੀ ਕਿਉਂਕਿ ਲੱਗਣੇ ਡੀਸੀ ਦੇ ਥਰੂ ਹੁੰਦੇ ਆ ਜੀ, ਤੇ ਡੀਸੀ ਦੇ ਥਰੂ ਤਾਂ ਹੀ ਲੱਗਣਗੇ ਕਿ ਜੇ ਪ੍ਰੋਜੈਕਟ ਸਰਕਾਰੀ ਆ ਜੀ, ਕਿਸੇ ਪ੍ਰਾਈਵੇਟ ਪ੍ਰੋਜੈਕਟ ਦੇ ਵਿੱਚ ਤਾਂ ਉਹ ਪੈਸੇ ਦਏਗਾ ਨੀ ਜੀ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਆ ਮੈਂ ਤਦ ਹੀ ਜਿਹੜਾ ਪਹਿਲਾਂ ਇਨੀਸ਼ੀਅਲ ਲਾਈਨ ਜਿਹੜੀਆਂ ਬੋਲੀਆਂ ਨਾ ਜੀ ਵੀ ਨਾ ਨੌਮਨ ਤੇਲ ਹੋਏ ਤੇ ਨਾ ਰਾਧਾ ਨਾਚੇ, ਤੇ ਇਸ ਕਰਕੇ ਇਹ ਸਰਬਜੀਤ ਸਿੰਘ ਖਾਲਸਾ ਹੋਣਾ ਤਾਂ ਜਿਹੜੀ ਆ ਵੈਲਕਮ ਆ ਵੀ ਉਹਨਾਂ ਨੇ ਸੋਚਿਆ ਤਾਂ ਹੈ, ਬਟ ਇਹ ਹੈਗਾ ਆ ਕਿ ਜੇ ਪ੍ਰੋਸੀਜਰ ਵੀ ਪਤਾ ਕਰ ਲੈਂਦੇ ਤੇ ਫੇਰ ਜਿਹੜਾ ਅਨਾਊਂਸ ਕਰਦੇ ਤੇ ਜਿਆਦਾ ਵਧੀਆ ਸੀ ਜੀ।
0: ਵਧੀਆ ਸੀ ਜੀ ਬਿਲਕੁਲ ਹੈ ਜੀ
1: ਹਾਂਜੀ। ਦੂਜਾ ਜੀ ਇਹ ਵੀ ਸਟੇਟ ਦੇ ਵਿੱਚ ਜਿਹੜਾ ਹੈਗਾ ਆ ਜੀ ਸਾਡੀ ਸਟੇਟ ਦੇ ਵਿੱਚ ਵੀ ਹਰ ਇੱਕ ਬੰਦਾ ਆ ਕੋਈ ਪੈਟਰੋਲ ਚੱਕੀ ਫਿਰਦਾ, ਕੋਈ ਡੀਜ਼ਲ ਚੱਕੀ ਫਿਰਦਾ, ਨਾਲ ਮਾਚਿਸ ਚੱਕੀ ਫਿਰਦਾ ਆ, ਕੋਈ ਕਹਿੰਦਾ ਵੀ ਮੈਂ ਉਧਰ ਜਾ ਕੇ ਅੱਗ ਲਾਇਆ ਵਾ, ਕੋਈ ਕਹਿੰਦਾ ਮੈਂ ਉਧਰ ਜਾ ਕੇ ਅੱਗ ਲਾਇਆ ਵਾ ਜੀ
0: ਜੀ।
1: ਇਸ ਕੜੀ ਦੇ ਵਿੱਚ ਸਾਡੇ ਰਵਨੀਤ ਬਿੱਟੂ ਹੋਣੀ ਆ ਜੀ, ਉਹ ਆਪਣਾ ਦੇਖਣ ਲੱਗੇ ਹੈਗੇ ਆ
0: ਇੱਕ ਹੀਰੋ ਲੈ ਕੇ ਬੈਠੇ ਨੇ ਇੱਕ ਪਾਸੇ ਤੇ ਦੂਸਰੇ ਪਾਸੇ ਉਸ ਸਮੇਂ ਦੇ
1: ਹਾਂਜੀ
0: ਲੋਕ ਆ ਜਿਹੜੇ
1: ਪਹਿਲਾਂ ਉਹਨਾਂ ਨੇ ਕਿਹਾ ਸੀ
0: ਜੀ
1: ਗਿਣਤੀ ਦੱਸੋ ਜੀ ਜਿਹੜੀ ਕਹਿੰਦੇ ਹੈਗੇ ਆ ਵੀ 25,000 ਬੰਦੇ ਦੀ ਗਿਣਤੀ ਦੱਸੋ
0: ਜੀ
1: ਹੈ ਜੀ ਵੀ ਜਿਹੜੇ ਤੁਸੀਂ ਕਹਿੰਦੇ ਹੈਗੇ ਆ ਤੇ ਉਹਨਾਂ ਦੇ ਐਡਰੈਸ ਵਗੈਰਾ ਦਿਓ ਵੀ ਹਾਂ ਜੀ ਕਿਹੜੇ ਬੰਦੇ ਹੈਗੇ ਆ ਜੀ। ਵੈਸੇ ਹੀ ਗੱਲ ਕਰ ਦਿੱਤੀ ਆ
0: ਜੀ
1: ਵੀ ਫਿਲਮ ਦੇ ਨਿਰਮਾਤਾ ਜਿਹੜੇ ਹੈਗੇ ਆ ਉਹਨਾਂ ਤੇ, ਨਹੀਂ ਤਾਂ ਮੈਂ ਕੇਸ ਕਰੂੰਗਾ
0: ਜੀ।
1: ਉਧਰੋਂ ਐਸ ਜੀ ਪੀ ਸੀ ਦੇ ਪ੍ਰਧਾਨ ਧਾਮੀ ਸਾਹਿਬ ਕਹਿੰਦੇ ਹੈਗੇ ਆ ਭਾਈ ਜੇ ਉਹਨੂੰ ਬਿੱਟੂ ਨੂੰ ਨਾ ਹੀ ਚਾਹੀਦੇ ਹੈਗੇ ਆ ਤੇ ਐਸ ਜੀ ਪੀ ਸੀ ਕੋਲੋਂ ਲੈ ਲੈ
0: ਜੀ,
1: ਸਾਡੇ ਕੋਲ ਸਾਰਾ ਰਿਕਾਰਡ ਹੈਗਾ
0: ਜੀ
1: ਹੈ ਜੀ। ਉਹ ਕਹਿੰਦੇ ਵੀ ਇਹ ਸਿੱਖ ਧਰੋਹਰ ਆ ਤੇ ਅਸੀਂ ਵੀ ਆਰ ਰਿਸਪੋਂਸੀਬਲ ਟੂ ਕੈਪਟਨ, ਠੀਕ ਹੈ ਨਾ ਜੀ। ਤੇ ਉਹ ਕਹਿੰਦੇ ਸਾਡੇ ਕੋਲ ਰਿਕਾਰਡ ਦੇ ਵਿੱਚ ਮੌਜੂਦ ਹੈਗੇ ਆ ਜੀ, ਸਾਡੇ ਕੋਲੋਂ ਨਾਂ ਲੈ ਲਓ। ਸੋ ਸਿਆਸਤ ਜਿਹੜੀ ਹੈਗੀ ਆ ਸਾਰੇ ਪਾਸੇ ਇੱਕ ਫਿਲਮ ਨੇ ਜਿਹੜਾ ਆ ਸਿਆਸਤ ਨੂੰ ਘੁਮਾਇਆ ਪਿਆ ਜੀ
0: ਜੀ। ਇੱਕ ਵੈਸੇ
1: ਮਤਲਬ
0: ਸੈਨਿਕ
1: ਮਕਸਦ
0: ਸਭੇ ਦੇ
1: ਕੀ
0: ਉੱਤੇ
1: ਹੈਗਾ ਜੀ?
0: ਕਿਤਾਬ ਵੀ ਇੱਕ ਜਿਹੜੀ ਹੈ ਕਾਫੀ ਚਰਚਿਤ ਹੋ ਰਹੀ ਹੈ ਕਿ ਜੋ ਰਾਖ ਹੋ ਗਏ, ਮਤਲਬ ਕਿ ਉਹ ਕਿਤਾਬ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਾਂ ਉਹ ਕਹਿੰਦੇ ਇਹਦੇ ਵਿੱਚ
1: ਹਾਂਜੀ
0: ਸਾਰੀਆਂ
1: ਹਾਂਜੀ
0: ਲਿਸਟਾਂ ਨੇ, ਰਿਕਾਰਡ ਨੇ ਜਿਹੜੇ ਉਹਦੇ ਵਿੱਚ ਪਏ ਨੇ ਜੀ।
1: ਭਾਰੇ ਸਾਹਿਬ ਲਿਟਰੇਚਰ ਤਾਂ ਪਹਿਲਾਂ ਵੀ ਅਵੇਲੇਬਲ ਸੀ
0: ਜੀ
1: ਸਭ ਕੁਛ, ਬਲ ਨਾ ਤਾਂ ਇਹ ਫੈਕਟ ਨਵਾਂ ਮਤਲਬ ਆਇਆ ਹੈਗਾ ਆ ਜੀ ਨੌਲੇਜ ਚ ਲੋਕਾਂ ਤੇ।
0: ਜੀ
1: ਇਹ ਜਰੂਰ ਆ ਕਿ ਨਵੀਂ ਪੀੜੀ ਜਿਹੜੀ ਹੈਗੀ ਆ ਉਹ ਪੜ੍ਹਨਾ ਛੱਡ ਗਈ ਆ ਜੀ,
0: ਜੀ
1: ਉਹਨਾਂ ਨੇ ਦੇਖਣਾ ਜਿਹੜਾ ਆ ਕਿ ਇੱਕ ਜੋ ਇਨਫੋਰਮੇਸ਼ਨ ਉਹਨਾਂ ਨੂੰ
0: ਸਕਰੀਨ ਦੇ
1: ਮੋਬਾਈਲ ਦੇ
0: ਉੱਤੇ
1: ਥਰੂ ਮਿਲ
0: ਦਿਖਾਇਆ
1: ਜਾਂਦੀ ਆ,
0: ਜੀ
1: ਸਕਰੀਨ ਤੇ ਮਿਲ ਜਾਂਦੀ ਆ ਜੀ, ਉਹ ਚਾਹੇ ਮਾਧਿਅਮ ਕੋਈ ਵੀ ਹੋਵੇ।
0: ਜੀ
1: ਇਸੇ ਕਾਰਨ ਹੀ ਕਈ ਵਾਰੀ ਦੇਖੋ ਵੀ ਵਟਸਐਪ ਦੇ ਉੱਤੇ ਜਾਂ ਫੇਸਬੁੱਕ ਦੇ ਉੱਤੇ ਜਿਹੜੀਆਂ ਫੇਕ ਨਿਊਜ਼ ਚੱਲਦੀਆਂ ਰਹਿੰਦੀਆਂ ਹੈਗੀਆਂ ਤੇ ਲੋਕੀ ਉਹ ਹੀ ਰਿਪੀਟ ਕਰ ਜਾਂਦੇ ਆ ਜੀ,
0: ਬਿਲਕੁਲ ਹੈ ਜੀ
1: ਤੋ ਇਸ ਹਾਂਜੀ ਉਹ ਇਸੇ ਕਰਕੇ ਹੈਗਾ ਜੀ ਵੀ ਕਿਉਂਕਿ ਐਕਚੁਅਲੀ ਡੂੰਘਾਈ ਤੇ ਜਾਂਦਾ ਕੋਈ ਨੀ ਤੇ ਨਾ ਜਿਹੜਾ ਹੈਗਾ ਆ ਪੜਿਆ ਜਾਂਦਾ ਹੈਗਾ ਆ, ਸਿਰਫ ਇਸ ਚੀਜ਼ ਦੇ ਉੱਤੇ ਸੁਣਿਆ ਜਾਂਦਾ ਆ ਜੀ,
0: ਜੀ
1: ਤੇ ਸੁਣੀ ਸੁਣਾਈ ਗੱਲ ਦੀ ਉਨੀ ਕੀ ਕੀਮਤ ਹੁੰਦੀ ਹੈਗੀ ਆ ਜੀ ਉਹਦੇ ਹਿਸਾਬ ਨਾਲ ਹੀ ਜੀ,
0: ਜੀ
1: ਉਹ ਤਾਂ ਲੋਕਾਂ ਨੂੰ ਹੁਣ ਨਵੀਂ ਪੀੜ੍ਹੀ ਆ ਉਹਨੂੰ ਪ੍ਰਵੋਕ ਕਰਨ ਵਾਲੀ ਗੱਲ ਆ ਜੀ, ਇਹੋ ਜਿਹੀਆਂ ਚੀਜ਼ਾਂ ਦਿਖਾ ਕੇ ਉਹਨਾਂ ਨੂੰ ਇੱਕ ਧਰਮ ਦੇ ਸੈਂਟੀਮੈਂਟ ਦਾ ਜਿਹੜਾ ਆ ਤੜਕਾ ਲਾ ਕੇ ਤੇ ਸਿਆਸਤ ਵਾਸਤੇ ਵਰਤਣਾ ਆ ਜੀ।
0: ਬਿਲਕੁਲ ਸਾਈ ਸਾਹਿਬ, ਮੈਂ ਕੱਲ ਵੈਸੇ ਨਾ ਫਿਲਮ ਦੇਖੀ, ਮੈਂ ਮੌਕਾ ਮਿਲਿਆ ਚਲੋ ਮੇਰੇ ਤੱਕ ਪਹੁੰਚੀ ਕਿਸੇ ਜ਼ਰੀਏ, ਤਾਂ ਮੈਂ ਉਹ ਦੇਖੀ ਫਿਲਮ, ਤਾਂ ਮੈਂ ਉਹ ਸੋਚ ਰਿਹਾ ਸੀ ਸਾਰਾ ਕੁਝ ਦੇਖਦੇ ਚਲੋ ਉਹਦੇ ਵਿੱਚ ਜੋ ਦਿਖਾਇਆ ਗਿਆ ਏਜੰਸੀਆਂ ਦਾ ਰੋਲ ਕੇਂਦਰ ਦੀਆਂ ਜਾਂ ਆਪਣੇ ਪੁਲਿਸ ਅਥਾਰਟੀ ਦਾ ਉਸ ਸਮੇਂ ਦੀ ਦਾ ਤੇ ਸਿਆਸਤ ਦਾ ਰੋਲ ਜੋ ਸੀਗਾ ਉਸ ਸਮੇਂ ਦੇ ਵਿੱਚ, ਚਾਰ ਪੰਜ ਪੱਖ ਜਦੋਂ ਆਪਾਂ ਝਾਤ ਮਾਰਦੇ ਹਾਂ ਉਪਰੀ ਉਪਰੀ, ਤਾਂ ਉਹਦੇ ਵਿੱਚ ਜੋ ਹੋਇਆ ਉਹ ਗਲਤ ਹੋਇਆ ਤੇ ਉਹਦੀਆਂ ਸਜਾਵਾਂ ਚਲੋ ਮਿਲਣੀਆਂ ਚਾਹੀਦੀਆਂ ਉਹਦੇ ਪੱਖ ਦੇ ਵਿੱਚ ਹੈਗੇ ਆਪਾਂ ਵੀ ਕਿ ਹਿਊਮਨ ਰਾਈਟਸ ਜਾਂ ਕਿਤੇ ਵੀ ਕੋਈ ਲੜਾਈ ਝਗੜਾ ਜੋ ਹੁਣ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਤੇ ਉਹ ਜਦੋਂ ਦੇਖਦੇ ਹਾਂ ਕਿ ਮਤਲਬ ਕਿ ਇੱਕ ਇਮੋਸ਼ਨਲ ਪੱਖ ਤੋਂ ਜਿਹੜਾ ਕੈਸ਼ ਕੀਤਾ ਜਾ ਰਿਹਾ ਜਾਂ ਉਸ ਇੱਕ ਦੂਸਰੇ ਪਾਰਟੀ ਦੇ ਪ੍ਰਤੀ ਉਸਨੂੰ ਉਛਾਲਿਆ ਜਾ ਰਿਹਾ ਕਿ ਇੱਦਾਂ ਕਰਨੀ ਚਾਹੀਦੀ ਉਦਾਂ ਕਰਨੀ ਚਾਹੀਦੀ ਹੈ, ਆਹ ਕਦੋਂ ਨਹੀਂ ਹੋਇਆ, ਉਹ ਮਸਲੇ ਜਿਹੜੇ ਨੇ ਫਿਰ ਤੋਂ 30 ਸਾਲਾਂ ਬਾਅਦ ਜਾਂ 20 ਸਾਲਾਂ ਬਾਅਦ ਫਿਰ ਖੜੇ ਹੋ ਗਏ ਨੇ, ਤੇ ਕੀ ਅਸੀਂ ਮੁੜ ਮੁੜ ਕੇ ਉਸੇ ਮਤਲਬ ਕਿ ਦਰਖਤ ਦੇ ਜਾਂ ਖੂਹ ਦੇ ਆਲੇ ਦੁਆਲੇ ਘੁੰਮੇ ਜਾਵਾਂਗੇ ਕਿ ਕੁਝ ਹੱਲ ਵੀ ਕੱਢਾਂਗੇ ਇਹਨਾਂ ਚੀਜ਼ਾਂ ਦਾ?
1: ਪਰ ਇਹ ਸਭ ਸਿਆਸਤ ਜਿਹੜੀ ਆ ਨਾ, ਤੁਸੀਂ ਦੇਖੋ ਨਾ ਕਿ ਜਦੋਂ ਇਲੈਕਸ਼ਨ ਯੀਅਰ ਸੀਗਾ ਉਦੋਂ ਇੱਕ ਵਾਰੀ ਹਿੰਦੀ ਫਿਲਮ ਆਈ ਸੀ ਮਾਚਿਸ,
0: ਮਾਚਿਸ ਹਾਂਜੀ ਹਾਂਜੀ ਹਾਂਜੀ
1: ਹਾਂਜੀ, ਚੱਪਾ
0: ਚੱਪਾ
1: ਚਰਖਾ ਚੱਲੇ, ਹਾਂਜੀ ਪੰਜਾਬ ਦੇ ਟੈਰਾਰਿਜ਼ਮ ਤੇ ਸੀ ਨਾ ਜੀ,
0: ਹਾਂਜੀ ਹਾਂਜੀ
1: ਉਹ ਵੀ ਤਾਂ ਇਸੇ ਕਰਕੇ, ਉਹ ਵੀ ਇੱਕ ਦੇਸ਼ ਦਾ ਸੈਂਟੀਮੈਂਟ ਬਣਾਉਣ ਵਾਸਤੇ ਹੈਂਜੀ, ਤੇ ਇਹ ਪੰਜਾਬ ਦਾ ਸੈਂਟੀਮੈਂਟ ਬਣਾਉਣ ਵਾਸਤੇ ਜਿਹੜਾ ਆ ਉਹ ਫਿਲਮ ਜਿਹੜੀ ਆ ਬਣਾਈ ਗਈ ਸੀ ਤੇ ਰਿਲੀਜ਼ ਕੀਤੀ ਗਈ ਸੀ
0: ਜੀ।
1: ਹੁਣ ਜਿਹੜਾ ਹੈਗਾ ਆ ਹਿੰਦੀ ਫਿਲਮ ਬਣੀ ਧੁਰੰਦਰ
0: ਜੀ,
1: ਉਹ ਕਾਹਦੇ ਵਾਸਤੇ ਸੀ? ਉਹ ਮੌਜੂਦਾ ਸੱਤਾ ਜਿਹੜੀ ਹੈਗੀ ਆ ਉਹਨੂੰ ਸ਼ੈਲਟਰ ਦੇਣ ਵਾਸਤੇ ਸੀ ਕਿ ਉਹਦੇ ਜਿਹੜੇ ਐਕਟ ਐਂਡ ਐਕਸ਼ਨ ਜਿਹੜੇ ਉਹਨਾਂ ਨੂੰ ਜਸਟੀਫਾਈ ਕਰਨ ਵਾਸਤੇ ਸੀ
0: ਜੀ।
1: ਇਸੇ ਤਰੀਕੇ ਨਾਲ ਜਿਹੜਾ ਹੈਗਾ ਆ ਇਹ ਫਿਲਮ ਤਾਂ 3 ਸਾਲ ਦੀ 2-3 ਸਾਲ ਦੀ ਬਣੀ ਕੇ ਹੈਗੀ ਤਿਆਰ ਸੀ ਜੀ,
0: ਜੀ
1: ਸਿਰਫ ਇਸ ਕਰਕੇ ਜਾਂ ਤਾਂ ਇਹ ਕੋਈ ਸਿਆਸਤ ਜਿਹੜੀ ਹੈਗੀ ਆ ਐਪਰੋਪਰੀਏਟ ਸਮੇਂ ਦੀ ਉਡੀਕ ਕਰਦੀ ਆ ਜੀ,
0: ਜੀ
1: ਸੋ ਲੋਕਾਂ ਨੂੰ ਮੂਰਖ ਬਣਾਉਣ ਦਾ ਇੱਕ ਜ਼ਰੀਆ ਹੈਗਾ ਆ। ਖਾਲੜਾ ਸਾਹਿਬ ਦੇਖੋ ਗੱਲ ਇੱਦਾਂ ਆ ਕਿ ਜਿਸ ਬੰਦੇ ਨੇ ਕਿਸੇ ਟਾਈਮ ਦੇ ਉੱਤੇ ਉਦੋਂ ਵਰਦੀ ਅੱਗ ਦੇ ਵਿੱਚ ਸਰ ਇਹੋ ਜਿਹੀ ਸੋਚ ਰੱਖਣੀ ਕਿ ਕਿਸੇ ਵਾਸਤੇ, ਆ ਬੰਦਾ ਤਾਂ ਆਪਣੀ ਜਾਨ ਬਚਾਉਂਦਾ ਫਿਰਦਾ ਸੀ
0: ਉਹਦੇ ਵਿੱਚ। ਮੈਂ ਆਹ ਵੀ ਸੋਚਦਾ ਸੀ ਫਿਲਮ ਦੇਖਦਾ ਦੇਖਦਾ ਕਿ ਅੱਜ ਜਿੱਦਾਂ ਜਿਸ ਹਿਸਾਬ ਦੇ ਨਾਲ ਮੀਡੀਆ ਜਾਂ ਉਸ ਉਮਰ ਖਿਆਲੀ ਲੋਕ ਨੇ ਜਿਹੜੇ ਉਸ ਸਮੇਂ ਦੇ, ਉਹ ਉਦੋਂ ਕਿੱਥੇ ਸੀਗੇ ਜੀ? ਹੁਣ ਸਾਰੇ ਉਹਨਾਂ ਦੇ ਨਾਲ ਖੜੇ ਦਿਖਦੇ ਨੇ।
1: ਭਾਰੀ ਸਾਹਿਬ ਤੁਸੀਂ ਇਹ ਦੇਖੋ ਕਿ ਜਿਹੜੇ ਪ੍ਰੋਮੀਨੈਂਟ ਲੀਡਰ ਸੀਗੇ ਉਹਨਾਂ ਦਾ ਕੀ ਰੋਲ ਸੀ?
0: ਬਿਲਕੁਲ ਹੈ ਜੀ,
1: ਗੱਲ ਤਾਂ ਇਹ ਹੈਗਾ ਨਾ ਜੀ, ਸੱਤਾ ਨੇ ਹਮੇਸ਼ਾ ਫਰੂਟ ਇੰਜੋਏ ਕਰਨਾ ਹੈ, ਡੰਡੇ ਨਹੀਂ ਖਾਣੇ, ਡੰਡੇ ਆਮ ਲੋਕਾਂ ਨੇ ਖਾਣੇ ਆ।
0: ਦੇਖੋ ਮੈਂ ਗੱਲ ਕਰਦਾ ਸੀਗਾ ਅੱਜ ਵੀ ਸੱਜਣ ਨਾਲ ਆਪਣੇ, ਤੇ ਹੁਣ ਦੇਖੋ ਇੰਨਾ ਕੁਝ ਵਾਪਰ ਰਿਹਾ ਹੈ। ਚਲੋ ਮੁੱਖ ਮੰਤਰੀ ਸਾਹਿਬ ਤਾਂ ਹਕੂਮਤ ਦੇ ਵਿੱਚ ਨੇ, ਪੂਰੀ ਪਾਵਰ ਦੇ ਵਿੱਚ ਨੇ ਉਹ, ਜਿਵੇਂ ਕਿ ਆਪਾਂ ਗੱਲ ਸ਼ੁਰੂ ਹੀ ਕੀਤੀ ਹੈ ਕਿ ਉਹ ਪਾਸਾ ਵੱਟ ਗਏ ਇਹਨਾਂ ਚੀਜ਼ਾਂ ਤੋਂ, ਪਰ ਦੂਸਰੇ ਪਾਸੇ ਪੰਨੂ ਸਾਹਿਬ ਆਪਣੀ ਸਰਕਾਰ ਨੂੰ ਦੁੱਧ ਧੋਤਾ ਵੀ ਦੱਸਦੇ ਨੇ ਸਾਰਾ ਕੁਝ, ਜੋ ਉਹਦੇ ਵਿੱਚ ਗਵਰਨਰ ਸਾਹਿਬ ਦੇ ਨਾਲ ਮਿਲ ਕੇ ਜਾਂ ਸਾਰਾ ਕੁਝ ਹੋਇਆ ਜਾਂ ਰਿਹਾਈਆਂ ਕਰਾਈਆਂ ਜਾਂ ਕਿੱਦਾਂ ਵੀ ਹੋਇਆ, ਉਹ ਸਾਰੇ ਲੋਕ ਅਜੇ ਬਾਹਰ ਘੁੰਮ ਰਹੇ ਨੇ। ਇੰਨਾ ਕੁਝ ਕਰਨ ਦੇ ਬਾਵਜੂਦ ਵੀ ਇੰਨਾ ਜ਼ੋਰ ਲੱਗਿਆ ਉਸ ਸਮੇਂ ਦੇ ਵਿੱਚ ਉਹਨਾਂ ਨੂੰ ਸਜ਼ਾਵਾਂ ਦਿਵਾਉਣ ਦੇ ਲਈ, ਤੇ ਦੂਸਰੇ ਪਾਸੇ ਦੇਖਿਆ ਜਾਵੇ ਤਾਂ ਜਿਹੜੇ ਸੰਤ ਭਿੰਡਰਾਂ ਵਾਲਿਆਂ ਦੀ ਚਲੋ ਇਹਦੇ ਵਿੱਚ ਇਨਵੋਲਵ ਨਹੀਂ, ਮਤਲਬ ਕਿ ਉਹ ਤੋਂ ਬਾਅਦ ਹੀ ਸਾਰਾ ਕੁਝ ਵਾਪਰਨਾ ਸ਼ੁਰੂ ਹੁੰਦਾ ਹੈ। ਤੇ ਉਹਨਾਂ ਦੇ ਮਤਲਬ ਕਿ ਬੇਟੇ ਨੇ ਦੋ,
1: ਇੱਕ ਅਮਰੀਕਾ ਇੱਕ ਜਲੰਧਰ ਹੋਵੇ ਨਾ ਜੀ, ਤੇ ਬੜੇ
0: ਮਤਲਬ
1: ਕਿ
0: ਇੰਟਰਨੈਟ ਚ ਕੋਈ ਪ੍ਰੋਬਲਮ ਆ ਤੇ ਦੁਬਾਰਾ ਕੋਸ਼ਿਸ਼ ਕਰ ਲੈਂਦੇ ਆ। ਸੈਣੀ ਸਾਹਿਬ ਤੱਕ ਮੇਰਾ ਸਵਾਲ ਹੀ ਨੀ ਪਹੁੰਚਿਆ ਜੀ। ਤੇ ਗੱਲਬਾਤ ਕਰਦੇ ਆ ਆਪਾਂ ਪਰਮਿੰਦਰ ਜੀ ਦੇ ਨਾਲ ਵੀ, ਪਹਿਲਾਂ ਸੈਣੀ ਸਾਹਿਬ ਦੇ ਨਾਲ ਆਪਾਂ ਮਸਲਾ ਥੋੜਾ ਜਿਹਾ ਕਰ ਲਈਏ ਹੱਲ, ਤੇ ਉਸ ਤੋਂ ਬਾਅਦ ਪਰਮਿੰਦਰ ਜੀ ਵੀ ਆਪਣੇ ਨਾਲ ਫਗਵਾੜਿਓ ਜੁੜੇ ਹੋਏ ਨੇ, ਉਹਨਾਂ ਦੀ ਵੀ ਗੱਲ ਸੁਣਦੇ ਆਂ। ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ +358। ਚਲੋ ਮੈਂ ਪਰਮਿੰਦਰ ਜੀ ਦੀ ਗੱਲ ਸੁਣ ਲੈਂਦਾ ਤਦ ਤੱਕ, ਤੇ ਸੈਣੀ ਸਾਹਿਬ ਦੇ ਨਾਲ ਕੰਟੀਨਿਊ ਕਰ ਲੈਂਦੇ ਆਂ। ਸਤਿ ਸ੍ਰੀ ਅਕਾਲ ਜੀ ਪਰਮਿੰਦਰ ਜੀ, ਸਵਾਗਤ ਹੈ ਜੀ ਫਗਵਾੜੇ ਤੋਂ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ ਆਨੂ ਜੀ।
2: ਭਾਜੀ ਮਤਲਬ ਕਿਸੇ ਨੂੰ ਪੰਜਾਬ ਦੇ ਜਿਹੜੇ ਬਾਕੀ ਮੁੱਦੇ ਆ ਕਿਸੇ ਨੂੰ ਕੋਈ ਫਿਕਰ ਨਹੀਂ, ਸਿਰਫ ਸਤਲੁਜ
0: ਹੋਈ ਹੋਆ ਜੀ। ਬਿਲਕੁਲ
2: ਹਾਂਜੀ ਭਾਜੀ, ਸਾਡੇ ਜੀ ਇਸ ਟਾਈਮ ਗਰਾਊਂਡ ਦੇ ਵਿੱਚ ਲਾ ਕੇ ਬੈਠੇ ਨੇ, ਹਿੰਦੀ ਦੇ ਵਿੱਚ ਚੱਲਣ ਰਹੀ ਆ।
0: ਹਾਂਜੀ ਹੈਗੀ ਹਿੰਦੀ ਚ ਜੀ, ਉਹ ਬਹੁਤ ਘੱਟ ਪੰਜਾਬੀ ਹੈ ਵਿੱਚ।
2: ਹਾਂਜੀ ਹਾਂਜੀ ਹਾਂਜੀ ਅਸੀਂ ਚਲੋ ਗਏ ਸੀ ਤਾਂ ਉਹ ਸਾਡੇ ਸਪਲਾਈ ਚੱਲੀ ਮੋਟਰ ਵਾਲੀ
0: ਜੀ,
2: ਅਸੀਂ ਮੋਟਰਾਂ ਤੇ ਗੇੜਾ 9 ਵਜੇ ਚੱਲਦੀ ਹੈ, ਗੇੜਾ ਮਾਰਨ ਗਏ ਤੇ ਭਈਆ ਮਗਰ ਮੈਨੂੰ ਕਹਿੰਦਾ, ਕਹਿੰਦਾ ਭਾਜੀ ਇਹ ਸਾਡੀ ਹੈ, ਕਹਿੰਦਾ ਇਹ ਤਾਂ ਯੂਪੀ ਦਾ, ਕਹਿੰਦਾ ਕਹਿੰਦਾ ਇਹ ਹਿੰਦੀ ਚਲਾਈ ਹੋਆ। ਮੈਂ ਕਿਹਾ ਆਹੋ ਹਿੰਦੀ ਚ ਚੱਲਦੀ ਆ
0: ਜੀ,
2: ਬਸ ਸਾਰਿਆਂ ਨੂੰ ਦਿਖਾ ਲੈਣੇ। 24 ਤਰੀਕ ਨੂੰ ਮੰਨ ਲਓ ਜਿਹੜੀਆਂ ਟ੍ਰੇਡ ਡੀਲ ਸਾਈਨ ਹੋਣੀਆਂ ਅਮਰੀਕਾ ਦੇ ਨਾਲ, ਲੋਕਾਂ ਦਾ ਕਚੂੰਬਰ ਨਿਕਲਣਾ ਭਾਜੀ, ਕੋਈ ਕਿਸੇ ਨੂੰ ਕੋਈ ਫਿਕਰ ਨਹੀਂ। ਬਸ ਮੰਨ ਲਓ ਜਿੰਨਾ ਇਹ ਮੰਨ ਲਓ 7 ਵਜੇ ਫਿਲਮ ਹੈ, ਸਾਰਾ ਪੰਜਾਬ ਖੇਡੇ ਪਾਇਆ ਹੈ ਜੀ।
0: ਜੀ ਬਿਲਕੁਲ ਹੈ ਜੀ, ਬਿਲਕੁਲ ਹੈ
2: ਭਾਜੀ। ਹਰੇਕ ਭਾਜੀ ਕੀ ਖਾਲੜਾ ਸਾਹਿਬ ਤਾਂ ਹੁਣੇ ਪਤਾ ਲੱਗਾ, ਪਹਿਲਾਂ ਪਤਾ ਨੀ, ਹਰੇਕ ਬੰਦੇ ਨੂੰ ਪਤਾ ਸੀ
0: ਬਿਲਕੁਲ ਹੈ ਜੀ।
2: ਹਾਂ ਨਾ, ਜੇ ਮਤਲਬ ਹੁਣ ਲੋਕਾਂ ਨੇ ਭੇਡ ਚਾਲ ਪਾ ਲਈ, ਹੁਣ ਜੇ ਕਹਿੰਦੇ ਨਹੀਂ ਅਗੇ ਪਹਿਲਾਂ, ਉਹ ਮੈਂ ਕਿਹਾ ਜੇ ਲੋਕਾਂ ਨੂੰ ਇੰਨੀ ਹਮਦਰਦੀ ਹੁੰਦੀ ਤਾਂ ਬੀਬੀ ਖਾਲੜਾ ਨੂੰ ਕਦੇ ਹਰਾਉਂਦੇ ਜੀ?
0: ਜੀ ਬਿਲਕੁਲ ਹੈ,
2: ਤੇ ਜਿਤਾ ਦਿੰਦੇ
0: ਜੀ।
2: ਹਾਂ ਨਾ ਭਾਜੀ, ਜਿਤਾ ਦਿੰਦੇ। ਤੇ ਦੂਜੀ ਗੱਲ ਭਾਜੀ ਇਹ ਆ ਜੀ, ਇਹ ਜਿਹੜਾ ਟਾਈਮ ਆ ਜੀ, ਇਹਨਾਂ ਘਾਣ ਬਹੁਤ ਕੀਤਾ ਜੀ
0: ਜੀ
2: ਆਪਣੇ ਰਿਹਾਣਾ ਜੱਟਾਂ ਤੋਂ ਭਾਜੀ, ਪਰਲੇ ਪਾਸੇ ਨੂੰ ਕੋਈ 15 ਜਾਂ 20 ਕਿਲੋਮੀਟਰ 15 ਕਿਲੋਮੀਟਰ ਦੇ ਪਿੰਡ ਹੋ ਗਏ ਜੀ।
0: ਮੈਨੂੰ ਆਪ ਚੇਤੇ ਆ ਜੀ, ਆਪਣੇ ਮੈਂ ਸੁਰਤ ਸੰਭਾਲ ਲਈ ਸੀ ਉਦੋਂ ਸਮੇਂ ਦੇ ਵਿੱਚ, ਮੈਨੂੰ ਚੇਤੇ ਆ ਕਿ 90-92 ਦਾ ਹੀ ਸਮਾਂ ਹੋਣਾ, ਉਦੋਂ ਨਾ ਆਪਣੇ ਨਹਿਰ ਵਾਲੇ ਪੁਲ ਦੇ ਉੱਤੇ ਜਿਹੜੀ ਆਪਣੀ ਦੁਆਬ ਨਹਿਰ ਆਉਂਦੀ ਹੈ ਮੇਟੀਆਣਾ ਸਾਰਾ, ਹਨਾ, ਪਹਿਲਾਂ ਤਾਂ ਇਹ ਜਿਹੜੇ ਜਿੰਨੇ ਪਿੰਡ ਸੀਗੇ ਇੱਧਰ ਨੂੰ ਸ਼ਾਮ ਨੂੰ 6 ਵਜੇ ਤੋਂ ਬਾਅਦ ਕੋਈ ਮਤਲਬ ਕਿ ਸੜਕ ਤੇ ਨਹੀਂ ਚੜਦਾ ਸੀ ਜੀ, ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਹੁੰਦੇ ਸੀ। ਤੇ ਦੂਸਰਾ ਇੱਥੇ ਨਾ ਇੱਕ ਆਰਮੀ ਦਾ ਟਰੱਕ ਸੀਗਾ ਜਾਂਦਾ, ਤੇ ਅਸੀਂ ਛੋਟੇ ਹੀ ਸੀਗੇ ਉਦੋਂ, ਚਲੋ ਸੂਝ ਬੂਝ ਆ ਗਈ ਸੀ, ਤਾਂ ਉੱਥੇ ਹਰ ਵੇਲੇ ਤੁਹਾਨੂੰ ਚੇਤਾ ਹੋਣਾ ਉਹਨਾਂ ਸਮਿਆਂ ਦੇ ਵਿੱਚ, ਚਾਹੇ ਕਸਬਾ ਹੈ ਚਾਹੇ ਕੋਈ ਸ਼ਹਿਰ ਆ, ਉੱਥੇ ਹਰ ਜਿਹੜਾ ਉਹਨਾਂ ਦਾ ਇੰਟਰਸਟ ਹੁੰਦੀ ਸੀ ਜਾਂ ਬਾਹਰ ਨਿਕਲਣ ਦਾ ਰਸਤਾ ਹੁੰਦਾ ਸੀ, ਤਾਂ ਉੱਥੇ ਨਾਕਾ ਲੱਗਾ ਹੁੰਦਾ ਸੀ ਬਕਾਇਦਾ ਜੀ। ਤੇ ਉਹ ਜਦੋਂ ਕੋਈ ਵੀ ਬੰਦਾ 8 ਵਜੇ ਤੋਂ ਬਾਅਦ ਜਾਂ 9 ਵਜੇ ਤੋਂ ਬਾਅਦ ਕੋਈ ਵੀ ਐਂਟਰ ਕਰਦਾ ਸੀ ਤਾਂ ਉਹਦੀ ਬਕਾਇਦਾ ਲਿਖਤ ਪੜ੍ਹਤ ਹੁੰਦੀ ਸੀ ਵੀ ਕਿੱਥੋਂ ਆਏ ਹੋ, ਕਿੱਥੇ ਚੱਲੇ ਹੋ, ਮੈਨੂੰ ਉਹ ਸਾਰਾ ਚੇਤੇ ਆ ਜੀ। ਤੇ ਉਹ ਉਸ ਸਮਿਆਂ ਦੇ ਵਿੱਚ ਉੱਥੇ ਹੈ ਨਾ, ਇੱਦਾਂ ਮਤਲਬ ਕਿ ਨਾਕੇ ਦੇ ਉੱਤੇ ਖੁਰਦਪੁਰ ਵਾਲਾ ਪੁਲ ਦੀ ਮੈਂ ਗੱਲ ਕਰਦਾ, ਆਦਮਪੁਰ ਤੇ ਖੁਰਦਪੁਰ ਦਾ ਉੱਥੇ ਨਹਿਰ ਵਾਲਾ ਪੁਲ ਹੈ, ਤੇ ਉੱਥੇ ਇੱਦਾਂ ਹੀ ਮਤਲਬ ਕਿ ਗੱਡੀ ਆਰਮੀ ਦੀ ਆਈ ਹੈ ਤੇ ਉਹਦੇ ਵਿੱਚੋਂ ਫਾਇਰਿੰਗ ਹੋ ਗਈ ਜੀ। ਉੱਥੋਂ ਪੁਲਿਸ ਵਾਲੇ ਤੇ ਪਿੰਡ ਦੇ ਮੁੰਡੇ 2-4 ਨਾਲ ਖੜੇ ਸੀ, ਉਹ ਸੱਜਣ ਮਿੱਤਰੇ ਸੀ ਸਾਡੇ ਵੱਡੇ ਬ੍ਰਦਰ ਦੇ, ਤਾਂ ਉਹਨਾਂ ਦੇ ਨਾਲ ਉਹਦੇ ਇੱਕ ਲੱਤ ਦੇ ਵਿੱਚ ਆ ਕੇ ਪੱਟ ਦੇ ਵਿੱਚ ਆ ਕੇ ਗੋਲੀ ਲੱਗੀ ਸੀ ਜੀ ਉਹਦੇ ਵਿੱਚ।
2: ਭਾਜੀ ਚਲੋ ਤੁਹਾਨੂੰ ਮੈਂ ਦੱਸਦਾ, ਸਾਡੀ ਭੂਆ ਸੀ ਜੀ ਆਪਣੇ ਜੇਠਪੁਰ ਕੋਟੜੀ ਹੈ ਜੀ, ਲੁਟੇਰੇ ਦੇ ਨਾਲ ਡਮੇਲੀ ਹੁਣ।
0: ਹਾਂਜੀ ਹਾਂਜੀ, ਕਾਫੀ ਖੇਡਣ ਜਾਂਦੇ ਰਹੇ ਜੀ ਡਮੇਲੀ। ਹਾਂਜੀ ਬਿਲਕੁਲ
2: ਹਾਂਜੀ ਹਾਂਜੀ ਭਾਜੀ, ਉਹ ਸਾਡੇ ਭੂਆ ਦਾ ਮੁੰਡਾ, ਚਲੋ ਉਹਦਾ ਸਾਨੂੰ 5-6 ਸਾਲ ਬੜਾ, ਮੇਰਾ ਵੀ 82 ਦਾ ਜਨਮ ਹੈ ਜੀ,
0: ਤੁਹਾਡੇ
2: ਆਸ ਪਾਸ ਦਾ ਜੀ
0: ਜੀ।
2: ਉਹ ਸਾਨੂੰ 6 ਸਾਲ ਬੜਾ ਸੀ ਜੀ, ਉਹਦੇ ਸਾਨੂੰ ਡਰਦਿਆਂ ਨੂੰ ਉਸਲੇ, ਉਹਦੇ ਸਾਡੇ ਭੂਆ ਫੁੱਫੜ ਨੇ ਡਰਦਿਆਂ ਨੇ ਅਸੀਂ ਵਾਲ ਕਟਵਾਏ ਜੀ ਉਸਲੇ, ਉਹਨੇ ਕਹਿ ਕੇ
0: ਜੀ ਬਿਲਕੁਲ।
2: ਉਹ ਸਾਨੂੰ 5-6 ਸਾਲ ਬੜਾ ਭਾਜੀ, ਉਹਦੇ ਨਾਲ ਜਿਹੜਾ ਮੁੰਡਾ ਸੀ ਪੜ੍ਹਦਾ ਉਹ ਨੀ, ਉਹ ਚੱਕਿਆ, ਉਹ ਜਿਹੜੇ ਹੋਰ ਮੁੰਡੇ ਸੀ ਉਸ ਟਾਈਮ ਜਿਹੜੀਆਂ ਨੇ ਲੁੱਟਾਂ ਖੋਹਾਂ ਕੀਤੀਆਂ, ਉਹਦੀ ਕੋਠੀ ਪਾਈ ਸੀ ਉਹ ਮੁੰਡਾ ਇੱਕ ਜੀ, ਬਾਅਦ ਚ ਇਹਦੇ ਚੱਕਰ ਮਾਰਿਆ ਗਿਆ। ਉਹ ਭਾਜੀ ਉਹ ਆਣ ਕੇ ਸ਼ਰਿਆ ਉਹਨਾਂ ਦੇ ਕਹਿੰਦਾ ਹੁੰਦਾ, ਕਹਿੰਦਾ ਆਹ ਕੋਠੀ ਅਸੀਂ ਫਲੰਟ ਲੁੱਟ ਕੇ ਪਾਈ ਸੀ, ਇਹਦੇ ਵਿੱਚ ਮੇਰਾ ਆਪਦਾ।
0: ਨਾਲੇ ਪਰਮਿੰਦਰ ਜੀ ਉਸ ਸਮੇਂ ਦੇ ਵਿੱਚ ਸ਼ਰੀਕੇ ਬਾਜ਼ੀਆਂ ਬਹੁਤ ਨਿਕਲੀਆਂ, ਮਤਲਬ ਕਿ ਕਾਲਜਾਂ ਦੇ ਵਿੱਚ ਵੀ ਕੋਈ ਲੜਾਈ ਝਗੜਾ ਹੋ ਜਾਂਦਾ ਸੀ ਨਾ, ਤਾਂ ਸੇਮ ਪਿੰਡ ਦੇ ਵਿੱਚ ਕੋਈ ਨਾ ਕੋਈ ਹੋਰ ਵੀ ਨਾਮ ਦਾ ਸੇਮ ਨਾਮ ਦਾ ਬੰਦਾ ਹੁੰਦਾ ਸੀ, ਤਾਂ ਘਰ ਕੋਈ ਹੋਰ ਹੁੰਦਾ ਸੀਗਾ ਕਰ ਕੋਈ ਹੋਰ ਮਤਲਬ ਕਿ ਕਰਕੇ ਆਉਂਦਾ ਸੀਗਾ ਤੇ ਨਾਮ ਉਹਦਾ ਦੱਸ ਦਿੰਦਾ ਸੀ ਕਿ ਭਾਈ ਇੱਥੇ ਸਾਡਾ ਆਹ ਪਿੰਡ ਆ, ਆਹ ਮਤਲਬ ਕਿ ਅੱਡਾ ਸਾਡਾ ਉੱਥੇ ਜਿੱਥੇ ਅਸੀਂ ਉੱਠਦੇ ਪੈਂਦੇ ਆ, ਜਿਹਨੂੰ ਮਰਜ਼ੀ ਆ ਕੇ ਪੁੱਛ ਲਿਓ। ਤੇ ਪੁਲਿਸ ਵਾਲੇ ਸਵੇਰੇ ਆ ਕੇ, ਟੈਂਪੂ ਹੁੰਦਾ ਸੀ ਭੂੰਡ, ਉਹ ਪੀਲਾ ਜਿਹੜਾ ਜੀ ਅੱਜ ਵੀ ਚੱਲਦੇ ਆ, ਤਾਂ ਪੁਲਿਸ ਉਦੋਂ ਉਸ ਸਮੇਂ ਦੇ ਵਿੱਚ ਉਹਦੇ ਉੱਤੇ ਆਉਂਦੀ ਹੁੰਦੀ ਸੀ, ਤਾਂ ਸਵੇਰ ਨੂੰ 4 ਵਜੇ ਚੱਕ ਕੇ ਬੰਦਾ ਲੈ ਜਾਂਦੀ ਸੀ ਜੀ।
2: ਸਾਡੇ ਪਿੰਡ ਪਰਾਲੀ ਆ ਗਈ, ਇਹ ਰਿਹਾਣਾ ਜੱਟਾਂ ਦੇ ਕੋਲ ਪਿੰਡ ਨੇ ਵੀ ਜ਼ਮੀਨ ਉੱਥੇ ਖਰੀਦੀ ਵਾ ਗਈ।
0: ਹਾਂਜੀ ਹਾਂਜੀ ਹਾਂਜੀ
2: ਉਹ ਅਸੀਂ ਅਸੀਂ ਉਹਨਾਂ ਦੇ ਫਸਲ ਵੱਢਦੇ ਹਾਂ ਜੀ
0: ਜੀ
2: ਆਪਾਂ ਕੋਲ ਕੰਬਾਈਨ ਵੀ ਆ, ਉਹ ਵੱਢਦੇ ਭਾਜੀ। ਅਸੀਂ ਉੱਥੇ ਗਏ, ਮੰਨ ਲਓ ਸਾਡੇ ਪਿੰਡ ਦੇ 2 ਕਿਲੋਮੀਟਰ ਦੂਰ ਆ ਉਹ ਪਿੰਡ ਸੀ ਨੰਗਲ ਮੱਝਾ, ਉੱਥੇ ਉੱਥੇ ਦੇ ਉਹ ਬੰਦੇ ਸੀ, ਉਹਨੇ ਉੱਥੇ ਜਾ ਕੇ ਜ਼ਮੀਨ ਲਈ, ਉਹ ਸਾਡੀ ਉਹ ਕੁੜੀ ਉੱਥੇ ਪਿੰਡ ਦੀ ਕੁੜੀ ਗਿਆ ਜੀ ਅਸੀਂ ਉੱਥੇ।
0: ਬਿਲਕੁਲ ਜੀ ਬਿਲਕੁਲ, ਇਹ ਨਾ ਪਿੰਡਾਂ ਚ ਕਾਫੀ ਰੋਲਾ ਰਿਹਾ ਜੀ ਉਹਨਾਂ ਸਮੇਂ ਚ। ਬਿਲਕੁਲ
2: ਰਿਹਾਣਾ ਜੱਟਾਂ ਦੇ ਲੱਗ ਗਈ।
0: ਹਾਂਜੀ
2: ਅਸੀਂ ਭਾਜੀ ਐਤਕੀ ਉਹਨੇ ਹੁਣ ਜਦੋਂ ਜਿੱਦਾਂ ਜ਼ਮੀਨ ਪਾਈ ਅਸੀਂ ਉੱਥੇ ਫਸਲ ਵੱਢਣ ਗਏ, ਐਤਕੀ ਝੋਨਾ ਵੱਢਣ ਗਏ ਹੋ ਜੀ।
0: ਜੀ
2: ਜਦੋਂ ਝੋਨਾ ਵੱਢਣ ਗਏ ਭਾਜੀ ਵੀ ਜਿੱਦਾਂ ਗੱਲ ਚੱਲ ਪਈ, ਉਹ ਬੰਦਾ ਇੱਕ ਆਇਆ, ਉਹ ਕਹਿੰਦਾ ਯਾਰ ਅਸੀਂ ਸੁੱਚ ਕੱਟ ਦਿਓ ਨਾ
0: ਜੀ।
2: ਤਾਂ ਅਸੀਂ ਕਿਹਾ ਚਲੋ, ਉਹ ਜਿਹੜੇ ਬੰਦੇ ਪਾਈ ਦੇ ਉਹਨੇ ਉਹ ਦੱਸਿਆ, ਕਹਿੰਦਾ ਯਾਰ ਇਹ ਭਾਜੀ ਆਪਣੇ ਪਿੰਡ ਦੇ ਬੰਦੇ, ਇਹ ਤੁਹਾਡੇ ਜਿਹੜਾ ਪਿੰਡ ਦੇ ਕੁੜੀ ਇੱਥੇ ਗਈ ਸੀ, ਜਿਹੜਾ ਬੰਦਾ ਸੀ ਇਹਦੇ ਭਰਾ ਨੂੰ ਕੁੜੀ ਉਹ ਤੁਹਾਡੇ ਪਿੰਡ ਦੀ ਗਈ, ਇਹ ਨੰਗਲ ਦੇ ਬੰਦੇ ਆ
0: ਜੀ
2: ਬਈ ਅਗੇ ਇੱਥੇ। ਉਸ ਬੰਦੇ ਨੂੰ ਉਸ ਟਾਈਮ ਜੀ ਉਹ ਆਪਣੇ ਖੜਕੂਵਾ ਦੇ ਵਿੱਚ ਉਹ ਵੀ ਸਿਖਾਈ ਦੇ ਨਾਲ ਉਹ ਮਤਲਬ ਉਹ ਉਹਦੇ ਨੂੰ ਮਾਰਤਾ ਜੀ।
0: ਜੀ ਬਿਲਕੁਲ ਜੀ ਜੀ।
2: ਤਾਂ ਭਾਜੀ ਜਿੱਥੇ ਹੁਣ ਜਿੱਥੇ ਅਸੀਂ ਵੱਢ ਕੇ ਆਏ ਹਾਂ ਤੁਸੀਂ ਯਕੀਨ ਨਹੀਂ ਮੰਨਣਾ ਜੀ, 25 ਕਹਿੰਦੇ ਸੀ ਉਹ ਬੰਦਾ ਸੀਗਾ ਐਸੀ ਜੀ, ਆਹ ਧਰਮੀ ਬੰਦਾ ਸੀ
0: ਜੀ।
2: ਉਹ ਜਿੱਦਾਂ ਮੈਂ ਉਹਦੇ ਜੀ ਮਾਰ ਭਾਜੀ ਬਹੁਤ ਵਧੀਆ ਮਕਾਨ ਪਏ ਹੋ ਤੁਸੀਂ, ਮਤਲਬ ਵੀ ਪਿੱਛੇ ਕਮਰੇ ਜਾਣੀ ਕਮਰੇ 3-4 ਦਾ ਕਮਰੇ, ਮੂਹਰੇ 8 ਖਾਨ ਦਾ ਬਰਾਂਡਾ ਜੀ।
0: ਜੀ ਬਿਲਕੁਲ ਜੀ।
2: ਲੰਬਾ ਇਦਾਂ ਪਿਆ ਰਸੋਈ ਦੇ ਸਾਰੀ ਉੱਤੇ ਚਵਾਰੇ ਪਏ, ਉਹ ਮੈਂ ਕਿਹਾ ਮਕਾਨ ਆ ਜਿਹੜਾ ਬਹੁਤ ਵਧੀਆ ਪੁਰਾਣੇ ਇਦਾਂ। ਉਹਨੂੰ ਫਿਰ ਮੈਨੂੰ ਦੱਸਿਆ, ਮੈਨੂੰ ਕਹਿੰਦਾ ਯਾਰ ਇਹ ਤੁਹਾਡੇ ਪਿੰਡ ਦਾ ਜਿਹੜਾ ਜਵਾਈ ਸੀ ਉਹ ਜਿਹੜਾ ਇੱਥੇ ਮਾਰਿਆ ਸੀ ਜੀ, ਇਹ ਮੀਟੀਆਂ ਨਹਿਰ ਦੇ ਇੱਥੇ ਨਹਿਰ ਦੇ ਉੱਤੇ, ਉਹ ਇਹ ਕਹਿੰਦਾ ਬੰਦਾ ਆ ਧਰਮੀ ਜੀ, ਉਹਦੇ 2 ਲੜਕੀਆਂ ਸੀ ਜੀ।
0: ਜੀ ਬਿਲਕੁਲ
2: ਉਹ ਕਹਿੰਦਾ ਉਹ ਇੱਥੇ ਕਹਿੰਦਾ ਬੰਦੇ ਬੰਦੇ ਆਉਣ ਲੱਗ ਪਏ ਭਾਜੀ, ਉਹ ਵਿਚਾਰੇ ਬੰਦੇ ਨੇ ਡਰਦੇ ਨੇ 25 ਕਿੱਲੇ ਬੀਜ ਕੇ ਕਹਿੰਦਾ ਚਲ ਗਿਆ ਜੀ। ਇਹ ਕੁਛ
0: ਹੋਇਆ ਜੀ ਬਿਲਕੁਲ, ਚਰੀਕੇ ਬਾਜ਼ੀਆਂ ਬਥੇਰੀਆਂ ਨਿਕਲ ਗਈਆਂ
2: ਭਾਜੀ, ਲੋਕਾਂ ਦਾ ਯਾਰਾ ਬਹੁਤ ਹੋਇਆ ਜੀ।
0: ਜੀ ਬਿਲਕੁਲ ਜੀ ਬਿਲਕੁਲ ਜੀ।
2: ਮਾਫ਼ ਕਰਨਾ ਜੀ ਹੁਣ ਗੱਲ ਕਰੀ, ਜੋ ਸਾਡੇ ਲੋਕ ਭਾਜੀ ਜਾਂ ਤਾਂ ਸਾਡੇ ਲੋਕ ਲਾਈ ਲਾ ਕੇ ਜ਼ਿਆਦਾ, ਜਾਂ ਸਾਡੇ ਲੋਕ ਬੇਕੂਬ ਸਿਰੇ ਦੇ ਆ ਜੀ।
0: ਬਿਲਕੁਲ ਬਿਲਕੁਲ ਹੈ ਜੀ ਬਿਲਕੁਲ ਹੈ।
2: ਇਹਨੀ ਅੱਗੇ ਉਹ ਇੰਨਾ ਘਾਣ ਕਰਾ ਰਿਹਾ ਜੀ, ਹੁਣ ਇਹ ਨੀ ਮੁੜ ਕੇ ਦੁਬਾਰਾ ਫੇਰ ਨੀ ਪੁੜੇ ਕਟਾਉਣੇ ਆ, ਹੋਰ ਕੁਛ ਨੀ ਹੋਣਾ।
0: ਬਿਲਕੁਲ ਦਰੁਸਤ ਹੈ ਜੀ ਬਿਲਕੁਲ।
2: ਜੋ ਜੋ ਜੋ ਭਾਜੀ ਫਿਲਮ ਦੇ ਵਜੇ ਇਹਨੀ ਮਤਲਬ ਇਹੀ ਕੰਮ ਹੋਣਾ ਜੀ, ਹੁਣ ਦਿਖਾ ਕੇ ਜਿਹੜੇ ਨਿਆਣੇ ਨਿਆਣੇ ਨੂੰ ਹੋਰ ਕੀ ਗੱਲ ਕਿਹੜੇ ਪਾਸੇ ਲਾਉਣਾ ਜੀ।
0: ਲਾਉਣਾ ਜੀ ਬਿਲਕੁਲ, ਵਿਹਲੇ ਆ ਨਾ, ਐਨਰਜੀ ਪਈ ਹੈ ਬਥੇਰੀ ਜੀ। ਬਿਲਕੁਲ
2: ਵਿਹਲੜ ਵਗ ਗਿਆ ਜੀ ਅਸਲਾ, ਜਿੰਨਾ ਅਸਲਾ ਪੰਜਾਬ ਦੇ ਅੱਗੇ ਤਾਂ ਭਾਜੀ ਉਸਨੇ ਹੈ ਹੀ ਜੇ ਭਾਜੀ ਸਿਵਲ ਵਾਰ ਹੈ ਨਾ ਲੱਗ, ਮਤਲਬ ਸਿਵਲ ਵਾਰ ਵਾਲਾ ਕੰਮ ਹੈ ਜੀ ਹੁਣ।
0: ਜੀ ਬਿਲਕੁਲ ਹੈ ਜੀ ਬਿਲਕੁਲ ਹੈ।
2: ਇੱਕ ਵਾਰੀ ਇਹ ਛਿੜ ਪਿਆ ਦਾ ਇਹ ਮਤਲਬ
0: ਸਾਂਭਣਾ
2: ਅਸਲਾ, ਨਜਾਇਜ਼ ਅਸਲਾ ਹੈ ਬਹੁਤ ਭਾਜੀ, ਉਹ ਮਤਲਬ ਇਹਨੀ ਦੁਬਾਰਾ ਫੇਰ ਕਹਾਣ ਕਰਾਉਣਾ ਜੀ।
0: ਬਿਲਕੁਲ ਹੈ ਜੀ, ਥੈਂਕ ਯੂ ਪਰਮਿੰਦਰ ਜੀ, ਸ਼ੁਕਰੀਆ। ਲੋ ਦੋਸਤੋ, ਇਹ ਸੀ ਜੀ ਫਗਵਾੜੇ ਤੋਂ ਪਰਮਿੰਦਰ ਜੀ ਬਾਕਮਲ। ਅੱਗੇ ਆਪਾਂ ਸੈਣੀ ਸਾਹਿਬ ਦੇ ਨਾਲ ਗੱਲ ਪੂਰੀ ਕਰਕੇ ਮੁਕੱਦਰ ਜੀ ਹੋਲਡ ਰੱਖਣਾ ਜੀ। ਹਾਂਜੀ ਸੈਣੀ ਸਾਹਿਬ, ਵਿੱਚ ਕੱਟ ਹੋ ਗਿਆ ਜੀ ਆਨੂੰ ਜੀ।
1: ਪਰ ਸਾਹਿਬ ਮੈਂ ਤਾਂ ਬੇਨਤੀ ਕਰ ਰਿਹਾ ਸੀਗਾ
0: ਜੀ
1: ਕਿ ਗਵਰਨਰ ਦਾ ਆਫਿਸ ਕਹਿੰਦਾ ਹੈਗਾ ਆ ਕਿ ਸਾਡੇ ਕੋਲ ਫਾਈਲ ਹੀ ਨੀ ਹੈਗੀ ਜੀ ਉਹ
0: ਜੀ।
1: ਜੇ ਕੋਰਟ ਦੇ ਉੱਤੋਂ ਵੀ ਬੇਲ ਲਈ ਹੈਗੀ ਆ ਜੀ, ਜਿਹੜੇ ਇਹ ਬੰਦੇ ਹੈਗੇ ਸੀਗੇ ਜੀ ਖਾਲੜਾ ਸਾਹਿਬ ਦੇ ਜਿਹੜੇ ਆ ਕਾਤਲ ਜਿਹਨਾਂ ਨੂੰ ਸਜ਼ਾ ਹੋਈ ਸੀ, ਤੁਸੀਂ ਹੈਰਾਨ ਹੋ ਜਾਓਗੇ ਜੇ ਇਹਦੀ ਡੈਪਥ ਤੱਕ ਇਨਕੁਆਇਰੀ ਹੋਵੇ ਤੇ ਇਹ ਸਾਰਾ ਕੁਛ ਕੋਰਟ ਨੂੰ ਵੀ ਗੁੰਮਰਾਹ ਕੀਤਾ ਗਿਆ ਹੋਊਗਾ, ਉੱਥੇ ਕੋਰਟ ਨੂੰ ਵੀ ਸੱਚ ਨਹੀਂ ਦੱਸਿਆ ਹੋਊਗਾ
0: ਜੀ।
1: ਇਹ ਸਭ ਮੈਨੂਪੁਲੇਸ਼ਨ ਕਰਕੇ ਰਿਕਾਰਡ ਦੀ, ਤੇ ਉਹ ਕੋਰਟ ਦਾ ਇੱਕ ਆਰਡਰ ਜਿਹੜਾ ਹੈਗਾ ਆ, ਹੁਣ ਉਹਦੀ ਵੀ ਸਚਾਈ ਪਤਾ ਨੀ ਕੀ ਹੈ ਕੀ ਨਹੀਂ ਹੈ ਜੀ ਆਰਡਰ।
0: ਨਾਲੇ ਦੇਖੋ ਉਸ ਸਮੇਂ ਦੇ ਵਿੱਚ ਜਿਹੜੇ ਆਪਣੇ, ਮੈਨੂੰ ਨਾਂ ਵਿਸਰ ਗਿਆ, ਆਪਣੇ ਜਿਹੜੇ ਉਸ ਸਮੇਂ ਦੇ ਸੀਗੇ DIG ਸੀਗੇ ਜਾਂ ਕੁਝ ਵੀ ਸੀਗੇ ਉਸ ਸਮੇਂ ਦੇ ਅਹੁਦੇ ਦੇ ਉੱਤੇ ਜੋ ਸਨ, ਜਿਨ੍ਹਾਂ ਦੇ ਥੱਲੇ ਸਾਰਾ ਕੁਝ ਹੋਇਆ, ਉਹ ਤਾਂ ਆਪਣੀ 2 ਮਹੀਨਿਆਂ ਬਾਅਦ ਰਿਟਾਇਰਮੈਂਟ ਲੈ ਜਾਂਦਾ ਜੀ, ਤੇ ਉਹਨੇ ਹੀ ਫਿਰ ਉਹ ਜਿਹੜਾ ਸੀਗਾ ਬੰਦਾ ਜਿਹਦੇ ਤੋਂ ਸਾਰੇ ਕੰਮ ਕਰਵਾਏ ਨੇ, ਉਹ ਉਹਨੂੰ ਮਤਲਬ ਕਿ ਦਿਖਾ ਦਿੰਦੇ ਨੇ ਕਿ ਭਾਈ ਉਹ ਸੁਸਾਈਡ ਕਰ ਜਾਂਦਾ ਹੈ, ਪਰ ਉਹ ਵੀ ਕਿਤੇ ਨਾ ਕਿਤੇ ਵੱਡਾ ਆਫਿਸਰ ਜਿਹਦੇ ਛਹਿ ਦੇ ਥੱਲੇ ਜਾਂ ਜਿਹਨਾਂ ਦੇ ਕਾਰਨਾਮਿਆਂ ਦੇ ਥੱਲੇ ਹੋਇਆ, ਬਲੀ ਦੇ ਬੱਕਰੇ ਵੀ ਤਾਂ ਇਹੀ ਬਣੇ ਨੇ ਨਾ ਥੱਲੇ ਜਿਹੜੇ ਸੀਗੇ, ਉਹ ਤਾਂ ਫਿਰ ਉਦਾਂ ਹੀ ਘੁੰਮਦੇ ਨੇ ਜੀ, ਅੱਜ ਵੀ ਘੁੰਮ ਰਹੇ ਨੇ।
1: ਹਾਂਜੀ ਅਜੀਤ ਸਿੰਘ ਸੰਧੂ ਦੀ ਗੱਲ ਕਰ ਰਹੇ ਤੁਸੀਂ?
0: ਹਾਂਜੀ ਹਾਂਜੀ
1: ਤੇ ਉਹ ਤਾਂ ਜਿਹੜਾ ਹੈਗਾ ਚਲੋ ਸੁਸਾਈਡ ਕਰ ਗਿਆ ਜੀ, ਉਹ ਤਾਂ ਜਿਹੜਾ ਆ ਵੀ ਇਹ DIG ਤਿਵਾੜੀ ਨੇ ਉਹਦੀ ਜਿਹੜੀ ਆ ਗ੍ਰਿਲਿੰਗ ਕੀਤੀ ਸੀਗੀ, ਤੇ ਉਸ ਤੋਂ ਬਾਅਦ ਹੀ ਸੋਚਦਾ ਸੀ। RS ਬੈਂਸ ਹੋਣਾ ਨੇ ਇਹੀ ਦੱਸਿਆ
0: ਜੀ
1: ਕਿ ਉਹ ਕਹਿੰਦੇ ਵੀ ਮਤਲਬ ਮੈਨੂੰ ਲੱਗਦਾ ਹੀ ਸੀ ਵੀ ਉਹ ਇੰਨਾ ਕੁ ਡਰਿਆ ਆ ਹੈਗਾ ਆ ਵੀ ਇਹੋ ਜਿਹਾ ਕੰਮ ਕਰ ਲੇਗਾ।
0: ਜੀ
1: ਸੋ ਬਾਕੀ ਜਿਹੜੇ ਹੈਗੇ ਆ ਇਹ ਕਿਸ ਤਰੀਕੇ ਨਾਲ ਸਰਕਾਰਾਂ ਦੀ ਨਲਾਇਕੀ ਦੇ ਕਰਕੇ ਜਿਹੜਾ ਹੈਗਾ ਫ੍ਰੀ ਆਫ ਸਕਾਟ ਘੁੰਮਦੇ ਹੈਗੇ, ਇਹਦੇ ਬਾਰੇ ਤਾਂ ਵਿਚੋਰ ਜ਼ਰੂਰ ਸੋਚਣਾ ਚਾਹੀਦਾ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਇੱਕ ਛੋਟੀ ਜਿਹੀ ਬੇਨਤੀ ਕਰਦੇ ਆ ਹੋਰ ਜੀ, ਫਿਰ ਮੁਕੱਦਰ ਜੀ ਨੂੰ ਲੈ ਲਓ ਤੁਸੀਂ ਸਰ। ਉਹਦੇ ਵਿੱਚ ਜਿਹੜਾ ਆ ਜਿਹੜਾ ਦੇਖੋ ਲੈਂਡ ਪੂਲਿੰਗ ਨੂੰ ਇਨਕਰੇਜ ਕਰਨ ਵਾਸਤੇ ਕੀ ਲੱਗੇ ਆ ਕਰਨ ਜੀ,
0: ਇੱਕ ਪਾਸੇ ਜੀ
1: ਹਾਂਜੀ ਇੱਕ ਪਾਸੇ ਕਹਿੰਦੇ ਪਾਣੀ ਸਾਡੇ ਜਿਹੜੇ ਹੈਗੇ ਆ ਧਰਤੀ ਚ ਡੂੰ ਕੇ ਚੱਲ ਗਏ ਜੀ, 15 ਸਾਲ ਦਾ ਹੀ ਪਾਣੀ ਰਹਿ ਗਿਆ ਆ ਜੀ
0: ਥੱਲੇ, ਉਹ
1: ਨਹਿਰਾਂ ਦਾ ਜੇ ਟੇਲਾਂ ਤੱਕ ਪਹੁੰਚਾ ਤਾ ਹੈਗਾ ਤੇ ਫਿਰ ਨਵੇਂ ਕਨੈਕਸ਼ਨਾਂ ਦੀ ਕੀ ਲੋੜ ਆ, ਉੱਥੇ ਜਿਹੜਾ ਹੈਗਾ ਖਾਲ ਪਹੁੰਚਾਓ, ਉੱਥੇ ਖਾਲ ਪਹੁੰਚਾਓ
0: ਜੀ।
1: ਦੂਜੀ ਗੱਲ ਇਹ ਹੈਗੀ ਆ ਕਿ ਲੈਂਡ ਅਗਲੇ ਕੋਲੋਂ ਲੈ ਲੈਣੀ ਆ ਤੇ ਬੋਰ ਨੂੰ ਟਿਊਬਲ ਬੋਰ ਦੇ ਕੇ ਜਿਹੜਾ ਆ ਕੀ ਕਰਨਾ ਆ, ਉਹਨੇ ਕੋਕਾ ਕੋਲਾ ਦਾ ਪਲਾਂਟ ਲਾਉਣਾ ਆ ਜਾਂ AI ਦਾ ਜਿਹੜਾ ਹੈਗਾ ਪ੍ਰੋਜੈਕਟ ਲਾਉਣਾ ਕੋਈ
0: ਜੀ,
1: ਵੀ ਜਿੱਥੇ ਪਾਣੀ ਦੀ ਲੋੜ ਪੈਣੀ ਆ ਜੀ। ਤੇ ਜੇ ਉਹ ਕਹਿੰਦੇ ਨਵੀਂ ਜ਼ਮੀਨ ਕਿੱਥੇ ਖਰੀਦੂਗਾ ਅਗਲਾ ਬੰਦਾ ਹੈ ਜੀ, ਸੋ ਇਸ ਕਰਕੇ ਜਿਹੜਾ ਆ ਤੁਸੀਂ ਜ਼ਮੀਨ ਪੰਜਾਬ ਚ ਹੈ ਕਿਹੜੀ ਆ ਜੀ ਜਿਹੜੀ ਮਤਲਬ ਇਸ ਤਰੀਕੇ ਨਾਲ, ਕਿਉਂਕਿ ਰੈਜੀਡੈਂਸ਼ੀਅਲੀ ਏਰੀਏ ਨੇ ਜਿਹੜਾ ਹੈਗਾ ਪਹਿਲਾਂ ਹੀ ਜ਼ਮੀਨਾਂ ਜ਼ਿਆਦਾ ਘੇਰ ਲਈਆਂ ਆ ਹੈਗੀਆਂ ਜੀ, ਪ੍ਰੋਡਕਟਿਵਿਟੀ ਵਾਸਤੇ ਐਗਰੀਕਲਚਰ ਪ੍ਰੋਡਕਟਿਵਿਟੀ ਵਾਸਤੇ ਤਾਂ ਜ਼ਮੀਨ ਪਹਿਲਾਂ ਹੀ ਘੱਟ ਆ ਜੀ।
0: ਬਿਲਕੁਲ,
1: ਸੋ ਇਹੋ ਜਿਹੀਆਂ ਪਾਲਿਸੀਆਂ ਸਿਰਫ ਸਵਾਰਥ ਦੇ ਕਰਕੇ ਜਿਹੜੀਆਂ ਸਰਕਾਰਾਂ ਲਿਆਉਂਦੀਆਂ ਹੈਗੀਆਂ ਇਹਨੂੰ ਡਿਸਕਰੇਜ ਕਰਨਾ ਚਾਹੀਦਾ, ਇਹਨੂੰ ਕੰਡੈਮ ਕਰਨਾ ਚਾਹੀਦਾ ਹੈਗਾ ਜੀ।
0: ਬਿਲਕੁਲ
1: ਜੀ, ਕੀ ਭਾਰ ਹੈ ਸਾਹਿਬ
0: ਜੀ, ਥੈਂਕ ਯੂ ਸੈਨਿਕ,
1: ਸ਼ੁਕਰੀਆ ਸਰ। ਲਓ ਜੀ ਤੁਸੀਂ ਮੁਕੱਦਰ ਜੀ ਨੂੰ ਮੈਂ ਹੁਣ ਅੱਗੇ ਲੈਣਾ ਜੀ,
0: ਥੈਂਕ ਯੂ, ਧੰਨਵਾਦ ਜੀ। ਲੋ ਦੋਸਤੋ, ਇਹ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਬਾਤ ਕਰਕੇ ਗਏ ਨੇ ਤੇ ਮੁਕੱਦਰ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਜੀ ਮੁਕੱਦਰ ਜੀ ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ।
3: ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ,
0: ਲੰਘਿਆ ਆ ਜਾਓ ਜੀ,
3: ਸਾਰੇ ਸੱਜਣਾਂ ਨੂੰ ਸਤਿ ਸ੍ਰੀ ਆ ਗਏ ਜੀ, ਆ ਗਏ। ਉਹ ਜਿਵੇਂ ਪਹਿਲਾਂ ਉਹੀ ਗੱਲ ਉਦੋਂ ਰੇਡੀਓ ਹੀ ਹੁੰਦਾ ਹੁੰਦਾ ਸੀ ਤੇ ਉਹੀ ਗੱਲ ਉਹੀ ਸੁਣ ਕੇ ਸਵਾਦ ਆ ਜਾਣਾ ਮੇਰੇ ਨੇ। ਲੰਘ ਠੰਡੂ ਰਾਮ ਜੀ ਹੈ
0: ਜੀ, ਬਿਲਕੁਲ
3: ਦੋ ਦਿਨ ਮੈਂ ਗਿਆ ਨੀ ਨਹਿਰ ਤੇ, ਦੋਵੇਂ ਦਿਨ ਮੇਰਾ ਨੈਟਵਰਕ ਕਰਦਾ ਰਿਹਾ, ਪਤਾ ਨੀ ਹੁਣ ਨਹਿਰ ਪੁੱਲ ਨਾਲ ਕੀ ਰਿਸ਼ਤਾ ਹੈ, ਹੁਣ ਇਹ ਤਾਂ ਮੈਨੂੰ ਆਪ ਨੀ ਸਮਝ ਆਉਂਦੀ।
0: ਮੱਛੀਆਂ ਵੀ ਝਾਤੀਆਂ ਮਾਰਦੀਆਂ ਹੋਣੀਆਂ, ਕਿੱਥੇ ਗਿਆ ਮੁਕੱਦਰ ਸਾਡਾ,
3: ਕਿੱਥੇ ਗਿਆ? ਬਿਲਕੁਲ
0: ਜੀ
3: ਬਿਲਕੁਲ। ਉਹ ਨਾ ਬਾਤ ਬਾਈ ਜਿਹੜੀ ਤੁਸੀਂ ਗੱਲ ਕਰਦੇ ਪਏ ਨਾ, ਮੈਂ ਅਸਲ ਚ ਨਾ ਮੈਨੂੰ ਇਹ ਨੀ ਹੈਗਾ ਆਪਣਾ ਭਾਜਪਾ ਸਿਆਸਤ ਤਾਂ ਵੇਖੋ ਸਾਰੀਆਂ ਪਾਰਟੀਆਂ
0: ਕਰਦੀਆਂ ਨੇ ਜੀ, ਬਿਲਕੁਲ ਹੈ ਜੀ ਬਿਲਕੁਲ
3: ਹੈ। ਇਹਨਾਂ ਨੂੰ ਇਹ ਸਾਡੇ ਲੋਕਾਂ ਨੂੰ ਸਮਝਣਾ ਪਊਗਾ
0: ਜੀ,
3: ਇਹਨਾਂ ਨੂੰ ਕੋਈ ਮਤਲਬ ਨੀ ਕਿਸੇ, ਇਹ ਆਪਾਂ ਨੂੰ ਲੱਗਦਾ ਵੀ ਮੈਂ ਫਲਾਣੀ ਪਾਰਟੀ ਨਾਲ ਜੁੜਿਆ, ਮੈਂ ਫਲਾਣੀ ਨਾਲ ਜੁੜਿਆ, ਤੇ ਮੈਂ ਵੀ ਪਤਾ ਨੀ ਸਾਡੇ ਕਿੰਨੇ ਕੁ ਸੱਕੇ ਨੇ।
0: ਬਿਲਕੁਲ,
3: ਮੈਂ ਨਾ ਕਿਉਂਕਿ ਹੁਣ ਭਾਜਪਾ ਜੀ ਚਲੋ ਵੈਸੇ ਕੋਈ ਗੱਲ ਨੋਰਮਲ ਹੋਵੇ, ਮੰਨ ਲਓ ਮੇਰਾ ਤੁਹਾਡੇ ਨਾਲ ਵਿਚਾਰ ਨਹੀਂ ਰਲਦਾ, ਤੁਹਾਡਾ ਮੇਰੇ ਨਾਲ ਨਹੀਂ ਰਲਦਾ, ਮੈਂ ਕਹਿ ਸਕਦਾ
0: ਜੀ।
3: ਮੰਨ ਲਓ ਹੁਣ ਮੈਂ ਚੈਨਲਾਂ ਦੇ ਤੁਹਾਡੇ ਖਿਲਾਫ ਬੋਲਦਾ ਹਾਂ ਵੀ ਹਾਂਜੀ ਵੀ ਭਾਜਪਾ ਜੀ ਆਏ ਆ ਤਾਂ ਭਾਜਪਾ ਜੀ, ਉਵੇਂ ਮੈਂ ਇਹਨਾਂ ਦੀ ਵਿਚਾਰਧਾਰਾ ਨਾਲ ਸਹਿਮਤ ਨਹੀਂ, ਇਹਨਾਂ ਨੇ ਪੰਜਾਬ ਦਾ ਆਹ ਨੁਕਸਾਨ ਕੀਤਾ ਉਹ ਨੁਕਸਾਨ ਕੀਤਾ
0: ਜੀ,
3: ਤੇ ਕੱਲ ਨੂੰ ਜਦੋਂ ਮੈਂ ਤੁਹਾਡੇ ਨਾਲ ਨਾਲ ਆ ਜਾਂ ਤੇ ਫਿਰ ਮੈਂ ਕਹਾਂ ਵੀ ਭਾਜਪਾ ਜੀ ਵਰਗਾ ਤਾਂ ਬੰਦਾ ਕੋਈ ਨਹੀਂ ਹੈਗਾ ਜੀ।
0: ਬਿਲਕੁਲ, ਮੈਂ ਇਸ ਚੀਜ਼ ਦੇ ਵਿੱਚ ਮੈਂ ਗੱਲ ਕਰਨੀ ਚਾਹੁੰਦਾ ਵੀ ਸੀ ਸੈਣੀ ਸਾਹਿਬ ਦੇ ਨਾਲ, ਜਿਸ ਪਾਸੇ ਤੁਸੀਂ ਇਸ਼ਾਰਾ ਦੇ ਰਹੇ ਹੋ ਕਿ ਜਿਵੇਂ ਕਿ ਬਹੁਤ ਸਾਰੇ ਕਹਿੰਦੇ ਨੇ ਕਿ ਆਪਣੇ ਬੀਬੀ ਖਾਲੜਾ ਉਹਨਾਂ ਨੂੰ ਮਤਲਬ ਕਿ MLA ਜਾਂ MP ਬਣਾ ਦੇਣਾ ਚਾਹੀਦਾ ਜਿੱਤਾਂ, ਮੈਂ ਤਾਂ ਇਸ ਚੀਜ਼ ਦੇ ਨਾਲ ਸਹਿਮਤ ਨਹੀਂ, ਉਹ ਵੀ ਤਾਂ ਫਿਰ ਰਿਸ਼ਵਤ ਹੀ ਆ, ਉਹ ਤਾਂ ਸਮਝੌਤਾ ਹੋ ਜਾਣਾ ਉਹਨਾਂ ਦੀਆਂ ਜੋ ਸੀਗੀਆਂ ਸਾਰੀਆਂ ਕਾਰਵਾਈਆਂ ਨੇ ਜਾਂ ਜੋ ਵੀ ਉਹਨਾਂ ਦੀ ਸੋਚ ਹੈਗੀ ਆ, ਉਹ ਤਾਂ ਫਿਰ ਸਮਝੌਤਾ ਹੋ ਗਿਆ। ਜਿੱਦਾਂ ਕਿ ਫਿਲਮ ਦੇ ਵਿੱਚ ਵੀ ਦਰਸਾਇਆ ਗਿਆ ਕਿ ਖਾਲੜਾ ਸਾਹਿਬ ਮਤਲਬ ਕਿ ਆਪਣੇ ਨਾਲ ਸਮਝੌਤਾ ਨਹੀਂ ਕਰਨਗੇ ਉਹ ਚੀਜ਼ਾਂ ਦੇ ਨਾਲ, ਉਹਨਾਂ ਨੇ ਤਾਂ ਪਰਿਵਾਰ ਦੇ ਨਾਲ ਸਮਝੌਤਾ ਨਹੀਂ ਕੀਤਾ, ਤੇ ਤੁਸੀਂ ਸਿਆਸਤ ਇੱਕ ਕੁਰਸੀ ਦੇ ਕੇ ਉਹਨਾਂ ਨੂੰ ਸਮਝੌਤਾ ਕਰਨ ਦੀ ਗੱਲ ਕਹਿ ਰਹੇ ਹੋ, ਮੈਂ ਤਾਂ ਇਹ ਚੀਜ਼ ਦੇ ਨਾਲ ਸਹਿਮਤ ਵੀ ਨਹੀਂ। ਜੇ ਬੀਬੀ ਖਾਲੜਾ ਜਾਂਦੇ ਨੇ ਕਿਸੇ ਪਾਰਟੀ ਦੇ ਵਿੱਚ, ਮੈਂ ਤਾਂ ਉਹਦੇ ਵਿੱਚ ਪੱਖ ਚ ਵੀ ਨਹੀਂ ਹੈਗਾ ਜੀ। ਮੈਂ ਪਿਛਲੇ ਦਿਨਾਂ ਚ ਵੀ ਇਹ ਗੱਲ ਕਹੀ ਸੀ ਵੀ ਉਹਨਾਂ ਨੂੰ ਤਾਂ ਜਾਣਾ ਹੀ ਨਹੀਂ ਚਾਹੀਦਾ ਕਿਸੇ ਸਿਆਸੀ ਧਿਰ ਦੇ ਨਾਲ।
3: ਮੈਂ ਤਾਂ ਭਾਰਜ ਬਾਈ ਜੀ ਇਹ ਫਿਲਮ ਜਿਹੜੀ ਬਣੀ ਹੈ ਪੰਜਾਬ 95 ਤੇ ਬਣੀ
0: ਜੀ,
3: ਕੀ ਕੀ ਵੀ ਮੰਨ ਲਓ ਅੱਜ ਹੀ ਜਿੰਨੀ ਹੋੜ ਮੱਚੀ ਹੋਈ ਹੈ ਸਾਰੇ ਸਿਆਸਤਦਾਨਾਂ ਸਾਰੀਆਂ ਪਾਰਟੀਆਂ ਚ ਵੀ ਅਸੀਂ ਵੀ ਵਿਖਾਣੀ ਹੈ ਜੀ ਗੁਰਦੁਆਰਿਆਂ ਚ ਅਸੀਂ ਵੀ ਵਿਖਾਣੀ ਕਿ ਵੀ ਇਹ ਇਹਨਾਂ ਪਾਰਟੀਆਂ ਨੂੰ ਅੱਜ ਹੀ ਪਤਾ ਲੱਗਿਆ ਹੈ ਵੀ ਜੇ ਫਿਲਮ ਮੰਨ ਲਓ ਆਮ ਲੋਕਾਂ ਨੂੰ ਨਹੀਂ ਸੀ ਪਤਾ ਮੰਨ ਲੈਂਦੇ ਆਪਾਂ ਗੱਲ ਕੀ ਇਹਨਾਂ ਪਾਰਟੀਆਂ ਨੂੰ ਜਿਹੜੀਆਂ ਪਾਰਟੀਆਂ ਸਿਆਸਤ ਕਰਦੀਆਂ ਨੇ ਇਹਨਾਂ ਨੂੰ ਅੱਜ ਹੀ ਪਤਾ ਲੱਗਿਆ ਵੀ ਇਹ ਖਾਲੜਾ ਸਾਹਿਬ ਨੇ ਆਹ ਕੀਤਾ ਜਾਂ ਉਹ ਕੀਤਾ
0: ਜੀ
3: ਵੀ ਅਸੀਂ ਗੁਰੂ ਘਰਾਂ ਚ ਵਿਖਾਵਾਂਗੇ ਜੀ ਅਸੀਂ ਐ ਕਰਾਂਗੇ ਜੀ ਉਹ ਕਰਾਂਗੇ ਸਾਰੇ ਜਿੰਨੀਆਂ ਪਾਰਟੀ ਮੈਂ ਕਿਸੇ ਨੂੰ ਘੱਟ ਨਹੀਂ ਉਹ ਕਹਿੰਦਾ ਹੈ
0: ਜੀ
3: ਹੈ ਇਹ ਤੁਸੀਂ ਇਹਨੂੰ ਇਹਨੂੰ ਲਾਸ਼ਾਂ ਦੇ ਉੱਤੇ ਸਿਆਸਤ ਕਹਿੰਦੇ ਹੋ ਕਿ ਨਹੀਂ ਕਹਿੰਦੇ ਕਿਸੇ ਨੂੰ ਖਾਲੜਾ ਸਾਹਿਬ ਜਿਵੇਂ ਚਲੋ ਹੁਣ ਮੰਨ ਲਓ ਉਹਨਾਂ ਦੀ ਵਾਈਫ ਦਾ ਹੈ ਬੀਬੀ ਖਾਲੜਾ ਦਾ ਵੀ ਜੋ ਕੁਛ ਮੰਨ ਲਓ ਜਾਂ ਉਹਨਾਂ ਦੇ ਬ੍ਰਦਰ ਦਾ ਹੁਣ ਬਾਦਲ ਸਾਹਿਬ ਨੀ ਲਾ ਲਓ ਮੈਂ ਕਹਿੰਦਾ ਵੀ ਭਾਵੇਂ ਕਾਂਗਰਸ ਨੇ ਚਲੋ ਤਾਂ ਮੁੱਖ ਦੋਸ਼ੀ ਵੀ ਹੈਗੀ ਹੈ
0: ਜੀ
3: ਕਈ ਸਾਨੂੰ ਕਹਿ ਦੇਣਗੇ ਵੀ ਤੁਸੀਂ ਕਾਂਗਰਸ ਨੂੰ ਉਹ ਨੀ ਕਹਿੰਦੇ ਕਿਉਂਕਿ ਕਾਂਗਰਸ ਤਾਂ ਉਦੋਂ ਹੈ ਹੀ ਸੱਤਾ ਵਿੱਚ ਸੀ
0: ਜੀ
3: ਹੈ ਤੇ ਅੱਜ ਮੈਂ ਨਾ ਅੱਜ ਹੀ ਆ ਸੁਣਦਾ ਪਿਆ ਸੀ ਨਿਊਜ਼ 24 ਤੇ ਏਬੀਪੀ ਨਿਊਜ਼ ਤੇ ਸਰਨਾ ਸਾਹਿਬ ਬੈਠੇ
0: ਜੀ
3: ਤੁਸੀਂ ਮੈਨੂੰ ਇਹ ਦੱਸੋ ਇਹੀ ਮੈਂ ਕਹਿੰਦਾ ਭਾਰਤ ਬਾਈ ਜੀ ਮੈਂ ਤੁਹਾਡੇ ਕੋਲ ਗੱਲ ਕੀਤੀ ਸੀ ਵੀ ਚਲੋ ਜੇ ਮੇਰਾ ਮਾੜਾ ਮੋਟਾ ਮਨ ਮੁਟਾਵ ਨਾ ਤੁਹਾਡੇ ਨਾਲ ਚਲੋ ਉਹ ਹੁੰਦਾ ਵੀ ਆਪਣਾ ਸੈਟਲ ਹੋ ਗਿਆ ਇੱਧਰ ਹੋ ਗਿਆ
0: ਬਿਲਕੁਲ ਹੈ ਜੀ
3: ਜੇ ਮੈਂ ਤੁਹਾਨੂੰ ਰੋਜ਼ ਗਾਲਾਂ ਹੀ ਕੱਢੀ ਜਾਣਾ ਵੀ ਨੁਕਸਾਨ ਭਾਰਤ ਬਾਈ ਤੋਂ ਵੱਡਾ ਨੁਕਸਾਨ ਕਿਸੇ ਨੇ ਪੰਜਾਬ ਦਾ ਕੀਤਾ ਹੀ ਨੀ ਹੈਗਾ ਤੇ ਮੈਂ ਕੱਲ ਨੂੰ ਉੱਠ ਕੇ ਆਖਾਂ ਵੀ ਹੁਣ ਵੀ ਜੇ ਪੰਜਾਬ ਨੂੰ ਸੰਭਾਲੇਗਾ ਤੇ ਭਾਰਤ ਬਾਈ ਵੀ ਸਾਡਾ ਸੰਭਾਲੇਗਾ
0: ਹੈ
3: ਇਹੀ ਸਰਨਾ ਸਾਹਿਬ ਤੇ ਇਹੀ ਜਥੇਦਾਰ ਗੜਗੱਜ ਸਾਹਿਬ ਦੀ ਗੱਲ ਪਿਛਲੇ ਦਿਨ ਹੋਈ ਸੀ ਨਾ
0: ਜੀ
3: ਇਹਨਾਂ ਦੀਆਂ ਵੀਡੀਓ ਜਿੰਨੀ ਮੰਦੀ ਭਾਸ਼ਾ ਦੇ ਵਿੱਚ ਇਹਨਾਂ ਨੇ ਬਾਦਲ ਪਰਿਵਾਰ ਨੂੰ ਬਾਦਲ ਸਾਹਿਬ ਨੂੰ ਟਾਰਗੇਟ ਕੀਤਾ
0: ਜੀ
2: ਤੇ ਜਿੱਦੇ ਜਥੇਦਾਰ ਲੱਗ ਗਏ ਉਦੇ ਉਹੀ ਗੱਲ ਕਹਿੰਦੇ ਵੀ ਸਾਡੀ ਯੂਥ ਨੂੰ ਸਾਡੇ ਨੌਜਵਾਨਾਂ ਨੂੰ ਬਾਦਲ ਸਾਹਿਬ ਤੋਂ ਸੇਧ ਲੈਣੀ ਚਾਹੀਦੀ ਹੈ
0: ਜੀ
3: ਹੁਣ ਤੁਸੀਂ ਫਿਰ ਮੈਨੂੰ ਇਹ ਦੱਸੋ ਵੀ ਇਹ ਸਵਾਰਥ ਨਹੀਂ ਜਾਂ ਇਹ ਕੀ ਨਹੀਂ ਤੁਸੀਂ ਦੱਸੋ ਜਾਂ ਬਾਦਲ ਸਾਹਿਬ ਉਦੇ ਉਦਣ ਮਾੜੇ ਸੀ ਜਿੱਦਣ ਤੁਸੀਂ ਉਹਨਾਂ ਨੂੰ ਗਾਲਾਂ ਕੱਢਦੇ ਸੀ
0: ਹੈ
3: ਤੇ ਜਾਂ ਹੁਣ ਜਿੱਦਣ ਤੁਸੀਂ ਜਥੇਦਾਰ ਦੀ ਕੁਰਸੀ ਤੇ ਬਹਿ ਗਏ ਹੁਣ ਤੁਸੀਂ ਨੌਜਵਾਨਾਂ ਨੂੰ ਕਹਿੰਦੇ ਤੁਸੀਂ ਵੀ ਤੁਹਾਨੂੰ ਇਹਨਾਂ ਤੋਂ ਸੇਧ ਲੈਣੀ ਚਾਹੀਦੀ
0: ਬਿਲਕੁਲ ਗਲਤ ਹੈ ਜੀ
3: ਇਹੀ ਸਰਨਾ ਸਾਹਿਬ ਬਾਦਲ ਆਪਣੇ ਜਥੇਦਾਰ ਗੜਗੱਜ ਸਾਹਿਬ ਦੋਵੇਂ ਇੱਕ ਹੀ ਧਿਰ ਦੇ ਬੰਦੇ ਨੇ
0: ਜੀ
3: ਇਹੀ ਅੱਜ ਸਰਨਾ ਸਾਹਿਬ ਮੈਂ ਉਹ ਸੰਦੀਪ ਚੌਧਰੀ ਦਾ ਪ੍ਰੋਗਰਾਮ ਆਉਂਦਾ ਏਬੀਪੀ ਨਿਊਜ਼ ਤੇ ਉਹਦੇ ਚ ਬੈਠੇ ਸੀ ਇਹੀ ਸਰਨਾ ਸਾਹਿਬ ਉਹੀ ਗੱਲ ਉਸੇ ਗੱਲ ਨੂੰ ਕਹਿੰਦੇ ਬਿੱਟੂ ਤਾਂ ਹੁਣ ਵੇਖੋ ਸਿਆਸਤ ਬਿੱਟੂ ਤਾਂ ਕਹਿੰਦੇ ਵੀ ਉਹੀ ਗੱਲ ਵੀ ਇਹ ਤਾਂ ਵੀ ਪੂਰਾ ਵੀ ਵਿਰੋਧੀ ਹੈ ਸਿੱਖਾਂ ਦਾ
0: ਜੀ
3: ਤੁਸੀਂ ਦੇਖੋ ਬਿੱਟੂ ਸਾਹਿਬ ਸੀ ਕਾਂਗਰਸ ਦੇ ਨਾਲ ਪਹਿਲਾਂ
0: ਹੁਣ ਬੀਜੇਪੀ
3: ਜਿਹੜੀ ਧਿਰ ਨੇ ਸਿੱਖਾਂ ਦਾ ਬਿੱਟੂ ਸਾਹਿਬ ਤੇ ਸਰਨਾ ਸਾਹਿਬ ਦੋਵੇਂ ਇੱਕ ਧਿਰ ਚ ਸੀ ਕਾਂਗਰਸ
0: ਜੀ
3: ਅੱਜ ਕਹਿੰਦੇ ਵੀ ਬਿੱਟੂ ਸਾਹਿਬ ਜੀ ਕਹਿੰਦੇ ਵੀ ਸਭ ਤੋਂ ਵੱਧ ਨੁਕਸਾਨ ਸਿੱਖਾਂ ਦਾ ਕਾਂਗਰਸ ਨੇ ਕੀਤਾ ਅੱਜ ਉਹ ਸਰਨਾ ਸਾਹਿਬ ਵੀ ਕਹਿੰਦੇ ਵੀ ਉਹੀ ਗੱਲ ਵੀ ਸਭ ਤੋਂ ਵੱਧ ਨੁਕਸਾਨ ਕਾਂਗਰਸ ਨੇ ਕੀਤਾ
0: ਜੀ
3: ਹੁਣ ਫਿਰ ਇਹਨਾਂ ਨੂੰ ਕਿਹੜੇ ਤੁਸੀਂ ਜਿੰਨੇ ਮਰਜ਼ੀ ਪ੍ਰੋਗਰਾਮ
0: ਜਿੱਤਰ ਜਾਣਗੇ ਉਹਨਾਂ ਦੀ ਬੋਲੀ ਬੋਲਣਗੇ ਇਹਨਾਂ ਨੂੰ ਤਾਂ ਆਪਣੀ ਕੁਰਸੀ ਦੇ ਨਾਲ ਆ ਇਹਨਾਂ ਨਾ ਤਾਂ ਲੋਕਾਂ ਨਾਲ
3: ਇਹਨਾਂ ਨੂੰ
0: ਘਰ ਦੇ ਨਾਲ ਹੀ ਲੈਣਾ ਦੇਣਾ ਕਿਸੇ ਦਾ ਆਪਣੇ
3: ਬਸ ਕਹਾਣੀ ਹੋਈ ਭਾਰਜ ਬਾਈ ਜੀ ਉਹ ਇਹ ਸਿਆਸਤਦਾਨ ਜਿਹੜੇ ਨੇ ਨਾ ਜੀ ਇਸੇ ਕਰਕੇ ਉਹ ਕਹਾਣੀ ਸੀ ਵੀ ਉਹ ਜਦੋਂ ਸਕੇ ਸਿਆਸਤਦਾਨ ਦਾ ਮੁੰਡਾ ਛੱਤ ਤੇ ਜਿਹੜਾ ਕਹਿੰਦੇ ਛਾਲ ਮਾਰਦੇ ਹੈ
0: ਜੀ
3: ਜਿਹੜੇ ਆਪਾਂ ਔਰੰਗਜ਼ੇਬ ਬਾਰੇ ਜਾਂ ਹੋਰ ਕਹਾਣੀਆਂ ਸੁਣਨੇ ਆ ਵੀ ਆਪਣੇ ਭਰਾਵਾਂ ਨੂੰ ਮਾਰਤਾ ਜਾਂ ਫਲਾਣਾ ਕਰਤਾ ਇਹ ਸਿਆਸਤ ਹੀ ਸੀ ਨਾ ਸੱਤਾ ਹੀ ਸੀ ਨਾ
0: ਜੀ
3: ਤੇ ਫਿਰ ਸਾਡੇ ਲੋਕਾਂ ਨੂੰ ਕਿਉਂ ਨੀ ਸਮਝ ਆਉਂਦੀ ਉਹੀ ਗੱਲ ਅਸੀਂ ਇਹਨਾਂ ਦੇ ਮਗਰ ਉਹੀ ਗੱਲ ਫੋਟੋ ਖਿਚਾ ਲਏ ਕੋਈ ਫਲਾਣਾ ਕਰ ਲਏ ਕੋਈ ਧਮਕਾਣਾ ਕਰ ਲਏ
0: ਜੀ
3: ਅਸੀਂ ਸਾਰਾ ਦਿਨ ਇਹਨਾਂ ਦੇ ਮਗਰ ਲੱਗੇ ਫਿਰਨੇ
0: ਬਿਲਕੁਲ ਹੈ ਜੀ
3: ਕਦੀ ਅਸੀਂ ਕਿਸੇ ਦੇ ਪਿੱਛੇ ਤੁਰ ਪੈਂਦੇ ਹਾਂ ਕਦੀ ਕਿਸੇ ਦੇ ਪਿੱਛੇ ਤੁਰ ਪੈਂਦੇ ਇਹਨਾਂ ਚੋਂ ਘੱਟ ਕੌਣ ਹੈ ਉਹੀ ਗੱਲ
0: ਪਰਮਿੰਦਰ ਜੀ ਵੀ ਗੱਲ ਕਰਕੇ ਗਏ ਨੇ ਕਿ ਸਾਡੇ ਉੱਥੇ ਪਿੰਡ ਵੀ ਦਿਖਾਈ ਜਾ ਰਹੀ ਹੈ ਹੁਣ ਆਮ ਲੋਕ ਨੇ ਜਿਹੜੇ ਠੀਕ ਹੈ ਜੀ ਇੰਨੀਆਂ ਜੋ ਸਹੂਲਤਾਂ ਸਾਰਾ ਕੁਝ ਚੱਲ ਰਿਹਾ ਠੀਕ ਹੈ ਉਹ ਤੋਂ ਬਾਅਦ ਜਿਹੜਾ ਲੋਕਾਂ ਦੀ ਮਾਨਸਿਕਤਾ ਨੂੰ ਤਿਆਰ ਕਰਨ ਦੇ ਲਈ ਉਹ ਚਾਹੇ 2027 ਦੀਆਂ ਚੋਣਾਂ ਨੇ ਚਾਹੇ ਉਹ ਪਿਛਲੀਆਂ ਚੋਣਾਂ ਨੇ ਤੇ ਉਹ ਤੋਂ ਪਹਿਲਾਂ ਚੋਣਾਂ ਨੇ ਜਿਹੜਾ ਅੱਜ ਮੀਡੀਆ ਦਾ ਜਿਸ ਹਿਸਾਬ ਦੇ ਨਾਲ ਦੇਖਿਆ ਜਾਵੇ ਨਾ ਸਭ ਤੋਂ ਵੱਡਾ ਰੋਲ ਮੈਂ ਸਮਝਦਾ ਓਨਾ ਰੋਲ ਸਿਆਸਤਦਾਨਾਂ ਦਾ ਓਨਾ ਰੋਲ ਆਮ ਲੋਕਾਂ ਦਾ ਉਹਨਾਂ ਲੀਡਰਾਂ ਦਾ ਨਹੀਂ ਆ ਜਿੰਨਾ ਰੋਲ ਮੀਡੀਆ ਅਦਾ ਕਰ ਰਿਹਾ ਕਿਹਦੀ ਸਰਕਾਰ ਲਿਆਉਣੀ ਆ ਕਿੱਧਰ ਨੂੰ ਪ੍ਰਮੋਸ਼ਨ ਕਰਨੀ ਆ ਤੇ ਉਹ ਜਿਹੜੀ ਚੀਜ਼ ਫੈਲਾਈ ਜਾ ਰਹੀ ਹੈ ਨਾ ਉਹ ਬਹੁਤ ਵੱਡਾ ਕੁਐਸਚਨ ਖੜਾ ਕਰਦੀ ਹੈ ਇਹ ਚੀਜ਼ ਕਿ ਮੀਡੀਆ ਦਾ ਰੋਲ ਅਸਲ ਦੇ ਵਿੱਚ ਕੀ ਹੈ। ਹੁਣ ਦੇਖੋ ਜਿਹੜੇ ਆਮ ਲੋਕ ਨੇ ਜਿਹਨਾਂ ਨੇ ਫਿਲਮ ਦੇਖ ਲਈ, ਜਿਹਨਾਂ ਨੇ ਫਿਲਮ ਦੇਖੀ ਆ ਜਾਂ ਦੇਖਣ ਜਾਣਾ ਜਾਂ ਜਿਹਨਾਂ ਦੇਖ ਵੀ ਲਈ ਹੈ, ਉਹਨੂੰ ਮਤਲਬ ਕਿ ਮੈਨੂੰ ਲੱਗਦਾ ਕਿ ਚਲੋ ਅਸੀਂ ਨਵੀਂ ਪੀੜ੍ਹੀ ਚ ਆ ਜਾਂਦੇ ਹਾਂ, ਠੀਕ ਆ, ਅਸੀਂ ਉਹ ਚੀਜ਼ਾਂ ਨਹੀਂ ਦੇਖੀਆਂ, ਅਸੀਂ ਸੁਰਤ ਜ਼ਰੂਰ ਸੰਭਾਲ ਲਈ ਸੀ ਉਹਨਾਂ ਸਮਿਆਂ ਦੇ ਵਿੱਚ ਜੋ ਕੁਝ ਵਾਪਰਿਆ, ਪਰ ਮੈਂ ਉਸ ਚੀਜ਼ ਨੂੰ ਫਿਲਮ ਨੂੰ ਫਿਲਮ ਦੇ ਤੌਰ ਦੇ ਉੱਤੇ ਲਿਆ, ਕੱਲ ਮੈਂ ਦੇਖੀ ਆ, ਪੂਰੀ ਫਿਲਮ ਦੇਖੀ ਆ, ਤੇ ਉਹਨੂੰ ਉੱਥੇ ਮਤਲਬ ਕਿ ਚਲੋ ਇੱਕ ਇਮੋਸ਼ਨਲ ਪੱਖ ਤੋਂ ਹੁੰਦਾ ਕਿ ਜਿੰਨਾ ਤਸ਼ੱਦਦ ਹੋਇਆ ਉਹ ਚਾਹੇ ਕਿਤੇ ਵੀ ਹੋਵੇ, ਕੱਲਾ ਇੰਡੀਆ ਦੀ ਜਾਂ ਪੰਜਾਬ ਦੀ ਗੱਲ ਨਹੀਂ ਕਰਦੇ,
3: ਤਕਲੀਫ ਹੁੰਦੀ ਹੈ,
0: ਠੀਕ ਹੈ,
3: ਮਨੁੱਖਤਾ ਦੇ ਤੌਰ ਤੇ,
0: ਹਾਂਜੀ, ਜੋ ਹੋਇਆ ਗਲਤ ਹੋਇਆ, ਜਿਹਨਾਂ ਨੂੰ ਬਣਦੀਆਂ ਸਜਾਵਾਂ ਸੀ ਉਹਨਾਂ ਨੂੰ ਦੇਣੀਆਂ ਚਾਹੀਦੀਆਂ ਨੇ, ਜੇ ਅੱਜ ਵੀ ਬਾਹਰ ਘੁੰਮ ਰਹੇ ਆ ਤੇ ਉਹਨਾਂ ਨੂੰ ਡੱਕਣਾ ਚਾਹੀਦਾ ਹੈ, ਅੱਗੇ ਤੋਂ ਇਹ ਚੀਜ਼ਾਂ ਨਾ ਵਾਪਰਨ, ਇੱਕ ਮਿਸਾਲ ਪੈਦਾ ਕਰਨੀ ਚਾਹੀਦੀ ਆ, ਉਹ ਚਾਹੇ ਕੇਂਦਰ ਦੀਆਂ ਸਰਕਾਰਾਂ ਨੇ ਤੇ ਚਾਹੇ ਸੂਬੇ ਦੀਆਂ ਸਰਕਾਰਾਂ ਨੇ। ਪਰ ਗੱਲ ਆ ਜਾਂਦੀ ਆ ਆਮ ਲੋਕਾਂ ਦੀ, ਮੁਕੱਦਰ ਜੀ, ਆਮ ਲੋਕ ਜਿਹੜੇ ਨੇ ਕਿ ਉਹਨਾਂ ਨੂੰ ਕੀ ਉਹਨਾਂ ਨੂੰ, ਹੁਣ ਆਪਾਂ ਰੇਡੀਓ ਦੇ ਉੱਤੇ ਜਾਂ ਮੀਡੀਆ ਦੇ ਵਿੱਚ ਇੰਨੀਆਂ ਗੱਲਾਂ ਕਰਦੇ ਆ, ਕਿੰਨੇ ਕੁ ਲੋਕ ਨੇ ਇੰਡੀਆ ਦੇ ਜਾਂ ਪੰਜਾਬ ਦੇ ਜਿਹੜੇ ਇਸ ਸਾਰੇ ਮੁੱਦਿਆਂ ਨੂੰ ਜਿੱਦਾਂ ਆਪਾਂ ਡਿਸਕਸ ਕਰਦੇ ਆ, ਗੱਲਾਂ ਕਰਦੇ ਆ ਜਾਂ ਹੋਰ ਚੈਨਲ ਵੀ ਕਰਦੇ ਆ, ਉਹਨਾਂ ਨੂੰ ਸੁਣਦੇ ਆ, ਜਾਂ ਫਿਰ ਉਹਨਾਂ ਦੀ ਉਹਨਾਂ ਨੇ ਜੇ ਫਿਲਮ ਨੂੰ ਫਿਲਮ ਦੀ ਤੌਰ ਦੇ ਉੱਤੇ ਲੈ ਲਿਆ, ਠੀਕ ਆ, ਉਹਨਾਂ ਨੇ ਕੋ ਕੁਝ ਸਿਆਸਤ ਤੋਂ ਨਹੀਂ ਲੈਣਾ, ਉਹ ਜਿਹੜੇ ਮਤਲਬ ਕਿ ਫ੍ਰੀ ਬੱਸਾਂ ਦੇ ਵਿੱਚ ਤੁਰੇ ਫਿਰਦੇ ਆ, ਫ੍ਰੀ ਰਾਸ਼ਨ ਖਾ ਰਹੇ ਨੇ, ਉਹ ਉਹਨਾਂ ਨੇ ਤਾਂ ਉਧਰ ਨੂੰ ਭੱਜਣਾ ਜੀ, ਕਿ ਉਹਨਾਂ ਨੂੰ ਪਤਾ ਹੈ ਅਸਲ ਦੇ ਵਿੱਚ 95 ਚ ਕੀ ਹੋਇਆ ਸੀ, ਕਿ ਉਹਨਾਂ ਦੀ ਮਾਨਸਿਕਤਾ ਦੇ ਇਹ ਚੀਜ਼ਾਂ ਪ੍ਰਭਾਵ ਪਾਉਣਗੀਆਂ, ਇਹ ਉਹ ਜਾਗਰੂਕ ਹੋਣਗੇ, ਅੱਖਾਂ ਖੋਲਣਗੇ ਵੀ ਹਰ ਪਾਰਟੀ ਨੇ ਇਹੋ ਕੁਝ ਕੀਤਾ, ਅੱਜ ਦੀ ਹਕੂਮਤ ਵੀ ਉਹ ਕੁਝ ਹੀ ਕਰ ਰਹੀ ਹੈ।
3: ਬਿਲਕੁਲ ਭਾਰਜਭਾਈ ਜੀ, ਮੈਂ ਅਸੀਂ ਨਾ ਸਾਰਾ ਦਿਨ, ਚਲੋ ਜਦੋਂ ਵੀ ਚਲੋ ਤੁਹਾਡੇ ਨਾਲ ਗੱਲ ਹੁੰਦੀ ਹੈ, ਟਵਾਣਾ ਸਾਹਿਬ ਨਾਲ ਹੁੰਦੀ ਹੈ, ਤੁਹਾਡੇ ਨਾਲ ਵੀ ਸਾਡਾ ਕਈ ਗੱਲਾਂ ਤੇ, ਜਿਹੜੀ ਨਾਲ ਆਪਾਂ ਹੁਣ ਸਾਰੇ ਇਕੱਠੀ ਆ, ਜਿਹੜੀ ਗੱਲ ਤੇ ਤੁਹਾਡੇ ਨਾਲ ਅਸੀਂ ਸਹਿਮਤ ਨਹੀਂ, ਆਪਣਾ ਆਪਾਂ
0: ਆਰਗੂਮੈਂਟ ਵੀ
3: ਕਰਦੇ ਹਾਂ, ਆਹ ਗੱਲ ਤੁਹਾਡੀ ਸਹੀ
0: ਸੁਣ ਵੀ ਲਈ ਦੀ ਹੈ, ਬਿਲਕੁਲ
3: ਕਹੀ ਦੀ ਹੈ, ਬਿਲਕੁਲ। ਪਰ ਗੱਲ ਉਹੀ ਹੈ ਨਾ ਵੀ ਜਿਹੜਾ ਹੁਣ ਇਹ ਅੱਜ ਦਾ ਮਸਲਾ, ਇਹ ਹੁਣ ਕਵੇ ਕੌਣ ਇਹਨਾਂ ਨੂੰ
0: ਜੀ,
3: ਜੇ ਲੋਕ ਸਿਆਣੇ ਹੋਣ ਤਾਂ ਇੱਕ ਤਾਂ ਗੱਲ ਪਹੁੰਚੀ ਨਾ
0: ਜੀ,
3: ਜਿਹੜੇ ਅੱਜ ਸਿਆਸਤਦਾਨ ਹੋੜ ਲੱਗੀ ਪਈ ਹੈ ਸਾਰਿਆਂ ਦੀ, ਜਿਹੜੇ ਆ ਵਿਖਾਣਦੇ ਨੇ ਫਿਲਮਾਂ
0: ਜੀ,
3: ਇਹ ਸਭ ਦਾ ਰੋਲ ਹੈ ਕਿਸੇ ਨਾ ਕਿਸੇ ਥਾਂ ਤੇ, ਹਰ ਇੱਕ ਧਿਰ ਦਾ ਰੋਲ।
0: ਜੇ
3: ਕੋਈ ਉਹੀ ਗੱਲ ਹੈ, ਉਹ ਮੰਨ ਲਓ ਉਹ ਪਾਰਟੀ ਛੱਡ ਕੇ ਉਹਦੇ ਚੱਪੜ ਗਿਆ, ਕੋਈ ਉਹ ਛੱਡ ਕੇ ਦੂਜੀ ਚੱਪੜ ਗਿਆ
0: ਜੀ,
3: ਉਸੇ ਧਿਰ ਨੂੰ ਜੇ ਜਿੰਨੇ ਸਾਰਾ ਕੁਛ ਦਿੱਤਾ, ਹੁਣ ਮੈਂ ਰਵਨੀਤ ਬਿੱਟੂ ਦੀ ਲਾ ਲਓ ਗੱਲ, ਇਹਨੂੰ ਸਾਰਾ ਕੁਛ ਤਾਂ ਕਾਂਗਰਸ ਨੇ ਦਿੱਤਾ, ਅੱਜ ਹੁਣ ਇਹ ਕਹਿੰਦੇ ਕਾਂਗਰਸ ਮਾੜੀ
0: ਜੀ,
3: ਜਿਹੜੀ ਧਿਰ ਚ ਰਹਿ ਕੇ ਸਾਰਾ ਕੁਛ, ਉਹੀ ਗੱਲ
0: ਜਿੱਥੋਂ ਤੁਹਾਡੇ ਪਰਿਵਾਰ ਬਣੇ ਨੇ, ਅਹੁਦੇ ਲਏ ਨੇ, ਉਹਨੂੰ ਉਹਨਾਂ ਨੂੰ ਮਾੜਾ ਕਹਿ ਰਹੇ,
3: ਸਾਰਾ ਕੁਛ ਬਣਿਆ
0: ਜੀ।
3: ਪਰ ਹੁਣ ਇਹ ਸਭ ਤੋਂ ਵੱਡੇ ਨਾ ਭਾਰਜ ਬਾਈ ਜੀ, ਮੈਂ ਵਾਰ ਵਾਰ ਇਹ ਗੱਲ ਕਹਿੰਦਾ, ਸਭ ਤੋਂ ਵੱਡੇ ਕਸੂਰਵਾਰ ਲੋਕ ਨੇ, ਜਿੰਨਾ ਚਿਰ ਇਹ ਲੋਕ ਨੀ ਨਾ ਸਮਝਦੇ
0: ਜੀ,
3: ਇਹ ਛਿੱਤਰ ਖਾਂਦੇ ਰਹਿਣਗੇ ਤੇ ਇਹਨਾਂ ਦੇ ਕਰਮਾਂ ਚ ਇਹ ਹੈਗੇ ਨੇ ਤੇ ਪੈਂਦੇ ਰਹਿਣਗੇ ਨਾ
0: ਜੀ, ਬਿਲਕੁਲ,
3: ਕਿਉਂਕਿ ਇਹ ਲੋਕ ਜਿਹੜੇ ਨੇ ਇਹ ਆਪਣੇ ਖੂਨ ਪਸੀਨੇ ਦੀ ਕਮਾਈ ਚੋਂ, ਜਿਵੇਂ ਕੱਲ ਵੀ ਚਲੋ ਅਸੀਂ ਤਾਂ ਨਿਊਜ਼ ਫੋਲੋ ਕਰਦੇ ਰਹਿੰਦੇ ਹਾਂ, ਸੁਣਦੇ ਰਹੀਦਾ, ਇਹ ਜੇ ਮੰਨ ਲਓ ਤੁਸੀਂ, ਮੰਨ ਲਓ ਤੁਹਾਡੀ ਕਮਾਈ ਹੈ, ਮੇਰੀ ਕਮਾਈ ਹੈ, ਮੈਂ ਉਹਦਾ ਟੈਕਸ ਮੈਂ ਆਪਣੀ ਕਮਾਈ ਚੋਂ ਭਰਨਾ, ਇਹਨਾਂ ਲੀਡਰਾਂ ਨੂੰ ਜਿਹੜੀ ਤਨਖਾਹ ਮਿਲਦੀ ਹੈ ਉਹ ਸਰਕਾਰੀ ਕੋਟੇ ਚ ਮਿਲਦੀ ਹੈ,
0: ਤਨਖਾਹ
3: ਦਾ ਟੈਕਸ, ਉਹਦਾ ਟੈਕਸ ਆਮ ਲੋਕ ਭਰਦੇ ਨੇ, ਟੈਕਸ ਹੈਗਾ
0: ਪਰ ਸਰਕਾਰ ਖੁਦ ਭਰਦੀ ਹੈ ਆਪਣਾ,
3: ਸਰਕਾਰ
0: ਸਰਕਾਰੀ ਖਾਤੇ ਚੋਂ ਭਰਦੇ ਨੇ, ਆਪਣੇ ਖਾਤੇ ਚੋਂ ਨਹੀਂ ਭਰਦੇ ਜਿਹੜਾ ਆਉਂਦਾ ਹਨ,
3: ਉਹੀ ਗੱਲ ਨਾ, ਫਿਰ ਲੋਕ ਜਿਹੜੇ ਨੇ ਲਾਲਾ ਲਾਲਾ ਕਰਦੇ ਪਿੱਛੇ ਫਿਰਦੇ ਨੇ, ਇਹਨਾਂ ਦੇ ਪਿੱਛੇ ਫੋਟੋਆਂ ਖਿਚਾਉਣ ਨੂੰ, ਕੋਈ ਫਲਾਣਾ ਕੋਈ ਧਮਕਾਣਾ ਹੈ, ਤੇ ਫਿਰ ਇਹ ਜੇ ਜਿੰਨਾ ਦੇ ਇਹ ਨਾ ਸਮਝਣ ਕਿ ਸਾਡੇ ਵਰਗੇ ਤੇ ਅਸੀਂ ਛਿੱਤਰ ਖਾਣੇ ਹੀ ਨੇ ਨਾ
0: ਜੀ,
3: ਤੇ ਫਿਰ ਸਾਨੂੰ ਸਮਝਾਉਣ ਵਾਲਾ ਕੌਣ ਹੋਊਗਾ,
0: ਬਿਲਕੁਲ ਹੈ ਜੀ,
3: ਦਿੱਕਤ ਤਾਂ ਇਹੀ ਹੈ ਨਾ, ਮੈਂ ਹੁਣ ਭਾਵੇਂ ਬਾਦਲ ਸਾਹਿਬ ਵਰੀ ਨੇ, ਭਾਵੇਂ ਕੋਈ ਜਿੰਨੇ ਵੀ ਨੇ, ਵੀ ਉਹ ਜਦੋਂ ਹੁਣ ਅੱਜ ਹੁਣ ਵੇਖ ਲਓ ਤੁਸੀਂ ਕਿਵੇਂ, ਮੈਂ ਤਾਂ ਹੈਰਾਨ ਹੋਇਆ ਪਿਆ ਵਾ, 95 ਚ ਖਾਲੜਾ ਸਾਹਿਬ ਦੀ ਮੰਨ ਲਓ ਹੋਈ ਡੈਥ ਹੋਈ ਜਾਂ ਜੋ ਵੀ ਹੋਇਆ, ਅੱਜ 25 ਸਾਲਾਂ ਬਾਅਦ ਕਹਿੰਦੇ ਵੀ ਅੱਜ ਹੀ ਇਨਸਾਫ ਮਿਲੇਗਾ, ਹੁਣ ਅਸੀਂ ਸਾਰਿਆਂ ਨੇ ਗੁਰੂ ਘਰਾਂ ਚ ਲਾਤੀਆਂ, ਸਭ ਨੇ ਲਾਤੀਆਂ।
0: ਮੁਕੱਦਰ ਬਾਈ ਜੀ ਦੇਖੋ, ਜੇ ਆਪਾਂ ਨੂੰ ਆਪਣੀਆਂ ਏਜੰਸੀਆਂ ਤੇ ਵਿਸ਼ਵਾਸ ਨਹੀਂ ਨਾ, ਉਸ ਸਮੇਂ ਦੇ ਵਿੱਚ ਜੋ ਕੁਛ ਚਲੋ ਉਹ ਕੈਨੇਡਾ ਤੱਕ ਪਹੁੰਚ ਕਰਕੇ ਆਏ ਨੇ ਜਾਂ ਹੋਰ ਮੁਲਕਾਂ ਤੱਕ ਗਏ ਨੇ, ਉੱਥੇ ਵੀ ਉਹਨਾਂ ਦੇ ਰਿਕਾਰਡ ਪਏ ਹੋਣਗੇ, ਜੇ ਸਾਨੂੰ ਅੱਜ ਦੇ ਸਮੇਂ ਦੇ ਵਿੱਚ ਪ੍ਰਾਈਵੇਟ ਜਿਹੜੇ ਨੇ ਜਾਂਚ ਕਰਤਾ ਹੈਗੇ ਨੇ, ਲੋਕ ਆਫਿਸਰ ਹੈਗੇ ਨੇ, ਜੇ ਸਾਨੂੰ ਆਪਣੀਆਂ ਏਜੰਸੀਆਂ ਦੇ ਉੱਤੇ ਜਾਂ ਨਹੀਂ ਗਾ, ਘੱਟੋ ਘੱਟ ਉਹ ਜਿਹੜੀਆਂ ਕੈਨੇਡਾ ਹੈ ਹਿਊਮਨ ਰਾਈਟ ਦੀ ਗੱਲ ਕਰਦਾ ਹੈ ਸਾਰੀਆਂ ਚੀਜ਼ਾਂ ਨੇ, ਚਲੋ ਸਵਾਲ ਤਾਂ ਅੱਜ ਦੁਨੀਆਂ ਦੇ ਉੱਤੇ ਜੋ ਕੁਝ ਜੰਗਾਂ ਲੱਗੀਆਂ ਉਹਨੇ ਉਹ ਵੀ ਨਹੀਂ ਆਵਾਜ਼ ਚੱਕ ਰਹੇ।
3: ਬਿਲਕੁਲ,
0: ਤੇ ਜੇ ਅਸੀਂ ਬਾਹਰੋਂ ਜਾਂਚ ਕਰਵਾ ਲਈਏ, ਜੇ ਕਰਾਉਣੀ ਆ ਤਾਂ ਫਿਰ ਇੱਕ ਵਾਰੀ ਜਾਂ ਫਿਰ ਕੇਂਦਰ ਆਪ ਆਪਣੇ ਪੱਧਰ ਦੇ ਉੱਤੇ ਹੀ ਐਲਾਨ ਕਰ ਦੇਵੇ ਭਾਈ ਜੋ ਕੁਝ ਹੋਇਆ ਆ, ਚਾਹੇ ਉਹ ਗੁਜਰਾਤ ਦੇ ਵਿੱਚ ਹੋਇਆ ਤੇ ਚਾਹੇ ਉਹ ਪੰਜਾਬ ਦੇ ਵਿੱਚ ਹੋਇਆ, ਤੇ ਜਿੰਨੇ ਵੀ ਸਮੇਂ ਸਮੇਂ ਦੇ ਉੱਤੇ ਹੁਣ ਦੇਖੋ ਪਿਛਲੇ ਦਿਨਾਂ ਦੇ ਵਿੱਚ ਕਿੰਨਾ ਮਸਲਾ ਰਿਹਾ, ਸਾਲ ਡੇਢ ਸਾਲ ਹੋ ਗਿਆ ਉੱਥੇ, ਅਜੇ ਵੀ ਉਹ ਜਿੱਦਾਂ ਮੈਨੂੰ ਨਾਂ ਵਿਸਰ ਗਿਆ ਆਪਣਾ ਕੀ ਸੀ ਨਾਂ ਇਲਾਕੇ ਦਾ ਜਿੱਥੇ ਅੱਜ ਵੀ ਸਾਰਾ ਕੁਝ ਹੋ ਰਿਹਾ ਵਾਪਰ ਰਿਹਾ ਜੀ, ਆਪਣਾ ਮੋਦੀ ਸਾਹਿਬ ਉਹਨਾਂ ਦੇ ਇਲਾਕਿਆਂ ਦੇ ਵਿੱਚ ਉਧਰਲੇ ਪਾਸੇ ਜਿੱਥੇ ਉੱਥੇ ਦੀ ਜਾਂਚ ਕਰਾ ਲਓ।
3: ਨਹੀਂ ਮਣੀਪੁਰ ਹੋ ਰਿਹਾ ਆ ਜਿਹੜਾ ਬਾਈ ਜੀ, ਮੈਂ ਕਹਿੰਦਾ ਨਾ ਅਸਲ ਨਾ ਵੀ ਕੋਈ ਵੀ ਚੀਜ਼ ਆ ਉਹਦਾ ਕਿਤੇ ਨਾ ਕਿਤੇ ਅੰਤ ਤਾਂ ਆਉਣਾ ਹੀ ਹੁੰਦਾ। ਮੈਂ ਆ ਹਮਾਸ ਦੇ ਵਿੱਚ ਇੰਨਾ ਕੁਛ ਹੋਇਆ, ਤੁਸੀਂ ਦੇਖੋ ਇੱਕ ਜੰਗ ਦਾ ਇੱਕ ਨਿਯਮ ਹੁੰਦਾ, ਇੱਕ ਕਾਨੂੰਨ ਹੁੰਦਾ ਵੀ ਜਿਹੜੇ ਸਕੂਲ ਕਾਲਜ ਤੁਸੀਂ ਦੇਖੋ ਜਿੱਥੇ ਇਲਾਜ ਕਰਾਉਂਦੇ ਹਸਪਤਾਲਾਂ ਦੇ ਉੱਤੇ ਬੰਬ ਸੁੱਟੇ ਹੋਣ
0: ਜੀ,
3: ਤੇ ਕੋਈ ਕੋਈ ਕੋਈ ਪੂਰੀ ਦੁਨੀਆਂ ਚ ਕੋਈ ਬੋਲਣ ਵਾਲਾ ਲੱਭਿਆ ਹੋਵੇ ਵੀ ਵਾਕਈ ਯਾਰ ਉਹਨਾਂ ਨੂੰ ਵੀ ਤੁਸੀਂ ਅਸੀਂ ਕੀ ਉਮੀਦ ਕਰਦੇ ਹਾਂ ਵੀ ਸਾਡੇ ਵਰਗੇ ਆਮ ਬੰਦਿਆਂ ਨੂੰ ਕੋਈ ਇਨਸਾਫ ਮਿਲੇਗਾ ਜਿੱਥੇ ਇੰਨੇ ਹਜ਼ਾਰਾਂ ਲੋਕ ਮਾਰਤੇ ਹੋਣ ਉਹ ਹਸਪਤਾਲਾਂ ਚ ਬੈਠੇ ਤੇ ਸਕੂਲਾਂ ਚ ਬੈਠੇ
0: ਹੈ, ਬਹੁਤ ਸਾਰੇ ਦੋਸਤ ਮੇਰੇ ਨਾਲ ਸਹਿਮਤ ਵੀ ਨਹੀਂ ਹੋਣਗੇ ਕਿ ਜੋ ਉਸ ਸਮੇਂ ਏਜੰਸੀਆਂ ਨੇ ਚਾਹੇ ਉਹ ਕੇਂਦਰ ਦੀਆਂ ਸੀ ਕਿਸੇ ਵੀ ਸਰਕਾਰ ਦੀਆਂ ਸੀ ਉਸ ਸਮੇਂ ਦੇ ਵਿੱਚ ਜਿਹੜਾ ਉਹਨਾਂ ਨੇ ਰੋਲ ਨਿਭਾਇਆ, ਜਿਹੜੇ 8-10 ਜਾਣਿਆਂ ਨੂੰ ਜਿਹੜੀ ਸਜ਼ਾ ਮਿਲੀ ਹੈ ਉਹਨੂੰ ਤਾਂ ਘੱਟੋ ਘੱਟ ਐਪਰੀਸ਼ੀਏਟ ਕਰਨਾ ਚਾਹੀਦਾ ਨਾ, ਅਸੀਂ ਉਹਨੂੰ ਵੀ ਘੜੀਸ ਰਹੇ ਹਾਂ ਵਿੱਚ।
3: ਹਾਂ ਬਿਲਕੁਲ, ਜੇ ਇੱਕ ਏਜੰਸੀ ਨੇ ਮੰਨ ਲਓ ਪੰਜਾਬ ਸਟੇਟ ਦੀ ਪੁਲਿਸ ਨੇ ਧੱਕਾ ਕੀਤਾ,
0: ਸੀਬੀਆਈ
3: ਨੇ ਉਹੀ ਗੱਲ,
0: ਸੀਬੀਆਈ ਨੇ ਇਨਸਾਫ ਵੀ ਤਾਂ ਘੱਟੋ ਕਿਤੇ ਨਾ ਕਿਤੇ ਤਾਂ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਨਾ, 8-10 ਜਾਣੇ ਤਾਂ ਅੰਦਰ ਸੀਗੇ ਨਾ ਉਸ ਸਮੇਂ ਚ।
3: ਨਹੀਂ ਬਿਲਕੁਲ ਬਿਲਕੁਲ ਬਾਈ ਜੀ, ਗੱਲ ਉਹੀ ਹੈ, ਤੁਸੀਂ ਨਾ ਮੈਂ ਤਾਂ ਅੱਗੇ ਕਿੰਨੀ ਵਾਰੀ ਕਹਿੰਦਾ ਵੀ ਜੇ ਹੁਣ ਮੰਨ ਲਓ ਮੈਂ ਹੁਣ ਤੁਸੀਂ ਉਹ ਰਾਤ ਨੂੰ ਮੈਂ ਤੁਹਾਡੇ ਘਰ ਆ ਕੇ ਬੰਦੂਕ ਲੈ ਕੇ ਖਲੋਜਾ ਵੀ ਭਾਰਤ ਭਾਈ ਰੋਟੀ ਖਵਾਓ, ਸਵੇਰ ਨੂੰ ਆਗੇ ਪੁਲਿਸ ਖਲੋ ਜੇ ਵੀ ਤੇਰੇ ਘਰੇ ਕਿਉਂ ਆਇਆ ਸੀ ਬੰਦਾ,
0: ਲੋਕ ਤਾਂ ਵਿਚਾਰੇ ਦੋਵੇਂ ਪਾਸੇ ਪੁੜਾਂ ਦੇ ਵਿੱਚ ਫਸੇ ਹੋਏ ਸੀ ਕਿੱਧਰ ਜਾਣ ਉਹਦੇ ਵਿੱਚ। ਹੁਣ ਦੇਖੋ ਇਹ ਤਾਂ ਚਲੋ ਇੱਕ ਅੱਤਵਾਦ ਦੇ ਇੱਕ ਤਾਂ ਉਹ ਹੋ ਗਏ, ਦੂਸਰੇ ਪਾਸੇ ਪੁਲਿਸ ਆਪਣੀ ਅੱਤ ਮਚਾ ਰਹੀ ਹੈ, ਤੇ ਤੀਸਰੇ ਪਾਸੇ ਲੋਕ ਜਿਹੜੇ ਨੇ ਆਪਣੀ ਸ਼ਰੀਕੇਬਾਜ਼ੀਆਂ ਦੇ ਵਿੱਚ ਕਿਤੇ ਮਾੜੀ ਮੋਟੀ ਲਾਗ ਡਾਟ ਹੈ ਉਹ ਕੱਢ ਰਹੇ ਨੇ, ਲੋਕ ਤਾਂ ਹਰ ਚਾਰੋਂ ਪਾਸਿਆਂ ਤੋਂ ਘਿਰੇ ਹੋਏ ਨੇ, ਕੀ ਪਤਾ ਕਿਹੜੀ ਕੌਣ ਸ਼ਰੀਕੇਬਾਜ਼ੀ ਕੱਢ ਜਾਂਦਾ ਜੀ।
3: ਭਾਰਤ ਬਾਈ ਜੀ ਮੈਂ ਇੱਕ ਗੱਲ ਤੁਹਾਨੂੰ ਦੱਸਾਂ, ਅਸੀਂ ਨਾ ਮੈਂ ਮਾਫ਼ ਕਰਨਾ, ਮੈਂ ਇਹ ਗੱਲ ਕਹਿੰਦਾ ਵੀ ਚਲੋ ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਮੰਨ ਲਓ ਆਪਣੇ ਸ਼ਰੀਕੇ ਕਬੀਲੇ ਚ ਇੱਧਰ ਉੱਧਰ ਪਿੰਡ ਚ ਮੰਨ ਲਓ ਕੋਈ ਆਪਾਂ ਚਲੋ ਵੀ ਮੰਨ ਲਓ ਕੋਈ ਸੋਹਣੀ ਕੁੜੀ ਹੈ ਕੋਈ ਕੁਛ ਹੈ, ਆਪਾਂ ਮੰਨ ਲਓ ਹੋਰ ਹਿਸਾਬ ਨਾਲ ਵਿੱਚ ਬਾਈ ਜੀ ਜਦੋਂ ਬੰਦੂਕ ਦਾ ਜ਼ੋਰ ਹੋਵੇ ਨਾ ਉੱਥੇ ਜੋ ਕੁਛ ਇਹ ਤਾਂ ਇਹ ਖਲੜਾ ਵਾਲੀ ਮੂਵੀ ਚ 1% ਵੀ ਨੀ ਵਿਖਾਇਆ ਗਿਆ
0: ਜੀ, ਬਿਲਕੁਲ
3: ਜੋ ਕੁਛ ਉਦੋਂ
0: ਹਾਲਾਤ ਸੀਗੇ
3: ਜੋ ਕੁਛ ਉੱਥੇ ਕੁਛ ਹੋਇਆ
0: ਜੀ
3: ਉਹੀ ਗੱਲ ਕੀ ਕਹਿ ਸਕਦਾ ਕੋਈ ਆਮ ਬੰਦਾ ਹੁਣ ਮੰਨ ਲਓ ਕਿਸੇ ਦੇ ਘਰ ਕੇ ਆ ਕੇ ਖਲੋ ਜੇ ਕੋਈ ਕੀ ਕਰੂਗਾ ਜੀ।
0: ਜੀ ਬਿਲਕੁਲ ਜੀ,
3: ਇਸ ਕਰਕੇ ਬਾਈ ਜੀ ਇਸੇ ਕਰਕੇ ਆਪਾਂ ਕਹਿੰਦੇ ਵੀ ਇਹ ਹੈ ਸਾਰੇ ਆਪਾਂ ਇੱਕ ਧਿਰ ਨੂੰ ਕਿਸੇ ਨੂੰ ਮਾਫ਼ ਕਰ ਦੀ ਵੀ ਹਾਂਜੀ ਕੋਈ ਤਾਂ ਸਹੀ ਸੀ ਕੋਈ ਗਲਤ ਸੀ, ਸਾਰੇ ਇੱਕੋ ਜੀ ਉਹਦੇ ਵਾਸਤੇ ਜਵਾਬਦੇਹ ਹੈਗੇ ਨੇ।
0: ਬਿਲਕੁਲ ਜੀ,
3: ਆਪਾਂ ਕਿਸੇ ਨੂੰ ਕਹਿ ਦਈਏ ਕਿਸੇ ਨੂੰ ਨਾ ਕਹਿ ਦਈਏ ਹੁਣ ਕਹਾਣੀਆਂ ਤੋਂ ਉਹੀ ਨੇ ਭਰਜ ਬਾਈ ਜੀ ਵੀ ਆਪਾਂ ਤਾਂ ਵਾਰ ਵਾਰ ਇਹੀ ਗੱਲ ਕਹਿੰਦੇ ਵੀ ਸਾਨੂੰ ਪੜਚੋਲ ਘੱਟੋ ਘੱਟ ਇਸ ਗੱਲ ਤੇ ਕਰਨੀ ਚਾਹੀਦੀ ਵੀ ਉਹ ਸਮਾਂ ਦੁਬਾਰਾ ਨਾ
0: ਆਵੇ ਜੀ।
3: ਉਸ ਗੱਲ ਤੇ ਅਸੀਂ ਕਰਨ ਨੂੰ ਤਿਆਰ ਨੀ ਹੈਗੇ, ਅਸੀਂ ਖੁੱਲਾ ਛੱਡਤਾ ਖਲਣ ਵਾਲੀ ਵੀਡੀਓ ਵਿਖਾ ਕੇ ਵੀ ਖੁੱਲਾ ਛੱਡਤਾ ਵੀ ਦੂਜੀ ਧਿਰ ਨੇ ਐ ਕੀਤਾ ਜੀ।
0: ਹੁਣ ਕਿਹੜਾ ਨਹੀਂ ਹੋਇਆ ਜੀ, ਪਿਛਲੇ ਘਟਨਾਵਾਂ ਚੱਕ ਲੋ, ਪਿਛਲੇ 6 ਮਹੀਨਿਆਂ ਦੀਆਂ ਕਿੰਨੀ ਅੱਤ ਮੱਚੀ ਹੋਈ ਸੀਗੀ, ਐਨਕਾਊਂਟਰ ਤੇ ਐਨਕਾਊਂਟਰ ਨਹੀਂ ਹੁੰਦੇ ਸੀ ਉਦੋਂ, ਹੁਣ ਨੀ ਕੋਈ ਆਵਾਜ਼ ਚੱਕਦਾ।
3: ਨਹੀਂ ਆ ਹੁਣ ਵੀ ਹੋਏ ਨੇ ਝਾੜੂ ਵਾਲੇ ਸਰਕਾਰ ਤੇ 48-47 ਐਨਕਾਊਂਟਰ ਹੋਏ ਨੇ
0: ਜੀ। ਬਿਲਕੁਲ ਹੈ ਜੀ,
3: ਸਾਰੇ ਨੀ ਕੀਤੇ ਨੇ ਬਾਈ ਜੀ। ਗੱਲ ਉਹੀ ਆ ਵੀ ਜੇ ਅਸੀਂ ਵੀ ਅਸੀਂ ਕੱਲੀ ਮੰਨ ਲਓ ਸਿਕਿਉਰਿਟੀ ਫੋਰਸ ਨੂੰ ਆਖੀਏ ਜਾਂ ਦੂਜੀ ਅਸੀਂ ਆਪ ਵੀ ਜੇ ਹੁਣ ਅਸੀਂ ਉਹੀ ਧੱਕਾ ਕਰੀ ਜਾਵਾਂਗੇ ਵੀ ਅਸੀਂ ਅਗਲੇ ਨੂੰ ਕਹੀਏ ਵੀ ਹਾਂ ਉਹ ਨੀ ਉਹੀ ਗੱਲ ਜੇ ਹੁਣ ਅਸੀਂ ਮੰਨ ਲਓ ਪਿਸਤੌਲ ਦੇ ਉੱਤੇ ਤੁਰੇ ਫਰੀਏ ਤਾਂ ਫਿਰ ਅਗਲੀ ਤੇ ਤੇ ਵੀ ਧੱਕਾ ਕਰਨਾ ਨਾ। ਉਹ ਮੈਨੂੰ ਰਾਤ ਨਾ ਔਜਲਾ ਬਾਈ ਜੀ ਨਾਲ ਗੱਲ ਕਰਦੇ, ਮੈਂ ਕੱਲ ਚਲੋ ਮੈਂ ਸੁਣੀ ਵੀ ਕਿ ਟੋਆਣਾ ਸਾਹਿਬ ਗੱਲ ਕਰਦੇ ਪਏ ਜੀ, ਤੇ ਉਹ ਔਜਲਾ ਬਾਈ ਜੀ ਗੱਲ ਕਹਿੰਦੇ ਵੀ ਖਾਲੜਾ ਸਾਹਿਬ ਕਹਿੰਦੇ ਵੀ ਆਹ ਕਾਮਰੇਡ ਨੇ, ਕਹਿੰਦੇ ਵੀ ਇਹ ਰਾਹ ਦਾ ਰੋੜਾ ਨੀ, ਇਹਨਾਂ ਨੂੰ ਹਟਾਉਣਾ ਜ਼ਰੂਰੀ ਹੈ
0: ਜੀ।
3: ਤੇ ਫਿਰ ਜੇ ਹੁਣ ਮੰਨ ਲਓ ਕਾਮਰੇਡ ਮੰਨ ਲਓ ਵੀ ਮੰਨ ਲਓ ਆਪਣੀ ਰਾਹ ਦਾ ਰੋੜਾ ਨੀ, ਤੇ ਫਿਰ ਮੇਰੇ
0: ਅਗਲਿਆਂ ਨੇ ਵੀ ਫਿਰ ਰੋੜਾ ਹੀ ਹਟਾਇਆ ਨਾ, ਫਿਰ ਉੱਥੇ ਜਦੋਂ ਇਹ ਕਹਾਂਗੇ ਫਿਰ ਅਗਲੇ ਕਹਿਣਗੇ ਭੇਜ ਦਾਂਗਾ ਤੂੰ ਕਹਿੰਦੇ ਹੁਣ ਜੀ।
3: ਫਿਰ ਗੱਲ ਤਾਂ ਜੇ ਇੱਕ ਪਾਸੇ ਅਸੀਂ ਲੜਾਈ ਲੜੀ, ਇੱਕ ਪਾਸੇ ਅਸੀਂ ਲੜਾਈ ਲੜੀ ਹੈ
0: ਜੀ,
3: ਤੇ ਇੱਕ ਪਾਸੇ ਅਸੀਂ ਫਿਰ ਕਹਿੰਦੇ ਸਾਡੇ ਨਾਲ ਤਾਂ ਜਾਂ ਤਾਂ ਅਸੀਂ ਮੰਨ ਲਓ ਖੁੱਲ ਕੇ ਲੜਾਈ ਲੜੀ ਹੈ, ਜੋ ਅਗਲੇ ਤੋਂ ਹੋਇਆ ਉਹ ਅਵੇ ਨੀ ਕੀਤਾ, ਜੋ ਸਾਡੇ ਤੋਂ ਹੋਇਆ ਅਸੀਂ ਕੀਤਾ,
0: ਬਿਲਕੁਲ ਜੀ।
3: ਇੱਕ ਪਾਸੇ ਅਸੀਂ ਫਿਰ ਵਿਚਾਰੇ

0: ਹੋ ਰਿਹਾ। ਚਲੋ ਬਾਕੀ ਧਿਰਾਂ ਚ ਹੈਗੀਆਂ ਜਾਂ ਮੀਡੀਆ ਹੈਗਾ ਜਾਂ ਹੋਰ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ, ਪਰ ਸੰਤ ਭਿੰਡਰਾਂ
1: ਬਿਲਕੁਲ
0: ਵਾਲਿਆਂ ਦੇ ਜਿਹੜੇ ਲੜਕੇ ਨੇ, ਇੱਕ ਅਮਰੀਕਾ ਇੱਕ ਜਲੰਧਰ ਦੇ ਵਿੱਚ ਨੇ, ਇੰਨਾ ਕੁਝ ਵਾਪਰ ਰਿਹਾ ਸੂਬੇ ਦੇ ਵਿੱਚ ਕਿ ਉਹਨਾਂ ਦਾ ਆਪਾਂ ਹੁਣ
1: ਬਿਲਕੁਲ
0: ਤੱਕ ਕਦੇ ਬਿਆਨ ਸੁਣਿਆ ਆ ਕਿ ਉਹ ਕਾ ਤੋੜੀ ਦਖਲ ਅੰਦਾਜ਼ੀ ਕਰ ਰਹੇ, ਆਪ ਆਵਾਮ ਜਿਹੜਾ ਉਹ ਅੱਡੀਆਂ ਭਾਰ ਹੋਇਆ ਪਿਆ ਜੀ।
1: ਬਸ ਉਹੀ ਗੱਲ ਹੈ ਬਾਈ ਜੀ। ਅਸਲ ਚ ਨਾ ਇਹ ਸਿਆਸਤ ਨੂੰ ਚੱਲਣ ਵਾਸਤੇ ਆਮ ਲੋਕਾਂ ਦੀਆਂ ਲਾਸ਼ਾਂ ਚਾਹੀਦੀਆਂ ਨੇ, ਉਹਦੇ ਤੇ ਇਹਨਾਂ ਨੇ ਖੇਡਣਾ।
0: ਜੀ
1: ਉਹਦੇ ਕਰਕੇ ਅਸਲ ਮੁੱਦੇ ਜਿਹੜੇ ਨੇ ਨਾ ਤਾਂ ਉਹ ਲੋਕਾਂ ਦੇ ਧਿਆਨ ਚ ਆਉਂਦੇ ਨੇ ਵੀ ਸਾਡੇ ਹਾਲਾਤ ਕੀ ਬਣੇ ਪਏ ਨੇ।
0: ਜੀ
1: ਇਹ ਉਹ ਸਾਨੂੰ ਵਰਤਣ ਵਾਲੇ ਪਾਸੇ ਤੁਰੇ ਪਏ ਨੇ, ਭਾਵੇਂ ਕੋਈ ਵੀ ਆ, ਮੈਂ ਕਹਿੰਦਾ ਇਹਨਾਂ ਚੋਂ ਕੋਈ ਘੱਟ ਨੀ, ਕੋਈ ਧਿਰ, ਸਭ ਇੱਕੋ ਹੀ ਰਲੇ ਕਬੂਤਰ ਨੇ, ਭਾਵੇਂ ਬੋਲੇ ਤੇ ਚੀਨੇ, ਸਭ
0: ਸਿਮਰਜੀਤ
1: ਰਲੇ
0: ਸਿੰਘ
1: ਨੇ,
0: ਮਾਨ ਹੋਣਾ
1: ਕੋਈ
0: ਤਾਂ
1: ਇਹਨਾਂ
0: ਬੜੀ
1: ਚੋਂ
0: ਮੈਨੂੰ
1: ਘੱਟ
0: ਲੱਗਦਾ ਕਿ ਇਸ ਮੁੱਦੇ ਦੇ ਉੱਤੇ ਸਤਲੁਜ ਦੇ ਉੱਤੇ ਕੋਈ ਬਿਆਨਬਾਜ਼ੀ ਹੈ ਕਦੇ ਆਪਾਂ ਸੁਣੀ ਅੱਜ ਤੱਕ,
1: ਬਾਈ
0: ਆਈ ਆ ਕੋਈ?
1: ਸਾਰੀ ਉਮਰ ਬਾਈ ਮੈਨੂੰ ਇੱਕ IPS ਅਫਸਰ ਮੰਨ ਲਓ ਰਿਟਾਇਰ ਹੋ ਕੇ ਸਾਰੀ ਉਮਰ ਸਿਆਸਤ ਕਰ ਗਿਆ ਉਹ ਬੰਦਾ,
0: ਜੀ
1: ਹੈ ਤੇ ਉਹਨੇ ਉਹ ਕੀ ਦਿੱਤਾ, ਆਹ ਦੀਪ ਸਿੱਧੂ ਦੇ ਸਿਰ ਚ ਗੋਲੀ ਵੱਜੀ ਸੀ ਜੀ, ਅਸੀਂ
0: ਜੀ
1: UN ਜਾਵਾਂਗੇ
0: ਨਹੀਂ
1: ਅੱਜ, ਜੇ
0: ਗੋਟ
1: ਸਾਡੀ
0: ਫਾਰਮ ਆ,
1: ਸਾਡੀ
0: ਬੀਅਰ
1: ਜਨਤਾ,
0: ਬੀਅਰ ਦੀਆਂ ਫੈਕਟਰੀਆਂ ਨੇ, ਹੋਰ ਕੀ ਚਾਹੀਦਾ ਹੈ? ਦਿੱਤਾ ਸਾਰਾ ਕੁਝ ਦਿੱਤਾ ਜੀ।
1: ਮੈਂ ਉਹੀ ਗੱਲ ਕਹਿੰਦਾ ਭਾਰਤ ਬਾਈ ਜੀ, ਜੇ ਸਾਡੇ ਸਾਡੇ ਲੋਕ ਚੱਜਦੇ ਹੋਣ, ਭਾਵੇਂ ਉਹ ਭਾਵੇਂ ਬਾਦਲਾਂ ਨੂੰ ਵੋਟ ਪਾਉਣ ਵਾਲੇ ਨੇ, ਭਾਵੇਂ ਕਾਂਗਰਸ ਨੂੰ ਪਾਉਣ ਵਾਲੇ, ਭਾਵੇਂ ਸਿਮਰਜੀਤ ਮਾਨ ਨੂੰ ਪਾਉਣ ਵਾਲੇ,
0: ਜੀ
1: ਉਹ ਅੱਜ ਅੱਜ ਅੱਜ ਇਸ ਬੰਦੇ ਨੂੰ ਪੁੱਛਣ ਦਾ ਵੀ ਤੂੰ ਉਦਾਂ ਕਹਿਣ ਦਿਆ ਵੀ ਉਹਦੇ ਮੱਥੇ 'ਚ ਗੋਲੀ ਵੱਜੀ, ਅਸੀਂ UN ਜਾਵਾਂਗੇ ਤੇ ਗਿਆ
0: UN
1: ਕਿਉਂ?
0: ਜਾਵਾਂਗੇ ਉਹ, ਤੁਸੀਂ ਇੰਡੀਆ 'ਚ ਇਹ ਮੁੱਦਾ ਚੱਕ ਲੈਂਦੇ ਬਥੇਰਾ ਹੈ, UN ਕੀ ਜਾਣ ਦੀ ਜ਼ਰੂਰਤ ਹੈ? UN ਇੰਨਾ ਵਿਹਲਾ ਥੋੜੀ ਆ ਭਈ, ਇਦਾਂ ਦੇ ਮੁੱਦੇ ਮਾੜੇ ਮੋਟੇ ਜਿਹੜੇ ਇੱਕ ਦੋ ਮੁੱਦੇ ਨੇ ਉਹ ਉਹਨਾਂ ਦੇ ਪਿੱਛੇ ਧਿਆਨ ਦੇਣਗੇ?
1: ਇਹਨਾਂ ਲੋਕਾਂ ਨੂੰ ਨਾ ਭਰਜ ਬਾਈ ਜੀ, ਆਮ ਲੋਕਾਂ ਦੀ ਮਾਨਸਿਕਤਾ ਬੜੀ ਚੰਗੀ ਤਰ੍ਹਾਂ ਪਤਾ ਵੀ ਇਹ ਕਿੰਨੇ ਕੁ
0: ਕਿੱਦਾਂ
1: ਚੁੱਕੇ
0: ਖੇਡਣਾ
1: ਲੋਕ
0: ਹੈ
1: ਨੇ,
0: ਬਹੁਤ ਪਤਾ ਹੈ ਜੀ
1: ਠੀਕ ਹੈ,
0: ਬਿਲਕੁਲ
1: ਆਪਣੀਆਂ ਇੱਕ ਤਾਂ ਆਪਣੇ ਘਰਾਂ ਦੀਆਂ ਮੁਸ਼ਕਿਲਾਂ ਚ ਘਿਰੇ ਲੋਕ ਨੇ ਸਾਰੇ, ਰੋਟੀ
0: ਜੀ
1: ਪਾਣੀ ਦੇ ਚੱਕਰ ਚ। ਦੂਜੀ ਗੱਲ ਇਹ ਹੈ ਵੀ ਜੇ ਨਹੀਂ ਵੀ ਘਿਰੇ ਤੇ ਫਿਰ ਲਾਈ ਲੱਗ ਲੋਕ ਨੇ ਉਹ, ਜੇ ਮੈਨੂੰ ਇਹ ਲੱਗਦਾ ਵੀ ਮੈਨੂੰ ਫੋਟੋ ਖਿਚਾਉਣ ਦਾ ਵੀ ਕਿਸੇ ਲੀਡਰ ਨਾਲ, ਮੈਂ ਉਹਦੇ ਨਾਲ ਖਰਚਾਲਾ, ਮੈਂ ਉਹਦੇ ਨਾਲ ਖਰਚਾਲਾ,
0: ਜੀ
1: ਹੈ ਅਸੀਂ ਠੁਕਰੇ ਬਹੁਤ ਠੁਕਰੇ ਸਿਰੇ ਦੇ ਆ
0: ਜੀ
1: ਹੈ, ਤੇ ਜੇ ਸਾਨੂੰ ਕੋਈ ਪੰਪ ਦੇ ਦਿੰਦਾ ਜਿਵੇਂ ਸਵੇਰੇ ਟਾਉਣਾ ਸਾਹਿਬ ਉਹ ਗੱਲ ਕਰਦੇ ਪਏ ਸੀ ਉਹਦੇ ਵਿੱਚ, ਉਹ ਆ ਨਾ ਮੈਂ ਕਿੰਨੀ ਵਾਰੀ ਗੱਲ ਕੀਤੀ ਹੈ, ਮੈਂ ਸਾਡੇ ਹਰਿਆਣੇ ਦਾ ਦੀਪਕ ਫੌਜੀ ਮੁੰਡਾ ਹੈ,
0: ਹਾਂਜੀ
1: ਉਹ ਨਾ ਕਿਸਾਨੀ, ਤੁਸੀਂ ਦੇਖੋ ਉਹਦਾ ਚੈਨਲ ਕਿਸਾਨੀ, ਮੈਂ ਤੁਹਾਨੂੰ ਲਿੰਕ ਭੇਜਦਾ, ਕਿਸਾਨੀ ਅੰਦੋਲਨ ਚ ਨਾ ਉਹਨੇ ਆਪਣਾ ਚੈਨਲ ਬਣਾਇਆ
0: ਜੀ,
1: ਤੇ ਉਦੋਂ ਉਹ ਗੱਲਾਂ ਕਰਦਾ ਹੁੰਦਾ ਸੀ ਆਮ ਕਿਸਾਨੀ ਮਸਲੇ ਦੀਆਂ, ਦੂਜੀਆਂ ਤੀਜੀਆਂ ਹਰਿਆਣੇ ਦੇ ਮਸਲੇ ਚ
0: ਜੀ,
1: ਤੇ ਉਹਨੂੰ ਨਾ ਵੀ ਮੰਨ ਲਓ ਆਮ ਲੋਕ ਜਿੰਨੇ ਕੋਈ ਥੋੜੇ ਬਹੁਤ ਸੁਣ ਸਕਦੇ ਨੇ ਉਨੇ ਕੁ ਸੁਣ ਸਕਦੇ
0: ਜੀ,
1: ਉਹ ਬੰਦੇ ਨੇ ਦੇਖੋ ਖੇਡ ਕੀ ਖੇਡੀ, ਉਹਦਾ ਰੋਜ਼ ਦਾ ਪ੍ਰੋਗਰਾਮ, ਅੱਜ ਮੈਂ ਕਿਸਾਨੀ ਅੰਦੋਲਨ ਤੋਂ ਬਾਅਦ ਉਹਦਾ ਕਈ ਵਾਰੀ ਮੈਂ ਵੇਖਦਾ ਵਾ, ਉਹਦਾ ਹਰ ਰੋਜ਼ ਦਾ ਕੰਮ ਇਹ ਹੈ ਸਿੱਖਾਂ ਨੂੰ ਜੀ ਅਮਰੀਕਾ ਚ ਐ ਹੋ ਗਿਆ, ਉਹ ਹੋ ਗਿਆ, ਅਮਰੀਕਾ ਨੇ ਚੱਕ ਲਿਆ ਜੀ ਫਲਾਣਾ, ਉਹ ਫੂਕ ਛਕਾਉਣ ਦਾ ਕੰਮ ਹੈ ਪੂਰਾ
0: ਜੀ,
1: ਹੈ ਤੇ ਤੁਸੀਂ ਤੁਸੀਂ ਉਹਦੇ ਚੈਨਲ ਦੇ ਵਿਊ ਵੇਖ ਲਿਆ ਜੀ ਜਾ ਕੇ, ਤੇ ਉਹਦਾ ਕੰਟੈਂਟ ਵੇਖ ਲਿਓ, ਸਿਰਫ ਹੋਰ ਉਹਨੂੰ ਕੋਈ ਮਸਲਾ ਨੀ ਹੈਗਾ, ਫਲਾਣੇ ਥਾਂ ਤੇ ਸਿੱਖਾਂ ਦਾ ਐ ਹੋ ਗਿਆ ਜੀ, ਫਲਾਣੇ ਥਾਂ ਤੇ ਐ ਹੋ ਗਿਆ
0: ਜੀ,
1: ਅਸੀਂ ਫੂਕੇ ਸਿਰੇ ਦੇ ਆ, ਜੇ ਸਾਨੂੰ ਕੋਈ ਮਗਰ ਮਗਰ ਲਾਉਣ ਵਾਲਾ ਲੱਗ ਜੇ ਅਸੀਂ ਉਹਦੇ ਪਿੱਛੇ, ਉਹੀ ਗੱਲ ਅਸੀਂ ਪੂਰੇ ਐਨ ਉਹੀ ਗੱਲ ਰੱਜ ਕੇ ਤੁਰਨੇ ਆ
0: ਜੀ, ਬਿਲਕੁਲ
1: ਹੈ, ਕਦੀ ਕੋਈ ਸਾਡਾ ਕੱਲ ਨੂੰ ਕੋਈ ਹੋਰ ਹੀਰੋ ਆ ਜਾਂਦਾ, ਕਦੀ ਕੋਈ ਹੋਰ ਆ ਜਾਂਦਾ
0: ਜੀ,
1: ਇਸ ਕਰਕੇ ਸਾਡੇ ਸਮਝ ਨੀ ਆਉਂਦੀ ਭਰਜ ਬਾਈ ਜੀ, ਨਾ ਸਾਡੇ ਆਉਣੀ, ਮੈਨੂੰ ਤਾਂ ਲੱਗਦਾ ਨੀ ਹੈਗਾ, ਹੋ ਸਕਦਾ ਚਲੋ ਜੇ ਆ ਜੇ ਤਾਂ ਚੰਗੀ ਗੱਲ ਹੈ,
0: ਬਿਲਕੁਲ
1: ਪਰ ਜਿਵੇਂ ਦੇ ਹਾਲਾਤ ਬਣੇ ਪਏ ਨੇ ਨਾ, ਇਹ ਸਭ ਧਿਰਾਂ ਸਾਨੂੰ ਯੂਜ਼ ਕਰਦੀਆਂ ਪਈਆਂ ਨੇ ਜੀ, ਚੰਗੀ
0: ਜੀ
1: ਤਰ੍ਹਾਂ ਰੱਜ ਕੇ,
0: ਬਿਲਕੁਲ ਹੈ ਜੀ,
1: ਮੈਂ ਤਾਂ ਇੱਕ 95 ਦੀ ਗੱਲ ਹੈ ਖਾਲੜਾ ਸਾਹਿਬ ਦੀ,
0: ਜੀ
1: ਆ ਹੁਣ ਹੁਣ ਹੁਣ ਕਿਉਂ ਉਹੀ ਗੱਲ ਵੀ ਆ ਸਾਰੀਆਂ ਧਿਰਾਂ ਨੂੰ ਤੁਸੀਂ ਦੇਖੋ, ਮੈਂ ਕਹਿੰਦਾ ਇਹੀ ਜਥੇਦਾਰ ਸਾਹਿਬ ਜਿਹੜੇ ਨੇ, ਮੈਨੂੰ ਅਫਸੋਸ ਇਹ ਹੈ ਵੀ ਸਭ ਤੋਂ ਵੱਡੀ ਉਪਾਧੀ ਤੇ ਨਾ ਜਿਹਨਾਂ ਨੂੰ ਸਿੱਖਾਂ ਨੂੰ ਸੰਦੇਸ਼ ਦੇਣਾ ਵੀ ਮੰਨ ਲਓ ਉਸ ਅਕਾਲ ਤਖ਼ਤ ਤੋਂ ਕੋਈ ਵੀ ਬੰਦਾ ਬੈਠਾ ਹੋਵੇ ਉੱਥੇ, ਉਹਨੇ ਸੰਦੇਸ਼ ਦੇਣਾ ਨਾ
0: ਜੀ,
1: ਹੈ ਤੇ ਇਹੀ ਜਥੇਦਾਰ ਸਾਹਿਬ ਬਾਦਲਾਂ ਨੂੰ ਗਾਲਾਂ ਕੱਢਦੇ ਸੀ, ਅੱਜ ਕਹਿੰਦੇ ਅਸੀਂ ਸਤਲੁਜ ਦੇ ਕੰਢੇ ਤੇ ਅਰਦਾਸ ਕਰਨੀ ਹੈ ਜੀ, ਕਿ
0: ਮੈਨੂੰ
1: ਤੁਹਾਨੂੰ
0: ਲੱਗਦਾ ਕੱਲ ਨੂੰ ਉੱਥੇ ਗੁਰੂ ਘਰ ਦਾ ਨਾ ਅਸਾਰ ਦੇਣ ਕਿਤੇ,
1: ਬਣਾ ਦੇਣਗੇ ਜੀ, ਬੜਾ ਬੜਾ ਕੁਛ ਕਰਨਗੇ
0: ਜੀ,
1: ਵੋਟਾਂ ਮਿਲਣੀਆਂ ਚਾਹੀਦੀਆਂ ਨੇ ਇਹਨੂੰ, ਉਹੀ ਉਹ ਗੁਰੂ ਘਰ ਵੀ ਤਾਂ ਸਾਡੇ ਪੈਸੇ ਨਾਲ ਹੀ ਬਣਨੇ ਨੇ, ਆਪਣੇ ਥੋੜੀ ਬਣਾਉਣੇ,
0: ਬਿਲਕੁਲ ਬਿਲਕੁਲ
1: ਬਣਾ ਦੇਣਗੇ ਜੀ, ਬੜਾ ਕੁਛ ਕਰਨਗੇ, ਪਰ ਅਫਸੋਸ ਹੈ ਵੀ ਸਾਡੇ ਇਹ ਪਤਾ ਨੀ ਕਿਉਂ ਨੀ ਸਮਝ ਆਉਂਦੀ ਪਈ, ਅਸੀਂ ਇੱਕ ਤੇ ਨੂੰ ਛੱਡਨੇ ਆ, ਦੂਜੀ ਦੇ ਮਗਰ ਫਿਰਨੇ ਆ, ਦੂਜੀ ਨੂੰ ਛੱਡਦੇ ਆ, ਤੀਜੀ ਦੇ ਮਗਰ ਫਿਰਨੇ
0: ਇਸ ਹਿਸਾਬ ਦੇ ਨਾਲ ਤਾਂ
1: ਅੱਜ
0: ਮੁਕੱਦਰ ਜੀ
1: ਦਿੱਲੀ
0: ਆਪਣੇ ਗਦਰੀ ਬਾਬਿਆਂ ਦੀ ਜਦੋਂ ਗੱਲ ਕਰਦੇ ਆ, ਉਹਨਾਂ ਨੇ ਬੱਜ ਬੱਜ ਘਾਟ ਦੀ ਗੱਲ ਆਉਂਦੀ ਹੈ ਕਲਕੱਤੇ

0: ਇਹ ਹੋਰ ਸਾਰੀਆਂ ਚੀਜ਼ਾਂ ਤੇ ਸਨਮਾਨ ਤਾਂ ਫਿਰ ਉੱਥੇ ਵੀ ਜਾ ਕੇ ਅਰਦਾਸ ਕਰਾਉਣੀ ਚਾਹੀਦੀ ਆ, ਉੱਥੇ ਵੀ ਜੋ ਕੁਝ ਵਾਪਰਿਆ ਕਾਲੇ ਪਾਣੀਆਂ ਦੀਆਂ ਸਜਾਵਾਂ,
1: ਨਹੀਂ ਫਿਰ
0: ਤੇ ਉਹਨਾਂ ਨੂੰ ਤਾਂ ਉਹ
1: ਨਹੀਂ
0: ਸੁੱਖੇ ਨਹੀਂ ਮੰਨਦੇ ਬਹੁਤ ਸਾਰੇ ਲੋਕ।
1: ਨਹੀਂ ਆ ਔਜਲਾ ਬਾਈ ਜੀ ਰੋਜ਼ ਹੀ ਟਵਾਣਾ ਰੇਡੀਓ ਤੋਂ ਕਮੈਂਟ ਕਰ ਦਿੰਦੇ ਨੇ ਆ
0: ਜੀ
1: ਬਾਬਾ ਬੂਝਾ ਸਿੰਘ ਗਦਰੀ ਬਾਬੇ ਵਾਂਗੂ ਬਾਹਰੋਂ ਹੀ ਆਇਆ ਸੀ ਨਾ ਜੀ,
0: ਬਿਲਕੁਲ ਆ ਜੀ ਭਕਨਾ ਜੀ ਹੋਰ
1: ਹੈ
0: ਸਾਰੇ
1: ਤੇ ਉਹ ਉਹ ਕੀ ਸੀ ਉਹ
0: ਬਿਲਕੁਲ
1: ਇੱਥੇ ਆ ਕੇ ਉਹਨਾਂ ਨੇ ਬਾਹਰੋਂ ਆ ਕੇ ਇੱਥੇ ਆਜ਼ਾਦੀ ਦੀ ਲੜਾਈ ਲੜੀ
0: ਜੀ
1: ਹੈ ਤੇ ਉਹ ਗੱਲ ਇਹ ਹੈ ਵੀ ਉਹ ਹੁਣ ਉਦੋਂ ਸਰਕਾਰ ਬਾਦਲ ਸਾਹਿਬ ਦੀ ਸੀ ਤੇ ਬਾਦਲ ਸਾਹਿਬ ਨੇ ਮਾਰਿਆ
0: ਜੀ
1: ਤੇ ਉਹ ਜਿਹੜੇ ਉਹਨਾਂ ਦੇ ਸਮਰਥਕ ਨੇ ਉਹ ਉਹਨਾਂ ਨੇ ਮੈਨੂੰ ਬੜਾ ਅਫਸੋਸ ਹੋਇਆ ਉਦੋਂ ਮੈਂ ਔਜਲਾ ਬਾਈ ਜੀ ਨਾਲ ਵੀ ਗੱਲ ਕਰਦਾ ਸੀ
0: ਜੀ
1: ਹੋ ਸਕਦਾ ਸਾਡੇ ਵਿਚਾਰਾਂ ਦੇ ਮਤਭੇਦ ਹੋਣ ਵੀ ਮੰਨ ਲਓ ਕੋਈ ਮੰਨ ਲਓ ਸੈਣੀ ਬਾਈ ਜੀ ਔਜਲਾ ਬਾਈ ਜੀ ਕੋਈ ਕਾਂਗਰਸ ਨਾਲ ਸਮਰਥਕ ਹੈ ਕੋਈ ਕਿਸੇ ਨਾਲ ਹੈ
0: ਜੀ
1: ਪਰ ਜਿਹੜੇ ਉਹ ਬੰਦੇ ਆ ਕੇ ਲੜੇ ਬਾਹਰੋਂ ਆ ਕੇ ਆਪਣੀ ਵਧੀਆ ਜ਼ਿੰਦਗੀ ਜਿਉਂਦੇ
0: ਜੀ
1: ਤੇ ਜਿਨ੍ਹਾਂ ਨੇ ਜਾਨ ਦਿੱਤੀ ਤੇ ਉਹ ਉਹ ਬਾਦਲ ਸਾਹਿਬ ਦੇ ਸਮਰਥਕ ਸੀ ਇੱਕ ਉਹ
0: ਬਿਲਕੁਲ
1: ਆਪਣਾ ਹੈ ਕਹਿੰਦੇ ਫੜ ਦੋ ਪੂੰਛ ਕਹਿੰਦੇ ਬਾਬੇ ਬੂਝੇ ਜੀ
0: ਜੀ
1: ਹੁਣ ਇਸ ਤੋਂ ਵੱਡਾ ਅਫਸੋਸ ਨਾ ਅਫਸੋਸ ਕੀ ਹੋਊਗਾ ਕਿ ਮੰਨ ਲਓ ਕੋਈ ਮੰਨ ਲਓ ਮੈਂ ਕਿਸੇ ਦੀ ਵਿਚਾਰਧਾਰਾ ਨਾਲ ਸਹਿਮਤ ਨਹੀਂ ਪਰ ਜਿਹੜੀ ਉਹਨਾਂ ਦੀ ਕੁਰਬਾਨੀ ਆ ਮੈਂ ਕਹਾਂ ਵੀ ਫਲਾਣੇ ਦੀ ਪੂਛ ਫੜ ਲਓ ਧਮਕਾਣੇ ਦੀ ਪੂਛ ਫੜ ਲਓ ਤੇ ਫਿਰ ਅਸੀਂ ਆਪਣੇ ਕੱਲੇ ਨਿੱਜ ਤੱਕ ਨਹੀਂ ਖੜੇ ਅਸੀਂ ਕੀ ਸਾਨੂੰ ਪੰਜਾਬ ਨਾਲ ਜਾਂ ਦੂਜੀਆਂ ਚੀਜ਼ ਨਾਲ ਮਤਲਬ ਹੈਗਾ ਕੋਈ ਨਹੀਂ ਹੈਗਾ ਸਿਰਫ ਸਾਨੂੰ ਮਤਲਬ ਹੈ ਵੀ ਜੇ ਮੰਨ ਲਓ ਬਾਦਲ ਸਾਹਿਬ ਜਾਂ ਕਾਂਗਰਸ ਜਾਂ ਕੋਈ ਵੀ ਹੈ ਜੇ ਉਹ ਉਤਲੀ ਕੁਰਸੀ ਤੇ ਪਹੁੰਚੇਗਾ ਹੋ ਸਕਦਾ ਛੋਟੀ ਮੋਟੀ ਸਾਨੂੰ ਵੀ ਮਿਲ ਜਾਵੇ ਕਹਾਣੀ ਇੰਨੀ ਕੋਈ ਹੈ
0: ਬਿਲਕੁਲ
1: ਇੰਨੀ ਹੀ ਕਹਾਣੀ ਹੈ ਨਾ
0: ਜੀ
1: ਇਸ ਕਰਕੇ ਭਾਰਜਵਾ ਜੀ ਬੜਾ ਅਫਸੋਸ ਹੈ ਜੋ ਵੀ ਹੋ ਰਿਹਾ ਨਾ
0: ਜੀ
1: ਕੋਈ ਘੱਟ ਨੀ ਹੈ ਇਹਨਾਂ ਤੋਂ
0: ਜੀ
1: ਚਲੋ ਕਰ ਲਓ ਗੱਲ
0: ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਸਾਂਝ ਪਾਉਣ ਲਈ ਮੁਕੱਦਰ ਜੀ ਬਹੁਤ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਲਓ ਦੋਸਤੋ ਗੱਲਬਾਤ ਜਦੋਂ ਹੁੰਦੀ ਹੈ ਤਾਂ ਦੂਰ ਤੱਕ ਵੀ ਜਾਂਦੀ ਹੈ ਤੇ ਜਦੋਂ ਗੱਲ ਹੁੰਦੀ ਹੈ ਤਾਂ ਫਿਰ ਚੰਗੀ ਤਰ੍ਹਾਂ ਸੁਣ ਵੀ ਲਈਦੀ ਹੈ ਤੇ ਸੁਣਾ ਵੀ ਲਈਦੀ ਹੈ ਤੇ ਲਾਈਨਾਂ ਸਭ ਦੋਸਤਾਂ ਦੇ ਲਈ ਖੁੱਲੀਆਂ ਨੇ +358 44976 1920 ਸਟੂਡੀਓ ਦਾ ਨੰਬਰ ਹੈ ਕਾਲ ਕਰਕੇ ਤੁਸੀਂ ਆਪਣੇ ਵਿਚਾਰਾਂ ਦੀ ਸਾਂਝ ਜਿਹੜੀ ਪਾ ਸਕਦੇ ਹੋ ਜੇ ਮਨ ਦੇ ਵਿੱਚ ਕੋਈ ਵਿਚਾਰ ਜਾਂ ਨਾ ਕੋਈ ਅਬਾਲ ਜਿਹੜਾ ਆ ਰਿਹਾ ਤਾਂ ਸਵਾਗਤ ਰਹੇਗਾ ਬਾਕੀ ਕਮੈਂਟਾਂ ਦੇ ਉੱਤੇ ਵੀ ਝਾਤ ਨਾਲ ਦੀ ਨਾਲ ਮਾਰਾਂਗੇ ਜਿਵੇਂ ਕਿ ਬਹੁਤ ਸਾਰੇ ਕਮੈਂਟ ਆ ਰਹੇ ਨੇ ਜੀ ਦੋਸਤਾਂ ਦੇ ਬਹੁਤ ਬਹੁਤ ਸ਼ੁਕਰੀਆ ਪਿਆਰ ਮੁਹੱਬਤ ਦੇ ਲਈ ਤੇ ਜਟਪੈੜ ਬਾਈ ਜੀ ਵੀ ਜੁੜੇ ਹੋਏ ਨੇ ਉਹਨਾਂ ਦੇ ਵੀ ਆ ਰਿਹਾ ਜੀ ਬੀਬੀ ਖਾਲੜਾ ਜੀ ਦਾ ਜੇ ਕੱਦ ਵੱਧ ਗਿਆ ਸਰਕਾਰਾਂ ਦੇ ਨਾਲੋਂ ਤੇ ਇਹਨਾਂ ਦੀ ਕੀ ਪਤਾ ਇਹ ਸਿਆਸਤਦਾਨ ਬੀਬੀ ਖਾਲੜਾ ਨੂੰ ਵੀ ਕਹਿੰਦੇ ਹਟਾ ਸਕਦੇ ਹੈ ਤੇ ਬਿਲਕੁਲ ਆ ਜੀ ਮੈਂ ਇਸੇ ਕਰਕੇ ਕਹਿ ਰਿਹਾ ਕਿ ਘੱਟੋ ਘੱਟ ਨਹੀਂ ਚਾਹੀਦਾ ਪਹਿਲਾਂ ਵੀ ਚਲੋ ਉਹਨਾਂ ਨੂੰ ਕਿਤੇ ਨਾ ਕਿਤੇ ਵੱਖਰੀਆਂ ਵੱਖਰੀਆਂ ਪਾਰਟੀਆਂ ਦੇ ਵਿੱਚ ਜਿਹੜਾ ਜਿਤਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਮੈਨੂੰ ਲੱਗਦਾ ਕਿ ਇਹਨਾਂ ਚੀਜ਼ਾਂ ਤੋਂ ਉਹਨਾਂ ਨੂੰ ਵੀ ਸਿੱਖ ਲੈਣਾ ਚਾਹੀਦਾ ਹੈ ਤੇ ਜੇ ਸੱਚੀ ਹੀ ਖਾਲੜਾ ਜੀ ਦੇ ਇਨਸਾਫ ਦੀ ਗੱਲ ਹੁੰਦੀ ਹੈ ਉਹ ਸਾਰੀਆਂ ਚੀਜ਼ਾਂ ਤੇ ਉਹਦੇ ਵਿੱਚ ਯੋਗਦਾਨ ਦੇ ਲਈ ਉਹਨਾਂ ਨੂੰ ਆਪਣੇ ਦ੍ਰਿੜ ਇਰਾਦਿਆਂ ਦੇ ਉੱਤੇ ਖੜੇ ਰਹਿਣਾ ਚਾਹੀਦਾ ਹੈ ਤੇ ਕਿਸੇ ਵੀ ਪਾਰਟੀ ਦਾ ਹੀ ਗੱਲ ਕਰਦੇ ਗੱਲ ਨਹੀਂ ਕਰਨੀ ਚਾਹੀਦੀ ਮੈਨੂੰ ਲੱਗਦਾ ਤੇ ਉਹਨਾਂ ਨੂੰ ਆਪਣੇ ਜੋ ਹਜੇ ਤੱਕ ਵੀ ਜੋ ਵਾਪਰ ਰਿਹਾ ਉਹਨਾਂ ਨੂੰ ਜਿਹੜੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਉਹ ਪ੍ਰੈਸ਼ਰ ਜਿਹੜਾ ਕ੍ਰੀਏਟ ਕਰਨ ਦੀ ਜ਼ਰੂਰਤ ਹੈ ਤੇ ਆਵਾਮ ਜਿਹੜਾ ਇਹਨਾਂ ਚੀਜ਼ਾਂ ਦੇ ਨਾਲ ਲੋਕਾਂ ਨੂੰ ਵੀ ਖੜਨ ਦੀ ਜ਼ਰੂਰਤ ਹੈ ਸਟੂਡੀਓ ਦਾ ਨੰਬਰ ਦੋਸਤੋ +358 44976 1920 ਹੈ ਤੇ ਅਗਲੀਆਂ ਵਿਦੇਸ਼ੀ ਖ਼ਬਰਾਂ ਨੇ ਤੇ ਉਹਨਾਂ ਦੇ ਵੱਲ ਨੂੰ ਵੀ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਹਾਂ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ ਤੇ ਲਓ ਫਿਰ ਬਾਤ ਪਾਉਂਦੇ ਹਾਂ ਅੱਗੇ ਵਿਨੀਪੈਗ ਦੀ ਹਾਲਾਤਾਂ ਦੀ ਵਿਨੀਪੈਗ ਦਾ ਡਾਊਨਟਾਊਨ ਜਿਹੜਾ ਬਣਿਆ ਜੌਂਬੀਲੈਂਡ ਬਣ ਗਿਆ ਸਿਆਸਤਦਾਨਾਂ ਦੀ ਨਾਕਾਮੀ ਦਾ ਜਿਹੜਾ ਜਿਉਂਦਾ ਜਾਗਦਾ ਸਬੂਤ ਦਿਸ ਰਿਹਾ ਤੇ ਉਹਦੀ ਗੱਲ ਕਰਦੇ ਅੱਗੇ ਜਾ ਕੇ ਇੱਕ ਬਾਕਮਾਲ ਕਹਿ ਸਕਦੇ ਹਾਲਾਤ ਜੋ ਨੇ ਬਾਕਮਾਲ ਤਾਂ ਨਹੀਂ ਕਰ ਸਕਦੇ ਦੁੱਖ ਵਾਲੇ ਹਾਲਾਤ ਨੇ ਉਹ ਚਾਹੇ ਦੁਨੀਆਂ ਦਾ ਕੋਈ ਵੀ ਕੋਣਾ ਹੈ ਨਸ਼ਿਆਂ ਤੋਂ ਬਚਿਆ ਨਹੀਂ ਹੈ ਤੇ ਆਪਣੇ ਨਾਲ US ਤੋਂ ਔਜਲਾ ਸਾਹਿਬ ਜੁੜੇ ਆ ਉਹਨਾਂ ਦੀ ਗੱਲਬਾਤ ਸੁਣ ਕੇ ਅੱਗੇ ਵਧਦੇ ਹਾਂ ਸਤਿ ਸ੍ਰੀ ਅਕਾਲ ਸਿਕੰਦਰ ਸਿੰਘ ਔਜਲਾ ਸਾਹਿਬ ਸਵਾਗਤ ਹੈ ਜੀ
2: ਸਿਆਸਤਦਾਨ ਆਪਦੀ ਕੁਰਸੀ ਸਿਆਸਤ ਤੱਕ ਆਪਦੀ
0: ਜੀ
2: ਆਨੰਦ ਮਾਨਣ ਲਈ ਉਸ
0: ਮੈਂ ਇੱਕ ਚੀਜ਼ ਹੋਰ ਔਜਲਾ ਸਾਹਿਬ ਹੈਰਾਨ ਆ ਤੁਹਾਡੀ ਗੱਲ ਤੋਂ ਚੇਤੇ ਆਇਆ ਚਲੋ ਦੇਖ ਲੋ ਆਫਿਸਰ ਉਸ ਸਮੇਂ ਦਾ ਜਿਹੜਾ ਸੀਗਾ ਜਾਂ ਅੱਜ ਵੀ ਜਿਹੜੇ ਨੇ ਆਪਣੀਆਂ ਡਿਊਟੀਆਂ ਪੂਰੀਆਂ ਕਰਕੇ ਰਿਟਾਇਰਮੈਂਟ ਲੈ ਕੇ ਫਿਰ ਵੀ ਉਹਨਾਂ ਦਾ ਰੁਤਬਾ ਰੋਬ ਜਾਂ ਉਸ ਤੋਂ ਬਾਅਦ ਵੀ ਸਰਕਾਰਾਂ ਦੇ ਵਿੱਚ ਜਾਂ ਪ੍ਰਸ਼ਾਸਨ ਦੇ ਵਿੱਚ ਇੰਨਾ ਬੋਲਬਾਲਾ ਅੱਜ ਵੀ ਦੇਖਣ ਨੂੰ ਮਿਲਦਾ ਹੈ?
2: ਨਹੀਂ, ਚਾਹੇ ਉਹ ਸਿਆਸੀ ਲੋਕ ਨੇ, ਚਾਹੇ ਉਹ ਸੀ ਜਿਨ੍ਹਾਂ ਨੇ ਉਹਨਾਂ ਲਈ ਕੰਮ ਕਰਿਆ, ਉਹਨਾਂ ਨੂੰ ਭੁੱਲਦੇ ਥੋੜੋ ਨੇ,
0: ਭੁੱਲਦੇ ਨੀਗੇ, ਬਿਲਕੁਲ ਹੈ ਜੀ।
2: ਹਾਂਜੀ, ਤੇ ਕਈ ਹੁਣ ਜਿਹੜੇ ਜਿਹੜੇ ਹੁਣ ਅਜੇ ਵੀ ਕਈ ਲੋਡ ਕਰਨ ਵਾਲੇ ਜਾਂ ਮਰਜ਼ੀ ਲੋਡ ਕਰਨ ਵਾਲੇ, ਉਹਨਾਂ ਨੂੰ ਪਤਾ ਸਾਡੇ ਘੜੇ ਦੀ ਮੱਛੀ ਹੈ,
0: ਮੱਛੀ ਹੈ ਜੀ, ਬਿਲਕੁਲ ਹੈ ਜੀ।
2: ਬਾਦਲ ਪਰਿਵਾਰ ਹੈ, ਕੀ ਗੱਲ, ਇਹਨਾਂ ਨੇ ਕੁਛ ਕੀਤਾ ਨੇ, ਇਹਨਾਂ ਨੂੰ ਹੱਥ ਤੱਕ ਕਿਉਂ ਨੀ ਪਾਇਆ ਕੈਪਟਨ ਦੋ ਲੋਡ ਕਰ ਲਿਆ, ਉਹਨੇ ਕਰਿਆ ਕਿ ਨਹੀਂ?
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਉਹ ਉਹਨਾਂ ਲਈ ਉਹਨਾਂ ਨੇ ਕੰਮ ਕਰਿਆ, ਤੇ ਫਿਰ ਉਹਨਾਂ ਨੂੰ ਉਹਨਾਂ ਨੇ ਬਚਾਉਣ ਦੀ ਕੋਸ਼ਿਸ਼ ਤਾਂ ਕਰਨੀ
0: ਹੋਣੀ ਹੈ ਜੀ, ਬਿਲਕੁਲ ਹੈ ਜੀ।
2: ਇਹ ਸਰਕਾਰ ਕਿਹੜਾ ਆਪਦੇ ਆਪ ਚੱਲਦੀ ਹੈ, ਇਹਨਾਂ ਨੂੰ ਵੀ ਚਲਾਉਣ ਵਾਲੇ ਹੁੰਦੇ ਨੇ ਨਾ
0: ਜੀ,
2: ਜਿਨ੍ਹਾਂ ਨੇ ਚਲਾਉਣੀ ਆ, ਉਹ ਉਹਨਾਂ ਲਈ ਕੰਮ ਕਰਿਆ ਤੇ ਉਹ ਇੰਨਾ ਤਾਂ ਕਰਨਗੇ ਹੀ, ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਅਫਸਰ ਆਪਣੇ ਨਹੀਂ ਮੰਨਣਗੇ ਇਹੀਆਂ ਗੱਲਾਂ ਵੀ ਸਾਡੇ ਪਿੱਛੋਂ ਇੱਕ ਬਣੀ ਨੀ ਹੋਈ ਫਿਲਮ ਹਿੰਦੀ ਦੇ ਵਿੱਚ ਬਣੀ ਹੋਈ ਆ, ਜਿਹੜਾ ਜਸੂਸ ਹੁੰਦਾ ਇੰਡੀਆ ਦਾ, ਪਿੱਛੋਂ ਉਹਦੇ ਪਰਿਵਾਰ ਸਾਂਭਦੇ ਨੀ ਹੈਗੇ ਤੇ ਉਹ ਸਮਝ ਲੈਂਦੇ ਵੀ ਮਰ ਗਿਆ, ਉਹ ਕਹਿੰਦੇ ਸਾਡਾ ਤਾਂ ਹੈ ਹੀ ਨੀ।
0: ਹਾਂਜੀ,
2: ਉਹਦਾ ਮੁੰਡਾ ਆ ਕੇ ਫਿਰ ਬਾਅਦ ਚ ਕਿਵੇਂ ਉਹ ਬਦਲਾ ਕਿਵੇਂ ਮਤਲਬ ਖੇਡਦਾ ਏਜੰਸੀਆਂ ਦੀ ਦੇ ਵਿਰੁੱਧ।
3: Chicago's Pizza with a twist in your town. 8300 Sierra College Boulevard, Roseville, California. Veg and non-veg pizzas. Home delivery available with one phone call 1-916-791-0102. Open every day. Chicago's Pizza with a twist.
4: ਕਵਿਤੇ ਰਸੋਈਏ ਨੂੰ ਬੁਰਾ ਨਾ ਬੋਲੀਏ, ਉਹ ਫੜ ਲਈਏ ਤੱਕੜੀ ਤਾਂ ਪੂਰਾ ਤੋਲੀਏ, ਉਹ ਜਿੰਨਾ ਚਿਰ ਘਰੇ ਨਾ ਲਿਆਈਏ ਡੋਲੇ ਨੂੰ, ਕਿ ਬਹਿ ਜਾ ਕਰ ਛੱਡੀਏ ਵਿਚੋਲੇ ਨੂੰ, ਕਿ ਬਹਿ ਜਾ ਕਰ ਛੱਡੀਏ ਵਿਚੋਲੇ ਨੂੰ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਜੀਤ ਜੀਤੀ ਤੇ ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼।
5: ਦਿਲ ਦੀਆਂ ਗੱਲਾਂ, ਤੂੰ ਮੇਰੇ ਦਰ ਤੇ ਆਵੇਂ ਤੇ ਮੈਂ ਤੇਰੇ ਸੰਗ ਰਲਾ, ਜੋ ਹਵਾ ਦੇ ਬੁੱਲੇ, ਜੋ ਪਾਣੀ ਦੀਆਂ ਛੱਲਾਂ, ਤੇ ਰਲ ਕੇ ਬਈਏ ਵਿਹੜੇ ਕਰੀਏ ਦਿਲ ਦੀਆਂ ਗੱਲਾਂ। ਹਾਂਜੀ, ਪ੍ਰੋਗਰਾਮ ਦਿਲ ਦੀਆਂ ਗੱਲਾਂ ਤੁਹਾਡੇ ਆਪਣੇ ਦੁਆਬਾ ਰੇਡੀਓ ਤੇ ਹਰ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਭਾਰਤੀ ਸਮੇਂ ਮੁਤਾਬਕ ਰਾਤ 8 ਵਜੇ। ਤੁਸੀਂ ਆਪਣੀ ਰਲਤ ਕਰ ਸਕਦੇ ਹੋ ਫੋਨ ਕਰਕੇ ਤੇ ਸੁਨੇਹੇ ਭੇਜ ਕੇ, ਨੰਬਰ ਹੈ 8306082498 9386082498918। ਪ੍ਰੋਗਰਾਮ ਦਿਲ ਦੀਆਂ ਗੱਲਾਂ ਤੁਹਾਡੀ ਆਪਣੀ ਦੋਸਤ ਸੀਮਾ ਗਰੇਵਾਲ ਦੇ ਨਾਲ।
3: ਜ਼ਿੰਦਗੀ ਨਾਮਾ ਹਾਲੇ ਦੁਨੀਆ, ਯੂ ਆਰ ਲਿਸਨਿੰਗ ਨਾਓ ਆਵਰ ਓਨ ਦੁਆਪਾ ਰੇਡੀਓ, ਵੈਲਕਮ ਆਲ ਲਾਈਵ ਓਨ ਫਿਨਲੈਂਡ ਟਾਈਮ ਮੰਡੇ ਟੂ ਫਰਾਈਡੇ 11 PM, ਇੰਡੀਅਨ ਟਾਈਮ ਟਿਊਸਡੇ ਟੂ ਸੈਟਰਡੇ 2:30 AM, ਰਿਪੀਟ ਬਾਈ ਇੰਡੀਅਨ ਟਾਈਮ ਡੇ ਟਾਈਮ 12 o'clock. Studio number +358449761962. Join us by WhatsApp call and message and call us on Skype, Doaba Radio PTI. Please like us and follow us on Facebook and download Doaba Radio iOS and Android app. Zindagi Nama, Hal e Duniya.

0: ਹਾਂਜੀ ਸਤਿ ਸ੍ਰੀ ਅਕਾਲ ਦੋਸਤੋ, ਪ੍ਰੋਗਰਾਮ ਮਹਿਫਲ ਮਿੱਤਰਾਂ ਦੀ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼ ਦੀ ਦੁਨੀਆਂ ਦੇ ਦੋਸਤੋ। ਅੱਜ ਹੈ ਆਪਾਂ ਸੁਪਨਿਆਂ ਦੀ ਬਾਤ ਪਾਉਣੀ ਹੈ, ਅਤੇ ਇਸ ਬਾਤ ਨੂੰ ਕਿਉਂਕਿ ਬਾਤਾਂ ਵੈਸੇ ਰਾਤ ਨੂੰ ਵਧੀਆ ਹੁੰਦੀਆਂ ਨੇ ਪਾਉਣੀਆਂ, ਤੋ ਇਸ ਕਰਕੇ ਸਮਾਂ ਵੀ ਸਹੀ ਹੈ ਔਰ ਸਮਾਂ ਸੰਜੋਗ ਸਭ ਕੁਛ ਬਿਲਕੁਲ ਸਹੀ ਲੱਗ ਰਿਹਾ ਹੈ। ਦੋਸਤੋ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇ ਇਸ ਨਵੇਂ ਨਵੇਲੇ ਪ੍ਰੋਗਰਾਮ ਦੇ ਵਿੱਚ। ਤੋ ਸੁਪਨਾ, ਪਹਿਲਾਂ ਤਾਂ ਮੈਂ ਬਹੁਤ ਜ਼ਿਆਦਾ ਸੁਪਨੇ ਲਿਖਣ ਲੱਗਿਆ ਸੀ, ਲੇਕਿਨ ਫਿਰ ਮੈਂ ਸੋਚਿਆ ਵੀ ਇੱਕ ਲਿਖ ਦਿਓ, ਜ਼ਿਆਦਾ ਲਿਖ ਲਓ, ਗੱਲ ਤਾਂ ਇੱਕੋ ਰਹਿਣੀ ਹੈ, ਗੱਲ ਤਾਂ ਸੁਪਨੇ ਦੀ ਹੋਣੀ ਹੈ। ਸੁਪਨੇ ਜੋ ਅਸੀਂ ਸਾਰੇ ਦੇਖਦੇ ਹਾਂ, ਸੁਪਨੇ ਜੋ ਸਾਨੂੰ ਬਹੁਤ ਪਸੰਦ ਨੇ ਔਰ ਸਾਡੇ ਰੂਹ ਦੇ ਨੇੜੇ ਦੀਆਂ ਗੱਲਾਂ ਇਹਦੇ ਨਾਲ ਅਸੀਂ ਕਰਦੇ ਹਾਂ ਅਤੇ ਵੇਖਦੇ ਹਾਂ। ਸੋ ਥੋੜ੍ਹਾ ਜਿਹਾ ਅਸੀਂ ਇੱਧਰੋਂ ਸੁਪਨਾ ਤਾਂ ਇਹ ਸੀ ਵੀ ਟਾਈਮ ਸਿਰ ਸ਼ੁਰੂ ਕਰ ਦਈਏ, ਪਰ ਫਿਰ ਵੀ ਇਹ ਸੁਪਨਾ ਹੀ ਸੁਪਨਾ ਹੀ ਹੁੰਦਾ, ਤੁਹਾਨੂੰ ਪਤਾ ਹੀ ਹੈ, ਇਹਦਾ ਕੋਈ ਪਤਾ ਨਹੀਂ ਹੁੰਦਾ ਕਿ ਕਿੰਨਾ ਸਿਰੇ ਚੜ੍ਹਦਾ ਅਤੇ ਕੀ ਚੱਲਦਾ। ਦੋਸਤੋ ਇਸ ਹਫ਼ਤੇ ਦੇ ਦੌਰਾਨ ਸਾਡੇ ਬਹੁਤ ਸਾਰੇ ਸੱਜਣਾ ਬੇਲੀਆਂ ਮਿੱਤਰਾਂ ਦੇ ਜਨਮ ਦਿਨ ਵੀ ਆਏ ਅਤੇ ਖੁਸ਼ੀਆਂ ਮਨਾਈਆਂ ਗਈਆਂ ਹਨ, ਅਤੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ। ਵਿਸ਼ੇਸ਼ ਤੌਰ 'ਤੇ ਸਤਪਾਲ ਸਿੰਘ ਬਰਾੜ ਸਾਹਿਬ ਅਤੇ ਸਮੇਂ ਵਾਲੀ ਸਾਹਿਬ, ਅਤੇ ਬਹੁਤ ਬਹੁਤ ਉਹਨਾਂ ਨੂੰ ਮੁਬਾਰਕਾਂ ਭਾਈ। ਅਤੇ ਦੋਸਤੋ ਮੇਰੇ ਕੋਲ ਨਾਮ ਤਾਂ ਮਿਸ ਹੁੰਦਾ ਹੀ, ਤੁਹਾਨੂੰ ਪਤਾ ਹੀ ਹੈ, ਤੋ ਮੈਂ ਸਾਰੇ ਦੋਸਤਾਂ ਤੋਂ ਜਿਹੜੀ ਹੈ ਇਜਾਜ਼ਤ ਚਾਹੁੰਦਾ ਹਾਂ ਕਿ ਪ੍ਰੋਗਰਾਮ ਸ਼ੁਰੂ ਕਰ ਲਈਏ। ਬੰਦਾ ਪੁੱਛੇ ਸ਼ੁਰੂ ਕਰ ਤਾਂ ਲਿਆ, ਮਾਮਾ ਹੋਰ ਕੀ ਕਰਨਾ ਹੁਣ। ਚਲੋ ਜੀ ਸ਼ੁਰੂ ਹੋ ਗਿਆ, ਕਿਉਂਕਿ ਇਹ ਵੀ ਇੱਕ ਸੁਪਨਾ ਹੀ ਹੁੰਦਾ ਕਿ ਆਪਾਂ ਸਾਰੇ ਰੀਤੀ ਰਿਵਾਜ਼ ਫੋਲੋ ਕਰੀਏ ਜੀ, ਫਿਰ ਆਪਾਂ ਅੱਗੇ ਵਧੀਏ ਅਤੇ ਅੱਗੇ ਵੱਧਦੇ ਹੀ ਜਾਈਏ। ਤੋ ਇਹ ਇੱਕ ਅਲਟੀਮੇਟ ਸੁਪਨਾ ਜਿਹੜਾ ਰਹਿੰਦਾ ਹੈ। ਅਤੇ ਥੋੜ੍ਹਾ ਜਿਹਾ ਮੇਰੇ ਵਾਲੇ ਪਿਆ, ਮਤਲਬ ਕਹਿ ਲਓ ਗੜਬੜ ਝਾਲਾ ਜਿਹਾ ਚੱਲ ਰਿਹਾ, ਕੋਸ਼ਿਸ਼ ਕਰ ਰਿਹਾ ਕਿ ਤਾਰਾਂ ਤੂਰਾਂ ਨੂੰ ਕਾਬੂ ਹੇਠ ਕਰ ਲਈਏ, ਅਤੇ ਜੇ ਕੋਈ ਇਹ ਤਾਰਾਂ ਦੀ ਤੜੀ ਫੜੀ ਨਜ਼ਰ ਆ ਰਹੀ ਹੈ ਦੋਸਤੋ, ਤੁਸੀਂ ਜ਼ਰੂਰ ਕਮੈਂਟ ਬਾਕਸ ਦੇ ਰਾਹੀਂ ਸਾਨੂੰ ਦੱਸਿਓ, ਕਿਉਂਕਿ ਇਹ ਪ੍ਰੋਗਰਾਮ ਦੁਆਬਾ ਰੇਡੀਓ .com ਐਪ ਅਤੇ ਦੇ ਨਾਲ ਨਾਲ ਯੂਟਿਊਬ ਦੇ ਉੱਤੇ ਵੀ ਲਾਈਵ ਕੀਤਾ ਜਾ ਰਿਹਾ ਹੈ, ਇਸ ਵੇਲੇ ਚੱਲ ਰਿਹਾ ਜੀ, ਲਾਈਵ ਚੱਲ ਰਿਹਾ। ਓ ਬਿਲਕੁਲ ਸਹੀ ਲੱਗ ਰਿਹਾ ਜੀ ਮੈਨੂੰ, ਇਹ ਮੇਰੀ ਸਟੇਟਮੈਂਟ 'ਚ ਕੋਈ ਫਰਕ ਨਹੀਂ ਲੱਗ ਰਿਹਾ, ਠੀਕ ਲੱਗ ਰਿਹਾ। ਸੋ ਬਹੁਤ ਬਹੁਤ ਸਵਾਗਤ ਸਤਿਕਾਰ, ਅੱਜ ਸ਼ਨੀਵਾਰ ਹੈ, ਹਮਕੋ ਤੁਮਸੇ ਪਿਆਰ ਹੈ, ਇਹੋ ਜਿਹੀਆਂ ਗੱਲਾਂ ਦੇ ਨਾਲ ਆਪਾਂ ਅੱਜ ਦੀ ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ ਅਤੇ ਚੱਲਦੇ ਹਾਂ ਸੁਪਨਿਆਂ ਦੀ ਦੁਨੀਆਂ ਦੇ ਵਿੱਚ। ਮੈਨੂੰ ਬੜੀ ਵਧੀਆ ਲੱਗਦੀ ਹੈ, ਇੱਕ ਦਿਨ ਮੈਂ ਭਾਵੁਕ ਹੋ ਕੇ ਭਾਈ ਜਿਹੜਾ ਬੜਾ ਇੱਕ ਜਿਹਨੇ ਸੁਪਨਿਆਂ ਦੀ ਬੜੀ ਵਿਆਖਿਆ ਕੀਤੀ ਹੈ, ਮਾੜਾ ਜਿਹਾ ਗੈਸ ਕਰਿਓ, ਇੱਕ ਬੰਦਾ ਸੀਗਾ, ਵਿਗਿਆਨਿਕ ਕਹਿ ਲਓ, ਮਨੋਵਿਗਿਆਨਿਕ ਕਹਿ ਲਓ, ਬੜਾ ਡਿਸਟਰਬ ਜਿਹਾ ਬੰਦਾ ਰਿਹਾ ਜ਼ਿੰਦਗੀ 'ਚ। ਤੋ ਉਹਨੇ ਕਿਤਾਬ ਲਿਖੀ ਸੀ ਤੋ ਸੁਪਨਿਆਂ ਬਾਰੇ ਅੰਗਰੇਜ਼ੀ ਦੀ, ਮੈਂ ਲੈ ਆਇਆ, ਮੈਨੂੰ ਲੱਗਿਆ ਕਿ ਛੇਤੀ ਪੜ੍ਹ ਲਾਂਗੇ, ਪਰ ਛੇਤੀ ਪੜ੍ਹਨ ਦਾ ਵੀ ਸੁਪਨਾ ਹੀ ਰਹਿ ਗਿਆ, ਕਿਉਂਕਿ ਕਿਤਾਬ ਏਡੀ ਮੋਟੀ ਲਿਖਤੀ ਬਾਈ ਨੇ, ਐਂਡ ਕਰਤਾ ਬਾਈ। ਚਲੋ ਕੋਈ ਗੱਲ ਨਹੀਂ, ਪੜ੍ਹਾਂਗੇ ਬਾਈ, ਉਹ ਵੀ ਪੜ੍ਹਾਂਗੇ, ਸਿਗਮੰਡ ਫ੍ਰਾਇਡ, ਸਿਗਮੰਡ ਫ੍ਰਾਇਡ ਨਾਮ ਜਿੱਤੇ ਆ ਗਿਆ। ਤੋ ਦੋਸਤੋ ਸੁਪਨਿਆਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਨਾ, ਤਾਂ ਇਹ ਕੋਈ ਕਹਿੰਦਾ ਵੀ ਜਿਹੜੇ ਸੁਪਨੇ ਹੁੰਦੇ ਆ ਉਹ ਸੱਚੀ ਜ਼ਿੰਦਗੀ ਤਾਂ ਉਹ ਹੁੰਦੀ ਹੈ ਜੀ, ਅਤੇ ਕੋਈ ਕਹਿੰਦਾ ਵੀ ਨਹੀਂ, ਸੁਪਨੇ ਜਿਹੜੇ ਆ ਇਹ ਝੂਠੇ ਹੁੰਦੇ ਆ, ਇਹ ਸਭ ਮਾਇਆ, ਇਹ ਸਭ ਬਸ ਪਤਾ ਨਹੀਂ ਰੱਬ ਨੇ ਗਾਇਆ ਹੈ ਅਤੇ ਜ਼ਿੰਦਗੀ ਨੂੰ ਇਸ ਤਰ੍ਹਾਂ ਹੀ ਬਣਾਇਆ ਹੈ। ਜੋ ਅਸੀਂ ਰੀਅਲ ਲਾਈਫ ਦੇ ਵਿੱਚ ਨਹੀਂ ਹੁੰਦੇ ਉਹ ਸੁਪਨਿਆਂ 'ਚ ਹੁੰਦੇ ਆ, ਰੀਅਲ ਲਾਈਫ 'ਚ ਜਮਾਂ ਹੀ ਮਤਲਬ ਪੂਰਾ ਐਂਡ ਹੋਇਆ ਪਿਆ ਹੁੰਦਾ, ਅਤੇ ਜਦੋਂ ਸੁਪਨਿਆਂ 'ਚ ਆਪਣੇ ਆਪ ਨੂੰ ਦੇਖਦੇ ਆ, ਓਹੋ ਆਹ ਮੁਗਲੇ ਆਜਮ, ਸਿਕੰਦਰ ਆਜਮ ਸਭ ਬਣੇ ਪਏ ਹੁੰਦੇ ਆ, ਉੱਥੇ ਕੋਈ ਖੱਪ ਖਾਨਾ ਰਿਹਾ ਹੀ ਨਹੀਂ। ਕਈਆਂ ਨੂੰ ਬੜੇ ਭਿਅੰਕਰ ਸੁਪਨੇ ਵੀ ਆ ਜਾਂਦੇ ਆ, ਇਹੋ ਜਿਹੀ ਕੂਕ ਮਾਰਦੇ ਆ ਕਿ ਅੱਧਾ ਮਹੱਲੇ ਨੂੰ ਹਾਰਟ ਅਟੈਕ ਹੋਣਾ ਸ਼ੁਰੂ ਹੋ ਜਾਂਦਾ, ਉਹ ਕਹਿੰਦਾ ਕੀ ਹੋ ਗਿਆ, ਉਹ ਵੀਰੇ ਸੁਪਨਾ ਆ ਗਿਆ ਸੀ, ਉਹ ਤੇਰੇ ਸੁਪਨੇ ਨੇ ਸਾਨੂੰ ਸੁਪਨਾ ਬਣਾ ਦੇਣਾ ਸੀਗਾ, ਇਹ ਵੀ ਕਦੇ ਹੁੰਦੇ ਸੀ ਧਰਤੀ 'ਤੇ, ਇਹ ਹੌਲੀ ਸੁਪਨੇ ਲਿਆ ਕਰੋ ਭਾਈ ਇਹੋ ਜਿਹੇ। ਤੋ ਨਾਈਟਮੇਅਰ, ਅੰਗਰੇਜ਼ਾਂ ਨੇ ਉਹਦਾ ਨਾਂ ਦੇਖੋ ਕੀ ਰੱਖਿਆ, ਨਾਈਟਮੇਅਰ। ਤੋ ਇਹ ਚਲੋ ਖੈਰ ਅੰਗਰੇਜ਼ਾਂ ਦੀ ਮਰਜ਼ੀ, ਅੰਗਰੇਜ਼ ਤਾਂ ਅੰਗਰੇਜ਼ ਹੈ ਜੀ, ਅੰਗਰੇਜ਼ ਜਿਹੜੀ ਮਰਜ਼ੀ ਅੰਗਰੇਜ਼ੀ ਬੋਲਣ, ਅਸੀਂ ਉਹਦਾ ਪੰਜਾਬੀਕਰਨ ਕਰਨਾ ਹੁੰਦਾ ਬੜੇ ਤਰੀਕੇ ਨਾਲ। ਉਹਨਾਂ ਨੇ ਕਿਹਾ ਮੇਮ ਸਾਹਿਬ, ਅਤੇ ਅਸੀਂ ਵੀ ਮੇਮ ਦੇ ਨਾਲ ਸਾਹਿਬ ਲਾ ਕੇ ਮਤਲਬ ਕਰਤਾ ਕੰਮ, ਪ੍ਰੋਜੈਕਟ ਮੇਮ ਸਾਹਿਬ, ਮੇਮ ਸਾਹਿਬ, ਮੇਮਾ ਮੇਮਾ ਆ ਗਈਆਂ, ਉਹ ਉੱਥੇ ਚੱਲ ਪਿਆ ਕੰਮ। ਤੋ ਉਹਨਾਂ ਨੇ ਬਾਬੂ ਕਿਹਾ,
1: ਉਹ ਇਹੋ ਗੱਲਾਂ ਤੋਂ ਵੀ ਡਰਦੇ ਨੇ
0: ਨਾ, ਇਹਦੇ ਬਾਰੇ ਨਹੀਂ ਗੱਲ ਕਰਨੀ ਆਪਾਂ, ਕਿਉਂਕਿ ਗੱਲ ਤਾਂ ਸੁਪਨੇ ਦੀ ਹੋ ਰਹੀ ਹੈ, ਇੱਕ ਦਿਨ ਤੁਰ ਪਏ ਜਾਤੇ ਦੇ ਜਪਾਨ, ਪਹੁੰਚ ਗਏ ਚੀਨ। ਮੈਂ ਬਹੁਤ ਸਾਰੀਆਂ ਕਹਾਣੀਆਂ ਪੜ੍ਹੀਆਂ, ਬਹੁਤ ਸਾਰੀਆਂ ਪਰੀ ਕਹਾਣੀਆਂ ਪੜ੍ਹੀਆਂ, ਉਹਨਾਂ 'ਚ ਸੁਪਨੇ ਜ਼ਿਆਦਾ ਹੁੰਦੇ ਆ ਥੋੜ੍ਹੇ ਜਿਹੇ। ਤੋ ਉਹਨਾਂ ਸਾਰਿਆਂ ਦੇ ਵਿੱਚ ਕੋਮਨ ਸੁਪਨਾ ਇਹੀ ਹੈ ਕਿ ਜੋ ਅਸੀਂ ਹੈਗੇ ਹਾਂ ਉਹ ਉਹਦੀ ਜਗ੍ਹਾ ਅਸੀਂ ਕੁਝ ਹੋਰ ਬਣਨਾ ਚਾਹੁੰਦੇ ਹਾਂ, ਸਾਨੂੰ ਸੈਟਿਸਫੈਕਸ਼ਨ ਨਹੀਂ ਹੈਗੀ ਕਿ ਜੋ ਅਸੀਂ ਹੈਗੇ ਹਾਂ, ਇਹ ਤਾਂ ਚਲੋ ਹੈਗੇ ਹੀ ਹੈ, ਚਲੋ ਇਹ ਤਾਂ ਅਸੀਂ ਬਣੀ ਗਏ ਜੋ ਬਣਨਾ ਸੀ, ਲੇਕਿਨ ਕੁਛ ਹੋਰ, ਕੁਛ ਹੋਰ, ਮੈਂ ਦੇਖਿਆ ਉਹਨੇ ਕਹਿੰਦੇ ਹੁੰਦੇ ਨੇ ਤੂੰ ਉਹ ਨਾ ਰਹਿ ਗਈ ਨੀ ਹੋਰ ਕੁਝ ਹੋਗੀ ਹੋਰ ਕੁਝ ਹੋਗੀ ਸੁਪਨਾ ਹੋ ਗਈ ਪਾਲੀਏ ਉੱਤੇ ਕਹਿ ਵੀ ਦਿੱਤਾ ਬਾਈ ਨੇ 94-78-35-55-91 ਇਸ ਨੰਬਰ ਦੇ ਉੱਤੇ ਕਰਾਂਗੇ ਗੱਲਾਂ ਬਾਤਾਂ। ਤੋ ਸਮਾਂ ਬਾਹਲੀ ਸਪੀਡ ਤੇ ਜਾਂਦਾ ਆਪਾਂ ਨੂੰ ਪਤਾ ਹੀ ਹੈ, ਸਾਰਿਆਂ ਨੂੰ ਪਤਾ ਹੀ ਕਿਹੜਾ ਕੋਈ ਵਿਆਖਿਆ ਵਾਲੀ ਗੱਲ ਹੈ। ਤੋ ਇਸ ਕਰਕੇ ਭਾਈ ਸਮੇਂ ਦਾ ਇੰਤਜ਼ਾਰ ਨਾ ਕੀਤਾ ਜਾਏ, ਕਿਉਂਕਿ ਸਮਾਂ ਵੀ ਕਿਸੇ ਦਾ ਨਹੀਂ ਕਰਦਾ ਭਾਈ, ਉਹ ਵੀ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ। ਐਂ ਕਰੀਏ ਚਾਹੇ ਮਤਲਬ ਜੈਸੇ ਕੋ ਤੈਸਾ ਕਰ ਦਈਏ, ਉਹ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ, ਅਸੀਂ ਉਹਦਾ ਇੰਤਜ਼ਾਰ ਕਿਉਂ ਕਰੀਏ? ਇਟ ਮੇਕਸ ਸੈਂਸ। ਸੋ ਦੋਸਤੋ ਯੂਟਿਊਬ ਦੇ ਰਾਹੀਂ ਜਿਹੜੀ ਵਿੰਡੋ ਖੁੱਲੀ ਹੈ ਚੈਟ ਬਾਕਸ, ਉਹਦੇ ਰਾਹੀਂ ਬਹੁਤ ਹੀ ਮੁਹੱਬਤ ਭਰੇ ਸੁਨੇਹੇ ਆ ਰਹੇ ਨੇ। ਮੈਨੂੰ ਲੱਗਦਾ ਮੈਂ ਸੁਪਨਾ ਦੇਖ ਰਿਹਾ ਸ਼ਾਇਦ, ਪਰ ਨਹੀਂ ਸੱਚੀ ਆ ਰਹੇ ਨੇ। ਬਾਈ ਚਰਨਜੀਤ ਸਿੰਘ ਸ਼ੈਲੀ ਜੀ ਲਿਖਦੇ ਆ ਕਿ ਸ਼ਮੀ ਜੀ ਅਤੇ ਦੁਆਬਾ ਰੇਡੀ ਦੇ ਸਾਰੇ ਸਤਿਕਾਰ ਸਰੋਤੇ ਨੂੰ ਬਾਈ ਪਿਆਰ ਭਰੀ ਸਮੂਹਿਕ ਤੌਰ ਤੇ ਸਾਂਝੀ ਫਤਿਹ ਪ੍ਰਵਾਨ ਕਰਨਾ ਜੀ। ਪ੍ਰਵਾਨ ਹੈ, ਪ੍ਰਵਾਨ ਹੈ, ਪ੍ਰਵਾਨ ਹੈ ਬਾਈ ਜਨਾਬ। ਤੋ ਮਨਦੀਪ ਜੱਸੀ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸੰਗਤ। ਬਾਈ ਸਤਿ ਸ਼੍ਰੀ ਅਕਾਲ ਜੀ। ਬਾਈ ਬਹੁਤ ਦੂਰ ਤੋਂ ਬਲਵੀਰ ਸਿੰਘ ਸੈਣੀ ਸਾਹਿਬ ਹੋਰਾਂ ਨੇ ਫਤਿਹ ਸਾਂਝੀ ਕੀਤੀ ਹੈ, ਕਹਿੰਦੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਾਈ ਸਤਿ ਸ਼੍ਰੀ ਅਕਾਲ ਜੀ। ਅਤੇ ਸਾਡੇ ਵੱਲੋਂ ਅਤੇ ਮਿੱਤਰਾਂ ਵੱਲੋਂ ਵੀ ਜੱਸੀ ਬਾਈ ਜੀ ਨੇ ਕਿਹਾ ਤਾਂ ਭਾਈ ਸਾਰਿਆਂ ਦਾ ਸਵਾਗਤ ਹੈ ਬਹੁਤ ਬਹੁਤ ਜੀ ਆਇਆਂ ਨੂੰ ਜੀ। ਸੁਰਿੰਦਰ ਕੌਰ ਮਾਹਿਲ ਜੀ ਕਹਿੰਦੇ ਜੀ ਗੁੱਡ ਮਾਰਨਿੰਗ, ਗੁੱਡ ਆਫਟਰਨੂਨ, ਗੁੱਡ ਈਵਨਿੰਗ ਟੂ ਆਲ ਦੁਆਬਾ ਰੇਡੀਓ ਲਿਸਨਰ ਜੀ ਐਜ਼ ਪਰ ਯੂਅਰ ਲੋਕੇਸ਼ਨ। ਆਹ ਤੁਸੀਂ ਆਪਣੇ ਬਜਾਣ ਕੇ ਲੈ ਜਾਓ ਗੁੱਡ ਮਾਰਨਿੰਗ, ਈਵਨਿੰਗ, ਆਫਟਰਨੂਨ, ਜਿੱਥੇ ਜਿੱਥੇ ਬੈਠੇ ਹੋ ਉਹ ਜਿਹੇ ਹਿਸਾਬ ਨਾਲ ਉਹਨਾਂ ਨੇ ਭੇਜ ਦਿੱਤੀ ਫਤਿਹ। ਬਿਲਕੁਲ ਜੀ, ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ। ਜੱਸੀ ਜੀ ਕਹਿੰਦੇ ਜਮੀ ਬਈ ਦੇਰ ਨਾ ਹੋ ਜਾਏ ਬਈ, ਆ ਜਾ ਰੇ ਓ ਮੇਰੇ ਦਿਲ ਪਰ ਆ ਜਾ। ਬਈ ਹਾਜ਼ਰ ਹੈ ਜੀ, ਮੁਜਰਿਮ ਹਾਜ਼ਰ ਹੈ। ਰਾਜਨ ਸੈਣੀ ਸਾਹਿਬ ਮੁਹੱਬਤ ਭੇਜ ਰਹੇ ਨੇ, ਕਹਿੰਦੇ ਤਿੰਨ ਨੰਬਰ ਲਾਈਕ। ਬਈ ਤਿੰਨ ਮੇਰਾ ਲੱਕੀ ਨੰਬਰ ਵੀ ਹੈਗਾ, ਚਲੋ ਕਿਸੇ ਨੇ ਦੱਸਿਆ ਮੈਨੂੰ, ਪਰ ਮੈਂ ਕਿਸੇ ਨੇ ਦੱਸਿਆ ਨਹੀਂ ਹਾਲ ਤੱਕ, ਆਪਣੀ ਜੀ ਗੱਲ ਹੈ। ਤੋ ਕਹਿੰਦੇ ਸਾਰਿਆਂ ਨੂੰ ਬਾਈ ਸਤਿ ਸ਼੍ਰੀ ਅਕਾਲ ਜੀ। ਖਾਲਸਾ ਰਾਜ ਹੁਰੀ ਲਿਖਦੇ ਨੇ ਜੀ ਸਤਿ ਸ਼੍ਰੀ ਅਕਾਲ ਸਮੀ ਬਾਈ ਜੀ। ਬਾਈ ਸਤਿ ਸ਼੍ਰੀ ਅਕਾਲ ਜੀ, ਕਿਆ ਪਤਾ। ਤੋ ਦੋਸਤੋ ਜੱਸੀ ਜੀ ਕਹਿੰਦੇ ਇੱਕ ਵਾਰ ਤਾਂ ਤਰਾਹ ਨਿਕਲ ਗਈ ਜਦੋਂ ਰਿਕਾਰਡ ਲਿਖਿਆ ਹੋਇਆ ਆਇਆ ਸੀ ਜੀ। ਸਹੀ ਗੱਲ ਹੈ ਜੀ, ਮੈਂ ਤਾਂ ਆਪ ਦੇਖ ਕੇ ਡਰ ਗਿਆ ਵੀ ਹਾਂ ਕੀ ਹੋ ਗਿਆ। ਇਹ ਤਾਂ ਉਹ ਗੱਲ, ਮੇਰਾ ਤਾਂ ਉਹ ਹਾਲ ਹੋ ਗਿਆ ਸੀ, ਪੇਪਰ ਦੇ ਕੇ ਆਉਂਦਾ ਜਦੋਂ ਜਵਾਕ, ਫਿਰ ਉਹ ਪੁੱਛਦੇ ਆ ਵੀ ਪੇਪਰ ਕਿਵੇਂ ਹੋਇਆ, ਉਹ ਕਹਿੰਦਾ ਆਹ ਵੀ ਹੋ ਗਿਆ, ਉਹ ਵੀ ਹੋ ਗਿਆ, ਆਹ ਵੀ ਹੋ ਗਿਆ, ਆਹ ਵੀ ਹੋ ਗਿਆ, ਆਹ ਵੀ ਹੋ ਗਿਆ। ਜਦੋਂ ਰਿਜ਼ਲਟ ਆਉਂਦਾ ਕਹਿੰਦਾ ਉਹ ਲਾ ਕੀ ਹੋ ਗਿਆ, ਫਿਰ ਪੇਚੇ ਪੈ ਜਾਂਦੇ ਨੇ। ਫਿਨਲੈਂਡ ਦੀ ਖੂਬਸੂਰਤ ਧਰਤੀ ਤੋਂ ਇੰਡੈਕਸ ਜਿਹਦਾ ਹੈਪੀਨੈਸ ਦੇ ਉੱਤੇ ਨੰਬਰ 1 ਹੈ ਇਸ ਵੇਲੇ ਧਰਤੀ ਦੇ ਉੱਤੇ, ਸਭ ਤੋਂ ਹੈਪੀ ਮਤਲਬ ਦੁਨੀਆਂ ਦੇ ਵਿੱਚੋਂ ਉਹਨਾਂ ਨੇ ਸੁਨੇਹਾ ਭੇਜਿਆ। ਸਤਿ ਸ਼੍ਰੀ ਅਕਾਲ ਜੀ ਕਹਿੰਦੇ ਸਾਰੇ ਦੋਸਤਾਂ ਨੂੰ ਬਈ, ਭੁਪਿੰਦਰ ਸਿੰਘ ਭਾਰਤ ਸਾਹਿਬ ਭੇਜ ਰਹੇ ਨੇ ਅਤੇ ਨਾਲ ਦੀ ਨਾਲ ਜਵਾਬੀ ਕਾਰਵਾਈ ਕੀਤੀ ਹੈ ਬਾਈ ਮੁਕੱਦਰ ਸਿੰਘ ਔਲਖ ਸਾਹਿਬ ਨੇ। ਦੋ ਪਿਆਲੇ ਉਹਨਾਂ ਨੇ ਦਿੱਤੇ ਆ, ਨਾਲ ਦੋ ਮੁਹੱਬਤ ਵਾਲੀਆਂ ਨੈਣ ਨੈਣਾਂ ਨਾਲ ਮਿਲਾ ਲਈ ਵਾਲਾ ਮਾਹੌਲ ਬਣਾਇਆ ਅਤੇ ਗੁਲਾਬ ਦਾ ਫੁੱਲ ਵੀ ਹੈ। ਅਤੇ ਸਤਿ ਸ਼੍ਰੀ ਅਕਾਲ ਭੇਜੀ ਜੀ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜਨਾਬ, ਚੀਅਰਸ ਮੈਨ, ਚੀਅਰਸ। ਸਿਕੰਦਰ ਸਿੰਘ ਔਜਲਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਸਾਰੇ ਪਿਆਰਿਆਂ ਨੂੰ ਬਾਈ ਸਤਿ ਸ਼੍ਰੀ ਅਕਾਲ ਜੀ। ਸਤਨਾਮ ਸਿੰਘ ਜਾਣੀਏ ਚਹਿਲ ਸਾਹਿਬ, ਕਿਆ ਪਤਾ ਉਹਨਾਂ ਦੇ ਆਉਣ ਵਾਲੀ ਚਹਿਲ ਪਹਿਲ ਹੋ ਗਈ ਹੈ, ਬਹੁਤ ਬਹੁਤ ਸਵਾਗਤ ਹੈ ਜਨਾਬ। ਤੋ ਔਲਖ ਸਾਹਿਬ ਕਹਿੰਦੇ ਇੰਨੀ ਗਾਲੀ ਨਾ ਕਰਿਆ ਕਰੋ, ਗਾਉਣ ਵਾਲੇ ਵਾਸਤੇ 15 ਮਿੰਟ ਕਰਾਰੇ ਵਾਸਤੇ ਐਕਸਟਰਾ ਰੱਖਿਆ ਕਰੋ ਜੀ, ਸੁਰੀਲਾ ਸੁਣਨਾ ਜੀ। ਯੇ ਛੱਤ ਬਹੁਤ ਭਾਰੀ ਹੈ ਠਾਕੁਰ। ਆਪਾਂ ਉਂਝ ਮੈਂ ਵੀ ਅੱਜ ਦੋ ਕਵਿਤਾਵਾਂ ਲਿਖੀਆਂ, ਬਸ ਵੱਡੀ ਗੱਲ ਹੈ, ਦੋ ਕਵਿਤਾਵਾਂ ਲਿਖਣਾ ਛੋਟਾ ਕੰਮ ਨਹੀਂ ਹੈ, ਪਰ ਲਿਖ ਹੋ ਗਿਆ ਬਾਈ, ਆਪੇ ਲਿਖਾ ਦੀਆਂ ਰੱਬ ਨੇ, ਉਹ ਵੀ ਸਾਂਝੀਆਂ ਕਰਾਂਗੇ। ਆਪਾਂ ਚੱਲਦੇ ਹਾਂ ਅਮਰੀਕਾ, ਅਤੇ ਉੱਥੇ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਹਰਿੰਦਰ ਸਿੰਘ ਪਿਛਲਾ ਸਾਹਿਬ ਸਾਡੇ ਨਾਲ ਮਹਿਫਲ ਦੇ ਵਿੱਚ ਸ਼ਾਮਲ ਨੇ, ਸਵਾਗਤ ਕਰਦੇ ਹਾਂ ਜੀ। ਜੀ ਆਇਆਂ ਨੂੰ ਜਨਾਬ ਸਤਿ ਸ਼੍ਰੀ ਅਕਾਲ, ਖੁਸ਼ ਆਮਦੀਦ।
2: ਸਤਿ ਸ੍ਰੀ ਅਕਾਲ ਸ਼ਮੀ ਜੀ, ਤੁਹਾਨੂੰ ਤੇ ਦੁਆਬਾ ਰੇਡੀਓ ਦੇ ਸਾਰੇ ਪਰਿਵਾਰ ਨੂੰ
0: ਜੀ, ਸਤਿ ਸ੍ਰੀ ਅਕਾਲ ਜੀ।
2: ਅੱਜ ਫੇਰ ਸੁਪਨਿਆਂ ਦੀ ਪਟਾਰੀ ਖੋਲਣੀ ਹੈ।
0: ਬਿਲਕੁਲ ਜੀ, ਖੁੱਲ ਚੁੱਕੀ ਹੈ ਜੀ ਪਟਾਰੀ।
2: ਇਹ ਵੀ ਬੜੀ ਇੱਕ ਸੁਪਨੇ ਜਿਹੜੇ ਸੁੱਤਿਆਂ ਦੇ ਤੇ ਇੱਕ ਸੁਪਨੇ ਜਾਗਦਿਆਂ ਦੇ,
0: ਜਾਗਦਿਆਂ ਦੇ ਜੀ, ਬਿਲਕੁਲ ਜੀ ਬਿਲਕੁਲ।
2: ਇੱਕ ਸੁਪਨਿਆਂ ਦੀਆਂ ਯਾਦਾਂ ਤੇ ਇੱਕ ਸੁਪਨੇ ਭਵਿੱਖ ਦੇ
0: ਜੀ,
2: ਤੇ ਬੜਾ ਵਿਚਿੱਤਰ ਸੰਸਾਰ ਆ। ਆਪਾਂ ਸੁਪਨਾ ਕਹੀਏ ਜਾਂ ਸੁਪਨਾ ਕਹੀਏ, ਪੰਜਾਬੀ ਤਾਂ ਬਹੁਤ ਹੀ ਜਗ੍ਹਾ ਤਾਂ ਸੁਪਨਾ ਹੀ ਕਹਿੰਦੇ ਅਸੀਂ ਫੁੱਫੇ ਨਾਲ,
0: ਪੱਪਾ ਪੱਪਾ ਨਾਲ ਨਾਲ ਹੀ ਰਹਿੰਦੇ ਵੈਸੇ ਵੀ ਮੁਹੱਲੇ ਚ ਹੀ ਨੇ।
2: ਆਹੋ, ਤੇ ਇਸ ਕਰਕੇ ਇਹ ਤਾਂ ਮਤਲਬ ਐਡਾ ਇਹਦਾ ਵਿਚਿੱਤਰ ਸੰਸਾਰ ਆ ਸੁਪਨਿਆਂ ਦਾ, ਵੀ ਵਿਗਿਆਨੀ ਜਿਹੜੇ ਕਹਿ ਲਓ ਉਹਦੀਆਂ ਵੀ ਅਜੇ ਤੱਕ ਵੀ ਅਜੇ ਖੋਜਾਂ ਕੰਪਲੀਟ ਨਹੀਂ ਹੋਈਆਂ, ਵੀ ਸੁਪਨੇ ਆ ਜਿਹੜੇ ਉਹ ਤੁਹਾਡੀ ਜ਼ਿੰਦਗੀ ਨੂੰ ਕਿੱਦਾਂ ਪ੍ਰਭਾਸ਼ਿਤ ਕਰਦੇ ਆ ਜਾਂ ਇਹਦੇ ਅਰਥ ਕੀ ਆ, ਇਹਨੂੰ ਸਮਝਣ ਦੀ ਮਨੋਵਿਗਿਆਨੀ ਵੀ ਹਾਲੇ ਕੋਸ਼ਿਸ਼ ਹੀ ਲੱਗੇ ਹੋਆ, ਸਿਰਾ ਨਹੀਂ ਫੜ ਹੋਇਆ।
0: ਉਹਨਾਂ ਦਾ ਵੀ ਇਹ ਸੁਪਨਾ ਹੈ ਕਿ ਕਿਤੇ ਛੇਤੀ ਸੁਪਨਿਆਂ ਬਾਰੇ ਦੱਸਣ ਦਾ ਸੁਪਨਾ ਪੂਰਾ ਹੋ ਜਾਏ।
2: ਹਾਂ, ਤੇ ਇਹ ਵੀ ਕਿਹਾ ਜਾਂਦਾ ਵੀ ਸੁਪਨੇ ਆ ਜਿਹੜੇ ਜਾਗਦਿਆਂ ਸੁਪਨੇ ਲੈਣੇ ਆ ਜਿਹੜੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੀ ਨਿਸ਼ਾਨੀ ਆ
0: ਜੀ।
2: ਸੁਪਨੇ ਲੈਣੇ ਵੀ ਚਾਹੀਦੇ ਆ, ਪਰ ਐਡੇ ਵੱਡੇ ਵੀ ਨਹੀਂ ਲੈਣੇ ਚਾਹੀਦੇ ਕਿ ਮੁੜ ਕੇ ਨਾ ਪੂਰੇ ਹੋਣ ਤੇ ਬੰਦਾ ਹਨਾ ਡੂੰਘੀ ਖੱਡ ਚ ਡਿੱਪ ਪਵੇ,
0: ਕੰਧਾਂ ਵਿੱਚ ਵੱਜਦਾ ਫਿਰੇ।
2: ਹਾਂ, ਉਹ ਪਾਸ਼ ਦੀ ਸਭ ਤੋਂ ਜਿਹੜੀ ਰਹੀ ਆ ਲੋਕਾਂ ਦੇ ਵਿੱਚ ਚਰਚਿਤ ਕਰਤਾ ਸਭ ਤੋਂ ਖਤਰਨਾਕ, ਉਹਦੇ ਵਿੱਚ ਵੀ ਉਹੀ ਕਹਿੰਦਾ ਕਿ ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ।
0: ਮਰ ਜਾਣਾ
2: ਬਹੁਤ ਲੰਬੀ ਚੌੜੀ ਉਹ ਦੇ ਕੇ ਵੇ, ਆਹ ਨੀ ਖਤਰਨਾਕ ਹੁੰਦਾ, ਆਹ ਨੀ ਖਤਰਨਾਕ ਹੁੰਦਾ, ਆਹ ਨੀ ਖਤਰਨਾਕ ਹੁੰਦਾ, ਫੇਰ ਕਹਿੰਦਾ ਵੀ ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ
0: ਸੁਪਨਿਆਂ ਦਾ
2: ਮਰ ਜਾਣਾ।
0: ਕਿਆ ਬਤਾ, ਸੱਚੀ ਗੱਲ ਹੈ ਜੀ।
2: ਯਾਦ ਹੈ ਨਾ ਸੁਪਨਿਆਂ ਦੀ, ਇੱਕ ਦਿਨ ਇੱਥੇ ਸਾਡੇ ਬੜੇ ਮਕਬੂਲ ਰੇਡੀਓ ਹੋਸਟ ਆ ਡਾਕਟਰ ਰਮਿੰਦਰਪਾਲ ਸਿੰਘ ਕੰਗ
0: ਜੀ,
2: ਬੜੇ ਲਰਨ ਪਰਸਨੈਲਿਟੀ ਆ, ਤਿੰਨ ਚਾਰ ਭਾਸ਼ਾਵਾਂ ਚ ਪਕੜਿਆ ਉਹਨਾਂ ਦੀ, ਮੈਡੀਕਲ ਡਾਕਟਰ ਆ ਪਰ ਨਾਲ ਪੋਸਟ ਗ੍ਰੈਜੂਏਸ਼ਨ ਇਨ ਜਰਨਲਿਜ਼ਮ ਵੀ ਕੀਤੀ ਉਹ ਆ।
0: ਕਿਆ ਬਤਾ, ਐਂਡ ਕਰਤਾ ਜੀ
2: ਹੈ
0: ਜੀ।
2: ਉਹਨਾਂ ਨੇ ਵੀ ਇੱਕ ਦਿਨ ਇਹੀ ਵਿਸ਼ਾ ਰੱਖਿਆ ਸੀ ਤੇ ਬੜੇ ਮਤਲਬ ਵੱਖਰੇ ਵੱਖਰਾਂ ਦੇ ਅਨੁਭਵ ਆ ਜਿਹੜੇ ਹੈ ਨਾ ਜ਼ਿੰਦਗੀ ਦੇ, ਉਹ ਲੋਕਾਂ ਨੇ ਸਾਂਝੇ ਕੀਤੇ ਤੇ ਮੈਂ ਉਦਣ ਵੀ ਉਹਨਾਂ ਦਾ ਸੁਪਨਾ ਸਾਂਝਾ ਕੀਤਾ ਸੀ। ਸ਼ਾਇਦ ਆਪਾਂ ਅੱਗੇ ਇੱਕ ਵਾਰ ਪ੍ਰੋਗਰਾਮ ਕੀਤਾ ਸੀ, ਉਦ ਵੀ ਸ਼ਾਇਦ ਕੀਤਾ ਹੋਵੇ। ਮੈਨੂੰ ਹੈ ਨਾ ਬਚਪਨ ਚ
0: ਜੀ
2: ਸੁਪਨੇ ਦੇ ਵਿੱਚ ਕਿਸਾਨ ਨੇ ਬੜਾ ਦੁਖੀ ਰੱਖਿਆ 3-4 ਸਾਲ। ਯਾਦ ਅਸੀਂ ਹੈ ਨਾ 1947 ਦੇ ਵਿੱਚ ਆਏ ਆ ਮਤਲਬ ਪਾਕਿਸਤਾਨ ਤੋਂ, ਜਿਹੜਾ ਸਾਨੂੰ ਘਰ ਅਲਾਟ ਹੋਇਆ ਸੀ ਉਹ ਘਰ ਦਾ ਤਾਂ ਬਹੁਤ ਵਧੀਆ ਸੀ, ਪਰ ਉਹਦਾ ਬਗਲਾ ਹੈ ਨਾ ਸੀ ਆਲੇ ਦੁਆਲੇ।
0: ਅੱਛਾ ਜੀ।
2: ਉਹ ਗਰਮੀਆਂ ਚ ਵਿਹੜੇ ਚ ਸੋਣਾ ਪੈਂਦਾ ਸੀ ਖੁੱਲਾ ਹੀ ਕੰਮ।
0: ਵਾਹ।
2: ਤੇ ਮੇਰਾ ਤਾਂ ਮਤਲਬ ਜਨਮ ਵੀ 11 ਸਾਲ ਬਾਅਦ ਦਾ ਹੋਇਆ, ਪਰ ਉਹ ਬਗਲ ਜਾ ਕੇ ਕਿਤੇ 1970 ਚ ਹੋਇਆ ਉਹਦੇ ਦੁਆਲੇ।
0: ਵਾਹ ਜੀ ਵਾਹ ਜੀ।
2: ਉਹ ਰਾਤ ਨੂੰ ਸਾਡੇ ਹੈ ਨਾ ਲਾਗੇ ਗੁਣਾ ਚੌਰ ਪਿੰਡ ਆ, ਜਿੱਦਾਂ ਹਰੇਕ ਪਿੰਡ ਦੇ ਵਿੱਚ ਉਹਦਾ ਹੈ ਨਾ, ਜਾਂ ਇੱਕ 3-4 ਪਿੰਡਾਂ ਦੇ ਵਿੱਚ ਇੱਕ ਕਿਸਾਨ ਛੱਡਿਆ ਹੁੰਦਾ ਸੀਗਾ ਸਰਕਾਰੀ ਤੌਰ ਤੇ, ਜੇ 3 ਨੰਬਰ ਲਗਾਇਆ ਹੁੰਦਾ ਸੀ।
0: ਅੱਛਾ ਜੀ।
2: ਮਤਲਬ ਉਹ ਗਾਂਜਾ ਨੂੰ ਫਰਟਾਇਲ ਕਰਨ ਲਈ
0: ਜੀ ਜੀ ਜੀ।
2: ਉਹ ਕਿਤੇ ਅੰਗਰੇਜ਼ਾਂ ਦੇ ਵੇਲੇ ਦੀ ਪਰੰਪਰਾ ਸੀ, ਪਹਿਲਾਂ ਉਹ ਚੱਲਦੀ ਆ ਰਹੀ ਸੀ,
0: ਤਾਂ ਹੀ ਕਿਤੇ ਸਰਕਾਰੀ ਸਾਨ ਹੈ।
2: ਹਾਂ, ਉਹ ਹੈ ਨਾ ਮਤਲਬ ਕਈ ਸਾਨ ਜਿਹੜੇ ਫੇਰ ਥੋੜੇ ਅੜਬ ਹੋ ਜਾਂਦੇ ਸੀ, ਉਹ ਬੜਾ ਤੰਗ ਕਰਦੇ।
0: ਅੱਛਾ ਜੀ।
2: ਤੇ ਇਹ ਹੁਗਣਾ ਚੌਰ ਵਾਲਾ ਜਿਹੜਾ ਸਾਨ ਸੀ, ਉਹ ਪਹਿਲਾਂ ਤਾਂ ਜਿਹੜੇ ਗੱਡੇ ਗੁੱਡੇ ਜਾਂਦੇ ਹੁੰਦੇ ਸੀ ਲੈ ਕੇ ਮੰਡੀ ਨੂੰ, ਉਹ ਤਾਂ ਗੱਡਿਆਂ ਤੇ ਜਾਂਦੀ ਸੀ ਫਸਲ
0: ਜੀ,
2: ਉਹਨੇ ਹੈ ਨਾ ਜਣੀ ਗੱਡਾ ਰੋਕ ਲੈਣਾ ਕੱਲਾ ਕਹਿਰਾ, ਲੰਘਣੇ ਨਾ ਦੇਣਾ ਗੱਡੇ ਜਾਣੀ ਹੈ ਨਾ, 5-5, 6-6 ਗੱਡੀ ਲੈਨ ਲਾ ਕੇ ਲੰਘਣੇ ਉੱਥੇ। ਤੇ ਅਸੀਂ ਵੀ 1-2 ਵਾਰੀ ਏਦਾਂ ਦੇਖਿਆ, ਉਹ ਐਸਾ ਹੈ ਨਾ ਡਰ ਬੈਠਾ ਦਿਮਾਗ ਦੇ ਵਿੱਚ, ਮਤਲਬ ਦੂਏ ਤੀਏ ਦਿਨ ਰਾਤ ਨੂੰ ਹੈ ਨਾ ਸਾਨ ਨੇ ਜੋ ਮੈਨੂੰ ਸੁੱਤੇ ਪਏ ਨੂੰ ਭਜਾਉਣਾ ਸ਼ੁਰੂ ਕਰਨਾ। 3-4 ਕੁ ਬਾਂਡੇ ਸੀ ਜਿਹੜੇ ਉਸ ਤੱਕ ਮੈਨੂੰ ਚੇਤੇ ਸੀ, ਕਦੇ ਮੈਂ ਨਾਨਕੀ, ਕਦੇ ਮੈਂ ਭੂਆ ਦੇ ਮੂਹਰੇ ਦੌੜਦਾ, ਜਿਹੜੀ ਉਹਨੇ ਹੈ ਨਾ ਦਬੀੜਾਂ ਹੀ ਪਵਾ ਰੱਖੀਆਂ। ਉਹ ਤਾਂ 1969 ਚ ਹੈ ਨਾ ਸਾਡੀ ਮੇਤੋਂ ਜਿਹੜੀ 2 ਨੰਬਰ ਵੱਡੀ ਭੈਣ ਸੀ ਉਹਦਾ ਵਿਆਹ ਸੀ, ਉਹ ਕਿਤੇ ਬਗਲ ਕੀਤਾ, ਉਦੋਂ ਮੈਂ 5ਵੀਂ ਚ ਸੀ
0: ਜੀ।
2: ਬਗਲ ਕਰਕੇ ਉੱਥੇ ਗੇਟ ਲਾਇਆ, ਗੇਟ ਲਾ ਕੇ ਨਾ ਫੇਰ ਮਨ ਨੂੰ ਹੋ ਗਿਆ ਪਹਿਲਾਂ ਹੁਣ ਰਾਤ ਨੂੰ ਨੀ ਸਾਹ ਆਉਂਦਾ,
0: ਠੱਪ ਤਾਂ ਮੱਕੂ।
2: ਫੇਰ ਹੈ ਨਾ ਉਹ ਸੁਪਨੇ ਨੇ ਖਿਹੜਾ ਛੱਡਿਆ।
0: ਵਾਹ ਜੀ ਵਾਹ, ਕਿਆ ਬਤਾ। ਬਸ ਸਾਨ ਉਦੋਂ ਜਿਉਂਦਾ ਸੀ ਵੈਸੇ ਜਦੋਂ ਇਹ ਬਗਲ ਹੋ ਗਿਆ ਸੀ?
2: ਆਹੋ, ਸਾਨ ਜਿਉਂਦਾ ਸੀ ਅਸੀਂ। ਵੈਸੇ ਓਦਾਂ ਬੜਾ ਹੋ ਗਿਆ ਸੀ, ਉਹ ਤਾਂ ਥੋੜਾ ਜਿਹਾ ਕਮਜ਼ੋਰ ਹੋਇਆ ਸੀ, ਫਿਰ ਤਿੰਨਾਂ ਚੌਂ ਸਾਲਾਂ ਬਾਅਦ ਤੁਰ ਗਿਆ ਉਹ, ਤੇ ਪਰ ਉਹਦਾ ਡੈਕ ਬਹੁਤ ਸੀ ਫੇਰ ਵੀ।
0: ਵਾਹ ਜੀ ਵਾਹ।
2: ਤੇ ਬਾਕੀ ਹੋਰ ਵੀ ਹੁਣ ਆਪਣੇ ਜਿਹੜੇ ਸਰੋਤੇ ਆਉਣਗੇ, ਅੱਜ ਤਾਂ ਇਹ ਬੜੀ ਦਿਲਚਸਪ ਆ ਕਹਾਣੀ, ਆਪਣੇ ਆਪਣੇ ਸੁਪਨੇ, ਜਿਹਨਾਂ ਸੁਪਨਿਆਂ ਨੇ ਉਹਨਾਂ ਨੂੰ ਸਾਰੀ ਜ਼ਿੰਦਗੀ ਜਕੜ ਰੱਖਿਆ, ਉਹ ਜ਼ਰੂਰ ਸੁਣਾਉਣਗੇ ਜਾਂ ਘੱਟੋ ਘੱਟ
0: ਜੀ
2: ਕੁਛ ਕੋਈ ਨਾ ਕੋਈ ਸੁਪਨਾ ਏਦਾਂ ਦਾ ਜ਼ਰੂਰ ਹੁੰਦਾ ਹਰੇਕ ਬੰਦੇ ਦੀ ਜ਼ਿੰਦਗੀ ਚ, ਜੇ ਉਹ ਬੇਬਾਕੀ ਨਾ ਦੱਸਣਾ ਚਾਹੇ, ਜਿਹਨੇ ਤੰਗ ਵੀ ਕੀਤਾ ਹੁੰਦਾ, ਖੁਸ਼ ਵੀ ਕੀਤਾ ਹੁੰਦਾ।
0: ਸਹੀ ਹੈ
2: ਹਾਂ, ਸਾਰੀ ਉਮਰ ਉਹਨੂੰ ਉਹ ਜੰਜੀਰ ਹੀ ਆ ਜਿਹੜੀ ਉਹ ਦਿਸੀ ਜਾਂਦੀ ਆ, ਜਿਹੜਾ ਕਤਲ ਕੀਤਾ ਹੁੰਦਾ ਜਿਹੜਾ ਉਹਦੇ ਪਰਿਵਾਰ ਦਾ ਜੇਸ। ਅਜੀਤ ਨੇ ਕੀਤਾ ਸੀ ਰੋਲ, ਉਹ ਬਹੁਤ ਕਮਾਲ ਦਾ ਰੋਲ ਸੀ ਬਾਈ,
0: ਉਹਨੇ ਮਤਲਬ ਨੇਰੀ ਲਿਆਤੀ ਸੀ ਪੂਰੀ।
2: ਹਾਂ ਤੇ ਇਹ ਤਾਂ ਹੈ, ਹੋਰ ਏਦਾਂ ਦੇ ਤਾਂ ਸੁਪਨਿਆਂ ਦੀਆਂ ਤਾਂ ਬਹੁਤ ਕਹਾਣੀਆਂ ਆ ਫਿਲਮਾਂ ਦੇ ਵਿੱਚ।
0: ਜੀ ਜੀ ਜੀ ਬਿਲਕੁਲ,
2: ਪਰ ਇਹ ਹਰ ਬੰਦੇ ਦੀ ਜ਼ਿੰਦਗੀ ਚ ਵੀ ਕਿਤੇ ਨਾ ਕਿਤੇ ਕਹਾਣੀਆਂ ਹੈਗੀਆਂ ਹੀ ਆ।
0: ਬਿਲਕੁਲ, ਉੱਥੋਂ ਹੀ ਨਿਕਲਦਾ ਸਰੀਆਂ ਜੀ, ਬਿਲਕੁਲ ਇਸ ਉਮਰ।
2: ਲਓ ਹੁਣ ਇੱਕ ਦੋ ਜਿਹੜੇ ਆਪਣੇ ਲਿਖਿਓ ਫੇਰ ਸੁਣਾ ਕੇ ਤੁਹਾਨੂੰ, ਜਿਹਨਾਂ ਦੇ ਵਿੱਚ ਸੁਪਨੇ ਦਾ ਜ਼ਿਕਰ ਵੀ ਆ।
0: ਵਾਹ ਵਾਹ ਜੀ ਵਾਹ।
2: ਉਹ ਆ ਕਿ ਬਚਪਨ ਕਿਤੇ ਜਵਾਨੀ ਕਿਧਰੇ,
0: ਆਹ
2: ਹੁਣ ਆ ਗਿਆ ਕਿਤੇ ਹੋਰ।
0: ਬੱਲੇ ਬੱਲੇ ਬੱਲੇ।
2: ਬਚਪਨ ਕਿਤੇ ਜਵਾਨੀ ਕਿਧਰੇ, ਹੁਣ ਆ ਗਿਆ ਕਿਤੇ ਹੋਰ, ਧਰਤੀ ਬਦਲੀ ਵਕਤ ਬਦਲਿਆ, ਬਦਲੀ ਨੀ ਪਰ ਤੋਰ।
0: ਬਹੁਤ ਹੀ ਖੂਬ ਜੀ।
2: ਧਰਤੀ ਬਦਲੀ ਵਕਤ ਬਦਲਿਆ, ਬਦਲੀ ਨੀ ਪਰ ਤੋਰ, ਸ਼ਾਮਾਂ ਨੂੰ ਮੈਂ ਵਿੱਚ ਸਮੁੰਦਰ
0: ਜੀ
2: ਡੁੱਬਦਾ ਸੂਰਜ ਦੇਖਾਂ।
0: ਕਿਆ ਬਤਾ,
2: ਗੁਆਂਢਿਆ ਸਮੁੰਦਰ
0: ਜੀ,
2: ਸ਼ਾਮਾਂ ਨੂੰ ਮੈਂ ਵਿੱਚ ਸਮੁੰਦਰ ਡੁੱਬਦਾ ਸੂਰਜ ਦੇਖਾਂ, ਕੰਨਾਂ ਦੇ ਵਿੱਚ ਰਸ ਘੋਲਦਾ ਮਿੱਠਾ ਮਿੱਠਾ ਸੋਰ। ਤੇ ਇਹਦਾ ਮਕਤਾ ਆ ਵੀ ਸਾਰੇ ਆਖਣ ਬੀਸਲ ਆ, ਅੱਜ ਕਾਹਤੇ ਖੜਿਆ ਫਿਰਦਾ।
0: ਬੱਲੇ ਬੱਲੇ, ਮੈਂ ਵੀ ਵਿੱਚ ਹੀ ਸੀਗਾ ਜੀ।
2: ਸਾਰੇ ਆਖਣ ਬੀਸਲ ਆ, ਅੱਜ ਕਾਹਤੇ ਖੜਿਆ ਫਿਰਦਾ
0: ਫਿਰਦਾ,
2: ਕੀ ਦੱਸਾਂ ਕਿ ਸੁਪਨੇ ਵਿੱਚ ਹੀ ਪਹਿਲਾਂ ਪਾ ਗਿਆ ਮੋਰ।
0: ਕਿਆ ਬਤਾ ਕਿਆ ਬਤਾ ਜੀ,
2: ਇਹਦੇ ਮੋਰ ਮੋਰ ਇੱਥੇ ਪੈਲ ਚ ਹੀ ਦੀਦਾ, ਸੁਪਨੇ ਚ ਹੀ ਦੀਦਾ।
0: ਆਹੋ ਜੇ ਇਧਰਲੇ ਮੋਰ ਨੂੰ ਉਧਰ ਲੈ ਗਏ ਫਿਰ ਨੋ ਮੋਰ ਹੋ ਜਾਣਾ ਉਹ।
2: ਨਹੀਂ ਨਹੀਂ, ਮੋਰ ਹੈਗੇ ਆ ਇੱਥੇ ਕਈ ਇਲਾਕਿਆਂ ਚ, ਪਰ ਸਾਡੇ ਇੱਥੇ ਹੈ ਨੀ। ਮੈਂ ਜਦ ਅਸ਼ੋਕ ਭੌਰੇ ਨੂੰ ਮਿਲਣ ਗਿਆ ਤਾਂ ਉਹਦੇ ਘਰ ਦੇ ਕੋਲ ਮੋਰ ਕਿੰਨੇ ਹੀ ਤੁਰੇ ਫਿਰਨ।
0: ਕਮਾਲ ਹੋ ਗਈ, ਵਾਹ ਜੀ ਵਾਹ ਜੀ, ਬਹੁਤ ਹੀ ਖੂਬ।
2: ਤੇ ਇੱਕ ਛੋਟੀ ਜਿਹੀ ਘਟਨਾ ਹੈ ਨਾ ਸਾਂਝੀ ਕਰਕੇ, ਉਹ ਦਿਲਚਸਪ ਹੋਊਗੀ ਸਾਰਿਆਂ ਲਈ, ਦੋਸਤਾਂ ਲਈ। ਮੋਰਾਂ ਨਾਲ ਜੁੜੀ ਉਹ ਕਹਿੰਦੇ ਹੈ ਨਾ ਵੀ ਬੰਦੇ ਦਾ ਦਿਮਾਗ ਵੱਡਾ ਆ, ਤੇ ਜਾਨਵਰਾਂ ਦੇ ਤਾਂ ਜਿਹੜੇ ਹੈਗੇ ਆ ਪੰਛੀ, ਇਹਨਾਂ ਦੇ ਦਿਮਾਗ ਛੋਟੇ ਆ, ਇਹਨਾਂ ਦਾ ਚੇਤਾ ਨੀ ਬਹੁਤ ਆ, ਇਹਨਾਂ ਦੀ ਸੋਚ ਨੀ ਬਹੁਤ ਹੀ। ਪਰ ਇੱਕ ਗੱਲ ਨੇ ਮੇਰੇ ਨਿੱਜੀ ਅਨੁਭਵ ਨੇ ਤਾਂ ਇਹ ਗਲਤ ਸਾਬਤ ਕਰਤੀ।
0: ਅੱਛਾ ਜੀ, ਉਹ ਕਿਵੇਂ ਸਰ?
2: ਉਹ ਇੱਦਾਂ ਵੀ ਸਾਡਾ ਜਿਹੜਾ ਪਿੰਡ ਆ ਨਾ ਤਲਵੰਡੀ ਫੱਤੂ, ਜਿੱਥੇ ਸਾਨੂੰ ਪਾਕਿਸਤਾਨ ਤੋਂ ਆ ਕੇ ਜ਼ਮੀਨ ਅਲਾਟ ਹੋਈ
0: ਜੀ ਜੀ ਜੀ,
2: ਇਹ ਕੱਲਾ ਪਿੰਡ ਆ ਪੰਜਾਂ ਪਿੰਡਾਂ ਦੇ ਵਿਚਾਲੇ, ਜਿਹਦੀ ਟੋਟਲ ਆਬਾਦੀ ਜਿਹੜੀ ਉਹ ਮੁਸਲਮਾਨ ਭਾਈਚਾਰੇ ਨਾਲ ਸੰਬੰਧ ਸੀ, ਵੀ ਥੋੜਾ ਜਿਹਾ ਘਰ ਆ ਜਿਹੜੇ ਜਾਣੀ ਜੱਟ ਸਿੱਖ ਆ।
0: ਠੀਕ ਹੈ ਜੀ,
2: ਇੱਕੋ ਹੀ ਪਰਿਵਾਰ ਆ ਬਸ ਸਮਝ ਲਓ, ਬਾਕੀ ਸਾਰੇ ਪਾਕਿਸਤਾਨ ਤੋਂ ਆ ਕੇ ਇੱਥੇ ਜ਼ਮੀਨਾਂ ਅਲਾਟ ਹੋਈਆਂ। ਇਹਦੇ ਆਲੇ ਦੁਆਲੇ ਪੰਜ ਪਿੰਡ ਸੀ ਜਿਨ੍ਹਾਂ ਦੇ ਵਿੱਚ ਮੁਸਲਮਾਨ ਆਬਾਦੀ ਬਿਲਕੁਲ ਹੀ ਹੈ ਨਾ ਸੀ, ਫਿਰੋਜ਼ਪੁਰ, ਗਹਿਲ ਮਜਾਰੀ, ਝਿੰਗੜਾਂ, ਮਕੰਦਪੁਰ ਚ ਥੋੜੀ ਹੈਗੀ ਸੀ, ਤੇ ਇਹਨਾਂ ਚੌਂ ਪਿੰਡਾਂ ਦੇ ਨਾਲ ਬਸੀਮਾ ਲੱਗਦਾ ਜਾਣੀ ਤਲਵੰਡੀ ਦਾ।
0: ਠੀਕ ਹੈ ਜੀ।
2: ਅੱਛਾ, ਇਹ ਸੀਗਾ ਵੀ ਜਿਹੜਾ ਮੋਰ ਆ ਉਹਨੂੰ ਸਿੱਖ ਤੇ ਹਿੰਦੂ ਮਾਰ ਕੇ ਇਹਦਾ ਸ਼ਿਕਾਰ ਨੀ ਕਰਦੇ, ਇਹਦਾ ਮੀਟ ਨੀ ਖਾਂਦੇ
0: ਜੀ ਜੀ ਜੀ,
2: ਤੇ ਮੁਸਲਮਾਨ ਇਹਨੂੰ ਮਾਰ ਕੇ ਖਾ ਲੈਂਦੇ ਸੀ।
0: ਠੀਕ ਹੈ ਜੀ।
2: ਜਾਣੀ ਹੁਣ ਤੂੰ ਦੇਖ ਲਾ ਵੀ 1947 ਤੋਂ ਕਿੰਨੇ ਸਾਲ ਲੰਘ ਗਿਆ ਇਹਨਾਂ ਚੌਹਾਂ ਪਿੰਡਾਂ ਚ ਮੋਰ ਹੈਗੇ ਆ ਅਜੇ ਤੱਕ ਵੀ ਸਾਡੇ ਵੜਦਾ।
0: ਕਿਆ ਬਾਤ ਆ, ਠੀਕ ਹੈ ਜੀ, ਮਤਲਬ ਦਹਿਸ਼ਤ ਇੰਨੀ ਪਈ ਹੋਈ ਉਹਦੀ ਪੁਰਾਣੀ,
2: ਇੰਨੀ ਦਹਿਸ਼ਤ ਪਈ। ਤੁਸੀਂ ਇਹ ਦੇਖ ਲਓ ਕਿੰਨੀਆਂ ਪੀੜੀਆਂ ਹੁਣ ਤਾਂ ਗਾਹਾਂ ਤੋਂ ਮਤਲਬ ਮੋਰਾਂ ਦੀਆਂ ਕਿੰਨੀਆਂ ਪੀੜੀਆਂ ਲੰਘ ਗਈਆਂ ਹੋਣਗੀਆਂ ਜਣੇ। ਇਹ ਗੱਲ ਫਿਰ ਮੈਂ ਜਦ ਸਾਡੇ ਖੇਤਾਂ ਚ ਬਸੀਮਾ ਸਾਡਾ ਫਿਰੋਜ਼ਪੁਰ ਤੇ ਗਹਿਲ ਮਜ਼ਾਰੀ ਨਾਲ ਲੱਗ ਜਾਂਦਾ ਜਿੱਥੇ ਜ਼ਮੀਨ ਹੈ ਐਨ ਬਸੀਮੇ ਦੇ, ਉੱਥੇ ਮੋਰ ਆ ਜਾਂਦੇ ਸੀ ਪਰ ਪਿੰਡ ਨਹੀਂ। ਮੈਂ ਕਿਸੇ ਬਜ਼ੁਰਗ ਨੂੰ ਪੁੱਛਿਆ ਫਿਰ ਉਹ ਕਹਿੰਦੇ ਵੀ ਆਹ ਵਜ੍ਹਾ ਆ, ਇੱਥੇ ਆਪਣੇ ਪਿੰਡ ਮੋਰ ਮਾਰ ਲੈਂਦੇ ਸੀ, ਇਹਨਾਂ ਪਿੰਡਾਂ ਚ ਮੋਰ ਮਾਰਦੇ ਨਹੀਂ ਤੇ ਮੋਰ ਅਜੇ ਤੱਕ ਵੀ, ਹੁਣ ਕਿੰਨੀਆਂ ਪੀੜੀਆਂ ਲੰਘ ਗਈਆਂ, ਮੋਰ ਹਾਲੇ ਵੀ ਤਲਵੰਡੀ ਨਹੀਂ ਵੜਦਾ।
0: ਉਹ ਪੁਰਾਣੇ ਮੋਰ ਨਾ ਨਵੇਂ ਮੋਰਾਂ ਨੂੰ ਡਾਟਾ ਟ੍ਰਾਂਸਫਰ ਕਰਕੇ ਚਲੇ ਗਏ
2: ਵੀ ਕਾਕਾ
0: ਕੱਲਾ ਨਾ ਜਾਈ ਖੇਤ ਨੂੰ, ਕਿੱਕਰ ਤੇ ਕਾਟੋ ਰਹਿੰਦੀ
2: ਰਹਿੰਦੀ ਬਾਹਾ।
0: ਵੇਖ ਲੋ ਕਿਵੇਂ ਇਹ ਪੀੜੀ ਦਰ ਪੀੜੀ ਉਹਨਾਂ ਦੇ ਵਿਚ ਵੀ ਚੱਲ ਰਿਹਾ ਅੱਗੇ ਤੋਂ ਅੱਗੇ
2: ਪਰੰਪਰਾ ਚੱਲ ਰਿਹਾ ਹੈ।
0: ਵਾਹ ਜੀ ਵਾਹ, ਬੜੀ ਜਬਰਦਸਤ ਗੱਲ ਹੈ।
2: ਲਓ ਜੀ ਇਸ ਇੱਕ ਜਾਣਕਾਰੀ ਦੇ ਨਾਲ ਹੀ ਹੁਣ
0: ਜੀ
2: ਮੈਂ ਤੁਹਾਤੋਂ ਲਊਂਗਾ ਆਗਿਆ। ਮੁਹੱਬਤ ਜਿੰਦਾਬਾਦ, ਜ਼ਿੰਦਗੀ ਜਿੰਦਾਬਾਦ ਤੇ ਸਾਮਰਾਜਵਾਦ
0: ਮੁਰਦਾਬਾਦ ਜੀ। ਕਿਆ ਬਤਾ, ਬਹੁਤ ਬਹੁਤ ਸ਼ੁਕਰੀਆ ਜਨਾਬ, ਕਿਆ ਬਤਾ ਜੀ, ਜਿੰਦਾਬਾਦ ਜਾ ਰਹੀਆਂ, ਬਹੁਤ ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਮੈਂ ਕਹਿੰਦਾ ਜੀ ਕਮਾਲ ਨਾ ਹੋਇਆ, ਮੈਂ ਕਹਿੰਦਾ ਕੀ ਕਹਿਣਾ ਜੀ, ਮੈਂ ਕਹਿੰਦਾ ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ। ਆ ਮੋਰਾਂ ਨੇ ਤਾਂ ਬਾਈ ਝੁਰਮਟ ਪਾਇਆ, ਬਹੁਤ ਹੀ ਖੂਬਸੂਰਤ। ਤੇ ਡਾਟਾ ਜਿਹੜਾ ਕਿਵੇਂ ਟ੍ਰਾਂਸਫਰ ਹੁੰਦਾ, ਇੱਥੇ ਜਿਹੜੀ ਪੌਂਗ ਡੈਮ ਹੈ ਇਹਦੀ ਝੀਲ ਦੇ ਵਿੱਚ ਇੱਕ ਟਾਪੂ ਜਿਹਾ ਹੈ, ਉਹਦੇ ਵਿੱਚ ਫੋਰੈਸਟ ਵਾਲਿਆਂ ਦਾ ਇੱਕ ਰੈਸਟ ਹਾਊਸ ਜਾਂ ਗੈਸਟ ਹਾਊਸ ਬਣਿਆ ਸੀ। ਉਹ ਉੱਥੇ ਵੀ ਇੱਕ ਮੋਰ ਰਹਿੰਦਾ ਸੀ। ਉਹ ਮੋਰ ਪਤਾ ਨਹੀਂ ਕਿਹੋ ਜਿਹਾ ਮੋਰ ਸੀ, ਉਹ ਜੇ ਕੋਈ ਫੀਮੇਲ ਦੀ ਆਵਾਜ਼ ਕੋਈ ਸੁਣਦਾ ਸੀ ਕਿਸੇ ਦੀ, ਜਦੋਂ ਬੰਦੇ ਘੁੰਮਣ ਫਿਰਨ ਜਾ ਰਹੇ ਆ, ਜੇ ਕਿਸੇ ਦੀ ਆਵਾਜ਼ ਫੀਮੇਲ, ਵੈਸੇ ਫੀਮੇਲ ਹੈ ਕੋਈ ਜਾਂ ਵੈਸੇ ਕੋਈ ਇਹੋ ਜਿਹਾ ਉਹਨੂੰ ਆਵਾਜ਼ ਆ ਜੀ ਕਿ ਬੰਦੇ ਦੀ, ਕਈ ਵਾਰੀ ਪਤਲੀ ਆਵਾਜ਼ ਹੁੰਦੀ ਹੈ, ਉਹ ਬਾਈ ਮਗਰ ਕਰਦਾ ਸੀ, ਉਹਨੂੰ ਭਜਾਉਂਦਾ ਸੀ ਉੱਥੋਂ, ਕਹਿੰਦਾ ਭੱਜੋ ਇੱਥੋਂ, ਇੱਥੇ ਨਹੀਂ ਖੜਨਾ ਨਹੀਂ। ਮਤਲਬ ਗਾਹ ਬੜੀ ਕੁੱਟਮਾਰ ਕਰਦਾ ਸੀ, ਉਹ ਲੋਕੀ ਡਰਦੇ ਸੀ ਉਹਦੇ ਕੋਲੋਂ, ਧੀਆਂ ਭੈਣਾਂ ਨਹੀਂ ਜਾਂਦੀਆਂ ਉੱਧਰ। ਤੋ ਇਹੋ ਜਿਹੇ ਵੀ ਮੋਰ ਨੇ ਦੇਖੋ, ਇਹ ਵੀ ਸੁਪਨੇ ਹੀ ਆ ਵੱਖਰੇ। ਤੋ ਦੋਸਤੋ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਮਹਿਫਲ ਦੇ ਵਿੱਚ ਸ਼ਾਮਲ ਨੇ, ਸਵਾਗਤ ਕਰਦੇ ਉਹਨਾਂ ਦਾ। ਜੀ ਆਇਆਂ ਨੂੰ ਜੀ ਸੈਣੀ ਸਾਹਿਬ, ਖੁਸ਼ ਆਮਦੀਦ।
3: ਸ਼ਮੇ ਵੀਰ ਜੀ ਸਤਿ ਸ੍ਰੀ ਅਕਾਲ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
3: ਸ਼ਮੇ ਵੀਰ ਜੀ, ਜਿਸ ਤਰ੍ਹਾਂ ਬੀਸਰਾ ਸਾਹਿਬ ਦੱਸ ਕੇ ਗਏ ਹੈਗੇ ਜੀ, ਇਹ ਵਾਕਈ ਬੜਾ ਅਜੀਬ ਸੰਸਾਰ ਆ
0: ਜੀ। ਬਿਲਕੁਲ ਜੀ,
3: ਸੁਪਨਿਆਂ ਦੇ ਉੱਤੇ ਤਾਂ ਜਿੰਨੀ ਵੀ ਰਿਸਰਚ ਕੀਤੀ ਜਾਵੇ ਉਹ ਘੱਟ ਆ ਜੀ।
0: ਠੀਕ ਹੈ ਜੀ,
3: ਕਿਉਂਕਿ ਮੈਨੂੰ ਤਾਂ ਚਲੋ ਪਿਛਲੇ 10-12 ਸਾਲ ਹੋ ਗਏ ਜੀ, ਮੈਨੂੰ ਕਦੀ ਸੁਪਨਾ ਆਇਆ ਹੀ ਨੀ।
0: ਅੱਛਾ, ਉਹ ਸੁਪਨਾ ਕਹਿੰਦਾ ਜੇ ਮੈਂ ਤੁਹਾਡੇ ਕੋਲ ਆ ਗਿਆ ਤੇ ਕੇਸ ਹੀ ਨਾ ਕਰ ਦੇਣ ਕਿਤੇ।
3: ਸੁਪਨਾ ਤਾਂ ਤਾਂ ਜੋ ਬੰਦਾ ਸੌਂਗਾ, ਸੌਣ ਵਾਸਤੇ ਜਿੱਦਾਂ ਹੈ ਜੀ, ਸਾਡੇ ਕੋਲ ਟੈਬ ਨੀ ਹੁੰਦਾ ਜੀ, ਉਹ ਜਦੋਂ ਜਾ ਕੇ ਜਿਹੜਾ ਹੈਗਾ ਬੰਜੇ ਤੇ ਟੇਢੇ ਹੋਈਦਾ, ਉਸੇ ਵੇਲੇ 3-4 ਘੰਟੇ ਬਾਅਦ ਜਿਹੜਾ ਹੈਗਾ ਉੱਥੋਂ ਹੀ ਇਕਦਮ ਉੱਠ ਕੇ ਤੁਰ ਪਈਦਾ ਜੀ।
0: ਵਾਹ ਜੀ ਵਾਹ, ਯਾਨੀ ਕਿ ਤੁਹਾਡੇ ਲਈ ਸੁਪਨਾ ਵੀ ਇੱਕ ਸੁਪਨਾ ਹੋ ਚੁੱਕਾ ਹੈ।
3: ਬਹੁਤ ਮੈਂ ਕਈ ਵਾਰੀ ਸੋਚਿਆ ਵੀ ਮੇਰੇ ਸੁਪਨੇ ਆਉਣਾ ਚਾਹੀਦਾ, ਮੈਨੂੰ ਕੋਈ ਸੁਪਨਾ ਤਾਂ ਆਵੇ ਹੈ ਜੀ।
0: ਹਾਂਜੀ,
3: ਤੇ ਪਰ ਨਹੀਂ, ਚਲੋ ਜੀ ਇਹ ਵੀ ਗੱਲ ਠੀਕ ਹੈਗੀ ਜੀ, ਪਰ ਜਦੋਂ ਆਉਂਦਾ ਸੀ ਸੁਪਨਾ ਉਦੋਂ ਦੀ ਗੱਲ ਸਾਂਝੀ ਲੱਗਾ ਕਰਨ ਜੀ।
0: ਦਿਨੋ ਕੀ ਬਾਤ ਹੈ ਜਬ ਹਮੇ ਵੀ ਸੁਪਨੇ ਆਇਆ ਕਰਤੇ ਥੇ ਠਾਕੁਰ।
3: ਹਾਂਜੀ, ਪਰ ਸ਼ਮੀ ਵੀਰ ਜੀ ਇਹ ਤੇ ਨਾ ਬਸ ਹੋਣੀ ਚਾਹੀਦੀ ਰਿਸਰਚ
0: ਜੀ। ਬਿਲਕੁਲ,
3: ਮੇਰੇ ਕੋਲ ਇੱਕ ਨਾ ਮਤਲਬ ਲੜਕੀ ਦਾ ਕੇਸ ਹੈਗਾ, ਉਹ ਮਤਲਬ ਜਿਹੜੇ ਹੈਗੇ ਆ ਮਾਸ਼ਾ ਕਮਿਊਨਿਟੀ ਹੁੰਦੀ ਆ ਉਹ ਉਹਨਾਂ ਦਾ ਜੀ, ਗੜਦੀਵਾਲਾ ਦੀ, ਉਹਦਾ ਖਰਚੇ ਦਾ ਕੇਸ ਹੈਗਾ ਜੀ।
0: ਜੀ,
3: ਉਹ ਅਕਸਰ ਲੋਕ ਜਿਹੜੇ ਹੈਗੇ ਨਾ ਜੀ, ਲਾਟਰੀ ਡੂਟਰੀ ਦੇ ਨੰਬਰ ਨੁੰਬਰ ਪਾਉਂਦੇ ਰਹਿੰਦੇ, ਦੜੇ ਸਟੇ ਦੇ ਨੰਬਰ ਪਾਉਂਦੇ ਰਹਿੰਦੇ ਜੀ। ਉਹ ਮੇਰੇ ਕੋਲ ਆਈ ਤੇ ਤਰੀਕ ਭੁਗਤਣ, ਮੈਨੂੰ ਆ ਕੇ ਕਹਿੰਦੀ ਮੈਨੂੰ ਤੁਸੀਂ ਤੁਹਾਨੂੰ ਸੁਪਨਾ ਕਿਹੜਾ ਆਇਆ, ਮੈਨੂੰ ਸੁਪਨਾ ਦੱਸੋ ਅੱਜ ਰਾਤੀ।
0: ਅੱਛਾ,
3: ਮੈਂ ਕਿਹਾ ਭਈ ਤੂੰ ਮਤਲਬ ਕੀ ਮੇਰੇ ਸੁਪਨੇ ਤੋਂ ਤੂੰ ਕੀ ਲੈਣਾ ਦੇਣਾ। ਹਾਂਜੀ
0: ਠੀਕ ਹੈ ਜੀ, ਬਿਲਕੁਲ।
3: ਉਹ ਮੈਨੂੰ ਨਾ ਸਮਝਾਣ ਲੱਗ ਪਈ ਤੇ ਮੈਂ ਓਦਾਂ ਹੀ ਕਿਹਾ, ਮੈਂ ਕਿਹਾ ਮੈਨੂੰ ਤਾਂ ਲੱਗਦਾ ਮੈਨੂੰ ਰਾਤੀ ਨਾ ਸੁਪਨੇ ਦੇ ਵਿੱਚ ਇੱਕ ਬੱਕਰੀ ਦੀ ਸੀ ਸੀਗੀ, ਉਹ ਪਤਾ ਨੀ ਕਿੱਥੇ ਹੈਗੀ, ਏਦਾਂ ਕਰਕੇ ਭੀ ਉਹ ਕਿਸੇ ਪਾਸੇ ਦੌੜੀ ਜਾਂਦੀ ਸੀ ਏਦਾਂ ਕਰਕੇ। ਸ਼ਮੀ ਵੀਰ ਜੀ ਉਹ ਉੱਠ ਕੇ ਗਈ, ਉਹਨੇ ਪਤਾ ਨੀ ਉਹ ਦੜੇ ਸੱਟੇ ਦਾ ਨੰਬਰ ਜਿਹੜਾ ਆ 32 ਲਾ ਲਿਆ ਜੀ ਉੱਥੇ।
0: ਹਾਂਜੀ ਜੀ,
3: ਤੇ ਉਹਦਾ ਨੰਬਰ ਆ ਗਿਆ ਜੀ, ਉਹਨੇ ਪਤਾ ਨੀ 1000 ਰੁਪਇਆ 1500 ਰੁਪਇਆ ਵੱਟ ਲਿਆ ਜੀ।
0: ਅੱਛਾ ਜੀ,
3: ਉਹ ਦੂਜੇ ਤੀਜੇ ਦਿਨ ਆ ਕੇ ਮੈਨੂੰ ਕਹਿੰਦੀ ਅੱਜ ਜਿਹੜਾ ਸੁਪਨਾ ਆਇਆ ਉਹ ਜਰੂਰ ਦੱਸੋ। ਮੈਂ ਕੀ ਗੱਲ ਹੋਈ, ਕਹਿੰਦੀ ਉਦਣ ਮੇਰਾ ਜਿਹੜਾ ਹੈਗਾ 1500 ਰੁਪਇਆ ਆ ਗਿਆ ਸੀ। ਮੈਂ ਕਿਹਾ ਉਹ ਕਿੱਦਾਂ, ਮੈਨੂੰ ਦੱਸ ਸਮਝਾ ਤਾ ਇਹ ਸੁਪਨੇ ਤੋਂ ਹੀ ਮਤਲਬ ਜਿਹੜਾ ਹੈਗਾ ਜੀ ਉਹ। ਮੈਂ ਕਿਹਾ ਕਿੱਦਾਂ ਤੂੰ ਬੱਤੀ ਬਣਾਇਆ ਕਿੱਦਾਂ ਬਈ ਏਦਾਂ ਕਰਕੇ ਬੱਕਰੀ ਤੋਂ, ਕਹਿੰਦੀ ਬੱਤੀ ਬਣਾ ਲਿਆ। ਮੈਂ ਕਿਹਾ ਪਤਾ ਨੀ ਬਈ ਇਟ ਇਜ਼ ਆਲ ਆਫ ਸਡਨ ਜਿਹੜਾ ਹੈਗਾ ਆ ਬਈ ਇਹ ਤੁੱਕਾ ਲੱਗਿਆ ਜਾਂ ਇਹਨਾਂ ਦੀ ਕੋਈ ਵਾਕਈ ਸਾਇੰਸ ਹੈ ਜਾਂ ਕੋਈ ਇਹਨਾਂ ਦਾ ਉਹ ਸਰਦਾਰ ਬੰਦਾ ਦੱਸਿਆ ਤੇ ਉਹ ਸਾਤਾ ਬਣਾ ਲੈਂਦੇ ਆ ਪਹਿਲਾਂ ਅੱਖਰ ਜੀ ਹੈ ਜੀ। ਅੱਛਾ ਜੇ ਸਰਦਾਰ ਮੁੰਡਾ ਹੋਵੇ ਤੇ ਸਾਤਾ ਪਹਿਲਾਂ ਜਾਂ ਅੱਗੇ ਸਾਤਾ ਜਾਂ ਪਿੱਛੇ ਸਾਤਾ, ਉਹ ਕਿੱਦਾਂ ਮਤਲਬ ਉਹ ਸੁਪਨੇ ਤੋਂ ਡਰਾਈਵ ਕਰਦੇ ਹੈਗੇ ਆ ਜੀ, ਉਹਨਾਂ ਦੀ ਥਿਊਰੀ ਹੈਗੀ ਆ। ਪਰ ਇਹਦੇ ਤੇ ਜਿਹੜਾ ਹੈਗਾ ਹੈ ਤਾਂ ਇਹ ਆਕਟਲ ਸਾਇੰਸ ਹੀ ਆ ਨਾ ਜੀ, ਗੁਪਤ ਸਾਇੰਸ ਹੈਗੀ ਆ ਜੀ, ਇਹਦੇ ਤੇ ਜਿਹੜੀ ਯਾਰ ਰਿਸਰਚ ਹੋਣੀ ਚਾਹੀਦੀ ਆ ਜੀ।
0: ਪੱਕੀ ਗੱਲ ਹੈ, ਮੈਂ ਸਹਿਮਤ ਹਾਂ ਜੀ। ਕਿਉਂ ਨਾ ਇਹ
1: ਬਾਕੀ ਸਿਆਸਤਦਾਰੀ, ਇਹਨਾਂ ਦਾ ਕੋਈ ਧਰਮ ਨੀ, ਕੋਈ ਇਹਨਾਂ ਦੀ ਜਾਤ ਨੀ, ਕੋਈ ਇਹਨਾਂ ਦਾ ਮਜ਼ਹਬ ਨੀ
4: ਜੀ।
1: ਤੇ ਇਹਨਾਂ ਤਾਂ ਆਪਦੀ ਸਿਆਸਤ ਕਰਕੇ ਆਪਦੀਆਂ ਰੋਟੀਆਂ ਸੇਕਣੀਆਂ
4: ਸੇਕ ਜਾਣੀਆਂ ਨੇ ਜੀ, ਬਿਲਕੁਲ ਹੈ ਜੀ।
1: ਮਾਨ ਸਾਹਿਬ ਨੇ ਸਾਰੀ ਉਮਰ ਨੌਕਰੀ ਕਰਕੇ ਇੰਨਾ ਕੁਛ ਨੀ ਸੀ ਕਰਨਾ ਜਿੰਨਾ ਇਹਨਾਂ ਨੇ ਗੱਲਾਂ ਚਿੱਠੀਆਂ ਚ ਕਰਕੇ, ਕੋਈ ਹੈ ਪੁੱਛਣ ਵਾਲਾ
4: ਨਾ ਜੀ ਨਾ।
1: ਇੰਡੀਆ ਦੇ ਵਿਰੁੱਧ ਚਿੱਠੀਆਂ ਗਈਆਂ ਨੇ ਜੀ, ਕੋਈ ਇੰਡੀਆ ਵਾਲੇ ਪੁੱਛ ਨੀ ਸਕਦੇ ਇਹਨਾਂ ਨੂੰ ਕਿ ਭਾਈ ਤੂੰ ਸਾਨੂੰ ਸਾਨੂੰ ਇੰਡੀਆ ਦੀ ਤਾਂ ਗੌਰਮੈਂਟ ਬਦਨਾਮ ਹੀ ਹੁੰਦੀ ਹੈ ਇਹਦੇ ਵਿੱਚ
4: ਜੀ
1: ਜੀ, ਜੇ ਕੋਈ ਪੋਲੀਟੀਕਲ ਸਟੇ ਲੈਂਦਾ
4: ਜੀ
1: ਇਹਨਾਂ ਨੂੰ, ਜੇ ਇਹਨਾਂ ਸਿਰ ਤੇ ਫਿਰ ਚਿੱਠੀਆਂ ਮਿਲਦੀਆਂ ਇਹਨਾਂ ਨੂੰ ਕਿਉਂ ਨੀ ਖਤਰਾ ਹੈਗਾ, ਫਿਰ ਇਹਨਾਂ ਦੀ ਜਾਨ ਨੂੰ ਕਿਉਂ ਨੀ ਖਤਰਾ ਜਿਹੜੇ ਉੱਥੇ ਇਹਨਾਂ ਦੀ
4: ਲਿਟਰੇਚਰ
1: ਬਣਦੇ ਦੇਖੋ ਜਿਹਨੇ ਲਿਖੀ ਕਿਤਾਬ ਉਹ ਤੇ ਕੋਈ ਕੇਸ ਨੀ, ਪੜ ਰਹੇ ਨੇ ਉਹਨਾਂ ਦੇ ਕੇਸ ਜਿਹੜਾ ਕਿਸੇ ਨੂੰ ਜੇ ਫਿਲਮ ਨੂੰ ਇੱਕ ਫਿਲਮ
0: ਸ਼ੁਕਰੀਆ ਜੀ ਮੁਹੱਬਤ ਜ਼ਿੰਦਾਬਾਦ। ਕਮਾਲ ਹੈ ਜੀ, ਮਤਲਬ
1: 3 ਸਾਲ ਪਹਿਲਾਂ ਰਿਲੀਜ਼ ਕਰਦੇ ਸੀ ਜੋ ਨਿਕਲਣਾ ਕੁਛ ਨਹੀਂ ਸੀ,
4: ਕੁਛ ਨਹੀਂ ਸੀਗਾ ਜੀ।
1: ਦੋ ਦਿਨ ਦੇਖੋ, ਦੋ ਦਿਨ ਤਾਂ ਇਹ ਹੁੰਦੀ ਹੈ।
0: ਬਹੁਤ ਭਾਈ ਸਾਰਿਆਂ ਨੂੰ ਪਿਆਰ ਮੁਹੱਬਤ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਭਾਜੀ ਖੁਸ਼ ਆਮਦੀਦ। ਇਕਬਾਲ ਮਾਂਗਟ ਜੀ ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਸਾਰੇ ਪਰਿਵਾਰ ਨੂੰ ਭਾਈ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ ਕਿਆ ਬਾਤਾਂ। ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਨੇ ਕਿ ਸੈਣੀ ਜੀ ਗਾਹਕ ਲੱਭਣੋਂ ਹਟ ਜਾਣਗੇ, ਹਟ ਜਾਵੋ ਰਾਜਨ ਜੀ, ਸੁਪਨੇ ਆਉਣ ਲੱਗ ਜਾਣਗੇ। ਅਲੱਗ ਹੀ ਬਾਈ ਜੀ ਨੇ ਰਾਏ ਦਿੱਤੀ ਆ ਸੁਪਨੇ ਪ੍ਰਾਪਤ ਕਰਨ ਦੇ ਲਈ। ਭਾਰਤ ਸਾਹਿਬ ਨੇ ਵੀ ਲਿਖਿਆ ਕਿ ਉਹਨਾਂ ਨੇ ਕਾਵਾਂ ਦੀ ਜਿਹੜੀ ਸਾਂਝ ਪਾਈ ਆ ਕਿ ਜਿਹੜਾ ਉਹ ਕਾਂ ਹੈਗਾ ਇੱਕ ਵਿਸ਼ੇਸ਼ ਤਰ੍ਹਾਂ ਦਾ ਰੇਵਨ, ਉਹ ਤੇ ਉਹਨਾਂ ਨੇ ਇੱਕ ਪੂਰੇ 8 ਕਾਲਮ ਦਾ ਲੇਖ ਵੀ ਲਿਖਿਆ ਟ੍ਰਿਬਿਊਨ ਦੇ ਵਿੱਚ, ਕਮਾਲਾਂ ਕਰਤੀਆਂ ਉਹਦੇ ਬਾਰੇ, ਕਹਿੰਦੇ ਉਹਦੀ ਵੀ ਯਾਦਦਾਸ਼ਤ ਬਾਈ ਬਹੁਤ ਤੇਜ਼ ਆ। ਤੋ ਆਪਾਂ ਚੱਲਦੇ ਹਾਂ ਅਮਰੀਕਾ ਤੇ ਆਪਣੇ ਨਾਲ ਬਾਈ ਸਿਕੰਦਰ ਸਿੰਘ ਔਜਲਾ ਸਾਹਿਬ ਮਹਿਫਲ ਦੇ ਵਿੱਚ ਸ਼ਾਮਲ ਨੇ, ਸਵਾਗਤ ਹੈ ਜੀ ਬਹੁਤ ਬਹੁਤ। ਸਤਿ ਸ਼੍ਰੀ ਅਕਾਲ ਔਜਲਾ ਸਾਹਿਬ।
5: ਸਤਿ ਸ਼੍ਰੀ ਅਕਾਲ ਸ਼ਮੀ ਬਾਈ ਸਾਹਿਬ, ਸੁੱਤਿਆਂ ਨੂੰ ਜੀ
0: ਜੀ ਜੀ ਆਇਆਂ ਨੂੰ ਜੀ।
5: ਇਹਨਾਂ ਕੋ ਤਾਂ ਸੁਪਨੇ, ਵਕੀਲਾਂ ਕੋ ਸੁਪਨੇ ਆ ਕੇ ਕੀ ਕਰਨਾ ਜੀ
0: ਜੀ,
5: ਔਰ ਉਹਦਾ ਬਿੱਲ ਬਣਾ ਕੇ ਰੱਖ ਦੇਣ ਮੂਰੇ।
0: ਬਿਲਕੁਲ ਬਿਲਕੁਲ ਜੀ ਬਿਲਕੁਲ,
5: ਮੈਨੂੰ ਇੰਨੀਆਂ ਕਿਤਾਬਾਂ ਖੋਲਣੀਆਂ ਪਈਆਂ ਲਾਭ ਲੱਭਣ ਨੂੰ, ਕਿਤੇ ਤੇ ਕਿਹੜੀ ਧਾਰਾ ਲਾਗੂ ਹੁੰਦੀ ਹੈ।
0: ਬਿਲਕੁਲ ਬਿਲਕੁਲ,
5: ਪਰੇ ਚੰਗੇ ਆ। ਆ ਜਿਹੜੀ ਬੀਸਲ ਸਾਹਿਬ ਗੱਲ ਦੱਸ ਕੇ ਗਈ ਬਿਲਕੁਲ ਸੱਚੀ ਆ, ਸਾਡਾ ਪਿੰਡ ਬਹੁਤ ਵੱਡਾ ਹੈ, ਸਾਡਾ ਜਾਣੀ ਇੱਕ ਹਿੱਸਾ ਵੀ ਮੁਸਲਮਾਨਾਂ ਦਾ ਸੀਗਾ, ਉਹ ਮਾਰ ਲੈਂਦੇ ਹੋਣੇ ਆ ਮੋਰ ਜੀ, ਮਤਲਬ ਸਾਡਾ ਜਿਹੜਾ ਸਾਡਾ ਇੱਕ ਪਾਸੇ ਦੂਏ ਸਾਈਡ ਤੇ ਘਰ ਆ ਤੇ ਉਹ ਮਤਲਬ ਖੰਨੇ ਵਾਲੇ ਸਾਈਡ ਆ, ਦੇਖੋ ਸਾਰਾ ਪਿੰਡ ਲੰਘ ਕੇ ਇਧਰਲੇ ਪਾਸੇ ਸਾਡਾ ਪਾਸੇ ਤੇ ਸਾਡੇ ਪਾਸੇ ਮੋਰ ਨੇ ਜੀ।
0: ਵਾਹ,
5: ਮੋਰ ਅੱਜ ਤੱਕ ਉਧਰ ਨੀ ਜਾਂਦੇ ਜੀ, ਹਾਲਾਂਕਿ ਹੁਣ ਉਧਰ ਮੁਸਲਮਾਨ ਤਾਂ ਚਲੇ ਗਏ ਸੀ, ਉਧਰ ਹੈ ਨੀ ਕੋਈ ਮੁਸਲਮਾਨਾਂ ਦਾ ਘਰ, ਜੋ ਉਧਰ ਆ ਕੇ ਤਾਂ ਜਾਣੀ ਪਾਕਿਸਤਾਨ ਤੋਂ ਜਿਹਨਾਂ ਨੇ ਜ਼ਮੀਨ ਪਈ ਉਹ, ਪਰ ਅੱਜ ਤੱਕ ਗਏ ਨੀ ਦੇਖ ਲੋ ਮੋਰ ਉਧਰ ਕਦੇ।
0: ਦੇਖ ਲੋ
5: ਮੈਂ ਤੁਹਾਨੂੰ ਇੱਕ ਪਿੰਡ, ਹੁਣ ਸ਼ਾਇਦ ਤੁਸੀਂ ਨਹੀਂ, ਅਸੀਂ ਪਿੰਡਾਂ ਚ ਰਹਿਣ ਵਾਲੇ ਬੰਦੇ ਸੀਗੇ
4: ਜੀ,
5: ਕੁਛ ਨੀ ਬਣ ਸਾਡੇ ਪਿੰਡ ਦੇ ਵਿੱਚ, ਇਹ ਮਤਲਬ ਆਪਣਾ ਘਰ ਖੇਤਾਂ ਚ ਸੀਗਾ, ਸਾਡੇ ਵਿਹੜੇ ਦੇ ਵਿੱਚ ਆ ਹੁੰਦੇ ਸੀ, ਮਾਤਾ ਮੇਰੀ ਜਾਣੀ ਉਹਨਾਂ ਨੂੰ ਹੱਥਾਂ ਦੇ ਉੱਪਰ ਵੀ ਦਾਣੇ ਜਾਂ ਉਹ ਖਾ ਲੈਂਦੇ ਸੀਗੇ, ਮਤਲਬ ਇੰਨਾ ਪੰਛੀ ਡਰਦਾ ਵੀ ਬਹੁਤ ਆ ਜੀ, ਪੰਛੀ ਜੀ ਤੋਂ ਡਰਦਾ ਡਰਦਾ ਬਹੁਤ ਆ ਇਹ, ਪਰ ਜਾਣੀ ਕਈ ਵਾਰੀ ਉਹ ਮਤਲਬ ਜਦੋਂ ਮਾਵਾਂ ਰੋਟੀ ਲਾਉਂਦੀ ਹੁੰਦੀ ਸੀ ਇਹਨਾਂ ਦੇ ਕੋਲੇ ਆ ਜਾਣੇ ਫਰੀ ਜਾਣਾ, ਹੌਲੀ ਹੌਲੀ ਨੇੜੇ ਆਉਣ ਲੱਗੇ, ਜਨਮ ਦਾ ਪਿਆਰ ਦਾ ਪਤਾ ਲੱਗ ਜਾਂਦਾ, ਜਨਮ ਸਮਝ ਆਉਂਦੀ ਵੀ ਮੈਨੂੰ ਉਹਨੇ ਕੁਛ ਕਹਿਣਾ ਨੀ, ਹੈਨਾ
0: ਇੰਨਾ ਤਾਂ ਕੁਦਰਤੀ ਉਹਨਾਂ ਨੂੰ ਹੈਗਾ ਜੀ ਜਿਹੜਾ ਬੋਧ ਹੈਗਾ।
5: ਹਾਂਜੀ ਬਿਲਕੁਲ ਜੀ, ਮਤਲਬ ਚਲੋ ਗੰਦ ਤਾਂ ਬਹੁਤ ਪਾਉਂਦੇ ਆ ਬਨੇਰੇ ਬੁਰੇ ਦੇ, ਕਿਉਂਕਿ ਇਹਨਾਂ ਦੀਆਂ ਪਿੱਠਾਂ ਥੋੜੀਆਂ ਵੱਡੀਆਂ ਹੁੰਦੀਆਂ ਨੇ, ਪਰ ਇੰਨੇ ਖੰਭ ਖੁੰਭ ਹਾਂਜੀ ਗੰਦ ਬਹੁਤ ਪਾਉਂਦੇ ਆ ਜੀ, ਕੋਈ ਸ਼ੱਕ ਨੀ
0: ਉਹਦੇ ਨਾਲ, ਚਲੋ ਪਹਿਲਾਂ ਵੀ ਪਾ ਦਿੰਦੇ ਚਾਰ
5: ਹਾਂ ਜੀ ਉਹ ਵੀ ਵਧੀਆ ਲੱਗਦਾ, ਉਹ ਵੀ ਫਿਰ ਉਸੇ ਸਾਡੇ ਕੋਠੇ ਦੀ ਪੈਂਦੇ ਸੀ ਪਹਿਲਾਂ ਵੀ।
0: ਦੋਨੋਂ ਚੀਜ਼ਾਂ ਕਰਨਗੇ, ਬਿੱਠਾਂ ਵੀ ਤੇ ਪਹਿਲਾਂ ਵੀ, ਇਹ ਤਾਂ ਪਾਉਣਗੇ ਪਾਉਣਗੇ। ਮਤਲਬ
5: ਰਾਜਨ ਜੀ ਸੋਰੀ ਪੱਛਮੀ ਖੰਭਾਂ ਦੀ ਡਿਮਾਂਡ ਆਮ ਰਹਿੰਦੀ ਸੀ ਸਾਡੇ, ਮਤਲਬ ਪਵਿੱਤਰ ਖੰਭੇ ਸਾਂਭੇ ਜਾਂ ਅੱਗੇ ਇਹਨਾਂ ਦੇ ਖੰਭਾਂ
0: ਦਾ ਬਿਲਕੁਲ
5: ਹਾਂਜੀ ਪਵਿੱਤਰ ਗਿਣੇ ਜਾਂਦੇ ਨੇ। ਮਤਲਬ ਆਮ ਵੀ ਰਿਸ਼ਤੇਦਾਰਾਂ ਚ ਵੀ ਹੋਰ ਵੀ ਯਾਨੀ ਖੰਭਾਂ ਦੀ ਬਹੁਤ ਮਤਲਬ ਡਿਮਾਂਡ ਰਹਿੰਦੀ, ਪਾਧੂ ਖੰਭ ਹੁੰਦੇ ਸਾਡੇ ਜੀ ਮਤਲਬ।
0: ਵਾਹ
5: ਇਹ ਹੈ ਜੀ, ਇਹ ਚਲੋ ਆਪਾਂ ਕਹਿੰਦੇ ਹਾਂ ਬਿਲਕੁਲ। ਮੈਨੂੰ ਬੀਜਾ ਸਾਹਿਬ ਗੱਲ ਕਰਦੇ ਉਹ ਗੱਲ ਸੁਣ ਕੇ ਮੈਨੂੰ ਆਇਆ ਵੀ ਇੱਕ ਪਿੰਡ ਦੇ ਵਿੱਚ ਦੇਖ ਲਓ ਮਤਲਬ ਗਏ ਨੀ ਉੱਧਰ
0: ਖੋਰੂ ਪਾਤਾ ਸਾਰੇ ਪਾਸੇ,
5: ਕਿਸੇ ਕਿਸੇ ਜੀਵ ਜੰਤੂ ਨੂੰ ਟਿਕਣਾ ਦਿੱਤਾ ਵਿਚਾਰੇ ਜਿਹੜੇ ਸਮੁੰਦਰ ਜਾਂਦੇ ਨੇ ਉੱਥੇ ਸਿੱਟ ਸਿੱਟ ਫਿਸ਼ਿੰਗ ਕਰਨ ਲਈ ਸਿੱਟ ਸਿੱਟ ਕੁੰਡੀਆਂ ਉੱਥੇ ਫੜੀ ਜਾਂਦੇ ਨੇ, ਨਾ ਉੱਪਰ ਵਾਲਿਆਂ ਨੂੰ ਰਹਿਣ ਦਿੰਦੇ ਨੇ, ਧਰਤੀ ਵਾਲਿਆਂ ਨੂੰ ਸਮੁੰਦਰ ਕਿਸੇ ਸਮੁੰਦਰ ਜੋ ਕੁੰਡੀਆਂ ਸਿੱਟ ਸਿੱਟ ਫੜੀ ਕਿੱਥੇ ਲੁਕੂ ਇਹਨਾਂ ਤੋਂ ਕੋਈ ਚੀਜ਼, ਮੈਨੂੰ ਇਹ ਤਾਂ ਦੱਸੋ ਜੀ।
0: ਨਾ ਜੀ ਨਾ
5: ਵਿਚਾਰੇ ਕੋਈ ਸਮਾਨ ਤੇ ਬੈਠੇ ਜੀ ਕਿਸੇ ਉਹਦੇ ਤੇ ਆਪਣੇ ਪੈਲੈਂਟ ਤੇ ਉੱਥੇ ਤੁਰ ਪਏ ਲੱਭਣ, ਕਹਿੰਦੇ ਚਲੋ ਤੁਸੀਂ ਕਿੱਥੇ ਹੋ ਤੁਹਾਨੂੰ ਛੱਡਦੇ ਹਾਂ ਅਸੀਂ ਕੋਈ ਪਾਸਾ ਛੱਡਦੇ ਹਾਂ ਜੀ ਆਪਾਂ।
0: ਦੇਖੋ ਬਾਜ ਨੂੰ ਬੜਾ ਮਾਣ ਸੀਗਾ ਕਿ ਉਦੋਂ ਉੱਤੇ ਕੋਈ ਨੀ ਉੱਡ ਸਕਦਾ, ਉਦੋਂ ਉੱਤੇ ਅਸੀਂ ਜਹਾਜ਼ ਉਡਾਈ ਜਾਂਦੇ, ਉਹ ਵਿਚਾਰਾ ਹੁਣ ਫਿਰ ਕਨਫਿਊਜ਼ ਆ ਕਿਹੜਾ ਆ ਗਿਆ ਨਵਾਂ ਬਾਜ, ਇਹ ਬਾਜ ਨੀ ਆਉਂਦਾ।
5: ਐਲ ਗਈ ਅੱਜ 15 ਲੇਡੀ ਨੂੰ ਟਿਕਟਾਂ ਮਿਲ ਗਈਆਂ ਕਿਸੇ ਦੇ ਚੋਰੀ ਸਾਗ ਤੋੜਦੀਆਂ ਫੜੀਆਂ ਗਈਆਂ ਜੀ।
0: ਬੱਲੇ ਬੱਲੇ ਬੱਲੇ ਬੱਲੇ ਬੱਲੇ, ਮਹਿੰਗਾ ਪੈ ਗਿਆ ਸਾਗ,
5: ਵਾਲੀ ਚੀਜ਼ ਵਾਲੀ ਮਹਿੰਗੀ ਹੈ, ਨਾ ਜਾਈ ਬਾਹਰੋਂ ਮੈਨੂੰ ਲੈ ਕੇ ਜਾਣਗੇ ਨਾਲੇ,
0: ਆਦਤਾਂ ਨੀ ਜਾਂਦੀਆਂ
5: ਦੇਖ ਲਓ ਜੀ ਤੁਸੀਂ। ਅਰ ਇੰਨਾ ਸਸਤਾ ਪ੍ਰੋਡਿਊਸ ਮਿਲਦਾ ਜਿਹੜੇ ਮਤਲਬ ਫਾਰਮਰ ਉਗਾਉਂਦੇ ਆ ਨਾ, ਪੂਰੇ ਸਟਾਲ ਲਾਈ ਬੈਠੇ ਹੁੰਦੇ ਜਾਂ ਸਾਡੇ ਤਾਂ ਚਲੋ ਸਟਾਲਾਂ ਦੇ ਉੱਪਰ ਪੈਂਦੀ ਵੀ ਨੀ ਗੱਲਾਂ ਰੱਖਿਆ ਉਹਨਾਂ, ਤੁਸੀਂ ਉਹਨਾਂ ਨੇ ਲਿਖ ਕੇ ਲਾਏ ਵੀ ਆਹ ਚੀਜ਼ ਇੰਨੇ ਦੀ ਬਕਟ ਦੇ ਵਿੱਚ ਪਈ ਆ, ਉਹ ਬਕਟ ਚੱਕ ਲਓ ਤੁਸੀਂ, ਆਪਦੇ ਲਿਫਾਫੇ ਚ ਪਾ ਲਓ, ਲਿਫਾਫਾ ਪਾਇਆ ਉਹਦੇ ਵਿੱਚ ਪੈਸੇ ਪਾ ਦਿਓ ਤੁਸੀਂ, ਮਤਲਬ ਇੰਨਾ ਸਸਤਾ ਪ੍ਰੋਡਿਊਸ ਹੈ ਜਿਹੜਾ ਖੇਤਾਂ ਚ ਹੁੰਦਾ, ਪਰ ਨਹੀਂ ਸਾਡਾ ਦੌਕਣ ਤੋੜ ਕੇ ਸਵਾਦ ਹੋਗਾ ਨਾ
0: ਆ ਨਜ਼ਾਰਾ ਜਿਹੜਾ ਉਦਾਂ, ਮਤਲਬ ਗੰਦਲਾ ਤੋੜ ਕੇ ਆਪ ਆਪਣੇ ਹੱਥੀ, ਮਤਲਬ ਭਾਵੇਂ ਹੁਣ ਟਿਕਟਾਂ ਹੀ ਮਿਲ ਗਈਆਂ ਉੱਥੋਂ। ਦੱਸੋ ਇਲਜ਼ਾਮ ਵੀ ਕਿਹੜਾ ਲੱਗੂਗਾ,
5: ਦੱਸੋ ਜੀ ਇਹ। ਫਿਰ ਉਹ ਕਹਿੰਦੇ ਹੁੰਦੇ ਕਹਿੰਦੇ ਲੱਭਣੀ ਆ ਮੌਜ ਪੰਜਾਬ ਵਰਗੀ ਜੀ, ਸਾਗ ਵਾਰ ਕੇ ਸਾਗ ਤੋੜ ਲਓ ਜਾਂ ਗੰਨਾ ਵੱਟ ਲਓ,
0: ਕੋਈ ਸ਼ੱਕ ਨੀ, ਕੋਈ ਸ਼ੱਕ ਨੀ ਜੀ, ਬਿਲਕੁਲ
5: ਸੁਣਦੇ ਹਾਂ ਜੀ ਬਾਕੀਆਂ ਨੂੰ ਆਉਂਦੇ ਹਾਂ ਮੁੜ ਕੇ
0: ਜੀ। ਜੀ ਬਿਲਕੁਲ ਜੀ, ਕਰਦੇ ਹਾਂ ਉਡੀਕਾ, ਬਹੁਤ ਬਹੁਤ ਧੰਨਵਾਦ।
5: ਮੈਨੂੰ ਇਹ ਸਮਝ ਨੀ ਆਈ ਜਿਹੜੇ ਨੇ ਸਲੋਕਾਂ ਦਾ ਨਾਂ ਰੱਖੇ ਉਹ ਮੁੜ ਕੇ ਪਤਾ ਨੀ ਕਿੱਧਰ ਚਲੇ ਗਏ, ਉਹ ਆਏ ਨੀ ਜੀ ਕਦੇ ਵਿਚਾਲੇ ਆ ਕੇ ਅਸੀਂ ਤਾਂ ਅੱਜ ਵੀ ਸਲੋਕ ਪੜ੍ਹੀ ਜਾਂਦੇ ਹਾਂ ਜੀ।
0: ਇਹ ਗੱਲ ਪੱਕੀ ਹੈ ਜੀ, ਸਾਨੂੰ ਨਹਿਰ ਵਾਲੇ ਪੁਲ ਤੇ ਬੁਲਾ ਕੇ ਖੋਰੇ ਮਾਹੀ ਕਿੱਥੇ ਰਹਿ ਗਿਆ, ਉਹ ਕੰਮ ਹੋ ਗਿਆ।
5: ਓਕੇ ਬਾਈ, ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਭਾਜੀ ਜੀ। ਦੋਸਤੋ, ਬਾਈ ਸਿਕੰਦਰ ਸਿੰਘ ਔਜਲਾ ਸਾਹਿਬ ਹੋਰਾਂ ਕੋਲੋਂ ਸੁਣ ਰਹੇ ਸਾਂ ਗੱਲਾਂ ਬਾਤਾਂ, ਅਤੇ ਅੱਜ ਤੁਸੀਂ ਦੇਖਿਆ ਹੋਊਗਾ ਮੈਂ ਮਤਲਬ ਰੋਡਾ ਜਿਹਾ ਮਾਈਕ ਲਾਤਾ ਇਹਨੂੰ, ਰੋਡ ਮਤਲਬ ਕਹਿ ਦਿੰਦੇ ਆਪਾਂ, ਕਹਿੰਦੇ ਰੋਡੇ ਵਾਲਾ ਮਾਈਕ ਆ ਗਿਆ ਉਹ। ਖੈਰ ਪਰ ਦੂਜਾ ਜਿਹੜਾ ਮੇਰਾ ਸੀ ਉਹ ਅਸਲ 'ਚ ਪਤਾ ਨਹੀਂ ਕਿੱਥੇ ਰੱਖ ਹੋ ਗਿਆ ਮੇਰੇ ਤੋਂ, ਪਰ ਮੈਨੂੰ ਲੱਗਿਆ ਕਿ ਚਲੋ ਉਹ ਨਹੀਂ ਤਾਂ ਇਹ ਸੀ, ਤੂੰ ਹੈ ਹਰਜਾਈ ਤੋਂ ਆਪਣਾ ਵੀ ਯਹੀ ਤੌਰ ਸਹੀ, ਤੂੰ ਨਹੀਂ ਔਰ ਸਹੀ ਔਰ ਨਹੀਂ ਔਰ ਸਹੀ, ਇਸ ਲਈ ਬਾਈ ਚਲੋ ਸ਼ੁਕਰ ਹੈ ਗੱਲ ਤਾਂ ਹੋ ਰਹੀ ਹੈ। ਸੋ ਦੋਸਤੋ, ਰਚਨਾਵਾਂ ਦਾ ਦੌਰ, ਸੁਪਨਿਆਂ ਦਾ ਦੌਰ, ਸੁਪਨਿਆਂ ਦੀ ਦੁਨੀਆ, ਉਹਦੀ ਸੈਰ ਹੋ ਰਹੀ ਹੈ, ਬੜੀਆਂ ਕਮਾਲ ਦੀਆਂ ਗੱਲਾਂ ਬਾਤਾਂ ਆ ਰਹੀਆਂ ਨੇ ਸਾਹਮਣੇ, ਅਤੇ ਇਹੀ ਗੱਲਾਂ ਬਾਤਾਂ ਦਾ ਲਹਿਰ ਬਹਿਰ ਵਾਲਾ ਮਾਹੌਲ ਲੈ ਕੇ ਫਿਰ ਚੱਲਦੇ ਹਾਂ ਆਪਾਂ ਹੁਣ ਕੈਨੇਡਾ, ਅਤੇ ਬਾਈ ਬਲਵੀਰ ਸਿੰਘ ਜੀ ਸੈਣੀ ਸਾਹਿਬ ਆਪਣੇ ਨਾਲ ਮੌਜੂਦ ਨੇ ਮਹਿਫਲ ਦੇ ਵਿੱਚ। ਸਵਾਗਤ ਹੈ ਜੀ, ਬਹੁਤ ਬਹੁਤ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ, ਖੁਸ਼ ਆਮਦੀਦ
6: ਸ਼ਮੀ ਜੀ, ਤੇ ਮਹਿਫਲ ਮਿੱਤਰਾਂ ਦੀ ਦੇ ਸਾਰੇ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ, ਸਤਿ ਸ੍ਰੀ ਅਕਾਲ ਜੀ।
6: ਸ਼ਮੀ ਜੀ, ਤਿੰਨ ਬਹੁਤ ਵਧੀਆ ਇਸ ਪ੍ਰੋਗਰਾਮ ਦੇ ਸ਼ਰੋਤੇ ਸ਼ੁਰੂਆਤ ਵਧੀਆ ਕਰ ਗਏ ਨੇ ਬੀਸਲਾ ਜੀ, ਰਾਜਨ ਸੈਣੀ ਜੀ ਤੇ ਹੁਣ ਸਿਕੰਦਰ ਸਿੰਘ ਔਜਲਾ ਜੀ।
0: ਜੀ ਜੀ ਜੀ, ਕਿਆ ਬਤਾ ਕਿਆ ਬਤਾ, ਬਿਲਕੁਲ ਜੀ, ਕੋਈ ਸ਼ੱਕ ਨਹੀਂ।
6: ਇਹ ਸੁਪਨੇ ਵੈਸੇ ਆਪਣੀ ਮਰਜ਼ੀ ਨਾਲ ਤਾਂ ਆਉਂਦੇ ਨਹੀਂ ਹੈਗੇ, ਸਾਡੀ ਮਰਜ਼ੀ ਨਾਲ ਨਹੀਂ ਆਉਂਦੇ ਹੈਗੇ, ਆਪਣੀ ਮਰਜ਼ੀ ਨਾਲ ਹੀ ਆਉਂਦੇ ਆ।
0: ਇਹ ਕਹਿਣੇ ਚੋਂ ਬਾਹਰ ਹੈ ਜੀ ਸਾਰੇ, ਬਿਲਕੁਲ
6: ਸਾਡੇ ਕਹਿਣੇ ਤੋਂ ਬਾਹਰ ਹੈ
0: ਜੀ,
6: ਪਰ ਆਉਂਦੇ ਜ਼ਰੂਰ ਨੇ ਸੁਪਨੇ,
0: ਇਹਨਾਂ ਨੂੰ ਪਰ ਬੇਦਖਲ ਨਹੀਂ ਕਰ ਸਕਦੇ।
6: ਹਾਂਜੀ ਹਾਂਜੀ ਹਾਂਜੀ
0: ਜੀ।
6: ਸ਼ਮੀ ਜੀ, ਮੈਨੂੰ ਕਈ ਵਾਰ ਇੱਕ ਸੁਪਨਾ ਆ ਚੁੱਕਿਆ
0: ਜੀ,
6: ਜਿਸ ਦੇ ਵਿੱਚ ਮੈਂ ਮੇਰੇ ਹੱਥਾਂ ਦੇ ਖੰਭ ਬਣ ਜਾਂਦੇ ਨੇ, ਮੈਂ ਉੱਡਣ ਲੱਗ ਜਾਂਦਾ।
0: ਵਾਹ ਜੀ ਵਾਹ, ਕਿਆ ਬਤਾ, ਲੱਗਦਾ ਏਅਰਲਾਈਨਾਂ ਫੇਲ ਹੋਣਗੀਆਂ ਹੁਣ।
6: ਚਲੋ ਉਹ ਤਾਂ ਪਹਿਲੇ ਹੀ ਹੋ ਰਹੀ ਆ ਤੇ ਉਹ ਫਿਰ ਕਈ ਵਾਰੀ ਇਹ ਹੁੰਦਾ ਵੀ ਉੱਡਦੇ ਉੱਡਦੇ ਕਿਤੇ ਐਕਸੀਡੈਂਟ ਹੁੰਦਾ, ਬੰਦਾ ਮੈਂ ਡਿੱਗ ਜਾਂਦਾ ਨੀਚੇ, ਜਦੇ ਅੱਖ ਖੁੱਲ ਜਾਂਦੀ ਹੈ ਲੱਗਦਾ ਵੀ ਕਿੱਥੇ ਆ ਗਏ ਆਪਾਂ ਲੋਕਾਂ ਆ ਗਏ ਹਮ।
0: ਨਹੀਂ ਪਰ ਜਿੰਨੀ ਦੇਰ ਤੱਕ ਤੁਸੀਂ ਉੱਡ ਰਹੇ ਹੋਵੋਗੇ, ਮਤਲਬ ਕੀ ਮਹਿਸੂਸ ਕਰਦੇ ਹੋਣਗੇ ਵੀ ਕੀ ਲੋੜ ਹੈ, ਐਵੇਂ ਲੋਕਾਂ ਨੇ ਜਹਾਜ਼ ਬਣਾ ਲਿਆ, ਐਵੇਂ ਤਾਂ ਉੱਡੀ ਰਹੇ ਆਪਾਂ।
6: ਹਾਂਜੀ ਹਾਂਜੀ ਬਈ, ਉੱਤੇ ਆਹ ਜਿੱਦਾਂ ਹਾਈ ਪਾਵਰ ਵਾਲੀਆਂ ਤਾਰਾਂ ਹੁੰਦੀਆਂ
0: ਜੀ,
6: ਵੱਡੇ ਵੱਡੇ ਖੰਭੇ, ਵੀ ਇਹਦੇ ਚ ਵੱਜਣ ਲੱਗਿਆ ਕਰੰਟ ਲੱਗ ਜਾਣਾ,
0: ਫਲਾਈਟ ਕਰੈਸ਼।
6: ਤੇ ਸ਼ਮੀ ਜੀ, ਅੱਜ ਸਵੇਰੇ ਸਵੇਰੇ ਹੀ ਮੈਨੂੰ ਸੁਪਨਾ ਆਇਆ ਕਿ ਮੇਰੇ ਦਾਦਾ ਜੀ, ਵੈਸੇ ਐਕਚੁਅਲ ਚ ਉਹਨਾਂ ਦੀ ਮੌਤ ਮੇਰੇ ਹੱਥਾਂ ਚ ਹੀ ਹੋਈ ਸੀਗੀ, ਹੋਸਪਿਟਲ ਚ ਸੀਗੇ ਤੇ ਮੈਂ ਉਹਨਾਂ ਦੀ ਤਿਮਾਰਦਾਰੀ ਕਰ ਰਿਹਾ ਸੀਗਾ ਉਸ ਟਾਈਮ
0: ਜੀ ਜੀ।
6: ਤੇ ਸੁਪਨਾ ਆਇਆ ਕਿ ਮੇਰੇ ਦਾਦਾ ਜੀ ਦੀ ਡੈਥ ਹੋ ਗਈ ਹੈ ਤੇ ਮੈਂ ਜਦੋਂ ਪੰਪਿੰਗ ਕਰਦੇ ਨਾ ਛਾਤੀ ਤੇ ਹੱਥਾਂ ਨਾਲ,
0: ਹਾਂਜੀ ਹਾਂਜੀ ਜੀ,
6: ਵੀ ਮੈਂ ਉਹ ਕਰਕੇ ਰਿਵਾਈਵ ਕਰ ਲਿਆ ਦਾਦੇ ਨੂੰ।
0: ਵਾਹ।
6: ਤੇ ਪਰ ਮੈਨੂੰ ਪਤਾ ਨੀ ਮੇਰੇ ਭਾਈ ਨੇ ਕਿਹਾ ਵੀ ਤੂੰ ਇਹ ਕਾਹਨੂੰ ਕਰਿਆ ਆ ਕਿੱਦਾਂ, ਵੈਸੇ ਸੁਪਨੇ ਦੇ ਕੋਈ ਕੰਟਰੋਲ ਨੀ ਹੁੰਦਾ ਹੈਗਾ,
0: ਕੋਈ ਕੰਟਰੋਲ ਨੀ
6: ਸੁਪਨੇ ਤੇ ਹੀ ਮੈਂ ਇੱਕ ਗਾਣਾ ਹੁਣੇ ਲਿਰਿਕਸ ਨੋਟ ਕੀਤੀਆਂ ਤੁਹਾਡਾ ਪ੍ਰੋਗਰਾਮ ਚੱਲਦੇ ਚੱਲਦੇ
0: ਜੀ,
6: ਦੂਜੇ ਮੋਬਾਈਲ ਤੋਂ, ਵਾਈ ਵਾਲੇ ਮੋਬਾਈਲ ਤੋਂ
0: ਜੀ।
6: 1968 ਚ ਪਰਿਵਾਰ ਫਿਲਮ ਆਈ ਸੀਗੀ,
0: ਪਰਿਵਾਰ
6: ਤੇ ਗੁਲਸ਼ਨ ਬਾਵਰਾ ਨੇ ਬੋਲ ਲਿਖੇ ਨੇ, ਕਲਿਆਣ ਜੀ ਆਨੰਦ ਜੀ ਨੇ ਤਰਜ ਬਣਾਈ ਹੈ
0: ਜੀ।
6: ਹੈ ਤਾਂ ਇਹ ਦੋ ਗਾਣਾ ਮਹਿੰਦਰ ਕਪੂਰ ਤੇ ਲਤਾ ਮੰਗੇਸ਼ਕਰ ਜੀ ਦਾ
0: ਜੀ,
6: ਪਰ ਆਪਾਂ ਗਾ ਦੇਣਾ ਕੋਈ ਗੱਲ ਨੀ,
0: ਕੋਈ ਚੱਕਰ ਨੀ ਜੀ, ਕੋਈ ਚੱਕਰ ਨੀ, ਬਿਲਕੁਲ।
6: ਹਮਨੇ ਜੋ ਦੇਖੇ ਸਪਨੇ ਸੱਚ ਹੋ

0: हमने जो देखे सपने सच हो गए वो अपने ओ मेरे साजना। धन्नवाद शमी जी, अज इन्नी हाजरी कबूल करियो।
1: शुक्रिया जी, बहुत बहुत शुक्रिया जनाब। बैकमाल और वाकई
0: मोहब्बत जिंदाबाद, जिंदगी जिंदाबाद। शमी जी का बहुत धन्यवाद। इनकलाब जिंदाबाद, साम्राज्यवाद मुर्दाबाद।
1: जी बहुत बहुत शुक्रिया जनाब, बहुत बहुत शुक्रिया जी। जिंदाबाद जारी है जी। बाकमाल बाकमाल, हमने जो देखे सपने। वाह वाह, क्या बता सनी साहब, एंड करता जी भाई। महेंद्र कपूर ते बीबी लता मंगेशकर दोनों दी खूबसूरत आवाज दा जड़ा एहसास है उस कीता है। और वाह जी वाह, ठंडी हवा दी बुले वर्गी पाउण वांगू भाई साडी धौण कोलों हवा लगी है। बहुत ही खूबसूरत माहौल जड़ा बन गया है। इहदे लई शुक्रिया जनाब। ते भाई मनदीप जस्सी जी दोस्तों इस वेले अपने नाल महफिल शामिल ने, स्वागत करदे हां दा। जी आर जस्सी जी, सत श्री अकाल, खुश आमदीद।
2: सत श्री अकाल जनाब शमी जी, ठीक ठाक जी?
1: बिलकुल जी बिलकुल, एन बागो बाग जी, गार्डन गार्डन।
2: चलो ठीक है जी, मैं मेरी आवाज भी जिवें तुसी कहंदे हो लगदा गोडी होनी है सर।
1: बहुत वधिया जी, बहुत वधिया। लहर बहर।
2: ओके सर, ओके सर। मैं कहना जी, ए जेड़ा टाइटल सीगा ए जदों तुसी असी भी हुण ना थोनू थोड़ियां जी मिठियां जी टोंचां जी मारनियां हियां जदों ओ तीन क प्रोग्राम तुसी छड्ड के आए सी ना जी, उदों तुसी रखदे ना ते उदों असी भी गाना गाउंदे हां ना।
1: थोबना हो गई पाली,
2: थोबना हो गई पाली, मिलनो भी रह गई नी। लैटर सी लिख दी तैनू बापू ने लिखिया मैनू, पट्टी गत मेरी वे पढ़नो हटाली मापिया पाली हुण तेरी वे पढ़नो हटाली मापिया।
1: ਉਹ ਵੀ ਕੰਮ ਤਾਂ ਉਹ ਲਿਖ ਰਹੀ ਸੀ, ਪੜ੍ਹਨੋ ਪਤਾ ਨੀ ਕਿਉਂ ਹਟਾਈ। ਬੰਦਾ ਲਿਖ ਰਿਹਾ ਵੀ ਲਿਖਣੋ ਹਟਾ ਦੋ।
2: ਸਾਰੀ ਸਾਰੀ ਰਾਤ ਪੜ੍ਹਦੀ ਤੈਨੂੰ ਚਿੱਠੀਆਂ ਲਿਖਣ ਦੀ ਵਾਰੀ, ਗੱਲ ਤਾਂ ਉਹ ਸੀ।
1: ਹੌਲੀ ਬੋਲ, ਕੋਈ ਸੁਣ ਨਾ ਲਵੇ, ਹੈ ਸਾਨੂੰ ਵੀ ਇਹੀ ਬਿਮਾਰੀ।
2: ਸਹੀ ਹੈ ਜਨਾਬ
1: ਜੀ ਜੀ ਜੀ
2: ਜਨਾਬ, ਇੱਕ ਸੁਪਨਿਆਂ ਦੀ ਗੱਲ ਤੇ ਛੋਟੀ ਜਿਹੀ ਤੁਹਾਨੂੰ ਕਹਾਣੀ ਸੁਣਾਉਂਦਾ। ਸਾਡੇ ਨਾਲ ਨਾ, ਮੈਂ ਸੇਲ ਟੈਕਸ ਜਦੋਂ ਬੈਰੀਅਰ ਸ਼ੁਰੂ ਹੋਏ ਹੋਏ ਸੀਗੇ
1: ਜੀ,
2: ਤੇ ਉਦੋਂ ਉੱਥੇ ਜੋਬ ਕੀਤੀ ਤੇ ਪੰਜਾਬ ਪੁਲਿਸ ਦੇ ਵੀ ਸਾਰੇ ਵੀ ਵਧੀਆ ਬੰਦੇ ਆਪਾਂ ਨੂੰ ਮਿਲੇ ਸੀਗੇ ਜੀ। ਤੇ ਇੱਕ ਨਾ ਜੀ ਅਵਤਾਰ ਸਿੰਘ ਨਾਂ ਦਾ ਰੱਬ ਰੂਪੀ ਬੰਦਾ ਸੀਗਾ ਜੀ, ASI
1: ਉਦੋਂ ਹੌਲਦਾਰ ਕਹਿ ਲਓ।
2: ਹਾਂਜੀ, ਰੱਬ ਦਾ ਅਵਤਾਰ ਹੀ ਸੀਗਾ ਸ਼ਮੀ
1: ਜੀ।
2: ਉਹਨੂੰ ਸਾਰੇ ਉਹਨੂੰ ਝੋਟਿਆਂ ਵਾਲਾ ਕਹਿੰਦੇ ਸੀਗੇ ਜੀ, ਅਵਤਾਰ ਸਿੰਘ ਝੋਟਿਆਂ ਵਾਲਾ।
1: ਅੱਛਾ ਜੀ, ਵਾਹ।
2: ਤੇ ਸਰ ਵੱਡੀ ਗੱਲ ਇਹ ਸੀ ਵੀ ਜਦੋਂ ਦਾ ਉਹਨੇ ਪੰਜਾਬ ਪੁਲਿਸ ਜੁਆਇਨ ਕੀਤੀ ਸੀਗੀ ਤੇ ਉਦੋਂ ਦਾ ਉਹਨੂੰ ਰੱਖਿਆ ਹੀ ਇਨਫੋਰਸਮੈਂਟ ਚ ਸੀਗਾ ਜੀ,
1: ਜੀ
2: ਮਲਾਈ ਵਾਲੇ ਮਹਿਕਮੇ ਚ ਜੀ।
1: ਆਹਾ,
2: ਤੇ ਮੇਰੀ ਉਹਦੇ ਨਾਲ ਕਾਫੀ ਬਣਦੀ ਸੀ ਕਿਉਂਕਿ ਉਹ ਵੀ ਬੰਦਾ ਆਪਣੇ ਵਰਗਾ ਹੀ ਸੀਗਾ ਜੀ।
1: ਜੀ ਤੇ
2: ਉਹ ਮੈਂ ਉਹਨੂੰ ਦੇਖਦਾ ਰਹਿੰਦਾ ਸੀਗਾ ਜੀ, ਤੇ ਉਹ ਨਾ ਜਿਵੇਂ ਇਧਰੋਂ ਡੱਬ ਵਾਲੀ ਇਧਰੋਂ ਡੂਮ ਵਾਲੀ ਪੈਂਦਾ ਜੀ, ਡੱਬ ਵਾਲੀ ਤੋਂ ਪੰਜਾਬ ਵੜਦਿਆਂ ਨੂੰ ਉਧਰੋਂ ਕਿੱਲੇ ਵਾਲੀ ਪੈਂਦਾ ਜੀ
1: ਜੀ।
2: ਉਧਰੋਂ ਰੇਤੇ ਦੀਆਂ ਟਰਾਲੀਆਂ ਆਉਂਦੀਆਂ ਸੀਗੀਆਂ ਸ਼ਮੀ, ਤੇ ਉਹ ਜਿਹੜੀ ਸਰਕਾਰੀ ਪਰਚੀ ਲੱਗਦੀ ਸੀ ਉਹ ਹੁੰਦੀ ਸੀ 300 ਰੁਪਇਆ ਜੀ।

0: ਕਹਿੰਦਾ ਜੱਸੀ ਬਾਈ ਕਹਿੰਦਾ ਆਹ ਸਵਾਲ ਕਿਸੇ ਨੇ ਕੀਤਾ ਤਾਂ ਹੈ ਨੀ, ਕਹਿੰਦਾ ਚੱਲ ਤੂੰ ਕੀਤਾ ਪਹਿਲੀ ਵਾਰੀ, ਕਹਿੰਦਾ ਚੱਲ ਦੱਸਦਾ, ਕਹਿੰਦਾ ਤੈਨੂੰ। ਮੈਂ ਕਿਹਾ ਹਾਂਜੀ
1: ਜੀ।
0: ਕਹਿੰਦੇ ਜੀ ਸਨ ਮੇਰੇ ਯਾਦ ਨੀ ਜੀ, ਮੈਂ ਲੱਗਦਾ 85-85 ਦੇ ਨੇੜੇ ਕੋਈ ਹੋਣਾ, ਤੇ ਕਹਿੰਦੇ ਪੁਲਿਸ ਦੀ ਆ ਗਈ ਭਰਤੀ ਜੀ।
1: ਠੀਕ ਹੈ ਜੀ।
0: ਤੇ ਕਹਿੰਦੇ ਮੈਂ ਕਿਹਾ ਬਾਪੂ ਨੂੰ, ਕਿਹਾ ਬਾਪੂ 5 ਰੁਪਏ ਦੇ ਪੁਲਿਸ ਦੀ ਭਰਤੀ ਆ। ਉਹ ਕਹਿੰਦਾ ਹੈ ਨੀ, ਓਏ ਰੋਜ਼ ਹੀ ਭਾਲਦਾ ਰਹਿੰਦਾ ਪੈਸੇ ਨੂੰ। ਤੇ ਕਹਿੰਦਾ ਮੈਂ ਕਿਹਾ ਲੈ ਵੀ ਪੁਲਿਸ ਦੀ ਭਰਤੀ ਤਾਂ ਗਈ ਜੀ
1: ਜੀ।
0: ਤੇ ਉਧਰੋਂ ਕਹਿੰਦਾ ਬਸ ਬਾਪੂ ਦੇ ਕਹਿਣ ਦੀ ਦੇਰ ਸੀ, ਅੰਦਰ ਵੜਨ ਦੀ ਦੇਰ ਸੀਗੀ। ਤੇ ਉਧਰੋਂ ਕਹਿੰਦਾ ਕੋਈ ਮੈਸ ਲੈ ਕੇ ਆ ਗਿਆ, ਸਾਡੇ ਝੋਟਾ ਰੱਖਿਆ ਹੋਇਆ ਸੀਗਾ ਜੀ
1: ਜੀ।
0: ਤੇ ਕਹਿੰਦੇ ਝੋਟਾ ਚਾਹੀਦਾ, ਮੈਂ ਕਿਹਾ 5 ਰੁਪਏ ਚਾਹੀਦੇ ਆ। ਕਹਿੰਦੇ ਆ ਚੱਕ, ਕਹਿੰਦਾ ਇਹਨੂੰ 5 ਦਿਨ ਦਵੱਲੀ ਫਿਰੋ, ਕਹਿੰਦਾ ਕੋਈ ਚੱਕਰ ਨੀ ਆ
1: ਜੀ।
0: ਤੇ ਕਹਿੰਦਾ ਮੈਨੂੰ ਕਹਿੰਦਾ ਜੱਸੀ ਬਾਈ, ਕਹਿੰਦਾ 1.5 ਰੁਪਿਆ ਸੰਗਰੂਰ ਆਉਣ ਦਾ ਲੱਗਿਆ, 1.5 ਜਾਣ ਦਾ ਲੱਗਿਆ, 3 ਰੁਪਿਆਂ ਚ ਭਰਤੀ ਹੋ ਕੇ ਆ ਗਿਆ ਜੀ, ਕਹਿੰਦਾ ਮੈਂ। ਤੇ ਜੇ ਸਾਡੇ ਝੋਟਾ ਨਾ ਹੁੰਦਾ, ਕਹਿੰਦਾ ਮੈਂ ਕਿੱਥੋਂ, ਕਹਿੰਦਾ ਪੁਲਿਸ ਦੀਆਂ ਰੋਟੀਆਂ ਖਾਂਦਾ, ਕਹਿੰਦਾ ਆਹ।
1: ਵਾਹ ਜੀ ਵਾਹ। ਬਹੁਤ ਹੀ ਖੂਬ।
0: ਤੇ ਚਲੋ ਜਨਾਬ ਵੀ ਸੁਪਨੇ ਵਾਲੀ ਗੱਲ ਆ ਜੀ, ਹੈਨਾ
1: ਜੀ।
0: ਤੇ ਇੱਕ ਰਚਨਾ ਸੁਣਾਉਣਾ ਜੀ ਦੇਵੀ ਸਾਹਿਬ ਦੀ। ਕਹਿੰਦਾ ਜੀ ਫੂਕ ਮਾਰ ਕੇ ਹਰ ਇੱਕ ਫਿਕਰ ਉਡਾਈ ਜਾ।
1: ਵਾਹ।
0: ਫੂਕ ਮਾਰ ਕੇ ਹਰ ਇੱਕ ਫਿਕਰ ਉਡਾਈ ਜਾ, ਮੌਤ ਨੀ ਜਦ ਤੱਕ ਆਉਂਦੀ ਜਸ਼ਨ ਮਨਾਈ ਜਾ।

0: ਹਰ ਮਣ ਕੇ ਨਾਲ ਉਹਦਾ ਨਾਮ ਤੇ ਆਈ ਜਾ।
1: ਕਿਆ ਬਾਤ,
0: ਮੌਤ ਨੀ ਜਦ ਤੱਕ ਆਉਂਦੀ ਜਸ਼ਨ ਮਨਾਈ ਜਾ। ਤਰਸ ਕਦੇ ਤਾਂ ਖਾਊ, ਤਰਸ ਕਦੇ ਤਾਂ ਖਾਊ, ਕਦੇ ਤਾਂ ਖੋਲੂਗਾ। ਤਰਸ ਕਦੇ ਤਾਂ ਖਾਊ, ਕਦੇ ਤਾਂ ਖੋਲੂਗਾ। ਬੈਠਾ ਜਿਹੜੇ ਦਰ ਬੂਹਾ ਖੜਕਾਈ ਜਾ। ਮੌਤ ਨੀ ਜਦ ਤੱਕ ਆਉਂਦੀ ਜਸ਼ਨ ਮਨਾਈ ਜਾ।
1: ਬਹੁਤ ਕੁ
0: ਸਾਰਿਆਂ ਨੂੰ ਖੁਸ਼ ਕਰਨਾ ਅੱਜ ਕੱਲ ਔਖਾ ਏ। ਸਾਰਿਆਂ ਨੂੰ ਖੁਸ਼ ਕਰਨਾ ਅੱਜ ਕੱਲ ਔਖਾ ਏ। ਯਾਰ ਜੇ ਹੱਸ ਕੇ ਬੋਲੇ ਸ਼ੁਕਰ ਮਨਾਈ ਜਾ। ਸ਼ੰਮੀ ਜੇ ਹੱਸ ਕੇ ਬੋਲੇ ਸ਼ੁਕਰ ਮਨਾਈ ਜਾ।
1: ਕਿਆ ਬਤਾ, ਵਾਹ ਜੀ ਵਾਹ, ਬਹੁਤ ਕੁ।
0: ਤੇ ਅੱਗੇ ਅੱਗੇ ਸੀਰੀਅਸ ਗੱਲ ਹੈ ਸ਼ੰਮੀ ਜੀ, ਕਹਿੰਦਾ
1: ਜੀ
0: ਸੁੱਕੇ ਟੁੱਕ ਗਵਾਂ ਦੇ, ਸੁੱਕੇ ਟੁੱਕ ਗਵਾਂ ਦੇ ਕਿਸਮਤ ਵਿੱਚ ਲਿਖੇ। ਸੁੱਕੇ ਟੁੱਕ ਗਵਾਂ ਦੇ ਕਿਸਮਤ ਵਿੱਚ ਲਿਖੇ, ਕੋਸੇ ਹੰਝੂਆਂ ਵਿੱਚ ਡੋਬ ਕੇ ਖਾਈ ਜਾ।
1: ਵਾਹ, ਕਿਆ ਪਤਾ,
0: ਮੌਤ ਨੀ, ਮੌਤ ਨੀ ਜਦ ਤੱਕ ਆਉਂਦੀ ਜਸ਼ਨ ਮਨਾਈ ਜਾ। ਤੇਰੇ ਨਾਲੋਂ, ਤੇਰੇ ਨਾਲੋਂ ਵੱਧ ਦੁਖੀ ਨੇ ਦੁਨੀਆ ਤੇ, ਤੇਰੇ ਨਾਲੋਂ ਵੱਧ ਦੁਖੀ ਨੇ ਦੁਨੀਆ ਤੇ। ਵੇਖ ਉਹਨਾਂ ਵੱਲ, ਵੇਖ ਉਹਨਾਂ ਵੱਲ ਦੇਬੀ ਵਕਤ ਲੰਘਾਈ ਜਾ। ਫੂਕ ਮਾਰ ਕੇ ਹਰ ਇੱਕ ਫਿਕਰ ਉਡਾਈ ਜਾ। ਮੌਤ ਨੀ ਜਦ ਤੱਕ ਆਉਂਦੀ ਜਸ਼

0: ਤੈਥੋਂ ਰਾਹੇ ਖੜੇ ਨਜ਼ਰ ਮਿਲਾਈ ਨਹੀਂ ਉਹ ਜਾਣੀ, ਤੈਥੋਂ ਰਾਹੇ ਖੜੇ ਨਜ਼ਰ ਮਿਲਾਈ ਨਹੀਂ ਉਹ ਜਾਣੀ, ਸਾਥੋਂ ਅੱਗੇ ਹੋ ਕੇ ਬੁਲਾਇਆ ਨਹੀਂ ਉਹ ਜਾਣਾ।
1: ਵਾਹ ਜੀ ਵਾਹ।
0: ਤੈਥੋਂ ਸ਼ੋਹਰਤਾਂ ਦੀ ਉੱਚੀ ਕੰਧ ਟੱਪ ਨਹੀਂ ਹੋਣੀ, ਤੈਥੋਂ ਸ਼ੋਹਰਤਾਂ ਦੀ ਉੱਚੀ ਕੰਧ ਟੱਪ ਨਹੀਂ ਹੋਣੀ, ਸਾਥੋਂ ਪੱਲਾ ਬਦਨਾਮੀ ਤੋਂ ਛੜਾਇਆ ਨਹੀਂ ਉਹ ਜਾਣਾ। ਇੱਕ ਨਦੀ ਦੇ ਕਿਨਾਰੇ, ਇੱਕ ਨਦੀ ਦੇ ਕਿਨਾਰੇ ਦੇ ਵੀ ਕਦੋਂ ਮਿਲਦੇ, ਤੂੰ ਤਾਂ ਜਾਣ ਕੇ ਨਹੀਂ ਆਉਣਾ ਤੇ ਸਾਥੋਂ ਆਇਆ ਨਹੀਂ ਉਹ ਜਾਣਾ।
1: ਵਾਹ
0: ਜੀ ਸਾਹਿਬ, ਤੇ ਦੂਸਰਾ ਸ਼ੇਰ ਹੈ ਜੀ ਬਸ, ਤੇ ਕਹਿੰਦਾ ਜੀ ਸ਼ਮੀ
1: ਜੀ,
0: ਸੋਹਣੀਆਂ ਸੂਰਤਾਂ ਬਣ ਠਣ ਕੇ, ਸੋਹਣੀਆਂ ਸੂਰਤਾਂ ਬਣ ਠਣ ਕੇ ਜਦ ਨਾਲ ਅਦਾਵਾਂ ਨਿਕਲਦੀਆਂ, ਸੋਹਣੀਆਂ ਸੂਰਤਾਂ ਬਣ ਠਣ ਕੇ ਜਦ ਨਾਲ ਅਦਾਵਾਂ ਨਿਕਲਦੀਆਂ, ਬਰਛੇ ਵਾਂਗੂ ਸੀਨੇ ਵਿੱਚ ਦੀ ਪਾਰ ਨਿਗਾਵਾਂ ਨਿਕਲਦੀਆਂ, ਤੇਰੇ ਵੱਲੋਂ ਮੇਰੇ ਘਰ ਨੂੰ, ਤੇਰੇ ਵੱਲੋਂ ਮੇਰੇ ਘਰ ਨੂੰ ਕਾਹਤੋਂ ਇੱਕ ਵੀ ਆਉਂਦੀ ਨਹੀਂ
1: ਜੀ,
0: ਮੇਰੇ ਵੱਲੋਂ ਤੇਰੇ ਘਰ ਵੱਲ ਕਿੰਨੀਆਂ ਰਾਵਾਂ ਨਿਕਲਦੀਆਂ। ਬੰਦਾ ਆਪਣੀ ਕੀਤੀ ਪਾਉਂਦਾ ਆਪਣੇ ਲੱਛਣੀ ਵਰਦਾ। ਸ਼ਮੀ ਜੀ
1: ਜੀ,
0: ਬੰਦਾ ਆਪਣੀ ਕੀਤੀ ਪਾਉਂਦਾ ਕਿਉਂ ਕੋਈ ਮੇਰਾ ਫਿਕਰ ਕਰੇ, ਬੰਦਾ ਆਪਣੀ ਕੀਤੀ ਪਾਉਂਦਾ ਕਿਉਂ ਕੋਈ ਮੇਰਾ ਫਿਕਰ ਕਰੇ, ਮੇਰੇ ਖਾਤੇ ਖਬਰੇ ਕਿੰਨੀਆਂ ਹੋਰ ਸਜਾਵਾਂ ਨਿਕਲਦੀਆਂ। ਯਾਦਾਂ ਵਾਲਾ ਦੀਵਾ ਓਨੀ ਦੇਰ ਤਾਂ ਬੁਝਣਾ ਔਖਾ ਏ, ਯਾਦਾਂ ਵਾਲਾ ਦੀਵਾ ਓਨੀ ਦੇਰ ਤਾਂ ਬੁਝਣਾ ਔਖਾ ਏ, ਜਦ ਤੱਕ ਨਹੀਂ ਉਹ ਸੀਨੇ ਵਿੱਚੋਂ ਆਖਰੀ ਸਾਵਾਂ ਨਿਕਲਦੀਆਂ।
1: ਕਿਆ ਬਤਾ।
0: ਤੇ ਆਲਾ ਸ਼ੇਰ ਜੀ ਦੇਵੀ ਸਾਹਿਬ ਨੇ ਗੁਰਦਾਸ ਮਾਨ ਸਾਹਿਬ ਵਾਸਤੇ ਟ੍ਰਿਬਿਊਟ ਕੀਤਾ ਸੀਗਾ ਜੀ ਉਹਨਾਂ ਨੂੰ
1: ਜੀ।
0: ਕਹਿੰਦੇ ਕਿੰਨੀ ਉੱਚੀ ਹਸਤੀ ਤੇਰੀ ਜਾਦੂ ਤੇਰਾ ਕਿੰਨਿਆਂ ਤੇ, ਕਿੰਨੀ

0: वहां निकल दिया।
1: वाह क्या बात
0: जनाब, लास्ट शेर है जी।
1: जी।
0: धुप रंगे जो मेरे अर्गे, मेरे अर्गे तो दूजी है जी, थोड़े अर्गे तो रंगे।
1: नहीं एंड करता जी।
0: धुप रंगे जो देने देने ही घरे मुड़न ता चंगा है
1: जी।
0: जेड़े देने गए शमी जी, जिवें तुसीं शहरां ते जांदे रहिंदे हो जी, है ना, पहाड़ां पहूड़ां ते।
1: जी
0: कहिंदा जी, धुप रंगे जो देने देने ही घरे मुड़न ता चंगा है, रात नू देबी सड़कां उत्ते हौ बलावां निकलदियां। सोहणिया सूरत बन खण के जद नाल अदावां निकलदियां, बरछे वांगू सीने विच दी पार निगावां निकलदियां। जी शमी जी,
1: बहुत खूब जी, क्या बात है। बाकमाल जी, बाकमाल, यादगारी गलबात होनी बड़ी है जी, बहुत ही खूब, बहुत ही खूब।
0: ਸ਼ਮੀ ਜੀ, ਮੈਂ ਉਹੀ ਪਿਛਲੇ ਹਫਤੇ ਵਾਲੀ ਮੈਂ ਫੇਰ ਗੱਲ ਕਹਿੰਦਾ, ਜਿੰਨੀ ਘੱਟ ਤਿਆਰੀ ਹੋਵੇ ਮੇਰੇ ਨਾਲ ਤਾਂ ਉਨਾ ਵਧੀਆ ਵਧੀਆ ਹੋ ਜਾਂਦਾ।
1: ਹੋਰ ਨਹੀਂ ਔਰ ਬਾ ਕਮਾਲ ਜੀ, ਹਮੇਸ਼ਾ ਦੀ ਤਰ੍ਹਾਂ, ਔਰ ਮੁਹੱਬਤ ਜਿੰਦਾਬਾਦ ਤੇ ਜ਼ਿੰਦਗੀ ਜਿੰਦਾਬਾਦ ਜਨਾਬ,
0: ਜ਼ਿੰਦਗੀ ਜਿੰਦਾਬਾਦ ਜੀ, ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ
1: ਜੀ, ਬਹੁਤ ਬਹੁਤ ਸ਼ੁਕਰੀਆ ਜੀ,
0: ਸਤਿ ਸ਼੍ਰੀ ਅਕਾਲ ਜਨਾਬ,
1: ਸਤਿ ਸ਼੍ਰੀ ਅਕਾਲ ਜੀ। ਜੀ ਦੋਸਤੋ, ਬਾਈ ਮਨਦੀਪ ਜੱਸੀ ਜੀ ਹੋਰਾਂ ਨੇ ਕਰਤੀ ਕਮਾਲ ਧਮਾਲ, ਤੇ ਦੋਸਤੋ ਅੱਜ ਸੁਪਨਿਆਂ ਦੀਆਂ ਗੱਲਾਂ ਚੱਲ ਰਹੀਆਂ ਨੇ, ਆਪਾਂ ਫੱਫੇ ਨਾਲ ਵੀ ਬੋਲ ਰਹੇ ਹਾਂ, ਪੱਪੇ ਨਾਲ ਵੀ ਬੋਲ ਰਹੇ ਹਾਂ, ਸੁਪਨਾ ਵੀ ਹੈਗਾ ਤੇ ਸੁਪਨੇ ਵੀ ਹੈਗੇ ਆ, ਤੋ ਇਹ ਨਿਰਭਰ ਕਰਦਾ ਹੈ ਕਿ ਕਿਵੇਂ ਇਹਨੂੰ ਆਪਾਂ ਦੇਖਦੇ ਹਾਂ। ਤੋ ਕਿਉਂਕਿ ਅੰਗਰੇਜ਼ ਤਾਂ ਪੀ ਐਚ ਵਾਲਾ ਵੀ ਜਿਹੜੇ ਸੋ ਫੰਨਾ, ਉਹ ਪੀ ਐਚ ਨਾਲ ਵੀ ਲਿਖ ਦਿੰਦੇ, ਕਈ ਐਫ ਨਾਲ ਲਿਖ ਦਿੰਦੇ, ਚਲੋ ਆਪਣੀ ਆਪਣੀ ਮਰਜ਼ੀ ਹੈ ਭਾਈ, ਹਰੇਕ ਦੇ ਆਪਣੇ ਆਪਣੇ ਸੁਪਨੇ ਹੈ, ਤੋ ਜਿਹੋ ਜਿਹਾ ਸੁਪਨਾ ਉਹੋ ਜਿਹੇ ਸਪੈਲਿੰਗ, ਤੋ ਇਹਦੇ 'ਚ ਆਪਾਂ ਪੈਂਦੇ ਨਹੀਂ ਵਾਲਾ, ਮਤਲਬ ਹੋਣੇ ਚਾਹੀਦੇ ਆ ਸੁਪਨੇ, ਖਤਮ ਨਹੀਂ ਹੋਣੇ ਚਾਹੀਦੇ, ਚਲਦੇ ਰਹਿਣੇ ਚਾਹੀਦੇ ਆ। ਸੋ ਇਹਦੇ ਉੱਤੇ ਆਪਾਂ ਉਹਦਾ ਇੱਕ ਵਚਨ ਸੁਪਨਾ ਦੀ ਗੱਲ ਕਰ ਰਹੇ ਹਾਂ, ਸੁਪਨਾ ਦੀ ਗੱਲ, ਤੋ ਇਹਦੇ ਉੱਤੇ ਚੱਲ ਰਹੀ ਗੱਲਬਾਤ, ਬਹੁਤ ਕਮਾਲ ਧਮਾਲ, ਬਿਜਲਾ ਜੀ ਨੂੰ ਸਾਹ ਨੇ ਸੌਣ ਨਹੀਂ ਦਿੱਤਾ ਅਤੇ ਕਮਾਲਾਂ ਹੋ ਗਈਆਂ, ਅਤੇ ਆਪਣੇ ਬਲਵੀਰ ਸੈਣੀ ਸਾਹਿਬ ਉਹਨਾਂ ਦੇ ਖੰਭ ਲਾ ਕੇ ਉੱਡ ਰਹੇ ਸਨ ਸੁਪਨੇ ਦੇ ਵਿੱਚ, ਔਰ ਵਿੱਚ ਵਿੱਚ ਡਿੱਗ ਵੀ ਪੈਂਦੇ ਸਨ ਜਿਹੜੇ ਆ, ਉਹ ਕਮਾਲਾਂ ਹੋ ਗਈਆਂ। ਔਰ ਇਹ ਬਾਕੀ ਸਹੀ ਗੱਲ ਆ, ਕਈ ਵਾਰ ਸੁਪਨੇ ਜਾਇਆ ਬੰਦਾ ਨੱਠ ਰਿਹਾ ਹੁੰਦਾ, ਉਹ ਬੜਾ ਜ਼ੋਰ ਲਾ ਕੇ, ਪਰ ਉਹ ਹੱਥ ਪੈਰ ਚੱਲ ਨਹੀਂ ਰਹੇ ਉਸ ਹਿਸਾਬ ਨਾਲ, ਬੰਦਾ ਕਹਿੰਦਾ ਉਹ ਵਰਲਡ ਕੀ ਬਣ ਗਿਆ ਯਾਰ, ਮੇਰਾ ਕਬੂਤਰ ਜਿਹਾ ਇਹ, ਨਾ ਮੈਂ ਭੱਜ ਰਿਹਾ, ਕੁਛ ਹੋ ਰਿਹਾ, ਮਤਲਬ ਕੋਈ ਕਹਿੰਦਾ ਮੇਰੇ ਤੇ ਵਜਨ ਪੈ ਗਿਆ ਯਾਰ ਸੁਪਨੇ ਚ, ਪਾਈ ਆ ਤੇਰੀਆਂ ਹੱਡੀਆਂ ਨੇ, ਤੇਰੇ ਤੇ ਕੀ ਵਜਨ ਪੈਣਾ, ਨਹੀਂ ਪੈ ਗਿਆ ਜੀ, ਸਾਹ ਔਖਾ ਹੁੰਦਾ ਜੀ ਭਰਾਵਾ, ਮਾੜਾ ਮੋਟਾ ਕਿਤੇ ਸਵੇਰੇ ਉੱਠ ਕੇ ਸੈਰ ਸੂਰ ਕਰੋ, ਕੋਈ ਯੋਗਾ ਕਰੋ, ਤੇ ਇਹੋ ਜਿਹਾ ਮਤਾਂ ਤੁਸੀਂ ਜਿਉਣ ਯੋਗਾ ਹੋਵੋਗੇ, ਤਾਂ ਉਹ ਨਹੀਂ ਗੱਲਾਂ, ਉਧਰ ਜਾਣਾ ਨਹੀਂ, ਬਸ ਮੇਰਾ ਸੁਪਨਾ ਹੈ ਕਿ ਮੇਰੇ ਡੌਲੇ ਸਿਲਵੈਸਟਰ ਸਟੈਲੋਨ ਵਰਗੇ ਬਣ ਜਾਣ, ਉਹਨੂੰ ਪੁੱਛੋ ਉਹਨੇ ਕਿਵੇਂ ਬਣਾਏ ਆ। ਦੋਸਤੋ, ਸੁਪਨਿਆਂ ਦੀ ਦੁਨੀਆਂ ਦੇ ਵਿੱਚ ਕਦਮ ਦਰ ਕਦਮ ਅੱਗੇ ਵਧਦੇ ਹੋਏ ਅਸੀਂ ਪਹੁੰਚ ਗਏ ਹਾਂ, ਬਾਈ ਮੱਖਣ ਸ਼ਰਮਾ ਜੀ ਦੇ ਨਾਲ ਤਾਰਾਂ ਜੁੜ ਚੁੱਕੀਆਂ ਨੇ ਆਪਣੀਆਂ, ਤੇ ਉੱਥੇ ਪਹੁੰਚ ਗਏ ਹਾਂ ਉਹਨਾਂ ਦੇ ਗਿੱਦੜਵਾਹਾ ਇਲਾਕੇ ਦੇ ਵਿੱਚ। ਤੋ ਸਵਾਗਤ ਹੈ ਜੀ, ਬਹੁਤ ਬਹੁਤ ਜਨਾਬ ਜੀ, ਆਇਆਂ ਨੂੰ ਖੁਸ਼ ਆਮਦੀਦ,
0: ਸਤਿ ਸ੍ਰੀ ਅਕਾਲ ਜੀ, ਸ਼ਮੀ ਜੀ,
1: ਜੀ ਆਇਆਂ ਨੂੰ ਜਨਾਬ, ਜੀ ਆਇਆਂ ਨੂੰ ਜੀ, ਹੋਰ ਜੀ ਹੋਰ, ਸੁਪਨਿਆਂ ਦਾ ਕਿਹੜਾ ਕੋਈ ਟਾਈਮ ਹੁੰਦਾ, ਜਦੋਂ ਆ ਗਏ ਉਦੋਂ ਸ਼ੁਰੂ,
0: ਸਹੀ ਗੱਲ ਹੈ, ਸੁਪਨੇ ਰਾਤ ਹੀ ਵਧੀਆ ਹੁੰਦੇ
1: ਹਨ, ਹਾਂਜੀ ਹਾਂਜੀ, ਇਹ ਵੀ ਗੱਲ ਠੀਕ ਹੈ, ਟਾਈਮ ਬਚ ਜਾਂਦਾ, ਕਿਸੇ ਕਰਕੇ ਰਾਤ ਦਾ ਸਫ਼ਰ ਪ੍ਰੈਫਰ ਕਰਦੇ ਆ ਜੀ, ਕਹਿੰਦੇ ਟਾਈਮ ਬਚ ਜਾਂਦਾ,
0: ਸੁਪਨੇ ਹੁਣ ਆਉਂਦੀ ਘੱਟ ਲੋਕਾਂ ਨੂੰ, ਜਾਂ ਖਰਚੇ ਦੇ ਆਉਂਦੇ ਹੋਣੇ, ਹੈ ਨਾ ਜੀ, ਬਿਜਲੀ ਦੇ ਬਿੱਲ ਦੇ ਆਉਣੇ ਹੋਣੇ ਆ, ਕੋਈ ਹੋਰ,
1: ਹਾਏ ਦਿਲ ਕਬਰ ਆ ਗਿਆ, ਐਡਾ ਬਿੱਲ ਆ ਗਿਆ,
0: ਹਾਂ ਹੁਣ ਉਹ ਨੀ ਸੁਪਨੇ ਆਉਂਦੇ ਪਹਿਲਾਂ,
1: ਉਹ ਨੀ ਜੀ, ਉਹ ਨੀ, ਬਦਲ ਗਏ,
0: ਚਲੋ ਆਪਾਂ ਵੇਖ ਤਾਂ ਤੁਹਾਡੇ ਸੁਪਨੇ ਵਾਲਾ ਵੀ ਕੰਮ ਪੂਰਾ ਕਰ ਲਿਆ। ਇੱਕ ਮੈਂ ਗੀਤ ਲਿਖਿਆ ਸੀ ਸ਼ਮੀ ਜੀ,
1: ਜੀ
0: ਮਦਰ ਕੋਲ ਮਿਲਾ ਕੇ ਮੈਨੂੰ ਵਧੀਆ ਲੱਗਿਆ, ਅਸੀਂ ਹੋ ਗਏ ਬੇਫਿਕਰੇ ਨੀ ਡਾਕਾ ਵਜਿਆ ਸਿਖਰ ਪੈਰੇ, ਅਸੀਂ ਹੋ ਗਏ ਬੇਫਿਕਰੇ ਨੀ ਡਾਕਾ ਵਜਿਆ ਸਿਖਰ ਪੈਰੇ।

ਕੀ ਸੋਚ ਕੇ ਲਾਈਆਂ ਸੀ ਉਦੋਂ ਤਾਂ ਫਿਰ ਦਾਸੀ ਵਿੱਚ ਚਾਵਾਂ, ਕੀ ਸੋਚ ਕੇ ਲਾਈਆਂ ਸੀ ਉਦੋਂ ਤਾਂ ਫਿਰ ਦਾਸੀ ਵਿੱਚ ਚਾਵਾਂ। ਹੁਣ ਲੁਕ ਲੁਕ ਰੋਂਦਾ ਹੈ ਦਿਲਾਂ ਕੁਕਰੀਆਂ ਨਹੀਂ ਸਲਾਵਾਂ, ਕੱਲ ਆਪਣੇ ਕਹਿੰਦੇ ਸੀ ਅੱਜ ਉਹ ਦੁਸ਼ਮਣ ਬਣ ਗਏ ਤੇਰੇ, ਅਸੀਂ ਹੋ ਗਏ ਬੇਫਿਕਰੇ ਡਾਕਾ ਵੱਜਿਆ ਸਿਖਰ ਪੈਰੇ, ਅਸੀਂ ਹੋ ਗਏ ਬੇਫਿਕਰੇ ਡਾਕਾ ਵੱਜਿਆ ਸਿਖਰ ਪੈਰੇ।

ਜਾਣੇ ਕੀ ਲੈ ਲਿਆ ਨਿਸ਼ਾਨੋ, ਲਾ ਕੇ ਰੱਖਦੇ ਪਹਿਰੇ ਅਸੀਂ ਹੋ ਗਏ ਬੇਫਿਕਰੇ, ਨਿਡਾਕਾ ਵੱਜਿਆ ਸਿਖਰ ਪੈਰੇ ਅਸੀਂ ਹੋ ਗਏ ਬੇਫਿਕਰੇ, ਨਿਡਾਕਾ ਵੱਜਿਆ ਸਿਖਰ ਪੈਰੇ ਸਾਡੇ ਤੁਗਦੇ ਸੀਨੇ ਤੇ ਪਾਜੀ ਤਗਦੇ ਤੂੰ ਅੰਗਿਆਰੇ, ਸਾਡੇ ਤੁਗਦੇ ਸੀਨੇ ਤੇ ਨੀ ਪਾਗੀ ਦਗਦੇ ਤੂੰ ਮੁਟਿਆਰੇ, ਸਾਥੋਂ ਬੇਮੁਖ ਹੋ ਕੇ ਨੀ ਕਿੱਥੇ ਜਾ ਕੇ ਮਹਿਕ ਖਿਲਾਰੀ, ਮੱਖਣ ਸ਼ਰਮਾ ਤੱਕਦਾ ਸੀ ਤੁਸੀਂ ਤਾਂ ਦੋ ਪਲ ਵੀ ਨਾ ਠਹਿਰੇ, ਮੱਖਣ ਬੁੱਧਰ

0: ਡਾਕਾ ਵੱਜਿਆ ਸਿਖਰ ਪੈਰੀ ਅਸੀਂ ਓ ਬੇਬੇ ਫਿਕਰੇ ਨੀ ਡਾਕਾ ਵੱਜਿਆ ਸਿਖਰ ਪੈਰੀ।
1: ਸੁਪਨੇ ਨੀ ਆਉਣੇ ਫਿਰ ਉਹ ਚੱਕਰ ਪੈ ਜਾਂਦਾ ਜੀ।
0: ਸੁਪਨੇ ਵਿੱਚ ਮਿਲਨੇ ਨਹੀਂ ਮਾਪਿਆਂ ਨੂੰ ਸਮਝਣ ਪੁੱਤਰ ਬੇਗਾਨੇ, ਸੁਪਨੇ ਵਿੱਚ ਮਿਲਨੇ ਨਹੀਂ ਮਾਪਿਆਂ ਨੂੰ ਸਮਝਣ ਪੁੱਤਰ ਬੇਗਾਨੇ। ਸਾਖ ਸੰਬੰਧੀ ਨਾ ਇੱਥੇ

0: ਇੱਥੇ ਤਾਂ ਏਦਾਂ ਹੀ ਚੱਲਦਾ ਰਹਿੰਦਾ, ਕੱਲ ਸਾਡਾ ਸਿੱਕਾ ਸੀ ਅੱਜ ਜੇ ਤੇਰਾ ਫਰਕ ਨਹੀਂ ਪੈਂਦਾ। ਗੱਲ ਹੈ ਸਤਿਕਾਰਾਂ ਦੀ ਕਰਨੇ ਕੀ ਹੈ ਪਰਖ ਜਾਨੇ, ਸੁਪਨੇ ਵਿੱਚ ਮਿਲਨੇ ਨਹੀਂ ਮਾਪਿਆਂ ਨੂੰ ਅੰਗਨ ਪੁੱਤ ਬੇਗਾਨੇ, ਸੁਪਨੇ ਵਿੱਚ ਮਿਲਨੇ ਨਹੀਂ ਮਾਪਿਆਂ ਨੂੰ ਸਮਝਣ ਪੁੱਤ ਬੇਗਾਨੇ। ਤੂੰ ਬੇਸ਼ੱਕ ਭੁੱਲੇ ਨਾ ਤੇਰੀ ਕਰਦੇ ਰਹਿਣ ਵਡਿਆਈ, ਤੂੰ ਬੇਸ਼ੱਕ ਭੁੱਲੇ ਨਾ ਤੇਰੀ ਕਰਦੇ ਰਹਿਣ ਵਡਿਆਈ, ਜਿਉਂਦੇ ਜੀ ਮਾਪਿਆਂ ਨੇ ਤੇਰੀ ਸੌ ਸੌ ਖੁਸ਼ੀ ਮਨਾਈ। ਛੱਡ ਫਿਰਦੇ ਆਸ਼ਰਮ ਆਇਆ ਸਾਨੂੰ ਸੌ ਸੌ ਕਰੇ ਬਹਾਨੇ, ਸੁਪਨੇ ਵਿੱਚ ਮਿਲਨੇ ਨਹੀਂ ਮਾਪਿਆਂ ਨੂੰ ਸਮਝਣ ਪੁੱਤ ਬੇਗਾਨੇ, ਸੁਪਨੇ ਵਿੱਚ ਮਿਲਨੇ ਨਹੀਂ ਮਾਪਿਆਂ ਨੂੰ ਸਮਝਣ ਪੁੱਤ ਬੇਗਾਨੇ। ਮੱਖਣ ਸ਼ਰਮੇ ਪੁੱਤਰ ਦੀ ਜ਼ਿੰਦਗੀ ਔਖੀ ਸੌਖੀ ਲੰਘੀ, ਮੱਖਣ ਸ਼ਰਮੇ ਪੁੱਤਰ ਦੀ ਜ਼ਿੰਦਗੀ ਔਖੀ ਸੌਖੀ ਲੰਘੀ, ਇਹ ਰੰਗਲੀ ਦੁਨੀਆ ਸੀ ਅੱਜ ਤਾਂ ਹੋ ਗਈ ਹੈ ਤੋਰੰਗੀ, ਸਭ ਨੂੰ ਭਰਨੇ ਪੈਣੇ ਹੈ ਕੀਤੇ ਕਰਮਾਂ ਦੇ ਹਰ ਜਾਣੇ, ਸੁਪਨੇ ਵਿੱਚ ਮਿਲਦੇ ਨਹੀਂ ਮਾਤਾ ਨੂੰ ਸਮਝਣ ਪੁੱਤ ਬੇਗਾਨੇ, ਸੁਪਨੇ ਵਿੱਚ ਮਿਲਦੇ ਨਹੀਂ ਮਾਤਾ ਨੂੰ ਸਮਝਣ ਪੁੱਤ ਬੇਗਾਨੇ। ਸ਼ੁਕਰੀਆ ਸ਼ਮੀ ਜੀ,
1: ਬਹੁਤ ਖੂਬ ਜੀ, ਕਿਆ ਬਤਾ ਸ਼ਰਮਾ ਜੀ, ਬਾ ਕਮਾਲ, ਬਾ ਕਮਾਲ, ਬਾ ਕਮਾਲ, ਬਾ ਕਮਾਲ, ਕਿਆ ਬਤਾ, ਬਹੁਤ ਹੀ ਖੂਬ। ਇਹ ਤਾਂ ਗੱਲੋ ਗੁਲੋ ਗੁਲਜ਼ਾਰ ਮਾਹੌਲ ਬਣ ਚੁੱਕਾ ਹੈ ਸਾਰਾ, ਇੰਨੇ ਖੂਬਸੂਰਤ ਗੀਤਾਂ ਦੇ ਨਾਲ, ਔਰ ਬਹੁਤ ਹੀ ਅਰਥ ਭਰਪੂਰ ਅਤੇ ਬਹੁਤ ਹੀ ਸੇਧ ਦੇਣ ਵਾਲੇ ਜਿਹੜੇ ਗੀਤ ਨੇ। ਐਂ ਤੁਸੀਂ ਲਿਖਦੇ ਰਹੋ ਅਤੇ ਜਿਹੜੇ ਆ ਮਹਿਕਾਂ ਵੰਡਦੇ ਰਹੋ, ਖੁਸ਼ੀਆਂ ਵੰਡਦੇ ਰਹੋ ਜੀ। ਸ਼ਰਮਾ ਜੀ, ਕਿਆ ਬਾਤ ਆ, ਮੁਹੱਬਤ ਜ਼ਿੰਦਾਬਾਦ ਅਤੇ ਜ਼ਿੰਦਗੀ ਜ਼ਿੰਦਾਬਾਦ ਜੀ।
0: ਸ਼ੁਕਰੀਆ ਜੀ, ਸ਼ੁਕਰੀਆ ਜੀ,
1: ਬਹੁਤ ਬਹੁਤ ਸ਼ੁਕਰੀਆ ਜੀ। ਦੋਸਤੋ, ਬਾਈ ਮੱਖਣ ਸ਼ਰਮਾ ਹੋਰਾਂ ਨੇ ਕਮਾਲਾਂ ਕਮਾਲਾਂ ਕਰ ਦਿੱਤੀਆਂ, ਧਮਾਲਾਂ ਕਰ ਦਿੱਤੀਆਂ, ਔਰ ਬਾ ਕਮਾਲ ਰਚਨਾਵਾਂ ਹਮੇਸ਼ਾ ਦੀ ਤਰ੍ਹਾਂ। ਸ਼ੁਕਰਗੁਜ਼ਾਰ ਹਾਂ ਅਸੀਂ ਉਹਨਾਂ ਦੋਸਤਾਂ ਦੀ ਜਿਹੜੇ ਸੁਨੇਹਿਆਂ ਦੇ ਰਾਹੀਂ ਵੀ ਪੂਰਾ ਐਨ ਸਾਡਾ ਹੌਸਲਾ ਐਨ ਵਧਾ ਕੇ ਰੱਖਿਆ ਉਹਨਾਂ ਨੇ। ਤੋ ਬਹੁਤ ਬਹੁਤ ਸ਼ੁਕਰੀਆ ਭਾਨ ਸਿੰਘ ਗਰੇਵਾਲ ਜੀ, ਮੁਹੱਬਤ ਭੇਜ ਰਹੇ ਨੇ, ਰਾਜਨ ਸੈਣੀ ਸਾਹਿਬ ਅਤੇ ਬਾਈ ਰਜਿੰਦਰ ਕੁਮਾਰ ਜੀ, ਜੀਰਾ ਜੀ, ਬਹੁਤ ਬਹੁਤ ਸ਼ੁਕਰੀਆ। ਅਤੇ ਗਰੇਵਾਲ ਸਾਹਿਬ ਦੇ ਬਾਈ ਜਲੌਰ ਗੋਦਾਰਾ ਜੀ, ਉਹਨਾਂ ਨੇ ਲਿਖਿਆ ਭਾਈ ਪੂਰਾ ਨਾਮ ਐਂ ਹੈ ਸਹੀ, ਕਿਉਂਕਿ ਕਈ ਵਾਰੀ ਉੱਥੇ ਆਈ ਡੀ ਦੇ ਵਿੱਚ ਜਿਹੜੀ ਆਪਣੀ ਸ਼ੋਅ ਹੁੰਦੀ ਹੈ ਸਾਡੇ ਕੋਲ, ਉਹਦੇ ਵਿੱਚ ਨਾਮ ਜਿਹੜਾ ਹੋਰ ਹੁੰਦਾ, ਅਤੇ ਪਰ ਉਹਨਾਂ ਨੇ ਸਾਨੂੰ ਕਰੈਕਟ ਕੀਤਾ ਹੈ। ਬਹੁਤ ਬਹੁਤ ਸ਼ੁਕਰੀਆ ਜਲੌਰ ਭਾਜੀ, ਅਤੇ ਕਿਆ ਬਾਤ ਆ, ਜ਼ਿੰਦਾਬਾਦ ਜਾ ਰਹੀ ਆ। ਪਟਿਆਲੇ ਤੋਂ ਲਾਲੀ ਟੋੜਾ ਸਾਹਿਬ ਮੁਹੱਬਤ ਭੇਜ ਰਹੇ ਨੇ, ਬਹੁਤ ਬਹੁਤ ਸ਼ੁਕਰੀਆ ਉਹਨਾਂ ਦਾ, ਅਤੇ ਸੁਰਿੰਦਰ ਕੌਰ ਮਾਹਿਲ ਜੀ, ਮਨਦੀਪ ਜੱਸੀ ਜੀ, ਅਤੇ ਮੁਹੱਬਤ ਦਾ ਦਰਿਆ ਜਿਹੜਾ ਉਹ ਕਮੈਂਟ ਬਾਕਸ ਦੇ ਵਿੱਚ ਵੀ ਜਿਹੜਾ ਪੂਰੀ ਰਵਾਨਗੀ ਦੇ ਵਿੱਚ ਚੱਲ ਰਿਹਾ। ਭਾਨ ਸਿੰਘ ਗਰੇਵਾਲ ਜੀ ਕਹਿੰਦੇ ਜੀ ਏਡੀ ਵਧੀਆ ਗੱਲਬਾਤ ਚੱਲ ਰਹੀ ਹੈ, ਮੱਖਣ ਸ਼ਰਮਾ ਜੀ ਜੀ ਕਰਦਾ ਸਾਓ ਉਹਦੀ ਬੇਲ ਕਰਾ ਦਈਏ, ਕਿਆ ਪਤਾ ਐਂਡ ਕਰਾਤਾ ਜੀ। ਦੇਖੋ ਜੀ, ਪਿਆਰ ਮੁਹੱਬਤ ਇਹ ਚੱਲਦਾ ਰਹਿਣਾ ਚਾਹੀਦਾ, ਬਹੁਤ ਜ਼ਰੂਰੀ ਹੈ, ਔਰ ਜ਼ਿੰਦਾਬਾਦ ਹੈ। ਜਲੌਰ ਬਾਈ ਜੀ ਅਤੇ ਹਰਜੀਤ ਸਰਾਂ ਜੀ, ਉਹ ਸਰਾਂ ਸਾਹਿਬ ਵੀ ਸੁਣ ਰਹੇ ਨੇ, ਅਤੇ ਬਹੁਤ ਬਹੁਤ ਸ਼ੁਕਰੀਆ ਉਹਨਾਂ ਦਾ ਸਵਾਗਤ, ਅਤੇ ਜੀ ਆਇਆਂ ਨੂੰ ਜੀ ਕਿਆ ਬਾਤ ਆ। ਮੁਕੰਦਰ ਸਿੰਘ ਔਲਖ ਸਾਹਿਬ ਨਹਿਰ ਵਾਲੇ ਪੁਲ ਦੇ ਉੱਤੇ ਮਤਲਬ ਖੜਕਾ ਦੜਕਾ ਕਰ ਰਹੇ ਨੇ, ਲੱਗਦਾ ਪੂਰੀ ਮੈਨੂੰ ਜਾਣਕਾਰੀ ਮਿਲ ਰਹੀ ਹੈ। ਜਿਮੀ ਕਾਰਟਰ ਸਾਹਿਬ ਕਹਿੰਦੇ ਜੀ ਮੁਹੱਬਤ ਜ਼ਿੰਦਾਬਾਦ, ਜ਼ਿੰਦਗੀ ਜ਼ਿੰਦਾਬਾਦ, ਅਤੇ ਸਾਮਰਾਜਵਾਦ ਮੁਰਦਾਬਾਦ ਹੈ ਜੀ। ਬਿਲਕੁਲ ਜੀ, ਕਈ ਵਾਰ ਤਾਂ ਮੁਰਦਾਬਾਦ ਨਾ ਮੁਰਾਦਾਬਾਦ ਲੱਗਣ ਲੱਗ ਪੈਂਦਾ ਹੈ, ਹਾਲਾਂਕਿ ਮੁਰਾਦਾਬਾਦ ਬਹੁਤ ਹੀ ਪਿਆਰਾ ਸ਼ਹਿਰ ਹੈ, ਚੂੜੀਆਂ ਚਾੜੀਆਂ ਦਾ ਕਾਰੋਬਾਰ ਹੁੰਦਾ ਕਹਿੰਦੇ, ਨਹੀਂ ਉੱਦਾਂ ਵੀ ਬਹੁਤ ਸ਼ਾਨਦਾਰ ਸ਼ਹਿਰ ਹੈ, ਮੈਂ ਦੇਖਿਆ ਹੋਇਆ, ਮੈਂ ਗਿਆ ਇੱਕ ਦੋ ਵਾਰੀ। ਤੋ ਗੁਰੀਮਾਨ ਜੀ ਉਹਨਾਂ ਦੇ ਬਹੁਤ ਬਹੁਤ ਸਵਾਗਤ, ਅਤੇ ਪੂਰੇ ਕਹਿੰਦੇ ਜੀ ਸਾਡੇ ਮੁਕੰਦਰ ਬਾਈ ਜੀ ਪੂਰੇ ਚਿੱਪ ਕੱਢਦੇ ਨੇ ਜਿਹੜੇ ਪ੍ਰੋਗਰਾਮ ਦੇ ਵਿੱਚ ਗੀਤਾਂ ਦੇ, ਗਾਇਕੀ ਦੇ, ਤੋ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਤੋ ਜਨਾਬ, ਅੱਜ ਸੁਪਨਿਆਂ ਦੀ ਗੱਲ ਕਰਦੇ ਕਰਦੇ ਜਿਹੜੀ ਮੇਰੇ ਮਨ 'ਚ ਵੀ ਲਿਖਣ ਦੀ ਜਿਹੜੀ ਇੱਛਾ ਜਾਗੀ, ਜਦੋਂ ਜਾਗੀ ਪਤਾ ਕਹਿੰਦਾ ਲਿਖ ਲਓ ਫਿਰ, ਜੇ ਜਾਗੀ ਇੱਛਾ ਤਾਂ ਜਾਗ। ਇੱਕ ਮਿੰਟ ਬਹੁਤ ਵਧੀਆ ਗੱਲ ਲੱਗ ਰਹੀ ਹੈ ਭਾਰਤ ਸਾਹਿਬ ਦੀ, ਉਹਨਾਂ ਨੇ ਕਾਵਾਂ ਦੀ ਗੱਲ ਤੋਰੀ ਸੀ, ਤੇ ਮੁਕੱਦਰ ਬਾਈ ਜੀ ਨੇ ਲਿਖਿਆ ਬਾਈ ਇੰਨੀ ਤੁਸੀਂ ਜੇ ਕਾਂ ਦੀ ਤਾਰੀਫ ਕਰਨੀ ਹੈ ਇੱਕ ਅੱਧਾ ਕਾਂ ਸਾਨੂੰ ਗਿਫਟ ਹੀ ਕਰ ਦਿਓ। ਬਾਈ ਇਹਦਾ ਮਤਲਬ ਨਾ ਮੁਕੱਦਰ ਬਾਈ ਜੀ ਨੇ ਕਾਂ ਦੀ ਜਿਹੜੀ ਹੈ ਉਹ ਐਂਡ ਹਨੇਰੀ ਲਿਆਤੀ ਹੈ। ਤੋ ਮੈਂ ਦੋ ਲਿਖੀਆਂ ਨੇ ਵੈਸੇ ਅੱਜ ਨਾ ਦੋ ਲਿਖੋਗੇ ਬਾਈ ਧੰਨਵਾਦ ਆਪ ਸਭ ਦਾ। ਮਤਲਬ ਹੌਸਲਾ ਹੌਸਲਾ ਜੇ ਵਧਾ ਤਾ ਤੁਸੀਂ ਬਈ ਚੱਕਦੇ ਹੋਏ ਚੱਕਦੇ ਹੋਏ ਠੀਕ ਆ ਠੀਕ ਆ ਬੋਲ ਦੇ। ਚਲੋ ਮੈਂ ਬੋਲਣ ਲੱਗਾ। ਪਹਿਲੀ ਮੇਰੀ ਪਹਿਲੀ ਰਚਨਾ ਆਪ ਜੀ ਦੇ ਸਨਮੁਖ ਪੇਸ਼ ਕੀਤੀ ਜਾਂਦੀ ਹੈ। ਇਹਦਾ ਟਾਈਟਲ ਇਹੀ ਹੈ ਸੁਪਨਾ। ਇਹ ਜਿਹੜਾ ਛੰਦ ਜਿਹੜਾ ਵਰਤਿਆ ਗਿਆ ਜੀ ਉਹ ਹੈਗਾ ਕਵਿਤ। ਨਹੀਂ ਨਹੀਂ ਕਵਿਤ ਨਹੀਂ, ਚਲੋ ਇਹ ਆਪੇ ਪੁੱਜਾਂਗੇ, ਵੈਸੇ ਸ਼ਾਇਦ ਕੋਲੜਾ ਹੋਏਗਾ। ਤਰੇਲ ਭਿੱਜੇ ਫੁੱਲ ਮਿੱਠੀ ਮਿੱਠੀ ਪਾਉਣ ਵੇ, ਡਾਲੀਆਂ ਦਾ ਸ਼ੋਰ ਪੰਛੀ ਗੀਤ ਗਾਉਣ ਵੇ, ਕੰਬਦੀ ਕਲਾਈ ਤੇਰੀ ਆਈ ਯਾਦ ਵੇ, ਆਪੇ ਵਿੱਚ ਨਹੀਂ ਰੂਹ ਤੇਰੇ ਬਾਅਦ ਵੇ, ਧੂੰਆਂ ਧੂੰਆਂ ਜਾਪੇ ਸੱਜਰੀ ਸਵੇਰ ਵੇ, ਸੁਫਨਾ ਹੀ ਸਹੀ ਪਰ ਮਿਲ ਫੇਰ ਵੇ, ਬਿੰਦ ਝੱਟ ਜਾਪੇ ਹੁਣੇ ਮਿਲੂ ਯਾਰ ਵੇ, ਅੱਗ ਹੈ ਵਿਛੋੜਾ ਛੁਰੀ ਤਿੱਖੀ ਧਾਰ ਵੇ, ਪਲ ਪਲ ਬੀਤੇ ਵਾਂਗ ਲੰਮੇ ਸਾਲ ਦੇ, ਥੰਮ ਗਈ ਜਿਵੇਂ ਸਮੇਂ ਵਾਲੀ ਚਾਲ ਵੇ, ਸਾਡੇ ਨਾਲ ਰੱਬਾ ਕਿਤੇ ਹੇਰ ਫੇਰ ਵੇ, ਸੁਫਨਾ ਹੀ ਸਹੀ ਕੇਰਾ ਫਿਲਮ ਮਿਲ ਫੇਰ ਵੇ। ਦਿਨ ਉਹ ਯਾਰਾ ਕੋਲੋਂ ਇੰਜ ਲੰਘ ਗਏ, ਸਾਹ ਸੀ ਉਧਾਰੇ ਜਿਵੇਂ ਕਿਸੇ ਮੰਗ ਲਏ, ਸਦਰਾਂ ਦੀ ਚੁੱਪ ਹੈ ਮਚਾਵੇ ਸ਼ੋਰ ਵੇ, ਚੱਕਦੀ ਨਾ ਭਾਰ ਹੋਈ ਭਾਰੀ ਤੋਰ ਵੇ, ਤੇਰੇ ਬਿਨਾਂ ਮਾਹੀ ਜੱਗ ਤੇ ਹਨੇਰ ਵੇ, ਸੁਫਨਾ ਹੀ ਸਹੀ ਸਾਨੂੰ ਮਿਲ ਫੇਰ ਵੇ। ਸੁਪਨੇ ਨਾ ਹੋਣ ਕੀ ਹੈ ਜੀਣਾ ਜੱਗ ਤੇ, ਜਾਗੇ ਜਾਗੇ ਨੈਣ ਠੱਗੇ ਯਾਰ ਠੱਗ ਤੇ, ਸੌਂਦੀਆਂ ਨਾ ਅੱਖਾਂ ਸੁਫਨੇ ਨੂੰ ਤੱਕ ਕੇ, ਪੱਕ ਜਾਂਦਾ ਭਾਂਡਾ ਆਵੇ ਵਿੱਚ ਪੱਕ ਕੇ, ਸ਼ਮੀ ਆਖੇ ਯਾਰਾ ਹੁਣ ਦਿਨ ਫੇਰ ਦੇ, ਉਹ ਸੁਪਨਾ ਹੀ ਸਹੀ ਯਾਰਾ ਮਿਲ ਫੇਰ ਵੇ, ਸੁਪਨਾ ਹੀ ਸਹੀ ਯਾਰਾ ਮਿਲ ਫੇਰ ਵੇ। ਤੋ ਇਹ ਇੱਕ ਹੋ ਗਈ ਜੀ, ਦੂਜੀ ਆਪਾਂ ਫਿਰ ਦੇਖਾਂ ਜੇ ਸਮਾਂ ਮਿਲ ਗਿਆ। ਤੋ ਬਹੁਤ ਬਹੁਤ ਸ਼ੁਕਰੀਆ ਦੋਸਤੋ। ਅਤੇ ਇਹ ਮਹਿਫਲ ਦੇ ਵਿੱਚ ਇਸ ਵੇਲੇ ਸਵਾਗਤ ਕਰ ਰਹੇ ਹਾਂ ਆਪਾਂ ਬਾਈ ਮੁਕੱਦਰ ਸਿੰਘ ਔਲਖ ਸਾਹਿਬ ਦਾ। ਬਹੁਤ ਬਹੁਤ ਸਵਾਗਤ ਹੈ ਜੀ ਔਲਖ ਸਾਹਿਬ ਜੀ, ਆਇਆਂ ਨੂੰ ਖੁਸ਼ ਆਮਦੀਦ।
2: ਸ਼ਮੀ ਬਾਈ ਜੀ
1: ਜੀ ਜੀ ਆਇਆਂ ਨੂੰ ਜੀ,
2: ਸਾਰੇ ਸੱਜਣਾਂ ਨੂੰ ਸਤਿ ਸ੍ਰੀ ਅਕਾਲ। ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਸ਼ਮੀ ਬਾਈ ਜੀ, ਸਾਰੇ ਸੱਜਣਾਂ ਨੂੰ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਲੰਘੇ ਆ ਜਾ ਪੁੱਤਣ ਜਨਾ ਦਾ ਯਾਰ, ਲੰਘੇ ਆ ਜਾ ਟਿੜੀ ਟਿੜੀ
2: ਪੱਤਣ ਚਨਾ ਦਾ ਤਾਂ ਹੀ ਲੰਘਾਂਗੇ ਨਾ, ਪਹਿਲਾਂ ਜੇ ਕਵਾਂਗੇ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ।
1: ਜੀ ਜੀ ਜੀ ਬਿਲਕੁਲ,
2: ਉਹ ਪੱਤਣ ਚ ਉਹ ਪੱਤਣ ਚ ਤਰਨ ਵਾਸਤੇ ਵੀ ਤਾਂ ਮੁਹੱਬਤ ਹੀ ਤੋਰਦੀ ਹੈ, ਐਵੇਂ ਕੋਈ ਤਰ ਸਕਦਾ ਉਹਦੇ ਚ?
1: ਨਾ ਜੀ ਨਾ, ਨਹੀਂ ਤਾਂ ਫਿਰ ਉਹੀ ਗੀਤ ਚੱਲਦਾ ਹੈ ਡੂੰਘੇ ਡੁੱਬ ਗਏ ਜਿਗਰੀਆ ਯਾਰਾ ਪੱਤਣ ਦੇ ਪਾਲ ਦੀ।
2: ਨਹੀਂ ਨਹੀਂ ਨਹੀਂ ਸ਼ਮੀ ਬਾਈ ਜੀ ਵੇਖੋ, ਉਹ ਵੀ ਕੱਚੇ ਘੜੇ ਤੇ ਹੈ।
1: ਕੱਚੇ ਕੱਚੇ ਘੜੇ ਵੀ ਵਾਲੇ ਪੱਕੇ ਹੋਣਗੇ ਉਦੋਂ,
2: ਮੈਂ ਨੀ ਪਤਾ ਹੁਣ ਮੈਨੂੰ, ਇਹ ਤਾਂ ਹੁਣ ਰੱਬ
1: ਜਾਣਦਾ। ਇਹ ਗੱਲ ਪੱਕੀ ਹੈ,
2: ਜੇ ਅੱਜ ਵਾਲੇ ਪੱਕੇ ਘੜੇ ਹੁੰਦੇ ਤੇ ਉਹ ਇਹ ਜ਼ਰੂਰ ਗੱਲ ਤੁਹਾਡੀ ਸਹੀ ਹੈ ਵੀ ਇਹ ਖੁਰ ਜਾਣੇ ਸੀ, ਉਹ ਗੱਲ ਪੱਕੇ ਵੀ ਖੁਰ ਜਾਣੇ ਸੀ,
1: ਅੱਜ ਵਾਲੇ ਪੱਕੇ ਵੀ ਠੇਕੇ ਤੇ ਬਣ ਰਹੇ ਹੈ।
2: ਬਿਲਕੁਲ ਬਿਲਕੁਲ, ਜਿਹੜਾ ਜਿਹੜੇ ਕੱਚੇ ਘੜੇ ਚ ਨਹਾਉਂਦਾ ਪੱਤਣ ਤਰ ਗਏ ਤੇ ਆਪਾਂ ਸੋਚ ਸਕਦੇ ਹਾਂ ਵੀ ਹੁਣ ਮਿਲਾਵਟ ਵਾਲੇ ਨੀ ਹੋਣੇ ਘੱਟੋ ਘੱਟ ਅੱਜ ਵਾਲੇ ਹਿਸਾਬ ਨਾਲ।
1: ਜੀ
2: ਬੜਾ ਵਧੀਆ, ਸਾਰਿਆਂ ਨੇ ਰੰਗ ਬੰਨਿਆ, ਉਹੀ ਗੱਲ ਹੈ। ਇੱਕ ਤਾਂ ਨਾ ਮੈਂ ਅੱਜ ਸੋਚਦਾ ਪਿਆ ਸੀ, ਮੈਂ ਨਾ ਜਦੋਂ ਇਹ ਮੈਂ ਹੁਣ ਹਰ ਇੱਕ ਸੱਜਣ ਦੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਵੀ ਇਹ ਨਾ ਚਲੋ ਸਾਨੂੰ ਤੰਗੀ ਤਾਂ ਆਊਗੀ ਥੋੜੀ ਜੀ,
1: ਹਾਂਜੀ,
2: ਤੇ ਪਰ ਐ ਆ ਵੀ ਹੁਣ ਇਹ ਸੱਜਣ ਕੁਛ ਤਾਂ ਵੇਖੋ ਬਾਹਰੋਂ ਜੁੜਦੇ ਨੇ, ਕੁਛ ਇੱਥੋਂ ਜੁੜਦੇ ਨੇ,
1: ਠੀਕ ਹੈ ਜੀ।
2: ਮਹਿਫਲ ਦਾ ਟਾਈਮ ਹੁੰਦਾ ਸ਼ਾਮ ਦਾ,
1: ਸ਼ਾਮ ਦਾ ਜੀ।
2: ਹੁਣ ਜਿਹੜੇ ਬਾਹਰ ਵਾਲਿਆਂ ਨੂੰ ਤੁਸੀਂ ਮਹਿਫਲ ਚ ਜੋੜਦੇ ਹੋ ਉਹਨਾਂ ਨਾਲ ਤਾਂ ਵੇਖੋ ਧੱਕਾ ਹੀ ਹੈ, ਉਹੀ ਗੱਲ। ਉਹ ਚਾਹ ਵੀ ਨੀ ਪੀਤੀ ਹੁੰਦੀ, ਮੈਨੂੰ ਔਜਲਾ ਬਾਈ ਜੀ ਨੇ ਅੱਜ ਲਿਖਿਆ, ਉਹੀ ਗੱਲ ਕਹਿੰਦੇ ਮੈਂ ਤਾਂ ਹਜੇ ਚਾਹ ਵੀ ਪੀਣੀ ਹੈ। ਹੁਣ ਤੁਸੀਂ ਕੀ ਉਮੀਦ ਕਰਦੇ ਹੋ ਵੀ ਜਿਹੜੇ ਸੱਜਣ ਨੇ ਚਾਹ ਵੀ ਨੀ ਪੀਤੀ ਤੇ ਉਹ ਮਹਿਫਲ ਦੇ ਵਿੱਚ ਵੀ ਹੁਣ ਉਹ ਕੀ ਕਰੂਗਾ
1: ਅੱਗੇ?
2: ਇਸ ਕਰਕੇ ਮੇਰੀ ਇਹ ਦੁਆ ਹੈ ਵੀ ਸ਼ਨੀ ਸ਼ਨੀ ਤੁਹਾਡੇ ਕੇ ਬੇਨਤੀ ਹੈ ਵੀ ਸ਼ਨੀਵਾਰ ਨੂੰ ਤਾਂ ਚਲੋ ਭਾਵੇਂ ਸ਼ਾਮ ਨੂੰ ਹੀ ਰੱਖ ਲਓ, ਐਤਵਾਰ ਨੂੰ ਉਹੀ ਗੱਲ ਵੀ ਤੁਸੀਂ ਘਰੇ ਹੁੰਦੇ, ਐਤਵਾਰ ਨੂੰ ਇਹਨਾਂ ਸੱਜਣਾ ਵਾਸਤੇ ਮਹਿਫਲ ਨੂੰ ਵਾਕਈ ਗੁਲਜ਼ਾਰ ਉਸ ਹਿਸਾਬ ਨਾਲ ਬਣਾ ਦਿਓ ਤੁਸੀਂ ਇਹਨਾਂ ਵਾਸਤੇ ਜ਼ਰੂਰ, ਅਸੀਂ ਭਾਵੇਂ ਵੇਖ ਲਾਂਗੇ ਅਸੀਂ ਕਰ ਲਾਂਗੇ ਐਡਜਸਟਮੈਂਟ, ਕੋਈ ਗੱਲ
1: ਨਹੀਂ। ਉਹ ਫਿਰ ਐ ਹੋ ਜੂ ਵੀ ਫਿਰ ਅਸੀਂ ਚਾਹ ਨਹੀਂ ਪੀਤੀ ਹੋਣੀ।
2: ਨਹੀਂ ਨਹੀਂ ਨਹੀਂ ਨਹੀਂ, ਉਹ ਇੱਥੇ ਇੱਥੇ ਵਾਲਾ ਹੋਰ ਹਿਸਾਬ ਹੈ, ਇੱਥੇ ਕੋਈ ਗੱਲ ਨੀ, ਐਤਵਾਰ ਨੂੰ ਹੋ ਜਾਂਦਾ ਗਰਾਰਾ ਗੁਰੂ ਦਾ, ਕੋਈ ਗੱਲ ਨੀ, ਕੋਈ ਚੱਕਰ ਨੀ। ਉਹ ਆਪੇ ਅਸੀਂ ਐਡਜਸਟਮੈਂਟ ਕਰ ਲਾਂਗੇ ਸਾਡੇ ਭਰਾਵਾਂ ਬਾਈਆਂ ਵਾਸਤੇ। ਅਸੀਂ ਨੀ ਅਸੀਂ ਅਸੀਂ ਮੈਂ ਤੁਹਾਨੂੰ ਨੀ ਫਿੱਕੀ ਰਹਿਣ ਦਿੰਦੇ ਉਹੀ ਗੱਲ ਬਿਲਕੁਲ ਇਹ ਗੱਲ ਤੁਹਾਡੇ ਨਾਲ ਵਾਧਾ ਰਿਹਾ
1: ਭਾਵੇਂ
2: ਚਾਹ ਪੀਏ ਚੂਹ।
3: ਰਾਤ ਨੂੰ ਨਾ ਮਾਮਾ ਸਵਾਹ ਦੇ ਵਿੱਚ ਇੱਕ ਗੋਹਾ ਧੁਕਦਾ ਛੱਡ ਦਿੰਦੀ
4: ਅੱਗ ਰੱਖ ਦਿੰਦੀ ਬੋਝਾ ਨੀ ਦਿੰਦੇ ਹੁੰਦੇ ਸੀ।
3: ਹਾਂ ਉਹ ਫਿਰ ਸਵੇਰ ਨੂੰ ਉਹਦੇ ਨਾਲ ਉਹ ਸਾਰੀ ਦਿਹਾੜੀ ਫਿਰ ਉਹਦੇ ਨਾਲ ਪਕਵਾਨ ਪੱਕੀ ਜਾਂਦੇ ਹੁੰਦੇ
4: ਜੀ।
3: ਸੋ ਇਹ ਦੋ ਦਿਨ ਉਹ ਅੱਗ
4: ਧੂਆ ਛੱਡਿਆ ਸੀ ਉਹ ਜੀ
3: ਬਸ ਦੋ ਦਿਨ ਲਾ ਕੇ ਬੰਦ ਕਰਤੀ। ਫਿਰ ਤੁਸੀਂ ਦੇਖੋ ਲੋਕਾਂ ਦੇ ਵਿੱਚ ਉਹ ਦੋ ਦਿਨ ਚੱਲੀ ਵੀ ਹੈ ਨੀ ਇੰਨੀ ਓਟੀਟੀ ਤੇ ਕਿੰਨੇ ਕੁ ਲੋਕਾਂ ਨੇ ਦੇਖੀ ਆ ਕੋਈ ਵੇਰਵਾ ਨੀ ਦਿੱਤਾ ਗਿਆ ਤੇ ਉਸ ਤੋਂ ਬਾਅਦ ਤੇ ਹਰ ਇੱਕ ਬੰਦਾ ਦੇਖੋ ਬਾਰਨ ਸਾਹਿਬ
4: ਦਾ ਯੂਟਿਊਬ ਦੇ ਉੱਤੇ ਆ ਗਈ ਸਾਰਾ ਕੁਝ ਆ ਗਿਆ ਜੀ।
3: ਉਹ ਯੂਟਿਊਬ ਤੇ ਆ ਗਈ ਵੱਖਰੀ ਹੈ ਜਿਹੜੀ ਹੁਣ ਪਿੰਡਾਂ ਦੇ ਜਿਵੇਂ ਬਾਰਨ ਸਾਹਿਬ ਦੱਸਦੇ ਨੇ ਵੀ ਪਿੰਡਾਂ ਚ ਦਿਖਾ ਰਹੇ ਨੇ ਉਹ ਹੁਣ ਉਹ ਵੀ ਉਹਨੇ ਵੀ ਦੇਖਣੀ ਜੀ ਨਹੀਂ ਦੇਖਣੀ ਕਿਉਂਕਿ ਮੁੱਖ ਦੇ ਵਿੱਚ ਤਾਂ ਅਸੀਂ ਕੁਛ ਨੀ ਛੱਡਦੇ।
4: ਬਿਲਕੁਲ ਬਿਲਕੁਲ
3: ਮੁੱਖ ਦੇ ਅਸੀਂ ਸੁਸਰੀ ਖਾਧੀ ਕਣਕ ਲਈ ਜਾਂਦੇ ਹਾਂ
4: ਜੀ ਬਿਲਕੁਲ
1: ਕਰ ਸਕਦੇ ਹੋ ਵੀ ਪਹਿਲਾਂ
3: ਮੁੱਖ ਦੀ
4: ਬਿਲਕੁਲ ਦਰੁਸਤ
3: ਇਹ ਕੁਦਰਤੀ ਹਰ ਤਾਂ ਫਿਤਰਾ ਇੱਥੇ ਮੈਂ ਕਈ ਵਾਰੀ ਦੇਖਦਾ ਹੁੰਦਾ
4: ਜੀ
3: ਕਿ ਜੇ ਨਾ ਕੈਂਡੀ ਪੈਸੇ ਦੇਣ ਤੋਂ ਪਹਿਲਾਂ ਉਹ ਥੱਲੇ ਗਿਰ ਜਾਵੇ
4: ਜੀ
3: ਮਾੜੀ ਜੀ ਖੁੱਲ ਜਾਵੇ ਉਹ ਜਦੋਂ ਕਹਿ ਕੇ ਸੋਰੀ ਅਸੀਂ ਨੀ ਖਰੀਦਣੀ
4: ਜੀ
3: ਉਹੀ ਕੈਂਡੀ ਖਰੀਦੀ ਵੀ ਥੱਲੇ ਗਿਰ ਜਾਵੇ ਤੇ ਚੱਕ ਕੇ ਖਾ ਲੈਣ
4: ਚੱਕ ਕੇ ਖਾ ਲੈਣਗੇ
3: ਪਿੱਤਰ ਦਾ ਸਾਰੀ ਤਾਂ ਹਰੇਕ ਜਗ੍ਹਾ ਹੀ ਹੈ ਨਾ
4: ਜੀ ਜੀ
3: ਆ ਮੇਰੇ ਨਾ ਚਲੋ ਕੈਂਡੀਆਂ ਹੁੰਦੀਆਂ ਨੇ ਉਹ ਥੋੜਾ ਜਿਹਾ ਕ੍ਰੈਡਿਟ ਦੇ ਦਿੰਦੇ ਉਹ ਕਹਿੰਦੇ ਵੇਚਦੇ ਮੈਂ ਜਿੰਨੀ ਦੀ ਮੈਨੂੰ ਕੋਸਟ ਕਰੀ ਹੁੰਦੀ ਓਨੇ ਦੀ ਮੈਂ ਲਾ ਦਿੰਦਾ ਉੱਪਰ ਲਿਖ ਦਿੰਦਾ ਐਕਸਪਾਇਰ ਕੈਂਡੀ ਉਹ ਕਿਸੇ ਨੂੰ ਖਰਾਬ ਨੀ ਲੱਗਦੀ
4: ਨਹੀਂ ਲੱਗਦੀ ਬਿਲਕੁਲ
3: ਤੇ ਨਹੀਂ ਪਹਿਲਾਂ ਜਾ ਕੇ ਡੇਟ ਦੇਖ ਕੇ ਗਿਣਗੇ ਐਕਸਪਾਇਰ ਅਸੀਂ ਨੀ ਖਰੀਦਦੇ ਆ ਮੇਰਾ ਇੱਕ ਵਧੀਆ ਇੱਕ ਬੱਕੜੀ ਬਣਾਈ ਉਹਦੇ ਵਿੱਚ ਸੈਨ ਮੇਰਾ ਪੱਕਾ ਹੀ ਪਿਆ ਐਕਸਪਾਇਰ
2: ਮੇਰੇ ਵਰਗਾ ਹੁਣ ਤੁਸੀਂ ਵੇਖ ਲੋ ਚੱਲ ਤੁਸੀਂ ਕੱਲ ਨੂੰ ਐ ਕਰੋ ਐਤਵਾਰ ਕੱਲ ਨੂੰ ਤੁਸੀਂ ਸਵੇਰੇ ਕਰ ਲਿਆ ਜੇ ਆ ਇਹੀ ਮੈਨੂੰ ਵੇਖ ਲਿਆ ਜੇ ਮਹਿਫਲ ਚ ਕਿਵੇਂ ਦਾ ਹੋਊ ਮੈਂ ਆਪ ਹੀ ਹਿਸਾਬ ਲਾ ਆਪ ਹੀ ਹਿਸਾਬ ਲਾ ਲਿਆ ਤੁਹਾਨੂੰ ਪਤਾ ਲੱਗ
1: ਪੋਜੀਸ਼ਨ ਸਵੈਪ ਕਰਕੇ ਦੇਖਣੀ ਪਏਗੀ।
2: ਹਾਂ ਹਾਂ ਬਿਲਕੁਲ ਬਿਲਕੁਲ ਪਿਛਲੇ ਦਿਨ ਕਿਹਾ ਸੀ ਮੈਂ ਕਈ ਵਾਰੀ ਪ੍ਰੋਗਰਾਮ ਰਿਪੀਟ ਸੁਣ ਲਿਆ ਤੇ ਓਹਦੇ ਚ ਨਾ ਤੁਸੀਂ ਇੱਕ ਗੱਲ ਕਹੀ ਸੀ
1: ਜੀ
2: ਜਦੋਂ ਮੈਂ ਗਾਣਾ ਸੁਣਾਇਆ ਸੀ ਨਾ ਓਹਦੇ ਚ ਸੀ ਗੱਲ ਉਹ ਵੀ ਵੇਰਕਾ ਵਾਲੇ ਦੁੱਧ ਦਾ ਪੈਕਟ ਅੱਜ ਵੀ ਆਧਾਰ ਸੇ ਮੇਰੇ
1: ਹਾਂਜੀ ਹਾਂਜੀ ਬਿਲਕੁਲ
2: ਉਹ ਤੁਸੀਂ ਕਿਹਾ ਸੀ ਕਹਿੰਦੇ ਵੀ ਉਦੋਂ ਬਾਅਦ ਕਹਿੰਦੇ ਵੀ ਸ਼ਾਇਦ ਉਦੋਂ ਬਾਅਦ ਤੁਸੀਂ ਕੋਈ ਗੱਲ ਕਹੀ ਸੀ ਮੇਰੇ ਹੁਣ ਫਿਰ ਵਿਸਰ ਗਈ ਵੀ ਵੇਰਕਾ ਵਾਲੇ ਦੁੱਧ ਦਾ ਪੈਕਟ ਪਤਾ ਨੀ ਤਾਂ ਹੀ ਆਧਾਰ ਹੈ ਸਿਰ ਤੇ
1: ਗੱਲ ਤਾਂ ਪੱਕੀ ਕਹੀ ਸੀ ਮੈਂ ਇਹ ਚ ਕੋਈ ਸ਼ੱਕ ਨੀ ਭਾਈ ਪਰ ਹੁਣ ਯਾਦ ਨਹੀਂ ਆ ਰਹੀ ਕਿਹੜੀ ਸੀ
2: ਗੱਲ ਤੁਸੀਂ ਨਹੀਂ
1: ਗੱਲ ਕਹੀ ਗਈ ਜ਼ਰੂਰ ਹੈ
2: ਮੈਂ ਵੀ ਇਸੇ ਗੱਲ ਕਰਕੇ ਉਹ ਗੱਲ ਉਹ ਹਾਂ ਤੁਸੀਂ ਕਹੀ ਸੀ ਮੈਂ ਵੀ ਉਹ ਤਾਂ ਐਵੇਂ ਮੈਂ ਕੱਚੀ ਗੱਲ ਤੇ ਮੈਂ ਵੀ ਕਮੈਂਟ ਨਹੀਂ ਛੇਤੀ ਕਿਤੇ ਕਰਦਾ ਤੁਸੀਂ ਪੱਕੀ ਗੱਲ ਇਹ ਕਹੀ ਸੀ ਮੇਰੇ ਆ ਗਈ ਧਿਆਨ ਚ ਵੀ ਸ਼ਾਇਦ ਜਿਹੜੇ ਆ ਸਾਹ ਹੀ ਬਾਕੀ ਨੇ ਉਹ ਤਾਂ ਨੇ ਵੀ ਵੇਰਕਾ ਵਾਲੇ ਦੁੱਧ ਦਾ ਪੈਕਟ ਉਧਾਰ ਹੈ
1: ਉਧਾਰ
2: ਇਹੀ ਗੱਲ ਕਹੀ ਸੀ ਤੁਸੀਂ ਤੇ ਉਹ ਐ ਨਾ ਵੈਸੇ ਤਾਂ ਮੈਂ ਸ਼ਮੀ ਬਾਈ ਜੀ ਪੁਨਰ ਜਨਮ ਚ ਵਿਸ਼ਵਾਸ ਨਹੀਂ ਕਰਦਾ ਹੈਗਾ
1: ਠੀਕ ਹੈ ਜੀ ਲੋੜ ਹੀ ਨੀ ਜੀ ਬਿਲਕੁਲ ਨਹੀਂ
2: ਫਿਰ ਚਲੋ ਹਾਂ ਪਰ ਚਲੋ ਬਾਲੇ ਸੱਜਣ ਕਰਦੇ ਨੇ ਕਹਿੰਦੇ ਵੀ ਪੁਰਾਣੇ ਜਨਮਾਂ ਦਾ ਲੇਖਾ ਜੋਖਾ ਹੁੰਦਾ ਹੈ
1: ਕਿਉਂਕਿ ਜਦੋਂ ਜਨਮ ਲੈ ਹੀ ਲਿਆ ਫਿਰ ਉਹਨੂੰ ਪੁਨਰ ਕਹਿਣਾ ਠੀਕ ਨਹੀਂ ਨਾ
2: ਨਹੀਂ ਨਹੀਂ ਚਲੋ ਆਪਾਂ ਆਪਾਂ ਮੈਂ ਉਹਨਾਂ ਸੱਜਣਾਂ ਦੇ ਹਿਸਾਬ ਨਾਲ ਹੀ ਸੋਚਿਆ ਵੀ ਉਹ ਕਹਿੰਦੇ ਵੀ ਜਿਵੇਂ ਸੱਜਣ ਕਈ ਕਹਿੰਦੇ ਨੇ ਜ਼ਿਆਦਾਤਰ ਹੀ ਕਹਿੰਦੇ ਨੇ
1: ਹਾਂਜੀ ਹਾਂਜੀ
2: ਵੀ ਪੁਰਾਣੇ ਜਨਮਾਂ ਦਾ ਜਿਹੜਾ ਲੇਖਾ ਜੋਖਾ ਹੁੰਦਾ ਨਾ ਉਹ ਦੇਣਾ ਪੈਂਦਾ ਅਗਲੇ ਜਨਮ ਚ ਆ ਕੇ
1: ਇਹ ਬੜਾ ਮਤਲਬ ਗਰਾਰੀ ਫਸਦੀ ਕਈ ਵਾਰੀ ਬਿਲਕੁਲ
2: ਹਾਂ ਤੇ ਉਹ ਮੈਂ ਤਾਂ ਹੀ ਇੱਕ ਪੈਕਟ ਆਧਾਰ ਛੱਡਿਆ ਸੀ ਮੈਂ ਹੋ ਸਕਦਾ ਵੀ ਅਗਲੇ ਜਨਮ ਚ ਫੇਰ ਉਹੀ ਗੱਲ ਆ ਵੀ ਰੱਬ ਕਹੇ ਵੀ ਉੱਥੇ ਜਾ ਕੇ ਆਓ ਤੇ ਉਹਨੂੰ ਦੇ ਕੇ ਆਓ ਜਿਹੜਾ ਉਹਦਾ ਪੈਕਟ ਆਧਾਰ ਦੇ ਪੈਸੇ ਖੜੇ ਨੇ ਤੇ ਉਹ ਫਿਰ ਮੈਂ ਕਿਹਾ ਵੀ ਇਹ ਵੀ ਹੋ ਸਕਦਾ ਵੀ ਕਿਤੇ ਰੱਬ ਇਹ ਵੀ ਸੋਚਦਾ ਹੋਵੇ ਵੀ ਤੂੰ ਕੱਲੇ ਨੀ ਲੈ ਕੇ ਆਉਣੇ ਜਿਹੜਾ ਨਾਲ ਤੇਰੇ ਚਾਹ ਪੀਣ ਗਿਆ ਸੀ ਉਹਨੂੰ ਵੀ ਨਾਲ ਲੈ ਕੇ ਜਾਈ ਹੈ ਮੇਰਾ ਉਹ ਪੈਕਟ ਉਸੇ ਕਰਕੇ ਮੈਂ ਆਧਾਰ ਛੱਡ ਆਇਆ ਉਹ ਵਿਸ਼ਵਾਸ ਕਰਕੇ ਵੀ ਹੋ ਸਕਦਾ ਕੀ ਪਤਾ ਲੱਗਦਾ ਉਹੀ ਗੱਲ
1: ਉਧਾਰ ਤੇ ਕਾਰ ਚੱਲਦੀ ਰਹੇ ਤਾਂ ਚੰਗਾ ਹੀ ਹੈ
2: ਹਾਂ
1: ਜੀ
2: ਉਧਾਰ ਮੈਂ ਤਾਂ ਛੱਡ ਕੇ ਆਇਆ ਸੀ
1: ਬਹੁਤ ਖੂਬ
2: ਹੁਣ ਅੱਜ ਦੋ ਕੁ ਸਵਾਲ ਮੈਂ ਤੁਹਾਡੇ ਤੇ ਹਾਂ ਲੰਬੀ ਸੋਚੀ ਆ ਬਾਬੇ ਲੰਬੀ ਸੋਚੀ ਆ ਹੁਣ ਇਹ ਦੋ ਕੁ ਸਵਾਲ ਹੋਰ ਨੇ ਮੈਂ ਤੁਹਾਨੂੰ ਪੁੱਛਣੇ ਨੇ, ਆਹ ਸੁਣਿਓ ਮਾੜੀ ਜੀ ਮੇਰੀ ਗੱਲ, ਉਦੋਂ ਬਾਅਦ ਫਿਰ ਮੈਂ ਮੇਰਾ ਇੱਕ ਸਵਾਲ
1: ਵਾਸਤੇ ਜੀ।
2: ਉਹ ਕਹਿੰਦੇ ਕਾਸ਼ ਕਿ ਹਮਾਰੀ ਚਾਹਤੋਂ ਕਾ ਕੁਛ ਐਸਾ ਅਸਰ ਹੋ ਜਾਏ,
1: ਕਾਸ਼
2: ਹਮ ਯਾਦ ਤੁਮੇ ਯਹਾਂ ਕਰੇ, ਯਾਨੀ ਕਿ ਡਸਕੇ ਚ ਕਰੀਏ,
1: ਡਸਕੇ ਚ
2: ਹਮ ਯਾਦ ਤੁਮੇ ਯਹਾਂ ਕਰੇ ਔਰ ਵਹਾਂ ਤੁਮੇ ਖਬਰ ਹੋ ਜਾਏ।
1: ਓ ਹੋ,
2: ਹੁਣ ਮੇਰਾ ਇਹ ਸਵਾਲ ਤੁਹਾਡੇ ਵਾਸਤੇ ਵੀ ਇਹ ਵਾਕਈ ਹੋ ਸਕਦਾ ਕਿ ਨਹੀਂ ਹੋ ਸਕਦਾ?
1: ਐ ਤਾਂ ਹੁੰਦਾ ਜੀ, ਉਹ ਜਦੋਂ ਛੇਕ ਆਉਂਦੀ ਹੈ ਬੰਦਾ ਕਹਿੰਦਾ ਕਿਸੇ ਨੇ ਯਾਦ ਕਰਿਆ ਜੀ।
2: ਅੱਛਾ
1: ਜੀ,
2: ਬੁਝਾਉਂਦਾ ਇਹਦਾ ਮਤਲਬ ਤੁਸੀਂ ਮੰਨਦੇ ਹੋ ਥੋੜੀ ਬਹੁਤੀ ਗੱਲ ਨੂੰ?
1: ਨਹੀਂ ਚੱਲਦਾ ਜੀ, ਬਿਲਕੁਲ ਜੀ ਬਿਲਕੁਲ, ਟੈਲੀਪੈਥੀ ਹੈ ਸਾਡੇ ਕੋਲੇ।
2: ਚਲੋ ਆਪਾਂ ਐ ਕਰਦੇ ਹਾਂ, ਥੋੜਾ ਜਿਹਾ ਹੋਰ ਇਹਨੂੰ ਕਨਫਰਮ ਕਰ ਲੈਂਦੇ ਹਾਂ ਵੀ ਵਾਕਈ ਉਹੀ ਗੱਲ ਹੁੰਦਾ ਕਿ ਨਹੀਂ ਹੁੰਦਾ ਸਰ
1: ਜੀ,
2: ਥੋੜਾ ਜਿਹਾ ਹੋਰ ਆਪਾਂ ਉਹ ਕਰ ਲੈਂਦੇ ਹਾਂ, ਇਹਨੂੰ ਤਸਦੀਕ ਕਰ ਲੈਂਦੇ ਹਾਂ ਇਸ ਗੱਲ ਦੀ। ਲਓ ਸੁਣਿਓ ਮਾੜੀ ਜੀ ਗੱਲਬਾਤ,
1: ਆਉਣ ਦੋ ਜੀ।
2: ਹੁਣ ਵੇਖਦੇ ਹਾਂ ਵੀ ਅਸਰ ਹੁੰਦਾ ਕਿ ਨਹੀਂ ਹੁੰਦਾ, ਵੀ ਪਤਾ ਲੱਗਦਾ ਕਿ ਨਹੀਂ ਲੱਗਦਾ।
1: ਬਿਲਕੁਲ ਬਿਲਕੁਲ ਜੀ,
2: ਗਾਣਾ ਵੀ ਹਿੰਦੀ ਜੀ ਹੈ, ਵੈਸੇ ਤਾਂ ਹਿੰਦੀ ਵਾਲੇ ਸੱਜਣਾ ਕੋਲ ਤਾਂ ਪਹੁੰਚ ਹੀ ਜਾਊ।
1: ਆਉਣ ਦੋ ਜੀ, ਆਉਣ ਦੋ, ਮਤਲਬ ਐਨ ਐਨ ਹੋਵੇ ਗੈਸ ਕਰਦੇ ਕਿ ਤੈਨੂੰ ਗੈਸ ਹੀ ਬਣ ਜੇ।
2: ਨਹੀਂ ਨਹੀਂ ਇੰਨਾ ਲੰਮਾ ਨਹੀਂ ਜਾਂਦੇ ਆਪਾਂ। ਲੋ ਸੁਣਿਓ, ਗਾਣਾ ਨੀ ਹੈਗਾ, ਗਾਣਾ ਲਾ ਲੋ ਜਾਂ ਥੋੜਾ ਜਿਹਾ ਸ਼ੇਰ ਉਸ਼ਾਇਰੀ ਚ ਲਾ ਲੋ, ਜਿਵੇਂ ਮਰਜ਼ੀ ਲਾ ਲੋ।
1: ਓਹੋ, ਆਉਣ ਦੋ ਜੀ।
2: ਹਾਂਜੀ, ਉਹ ਕਹਿੰਦੇ ਹੈਗੀ ਸ਼ੇਰ ਉਸ਼ਾਇਰੀ ਤਰਨੂਮ ਚ,
1: ਆਉਣ ਦੋ ਆਉਣ ਦੋ ਜੀ ਆਉਣ ਦੋ।
2: ਕਹਿੰਦੇ ਇਨ ਸ਼ਿਕੋ ਸੇ ਆਸੂ ਭਿਗੋਤੀ ਤੋ ਹੋਗੀ, ਇਨ ਸ਼ਿਕੋ ਸੇ ਆਸੂ ਭਿਗੋਤੀ ਤੋ ਹੋਗੀ, ਇਨ

0: ਅੱਗੇ ਮਾੜੀ ਜੀ ਤਵੱਜੋ ਦਿਓ।
1: ਹਾਂਜੀ ਹਾਂਜੀ ਜੀ।
0: ਵਿਛੜ ਜਾਣੇ ਕਾ ਉਸਕੋ ਬਿਗੰਤ ਹੋਗਾ,
1: ਕੋਈ ਸ਼ੱਕ ਨਹੀਂ।
0: ਵਿਛੜ ਜਾਣੇ ਕਾ ਉਸਕੋ ਬਿਗੰਤ ਹੋਗਾ, ਜਰਾ ਸਾ ਮਗਰ ਦਿਲ ਮੇ ਮਾਤਮ ਤੋ ਹੋਗਾ, ਜਰਾ ਸਾ ਮਗਰ ਦਿਲ ਮੇ ਮਾਤਮ ਤੋ ਹੋਗਾ।

0: ਵਾਹ ਜੀ ਵਾਹ, ਕਿਆ
1: ਬਤਾ, ਲਾਸਟ ਸੁਣਿਓ।
0: ਹਾਂਜੀ
1: ਲਾਸਟ ਸੁਣਿਆ ਜੇ
0: ਜੀ,
1: ਜਿੱਥੇ ਆ ਕੇ ਗੱਲ ਮੁੱਕਣੀ ਹੈ। ਅੱਗੇ ਕਹਿੰਦਾ, ਦਹਿਲ ਜਾਤਾ ਹੋਗਾ ਵੋ ਅਨੋਰ ਮਨ ਜੀ, ਦਹਿਲ ਜਾਤਾ ਹੋਗਾ ਵੋ ਤਨ ਔਰ ਮਨ, ਪਕੜਤੇ ਜੋ ਹੋਗੇ ਕਲਾਈ ਸਜਨ ਜੀ, ਪਕੜਤੇ ਜੋ ਹੋਗੇ ਕਲਾਈ ਸਜਨ ਜੀ, ਕਮੀ ਮੇਰੀ ਮਹਿਸੂਸ ਹੋ

मेरे गीत सुन कर वो रोती तो होगी, इन अशकों से आंसू बिगाती तो होगी।

0: ਜੀ ਸ਼ਮੀ ਬਾਈ ਜੀ,
1: ਇਹ ਬਾਬੇ ਉਹ ਬਹੁਤ ਹੀ ਕਮਾਲ ਦਾ ਵੈਸੇ ਗੀਤ ਹੈ। ਤੁਸੀਂ ਗਾਇਆ ਵੀ ਬੜੇ ਮਤਲਬ ਕਹਿ ਲਓ ਵੀ ਖੂਬਸੂਰਤ ਅੰਦਾਜ਼ ਦੇ ਵਿੱਚ ਆ। ਬਸ ਜਿਹੜੇ ਅਲਫਾਜ਼ ਜਿਹਨੇ ਲਿਖੇ ਹੋਣਗੇ ਤੇ ਉਹਦੇ ਬਾਰੇ ਮੈਂ ਸੋਚ ਰਿਹਾ, ਬੰਦੇ ਬਾਰੇ ਵੀ ਗਾਣਾ ਕਿਹੋ ਜਿਹਾ ਲਿਖਿਆ ਕਿ ਉਹਨੂੰ ਰੋਣਾ ਪੈ ਗਿਆ ਕਿ ਜਿਹੜਾ ਸੁਣ ਰਿਹਾ।
0: ਇਹ ਨੀ ਮੈਨੂੰ ਪਤਾ,
1: ਇਹ ਦੇਖੋ ਕਿਵੇਂ ਮਤਲਬ ਸਾਡੇ ਬੰਦੇ ਕਹਿੰਦੇ ਆ ਵੀ ਭਾਈ ਸੁੱਤੀ ਪਈ ਨੂੰ ਹਿਚਕੀ ਆਉਣਗੀਆਂ, ਸੁੱਤੇ ਪਏ ਬੰਦੇ ਨੂੰ ਹਿਚਕੀ ਮੈਨੂੰ ਲੱਗਦਾ ਨੀ ਆਉਂਦੀ ਕੋਈ।
0: ਨਹੀਂ ਨਹੀਂ ਨਹੀਂ ਨਹੀਂ ਨਹੀਂ, ਤੁਸੀਂ ਮੇਰੀ ਉਹ ਫਿਰ ਗੱਲ ਫਿਰ ਨੀ ਸਮਝੇ। ਹੁਣ ਮੈਂ ਪਿਛਲੀ ਵਾਰੀ ਤੁਹਾਨੂੰ ਮੀਟੂ ਵਾਲਿਆਂ ਵਾਂਗੂ ਐਕਸਪਲੇਨ ਮੈਂ ਹੁਣ ਨਹੀਂ ਕਰਨਾ।
1: ਦੇਖੋ ਔਲਖ ਸਾਹਿਬ, ਦੋ ਗੱਲਾਂ ਨੇ ਇਸ ਲਿਰਿਕਸ ਦੇ ਵਿੱਚ। ਬਹੁਤ ਹੀ ਪਿਆਰਾ ਲਿਰਿਕ, ਨੋ ਡਾਊਟ, ਗਾਣਾ ਬੜਾ ਹਿੱਟ ਹੈ ਔਰ ਤੁਸੀਂ ਤੇ ਮੈਂ ਕਹਿੰਦਾ ਜਾਨ ਪਾਤੀ। ਪਰ ਜਿਹੜੀ ਆਪਾਂ ਊਂ ਗੱਲ ਕਰਦੇ ਹਾਂ, ਜਿਹਦੀ ਆਪਾਂ ਟਿੱਗਾ ਟਿੱਪਣੀ ਕਰਨੀ ਹੋਵੇ, ਬਈ ਇੱਕ ਤਾਂ ਉਹ ਬੰਦਾ ਪੂਰੀ ਤਰ੍ਹਾਂ ਫਿਊਚਰ ਟੈਂਸ ਦੇ ਵਿੱਚ ਕਲਪਨਾ ਕਰ ਰਿਹਾ ਕਿ ਮੇਰੇ ਗੀਤ ਜਦੋਂ ਸੁਣਦੀ ਹੋਏਗੀ, ਬਸ ਸੁਣਦੀ ਕਿੱਥੇ ਹੋਣੀ ਦੱਸਿਆ ਨੀ, ਬਈ ਚਲੋ ਸੁਣਦੀ ਹੋਏਗੀ ਵੀ ਰੋਤੀ ਹੋਏਗੀ ਬਾਈ, ਵੀ ਇਹ ਹੋ ਸਕਦਾ ਵਾ ਹੱਸਦੀ ਹੋਵੇ ਵੀ ਲੈ ਹੈ ਬੌਲਾ ਕੀ ਕਹੀ ਜਾਂਦਾ, ਹੋ ਸਕਦਾ ਹੱਸ ਰਹੀ ਹੋਵੇ।
0: ਨਹੀਂ ਹੋ ਸਕਦਾ, ਆਪਾਂ ਮੰਨ ਸਕਦੇ, ਕੁਛ ਵੀ ਮੰਨ ਸਕਦੇ
1: ਕਿਉਂਕਿ ਫਿਊਚਰ ਟੈਂਸ ਹੈ।
0: ਬਿਲਕੁਲ ਨਹੀਂ ਮੰਨ ਸਕਦੇ, ਹੁਣ ਇਹ ਤਾਂ ਹੁਣ ਉਹੀ ਗੱਲ ਹੈ ਵੀ ਹੁਣ ਨਾ ਤਾਂ ਉਹੀ ਗੱਲ ਹੈ ਵੀ ਜੇ ਤਾਂ ਹੁਣ ਸਾਡੀ ਆਵਾਜ਼ ਪਹੁੰਚਦੀ ਹੈ ਅਗਲੇ ਕੋਲ, ਫਿਰ ਤਾਂ ਉਹ ਆ ਸਕਦਾ। ਹੁਣ ਨਾ ਸਾਡੀ ਆਵਾਜ਼ ਪਹੁੰਚਦੀ ਹੈ ਤਾਂ ਨਾ ਅਗਲਾ ਆਵੇ ਤੇ ਨਾ ਉਹ ਦੱਸੇ
1: ਗੀਤ ਬੰਦਾ ਸੁਣਾਉਂਦਾ ਕਿੱਥੇ ਹੋ ਜਾਂਦਾ। ਜਾਂ ਤਾਂ ਫੋਨ ਤੇ ਉਹਨੇ ਮਤਲਬ ਲਾਈਵ ਕਾਲ ਲਾ ਲਈ ਵੀ ਆ ਸੁਣ ਭਾਈ ਮਿੱਤਰਾ, ਮੈਂ ਤੈਨੂੰ ਗੀਤ ਸੁਣਾ ਰਿਹਾ, ਇਹ ਸੁਣ ਕੇ ਉਹਨੇ ਫਿਰ ਹੰਝੂ ਕੱਢ ਲਏ ਤੇ ਜਾਂ ਫਿਰ ਉਹ
0: ਨੀ ਪਤਾ
1: ਕੁਛ ਹੈ, ਚੱਕਰ ਜ਼ਰੂਰ ਹੈ।
0: ਕਲਪਨਾ ਦੀ ਉਡਾਨ ਹੁੰਦੀ ਹੈ ਸ਼ਾਇਰਾਂ ਦੀ,
1: ਉਹੀ ਹੈ ਜੀ। ਬਿਲਕੁਲ ਬਿਲਕੁਲ, ਇੰਨੀ ਵੱਡੀ ਉਡਾਨ ਜਿਹੜੀ ਉਹ ਤਾਂ ਕਲਪਨਾ ਚਾਵਲਾ ਨੇ ਨੀ ਕੱਢੀ ਜਿੰਨੀ ਇਹਨੇ ਕਲਪਨਾ ਹੋ ਗਈ।
0: ਮੈਨੂੰ ਲੱਗਦਾ ਵੀ ਤੁਸੀਂ ਇਹਦੇ ਤੋਂ ਅੱਗੇ ਪੁੱਛੋ, ਮੈਂ ਇਹਨੂੰ ਕਲਪਨਾ ਦੇ ਹੀ ਛੱਡਣਾ ਹੁਣ,
1: ਛੱਡ ਦੇ ਆਪਾਂ ਹੁਣ ਕਲਪਨਾ ਹੀ ਨੀ ਹੈਗਾ, ਆਪਾਂ ਕਲਪਨਾ ਦੇ ਛੱਡ ਦੇਣਾ ਇਹਨੂੰ, ਜਿਹੜੀ ਖੀਰ ਬਣਾਈ ਹੈ ਕਿਹੜੇ ਖੇਤ ਦੀ ਜੀਰੀ ਆਈ ਹੈ, ਦੁੱਧ ਕਿਹੜੀ ਮੈਸ ਦਾ, ਖੰਡ ਕਿਹੜੀ ਚ ਮਿਲ ਤੋਂ ਆਈ ਹੈ, ਉਹ ਫਿਰ ਉਹਦਾ ਫਾਇਦਾ ਨੀ।
0: ਅਸੀਂ ਤਾਂ ਵੇਖੋ, ਅਸੀਂ ਤਾਂ ਸ਼ਮੀ ਬਾਈ ਜੀ, ਅਸੀਂ ਤਾਂ ਇਮੇਜਿਨ ਕਰਕੇ ਗਾਣੇ ਆ ਵੀ ਹੋ ਸਕਦਾ ਕੋਈ ਕਿਤੇ ਸੁਣਦਾ ਹੋਵੇ, ਉਹੀ ਗੱਲ ਆ, ਜਰੂਰ ਹੋ ਸਕਦਾ, ਕੋਈ ਪਤਾ ਨੀ ਆਪਾਂ ਨੂੰ, ਹੁਣ ਪਤਾ ਤਾਂ ਨਹੀਂ ਹੈਗਾ, ਪਰ ਅਸੀਂ ਇਮੇਜਿਨ ਕਰਦੇ ਹਾਂ ਜਦੋਂ ਗਾਉਂਦੇ ਹਾਂ।
1: ਬਿਲਕੁਲ ਬਿਲਕੁਲ ਜੀ, ਹੁੰਦਾ ਤਾਂ ਹੀ ਨੀ, ਫੀਲਿੰਗ ਵੀ ਤਾਂ ਹੀ ਹੁੰਦੀ ਹੈ। ਬਿਲਕੁਲ, ਜਦੋਂ ਮੰਨ ਕੇ ਚੱਲਿਆ ਜਾਏ ਕਿ ਮੂਡ ਟੈਂਸ ਹੋ,
0: ਯਾਰ ਜਦੋਂ ਐਂ ਲੱਗਦਾ ਵੀ ਅਗਲਾ ਆਪਣੇ ਸਾਹਮਣੇ ਬੈਠਾ ਤੇ ਸੁਣਦਾ ਪਿਆ, ਉਹੀ ਗੱਲ। ਦੂਜੀ ਗੱਲ ਫਿਰ ਮੈਂ ਹੁਣ ਮੈਂ ਅੱਜ ਹੋਰ ਮੇਰੇ ਦੋ ਹਫ਼ਤੇ ਲੰਘ ਗਏ ਮੇਰਾ ਹੋਰ ਕਿਸੇ ਟੋਪਿਕ ਤੇ, ਪਰ ਅੱਜ ਫਿਰ ਤੁਸੀਂ ਸੁਪਨੇ ਤੇ ਲੈ ਆਏ ਤਾਂ ਮੈਂ ਛੋਟੀ ਜਿਹੀ ਗੱਲ ਕਰਕੇ ਹੁਣ ਖਤਮ ਕਰਦਾ, ਮੈਂ ਬਾਹਲਾ ਲੰਮਾ ਨੀ ਲਿਜਾਣਾ ਇਹਨੂੰ।
1: ਜੀ ਜੀ ਜੀ ਜੀ,
0: ਸੁਪਨੇ ਵਾਲੇ ਤੁਹਾਡੇ ਟੋਪਿਕ ਤੇ ਵੀ ਮੈਂ ਲਿਆਉਂਦਾ। ਉਹ ਬਿਸਲਾ ਸਾਹਿਬ ਕਹਿਣ ਦੇ ਸੀ, ਕਹਿੰਦੇ ਮੈਂ ਉਹਨਾਂ ਨੂੰ ਕਮੈਂਟ ਵੀ ਕੀਤਾ ਸੀ, ਉਹ ਕਹਿੰਦੇ ਵੀ ਆਪਣਾ ਜਿਹਦੇ ਕੋਈ ਸੁਪਨੇ ਨੇ ਕਹਿੰਦੇ ਵੀ ਉਹ ਸੁਣਾਓ।
1: ਠੀਕ ਹੈ ਜੀ, ਬਿਲਕੁਲ ਠੀਕ ਹੈ।
0: ਮੈਂ ਕਿਹਾ ਵੀ ਹੁਣ ਮੇਰੇ ਵਰਗਾ ਤਾਂ ਜਿਹਦੇ ਘਰ ਵੇਲਣਾ ਲੱਕੜ ਦਾ ਉਹ ਤਾਂ ਸੁਣਾ ਦੂ, ਪਰ ਜਿਹਦੇ ਘਰ ਸਟੀਲ ਦਾ ਉਹ ਕਿਵੇਂ ਸੁਣਾਓ।
1: ਉਹ ਕਿੱਧਰ ਜਾ ਮਾਰਨਾ,
0: ਉਹੀ ਵੀ ਸਟੀਲ ਵਾਲੇ ਵੇਲਣੇ ਵਾਲਾ ਸਮਝ ਆਊ
1: ਹੈ
0: ਵੀ ਇਹ ਮੇਰੇ ਤੇ ਰੋਜ਼ ਕਮੈਂਟ ਕਰਦੇ ਨੇ, ਅੱਜ ਬਿਸਲਾ ਸਾਹਿਬ ਨੇ ਤੁਹਾਡੇ ਤੇ ਕੀਤਾ, ਉਹੀ ਗੱਲ
1: ਨਹੀਂ ਕਰਤਾ ਜੀ, ਐਂਡ ਕਰਤਾ ਉਹਨਾਂ ਨੇ ਬਾਕੀ।
0: ਲਓ ਫਿਰ ਮੈਂ ਹੁਣ ਕਿਉਂ, ਸਾਡੇ ਤਾਂ ਤਵਾ ਲਾਉਂਦੇ ਰਹਿੰਦੇ ਨੇ ਸਾਰੇ ਰਲ ਕੇ, ਕਈ ਕਦੀ ਕਦੀ ਸਾਡਾ ਵੀ ਸਮਾਂ ਹੋਣਾ ਚਾਹੀਦਾ।
1: ਬਿਲਕੁਲ ਬਿਲਕੁਲ ਜੀ।
0: ਲਓ ਫਿਰ ਮੈਂ ਇੱਕ ਛੋਟੀ ਜਿਹੀ ਗੱਲ ਹੋਰ ਸੁਪਨਿਆਂ ਤੇ ਸਾਨੂੰ ਸੁਣਾ ਕੇ ਤੇ ਖਤਮ ਕਰ ਦਾਂ ਗੱਲਬਾਤ
1: ਜੀ।
0: ਸੁਪਨਿਆਂ ਤੇ ਹੀ ਇਹ ਗੱਲਬਾਤ, ਪਤਾ ਨੀ ਹੋ ਸਕਦਾ ਇਹ ਵੀ ਇਮੇਜਿਨ ਕਰਕੇ ਗਾਉਂਦੇ ਪਏ ਆਪਾਂ
1: ਜੀ।
0: ਪਰ ਇੱਕ ਗੱਲ ਮੈਂ ਸ਼ਮੀ ਬਾਈ ਤੁਹਾਨੂੰ ਕਲੀਅਰ ਕਰਦਾ ਵੀ ਜਿਹੜੇ ਨਾ ਕਈ ਗਾਣਿਆਂ ਦੇ ਵਿੱਚ ਧੋਖਾ, ਗੈਰ, ਦੂਜੇ ਤੀਜੇ ਸ਼ਬਦ ਆਉਂਦੇ ਨੇ, ਇਹ ਗਾਣਿਆਂ ਚ ਜਰੂਰ ਆਉਂਦੇ ਨੇ, ਗਾ ਜਰੂਰ ਦੇਈਦੇ ਨੇ, ਪਰ ਇਹਨਾਂ ਦਾ ਸਾਡੀ ਉਹ ਜਿਵੇਂ ਕਹਿੰਦੇ ਨਾ ਤੁਸੀਂ, ਕਹਿੰਦੇ ਵੀ ਇਹ ਸਭ ਕਾਲਪਨਿਕ ਹੈ,
1: ਸਾਰੇ ਪਾਤਰ ਕਾਲਪਨਿਕ ਹੈ।
0: ਹਾਂ, ਇਹਦਾ ਸਾਡੀ ਅਸਲ ਜ਼ਿੰਦਗੀ ਨਾਲ ਕੋਈ ਸੰਬੰਧ ਨਹੀਂ ਹੈਗਾ।
1: ਠੀਕ ਹੈ ਜੀ,
0: ਨਾ ਧੋਖਾ ਬੇਵਫਾ ਆ ਦੂਜੇ ਤੀਜੇ ਹੋਰ ਸ਼ਬਦ ਜੇ ਜਿਹੜੇ ਆਉਂਦੇ ਨੇ ਵਿੱਚ, ਫਿਰ ਉਹ ਗਾਣਾ ਸੁਣਾਉਣ ਵਾਸਤੇ ਉਹ ਗਾਣਾ ਪੈਂਦਾ।
1: ਆਉਣ ਦੋ ਜੀ, ਆਉਣ ਦੋ।
0: ਲੋ ਫਿਰ ਕਹਿੰਦਾ ਜਿਸ ਦੀਆਂ ਖੁਸ਼ੀਆਂ ਗਹਿਰਾਂ ਦੇ, ਜਿਸ

0: ਜੀ ਸ਼ਮੀ ਬਾਈ ਜੀ,
1: ਕਿਆ ਬਾਤਾਂ ਜੀ, ਕਿਆ ਬਾਤਾਂ, ਬਹੁਤ ਹੀ ਖੂਬ। ਤੇ ਉਹ ਉਸ ਕੁੜੀ ਨੂੰ ਵੀ ਸਲੂਟ ਹੈ ਜਿਹਦੀ ਯਾਦਾਂ ਦਿਲ ਚ ਵਸ ਰਹੀਆਂ ਨੇ। ਬਹੁਤ ਬਹੁਤ ਜਨਾਬ, ਸ਼ੁਕਰੀਆ। ਮੁਹੱਬਤ ਜਿੰਦਾਬਾਦ ਤੇ ਜ਼ਿੰਦਗੀ ਜਿੰਦਾਬਾਦ। ਜੱਸੀ ਜੀ ਕਹਿੰਦੇ ਆ ਜੀ, ਮੁਕੱਦਰ ਸਿੰਘ ਜੀ, ਕਿਸੇ ਕੋਲ ਖਜ਼ਾਨਾ ਰਹੀ ਵੀਰੇ, ਸਟੀਲ ਵਾਲਾ ਬੇਲਾਂ ਤਾਂ ਛੱਡੋ ਭੈਣ ਜੀ, ਉਹਨਾਂ ਨੂੰ ਪੱਥਰ ਵਾਲਾ ਵੀ ਮਿਲ ਗਿਆ ਤੇ ਬਚ ਕੇ ਮੋੜ ਤੋਂ ਵੀਰੇ, ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ।
0: ਪਰ ਮੇਰੇ ਮੇਰੀ ਨਾ ਆ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਵੀ
1: ਜੀ,
0: ਉਸ ਕੁੜੀ ਨੂੰ ਵੀ ਸਲੂਟ ਹੈ। ਇਹ ਲਵ ਯੂ ਆ ਤੁਹਾਨੂੰ ਬਾਬਿਓ
1: ਜੀ,
0: ਤੁਹਾਡਾ
1: ਬਿਲਕੁਲ ਜੀ ਬਿਲਕੁਲ।
0: ਪਤਾ ਨੀ ਕਿੱਥੇ ਵਸਦੀ ਹੋਊ ਕਿੱਥੇ ਨਾ, ਪਰ ਜਿਹੜਾ ਤੁਸੀਂ ਕਹਿ ਹੀ ਹੈ ਗੱਲ ਇਹ ਵਾਕਈ
1: ਬਿਲਕੁਲ।
0: ਮੈਂ ਤਾਂ ਹੀ ਤੁਹਾਨੂੰ ਕਿਹਾ ਵੀ ਮੈਂ ਆ ਜਿਹੜੇ ਬੇਵਫਾ ਗੈਰ ਦੂਜੇ ਤੀਜੇ ਸ਼ਬਦ ਕਦੇ ਵਰਤਦਾ ਹੀ ਹੈਗਾ। ਗਾਣਿਆਂ ਚ ਜ਼ਰੂਰ ਆਉਂਦੇ ਨੇ, ਆਪਾਂ ਸੁਣਾਉਣੇ ਪੈਂਦੇ ਨੇ, ਪਰ ਇਹ ਹੈ ਨੀ ਉਹ ਘੱਟੋ ਘੱਟ ਉਸ ਕੁੜੀ ਵਾਸਤੇ ਨੀ ਬਣੇ ਹੈਗੇ। ਮੈਂ ਤੁਹਾਨੂੰ ਅੱਜ ਦਿਲ ਦੀ ਗੱਲ ਦੱਸਦਾ।
1: ਕਿਆ ਬਤਾ, ਕਿਆ ਬਤਾ, ਸ਼ੁਕਰੀਆ ਜਨਾਬ।
0: ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ, ਲਵ ਯੂ। ਮੈਂ ਆ ਇੱਕ ਅਸਲ ਚ ਨਾ ਮੈਂ ਅੱਜ ਮੈਂ ਏ ਫੋਰ ਔਜਲਾ ਬਾਈ ਜੀ ਨੂੰ ਸਮਰਪਿਤ ਕਰਨਾ ਸੀ ਤੇ ਵਿੱਚ ਇੱਕ ਮੈਂ ਕਰਤਾ ਤੇ ਇੱਕ ਰਹਿ ਗਿਆ। ਮੈਨੂੰ ਲੱਗਦਾ ਵੀ ਜੇ ਸੁਣਦੇ ਹੁਣ ਤੇ ਇੱਕ ਵਾਰੀ ਦੁਬਾਰਾ ਆ ਜਾਣ ਤੇ ਫਿਰ ਉਹੀ ਗੱਲ ਹੈ ਆਪਣੀ।
1: ਹਾਂਜੀ ਬਿਲਕੁਲ ਬਿਲਕੁਲ ਬਿਲਕੁਲ ਜੀ ਜੀ ਜੀ ਜੀ
0: ਠੀਕ ਹੈ ਜੀ,
1: ਜ਼ਰੂਰ ਜੀ।
0: ਸਤਿ ਸ੍ਰੀ ਅਕਾਲ ਸਾਰੇ ਸੱਜਣਾਂ ਨੂੰ
1: ਜੀ,
0: ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ
1: ਜੀ। ਦੋਸਤੋ, ਬਾਈ ਮੁਕੱਦਰ ਸਿੰਘ ਔਲਖ ਸਾਹਿਬ ਹੋਰਾਂ ਨੇ ਲਹਿਰ ਬਹਿਰ ਕਰ ਦਿੱਤੀ ਹੈ, ਔਰ ਇਤਨਾ ਖੂਬਸੂਰਤ ਉਹਨਾਂ ਦਾ ਜਿਹੜਾ ਗੀਤ ਦਾ ਅੰਦਾਜ਼ ਹੈ, ਗਾਉਣ ਦਾ ਅੰਦਾਜ਼ ਹੈ, ਤੇ ਸਲਾਮੇ ਇਸ਼ਕ ਆ ਵੀ ਸੀਗਾ ਇੱਕ ਗਾਣਾ ਮੈਂ ਸੁਣਿਆ ਸੀ, ਸਲਾਮੇ ਇਸ਼ਕ ਵਾਲਾ ਵੀ ਕਿਸੇ ਫਿਲਮ 'ਚ ਆਇਆ ਸੀ, ਸਲਾਮੇ ਇਸ਼ਕ ਅੱਗੇ ਪਤਾ ਨਹੀਂ ਕੀ ਸੀ, ਚਲੋ ਜੋ ਵੀ ਹੈ ਘੈਂਟ ਸੀ। ਉਹ ਦੋਸਤੋ ਜੀਰਾ ਚੱਲਦੇ ਹਾਂ ਜੀ, ਤੇ ਉੱਥੇ ਸਾਡੇ ਨਾਲ ਜੁੜ ਚੁੱਕੇ ਨੇ ਵੀਰਾ ਰਜਿੰਦਰ ਜੀ, ਤੋ ਬਹੁਤ ਬਹੁਤ ਸਵਾਗਤ ਹੈ ਜੀ, ਜੀਆਂ ਨੂੰ ਸਤਿ ਸ੍ਰੀ ਅਕਾਲ, ਖੁਸ਼ ਆਮਦੀਦ।
2: ਸੰਮੀ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
1: ਜੀ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਜਨਾਬ।
2: ਭਾਜੀ ਇਹ ਟੌਪਿਕ ਆਪਣਾ ਅੱਜ ਪਹਿਲੀ ਵਾਰੀ ਹੋਇਆ ਕਿ ਅੱਗੇ ਵੀ ਹੋਇਆ?
1: ਇਹ ਸੁਪਨੇ ਹੈ ਜੀ, ਇਹ ਕਿਹੜਾ, ਇਹ ਮੁੱਕਦਾ ਹੀ ਨਹੀਂ, ਮਤਲਬ ਕਈ ਵਾਰੀ ਹੋ ਗਿਆ ਹੋਣਾ ਮੈਨੂੰ ਲੱਗਦਾ, ਪਰ ਕਹਿੰਦੇ ਭੋਜਨ ਤੇ ਭਜਨ ਗਿਣ ਕੇ ਕਰਨਾ ਨਹੀਂ ਚਾਹੀਦਾ, ਇਸ ਕਰਕੇ ਇਹਦੀ ਆਪਾਂ ਉਹ ਰੱਖ ਨਹੀਂ ਰਹੇ ਹਿਸਾਬ ਇਹਦਾ ਕੋਈ।
2: ਇਹ ਤਾਂ ਗੱਲ ਠੀਕ ਹੈ ਫਿਰ
1: ਜੀ,
2: ਤੁਹਾਡੀ ਗੱਲ ਤਾਂ ਫਿਰ ਤਾਂ ਸਹੀ ਹੈ, ਗੱਲ ਸਹੀ ਹੈ ਨਾ, ਫਿਰ ਹਿਸਾਬ ਤਾਂ ਕਾਹਦਾ ਲਾਉਣਾ?
1: ਨਾ ਜੀ ਨਾ ਨਾ,
2: ਚੱਕਰ ਇਹ ਵੀ ਜਿਹੜੇ ਸੁਪਨੇ ਹੁੰਦੇ ਨਾ
1: ਜੀ,
2: ਤੁਸੀਂ ਜਿਵੇਂ ਪਹਿਲਾਂ ਇੱਕ ਵਾਰੀ ਕਿਹਾ ਸੀ ਨਾ ਵੀ ਬੰਦਾ ਰਾਤ ਨੂੰ ਸੁਪਨੇ ਵਿੱਚ ਭਜਦਾ,
1: ਹਾਂਜੀ,
2: ਉਹ ਭਜਦਾ ਬੜਾ ਤੇ ਉੱਥੇ ਹੀ ਖੜਾ ਹੁੰਦਾ, ਗਾਹ ਤੁਰਿਆ ਨਹੀਂ ਜਾਂਦਾ, ਜਦੋਂ ਕਿ ਚੋਰ ਚੂਰ ਮਿਲ ਜਾਂਦਾ ਨਾ
1: ਜੀ,
2: ਜਦੋਂ ਚੋਰ ਅੱਗੋਂ ਚੱਕਰ ਟੱਕਰ ਜਾਂਦਾ ਸੁਪਨੇ ਵਿੱਚ
1: ਜੀ,
2: ਉਹ ਬੰਦਾ ਭਜਦਾ ਮਗਰ ਵੇਖ ਕੇ ਉਹ ਭਜਿਆ ਨਹੀਂ ਜਾਂਦਾ, ਸਮਝ ਨਹੀਂ ਆਉਂਦੀ ਵੀ ਕਹਾਣੀ ਉੱਥੇ ਖੜੀ ਰਹਿੰਦੀ ਆ।
1: ਬਿਲਕੁਲ ਬਿਲਕੁਲ, ਬੰਦਾ ਏਦਾਂ ਦਾ ਗਾਰੇ ਚ ਗੱਡਾ ਫਸੇ ਹੁੰਦੇ ਨੇ
2: ਭਾਜੀ, ਕਈ ਵਾਰੀ ਤਾਂ ਸੁਪਨਿਆਂ ਚ ਨਾ ਬੰਦਾ ਐਨ ਮਾਲਾ ਮਾਲ ਹੋਇਆ ਹੁੰਦਾ ਵਾ, ਨੋਟ ਚੰਗੇ ਆਏ ਹੁੰਦੇ ਕਿਤੋਂ, ਉਹ ਦੋ ਮਿੰਟਾਂ ਬਾਅਦ ਜਦੋਂ ਅੱਖ ਖੋਲੀ ਆ ਉਦੋਂ ਬੜਾ ਢਿੱਲਾ ਪੈ ਜਾਂਦਾ ਜੀ, ਆ ਕੀ ਬਣ ਗਿਆ
1: ਇਹ।
2: ਇਹ ਵੀ ਬੜੀ ਵਾਰ ਹੋਇਆ ਜੀ ਵੈਸੇ ਤਾਂ
1: ਜੀ,
2: ਆਮ ਸੁਪਨੇ ਉਹੀ ਹੁੰਦੇ ਆ ਜਿਹੜੇ ਜਿਹਦੇ ਨਾਲ ਬੰਦਾ ਰਿਲੇਟਡ ਹੁੰਦਾ ਜੀ, ਸਹੀ ਮਾਇਨੇ ਚ
1: ਆਉਂਦੇ ਉਹੋ ਜਿਹੇ ਹੈ, ਜਿਹੋ ਜਿਹਾ ਬੰਦਾ ਉਹੋ ਜਿਹੇ ਸੁਪਨੇ ਜੀ।
2: ਹਾਂਜੀ ਹਾਂਜੀ ਹਾਂਜੀ, ਵੀ ਜੋ ਕੁਛ ਬੀਤਦਾ ਹੋਵੇ ਨਾ ਕਹਿਣ ਦਾ ਉਹਦੇ ਨਾਲ,
1: ਹਾਂਜੀ ਹਾਂਜੀ,
2: ਤੇ ਆਪਣੇ ਰਿਸ਼ਤੇਦਾਰਾਂ ਦੇ ਆਪਦੇ ਘਰਦਿਆਂ ਦੇ ਜਾਂ ਕਿੱਦਾਂ, ਸੁਪਨਿਆਂ ਦਾ ਲੇਖਾ ਜੋਖਾ ਉਹਨਾਂ ਦੇ ਨਾਲ ਹੀ ਆ ਜੀ। ਉਹ ਸੁਪਨੇ ਪਹਿਲਾਂ ਮੈਨੂੰ ਲੱਗਦਾ ਸੈਨੀ ਸਾਹਿਬ ਗੱਲ ਕਹਿ ਗਈ, ਮੈਂ ਲੇਟ ਆਇਆ ਸੀਗਾ, ਸੁਪਨੇ ਸੱਟੇਬਾਜ਼ਾਂ ਦੇ ਬੜੇ ਸੁਪਨੇ ਹੁੰਦੇ ਜੀ।
1: ਹਾਂਜੀ ਉਹ ਕਰ ਰਹੇ ਸੀ ਗੱਲ ਜੀ ਸੈਨੀ ਸਾਹਿਬ,
2: ਸੈਨੀ ਸਾਹਿਬ ਲੱਗਦਾ ਮਾੜੀ ਗੱਲ ਕਰਕੇ ਗਏ ਆ,
1: ਕਰਕੇ ਗਏ ਜੀ ਬਿਲਕੁਲ ਬਿਲਕੁਲ।
2: ਹਾਂ ਕਿਉਂਕਿ ਮੇਰਾ ਵੀ ਨਾ ਥੋੜਾ ਜਿਹਾ ਕਈ ਵਾਰੀ ਨਾ ਜ਼ਿੰਦਗੀ ਦੇ ਵਿੱਚ ਥੋੜੇ ਕੁ ਸਾਲ ਲਿੰਕ ਜਿਹਾ ਰਿਹਾ ਇਹਨਾਂ ਚੀਜ਼ਾਂ ਨਾਲ ਜੀ।
1: ਵਾਹ ਵਾਹ, ਤੁਸੀਂ ਵੀ ਇਹ ਖੋਜਬੀਨ ਕੀਤੀ ਆ?
2: ਖੋਜਬੀਨ ਏਦਾਂ ਜੀ, ਬਸ ਉਹ ਹੋਲਸੇਲ ਦਾ ਕੰਮ ਕਰਦੇ ਸੀਗੇ ਜੀ
1: ਜੀ,
2: ਲਾਟਰੀ ਸਟਾਲ ਦਾ,
1: ਠੀਕ ਹੈ ਠੀਕ
2: ਹੈ, ਕਿਸੇ ਵੇਲੇ
1: ਜੀ
2: 1997-96 ਚ ਵੱਡੇ ਭਾਈ ਸਾਹਿਬ ਤੇ ਉਹ ਨਾਲ ਮਾੜਾ ਮੋਟਾ ਸੀ ਅਟੈਚ ਉਦੋਂ।
1: ਹਾਂਜੀ ਹਾਂਜੀ,
2: ਇੱਕ ਨਾ ਸਾਡੇ ਜੀਰੇ ਦੇ ਵਿੱਚ ਬੰਦਾ ਖਾਸ ਹੁੰਦਾ ਸੀ, ਤੇ ਉਹਨੂੰ ਨਾ ਸੁਬਹ ਆ ਗਏ ਜਦੋਂ ਲਾਟਰੀ ਪਾਉਣੀ, ਤੇ ਬੰਦਿਆਂ ਨੇ ਆ ਕੇ ਦੱਸ ਦੇਣਾ, ਉਹ ਕਹਿੰਦਾ ਯਾਰ ਰਾਤੀ ਨਾ ਮੈਨੂੰ ਸੁਪਨਾ ਆਇਆ ਵਾ, ਤੇ ਸੁਪਨੇ ਵਿੱਚ ਨਾ ਮੈਂ ਜਿਵੇਂ ਨਾ ਹੂਟੇ ਲਈ ਜਾਂਦਾ ਵਾ, ਤੇ ਹੁਣ ਕਹਿੰਦਾ ਇਹਦਾ ਆਪਾਂ ਨੰਬਰ ਬਣਾਈਏ। ਉਹ ਕਹਿੰਦਾ ਯਾਰ ਬੰਦਾ ਨਾ ਆਪਣਾ ਨਿੱਕਾ ਉਹਦੇ ਕੋਲ ਚੱਲਦੇ ਆ ਪਾਂਡੀ, ਉਹ ਬਣਾਉਂਦਾ ਉਹਦਾ ਨੰਬਰ
1: ਜੀ।
2: ਉਹ ਫਿਰ ਨਾ ਆਪਦਾ ਢੰਗ ਦੇ ਨਾਲ ਦੱਸਦਾ ਵਾ ਵੀ ਮੈਨੂੰ ਆਹ ਸੁਪਨਾ ਆਇਆ ਸੀਗਾ ਤੇ ਇਹਦਾ ਨੰਬਰ ਆ ਬੰਦਾ, ਜੇ ਇਹਦਾ ਨੰਬਰ ਆ ਜੇ ਤੇ ਠੀਕ ਆ, ਨਹੀਂ ਤੇ ਫਿਰ ਚੋਲੇ ਦੌੜਦੇ ਹੁੰਦੇ ਨਾ।
1: ਬਿਲਕੁਲ
2: ਸੱਤੇ ਬਾਜਾਂ ਨੂੰ ਤਾਂ ਸੁਪਨੇ ਚੋਵੀ ਘੰਟੇ ਆਉਂਦੇ ਰਹਿੰਦੇ ਆ ਜੀ, ਜੇ ਦਿਨੇ ਸੋਚਣ ਉਦੋਂ ਵੀ ਆ ਜਾਂਦੇ ਆ,
1: ਹਰ ਚੀਜ਼ ਦੇ ਵਿੱਚੋਂ ਕਲੂ ਲੱਭਦੇ ਰਹਿੰਦੇ ਆ ਹਰ ਚੀਜ਼ ਚੋਂ। ਜਿੱਦਾਂ ਹੁਸੈਣੀ ਸਾਹਿਬ ਕਹਿੰਦੇ ਆ ਬੱਕਰੀ ਆਈ ਸੁਪਨੇ ਦੇ ਵਿੱਚ, ਤਾਂ ਉਹਨੇ ਬੱਤੀ ਲਾ ਤਾ ਉੱਥੇ, ਬੱਤੀ ਨੰਬਰ ਕਹਿੰਦੇ
2: ਬੱਤੀ ਲਾ ਦੀ ਬੱਕਰੀ ਦੀ ਬੱਤੀ ਲਾ ਦੀ ਤੇ ਸਿੱਧੇ ਹਿਸਾਬ ਨਾਲ ਹੀ 90 ਗੁਣਾ ਮਿਲ ਜਾਂਦੇ ਆ
1: ਜੀ।
2: ਇਸ ਕਰਕੇ ਬਾਕੀ ਮੁਕੱਦਰ ਜੀ ਗਾਣਾ ਸੁਣਾ ਕੇ ਗਏ ਆ ਬਹੁਤ ਵਧੀਆ। ਮੁਕੱਦਰ ਜੀ ਨੂੰ ਕਹੋ ਤੁਸੀਂ ਇੱਥੇ ਰਿਹਾ ਕਰੋ, ਗਾਣਾ ਇੱਡੀ ਦੂਰ ਪਹੁੰਚਿਆ ਕਰੋ। ਹੁਣ ਪਹਿਲਾਂ ਵਾਲੀ ਗੱਲ ਨੀ ਹੈਗੀ, ਇਹ ਡਰੀ ਫਿਰਦੇ ਆ
1: ਜੀ,
2: ਸਾਡੀ ਆਵਾਜ਼ ਪਹੁੰਚ ਜੂਗੀ, ਸ਼ਾਇਦ ਅਗਲਾ ਸੁਣਦਾ ਹੋਵੇ ਉਹ ਭਰਾਵਾ ਕੀ ਲੈਣਾ ਆਪਾਂ, ਆਪਾਂ ਆਪਣੇ ਚ ਰਹੀਏ।
1: ਉਹ ਨਹੀਂ ਜਿਵੇਂ ਉਹ ਕਹਿ ਗਏ ਨਾ ਵੀ ਭਾਈ ਸਾਨੂੰ ਤਾਂ ਗਾਉਣ ਨਾਲ ਮਤਲਬ ਆ, ਵੀ ਉਹ ਜਿਹੜੀ ਚੀਜ਼ ਆ ਉਹ ਫੀਲਿੰਗ ਲੈ ਕੇ ਰੋਲ ਪਲੇ ਹੋ ਰਿਹਾ, ਬੜਾ ਕਮਾਲ ਹੋ ਰਿਹਾ। ਪਰ ਆ ਵੀ ਗੱਲ ਠੀਕ ਹੈ ਕਿ ਭਾਈ ਕਹਿੰਦੇ ਬਚਾਓ ਜੀ ਬਚਾਓ ਆ
2: ਜੀ। ਛੱਬੀ ਜੀ ਗੱਲ ਇਹ ਨਾ ਚੱਕਰ ਆ
1: ਜੀ,
2: ਉਹ ਬਈ ਉਹ ਟੋਪਿਕ ਤਾਂ ਭਾਵੇਂ ਕੋਈ ਵੀ ਹੋਵੇ, ਸਾਡੇ ਮੁਕੱਦਰ ਜੀ ਨੂੰ ਬਸ ਨਾ ਗਾਣਾ ਆਉਣਾ ਚਾਹੀਦਾ
1: ਜੀ,
2: ਗਾਉਣ ਦਾ ਪ੍ਰੋਗਰਾਮ, ਭਾਵੇਂ ਖਬਰਾਂ ਹੀ ਚਲਾ ਦਿਓ, ਸੁਣਾਉਣਾ ਪਤਾ ਵੀ ਗਾਣਾ ਹੀ ਆ, ਇਹ ਸਾਡੇ ਮੁਕੱਦਰ ਜੀ ਦੀ ਖਾਸੀਅਤ ਆ।
1: ਬਹੁਤ ਲੱਕੀ ਹੈ ਜੀ ਅਸੀਂ, ਕਿਆ ਬਾਤਾਂ,
2: ਇਹ ਆ ਵੀ ਰੌਣਕਾਂ ਲਾਈ ਰੱਖਦੇ ਪੂਰੀਆਂ, ਇਹ ਨਹੀਂ ਗੱਲ ਹੈ।
1: ਬਿਲਕੁਲ ਬਿਲਕੁਲ ਬਿਲਕੁਲ ਜੀ ਬਿਲਕੁਲ।
2: ਚਲੋ ਹੁਣ ਆਪਾਂ ਟਾਈਮ ਥੋੜਾ ਦੇ ਇੱਕ ਨਿੱਕਾ ਜਿਹਾ ਆਪਾਂ ਗਾਣਾ ਛੱਡਣ ਤੋਂ ਪਹਿਲਾਂ ਨਾ ਇੱਕ
1: ਜੀ
2: ਇੱਕ ਜੀ ਪ੍ਰੋਗਰਾਮ ਚੱਲ ਰਿਹਾ ਸੀਗਾ ਤੇ ਉਹ ਆਪਣੇ ਸਵਾਸਥ ਵਿਭਾਗ ਵਾਲਿਆਂ ਦਾ, ਉਹ ਕਹਿੰਦੇ ਜੀ ਸਵਾਸਥ ਜ਼ਿਆਦਾ ਬੰਦੇ ਰਹਿੰਦੇ ਆ ਕਿ ਲੇਡੀਜ਼
1: ਰਹਿੰਦੇ। ਇਹ ਬੜਾ ਨਵਾਂ ਸਵਾਲ ਸੁਣਿਆ ਮੈਂ, ਬਿਲਕੁਲ ਜੀ ਜੀ
2: ਹਾਂਜੀ ਇਹ ਨਵਾਂ ਹੀ ਆ ਜੀ। ਉਹ ਕਹਿੰਦੇ ਜੀ ਸਵਾਸਥ ਦੇ ਹਿਸਾਬ ਨਾਲ ਤਾਂ ਜਿਵੇਂ ਆਪਾਂ ਸਰੀਰ ਨੂੰ ਆਪਦੇ ਸਾਫ ਸੁਥਰਾ ਰੱਖਦੇ ਆ
1: ਜੀ,
2: ਅਭਿਆਨ ਚੱਲਦਾ ਸੀ ਨਾ ਫਿਰ ਉਸੇ ਗੱਲ ਚੱਲ ਪਈ
1: ਜੀ,
2: ਉਹ ਕਹਿੰਦੇ ਲੇਡੀਜ਼ ਰੱਖਦੇ ਆ, ਕਹਿੰਦੇ ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ ਤੁਸੀਂ ਬਹੁਤ ਗਲਤ ਹੋ। ਕਹਿੰਦਾ ਦੇਖੋ ਇੱਕ ਆਪਾਂ ਦੁਕਾਨ ਤੇ ਕਟਿੰਗ ਕਰਾਉਣ ਜਾਂਦੇ ਆ,
1: ਹਾਂਜੀ
2: ਕਟਿੰਗ ਕਰਾ ਕੇ ਜਾ ਕੇ ਆਪਾਂ ਸ਼ੇਪ ਕਰਾਨੇ ਆ, ਕਟਿੰਗ ਕਰਾਨੇ ਆ, ਉੱਥੋਂ ਆ ਕੇ ਆਪਾਂ ਦੇਖੋ ਘਰੇ ਆ ਕੇ ਐਨ ਸਾਫ ਸੁਥਰਾ ਨਹਾਉਂਦੇ ਧੋਨੇ ਆ, ਅੱਜ ਤੱਕ ਕਹਿੰਦਾ ਮੈਨੂੰ ਕੋਈ ਹੱਥ ਖੜਾ ਕਰਕੇ ਦੱਸ ਦੇਵੇ
1: ਜੀ,
2: ਕੋਈ ਵੀ ਲੇਡੀਜ਼ ਜਦੋਂ ਵੀ ਬਿਊਟੀ ਪਾਰਲਰ ਤੇ ਜਾਂਦੀ ਆ ਆ ਕੇ ਦੱਸੋ ਮੈਨੂੰ ਗਾਣੀ ਮੈਂ ਕਹਿਣਾ ਜੀ,
1: ਆਹਾ ਖਾਲੀ ਥਾਵਾਂ ਭਰੋ।
2: ਹਾਂਜੀ ਕਿਉਂਕਿ ਲੇਡੀਜ਼ ਕਦੀ ਵੀ ਬਿਊਟੀ ਪਾਰਲਰ ਤੋਂ ਆ ਕੇ ਕਰੀਮਾਂ ਸ਼ਰੀਮਾਂ ਲੱਗੀਆਂ ਹੁੰਦੀਆਂ ਨਾ, ਤੁਹਾਨੂੰ ਫਿਰ ਪਤਾ ਹੀ ਆ
1: ਜੀ ਜੀ,
2: ਕਿਉਂਕਿ ਉੱਥੋਂ ਆ ਕੇ ਗਾਂ ਤਿਆਰੀ ਨਹੀਂ ਹੋਏਗੀ ਤਿਆਰੀ, ਕਿਉਂਕਿ ਤਿਆਰੀ ਉਹਨਾਂ ਦੀ ਐਡਵਾਂਸ ਹੋਈ ਹੁੰਦੀ ਆ।
1: ਬਿਲਕੁਲ ਬਿਲਕੁਲ ਜੀ ਬਿਲਕੁਲ,
2: ਆ ਫਰਕ ਆ। ਇਸ ਕਰਕੇ ਜਿਹੜੇ ਜੈਂਟਸ ਹੁੰਦੇ ਆ ਉਹਨਾਂ ਦਾ ਤੁਹਾਨੂੰ ਪਤਾ ਕਟਿੰਗ ਕਟੁੰਗ ਕਰਾ ਕੇ ਜਿੰਨਾ ਚਿਰ ਵਾਲ ਵੂਲ ਝੜ ਨਾ ਜਾਣ ਉਹਨਾਂ ਚਿਰ ਫਿਰ ਨਹਾਉਣਾ ਹੀ ਨਹਾਉਣਾ।
1: ਨਹੀਂ ਬਿਲਕੁਲ ਬਿਲਕੁਲ ਜੀ ਬਿਲਕੁਲ, ਤੌਰ ਤਰੀਕਾ ਵੱਖਰਾ ਵੱਖਰਾ।
2: ਹੁਣ ਸੁਪਨਿਆਂ ਦੇ ਇੱਕ ਨਿੱਕਾ ਜਿਹਾ ਗਾਣਾ ਸੁਣਾ ਦਈਏ ਜਾਂਦੇ
1: ਜੀ ਜੀ ਜੀ,
2: ਦੇਵਾਨੰਦ ਦੀ ਫਿਲਮ ਆਈ

0: ਫੇਲ ਹੋਵੇ, ਕੱਲ ਭਾਵੇਂ ਜੇਲ ਹੋਵੇ, ਅੱਜ ਲੈਣ ਸੁਪਨੇ। ਲਾਟਰੀ ਜੀ ਚੱਕ ਲੈਣੀ, ਗੱਡੀ ਚਕਾ ਚੱਕ ਲੈਣੀ, ਭੁੱਖ ਨੰਗ ਢੱਕ ਲੈਣੀ, ਪੂਰੇ ਕਰ ਸੁਪਨੇ। ਪੇਪਰਾਂ ਦੀ ਡੀਲ ਹੋ ਜੇ, ਪੂਰਾ ਗੁੱਡ ਫੀਲ ਹੋ ਜੇ, ਵੈਰੀ ਅੱਜ ਕੀਲ ਹੋ ਜੇ, ਹੋਣ ਸੱਚ ਸੁਪਨੇ। ਆਹ ਕਿਆ ਪਤਾ, ਕਿਆ ਪਤਾ ਜੀ, ਬਹੁਤ ਖੂਬ। ਪੇਪਰਾਂ ਦੀ ਡੀਲ ਹੋ ਜੇ, ਪੂਰਾ ਗੁੱਡ ਫੀਲ ਹੋ ਜੇ, ਵੈਰੀ ਅੱਜ ਕੀਲ ਹੋ ਜੇ, ਹੋਣ ਸੱਚ ਸੁਪਨੇ। ਚੜੀ ਰਹੇ ਗੁੱਡੀ ਸਾਡੀ, ਰਹਿ ਜਾਣ ਬਾਕੀ ਫਾਡੀ, ਰੱਖਣੀ ਏ ਫਿੱਟ ਵਾਡੀ, ਸੁਪਨੇ ਹੀ ਸੁਪਨੇ। ਸਾਈਕਲ ਤੋਂ ਕਾਰ ਵਾਲੇ, ਕੋਠੀ ਅਤੇ ਨਾਰ ਵਾਲੇ, ਸੱਚੇ ਸੁੱਚੇ ਯਾਰ ਵਾਲੇ, ਰੱਬਾ ਕਿੰਨੇ ਸੁਪਨੇ। ਪਲ ਵਿੱਚ ਲੱਖ ਹੋ ਜੇ, ਕਦੋਂ ਲੱਖੋਂ ਕੱਖ ਹੋ ਜੇ, ਮਿਲੇ ਕਦੇ ਵੱਖ ਹੋ ਜੇ, ਕਿਆ ਬਾਤਾਂ ਸੁਪਨੇ। ਜਿੱਤ ਜਾਂਦਾ ਜੱਗ ਜਦੋਂ, ਭੁੱਲ ਜਾਂਦਾ ਰੱਬ ਉਦੋਂ, ਲੱਗਦਾ ਨਾ ਪਤਾ ਕਦੋਂ ਰੁਲ ਜਾਂਦੇ ਸੁਪਨੇ। ਬੰਦਿਆਂ ਦੇ ਵਾਂਗੂ ਕਦੇ, ਜਿੰਨਾ ਭੂਤਾਂ ਵਾਂਗੂ ਕਦੇ, ਪੱਤਣਾਂ ਦੇ ਤਾਰੂ ਕਦੇ ਬਣ ਜਾਂਦੇ ਸੁਪਨੇ। ਮਨ ਵਿੱਚ ਗਾਲਾਂ ਕੱਢੇ, ਮੂੰਹੋਂ ਨਾ ਆਵਾਜ਼ ਕੱਢੇ, ਮਾੜਿਆਂ ਨੇ ਮਨੋਂ ਕੱਢੇ, ਮਾਰ ਛੱਡੇ ਸੁਪਨੇ। ਮਨ ਵਿੱਚ ਗਾਲਾਂ ਕੱਢੇ, ਮੂੰਹੋਂ ਨਾ ਆਵਾਜ਼ ਕੱਢੇ, ਮਾੜਿਆਂ ਨੇ ਮਨੋਂ ਕੱਢੇ, ਮਾਰ ਛੱਡੇ ਸੁਪਨੇ। ਬਣ ਬੈਠੇ ਰਾਂਝੇ ਯਾਰਾ, ਦੁੱਖ ਸੁੱਖ ਸਾਂਝੇ ਯਾਰਾ, ਸੱਗੀਆਂ ਪਰਾਂਦੇ ਯਾਰਾ, ਬਣ ਜਾਂਦੇ ਸੁਪਨੇ। ਸ਼ੰਮੀ ਦਾ ਕਵਿੱਤ ਲਿਖੇ, ਸ਼ੰਮੀ ਤਾਂ ਕਵਿੱਤ ਲਿਖੇ, ਜੋ ਵੀ ਆਵੇ ਚਿੱਤ ਲਿਖੇ, ਵੈਰੀ ਤਾਂ ਹੀ ਮਿੱਤ ਲਿਖੇ, ਵੇਖੀ ਜਾਂਦਾ ਸੁਪਨੇ, ਵੇਖੀ ਜਾਂਦਾ ਸੁਪਨੇ, ਵੇਖੀ ਜਾਂਦਾ ਸੁਪਨੇ। ਤੋ ਦੋਸਤੋ, ਇਹ ਸੀਗੀ ਅੱਜ ਦੀ ਮੇਰੀ ਦੂਸਰੀ ਪੇਸ਼ਕਸ਼। ਤੋ ਉਮੀਦ ਹੈ ਕਿ ਪਸੰਦ ਆਏਗੀ। ਤੋ ਆਪਾਂ ਫਿਰ ਲਿਖਦੇ ਰਹਾਂਗੇ। ਤੋ ਆਪਾਂ ਫਿਨਲੈਂਡ ਚੱਲਦੇ ਹਾਂ ਜੀ। ਫਿਨਲੈਂਡ ਦੇ ਵਿੱਚ ਸਾਡੇ ਨਾਲ ਮਹਿਫਲ 'ਚ ਜੁੜ ਚੁੱਕੇ ਨੇ ਭੁਪਿੰਦਰ ਸਿੰਘ ਭਾਰਤ ਜੀ। ਸਵਾਗਤ ਕਰਦੇ ਜੀ ਬਹੁਤ ਬਹੁਤ ਭਾਰਤ ਸਾਹਿਬ ਜੀ, ਆਇਆਂ ਨੂੰ ਜੀ ਖੁਸ਼ ਆਮਦੀਦ।
1: ਮੈਂ
0: ਕਵਿਤ ਕਿਹਾ, ਤੁਸੀਂ ਕਪੱਤ ਕਹਿਤੀ। ਖੌਰੂ ਪੈ ਗਿਆ, ਮੇਰੀ ਅਗਲੀ ਰਚਨਾ ਕਪੱਤ। ਟੁੱਟੇ ਦਿਲ ਨੀ ਜੁੜਦੇ, ਦੇਖੀ ਤੋੜੀ ਨਾ।
1: ਇਸ ਤੋਂ ਪਹਿਲਾਂ ਕੋਈ ਦਾੜ ਦੇ ਥੱਲੇ ਆਵੇ, ਕਾਲੀ ਲਾ ਲਓ।
0: ਆ ਹੁਣ ਲੱਗ ਗਈ ਕਾਲ ਜੀ ਸਾਡੇ ਵੱਲੋਂ। ਸਤਿ ਸ੍ਰੀ ਅਕਾਲ ਜੀ, ਜੀ ਐਨ ਜਨਾਬ,
1: ਸਤਿ ਸ੍ਰੀ ਅਕਾਲ ਜੀ। ਕਿਆ ਬਤਾ, ਸਾਰਿਆਂ ਨੇ ਬਹੁਤ ਵਧੀਆ ਭਾਜੀ। ਵੈਸੇ ਬਣਦੀ ਸੀ ਨੀ ਕਾਲ, ਮੈਂ ਤਾਂ ਸੋਚਦਾ ਸੀ ਮੈਂ ਉਹ ਧੱਕੇ ਨਾਲ ਹੀ ਲਾ ਲਈ। ਮੈਂ ਕਿਹਾ ਚਲੋ ਖੇੜਾ ਸਾਹਿਬ ਦੀ ਨਹੀਂ ਲੱਗੀ ਤੇ ਮੈਂ ਹੀ ਲਾ ਲੈਂਦਾ।
0: ਹਾਂਜੀ ਹਾਂਜੀ, ਹੁਣ ਖੇੜਾ ਸਾਹਿਬ ਦੀ ਆ ਵੀ ਰਹੀ ਹੈ ਵੈਸੇ, ਪਰ ਆਪਾਂ ਜਾਰੀ ਰੱਖਦੇ ਜੀ। ਜੀ
1: ਚਲੋ ਮੈਂ ਜੰਕਸ਼ਨ ਕਰ ਲਾਂਗਾ ਜਲਦੀ ਜਲਦੀ। ਮੇਰੀ ਹੁਣ ਕੇ ਆ ਗਏ ਵੀ ਕਿੱਥੇ ਮੇਰੀ, ਮੈਂ ਮਲੀ ਗੱਡੀ ਦੀ ਬ੍ਰੇਕ ਲਾ ਕੇ ਰੋਕਿਆ ਤੇ ਇਧਰੋਂ ਆਹ ਹੋਰ ਹੀ ਬੰਦਾ ਆ ਕੇ ਵਿੱਚ ਦੇਖ ਲੋ
0: ਜੀ।
1: ਤੇ ਸੁਪਨਿਆਂ ਦੀ ਗੱਲ, ਉਹ ਭਾਜੀ ਮੈਂ ਜਿਹੜੀ ਪਹਿਲਾਂ ਗੱਲ ਲਿਖੀ ਸੀ ਨਾ, ਜਦੋਂ ਉਹ ਕਾਂ ਦੀ ਗੱਲ ਤਾਂ ਕੀਤੀ ਸੀ ਕਿਉਂਕਿ ਕਾਵਾਂ ਨੂੰ ਵੀ ਏਦਾਂ
0: ਕਿੰਨੀ ਸੋਹਣੀ ਕਵਿਤਾ ਦੇ ਵਿੱਚ ਗੱਲ ਕੀਤੀ ਸੀ, ਕਾਂ ਦੀ ਗੱਲ ਤਾਂ ਕੀਤੀ ਸੀ।
1: ਉਹ ਤਾਂ ਕੀਤੀ ਸੀ ਕਿਉਂਕਿ ਕਾਵਾਂ ਦੀ ਜਿਹੜੀ ਯਾਦਦਾਸ਼ਤ ਆ ਨਾ ਭਾਜੀ
0: ਜੀ,
1: ਉਹ ਆਪਣੀਆਂ ਅਗਲੀਆਂ ਪੀੜੀਆਂ ਨੂੰ ਵੀ ਦੱਸ ਜਾਂਦੇ ਆ। ਜਿੱਦਾਂ ਤੀਸਰਾ ਸਾਹਿਬ ਗੱਲ ਨੀ ਕਰਕੇ ਗਏ ਕਿ ਮੋਰ ਨੀ ਆਏ, ਮਤਲਬ ਕਿ ਹੁਣ ਤੱਕ ਵੀ ਪਿੰਡ 'ਚ ਮੋਰ ਨੀ ਗਏ,
0: ਨਹੀਂ ਆਉਂਦੇ ਜੀ।
1: ਤੇ ਉਹ ਬਾਜੀ ਜਿਹੜੀ ਆ ਉਹ ਜਿੱਦਾਂ ਹੁਣ ਕਿ ਕਾਂ ਜਿਹੜੇ ਉਹ ਆਮ ਕਾਂ ਨੀ, ਪਹਾੜੀ ਕਾਂ ਦੀ ਗੱਲ ਕਰਦਾ, ਉਹਨਾਂ ਦੀ ਯਾਦਦਾਸ਼ਤ ਇੰਨੀ ਹੁੰਦੀ ਆ ਕਿ ਜੇ ਉਹਨਾਂ ਨੂੰ ਕੋਈ ਤੰਗ ਪਰੇਸ਼ਾਨ ਕਰਦਾ ਹਨਾ, ਤਾਂ ਉਹਨਾਂ ਦੀ ਉਸ ਵਿਅਕਤੀ ਦੀ ਜਾਂ ਉਸ ਨਸਲ ਦੀ, ਚਾਹੇ ਉਹ ਪਸ਼ੂ ਹੋਵੇ ਕੋਈ ਹੋਰ, ਚਾਹੇ ਚਾਰ ਲੱਤਾਂ ਵਾਲਾ ਵੀ ਹੋਵੇ,
0: ਹਾਂਜੀ ਹਾਂਜੀ,
1: ਤਾਂ ਉਹ
0: ਚਟੰਗੇ ਵੀ ਤੰਗ ਕਰ ਸਕਦੇ।
1: ਉਹ ਫਰੇਮਿੰਗ ਹੈ ਨਾ, ਉਹ ਫਰੇਮਿੰਗ ਉਹ ਅਗਲੀਆਂ ਪੀੜੀਆਂ ਤੱਕ ਵੀ ਟ੍ਰਾਂਸਫਰ ਕਰ ਦਿੰਦੇ ਕਿ ਇਹਨਾਂ ਤੋਂ ਬਚ ਕੇ ਰਹਿਣਾ ਆ।
0: ਵਾਹ,
1: ਤੇ ਏਦਾਂ ਹੀ ਉਹ ਮੋਰਾਂ ਦਾ ਵੀ ਹੈਗਾ ਜੀ ਉਹ ਸਿਸਟਮ, ਮਤਲਬ ਕਿ ਚਲੋ ਤਾਂ ਅਜੇ ਵੀ ਖੋਜਾਂ ਹੋਈ ਜਾਂਦੀਆਂ ਆ ਭਈ, ਜਿੱਦਾਂ ਹੁਣ ਪੰਛੀ ਇੱਥੋਂ ਪ੍ਰਵਾਸ ਕਰਦੇ ਆ ਜੀ, ਚਾਹੇ ਆਪਣੇ ਕਹਿ ਲਓ ਯੂਰੋਪੀਅਨ ਕੰਟਰੀਆਂ ਚੋਂ ਜਾਂ ਅਲਾਸਕਾ ਤੋਂ, ਠੰਡੇ ਮੁਲਕਾਂ ਤੋਂ ਜਦੋਂ ਜਾਂਦੇ ਆ ਇੰਡੀਆ ਨੂੰ ਆਉਂਦੇ ਆ ਜਾਂ ਅਫਰੀਕਾ ਦੇ ਮੁਲਕਾਂ ਨੂੰ ਜਾਂਦੇ ਆ
0: ਜੀ,
1: ਤੇ ਉਹਨਾਂ ਦਾ ਅਜੇ ਤੱਕ ਉਹ ਰਹੱਸੇ ਹੀ ਬਣਿਆ ਹੋਇਆ ਵੀ ਉਹ ਸੇਮ ਰੂਟ ਦੇ ਉੱਤੇ ਵਾਪਸ ਨੀ ਆਉਂਦੇ, ਉਹਨਾਂ ਦਾ ਜੀ ਪੀ ਐਸ ਕੰਮ ਕਿੱਦਾਂ ਕਰਦਾ।
0: ਉਹਨਾਂ ਨੇ ਮਤਲਬ ਫਲਾਈਓਵਰ ਦਾ ਠੇਕਾ ਹੀ ਕਿਸੇ ਇੱਕ ਮਿਸਤਰੀ ਨੂੰ ਦਿੱਤਾ ਲੱਗਦਾ, ਉਧਰੋਂ ਹੀ ਹੁੰਦੇ
1: ਉਹ ਮਰਜ਼ੀ ਦੇ ਵਾਲ ਹੈਗਾ
0: ਜੀ, ਲੱਗ ਜਾਣਗੇ ਵੱਧ
1: ਉਹ ਮਰਜ਼ੀ ਦੇ ਵਾਲ ਹੈਗਾ ਜੀ, ਉਹ ਦੇਖ ਲਓ ਖੁੱਲੇ ਅਸਮਾਨਾਂ ਚ ਅਟਾਰੀਆਂ ਲਾਉਂਦੇ ਜਾਂਦੇ।
0: ਹਾਂਜੀ ਹਾਂਜੀ,
1: ਤੇ ਇਹ ਗੱਲ ਸੀਗੀ
0: ਜੀ।
1: ਚਲੋ ਹੁਣ ਸੁਪਨਿਆਂ ਤੇ ਆਉਂਦੇ ਆ, ਤੇ ਦੋ ਕੁ ਝਰੀਟਾਂ ਲਿਖੀਆਂ ਸੀ, ਲਿਖੀਆਂ ਤਾਂ ਪਿਛਲੇ ਸਾਲ ਦੀਆਂ। ਚਲੋ ਮੈਂ ਕਿਹਾ ਚਲੋ ਅੱਜ ਤੁਸੀਂ ਵਿਸ਼ਾ ਲਈ ਰੱਖਿਆ ਉਹ ਹੀ ਸੁਣਾ ਦਿੰਦੇ ਆ ਕੱਢ ਕੇ।
0: ਇਰਸ਼ਾਦ ਜੀ, ਇਰਸ਼ਾਦ
1: ਸੁਪਨਿਆਂ ਦਾ ਸ਼ਹਿਰ। ਕਹਿੰਦਾ ਰਾਤਾਂ ਦੇ ਹਨੇਰੇ ਵਿੱਚ ਚੁੱਪ ਚਾਪ ਆਉਂਦੇ ਨੇ ਸੁਪਨੇ।
0: ਕਮਾਲ ਹੀ ਕਰਦੇ, ਬਹੁਤ ਹੀ ਖੂਬ।
1: ਕਦੇ ਹਾਸੇ ਲਿਆਉਂਦੇ ਨੇ ਤੇ ਕਦੇ ਅੱਖਾਂ ਨੂੰ ਨਮੀ ਵਿੱਚ ਭਗਾਉਂਦੇ ਨੇ ਸੁਪਨੇ।
0: ਜੀ ਜੀ ਜੀ, ਆਹ
1: ਸੁੱਤੀਆਂ ਅੱਖਾਂ ਦੇ ਪਲਾਂ ਹੇਠਾਂ, ਸੁੱਤੀਆਂ ਅੱਖਾਂ ਦੇ ਪੱਲੇ ਹੇਠਾਂ ਇੱਕ ਦੁਨੀਆਂ ਵੱਸਦੀ ਹੈ ਹੋਰ। ਨਾ ਕੋਈ ਹੱਦ ਨਾ ਕੋਈ ਕੰਧ, ਸਿਰਫ ਖਿਆਲਾਂ ਦਾ ਹੈ ਜ਼ੋਰ ਸ਼ੋਰ।
0: ਬੱਲੇ ਬੱਲੇ ਬੱਲੇ,
1: ਇੱਥੇ ਕਦੇ ਮੈਂ ਉੜਦਾ ਇੱਥੇ ਕਦੇ ਮੈਂ ਉੜਦਾ ਹਾਂ ਬਿਨਾ ਪਰਾਂ ਦੇ ਅਸਮਾਨਾਂ ਵਿੱਚ।
0: ਅੱਛਾ, ਉਹਦੀ ਵੀ
1: ਕਦੇ ਵੇਖਦਾ ਉਹ ਚਿਹਰੇ ਕਦੇ ਵੇਖਦਾ ਉਹ ਚਿਹਰੇ ਜੋ ਗੁੰਮ ਹੋ ਗਏ ਕੁਝ ਸਾਲਾਂ ਵਿੱਚ।
0: ਆਹਾ, ਇਹ ਦੁਬਾਰਾ ਹੋ ਜਾਏ ਜੀ। ਇੱਥੇ ਮੈਂ ਉੜਦਾ ਹਾਂ ਬਿਨਾ ਪਰਾਂ ਤੋਂ, ਮਤਲਬ ਵਿਦਆਊਟ ਪ੍ਰੋਪੈਲਰ ਉੱਡ ਰਹੇ ਹਾਂ ਆਪਾਂ ਜੀ।
1: ਇੱਥੇ ਕਦੇ ਮੈਂ ਉੜਦਾ ਹਾਂ ਬਿਨਾ ਪਰਾਂ ਦੇ ਅਸਮਾਨਾਂ ਵਿੱਚ, ਕਦੇ ਵੇਖਦਾ ਉਹ ਚਿਹਰੇ ਜੋ ਗੁੰਮ ਹੋ ਗਏ ਕੁਝ ਸਾਲਾਂ ਵਿੱਚ
0: ਜੀ।
1: ਕਦੇ ਮਾਂ ਦੀ ਗੋਦ ਬਣ ਜਾਂਦੇ, ਕਦੇ ਬਚਪਨ ਦੀਆਂ ਗੱਲਾਂ ਲੈ ਆਉਂਦੇ, ਕਦੇ ਉਹ ਮਿਲਾਪ ਵੀ ਦਿਖਾ ਜਾਂਦੇ ਜਿਸਦਾ ਗਲੀ ਗਲੀ ਵਿੱਚ ਸ਼ੋਰ।
0: ਬਹੁਤ ਖੂਬ ਜੀ, ਬਹੁਤ ਖੂਬ।
1: ਕਈ ਵਾਰੀ ਇਹ ਸੁਪਨੇ ਸੱਚ ਤੋਂ ਵੀ ਸੱਚੇ ਲੱਗਦੇ ਨੇ, ਜਿਹੜੇ ਦਿਲ ਦੀਆਂ ਥਾਵਾਂ ਵਿੱਚ ਬਿਨਾਂ ਆਵਾਜ਼ ਦੇ ਵੱਜਦੇ ਨੇ।
0: ਵਾਹ।
1: ਪਰ ਜਦ ਸਵੇਰ ਦੀ ਕਿਰਨ ਪੈਂਦੀ ਹੈ ਸਭ ਕੁਝ ਓਹਲੇ ਹੋ ਜਾਂਦਾ ਹੈ, ਸੱਚ ਦੀ ਠੰਡੀ ਹਵਾ ਵਿੱਚ ਸੁਪਨਾ ਚੁੱਪ ਚਾਪ ਵਿਛੋੜਾ ਦੇ ਜਾਂਦਾ ਹੈ।
0: ਕੀ ਬਾਤ।
1: ਫਿਰ ਰਾਤ ਆਉਂਦੀ ਹੈ ਤੇ ਉਮੀਦ ਨਵੀਂ ਜਨਮ ਲੈਂਦੀ ਹੈ, ਕਿਉਂਕਿ ਸੁਪਨੇ ਹੀ ਤਾਂ ਨੇ ਜਿਨ੍ਹਾਂ ਚ ਜ਼ਿੰਦਗੀ ਹੌਲੀ ਹੌਲੀ ਧਿਆਉਂਦੀ ਹੈ।
0: ਵਾਹ ਜੀ ਵਾਹ।
1: ਭਾਰਤ ਚਾਹੇ ਰਾਤ ਹੋਵੇ ਤੇ ਚਾਹੇ ਦਿਨ ਦਾ ਉਜਾਲਾ, ਸੁਪਨੇ ਹੀ ਮਨ ਨੂੰ ਜੀਣਾ ਸਿਖਾਉਂਦੇ ਨੇ, ਤੇ ਜਦ ਤੱਕ ਅੱਖਾਂ ਵਿੱਚ ਸੁਪਨੇ ਵੱਜਦੇ ਨੇ ਉਦੋਂ ਤੱਕ ਜ਼ਿੰਦਗੀ ਜਿੰਦਾਬਾਦ ਰਹਿੰਦੀ ਹੈ। ਜ਼ਿੰਦਗੀ
0: ਔਜਲਾ ਸਾਹਿਬ ਲਿਖ ਰਹੇ ਆ, ਕਹਿੰਦੇ ਸੁਪਨੇ ਚ ਜਦੋਂ ਉੱਡ ਕੇ ਛੱਤ ਚ ਲੱਗ ਕੇ ਲੱਗਦਾ ਤੇ ਫਿਰ ਸੌ ਜਾਂਦਾ। ਛੱਤ ਚ ਵੱਜਣ ਦੇ
1: ਉੱਡ ਕੇ ਨਹੀਂ, ਇੱਥੇ ਪੁਆਇੰਟ ਟੂ ਵੀ ਨੋਟ, ਕਿਉਂਕਿ ਮੈਂ ਸੌਂਦਾ ਸੀ ਉੱਥੇ ਵਿਹੜੇ ਦੇ ਵਿੱਚ ਸੀ, ਉੱਥੇ ਛੱਤ ਨਹੀਂ ਹੁੰਦੀ,
0: ਤੁਸੀਂ ਕੁਝ ਵੱਧ ਉਚਾਈ ਤੇ ਉੱਡ ਜਾਂਦੇ ਸੀ।
1: ਦੇਖ ਲੋ ਤੁਹਾਡੇ, ਤੁਸੀਂ ਗੱਲਾਂ ਕਰ ਲੋ ਨੀ ਹਾਰਦੇ, ਟੈਕਨੀਕਲ ਫਾਲਟ ਹੁਣ ਦੇਖ ਲੋ ਸਾਰੇ ਕੱਢੋ ਲਾ ਕੇ।
0: ਐਂਡ ਹੋ ਗਿਆ ਜੀ, ਐਂਡ। ਰਾਜਨ ਸੈਣੀ ਜੀ ਕਹਿੰਦੇ ਭਾਰਤ ਸਾਹਿਬ ਕਹਿੰਦੇ ਅੱਖਾਂ ਨੂੰ ਪਾਣੀ ਦੇ ਛਿੱਟੇ ਮਾਰ ਲਓ।
1: ਕਿਆ ਬਾਤ ਆ,
0: ਲਹਿਰ ਬਹਿਰ ਹੋ
1: ਗਈ ਸੈਣੀ ਦਾ, ਤਾਂ ਹੀ ਤਾਂ ਸੁਪਨੇ ਨੀ ਆਉਂਦੇ। ਤੁਸੀਂ ਜਦੋਂ ਗੱਲ ਕਰਕੇ ਗਏ ਵੀ ਸੁਪਨੇ ਲਿਆਉਣ ਨੂੰ, ਭਾਈ ਕੁਝ ਘਾਲਣਾ ਵੀ ਤਾਂ ਘਾਲਣੀ ਲੈਣੀ।
0: ਭਾਨ ਸਿੰਘ ਗਰੇਵਾਲ ਵੀ ਲਿਖ ਰਹੇ ਹੈ ਕਿ ਭਾਰਤ ਸਾਹਿਬ ਸੁਪਨੇ ਵਿੱਚ ਕਹਿੰਦੇ ਬਹੁਤ ਵਾਰੀ ਉੱਡੇ ਆ ਜੀ। ਸਹੀ ਫਰਮਾਇਆ। ਅੱਛਾ, ਸਾਰੇ ਉੱਡ ਰਹੇ ਨੇ, ਵੈਸੇ ਕਮਾਲ ਆ। ਤਾਂ ਹੀ ਗੀਤ ਆਏ ਉੱਡ ਕੇ ਸੁਣਿਆ ਆ ਜਾਵੇ ਉੱਡ ਕੇ ਹੀ।
1: ਸਾਡੇ ਨਾ ਫਾਦਰ ਉਹਨਾਂ ਦੇ ਬੀਬੀ ਸੁਣਾਉਂਦੇ ਹੁੰਦੇ ਸੀ ਗੱਲ
0: ਜੀ,
1: ਉਹ ਡੈਡੀ ਹੋਣੀ ਹੈ ਨਾ, ਉਹਨਾਂ ਨੂੰ ਛੋਟੇ ਹੁੰਦੇ ਆਦਤ ਹੁੰਦੀ ਸੀ ਕਰੇ ਨਾ, ਉਹਨਾਂ ਨੇ ਕੀ ਕਰਨਾ ਪਹਿਲਾਂ ਜਿੱਦਾਂ ਰਾਤ ਨੂੰ ਸੋਣਾ ਤੇ ਰਾਤ ਨੂੰ ਅੱਧੀ ਰਾਤ ਜਦੋਂ ਹੋਣੀ ਨਾ, ਉਹਨਾਂ ਨੇ ਬਿਸਤਰਾ ਗੋਲ ਕਰਕੇ ਤੇ ਕੁੱਛੜ ਚ ਲੈ ਕੇ ਕੱਚ ਚ ਲੈ ਕੇ ਤੇ ਤੁਰ ਪੜਾ।
0: ਅੱਛਾ ਜੀ,
1: ਉਹ
0: ਜੀ
1: ਪਤਾ ਨੀ ਹੁੰਦਾ ਸੀ ਕੇ ਨਹੀਂ, ਬਸ ਗੱਲ ਸੁਣੀ ਆ ਜੀ ਬਜ਼ੁਰਗਾਂ ਤੋਂ, ਤੇ ਉਹ ਕੁੱਛੜ ਚ ਕੱਛ ਚ ਲੈ ਕੇ ਤੁਰ ਪੈਣਾ ਜੀ ਗੋਲ ਕਰਕੇ, ਤੇ ਮੁੜ ਕੇ ਨਾ ਕਹਿੰਦੇ ਇੱਕ ਵਾਰੀ ਪਿੱਛੇ ਕੁੱਤੇ ਬਹਿ ਗਏ, ਮੁੜ ਕੇ ਬਾਪੂ ਹੀ ਨੀ ਗਏ।
0: ਉਹ ਨੀਚ ਤੁਰਨ ਦੀ ਜਿਹੜੀ ਬਿਮਾਰੀ ਕਈ ਹੈਗੀ ਆ, ਮਤਲਬ ਇਹ ਕਹਿ ਲਓ ਇੱਕ ਅਲਾਮਤ ਹੀ ਕਹਿ ਲਓ, ਕਈਆਂ ਨੂੰ ਇਹ ਇੰਨੇ ਡਰਦੇ ਆ ਬੰਦੇ, ਤੇ ਮੈਂ ਦੇਖਿਆ ਉਹ ਸੌਣ ਲੱਗੇ ਆਪਣਾ ਪੈਰ ਨਾ ਮੰਜੇ ਦੇ ਪਾਵੇ ਨਾਲ ਬੰਨ ਲੈਂਦੇ ਆ।
1: ਚਲੋ ਚੰਗਾ, ਕੁੱਤਿਆਂ ਦੀ ਜਗ੍ਹਾ ਤਾਂ ਮੁੜ ਕੇ ਜਾਣ ਦੀ ਜ਼ਰੂਰਤ ਨਹੀਂ ਪਈ।
0: ਜਾਂ ਫਿਰ ਐ ਕਰਦੇ ਹੋਣੇ ਜਿਹੜੇ ਕੁੱਤੇ ਨੇ ਭੌਂਕਣਾ ਉਹਨੂੰ ਨਾਲ ਹੀ ਬਿਠਾ ਲੈਂਦੇ ਹੋਣੇ, ਤੂੰ ਵੀ ਆ ਜਾ ਭਰਾਵਾ। ਵਾਹ ਜੀ ਵਾਹ, ਵਾਹ ਜੀ ਵਾਹ, ਸੁਪਨਿਆਂ ਤੇ ਇੰਨੀਆਂ ਖੂਬਸੂਰਤ ਗੱਲਾਂ ਬਾਤਾਂ ਹੋ ਰਹੀਆਂ ਨੇ। ਆਪਾਂ ਤਾਰ ਜੋੜਦੇ ਇਧਰ ਖੇੜਾ ਸਾਹਿਬ ਨਾਲ, ਕਿਉਂਕਿ ਕਾਫੀ ਉਹਨਾਂ ਦੀਆਂ ਕਾਲਸ ਮਿਸ ਹੋ ਗਈਆਂ ਨੇ। ਉਹ ਜਦ ਇਧਰੋਂ ਅਸੀਂ ਜੋੜਦੇ ਹਾਂ ਉਧਰ ਨਹੀਂ ਹੁੰਦੇ, ਜਦ ਅਸੀਂ ਜੋੜਦੇ ਹਾਂ ਉਹ ਜੋੜਦੇ, ਇਧਰ ਲਾਈਨ ਬਿਜ਼ੀ ਹੁੰਦੀ ਹੈ, ਕੁਛ ਨਾ ਕੁਛ ਤਾਂ ਹੋ ਰਿਹਾ। ਬਿਲਕੁਲ ਜੀ, ਹੁਣ ਦੇਖਦੇ ਹਾਂ ਆਪਾਂ ਕਰਕੇ ਗੱਲਬਾਤ, ਸ਼ਾਇਦ ਹੋ ਜੇ ਬਾਈ, ਹੋ ਵੀ ਸਕਦਾ ਹੈ, ਹੋ ਹੀ ਸਕਦਾ ਹੈ ਜੀ। ਤੋ ਜਗਵੰਤ ਖੇੜਾ ਜੀ ਦੋਸਤੋ ਆਪਣੇ ਨਾਲ ਤਾਰਾਂ ਜੁੜ ਗਈਆਂ ਨੇ, ਸਵਾਗਤ ਹੈ ਜੀ ਬਹੁਤ ਬਹੁਤ ਜੀ, ਐਨ ਜਨਾਬ ਖੁਸ਼ ਆਮਦੀਦ
2: ਭਾਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
2: ਕਹਿੰਦੇ ਬਾਅਦ ਚ ਯਾਦ ਆਉਂਦੀਆਂ ਨੇ ਭਾਪੇ ਦੀਆਂ ਗੱਲਾਂ। ਧੰਨਵਾਦ ਭਾਜੀ
0: ਜੀ।
2: ਬਾਅਦ ਚ ਯਾਦ ਆਉਂਦੀਆਂ ਨੇ ਭਾਪੇ ਦੀਆਂ ਗੱਲਾਂ, ਜੋ ਲੱਗਦੀਆਂ ਸੀ ਉਦੋਂ ਸਾਨੂੰ ਸਿਆਪੇ ਦੀਆਂ ਗੱਲਾਂ। ਕਹਿੰਦੇ ਅਗਲੇ ਦਿਨ ਨਾ ਬੋਲੋ ਜੋ ਖੁਦ ਨੂੰ ਪਸੰਦ ਨਹੀਂ।
0: ਸਹੀ ਹੈ ਜੀ।
2: ਅਗਲੇ ਦਿਨ ਨਾ ਬੋਲੋ ਜੋ ਖੁਦ ਨੂੰ ਪਸੰਦ ਨਹੀਂ, ਸ਼ਾਮ ਨੂੰ ਕੱਲੇ ਬਹਿ ਕੇ ਸੋਚੋ ਆਪੇ ਦੀਆਂ ਗੱਲਾਂ।
0: ਆਪੇ ਦੀ ਗੱਲਾਂ, ਠੀਕ ਹੈ ਜੀ।
2: ਸਾਰਾ ਦਿਨ ਉਡੀਕਦੇ ਰਹਿੰਦੇ ਫੋਨ ਬੱਚਿਆਂ ਦਾ
0: ਜੀ,
2: ਸਾਰੇ ਦਿਨ ਉਡੀਕਦੇ ਰਹਿੰਦੇ ਫੋਨ ਬੱਚਿਆਂ ਦਾ, ਤਾਂ ਕਿ ਕਰ ਸਕਣ ਦਿਲ ਤੇ ਇੱਕ ਲਾਪੇ ਦੀਆਂ ਗੱਲਾਂ।
0: ਆਹਾ ਹਾ ਹਾ
2: ਹਾ ਹਾ। ਕਹਿੰਦੇ ਜਦ ਕਦੇ ਵੀ ਹੋਣ ਲੱਗਦੇ ਨੇ ਚੋਣਾਂ ਦੇ ਚਰਚੇ।
0: ਵਾਹ।
2: ਜਦ ਕਦੇ ਵੀ ਹੋਣ ਲੱਗਦੇ ਨੇ ਚੋਣਾਂ ਦੇ ਚਰਚੇ, ਕੁਝ ਜ਼ਿਆਦਾ ਹੀ ਨਸ਼ਰ ਹੁੰਦੀਆਂ ਨੇ ਛਾਪੇ ਦੀਆਂ ਗੱਲਾਂ।
0: ਜੀ ਜੀ ਜੀ।
2: ਹੁਣ ਕੌਣ ਕੱਟਦਾ ਹੈ ਅੰਦਰ ਵੜ ਕੇ 40 ਦਿਨ
0: ਜੀ।
2: ਹੁਣ ਕੌਣ ਕੱਟਦਾ ਹੈ ਅੰਦਰ ਵੜ ਕੇ 40 ਦਿਨ, ਭੁੱਲ ਜਾਂਦੀਆਂ ਨੇ ਦੂਜੇ ਚੌਥੇ ਜਾਪੇ ਦੀਆਂ ਗੱਲਾਂ।
0: ਬਹੁਤ ਖੂਬ, ਬਹੁਤ ਖੂਬ, ਬਹੁਤ ਖੂਬ ਜੀ
2: ਜੀ। ਕਹਿੰਦੇ ਜੀਣਾ ਦੁੱਭਰ ਕਰ ਰੱਖਿਆ ਦਰਜੀ ਦਾ, ਪਹਿਲਾਂ ਕੌਣ ਗੋਲਦਾ ਸੀ।
0: ਆਹਾ।
2: ਜੀਣਾ ਦੁੱਭਰ ਕਰ ਰੱਖਿਆ ਦਰਜੀ ਦਾ, ਪਹਿਲਾਂ ਕੌਣ ਗੋਲਦਾ ਸੀ, 2-4 ਇੰਚ ਇੱਧਰ ਉੱਧਰ ਨਾਪੇ ਦੀਆਂ ਗੱਲਾਂ।
0: ਹਾਂਜੀ ਹਾਂਜੀ, ਸਹੀ ਗੱਲ ਏ, ਠੀਕ ਹੈ ਜੀ
2: ਜੀ ਭਾਜੀ। ਕਹਿੰਦਾ ਭੁੱਲ ਜਾਣਾ ਚਾਹੀਦਾ ਦੁੱਖ ਤਕਲੀਫ ਤੇ ਦਰਦ ਵਿਛੋੜਾ।
0: ਜੀ ਜੀ ਜੀ।
2: ਭੁੱਲ ਜਾਣਾ ਚਾਹੀਦਾ ਦੁੱਖ ਤਕਲੀਫ ਤੇ ਦਰਦ ਵਿਛੋੜਾ, ਸੋਹਣੀਆਂ ਯਾਦ ਰੱਖਣੀਆਂ ਚਾਹੀਦੀਆਂ ਮਿਲਾਪੇ ਦੀਆਂ ਗੱਲਾਂ।
0: ਆਹਾ, ਮਿਲਾਪੇ ਦੀਆਂ ਗੱਲਾਂ
2: ਜੀ ਭਾਜੀ। ਲਾਸਟ ਹੈ ਜੀ। ਹੋਈਆਂ ਜ਼ਮੀਨ ਲਈ ਲੜਾਈਆਂ, ਵੱਡ ਟੁੱਕ ਸਿਵਿਆਂ ਚ।
0: ਠੀਕ ਹੈ ਜੀ। ਵੱਡ ਟੁੱਕ
2: ਹੋਈਆਂ ਜ਼ਮੀਨ ਲਈ ਲੜਾਈਆਂ, ਵੱਡ ਟੁੱਕ ਸਿਵਿਆਂ ਚ, ਜਗਵੰਤ ਭੁੱਲ ਨੀ ਸਕਦਾ ਸੁਣੀਆਂ ਪ੍ਰਤਾਪੇ ਦੀਆਂ ਗੱਲਾਂ।
0: ਵਾਹ ਵਾਹ ਵਾਹ ਵਾਹ, ਪ੍ਰਤਾਪੇ ਦੀਆਂ ਗੱਲਾਂ
2: ਬਾਅਦ ਚ ਜੀ ਭਾਜੀ। ਕਹਿੰਦੇ ਬਾਅਦ ਚ ਯਾਦ ਆਉਂਦੀਆਂ ਨੇ ਭਾਪੇ ਦੀਆਂ ਗੱਲਾਂ, ਜੋ ਲੱਗਦੀਆਂ ਸੀ ਉਦੋਂ ਸਾਨੂੰ ਸਿਆਪੇ ਦੀਆਂ ਗੱਲਾਂ, ਸਿਆਪੇ ਦੀਆਂ ਗੱਲਾਂ। ਭਾਜੀ ਤੁਸੀਂ ਭਾਵੇਂ ਰਾਤ ਨੂੰ ਆ ਜਾਓ, ਭਾਵੇਂ ਦੁਪਹਿਰ ਨੂੰ ਆ ਜਾਓ, ਤੁਹਾਨੂੰ ਸੁਣ ਕੇ ਇੰਨਾ ਨਸ਼ਾ ਚੜ ਜਾਂਦਾ ਨਾ, ਹੋਰ ਕਿਸੇ ਚੀਜ਼ ਚ ਉਹ ਨਸ਼ਾ ਹੈ ਹੀ ਨਹੀਂ ਜੀ।
0: ਕਿਆ ਬਤਾ ਜੀ, ਮੁਹੱਬਤ ਜ਼ਿੰਦਾਬਾਦ ਹੈ
2: ਜੀ। ਕਹਿੰਦੇ ਤਨ ਦੇ ਨਾਲ ਨਾਲ ਜਿਨ੍ਹਾਂ ਦਾ ਮਨ ਵੀ ਵਿਗਾ ਗਿਆ,
0: ਆਹ
2: ਹੈ ਨਾ, ਸਹੀ ਮਾਇਨਿਆਂ ਚ ਉਹਨਾਂ ਨੂੰ ਸਾਵਣ ਦਾ ਮਜ਼ਾ ਆ ਗਿਆ,
0: ਮਜ਼ਾ ਆ ਗਿਆ
2: ਜੀ। ਕਹਿੰਦੇ ਰੁੱਖਾਂ ਦੇ ਕੋਮਲ ਪੱਤਿਆਂ ਨੇ ਲੱਖ ਲੱਖ ਧੰਨਵਾਦ ਕੀਤਾ
0: ਜੀ,
2: ਰੁੱਖਾਂ ਦੇ ਕੋਮਲ ਪੱਤਿਆਂ ਨੇ ਲੱਖ ਲੱਖ ਧੰਨਵਾਦ ਕੀਤਾ, ਧੂੜ ਜੰਮੇ ਪਿੰਡਿਆਂ ਨੂੰ ਫੁਹਾਰ ਮਾਰ ਕੇ ਨਵਾ ਗਿਆ,
0: ਨਵਾ ਗਿਆ। ਕੀ ਬਾਤ ਹੈ,
2: ਸਹੀ ਮਾਇਨਿਆਂ ਚ ਉਹਨਾਂ ਨੂੰ ਸਾਵਣ ਦਾ ਮਜ਼ਾ ਆ ਗਿਆ
0: ਜੀ ਜੀ ਜੀ।
2: ਹੁਣ ਹੁਣ ਨੀ ਪੇਕੇ ਮਿਲਦੀਆਂ ਕੁੜੀਆਂ ਤੀਆਂ ਮਨਾਵਣ ਦੇ ਲਈ,
0: ਆਹਾ
2: ਹੁਣ ਨੀ ਪੇਕੇ ਮਿਲਦੀਆਂ ਕੁੜੀਆਂ ਤੀਆਂ ਮਨਾਉਣ ਦੇ ਲਈ, ਦੋ ਚਾਰ ਦਿਨ ਦੇ ਪਿੱਛੋਂ ਹੀ ਸੁਨੇਹਾ ਸਹੁਰਿਆਂ ਤੋਂ ਆ ਗਿਆ,
0: ਆ ਗਿਆ ਜੀ ਜੀ ਜੀ। ਵਾਹ,
2: ਕਹਿੰਦਾ ਮੈਂ ਬੈਠਦਾ ਸੀ ਫੱਟੇ ਤੇ, ਤੇ ਕੁੜੀਆਂ ਪੀਂਘ ਚੜਾਉਂਦੀਆਂ ਸੀ
0: ਜੀ,
2: ਮੈਂ ਬੈਠਦਾ ਸੀ ਫੱਟੇ ਤੇ ਕੁੜੀਆਂ ਪੀਂਘ ਚੜਾਉਂਦੀਆਂ ਸੀ, ਕਈ ਵਾਰ ਪਿੱਪਲ ਦੇ ਪੱਤਿਆਂ ਨੂੰ ਮੈਂ ਵੀ ਸੀ ਹੱਥ ਲਾ ਗਿਆ।
0: ਵਾਹ ਜੀ ਵਾਹ।
2: ਕਹਿੰਦੇ ਨਹਾਉਂਦੇ ਸੀ ਦੜੰਗੇ ਲਾ ਲਾ ਪਿੰਡ ਦੀ ਪਿੱਤ ਮਿਟਾਵਣ ਲਈ, ਨਹਾਉਂਦੇ ਸੀ ਦੜੰਗੇ ਲਾ ਲਾ ਪਿੰਡ ਦੀ ਪਿੱਤ ਮਿਟਾਵਣ ਲਈ, ਬਚਪਨ ਦਾ ਸਮਾਂ ਸਾਨੂੰ ਦਿਲਦਾਰ ਬਣਾ ਗਿਆ,
0: ਬਣਾ ਗਿਆ ਜੀ। ਵਾਹ
2: ਭਾਜੀ, ਲਾਸਟ ਹੈ ਜੀ। ਖੰਭ ਸੁੱਕੇ ਰੱਖਣ ਲਈ ਪੰਛੀ ਵੀ ਅੰਦਰ ਆ ਜਾਂਦੇ ਸਨ
0: ਜੀ ਜੀ ਜੀ ਜੀ ਜੀ। ਬੱਲੇ ਬੱਲੇ,
2: ਖੰਭ ਸੁੱਕੇ ਰੱਖਣ ਲਈ ਪੰਛੀ ਵੀ ਅੰਦਰ ਆ ਜਾਂਦੇ ਸਨ, ਉਹ ਅਲੱਗ ਗੱਲ ਹੈ ਕਿ ਵਿਸ਼ਵਾਸ ਦੀ ਆੜ ਚ ਕੋਈ ਦਗਾ ਕਮਾ ਗਿਆ,
0: ਦਗਾ ਕਮਾ ਗਿਆ। ਵਾਹ ਵਾਹ।
2: ਤਨ ਦੇ ਨਾਲ ਜੀ, ਕਹਿੰਦੇ ਤਨ ਦੇ ਨਾਲ ਨਾਲ ਜਿਨ੍ਹਾਂ ਦਾ ਮਨ ਵੀ ਵਿਗਾ ਗਿਆ, ਸਹੀ ਮਾਇਨਿਆਂ ਚ ਉਹਨਾਂ ਨੂੰ ਸਾਵਣ ਦਾ ਮਜ਼ਾ ਆ ਗਿਆ,
0: ਆ ਗਿਆ
2: ਸਹੀ ਮਾਇਨਿਆਂ ਚ ਉਹਨਾਂ ਨੂੰ ਸਾਵਣ ਦਾ ਮਜ਼ਾ ਆ ਗਿਆ ਜੀ। ਵਧੀਆ,
0: ਬਹੁਤ ਖੂਬ ਜੀ। ਬਾ ਕਮਾਲ, ਬਾ ਕਮਾਲ ਜੀ। ਸਾਵਣ ਦੇ ਉੱਤੇ ਪੂਰੀ ਢੁਕਦੀ ਹੋਈ ਰਚਨਾ ਹੈ, ਬਾ ਕਮਾਲ ਹਮੇਸ਼ਾ ਦੀ ਤਰ੍ਹਾਂ। ਬਹੁਤ ਸ਼ੁਕਰੀਆ ਜਨਾਬ, ਤੇ ਸੁਨੇਹਾ ਜਾਂਦੀ ਵਾਰੀ
2: ਜੀ। ਭਾਜੀ ਕਹਿੰਦੇ ਦਿਮਾਗ ਨੀ ਭੁੱਖਾ ਹੋਣਾ ਚਾਹੀਦਾ,
0: ਦਿਮਾਗ ਨਹੀਂ ਭੁੱਖਾ ਹੋਣਾ ਚਾਹੀਦਾ ਜੀ।
2: ਸਬਰ ਕਦੇ ਨੀ ਚੋਣਾ ਚਾਹੀਦਾ
0: ਜੀ,
2: ਦਿਮਾਗ ਨੀ ਭੁੱਖਾ ਹੋਣਾ ਚਾਹੀਦਾ, ਸਬਰ ਕਦੇ ਨੀ ਚੋਣਾ ਚਾਹੀਦਾ, ਮਿਲ ਜਾਏਗਾ ਕਿਸਮਤ ਵਿੱਚ ਜੋ, ਐਵੇਂ ਬੇਮਤਲਬ ਨੀ ਰੋਣਾ ਚਾਹੀਦਾ।
0: ਵਾਹ ਜੀ ਵਾਹ, ਬਹੁਤ ਖੂਬ ਬਹੁਤ ਖੂਬ
2: ਜੀ ਭਾਜੀ, ਧੰਨਵਾਦ ਜੀ।
0: ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਜਨਾਬ, ਮੁਹੱਬਤ ਜ਼ਿੰਦਾਬਾਦ।
2: ਭਾਜੀ ਇੱਕ ਮੈਨੂੰ ਸੁਪਨਾ ਹੋਣਾ ਜੀ, ਭਾਜੀ ਇੱਕ ਮੈਨੂੰ ਸੁਪਨਾ ਆਇਆ, ਮੈਂ ਲੱਭਦਾ ਰਿਹਾ ਕਿ ਮੈਂ ਜਿਹੜੇ ਨਾ ਤੁਹਾਡੇ ਲਾਈਵ ਦੇ ਵਿੱਚ ਕਮੈਂਟ ਕਰਾਂ, ਇਹਨਾਂ ਉਹ ਕਹਿੰਦੇ ਨਹੀਂ ਜੀ ਅਸੀਂ ਜਿੰਦਾ ਲਾ ਰੱਖਿਆ ਕਮੈਂਟਾਂ ਨੂੰ, ਤੁਸੀਂ ਕਮੈਂਟ ਨਹੀਂ ਕਰ ਸਕਦੇ। ਮੈਂ ਕਿਹਾ ਕਿਉਂ ਜੀ, ਕਹਿੰਦੇ ਉਹ ਪੁਆਇੰਟ 99 ਸੈਂਟ ਸਾਨੂੰ ਦੇਣੇ ਪੈਣੇ ਆ। ਮੈਂ ਕਿਹਾ ਸੁਪਨੇ ਚ ਮੈਂ ਬੋਲਿਆ, ਅੱਛਾ ਮੈਂ ਠੀਕ ਹੈ, ਮੈਂ ਮੰਮੀ ਕੋਲੋਂ ਮੰਗ ਕੇ ਲਿਆਉਣਾ ਹੈ। ਤੇ ਹਾਂਜੀ ਫਿਰ ਆ ਮੰਮੀ ਨੇ ਮੈਨੂੰ ਮਾਰੀ ਝਿੜਕ, ਕਹਿੰਦੀ ਹੈ, ਕਹਿੰਦੀ ਕਮੈਂਟ ਕਰਨ ਲਈ ਵੀ ਪੈਸੇ ਦੇਣੇ ਪੈਂਦੇ ਆ, ਨਾ ਜੀ ਆਪਾਂ ਨੀ ਕਮੈਂਟ ਕਰਨਾ, ਤੂੰ ਇੱਦਾਂ ਹੀ ਚੱਲ ਜਾ ਕਰ ਰਿਹਾ ਹੈਨਾ। ਤੇ ਫਿਰ ਫਿਰ ਹਾਂਜੀ ਫਿਰ ਮੈਂ ਵਾਪਸ ਆਇਆ, ਮੈਂ ਕਿਹਾ ਸ਼ਮੀ ਜੀ ਦੇਖੋ ਜੀ ਮੈਂ ਕਮੈਂਟ ਨੀ ਕਰ ਪਾਉਂਦਾ, ਨਾ ਸਤਿ ਸ੍ਰੀ ਅਕਾਲ ਸਾਨੂੰ ਬੁਲਾ ਪਾਉਣਾ। ਕਹਿੰਦੇ ਅੱਛਾ ਚਲੋ ਕਰਦੇ ਆ ਕੁਛ ਹੈਨਾ। ਫਿਰ ਤੁਸੀਂ ਪਤਾ ਨੀ ਤਾਲਾ ਖੋਲਿਆ ਹੈਨਾ, ਜਦੋਂ ਮੈਂ ਬਾਅਦ ਚ ਮੇਰਾ ਸੁਪਨਾ ਜਦੋਂ ਖਤਮ ਹੋ ਗਿਆ ਉਹ ਤਾਲਾ ਹੁਣ ਵੀ ਲੱਗਿਆ ਹੋਇਆ। ਭਾਜੀ ਹੁਣ ਸਪਨਾ ਸੱਚ, ਕਹਿੰਦੇ ਸਪਨੇ ਸੱਚ ਹੋ ਜਾਂਦੇ ਆ, ਹੁਣ ਤਾਲਾ ਤੁਸੀਂ ਖੋਲ ਹੀ ਦਿਓ।
0: ਇਹੋ ਜਿਹਾ ਤਾਂ ਕੋਈ ਤਾਲਾ ਲੱਗਾ ਨਹੀਂ ਖੇੜਾ ਸਾਹਿਬ, ਪਰ ਵੇਖਦੇ ਨੇ ਕਿ ਕੋਈ ਦਿੱਕਤ ਆ ਰਹੀ ਹੋਵੇ ਜੀ, ਕਿਉਂਕਿ ਇਹ ਤਾਂ ਖਤਰਨਾਕ ਆਈਡੀਆ ਜੀ ਬਹੁਤ ਜ਼ਿਆਦਾ।
2: ਭਾਜੀ ਨਹੀਂ ਆਹੋ ਕਹਿੰਦੇ ਤੁਸੀਂ ਕਮੈਂਟ ਨਹੀਂ ਕਰ ਸਕਦੇ ਜਦ ਤੱਕ ਤੁਸੀਂ ਪੁਆਇੰਟ 99 ਸੈਂਟ ਨਹੀਂ ਦਿੰਦੇ ਜਦ ਤੱਕ।
0: ਨਹੀਂ ਇਸ ਤਰ੍ਹਾਂ ਨਹੀਂ ਜੀ, ਉਹਦੇ ਚ ਹੈ ਕਿ ਕਮੈਂਟ ਸਬਸਕ੍ਰਾਈਬ ਜੇ ਕਿਸੇ ਨੇ ਕੀਤਾ ਹੋਇਆ, ਸਬਸਕ੍ਰਾਈਬ ਦੇ ਕੋਈ ਪੈਸੇ ਨਹੀਂ ਉੱਥੇ ਕਿਤੇ ਨਹੀਂ ਹੈਗੇ, ਉਹ ਸਿਰਫ ਸਬਸਕ੍ਰਿਪਸ਼ਨ ਮਤਲਬ ਸਬਸਕ੍ਰਾਈਬ ਜਿਵੇਂ ਯੂਟਿਊਬ ਵਾਲੇ ਕਰਦੇ ਹੁੰਦੇ ਆਪਾਂ, ਵੀ ਉਹਨੂੰ ਕਲਿੱਕ ਕਰਨਾ ਜੀ ਹੋ ਗਿਆ ਜੀ ਬਸ, ਪਰ ਉਹੀ ਆ ਉਹਦੇ, ਕਿਉਂਕਿ ਅਦਰਵਾਈਜ਼ ਉਹਦੇ ਨਾਲ ਐ ਹੁੰਦਾ ਕਿ ਸਾਨੂੰ ਲੱਗਦਾ ਹੈ ਕਿ ਹਾਂ ਸਬਸਕ੍ਰਿਪਸ਼ਨ ਆ ਰਹੀ ਹੈ, ਯਾਨੀ ਕਿ ਦੋਸਤ ਜੁੜ ਰਹੇ ਨੇ।
2: ਭਾਜੀ ਕੀ ਪਤਾ ਫੋਨ ਮੈਨੂੰ ਅਮੀਰ ਸਮਝਦਾ ਹੋਵੇ ਨਾ, ਬਈ ਕਹਿੰਦੇ ਤੂੰ 99 ਸੈਂਟ ਲੈਣੀ ਆ ਤਾਂ ਹੀ ਇਹਨੂੰ ਕਮੈਂਟ ਕਰ ਦੇਣਾ ਜੀ।
0: ਨਹੀਂ ਨਹੀਂ ਇਹੋ ਜੀ ਕੋਈ ਗੱਲ ਨੀ ਜੀ, ਬਿਲਕੁਲ ਮੁਫ਼ਤ ਹੈ ਜੀ, ਖੁੱਲੇ ਵਿਹੜੇ ਮਿੱਤਰਾਂ ਦੇ
2: ਜੀ ਭਾਜੀ
0: ਜੀ। ਸ਼ੁਕਰੀਆ ਜੀ ਖੇੜਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜਨਾਬ। ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਦੋਸਤੋ, ਬਾਈ ਜਗਵੰਤ ਖੇੜਾ ਸਾਹਿਬ ਹੋਰਾਂ ਨੇ ਬਹੁਤ ਖੂਬਸੂਰਤ ਰਚਨਾਵਾਂ ਜਿਹੜੀਆਂ ਉਹਨਾਂ ਦੇ ਨਾਲ ਸਾਂਝ ਪਾਈ ਏ ਤੇ ਬਹੁਤ ਵਧੀਆ ਅੱਜ ਸੁਪਨਿਆਂ ਦੀਆਂ ਗੱਲਾਂ ਹੋਈਆਂ। ਟਾਈਮ ਕਾਫੀ ਜ਼ਿਆਦਾ ਓਵਰ ਹੋ ਗਿਆ ਹੈ ਮੇਰੇ ਲਈ, ਤੋ ਕਿਉਂਕਿ ਅੱਜ ਕੱਲ੍ਹ ਜਿਹੜਾ ਸੰਡੇ ਆ ਉਹ ਵੀ ਸੰਡੇ ਨਹੀਂ ਰਿਹਾ, ਉਹਦੇ ਵਿੱਚ ਵੀ ਜਿਹੜਾ ਉਹ ਚੱਲ ਰਿਹਾ ਪ੍ਰੋਜੈਕਟ ਕੋਈ ਨਾ ਕੋਈ, ਤੋ ਇਸ ਕਰਕੇ ਕੱਲ੍ਹ ਜ਼ਰੂਰ ਮਿਲਾਂਗੇ ਆਪਾਂ 8 ਤੋਂ 10। ਅਤੇ ਅੱਜ ਲਈ ਮੈਨੂੰ ਲੱਗਦਾ ਹੈ ਕਿ ਮੈਨੂੰ ਇੱਥੇ ਇਜਾਜ਼ਤ ਲੈਣੀ ਪਏਗੀ ਦੋਸਤਾਂ ਕੋਲੋਂ, ਬਸ ਸਿਰਫ ਇਸ ਕਰਕੇ ਕਿਉਂਕਿ ਸਮਾਂ ਮੇਰੇ ਲਈ ਮੈਨੂੰ ਅਲਾਓ ਨਹੀਂ ਕਰ ਰਿਹਾ ਜ਼ਿਆਦਾ, ਫਿਰ ਜ਼ਿਆਦਾ ਲੇਟ ਹੋ ਜਾਏਗਾ ਮੇਰੇ ਲਈ। ਤੋ ਸਾਰੇ ਦੋਸਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਬਹੁਤ ਬਹੁਤ ਸ਼ੁਕਰੀਆ ਅਤੇ ਮੁਹੱਬਤ ਜ਼ਿੰਦਾਬਾਦ ਅਤੇ ਜ਼ਿੰਦਗੀ ਜ਼ਿੰਦਾਬਾਦ ਕਹਿੰਦੇ ਹੋਏ ਮੈਂ ਦਿੰਦਾ ਇਜਾਜ਼ਤ। ਭੁੱਲਾ ਚੁੱਕਾ ਅਤੇ ਗਲਤੀਆਂ ਦੀ ਮਾਫ਼ੀ ਮੰਗਦੇ ਹਾਂ, ਅਤੇ ਜੇ ਕਿਤੇ ਕੋਈ ਕਮੈਂਟਸ ਦੇ ਵਿੱਚ ਸਾਡੇ ਕੋਲੋਂ ਪੜ੍ਹਨ ਦੇ ਵਿੱਚ ਜਾਂ ਸੁਣਨ 'ਚ ਕੋਈ ਭੁਲੇਖਾ ਰਹਿ ਗਿਆ ਹੋਵੇ ਭਾਈ, ਫਿਰ ਵੀ ਖਿਮਾ ਚਾਹਾਂਗੇ। ਇੱਕ ਭਾਨ ਸਿੰਘ ਗਰੇਵਾਲ ਜੀ ਦੀ ਕਾਲ ਜ਼ਰੂਰ ਆ ਰਹੀ ਹੈ ਪਰ ਉਹ ਕਿਸੇ ਹੋਰ ਲਾਈਨ 'ਤੇ ਆ ਰਹੀ ਹੈ ਜਿਹੜੀ ਅਟੈਚ ਨਹੀਂ ਹੈ, ਤੋ ਸ਼ਾਇਦ ਉਹਨਾਂ ਕੋਲ ਇਹ ਨੰਬਰ ਸੇਵ ਨਹੀਂ ਹੈ ਜਾਂ ਕਿਵੇਂ ਹੈ, ਤੋ ਪਰ ਦੇਖ ਲੈਂਦੇ ਜੇ ਇੱਧਰੋਂ ਸਾਡੀ ਜੁੜ ਜਾਏ ਗੱਲਬਾਤ ਹੋ ਜਾਏ ਤਾਂ ਜਾਂਦੇ ਜਾਂਦੇ ਫਤਿਹ ਸਾਂਝੀ ਕਰ ਲੈਂਦੇ ਹਾਂ, ਕਿਉਂਕਿ ਸਮੇਂ ਦਾ ਜਿਹੜਾ ਰੱਥ ਹੈ ਘੋੜਾ ਹੈ ਉਹ ਆਪੇ ਤੋਂ ਬਾਹਰ ਹੋ ਚੁੱਕਾ ਹੈ। ਇੱਧਰੋਂ ਵੀ ਅਸੀਂ ਇੱਧਰੋਂ ਰੁਮਾਲ ਹਿੱਲਿਆ ਉੱਧਰੋਂ ਹਿੱਲੀ ਫੁਲਕਾਰੀ। ਭਾਨ ਸਿੰਘ ਗਰੇਵਾਲ ਜੀ ਕਹਾਂ ਹੈ ਆ ਭਾਈ, ਆਪ ਦੂਸਰੀ ਕਾਲ ਪੇ ਹੈ ਔਰ ਯੇ ਕਾਲ ਅਟੈਚ ਨਹੀਂ ਹੈ, ਯੇ ਕੈਸੇ ਹਮਾਰੀ ਬਾਤ ਹੋਗੀ, ਕੈਸੇ ਹੋਗੀ ਭਾਈ? ਓ ਹਾਂ, ਸ਼ਾਇਦ ਐਸੇ ਹੋਗੀ, ਮੁਝੇ ਲਗਤਾ ਹੈ ਉਨਕਾ ਨੰਬਰ ਮੁਝੇ ਮਿਲਾ ਹੈ, ਤੋ ਇੱਧਰੋਂ ਜੋੜੀ ਆਪਾਂ ਭਾਈ ਮਾੜੀ ਜੀ ਜਾਂਦੇ ਜਾਂਦੇ ਗੱਲਬਾਤ, ਹੈਲੋ ਹਾਈ ਆਪਾਂ ਕਰਦੇ ਜਾਵਾਂਗੇ। ਗਰੇਵਾਲ ਸਾਹਿਬ ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ, ਖੁਸ਼ ਆਮਦੀਦ।
3: ਹਾਂਜੀ ਸਮੀ ਜੀ ਤੇ ਸਰਕਾਰ ਜੋ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਵੀਰੇ
0: ਜੀ,
3: ਟਾਈਮ ਆ ਸੇ ਤਾਂ
0: ਬਿਲਕੁਲ ਜੀ ਬਿਲਕੁਲ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜਨਾਬ
3: ਸਮੀਰ ਤਾਂ ਨੀ ਯਾਦ ਆਉਂਦਾ
0: ਜੀ, ਮੋੜ ਆਇਆ ਸਬ ਕੁਛ ਵਹੀ ਛੋੜ ਆਇਆ ਉਹ ਕੰਮ ਚੱਲਦਾ ਨਾ, ਪਰ ਉਹ ਬਹੁਤ ਯਾਦਗਾਰੀ ਜਿਹੜੀ ਹੈ ਯਾਤਰਾ ਬਣ ਜਾਂਦੀ ਹੈ ਜੀ।
3: ਸਾਰੇ ਸਰੋਤਿਆਂ ਨੇ ਬਹੁਤ ਵਧੀਆ ਇੱਕ ਤੋਂ ਇੱਕ ਵੱਧ ਚੜ ਕੇ ਹਿੱਸਾ ਲਿਆ, ਬਹੁਤ ਵਧੀਆ ਲੱਗਿਆ
0: ਜੀ ਜੀ ਜੀ।
3: ਜੱਸੀ ਵੀਰ ਕਹਿੰਦਾ ਬਈ ਗੀਤ ਗਾਓ, ਮੈਂ ਵੀ ਗੀਤ ਤਾਂ ਨੀ ਗਾਉਣਾ ਉਹਦਾ, ਤੇ ਹਾਂ ਇੱਕ ਗੀਤ ਜਰੂਰ ਆਪਣਾ ਫੇਵਰੇਟ ਆ, ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਊ ਕੌਣ ਦੇ,
0: ਜਰੂਰ
3: ਆਪਣਾ ਫੇਵਰੇਟ ਆ,
0: ਬਹੁਤ ਵਧੀਆ ਜੀ।
3: ਇਹ ਇਹ ਆਪਾਂ ਹੁਣ ਜੱਸੀ ਵੀਰ ਨੂੰ ਅਗਲੀ ਵਾਰੀ ਇਹਨਾਂ ਨੂੰ ਫਰਮਾਇਸ਼ ਕਰਦੇ ਆ ਵੀ ਇਹ ਸੁਣਾ ਦੇਣਗੇ
0: ਜੀ। ਬਹੁਤ ਬਹੁਤ ਵਧੀਆ ਗੀਤ ਹੈ ਜੀ, ਇਹ ਚ ਮਿਊਜ਼ਿਕ ਬੜਾ ਬੰਬ ਲੱਗਿਆ ਜੀ, ਬਿਲਕੁਲ ਉਹਦਾ ਮਾੜਾ ਜਿਹਾ ਗੁਣਗੁਣਾ ਲਓ, ਕੋਈ ਗੱਲ ਨੀ ਗੁਣਗੁਣਾ ਲਓ, ਕੋਈ ਗੱਲ ਨੀ, ਆਪਾਂ ਤੋਂ ਮੇਰ ਉਸ ਬੈਠੇ ਮਨਾਉ ਕੌਣ ਵੇ, ਉਹ ਤੇ ਹੰਸ ਰਾਜ ਭਾਜੀ ਹੰਸ ਹੱਸ ਕੇ ਗਾਉਂਦੇ ਨੇ, ਉਹ ਬੜੀ ਕਮਾਲ ਕਰਦੇ ਆ, ਧਮਾਲਾਂ ਪਾ ਦਿੰਦੇ ਆ ਨਾਲ ਬਾਲ ਵੀ ਲਾਉਂਦੇ ਆ। ਸੁਣਾ ਦੇਣਾ ਜੀ, ਵਾਹ ਜੀ ਵਾਹ, ਬਹੁਤ ਹੀ ਖੂਬ।
3: ਬਾਲੇ ਲੋਕ ਤਾਂ ਉਹ ਜਦੋਂ ਬਾਲਾਂ ਦੇ ਸਟੇਜ ਤੇ ਉਹਨਾਂ ਦੇ ਗਾਇਲ ਸੀਗੇ
0: ਅਦਾਵਾਂ, ਬਾਕੀ ਜੀ ਬਾਕੀ ਉਹ ਬੜੇ ਉਹਨਾਂ ਨੇ ਮਤਲਬ ਟ੍ਰੈਂਡ ਸੈੱਟ ਕੀਤੇ ਉਦੋਂ।
3: ਚਲੋ ਠੀਕ ਆ, ਹੁਣ ਤੁਸੀਂ ਵੀ ਲੇਟ ਹੋ, ਬਹੁਤ ਟਾਈਮ ਹੋ ਗਿਆ
0: ਜੀ,
3: ਤੇ ਅੱਜ ਲੇਟ ਜੁੜੇ ਆ ਛੋਟੇ ਭਾਈ, ਤੇ ਰਾਤ ਲੇਟ ਡਰਾਈਵ ਕਰਦੇ ਸੁੱਤੇ ਸੀਗੇ ਤੇ
0: ਵਾਹ।
3: ਚਲੋ ਠੀਕ ਆ ਵੀਰੇ, ਸਤਿ ਸ਼੍ਰੀ ਅਕਾਲ
0: ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ,
3: ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ,
0: ਬਿਲਕੁਲ ਜੀ, ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ ਜੀ, ਬਹੁਤ ਬਹੁਤ ਸ਼ੁਕਰੀਆ ਜੀ,
3: ਜ਼ਿੰਦਗੀ ਜ਼ਿੰਦਾਬਾਦ,
0: ਸ਼ੁਕਰੀਆ ਜੀ। ਲਓ ਜੀ ਆਪਾਂ ਦੋਵੇਂ ਰੁੱਸ ਬੈਠੇ ਉਹ ਤਾਂ ਮਨਾਊ ਅਜਿਹੇ ਰਮਲਾ ਜੀ ਗਾਉਣ ਤਾਂ ਕਿਵੇਂ ਗਾਉਣਗੇ, ਬਾਕੀ ਮਾਨਕ ਸਾਹਿਬ ਗਾਉਣ ਕਿਵੇਂ ਗਾਉਣਗੇ, ਕਿੰਨਾ ਅੱਛਾ ਲੱਗੇ ਇਹ ਗੀਤ ਜਿਹੜੇ ਵੱਖਰੀ ਵੱਖਰੀ ਜਿਹੜੇ ਕਲਾਕਾਰ ਜੀ ਗਾਉਣ ਤੇ ਉਹ ਹੋ ਰਫੀ ਸਾਹਿਬ ਦਾ ਤਾਂ ਕਿਆ ਬਾਤ ਆ, ਉਹ ਵੀ ਗਾਲਣਗੇ ਬੜੀ ਕਮਾਲ ਕਰਨਗੇ, ਜਿਹੜੇ ਆਪਣੇ ਮੁਹੰਮਦ ਅਜੀਤ ਸਾਹਿਬ

ਹਾਂਜੀ ਬਿਲਕੁਲ ਦੋਸਤੋ, ਯਾਦਾਂ ਦੇ ਉਜਾਲੇ ਜਿਹੜੇ ਆ ਸਾਡੇ ਦਿਲ ਦੀ ਵਿਰਾਸਤ ਹੈ, ਖਜ਼ਾਨਾ ਹੈ। ਤੋ ਇਹਦੇ ਲਈ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਇੱਕ ਵਾਰੀ ਫਿਰ। ਮੁਹੱਬਤ ਜ਼ਿੰਦਾਬਾਦ ਅਤੇ ਜ਼ਿੰਦਗੀ ਜ਼ਿੰਦਾਬਾਦ ਕਹਿੰਦੇ ਹੋਏ ਲੈਂਦੇ ਜੀ ਇਜਾਜ਼ਤ। ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ। ਮੁਹੱਬਤ ਜ਼ਿੰਦਾਬਾਦ ਅਤੇ ਜ਼ਿੰਦਗੀ ਜ਼ਿੰਦਾਬਾਦ ਜੀ।

0: ਭਾਈ ਲਿਖਿਆ ਹੋਣਾ ਚਾਹੀਦਾ, ਅਗਲੇ ਨੂੰ ਪਤਾ ਹੋਣਾ ਚਾਹੀਦਾ
1: ਪਤਾ
0: ਵੀ
1: ਹੋਣਾ ਚਾਹੀਦਾ ਕੀ
0: ਐਕਸਪਾਇਰ ਹੈ।
1: ਖਾਣਾ ਬਿਲਕੁਲ, ਜਾਂ 30% ਛੋਟ ਲਾ ਲਓ ਜਾਂ 70 ਲਾ ਲਓ, ਦੇਖੋ ਤਾਂ ਸਮਾਨ ਜਿਹੜਾ ਨਹੀਂ ਵਿਕਦਾ ਕਿੱਦਾਂ
0: ਇਹ
1: ਜਾਂਦਾ,
0: ਸਾਰਾ ਕੁਝ ਠੀਕ ਹੈ ਜੀ।
1: ਸਾਰਾ ਕੁਝ ਹੀ ਨਿਕਲੂ।
0: ਤੋ ਇਹ ਇਨਸਾਨੀਅਤ ਫਿਤਰ ਸਾਰੀ ਜਗ੍ਹਾ ਇੱਕਣਿਆ, ਦੇਖ ਲਓ ਇਹ ਫਿਲਮ ਮੁਕਦੀ ਕਰਕੇ ਆਏ ਦਿਖਾ ਰਹੇ ਨੇ ਤੇ ਲੋਕ
1: ਜੀ
0: ਛੋਟੇ ਛੋਟੇ ਬੱਚੇ ਕੇਸੀਆਂ ਸਜਾ ਕੇ ਉੱਥੇ ਬਿਠਾਈ ਬੈਠੇ ਨੇ,
1: ਬਿਲਕੁਲ। ਪਰ
0: ਉਹਨਾਂ
1: ਔਜਲਾ
0: ਦੇ ਹੁਣ
1: ਸਾਹਿਬ
0: ਕਿਤੇ ਨਾ
1: ਕੀ
0: ਕਿਤੇ ਅਸਰ
1: ਲੱਗਦਾ
0: ਜਾਊ,
1: ਕਿ
0: ਜਿਵੇਂ ਬਾਰਨ ਸਾਹਿਬ ਕਹਿੰਦੇ ਨੇ ਵੀ
1: ਜੀ
0: ਇੰਨਾ ਅਸਲਾ ਫਿਰ ਰਿਹਾ, ਇੰਨਾ ਅਸਲਾ, ਹੁਣ ਤਾਂ ਬਰੂਦ ਦੇ ਉੱਪਰ ਖੜੇ ਆ, ਮਾੜੀ
1: ਖੜੇ ਆ
0: ਚੀਜ਼ ਦੀ
1: ਜੀ,
0: ਲੋੜ ਆ, ਬਸ ਫਿਰ ਲਾਉਣ ਨੂੰ ਲਾਈ ਜਾਂਦੇ ਨੇ,
1: ਲਾਈ ਜਾਂਦੇ ਨੇ ਜੀ
0: ਤੇ ਉਹ ਜੇ ਉਹ
1: ਬਿਲਕੁਲ
0: ਮੁਕਾਮ ਚ ਪਾ ਹੋ ਗਿਆ ਇਲੈਕਸ਼ਨ ਦੇ ਵਿੱਚ ਮੂਹਰਲੀ ਚ,
1: ਜੀ।
0: ਤੇ ਫਿਰ ਪੰਜਾਬ ਦੇਖੋ ਕਿੱਧਰਲੇ ਪਾਸੇ ਨੂੰ ਜਾਂਦਾ
1: ਨਹੀਂ,
0: ਜੀ, ਹੁਣ
1: ਹਾਂ ਹੀ
0: ਦੋ
1: ਪੁੱਛਣ ਲੱਗਾ ਸੀ
0: ਪਾਸੇ
1: ਕੀ
0: ਟੁੱਟ।
1: ਦੇਖਦੇ ਹੋ, ਕੀ ਲੱਗਦਾ ਹੈ ਕਿ 2027 ਦੀਆਂ ਚੋਣਾਂ ਇਹ ਮਤਲਬ ਕਿ ਕਿੱਧਰ ਨੂੰ ਕੀ ਲੇਖਾ ਜੋਖਾ ਦੇਖਦੇ ਹੋ ਅਸਲ ਦੇ ਵਿੱਚ?
0: ਇਹਦੇ ਵਿੱਚੋਂ ਕੱਢ ਜਾਣਾ ਜੀ ਕੱਢਣ ਵਾਲਿਆਂ ਨੇ,
1: ਜੀ
0: ਕਿ ਚੰਨੀ ਨੂੰ ਕਿਤੇ ਤਕਲੀਫ, ਆਪ ਸੁਣਦੇ ਹੋਣਗੇ ਲਿਖਦੇ ਨੇ ਥੱਲੇ ਵੀ ਕਿੰਨੀ ਕੁ ਚੰਨੀ ਦੀ ਵੇਵ ਹੈ, ਵੀ ਜਿਹੜੇ
1: ਨਾ
0: ਪੰਜਾਬ ਦੇ
1: ਨਾ
0: ਲੋਕ ਇਹ ਚਾਹੁੰਦੇ ਨੇ ਵੀ ਚੰਨੀ ਆਊ ਤਾਂ ਹੀ ਬਚਾਊ,
1: ਜੀ।
0: ਹਾਂਜੀ,
1: ਉਹ ਵੀ ਉਂਗਲਾਂ ਤੇ ਖੇਡ ਰਹੇ ਨੇ
0: ਤੇ ਉਹ ਵੀ ਉਂਗਲਾਂ ਤੇ ਖੇਡ ਰਿਹਾ,
1: ਜੀ।
0: ਅਗਲੇ ਨੇ ਜੋ 110 ਦਿਨ ਦੇ ਵਿੱਚ ਕਰਿਆ, ਅਗਲੇ ਕੋਲ ਵੇਰਵਾ ਹੈਗਾ, ਉਹਨਾਂ ਨੇ ਕਹਿਣਾ ਵੀ ਇੱਧਰ ਆ ਜਾ ਇੱਧਰ ਆ ਜਾ,
1: ਜੀ। ਕੀ
0: ਤੇ ਪਾ
1: ਲੱਗਦਾ
0: ਕਲੇਸ਼ ਜਾ ਕੇ ਪਾ
1: ਔਜਲਾ ਸਾਹਿਬ
0: ਦਿੰਦੇ ਨੇ।
1: ਆਖਰ ਦੇ ਵਿੱਚ ਛਾਲ ਮਾਨ ਸਾਹਿਬ ਵੀ ਮਾਰ ਸਕਦੇ ਆ?
0: ਠੀਕ ਹੈ,
1: ਮਾਨ ਸਾਹਿਬ ਵੀ ਛਾਲ
0: ਇੱਕ
1: ਮਾਰ
0: ਸਾਈਡ ਹੋ
1: ਸਕਦੇ ਆ ਆਖਰ ਦੇ ਵਿੱਚ ਕਿਸੇ ਪਾਸੇ,
0: ਇੱਕ ਸਾਈਡ ਕੁਛ ਵੀ ਹੋ ਸਕਦਾ ਜੀ,
1: ਜੀ
0: ਇਹ ਕਿਹਦੇ ਨੇ ਜੀ, ਇੱਧਰ
1: ਜੀ
0: ਇਹਨਾਂ ਤਾਂ ਉਹ ਕੰਮ ਆ ਨਾ, ਜਿਵੇਂ ਕਹਿੰਦੇ ਹੁੰਦੇ ਆ ਕਿ ਰਾਤ ਨੂੰ ਮੰਤਰੀ ਦੀ ਗਾਲੀ ਸਵੇਰ ਨੂੰ ਸਾਬਕਾ ਹੋ ਗਈ,
1: ਜੀ।
0: ਇਹਨਾਂ ਤਾਂ ਉਹ ਕੰਮ ਹੈ, ਇਹ ਜਾ ਸਕਦੇ ਨੇ ਜੀ, ਜਾਣੋ ਇਹਨਾਂ ਨੂੰ ਕੀ ਹੈ, ਤੁਸੀਂ ਜਿੰਨੇ ਮੇਨ ਲੀਡਰ ਦੇਖ ਲਓ, ਮਨਪ੍ਰੀਤ ਦੇਖ ਲਓ, ਉਹਨੇ ਕਿਹੜੀ ਪਾਰਟੀ ਛੱਡਤੀ ਹੁਣ ਤੱਕ,
1: ਜੀ।
0: ਕੋਈ ਫੜ ਕੇ ਦੇਖ ਲਓ ਕਿਹੜੀ
1: ਬਿਲਕੁਲ
0: ਕਿਹੜੀ ਪਾਰਟੀ ਚ ਘੁੰਮ ਕੇ ਆ ਗਏ,
1: ਬਿਲਕੁਲ ਹੈ ਜੀ।
0: ਤੋ ਇਹ ਆਪਾਂ ਨੂੰ ਲੱਗਦਾ ਜੀ ਇਹ ਨੀਤੀਆਂ ਤੋਂ ਪ੍ਰਭਾਵਿਤ ਹੋ ਜਾਂਦੇ ਨੇ, ਇੱਥੇ ਸਾਹ ਘੁੱਟਣ ਲੱਗ ਜਾਂਦਾ ਜੀ,
1: ਬਿਲਕੁਲ ਹੈ ਜੀ।
0: ਕਈਆਂ ਨੂੰ ਮਾਨ ਸਾਹਿਬ ਦੀਆਂ ਨੀਤੀਆਂ ਚੰਗੀਆਂ ਲੱਗਦੀਆਂ, ਉਹ ਛਾਲ ਮਾਰ ਕੇ ਉੱਧਰ ਚਲੇ ਜਾਂਦੇ ਨੇ, ਕਈ ਕਹਿੰਦੇ ਮੇਰਾ ਸਾਹ ਘੁੱਟਣ ਲੱਗ ਗਿਆ,
1: ਜੀ ਬਿਲਕੁਲ ਹੈ ਜੀ।
0: ਇਹਨਾਂ ਤਾਂ ਆਪਦਾ ਦੇਖਣਾ ਵੀ ਸਾਡਾ ਲੋਟ ਕਿਵੇਂ ਹੈ,
1: ਕਿਵੇਂ ਆਉਂਦਾ ਜੀ,
0: ਅਸੀਂ ਕਿਵੇਂ ਬਚਦੇ ਹਾਂ
1: ਜੀ,
0: ਸਾਡਾ ਆਉਣ ਵਾਲਾ ਸਾਡਾ ਸਾਡੇ ਬੱਚਿਆਂ ਦਾ ਭਵਿੱਖ ਕਿਵੇਂ ਆਉ ਦੇਖਣਾ, ਬਸ ਹੋਰ ਤਾਂ ਕੁਛ ਨੀ। ਹੁਣ ਤੁਸੀਂ ਇੱਕ ਚੀਜ਼ ਦੇਖੋ, ਰਾਣੇ ਗੁਰਜੀਤ ਦੇ 50 ਚੋਂ 31 MC ਜਿੱਤੇ ਹੋਏ ਸੀਗੇ ਕਪੂਰਥਲੇ,
1: ਜੀ।
0: 26 ਚਾਹੀਦੇ ਨੇ ਜੀ,
1: ਬਿਲਕੁਲ,
0: ਉਦੋਂ ਵੀ ਵੱਧ ਸੀਗੇ, ਤੇ ਪ੍ਰਧਾਨ 11 ਵਾਲੇ ਬਣਾ ਗਏ, ਕਿਵੇਂ ਬਣ ਗਿਆ ਜੀ,
1: ਬਿਲਕੁਲ ਹੈ ਜੀ। 11 ਵੱਡਾ ਹੁੰਦਾ ਮੈਨੂੰ ਲੱਗਦਾ ਤਾਰੀ ਵਾਂਗੂ,
0: ਆਈ ਚਮਕੌਰ ਸਾਹਿਬ ਚੰਨੀ ਦੇ,
1: ਜੀ,
0: ਉੱਥੇ ਵੀ ਆਈ ਬਣਾ ਕੇ
1: ਆਈ ਬਣ ਗਈ।
0: ਸਿਆਸਤਾਂ ਚਾਰ ਗਾਲਾਂ ਕੱਢ ਲੈਣਗੇ ਆਪਦੇ ਬੰਦਿਆਂ ਨੂੰ, ਭਾਈ ਇਹ ਗਦਾਰ ਨਿਕਲੇ, ਬਸ ਗੱਲ ਖਤਮ, ਕੱਲ ਨੂੰ ਕਾਂਗਰਸ ਦੀ ਸਰਕਾਰ ਆ ਗਈ ਤੇ ਉਹੀ ਪ੍ਰਧਾਨ ਇੱਧਰ ਬਣ ਜਾਣਾ, ਉਹੀ ਪ੍ਰਧਾਨ ਹੋਏ ਵੀ, ਇਹ ਮੈਥੋਂ ਦੇਖ ਲਓ ਲਿਖ ਲਓ, ਜੇ ਕੱਲ ਨੂੰ ਕਾਂਗਰਸ ਦੀ ਸਰਕਾਰ ਨੂੰ ਜਿਹੜਾ ਅੱਜ ਕਪੂਰਥਲੇ ਪ੍ਰਧਾਨ ਬਣਿਆ, ਉਹੀ ਕਾਂਗਰਸ ਵੱਲੋਂ ਪ੍ਰਧਾਨ ਹੋਊਗਾ
1: ਜੀ,
0: ਫਿਰ ਗੱਲ ਤਾਂ ਉਹੀ ਜਿਵੇਂ ਮੁਕੱਦਰ ਕਹਿ ਗਏ ਵੀ ਸਮਝ ਤਾਂ ਸਾਨੂੰ ਚਾਹੀਦੀ, ਅਸੀਂ ਸਮਝਦੇ ਨੀ, ਅਸੀਂ ਤਾਂ ਪਿੱਛੇ ਲੱਗ ਗਏ, ਅਸੀਂ ਤਾਂ ਬੁਰਕੀ ਦੇਖਦੇ ਹਾਂ ਵੀ ਸਾਡੀ ਬੁਰਕੀ ਕਿੱਥੇ ਕਿ ਸੈੱਟ ਆ, ਜਿੰਨੀ ਕਿ ਸਾਨੂੰ ਮਿਲਦੀ ਹੈ ਉਨੀ ਕੋ ਪਾ ਦਿੰਦੇ ਨੇ ਤੁਹਾਨੂੰ
1: ਦਿੰਦੇ ਨੇ ਅਗਲੇ ਜੀ, ਬਿਲਕੁਲ ਹੈ ਜੀ।
0: 100 ਚੋਂ 95 ਪੰਜ ਤੈਨੂੰ ਦੇ ਵੀ ਦਊ, 95 ਮੈਂ ਖਾਣੇ ਨੇ, ਮੈਨੂੰ ਕੀ ਔਖਾ ਲੱਗਦਾ 95।
1: ਹੁਣ ਦੇਖੋ ਅੱਜ ਜਿਹੜੇ ਮੇਨ ਮੁੱਦੇ ਨੇ ਪੰਜਾਬ ਦੇ, ਕਿਸਾਨੀ ਸੰਘਰਸ਼ ਚੰਡੀਗੜ੍ਹ ਚ ਗੁਆਂਢ ਚ ਹੋ ਰਿਹਾ ਮਾਨ ਸਾਹਿਬ ਦੇ,
0: ਮੁੱਦਾ ਤਾਂ ਸਤਲੁਜ, ਮੈਂ ਤਾਂ ਕਹਿ ਲਿਖਿਆ ਥੱਲੇ ਜਦੋਂ ਬਾਰ ਲੱਗਿਆ ਜੀ ਵੀ ਸਤਲੁਜ, ਆ ਫਿਲਮ ਸਤਲੁਜ ਨੇ, ਪੰਜਾਬ ਸਤਲੁਜ ਦਰਿਆ ਚ ਰੋੜਤਾ
1: ਰੋੜਤਾ ਜੀ। ਹੁਣ ਦੇਖੋ ਮਤਲਬ ਕਿ ਪੰਜ
0: ਮੁੱਦੇ ਖਤਮ,
1: ਫੀਸਦ ਅਖੇ ਫੀਸਾਂ ਨੀ ਵਧਾਉਣਗੇ, ਕਿੱਡੀ ਕੁ ਵੱਡੀ ਕਰਾਮਾਤ ਹੋ ਗਈ ਹੈ ਜੀ ਸੂਬੇ ਦੇ ਵਿੱਚ, ਜਾਂ ਤਾਂ ਕਹੋ ਕੋਈ ਸਰਕਾਰੀ ਸਕੂਲ ਹੀ ਅਵੇਲੇਬਲ ਹੈ ਜੀ, ਪ੍ਰਾਈਵੇਟ ਕਹਿੰਦੇ ਕਿ ਹੁੰਦੇ ਜਿਹੜੇ ਪ੍ਰਮਾਣਿਤ ਨੇ ਸਕੂਲ, ਕਹਿ ਲਓ ਕਿ ਕੁਝ ਜਿਹੜੇ 10 ਸਕੂਲ ਕਹਿ ਲਓ ਸੂਬੇ ਦੇ ਵਿੱਚ, ਜਾਂ 20 ਸਕੂਲ ਕਹਿ ਲਓ ਸੂਬੇ ਦੇ ਜਿਹੜੇ ਹੋਰ ਮਾਧਿਅਮ ਪੜ੍ਹਾਉਂਦੇ ਨੇ, ਤਾਂ ਉਹ ਹੀ ਅਵੇਲੇਬਲ ਨੇ, ਬਾਕੀ ਸਾਰੇ ਕੈਂਸਲ ਕਰ ਦਿੱਤੇ, ਫਿਰ ਤਾਂ ਮਾਨ ਸਾਹਿਬ ਮੰਨਾਂਗੇ ਕਿ ਇਤਿਹਾਸ ਰਚ ਦਿੱਤਾ, ਕਿ 5% ਤੋਂ ਵੱਧ ਵਾਧਾ ਨਹੀਂ ਕਰ ਸਕਦੇ, ਕਿੱਡੀ ਕੁ ਵੱਡੀ ਕਰਾਮਾਤ ਕਰਤੀ ਹੈ ਜੀ।
0: ਨਹੀਂ ਤੁਸੀਂ ਇਹ ਦੱਸੋ ਕਿ ਫਿਰ 4 ਸਾਲਾਂ ਦੇ ਵਿੱਚ ਇਹ ਵੀ ਅੰਕੜਾ ਦੇਖ ਲਓ ਵੀ ਸਰਕਾਰੀ ਸਕੂਲ ਕਿੰਨੇ ਬੰਦ ਹੋ ਗਏ, ਕਿ ਇਹਨਾਂ ਨੇ ਪੜ੍ਹਾਈ ਦਾ ਪੱਧਰ ਇੰਨਾ
1: ਬਿਲਕੁਲ
0: ਚੱਕਿਆ,
1: ਤੇ
0: ਪ੍ਰਾਈਵੇਟ ਸਕੂਲ ਕਿਉਂ ਨੀ ਬੰਦ ਹੋਏ,
1: ਜੀ
0: ਪ੍ਰਾਈਵੇਟ ਸਕੂਲ ਕਿਉਂ ਨੀ ਬੰਦ ਹੋਏ ਜੀ, ਫਿਰ ਇੰਨੀ ਵਧੀਆ ਪੜ੍ਹਾਈ ਹੋ ਗਈ ਇਹਨਾਂ ਦੀ, ਇਹ ਵੀ ਦੇਖੋ ਨਾ ਤੁਸੀਂ,
1: ਬਿਲਕੁਲ ਜੀ ਬਿਲਕੁਲ,
0: ਜਾਂ ਰੇਸ਼ੋ ਕੱਢ ਕੇ ਦਿਖਾ ਦੋ ਤੁਸੀਂ ਵੀ, ਮਤਲਬ ਭਾਈ ਇਸ ਸਕੂਲ ਦੇ ਵਿੱਚੋਂ ਇੰਨੇ ਬੱਚੇ ਘੱਟ ਗਏ,
1: ਜੀ। ਨਾਲੇ ਦੇਖੋ ਜੇ ਲੋਕਾਂ ਦੀ ਛਿੱਲ ਲੈ ਰਹੀ ਹੈ ਜਾਂ ਲੋਕਾਂ ਦਾ ਸੱਚੀ ਹੀ ਸੋਚਣਾ, ਤਾਂ ਫਿਰ ਸਰਕਾਰੀ ਸਕੂਲਾਂ ਨੂੰ ਤੁਸੀਂ ਅਹਿਮੀਅਤ ਕਿਉਂ ਨੀ ਦਵਾ ਰਹੇ ਉਹ ਚੀਜ਼ ਦੇ ਵਿੱਚ?
0: ਮੈਂ ਤਾਂ ਜੀ
1: ਉੱਥੇ ਫੀਸਾਂ ਹੀ ਇੰਨੀਆਂ, ਬੱਚਾ ਤੁਹਾਡਾ 10ਵੀਂ ਤੱਕ ਓਨੀ ਫੀਸ ਭਰਨੀ ਆ ਤੁਸੀਂ ਜਿੰਨੀ ਇੱਕ ਸਾਲ ਚ ਭਰ ਦਿੰਦੇ ਹੋ,
0: ਮੈਂ ਜੀ ਤੁਹਾਨੂੰ ਅੱਗੇ ਇੱਕ ਗੱਲ ਕਹੀ ਸੀ, ਲੋਕ ਸ਼ਹਿਰ ਦੋਨੋਂ ਐਂ ਕਿਉਂ ਨੀ ਕਰਦੇ, 12,000-12,000 ਰੁਪਇਆ ਇੱਕ ਬੱਚੇ ਨੂੰ ਦਿੰਦੇ ਨੇ ਤੇ ਉਹ ਉਹਨਾਂ ਨੂੰ ਕਿਉਂ ਨੀ ਲਾਉਂਦੇ ਆਪਣੇ ਆਪਦੇ ਸਕੂਲਾਂ ਚ? ਇੱਕ ਟੀਚਰ ਕਿਉਂ ਨੀ ਰੱਖਦੇ 30,000 ਪ੍ਰਾਈਵੇਟ ਸਕੂਲਾਂ ਚ ਪੜ੍ਹਾਉਂਦੇ ਨੇ ਜਿੱਥੇ 12,000-12,000 ਰੁਪਇਆ ਫੀਸ ਦਿੰਦੇ ਨੇ
1: ਜੀ,
0: ਤੇ ਉਸੇ ਬੱਚਿਆਂ ਨੂੰ ਇੱਥੇ ਇੱਕ ਟੀਚਰ ਕਿਉਂ ਨੀ ਰੱਖਦੇ ਇਕੱਠੇ ਹੋ ਕੇ 5-7 ਜਣੇ 2-4 ਟੀਚਰ ਰੱਖ?
1: ਬਿਲਕੁਲ ਬਿਲਕੁਲ ਹੈ ਜੀ,
0: ਉਹਦੀ ਗਾਹਾਂ ਵੱਧਦੀ, ਪਾਪੂਲੇਟਰੀ ਨੂੰ ਦੇਖ ਕੇ ਲੋਕ ਹੋਰ ਆਉਣਗੇ
1: ਜੀ।
0: ਹਾਂਜੀ, ਉਧਰ ਨੂੰ ਕਿਉਂ ਨੀ ਕਰਦੇ? ਅਸੀਂ ਪ੍ਰਾਈਵੇਟ ਸਕੂਲਾਂ ਕਰਨ ਕਿਉਂ ਤੁਰੇ ਆ?
1: ਕਿਉਂ ਤੁਰੇ ਹੋਏ ਆ? ਬਿਲਕੁਲ ਹੈ ਜੀ,
0: ਇੱਕ ਬੱਚਾ ਤਾਂ ਸਾਰੇ ਹੈਗੇ 10,000-15,000 ਰੁਪਇਆ ਭਰਦਾ ਕਿ ਨਹੀਂ ਭਰਦਾ, ਉਹ 30,000 ਤੇ ਪ੍ਰਾਈਵੇਟ ਟੀਚਰ ਉੱਥੇ ਧੱਕੇ ਖਾਂਦੇ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ
1: ਜੀ,
0: ਤੇ ਤੁਸੀਂ 2 ਜਣੇ ਇੱਕ ਟੀਚਰ ਰੱਖ ਸਕਦਾ
1: ਜੀ?
0: ਰੱਖ ਸਕਦੇ ਨਹੀਂ ਰੱਖ ਸਕਦਾ ਜੀ?
1: ਬਿਲਕੁ�ਲ ਹੈ ਜੀ,
0: ਦੋ ਪਰਿਵਾਰ ਚ ਇੱਕ ਇੱਕ ਬੱਚਾ ਇੱਕ ਟੀਚਰ ਰੱਖ ਸਕਦਾ, ਤੇ ਕਿੰਨੇ ਕਿੱਡੇ ਕਿੱਡੇ ਪਿੰਡ ਨੇ ਕਿੰਨੇ ਬੱਚੇ ਪੜ੍ਹਨੇ ਜਾਂਦੇ ਨੇ, ਅਸੀਂ ਉਹ ਕੰਮ ਕਿਉਂ ਨੀ ਕਰਦੇ ਹੈਗੇ?
1: ਔਜਲਾ ਸਾਹਿਬ, ਇਸ ਵਕਤ ਨਾ ਮੈਂ, ਚਲੋ ਮੈਨੂੰ 6 ਮਹੀਨੇ ਹੋਏ, ਮੈਂ ਘਰੇ ਗੱਲ ਕਰਦਾ ਸੀਗਾ। ਇੱਕ ਆਮ ਬੱਚਾ ਜਿਹੜਾ 10ਵੀਂ ਚ ਪੜ੍ਹ ਰਿਹਾ ਜਾਂ 11ਵੀਂ 12ਵੀਂ ਚ ਪੜ੍ਹ ਰਿਹਾ, ਉਹ ਇੱਕ ਆਮ ਬੱਚਾ ਜਿਹੜਾ ਨਾ ਇੰਗਲਿਸ਼ ਸਕੂਲ ਦੇ ਵਿੱਚ, ਜਿਹੜਾ ਪ੍ਰਾਈਵੇਟ ਸਕੂਲ ਨੇ, 80-90 ਹਜ਼ਾਰ ਦਾ ਪੈ ਰਿਹਾ ਸਾਲ ਦੇ ਵਿੱਚ ਇੱਕ ਬੱਚਾ।
0: ਗੱਲ ਕਰ ਰਿਹਾ ਨਾ, ਸਾਡੇ ਭੇਜੇ ਚ ਗੱਲ ਕਿਉਂ ਨੀ ਵੜਦੀ ਇਹ ਕਿ ਅਸੀਂ ਉੱਥੇ ਪੈਸੇ ਦਿੰਦੇ ਆ ਪਿੰਡਾਂ ਚ ਸਕੂਲ ਨੇ, ਤੁਸੀਂ ਆਪ ਟੀਚਰ ਹਾਇਰ ਕਰ ਲੋ,
1: ਕਰ ਲੋ, ਬਿਲਕੁਲ ਹੈ ਜੀ,
0: ਤੁਸੀਂ ਆਪ ਅਸੀਂ ਕੋਈ ਕਰਨਾ ਹੀ ਨੀ ਚਾਹੁੰਦੇ,
1: ਨਹੀਂ ਕਰਨਾ,
0: ਅਲਟਾ ਹੋ ਰਹੇ ਆ, ਰੋ ਰਹੇ ਆ, ਸਾਨੂੰ ਪ੍ਰਾਈਵੇਟ ਸਕੂਲ ਲੁੱਟੀ ਜਾਂਦੇ ਨੇ, ਸਾਨੂੰ ਐਂ ਕਰਦੇ ਨੇ,
1: ਬੋਲਦਾ ਵੀ ਨੀ ਉੱਥੇ ਜਾ ਕੇ, ਕੋਈ ਕੁਐਸਚਨ ਵੀ ਨੀ ਕਰਦਾ,
0: ਉਹ ਟੀਚਰ ਦਾ ਬੱਚਾ ਵੀ ਆਪ ਉੱਥੇ ਪੜੂਗਾ, ਤੇ ਉਹ ਟੀਚਰ ਲਈ ਇੱਕ ਨਿਗਰਾਨੀ ਕਮੇਟੀ ਬਣਾ ਲਓ ਤੁਸੀਂ
1: ਜੀ,
0: ਜਿਹੜੇ ਪੱਧਰ ਉੱਚਾ ਹੋ ਗਿਆ ਸਕੂਲ ਦਾ, ਬਾਹਰੋਂ ਜਵਾਕ ਲੱਗ ਜਾਣਗੇ,
1: ਬਿਲਕੁਲ,
0: ਨਾਲੇ ਆਮਦਨ ਹੋਊ ਸਕੂਲ ਨੂੰ ਮੁੜ ਕੇ
1: ਜੀ,
0: ਆਮਦਨ ਵੀ ਅਗਲੇ ਤਨਖਾਹ ਵਧਾ ਦੋ, ਹੋਰ ਉਹ ਘੁੱਟ ਖਾਂਦੇ ਫਿਰਦੇ ਆ
1: ਜੀ,
0: ਅਸੀਂ ਕਰਨਾ ਹੀ ਨੀ ਉਹ ਕੁਛ, ਅਸੀਂ ਤਾਂ ਮਤਲਬ ਇਹ ਗੱਲ ਆ ਵੀ ਜਹਾਜ਼ ਵੀ ਘਰੇ ਆ ਵੀ ਕੈਨੇਡਾ ਨੂੰ ਜਾਣ ਵਾਲਾ ਸਾਡੇ ਤੋਂ,
1: ਬਿਲਕੁਲ ਹੈ ਜੀ, ਬਿਲਕੁਲ ਦਰੁਸਤ,
0: ਸਾਡੇ ਤਾਂ ਹਾਲਾਤ ਇਹ ਨੇ ਜੀ,
1: ਇਹ ਨੇ ਜੀ, ਬਿਲਕੁਲ,
0: ਮੈਂ ਤਾਂ ਕਹਿੰਦਾ ਟਰਾਲੀ ਲਿਆ ਕੇ ਪਿੰਡ ਕਢਾ ਦੋ ਵੀ ਕੈਨੇਡਾ ਨੂੰ ਚੱਲੀਏ, ਲੋਕਾਂ ਨੂੰ ਇਹ ਸਮਝੋ
1: ਟਰਾਲੀ ਦੇ ਚੜ ਜਾਣਾ,
0: ਕੱਢ ਕੇ ਦੇਓ ਵੀ ਟਰਾਲੀ ਕੈਨੇਡਾ ਜਾ ਹੀ ਨਹੀਂ ਹੈਗੀ, ਅਸੀਂ ਤਾਂ ਉਹ ਚੜ ਜਾਾਂਗੇ,
1: ਚੜ ਜਾਣਾ, ਚੜ ਜਾਣਾ, ਬਿਲਕੁਲ ਹੈ ਜੀ, ਇਹ ਤਾਂ ਹੈ,
0: ਆ ਫਿਲਮ ਦੇ ਤਾਂ ਜੀ ਸਾਡੇ ਕੋਲ ਕਿੰਨੀ એનર્ਜੀ ਹੈ, ਕਿੰਨਾ ਸਾਡੇ ਕੋਲ ਸਮਾਂ ਤੇ ਕੰਮ ਕਰਨ, ਦੀਵਾਨ ਸੁਣਨ ਨੂੰ, ਰੈਲੀਆਂ ਤੇ ਜਾਣ ਨੂੰ, ਸਾਡੇ ਕੋਲ ਸਾਰੇ ਕਾਸੇ ਲਈ ਸਮਾਂ ਹੈ,
1: ਸਮਾਂ ਹੈਗਾ,
0: ਸਾਡੇ ਕੋਲ ਮਿਹਨਤ ਕਰਨ ਨਾਲ ਪਰਿਵਾਰ ਨੂੰ ਅੱਗੇ ਤੋਰਨ ਲਈ ਸਾਡੇ ਕੋਲ ਸਮਾਂ ਹੈ,
1: ਨਹੀਂਗਾ ਜੀ, ਟਾਈਮ ਹੈ ਨੀ, ਵਿਹਲੇ ਨਹੀਂ ਗਏ,
0: ਵਿਹਲੇ ਨਹੀਂ ਹੈਗੇ
1: ਜੀ,
0: ਇਹ ਹਾਲਾਤ ਨੇ ਜੀ ਸਾਡੇ, ਬਸ
1: ਬਿਲਕੁਲ। ਔਜਲਾ ਸਾਹਿਬ ਮੁਕੱਦਰ ਜੀ ਜੁੜੇ, ਸ਼ਾਇਦ ਦੁਬਾਰਾ ਗੱਲਬਾਤ ਕਰਨੀ ਚਾਹੁੰਦੇ ਹੋਣਗੇ, ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ।
2: ਹਾਂਜੀ ਸਤਿ ਸ੍ਰੀ ਅਕਾਲ,
1: ਲੰਘੇ ਆਓ, ਲੰਘੇ
2: ਆਓ ਔਜਲਾ ਬਾਈ ਜੀ, ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ ਬਾਈ।
2: ਨਹੀਂ ਮੈਂ ਤਾਂ ਨਾ ਜਿਹੜੀ ਗੱਲ ਮੈਂ ਪਹਿਲਾਂ ਕਹਿਣੀ ਚਾਹੁੰਦਾ ਸੀ, ਉਹੀ ਗੱਲ ਮੈਂ ਦੁਬਾਰਾ ਕਹਿਣੀ ਚਾਹੁੰਦਾ ਵਾ
1: ਜੀ,
2: ਵੀ ਮੰਨ ਲਓ ਸਾਡੇ ਇੱਕ ਦੂਜੇ ਨਾਲ ਇਤਰਾਜ਼, ਔਜਲਾ ਬਾਈ ਜੀ ਦੇ, ਸੈਣੀ ਬਾਈ ਜਾਂ ਹੋਰ ਸਾਰੇ ਸੱਜਣਾਂ ਦੇ, ਰੋਜ਼ ਹੀ ਇੱਕ ਦੂਜੇ ਨਾਲ ਅਸੀਂ ਮਾੜਾ ਮੋਟਾ ਗੁੱਸਾ ਗਿਲਾ ਕਰਦੇ ਰਹਿੰਦੇ
1: ਜੀ,
0: ਹੋ ਜਾਂਦਾ, ਕੋਈ ਨੀ, ਵਿਚਾਰਾਂ ਦਾ, ਵਿਚਾਰਾਂ ਦਾ, ਵਿਚਾਰਾਂ ਦਾ ਗੁੱਸਾ ਨਹੀਂ ਹੋਣਾ ਚਾਹੀਦਾ, ਵਿਚਾਰਾਂ ਦਾ ਕਹਿੰਦਾ ਗੁੱਸਾ ਕੋਈ ਗੁੱਸਾ
2: ਨਹੀਂ, ਨਹੀਂ ਔਜਲਾ ਬਾਈ ਜੀ, ਗੁੱਸਾ ਗਿਲਾ ਨੀ, ਚਲੋ ਹੁੰਦਾ ਵੀ ਪਿਆਰ ਚ ਆਪਾਂ ਕਿਸੇ ਦੇ ਗੁੱਸੇ ਵੀ ਹੋ ਸਕਦੇ ਆ, ਕਿਸੇ ਦੇ ਹਾਸ ਦੇ, ਸਾਰਾ ਕੁਛ ਹੀ ਚੱਲਦਾ
1: ਜੀ,
2: ਪਰ ਮੈਂ ਤਾਂ ਮੇਰੀ ਤਾਂ ਗੱਲ ਇਹ ਕਹਿਣੀ ਹੈ ਵੀ ਜਿਹੜੇ ਮੰਨ ਲਓ ਤੁਸੀਂ ਹੋਰ ਸਿਆਸਤਦਾਨ ਨੂੰ ਛੱਡ ਦੋ, ਜਿਹੜੇ ਸਾਡੇ ਕੌਮ ਦੇ ਜਥੇਦਾਰ ਨੇ ਮੰਨ ਲਓ ਸਿੱਖ ਕੌਮ ਨੂੰ ਸੰਦੇਸ਼ ਦੇਣਾ ਹੈ, ਤੇ ਉਹ ਇੱਕ ਵਾਰੀ ਤਾਂ ਮੰਨ ਲਓ ਉੱਠ, ਹੁਣ ਮੰਨ ਲਓ ਭਾਜਪਾ ਜੀ ਤੁਹਾਡੇ ਨਾਲ ਵੈਸੇ ਨੋਰਮਲੀ ਗੁੱਸਾ ਗਿਲਾ ਕਰਨਾ ਤੇ ਉਹ ਗੱਲ ਵੱਖਰੀ ਹੈ, ਮੈਂ ਕਹਾਂ ਮੈਂ ਹਰ ਰੋਜ਼ ਮੰਨ ਲਓ ਤੁਹਾਨੂੰ ਉੱਠ ਕੇ ਹਰ ਰੋਜ਼ ਕਹਾਂ ਵੀ ਭਾਜਪਾ ਜੀ ਵਰਗਾ ਮਾੜਾ ਬੰਦਾ ਕੋਈ ਨੀ, ਇਹਨੇ ਐ ਕੀਤਾ ਉਹ ਕੀਤਾ
1: ਜੀ,
2: ਤਾਂ ਜਦੋਂ ਤੁਸੀਂ ਮੈਨੂੰ ਮੰਨ ਲਓ ਜਿਹੜੀ ਉਹ ਕੁਰਸੀ ਆ ਉਹਦੇ ਤੇ ਬਿਠਾ ਦੋ, ਤੇ ਮੈਂ ਤੁਹਾਨੂੰ ਕਹਾਂ ਉਹ ਇਹੀ ਹੋਇਆ ਨਾ, ਤੁਸੀਂ ਆ ਜਥੇਦਾਰ ਮੰਨ ਲਓ ਆਪਣਾ ਜਥੇਦਾਰ ਸਾਹਿਬ ਗੜਗੜ ਸਾਹਿਬ ਦੀ ਤੇ ਸਰਨਾ ਸਾਹਿਬ ਦੀ, ਇਹ ਦੋਵੇਂ ਕਾਂਗਰਸ ਧਿਰ ਨਾਲ ਜੁੜੇ ਹੋਏ ਬੰਦੇ ਨੇ, ਸਾਰੀ ਉਮਰ ਇਹਨਾਂ ਨੇ ਉਧਰ ਕੱਢਤੀ, ਤੇ ਜਦੋਂ ਇਹ ਆਹੇ ਰਹਿ ਗਏ ਉਹ ਦੂਜੇ ਪਾਸੇ ਮੰਨ ਲਓ ਸਰਨਾ ਸਾਹਿਬ ਨੂੰ ਵੀ ਵਿੱਚ ਲੈ ਲਿਆ, ਤੇ ਮੰਨ ਲਓ ਇਹਨਾਂ ਨੂੰ ਜਥੇਦਾਰ ਦੀ ਕੁਰਸੀ ਤੇ ਬਿਠਾ ਤਾ, ਇਹ ਇਹੀ ਕਹਿੰਦੇ ਕਹਿੰਦੇ ਵੀ ਜਿਹੜੇ ਬੰਦੇ ਨੂੰ ਗਾਲਾਂ ਕੱਢਦੇ ਸੁਖਬੀਰ ਬਾਦਲ ਸਾਹਿਬ ਨੂੰ, ਬਾਦਲ ਪਰਿਵਾਰ ਨੂੰ, ਕਹਿੰਦੇ ਵੀ ਨੌਜਵਾਨਾਂ ਨੂੰ ਕਹਿੰਦੇ ਸੰਦੇਸ਼ ਹੀ ਸੁਖਬੀਰ ਬਾਦਲ ਤੋਂ ਲੈਣਾ ਚਾਹੀਦਾ
1: ਜੀ,
2: ਹੈ ਵੀ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਇਹਨਾਂ ਤੋਂ ਲੈਣਾ ਚਾਹੀਦਾ, ਕਹਿੰਦੇ ਜਿਹਨੂੰ ਸਾਰੀ ਉਮਰ ਗਾਲਾਂ ਕੱਢਦੇ ਨੇ।
0: ਮੈਂ ਰਾਤ ਵੀ ਟਵਾਣਾ ਰੇਡੀਓ ਤੇ ਤੁਸੀਂ ਪੜਿਆ ਹੋਣਾ, ਮੈਂ ਹੋਰ ਵੀ ਤੈਨੂੰ ਦੱਸ ਦਿੰਦਾ, ਉੱਥੇ ਗੁਰਦੁਆਰਾ ਵੀ ਬਣ ਜਾਣਾ ਜੀ ਕੇ ਪੱਤਣ ਤੇ,
2: ਮੈਂ ਉਹੀ ਗੁਰਦੁਆਰਾ ਸ਼ਹੀਦ, ਮੈਂ ਉਹੀ ਗੱਲ ਕਹਿ, ਉਹੀ ਗੱਲ ਕਹਿ,
0: ਇਹ ਹੁਣ ਜਾਗੇ ਨੇ, ਇਹ ਹੁਣ ਜਾਗੇ ਨੇ, ਹੁਣ ਪਤਾ ਲੱਗਿਆ ਨਾ
2: ਕਹਾਣੀ ਤਾਂ ਉਹੀ ਹੈ
1: ਜੀ।
2: ਨਹੀਂ 1995 ਚ 1995 ਚ ਖਾਲੜਾ ਸਾਹਿਬ ਗਾਇਬ ਹੋਏ ਤੇ ਅੱਜ 26-27 ਚੱਲਣ ਦਿਆ 30 ਹੋ ਗਏ ਮੰਨ ਲਓ 25-30 ਸਾਲ ਤੇ ਹੁਣ ਚੇਤਾ ਆਇਆ ਵੀ ਖਾਲੜਾ ਸਾਹਿਬ ਗਾਇਬ ਹੋਏ ਜੀ
0: ਬੀਬੀ ਬਾਦਲ ਨੇ ਬਾਦਲ ਸਾਹਿਬ ਦੇ ਜਿਉਂਦੇ ਜੀ ਵੀ ਕਹੀ ਇਹ ਗੱਲ ਉਹਨਾਂ ਨੇ ਖੜਾ ਚ ਪਹਿਲੀ ਗਰੀ ਕਹੀ ਹੈ
1: ਜੀ।
0: ਉਦੋਂ ਬਾਦਲ ਸਾਹਿਬ ਨੇ ਜਵਾਬ ਦਿੱਤਾ ਵੀ ਮੈਨੂੰ ਕਦੇ ਬੀਬੀ ਮਿਲੀ ਨੀ, ਜਾਂ ਤਾਂ ਉਹ ਬਾਦਲ ਸਾਹਿਬ ਦਾ ਜਵਾਬ ਹੋਵੇ ਫੇਰ ਤਾਂ ਮੰਨ ਲੈਣੇ ਆ
1: ਜੀ।
0: ਹੁਣ ਮਰੇ ਹੋਏ ਤੇ ਤੁਸੀਂ ਕਹਿੰਦੇ ਕਦੇ ਮਿਲੀ ਨੀ, ਹੁਣ ਤੂੰ ਪ੍ਰੂਵ ਕੌਣ ਕਰੇਗਾ ਵੀ ਮਿਲਿਆ ਸੀ ਕਿ ਨਹੀਂ ਮਿਲਿਆ।
1: ਕੰਟਰੋਵਰਸੀ ਸਹੇੜ ਕੇ ਉਹ ਠੀਕ ਆ ਨਾ ਕੰਮ ਅੱਗੇ ਚੱਲ ਜਾਂਦਾ, ਬਿਲਕੁਲ ਕੰਟਰੋਵਰਸੀ ਖੜੀ ਕਰਨੀ ਆ।
0: ਕਿੰਨੀ ਗਰੀ ਲੋਕ ਛਰਿਆ ਪੁੱਛਦੇ ਨੇ ਬਲਟੋਹੇ ਨੂੰ ਵੀ ਤੇਰੇ ਕੋਲ 3 ਕਿੱਲੇ ਸੀ, ਰਣਜੀਤ ਸਾਹਿਬ ਨੂੰ ਕੋਠੀ ਕਿਵੇਂ ਆ ਗਈ ਤੇ ਇੰਨੇ ਕਿੱਲੇ ਜ਼ਮੀਨ ਦੇ ਕਿਵੇਂ ਬਣ ਕੇ, ਉਹ ਕੀ ਕੀਤਾ ਦੱਸਦੇ ਕਦੇ ਜਵਾਬ ਦਿੱਤਾ ਉਸ ਗੱਲ ਦਾ
1: ਜੀ। ਬਿਲਕੁਲ ਹੈ ਜੀ,
0: ਦੇਖੋ ਤੁਸੀਂ ਖੁਦ ਪੰਥਕ ਸਰਕਾਰ ਬਣਾ ਕੇ ਤੁਸੀਂ ਉਹ ਪਰਿਵਾਰ ਜਿਹੜੇ ਰੁਲਦੇ ਫਿਰਦੇ ਨੇ ਘੱਟੋ ਘੱਟ ਉਹਨਾਂ ਨੂੰ ਛੱਡੋ। ਤੁਸੀਂ ਤਾਂ ਚਲੋ ਛੋਟੇ ਸੀ, ਬਾਦਲ ਸਾਹਿਬ ਨੇ ਕਿਹਾ ਸੀ ਵੀ ਫੌਜੀ ਬੈਰਕਾਂ ਛੱਡ ਦੇਣ
1: ਜੀ, ਹਾਂਜੀ ਉਦੋਂ
0: ਧਾਰਮਿਕ ਫੌਜੀ ਜਿਨ੍ਹਾਂ ਨੂੰ ਕਹਿੰਦੇ ਨੇ, ਉਹ ਕਈ ਮਰ ਗਏ, ਉਹਨਾਂ ਨੂੰ ਇਹਨਾਂ ਨੇ ਨੌਕਰੀਆਂ ਨੀ ਦਿੱਤੀਆਂ ਬਾਦਲ ਸਾਹਿਬ ਨੇ,
2: ਬਿਲਕੁਲ
0: ਉਹਨਾਂ ਦੀ ਬਾਂਹ ਨੀ ਫੜੀ। ਚਲ ਮੈਂ ਤਾਂ ਕਹਿਣਾ ਜੇ ਮੇ ਮਰੇ ਚਾਹੇ ਆਪਦੇ ਹਾਰ ਚੱਕੇ ਚਾਹੇ ਪੁਲਿਸ ਦੇ ਸਾਡੇ ਨਾਲ ਮਰ ਗਏ ਜਾਂ ਕੀ ਹੋਇਆ, ਉਹਨਾਂ ਨੂੰ ਦੇ ਦਿੱਤੀਆਂ
1: ਜੀ,
0: ਤੇ ਹੋਰ ਸਾਡੇ ਧਰਮ ਦਾ ਪੈਸਾ ਕਿੰਨੀ ਜਗ੍ਹਾ ਗਲਤ ਲੱਗ ਰਿਹਾ
1: ਜੀ।
2: ਅਸਲ ਚ ਨਾ ਦਿੱਕਤ ਪਤਾ ਕਿਉਂ ਹੁੰਦੀ ਆ, ਜਿਹੜਾ ਤਾਂ ਹੁਣ ਮੰਨ ਲਓ ਕਾਂਗਰਸ ਦਾ ਦੁਸ਼ਮਣ ਸੀ ਉਹਨੇ ਤਾਂ ਕੀਤਾ ਹੀ ਨੁਕਸਾਨ, ਪਰ ਜਿਹੜੇ ਆਪਣੇ ਸੀ ਰੌਲਾ ਤਾਂ ਫਿਰ ਉੱਥੇ ਪੈਂਦਾ ਨਾ, ਉਹ ਗੱਲ ਚੁੱਕਦੇ ਆ ਫੇਰ ਕਹਿੰਦੇ ਵੀ ਉਹੀ ਗੱਲ ਫਲਾਣੇ
0: ਧਮਕਾਣੀ। ਮੈਂ ਤਾਂ ਕਿੰਨੀ ਗਰੀ ਕਿਹਾ ਟਵਾਣਾ ਜਿਹੜੀ ਦੇ ਇੱਥੇ ਵੀ ਕਿੰਨੀ ਗਰੀ ਕਿਹਾ ਕਿ ਠੀਕ ਹੈ, ਮੇਰਾ ਤਾਂ ਲੇਖ ਲਿਖਿਆ ਹੋਇਆ ਜੀ
1: ਜੀ
0: 84 ਬਨਾਮ ਅੱਜ ਦੇ ਸਿੱਖ, ਮੈਂ ਚੜ੍ਹਦੀ ਕਲਾ ਛਪਿਆ ਸੀ ਨਾਲੇ ਇਹਨਾਂ ਦਾ ਖਾੜਕੂ ਧਿਰਾਂ ਦਾ ਅਖਬਾਰ ਆ ਉਹ ਚੜ੍ਹਦੀ ਕਲਾ ਦੇ ਵਿੱਚ, ਦੋ ਲੇਖ ਲਿਖੇ ਸੀ ਮੈਂ ਉਦੋਂ, ਵੀ ਇੱਕ ਲਿਖਿਆ ਜੀ ਕੀ ਅਸੀਂ ਸਿੱਖ ਹਾਂ
1: ਜੀ,
0: ਤੇ ਠੀਕ ਹੈ ਹਿੰਦੂ ਗਵਰਨਮੈਂਟ ਸੀ, ਹਿੰਦੂ ਸੀ, ਉਹਨਾਂ ਨੇ ਸਾਡੇ ਧਰਮ ਤੇ ਅਟੈਕ ਕਰਤਾ, ਉਹਨਾਂ ਨੂੰ ਸਾਡੇ ਨਾਲ ਕੋਈ ਲਗਾ ਨੀ ਸੀਗਾ, ਤੇ ਜਿਹੜਾ ਹੁਣ ਅਸੀਂ ਰੋਜ਼ ਪੱਗਾਂ ਲਾਉਂਦੇ ਆ ਗਾਲਾਂ ਕੱਢਦੇ ਆ
1: ਆਪਸ ਦੇ ਵਿੱਚ ਜੋ ਕਰ
0: ਤੇ ਮਾਵਾਂ ਭੈਣਾਂ ਨੂੰ ਇਹ
1: ਜੀ
0: ਉਹਦੇ ਤੇ ਅਸੀਂ ਧਰਨਾ ਲਾਤਾ, ਉੱਥੇ ਤਾਂ ਅੱਜ ਵੀ ਲਾਉਣੇ ਆ ਵੈਸੀਆਂ ਮੂਹਰੇ ਜਾਂ ਕਿਤੇ ਵੀ ਜੋ ਵੀ ABC ਅਸੀਂ ਕਰਦੇ ਆ ਉਹ ਤਾਂ ਕਰੀ ਜਾਂਦੇ ਆ
1: ਜੀ,
2: ਬਿਲਕੁਲ
0: ਤੇ ਜਿਹੜੇ ਅਸੀਂ ਪੱਗਾਂ ਲਾਉਣੇ ਆ ਉਹਦਾ ਧਰਨਾ ਕਿੱਥੇ ਲਾਵਾਂਗੇ,
1: ਬਿਲਕੁਲ
0: ਇਹ ਟਰੂ ਹੈ, ਇਹ ਟਰੂ ਹੈ। ਮੇਰੇ ਮਿੱਤਰ ਨੇ ਅੱਜ ਦਾ ਚੱਲ ਗੁਰੂ ਘਰ ਦੇ ਵਿੱਚ ਖਾਣੀ ਪ੍ਰਧਾਨ ਖਾਣੀ ਸੈਕਟਰੀ ਆ, ਅਸੀਂ ਇਕੱਠੇ ਹੀ ਰਹੇ ਹਾਂ ਖਾਨੇ
1: ਜੀ,
0: ਤੇ ਉਹ ਗੁਰਦੁਆਰੇ ਦਾ ਪੱਗਾਂ ਲਾਉਣ ਗੋਲੀ ਚੱਲ ਪਈ, ਕੇਸ ਗਾਲਮ ਗਾਲੀ, 15 ਦਿਨ ਬਾਅਦ ਵੈਸੀ ਮੂਰੇ ਧਰਨਾ ਲਾਈ ਖੜੇ ਸੀ ਇਕੱਠੇ ਹੋ ਕੇ, ਮੈਂ ਕੋਲ ਦੀ ਲੰਘਿਆ ਜਾਂਦਾ ਸੀ, ਮੈਂ ਇੱਛਾ ਥੱਲੇ ਕਰਿਆ, ਮੈਂ ਸ਼ਰਮ ਤਾਂ ਨੀ ਆਉਂਦੀ ਹੋਏ
1: ਜੀ,
0: ਕਹਿੰਦੇ ਕੀ ਗੱਲ ਆ, ਮਹਾ 15 ਦਿਨ ਪਹਿਲਾਂ ਕੀ ਕਰਦੇ ਤੁਸੀਂ
1: ਜੀ,
0: ਇਹਨਾਂ ਦਾ ਹਰਿਮੰਦਰ ਢਾਇਆ ਜਿਹੜਾ ਤੁਸੀਂ ਕੀਤਾ ਉਹਦਾ ਧਰਨਾ ਕਿੱਥੇ ਲਾਏਗੇ, ਮੈਂ ਕਿਹਾ ਮੈਂ ਤੁਹਾਨੂੰ ਤੇ ਨਕਲ ਆਹ ਲਿਖ ਮੈਂ ਉਦੋਂ ਲਿਖਿਆ ਸੀ 84 ਬਨਾਮ ਅੱਜ ਦੇ
1: ਜੀ, ਬਿਲਕੁਲ
0: ਅਸੀਂ ਅੰਦਰ ਗਾਲਾਂ ਕੱਢਦੇ ਆ, ਕਹਿਣਗੇ ਪੁਲਿਸ ਅੰਦਰ ਜੁੱਤੀ ਲੈ ਕੇ ਆ ਗਈ, ਬੀਬੀ ਨੇ ਸਮਝਾਇਆ ਪੁਲਿਸ, ਪੁਲਿਸ ਆਈ ਕਿਉਂ, ਇਹ ਸਵਾਲ ਉਠਾਇਆ
1: ਜੀ,
0: ਥੋੜੀਆਂ ਕਰਤੂਤਾਂ ਕਰਕੇ ਆਈ ਨਾ
1: ਜੀ,
2: ਨਹੀਂ
0: ਪੁਲਿਸ ਕਿਤੇ ਧੱਕੇ ਨਾ ਵੜਦੀ ਹੈ,
2: ਇੱਕ ਪਾਸੇ ਕਹਿੰਦੇ ਆ ਵੀ ਜੇ ਮੰਨ ਲਓ ਭਾਵੇਂ ਭਾਵੇਂ ਜਿੰਨੇ ਵੀ ਧਰਮ ਵਾਲੇ ਨੇ ਭਾਵੇਂ ਕਹਿੰਦੇ ਵੀ ਜੇ ਸਾਰੇ ਹਿੰਦੂ ਹੋਣਗੇ ਇਕੱਠੇ ਰਹਿਣਗੇ ਤੇ ਤਾਂ ਸਹੀ ਹੋਊ, ਸਿੱਖਾਂ ਵਾਲੇ ਕਹਿੰਦੇ ਵੀ ਜੇ ਸਾਰੇ ਸਿੱਖ ਇਕੱਠੇ ਹੋਣਗੇ ਤਾਂ ਸਹੀ ਹੋਊ, ਤੇ ਆ ਦੋਵੇਂ ਆ ਆਪਣਾ ਆਪਣਾ ਬੇਅੰਤ ਸਿੰਘ ਤੇ ਦੋਵੇਂ ਮੁੰਡੇ ਤੇ ਇੱਕ ਉਹਨਾਂ ਦੀ ਸਿਸਟਰ ਹੈ, ਇਹ ਆਪਣੇ ਘਰ ਚ ਤਾਂ ਇਕੱਠੇ ਹੈ
1: ਨੀ,
0: ਚੰਡੀਗੜ੍ਹ ਵਾਲੀ ਕੋਠੀ ਸਾਂਝੀ ਹੈ, ਉਹ ਤੇ ਇੱਕ ਹੈ ਨਾ, ਉਹ ਤੇ ਇਕੱਠੇ ਹੀ ਨੇ, ਇਹ ਥੋਨੂੰ ਮੈਨੂੰ ਦਿਖਾਉਣ ਨੂੰ ਨੇ
1: ਇਕੱਠੇ ਨੀ,
2: ਬਿਲਕੁਲ
0: ਇਕੱਠੇ ਨੀ ਹੈਗੇ
1: ਜੀ,
0: ਇਕੱਠੇ ਨੇ ਇਕੱਠੇ ਕਿਉਂ ਨੀ ਹੈਗੇ,
1: ਬਿਲਕੁਲ ਹੈ ਜੀ,
0: ਨਿਊਯਾਰਕ ਮੀਟਿੰਗ ਕਰਨ ਬਹਿ ਜਾਣਾ ਪੰਜ ਚਾਰ ਧਿਰਾਂ ਵਾਲੇ ਬੰਦਿਆਂ ਨੇ, ਵਿੱਚ ਮਾਨ ਦਲ ਨੇ, ਵਿੱਚ ਸਿੱਖ ਰੂਟ ਫੈਡਰੇਸ਼ਨ ਵਾਲੇ ਨੇ, ਹੋਰ ਨੇ ਖਾਲਿਸਤਾਨੀ ਪੱਖੀ ਜੋ ਵੀ ਹੁੰਦੇ ਸੀ, ਉਹ ਮੁੰਡਾ ਉੱਥੇ ਟੈਕਸੀ ਚਲਾਉਂਦੀ 12-12 ਘੰਟੇ ਸੁੱਤਾ ਪਿਆ, ਉਹਨੇ ਆ ਕੇ ਮੀਟਿੰਗਾਂ ਦੇ ਇਹਨਾਂ ਨੇ ਬੈਸਣ ਲੱਗ ਜਾਣਾ
1: ਜੀ,
0: ਉਹ ਉੱਠ ਕੇ ਕਹਿੰਦਾ ਇਹਨਾਂ ਨੂੰ ਕਹਿੰਦਾ ਵੀ ਕਾਹਦੇ ਪਿੱਛੇ ਮੀਟਿੰਗ ਕਰਦੇ ਹੋ ਤੁਸੀਂ, ਖਾਲਿਸਤਾਨ ਬਣਾਉਣਾ ਉਹ ਕਹਿੰਦੇ ਹਾਂ ਸਾਡਾ ਆਪਦਾ ਘਰ ਚਾਹੀਦਾ, ਕਹਿੰਦਾ ਵੀ ਐ ਕਰੋ ਆਹ ਕਮਰੇ ਚ ਚਾਰੇ ਜਾਣੇ 2 ਘੰਟੇ ਬਹਿ ਜੋ
1: ਜੀ,
0: ਵੀ ਜੇ ਤੁਹਾਡੇ ਸਿਰ ਤੇ ਪੱਗ ਹੋਈ ਕਹਿੰਦਾ ਮੈਂ ਕਹੂੰਗਾ ਵੀ ਖਾਲਿਸਤਾਨ ਬਣਨਾ
1: ਚਾਹੀਦਾ,
0: ਕਹਿੰਦਾ ਨਹੀਂ ਮੇਰਾ ਵੀਰ ਹੱਥ ਬੰਨਦਾ ਮੈਂ ਤੁਹਾਡੇ ਮੂਹਰੇ, ਅਸੀਂ ਯਾਰ ਸਵੇਰ ਨੂੰ ਰਾਤ ਨੂੰ ਟੈਕਸੀ ਚਲਾਉਣੀ ਹੁੰਦੀ ਆ, ਸਾਨੂੰ ਸੌਣ ਲੈਣ ਦਿਆ ਕਰੋ, ਇਹ ਕਿਤੇ ਹੋਰ ਮੀਟਿੰਗ ਕਰ ਲਿਆ
2: ਕਰੋ,
0: ਇੱਥੇ ਰੱਖਦੇ ਹਾਂ
2: ਨਹੀਂ ਗੱਲ ਉਹੀ ਹੈ ਨਾ, ਮੈਂ ਅੱਜ ਅੱਜ ਹੀ ਕੋਕੀ ਗੱਲ ਸਾਹਿਬ ਟਵਾਣਾ ਰੇਡੀਓ ਤੇ, ਨਹੀਂ ਟਵਾਣਾ ਤੇ ਨਹੀਂ, ਸਵੇਰੇ ਆਪਣਾ ਉਹ ਦੂਜਾ ਮੁੰਡਾ ਉਹਦੇ ਤੇ ਗੱਲ ਕਰਦੇ ਪਏ ਸੀ, ਕਹਿੰਦੇ ਵੀ ਜਦੋਂ ਮੈਂ ਕਹਿੰਦੇ ਵੀ ਆਪਣਾ ਇਹ ਵੀ ਕੋਈ ਛੋਟੇ ਮੋਟੇ ਪਰਿਵਾਰ ਦੇ ਨੀ ਸੀ, ਬੜੇ ਵਧੀਆ ਅਲੀਟ ਪਰਿਵਾਰ ਦੇ ਸੀ
1: ਜੀ,
2: ਉਹ ਕਹਿੰਦੇ ਵੀ ਜਦੋਂ ਮੈਂ ਅਮਰੀਕਾ ਜੇਲ ਚ ਸੀ ਤੇ ਬਾਦਲ ਸਾਹਿਬ ਉੱਥੇ ਅਮਰੀਕਾ ਯੂਨੀਵਰਸਿਟੀ ਚ ਪੜ੍ਹਦੇ ਪਏ ਸੀ, ਆਪਣਾ ਸੁਖਬੀਰ ਬਾਦਲ ਸਾਹਿਬ
1: ਜੀ,
2: ਇਹ ਤਾਂ ਇੱਕੋ ਹੀ ਪਰਿਵਾਰ ਚ ਸੀ, ਮੰਨ ਲਓ ਹੈ ਇੱਕ ਬੰਦਾ ਅਲੀਟ ਪਰਿਵਾਰ ਚੋਂ ਸੀ ਜਿਹੜਾ ਜਜ਼ਬਾਤੀ ਹੋ ਕੇ ਤੁਰ ਪਿਆ ਤੇ ਉਹਨੇ ਜੋ ਵੀ ਕੁਛ ਕੀਤਾ, ਇੱਕ ਬੰਦਾ ਸਿਆਸਤਦਾਨ ਸੀ ਉਹਦਾ ਉਹਦਾ ਬੱਚਾ ਉਹੀ ਗੱਲ ਉੱਥੋਂ ਪੜ੍ਹ ਕੇ ਆ ਕੇ ਤੇ ਅੱਜ ਉਹੀ ਗੱਲ ਵੀ ਉਹ ਕਹਿੰਦੇ ਅਸੀਂ
0: ਨਹੀਂ ਨਹੀਂ ਉਹਦਾ 2 ਕੰਮ ਹੋ ਗਏ, ਨਾਲੇ ਸੁਖਬੀਰ ਜੀ ਘੁੰਮ ਕੇ ਨਾਲੇ ਪੜ੍ਹ ਕੇ ਤੇ ਨਾਲੇ ਆਪਦੀ ਜਾਨ ਬਚਾ ਕੇ
1: ਜੀ,
0: ਨਾਲੇ ਖਮਾ ਕੱਢ ਕੇ,
1: ਬਿਲਕੁਲ
0: ਗੱਲ ਤਾਂ ਅਸਲ ਚ ਇਹ ਸੀ, ਹੋਰ ਕੀ ਸੀ ਵਿੱਚੋਂ ਕੱਢਣ ਨੂੰ
1: ਜੀ,
0: ਅਕਾਲੀਆਂ ਨੇ ਕਹਿਵੇ ਸੀ ਚੋਣ ਲੜਨੀ ਆ
1: ਜੀ,
0: ਠੀਕ ਹੈ
2: ਬਿਲਕੁਲ,
0: ਤੇ ਇਹ ਕਿਉਂ ਇਹਨਾਂ ਚੋਂ ਕੋਈ ਨੀ ਮਰਿਆ ਤੇ 21 ਤੇਰੇ ਮੇਰੇ ਵਰਗੇ ਜਿਹੜੇ ਖੜੇ ਸੀ ਉਹ ਮਾਰਦੇ ਸੀਗੇ,
2: ਆਮ ਮਾਰੇ ਗਏ ਬਿਲਕੁਲ ਬਿਲਕੁਲ,
0: ਆਮ ਆਮ ਲੀਡਰ ਜਿਹਨਾਂ ਵੋਟਾਂ ਉਹ ਮਾਰਤੇ
1: ਤੇ
0: ਪੰਥ ਉਸੇ ਪੰਥ ਕਮੇਟੀ ਨੇ ਮਾਰੇ, ਜਦੋਂ ਇਹਨਾਂ ਨੇ ਬਾਈਕਾਟ ਕਰਤਾ ਫਿਰ ਪੰਥ ਕਮੇਟੀ ਵਾਲਿਆਂ ਨੇ ਕਾਂਗਰਸੀ ਕਿਉਂ ਨੀ ਮਾਰੇ
1: ਜੀ,
2: ਹਾਂ
0: ਸਵਾਲ ਉੱਠਦਾ ਕਿ ਨਹੀਂ ਉੱਠਦਾ ਜੀ,
1: ਬਿਲਕੁਲ
0: ਫਿਰ ਪੰਥ ਕਮੇਟੀ ਕਿਹਨਾਂ ਦੀ ਸੀ,
2: ਸਵਾਲ ਨੀ ਇਹ ਬੜਾ ਵੱਡਾ ਸਵਾਲ ਹੈ, ਅਸਲ ਚ ਅਫਸੋਸ ਇਹੀ ਹੈ ਵੀ ਇਹੀ ਸਾਡੇ ਪਤਾ ਨੀ ਕਿਉਂ ਨੀ ਖਾਨੇ ਚ ਪੈਂਦੀ, ਉਹੀ ਗੱਲ ਹੈ ਜੀ, ਫਿਰ ਕਦੀ ਕਿਸੇ ਦੇ ਮਗਰ ਕਦੀ ਕਿਸੇ ਦੇ ਮਗਰ ਚੜੇ
1: ਜੀ,
2: ਆਪਣੀ ਇਹਨਾਂ ਨੂੰ ਕੁਰਬਾਨੀ ਵਾਸਤੇ ਚਾਹੀਦੀ ਹੈ, ਕਿਉਂਕਿ ਅਸਲ ਮੁੱਦਿਆਂ ਤੇ ਗੱਲ ਆਉਣੀ ਨੀ ਚਾਹੀਦੀ, ਜੇ ਨਾ ਹੋਵੇ ਤੇ ਫਿਰ ਕੋਈ ਪੁੱਛੂ ਵੀ ਮੈਨੂੰ ਨੌਕਰੀ ਦੇ, ਕੋਈ ਪੁੱਛੂ ਵੀ ਮਹਿੰਗਾਈ ਕਾਹਤੋਂ ਹੈ, ਉਹਦੇ ਨਾਲੋਂ ਚੰਗਾ ਵੀ ਕੋਈ ਧਰਮ ਦੇ ਨਾਂ ਤੇ ਲੜੀ ਜਾਵੇ, ਕੋਈ ਕਿਸੇ ਨਾਂ ਤੇ ਲੜੀ
1: ਜਾਵੇ,
2: ਉਹਦੇ ਵਾਸਤੇ ਚਾਹੀਦੇ ਨੇ
1: ਬਿਲਕੁਲ,
0: ਮਗਦਰ ਵੀ ਲੱਕੜਾਂ ਨਹੀਂ ਹੋਣਗੀਆਂ, ਲੱਕੜਾਂ ਨਹੀਂ ਹੋਣਗੇ ਚੁੱਲ੍ਹੇ ਜੱਗ ਕਿਵੇਂ ਬਣੂਗੀ, ਲੱਕੜਾਂ ਚਾਹੀਦੀਆਂ, ਲੱਕੜਾਂ ਆਮ ਲੋਕ ਹੈਗੇ ਨੇ
1: ਜੀ, ਬਿਲਕੁਲ
2: ਬਿਲਕੁਲ ਬਿਲਕੁਲ,
0: ਇਹ ਆਪਾਂ ਨੂੰ ਲੱਕੜਾਂ ਸਮਝਦੇ ਨੇ
1: ਜੀ,
0: ਸਮਝ ਗਏ ਜੀ, ਠੀਕ ਹੈ ਵੀਰੇ,
1: ਥੈਂਕ ਯੂ ਜੀ, ਔਰਲਾ ਸਾਹਿਬ ਬਹੁਤ ਬਹੁਤ
2: ਸ਼ੁਕਰੀਆ, ਸਾਡੇ ਖਾਨੇ ਚ ਪੈਂਦੀ,
1: ਥੈਂਕ ਯੂ ਥੈਂਕ ਯੂ,
2: ਠੀਕ ਹੈ ਭਾਜੀ,
1: ਸਤਿ ਸ੍ਰੀ ਅਕਾਲ ਮੁਕੱਦਰ ਜੀ, ਸ਼ੁਕਰੀਆ ਜੀ, ਥੈਂਕ ਯੂ ਜੀ, ਲੋ ਦੋਸਤੋ ਇਹ ਸਾਂਝੀ ਔਜਲਾ ਸਾਹਿਬ ਤੇ ਮੁਕੱਦਰ ਜੀ ਗੱਲਬਾਤ ਕਰਕੇ ਗਏ ਨੇ, ਅਗਲੀ ਲਾਈਨ ਜਿਹੜੀ ਜੀਰਾ ਸਾਹਿਬ ਵੀ ਕਾਲ ਕਰ ਰਹੇ ਸੀ ਤੇ ਲਾਈਨ ਬਿਜੀ ਸੀਗੀ ਜੀ, ਆਪਣੇ ਰੇਡੀਓ ਵਾਲੀ ਲਾਈਨ ਖੁੱਲੀ ਹੁੰਦੀ ਹੈ ਜੀ, ਉਹਦੇ ਉੱਤੇ ਕਰ ਲਿਆ ਕਰੋ ਪਲੀਜ਼ ਜੇ ਇੱਧਰੋਂ ਬਿਜੀ ਹੁੰਦੀ ਹੈ, ਚਲੋ ਮੈਂ ਜੀਰਾ ਸਾਹਿਬ ਦੀ ਗੱਲ ਸੁਣਨ ਦੀ ਕੋਸ਼ਿਸ਼ ਕਰਦਾ, ਜੀਰਾ ਸਾਹਿਬ ਨੇ ਲਿਖਿਆ ਕਿ ਨਹੀਂ ਆਪਣੇ ਔਜਲਾ ਸਾਹਿਬ ਮੁਸ਼ਕਲ ਹੈਗੀ ਲੱਗਦੀ ਹੈ, ਚਲੋ ਉਹਨਾਂ ਦੀ ਜ਼ੁਬਾਨੀ ਹੀ ਸੁਣ ਲੈਂਦੇ ਹਾਂ, ਸਤਿ ਸ੍ਰੀ ਅਕਾਲ ਰਜਿੰਦਰ ਜੀਰਾ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ,
3: ਸਤਿ ਸ੍ਰੀ ਅਕਾਲ ਭਾਰਤ ਜੀ, ਸਾਰੇ ਸਰੋਤਿਆਂ ਨੂੰ
1: ਸਤਿ ਸ੍ਰੀ ਅਕਾਲ ਜੀ, ਜੀਰਾ ਸਾਹਿਬ ਕੀ ਹਾਲ ਚਾਲ ਨੇ, ਲੰਘਿਆ ਹੋ ਜੀ,
3: ਬਹੁਤ ਵਧੀਆ, ਮੈਂ ਕਿਹਾ ਮੁਕੱਦਰ ਜੀ ਦੁਆਰਾ ਫਿਰ ਉੱਠ ਪਏ ਸੁੱਤੇ, ਚਲੋ ਕੋਈ ਗੱਲ ਨੀ,
1: ਚਲੋ ਕੋਈ ਨੀ, ਹਾਂਜੀ ਅੱਜ ਨਹਿਰ ਵਾਲੇ ਪੁਲ ਤੇ ਨੀ ਸੀਗੇ ਘਰੇ ਲੱਗਦੇ ਸੀ ਜੀ,
3: ਨਹਿਰ ਵਾਲੇ ਪੁਲ ਤੇ ਤਾਂ ਪਹਿਲਾਂ ਹੀ ਆ ਜਾਂਦੇ ਨਾ ਇਹ ਬਹਿ ਕੇ,
1: ਉੱਥੇ ਕੋਈ ਕਹਿੰਦਾ ਹੋਏਗਾ ਵੀ ਸਾਨੂੰ ਨਹਿਰ ਵਾਲੇ ਪੁਲ ਤੇ ਬੁਲਾ ਕੇ, ਹੜਾਵੇ ਮਾਈ ਕਿੱਥੇ ਰਹਿ ਗਿਆ ਹੈ ਦੱਸੋ,
3: ਮੁਕੱਦਰ ਮਾਈ ਕਿੱਥੇ ਰਹਿ ਗਿਆ,
1: ਮੁਕੱਦਰ ਮਾਈ ਕਿੱਥੇ ਰਹਿ ਗਿਆ ਜੀ,
3: ਭਾਜੀ ਗੱਲਾਂ ਬਹੁਤ ਚੱਲਣ ਡੀਆਂ,
1: ਹਾਂਜੀ
3: ਆਪਣੀਆਂ ਸਿਆਸਤ ਦੀਆਂ, ਸਿਆਸਤ ਆਪਣੀ ਗੰਦੀ ਆ
1: ਜੀ,
3: ਆਪਾਂ ਨੂੰ ਪਤਾ ਹੀ ਆ,
1: ਬਿਲਕੁਲ
3: ਚੱਕਰ ਇਹ ਆ
1: ਜੀ,
3: ਕਿਉਂਕਿ ਸਾਡਾ ਸਿਸਟਮ ਜਿਹਨਾਂ ਨੇ ਬਣਾਇਆ ਨਾ, ਕਹਿੰਦਾ ਮਤਲਬ ਇਹ ਸੰਵਿਧਾਨ ਦਿੱਤੀ
1: ਜੀ,
3: ਹੁਣ ਉਹ ਸੰਵਿਧਾਨ ਦਾ ਜਿਹੜਾ ਇਹ ਲੀਡਰ ਲੋਕ ਜਿਹੜੇ ਗਲਤ ਫਾਇਦਾ ਚੱਕ ਗਏ ਜੀ, ਸਹੀ ਮਾਇਨੇ ਵਿੱਚ
1: ਬਿਲਕੁਲ, ਉਹ ਇਹਨਾਂ ਦੇ ਕਾਬਲ ਨਹੀਂ ਸੀ, ਇਹਨਾਂ ਲਈ ਨਹੀਂ ਸੀ ਬਣਾਇਆ ਗਿਆ ਜੀ, ਹੁਣ ਦੇਖੋ ਜਿੱਦਾਂ ਕੈਨੇਡਾ ਦੇ ਵਿੱਚ ਜਾਂ ਹੋਰ ਮੁਲਕਾਂ ਦੇ ਵਿੱਚ ਕਾਨੂੰਨ ਬਦਲੇ ਜਾ ਰਹੇ ਨੇ, ਹੁਣ ਜਦੋਂ ਤਾਂ ਪਹਿਲਾਂ ਸਾਡੇ ਵਰਗੇ ਇੱਥੇ ਨਹੀਂ ਸੀਗੇ ਤਾਂ ਉਦੋਂ ਉਹੀ ਕਾਨੂੰਨ ਠੀਕ ਸੀਗੇ ਚੱਲੀ ਜਾਂਦੇ ਸੀ, ਤੇ ਜਦੋਂ ਹੁਣ ਇੱਥੇ ਆਏ ਆ ਸਾਡੇ ਵਰਗੇ ਇੱਥੇ ਵੀ ਆ ਗਏ, ਅਗਲਿਆਂ ਨੇ ਆਪਣੇ ਕਾਨੂੰਨ ਬਦਲ ਲਏ, ਭਾਈ ਆ ਇਹਨਾਂ ਦੇ ਲਈ ਨਹੀਂ ਆ ਕਾਨੂੰਨ, ਇਹਨਾਂ ਲਈ ਨਵੇਂ ਬਣਾਉਣੇ ਪੈਣੇ ਆ।
3: ਗੱਲ ਉਹੀ ਆ ਬਈ ਲੋਕ ਜਾਣ ਤੇ ਜਾਣ ਕਿੱਥੇ, ਕਿਉਂਕਿ ਇਹਨਾਂ ਕੋਲੋਂ ਛੁਟਕਾਰਾ ਮਿਲਣਾ ਬਹੁਤ ਔਖਾ ਔਖਾ ਕੀ ਲੱਗਦਾ ਹੀ ਨੀਗਾ, ਇਹਨਾਂ ਦੇ ਜਨ ਵਿੱਚੋਂ ਦੁਨੀਆਂ ਸਾਡੀ ਨਿਕਲ ਜੂਗੀ, ਇਹ ਤਾਂ ਹੋ ਨੀ ਸਕਦਾ। ਇੰਨਾ ਕੁਛ ਪੱਤੇ ਮਾਣ ਸਨਮਾਨ ਇਹਨਾਂ ਦਾ, ਸਲੋਕਾਂ ਦਾ, ਖਾਣਾ ਪੀਣਾ ਇਹਨਾਂ ਦਾ ਸਾਰੀ ਉਮਰ ਬਣਿਆ ਰਹਿੰਦਾ ਵਾ, ਪੀੜੀਆਂ ਦਾ ਅਸਰ ਪੀੜੀਆਂ ਵੇਲੋ ਕਿਵੇਂ ਲੱਗੀਆਂ ਪਈਆਂ ਵਾ ਇਹਨਾਂ ਦੇ ਮਗਰ। ਮੈਂ ਗੱਲ ਮੈਂ ਭਾਜੀ ਅੱਜ ਨਾ ਮੈਂ ਰੰਧਾਵਾ ਜੀ ਦਾ ਇੰਟਰਵਿਊ ਸੁਣਿਆ ਸੀਗਾ ਸਹੀ ਮਹੀਨੇ ਦੇ ਵਿੱਚ, ਮੇਰੇ ਜਿੰਨੇ ਵੀ ਵੀਰ ਸੱਜਣ ਕਹਿ ਕੇ ਗਏ ਨਾ ਗੱਲਾਂ ਬਾਤਾਂ ਕਰਕੇ ਆ, ਮੇਰੇ ਟਵਾਣਾ ਜੀ ਦੇ ਚੈਨਲ ਤੋਂ ਗੱਲਾਂ ਬਾਤਾਂ ਹੁੰਦੀਆਂ ਵਾ, ਆ ਜਿਹੜਾ ਮੁੱਦਾ ਚੱਲਦਾ ਪਿਆ ਸਤਲੁਜ ਦਾ, ਉਹਨਾਂ ਦੇ ਮੈਂ ਅੱਜ ਭਾਈ ਸਾਹਿਬ ਦੀਆਂ ਖਲੜਾ ਜੀ ਦੇ ਵੱਡੇ ਭਾਈ ਸਾਹਿਬ ਅਮਰਜੀਤ ਸਿੰਘ ਜੀ ਸ਼ਾਇਦ ਨਾਂ ਸੀ ਉਹਨਾਂ ਦਾ, ਉਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ ਜੀ ਇੱਕ 50 ਮਿੰਟ ਦੀਆਂ
1: ਜੀ।
3: ਮੈਂ ਕਹਿੰਦਾ ਕਿਆ ਬਾਤਾਂ ਜੀ ਗੱਲਾਂ ਬਾਤਾਂ ਸੁਣ ਕੇ, ਤੇ ਕੁਛ ਮੈਨੂੰ ਲੱਗਦਾ ਫਿਲਮਾਂ ਫੁਲਮਾਂ ਵੇਖਣ ਦੀ ਲੋੜ ਹੀ ਨੀ ਹੈਗੀ, ਸਾਰਾ ਕੁਛ ਜਿੰਨਾ ਕੁ ਕਲੀਅਰ ਕਰਤਾ ਉਹਨਾਂ ਨੇ
1: ਜੀ। ਕੀ ਕਹਿਣਾ ਸੀ ਉਹਨਾਂ ਦਾ, ਇੱਧਰ ਵੀ ਦੱਸੋ ਥੋੜਾ ਜਿਹਾ ਸਾਨੂੰ ਵੀ, ਅਸੀਂ ਵੀ ਸਪਸ਼ਟ ਹੋ ਸਕੀਏ।
3: ਮੈਂ ਉਹੀ ਗੱਲ ਦੱਸ ਰਿਹਾ, ਉਹਨਾਂ ਨੇ ਸਿਆਸਤ ਬਾਰੇ ਵੀ ਸਭ ਕੁਛ ਦੱਸਤਾ
1: ਜੀ,
3: ਵੀ ਸਾਡੀ ਜਥੇਬੰਦੀ ਬਣੀ ਕਿਵੇਂ ਇਹ ਕੰਮ ਕਰਦੀ ਸੀਗੀ
1: ਜੀ,
3: ਵੀ ਕਿੱਦਾਂ ਸੀ ਬੀ ਆਈ ਕੋਲੇ ਵੀ, ਭਾਰਤ ਸਰਕਾਰ ਕੋਲੇ ਵੀ, UN ਕੋਲੇ ਵੀ ਚਿੱਠੀਆਂ ਪਾਉਂਦੇ ਸੀਗੇ
1: ਜੀ,
3: ਤੇ ਬਾਅਦ ਚ ਪਤਾ ਲੱਗਾ ਉਹ ਇੱਥੇ ਕੈਨੇਡਾ ਵੀ, ਪਤਾ ਨੀ ਅਮਰੀਕਾ ਵੀ, ਕੈਨੇਡਾ ਵੀ ਕੈਨੇਡਾ ਆਏ ਸੀ ਉਹਨਾਂ ਨੇ। ਫਿਰ ਉਹਨਾਂ ਨੇ ਕਿਸੇ ਨੇ ਕਿਹਾ ਵੀ ਤੁਸੀਂ ਇੱਥੋਂ ਵਾਪਸ ਨਾ ਜਾਈਓ, ਤੁਹਾਨੂੰ ਉਹਨਾਂ ਨੇ ਚੱਕ ਲੈਣਾ ਵਾ।
1: ਉਹਨਾਂ ਦੀ ਮਿਨਿਸਟਰ ਕਹਿੰਦੀ ਆ ਬਕਾਇਦਾ ਉਹਨਾਂ ਨਾਲ ਗੱਲ ਦਿਖਾਈ ਆ ਆਪਣੀ ਮੂਵੀ ਦੇ ਵਿੱਚ ਵੀ, ਕਿ ਤੁਸੀਂ ਇੱਥੇ ਅਸਾਇਲਮ ਲੈ ਲਓ ਵੀ ਤੁਹਾਡੀ ਜਾਨ ਨੂੰ ਖਤਰਾ ਉੱਥੇ, ਤੇ ਆਪਣਾ ਪਰਿਵਾਰ ਵੀ ਤੁਸੀਂ ਇੱਥੇ ਜਲਦ ਤੋਂ ਜਲਦ ਅਸੀਂ ਸੱਦ ਲਵਾਂਗੇ, ਤੁਸੀਂ ਅਸਾਇਲਮ ਅਸੈਪਟ ਕਰ ਲਓ। ਪਰ ਉੱਥੇ ਖਾਲੜਾ ਸਾਹਿਬ ਬਕਾਇਦਾ ਇੰਗਲਿਸ਼ ਦੇ ਵਿੱਚ ਵਾਰਤਾਲਾਪ ਕਰਦੇ ਦਿਖਾਏ ਗਏ ਨੇ ਉੱਥੇ, ਤੇ ਉਹਨਾਂ ਨੇ ਨਾਂਹ ਕਰ ਦਿੱਤੀ, ਕਹਿੰਦੇ ਮੈਂ ਸਮਝੌਤਾ ਨਹੀਂ ਕਰ ਸਕਦਾ ਅਸਾਇਲਮ ਦੇ ਲਈ, ਕਿਉਂਕਿ ਉੱਥੇ ਬਹੁਤ ਸਾਰੇ ਹੋਰ ਪਰਿਵਾਰ ਨੇ ਮੇਰੇ ਵਰਗੇ, ਕਿਹਨੂੰ ਕਿਹਨੂੰ ਅਸਾਇਲਮ ਦੇਵੋਗੇ ਤੁਸੀਂ।
3: ਉਹ ਇਸੇ ਕਰਕੇ ਉਹ ਕਹਿੰਦੇ ਸੀਗੇ ਵੀ ਮੈਂ ਹੀ ਇਹ ਸਾਰਾ ਕੰਮ ਚੱਕਿਆ, ਮੈਂ ਹੀ ਕਰਤਾ ਮੈਂ ਹੀ ਮੁੱਦੇ ਚੱਕੇ ਆ, ਤੇ ਜੇ ਮੈਂ ਹੀ ਇੱਥੇ ਰਹਿ ਪਿਆ ਤੇ ਫਿਰ ਕਹਿੰਦਾ ਵੀ ਉਹ ਜਿਵੇਂ ਕਹਿੰਦੇ ਹੁੰਦੇ ਆ ਵੀ ਮੇਰੀ ਜ਼ਮੀਨ ਇਜਾਜ਼ਤ ਨਹੀਂ ਦਿੰਦੀ।
1: ਬਿਲਕੁਲ,
3: ਇਸ ਕਰਕੇ ਉਹਨਾਂ ਨੇ ਮਰਨਾ ਮਨਜ਼ੂਰ ਸਮਝਿਆ।
1: ਬਿਲਕੁਲ,
3: ਪਰ ਵੇਖੋ ਮੇਰੀ ਨਿਗਾਹ ਦੇ ਵਿੱਚ ਖਾਲੜਾ ਜੀ ਤੋਂ ਵੱਡਾ ਇਨਸਾਨ ਇਸ ਵੇਲੇ ਮੈਂ ਇੰਡੀਆ ਦੇ ਵਿੱਚ ਦਰਜਾ ਕਿਸੇ ਨੂੰ ਨਹੀਂ ਦੇ ਸਕਦਾ ਜੀ, ਜਿੰਨਾ ਮੈਂ ਅੱਜ ਉਹਨਾਂ ਬਾਰੇ ਬੋਲ ਚੁੱਕਾ।
1: ਬਿਲਕੁਲ
3: ਸਹੀ ਮਾਇਨੇ ਵਿੱਚ ਉਹਨਾਂ ਦੇ ਵੀਰ ਜੀ ਨੇ, ਵੱਡੇ ਵੀਰ ਜੀ ਨੇ ਗੱਲ ਕੀਤੀ ਆ
1: ਜੀ,
3: ਇੰਨੀਆਂ ਵਧੀਆ ਗੱਲਾਂ ਸਿਆਸਤ ਦੀਆਂ ਕੀਤੀਆਂ, ਫਿਰ ਉਹਨਾਂ ਨੇ ਸਾਰਾ ਕੁਝ ਦੱਸਿਆ
1: ਜੀ।
3: ਬਈ ਉਹਨਾਂ ਨੇ ਜਾਂਦੇ ਜਾਂਦੇ ਐਂਡ ਤੇ ਕੁਛ ਗੱਲਾਂ ਏਦਾਂ ਦੀਆਂ ਆਪਣੇ ਭਰ ਜੀ ਕੀਤੀਆਂ
1: ਹਾਂਜੀ,
3: ਤੇ 92 ਦੀ ਜਦੋਂ ਸਰਕਾਰ ਬਣੀ ਆ, ਮੈਨੂੰ ਲੱਗਦਾ ਸ਼ਾਇਦ ਜਦੋਂ ਇਹਨਾਂ ਨੇ ਬਾਈਕਾਟ ਕੀਤਾ
1: ਜੀ
3: ਅਕਾਲੀਆਂ ਨੇ,
1: ਅਕਾਲੀਆਂ ਨੇ
3: 97 ਚ ਬਣ ਗਈ ਹੈ ਬਾਦਲਾਂ ਦੀ
1: ਜੀ,
3: 97 ਦੀ ਜਦੋਂ ਸਰਕਾਰ ਵੀ ਬਣੀ ਆ, ਉਹਨਾਂ ਨੇ ਦੱਸਿਆ ਜੀ ਵੀ ਸਾਨੂੰ ਉਹਨਾਂ ਨੇ ਫਿਰ ਉੱਤੇ ਸੱਦਿਆ
1: ਜੀ,
3: ਸਿਰਫ ਇੱਕ ਸੀਗੇ ਬੰਦੇ ਚੋੜਾ ਸਾਹਿਬ
1: ਜੀ,
3: ਜਿਹੜੇ ਕਿ ਉਹਨਾਂ ਦੀ ਗੱਲ ਸੁਣਦੇ ਸੀਗੇ
1: ਜੀ,
3: ਕੋਈ ਬੰਦਾ ਨੀ ਸੀਗੇ, ਸਾਰਿਆਂ ਨੇ ਧੋਖਾ ਦਿੱਤਾ ਜੀ ਉਹਨਾਂ ਨੂੰ
1: ਜੀ,
3: ਕਿਉਂਕਿ ਜਦੋਂ ਉਹਨਾਂ ਦੱਸਿਆ ਵੀ ਸਰਕਾਰ 97 ਦੀ ਬਣਨ ਤੋਂ ਬਾਅਦ ਵੀ ਉੱਥੇ ਹਾਲ ਦੇ ਵਿੱਚ ਆ, ਏਦਾਂ ਸਰਾਣੇ ਉਦੋਂ ਵੱਡੇ ਵੱਡੇ ਲੱਗੇ ਜੀ ਉੱਥੇ, ਜਥੇਦਾਰ ਆਪਣੇ ਤਲਵੰਡੀ ਸਾਹਿਬ ਤੇ ਬੈਠੇ ਤੇ ਨਾਲ ਟੋੜਾ ਸਾਹਿਬ
1: ਜੀ,
3: ਤੇ ਇਹਨਾਂ ਨੇ ਗੱਲ ਉੱਥੇ ਕਿਹਾ ਵੀ ਮੁੱਦੇ ਆਪਾਂ ਚੱਕੇ ਆ ਤੇ ਹੁਣ ਉਹਨਾਂ ਬਾਰੇ ਗੱਲਬਾਤ ਕਰੀਏ ਜਾਂ ਕਿੱਦਾਂ
1: ਜੀ,
3: ਤੇ ਟੋੜਾ ਸਾਹਿਬ ਹੱਸਣ ਲੱਗ ਪਏ, ਕਹਿੰਦੇ
1: ਜੀ
3: ਕਹਿੰਦੇ ਤਲਵੰਡੀ ਸਾਹਿਬ ਨੂੰ ਪੁੱਛੋ ਵੀ ਬਈ ਆਪਣੀ ਸਰਕਾਰ ਬਣੀ ਆ, ਤਲਵੰਡੀ ਸਾਹਿਬ ਨੂੰ ਪੁੱਛੋ ਬਈ ਆਪਣੀ ਸਰਕਾਰ ਬਣੀ ਆ
1: ਜੀ,
3: ਜਿਵੇਂ ਆਪਾਂ ਕਹਿ ਦਿੰਦੇ ਆ ਵੀ ਆਪਣੇ ਇੱਥੇ ਕੀ ਹੈਗਾ ਵਾ
1: ਜੀ,
3: ਤੇ ਉਦੋਂ ਬਾਅਦ ਜੋ ਵੀ ਕਹਿਣ ਦਾ ਮਤਲਬ ਬਾਦਲਾਂ ਨੇ ਕੁਛ ਕੀਤਾ ਸਰਕਾਰ ਨੇ ਉਹਨਾਂ ਨਾਲ, ਜਿਹੜੇ ਦੀਆਂ 10 ਲੈ ਗਏ ਸੀਗੇ
1: ਜੀ,
3: ਉਹਨਾਂ ਬੰਦੇ ਨੂੰ ਬਾਅਦ ਇਹਨਾਂ ਨੇ ਸਰਕਾਰ ਨੇ ਨੌਕਰੀਆਂ ਤੇ ਵੀ ਲਗਾਇਆ, ਉਹੀ ਗੱਲ ਜਦੋਂ ਆਪਾਂ ਕਹਿ ਦੇਣਾ ਚਲੋ ਛੱਡੋ ਕਾਕਾ ਜੀ ਕੀ ਲੈਣਾ
1: ਜੀ
3: ਹੈਗੀ ਆ
1: ਜੀ
3: ਓਹਨਾ ਨੇ ਬਿਨਾ ਕਾਕਾ ਜੀ ਕਹੇ ਤੋਂ ਉਹ ਕੰਮ ਸਾਰੇ ਕਰਦੇ ਜੀ
1: ਬਿਲਕੁਲ।
3: ਇਸ ਕਰਕੇ ਮੈਂ ਅੱਜ ਮੈਂ ਇਹ ਮੰਨਦਾ ਵਾ ਗੱਲਾਂ ਚਲੋ ਆਪਾਂ ਸੁਣਦੇ ਹੁੰਦੇ ਸੀਗੇ
1: ਜੀ,
3: ਪਰ ਜਿੰਨਾ ਵੱਡਾ ਦੋਸ਼ ਉਹ ਚ ਦੋ ਹਜ਼ਾਰ 1997 ਦੀ ਸਰਕਾਰ ਦਾ ਵਾ
1: ਜੀ,
3: ਓਹਦਾ ਮੇਰਾ ਖਿਆਲ ਵੱਡਾ ਦੋਸ਼ ਕਿਸੇ ਦਾ ਵੀ ਨੀ ਹੈਗਾ ਜੀ। ਮੈਂ ਤਾਂ ਇਹ ਗੱਲ ਕਹੂੰਗਾ ਤੁਹਾਨੂੰ ਤੇ ਮੈਂ ਫੇਰ ਬਾਰ ਬਾਰ ਇਹੀ ਗੱਲ ਕਹੂੰਗਾ। ਹੁਣ ਜਿਵੇਂ ਆਪਣੇ ਇੱਥੇ ਆਪਣੇ ਔਜਲਾ ਸਾਹਿਬ ਵੀ ਕਹਿ ਗਏ ਸ਼ਾਇਦ ਉੱਥੇ ਸਤਲੁਜ ਦੇ ਦੁਆਰਾ ਇੱਕ ਗੁਰਦੁਆਰਾ ਨੇ ਮਾਂਜੇ
1: ਜੀ, ਤੁਸੀਂ ਦੱਸਿਆ ਕਿ ਦੋ ਪਹਿਲਾਂ ਵੀ ਹੈਗੇ ਉੱਥੇ ਜੀ।
3: ਹਾਂਜੀ, ਜਿਹੜਾ ਪੁਲ ਹੈਗਾ ਨਾ ਪੁਲ,
1: ਹਾਂਜੀ,
3: ਇੱਕ ਪੁਲ ਦੇ ਪਰਲੇ ਪਾਸੇ ਆ, ਇੱਕ ਪੁਲ ਦੇ ਪਾਸੇ ਆ, ਗੁਰਦੁਆਰੇ ਦੇ ਪਹਿਲੇ ਦੋ ਉੱਥੇ ਹੈਗੇ ਆ।
1: ਕੀ ਬਾਤ ਹੈ ਜੀ,
3: ਇਸ ਕਰਕੇ ਗੁਰਦੁਆਰੇ ਉੱਪਰ ਨਾਲ ਕੁਛ ਨੀ ਹੋਣਾ, ਇਹ ਜਿਹੜਾ ਸਨਮਾਨ ਹੈਗਾ ਇਹਨਾਂ ਦਾ
1: ਜੀ
3: ਉਹ ਦੇ ਅੰਦਰ ਬਰਕਰਾਰ ਰਹੂਗਾ
1: ਜੀ।
3: ਇਸ ਤਰ੍ਹਾਂ ਉਹਨਾਂ ਦੇ ਆਪਣੇ ਪਰਮਜੀਤ ਖਾਲੜਾ ਜੀ ਸੀਗੇ
1: ਜੀ,
3: ਤੇ ਉਹਨਾਂ ਨੂੰ ਨਕਾਰਿਆ ਗਿਆ ਲੋਕਾਂ ਵੱਲੋਂ, ਖਾਸ ਕਰਕੇ ਪਿੰਡਾਂ ਦੇ ਲੋਕਾਂ ਵੱਲੋਂ
1: ਜੀ,
3: ਤੇ ਮੈਂ ਉਹਨੂੰ ਬੜਾ ਮੰਦ ਭਾਗਾ ਕਹੂੰਗਾ ਜੀ ਵੈਸੇ ਉਸ ਗੱਲ ਨਾਲ।
1: ਬਿਲਕੁਲ,
3: ਇਸ ਕਰਕੇ ਮੈਂ ਫੇਰ ਮੈਂ ਹੁਣ ਜਿਵੇਂ ਆਪਣੇ ਭਾਜੀ ਇੱਥੇ ਆਪਣੇ ਇੱਕ ਲਿਖਦੇ ਪਏ ਆ ਜਠਵੈਰ ਜੀ ਵੀ, ਉਹ ਕਹਿੰਦੇ ਵੀ ਜਿੱਦਾਂ ਦੇ ਆਪਣੇ ਸੀਗੇ ਆਪਣੇ ਯੂਕਰੇਨ ਦੇ ਰਾਸ਼ਟਰਪਤੀ,
1: ਹਾਂਜੀ ਹਾਂਜੀ, ਕਮੇਡੀਅਨ
3: ਕਮੇਡੀਅਨ
1: ਜੀ,
3: ਤੇ ਭਗਵੰਤ ਮਾਨ ਕੈਨੇਡੀਅਨ ਨੇ, ਇੱਕੋ ਗੱਲ ਹੀ ਆ।
1: ਬਿਲਕੁਲ,
3: ਪਰ ਨਹੀਂ ਉਹਦੇ ਵਿੱਚ ਮੈਂ ਇਹਨਾਂ ਨੂੰ ਦੱਸਣਾ ਚਾਹੂੰਗਾ ਬਹੁਤ ਜ਼ਮੀਨ ਜ਼ਮਾਨ ਦਾ ਫਰਕ ਆ
1: ਜੀ,
3: ਕਿਉਂਕਿ ਯੂਕਰੇਨ ਦੇ ਪ੍ਰਧਾਨ ਮੰਤਰੀਆਂ ਨੇ ਜਿੰਨਾ ਰੂਸ ਨਾਲ ਟਾਕਰਾ ਲਿਆ ਤੇ ਮੇਰਾ ਖਿਆਲ ਅੱਜ ਦੇ ਦੌਰ ਦੇ ਵਿੱਚ ਕਿੱਡੀ ਤਕੜੀ ਸ਼ਕਤੀ ਰੂਸ ਆ
1: ਜੀ,
3: ਤੇ ਉਹਨਾਂ ਦਾ ਮੈਨੂੰ ਲੱਗਦਾ ਕੋਈ ਸ਼ਾਇਦ ਬੋਲ ਨਹੀਂ ਹੈਗਾ।
1: ਬਿਲਕੁਲ, ਉਹ ਵੀ ਮੱਥਾ ਲਾ ਕੇ
3: ਬੈਠਾ, ਮੱਥਾ ਲਾ ਕੇ ਬੈਠਾ। ਜਿਸ ਤਰ੍ਹਾਂ ਉਹ ਦੇਖੋ ਤੁਸੀਂ ਟੇਬਲ ਦੇ ਉੱਤੋਂ ਆ ਗਏ
1: ਜੀ,
3: ਟਰੰਪ ਦੇ ਅੱਗੋਂ ਉਹ ਬੰਦਾ
1: ਜੀ,
3: ਉਹਨਾਂ ਨੇ ਚਾਹ ਤੱਕ ਨੀ ਪੀਤੀ, ਨਹੀਂ ਨਹੀਂ ਉਹ ਬੰਦਾ ਰੱਖਦਾ ਜੀ, ਉਹ ਬੰਦਾ ਧੜੱਲੇ ਵਾਲਾ
1: ਜੀ,
3: ਸਾਡੇ ਮਾਨ ਸਾਹਿਬ ਉਹਦੇ ਨਾਲ ਕਿੱਥੇ ਮਿਲ ਜਾਣਗੇ।
1: ਦੇਖੋ
3: ਮਤਲਬ ਕੋਈ ਨੀ ਹੈਗਾ
1: ਜੀਰਾ ਸਾਹਿਬ, ਇਹਨਾਂ ਦੀ ਕਹਿਣੀ ਦੇ ਉੱਤੇ ਹੀ ਉਹਨੇ ਇਹ ਪੰਗਾ ਲਿਆ ਸੀ, ਪਰ ਇਹ ਮੁੜ ਕੇ ਪੌੜੀ ਚੜਾ ਕੇ ਪਿੱਛੇ ਖਿੱਚ ਲਈ। ਹੁਣ ਅਗਲਾ ਆਪਣੀ ਗੜਸ ਦਿਖਾਊਗਾ, ਕਹਿੰਦਾ ਜੇ ਇੱਦਾਂ ਤਾਂ ਫਿਰ ਇੱਦਾਂ ਸਹੀ, ਤੁਹਾਡੇ ਨਾਲ ਪਿੱਛੇ ਹਟਣਾ ਤਾਂ ਤੁਸੀਂ।
3: ਹਾਂ ਹੁਣ ਇਹ ਗੜਸ ਪੂਰੀ ਵਿਖਾਈ ਆ
1: ਜੀ।
3: ਮੈਂ ਤਾਂ ਇਹੀ ਗੱਲ ਕਹੂੰਗਾ ਵੀ ਪੰਜਾਬ ਦੇ ਵਿੱਚ ਜੋ ਕੁਛ ਵੀ ਹੋਇਆ
1: ਜੀ,
3: ਉਹਦੇ ਲਈ ਆਪਣੇ ਜਿਹੜੇ ਲੀਡਰ ਹੈਗੇ ਨਾ ਉਹ ਜੀ ਬਹੁਤ ਬਹੁਤ ਜ਼ਿਆਦਾ ਦੋਸ਼ੀ ਨੇ ਜੀ, ਮੈਂ ਤਾਂ ਇਹ ਗੱਲ ਕਹੂੰਗਾ।
1: ਬਿਲਕੁਲ ਜੀਰਾ ਸਾਹਿਬ, ਇੱਕ ਮਿੰਟ ਰੁਕਿਓ, ਆਪਣੇ ਨਾਲ ਮੁਕੱਦਰ ਜੀ ਦੁਬਾਰਾ ਜੁੜੇ, ਸ਼ਾਇਦ ਤੁਹਾਡੀ ਗੱਲ ਚ ਵਾਧਾ ਕਰਨਾ ਚਾਹੁੰਦੇ ਹੋ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
4: ਹਾਂਜੀ ਜੀਰਾ ਵੀਰ ਜੀ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ,
3: ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਹੋਰ ਸੁਣਾਓ ਕੀ ਹਾਲ ਚਾਲ ਨੇ?
4: ਠੀਕ ਠਾਕ, ਬਹੁਤ ਵਧੀਆ। ਦੇਖੋ ਜੀ, ਜਦੋਂ ਨਾ ਮੈਂ ਤੁਹਾਨੂੰ ਦੋ ਗੱਲਾਂ ਦੱਸਦਾ, ਮੈਂ ਵੀ ਕਿਸੇ ਦੀ ਗੱਲ ਸੁਣ ਰਿਹਾ ਸੀ ਕੱਲ, ਮੈਂ ਹੁਣ ਭੁੱਲ ਗਿਆ ਨਾ, ਸ਼ਾਇਦ ਰੰਧਾਵਾ ਵਾਲੇ ਚੈਨਲ ਤੇ ਗੱਲ ਕਰਦੇ ਸੀ ਜਗਤਾਰ ਨਾਲ
1: ਜੀ,
4: ਉਹ ਕਹਿੰਦੇ ਵੀ ਟੌੜਾ ਸਾਹਿਬ ਬਾਦਲ ਸਾਹਿਬ ਨਾਲੋਂ ਵੱਡੇ ਲੀਡਰ ਸੀਗੇ
1: ਜੀ,
4: ਪਰ ਟੌੜਾ ਸਾਹਿਬ ਕਿਉਂ ਥੱਲੇ ਮਾਰੇ ਤੇ ਬਾਦਲ ਸਾਹਿਬ ਨੂੰ ਕਿਉਂ ਭਾਰਿਆ ਗਿਆ? ਕਿਉਂਕਿ ਸੈਂਟਰ ਗੌਰਮੈਂਟ ਤੇ ਜਿਹੜਾ ਰਾਸ ਆਉਂਦਾ ਸੀ
1: ਜੀ,
4: ਉਹਨਾਂ ਨੂੰ ਉਹਨਾਂ ਨੇ ਤਾਂ ਚੱਕਤਾ।
1: ਬਿਲਕੁਲ,
4: ਜਦੋਂ 97 ਦੀ ਸਰਕਾਰ ਤੋਂ ਪਹਿਲਾਂ ਸਮਝੌਤਾ ਕਰਿਆ, ਜਦੋਂ ਬਾਦਲ ਸਾਹਿਬ ਨੇ ਇਹਨਾਂ ਨੂੰ ਉਹ 33 ਸੀਟਾਂ ਮੰਗਦੇ ਸੀ, ਇਹਨਾਂ ਨੇ 25 ਤੇ ਗੱਲ ਮੁਕਾ ਦਿੱਤੀ, ਇਹਨੇ ਉਦੋਂ ਹੀ ਕਹਿਤਾ, ਕਹਿੰਦਾ ਲਓ ਜੀ ਆਪਣਾ ਪੰਥ ਦਾ ਭੋਗ ਪੈ ਗਿਆ। ਟੌੜਾ ਸਾਹਿਬ ਨੇ ਵਿਰੋਧ ਕਰਿਆ ਸੀ
1: ਜੀ,
4: ਕਿ ਸਾਨੂੰ ਕੱਲਿਆਂ ਨੂੰ ਲੜਨਾ ਚਾਹੀਦਾ
1: ਜੀ,
4: ਔਰ ਇਹਨਾਂ ਨੇ ਕੱਲਿਆਂ ਨੇ ਜਿੱਤ ਜਾਣਾ ਸੀ, ਲੋਕਾਂ ਚ ਰੋਸ ਸੀ ਉਦੋਂ, ਆ ਜੋ ਵੀ ਹੋਇਆ 92 ਤੋਂ 97 ਤੱਕ
1: ਜੀ।
4: ਤੇ ਬਾਦਲ ਸਾਹਿਬ, ਕਿਉਂਕਿ ਬਾਦਲ ਸਾਹਿਬ ਦੇ ਉੱਪਰ ਪ੍ਰਭਾਵ ਸੀ ਉਹਨਾਂ ਦਾ ਏਜੰਸੀਆਂ ਦਾ, ਤੇ ਉਹਨਾਂ ਨੇ ਕਹਿ ਕੇ ਕਰਵਾ ਲਿਆ, ਤੇ ਉਦੋਂ ਬਾਅਦ ਤੇ 23 ਸੀਟਾਂ ਦੇਤੀਆਂ, ਤੇ ਉਦੋਂ 23 ਤੋਂ ਬਿਨਾਂ ਵੀ ਸਰਕਾਰ ਬਣੀ ਸੀ 97 ਦੇ ਵਿੱਚ ਤਾਂ
1: ਜੀ,
4: ਉਦੋਂ 92 95 ਸੀਟਾਂ ਇਹਨਾਂ ਨੂੰ ਇਕੱਠੀਆਂ ਟੋਟਲ ਆਈਆਂ ਸੀਗੀਆਂ
1: ਜੀ,
4: ਕਾਲੀਆਂ ਕੋਲ 75 ਸੀ,
3: ਕਾਲੀਆਂ ਕੋਲ 75 ਸੀ,

0: ਕਹਿੰਦਾ ਜਾਂਦਾ ਗੱਡੀ ਚ ਉਤਰ ਗਿਆ
1: ਜੀ
0: ਔਨ ਰਿਕਾਰਡ ਬਿਆਨ ਪਿਆ ਜਿਹੜੇ ਮੈਂ
2: ਗੁਰਦੁਆਰਾ ਸਾਹਿਬ ਦੀ ਗੱਲ
0: ਕਰਦਾ ਨਾ ਜਿੰਦਾ ਸਾਹਿਬ ਉਹ ਗੁਰੂ ਘਰ ਦਾ ਚਾਹੇ ਬੇਸ਼ੱਕ ਹੁਣ ਜਦ ਅਸੀਂ ਹੁਣ ਆਹ ਸ਼ਹੀਦਾਂ ਨਾਲ ਲਿਖ ਕੇ ਲਾਉਣਾ ਨਾ ਇਹ ਵੱਧ ਚੱਲੂਗਾ ਜੀ
1: ਜੀ
2: ਪਰ ਉਹਨਾਂ ਨੇ ਤਾਂ ਬਕਾਇਦਾ ਐਲਾਨ ਕੀਤਾ ਨਾ ਉਹਨਾਂ ਦੇ ਵੱਡੇ ਭਰਾ ਨੇ ਬਈ ਜਸਵੰਤ ਸਿੰਘ ਜੀ ਨੂੰ ਇਹਨਾਂ ਨੇ ਕਿਹਾ ਵੀ ਤੁਹਾਨੂੰ ਚੋੜਾ ਸਾਹਿਬ ਨੂੰ ਛੱਡਣਾ ਪੈਣਾ ਹੁਣ ਬਕਾਇਦਾ ਬਿਆਨ ਦਿੱਤਾ ਵਿੱਚ
0: ਬਿਲਕੁਲ
2: ਉਹਨਾਂ ਨੇ ਪੱਕੀ ਇਹ ਗੱਲ ਥੋ ਕੇ ਕਹੀ ਆ ਬਈ ਉਹਨਾਂ ਨੇ ਇਹਨਾਂ ਨੂੰ ਕਿਹਾ ਵੀ ਚੋੜਾ ਸਾਹਿਬ ਤੁਹਾਨੂੰ ਛੱਡਣਾ ਪੈਣਾ ਵਾ ਜੇ ਸਾਡੇ ਨਾਲ ਤੁਸੀਂ ਆਉਣਾ ਤੇ
1: ਜੀ
2: ਜੇ ਸਾਡੇ ਕੋਲ ਮੰਗਾਂ ਮਨਾਉਣੀਆਂ ਇੱਥੇ ਤੱਕ ਇੰਨੀ ਗੱਲ ਕਹਿ ਦਿੱਤੀ ਉਹਨੇ
0: ਕਹਿ ਰਿਹਾ ਕਹਿੰਦਾ ਬੀਬੀ ਬਡੋਆ ਕਹਿੰਦਾ ਬੀਬੀ ਕਦੇ ਮਿਲਿਓ ਨੀ ਬਾਦਲ ਨੂੰ ਬੀਬੀ ਤਾਂ ਬਾਦਲ ਹੁੰਦੇ ਵੀ ਜਿਉਂਦੇ ਵੀ ਬਿਆਨ ਦਿੰਦੀ ਸੀ ਮੈਨੂੰ ਬਾਦਲ ਸਾਹਿਬ ਨੇ ਕਿਹਾ ਉਹ ਤੋਂ ਬਾਦਲ ਸਾਹਿਬ ਦਾ ਜਵਾਬ ਆਇਆ ਕੋਈ ਮਰ ਗਏ ਤੇ ਜਵਾਬ
2: ਨਹੀਂ ਬੀਬੀ ਨਹੀਂ ਨਹੀਂ ਮਿਲ ਕੇ ਮਿਲੇ ਆ ਉਹਨਾਂ ਨੂੰ ਮਿਲੇ ਆ ਜੀ ਇਹ
0: ਮਿਲੇ ਨੇ ਜੀ ਮਿਲੇ ਨੇ
2: ਹਾਂਜੀ ਇਹ ਗਏ ਉਹਨਾਂ ਕੋਲ ਗੱਲ ਨੀ ਸੁਣੀ ਗਈ ਉਹਨਾਂ ਦੀ
0: ਤੁਸੀਂ ਦੇਖੋ ਵੀ ਅੱਜ ਕਿੰਨਾ ਇਹ ਤੁਸੀਂ ਇੱਕ ਗੱਲ ਯਾਦ ਰੱਖਿਓ ਇਹ ਕਦੇ ਨਾ ਛੇਤੀ ਹੋ ਆ ਬਾਬਾ ਬੂਝੇ ਤੇ ਵੀ ਮੂਵੀ ਬਣ ਜਾਣੀ ਆ ਬਾਦਲਾਂ ਨੂੰ ਠੋਕਣ ਲਈ
1: ਜੀ
0: ਬਣ ਜਾਣੀ ਆ ਮੂਵੀ ਕਦੇ
1: ਜੀ
2: ਬਣ ਜੂਗੀ
0: ਅਗਲੇ ਤੇ ਵੀ ਬਣ ਜਾਣੀ ਆ
1: ਬਿਲਕੁਲ
0: ਨੇ ਬਹੁਤ ਕੁਝ ਠੋਕਣਾ ਤੇ ਬਹੁਤ ਆਉਣ ਵਾਲੇ ਸਮੇਂ ਠੋਕਿਆ ਦਿਖੂਗਾ ਆਪਾਂ ਨੂੰ ਸਤਾਈ ਚ ਦੇਖ ਲਓ ਜਿਹੜੀ ਹੈ ਅੱਗ ਵਾਲੀ ਹੈ ਜਿਹੜੀ ਚੁੱਲ੍ਹੇ ਚ ਰੱਖਦੇ ਹੁੰਦੇ ਉਹ ਇਹਨਾਂ ਨੇ ਆਪਦਾ ਜਿਹੜਾ ਕੰਮ ਕਰਨਾ ਉਹ ਕੱਢ ਜਾਣਾ ਜੀ
1: ਬਿਲਕੁਲ
0: ਤੁਸੀਂ ਮੈਨੂੰ ਦੱਸੋ ਜੀ ਤੁਸੀਂ ਤਾਂ ਪੰਜਾਬ ਚ ਰਹਿੰਦੇ ਹੋ ਕਿੰਨੇ ਕੁ ਲੋਕ ਤੁਹਾਨੂੰ ਆ ਕੇ ਕਹਿੰਦੇ ਜੀ ਚੰਨੀ ਮੁੱਖ ਮੰਤਰੀ ਚਾਹੀਦਾ ਹੈ ਕੋਈ ਵੇਵ ਚੰਨੀ ਦੀ ਟੈਂਡਰੇ ਪਾਸ ਕੀਤੇ ਨੇ ਹੋਰ ਕੀ ਕਰਿਆ
1: ਬਿਲਕੁਲ ਬਿਲਕੁਲ
2: ਉਹ ਪਾਜਾਂ ਦੀ ਸੂਰਤਾਂ ਲੈ ਕੇ ਹੈਗੀਆਂ ਇਹਨਾਂ ਚੀਜ਼ਾਂ ਦੇ
0: ਕਾਂਗਰਸ ਨੂੰ ਖਰਾਬ ਕਰ ਉਹ ਖਰਾਬ ਕਰ ਰਿਹਾ ਜੀ ਕਾਂਗਰਸ ਨੂੰ ਹੁਣ ਤਾਂ ਚਾਹੇ ਇਕੱਠੇ ਲੜ ਪੈਣ ਜੀਰਾ ਸਾਹਿਬ ਚਾਹੇ ਚੰਨੀ ਸਾਹਿਬ ਪਾਰਟੀ ਬਣਾ ਕੇ ਲੜ ਪੈਣ ਕਾਂਗਰਸ ਤਾਂ ਗਈ
1: ਜੀ
0: ਵੱਖਰੇ ਲਾਏ ਨੇ ਉਹਨਾਂ ਦੇ ਅੱਧੇ ਉਹ ਚੰਨੀ ਨੂੰ ਬੈਠਣ ਨੀ ਦਿੰਦੇ ਤੇ ਅੱਧੇ ਉਹ ਨੇ ਜਿਹੜੇ ਦੋਗਲੀ ਗੇਮ ਖੇਡਦੇ ਨੇ ਨਾਲ ਤੁਰੇ ਹੋਏ ਨੇ
1: ਨਾਲੇ ਇਹ ਆ ਨਾ ਕਿ ਐਤਕੀ ਬਹੁਮਤ ਦੀ ਸਰਕਾਰ ਨਹੀਂ ਆਉਣੀ ਐਤਕੀ ਦੋ ਚਾਰ
0: ਜੀਰਾ ਸਾਹਿਬ ਦਾ ਕਿੰਨੀ ਗੇਰੀ ਕਹਿੰਦੇ ਹੁੰਦੇ ਨੇ ਕਿੰਨਾ ਡਿਟੇਲ ਕੱਢ ਕੇ ਲਿਆਉਂਦੇ ਨੇ ਮਹਾਰਾਸ਼ਟਰ ਕੀ ਹੈ ਬਹੁ ਮਾਤਾ ਅਗਲੇ ਨੇ ਕਰ ਲੈਣਾ ਤੁਸੀਂ ਮਾੜੇ 20-25 ਜਿਦਾ ਆਉਂਦਾ ਸਹੀ
1: ਬਿਲਕੁਲ ਹੈ ਬਿਲਕੁਲ
2: ਭਾਜੀ ਮੈਂ ਤਾਂ ਕਹੀ ਜਾਂਦਾ ਵਾ ਕਿਸੇ ਦੀ ਗੱਲ ਇਹੀ ਆ
0: ਕਹਿੰਦਾ ਆਇਆ ਮਾਰ
1: ਜੀ
2: ਹੁਣ ਤੁਸੀਂ ਦੇਖੋ ਨਾ ਜੇ ਮੋਦੀ ਸਾਹਿਬ ਇੱਕ ਵਾਰੀ ਮੰਨ ਲਓ ਪੰਜਾਬ 'ਚ ਗੇੜਾ ਮਾਰਦੇ ਆ
1: ਜੀ
2: ਇੱਕ ਵਾਰੀ ਵੀ ਗੇੜਾ ਮਾਰ ਜਾਣ ਕਹਿਣ ਦਾ ਮਤਲਬ
1: ਹੁਣ
2: ਜਿਵੇਂ ਫਿਲਮ ਸੱਤ ਲੋ ਚੱਲਦੀ ਪਈ ਆ ਏਦਾਂ ਦੀ ਕੋਈ ਟੌਪਿਕ ਹੋ ਗਿਆ ਤੇ ਜਿਹੜਾ ਹਿੰਦੂ ਲਵੋਟ ਆ ਉਹ ਤਾਂ ਭੱਜੀ ਜਾਣੀ ਸਾਰੀ ਇਹਨਾਂ ਵੱਲ
1: ਬਿਲਕੁਲ ਤਾਂ ਹੀ ਤਾਂ ਉਹਨਾਂ ਨੇ ਰੱਖਿਆ ਹੋਇਆ ਜੀ ਆਉਣ ਵਾਲੇ ਦਿਨਾਂ 'ਚ
0: ਚੱਕਰੇ ਉਹੀ ਹੈ ਜੀ ਫਿਲਮ ਦਾ ਚੱਕਰੇ ਜੀਰਾ ਸਾਹਿਬ ਸਾਰਾ ਉਹੀ ਸਾਰਾ ਕੁਝ ਜੇ ਚਲਾਉਣੀ ਸੀ 3 ਸਾਲ ਪਹਿਲਾਂ ਚਲਾ ਦਿੱਤੇ ਹੁਣ ਕਿਉਂ ਚਲਾਈ 2 ਦਿਨ ਚਲਾ ਕੇ ਬੰਦ ਕਿਉਂ ਕਰੀ
1: ਨਾਲੇ ਇਹ ਵੀ ਦੇਖੋ ਨਾ ਆਸਟ੍ਰੇਲੀਆ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਜੋ ਸਪੀਚ ਕਰਕੇ ਆਇਆ ਗਿਆ ਉੱਥੇ ਵੀ ਮੁੱਖ ਪੰਜਾਬ ਨੂੰ ਰੱਖ ਕੇ ਸਿੱਖਾਂ ਦੀ ਗੱਲ ਕੀਤੀ ਹੈ ਆਹ ਕਰ ਦਿੱਤਾ ਸੀ ਉਹ ਕਰ ਦਿੱਤਾ
2: ਇਹ ਤਾਂ ਜੀ ਦੇਖੋ ਉਹੀ ਗੱਲ ਹੈਗੀ ਆ ਬਈ ਸਿਸਟਮ
0: ਮੈਂ ਕਿਹਾ ਸੀ ਮੈਂ ਕਿਹਾ ਟੌੜਾ ਸਾਹਿਬ ਦੀ ਦੇਖੋ ਕਹਿੰਦੇ ਵੀ ਉਹਨਾਂ ਨੂੰ ਉਭਾਰਿਆ ਗਿਆ ਇਹਨਾਂ ਥੱਲੇ ਚੱਕਿਆ
1: ਬਿਲਕੁਲ
0: ਹੋਇਆ ਕਿਉਂ ਹੋਇਆ ਸਾਰੇ ਕਿਉਂਕਿ ਫੇਰ ਵੀ ਟੌੜਾ ਸਾਹਿਬ ਨਿੱਜ ਭਾਰੂ ਨਹੀਂ ਸੀਗਾ ਠੀਕ ਆ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਆਪਦੇ ਜੋੜਨ ਨਾਲ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਨੇ ਚਲੋ ਆਪ ਉਹਨਾਂ ਨੇ ਨਹੀਂ ਲਿਆ ਆਪ ਉਹਨਾਂ ਤੇ ਦਾਗ ਨਹੀਂ ਉੱਠਦਾ ਪਰ ਮੈਂ ਇਸ ਚੀਜ਼ ਨੂੰ ਫੇਰ ਵੀ ਅੱਗੇ ਟੌੜਾ ਰੈਡੀ ਦੇ ਗਿਆ ਵੀ ਰਿਸ਼ਵਤ ਇੱਕ ਤਰ੍ਹਾਂ ਦੀ ਨਹੀਂ ਹੁੰਦੀ
1: ਬਿਲਕੁਲ
0: ਮੈਂ ਸਾਫ਼ ਸੁਥਰਾ ਬਹੁਤ ਤਰ੍ਹਾਂ ਦੀ ਰਿਸ਼ਵਤ ਦੇ ਕੇ ਆਪਦੇ ਨਾਲ ਵੀ ਲੋਕ ਤੋਰਨੇ ਪੈਂਦੇ
1: ਬਿਲਕੁਲ
0: ਉਹ ਵੀ ਰਿਸ਼ਵਤ ਹੈ ਉਹ ਕਿਹੜਾ ਰਿਸ਼ਵਤ
2: ਅਲੱਗ ਅਲੱਗ ਤਰ੍ਹਾਂ
1: ਨਾਲੇ ਜੇ ਆਪ ਦੋਸ਼ੀ ਆ ਨਾ ਕਿਸੇ ਦੀਆਂ ਨਜ਼ਰਾਂ ਚ ਤਾਂ ਅਗਲੇ ਨੂੰ ਵੀ ਨਾਲ ਦੋਸ਼ੀ ਬਣਾਉਣਾ ਪੈਣਾ ਨਾ ਬਾਈ ਤੁਸੀਂ ਵੀ ਸਾਡੇ ਨਾਲ
0: ਹਾਂ ਠੀਕ ਹੈ ਵੀ ਉਹ ਮਹਾਨ ਸਿੰਘ ਜੀ ਸੀ ਵੀ ਉਹਨਾਂ ਲਈ ਕੋਈ ਅੱਜ ਤੱਕ ਕੋਈ ਮਾੜਾ ਸ਼ਬਦ ਨਹੀਂ ਕਹਿੰਦਾ ਬੰਦਾ ਬਿਲਕੁਲ ਨਹੀਂ ਕਹਿੰਦਾ
1: ਬਿਲਕੁਲ
0: ਉਹ ਸਤਿਕਾਰ ਉਹ ਬਣਾ ਕੇ ਗਏ ਨੇ ਲੋਕਾਂ ਦੇ ਵਿੱਚ
1: ਜੀ
0: ਠੀਕ ਹੈ ਸ਼੍ਰੋਮਣੀ ਕਮੇਟੀ ਦੀ ਗੱਡੀ ਨਹੀਂ ਸੀ ਰੱਖ

0: ਦਿੱਲੀ ਚ ਬਹੁਤ ਲੇਬਰ ਯੂਨੀਅਨ ਦੀ ਕਾਰ ਹੁੰਦੀ
1: ਜੀ
0: ਸੀ,
1: ਬਿਲਕੁਲ
0: ਪੰਪ ਪਟਿਆਲੇ ਸਰਹੰਦ ਤੋਂ ਚੱਲ ਕੇ ਜਿਹਦੇ ਮਰਜ਼ੀ ਦੀ ਖੜ ਜਾਂਦੀ, ਸਾਰੇ ਟਰਾਂਸਪੋਰਟਾਂ ਦੇ ਪੰਪ ਹੁੰਦੇ ਜੀ ਬੀ ਰੋਡ ਤੇ, ਉੱਥੇ
1: ਜੀ ਬਿਲਕੁਲ
0: ਗੈਸ ਪੈ ਜਾਂਦੀ ਸੀ ਬਸ।
1: ਜੀ ਜੀ
2: ਸਹੀ ਗੱਲ ਹੈ, ਸਹੀ ਗੱਲ ਹੈ
1: ਜੀ।
0: ਆ ਕੰਟੈਸਟਾਂ ਕੱਢੀ ਨੇ ਲੇਬਰ ਯੂਨੀਅਨ ਦੀ ਸੀ ਪੱਕੀ ਜੀ ਉਹਨਾਂ।
1: ਜੀ ਬਿਲਕੁਲ, ਥੈਂਕ ਯੂ ਅਜਲਾ ਸਾਹਿਬ, ਸ਼ੁਕਰੀਆ।
0: ਠੀਕ ਹੈ ਜੀ, ਓਕੇ,
1: ਸ਼ੁਕਰੀਆ ਜੀ। ਜੀਰਾ ਜੀ ਕੋਈ ਕਹਿਣਾ ਚਾਹੁੰਦੇ ਹੋ?
2: ਧੰਨਵਾਦ, ਥੈਂਕ ਯੂ।
1: ਹਾਂਜੀ ਥੈਂਕ ਯੂ ਜੀ, ਥੈਂਕ ਯੂ ਜੁੜਨ ਲਈ, ਵਿਚਾਰਾਂ
2: ਦੀ ਗੱਲ ਕਰਦੇ।
1: ਹਾਂਜੀ ਹਾਂਜੀ,
2: ਮੈਂ ਤਾਂ ਇਹੀ ਗੱਲ ਕਹਿੰਦਾ ਵਾ ਵੀ ਕਹਿਣ ਦਾ ਮਤਲਬ
1: ਜੀ
2: ਵੀ ਜੋ ਸ਼ਖਸੀਅਤ ਥੋੜਾ ਸਾਹਿਬ ਤੇ ਹੁਣ ਚਲੋ ਜੋ ਮਰਜ਼ੀ ਹੈਗਾ ਵਾ
1: ਜੀ,
2: ਰਹਿੰਦੀ ਦੁਨੀਆਂ ਤੱਕ ਨਾਂ ਤਾਂ ਬਣਿਆ ਨਾ,
1: ਨਾਂ ਤਾਂ ਬਣਿਆ ਰਿਹਾ ਬਿਲਕੁਲ,
2: ਨਾਂ ਤਾਂ ਬਣਾ ਗਿਆ ਉਹ ਵੀ ਆਪਦਾ ਨਾ ਘੱਟੋ ਘੱਟ।
1: ਬਿਲਕੁਲ ਆ ਜੀ ਬਿਲਕੁਲ,
2: ਜੇ ਚੰਗੇ ਕੰਮ ਕੀਤੇ ਆ ਤੇ ਚੰਗਾ ਨਾਂ ਬਣੂਗਾ, ਜੇ ਮੰਦੇ ਕੀਤੇ ਆ ਤੇ ਮੰਦਾ ਬਣੇਗਾ।
1: ਬਿਲਕੁਲ,
2: ਧੰਨਵਾਦ ਜੀ, ਬਹੁਤ
1: ਥੈਂਕ ਯੂ ਜੀਰਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ ਚੰਗੇ ਵਿਚਾਰਾਂ ਲਈ। ਲੋ ਦੋਸਤੋ, ਇਹ ਸਾਂ ਜੀ ਹਰਜਿੰਦਰ ਜੀਰਾ ਜੀ, ਤੇ ਆਖਰ ਦੇ ਵਿੱਚ ਦੋਸਤੋ ਵਿਦੇਸ਼ੀ ਖਬਰਾਂ ਦੇ ਵੱਲ ਝਾਤ ਮਾਰ ਕੇ ਤੇ ਫਿਰ ਆਪਾਂ ਆਗਿਆ ਲੈਂਦੇ ਹਾਂ। ਸਮਾਂ ਕਾਫੀ ਤੇਜ਼ੀ ਦੇ ਨਾਲ ਉੱਪਰ ਚੱਲ ਰਿਹਾ, ਤਕਰੀਬਨ 2 ਘੰਟੇ 9 ਮਿੰਟ ਦਾ ਪ੍ਰੋਗਰਾਮ ਹੋ ਚੁੱਕਿਆ। ਵਿਨੀਪੈਗ ਦੀ ਮੈਂ ਗੱਲ ਕਰਨ ਲੱਗਿਆ ਸੀਗਾ, ਡਾਊਨ ਟਾਊਨ ਬਣਿਆ ਜੌਂਬੀਲੈਂਡ, ਸਿਆਸਤਦਾਨਾਂ ਦੀ ਨਾਕਾਮੀ ਦਾ ਜਿਉਂਦਾ ਜਾਗਦਾ ਜਿਹੜਾ ਸਬੂਤ ਸਾਹਮਣੇ ਪੇਸ਼ ਹੋ ਰਿਹਾ। ਵਿਨੀਪੈਗ ਦੀ ਜਿਹੜੀ ਆ ਮੇਨ ਸਟਰੀਟ ਦੇ ਉੱਤੇ ਕਦੇ ਵੀ ਦੁਪਹਿਰ ਗੇੜਾ ਮਾਰ ਲਓ ਤਾਂ ਜੋ ਕੁਝ ਉੱਥੇ ਵਾਪਰ ਰਿਹਾ ਉਸਨੂੰ ਸਮਝਣ ਦੇ ਲਈ ਕਿਸੇ ਮਾਹਰ ਜਾਂ ਲੰਮੀਆਂ ਚੌੜੀਆਂ ਤਕਰੀਰਾਂ ਦੀ ਜ਼ਰੂਰਤ ਨਹੀਂ ਪਵੇਗੀ। ਸੜਕਾਂ ਦੇ ਕਿਨਾਰਿਆਂ ਤੇ ਫੁੱਟਪਾਥਾਂ ਦੇ ਉੱਤੇ ਲੱਤਾਂ ਬਾਹਾਂ ਸੁੰਨ ਕਰੀ ਲੱਕੜ ਵਾਂਗ ਦੂਰੇ ਹੋਏ ਤੇ ਅੱਧ ਮਰਨੀ ਹਾਲਾਤਾਂ ਦੇ ਵਿੱਚ ਖੜੇ ਲੋਕ ਤੁਹਾਨੂੰ ਆਮ ਦਿਖ ਜਾਣਗੇ। ਇਹ ਉਹ ਜਿਹੜੀ ਹੈ ਬਦਕਿਸਮਤ ਲੋਕ ਨੇ ਜੋ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਕਿਸੇ ਅੰਧਕਾਰ ਦੇ ਵਿੱਚ ਗੁਆਚ ਚੁੱਕੇ ਹੈ। ਸਥਿਤੀ ਇਸ ਕਦਰ ਭਿਆਨਕ ਹੋ ਚੁੱਕੀ ਹੈ, ਪਰੇਸ਼ਾਨ ਕਰਨ ਵਾਲੀ ਹੋ ਚੁੱਕੀ ਹੈ ਕਿ ਵਿਨੀਪੈਗ ਪੁਲਿਸ ਦੇ ਜਿਹੜੇ ਨੇ ਉੱਚ ਅਧਿਕਾਰੀਆਂ ਨੇ ਨਿੱਜੀ ਗੱਲਬਾਤ ਦੇ ਦੌਰਾਨ ਹੁਣ ਸ਼ਹਿਰ ਦੇ ਇਸ ਕੇਂਦਰੀ ਹਿੱਸੇ ਡਾਊਨਟਾਊਨ ਨੂੰ ਜੌਂਬੀਲੈਂਡ ਮੁਰਦਿਆਂ ਦੀ ਬਸਤੀ ਕਹਿਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਇਹ ਦਾਅਵਾ ਜਿਹੜਾ ਹੈ ਕਿ ਰਾਹੀ ਰੱਤੀ ਵੀ ਝੂਠ ਨਹੀਂ ਹੈ। ਪ੍ਰਸ਼ਾਸਨਿਕ ਬੇਬਸੀ ਜਿਹੜੀ ਹੈ ਤੇ ਫੋਕੇ ਬਿਆਨ ਜਿਹੜੇ ਦਰਜ ਹੋਏ ਨੇ, ਪੁਲਿਸ ਦੀ ਇਹ ਬੇਬਸੀ ਇੱਕ ਕੌੜੀ ਸੱਚਾਈ ਹੈ। ਸਾਡੇ ਸ਼ਹਿਰ ਦੇ ਜਿਹੜੇ ਪ੍ਰਸ਼ਾਸਨ ਤੇ ਸੂਬਾ ਸਰਕਾਰ ਨੇ ਸ਼ਰੇਆਮ ਹੋ ਰਹੇ ਨਸ਼ਿਆਂ ਦੇ ਇਸ ਨੰਗੇ ਨਾਚਦੇ ਨੂੰ ਜਿਹੜਾ ਇੱਕ ਆਮ ਗੱਲ ਵਜੋਂ ਪ੍ਰਵਾਨ ਕਰ ਲਿਆ, ਜਿੱਥੇ ਸਖ਼ਤ ਕਦਮ ਚੁੱਕਣ ਦੀ ਜ਼ਰੂਰਤ ਹੁੰਦੀ ਹੈ, ਉੱਥੇ ਸਿਟੀ ਹਾਲ ਅਤੇ ਸਰਕਾਰੀ ਗਲਿਆਰਿਆਂ ਦੇ ਵਿੱਚ ਬੈਠੇ ਹਾਕਮ ਸਿਰਫ ਪ੍ਰੈਸ ਕਾਨਫਰੰਸਾਂ ਕਰਕੇ ਤੇ ਫੋਕੇ ਬਿਆਨ ਦਾਗ ਕੇ ਪੱਲਾ ਝਾੜ ਲੈਂਦੇ ਨੇ। ਹੁਣ ਪਾਣੀ ਸਿਰੋਂ ਲੰਘ ਚੁੱਕਿਆ, ਨਸ਼ੇ ਦੀ ਲੱਤ ਨੂੰ ਇੱਕ ਜਿਹੜਾ ਜੀਵਨ ਸ਼ੈਲੀ ਮੰਨ ਕੇ ਸਹੂਲਤਾਂ ਦੇਣ ਦੀ ਬਜਾਏ ਇਸ ਨੂੰ ਇੱਕ ਭਿਆਨਕ ਸੰਕਟ ਮੰਨ ਕੇ ਤੁਰੰਤ ਸਖ਼ਤ ਕਾਨੂੰਨੀ ਅਤੇ ਪ੍ਰਸ਼ਾਸਨਿਕ ਦਖਲ ਅੰਦਾਜ਼ੀ ਕਰਨ ਦੀ ਜ਼ਰੂਰਤ ਹੈ। ਡਾਊਨਟਾਊਨ ਦੇ ਵਿੱਚ ਜੋ ਕੁਝ ਵਾਪਰ ਰਿਹਾ ਉਹ ਉੱਥੇ ਕੰਮ ਕਰਨ ਵਾਲੇ ਜਾਂ ਖਰੀਦਦਾਰੀ ਕਰਨ ਆਉਣ ਵਾਲੇ ਜਿਹੜੇ ਹੈ ਗ੍ਰਾਹਕ ਨੇ ਆਮ ਲੋਕਾਂ ਤੋਂ ਲੁਕਿਆ ਨਹੀਂ ਹੈ। ਕ੍ਰਿਸਟਲ ਮੈਥ, ਕ੍ਰੈਕ ਅਤੇ ਫੈਟਾਨਿਲ ਵਰਗੇ ਅਤਿ ਘਾਤਕ ਨਸ਼ਿਆਂ ਦੇ ਜਿਹੜਾ ਮੇਨ ਸਟਰੀਟ ਪੋਰਟੇਜ ਐਵਨਿਊ ਅਤੇ ਆਲੇ ਦੁਆਲੇ ਦੇ ਪੂਰੇ ਇਲਾਕੇ ਨੂੰ ਨਰਕ ਦੇ ਵਿੱਚ ਤਬਦੀਲ ਕਰ ਦਿੱਤਾ ਹੈ। ਇੱਥੋਂ ਦੇ ਜਿਹੜੇ ਨੇ ਛੋਟੇ ਕਾਰੋਬਾਰੀ ਤੇ ਦੁਕਾਨਦਾਰ ਰੋਜ਼ ਹੀ ਸਵੇਰੇ ਆਪਣੀਆਂ ਦੁਕਾਨਾਂ ਖੋਲਣ ਤੋਂ ਡਰਦੇ ਨੇ ਤੇ ਉਨ੍ਹਾਂ ਦੇ ਦਿਲਾਂ ਦੇ ਵਿੱਚ ਇਹ ਖੌਫ ਹੁੰਦਾ ਹੈ ਕਿ ਅੱਜ ਉਨ੍ਹਾਂ ਦੇ ਬੂਹੇ ਅੱਗੇ ਕੀ ਮਿਲੇਗਾ। ਵਰਤੀਆਂ ਹੋਈਆਂ ਨਸ਼ੇ ਦੀਆਂ ਸੂਈਆਂ, ਮਨੁੱਖੀ ਗੰਦਗੀ ਜਾਂ ਫਿਰ ਨਸ਼ੇ ਦੀ ਓਵਰਡੋਜ਼ ਕਾਰਨ ਪੂਰੀ ਤਰ੍ਹਾਂ ਗਲ ਚੁੱਕਾ ਕੋਈ ਅਜਿਹਾ ਇਨਸਾਨ ਜੋ ਹਿੱਲਣ ਜੁੱਲਣ ਦੇ ਵੀ ਕਾਬਲ ਨਾ ਹੋਵੇ। ਸ਼ਹਿਰ ਦਾ ਵਪਾਰਕ ਢਾਂਚਾ ਇਸ ਅਰਾਜਕਤਾ ਦੀ ਜਿਹੜੀ ਭੇਂਟ ਚੜ ਰਿਹਾ। ਕੌਮਾਂਤਰੀ ਤਜਰਬੇ ਅਤੇ ਵਿਨੀਪੈਗ ਦੀ ਜਿਹੜੀ ਨਾਕਾਮੀ ਇਹਦੇ ਵਿੱਚ ਦਿਖ ਰਹੀ ਹੈ। ਸਵਾਲ ਉੱਠਦਾ ਹੈ ਕਿ ਦੁਨੀਆਂ ਦੇ ਦੂਜੇ ਸ਼ਹਿਰਾਂ ਨੇ ਇਸ ਬਿਮਾਰੀ ਦਾ ਕੀ ਜਿਹੜਾ ਹੱਲ ਕੱਢਿਆ। ਜਿਨ੍ਹਾਂ ਮੁਲਕਾਂ ਦੇ ਵਿੱਚ ਸ਼ਹਿਰਾਂ ਨੇ ਨਸ਼ੇੜੀਆਂ ਨੂੰ ਸਿਰਫ ਨਸ਼ਾ ਮੁਕਤੀ ਤੇ ਪੈਂਫਲੇਟ ਵੰਡ ਕੇ ਸੜਕਾਂ ਦੇ ਉੱਤੇ ਮਰਨ ਦੇ ਲਈ ਖੁੱਲ੍ਹਾ ਛੱਡਣ ਦੀ ਬਜਾਏ ਇਲਾਜ ਪਹਿਲਾਂ ਜਿਹੜਾ ਦੀ ਨੀਤੀ ਅਪਣਾਈ ਹੈ, ਰਿਕਵਰੀ ਫਸਟ ਅਪਰੋਚ, ਉੱਥੇ ਨਤੀਜੇ ਬਹੁਤ ਸ਼ਾਨਦਾਰ ਰਹੇ ਨੇ ਤੇ ਉੱਥੇ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਨਸ਼ੇੜੀਆਂ ਦੀ ਰਿਹਾਈ ਦੇ ਲਈ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਲਾਜ਼ਮੀ ਇਲਾਜ ਜਿਹੜਾ ਉਹਦੀ ਸ਼ਰਤ ਰੱਖੀ ਜਾਂਦੀ ਹੈ। ਦੂਜੇ ਪਾਸੇ ਵਿਨੀਪੈਗ ਪ੍ਰਸ਼ਾਸਨ ਨੇ ਹਮਦਰਦੀ ਦਾ ਅਜਿਹਾ ਨਾਕਾਮ ਰਾਹ ਚੁਣਿਆ ਜਿੱਥੇ ਕਿਸੇ ਦੀ ਕੋਈ ਜਵਾਬਦੇਹੀ ਨਹੀਂ ਹੈ। ਜਦੋਂ ਤੁਸੀਂ ਬਿਨਾਂ ਕਿਸੇ ਸ਼ਰਤ ਜਾਂ ਜ਼ਿੰਮੇਵਾਰੀ ਦੇ ਅਜਿਹੇ ਗੰਭੀਰ ਸੰਕਟ ਨੂੰ ਹਵਾ ਦਿੰਦੇ ਹੋ ਤਾਂ ਨਤੀਜੇ ਉਹੀ ਹੁੰਦੇ ਨੇ ਜੋ ਅੱਜ ਅਸੀਂ ਭੁਗਤ ਰਹੇ ਹਾਂ। ਸਰਕਾਰਾਂ ਦੀ ਸੁਸਤੀ, ਵੋਟ ਬੈਂਕ ਦੀ ਸਿਆਸਤ ਤੇ ਫੋਕੀ ਹਮਦਰਦੀ ਨੇ ਵਿਨੀਪੈਗ ਦੇ ਜਿਹੜੇ ਨੇ ਦਿਲ ਡਾਊਨਟਾਊਨ ਨੂੰ ਬਰਬਾਦ ਕਰਕੇ ਰੱਖ ਦਿੱਤਾ। ਸ਼ਹਿਰ ਨੂੰ ਮੁੜ ਸੁਰਜੀਤ ਕਰਨ ਦੇ ਲਈ ਹੁਣ ਲੀਡਰਾਂ ਦੇ ਭਾਸ਼ਣਾਂ ਦੀ ਨਹੀਂ ਬਲਕਿ ਸੜਕਾਂ ਦੇ ਉੱਤੇ ਸਖ਼ਤ ਕਾਨੂੰਨ ਤੇ ਲਾਜ਼ਮੀ ਇਲਾਜ ਪ੍ਰਣਾਲੀ ਲਾਗੂ ਕਰਨ ਦੀ ਜਿਹੜੀ ਤੁਰੰਤ ਜ਼ਰੂਰਤ ਜਿਹੜੀ ਦੱਸੀ ਜਾ ਰਹੀ ਹੈ। ਦੂਸਰੇ ਪਾਸੇ ਜੰਗ ਦੇ ਹਾਲਾਤ ਜਿਹੜੇ ਨੇ ਫਿਰ ਤੋਂ ਮੰਡਰਾ ਰਹੇ ਨੇ। ਈਰਾਨ ਨੇ ਸਟ੍ਰੇਟ ਆਫ ਹੋਰਮੁਜ਼ ਮੁੜ ਕੀਤਾ ਬੰਦ ਹੈ ਤੇ ਟਰੰਪ ਦੇ 1000 ਮਿਜ਼ਾਈਲਾਂ ਵਾਲੇ ਬਿਆਨ ਦੇ ਉੱਤੇ ਖਮਨਈ ਨੇ ਜਿਹੜਾ ਬਿਆਨ ਜਿਹੜਾ ਦਿੱਤਾ ਜਵਾਬ ਦਿੱਤਾ ਹੈ। ਅਮਰੀਕਾ ਨੇ ਕਿਹਾ ਕਿ ਉਸਨੇ ਈਰਾਨ ਦੇ ਉੱਤੇ ਜਿਹੜਾ ਤਾਜ਼ਾ ਹਮਲੇ ਸ਼ੁਰੂ ਕਰ ਦਿੱਤੇ ਤੇ ਇਹ ਕਾਰਵਾਈ ਉਸ ਵੇਲੇ ਕੀਤੀ ਗਈ ਹੈ ਜਦੋਂ ਤਹਿਰਾਨ ਨੇ ਸਟ੍ਰੇਟ ਆਫ ਹੋਰਮੁਜ਼ ਦੇ ਵਿੱਚੋਂ ਲੰਘ ਰਹੇ ਇੱਕ ਜਹਾਜ਼ ਦੇ ਉੱਤੇ ਹਮਲਾ ਕੀਤਾ ਸੀ। ਈਰਾਨ ਦੇ ਸਰਕਾਰੀ ਮੀਡੀਆ ਅਨੁਸਾਰ ਈਰਾਨ ਦੇ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰਪਸ IRGC ਦਾ ਜਿਹੜਾ ਕਹਿਣਾ ਕਿ ਉਸਨੇ ਅਗਲੇ ਹੁਕਮ ਤੱਕ ਇਸ ਜਲ ਮਾਰਗ ਨੂੰ ਬੰਦ ਕਰ ਦਿੱਤਾ ਤੇ ਗਲਤੀ ਕਰਨ ਵਾਲੇ ਨੂੰ ਜਹਾਜ਼ ਦੇ ਉੱਤੇ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ ਉਸਨੇ ਆਪਣੇ ਸਿਸਟਮ ਬੰਦ ਕਰ ਦਿੱਤੇ ਤੇ ਤੈਅ ਰਸਤੇ ਤੋਂ ਹਟ ਗਿਆ। ਦੂਜੇ ਪਾਸੇ ਅਮਰੀਕੀ ਸੈਂਟਰਲ ਕਮਾਂਡ ਸੈਟਕੌਮ ਜਿਹੜਾ ਹੈ ਉਹਦਾ ਕਹਿਣਾ ਕਿ IRGC ਦੀਆਂ ਫੌਜਾਂ ਦੇ ਵੱਲੋਂ ਸਾਈਪਰਸ ਦੇ ਝੰਡੇ ਵਾਲੇ ਇੱਕ ਜਹਾਜ਼ ਦੇ ਉੱਤੇ ਸ਼ਰੇਆਮ ਹਮਲਾ ਕਰਨ ਤੋਂ ਬਾਅਦ ਉਸਨੇ ਇਸ ਹਫ਼ਤੇ ਹਮਲਿਆਂ ਦਾ ਤੀਜਾ ਜਿਹੜਾ ਦੌਰ ਚਲਾਇਆ। ਇਹ ਘਟਨਾਕ੍ਰਮ ਇਸ ਹਫ਼ਤੇ ਦੀ ਸ਼ੁਰੂਆਤ ਦੇ ਵਿੱਚ ਹੋਈਆਂ ਉਨ੍ਹਾਂ ਘਟਨਾਵਾਂ ਤੋਂ ਬਾਅਦ ਹੋਇਆ ਜਿਨ੍ਹਾਂ ਦੇ ਵਿੱਚ 3 ਕਮਰਸ਼ੀਅਲ ਟੈਂਕਰਾਂ ਦੇ ਉੱਤੇ ਹਮਲੇ ਹੋਏ ਸਨ ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵਿਚਕਾਰ ਜਵਾਬੀ ਹਮਲੇ ਜਿਹੜੇ ਸ਼ੁਰੂ ਹੋ ਗਏ। ਅਮਰੀਕਾ ਦੀ ਕਿਸੇ ਵੀ ਹਮਲਾਵਰ ਕਾਰਵਾਈ ਦਾ ਸਖ਼ਤੀ ਦੇ ਨਾਲ ਜਵਾਬ ਦਿੱਤਾ ਜਾਵੇਗਾ ਇਹ ਗੱਲਬਾਤ ਕਹਿ ਦਈ ਹੈ ਸੁਪਰੀਮ ਲੀਡਰ ਨੇ। ਈਰਾਨ ਨੇ ਸਟ੍ਰੇਟ ਆਫ ਹੋਰਮਜ਼ ਨੂੰ ਅਗਲੇ ਹੁਕਮ ਤੱਕ ਜਿਹੜਾ ਬੰਦ ਕਰ ਦਿੱਤਾ। ਹੁਣ ਇਹ ਕਦਮ ਉਸ ਵੇਲੇ ਚੁੱਕਿਆ ਗਿਆ ਜਦੋਂ ਈਰਾਨ ਨੇ ਇੱਕ ਅਜਿਹੇ ਜਹਾਜ਼ ਦੇ ਉੱਤੇ ਸਮੁੰਦਰੀ ਕਰੂਜ਼ ਮਿਜ਼ਾਈਲ ਦਾਗੀ ਜੋ ਬਿਨਾਂ ਮਨਜ਼ੂਰੀ ਵਾਲੇ ਰਸਤੇ ਤੋਂ ਜਿਹੜਾ ਲੰਘਣ ਦੀ ਕੋਸ਼ਿਸ਼ ਕਰ ਰਿਹਾ ਸੀ। ਦੂਸਰੇ ਪਾਸੇ ਈਰਾਨ ਅਮਰੀਕਾ ਟਕਰਾਅ ਦੇ ਵਿੱਚ ਰੂਸ ਦੀ ਜਿਹੜੀ ਐਂਟਰੀ ਹੋ ਚੁੱਕੀ ਹੈ। ਤਹਿਰਾਨ ਦੇ ਵਿੱਚ ਉਤਰਿਆ ਉੱਚ ਸੁਰੱਖਿਆ ਵਾਲਾ ਜਹਾਜ਼ ਹੈ। ਪੱਛਮੀ ਏਸ਼ੀਆ ਦੇ ਵਿੱਚ ਵੱਧਦੇ ਤਣਾਅ ਦੇ ਵਿਚਕਾਰ ਰੂਸ ਦੇ ਵਿਸ਼ੇਸ਼ ਏਅਰਬੋਰਨ ਕਮਾਂਡ ਜਹਾਜ਼ ਜਿਹੜਾ TU-214PU ਦੇ ਤਹਿਰਾਨ ਪਹੁੰਚਣ ਦੀਆਂ ਰਿਪੋਰਟਾਂ ਨੇ ਨਵੀਂ ਬਹਿਸ ਛੇੜ ਕੇ ਰੱਖ ਦਿੱਤੀ ਹੈ। ਫਲਾਈਟ ਟਰੈਕਿੰਗ ਡਾਟਾ ਦਾ ਹਵਾਲਾ ਦਿੰਦੇ ਹੋਏ ਕਈ ਮੀਡੀਆ ਰਿਪੋਰਟਾਂ ਦੇ ਵਿੱਚ ਦਾਅਵਾ ਕੀਤਾ ਜਾ ਚੁੱਕਿਆ ਹੈ ਕਿ ਇਹ ਵਿਸ਼ੇਸ਼ ਜਿਹੜਾ ਜਹਾਜ਼ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦੇ ਨਿਰਦੇਸ਼ਾਂ ਦੇ ਉੱਤੇ ਈਰਾਨ ਭੇਜਿਆ ਗਿਆ ਸੀ। ਹਾਲਾਂਕਿ ਨਾ ਤਾਂ ਰੂਸ ਅਤੇ ਨਾ ਹੀ ਈਰਾਨ ਨੇ ਇਸ ਮਿਸ਼ਨ ਦੇ ਉੱਤੇ ਦੇ ਜਿਹੜੇ ਨੇ ਉਦੇਸ਼ ਦੀ ਅਧਿਕਾਰਤ ਤੌਰ ਦੇ ਉੱਤੇ ਕੋਈ ਪੁਸ਼ਟੀ ਕੀਤੀ ਹੈ। TU-214PU ਕੀ ਹੈ ਅਸਲ ਚ? TU-214PU ਰੂਸ ਦੇ ਵਿਸ਼ੇਸ਼ ਸਰਕਾਰੀ ਜਹਾਜ਼ਾਂ ਦੇ ਵਿੱਚੋਂ ਇੱਕ ਹੈ। ਇਸ ਨੂੰ ਇੱਕ ਏਅਰਬੋਰਨ ਕਮਾਂਡ ਪੋਸਟ ਦੇ ਵਜੋਂ ਵਿਕਸਿਤ ਕੀਤਾ ਗਿਆ। ਇਸ ਦੀ ਵਰਤੋਂ ਉੱਚ ਰਾਜਨੀਤਿਕ ਤੇ ਫੌਜੀ ਲੀਡਰਸ਼ਿਪ ਦੇ ਦੁਆਰਾ ਸੁਰੱਖਿਅਤ ਸੰਚਾਰ ਅਤੇ ਕਮਾਂਡ ਐਂਡ ਕੰਟਰੋਲ ਦੇ ਲਈ ਕੀਤਾ ਜਾ ਸਕਦੀ ਹੈ। ਇਹ ਜਹਾਜ਼ ਇਨਕ੍ਰਿਪਟਿਡ ਸੰਚਾਰ ਪ੍ਰਣਾਲੀਆਂ, ਸੈਟੇਲਾਈਟ ਲਿੰਕਾਂ ਅਤੇ ਉੱਨਤ ਇਲੈਕਟ੍ਰਾਨਿਕ ਸੁਰੱਖਿਆ ਉਪਕਰਨਾਂ ਦੇ ਨਾਲ ਲੈਸ ਹੈ। ਇਹ ਜਹਾਜ਼ ਇਲੈਕਟ੍ਰਾਨਿਕ ਜਾਮਿੰਗ ਅਤੇ ਉੱਚ ਖਤਰੇ ਵਾਲੇ ਵਾਤਾਵਰਨ ਦੇ ਵਿੱਚ ਕੰਮ ਕਰਨ ਦੇ ਲਈ ਤਿਆਰ ਕੀਤਾ ਗਿਆ। ਇਹ ਦੋ ਜਿਹੜੇ ਨੇ PS-90A ਟਰਬੋਫੈਨ ਇੰਜਣਾਂ ਦੁਆਰਾ ਸੰਚਾਲਿਤ ਹੈ ਜੋ 850 ਕਿਲੋਮੀਟਰ ਪ੍ਰਤੀ ਘੰਟਾ ਦੀ ਵੱਧ ਤੋਂ ਵੱਧ ਗਤੀ ਤੇ 6500 ਤੋਂ ਲੈ ਕੇ 7000 ਕਿਲੋਮੀਟਰ ਦੀ ਉਡਾਨ ਰੇਂਜ ਪ੍ਰਦਾਨ ਕਰਦਾ ਹੈ। ਰੂਸ ਈਰਾਨ ਸਹਿਯੋਗ ਅਤੇ ਵੱਧਦੀਆਂ ਚਿੰਤਾਵਾਂ ਜੋ ਬਣ ਰਹੀਆਂ ਨੇ, ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਉਡਾਨ ਅਧਿਕਾਰਤ ਫੌਜੀ ਤਾਲਮੇਲ ਦਾ ਹਿੱਸਾ ਹੈ ਤਾਂ ਇਹ ਰੂਸ ਅਤੇ ਈਰਾਨ ਵਿਚਕਾਰ ਰਣਨੀਤਿਕ ਸਹਿਯੋਗ ਨੂੰ ਦਰਸਾ ਸਕਦੀ ਹੈ। ਹਾਲ ਹੀ ਦੇ ਸਾਲਾਂ ਦੇ ਵਿੱਚ ਦੋਵਾਂ ਦੇਸ਼ਾਂ ਨੇ ਰੱਖਿਆ ਖੁਫੀਆ ਜਾਣਕਾਰੀ ਤੇ ਖੇਤਰੀ ਸੁਰੱਖਿਆ ਮੁੱਦੇ ਉੱਤੇ ਸਹਿਯੋਗ ਵਧਾ ਦਿੱਤਾ ਹੈ। ਇਸ ਖਾਸ ਉਡਾਨ ਦਾ ਉਦੇਸ਼ ਜਨਤਕ ਤੌਰ ਦੇ ਉੱਤੇ ਸਪਸ਼ਟ ਨਹੀਂ ਕੀਤਾ ਗਿਆ। ਇਹ ਵਿਕਾਸ ਅਜਿਹੇ ਸਮੇਂ ਆਇਆ ਜਦੋਂ ਅਮਰੀਕਾ ਤੇ ਈਰਾਨ ਵਿਚਕਾਰ ਫੌਜੀ ਤਣਾਅ ਜਿਹੜਾ ਉਹਦੀਆਂ ਖ਼ਬਰਾਂ ਸੁਰੱਖਿਆ ਸੁਰਖੀਆਂ ਦੇ ਵਿੱਚ ਹਾਵੀ ਰਹਿੰਦੀਆਂ ਨੇ, ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਚਾਈਨਾ ਦੇ ਵੱਲੋਂ ਕੁਝ ਜਿਹੜੇ ਨੇ ਮਾਲਵਾਹਕ ਜਿਹੜੇ ਜਹਾਜ਼ ਨੇ ਉਹਨਾਂ ਦੀ ਜਿਹੜੀ ਹੈ ਉਡਾਨਾਂ ਜਿਹੜੀਆਂ ਨੇ ਉਤਰੀਆਂ ਨੇ, ਉਹ ਵੀ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਨੇ ਤੇ ਹੁਣ ਰੂਸ ਨੇ ਜਿਹੜੀ ਪਹਿਲਕਦਮੀ ਕੀਤੀ ਹੈ। ਤੇ ਵੱਖ ਵੱਖ ਰਿਪੋਰਟਾਂ ਦੋਵਾਂ ਪਾਸਿਆਂ ਦੁਆਰਾ ਫੌਜੀ ਗਤੀਵਿਧੀਆਂ ਤੇ ਜਵਾਬੀ ਕਾਰਵਾਈਆਂ ਦਾ ਦਾਅਵਾ ਕਰਦੀਆਂ ਨੇ, ਜਿਸ ਦੇ ਨਾਲ ਪੱਛਮੀ ਏਸ਼ੀਆ ਦੇ ਵਿੱਚ ਸੁਰੱਖਿਆ ਚਿੰਤਾਵਾਂ ਜਿਹੜੀਆਂ ਨੇ ਹੋਰ ਵੱਧਦੀਆਂ ਨਜ਼ਰ ਆ ਰਹੀਆਂ ਨੇ। ਆਖਰੀ ਖ਼ਬਰਾਂ ਵੱਲ ਨੂੰ ਝਾਤ ਮਾਰੀਏ ਤੇ ਫਰਾਂਸ ਦੇ ਵਿੱਚ ਵੀ ਚੱਲਿਆ ਆਪਰੇਸ਼ਨ ਹਾਰਡ ਬਾਲ। FBI ਨੇ ਗੁਰਿੰਦਰ ਸਿੰਘ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ। ਅਮਰੀਕਾ ਵੱਲੋਂ ਅੰਤਰਰਾਸ਼ਟਰੀ ਗੈਂਗਸਟਰਾਂ ਖਿਲਾਫ਼ ਸ਼ੁਰੂ ਕੀਤੇ ਗਏ ਆਪਰੇਸ਼ਨ ਹਾਰਡ ਬਾਲ ਤਹਿਤ FBI ਤੇ ਕੈਨੇਡੀਅਨ ਪੁਲਿਸ ਨੇ ਇੱਕ ਹੋਰ ਵੱਡੀ ਕਾਰਵਾਈ ਕੀਤੀ ਹੈ। ਇਸ ਕਾਰਵਾਈ ਦੇ ਤਹਿਤ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਸੰਬੰਧਿਤ ਇੱਕ ਕੈਨੇਡੀਅਨ ਨਾਗਰਿਕ ਨੂੰ ਫਰਾਂਸ ਦੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਗਏ 40 ਸਾਲਾ ਮੁਲਜ਼ਮ ਗੁਰਿੰਦਰ ਸਿੰਘ ਦਿਓ, ਜੋ ਕਿ ਵੈਸਟ ਵੈਂਕੂਵਰ ਕੈਨੇਡਾ ਦਾ ਰਹਿਣ ਵਾਲਾ ਹੈ, 7 ਜੁਲਾਈ ਨੂੰ ਫਰਾਂਸ ਦੇ ਵਿੱਚ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਤੇ ਹੁਣ ਉਸ ਨੂੰ ਅਮਰੀਕਾ ਡਿਪੋਰਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਅਮਰੀਕੀ ਨਿਆਂ ਵਿਭਾਗ ਦੀ ਚਾਰਜਸ਼ੀਟ ਦੇ ਮੁਤਾਬਕ ਇਹ ਅੰਤਰਰਾਸ਼ਟਰੀ ਨੈਟਵਰਕ ਜਬਰਨ ਵਸੂਲੀ, ਨਸ਼ਾ ਤਸਕਰੀ ਤੇ 2023 ਦੇ ਵਿੱਚ ਕੈਨੇਡਾ ਦੇ ਸਰੀ ਵਿੱਚ ਹੋਏ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਸਾਜ਼ ਦੇ ਵਿੱਚ ਸ਼ਾਮਲ ਰਿਹਾ। ਅਮਰੀਕੀ ਸਰਕਾਰੀ ਵਕੀਲਾਂ ਦਾ ਦੋਸ਼ ਹੈ ਕਿ ਗੁਰਿੰਦਰ ਸਿੰਘ ਦਿਓ ਕੈਲੀਫੋਰਨੀਆ ਤੋਂ ਕੋਕੇਨ ਅਤੇ ਹੈਰੋਇਨ ਵਰਗੇ ਨਸ਼ੀਲੇ ਪਦਾਰਥ ਖਰੀਦਦਾ ਸੀ ਜਿਸ ਨੂੰ ਬਾਅਦ ਦੇ ਵਿੱਚ ਬਿਸ਼ਨੋਈ ਗੈਂਗ ਦੇ ਅਪਰਾਧਿਕ ਸਿੰਡੀਕੇਟ ਦੇ ਰਾਹੀਂ ਕੈਨੇਡਾ ਅਤੇ ਪੂਰਬੀ ਅਮਰੀਕਾ ਦੇ ਵਿੱਚ ਸਮਗਲ ਕੀਤਾ ਜਾਂਦਾ ਸੀ। ਖਮੇਨੇਈ ਦੀ ਮੌਤ ਤੋਂ ਗੁੱਸੇ ਦੇ ਵਿੱਚ ਆਏ ਇਰਾਨ ਦੀ ਹਿੱਟ ਲਿਸਟ ਦੇ ਵਿੱਚ ਟਰੰਪ, ਨੇਤਨਯਾਹੂ ਤੇ ਸਟਾਰਮਰ ਸਮੇਤ 13 ਨੇਤਾਵਾਂ ਦੇ ਨਾਂ ਜਿਹੜੇ ਹੋਰ ਨਸ਼ਰ ਹੋ ਗਏ ਹੈ। ਪਿਛਲੇ ਦਿਨਾਂ ਦੇ ਵਿੱਚ ਹਿੱਟ ਲਿਸਟ ਦੇ ਉੱਤੇ ਪਹਿਲੇ ਨੰਬਰ ਦੇ ਉੱਤੇ ਟਰੰਪ ਸਾਹਿਬ ਦਾ ਨਾਂ ਸੀ ਤੇ ਹੁਣ ਜਿਹੜੇ ਨੇ 13 ਨੇਤਾਵਾਂ ਦੇ ਨਾਂ ਸਪਸ਼ਟ ਹੋ ਗਏ ਹੈ। ਅਮਰੀਕਾ ਇਰਾਨ ਦੀ ਜੰਗ ਦੇ ਵਿਚਕਾਰ ਇੱਕ ਹੋਰ ਘਟਨਾਕ੍ਰਮ ਇਸ ਸਮੇਂ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਰਾਨ ਦੇ ਇੱਕ ਖਬਰ ਨੇ ਜਿਹੜੀ ਸੀ ਸੁਪਰੀਮ ਲੀਡਰ ਅਲੀ ਖਮੇਨੇਈ ਦੀ ਹੱਤਿਆ ਦਾ ਬਦਲਾ ਲੈਣ ਦੇ ਲਈ ਟਾਰਗੇਟ ਕੀਤੇ ਜਾਣ ਵਾਲੇ ਲੋਕਾਂ ਦੀ ਇੱਕ ਲਿਸਟ ਛਾਪੀ ਹੈ। ਇਸ ਲਿਸਟ ਦੇ ਵਿੱਚ ਅਮਰੀਕਾ, ਇਜ਼ਰਾਈਲ ਤੇ ਯੂਰਪੀਅਨ ਦੇਸ਼ਾਂ ਦੇ ਨੇਤਾ ਦੇ ਨਾਮ ਸ਼ਾਮਲ ਨੇ। ਇਸ ਅਖਬਾਰ ਦੇ ਵਿੱਚ ਇੱਕ ਪੋਸਟ ਛਾਪਿਆ ਗਿਆ ਕਿ ਜਿਸ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਤੇ ਹੋਰ ਵੱਡੇ ਨੇਤਾਵਾਂ ਦੀਆਂ ਤਸਵੀਰਾਂ ਦਿਖਾਈਆਂ ਗਈਆਂ। ਇਹ ਲਿਸਟ ਇਰਾਨ ਦੀ ਰਾਜਧਾਨੀ ਦੇ ਵਿੱਚ ਅਧਿਕਾਰੀਆਂ ਦੇ ਦੁਆਰਾ ਪ੍ਰਕਾਸ਼ਿਤ ਕੀਤੇ ਜਾਣ ਵਾਲੇ ਹਮ ਸ਼ਹਿਰੀ ਅਖਬਾਰ ਦੇ ਵਿੱਚ ਛਾਪੀ ਗਈ ਹੈ। ਇਸ ਗ੍ਰਾਫਿਕ ਦੇ ਨਾਲ ਅਖਬਾਰ ਨੇ ਹੈਡਲਾਈਨ ਦਿੱਤੀ ਹੈ ਕਿ ਅਚਾਨਕ ਮੌਤ ਦੇ ਲਈ ਤਿਆਰ ਰਹੋ। ਇਸ ਦੇ ਨਾਲ ਹੀ ਮੁਜਤਬਾ ਜਿਹੜੇ ਨਵੇਂ ਸੁਪਰੀਮ ਲੀਡਰ ਨੇ ਉਹਨਾਂ ਦਾ ਬਿਆਨ ਵੀ ਛਾਪਿਆ ਗਿਆ। ਉਹਨਾਂ ਨੇ ਕਿਹਾ ਕਿ ਜਿਸ ਦੇ ਵਿੱਚ ਕਿ ਬਦਲਾ ਸਾਡੇ ਦੇਸ਼ ਦੀ ਇੱਛਾ ਹੈ ਤੇ ਇਸ ਨੂੰ ਜ਼ਰੂਰ ਪੂਰਾ ਕੀਤਾ ਜਾਣਾ ਚਾਹੀਦਾ ਹੈ। ਮੁਜਤਬਾ ਨੇ ਆਪਣੇ ਪਿਤਾ ਦੇ ਅੰਤਮ ਸੰਸਕਾਰ ਤੋਂ ਬਾਅਦ ਇਹ ਜਿਹੜਾ ਬਿਆਨ ਦਿੱਤਾ ਸੀ। ਅਖਬਾਰ ਦੇ ਵਿੱਚ ਫੋਟੋ ਦੇ ਨਾਲ ਛਾਪੀ ਗਈ ਲਿਸਟ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ, ਵਿਦੇਸ਼ ਮੰਤਰੀ ਮਾਰਕੋ ਰੂਬੀਓ, ਰੱਖਿਆ ਮੰਤਰੀ ਪੀਟ ਹੇਗਸਿਥ, ਇਜ਼ਰਾਈਲ ਦੇ ਵਿੱਚ ਅਮਰੀਕੀ ਰਾਜਦੂਤ ਮਾਈਕ ਹਕਾਬੀ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ, ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ, ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਤੇ ਜਰਮਨੀ ਦੇ ਚਾਂਸਲਰ ਫਰੈਡਰਿਕ ਮਰਜ਼ ਸ਼ਾਮਲ ਨੇ। ਇਨ੍ਹਾਂ ਸਾਰੇ ਨੇਤਾਵਾਂ ਨੂੰ ਇਰਾਨ ਦੇ ਪੂਰਵ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੇਈ ਦੀ ਹੱਤਿਆ ਦੇ ਲਈ ਅਖਬਾਰ ਨੇ ਜ਼ਿੰਮੇਵਾਰ ਜਿਹੜਾ ਠਹਿਰਾਇਆ ਹੈ। ਲਓ ਦੋਸਤੋ, ਦੇਖਦੇ ਆਉਣ ਵਾਲਾ ਸਮਾਂ ਕਿੱਧਰ ਨੂੰ ਜਾਂਦਾ ਹੈ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ। ਇਹ ਸੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਨਾਲ ਨਾਲ ਚਰਚਾ ਤੇ ਗੱਲਾਂ ਬਾਤਾਂ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਨੇ ਜਿਨ੍ਹਾਂ ਨੇ ਸ਼ਮੂਲੀਅਤ ਕੀਤੀ ਹੈ। ਜਾਂਦੇ ਜਾਂਦੇ ਸੰਖੇਪ ਦੇ ਵਿੱਚ ਮੈਂ ਸਭ ਦੋਸਤਾਂ ਦਾ ਨਾਮ ਲੈ ਕੇ ਫਿਰ ਸਾਂਝਾ ਕਰਦਾ। ਕਮੈਂਟ ਜਿਹੜੇ ਤੁਸੀਂ ਭੇਜੇ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ, ਸੁਰਜੀਤ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜੀ ਆ, ਰਾਜਨ ਸੈਣੀ ਸਾਹਿਬ ਐਡਵੋਕੇਟ ਸਾਹਿਬ ਲਾਈਕ ਨੰਬਰ 3 ਕਹਿੰਦੇ ਆ, ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ ਤੇ ਓਕੇ ਆ ਜੀ ਸਾਰਾ ਕੁਝ ਜੀ। ਆਪਣੇ ਸੈਣੀ ਸਾਹਿਬ ਨੇ ਕਿਹਾ ਕਿ ਚੱਕ ਦਿਓ। ਸੁਰਿੰਦਰ ਮਾਲ ਜੀ ਯੂਐਸ ਤੋਂ ਜੁੜੇ ਆ, ਸਤਿ ਸ੍ਰੀ ਅਕਾਲ ਕਹਿੰਦੇ ਆ ਸਭ ਨੂੰ। ਦਵਿੰਦਰ ਭਾਰਤ ਜੀ ਯੂਆਈ ਤੋਂ ਸਤਿ ਸ੍ਰੀ ਅਕਾਲ ਲਿਖਦੇ ਆ ਸਭ ਨੂੰ। ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਜੁੜੇ ਹੋਏ ਨੇ ਜੀਆ ਨੂੰ ਜੀ ਕਹਿੰਦੇ ਆ ਤੇ ਸਤਿ ਸ੍ਰੀ ਅਕਾਲ ਕਹਿੰਦੇ ਨਾਲ ਸੁਣ ਰਹੇ ਆ। ਫੁੱਲਾਂ ਦੇ ਗੁਲਾਬ ਭੇਜੇ ਨੇ ਜਾਣੀ, ਗੁਲਾਬ ਦੇ ਫੁੱਲ ਭੇਜੇ ਨੇ। ਤੇ ਸਿਕੰਦਰ ਸਿੰਘ ਔਜਲਾ ਸਾਹਿਬ ਯੂਐਸ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਸਾਰਿਆਂ ਨੂੰ। ਤੇ ਪਰਮਿੰਦਰ ਜੀ, ਬਰਨ ਜੀ ਆਪਣੇ ਫਗਵਾੜੇ ਵਾਲੇ, ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ ਤੇ ਭਾਰਤ ਸਾਹਿਬ ਤੇ ਸਾਰੇ ਹੀ ਸਤਿਕਾਰ ਸੱਜਣਾਂ ਨੂੰ ਭੇਜੀਏ ਸਤਿ ਸ੍ਰੀ ਅਕਾਲ। ਪ੍ਰੇਮ ਸਿੰਘ ਜੀ ਜੁੜੇ ਹੋਏ ਨੇ, ਕਹਿੰਦੇ ਨੇ ਕਿ ਟਵਾਣਾ ਰੇਡੀਓ ਗੈਂਗ ਸਾਰੇ ਹੀ ਕਹਿੰਦੇ ਇੱਥੇ ਇਕੱਠਾ ਹੋਇਆ ਹੈ ਜੀ, ਵੈਰੀ ਗੁੱਡ ਜੋਬ ਦੋਵਾਂ ਰੇਡੀਓ ਨੂੰ ਜੀ। ਬਹੁਤ ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ ਹੈ, ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਦੇ ਵਿੱਚ। ਪਹਿਲੀ ਵਾਰੀ ਤੁਹਾਡਾ ਮੈਸੇਜ ਆਇਆ, ਸ਼ੁਕਰੀਆ ਜੀ। ਉਮੀਦ ਰਵੇਗੀ ਅੱਗੇ ਤੋਂ ਵੀ ਜੁੜਿਆ ਕਰੋਗੇ, ਆਪਣੇ ਵਿਚਾਰ ਵੀ ਸਾਂਝੇ ਕਰਿਆ ਕਰੋਗੇ। ਮੁਕੱਦਰ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ, ਤੇ ਸਿਕੰਦਰ ਜੀ ਕਹਿੰਦੇ ਸਤਲੁਜ ਫਿਲਮ ਨੇ ਸਾਰਾ ਪੰਜਾਬ ਸਤਲੁਜ ਦੇ ਵਿੱਚ ਰੋੜਤਾ, ਹਮੇਸ਼ਾ ਆਮ ਆਵਾਮ ਹੀ ਕਹਿੰਦੇ ਪੀਸਿਆ ਜਾਂਦਾ ਹੈ। ਰਾਜੀਵ ਕੁਮਾਰ ਬਾਈ ਜੀ ਸਤਿ ਸ੍ਰੀ ਅਕਾਲ ਭੇਜਦੇ ਆ, ਗ੍ਰੇਟ ਕਹਿੰਦੇ ਨੇ। ਤੇ ਜਟਵੈੜ ਬਾਈ ਜੀ ਕਹਿੰਦੇ ਆ ਬਿਲਕੁਲ ਸਹੀ ਕਿਹਾ ਰਹੇ ਆ ਸੈਣੀ ਸਾਹਿਬ, ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਹੈ ਜੀ, ਸ਼ੁਕਰੀਆ ਜਟਵੈੜ ਵੀਰ ਜੀ ਆਪਣੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ। ਤੇ ਸਤਿ ਸ੍ਰੀ ਅਕਾਲ ਪਰਮਿੰਦਰ ਵੀਰ ਜੀ ਨੂੰ ਭੇਜੀ ਹੈ ਰਾਜਨ ਸੈਣੀ ਜੀ ਨੇ। ਤੇ ਅੱਗੇ ਲਿਖਦੇ ਨੇ ਜਟਪੈੜ ਬਾਈ ਜੀ ਦੇ ਬਹੁਤ ਸਾਰੇ ਸੁਨੇਹੇ ਨੇ, ਉਹਨਾਂ ਦਾ ਜ਼ਿਕਰ ਕਰਦੇ ਹਾਂ। ਬੀਬੀ ਖਾਲੜਾ ਜੀ ਨੂੰ ਕਿਸੇ ਪਾਰਟੀ ਦੇ ਵਿੱਚ ਜਾਣਾ ਹੀ ਨਹੀਂ ਚਾਹੀਦਾ, ਉਹ ਵੀ ਕਹਿੰਦੇ ਆ ਕਿ ਸਾਰੇ ਸਿਆਸੀ ਦਾਨ ਸ਼ਹੀਦ ਜਸਵੰਤ ਸਿੰਘ ਦੇ ਉੱਤੇ ਵੀ ਕਹਿੰਦੇ ਸਿਆਸਤ ਕਰ ਰਹੇ ਨੇ ਜੀ, ਸਿਆਸਤਦਾਨ ਜਿਹੜੇ ਨੇ, ਇਹ ਸਿਆਸਤਦਾਨ ਕਿਸੇ ਦੇ ਸਗੇ ਨਹੀਂ ਨੇ। ਪਰਮਿੰਦਰ ਬਰਨ ਜੀ ਲਿਖਦੇ ਔਜਲਾ ਵੀਰ ਜੀ, ਕੌਮ ਦਾ ਬੁਖਾਰ ਵੀ ਆਮ ਆਵਾਮ ਨੂੰ ਹੀ ਚੜਦਾ ਹੈ, ਪੈਸੇ ਵਾਲਾ ਤਾਂ ਕਹਿੰਦੇ ਇਸ ਵੱਲ ਨੂੰ ਸੋਚਦਾ ਵੀ ਨਹੀਂ ਹੈ। ਜਟਵੈੜ ਬਾਈ ਜੀ ਕਹਿੰਦੇ ਕਿ ਔਲਖ ਸਾਹਿਬ ਇਹੋ ਗੱਲ ਮੈਂ ਕਹਿਣ ਲੱਗਾ ਸੀ, ਰੱਜ ਕੇ ਭੰਡਿਆ ਇਹਨਾਂ ਨੇ ਬਾਦਲ ਸਾਹਿਬ ਨੂੰ ਕਹਿੰਦੇ ਜੀ। ਤੇ ਪਰਮਿੰਦਰ ਜੀ ਕਹਿੰਦੇ ਆ ਬੰਨ ਜੀ ਆਪਣੇ ਫਗਵਾੜੇ ਵਾਲੇ, ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ। ਤੇ ਜਟਵੈੜ ਬਾਈ ਜੀ ਕਹਿੰਦੇ ਆ ਬਾਈ ਇਹਨਾਂ ਦਾ ਕੋਈ ਸਟੈਂਡ ਨਹੀਂ ਹੈ, ਫੋਟੋ ਛੱਡ ਬਾਈ, ਇਹ ਤਾਂ ਝੰਡਾ ਚੁੱਕੀ ਫਿਰਦੇ ਹੈ, ਲੋਕਾਂ ਦਾ ਕੋਈ ਸਟੈਂਡ ਨਹੀਂ ਹੈ। ਮਾਨ ਸਿੰਘ ਸੈਣੀ ਸਾਹਿਬ ਜੁੜੇ ਹੋਏ ਹੈ ਹੈਲਸਿੰਕੀ ਤੋਂ, ਫਿਨਲੈਂਡ ਤੋਂ, ਕਹਿੰਦੇ ਆ ਸਤਿ ਸ੍ਰੀ ਅਕਾਲ ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਦੋਸਤਾਂ ਨੂੰ। ਤੇ ਜਟਬੈੜ ਬਾਈ ਜੀ ਕਹਿੰਦੇ ਆ ਆਪਣੇ ਮੀਡੀਆ ਵੀ ਕਿਹੜਾ ਬਾਈ ਬਕਾਊ ਮੀਡੀਆ, ਮੀਡੀਆ ਵੀ ਸਿਆਸਤਦਾਨਾਂ ਦੇ ਆਪਣੇ ਆਪਣੇ ਹੋ ਗਏ ਨੇ। ਰਜਿੰਦਰ ਜੀਰਾ ਜੀ ਕਹਿੰਦੇ ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀਰਾ ਸਾਹਿਬ। ਤੇ ਜਟਬੈੜ ਬਾਈ ਜੀ ਕਹਿੰਦੇ ਆ ਸੁਣਨ ਵਾਲੇ ਵੀ ਲੱਖ ਹੋਣ ਪਰ ਇਹਨਾਂ ਦੀ ਜ਼ਮੀਰ ਮਰੀ ਹੈ, 1000 ਮਗਰ ਵੋਟ ਵੀ ਦੇਣਾ, ਫ੍ਰੀ ਦਾ ਰਾਸ਼ਨ ਵੀ ਖਾਣਾ, ਫ੍ਰੀ ਬੱਸ ਦੇ ਵਿੱਚ ਜਾਣਾ ਹੈ। ਔਲਖ ਬਾਈ ਪੱਕੀ ਗੱਲ ਹੈ, ਦੁਨੀਆਂ ਧੱਕੇ ਆਪਣੀਆਂ ਮੂਰਖਤਾ ਕਾਰਨ ਖਾਂਦੀ ਹੈ ਜੀ। ਰਾਜਨ ਸੈਣੀ ਸਾਹਿਬ ਲਿਖਦੇ ਨਾ ਮੁਕੱਦਰ ਵੀਰ ਜੀ ਨਾ, ਰਾਤ ਵੇਲੇ ਕਚੀਚੀਆਂ ਨਾ ਲਓ ਕਹਿੰਦੇ ਜੀ, ਗਰਾਹੀ ਵਾਟਰ ਸੋਰੀ ਗਰਾਹੀ ਵਾਟਰ ਇਸ ਕੰਮ ਨੂੰ ਕਹਿੰਦੇ ਥੋੜਾ ਪੀਤਾ ਜੀ। ਓਕੇ ਕਹਿੰਦੇ ਡਰਾਈ ਵਾਟਰ ਲਿਖਣਾ ਜੀ, ਡਰਾਈ ਵਾਟਰ ਇਸ ਕਰਕੇ ਥੋੜੀ ਪੀਤਾ ਜੀ ਕਹਿੰਦੇ ਕਚੀਚੀਆਂ ਲੈਣ ਨੂੰ। ਜਟਬੈੜ ਬਾਈ ਜੀ ਕਹਿੰਦੇ ਸੈਣੀ ਸਾਹਿਬ ਗਰਾਈ ਵਾਟਰ ਤੇਜ਼ ਬਹੁਤਾ ਹੈ ਕਹਿੰਦੇ ਜੀ। ਤੇ ਔਜਲਾ ਸਾਹਿਬ ਕਹਿੰਦੇ ਮਣੀਪੁਰ, ਹਾਂ ਜੀ ਸ਼ੁਕਰੀਆ ਜੀ, ਕਈ ਵਾਰੀ ਮੈਨੂੰ ਨਾਂ ਚੇਤੇ ਭੁੱਲ ਜਾਂਦੇ ਆ, ਤੁਸੀਂ ਨਾਲ ਸਹਿਯੋਗ ਕਰ ਦਿਓ, ਸ਼ੁਕਰੀਆ। ਮਣੀਪੁਰ ਦਾ ਜ਼ਿਕਰ ਕਰ ਰਿਹਾ ਸੀ ਉਸੋਂ, ਤੇ ਮੁਕੱਦਰ ਜੀ ਨੇ ਵੀ ਯਾਦ ਦਵਾਇਆ ਸੀ, ਔਜਲਾ ਸਾਹਿਬ ਨੇ ਵੀ ਯਾਦ ਦਵਾਇਆ, ਤੇ ਸ਼ੁਕਰੀਆ ਜੀ। ਰਾਜਨ ਸੈਣੀ ਸਾਹਿਬ ਕਹਿੰਦੇ ਹਾਂ ਹਾਂ ਜੱਟ ਬੈੜ ਵੀਰ ਜੀ ਘਰ ਹੀ ਬਣਾ ਲੈਂਦੇ ਵੀਰ ਜੀ, ਲਾਚੀਆਂ ਪਾ ਕੇ ਜੀ ਇਹ ਤਾਂ। ਤੇ ਜਟਬੈੜ ਜੀ ਕਹਿੰਦੇ ਆ ਗਰਾਰੀ ਦੇ ਵਿੱਚ, ਗਰਾਰੀ ਵਿੱਚ ਵਿੱਚ ਕਹਿੰਦੇ ਫਸਦੀ ਪਈ ਆ ਮੁਕੱਦਰ ਵੀਰ ਦੀ, ਪਤਾ ਲੱਗ ਰਿਹਾ। ਸੈਣੀ ਸਾਹਿਬ ਮੈਂ ਤਾਂ ਕਹਿੰਦੇ ਇਸ ਇਹ ਸੋਚ ਰਿਹਾ ਸੀ ਕਿ ਜਿਸ ਟਾਈਮ ਲੋਕਾਂ ਨੇ ਸੋਣਾ ਹੁੰਦਾ ਮੁਕੱਦਰ ਵੀਰ ਤਾਂ ਚਾਰਜ ਹੋਈ ਫਿਰਦਾ ਰਹਿੰਦਾ, ਤੇ ਰਾਤ ਨੂੰ ਪੱਕਾ ਪਹਿਰਾ ਦਊਗਾ ਜੀ ਇਹ ਹੁਣ। ਰਾਜਨ ਜੀ ਕਹਿੰਦੇ ਆ ਜਟਬੈੜ ਵੀਰ ਜੀ ਇਹ ਫਕੀਰ ਲੋਕ ਲੋਕਾਂ ਨੂੰ ਜਗਾਉਣ ਦੇ ਲਈ ਰਾਤਾਂ ਜਾਗਦੇ ਨੇ ਜੀ। ਜਟਬੈੜ ਜੀ ਕਹਿੰਦੇ ਆ ਕਿ ਬੀਬੀ ਖਾਲੜਾ ਜੀ ਦਾ ਜੇ ਕੱਦ ਵੱਧ ਗਿਆ ਸਰਕਾਰਾਂ ਨਾਲੋਂ ਤਾਂ ਇਹਨਾਂ ਦਾ ਇਹਨਾਂ ਦੀ ਕੀ ਪਤਾ, ਇਹ ਸਿਆਸਤਦਾਨ ਬੀਬੀ ਖਾਲੜਾ ਨੂੰ ਵੀ ਕਹਿੰਦੇ ਹਟਾ ਸਕਦੇ ਆ। ਸੈਣੀ ਸਾਹਿਬ ਸਹਿਮਤ ਆ ਜੀ ਤੁਹਾਡੇ ਨਾਲ ਕਹਿੰਦੇ ਜਟਬੈੜ ਜੀ, ਤੇ ਬਾਈ ਤੁਹਾਡੀਆਂ ਗੱਲਾਂ ਦਾ ਇੱਕ ਸਹੀ ਜਵਾਬ ਕਹਿੰਦੇ ਹੈਗਾ ਮੇਰੇ ਕੋਲ, ਤੁਸੀਂ ਯੂਕਰੇਨ ਦਾ ਹਾਲ ਦੇਖਿਆ ਹੋਣਾ ਹੈ ਤੇ ਉਸਦਾ ਮੰਤਰੀ ਜਿਹੜਾ ਕੌਣ ਹੈ, ਜਾਣੀ ਕਿ ਆਪਣਾ PM ਦੀ ਗੱਲ ਕਰਦੇ ਆ ਜਲੈਸਕੀ, ਤੇ ਪੰਜਾਬ ਦਾ ਮੰਤਰੀ ਕੌਣ, ਕਮੇਡੀ ਮਾਨ, ਬਸ ਲਗਾ ਲਵੋ ਕਹਿੰਦੇ ਹਿਸਾਬ ਪੰਜਾਬ ਨੂੰ ਕਿਸ ਪਾਸੇ ਲੈ ਕੇ ਜਾ ਰਿਹਾ। ਔਜਲਾ ਸਾਹਿਬ ਲਿਖਦੇ ਆ US ਤੋਂ ਉਹਨਾਂ ਨੂੰ ਬਾਦਲਾਂ ਤੋਂ ਅੱਗੇ ਦੱਸਣੋ ਬੰਦ ਹੋ ਜਾਂਦਾ ਮੁਕੱਦਰ ਵੀਰ, ਅੱਗੇ ਦਿਸਣੋ ਬੰਦ ਹੋ ਜਾਂਦਾ ਹੈ। ਤੇ ਪੰਜਾਬ ਦੀ ਸਿਆਸਤ ਦਾ ਮਜ਼ਾਕ ਬਣਾ ਰੱਖਿਆ ਕੁਝ ਕੁ ਲੋਕਾਂ ਨੇ, ਕੁਝ ਕੁ ਸਿਆਸਤਦਾਨਾਂ ਨੇ, ਜਟਬੈੜ ਜੀ ਲਿਖਦੇ ਆ। ਮੁਕੱਦਰ ਜੀ ਕਹਿੰਦੇ ਆ ਬਿਲਕੁਲ ਔਜਲਾ ਬਾਈ ਜੀ ਸੱਚੀ, ਤੇ ਜਟਬੈੜ ਜੀ ਕਹਿੰਦੇ ਆ ਟੱਬਰ ਬਾਹਰ ਸੈੱਟ ਕਰਕੇ ਬੈਠੇ ਆ ਬਾਈ, ਹਰ ਮੀਡੀਆ ਵਾਲੇ ਹਰ ਸਿਆਸਤਦਾਨ ਸ਼ਹੀਦ ਭਾਈ ਖਾਲੜਾ ਜੀ ਬਾਰੇ ਉਹਨਾਂ ਦੇ ਜਾਣੂ ਦੇ ਨਾਲ ਪੋਡਕਾਸਟ ਕਰਨ ਲੱਗੇ ਹੋਏ ਹੈ, ਹਰ ਵਿਰੋਧੀ ਧਿਰ ਲਾਹਾ ਲਈ ਜਾਂਦੀ ਹੈ, ਸ਼ਰਮ ਦਾ ਘਾਟਾ ਹੈ, ਸਾਰਿਆਂ ਨੂੰ ਹਰ ਬੰਦਾ ਸ਼ਹੀਦਾਂ ਦੇ ਉੱਤੇ ਕਮਾਈ ਕਰਨ ਲੱਗਿਆ ਹੋਇਆ। ਬਿਲਕੁਲ ਦਰੁਸਤ ਫਰਮਾਇਆ ਜਟਬੈੜ ਜੀ, ਤੇ ਸਿਆਸਤ ਹੈਗੀ ਹੈ ਕਹਿੰਦੇ ਇੱਥੇ ਕੁਝ ਵੀ ਹੋ ਸਕਦਾ, ਬਸ ਪੈਸੇ ਦੇ ਉੱਤੇ ਫਾਇਦਾ ਦਿਖਣਾ ਚਾਹੀਦਾ, ਕੋਈ ਨਹੀਂ ਲੋਕਾਂ ਦਾ ਸਗਾ, ਕੋਈ ਨਹੀਂ ਪੰਜਾਬ ਦਾ ਸਗਾ। ਬਾਈ ਇਹਨਾਂ ਨੂੰ ਛੱਡੋ ਕਹਿੰਦੇ, ਪਾਣੀਆਂ ਦੇ ਮੁੱਦੇ ਖਤਮ ਹੋ ਗਏ ਤੇ ਬੰਦੀ ਸਿੰਘਾਂ ਦੀ ਗੱਲ ਮੁੱਕ ਗਈ, ਬੇਰੋਜ਼ਗਾਰੀ ਦੀ ਗੱਲ ਮੁੱਕ ਗਈ, ਸਿਹਤ ਸਹੂਲਤਾਂ ਦੀ ਗੱਲ ਮੁੱਕ ਗਈ, ਇਹ ਤਾਂ ਸਰਕਾਰੀ ਸਕੂਲ ਕਾਲਜ ਖੋਲਣ ਆਏ ਸੀ, ਦੇਖੋ ਖੁੱਲੇ ਨੇ ਜਾਂ ਬੰਦ ਹੋਏ ਨੇ, ਲੱਭਣਾ ਨਹੀਂ ਕੋਈ ਕਹਿੰਦੇ ਪਿੰਡ ਦੇ ਵਿੱਚ, ਸਾਰੇ ਕੈਨੇਡਾ ਨੂੰ ਤੁਰ ਪੈਣੇ ਆ, ਤੇ ਵਿਚਕਾਰ ਸੋਰੀ ਵਿਚਾਰਾਂ ਦੀ ਕਹਿੰਦੇ ਆ ਮਤਭੇਦ ਜਿਹੜੇ ਆ ਚੱਲਦੇ ਰਹਿੰਦੇ ਆ, ਕੋਈ ਗੱਲ ਨਹੀਂ, ਉਹ ਆਮ ਗੱਲ ਹੈ, ਇੱਕ ਦੂਜੇ ਦੇ ਵਿਚਾਰ ਸੁਣ ਕੇ ਹੀ ਇੱਕ ਦੂਜੇ ਦੇ ਵਿਚਾਰਾਂ ਦਾ ਪਤਾ ਲੱਗੇਗਾ ਕਹਿੰਦੇ ਜੀ। ਜਟਬੈੜ ਜੀ ਲਿਖਦੇ ਬਹੁਤ ਵਧੀਆ ਸੁਨੇਹਾ ਲਿਖਿਆ, ਗੱਲਬਾਤ ਚੱਲਣੀ ਚਾਹੀਦੀ ਹੈ, ਵਿਚਾਰ ਚਰਚਾ ਹੋਣੀ ਚਾਹੀਦੀ ਹੈ, ਫਿਰ ਹੀ ਪਤਾ ਲੱਗਦਾ ਜੀ ਕੁਝ ਨਾ ਕੁਝ ਨਿਕਲ ਕੇ ਆਉਂਦਾ ਵਿੱਚੋਂ। ਰਜਿੰਦਰ ਜੀਰਾ ਜੀ ਕਹਿੰਦੇ ਆ ਨਹੀਂ ਔਜਲਾ ਸਾਹਿਬ ਮੁਸ਼ਕਲ ਹੈ ਜੀ, ਉੱਥੇ ਦਰਿਆ ਦੋਵੇਂ ਪਾਸੇ ਦਰਿਆ ਦੇ ਜਿਹੜਾ ਗੁਰਦੁਆਰੇ ਪਹਿਲਾਂ ਹੀ ਦੋ ਬਣੇ ਹੋਏ ਆ। ਤੇ ਜਟਬੈੜ ਬਾਈ ਜੀ ਸਤਿ ਸ੍ਰੀ ਅਕਾਲ ਕਹਿੰਦੇ ਨੇ ਮੁਕੱਦਰ ਜੀ ਤੇ ਉਹਨਾਂ ਨੂੰ, ਤੇ ਸਿਕੰਦਰ ਸਿੰਘ ਔਜਲਾ ਬਾਈ ਜੀ ਪੁੱਛਦੇ ਆ ਇਹ ਬਾਈ ਜੀ ਕੌਣ ਨੇ ਜੀ, ਜੱਟ ਮੁਕੱਦਰ ਵੀਰ ਜੀ। ਤੇ ਇਸੇ ਤਰ੍ਹਾਂ ਮੁਕੱਦਰ ਜੀ ਕਹਿੰਦੇ ਔਜਲਾ ਬਾਈ ਜੀ, ਜਟਬੈੜ ਬਾਈ ਜੀ ਮਿੰਟੂ ਗੁਰੂ ਸਰੀਏ ਵਾਲੇ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ, ਕੱਲ ਦੇ ਦੁਆਬਾ ਰੇਡੀਓ ਦੇ ਉੱਤੇ ਵੀ ਕਹਿੰਦੇ ਜੁੜਦੇ ਨੇ, ਪਿਛਲੇ ਵੀਕ ਦੇ ਜੁੜੇ ਹੋਏ ਨੇ, ਕਾਫੀ ਦਿਨ ਹੋ ਗਏ ਉਹਨਾਂ ਨੂੰ ਆਉਂਦਿਆਂ ਨੂੰ, ਤੇ ਕਮੈਂਟ ਹੀ ਕਰਦੇ ਨੇ ਜੀ, ਹੁਣ ਉਮੀਦ ਕਰਦੇ ਕਿਸੇ ਦਿਨ ਆਵਾਜ਼ ਵੀ ਸੁਣਾਂਗੇ ਉਹਨਾਂ ਦੀ। ਔਜਲਾ ਸਾਹਿਬ ਕਹਿੰਦੇ ਜੀ ਜਨਾਬ ਸ਼ੁਕਰੀਆ ਜੀ, ਤੇ ਮੁਕੱਦਰ ਜੀ ਲਿਖਦੇ ਆ ਗੱਲ ਗੱਲ ਨੂੰ ਸਮਝਣ ਦੀ ਕੋਸ਼ਿਸ਼ ਵੀ ਕਰਦੇ ਨੇ। ਤੇ ਔਜਲਾ ਸਾਹਿਬ ਕਹਿੰਦੇ ਆ ਕਿ ਕਮੈਂਟਾਂ ਤੋਂ ਪਤਾ ਲੱਗਦਾ ਵਧੀਆ ਸੋਚ ਹੈ ਜੀ ਉਹਨਾਂ ਦੀ। ਮੁਕੱਦਰੀਆਂ ਜੀ ਔਜਲਾ ਬਾਈ ਜੀ ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜਦੇ ਆ। ਤੇ ਇਸੇ ਤਰ੍ਹਾਂ ਮੁਕੱਦਰ ਜੀ ਕਹਿੰਦੇ ਆ ਹਿੰਦੀ ਚ ਲਿਖਿਆ ਜਿਸ ਜਿਸ ਚ ਮੇਰਾ ਹੱਥ ਤੰਗ ਹੈ, ਕਹਿੰਦੇ ਰਾਹੋਂ ਮੇ ਉਨਸੇ ਮੁਲਾਕਾਤ ਹੋ ਗਈ ਜਿਸਸੇ ਡਰਤੇ ਥੇ ਵਹੀ ਬਾਤ ਹੋ ਗਈ, ਲਾਲਾ ਲਾਲਾ ਹੋ ਹੋ ਹੋ ਹੋ ਔਜਲਾ ਬਾਈ ਜੀ ਜੀਰਾ ਸਾਹਿਬ ਜੀ। ਤੇ ਰਜਿੰਦਰ ਜੀਰਾ ਜੀ ਕਹਿੰਦੇ ਲਵ ਜੂ ਮੁਕੱਦਰ ਜੀ, ਮੁਕੱਦਰ ਗਿਆ ਜੀਰਾ ਜੀ, ਜੀਰਾ ਸਾਹਿਬ ਨੂੰ ਦਿਲ ਭੇਜ ਦਿੱਤੇ ਆ ਜੀ। ਲੋ ਦੋਸਤੋ ਇਸ ਦੇ ਨਾਲ ਹੀ ਫਿਰ ਮੈਨੂੰ ਤੇ ਉਹ ਆ ਗਿਆ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਮੰਗਲਵਾਰ ਦਾ ਦਿਨ ਹੈ, ਕੁਝ ਨਾ ਕੁਝ ਨਵਾਂ ਲੈ ਕੇ ਹਾਜ਼ਰ ਹੋਵਾਂਗੇ। ਕਰਨਾ ਤਾਂ ਅੱਜ ਵੀ ਬਥੇਰਾ ਕੁਝ ਸੀ ਪਰ ਸਮੇਂ ਨੇ ਹੋਰ ਇਜਾਜ਼ਤ ਨਹੀਂ ਦਿੱਤੀ। ਤੇ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਗੱਲਾਂ ਬਾਤਾਂ ਜਾਰੀ ਰਹਿਣਗੀਆਂ, ਪੂਰਾ ਵੀਕ ਤੁਹਾਡੇ ਨਾਲ ਹੀ ਆ। ਤੇ 9:30 ਭਾਰਤੀ ਸਮੇਂ ਦੇ ਅਨੁਸਾਰ ਪ੍ਰੋਗਰਾਮ ਸ਼ੁਰੂ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ 2-2.25 ਘੰਟੇ 2.5 ਘੰਟੇ ਜ਼ਰੂਰ ਤੁਹਾਡੇ ਨਾਲ ਬਿਤਾਈਦੇ ਆ। ਤੇ ਵੱਧ ਘੱਟ ਬੋਲ ਗਏ ਹੋਏ, ਕੋਈ ਲਿਖਣ ਪੜ੍ਹਨ ਦੇ ਵਿੱਚ ਕਹਿਣ ਦੇ ਵਿੱਚ ਕੋਈ ਵੱਧ ਘੱਟ ਹੋ ਗਈ ਹੋਵੇ ਤਾਂ ਮਾਫ਼ੀ ਚਾਹਾਂਗੇ। ਇਸ ਦੇ ਨਾਲ ਹੀ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਤਨਿੱਗੀ ਸਤਿ ਸ਼੍ਰੀ ਅਕਾਲ ਹੈ। ਦੁਆਬਾ ਰੇਡੀਓ ਨੂੰ ਸੁਣਦੇ ਰਹੋ, ਚੰਗਾ ਲੱਗੇ ਤਾਂ ਦੋਸਤਾਂ ਮਿੱਤਰਾਂ ਤੱਕ ਵੀ ਸਾਂਝਾ ਕਰਦਾ ਰਹੋ, ਕਰਦੇ ਰਹੋ ਦੋਸਤੋ, ਤੇ ਤੁਹਾਡੇ ਸਾਥ ਦੀ ਬਹੁਤ ਜ਼ਰੂਰਤ ਹੈ ਤੇ ਹੋਰ ਕੁਝ ਨਹੀਂ ਮੰਗਦੇ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਬਲਵੀਰ ਸਿੰਘ ਸੈਣੀ ਸਾਹਿਬ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਵੇਗੀ। ਜੇ ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ। ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ, ਫੇਸਬੁੱਕ, ਯੂਟਿਊਬ, ਜਿੱਥੋਂ ਕਿਤੋਂ ਵੀ ਤੁਸੀਂ ਸੁਣ ਰਹੇ ਹੋ, ਸਭ ਦੋਸਤਾਂ ਦਾ, ਮਿੱਤਰਾਂ ਦਾ, ਸੱਜਣਾਂ ਦਾ, ਰਿਸ਼ਤੇਦਾਰਾਂ ਦਾ, ਜਿੱਥੋਂ ਕਿਤੋਂ ਵੀ ਸੁਣ ਰਹੇ ਹੋ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਲਓ ਦੋਸਤੋ ਮੈਨੂੰ ਦਿਓ ਆ ਗਿਆ ਤੇ ਸਾਰਿਆਂ ਨੂੰ ਪਿਆਰ ਪਾਈ ਕਿ ਸਤਿ ਸ੍ਰੀ ਅਕਾਲ ਹੈ ਜੀ।

0: ಕೇಳ್ತಿರೋದು ಮಹಾಪವರ್ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ। ਇਸ ਹਫ਼ਤੇ ਦਾ ਆਖਰੀ ਪ੍ਰੋਗਰਾਮ, ਫਰਾਈਡੇ ਵਾਲਾ ਦਿਨ ਹੈ, 10 ਜੁਲਾਈ 2026 ਦਾ ਦਿਹਾੜਾ, ਤੇ ਗੱਲਾਂ ਬਾਤਾਂ ਕਰਾਂਗੇ ਰਲ ਮਿਲ ਕੇ, ਨਾਲ ਨਾਲ ਤੁਹਾਡੀਆਂ ਗੱਲਾਂ ਵੀ ਸੁਣਾਂਗੇ ਤੇ ਆਪਣੀਆਂ ਵੀ ਕੁਝ ਸੁਣਾਵਾਂਗੇ। ਤੇ ਅੱਜ ਦੇ ਵਿਚਾਰ ਦੇ ਨਾਲ ਗੱਲ ਦੀ ਸ਼ੁਰੂਆਤ ਕਰਾਂਗੇ ਤੇ ਦੇਸ਼ ਤੇ ਦੀਆਂ ਖ਼ਬਰਾਂ ਹੋਰ ਸਾਰਾ ਸਿਲਸਿਲਾ ਅੱਗੇ ਵਧਾਵਾਂਗੇ। ਆਖਰ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਛੁੱਟੀ ਮਾਰਨੀ ਪੈ ਗਈ, ਪਰ ਇਸ ਵਾਰ ਜਿਹੜਾ ਕਿਤਾਬਾਂ ਦੇ ਅੰਗ ਸੰਗ ਜਿਹੜੀ ਕਿਤਾਬ ਹੈ ਉਹਦੇ ਵਿੱਚੋਂ ਆਪਣੀ ਕਿਤਾਬ ਪੰਜਾਬ ਮਾਊਂਟ ਬੈਟਨ ਤੋਂ, ਜਿਹੜਾ ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦਾ ਸਫ਼ਰ ਜਿਹੜਾ ਆਪਾਂ ਤੈਅ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤੇ ਉਹਦਾ ਜਿਹੜਾ ਲੜੀਵਾਰ ਭਾਗ 8ਵਾਂ ਹੈ ਉਹ ਤੁਹਾਡੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਰਹੇਗੀ ਆਖਰ ਦੇ ਵਿੱਚ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 1962 ਸਟੂਡੀਓ ਦਾ ਨੰਬਰ ਹੈ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਜ਼ਰੂਰ ਕਮੈਂਟ ਕਰਕੇ ਵੀ ਨਾਲ ਦਰੁਸਤ ਕਰਵਾ ਸਕਦੇ ਹੋ ਤੇ ਨਾਲ ਨਾਲ ਗੱਲਾਂ ਬਾਤਾਂ ਵੀ ਚਲਾ ਸਕਦੇ ਹੋ। ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਵੱਲ ਨੂੰ ਚੱਲਾਂਗੇ, ਫਿਰ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਤੇ ਸਾਡੇ ਕਿਰਦਾਰਾਂ ਦੀ ਵੀ ਜਿਹੜੀ ਗੱਲਬਾਤ ਹੋ ਰਹੀ ਹੈ ਉਹਦੇ ਉੱਤੇ ਵੀ ਝਾਤ ਮਾਰਨ ਦੀ ਕੋਸ਼ਿਸ਼ ਰਹੇਗੀ। ਤੇ ਸਮਾਂ ਤੇ ਸਥਿਤੀ, ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:11 ਦਾ ਸਮਾਂ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:11 ਹੋ ਗਏ ਨੇ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਇਸ ਵਕਤ ਜਿਹੜੇ ਨੇ ਸਵੇਰ ਦੇ 9:11, ਯੂਕੇ ਦੇ ਵਿੱਚ ਸ਼ਾਮ ਦੇ 5:11, ਤੇ ਭਾਰਤ ਦੇ ਵਿੱਚ ਰਾਤ ਦੇ 9:41 ਦਾ ਸਮਾਂ ਜਿਹੜਾ ਘੜੀਆਂ ਦੇ ਉੱਤੇ ਹੋ ਚੁੱਕਿਆ। ਲਓ ਦੋਸਤੋ, ਘੜੀਆਂ ਨੂੰ ਮਿਲਾਵੋ ਨਾਲ ਤੇ ਦੋਸਤਾਂ ਮਿੱਤਰਾਂ ਯਾਰਾਂ ਬੇਲੀਆਂ ਸਹੇਲੀਆਂ ਨੂੰ ਲਾ ਦਿਓ ਸੁਨੇਹਾ ਤੇ ਕਰਦੇ ਹਾਂ ਅਗਾਜ਼ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ। ਅੱਜ ਦਾ ਵਿਚਾਰ ਬਹੁਤ ਸਿਹਤ ਦੇਣ ਵਾਲਾ ਹੈ ਤੇ ਸੋਚਣ ਨੂੰ ਮਜਬੂਰ ਕਰਨ ਵਾਲਾ ਵੀ ਹੈ। ਜਿਵੇਂ ਕਿ ਕਹਿੰਦੇ ਨੇ ਕਿ ਅੱਜ ਦੇ ਵਿਚਾਰ ਦੇ ਵਿੱਚ ਅੱਜ ਦਾ ਸੁਨੇਹਾ ਕਿ ਮੌਜੂਦਾ ਮੀਡੀਆ ਸਮਾਜ ਨੂੰ ਨਿਰੋਈ ਜਾਣਕਾਰੀ ਜਾਂ ਸੂਚਨਾ ਘੱਟ ਦਿੰਦਾ ਹੈ, ਜ਼ਿਆਦਾਤਰ ਪਾਠਕਾਂ ਜਾਂ ਦਰਸ਼ਕਾਂ ਨੂੰ ਇਸ਼ਤਿਹਾਰਬਾਜ਼ਾਂ ਦੇ ਕੋਲ ਵੇਚਦਾ ਹੈ। ਇਹ ਸੋਚਣ ਤੇ ਵਿਚਾਰਨ ਦੀ ਗੱਲ ਹੈ, ਜਿੱਥੇ ਹਰ ਪਾਸੇ ਕਮਾਈ ਦਾ ਸਾਧਨ ਬਣ ਜਾਵੇ ਹਰ ਚੀਜ਼, ਉੱਥੇ ਫਿਰ ਜਿਹੜੀ ਹੈ ਸੱਚਾਈ ਜਾਂ ਹੋਰ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਝੂਠੀਆਂ ਪੈਂਦੀਆਂ ਨਜ਼ਰ ਆਉਂਦੀਆਂ ਨੇ ਤੇ ਆਪਣਾ ਮੁਨਾਫ਼ਾ ਜਿਹੜਾ ਨਿੱਜ ਹੈ ਉਹ ਭਾਰੂ ਹੁੰਦਾ ਨਜ਼ਰ ਆਉਂਦਾ। 10 ਜੁਲਾਈ 1246 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ, ਜਦੋਂ ਨਸੀਰੂਦੀਨ ਮੁਹੰਮਦ ਸ਼ਾਹ ਦਿੱਲੀ ਦੀ ਗੱਦੀ ਦੇ ਉੱਤੇ ਬੈਠਿਆ ਸੀ ਤੇ 1806 ਦੇ ਵਿੱਚ ਬ੍ਰਿਟਿਸ਼ ਸਰਕਾਰ ਦੇ ਵਿਰੁੱਧ ਦੱਖਣੀ ਭਾਰਤ ਤੇ ਫੌਜੀਆਂ ਦੇ ਵੱਲੋਂ ਵਲੂਰ ਤਾਮਿਲਨਾਡੂ ਦੇ ਵਿੱਚ ਬਗਾਵਤ ਕੀਤੀ ਗਈ ਸੀ। 1856 ਦੇ ਵਿੱਚ ਵਾਈਫਾਈ ਦੇ ਖੋਜੀ ਅਮੈਰੀਕਨ ਸਰਬੀਅਨ ਨਿਕੋਲਾ ਦਸੇਰਾ ਦਾ ਜਨਮ ਹੁੰਦਾ ਹੈ ਤੇ ਦੇਖੋ ਜੀ ਵਾਈਫਾਈ 1856 ਦੇ ਵਿੱਚ ਲੱਭ ਲਿਆ ਸੀ ਤੇ ਅੱਜ ਉਹ ਚੱਲ ਰਿਹਾ ਇੰਨੀਆਂ ਸਦੀਆਂ ਦੇ ਬਾਅਦ। ਜਿਵੇਂ ਕਿ ਬਿਜਲੀ ਵੀ ਜਿਹੜੀ ਸੀ ਵਾਈਫਾਈ ਦੇ ਜ਼ਰੀਏ ਵੀ ਚੱਲ ਸਕਦੀ ਹੈ, ਪਰ ਉਹ ਸਾਰਾ ਕੁਝ ਬਿਜਨਸ ਜਾਂ ਵਪਾਰ ਕਰਨ ਦੀ ਤਾਰਾਂ ਕਿੱਥੋਂ ਬਣਾਉਣਗੇ, ਵਿਛਾਉਣਗੇ, ਹੋਰ ਸਾਰਾ ਕੁਝ ਲੈਣਗੇ ਘਰ ਤੱਕ ਬਿਜਲੀ ਪਹੁੰਚਾਉਣ ਦਾ, ਉਹ ਫਿਰ ਕਿੱਥੋਂ ਲੈਣਾ ਸੀ। 1905 ਦੇ ਵਿੱਚ ਜ਼ਿਲ੍ਹਾ ਵਤਨ ਦੇਸ਼ ਭਗਤ ਸ਼ਿਆਮ ਜੀ ਕ੍ਰਿਸ਼ਨ ਵਰਮਾ ਦੀ ਕੋਸ਼ਿਸ਼ ਸਦਕਾ ਲੰਡਨ ਦੇ ਵਿੱਚ ਇੰਡੀਆ ਹਾਊਸ ਦੀ ਸਥਾਪਨਾ ਕੀਤੀ ਗਈ ਤੇ ਹਿੰਦੀ ਦੇਸ਼ ਭਗਤਾਂ ਦੀਆਂ ਜਿਹੜੀਆਂ ਸੀ ਸਰਗਰਮੀਆਂ ਦੇ ਵਜੋਂ ਸਥਾਪਿਤ ਕੀਤਾ ਗਿਆ। 1929 ਦੇ ਵਿੱਚ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਜਿਹੜੇ 15 ਇਨਕਲਾਬੀਏ ਸਨ ਵਿਰੁੱਧ ਲਾਹੌਰ ਸੈਂਟਰਲ ਜੇਲ੍ਹ ਦੇ ਵਿੱਚ ਪੰਡਿਤ ਕ੍ਰਿਸ਼ਨ ਲਾਲ ਦੀ ਅਦਾਲਤ ਦੇ ਵਿੱਚ ਮੁਕੱਦਮਾ ਸ਼ੁਰੂ ਹੁੰਦਾ ਹੈ। 1957 ਦੇ ਵਿੱਚ ਆਪਣਾ ਭਾਈ ਵੀਰ ਸਿੰਘ ਉਹਨਾਂ ਦਾ ਦੇਹਾਂਤ ਹੁੰਦਾ ਹੈ ਤੇ 1962 ਦੇ ਵਿੱਚ ਕਾਰ ਦੀ ਸੀਟ ਬੈਲਟ ਦਾ ਮੌਜੂਦਾ ਡਿਜ਼ਾਈਨ ਜਿਹੜਾ ਸੀ ਪੈਟੈਂਟ ਕਰਵਾ ਲਿਆ ਗਿਆ ਸੀ, ਹੋਇਆ ਸੀ ਅੱਜ ਦੇ ਦਿਹਾੜੇ ਦੇ ਉੱਤੇ 1962 ਦੇ ਵਿੱਚ। 1962 ਦੇ ਵਿੱਚ ਹੀ ਨਾਸਾ ਨੇ ਪਹਿਲਾ ਸੰਚਾਰ ਉਪਗ੍ਰਹਿ ਛੱਡਿਆ ਜਿਸ ਦੇ ਨਾਲ ਟੀਵੀ ਪ੍ਰਸਾਰਣ ਜਿਹੜਾ ਸੰਭਵ ਹੋ ਗਿਆ। ਵਹਿਮ ਭਰਮਾਂ ਦਾ ਜ਼ਿਕਰ ਕਰਕੇ ਫਿਰ ਅੱਗੇ ਚੱਲਦੇ ਹਾਂ। ਵਹਿਮ ਭਰਮ ਮਰਨ ਉਪਰੰਤ ਮੰਜਾ ਬਿਸਤਰਾ ਦੇਣਾ, ਕਾਹਤੋਂ ਦਿੰਦੇ ਆ ਮੰਜਾ ਬਿਸਤਰਾ, ਉਹਦੇ ਬਾਰੇ ਗੱਲਬਾਤ ਕਰਦੇ ਹਾਂ। ਤੇ ਦੋਸਤੋ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, ਚੰਗਾ ਲੱਗੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਅੱਜ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵਹਿਮ ਭਰਮ ਮਰਨ ਦੇ ਉਪਰੰਤ ਮੰਜਾ ਬਿਸਤਰਾ ਦੇਣਾ ਇਹ ਕਿਉਂ ਦਿੱਤਾ ਜਾਂਦਾ ਹੈ। ਪੁਰਾਣੇ ਸਮਿਆਂ ਦੇ ਵਿੱਚ ਜਦੋਂ ਲੋਕ ਕਿਸੇ ਕੰਮ ਦੇ ਲਈ ਦੂਰ ਯਾਤਰਾ ਵਾਸਤੇ ਜਾਂਦੇ ਸਨ ਤਾਂ ਹਨੇਰਾ ਹੋ ਜਾਣ ਦੇ ਉੱਤੇ ਰਾਤ ਨੂੰ ਕਿਸੇ ਪਿੰਡ ਦੇ ਸਾਂਝੇ ਸਥਾਨ ਧਰਮਸ਼ਾਲਾ ਜਾਂ ਗੁਰਦੁਆਰਾ ਆਦਿ ਦੇ ਵਿੱਚ ਠਹਿਰ ਕਰਦੇ ਸੀ, ਉੱਥੇ ਰੁਕਦੇ ਸੀ ਰਾਤ। ਪਹਿਲਾਂ ਕਿਹੜਾ ਹੋਟਲ ਹੁੰਦੇ ਸੀ, ਪਹਿਲਾਂ ਉਹਨਾਂ ਸਮਿਆਂ ਦੇ ਵਿੱਚ ਜਦ ਕਿਸੇ ਦੀ ਮੌਤ ਹੋ ਜਾਂਦੀ ਤਾਂ ਉਸਦਾ ਮੰਜਾ ਜਿਹੜਾ ਸੀ ਬਿਸਤਰਾ ਲੋਕ ਇਹਨਾਂ ਥਾਵਾਂ ਦੇ ਉੱਤੇ ਛੱਡ ਆਉਂਦੇ ਸਨ, ਜਾਣੀ ਕਿ ਪੇ ਦੀ ਵਰਤੋਂ ਕਰ ਲਈ ਜਾਵੇ। ਪਰ ਅੱਜ ਕੱਲ੍ਹ ਤਾਂ ਭਾਈ ਨਵਾਂ ਬਣਵਾਉਂਦੇ ਨੇ ਤਾਂ ਵੀ ਨਹੀਂ ਕੋਈ ਲੈਂਦਾ, ਕਹਿੰਦੇ ਮਰੇ ਦਾ ਦਿੱਤਾ ਹੈ, ਕਿਤੇ ਸਾਨੂੰ ਨਾ ਆ ਕੇ ਚਿੰਬੜ ਜਾਵੇ। ਪਹਿਲਾਂ ਉਹਨਾਂ ਸਮੱਸਿਆ ਦੇ ਵਿੱਚ ਜਦ ਕਿਸੇ ਦੀ ਮੌਤ ਹੋ ਜਾਂਦੀ ਤਾਂ ਉਸਦਾ ਮੰਜਾ ਬਿਸਤਰਾ ਲੋਕ ਇਹਨਾਂ ਥਾਵਾਂ ਦੇ ਉੱਤੇ ਛੱਡ ਆਉਂਦੇ ਤਾਂ ਕਿ ਕਿਸੇ ਗਰੀਬ ਨੂੰ ਦਿੱਤਾ ਜਾ ਸਕੇ, ਕਿਉਂਕਿ ਘਰ ਦੇ ਮੈਂਬਰ ਇਸ ਦੀ ਵਰਤੋਂ ਨਹੀਂ ਕਰਦੇ ਸਨ। ਬਾਅਦ ਦੇ ਵਿੱਚ ਲੋਕਾਂ ਨੇ ਪੁਰਾਣੇ ਮੰਜੇ ਬਿਸਤਰੇ ਦੇਣ ਦੀ ਥਾਂ ਦੇ ਉੱਤੇ ਨਵੇਂ ਦੇਣੇ ਜਿਹੜੇ ਮੰਜੇ ਬਿਸਤਰੇ, ਭਾਂਡੇ, ਹੋਰ ਸਾਰੀਆਂ ਚੀਜ਼ਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦੀ ਵਰਤੋਂ ਧਰਮਸ਼ਾਲਾ ਜਾਂ ਗੁਰਦੁਆਰੇ ਦੇ ਵਿੱਚ ਰਾਤ ਕੱਟਣ ਆਏ ਯਾਤਰੂਆਂ ਦੇ ਲਈ ਕੀਤੀ ਜਾਣ ਲੱਗ ਪਈ। ਹੌਲੀ ਹੌਲੀ ਇਹ ਰਿਵਾਜ਼ ਜਿਹੜਾ ਬਣ ਗਿਆ ਤੇ ਅੱਜ ਕੱਲ੍ਹ ਵੇਖੋ ਵੇਖੀ ਹੀ ਇੱਕ ਦੂਸਰੇ ਦੇ ਨਾਲ ਕੁਝ ਲੋਕਾਂ ਨੇ ਵਿਅਕਤੀ ਦੇ ਮਰਨ ਦੇ ਉਪਰੰਤ ਭੋਗ ਜਾਂ ਅੰਤਮ ਕਿਰਿਆ ਸਮੇਂ ਮੰਜੇ ਬਿਸਤਰੇ ਦੇ ਨਾਲ ਮ੍ਰਿਤਕ ਵਿਅਕਤੀ ਦੇ ਸਾਈਜ਼ ਦੇ ਕੱਪੜੇ, ਜੁੱਤੀ, ਬਰਤਨ, ਕੰਬਲ ਆਦਿ ਦੇਣੇ ਸ਼ੁਰੂ ਕਰ ਦਿੱਤੇ। ਜਦਕਿ ਹੁਣ ਪਿੰਡਾਂ ਦੇ ਵਿੱਚ ਜਿਹੜਾ ਕੋਈ ਵੀ ਯਾਤਰੀ ਰਾਤ ਨਹੀਂ ਰਹਿੰਦਾ ਤੇ ਨਾ ਹੀ ਇਸ ਦੀ ਜ਼ਰੂਰਤ ਪੈਂਦੀ ਹੈ। ਵਹਿਮੀ ਲੋਕ ਸੋਚਦੇ ਨੇ ਕਿ ਮਰਨ ਵਾਲੇ ਨੂੰ ਸਵਰਗ ਦੇ ਵਿੱਚ ਕੋਈ ਤੰਗੀ ਨਾ ਆਵੇ, ਤੇ ਭਾਈ ਇੱਥੇ ਜ਼ਮੀਨ ਦੇ ਉੱਤੇ ਉਹਨੂੰ ਖੁਸ਼ ਰੱਖ ਲਓ, ਤੇ ਉਹ ਹਰ ਸਾਲ ਜਿਹੜਾ ਸਰਾਧ ਵੀ ਕਰਦੇ ਨੇ, ਤੇ ਅਜਿਹੇ ਰਿਵਾਜ਼ਾਂ ਨੂੰ ਵਧਾਉਣ ਦੇ ਉੱਤੇ ਚਾਲੂ ਰੱਖਣ ਦੇ ਲਈ ਸਾਡੇ ਪੁਜਾਰੀ ਵਰਗ ਤੇ ਕਥਾ ਵਾਚਕਾਂ ਦਾ ਅਹਿਮ ਜਿਹੜਾ ਰੋਲ ਰਿਹਾ। ਸਾਨੂੰ ਅਜਿਹੇ ਫਜ਼ੂਲ ਤੇ ਖਰਚੀਲੇ ਰਿਵਾਜ਼ਾਂ ਤੋਂ ਲੋਕਾਂ ਨੂੰ ਜਾਗਰਤ ਕਰਨਾ ਚਾਹੀਦਾ ਤੇ ਘੱਟੋ ਘੱਟ ਆਪਣੇ ਘਰਾਂ ਜਾਂ ਰਿਸ਼ਤੇਦਾਰਾਂ ਦੇ ਵਿੱਚ ਇਹਨਾਂ ਫਜ਼ੂਲ ਰੀਤੀ ਰਿਵਾਜ਼ਾਂ ਨੂੰ ਰੋਕਣਾ ਵੀ ਚਾਹੀਦਾ। ਤੇ ਇਹ ਹੈ ਜੀ ਅਸਲ ਜਿਹੜਾ ਕਾਹਤੋਂ ਮੰਜੇ ਬਿਸਤਰੇ ਦਿੱਤੇ ਸੀ। ਪਹਿਲੇ ਸਮਿਆਂ ਦੇ ਵਿੱਚ ਹੋਟਲ ਜਾਂ ਹੋਰ ਚੀਜ਼ਾਂ ਨਹੀਂ ਸੀ, ਕਿਸੇ ਧਰਮਸ਼ਾਲਾ ਦੇ ਵਿੱਚ ਜਾਂ ਮੰਦਰ ਦੇ ਵਿੱਚ ਜਾਂ ਗੁਰੂ ਘਰ ਦੇ ਵਿੱਚ ਉੱਥੇ ਮੰਜਾ ਬਿਸਤਰਾ ਵਾਧੂ ਜਿਹੜਾ ਹੁੰਦਾ ਸੀ, ਜਾਂ ਘਰ ਦਾ ਜੀ ਜਿਹੜਾ ਚਲਿਆ ਗਿਆ ਇਸ ਦੁਨੀਆਂ ਤੋਂ, ਤੇ ਉਹ ਫਿਰ ਉਹ ਮੰਜਾ ਬਿਸਤਰਾ ਉੱਥੇ ਦੇ ਦਿੰਦੇ ਹੁੰਦੇ ਸੀ ਦਾਨ ਦੇ ਵਜੋਂ, ਕਿ ਤਾਂ ਕਿ ਰਾਹਗੀਰ ਜਿਹੜੇ ਨੇ ਆਏ ਗਏ ਨੇ ਜਾਂ ਕੋਈ ਤਿਉਹਾਰ ਹੈ ਜਾਂ ਕਿਤੇ ਵੀ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ ਤਾਂ ਉੱਥੇ ਵਰਤੋਂ ਦੇ ਵਿੱਚ ਆ ਜਾਏਗਾ। ਘਰ ਦੇ ਵਿੱਚ ਪਿਆ ਪਿਆ ਖਰਾਬ ਹੀ ਹੋਣਾ, ਨਾਲੇ ਵਾਧੂ ਜਗ੍ਹਾ ਵੀ ਘੇਰਦਾ ਹੈ। ਪਰ ਉਹ ਰਿਵਾਜ਼ ਹੌਲੀ ਹੌਲੀ ਜਿਹੜਾ ਇਸੇ ਤਰ੍ਹਾਂ ਚੱਲਦਾ ਆ ਰਿਹਾ ਤੇ ਪੁਰਾਣੀਆਂ ਚੀਜ਼ਾਂ ਤੋਂ ਖਤਮ ਕਰਕੇ ਹੁਣ ਨਵੇਂ ਜਿਹੜੇ ਨੇ ਮੰਜੇ ਬਿਸਤਰੇ, ਕੰਬਲ, ਭਾਂਡੇ, ਰਜਾਈ, ਤਲਾਈ, ਹੋਰ ਸਾਰਾ ਕੁਝ ਨਾਲ ਦਿੱਤਾ ਜਾਂਦਾ ਹੈ, ਪਰ ਉਹ ਵੀ ਕੋਈ ਲੈ ਕੇ ਰਾਜ਼ੀ ਨਹੀਂ ਹੈ। ਦੂਸਰੇ ਪਾਸੇ ਮੀਡੀਆ ਦਾ ਰੋਲ ਜਿਹੜਾ ਜੋ ਹਿੰਦੁਸਤਾਨ ਦੀ ਮੀਡੀਆ ਸਨਅਤ ਦੇ ਵਿੱਚ ਹੈ, ਮੀਡੀਆ ਸਨਅਤ ਜਿਸ ਨੂੰ ਹੁਣ ਮੀਡੀਆ ਤੇ ਮਨੋਰੰਜਨ ਸਨਅਤ ਕਿਹਾ ਜਾਂਦਾ ਹੈ, ਇਸ ਵੇਲੇ ਇਸਦਾ ਕਾਰੋਬਾਰ 1,00,000 ਕਰੋੜ ਨੂੰ ਜਿਹੜਾ ਟੱਪ ਗਿਆ। ਮੀਡੀਆ ਦੇ ਵੱਲੋਂ ਇਸ਼ਤਿਹਾਰਬਾਜ਼ੀ ਰਾਹੀਂ ਪਿਛਲੇ ਸਾਲਾਂ ਚ 22% ਦੀ ਦਰ ਦੇ ਨਾਲ ਇਸ ਦੀ ਕਮਾਈ ਦੇ ਵਿੱਚ ਵਾਧਾ ਹੋ ਗਿਆ। ਅਸ਼ਲੀਲ, ਉਤੇਜਕ, ਸੰਸਨੀਖੇਜ, ਅੰਧ ਵਿਸ਼ਵਾਸੀ, ਪਸ਼ੂ ਬਿਰਤੀ ਵਾਲੇ ਪ੍ਰੋਗਰਾਮ ਵਿਖਾ ਵਿਖਾ ਕੇ ਪੈਸਾ ਕਮਾਇਆ ਜਾ ਰਿਹਾ। ਇਸ ਦੌੜ ਦੇ ਵਿੱਚ ਟੈਲੀਵਿਜ਼ਨ, ਪ੍ਰਿੰਟ ਮੀਡੀਆ ਨਾਲੋਂ ਕਾਫ਼ੀ ਅੱਗੇ ਹੈ। ਅੱਜ ਦਾ ਮੀਡੀਆ ਸਰਕਾਰ ਤੇ ਪ੍ਰਭਾਵ ਪੱਖੋਂ ਬਹੁਤ ਸ਼ਕਤੀਸ਼ਾਲੀ ਹੈ। ਦੇਸ਼ ਦੇ ਵਿੱਚ ਇਸ ਸਮੇਂ 83,000 ਤੋਂ ਵੱਧ ਰਜਿਸਟਰਡ ਜਿਹੜੇ ਨੇ ਅਖ਼ਬਾਰ ਨੇ। ਆਲ ਇੰਡੀਆ ਦੇ 340 ਰੇਡੀਓ ਸਟੇਸ਼ਨ ਨੇ, 250 ਦੇ ਕਰੀਬ FM ਪ੍ਰਾਈਵੇਟ ਚੈਨਲ ਨੇ ਤੇ 900 TV ਚੈਨਲ ਚੱਲ ਰਹੇ ਨੇ। ਇਹਨਾਂ ਦੇ ਵਿੱਚੋਂ 210 ਨਿਊਜ਼ ਚੈਨਲ ਨੇ ਤੇ 60 ਚੈਨਲ ਜਿਹੜੇ ਨੇ ਸਿਆਸੀ ਪਾਰਟੀਆਂ ਜਾਂ ਰਾਜਸੀ ਆਗੂਆਂ ਦੇ ਪਰਿਵਾਰਾਂ ਦੇ ਵੱਲੋਂ ਚਲਾਏ ਜਾ ਰਹੇ ਹੈ। ਵਧੇਰੇ ਚੈਨਲਾਂ ਦੇ ਉੱਪਰ ਸਿੱਧੇ ਅਸਿੱਧੇ ਤੌਰ ਦੇ ਉੱਤੇ ਪੋਲੀਟੀਕਲ ਪਾਰਟੀਆਂ ਦਾ ਕਬਜ਼ਾ ਤੇ ਬਹੁਤਾ ਮੀਡੀਆ ਸਿਨੇਮਾ ਔਰਤਾਂ ਦੇ ਉੱਤੇ ਨੌਜਵਾਨ ਪੀੜ੍ਹੀ ਉੱਪਰ ਕੇਂਦਰਿਤ ਹੈ। ਇਹ ਜਿਹੜਾ ਅਨਪੜ੍ਹਤਾ, ਗਰੀਬੀ, ਸਮਾਜਿਕ ਨਿਆਂ, ਨਾ ਬਰਾਬਰੀ ਵਰਗੇ ਮੁੱਦਿਆਂ ਤੋਂ ਪਾਸਾ ਵੱਟਦਾ ਹੈ। ਇਹਨਾਂ ਦੇ ਲਈ ਸਮਾਂ ਹੀ ਨਹੀਂ ਹੈ। ਮੀਡੀਆ ਦੇ ਕੁਝ ਹਿੱਸੇ ਨੂੰ ਛੱਡ ਕੇ ਬਾਕੀ ਦਾ ਉਦੇਸ਼ ਲੋਕਾਂ ਨੂੰ ਰਾਜਨੀਤਿਕ ਮਸਲਿਆਂ ਦੇ ਉੱਤੇ ਸਮਾਜ ਦੀਆਂ ਸਮੱਸਿਆਵਾਂ ਤੋਂ ਧਿਆਨ ਹਟਾ ਕੇ ਮਨੋਰੰਜਨ ਕਰਦੇ ਹੋਏ ਪੈਸਾ ਕਮਾਉਣ ਦਾ। ਇੱਕ ਹੀ ਖ਼ਬਰ ਜ਼ਿਆਦਾਤਰ ਵਿਖਾਈ ਜਾਂਦੀਆਂ ਨੇ। ਬਹੁਤੇ ਚੈਨਲਾਂ ਦੇ ਵੱਲੋਂ TRP ਵਧਾਉਣ ਦੇ ਚੱਕਰ ਦੇ ਵਿੱਚ ਵਾਰ ਵਾਰ ਜਿਹੜਾ ਉਹੀ ਕੁਝ ਤਬਦੀਲੀ ਕਰਕੇ ਇੱਕੋ ਹੀ ਖ਼ਬਰ ਵਿਖਾ ਵਿਖਾ ਕੇ ਪੇਸ਼ ਕੀਤੀ ਜਾਂਦੀ ਹੈ, ਚਰਚਾ ਹੁੰਦੀ ਹੈ, ਡਿਸਕਸ਼ਨਾਂ ਹੁੰਦੀਆਂ ਨੇ, ਜਿਵੇਂ ਲੋਕਾਂ ਦਾ ਹੋਰ ਕੋਈ ਮਸਲਾ ਹੀ ਨਾ ਹੋਵੇ। ਇੰਟਰਨੈਟ ਟੈਕਨੋਲੋਜੀ ਦਾ ਯੁੱਗ ਵਿੱਚ ਜਿਹੜਾ ਲੋਕ ਇੱਕ ਮੰਚ ਦੇ ਉੱਤੇ ਇਕੱਠੇ ਹੋ ਰਹੇ ਨੇ ਤੇ ਜਿੱਥੇ ਸੂਚਨਾਵਾਂ ਤੇ ਸੁਨੇਹੇ ਜਿਹੜੇ ਨੇ ਉਹਦਾ ਆਦਾਨ ਪ੍ਰਦਾਨ ਬੜੀ ਤੇਜ਼ੀ ਦੇ ਨਾਲ ਹੋ ਰਿਹਾ, ਜਿਸ ਨੇ ਸਮਾਜਿਕ ਮੇਲ ਜੋਲ ਨੂੰ ਵੱਡੀ ਜਿਹੜੀ ਹੈ ਸੱਟ ਵੀ ਮਾਰੀ ਹੈ। ਇਸੇ ਤਰ੍ਹਾਂ ਹੀ ਉਦੋਂ ਤੋਂ ਮਨੁੱਖ ਨੂੰ, ਜਦੋਂ ਗੱਲ ਕਰੀਏ ਇੰਟਰਨੈਟ ਦੀ ਤੇਜ਼ੀ ਦੇ ਨਾਲ ਹੋ ਰਿਹਾ ਤੇ ਇਸਦੇ ਸਮਾਜਿਕ ਮੇਲ ਜੋਲ ਜਿਹੜੇ ਨੇ ਉਹਨਾਂ ਨੂੰ ਵੱਡੀ ਸੱਟ ਮਾਰੀ ਹੈ। ਜਦੋਂ ਤੋਂ ਮੋਬਾਈਲ ਦਾ ਸੰਪਰਕ ਇੰਟਰਨੈਟ ਦੇ ਨਾਲ ਹੋਇਆ ਉਦੋਂ ਤੋਂ ਮਨੁੱਖ ਨੂੰ ਸਾਰੀ ਦੁਨੀਆ ਜੇਬ ਦੇ ਵਿੱਚ ਪ੍ਰਤੀਤ ਹੋਣ ਲੱਗ ਪਈ। ਦਫ਼ਤਰਾਂ, ਵਿਦਿਅਕ ਅਦਾਰਿਆਂ, ਕਾਰਖਾਨਿਆਂ ਦੇ ਗੱਲ ਕੀ ਹੈ, ਹਰ ਥਾਂ ਦੇ ਉੱਤੇ ਕਈ ਨੌਜਵਾਨ ਮੁਲਾਜ਼ਮ ਅਫਸਰ ਕੰਮ ਸਮੇਂ ਵੀ ਸੋਸ਼ਲ ਸਾਈਟਾਂ ਦੇ ਵਿੱਚ ਰੁੱਝੇ ਮਿਲਦੇ ਹੈ। ਇਸ ਦੀ ਸਹੀ ਵਰਤੋਂ ਕੀਤੀ ਗਿਆਨ ਜਿਹੜੀ ਹੈ ਗਿਆਨ ਦੇ ਵਿੱਚ ਵਾਧਾ ਤਾਂ ਕਰਦੀ ਹੈ, ਪਰ ਲੋੜੋਂ ਵੱਧ ਸਰੀਰਕ ਮਾਨਸਿਕ ਸਿਹਤ ਦੇ ਲਈ ਵੀ ਹਾਨੀਕਾਰਕ ਹੈ। ਜਿੱਥੇ ਨੌਜਵਾਨ ਵੱਡੀ ਉਮਰ ਦੇ ਲੋਕ ਮੋਬਾਈਲਾਂ ਦੇ ਉੱਤੇ ਗੇਮਾਂ ਖੇਡਦੇ ਰਹਿੰਦੇ ਹੈ, ਉੱਥੇ 2-3 ਸਾਲ ਦੀ ਉਮਰ ਤੋਂ ਲੈ ਕੇ ਵੱਡੇ ਹੋਣ ਤੱਕ ਬੱਚੇ ਟੀਵੀ ਦੇ ਕਾਰਟੂਨ ਘੱਟ ਪਰ ਮੋਬਾਈਲ ਦੇ ਉੱਪਰ ਵੀਡੀਓ ਗੇਮਾਂ ਦੇ ਵਿੱਚ ਬੱਚੇ ਜ਼ਿਆਦਾ ਮਸਤ ਜੜਾ ਰਹਿੰਦੇ ਨੇ। ਉਹਨਾਂ ਦੀ ਸਰੀਰਕ ਜਿਹੜੀ ਹੈ ਮਾਨਸਿਕ ਸਿਹਤ ਜਿਹੜੀ ਹੈ ਉਹ ਤੋਂ ਇਲਾਵਾ ਪੜ੍ਹਾਈ ਤੇ ਜ਼ਿਆਦਾ ਅਸਰ ਪੈਂਦਾ ਹੈ। ਹਾਦਸਿਆਂ ਦੇ ਦੌਰਾਨ ਲੋਕ ਮਦਦ ਕਰਨ ਦੀ ਥਾਂ ਵੀਡੀਓ ਪਾਉਣ ਨੂੰ ਜਾਂ ਵੀਡੀਓ ਬਣਾਉਣ ਨੂੰ ਪਹਿਲ ਦਿੰਦੇ ਹੈ। ਇੱਕ ਸਰਵੇ ਦੇ ਦੌਰਾਨ ਇਹ ਸਾਹਮਣੇ ਆਇਆ ਕਿ ਜਿਹੜੇ ਵਟਸਐਪ ਫੇਸਬੁੱਕ ਤੇ ਹੋਰ ਸੋਸ਼ਲ ਸਾਈਟਾਂ ਦੀ ਜ਼ਿਆਦਾ ਵਰਤੋਂ ਕਰਦੇ ਨੇ ਉਹ ਜ਼ਿਆਦਾ ਖੁਸ਼ ਤੇ ਸਿਹਤਮੰਦ ਵਿਖਾਈ ਨਹੀਂ ਦਿੰਦੇ ਜਿੰਨੇ ਹੋਰ ਲੋਕ ਜਿਹੜੇ ਨੇ ਆਮ ਦੇਖੇ ਜਾਂਦੇ ਹੈ। ਲੋ ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿੱਚੋਂ ਦੋ ਗੱਲਾਂ ਬਾਤਾਂ ਤੇ ਮੰਜੇ ਬਿਸਤਰੇ ਜਿਹੜੇ ਨੇ ਮਰੇ ਵਿਅਕਤੀ ਦਾ ਕਿਉਂ ਦਿੱਤਾ ਜਾਂਦਾ ਤੇ ਮੀਡੀਆ ਦਾ ਰੋਲ ਸਾਡੇ ਸਮਾਜ ਦੇ ਅੰਦਰ ਕੀ ਹੋਣਾ ਚਾਹੀਦਾ ਹੈ। ਤੇ ਲੋ ਅੱਜ ਦੀਆਂ ਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਵੱਧਦਿਆਂ ਕੀ ਕਹਿੰਦੀਆਂ ਨੇ ਖਬਰਾਂ ਤੇ ਉਹਨਾਂ ਦੇ ਵੱਲ ਨੂੰ ਝਾਤ ਮਾਰਦਿਆਂ ਨਾਲ ਤੁਹਾਡਾ ਵੀ ਸਵਾਗਤ ਰਹੇਗਾ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਬਾਤ ਪਾਉਂਦੇ ਹਾਂ ਅੱਜ ਦੀਆਂ ਵਿਦੇਸ਼ੀ ਤੇ ਦੇਸ਼ੀ ਖਬਰਾਂ ਦੇ ਬਾਰੇ। ਸਭ ਤੋਂ ਪਹਿਲਾਂ ਦੋਸਤੋ, ਪੰਜਾਬ ਦੇ ਵਿੱਚ ਖਾਲੜਾ ਫਿਲਮ ਜਿਹੜੀ ਹੈ ਵਿਵਾਦ ਦਾ ਕਾਰਨ ਅਜੇ ਵੀ ਬਣੀ ਹੋਈ ਹੈ। 2027 ਦੀਆਂ ਚੋਣਾਂ ਤੋਂ ਪਹਿਲਾਂ ਬਣ ਰਿਹਾ ਸਿਆਸੀ ਨੈਰੇਟਿਵ ਕੀ ਹੈ ਉਹਨੂੰ ਪਛਾਣਨ ਦੀ ਕੋਸ਼ਿਸ਼ ਕਰਾਂਗੇ ਕਿ ਅਸਲ ਜਾਂ ਫਿਰ ਕਹਿ ਲਓ ਕਿ ਸਿਰਫ ਖਾਲੜਾ ਸਾਹਿਬ ਹੀ ਨੇ ਸਾਰਾ ਮੁੱਦਾ ਜਿਹੜਾ ਉਹਨਾਂ ਦੇ ਦੁਆਲੇ ਘੁੰਮੇਗਾ ਕਿ ਅਸਲ ਮੁੱਦੇ ਜਾਣ ਬੁੱਝ ਕੇ ਜਿਹੜਾ ਪਿੱਛੇ ਧੱਕੇ ਜਾ ਰਹੇ ਨੇ ਜਾਂ ਲੋਕ ਵੀ ਇਹੀ ਚਾਹੁੰਦੇ ਨੇ ਜਾਂ ਸਿਆਸੀ ਧਿਰਾਂ ਤਾਂ ਇਹ ਚਾਹੁੰਦੀਆਂ ਹੀ ਹੋਣਗੀਆਂ ਕਿ ਪੰਜਾਬ ਦੀ ਸਿਆਸਤ ਇੱਕ ਵਾਰ ਫਿਰ 1980 ਦੇ ਦਹਾਕੇ ਦੇ ਵੱਲ ਧਰੁਵੀਕਰਨ ਦੇ ਵੱਲ ਵੱਧ ਰਹੀ ਹੈ ਜਾਂ ਲੋਕਾਂ ਦਾ ਧਿਆਨ ਭਟਕਾਇਆ ਜਾ ਰਿਹਾ। ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਅੱਜ ਕਿਹਾ ਉਹਨਾਂ ਦੇ ਵੱਲੋਂ ਟਰੁੱਥ ਕਮਿਸ਼ਨ ਦੀ ਮੰਗ ਜਿਹੜੀ ਕਰ ਲਈ ਕਿ ਭਾਈ ਜਿਹੜਾ ਜਾਂਚ ਕਮਿਸ਼ਨ ਬਿਠਾਇਆ ਜਾਵੇ। ਕਿਸਾਨ ਜਥੇਬੰਦੀਆਂ ਦੇ ਵੱਡੇ ਰੋਸ ਪ੍ਰਦਰਸ਼ਨ ਹੋ ਰਹੇ ਨੇ ਚੰਡੀਗੜ੍ਹ ਦੇ ਵਿੱਚ ਤੇ ਕਾਂਗਰਸ, ਆਮ ਆਦਮੀ ਪਾਰਟੀ, ਅਕਾਲੀ ਦਲ, ਭਾਜਪਾ ਤੇ ਹੋਰ ਸਿਆਸੀ ਧਿਰਾਂ ਭੂਮਿਕਾ ਜਿਹੜੀ ਹੈ ਉਹ ਕਿੱਥੇ ਖੜੀ ਹੈ। ਇਹਨਾਂ ਸਭ ਮਸਲਿਆਂ ਦੇ ਉੱਤੇ ਖੁੱਲ੍ਹ ਕੇ ਆਪਣੇ ਵਿਚਾਰ ਦੇ ਸਕਦੇ ਹੋ ਤੇ ਨਾਲ ਹੀ DIG ਦੇ ਭੁੱਲਰ ਕੇਸ ਜਿਹੜਾ ਹੈ, ਸੰਜੀਵ ਅਰੋੜਾ ਮਾਮਲਾ, ਚੰਨੀ ਨੂੰ CM ਚਿਹਰਾ ਬਣਾਉਣ ਦੀ ਮੰਗ ਤੇ ਪੰਜਾਬ ਦੇ ਵੱਧਦੇ ਕਰਜ਼ੇ ਵਰਗੇ ਮੁੱਦਿਆਂ ਦੇ ਉੱਤੇ ਕੋਈ ਨਜ਼ਰ ਨਹੀਂ, ਕਿਸੇ ਦੀ ਵੀ ਨਹੀਂ। ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਰਾਨ, ਇਜ਼ਰਾਈਲ, ਅਮਰੀਕਾ ਤਣਾਅ ਦੇ ਵਿੱਚ ਹੈ ਤੇ ਇਜ਼ਰਾਈਲ ਨੇ ਫਿਰ ਤੋਂ ਕਿਤੇ ਨਾ ਕਿਤੇ ਉਂਗਲ ਲਾਤੀ ਹੈ ਕਿ ਭਾਈ ਟਰੰਪ ਜਿਹੜਾ ਹਿੱਟ ਲਿਸਟ ਦੇ ਉੱਤੇ ਹੈ, ਅੱਜ ਸਪੁਰਦੇ ਖਾਕ ਜਿਹੜਾ ਸੁਪਰੀਮ ਲੀਡਰ ਨੂੰ ਕੀਤਾ ਗਿਆ ਤੇ ਉਸ ਤੋਂ ਬਾਅਦ ਸਿਆਸਤ ਜਿਹੜੀ ਹੈ ਬਾਹਰਲੇ ਮੁਲਕਾਂ ਦੇ ਵਿੱਚ ਜਾਂ ਜੰਗਾਂ ਦੇ ਦੌਰਾਨ ਦੇਖਣ ਨੂੰ ਹੋਰ ਵੀ ਭੜਕਾਊ ਮਿਲੇਗੀ। ਵਿਦੇਸ਼ਾਂ ਦੇ ਵਿੱਚ ਭਾਰਤੀਆਂ ਦੇ ਵਿਹਾਰ ਜਿਹੜੇ ਨੇ ਉਹਦੇ ਉੱਤੇ ਚਰਚਾ ਛਿੜੀ ਹੈ। ਪਹਿਲੀ ਖਬਰ ਉਹ ਲਵਾਂਗੇ ਕਿ ਅਸੀਂ ਇਹਨਾਂ ਮੁਲਕਾਂ 'ਚ ਆ ਕੇ ਵੀ ਕਿਹੋ ਜਿਹਾ ਵਿਹਾਰ ਜਿਹੜਾ ਕਰਦੇ ਹਾਂ, ਆਪਣਾ ਐਟੀਟਿਊਡ ਜਿਹੜਾ ਉਹ ਬਦਲ ਦੇਣੀ ਆ। ਚੀਨ ਦੇ ਬ੍ਰਹਮਪੁੱਤਰ ਡੈਮ ਦੇ ਨਾਲ ਜੁੜਿਆ ਚਿੰਤਾਵਾਂ ਨੇ। ਚੀਨ ਕਹਿੰਦਾ ਕਿ ਮੈਂ ਬਣਾਉਣਾ ਹੈ, ਮੇਰਾ ਜਿਹੜਾ ਡ੍ਰੀਮ ਪ੍ਰੋਜੈਕਟ ਹੈ, ਪਰ ਜਿਹੜੇ ਉੱਥੇ ਦੇ ਚਿੰਤਾ ਕਰਨ ਵਾਲੇ ਲੋਕ ਨੇ ਜਾਂ ਜਿਹੜੇ ਮਾਹਰ ਨੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇਸ ਇਲਾਕਿਆਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਕਿਤੇ ਅਰਥਕੁਇਕ ਆ ਜਾਂਦਾ ਹੈ ਤਾਂ ਜੋ ਜਿੱਦਾਂ ਵੈਨਜ਼ੂਏਲਾ ਦੇ ਵਿੱਚ ਵਾਪਰਿਆ, ਉਸ ਤੀਬਰਤਾ ਦਾ ਜੇ ਆ ਜਾਂਦਾ ਤਾਂ ਅਰਥਕੁਇਕ, ਤਾਂ ਉਹਦੇ ਨਾਲ ਫਿਰ ਬਹੁਤ ਸਾਰਾ ਕਹਿਰ ਮੱਚ ਸਕਦਾ ਹੈ। ਤੇ ਯੂਰਪੀ ਸੰਘ ਦੇ ਚੀਨ ਦੇ ਖਿਲਾਫ਼ ਵਪਾਰਕ ਕਦਮ ਨੇ ਤੇ ਟੈਕਸ ਲਾ ਦਿੱਤਾ ਟਾਇਰਾਂ ਦੇ ਉੱਤੇ। ਸਪੇਨ ਦੀਆਂ ਜੰਗਲੀ ਜਿਹੜੀਆਂ ਜੰਗਲ ਜਾਂ ਫੋਰੈਸਟ ਦੇ ਵਿੱਚ ਅੱਗਾਂ ਲੱਗੀਆਂ ਨੇ, ਜਾਨੀ ਤੇ ਮਾਲੀ ਨੁਕਸਾਨ ਹੋਇਆ। ਜਰਮਨੀ ਦੇ ਡਾਕਟਰ ਨੂੰ ਉਮਰ ਕੈਦ ਦੇ ਦਿੱਤੀ ਗਈ ਕਿਉਂਕਿ ਉਹ ਆਪਣੇ ਮਰੀਜ਼ਾਂ ਦੇ ਨਾਲ ਹੀ ਖਿਲਵਾੜ ਕਰ ਰਿਹਾ ਸੀ। ਫੀਫਾ ਵਰਲਡ ਕੱਪ 2026 ਦੀਆਂ ਤਾਜ਼ਾ ਰਿਪੋਰਟਾਂ ਜਿਹੜੀਆਂ ਨੇ ਉਹਨਾਂ ਦੇ ਨਾਲ ਸਾਂਝ ਪਾਉਂਦੇ ਹਾਂ ਤੇ ਖੇਤੀਬਾੜੀ, ਕਰਜ਼ੇ, ਪਾਣੀ ਅਤੇ ਨੌਜਵਾਨਾਂ ਦੇ ਭਵਿੱਖ ਵਰਗੇ ਮੁੱਦਿਆਂ ਦੇ ਉੱਤੇ ਚਰਚਾ ਕਰਾਂਗੇ ਤੇ ਰੋਜ਼ਗਾਰ ਸਿੱਖਿਆ ਦੀ ਬਾਤ ਪਾਵਾਂਗੇ। ਲਓ ਦੋਸਤੋ, ਬਾਤ ਪਾਉਂਦੇ ਹਾਂ ਵਿਦੇਸ਼ ਦੇ ਵਿੱਚ ਸਾਡੇ ਹਾਲਾਤ। ਵਿਦੇਸ਼ਾਂ ਦੇ ਵਿੱਚ ਵਾਇਰਲ ਵੀਡੀਓ ਤੋਂ ਬਾਅਦ ਜਨਤਕ ਥਾਵਾਂ ਦੇ ਉੱਤੇ ਭਾਰਤੀ ਸੈਲਾਨੀਆਂ ਦੇ ਵਿਹਾਰ ਦੇ ਉੱਤੇ ਬਹਿਸ ਛਿੜੀ ਹੋਈ ਹੈ। ਅਸਲ ਮੁੱਦਾ ਕੀ ਹੈ? ਸੱਭਿਆਚਾਰਕ ਪ੍ਰਗਟਾਵਾ ਤੇ ਨਾਗਰਿਕ ਜ਼ਿੰਮੇਵਾਰੀ ਦੇ ਵਿੱਚ ਤਾਲਮੇਲ ਜ਼ਰੂਰੀ ਜਿਹੜਾ ਬਣਿਆ ਮੁੱਦਾ ਹੈ। ਇਹ ਮੁੱਦਾ ਅਸਲ ਦੇ ਵਿੱਚ ਬਣ ਗਿਆ ਹਾਲ ਹੀ ਦੇ ਵਿੱਚ ਵਾਇਰਲ ਹੋਈਆਂ ਵੀਡੀਓ ਦੀ ਇੱਕ ਲੜੀ ਜਿਸ ਦੇ ਵਿੱਚ ਭਾਰਤੀ ਸੈਲਾਨੀਆਂ ਨੂੰ ਅਜ਼ਰਬਾਈਜਾਨ ਦੇ ਇੱਕ ਅਜਾਇਬ ਘਰ ਮਿਊਜ਼ੀਅਮ ਦੇ ਅੰਦਰ ਧਾਰਮਿਕ ਭਜਨ ਗਾਉਂਦੇ, ਜਨਤਕ ਥਾਵਾਂ ਦੇ ਉੱਤੇ ਗਰਬਾ ਅਤੇ ਭੰਗੜਾ ਪਾਉਂਦੇ ਹੋਏ ਤੇ ਅਮਰੀਕਾ ਸਮੇਤ ਹੋਰ ਦੇਸ਼ਾਂ ਦੀਆਂ ਸੜਕਾਂ ਦੇ ਉੱਤੇ ਅਚਾਨਕ ਬਰਾਤ ਸ਼ੈਲੀ ਦੇ ਜਸ਼ਨ ਮਨਾਉਂਦੇ ਹੋਏ ਦਿਖਾਇਆ ਗਿਆ। ਨਾਗਰਿਕ ਸੂਝਬੂਝ ਅਤੇ ਜ਼ਿੰਮੇਵਾਰੀ ਸੈਰ ਸਪਾਟੇ ਦੇ ਬਾਰੇ ਬਹਿਸ ਨੂੰ ਮੁੜ ਛੇੜ ਦਿੱਤਾ। ਇਹ ਤਾਜ਼ਾ ਚਰਚਾ ਉਦੋਂ ਤੇਜ਼ ਹੋ ਗਈ ਹੈ ਜਦੋਂ ਇੱਕ ਸੋਸ਼ਲ ਮੀਡੀਆ ਉਪਭੋਗਤਾ ਨੇ ਅਜ਼ਰਬਾਈਜਾਨ ਦੇ ਇੱਕ ਇਤਿਹਾਸਕ ਸਥਾਨ ਦੇ ਉੱਤੇ ਜਾਣ ਦਾ ਕਿੱਸਾ ਸਾਂਝਾ ਕੀਤਾ, ਜਿੱਥੇ ਕਥਿਤ ਤੌਰ ਦੇ ਉੱਤੇ ਭਾਰਤੀ ਸੈਲਾਨੀਆਂ ਦਾ ਇੱਕ ਸਮੂਹ ਇੱਕ ਸੁਰੱਖਿਅਤ ਅਜਾਇਬ ਘਰ ਦੇ ਅੰਦਰ ਗਾਇਤਰੀ ਮੰਤਰ ਦਾ ਜਿਹੜਾ ਜਾਪ ਕਰਦਾ ਦੇਖਿਆ ਗਿਆ। ਪੋਸਟ ਦੇ ਅਨੁਸਾਰ ਇੱਕ ਸਥਾਨਕ ਗਾਈਡ ਨੇ ਭਾਰਤੀ ਸੈਲਾਨੀ ਦੇ ਵੱਲ ਮੁੜ ਕੇ ਮਜ਼ਾਕ ਦੇ ਵਿੱਚ ਪੁੱਛਿਆ ਕਿ ਇਹ ਤੁਹਾਡੇ ਲੋਕ ਨਹੀਂ ਨੇ। ਇੱਕ ਅਜਿਹੀ ਟਿੱਪਣੀ ਜਿਸ ਦੇ ਬਾਰੇ ਬਹੁਤ ਸਾਰੇ ਲੋਕਾਂ ਨੇ ਆਨਲਾਈਨ ਕਿਹਾ ਕਿ ਇਹ ਦਰਸਾਉਂਦੀ ਹੈ ਕਿ ਕੁਝ ਲੋਕਾਂ ਦੀਆਂ ਕਾਰਵਾਈਆਂ ਕਿਵੇਂ ਪੂਰੀ ਕੌਮ ਬਾਰੇ ਧਾਰਨਾਵਾਂ ਨੂੰ ਜਿਹੜਾ ਰੂਪ ਦੇ ਸਕਦੀਆਂ ਨੇ, ਨਫ਼ਰਤ ਫੈਲਾ ਸਕਦੀਆਂ ਨੇ। ਪੋਸਟ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਜਿਸ ਸਥਾਨ ਦਾ ਜ਼ਿਕਰ ਹੈ ਉਸ ਨੂੰ ਅਜ਼ਰਬਾਈਜਾਨ ਦੇ ਵਿੱਚ ਇੱਕ ਰਾਜ ਸੁਰੱਖਿਅਤ ਇਤਿਹਾਸਕ ਅਜਾਇਬ ਘਰ ਤੇ ਰਿਜ਼ਰਵ ਦੇ ਵਜੋਂ ਮਾਨਤਾ ਪ੍ਰਾਪਤ ਹੈ, ਨਾ ਕਿ ਪੂਜਾ ਦੇ ਸਥਾਨ ਦੇ ਵਜੋਂ। ਆਲੋਚਕਾਂ ਨੇ ਦਲੀਲ ਦਿੱਤੀ ਹੈ ਕਿ ਇਸ ਸਥਾਨ ਨੂੰ ਮੰਦਰ ਵਾਂਗ ਸਮਝ ਕੇ ਉੱਚੀ ਆਵਾਜ਼ ਦੇ ਵਿੱਚ ਪ੍ਰਾਰਥਨਾਵਾਂ ਜਿਹੜੀਆਂ ਨੇ ਜਾਂ ਧਾਰਮਿਕ ਜਾਪ ਕਰਨਾ ਸਥਾਨਕ ਰੀਤੀ ਰਿਵਾਜਾਂ ਤੇ ਹੋਰ ਸੈਲਾਨੀਆਂ ਦੇ ਲਈ ਅਪਮਾਨਜਨਕ ਮੰਨਿਆ ਜਾ ਸਕਦਾ ਹੈ, ਭਾਵੇਂ ਕਿ ਵੱਖ ਵੱਖ ਵਾਇਰਲ ਕਲਿੱਪਾਂ ਦੀ ਪ੍ਰਮਾਣਿਕਤਾ ਅਤੇ ਸੰਦਰਭ ਵੱਖੋ ਵੱਖਰੇ ਨੇ। ਪਰ ਉਨ੍ਹਾਂ ਨੇ ਸਮੂਹਿਕ ਤੌਰ ਦੇ ਉੱਤੇ ਇਸ ਗੱਲਬਾਤ ਨੂੰ ਹਵਾ ਦਿੱਤੀ ਹੈ ਕਿ ਸੈਲਾਨੀਆਂ ਨੂੰ ਸੱਭਿਆਚਾਰਕ ਤੌਰ ਦੇ ਉੱਤੇ ਸੰਵੇਦਨਸ਼ੀਲ ਸਥਾਨਾਂ ਦੇ ਵਿੱਚ ਕਿਵੇਂ ਵਿਹਾਰ ਜੜਾ ਤੇ ਵਿਚਰਨਾ ਚਾਹੀਦਾ ਹੈ। ਵਿਦੇਸ਼ਾਂ ਦੇ ਵਿੱਚ ਅਜਿਹੀਆਂ ਹੋਰ ਵੀ ਘਟਨਾਵਾਂ ਨੇ। ਅਜ਼ਰਬਾਈਜਾਨ ਵਾਲੀ ਵੀਡੀਓ ਹਾਲ ਹੀ ਦੇ ਮਹੀਨਿਆਂ ਦੇ ਵਿੱਚ ਵਾਇਰਲ ਹੋਏ ਕਲਿੱਪਾਂ ਦੀ ਇੱਕ ਲੜੀ ਦੇ ਵਿੱਚੋਂ ਤਾਜ਼ਾ ਹੈ। ਸੋਸ਼ਲ ਮੀਡੀਆ ਦੇ ਉੱਤੇ ਅਕਸਰ ਅਜਿਹੀਆਂ ਵੀਡੀਓਜ਼ ਨਜ਼ਰ ਆਉਂਦੀਆਂ ਨੇ ਜਿਸ ਦੇ ਵਿੱਚ ਭਾਰਤੀ ਸੈਲਾਨੀ ਯੂਕੇ, ਅਮਰੀਕਾ, ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਜਨਤਕ ਵਰਗਾਂ, ਸਬਵੇ ਸਟੇਸ਼ਨਾਂ, ਖਰੀਦਦਾਰੀ ਵਾਲੀਆਂ ਗਲੀਆਂ ਤੇ ਸੈਰ ਸਪਾਟਾ ਸਥਾਨਾਂ ਦੇ ਉੱਤੇ ਗਰਬਾ, ਭੰਗੜਾ ਜਾਂ ਬਾਲੀਵੁੱਡ ਡਾਂਸ ਰੂਟੀਨ ਕਰਦੇ ਦਿਖਾਈ ਦਿੰਦੇ ਹੈ। ਕੁਝ ਉਪਭੋਗਤਾਵਾਂ ਨੇ ਅਜਿਹਾ ਪ੍ਰਦਰਸ਼ਨਾਂ ਨੂੰ ਜਿਹੜਾ ਭਾਰਤੀ ਸੱਭਿਆਚਾਰ ਦੇ ਜਸ਼ਨ ਦੇ ਵਜੋਂ ਸਰਾਇਆ। ਦੂਜਿਆਂ ਨੇ ਇਹ ਕਹਿ ਕੇ ਆਲੋਚਨਾ ਕਰ ਦਿੱਤੀ ਹੈ ਕਿ ਭੀੜ ਭੜੱਕੇ ਵਾਲੀਆਂ ਜਨਤਕ ਥਾਵਾਂ ਦੇ ਉੱਤੇ ਅਚਾਨਕ ਕੀਤੇ ਗਏ ਪ੍ਰਦਰਸ਼ਨ ਸਥਾਨਕ ਲੋਕਾਂ ਦੇ ਲਈ ਅਸੁਵਿਧਾ ਜੜੀਆਂ ਨੇ ਪੈਦਾ ਕਰ ਸਕਦੇ ਹੈ, ਸਥਾਨਕ ਨਿਯਮਾਂ ਦੀ ਉਲੰਘਣਾ ਕਰ ਸਕਦੇ ਹੈ ਜਾਂ ਭਾਰਤੀ ਸੈਲਾਨੀਆਂ ਦੇ ਬਾਰੇ ਨਕਾਰਾਤਮਕਤਾ ਨੈਗੇਟਿਵਿਟੀ ਹੈ ਜਿਹੜੀ ਹੈ ਧਾਰਨਾਵਾਂ ਨੂੰ ਮਜ਼ਬੂਤ ਕਰ ਸਕਦੇ ਹੈ। ਆਖਰ ਚ ਇਸ ਬਹਿਸ ਨੇ ਆਨਲਾਈਨ ਰਾਏ ਨੂੰ ਸ਼ਕਤੀ ਨਾਲ ਵੰਡ ਦਿੱਤਾ ਹੈ ਤੇ ਉਪਭੋਗਤਾਵਾਂ ਦਾ ਇੱਕ ਵਰਗ ਦਲੀਲ ਦਿੰਦਾ ਹੈ ਕਿ ਵਿਦੇਸ਼ਾਂ ਦੇ ਵਿੱਚ ਆਪਣੇ ਸੱਭਿਆਚਾਰ ਦਾ ਜਸ਼ਨ ਮਨਾਉਣਾ ਭਾਰਤ ਦੀ ਵੱਧ ਰਹੀ ਗਲੋਬਲ ਮੌਜੂਦਗੀ ਤੇ ਸਾਫਟ ਪਾਵਰ ਜਿਹੜੀ ਹੈ ਉਹਦਾ ਹਿੱਸਾ ਹੈ। ਦੂਜਾ ਵਰਗ ਮੰਨਦਾ ਹੈ ਕਿ ਸੱਭਿਆਚਾਰਕ ਪ੍ਰਗਟਾਵਾ ਹਮੇਸ਼ਾ ਸਥਾਨਕ ਕਾਨੂੰਨਾਂ, ਰੀਤੀ ਰਿਵਾਜਾਂ ਤੇ ਜਨਤਕ ਥਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਕਿ ਆਪਣੇ ਆਪ ਨੂੰ ਹੀ ਨਹੀਂ ਪੇਸ਼ ਕਰਨਾ ਚਾਹੀਦਾ ਕਿ ਅਸੀਂ ਸਭ ਤੋਂ ਉੱਪਰ ਹਾਂ ਤੇ ਜਿੱਥੇ ਤੁਸੀਂ ਗਏ ਹੋ ਜਿਸ ਸਥਾਨ ਦੇ ਉੱਤੇ ਉਹਦੀ ਵੀ ਰਿਸਪੈਕਟ ਚਾਹੀਦੀ ਹੈ, ਉਹਦਾ ਵੀ ਇੱਜ਼ਤ ਮਾਣ ਚਾਹੀਦੀ ਹੈ। ਬਹੁਤ ਸਾਰੇ ਟਿੱਪਣੀਕਾਰਾਂ ਨੇ ਦੱਸਿਆ ਕਿ ਹਾਲਾਂਕਿ ਹਰ ਸਾਲ ਲੱਖਾਂ ਭਾਰਤੀ ਬਿਨਾਂ ਕਿਸੇ ਘਟਨਾ ਦੇ ਵਿਦੇਸ਼ਾਂ ਦੇ ਵਿੱਚ ਯਾਤਰਾਵਾਂ ਕਰਦੇ ਹੈ, ਪਰ ਗੈਰ ਜ਼ਿੰਮੇਵਾਰ ਸੈਲਾਨੀਆਂ ਦੀ ਇੱਕ ਛੋਟੀ ਗਿਣਤੀ ਦੀਆਂ ਵੀਡੀਓਜ਼ ਅਕਸਰ ਸੋਸ਼ਲ ਮੀਡੀਆ ਦੇ ਉੱਤੇ ਹਾਵੀ ਹੋ ਜਾਂਦੀਆਂ ਨੇ ਜੋ ਭਾਰਤੀ ਯਾਤਰੀਆਂ ਦੇ ਬਾਰੇ ਆਲਮੀ ਪੱਧਰ ਦੇ ਉੱਤੇ ਧਾਰਨਾਵਾਂ ਨੂੰ ਪ੍ਰਭਾਵਿਤ ਕਰਦੀਆਂ ਨੇ। ਦੂਸਰੇ ਪਾਸੇ ਕਾਲੇ ਦੌਰ ਦੀਆਂ ਘਟਨਾਵਾਂ ਦੀ ਜਾਂਚ ਦੇ ਲਈ ਕਮਿਸ਼ਨ ਬਣੇ, ਹਰਪ੍ਰੀਤ ਸਿੰਘ ਹੁਣਾਂ ਨੇ ਇਹ ਗੱਲ ਕਹਿ ਦਿੱਤੀ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕੇਂਦਰ ਸਰਕਾਰ ਨੂੰ ਪੰਜਾਬ ਦੇ ਵਿੱਚ ਕਾਲੇ ਦੌਰ ਦੇ ਦੌਰਾਨ ਵਾਪਰੀਆਂ ਘਟਨਾਵਾਂ ਦੀ ਸੱਚਾਈ ਨੂੰ ਸਾਹਮਣੇ ਲਿਆਉਣ ਦੇ ਲਈ ਟਰੁੱਥ ਕਮਿਸ਼ਨ ਬਣਾਉਣ ਦੀ ਅਪੀਲ ਕਰ ਦਿੱਤੀ। ਉਹਨਾਂ ਦੇ ਵੱਲੋਂ ਇਸ ਸੰਬੰਧ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਨੂੰ ਇੱਕ ਪੱਤਰ ਵੀ ਭੇਜਿਆ ਜਾ ਰਿਹਾ। ਇਸ ਦੇ ਵਿੱਚ ਜਿਹੜਾ ਇਹ ਖੁਲਾਸਾ ਉਹਨਾਂ ਇੱਕ ਵੀਡੀਓ ਦੇ ਬਿਆਨ ਦੇ ਵਿੱਚ ਕੀਤਾ। ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਆਖਿਆ ਕਿ ਜੇਕਰ ਕੇਂਦਰ ਸਰਕਾਰ ਸਿੱਖ ਮਾਮਲਿਆਂ ਬਾਰੇ ਸੁਹਿਰਦ ਹੈ ਤਾਂ ਉਸ ਨੂੰ ਇਹ ਟਰੁੱਥ ਕਮਿਸ਼ਨ ਬਣਾ ਕੇ ਸੱਚਾਈ ਸਭ ਦੇ ਸਾਹਮਣੇ ਲਿਆਉਣੀ ਚਾਹੀਦੀ ਹੈ। ਇਸ ਸੰਬੰਧ ਦੇ ਵਿੱਚ ਉਹ ਜਲਦ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਉਹਨਾਂ ਨੂੰ ਕਹਿੰਦੇ ਇੱਕ ਪੱਤਰ ਵੀ ਭੇਜ ਰਹੇ ਨੇ ਤੇ ਉਹਨਾਂ ਕਿਹਾ ਕਿ ਅਜਿਹਾ ਟਰੁੱਥ ਕਮਿਸ਼ਨ ਸੂਬੇ ਦੀ ਆਪ ਸਰਕਾਰ ਵੀ ਬਣਾ ਸਕਦੀ ਹੈ। ਨਾਲ ਕਿਹਾ ਗਿਆ ਕਿ 1997 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲੋਕਾਂ ਦੇ ਨਾਲ ਇਹ ਵਾਅਦਾ ਕਰਕੇ ਸੱਤਾ ਦੇ ਵਿੱਚ ਆਈ ਸੀ, ਫਿਰ ਸਿਆਸਤ ਹੋ ਗਈ ਇੱਥੇ ਦੇਖ ਲਓ, ਕਿ ਪੰਜਾਬ ਦੇ ਵਿੱਚ ਸਿੱਖਾਂ ਦੇ ਨਾਲ ਹੋਇਆ ਵਧੀਕੀਆਂ ਦੇ ਮਾਮਲੇ ਦੇ ਵਿੱਚ ਟਰੁੱਥ ਕਮਿਸ਼ਨ ਬਣਾਇਆ ਜਾਵੇਗਾ, ਪਰ ਅਜਿਹਾ ਕੁਝ ਵੀ ਨਾ ਹੋਇਆ, ਸਗੋਂ ਵਿਦਿਅਕ ਵਧੀਕੀਆਂ ਕਾਰਨ ਕਰਨ ਵਾਲੇ ਜਿਹੜੇ ਪੁਲਿਸ ਅਧਿਕਾਰੀਆਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਤੇ ਉਹਨਾਂ ਦੋਸ਼ ਲਾਇਆ ਕਿ ਦੇਸ਼ ਦੇ ਵਿੱਚ ਦੋਹਰਾ ਸੰਵਿਧਾਨ ਹੈ, ਘੱਟ ਗਿਣਤੀਆਂ ਵਾਸਤੇ ਕੁਝ ਹੋਰ ਅਤੇ ਬਹੁਤ ਗਿਣਤੀ ਵਾਸਤੇ ਕੁਝ ਹੋਰ। ਉਹਨਾਂ ਆਖਿਆ ਕਿ ਫਿਲਮ ਸਤਲੁਜ ਤੇ ਰੋਕ ਲਾਉਣਾ ਕਿਸੇ ਵੀ ਤਰ੍ਹਾਂ ਉਚਿਤ ਨਹੀਂ ਹੈ। ਦੂਸਰੇ ਪਾਸੇ ਚੰਡੀਗੜ੍ਹ ਦੇ ਵਿੱਚ ਅੱਜ ਕਿਸਾਨ ਗਰਜੇ ਹੈ। ਭਾਰਤ ਅਮਰੀਕਾ ਵਪਾਰ ਸਮਝੌਤੇ ਤੇ ਨਵੀਂ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਕੀਤਾ ਤੇ ਸਤਲੁਜ ਫਿਲਮ ਦੇ ਉੱਤੇ ਲਗਾਈ ਪਾਬੰਦੀ ਹਟਾਉਣ ਦੀ ਮੰਗ ਕਰਦਾ ਹੋਇਆ ਮਤਾ ਪਾਸ ਕਰ ਦਿੱਤਾ ਗਿਆ। ਪੰਜਾਬ ਦੀਆਂ ਦੋ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਟਕਾਉਂਦਾ ਦੇ ਸੱਦੇ ਦੇ ਉੱਤੇ ਪੰਜਾਬ ਦੇ ਕੋਨੇ ਕੋਨੇ ਤੋਂ ਕਿਸਾਨਾਂ ਨੇ ਚੰਡੀਗੜ੍ਹ ਵਿਖੇ ਪਹੁੰਚ ਕੇ ਰੋਸ ਮੁਜ਼ਾਹਰੇ ਦੇ ਵਿੱਚ ਸ਼ਮੂਲੀਅਤ ਕੀਤੀ ਹੈ। ਵਰਦੇ ਮੀਂਹ ਦੇ ਵਿੱਚ ਸੈਕਟਰ 34 ਦੇ ਦੁਸਹਿਰਾ ਗਰਾਊਂਡ ਵਿਖੇ ਪੁੱਜੇ ਹਜ਼ਾਰਾਂ ਕਿਸਾਨ ਮਰਦਾਂ ਤੇ ਔਰਤਾਂ ਨੇ ਭਾਰਤ ਅਮਰੀਕਾ ਵਪਾਰ ਸਮਝੌਤਾ ਤੇ ਨਵੀਂ ਲੈਂਡ ਪੂਲਿੰਗ ਨੀਤੀ ਦੇ ਖਿਲਾਫ਼ ਆਵਾਜ਼ ਬੁਲੰਦ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਈਰਾਨ ਤੇ ਅਮਰੀਕਾ ਹਮਲੇ ਦੇ ਵਿੱਚ ਇਸ ਹਮਲੇ ਦੀ ਆੜ ਹੇਠ ਭਾਰਤੀ ਲੋਕਾਂ ਦੇ ਉੱਤੇ ਮਹਿੰਗਾਈ ਦਾ ਬੋਝ ਪਾਉਣ ਦਾ ਦੋਸ਼ ਲਗਾਉਂਦਿਆਂ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਖਿਲਾਫ਼ ਵੀ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਹੈ। ਇਸ ਮੌਕੇ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਸਿਰੇ ਚਾੜਿਆ ਜਾ ਰਿਹਾ ਭਾਰਤ ਅਮਰੀਕਾ ਵਪਾਰ ਸਮਝੌਤਾ ਕਿਸਾਨਾਂ ਦੇ ਨਾਲ ਨਾਲ ਸਮਾਜ ਦੇ ਸਾਰੇ ਮਿਹਨਤਕਸ਼ ਵਰਗਾਂ ਦੇ ਉੱਤੇ ਮਾਰ ਪਾਵੇਗਾ ਤੇ ਦਾਅਵਾ ਕੀਤਾ ਕਿ ਅਮਰੀਕੀ ਮੰਡੀ ਦੇ ਵਿੱਚੋਂ ਆਉਣ ਵਾਲੇ ਖੇਤੀ ਉਤਪਾਦ ਭਾਰਤੀ ਕਿਸਾਨਾਂ ਦਾ ਉਜਾੜਾ ਕਰਨਗੇ ਤੇ ਉੱਥੋਂ ਆਉਣ ਵਾਲਾ ਹੋਰ ਸਨਅਤੀ ਤਿਆਰ ਮਾਲ ਜਿਹੜਾ ਇੱਥੋਂ ਦੇ ਛੋਟੇ ਸਨਅਤਕਾਰਾਂ ਦੇ ਉੱਤੇ ਛੋਟੇ ਵਪਾਰੀਆਂ ਕਾਰੋਬਾਰੀਆਂ ਨੂੰ ਬਰਬਾਦ ਕਰੇਗਾ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਅਮਰੀਕੀ ਸਾਮਰਾਜੀਆਂ ਦੇ ਦਬਾਅ ਅੱਗੇ ਝੁੱਕ ਕੇ ਦੇਸ਼ ਦੇ ਨਾਲ ਧਰੋਹ ਕਮਾ ਰਹੀ ਹੈ, ਜਦਕਿ ਆਪਣੇ ਮੁਲਕ ਦੇ ਅੰਦਰ ਖਰੀ ਰਾਸ਼ਟਰਵਾਦੀ ਸਰਕਾਰ ਹੋਣ ਦੇ ਵਾਅਦੇ ਜਾਂ ਦਾਅਵੇ ਕਰਦੀ ਆ ਰਹੀ ਹੈ। ਉੱਥੇ ਹੀ ਪੰਜਾਬ ਵਿਚਲੀ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਦੇ ਬਾਰੇ ਬੋਲਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਇਹ ਸਰਕਾਰ ਕਿਸਾਨਾਂ ਦੇ ਸਖ਼ਤ ਵਿਰੋਧ ਮਗਰੋਂ ਰੱਦ ਕੀਤੀ ਗਈ ਲੁਟੇਰੀ ਲੈਂਡ ਪੂਲਿੰਗ ਨੀਤੀ ਨੂੰ ਮੁੜ ਲਿਆ ਕੇ ਕਾਰਪੋਰੇਟ ਕਾਰੋਬਾਰੀਆਂ ਦੇ ਉੱਤੇ ਰੀਅਲ ਅਸਟੇਟ ਦੇ ਧਨਾੜਾਂ ਨੂੰ ਹਰ ਹਾਲ ਕਿਸਾਨਾਂ ਦੀਆਂ ਜ਼ਮੀਨਾਂ ਲੁਟਾਉਣਾ ਚਾਹੁੰਦੀ ਹੈ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਪੰਜਾਬ ਦੇ ਕਿਸਾਨ ਅਜਿਹੀ ਖੇਤੀ ਅਤੇ ਕਿਸਾਨ ਉਜਾੜੂ ਨੀਤੀ ਨੂੰ ਕਿਸੇ ਵੀ ਕੀਮਤ ਦੇ ਉੱਤੇ ਲਾਗੂ ਨਹੀਂ ਹੋਣ ਦੇਣਗੇ। ਅੱਜ ਦੇ ਇਕੱਠ ਦੇ ਦੌਰਾਨ ਸਤਲੁਜ ਫਿਲਮ ਦੇ ਉੱਤੇ ਲਗਾਈ ਪਾਬੰਦੀ ਹਟਾਉਣ ਦੀ ਵੀ ਮੰਗ ਕਰਦਾ ਮਤਾ ਪੇਸ਼ ਕੀਤਾ ਗਿਆ, ਜਿਸ ਨੂੰ ਲੋਕਾਂ ਵੱਲੋਂ ਹੱਥ ਖੜੇ ਕਰਕੇ ਸਰਬਸੰਮਤੀ ਦੇ ਨਾਲ ਪਾਸ ਜਿਹੜਾ ਉੱਥੇ ਕਰ ਦਿੱਤਾ ਗਿਆ। ਦੂਸਰੇ ਪਾਸੇ DIG ਭੁੱਲਰ ਕੇਸ ਜਿਹੜਾ CBI ਅਦਾਲਤ ਦੇ ਵੱਲੋਂ ਪੰਜਾਬ ਦੇ ਮੁਅੱਤਲ DIG ਭੁੱਲਰ ਤੇ ਉਸਦੇ ਸਾਥੀ ਸ਼ਾਰਦਾ ਖਿਲਾਫ਼ ਦੋਸ਼ ਤੈਅ ਕਰ ਦਿੱਤੇ ਆ ਚਾਰਜਸ਼ੀਟ ਦੇ ਵਿੱਚ। ਕੇਸ ਦੇ ਵਿੱਚੋਂ ਬਰੀ ਕਰਨ ਦੀਆਂ ਜਿਹੜੀਆਂ ਨੇ ਅਰਜ਼ੀਆਂ ਨੂੰ ਖਾਰਜ ਕਰਦਿਆਂ ਹੋਇਆਂ ਚੰਡੀਗੜ੍ਹ ਦੀ CBI ਅਦਾਲਤ ਨੇ ਅੱਜ ਪੰਜਾਬ ਪੁਲਿਸ ਦੇ ਮੁਅੱਤਲ DIG ਹਰਚਰਨ ਸਿੰਘ ਭੁੱਲਰ ਤੇ ਉਨ੍ਹਾਂ ਦੇ ਸਾਥੀ ਕ੍ਰਿਸ਼ਨੂ ਸ਼ਾਰਦਾ ਦੇ ਖਿਲਾਫ਼ ਪਿਛਲੇ ਸਾਲ ਦਰਜ ਹੋਏ ਰਿਸ਼ਵਤਖੋਰੀ ਦੇ ਇੱਕ ਮਾਮਲੇ ਚ ਦੋਸ਼ ਜਿਹੜੇ ਨੇ ਚਾਰਜਿਸ ਜਿਹੜੇ ਨੇ ਤੈਅ ਕਰ ਦਿੱਤੇ ਹੈ। ਇਸ ਮਾਮਲੇ ਦੇ ਵਿੱਚ FIR ਆਕਾਸ਼ ਬੱਟਾ ਦੇ ਨਾਮ ਦੇ ਜਿਹੜੇ ਨੇ ਇੱਕ ਵਿਅਕਤੀ ਦੀ ਸ਼ਿਕਾਇਤ ਦੇ ਉੱਤੇ ਦਰਜ ਕੀਤੀ ਗਈ ਸੀ ਤੇ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਭੁੱਲਰ ਜੋ ਉਸ ਸਮੇਂ ਪੰਜਾਬ ਪੁਲਿਸ ਦੇ ਵਿੱਚ ਰੋਪੜ ਰੇਂਜ ਦੇ DIG ਵਜੋਂ ਤਾਇਨਾਤ ਸੀ ਨੇ ਥਾਣਾ ਸਰਹੰਦ ਦੇ ਵਿੱਚ ਦਰਜ ਇੱਕ FIR ਦੇ ਵਿੱਚ ਪੱਖ ਪੂਰਨ ਅਤੇ ਸ਼ਿਕਾਇਤਕਰਤਾ ਦੇ ਕਾਰੋਬਾਰ ਦੇ ਖਿਲਾਫ਼ ਹੋਈ ਕੋਈ ਸਖ਼ਤ ਕਾਰਵਾਈ ਨਾ ਹੋਣ ਦੇ ਬਦਲੇ ਆਪਣੇ ਇੱਕ ਨਿੱਜੀ ਵਿਚੋਲੇ ਸਾਥੀ ਕ੍ਰਿਸ਼ਨੂ ਸ਼ਾਰਦਾ ਰਾਹੀਂ ਨਜਾਇਜ਼ ਰਿਸ਼ਵਤ ਵੀ ਮੰਗ ਕੀਤੀ ਸੀ। ਅਦਾਲਤ ਨੇ ਬਚਾਅ ਪੱਖ ਦੀਆਂ ਦਲੀਲਾਂ ਨਕਾਰੀਆਂ ਨੇ ਤੇ 23 ਜੁਲਾਈ ਤੋਂ ਸ਼ੁਰੂ ਇਸ ਦੇ ਵਿੱਚ ਟਰਾਇਲ ਹੋਏਗਾ। ਹੁਣ ਅਦਾਲਤ ਦੇ ਵਿੱਚ ਸੁਣਵਾਈ ਦੇ ਦੌਰਾਨ ਮੁਲਜ਼ਮਾਂ ਦੇ ਵਕੀਲਾਂ ਨੇ ਦਲੀਲ ਦਿੱਤੀ ਹੈ ਕਿ CBI ਦੇ ਕੋਲ ਇਹ ਕੇਸ ਦਰਜ ਕਰਨ ਦਾ ਅਧਿਕਾਰ ਨਹੀਂ ਹੈ, ਜਦਕਿ ਦੂਜੇ ਪਾਸੇ CBI ਦੇ ਸਰਕਾਰੀ ਵਕੀਲ ਨਰਿੰਦਰ ਸਿੰਘ ਹੋਣਾ ਨੇ ਦੋਸ਼ ਤੈਅ ਕਰਨ ਦੇ ਪੱਖ ਦੇ ਵਿੱਚ ਜ਼ੋਰਦਾਰ ਦਲੀਲਾਂ ਪੇਸ਼ ਕੀਤੀਆਂ ਨੇ। ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ CBI ਦੇ ਵਿਸ਼ੇਸ਼ ਜੱਜ ਨੇ ਦੋਵਾਂ ਮੁਲਜ਼ਮਾਂ ਦੇ ਖਿਲਾਫ਼ ਦੋਸ਼ ਤੈਅ ਕਰ ਦਿੱਤੇ ਹੈ। ਇਹ ਦੋਸ਼ ਭਾਰਤੀ ਨਿਆਂ ਸੰਹਿਤਾ BNS ਦੀ ਧਾਰਾ 61(2) ਅਤੇ ਭ੍ਰਿਸ਼ਟਾਚਾਰ ਰੋਕੂ ਐਕਟ 1988 ਦੀਆਂ ਧਾਰਾਵਾਂ 7 ਅਤੇ 12 ਦੇ ਤਹਿਤ ਸਜ਼ਾ ਯੋਗ ਅਪਰਾਧਾਂ ਦੇ ਲਈ ਤੈਅ ਕੀਤੇ ਗਏ ਨੇ ਤੇ ਇਸ ਮਾਮਲੇ ਦਾ ਟਰਾਇਲ ਜਿਹੜਾ ਅਦਾਲਤੀ ਕਾਰਵਾਈ 23 ਜੁਲਾਈ 2026 ਤੋਂ ਹੁਣ ਸ਼ੁਰੂ ਹੋ ਜਾਵੇਗੀ। ਦੂਸਰੇ ਪਾਸੇ ਚੰਨੀ ਚੱਲ ਰਹੇ ਨੇ ਮਿੱਠੀ ਮਿੱਠੀ ਚਾਲੇ। ਚੰਨੀ ਦੀ ਪਿੱਠ ਦੇ ਉੱਤੇ ਆਇਆ ਬੂਟਾ ਸਿੰਘ ਦਾ ਪਰਿਵਾਰ ਤੇ CM ਦਾ ਜਿਹੜਾ ਚਿਹਰਾ ਐਲਾਨਣ ਦੀ ਕੀਤੀ ਹੈ ਮੰਗ। ਰਾਜਾ ਵੜਿੰਗ ਦੇ ਖਿਲਾਫ਼ ਕੋਈ ਵੀ ਬਿਆਨ ਦੇਣ ਤੋਂ ਗੁਰੇਜ਼ ਕੀਤਾ ਹੈ। ਦੇਸ਼ ਦੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਦਿੱਗਜ ਆਗੂ ਬੂਟਾ ਸਿੰਘ ਦਾ ਪਰਿਵਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਦੇ ਵਿੱਚ ਨਿੱਤਰ ਆਇਆ। ਬੂਟਾ ਸਿੰਘ ਦੇ ਸਪੁੱਤਰ ਸਰਬਜੋਤ ਸਿੰਘ ਉਨ੍ਹਾਂ ਨੇ ਆਪਣੀ ਪਤਨੀ ਦੇਵਯਾਨੀ ਸਿੰਘ ਅਤੇ ਭੈਣ ਗੁਰਕੀਰਤ ਕੌਰ ਸਮੇਤ ਮੋਰਿੰਡਾ ਦੇ ਵਿਚ ਚੰਨੀ ਦੀ ਰਿਹਾਇਸ਼ ਦੇ ਉੱਤੇ ਮੁਲਾਕਾਤ ਕੀਤੀ ਹੈ ਤੇ ਮੰਗ ਕੀਤੀ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਉਨ੍ਹਾਂ ਨੂੰ ਜਿਹੜਾ ਚੰਨੀ ਨੂੰ ਕਾਂਗਰਸ ਦਾ ਮੁੱਖ ਮੰਤਰੀ ਉਮੀਦਵਾਰ ਐਲਾਨਿਆ ਜਾਵੇ। ਬੂਟਾ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ PPCC ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਖਿਲਾਫ਼ ਕੋਈ ਵੀ ਬਿਆਨ ਦੇਣ ਤੋਂ ਗੁਰੇਜ਼ ਕੀਤਾ ਹੈ ਤੇ ਉਨ੍ਹਾਂ ਕਿਹਾ ਕਿ ਬੂਟਾ ਸਿੰਘ ਦੇ ਵਿਰੁੱਧ ਕਥਿਤ ਤੌਰ ਦੇ ਉੱਤੇ ਨਸਲੀ ਟਿੱਪਣੀਆਂ ਕਰਨ ਦੇ ਮਾਮਲੇ 'ਚ ਉਹ ਪਹਿਲਾਂ ਹੀ ਅਦਾਲਤ ਦੇ ਵਿੱਚ ਰਾਜਾ ਵੜਿੰਗ ਦੇ ਖਿਲਾਫ਼ ਕੇਸ ਦਰਜ ਕਰ ਚੁੱਕੇ ਨੇ ਤੇ ਉਹ ਇਸ ਦੇ ਬਾਰੇ ਹੋਰ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਇਹ ਮਾਮਲਾ ਹਾਲ ਹੀ ਦੇ ਵਿੱਚ ਹੋਈ ਖਡੂਰ ਸਾਹਿਬ ਵਿਧਾਨ ਸਭਾ ਦੀ ਜ਼ਮੀਨੀ ਚੋਣ ਦੇ ਜਿਹੜਾ ਪ੍ਰਚਾਰ ਦੇ ਦੌਰਾਨ ਰਾਜਾ ਵੜਿੰਗ ਵੱਲੋਂ ਕਥਿਤ ਤੌਰ ਦੇ ਉੱਤੇ ਕੀਤੀਆਂ ਗਈਆਂ ਟਿੱਪਣੀਆਂ ਦੇ ਨਾਲ ਸੰਬੰਧਿਤ ਹੈ। ਮੁਲਾਕਾਤ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਸਰਬਜੋਤ ਸਿੰਘ ਉਨ੍ਹਾਂ ਕਿਹਾ ਕਿ ਪਰਿਵਾਰ ਚੰਨੀ ਦੇ ਨਾਲ ਆਪਣੀ ਇਕਜੁੱਟਤਾ ਤੇ ਸਮਰਥਨ ਪ੍ਰਗਟ ਕਰਨ ਆਇਆ ਹੈ। ਨਾਲ ਹੀ ਉਨ੍ਹਾਂ ਕਾਂਗਰਸ ਹਾਈਕਮਾਂਡ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਚੰਨੀ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਦਾ ਉਮੀਦਵਾਰ ਜਿਹੜਾ ਐਲਾਨੇ। ਦੂਸਰੇ ਪਾਸੇ ਜਸਵੰਤ ਸਿੰਘ ਖਾਲਰਾ ਕੇਸ ਜ਼ਮਾਨਤ ਦੇ ਉੱਤੇ ਆਇਆ ਦੋਸ਼ੀ ਸਾਬਕਾ DSP ਜਸਪਾਲ ਸਿੰਘ ਜੇਲ੍ਹ ਰਿਕਾਰਡ ਵਾਲੇ ਪਤੇ ਤੋਂ ਗਾਇਬ ਹੋ ਗਿਆ। ਖਾਲੜਾ ਕੇਸ ਦੇ ਦੋਸ਼ੀ ਦਾ ਪਤਾ ਨਾ ਮਿਲਣ ਤੇ ਸਿਆਸਤ ਗਰਮਾਈ ਹੈ ਤੇ ਆਪ ਨੇ ਮਜੀਠੀਆ ਦੇ ਦੋਸ਼ਾਂ ਨੂੰ ਖਾਰਜ ਕੀਤਾ। ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ 1995 ਦੇ ਵਿੱਚ ਹੋਏ ਅਗਵਾ ਅਤੇ ਕਤਲ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਪੰਜਾਬ ਪੁਲਿਸ ਦਾ ਸਾਬਕਾ DSP ਜਸਪਾਲ ਸਿੰਘ, ਜਿਸ ਨੂੰ 2023 ਦੇ ਵਿੱਚ ਜ਼ਮਾਨਤ ਦੇ ਉੱਤੇ ਰਿਹਾਅ ਕੀਤਾ ਗਿਆ ਸੀ। ਨਾਭਾ ਜੇਲ੍ਹ ਦੇ ਰਿਕਾਰਡ ਦੇ ਵਿੱਚ ਦਰਜ ਪਿੰਡ ਦੇ ਪਤੇ ਦੇ ਉੱਤੇ ਨਹੀਂ ਮਿਲਿਆ। ਸਤਲੁਜ ਫਿਲਮ ਦੇ ਵਿਵਾਦ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਸ਼ੁਰੂ ਕੀਤੀ ਹੈ ਪੜਤਾਲ। ਥਾਣਾ ਸਦਰ ਦੇ ਸਹਾਇਕ ਸਬ ਇੰਸਪੈਕਟਰ ASI ਜਸਵਿੰਦਰ ਸਿੰਘ ਨੇ ਦੱਸਿਆ ਕਿ ਜੇਲ੍ਹ ਅਧਿਕਾਰੀ ਨੇ ਇੱਕ ਸਰਕਾਰੀ ਪੱਤਰ ਦੇ ਰਾਹੀਂ ਇਹ ਪਤਾ ਲਗਾਉਣ ਦੇ ਲਈ ਕਿਹਾ ਸੀ ਕਿ ਜਸਪਾਲ ਸਿੰਘ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮਾਝੀ ਦੇ ਵਿੱਚ ਰਹਿ ਰਿਹਾ ਹੈ, ਜੋ ਕਿ ਉਸ ਦੇ ਜੇਲ੍ਹ ਰਿਕਾਰਡ ਦੇ ਵਿੱਚ ਦਰਜ ਹੈ। ਜਦੋਂ ਪੁਲਿਸ ਪਿੰਡ ਪਹੁੰਚਦੀ ਹੈ ਤਾਂ ਸਰਪੰਚ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਜਸਪਾਲ ਸਿੰਘ ਉੱਥੇ ਨਹੀਂ ਰਹਿ ਰਿਹਾ। SHO ਬਲਜਿੰਦਰ ਸਿੰਘ ਮੱਲੀ ਨੇ ਦੱਸਿਆ ਕਿ ਜਸਪਾਲ ਸਿੰਘ ਨੂੰ ਅਦਾਲਤ ਦੇ ਹੁਕਮਾਂ ਦੇ ਉੱਤੇ 27 ਮਈ 2023 ਨੂੰ ਨਾਭਾ ਜੇਲ੍ਹ ਤੋਂ ਅੰਤਰਮ ਜ਼ਮਾਨਤ ਤੇ ਰਿਹਾਅ ਕੀਤਾ ਗਿਆ ਸੀ ਤੇ ਜਾਂਚ ਦੇ ਵਿੱਚ ਇਹ ਸਾਹਮਣੇ ਆਇਆ ਕਿ ਉਹ ਜੇਲ੍ਹ ਦਸਤਾਵੇਜ਼ਾਂ ਦੇ ਵਿੱਚ ਦਿੱਤੇ ਪਤੇ ਦੇ ਉੱਤੇ ਨਹੀਂ ਰਹਿ ਰਿਹਾ ਤੇ ਉਹਦੀ ਹੁਣ ਜਾਂਚ ਪੜਤਾਲ ਜਿਹੜੀ ਹੈ ਹੋਰ ਤੇਜ਼ ਕਰ ਦਿੱਤੀ ਗਈ ਹੈ। ਦੂਸਰੇ ਪਾਸੇ ਆਪ ਵਿਧਾਇਕ ਸੰਜੀਵ ਅਰੋੜਾ ਫਰਜ਼ੀ ਆਈਫੋਨ ਨਿਰਯਾਤ ਘੁਟਾਲੇ ਦੇ ਮਾਸਟਰ ਮਾਈਂਡ ਦੇ ਵੱਲੋਂ ED ਚਾਰਜਸ਼ੀਟ ਦੇ ਦਿੱਤੀ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਆਪ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆਉਂਦੀਆਂ ਨੇ। ਜੇਲ੍ਹ ਦੇ ਵਿੱਚ ਬੰਦ ਪੰਜਾਬ ਦੇ ਸਾਬਕਾ ਮੰਤਰੀ ਤੇ ਆਪ ਵਿਧਾਇਕ ਸੰਜੀਵ ਅਰੋੜਾ ਦੇ ਵਿਰੁੱਧ ਫਰਜ਼ੀ ਮੋਬਾਈਲ ਫੋਨ ਆਈਫੋਨ ਨਿਰਯਾਤ ਬਿੱਲਾਂ ਦੇ ਨਾਲ ਸੰਬੰਧਿਤ ਕਥਿਤ ਧੋਖਾਧੜੀ ਵਾਲੇ ਗੁੱਡਸ ਐਂਡ ਸਰਵਿਸਿਜ਼ ਟੈਕਸ ਜਿਹੜਾ GST ਲੈਣ ਦੇਣ ਦੇ ਨਾਲ ਜੁੜੇ 102 ਕਰੋੜ ਰੁਪਏ ਤੋਂ ਵੱਧ ਦੇ ਮਨੀ ਲਾਂਡਰਿੰਗ ਮਾਮਲੇ 'ਚ ਚਾਰਜਸ਼ੀਟ ਦਾਇਰ ਕੀਤੀ ਹੈ। ਅਰੋੜਾ ਨੂੰ ED ਨੇ ਇਸ ਸਾਲ 9 ਮਈ ਨੂੰ ਕਥਿਤ ਮਨੀ ਲਾਂਡਰਿੰਗ ਦੇ ਦੋਸ਼ਾਂ ਦੇ ਵਿੱਚ ਗ੍ਰਿਫ਼ਤਾਰ ਕੀਤਾ ਸੀ ਤੇ ਉਹ ਇਸ ਸਮੇਂ ਨਿਆਇਕ ਹਿਰਾਸਤ ਦੇ ਵਿੱਚ ਨੇ ਤੇ ਉਨ੍ਹਾਂ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿੱਚ ਨਿਯਮਤ ਜ਼ਮਾਨਤ ਦੇ ਲਈ ਅਰਜ਼ੀ ਦਾਇਰ ਕੀਤੀ ਹੈ। ਗੁਰੂਗ੍ਰਾਮ ਦੀ ਅਦਾਲਤ ਦੇ ਵਿੱਚ ਮਨੀ ਲਾਂਡਰਿੰਗ ਰੋਕੂ ਏਜੰਸੀ ਵੱਲੋਂ ਦਾਇਰ ਚਾਰਜਸ਼ੀਟ ਦੇ ਅਨੁਸਾਰ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਹੈਂਪਟਨ ਸਕਾਈ ਰਿਐਲਿਟੀ ਲਿਮਟਿਡ ਨੇ ਆਪ ਨੇਤਾ ਤੇ ਨਿਯੰਤਰਣ ਅਤੇ ਨਿਰਦੇਸ਼ ਦੇ ਹੇਠ ਫਰਜ਼ੀ ਅਤੇ ਬੋਗਸ ਮੋਬਾਈਲ ਫੋਨ ਨਿਰਯਾਤ ਲੈਣ ਦੇਣ ਦੇ ਰਾਹੀਂ ਵਪਾਰ ਆਧਾਰਿਤ ਮਨੀ ਲਾਂਡਰਿੰਗ ਦੀ ਇੱਕ ਗੁੰਝਲਦਾਰ ਸਕੀਮ ਤਿਆਰ ਕੀਤੀ ਸੀ। ED ਦੀ ਚਾਰਜਸ਼ੀਟ ਦੇ ਵਿੱਚ ਕਿਹਾ ਗਿਆ ਕਿ ਇਸ ਸਕੀਮ ਦੇ ਵਿੱਚ ਮਾਲ ਦੀ ਅਸਲ ਜਿਹੜੀ ਸਪਲਾਈ ਤੋਂ ਬਿਨਾਂ ਸ਼ੈੱਲ ਅਤੇ ਅਕੋਮੋਡੇਸ਼ਨ ਐਂਟਰੀ ਇਕਾਈਆਂ ਰਾਹੀਂ ਫੰਡਾਂ ਨੂੰ ਰੂਟ ਕਰਨਾ, ਮੋਬਾਈਲ ਫੋਨਾਂ ਦੀ ਇੱਕ ਕਾਲਪਨਿਕ ਅਤੇ ਸੰਚਾਲਨ ਪੱਖੋਂ ਅਸੰਭਵ ਸਪਲਾਈ ਚੇਨ ਬਣਾਉਣਾ, ਪ੍ਰੋਤਸਾਹਨ ਅਤੇ GST ਲਾਭਾਂ ਦਾ ਦਾਅਵਾ ਕਰਨ ਦੇ ਲਈ ਨਿਰਯਾਤ ਮੁੱਲਾਂ ਨੂੰ ਵਧਾਉਣਾ ਤੇ ਨਜਾਇਜ਼ ਫੰਡਾਂ ਨੂੰ ਜਾਇਜ਼ ਵਪਾਰਕ ਆਮਦਨ ਅਤੇ ਪੂੰਜੀ ਦੇ ਵਜੋਂ ਪੇਸ਼ ਕਰਨ ਦੇ ਲਈ ਪਹਿਲਾਂ ਤੋਂ ਹੀ ਫੰਡ ਕੀਤੇ ਗਏ ਨਿਰਯਾਤ ਰੈਮੀਟੈਂਸ ਅਤੇ ਸਮੂਹ ਇਕਾਈ ਨਿਵੇਸ਼ਾਂ ਦੀ ਵਰਤੋਂ ਕਰਨਾ ਸ਼ਾਮਲ ਦੱਸਿਆ ਗਿਆ। ਲਓ ਦੋਸਤੋ, ਅੱਗੇ ਚੱਲਦਿਆਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਦਿਆਂ ਇੱਕ ਸੰਖੇਪ ਦੇ ਵਿੱਚ ਖਬਰ ਲੈ ਲਈਏ। ਦਵਾਈਆਂ ਦੀ ਖਬਰ ਹੈ, ਮੈਡੀਸਨ ਦੀ ਗੱਲਬਾਤ ਹੈ। ਮੈਡੀਸਨ ਦੇ ਜਿਹੜੇ ਪ੍ਰਾਈਜ਼ ਨੇ ਜਾਂ ਰੇਟ ਨੇ, ਜਿਵੇਂ ਕਿ ਕੈਂਸਰ, ਸ਼ੂਗਰ ਤੇ BP ਸਮੇਤ ਜਿਹੜੀਆਂ ਨੇ 39 ਦਵਾਈਆਂ ਦੀ ਕੀਮਤਾਂ ਨਿਰਧਾਰਿਤ ਕਰ ਦਿੱਤੀਆਂ ਗਈਆਂ ਨੇ ਤੇ ਵੱਧ ਰੇਟ ਦੇ ਉੱਤੇ ਨਹੀਂ ਵੇਚ ਸਕਣਗੀਆਂ ਇਹ ਕੰਪਨੀਆਂ ਇਹਨਾਂ ਨੂੰ। ਨਵੀਆਂ ਦਵਾਈਆਂ ਦੀ ਇੱਕ ਸਾਰ ਕੀਮਤ ਨਿਰਧਾਰਿਤ ਕਰਨ ਨੂੰ ਯਕੀਨੀ ਬਣਾਉਣ ਦੇ ਲਈ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਜ਼ਿੰਗ ਜਿਹੜੀ ਹੈ ਅਥਾਰਟੀ ਹੈ NPPA ਨੇ ਡਰੱਗਜ਼ ਜਿਹੜਾ ਪ੍ਰਾਈਜ਼ ਕੰਟਰੋਲ ਆਰਡਰ ਜਿਹੜਾ DPCO 213 ਦੇ ਤਹਿਤ ਜਿਹੜੀਆਂ ਨੇ 39 ਨਵੀਆਂ ਦਵਾਈਆਂ ਦੀਆਂ ਪ੍ਰਚੂਨ ਕੀਮਤਾਂ ਨਿਰਧਾਰਿਤ ਕੀਤੀਆਂ ਨੇ ਤੇ ਕੀਮਤਾਂ ਰਸਾਇਣ ਅਤੇ ਖਾਦ ਮੰਤਰਾਲੇ ਦੁਆਰਾ ਜਾਰੀ ਗਜ਼ਟ ਨੋਟੀਫਿਕੇਸ਼ਨ ਰਾਹੀਂ ਸੂਚਿਤ ਕੀਤੀਆਂ ਗਈਆਂ ਨੇ ਤੇ ਗੁੱਡਜ਼ ਐਂਡ ਸਰਵਿਸ ਟੈਕਸ GST ਨੂੰ ਛੱਡ ਕੇ ਲਾਗੂ ਜਿਹੜੀਆਂ ਹੋਣਗੀਆਂ। ਡਰੱਗਜ਼ ਜਿਹੜਾ ਹੈ ਪ੍ਰਾਈਸ ਕੰਟਰੋਲ ਆਰਡਰ ਜਿਹੜਾ 213 ਦੇ ਪੈਰਾਗ੍ਰਾਫ 5, 11 ਤੇ 15 ਦੇ ਤਹਿਤ ਜਾਰੀ ਇਹ ਨੋਟੀਫਿਕੇਸ਼ਨ ਦੇ ਵਿੱਚ ਦਰਜ ਕੰਪਨੀਆਂ ਦੇ ਦੁਆਰਾ ਨਿਰਮਿਤ ਅਤੇ ਮਾਰਕੀਟ ਕੀਤੀਆਂ ਗਈਆਂ ਨਿਰਧਾਰਿਤ ਦਵਾਈਆਂ ਨਵੀਆਂ ਦਵਾਈਆਂ ਦੇ ਲਈ ਵੱਧ ਤੋਂ ਵੱਧ ਪ੍ਰਚੂਨ ਕੀਮਤਾਂ ਨਿਰਧਾਰਿਤ ਕਰਦਾ ਹੈ ਤੇ ਨਿਰਮਾਤਾਵਾਂ ਨੂੰ ਜਿਹੜਾ ਇਹਨਾਂ ਦਵਾਈਆਂ ਨੂੰ ਸੂਚਿਤ ਜਿਹੜਾ ਪ੍ਰਚੂਨ ਕੀਮਤਾਂ ਤੋਂ ਵੱਧ ਤੇ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਤੇ ਇਹ ਜਿਹੜੀਆਂ ਦਵਾਈਆਂ ਦਾ ਉਹਨਾਂ ਨੇ ਜ਼ਿਕਰ ਕਰ ਦਿੱਤਾ ਹੈ ਜੀ, ਤੇ ਬੈਕਟੀਰੀਆ ਦੀ ਲਾਗ ਹੋ ਗਈ, ਇਸ ਤਰ੍ਹਾਂ ਦੀਆਂ ਦਵਾਈਆਂ ਜਾਂ ਹਾਈਪਰਟੈਂਸ਼ਨ, ਕਾਰਡੀਓ ਵੈਸਕੂਲਰ ਵਿਕਾਰ, ਸ਼ੂਗਰ, ਬੈਕਟੀਰੀਆ ਦੀ ਲਾਗ, ਮਿਰਗੀ, ਅੱਖਾਂ ਦੇ ਵਿਕਾਰ, ਦਰਦ ਪ੍ਰਬੰਧਨ, HIV ਅਤੇ ਕੁਝ ਜਿਹੜੇ ਕੈਂਸਰਾਂ ਵਰਗੀਆਂ ਬਿਮਾਰੀਆਂ ਲਈ ਨਿਰਧਾਰਿਤ ਦਵਾਈਆਂ ਨੂੰ ਕਵਰ ਕਰਦਾ ਇਹ ਜੋ ਵੀ ਸਾਰਾ ਕੁਝ ਸਿਸਟਮ ਹੈ ਜੀ। ਤੇ ਲੋ ਦੋਸਤੋ, ਆਪਣੇ ਨਾਲ ਜੁੜ ਚੁੱਕੇ ਨੇ ਗੱਲਾਂ ਬਾਤਾਂ ਕਰਨ ਦੇ ਲਈ ਐਡਵੋਕੇਟ ਰਾਜਨ ਸੈਣੀ ਸਾਹਿਬ, ਤੇ ਕਰਦੇ ਹਾਂ ਉਹਨਾਂ ਦਾ ਸਵਾਗਤ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
0: ਭਾਰੀ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਹੈ ਜੀ? ਲੰਘੇ ਹੋ ਜੀ।
0: ਹਾਲ ਚਾਲ ਠੀਕ ਹੈ ਜੀ।
1: ਜੀ
0: ਭਾਰੀ ਸਾਹਿਬ, ਖਬਰਾਂ ਦੀ ਟਿੱਪਣੀ ਕਰਨ ਤੋਂ ਬਾਅਦ ਮੈਂ ਤੁਹਾਡੀ ਇਜਾਜ਼ਤ ਨਾਲ 5 ਮਿੰਟ ਜਿਹੜਾ ਹੈਗਾ ਨਾ ਜੀ, ਕਿਸੇ ਗੱਲ ਤੇ ਰੋਸ਼ਨੀ ਪਾਉਣਾ ਚਾਹੁੰਦਾ।
1: ਜਰੂਰ ਜੀ।
0: ਇੱਕ ਘਟਨਾ ਕਹਿੰਦੇ ਜੀ 2001 ਦੇ ਵਿਚ ਇੰਗਲੈਂਡ ਦੇ ਵਿਚ ਹੋਈ।
1: ਅੱਛਾ ਜੀ।
0: ਉਥੇ ਇੱਕ ਬੱਚੀ ਨੇ ਇੱਕ ਗੁਬਾਰਾ ਜਿਹੜਾ ਆ ਨਾ ਜੀ,
1: ਜੀ
0: ਉਹ ਜਿਹੜਾ ਜਿਹਦੇ ਵਿਚ ਉਹ ਗੈਸ ਜੀ ਭਰ ਕੇ ਤੇ ਗੁਬਾਰਾ ਅੜਾ ਦਿੰਦੇ ਹੈਗੇ ਆ ਜੀ, ਉਹ ਰੈਡ ਕਲਰ ਦਾ ਗੁਬਾਰਾ, ਤੇ ਉਹਨੇ ਥੱਲੇ ਉਹਦੇ ਉੱਤੇ ਆਪਣਾ ਦੇ ਵਿਚ ਐਡਰੈਸ ਲਿਖ ਦਿੱਤਾ
1: ਜੀ,
0: ਕਿ ਇਹ ਆਈ ਮਿਸ ਹਰ ਨੇਮ, ਉਹ ਲੂਕਾ ਬੋਸਟਨ ਏਦਾਂ ਉਹਦਾ ਨਾਂ ਸੀ ਜੀ, ਵੀ ਉਹਨੂੰ ਵੀ ਉਹ ਨਾਲ ਉਹਨੇ ਆਪਣਾ ਐਡਰੈਸ ਪਾ ਦਿੱਤਾ ਵੀ ਹਾਂਜੀ

0: ਫੇਰ
1: ਜੀ
0: ਉਹਨਾਂ ਨੇ ਸੋਚਿਆ ਵੀ ਇੱਥੇ ਐਡਰੈਸ ਤਾਂ ਜਿਹੜਾ ਦਿੱਤਾ ਆ ਹੋਰ ਸਿਟੀ ਦਾ ਦਿੱਤਾ ਆ ਸਾਰਾ ਕੁਛ,
1: ਜੀ
0: ਵੀ ਕਿਉਂ ਨਾ ਜਾ ਕੇ ਦੇਖਿਆ ਜਾਏ।
1: ਜੀ
0: ਜਦੋਂ ਉਹ ਲੜਕੀ ਆਪਣੇ ਫੈਮਿਲੀ ਦੇ ਨਾਲ ਜਦੋਂ ਗਈ ਤੇ ਉਹ ਦੇਖਿਆ ਜਾ ਕੇ ਤੇ ਉਹ ਸਰਪ੍ਰਾਈਜ਼ਿੰਗ ਇਹ ਹੋਇਆ ਕਿ ਉਹਨੇ ਵੀ ਉਹੀ ਡਰੈਸ ਪਾਈ ਸੀ ਵੀ ਪਿੰਕ ਕਲਰ ਦੀ ਜਿਹੜੀ ਹੈ ਸ਼ਰਟ ਤੇ ਬਲੂ ਜੀਨ,
1: ਜੀ
0: ਉਹੀ ਉਹਨੇ ਪਿੰਕ ਕਲਰ ਦੀ ਸ਼ਰਟ ਤੇ ਬਲੂ ਜੀਨ ਉਹਨੇ ਪਾਈ ਸੀ ਬੱਚੀਆਂ ਨੇ, ਤੇ ਦੋਨੇ ਬੱਚੀਆਂ ਹਮ ਉਮਰ ਸੀ।
1: ਜੀ ਕਿਆ ਬਾਤ ਹੈ ਜੀ।
0: ਉਹ ਤੋਂ ਅੱਗੇ ਹੋਰ ਹੈਰਾਨਗੀ ਦੀ ਗੱਲ ਕਿ ਉਹੀ ਕੁੱਤਾ ਜਿਸ ਤਰ੍ਹਾਂ ਦਾ ਕੁੱਤਾ ਉਹਨਾਂ ਦੇ ਉਸੇ ਨਸਲ ਦਾ ਉਸੇ ਰੰਗ ਦਾ ਕੁੱਤਾ ਉਹਦੀ ਗੱਡੀ ਦੇ ਵਿੱਚ ਉਦਾਂ ਦਾ ਕੁੱਤਾ ਉਹਦੇ ਕੋਲ,
1: ਜੀ
0: ਉਹਨਾਂ ਦੇ ਵੀ ਘਰ ਉਹੀ ਨਸਲ ਦਾ ਇੱਕ ਖਰਗੋਸ਼ ਸੀ, ਉਹੀ ਨਸਲ ਦਾ ਖਰਗੋਸ਼ ਉਹਨਾਂ ਦੇ ਕੋਲ।
1: ਜੀ
0: ਹੁਣ ਇਸ ਚੀਜ਼ ਨੂੰ ਜਿਹੜਾ ਹੈਗਾ ਇੰਨੇ ਅਚਨਚੇਤ ਕਿਸ ਤਰੀਕੇ ਨਾਲ ਇਕੱਠੇ ਹੋਏ,
1: ਜੀ
0: ਔਰ ਇਹ ਸਟੋਰੀ ਜਿਹੜੀਆਂ ਹੈਗੀਆਂ ਇਹ ਛਪੀਆਂ ਜੀ, ਪਬਲਿਸ਼ ਹੋਈਆਂ ਬਕਾਇਦਾ ਤੌਰ ਤੇ ਨਿਊਜ਼ ਪੇਪਰ ਦੇ ਵਿੱਚ।
1: ਜੀ
0: ਉਹ ਤੋਂ ਬਾਅਦ ਜਿਹੜਾ ਹੈਗਾ ਇਹ ਆ ਵੀ ਮਨੁੱਖਤਾ ਇਸ ਸੋਚ ਵਿੱਚ ਪੈ ਗਈ
1: ਜੀ
0: ਕਿ ਐਸਾ ਤਾਂ ਨੀ ਵੀ ਬਹੁਤ ਕੁਛ ਆ ਜਿਹਨੂੰ ਆਪਾਂ ਜਾਣਦੇ ਨੀ ਗੇ,
1: ਬਿਲਕੁਲ ਸਹਿਮਤ ਹੈ ਜੀ।
0: ਇਸ ਸੰਸਾਰ ਚ ਇੱਦਾਂ ਦਾ ਬਹੁਤ ਕੁਛ ਹੋਊਗਾ ਵੀ ਜਿਹਨੂੰ ਆਪਾਂ ਜਾਣਦੇ ਨੀ।
1: ਜੀ
0: ਸੋ ਹੁਣ ਤੁਸੀਂ ਜਿਹੜਾ ਹੈਗਾ ਮੁਰਦੇ ਦਾ ਮੰਜਾ ਮੁਰਦੇ ਦਾ ਬਿਸਤਰਾ, ਤੁਹਾਨੂੰ ਕੀ ਪਤਾ ਮੁਰਦੇ ਨੇ ਕਿਥੇ ਆਰਾਮ ਕਰਨਾ ਕਿਥੇ ਨਹੀਂ ਕਰਨਾ ਜੀ? ਤੁਹਾਡੇ ਇੱਥੇ ਫਿਨਲੈਂਡ ਚ ਨਹੀਂ ਮੁਰਦੇ ਆਰਾਮ ਕਰਦੇ ਹੋਣਗੇ, ਸਾਡੇ ਹੀ ਬਹਿ ਬਹਿ ਕੇ ਜਾਂਦੇ ਆ ਜੀ।
1: ਨਹੀਂ ਉਹ ਅਸਲ ਚ ਸੈਣੀ ਸਾਹਿਬ ਮੁਰਦੇ ਦਾ ਜਿਹੜਾ ਮੰਜਾ ਬਿਸਤਰਾ ਦਿੱਤਾ ਜਾਂਦਾ ਸੀ ਨਾ, ਪੁਰਾਣੇ ਸਮਿਆਂ ਚ ਹੋਟਲ ਨਹੀਂ ਹੁੰਦੇ ਸੀ ਜੀ, ਤੇ ਉਹ ਘਰ ਦੇ ਵਿੱਚ ਵਾਧੂ ਹੋ ਜਾਂਦਾ ਸੀ, ਤੇ ਇਸ ਕਰਕੇ ਉਹ ਫਿਰ ਉਹ ਦਾਨ ਵਜੋਂ ਦੇ ਦਿੱਤਾ ਜਾਂਦਾ ਸੀ ਕਿ ਚਲੋ ਕਿਸੇ ਦੇ ਕੰਮ ਆ ਜਾਏਗਾ, ਧਰਮਸ਼ਾਲਾ ਦੇ ਵਿੱਚ ਜਾਂ ਉੱਥੇ ਗੁਰੂ ਘਰ ਦੇ ਵਿੱਚ ਜਾਂ ਮੰਦਿਰ ਦੇ ਵਿੱਚ ਜਿਹੜੇ ਜਿਹੜੇ ਵੀ ਧਰਮ ਨੂੰ ਬਿਲੋਂਗ ਕਰਦੇ ਸੀ, ਤੇ ਉਦੋਂ ਕਿਹੜਾ ਹੋਟਲ ਹੁੰਦੇ ਸੀਗੇ, ਤੇ ਉੱਥੇ ਫਿਰ ਉਹ ਜਿਹੜਾ ਰਾਹਗੀਰ ਹੁੰਦਾ ਸੀ ਕਿਤੇ ਰੁਕਦੇ ਸੀਗੇ, ਤਾਂ ਉੱਥੇ ਫਿਰ ਮੰਜੇ ਦੇ ਉੱਤੇ ਚਲੋ ਵਾਧੂ ਲੱਗੇ ਹੁੰਦੇ ਸੀ ਬਿਸਤਰੇ ਮੰਜੇ, ਤਾਂ ਉੱਥੇ ਆਰਾਮ ਕਰ ਲੈਂਦੇ ਸੀ, ਉਹ ਇਸ ਕਰਕੇ ਦਿੱਤਾ ਜਾਂਦਾ ਸੀ। ਪਰ ਅੱਜ ਦੇਖੋ ਸਮੇਂ ਦੇ ਨਾਲ ਨਾਲ ਲੋਕਾਂ ਨੇ ਉਹ ਚੀਜ਼ ਨੂੰ ਸਮਝਣ ਦੀ ਬਜਾਏ ਤੇ ਉਹ ਮਤਲਬ ਕਿ ਨਵੇਂ ਬਣਾ ਬਣਾ ਕੇ ਦੇਣ ਲੱਗ ਗਏ ਹਨਾ, ਸਾਰਾ ਕੁਝ ਕਰਨ ਲੱਗ ਗਏ, ਪਰ ਉਹ ਰੀਤੀ ਰਿਵਾਜ ਨੂੰ ਸਮਝਣ ਦੀ ਬਜਾਏ ਉਹ ਹੋਰ ਪਾਸੇ ਨੂੰ ਤੁਰ ਪਏ ਜੀ ਲੋਕ।
0: ਸਰ ਦਿਸ ਇਜ਼ ਦਾ ਲੌਜਿਕ ਗਿਵਨ ਬਾਈ ਦਾ ਵਾਈਜ਼ ਪਰਸਨ। ਮੈਂ ਤਾਂ ਇਹ ਕਹਿੰਦਾ ਹੈਗਾ ਵੀ ਜੇ ਜਿਹੜੇ ਬੰਦਿਆਂ ਨੇ ਇਹ ਰਿਵਾਜ ਪੈਦਾ ਕੀਤਾ ਜਾਂ ਜਦੋਂ ਤੋਂ ਚੱਲਿਆ ਆ ਰਿਹਾ ਹੈਗਾ, ਕੀ ਉਹ ਸਾਡੇ ਨਾਲ ਉਹ ਸਿਆਣੇ ਹੋਣਗੇ, ਉਹ ਕੁਛ ਐਸਾ ਜਾਣਦੇ ਹੋਣਗੇ ਵੀ ਜਿਹੜੀ ਆ ਮੈਂ ਘਟਨਾ ਦਾ ਜ਼ਿਕਰ ਕੀਤਾ ਮੈਂ ਇਸੇ ਕਰਕੇ ਕਿ ਉਹ ਸਾਡੇ ਨਾਲੋਂ ਕੁਛ ਵੱਧ ਜਾਣਦੇ ਹੋਣਗੇ ਮੁਰਦਿਆਂ ਦੇ ਬਾਰੇ। ਸਾਨੂੰ ਨਹੀਂ ਪਤਾ ਮੁਰਦਿਆਂ ਦੇ ਬਾਰੇ, ਮੁਰਦਿਆਂ ਨੇ ਕਦੋਂ ਆਉਣਾ ਕਦੋਂ ਜਾਣਾ, ਉਹਨਾਂ ਦਾ ਮੰਜਾ ਬਿਸਤਰਾ
1: ਇਸੀ ਚ ਵਿਸ਼ਵਾਸ ਤਾਂ ਨਹੀਂ ਕਰਦਾ ਮੁਰਦਿਆਂ ਦੇ ਬਾਰੇ। ਹੁਣ ਦੇਖੋ ਜੇ ਆਪਣੇ ਪਰਿਵਾਰਾਂ ਦੀ ਗੱਲ ਕਰ ਲਈਏ, ਜੇ ਆਪਣੇ ਪਰਿਵਾਰ ਦੇ ਵਿੱਚ ਉਹ ਜੀ ਹੁੰਦਾ ਹੈ ਸਭ ਤੋਂ ਪਹਿਲਾਂ, ਲੰਮਾ ਸਮਾਂ ਆਪਣੇ ਨਾਲ ਰਹਿੰਦਾ ਹੈ, ਵਿਚਰਦਾ ਹੈ, ਗੱਲਾਂ ਕਰਦੇ ਆ, ਸਾਰਾ ਕੁਝ ਕਰਦੇ ਆ, ਦੇਖ ਰੇਖ ਕਰਦੇ ਇੱਕ ਦੂਸਰੇ ਦੀ, ਰੋਟੀ ਪਾਣੀ ਖਲਾਉਂਦੇ ਆ, ਦਿੰਨੇ ਆ, ਉਹਨਾਂ ਦੇ ਹੱਥੋਂ ਲੈ ਕੇ ਖਾਂਦੇ ਵੀ ਆ, ਸਾਰਾ ਕੁਝ ਕਰਦੇ ਆ, ਪਰ ਜਦੋਂ ਮਤਲਬ ਕਿ ਇੱਕ ਦੇਹ ਦੇ ਰੂਪ ਦੇ ਵਿੱਚ ਬਦਲ ਜਾਂਦਾ ਹੈ, ਮਤਲਬ ਕਿ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੰਦਾ, ਤਾਂ ਉਹ ਹੀ ਪਰਿਵਾਰ ਉਹਦੇ ਤੋਂ ਡਰਨ ਲੱਗ ਜਾਂਦਾ ਹੈ ਜੀ, ਤੇ ਮਤਲਬ ਕਿ ਉਹ ਫਿਰ ਕਹਿ ਸਕਦੇ ਆ ਕਿ ਉਹਦੀਆਂ ਜਿਹੜੀਆਂ ਮਤਲਬ ਕਿ ਉਹ ਜੋ ਚੀਜ਼ਾਂ ਵਰਤਦਾ ਵੀ ਹੈ ਨਾ, ਉਹਨੂੰ ਵੀ ਦਵਾ ਦਾ ਫਿਰ ਦੇਣ ਦੀ ਕੋਸ਼ਿਸ਼ ਕਰਦੇ ਆ ਜਾਂ ਬਾਹਰ ਧੱਕਣ ਦੀ ਕੋਸ਼ਿਸ਼ ਕਰਦੇ ਆ, ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇਹਦੇ ਵਿੱਚ ਵੀ ਕੁਝ ਨਾ ਕੁਝ ਹੋਏਗਾ। ਉਹ ਜਦੋਂ ਕਿਸੇ ਹੋਰ ਨੂੰ ਦਿੰਨੇ ਆ ਤਾਂ ਉਹ ਹੁਣ ਅੱਜ ਦੇ ਸਮੇਂ ਦੇ ਵਿੱਚ ਤਾਂ ਉਹ ਵੀ ਨੀ ਕੋਈ ਲੈ ਕੇ ਰਾਜੀ ਨੀ ਗਾ ਵੀ ਇਹ ਆਪ ਕਿਉਂ ਨੀ ਰੱਖਦੇ ਹਨ।
0: ਭਾਰੇ ਸਾਹਿਬ ਬੇਨਤੀ ਇਹ ਹੈਗੀ ਆ, 20 ਸਾਲ ਦੇ ਵਿੱਚ ਤੁਹਾਡੇ ਅੰਦਰੋਂ ਪੰਜਾਬ ਪੂਰੀ ਤਰ੍ਹਾਂ ਨਿਕਲ ਚੁੱਕਾ ਹੈਗਾ, ਕਦੀ ਪੰਜਾਬ ਜਾ ਕੇ ਵਿਚਰ ਕੇ ਤਾਂ ਦੇਖੋ ਤੁਸੀਂ, ਕਹਿੰਦੇ ਇਹ ਬੁੱਢੇ ਤੰਗ ਥੋੜਾ ਕਰਦੇ ਜੀ, ਜੇ ਕਿਤੇ ਜਿਹੜਾ ਹੈਗਾ ਆ ਜੀ ਮੰਜਾ ਬਿਸਤਰਾ ਨਾ ਦਿੱਤਾ ਹੋਇਆ ਨਾ ਜੀ, ਇਹਦਾ ਬਾਕੀ ਮੰਜੇ ਪੁੱਠੇ ਕਰ ਦੇਣੇ ਆ।
1: ਕੀ ਬਾਤ ਹੈ ਜੀ, ਕੀ ਬਾਤ ਹੈ,
0: ਤੁਸੀਂ ਕਈਆਂ ਦਾ ਰੁਜ਼ਗਾਰ ਮਾਰਦੇ ਆ, ਇਹਦੇ ਨਾਲ ਇੱਦਾਂ ਇੱਕ ਰੋਟੇਸ਼ਨ ਚੱਲਿਆ ਰਹਿੰਦਾ ਜੀ।
1: ਜੀ ਬਿਲਕੁਲ ਹੈ ਜੀ,
0: ਦੇਖੋ ਭਾਰੇ ਸਾਹਿਬ ਅਸੀਂ ਵੀ ਦਾ ਇੰਡੀਅਨ ਅਸੀਂ ਪਲੈਨਡ ਆ ਇਸ ਵਾਸਤੇ ਕਿ ਸਾਡਾ ਜਿਹੜਾ ਵਰਨਾ ਆ ਨਾ ਉਹ ਵਰਨਾ ਵੀ ਘਰਦਿਆਂ ਨੂੰ ਲੱਖ ਡੇਢ ਲੱਖ ਨੂੰ ਪਊਗਾ। ਹਾਂਜੀ ਬਿਲਕੁਲ ਬਿਲਕੁਲ ਬਿਲਕੁਲ, ਅਸੀਂ ਆਪਣਾ ਜਿਹੜਾ ਹੈਗਾ ਆ ਮੌਤ ਜਿਹੜੀ ਹੈਗੀ ਆ ਉਹਦੇ ਵਾਸਤੇ ਉਹਨੂੰ ਵੀ ਦੇਖੋ ਕਿੱਦਾਂ ਸੈਲੀਬ੍ਰੇਸ਼ਨ ਹੁੰਦੀ ਆ, ਉਹਦੀ ਸਾਰੀ ਜਿਹੜੀ ਹੈਗੀ ਜਲੇਬੀਆਂ ਵੀ ਪਾਉਣੀਆਂ ਪੈਂਦੀਆਂ, ਜੇ ਕਿਤੇ 400 ਵੱਧ ਲੈ ਗਿਆ ਤੇ
1: ਪਗਾਨੇ ਵੀ ਲਾਉਣੇ ਪੈਂਦੇ ਝੰਡੀਆਂ ਵੀ ਲਾਉਣੀਆਂ ਪੈ ਜਾਂਦੀਆਂ ਕਈ ਵਾਰੀ।
0: ਆ ਮੈਨੂੰ ਕਿਸੇ ਪੰਡਤ ਨੇ ਕਿਹਾ ਤੇਰੀ ਉਮਰ ਬੜੀ ਲੰਬੀ ਆ, ਮੈਂ ਕਿਹਾ ਫੇਰ ਤਾਂ ਬਦਾਮ ਵੀ ਸਿੱਟੜੇ ਪੈਣਗੇ। ਹਾਂਜੀ
1: ਉਹ ਆਪਾਂ ਕੈਲੀਫੋਰਨੀਆ ਤੋਂ ਸਿੱਧੇ ਮੰਗਾ ਲੈਣੇ ਜੀ, ਇੱਦਾਂ ਨਾ ਫਿਕਰ ਕਰੋ
0: ਸਰ, ਪਹਿਲਾਂ ਤੁਸੀਂ ਮੈਨੂੰ ਇਹੀ ਮੰਗਾ ਦਿਓ ਤਾਂ ਕਿ ਮੈਂ ਦੱਸਣਾ।

0: ਬਣਾ ਵੀ ਬਾਕੀ ਸਮਾਨ ਵੀ ਆ ਜਾਊਗਾ
1: ਉਹ ਆਪਾਂ ਆਪਾਂ ਦੇਸ਼ਾਂ ਵਿਦੇਸ਼ਾਂ ਤੋਂ ਮੰਗਾ ਲੈਣਾ ਉਹ ਨਾ ਤੁਸੀਂ ਫਿਕਰ
0: ਦੇਖੋ ਭਾਰਾ ਸਾਹਿਬ ਕਿੰਨੇ ਆਸਮਾਨ ਦੇ ਤੁਸੀਂ ਫਟਾਫਟ ਸਮਾਨ ਵੀ ਭੇਜਣ ਵਾਸਤੇ ਤਿਆਰ ਹੋ ਗਏ
1: ਭਾਰਾ ਸਾਹਿਬ ਲੰਮੀਆਂ ਉਮਰਾਂ ਜੀਓ ਤੁਹਾਨੂੰ ਚੋਣ ਵਾਲੇ ਬਹੁਤ ਨੇ ਦੁਨੀਆਂ ਤੇ ਬੈਠੇ
0: ਚਲੋ ਕੋਈ ਗੱਲ ਨੀ ਜੀ ਹੁਣ ਭਾਰਾ ਸਾਹਿਬ ਆ ਜੀ ਆਪਾਂ ਹੁਣ ਜਿਹੜਾ ਨਿਯੂਮੀ ਵੀ ਹੋ ਗਏ
1: ਹਾਂਜੀ
0: ਨਿਯੂਮੀ ਕਹਿੰਦੇ ਹੁੰਦੇ ਸਰ ਜੋਤਸ਼ੀ ਨੂੰ ਹਾਂਜੀ ਉਰਦੂ ਦਾ ਲਫ਼ਜ਼ ਆ ਨਿਯੂਮੀ ਹਾਂਜੀ ਉਹ ਵੈਸੇ ਯਈਏ ਨਾਲ ਲਿਖਿਆ ਆ ਜੀ ਕਿਤੇ ਕਈ ਜਗ੍ਹਾ ਤੇ
1: ਪੜ੍ਹ ਲੈਂਦੇ ਆ ਕਿਤੇ ਆਪਣੇ ਐੜਾ ਪੜ੍ਹ ਲੈਂਦੇ
0: ਆ ਜੱਜੇ ਦੇ
1: ਜੀ
0: ਨਹੀਂ ਨਹੀਂ ਨਹੀਂ ਸਰ ਜੱਜੇ ਦੇ ਪੈਰ ਚ ਬਿੰਦੀ ਪਾ ਦਿੰਦੇ ਨੇ ਯੂਮੀ ਏਦਾਂ ਲਿਖਦੇ ਆ ਜੀ ਕਈਆਂ ਤੇ ਬਿੰਦੀ ਪਾਉਂਦੇ ਆ ਕਿਉਂਕਿ ਉਰਦੂ ਦੇ ਵਿੱਚ ਵੀ ਜਿਹੜਾ ਹੈਗਾ ਆ ਉਹ ਲਫ਼ਜ਼ ਤਾਂ ਉਰਦੂ ਨਾਲ ਨਾ ਜੀ ਉੱਥੇ ਉੱਥੇ ਜੇ ਦੇ ਪੈਰ ਚ ਬਿੰਦੀ ਪੈ ਜਾਂਦੀ ਨਾ
1: ਜੇ
0: ਬੋਲਦੇ ਨੇ
1: ਜ਼ੂਮੀ
0: ਬੋਲਿਆ ਜਾਂਦਾ ਹਾਂਜੀ ਹਾਂਜੀ ਸੋ ਇਸ ਕਰਕੇ ਆਪਾਂ ਤੁਹਾਨੂੰ ਜਿੱਦਣ ਇਹ ਐਪਲੀਕੇਸ਼ਨ ਮੂਵ ਕੀਤੀ ਸੀ ਉਦਣ ਹੀ ਮੈਂ ਤੁਹਾਨੂੰ ਕਿਹਾ ਸੀ ਵੀ ਭਾਰਤ ਸਾਹਿਬ ਇੱਥੇ ਡਿਸਮਿਸ ਲਿਖ ਲਓ ਹਾਂਜੀ ਜਿਹੜੀ ਭੁੱਲਰ ਸਾਹਿਬ ਦੇ ਐਪਲੀਕੇਸ਼ਨ ਦਿੱਤੀ ਜੀ ਚਾਰਜ ਦੀ
1: ਬਿਲਕੁਲ
0: ਤੇ ਕਿਉਂਕਿ ਮੇਰੀ ਰੀਡਿੰਗ ਇਹ ਸੀਗੀ ਕਿ ਭਾਈ ਇਸ ਗਰਾਊਂਡ ਤੇ ਉਹ ਚਾਹੇ ਲੀਗਲ ਗਰਾਊਂਡ ਤੇ ਚੱਕਦਾ ਹੈਗਾ ਆ ਐਪਰੀਸ਼ੀਏਟ ਤਾਂ ਐਵੀਡੈਂਸ ਨੂੰ ਕਰ ਰਿਹਾ ਨਾ ਜੀ ਵੀ ਫੋਟੋਗ੍ਰਾਫਸ ਜਿਹੜੀਆਂ ਹੈਗੀਆਂ ਆ ਉਹ ਜਿਹੜੀਆਂ ਇਹ ਕਾਲ ਦੀ ਡਿਟੇਲ ਹੈਗੀਆਂ ਜੀ ਜਾਂ ਵੋਇਸ ਜਿਹੜੀ ਹੈਗੀ ਆ ਉਹ ਮੇਰੇ ਨਾਲ ਨਹੀਂ ਮਿਲਦੀਆਂ ਹੈਗੀ ਉਹ ਸਾਰੀਆਂ ਚੀਜ਼ਾਂ ਜਦੋਂ ਉਹ ਚੱਕ ਰਿਹਾ ਸੀਗਾ ਤੇ ਮੈਂ ਕਿਹਾ ਵੀ ਇਹ ਐਵੀਡੈਂਸ ਨੂੰ ਤਾਂ ਐਪਰੀਸ਼ੀਏਟ ਕਰ ਰਿਹਾ ਆ ਇਹ ਚੀਜ਼ਾਂ ਤਾਂ ਐਵੀਡੈਂਸ ਚ ਆਉਣੀਆਂ ਹੈਗੀਆਂ ਉਹਦੀ ਵੀ ਉਹਦੀ ਅਥੈਂਟੀਸਿਟੀ ਤਾਂ ਐਵੀਡੈਂਸ ਜਦੋਂ ਚੱਲੇਗੀ ਉਦੋਂ ਪ੍ਰੂਵ ਹੋਏਗੀ ਸੋ ਇਸ ਕਰਕੇ ਵੀ ਇਹ ਪ੍ਰੀ ਮਚਿਓਰ ਗੱਲ ਹੈਗੀ ਜਾਂ ਚਾਰਜ ਦੇ ਉੱਤੇ ਜਿਹੜਾ ਹੈਗਾ ਇਹਨੂੰ ਕਿਸੇ ਨੇ ਨੀ ਬਰੀ ਕਰਨਾ ਐਪਲੀਕੇਸ਼ਨ ਡਿਸਮਿਸ ਹੀ ਹੋਣੀ ਆ ਜੀ
1: ਬਿਲਕੁਲ
0: ਤੇ ਉਹ ਅੱਜ ਜਿਹੜਾ ਆ ਕੋਰਟ ਨੇ ਡਿਸਮਿਸ ਕਰਕੇ ਤੇ ਚਾਰਜ ਫਰੇਮ ਕਰ ਦਿੱਤੇ ਆ ਜੀ ਹੁਣ ਕੇਸ ਰੈਗੂਲਰ ਚੱਲੇਗਾ ਜੀ
1: ਡੇਢਪਣਾ ਜੀ ਕੇਸ ਜੀ
0: ਬਿਲਕੁਲ ਜੀ ਉਹ ਚੱਲ ਪਿਆ ਜੀ ਅੱਗੇ ਜੀ
1: ਜੀ
0: ਹੁਣ ਆ ਜੀ ਇਹ ਭਾਰਤ ਸਾਹਿਬ ਅੱਜ ਦੀ ਇੱਕ ਜਿਹੜੀ ਬੜੀ ਸ਼ੌਕਿੰਗ ਖਬਰ ਦੱਸਾਂ
1: ਜੀ
0: ਅੱਜ ਦੀ ਸ਼ੌਕਿੰਗ ਖਬਰ ਇਹ ਆ ਕਿ ਅੱਜ ਰਵਨੀਤ ਬਿੱਟੂ
1: ਜੀ
0: ਉਸ ਫਿਲਮ ਨੂੰ ਲੈ ਕੇ ਤੇ ਹਿੰਦੂਆਂ ਨੂੰ ਉਕਸਾ ਰਹੇ ਆ
1: ਬਿਲਕੁਲ
0: ਹਿੰਦੂਆਂ ਨੂੰ ਕਹਿੰਦੇ ਹੈਗੇ ਤੁਸੀਂ ਕਦੋਂ ਜਾਗੋਗੇ ਹਿੰਦੂਓ ਤੁਸੀਂ ਕਦੋਂ ਜਾਗੋਗੇ
1: ਜੀ
0: ਮੈਂ ਸੋਚਿਆ ਵੀ ਜਿਸ ਚੀਜ਼ ਨੂੰ ਮਤਲਬ ਜਿਹੜਾ ਹੈਗਾ ਆਪਾਂ ਸੋਚਦੇ ਸੀ ਕਿ ਪੰਜਾਬ ਦੇ ਵਿੱਚ ਹਿੰਦੂ ਸਿੱਖ ਏਕਤਾ ਇੰਨੀ ਹੈਗੀ ਆ ਇਹਦੇ ਵਿੱਚ ਕੋਈ ਦਰਾਰ ਨੀ ਪੈਂਦੀ ਅੱਜ ਤੱਕ ਜਿਹੜਾ ਆ ਇੰਨਾ ਅੱਤਵਾਦ ਵੀ ਰਿਹਾ ਸਭ ਕੁਛ ਰਿਹਾ ਹਾਲਾਤ ਖਰਾਬ ਵੀ ਹੋਏ ਇੱਥੇ ਤੱਕ ਕਿ ਡਿਫਰੈਂਸ ਪਾਉਣ ਵਾਲਿਆਂ ਨੇ ਇੱਥੇ ਤੱਕ ਵੀ ਪਾਉਣ ਦੀ ਕੋਸ਼ਿਸ਼ ਕੀਤੀ ਕਿ ਬੱਸਾਂ ਦੇ ਵਿੱਚੋਂ ਕੱਢ ਕੱਢ ਕੇ ਹਿੰਦੂ ਜਿਹੜੇ ਆ ਉਹ ਮਾਰੇ ਉਹਦੇ ਬਾਵਜੂਦ ਵੀ ਹਿੰਦੂ ਸਿੱਖ ਏਕਤਾ ਦੇ ਵਿੱਚ ਜਿਹੜਾ ਆ ਉਹ ਪਾੜਾ ਨਹੀਂ ਪਾ ਸਕੇ ਇਹ ਹੁਣ ਨਵੇਂ ਤਰੀਕੇ ਨਾਲ ਜ਼ਹਿਰ ਬੀਜਣ ਲੱਗੇ ਆ ਜੀ
1: ਬਿਲਕੁਲ ਭਾਰਤ
0: ਸਾਹਿਬ 2014 ਤੋਂ ਲੈ ਕੇ ਅੱਗੇ ਤੱਕ ਜਿਹੜੇ ਬੰਦੇ ਬੜੇ ਸੋਫਟ ਹਿੰਦੂ ਸੀ ਨਾ ਜੀ ਉਹਨਾਂ ਦੀਆਂ ਅਗਲੀਆਂ ਪੀੜੀਆਂ ਜਿਹੜੀਆਂ ਹੈਗੀਆਂ ਨਾ ਜੀ ਉਹ ਹੌਲੀ ਹੌਲੀ ਰਿਜਿਟ ਹੋਈ ਜਾ ਰਹੀਆਂ
1: ਬਿਲਕੁਲ
0: ਮੈਂ ਇਹਨਾਂ ਨੂੰ ਬੜੀ ਮਨਿਊਟਲੀ ਵਾਚ ਕਰ ਰਿਹਾ ਹੈਗਾ ਆ ਇਹ ਜਿਹੜੀ ਜ਼ਹਿਰ ਦੀ ਖੇਤੀ ਬੀਜੀ ਜਾ ਰਹੀ ਹੈਗੀ ਆ ਇਹ ਅੱਗੇ ਦੀ ਅੱਗੇ ਫਲ ਰਹੀ ਆ ਜੀ
1: ਇਹਨਾਂ ਨੂੰ ਬਿਲਕੁਲ ਫਲ ਰਹੀ ਹੈ ਬਿਲਕੁਲ ਜੀ
0: ਤੇ ਉਹ ਦਿਨ ਦੂਰ ਨਹੀਂ ਜਿੱਦਣ ਜਿਹੜਾ ਹੈਗਾ ਆ ਪੰਜਾਬ ਦਾ ਹਿੰਦੂ ਸਿੱਖ ਨੂੰ ਸ਼ੱਕ ਦੀ ਨਜ਼ਰ ਨਾਲ ਦੇਖੇਗਾ ਤੇ ਸਿੱਖ ਜਿਹੜਾ ਆ ਹਿੰਦੂ ਨੂੰ ਇਨਫੇਰੀਟੀ ਕੰਪਲੈਕਸ ਦੇ ਨਾਲ ਦੇਖੇਗਾ ਜੀ
1: ਜੀ ਉਹ ਡਿਸਕ੍ਰਿਮੀਨੇਸ਼ਨ ਸ਼ੋਅ ਕੀਤੀ ਜਾ ਰਹੀ ਹੈ ਨਾ ਵੀ ਤੁਸੀਂ ਵੀ ਹੁਣ ਦੇਖੋ ਸੈਣੀ ਸਾਹਿਬ ਮਰੇ ਤਾਂ ਸਾਰੇ ਹੀ ਨੇ ਜੀ ਪੁਲਿਸ ਵਾਲੇ ਵੀ ਮਰੇ ਨੇ ਹੋਰ ਵੀ ਮਰੇ ਨੇ ਆਪਾਂ ਸ਼ੁਰੂ ਤੋਂ ਹੀ ਗੱਲ ਕਰਦੇ ਆਏ ਆ ਹਿੰਦੂ ਵੀ ਹੈ ਸਿੱਖ ਵੀ ਹੈ ਉਹ ਸਾਰੇ ਹੀ ਹੈ ਉਹਦੇ ਵਿੱਚ ਇਹ ਨਹੀਂ ਕਹਿੰਦੇ ਜਾਤਾਂ ਪਾਤਾਂ ਦੇ ਵਿੱਚ ਨਹੀਂ ਪੈਂਦੇ ਤਾਂ ਉਹ ਚੀਜ਼ ਨੂੰ ਉਭਾਰਿਆ ਕਿਉਂ ਜਾ ਰਿਹਾ ਉਹਦੇ ਪਿੱਛੇ ਕੁਝ ਨਾ ਕੁਝ ਤਾਂ ਸਾਜ਼ਿਸ਼ ਚੱਲ ਰਹੀ ਹੈ ਨਾ ਜੀ
0: ਭਾਰੀ ਸਾਹਿਬ ਆਫ ਦੀ ਈਅਰ ਮੈਂ ਨਾ ਪਹਿਲਾਂ ਔਜਲਾ ਸਾਹਿਬ ਨਾਲ ਵੀ ਇਹ ਡਿਸਕਸ਼ਨ ਹੋ ਰਹੀ ਸੀ ਉਹ ਗੱਲ ਇਹ ਸੀ ਕਿ ਜੇ ਆਪਾਂ ਬਿਮਾਰੀ ਤੋਂ ਨਾ ਤਾਂ ਜਿਹੜਾ ਹੈਗਾ ਬਿਮਾਰੀ ਤੋਂ ਨਿਕਲ ਕੇ ਤੇ ਬਿਮਾਰੀ ਦੂਰ ਹੋ ਜਾਏ ਤੇ ਤੰਦਰੁਸਤੀ ਮਿਲ ਜਾਏ ਨਾ ਜੀ
1: ਬਿਲਕੁਲ
0: ਤੇ ਥੋੜੇ ਚਿਰ ਬਾਅਦ ਜਿਹੜਾ ਹੈਗਾ ਬਿਮਾਰੀ ਭੁੱਲ ਜਾਂਦੀ ਆ ਤੇ ਜੇ ਬਿਮਾਰੀ ਦੇ ਨਾਲ ਜਿਹੜੀ ਹੈਗੀ ਆ ਉਹ ਕੰਟੀਨਿਊਟੀ ਦੇ ਵਿੱਚ ਥੋੜੀ ਤੰਦਰੁਸਤੀ ਵੀ ਮਿਲੇ, ਉਸ ਬਿਮਾਰੀ ਦੀਆਂ ਦਵਾਈਆਂ ਵੀ ਚੱਲਦੀਆਂ ਰਹਿਣ, ਮੁੜ ਕੇ ਫਿਰ ਜਿਹੜਾ ਹੈਗਾ ਆ ਵੀ ਉਹ ਜਿਹੜਾ ਆ ਉਹ ਚੀਜ਼ ਬਣਦੀ ਨੀ ਤੇ ਬਿਮਾਰੀ ਦਿਮਾਗ ਚੋਂ ਨਿਕਲਦੀ ਨੀ ਜੀ।
1: ਨਾਲੇ ਦੇਖੋ ਸੈਣੀ ਸਾਹਿਬ, ਸੋ ਬਿਮਾਰੀ ਦੇ ਲਾਗੇ ਜੇ ਜਿੱਥੋਂ ਬਿਮਾਰੀ ਲੱਗੀ ਆ ਫਿਰ ਬੰਦਾ ਉਧਰ ਨੂੰ ਮੂੰਹ ਵੀ ਨੀ ਨਾ ਕਰਦਾ, ਉਹ ਤੋਂ ਬਚ ਕੇ ਹੀ ਲੰਘਦਾ ਫਿਰ। ਹੁਣ ਦੇਖੋ ਅੱਗ ਦਾ ਕੰਮ ਹੈਗਾ ਸਾੜਨਾ, ਹੁਣ ਬੱਚਾ ਜਿੱਦ ਕਰਦਾ ਛੋਟਾ, ਮਤਲਬ ਕਿ ਉਹ ਕਹਿੰਦਾ ਕਿ ਮੈਂ ਅੱਗ ਨੂੰ ਫੜਨਾ ਹੈ, ਫੜਨਾ ਆਣਾ ਜੀ। ਚਲੋ ਸਮਾਂ ਆ ਜਾਂਦਾ, ਕਈ ਵਾਰੀ ਇਹ ਵੀ ਕਹਿ ਦਿੰਦਾ ਭਾਈ ਜਿੰਨਾ ਚਿਰ ਇਹਨੂੰ ਸੱਟ ਨੀ ਲੱਗਣੀ ਜਾਂ ਇਹਨੂੰ ਹਰਟ ਨੀ ਹੋਣਾ ਨਾ, ਅੱਗ ਦਾ ਅੱਗ ਦੀ ਜਿਹੜੀ ਹੈ ਉਹ ਕਰਦੀ ਕੀ ਹੈ, ਉਹਦੀ ਤਸੀਰ ਕੀ ਹੈ, ਜਾਂ ਉਹ ਮਤਲਬ ਕਿ ਸਾੜ ਦੇਵੇਗੀ, ਉਹਨਾਂ ਚਿਰ ਉਹਨੂੰ ਪਤਾ ਹੀ ਨੀ ਲੱਗਣਾ। ਹੁਣ ਕਿੰਨੀ ਵਾਰੀ 47 ਤੋਂ ਲੈ ਕੇ 92 ਤਾਈਂ ਕਿੰਨੀ ਵਾਰੀ ਆਪਾਂ ਇਸ ਅੱਗ ਦੇ ਵਿੱਚ ਝੋਲਸੇ ਆ, ਸੜੇ ਆ, ਪਰ ਫਿਰ ਵੀ ਸਾਨੂੰ ਅਜੇ ਤੱਕ ਅਕਲ ਨਹੀਂ ਆਉਂਦੀ ਵੀ ਹਾਂ ਇਹਦਾ ਕੰਮ ਸਾੜਨਾ ਹੀ ਆ ਜੀ।
0: ਪਰ ਸਭ ਗੱਲ ਏਦਾਂ ਹੈਗੀ ਆ, ਜਦੋਂ ਸਿਆਸਤ ਇਸ ਤਰੀਕੇ ਦੇ ਨਾਲ ਹੋਣ ਲੱਗ ਪੈਂਦੀ ਆ ਇਸ ਚੀਜ਼ ਦੇ ਵਿੱਚ
1: ਜੀ,
0: ਤੇ ਫਿਰ ਉਹ ਜਿਹੜਾ ਆ ਅੱਗ ਜਿਹੜੀ ਆ ਉਹ, ਜੇ ਤਾਂ ਸਰ ਉਹ ਗੱਲ ਤਾਂ ਇਹ ਕਰ ਰਹੇ ਸੀ ਨਾ ਕਿ ਜੇ ਆਪਾਂ ਪ੍ਰੋਸਪੈਰਿਟੀ ਵੱਲ ਨੂੰ ਵੱਧ ਜਾਂਦੇ ਆ
1: ਜੀ
0: ਤੇ ਆਪਾਂ ਨੂੰ ਜਿਹੜੀ ਹੈਗੀ ਆ ਉਹ ਗਰੀਬੀ ਭੁੱਲ ਜਾਂਦੀ ਆ ਜੀ
1: ਜੀ।
0: ਜੇ ਆਪਾਂ ਜਿਹੜਾ ਹੈਗਾ ਉਸੇ ਗਰੀਬੀ ਦੇ ਨਾਲ ਹੀ ਜਦੋਂ ਜਹਿਦ ਕਰਦੇ ਰਹਿੰਦੇ ਹੈਗੇ ਆ ਤੇ ਫਿਰ ਗਰੀਬੀ ਕਿੱਥੋਂ ਭੁੱਲਦੀ ਆ ਜੀ।
1: ਬਿਲਕੁਲ ਆ ਜੀ।
0: ਸੋ ਇਸ ਕਰਕੇ ਜਿਹੜਾ ਆ ਇਹ ਚੀਜ਼ਾਂ ਜਿਹੜੀਆਂ ਇਹ ਜਾਣ ਬੁੱਝ ਕੇ ਇਹ ਜ਼ਖਮ ਖਰੀਦੇ ਜਾਂਦੇ ਆ, ਔਰ ਕਰਦਾ ਕੌਣ ਆ, ਸਿਆਸਤ ਕਰਦੀ ਆ
1: ਜੀ। ਉਹਦੇ ਵਿੱਚ ਸੈਣੀ ਸਾਹਿਬ ਉਹਨਾਂ ਮੀਡੀਆ ਵੀ, ਸੈਣੀ ਸਾਹਿਬ ਇੱਕ ਗੱਲ ਹੋਰ ਨਾਲ ਜੋੜਨਾ, ਉਹਦੇ ਵਿੱਚ ਉਹਨਾਂ ਮੀਡੀਆ ਵੀ, ਅਸੀਂ ਵੀ, ਮੈਂ ਕਹਿੰਦਾ ਆਪਣੇ ਆਪ ਨੂੰ ਵੀ ਨਾਲ ਰੱਖ ਕੇ ਚੱਲਾਂਗਾ ਕਿ ਅਸੀਂ ਵੀ ਵੱਧ ਕਸੂਰਵਾਰ ਆ। ਹੁਣ ਦੇਖੋ ਪਿਛਲੇ ਜਦੋਂ ਦੀ ਫਿਲਮ ਆਈ ਆ ਉਦੋਂ ਦਾ ਇੱਕੋ ਹੀ ਮੁੱਦਾ ਚੱਲੀ ਜਾਂਦਾ, ਇੱਕੋ ਹੀ ਮੁੱਦਾ ਕਰੋੜ ਕਰੋੜ ਕੇ ਗੱਲਾਂ ਉਹ ਹੀ ਕਰੀ ਜਾਂਦੇ ਆ। ਉਹ ਚ ਮੀਡੀਆ ਜੇ ਇਸ ਚੀਜ਼ ਨੂੰ ਮਤਲਬ ਕਿ ਗੌਰ ਕਰਨਾ ਹੀ ਛੱਡ ਦੇਵੇ, ਜੋ ਲੀਡਰ ਕਰਦੇ ਆ ਜੋ ਕਰਦੇ ਆ ਕਰੀ ਜਾਣ ਦੋ, ਕਿਸਾਨ ਲੱਗੇ ਹੋਏ ਨੇ, ਹੋਰ ਪੰਜਾਬ ਦੇ ਬਹੁਤ ਸਾਰੇ ਮੁੱਦੇ ਨੇ, ਉਹਨਾਂ ਦੇ ਉੱਤੇ ਗੱਲ ਲਿਆਉਣ ਦੀ ਕੋਸ਼ਿਸ਼ ਕਰੇ ਮੀਡੀਆ, ਕਿਉਂ ਬਾਰ ਬਾਰ ਉਹੀ ਚੀਜ਼ਾਂ ਚੱਕ ਚੱਕ ਕੇ ਪੇਸ਼ ਕਰੀ ਜਾਂਦਾ ਜੀ। ਕਿਉਂ ਫਿਲਮ ਦੇ ਦੁਆਲੇ ਹੀ ਹਫ਼ਤਾ ਹੋ ਗਿਆ, ਡੇਢ ਹਫ਼ਤਾ ਲੱਗੇ ਹੋਏ ਆ।
0: ਸਰ ਮੀਡੀਆ ਦਾ ਨਾ ਜੀ ਵਾਸਟ ਬਹੁਤ ਹੋ ਗਿਆ ਜੀ, ਪਤਾ ਨੀ ਕਿੰਨੀ ਅਣਗਿਣਤ ਯੂਟਿਊਬਰ ਚੈਨਲ ਯੂਟਿਊਬ ਚੈਨਲ ਹੈਗੇ ਆ, ਅਣਗਿਣਤ ਪਲੇਟਫਾਰਮ ਹੈਗੇ ਆ, ਉਹਨਾਂ ਨੂੰ ਚਾਹੀਦਾ ਮਸਾਲਾ। ਮਸਾਲਾ ਕਿੱਥੋਂ ਲੱਭਦਾ? ਉਹ ਸੈਂਟੀਮੈਂਟ ਦੇਖਦੇ ਪਬਲਿਕ ਦਾ ਜੀ। ਤੁਸੀਂ ਸਿਆਣੀਆਂ ਗੱਲਾਂ ਕਰੋ, ਤੁਹਾਨੂੰ ਦੇਖਣ ਵਾਲੇ ਦਸ ਨੀ ਹੋਣਗੇ ਜੀ। ਤੁਸੀਂ ਇਹੋ ਜਿਹਾ ਬਰਨਿੰਗ ਟੌਪਿਕ ਜਿਹੜਾ ਚੱਕ ਲਓ ਤੇ ਤੁਹਾਨੂੰ 100 ਬੰਦਾ ਜਿਹੜਾ ਹੈਗਾ ਸੁਣਨ ਵਾਸਤੇ ਤਿਆਰ ਹੋ ਜਾਊਗਾ।
1: ਬਿਲਕੁਲ।
0: ਸੋ ਮੀਡੀਆ ਨੇ ਤਾਂ ਆਪਣਾ ਜਿਹੜਾ ਹੈਗਾ ਆ ਜੀ, ਉਹਨਾਂ ਨੇ ਦੇਖਣਾ ਕਿ ਵੱਧ ਤੋਂ ਵੱਧ ਸਾਨੂੰ ਕਿੰਨੇ, ਕਿਉਂ ਜਿਹੜੇ ਬੰਦੇ ਜਿਹੜੀ ਆ ਗੈਦਰਿੰਗ ਸਾਡੀ ਕਿੱਦਾਂ ਹੋਵੇ, ਸਾਡੀ ਵੱਧ ਤੋਂ ਵੱਧ ਕਿੰਨੇ ਬੰਦੇ ਲਿਸਨਰ ਹੋਣ। ਉਹਨਾਂ ਨੇ ਤਾਂ ਉਦਾਂ ਦਾ ਟੇਸਟ ਜਿੱਦਾਂ ਦਾ ਲੋਕਾਂ ਦਾ ਹੁੰਦਾ ਹੈ ਜੀ, ਲੋਕਾਂ ਨੂੰ ਐਜੂਕੇਟ ਹੋਣਾ ਪਊਗਾ ਜੀ।
1: ਜੀ,
0: ਲੋਕਾਂ ਨੂੰ ਇਹ ਚੀਜ਼ਾਂ ਰਿਜੈਕਟ ਕਰਨੀਆਂ ਪੈਣਗੀਆਂ।
1: ਪਰ ਉਹਦੇ ਵਿੱਚ
0: ਜਦੋਂ ਰਿਜੈਕਟ ਕਰਨਗੇ, ਮੀਡੀਆ ਆਪਣੇ ਆਪ ਨਹੀਂ ਦਿਖਾਊਗਾ।
1: ਸੈਣੀ ਸਾਹਿਬ ਆਪਾਂ ਕਹਿ ਤਾਂ ਦਿੰਦੇ ਕਿ ਨਿੱਜ ਭਰੂ ਹੋ ਗਿਆ, ਸਿਆਸੀ ਪਾਰਟੀਆਂ ਦੇ ਨਿੱਜ ਭਰੂ ਹੋ ਗਿਆ, ਲੋਕਾਂ ਦੇ ਉੱਤੇ ਆਪਣਾ ਨਿੱਜ ਭਰੂ ਹੋ ਗਿਆ, ਪਰ ਮੀਡੀਆ ਦੇ ਉੱਤੇ ਆਪਣਾ ਨਿੱਜ ਭਰੂ ਨਹੀਂ ਗਾ ਜੀ।
0: ਸਾਰੇ ਭਰੇ ਸਾਹਿਬ ਇਸ ਹਮਾਮ ਚ ਸਾਰੇ ਹੀ ਨੰਗੇ ਆ, ਇਹਦੇ ਵਿਚ ਮੈਂ ਮਤਲਬ ਕਿਸੇ ਨੂੰ ਨਹੀਂ ਆਪਾਂ ਸਪੇਅਰ ਕੀਤਾ ਜਾ ਸਕਦਾ
1: ਜੀ।
0: ਬਟ ਜਿਹੜਾ ਹੈਗਾ ਆ ਵੀ ਸਿਆਸਤ ਦੇਖੋ ਨਾ ਕਿੱਦਾਂ, ਅੱਜ ਮੀਡੀਆ ਵੀ ਉਹ ਕੁਛ ਨਹੀਂ ਕਰ ਸਕਿਆ ਜਿਹੜਾ ਅੱਜ ਰਵਨੀਤ ਬਿੱਟੂ ਕਰ ਰਿਹਾ ਹੈਗਾ ਜੀ।
1: ਜੀ
0: ਹਾਂਜੀ, ਉਹ ਦੇਖੋ ਹੁਣ ਅੱਜ ਗਿਆਨੀ ਹਰਪ੍ਰੀਤ ਸਿੰਘ ਦੀ ਤੁਸੀਂ ਖਬਰ ਕੀਤੀ ਹੈਗੀ ਆ, ਉਹ ਟਰੁੱਥ ਕਮਿਸ਼ਨ ਬਣਾਉਣ ਲੱਗ ਪਏ ਆ ਜੀ।
1: ਉਹ ਤਾਂ ਸਿੱਧੀ ਸਿਆਸਤ ਅਕਾਲੀ ਦਲ ਦੀ ਗੱਲ ਕਰਨ ਲੱਗ ਗਿਆ ਜੀ, ਉਹਨਾਂ ਦੇ ਸਮਿਆਂ ਦੀ
0: ਸਰ ਕੀ ਕਰੋਗੇ? ਇਹੋ ਚੀਜ਼ਾਂ ਜਿਹੜੀਆਂ ਆ ਕੁਰੇਦ ਕੇ ਕੀ ਕਰੋਗੇ ਤੁਸੀਂ? ਟਾਈਮ ਸਿਰ ਤੁਸੀਂ ਜਿਹੜਾ ਜਾਗ ਨੀ ਸਕੇ, ਜਿਹੜੇ ਪੁਲਿਸ ਮੁਲਾਜ਼ਮਾਂ ਨੂੰ ਪਨਿਸ਼ ਕਰਨਾ ਸੀਗਾ, ਉਹ ਬੰਦੇ ਜਿਹੜੇ ਹੈਗੇ ਆ ਤੁਹਾਡੇ ਕੋਲੋਂ ਬੇਲ ਲੈ ਕੇ ਪਤਾ ਹੀ ਨੀ ਕਿੱਥੇ ਚੱਲ ਗਏ ਜੀ, ਗਲਤ ਐਡਰੈਸ ਦੇ ਕੇ
1: ਜੀ,
0: ਹਾਂਜੀ, ਉਹ ਲੱਭ ਨੀ ਰਹੇ ਜੀ।
1: ਨਾਲੇ ਦੇਖੋ ਉਹਨਾਂ ਦਾ ਇਲਜ਼ਾਮ ਆਮ ਆਦਮੀ ਪਾਰਟੀ ਦੇ ਉੱਤੇ ਲੱਗ ਰਿਹਾ ਕਿ ਹਾਂ ਭਾਈ ਤੁਸੀਂ ਇਹਨਾਂ ਨੂੰ ਮਤਲਬ ਕਿ ਕਿੱਥੇ ਛੱਡਿਆ ਜਾਂ ਕਿੱਦਾਂ ਕੀਤਾ, ਇਸ ਹਕੂਮਤ ਦੇ ਦੌਰਾਨ ਹੋਇਆ ਸਾਰਾ ਕੁਛ, ਤਾਂ ਉਹ ਨੀ ਮੰਨ ਰਹੇ, ਕਹਿੰਦੇ ਕਿ ਅਸੀਂ ਤਾਂ ਕੀਤਾ ਹੀ ਕੁਛ ਨੀਗਾ ਜੀ, ਨਾ ਸਾਨੂੰ ਲੈਟਰ ਆਇਆ ਨਾ ਅਸੀਂ ਸਾਈਨ ਕੀਤੇ ਆ, ਤੇ ਫਿਰ ਕਰ ਕੌਣ ਗਿਆ ਜੀ? ਹਕੂਮਤ ਕਰ ਕੌਣ ਰਿਹਾ ਪੰਜਾਬ ਦੇ ਵਿੱਚ ਜੀ?
0: ਸਰ ਵੱਡੀ ਗੱਲ ਤਾਂ ਇਹ ਹੈਗੀ ਆ ਜੀ, ਇਹ ਅਗਸਤ 2022 ਦੇ ਵਿੱਚ ਜਿਹੜਾ ਹੈਗਾ ਆ ਉਹ ਗਿਆ ਜੀ ਨਿਕਲ ਕੇ। ਪਹਿਲਾਂ ਉਹ ਤੋਂ ਪਹਿਲਾਂ ਰੰਧਾਵਾ ਸਾਹਿਬ ਸੀਗੇ ਜੇਲ੍ਹ ਮੰਤਰੀ, ਉਹਨਾਂ ਕੋਲ ਵੀ ਫਾਈਲ ਆਈ ਸੀ ਤੇ ਉਹਨਾਂ ਨੇ ਇਹ ਕੇਸ ਰਿਜੈਕਟ ਕਰ ਦਿੱਤਾ ਸੀ ਹਾਂਜੀ ਕਾਂਗਰਸ ਵਾਲਿਆਂ ਕੋਲ। ਉਹ ਇਸ ਕਰਕੇ ਉਹਨਾਂ ਨੂੰ ਇਸ ਫੈਕਟਸ ਐਂਡ ਫਿਗਰਸ ਸਾਰੇ ਬਾਈ ਮਤਲਬ ਜਿਹੜਾ ਹੈਗਾ ਆ ਉਹਨਾਂ ਨੂੰ ਜ਼ੁਬਾਨੀ ਯਾਦ ਆ ਜੀ, ਤੇ ਉਹਨਾਂ ਨੇ ਇਸ ਚੀਜ਼ ਦੇ ਬਾਰੇ ਦੱਸਿਆ ਵੀ ਇਹਦੇ ਵਿੱਚ ਜਿਹੜਾ ਆ ਦੋ ਸਜਾਵਾਂ ਹੋਈਆਂ ਸੀ ਜਸਪਾਲ ਸਿੰਘ ਨੂੰ, ਇੱਕ ਉਮਰ ਕੈਦ ਸੀ, ਇੱਕ ਕੇਸ ਚ 5 ਸਾਲ ਦੀ ਸਜ਼ਾ ਸੀ। ਉਹਨਾਂ ਨੇ ਇਸ ਚੀਜ਼ ਨੂੰ ਵੀ ਟੈਕਨੀਕਲੀ ਵੀ ਇਹ ਕੋਰਟ ਹੀ ਤੈਅ ਕਰੇ ਕਿ ਇਹ ਸਜ਼ਾਵਾਂ ਇਕੱਠੀਆਂ ਚੱਲਣੀਆਂ ਆ ਜਾਂ ਅਲੱਗ ਅਲੱਗ ਚੱਲਣੀਆਂ ਆ। ਇੱਕ ਕੇਸ ਦੇ ਵਿੱਚ ਤਾਂ ਤੁਸੀਂ ਉਹਨੂੰ ਪਾਰਡਨ ਕਰ ਸਕਦੇ ਆ, ਤੇ ਦੂਜੇ ਕੇਸ ਦੇ ਵਿੱਚ ਜਦੋਂ ਦੋ ਕੇਸ ਹੋਣ ਤੇ ਉਹਦੇ ਵਿੱਚ ਜਿਹੜਾ ਹੈਗਾ ਆ ਕੋਰਟ ਹੀ ਡਿਸਾਈਡ ਕਰ ਸਕਦੀ ਆ
1: ਜੀ।
0: ਸਾਨੂੰ ਕੋਈ ਸਪੈਸਿਫਿਕ ਆਰਡਰ ਨਹੀਂ ਹੈਗਾ ਜੀ ਇਹ ਸਜ਼ਾਵਾਂ ਇਕੱਠੀਆਂ ਚੱਲਣੀਆਂ ਜਾਂ ਇਹ ਤੋਂ ਬਾਅਦ ਚੱਲਣੀ ਹੈ ਜੀ। ਤੁਸੀਂ ਇੱਕ ਸਜ਼ਾ ਮਾਫ ਕਰਦੇ ਹੈਗੇ ਤੇ ਉਹ ਤੋਂ ਅੱਗੇ ਕੰਟੀਨਿਊਟੀ ਦੇ ਵਿੱਚ ਦੂਜੀ ਚੱਲ ਪੈਂਦੀ ਹੈ
1: ਜੀ। ਬਿਲਕੁਲ ਹੈ ਜੀ।
0: ਜੇ 5 ਸਾਲ ਵਾਲੀ ਸਜ਼ਾ ਵੀ ਉਮਰ ਕੈਦ ਦੀ ਸਜ਼ਾ ਦੇ ਬਰਾਬਰ ਚੱਲਣੀ ਹੈਗੀ ਆ ਤੇ ਜਾਂ 5 ਸਾਲ ਦੀ ਚੱਲ ਕੇ ਤੇ ਫੇਰ ਉਮਰ ਕੈਦ ਚੱਲਣੀ ਹੈਗੀ ਆ ਉਹ ਕਿਸ ਤਰੀਕੇ ਨਾਲ ਚੱਲਣੀ ਆ ਜੀ।
1: ਬਿਲਕੁਲ ਹੈ ਜੀ।
0: ਸੋ ਇਸ ਕਰਕੇ ਉਹਨਾਂ ਨੇ ਟੈਕਨੀਕਲ ਕਰਕੇ ਵੀ ਕੋਰਟ ਤੋਂ ਕਲੈਰਿਟੀ ਜਦ ਤੱਕ ਨਹੀਂ ਆਉਂਦੀ ਕੋਰਟ ਹੀ ਜਿਹੜੇ ਹੈਗਾ ਆ ਇਸ ਚੀਜ਼ ਦੇ ਉੱਤੇ ਕਰੇਗੀ। ਤੇ ਹੁਣ ਬਾਅਦ ਦੇ ਵਿੱਚ ਅਗਸਤ 2022 ਦੇ ਵਿੱਚ ਜਿਹੜਾ ਆ ਉਹਨਾਂ ਨੇ ਦੱਸਿਆ ਜੀ ਫਰਵਰੀ ਦੇ ਵਿੱਚ ਪਹਿਲਾਂ ਜਿਹੜਾ ਹੈਗਾ ਏ ਡੀ ਜੀ ਪੀ ਨੇ ਫਾਈਲ ਮੂਵ ਕੀਤੀ ਹੈਗੀ ਆ ਜੀ ਤੇ ਉਹ ਤੋਂ ਬਾਅਦ ਜਿਹੜਾ ਆ ਵੀ ਇਹ ਅਗਸਤ ਦੇ 2022 ਦੇ ਵਿੱਚ ਇਹ ਉਹ ਬੇਲ ਲੈ ਕੇ ਗਿਆ ਜਾਂ ਅਗਸਤ ਦੇ ਵਿੱਚ ਉਹਦੀ ਮਨਜ਼ੂਰ ਹੋਈ ਆ ਜੀ ਇਹ
1: ਜੀ।
0: ਸੋ ਇਸ ਕਰਕੇ ਜਿਹੜਾ ਆ ਉਹਦੇ ਵਿੱਚ ਕੋਰਟ ਨੇ ਇਹ ਗੱਲ ਕਹੀ ਸੀ ਹਾਈ ਕੋਰਟ ਨੇ ਵੀ ਜੇ ਗਵਰਨਰ ਜਿਹੜਾ ਹੈਗਾ ਆ 3 ਮਹੀਨੇ ਦੇ ਵਿੱਚ ਡਿਸਾਈਡ ਨਹੀਂ ਕਰਦਾ ਤੇ ਇਹਨੂੰ ਬੇਲ ਦੇ ਦਿੱਤੀ ਜਾਵੇ ਜੀ। ਉਹ ਸਾਰਾ ਕੁਛ ਜਿਹੜਾ ਹੈਗਾ ਆ ਇਹ ਆਪਣੀ ਲਾਇਬਿਲਿਟੀ ਤੋਂ ਮੁਕਰ ਨਹੀਂ ਸਕਦੇ
1: ਜੀ।
0: ਤੇ ਜਦੋਂ ਹੋਇਆ ਹੀ ਇਹਨਾਂ ਦੇ ਟਿਨੋਰ ਚ ਆ ਫੇਰ ਕਿਸੇ ਨੇ ਚੈੱਕ ਨਹੀਂ ਕੀਤਾ ਜੀ। ਆਖਰ ਤਾਂ ਪੁਲਿਸ ਵਾਲੇ ਕੋਈ ਨਾ ਸਰ ਪੁਲਿਸ ਵਾਲਿਆਂ ਦੀ ਫੇਵਰ ਕਰਦੇ ਹੀ ਹੁੰਦੇ ਹੈਗੇ ਜੀ। ਫੜਨਾ ਕਿਨ ਸੀ ਪੁਲਿਸ ਨੇ ਫੜਨਾ ਸੀ ਜੀ। ਇਹਨਾਂ ਦੀਆਂ ਤੇ ਜੇਲਾਂ ਵੀ ਜਿਹੜੀਆਂ ਉਹ ਓਪਨ ਜੇਲਾਂ ਹੁੰਦੀਆਂ ਜੀ।
1: ਬਿਲਕੁਲ ਹੈ ਜੀ।
0: ਸੋ ਇਸ ਮਾਮਲੇ ਨੂੰ ਹੁਣ ਜਿਹੜਾ ਆ ਉਹ ਟਰੁੱਥ ਕਮਿਸ਼ਨ ਬਣਾ ਕੇ ਉਹਨੂੰ ਕਰੀਦੀ ਜਾਣਾ ਜੀ, ਮੁੜ ਕੇ ਗਵਾਹ ਆ ਜਾਣਗੇ ਉਹੀ ਚੱਲੀ ਜਾਏਗਾ। ਸਰ ਗੱਲ ਤਾਂ ਚਾਹੀਦੀ ਹੈਗੀ ਇਸ ਵੇਲੇ ਵੀ ਪੰਜਾਬ ਦੇ ਵਿੱਚ ਭਾਈ ਬੇਰੁਜ਼ਗਾਰੀ ਇੰਨੀ ਵੱਧ ਗਈ ਆ ਜੀ, ਬੱਚੇ ਜਿਹੜੇ ਆ ਉਹ ਤੁਸੀਂ ਉਹ ਦੁਮਾਲੇ ਬੰਨਣ ਲਾ ਲਏ ਆ ਜੀ। ਹਾਂਜੀ ਉਹ ਦੁਮਾਲੇ ਸਜਾਓ ਜੀ। ਤੁਸੀਂ ਜਿਹੜਾ ਆ ਉਹਨਾਂ ਨੂੰ ਕੋਈ ਟੈਕਨੀਕਲ ਐਜੂਕੇਸ਼ਨ ਦੇ ਦਿਓ ਉਹਦੇ ਵਿੱਚ ਜਿਹੜਾ ਆ। ਮੈਂ ਨੀ ਕਹਿੰਦਾ ਹੈਗਾ ਆ ਵੀ ਉਹ ਮਾੜੀ ਚੀਜ਼ ਆ, ਉਹ ਠੀਕ ਆ ਜੀ। ਉਹ ਸੈਕੰਡਰੀ ਚੀਜ਼ਾਂ ਹੋਣੀਆਂ ਚਾਹੀਦੀਆਂ, ਜਿਹੜੀਆਂ ਸੈਕੰਡਰੀ ਚੀਜ਼ਾਂ ਹੁੰਦੀਆਂ ਉਹ ਸਾਡੀਆਂ ਪ੍ਰਾਇਓਰਟੀ ਬਣ ਜਾਂਦੀਆਂ ਜੀ। ਅਸੀਂ ਬੱਚਿਆਂ ਨੂੰ ਬਣਾਉਣਾ ਕੀ ਚਾਹੁੰਦੇ ਹੈਗੇ ਜੀ, ਉਹਨਾਂ ਨੂੰ ਪੈਰਾਂ ਤੇ ਤਾਂ ਖੜੇ ਕਰ ਲਓ, ਉਹਨਾਂ ਦੇ ਹੱਥ ਚ ਹੁਨਰ ਤਾਂ ਦੇ ਲਓ ਜੀ।
1: ਬਿਲਕੁਲ
0: ਪੰਜਾਬ ਦੇ ਵਿੱਚ ਸਰ ਟੇਲੈਂਟ ਜਿਹੜਾ ਹੈਗਾ ਆ ਬਿਲਕੁਲ ਖਤਮ ਹੋ ਰਿਹਾ ਹੈਗਾ ਜੀ। ਫੇਰ ਪ੍ਰਵਾਸੀ ਸਾਡੇ ਇੱਥੇ ਆ ਕੇ ਜਿਹੜਾ ਆ ਇਹ ਕਮਾਈਆਂ ਕਰਕੇ ਜਾਇਦਾਦਾਂ ਖਰੀਦ ਰਹੇ ਆ, ਪੰਜਾਬ ਦਾ ਨੌਜਵਾਨ ਬੇਰੁਜ਼ਗਾਰ ਘੁੰਮ ਰਿਹਾ ਜੀ। ਕਿਉਂ? ਵੀ ਆਰ ਨੋਟ ਟੈਕਨੀਕਲੀ ਸਾਊਂਡ
1: ਜੀ,
0: ਸਾਨੂੰ ਨਾ ਸਾਡੇ ਕੋਈ ਵੋਕੇਸ਼ਨਲ ਕੋਰਸ ਆ ਨਾ ਸਾਡੀ ਐਜੂਕੇਸ਼ਨ ਦੇ ਵਿੱਚ ਕੋਈ ਸੁਧਾਰ ਹੋ ਰਿਹਾ ਜੀ। ਵੀ ਏਦਾਂ ਦੇ ਕੋਈ ਛੋਟੇ ਮੋਟੇ ਕੋਰਸ ਜਿਹੜੇ ਆ ਜਿਹਦੇ ਨਾਲ ਬੱਚਾ ਜਿਹੜਾ ਆ ਕੋਈ ਆਪਣਾ 100-200 ਰੁਪਈਆ ਹੀ ਘਰ ਲਿਆਉਣ ਜੋਗਾ ਹੋ ਜਾਏ, ਜਿਹਦੇ ਨਾਲ ਆਪਣੀ ਰੋਟੀ ਕਮਾਉਣ ਜੋਗਾ ਹੀ ਹੋ ਜਾਏ।
1: ਬਿਲਕੁਲ
0: ਡਿਗਰੀਆਂ ਦੀਆਂ ਅਸੀਂ ਪੰਡਾਂ ਦੀਆਂ ਪੰਡਾਂ ਬੰਨ ਕੇ ਸਿਰ ਤੇ ਚੱਕੀਆਂ ਆਈਆਂ ਜੀ
1: ਜੀ।
0: ਸੋ ਫੇਰ ਫਰਸਟ੍ਰੇਟ ਹੁੰਦੇ ਹੈਗੇ ਆ ਤੇ ਫੇਰ ਅੱਜ ਵਾਲਾ ਇੰਸੀਡੈਂਟ ਜਿਹੜਾ ਹੋਇਆ ਜੀ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਆ ਜੀ ਇੱਕ ਵਕੀਲ ਨੇ ਵੋਕੇਸ਼ਨ ਜੱਜ ਜਿਹੜੇ ਹੈਗੇ ਸੀ ਡਬਲ ਬੈਂਚ ਬੈਠੀ ਹੋਈ ਸੀ ਜੀ,
1: ਹਾਂਜੀ
0: ਉਹਨੇ ਜਿਹੜਾ ਉਹ ਤੇ ਉਹਨੇ ਜਿਹੜਾ ਆ ਜੱਜਾਂ ਨੂੰ ਅਡਰੈਸ ਕੀਤਾ ਜਿੱਦਾਂ ਅਸੀਂ ਮੀ ਲੋਰਡ ਕਹਿੰਦੇ ਹੈਗੇ ਆ ਜਾਂ ਮਤਲਬ ਅਸੀਂ ਸਰ ਕਹਿੰਦੇ ਆ ਰਿਸਪੈਕਟਫੁਲੀ ਬੁਲਾਉਂਦੇ ਆ, ਉਹ ਕਹਿੰਦਾ ਜੁਡੀਸ਼ੀਅਲ ਸਰਵੈਂਟਸ ਹੈਂਜੀ। ਇਸ ਤਰੀਕੇ ਨਾਲ ਉਹਨੇ ਅਡਰੈਸ ਕਰਕੇ ਤੇ ਉਹ ਪਿੱਛੋਂ ਉਹਦੇ 2-3 ਜਗ੍ਹਾ ਤੋਂ ਕੇਸ ਖਾਰਜ ਹੋਇਆ, ਅਸੀਂ ਮੁੜ ਕੇ ਉਹਨੇ ਫਾਈਲ ਜਿਹੜੀ ਆ ਚੱਕ ਕੇ ਉੱਪਰ ਕਾਗਜ਼ ਮਾਰੇ ਵੀ ਆਹ ਕਾਗਜ਼ਾਂ 'ਚ ਸਭ ਕੁਛ ਲਿਖਿਆ ਆ
1: ਹੈਂਜੀ।
0: ਉਹ ਜਦੋਂ ਉੱਥੇ ਉਹ ਸਟਨ ਰਹਿ ਗਿਆ ਤੇ ਨਾਲ ਉਹਨੇ ਚੀਫ ਜਸਟਿਸ ਦਾ ਨਾਂ ਲੈ ਕੇ ਤੇ ਉਹਨੂੰ ਗੰਦੀ ਗਾਲ ਮਾਂ ਦੀ ਕੱਢੀ ਹੈਂਜੀ। ਮੁੜ ਕੇ ਜਿਹੜਾ ਹੈਗਾ ਚਲੋ ਉਹਨੂੰ ਫੜ ਲਿਆ, ਉਹ ਤੋਂ ਬਾਅਦ ਉਹ ਬੈਂਚ ਨੇ ਤਾਂ 1-2 ਵਾਰੀ ਇੰਟਰਪਟ ਕਰਨ ਦੀ ਕੋਸ਼ਿਸ਼ ਕੀਤੀ ਵੀ ਤੂੰ ਕਹਿ ਕੀ ਰਿਹਾ ਆ ਤੇ ਕਹਿਣਾ ਕੀ ਚਾਹੁੰਦਾ ਹੈਗਾ ਆ ਜੀ। ਉਹ ਮੁੜ ਕੇ ਉਹਨੂੰ ਫੜਿਆ ਜੀ, ਜੱਜਾਂ ਨੇ ਆਪਣੀ ਇੱਜ਼ਤ ਦੇ ਮਾਰਿਆਂ ਨੇ ਉਹਨੂੰ ਕੰਟੈਂਪਟ ਦਾ ਨੋਟਿਸ ਨਹੀਂ ਦਿੱਤਾ, ਉਹ ਕਹਿਤਾ ਵੀ ਇਹ ਫਰਸਟ੍ਰੇਟਿਡ ਹੈਗਾ ਆ, ਬਾਕੀ ਇਹਦੀ ਅਸੀਂ ਕੇਸ ਪੜ ਲਿਆ ਆ ਸਾਰਾ ਵੀ ਕੇਸ ਦੇ ਵਿੱਚ ਜਿਹੜਾ ਆ ਥੱਲੇ ਕੁਸੰਡੀਆਂ ਕੋਰਟਾਂ ਨੇ ਜਿਹੜਾ ਫੈਸਲਾ ਕੀਤਾ ਬਿਲਕੁਲ ਠੀਕ ਕੀਤਾ ਤੇ ਕੇਸ ਇਹਦਾ ਬਣਦਾ ਨੀ ਹੈਗਾ ਮੈਰਿਟ ਤੇ, ਉਹ ਤਾਂ ਰਿਲੀਫ ਨਹੀਂ ਉਹਨੂੰ ਦਿੱਤੀ। ਬਟ ਜਦੋਂ ਕੋਰਟ ਨੂੰ ਪੁੱਛਿਆ ਗਿਆ ਕਿ ਵਟਸ ਅਬਾਊਟ ਦਾ ਕੰਟੈਂਪਟ, ਉਹ ਕਹਿੰਦੇ ਹੀ ਜਿਹੜਾ ਫਰਸਟ੍ਰੇਟਿਡ ਐਂਡ ਵੀ ਹੈਵ ਸੈਂਥੀ ਵਿਦ ਹਿਮ ਹੈਂਜੀ। ਜੇ ਫਰਸਟ੍ਰੇਟਿਡ ਆ ਤੁਹਾਨੂੰ ਸਹਿਮਤੀ ਹੈਗੀ ਆ ਤੇ ਫਰਸਟ੍ਰੇਟ ਹੋਇਆ ਕਿਉਂ ਉਹਦਾ ਵੀ ਕਾਰਨ ਜਾਣ ਲੈਂਦੇ, ਉਹਨੂੰ ਬਿਠਾ ਕੇ ਪੁੱਛ ਲੈਂਦਾ ਬੇਟਾ ਵੀ ਤੂੰ ਏਦਾਂ ਕਿਉਂ ਕੀਤਾ ਹੈਂਜੀ। ਆਖਰ ਉਹ ਐਡਵੋਕੇਟ ਹੈਗਾ ਸੀਗਾ, ਉਹ ਕਹਿੰਦਾ ਸੀ ਵੀ ਆਈ ਐਮ ਐਜ਼ ਏ ਪਟੀਸ਼ਨਰ, ਉਹ ਮਤਲਬ ਲਾ ਗ੍ਰੈਜੂਏਟ ਹੋਊਗਾ, ਪਟੀਸ਼ਨਰ ਹੋਊਗਾ, ਉਹਦਾ ਆਪਣਾ ਕੇਸ ਹੋਊਗਾ, ਉਹਨੂੰ ਨਹੀਂ ਰਿਲੀਫ ਮਿਲੀ ਵੀ ਆਇਆ ਉਹ ਤੁਹਾਡੇ ਜੁਡੀਸ਼ੀਅਲ ਸਿਸਟਮ ਤੋਂ ਤੰਗ ਹੈਗਾ ਸੀ ਕਿ ਅਗਲੇ ਬੰਦੇ ਨੇ ਤੁਹਾਨੂੰ ਚੀਫ ਜਸਟਿਸ ਨੂੰ ਗਾਲ ਕੱਢ ਕੇ ਗਿਆ ਕੋਰਟ ਦੇ ਵਿੱਚ
1: ਜੀ,
0: ਔਰ ਤੁਹਾਨੂੰ ਇਹ ਮਾਫ਼ ਇਸ ਕਰਕੇ ਕਰਨਾ ਪਿਆ ਕਿ ਅੱਜ ਤੋਂ ਬਹੁਤ ਦੇਰ ਪਹਿਲਾਂ ਜਿਹੜਾ ਹੈਗਾ ਆ 20-25 ਸਾਲ ਪਹਿਲਾਂ ਦੀ ਗੱਲ ਹੈਗੀ ਆ ਜੀ, ਇੱਕ ਜੱਜ ਦੇ ਉੱਤੇ ਜੁੱਤੀ ਸੁੱਟ ਦਿੱਤੀ ਸੀ ਸੁਪਰੀਮ ਕੋਰਟ ਦੇ ਵਿੱਚ, ਉਹਨਾਂ ਨੇ ਫਿਰ ਜਿਹੜਾ ਹੈਗਾ ਆ ਉਹਨੂੰ ਕੰਟੈਂਪਟ ਨੋਟਿਸ ਦਿੱਤਾ ਸੀ, ਤੇ ਦੇਸ਼ ਦੇ ਵਿੱਚ ਇੱਕ ਮੂਵਮੈਂਟ ਉਹਦੇ ਹੱਕ ਦੇ ਵਿੱਚ ਬੰਦੇ ਦੇ ਚੱਲਣ ਲੱਗ ਪਈ
1: ਸੀ ਜੀ, ਬਿਲਕੁਲ ਜੀ।
0: ਸੋ ਇਸ ਕਰਕੇ ਇਹਨਾਂ ਨੇ ਇਸ ਚੀਜ਼ ਨੂੰ ਸਿਚੁਏਸ਼ਨ ਨੂੰ ਅੱਜ ਕੱਲ ਲਾਈਵ ਚੱਲਦਾ ਆ ਜੀ
1: ਜੀ,
0: ਤੇ ਚੀਫ ਜਸਟਿਸ ਸਾਹਿਬ ਦਾ ਦੇਖੋ ਸੁਪਰੀਮ ਕੋਰਟ ਦਾ ਵੀ ਜਿਹੜਾ ਆ ਵੀ ਇੱਕ ਇਸੇ ਕਰਕੇ ਬਣਿਆ ਆ ਹੈਗਾ ਆ ਜੀ, ਕਿ ਜਦੋਂ ਉੱਥੇ ਬੰਦਾ ਕਦੋਂ ਜਾਂਦਾ ਆ ਜਦੋਂ ਉਹਨੂੰ ਸਰਕਾਰ ਤੋਂ ਧੱਕਾ ਹੁੰਦਾ ਜਾਂ ਸਰਕਾਰ ਤੋਂ ਰਿਲੀਫ ਨਹੀਂ ਮਿਲਦੀ
1: ਜੀ,
0: ਜਾਂ ਐਗਜ਼ੈਕਟਿਵ ਇੰਸਟੀਟਿਊਸ਼ਨ ਜਿਹੜੀਆਂ ਕੰਮ ਨਹੀਂ ਸਹੀ ਕਰਦੀਆਂ ਤੇ ਬੰਦਾ ਕੋਰਟ ਚ ਜਾਂਦਾ, ਉਹਨੂੰ ਬਾਹਰੋਂ ਇਨਸਾਫ਼ ਨਹੀਂ ਮਿਲਦਾ, ਅਗਲਾ ਕਹਿੰਦਾ ਮੈਂ ਕੋਰਟ ਚ ਜਾਣਾ ਜੀ
1: ਜੀ,
0: ਤੇ ਜਦੋਂ ਕੋਰਟ ਹੀ ਤੁਹਾਨੂੰ ਪਤਾ ਹੋਵੇ ਕਿ ਸਰਕਾਰ ਏ ਟੀਮ ਆ ਤੇ ਕੋਰਟ ਬੀ ਟੀਮ ਆ, ਤੇ ਫਿਰ ਜਿਹੜਾ ਹੈਗਾ ਆ ਇੱਕ ਪਬਲਿਕ ਪਰਸੈਪਸ਼ਨ ਹੁੰਦੀ ਹੈ, ਜਦੋਂ ਪਬਲਿਕ ਦੇ ਵਿੱਚ ਇਹ ਚੀਜ਼ ਚੱਲ ਜਾਂਦੀ ਹੈਗੀ ਤੇ ਲੋਕਾਂ ਦਾ ਫੇਥ ਫਿਰ ਜੁਡੀਸ਼ਰੀ ਤੋਂ ਵੀ ਘੱਟ ਜਾਂਦਾ
1: ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਆ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਬਹੁਤ ਜ਼ਰੂਰੀ ਆ, ਉਹਨਾਂ ਦੇ ਹੱਥਾਂ ਚ ਹੁਨਰ ਹੋਊਗਾ, ਤੇ ਉਹ ਮੁੱਦੇ ਤਾਂ ਪੰਜਾਬ ਦੇ ਇਹ ਆ ਜੀ,
1: ਬਿਲਕੁਲ।
0: ਅੱਜ ਸ਼ੈਲੀ ਵੀਰ ਜੀ ਲਿਖਦੇ ਪਏ ਆ ਥੱਲੇ ਜੀ ਵੀ ਹਾਂ ਜੀ ਵੀ ਬਜਟ ਘਾਟਾ ਜਿਹੜਾ ਆ 800% ਵੱਧ ਗਿਆ ਹੈਗਾ ਆ, ਤੇ ਭੱਤੇ ਤਾਂ ਉਹੀ ਆ ਸਰਕਾਰੀ ਮੁਲਾਜ਼ਮਾਂ ਦੇ,
1: ਬਿਲਕੁਲ ਹੈ ਜੀ।
0: ਤੇ ਮੈਂ ਉਹਨਾਂ ਨੂੰ ਥੱਲੇ ਜਵਾਬ ਦਿੱਤਾ ਹੈਗਾ ਆ ਵੀ ਭਾਈ ਤੁਹਾਡਾ ਜਿਹੜਾ ਆ ਵਿਸ਼ਵ ਗੁਰੂ ਦਾ ਪ੍ਰਧਾਨ ਸੇਵਕ ਆ, ਉਹ ਤਾਂ ਰੋਜ਼ ਜਹਾਜ਼ ਚੜਿਆ ਰਹਿੰਦਾ,
1: ਬਿਲਕੁਲ
0: ਹੈ ਜੀ
1: ਜੀ।
0: ਉਹ ਪਤਾ ਹੀ ਨੀ ਕਿਹੜੇ ਸਨਮਾਨ ਲਈ ਜਾਂਦਾ ਹੈ, ਨਾਗਰਿਕ ਸਨਮਾਨ ਫਲਾਣੇ ਦੇਸ਼ ਦਾ ਸਰਵਉੱਚ ਸਨਮਾਨ, ਆਖਿਰ ਕੀਤਾ ਕੀ ਹੈ ਵੀ ਹਿੰਦੁਸਤਾਨ ਨੇ
1: ਸੈਣੀ ਸਾਹਿਬ, ਉਹ ਕਿਸੇ ਨੂੰ ਜਾਂਦਾ ਜੀ, ਹੋਰ ਕਿਸੇ ਨੂੰ ਹੋਰ ਹੈ ਹੀ ਨਹੀਂ ਉਦਾਂ ਦਾ ਸਨਮਾਨ ਕਿਸੇ ਕੋਲ।
0: ਮੈਂ ਉਹੀ ਤਾਂ ਕਹਿੰਦਾ ਹੈਗਾ ਜੀ ਉਹ ਆਪਣੇ ਪ੍ਰਾਈਜ ਦੀ। ਅੱਛਾ ਮੈਂ ਹੁਣ ਦੇਖੋ ਸਵੇਰੇ ਨਾ ਮੈਂ ਜਾਣਾ ਆ, ਮੇਰਾ ਇੱਕ ਦੋਸਤ ਆ ਬੀਜੇਪੀ ਦਾ ਬੜਾ ਐਕਟਿਵ ਮੈਂਬਰ ਜੀ, ਉਹਦੇ ਨਾਲ ਮਤਲਬ ਉਹਦੇ ਮੋਬਾਈਲ ਦੇ ਵਿੱਚ ਮੈਂ ਜਦੋਂ ਖੋਲ ਖੋਲ ਦੇਖਣਾ ਹੈਗਾ ਆ ਤੇ ਉਹਦੇ ਵਿੱਚ ਸਿਫਤਾਂ ਜਿਸ ਢੰਗ ਨਾਲ ਲਿਖੀਆਂ ਹੋਣੀਆਂ ਨਾ ਜੀ। ਅੱਛਾ ਉਹਦੇ ਮੋਬਾਈਲ ਦੇ ਵਿੱਚ ਮੈਨੂੰ ਭਾਰਤ ਦਰਸ਼ਨ ਹੋਰ ਹੀ ਤਰੀਕੇ ਦਾ ਹੁੰਦਾ ਜੀ। ਮੈਂ ਕਿਹਾ ਯਾਰ ਵੀ ਥੱਲੇ ਗਰਾਉਂਡ ਦੇ ਉੱਤੇ ਤਾਂ ਸਾਨੂੰ ਭਾਰਤ ਦਰਸ਼ਨ ਏਦਾਂ ਦਾ ਹੁੰਦਾ ਨੀ ਜਿਹੜਾ ਤੁਹਾਡੇ ਮੋਬਾਈਲਾਂ ਚ ਭਾਰਤ ਦਰਸ਼ਨ ਹੁੰਦਾ ਮੈਨੂੰ, ਹੈਂਜੀ। ਸੋ ਇਸ ਕਰਕੇ ਮਹਾਰਾਜ, ਅੱਛਾ ਫੇਰ ਸਾਨੂੰ ਜਦੋਂ ਪਤਾ ਲੱਗਦਾ ਵੀ ਉਹਨਾਂ ਨੂੰ ਦਿੱਤਾ ਗਿਆ ਇਨਫਰਾਸਟ੍ਰਕਚਰ ਵਾਸਤੇ, ਹੈਂਜੀ, ਤੇ ਇੱਕ ਪਾਸੇ ਸਾਡੀ ਨਿਗਾਹ ਪੈਂਦੀ ਹੈਗੀ ਆ ਟੁੱਟੀਆਂ ਸੜਕਾਂ ਤੇ ਦੂਜੇ ਪਾਸੇ ਇਨਫਰਾਸਟ੍ਰਕਚਰ ਵਾਸਤੇ ਉਹਨੂੰ ਇਨਾਮ ਮਿਲ ਰਿਹਾ ਹੈਗਾ ਜੀ, ਹੈਂਜੀ। ਦੇਸ਼ ਦੇ ਵਿੱਚ ਕਿਹੜੇ ਇੰਸਟੀਟਿਊਸ਼ਨ ਦੇ ਵਿੱਚ ਕਿਹੜੀ ਚੀਜ਼ ਕਰਪਸ਼ਨ ਹੈ ਨੀ ਕੀ ਹੈ ਨੀ ਦੱਸੋ, ਉਹਦੇ ਬਾਵਜੂਦ ਵੀ ਜਿਹੜਾ ਹੈਗਾ ਆ ਬਾਹਰਲੀਆਂ ਸਰਕਾਰਾਂ ਜੇ ਇੰਨਾ ਮਾੜਾ ਕੰਮ ਕਰਕੇ ਵੀ ਇਨਾਮ ਦੇ ਰਹੀਆਂ ਹੈਗੀਆਂ, ਤੇ ਫਿਰ ਤਾਂ ਬਈ ਪਤਾ ਲੱਗਦਾ ਆ ਵੀ ਬਾਹਰਲੇ ਦੇਸ਼ ਸਾਡੇ ਨਾਲੋਂ ਵੀ ਵੱਧ ਝੂਠ ਬੋਲ ਲੈਂਦੇ ਆ
1: ਜੀ।
0: ਜਾਂ ਭਾਈ ਆਰਟਿਸਟ ਕੀ ਇੰਨੇ ਹੈਗੇ ਆ ਜੀ ਕਿ ਇੱਥੇ ਭਗਤਾਂ ਨੂੰ ਬੇਵਕੂਫ ਬਣਾਇਆ ਹੈਗਾ ਆ ਬਾਹਰਲੇ ਦੇਸ਼ਾਂ ਦੇ ਵਿੱਚ, ਉਹਨਾਂ ਨੂੰ ਵਿਚਾਰਿਆਂ ਨੂੰ ਕਿਹੜੀਆਂ ਫੋਟੋ ਫੋਟੋ ਦਿਖਾ ਕੇ ਜਿਹੜਾ ਹੈਗਾ ਆ ਬੇਵਕੂਫ ਬਣਾ ਦਿੰਦੇ ਆ ਜੀ,
1: ਬਿਲਕੁਲ ਹੈ ਜੀ।
0: ਸੋ ਇਸ ਕਰਕੇ ਮਹਾਰਾਜ ਮੈਂ ਇਸ ਵਿਸ਼ਵ ਗੁਰੂ ਦਾ ਜਿਹੜਾ ਪ੍ਰਧਾਨ ਸੇਵਕ ਆ ਭਾਈ, ਇਹਦਾ ਜਹਾਜ਼ ਕੋਈ ਇਥਾਨੋਲ ਨਾਲ ਤਾਂ ਚੱਲਦਾ ਨਹੀਂ ਜੀ,
1: ਜੀ
0: ਹੁਣ ਅੱਗੇ ਇਥਾਨੋਲ ਦੀ ਵੀ ਸੁਣ ਲਓ ਜੀ ਅੱਜ ਦੀ, ਇਥਾਨੋਲ ਦੀ ਇਹ ਹੋਈ ਕਿ ਚਲੋ ਪਹਿਲੀ ਵਾਰੀ ਕਿਸੇ ਬੰਦੇ ਨੇ ਕੋਈ ਚਾਹੀਦਾ ਕੰਮ ਕੀਤਾ, ਮੈਂ ਪਹਿਲੀ ਵਾਰੀ ਕੇਜਰੀਵਾਲ ਦੀ ਸਿਫਤ ਕਰਨ ਲੱਗਾ ਜੀ,
1: ਜੀ
0: ਕਿ ਕੇਜਰੀਵਾਲ ਨੇ ਰੌਲਾ ਹੀ ਇੰਨਾ ਪਾਤਾ ਦਿੱਲੀ ਦੇ ਵਿੱਚ ਇਥਾਨੋਲ ਦਾ ਕਿ ਅੱਜ ਉਹਨੂੰ ਆਪਣੇ ਆਪ ਕਹਿਣਾ ਪੈ ਗਿਆ ਵੀ ਅਸੀਂ ਜਿਹੜਾ 25% ਇਥਾਨੋਲ ਮਿਲਾਉਣਾ ਸੀ ਉਹ ਅਜੇ ਤੱਕ ਨਹੀਂ, ਜਦ ਤੱਕ ਪੂਰੀ ਤਰ੍ਹਾਂ ਵਿਗਿਆਨਕ ਤੌਰ ਤੇ ਪੁਸ਼ਟੀ ਨਹੀਂ ਹੋ ਜਾਂਦੀ
1: ਜੀ,
0: ਤੇ ਤਦ ਤੱਕ ਅਸੀਂ ਇਹ ਜਿਹੜੀ ਹੈਗੀ 25% ਤੇ ਨਹੀਂ ਜਾਵਾਂਗੇ
1: ਜੀ।
0: ਲੋਕੀ ਇੰਨੀਆਂ ਕਲਾਂ ਤਾਂ ਪਾਉਂਦੇ ਪਏ, ਭਾਰਤ ਸਾਹਿਬ ਤੁਸੀਂ ਯਕੀਨ ਕਰਿਓ ਵੀ ਸਾਡੀਆਂ ਗੱਡੀਆਂ ਦੀ ਐਵਰੇਜ 25-25% ਡਾਊਨ ਆ ਗਈ
1: ਜੀ,
0: ਸਾਨੂੰ ਖੁਦ ਨੂੰ ਨਹੀਂ ਸੀ ਸਮਝ ਆ ਰਿਹਾ ਵੀ ਯਾਰ ਤੇਲ ਅਜੇ ਪੁਆਇਆ ਪਿੱਛੋਂ ਹੈਗਾ ਆ ਜੀ, ਵੀ ਦੂਜੇ ਤੀਜੇ ਦਿਨ ਹੀ ਜਿਹੜਾ ਹੈਗਾ ਜਿੱਥੇ 5ਵੇਂ ਦਿਨ ਤੇਲ ਪੁਆਉਣਾ ਪੈਂਦਾ ਸੀਗਾ ਉੱਥੇ ਦੂਜੇ ਦਿਨ ਤੇਲ ਪੁਆਉਣਾ ਪੈ ਰਿਹਾ, ਤੀਜੇ ਦਿਨ ਤੇਲ ਪੁਆਉਣਾ ਪੈ ਰਿਹਾ
1: ਜੀ।
0: ਸੋ ਇਸ ਕਰਕੇ ਜਿਹੜਾ ਆ ਉਹ ਕਿਉਂਕਿ ਇਥਾਨੋਲ ਜਿਹੜਾ ਹੈਗਾ ਆ ਉਹ ਆਪਣੇ ਆਪ ਹੁਣ ਤੁਸੀਂ ਸਰ ਇਹ ਤੋਂ ਵੱਡੀ ਤਰਾਸਦੀ ਕੀ ਹੋਣੀ ਆ ਜਦੋਂ ਸਰਕਾਰ ਖੁਦ ਮਿਲਾਵਟ ਕਰਨ ਲੱਗ ਪਈ ਜੀ।
1: ਕਿਆ ਬਾਤ ਹੈ ਜੀ,
0: ਆਪਾਂ ਮਿਲਾਵਟਖੋਰੀ ਨੂੰ, ਹਾਂਜੀ ਸਰਕਾਰ ਮਿਲਾਵਟ ਕਰ ਰਹੀ ਆ ਸਾਡੇ ਕੋਲ, ਸਾਡੇ ਕੋਲ ਪੈਟਰੋਲ ਦੇ ਪੈਸੇ ਲੈਂਦੀ ਹੈਗੀ ਤੇ ਸਾਨੂੰ ਪੈਟਰੋਲ ਦੇ ਵਿੱਚ ਇਥੋਨੋਲ ਮਿਲਾ ਕੇ ਦੇਈ ਜਾਂਦੀ ਹੈਗੀ, ਇਹ ਇਹ ਅਫੈਂਸ ਨਹੀਂ ਹੈ?
1: ਬਿਲਕੁਲ ਹੈ ਜੀ।
0: ਜਾਂ ਤਾਂ ਸਾਨੂੰ ਹੋਏਗਾ ਜੀ ਆਹ ਪ੍ਰਾਈਸ ਤੁਹਾਡੇ ਕੋਲ ਪੈਟਰੋਲ ਦਾ ਲੈ ਰਹੇ ਹੈਗੇ, ਆਹ ਪ੍ਰਾਈਸ ਜਿਹੜਾ ਹੈਗਾ ਆ ਹਾਫ ਆਫ ਦਾ ਮਨੀ ਜਿਹੜਾ ਹੈਗਾ ਇਥੋਨੋਲ ਸਾਨੂੰ ਇਸ ਰੇਟ ਤੇ ਆਉਂਦਾ ਹੈਗਾ, ਉੱਤੇ ਆਹ ਟੈਕਸ ਲਾ ਕੇ ਇਥੋਨੋਲ ਇੰਨੇ ਰੁਪਏ ਲੀਟਰ ਆ, ਇੰਨੇ ਪਰਸੈਂਟ ਅਸੀਂ ਇਹ ਮਿਕਸ ਕੀਤਾ ਹੈਗਾ, ਇਹਦੇ ਇੰਨੇ ਪੈਸੇ ਆ ਤੇ ਇਹਦੇ ਇੰਨੇ ਪੈਸੇ ਆ ਜੀ, ਤੇ ਜਿਹੜਾ ਗ੍ਰੋਸ ਰੇਟ ਇੰਨਾ ਆ ਜੀ। ਸਾਨੂੰ ਤਾਂ ਉਹ ਜਿਹੜਾ ਹੈਗਾ ਗੰਨੇ ਦਾ ਰਸ ਜਿਹੜਾ ਹੈਗਾ ਇਹ ਪੈਟਰੋਲ ਦੇ ਲੀਟਰ ਦੇ ਉੱਤੇ ਮਿਲ ਰਿਹਾ ਜੀ, ਉਹ ਭਾਵੇਂ 5% ਮਿਲਾਇਆ ਜਾਂਦਾ ਚਾਹੇ 20% ਮਿਲਾਇਆ ਜਾਂਦਾ, ਕਮਾਈਆਂ ਕੰਪਨੀ ਕਰ ਰਹੀਆਂ ਜੀ,
1: ਕਰ ਰਹੀਆਂ ਨੇ ਜੀ, ਬਿਲਕੁਲ ਹੈ ਜੀ।
0: ਤੇ ਭੁਗਤਣਾ ਕੰਜ਼ਿਊਮਰ ਨੂੰ ਪੈ ਰਿਹਾ ਹੈਗਾ ਹੈ ਜੀ, ਉਹਦੀ ਗੱਡੀ ਦੀ ਐਵਰੇਜ ਡਾਊਨ ਆ ਰਹੀ ਹੈਗੀ, ਉਹਨੂੰ ਮੇਨਟੇਨੈਂਸ ਜਿਹੜੀ ਵੱਧ ਕਰਵਾਉਣੀ ਪੈ ਰਹੀ ਹੈਗੀ, ਜਿਸ ਗੱਡੀ ਦੀ ਲਾਈਫ 15 ਸਾਲ ਆ ਜੀ ਉਹਦੀ 5 ਸਾਲ ਰਹਿ ਰਹੀ ਹੈ ਜੀ
1: ਜੀ,
0: ਤੋ ਇਹ ਤੋਂ ਵੱਡੀ ਤਰਾਸਦੀ ਕੀ ਹੋਣੀ
1: ਕੀ ਹੋ ਸਕਦੀ ਹੈ ਜੀ, ਬਿਲਕੁਲ ਹੈ ਜੀ।
0: ਸੋ ਇਸ ਕਰਕੇ ਇਹ ਰੌਲਾ ਰੂਲਾ ਪਾਉਣ ਨਾ, ਕਿਉਂਕਿ ਰਾਹੁਲ ਗਾਂਧੀ ਤਾਂ ਇੱਥੇ ਹੈ ਨਹੀਂ ਸੀ, ਪਰ ਕੇਜਰੀਵਾਲ ਕਿਉਂਕਿ ਉਹ ਸੈਂਟਰ ਸਟੇਜ ਤੇ ਬੈਠੇ ਦਿੱਲੀ, ਉੱਥੇ ਦਾ ਬੋਲਿਆ ਜਿਹੜਾ ਹੁੰਦਾ ਨਾ ਜੀ
1: ਜੀ,
0: ਉਹ ਅਸਰ ਕਰਦਾ ਜੀ, ਉਹਦੇ ਕਰਕੇ ਇਹਨਾਂ ਨੂੰ ਥੋੜਾ ਬੈਕ ਫੁੱਟ ਤੇ ਆਉਣਾ ਪੈ ਰਿਹਾ
1: ਜੀ, ਬਿਲਕੁਲ ਹੈ ਜੀ।
0: ਹਾਂਜੀ ਸਰ, ਹੋਰ ਕੋਈ ਖਬਰ ਸਰ?
1: ਆਪਣੇ ਕਹਿੰਦੇ ਮਦਨ ਲਾਲ ਜਲਾਲਪੁਰੀ ਦੀ ਛੁੱਟੀ ਕਰਨਗੇ ਕਾਂਗਰਸ ਦੇ ਵਿੱਚੋਂ ਜੀ, ਭੁਪੇਸ਼ ਬਘੇਲ ਨੇ ਬਿਆਨ ਦਿੱਤਾ, ਤੇ ਦੂਸਰੇ ਪਾਸੇ ਆਪਣੇ ਬੂਟਾ ਸਿੰਘ ਉਹਨਾਂ ਦੇ ਜਿਹੜੇ ਨੇ ਬੇਟੇ ਹੈ ਉਹ ਪਹੁੰਚ ਗਏ ਜੀ ਉੱਥੇ ਆਪਣੇ ਚੰਨੀ ਹੁਣਾਂ ਦੇ ਨਿਵਾਸ ਦੇ ਉੱਤੇ, ਤੇ ਉਹਨਾਂ ਨੂੰ ਸਪੋਰਟ ਕਰ ਦਿੱਤੀ ਹੈ, ਕਹਿੰਦੇ ਐਲਾਨੋ ਪਾਈ ਇਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ।
0: ਪਰ ਸਾਹਿਬ ਗੱਲ ਏਦਾਂ ਹੈਗੀ ਆ, ਉਹ ਤਾਂ ਹੁਣ ਐਵੇਂ ਮਤਲਬ ਪਾਣੀ ਦੇ ਵਿੱਚ ਡਾਂਗਾ ਸੋਟੇ ਮਾਰਨ ਵਾਲੀ ਗੱਲ ਹੈਗੀ ਆ, ਉਹਨਾਂ ਨੇ ਜੋ ਕਰਨਾ ਹੈਗਾ ਹਾਈ ਕਮਾਂਡ ਨੇ ਕਰਨਾ ਜੀ। ਭੁਪੇਸ਼ ਬਘੇਲ ਵੀ ਜਿਹੜਾ ਆ ਇਹ ਸੋਚਣਾ ਇੱਕ ਪਾਸੇ ਲਾਲਚ ਦੇ ਗਏ ਕਿ ਵੱਡੇ ਲੀਡਰਾਂ ਨੂੰ 40-50 ਸੀਟਾਂ ਮਿਲਣਗੀਆਂ ਜੀ, ਹਾਂਜੀ, ਦੂਜੇ ਉਹ ਤੋਂ ਉੱਪਰ ਪਹਿਲਾਂ ਬਿਆਨ ਦੇ ਗਏ ਹੈਗੇ ਸੀਟਾਂ ਦੀ ਵੰਡ ਦੇ ਵਿੱਚ ਪ੍ਰਧਾਨਾਂ ਦਾ ਅਹਿਮ ਰੋਲ ਰਹੂਗਾ
1: ਜੀ,
0: ਹਾਂਜੀ, ਮਤਲਬ ਇਹ ਹੈਗਾ ਆ ਕਿ ਪ੍ਰਧਾਨ ਤਾਂ ਬਣਾ ਲਏ ਸਾਰੇ ਰਾਜੇ ਵੜਿੰਗ ਨੇ ਆਪਣੇ, ਜੇ ਉਹਨਾਂ ਦਾ ਸੀਟਾਂ ਦੀ ਵੰਡ ਚ ਅਹਿਮ ਰੋਲ ਹੈਗਾ ਆ, ਤੇ ਫਿਰ ਤਾਂ ਉਹਨਾਂ ਦੇ ਬਿਲਡੇ 40-50 ਜਿਹੜੇ ਹੈਗੇ ਕਿੰਨੇ ਵੱਡੇ ਲੀਡਰ ਆ ਜੀ।
1: ਬਿਲਕੁਲ ਹੈ ਜੀ,
0: ਸੀਟਾਂ ਤਾਂ ਉਹ ਹੀ 117 ਹੈਗੀਆਂ ਕਿ ਇਹਨਾਂ ਨੇ 1000 ਸੀਟ ਵੰਡ ਦੇਣੀ ਆ, ਲੀਡਰ ਤਾਂ ਇੱਥੇ ਵੱਡੇ ਵੱਡੇ ਕੋ, ਛੋਟਾ ਲੀਡਰ ਕਿਹੜਾ ਇਹਦੇ ਚ, ਵੱਡਾ ਲੀਡਰ ਹੀ ਆ ਸਾਰੇ ਕਾਂਗਰਸ ਦੇ,
1: ਛੋਟਾ ਕਹਿ ਕੇ ਤਾਂ ਦੇਖੋਗੇ
0: ਇਹਨਾਂ ਚ
1: ਜੀ,
0: ਬਿਲਕੁਲ ਜੀ, ਹੱਦ ਹੋ ਗਈ ਆ ਉਹ, ਇਹ ਪਤਾ ਨੀ ਭੁਪੇਸ਼ ਬਘੇਲ ਹੁਣੀ ਜਿਹੜਾ ਹੈਗਾ ਜਾਂ ਚੰਨੀ ਨੂੰ ਵੱਡਾ ਸਮਝਦੇ ਹੋਣਗੇ ਵੀ 40 ਸੀਟਾਂ ਤੈਨੂੰ ਮਿਲ ਜਾਣਗੀਆਂ, ਚੁੱਪ ਕਰਕੇ ਬੈਠਾ ਰਹਿ
1: ਜੀ,
0: ਹਾਂਜੀ, ਤੇ ਉਹ ਇਹ ਤਾਂ ਮਤਲਬ ਉਹਨਾਂ ਦਾ ਵੀ ਬੂਟਾ ਸਿੰਘ ਹੋਣਾ ਦੇ ਵਾਰਸਾਂ ਨੇ ਜਿਹੜਾ ਆ ਉਹ ਉਸ ਸਟੇਟਮੈਂਟ ਦੇ ਉੱਤੇ ਰਾਜੇ ਵੜਿੰਗ ਤੇ ਕਹਿੰਦੇ ਕੋਰਟ ਦੇ ਵਿੱਚ ਜੇ ਕੇਸ ਕੀਤਾ ਆ
1: ਜੀ,
0: ਤੇ ਉਹਨਾਂ ਨੇ ਥੋੜਾ ਅਵਾਇਡ ਕੀਤਾ, ਪਰ ਚੰਨੀ ਦੀ ਸਪੋਰਟ ਦੇ ਵਿੱਚ ਉਹਨਾਂ ਦਾ ਆਉਣਾ ਇਸ ਟਾਈਮ ਦੇ ਉੱਤੇ ਉਹਨਾਂ ਦੇ ਮਿਲਣੀ ਕਰਨੀ ਜਾਂ ਇਹ ਸਾਰਾ ਕੁਛ ਜਿਹੜਾ ਹੈਗਾ
1: ਜੀ,
0: ਇਹ ਸਾਰਾ ਹਾਈ ਕਮਾਂਡ ਨੂੰ ਦਿਖਾਲਿਆ ਜਾ ਰਿਹਾ ਆ, ਇਹ ਜਿਹੜੇ ਪੁਰਾਣੇ ਕਾਂਗਰਸੀ ਹੈਗੇ ਆ ਉਹ ਰਾਜਾ ਵੜਿੰਗ ਨੂੰ ਨਹੀਂ ਪਸੰਦ ਕਰਦੇ, ਤੇ ਇੱਕ ਆਪਣੇ ਵੱਲ ਨੂੰ ਸਕੇਲ ਜਿਹੜੀ ਆ ਟਿਲਟ ਕਰਨ ਦੀ ਮਤਲਬ ਇੱਕ ਅਟੈਂਪਟ ਹੈਗਾ ਜੀ, ਉਹ ਤਾਂ ਕੁਛ ਨਹੀਂ ਹੈ ਸਰ ਇਹਦੇ ਵਿੱਚ, ਬਾਕੀ ਮਦਨ ਲਾਲ ਜਲਾਲਪੁਰ ਉਦਾਂ ਦੇ ਤਾਂ ਕਈ ਹੈਗੇ ਜੀ, ਮਦਨ ਲਾਲ ਜਲਾਲਪੁਰ ਹੋ ਗਿਆ ਜਾਂ ਹੋਰ ਹੋ ਗਿਆ, ਚੰਨੀ ਦੇ ਨਾਲ ਤੁਰੇ ਹੀ ਉਹ ਬੰਦੇ ਹੈਗੇ ਸੀਗੇ ਜੀ ਜਿਹੜੇ ਬਹੁਤੇ ਨੂੰ ਟਿਕਟ ਦੀ ਆਸ ਵੀ ਹੈ ਨੀ ਸੀ ਵੀ ਜੇ ਚੰਨੀ ਆਊਗਾ ਤੇ ਕਹਿਣ ਵਾਲੇ ਬਣਾਂਗੇ ਜੇ ਅਸੀਂ ਤੇਰੇ ਨਾਲ ਤੁਰੇ ਸੀ ਭਾਈ ਟਿਕਟ ਦਵਾ,
1: ਨਾਲੇ ਇਹ ਵੀ ਹੈ ਨਾ ਕਿ ਥੋੜਾ ਜਿਹਾ ਦਿਖਾ ਦੇਣਗੇ ਭਾਈ ਜੇ ਮਤਲਬ ਕਿ ਸ਼ਾਸਨ ਤੋੜੋਗੇ ਤਾਂ ਕਿਤੇ ਨਾ ਕਿਤੇ ਇੱਕ ਅੱਧਾ ਟੰਗ ਦੇਣਗੇ, ਉਹ ਵੀ ਕਿਤੇ ਨਾ ਕਿਤੇ ਗੀਟੀ ਕੈਮ ਰੱਖਣੀ ਆ ਜੀ।
0: ਸਰ ਮੈਨੂੰ ਮੈਂ ਤਾਂ ਪਤਾ ਨੀ ਕੀ ਗੱਲ ਹੈਗੀ ਆ, ਲੋਕੀ ਸਾਰੇ ਰਾਹੁਲ ਗਾਂਧੀ ਦੀ ਸਿਫਤ ਕਰਦੇ, ਮੇਰੇ ਮੂੰਹੋਂ ਨਹੀਂ ਨਿਕਲਦੀ, ਉਹ ਇਸੇ ਕਰਕੇ ਨੀ ਨਿਕਲਦੀ, ਮੈਂ ਤਾਂ ਜਾਦੀ ਹੋਈ ਸੰਭਾਲੀ ਆ ਇਸ ਬੰਦੇ ਨੇ, ਤੇ ਮੈਂ ਨੀ ਦੇਖਿਆ ਵੀ ਇਹਨੂੰ ਕੋਈ ਇਹਦਾ ਫੈਸਲਾ ਜਿਹੜਾ ਆ ਉਹ ਵਧੀਆ ਤਰੀਕੇ ਨਾਲ ਇਹਨੇ ਲਿਆ ਹੋਵੇ।
1: ਬਿਲਕੁਲ ਹੈ ਜੀ,
0: ਇਹ ਆਪਣੀ ਡਫਲੀ ਆਪਣਾ ਹੀ ਰਾਗ ਪਿੱਟਦਾ ਰਹਿੰਦਾ ਹੈਗਾ ਆ ਜੀ, ਉਹ ਬਿਹਾਰ ਦੇ ਵਿੱਚ ਵੋਟ ਚੋਰੀ ਕਰਦਾ ਰਿਹਾ, ਲੋਕੀ ਲੋਕਾਂ ਦਾ ਧਿਆਨ ਆਪਣੀ ਰੋਟੀ ਵੱਲ ਨੂੰ ਸੀ ਜੀ, ਕਾਂਗਰਸ ਨੇ 10-10 ਹਜ਼ਾਰ ਰੁਪਇਆ ਖਾਤਿਆਂ ਪਾਇਆ, ਚੁੱਪ ਕਰਕੇ ਵੋਟਾਂ ਲੈ ਕੇ ਉਹ ਗਏ, ਵੋਟ ਚੋਰੀ ਕੀ ਕਰਨੀ, ਅਗਲੇ ਕਹਿੰਦੇ ਅਸੀਂ 1-2 ਪਾ ਜਾਂਦੇ
1: ਜੀ।
0: ਤੁਹਾਨੂੰ ਜਿਹੜਾ ਮਸਲਾ ਜਿਹੜਾ ਹੈਗਾ ਪੋਲੀਟੀਕਲ ਮਸਲਾ ਜਿਹੜਾ ਕੰਸਰਨ ਟੂ ਯੂਅਰ ਪਾਰਟੀ ਹੈਗੀ ਆ ਉਹਦੇ ਨਾਲ ਆਮ ਲੋਕਾਂ ਨੂੰ ਮਤਲਬ ਨਹੀਂ
1: ਜੀ,
0: ਜਦ ਤੱਕ ਤੁਸੀਂ ਆਮ ਲੋਕਾਂ ਦੀ ਗੱਲ ਜਿਹੜਾ ਉਹਨਾਂ ਦੇ ਨਾਲ ਹੋਣਾ, ਇਥੋਂ ਨਾਲ ਵਾਲਾ ਹੈਗਾ ਸੀਗਾ ਕੋਈ ਹੋਰ, ਜੇ ਰਾਹੁਲ ਗਾਂਧੀ ਹੈ ਨੀ ਤੇ ਬਾਕੀ ਕਾਂਗਰਸ ਸੁੱਤੀ ਪਈ ਆ, ਇਹਨੇ ਬੋਲਿਆ ਜੀ।
1: ਬਿਲਕੁਲ,
0: ਪੰਜਾਬ ਦੇ ਵਿਚ ਤੁਸੀਂ ਜਿਹੜਾ ਮੇਨ ਅਪੋਜੀਸ਼ਨ ਪਾਰਟੀ ਆ, ਦੱਸੋ ਤੁਹਾਡਾ ਕੀ ਰੋਲ ਆ
1: ਜੀ
0: ਅੱਜ ਪੰਜਾਬ ਜਿਹੜਾ ਆ ਮੁੜ ਕੇ ਉਹਨਾਂ ਲੀਹਾਂ ਦੇ ਉੱਤੇ ਚੱਲਣ ਵਾਸਤੇ ਜਿਹੜਾ ਆ ਧਕੇਲਿਆ ਜਾ ਰਿਹਾ, ਮਾਹੌਲ ਬਣਾਇਆ ਜਾ ਰਿਹਾ ਜੀ, ਤੁਸੀਂ ਅਜੇ ਤੱਕ ਜਿਹੜਾ ਸੁੱਤੇ ਪਏ ਹੈ,
1: ਸੁੱਤੇ ਪਏ ਹੋ ਜੀ ਬਿਲਕੁਲ ਹੈ
0: ਜੀ। ਮੇਨ ਸਰਕਾਰ ਜਿਹੜੀ ਹੈਗੀ ਸਾਡੀ ਸਟੇਟ ਦੀ ਉਹ ਤਾਂ ਵਿਪਾਸਨਾ ਤੇ ਗਏ ਆ ਜੀ, ਉਹਨਾਂ ਦਾ ਪਤਾ ਨੀ ਕਿੱਦਾਂ ਵੀ ਉਹਨਾਂ ਨੇ ਪੂਰੀ ਤਰ੍ਹਾਂ ਜਿਹੜਾ ਹੈਗਾ ਤਿਆਗ ਕਰਕੇ ਹੀ ਆਉਣਾ ਹੈਗਾ ਆ ਨਸ਼ੇ ਵਿਕਾਰਾਂ ਦਾ। ਇਸ ਕਰਕੇ ਜਿਹੜਾ ਆ ਪਤਾ ਨੀ ਹੈ ਹੀ ਨੀ ਜੀ ਕੋਈ ਗਵਰਨੈਂਸ ਨਾ ਦੀ ਕੋਈ ਚੀਜ਼ ਹੀ ਨੀ ਜੀ, ਨਾ ਅਪੋਜੀਸ਼ਨ ਨਾ ਸਰਕਾਰ ਦਾ।
1: ਬਿਲਕੁਲ
0: ਜਿਹੜਾ ਲੋਕ ਹਿੱਤ ਮੁੱਦਾ ਹੈਗਾ ਓਹਦੇ ਵੱਲ ਨੂੰ ਤਾਂ ਧਿਆਨ ਨੀ ਜੀ, ਪੈਸੇ ਇਕੱਠੇ ਕਰਨ ਨੂੰ ਸਰਕਾਰ ਦਾ ਧਿਆਨ ਹੈ ਵੀ ਲੈਂਡ ਪੂਲਿੰਗ ਲਾਗੂ ਕਰ ਲਈਏ, ਉਧਰ ਉਹ ਸੋਚਦੇ ਹੈਗੇ ਆ, ਸੈਂਟਰ ਸੋਚਦਾ ਹੈਗਾ ਤੇਲ ਹੀ ਵੇਚ ਲਈਏ ਤੇ ਗੰਨੇ ਦਾ ਰਸ ਪਾ ਪਾ ਕੇ
1: ਜੀ।
0: ਉਹ ਇਸ ਕਰਕੇ ਆ ਜੀ ਹਾਲਾਤ ਕੋਈ ਸਾਜਗਾਰ ਨੀ ਗੇ, ਬਹੁਤੇ ਕੋਈ ਮਤਲਬ ਖੁਸ਼ ਆਣਾ ਹੋਣ ਵਾਲੇ ਹੈ ਨੀ ਜੀ।
1: ਬਿਲਕੁਲ ਹੈ ਜੀ ਬਿਲਕੁਲ।
0: ਹਾਂ ਹਾਂ ਜੀ ਸਰ, ਇਹ ਵੀ ਰਾਤ ਦਾ ਸਮਾਂ ਹੈਗਾ, ਮੈਂ ਇੰਨਾ ਜਿਆਦਾ ਆਪਣਾ ਮੂਡ ਨੀ ਖਰਾਬ ਕਰਨਾ ਕਿ ਮੈਨੂੰ ਨੀਂਦ ਹੀ ਨਾ ਆਏ।
1: ਹਾਂਜੀ
0: ਇਸ ਕਰਕੇ ਜਿਹੜਾ ਆ ਕੋਈ ਨਾ ਹਾਂ ਤੇ ਮੱਝਾਂ ਜਾਂ ਫਿਰ ਮੱਝਾਂ ਜਰੂਰ ਦਾਨ ਕਰਨਾ ਚਾਹੀਦਾ, ਮੈਂ ਜਾਂਦਾ ਜਾਂਦਾ ਇਹ ਪਹਿਲਾਂ ਦੱਸ ਦਿਆ ਜੀ, ਮੱਝਾਂ ਜੁੱਤੀ ਬਿਲਕੁਲ ਨਾ ਸਪਾਰੇ ਸਾਹਿਬ ਦੇ ਮਗਰ ਨੀ ਲੱਗਣਾ ਹੈਗਾ, ਇਹ ਤਾਂ ਕਮਿਊਨਿਸਟ ਸੋਚਦੇ ਬੰਦੇ ਆ ਤੇ ਐਵੇਂ ਭੂਤ ਤੰਗ ਕਰੇ
1: ਜੀ। ਸੈਣੀ ਸਾਹਿਬ ਸੌਂਦੇ ਬੈਡਾਂ ਦੇ ਉੱਤੇ ਤੇ ਦਾਨ ਕਰਦੇ ਹੋ ਮੰਜੇ, ਗੱਲ ਜੀ ਲੋਜਿਕ ਨੀ ਬਣਦਾ ਜੀ, ਜਦੋਂ ਬੈਡ ਬੁੱਡ ਦਾਨ ਕਰਨ ਵਾਲੀ ਫਿਰ ਤੋਂ ਪਾਉਣੀ ਚਾਹੀਦੀ ਆ ਹੁਣ ਤੁਸੀਂ ਹੋਰ ਕਿਹੜਾ ਖਰਚਾ ਵਧਾ ਦਿਓ ਸਾਡਾ।
0: ਭਾਰਤ ਸਾਹਿਬ ਏਦਾਂ ਹੈਗੀ ਆ ਜੇ ਮੰਜਾ ਹੀ ਥੱਕ ਕਰੀ ਜਾਣ ਠੀਕ ਹੈਗਾ ਆ ਜੀ, ਤੁਸੀਂ ਮੰਜੇ ਇੱਕ ਪਾਸੇ ਤੁਸੀਂ ਮੰਜੇ ਤੋਂ ਕੱਢੀ ਜਾਂਦੇ ਹੈਗੇ ਜੀ,
1: ਨਹੀਂ ਮੰਜੇ ਚੋਂ ਕੱਢ ਕੇ ਹੁਣ ਕੁਛ ਤਾਂ ਦੇਣਾ ਪੈਣਾ, ਖਾਲੀ ਜਗ੍ਹਾ ਤਾਂ ਭਰਨੀ ਪੈਣੀ ਜੀ
0: ਸਰ। ਫਿਰ ਬੈਡ ਦੇ ਨਾਲ ਫਿਰ ਬੈਡ ਸਿੰਗਲ ਥੋੜਾ ਦੇਣਗੇ, ਬੈਡ ਡਬਲ ਦੇਣਾ ਪੈਣਾ ਹੈਗਾ ਆ, ਤੇ ਬੁੱਢਾ ਤੂੰ ਕੋਈ ਭੂਤ ਨਹੀਂ ਲੈ ਕੇ ਆ ਗਿਆ ਫੇਰ
1: ਡਬਲ ਦੇ ਦਿੱਤਾ ਤਾਂ ਅਗਲਾ ਫਿਰ ਸਾਥ ਭਾਲਦਾ ਰਹੂਗਾ, ਚੰਗਾ ਥੋੜੀ ਡਬਲ ਸਿੰਗਲ ਹੀ ਦਿਓ ਜੀ।
0: ਹਾਂ ਬਿਲਕੁਲ, ਇਸ ਕਰਕੇ ਬੈਡ
1: ਮੁੜ ਕੇ ਉੱਤੇ ਜਾ ਕੇ ਵਾਜਾ ਮਾਰਦਾ ਰਹੂਗਾ ਜੀ, ਆ ਜਾ ਤੂੰ ਵੀ ਆ ਜਾ ਹੁਣ।
0: ਬਿਲਕੁਲ ਜੀ ਬਿਲਕੁਲ
1: ਜੀ,
0: ਬੈਡ ਦੇ ਅਗਲਾ ਘਰੋਂ ਇੱਕ ਹੋਰ ਕੀ ਲੈ ਜਾਏ ਵੀ ਆਪਣੇ ਉੱਥੇ ਮੰਜੇ ਕਾਲੀ ਪਏ ਆ ਜੀ,
1: ਬਾਕਸ ਬੈਡ ਦੇ ਦਿਓ ਜੀ, ਬਾਕਸ ਬੈਡ ਸਮਾਨ ਸਮੂਨ ਵੀ ਆ ਜਾਂਦਾ ਉਹ ਚ,
0: ਪਰ ਸਭ ਘਰ ਹੀ ਥੋੜਾ ਉਜਾੜ ਦੇਣਾ ਤੁਸੀਂ ਮੰਜੇ ਤੱਕ ਹੀ ਰਹਿ ਲਓ ਜੀ।
1: ਠੀਕ ਹੈ, ਵੈਸੇ ਬਾਣ ਬੂਣ ਮਿਲ ਜਾਂਦਾ ਜੀ ਅੱਜ ਕੱਲ,
0: ਮਿਲ ਜਾਂਦਾ ਬਿਲਕੁਲ ਮਿਲ ਜਾਂਦਾ ਜੀ, ਮੰਜਾ ਹੀ ਮਿਲ ਜਾਂਦਾ ਜੀ ਨੇ ਬਣਾਇਆ।
1: ਅੱਛਾ ਜੀ ਠੀਕ ਹੈ ਜੀ, ਚਲੋ ਮੰਨ ਲੈਂਦੇ
0: ਹਾਂ, ਮੈਨੂੰ ਪਤਾ ਹੈ ਜੀ। ਹਾਂਜੀ ਜੁੱਤੀ ਵੀ ਦੇਣੀ ਪੈਂਦੀ ਹੈ ਜੀ, ਜੁੱਤੀ ਵੀ ਲੈਂਦੇ ਅਗਲੇ,
1: ਜੁੱਤੀ ਨਵੀਂ ਲੈਂਦੇ ਕਿ ਪੁਰਾਣੀ ਦਿੰਦੇ ਹੈ ਜੀ,
0: ਪਰ ਨਵੀਂ ਨਵੀਂ ਨਵੀਂ ਜੁੱਤੀ ਤੇ
1: ਕੱਪੜੇ ਕੜਾ ਕੋੜਾ ਮੁੰਦੀ ਮੰਦੀ ਵੀ ਦਿੰਦੇ,
0: ਉਹ ਤਾਂ ਲਾ ਲੈਂਦੇ ਹੈ ਜੀ ਦਿੰਦੇ ਨਹੀਂ।
1: ਅੱਛਾ ਜੀ, ਨਹੀਂ ਇਹ ਤਾਂ ਕੰਮ ਫਿਰ ਗਲਤ ਹੈ ਜੀ, ਫਿਰ ਦੇਣਾ ਤਾਂ ਸਾਰਾ ਕੁਝ ਹੀ ਦਿਓ ਨਾ ਅਗਲੇ ਨੇ ਜੋ ਪਾਇਆ ਹੋਇਆ।
0: ਉਹ ਭਾਰਾ ਸਾਹਿਬ ਗੱਲ ਤਾਂ ਇਹ ਹੈਗਾ ਆ ਵੀ ਉਹਦਾ ਮੰਜਾ ਘਰੋਂ ਕੱਢਣਾ ਹੁੰਦਾ, ਗੱਲ ਮੁੱਕੀ ਬੇੜਾ ਪਾਰ ਤੇ ਹਾਂ ਜੀ ਵੀ ਉਹਦੇ ਨਵੇਂ ਤੇ ਇੱਕ ਮੰਜਾ ਵੀ ਦੇ ਦਿਓ,
1: ਨਹੀਂ ਉਹਦਾ ਮਤਲਬ ਕਿ ਆਪਾਂ ਡਰਦੇ ਹੀ ਆ, ਮਤਲਬ ਕਿਤੇ ਦੁਬਾਰਾ ਵਾਪਸ ਨਾ
0: ਡਰਨਾ ਪੈਂਦਾ ਹੈਗਾ ਜੀ, ਕਿਤੇ ਜਿਹੜੇ ਬੈਡ ਤੇ ਸੌਂਦਾ ਹੋਵੇ ਮੁੜ ਕੇ ਉੱਥੇ ਨਜ਼ਰ ਆਵੇ ਵੀ ਹਾਂ ਜੀ ਆਹ ਪਿਆ ਆਇਆ ਹੋਜੇ ਵੀ ਇੱਥੇ ਹੀ ਪਿਆ।
1: ਬਿਲਕੁਲ ਹੈ ਜੀ,
0: ਹਾਂ ਜੀ
1: ਜੀ ਸੈਣੀ ਸਾਹਿਬ, ਨਹੀਂ ਉਹ ਰੋ ਰੀਤਾਂ ਹੈਗੀਆਂ ਨੇ ਚੱਲੀ ਜਾਂਦੀਆਂ ਨੇ। ਬਿਲਕੁਲ ਹੈ ਜੀ,
0: ਚਲਾਈ ਜਾਣ ਦਿਓ ਨਾ ਤੁਸੀਂ ਹੁਣ ਫਿਨਲੈਂਡ ਦੇ ਵਿੱਚ ਬੈਠੇ ਜਿਹੜਾ ਹੈਗਾ ਏਦਾਂ ਦੀ ਗੱਲ ਕਰੋ, ਇੱਥੇ ਭੂਤਨਾ ਆ ਗਿਆ ਤੇ ਕੀ ਕਰਾਂਗੇ ਜੀ, ਫਿਨਲੈਂਡ ਤੋਂ ਥੋੜਾ ਕਢਾਉਣ ਜਾਵਾਂਗੇ
1: ਬਾਬਾ, ਇੱਥੇ ਹੈਗਾ ਜੀ ਆਪਣੇ ਫਿਨਲੈਂਡ ਚ ਹੈਗਾ ਬਾਬਾ ਇੱਕ
0: ਹੈਗਾ ਜੀ।
1: ਹਾਂਜੀ ਹਾਂਜੀ,
0: ਚਲੋ ਕੋਈ ਨੀ ਉਹਦੇ ਤੇ ਵੀ ਚਰਚਾ ਕਰ ਲਿਓ ਕਿਸੇ ਵੇਲੇ,
1: ਜਰੂਰ ਜੀ ਲਿਆਉਂਦੇ ਕਹੇ ਤੇ ਇਹਨਾਂ ਨੂੰ ਜੀ। ਕੋਈ ਵੀ ਵਿਅਕਤੀ ਜਹਾਨ ਨੂੰ ਛੱਡ ਜਾਂਦਾ ਹੈ ਤਾਂ ਉਹ ਰੀਤੀ ਰਿਵਾਜ ਜਿਹੜੇ ਪੁਰਾਣੇ ਚੱਲਦੇ ਆ ਰਹੇ ਨੇ ਜਿਹਦੇ ਵਿੱਚ ਮੰਜਾ ਦਾਨ ਕਰਨ ਦੀ ਜਾਂ ਵਹਿਮਾਂ ਭਰਮਾਂ ਦੀ ਗੱਲ ਆ ਜਾਂਦੀ ਹੈ, ਮਰਨ ਦੇ ਉਪਰੰਤ ਮੰਜਾ ਬਿਸਤਰਾ ਦਿੰਦੇ ਆ, ਉਹ ਅਸਲ ਦੇ ਵਿੱਚ ਪਹਿਲੇ ਸਮਿਆਂ ਦੇ ਵਿੱਚ ਹੋਟਲ ਜਾਂ ਉਹ ਸਾਰੀਆਂ ਚੀਜ਼ਾਂ ਨਹੀਂ ਹੁੰਦੀਆਂ ਸੀ, ਤੋ ਮੰਜਾ ਜਿਹੜਾ ਦਿੱਤਾ ਜਾਂਦਾ ਸੀ ਵਾਧੂ ਘਰ ਦੇ ਵਿੱਚੋਂ ਜਾਂ ਜ਼ਰੂਰਤ ਨਹੀਂ ਹੁੰਦੀ ਸੀ ਤੇ ਉਹ ਮੰਜਾ ਫਿਰ ਜਿਹੜਾ ਮਰੇ ਹੋਏ ਵਿਅਕਤੀ ਦਾ ਉਹ ਗੁਰੂ ਘਰ ਜਾਂ ਮੰਦਰ ਜਾਂ ਮਸਜਿਦ ਜਿਸ ਧਰਮ ਨੂੰ ਵੀ ਬਿਲੋਂਗ ਕਰਦਾ ਸੀ ਉੱਥੇ ਉਹ ਦੇ ਆਉਂਦੇ ਹੁੰਦੇ ਸੀ ਜਾਂ ਧਰਮਸ਼ਾਲਾ ਚ ਦੇ ਆਉਂਦੇ ਹੁੰਦੇ ਸੀ, ਕਿਉਂਕਿ ਪਹਿਲਾਂ ਲੋਕ ਜਿਹੜੇ ਸੀ ਧਰਮਸ਼ਾਲਾਵਾਂ ਦੇ ਵਿੱਚ ਜਿਹੜਾ ਰੁਕਦੇ ਸੀ ਕਿਤੇ ਸਫ਼ਰ ਦੇ ਉੱਤੇ ਹੁੰਦੇ ਸੀ ਤਾਂ ਉਹ ਇਸ ਕਰਕੇ ਉਹਨਾਂ ਦੇ ਕੰਮ ਆ ਜਾਂਦਾ ਸੀ ਰਾਤ ਬਰਾਤੇ ਤੇ ਉਹਨੂੰ ਯੂਜ਼ ਕਰ ਲੈਂਦੇ ਸੀ ਉਹ ਤੇ ਪਰ ਉਹ ਜਿਹੜਾ ਰੀਤੀ ਰਿਵਾਜ ਆ ਅੱਜ ਤੱਕ ਵੀ ਉਹ ਚੱਲੀ ਜਾਂਦੇ ਆ ਉਹ ਚਲੋ ਮੰਜਾ ਜਿਹੜਾ ਸੀ ਵਾਧੂ ਦਿੱਤਾ ਜਾਂਦਾ ਸੀ ਪਰ ਹੁਣ ਜਿਹੜਾ ਉਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਆ ਹੋਟਲ ਬਣ ਗਏ ਰਿਸ਼ਤੇਦਾਰੀਆਂ ਆ ਗਈਆਂ ਪਰਿਵਾਰਾਂ ਦੇ ਵਿੱਚ ਵੱਡੇ ਜਿੱਦਾਂ ਪਹਿਲਾਂ ਇੱਕ ਇੱਕ ਕਮਰਾ ਹੁੰਦਾ ਸੀ ਸਭ ਕੋਲ ਤੇ ਹੁਣ ਤਾਂ ਹਰ ਇੱਕ ਬੰਦੇ ਕੋਲ ਆਪਣਾ ਇੱਕ ਕਮਰਾ ਘਰ ਦੇ ਮੈਂਬਰ ਨੇ ਤਾਂ ਉਹ ਸਾਰਾ ਇੰਤਜ਼ਾਮ ਹੋ ਚੁੱਕਿਆ ਤੇ ਪਰ ਉਹ ਰੀਤੀ ਰਿਵਾਜ ਅਜੇ ਤੱਕ ਵੀ ਉਸੇ ਤਰ੍ਹਾਂ ਚੱਲੇ ਆ ਰਹੇ ਨੇ ਮੰਜਾ ਬਿਸਤਰਾ ਦਾਨ ਕਰੀ ਜਾ ਰਹੇ ਨੇ ਉਹ ਪੁਰਾਣਾ ਤਾਂ ਕਿੱਥੋਂ ਆ ਮਿਲਣਾ ਤੇ ਉਹ ਨਵਾਂ ਹੀ ਨਵਾਂ ਬਣਵਾ ਕੇ ਦੇਈ ਜਾਂਦੇ ਆ ਕੰਬਲ ਹੋ ਗਿਆ ਜੁੱਤੀ ਜਿੱਦਾਂ ਸੈਣੀ ਸਾਹਿਬ ਕਹਿ ਕੇ ਗਏ ਨੇ ਜਾਂ ਉਹ ਜਿਹੜੇ ਉਹਦੇ ਕੱਪੜੇ ਹੁੰਦੇ ਸੀ ਪੁਰਾਣੇ ਚਲੋ ਕਿਸੇ ਦੇ ਕੰਮ ਆ ਜਾਣਗੇ ਇਸ ਤਰ੍ਹਾਂ ਦੀਆਂ ਚੀਜ਼ਾਂ ਉਹ ਦੇ ਦਿੱਤੀਆਂ ਜਾਂਦੀਆਂ ਸੀ ਉਹ ਕਾਰਨ ਸੀ ਪਿੱਛੇ ਕਿ ਮਤਲਬ ਕਿ ਜ਼ਰੂਰਤਮੰਦ ਦੇ ਮਤਲਬ ਕਿ ਉਹ ਕੰਮ ਆ ਜਾਣ ਪਰ ਹੁਣ ਜਿਹੜਾ ਉਹ ਸਾਰਾ ਕੁਝ ਨਵਾਂ ਬਣਾ ਕੇ ਜਾਂ ਨਵੀਆਂ ਖਰੀਦ ਕੇ ਲਿਆ ਕੇ ਫਿਰ ਉਹ ਦਾਨ ਦਿੱਤੀਆਂ ਜਾਂਦੀਆਂ ਨੇ ਕਿਸੇ ਨਾ ਕਿਸੇ ਵਿਅਕਤੀ ਨੂੰ ਦੇ ਦਿੱਤੀਆਂ ਜਾਂਦੀਆਂ ਜਾਂ ਸਿਵਿਆਂ ਦੇ ਵਿੱਚ ਉੱਥੇ ਬਾਹਰ ਰੱਖ ਦਿੱਤੀਆਂ ਜਾਂਦੀਆਂ ਗੱਠੜੀ ਬੰਨ ਕੇ ਰੱਖ ਦਿੱਤਾ ਜਾਂਦਾ ਹੈ ਤੇ ਉਹ ਫਿਰ ਲੋਕ ਜਿਹੜੇ ਜ਼ਰੂਰਤਮੰਦ ਨੇ ਉਹ ਲੈ ਜਾਂਦੇ ਆ ਜਾਂ ਜੋ ਵੀ ਹੁੰਦਾ ਉਹ ਪਤਾ ਨਹੀਂ ਹੁਣ ਕੀ ਹੈ ਹਿਸਾਬ ਕਿਤਾਬ ਪਹਿਲਾਂ ਜੋ ਹੁੰਦਾ ਸੀ ਪਤਾ ਹੈ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਜੁੜੇ ਆ US ਤੋਂ ਉਹਨਾਂ ਦਾ ਜ਼ਿਕਰ ਉਹਨਾਂ ਦੀ ਗੱਲਬਾਤ ਸੁਣਦੇ ਆ ਸਤਿ ਸ੍ਰੀ ਅਕਾਲ ਭੈਣ ਜੀ ਸਵਾਗਤ ਹੈ ਜੀ
2: ਹਾਂਜੀ ਭਵਿੰਦਰ ਜੀ ਤੁਹਾਨੂੰ ਸਤਿ ਸ੍ਰੀ ਅਕਾਲ ਤੇ ਸਭ ਦੁਆਬਾ ਪਰਿਵਾਰ
1: ਸਤਿ ਸ੍ਰੀ ਅਕਾਲ ਭੈਣ ਜੀ ਜੀ ਆਨੰਦ ਜੀ
2: ਹਾਂ ਹੈ ਵਿਸ਼ਾ ਮੈਨੂੰ ਤਾਂ ਇਹ ਮੇਰੇ ਲਈ ਤਾਂ ਇਹੀ ਇੰਟਰਸਟਿੰਗ ਲੱਗਾ ਜਿਹੜਾ ਅਖੀਰ ਤੇ ਹੁਣ ਨਿਬੜ ਕੇ ਹਟਿਆ
1: ਮੰਜਾ ਤੇ ਇਸ ਤਰ੍ਹਾਂ
2: ਭਵਿੰਦਰ ਜੀ ਮੇਰੇ ਖਿਆਲ ਤਾਂ ਇਹ ਜਿਹੜੇ ਇਹ ਇੱਦਾਂ ਕਰ ਰਹੇ ਆ ਉਹ ਜੀਂਦਿਆਂ ਨੂੰ ਵੀ ਨੀ ਅਜੀਂਦਿਆਂ ਨੂੰ ਕਈ ਵਾਰ ਪੁੱਛਦੇ ਵੀ ਨੀ
1: ਜਿਹੜੇ
2: ਸਿਆਣੇ ਬੰਦੇ ਆ ਨਾ
1: ਬਿਲਕੁਲ
2: ਤੁਹਾਨੂੰ ਪਤਾ ਫੇਰ ਇੰਡੀਆ ਵੀ ਇੱਦਾਂ ਹੁੰਦਾ ਸੀ ਸਿਆਣੇ ਬੰਦੇ ਦਾ ਬੁੜੇ ਬੰਦੇ ਦਾ ਮੰਜਾ ਦਰਵਾਜੇ ਦੇ ਕੋਲ ਹੀ ਹੁੰਦਾ ਸੀ ਡੇੜੀ ਚ ਬਾਹਰ ਹੁੰਦਾ ਸੀ ਉਹਦੇ ਲਈ ਜਗ੍ਹਾ ਵੀ ਹੈ ਨੀ
1: ਡੇੜੀ ਵਿੱਚ ਵੀ ਡੱਠਿਆ ਹੁੰਦਾ ਸੀ ਜੀ ਆਇਆ ਗਿਆ ਜਿਹੜਾ ਪਹਿਲਾਂ ਉਹਨਾਂ ਦੇ ਮੱਥੇ ਲੱਗਦਾ ਸੀ ਜੀ
2: ਹਾਂਜੀ ਹਾਂਜੀ ਤੇ ਤੁਹਾਨੂੰ ਮੈਂ ਦੱਸਦੀ ਇੱਥੇ ਮੈਂ ਦੇਖਿਆ ਬਾਹਰਲੀਆਂ ਕੰਟਰੀਆਂ ਵਿੱਚ ਵੀ ਦੇਖਦੀ ਹਾਂ ਕੈਨੇਡਾ ਤਾਂ ਮੈਂ ਬਹੁਤ ਦੇਖਦੀ ਹਾਂ ਜਾਣੀ ਕਿ ਬਹੁਤ ਆਪਾਂ ਜਾਣਦੇ ਮਿੱਤਰ ਦੋਸਤ ਜਾਂ ਰਿਸ਼ਤੇਦਾਰ ਵੀ ਇੱਦਾਂ ਹੈਗੇ ਆ ਜਦੋਂ ਸਿਆਣੇ ਬੰਦੇ ਹੋ ਜਾਂਦੇ ਉਹਨਾਂ ਦੀ ਸਿਰਫ ਪੈਨਸ਼ਨ ਲੈਂਦੇ ਆ ਉਹ ਇੱਕ ਮਹੀਨਾ ਰੱਖਦਾ ਇੱਕ ਮੁੰਡਾ ਦੂਜਾ ਮਹੀਨਾ ਰੱਖਦਾ ਇੱਕ ਇੱਕ ਮਹੀਨਾ ਇੱਕ ਨੇ ਪੈਨਸ਼ਨ ਲੈਣੀ ਦੂਜੇ ਮਹੀਨੇ ਦੂਜੇ ਲੈਣੀ ਤੁਸੀਂ ਦੇਖੋ ਇੱਕ ਮਾਪਾ ਹੁੰਦਾ ਜਿਸਲੇ ਉਹ 10 ਨਿਆਣਿਆਂ ਨੂੰ ਵੀ 12-12 ਨੂੰ ਵੀ ਪਾਲਦੇ ਹੁੰਦੇ ਸੀ ਜਿਸਲੇ ਮਾਂ ਬਾਪ ਹੁੰਦੇ ਆ ਤਾਂ ਉਹਨਾਂ ਨੂੰ ਪਾਲਦੇ ਨੀ ਕਰਦੇ
1: ਬਿਲਕੁਲ ਹੈ ਜੀ
2: ਉਹਨਾਂ ਦਾ ਮਤਲਬ ਪਾਲਣਾ ਕੀ ਮਤਲਬ ਉਹਨਾਂ ਦਾ ਧਿਆਨ ਨੀ ਕਰਦੇ ਉਹਨਾਂ ਲਈ ਉਹਨਾਂ ਕੋਲ ਨਾ ਟਾਈਮ ਹੈਗਾ ਨਾ ਵਾਸਤਾ ਹਾਂ ਇੱਦਾਂ ਆ ਭੇ ਇੰਡੀਆ ਤੋਂ ਵੀ ਇਸ ਕਰਕੇ ਮੰਗਾ ਲੈਂਦੇ ਤੇ ਚੱਲ ਪੈਨਸ਼ਨ ਲੱਗ ਜਾਣੀ ਤਾਂ ਉਹਦਾ ਫਾਇਦਾ ਹੋਊਗਾ ਸਾਡੀ ਮਾੜੀ ਮੋਟੀ ਮੋਰਗੇਜ ਚੱਲੂਗੀ
1: ਪੈਂਜੀ ਬਾਹਰਲੇ ਮੁਲਕਾਂ ਚ ਵੀ ਜਿੱਦਾਂ ਇਦਾਂ ਮੰਜਾ ਬਿਸਤਰਾ ਇੱਥੇ ਵੀ ਦਿੰਦੇ ਆ ਉਹ ਕਿੱਦਾਂ ਕਰਦੇ ਆ ਫਿਰ ਜੀ ਜਿਹੜਾ ਰੀਤੀ ਰਿਵਾਜ ਤਾਂ ਆਪਣੇ ਚੱਲੀ
2: ਆਉਂਦੇ ਆ ਨਹੀਂ ਪਤਾ ਮੈਂ ਭਵਿੰਦਰ ਜੀ ਮੈਨੂੰ
1: ਕਦੀ ਧਿਆਨ ਚ ਨਹੀਂ ਆਇਆ ਜੀ ਵੈਸੇ ਹਾਂਜੀ
2: ਹੈ ਕਿੱਦਾਂ
1: ਕਦੀ ਧਿਆਨ ਚ ਨਹੀਂ ਆਇਆ ਮਤਲਬ ਕਿ ਇੱਥੇ ਕਿੱਦਾਂ ਕਰਦੇ ਹੋ ਫਿਰ ਰੀਤੀ ਰਿਵਾਜ ਪੂਰੇ ਮਤਲਬ ਕਿ ਫਾਰਮੈਲਿਟੀ ਜਿਹੜੀ ਕਰਦੇ ਆ
2: ਮੈਨੂੰ ਤਾਂ ਲੱਗਦਾ ਭਈ ਆਪਣੇ ਸ਼ਾਇਦ ਨਹੀਂ ਕਰਦੇ ਹੋ ਕਈ ਹਿੰਦੂ ਲੋਕਾਂ ਚ ਜ਼ਰੂਰ ਕਰਦੇ ਹੋਗੇ ਕੁਛ ਨਾ ਕੁਛ ਉਹ ਕਈ ਕੁਛ ਕਰਦੇ ਆ ਜਿਵੇਂ
1: ਜੀ
2: ਤੁਹਾਨੂੰ ਮੈਂ ਦੱਸਦੀ ਜਦੋਂ ਸਾਡੇ ਬੀਜੀ ਸੀ ਪਹਿਲਾਂ ਉਹ ਕਹਿੰਦੇ ਹੁੰਦੇ ਸੀ ਅਸੀਂ ਮੇਰੇ ਨਾ ਆਸ ਹਰਿਦੁਆਰ ਜਾ ਕੇ ਪਾ ਕੇ ਆਇਓ ਫਿਰ ਜਦ ਉਹਨੇ ਅੰਮ੍ਰਿਤ ਛਕ ਲਿਆ ਸੀ ਉਹ ਬੜੇ ਵਧੀਆ ਪਾਠ ਕਰਦੇ ਹੁੰਦੇ ਸੀ ਹਰ ਵੇਲੇ ਇੱਕ ਉਹਨਾਂ ਚ ਬਹੁਤ ਵੱਡੀ ਗੱਲ ਸੀ ਜੋ ਵਿਹਲੇ ਹੁੰਦੇ ਸੀ ਤਾਂ ਉਹਨੇ ਕਦੇ ਕਿਸੇ ਨੇ ਇੰਡੀਆ ਵੀ ਮਤਲਬ ਕਦੇ ਕਿਸੇ ਦੇ ਆਂਢ ਗੁਆਂਢ ਵਿੱਚ ਆਪਣੀ ਧੀ ਦੀ ਨੂੰਹ ਦੀ ਕਦੇ ਚੁਗਲੀ ਨੀ ਸੀ ਕੀਤੀ ਕਦੇ ਸਵਾਲ ਹੀ ਨੀ ਸੀ ਪੈਦਾ ਹੁੰਦਾ ਨਾ ਦਰਾਣੀਆਂ ਜਠਾਣੀਆਂ ਕੋ ਬੇ ਜਠਾਣੀ ਦੀ ਗੱਲ ਮੇਰੇ ਕੋ ਦੱਸਣੀ ਮੇਰੀ ਗੱਲ ਮੇਰੀ ਜਠਾਣੀ ਕੋ ਦੱਸਣੀ ਏਦਾਂ ਦਾ ਕੋਈ ਨੀ ਤੇ ਬਹੁਤ ਖਰੇ ਰਹਿ ਸਕੇ ਹਨਾ ਤੇ ਹੁਣ ਇਹ ਪਤਾ ਨੀ ਮੈਨੂੰ ਨੀ ਪਤਾ ਕੀ ਹੈਗੇ ਕੀ ਕਰਦੇ ਲੋਕ ਆਹ ਜਿਹੜੇ ਕਰਦੇ ਆ ਬੀ ਦੇਣ ਲੈਣ ਦਾ ਕਰਦੇ ਆ ਤੇ ਮੇਰੇ ਮੈਂ ਤਾਂ ਇੱਕੋ ਹੀ ਮੇਰੀ ਗੱਲ ਆ ਬੀ ਜੀਂਦੇ ਬੰਦੇ ਨੂੰ ਨਾ ਜਿਹੜਾ ਮਾਪਾ ਆ ਸਿਆਣਾ ਜਾਂ ਘਰ ਦਾ ਕੋਈ ਵੀ ਜੀ ਆ ਨਾ ਉਹਨੂੰ ਜੀਂਦੇ ਨੂੰ ਪੁੱਛ ਲਓ ਰੋਟੀ ਪਾਣੀ ਦਿਓ ਉਹਨੂੰ ਪਿਆਰ ਕਰੋ ਸਤਿਕਾਰ ਕਰੋ ਮਗਰ ਵਾਣੀ ਅੱਛਾ ਜਿਹਨੂੰ ਨਾ ਪਿਆਰ ਸਤਿਕਾਰ ਦਿੱਤਾ ਨੀ ਹੁੰਦਾ ਜ਼ਿੰਦਗੀ ਭਰ ਉਹ ਜਦੋਂ ਮਰ ਜਾਂਦਾ ਉਹਨੂੰ ਬੜਾ ਕਰਦੇ ਜੀ ਬੜਾ ਹੋ
1: ਗਿਆ
2: ਫੇਰ ਉਹਨੂੰ ਭਵਿੰਦਰ ਜੀ ਉਹ ਕਿੰਨਾ ਇਕੱਠ ਕਰਦੇ ਜੀ ਇਹਦਾ ਇਕੱਠ ਕਰਨਾ ਇਹ ਬਹੁਤ ਸਿਆਣਾ ਹੋ ਕੇ ਪੜੋਤਿਆਂ ਵਾਲਾ ਹੋ ਕੇ ਮਰਿਆ ਜਾਂ ਪੋਤਿਆਂ ਵਾਲਾ
1: ਬਿਲਕੁਲ
2: ਪ੍ਰਭੂ ਤੁਸੀਂ ਉਹਨੂੰ ਜੀਂਦੇ ਨੂੰ ਤਾਂ ਕਦੇ ਪੁੱਛਿਆ ਨੀ ਇਹ ਕੱਲ ਪਖੰਡਬਾਜੀ ਕਰਦੇ ਹਨਾ
1: ਬਿਲਕੁਲ
2: ਚੰਗਾ ਜਾ ਜੀਂਦੇ ਨੂੰ ਤਾਂ ਚੰਗਾ ਬਿਸਤਰਾ ਦਿੱਤਾ ਨਹੀਂ ਤਾਂ ਮਰੇ ਨੂੰ ਤਾਂ ਤੁਹਾਨੂੰ ਬਿਸਤਰਾ ਦੇਣਾ ਪੈਂਦਾ ਅੱਛਾ ਫੇਰ ਉਹਦੇ ਉਹਦਾ ਬਿਸਤਰਾ ਦਿੰਦੇ ਉਹਨੂੰ ਚਲੋ ਉਹਦੇ ਕੱਪੜੇ ਦੇ ਦਿੰਦੇ ਲੋਕਾਂ ਨੂੰ ਦੂਜੇ ਨੂੰ ਜਿਹਨੂੰ ਵੀ ਕਰਵਾਉਣੇ ਪਰ ਉਹਦੀ ਜ਼ਮੀਨ ਕਾਤੇ ਨੀ ਦਿੰਦੇ ਜੇ ਉਹ ਉਹਨਾਂ ਦੀ ਸੱਸ ਮਰਦੀ ਆ ਸੱਸ ਨਹੀਂ ਭੁਪਿੰਦਰ ਜੀ, ਜੇ ਸੱਸ ਮਰਦੀ ਆ ਉਹਦਾ ਇੰਨਾ ਸੋਹਣਾ ਸੋਹਣਾ ਹੁੰਦਾ, ਇੱਧਰ ਵੀ ਹੁਣ ਸੋਹਣਾ ਹੁੰਦਾ, ਜੂਲਰੀ ਹੁੰਦੀ, ਉਹਨਾਂ ਦੇ ਪੈਸੇ ਹੁੰਦੇ ਆ, ਉਹ ਕਾਤੇ ਨੀ, ਉਹ ਡਾਲਰ ਹੁੰਦੇ, ਉਹ ਕਾਤੇ ਨੀ ਵੰਡਦੇ, ਉਹ ਸਿਰਫ ਉਹ ਕੱਪੜੇ ਦੇਣੇ ਹੁੰਦੇ, ਉਹ ਕਾਤੇ ਘਰਦਿਆਂ ਨੂੰ ਚੁੱਭਦੇ ਹੁੰਦੇ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਜੇ ਜੇ ਉਹਨਾਂ ਨੂੰ ਚੁੱਭਦੇ ਇੱਦਾਂ ਲੱਗਦੇ ਤਾਂ ਚੁੱਪ ਕਰਕੇ ਨਾ ਉਹਨਾਂ ਦੀ ਜ਼ਮੀਨ ਲੈਣ, ਨਾ ਉਹਨਾਂ ਦੇ ਡਾਲਰ ਲੈਣ, ਨਾ ਉਹਨਾਂ ਦੀ ਐਫਡੀਆਂ ਲੈਣ ਕੁਛ ਵੀ, ਤਾਂ ਨਾ ਉਹਨਾਂ ਦਾ ਸੋਨਾ ਸੰਭਾਲਣ, ਸਭ ਕੁਛ ਦੇ ਦੇਣ ਜੇ ਫਿਰ ਦੇਣਾ ਹੀ ਨਾ।
1: ਬਿਲਕੁਲ ਉਹ ਭੈਣ ਜੀ, ਸਾਡੇ ਆਪਣੇ ਲੋਕਾਂ ਦੇ ਵਿੱਚ ਇਹ ਹੈਗਾ, ਹੁਣ ਦੇਖੋ ਇੱਥੇ ਗੋਰੇ ਹੈ, ਉਹ ਆਪਣਾ ਆਖਰੀ ਸਾਹ ਜਿਹੜੇ ਨੇ ਆਪਣੇ ਘਰ ਦੇ ਵਿੱਚ ਹੀ ਲੈਣਾ ਪਸੰਦ ਕਰਦੇ, ਉਹ ਚਾਹੇ ਸਿੰਗਲ ਵੀ ਰਹਿ ਜਾਂਦਾ ਹੈ ਕਪਲ, ਤਾਂ ਉਹਨਾਂ ਦੇ ਜਿਹੜੇ ਬੱਚੇ ਵੀ ਹੈ, ਚਲੋ ਉਹ ਵੀ ਨਹੀਂ ਮਤਲਬ ਕਿ ਇੱਦਾਂ ਕਰਦੇ ਕਿ ਮਤਲਬ ਕਿ ਜ਼ਮੀਨਾਂ ਜਾਇਦਾਦਾਂ ਜਾਂ ਬੈਂਕ ਬੈਲੈਂਸ ਇਹਨਾਂ ਮੁਲਕਾਂ ਦੇ ਵਿੱਚ ਇਹਨਾਂ ਲੋਕਾਂ ਤੋਂ ਵੀ ਹੈ, ਗੋਰਿਆਂ ਤੋਂ ਵੀ ਹੈ, ਤਾਂ ਉਹ ਇਹ ਨਹੀਂ ਆ ਭਾਈ ਉਹ ਸਾਰਾ ਕੁਝ ਕਰ ਕਰਾ ਕੇ ਫਿਰ ਉਹ ਦੇਖਦੇ ਆ ਕਿ ਕਿਹਦਾ ਕਿਸੇ ਦਾ ਲੈਣ ਦੇਣਾ, ਕਿਹਨੂੰ ਦੇਣਾ ਆ, ਕਿਸੇ ਦੇ ਪੈਸੇ ਦੇਣ ਵਾਲੇ ਨੇ ਜਾਂ ਕੋਈ ਬਿੱਲ ਤਾਂ ਨਹੀਂ ਪੇ ਕਰਨ ਵਾਲੇ, ਉਹ ਸਾਰਾ ਕੁਝ ਕਲੀਅਰ ਕਰਕੇ, ਜਾਂ ਜੇ ਉਹਨਾਂ ਦਾ ਕੋਈ ਵਾਲੀ ਵਾਰਸ ਨਹੀਂ ਹੈ ਤਾਂ ਟਾਊਨ ਜਿਹੜਾ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਹੈ, ਤਾਂ ਉਹ ਸਾਰਾ ਕੁਝ ਕਲੀਅਰ ਕਰਕੇ ਫਿਰ ਮਤਲਬ ਕਿ ਉਹ ਜਿਹੜੇ ਉਹਨਾਂ ਦੇ ਵਾਰਸ ਨੇ ਜਾਂ ਉਹਨਾਂ ਦੀ ਪੀੜ੍ਹੀ ਦੇ ਵਿੱਚੋਂ ਜਾਂ ਉਹਨਾਂ ਦੇ ਰਿਸ਼ਤੇਦਾਰ ਨੇ ਅੱਗੇ ਉਹਦੇ ਸਨ ਨੇ ਜਾਂ ਬੇਟੀ ਹੈ ਜਾਂ ਅੱਗੇ ਤੋਂ ਅੱਗੇ ਹੈਗੇ ਨੇ ਕੋਈ ਵੀ ਰਿਸ਼ਤੇਦਾਰ ਆ, ਫਿਰ ਉਹਨਾਂ ਨੂੰ ਉਹਨਾਂ ਦੇ ਹਵਾਲੇ ਕਰ ਦਿੰਦੇ ਆ ਵੀ ਤੁਸੀਂ ਆਪਣੇ ਵਿੱਚ ਵੰਡਣਾ, ਆਪਣੇ ਚ ਵੰਡ ਲਓ, ਤੇ ਜੇ ਕਈ ਤਾਂ ਇੱਦਾਂ ਵੀ ਕਰਦੇ ਹੋ ਕਹਿੰਦੇ ਅਸੀਂ ਕੁਛ ਨਹੀਂ ਲੈਣਾ ਜੀ, ਤੇ ਉਹ ਸਾਰਾ ਕੁਝ ਫਿਰ ਡੋਨੇਸ਼ਨ ਦੇ ਵਿੱਚ ਵੀ ਚਲਿਆ ਜਾਂਦਾ ਜੀ।
2: ਬਿਲਕੁਲ ਇੱਦਾਂ ਹੀ ਜਾਂਦੇ ਜੀ, ਇੱਥੇ ਸਾਡੇ ਜਿਸ ਅਸੀਂ ਸਟੇਟ ਵਿੱਚ ਰਹਿੰਦੀ ਹਾਂ ਜਾਰਜੀਆ ਸਟੇਟ ਵਿੱਚ, ਇਹਦੇ ਚ ਜਿੱਦਾਂ ਸਮਝੋ ਮੇਰੇ ਮੇਰੇ ਨਾਂ ਤੇ ਕੋਈ ਚੀਜ਼ ਹੈਗੀ ਆ, ਮੇਰੇ ਨਾਂ ਤੇ ਕੋਈ ਪ੍ਰੋਪਰਟੀ ਆ, ਘਰ ਆ, ਕੁਛ ਵੀ ਹੈਗਾ, ਜੇ ਸਮਝੋ ਮੈਨੂੰ ਕੁਛ ਹੁੰਦਾ ਮੈਂ ਮਰਦੀ ਹਾਂ, ਉਹ ਚੀਜ਼ ਮੇਰੇ ਮੁੰਡੇ ਨੂੰ ਜਾਂ ਮੇਰੀ ਕੁੜੀ ਨੂੰ ਨੀ ਮਿਲਣੀ। ਭੁਪਿੰਦਰ ਜੀ ਉਸ ਦਿਨ ਇੱਥੇ ਲਾਇਆ, ਉਸ ਦਿਨ ਮੇਰੇ ਪੋਤੇ ਪੋਤੀ ਨੂੰ ਮਿਲਣੀ।
1: ਬਿਲਕੁਲ ਆਪਣੇ ਵਿਰਾਸਤ ਦੇ ਵਿੱਚ ਇਹ ਚੀਜ਼ਾਂ ਆਈਆਂ ਨੇ ਨਾਲ, ਵੀ ਆਪਣੇ ਦੇ ਆਪਣੇ ਲਈ ਘੱਟ ਜਿਉਂਦੇ ਆ, ਹੋਰਾਂ ਲਈ ਜਾਂ ਬੱਚਿਆਂ ਲਈ ਅੱਗੇ ਤੋਂ ਅੱਗੇ ਜਿਹੜਾ ਕਰੀ ਜਾਂਦੇ ਆ, ਤਾਂ ਉਹ ਦੇਖੋ ਇੱਥੇ ਇੱਦਾਂ ਦਾ ਗੌਰਮੈਂਟ ਦੇ ਵਿੱਚ ਲੋ ਆ ਸਾਡੇ ਕਿ ਆਪਣੇ ਬੱਚੇ ਨੂੰ ਵੀ ਜੇ ਤੁਸੀਂ ਆਪਣੀ ਪ੍ਰੋਪਰਟੀ ਤੋਂ ਵਿੱਚ ਉਹਨੂੰ ਦਵੋਗੇ ਨਾ, ਉਹਦੇ ਨਾਮ ਕਰਾਉਂਗੇ ਤਾਂ ਉਹਦਾ ਟੈਕਸ ਪੇ ਕਰਨਾ ਪੈਣਾ ਜੀ, ਗਿਫਟ ਦੇ ਤੌਰ ਦੇ ਉੱਤੇ ਵੀ ਤੁਸੀਂ ਦੇ ਸਕਦੇ ਜੀ।
2: ਬਿਲਕੁਲ ਬਿਲਕੁਲ, ਕੁਛ ਗਿਫਟ ਦੇਣ ਦੀ ਕੁਛ ਲਿਮਿਟ ਹੈ, ਆਪੇ ਕਿੰਨੇ ਹਜ਼ਾਰ ਡਾਲਰ ਤੁਸੀਂ ਦੇ ਸਕਦੇ ਆ, ਸਭ ਕੁਛ ਇਦਾਂ ਨਹੀਂ ਪਏ ਸਭ ਕੁਛ
1: ਜੀ।
2: ਹਾਂ ਵੀ ਇੱਦਾਂ ਹੀ ਆਪੇ ਮਤਲਬ, ਹਾਂ ਤਾਂ ਜਿਹੜੇ ਰਿਵਾਜ ਚ ਬਣੇ ਹੋ ਤਾਂ ਬਣੇ ਹੋ, ਚੱਲ ਉਹ ਤਾਂ ਸੈਣੀ ਸਾਹਿਬ ਨੇ ਵੀ ਬਹੁਤ ਸ਼ੁਗਲ ਮੇਲਾ ਕਰ ਦਿੱਤਾ, ਠੀਕ ਆ ਆਪੇ ਭੁਪਿੰਦਰ ਜੀ ਕਰ ਲਈ ਏਦਾਂ ਕਰੀ ਜਾਂਦੇ ਆ, ਪਰ ਪਤਾ ਕੀ ਆ, ਮੈਂ ਤਾਂ ਇਹ ਹੋਰ ਵੀ ਦੇਖਦੀ ਆ, ਜਿੱਦਾਂ ਨਾ ਚਾਹੇ ਅੰਮ੍ਰਿਤਸਰ ਆ ਚਾਹੇ ਕਿਸੇ ਗੁਰਦੁਆਰੇ ਵਿਚ ਵੀ, ਮੈਂ ਕਹਿੰਦੀ ਲੱਖਾਂ ਲੱਖਾਂ ਦੇ ਲੈ ਕੇ ਚੰਦੋਏ ਚੜਾਉਂਦੇ ਆ, ਰਮਾਲੇ ਚੜਾਉਂਦੇ ਆ, ਸਭ ਕੁਛ ਕਰਦੇ ਆ, ਉਹ ਭੁਪਿੰਦਰ ਜੀ ਸਵੇਰ ਤੋਂ ਸ਼ਾਮ ਤੱਕ ਚੜਾਉਂਦੇ ਆ, ਮੈਂ ਸ਼ਾਮ ਦਾ ਵੀ ਸਾਰਾ ਪ੍ਰੋਗਰਾਮ ਉਹਨਾਂ ਦਾ ਦੇਖਿਆ, ਉਹ ਤੋਂ ਬਾਅਦ ਉਹੀ ਸਾਰਾ ਕੁਛ ਗੱਠਾਂ ਬੰਨ ਬੰਨ ਕੇ
1: ਜੀ
2: ਉਹ ਲੈਂਦੇ ਆ, ਉਹੀ ਸਿੱਧੇ ਉਹ ਫਿਰ ਦੁਕਾਨਾਂ ਤੇ ਫਿਰ
1: ਵਾਪਸ ਦੇ ਦਿੰਦੇ ਜੀ। ਬਿਲਕੁਲ
2: ਹਾਂ, ਦੁਕਾਨਾਂ ਤੇ ਉਹਨਾਂ ਦੇ ਮੁੜ ਜਾਂਦੇ ਆ, ਵਿਕ ਜਾਂਦੇ ਆ, ਉੱਥੋਂ ਹੀ ਲੋਕਾਂ ਨੇ ਫੇਰ ਉਹੀ ਲੈ ਕੇ ਆਣੇ, ਇਹਦਾ ਮਤਲਬ ਕਿ ਉਹਨਾਂ ਨੂੰ ਵੀ ਦੁਕਾਨਦਾਰਾਂ ਨੂੰ ਵੀ ਪ੍ਰੋਫਿਟ ਹੋ ਜਾਂਦਾ, ਕਿਉਂਕਿ ਉਹਨੂੰ ਵੇਚਣੇ ਤਾਂ ਪੂਰੇ ਮੁੱਲ ਦੇ ਆ, ਜੇ ਇਹਨਾਂ ਨੂੰ ਦਿੱਤੇ ਆ ਇਹਨਾਂ ਨੂੰ ਅੱਧੇ ਮੁੱਲ ਦੇ ਵੀ ਦਿੱਤੇ, ਇਹਨਾਂ ਨੂੰ ਥੋੜੇ ਪੈਸੇ ਬਣ ਜਾਣੇ ਤਾਂ ਉਧਰ ਹੋ ਜਾਣੇ, ਇੰਨੇ ਸਾਂਭ ਕੇ ਕੀ ਖਾਤੇ ਰੱਖਦੇ ਆ, ਪਰ ਲੋਕਾਂ ਨੂੰ ਵੀ ਇਹ ਆਦਤ ਆ, ਮੈਂ ਚੜਾਉਣਾ ਜ਼ਰੂਰ ਆ, ਮੈਂ ਚੜਾਉਣਾ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਉਹਨਾਂ ਨੂੰ ਵੀ ਇਹ ਚਾਹੀਦਾ ਭੀ ਜਿਹੜਾ ਉੱਥੇ ਚੜਾਉਣਾ ਕੋਈ ਜ਼ਰੂਰੀ ਨਹੀਂ ਹੈ, ਤੁਸੀਂ ਕਿਸੇ ਹੋਰ ਗਰੀਬ ਦੀ ਮਦਦ ਕਰ ਦੋ। ਮੇਰੇ ਤਾਂ ਖਿਆਲ ਚ
1: ਭੈਣ ਜੀ ਆਪਾਂ ਦਾਵਾ ਤਾਂ ਕਰਦੇ ਆ ਨਾ ਕਿ ਇਨਸਾਨੀਅਤ ਪਹਿਲਾਂ ਹੋਣੀ ਚਾਹੀਦੀ ਆ, ਪਰ ਮੈਨੂੰ ਲੱਗਦਾ ਸਾਡੇ ਖਿੱਤੇ ਦੇ ਵਿੱਚ ਸਭ ਤੋਂ ਪਹਿਲਾਂ ਧਰਮ ਦਾ ਬੋਲਬਾਲਾ ਕੀਤਾ ਜਾਂਦਾ ਹੈ, ਬੱਚਾ ਪਰਿਵਾਰ ਦੇ ਵਿੱਚ ਜਨਮਦਾ ਉਹਨੂੰ ਮੱਥੇ ਟਿਕਾਉਣੋਂ ਨਹੀਂ ਹਟਦੇ ਪਹਿਲਾਂ, ਤਾਂ ਚਲੋ ਮਾਫੀ ਚਾਹੁੰਦਾ ਕਿਸੇ ਦੀ ਭਾਵਨਾ ਨਾ
2: ਭੜਕੇ,
1: ਉਹ ਸਭ ਤੋਂ ਪਹਿਲਾਂ ਤਾਂ ਉਹਨੂੰ ਅਸੀਂ ਧਰਮ ਸਿਖਾਉਂਦੇ ਆ ਜੀ, ਇਨਸਾਨੀਅਤ ਉਹਦੇ ਵਿੱਚ ਕਿੱਥੋਂ ਆ ਜਾਏਗੀ ਜੀ ਮੁੜ ਕੇ।
2: ਹਾਂਜੀ ਹਾਂਜੀ, ਪਰ ਹੁਣ ਇੱਥੇ ਨਿਆਣੇ ਆ, ਤੁਸੀਂ ਉਹਨਾਂ ਨੂੰ ਮਤਲਬ ਇੱਥੇ ਬੱਚਿਆਂ ਨੂੰ ਤੁਸੀਂ ਆਪਣੇ ਘਰ ਵੀ ਦੇਖਦੇ ਆ, ਅਸੀਂ ਦੇਖਦੇ, ਤੁਸੀਂ ਉਹਨਾਂ ਨੂੰ ਕਿਸੇ ਨੂੰ ਨੀ ਮਜਬੂਰ ਕਰ ਸਕਦੇ, ਕਿਸੇ ਨੂੰ ਕੁਛ ਨੀ ਕਰ ਸਕਦੇ, ਉਹ ਆਪ ਪੜ੍ਹਦੇ ਉਹ ਆਪ ਦੇਖਦੇ, ਹਾਂ ਠੀਕ ਆ ਗੁਰਦੁਆਰੇ ਬੱਚੇ ਸਾਡੇ ਨਾਲ ਚੱਲ ਜਾਂਦੇ ਵੱਖਰੀ ਗੱਲ ਆ, ਪਰ ਜੇ ਉਹਨਾਂ ਨੂੰ ਕੋਈ ਚੰਗਾ ਲੱਗਦਾ ਹੈ ਤਾਂ ਉਹਨੂੰ ਆ, ਉਹਨਾਂ ਲਈ ਕਾਲਾ ਗੋਰਾ ਸਪੈਨਿਸ਼ ਹਰ ਇੱਕੋ ਹੀ ਬਰਾਬਰ ਆ, ਤੇ ਹੁਣ ਸਾਡੇ ਤਾਂ ਉੱਥੇ ਬਹੁਤ ਜ਼ਿਆਦਾ ਨਫ਼ਰਤ ਆ, ਪਰ ਹੈਗੀ ਤਾਂ ਉਦਾਂ ਇੱਥੇ ਵੀ ਥੋੜੀ ਬਹੁਤ ਕਰਦੇ,
1: ਬਿਲਕੁਲ
2: ਇੱਥੇ ਵੀ ਸਾਰੇ ਕਰਦੇ ਆ, ਜਿਦਾਂ ਹੁਣ ਗੋਰੇ ਲੋਕ ਆਪਣੇ ਇੰਡੀਅਨ ਲੋਕਾਂ ਨਾਲ ਫਰਕ ਕਰਦੇ ਹੀ ਆ, ਤਾਂ ਹੈਗਾ ਹੀ ਆ ਜਿੱਥੇ
1: ਜਗ੍ਹਾ ਤੇ ਵੀ ਜਿੱਥੇ ਨਾ ਤੋਂ ਬਿਹਾਰ ਤੋਂ ਕੰਮ ਆਉਂਦੇ ਆ ਉਹਨਾਂ ਨਾਲ ਵੀ ਤਾਂ ਨਫ਼ਰਤ ਪਾਲੀ ਜਾਂਦੀ ਇੰਡੀਅਨ ਪੰਜਾਬ ਚ ਵੀ ਹੈਗੀ ਆ।
2: ਹਾਂਜੀ ਜਿਦਾਂ ਹੁਣ ਇੱਥੇ ਵੀ ਆ, ਜਿਸ ਜਿੱਥੇ ਸਮਝੋ ਗੋਰੇ ਲੋਕ ਜ਼ਿਆਦਾ ਰਹਿੰਦੇ, ਜੇ ਉੱਥੇ ਜਾ ਕੇ ਲੋਕ ਸੋਚਦੇ ਆ ਆਪੇ ਚੱਲ ਇੱਥੇ ਸ਼ਾਂਤ ਇਲਾਕਾ ਆ ਅਸੀਂ ਇੱਥੇ ਚੱਲ ਜਾਏ, ਜਦ ਉੱਥੇ ਫਿਰ ਇੰਡੀਅਨ ਜ਼ਿਆਦਾ ਚੱਲ ਜਾਂਦੇ ਆ ਉਹ ਆਪੇ ਮੂਵ ਹੋ ਜਾਂਦੇ, ਉੱਥੋਂ ਹੀ ਹੋ ਜਾਂਦੇ, ਜਿਹੜੇ ਗੋਰੇ ਆ ਉਹ ਉਹਨਾਂ ਚ ਰਹਿਣਾ ਨੀ।
1: ਭੈਣ ਜੀ ਪਹਿਲਾਂ ਜਿੱਦਾਂ ਜ਼ਿਕਰ ਕਰਕੇ ਹਟਿਆ ਨਾ, ਖਬਰ ਕਰਕੇ ਹਟਿਆ, ਸਾਡਾ ਜਿਹੜਾ ਰਹਿਣ ਸਹਿਣ ਆ ਜਾਂ ਅਸੀਂ ਉਸ ਮਾਹੌਲ ਦੇ ਪ੍ਰਤੀ ਜਾਂ ਜਿੱਥੇ ਅਸੀਂ ਰਹਿ ਰਹੇ ਹਾਂ ਜਾਂ ਵਿਚਰ ਰਹੇ ਹਾਂ ਉਸ ਹਿਸਾਬ ਦੇ ਨਾਲ ਨਹੀਂ ਵਿਚਰਦੇ। ਇੱਥੇ ਦੇਖੋ ਬਹੁਤ ਸਾਰੇ ਲੋਕ ਨੇ ਉਹ ਆਪਣੇ ਚਲੋ ਧਰਮ ਨੂੰ ਵੀ ਮੰਨਦੇ ਆ ਸਾਰਾ ਕੁਝ ਕਰਦੇ, ਪਰ ਉਹ ਸ਼ੋਅ ਆਫ ਨਹੀਂ ਕਰਨ ਦਿੰਦੇ ਜਾਂ ਸ਼ੋਅ ਆਫ ਕਰਦੇ ਹੀ ਨਹੀਂ ਗੇ ਵੀ ਅਸੀਂ ਕੀ ਕਰ ਰਹੇ ਹਾਂ। ਉਹ ਜਿੱਥੇ ਜਿਸ ਜਗ੍ਹਾ ਦੇ ਉੱਤੇ ਹੁੰਦੇ ਆ ਉਸ ਤਰ੍ਹਾਂ ਦੇ ਹੋਣ ਦੀ ਕੋਸ਼ਿਸ਼ ਕਰਦੇ ਆ, ਪਰ ਅਸੀਂ ਆ ਜਿਹੜਾ ਆਪਣੇ ਆਪ ਨੂੰ ਮਤਲਬ ਕਿ ਦਿਖਾਉਂਦੇ ਆ ਵੀ ਅਸੀਂ ਇੰਡੀਅਨ ਹੁੰਦੇ ਹਾਂ।
2: ਹਾਂਜੀ ਹਾਂਜੀ ਹਾਂਜੀ ਹੁਣ ਆ ਸੈਣੀ ਸਾਹਿਬ ਤੁਹਾਨੂੰ ਕਹਿੰਦੇ ਸੀ ਭੁਪਿੰਦਰ ਜੀ ਜੇ ਤੁਸੀਂ ਨਹੀਂ ਨਹੀਂ ਸਸਤ, ਉਹ ਤਾਂ ਉਲਟ ਕਹਿੰਦੇ ਸੀ, ਉਹ ਤਾਂ ਕਹਿੰਦੇ ਸੀ ਅੱਛਾ ਤੁਸੀਂ ਹੱਥ ਜਾ ਕੇ ਭੁੱਲ ਗਏ ਅਸੀਂ ਤਾਂ ਇੰਡੀਅਨ ਇੱਥੇ ਇੱਦਾਂ ਦੇ।
1: ਜੀ ਬਿਲਕੁਲ ਹੈ ਜੀ,
2: ਪਰ ਫਿਰ ਵੀ ਜਿਦਾਂ ਹੁਣ ਅਸੀਂ ਆ ਸਿਆਣੇ ਆ ਅਸੀਂ ਭੁਪਿੰਦਰ ਜੀ ਅਸੀਂ ਆ, ਸਾਡੇ ਚ ਉਹ ਚੀਜ਼ਾਂ ਥੋੜੋ ਨਿਕਲਦੀਆਂ। ਮੇਰੇ ਹਸਬੈਂਡ ਤਾਂ ਮੁੜ ਮੁੜ ਇੰਡੀਆ ਨੂੰ ਜਾਣਾ ਚਾਹੁੰਦੇ, ਅੱਛਾ ਜਦ ਉੱਥੇ ਚਲ ਜਾਣਾ ਫੇਰ ਹੀ ਨੀ ਕਹਿਣਾ ਅੱਛਾ ਸਾਡੇ ਤਾਂ ਅਮੈਰੀਕਾ ਉੱਥੇ ਹੁੰਦੇ, ਉੱਥੇ ਕੋਈ ਮਜਾਲ ਕੇ ਲਾ ਤੋੜ ਵੀ ਜਾਵੇ, ਮਜਾਲ ਕੋਈ ਏਦਾਂ ਕੋਈ ਗੱਡੀ ਚਲਾ ਵੀ ਜਾਵੇ, ਮੈਂ ਕਿਹਾ ਨਾਲੇ ਇੱਥੇ ਨੂੰ ਭੱਜੇ ਉਹਨੇ ਨਾਲੇ ਫਿਰ ਇਹਨਾਂ ਨੂੰ ਇਹੀ ਕਹੀ
1: ਸੈਣੀ ਸਾਹਿਬ ਲਿਖ ਕੇ ਭੇਜਿਆ ਮੈਨੂੰ ਕਹਿੰਦੇ ਭਾਰਤ ਸਾਹਿਬ ਜੇ ਠੀਕ ਤਰੀਕੇ ਨਾਲ ਮੱਥਾ ਨਾ ਟੇਕਿਆ ਨਾ ਜਾਂ ਟਿਕਾਇਆ ਹੋਵੇ ਤਾਂ ਬੱਚਾ ਫਿਰ ਤੁਹਾਡੇ ਵਾਂਗ ਬਾਗੀ ਹੋ ਜਾਂਦਾ ਜੀ ਕਹਿੰਦੇ।
2: ਚੱਲ ਪਰ ਜਿੱਦਾਂ ਵੀ ਸੋਚਿਆ ਤੇ ਸਾਡੇ ਏਦਾਂ ਹੈਗੀਆਂ, ਅਸੀਂ ਜਦੋਂ ਵੀ ਅਸੀਂ ਏਦਾਂ ਹੁੰਦਾ ਬੱਚਾ ਜੰਮਦਾ ਆ ਅਸੀਂ ਪਹਿਲਾਂ ਕੀ ਕਰਦੇ ਆ ਏਦਾਂ ਸੋਚਦੇ ਤੇ ਸਿੱਧਾ ਗੁਰਦੁਆਰੇ ਲੈ ਕੇ ਚਲ ਜਾਓ, ਫਿਰ ਉੱਥੇ ਜਿਹੜਾ ਵੀ ਉਹ ਸ਼ਬਦ ਪੜ੍ਹਦੇ ਆ ਜਿਹੜਾ ਵੀ ਪਹਿਲਾਂ ਅੱਖਰ ਆ ਉਹਦੇ ਮੁਤਾਬਕ ਨਾਂ ਰੱਖ ਦਿੰਦੇ, ਅਸੀਂ ਵੀ ਤਾਂ ਏਦਾਂ ਹੀ ਕੀਤੇ ਆ, ਕੋਈ ਸ਼ੱਕ
1: ਨਹੀਂ।
2: ਅਸੀਂ ਵੀ ਇਹੀ ਰਹੇ।
1: ਔਜਲਾ ਸਾਹਿਬ ਲਿਖਦੇ ਆ ਭੈਣ ਜੀ ਤੁਸੀਂ ਹਨਾ ਮੈਨੂੰ ਹੁਣੇ ਗਹਿਣੇ ਤੇ ਪੈਸੇ ਭੇਜ ਦਿਓ ਬਾਅਦ ਚ ਰੋਲਾ ਪੈ ਜਾਂਦਾ ਜੀ ਕਹਿੰਦੇ।
2: ਆਪਣੇ ਨਿਆਣਿਆਂ ਨੂੰ ਇਹ ਕਹਿੰਦੀ ਹੁੰਦੀ, ਮੈਂ ਕਹਿੰਦੀ ਹੁੰਦੀ ਆ ਤੇ ਜਿੱਦਾਂ ਹੁਣ ਤੇ ਉਹ ਡੋਨੇਟ ਕੀਤਾ ਹੁੰਦਾ ਬੋਡੀ ਲਾਇਸੈਂਸ ਤੇ ਏਜੰਟ ਤੇ ਲਿਖਿਆ ਹੁੰਦਾ, ਮੈਂ ਤਾਂ ਕਹਿੰਦੀ ਹੁੰਦੀ ਉਹਨੇ ਪੁੱਛਣਾ ਹੁੰਦਾ ਵੀ ਤੁਸੀਂ ਕੁਛ ਕਰਨਾ ਕਿ ਚਾਹੁੰਦੇ ਆ ਕਿ ਨਹੀਂ, ਮੈਂ ਤਾਂ ਕਹਿੰਦੀ ਹੁੰਦੀ ਤੁਸੀਂ ਮੇਰਾ ਕੁਛ ਨੀ ਕਰਨਾ
1: ਜੀ
2: ਤੁਸੀਂ ਨਾ, ਮੈਂ ਇਹਨੂੰ ਨੀ ਪਤਾ, ਮੈਂ ਕਹਿੰਦੀ ਹੁੰਦੀ ਭੀ ਜ਼ਰੂਰ ਤੁਹਾਨੂੰ ਕੀ ਲੋੜ ਆ ਭੀ ਜੇ ਮੈਂ ਮਰ ਗਈ ਤਾਂ ਮੈਂ ਕਿਹਾ ਵੱਧ ਤੋਂ ਵੱਧ ਮੇਰੀ ਕੁੜੀ ਨੂੰ ਦੱਸ ਦਿਓ, ਹੋਰ ਕਿਸੇ ਨੂੰ ਦੱਸਣ ਦੀ ਲੋੜ ਨੀ, ਕਹਾਣੀ ਖਤਮ, ਐਵੇਂ ਤੁਸੀਂ ਸਾਰਿਆਂ ਨੂੰ ਸੱਦੀ ਜਾਣਾ ਕਰੀ ਜਾਣਾ, ਕੋਈ ਲੋੜ ਹੀ ਨੀ, ਕਾਹਤੇ ਇੰਨਾ ਕੰਮ ਪਾਉਣ ਦੀ ਕੀ ਲੋੜ।
1: ਬਿਲਕੁਲ ਹੈ ਜੀ ਭੈਣ ਜੀ, ਇਹ ਵੀ ਹੈ ਜੀ ਬਿਲਕੁਲ ਹੈ ਜੀ।
2: ਹਾਂ ਪਰ ਨਹੀਂ ਫੇ ਉਹਨਾਂ ਨੂੰ ਲੱਗਦਾ ਹੁੰਦਾ ਨਿਆਣਿਆਂ ਨੂੰ ਇੱਦਾਂ ਲੱਗਦਾ ਤੇ ਜੀ ਲੋਕ ਕੀ ਕਹੋਗੇ, ਆ ਲੋਕ ਕੀ ਕਹੋ ਦੀ ਇਹ ਨਹੀਂ ਵੀ ਜ਼ਿੰਦਗੀ ਚੋਂ ਨਿਕਲੀ ਗੱਲ ਹਨਾ।
1: ਦੇਖੋ ਭੈਣ ਜੀ ਕਈ ਵਾਰੀ ਹਨਾ ਇੱਥੇ ਦੇ ਸਿਸਟਮ ਨੂੰ ਦੇਖਦੇ ਆ ਜਾਂ ਇੰਡੀਆ ਦੇ ਨੂੰ ਦੇਖਦੇ ਆ ਨਾ ਆਪਣੇ ਜਿਹੜਾ ਕਹਿ ਲੋ ਕਿ ਰੋਣਾ ਧੋਣਾ ਜਾਂ ਕਹਿ ਲੋ ਜ਼ਿਆਦਾ ਜਾਂ ਇੱਕ ਤਰ੍ਹਾਂ ਦਾ ਕਈ ਵਾਰੀ ਦਿਖਾਵਾ ਹੀ ਲੱਗਦਾ ਆ ਤੇ
2: ਦਿਖਾਵਾ ਹੀ ਆ, ਕੋਈ ਨਹੀਂ ਰੋਂਦਾ ਹੁੰਦਾ।
1: ਕਿ ਸਮਾਂ ਕੇ ਪ੍ਰਾਊਡ ਹੋਣਾ ਚਾਹੀਦਾ ਹੈ, ਮਤਲਬ ਕਿ ਵੱਡੀ ਉਮਰ ਦੇ ਵਿੱਚ 90 ਸਾਲ 85 ਸਾਲ ਜਾਂ 100 ਸਾਲ ਵੀ ਹੋ ਗਏ ਤਾਂ ਉਹ ਮਤਲਬ ਕਿ ਦੋਹਤਿਆਂ ਪੋਤਿਆਂ ਵਾਲੇ ਸਾਰਾ ਕੁਝ ਹੋ ਕੇ ਗਏ ਨੇ, ਉਹ ਸਮਾਂ ਕੇ ਆਰਾਮ ਦੇ ਨਾਲ ਵਧੀਆ ਤਰੀਕੇ ਦੇ ਨਾਲ ਉਹਨਾਂ ਦੀ ਵਿਦਾਇਗੀ ਹੋਣੀ ਚਾਹੀਦੀ ਹੈ। ਮੈਨੂੰ ਤਾਂ ਲੱਗਦਾ ਹੈ ਕਿ ਭਾਈ ਉਹ ਮਤਲਬ ਕਿ ਕੋਈ ਸੋਗ ਨਹੀਂ ਹੋਣਾ ਚਾਹੀਦਾ ਉਹਦੇ ਵਿੱਚ ਕਿ ਆਪਣੀ ਜਿੰਨੀ ਉਮਰ ਤੁਰਦੇ ਫਿਰਦੇ ਵਧੀਆ ਤਰੀਕੇ ਦੇ ਨਾਲ ਆਪਣੀ ਹੰਢਾ ਕੇ ਗਏ ਨੇ, ਪਰਿਵਾਰ ਚ ਬੈਠ ਕੇ ਗਏ ਨੇ, ਸਾਰਾ ਕੁਝ ਕਰਕੇ ਗਏ ਨੇ ਆਪਣੇ ਹੱਥੀ, ਤਾਂ ਉਹ ਉਹਦੇ ਵਿੱਚ ਫਿਰ ਗਮੀ ਕਾਹਦੀ ਹੈ ਜੀ। ਚਲੋ ਦੁੱਖ ਹੁੰਦਾ ਹੈ ਮਾੜਾ ਮੋਟਾ ਤੇ ਹੁੰਦਾ ਹੈ, ਭਈ ਇਹ ਨਹੀਂ ਭਈ ਉਹ ਮਤਲਬ ਕਿ ਉਹ ਜਿਸ ਹਿਸਾਬ ਦੇ ਨਾਲ ਮਤਲਬ ਕਿ ਉਹ ਇੱਕ ਖੜਾ ਕਰਦੇ ਨਾ ਆਲਾ ਦੁਆਲਾ ਬੰਦਾ ਡਰ ਅੰਦਰ ਪੈਦਾ ਹੁੰਦਾ ਕਿ ਇੱਕ ਖੋ ਕੀ ਰਿਹਾ ਨਾ ਜੀ।
2: ਹਾਂਜੀ ਹਾਂਜੀ ਬਸ ਮੈਂ ਤਾਂ ਏਦਾਂ ਹੀ ਚਾਹੁੰਦੀ ਹੁੰਦੀ ਆ ਭੀ ਏਦਾਂ ਨਹੀਂ ਕਰਨਾ ਚਾਹੀਦਾ। ਮੈਂ ਬੱਚਿਆਂ ਨੂੰ ਵੈਸੇ ਕਹਿੰਦੀ ਹੁੰਦੀ ਤੇ ਰੋਣ ਦੀ ਤਾਂ ਤੜਫਣ ਦੀ ਤਾਂ ਗੱਲ ਹੁੰਦੀ ਵੀ ਜੇ ਤੁਸੀਂ ਸੋਚੋ ਵੀ ਹਾਏ ਮੰਮੀ ਬੜੀ ਔਖੀ ਸੀ, ਉਹਦੇ ਕੋਲ ਪੈਸਾ ਨੀ ਸੀ, ਉਹਦੇ ਕੋਲ ਆਹ ਚੀਜ਼ ਨੀ ਸੀ, ਉਹ ਤਾਂ ਬੇਚਾਰੀ ਰੋਟੀ ਤੋਂ ਵੀ ਔਖੀ ਸੀ, ਉਹ ਤਾਂ ਕਿਸੇ ਨਾਲ ਗੱਲ ਨੀ ਸੀ ਕਰ ਸਕਦੀ। ਮੈਂ ਕਿਹਾ ਹਰ ਸਹੂਲਤ ਆ, ਸਭ ਕੁਛ ਆ, ਮੁੰਡਾ ਆਪਣੇ ਘਰ ਠੀਕ ਆ, ਕੁੜੀ ਆਪਣੇ ਘਰ ਠੀਕ ਆ, ਪੈਸਾ ਧੇਲਾ ਸਿਰ ਤੇ ਛੱਤ, ਹਰ ਚੀਜ਼ ਦੀ ਤਾਂ ਸਹੂਲਤ ਆ, ਪੈਸੇ ਕੋਲੇ ਆ, ਸਾਰਾ ਕੁਛ ਤੇ ਰੋਣ ਧੋਣ ਦੀ ਲੋੜ ਹੀ ਨੀ ਹੈ ਕਰਨ ਲਈ ਕੁਛ ਵੀ, ਭਾਈ ਸਾਰੇ ਤਾਂ ਸਹੂਲਤਾਂ ਮਿਲੀਆਂ ਹੈ, ਸਾਰਾ ਕੁਛ ਹੈਗਾ, ਕਿਸੇ ਦੀ ਕਮੀ ਨੀ। ਹਾਂ ਕਈ ਵਾਰ ਏਦਾਂ ਆ ਕੁੜੀਆਂ ਸੱਚੀ ਰੋਣੀਆਂ ਮੈਂ ਦੇਖੀਆਂ, ਭੀ ਹਾਏ ਸਾਡੀ ਮਾਤਾ ਏਦਾਂ ਔਖੀ ਸੀ, ਸਾਡੀ ਮਾਤਾ ਏਦਾਂ ਔਖੀ ਸੀ, ਉਹ ਤਾਂ ਪੈਸੇ ਲੈ ਵੀ ਤੜਫਦੀ ਰਹੀ ਆ, ਉਹਦੇ ਤੋਂ ਹੁਣ ਉਲਟੇ ਪਾਸੇ ਗੱਲ ਚੱਲੀ, ਭੁਪਿੰਦਰ ਜੀ ਚੱਲੇ ਉਹ ਆਉਂਦੀਆਂ ਹੁੰਦੀਆਂ ਸੀ ਮਕਾਣਾ, ਉਸਲੇ ਤੇ ਏਦਾਂ ਗੱਲਾਂ ਗੱਲਾਂ ਬੱਚੇ ਕਹਿੰਦੇ ਵੀ ਸਾਡੀ ਧੀ ਨੂੰ ਏਦਾਂ ਤੰਗ ਕੀਤਾ,
1: ਬੜਾ ਤੰਗ ਰਹੀ ਹੈ ਜੀ, ਉਹ ਤਾਂ ਬਹੁਤ ਤੰਗ ਰਹੀ ਹੈ, ਛੁਟਕਾਰਾ ਹੀ ਹੋ ਗਿਆ ਜੀ। ਹਾਂਜੀ
2: ਹਾਂਜੀ, ਹੁਣ ਜਦੋਂ ਮੈਂ ਬੈਠੀ ਹਾਂ ਇਸ ਵੇਲੇ, ਮੈਂ ਸਾਰਾ ਕੁਛ ਮੇਰੇ ਕੰਨ ਕੋਣ ਹੱਥ ਮਤਲਬ ਸਾਰਾ ਕੁਛ ਖਾਲੀ ਹੈ, ਮੈਂ ਕੁਛ ਨੀ ਪਾਇਆ, ਮੈਂ ਕਿਹਾ ਉੱਥੇ ਜੇ ਇੰਡੀਆ ਜੇ ਕਿਤੇ ਬੁੜੀ ਦੇ ਕੋਲੋਂ ਉਹਦੇ ਲਾ ਲੈਣ ਨਾ, ਜੇ ਬਿਮਾਰ ਹੁੰਦੀ ਆ ਤਾਂ ਕਹਿੰਦੇ ਹਾਏ ਉਹ ਤਾਂ ਨੂੰ ਨੀ ਤਾਂ ਕੁੱਤਾ ਨੀ, ਉਹਨੇ ਤਾਂ ਉਹਦੇ ਕੰਨਾਂ ਚ ਪਾਇਆ ਵੀ ਲਾ ਲਿਆ, ਤੇ ਹੁਣ ਉਹਨੂੰ ਕਿਹੜੀ ਨਾਲ ਲੈ ਕੇ ਜਾਣੀ ਹੈ, ਜੇ ਲਾ ਵੀ ਲਿਆ ਤਾਂ ਕਿਹੜੀ ਗੱਲ ਹੈ। ਉਦੋਂ
1: ਉਹ ਭੈਣ ਜੀ ਮੈਨੂੰ ਚੇਤੇ ਆਉਂਦਾ ਸਾਡੇ ਨਾ ਫਾਦਰ, ਉਹਨਾਂ ਦੇ ਮਦਰ ਜਿਹੜੇ ਸਾਡੇ ਬੀਬੀ, ਮੈਂ ਛੋਟਾ ਹੀ ਸੀਗਾ, ਮੈਨੂੰ ਤੁਹਾਡੀਆਂ ਗੱਲਾਂ ਤੋਂ ਹੌਲੀ ਹੌਲੀ ਯਾਦ ਆਇਆ ਉਹ ਗੱਲ ਦਾ, ਕਿ ਉਹ ਮਾਤਾ ਨੇ ਨਾ ਸਾਡੀ ਬੀਬੀ ਨੇ ਲਿਆ ਹੁੰਦਾ ਸੀਗਾ, ਆਪਣਾ ਖੇਸੀ ਲਈ ਹੁੰਦੀ ਸੀਗੀ ਜੀ, ਉੱਪਰ ਬਰਾਊਨ ਜੇ ਕਲਰ ਦੀ ਕਾਫੀ ਵਧੀਆ ਮਤਲਬ ਕਿ ਸੀਗੀ ਮੋਟੀ, ਤੇ ਉਹ ਸਾਡੇ ਨਾ ਇੱਕ ਕੰਮ ਕਰਨ ਵਾਲੀ ਆਉਂਦੀ ਹੁੰਦੀ ਸੀ, ਸ਼ੁਰੂ ਤੋਂ ਹੀ ਉਹਨਾਂ ਦੇ ਟੱਬਰ ਮਤਲਬ ਕਿ ਜੁੜੇ ਹੋਏ ਸੀ ਨਾਲ, ਹੈ ਨਾ, ਤੇ ਉਹ ਕੰਮ ਕੁੰਮ ਮੁਕਾ ਕੇ ਤਾਂ ਕੋਲ ਬਹਿ ਜਾਂਦੀ ਹੁੰਦੀ ਸੀ ਬੀਬੀ ਦੇ, ਤੇ ਮੁੜ ਕੇ ਪਤਾ ਨੀ ਆਪ ਹੀ ਗੱਲਾਂ ਗੁੱਲਾਂ ਕਰੀ ਜਾਣੀਆਂ ਉਹਨੇ, ਤੇ ਇੱਕ ਵਾਰੀ ਮੈਨੂੰ ਗੱਲ ਚੇਤੇ ਆਉਂਦੀ ਹੈ, ਉਹ ਕਹਿੰਦੀ ਬੀਬੀ ਜਦੋਂ ਤੂੰ ਮਰੀ ਨਾ ਆ ਲੋਈ ਮੈਨੂੰ ਦੇ ਦੇ, ਪਹਿਲਾਂ ਹੀ ਨਾ ਜੀ ਸਾਈਆਂ ਵਧਾਈਆਂ ਲਾਉਣ ਲੱਗ ਜਾਂਦੇ ਸੀ ਨਾ ਜੀ ਏਦਾਂ ਜੀ।
2: ਉਹ ਮੇਰੇ ਨਾਲ ਵੀ ਭੁਪਿੰਦਰ ਜੀ ਤੈਅ ਹੋਇਆ, ਮੈਂ ਆਪਣੀ ਪੋਤੀ ਨੂੰ ਪਤਾ ਕੀ ਕਹਾਂ, ਕਿਉਂਕਿ ਹੁਣ ਮੇਰੀ ਕਲੋਜ਼ਟ ਵਾਕਿੰਗ ਕਲੋਜ਼ਟ ਆ, ਕੱਪੜਿਆਂ ਨਾਲ ਸੂਟਾਂ ਨਾਲ ਭਰੀ ਪਈ ਆ, ਵਧੀਆ ਤੋਂ ਵਧੀਆ ਬਹੁਤ ਸੋਹਣੇ, ਮੈਂ ਕਿਹਾ ਰਸਲੀਨਾ ਜੇ ਮੈਂ ਮਰ ਗਈ ਆ ਬੜੇ ਸੂਟ ਆ, ਕਹਿੰਦੀ ਮੰਮ ਜੀ ਤੁਸੀਂ ਫੇਰ ਕਰ ਲਾ ਕਰੋ, ਕਹਿੰਦੀ ਮੈਂ ਬਹੁਤੇ ਠੀਕ ਕਰ ਲੈਣੇ ਆਪਣੇ
1: ਲਈ,
2: ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੋਈ, ਮੈਨੂੰ ਚੰਗਾ ਲੱਗਾ, ਫੇਰ ਉਹਨੇ ਮੈਨੂੰ ਇਹ ਕਿਹਾ, ਨਹੀਂ ਤਾਂ ਲੋਕ ਡਰਦੇ ਆ ਨਾ ਫੇਰ ਨਹੀਂ ਪਾਉਣੇ ਆਹ ਕਦੇ, ਉਹ ਕਹਿੰਦੀ ਨਹੀਂ ਮੰਮ ਜੀ ਮੈਂ ਪਾ ਲੋ ਮੈਂ ਪਾ ਲੈਣੇ ਆ ਬਹੁਤ ਤੁਹਾਡੇ ਸੂਟ
1: ਜੀ। ਬਿਲਕੁਲ ਹੈ ਜੀ ਬਿਲਕੁਲ,
2: ਚਲੋ ਹੁਣ ਹੋਰ ਕਿਸੇ ਦੇ
1: ਤੋਹਫੇ, ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਮਾਲ ਜੀ, ਸ਼ੁਕਰੀਆ ਜੀ। ਲੋ ਦੋਸਤੋ ਇਸਾਂ ਜੀ ਮਾਲ ਭੈਣ ਜੀ ਜੁੜੇ ਸੀ ਗੱਲਾਂ ਬਾਤਾਂ ਦੇ ਵਿੱਚ ਸਾਂਝ ਪਾ ਕੇ ਗਏ ਹੈ, ਤੇ ਆਪਣੇ ਨਾਲ ਰਜਿੰਦਰ ਜੀਰਾ ਜੀ ਵੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜਦੇ ਆ ਸਭ ਦੋਸਤਾਂ ਨੂੰ, ਤੇ ਦੋਸਤੋ ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਝਾਤ ਮਾਰ ਕੇ ਫਿਰ ਆਪਾਂ ਨਾਵਲ ਵੱਲ ਨੂੰ ਚੱਲਣਾ, ਉਹ ਨਾ ਰਹਿ ਜਾਵੇ ਅੱਜ ਫਿਰ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਲੋ ਭੈਣ ਜੀ ਸਾਡੇ ਜਦੋਂ ਕੋਈ ਵਕੀਲ ਮਰ ਜਾਂਦਾ ਨਾ ਤਾਂ ਵੈਨ ਪੈਂਦੇ ਆ, ਮਰ ਗਿਆ ਮੱਲ ਕਚਹਿਰੀ ਦਾ, ਖਾਂਦਾ ਪੀਂਦਾ ਮਰ ਗਿਆ ਮੱਲ ਕਚਹਿਰੀ ਦਾ, ਕਹਿੰਦੇ ਜੀ ਕੀ ਬਾਤ ਹੈ ਜੀ ਸੈਣੀ ਸਾਹਿਬ, ਕਚਹਿਰੀਆਂ ਚ ਵੀ ਮੇਲੇ ਲੱਗਦੇ ਆ। ਤੇ ਔਜਲਾ ਸਾਹਿਬ ਲਿਖਦੇ ਰਾਜਨ ਜੀ ਵਕੀਲ ਜੱਜਾਂ ਨੂੰ ਨਹੀਂ ਟਿਕਣ ਦਿੰਦੇ ਘਰੇ ਤਾਂ ਫਿਰ ਘਰ ਦੇ ਵਿਚਾਰੇ ਹੋਰ ਕੀ ਕਹਿਣਗੇ ਜੀ ਕਹਿੰਦੇ। ਤੇ ਲੋ ਦੋਸਤੋ ਅੱਗੇ ਵੱਧਦੇ ਆ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਝਾਤ ਮਾਰਦੇ ਆ, ਬਹੁਤ ਸਾਰੇ ਦੋਸਤ ਹੋਰ ਵੀ ਜੁੜੇ ਹੋਏ ਨੇ ਨਾਲ, ਤੇ ਉਹਨਾਂ ਦਾ ਵੀ ਸਭ ਦਾ ਸਵਾਗਤ ਹੈ, ਬਾਅਦ ਦੇ ਵਿੱਚ ਮੈਂ ਉਹਨਾਂ ਦਾ ਨਾਮ ਵੀ ਲੈ ਲਾਂਗਾ ਜੀ। ਤੇ ਲੋ ਫਿਰ ਪਹਿਲਾਂ ਆਪਾਂ ਸਮਾਪਤੀ ਕਰ ਲਈਏ ਖਬਰਾਂ ਦੀਆਂ, 5-7 ਖਬਰਾਂ ਜਿਹੜੀਆਂ ਇੰਟਰਨੈਸ਼ਨਲ ਨੇ ਉਹ ਧਿਆਨਯੋਗ ਮੰਗਦੀਆਂ ਨੇ, ਕਿਉਂਕਿ ਟਰੰਪ ਸਾਹਿਬ ਨੂੰ ਵੀ ਜਿਹੜਾ ਧਮਕੀਆਂ ਆ ਚੁੱਕੀਆਂ ਨੇ, ਤੇ ਸਾਰੀਆਂ ਰਸਮਾਂ ਜਿਹੜੀਆਂ ਨੇ ਈਰਾਨ ਨੇ ਆਪਣੀਆਂ ਪੂਰੀਆਂ ਕਰ ਲਈਆਂ, ਹੁਣ ਵਿਹਲੇ ਆ ਉਹ। ਈਰਾਨ ਦਾ ਮਰਹੂਮ ਸੁਪਰੀਮ ਲੀਡਰ ਆਯਤੁੱਲਾ ਅਲੀ ਖਮਨਈ ਜਿਹੜਾ ਮਸ਼ਹਦ ਵਿਖੇ ਅੱਜ ਸਪੁਰਦੇ ਖਾਕ ਜਿਹੜਾ ਕਰ ਦਿੱਤਾ ਗਿਆ। ਆਯਤੁੱਲਾ ਅਲੀ ਖਮਨਈ ਜੋ ਕਿ ਅਮਰੀਕਾ ਇਜ਼ਰਾਈਲ ਦੇ ਸਾਂਝੇ ਹਮਲੇ ਦੇ ਵਿੱਚ ਮਾਰੇ ਗਏ ਸਨ, ਹੁਣ ਜਿਹੜਾ ਅੱਜ ਮਸ਼ਹਦ ਦੇ ਵਿੱਚ ਇਮਾਮ ਰਜ਼ਾ ਦੇ ਅਸਥਾਨ ਦੇ ਉੱਤੇ ਸਪੁਰਦੇ ਖਾਕ ਕਰ ਦਿੱਤਾ ਗਿਆ, ਜਿੱਥੇ ਉਨ੍ਹਾਂ ਨੂੰ ਅੰਤਮ ਵਿਦਾਇਗੀ ਦੇਣ ਦੇ ਲਈ ਹਜ਼ਾਰਾਂ ਸਮਰਥਕ ਜਿਹੜੇ ਇਕੱਠੇ ਹੋਏ ਸਨ। ਅੰਤਮ ਸੰਸਕਾਰ ਜਿਹੜਾ ਦਾਰ ਅਲ ਧਿਕਰ ਪ੍ਰਾਰਥਨਾ ਹਾਲ ਦੇ ਵਿੱਚ ਕੀਤਾ ਗਿਆ, ਜਿੱਥੇ ਉਨ੍ਹਾਂ ਦੇ ਤਾਬੂਤ ਨੂੰ ਅੰਤਮ ਸੰਸਕਾਰ ਦੀਆਂ ਰਸਮਾਂ ਦੇ ਹਿੱਸੇ ਦੇ ਵਜੋਂ ਇਮਾਮ ਰਜ਼ਾ ਦੀ ਕਬਰ ਦੇ ਆਲੇ ਦੁਆਲੇ ਲਿਜਾਇਆ ਗਿਆ। ਅੰਤਮ ਸੰਸਕਾਰ ਦੀ ਨਮਾਜ਼ ਉਨ੍ਹਾਂ ਦੇ ਸਭ ਤੋਂ ਵੱਡੇ ਪੁੱਤਰ ਸੈਯਦ ਮੁਸਤਫਾ ਖਮਨਈ ਜਿਹੜੇ ਨੇ ਉਨ੍ਹਾਂ ਦੀ ਅਗਵਾਈ ਦੇ ਵਿੱਚ ਅਦਾ ਕੀਤੀ ਗਈ ਹੈ, ਜਿਨ੍ਹਾਂ ਨੇ ਮ੍ਰਿਤਕ ਦੇਹ ਦੇ ਉੱਤੇ ਰਸਮੀ ਪ੍ਰਾਰਥਨਾਵਾਂ ਜਿਹੜੀਆਂ ਕੀਤੀਆਂ ਨੇ। ਇਸਲਾਮਿਕ ਰਿਪਬਲਿਕ ਆਫ ਇਰਾਨ ਬ੍ਰੋਡਕਾਸਟਿੰਗ ਦੇ ਅਨੁਸਾਰ ਡਾਨਿਸ਼ ਚੌਰਾਹੇ ਅਤੇ ਇਮਾਮ ਰਜ਼ਾ ਅਸਥਾਨ ਦੇ ਵਿਚਕਾਰ ਭਾਰੀ ਭੀੜ ਹੋਣ ਦੇ ਕਾਰਨ ਖਮਨਈ ਦੀ ਮ੍ਰਿਤਕ ਦੇਹ ਨੂੰ ਹਵਾਈ ਅੱਡਾ ਜਾਂ ਹਵਾਈ ਜਹਾਜ਼ ਦੇ ਰਾਹੀਂ ਪਵਿੱਤਰ ਸਥਾਨ ਤੱਕ ਜਿਹੜਾ ਪਹੁੰਚਾਉਣਾ ਪਿਆ, ਇੰਨਾ ਰਸ਼ ਸੀ। ਸਰਕਾਰੀ ਮੀਡੀਆ ਨੇ ਅਜਿਹੇ ਦ੍ਰਿਸ਼ ਦਿਖਾਏ ਨੇ ਜਿਸ ਦੇ ਵਿੱਚ ਮਸ਼ਹਦ ਦੇ ਵਿੱਚ ਅੰਤਮ ਸੰਸਕਾਰ ਦੇ ਰਸਤੇ ਦੇ ਉੱਤੇ ਸੋਗ ਮਨਾਉਣ ਵਾਲਿਆਂ ਦੀ ਵਿਸ਼ਾਲ ਭੀੜ ਤੇ ਸਾਬਕਾ ਸੁਪਰੀਮ ਲੀਡਰ ਦੀ ਮ੍ਰਿਤਕ ਦੇਹ ਨੂੰ ਜਿਹੜਾ ਲਿਜਾਣ ਵਾਲੇ ਕਾਫਲੇ ਨੂੰ ਘੇਰੇ ਹੋਏ ਦਿਖਾਇਆ ਗਿਆ ਤਾਂ ਜੋ ਉਨ੍ਹਾਂ ਨੂੰ ਅੰਤਮ ਵਿਦਾਇਗੀ ਦਿੱਤੀ ਜਾ ਸਕੇ। ਸਰਕਾਰੀ ਪ੍ਰਸਾਰਕ ਨੇ ਜਿਹੜਾ ਭੀੜ ਨੂੰ ਜਲੂਸ ਦੌਰਾਨ ਟਰੰਪ ਦੇ ਵਿਰੋਧੀ ਬੈਨਰ ਦਿਖਾਉਂਦੇ ਹੋਏ ਵੀ ਦਿਖਾਇਆ ਗਿਆ ਜੋ ਕਿ ਨੇਤਾ ਦੀ ਮੌਤ ਦੇ ਲਈ ਅਮਰੀਕੀ ਰਾਸ਼ਟਰਪਤੀ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਉੱਤੇ ਤੇ ਤਹਿਰਾਨ ਦੇ ਰੁੱਖ ਨੂੰ ਉਜਾਗਰ ਕਰਦਾ ਹੈ। ਇਸ ਦੇ ਦੌਰਾਨ CNN ਨੇ ਰਿਪੋਰਟ ਦਿੱਤੀ ਹੈ ਕਿ ਦੇਸ਼ ਦੇ ਨਵੇਂ ਨਿਯੁਕਤ ਕੀਤੇ ਗਏ ਸੁਪਰੀਮ ਲੀਡਰ ਮੁਜਤਬਾ ਖੈਮਨਈ ਦੇ ਜਿਹੜੇ ਨੇ ਜਨਤਕ ਸਮਾਰੋਹ ਦੇ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਨਹੀਂ ਸੀ। ਅਲੀ ਖਮਨਈ ਦੀ ਹੱਤਿਆ ਇਸ ਸਾਲ 28 ਫਰਵਰੀ ਨੂੰ ਅਮਰੀਕੀ ਇਜ਼ਰਾਈਲ ਹਮਲੇ ਦੇ ਵਿਚ ਹੋਈ ਜਿਸ ਨੇ ਪੱਛਮੀ ਏਸ਼ੀਆ ਖੇਤਰ ਚ ਇਕ ਵਿਆਪਕ ਸੰਘਰਸ਼ ਨੂੰ ਜਨਮ ਦੇ ਦਿੱਤਾ। ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਮੁਜਤਬਾ ਖੈਮਨਈ ਨੇ ਇਸਲਾਮਿਕ ਰਿਪਬਲਿਕ ਦਾ ਜਿਹੜਾ ਨਵਾਂ ਸੁਪਰੀਮ ਲੀਡਰ ਨਿਯੁਕਤ ਕੀਤਾ ਗਿਆ ਸੀ ਤੇ ਪਿਛਲੇ ਮਹੀਨੇ ਅਮਰੀਕਾ ਤੇ ਇਰਾਨ ਨੇ ਖੇਤਰ ਦੇ ਵਿਚ ਦੁਸ਼ਮਣੀ ਖਤਮ ਕਰਨ ਤੇ ਤਕਨੀਕੀ ਗੱਲਬਾਤ ਦੇ ਲਈ 60 ਦਿਨਾਂ ਦੀ ਗੱਲਬਾਤ ਦੀ ਖਿੜਕੀ ਖੋਲਣ ਦੇ ਉਦੇਸ਼ ਦੇ ਨਾਲ 14 ਨੁਕਾਤੀ ਜਿਹੜਾ ਸਮਝੌਤੇ MOU ਦੇ ਉਤੇ ਸਹਿਮਤੀ ਜਿਹੜੀ ਪ੍ਰਗਟ ਕੀਤੀ ਸੀ ਜਿਸ ਦੇ ਵਿਚ ਸਟਰੇਟ ਆਫ ਹਾਰਮਜ਼ ਅਤੇ ਇਰਾਨ ਦੇ ਪਰਮਾਣੂ ਪ੍ਰੋਗਰਾਮ ਦੇ ਬਾਰੇ ਚਰਚਾ ਜਿਹੜੀ ਸ਼ਾਮਲ ਸੀ ਪਰ ਬੀਤੇ ਦਿਨਾਂ ਦੇ ਵਿਚ ਉਹ ਸਾਰਾ ਕੁਝ ਨਹਿਸ਼ ਤਹਿਸ਼ ਜਿਹੜਾ ਕਰ ਦਿੱਤਾ ਗਿਆ। ਦੂਸਰੇ ਪਾਸੇ ਟਰੰਪ ਦਾ ਕਤਲ ਕਰਨ ਦੀ ਤਿਆਰੀ ਦੇ ਵਿਚ ਇਰਾਨ ਇਜ਼ਰਾਈਲ ਨੇ ਅਮਰੀਕਾ ਨੂੰ ਅਲਰਟ ਕੀਤਾ ਹੈ। ਇਜ਼ਰਾਈਲੀ ਖੁਫੀਆ ਏਜੰਸੀ ਨੇ ਅਮਰੀਕਾ ਨੂੰ ਚੇਤਾਵਨੀ ਦਿੱਤੀ ਹੈ ਕਿ ਇਰਾਨ ਨੇ ਰਾਸ਼ਟਰਪਤੀ ਟਰੰਪ ਦਾ ਕਤਲ ਕਰਨ ਦੇ ਲਈ ਇਕ ਨਵੀਂ ਅਤੇ ਖਤਰਨਾਕ ਸਾਜਿਸ਼ ਤਿਆਰ ਕੀਤੀ ਹੈ। ਇਸ ਖੁਲਾਸੇ ਤੋਂ ਬਾਅਦ ਅਮਰੀਕੀ ਸੁਰੱਖਿਆ ਏਜੰਸੀਆਂ ਦੇ ਵਿਚ ਹੜਕੰਪ ਮਚਿਆ। ਦੀ ਵਾਲ ਸਟਰੀਟ ਜਰਨਲ ਅਤੇ CNN ਦੀਆਂ ਰਿਪੋਰਟਾਂ ਦੇ ਅਨੁਸਾਰ ਇਜ਼ਰਾਈਲ ਨੇ ਹਾਲ ਹੀ ਦੇ ਵਿਚ ਵਾਸ਼ਿੰਗਟਨ ਦੇ ਨਾਲ ਇਹ ਗੁਪਤ ਜਾਣਕਾਰੀ ਸਾਂਝੀ ਕੀਤੀ ਹੈ। ਗੁਪਤ ਕਾਹਦੀ ਰਹਿ ਗਈ ਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ਇਰਾਨ ਦੋਵਾਂ ਦੇਸ਼ਾਂ ਵਿਚਾਲੇ ਵੱਧ ਰਹੇ ਟਕਰਾਅ ਨੂੰ ਹੋਰ ਤਿੱਖਾ ਕਰਨ ਦੀ ਯੋਜਨਾ ਬਣਾ ਰਿਹਾ। ਰਿਪੋਰਟ ਦੇ ਬਾਰੇ ਪੁੱਛੇ ਜਾਣ ਦੇ ਉੱਤੇ ਵਾਈਟ ਹਾਊਸ ਨੇ ਦੋਵਾਂ ਨਿਊਜ਼ ਸੰਗਠਨਾਂ ਨੂੰ ਅੰਕਾਰਾ ਦੇ ਵਿਚ ਨਾਟੋ ਸੰਮੇਲਨ ਦੇ ਦੌਰਾਨ ਟਰੰਪ ਦੁਆਰਾ ਕੀਤੀਆਂ ਟਿੱਪਣੀਆਂ ਦਾ ਹਵਾਲਾ ਦਿੱਤਾ ਹੈ, ਜਿੱਥੇ ਉਨ੍ਹਾਂ ਨੇ ਖੁੱਲ੍ਹ ਕੇ ਸਵੀਕਾਰ ਕੀਤਾ ਕਿ ਉਹ ਤਹਿਰਾਨ ਦਾ ਮੁੱਖ ਨਿਸ਼ਾਨਾ ਬਣਿਆ ਹੋਇਆ। ਟਰੰਪ ਨੇ ਬੁੱਧਵਾਰ ਸੰਮੇਲਨ ਦੇ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਇਰਾਨ ਦੀ ਕਿਲ ਲਿਸਟ ਵਿਚ ਪਹਿਲੇ ਨੰਬਰ ਦੇ ਉੱਤੇ ਹਾਂ ਤੇ ਮੈਂ ਨੰਬਰ 1 ਹਾਂ। ਇਸ ਦੇ ਬਾਰੇ ਮੈਨੂੰ ਨਹੀਂ ਪਤਾ, ਪਰ ਮੈਨੂੰ ਸੱਚਮੁੱਚ ਕੋਈ ਪਰਵਾਹ ਨਹੀਂ ਕਿਉਂਕਿ ਮੈਂ ਆਪਣਾ ਕੰਮ ਕਰ ਰਿਹਾ। ਉਨ੍ਹਾਂ ਨੇ ਇਰਾਨੀ ਲੀਡਰਸ਼ਿਪ ਦੇ ਉੱਤੇ ਤਿੱਖੇ ਹਮਲੇ ਕਰਦਿਆਂ ਉਨ੍ਹਾਂ ਨੂੰ ਬਿਮਾਰ, ਨੀਚ ਅਤੇ ਕੈਂਸਰ ਵਰਗੇ ਲੋਕ ਕਰਾਰ ਦਿੱਤਾ ਹੈ ਜਿਨ੍ਹਾਂ ਨੂੰ ਜੜੋ ਪੁੱਟਣ ਦੀ ਜ਼ਰੂਰਤ ਹੈ। ਇਸ ਤੋਂ ਪਹਿਲਾਂ ਦਿਨ ਦੇ ਵਿਚ ਨਾਟੋ ਦੇ ਸਕੱਤਰ ਜਨਰਲ ਮਾਰਕ ਰੂਟੇ ਦੇ ਨਾਲ ਵੀ ਇਕ ਮੀਟਿੰਗ ਦੇ ਦੌਰਾਨ ਟਰੰਪ ਨੇ ਵੀ ਇਸੇ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ। ਸਾਲ 2020 ਦੇ ਵਿਚ ਇਰਾਨ ਦੇ ਵਿਚ ਅਮਰੀਕੀ ਡਰੋਨ ਹਮਲੇ ਦੇ ਵਿਚ ਮਾਰੇ ਗਏ ਆਪਣੇ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਦਾ ਬਦਲਾ ਲੈਣ ਦੇ ਲਈ ਕਈ ਸਾਲਾਂ ਤੋਂ ਟਰੰਪ ਨੂੰ ਨਿਸ਼ਾਨਾ ਬਣਾਉਣ ਦੀ ਸਹੁੰ ਖਾ ਰਿਹਾ। ਹਾਲ ਹੀ ਦੇ ਵਿਚ ਇਰਾਨ ਦੇ ਸਰਵਉੱਚ ਨੇਤਾ ਆਯਾਤੁੱਲਾ ਅਲੀ ਖਮਨਈ ਦੀਆਂ ਅੰਤਮ ਰਸਮਾਂ ਦੇ ਦੌਰਾਨ ਵੀ ਪ੍ਰਦਰਸ਼ਨਕਾਰੀਆਂ ਨੇ ਟਰੰਪ ਨੂੰ ਮਾਰਨ ਦੇ ਨਾਅਰੇ ਲਗਾਏ ਤੇ ਅਜਿਹੇ ਬੈਨਰ ਲਹਿਰਾਏ ਸਨ। ਇਸ ਗੰਭੀਰ ਖਤਰੇ ਦੇ ਵਿਚਕਾਰ ਰਾਸ਼ਟਰਪਤੀ ਟਰੰਪ ਅਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਾਨਯਾਹੂ ਨੇ ਵੀਰਵਾਰ ਨੂੰ ਫੋਨ ਦੇ ਉੱਤੇ ਗੱਲਬਾਤ ਵੀ ਕੀਤੀ ਹੈ। ਦੋਵਾਂ ਨੇਤਾਵਾਂ ਨੇ ਇਰਾਨ ਦੇ ਖਿਲਾਫ ਚੱਲ ਰਹੇ ਸੰਘਰਸ਼ ਅਤੇ ਸੁਰੱਖਿਆ ਸੰਬੰਧੀ ਆਪਸੀ ਤਾਲਮੇਲ ਨੂੰ ਜਾਰੀ ਰੱਖਣ ਤੇ ਸਹਿਮਤੀ ਜਤਾਈ ਹੈ। ਇਹ ਚੇਤਾਵਨੀ ਉਸ ਸਮੇਂ ਆਈ ਹੈ ਜਦੋਂ ਵਾਸ਼ਿੰਗਟਨ ਅਤੇ ਤਹਿਰਾਨ ਵਿਚਾਲੇ ਸੰਬੰਧ ਬੇਹੱਦ ਖਰਾਬ ਹੋ ਚੁੱਕੇ ਹੈ। 60 ਦਿਨਾਂ ਦੀ ਜੰਗਬੰਦੀ ਖਤਮ ਹੋਣ ਤੋਂ ਬਾਅਦ ਅਮਰੀਕਾ ਨੇ ਇਰਾਨ ਤੇ ਕਈ ਫੌਜੀ ਹਮਲੇ ਜਿਹੜੇ ਕੀਤੇ ਤੇ ਇਰਾਨ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ। ਅਮਰੀਕੀ ਖੁਫੀਆ ਏਜੰਸੀਆਂ ਹੁਣ ਉਨ੍ਹਾਂ ਲੋਕਾਂ ਦੇ ਉੱਤੇ ਨੇੜਿਓਂ ਨਜ਼ਰ ਰੱਖ ਰਹੀਆਂ ਨੇ ਜੋ ਮੌਜੂਦਾ ਅਤੇ ਸਾਬਕਾ ਅਮਰੀਕੀ ਅਧਿਕਾਰੀਆਂ ਦੇ ਉੱਤੇ ਹਮਲੇ ਕਰਨ ਦੀ ਗੱਲ ਜਿਹੜੀ ਕਰ ਰਹੇ ਨੇ। ਦੂਸਰੇ ਪਾਸੇ ਡਾਕਟਰ ਦੀਆਂ ਕਰਤੂਤਾਂ ਦੇਖ ਲਓ। ਜਰਮਨ ਦੇ ਵਿਚ 15 ਮਰੀਜ਼ਾਂ ਦਾ ਕਤਲ ਕਰਨ ਵਾਲੇ ਡਾਕਟਰ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ। ਡਾਕਟਰ ਨੇ ਜੁਰਮ ਕਬੂਲ ਕਰ ਲਿਆ। ਗੰਭੀਰ ਬਿਮਾਰ ਮਰੀਜ਼ਾਂ ਦੀ ਦੇਖਭਾਲ ਦੇ ਵਿਚ ਮਾਹਰ ਜਰਮਨੀ ਦੇ ਇਕ ਡਾਕਟਰ ਨੂੰ ਆਪਣੇ 15 ਮਰੀਜ਼ਾਂ ਨੂੰ ਮਾਰਨ ਦੇ ਇਲਜ਼ਾਮ ਦੇ ਹੇਠ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਬਰਲਿਨ ਦੀ ਜਿਹੜੀ ਹੈ ਅਦਾਲਤ ਨੂੰ ਪਤਾ ਲੱਗਿਆ ਕਿ 41 ਸਾਲਾਂ ਜੋਹੈਂਸ ਐਮ ਜਰਮਨੀ ਦੇ ਨਿਜਤਾ ਨਿਯਮਾਂ ਦੇ ਤਹਿਤ ਕੀਤੀ ਗਈ ਪਛਾਣ ਨੇ ਸਤੰਬਰ 2021 ਤੋਂ 2024 ਜੁਲਾਈ ਤੱਕ ਦਰਮਿਆਨ 12 ਔਰਤਾਂ ਤੇ 3 ਮਰਦਾਂ ਦੇ ਕਤਲ ਦਾ ਜਿਹੜਾ ਖੁਲਾਸਾ ਕੀਤਾ ਹੈ। ਅਧਿਕਾਰੀਆਂ ਨੂੰ ਲੱਗਦਾ ਹੈ ਕਿ ਇਹ ਮੌਤਾਂ ਇਕ ਵੱਡੀ ਸਾਜਿਸ਼ ਦਾ ਛੋਟਾ ਜਿਹਾ ਹਿੱਸਾ ਹੋ ਸਕਦੀਆਂ ਨੇ। ਸਰਕਾਰੀ ਵਕੀਲ ਡਾਕਟਰ ਦੇ ਨਾਲ ਸੰਬੰਧਿਤ ਅਜਿਹੀਆਂ ਦਰਜਨਾਂ ਹੋਰ ਘਟਨਾਵਾਂ ਦੀ ਜਾਂਚ ਕਰ ਰਿਹਾ। ਉਸਦੇ ਪੀੜਤ 25 ਤੋਂ 94 ਸਾਲ ਦੀ ਉਮਰ ਤੱਕ ਦੇ ਸਨ। ਮੁਕੱਦਮੇ ਦੇ ਦੌਰਾਨ ਦੱਸਿਆ ਗਿਆ ਕਿ ਉਹ ਸਾਰੇ ਗੰਭੀਰ ਰੂਪ ਦੇ ਵਿਚ ਬਿਮਾਰ ਸਨ ਪਰ ਉਨ੍ਹਾਂ ਦੀ ਤੁਰੰਤ ਮੌਤ ਹੋਣ ਵਾਲੀ ਨਹੀਂ ਸੀ। ਸਰਕਾਰੀ ਪੱਖ ਨੇ ਕਿਹਾ ਕਿ ਘਰਾਂ ਦੇ ਦੌਰਿਆਂ ਦੇ ਦੌਰਾਨ ਡਾਕਟਰ ਮਰੀਜ਼ ਦੀ ਸਹਿਮਤੀ ਤੋਂ ਬਿਨਾਂ ਵੱਖ ਵੱਖ ਦਵਾਈਆਂ ਦੇ ਜਾਨਲੇਵਾ ਮਿਸ਼ਰਣ ਜਿਹੜੇ ਸਨ ਦਿੰਦਾ ਸੀ। ਕਈ ਵਾਰ ਆਪਣੇ ਅਪਰਾਧਾਂ ਨੂੰ ਲੁਕਾਉਣ ਦੇ ਲਈ ਉਸਨੇ ਅੱਗ ਵੀ ਲਗਾਈ। ਸਰਕਾਰੀ ਪੱਖ ਨੇ ਦੱਸਿਆ ਕਿ ਜੁਲਾਈ 2024 ਦੇ ਵਿਚ ਉਸਦੀ ਗ੍ਰਿਫ਼ਤਾਰੀ ਤੋਂ ਕੁਝ ਸਮਾਂ ਪਹਿਲਾਂ ਉਸਨੇ ਇਕੋ ਦਿਨ ਦੇ ਵਿਚ 2 ਮਰੀਜ਼ ਮਾਰ ਦਿੱਤੇ। ਸੈਂਟਰਲ ਬਰਲਿਨ ਦੇ ਵਿਚ ਜਿਹੜਾ ਰਹਿਣ ਵਾਲਾ ਇੱਕ 75 ਸਾਲਾ ਬਜ਼ੁਰਗ ਅਤੇ ਕੁਝ ਘੰਟਿਆਂ ਬਾਅਦ ਗੁਆਂਢੀ ਜ਼ਿਲ੍ਹੇ ਦੀ 76 ਸਾਲਾ ਬਜ਼ੁਰਗ ਔਰਤ ਡਾਕਟਰ ਨੇ ਬਜ਼ੁਰਗ ਔਰਤ ਦੇ ਘਰ ਨੂੰ ਅੱਗ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਅਸਫਲ ਹੋ ਗਿਆ। ਇੱਕ ਸਾਲ ਤੱਕ ਚੱਲੇ ਮੁਕੱਦਮੇ ਦੇ ਦੌਰਾਨ ਜ਼ਿਆਦਾ ਸਮਾਂ ਜਿਹੜਾ ਡਾਕਟਰ ਚੁੱਪ ਹੀ ਰਿਹਾ ਪਰ ਪਿਛਲੇ ਮਹੀਨੇ ਉਸਨੇ ਆਪਣੇ 12 ਗੰਭੀਰ ਮਰੀਜ਼ਾਂ ਨੂੰ ਮਾਰ ਦੇਣ ਦਾ ਜਿਹੜਾ ਜ਼ੁਰਮ ਜਿਹੜਾ ਹੈ ਕਬੂਲ ਕਰ ਲਿਆ। ਉਸਨੇ ਜਿਹੜਾ ਅਦਾਲਤ ਦੇ ਵਿੱਚ ਬਿਆਨ ਦਿੱਤਾ ਕਿ ਉਹ ਮੰਨਦਾ ਸੀ ਕਿ ਉਹ ਸਹੀ ਕਰ ਰਿਹਾ ਤੇ ਉਹਨਾਂ ਨੂੰ ਬਿਮਾਰੀ ਅਤੇ ਦਰਦ ਤੋਂ ਬਚਾ ਰਿਹਾ। ਉਹਨਾਂ ਨੇ ਕਿਹਾ ਕਿ ਇਸ ਸਾਰੇ ਸਮੇਂ ਦੇ ਦੌਰਾਨ ਮੈਂ ਸੋਚਿਆ ਇਹੀ ਉਹਨਾਂ ਦੇ ਲਈ ਬਿਹਤਰ ਹੈ ਇਹ ਕਿ ਉਹ ਇਸ ਦੁਨੀਆਂ ਨੂੰ ਛੱਡਣ, ਤੰਗ ਆ ਰਹੇ ਨੇ। ਉਸਨੇ ਇਹ ਵੀ ਕਿਹਾ ਕਿ ਉਸਨੇ ਖੁਦ ਵੱਲੋਂ ਦਿੱਤੀਆਂ ਸਾਰੀਆਂ ਤਕਲੀਫਾਂ ਦੇ ਲਈ ਮਾਫ਼ੀ ਮੰਗੀ। ਅਥਾਰਟੀਜ਼ ਨੂੰ ਸ਼ੱਕ ਹੈ ਕਿ ਉਹ ਜਿਹੜਾ ਡਾਕਟਰ ਹੈ ਉਸਨੇ ਹੋਰ ਵੀ ਮਰੀਜ਼ ਵੀ ਮਾਰੇ ਨੇ। ਸਰਕਾਰੀ ਪੱਖ ਇਸ ਵੇਲੇ 76 ਹੋਰ ਕੇਸਾਂ ਦੀ ਜਾਂਚ ਜਿਹੜੀ ਹੈ ਉਹਦੇ ਵਿੱਚ ਜੁਟਿਆ ਹੋਇਆ। ਯੂਰਪੀਅਨ ਯੂਨੀਅਨ ਚੀਨ ਨੂੰ ਵੱਡਾ ਝਟਕਾ ਦਿੱਤਾ ਹੈ। ਯੂਰਪੀਅਨ ਯੂਨੀਅਨ ਦਾ ਜਿਹੜਾ ਝਟਕਾ ਚੀਨ ਨੇ ਦਿੱਤਾ ਚੀਨੀ ਟਾਇਰਾਂ ਦੇ ਉੱਤੇ ਲਗਾਇਆ ਆਪਣਾ 45.3%।

ਪਹੁੰਚਾਇਆ। ਨਤੀਜੇ ਵਜੋਂ ਕਮਿਸ਼ਨ ਨੇ ਨਿਰਪੱਖ ਮੁਕਾਬਲੇ ਨੂੰ ਬਹਾਲ ਕਰਨ ਤੇ ਯੂਰਪੀਅਨ ਨਿਰਮਾਤਾਵਾਂ ਨੂੰ ਦੀ ਰੱਖਿਆ ਕਰਨ ਦੇ ਵਿਚ ਮਦਦ ਕਰਨ ਦੇ ਲਈ ਨਵੇਂ ਟੈਰਿਫਾਂ ਨੂੰ ਮਨਜੂਰੀ ਦੇ ਦਿੱਤੀ ਹੈ। ਮਤਲਬ ਕਿ ਭਾਈ ਆਪਣੇ ਮੁਲਕ ਦਾ ਵਰਤੋਂ, ਉਹ ਕਹਿ ਰਹੇ ਨੇ, ਤੇ ਜਿਹੜੇ ਪਹਿਲਾਂ ਇੱਥੇ ਕੰਪਨੀਆਂ ਸਨ, ਛੋਟੀਆਂ ਸਨ, ਵੱਡੀਆਂ ਸਨ, ਉਹ ਕਾਰੋਬਾਰ ਤਾਂ ਕਰਦੀਆਂ ਸਨ, ਕਾਮਿਆਂ ਨੂੰ ਜਿਹੜਾ ਸੀ ਨੌਕਰੀ ਤਾਂ ਦਿੰਦੀਆਂ ਸਨ, ਪਰ ਉਹ ਸਾਰਾ ਕੁਝ ਹੁਣ ਮਨਫੀ ਹੋ ਰਿਹਾ ਤੇ ਦੇਸ਼ ਦੇ ਉੱਤੇ ਬੋਝ ਵੱਧ ਰਿਹਾ, ਯੂਰਪੀਅਨ ਮੁਲਕਾਂ ਦੇ ਉੱਤੇ ਵੀ ਜਿਹੜੇ ਨੇ ਰੋਜ਼ਗਾਰ ਬੇਰੋਜ਼ਗਾਰ ਜਿਹੜੇ ਨੇ ਵੱਧ ਰਹੇ ਨੇ, ਤੇ ਕਿਤੇ ਨਾ ਕਿਤੇ ਤਾਂ ਜੋਬਾਂ ਕ੍ਰੀਏਟ ਕਰਦੀਆਂ ਪੈਣੀਆਂ ਨੇ। ਕਮਿਸ਼ਨ ਦੇ ਅਨੁਸਾਰ ਯੂਰਪੀਅਨ ਯੂਨੀਅਨ ਦਾ ਟਾਇਰ ਉਦਯੋਗ ਜਿਹੜਾ 14 ਮੈਂਬਰ ਦੇਸ਼ਾਂ ਦੇ ਵਿੱਚ 80,000 ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਦਿੰਦਾ ਹੈ, ਜੋ ਇਸ ਨੂੰ ਬਲਾਤ ਦੇ ਜਿਹੜੇ ਨੇ ਅੰਦਰ ਇੱਕ ਮਹੱਤਵਪੂਰਨ ਉਦਯੋਗਿਕ ਖੇਤਰ ਬਣਾਉਂਦਾ ਹੈ। ਐਂਟੀ ਡੰਪਿੰਗ ਉਪਾਵਾਂ ਦਾ ਜਿਹੜਾ ਉਦੇਸ਼ ਨੌਕਰੀਆਂ ਦੀ ਰੱਖਿਆ ਕਰਨਾ ਤੇ ਆਯਾਤ ਕੀਤੇ ਉਤਪਾਦਾਂ ਤੋਂ ਅਨੁਚਿਤ ਕੀਮਤ ਅਭਿਆਸਾਂ ਦਾ ਸਾਹਮਣਾ ਕਰ ਰਹੇ ਨਿਰਮਾਤਾਵਾਂ ਦਾ ਸਮਰਥਨ ਕਰਦਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਇਸ ਕਦਮ ਦੇ ਨਾਲ ਚੀਨੀ ਕੰਪਨੀਆਂ ਦੇ ਲਈ ਯੂਰਪੀਅਨ ਬਾਜ਼ਾਰ ਦੇ ਵਿਚ ਆਪਣੇ ਪੈਰ ਜਮਾਉਣੇ ਮੁਸ਼ਕਲ ਹੋ ਜਾਣਗੇ, ਜਦਕਿ ਸਥਾਨਕ ਕੰਪਨੀਆਂ ਨੂੰ ਆਪਣੀ ਸਥਿਤੀ ਮਜ਼ਬੂਤ ਕਰਨ ਦਾ ਮੌਕਾ ਮਿਲ ਸਕਦਾ ਹੈ। ਸਪੇਨ ਦੇ ਜੰਗਲਾਂ ਦੇ ਵਿਚ ਅੱਗ ਦਾ ਕਹਿਰ ਹੈ। 11 ਲੋਕਾਂ ਦੀ ਮੌਤ ਦੇ ਉੱਤੇ ਕਈ ਜ਼ਖਮੀ ਹੋਏ ਨੇ ਦੱਸੇ ਜਾ ਰਹੇ ਨੇ। ਸਪੇਨ ਦੇ ਵਿਚ ਜੰਗਲੀ ਅੱਗ ਦੇ ਵਿਚ ਫਸਣ ਦੇ ਕਾਰਨ 11 ਲੋਕਾਂ ਦੀ ਮੌਤ ਹੋਈ ਹੈ ਤੇ 6 ਹੋਰ ਜ਼ਖਮੀ ਹੋਏ ਨੇ। ਦੇਸ਼ ਦੇ ਵਿਚ ਵਧਦੇ ਤਾਪਮਾਨ, ਅੱਜ ਫਿਨਲੈਂਡ ਦੇ ਵਿਚ ਵੀ ਪਲੱਸ ਜਿਹੜਾ 29-30 ਡਿਗਰੀ ਰਿਹਾ ਸੈਲਸੀਅਸ ਤਾਪਮਾਨ ਵਿਚਕਾਰ, ਜਿਹੜਾ ਇਹ ਹੁਣ ਤੱਕ ਦੀ ਸਭ ਤੋਂ ਘਾਤਕ ਅੱਗਾਂ ਦੇ ਵਿਚੋਂ ਇਕ ਹੈ। ਕਈ ਪੀੜਤ ਸੜੇ ਹੋਏ ਵਾਹਨਾਂ ਦੇ ਅੰਦਰ ਮਿਲੇ ਨੇ ਤੇ ਸ਼ੁੱਕਰਵਾਰ ਨੂੰ ਸਪੇਨ ਦੀ ਮਿਲਟਰੀ ਐਮਰਜੈਂਸੀ ਯੂਨਿਟ ਦੇ 150 ਫਾਇਰ ਫਾਈਟਰ ਤੇ 220 ਫੌਜੀ ਅੱਗ ਦੇ ਉੱਤੇ ਕਾਬੂ ਪਾਉਣ ਦੇ ਲਈ ਜਿਹੜਾ ਕੰਮ ਕਰ ਰਹੇ ਸਨ। ਸਿਆਰਾ ਡੇ ਲੋਸ ਫਿਲਾਬਰੇਸ ਪਹਾੜਾਂ ਦੇ ਨੇੜੇ ਇੱਕ ਛੋਟੇ ਜਿਹੇ ਪਿੰਡ ਦੇ ਵਿਚ ਅੱਗ ਲੱਗੀ ਹੈ। ਸਹੀ ਕਾਰਨ ਇਹਦੇ ਜਿਹੜਾ ਪੁਸ਼ਟੀ ਨਹੀਂ ਹੋਈ, ਪਰ ਗਵਾਹਾਂ ਨੇ ਦੱਸਿਆ ਕਿ ਡਿੱਗੀ ਹੋਈ ਬਿਜਲੀ ਲਾਈਨ ਤੋਂ ਇੱਕ ਚੰਗਿਆੜੀ ਨੇ ਅੱਗ ਨੂੰ ਜਿਹੜਾ ਭੜਕਾਇਆ ਤੇ ਜੋ ਫਿਰ ਨੇੜਲੇ ਜੰਗਲ ਦੇ ਵਿਚ ਤੇਜ਼ੀ ਦੇ ਨਾਲ ਫੈਲੀ ਹੈ। ਐਮਰਜੈਂਸੀ ਸੇਵਾਵਾਂ ਨੇ ਦੱਸਿਆ ਕਿ ਸੜਕਾਂ ਨੂੰ ਬੰਦ ਕਰਨਾ ਪਿਆ ਤੇ 1,000 ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾਇਆ ਗਿਆ ਤੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ ਨੇ ਜਿਹੜਾ ਆਪਣੀ ਸੰਵੇਦਨਾ ਭਈ ਜਿਹੜੀ ਹੈ ਪ੍ਰਗਟ ਕੀਤੀ ਹੈ। ਇੱਕ ਰਿਪੋਰਟ ਹੈ ਦੋਸਤੋ ਆਖਰੀ ਡੈਮਾਂ ਦੇ ਉੱਤੇ, ਉਸ ਤੋਂ ਬਾਅਦ ਫਿਰ ਆਪਾਂ ਚੱਲਦੇ ਹਾਂ। ਵਧੀਆ ਸਾਂਝ ਪਾਈ ਹੈ, ਕਹਿੰਦੇ ਮਾਲ ਵੱਡੇ ਭੈਣ ਨੇ ਜੀ, ਕਹਿੰਦੇ ਜੀ ਆਪਣੇ ਭੈਣ ਜੀ ਨੇ, ਔਜਲਾ ਸਾਹਿਬ ਲਿਖਦੇ ਆ ਤੇ ਔਜਲਾ ਸਾਹਿਬ ਕਹਿੰਦੇ ਬਦਾਮ ਕੋਈ ਚ ਪਾ ਕੇ, ਕਹਿੰਦੇ ਬਦਾਮ ਕੋਟੀ ਚ ਪਾ ਕੇ ਭੇਜਾਂਗੇ ਭਾਰਤ, ਪਰ ਈਰਾਨ ਦਾ ਰੋਲਾ ਤਾਂ ਮੁੱਕੇ ਰਾਜਨ ਜੀ ਪਹਿਲਾਂ, ਕਿਆ ਬਾਤ ਆ। ਲਓ ਜੀ ਰਾਜਨ ਜੀ ਵੋਟ ਆ ਗਈ ਮੈਨੂੰ ਇੱਕ ਜੀ, ਬਦਾਮਾਂ ਦੀ ਤਿਆਰੀ ਕਰ ਲਈ ਉਧਰੋਂ ਦੇਖ ਲਓ ਅਮਰੀਕਾ ਵਾਲਿਆਂ ਨੇ, ਮੈਂ ਕਿਹਾ ਸੀ ਕੈਲੀਫੋਰਨੀਆ ਤੋਂ ਆ ਜਾਣੇ ਬਦਾਮ, ਤੇ ਕੋਟੀ ਕਹਿੰਦੇ ਆਪਾਂ ਫਿਨਲੈਂਡ ਤੋਂ ਬਣਵਾ ਲੈਣੀ ਆ। ਲਓ ਜੀ, ਪਰ ਨਹੀਂ ਜੀ ਹੱਸਦੇ ਵੱਸਦੇ ਰਹੋ, ਮਜ਼ਾਕ ਕਰਦੇ, ਮਜ਼ਾਕ ਨਾ ਮਜ਼ਾਕ ਰਿਹਾ, ਹੱਸਦੇ ਵੱਸਦੇ ਰਹਿਣ ਜੀ ਸਭ ਦੋਸਤ, ਪਰਿਵਾਰ ਟੱਬਰ ਆਪਣਾ ਵੱਸਦਾ ਰਹੇ, ਲੰਮੀਆਂ ਲੰਮੀਆਂ ਉਮਰਾਂ, ਸੌ ਸੌ ਸੌ ਡੇਢ ਡੇਢ ਸੌ ਸਾਲ ਦੀਆਂ ਜਿਹੜੀਆਂ ਹੱਸਦੇ ਵੱਸਦੇ ਗੁਜ਼ਾਰਨ ਜੀ। ਲਓ ਦੋਸਤੋ, ਇੱਕ ਰਿਪੋਰਟ ਹੈ ਚਿਨ ਫਿੰਗ ਦੇ ਡਰੀਮ ਪ੍ਰੋਜੈਕਟ ਦੀ, ਉਹਦੇ ਉੱਤੇ ਜਿਹੜਾ ਮੰਡਰਾ ਰਿਹਾ ਹੈ ਖਤਰਾ। ਚੀਨੀ ਵਿਗਿਆਨੀਆਂ ਦਾ ਦਾਅਵਾ ਹੈ ਕਿ ਬ੍ਰਹਮਪੁੱਤਰ ਦੇ ਉੱਤੇ ਬੰਨ ਦੇ ਨਾਲ ਕਦੇ ਵੀ ਆ ਸਕਦੀ ਹੈ ਤਬਾਹੀ। ਚੀਨ ਜਿਹੜਾ ਤਿੱਬਤ ਦੇ ਵਿੱਚ ਯਾਰਲੁੰਗ ਸਾਗਪੋ ਨਦੀ ਦੇ ਉੱਤੇ ਦੁਨੀਆਂ ਦਾ ਸਭ ਤੋਂ ਵੱਡਾ ਪਣ ਬਿਜਲੀ ਪ੍ਰੋਜੈਕਟ ਬਣਾਉਣ ਦੇ ਲਈ ਦੌੜ ਰਿਹਾ ਹੈ। ਹਾਲਾਂਕਿ ਚੀਨੀ ਭੂ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਵਿਸ਼ਾਲ ਡੈਮ ਸ਼ੀ ਜਿਨਪਿੰਗ ਦਾ ਇੱਕ ਜਿਹੜਾ ਸੁਪਨਮਈ, ਜਾਣੀ ਕਿ ਸੁਪਨਿਆਂ ਦਾ ਇੱਕ ਡਰੀਮ ਜਿਹੜਾ ਪ੍ਰੋਜੈਕਟ ਹੈ, ਇੱਕ ਸਰਗਰਮ ਫਾਲਟ ਲਾਈਨ ਦੇ ਉੱਪਰ ਸਥਿਤ ਹੈ ਜਿਹਦੇ ਨਾਲ ਜ਼ਮੀਨ ਖਿਸਕਣ ਅਤੇ ਭੂਚਾਲ ਦਾ ਖਤਰਾ ਵੱਧ ਹੈ। ਚੀਨੀ ਭੂ ਵਿਗਿਆਨੀ ਦੇ ਇਸ ਸਿੱਟੇ ਨੇ ਭਾਰਤ ਦੇ ਲਈ ਦੁਰਗਾਮੀ ਪ੍ਰਭਾਵਾਂ ਦੇ ਬਾਰੇ ਵੀ ਚਿੰਤਾਵਾਂ ਪੈਦਾ ਕੀਤੀਆਂ ਨੇ। ਜਿੱਥੇ ਨਦੀ ਬ੍ਰਹਮਪੁੱਤਰ ਦੇ ਰੂਪ ਦੇ ਵਿੱਚ ਵਗਦੀ ਹੈ ਤੇ ਬੰਗਲਾਦੇਸ਼ ਦੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਲੱਖਾਂ ਲੋਕਾਂ ਦੀ ਰੋਜ਼ੀ ਰੋਟੀ ਨੂੰ ਕਾਇਮ ਰੱਖਦੀ ਹੈ। ਚੀਨੀ ਜਨਰਲ ਸੈਂਡੀਮੈਟਰੀ ਜੀਓਲੋਜੀ ਐਂਡ ਟੇਥਯਾਨ ਜੀਓਲੋਜੀ ਦੇ ਵਿੱਚ ਪ੍ਰਕਾਸ਼ਿਤ ਇੱਕ ਨਵੇਂ ਖੋਜ ਪੱਤਰ ਦੇ ਅਨੁਸਾਰ ਪਾਈਜ਼ੇਨ ਫਾਲਟ ਲਾਈਨ ਸਿੱਧੇ ਉਸ ਖੇਤਰ ਦੇ ਵਿੱਚੋਂ ਲੰਘਦੀ ਹੈ ਜਿੱਥੇ ਪਣ ਬਿਜਲੀ ਪ੍ਰੋਜੈਕਟ ਬਣਾਇਆ ਜਾ ਰਿਹਾ। ਚੇਂਗਡੂ ਯੂਨੀਵਰਸਿਟੀ ਆਫ ਟੈਕਨੋਲੋਜੀ ਅਤੇ ਚਾਈਨਾ ਜੀਓਲੋਜੀਕਲ ਸਰਵੇ ਦੇ ਖੋਜਕਰਤਾਵਾਂ ਨੇ ਸਪਸ਼ਟ ਚੇਤਾਵਨੀ ਜਾਰੀ ਕੀਤੀ ਹੈ ਕਿ ਇਹ ਫਾਲਟ ਲਾਈਨ ਡੈਮ ਜਿਹੜਾ ਸੜਕਾਂ ਤੇ ਪੁਲਾਂ ਵਰਗੇ ਬੁਨਿਆਦੀ ਢਾਂਚੇ ਦੀ ਸਥਿਰਤਾ ਦੇ ਲਈ ਇੱਕ ਮਹੱਤਵਪੂਰਨ ਖਤਰਾ ਪੈਦਾ ਕਰਦੀ ਹੈ। ਇਹਦੇ ਵਿੱਚ ਰਾਜਨੀਤਿਕ ਤਣਾਅ ਵੀ ਵਧਿਆ। ਇਹ ਧਿਆਨ ਦੇਣ ਯੋਗ ਗੱਲ ਇਹ ਵੀ ਹੈ ਕਿ ਚੀਨੀ ਵਿਗਿਆਨੀਆਂ ਵੱਲੋਂ ਇਹ ਚੇਤਾਵਨੀ ਅਜਿਹੇ ਸਮੇਂ ਆਈ ਹੈ ਜਦੋਂ ਬੀਜਿੰਗ ਦਾ ਵਿਸ਼ਾਲ ਡੈਮ ਪ੍ਰੋਜੈਕਟ ਪਹਿਲਾਂ ਹੀ ਭੂ ਰਾਜਨੀਤਿਕ ਤਣਾਅ ਦਾ ਕੇਂਦਰ ਬਿੰਦੂ ਬਣ ਚੁੱਕਿਆ ਹੈ। ਭਾਰਤ ਨੇ ਬ੍ਰਹਮਪੁੱਤਰ ਨਦੀ ਦੇ ਉੱਤੇ ਚੀਨ ਦੀਆਂ ਗਤੀਵਿਧੀਆਂ ਦੇ ਉੱਤੇ

0: ਵਾਰ ਵਾਰ ਚਿੰਤਾ ਪ੍ਰਗਟ ਕੀਤੀ ਹੈ, ਜਿਸ ਦੇ ਵਿਚ ਪਾਣੀ ਦੀ ਸੁਰੱਖਿਆ, ਵਾਤਾਵਰਣ ਪ੍ਰਣਾਲੀ ਤੇ ਹੇਠਲੇ ਖੇਤਰਾਂ ਦੇ ਵਿਚ ਰਹਿਣ ਵਾਲੇ ਭਾਈਚਾਰਿਆਂ ਦੇ ਲਈ ਸੰਭਾਵੀ ਜੋਖਮਾਂ ਦਾ ਹਵਾਲਾ ਦਿੱਤਾ ਗਿਆ। ਕਿਉਂ ਹੈ ਅਸਲ ਦੇ ਵਿਚ ਜ਼ਮੀਨ ਖਿਸਕਣ ਦਾ ਇੱਥੇ ਖਤਰਾ? ਕਿਉਂਕਿ ਉੱਥੇ ਬਹੁਤ ਸਾਰੀਆਂ ਜਿਹੜੀਆਂ ਗਰਾਊਂਡ ਦੀਆਂ ਸਾਡੀਆਂ ਜ਼ਮੀਨ ਦੀਆਂ ਪਲੇਟਾਂ ਨੇ ਨਾ, ਉਹਨਾਂ 'ਚ ਹਿਲਜੁਲ ਹੁੰਦੀ ਰਹਿੰਦੀ ਹੈ। ਜਿਵੇਂ ਕਿ ਮੈਂ ਪੜ੍ਹ ਰਿਹਾ ਸੀ ਪਿਛਲੇ ਦਿਨਾਂ ਦੇ ਵਿਚ, ਚਲੋ ਮਣੀਕਰਨ ਸਾਹਿਬ ਦੀ ਗੱਲ ਕਰਦੇ ਹਾਂ, ਗੁਰੂ ਘਰ ਜਿੱਥੇ ਬਣਿਆ ਹੋਇਆ ਉੱਥੇ ਥੋੜਾ ਜਿਹਾ ਉੱਪਰ ਚੜ੍ਹਾਈ ਚੜ੍ਹਨੀ ਪੈਂਦੀ ਹੈ, ਪੈਦਲ ਪਿਛਲੇ ਪਾਸੇ ਪਹਾੜ ਨੇ ਤੇ ਉੱਥੇ ਕਹਿ ਲਓ ਜਾਂ ਹਰ ਵੇਲੇ ਉੱਥੇ ਗਰਮ ਜਿਹੜਾ ਪਾਣੀ ਹੁੰਦਾ ਹੈ, ਉੱਥੇ ਇੱਕ ਵਾਲਕਾਨੋਂ ਦਾ ਰੂਪ ਮੈਂ ਸਮਝਦਾ ਸੀ ਉੱਥੇ ਹੈ, ਪਰ ਮੈਂ ਖੋਜ ਕਰਨ ਦੀ ਆਪਣੇ ਪੱਧਰ ਦੇ ਉੱਤੇ ਕੋਸ਼ਿਸ਼ ਕੀਤੀ ਹੈ ਤੇ ਉਹਦੇ ਵਿੱਚ ਮੈਂ ਜਿੱਥੇ ਤੱਕ ਮੈਂ ਪਹੁੰਚਿਆ ਉਹ ਪਤਾ ਲੱਗਿਆ ਕਿ ਜਿਹੜੀਆਂ ਜ਼ਮੀਨ ਦੀਆਂ ਸਾਡੀਆਂ ਪਲੇਟਾਂ ਨੇ ਆਪਸ ਦੇ ਵਿੱਚ ਟਕਰਾਉਂਦੀਆਂ ਆ ਉੱਥੇ ਤੇ ਉਹ ਵਿੱਚ ਬਿਰਲ ਪੈ ਜਾਂਦੀ ਹੈ ਤੇ ਜਿੰਨਾ ਵੀ ਪਾਣੀ ਹੈ ਉਹਦੇ ਵਿੱਚ ਭਰਦਾ ਰਹਿੰਦਾ ਹੈ ਤੇ ਜਦੋਂ ਫਿਰ ਪ੍ਰੈਸ਼ਰ ਦੇ ਅੰਡਰ ਆਉਂਦਾ ਜਾਂ ਗਰਮ ਹੀਟ ਦੇ ਨਾਲ ਉਹ ਗਰਾਊਂਡ ਦੀ ਹੀਟ ਜਿਹੜੀ ਹੈ ਉਹਦੇ ਨਾਲ ਉਹ ਟੱਚ ਹੁੰਦੀ ਹੈ ਤਾਂ ਪਾਣੀ ਉਬਲਣ ਲੱਗ ਜਾਂਦਾ ਹੈ, ਇਸ ਕਰਕੇ ਉੱਥੇ ਪਾਣੀ ਉਬਲਦਾ ਹੈ। ਇਸੇ ਕਰਕੇ ਉੱਥੇ ਧਰਤੀ ਜਾਂ ਪਹਾੜ ਜਿਹੜੇ ਨੇ ਪੱਥਰ ਨੇ ਉਹ ਗਰਮ ਹੈ, ਪਰ ਆਪਣੇ ਲੋਕ ਉੱਥੇ ਮਨੌਤਾਂ ਜਿਹੜੀਆਂ ਨੇ ਉਸੇ ਤਰ੍ਹਾਂ ਬਰਕਰਾਰ ਨੇ, ਜਾਂ ਕਹਿ ਲਓ ਕਿ ਉੱਥੇ ਜਿਹੜਾ ਅਸਲ ਦੇ ਵਿੱਚ ਜਿਹੜਾ ਹਰ ਵੇਲੇ ਹਿਲਜੁਲ ਹੁੰਦੀ ਰਹਿੰਦੀ ਹੈ ਤਾਂ ਉਹਦੇ ਵਿੱਚ ਜਿਹੜਾ ਬਹੁਤ ਸਾਰੇ ਕਹਿੰਦੇ ਸਾਡੇ ਗੋਡੇ ਜਾਂ ਗਿੱਟੇ ਠੀਕ ਹੋ ਗਏ, ਉੱਥੇ ਜਾ ਕੇ ਹੱਡੀਆਂ ਦੇ ਜੋੜ ਦੁਖਣੋਂ ਹਟ ਗਏ, ਉਹ ਕਿਉਂਕਿ ਉਹਨਾਂ ਵਿੱਚ ਜਿਹੜੇ ਮਿਨਰਲ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੇ ਨੇ ਆਮ ਜਗ੍ਹਾਵਾਂ ਦੇ ਉੱਤੇ ਨਹੀਂ ਹੁੰਦੇ ਤੇ ਉਹ ਪਾਣੀ ਦਾ ਜਿਹੜਾ ਉਹ ਪ੍ਰੈਸ਼ਰ ਬਣਦਾ, ਸਾਰਾ ਕੁਝ ਬਣਦਾ, ਫਿਰ ਉਹਨੂੰ ਹੀਟ ਮਿਲਦੀ ਹੈ ਤੇ ਉਹ ਗਰਮ ਹੁੰਦਾ ਹੈ, ਉਬਲਦਾ ਹੈ, ਜਿੱਥੇ ਉਹ ਮਤਲਬ ਮੇਰਾ ਖਿਆਲ ਲੰਗਰ ਵੀ ਪਕਾਉਂਦੇ ਨੇ, ਚੌਲ ਸਿੱਟ ਦਿੰਦੇ ਨੇ ਉਸ ਪਾਣੀ ਦੇ ਵਿੱਚ ਤਾਂ ਪਕਾਉਂਦੇ ਆ ਤੇ ਉਹ ਮਿਨਰਲ ਭਰਪੂਰ ਹੋ ਜਾਂਦੀਆਂ ਨੇ ਚੀਜ਼ਾਂ। ਇਸ ਕਰਕੇ ਉਹ ਫਿਰ ਜਿਹੜੇ ਸਾਡੇ ਚਮੜੀ ਦੇ ਕੁਝ ਰੋਗ ਨੇ ਜਾਂ ਜਦੋਂ ਆਪਾਂ ਪੱਥਰ ਦੇ ਨਾਲ ਟੱਚ ਕਰਦੇ ਹਾਂ ਆਪਣੀ ਸਕਿਨ ਨੂੰ ਤੇ ਉਹ ਜਿਹੜੀਆਂ ਚੀਜ਼ ਦੇ ਵਿੱਚ ਚੇਂਜਿਸ ਆਉਂਦੀਆਂ, ਪਰ ਉਹ ਕਿਤੇ ਨਾ ਕਿਤੇ ਮਨੌਤਾਂ ਜਿਹੜੀਆਂ ਨੇ ਉਸੇ ਤਰ੍ਹਾਂ ਬਰਕਰਾਰ ਹੈ। ਪਰ ਵਿਗਿਆਨੀਆਂ ਨੇ ਇਹ ਚੀਜ਼ ਨੂੰ ਜਿਹੜਾ ਸਿੱਧ ਕੀਤਾ, ਕਿਸੇ ਦਿਨ ਉਹਦੇ ਉੱਤੇ ਝਾਤ ਜ਼ਰੂਰ ਪਾਵਾਂਗਾ ਮੈਂ। ਕਹਿੰਦੇ ਕਿ ਕਾਰਨ ਕੀ ਹੈ ਇੱਥੇ ਮਤਲਬ ਕਿ ਖਿਸਕਣ ਦਾ? ਜ਼ਮੀਨ ਖੋਜ ਦੇ ਅਨੁਸਾਰ ਖੇਤਰ ਦੇ ਵਿੱਚ ਚਟਾਨਾਂ ਦੀ ਜਿਹੜੀ ਬਣਤਰ ਹੈ ਬਹੁਤ ਨਾਜ਼ੁਕ ਹੈ ਤੇ ਢਿੱਲੀ ਮਿੱਟੀ, ਵੱਡੇ ਪੱਥਰ ਤੇ ਜ਼ਮੀਨ ਖਿਸਕਣ ਦਾ ਲਗਾਤਾਰ ਖਤਰਾ ਪੈਦਾ ਜਿਹੜਾ ਕਰਦੀ ਹੈ। ਡੈਮ ਨੂੰ 3 ਗੋਰਜ ਡੈਮ ਦੇ ਨਾਲੋਂ 3 ਗੁਣਾ ਜ਼ਿਆਦਾ ਬਿਜਲੀ ਪੈਦਾ ਕਰਨ ਦੇ ਲਈ ਤਿਆਰ ਕੀਤਾ ਗਿਆ। ਇਸਦੀ ਨੀਂਹ ਜਿਹੜੀ ਹੈ ਦੀ ਲੋਡ ਜਿਹੜੀ ਹੈ ਬੈਰਿੰਗ ਸਮਰਥਾ ਫਾਲਟ ਗਤੀਵਿਧੀ ਦੇ ਦੁਆਰਾ ਸਮਝੌਤਾ ਕੀਤਾ ਜਾਂਦਾ ਹੈ, ਜਿਸ ਦੇ ਨਾਲ ਕਿਸੇ ਵੀ ਸਮੇਂ ਇੱਕ ਵਿਨਾਸ਼ਕਾਰੀ ਅਸਫਲਤਾ ਦੀ ਸੰਭਾਵਨਾ ਪੈਦਾ ਹੋ ਸਕਦੀ ਹੈ ਤੇ ਹੁੰਦੀ ਹੈ। ਇਹ ਡੈਮ ਹਿਮਾਲਿਆ ਦੀਆਂ ਸਰਗਰਮ ਜਿਹੜੀਆਂ ਨੇ ਟੈਕਟੋਨਿਕ ਪਲੇਟਾਂ ਨੇ ਉਹਦੇ ਵਿਚਕਾਰ ਇੱਕ ਫਾਲਟ ਲਾਈਨ ਦੇ ਨਾਲ ਸਥਿਤ ਹੈ, ਜਿੱਥੇ ਭਾਰਤੀ ਅਤੇ ਯੂਰੇਸ਼ੀਅਨ ਪਲੇਟਾਂ ਟਕਰਾਉਂਦੀਆਂ ਨੇ। ਭੂਚਾਲਾਂ ਦਾ ਜਿਹੜਾ ਸਥਾਈ ਜੋਖਮ ਪੈਦਾ ਕਰਦਾ ਹੈ। 2017 ਦੇ ਵਿੱਚ ਮਿਲਿਨ ਦੇ ਵਿੱਚ ਆਏ 6.9 ਤੀਬਰਤਾ ਵਾਲੇ ਭੂਚਾਲ ਦਾ ਹਵਾਲਾ ਦਿੰਦੇ ਹੋਏ ਚੀਨੀ ਵਿਗਿਆਨੀਆਂ ਨੇ ਇਸ ਨੂੰ ਇੱਕ ਅਸਲੀ ਆਫ਼ਤ ਜੋਖਮ ਦੇ ਵਜੋਂ ਪਛਾਣਿਆ। ਕਹਿੰਦੇ ਜੇ ਇੱਥੇ ਡੈਮ ਬਣ ਗਿਆ, ਕੱਲ ਨੂੰ ਕੁਦਰਤੀ ਤੌਰ ਦੇ ਉੱਤੇ ਹਵੀ ਨਵੀ ਹੋ ਗਈ ਤਾਂ ਬਹੁਤ ਕੁਝ ਤਬਾਹ ਹੋ ਜਾਏਗਾ। ਭਾਰਤ ਦੇ ਉੱਤੇ ਪ੍ਰਭਾਵ ਜਿਹੜਾ ਇਹਦਾ ਬਣ ਰਿਹਾ। ਇਹ ਧਿਆਨ ਦੇਣ ਯੋਗ ਗੱਲ ਵੀ ਹੈ ਕਿ ਬ੍ਰਹਮਪੁੱਤਰ ਨਦੀ ਭਾਰਤ ਦੇ ਉੱਤਰ ਪੂਰਬੀ ਰਾਜਾਂ ਦੇ ਲਈ ਖੇਤੀਬਾੜੀ, ਮੱਛੀ ਪਾਲਣ ਤੇ ਰੋਜ਼ੀ ਰੋਟੀ ਦੀ ਰੀੜ ਦੀ ਹੱਡੀ ਹੈ। ਨਦੀ ਦੇ ਵਹਾਅ ਦੇ ਵਿੱਚ ਕੋਈ ਵੀ ਵੱਡਾ ਢਾਂਚਾਗਤ ਬਦਲਾਅ ਅਰੁਣਾਚਲ ਪ੍ਰਦੇਸ਼ ਤੋਂ ਆਸਾਮ ਤੋਂ ਬੰਗਲਾਦੇਸ਼ ਤੱਕ ਫੈਲੇ ਖੇਤਰ ਦੇ ਲੱਖਾਂ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰੇਗਾ। ਚੀਨ ਦਾਅਵਾ ਕਰਦਾ ਹੈ ਕਿ ਇਹ ਪ੍ਰੋਜੈਕਟ ਸਿਰਫ ਪਣ ਬਿਜਲੀ ਉਤਪਾਦਨ ਦੇ ਲਈ ਹੈ, ਪਰ ਇਸ ਦੇ ਆਪਣੇ ਵਿਗਿਆਨੀਆਂ ਦੇ ਦੁਆਰਾ ਸਵੀਕਾਰ ਕੀਤੀਆਂ ਗਈਆਂ ਭੂ ਵਿਗਿਆਨਕ ਚੇਤਾਵਨੀਆਂ ਭਾਰਤ ਦੀਆਂ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਚਿੰਤਾਵਾਂ ਨੂੰ ਪ੍ਰਮਾਣਿਤ ਜਿਹੜਾ ਕਰਦੀਆਂ ਨੇ। ਭਾਰਤ ਨੇ ਉੱਤਰ ਪੂਰਬ ਅਤੇ ਬੰਗਲਾਦੇਸ਼ ਦੇ ਵਿੱਚ ਹੇਠਲੇ ਖੇਤਰਾਂ ਦੇ ਵਾਤਾਵਰਣ ਤੇ ਵਿਨਾਸ਼ਕਾਰੀ ਪ੍ਰਭਾਵਾਂ ਦੇ ਨਾਲ ਨਾਲ ਪਾਣੀ ਦੀ ਜਿਹੜੀ ਸੁਰੱਖਿਆ ਤੇ ਲੱਖਾਂ ਲੋਕਾਂ ਦੇ ਜੀਵਨ ਤੇ ਵਿਨਾਸ਼ਕਾਰੀ ਪ੍ਰਭਾਵਾਂ ਦੀ ਜਿਹੜੀ ਹੈ ਸੰਭਾਵਨਾ ਬਾਰੇ ਵਾਰ ਵਾਰ ਚਿੰਤਾਵਾਂ ਜ਼ਾਹਰ ਕੀਤੀਆਂ ਨੇ। ਆਖਰ ਦੇ ਵਿੱਚ ਭਾਰਤ ਦੇ ਉੱਤੇ ਵੱਡੇ ਪ੍ਰਭਾਵ ਦੇ ਲਈ ਸੰਭਾਵੀ ਹੈ। ਇਹ ਦੱਸਣਾ ਉਚਿਤ ਹੈ ਕਿ ਭਾਰਤ ਦੇ ਵਿੱਚ ਦਾਖਲ ਹੋਣ ਤੇ ਯਾਰਲੁੰਗ, ਸਾਗਪੋ ਨਦੀ ਨੂੰ ਸਿਆਂਗ ਅਤੇ ਹੋਰ ਹੇਠਾਂ ਵੱਲ ਬ੍ਰਹਮਪੁੱਤਰ ਵਜੋਂ ਜਿਹੜਾ ਜਾਣਿਆ ਜਾਂਦਾ ਹੈ ਤੇ ਮਾਹਰਾਂ ਦਾ ਮੰਨਣਾ ਹੈ ਕਿ ਇਸ ਪੈਮਾਨੇ ਦਾ ਇੱਕ ਵੱਡਾ ਡੈਮ ਨਦੀ ਦੇ ਕੁਦਰਤੀ ਵਹਾਅ ਨੂੰ ਬਦਲ ਸਕਦਾ ਹੈ, ਜਿਹਦੇ ਨਾਲ ਅਰੁਣਾਚਲ ਪ੍ਰਦੇਸ਼ ਤੇ ਆਸਾਮ ਦੇ ਵਿੱਚ ਖੇਤੀਬਾੜੀ, ਵਾਤਾਵਰਣ ਤੇ ਜੈਵ ਵਿਭਿੰਨਤਾ ਪ੍ਰਭਾਵਿਤ ਹੋ ਸਕਦੀ ਹੈ। ਇਸ ਤੋਂ ਇਲਾਵਾ ਜੇਕਰ ਪਾਣੀ ਦਾ ਅਚਾਨਕ ਛੱਡਿਆ ਜਾਂਦਾ ਹੈ, ਪਾਣੀ ਨੂੰ ਛੱਡਿਆ ਜਾਂਦਾ ਹੈ ਤਾਂ ਵਿਨਾਸ਼ਕਾਰੀ ਹੜ੍ਹਾਂ ਦਾ ਖਤਰਾ ਵੱਧ ਜਾਂਦਾ ਹੈ। ਲਓ ਦੋਸਤੋ, ਕੁਦਰਤ ਨਾਲ ਖਿਲਵਾੜ ਕਰਾਂਗੇ ਤਾਂ ਕੁਝ ਨਾ ਕੁਝ ਤਾਂ ਹਰਜਾਨੇ ਭੁਗਤਣੇ ਪੈਣਗੇ ਹੀ ਫਿਰ। ਤੇ ਲੋ ਗੱਲਾਂ ਬਾਤਾਂ ਕਰਦੇ ਆ ਦੋਸਤੋ, ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਆ ਰਹੇ ਨੇ, ਉਹਨਾਂ ਦੀ ਬਾਤ ਪਾ ਕੇ ਸੰਖੇਪ ਦੇ ਵਿਚ ਫਿਰ ਆਪਾਂ ਅੱਗੇ ਵੱਧਦੇ ਹਾਂ। ਵਰਲਡ ਕੱਪ ਫੀਫਾ ਦੀ ਵੀ ਗੱਲ ਕਰ ਲਈਏ। ਕੱਲ ਜਿਹੜਾ ਮੈਚ ਹੋਇਆ ਬੜਾ ਦੁੱਖ ਹੋਇਆ, ਬੜਾ ਕਹਿ ਲੋ ਸਲੋ ਮੈਚ ਸੀਗਾ, ਉਮੀਦਾਂ ਜਿਹੜੀਆਂ ਸੀਗੀਆਂ ਪਰ ਕਿਤੇ ਨਾ ਕਿਤੇ, ਪਰ ਫਿਰ ਵੀ ਜਿਹੜਾ ਚਲੋ ਇਹ ਮੈਚ ਨੇ ਜੀ। ਤੇ ਫਰਾਂਸ ਨੇ ਜਿਹੜੀ ਆਪਣੀ ਜਿੱਤ ਹੈ ਦਰਜ ਕਰ ਦਿੱਤੀ ਹੈ, ਤੇ ਅਗਲੇ ਮੈਚ ਜਿਹੜੇ ਨੇ ਹੁਣ ਫਰਾਂਸ ਨੇ ਆਪਣਾ ਰਾਹ ਪੱਧਰਾ ਕਰ ਲਿਆ, ਆਪਣਾ ਮੋਰਾਕੋ ਨੂੰ ਜਿਹੜਾ ਪਛਾੜ ਦਿੱਤਾ 2-0 ਦੇ ਨਾਲ। ਤੇ ਨਾਰਵੇ ਦੇ ਵਿਰੁੱਧ ਇੰਗਲੈਂਡ ਜਿਹੜਾ ਮੈਚ ਖੇਡੇਗਾ ਕੱਲ ਨੂੰ ਹਾਰਡਾ ਰੋਕ ਸਟੇਡੀਅਮ ਮਿਆਮੀ ਦੇ ਵਿੱਚ ਫਲੋਰੀਡਾ ਚ, ਤੇ ਅਰਜਨਟਾਈਨਾ ਵਿਰੁੱਧ ਸਵਿਟਜ਼ਰਲੈਂਡ ਜਿਹੜਾ ਅਗਲਾ ਮੈਚ ਹੋਏਗਾ ਨਾਰਥ ਅਮਰੀਕਾ ਸਟੇਡੀਅਮ ਦੇ ਵਿੱਚ, ਇਹ ਜਿਹੜਾ ਕੁਆਟਰ ਫਾਈਨਲ ਮੈਚ ਜਿਹੜੇ ਖੇਡੇ ਜਾਣਗੇ ਦੋਵੇਂ। ਤੇ ਉਸ ਤੋਂ ਬਾਅਦ ਦੇਖਦੇ ਹਾਂ ਫਿਰ ਕਿਹਦੇ ਸਿੰਘ ਫਸਦੇ ਆ ਆਪਸ ਦੇ ਵਿੱਚ ਅਗਲੀਆਂ ਟੀਮਾਂ ਦੇ ਦੌਰਾਨ। ਤੇ ਦੋਸਤੋ ਤੁਹਾਡੇ ਜਾਂਦੇ ਜਾਂਦੇ ਸੁਨੇਹਾਂ ਦੀ ਗੱਲ ਕਰੀਏ, ਤੇ ਜਾਂਦੇ ਜਾਂਦੇ ਅਜੇ ਜਾਣਾ ਨੀ ਆਪਾਂ, ਅਜੇ ਨਾਵਲ ਦੀ ਗੱਲ ਕਰਨੀ ਹੈ, ਪੰਜਾਬ ਦੀ ਬਾਤ ਪਾਉਣੀ ਅਜੇ। ਤੇ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਦਾ ਜ਼ਿਕਰ ਕਰਕੇ ਅੱਗੇ ਵੱਧਦੇ ਹਾਂ ਸੰਖੇਪ ਦੇ ਵਿੱਚ ਸਾਰੇ ਦੋਸਤਾਂ ਦਾ, ਉਹਨਾਂ ਨੂੰ ਨਾਲ ਲੈ ਲਈਏ। ਰਾਜਨ ਸੈਣੀ ਸਾਹਿਬ ਨੇ ਲਾਈਕ ਨੰਬਰ 3 ਕਿਹਾ ਜੀ, ਤੇ ਸ਼ੈਲੀ ਵੀਰ ਜੀ ਕਹਿੰਦੇ ਆ ਭਾਰਤ ਜੀ ਤੇ ਦੁਆਬਾ ਰੇਡ ਦੇ ਸਾਰੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਫਤਿਹ ਪ੍ਰਵਾਨ ਕਰਨੀ ਜੀ। ਤੇ ਰਾਜਨ ਸੈਣੀ ਸਾਹਿਬ ਸਤਿ ਸ੍ਰੀ ਅਕਾਲ ਕਹਿੰਦੇ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਸ਼ੈਲੀ ਜੀ ਕਹਿੰਦੇ ਲਾਈਕ ਅਤੇ ਸ਼ੇਅਰ ਨੰਬਰ 1 ਜੀ, ਗ੍ਰੇਟ ਜੀ। ਭਾਰਤ ਜੀ ਕੇਂਦਰ ਸਰਕਾਰ ਦਾ ਬਜਟ ਖਰਚਾ ਦੇ ਵਿੱਚ 800% ਹੋਇਆ ਵਾਧਾ ਹੈ ਸਾਲ 2014 ਤੋਂ 2026 ਤੱਕ, ਜਦਕਿ ਭੱਤੇ ਉਹੋ ਹੀ ਨੇ। ਕਿਆ ਬਾਤ ਹੈ ਜੀ, ਸੈਣੀ ਸਾਹਿਬ ਗੱਲ ਕਰਕੇ ਵੀ ਗਏ ਨੇ ਇਹਦੇ ਉੱਤੇ, ਸ਼ੁਕਰੀਆ ਆਪਣੇ ਸ਼ੈਲੀ ਬਾਈ ਜੀ ਜਾਣਕਾਰੀ ਸਾਂਝੀ ਕਰਨ ਲਈ। ਤੇ ਰਾਜਨ ਜੀ ਕਹਿੰਦੇ ਆ ਕਿ ਸ਼ੈਲੀ ਵੀਰ ਜੀ ਉਹ ਪ੍ਰਧਾਨ ਸੇਵਕ ਰੋਜ਼ ਹੀ ਤਾਂ ਜਹਾਜ਼ੇ ਚੜਿਆ ਰਹਿੰਦਾ ਹੈ ਤੇ ਦੂਜੇ ਦੇਸ਼ਾਂ ਦੇ ਕੋਲੋਂ ਸਨਮਾਨ ਪੱਤਰ ਮੁੱਲ ਲੈ ਕੇ ਆਪਣੇ ਭਗਤਾਂ ਨੂੰ ਖੁਸ਼ ਕਰੀ ਜਾਂਦਾ ਹੈ ਜੀ, ਤੇ ਖਰਚਾ ਤਾਂ ਫਿਰ ਵਧੇਗਾ ਹੀ ਹੈ ਜੀ। ਔਜਲਾ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ US ਤੋਂ। ਤੇ ਸ਼ੈਲੀ ਜੀ ਕਹਿੰਦੇ ਜੀ ਹਾਂ ਜੀ ਸੈਣੀ ਸਾਹਿਬ ਜੀ, ਮੈਂ ਵੀ ਸੋਚੀ ਜਾਂਦਾ ਸੀ ਕਿ ਇੰਨਾ ਖਰਚਾ ਕਿਵੇਂ ਹੋ ਗਿਆ ਜੀ। ਸ਼ੈਲੀ ਜੀ ਕਹਿੰਦੇ ਭਾਰਤ ਜੀ ਚਾਹੇ ਇਕੱਲਾ ਹੀ ਅਦਾਲਤ ਲਿਖਿਆ ਹੋਵੇ, ਤੁਸੀਂ ਬੋਲਣ ਦੇ ਵਿੱਚੋਂ ਮਾਣਯੋਗ ਅਦਾਲਤ ਬੋਲਿਆ ਕਰੋ ਜੀ। ਠੀਕ ਹੈ ਜੀ, ਮਾਣਯੋਗ ਅਦਾਲਤ ਕਹਿ ਦਿਆ ਕਰਾਂਗੇ ਜੀ। ਤੇ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜਦੇ ਆ। ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਫੁੱਲਾਂ ਦੇ ਗੁਲਾਬਾਂ ਦੇ ਫੁੱਲ ਭੇਜੇ ਨੇ। ਤੇ ਔਜਲਾ ਸਾਹਿਬ ਕਹਿੰਦੇ ਤੁਸੀਂ ਪਹਿਲਾਂ ਸੋਚ ਤੇ ਭਾਵਨਾਵਾਂ ਦੀ ਕਦਰ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਗੇ ਕਹਿੰਦੇ ਨੇ ਸ਼ੈਲੀ ਜੀ ਸੈਣੀ ਸਾਹਿਬ ਜੀ ਤੁਸੀਂ ਵੀ ਪੱਕੇ ਕੋਕੇ ਲਾਉਣ ਲੱਗ ਗਏ ਜੀ ਕਹਿੰਦੇ ਜੀ। ਜਾਣੀਆਂ ਚਾਲ ਜੀ ਕਹਿੰਦੇ ਨਜੂਮੀ ਸਾਡੇ ਸੈਣੀ ਸਾਹਿਬ ਕਿਹੜਾ ਨਜੂਮੀ ਤੋਂ ਘੱਟ ਹੈ ਕਹਿੰਦੇ ਜੀ, ਨਾਲੇ ਹੱਸ ਰਹੇ ਨੇ। ਤੇ ਅੱਗੇ ਕਹਿੰਦੇ ਪੰਜਾਬ ਦੀ ਫਿਜ਼ਾ ਨੂੰ ਲਾਂਬੂ ਲਾਉਣ ਦੀ ਤਿਆਰੀ ਹੋ ਰਹੀ ਹੈ ਸੈਣੀ ਸਾਹਿਬ, ਹੋਰ ਕੁਝ ਨਹੀਂ। ਸ਼ੈਲੀ ਜੀ ਕਹਿੰਦੇ ਹਮਾਮ ਚੋਂ ਕੁਝ ਕੁ ਨੂੰ ਛੱਡ ਦਿਓ ਜੀ ਕਹਿੰਦੇ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਆ ਬਿਲਕੁਲ ਚਾਹਲ ਤੇ ਸ਼ੈਲੀ ਵੀਰ ਜੀ ਉਹ ਇਹੋ ਜਿਹੇ ਮਸਲੇ ਵੋਟਾਂ ਨੇੜੇ ਹੀ ਕਿਉਂ ਨੇ। ਆਪਣੇ ਰਾਜੀਵ ਕੁਮਾਰ ਬਾਈ ਜੀ ਜੁੜੇ ਆ, ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਭੇਜਦੇ ਸਾਰਿਆਂ ਨੂੰ ਜੀ, ਜੀਆ ਨੂੰ ਜੀ ਰਾਜੀਵ ਕੁਮਾਰ ਜੀ। ਔਜਲਾ ਸਾਹਿਬ ਕਹਿੰਦੇ ਮੱਝਾਂ ਨੂੰ 4.5 ਸਾਲ ਚਾਰਾ ਪਾ ਕੇ ਚੋਣ ਦੀ ਫਿਤਰਤ ਵਿੱਚ ਰਹਿੰਦੇ ਨੇ ਸਿਆਸੀ ਲੋਕ ਜੀ। ਤੇ ਅੱਗੇ ਲਿਖਦੇ ਨੇ ਆ ਬਿੱਟੂ ਕੈਪਟਨ ਨੂੰ ਮਿਲਣ ਦੇ ਲਈ ਨਾਲ ਮੇਰੇ ਮਿੱਤਰ ਨੂੰ ਲੈ ਕੇ ਜਾਂਦਾ ਸੀ ਕਿ ਉਹ ਅੰਗਰੇਜ਼ੀ ਜਿਹੜੀ ਹੈ ਉਹਦੇ ਵਿੱਚ ਗੱਲ ਕਰਦਾ ਹੈ। ਤੇ ਇਸੇ ਤਰ੍ਹਾਂ ਹੀ ਔਜਲਾ ਸਾਹਿਬ ਕਹਿੰਦੇ ਇਹੋ ਜਿਹੇ ਲੋਕ ਸਾਡੇ ਸੈਂਟਰ ਮਿਨਿਸਟਰ ਨੇ ਜੀ। ਜਾਣੀਆਂ ਚਾਲ ਜੀ ਕਹਿੰਦੇ ਸੈਣੀ ਸਾਹਿਬ ਉਸ ਵਕੀਲ ਦੇ ਪੂਰੇ ਚਰਚੇ ਹੈ ਜੀ, ਅਦਾਲਤਾਂ ਦਾ ਬੁਰਾ ਹਾਲ ਹੈ ਜੀ, ਤੇ ਇਸ ਅਦਾਲਤ ਦੇ ਵਿੱਚ ਬੰਦੇ ਬਿਰਖ ਹੋ ਗਏ ਜੀ, ਬਿਲਕੁਲ ਹੈ ਜੀ। ਤੇ ਔਜਲਾ ਸਾਹਿਬ ਕਹਿੰਦੇ ਭਾਰਤ ਦਰਸ਼ਨ ਤੇ ਸ਼ਰਮ ਦੀ ਲੋਈ ਲਾਈ ਹੋਈ ਹੈ ਜੀ ਇਹਨਾਂ ਨੇ। ਤੇ ਸਹੂਲਤਾਂ ਦਾ ਪੈਸਾ ਵੀ ਕਹਿੰਦੇ ਵਸੂਲ ਕਰਨਾ ਅਗਲਿਆਂ ਨੇ, ਔਜਲਾ ਸਾਹਿਬ ਕਹਿੰਦੇ ਆ। ਅੱਗੇ ਕਹਿੰਦੇ ਤੇਲ ਲਾਉਂਦੇ ਨੀ ਹੁਣ ਪਾਉਂਦੇ ਨੇ ਰਾਜਨ ਜੀ। ਛੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਮੁੱਖ ਮੰਤਰੀ ਸੰਵਿਧਾਨ ਦੀ ਸਹੁੰ ਖਾ ਕੇ ਸ਼ਰੇਆਮ ਲੋਕਾਂ ਨੂੰ ਝੂਠ ਬੋਲ ਰਹੇ ਨੇ, ਹੈ ਕੋਈ ਕਹਿੰਦੇ ਜੀ, ਮਤਲਬ ਕਿ ਇਸ ਦੇ ਉੱਤੇ ਕੋਈ ਕਾਨੂੰਨ ਕਾਨਾਨ। ਤੇ ਫਿਰ ਮਸਲੇ ਉੱਪਰ ਥੱਲੇ ਹੋ ਗਏ ਜੀ, ਦੇਖ ਲਓ ਮਸ਼ਹੂਰੀ ਆ ਜਾਂਦੀ, ਸ਼ਮੂਰੀ ਆ ਜਾਂਦੀ ਹੈ ਵਿੱਚ, ਫਿਰ ਸਾਰਾ ਕੁਝ ਹਿਲਾ ਦਿੰਦੀ ਹੈ ਜੀ, ਲੋ ਟਲਦੇ ਨੇ ਜੀ, ਫਿਰ ਆ ਜਾਂਦੀ ਹੈ ਜੀ। ਤੇ ਅਗਲੀ ਗੱਲ ਕਰਦੇ ਹਾਂ ਆਪਣੇ ਔਜਲਾ ਸਾਹਿਬ ਤੋਂ ਬਾਅਦ। ਔਜਲਾ ਸਾਹਿਬ ਅੱਗੇ ਲਿਖਦੇ ਆ ਕਿ ਤੇਲ ਲਾਉਂਦੇ ਨਹੀਂ ਹੁਣ ਪਾਉਂਦੇ ਨੇ ਰਾਜਨ ਜੀ। ਤੇ ਉਸ ਤੋਂ ਬਾਅਦ ਔਜਲਾ ਸਾਹਿਬ ਕਹਿੰਦੇ ਸੰਵਿਧਾਨ ਲੋਕਾਂ ਲਈ ਹੈ ਜੋਕਾਂ ਲਈ ਨਹੀਂ ਸ਼ੈਲੀ ਵੀਰੇ। ਤੇ ਅਗਲਾ ਸੁਨੇਹਾ ਆਇਆ ਆਪਾਂ ਨੂੰ ਲਿਖਦੇ ਨੇ ਸ਼ੈਲੀ ਜੀ, ਔਜਲਾ ਸਾਹਿਬ ਜੀ ਬਿਲਕੁਲ ਜੀ ਸੱਚੀ ਗੱਲ ਹੈ। ਔਜਲਾ ਸਾਹਿਬ ਲਿਖਦੇ ਨੇ ਪੰਜਾਬ ਦੇ ਕਾਂਗਰਸੀ ਤਾਂ ਆਪਣੇ ਰਾਹ ਪੱਧਰਾ ਕਰਦੇ ਨੇ ਕਿ ਲੋਟਸ ਜਾਣੀ ਕਿ ਕਿਵੇਂ ਆਵੇਗਾ, ਲੋਟ ਕਿਵੇਂ ਆਵੇਗਾ। ਸ਼ੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਮੁੱਦੇ ਤਾਂ ਚੱਕਦੇ ਨੇ, ਬੀਜੇਪੀ ਵਾਲੇ ਸੁਣਦੇ ਹੀ ਨਹੀਂ ਨਾ ਹੀ ਜਵਾਬ ਦਿੰਦੇ ਨੇ, ਕੀ ਕਰਨ ਕਾਂਗਰਸ ਵਾਲੇ। ਔਜਲਾ ਸਾਹਿਬ ਕਹਿੰਦੇ ਸਰਕਾਰ ਆਮ ਆਦਮੀ ਦੀ ਹੈ। ਤੇ ਅੱਗੇ ਲਿਖਦੇ ਜਿੰਨੇ ਵਾਅਦੇ ਕੀਤੇ ਸਨ ਉਸ ਤੋਂ ਪੂਰੇ ਕਹਿੰਦੇ ਕਰ ਦਿੱਤੇ ਆ, ਉਹ ਤਾਂ ਕਹਿੰਦੇ ਪੂਰੇ ਕਰਤੇ ਆ। ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ ਕਹਿੰਦੇ ਆ, ਤੇ ਰਾਜਨ ਸੈਣੀ ਸਾਹਿਬ ਦੇ ਸਵਾਗਤ ਹੈ ਭੈਣ ਜੀ, ਮਾਲ ਜੀ ਦਾ ਸਵਾਗਤ ਕਰਦੇ ਆ। ਔਜਲਾ ਸਾਹਿਬ ਕਹਿੰਦੇ ਤੁਸੀਂ ਭੈਣ ਜੀ ਮੈਨੂੰ ਹੁਣੇ ਗਹਿਣੇ ਤੇ ਪੈਸੇ ਭੇਜ ਦੇਵੋ, ਬਾਅਦ ਦੇ ਵਿੱਚ ਐਵੇਂ ਰੋਲੇ ਪੈਣਗੇ। ਆਪਣੇ ਰਾਜਨ ਸੈਣੀ ਜੀ ਕਹਿੰਦੇ ਭਾਰਤ ਸਾਹਿਬ ਜੇ ਠੀਕ ਤਰੀਕੇ ਨਾਲ ਮੱਥਾ ਨਾ ਟਿਕਾਇਆ ਹੋਵੇ ਨਾ ਤਾਂ ਬੱਚਾ ਫਿਰ ਤੁਹਾਡੇ ਵਾਂਗ ਬਾਗੀ ਹੋ ਜਾਂਦਾ ਹੈ ਜੀ। ਰਜਿੰਦਰ ਜੀਰਾ ਜੀ ਜੁੜੇ ਆ, ਕਹਿੰਦੇ ਆ ਜੀ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀਰਾ ਜੀ, ਸਵਾਗਤ ਹੈ। ਤੇ ਰਾਜਨ ਜੀ ਕਹਿੰਦੇ ਆ ਕਿ ਲੋ ਭੈਣ ਜੀ ਸਾਡੇ ਜਦੋਂ ਕੋਈ ਵਕੀਲ ਮਰ ਜਾਂਦਾ ਤਾਂ ਵੈਣ ਪੈਂਦੇ ਆ, ਮਰ ਗਿਆ ਮੱਲ ਕਚਹਿਰੀ ਦਾ, ਖਾਂਦਾ ਪੀਂਦਾ ਮਰ ਗਿਆ ਮੱਲ ਕਚਹਿਰੀ ਦਾ। ਔਜਲਾ ਸਾਹਿਬ ਕਹਿੰਦੇ ਰਾਜਨ ਜੀ ਵਕੀਲ ਜੱਜਾਂ ਨੂੰ ਨਹੀਂ ਟਿਕਣ ਦਿੰਦੇ ਘਰੇ ਤਾਂ ਫਿਰ ਘਰ ਦੇ ਵਿਚਾਰੇ ਹੋਰ ਕੀ ਕਹਿਣਗੇ। ਰਾਜਨ ਜੀ ਕਹਿੰਦੇ ਆ ਵੀਰ ਜੀ ਭਾਰਤ ਸਾਹਿਬ ਨੇ ਮੇਰੇ ਮਰਨ ਤੇ ਬਦਾਮ ਵੰਡਣ ਦੇ ਲਈ ਕਹਿੰਦੇ ਕੈਲੀਫੋਰਨੀਆ ਤੋਂ ਭੇਜਣ ਜੀ, ਤੇ ਹੁਣ ਆਪਣਾ ਭੂਤ ਭਾਰਤ ਸਾਹਿਬ ਨੂੰ ਤਾਂ ਫੜੂ ਹੀ ਫੜੂ ਜੀ ਕਹਿੰਦੇ ਜੀ। ਮਗਰ ਭੈਣਾ ਭਾਰਤ ਦੇ ਕਹਿੰਦੇ ਜੀ ਆਜੋ ਜੀ ਆਜੋ, ਅਸੀਂ ਤਾਂ ਕਦੋਂ ਦਾ ਸੱਦਾ ਪੱਤਰ ਤੁਹਾਨੂੰ ਦੇ ਰਹੇ ਹਾਂ, ਆਜੋ ਤਾਂ ਅਸੀਂ ਪੈਰ ਤਾਂ ਰੱਖੋ ਇੱਥੇ ਆ ਕੇ ਜੀ। ਤੇ ਸੁਰਿੰਦਰ ਜੀ ਮਾਲ ਜੀ ਕਹਿੰਦੇ ਆ ਹਮੇਸ਼ਾ ਦੀ ਤਰ੍ਹਾਂ ਸੋਭਣੀ ਸੋਹਣੀ ਸਾਂਝ ਜੀ। ਤੇ ਔਜਲਾ ਸਾਹਿਬ ਕਹਿੰਦੇ ਬਦਾਮ ਕੋਟੀ ਚ ਪਾ ਕੇ ਭੇਜਾਂਗੇ ਭਾਰਤ, ਪਰ ਈਰਾਨ ਦਾ ਰੋਲਾ ਤਾਂ ਮੁੱਕੇ ਰਾਜਨ ਜੀ, ਜਰਾ ਫਿਰ ਦੇਖਦੇ ਹਾਂ। ਬਦਾਮ ਕੈਲੀਫੋਰਨੀਆ ਦੇ, ਕੋਟੀ ਫਿਨਲੈਂਡ ਦੀ। ਤੇ ਵਧੀਆ ਸਾਂਝ ਪਾਈ ਹੈ ਮਾਲ ਵੱਡੇ ਭੈਣ ਜੀ ਨੇ, ਔਜਲਾ ਸਾਹਿਬ ਐਪਰੀਸ਼ੀਏਟ ਕਰਦੇ ਆ। ਮੁਕੱਦਰ ਜੀ ਹੈਲੋ ਭੇਜ ਰਹੇ ਨੇ, ਜੀਆਂ ਨੂੰ ਜੀ ਸਵਾਗਤ ਹੈ, ਕਾਲ ਕਰ ਸਕਦੇ ਹੋ, ਕਰਨੀ ਹੈ ਫਿਰ ਮੈਂ ਆਪਣਾ ਨਾਵਲ ਦੀ ਗੱਲ ਕਰਨੀ ਹੈ, ਦੋ ਚਾਰ ਮਿੰਟ ਗੱਲਬਾਤ ਕਰ ਸਕਦੇ ਹੋ ਜੇ ਸੰਖੇਪ ਦੇ ਵਿੱਚ। ਤੇ ਭਾਨ ਸਿੰਘ ਗਰੇਵਾਲ ਸਾਹਿਬ ਬੜੇ ਦਿਨਾਂ ਬਾਅਦ ਜੁੜੇ ਆ, ਦੁਆਬਾ ਰੇਡੀਓ ਐਂਡ ਆਲ ਲਿਸਨਰ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਭੇਜੀ ਆ ਫਰੋਮ ਕੈਲੀਫੋਰਨੀਆ, ਸਪੋਰਟ ਵੀ ਕਰਦੇ ਆ ਜੀ। ਤੇ ਗਰੇਵਾਲ ਸਾਹਿਬ ਦੇ ਲਾਈਕ ਨੰਬਰ 10 ਜੀ, ਤੇ ਗਰੇਵਾਲ ਸਾਹਿਬ ਪਹਿਲੇ ਨੰਬਰ ਦੇ ਉੱਤੇ ਆਉਂਦੇ ਆਉਂਦੇ 10ਵੇਂ ਤੇ ਆ ਗਏ, ਉਹ ਦੇਖ ਲਓ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਆ ਜੀ। ਤੇ ਲਓ ਦੋਸਤੋ ਇਸੇ ਤਰ੍ਹਾਂ ਫਿਰ ਅੱਗੇ ਵੱਧਦੇ ਹਾਂ, ਤੇ ਅੱਜ ਦੀ ਜਿਹੜੀ ਆ ਆਪਾਂ ਆਖਰ ਦੇ ਵਿੱਚ ਸਮਾਪਤੀ ਕਰਦੇ ਹਾਂ ਕਿਤਾਬ ਦੇ ਨਾਲ। ਤੇ ਇਹ ਸੀਆਂ ਜੀ ਦੇਸ਼ ਵਿਦੇਸ਼ ਦੀਆਂ ਖ਼ਬਰਾਂ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਸਵਾਗਤ ਹੈ ਇੱਕ ਦੋ ਮਿੰਟ ਦੇ ਵਿੱਚ। ਤਦ ਤੱਕ ਮੈਂ ਸ਼ਮੂਰੀਆਂ ਇੱਕ ਦੋ ਚਲਾ ਲੈਂਦਾ, ਤੇ ਫਿਰ ਨਾਲ ਦੀ ਨਾਲ ਆਪਾਂ ਗੱਲ ਵਧਾਉਂਦੇ ਹਾਂ ਅਗਲੀ, ਅੱਜ ਦੇ ਜਿਹੜਾ ਪੰਜਾਬ ਕਿਤਾਬ ਦੀ ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦਾ ਇਤਿਹਾਸ ਲੜੀਵਾਰ ਚੈਪਟਰ ਅਗਲਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਥੋੜਾ ਜਿਹਾ ਜ਼ਿਆਦਾ ਸਮਾਂ ਲੱਗ ਜਾਏਗਾ, ਪਰ ਫਿਰ ਵੀ ਜਾਂਦੇ ਜਾਂਦੇ ਜ਼ਰੂਰ ਪਿਛਲੇ ਹਫ਼ਤੇ ਦੇ ਵਿੱਚ ਵੀ ਸਾਂਝ ਨਹੀਂ ਪਾ ਪਾਏ, ਤੇ ਐਤਕੀ ਜਿਹੜੀ ਹੈ ਚੈਪਟਰ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਦੇ ਹਾਂ। ਦੋਸਤ ਉਡੀਕ ਦੇ ਵਿੱਚ ਰਹਿੰਦੇ ਆ ਕਿ ਕਦੋਂ ਜਿਹੜਾ ਕਿਤਾਬ ਦੀ ਵੀ ਗੱਲ ਕਰਨੀ ਹੈ। ਤੇ ਲਓ ਫਿਰ ਗੱਲ ਕਰਦੇ ਹਾਂ ਅਗਲਾ 8ਵਾਂ ਭਾਗ ਚੈਪਟਰ ਦੀ, ਤੇ ਅੱਜ ਦੇ ਇਸ ਭਾਗ ਦੀ, ਪਰ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਬ੍ਰੇਕ ਜ਼ਰੂਰ ਲੈ ਲਈਏ, ਫਿਰ ਅੱਗੇ ਚੱਲਦੇ ਹਾਂ ਜੀ।
1: ਬੈਸਟ ਫੂਡ ਕਿਚਨ ਕੈਬਿਨੇਟਸ LDD ਕਸਟਮ ਕਿਚਨ ਵਰਕ ਕਸਟਮ ਕਿਚਨ ਕੈਬਿਨੇਟਸ ਐਂਟਰਟੇਨਮੈਂਟ ਯੂਨਿਟਸ ਫਾਇਰ ਪਲੇਸਮੈਂਟ ਵੈਨਿਟੀਜ਼ ਐਂਡ ਪਾਰਟਸ ਵੀ ਡੂ ਹੋਲ ਰੈਨੋਵੇਸ਼ਨ ਕੰਟੈਕਟ ਅਸ ਔਨ office.bestfood@gmail.com ਔਰ ਕਾਲ ਪਿਕ ਭਾਰਤ 604-377-1092 British Columbia Best Food Kitchen Cabinets LDD
2: Washington Freight Service Seattle ਦੇ ਲੋਡ ਡਰਾਈਵਿੰਗ ਜੌਬ ਦੇ ਲਈ ਧਿਆਨ ਦਿਓ। Washington Freight Service Contact Number Paul Sandhu 253-266-6924 Gary Talibal 206-354-4060 Office 206-575-6257 15th South Grady Way Suite 436 Renton Washington 98057 washingtonfreightservice.com।
0: ਜੀ ਦੋਸਤੋ, ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ ਜ਼ਿੰਦਗੀ ਨਾਮਾ ਹਾਲੇ ਦੁਨੀਆ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਆਖਰੀ ਸਮੇਂ ਵੱਲ ਨੂੰ ਆਪਾਂ ਪਹੁੰਚ ਚੁੱਕੇ ਹਾਂ ਦੋਸਤੋ, ਤੇ ਗਰੇਵਾਲ ਸਾਹਿਬ ਕਹਿੰਦੇ ਨੇ, ਭਾਰਤ ਸਾਹਿਬ ਮੈਂ ਡਰਾਈਵ ਕਰ ਰਿਹਾ ਜੀ। ਕੋਈ ਗੱਲ ਨਹੀਂ ਜੀ, ਕੰਮ ਕਾਰ ਵੀ ਜ਼ਰੂਰੀ ਨੇ। ਤੇ ਜਗਤਾਰ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜੀ ਆ। ਜੀਆਂ ਨੂੰ ਜੀ ਸਵਾਗਤ ਹੈ ਜੀ ਸਭ ਦੋਸਤਾਂ ਦਾ। ਕੋਈ ਗੱਲ ਨਹੀਂ ਗਰੇਵਾਲ ਸਾਹਿਬ, ਕੰਮ ਜ਼ਰੂਰੀ ਨੇ ਜੀ ਪਹਿਲਾਂ। ਇਹਨਾਂ ਮੁਲਕਾਂ ਚ ਮਿਹਨਤ ਮੁਸ਼ਕਤ ਵੀ ਕਰਨੀ ਪੈਂਦੀ ਹੈ ਨਾਲ। ਤੇ ਲੋ ਦੋਸਤੋ, ਨਾਵਲ ਕਿਤਾਬ ਦੀ ਗੱਲ ਕਰਨ ਜਾ ਰਿਹਾ ਮੈਂ ਤੁਹਾਡੇ ਨਾਲ। ਥੋੜਾ ਜਿਹਾ ਤੁਹਾਨੂੰ ਪਿੱਛੇ ਲੈ ਚੱਲਦਾ ਜਿੱਥੇ ਆਪਾਂ ਪਿਛਲੇ ਦਿਨਾਂ ਦੇ ਵਿੱਚ ਇਸ ਨੂੰ ਛੱਡਿਆ ਸੀ। ਤੁਹਾਨੂੰ ਚੇਤਾ ਹੋਣਾ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਹੈਜਾ ਫੈਲਦਾ ਹੈ ਪੰਜਾਬ ਦੇ ਹਾਲਾਤਾਂ ਦੇ ਵਿੱਚ, ਤੇ ਉਸ ਕਾਰਨ ਜਿਹੜੀਆਂ ਜੰਗਾਂ ਯੁੱਧ ਜਾਂ ਜਲੰਧਰ ਦੁਆਬ ਜੰਮੂ ਕਸ਼ਮੀਰ ਤੇ ਉਪਜਾਊ ਇਲਾਕੇ ਬੇਗਮ ਨੂੰ ਤੋਹਫ਼ਾ ਜਿਹੜਾ ਦਿੱਤਾ ਸੀ, ਦਏਗਾ ਕਹਿਣ ਦਾ ਗੱਲ ਕੀਤੀ ਗਈ ਸੀ। ਸਫ਼ਰ ਦੇ ਦੌਰਾਨ ਵਾਅਦਾ ਕਰ ਲਿਆ ਗਿਆ ਸੀ ਮੁਗਲਾਨੀ ਬੇਗਮ ਨੂੰ। ਤੇ ਹੈਜਾ ਫੈਲ ਜਾਂਦਾ ਹੈ ਤੇ ਲਾਸ਼ਾਂ ਦੇ ਕਾਰਨ ਜਮਨਾ ਦਾ ਪਾਣੀ ਜਿਹੜਾ ਲਾਲ ਹੋ ਗਿਆ ਸੀ। ਇਹੋ ਹੀ ਪਾਣੀ ਪੀਣ ਵਾਸਤੇ ਸੀ, ਹੋਰ ਕਿਤੇ ਉਹ ਪਾਣੀ ਦਾ ਪ੍ਰਬੰਧ ਨਹੀਂ ਸੀ। ਪਾਣੀ ਪੀਣ ਦੇ ਕਾਰਨ ਅਬਦਾਲੀ ਜਿਹੜਾ ਸੀ ਦੇ ਔਸਤਨ 150 ਸਿਪਾਹੀ ਰੋਜ਼ ਮਰਦੇ ਸੀ। ਪਿੱਛੇ ਅਫਗਾਨਿਸਤਾਨ ਦੇ ਵਿੱਚੋਂ ਬਗਾਵਤ ਛਿੜ ਗਈ, ਉਹਦੀਆਂ ਖ਼ਬਰਾਂ ਜਿਹੜੀਆਂ ਸੀ ਆਉਣ ਲੱਗ ਗਈਆਂ। ਤਾਂ ਮਾਰਚ ਦੇ ਅਖੀਰ ਦੇ ਵਿੱਚ ਬਾਦਸ਼ਾਹ ਜਿਹੜਾ ਸੀ ਉਹਨੇ ਵਾਪਸ ਜਾਣ ਦਾ ਫੈਸਲਾ ਕਰ ਲਿਆ ਕਿ ਮੈਂ ਚੱਲਦਾ। ਲੁੱਟ ਦਾ ਮਾਲ ਇੰਨਾ ਜ਼ਿਆਦਾ ਹੋ ਗਿਆ ਸੀ ਕਿ ਹਾਥੀ, ਘੋੜੇ, ਊਂਠ, ਖੱਚਰ ਲੱਦੇ ਪਏ ਸਨ, ਜਿਸਦੇ ਕਰਕੇ ਸਿਪਾਹੀਆਂ ਨੂੰ ਪੈਦਲ ਤੁਰਨਾ ਪਿਆ। ਤੇ ਅਬਦਾਲੀ ਦੇ ਹਿੱਸੇ ਦੀ ਲੁੱਟ ਜਿਹੜੀ ਸੀ 28,000 ਪਸ਼ੂਆਂ ਤੇ ਗੱਡਿਆਂ ਦੇ ਉੱਪਰ ਲੱਦੀ ਹੋਈ ਸੀ। ਮਰਹੂਮ ਮੁਹੰਮਦ ਸ਼ਾਹ ਦੀਆਂ ਵਿਧਵਾਵਾਂ ਨੂੰ ਵੀ ਨਾਲ ਲੈ ਗਿਆ ਤੇ 16 ਸਾਲਾਂ ਦੀ ਸ਼ਹਿਜ਼ਾਦੀ ਹਜ਼ਰਤ ਬੇਗਮ ਦੇ ਨਾਲ ਜਬਰਨ ਆਪਣਾ ਨਿਕਾਹ ਜਿਹੜਾ ਪੜਾ ਕੇ ਫਿਰ ਉਹ ਨਾਲ ਲੈ ਤੁਰਿਆ। 400 ਬਾਦੀਆਂ ਜਾਣੀ ਕਿ ਬੰਦੀ ਜਿਹੜੀਆਂ ਬਣਾਈਆਂ ਹੋਈਆਂ ਸਨ, 400 ਬੰਦੀਆਂ ਲਿਜਾ ਰਿਹਾ ਸੀ, ਪਰ ਝਕਾਨੀ ਦੇ ਕੇ ਉਹ ਜਿਹੜੀਆਂ ਸਨ ਬਾਂਦੀਆਂ ਜਿਹੜੀਆਂ ਸਨ ਭੱਜ ਨਿਕਲਦੀਆਂ ਨੇ। ਕੂਚ ਤੋਂ ਪਹਿਲਾਂ ਆਲਮਗੀਰ ਦੂਜੇ ਦੀ ਸ਼ਹਿਜ਼ਾਦੀ ਜੋਹਰਾ ਬੇਗਮ ਅਬਦਾਲੀ ਜਿਹੜੀ ਦੇ ਸ਼ਹਿਜ਼ਾਦੇ ਤੈਮੂਰ ਸ਼ਾਹ ਦੇ ਨਾਲ ਵਿਆਹੀ ਗਈ ਤੇ ਬਾਦਸ਼ਾਹ ਤੋਂ ਜਬਰਨ ਭਾਰੀ ਉਗਰਾਹੀ ਕਰਕੇ ਉਹਦੀ ਬਾਦਸ਼ਾਹੀ ਉਸਨੂੰ ਮੋੜ ਦਿੱਤੀ ਗਈ। ਬੇਇੱਜ਼ਤੀ ਇੰਤਜ਼ਾਮ ਨੂੰ ਜਿਹੜਾ ਸੀਗਾ, ਜਾਣੀ ਕਿ ਬੇਇੱਜ਼ਤ ਇੰਤਜ਼ਾਮ ਹੋ ਗਿਆ। ਬੇਇੱਜ਼ਤ ਇੰਤਜ਼ਾਮ ਨੂੰ ਪ੍ਰਧਾਨ ਮੰਤਰੀ ਤੇ ਨਜ਼ੀਬ ਨੂੰ ਮੁਗਲ ਫੌਜ ਦਾ ਜਨਰਲ ਥਾਪ ਦਿੱਤਾ ਗਿਆ ਤੇ ਵਾਪਸੀ ਵਕਤ ਕਾਰਵਾਂ ਉੱਪਰ ਸਿੱਖਾਂ ਨੇ ਹਮਲੇ ਕਰ ਦਿੱਤੇ ਤੇ ਸਮਾਨ ਲੁੱਟਿਆ ਤੇ ਉਸਦੇ ਕਾਫਲੇ ਦੀ ਜੰਜੀਰ ਤੋੜ ਮਾਰੀ। ਕੁਦਰਤੀ ਹੈ ਫਿਰ ਬਾਦਸ਼ਾਹ ਦਾ ਜਿਹੜਾ ਪਾਰਾ ਸੀ ਚੜ ਗਿਆ। ਇੱਥੇ ਤੱਕ ਆਪਾਂ ਸਮਾਪਤੀ ਕੀਤੀ ਸੀ, ਅੱਗੇ ਇਸੇ ਦੋਸਤੋ ਲੜੀ ਨੂੰ ਜੋੜਦੇ ਹੋਏ ਲੜੀਵਾਰ ਭਾਗ 8 ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ। ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਕਲਮ ਹੈ ਜੀ ਰਾਜਮੋਹਨ ਗਾਂਧੀ ਜੀ ਦੀ, ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਹੈ ਆਪਣੇ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ ਤੇ ਲੜੀਵਾਰ ਭਾਗ 8 ਦੀ ਬਾਤ ਤੁਹਾਡੇ ਨਾਲ ਪਹੁੰਚਾ ਰਹੇ ਹਾਂ। ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਰਾਜਮੋਹਨ ਗਾਂਧੀ ਜੀ ਦੀ ਕਲਮ, ਹਰਪਾਲ ਸਿੰਘ ਪੰਨੂ ਜੀ ਦਾ ਪੰਜਾਬੀ ਚ ਅਨੁਵਾਦ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ।

ਕੇਵਲ ਪੰਜਾਬ ਤੇ ਸਿੰਧ ਹੀ ਨਹੀਂ ਸਰਹਿੰਦ ਵੀ ਜਿਹੜਾ ਸੀ ਅਫਗਾਨਿਸਤਾਨ ਦਾ ਹੋ ਗਿਆ। ਸਾਲ 1757 ਦੇ ਵਿੱਚ ਸਿੰਘਾਸਨ ਤਾਂ ਸੀ ਪਰ ਮੁਗਲ ਹਕੂਮਤ ਲੋਪ ਹੋ ਗਈ। ਪੰਜਾਬ ਦੇ ਵਿੱਚ ਤਾਂ ਮੁਗਲਾਂ ਦਾ ਨਾਂ ਨਿਸ਼ਾਨ ਨਾ ਰਿਹਾ। ਕਾਂਗੜਾ ਪਹਾੜੀਆਂ ਦੇ ਵਿੱਚ ਛੁਪਿਆ ਅਦੀਨਾ ਬੇਗੂੜੀ ਕਰਿਆ ਸੀ ਤੇ ਅਬਦਾਲੀ ਦੀ ਹਨੇਰੀ ਕਦੋਂ ਥੰਮੇ ਕਿ ਅਫਗਾਨ ਰਾਜ ਕਰਨ ਵਾਸਤੇ ਪੰਜਾਬ ਦੇ ਵਿੱਚ ਰੁਕਣਗੇ, ਇਹ ਜਿਹੜਾ ਬਹੁਤ ਵੱਡਾ ਸਵਾਲ ਸੀ। ਜੇ ਨਾ ਰੁਕੇ ਫਿਰ ਅਦੀਨਾ ਆ ਜਾਵੇਗਾ, ਪਰ ਉਸਨੂੰ ਪਤਾ ਸੀ ਸਿੱਖ ਵੀ ਰਾਜ ਕਰਨ ਆਉਣਗੇ। ਮੁਗਲਾਂ ਦੀ ਥਾਂ ਹਾਸਲ ਕਰਨ ਵਾਸਤੇ ਕਈ ਤਾਕਤਾਂ ਜ਼ੋਰ ਅਜਮਾਈ ਕਰ ਰਹੀਆਂ ਸਨ। ਪੱਛਮੀ, ਕੇਂਦਰੀ ਤੇ ਦੱਖਣੀ ਭਾਰਤ ਦੇ ਵਿੱਚ ਮਰਾਠੇ 1751 ਤੋਂ ਹੀ ਮਜ਼ਬੂਤ ਸਨ। ਬੰਗਾਲ ਤੇ ਉੜੀਸਾ, ਜੋ ਹੁਣ ਉੜੀਸਾ ਹੋ ਗਿਆ, ਉੜੀਸਾ ਉੱਪਰ ਉਹਨਾਂ ਦਾ ਕਬਜ਼ਾ ਹੋ ਗਿਆ ਸੀ। ਖਤਰਿਆਂ ਤੋਂ ਚੌਕਸ ਅਬਦਾਲੀ ਵੀ ਉਮੀਦਵਾਰ ਸੀ। ਜੇ ਉਹ ਦਿੱਲੀ ਦੇ ਸੁਲਤਾਨ ਦਾ ਰੁਤਬਾ ਹਾਸਲ ਕਰ ਲਏ, ਅਬਦਾਲੀ ਤੋਂ ਵੱਧ ਤਾਕਤਵਰ ਹੋਰ ਕੋਈ ਨਹੀਂ। ਇਹ ਕਥਨ ਅਲੈਗਜ਼ਾਂਡਰ ਡੋ ਅੰਗਰੇਜ਼ ਦਾ ਜਿਹੜਾ ਸੀ 1768 ਦਾ ਹੈ। ਪਰ 1768 ਤੋਂ 11 ਸਾਲਾਂ ਪਹਿਲਾਂ 1756 ਤੇ 57 ਦੇ ਵਿੱਚ ਹੀ ਸਾਬਤ ਹੋ ਗਿਆ ਸੀ ਕਿ ਉਸ ਤੋਂ ਵੱਧ ਤਾਕਤਵਰ ਹੋਰ ਕੋਈ ਨਹੀਂ। ਦਿੱਲੀ ਤੇ ਕਬਜ਼ੇ ਦਾ ਮਤਲਬ ਪੰਜਾਬ ਦੇ ਉੱਤੇ ਵੀ ਕਬਜ਼ਾ। ਜੇ ਦਿੱਲੀ ਆਪਾਂ ਸਮੇਟ ਲਈ ਤੇ ਪੰਜਾਬ ਵੀ ਸਮੇਟ ਲਿਆ ਸਮਝੋ। ਡੋ ਦੇ ਹਮਵਤਨੀ ਵੀ ਤਾਂ ਸਨ ਨਾ, ਜਿਹੜੇ ਇੱਕ ਸਦੀ ਪਹਿਲਾਂ 1612 ਦੇ ਵਿੱਚ ਈਸਟ ਇੰਡੀਆ ਕੰਪਨੀ ਦੇ ਵਪਾਰੀਆਂ ਦੇ ਵਿੱਚੋਂ ਸੂਰਤ ਦੇ ਵਿੱਚ ਤੇ 1638 ਦੇ ਵਿੱਚ ਮੁੰਬਈ ਦੇ ਵਿੱਚ ਆ ਉਤਰੇ ਸਨ। 1690 ਦੇ ਵਿੱਚ ਇਹ ਕਲਕੱਤੇ ਪੁੱਜ ਗਏ। ਕੰਪਨੀ ਦੇ ਇਹ ਕੈਂਪ ਮੁਗਲ ਬਾਦਸ਼ਾਹ ਹਾਕਮਾਂ ਦੀ ਪ੍ਰਵਾਨਗੀ ਦੇ ਨਾਲ ਥਾਪੇ ਗਏ ਸਨ। ਸਥਾਨਕ ਝਗੜੇ ਨਿਬੇੜਨ ਦੇ ਇਨਾਮ ਦੇ ਵਜੋਂ ਵੀ ਕੰਪਨੀ ਨੂੰ ਹੋਰ ਇਲਾਕੇ ਮਿਲ ਜਾਂਦੇ ਸੀ ਇਨਾਮ ਦੇ ਵਜੋਂ। ਭਾਰਤ ਤੋਂ ਇਲਾਵਾ ਕੰਪਨੀ ਦੇ ਵਿਦੇਸ਼ੀ ਜਿਹੜੇ ਸ਼ਰੀਕ ਸਨ ਪੁਰਤਗਾਲ, ਹਾਲੈਂਡ, ਡੈਨਮਾਰਕ ਤੇ ਫਰਾਂਸ ਸਨ। ਗੋਰਿਆਂ ਦਾ ਵੱਡਾ ਮੁਕਾਬਲਾ ਫਰਾਂਸ ਅਤੇ ਇੰਗਲੈਂਡ ਵਿਚਕਾਰ ਸੀ। ਜਾਣੀ ਕਿ ਇਕੱਲੇ ਭਾਰਤ ਦੇ ਨਾਲ ਹੀ ਨਹੀਂ ਲੜਦੇ ਸੀ, ਆਲੇ ਦੁਆਲੇ ਵੀ ਲੜਦੇ ਸੀ, ਕਿਉਂਕਿ ਜਿਹੜੇ ਸਨ ਪੁਰਤਗਾਲੀਏ ਗੋਆ ਦੇ ਵਿੱਚ ਬਹੁਤ ਲੰਮਾ ਸਮਾਂ ਰਹੇ ਹੈ। ਚਾਹੇ ਮੁਲਕ ਆਜ਼ਾਦ ਹੋ ਗਿਆ ਸੀ ਪਰ ਗੋਆ ਬਹੁਤ ਬਾਅਦ ਦੇ ਵਿੱਚ ਆਜ਼ਾਦੀ ਹਾਸਲ ਕੀਤੀ ਉਹਨੇ। ਪੁਰਤਗਾਲ, ਹਾਲੈਂਡ, ਡੈਨਮਾਰਕ ਤੇ ਫਰਾਂਸ ਸਨ। ਗੋਰਿਆਂ ਦਾ ਵੱਡਾ ਮੁਕਾਬਲਾ ਫਰਾਂਸ ਤੇ ਇੰਗਲੈਂਡ ਵਿਚਕਾਰ ਸੀ। 18ਵੀਂ ਸਦੀ ਦੇ ਅੱਧ ਦੇ ਵਿੱਚ ਲੱਗਣ ਲੱਗ ਪਿਆ ਸੀ ਕਿ ਅੰਗਰੇਜ਼ ਤਕੜੇ ਨੇ। ਮੁਗਲ ਹਕੂਮਤ ਦੇ ਖਾਤਮੇ ਦੇ ਨਿਸ਼ਾਨ ਪ੍ਰਗਟ ਹੋ ਗਏ ਸਨ। ਖੈਬਰ ਦਰੇ ਤੋਂ ਲੈ ਕੇ ਸਮੁੰਦਰੀ ਤੱਟਾਂ ਤੱਕ ਬੁਰਾ ਹਾਲ ਸੀ। ਮਰਾਠੇ, ਸਿੱਖ, ਅਦੀਨਾ ਬੇਗ ਤੇ ਈਸਟ ਜਿਹੜਾ ਸੀ ਇੰਡੀਆ ਕੰਪਨੀ ਜ਼ੋਰ ਅਜਮਾਈ ਕਰਨ ਵਾਸਤੇ ਤਿਆਰ ਸਨ ਤੇ ਅਬਦਾਲੀ ਦੀ ਵਾਪਸੀ ਤੋਂ 3 ਮਹੀਨਿਆਂ ਬਾਅਦ 32 ਸਾਲ ਦੇ ਰਾਬਰਟ ਕਲਾਈਵ ਨੇ ਪਲਾਸੀ ਦੀ ਲੜਾਈ ਜਿਹੜੀ ਸੀ ਉਹਦੇ ਵਿੱਚ 20 ਸਾਲ ਦੇ ਮੁਗਲ ਵਾਇਸ ਰਾਏ ਸਿਰਾਜ ਉਦ ਦੌਲਾ ਨੂੰ ਬੰਗਾਲ ਦੇ ਵਿੱਚ ਹਰਾ ਦਿੱਤਾ ਸੀ ਤੇ 1757 ਦੀਆਂ ਸਰਦੀਆਂ ਚ ਜਿਵੇਂ ਉੱਤਰ ਪੱਛਮ ਦੇ ਵਿੱਚ ਅਫਗਾਨਾਂ ਨੇ ਪੰਜਾਬ ਉੱਪਰ ਕਬਜ਼ਾ ਕਰ ਲਿਆ, ਉਵੇਂ ਹੀ ਅੰਗਰੇਜ਼ਾਂ ਨੇ ਬੰਗਾਲ ਦਬੋਚ ਲਿਆ ਤੇ ਹਕੀਕਤ ਦੇ ਵਿੱਚ ਪੰਜਾਬ ਦਾ ਕੋਈ ਹਾਕਮ ਨਹੀਂ ਸੀ। ਇਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਅਗਲਾ ਚੈਪਟਰ ਖੋਲਦੇ ਹਾਂ, ਅਧਿਆਇ ਤੀਜਾ, 1757 ਤੋਂ 1799 ਦਾ ਸਫ਼ਰ, ਜਦੋਂ ਅਦੀਨਾ ਬੇਗ, ਅਫਗਾਨ ਅਤੇ ਸਿੱਖ ਉਹਨਾਂ ਦੇ ਵਿਚਕਾਰ ਕੀ ਕੁਝ ਵਾਪਰਦਾ ਹੈ। ਇਹ ਸੋਚ ਕੇ ਕਿ ਅਬਦਾਲੀ ਜਲੰਧਰ ਦੁਆਬ ਤੇ ਜੰਮੂ ਕਸ਼ਮੀਰ ਮੈਨੂੰ ਦੇ ਗਿਆ ਹੈ, ਮੁਗਲਾਨੀ ਬੇਗਮ ਨੇ ਮਿਸਕੀਨ ਨੂੰ ਜਿਹੜਾ ਸੀ ਆਪਣੇ ਦੂਤ ਦੇ ਵਜੋਂ ਅਦੀਨਾ ਬੇਗ ਦੇ ਕੋਲ ਭੇਜਿਆ ਕਿ ਉਸਨੂੰ ਜਿਹੜਾ ਸੀ ਖਲਿਆਤ ਭੇਟ ਕਰ। ਇਹ ਬੇਗਮ ਦੇ ਵੱਲੋਂ ਸੰਕੇਤ ਸੀ ਕਿ ਮੇਰੇ ਵੱਲੋਂ ਤੂੰ ਜਲੰਧਰ ਦਾ ਹਾਕਮ ਹੈ ਤੇ ਬੇਗਮ ਦੇ ਨਾਲ ਧੋਖਾ ਹੋਇਆ। ਪੰਜਾਬ, ਸਰਹਿੰਦ, ਜੰਮੂ ਤੇ ਕਸ਼ਮੀਰ ਦੀ ਮਾਲਕੀ ਤਾਂ ਅਬਦਾਲੀ ਆਪਣੇ 11 ਸਾਲ ਦੇ ਬੇਟੇ ਤੈਮੂਰ ਨੂੰ ਦੇ ਕੇ ਉਸਨੂੰ ਲਾਹੌਰ ਛੱਡ ਗਿਆ ਸੀ। ਤੈਮੂਰ ਦਾ ਸਰਪ੍ਰਸਤ ਤੇ ਅਬਦਾਲੀ ਦਾ ਵਫ਼ਾਦਾਰ ਜਰਨੈਲ ਵਾਸਤਵ ਵਿੱਚ ਜਹਾਨ ਖਾਨ ਰਾਜ ਕਰਨ ਲੱਗਿਆ ਤੇ ਅਬਦਾਲੀ ਨੇ ਬੇਗਮ ਨੂੰ ਕਿਹਾ, ਤੇਰਾ ਭਰਾ ਤਿਮੂਰ ਸ਼ਾਹ, ਜਿਹੜਾ ਤਿਮੂਰ ਸ਼ਾਹ ਹੈ, ਵਾਇਸ ਰਾਏ ਲਾ ਤਾਂ ਦਿੱਤਾ ਹੈ, ਹੁਣ ਤੇਰਾ ਇਨ੍ਹਾਂ ਇਲਾਕਿਆਂ ਦੇ ਵਿੱਚ ਕੀ ਲੈਣ ਦੇਣਾ। 1757 ਦੀਆਂ ਸਰਦੀਆਂ ਦਾ ਸਮਾਂ,
ਅੰਤ ਦੇ ਵੇਲੇ ਤਿਮੂਰ ਦਾ ਜਿਹੜਾ ਸੀ ਫਰਮਾਨ ਤੇ ਜਹਾਨ ਖਾਨ ਦਾ ਜਿਹੜਾ ਸੀ ਖਤ ਅਦੀਨੇ ਦੇ ਕੋਲ ਪੁੱਜਦਾ ਹੈ। ਅਰਾਈ ਨੂੰ ਹੁਕਮ ਸੀ ਕਿ ਸਾਡੀ ਸੇਵਾ ਦੇ ਵਿਚ ਹਾਜ਼ਰ ਹੋਵੇ। ਜੇ ਤੂੰ ਹੁਕਮ ਦੀ ਤਾਮੀਲ ਨਾ ਕੀਤੀ ਤਾਂ ਪੂਰਾ ਦੁਆਬ ਜਿਹੜਾ ਸੀ ਥੇ ਕਰ ਦਿਆਂਗੇ ਤੇ ਤੈਨੂੰ ਪਹਾੜੀਆਂ ਦੇ ਵਿਚ ਲੱਭਾਂਗੇ, ਕਿਉਂਕਿ ਪੇਸ਼ ਨਹੀਂ ਹੋਣਾ ਸੀ। ਅਦੀਨੇ ਨੇ ਖਤ ਦਾ ਜਵਾਬ ਨਹੀਂ ਦਿੱਤਾ। ਜਹਾਂ ਖਾਨ ਨੇ ਦੁਆਬੇ ਦੀ ਆਬਾਦੀ ਦੇ ਵਿਚ ਲੁੱਟਮਾਰ ਕਰਕੇ ਤਬਾਹੀ ਮਚਾਤੀ। ਅਦੀਨੇ ਨੇ ਸੁਨੇਹਾ ਭੇਜਿਆ, ਮੈਂ ਅਬਦਾਲੀ ਦੇ ਏਜੰਟ ਦੇ ਵਜੋਂ ਕੰਮ ਕਰਨ ਦੇ ਲਈ ਤਿਆਰ ਹਾਂ, ਮੈਨੂੰ ਲਾਹੌਰ ਰਹਿਣ ਤੋਂ ਛੋਟ ਦਿੱਤੀ ਜਾਵੇ, ਕਿਉਂਕਿ ਜੇ ਮੈਂ ਦੁਆਬੇ ਤੋਂ ਗੈਰ ਹਾਜ਼ਰ ਹੋ ਗਿਆ ਨਾ ਤਾਂ ਸਿੱਖ ਇੱਥੇ ਕਬਜ਼ਾ ਕਰ ਲੈਣਗੇ। ਫਿਰ ਜਹਾਨ ਖਾਨ ਨੂੰ ਲਾਲਚੀ ਅਰਾਈ ਉੱਪਰ ਭਰੋਸਾ ਤਾਂ ਨਹੀਂ ਸੀ, ਪਰ ਮਾਮਲਾ ਹੋਰ ਉਸਦੇ ਬਿਨਾਂ ਕੌਣ ਉਗਰਾ ਹੈਗਾ। ਜਿਹੜਾ ਮਾਮਲਾ ਉੱਥੇ ਮਤਲਬ ਕਿ ਸਾਰਾ ਕੁਝ ਉਗਰਾਹੀ ਕਰਨੀ ਹੈ, ਉਸ ਤੋਂ ਬਗੈਰ ਕੋਈ ਹੋਏਗਾ ਵੀ ਨਹੀਂ ਸੀ। ਤੇ 36 ਲੱਖ ਸਾਲ ਦਾ ਜਿਹੜਾ ਸੌਦਾ ਹੋਇਆ ਸੀ, 36 ਲੱਖ ਸਾਲ। ਅਬਦਾਲੀ ਦੇ ਫਰਮਾਨ ਦੇ ਨਾਲ ਅਦੀਨੇ ਨੂੰ ਦੁਆਬੇ ਦਾ ਸੂਬੇਦਾਰ ਲਾ ਦਿੱਤਾ, ਪਰ ਵਾਅਦਾ ਖਿਲਾਫ਼ੀ ਨਾ ਹੋਵੇ। ਹੋ ਜਾਵੇ ਕਿਧਰੇ, ਅਦੀਨੇ ਦਾ ਹਿੰਦੂ ਏਜੰਟ ਦੀਲਾ ਰਾਮ ਲਾਹੌਰ ਦਰਬਾਰ ਦੀ ਹਾਜ਼ਰੀ ਭਰਿਆ ਕਰੇਗਾ, ਇਹ ਨਾਲ ਕਰਾਰ ਹੋ ਗਿਆ। ਮਾਮਲੇ ਦੀ ਕਿਸ਼ਤ ਵਾਸਤੇ ਬੇਸਬਰੇ ਜਹਾਨ ਖਾਨ ਨੇ ਜਿਹੜਾ ਸੀ ਦਿਲਾ ਰਾਮ ਨੂੰ ਕੈਦ ਕਰ ਲਿਆ ਤੇ ਆਪਣੇ ਅਸਰ ਰਸੂਖ ਵਰਤ ਕੇ ਮੁਗਲਾਨੀ ਬੇਗਮ ਨੇ ਦਿਲਾ ਰਾਮ ਨੂੰ ਕੈਦੋਂ ਭੱਜਣ ਦੇ ਵਿਚ ਕਾਮਯਾਬੀ ਦਵਾ ਦਿੱਤੀ। ਗੁਸੈਲੇ ਜਹਾਨ ਖਾਨ ਨੇ ਬੇਗਮ ਬੈਂਤਾਂ ਨਾਲ ਖੁਦ ਕੁੱਟੀ, ਜਿਹੜੀ ਬੇਗਮ ਸੀ ਫਿਰ ਬੈਂਤ ਦੀ ਸੋਟੀ ਨਾਲ ਬੈਂਤਾਂ ਦੇ ਨਾਲ ਉਹਨੇ ਕੁੱਟੀ ਤੇ ਉਸਦੇ ਪਹਿਨੇ ਹੋਏ ਜਿਹੜੇ ਗਹਿਣੇ ਸੀ ਗੱਟੇ ਖੋਹ ਲਏ ਉਹਦੇ ਤੋਂ ਤੇ ਸਖ਼ਤ ਕੈਦ ਦੇ ਵਿਚ ਉਹਨੂੰ ਸਿੱਟਤਾ। ਅਦੀਨੇ ਦੇ ਕੋਲ ਸੁਨੇਹਾ ਪੁੱਜ ਗਿਆ ਕਿ ਸਿੱਖਾਂ ਨੂੰ ਦਬਾਉਣ ਦੇ ਲਈ ਸਲਾਹ ਮਸ਼ਵਰਾ ਕਰਨਾ ਹੈ ਤਾਂ ਲਾਹੌਰ ਪੁੱਜ ਜਾਓ। ਅਦੀਨੇ ਨੇ ਪੇਸ਼ ਹੋਣ ਤੋਂ ਇਨਕਾਰ ਕਰਦਿਆਂ ਤੈਮੂਰ ਸ਼ਾਹ ਜਿਹੜਾ ਸੀ ਲਈ ਤੋਹਫ਼ੇ ਭੇਜੇ ਤੇ ਖਿਮਾ ਦੀ ਅਰਜ ਕੀਤੀ। ਦੋ ਹਿੰਦੂ ਧਰਮ ਦਾਸ ਤਰੰਜੀਆਂ ਤੇ ਚੌਧਰੀ ਯੋਧਾ ਨਾਗਰੀ ਤੇ ਇੱਕ ਮੁਸਲਮਾਨ ਕਪੂਰਥਲੇ ਦਾ ਜਿਹੜਾ ਚੀਫ ਰਾਏ ਇਬਰਾਹਿਮ ਭੱਟੀ ਜਾਮਨਾ ਵਜੋਂ ਲਾਹੌਰ ਭੇਜੇ ਗਏ। ਵਾਪਸ ਸੰਦੇਸ਼ ਆਇਆ ਕਿ ਖਿਮਾ ਮਿਲੇਗੀ ਪਰ ਲਾਹੌਰ ਦਰਬਾਰ ਦੇ ਵਿਚ ਪੇਸ਼ ਹੋ ਜਾਓ। ਜਦੋਂ ਗੱਲ ਨਾ ਮੰਨੀ ਤਾਂ ਉਸਨੂੰ ਫੜਨ ਦੇ ਲਈ ਫੌਜ ਆ ਗਈ। ਅਦੀਨਾ ਪਹਾੜੀਆਂ ਦੇ ਵੱਲ ਭੱਜ ਨਿਕਲਿਆ ਤੇ ਸਿੱਖਾਂ ਦੇ ਨਾਲ ਸਮਝੌਤਾ ਕਰ ਲਿਆ ਕਿ ਮੇਰੀ ਫੌਜ ਦੇ ਵਿਚ ਭਰਤੀ ਹੋਵੋ, ਤਨਖਾਹ ਦਿਆਂਗਾ, ਲੁੱਟਮਾਰ ਕਰਨ ਦਾ ਹੱਕ ਮਿਲੇਗਾ। ਮੁਰਾਦ ਖਾਨ ਦੀ ਕਮਾਨ ਹੇਠ ਫੌਜਾਂ ਦੁਆਬ ਆ ਗਈਆਂ। ਦੁਆਬੇ ਦੇ ਵਿਚ ਮੁਕਾਬਲਾ ਹੋਇਆ ਤਾਂ ਸਿੱਖ ਗਜ਼ਬ ਦੀ ਤਾਕਤ ਦੇ ਨਾਲ ਲੜੇ। ਸੋਢੀ ਬੜਭਾਗ ਸਿੰਘ ਉਹਨਾਂ ਦਾ ਡੇਰਾ ਵੀ ਹੈ। ਸੋਢੀ ਬੜਭਾਗ ਸਿੰਘ ਤੇ ਜੱਸਾ ਸਿੰਘ ਆਲੂ ਵਾਲੀਆਂ ਨੇ ਅਫਗਾਨਾਂ ਨੂੰ ਜੜੋਂ ਉਖਾੜ ਸੁੱਟਿਆ। ਉਹਨਾਂ ਦਾ ਸਾਰਾ ਮਾਲ ਅਸਲਾ ਖਾਨਾ ਖੋਲਿਆ ਤੇ ਮੁਰਾਦ ਲਾਹੌਰ ਦੇ ਵੱਲ ਭੱਜ ਆਇਆ। ਮੁਰਾਦ ਦੀ ਹਾਰ ਸੁਣ ਕੇ ਜਹਾਨ ਖਾਨ ਤੈਸ਼ ਦੇ ਵਿਚ ਆ ਗਿਆ ਤੇ ਫੌਜ ਲੈ ਕੇ ਦੁਆਬ ਦੇ ਵੱਲ ਚੱਲ ਪਿਆ। ਰਸਤੇ ਦੇ ਵਿਚ ਨੱਠਿਆ ਆਉਂਦਾ ਮੁਰਾਦ ਮਿਲਿਆ ਤੇ ਗੁਸੈਲੇ ਜਹਾਨ ਖਾਨ ਨੇ ਜਿਹੜਾ ਸੀ ਹੁਕਮ ਦਿੱਤਾ, ਕਹਿੰਦਾ ਕਿ ਯੁੱਧ ਦੇ ਵਿਚੋਂ ਭੱਜੇ ਮੁਰਾਦ ਦੇ ਬੈਂਤ ਮਾਰੇ ਜਾਣ। ਸਿੱਖਾਂ ਕਰਕੇ ਬਚੇ ਅਦੀਨਾ ਬੇਗ ਨੇ ਉਹਨਾਂ ਨੂੰ ਦੁਆਬ ਦੀ ਲੁੱਟਮਾਰ ਕਰਨ ਦੀ ਜਿਹੜੀ ਆਗਿਆ ਦੇ ਦਿੱਤੀ ਤੇ ਦਸੰਬਰ ਦਾ ਮਹੀਨਾ 1757 ਦਾ ਸਮਾਂ। ਦੁਆਬ ਦੇ ਵਿਚ ਸਿੱਖਾਂ ਨੇ ਕੁਹਰਾਮ ਮਚਾ ਦਿੱਤਾ। ਜਲੰਧਰ ਸ਼ਹਿਰ ਇਸ ਦੇ ਲਈ ਲੁੱਟਿਆ ਸਾੜਿਆ ਗਿਆ ਕਿਉਂਕਿ ਉਥੋਂ ਦੇ ਹਾਕਮ ਨਾਸਰ ਅਲੀ ਨੇ ਸਿੱਖਾਂ ਦੇ ਉੱਤੇ ਜਾਪਤੀਆਂ ਕੀਤੀਆਂ ਸਨ। ਜਹਾਂ ਖਾਨ ਦੀ ਜਿਹੜੀ ਸੀ ਫੌਜ ਵਿਰੁੱਧ ਕੋਈ ਨਾ ਆਇਆ। ਸਿੱਖ ਧਨ ਮਾਲ ਇਕੱਠਾ ਕਰਦੇ ਰਹੇ। ਅਦੀਨਾ ਬੇਗ ਪਹਾੜੀਆਂ ਵੱਲ ਦੌੜ ਗਿਆ, ਹਿਸਾਬ ਕਿਤਾਬ ਲਾਉਣ ਲੱਗਿਆ ਕਿ ਸਿੱਖਾਂ ਦੇ ਨਾਲ ਸੰਧੀ ਠੀਕ ਰਹੇਗੀ ਮੈਨੂੰ, ਕਿ ਅਫਗਾਨਾਂ ਦੇ ਨਾਲ ਸੁਲਾਹ ਸਫਾਈ ਕਰੀਏ ਕਿ ਨਾ ਕਰੀਏ। ਇੱਕ ਤੀਜੀ ਧਿਰ ਮਰਾਠੇ ਵੀ ਸਨ, ਉਹਨਾਂ ਦੇ ਬਾਰੇ ਸੋਚਦਾ ਕਿ ਉਹ ਵੀ ਨੇ, ਉਹਨਾਂ ਵੱਲ ਸੁਨੇਹਾ ਭੇਜਿਆ ਜਾਵੇ ਕਿ ਨਾ ਜਾਵੇ। ਮੁਗਲਾਨੀ ਬੇਗਮ ਦੇ ਜਿਹੜੇ ਸਹੁਰੇ ਇਮਾਦੁਲ ਮੁਲਕ ਨੇ ਵੀ ਇੱਕ ਵਾਰੀ ਉਹਨਾਂ ਦੀ ਮਦਦ ਜਿਹੜੀ ਸੀ ਲਈ ਸੀ। ਇਮਾਦ ਨੇ ਬਾਦਸ਼ਾਹ ਆਲਮਗੀਰ ਦੂਜੇ ਅਤੇ ਪ੍ਰਧਾਨ ਮੰਤਰੀ ਇੰਤਜ਼ਾਮ ਨੂੰ ਦੱਸੇ ਬਗੈਰ ਮਰਾਠੇ ਸੱਦ ਲਏ ਸਨ। ਪੂਨੇ ਦੇ ਪੇਸ਼ਵਾ ਰਾਓ ਹੁਣੀ ਨੇ ਨਾ ਉਹਨਾਂ ਦਾ ਜ਼ਿਕਰ ਹੈ। ਪੂਨੇ ਦੇ ਪੇਸ਼ਵਾ ਦੇ ਭਰਾ ਰਘੁਨਾਥ ਰਾਓ ਦੀ ਕਮਾਨ ਹੇਠ ਬੇਸ਼ੁਮਾਰ ਮਰਾਠੇ ਦਿੱਲੀ ਦੇ ਵਿਚ ਆ ਗਏ ਸਨ ਤੇ ਨਜੀਬ ਸਮੇਤ ਅਬਦਾਲੀ ਦੇ ਏਲਚੀ ਦਿੱਲੀ ਤੋਂ ਬਾਹਰ ਤੱਕ ਕੇ ਨਜੀਬ ਦੇ ਸ਼ਹਿਰ ਸਹਾਰਨਪੁਰ ਦੇ ਉੱਤੇ ਜਿਹੜਾ ਕਬਜ਼ਾ ਕਰ ਲਿਆ।
ਤੇ ਸਰਹੰਦ ਤੱਕ ਪੁੱਜਣ ਦੀ ਧਮਕੀ ਦੇ ਦਿੱਤੀ। ਜਹਾਨ ਖਾਨ ਦੇ ਵੱਲੋਂ ਭੇਜਿਆ ਗਈਆਂ ਜਿਹੜੀਆਂ ਫੌਜਾਂ ਨੂੰ ਸਿੱਖ ਅਕਸਰ ਘੇਰ ਲੈਂਦੇ। ਦੁਆਬ ਤੇ ਕਸ਼ਮੀਰ ਦੇ ਵਿੱਚ ਉਹ ਸਫਲ ਨਾ ਹੋਇਆ, ਲਾਹੌਰ ਪਰਤ ਗਿਆ। ਦੁਆਬ ਸੁੰਨ ਮਸਾਨ ਪਿਆ ਸੀ, ਨਾ ਅਫਗਾਨਾਂ ਦਾ ਰਾਜ, ਨਾ ਸਿੱਖਾਂ ਦਾ, ਨਾ ਅਦੀਨੇ ਦਾ। ਅਫਰਾ ਤਫਰੀ ਫੈਲੀ ਪਈ। ਸਰਹੰਦ ਪੂਰੇ ਪੰਜਾਬ ਦਾ ਇਹੀ ਹਾਲ ਸੀ। ਲਾਹੌਰ ਦਾ ਆਲਾ ਦੁਆਲਾ ਤੱਕ ਸਿੱਖਾਂ ਤੋਂ ਸੁਰੱਖਿਅਤ ਨਾ ਰਿਹਾ। ਹਰੇਕ ਰਾਤ ਹਜ਼ਾਰਾਂ ਸਿੱਖ ਲਾਹੌਰ ਦੇ ਆਲੇ ਦੁਆਲੇ ਆਬਾਦੀ ਦੇ ਵਿੱਚ ਵੜ ਕੇ ਲੁੱਟਦੇ। ਪ੍ਰਜਾ ਦੇ ਬਚਾਅ ਵਾਸਤੇ ਕੋਈ ਫੌਜ ਨਾ ਆਉਂਦੀ। ਨਵੰਬਰ 1757 ਤੋਂ ਫਰਵਰੀ 1758 ਤੱਕ ਇਹੋ ਹੀ ਹਾਲ ਰਿਹਾ। ਅਦੀਨੇ ਨੇ ਫੈਸਲਾ ਕਰ ਲਿਆ, ਮਰਾਠਿਆਂ ਦੀ ਮਦਦ ਲੈ ਕੇ ਉਹ ਅਫਗਾਨਾਂ ਨੂੰ ਸਿੰਧ ਪਾਰ ਤੱਕ ਜਿਹੜਾ ਧੱਕ ਦੇਗਾ। ਰਘੁਨਾਥ ਰਾਏ ਨੂੰ ਗੁਪਤ ਸੁਨੇਹੇ ਦੇ ਵਿੱਚ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਲੁੱਟਣ ਵਾਸਤੇ ਬੜਾ ਕੁਝ ਹੈ। ਇਸ ਤੋਂ ਇਲਾਵਾ ਕੂਚ ਦੇ ਦੌਰਾਨ 1,00,000 ਰੋਜ਼ਾਨਾ ਤੇ ਕਿਆਮ ਦੌਰਾਨ 50,000 ਰੁਪਏ ਰੋਜ਼ਾਨਾ ਫੌਜੀ ਖਰਚਾ ਦਿਆਂਗਾ। ਜਹਾਨ ਖਾਨ ਨੇ ਡਿਪਟੀ ਜਿਹੜਾ ਸੀ ਉਜ਼ਬੇਕ ਅਫਸਰ ਖਵਾਜਾ ਖਿਜ਼ਰ ਖਾਨ ਨੇ ਅਦੀਨੇ ਨੂੰ ਪਹਾੜੀਆਂ ਦੇ ਵਿੱਚ ਘੇਰ ਲਿਆ। ਨਾ ਕੇਵਲ ਜਵਾਬ ਤਲਬੀ ਦਾ ਉੱਤਰ ਦਿੱਤਾ, ਆਪਣੀ ਧੀ ਉਜ਼ਬੇਕ ਦੇ ਨਾਲ ਵਿਆਹ ਕੇ ਉਸਨੂੰ ਆਪਣੇ ਵੱਲ ਕਰ ਲਿਆ। ਸਿੰਧ ਪਾਰ ਤੱਕ ਆਪਣਾ ਝੰਡਾ ਲਹਿਰਾਉਣ ਦੇ ਜਿਹੜਾ ਸੁਪਨੇ ਦੇ ਨਾਲ ਤੇ ਲੁੱਟ ਦੇ ਮਾਲ ਦੀ ਆਸ ਦੇ ਵਿੱਚ ਜਮਨਾ ਪਾਰ ਕਰਕੇ ਮਰਾਠੇ ਸਰਹਿੰਦ ਦੇ ਵੱਲ ਨੂੰ ਜਿਹੜਾ ਸੀ ਚੱਲ ਪਏ। ਇੱਥੇ ਅਬਦਾਲੀ ਦੇ ਸੂਬੇਦਾਰ ਪਸ਼ਤੂਨ ਜਰਨੈਲ ਅਬਦੂ ਸਮਦ ਖਾਨ ਨੇ ਤੁਰੰਤ ਫੁਰਤ ਪਟਿਆਲਾ ਰਿਆਸਤ ਦੇ ਚੀਫ ਬਾਬਾ ਆਲਾ ਸਿੰਘ ਦੇ ਨਾਲ ਸੰਧੀ ਕਰ ਲਈ ਤੇ ਸਰਹਿੰਦ ਦੇ ਦੁਆਲੇ ਮੋਰਚੇ ਲਾ ਲਏ। 1758 ਜਨਵਰੀ ਦਾ ਸਮਾਂ, ਉਹਦੇ ਵਿੱਚ ਮਰਾਠਾ ਜਰਨੈਲ ਮਲਹਾਰ ਰਾਓ ਸਮਦ ਖਾਨ ਤੋਂ 5,00,000 ਦਾ ਨਜ਼ਰਾਨਾ ਵਸੂਲ ਕਰਕੇ ਜਮਨਾ ਦੇ ਵੱਲ ਨੂੰ ਵਾਪਸ ਪਰਤ ਗਿਆ ਤੇ ਫਰਵਰੀ ਦੇ ਵਿੱਚ ਰਘੁਨਾਥ ਰਾਓ ਅਧੀਨ ਮਰਾਠੇ ਫਿਰ ਸਰਹਿੰਦ ਦੇ ਵੱਲ ਵਧੇ। ਮਰਾਠੇ ਅੰਬਾਲੇ ਅੱਪੜੇ ਸਨ ਤਾਂ 5 ਮਾਰਚ ਨੂੰ ਅਦੀਨੇ ਨੇ ਤੈਮੂਰ ਅਤੇ ਜਹਾਨ ਖਾਨ ਨੂੰ ਖਤ ਲਿਖਿਆ, ਕਹਿੰਦਾ ਕਿ ਮਰਾਠੇ ਬਿਜਲੀ ਵਾਂਗ ਡਿੱਗੇ ਨੇ, ਅਫਗਾਨਾਂ ਦੇ ਏਜੰਟ ਨੂੰ ਉਹਨਾਂ ਦੇ ਨਾਲ ਸੁਲਾਹ ਕਰਨੀ ਪੈ ਗਈ ਹੈ, ਬਿਨਾਂ ਵਕਤ ਗੁਆਏ ਮਰਾਠਿਆਂ ਦੇ ਵਿਰੁੱਧ ਟੱਕਰ ਲੈਣ ਦੇ ਲਈ ਚੱਲ ਪਾਵੋ। ਮਰਾਠਿਆਂ ਦੀ 2,00,000 ਫੌਜ ਸੀ, ਸਿੱਖਾਂ ਨੇ ਉਹਨਾਂ ਦੀ ਮਦਦ ਦੇ ਉੱਤੇ ਆਉਣਾ ਹੀ ਸੀ। ਸਰਹਿੰਦ ਘੇਰ ਲਿਆ ਗਿਆ, ਅਫਗਾਨ ਸੂਬੇਦਾਰ ਕਿਲੇ ਦੇ ਵਿੱਚੋਂ ਭੱਜ ਗਿਆ ਪਰ ਭੱਜਦਾ ਨੇੜਿਓਂ ਹੀ ਫੜਿਆ ਗਿਆ। ਮਰਾਠਿਆਂ ਤੇ ਸਿੱਖਾਂ ਨੇ ਲੁੱਟ ਸ਼ੁਰੂ ਕੀਤੀ, ਕੋਈ ਨਾ ਛੱਡਿਆ, ਫਰਸ਼ ਪੁੱਟ ਪੁੱਟ ਸੁੱਟੇ। ਸਰਹਿੰਦ ਵਾਸੀਆਂ ਦੇ ਤਨ ਉੱਪਰ ਕੱਪੜੇ ਤੱਕ ਨਾ ਰਹੇ। ਸਿੱਖ ਮਰਾਠੇ ਮੁਗਲ ਇੱਕ ਵਾਰ ਤਾਂ ਸਾਰੇ ਭਾਰਤੀ ਅਫਗਾਨਾਂ ਦੇ ਵਿਰੁੱਧ ਇਕੱਠੇ ਹੋ ਗਏ। ਪਹਿਲਾਂ ਜਹਾਨ ਖਾਨ ਨੇ ਮੁਕਾਬਲਾ ਕਰਨ ਦੇ ਬਾਰੇ ਸੋਚਿਆ ਤੇ ਫਿਰ ਬਟਾਲੇ ਦੇ ਵੱਲੋਂ ਬਿਆਸ ਦੇ ਵੱਲ ਵਧਿਆ। ਇੱਥੇ 8 ਦਿਨ ਬੈਠਾ ਸੋਚਦਾ ਰਿਹਾ ਕਿ ਜਲੰਧਰ ਪਾਰ ਕਰਕੇ ਸਰਹਿੰਦ ਦੇ ਵੱਲ ਵਧਾਂ ਕਾ ਨਾ। ਅਗੇਤੀ ਭੇਜੀ ਫੌਜੀ ਟੁਕੜੀ ਨੇ ਵਾਪਸ ਆ ਕੇ ਇਤਲਾਹ ਦੇ ਦਿੱਤੀ ਕਿ ਅਬਦੂ ਸਮਦ ਖਾਂ ਗ੍ਰਿਫਤਾਰ ਕਰ ਲਿਆ ਤੇ ਮਰਾਠਾ ਫੌਜਾਂ ਹੜ੍ਹ ਵਾਂਗ ਬਿਆਸ ਦੇ ਵੱਲ ਵਧਦੀਆਂ ਆ ਰਹੀਆਂ। ਉਹਨੇ ਵਾਪਸ ਲਾਹੌਰ ਪੁੱਜਣ ਦਾ ਫੈਸਲਾ ਕੀਤਾ ਤੇ ਤੈਮੂਰ ਨੂੰ ਅਫਗਾਨਿਸਤਾਨ ਜਾਣ ਦੀ ਸਲਾਹ ਦੇ ਦਿੱਤੀ। ਹਰ ਬੰਦਾ ਤੇ ਹਰ ਵਸਤੂ ਅਫਗਾਨਿਸਤਾਨ ਲਿਜਾਣੀ ਸੌਖਾ ਕੰਮ ਨਹੀਂ ਸੀ। ਸ਼ਹਿਜ਼ਾਦਾ, ਉਸਦੀ ਮਾਂ, ਅਫਗਾਨ ਔਰਤਾਂ, ਦਰਬਾਰ, ਫੌਜਾਂ ਫਟਾਫਟ 4 ਦਰਿਆਵਾਂ ਦੇ ਵਿੱਚੋਂ ਲੰਘਣਗੀਆਂ, ਰਾਵੀ, ਚਨਾ, ਜੇਹਲਮ ਤੇ ਸਿੰਧ। ਜਦੋਂ ਪਤਾ ਲੱਗਿਆ ਕਿ ਫੌਜਾਂ ਬਿਆਸ ਪਾਰ ਕਰ ਗਈਆਂ ਤੇ ਅਦੀਨਾ ਬੇਗ ਅਤੇ ਮਰਾਠਾ ਜਰਨੈਲ ਦੀ ਅਗੇਤੀ ਟੁਕੜੀ ਲਾਹੌਰ ਤੋਂ ਕੇਵਲ 15 ਮੀਲ ਦੇ ਉੱਤੇ ਹੈ, ਅਫਰਾ ਤਫਰੀ ਮਚ ਗਈ। ਸਾਰਾ ਅਫਗਾਨ ਅਮਲਾ ਫਟਾਫਟ ਲਾਹੌਰ ਖਾਲੀ ਕਰਕੇ ਕਾਬਲ ਦੇ ਵੱਲ ਨੂੰ ਤੁਰ ਪਿਆ। ਔਰਤਾਂ ਊਠਾਂ ਘੋੜਿਆਂ ਉੱਪਰ, ਪਾਲਕੀਆਂ ਉੱਪਰ ਵਿੱਚ ਬੈਠੀਆਂ, ਰਾਖੀ ਵਾਸਤੇ ਖੁਸਰੇ ਪੈਦਲ ਨਾਲ ਨਾਲ ਚੱਲ ਪਏ। ਸੈਂਕੜੇ ਗੱਡਿਆਂ ਦੇ ਵਿੱਚ ਸਮਾਨ ਲੱਦ ਕੇ ਲਿਜਾਇਆ ਜਾ ਰਿਹਾ ਸੀ। ਦਿਨ ਰਾਤ ਤੁਰਨਾ ਪੈਂਦਾ ਸੀ, ਜਿਹੜਾ ਸਮਾਨ ਭਾਰਾ ਪੈਂਦਾ ਲਿਜਾ ਨਾ ਸਕਦੇ, ਅੱਗ ਲਾ ਦਿੰਦੇ, ਸਾੜ ਦਿੰਦੇ, ਫੂਕ ਦਿੰਦੇ। ਮਰਾਠਾ ਲੀਡਰਸ਼ਿਪ ਅਧੀਨ ਭਾਰਤੀ ਗੱਠਜੋੜ ਦੇ ਵਾਸਤੇ ਲਾਹੌਰ ਬੇਸਹਾਰਾ ਲਾਚਾਰ ਸੀ। ਖਵਾਜਾ ਖਿਜ਼ਰ ਖਾਨ ਅਦੀਨੇ ਦਾ ਜਵਾਈ ਮੁਗਲਾਂ ਦੇ ਨਾਲ ਹੁੰਦਾ ਸੀ, ਪਰ ਫਿਰ ਅਫਗਾਨਾਂ ਦੇ ਨਾਲ ਰਲ ਗਿਆ, ਹੁਣ ਫਿਰ ਮਰਾਠਿਆਂ ਵਾਲੇ ਪਾਸੇ ਸੀ। ਹੋਰ ਬੜੇ ਮੁਗਲ ਅਫਸਰ ਸਨ, ਰਾਵੀ ਤਾਂ ਠੀਕ ਠਾਕ ਪਾਰ ਕਰ ਗਏ, ਵਜ਼ੀਰਾਬਾਦ ਨੇੜੇ ਝਨਾ ਪਾਰ ਕਰਦਿਆਂ ਗੜਬੜ ਹੋ ਗਈ। ਤੇਜ਼ ਵਗਦੀ ਠੰਡੀ ਝਨਾ
ਤੈਮੂਰ ਜਹਾਨ ਖਾਨ ਤੇ ਔਰਤਾਂ ਤਾਂ ਪਾਰ ਕਰ ਗਈਆਂ। ਫੌਜ ਅਤੇ ਖਜ਼ਾਨਾ ਅਜੇ ਨਦੀ ਦੇ ਪੂਰਬ ਦੇ ਵੱਲ ਪਿਆ ਸੀ ਤੇ ਹਜ਼ਾਰਾਂ ਮਰਾਠੇ ਤੇ ਸਿੱਖ ਅਫਗਾਨ ਫੌਜ ਉੱਪਰ ਟੁੱਟ ਪਏ। ਅਨੇਕ ਅਫਗਾਨ, ਉਜ਼ਬੇਕ, ਕਿਜ਼ਲਬਾਸ਼ ਆਦਿਕ ਕਤਲ ਕਰ ਦਿੱਤੇ ਗਏ। ਬਚੇ ਫੌਜੀ ਗ੍ਰਿਫ਼ਤਾਰ ਕਰ ਲਏ। ਲੁੱਟਿਆ ਮਾਲ ਲਾਹੌਰ ਲਿਜਾਣ ਵਾਸਤੇ ਕਈ ਕਾਫਲੇ ਤੁਰੇ। ਸਿੱਖਾਂ ਨੇ ਮੰਗ ਕੀਤੀ ਕਿ ਬੰਦੀ ਪਠਾਨ ਉਨ੍ਹਾਂ ਹਵਾਲੇ ਕੀਤੇ ਜਾਣ। ਜਹਾਨ ਖਾਨ ਦੀ ਫੌਜ ਨੇ ਦਰਬਾਰ ਸਾਹਿਬ ਦਾ ਸਰੋਵਰ ਪੂਰ ਦਿੱਤਾ ਸੀ। ਉਹ ਮਲਬਾ ਇਨ੍ਹਾਂ ਨੇ ਜਿਹੜਾ ਸੀ ਇਨ੍ਹਾਂ ਤੋਂ ਚੁਕਵਾਉਣਾ ਸੀ। ਸਿੰਧ ਦੇ ਪੂਰਬੀ ਕਿਨਾਰੇ ਅਟਕ ਵਿਖੇ ਮਰਾਠਿਆਂ ਨੇ ਝੰਡਾ ਲਹਿਰਾਇਆ ਸੀ। ਇਸ ਦੇ ਬਾਰੇ ਵਿਵਾਦ ਹੈ, ਪਰ ਸਿੱਖਾਂ, ਮਰਾਠਿਆਂ ਤੇ ਮੁਗਲਾਂ ਨੇ ਅਫਗਾਨ ਵਾਪਸ ਪਹਾੜਾਂ ਦੇ ਵਿੱਚ ਧੱਕ ਦਿੱਤੇ। ਰਘੂਨਾਥ ਰਾਏ ਅਤੇ ਅਦੀਨਾ ਬੇਗ ਝਨਾ ਤੋਂ ਪਾਰ ਨਹੀਂ ਗਏ ਤੇ ਵਾਪਸ ਲਾਹੌਰ ਪਰਤ ਆਏ ਸਨ। ਮਰਾਠਿਆਂ ਨੇ ਅਦੀਨੇ ਤੋਂ ਮਿੱਥੀਆਂ ਫੌਜੀ ਖਰਚਾ ਮੰਗ ਲਿਆ, ਜੋ ਮਿੱਥਿਆ ਸੀ, ਕਰਾਰ ਕੀਤਾ ਸੀ ਕਿ ਸਾਨੂੰ ਖਰਚਾ ਦਿਓ। ਅਦੀਨੇ ਨੇ ਕਿਹਾ, ਮੈਨੂੰ ਵਕਤ ਤਾਂ ਦੇ ਦਿਓ। ਮਰਾਠਿਆਂ ਨੇ ਉਸਨੂੰ ਕੈਂਪ ਲੁੱਟ ਲਿਆ ਉਹਦਾ, ਕਹਿੰਦੇ ਚੱਲ ਫਿਰ ਏਦਾਂ ਹੀ ਸਹੀ। ਅਦੀਨਾ ਤੁਰ ਜਿਹੜਾ ਸੀ ਤੁਰੰਤ ਰਸਤੇ ਦੇ ਉੱਤੇ ਆ ਗਿਆ। 1,00,000 ਰੁਪਇਆ ਖਰਚ ਕੇ ਉਹ ਮਰਾਠਿਆਂ ਦੀ ਜਿਹੜਾ ਸੀ ਵਜੇ ਦਾ ਜਸ਼ਨ ਮਨਾਏਗਾ। ਸ਼ਾਲੀਮਾਰ ਬਾਗ ਲਾਹੌਰ ਦੇ ਵਿੱਚ 12 April 1758 ਨੂੰ ਸ਼ਹਾਨਾ ਦਰਬਾਰ ਸਜਿਆ ਤੇ ਰਘੂਨਾਥ ਰਾਓ ਨੂੰ ਸ਼ਾਨਦਾਰ ਤਖ਼ਤ ਦੇ ਉੱਪਰ ਬਿਠਾਇਆ ਗਿਆ। ਰਘੂਨਾਥ ਰਾਏ ਨੇ ਅਦੀਨੇ ਨੂੰ ਨਵਾਬ ਦਾ ਖਿਤਾਬ ਦਿੱਤਾ। 75,00,000 ਸਾਲਾਨਾ ਮਾਮਲਾ ਅਦਾ ਕਰੇਗਾ ਤੇ ਵਾਪਸ ਪਰਤ ਗਿਆ। ਪੰਜਾਬ ਦੇ ਵਿੱਚ ਵੱਸ ਕੇ ਮਰਾਠੇ ਆਪ ਰਾਜ ਕਰਨ ਦੇ ਇੱਛੁਕ ਨਹੀਂ ਸਨ, ਪਰ ਜੋ ਜਿਹੜੇ ਦੇ ਵਿੱਚ ਅੰਕੜੇ ਦਿੱਤੇ ਜਾਂਦੇ ਉਹਨਾਂ ਸਮਿਆਂ ਦੇ ਦੋਸਤੋ, ਕਿ ਇੰਨਾ ਪੈਸਾ ਸੀਗਾ ਉਹਨਾਂ ਸਮਿਆਂ ਦੇ ਵਿੱਚ, ਚਾਹੇ ਰਾਜੇ ਮਹਾਰਾਜੇ ਸੀ, 75,00,000 ਸਾਲਾਨਾ ਮਾਮਲਾ, ਕਮਾਉਂਦੇ ਕਿੱਥੇ ਹੋਣਗੇ? ਉਦੋਂ ਕਿਹੜਾ ਇੰਨੀਆਂ ਫਸਲਾਂ ਹੁੰਦੀਆਂ ਸੀ ਜਾਂ ਹੋਰ ਸਾਰੀਆਂ ਚੀਜ਼ਾਂ ਹੁੰਦੀਆਂ ਸੀ? ਇਹ ਕਈ ਵਾਰੀ ਸਵਾਲ ਖੜੇ ਕਰਦੇ ਆ। ਚਲੋ ਹਿਸਟਰੀ ਦੇ ਤਾਂ ਆਪਾਂ ਗੱਲ ਕਰਦੇ ਹਾਂ। ਪੰਜਾਬ ਦੇ ਵਿੱਚ ਵੱਸ ਕੇ ਮਰਾਠੇ ਆਪ ਰਾਜ ਕਰਨ ਦੇ ਇੱਛੁਕ ਨਹੀਂ ਸਨ। ਪੰਜਾਬ ਅਫਗਾਨਿਸਤਾਨ ਦੇ ਐਨ ਨਾਲ ਲੱਗਦਾ ਸੀ ਤੇ ਪੂਨੇ ਤੋਂ ਬਹੁਤ ਦੂਰ ਸੀ, ਇਸ ਕਰਕੇ ਇੰਨੀ ਦੂਰ ਰਾਜ ਕਰਨਾ ਸੌਖਾ ਨਹੀਂ ਸੀ। ਦੂਜੀ ਗੱਲ ਇਹ ਕਿ ਸਿੱਖ ਨਹੀਂ ਚਾਹੁੰਦੇ ਸਨ ਕਿ ਮਰਾਠੇ ਪੰਜਾਬ ਦੇ ਵਿੱਚ ਜਿਹੜਾ ਵੱਸ ਜਾਣ। ਸਿੱਖਾਂ ਦੇ ਨਾਲ ਸੁਰ ਮਿਲਾ ਕੇ ਪੰਜਾਬ ਤੇ ਸਰਹਿੰਦ ਦੇ ਉੱਤੇ ਰਾਜ ਕਰਨ ਦਾ ਮਾਮਲਾ ਉਗਰਾਉਣ ਦਾ ਜੋਖਮ ਅਦੀਨੇ ਨੇ ਉਠਾਉਣਾ ਸੀ। ਪਤਾ ਸੀ ਕਿ ਅਬਦਾਲੀ ਗਦਾਰੀ ਕਰਨ ਦੀ ਸਜ਼ਾ ਦੇਵੇਗਾ। ਉਹਨੇ ਲਾਹੌਰੋਂ ਹਕੂਮਤ ਨਹੀਂ ਚਲਾਉਣੀ ਸੀ। ਆਪਣੇ ਜਵਾਈ ਮਿਰਜ਼ੇ ਨੂੰ ਪ੍ਰਬੰਧ ਸੌਂਪ ਕੇ ਉਸਦੇ ਜਿਹੜਾ ਭਰਾ ਸੈਯਦ ਨੂੰ ਡਿਪਟੀ ਲਾ ਦਿੱਤਾ ਤੇ ਪੁਰਾਣੇ ਸਾਥੀ ਸਾਦਿਕ ਬੇਗ ਖਾਨ ਨੂੰ ਸਰਹਿੰਦ ਦਿੱਤਾ ਤੇ ਆਪ ਬਟਾਲੇ ਟਿਕ ਗਿਆ। ਮਿਰਜ਼ੇ ਨੇ ਕਹਿ ਦਿੱਤਾ ਕਿ ਧੋਖੇਬਾਜ਼ ਮੁਗਲਾਨੀ ਬੇਗਮ ਨੂੰ ਮੈਂ ਲਾਹੌਰ ਨਹੀਂ ਰਹਿਣ ਦੇਣਾ ਹੈ। ਅਦੀਨਾ ਉਸਨੂੰ ਬਟਾਲੇ ਲੈ ਆਇਆ। ਫਿਰ ਉਸ ਤੋਂ ਬਾਅਦ ਅਦੀਨਾ ਬੇਗ ਵੱਲੋਂ ਮੁੱਦਤ ਤੱਕ ਮੁਸ਼ਕਤ, ਖਤਰਾ ਤੇ ਉਤਸੁਕਤਾ ਦੇ ਵਿੱਚ ਗੁਜ਼ਾਰਦਿਆਂ ਹੋਇਆ ਕਦੇ ਬੱਬਰ ਸ਼ੇਰ ਹੋਣਾ, ਕਦੇ ਝੁੱਕ ਜਾਣਾ, ਆਖਰ ਉਸਦਾ ਸੁਪਨਾ ਰੰਗ ਲਿਆਇਆ। ਸਿੱਖਾਂ ਨੂੰ ਉਸਨੇ ਖੁਸ਼ ਕਰ ਲਿਆ, ਦਿੱਲੀ ਦਰਬਾਰ ਨੂੰ ਬੇਅਸਰ ਕਰ ਦਿੱਤਾ ਤੇ ਅਫਗਾਨਾਂ ਨੂੰ ਭੈ ਭੀਤ ਕਰਕੇ ਭਜਾ ਦਿੱਤਾ। ਮਰਾਠੇ ਸੰਤੁਸ਼ਟ ਕਰ ਲਏ, ਹੁਣ ਉਹ ਖੁਦ ਮੁਖਤਾਰ ਹੋ ਸਕੇਗਾ। ਸਿੰਧ ਤੋਂ ਜਮਨਾ ਤੱਕ ਦਾ ਪੰਜਾਬ ਅਦੀਨਾ ਬੇਗ ਦੇ ਕਬਜ਼ੇ ਦੇ ਵਿੱਚ ਆ ਗਿਆ। ਦਿੱਲੀ ਬੁਰੀ ਤਰ੍ਹਾਂ ਕਮਜ਼ੋਰ, ਅਫਗਾਨ ਦਫ਼ਾ ਹੋਏ। ਮਰਾਠੇ ਇੰਨੀ ਦੂਰ ਨੇ ਕਿ ਸ਼ਰਾਰਤ ਨਹੀਂ ਕਰ ਸਕਦੇ ਹੁਣ। ਪੰਜਾਬ ਦੇ ਹਿੰਦੂ, ਸਿੱਖ ਤੇ ਮੁਸਲਮਾਨ ਉਸਨੂੰ 2 ਦਹਾਕਿਆਂ ਤੋਂ ਜਾਣਦੇ ਸਨ। ਹਮਲਿਆਂ, ਟੱਕਰਾਂ, ਲੁੱਟਾਂ, ਕਤਲਾਂ ਤੋਂ ਅੱਕੇ ਲੋਕਾਂ ਨੂੰ ਉਸਦੀ ਸਰਕਾਰ ਠੀਕ ਲੱਗੀ। 75,00,000 ਮਾਮਲਾ ਤਦੇ ਹੀ ਇਕੱਠਾ ਹੋਵੇਗਾ ਜੇ ਚੰਗੀ ਖੇਤੀ ਹੋਈ, ਜੇ ਵਪਾਰ ਸੁਰੱਖਿਅਤ ਰਿਹਾ। ਸਿੱਖ ਹਮਲੇ ਕਰਨੋਂ ਨਾ ਹਟੇ ਤਾਂ ਮਨੋਰਥ ਪੂਰਾ ਨਹੀਂ ਹੋਏਗਾ। ਸਿੱਖਾਂ ਦੇ ਕਈ ਲੀਡਰਾਂ ਦੇ ਨਾਲ ਉਸਦਾ ਰਾਬਤਾ ਸੀ, ਮਿੱਤਰਤਾ ਸੀ। ਉਹਨੇ ਜਿਹੜਾ ਸਿੱਖਾਂ ਨੂੰ ਲੁੱਟ ਖੋਹ ਬੰਦ ਕਰਨ ਦੇ ਲਈ ਕਿਹਾ ਤੇ ਉਹ ਨਾ ਮੰਨੇ ਤਾਂ ਸਖ਼ਤੀ ਕਰਨ ਦਾ ਫੈਸਲਾ ਕਰ ਲਿਆ। ਦਲਾਂ ਦੀਆਂ ਵਫ਼ਾਦਾਰੀਆਂ ਵਿਚਲਾ ਬਦਲਾਓ ਸਾਡੀ ਪੰਜਾਬ ਕਥਾ ਦਾ ਤਾਣਾ ਪੇਟਾ ਹੈ। ਥੋੜੇ ਹਫ਼ਤੇ ਪਹਿਲਾਂ ਜਿਹੜੇ ਸਿੱਖ ਉਸਦੀ ਧਿਰ ਬਣ ਕੇ ਅਫਗਾਨਾਂ ਵਿਰੁੱਧ ਲੜੇ ਸਨ, ਹੁਣ 1758 ਦੀਆਂ ਗਰਮੀਆਂ ਦੇ ਵਿੱਚ ਉਸਨੇ ਜਿਹੜਾ ਸੀ ਉਹਨਾਂ ਨੂੰ ਦਬਾਉਣ ਦਾ ਇਰਾਦਾ ਕਰ ਲਿਆ ਤੇ ਉਸਦੇ ਕੋਲ 10,000 ਘੋੜਸਵਾਰ ਤੇ ਪੈਦਲ ਸੈਨਾ ਸੀ। ਹਰੇਕ ਦੁਆਬ ਦੇ ਵੱਡੇ ਜ਼ਿਮੀਦਾਰਾਂ ਨੂੰ ਉਸਨੇ ਭਰਤੀ ਵਾਸਤੇ ਕਿਹਾ। ਸਿੰਧ ਸਾਗਰ ਦੁਆਬ ਦੇ ਗੱਖੜ, ਜੰਜੂਏ, ਘੇਬੇ, ਚੱਜ ਦੁਆਬ ਦੇ ਜਿਹੜੇ ਸੀ ਚੌਧਰੀ ਰਹਿਮਤ ਖਾਨ ਵੜੈਚ, ਜੰਮੂ ਦੇ ਰਾਜਾ ਰਣਜੀਤ ਤੇ ਬਾਕੀ ਦੁਆਬ ਦੇ ਮੁਖੀਆਂ
ਨਿਸ਼ਾਨ ਸਿੰਘ ਰੰਧਾਵਾ ਤੋਂ ਇਲਾਵਾ ਜਲੰਧਰ ਦੁਆਬ ਦੇ ਵਪਾਰੀਆਂ ਤੋਂ ਮਦਦ ਮੰਗ ਲਈ। ਜਲਦੀ ਹੀ ਤਕੜੀ ਫੌਜ ਜੁੜ ਗਈ, ਜੋ ਦੋ ਤਰੀਕਿਆਂ ਦੇ ਨਾਲ ਪਹਿਲਾਂ ਦੀਆਂ ਜਿਹੜੀਆਂ ਸੀ ਫੌਜਾਂ ਤੋਂ ਵੱਖਰੀ ਸੀ। ਅਫਗਾਨਾਂ, ਮੁਗਲਾਂ, ਮਰਾਠਿਆਂ ਵਾਂਗ ਇਹ ਪਰਦੇਸੀ ਫੌਜ ਨਹੀਂ ਸੀ ਜਿਸਦਾ ਭਾਰ ਪੰਜਾਬੀਆਂ ਨੇ ਆਪਣੇ ਮੋਢਿਆਂ ਦੇ ਉੱਤੇ ਢੋਇਆ ਹੋਵੇਗਾ। ਪੰਜਾਬ ਦੀ ਧਰਤੀ ਦੇ ਉੱਤੇ ਜੰਮੇ ਪਲੇ ਪੰਜਾਬੀਆਂ ਦੀ ਸੈਨਾ ਸੀ। ਦੂਜਾ, ਇਸ ਫੌਜ ਦੇ ਵਿੱਚ ਰੰਗ ਬਿਰੰਗੀਆਂ ਜਾਤਾਂ, ਕਬੀਲਿਆਂ, ਇਲਾਕਿਆਂ ਤੇ ਧਰਮਾਂ ਦੇ ਲੋਕ। ਅਦੀਨੇ ਤੋਂ ਪਹਿਲਾਂ ਅਜਿਹੀ ਸੰਯੁਕਤ ਫੌਜ ਪਹਿਲਾਂ ਨਹੀਂ ਸੀ ਹੁੰਦੀ, ਪਰ ਅਦੀਨੇ ਦਾ ਦੁਸ਼ਮਣ ਜਿਹੜਾ ਸੀ ਪੰਜਾਬ ਉੱਪਰ ਆਪਣਾ ਹੱਕ ਸਮਝਦਾ ਸੀ। ਉਹ ਵੀ ਦੇਸੀ ਸੀ, ਇਸੇ ਧਰਤੀ ਦਾ, ਖਾਲਸਾ ਪੰਥ ਸਦੀਆਂ ਤੋਂ ਪ੍ਰਵਾਨ ਚੜ੍ਹਦਾ ਆ ਰਿਹਾ ਸੀ। ਗੁਰੂ ਗੋਬਿੰਦ ਸਿੰਘ ਵੱਲੋਂ ਵਰੋਸਾਏ ਖਾਲਸਾ ਪੰਥ ਪੰਜਾਬ ਦੀ ਤਕੜੀ ਧਿਰ ਬਣ ਚੁੱਕਿਆ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਅਕਾਲ ਚਲਾਣੇ ਤੋਂ 50 ਸਾਲ ਬਾਅਦ ਨਵੀਂ ਪੀੜ੍ਹੀ ਦੀ ਸੈਨਾ ਦਰਜਨ ਮਿਸਲਾਂ ਦੇ ਵਿੱਚ ਵਿਚਰ ਰਹੀ ਸੀ। ਵੱਖ ਵੱਖ ਇਲਾਕਿਆਂ ਤੋਂ ਯੋਧੇ, ਹਰੇਕ ਮਿਸਲ ਦਾ ਆਪਣਾ ਸਰਦਾਰ ਸੀ। ਬੇਸ਼ੱਕ ਅਦੀਨਾ ਬੇਗ ਪੰਜਾਬ ਦੀ ਅਗਵਾਈ ਕਰ ਰਿਹਾ ਸੀ, ਪਰ ਸਿੱਖਾਂ ਦਾ ਦੋ ਕਾਰਨਾਂ ਸਦਕਾ ਖੂਨ ਖੋਲ ਰਿਹਾ ਸੀ। ਇੱਕ ਤਾਂ ਗੁਰੂ ਗੋਬਿੰਦ ਸਿੰਘ ਜੀ ਵਰ ਦੇ ਗਏ ਸਨ, ਰਾਜ ਕਰੇਗਾ ਖਾਲਸਾ, ਇਹ ਵਰਦਾਨ ਪੂਰਾ ਹੋਵੇਗਾ ਕੋਈ ਸ਼ੱਕ ਹੀ ਨਹੀਂ। ਦੂਜਾ, ਉਹਨਾਂ ਦੇ ਨਾਲ ਬੇਇਨਸਾਫੀ ਹੁੰਦੀ ਆਈ ਹੈ, ਰੋਕਣੀ ਹੈ। 18ਵੀਂ ਸਦੀ ਢਲਣ ਵਕਤ ਇੱਕ ਪਾਸੇ ਅਦੀਨੇ ਦੀ ਸੱਤਾ ਸੀ ਤੇ ਦੂਜੇ ਪਾਸੇ ਸਿੱਖਾਂ ਦਾ ਜਜ਼ਬਾ, ਦੋਵੇਂ ਟਕਰਾਉਣਗੇ। ਅਦੀਨਾ ਮਰਾਠਿਆਂ ਦੇ ਰਹਿਮੋ ਕਰਮ ਉੱਤੇ ਸੀ ਤੇ ਉਸਦੀ ਆਪਣੀ ਕਿਹੜੀ ਤਾਕਤ ਸੀ? ਸਰਕਾਰ ਦੀ ਜਿਹੜੀ ਸ਼ਾਨ ਪੁਰਾਣੇ ਮੁਗਲਾਂ ਵੇਲੇ ਸੀ ਹੁਣ ਕਿੱਥੇ ਹੈ? ਅਦੀਨਾ ਬੇਗ ਦੀ ਚੌਧਰ ਤਾਂ ਬਣ ਗਈ, ਪੰਜਾਬ ਦੀ ਚੌਧਰ ਕਿੱਥੇ ਹੈ? ਕਾਫੀ ਸੈਨਾ ਸੰਗਠਿਤ ਕਰਨ ਦੇ ਬਾਵਜੂਦ ਉਸਦਾ ਪਹਿਲਾ ਯਤਨ ਸਫਲ ਨਾ ਹੋਇਆ। ਉਹ ਹੈਰਾਨ ਹੋ ਗਿਆ ਜਦੋਂ ਪਤਾ ਲੱਗਿਆ ਕਿ ਸਿੱਖਾਂ ਦਾ ਮਜ਼ਬੂਤ ਦਲ ਅਦੀਨਾ ਨਗਰ ਪੁੱਜ ਗਿਆ। ਅਦੀਨੇ ਨੇ ਆਪਣਾ ਦੀਵਾਨ ਹੀਰਾ ਮੱਲ, ਦੂਜਾ ਅਕਲਦਾਸ ਜੰਗਿਆਲੇ ਦਾ ਜੋ ਗੁਰੂ ਅਖਵਾਉਂਦਾ ਸੀ, ਉਹਨੂੰ ਸੈਨਾ ਦੇ ਕੇ ਸਿੱਖਾਂ ਦੇ ਖਿਲਾਫ਼ ਭੇਜੇ। ਕਾਦੀਆਂ ਨਜ਼ਦੀਕ ਖੂਨੀ ਜੰਗ ਹੁੰਦੀ ਹੈ, ਹੀਰਾ ਮੱਲ ਮਾਰਿਆ ਗਿਆ, ਉਸਦੀ ਫੌਜ ਭੱਜ ਉੱਠਦੀ ਹੈ ਤੇ ਉਸਦਾ ਮਾਲ ਅਸਬਾਬ ਸਿੱਖਾਂ ਦੇ ਕਾਬੂ ਦੇ ਵਿੱਚ ਆ ਗਿਆ। ਕੁਝ ਸਿੱਖ ਵੀ ਹੀਰਾ ਮੱਲ ਦੀ ਫੌਜ ਦੇ ਵਿੱਚ ਸਨ ਤਾਂ ਵੀ ਹਾਰ ਹੋਈ। ਦੀਵਾਨ ਦੀ ਮੌਤ ਦੇ ਤੇ ਸੈਨਾ ਦੀ ਹਾਰ ਦੇ ਕਾਰਨ ਅਦੀਨੇ ਨੂੰ ਅੱਗ ਲੱਗ ਗਈ ਤੇ ਉਹ ਬਦਲਾਖੋਰ ਹੋ ਨਿਕਲਿਆ। ਹਰੇਕ ਪਿੰਡ, ਹਰੇਕ ਚੀਫ ਨੂੰ ਉਸਨੇ ਫਰਮਾਨ ਭੇਜੇ, ਕਹਿੰਦਾ ਕਿ ਸਿੱਖਾਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਧੱਕਣ ਵਾਸਤੇ ਹਮਲੇ ਕਰਨ ਦੀ ਕਸਮ ਖਾਓ, ਜਿੱਥੇ ਕਿਤੇ ਸਿੱਖ ਦਿਸੇ ਕਤਲ ਕਰੋ। ਬਟਾਲੇ ਦੇ ਸਮਕਾਲੀ ਇਤਿਹਾਸਕਾਰ ਅਹਿਮਦ ਸ਼ਾਹ ਨੇ ਲਿਖਿਆ, ਸਿੱਖਾਂ ਨੂੰ ਜੜੋਂ ਉਖਾੜਨ ਦੇ ਵਾਸਤੇ ਪੰਜਾਬ ਦੇ ਸਾਰੇ ਜ਼ਿਮੀਦਾਰਾਂ ਨੇ ਅਦੀਨੇ ਦਾ ਹੁਕਮ ਮੰਨਦਿਆਂ ਵਿਉਤਬੰਦੀ ਸ਼ੁਰੂ ਕਰ ਦਿੱਤੀ। ਸਾਰਿਆਂ ਨਾਲੋਂ ਵੱਧ ਰੰਧਾਵਿਆਂ ਨੇ ਬਾਗੀਆਂ ਦੀ ਤਬਾਹੀ ਵਾਸਤੇ ਉਤਸ਼ਾਹ ਦਿਖਾਇਆ। ਘਬਰਾ ਕੇ ਸਿੱਖਾਂ ਨੇ ਜਿਹੜਾ ਸੀਗਾ ਵਾਰਦਾਤਾਂ ਘਟਾ ਦਿੱਤੀਆਂ ਤੇ ਕਈ ਇੱਧਰ ਉੱਧਰ ਲੁੱਕ ਛੁੱਪ ਗਏ, ਬਾਗੀ ਜੰਗਲਾਂ ਵਿੱਚ ਛੁੱਪ ਗਏ ਤੇ ਅਦੀਨੇ ਨੇ ਆਪਣੇ ਵਫ਼ਾਦਾਰ ਦਰਬਾਰੀ ਮਿਰਜ਼ਾ ਅਜ਼ੀਜ਼ ਬਖਸ਼ ਨੂੰ ਜੰਗਲ ਕੱਟਣ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਇਸ ਮਕਸਦ ਦੇ ਵਾਸਤੇ 1000 ਤਰਖਾਣਾਂ ਨੂੰ ਆਰੇ ਆਰੀਆਂ ਦੇ ਦਿੱਤੀਆਂ ਗਈਆਂ। ਅਹਿਮਦ ਸ਼ਾਹ ਲਿਖਦਾ ਹੈ ਕਿ ਪਰ ਇੱਕ ਹੋਰ ਬਹੁਤ ਬਲਵਾਨ ਸਿੱਖਾਂ ਦਾ ਜੱਥਾ ਅੰਮ੍ਰਿਤਸਰ ਦੇ ਵੱਲ ਆਪਣੇ ਪਵਿੱਤਰ ਥਾਵਾਂ ਦੀ ਰਾਖੀ ਦੇ ਲਈ ਚੱਲ ਪਿਆ ਤੇ ਰਾਮ ਰੋਣੀ ਦਾ ਕਿਲਾ ਜਿਹੜਾ ਸੀ ਮੰਨ ਲਿਆ। 10 ਸਾਲ ਪਹਿਲਾਂ ਵੀ ਇਸ ਕਿਲੇ ਦੇ ਵਿੱਚ ਸਿੱਖਾਂ ਨੇ ਜਲਵਾ ਦਿਖਾਇਆ ਸੀ। ਮਿਰਜ਼ਾ ਅਜੀਜ਼ ਨੇ ਕਿਲਾ ਤਾਂ ਖਾਲੀ ਕਰਵਾ ਲਿਆ, ਪਰ ਸਿੱਖਾਂ ਦੀਆਂ ਬੰਦੂਕਾਂ ਤੇ ਤੀਰਾਂ ਨੇ ਨੁਕਸਾਨ ਬਹੁਤ ਕੀਤਾ। ਕੁਝ ਪੈਦਲ, ਕੁਝ ਘੋੜਿਆਂ ਉੱਪਰ ਤੇ ਸਿੱਖ ਅਦੀਨੇ ਦੀ ਬੇਸ਼ੁਮਾਰ ਫੌਜ ਦੇ ਉੱਤੇ ਟੁੱਟ ਪਏ। ਰਾਮ ਰੋਣੀ ਕਿਲੇ ਦੇ ਵਿੱਚੋਂ ਕੁਝ ਭੱਜ ਗਏ, ਪਰ ਬਹੁਤੇ ਮਾਰੇ ਗਏ ਜਾਂ ਫੜੇ ਗਏ। ਕੁਝ ਸਿੱਖ ਮਾਲਵੇ ਦੇ ਵੱਲ ਆ ਗਏ, ਜੋ ਕਿ ਸਰਹਿੰਦ ਸਰਕਾਰ ਦੇ ਨਾਲ ਲੱਗਦਾ ਸੀ। ਇੱਥੇ ਸਾਦਿਕ ਬੇਗ ਖਾਨ ਨੇ ਉਹਨਾਂ ਦਾ ਪਿੱਛਾ ਕੀਤਾ, ਪਰ ਸੂਰਮ ਗਤੀ ਦੇ ਨਾਲ ਜਵਾਬੀ ਹਮਲੇ ਕਰਦਿਆਂ ਸਿੱਖਾਂ ਨੇ ਹੈਰਾਨੀਜਨਕ ਜਿਹੜਾ ਸੀ ਵੀਰਤਾ ਦਿਖਾਈ ਸੀ। ਹਮਲਾ ਕਰਨ ਦੇ ਪਿੱਛੋਂ ਦੌੜ ਜਾਂਦੇ, ਹਮਲਾ ਕਰਦੇ। ਅਦੀਨੇ ਨੇ ਹਿੰਦੂ, ਮੁਸਲਮਾਨ, ਸਿੱਖ, ਪੰਜਾਬੀ ਨੂੰ ਸੰਤੁਸ਼ਟ ਕਰਨਾ ਚਾਹਿਆ। ਜੰਮੂ ਦਾ ਰਣਜੀਤ ਦੇਵ, ਕਾਂਗੜੇ ਦਾ ਘਮੰਡ ਨੰਦ ਤੇ ਕਰਤਾਰਪੁਰ ਦਾ ਬੜਭਾਗ ਸਿੰਘ, ਕਪੂਰਥਲੇ ਦਾ ਰਾਏ ਇਬਰਾਹਿਮ ਉਸਦੇ ਵੱਡੇ ਸਹਿਯੋਗੀ ਹੋ ਗਏ।
ਫੌਜ ਦਾ ਖਰਚਾ ਘਟਾਉਣ ਦੇ ਲਈ 6-6 ਮਹੀਨਿਆਂ ਬਾਅਦ ਫੌਜੀਆਂ ਨੂੰ ਬਦਲਦਾ ਰਹਿੰਦਾ। ਮਾਮਲਾ ਉਗਰਾਉਣ ਦਾ ਉਸਤਾਦ ਉਹ ਜਿਹੜਾ ਹੈ ਹੀ ਸੀ। ਜਲੰਧਰ ਦੇ ਕਾਜ਼ੀ ਪਾਸੋਂ ਪੋਸਟ ਦੇ ਡੋਡਿਆਂ ਦਾ ਢੇਰ ਜਿਹੜਾ ਫੜ ਲਿਆ ਜਾਣੀ ਕਿ ਉਹਨਾਂ ਸਮਿਆਂ ਚ ਵੀ ਸੀ ਜੀ ਇਹ ਕੁਛ। ਕੁਰਾਨ ਦੇ ਨਸ਼ਿਆਂ ਵਿਰੋਧੀ ਹੁਕਮ ਨੂੰ ਕਿਉਂ ਤੋੜਿਆ? 30,000 ਜੁਰਮਾਨਾ ਕੀਤਾ। 1758 ਦੀਆਂ ਗਰਮੀਆਂ ਚ ਉਹਨੇ ਜਿਹੜਾ ਅਜਿਹੀ ਸਰਕਾਰ ਵਿਉਤਨ ਦਾ ਮਨ ਬਣਾ ਲਿਆ ਕਿ ਜਿਹੜੀ ਪੂਰੀ ਦੇਸੀ ਹੋਵੇਗੀ, ਕਾਮਿਆਂ ਕਿਸਾਨਾਂ ਵਪਾਰੀਆਂ ਦੀਆਂ ਮੁਸ਼ਕਲਾਂ ਸਮਝਦੀ ਹੋਵੇਗੀ। ਪਰ ਰੱਬ ਦੀਆਂ ਦੋ ਇੱਛਾਵਾਂ ਕਾਰਨ ਵਿਘਨ ਪੈ ਗਿਆ। ਇਸ ਸਾਲ ਮੀਂਹ ਪਿਆ ਹੀ ਨਾ, ਕਾਲ ਪੈ ਗਿਆ, ਅੰਨ ਦੀ ਕੀਮਤ ਅਸਮਾਨ ਛੂਹਣ ਲੱਗ ਪਈ, ਪੰਜਾਬ ਝੰਬਿਆ ਗਿਆ। ਅਦੀਨੇ ਦਾ ਕਾਲੀ ਦੇ ਵਿੱਚ ਲਿਆ ਇੱਕ ਫੈਸਲਾ ਨੁਕਸਾਨਦਾਇਕ ਹੋ ਗਿਆ। ਮਾਝੇ ਦੇ ਸਿੱਖ ਭੁੱਖ ਸਦਕਾ ਮਰ ਜਾਣ, ਉਸਨੇ ਮਾਲਵੇ ਦੇ ਵਿੱਚੋਂ ਅਨਾਜ ਮਾਝੇ ਦੇ ਵਿੱਚ ਨਾ ਜਾਣ ਦਿੱਤਾ। ਇਸ ਬੰਦੀ ਕਾਰਨ ਮਾਝੇ ਦੇ ਹਿੰਦੂ ਮੁਸਲਮਾਨ ਗੁੱਸੇ ਦੇ ਵਿੱਚ ਆ ਗਏ ਤੇ ਗਰੀਬਾਂ ਦਾ ਇੰਨਾ ਬੁਰਾ ਹਾਲ ਕਿ ਆਪਣਾ ਘਰ ਘਾਟ ਛੱਡ ਕੇ ਜਿੱਧਰ ਨੂੰ ਵੀ ਮੂੰਹ ਹੋਇਆ ਤੁਰ ਪਏ। ਲਾਹੌਰ ਵਿਚਲਾ ਇੱਕ ਅੰਗਰੇਜ਼ ਮੁਲਾਜ਼ਮ ਲਿਖਦਾ ਹੈ, ਰੱਬ ਦੀ ਇੱਛਾ ਦੇ ਨਾਲ ਸਿੱਖ ਹਰ ਰੋਜ਼ ਤਾਕਤਵਰ ਹੋਣ ਲੱਗ ਪਏ। ਅਦੀਨਾ ਅਚਾਨਕ ਬਿਮਾਰ ਹੋ ਗਿਆ ਤੇ ਪੇਟ ਦੇ ਤਿੱਖੇ ਦਰਦ ਦੇ ਕਾਰਨ 15 ਸਤੰਬਰ ਨੂੰ ਬਟਾਲੇ ਪ੍ਰਾਂ ਤਿਆਗ ਦਿੱਤੇ। ਉਹ ਅਜੇ 50 ਕੁ ਸਾਲ ਦਾ ਹੀ ਸੀ। ਵਸੀਅਤ ਦੇ ਅਨੁਸਾਰ ਉਸਨੂੰ ਹੁਸ਼ਿਆਰਪੁਰ ਨੇੜੇ ਖਾਨਪੁਰ, ਬਹੁਤ ਚਰਚਿਤ ਜਿਹੜਾ ਪਿੰਡ ਹੈ ਖਾਨਪੁਰ ਕਸਬਾ, ਖਾਨਪੁਰ ਦੇ ਵਿੱਚ ਦਫ਼ਨ ਕੀਤਾ ਗਿਆ। ਜਲੰਧਰ ਦੁਆਬ ਦੇ ਵਿੱਚ ਪੈਂਦੇ ਇਸ ਥਾਂ ਦੇ ਨਾਲ ਉਸਦਾ ਬਹੁਤ ਮੋਹ ਸੀ। ਦੇਸੀ ਪੰਜਾਬੀ ਮੁਸਲਮਾਨ ਜਿਸਨੇ ਖੁਦ ਮੁਖਤਾਰ ਪੰਜਾਬ ਦੇ ਉੱਤੇ ਰਾਜ ਕੀਤਾ ਤੇ ਜਿਸਨੇ ਪੰਜਾਬੀਆਂ ਦਾ ਭਲਾ ਚਾਹਿਆ, 5 ਮਹੀਨਿਆਂ ਦੇ ਸੰਖੇਪ ਅਰਸੇ ਬਾਅਦ ਖਤਮ। ਜਿਉਂਦਾ ਰਹਿੰਦਾ ਤਾਂ ਵੀ ਇਸ ਰਾਜ ਨੇ ਖਤਮ ਤਾਂ ਹੋਣਾ ਹੀ ਸੀ, ਕਿਉਂਕਿ ਸਿੰਧ ਪਾਰ ਬੈਠਾ ਅਬਦਾਲੀ ਅਦੀਨੇ ਨੂੰ ਸਜ਼ਾ ਦੇਣ ਦੀ ਤਿਆਰੀ ਕਰ ਰਿਹਾ ਸੀ, ਜਿਸਨੇ ਉਸਦੇ ਸ਼ਹਿਜ਼ਾਦੇ ਦੀ ਬੇਇੱਜ਼ਤੀ ਕੀਤੀ ਸੀ। ਇਸਦਾ ਬਦਲਾ ਲੈਣਾ ਜ਼ਰੂਰੀ ਸੀ। ਦੂਜੀ ਹੱਦ ਤੱਕ ਕਿਸੇ ਹੋਰ ਪਾਸਿਓਂ ਹੋਣੀ ਸੀ। ਸਿੱਖਾਂ ਦੇ ਵਿੱਚ ਉਸ ਵਿਰੁੱਧ ਗੁੱਸਾ ਸੀ, ਸਖਤੀਆਂ ਕੀਤੀਆਂ ਸਨ। ਬਦਲੇ ਦੇ ਵਿੱਚ ਸਿੱਖਾਂ ਨੇ ਜ਼ਮੀਨ ਦੇ ਵਿੱਚ ਉਸਦੀ ਕਬਰ ਪੁੱਟੀ ਤੇ ਲਾਸ਼ ਅੱਗ ਦੇ ਵਿੱਚ ਸਾੜ ਦਿੱਤੀ। ਖੈਰ, ਮਰਾਠਿਆਂ ਨੇ ਅਦੀਨੇ ਦੀ ਵਿਧਵਾ ਨੂੰ ਸੱਤਾ ਸੌਂਪ ਦਿੱਤੀ ਤੇ ਅਦੀਨੇ ਦੀ ਮੌਤ ਬਾਅਦ ਮੁਗਲਾਨੀ ਬੇਗਮ ਨੇ ਜੰਮੂ ਦੇ ਰਾਜੇ ਰਣਜੀਤ ਦੇਵ ਦੇ ਕੋਲ ਸ਼ਰਨ ਲੈ ਲਈ। 2 ਸਾਲ ਬਾਅਦ ਅਬਦਾਲੀ ਨੇ ਹੱਲਾ ਬੋਲਿਆ ਤਾਂ ਬੇਗਮ ਨੂੰ ਸਰਕਾਰ ਸਿਆਲਕੋਟ ਦੇ ਦਿੱਤੀ ਸਰਕਾਰ ਜਿਹੜੀ ਸੀ। ਤੇ 1 ਸਾਲ ਬਾਅਦ 1761 ਦੇ ਵਿੱਚ ਜਦੋਂ ਉਸਨੇ ਆਪਣੇ ਖੁਸਰੇ ਨੌਕਰ ਸ਼ਾਹਬਾਦ ਦੇ ਨਾਲ ਵਿਆਹ ਕਰਾ ਲਿਆ ਤਾਂ ਬਦਨਾਮ ਹੋ ਗਈ। ਮੁਗਲ ਸਰਕਾਰ ਦੀ ਇਸ ਸਾਜ਼ਿਸ਼ਕਾਰ ਔਰਤ ਦੀ ਮੌਤ ਗਰੀਬੀ ਹੰਢਾਉਂਦਿਆਂ 1779 ਦੇ ਵਿੱਚ ਹੁੰਦੀ ਹੈ ਜੰਮੂ ਚ। ਕਮਜ਼ੋਰ ਦਰਬਾਰੀ ਪਬਲਿਕ ਅਤੇ ਪ੍ਰਾਈਵੇਟ ਜੀਵਨ ਦੇ ਵਿੱਚ ਫਰਕ ਨਾ ਕਰਨ ਕਾਰਨ ਬੇਗਮ ਨੂੰ ਘਿਰਨਾ ਕਰਦੇ ਸਨ ਤੇ ਉਹ ਆਪ ਵੀ ਜਿਹੜੀ ਸੀ ਅਜਿਹਾ ਕੁਝ ਬੜਾ ਕਰਦੇ ਸਨ, ਪਰ ਉਹ ਤਾਂ ਮਰਦ ਸਨ, ਔਰਤ ਨੂੰ ਆਗਿਆ ਨਹੀਂ ਸੀ ਉਹਨਾਂ ਸਮਿਆਂ ਚ। ਤੇ ਦੋਸਤੋ, ਆਖਰ ਵੱਲ ਨੂੰ ਵੱਧਦੇ ਹਾਂ, ਸਮਾਂ ਵੀ ਕਾਫੀ ਹੋ ਚੱਲਿਆ। ਅਦੀਨੇ ਦੀ ਮੌਤ ਵਕਤ ਆਲਮਗੀਰ ਦੂਜਾ ਤਖ਼ਤ ਦੇ ਉੱਤੇ ਬੈਠਾ ਤਾਂ ਸੀ, ਪਰ ਸੁੰਗੜਿਆ ਨਾ ਤਾਕਤ ਸੀ। ਰੋਹੇਲਾ ਚੀਫ ਨਜ਼ੀਬ ਅਬਦਾਲੀ ਵੱਲੋਂ ਪ੍ਰਤੀਨਿਧ ਅਤੇ ਇੰਤਜ਼ਾਮ ਵਜ਼ੀਰ ਬਾਦਸ਼ਾਹ ਦੇ ਵਫ਼ਾਦਾਰ ਸਨ। ਇਮਾਦ ਜਿਸਦੀ ਅਬਦਾਲੀ ਨੇ ਹੱਤਕ ਕੀਤੀ ਸੀ ਵਫ਼ਾਦਾਰ ਨਹੀਂ ਸੀ। ਇਸ ਵੇਲੇ ਉਸਦਾ ਪ੍ਰਭਾਵ ਬਾਦਸ਼ਾਹ ਤੋਂ ਵੱਧ ਸੀ, ਕਿਉਂਕਿ ਮਰਾਠਿਆਂ ਦੇ ਨਾਲ ਦੋਸਤੀ ਸੀ ਉਹਦੀ। ਜਦੋਂ ਮਰਾਠਿਆਂ ਸਿੱਖਾਂ ਤੋਂ ਅਦੀਨਾ ਬੇਗ ਨੇ ਤੈਮੂਰ ਅਤੇ ਜਹਾਨ ਖਾਨ ਨੂੰ ਪੰਜਾਬੋਂ ਧੱਕਿਆ ਨਾ, ਤਾਂ ਉਸ ਤੋਂ ਸਾਲ ਬਾਅਦ ਆਲਮਗੀਰ ਦੂਜੇ ਨੇ ਅਬਦਾਲੀ ਨੂੰ ਲਿਖਿਆ, ਇਮਾਦੁਲ ਮੁਲਕ ਮੈਨੂੰ ਕਤਲ ਕਰਾਉਣ ਦੀ ਸੋਚ ਰਿਹਾ, ਕਹਿੰਦਾ ਜੇ ਜਹਾਂਪਣਾ ਮੇਰੀ ਮਦਦ ਲਈ ਆ ਜਾਓ ਨਾ ਤਾਂ ਮੈਂ ਬਚ ਸਕਾਂਗਾ, ਨਹੀਂ ਤਾਂ ਮੇਰੀ ਤੇ ਮੇਰੇ ਬੇਟਿਆਂ ਦੀ ਜਾਨ ਨਹੀਂ ਬਚ ਸਕਦੀ ਹੈ। ਨਜੀਬ ਨੂੰ ਮਰਾਠਿਆਂ ਨੇ ਦਿੱਲੀਓਂ ਬਾਹਰ ਕਰ ਦਿੱਤਾ ਸੀ ਤੇ ਉਸਨੇ ਵੀ ਬਹੁਤ ਸਾਰੇ ਜਿਹੜਾ ਸੀ ਇਸਲਾਮ ਦੇ ਵਿਦਵਾਨਾਂ ਦਰਬਾਰੀਆਂ ਦੇ ਨਜੀਬ ਦੇ ਹੱਕ ਦੇ ਵਿੱਚ ਲਿਖੇ ਸਿਫਾਰਸ਼ੀ ਖੱਤ ਅਬਦਾਲੀ ਕੋਲ ਭੇਜੇ। ਅਬਦਾਲੀ ਨੇ ਜਵਾਬ ਵਿੱਚ ਲਿਖਿਆ ਕਿ ਸਰਦੀਆਂ ਦੇ ਵਿੱਚ ਆ ਕੇ ਇਸਲਾਮ ਦੇ ਲਈ ਜੋ ਹੋ ਸਕਿਆ ਕਰਾਂਗਾ। ਵਾਅਦਾ ਪੂਰਦਿਆਂ ਹੋਇਆਂ ਬੇਸ਼ੁਮਾਰ ਟੁਕੜੀਆਂ ਦੇ ਰਾਹੀਂ 1759 ਦੇ ਅਕਤੂਬਰ ਦੇ ਵਿੱਚੋਂ ਲਾਹੌਰ ਆ ਗਿਆ ਤੇ ਕਮਾਨ ਦੇ ਵਿੱਚੋਂ ਇੱਕ ਵੀ ਤੀਰ ਚਲਾਉਣ ਬਗੈਰ ਲਾਹੌਰ ਬੈਠੇ ਮਰਾਠੇ ਤਿੱਤਰ ਬਿੱਤਰ ਹੋ ਗਏ।
ਸਰਕਾਰ ਚਲਾਰੇ ਅਦੀਨਾ ਬੇਗ ਦੇ ਜਵਾਈ ਨੇ ਆਤਮ ਸਮਰਪਣ ਕਰ ਦਿੱਤਾ। ਦਿੱਲੀ ਦੇ ਵਿਚ ਇਮਾਦ ਨੇ ਕਾਰਾ ਕਰ ਦਿੱਤਾ ਤੇ ਬਾਦਸ਼ਾਹ ਤੇ ਪ੍ਰਧਾਨ ਮੰਤਰੀ ਦੋਵੇਂ ਕਤਲ ਕਰਕੇ ਇਕ ਹੋਰ ਸ਼ਹਿਜਾਦਾ ਸਿੰਘਾਸਨ ਦੇ ਉੱਤੇ ਬਿਠਾਤਾ, ਜਿਸ ਨੂੰ ਸ਼ਾਹਜਹਾਨ ਦੂਜਾ ਦਾ ਖਿਤਾਬ ਦਿੱਤਾ ਗਿਆ। ਮਰਾਠਿਆਂ ਦੇ ਕੋਲ ਸੁਨੇਹਾ ਭੇਜਿਆ ਕਿ ਆ ਰਹੇ ਤੁਹਾਡੇ ਅਬਦਾਲੀ ਵਿਰੁੱਧ ਮਦਦ ਕਰੋ। ਬਾਦਸ਼ਾਹ ਇਮਦਾਦ ਦੀ ਕਠਪੁਤਲੀ ਸੀ ਤੇ ਇਮਦਾਦ ਅਤੇ ਮਰਾਠੇ ਅਬਦਾਲੀ ਵਿਰੁੱਧ ਜੰਗ ਲੜਨਗੇ। ਮਰਾਠੇ ਪੂਨੇ ਤੋਂ ਦੂਰ, ਅਫਗਾਨ ਕਾਬਲ ਤੋਂ ਦੂਰ, ਪੰਜਾਬ ਦੇ ਲੋਕ ਅਤੇ ਸਰਕਾਰ ਮੁਸਲਮਾਨ ਸਿੱਖ ਹਿੰਦੂ ਪੰਜਾਬ ਦੀ ਧਰਤੀ ਦੇ ਮੈਦਾਨਾਂ ਤੇ ਕਿਲਿਆਂ ਦੇ ਵਿਚ ਸਾਲ ਭਰ ਇਹ ਲੜਾਈ ਦੇਖਦੇ ਰਹੇ। ਦੁਸ਼ਮਣ ਨੂੰ ਦਰਿਆ ਪਾਰ ਕਰਨੋਂ ਰੋਕਣ ਦੇ ਲਈ ਬਚ ਕੇ ਭੱਜਣ ਦੇ ਰਸਤੇ ਬੰਦ ਕਰ ਲਈ। ਅੰਨ ਪਾਣੀ ਚਾਰਾ ਸਪਲਾਈ ਬੰਦ ਕਰਨ ਦੇ ਲਈ ਖੁੰਖਾਰ ਝੜਪਾਂ ਹੁੰਦੀਆਂ। ਸਰਹਿੰਦ ਸਰਕਾਰ ਅਧੀਨ ਪੈਂਦੇ ਪਾਣੀਪਤ ਦੇ ਮੈਦਾਨਾਂ ਦੇ ਵਿਚ ਆਖਰ ਵੱਡਾ ਯੁੱਧ 14 ਜਨਵਰੀ 1761 ਨੂੰ ਹੁੰਦਾ ਹੈ। ਅਬਦਾਲੀ ਜਿੱਤ ਗਿਆ। ਮਰਾਠਿਆਂ ਦੀ ਗਿਣਤੀ ਬਹੁਤ ਸੀ ਤੇ ਅਮਨੀਸ਼ਨ ਨਵਾਂ ਨਕੌਰ ਫਰਾਂਸੀਸੀਆ ਨੇ ਦਿੱਤਾ ਸੀ, ਜਿਹੜੇ ਅੰਗਰੇਜ਼ਾਂ ਵਿਰੁੱਧ ਵਪਾਰੀ ਸੰਘਰਸ਼ ਕਰ ਰਹੇ ਸਨ। ਨਾ ਮਰਾਠਿਆਂ ਨੂੰ ਪੰਜਾਬ ਦੇ ਇਲਾਕਿਆਂ ਦੀ ਵਾਕਫੀ ਸੀ ਤੇ ਨਾ ਅਬਦਾਲੀ ਨੂੰ। ਮਰਾਠਿਆਂ ਦੇ ਨਾਲ ਵੱਡੀ ਗਿਣਤੀ ਦੇ ਵਿਚ ਪਰਿਵਾਰ ਆਏ ਸਨ ਤਾਂ ਕਿ ਫੌਜ ਦੀ ਸੁਰੱਖਿਆ ਅਧੀਨ ਉੱਤਰੀ ਭਾਰਤ ਦੇ ਤੀਰਥਾਂ ਦੇ ਵਿਚ ਇਸ਼ਨਾਨ ਕਰ ਸਕਣ ਤੇ ਇਨ੍ਹਾਂ ਸਦਕਾ ਹੀ ਫੌਜਾਂ ਦੀ ਗਤੀ ਤੇਜ਼ ਨਹੀਂ ਹੋ ਸਕਦੀ ਸੀ। ਹੈਰਾਨੀ ਉਦੋਂ ਹੋਈ ਜਦੋਂ ਅਵਧ ਦੇ ਸ਼ੀਆ ਨਵਾਬ ਸੁਜ਼ਾ ਨੂੰ ਅਬਦਾਲੀ ਨੇ ਆਪਣੇ ਵੱਲ ਕਰ ਲਿਆ ਤੇ ਮਰਾਠੇ ਦਿੱਲੀ ਦੁਆਲੇ ਦੇ ਹਿੰਦ ਜਾਟਾਂ ਨੂੰ ਤੇ ਰਾਜਸਥਾਨ ਦੇ ਰਾਜਪੂਤਾਂ ਨੂੰ ਆਪਣੇ ਨਾਲ ਲਾਉਣ ਦੇ ਵਿਚ ਨਾਕਾਮ ਰਹਿ ਗਏ। ਕੁਝ ਦਿਨ ਪਟਿਆਲੇ ਦਾ ਸਿੱਖ ਚੀਫ ਆਲਾ ਸਿੰਘ ਮਰਾਠਿਆਂ ਨੂੰ ਅੰਨ ਜਲ ਤੇ ਚਾਰਾ ਭੇਜਦਾ ਰਿਹਾ, ਪਰ ਇੰਨੇ ਕੁ ਨਾਲ ਕੀ ਬਣਨਾ ਸੀ। 14 ਜਨਵਰੀ ਦਾ ਯੁੱਧ ਸਿਪਾਹੀ ਤੇ ਘੋੜੇ ਭੁੱਖਣ ਭਾਣੇ ਲੜਦੇ ਰਹੇ। ਹਜ਼ਾਰਾਂ ਸਿਪਾਹੀਆਂ ਦੇ ਵਿਚ ਮਰਾਠਾ ਪੇਸ਼ਵਾ ਦਾ ਬੇਟਾ ਜਿਹੜਾ ਸੀ ਵਿਸ਼ਵਾਸ ਰਾਓ ਤੇ 30 ਸਾਲ ਦਾ ਜਰਨੈਲ ਸਦਾ ਸ਼ਿਵ ਰਾਓ ਉਸੇ ਦਿਨ ਕਤਲ ਹੋ ਗਏ। ਪੇਸ਼ਵਾ ਨੂੰ ਉਮੀਦ ਸੀ ਕਿ ਜੰਗ ਜਿੱਤ ਕੇ ਵਿਸ਼ਵਾਸ ਰਾਓ ਜਿਹੜਾ ਸੀ ਮੁਗਲਾਂ ਦੀ ਗੱਦੀ ਦੇ ਉੱਤੇ ਬੈਠੇਗਾ। ਅਬਦਾਲੀ ਚਾਹੁੰਦਾ ਸੀ ਕਿ ਕਠਪੁਤਲੀ ਸ਼ਾਹਜਹਾਂ ਦੂਜੇ ਨੂੰ ਹਟਾ ਕੇ ਸ਼ਾਹ ਆਲਮ ਦੂਜੇ ਨੂੰ ਆਲਮਗੀਰ ਦੂਜੇ ਦਾ ਬੇਟਾ ਗੱਦੀ ਦਿਆਂਗੇ, ਜਿਸਦੀ ਸ਼ਹਿਜਾਦੀ ਭੈਣ ਨੂੰ ਅਬਦਾਲੀ ਆਪਣੇ ਬੇਟੇ ਤੈਮੂਰ ਦੇ ਲਈ ਲੈ ਗਿਆ ਸੀ। ਇਮਾਦ ਅਤੇ ਹੋਰ ਮਰਾਠੇ ਚੀਫ ਦਿੱਲੀ ਦੇ ਵਿਚੋਂ ਭੱਜ ਨਿਕਲੇ। ਬਾਅਦ ਦੇ ਵਿਚ ਅਬਦਾਲੀ ਨੇ ਇਮਾਦ ਨੂੰ ਖਿਮਾ ਕਰ ਦਿੱਤਾ ਤੇ ਮਹਾਨ ਯੁੱਧ ਜਿੱਤਣ ਤੋਂ ਪਿੱਛੋਂ ਅਬਦਾਲੀ ਪਾਣੀਪਤ 13ਵੀਂ ਸਦੀ ਦੇ ਸੂਫੀ ਫਕੀਰ ਬੂ ਅਲੀ ਦੇ ਮਕਬਰੇ ਦੇ ਉੱਤੇ ਰੱਬ ਦਾ ਸ਼ੁਕਰਾਨਾ ਕਰਨ ਗਿਆ। ਆਪਣੇ ਸਿਪਾਹੀਆਂ ਨੂੰ ਉਸਨੇ 2 ਮਹੀਨਿਆਂ ਦੇ ਲਈ ਦਿੱਲੀ ਦੇ ਵਿਚ ਲੁੱਟਮਾਰ ਕਰਨ ਦੀ ਆਗਿਆ ਦੇ ਦਿੱਤੀ। ਧਨਾੜ ਲੁੱਟ ਲੈ, ਗਰੀਬ ਨਿਚੋੜ ਲੈ। ਮਾਰਚ 22, 1761 ਨੂੰ ਜਦੋਂ ਲਸ਼ਕਰ ਸਮੇਤ ਲੁੱਟ ਦਾ ਮਾਲ ਲੈ ਕੇ ਅਬਦਾਲੀ ਵਾਪਸ ਪਰਤ ਰਿਹਾ ਸੀ ਤਾਂ ਸਿੱਖ ਜਥੇ ਸਾਰੇ ਰਾਹ ਹੱਲੇ ਬੋਲਦੇ ਰਹੇ ਤੇ ਪਾਣੀਪਤ ਦੀ ਲੜਾਈ ਦੇ ਵਿਚ ਅਫਗਾਨ ਤੇ ਮਰਾਠੇ ਇਕ ਦੂਜੇ ਦੀਆਂ ਉਮੀਦਾਂ ਨੂੰ ਕੱਟਦੇ ਵੱਢਦੇ ਸ਼ਾਂਤ ਹੋ ਕੇ ਸਿੱਖ ਦੂਰ ਬੈਠੇ ਦੇਖਦੇ ਰਹੇ ਤੇ ਸਿੱਖਾਂ ਦੇ ਅਮਲੇ ਅਬਦਾਲੀ ਨੂੰ ਬੇਇੱਜ਼ਤ ਕਰ ਰਹੇ ਸਨ। ਜੀ ਦੋਸਤੋ, ਇਹ ਸੀ ਜੀ ਅੱਜ ਦਾ ਚੈਪਟਰ, ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ। ਕਲਮ ਹੈ ਜੀ ਰਾਜਮੋਹਨ ਗਾਂਧੀ ਜੀ ਦੀ ਤੇ ਪੰਜਾਬੀ ਦੇ ਵਿਚ ਉਸਦਾ ਅਨੁਵਾਦ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ, ਲੜੀਵਾਰ ਭਾਗ 8ਵਾਂ, ਇੱਥੇ ਇਹਦੀ ਕਰਦੇ ਹਾਂ ਸਮਾਪਤੀ ਤੇ ਆਖਰ ਦੇ ਵਿੱਚ ਤੁਹਾਡੇ ਸੁਨੇਹੇ ਲੈਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਫਿਰ ਆਪਾਂ ਆਗਿਆ ਲੈਂਦੇ ਹਾਂ। ਲਓ ਦੋਸਤੋ, 1-2 ਸੁਨੇਹੇ ਆਏ ਨੇ ਨਵੇਂ, ਉਹਨਾਂ ਦੀ ਸਾਂਝ ਪਾ ਕੇ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ। ਤੇ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ, +358 44 976 ਨਿਵਰ ਸਟੂਡੀਓ ਦਾ ਨੰਬਰ ਹੈ ਤੇ ਦੋਸਤਾਂ ਦੇ ਸੁਨੇਹੇ ਜਿਹੜੇ ਆਏ ਨੇ ਉਹਨਾਂ ਦਾ ਜ਼ਿਕਰ ਕਰਕੇ ਫਿਰ ਆਪਾਂ ਆਗਿਆ ਲੈਂਦੇ ਹਾਂ। ਜਿਸ ਦੇ ਵਿੱਚ ਸੁਨੇਹਾ ਮਿਲਿਆ ਆਖਰ ਦੇ ਵਿੱਚ ਭਾਨ ਸਿੰਘ ਗਰੇਵਾਲ ਜੀ ਦੇ 1-2 ਸੁਨੇਹੇ ਨੇ ਆਪਣੇ ਔਜਲਾ ਸਾਹਿਬ ਲਿਖਦੇ ਨੇ ਆਪਣੇ ਸੋਰੀ ਪਹਿਲਾਂ ਭਾਨ ਸਿੰਘ ਗਰੇਵਾਲ ਜੀ ਨੇ ਕਿਹਾ ਸੀਗਾ ਕਿ ਭਾਰਤ ਸਾਹਿਬ ਮੈਂ ਡਰਾਈਵ ਕਰ ਰਿਹਾ ਜੀ ਤੇ ਔਜਲਾ ਸਾਹਿਬ ਕਹਿੰਦੇ ਚੱਕਾ ਘੁੰਮਦਾ ਰਹੇ ਜੀ, ਗਰੇਵਾਲ ਵੀਰੇ ਆਰਥਿਕਤਾ ਚੱਲਦੀ ਹੈ ਜੀ। ਗਰੇਵਾਲ ਸਾਹਿਬ ਕਹਿੰਦੇ ਨੇ ਕਿ ਧੰਨਵਾਦ ਔਜਲਾ ਸਾਹਿਬ ਜੀ ਤੇ ਧੰਨਵਾਦ ਭਾਰਤ ਸਾਹਿਬ ਹਿਸਟਰੀ ਸਾਂਝੀ ਕਰਨ ਦੇ ਲਈ ਜੀ, ਸ਼ੁਕਰੀਆ ਜੀ ਗਰੇਵਾਲ ਸਾਹਿਬ।
ਤੁਸੀਂ ਦੋਸਤ ਸੁਣਦੇ ਹੋ ਜੀ ਇਹਨਾਂ ਚੀਜ਼ਾਂ ਨੂੰ ਤਾਂ ਹੀ ਕੋਸ਼ਿਸ਼ ਹੁੰਦੀ ਹੈ ਕੁਝ ਨਾ ਕੁਝ, ਕਿਉਂਕਿ ਪੁਰਾਣੀਆਂ ਚੀਜ਼ਾਂ ਤੋਂ ਸਿੱਖਿਆ ਜਾ ਸਕਦਾ, ਉਹਨਾਂ ਤੋਂ ਕਦਮ ਜਾਂ ਰਾਹ ਵੱਖਰੇ ਜਿਹੜੇ ਨਵੇਂ ਵਧਾਏ ਜਾ ਸਕਦੇ ਆ, ਬਣਾਏ ਜਾ ਸਕਦੇ ਆ, ਰਾਸਤੇ ਨਵੇਂ ਬਣ ਸਕਦੇ ਆ, ਪਰ ਉਹਨਾਂ ਦੇ ਉੱਤੇ ਦੁਬਾਰਾ ਚੱਲ ਕੇ ਆਪਣਾ ਨੁਕਸਾਨ ਕਰਾਉਣਾ ਉਹ ਕਿਤੇ ਨਾ ਕਿਤੇ ਹਾਨੀਕਾਰਕ ਹੋ ਸਕਦਾ। ਉਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਸੁਚੇਤ ਜ਼ਰੂਰ ਕਰ ਸਕਦੀਆਂ ਨੇ, ਉਹਨਾਂ ਤੋਂ ਬਚਣ ਦੀ ਜ਼ਰੂਰਤ ਹੈ। ਜਿਵੇਂ ਅੱਜ ਵੀ ਪੰਜਾਬ ਦਾ ਮਾਹੌਲ ਜੋ ਬਣਿਆ ਜਾਂ ਬਣਾਇਆ ਜਾ ਰਿਹਾ, ਉਹਦੇ ਵਿੱਚ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ, ਉਹਦੇ ਵਿੱਚ ਹਰ ਕੋਈ ਸਿਆਸਤਦਾਨ ਤੋਂ ਲੈ ਕੇ ਮੀਡੀਆ ਤੇ ਆਮ ਲੋਕ ਜਾਂ ਜਿਹੜੇ ਲੋਕ ਇਹ ਚੀਜ਼ਾਂ ਨੂੰ ਪਸੰਦ ਕਰਦੇ ਆ ਉਸਨੂੰ ਵੱਧ ਤੋਂ ਵੱਧ ਉਭਾਰ ਰਹੇ ਆ, ਹਰ ਵਕਤ ਉਸੇ ਚੀਜ਼ ਦੀ ਗੱਲ ਕਰੀ ਜਾ ਰਹੇ ਆ, ਉਹ ਵੀ ਓਨੇ ਹੀ ਕਸੂਰਬਾਰ ਨੇ। ਕਿਸੇ ਨੂੰ ਬੇਦੋਸ਼ਾ ਨਹੀਂ ਕਿਹਾ ਜਾ ਸਕਦਾ, ਉਹ ਵੀ ਨਾਲ ਓਨੇ ਕੀ ਦੋਸ਼ੀ ਨੇ, ਮੈਂ ਵੀ ਉਹਨਾਂ ਦੇ ਵਿੱਚ ਹੀ ਹਾਂ।

ਪਹੁੰਚਾਉਣ ਦੀ ਕੋਸ਼ਿਸ਼ ਰਹੇਗੀ ਤੇ ਬਹੁਤ ਸਾਰਾ ਕੁਝ ਜਿਹੜਾ ਤੁਹਾਡੇ ਲਈ ਅਪਲੋਡ ਕੀਤਾ ਜਾਂਦਾ ਹੈ ਜ਼ਰੂਰ ਉਹਨੂੰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰਿਆ ਕਰੋ ਆਪ ਵੀ ਦੇਖ ਲਿਆ ਕਰੋ ਇੱਕ ਦੋ ਵਾਰੀ ਤੇ ਤੁਹਾਡਾ ਸਹਿਯੋਗ ਵੀ ਜ਼ਰੂਰੀ ਹੈ ਇਸ ਦੇ ਨਾਲ ਹੀ ਮੈਨੂੰ ਦਿਵਾ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਪਾਈ ਤੇ ਨਿੱਘੀ ਦੋਸਤੋ ਸਤਿ ਸ੍ਰੀ ਅਕਾਲ ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ ਪਿਆਰਾ ਜਿਹਾ ਗੀਤ ਹੈ ਸਤਿੰਦਰ ਸਰਤਾਜ ਦਾ ਝੀਲੇ ਤੇ ਉਸਨੂੰ ਕਰੋ ਇੰਜੋਏ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਤੇ ਮੈਨੂੰ ਦਿਵਾ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਪਾਈ ਤੇ ਨਿੱਘੀ ਇਸ ਦੇ ਨਾਲ ਹੀ ਆ ਦੋਸਤੋ ਸਤਿ ਸ੍ਰੀ ਅਕਾਲ ਤੇ ਹੈਵ ਏ ਨਾਈਸ ਵੀਕਐਂਡ ਜੀ ਸਭ ਦੇ ਲਈ।

0: ಇದು ಅಪವರ್ ರೇಡಿಯೋ.
1: ਦੋਸਤੋ ਦੁਆਬਾ ਰੇਡੀਓ ਉੱਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਵੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ ਚ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ, ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ,
1: ਠੀਕ ਹੈ,
2: ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ

0: टीवी चैनल्स देखते रहने हैं, टीवी हो गया, रेडियो हो गया, यूट्यूब, ये सारियां जो इलेक्ट्रॉनिक मीडिया दे विच आ जांदियां ने।
1: हाँ जी
0: ते इस तो इलावा मीडिया दे खेतर विच पब्लिक रिलेशन हो गया, एडवरटाइजिंग, फोटोग्राफी, वीडियोग्राफी वर्गे खेतर भी जुड़ जाते ने।
1: हाँ जी
0: ते अजकल इंटरनेट दा जमाना होण करके कई होर नवियां टर्म्स भी मीडिया दे नाल जुड़ चुकियां ने, जिदा न्यू मीडिया ने जन्म लै लिया है, जिदा कि ऑनलाइन रेडियो, ऑनलाइन टीवी, ऑनलाइन वेब चैनल्स, ते
1: हाँ जी
0: वक्खरियां वक्खरियां न्यूज वेबसाइट्स हो गया, पोर्टल्स हो गए, एप्लीकेशंस हो गया, डिफरेंट डिफरेंट यूट्यूब न्यूज चैनल्स हो गए। तो ये सारियां चीजा ने साडे मीडिया दे जो खेतर नू होर भी ज्यादा विशाल कर दिता है। ते इस दे नाल ही मीडिया दे नाल जुड़ियां हुई एक होर खेतर जिन्हों असी टेक्नोलॉजी, जेड़ी टेक्नोलॉजी मीडिया दे विच यूज हुंदी है,
1: हाँ
0: उसनू
1: जी हाँ
0: मीडिया
1: जी
0: टेक्नीशियंस आख सकते हैं।
1: ठीक
0: ये
1: है
0: खेतर भी साडे मीडिया दे खेतर दे नाल जुड़िया हुआ खेतर ही है।
1: बिल्कुल जी। अगे आपां गल करांगे भी जिम तुसी गल कीती है प्रिंट मीडिया दी। प्रिंट
0: हां जी,
1: मीडिया दे विच साडे नौजवानां लई किहड़े किहड़े कम उपलब्ध हन?
0: प्रिंट मीडिया जो है एक साडा बड़ा ही पुराना मीडिया है, जिदे विच अखबार, मैगजीन्स आ जांदियां ने। ते इहदे विच अक्सर ही नौजवान जदों कोर्स कंप्लीट करदे आ तां उहनां नूं पहलां एज अ ट्रेनी पत्रकार भर्ती कीता जांदा है प्रिंट मीडिया दे विच।
1: अच्छा जी
0: ते फिर ओह अपने हार्डवर्क नाल हौली हौली प्रोग्रेस करदे होए ओह सब एडिटर दियां पोस्टां तक चले जांदे ने,
1: अच्छा जी
0: देन ओह एडिटर दी पोस्ट तक भी चले जांदे ने। ते
1: ठीक है जी
0: इस दे नाल ही मैं एक चीज हाईलाइट जिहड़ी इत्थे करना चाहांगी कि ए पोस्टां तक पहुंचण लई या फिर इस खेतर दे विच सफलता हासिल करन दे लई जो एक परसन दे विच एबिलिटी होनी चाहीदी है, ओह होनी चाहीदी है कि लैंग्वेज विच महारत होना बहुत जरूरी है।
1: बिल्कुल जी हाँ जी
0: व्यक्ति दा अगर वो जर्नलिज्म एंड मास कम्युनिकेशन दे विच जाना चाहता है, उस च सफलता हासिल करना चाहता है, तो उसनू लैंग्वेज दा ज्ञान होना बहुत जरूरी है।
1: हाँ जी
0: भाषा दी महारत दे नाल ही बच्चा बहुत अग्गे दी अग्गे पहुंच सकदा है। अगर किसी नू अच्छा राइटिंग स्किल्स ने, किसी दे विच राइटिंग स्किल्स ने, तो
1: हाँ जी
0: अपने लिखे हुए विषय नू अच्छे तरीके दे नाल बड़े ब्यूटीफुल शब्दां दे विच एक्सप्रेस कर सकदा है, तां ओह सारियां चीजां दे नाल ओहदी सक्सेस दे चांसेस जिहड़े ने थोड़े होर वध जांदे ने।
1: हाँ जी प्रिंट मीडिया दे विच तां भाषा दा
0: हाँ
1: जिहड़ा
0: जी,
1: ज्ञान होना
0: हाँ
1: ते जां
0: बिल्कुल,
1: कंप्यूटर टाइपिंग
0: हाँ
1: इहदा
0: जी,
1: होर भी ज्यादा महत्व
0: हाँ
1: है मेरे।
0: जी, बिल्कुल। इस दे नाल ही जिदा एक व्यक्ति नू अगर भाषा मल्टी लैंग्वेजेस आंदियां ने, ज्यादा भाषा आंदियां ने, जिवें उस नू इंग्लिश, पंजाबी, हिंदी, उर्दू भाषावां दा ज्ञान है,
1: हाँ
0: तां
1: जी
0: ओह एज अ ट्रांसलेटर भी काम कर सकदा है मीडिया दे विच।
1: बिल्कुल जी
0: ते इहदे नाल ही जिदा तुसीं कहा कंप्यूटर नॉलेज दा होना बहुत जरूरी है। अज दे
1: हाँ
0: टाइम
1: जी
0: विच अगर कोई प्रिंट मीडिया दे विच इंटरेस्ट रखदा है तां ओहनूं जिहड़ी भाषा दे विच महारत हासिल है उस भाषा दे विच उसनूं टाइपिंग आना बहुत जरूरी है।
1: सही गल है जी
0: ते टाइपिंग दे नाल नाल ही जिदा अगर उसनूं कंप्यूटर दी थोड़ी नॉलेज हुंदी है तां ओह पेज डिजाइन कर सकदा है, लेआउट डिजाइनर दा काम भी कर सकदा है
1: हाँ
0: मीडिया दे
1: जी
0: विच। ते इहदे नाल ही ओहनूं थोड़े छोटे छोटे सॉफ्टवेयर जिदा जिहनूं असीं पेज मेकर या क्वार्क एक्सप्रेस बोलदे हां, तां इहनां दी भी नॉलेज अगर थोड़ी बहुत हुंदी है
1: हाँ जी
0: तां उसदी सक्सेस दे जो चांसेस हैं ओह थोड़े होर वध जांदे ने।
1: अज कल तो ये भी हैगा भी जिहड़े अखबार ने वो नैशनल
0: हां
1: पद्धर
0: जी,
1: ते छपदे है जां स्टेट पद्धर ते छपदे है। उस
0: हाँ
1: तो
0: जी,
1: बाद उन्होंने ने सारे ने जिल्ह्या दे विच अपने अपने दफ्तर खोले हुए है,
0: हाँ जी,
1: जिल्ह्या
0: बिल्कुल,
1: दे विच भी जिहड़ा हैगा कम मिल
0: हाँ
1: सकदा मेरे
0: बिल्कुल,
1: ख्याल दे विच। हाँ
0: हाँ जी, हाँ, डिस्ट्रिक्ट लेवल ते भी पोस्टां हो जांदियां ने,
1: जी
0: और जिलियां दे स्टेट पद्धर दे उपर भी इस दे विच सारे बहुत सारियां पोस्टां हुंदियां ने। ते इस दे विच प्राइवेट ते गवर्नमेंट दोनों ही
1: हाँ जी
0: सेक्टर्स साडे लई ओपन रहंदे ने। अगर कोई पर्सन प्राइवेट
1: प्राइवेट
0: स्कूल,
1: जां सरकारी खेत्र की गल करन दे नाल नाल जे आपां उदों पहलां गल करिए भी एदे लई कोर्स केड़े केड़े करने चाहिए ने
0: जी, हाँ जी,
1: जां
0: कोर्स दे
1: करवाए
0: विच,
1: जांदे ने जिहड़े
0: हाँ
1: कोर्स?
0: जी, काफी, अगर मैं पंजाब दे विच आपां गल करिए तां पंजाब दे विच काफी अच्छियां यूनिवर्सिटीज प्लस कॉलेजेस हैगे ने, जेड़े मास्टर्स एंड ग्रेजुएशन इन मास कम्युनिकेशन एंड
1: अच्छा जी
0: जर्नलिज्म च करवांदे हैं। तां
1: अच्छा
0: सब
1: जी
0: तो पहला आपां गल करांगे जिवें पंजाबी यूनिवर्सिटी दा जर्नलिज्म डिपार्टमेंट है,
1: हाँ जी
0: वो ऑफर करदा है BA JMC,
1: अच्छा जी
0: ग्रेजुएशन, हाँ जी, BA इन जर्नलिज्म एंड मास कम्युनिकेशन, जिदे लिए वो अपना एक स्पेशल एंट्रेंस एग्जाम लैंदा है।
1: ਅੱਛਾ
0: ਜੋ
1: ਜੀ
0: ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ, ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ 'ਚ ਅਪਲਾਈ ਕਰ ਸਕਦਾ ਹੈ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ
1: ਹਾਂਜੀ
0: ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ
1: ਬਿਲਕੁਲ
0: ਦੇ
1: ਜੀ
0: ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ, ਜਿਹੜਾ BJMC ਕਰਵਾਉਂਦਾ ਹੈ।
1: ਅੱਛਾ ਜੀ
0: ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਟੀਵੀ ਐਂਡ ਫਿਲਮਸ ਦੇ ਵਿੱਚ,
1: ਅੱਛਾ
0: ਮਤਲਬ
1: ਜੀ
0: ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ।
1: ਹਾਂਜੀ
0: ਔਰ ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ, ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮਸ ਦੇ ਲਈ ਹੁੰਦਾ ਹੈ।
1: ਹਾਂਜੀ
0: ਤੇ
1: ਇਲੈਕਟ੍ਰੋਨਿਕ
0: ਹਾਂਜੀ
1: ਮੀਡੀਆ ਦੀ ਗੱਲ ਕਰ ਲੈਂਦੇ ਹਾਂ ਆਪਾਂ ਨਾਲ
0: ਜੀ
1: ਨਾਲ,
0: ਹਾਂਜੀ
1: ਉਹ
0: ਹਾਂਜੀ
1: ਵੀ ਦੱਸੋ।
0: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ
1: ਹਾਂਜੀ
0: ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ।
1: ਅੱਛਾ
0: ਬਸ
1: ਜੀ
0: ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਹੈ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਆ ਜਿੱਦਾਂ ਕਿ ਅਸੀਂ ਦੇਖਦੇ ਆ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ
0: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ, ਭਾਸ਼ਾ ਮੁਹਾਰਤ ਹੈ, ਤੇ ਉਹ
1: ਹਾਂਜੀ
0: ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ, ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲੇ ਗੱਲਬਾਤ ਜਿਹੜੀ ਹੈਗੀ, ਗੱਲ ਨੂੰ
0: ਲਿਖਣ
1: ਪੇਸ਼
0: ਦਾ,
1: ਕਰਨ ਲਈ,
0: ਹਾਂਜੀ
1: ਲਿਖਣ ਦਾ ਹੁਨਰ ਹੋਣਾ ਚਾਹੀਦਾ,
0: ਰਾਈਟਿੰਗ
1: ਉਹ ਇੱਕ ਵਧੀਆ ਲਿਖਾਰੀ ਹੋਣਾ ਚਾਹੀਦਾ।
0: ਜੀ
1: ਤੇ
0: ਜੀ
1: ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ ਹੈ,
0: ਜੀ
1: ਉਹਨੂੰ
0: ਹਾਂਜੀ
1: ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
0: ਬਿਲਕੁਲ ਬਿਲਕੁਲ ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ
1: ਹਾਂਜੀ
0: ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼
1: ਠੀਕ ਹੈ
0: ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ, ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ, ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੇ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ, ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ, ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ
1: ਹਾਂਜੀ
0: ਦੇਰ ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ
0: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ
0: ਜੀ
1: ਦੌਰ
0: ਸੋਸ਼ਲ,
1: ਹੈਗਾ, ਸੋਸ਼ਲ ਮੀਡੀਆ
0: ਹਾਂਜੀ
1: ਦਾ। ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ, ਖਾਸ ਕਰਕੇ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
0: ਹਾਂਜੀ
1: ਸੋਸ਼ਲ
0: ਬਿਲਕੁਲ
1: ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
0: ਹਾਂਜੀ ਦੇਖੋ ਜਿੱਦਾਂ ਸੋਸ਼ਲ ਮੀਡੀਆ ਹੈ, ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ, ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ, ਪੋਲੀਟੀਸ਼ੀਅਨਸ ਨੇ ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ, ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ,
1: ਬਿਲਕੁਲ
0: ਜਿੱਦਾਂ
1: ਜੀ
0: ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ
1: ਹਾਂਜੀ
0: ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ, ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹਾਂ।
1: ਹਾਂਜੀ
0: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਆ,
1: ਅੱਛਾ
0: ਤਾਂ
1: ਜੀ
0: ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਆ, ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਏ
1: ਹਾਂਜੀ
0: ਉਹ ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ।
1: अच्छा
0: जिन्ने
1: जी
0: भी, हाँ जी, मतलब जिन्ना भी वो पोस्ट आंदियां ने ओदे ऊपर राइटिंग स्किल्स बड़ा ध्यान हुंदा है कि राइटिंग स्किल्स अच्छे होने चाहिए हैं। तां नौजवान जिहड़े हैं इस दे विच एज अ मीडिया ग्रेजुएट्स कम कर सकदे ने। प्राइवेट प्लस गवर्नमेंट दोनों ही सेक्टर्स दे विच ए भी अपॉर्चुनिटी जिहड़ी है ओपन रहिंदी है। ते मोस्टली जिहड़े जिदा बड़े कोई भी पॉलिटिकल पार्टी है या
1: हाँ
0: कोई
1: जी
0: पॉलिटिशियन है या फिर कोई एक्टर्स है, एक्टर्स हैं, तो बड़े मतलब वो हर तरह की अपनी जिहड़ी एक्टिविटीज ने वो मीडिया उपर पाउण दे लई उन्हां नूं एक ऐसे एक स्पेसिफाइड शब्दावली की जरूरत होंगी है, जिन्हों का जो उस ब्यूटीफुल तरीके दे नाल लिख के
1: हाँ
0: ताकि
1: जी
0: उन्होंने जो पोस्ट है बड़ी एक्सप्रेसिव बड़ी अच्छी लग सके। इस करके
1: ठीक
0: वो
1: है
0: अक्सर मीडिया परसोनल्स नू ही हायर करते हैं
1: अच्छा
0: अपने
1: जी
0: सोशल मीडिया अकाउंट्स नू देखने दे लई। तां
1: हाँ
0: इस दे विच
1: जदों
0: भी
1: जे आपां गल करिए भी जिहड़ियां फेमस हस्तियां ने चंगियां जिहड़ियां शोहरत वालियां
0: बिल्कुल
1: शख्सियतां ने उह तां फिर जिहड़ा हैगा भी जिहड़े मीडिया कर्मी ने आपणे नाल जोड़दे आ उहनां नूं फिर आमदन
0: जी
1: पक्खों भी उहनां नूं चंगी मदद करदे होंगे
0: बिल्कुल
1: जां उहनां नूं
0: बिल्कुल
1: चंगी पे करदे होंगे।
0: बिल्कुल उन्हां दे अच्छी इनकम सोर्स भी अच्छा हो जाता है। ऑब्वियस है कि जे अगर उन्हां दा सोशल मीडिया अकाउंट बड़ा अच्छा चल रहा है, अजकल हर कोई सोशल मीडिया नू फॉलो करता है,
1: हाँ जी
0: कि फॉलोअर्स देखते हैं, अगर कोई भी अच्छा उन्हां दे अच्छे पोस्टां पाईया हुंदियां ने, पोस्ट अच्छी पाई होएगी तां उन्हां दे फॉलोअर्स वधदे हैं, तां ऑब्वियस जी गल है कि उन्हां लई जो सोशल मीडिया है वो बड़ा ही एक अच्छा सोर्स है अपने आप नू जनता तक पहुंचाने दा। इस करके वो जिन्ना अच्छा कोई भी पर्सन उन्हां लई काम करेगा उन्हां नू अच्छी पेमेंट भी नाल मिलेगी ही।
1: बिल्कुल बिल्कुल हाँ जी
0: जी
1: जे आपां इहदे विच गल करिए सरकारी नौकरियां दी
0: हाँ
1: सरकारी
0: जी
1: कामकार दी वो
0: जी
1: चाहे प्रिंटिंग मीडिया हो गया जां हैगा इलेक्ट्रॉनिक मीडिया हो गया
0: हाँ
1: जां
0: जी
1: इहदे विच सोशल मीडिया भी हो सकदा है तां इहदे बारे भी दसो।
0: जिदा असी अगर गवर्नमेंट सेक्टर की गल करते हैं, जिदा कि मैं तुहानू दस्सिया कि एडवरटाइजिंग हो गया अपना, गवर्नमेंट ने अपने हर तरह के जो प्रोजेक्ट्स वगैरह होंगे उन्होंने एडवरटाइज करना होंगे है,
1: हाँ जी
0: या फिर असी APRO तुसी सुनिया होएगा, पब्लिक रिलेशन जो दफ्तर ने उन्हां
1: हाँ
0: दे
1: जी
0: विच
1: हाँ
0: भी
1: जी
0: पोस्टां हुंदियां ने APRO दियां, DPRO दियां, जिहड़ियां कि एक स्पेशली PPSC टेस्ट दे थ्रू निकलदियां ने।
1: बिल्कुल जी
0: तां हांजी उन्हां दे विच भी काफी स्कोप वध जांदा है स्टूडेंट्स दा, तां बच्चे इन गवर्नमेंट सेक्टर भी अच्छे अच्छा रोजगार लै सकदे हैं, अच्छा वधिया सेटल हो सकदे हैं।
1: हाँ जी
0: बट साडे नौजवान मोस्टली इन्हां सारियां चीजां बारे अनअवेयर हुंदे आ, उन्हां नूं नहीं पता कि असीं इस सेक्टर दे विच अक्सर बच्चे करन तो लाइक ओह जदों कोर्स कर भी लैंदे आ तां उस तों बाद भी बच्चे कंफ्यूज रहिंदे आ कि असीं कित्थे नौकरी लभीए।
1: बिल्कुल
0: तां
1: जी
0: ओहदे लई बेसिकली जो है इन्हां इह सारियां ऑप्शनस हेल्पफुल हो सकदियां ने, जिहड़ियां कि आपां इस सेशन दौरान डिस्कस कीतियां ने।
1: हाँ जी सरकारी मीडिया दी तां आपां जे गल करिए नाले दे विच देखो दूरदर्शन भी है
0: हाँ जी हाँ
1: दूरदर्शन केंद्र हो गया नेशनल पद्धर ते अगे न्यूज़ चैनल भी चलते अगे खेतरी चैनल चलते ने इसे तरह जिहड़ा हैगा भी लोक सभा राज सभा वो जिहड़े हैगे ने चैनल भी चलते ने होर भी बहुत सारे ने जिहड़े चैनल मेरे ख्याल दे विच
0: हाँ जी हाँ
1: सरकारी
0: जिहड़े
1: तौर ते चल रहे ने उहनां दे विच भी
0: हाँ
1: कामकार
0: जी
1: होवेगा।
0: उन्हां च भी कम हो सकते हैं एज अ एंकर, एज अ स्क्रिप्ट राइटर, उही डेजिग्नेशन सेम हो जाएंगे, बस सेक्टर दा ही फर्क है कि प्राइवेट या गवर्नमेंट कोई भी चैनल दे विच अगर वो काम कर रहे हैं।
1: हाँ जी नौजवान पीढ़ी की आपां गल करते हैं भी अक्सर वो मोबाइल दे विच गड्ढे रहिंदे ने है ना हर टाइम
0: हाँ
1: उन्हां
0: जी
1: दी नज़रां जिहड़ियां हैगियां मोबाइल दे उत्ते होंदियां हर टाइम उन्हां दे हथ दे विच मोबाइल है वो
0: हाँ
1: सोशल
0: जी
1: मीडिया बहुत ज़्यादा वरतदे व्हाट्सएप फेसबुक इंस्टा वगैरह जां होर जिहड़े ऐप्स हैगे ने
0: बिल्कुल
1: इन्हां ऐप्स दे उत्ते वो अपना बहुत सारा टाइम व्यर्थ गवाउंदे है
0: बिल्कुल भी
1: ना
0: अर्थ
1: पोस्टां फॉरवर्ड करती हैं किसी ते कमेंट करते अज कल तां होर चलिया बड़ा दौर के जिहड़े नौजवान ने वो एक दूजे कलाकारां नाल दे मगर लग के उन्हां मगर उह करी जांदे ने उन्हां दे फैन बन बन के एक दूजे नाल लड़ाई झगड़े करी जांदे ने।
0: जी
1: हम इस टाइम दे विच जे आपां मोबाइल साडे हथ च हैगा मोबाइल तों किवें आमदन दे साधन बनाए जा सकदे ने इन्हां ऐप्स दे राहीं उहदे बारे भी आपां चर्चा करनी चाहांगे।
0: बिल्कुल तुसी बड़ी एक अच्छा ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ ਜੋ ਜਿੱਦੀ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲਸ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ,
1: ਹਾਂਜੀ
0: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ,
1: ਹਾਂਜੀ
0: ਜਿਹੜੇ ਮਤਲਬ ਆਪਣੇ 10ਵੀਂ 12ਵੀਂ ਦੇ ਬੱਚੇ ਹੈ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ, ਕਿ
1: ਬਿਲਕੁਲ
0: ਉਹਨਾਂ ਲਈ
1: ਜੀ
0: ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਹੈ ਔਰ ਅੱਗੇ ਵੱਧ ਸਕਦੇ ਹੈ,
1: ਹਾਂਜੀ
0: ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਹਾਂ ਜਾਂ ਕਰ ਸਕਦੇ ਹਾਂ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਹਾਂ ਮੋਬਾਈਲ ਇੰਟਰਨੈਟ ਦੇ ਥਰੂ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ, ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ, ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
1: ਬਿਲਕੁਲ ਜੀ
0: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ,
1: ਹਾਂਜੀ
0: ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਈਂਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ, ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਸਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ,
1: ਬਿਲਕੁਲ
0: ਫਿਊਚਰ
1: ਜੀ
0: ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਸਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਣਾ, ਤਾਂ ਉਹ
1: ਹਾਂਜੀ
0: ਵੇਸਟ ਹੋ ਜਾਏਗਾ।
1: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈੱਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ
0: ਹਾਂਜੀ
1: ਸਾਰੇ ਵੈੱਬ ਚੈਨਲ ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
0: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਹੈ ਜਾਂ ਕੋਈ
1: ਹਾਂਜੀ
0: ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ ਚ ਹੈ, ਬਟ
1: ਬਿਲਕੁਲ
0: ਬੱਚੇ ਕੀ ਹੈ, ਬੱਚੇ ਨੂੰ ਉਸ ਨੂੰ ਪਹਿਚਾਨਣਾ ਚਾਹੀਦਾ ਹੈ, ਅਗਰ ਉਹ ਪਹਿਚਾਨ ਲੈਂਦਾ ਹੈ ਉਸ ਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ ਤਾਂ ਇਸ ਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ,
1: ਹਾਂਜੀ
0: ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ਠੀਕ ਹੈ,
1: ਹਾਂਜੀ
0: ਆਪਣੀ ਕੋਈ ਵੀ ਕ੍ਰੀਏਟਿਵਿਟੀ, ਅਗਰ ਉਸਨੂੰ ਕੋਈ ਪੇਂਟਿੰਗ ਆਉਂਦੀ ਹੈ ਤਾਂ ਉਹ ਆਪਣੀ ਪੇਂਟਿੰਗ ਕੋਈ ਵੀ ਆਪਣੀ ਪੇਂਟਿੰਗ ਬਣਾ ਕੇ ਜਾਂ ਫਿਰ ਕੋਈ ਅੱਛਾ ਕੁਛ ਵੀ, ਕੋਈ ਮੇਕਅਪ ਆਰਟਿਸਟ ਬਣਨਾ ਚਾਹੁੰਦਾ ਜਾਂ ਫਿਰ ਕੁਛ ਵੀ
1: ਹਾਂਜੀ
0: ਕੋਈ ਅੱਛੀ ਚੀਜ਼ ਉਸਦੇ ਵਿੱਚ ਬਣਾ ਕੇ ਪੋਸਟ ਕਰੇ ਜਾ ਰਿਹਾ ਤਾਂ ਉਸਨੂੰ ਲਾਈਕਸ ਆਉਂਦੇ ਆ, ਤਾਂ ਉਸਦੇ ਨਾਲ ਉਸਨੂੰ ਉਸਦੀ ਇਨਕਮ ਦਾ ਸੋਰਸ ਵੀ ਉਹ ਇੱਕ ਤਰ੍ਹਾਂ ਨਾਲ ਜੋ ਸੋਸ਼ਲ ਮੀਡੀਆ ਹੈ ਉਸਨੂੰ ਬਣਾ ਸਕਦਾ ਹੈ।
1: ਬਿਲਕੁਲ ਹਾਂਜੀ, ਜਿਸ ਤਰ੍ਹਾਂ ਕੋਈ ਜਿਹੜੇ ਹੈਗੇ ਆਪਣੇ ਆਲੇ ਦੁਆਲੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ, ਇਹੋ ਜਿਹੇ ਕੰਮ ਹੁੰਦੇ ਨੇ ਜਿਨ੍ਹਾਂ ਬਾਰੇ ਅਸੀਂ ਜਾਣਕਾਰੀ ਦੇ ਸਕਦੇ ਹਾਂ ਵੀ ਸਾਡੇ ਏਰੀਏ ਦੇ ਵਿੱਚ ਆਹ ਕੰਮ ਹੋ ਰਹੇ ਨੇ,
0: ਬਿਲਕੁਲ
1: ਉਹਨਾਂ ਦੇ ਵੀਡੀਓ
0: ਬਿਲਕੁਲ
1: ਬਣਾ ਕੇ ਜਾਂ ਅਸੀਂ ਹੋਰ
0: ਹਾਂਜੀ
1: ਜਾਣਕਾਰੀ ਪ੍ਰਾਪਤ ਕਰਕੇ ਉਹਨਾਂ ਬਾਰੇ
0: ਹਾਂਜੀ
1: ਵੀਡੀਓ ਬਣਾ ਕੇ ਵੀ ਪਾ ਸਕਦੇ ਹਾਂ।
0: ਬਿਲਕੁਲ
1: ਅਤੇ
0: ਬਿਲਕੁਲ
1: ਇੱਕ ਮੇਰੇ ਖਿਆਲ ਦੇ ਵਿੱਚ ਨੌਜਵਾਨਾਂ ਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਯੂਟਿਊਬ ਹੈ ਜਾਂ ਫੇਸਬੁੱਕ ਹੈ, ਇਸ ਤਰ੍ਹਾਂ ਦੀਆਂ ਕਈ ਐਪਸ ਹੈਗੀਆਂ ਨੇ ਜਿਹੜੀਆਂ ਉੱਥੇ ਅਕਾਊਂਟ ਬਣਾ ਕੇ ਕੰਮ ਕਰਨ ਵਾਲਿਆਂ ਨੂੰ ਪੈਸੇ ਵੀ ਦਿੰਦੀਆਂ ਨੇ।
0: ਹਾਂ ਬਿਲਕੁਲ,
1: ਹਾਂਜੀ, ਇਹਦੇ ਬਾਰੇ ਵੀ ਜੇ ਤੁਸੀਂ ਥੋੜ੍ਹਾ ਜਿਹਾ ਵਿਸਥਾਰ 'ਚ ਗੱਲ ਕਰੋ ਤਾਂ ਵਧੀਆ ਹੋਵੇਗਾ।
0: ਇਸ ਦੇ ਵਿੱਚ ਇਹ ਹੈ ਕਿ ਦੇਖੋ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ, ਜੇ ਅਗਰ ਤੁਸੀਂ ਕੋਈ ਅੱਛਾ ਕੰਮ ਕਰ ਰਹੇ ਹੋ
1: ਹਾਂਜੀ
0: ਤਾਂ ਉਸ ਨੂੰ ਲਾਈਕਸ, ਜ਼ਿਆਦਾ ਲਾਈਕਸ ਮਿਲਦੇ ਹਨ, ਤਾਂ ਜ਼ਿਆਦਾ ਲਾਈਕਸ ਮਿਲਣ ਵਾਲੀਆਂ ਜੋ ਵੀ ਵੀਡੀਓਜ਼ ਨੇ ਜਾਂ ਜੋ ਵੀ ਹੈ ਤਾਂ ਉਹਨਾਂ
1: ਜਾਨ
0: ਨੂੰ,
1: ਦੇ ਵਿਊ ਜ਼ਿਆਦਾ ਹੁੰਦੇ ਆ।
0: ਹਾਂਜੀ, ਵਿਊਜ਼ ਜ਼ਿਆਦਾ ਹੁੰਦੇ ਆ ਤਾਂ ਉਹ ਉਹਨਾਂ ਨੂੰ ਹਾਇਰ ਵੀ, ਮਤਲਬ ਉਹਨਾਂ ਨੂੰ ਐਡਵਰਟਾਈਜ਼ਮੈਂਟ ਲਈ ਯੂਜ਼ ਵੀ ਕਰਦੇ ਹੈ।
1: ਹਾਂਜੀ
0: ਹਾਂ, ਜਿੱਦ ਉਹਦੇ ਵਿੱਚ ਕੋਈ ਅੱਛੇ ਪ੍ਰੋਡਕਟ ਦੀ ਐਡਵਰਟਾਈਜ਼ਿੰਗ ਦੇ ਲਈ ਉਹ ਯੂਜ਼ ਕਰਨਾ ਅਗਰ ਕਿਸੇ ਨੇ, ਤਾਂ ਉਹ ਐਡਵਰਟਾਈਜ਼ਮੈਂਟ ਪਾਉਣ ਵਾਲਾ ਤੁਹਾਨੂੰ ਪੇਮੈਂਟ ਕਰੇਗਾ ਔਰ ਆਪਣੀ ਐਡਵਰਟਾਈਜ਼ਮੈਂਟ ਉਹਨਾਂ ਦੀ ਵੀਡੀਓਜ਼ ਵਗੈਰਾ ਦੇ ਵਿੱਚ ਪਾਣੀ ਸ਼ੁਰੂ ਕਰ ਦੇਣਗੇ, ਤਾਂ
1: ਹਾਂਜੀ
0: ਇਸ ਦੇ ਥਰੂ ਵੀ ਤੁਹਾਡਾ ਇਨਕਮ ਦਾ ਸੋਰਸ ਜੋ ਹੈ ਜਨਰੇਟ ਹੋ ਜਾਏਗਾ ਇੱਕ।
1: ਸਾਡੇ ਨੌਜਵਾਨਾਂ ਨੂੰ ਇਹ ਵੀ ਦੱਸਣ ਦੀ ਗੱਲ ਹੈ, ਦੇਖੋ ਵੀ ਜਿਹੜੇ ਕਲਾਕਾਰ ਨੇ ਉਹ ਆਪਸ ਦੇ ਵਿੱਚ ਇੱਕ ਦੂਜੇ ਨਾਲ ਵਿਵਾਦ ਛੇੜਦੇ ਆ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਇੱਕ ਦੋ ਕਲਾਕਾਰ ਜਿਹੜੇ ਇੱਕ ਦੂਜੇ ਦੇ ਵਿਰੁੱਧ ਬੋਲਦੇ ਨੇ ਅਤੇ ਨੌਜਵਾਨ ਉਹਨਾਂ ਦੀ ਹਾਂ 'ਚ ਹਾਂ ਬੁਲਾਉਂਦੇ, ਉਹਨਾਂ ਦੇ ਪਿੱਛੇ ਲੜਾਈ ਝਗੜੇ ਕਰਦੇ ਨੇ, ਪਰ ਉਹਨਾਂ ਦੇ ਵਿਊ ਵੱਧਦੇ ਨੇ, ਉਹ ਸਿਰਫ ਇਸ ਚੀਜ਼ ਦਾ ਫਾਇਦਾ ਲੈਂਦੇ ਨੇ ਨੌਜਵਾਨਾਂ ਨੂੰ ਮਗਰ ਲਾ ਕੇ ਵੀ ਇਹ ਕੋਈ ਵਿਵਾਦਤ ਗੱਲ ਕਰਕੇ ਕਿਸੇ ਪ੍ਰਤੀ, ਤੇ ਨੌਜਵਾਨ ਉਹਨਾਂ ਨੂੰ ਦੇਖਦੇ ਆ, ਉਹਨਾਂ ਦੇ ਵਿਊ ਵੀ ਵੱਧਦੇ ਨੇ ਤੇ ਉਹ ਕਮਾਈ ਕਰ ਰਹੇ ਨੇ, ਇਹ ਆਪਣਾ ਜਿਹੜਾ ਹੈਗਾ ਐਨਰਜੀ ਸਮਾਂ ਪੈਸਾ ਉਹ ਇੱਧਰ
0: ਸਭ
1: ਵੇਸਟ
0: ਹਾਂਜੀ
1: ਕਰਦੇ ਨੇ।
0: ਬਿਲਕੁਲ ਮੈਂ ਇਸ ਪੱਖ ਦੇ ਵਿੱਚ ਨਹੀਂ ਆ ਕਿ ਸਾਡੇ ਅੱਜ ਦੇ ਜੋ ਨੌਜਵਾਨ ਹੈ ਉਹ ਇੰਨਾ ਜ਼ਿਆਦਾ ਐਕਟਿਵਲੀ ਜਾਂ ਫਿਰ ਇਮੋਸ਼ਨਲੀ ਕਿਸੇ ਕਿਸੇ ਵੀ ਕਲਾਕਾਰ ਨਾਲ ਕਿਸੇ ਵੀ ਨਾਲ ਅਟੈਚਡ ਹੋਣ,
1: ਹਾਂਜੀ
0: ਕਿਉਂਕਿ ਇੱਕ ਤਾਂ ਬੇਸਿਕਲੀ ਉਹਨਾਂ ਦੀ ਜੋ ਉਮਰ ਹੈ ਇਸ ਟਾਈਮ ਤੇ ਜੋ ਇੱਕ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਨੂੰ ਸਭ ਤੋਂ ਜ਼ਿਆਦਾ ਉਹਨਾਂ ਦੇ ਲਈ ਪ੍ਰਾਇੋਰਿਟੀ ਉਹਨਾਂ ਦਾ ਫਿਊਚਰ ਹੋਣਾ ਚਾਹੀਦਾ ਹੈ।
1: ਬਿਲਕੁਲ
0: ਜੋ
1: ਜੀ,
0: ਲੋਕ ਆਪਣਾ ਫਿਊਚਰ ਬਣਾ ਕੇ ਆਲਰੇਡੀ ਸੈੱਟ ਹੋ ਚੁੱਕੇ ਨੇ, ਜਿੱਦਾਂ ਕਿ ਸਾਡੇ ਤੁਸੀਂ ਕਹਿ ਰਹੇ ਹੋ ਕਿ ਕਲਾਕਾਰ ਹੈ ਜਾਂ ਜੋ ਵੀ ਹੈਗੇ ਹੈ ਆਪਣੇ
1: ਹਾਂਜੀ
0: ਸੈਲੀਬ੍ਰਿਟੀਜ਼ ਹੈ ਜਾਂ ਵਟਐਵਰ, ਤਾਂ ਉਹ ਤਾਂ ਇੱਕ ਤਰ੍ਹਾਂ ਨਾਲ ਆਪਣਾ ਫਿਊਚਰ ਕਰੀਅਰ ਸਭ ਕੁਝ ਬਣਾ ਕੇ ਸੈੱਟ ਨੇ ਆਲਰੇਡੀ। ਉਹਨਾਂ ਦੇ ਪਿੱਛੇ ਆਪਣਾ ਟਾਈਮ ਵੇਸਟ ਕਰਨ ਤੋਂ ਅੱਛਾ ਹੈ ਉਹਨਾਂ ਦੇ ਪਿੱਛੇ ਆਪਣੇ ਆਪਣੇ ਰਿਲੇਸ਼ਨਸ ਆਪਣੇ ਫਰੈਂਡਸ ਨਾਲ ਲੜਾਈ ਝਗੜੇ ਕਰਕੇ ਝਗੜੇ ਕਰਕੇ ਮਤਲਬ ਦੁਨੀਆ
1: ਹਾਂਜੀ
0: ਬਣਾਉਣ ਨਾਲੋਂ ਅੱਛਾ ਹੈ ਕਿ ਤੁਸੀਂ ਆਪਣੇ ਫਿਊਚਰ ਦਾ ਕੁਝ ਕਰ ਲਓ।
1: ਬਿਲਕੁਲ
0: ਜਿੰਨਾ ਦੇਰ ਤੁਸੀਂ ਇੱਕ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਕਿਸੇ ਕਲਾਕਾਰ ਦਾ ਜਾਂ ਕਿਸੇ ਵੀ ਸੈਲੀਬ੍ਰਿਟੀ ਦਾ ਕੁਝ ਵੀ ਰਿਵਿਊ ਪੜ੍ਹ ਰਹੇ ਹੋ ਜਾਂ ਫਿਰ ਵੀਡੀਓ ਦੇਖ ਰਹੇ ਹੋ ਕੁਝ ਵੀ ਕਰ ਰਹੇ ਹੋ, ਠੀਕ ਹੈ, ਤਾਂ ਉਹ ਠੀਕ ਹੈ ਤੁਸੀਂ ਇੱਕ ਇੰਟਰਟੇਨਮੈਂਟ ਪਰਪਸ ਦੇ ਲਈ ਦੇਖੋ ਉਹਨੂੰ ਉੱਥੇ ਹੀ ਛੱਡ ਦਿਓ।
1: ਬਿਲਕੁਲ ਜੀ,
0: ਡੋਂਟ ਟੇਕ ਇਟ ਪਰਸਨਲੀ, ਉਸ ਨੂੰ
1: ਬਿਲਕੁਲ
0: ਪਰਸਨਲੀ ਨਾ ਲਓ, ਉਸ ਨੂੰ ਇਮੋਸ਼ਨਲੀ ਉਸ ਦੇ ਨਾਲ ਅਟੈਚ ਹੋਣ ਦੀ ਕੋਈ ਲੋੜ ਨਹੀਂ ਹੈ। ਉਸ ਨੂੰ ਤੁਸੀਂ ਆਪਣੇ ਨਾਲ ਮਤਲਬ ਉਸ ਨੂੰ ਸਿਰਫ ਤੁਸੀਂ ਇੱਕ ਐਜ਼ ਅ ਐਂਟਰਟੇਨਮੈਂਟ ਸੋਰਸ ਯੂਜ਼ ਕਰੋ, ਨਾਟ ਫੋਰ ਤੁਹਾਡੇ ਜੋ ਇਮੋਸ਼ਨਸ ਹੈ ਉਹਨਾਂ ਨੂੰ ਉਹਨਾਂ ਦੇ ਨਾਲ ਲਿੰਕ ਨਾ ਕਰੋ ਕਦੇ ਵੀ।
1: ਹਾਂਜੀ ਹਾਂਜੀ,
0: ਤੁਹਾਡੇ ਜੋ ਇਮੋਸ਼ਨਸ ਹੈ ਉਹ ਤੁਹਾਡੀ ਫੈਮਿਲੀਜ਼ ਲਈ ਹੋਣੇ ਚਾਹੀਦੀਆਂ, ਤੁਹਾਡੇ ਕਰੀਅਰ ਲਈ ਹੋਣੇ ਚਾਹੀਦੇ ਆ, ਤੁਹਾਨੂੰ ਜੋ ਤੁਹਾਡਾ ਪ੍ਰਾਈਮ ਮੇਨ ਫੋਕਸ ਹੋਣਾ ਚਾਹੀਦਾ ਉਹ ਤੁਹਾਡਾ ਕਰੀਅਰ ਹੋਣਾ ਚਾਹੀਦਾ ਹੈ।
1: ਬਿਲਕੁਲ
0: ਆਪਣੇ
1: ਜੀ,
0: ਕਰੀਅਰ ਦਾ ਇੱਕ ਗੋਲ ਇੱਕ ਏਮ ਸੈੱਟ ਕਰੋ, ਕੋਈ ਅੱਛੀ ਪੋਜੀਸ਼ਨ ਤੇ ਪਹੁੰਚੋ, ਕੁਝ ਐਸਾ ਕਰੋ ਜਿਹਦੇ ਨਾਲ ਤੁਸੀਂ ਆਪਣੀ ਸੋਸਾਇਟੀ ਨੂੰ ਪ੍ਰੋਗਰੈਸ ਕਰ ਸਕੋ, ਆਪਣੀ ਫੈਮਿਲੀਜ਼ ਨੂੰ ਪ੍ਰੋਗਰੈਸ ਚ ਲੈ ਕੇ ਆ ਸਕੋ।
1: ਹਾਂਜੀ ਮੈਡਮ, ਤੁਸੀਂ ਬਹੁਤ ਵਧੀਆ ਵਿਚਾਰ ਮੀਡੀਆ ਦੇ ਖੇਤਰ ਸੰਬੰਧੀ ਪੇਸ਼ ਕੀਤੇ, ਨੌਜਵਾਨਾਂ ਨੂੰ ਇੱਕ ਵਧੀਆ ਦਿਸ਼ਾ ਦਿੱਤੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਅਤੇ ਅਖੀਰ ਦੇ ਵਿੱਚ ਮੈਂ ਚਾਹਾਂਗਾ ਵੀ ਜੇ ਕੋਈ ਹੋਰ ਤੁਸੀਂ ਗੱਲ ਖਾਸ ਗੱਲ ਇਸ ਖੇਤਰ ਬਾਰੇ ਕਰਨੀ ਚਾਹੋ ਤਾਂ ਜ਼ਰੂਰ ਸਾਂਝੀ ਕਰੋ 1 ਮਿੰਟ ਦੇ ਵਿੱਚ।
0: ਥੈਂਕ ਯੂ, ਮੈਂ ਵੀ ਬਹੁਤ ਧੰਨਵਾਦ ਕਰਦੀ ਹਾਂ ਜੀ ਦੁਆਬਾ ਰੇਡੀਓ ਦਾ ਕਿ ਤੁਹਾਨੂੰ ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡੇ ਨਾਲ ਜੁੜਨ ਦਾ ਔਰ ਨੌਜਵਾਨਾਂ ਤੱਕ ਆਪਣੇ ਵਿਊਜ਼ ਪਹੁੰਚਾਉਣ ਦਾ, ਤੇ ਮੇਰਾ ਜੋ ਨੌਜਵਾਨ ਪੀੜ੍ਹੀ ਹੈ ਸਾਡੀ ਉਹਨਾਂ ਦੇ ਲਈ ਇਹੀ ਇੱਕ ਲਾਈਕ ਇੱਕ ਮੈਂ ਉਹਨਾਂ ਨੂੰ ਸਿਰਫ ਇੱਕ ਇਹੀ ਚੀਜ਼ ਦੱਸਣਾ ਚਾਹਾਂਗੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲਈ ਆਪਣਾ ਏਮ ਔਰ ਆਪਣਾ ਫਿਊਚਰ ਸਿਕਿਓਰ ਕਰਨਾ ਪ੍ਰਾਈਮ ਫੋਕਸ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫਿਊਚਰ ਸੈੱਟ ਕਰੋ, ਉਸ ਤੋਂ ਬਾਅਦ ਕੋਈ ਵੀ ਨੈਕਸਟ ਜੋ ਸਟੈਪ ਹੈ ਤੁਹਾਡੇ ਲਈ ਜ਼ਰੂਰੀ ਹੋਏਗਾ। ਸਭ ਤੋਂ ਫਸਟ ਪ੍ਰਾਇਓਰਿਟੀ ਤੁਹਾਨੂੰ ਆਪਣੇ ਫਿਊਚਰ ਨੂੰ ਆਪਣੇ ਕਰੀਅਰ ਨੂੰ ਹੀ ਦੇਣੀ ਚਾਹੀਦੀ ਹੈ।
1: ਹਾਂਜੀ
0: ਧੰਨਵਾਦ ਜੀ।
1: ਬਿਲਕੁਲ, ਇਹ ਤਾਂ ਹੈਗਾ ਹੀ ਹੈ ਜੀ। ਮੈਡਮ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ। ਮੈਂ ਸਮਝਦਾ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਇਹਨਾਂ ਬਾਰੇ ਸੋਚਣਗੇ, ਵਿਚਾਰਨਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ, ਅਤੇ ਮੀਡੀਆ ਦੇ ਖੇਤਰ ਨੂੰ ਅਪਣਾ ਕੇ ਇਸ ਖੇਤਰ ਦੇ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਯਤਨ ਕਰਨਗੇ। ਅਤੇ ਮੈਂ ਸਮਝਦਾ ਜਿਹੜਾ ਮੀਡੀਆ ਦਾ ਖੇਤਰ ਹੈ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਹੀ ਵਧੀਆ ਖੇਤਰ ਹੈ, ਜਿੱਥੇ ਉਹ ਆਪਣਾ ਭਵਿੱਖ ਬੜੇ ਵਧੀਆ ਪਾਸੇ ਲੈ ਕੇ ਜਾ ਸਕਦੇ ਨੇ, ਅਤੇ ਉਹ ਨਾਲ ਨਾਲ ਜਿਹੜੀ ਹੈ ਇਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਇੱਕ ਨਵੀਂ ਪਹਿਚਾਣ ਵੀ ਮਿਲਦੀ ਹੈ। ਮੈਡਮ ਸਾਹਿਬਾਨਾ ਜੀ, ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਵੇਲਾ ਹੋ ਗਿਆ ਇਹ ਪ੍ਰੋਗਰਾਮ ਸਮਾਪਤ ਕਰਨ ਦਾ, ਅਗਲੀ ਵਾਰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।

0: ਦੇਸ਼ ਵਿਦੇਸ਼ ਵਿੱਚ ਬੈਠੇ ਦੁਆਬਾ ਰੇਡੀਓ ਦੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਉਮੀਦ ਹੈ ਕਿ ਕੋਰੋਨਾ ਦੀ ਇਸ ਮਹਾਂਮਾਰੀ ਦੇ ਸਮੇਂ ਵਿੱਚ ਤੁਸੀਂ ਸਭ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਹੋਵੋਗੇ। ਦੋਸਤੋ, ਜਿਵੇਂ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਕੋਰੋਨਾ ਵਾਇਰਸ ਦੇ ਚੱਲਦੇ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਮੁਹਿੰਮ ਵਿੱਢੀ ਹੈ, ਉਸ ਦੇ ਸੰਦਰਭ ਵਿੱਚ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ ਸੈਲਫ ਸਟੱਡੀ ਅਤੇ ਅਜੋਕੇ ਸਮੇਂ ਵਿੱਚ ਸੈਲਫ ਸਟੱਡੀ ਦੀ ਲੋੜ ਅਤੇ ਮਹੱਤਤਾ। ਅੱਜ ਦੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਸਾਡੇ ਨਾਲ ਮੌਜੂਦ ਹਨ ਸ਼੍ਰੀ ਲਵੀਸ ਚਾਵਲਾ ਜੀ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਲਵੀਸ ਜੀ, ਤੁਹਾਡਾ ਰੇਡੀਓ 'ਤੇ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ। ਦੁਆਬਾ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਨਮਸਕਾਰ।
0: ਲਵੀਸ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਸਾਡੇ ਸਰੋਤਿਆਂ ਨੂੰ ਕੁਝ ਦੱਸੋ।
1: ਜੀ, ਮੈਂ ਮੂਲ ਰੂਪ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬੇ ਅਜਨਾਲੇ ਦਾ ਰਹਿਣ ਵਾਲਾ ਹਾਂ। ਮੇਰੀ ਪੂਰੀ ਪੜ੍ਹਾਈ ਉੱਥੋਂ ਦੀ ਹੀ ਹੈ ਅਤੇ ਮੈਂ 2003 ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਹੋਇਆ। ਬਤੌਰ ਅਧਿਆਪਕ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਆਰਮੀ ਪਬਲਿਕ ਸਕੂਲ ਬਿਆਸ ਤੋਂ ਕੀਤੀ। ਫਿਰ 2006 ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਹਿੰਦੀ ਮਾਸਟਰ ਮੇਰੀ ਨਿਯੁਕਤੀ ਹੋਈ। ਮੈਨੂੰ ਸਰਹੱਦੀ ਖੇਤਰ ਦੇ ਪੇਂਡੂ ਸਕੂਲ, ਅੰਮ੍ਰਿਤਸਰ ਸ਼ਹਿਰ ਦੇ ਸ਼ਹਿਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਕਰਨ ਦੇ ਨਾਲ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ਆਧਾਰ 'ਤੇ ਬਤੌਰ ਹਿੰਦੀ ਅਧਿਆਪਕ ਪੜ੍ਹਾਉਣ ਦਾ ਵੀ ਤਜਰਬਾ ਹਾਸਲ ਹੈ। ਮੌਜੂਦਾ ਸਮੇਂ ਵਿੱਚ ਮੈਂ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਵਿਖੇ ਬਤੌਰ ਪ੍ਰਿੰਸੀਪਲ ਆਪਣੀ ਸੇਵਾ ਨਿਭਾ ਰਿਹਾ।
0: ਬਹੁਤ ਅੱਛਾ ਲਵੀਸ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਵੱਖ ਵੱਖ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਹੈ, ਤੁਸੀਂ ਆਪਣੇ ਤਜਰਬੇ ਦੇ ਆਧਾਰ 'ਤੇ ਦੱਸੋ ਕਿ ਤੁਸੀਂ ਸੈਲਫ ਸਟੱਡੀ ਦੇ ਕਨਸੈਪਟ ਤੋਂ ਕੀ ਸਮਝਦੇ ਹੋ ਜਾਂ ਸੈਲਫ ਸਟੱਡੀ ਬਾਰੇ ਤੁਹਾਡੇ ਕੀ ਵਿਚਾਰ ਹਨ?
1: ਸੈਲਫ ਸਟੱਡੀ ਕਿਸੇ ਵੀ ਪੜ੍ਹਨ ਵਾਲੇ ਵਿਅਕਤੀ ਦਾ ਬਹੁਤ ਅਹਿਮ ਗੁਣ ਹੈ, ਕੇਵਲ ਵਿਦਿਆਰਥੀ ਹੀ ਨਹੀਂ ਬਲਕਿ ਪੜ੍ਹਨ ਵਾਲਾ ਕੋਈ ਵੀ ਵਿਅਕਤੀ। ਇਹ ਸੈਲਫ ਐਨਲਾਈਟਮੈਂਟ ਦਾ ਬਹੁਤ ਵੱਡਾ ਸਾਧਨ ਹੈ। ਪੁਰਾਣੇ ਸਮਿਆਂ ਵਿੱਚ ਵੀ ਰਿਸ਼ੀ ਮੁਨੀ, ਗੁਰੂ, ਪੀਰ ਸੈਲਫ ਸਟੱਡੀ ਕਰਦੇ ਸੀ, ਜਿਨ੍ਹਾਂ ਨੂੰ ਅਸੀਂ ਸਵਾਧਿਆਏ ਕਹਿੰਦੇ ਹਾਂ। ਸਵੈ ਅਧਿਆਇ ਦਾ ਮਤਲਬ ਸਵੈ ਅਧਿਐਨ, ਯਾਨੀ ਕਿ ਸੈਲਫ ਸਟੱਡੀ। ਸੋ ਸੈਲਫ ਸਟੱਡੀ ਪੁਰਾਤਨ ਸਮੇਂ ਤੋਂ ਹੀ ਸਾਡੇ ਮਨੁੱਖੀ ਵਿਕਾਸ ਦੇ ਪੜਾਵਾਂ ਦਾ ਹਿੱਸਾ ਰਿਹਾ ਹੈ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਸਾਨੂੰ ਸੈਲਫ ਸਟੱਡੀ ਲਈ ਪ੍ਰੇਰਿਆ ਜਾਂਦਾ ਸੀ ਅਤੇ ਅਸੀਂ ਸੈਲਫ ਸਟੱਡੀ ਕਰਦੇ ਵੀ ਸੀ, ਜਿਸ ਦੇ ਸਦਕਾ ਅਸੀਂ ਹਰ ਮਜ਼ਮੂਨ ਨੂੰ ਬੜੀ ਡੂੰਘਾਈ ਨਾਲ ਪੜ੍ਹ ਪਾਉਂਦੇ ਸੀ। ਅਤੇ ਜਿੱਥੇ ਇੱਕ ਪਾਸੇ ਸਾਡੇ ਕਨਸੈਪਟ ਕਲੀਅਰ ਹੋ ਜਾਂਦੇ ਸੀ, ਉੱਥੇ ਨਾਲ ਦੀ ਨਾਲ ਅਧਿਆਪਕ ਦਾ ਪੜ੍ਹਾਇਆ ਹੋਇਆ ਹੋਰ ਪਕੇਰਾ ਵੀ ਹੋ ਜਾਂਦਾ ਸੀ। ਪਹਿਲਾਂ ਪਹਿਲ ਵਿਦਿਆਰਥੀ ਵਿੱਚ ਸੈਲਫ ਸਟੱਡੀ ਦਾ ਹੀ ਰਿਵਾਜ਼ ਸੀ, ਕਿਉਂਕਿ ਉਦੋਂ ਐਡਮਿਸ਼ਨ ਵਗੈਰਾ ਦਾ ਕੋਈ ਰਿਵਾਜ਼ ਨਹੀਂ ਹੁੰਦਾ ਸੀ। ਅਗਰ ਮੈਂ ਸਿਰਫ ਸਰਕਾਰੀ ਸਕੂਲਾਂ ਦੀ ਗੱਲ ਨਾ ਕਰਦੇ ਹੋਏ ਸਮੁੱਚੇ ਸਕੂਲ ਸਿਸਟਮ ਦੀ ਗੱਲ ਕਰਾਂ, ਤਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਇਹ ਟਿਊਸ਼ਨ ਕਲਚਰ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਬਹੁਤ ਜ਼ਿਆਦਾ ਹਾਵੀ ਹੋ ਗਿਆ। ਇਹ ਇੱਕ ਨਾਮਰਾਦ ਭੇਡ ਚਾਲ ਚੱਲੀ ਹੋਈ ਹੈ, ਜੋ ਕਿ ਸਾਡੇ ਲੋਕਾਂ ਦੇ ਆਰਥਿਕ ਸ਼ੋਸ਼ਣ ਦਾ ਵੀ ਹਥਿਆਰ ਬਣ ਚੁੱਕਾ ਹੈ। ਅੱਜ ਇਹ ਪ੍ਰਾਈਵੇਟ ਟਿਊਸ਼ਨ ਅਤੇ ਕੋਚਿੰਗ ਸੈਂਟਰ ਪੂਰੀ ਤਰ੍ਹਾਂ ਮੰਡੀ ਦਾ ਰੂਪ ਅਖਤਿਆਰ ਕਰ ਚੁੱਕੇ ਹਨ, ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ। ਇਹਨਾਂ ਦਾ ਕੰਮ ਕੇਵਲ ਪੈਸਾ ਕਮਾਉਣਾ ਹੈ, ਨਾ ਕਿ ਸਿੱਖਿਆ ਦੇਣਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹ ਇੰਨੇ ਵਧੇ ਫੁੱਲੇ ਕਿਵੇਂ? ਇਹ ਇਸ ਲਈ ਵੱਧ ਫੁੱਲ ਗਏ ਕਿਉਂਕਿ ਸਾਡੇ ਬੱਚਿਆਂ ਵਿੱਚ ਸੈਲਫ ਸਟੱਡੀ ਦੀ ਆਦਤ ਨਹੀਂ ਰਹੀ। ਮੈਨੂੰ ਲੱਗਦਾ ਹੈ ਕਿ ਸਿੱਖਿਆ ਵਿਭਾਗ ਔਰ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਹ ਆਨਲਾਈਨ ਸਟੱਡੀ ਰਾਹੀਂ ਜੋ ਸੈਲਫ ਸਟੱਡੀ ਕਰਨ ਦੀ ਮੁਹਿੰਮ ਚਲਾਈ ਗਈ ਹੈ, ਇਸ ਨਾਲ ਇੱਕ ਬਹੁਤ ਵੱਡਾ ਫਾਇਦਾ ਇਹ ਹੋਣ ਜਾ ਰਿਹਾ ਹੈ ਕਿ ਇਹ ਸਾਨੂੰ ਟਿਊਸ਼ਨ ਕਲਚਰ ਤੋਂ ਤੋੜਨ ਵਿੱਚ ਸਹਾਇਕ ਸਿੱਧ ਹੋਵੇਗਾ। ਇਹ ਮੁਹਿੰਮ ਇੱਕ ਰਾਹ ਦਸੇਰਾ ਬਣ ਕੇ ਉਭਰੇਗੀ ਅਤੇ ਮਾਪਿਆਂ ਸਮੇਤ ਵਿਦਿਆਰਥੀਆਂ ਦੇ ਇਸ ਵਹਿਮ ਨੂੰ ਦੂਰ ਕਰੇਗੀ ਕਿ ਉਹਨਾਂ ਦੇ ਬੱਚੇ ਜਾਂ ਵਿਦਿਆਰਥੀ ਆਪਣੇ ਆਪ ਨਹੀਂ ਪੜ੍ਹ ਸਕਦੇ। ਬਲਰਾਜ ਜੀ, ਇਹ ਸਾਡਾ ਦੁਖਾਂਤ ਰਿਹਾ ਕਿ ਸੈਲਫ ਸਟੱਡੀ ਵਰਗੇ ਇੰਨੇ ਅਹਿਮ ਵਿਸ਼ੇ 'ਤੇ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਖੁਸ਼ੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਅਤੇ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਸ ਪਹਿਲਕਦਮੀ ਨਾਲ ਇਹ ਅਹਿਮ ਵਿਸ਼ਾ ਅੱਜ ਫਿਰ ਚਰਚਾ ਦਾ ਵਿਸ਼ਾ ਬਣਿਆ।
0: ਜੀ ਬਿਲਕੁਲ, ਸੈਲਫ ਸਟੱਡੀ ਦਾ ਅਹਿਮ ਵਿਸ਼ਾ ਲੰਮੇ ਸਮੇਂ ਤੋਂ ਅਣਗੌਲਿਆ ਹੋਇਆ ਪਿਆ ਸੀ, ਜੋ ਕਿ ਫਿਰ ਚਰਚਾ ਵਿੱਚ ਆਇਆ ਹੈ ਅਤੇ ਲਾਜ਼ਮੀ ਤੌਰ 'ਤੇ ਵਿਦਿਆਰਥੀਆਂ ਲਈ ਸਹਾਇਕ ਵੀ ਸਿੱਧ ਹੋਵੇਗਾ। ਲਵੀਸ ਜੀ, ਅਸੀਂ ਵਿਦਿਆਰਥੀਆਂ ਲਈ ਸੈਲਫ ਸਟੱਡੀ ਦੀ ਗੱਲ ਤਾਂ ਕਰਦੇ ਹਾਂ, ਲੇਕਿਨ ਸੈਲਫ ਸਟੱਡੀ ਕਰਨੀ ਕਿਵੇਂ ਹੈ, ਉਸ ਦੀ ਯੋਜਨਾ ਕੀ ਹੋਣੀ ਚਾਹੀਦੀ ਹੈ, ਉਸ ਲਈ ਵਿਦਿਆਰਥੀ ਵੱਲੋਂ ਕੀ ਤਿਆਰੀ ਕੀਤੀ ਜਾਵੇ?
1: ਦੇਖੋ, ਮੇਰਾ ਮੰਨਣਾ ਹੈ ਕਿ ਹਰ ਵਿਦਿਆਰਥੀ ਦਾ ਪੜ੍ਹਨ ਦਾ ਆਪੋ ਆਪਣਾ ਇੱਕ ਅਲੱਗਾ ਤਰੀਕਾ ਹੁੰਦਾ ਅਤੇ ਹਰ ਵਿਦਿਆਰਥੀ ਆਪਣੇ ਉਸ ਤਰੀਕੇ ਨਾਲ ਹੀ ਬਿਹਤਰ ਪੜ੍ਹ ਪਾਉਂਦਾ। ਲੇਕਿਨ ਫਿਰ ਵੀ ਕੁਝ ਬੁਨਿਆਦੀ ਜਿਹੀ ਗੱਲਾਂ ਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਪੈਂਦਾ ਜਿਸ 'ਤੇ ਅਮਲ ਕਰਕੇ ਅਸੀਂ ਬਿਹਤਰ ਨਤੀਜੇ ਦੇ ਸਕਦੇ ਹਾਂ। ਉਸ ਵਿੱਚ ਸਭ ਤੋਂ ਪਹਿਲਾਂ ਹੈ ਮਜ਼ਮੂਨਾਂ ਦੀ ਚੋਣ, ਮਤਲਬ ਅਸੀਂ ਕਿਸ ਵਿਸ਼ੇ ਦੇ ਕਿਹੜੇ ਟੌਪਿਕ ਪੜ੍ਹਨੇ ਹਨ ਸੈਲਫ ਸਟੱਡੀ ਰਾਹੀਂ। ਉਹਨਾਂ ਦੀ ਸਪਸ਼ਟਤਾ ਵਿਦਿਆਰਥੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਹੈ ਪੱਕਾ ਟਾਈਮ ਟੇਬਲ। ਵਿਦਿਆਰਥੀ ਨੂੰ ਇੱਕ ਪੱਕਾ ਟਾਈਮ ਟੇਬਲ ਬਣਾ ਕੇ ਰੱਖਣਾ ਚਾਹੀਦਾ ਕਿ ਉਸਨੇ ਕਿਸ ਦਿਨ ਕਿਸ ਵਿਸ਼ੇ ਦੇ ਕਿਸ ਟੌਪਿਕ ਨੂੰ ਪੜ੍ਹਨਾ। ਇਹ ਟਾਈਮ ਟੇਬਲ 10 ਦਿਨ, ਹਫ਼ਤਾ ਜਾਂ 15 ਦਿਨ ਦਾ ਵੀ ਹੋ ਸਕਦਾ ਅਤੇ ਵਿਦਿਆਰਥੀ ਉਸ ਟਾਈਮ ਟੇਬਲ ਨੂੰ ਲਿਖਤੀ ਰੂਪ ਵਿੱਚ ਬਣਾ ਕੇ ਉਸ ਜਗ੍ਹਾ 'ਤੇ ਲਗਾ ਲਵੇ ਕੰਧ ਨਾਲ ਜਿੱਥੇ ਬੈਠ ਕੇ ਉਹ ਪੜ੍ਹਦਾ, ਤਾਂ ਕਿ ਆਉਂਦੇ ਜਾਂਦੇ ਉਹ ਟਾਈਮ ਟੇਬਲ ਉਸਦੇ ਧਿਆਨ ਵਿੱਚ ਪੈਂਦਾ ਰਹੇ। ਵਿਦਿਆਰਥੀ ਮਨ ਦੇਖੋ ਬਲਰਾਜ ਜੀ ਬਹੁਤ ਚੰਚਲ ਹੁੰਦਾ, ਦਿਮਾਗ ਵਿੱਚ ਹੋਰ ਬਹੁਤ ਚੀਜ਼ਾਂ ਚੱਲਦੀਆਂ ਅਤੇ ਕਈ ਵਾਰ ਉਹਦੇ ਦਿਮਾਗ 'ਚੋਂ ਇਹ ਚੀਜ਼ ਨਿਕਲ ਜਾਂਦੀ ਹੈ। ਲੇਕਿਨ ਵਾਰ ਵਾਰ ਟਾਈਮ ਟੇਬਲ ਅੱਖਾਂ ਦੇ ਸਾਹਮਣੇ ਆਉਣ ਨਾਲ ਉਹ ਪੜ੍ਹਨ ਬੈਠਣ ਲਈ ਪ੍ਰੇਰਿਤ ਹੋ ਸਕਦਾ। ਇਸ ਤੋਂ ਅਗਲਾ ਕੰਮ ਹੈ ਮਜ਼ਮੂਨਾਂ ਦੀ ਤਰਤੀਬ ਕਿ ਕਿਹੜਾ ਟੌਪਿਕ ਪਹਿਲਾਂ ਪੜ੍ਹਨਾ ਹੈ। ਇਹ ਬੜਾ ਅਹਿਮ ਚੀਜ਼ ਹੈ, ਪਹਿਲਾਂ ਕਿਹੜਾ ਟੌਪਿਕ ਪੜ੍ਹਨਾ ਔਰ ਬਾਅਦ ਵਿੱਚ ਕਿਹੜਾ, ਵਿਦਿਆਰਥੀ ਨੂੰ ਇਹ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਆਸਾਨ ਤੋਂ ਮੁਸ਼ਕਿਲ ਵੱਲ ਨੂੰ ਵਧੇ ਅਤੇ ਪਹਿਲਾਂ ਪੜ੍ਹਿਆ ਹੋਇਆ ਟੌਪਿਕ ਉਹਦੇ ਅਗਲੇ ਪੜ੍ਹਨ ਵਾਲੇ ਟੌਪਿਕ ਦੇ ਵਿੱਚ ਸਹਾਇਕ ਸਿੱਧ ਹੋਵੇ। ਵਿਦਿਆਰਥੀ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਕਿ ਉਹ ਇਹ ਸਮਝ ਲੈਣ ਕਿ ਉਹਨਾਂ ਨੇ ਸੈਲਫ ਸਟੱਡੀ ਸਿਰਫ ਪੜ੍ਹਨ ਲਈ ਨਹੀਂ ਕਰਨੀ ਬਲਕਿ ਸਮਝਣ ਲਈ ਕਰਨੀ ਹੈ। ਅਤੇ ਅਖੀਰ ਵਿੱਚ ਸਭ ਤੋਂ ਅਹਿਮ ਫੀਡਬੈਕ, ਇਹ ਬਹੁਤ ਅਹਿਮ ਚੀਜ਼ ਹੈ। ਵਿਦਿਆਰਥੀ ਰਾਤ ਨੂੰ ਸੌਣ ਤੋਂ ਪਹਿਲਾਂ ਆਤਮ ਪੜਚੋਲ ਕਰੇ ਕਿ ਮੈਂ ਜੋ ਪੜ੍ਹਿਆ ਹੈ ਉਹ ਮੇਰੇ ਲਈ ਕੀ ਸਹਾਇਕ ਹੈ, ਮੈਨੂੰ ਉਸਦਾ ਕੀ ਲਾਭ ਹੋਇਆ। ਕਿਉਂਕਿ ਇਹ ਸੈਲਫ ਸਟੱਡੀ ਦੀ ਗੱਲ ਆਪਾਂ ਕਰ ਰਹੇ ਹਾਂ ਅਤੇ ਜਿਹੜੀ ਫੀਡਬੈਕ ਹੈ ਉਹ ਵੀ ਸੈਲਫ ਫੀਡਬੈਕ ਹੀ ਹੋਵੇਗੀ। ਇਸਦਾ ਇੱਕ ਫਾਇਦਾ ਤਾਂ ਇਹ ਹੈ ਕਿ ਜੇਕਰ ਕਿਸੇ ਕਾਰਨ ਉਹ ਕਿਸੇ ਦਿਨ ਨਹੀਂ ਪੜ੍ਹ ਪਾਉਂਦਾ ਤਾਂ ਰਾਤ ਨੂੰ ਸੋਚੇਗਾ ਜ਼ਰੂਰ ਕਿ ਮੈਂ ਅੱਜ ਪੜ੍ਹਿਆ ਨਹੀਂ। ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਵਿਦਿਆਰਥੀ ਪੜ੍ਹਨ ਦਾ ਪਲੈਨ ਤਾਂ ਬਣਾ ਲੈਂਦੇ ਆ ਪਰ ਉਸਦੇ ਅਮਲ ਕਰਨ ਤੋਂ ਘੇਸਲ ਮਾਰ ਜਾਂਦੇ ਆ। ਸੋ ਇਹ ਉਸਦੀ ਸੈਲਫ ਸਟੱਡੀ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਬਹੁਤ ਸਹਾਇਕ ਸਿੱਧ ਹੋਏਗਾ।
0: ਜੀ ਬਿਲਕੁਲ ਲਵੀਸ਼ ਜੀ, ਤੁਸੀਂ ਬਹੁਤ ਵਧੀਆ ਸੁਝਾਅ ਦੇ ਰਹੇ ਹੋ, ਬਹੁਤ ਕੰਮ ਦੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕਰ ਰਹੇ ਹੋ, ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਰਹੀ ਹੈ ਅਤੇ ਉਮੀਦ ਹੈ ਕਿ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਵੀ ਇਹ ਗੱਲਾਂ ਲਾਹੇਵੰਦ ਸਾਬਿਤ ਹੋਣਗੀਆਂ। ਚਰਚਾ ਨੂੰ ਅੱਗੇ ਤੋਰਦੇ ਹੋਏ ਲਵੀਸ਼ ਜੀ, ਇਸ ਗੱਲ 'ਤੇ ਚਾਨਣਾ ਪਾਓ ਕਿ ਅਜਿਹੀ ਪੜ੍ਹਾਈ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀ ਸਹੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ ਜਾਂ ਉਸਦੀ ਡਾਇਰੈਕਸ਼ਨ ਸਹੀ ਹੈ।
1: ਜੀ ਬਿਲਕੁਲ, ਅਸੀਂ ਇਹ ਕਹਿ ਸਕਦੇ ਹਾਂ। ਦੇਖੋ ਬਲਰਾਜ ਜੀ, ਕਿਸੇ ਪੜ੍ਹਨ ਵਾਲੇ ਵਿੱਚ ਇਹ ਆਦਤ ਹੋਣਾ ਬਹੁਤ ਜ਼ਰੂਰੀ ਹੈ। ਇਹ ਆਦਤ ਬਣਨਾ ਹੀ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ। ਤੁਸੀਂ ਇਸ ਨੂੰ ਸਿਰਫ ਸਕੂਲੀ ਪੜ੍ਹਾਈ ਜਾਂ ਸਿਲੇਬਸ ਪੜ੍ਹਨ ਦੀ ਹੱਦ ਤੱਕ ਨਾ ਵਿਚਾਰੋ, ਇਸ ਦਾ ਪ੍ਰਭਾਵ ਬਹੁਤ ਵਿਆਪਕ ਹੈ। ਜ਼ਰਾ ਆਪਣਾ ਬਚਪਨ ਯਾਦ ਕਰੋ। ਅਸੀਂ ਬਚਪਨ ਵਿੱਚ ਵਿਹਲੇ ਬੈਠੇ ਚਾਚਾ ਚੌਧਰੀ, ਨਾਗਰਾਜ ਆਦਿ ਕਈ ਕੌਮਿਕਸ ਅਤੇ ਬਾਲ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦੀ ਸੈਲਫ ਸਟੱਡੀ ਸੀ। ਵਿਹਲੇ ਬੈਠੇ ਅਜਿਹੀਆਂ ਪ੍ਰੇਰਣਾਦਾਈ ਬਾਲ ਕਹਾਣੀਆਂ ਪੜ੍ਹਦੇ ਹੋਏ ਬਿਨਾਂ ਕਿਸੇ ਦੇ ਉਪਦੇਸ਼ ਦਿੱਤਿਆਂ ਹੀ ਕਈ ਤਰ੍ਹਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਸਹਿਜੇ ਹੀ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ, ਜਿਵੇਂ ਇਮਾਨਦਾਰੀ, ਸੱਚ ਬੋਲਣਾ, ਧੋਖਾ ਨਾ ਕਰਨਾ। ਇਹਨਾਂ ਕੌਮਿਕਸ ਪੜ੍ਹਨ ਨਾਲ ਸਾਨੂੰ ਵਿਹਲੇ ਸਮੇਂ ਪੜ੍ਹਨ ਦੀ ਆਦਤ ਪਈ, ਜੋ ਪਹਿਲਾਂ ਤਾਂ ਸਾਨੂੰ ਆਪਣੇ ਸਿਲੇਬਸ ਦੇ ਪਾਠ ਪੜ੍ਹਨ ਤੱਕ ਲੈ ਕੇ ਗਈ ਅਤੇ ਫਿਰ ਉਸ ਤੋਂ ਬਾਅਦ ਅੱਗੇ ਵੱਧ ਕੇ ਸਾਹਿਤ ਪੜ੍ਹਨ ਤੱਕ ਲੈ ਗਈ। ਤੁਹਾਨੂੰ ਯਾਦ ਹੋਵੇਗਾ ਕਿ ਆਪਣੇ ਪੱਕੇ ਇਮਤਿਹਾਨ ਦੇਣ ਤੋਂ ਬਾਅਦ ਅਸੀਂ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਅਗਲੀ ਜਮਾਤ ਦੀਆਂ ਕਿਤਾਬਾਂ ਲੈ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਸੀ, ਜਿਸ ਨਾਲ ਸਕੂਲ ਜਾਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਅਗਲੇ ਸਿਲੇਬਸ ਬਾਰੇ ਜਾਣ ਪਹਿਚਾਣ ਹੋ ਜਾਂਦੀ ਸੀ ਅਤੇ ਅਧਿਆਪਕ ਦੇ ਪੜ੍ਹਾਉਣ ਵੇਲੇ ਸਾਡੇ ਲਈ ਉਹ ਸਹਾਇਕ ਸਿੱਧ ਹੁੰਦੀ ਸੀ। ਸਾਹਿਤ ਪੜ੍ਹਨ ਦੀ ਚੇਟਕ ਵੀ ਸਾਨੂੰ ਇੱਦਾਂ ਹੀ ਲੱਗੀ। ਬਸ ਹੁਣ ਵੀ ਵਿਦਿਆਰਥੀਆਂ ਨੂੰ ਸੈਲਫ ਸਟੱਡੀ ਰਾਹੀਂ ਸਾਹਿਤ ਪੜ੍ਹਨ ਦੀ ਚੇਟਕ ਲਗਾਉਣੀ ਹੈ, ਫਿਰ ਤੁਸੀਂ ਇਸ ਦੇ ਨਤੀਜੇ ਦੇਖਿਓ। ਇਸ ਨੂੰ ਮੇਰਾ ਕਹਿਣਾ ਹੈ ਕਿ ਥੋੜ੍ਹੇ ਲਾਰਜਰ ਪਰਸਪੈਕਟਿਵ ਵਿੱਚ ਦੇਖੋ। ਜੇਕਰ ਅਜੋਕੀ ਪੀੜ੍ਹੀ ਨੂੰ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈ ਨਾ, ਤਾਂ ਉਸਦੀਆਂ ਕਈ ਬੁਰੀਆਂ ਆਦਤਾਂ ਦਾ ਖਾਤਮਾ ਆਪਣੇ ਆਪ ਹੋ ਜਾਣਾ। ਜੇਕਰ ਉਹ ਸਾਹਿਤ ਨਾਲ ਜੁੜੇਗਾ ਤਾਂ ਉਹ ਨਸ਼ਿਆਂ ਵਰਗੀਆਂ ਲਾਮਤਾਂ ਤੋਂ ਦੂਰ ਹੋਵੇਗਾ। ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਤੇ ਜਦੋਂ ਦਿਮਾਗ ਹੀ ਖਾਲੀ ਨਹੀਂ ਰਹੇਗਾ ਤੇ ਸ਼ੈਤਾਨੀ ਤੇ ਹੋਰ ਬੁਰੀਆਂ ਆਦਤਾਂ ਤੋਂ ਵੀ ਬਚੇਗਾ। ਸਾਡੇ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਕਿਤਾਬਾਂ ਨਾਲ ਭਰੀਆਂ ਪਈਆਂ ਤੇ ਇਹ ਲਾਇਬ੍ਰੇਰੀਆਂ ਇਸ ਕੰਮ ਵਿੱਚ ਬਹੁਤ ਸਹਾਇਕ ਸਿੱਧ ਹੋ ਸਕਦੀਆਂ। ਬਲਰਾਜ ਜੀ ਦੇਖਣਾ, ਇਹ ਸੈਲਫ ਸਟੱਡੀ ਦੀ ਆਦਤ ਇੱਕ ਵਾਰ ਵਿਦਿਆਰਥੀਆਂ ਵਿੱਚ ਪੈ ਗਈ ਤਾਂ ਨਿਸ਼ਚੇ ਹੀ ਬਹੁਤ ਸੁੰਦਰ ਨਤੀਜੇ ਭਵਿੱਖ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪੜ੍ਹਨ ਦਾ ਆਪਣਾ ਹੀ ਇੱਕ ਨਸ਼ਾ ਹੁੰਦਾ ਤੇ ਜਿਸ ਨੂੰ ਇਹ ਪੜ੍ਹਨ ਵਾਲਾ ਨਸ਼ਾ ਲੱਗ ਜਾਂਦਾ ਨਾ, ਉਹਨੂੰ ਫਿਰ ਕੋਈ ਹੋਰ ਦੂਸਰਾ ਨਸ਼ਾ ਨਹੀਂ ਲੱਗਦਾ। ਇਹ ਪੰਜਾਬ ਦੀ ਨਵੀਂ ਜਵਾਨੀ ਨੂੰ ਇਸ ਦਲਦਲ ਵਿੱਚੋਂ ਕੱਢਣ ਦਾ ਇੱਕ ਸਾਧਨ ਬਣੇਗਾ, ਐਸਾ ਮੇਰਾ ਪੱਕਾ ਵਿਸ਼ਵਾਸ ਹੈ।
0: ਸ਼ਾਲਾ ਲਵੀਰ ਜੀ, ਇਸ ਤਰ੍ਹਾਂ ਹੀ ਹੋਵੇ ਕਿ ਪੰਜਾਬ ਦੀ ਜਵਾਨੀ ਨਸ਼ੇ ਵਰਗੇ ਕੋੜ ਤੋਂ ਦੂਰ ਹੋਵੇ ਤੇ ਪੜ੍ਹਨ ਪੜ੍ਹਾਉਣ ਦਾ ਨਸ਼ਾ ਉਹਨਾਂ ਨੂੰ ਲੱਗ ਜਾਵੇ। ਲਵੀਸ਼ ਜੀ, ਅਸੀਂ ਵੇਖਦੇ ਹਾਂ ਕਿ ਵਿਦਿਆਰਥੀ ਆਪਣਾ ਗੋਲ ਨੂੰ ਲੈ ਕੇ ਜ਼ਿਆਦਾ ਸਪਸ਼ਟ ਨਹੀਂ ਹੁੰਦੇ, ਉਹ ਪੜ੍ਹਾਈ ਲਈ ਜ਼ਿਆਦਾ ਅਵੇਅਰ ਵੀ ਨਹੀਂ ਹੁੰਦੇ ਅਤੇ ਕਈ ਵਾਰੀ ਪੜ੍ਹਾਈ ਵਿੱਚੋਂ ਵੀ ਛੱਡ ਦਿੰਦੇ ਹਨ। ਕੀ ਸੈਲਫ ਸਟੱਡੀ ਇਸ ਕੰਮ ਵਿੱਚ ਵਿਦਿਆਰਥੀਆਂ ਲਈ ਸਹਾਇਕ ਹੋ ਸਕਦੀ ਹੈ?
1: ਇਹ ਗੱਲ ਬਿਲਕੁਲ ਠੀਕ ਹੈ ਕਿ ਕਈ ਵਿਦਿਆਰਥੀ ਔਰ ਖਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀ ਆਪਣੇ ਗੋਲ ਨੂੰ ਲੈ ਕੇ ਜ਼ਿਆਦਾ ਚੇਤੰਨ ਨਹੀਂ ਹੁੰਦੇ। ਕਿਉਂ ਪੜ੍ਹਨਾ ਅਤੇ ਕੀ ਪੜ੍ਹਨਾ ਇਸ ਬਾਰੇ ਉਹਨਾਂ ਨੂੰ ਬਹੁਤ ਭੁਲੇਖਾ ਹੁੰਦਾ। ਕਈ ਵਿਦਿਆਰਥੀ ਆਪਣੀ ਪੜ੍ਹਾਈ ਲਈ ਬਹੁਤੇ ਸੰਜੀਦਾ ਵੀ ਨਹੀਂ ਹੁੰਦੇ, ਜੋ ਕਿ ਸਿਰਫ ਪਾਸ ਹੋਣ ਲਈ ਪੜ੍ਹਦੇ ਆ। ਇਹ ਇੱਕ ਬਹੁਤ ਬੜਾ ਵੱਡਾ ਦੁਖਾਂਤ ਹੈ ਬਲਰਾਜ ਜੀ ਕਿ ਪੜ੍ਹਾਈ ਨੂੰ ਅਸੀਂ ਨੰਬਰ ਗੇਮ ਨਾਲ ਜੋੜ ਕੇ ਉਹਦੇ ਵਿੱਚ ਉਲਝਾ ਦਿੱਤਾ। ਪਰਸੈਂਟੇਜ ਦੀ ਖੇਡ ਬਣਾ ਦਿੱਤੀ ਗਈ ਹੈ ਜੋ ਕਿ ਪੜ੍ਹਾਈ ਅਤੇ ਰੁਜ਼ਗਾਰ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਮੈਂ ਆਪਣੇ ਅਧਿਆਪਨ ਦੇ ਤਜ਼ੁਰਬੇ ਤੋਂ ਮਹਿਸੂਸ ਕੀਤਾ ਕਿ ਕੁਝ ਵਿਦਿਆਰਥੀ ਪੜ੍ਹਾਈ ਨੂੰ ਲੈ ਕੇ ਇਸ ਲਈ ਸੰਜੀਦਾ ਨਹੀਂ ਹੁੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ 'ਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਣਗੇ। ਕਈ ਵਾਰ ਇਸ ਦਾ ਕਾਰਨ ਸਾਧਨਾਂ ਦੀ ਕਮੀ ਹੁੰਦਾ ਅਤੇ ਕਈ ਵਾਰ ਪਿੰਡਾਂ ਤੋਂ ਉੱਚ ਸਿੱਖਿਆ ਦੇ ਅਦਾਰਿਆਂ ਦੀ ਦੂਰੀ ਇਸ ਦਾ ਕਾਰਨ ਬਣਦੀ ਹੈ। ਖਾਸ ਤੌਰ 'ਤੇ ਪੇਂਡੂ ਖੇਤਰ ਦੀ ਕੁੜੀਆਂ ਨੂੰ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਕਿ ਮਾਪੇ ਉਹਨਾਂ ਨੂੰ ਜ਼ਿਆਦਾ ਦੂਰ ਪੜ੍ਹਨ ਵਾਸਤੇ ਨਹੀਂ ਭੇਜਦੇ ਅਤੇ ਉਹ 10ਵੀਂ ਜਾਂ 12ਵੀਂ ਜੋ ਵੀ ਪਿੰਡ ਵਿੱਚ ਜਾਂ ਨਜ਼ਦੀਕ ਉਪਲਬਧ ਹੈ ਉਨੀ ਪੜ੍ਹਾਈ ਕਰਵਾਉਂਦੇ ਹਨ। ਜਦੋਂ ਵਿਦਿਆਰਥੀ ਨੂੰ ਪਤਾ ਹੁੰਦਾ ਕਿ ਉਸਨੇ ਅੱਗੇ ਨਹੀਂ ਪੜ੍ਹਨਾ ਤਾਂ ਉਹ ਪਹਿਲਾਂ ਹੀ ਪੜ੍ਹਾਈ ਪ੍ਰਤੀ ਗੈਰ ਸੰਜੀਦਾ ਹੋ ਜਾਂਦਾ ਅਤੇ 10ਵੀਂ 12ਵੀਂ ਵਿੱਚ ਵੀ ਜ਼ਿਆਦਾ ਖੁੱਭ ਕੇ ਨਹੀਂ ਪੜ੍ਹਦਾ। ਇਸੇ ਸੈਲਫ ਸਟੱਡੀ ਦਾ ਇੱਥੇ ਰੋਲ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਜੇਕਰ ਵਿਦਿਆਰਥੀ ਨੂੰ ਸੈਲਫ ਸਟੱਡੀ ਦੀ ਆਦਤ ਹੈ ਤਾਂ ਉਹ ਪ੍ਰਾਈਵੇਟ ਸਕੀਮ ਆਫ ਸਟੱਡੀ ਦੇ ਤਹਿਤ ਘਰ ਬੈਠੇ ਵੀ ਉੱਚ ਸਿੱਖਿਆ ਦੀ ਪ੍ਰਾਪਤੀ ਕਰ ਸਕਦਾ ਹੈ ਔਰ ਇਹਦੇ ਨਾਲ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜਿਹੜੀ ਉਹਦੀ ਇੱਛਾ ਹੈ ਉਹ ਪੂਰੀ ਕੀਤੀ ਜਾ ਸਕਦੀ ਹੈ। ਬਤੌਰ ਪ੍ਰਾਈਵੇਟ ਕੈਂਡੀਡੇਟ ਉਹ ਜਿੰਨੀਆਂ ਮਰਜ਼ੀ ਡਿਗਰੀਆਂ ਹਾਸਲ ਕਰ ਸਕਦਾ ਹੈ, ਲੇਕਿਨ ਇਸ ਲਈ ਉਸ ਵਿੱਚ ਸੈਲਫ ਸਟੱਡੀ ਦੀ ਆਦਤ ਹੋਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਆਪਣੀ ਉਦਾਹਰਨ ਦੇ ਕੇ ਦੱਸਾਂ ਬਲਰਾਜ ਜੀ, ਮੈਂ ਬੀਐਡ ਕਰਨ ਤੋਂ ਉਪਰੰਤ ਨੌਕਰੀ ਕਰਨ ਲੱਗ ਗਿਆ ਅਤੇ ਉਸ ਤੋਂ ਬਾਅਦ ਮੈਂ 3 ਵਿਸ਼ਿਆਂ ਵਿੱਚ MA ਕੀਤੀ ਬਤੌਰ ਪ੍ਰਾਈਵੇਟ ਕੈਂਡੀਡੇਟ ਔਰ 3 ਵਿੱਚ ਫਸਟ ਡਿਵੀਜ਼ਨ ਮੇਰੀ ਆਈ। ਇਹ ਕਿਉਂ ਪੋਸੀਬਲ ਹੋਇਆ, ਕਿਉਂ ਸੰਭਵ ਹੋਇਆ? ਕਿਉਂਕਿ ਮੈਨੂੰ ਸੈਲਫ ਸਟੱਡੀ ਦੀ ਆਦਤ ਸੀ ਅਤੇ ਆਦਤ ਹੈ। ਆਪਣੇ ਸਿਲੇਬਸ ਦੀਆਂ ਕਿਤਾਬਾਂ ਖਰੀਦ ਲੈਣੀਆਂ ਅਤੇ ਬਿਨਾਂ ਕਾਲਜ ਗਏ ਬਿਨਾਂ ਅਧਿਆਪਕ ਦੇ ਘਰ ਬੈਠੇ ਉਹਨਾਂ ਨੂੰ ਪੜ੍ਹਦੇ ਰਹਿਣਾ ਅਤੇ ਇਮਤਿਹਾਨ ਦੇ ਦੇਣਾ। ਇਸ ਤਰੀਕੇ ਨਾਲ ਸੈਲਫ ਸਟੱਡੀ ਅਜਿਹੇ ਬਹੁਤ ਸਾਰੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ ਜੋ ਕਿਸੇ ਕਰਕੇ ਕਾਲਜਾਂ ਵਿੱਚ ਨਹੀਂ ਜਾ ਸਕਦੇ, ਲੇਕਿਨ ਇਸ ਤਰ੍ਹਾਂ ਉਹ ਆਪਣੀ ਉਚੇਰੀ ਵਿੱਦਿਆ ਨੂੰ ਹਾਸਲ ਕਰਨ ਦਿਆ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਦੇ ਆ।
0: ਬਹੁਤ ਅੱਛਾ ਲਵੀਰ ਜੀ, ਲੇਕਿਨ ਜਿਵੇਂ ਤੁਸੀਂ ਕਿਹਾ ਕਿ ਸੈਲਫ ਸਟੱਡੀ ਨਾਲ ਘਰ ਬੈਠੇ ਬਿਨਾਂ ਅਧਿਆਪਕ ਦੇ ਹੀ ਪੜ੍ਹਾਈ ਕੀਤੀ ਜਾ ਸਕਦੀ ਹੈ, ਕੀ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਆਨਲਾਈਨ ਸਟੱਡੀ ਸਕੂਲ ਸਿਸਟਮ ਦਾ ਬਦਲ ਬਣ ਜਾਵੇਗੀ? ਹੋ ਸਕਦਾ ਹੈ ਇਸ ਨਾਲ ਭਵਿੱਖ ਵਿੱਚ ਸਕੂਲਾਂ ਦੀ ਲੋੜ ਵੀ ਨਾ ਰਹੇ?
1: ਬਲਰਾਜ ਜੀ, ਤੁਸੀਂ ਬਹੁਤ ਵਧੀਆ ਪ੍ਰਸ਼ਨ ਪੁੱਛਿਆ ਔਰ ਮੈਂ ਚਾਹੁੰਦਾ ਸੀ ਕਿ ਇਹ ਪ੍ਰਸ਼ਨ ਆਪਣੀ ਚਰਚਾ ਵਿੱਚ ਜ਼ਰੂਰ ਆਵੇ। ਇੱਥੇ ਮੈਂ ਪਹਿਲਾਂ ਇਹ ਸਪਸ਼ਟ ਕਰ ਦਿਆਂ ਕਿ ਸਕੂਲ ਹੁੰਦਾ ਕੀ ਹੈ। ਸਕੂਲ ਕੇਵਲ ਪ੍ਰੀਖਿਆ ਪਾਸ ਕਰਨ ਵਾਲੀ ਥਾਂ ਨਹੀਂ ਹੈ। ਵਿਦਿਆਰਥੀ ਵਾਸਤੇ ਉਸਦੇ ਸਰਵਪੱਖੀ ਵਿਕਾਸ ਦੀ ਥਾਂ ਹੈ। ਵਿਦਿਆਰਥੀ ਦੀ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਦਾ ਮੁੱਢ ਸਕੂਲ 'ਚੋਂ ਬੱਝਦਾ। ਸਕੂਲ ਵਿੱਚ ਵੱਖ ਵੱਖ ਰੁਚੀਆਂ ਦੇ, ਵੱਖ ਵੱਖ ਪਿਛੋਕੜ ਦੇ, ਵੱਖ ਵੱਖ ਸੁਭਾਵਾਂ ਦੇ ਵਿਦਿਆਰਥੀ ਆਉਂਦੇ ਨੇ। ਉਹ ਇਕੱਠੇ ਖੇਡਦੇ ਨੇ, ਪੜ੍ਹਦੇ ਨੇ, ਬੈਠਦੇ ਨੇ, ਘੁੰਮਦੇ ਨੇ, ਰੋਟੀ ਖਾਂਦੇ ਨੇ ਅਤੇ ਆਪਣੀਆਂ ਦੋਸਤੀਆਂ ਪਾਉਂਦੇ ਨੇ। ਸਵੇਰ ਦੀ ਸਭਾ ਵਿੱਚ ਖੜਾ ਵਖੜਾ ਵਿਦਿਆਰਥੀ ਬਿਨਾਂ ਕਿਸੇ ਪੜ੍ਹਾਈ ਦੇ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਸਿੱਖ ਜਾਂਦਾ। ਸਕੂਲ ਵਿੱਚ ਵਿਚਰਦਿਆਂ ਉਹ ਮਿਲ ਕੇ ਕੰਮ ਕਰਨ ਦੀ ਆਦਤ ਗ੍ਰਹਿਣ ਕਰਦਾ। ਕਿਸੇ ਹੋਰ ਦੇ ਵਿਚਾਰ ਨੂੰ ਸੁਣਨਾ ਤੇ ਅਹਿਮੀਅਤ ਦੇਣਾ, ਇਹ ਉਹ ਸਕੂਲ ਤੋਂ ਸਿੱਖਦਾ। ਸਕੂਲ ਤੋਂ ਉਹ ਅਨੁਸ਼ਾਸਨ ਸਿੱਖਦਾ, ਦੁਨੀਆਂ ਵਿੱਚ ਵਿਚਰਨਾ ਸਿੱਖਦਾ ਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਿਵੇਂ ਕਰਨਾ, ਇਹ ਸਿੱਖਦਾ। ਖੇਡਦੇ ਹੋਏ ਉਹ ਆਪਸੀ ਸਹਿਯੋਗ ਸਿੱਖਦਾ। ਪਹਿਨੀ ਹੋਈ ਇੱਕੋ ਜਿਹੀ ਵਰਦੀ ਤੋਂ ਉਹ ਬਰਾਬਰਤਾ ਦਾ ਪਾਠ ਸਿੱਖਦਾ। ਤੇ ਇਹ ਸਭ ਉਹ ਘਰ ਬੈਠ ਕੇ ਕੇਵਲ ਕਿਤਾਬਾਂ ਪੜ੍ਹ ਕੇ ਨਹੀਂ ਸਿੱਖ ਸਕਦਾ। ਸਕੂਲ ਉਸਨੂੰ ਪੂਰਨ ਇਨਸਾਨ ਬਣਾਉਂਦਾ। ਤੁਸੀਂ ਦੇਖੋ, ਸਕੂਲ ਦੀਆਂ ਬਣੀਆਂ ਦੋਸਤੀਆਂ ਅਖੀਰਲੇ ਸਾਹ ਤੱਕ ਨਿਭਦੀਆਂ। ਸਕੂਲ ਵਿੱਚ ਬੱਚੇ ਦਾ ਕੇਵਲ ਅਕਾਦਮਿਕ ਵਿਕਾਸ ਹੀ ਨਹੀਂ ਹੁੰਦਾ, ਬਲਕਿ ਉਸ ਦੇ ਨਾਲ ਨਾਲ ਉਸਦਾ ਭਾਵਨਾਤਮਕ ਵਿਕਾਸ, ਸੱਭਿਆਚਾਰਕ ਵਿਕਾਸ, ਨੈਤਿਕ ਵਿਕਾਸ, ਸਰੀਰਕ, ਮਨੋਵਿਗਿਆਨਿਕ, ਸਮਾਜਿਕ, ਆਤਮਿਕ ਤੇ ਮਾਨਸਿਕ ਵਿਕਾਸ ਵੀ ਹੁੰਦਾ। ਬੱਚੇ ਦੇ ਜੀਵਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ ਤੇ ਜੋ ਉਸਨੂੰ ਸਕੂਲ ਵਿੱਚ ਹੀ ਪ੍ਰਾਪਤ ਹੁੰਦਾ। ਅਧਿਆਪਕ ਕੇਵਲ ਉਸਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦਾ, ਬਲਕਿ ਉਸਨੂੰ ਜੀਵਨ ਜਾਂਚ ਸਿਖਾਉਂਦਾ, ਉਹਦੇ ਲਈ ਪ੍ਰੇਰਣਾ ਪੁੰਜ ਬਣਦਾ ਹੈ। ਬਲਰਾਜ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਵੀ ਆਪਣੇ ਇੱਕ ਅਧਿਆਪਕ ਸ਼੍ਰੀ ਰਾਮ ਗੋਪਾਲ ਸਾਗਰ, ਜੋ ਕਿ ਜਲੰਧਰ ਦੇ ਰਹਿਣ ਵਾਲੇ ਨੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਅਧਿਆਪਨ ਦੇ ਇਸ ਕਿੱਤੇ ਨਾਲ ਜੁੜਿਆ। ਸੋ ਮੇਰੀ ਬੇਨਤੀ ਹੈ ਕਿ ਸਕੂਲ ਨੂੰ ਤੁਸੀਂ ਕੇਵਲ ਸਿਲੇਬਸ ਦੀ ਪੜ੍ਹਾਈ ਤੱਕ ਜਾਂ ਕਲਾਸਾਂ ਪਾਸ ਕਰਨ ਤੱਕ ਮਹਿਦੂਦ ਨਾ ਰੱਖੋ। ਸਕੂਲ ਦੀ ਧਾਰਨਾ ਇਹ ਸਭ ਤੋਂ ਕਿਤੇ ਵੱਧ ਵਿਸਤ੍ਰਿਤ ਅਤੇ ਵਿਆਪਕ ਹੈ। ਮੇਰੀ ਜਿਹੜੀ ਉੱਪਰ ਕਹੀ ਗੱਲ ਹੈ, ਜੋ ਪ੍ਰਾਈਵੇਟ ਸਕੀਮ ਆਫ ਸਟੱਡੀ ਦੀ ਮੈਂ ਗੱਲ ਕੀਤੀ ਕਿ ਬੱਚਾ ਆਪਣੇ ਘਰ ਬੈਠ ਕੇ ਬਿਨਾਂ ਅਧਿਆਪਕ ਦੇ ਜਾਂ ਬਿਨਾਂ ਕਾਲਜ ਦੇ ਕਿਤਾਬਾਂ ਪੜ੍ਹ ਕੇ ਸੈਲਫ ਸਟੱਡੀ ਨਾਲ ਪੜ੍ਹ ਸਕਦਾ, ਉਹ ਉਚੇਰੀ ਸਿੱਖਿਆ 'ਤੇ ਲਾਗੂ ਹੁੰਦੀ ਹੈ। ਜਦੋਂ ਤੱਕ ਬੱਚਾ ਮਚਿਓਰ ਹੋ ਚੁੱਕਾ, ਉਸ ਦੇ ਵਿੱਚ ਜਿਹੜੀਆਂ ਇਹ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਹੋਰ ਮਨੋਵਿਗਿਆਨਿਕ ਵਿਕਾਸ, ਕਈ ਤਰ੍ਹਾਂ ਦੀਆਂ ਉਹਦੇ ਜਿਹੜੇ ਗੁਣ ਨੇ, ਉਹ ਉੱਭਰ ਕੇ ਬਣ ਚੁੱਕੇ ਨੇ, ਉਹ ਉਹਦੇ ਪਰਸਨੈਲਿਟੀ ਦਾ ਹਿੱਸਾ ਬਣ ਚੁੱਕੇ ਨੇ। ਇਹ ਸੈਲਫ ਸਟੱਡੀ ਦਾ ਕੰਮ ਸਕੂਲੀ ਪੜ੍ਹਾਈ ਦੇ ਦੌਰਾਨ ਉਹਦਾ ਬਦਲ ਨਹੀਂ ਹੋ ਸਕਦਾ। ਹਾਂ, ਸੈਲਫ ਸਟੱਡੀ ਆਪਣੇ ਸਕੂਲ ਐਜੂਕੇਸ਼ਨ ਦਾ ਇੱਕ ਸਹਾਇਕ ਹੋ ਸਕਦਾ, ਲੇਕਿਨ ਉਸਦਾ ਬਦਲ ਕਦੇ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਸਾਨੂੰ ਕਦੀ ਆਪਣੇ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
0: ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਸਕੂਲ ਕੇਵਲ ਕਿਤਾਬੀ ਪੜ੍ਹਾਈ ਤੱਕ ਸੀਮਤ ਨਹੀਂ ਹੈ, ਬਲਕਿ ਇਸ ਤੋਂ ਕਿਤੇ ਵੱਧ ਕੇ ਹੈ, ਅਤੇ ਸੈਲਫ ਸਟੱਡੀ ਪੜ੍ਹਾਈ ਦਾ ਇੱਕ ਅੰਗ ਹੀ ਹੈ। ਇੱਕ ਆਖਰੀ ਗੱਲ ਹੋਰ, ਤੁਹਾਨੂੰ ਕੀ ਲੱਗਦਾ ਹੈ ਕਿ ਸੈਲਫ ਸਟੱਡੀ ਵਿੱਚ ਮਾਪਿਆਂ ਅਤੇ ਅਧਿਆਪਕ ਦਾ ਕੀ ਰੋਲ ਹੋ ਸਕਦਾ ਹੈ, ਭਾਵ ਕਿ ਇਸ ਆਦਤ ਨੂੰ ਡਿਵੈਲਪ ਕਰਨ ਲਈ ਇਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ?
1: ਜੀ ਬਲਰਾਜ ਜੀ, ਅਧਿਆਪਕ ਔਰ ਮਾਪੇ, ਇਹ ਸਾਡੀ ਪੜ੍ਹਾਈ ਦਾ ਬਹੁਤ ਵੱਡਾ ਅੰਗ ਨੇ ਔਰ ਇਹਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਸਿਰਫ ਸੈਲਫ ਸਟੱਡੀ ਨਹੀਂ, ਬਲਕਿ ਸਮੁੱਚੀ ਪੜ੍ਹਾਈ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਅਤੇ ਵੱਡੀ ਹੈ। ਮੇਰਾ ਮੰਨਣਾ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾਂ ਸਟੱਡੀ ਹੈ, ਇਹ ਇੱਕ ਤਿਪਹੀਆ ਵਾਹਨ ਆਟੋ ਰਿਕਸ਼ਾ ਵਾਂਗ ਹੈ, ਜਿਹਦਾ ਇੱਕ ਪਹੀਆ ਸਟੂਡੈਂਟ ਹੈ, ਦੂਸਰਾ ਅਧਿਆਪਕ ਹੈ ਅਤੇ ਤੀਸਰਾ ਉਹਦੇ ਮਾਪੇ ਹੈ। ਅਤੇ ਜਦੋਂ ਤਿੰਨੇ ਪਹੀਆਂ ਵਿੱਚ, ਤਿੰਨੇ ਟਾਇਰਾਂ ਵਿੱਚ ਠੀਕ ਹਵਾ ਹੋਏਗੀ, ਠੀਕ ਪ੍ਰੈਸ਼ਰ ਹੋਏਗਾ, ਉਹਨਾਂ ਦਾ ਸਾਰਾ ਪਹੀਏ ਠੀਕ ਕੰਮ ਕਰਦੇ ਹੋਣਗੇ, ਤਾਂ ਉਹ ਜਿਹੜਾ ਤਪਹੀਆ ਵਾਹਨ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਉਹ ਅੱਗੇ ਵੱਧ ਸਕਦਾ। ਅਤੇ ਜਦੋਂ ਇਹ ਤਿੰਨਾਂ ਵਿੱਚੋਂ ਕੋਈ ਇੱਕ ਪਹੀਆ ਵੀ ਠੀਕ ਨਹੀਂ ਕੰਮ ਕਰਦਾ, ਤਾਂ ਸਵਾਰੀ ਬੈਠੀ ਹੋਈ ਨੂੰ ਝਟਕੇ ਲੱਗਦੇ। ਇਸੇ ਤਰ੍ਹਾਂ ਸਾਡਾ ਸਕੂਲ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਵੀ ਅਤੇ ਪਹੀਏ ਵਾਹਣ ਵਾਂਗੂ ਹੈ, ਅਤੇ ਉਹਨੂੰ ਸਮੂਥ ਚੱਲਣ ਵਾਸਤੇ ਇਹਨਾਂ ਤਿੰਨਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜਿੱਥੋਂ ਤੱਕ ਗੱਲ ਕਰੀਏ ਸੈਲਫ ਸਟੱਡੀ ਵਿੱਚ ਮਾਪਿਆਂ ਦੀ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਸੈਲਫ ਸਟੱਡੀ ਲਈ ਹਮੇਸ਼ਾ ਪ੍ਰੇਰਿਤ ਕਰਨ। ਉਹਨਾਂ ਨੂੰ ਬਚਪਨ ਵਿੱਚ ਇਹੋ ਜਿਹੀਆਂ ਕਿਤਾਬਾਂ ਕਹਾਣੀਆਂ ਦੀਆਂ ਲੈ ਕੇ ਦੇਣ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਪੜ੍ਹਦੇ ਰਹੇ, ਉਹਨਾਂ ਨੂੰ ਉਹ ਸਮਾਨ ਪ੍ਰੋਵਾਈਡ ਕਰਵਾ ਸਕਣ ਜਿੱਥੋਂ ਤੱਕ ਸੰਭਵ ਹੋ ਸਕੇ, ਤਾਂ ਕਿ ਬੱਚਿਆਂ ਦੇ ਵਿੱਚ ਸੈਲਫ ਸਟੱਡੀ ਦੀ ਆਦਤ ਉਹ ਬਣੇ ਅਤੇ ਉਹਨਾਂ ਨੂੰ ਸੈਲਫ ਸਟੱਡੀ ਦਾ ਸਮਾਂ ਦੇਣ। ਜਿਹੜਾ ਸੈਲਫ ਸਟੱਡੀ ਦਾ ਸਮਾਂ ਬੱਚੇ ਨੇ ਨਿਰਧਾਰਿਤ ਕੀਤਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਟਾਈਮ ਟੇਬਲ ਬਣਾ ਕੇ ਰੱਖਣ ਦੀ, ਤਾਂ ਉਸ ਟਾਈਮ ਦੇ ਦੌਰਾਨ ਉਹਨੂੰ ਕੋਈ ਹੋਰ ਕੰਮ ਕਰਨ ਨੂੰ ਨਾ ਕਹਿਣ। ਇਸ ਤੋਂ ਇਲਾਵਾ ਉਹ ਬੱਚੇ ਨੂੰ ਮਾਪੇ ਉਸਦੇ ਪੜ੍ਹੇ ਬਾਰੇ ਪੁੱਛਦੇ ਰਹਿਣ ਅਤੇ ਪ੍ਰੇਰਿਤ ਕਰਦੇ ਰਹਿਣ। ਦੂਜੇ ਪਾਸੇ ਤੁਸੀਂ ਗੱਲ ਕੀਤੀ ਅਧਿਆਪਕ ਦੀ, ਤਾਂ ਅਧਿਆਪਕ ਦੀ ਭੂਮਿਕਾ ਮੇਰੇ ਹਿਸਾਬ ਨਾਲ ਇਸ ਸਾਰੇ ਕੰਮ ਵਿੱਚ ਸਭ ਤੋਂ ਜ਼ਿਆਦਾ ਵੱਡੀ ਹੈ, ਕਿਉਂਕਿ ਬੱਚਾ ਸਭ ਤੋਂ ਜ਼ਿਆਦਾ ਅਧਿਆਪਕ ਦੇ ਕਹੇ 'ਤੇ ਪ੍ਰੇਰਿਤ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਪ੍ਰਿੰਸੀਪਲ ਦਾ ਟੈਸਟ PPSC ਦਾ ਦਿੱਤਾ ਅਤੇ ਉਸ ਤੋਂ ਬਾਅਦ ਅਸੀਂ ਸ਼ੋਰਟਲਿਸਟ ਹੋਏ, ਔਰ ਇੱਕ ਮੇਰੇ ਦੋਸਤ ਬਣੇ ਇਸ ਦੌਰਾਨ ਪ੍ਰੀਤ ਇੰਦਰ ਕਈ, ਉਹ ਵੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭੀਖੀ ਵਿਖ ਮਾਨਸਾ ਜ਼ਿਲ੍ਹਾ 'ਚ, ਤਾਂ ਉਹਨਾਂ ਨਾਲ ਫੋਨ 'ਤੇ ਕਈ ਵਾਰ ਚਰਚਾ ਹੁੰਦੀ ਸੀ। ਤਾਂ ਇੱਕ ਦਿਨ ਇਸ ਸੈਲਫ ਸਟੱਡੀ ਨੂੰ ਲੈ ਕੇ ਵੀ ਸਾਡੀ ਉੱਤੇ ਚਰਚਾ ਹੋਈ, ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵਾਕਿਆ ਮੇਰੇ ਨਾਲ ਸ਼ੇਅਰ ਕੀਤਾ। ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨਾਲ ਇਹ ਸ਼ੇਅਰ ਕਰਨਾ ਚਾਹੂੰਗਾ ਕਿ ਉਹ ਜਦੋਂ ਪਲੱਸ ਵਨ ਵਿੱਚ ਪੜ੍ਹਦੇ ਸੀ ਤਾਂ ਇੱਕ ਦਿਨ ਉਹ ਟਿਊਸ਼ਨ 'ਤੇ ਚਲੇ ਗਏ ਪੜ੍ਹਨ, ਟਿਊਸ਼ਨ ਵਾਲੇ ਕੋਈ ਉੱਥੇ ਪੜ੍ਹਾਉਂਦੇ ਹੋਣਗੇ, ਕੋਚਿੰਗ ਦਿੰਦੇ ਹੋਣਗੇ, ਤਾਂ ਉਸ ਅਧਿਆਪਕ ਨੇ ਉਹਨਾਂ ਨੂੰ ਭਜਾ ਦਿੱਤਾ ਟਿਊਸ਼ਨ ਤੋਂ। ਉਹ ਸਕੂਲ ਦੇ ਹੀ ਅਧਿਆਪਕ ਸੀ ਅਤੇ ਉਹ ਕਹਿੰਦੇ ਜੀ ਮੈਂ ਟਿਊਸ਼ਨ ਪੜ੍ਹਨੀ ਤੁਹਾਡੇ ਕੋਲੋਂ। ਉਹਨਾਂ ਨੇ ਭਜਾ ਦਿੱਤਾ, ਕਹਿੰਦੇ ਟਿਊਸ਼ਨ ਪੜ੍ਹਨ ਦੀ ਕੀ ਲੋੜ ਹੈ, ਤੂੰ ਸਕੂਲ ਨਹੀਂ ਪੜ੍ਹਦਾ, ਤੂੰ ਕਲਾਸ 'ਚ ਨਹੀਂ ਪੜ੍ਹਦਾ, ਕੋਈ ਟਿਊਸ਼ਨ ਪੜ੍ਹਨ ਦੀ ਜ਼ਰੂਰਤ ਨਹੀਂ, ਆਪਣੇ ਅੰਦਰ ਸੈਲਫ ਸਟੱਡੀ ਦੀ ਆਦਤ ਡਿਵੈਲਪ ਕਰੋ, ਤੁਹਾਨੂੰ ਕਿਸੇ ਟਿਊਸ਼ਨ ਦੀ ਜ਼ਰੂਰਤ ਨਹੀਂ ਹੈ। ਹਾਂ, ਤੁਹਾਨੂੰ ਕੋਈ ਮੁਸ਼ਕਿਲ ਹੈ ਤਾਂ ਤੁਸੀਂ ਜਦੋਂ ਮਰਜ਼ੀ ਸਕੂਲ ਵਿੱਚ ਫ੍ਰੀ ਪੀਰੀਅਡ 'ਚ ਆ ਕੇ ਮੇਰੇ ਕੋਲੋਂ ਪੁੱਛ ਸਕਦੇ ਹੋ। ਹੁਣ ਉਸ ਅਧਿਆਪਕ ਨੇ ਸਹੀ ਸੇਧ ਦਿੱਤੀ, ਸਹੀ ਅਗਵਾਈ ਦਿੱਤੀ, ਅਤੇ ਪ੍ਰੀਤ ਇੰਦਰ ਕਈ ਦੱਸਦੇ ਆ ਕਿ ਮੈਂ ਉਸ ਦਿਨ ਤੋਂ ਸੈਲਫ ਸਟੱਡੀ ਨੂੰ ਆਪਣੇ ਜੀਵਨ 'ਚ ਧਾਰਿਆ ਅਤੇ ਅੱਜ ਉਹ ਜਿੱਥੇ MSc ਕਮਿਸਟਰੀ, MA ਇੰਗਲਿਸ਼ ਕਰ ਚੁੱਕੇ ਹੈ ਅਤੇ ਇਹਦੇ ਨਾਲ ਨਾਲ ਉਹਨਾਂ ਨੇ PPSC ਦਾ ਇਗਜ਼ਾਮ ਵੀ ਕਲੀਅਰ ਕੀਤਾ, ਇੰਟਰਵਿਊ ਕਲੀਅਰ ਕੀਤੀ ਹੈ। ਔਰ ਮੈਂ ਤੁਹਾਨੂੰ ਦੱਸ ਕੇ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਔਰ ਮੈਂ ਦੋਵਾਂ ਨੇ, ਹੋਰ ਬੜੇ ਸਾਰੇ ਹੋਣਗੇ, ਪਰ ਉਹਨਾਂ ਨੇ ਕੋਈ ਕੋਚਿੰਗ, ਕੋਈ ਇਸ ਤਰ੍ਹਾਂ ਦੀ ਟਿਊਸ਼ਨ ਜਿਹੜੀ ਉਹ ਜ਼ਿੰਦਗੀ ਭਰ ਆਪਣੀ ਪੂਰੀ ਪੜ੍ਹਾਈ ਦੌਰਾਨ ਨਹੀਂ ਲਈ। ਮੈਂ ਇੱਥੇ ਉਹਨਾਂ ਦੀ ਉਦਾਹਰਣ ਕਿਉਂ ਕੋਟ ਕੀਤੀ ਹੈ, ਇਸ ਲਈ ਕੋਟ ਕੀਤੀ ਹੈ ਕਿ ਇੱਕ ਅਧਿਆਪਕ ਦਾ, ਜਿਵੇਂ ਤੁਸੀਂ ਪੁੱਛਿਆ ਕਿ ਕੀ ਰੋਲ ਹੋ ਸਕਦਾ, ਅਗਰ ਉਹਨਾਂ ਨੂੰ ਉਸ ਅਧਿਆਪਕ ਦੀ ਸਹੀ ਸੇਧ ਨਾ ਮਿਲੀ ਹੁੰਦੀ ਤਾਂ ਹੋ ਸਕਦਾ ਉਹ ਸੈਲਫ ਸਟੱਡੀ ਦਾ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਹੀ ਨਾ ਪਾਉਂਦੇ। ਸੋ ਅਧਿਆਪਕ ਦਾ ਰੋਲ ਬਹੁਤ ਬਹੁਤ ਮਹੱਤਵਪੂਰਨ ਹੈ ਕਿ ਉਹ ਬੱਚਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਚੇਤਕ ਲਾਵੇ। ਸਕੂਲ ਦੀਆਂ ਲਾਇਬ੍ਰੇਰੀਆਂ, ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਕਿ ਇਸ ਕੰਮ ਲਈ ਬਹੁਤ ਵੱਡੀ ਰੂਪ ਵਿੱਚ ਸਹਾਇਕ ਸਿੱਧ ਹੋ ਸਕਦੀਆਂ। ਬੱਚਿਆਂ ਨੂੰ ਪੜ੍ਹਨ ਦੀ ਚੇਤਕ ਲਾਉਣੀ ਇਹ ਅਧਿਆਪਕ ਦੀ ਜ਼ਿੰਮੇਦਾਰੀ ਹੈ। ਔਰ ਮੈਂ ਫਿਰ ਇੱਕ ਗੱਲ ਕਹਿੰਦਾ ਕਿ ਇਹ ਬੜਾ ਵੱਡਾ ਇੱਕ ਵਿਸ਼ਾ ਸੀ, ਦੁਖਾਂਤ ਸੀ ਸਾਡਾ ਇਹ ਕਿ ਅਸੀਂ ਇਸ ਵਿਸ਼ੇ ਨੂੰ ਭੁੱਲੀ ਬੈਠੇ ਸੀ। ਵਿਦਿਆਰਥੀ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ। ਔਰ ਬੜਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਮਾਣਯੋਗ ਕ੍ਰਿਸ਼ਨ ਕੁਮਾਰ ਜੀ ਦਾ ਕਿ ਉਹਨਾਂ ਦੀ ਇਹ ਦੂਰਅੰਦੇਸ਼ੀ ਹੈ ਕਿ ਇਸ ਕੋਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਸਭ ਕੁਛ ਲੋਕਡਾਊਨ ਹੈ, ਇਸ ਸਮੇਂ ਵਿੱਚ ਸਿੱਖਿਆ ਤੰਤਰ ਵੀ ਆਰਾਮ ਨਾਲ ਬੈਠ ਸਕਦਾ ਸੀ ਲੇਕਿਨ ਉਹ ਨਹੀਂ ਬੈਠੇ ਔਰ ਉਹਨਾਂ ਨੇ ਆਪਣੇ ਤੰਤਰ ਨੂੰ ਵੀ ਨਹੀਂ ਬੈਠਣ ਦਿੱਤਾ ਅਤੇ ਇਸ ਵਿਸ਼ੇ 'ਤੇ ਕੰਮ ਕੀਤਾ। ਜਿਵੇਂ ਉਹਨਾਂ ਨੇ ਹੋਰ ਕੰਮਾਂ ਵਿੱਚ ਇੱਕ ਨਵੀਂ ਸੇਧ ਦਿੱਤੀ ਔਰ ਸਿੱਖਿਆ ਦੇ ਸੁਧਾਰਾਂ ਨੂੰ ਦੀ ਅਗਵਾਈ ਕੀਤੀ ਹੈ, ਇਸੇ ਤਰ੍ਹਾਂ ਇਸ ਮੁੱਦੇ 'ਤੇ ਵੀ ਸੈਲਫ ਸਟੱਡੀ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਅਤੇ ਸੈਲਫ ਸਟੱਡੀ ਦੀ ਆਦਤ ਬੱਚਿਆਂ ਵਿੱਚ ਪੈਦਾ ਕਰਨ ਦਾ ਇੱਕ ਜਿਹੜੀ ਇਹ ਪਹਿਲਕਦਮੀ ਕੀਤੀ ਹੈ, ਇਹਦਾ ਬੜਾ ਵੱਡਾ ਕ੍ਰੈਡਿਟ ਸਕੱਤਰ ਸਾਹਿਬ ਨੂੰ ਜਾਂਦਾ ਅਤੇ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਦੀ ਅਗਵਾਈ ਵਿੱਚ ਸਫਲਤਾ ਪ੍ਰਾਪਤ ਕਰੇਗਾ ਅਤੇ ਇੱਕ ਨਵਾਂ ਮੀਲ ਪੱਥਰ ਜਿਹੜਾ ਉਹ ਸਥਾਪਿਤ ਕਰੇਗਾ।
0: ਬਹੁਤ ਬਹੁਤ ਸ਼ੁਕਰੀਆ ਲਵੀਸ਼ ਜੀ, ਅੱਜ ਦੀ ਇਹ ਚਰਚਾ ਬਹੁਤ ਵਧੀਆ ਅਤੇ ਸਾਰਥਕ ਰਹੀ ਹੈ। ਸੈਲਫ ਸਟੱਡੀ ਵਰਗੇ ਅੱਖੋਂ ਪਰੋਖੇ ਹੋ ਚੁੱਕੇ ਵਿਸ਼ੇ 'ਤੇ ਇਹ ਚਰਚਾ ਨਿਸ਼ਚੈ ਹੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਸੈਲਫ ਸਟੱਡੀ ਦਾ ਗੁਣ ਆਪਣੇ ਅੰਦਰ ਧਾਰਨ ਕਰਨਗੇ ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਅਤੇ ਸਮੁੱਚੇ ਪੰਜਾਬ ਲਈ ਕਈ ਤਰ੍ਹਾਂ ਨਾਲ ਲਾਹੇਵੰਦ ਸਾਬਿਤ ਹੋਵੇਗਾ। ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਏ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਲਰਾਜ ਜੀ।
0: ਸਰੋਤਿਓ, ਦੁਆਬਾ ਰੇਡੀਓ ਆਸ ਕਰਦਾ ਹੈ ਕਿ ਉਸਦੇ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਇਸ ਖੂਬਸੂਰਤ ਚਰਚਾ ਦਾ ਲੁਤਫ ਉਠਾਇਆ ਹੋਵੇਗਾ। ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਜੀ।

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਦੇ ਉੱਤੇ ਅੱਜ ਅਸੀਂ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਹਾਜ਼ਰ ਹਾਂ। ਯਾਨੀ ਮੈਂ ਸਮਰਜੀਤ ਸਿੰਘ ਸ਼ਮੀ ਅਤੇ ਅੱਜ ਸਾਡੇ ਕੋਲ ਜਿਹੜੇ ਮਾਹਿਰ ਨੇ ਉਹ ਹਨ ਸੰਜੀਵ ਸ਼ਰਮਾ ਜੀ, ਜੋ ਲੈਕਚਰਾਰ ਫਿਜਿਕਸ ਦੇ ਤੌਰ 'ਤੇ ਅਧਿਆਪਨ ਕਰ ਰਹੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੇ ਵਿੱਚ, ਅਤੇ ਆਪਣੇ ਵਿਸ਼ੇ ਦੇ ਮਾਹਰ ਤਾਂ ਉਹ ਹਨ ਹੀ ਹਨ, ਅਤੇ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਵਧੀਆ ਕਰਦੇ ਨੇ, ਬੱਚਿਆਂ ਨੂੰ ਨੇਕ ਸਲਾਹ ਦਿੰਦੇ ਆ ਕਿਵੇਂ ਬੱਚੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ, ਕਿਵੇਂ ਉਹ ਜਿਹੜਾ ਹੈ ਆਪਣਾ ਦਸਵੀਂ ਕਰਨ ਤੋਂ ਬਾਅਦ ਕਿਹੜਾ ਕੰਮ, ਕਿਹੜੀ ਉਹ ਸਟਰੀਮ ਜਿਹੜੀ ਆ ਪੜ੍ਹਾਈ ਦੀ ਉਹ ਉਹਨਾਂ ਨੂੰ ਚੁਣਨੀ ਚਾਹੀਦੀ ਆ, ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਤਾਂ ਕਿ ਉਹ ਜਿਹੜਾ ਸਿੱਖਿਆ ਦਾ ਸਫ਼ਰ ਹੈ ਉਹ ਕਿਸੇ ਨਾ ਕਿਸੇ ਰੁਜ਼ਗਾਰ ਤੱਕ, ਪੈਰਾਂ 'ਤੇ ਖੜ੍ਹੇ ਹੋਣ ਤੱਕ ਬੱਚੇ ਦੇ ਲਈ ਸਹਾਇਕ ਹੋਵੇ। ਤੋ ਸੰਜੀਵ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਧੰਨਵਾਦ ਜੀ।
0: ਤੋ ਅੱਜ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਦਸਵੀਂ ਕਲਾਸ ਬੱਚਾ ਕੋਈ ਕਰ ਲੈਂਦਾ ਹੈ ਅਤੇ ਉਹ ਅੱਗੇ ਜਾ ਕੇ ਉਹਦੇ ਕੋਲ ਕਿਹੜੇ ਕਿਹੜੇ ਉਹਨੂੰ ਜਿਹੜੇ ਧਿਆਨ ਰੱਖਣਾ ਚਾਹੀਦਾ, ਦਸਵੀਂ ਤੋਂ ਬਾਅਦ ਪਲੱਸ ਵਨ 'ਚ ਜਦੋਂ ਦਾਖਲ ਹੋਣਾ ਉਹਨੇ, ਜਾਂ ਕੋਈ ਹੋਰ ਕੋਈ ਉਹਨੇ ਡਿਪਲੋਮਾ ਜਾਂ ਡਿਗਰੀ ਜਾਂ ਕੋਈ ਉਹੋ ਜਿਹੀ ਲਾਈਨ ਫੜਨੀ ਆ, ਦਸਵੀਂ ਇੱਕ ਇਹੋ ਜਿਹਾ ਚੁਰਸਤਾ ਹੈ ਜਿੱਥੋਂ ਬਹੁਤ ਰਸਤੇ ਨਿਕਲਦੇ ਆ ਅਤੇ ਬੱਚੇ ਲਈ ਸਹੀ ਚੋਣ ਕਰਨੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਹੈ, ਅਤੇ ਤੁਸੀਂ ਕੀ ਸਮਝਦੇ ਹੋ ਕਿ ਕਿਵੇਂ ਉਹਨੂੰ ਇਹ ਫੈਸਲਾ ਕਰਨਾ ਚਾਹੀਦਾ ਜ਼ਿੰਦਗੀ 'ਚ ਅੱਗੇ ਵਧਣ ਦਾ ਦਸਵੀਂ ਤੋਂ ਬਾਅਦ?
1: ਇਸ ਤਰ੍ਹਾਂ ਹੈ ਜੀ ਕਿ ਦਸਵੀਂ ਤੋਂ ਬਾਅਦ ਸਾਨੂੰ ਪਹਿਲਾਂ ਤਾਂ ਬੱਚੇ ਦਾ ਮੈਂਟਲ ਲੈਵਲ ਜਿਹੜਾ ਹੈ ਉਹ ਜ਼ਰੂਰ ਦੇਖਣਾ ਚਾਹੀਦਾ ਹੈ। ਆਮ ਤੌਰ 'ਤੇ ਸਾਡੇ ਕੋਲ ਬੱਚੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਬਜੈਕਟ ਫੋਰਸ ਕੀਤੇ ਜਾਂਦੇ ਆ ਕਿ ਨਹੀਂ ਬੇਟਾ ਤੂੰ ਸਾਇੰਸ ਹੀ ਪੜ੍ਹਨੀ ਹੈ
0: ਜੀ,
1: ਜਦੋਂ ਕਿ ਬੱਚਾ ਉਸ ਲੈਵਲ ਦਾ ਹੁੰਦਾ ਨਹੀਂ।
0: ਬਿਲਕੁਲ ਬਿਲਕੁਲ।
1: ਜਿਹੜਾ ਬੱਚਾ 60% ਜਾਂ 65% ਜਾਂ 70% ਨੰਬਰ ਲੈ ਰਿਹਾ ਉਹ ਵੀ ਮੈਂ ਨਹੀਂ ਸਮਝਦਾ ਕਿ ਸਾਇੰਸ ਲੈਣ ਦੇ ਕਾਬਲ ਹੁੰਦਾ ਹੈ, ਕਿਉਂਕਿ ਦਸਵੀਂ ਤੋਂ ਬਾਅਦ ਇੱਕ ਸਾਡੇ ਕੋਲ ਜ਼ਿਆਦਾਤਰ ਬੱਚੇ ਆ ਰਹੇ ਆ ਉਹਨਾਂ ਦਾ ਮੀਡੀਅਮ ਕੋਈ ਹੋਰ ਹੁੰਦਾ ਦਸਵੀਂ ਤੱਕ।
0: ਹਾਂਜੀ।
1: ਦਸਵੀਂ ਤੋਂ ਬਾਅਦ ਮੀਡੀਅਮ ਵੀ ਇਕਦਮ ਚੇਂਜ ਹੁੰਦੇ ਆ।
0: ਹਾਂਜੀ।
1: ਫਿਰ ਸਬਜੈਕਟ ਵੀ ਮੁਸ਼ਕਲ ਹੈ ਕਿਉਂਕਿ ਪਲੱਸ ਵਨ ਟੂ ਦੀ ਸਾਡਾ ਇਸ ਤਰ੍ਹਾਂ ਦਾ ਸਿੱਖਿਆ ਦਾ ਢਾਂਚਾ ਬਣਿਆ ਹੋਇਆ ਹੈ ਕਿ ਪਲੱਸ ਵਨ ਟੂ ਇੱਕ ਬਹੁਤ ਹੀ ਕ੍ਰਿਟੀਕਲ ਜਿਹੜੇ ਸਟੇਜ ਮੰਨੀ ਜਾਂਦੀ ਹੈ, ਜਿਹਦੇ ਤੇ ਬੇਸ ਤੇ ਹੀ ਉਹਦਾ ਬੱਚੇ ਦਾ ਫਿਊਚਰ ਡਿਸਾਈਡ ਹੁੰਦਾ ਹੈ। ਸੋ ਜੇ ਪੇਰੈਂਟਸ ਸੋਚਦੇ ਆ ਕਿ ਬੱਚੇ ਨੂੰ ਅਸੀਂ ਜ਼ਬਰਦਸਤੀ ਸਾਇੰਸ ਸਿਖਾ ਕੇ ਤੇ ਸ਼ਾਇਦ ਸਾਡਾ ਬੱਚਾ ਬਹੁਤ ਅੱਗੇ ਜਾ ਸਕਦਾ ਹੈ, ਤਾਂ ਇਹ ਗਲਤ ਸੋਚ ਹੈ ਉਹਨਾਂ ਦੀ। ਇਹ ਨਾਲ ਬੱਚੇ ਦੇ ਉੱਪਰ ਬਿਨਾਂ ਇੱਕ ਤਾਂ ਮਨੋਵਿਗਿਆਨਿਕ ਦਬਾਅ ਪੈਂਦਾ ਹੈ।
0: ਬਿਲਕੁਲ।
1: ਜਿਸ ਦੇ ਨਾਲ ਉਹ ਬੱਚਾ ਇੱਕ ਹੀਨ ਭਾਵਨਾ ਦਾ ਵੀ ਸ਼ਿਕਾਰ ਹੁੰਦਾ ਹੈ ਕੱਲ੍ਹ ਕਲਾਸ ਦੇ ਵਿੱਚ ਜਾ ਕੇ, ਕਿਉਂਕਿ ਉਹਨੂੰ ਉਹ ਚੀਜ਼ਾਂ ਸਮਝ ਨਹੀਂ ਆ ਰਹੀਆਂ।
0: ਬਿਲਕੁਲ ਬਿਲਕੁਲ। ਹਾਂਜੀ ਹਾਂਜੀ। ਉਹਨੂੰ ਨਹੀਂ ਕਰ ਪਾਏਗਾ।
1: ਹਾਂਜੀ, ਉਹਨੂੰ ਉਹ ਕਵਰ ਨਹੀਂ ਕਰ ਸਕਦਾ ਫਿਰ।
0: ਹਾਂਜੀ ਹਾਂਜੀ।
1: ਤੇ ਜੇ ਤੁਹਾਡਾ ਬੱਚਾ ਇਸ ਕੈਲੀਬਰ ਦਾ ਹੈ ਤੇ ਫਿਰ ਉਹਨੂੰ ਹੀ ਸਾਇੰਸ ਵਿਸ਼ੇ ਵੱਲ ਤੋਰਨਾ ਚਾਹੀਦਾ ਹੈ ਸਾਨੂੰ।
0: ਜੀ ਜੀ ਜੀ।
1: ਤੇ ਨਹੀਂ ਤਾਂ ਬੱਚੇ ਵਾਸਤੇ ਵੀ ਮੁਸ਼ਕਲ ਹੋ ਜਾਂਦੀ ਹੈ ਤੇ ਪੇਰੈਂਟਸ ਵਾਸਤੇ ਤਾਂ ਹੁੰਦੀ ਹੀ ਹੈ।
0: ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਜਿਹੜੇ ਪੇਰੈਂਟਸ ਆ ਇਹ ਕਿਉਂ, ਤੁਹਾਨੂੰ ਕਿਉਂ ਕੀ ਲੱਗਦਾ ਕਿ ਇਹ ਕਿਉਂ ਦਬਾਅ ਪਾਉਂਦੇ ਬੱਚੇ ਦੇ ਕਿ ਇਹ ਡਾਕਟਰ ਹੀ ਬਣਨਾ ਚਾਹੀਦਾ ਜਾਂ ਇੰਜੀਨੀਅਰ ਹੀ ਬਣਨਾ ਚਾਹੀਦਾ, ਵਕੀਲ ਹੀ ਬਣਾਵਾਂਗੇ?
1: ਅਸਲ ਦੇ ਵਿੱਚ ਇਸ ਤਰ੍ਹਾਂ ਹੈ ਕਿ ਹਰ ਇੱਕ ਪੇਰੈਂਟਸ ਜਿਹੜਾ ਹੈ ਉਹ ਸੋਚਦਾ ਕਿ ਸਾਡਾ ਬੱਚਾ ਵੱਧ ਤੋਂ ਵੱਧ ਸਫਲ ਹੋਵੇ।
0: ਬਿਲਕੁਲ ਬਿਲਕੁਲ।
1: ਔਰ ਈਵਨ ਮੈਂ ਦੇਖੇ ਪੇਰੈਂਟਸ ਕਿ ਉਹ ਕਦੇ ਦਸਵੀਂ ਤੱਕ ਤਾਂ ਉਹ ਬੱਚੇ ਦੇ ਸਕੂਲ ਤੱਕ ਨਹੀਂ ਗਏ ਹੁੰਦੇ, ਕਦੇ ਕੋਈ ਆਊਟਪੁੱਟ ਲੈਣ ਨਹੀਂ ਜਾਂਦੇ ਕਿ ਬੱਚਾ ਸਾਡਾ ਕੀ ਕਰ ਰਿਹਾ ਹੈ, ਕਿਸ ਲੈਵਲ ਦਾ ਹੈ, ਕਦੀ ਟੀਚਰਸ ਨੂੰ ਮਿਲੇ ਹੀ ਨਹੀਂ ਹੁੰਦੇ।
0: ਜੀ ਜੀ ਜੀ ਜੀ।
1: ਔਰ ਘਰ ਮਤਲਬ ਉਦਾਂ ਐਕਸਪੈਕਟੇਸ਼ਨਾਂ ਹਾਈ ਲੈਵਲ ਦੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ, ਪਰ ਪ੍ਰੈਕਟੀਕਲੀ ਉਹ ਬੱਚੇ ਦਾ ਕਦੇ ਵੀ ਪਿੱਛਾ ਨਹੀਂ ਕਰ ਰਹੇ ਹੁੰਦੇ, ਤੇ ਉਸ ਕਰਕੇ ਜਿਹੜਾ ਹੈ ਉਹ ਇਸ ਕਨਫਿਊਜ਼ਨ ਕਰਕੇ ਸਾਰਾ ਕੁਛ ਹੁੰਦਾ ਹੈ। ਅਦਰਵਾਈਜ਼ ਜੇ ਬੱਚੇ ਦਾ ਪੇਰੈਂਟਸ ਪਹਿਲਾਂ ਤੋਂ ਹੀ ਸ਼ੁਰੂ ਤੋਂ ਹੀ ਸਕੂਲ ਦੇ ਵਿੱਚ ਬੱਚੇ ਦੀ PTM ਮੀਟਿੰਗਸ 'ਤੇ ਰੈਗੂਲਰ ਜਾ ਕੇ ਬੱਚੇ ਦੀ ਆਊਟਪੁੱਟ ਲਵੇ, ਤਾਂ ਉਹ ਪੇਰੈਂਟਸ ਸ਼ਾਇਦ ਮੈਂ ਨਹੀਂ ਸੋਚਦਾ ਕਿ ਗਲਤ ਫੈਸਲਾ ਉਹਦੇ ਕੈਰੀਅਰ ਨੂੰ ਲੈ ਕੇ ਲਵੇਗਾ।
0: ਬਿਲਕੁਲ ਬਿਲਕੁਲ ਜੀ।
1: ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਕੈਰੀਅਰ ਦੂਸਰੀ ਜਿਹੜੀ ਤਰੀਕਾ ਹੈ ਉਹ ਇਹ ਹੈ ਕਿ ਬੱਚੇ ਦਾ ਰੁਝਾਨ
0: ਉਹ ਪਤਾ ਲੱਗੇ,
1: ਉਹ ਰੁਝਾਨ ਪਤਾ ਲੱਗੇ ਕਿ ਬੱਚਾ ਵਾਕਈ ਸਾਇੰਸ ਪੜ੍ਹਨਾ ਚਾਹੁੰਦਾ ਹੈ, ਕਿ ਉਸਦਾ ਰੁਝਾਨ ਸਾਇੰਸ ਵੱਲ ਹੀ ਹੈ, ਕਿ ਬੱਚੇ ਦਾ ਰੁਝਾਨ ਜਿਹੜਾ ਹੈ ਉਹ ਆਰਟਸ ਵੱਲ ਹੈ, ਕਿ ਬੱਚੇ ਦਾ ਰੁਝਾਨ ਮਿਊਜ਼ਿਕ ਵੱਲ ਹੈ, ਕਿ ਬੱਚਾ ਇੱਕ ਚੰਗਾ ਕਲਾਕਾਰ ਹੈ, ਚੰਗਾ ਪੇਂਟਰ ਹੈ। ਸੋ ਇੱਕ ਇੱਕ ਹੁੰਦਾ ਕੈਰੀਅਰ ਬਾਈ ਫੋਰਸ, ਇੱਕ ਹੈ ਕੈਰੀਅਰ ਬਾਈ ਚੋਇਸ।
0: ਹਾਂਜੀ ਹਾਂਜੀ।
1: ਤੋ ਜਿਹੜੀ ਕੈਰੀਅਰ ਬਾਈ ਫੋਰਸ ਦੀ ਗੱਲ ਕਰ ਰਹੇ ਆਪਾਂ,
0: ਹਾਂਜੀ ਹਾਂਜੀ,
1: ਉਹ ਹੋ ਸਕਦਾ
0: ਬਿਲਕੁਲ
1: ਕਿ ਬੱਚਾ ਕਾਮਯਾਬ ਹੋ ਜਾਵੇ।
0: ਜੀ ਜੀ ਜੀ।
1: ਪਰ ਉਹ ਕਾਮਯਾਬ ਬੱਚਾ ਲਾਈਫ ਦੇ ਵਿੱਚ ਕਾਮਯਾਬ ਨਹੀਂ ਹੋਏਗਾ, ਕਿਉਂਕਿ ਉਹ ਕੈਰੀਅਰ ਉਹਦੇ 'ਤੇ ਫੋਰਸਡ ਹੈ। ਅਸੀਂ ਹੁਣ ਦੇਖੋ, ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ।
0: ਹਾਂਜੀ ਹਾਂਜੀ।
1: ਕਿ ਜ਼ਿਆਦਾਤਰ ਸੁਸਾਈਡ ਦੇ ਕੇਸ, ਘਰੇਲੂ ਮੁਸ਼ਕਲਾਂ ਦੇ ਕੇਸ ਜ਼ਿਆਦਾਤਰ ਪੜ੍ਹੇ ਲਿਖੇ ਲੋਕ ਫੇਸ ਕਰ ਰਹੇ।
0: ਹਾਂਜੀ ਹਾਂਜੀ ਬਿਲਕੁਲ।
1: ਉਹਦਾ ਕਾਰਨ ਇਹ ਹੈ ਕਿ ਜਿਹੜਾ ਉਹਨਾਂ ਜਦੋਂ ਉਹਨਾਂ ਦੀ ਡਿਵੈਲਪਮੈਂਟ ਦਾ ਟਾਈਮ ਹੈ, ਜਦੋਂ ਦਿਮਾਗ ਦੀ ਡਿਵੈਲਪਮੈਂਟ ਵਾਲੀ ਏਜ ਹੁੰਦੀ 20-21 ਸਾਲ ਤੱਕ, ਉਦੋਂ ਤੱਕ ਉਹਦੇ ਉੱਤੇ ਚੀਜ਼ਾਂ ਫੋਰਸ ਕੀਤੀਆਂ ਗਈਆਂ ਨੇ।
0: ਬਿਲਕੁਲ ਠੀਕ ਹੈ ਜੀ।
1: ਦਿਮਾਗ ਦੀ ਫ੍ਰੀ ਡਿਵੈਲਪਮੈਂਟ ਨਹੀਂ ਹੋਈ। ਤੁਸੀਂ ਦੇਖੋ ਬਾਹਰ ਦੇ ਮੁਲਕਾਂ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਕਿਸ ਤਰ੍ਹਾਂ ਹੈ ਕਿ ਬੱਚੇ ਦੇ ਉੱਤੇ ਜਰਾ ਵੀ ਫੋਰਸ ਨਹੀਂ ਰੱਖਿਆ ਜਾਂਦਾ, ਖਾਸ ਕਰ 10th ਗ੍ਰੇਡ ਤੱਕ।
0: ਬਿਲਕੁਲ।
1: ਤੇ ਪਰ ਸਾਡੇ ਇੱਥੇ ਸ਼ੁਰੂ ਤੋਂ ਹੀ ਫੋਰਸ, ਅਧਿਆਪਕਾਂ ਦਾ ਵੀ ਫੋਰਸ ਹੁੰਦਾ, ਅਧਿਆਪਕ ਵੀ ਕੁੱਟਮਾਰ ਦਾ ਸਹਾਰਾ ਲੈਂਦੇ ਆ, ਨਾ ਕਿ ਬੱਚੇ ਨੂੰ ਮਨੋਵਿਗਿਆਨਿਕ ਤਰੀਕੇ ਨਾਲ ਪੜ੍ਹਾਉਣ ਦੇ ਬਜਾਏ।
0: ਉਹ ਕਹਿੰਦੇ ਵੀ ਵੀਰੇ ਜੁੱਤੀ ਫੇਰੋ ਥੋੜੀ ਜੀ, ਸਿੱਧੋ ਸਿੱਧਾ ਹੋ ਜਾਏਗਾ। ਪੇਰੈਂਟਸ ਵੀ ਆਣਗੇ, ਕਹਿਣਗੇ ਇਹਦੇ ਲਾਓ ਜੀ, ਜਰਾ
1: ਲਾਓ ਜੀ, ਇਹਦੇ
0: ਸਾਡਾ ਇਹਨੇ ਕਿਹੜਾ ਮੰਨਦਾ।
1: ਜੇ ਟੀਚਰ ਦੋ ਲਾ ਰਿਹਾ, ਪੇਰੈਂਟਸ ਵੀ ਕਹਿੰਦੇ ਘਰ ਜਾ ਕੇ ਉੱਠ ਰਹੇ ਉਸ ਬੱਚੇ ਨੂੰ,

0: ਆਪਣੇ ਕਿੱਤੇ ਨੂੰ ਨਹੀਂ ਉਹ ਕਾਮਯਾਬੀ ਦੇ ਵਿੱਚ ਨਹੀਂ ਅੱਗੇ ਲਿਜਾ ਸਕਦਾ।
1: ਹਾਂਜੀ ਹਾਂਜੀ। ਸੋ ਇਹ ਚੀਜ਼ਾਂ ਜਿਹੜੀਆਂ ਸਾਈਕੋਲੋਜੀਕਲ ਐਸਪੈਕਟ ਜਿਹੜਾ ਹੈ ਇਹ ਬਹੁਤ ਹੀ ਜ਼ਰੂਰੀ ਹੈ।
0: ਜੀ ਜੀ ਜੀ।
1: ਅਤੇ ਬੱਚੇ ਜਿਹੜੇ ਜਿਹੜਾ ਕੈਰੀਅਰ ਬੱਚੇ ਨੇ ਸ਼ੌਕ ਨਾਲ ਅਡੋਪਟ ਕੀਤਾ ਹੁੰਦਾ ਹੈ ਉਹਦੇ ਵਿੱਚ ਬੱਚਾ ਕੁਦਰਤੀ ਤੌਰ 'ਤੇ ਬੁਲੰਦੀਆਂ 'ਤੇ ਜਾਵੇਗਾ, ਭਾਵੇਂ ਉਹ ਪੂਰਾ ਸਫਲ ਵੀ ਨਾ ਹੋਏਗਾ, ਪਰ ਉਹ ਮਤਲਬ ਆਪਣਾ ਪੋਟੈਂਸ਼ੀਅਲ ਨੂੰ ਪੂਰਾ ਐਕਸਪਲੋਇਟ ਕਰ ਸਕਦਾ,
0: ਨਿਖਾਰ ਲਿਆ ਸਕਦਾ,
1: ਨਿਖਾਰ ਲਿਆ ਸਕਦਾ ਹੈ। ਔਰ ਅਲਟੀਮੇਟਲੀ ਮੈਂ ਉਹਨੂੰ ਜ਼ਿਆਦਾ ਸਫਲ ਚੀਜ਼ਾਂ ਨੂੰ ਸਮਝਣ, ਸਫਲਤਾ ਦਾ ਮਤਲਬ ਇਹ ਜ਼ਿਆਦਾ ਪੈਸੇ ਕਮਾਉਣਾ ਨਹੀਂ,
0: ਬਿਲਕੁਲ ਠੀਕ ਹੈ,
1: ਸਫਲਤਾ ਮਤਲਬ ਹੈ ਤੁਸੀਂ ਆਪਣੇ ਕੱਲ ਨੂੰ ਜੋਬ ਕਰਨੀ ਹੈ, ਉਸ ਜੋਬ ਨੂੰ ਦਾ ਮਜ਼ਾ ਲੈਣਾ, ਉਸ ਜੋਬ ਨੂੰ ਇੰਜੋਏ ਕਰਨਾ, ਉਸ ਜੋਬ ਦੇ ਵਿੱਚ ਖੁੱਭਣਾ, ਅਤੇ ਉਹ ਜ਼ਿਆਦਾ ਚਾਂਸ ਹੈ ਕਿ ਤੁਸੀਂ ਭਾਵੇਂ ਹਲਕਾ ਪ੍ਰੋਫੈਸ਼ਨ ਅਡੋਪਟ ਕੀਤਾ ਪਰ ਤੁਹਾਡੇ ਸਫਲ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ।
0: ਕੋਈ ਵੀ ਤੁਸੀਂ ਕਰ ਲਿਆ, ਜਿਹੜਾ ਮਰਜ਼ੀ ਕੀਤਾ ਤੁਸੀਂ ਚੁਣ ਲਿਆ, ਲੇਕਿਨ ਉਹਦੇ ਤੁਹਾਡੇ ਦਿਲ ਨੂੰ ਛੂੰਹਦਾ ਹੈ, ਤੁਹਾਡੇ ਮਨ ਨੂੰ ਲੱਗਦਾ ਹੈ ਕਿ ਹਾਂ ਇਹ
1: ਬਿਲਕੁਲ
0: ਇਹੀ ਹੈ। ਹੁਣ ਦੇਖੋ ਕਲਾਕਾਰੀ ਹੈ, ਕੋਈ ਬੱਚਾ ਆਰਟਿਸਟ ਬਣਨਾ ਚਾਹੁੰਦਾ,
1: ਹਾਂਜੀ,
0: ਉਹਦੇ ਲਈ ਉਹਨੂੰ ਕੀ ਕਰਨਾ ਚਾਹੀਦਾ ਅੱਗੇ ਜਾ ਕੇ, ਕੀ ਕਰੇ ਉਹ, ਦਸਵੀਂ ਬਹੁਤ ਉਹਦੇ ਲਈ ਜਾਂ ਬਸ ਉਹਦੇ ਲਈ ਲਾ ਲਵੇ?
1: ਨਹੀਂ ਨਹੀਂ, ਉਸ ਤੋਂ ਪਲੱਸ ਟੂ ਦੇ ਵਿੱਚ ਮਿਊਜ਼ਿਕ ਸਬਜੈਕਟ ਹੈ,
0: ਹਾਂਜੀ,
1: ਉਹ ਮਿਊਜ਼ਿਕ ਲੈ ਸਕਦਾ ਹੈ, ਔਰ ਅੱਗੇ ਗ੍ਰੈਜੂਏਸ਼ਨ ਦੇ ਵਿੱਚ ਮਿਊਜ਼ਿਕ ਇੱਕ ਪਿਓਰ ਸਬਜੈਕਟ ਹੈ, ਉਹ ਮਿਊਜ਼ਿਕ ਦੇ ਵਿੱਚ ਹੋਰ ਅੱਗੇ ਜਾ ਸਕਦਾ ਹੈ।
0: ਬਿਲਕੁਲ ਜੀ,
1: ਕਿਉਂਕਿ ਇੱਕ ਤਾਂ ਇਸ ਮਿਊਜ਼ਿਕ ਸਬਜੈਕਟ ਲੈਣ ਨਾਲ ਉਸਨੂੰ ਆਪਣੇ ਇਸ ਰੁਝਾਨ ਦੇ ਸਕੋਪ ਦਾ ਪਤਾ ਲੱਗੇਗਾ, ਉਹਨੂੰ ਅੱਗੇ ਵਧਣ ਦਾ ਇਹ ਤਾਂ ਪਤਾ ਲੱਗੇਗਾ ਕਿ ਮੈਂ ਜਾਣਾ ਕਿੱਥੇ ਹੈ, ਮੇਰੀ ਮੰਜ਼ਿਲ ਕੀ ਹੈ,
0: ਬਿਲਕੁਲ,
1: ਔਰ ਮੈਂ ਉੱਥੇ ਕਿਸ ਤਰ੍ਹਾਂ ਪਹੁੰਚਣਾ ਹੈ।
0: ਬਿਲਕੁਲ ਬਿਲਕੁਲ ਜੀ,
1: ਅਤੇ ਇਸ ਕਰਕੇ ਮਿਊਜ਼ਿਕ ਲੈ ਕੇ ਉਹ ਬੜੇ ਵਧੀਆ, ਮੈਂ ਇੱਕ ਦੋ ਮੇਰੇ ਹੀ ਸਟੂਡੈਂਟ ਹੈ
0: ਨਾ,
1: ਉਹਨਾਂ ਨੇ ਪਲੱਸ ਟੂ ਕਰਨ ਤੋਂ, ਹਾਲਾਂਕਿ ਪਲੱਸ ਟੂ ਸਾਇੰਸ ਦੇ ਵਿੱਚ ਕੀਤੀ ਸੀ, ਉਸ ਤੋਂ ਬਾਅਦ ਉਹ ਆਪਣੇ ਬੇਸਿਕ ਰੁਝਾਨ ਵੱਲ ਹੋ ਗਏ, ਕਿਉਂਕਿ ਥੋੜ੍ਹੇ ਵੱਡੇ ਹੋ ਗਏ ਅਤੇ ਪੇਰੈਂਟਸ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਡਿਸਐਗਰੀ ਕਰਦੇ ਕਿ ਅਸੀਂ ਸਾਇੰਸ ਕੰਟੀਨਿਊ ਨਹੀਂ ਕਰਨੀ, ਔਰ ਉਹ ਮਿਊਜ਼ਿਕ ਦੇ ਵਿੱਚ ਗਏ, ਔਰ ਮੈਨੂੰ ਉਹਨਾਂ ਦੇ ਮੈਨੂੰ ਮੈਂ ਦੋ ਚਾਰ ਸੌਂਗ ਵੀ ਯੂਟਿਊਬ ਦੇ ਉੱਤੇ ਦੇਖੇ, ਔਰ ਲਾਈਕਲੀ ਕਿ ਉਹ ਸਫਲ ਹੋਣਗੇ।
0: ਅੱਛਾ ਕੰਮ ਕਰ ਰਹੇ ਨੇ, ਆਪਣਾ ਮਨ ਭਾਉਂਦਾ ਕੰਮ ਕਰ ਰਹੇ ਨੇ, ਕੋਈ ਵੱਡੀ ਗੱਲ ਹੈ,
1: ਬਿਲਕੁਲ,
0: ਇਹ ਇੱਕ ਤਰ੍ਹਾਂ ਦੀ ਆਪਣੀ ਵਧੀਆ ਸ਼ੁਰੂਆਤ ਹੈ ਜ਼ਿੰਦਗੀ ਦੀ।
1: ਹਾਂਜੀ ਹਾਂਜੀ ਹਾਂਜੀ।
0: ਦਸਵੀਂ ਦੇ ਵਿੱਚ ਬੱਚਾ ਇੱਕ ਟੀਨੇਜ ਦੇ ਵਿੱਚ ਹੁੰਦਾ,
1: ਹਾਂਜੀ ਹਾਂਜੀ,
0: ਤੇ ਕਈ ਤਰ੍ਹਾਂ ਦੇ ਜਿਹੜੇ ਆ ਉਹ ਤਣਾਅ ਦੇ ਵਿੱਚ ਹੁੰਦਾ, ਕਈ ਤਰ੍ਹਾਂ ਦਾ ਪ੍ਰੈਸ਼ਰ ਆ ਉੱਤੇ।
1: ਦੇਖੋ ਜੀ, ਮੈਂ ਤੁਹਾਨੂੰ ਇੱਕ ਮਤਲਬ ਇੱਕ ਸਿੰਪਲ ਉਦਾਹਰਣ ਦੇ ਰਿਹਾ,
0: ਹਾਂਜੀ,
1: ਕਿ ਦਿਮਾਗ ਦੀ ਵਿਕਾਸ ਦੀ ਗੱਲ ਹੋ ਰਹੀ ਜਿਹੜੀ,
0: ਜੀ,
1: ਇੱਕ ਬੱਚਾ ਉਹਦੀ ਜੇਬ ਚ 20 ਰੁਪਏ ਹੈ,
0: ਠੀਕ ਹੈ,
1: ਬਾਜ਼ਾਰ ਗਿਆ,
0: ਹਾਂਜੀ,
1: ਉਹ ਹਲਵਾਈ ਦੀ ਦੁਕਾਨ ਦੇ ਸਾਹਮਣੇ ਖੜਾ ਹੋ ਗਿਆ, ਉਹਨੇ ਉਹ ਕਨਫਿਊਜ਼ਨ ਵਿੱਚ ਹੈ ਕਿ ਮੈਂ ਰਸਗੁੱਲਾ ਖਾਵਾਂ ਕਿ ਬਰਫੀ ਖਾਵਾਂ,
0: ਸਹੀ ਹੈ,
1: ਔਰ ਉਹਨੇ ਬੜੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਲਿਆ ਕਿ ਮੈਂ ਰਸਗੁੱਲੇ ਖਾਣੇ,
0: ਓਕੇ,
1: ਬੈਠਾ ਉਹਨੇ ਰਸਗੁੱਲੇ ਖਾਧੇ,
0: ਜੀ,
1: ਔਰ ਰਸਗੁੱਲੇ ਖਾਣ ਤੋਂ ਬਾਅਦ ਉਹਨੂੰ ਪਛਤਾਵਾ ਹੋਇਆ ਕਿ ਮੈਂ ਬਰਫੀ ਖਾਂਦਾ ਤਾਂ ਜ਼ਿਆਦਾ ਵਧੀਆ ਸੀ।
0: ਹਾਂ ਠੀਕ ਹੈ ਜੀ,
1: ਉਹ ਕਨਫਿਊਜ਼ਨ ਹੈ, ਇਹਦੇ ਵਿੱਚ ਉਹ ਰਸਗੁੱਲਿਆਂ ਦਾ ਵੀ ਮਜ਼ਾ ਨਹੀਂ ਲੈ ਸਕਿਆ,
0: ਨਹੀਂ ਲੈ ਸਕਿਆ,
1: ਇੱਕ ਬੈਲੈਂਸ ਵਾਲਾ ਬੱਚਾ ਹੈ, ਉਹ ਜਾਂਦਾ ਹੈ, ਉਹਨੂੰ ਇੱਕਦਮ ਸੋਚਦਾ ਕਿ ਮੈਨੂੰ ਬਰਫੀ ਖਾਣੀ ਚਾਹੀਦੀ ਹੈ, ਔਰ ਉਸ ਬਰਫੀ ਨੂੰ ਖਾਂਦਾ ਔਰ ਪੂਰਾ ਇੰਜੋਏ ਕਰਦਾ,
0: ਮਜ਼ਾ ਲੈਂਦਾ, ਆਪਣੀ ਜੋ ਵੀ ਸਮਰੱਥਾ ਹੈ ਉਹਦਾ ਵੀ ਉਹਨੇ ਪੂਰਾ ਕਰਿਆ।
1: ਹਾਂਜੀ, ਇਹ ਉਦਾਹਰਨ ਜਿਹੜੀ ਹੈ ਇਹ ਹਰ ਚੀਜ਼ ਤੇ ਲਾਗੂ ਹੁੰਦੀ ਹੈ।
0: ਹਾਂਜੀ ਹਾਂਜੀ, ਬਿਲਕੁਲ ਜੀ,
1: ਤੇ ਲਾਈਫ ਨਾਲ ਜੁੜੀ ਹੋਈ ਉਦਾਹਰਨ ਹੈ,
0: ਇਹ ਬਹੁਤ ਹੀ ਕਮਾਲ ਦੀ ਉਦਾਹਰਨ ਤੁਸੀਂ ਦਿੱਤੀ ਕਿ ਤੁਹਾਡੇ ਕੋਲ ਹੈਗਾ ਸਭ ਕੁਛ ਹੈ, ਲੇਕਿਨ ਜਿਹੜੀ ਰਾਈਟ ਚੋਇਸ ਹੈ ਉਹ ਮੈਟਰ ਕਰਦੀ ਹੈ ਜ਼ਿੰਦਗੀ ਦੇ ਵਿੱਚ, ਸਹੀ ਫੈਸਲਾ ਇੱਕ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ
1: ਜੀ, ਬਿਲਕੁਲ,
0: ਬੱਚੇ ਨੂੰ ਆਪਾਂ ਬੱਚਾ ਸਮਝਦੇ ਹਾਂ ਕਿ ਇਹ ਤਾਂ ਬੱਚਾ ਹੈ ਜੀ, ਇਹਨੇ ਕੀ ਫੈਸਲਾ ਕਰਨਾ, ਇਸ ਕਰਕੇ ਮਾਂ ਪਿਓ ਆਪਣੇ ਹੱਥ ਚ ਕਮਾਨ ਲੈ ਲੈਂਦੇ ਆ ਕਿ ਚੱਲ ਕਾਕਾ।
1: ਨਹੀਂ, ਮੈਂ ਮੰਨਦਾ ਕਿ ਹੋ ਸਕਦਾ ਕਿ ਬੱਚੇ ਅੱਜ ਕੱਲ੍ਹ ਜਿਹੜੇ ਸਾਨੂੰ ਬੱਚੇ ਮਿਲ ਰਹੇ ਆ,
0: ਹਾਂਜੀ,
1: ਇੱਕ ਐਕਸਪੈਕਟੇਬਲ ਮੇਰੇ ਖਿਆਲ ਦੇ ਵਿੱਚ ਮੈਂ ਦੇਖ ਰਿਹਾ ਕਿ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ
0: ਜੀ,
1: ਉਹ ਇਹ ਹੈ ਕਿ 95% ਬੱਚੇ ਮੈਂ ਦੇਖਦਾ ਦੇ ਆਰ ਓਵਰ ਕੌਨਫੀਡੈਂਟ ਆਫ ਦੇਅਰ ਅਬਿਲਿਟੀਜ਼, ਆਪਣੀ ਅਬਿਲਿਟੀਜ਼ ਦੇ ਉੱਪਰ ਬਹੁਤ ਜ਼ਿਆਦਾ ਕੌਨਫੀਡੈਂਟ ਹੁੰਦੇ ਹੈ। ਤੁਸੀਂ ਕਲਾਸ ਦੇ ਵਿੱਚ ਕੁਛ ਚੀਜ਼ ਪੁੱਛ ਰਹੇ ਹੋ, ਦੇ ਐਡਵਾਂਸ ਰੇਜ਼ ਦੇ ਹੈਂਡਸ, ਇੱਕਦਮ ਹੱਥ ਖੜੇ ਕਰਨਗੇ, ਜਦੋਂ ਤੁਸੀਂ ਉਹਨਾਂ ਵਿੱਚ ਖੜਾ ਕਰ ਦਿਓ ਫਿਰ ਉਹ ਕੁਛ ਦੱਸ ਨਹੀਂ ਪਾਉਂਦੇ,
0: ਡੋਰ ਭੋਰ ਹੋ ਜਾਂਦੇ,
1: ਹਾਂ, ਉਹ ਇਸ ਤਰ੍ਹਾਂ ਇਹ 95% ਬੱਚਿਆਂ ਦੇ ਵਿੱਚ ਮੈਂ ਦੇਖ ਰਿਹਾ। ਸੋ ਉੱਥੇ ਬੱਚੇ ਦਾ ਨੂੰ ਕਿਸੇ ਤਰੀਕੇ ਨਾਲ ਬੂਸਟ ਕਰਨਾ ਪੈਂਦਾ ਕਿ ਉਹ ਥੋੜਾ
0: ਪਰਸਨੈਲਿਟੀ ਦਾ ਬੈਲੈਂਸ ਉਹ ਚ ਬਣੇ ਕਿ ਹਾਂ ਬਈ ਆਪਾਂ ਜਵਾਬ ਦੇਣਾ ਕਿਵੇਂ ਦੇਣਾ, ਤੇ ਥੋੜਾ ਪ੍ਰਪੇਅਰ ਹੋਵੇ ਬੰਦਾ ਪੜ੍ਹੇ।
1: ਹਾਂਜੀ,
0: ਇੱਕ ਗੱਲ ਦੱਸਣੀ ਹੈ, ਉਹ ਦੱਸਣ ਲਈ ਤੁਹਾਨੂੰ 10 ਚੀਜ਼ਾਂ ਪੜ੍ਹਨੀਆਂ ਚਾਹੀਦੀਆਂ ਪਹਿਲਾਂ,
1: ਬਿਲਕੁਲ ਬਿਲਕੁਲ,
0: ਥੋੜਾ ਅਭਿਆਸ ਜ਼ਰੂਰੀ ਹੈ।
1: ਹਾਂਜੀ ਹਾਂਜੀ ਹਾਂਜੀ।
0: ਹੁਣ ਜਿਹੜਾ ਰਿਜ਼ਲਟ ਆਇਆ ਸੀ ਦਸਵੀਂ ਦਾ, ਇਸ ਸਾਲ ਆਇਆ, ਬੜਾ ਕਹਿੰਦੇ ਵੀ ਚਿੰਤਾਜਨਕ ਰਿਜ਼ਲਟ ਸੀ, ਬੜਾ ਪੰਜਾਬ ਅੱਧਾ ਹੀ ਅੱਧੇ ਤੋਂ ਜ਼ਿਆਦਾ ਫੇਲ ਹੀ ਹੋ ਗਿਆ, ਤੇ ਉਹਦੇ ਨਾਲ ਸੁਇਸਾਈਡ ਦੇ ਬੜੇ ਕੇਸ ਆਏ ਕਿ ਬੱਚਿਆਂ ਨੇ ਆਤਮ ਹੱਤਿਆ ਹੀ ਕਰ ਲਈ ਆ। ਇਹ ਜਿਹੜਾ ਆਤਮ ਹੱਤਿਆ ਕੋਈ ਵਿਦਿਆਰਥੀ ਕਰਨ ਦੀ ਨੌਬਤ ਤੱਕ ਜਾਂਦਾ ਹੈ, ਕਿਉਂਕਿ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਇਹ ਬਹੁਤ ਹੀ ਸੀਰੀਅਸ ਗੱਲ ਹੈ।
1: ਹਾਂਜੀ ਹਾਂਜੀ,
0: ਉਹ ਵੀ ਪੜ੍ਹਾਈ ਕਰਕੇ।
1: ਹਾਂਜੀ, ਪਰ ਇਸ ਤਰ੍ਹਾਂ ਹੈ ਕਿ ਜਿਹੜਾ ਸੁਸਾਈਡ ਦਾ ਰੁਝਾਨ ਹੈ, ਮੈਂ ਨਹੀਂ ਸੋਚਦਾ ਕਿ ਕੋਈ ਬੱਚਾ ਇਸ ਕਰਕੇ ਸੁਸਾਈਡ ਕਰ

0: ਲਿਆ ਕਿ ਉਹ ਫੇਲ ਹੋਇਆ ਹੈ
1: ਜੀ,
0: ਕਿਉਂਕਿ ਉਸ ਨੂੰ ਪਹਿਲਾਂ ਹੀ ਇੰਟੂਇਸ਼ਨ ਹੋਣੀ ਹੈ ਕਿ ਮੇਰੇ ਪੇਪਰ ਚੰਗੇ ਨਹੀਂ ਹੋਏ, ਮੈਂ ਫੇਲ ਹੋ ਜਾਣਾ।
1: ਉਹਨੂੰ ਹੋਣੀ ਚਾਹੀਦੀ ਹੈ
0: ਇੰਟੂਇਸ਼ਨ, ਹੋਣੀ ਉਹਨੂੰ ਪਤਾ ਹੋਣਾ
1: ਜੀ,
0: ਬਟ ਉਹਨੂੰ ਹੋਣਾ ਕਿ ਮੇਰੇ ਪੇਰੈਂਟਸ ਮੇਰੇ ਨਾਲ ਕਿਸ ਤਰ੍ਹਾਂ ਬਿਹੇਵ ਕਰਨਗੇ ਇਹ ਰਿਜ਼ਲਟ ਸੁਣਨ ਤੋਂ ਬਾਅਦ।
1: ਹਾਂ, ਇਹ ਇੱਕ ਸਮਾਜਿਕ ਘਰੇਲੂ ਜਿਹੜਾ
0: ਪ੍ਰੈਸ਼ਰ ਹੈ, ਇਹ ਇੱਕ ਸਮਾਜਿਕ ਕਾਰਨ ਹੈ ਜਿਸ ਕਰਕੇ ਇਹ ਸੁਸਾਈਡ ਵੱਲ ਬੱਚਾ ਜਾ ਰਿਹਾ।
1: ਮਤਲਬ ਇਹਦਾ ਮਤਲਬ ਸਾਨੂੰ ਲੱਗਦਾ ਹੈ ਕਿ ਬੱਚੇ ਦੇ ਵਿੱਚ ਤੇ ਪੇਰੈਂਟਸ ਦੇ ਵਿਚਕਾਰ ਕਿਤੇ ਨਾ ਕਿਤੇ ਕੋਈ ਗੈਪ ਆ।
0: ਬਿਲਕੁਲ ਬਿਲਕੁਲ, ਸਾਡੀ ਹਿੰਦੁਸਤਾਨੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ, ਖਾਸ ਕਰ ਜਿਹੜੇ ਸਾਡੇ ਮਿਡਲ ਐਂਡ ਲੋਅਰ ਮਿਡਲ ਕਲਾਸਿਸ ਹੈਗੀਆਂ, ਉਹਨਾਂ ਦੇ ਵਿੱਚ ਪੇਰੈਂਟਸ ਦੀ ਇੰਟਰੈਕਸ਼ਨ, ਖਾਸ ਕਰ ਮੈਂ ਦੇਖਿਆ ਕਿ ਫਾਦਰਸ ਦੀ ਤਾਂ ਇੰਟਰੈਕਸ਼ਨ ਬੱਚਿਆਂ ਨਾਲ ਹੁੰਦੀ ਨਹੀਂ, ਮਦਰ ਜੀ ਤਾਂ ਫਿਰ ਵੀ ਹੁੰਦੀ ਹੈ ਥੋੜੀ ਬਹੁਤ, ਚਲੋ ਖਾਣਾ ਖਾਣਾ ਹੈ, ਬੈਠਣਾ ਉੱਠਣਾ। ਫਾਦਰ ਨੂੰ ਤਾਂ ਸਵੇਰੇ ਜਾ ਰਿਹਾ, ਫਾਦਰ ਵੀ ਆਪਣੇ ਮਸਤ ਹੈ, ਸਵੇਰੇ ਜਾ ਰਿਹਾ, ਸ਼ਾਮ ਨੂੰ ਆ ਰਿਹਾ, ਉਹ ਇਹ ਨਹੀਂ ਪੁੱਛ ਰਿਹਾ ਮੇਰਾ ਬੱਚਾ ਕਿੱਥੇ ਹੈ, ਬੱਚਾ ਰਾਤ ਨੂੰ 8 ਵਜੇ ਘਰ ਆ ਰਿਹਾ, 9 ਵਜੇ ਘਰ ਆ ਰਿਹਾ, ਹੀ ਡਜ਼ਨਟ ਬੋਦਰ।
1: ਬਤੇਰੇ ਉਹ ਕੋ ਸੋਚਦਾ ਕਿ ਠੀਕ ਹੈ ਮੁੰਡੇ ਨੇ ਬੁਲਟ ਮੰਗ ਲਿਆ, ਦੇ ਦੋ ਭਾਈ,
0: ਦੇ ਦੋ, ਹਾਂਜੀ ਪੈਸੇ ਹੈ, ਹਾਂਜੀ ਜੋ ਚੁਆਇਸਾਂ ਪੂਰੀਆਂ ਕਰੀ ਜਾਓ,
1: ਇਹਦਾ ਭਾਵੇਂ ਉਮਰ ਹੋਈ ਹੈ ਚਲਾਉਣ ਵਾਲੀ ਕਿ
0: ਨਹੀਂ ਹੋਈ, ਬਿਲਕੁਲ
1: ਕੋਈ ਗੱਲ ਨਹੀਂ, ਆਪਣਾ ਮੁੰਡਾ ਨੇਰੀਆਂ ਲਿਆ ਦਿਆਂਗੇ,
0: ਲਿਆ ਦਿਆਂਗੇ, ਹਾਂਜੀ ਬਸ ਬਸ,
1: ਉਹ ਪੈਸਾ ਸੁੱਟ ਰਹੇ ਨੇ।
0: ਠੀਕ ਠੀਕ,
1: ਤੇ ਉਹਨਾਂ ਨੂੰ ਲੱਗਦਾ ਕਿ ਇਹ ਬਣ ਹੀ ਜਾਏਗਾ ਕੁਝ ਨਾ ਕੁਝ, ਮੇਰਾ ਮੁੰਡਾ ਤੇ ਅਫਸਰ ਹੀ ਲੱਗੂ, ਡੀਸੀ ਤੋਂ ਘੱਟ ਤਾਂ ਕੀ ਲੱਗੂ, ਕਿਉਂਕਿ ਮੇਰਾ ਮੁੰਡਾ,
0: ਹਾਂਜੀ ਬਸ,
1: ਇਹ ਇੱਕ ਵਹਿਮ ਜਿਹੜਾ ਪਾਲ ਕੇ ਆਪਾਂ ਬੱਚਿਆਂ ਨੂੰ ਦੇਖਦੇ ਹਾਂ, ਉਹ ਬੱਚਾ ਜਦੋਂ ਉਸ ਐਕਸਪੈਕਟੇਸ਼ਨ ਨੂੰ ਮੀਟ ਨਹੀਂ ਕਰ ਪਾਉਂਦਾ, ਫਿਰ ਉਹ ਪ੍ਰੈਸ਼ਰ 'ਚ ਆਉਂਦਾ, ਫਿਰ ਉਹ ਮਨੋਵਿਗਿਆਨਿਕ ਉਹਦੀ ਜਿਹੜੀ ਆ ਹਾਲਾਤ ਇੱਦਾਂ ਦੇ ਬਣ ਜਾਂਦੇ ਆ, ਉਸ ਵੇਲੇ ਉਹਨੂੰ ਇੱਕ ਬੜੀ ਕ੍ਰਿਟੀਕਲ ਜਿਹੀ ਹਾਲਾਤ ਬਣਦੇ ਆ ਕਿ ਉਹਨੂੰ ਕਾਉਂਸਲਿੰਗ ਦੀ ਲੋੜ ਹੁੰਦੀ ਹੈ। ਵੈਸੇ ਕਾਉਂਸਲਿੰਗ ਦੀ ਮੈਨੂੰ ਲੱਗਦਾ ਕਿ ਸਦਾਬਹਾਰ ਹੀ ਲੋੜ ਰਹਿਣੀ ਚਾਹੀਦੀ ਹੈ।
0: ਬਿਲਕੁਲ ਜੀ ਬਿਲਕੁਲ,
1: ਸਕੂਲਾਂ ਦੇ ਵਿੱਚ ਕੀ ਕਾਉਂਸਲਿੰਗ ਦਾ ਕੋਈ ਪ੍ਰਬੰਧ ਇਹੋ ਜਿਹਾ ਹੈਗਾ ਕਿ ਬੱਚਿਆਂ ਨੂੰ ਉਹ ਲਗਾਤਾਰ ਦੱਸਦੇ ਰਹਿਣ, ਉਹਨਾਂ ਦੀ ਐਬਿਲਿਟੀਜ਼ ਦੇ ਬਾਰੇ ਦੱਸਣ, ਉਹਨਾਂ ਨੂੰ ਅੱਗੇ ਕਰੀਅਰ ਚੋਇਸਿਸ ਦੇ ਬਾਰੇ?
0: ਬਿਲਕੁਲ ਜੀ ਬਿਲਕੁਲ, ਹੁਣ ਹਰ ਇੱਕ ਸਕੂਲ ਦੇ ਵਿੱਚ ਗਾਈਡੈਂਸ ਕਾਉਂਸਲਿੰਗ ਰੂਮ ਸਥਾਪਿਤ ਕੀਤਾ ਹੋਇਆ ਹੈ, ਇੱਕ ਉਹਦਾ ਇੰਚਾਰਜ ਅਧਿਆਪਕ ਬਣਾਇਆ ਹੋਇਆ ਹੈ, ਜਿਹੜੇ ਵੱਡੇ ਸਕੂਲ ਜ਼ਿਆਦਾ ਸਟਰੈਂਥ ਵਾਲੇ ਉੱਥੇ ਦੋ ਦੋ ਗਾਈਡੈਂਸ ਕਾਉਂਸਲਿੰਗ ਦੇ ਇੰਚਾਰਜ ਹਨ।
1: ਬਹੁਤ ਵਧੀਆ ਗੱਲ ਹੈ।
0: ਔਰ ਸਾਡੇ ਇਸ ਗਾਈਡੈਂਸ ਕਾਉਂਸਲਿੰਗ ਦੇ ਮੇਨ ਜਿਹੜੇ ਇੰਚਾਰਜ ਹਨ ਮੈਡਮ
1: ਸ਼੍ਰੁਤੀ
0: ਸ਼ੁਕਲਾ ਜੀ, ਔਰ ਉਹ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ ਇਸ ਉੱਤੇ
1: ਜੀ ਜੀ ਜੀ ਜੀ,
0: ਤੇ ਬੱਚੇ ਪਰ ਬੱਚਿਆਂ ਦੀ ਬੱਚਿਆਂ ਦਾ ਰੁਝਾਨ ਤਾਂ ਜ਼ਰੂਰੀ ਹੈ ਨਾ, ਕਿ ਅਸੀਂ ਕਈ ਵਾਰ ਅਨਾਊਂਸ ਕਰਦੇ ਹਾਂ ਪੇਰੈਂਟਸ ਕਿ ਬੇਟਾ ਜੇ ਕਿਸੇ ਨੂੰ ਕੋਈ ਕੈਰੀਅਰ ਬਾਰੇ ਚੋਇਸ ਦੀ ਜਾਂ ਕੋਈ ਕਨਫਿਊਜ਼ਨ ਹੈ ਸਾਡੇ ਕੋਲ ਆਓ, ਬਟ ਦੇ ਡੋਂਟ ਕਮ। ਅਸੀਂ ਆਪਣੇ ਆਪ ਜੋ ਕੋਸ਼ਿਸ਼ ਕਰ ਲਈਏ ਉਹੀ ਹੁੰਦੀ ਹੈ, ਬੱਚੇ ਵੱਲੋਂ ਕਦੀ ਕੋਸ਼ਿਸ਼ ਨਹੀਂ ਹੁੰਦੀ ਕਿ ਸਰ ਮੈਂ ਇੱਥੇ ਕੀ ਚੂਜ਼ ਕਰਾਂ।
1: ਇਹ ਕੀ ਕਾਰਨ ਆ ਕਿ ਬੱਚਿਆਂ ਨੂੰ ਆਪਾਂ ਇਹ ਸਿਖਾਇਆ ਹੁੰਦਾ ਕਿ ਹਾਂ ਕਾਕਾ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ, ਉਹ ਇੰਨੇ ਚੁੱਪ ਹੋ ਜਾਂਦੇ ਕਿ ਕੁਝ ਵੀ ਨਹੀਂ ਪੁੱਛਦੇ।
0: ਹਾਂਜੀ ਇਹ ਬਿਲਕੁਲ ਬਿਲਕੁਲ, ਬੱਚੇ ਦੇ ਮਨ ਦੇ ਵਿੱਚ ਅਧਿਆਪਕ ਦਾ ਉਹ ਜਿਹੜਾ ਡਰ ਬਣਿਆ ਨਾ,
1: ਹਾਂਜੀ ਹਾਂਜੀ,
0: ਉਹ ਮਿਟਣਾ ਚਾਹੀਦਾ ਥੋੜਾ। ਬੱਚੇ ਨਾਲ ਸ਼ੁਰੂ ਤੋਂ ਹੀ ਟੀਚਰ ਨੇ ਸ਼ਾਇਦ ਦਬਾਅ ਪਾਇਆ, ਡਰਾਇਆ ਹੁੰਦਾ ਹੈ, ਤੇ ਉਹ ਉਸ ਕਰਕੇ ਬੱਚਾ ਹੈਜੀਟੇਟ ਕਰਦਾ ਤੁਹਾਡੇ ਕੋਲ,
1: ਉਹ ਗੱਲ ਹੀ ਨਹੀਂ ਕਰਦਾ,
0: ਗੱਲ ਹੀ ਨਹੀਂ ਕਰਦਾ,
1: ਔਰ ਉਹ ਬਸ ਉਹ ਕੀ ਕਹਿੰਦੇ ਪਾਸੇ ਹੀ ਵੱਟ ਜਾਂਦਾ।
0: ਹਾਂਜੀ ਬਿਲਕੁਲ ਜੀ,
1: ਚਲੋ ਛੱਡੋ ਕਿਸੇ ਹੋਰ ਨੂੰ ਪੁੱਛ ਲਾਂਗੇ,
0: ਕਿਸੇ ਹੋਰ ਨੂੰ ਪੁੱਛ ਲਾਂਗੇ, ਟੀਚਰ ਨੇ ਡਾਂਟਣਾ ਜਾਂ ਮਾਰਨਾ ਹੈ,
1: ਡਾਂਟ ਹੀ ਨਾ ਦੇਣ ਕਿਤੇ।
0: ਹਾਂਜੀ ਹਾਂਜੀ,
1: ਤਾਂ ਇਹ ਇੱਕ ਵੈਸੇ ਮਾਹੌਲ ਜਿਹੜਾ ਹੈ ਚਿੰਤਾਜਨਕ ਹੀ ਹੈ, ਵੈਸੇ ਕਹਾਂਗੇ ਆਪਾਂ ਇਹਨੂੰ ਥੋੜੀ ਅਧਿਆਪਕ ਆ ਜਿਹੜਾ
0: ਬੱਚੇ ਦਾ ਡਰ ਅਧਿਆਪਕ ਤੋਂ ਵੀ ਖਤਮ ਕੀਤਾ ਜਾਣਾ ਚਾਹੀਦਾ ਤੇ ਪੇਰੈਂਟਸ ਤੋਂ ਵੀ ਡਰ ਖਤਮ ਕੀਤਾ ਜਾਣਾ ਚਾਹੀਦਾ ਹੈ,
1: ਡਰ ਮੁਕਤ ਹੋਣਾ ਚਾਹੀਦਾ,
0: ਡਰ ਮੁਕਤ ਬੱਚਾ ਹੋਣਾ ਚਾਹੀਦਾ ਬੱਚੇ ਨਾਲ, ਪੇਰੈਂਟਸ ਨੂੰ ਘਰ ਦੇ ਵਿੱਚ ਵੀ ਫਰੈਂਡਲੀ ਬਿਹੇਵ ਕਰਨਾ ਚਾਹੀਦਾ ਹੈ,
1: ਫਿਰ ਉਹਦੀ ਸ਼ਖਸੀਅਤ ਦਾ ਵਿਕਾਸ ਹੋਵੇਗਾ,
0: ਵਿਕਾਸ ਹੋਵੇਗਾ, ਬੱਚਾ ਜ਼ਿੰਮੇਵਾਰ ਬਣੇਗਾ, ਰਿਸਪੋਂਸੀਬਲ ਬਣੇਗਾ,
1: ਉਹਦੇ ਪਿੰਜਰੇ 'ਚ ਹੀ ਸਮਝੋ ਉਹਨੂੰ ਕੈਦ ਕੀਤਾ ਹੋਇਆ।
0: ਬਿਲਕੁਲ ਜੀ ਬਿਲਕੁਲ ਬਿਲਕੁਲ।
1: ਤੋ ਸੰਜੀਵ ਸ਼ਰਮਾ ਜੀ ਨਾਲ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਦੇ ਤਹਿਤ, ਤੋ ਬਹੁਤ ਹੀ ਮਹੱਤਵਪੂਰਨ ਮੁੱਦੇ ਨੇ ਜਿਹੜੇ ਕਿ ਧਿਆਨ ਮੰਗਦੇ ਹੈ ਸਮਾਜ ਦੇ ਹਰ ਵਰਗ ਦਾ, ਤਾਂ ਕਿ ਜਿਹੜਾ ਸਾਡਾ ਸਮਾਜ ਹੈ, ਦੇਸ਼ ਹੈ, ਘਰ ਪਰਿਵਾਰ, ਇਹ ਸਾਰੇ ਜਿਹੜੇ ਪਹਿਲੂ ਨੇ, ਸਾਰੀਆਂ ਪਰਤਾਂ ਨੇ, ਇਹਨਾਂ ਦੇ ਵਿੱਚ ਕੋਈ ਚੰਗੀ ਚੀਜ਼, ਚੰਗੀ ਰੋਸ਼ਨੀ, ਸਕਾਰਾਤਮਕ ਊਰਜਾ ਜਿਹੜੀ ਪੈਦਾ ਹੋਵੇ, ਤਾਂ ਕਿ ਸਾਡਾ ਦੇਸ਼ ਖੁਸ਼ਹਾਲ ਹੋਵੇ, ਤਰੱਕੀ ਕਰੇ। ਸੰਜੀਵ ਸ਼ਰਮਾ ਜੀ ਨਾਲ ਆਪਾਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ, ਅਤੇ 10ਵੀਂ ਤੋਂ ਬਾਅਦ ਕਿਵੇਂ ਉਹ ਕਿੱਤੇ ਦੀ ਚੋਣ ਬੱਚਾ ਕਰ ਸਕਦਾ ਹੈ, ਕਿਵੇਂ ਉਹ ਪ੍ਰੈਸ਼ਰਾਈਜ਼ ਹੋਣ ਤੋਂ ਉਹਨੂੰ ਬਚਾਇਆ ਜਾ ਸਕਦਾ ਹੈ, ਕਿਵੇਂ ਉਹਦੀ ਸ਼ਖਸੀਅਤ 'ਚ ਹੋਰ ਨਿਖਾਰ ਆ ਸਕਦਾ ਹੈ, ਇਹ ਗੱਲਾਂ ਆਪਾਂ ਜਾਰੀ ਰੱਖਾਂਗੇ। ਤੁਸੀਂ ਸੁਣਦੇ ਰਹੋ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਤੋ ਸੰਜੀਵ ਸ਼ਰਮਾ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ 100 ਤਰ੍ਹਾਂ ਦੇ ਦਬਾਅ ਦੇ ਵਿੱਚ ਬੱਚਾ ਪੜ੍ਹ ਰਿਹਾ ਹੈ, 100 ਤਰ੍ਹਾਂ ਦੀ ਉਹਦੇ ਉੱਤੇ ਪਰੇਸ਼ਾਨੀਆਂ ਨੇ, ਲੇਕਿਨ ਉਹਨੇ ਕਰ ਲਈ 10ਵੀਂ, ਔਰ 10ਵੀਂ ਤੋਂ ਬਾਅਦ ਉਹਦੇ ਨੰਬਰ ਵੀ ਚੰਗੇ ਆ ਗਏ, ਲਗਭਗ ਸਾਰਾ ਵਿਹੜਾ ਹੀ ਖੁੱਲ੍ਹਾ ਪਿਆ ਉਹਦੇ ਕੋਲ, ਅਤੇ ਤੁਸੀਂ ਕੀ ਸਮਝਦੇ ਹੋ ਕਿ ਉਹਨੂੰ ਕਿਹੜਾ ਜਿਹੜਾ ਸਟ੍ਰੀਮ ਹੈ ਉਹ ਚੁਣ ਲੈਣਾ ਚਾਹੀਦਾ, ਬਿਨਾਂ ਕੁਝ ਬਹੁਤਾ ਪ੍ਰੈਸ਼ਰ ਪਾਇਆ ਦਿਮਾਗ 'ਤੇ, ਤਾਂ ਕਿ ਉਹਦੇ ਲਈ ਉਹ ਅੱਗੇ ਜਾ ਕੇ ਖੁੱਲ੍ਹੀਆਂ ਆਪਸ਼ਨਾਂ ਹੋਣ?
0: ਜੇ ਬੱਚੇ ਦੇ ਨੰਬਰ ਚੰਗੇ ਆ ਰਹੇ ਆ ਤਾਂ ਮੇਰੇ ਖਿਆਲ ਦੇ ਵਿੱਚ ਤਾਂ ਉਹਨੂੰ ਸਾਇੰਸ ਸਟ੍ਰੀਮ ਦੇ ਵਿੱਚ ਹੀ ਜਾਣਾ ਚਾਹੀਦਾ ਹੈ
1: ਜੀ।
0: ਜੇ ਬਹੁਤ ਚੰਗੇ ਆ ਜੀ ਤਾਂ ਮੈਂ ਸੋਚਦਾ ਕਿ ਮੈਡੀਕਲ ਸਟ੍ਰੀਮ ਜਿਹੜੀ ਹੈ ਉਹ ਵਧੀਆ ਰਹੇਗੀ।
1: ਜੀ ਜੀ ਜੀ
0: ਅਤੇ ਕਿਉਂ ਅਤੇ ਜੇ ਦੂ ਜੇ ਥੋੜ੍ਹੇ ਜਿਹੇ ਘੱਟ ਨੰਬਰਾਂ ਵਾਲਾ ਬੱਚਾ ਹੈ ਤਾਂ ਉਹ ਨੋਨ ਮੈਡੀਕਲ ਉਹਦੇ ਵਾਸਤੇ ਵਧੀਆ ਰਹੇਗਾ।
1: ਜੀ ਜੀ ਜੀ
0: ਕਿਉਂਕਿ ਮੈਡੀਕਲ ਸਟ੍ਰੀਮ ਦਾ ਇਸ ਤਰ੍ਹਾਂ ਹੈ ਕਿ ਉਹਦੇ ਵਿੱਚ ਪਲੱਸ ਟੂ ਤੋਂ ਬਾਅਦ ਕੰਪੀਟੀਸ਼ਨ ਦਾ ਲੈਵਲ ਕੁਛ ਬਹੁਤ ਜ਼ਿਆਦਾ ਹੈ ਕਿਉਂਕਿ ਸਾਡੇ ਇੱਥੇ MBBS ਕਿਉਂਕਿ ਹਰ ਬੱਚੇ ਦਾ ਪੇਰੈਂਟਸ ਸੋਚਦੇ ਕਿ ਡਾਕਟਰ ਹੀ ਬਣੇ ਜਾਏ
1: ਡਾਕਟਰ ਬਣੇ
0: ਪਰ MBBS ਦੀਆਂ ਸੀਟਾਂ ਜਿਹੜੀਆਂ ਹੈਗੀਆਂ ਉਹ ਲਿਮਿਟਡ ਹੈ ਔਰ ਉੱਥੇ ਜੇ ਤੁਹਾਡਾ ਬੱਚਾ ਬਹੁਤ ਆਊਟਸਟੈਂਡਿੰਗ ਹੈ ਤਾਂ ਹੀ ਉਹ ਤਾਂ ਸਾਨੂੰ ਮੈਡੀਕਲ ਦੇ ਵਿੱਚ ਪਾਉਣਾ ਚਾਹੀਦਾ ਹੈ ਬੱਚੇ ਨੂੰ।
1: ਹਾਂਜੀ ਹਾਂਜੀ
0: ਅਤੇ ਦੂਸਰਾ ਜੇ MBBS ਨਹੀਂ ਕਰ ਪਾ ਰਿਹਾ ਬੱਚਾ BDS ਵੀ ਕਰ ਸਕਦਾ ਹੈ ਔਰ ਨਰਸਿੰਗ ਦੇ ਵਿੱਚ ਵੀ ਜਾ ਸਕਦਾ ਹੈ
1: ਬੜੀਆਂ ਹੋਰ ਉਹਦੇ ਕੋਲ
0: ਬਹੁਤ ਜ਼ਿਆਦਾ ਸਕੋਪ ਹੈ ਪਰ ਜੇ ਥੋੜਾ ਲੋਅਰ ਲੈਵਲ ਦਾ ਬੱਚਾ ਤੁਸੀਂ ਉਹਨੂੰ ਇੰਜੀਨੀਅਰਿੰਗ ਦੇ ਵਿੱਚ ਪਾ ਸਕਦੇ ਹੋ ਤੇ ਆਰਟਸ ਦੀ ਗੱਲ ਇਸ ਤਰ੍ਹਾਂ ਕਿ ਜੇ ਬੱਚਾ ਸਪੋਜ਼ ਕਰੋ ਕਿ ਪਲੱਸ ਟੂ ਤੋਂ ਬਾਅਦ ਉਹ ਸਾਇੰਸ ਦੇ ਵਿੱਚ ਨਹੀਂ ਵੀ ਬਹੁਤਾ ਵਧੀਆ ਚੱਲ ਰਿਹਾ ਤੇ ਉਹ ਆਰਟਸ ਨੂੰ ਸ਼ਿਫਟ ਕਰ ਸਕਦਾ ਪਰ ਆਰਟਸ ਵਾਲਾ ਬੱਚਾ ਜਿਹੜਾ ਹੈ ਉਹ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਆ ਸਕਦਾ।
1: ਇਹ ਇੱਕ ਵੱਡਾ ਨੁਕਤਾ ਹੈਗਾ ਜੀ
0: ਬਿਲਕੁਲ ਬਿਲਕੁਲ ਜੀ ਕਿ ਸਾਇੰਸ ਤੋਂ ਆਰਟਸ ਦੇ ਵਿੱਚ ਜਾਇਆ ਜਾ ਸਕਦਾ ਹੈ ਪਰ ਆਰਟਸ ਤੋਂ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਬੱਚਾ ਜਿਹੜਾ ਹੈ ਉਹ ਆ ਸਕਦਾ ਦੁਬਾਰਾ।
1: ਯਾਨੀ ਕਿ ਸਾਇੰਸ ਰੱਖਣਾ ਲਾਹੇਵੰਦ ਉਹਦੇ ਲਈ ਰਹੇਗਾ।
0: ਬਿਲਕੁਲ ਜੀ ਬਿਲਕੁਲ ਸਾਇੰਸ ਲਾਹੇਵੰਦ ਸਾਇੰਸ ਨੂੰ ਇੱਕ ਸਬਜੈਕਟ ਦੀ ਚੋਣ ਦੀ ਤਰ੍ਹਾਂ ਹੀ ਆਪਾਂ ਸੋਚ ਰਹੇ ਹਾਂ। ਸਾਇੰਸ ਦਾ ਮਤਲਬ ਵੈਸੇ ਦੇਖਿਆ ਜਾਵੇ ਤਾਂ ਸਾਇੰਸ ਦਾ ਮਤਲਬ ਹੀ ਹੈ ਸਾਇੰਸ ਅਸੀਂ ਕਹਿੰਦੇ ਕਿ ਸਾਇੰਟੀਫਿਕ ਥਿੰਕਿੰਗ
1: ਬਿਲਕੁਲ ਠੀਕ ਬਿਲਕੁਲ
0: ਸਾਇੰਟੀਫਿਕ ਅਪਰੋਚ
1: ਬਿਲਕੁਲ
0: ਸਾਇੰਸ ਦਾ ਮਤਲਬ ਹੈ ਲੋਜੀਕਲ ਤੁਹਾਡੇ ਅੰਦਰ ਇੱਕ ਲੋਜੀਕਲ ਸੋਚ ਨੂੰ ਪੈਦਾ ਕਰਨਾ।
1: ਬਿਲਕੁਲ ਠੀਕ ਹੈ
0: ਪੜ੍ਹਾਈ ਦੇ ਇੱਕ ਸਬਜੈਕਟ ਲੈਵਲ ਦੀ ਪੜ੍ਹਾਈ ਵੱਖਰੀ ਗੱਲ ਹੈ ਇੱਕ ਦੂਸਰੀ ਹੈ ਕਿ ਬੱਚੇ ਦੇ ਵਿੱਚ ਕਿਹੜੀ ਅਪਰੋਚ ਨੂੰ ਪੈਦਾ ਕੀਤਾ ਜਾਏ ਰਾਈਟ ਅਪਰੋਚ ਲੋਜੀਕਲ ਅਪਰੋਚ ਲੋਜੀਕਲ ਅਪਰੋਚ ਦਾ ਮਤਲਬ ਹੈ ਕਿ ਬੱਚਾ ਸਹੀ ਔਰ ਗਲਤ ਦੇ ਵਿੱਚ ਫਰਕ ਪਛਾਣ ਸਕੇ
1: ਰੀਜਨਿੰਗ ਕਰ ਸਕੇ
0: ਰੀਜਨਿੰਗ ਕਰ ਸਕੇ ਸਹੀ ਗਲਤ ਦੇ ਵਿੱਚ ਲਾਈਫ ਦੇ ਵਿੱਚ ਵੀ ਉਹ ਕਿਤੇ ਕਨਫਿਊਜ਼ਨ 'ਚ ਖੜਾ ਹੈ ਉਹਨੂੰ ਉਹ ਮਤਲਬ ਉਹ ਸਹੀ ਸਾਇੰਸ ਵਾਲਾ ਬੱਚਾ ਵਧੀਆ ਤਰੀਕੇ ਨਾਲ ਸਹੀ ਗਲਤ ਦੇ ਵਿੱਚੋਂ ਚੋਣ ਕਰ ਸਕਦਾ ਹੈ ਕਿ ਸਹੀ ਕਿਹੜੀ ਚੀਜ਼ ਹੈ ਉਹਦੇ ਵਾਸਤੇ ਗਲਤ ਕਿਹੜੀ ਚੀਜ਼ ਹੈ
1: ਰੈਸ਼ਨਲ ਸੋਚੇਗਾ ਕਿ ਹਾਂ ਵੀ 2+2=4
0: ਬਿਲਕੁਲ ਬਿਲਕੁਲ ਬਿਲਕੁਲ
1: ਵਾਂਗ ਉਹਦੀ ਕਲੀਅਰ ਸੋਚ ਹੋ ਸਕਦੀ ਹੈ।
0: ਬਿਲਕੁਲ ਜੀ ਬਿਲਕੁਲ
1: ਨੂੰ ਪਤਾ ਹੈ ਕਿ ਜੇ ਆਪਾਂ ਕੰਮ ਕਰਾਂਗੇ ਸਿੱਟਾ ਇਹ ਨਿਕਲੇਗਾ।
0: ਬਿਲਕੁਲ ਜੀ ਬਿਲਕੁਲ ਬਿਲਕੁਲ
1: ਤੋ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਬਾਇਓ ਅਗਰ ਉਹ ਰੱਖਦਾ ਹੈ ਤੇ ਬਾਇਓ ਬੱਚਾ ਪੜ੍ਹਨ ਲੱਗ ਪਿਆ ਤੇ ਉਹਦੇ ਵਿੱਚ ਉਹਦੇ ਕੋਲ ਸਿਹਤ ਨਾਲ ਸੰਬੰਧਿਤ ਬਹੁਤ ਸਾਰੀਆਂ ਕਿੱਤੇ ਦੀਆਂ ਆਪਸ਼ਨਸ ਆ ਜਾਂਦੀਆਂ।
0: ਬਿਲਕੁਲ ਜੀ ਬਿਲਕੁਲ
1: ਉਹ ਡਾਕਟਰ ਤੋਂ ਲੈ ਕੇ ਨਰਸ ਤੱਕ ਤੇ ਈਵਨ ਜਿਹੜੇ ਲੈਬ ਟੈਕਨੋਲੋਜੀ ਆ ਟੈਸਟਿੰਗ ਦਾ
0: ਬਿਲਕੁਲ ਜੀ ਬਿਲਕੁਲ
1: ਪੈਥੋਲੋਜੀ ਦਾ ਕਿੰਨਾ ਵੱਡਾ ਇੱਕ ਫੀਲਡ
0: ਹੈ। ਫਾਰਮੇਸੀ ਕਰ ਸਕਦਾ ਹੈ
1: ਫਾਰਮੇਸੀ ਚ ਮੈਡੀਕਲ ਸਟੋਰ ਤੇ ਹੋਰ ਸਾਰਾ ਡਰੱਗਿਸਟ ਬਣ ਸਕਦੇ ਆ ਬੜਾ ਕੁਛ ਕਰ ਸਕਦੇ ਆ। ਤੋ ਲੇਕਿਨ ਜੇ ਉਹ ਸਾਇੰਸ ਦੇ ਵਿੱਚ ਹੋਰ ਕਿਹੜੇ ਕਿਹੜੇ ਸਟ੍ਰੀਮ ਦੂਸਰੇ ਨੋਨ ਮੈਡੀਕਲ
0: ਜਿਸ ਤਰ੍ਹਾਂ ਇੱਕ ਨੋਨ ਮੈਡੀਕਲ ਹੈ ਜੇ ਤੁਹਾਡੇ ਬੱਚੇ ਦਾ ਮੈਥ ਹਿਸਾਬ ਵੱਲ ਰੁਝਾਨ ਜ਼ਿਆਦਾ ਹੈ ਮੈਥ ਵਿੱਚ ਉਹ 10ਵੀਂ ਤੱਕ ਚੰਗਾ ਰਿਹਾ ਹੈ ਤਾਂ ਨੋਨ ਮੈਡੀਕਲ ਵਿਸ਼ਾ ਬਹੁਤ ਵਧੀਆ ਵਿਸ਼ਾ ਹੈ ਔਰ ਪਲੱਸ ਟੂ ਤੋਂ ਬਾਅਦ ਬੱਚਾ ਇੰਜੀਨੀਅਰਿੰਗ ਕਰ ਸਕਦਾ ਹੈ।
1: ਇਹਦੇ ਬਾਰੇ ਥੋੜ੍ਹਾ ਦੱਸੋ ਹਾਂਜੀ ਨੋਨ ਮੈਡੀਕਲ ਬੱਚਾ ਕਿਹੜੇ ਕਿਹੜੇ ਸਬਜੈਕਟ ਪੜ੍ਹ ਰਿਹਾ
0: ਫਿਜਿਕਸ ਕੈਮਿਸਟਰੀ ਤੇ ਮੈਥ
1: ਬਾਕੀ ਉਹਦੇ ਕੋਲ ਪੰਜਾਬੀ ਤੇ ਉਹ ਤਾਂ ਜਨਰਲ ਸਬਜੈਕਟ ਆ ਤੋ ਇਹ ਚ ਜਦੋਂ ਬੰਦੇ ਨੇ ਫਿਜਿਕਸ ਕੈਮਿਸਟਰੀ ਮੈਥ ਰੱਖ ਲਿਆ PCM ਇਹਨੂੰ ਸ਼ੋਰਟ ਚ ਆਪਾਂ ਬੋਲ ਦਿੰਦੇ ਹਾਂ ਬੱਚੇ ਇੱਦਾਂ ਹੀ ਬੋਲੇ ਕਿ PCM ਰੱਖਿਆ ਆਪਾਂ ਤੋ ਇਹਨਾਂ ਦੇ ਬਾਰੇ ਥੋੜਾ ਜਿਹਾ ਹੋਰ ਦੱਸੋ ਵੀ ਕੀ ਅੱਗੇ ਸਕੋਪ ਹੋ ਸਕਦਾ ਹੈ।
0: ਹਾਂ ਫਿਜਿਕਸ ਪਹਿਲੀ ਗੱਲ ਆਪਾਂ ਇੰਜੀਨੀਅਰਿੰਗ ਦੀ ਕਰਦੇ ਸੀ ਉਹਦੇ ਵਿੱਚ ਮੈਂ ਇੱਕ ਖਾਸ ਮਾਰਕੇ ਦੀ ਗੱਲ ਤੁਹਾਨੂੰ ਕਰਨਾ ਚਾਹੁੰਦਾ ਕਿ ਜਦੋਂ ਅੱਜ ਤੋਂ ਬੱਚਿਆਂ ਦੇ ਪੇਰੈਂਟਸ ਜਦੋਂ ਪੜ੍ਹਦੇ ਸੀ ਉਦੋਂ ਇਹ ਸੋਚਿਆ ਜਾਂਦਾ ਸੀ ਕਿ ਇੰਜੀਨੀਅਰਿੰਗ ਸਿਵਲ ਵਾਲੀ ਸਭ ਤੋਂ ਥੱਲੇ ਲੈਵਲ ਦੀ ਸਮਝੀ ਜਾਂਦੀ ਸੀ
1: ਜੀ
0: ਤੇ ਉਸ ਉੱਪਰ ਵਾਲੀ ਨੂੰ ਮਕੈਨੀਕਲ ਨੂੰ ਸਮਝਿਆ ਜਾਂਦਾ ਸੀ ਇਲੈਕਟ੍ਰੀਕਲ ਕਰੋ ਉਹ ਜ਼ਿਆਦਾ ਵਧੀਆ ਸਮਝਿਆ ਜਾਂਦਾ ਸੀ।
1: ਹਾਂਜੀ ਹਾਂਜੀ
0: ਤੇ ਅੱਜ ਵੀ ਮੈਂ ਦੇਖਿਆ ਕਿ ਪੇਰੈਂਟਸ ਕੀ ਕਰਦੇ ਆ ਕਿ ਬੱਚੇ ਨੂੰ ਇੰਜੀਨੀਅਰਿੰਗ ਦੇ ਵਿੱਚ ਪਾਉਣ ਲੱਗੇ ਉਹ ਆਪਣੇ ਦਿਮਾਗ ਉਸ ਸਮੇਂ ਦੀ ਸੋਚ ਦੇ ਮੁਤਾਬਕ ਪਾਉਣਾ ਚਾਹੁੰਦੇ ਆ ਪਰ ਹੁਣ ਮੈਂ ਸੋਚਦਾ ਕਿ ਕੁਛ ਇੱਦਾਂ ਦੀਆਂ ਇੰਜੀਨੀਅਰਿੰਗਸ ਹੈ ਕਿ ਉਹ ਇਹਨਾਂ ਨਾਲੋਂ ਬਹੁਤ ਹੀ ਬੈਟਰ ਹਨ। ਈਵਨ ਮੈਂ ਸਿਵਲ ਫੀਲਡ ਨੂੰ ਮਕੈਨੀਕਲ ਇਲੈਕਟ੍ਰੀਕਲ ਤੋਂ ਜ਼ਿਆਦਾ ਵਧੀਆ ਸਮਝਦਾ ਉਹਦੇ ਵਿੱਚ ਬਹੁਤ ਜ਼ਿਆਦਾ ਅਬਜ਼ਰਪਸ਼ਨ ਹੈ ਇਸ ਵੇਲੇ ਕਿਉਂਕਿ ਸਾਡੇ ਦੇਸ਼ ਵਿੱਚ ਇਨਫਰਾਸਟਰਕਚਰ ਡਿਵੈਲਪਮੈਂਟ ਦਾ ਬਹੁਤ ਕੰਮ ਚੱਲ ਰਿਹਾ
1: ਬਹੁਤ
0: ਸਿਵਲ ਫੀਲਡ ਜਿਹੜਾ ਹੈ ਬਹੁਤ ਵਧੀਆ ਈਵਨ ਆਰਕੀਟੈਕਚਰ ਫੀਲਡ ਆਈ ਨੋ ਐਸੇ ਬੱਚੇ ਆ ਜਿਨ੍ਹਾਂ ਨੇ ਆਰਕੀਟੈਕਚਰ ਦੇ ਵਿੱਚ ਬੀਟੈਕ ਕੀਤੀ ਹੈ ਔਰ ਉਹ ਉਹਨਾਂ ਦੀ ਮਤਲਬ ਸਾਲਾਨਾ ਪੈਕੇਜ 20-25 ਲੱਖ ਉਹਨਾਂ ਨੂੰ ਇਨੀਸ਼ੀਅਲ ਮਿਲ ਰਿਹਾ ਹੈ ਉਹ ਫਿਰ ਪੇਰੈਂਟਸ ਆਪਣੀ ਔਰਥੋਡੋਕਸ ਸੋਚ ਕਰਕੇ ਕਿ ਲਓ ਮਕੈਨੀਕਲ ਇੰਜੀਨੀਅਰਿੰਗ ਕਰ ਲੈ ਤੂੰ ਇਲੈਕਟ੍ਰੀਕਲ ਕਰ ਲੈ ਉਹ ਥੋੜ੍ਹਾ ਜਿਹਾ ਉੱਥੇ ਵੀ ਪੇਰੈਂਟਸ ਨੂੰ ਆਪਣੇ ਸੋਚ ਨੂੰ ਬਦਲਣਾ ਚਾਹੀਦਾ
1: ਨਵਾਂ ਆ ਗਿਆ ਬਹੁਤ ਕੁਛ ਜੀ
0: ਬਹੁਤ ਕੁਛ ਨਵਾਂ ਆ ਗਿਆ ਏਰੋ ਨੋਟੀਕਲ ਇੰਜੀਨੀਅਰਿੰਗ ਹੈ ਬਹੁਤ ਸਕੋਪ ਹੈ ਫਿਰ ਇੱਕ ਕੰਪਿਊਟਰ ਇੰਜੀਨੀਅਰਿੰਗ ਹੈ ਉਹ ਵੀ ਬਹੁਤ ਵਧੀਆ ਹੈ ਸੋ ਬੱਚੇ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਕਿੱਥੇ ਬੱਚੇ ਦੀ ਅੱਛੀ ਅਬਜ਼ਾਰਪਸ਼ਨ ਹੈ
1: ਨੈਨੋ ਟੈਕਨੋਲੋਜੀ ਬਿਲਕੁਲ ਕਿੰਨਾ ਕੁਛ ਨਵਾਂ ਚੀਜ਼ਾਂ ਆ ਰਹੀਆਂ
0: ਹਾਂਜੀ ਹਾਂਜੀ ਹਾਂਜੀ ਤੇ ਉਹ ਮਤਲਬ ਪੇਰੈਂਟਸ ਨੂੰ ਥੋੜਾ ਸੋਚ ਬਦਲਣੀ ਚਾਹੀਦੀ ਥੋੜੀ ਇਸ ਲੈਵਲ ਤੇ ਲੈਣੀ ਚਾਹੀਦੀ ਜੋ ਅੱਜ ਚੱਲ ਰਿਹਾ ਜੋ ਰੁਝਾਨ ਚੱਲ ਰਿਹਾ ਉਸ ਹਿਸਾਬ ਨਾਲ ਚੱਲਣਾ ਚਾਹੀਦਾ
1: ਇਹ ਇੱਕ ਸਬਜੈਕਟ ਜੇ ਬੱਚਾ ਹੁਣ ਮੰਨ ਲਓ ਪਲੱਸ ਟੂ ਕਰ ਗਿਆ ਇਹਦੇ ਨਾਲ ਹੀ ਤੋ ਉਹ ਮੈਨੂੰ ਲੱਗਦਾ ਕਿ ਪਾਇਲਟ ਵਗੈਰਾ ਵੀ ਬਣ ਸਕਦਾ ਹੈ
0: ਬਿਲਕੁਲ ਬਿਲਕੁਲ ਜੀ ਐਨ ਡੀ ਏ ਇੱਕ ਬਹੁਤ ਵਧੀਆ ਹੈ ਸਾਡੇ ਕੋਲ ਬੱਚੇ ਜਾਂਦੇ ਹੈ ਟੈਸਟ ਦੇਣ ਜਾਂਦੇ ਐਨ ਡੀ ਏ ਦਾ ਪਰ ਮੈਂ ਦੇਖਿਆ ਕਿ ਪਾਸ ਆਊਟ ਪਾਸ ਪਰਸੈਂਟੇਜ ਜਿਹੜੀ ਹੈ ਰਿਟਰਨ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੁੰਦੀ
1: ਜੀ
0: ਉਹਦਾ ਕਾਰਨ ਇਹ ਹੈ ਕਿ ਬੱਚੇ ਪਲੱਸ ਵਨ ਦੇ ਵਿੱਚ ਸਪੈਸ਼ਲੀ ਮੈਂ ਦੇਖਦਾ ਕਿ ਨੋਨ ਬੋਰਡ ਕਲਾਸ ਹੋਣ ਕਰਕੇ ਹਾਂਜੀ ਬੱਚੇ ਇੰਨਾ ਹਾਰਡ ਵਰਕ ਨਹੀਂ ਕਰਦੇ
1: ਸੀਰੀਅਸਲੀ ਨਹੀਂ
0: ਲੈਂਦੇ ਔਰ ਉਹ ਜਿਹੜਾ ਸਿਲੇਬਸ ਜਿਹੜਾ ਹੈ ਉਹ ਨਾ ਕੀਤੇ ਹੋਣ ਕਰਕੇ ਐਨ ਡੀ ਏ ਦੇ ਵਿੱਚੋਂ ਕਲੀਅਰ ਨਹੀਂ ਕਰ ਪਾਉਂਦੇ ਮੈਂ
1: ਬਹੁਤ ਹੀ ਮਹੱਤਵਪੂਰਨ ਵਿਸ਼ਾ ਨੁਕਤਾ ਹੈ ਕਿ ਮੈਂ ਦੇਖਦਾ ਕਈ ਵਾਰੀ ਸਾਡੇ ਕੋਲ ਬੱਚੇ ਆਉਂਦੇ ਕਈ ਵਾਰੀ ਕਿ ਉਹ ਕਹਿਣਗੇ ਸਰ ਛੇਵੀਂ ਤੋਂ ਲੈ ਕੇ ਦਸਵੀਂ ਤੱਕ ਦਾ ਸਾਨੂੰ ਹਿਸਟਰੀ ਦੀ ਬੁੱਕ ਚਾਹੀਦੀ ਹੈ ਮੈਥ ਦੀ ਬੁੱਕ ਚਾਹੀਦੀ ਹੈ ਕੀ ਕਰਨੀ ਭਾਈ ਮੈਂ ਫਲਾਨਾ ਟੈਸਟ ਤਿਆਰ ਕਰ ਰਿਹਾ ਜੀ ਉਹਦੇ ਵਿੱਚ ਉਹਨਾਂ ਚੋਂ ਇੱਕ ਸਵਾਲ ਆਉਣੇ ਆ
0: ਹਾਂਜੀ ਹਾਂਜੀ
1: ਤੇ ਇਹ ਬੜੀ ਵੱਡੀ ਤੁਸੀਂ ਜਿਹੜੀ ਅਹਿਮ ਗੱਲ ਜਿਹੜੀ ਕੀਤੀ ਆ ਕਿ ਜਿਹੜੀਆਂ ਕਲਾਸ ਇੱਕ ਤਾਂ ਬੱਚੇ ਨੂੰ ਮੈਨੂੰ ਲੱਗਦਾ ਕਿ ਆਪਣੀਆਂ ਕਿਤਾਬਾਂ ਕਦੇ ਵੇਚਣੀਆਂ ਨਹੀਂ ਚਾਹੀਦੀਆਂ
0: ਹਾਂਜੀ ਬਿਲਕੁਲ ਬਿਲਕੁਲ
1: ਜਿਹੜੀ ਮਰਜ਼ੀ ਕਲਾਸ ਦੇ ਹੋਏ ਕੋਲ ਹੀ ਰੱਖੇ
0: ਦੂਸਰੇ ਜਿਹੜੇ ਨੋਨ ਬੋਰਡ ਕਲਾਸਾਂ ਨੂੰ ਬਿਲਕੁਲ ਹਲਕੇ ਤਰੀਕੇ ਨਾਲ ਜਿਹੜੇ ਬੱਚੇ ਲੈ ਲੈਂਦੇ ਆ ਉਹ
1: ਸੀਰੀਅਸ ਗੱਲ ਆ
0: ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਆਪਣਾ
1: ਹਾਂ ਬਿਲਕੁਲ ਜੀ
0: ਔਰ ਐਨ ਡੀ ਏ ਦੇ ਵਿੱਚ ਮਤਲਬ ਅੱਛਾ ਸਕੋਪ ਹੈ ਔਰ ਗੱਲ ਉੱਥੇ ਹੀ ਹੈ ਕਿ ਐਨ ਡੀ ਏ ਦੇ ਵਿੱਚ ਵੀ ਜਦੋਂ ਅੱਗੇ ਇੰਟਰਵਿਊ ਫੇਸ ਕਰਦੇ ਆ ਬੱਚੇ ਉਦੋਂ ਵੀ ਮੈਂ ਦੇਖਿਆ ਕਿ ਪਾਸ ਪਰਸੈਂਟੇਜ ਅੱਗੇ ਬਹੁਤ ਘੱਟ ਹੁੰਦੀ ਹੈ ਅਰਾਊਂਡ 1 or 2% ਜਿਹੜੇ ਬੱਚੇ ਆ ਉਹੀ ਐਨ ਡੀ ਏ ਚੋਂ ਪਾਸ ਹੁੰਦੇ ਆ ਈਵਨ ਅਸੀਂ ਤੁਸੀਂ ਸੁਣਦੇ ਹੋ ਕਿ ਇੰਡੀਅਨ ਆਰਮੀ ਦੇ ਵਿੱਚ ਆਫਿਸਰ ਦੀ ਕਿੰਨੀ ਕਮੀ ਹੈ
1: ਬਹੁਤ ਕਮੀ ਹੈ
0: 35-40 ਹਜ਼ਾਰ ਉਹ ਕਾਰਨ ਕੀ ਹੈ ਕਿ ਆਫਿਸਰ ਉਹਨਾਂ ਨੂੰ ਚਾਹੀਦੇ ਹੁੰਦੇ ਆ ਬੋਲਡ ਬੈਲੈਂਸਡ ਲੀਡਰਸ਼ਿਪ ਕੁਆਲਿਟੀ ਉਹ ਵਾਲੇ ਚਾਹੀਦੇ ਪਰ ਸਾਡੇ ਬੱਚੇ ਜਿਹੜੇ ਪੜ੍ਹੇ ਲਿਖੇ ਬੱਚੇ ਆ ਉਹ ਇਹਨਾਂ ਕੁਆਲਿਟੀਆਂ ਦੇ ਵਿੱਚ ਪਿੱਛੇ ਨੇ ਕਿਉਂਕਿ ਉਹਨਾਂ ਨੂੰ ਜ਼ਿਆਦਾ ਪੜ੍ਹਾਈ ਦੇ ਜਿਹੜਾ ਪੜ੍ਹ ਰਿਹਾ ਉਹ ਕਿਤਾਬੀ ਕੀੜਾ ਬਣਿਆ ਹੋਇਆ
1: ਕਿਤਾਬੀ ਕੀੜਾ
0: ਉਹ ਇਹ ਸੋਚ ਨਹੀਂ ਰਿਹਾ ਕਿ ਮੈਨੂੰ ਅੱਛੀ ਫਿਜ਼ਿਕਸ ਵੀ ਚਾਹੀਦੀ ਹੈ ਮੇਰੇ 'ਚ ਹੋਰ ਵੀ ਕੁਆਲਿਟੀਆਂ ਹੋਣੀਆਂ ਚਾਹੀਦੀਆਂ ਆਈ ਸ਼ੁੱਡ ਬੀ ਲੀਡਰ
1: ਬਿਲਕੁਲ ਉਹ
0: ਆਈ ਸ਼ੁੱਡ ਬੀ ਡਿਸੀਜ਼ਨ ਮੇਕਿੰਗ ਮੇਰੇ 'ਚ ਹੋਣੀ ਚਾਹੀਦੀ ਹੈ ਸੋ ਬੈਲੈਂਸਡ ਆਫਿਸਰ ਆਰਮੀ ਨੂੰ ਇਸ ਕਰਕੇ ਨਹੀਂ ਮਿਲਦੇ ਕਿਉਂਕਿ ਬੱਚੇ ਦੀ ਡਿਵੈਲਪਮੈਂਟ ਬੈਲੈਂਸ ਨਹੀਂ ਹੋ ਰਹੀ ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ
1: ਸਾਡੇ ਬਿਲਕੁਲ ਜੀ ਸਕੂਲਾਂ ਦੇ ਪੱਧਰ ਤੇ ਕਹਿ ਲਓ ਵੀ ਜਿੰਨਾ ਕਿਤੇ
0: ਕਮੀ ਰਹਿ ਗਈ
1: ਬੱਚਿਆਂ ਦਾ ਵੀ ਏਡਾ ਕਸੂਰ ਨਹੀਂ ਆਪਾਂ ਕਹਿੰਦੇ ਵੀ ਹੋਊਗਾ
0: ਨਹੀਂ ਬੱਚਿਆਂ ਦਾ ਨਹੀਂ ਕਸੂਰ ਤਾਂ ਬੇਸਿਕਲੀ ਇੱਕ ਆਪਾਂ ਪੌਦਾ ਲਗਾਇਆ ਹੋਇਆ ਉਹ ਪੌਦਾ ਤਾਂ ਬੜੀ ਅੱਛੀ ਬ੍ਰਾਂਡ ਦਾ ਲੈ ਆਉਂਦਾ ਅਸੀਂ ਉਹਨੂੰ ਅੱਛੀ ਤਰ੍ਹਾਂ ਫੀਡ ਨਹੀਂ ਦੇ ਰਹੇ ਅੱਛਾ ਪਾਣੀ ਨਹੀਂ ਟਾਈਮ ਸਿਰ ਦੇ ਰਹੇ ਤਾਂ ਉਹ ਫੁੱਲ ਵਧੀਆ ਥੋੜੀ ਦਊਗਾ
1: ਉਹਨੂੰ ਸਹੀ ਕੋਈ ਡਾਇਰੈਕਸ਼ਨ ਨਹੀਂ ਆਪਾਂ
0: ਦੇ ਪਾਰੇ ਸੋ ਪੇਰੈਂਟਸ ਤੇ ਟੀਚਰਸ ਦਾ ਰੋਲ ਜਿਹੜਾ ਹੈ ਉਹ ਹੋਣਾ ਚਾਹੀਦਾ ਕਿ ਉਹ ਬੱਚੇ ਦੇ ਵਿੱਚੋਂ ਕੱਢਣਾ ਪੋਟੈਂਸ਼ੀਅਲ ਉਹਦਾ ਬਾਹਰ ਕੱਢਣਾ ਹੈ ਨਾ ਕਿ ਬੱਚੇ ਨੂੰ ਕੁੱਟ ਮਾਰ ਕੇ ਉਹ ਚੀਜ਼ਾਂ ਨੂੰ ਬਾਹਰ ਕੱਢਣਾ ਚਾਹੀਦਾ
1: ਹਾਂ ਤੁਸੀਂ ਹੁਣ ਕਹਾਵਤ ਵੀ ਹੈ ਕਹਿੰਦੇ ਤੁਸੀਂ ਘੋੜੇ ਨੂੰ ਕੁੱਟ ਕੇ ਦਰਿਆ ਤੱਕ ਲੈ ਜਾਓਗੇ ਪਰ ਉਹਨੂੰ ਧੱਕੇ ਨਾਲ ਪਾਣੀ ਨਹੀਂ ਪਾ ਸਕਦੇ ਜਦੋਂ ਤੱਕ ਉਹ ਆਪਣਾ ਚਾਹੇ ਪੀਣਾ
0: ਬਿਲਕੁਲ ਜੀ ਬਿਲਕੁਲ
1: ਉਹਨੂੰ ਕੁੱਟ ਕੇ ਨਹੀਂ ਪਿਲਾਇਆ ਜਾ ਸਕਦਾ
0: ਹਾਂਜੀ ਹਾਂਜੀ
1: ਤੋ ਇਹ ਮੈਂ ਦੇਖਦਾ ਕਿ ਜਿਹੜੀ ਸ਼ਖਸੀਅਤ ਹੈ ਉਹਦਾ ਬਹੁਤ ਪੱਖੀ ਵਿਕਾਸ ਹੋਣਾ ਜ਼ਰੂਰੀ ਹੈ ਕਈ ਕਿਤਾਬਾਂ ਪੜ੍ਹ ਕੇ ਨੰਬਰ ਬਹੁਤ ਗੋਲਡਨ
0: ਬਿਲਕੁਲ ਜੀ ਬਿਲਕੁਲ ਬਿਲਕੁਲ ਜੀ
1: ਉਹ ਇੱਕ ਪਾਸਾ ਹੋ ਗਿਆ ਦੂਜਾ ਪਾਸਾ ਤੁਸੀਂ ਆਪਣਾ ਕਮਜ਼ੋਰ ਕਰ
0: ਦੂਜਾ ਕਮਜ਼ੋਰ ਕਰ ਲਿਆ ਜੀ
1: ਉਹ ਬਹੁਤ ਜ਼ਰੂਰੀ ਹੈ ਸਿਹਤ ਦਾ ਹੋਣਾ ਵੀ ਜ਼ਰੂਰੀ ਹੈ
0: ਖੇਡਾਂ ਦਾ ਹੋਰ ਕੁਆਲਿਟੀਜ਼ ਬਹੁਤ ਹੈਗੀਆਂ ਜਿਹੜੀਆਂ ਔਰ ਈਵਨ ਔਰ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸ ਰਿਹਾ ਕਿ ਸਾਡੇ ਕੋਲ ਬੱਚੇ ਆ ਰਹੇ ਆ ਬੀ ਟੈਕ ਕਰਦੇ ਆ ਫਾਈਨਲ ਈਅਰ 'ਚ ਹੁੰਦੇ ਐਮ ਟੈਕ ਫਾਈਨਲ ਈਅਰ 'ਚ ਆ ਰਹੇ ਆ ਉਹ ਸਰ ਆ ਕੇ ਗੱਲ ਕਰਦੇ ਸਰ ਸਾਡੇ ਵਿੱਚ ਬੋਲਣ ਦੀ ਸਕਿੱਲ ਨਹੀਂ ਹੈ ਸਾਡੇ 'ਚ ਅਸੀਂ ਇੰਗਲਿਸ਼ ਸਟੂਡੈਂਟ ਲਈ ਬੋਲ ਪਾਉਂਦੇ ਮੈਂ ਤਾਂ ਸਰ ਹੁਣ ਇੰਗਲਿਸ਼ ਸਪੀਕਿੰਗ ਕੋਰਸ ਕਰ ਰਿਹਾ
1: ਕਰਦੇ ਆ
0: ਔਰ ਇਹਨਾਂ ਬੱਚਿਆਂ ਨੂੰ ਜਦੋਂ ਸਾਡੇ ਕੋਲ ਪੜ੍ਹਦੇ ਸੀ ਮੇਰੀ ਕੋਸ਼ਿਸ਼ ਹੈ ਕਿ ਬੱਚੇ ਕੋਲੋਂ ਬੁਲਵਾਉਣਾ ਕੋਈ ਡੈਫੀਨੇਸ਼ਨ ਬੋਲ ਤੋਂ
1: ਜੀ
0: ਇੰਗਲਿਸ਼ ਬੋਲੋ ਤਾਈਓ ਮਤਲਬ
1: ਝਾਕਾ ਇੱਕ
0: ਨਿਕਲ ਬੇਸਿਕਲੀ ਤਾਂ ਝਾਕਾ ਹੀ ਹੁੰਦਾ
1: ਝਾਕਾ ਹੀ
0: ਆਈਲੈਟ ਦੀ ਕੋਚਿੰਗ ਲੈ ਰਹੇ ਬੱਚੇ ਉਹ ਮੈਂ ਤਾਂ ਕਹਿੰਦਾ ਕਿ ਜਿਹੜੇ ਬੱਚਾ ਕਲਾਸ 'ਚ ਇੰਗਲਿਸ਼ ਮੀਡੀਅਮ 'ਚ ਪੜ੍ਹ ਰਿਹਾ ਜੇ ਬੱਚਾ ਕੋਲੋਂ ਬੁਲਵਾਇਆ ਜਾਏ ਬਾਰ ਬਾਰ ਚੀਜ਼ਾਂ ਨੂੰ ਤਾਂ ਉਹਨੂੰ ਲੋੜ ਹੀ ਨਹੀਂ ਕੋਚਿੰਗ ਦੀ
1: ਜ਼ਰੂਰਤ ਹੀ ਨਹੀਂ
0: ਦੇ ਕੈਨ ਡੂ ਆਪਣੇ ਆਪ ਹੀ ਇਹ ਚੀਜ਼ਾਂ 'ਚ ਉਹ ਮਤਲਬ ਅੱਛੇ ਅੱਛੇ ਬੈਂਡ ਲੈ ਸਕਦੇ
1: ਮਤਲਬ ਸੁਭਾਵਿਕ ਤੌਰ 'ਤੇ ਬਣ ਸਕਦੇ ਉਹ
0: ਬਿਲਕੁਲ
1: ਕੋਈ ਐਡੀ ਗੱਲ ਨਹੀਂ
0: ਹਾਂਜੀ ਹਾਂਜੀ
1: ਤੋ ਬੱਚੇ ਦਾ ਜਿਹੜਾ ਡਿਵੈਲਪਮੈਂਟ ਜਦੋਂ ਤੱਕ ਨਹੀਂ ਹੁੰਦੀ ਚਾਰੋਂ ਪਾਸੇ। ਬਾਕੀ ਐਨਡੀਏ ਦੇ ਵਿੱਚ ਨਾ ਜਾਣਾ ਇੱਕ ਚਿੰਤਾਜਨਕ ਗੱਲ ਹੈ। ਮੈਂ ਪਿੱਛੇ ਜੇ ਕੋਈ ਦੇਖ ਸੁਣ ਰਿਹਾ ਸੀ ਕਿਸੇ ਦਾ ਲੈਕਚਰ, ਉਹ ਕਹਿੰਦੇ ਕਿ ਦੇਖੋ ਪੰਜਾਬ ਦੇ ਸਰਕਾਰ ਨੇ ਦੋ ਸਕੂਲ ਬਣਾਏ, ਮਾਈ ਭਾਗੋ ਅਕੈਡਮੀ ਅਤੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਜਿਹੜੀ ਆ।
0: ਹਾਂ, ਇੱਕ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਇਸ ਵਾਰ ਜਿਹੜਾ ਬੱਚਾ ਐਨਡੀਏ ਦੇ ਵਿੱਚ ਟੌਪ ਕੀਤਾ ਹੈ, ਪਾਸ ਆਊਟ ਹੋਇਆ, ਉਹ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦਾ ਬੱਚਾ ਹੈ।
1: ਬਿਲਕੁਲ ਬਿਲਕੁਲ ਜੀ, ਹਾਂਜੀ ਹਾਂਜੀ, ਇਹ ਬੜੀ ਖੁਸ਼ੀ ਦੀ ਗੱਲ ਹੈ।
0: ਬਿਲਕੁਲ,
1: ਤੇ ਉਹ ਪੰਜਾਬ ਸਰਕਾਰ ਦਾ ਅੱਛਾ ਇੱਕ ਉਪਰਾਲਾ ਰਿਹਾ ਤੇ ਅੱਛੀ ਦੇਣ ਹੈ। ਤੇ ਉਹ ਉਹਨਾਂ ਦੇ ਜਿਹੜੇ ਜਨਰਲ ਜਿਹੜੇ ਸੀਗੇ ਆਈ ਪੀ ਸਿੰਘ ਜੀ ਮਾਈ ਭਾਗੋ ਦੇ, ਉਹਦੇ ਵਿੱਚ ਲੜਕੀਆਂ ਦੇ ਲਈ ਬਣਾਇਆ ਹੋਇਆ, ਉਹ ਕਹਿੰਦੇ ਕਿ ਦੇਖੋ ਜੀ ਇਹਦੇ ਵਿੱਚ ਸਾਨੂੰ ਅੱਜ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੋਈ ਵੀ ਬੱਚਾ ਇਹਦੇ ਸਾਡੀ ਅਕੈਡਮੀ 'ਚ ਦਾਖਲ ਨਹੀਂ ਹੋਇਆ।
0: ਠੀਕ ਠੀਕ ਠੀਕ,
1: ਮੈਂ ਕਿਹਾ ਜੀ ਕੀ ਗੱਲ ਹੈ ਜੀ? ਕਹਿੰਦੇ ਜੀ ਦੇਖ ਲਓ ਹੁਣ, ਕਿਉਂਕਿ ਅਸੀਂ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਨੰਬਰ ਹੀ ਇਕੱਲੇ ਨਹੀਂ ਚਾਹੀਦੇ ਸਾਨੂੰ,
0: ਹਾਂਜੀ ਹਾਂਜੀ,
1: ਇੱਥੇ ਇੱਕ ਆਫੀਸਰ ਕੋਈ ਲੜਕੀ ਹੈ ਉਹਨੂੰ ਤਿਆਰ ਕਰਨਾ ਸੀ।
0: ਬਿਲਕੁਲ ਬਿਲਕੁਲ,
1: ਔਰ ਆਫੀਸਰ ਬੋਲਡ ਚਾਹੀਦੀ ਆ, ਕਿਵੇਂ ਉਹ ਚ ਲੱਗਣੀ ਚਾਹੀਦੀ, ਉਹਦੇ ਅੰਦਰ ਇੱਕ ਅੱਗ ਚਾਹੀਦੀ,
0: ਹਾਂਜੀ ਹਾਂਜੀ ਬਿਲਕੁਲ,
1: ਤੇ ਉਹੀ ਲੀਡ ਕਰੇਗੀ ਮਿਲਟਰੀ ਫੌਜ ਨੂੰ।
0: ਬਿਲਕੁਲ,
1: ਹੋਰ ਹੀ ਤਰ੍ਹਾਂ ਦਾ ਕੋਈ ਅਫਸਰ ਬਣਾ ਕੇ ਭੇਜਦੀ, ਸਾਰਾ
0: ਕੁਝ ਸੁੱਟ ਕੇ ਆ ਜੇ। ਮਿਲਟਰੀ ਦੀ ਜੋ ਜੋਬ ਦੇ ਵਿੱਚ ਲੀਡਰਸ਼ਿਪ ਮਤਲਬ ਤੁਹਾਡੀ ਲਾਈਫ ਰਿਸਕ ਤੇ ਆ, ਜਦੋਂ ਅਸੀਂ ਲੜ ਰਹੇ ਫਰੰਟ ਤੇ।
1: ਬਿਲਕੁਲ ਜੀ,
0: ਅੱਛਾ ਉੱਥੇ ਇੱਕ ਅੱਛਾ ਲੀਡਰ ਹੀ ਸਫਲ ਹੋ ਸਕਦਾ ਹੈ।
1: ਉਹ ਸੰਜੀਵ ਜੀ, ਮੈਂ ਉਹ ਬੱਚਿਆਂ ਨੂੰ ਮਿਲਿਆ ਜਿਹੜੀਆਂ ਉੱਥੇ ਟ੍ਰੇਨਿੰਗ ਕਰਦੀਆਂ ਸੀ,
0: ਹਾਂਜੀ ਹਾਂਜੀ,
1: ਉਹ ਰੁਟੀਨ ਵਿੱਚ ਹੀ ਅਫਸਰ ਲੱਗ ਰਹੀਆਂ ਸੀ। 25 ਕੁੜੀਆਂ ਦਾ ਬੈਚ ਹੈ, ਉਹਨਾਂ ਚ ਕੋਈ ਵੀ ਕੁੜੀ ਜਿਹੜੀ ਆ, ਮੈਨੂੰ ਇਹ ਨੀ ਲੱਗਿਆ ਵੀ ਇਹ ਥੋੜੀ ਸੁਸਤ ਆ ਜਾਂ ਕੀ ਆ, ਉਹ ਇੰਨੀ ਆ ਐਕਟਿਵ ਕਿ ਉਹਨਾਂ ਦੀ ਟ੍ਰੇਨਿੰਗ ਇੰਨੀ ਅੱਛੀ ਹੋ ਰਹੀ ਆ, ਤੇ ਉਹ ਤੇ ਰੁਟੀਨ ਦੇ ਵਿੱਚ ਆਫੀਸਰ ਵਾਂਗ ਹੀ ਉਹ ਚੱਲ ਰਹੀਆਂ ਨੇ।
0: ਠੀਕ ਠੀਕ,
1: ਤੇ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਵਿੱਚੋਂ ਹੀ ਜਿਹੜਾ ਬੋਇਜ਼ ਦਾ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਜਿਹੜਾ ਸਕੂਲ ਆ ਅਕੈਡਮੀ, ਉਹਦੇ ਵਿੱਚੋਂ ਵੀ ਸੇਮ ਚੀਜ਼ ਆ, ਉਹ ਜਿਹੜੇ ਮੁੰਡੇ ਆ ਉਹਨਾਂ ਚ ਬਹੁਤ ਕੋਨਫੀਡੈਂਸ ਆ, ਜਿਹ ਚ ਕੋਨਫੀਡੈਂਸ ਨਹੀਂ ਉਹ ਮਾਰਿਆ ਗਿਆ, ਉਹ ਵਾਪਸ ਆ ਜਾਂਦਾ, ਭੱਜ ਕੇ ਆ ਜਾਂਦੇ, ਕਹਿੰਦੇ ਨਹੀਂ ਜੀ ਉੱਥੇ ਸਾਡੇ ਕੋਲ ਨਹੀਂ ਹੋਣਾ ਕੁਛ ਵੀ।
0: ਠੀਕ ਠੀਕ ਠੀਕ ਠੀਕ,
1: ਤੋ ਇਹ ਜਿਹੜੀ ਆ ਸਿਲਸਿਲਾ ਹੈ ਇਹਦੇ ਵਿੱਚ ਕੋਨਫੀਡੈਂਸ ਜ਼ਰੂਰੀ ਆ।
0: ਹਾਂਜੀ,
1: ਇੱਕ ਜੇ ਉਹ ਬੱਚਾ 10ਵੀਂ ਤੋਂ ਬਾਅਦ ਸਾਇੰਸ ਰੱਖ ਲੈਂਦਾ ਚੰਗੇ ਨੰਬਰ ਲੈ ਕੇ, ਤੇ ਉਹਦੇ ਵਿੱਚ ਵੀ ਚੰਗਾ ਕੰਮ ਕਰਦਾ ਹੈ, ਤੇ ਉਹ ਕਾਫੀ ਬ੍ਰਾਈਟ ਫਿਊਚਰ ਉਹਦਾ,
0: ਬਹੁਤ ਬ੍ਰਾਈਟ ਫਿਊਚਰ ਜੀ
1: ਆ ਜਾਂਦਾ। ਤੇ ਕਿੰਨੀਆਂ ਆਪਸ਼ਨਸ ਆ, ਆਪਾਂ ਜੇ ਗੱਲਾਂ ਕਰਨ ਲੱਗ ਜਾਈਏ ਤਾਂ ਮੈਨੂੰ ਲੱਗਦਾ ਕਿ ਟਾਈਮ ਥੋੜਾ ਪੈ ਜਾਏਗਾ।
0: ਹਾਂਜੀ ਬਿਲਕੁਲ,
1: ਕੁਝ ਜਿਹੜੇ ਆ ਜਿਵੇਂ ਤੁਸੀਂ ਦੱਸ ਰਹੇ ਸੀਗੇ ਇੰਜੀਨੀਅਰਿੰਗ ਕੋਰ ਦੇ ਵਿੱਚ ਆ ਤੇ ਮੈਡੀਕਲ ਦੇ ਵਿੱਚ ਆ, ਕੈਮਿਸਟਰੀ ਯਾਰ ਉਹਦੇ ਕੋਲ ਹੈਗੀ ਆ, ਉਹਦੇ ਵਿੱਚ ਵੀ ਸਕੋਪ ਕਿਹੜੇ ਕਿਹੜੇ ਹੋ ਜਾਂਦੇ ਜੀ?
0: ਕੈਮਿਸਟਰੀ ਦੇ ਵਿੱਚ ਤੁਸੀਂ ਅੱਗੇ ਕੈਮਿਸਟਰੀ ਦੇ ਇਹਨਾਂ ਸਾਰੇ ਸਬਜੈਕਟਸ ਦੇ ਵਿੱਚ ਅੱਗੇ ਬੀ ਐਸ ਸੀ ਐਮ ਐਸ ਸੀ ਕਰ ਸਕਦੇ ਹੋ ਓਨਰਸ ਇਹਨਾਂ ਦੇ, ਔਰ ਕੈਮਿਸਟਰੀ ਦੇ ਵਿੱਚ ਤਾਂ ਤੁਸੀਂ ਅੱਜ ਫਾਰਮਾਸਿਟੀਕਲ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਹੈ,
1: ਕਾਫੀ ਮੰਗ ਹੈ,
0: ਕਾਫੀ ਮੰਗ ਹੈ, ਔਰ ਉੱਥੇ ਅੱਛੇ ਮਤਲਬ ਪੈਕੇਜ ਉਹ ਦਿੰਦੇ ਹਨ ਜਿਹੜੇ ਐਮ ਐਸ ਸੀ ਪੀ ਐਚ ਡੀ ਹਨ
1: ਕੈਮੀਕਲ ਇੰਜੀਨੀਅਰਸ ਜਿਹੜੇ ਆ ਉਹ ਚੰਗਾ ਕੰਮ ਕਰ ਰਹੇ।
0: ਹਾਂਜੀ ਬਿਲਕੁਲ ਜੀ ਬਿਲਕੁਲ,
1: ਤੇ ਮੈਥ ਇਹਦੇ ਵਿੱਚ ਇੱਕ ਜੁੜਦਾ ਹੈ ਨਾਲ।
0: ਹਾਂਜੀ ਹਾਂਜੀ,
1: ਮੈਥ ਕੀ ਰੋਲ ਪਲੇ ਕਰਦਾ ਜੀ?
0: ਮੈਥ ਦਾ ਰੋਲ ਇਹ ਹੈ ਕਿ ਮੈਥ ਇੱਕ ਮਾਸਟਰ ਜਿਸ ਤਰ੍ਹਾਂ ਕਹਿੰਦੇ ਕਿ
1: ਆਤਮਾ ਹੀ ਹੈ,
0: ਆਤਮਾ ਹੈ, ਕੰਟਰੋਲਰ,
1: ਕੰਟਰੋਲਰ ਹੈ ਸਾਰੇ ਸਬਜੈਕਟਾਂ ਦਾ।
0: ਫਿਜ਼ਿਕਸ ਦੇ ਵਿੱਚ ਅਸੀਂ ਜਦੋਂ ਫਿਜ਼ਿਕਸ ਪੜ੍ਹਾਉਣਾ ਸ਼ੁਰੂ ਕਰਦੇ ਹਾਂ ਪਲੱਸ ਵਨ ਦੇ ਵਿੱਚ, ਪਹਿਲਾਂ ਸਾਨੂੰ ਮੈਥ ਦੇ 2-4-5 ਟੌਪਿਕ ਕਵਰ ਕਰਨੇ ਪੈਂਦੇ, ਪਹਿਲੇ 15 ਦਿਨ ਮੈਥ ਤੇ ਲਗਾਉਣੇ ਪੈਂਦੇ
1: ਆ
0: ਤਾਂ ਕਿ ਬੱਚਿਆਂ ਨੂੰ ਫਿਜ਼ਿਕਸ ਸਮਝ ਆ ਜਾਵੇ।
1: ਠੀਕ ਹੈ ਜੀ।
0: ਸੋ ਮੈਥ ਜਿਹੜਾ ਮੈਥ ਦਾ ਇਨ ਇਟ ਸੈਲਫ ਤਾਂ ਮੈਂ ਜ਼ਿਆਦਾ ਨਹੀਂ ਪ੍ਰੈਕਟੀਕਲ ਕੋਈ ਸਕੋਪ ਹੋਵੇ, ਬਟ ਇਹ ਸਾਰਿਆਂ ਦੀ ਆਤਮਾ ਹੈ, ਇਹਦੇ ਤੋਂ ਬਿਨਾਂ ਨਾ ਕੈਮਿਸਟਰੀ ਦਾ ਗੁਜ਼ਾਰਾ ਹੈ, ਨਾ ਫਿਜ਼ਿਕਸ ਦਾ ਗੁਜ਼ਾਰਾ ਹੈ, ਤੇ ਫਿਜ਼ਿਕਸ ਦਾ ਤਾਂ ਹੈ ਹੀ ਨਹੀਂ, ਤੇ ਨਾ ਬਾਇਓ ਦਾ ਗੁਜ਼ਾਰਾ ਹੈ।
1: ਮਤਲਬ ਮੈਥ ਉਹ ਜ਼ਮੀਨ ਹੈ ਜਿਹਦੇ ਵਿੱਚ ਸਾਰੇ ਪੌਦੇ ਉੱਗਣਗੇ।
0: ਬਿਲਕੁਲ ਬਿਲਕੁਲ ਬਿਲਕੁਲ,
1: ਬੰਦੇ ਦਾ ਮੈਥਮੈਟਿਕਸ ਚੰਗਾ ਹੋਣਾ ਚਾਹੀਦਾ।
0: ਹਾਂਜੀ ਹਾਂਜੀ,
1: ਇਹ ਇੱਕ ਵਾਕਈ, ਔਰ ਜੋੜ ਤੋੜ ਦੇ ਵਿੱਚ ਜਿਹੜਾ ਬੰਦਾ ਕਾਮਯਾਬ ਹੋ ਗਿਆ ਉਹ ਤਾਂ ਜ਼ਿੰਦਗੀ 'ਚ ਫੇਲ ਹੁੰਦਾ ਹੀ ਨਹੀਂ।
0: ਬਿਲਕੁਲ ਜੀ, ਬਿਲਕੁਲ ਬਿਲਕੁਲ।
1: ਤੋ ਸੰਜੀਵ ਸ਼ਰਮਾ ਜੀ, ਅੱਜ ਤੁਸੀਂ ਬਹੁਤ ਹੀ ਕੀਮਤੀ ਗੱਲਾਂ ਸਾਂਝੀਆਂ ਕੀਤੀਆਂ, ਔਰ ਮੈਨੂੰ ਪੂਰੀ ਉਮੀਦ ਹੈ ਜਿਹੜੇ ਵਿਦਿਆਰਥੀ ਜਾਂ ਉਹਨਾਂ ਦੇ ਮਾਤਾ ਪਿਤਾ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਜ਼ਰੂਰ ਸੰਜੀਵ ਜੀ ਦੀਆਂ ਗੱਲਾਂ ਨੂੰ ਤੋਂ ਫਾਇਦਾ ਲੈਣਗੇ, ਅਤੇ ਬੱਚਿਆਂ ਦਾ ਭਵਿੱਖ ਜਿਹੜਾ ਹੋਰ ਵੀ ਬ੍ਰਾਈਟ ਹੋਏਗਾ, ਅਤੇ ਅਸੀਂ ਵੀ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਹਮੇਸ਼ਾ ਹੀ, ਅਤੇ ਦੁਆ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਅਤੇ ਖੁਸ਼ ਰਹੋ, ਮੁਸਕਰਾਉਂਦੇ ਰਹੋ, ਅਤੇ ਪ੍ਰੋਗਰਾਮ ਰੁਜ਼ਗਾਰ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਫਿਰ ਆਪਾਂ ਹਾਜ਼ਰ ਹੋਵਾਂਗੇ ਸੰਜੀਵ ਸ਼ਰਮਾ ਜੀ ਦੇ ਨਾਲ, ਅਤੇ ਹੁਣ ਸਾਨੂੰ ਦਿਓ ਆਗਿਆ ਅਤੇ ਤੁਸੀਂ ਮਾਣੋ ਆਨੰਦ। ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਸੁਣਨ ਦੇ ਲਈ, ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਵੱਲੋਂ ਤੁਹਾਡਾ ਸ਼ੁਕਰਾਨਾ, ਅਤੇ ਰੱਬ ਰਾਖਾ, ਖੁਸ਼ ਰਹੋ, ਮੁਸਕਰਾਉਂਦੇ ਰਹੋ।

0: ద్వాపర రేడియో. ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਾਹਿਬਾਨਾ ਜੀ। ਸਾਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
1: ਧੰਨਵਾਦ ਜੀ, ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
0: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ, ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
1: ਬਿਲਕੁਲ ਸਹੀ ਕੁਸ਼ਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਸ਼ਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th, 10th, or 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ ਚ ਐਡਮਿਸ਼ਨ ਲੈਣੀ ਹੈ।
0: ਹਾਂਜੀ,
1: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਮੋਸਟਲੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਹਾਂ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ। ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
0: ਠੀਕ ਹੈ ਜੀ।
1: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਹੈ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ। ਬੱਚੇ ਅਕਸਰ ਇਹ ਸੋਚਦੇ ਹੈ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90%, 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਹੈ ਕਿ ਅਸੀਂ ਉਹੀ ਵਿਸ਼ੇ ਲਈਏ ਜਿਹਨਾਂ ਚੋਂ ਸਾਡੇ ਸਕੋਰਸ ਜ਼ਿਆਦਾ ਆਉਂਦੇ ਆ।
0: ਬਿਲਕੁਲ।
1: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜਿਹੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ, ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ।
0: ਬਿਲਕੁਲ ਜੀ,
1: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ। ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ, ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਜ਼ ਨਿਕਲਦੀਆਂ ਨੇ ਅੱਗੋ ਦੀ ਅੱਗੋ, ਠੀਕ ਹੈ। ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ, ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟੀਸੀਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਸ ਜਾਂ ਡਿਗਰੀਜ਼ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨ ਲੈ ਸਕਦੇ ਹੈ ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ ਫੁਲਫਿਲ ਹੋ ਜਾਵੇ,
0: ਹੈ ਨਾ।
1: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ, ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ। ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਜੇ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ, ਸਪੈਸ਼ਲੀ ਗਰਲਸ ਜਿਹੜੀਆਂ ਨੇ ਉਹ ਕਾਫੀ ਐਸੀਆਂ ਗਰਲਸ ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਸ ਮੇਰੇ ਨਾਲ ਮੈਨੂੰ ਮਿਲੀਆਂ ਨੇ ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ
0: ਠੀਕ
1: ਬਟ
0: ਹੈ ਜੀ।
1: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ ਤਾਂ
0: ਅੱਛਾ
1: ਇਹ
0: ਜੀ
1: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਐ ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਐ
0: ਹਾਂਜੀ
1: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ ਤਾਂ
0: ਬਿਲਕੁਲ
1: ਫਿਰ ਉਹ ਉਸ ਨੂੰ ਛੱਡ ਦਿੰਦੇ ਐ ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੀਆਂ ਨੇ
0: ਠੀਕ
1: ਤਾਂ
0: ਹੈ
1: ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ
0: ਹਾਂਜੀ
1: ਉਸ
0: ਹਾਂ
1: ਦੀ
0: ਇਹ
1: ਰੈਂਕਿੰਗ ਨੂੰ ਦੇਖ
0: ਮਹੱਤਵਪੂਰਨ
1: ਕੇ
0: ਹੈ
1: ਉਸ ਦੇ ਵਿੱਚ ਕੀ ਸਕਸੈਸ ਰੇਟ ਹੈ ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕੀ ਕਰ ਰਹੇ ਹੈ ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ ਸੁਖਵੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ ਅਸੀਂ
0: ਠੀਕ
1: ਕੁਝ
0: ਹੈ
1: ਵੀ
0: ਜੀ
1: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ ਸੋ
0: ਬਿਲਕੁਲ ਜੀ
1: ਇਹ ਦੋ ਚਾਰ ਚੀਜ਼ਾਂ ਨੇ ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ
0: ਬਿਲਕੁਲ ਜੀ
1: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ ਤਾਂ ਉਹ ਬੜਾ ਇੱਕ ਆਰਗੇਨਾਈਜ਼ੇਸ਼ਨ ਦੇ ਵਿੱਚ ਆ ਜਾਏਗਾ ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ
0: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ ਕਿਹੜੇ ਪਾਸੇ ਜਾਣ ਜੋ ਉਹਨਾਂ ਨੂੰ ਗਾਈਡ
1: ਹਾਂਜੀ
0: ਕਰ ਸਕੇ
1: ਦੇਖੋ ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ
0: ਅੱਛਾ ਜੀ
1: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ
0: ਬਿਲਕੁਲ
1: ਸਭ
0: ਜੀ
1: ਕੋਲ ਸਮਾਰਟਫੋਨ ਹੈਗੇ ਨੇ
0: ਹਾਂਜੀ
1: ਤਾਂ
0: ਹਾਂਜੀ
1: ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ ਠੀਕ ਹੈ
0: ਠੀਕ ਹੈ
1: ਇਨ
0: ਜੀ
1: ਮੈਨੇਜਮੈਂਟ ਬੈਸਟ ਕਾਲਜ ਇਨ ਮੈਨੇਜਮੈਂਟ ਜਾਂ
0: ਜੀ
1: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
0: ਠੀਕ ਹੈ
1: ਇਹ
0: ਜੀ
1: ਸਾਰੀਆਂ ਚੀਜ਼ਾਂ ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਆ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ
0: ਠੀਕ
1: ਜ਼ਿਆਦਾਤਰ
0: ਹੈ
1: ਉਹਨਾਂ ਨੂੰ ਗੇਮਿੰਗ ਦਾ ਹੈ ਕਿ ਅਸੀਂ ਗੇਮਸ ਖੇਡੀਏ ਪਬਜੀ ਬੜੀ
0: ਹਾਂਜੀ
1: ਮਸ਼ਹੂਰ ਕੀਤੀ ਹੈ ਬੱਚਿਆਂ ਨੇ ਜਾਂ
0: ਬਿਲਕੁਲ
1: ਫਿਰ
0: ਜੀ
1: ਅਸੀਂ ਹੋਰ ਕੁਝ ਐਂਟਰਟੇਨਮੈਂਟ ਦੇ ਲਈ ਯੂਟਿਊਬ ਨੂੰ ਯੂਜ਼ ਕਰ ਲੈਂਦੇ ਆ
0: ਹਾਂਜੀ
1: ਬਟ ਯੂਟਿਊਬ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਕਾਲਜਸ ਬਾਰੇ ਜਾਂ ਫਿਰ ਬਹੁਤ ਅੱਛੇ ਅੱਛੇ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ ਲਾਈਕ ਜਿਹੜੀਆਂ ਕਿ ਵੱਖ ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ
0: ਹਾਂਜੀ
1: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਆ ਉੱਥੇ
0: ਹਾਂਜੀ
1: ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਆ
0: ਜਿਹੜੇ ਤੁਹਾਡੇ ਵਿਭਾਗ ਵੱਲੋਂ
1: ਹਾਂਜੀ
0: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ
1: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਆ
0: ਅੱਛਾ ਜੀ
1: ਵੀ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਆ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ
0: ਅੱਛਾ
1: ਜੋ
0: ਜੀ
1: ਵੀ ਸਾਡੇ ਕੋਲੇ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ ਜਿੱਦਾਂ
0: ਹਾਂਜੀ
1: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ ਜਿਵੇਂ ਸਾਡੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੋਬ ਨਿਕਲਦੀ ਹੈ ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਿਟੀ ਬਣਦੀ ਹੁੰਦੀ ਹੈ ਉਹਨਾਂ
0: ਠੀਕ ਹੈ
1: ਗਵਰਨਮੈਂਟ ਪੋਸਟਾਂ ਦੇ ਲਈ ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ
0: ਅੱਛਾ ਜੀ
1: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ
0: ਅੱਛਾ ਜੀ
1: ਜਿਹੜੇ ਬੱਚੇ ਇੰਟਰਸਟਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੋਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ ਕੀ ਕੀ ਟੈਸਟ ਹੈ ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ देन उस तो बाद उस टेस्ट दी जड़ी प्रिपरेशन है वो किद्दा कर सकते हैं।
0: अच्छा
1: फॉर
0: जी,
1: एग्जाम्पल पीपीएससी हो गया या फिर यूपीएससी हो गया या फिर एसएससी हो गया, बहुत सारे होर टेस्ट निकलते रहते हैं जेडे भी टाइम टू टाइम, तां
0: हाँ जी, हाँ
1: उन्हां दी
0: जी,
1: असीं प्रॉपर उन्हां नूं इनफॉर्मेशन प्रोवाइड करते रहने हैं, तां बच्चे उत्थे भी आके इस चीज़ दा जो फायदा है उठा सकते हैं।
0: ठीक है जी। कोई भी प्राप्ति करने लिए जरूरी हुंदा कि असीं कोई निशाना मिथिए।
1: बिल्कुल
0: जिहड़े अज कल दे विद्यार्थी है ना, ओह इस गल तों भी अनजाण रहिंदे वी असीं अपनी मंजिल ते किवें पहुंचना है, अपना निशाना किवें मिथना है।
1: बिल्कुल
0: उहनां नूं निशाना तय करन लई की करना चाहिदा है?
1: बिल्कुल, ये भी बड़ी कंसर्न दी गल है। साडे बच्चे जेड़े हैं बहुत ही घट गिनती दे विच ऐसे बच्चे ने जेड़े अपने जिन्हां दी असीं पहलां गल कर चुके हैं जेड़े कि अपने फ्यूचर दे लिए कंसर्नड हुंदे ने 10वीं 12वीं दे विच।
0: हाँ जी,
1: इहो जे बच्चे जेड़े अपनी फ्यूचर लिए 10वीं और 12वीं दे विच ही प्लानिंग्स करके चलते हैं ना, वो अपनी लाइफ दे सारे फेजेस दे विच स्मूथली निकल जांदे और एक अच्छी जगह ते प्लेसमेंट भी उन्हां नूं हो जांदी है उन्हां दी।
0: बिल्कुल जी,
1: बट काफी बच्चे पर साडे कोल जेड़े परमार है वो इहो जे बच्चियां दी है जेड़े अपनी लाइफ दा कोई एम मिथदे ही नहीं, वो सोचदे हैं कि चलो 10वीं कर ली,
0: हाँ
1: चलो
0: जी,
1: उस तो बाद 12वीं भी कर लेने हैं। अपने
0: हाँ जी,
1: फ्रेंड्स देखते हैं कि मेरे फ्रेंड्स ने केड़े विषय चूज किए हैं, उन्हां दे अकॉर्डिंग ही वो अपने खुद दे विषय चूज कर लेते हैं।
0: बिल्कुल जी,
1: वो खुद दा अपना ये नहीं देखते कि मेरे लिए की आसान है, मेरे लिए की अच्छा है, मेरा किसे विच इंटरेस्ट है, वो ये देखते हैं कि
0: लाई
1: मैनू।
0: लग बन के एक दूजे दे नाल चल
1: बिल्कुल
0: पैंदे हैं।
1: हाँ हाँ बिल्कुल, तां ये चीज समझनी चाहिए है विद्यार्थियों नूं कि ओहो जदों गल आ जाती है उन्हां दे करियर सिलेक्शन दी
0: हाँ जी,
1: उस टाइम ते बिल्कुल पर्टिकुलर हो गए, वो अपने आप खुद सोचन और अपने काउंसलर नाल गल करन या फिर अपने खुद सर्च करन, अपने टीचर्स नाल गल करन कि मेरे लिए मेरे कैपेबिलिटी दे अकॉर्डिंग केड़ा कोर्स या केड़े विषय सही रह सकदे ने। बच्चे नूं खुद पता हुंदा है,
0: हाँ जी,
1: बस वो बच्चा ध्यान नहीं दिंदा अपने आप ते, क्योंकि वो उम्र ही ऐसी हुंदी है कि
0: हाँ
1: बच्चा
0: जी,
1: अक्सर बाहर नू ज्यादा अट्रैक्टेड हुंदा है, अपने अंदर जाके देखदा ही नहीं है कि मेरे अंदर केड़ी कैपेबिलिटी है, मैं खुद की कर सकता।
0: बिल्कुल जी,
1: तब बेसिकली यही चीज दी घाट हुंदी है कि सानू इंटरनल मोटिवेशन उस टाइम ते बच्चे नू बहुत घट हुंदी है,
0: बिल्कुल जी,
1: उन्हां नू इंटरनली मोटिवेट करके उन्हां नू उन्हां दे जो कैपेबिलिटीज ने उन्हां नू जानू करवा के उन्हां नू ये चीज अच्छे तरीके दे नाल समझ आ सकती है, समझाई जा सकती है कि तुहाडे लई की बेस्ट है।
0: जिस तरह जिहड़ा हैगा बच्चों नूं घट जानकारी है अपना भविष्य तय करने बारे, उसे
1: बिल्कुल
0: तरह उन्हां दे जिहड़े माँ बाप ने
1: बिल्कुल
0: ओह
1: है
0: भी बहुत
1: बिल्कुल
0: घट जानकारी रखते हैं। असल दे विच मापे अते विद्यार्थी ते एक अध्यापक मिल के ही बच्चे दे भविष्य
1: मिल
0: दा
1: के
0: वधिया निर्माण
1: बिल्कुल
0: कर सकदे हैं।
1: हाँ
0: कोई
1: जी
0: इहनां दे मापिआं नूं गाइड करन लई भी कोई यतन कीते जांदे हैं?
1: हाँ जी बिल्कुल। मैं ये भी ये कहंदी हां कि साडे अगर विद्यार्थी अगर साडे जेड़े नौजवान पीढ़ी है
0: हाँ
1: उहनां
0: जी,
1: दे अगे वधण च अगर असीं ये कहंदे हां कि साडे टीचर्स दा बहुत वड्डा हाथ हुंदा है, अध्यापक दा हाथ हुंदा है,
0: हाँ
1: तां
0: जी,
1: उहनां ही हाथ उहनां दे पेरेंट्स दा भी हुंदा है,
0: बिल्कुल जी,
1: माता पिता दा भी उहनां ही रोल हुंदा है। बस की है कि माता पिता नूं ये चीज समझन दी जरूरत है कि सिर्फ स्कूल भेज देना या फिर ट्यूशन ते भेज देना ही काफी नहीं है,
0: हाँ जी,
1: बच्चों का कंप्लीट जो फॉलो अप है वो बच्चे दे पेरेंट्स वालों लिया जाना बहुत जरूरी है।
0: बिल्कुल जी,
1: बच्चे नूं मोबाइल तां लैके दे तां अज दे टाइम दे अकॉर्डिंग, क्योंकि अज दा टाइम इहो जिहा चल रहा है कि सारियां क्लासेस भी ऑनलाइन हो गईयां ने,
0: ऑनलाइन चल रही हैं।
1: बट बच्चे दा फॉलो अप लेना कि बच्चा उस मोबाइल नूं यूज किवें कर रहा है,
0: हाँ जी,
1: वो अक्सर ही पेरेंट्स भुल जाते हैं या
0: सही
1: फिर
0: गल
1: उन्हां
0: है,
1: नूं लगदा है कि नहीं बच्चा कर रहा है अच्छा सही कर रहा है। अक्सर असीं बच्चियां नूं ये सोच के नहीं रोकदे कि चलो ठीक है साडा बच्चा तां बहुत अच्छा है, बच्चा तां पढ़ लेगा अपने आप पढ़ लेगा, नहीं उन्हां नूं थोड़ा मोटिवेशन अपने पेरेंट्स तों लेना बहुत जरूरी है। जदों बच्चे दे पेरेंट्स उन्हां नूं टाइम टू टाइम टोकदे रहणगे कि तुसीं अज की कीता, हाँ बच्चे दस की, हाँ तू की करना चाहुंदा है लाइफ च, तू
0: हाँ
1: दस
0: जी,
1: तू किवें करना है, उदों बच्चे नूं होएगा कि हाँ भी मेरी इंपॉर्टेंस है, मेरे तो
0: सही गल
1: पूछा
0: है,
1: जा रहा है।
0: हाँ जी,
1: जदों बच्चे नूं ये चीज लगेगी ना कि हाँ मेरे तो पूछा जा रहा है, मेरी इंपॉर्टेंस है, दैट मीन्स ओदे ते एक रिस्पॉन्सिबिलिटी आ जाऊगी कि मेरे पेरेंट्स मेरे तो कोई उम्मीद लगा के बैठे हुए ने, मैं उन्हें पूरी करना है।
0: सही गल है जी,
1: बट साइलेंस मोड दे विच ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ, ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ, ਇਸ ਨੂੰ
0: ਹਾਂਜੀ
1: ਖਤਮ ਕਰਨਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ
1: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
0: ਬਿਲਕੁਲ ਜੀ
1: ਬਿਲਕੁਲ, ਬੱਚੇ ਆਪਣੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਨਾ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ। ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ, ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਨਸਿਬਿਲਿਟੀ ਦਾ ਅਹਿਸਾਸ ਦਿਵਾਉਣ, ਉਹਨਾਂ
0: ਹਾਂਜੀ
1: ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਤਾਂ ਕੁਛ, ਕਿਉਂਕਿ ਸਾਡੇ ਲਈ, ਬੱਚਿਆਂ ਦੇ ਲਈ ਸਾਡੇ
0: ਹਾਂਜੀ
1: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ ਬਿਲਕੁਲ
1: ਜਦ ਤੱਕ ਉਹਨਾਂ ਨੂੰ ਮੋਟੀਵੇਟ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਝ ਵੀ ਨਹੀਂ ਕਰਨਗੇ,
0: ਨਹੀਂ ਕਰ ਸਕਦੇ।
1: ਉਹ ਬਸ
0: ਸਾਬਾਨਾ ਜੀ
1: ਚੱਲੇ ਜਾਣਗੇ।
0: ਅੱਜ ਦੇ
1: ਹਾਂਜੀ
0: ਜ਼ਿਆਦਾਤਰ ਬੱਚੇ ਜਿਹੜੇ ਹੈਗੇ ਨਾ,
1: ਹਾਂਜੀ
0: ਉਹ
1: ਹਾਂਜੀ
0: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ,
1: ਬਿਲਕੁਲ ਬਿਲਕੁਲ
0: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨੀ ਹੀ ਪੈਣੀ ਹੈ, ਪੜ੍ਹਨਾ ਪੈਣਾ ਹੈ। ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ। ਇਹੋ ਜਿਹਾ ਅਜਿਹਾ ਕਿਉਂ ਹੈਗਾ?
1: ਹਾਂ ਇਹ ਵੀ ਦੇਖੋ, ਇੱਕ ਇਸ ਨੂੰ ਅਸੀਂ ਜੋੜ ਸਕਦੇ ਹਾਂ ਕਿ ਕਾਫੀ ਜ਼ਿਆਦਾ ਪ੍ਰਚਲਨ ਹੋ ਗਿਆ ਹੈ, ਸਾਡਾ ਸੋਸ਼ਲ ਮੀਡੀਆ ਦਾ ਵੀ ਕਾਫੀ ਰੋਲ ਹੈ ਇਸ ਦੇ ਵਿੱਚ। ਕਾਫੀ ਹੱਦ ਤੱਕ ਬੱਚੇ ਯੂਟਿਊਬ ਚਲਾਉਣਾ ਜਾਂ ਫਿਰ ਫੇਸਬੁੱਕ, ਇੰਸਟਾਗ੍ਰਾਮ, ਇਹ
0: ਹਾਂਜੀ
1: ਸਾਰੀਆਂ
0: ਹਾਂਜੀ
1: ਚੀਜ਼ਾਂ ਯੂਜ਼ ਕਰਨ ਦੇ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ ਹੈ ਐਜ਼
0: ਹਾਂਜੀ
1: ਕੰਪੇਅਰ ਟੂ ਆਪਣੀ ਸਟੱਡੀਜ਼ ਦੇ ਲਈ।
0: ਬਿਲਕੁਲ ਜੀ
1: ਤੋ ਉਹਨਾਂ ਨੂੰ ਗੇਮਿੰਗ, ਆਨਲਾਈਨ ਗੇਮਸ ਦਾ ਬੜਾ ਕਰੇਜ਼ ਹੋ ਗਿਆ ਹੈ, ਤੇ ਸੌਂਗਸ ਦਾ ਲਗਾ ਲਓ, ਹਰ ਇੱਕ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਹੈ ਜਿਹੜੀ ਐਂਟਰਟੇਨਮੈਂਟ ਵਾਲੀ ਹੈ। ਬਟ ਬੱਚਿਆਂ ਨੂੰ ਇਹ ਚੀਜ਼ ਦੇਖੋ ਧਿਆਨ 'ਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਅਗਰ ਤਾਂ ਤੁਸੀਂ ਆਪਣੀ ਸਾਰੀ ਲਾਈਫ ਇੰਜੋਏ ਕਰਨੀ ਹੈ ਤਾਂ ਤੁਹਾਨੂੰ ਆਪਣੀ ਲਾਈਫ ਦਾ ਇਹ ਸਭ ਤੋਂ ਸੈਂਸਿਟਿਵ ਔਰ ਸਭ ਤੋਂ ਇੰਪੋਰਟੈਂਟ ਫੇਜ਼ ਜੋ ਚੱਲ ਰਿਹਾ, ਜੋ ਕਿ ਇੱਕ ਲਾਈਕ 10+2 ਵਾਲੇ ਫੇਜ਼ ਹੈ,
0: ਹਾਂਜੀ
1: ਇਸ ਫੇਜ਼ ਦੇ ਵਿੱਚ ਔਰ ਆਪਣੇ ਗ੍ਰੈਜੂਏਸ਼ਨ ਵਾਲੇ ਫੇਜ਼ ਨੂੰ ਥੋੜਾ ਜਿਹਾ ਹੋਰ ਸੀਰੀਅਸ ਲੈ ਕੇ ਚੱਲਣ ਦੀ ਜ਼ਰੂਰਤ ਹੈ। ਅਗਰ ਬੱਚੇ ਇਹਨਾਂ ਸਾਲਾਂ ਦੇ ਵਿੱਚ, ਇਹਨਾਂ 4-5 ਸਾਲਾਂ ਦੇ ਵਿੱਚ ਕੜੀ ਮਿਹਨਤ ਕਰ ਲੈਣਗੇ ਔਰ ਇਹਨਾਂ ਸਾਰੇ ਮਨੋਰੰਜਨ ਦੇ ਸਾਧਨਾਂ ਨੂੰ ਲਿਮਿਟਡ ਰੱਖਣਗੇ, ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਿਲਕੁਲ ਛੱਡ ਦਿਓ,
0: ਹਾਂਜੀ ਹਾਂਜੀ
1: ਲਿਮਿਟਡ ਰੱਖੋ, ਟਾਈਮ ਲਿਮਿਟ ਕਰ ਲਓ, ਠੀਕ
0: ਠੀਕ
1: ਹੈ।
0: ਹੈ
1: ਤੇ ਉਹਦੇ ਨਾਲ ਬੜਾ ਫਰਕ ਪੈ ਸਕਦਾ ਹੈ ਕਿ ਉਹ ਇੱਕ ਲਿਮਿਟਡ ਲਿਮਿਟ ਟਾਈਮ ਲਿਮਿਟਸ ਔਰ ਜਿਹਨੂੰ ਆਪਾਂ ਕਹਿ ਦਈਏ ਇੱਕ ਟਾਈਮ ਟੇਬਲ ਬਣਾ ਕੇ ਚੱਲ ਪੈਣ ਕਿ ਹਾਂ ਅਸੀਂ ਇੰਨੇ ਕੁ ਟਾਈਮ ਲਈ ਇਹ ਚੀਜ਼ ਯੂਜ਼ ਕਰਨੀ ਹੈ, ਬਸ ਦੈਟਸ ਆਲ। ਤਾਂ
0: ਹਾਂਜੀ
1: ਇਹ ਵੀ, ਔਰ ਬੱਚੇ ਬਹੁਤ ਚੀਜ਼ ਕਰਕੇ ਸਮਝਦੇ ਉਹਨਾਂ ਨੂੰ, ਮਤਲਬ ਬੱਚਿਆਂ ਨੂੰ ਇਹ ਚੀਜ਼ ਦੀ ਬਿਲਕੁਲ, ਕਿਉਂਕਿ ਲੈਕ ਆਫ ਮੋਟੀਵੇਸ਼ਨ ਹੈ, ਜਿੱਦਾਂ ਕਿ ਅਸੀਂ ਪਹਿਲਾਂ ਗੱਲ ਕਰੀਏ ਕਿ ਜਦੋਂ ਬੱਚਿਆਂ 'ਚ ਲੈਕ ਆਫ ਮੋਟੀਵੇਸ਼ਨ ਹੈ, ਮੋਟੀਵੇਸ਼ਨ ਨਹੀਂ ਹੈ ਉਹਨਾਂ ਨੂੰ, ਕੋਈ ਅੰਦਰੂਨੀ ਤੌਰ ਤੇ ਕੰਮ ਕਰਨ ਦੇ ਲਈ ਕੁਝ ਖਿੱਚ ਹੈ ਹੀ ਨਹੀਂ, ਉਹਨਾਂ ਦੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ,
0: ਬਿਲਕੁਲ ਜੀ
1: ਉਦੇਸ਼ਹੀਨ ਹੀ ਉਹ ਭਟਕ ਰਹੇ ਨੇ। ਤਾਂ
0: ਹਾਂਜੀ
1: ਉਹ ਉਹਨਾਂ ਨੂੰ ਸਾਰੀਆਂ ਚੀਜ਼ਾਂ, ਉਹ ਜਿਹੜੀਆਂ ਸਟੱਡੀ ਵਗੈਰਾ ਸਭ ਕੁਝ ਬੋਝ ਲੱਗਦਾ ਹੈ ਕਿ ਇਹਦਾ ਤਾਂ
0: ਬਿਲਕੁਲ
1: ਕੋਈ ਫਾਇਦਾ ਨਹੀਂ ਹੈ।
0: ਹਾਂਜੀ ਹਾਂਜੀ
1: ਬਟ ਆਈ ਐਮ ਸ਼ੋਰ ਕਿ ਜਦੋਂ ਇਹੋ ਜਿਹੇ ਬੱਚੇ ਜਾ ਕੇ ਅੱਗੇ ਜਾ ਕੇ ਥੋੜਾ ਗ੍ਰੈਜੂਏਸ਼ਨ ਕਾਈਂਡ ਆਫ, ਜਦੋਂ ਇਹੋ ਜਿਹੇ ਬੱਚਿਆਂ ਨੂੰ ਥੋੜਾ ਜਿਹਾ ਪਤਾ ਲੱਗਦਾ ਕਿ ਹਾਂ ਵਾਕਈ ਕੁਝ ਉਹਨਾਂ ਨੂੰ ਮੋਟੀਵੇਸ਼ਨ ਦਾ ਸੋਰਸ ਮਿਲਦਾ ਕਿ ਹਾਂ ਵੀ ਵਾਕਈ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਸੀਗੇ, ਹੁਣ ਜੋ ਟਾਈਮ ਹੈ ਅਸੀਂ ਅਗਰ ਕਰ ਲਈਏ, ਤਾਂ ਇਹੋ ਜਿਹੇ ਬੱਚੇ ਬਹੁਤ ਅੱਗੇ ਵੱਧ ਜਾਂਦੇ ਨੇ।
0: ਬਿਲਕੁਲ
1: ਬਸ ਇੱਕ
0: ਜੀ
1: ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ,
0: ਸਹੀ ਰਾਹ ਦਿਖਾਉਣ ਦੀ ਲੋੜ ਹੈ।
1: ਬਿਲਕੁਲ, ਉਦੇਸ਼ਹੀਨਤਾ ਹੀ ਉਹਨਾਂ ਨੂੰ ਜਿਹੜੀ ਹੈ ਉਹ ਸਟੱਡੀ ਦੇ ਪ੍ਰਤੀ ਉਹਨਾਂ ਦਾ ਜਿਹੜਾ ਨਕਾਰਾਤਮਕ ਐਟੀਟਿਊਡ ਹੈ ਉਹ ਉਦੇਸ਼ਹੀਨਤਾ ਤੋਂ ਹੀ ਪੈਦਾ ਹੁੰਦਾ ਹੈ। ਜਦ ਤੱਕ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ ਲਾਈਫ ਦੇ ਵਿੱਚ, ਤਾਂ ਉਹ ਆਪਣੀ ਸਟੱਡੀਜ਼ ਨੂੰ ਸਭ ਕਾਸੇ ਨੂੰ ਬੋਝ ਸਮਝਣਗੇ।
0: ਸਹੀ ਗੱਲ ਹੈ ਜੀ।
1: ਤੇ ਸਿੱਖਿਆ ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੋਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ।
0: ਜ਼ਰੂਰੀ ਹੈ, ਹਾਂਜੀ ਹਾਂਜੀ
1: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਨਸਿਬਿਲਿਟੀਜ਼ ਨੇ, ਅਸੀਂ ਜੋ ਕੀ
0: ਹਾਂਜੀ
1: ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ, ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
0: ਬਿਲਕੁਲ ਜੀ ਬਿਲਕੁਲ
1: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ रट्टे वाली आदत पै चुकी है साडे
0: नंबर
1: जो।
0: लाइन तक सीमित हो जाने।
1: हाँ बिल्कुल, वो समझते हैं कि असी एज इट इज रट्टा मार के असी अगर किताबां चो देख देख के लिख दांगे तां ओहदे नाल साडे बस नंबर वध जाण। बट उहनां नूं कुछ नवा लर्न करन दी जो एक होना चाहिए है, खिच होनी चाहिए है कि सानू लर्न असी की किया, वो चीज बहुत घट है बच्चों।
0: हाँ जी, एक गल होर भी देखी है, जिहड़े अज दे विद्यार्थी ना वो लंबा समा पढ़ाई करन दे मूड च नहीं हुंदे।
1: नहीं हुंदे
0: उहनां
1: जी।
0: दा ये हुंदा भी 10वीं 12वीं कर लईए तो उस तो बाद कोई कम मिल जाए, चंगी नौकरी मिल जाए जिहदे चंगा पैसा आउंदा होवे, तो असीं अपनी जिहड़ी हैगी है अगली लाइफ मज़ेदार गुजारीए।
1: बिल्कुल
0: तो
1: बिल्कुल।
0: उहनां दे ज़्यादातर मापे भी इस तरह सोचदे ऐ कि बच्चे साडे जिहड़े हैगे आ थोड़ा टाइम पढ़न ते उस तो बाद रुजगार वल पै जाणा।
1: हाँ
0: इस
1: जी
0: नूं तुसीं किस नजरिए तो देखदे हो?
1: देखो बिल्कुल, मैं पेरेंट्स नू और बच्चों नू जो वो सोच के ये अप्रोच अपनाते हैं, वो
0: हाँ
1: सोच
0: जी,
1: तो सही है कि साडे बच्चे जल्दी जल्दी जल्दी जल्दी जिन्ना कि भी पढ़ना है पढ़ के कम लग जाए, बिल्कुल सही सोच है।
0: हाँ जी,
1: पर जो वो अप्रोच अपना रहे ने ना, वो बिल्कुल गलत है। ओदे विच की है देखो, बच्चे साडे कोले भी अज साडे नाल जिला रोजगार दफ्तर दे नाल साडे नाल बहुत सारे जिहड़े बच्चे जुड़े हुए है, वो सिर्फ
0: अच्छा जी,
1: प्लस टू पास ने।
0: अच्छा जी,
1: तां सिर्फ प्लस टू बेसिस ते किहो जी जॉब मिल सकती है बिना कोई स्किल तो, बिना
0: हाँ जी,
1: कोई ऐसी कोई उन्हां कोले स्किल भी नहीं है। ठीक है, कंप्यूटर दा जे उन्हां नूं कोई पूछ लैंदा है तां कंप्यूटर सिख्या सी बट हुण भुल गए आ, तां
0: हाँ जी,
1: तुसीं खुद सोचो कि इहो जा की इहो जी कि जॉब है। और उन्हां नूं जॉब चाहीदी है, किसी ऑफिस दे विच बैठन वाली जॉब होनी चाहीदी है जी, कंप्यूटर वाली जॉब होनी चाहीदी है, कंप्यूटर आंदा नहीं है जी,
0: आउंदा नहीं है।
1: तां कितना पॉसिबल हो सकदा है कि ओह 12वीं तो बाद एक अच्छी जगह ते सेटल हो सकदे ने?
0: सही गल
1: बिल्कुल
0: है।
1: नहीं है।
0: हाँ जी,
1: हाँ कुछ कोर्सेज ऐसे हैगे ने
0: हाँ
1: जेडे वो
0: जी,
1: करके 12वीं या फिर 12वीं तो बाद ग्रेजुएशन दे नाल नाल अगर ओह चीजां कर लैण तां ओह बिल्कुल जल्दी, बहुत ही जल्दी सफलता हासिल कर सकते ने। तां मैं ओह जरूर इत्थे डिस्कस करना चाहांगी।
0: हाँ जी, हाँ जी,
1: जिवें कि बच्चा 10वीं या 12वीं पढ़ता है और उदा एम है गवर्नमेंट जॉब लेनी है, उन्हें सरकारी नौकरी लेनी है,
0: हाँ
1: ठीक है,
0: जी,
1: तां या फिर बस उन्हें नौकरी लेनी है,
0: हाँ
1: मान
0: जी,
1: लो
0: हाँ
1: कोई
0: जी,
1: भी बच्चा उन्हें नौकरी लेनी है,
0: नौकरी
1: बस
0: लेनी है,
1: नौकरी लेनी है,
0: हाँ
1: तां
0: जी,
1: ओहदे लई देखो सब तो बेस्ट ऑप्शन की है कि वो 12वीं तक अगर वो आर्ट्स दे विच पढ़ना है, सही मान लो कि वो स्टडीज दे विच ठीक ठाक है पढ़ने लई, ठीक है, वो आर्ट्स दे विच प्लस टू कर रहे हैं,
0: हाँ जी,
1: उस तो बाद वो ग्रेजुएशन करेगा, तां ओहदे कोलो 3 साल दे विच अगर वो 3 साल अपनी ग्रेजुएशन दे नाल नाल
0: हाँ जी,
1: कॉम्पिटिटिव एग्जाम्स दी तैयारी करना शुरू कर लवे, जेडे कि
0: अच्छा जी,
1: एसएससी दे थ्रू हुंदे हैं, या फिर बैंक एग्जाम हुंदे हैं, बैंक दे क्लैरिकल दे एग्जाम हुंदे हैं, बैंक पीओ दे एग्जाम्स हुंदे हैं,
0: हाँ
1: ठीक है,
0: जी,
1: तां उन्हां दी तैयारी करना शुरू कर लवे बच्चा, तां
0: ठीक
1: भी
0: है जी,
1: बहुत बेस्ट है। क्योंकि देखो 3 साल जेडे ग्रेजुएशन बेसिस दे जिन्ने भी टेस्ट मैं तुहानू दस रही हां हुण, तां
0: हाँ
1: सारे
0: जी,
1: ही मोस्टली जेडे हैं इन्हां दा सिलेबस जेड़ा है तकरीबन तकरीबन सेम ही हुंदा सब दा,
0: अच्छा जी,
1: तां रीजनिंग पार्ट हो गया जी के करंट अफेयर इदां दा ही सिलेबस, थोड़ी बहुती वेरिएशन जरूर हुंदी है बट ये सारा सिलेबस जेड़ा इन्हां दा सेम ही हुंदा है।
0: अच्छा जी,
1: अगर बच्चे अपने 3 सालां दी ग्रेजुएशन दे नाल हर रोज 2 घंटे खुद सेल्फ स्टडी करके उस सिलेबस जो जेडे जिन्ने भी कॉम्पिटिटिव एग्जाम्स आंदे ने सब दा सिलेबस ले लैन,
0: हाँ जी, हाँ जी,
1: तकरीबन तकरीबन जेड़ा कि सेम ही है, वो 2 घंटे भी उस तैयारी उसकी तैयारी 3 साल तक करनगे, तो तुसी अंदाजा लगा लो कि उन्हां दे जो सक्सेस चांसेस हैं वो किन्ने ज्यादा वध जाएंगे,
0: बिल्कुल जी, बिल्कुल
1: सिलेक्शन दे चांसेस किन्ने ज्यादा वध जाएंगे।
0: सही गल है जी,
1: हाँ तो वो ग्रेजुएशन दे नाल नाल कोई ना कोई कॉम्पिटिटिव एग्जाम दी तैयारी जरूर करना शुरू कर दें।
0: बिल्कुल जी। एक
1: बट
0: मैडम, हाँ जी,
1: हाँ जी, बट अगेन ना अपने च ये चीज दी कमी है साडे मोस्टली जेड़ा साडा पेंडू तबका है, साडे जेड़े विलेजेस च रहिंदी यूथ है
0: हाँ जी,
1: उन्हां नूं ना इस चीज दी अवेयरनेस ही नहीं है कि केड़े केड़े सरकारी नौकरियां निकलदियां ने, केड़े केड़े टेस्ट हुंदे ने सरकारी नौकरियां नूं लैण दे लई, ठीक है, तो वो चीज दी अवेयरनेस क्रिएट करना बहुत जरूरी है।
0: हाँ बिल्कुल, ये तो जरूरी है, जे पता ही
1: हाँ
0: नहीं है
1: जी
0: तो करेंगे की।
1: हाँ बिल्कुल। तो हुण जेड़ा मैं तुहानू पहला ਇਸ ਦੇ ਬਿਟਵੀਨ ਹੀ ਮੈਂ ਤੁਹਾਨੂੰ ਇੱਕ ਸਾਡਾ ਜੋ ਐਕਟੀਵਿਟੀ ਸ਼ੇਅਰ ਕੀਤੀ ਸੀਗੀ ਕਿ ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਹਾਂ ਔਰ ਉਹਨਾਂ ਨੂੰ ਅਵੇਅਰ ਕਰਦੇ ਹਾਂ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ ਇਹ
0: ਹਾਂਜੀ
1: ਵਾਲੇ ਟੈਸਟ ਨਿਕਲੇ ਹੋਏ ਨੇ, ਤੁਸੀਂ ਅਪਲਾਈ ਕਰ ਸਕਦੇ ਹੋ।
0: ਅੱਛਾ ਜੀ
1: ਤਾਂ ਇਸ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ, ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਝ ਕਰਨ ਦਾ, ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਕਾਮਯਾਬ ਨਹੀਂ ਹੋ
0: ਨਹੀਂ ਹੋ
1: ਸਕਦੀਆਂ ਜਦ
0: ਸਕਦੀਆਂ।
1: ਤੱਕ ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ ਜਾਂ
0: ਬਿਲਕੁਲ ਜੀ
1: ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ।
0: ਬਿਲਕੁਲ ਜੀ ਮੈਡਮ ਸਾਹਿਬਾਨਾ ਜੀ, ਤੁਹਾਡੀਆਂ ਗੱਲਾਂ ਬੜੀਆਂ ਕੀਮਤੀ ਨੇ ਜੋ ਲਗਾਤਾਰ ਸੁਣਦੇ ਰਹਿਣਾ ਚਾਹੀਦਾ ਹੈ, ਪਰ ਸਮਾਂ ਜਿਹੜਾ ਹੈਗਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ
1: ਹਾਂਜੀ
0: ਹੋਰ ਇਹਨਾਂ ਗੱਲਾਂ ਨੂੰ ਸੁਣਦੇ ਰਹੀਏ, ਇਹ ਗੱਲਬਾਤ ਆਪਾਂ ਕਰਦੇ ਰਹੀਏ, ਵਿਚਾਰ ਚਰਚਾ ਕਰਦੇ ਰਹੀਏ। ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ। ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਰੇਡੀਓ ਦੁਆਬਾ ਦੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ, ਅਤੇ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ, ਇਹਨਾਂ ਨੂੰ ਅਪਣਾ ਕੇ, ਅਤੇ ਆਪਣੀ ਜਿਹੜੀ ਜ਼ਿੰਦਗੀ ਹੈ, ਆਪਣਾ ਭਵਿੱਖ ਹੈ, ਉਹਨੂੰ ਬਿਹਤਰ ਬਣਾਉਣ ਵੱਲ ਵਧੋਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
1: ਥੈਂਕ ਯੂ ਥੈਂਕ ਯੂ ਸਰ ਥੈਂਕ ਯੂ।

0: ದ್ವಾಪ ರೇಡಿಯೋ. ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
1: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
0: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ।
1: ਹਾਂਜੀ, ਉਦਯੋਗਿਕ ਖੇਤਰ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ ਪਲੱਸ 1 ਔਰ ਪਲੱਸ 2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10th ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ ਪਲੱਸ 1 ਤੇ ਪਲੱਸ 2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
0: ਅੱਛਾ ਜੀ।
1: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITI ਨੇ ਇਹ ਕੋਰਸ ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
0: ਅੱਛਾ ਜੀ।
1: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡਰੋਟਮੈਨ ਹੋ ਗਿਆ, ਡੀਜ਼ਲ ਮਕੈਨਿਕ ਇੰਜੀਨੀਅਰਿੰਗ, ਫਿਟਰ, ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ, ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ
0: ਮਤਲਬ ਇਹ ਹੈ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਹੈ ਸਾਰਿਆਂ ਨਾਲ ਸੰਬੰਧਿਤ ਕੋਰਸ ਹੋ ਗਏ।
1: ਬਿਲਕੁਲ ਹਾਂਜੀ, ਜਿੱਦਾਂ ਸਾਰੀ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ, ਮੈਕਸਿਮਮ ਇਹ 2 ਸਾਲ ਦੇ ਹੁੰਦੇ ਨੇ।
0: ਅੱਛਾ ਜੀ, ਕੋਈ ਵੀ ਕੋਰਸ ਦੋ ਸਾਲ ਦਾ
1: ਮਿਨੀਮਮ ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ ਤੇ ਮੈਕਸਿਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
0: ਅੱਛਾ ਜੀ, ਮਤਲਬ ਇਹ ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
1: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈਨਾ।
0: ਹਾਂਜੀ,
1: ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ਼ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
0: ਠੀਕ ਹੈ ਜੀ।
1: ਤਾਂ ਹੁਣ ਇੱਥੇ ਸਾਡੇ ਕੋਲ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ ਉਹ ਹੈਗਾ ITIs। ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ। ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10th 12th ਤੋਂ ਬਾਅਦ ਇੱਕ ਕੋਰਸ ਕਰਦਾ ਹੈ ਤਾਂ ਉਹ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਕਿਤੇ ਵੀ ਕੰਮ ਕਰਨ ਦੇ ਲਈ।
0: ਅੱਛਾ
1: ਤਾਂ
0: ਜੀ,
1: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ ਉਹਨਾਂ
0: ਹਾਂਜੀ
1: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
0: ਅੱਛਾ ਜੀ,
1: ਹਾਂਜੀ
0: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
1: ਹਾਂਜੀ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੋਬਸ ਅਵੇਲੇਬਲ ਨੇ, ਮੈਂ
0: ਹਾਂਜੀ
1: ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
0: ਹਾਂਜੀ
1: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
0: ਅੱਛਾ
1: ਤਾਂ
0: ਜੀ,
1: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
0: ਅੱਛਾ ਜੀ,
1: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
0: ਅੱਛਾ
1: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ। ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
0: ਠੀਕ ਹੈ, ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ ਹੈਗੀ,
1: ਹਾਂਜੀ
0: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ
1: ਹਾਂਜੀ
0: ਸਕਦੇ ਆ।
1: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ ਘੱਟ ਹੁੰਦਾ ਥੋੜ੍ਹਾ,
0: ਹਾਂਜੀ
1: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇੱਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਏ
0: ਕੀ,
1: ਤਾਂ।
0: ਮਤਲਬ ਇਹ ਜਿਹੜੇ ਕੋਰਸ ਨੇ ਇਹ ਹੱਥੀ ਕੰਮ ਕਰਨ ਵਾਲੇ ਨੇ ਜਾਂ?
1: ਬਿਲਕੁਲ ਬਿਲਕੁਲ, ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਿਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਏ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਹੈ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
0: ਅੱਛਾ ਜੀ,
1: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਏ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਏ।
0: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਂਦੀਆਂ ਸਰਕਾਰੀ ਕਰਾਉਂਦੀਆਂ?
1: ਦੇਖੋ ਜੀ ਇਹ ਮਤਲਬ ਜਦੋਂ ਅਸੀਂ ITI ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
0: ਹਾਂਜੀ
1: ਗਵਰਨਮੈਂਟ ITIs ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ITI ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ITI ਦੇ ਵਿੱਚ ਹੀ ਦਾਖਲਾ ਲੈਣ।
0: ਅੱਛਾ ਜੀ,
1: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
0: ਅੱਛਾ ਜੀ,
1: ਤੇ ਹਾਂਜੀ ਇਹਦੇ ਲਈ ਬੜਾ ਈਜ਼ੀ ਪ੍ਰੋਸੈਸ

0: 8 ਤੋਂ 10 ਕੋਰਸਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ, ਅਗਰ ਉਹ ਵੱਡੀ ITI ਹੈ
1: ਅੱਛਾ
0: ਤਾਂ ਉਹਦੇ
1: ਜੀ,
0: ਵਿੱਚ ਕਾਫੀ ਕੋਰਸਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ITI ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਏ
1: ਹਾਂਜੀ
0: ਉਦਯੋਗਿਕ ਖੇਤਰ ਦੇ ਵਿੱਚ, ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ।
1: ਅੱਛਾ ਜੀ,
0: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ITI ਕਰਦਾ ਏ, ਠੀਕ ਹੈ, ITI 2 ਸਾਲ ਦੀ ITI ਕੰਪਲੀਟ, ITI ਕਿਸੇ ਵੀ ਟ੍ਰੇਡ 'ਚ ਕਰ ਲੈਂਦਾ, ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ 'ਚ ਕਰ ਲਈ,
1: ਹਾਂਜੀ
0: ਤਾਂ ਉਸ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਹੈ, ਹੋਰ ਜ਼ਿਆਦਾ ਪੜ੍ਹਨਾ ਹੈ,
1: ਅੱਛਾ
0: ਤਾਂ
1: ਜੀ,
0: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ ਹੈ, ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਸ ਆ ਜਾਂਦੇ ਆ ਸਾਡੇ
1: ਅੱਛਾ ਜੀ,
0: ਇਹ, ਹਾਂਜੀ ਉਹਨਾਂ ਲਈ ਵੀ ਅਪਲਾਈ ਕਰ ਸਕਦਾ ਹੈ, ਬੱਚੇ ਬੱਚੇ ਅਪਲਾਈ ਕਰ ਸਕਦੇ ਨੇ
1: ਇਸ
0: ਵੀ
1: ਕੋਰਸ ਦੇ ਆਧਾਰ
0: ਦੋ।
1: 'ਤੇ, ITI ਦੇ ਕੋਰਸ ਦੇ ਆਧਾਰ 'ਤੇ ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ
0: ਹਾਂਜੀ
1: ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ,
0: ਨਹੀਂ
1: ਜਾਂ ਉਨੇ
0: ਉਹ
1: ਟਾਈਮ ਦੇ ਹੀ ਕਰਨਾ ਪੈਂਦਾ ਹੈ?
0: ਨਹੀਂ ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ, ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ।
1: ਅੱਛਾ ਜੀ,
0: ਤੇ ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ ਬੀਟੈਕ ਕਰ ਸਕਦਾ ਹੈ, ਜਿੱਦਾਂ ਕਿ
1: ਅੱਛਾ ਜੀ,
0: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਵੀ ਬੀਟੈਕ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨਾਨ ਮੈਡੀਕਲ ਲੈਣਾ ਪਊਗਾ, ਤੇ
1: ਹਾਂਜੀ
0: ਉਸ ਤੋਂ
1: ਹਾਂਜੀ,
0: ਬਾਅਦ JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ ਬੀਟੈਕ 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ITI ਦੇ ਥਰੂ ਵੀ ਬੀਟੈਕ 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
1: ਅੱਛਾ
0: ਕੀ
1: ਜੀ,
0: ਹੋਊਗਾ ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ ਸੈਕਿੰਡ ਈਅਰ ਦੇ ਵਿੱਚ।
1: ਅੱਛਾ ਜੀ,
0: ਹਾਂਜੀ ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ, ਮੰਨ ਲਓ
1: ਹਾਂਜੀ,
0: ਨੇ ਇਲੈਕਟ੍ਰੀਸ਼ਨ ਚ ਕੀਤੀ ਹੈ, ਤਾਂ ਉਸ ਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ ਚ ਐਡਮਿਸ਼ਨ ਮਿਲ ਜਾਏਗੀ। ਉਹਦੇ ਲਈ ਉਹਨੂੰ
1: ਠੀਕ ਹੈ,
0: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
1: ਓਕੇ ਓਕੇ।
0: ਹਾਂਜੀ
1: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
0: ਹਾਂਜੀ ਬਿਲਕੁਲ, ਇਹ ਬਹੁਤ ਜ਼ਿਆਦਾ ਸਕੋਪ ਹੈ ITI ਦਾ,
1: ਹਾਂਜੀ
0: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ,
1: ਹਾਂਜੀ
0: ਗਵਰਨਮੈਂਟ ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰ ਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ,
1: ਅੱਛਾ
0: ਤੇ
1: ਜੀ,
0: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ITI ਸਟੂਡੈਂਟਸ ਦੇ ਲਈ।
1: ਅੱਛਾ ਜੀ,
0: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਆ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ ਸਾਡਾ
1: ਹਾਂਜੀ
0: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ, ਉਹ ਸਾਰੇ ਜਿੰਨੀਆਂ ਵੀ ਕੰਪਨੀਜ਼ ਆ ਗਈਆਂ ਸਾਡੀਆਂ ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, એનર્ਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਜ਼ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ ਵੈਲਡਰ ਦੀ,
1: ਅੱਛਾ ਜੀ,
0: ਇਲੈਕਟ੍ਰੀਸ਼ੀਅਨ ਦੀ, ਰੈਫ੍ਰਿਜਰੇਸ਼ਨ ਹੋ ਗਿਆ, 에어 ਕੰਡੀਸ਼ਨਰ ਜਿਹੜੇ ਮਕੈਨਿਕਸ ਹੈ ਉਹਨਾਂ ਦੀ, ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ
1: ਅੱਛਾ ਜੀ,
0: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
1: ਠੀਕ ਹੈ,
0: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ, ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
1: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ ਦੇ
0: ਹਾਂਜੀ
1: ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ 'ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ ਹੈ?
0: ਨਹੀਂ ਕੰਮ ਮਿਲ ਜਾਂਦਾ, ਬੇਸ਼ੱਕ ਉਹਨਾਂ ਨੂੰ ਰੋਜ਼ਗਾਰ ਮਿਲਦਾ ਵਿਦੇਸ਼ਾਂ ਦੇ ਵਿੱਚ।
1: ਅੱਛਾ ਜੀ,
0: ਜਿਵੇਂ ਅਸੀਂ ਜਦੋਂ ਗੱਲ ਕਰਦੇ ਆ ਜਿਹੜੇ ITI ਹੋਲਡਰਸ ਨੇ ਇਹਨਾਂ ਦਾ, ਮਿਡਲ ਈਸਟ ਕੰਟਰੀਜ਼ ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲਦੇ ਨੇ ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ, ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ, ਬਹਿਰੀਨ
1: ਹਾਂਜੀ,
0: ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਹੈ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
1: ਅੱਛਾ ਜੀ,
0: ITI ਹੋਲਡਰਸ ਦੇ ਲਈ, ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ। ਇਸ ਦੀ ਮੋਰ ਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ, ਔਰ ਇਹਦੇ ਵਿੱਚ ਕੁਝ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ,
1: ਅੱਛਾ
0: ਤਕਰੀਬਨ
1: ਜੀ,
0: ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
1: ਅੱਛਾ ਜੀ,
0: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰ ਓਵਰ ਜਿਹੜੀ ਆਈਲੈਟਸ ਵਗੈਰਾ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
1: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਕੁ ਹੁੰਦੀ
0: ਹਾਂਜੀ
1: ਇਹਨਾਂ ਦੀ?
0: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ।

0: ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
1: ਅੱਛਾ
0: ਆਮਦਨ
1: ਜੀ,
0: ਦੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਹੈ ਉੱਥੇ ਜਾ ਕੇ, ਉਹ ਇਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ ਉਹ
1: ਹਾਂਜੀ
0: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
1: ਅੱਛਾ ਜੀ,
0: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਣ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ, ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾਣਾ ਹੈ, ਤਾਂ ਉਹਦੇ
1: ਹਾਂਜੀ
0: ਲਈ ਵੀ ਅਪਲਾਈ ਕਰ ਸਕਦੇ ਨੇ ITI ਤੋਂ ਬਾਅਦ। ਤੇ
1: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
0: ਨਹੀਂ, ਉੱਥੇ ਜਾਣ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
1: ਅੱਛਾ
0: ਪਰਮਿਟ
1: ਜੀ,
0: ਦੇ ਥਰੂ ਵੀ ਜਾਇਆ ਜਾ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ, ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ।
1: ਅੱਛਾ
0: ਤਾਂ
1: ਜੀ,
0: ਉਸ ਅਕੋਰਡਿੰਗਲੀ ਜਿੱਦਾਂ ਡਿਮਾਂਡ ਹੋਈ ਉਦਾਂ ਉਹਨਾਂ ਤੋਂ ਉਹ ਫਾਰਮ ਭਰੇ ਜਾ ਸਕਦੇ ਆ। ਤੇ ਉਹਦੇ ਲਈ ਇਹਨਾਂ ਨੂੰ IELTS ਦੇ 5.5 ਬੈਂਡ ਵੀ ਚਾਹੀਦੇ ਹੋਣਗੇ ਬੱਚਿਆਂ ਨੂੰ ਕੈਨੇਡਾ ਵਗੈਰਾ ਵਰਗੀਆਂ ਕੰਟਰੀਜ਼ ਦੇ ਲਈ।
1: ਅੱਛਾ ਜੀ,
0: ਹਾਂਜੀ
1: ਤੁਸੀਂ ਦੱਸਿਆ ਵੀ ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ,
0: ਬਿਲਕੁਲ
1: ਸਰਕਾਰੀ ਖੇਤਰ 'ਚ ਨੌਕਰੀਆਂ ਮਿਲ ਸਕਦੀਆਂ,
0: ਬਿਲਕੁਲ ਜੀ
1: ਜਿਹੜਾ ਹੈਗਾ
0: ਸਰ। ਹਾਂਜੀ, ਮੈਂ
1: ਇੱਕ
0: ਸਰਕਾਰੀ
1: ਨੌਜਵਾਨ
0: ਖੇਤਰ ਬਾਰੇ
1: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
0: ਜੀ
1: ਪੜ੍ਹਾਈ ਕਰ ਸਕਦਾ ਜਾਂ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਸ ਬੈ ਰੁਜ਼ਗਾਰ ਵੀ ਅਪਣਾ ਸਕਦਾ, ਇਹਦਾ
0: ਹਾਂਜੀ
1: ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ।
0: ਬਿਲਕੁਲ, ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ, ਇਸ ਇਹਨਾਂ ਕੋਰਸਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ।
1: ਅੱਛਾ ਜੀ,
0: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੋਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮੁਹਾਰਤ ਹੋਣੀ ਚਾਹੀਦੀ ਹੈ।
1: ਜ਼ਰੂਰੀ ਹੈ।
0: ਹਾਂ ਬਿਲਕੁਲ, ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੇ ਬਸ ਕਰ ਲਈ ITI ਦਾ, ਇੱਕ ਡਿਗਰੀ ਲੈ ਲਈ ਹੈ, ਉਹਨੂੰ ਕੋਈ ਨੋਲੇਜ ਨਹੀਂ ਹੈ, ਤਾਂ ਉਸ ਦਾ ਕੋਈ ਹੱਲ ਨਹੀਂ ਹੋ ਸਕਦਾ ਹੈਗਾ ਕਿਸੇ
1: ਮਤਲਬ
0: ਵੀ
1: ਜੇ
0: ਸੈਕਟਰ
1: ਸੱਚੀ
0: ਚ।
1: ਮੁੱਚੀ ਉਹ ਹੁਨਰਮੰਦ
0: ਬਿਲਕੁਲ,
1: ਬਣ ਗਿਆ ਤਾਂ
0: ਬਿਲਕੁਲ
1: ਉਹਦਾ ਜਿਹੜਾ ਭਵਿੱਖ ਚਮਕ ਸਕਦਾ ਹੈ।
0: ਬਿਲਕੁਲ। ਹਾਂਜੀ, ਇਹਦੇ ਵਿੱਚ ਤੁਸੀਂ, ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ, ਗਵਰਨਮੈਂਟ ਜੋਬ ਵਾਲਾ ਪਾਰਟ। ਜਿੱਦਾਂ
1: ਹਾਂਜੀ ਹਾਂਜੀ,
0: ਜਿਵੇਂ ਬੱਚੇ ਕਾਫੀ ਆ ਪਿੱਛੇ ਜੇ CRPF ਦੇ ਵਿੱਚ ਜੋਬਸ ਨਿਕਲੀਆਂ ਸੀਗੀਆਂ, ਉਹਦੇ ਵਿੱਚ ਵੀ ਕਾਫੀ ਬੱਚਿਆਂ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ।
1: ਅੱਛਾ ਜੀ,
0: ਤਾਂ ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ, PSUs ਨੇ, ਜਿਵੇਂ ਰੇਲਵੇਜ਼, ਟੈਲੀਕੋਮ, BSNL ਹੋ ਗਿਆ, IOCL ਹੋ ਗਿਆ, ONCG ਹੋ ਗਿਆ, ਠੀਕ ਹੈ, ਔਰ ਸਟੇਟ ਵਾਈਜ਼ PWDs ਜਿਹੜੇ ਡਿਪਾਰਟਮੈਂਟਸ ਨੇ ਆਪਣੇ, ਹੈ ਨਾ, ਤਾਂ
1: ਅੱਛਾ
0: ਉਹਦੇ
1: ਜੀ,
0: ਵਿੱਚ ਵੀ ਇਹ ਜਿਹੜੀਆਂ ਪੋਸਟਾਂ ਨੇ ਬਲਕ ਦੇ ਵਿੱਚ ਨਿਕਲਦੀਆਂ ਨੇ।
1: ਅੱਛਾ ਜੀ,
0: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ, ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33, ਅਰਾਊਂਡ 32-33 ਇਹਨਾਂ ਦੀ, ਇਦਾਂ ਦੀ ਏਜ ਲਿਮਿਟ ਹੁੰਦੀ ਹੈ ਫੋਰ ਜਨਰਲ ਪੋਪੂਲੇਸ਼ਨ।
1: ਅੱਛਾ ਜੀ,
0: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ, ਜਿਵੇਂ ਸਟੇਟ ਵਾਈਜ਼ ਜਿਹੜੀਆਂ PWDs ਨੇ,
1: ਹਾਂਜੀ
0: ਹਾਂਜੀ, ਉਹ ਹਰੇਕ ਜ਼ਿਲ੍ਹੇ ਦੇ ਵਿੱਚ PWD ਡਿਪਾਰਟਮੈਂਟ ਬਣੇ ਹੋਏ ਨੇ, ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ, 38 ਸਾਲ ਦੀ ਏਜ ਰਹਿੰਦੀ ਹੈ, ਤਾਂ
1: ਅੱਛਾ ਜੀ,
0: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ। ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੁੰਦਾ ਹੈ
1: ਅੱਛਾ ਜੀ,
0: ਜੀ, ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ, 800 ਪੋਸਟਾਂ ਨਿਕਲੀਆਂ, 1000 ਪੋਸਟਾਂ ਨਿਕਲੀਆਂ, ਜਿੰਨੀਆਂ ਵੀ ਨਿਕਲੀਆਂ, ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ, ਉਸ ਟੈਸਟ ਦੇ ਬੇਸਿਸ ਤੇ, ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ, ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ।
1: ਅੱਛਾ
0: ਇਸ
1: ਜੀ,
0: ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ, ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ, ਉਹ ਉਹਦੇ ਵਿੱਚ ਹੋਣਾ ਜ਼ਰੂਰੀ ਹੈ।
1: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ, ਸਰਟੀਫਿਕੇਟ ਪ੍ਰਾਪਤ ਕਰ ਲਿਆ, ਉਹਦੇ ਨਾਲ ਨਹੀਂ ਗੱਲ ਬਣਨੀ।
0: ਜੀ
1: ਜੇ
0: ਬਿਲਕੁਲ,
1: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ, ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
0: ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਤੇ ਇਹਦੇ ਨਾਲ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਹਾਂ, ਜਿੱਦਾਂ ਆਪਣੇ ਇੰਡੀਅਨ ਆਰਮੀ ਹੈ, ਇੰਡੀਅਨ ਆਰਮਡ ਫੋਰਸਿਸ ਨੇ, ਆਰਮੀ ਹੋ
1: ਹਾਂਜੀ
0: ਗਿਆ, ਇੰਡੀਅਨ ਨੇਵੀ ਹੋ ਗਿਆ, CRPF ਵੀ ਜਿਵੇਂ ਮੈਂ ਦੱਸਿਆ ਹੈ, ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ, ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ ਬਲਕ ਦੇ ਵਿੱਚ, ਪੋਸਟਾਂ ਨਿਕ ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ, ਉਹਦੇ
1: ਅੱਛਾ
0: ਲਈ
1: ਜੀ,
0: ਵੀ ਅਪਲਾਈ ਕਰ ਸਕਦੇ ਨੇ ਬੱਚੇ।
1: ਅੱਛਾ ਜੀ,
0: ਹਾਂਜੀ, ਤਾਂ ਸਕੋਪ ਬਹੁਤ ਜ਼ਿਆਦਾ ਏ, ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੌਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਤੇ
1: ਹਾਂਜੀ
0: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ, ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ, ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ, ਡਿਫੈਂਸ ਫੋਰਸਿਸ ਦੇ ਵਿੱਚ ਪੋਸਟਾਂ ਨਿਕਲੀਆਂ ਨੇ, ਤਾਂ
1: ਹਾਂਜੀ
0: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
1: ਹਾਂਜੀ ਹਾਂਜੀ। ਅੱਛਾ ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
0: ਹਾਂਜੀ
1: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ
0: ਹਾਂਜੀ
1: ਲੈਣ ਲਈ। ਇਹਦਾ ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੀ ਇੱਧਰ ਆਉਣ?
0: ਹਾਂਜੀ, ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ, ਅਸੀਂ ਕਹੀਏ
1: ਹਾਂਜੀ
0: ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
1: ਹਾਂਜੀ,
0: ਰਸਤਾ ਵੀ ਘੱਟ ਹੈ ਤੇ
1: ਫਿਰ
0: ਉਹ
1: ਇੱਧਰ
0: ਵੀ
1: ਘੱਟ ਕਿਉਂ ਆਉਂਦੇ ਨੇ ਨੌਜਵਾਨ?
0: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ, ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ,
1: ਅੱਛਾ
0: ਅਸੀਂ
1: ਜੀ,
0: ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ, ਤਾਂ
1: ਹਾਂਜੀ,
0: ਉਹ ਬੱਚੇ ਤਿਆਰੀ ਨਹੀਂ ਕਰਦੇ ਟੈਸਟ ਦੀ,
1: ਅੱਛਾ
0: ਤੇ
1: ਜੀ,
0: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ, ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ, ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ, ਤੇ
1: ਹਾਂਜੀ,
0: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ ਹੈ, ਇਸ ਕਰਕੇ ITI, ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ ਹਨਾ 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ ਹਨਾ BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ,
1: ਅੱਛਾ ਜੀ,
0: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ, ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ, ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ, ਟੀਚਿੰਗ ਹੈ
1: ਹਾਂਜੀ ਹਾਂਜੀ,
0: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ, ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ,
1: ਠੀਕ ਹੈ,
0: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ, ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਵਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਰਹਿ ਜਾਂਦੀ ਹੈ, ਕਿਉਂਕਿ ਦੇਖੋ ITI ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ,
1: ਹਾਂਜੀ,
0: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆਜ਼ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ, ਜਾਂ ਅਸੀਂ
1: ਹਾਂਜੀ,
0: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ, ਵੱਡੀਆਂ ਕੰਪਨੀਆਂ ਨੇ ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ, ਜਿੱਦਾਂ
1: ਹਾਂਜੀ,
0: ITI ਸੈਕਟਰ ਹੈ, ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ITI ਕਰ ਲੈਂਦੇ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਹੈ,
1: ਅੱਛਾ ਜੀ,
0: ਤੇ ਉਹਨਾਂ ਨੂੰ ਨਾ ਇੱਕ ਬੈਰੀਅਰ ਜਿਹਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ 'ਚ ਜਾ ਕੇ ਕੰਮ ਕਰਾਂਗੇ, ਜਾਂ ਸਾਨੂੰ ਉਹਦੇ
1: ਹਾਂਜੀ,
0: ਲਈ ਫਿਰ ਸਾਨੂੰ ਆਪਣਾ ਪਿੰਡ ਛੱਡਣਾ ਪਊਗਾ, ਜਾਂ ਫਿਰ ਸਾਨੂੰ ਉਹਦੇ ਲਈ ਆਪਣਾ ਜ਼ਿਲ੍ਹਾ ਛੱਡਣਾ ਪਊਗਾ, ਜਾਂ ਫਿਰ ਉਹ ਇਹ ਪੰਜਾਬ ਛੱਡਣਾ ਪਊਗਾ, ਕਿਉਂਕਿ ਕਾਫੀ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਜਿਹੜੀਆਂ ਸੀਟਸ ਨੇ ਅਵੇਲੇਬਲ, ਕਾਫੀ ਡਿਮਾਂਡ ਹੈਗੀ ਹੈ ਜਿਹੜੀ,
1: ਅੱਛਾ
0: ਤਾਂ
1: ਜੀ,
0: ਉਹ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਉਹ ਇਸ ਕਰਕੇ ਆਪਣਾ ਇੱਧਰ ਹੀ ਦੇਖਦੇ ਆ ਕਿ ਅਸੀਂ ਖੁਦ ਦਾ ਕੰਮ ਸ਼ੁਰੂ ਕਰ
1: ਅੱਛਾ
0: ਲਈਏ।
1: ਇੱਕ ਗੱਲ ਦੱਸੋ ਵੀ ਜਿਹੜੇ ਲੜਕੀਆਂ ਦੇ ਲਈ ਇਸ ਖੇਤਰ ਦੇ ਵਿੱਚ ਕੀ ਭਵਿੱਖ ਹੈਗਾ, ਉਹਨਾਂ ਲਈ ਕਿਸ ਤਰ੍ਹਾਂ ਦੇ ਕੋਰਸ ਨੇ, ਕੋਈ ਲੜਕੀਆਂ ਲਈ ਵਿਸ਼ੇਸ਼ ਕੋਰਸ ਨੇ ਜਾਂ ਇਹੀ ਕੋਰਸ ਉਹਨਾਂ ਲਈ ਹੈਗੇ ਨੇ?
0: ਨਹੀਂ, ਲੜਕੀਆਂ ਦੇ ਲਈ ਵਿਸ਼ੇਸ਼ ਕੋਰਸ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਇੱਥੇ ਸੀਵਿੰਗ ਦਾ ਹੋ ਗਿਆ, ਸੀਵਿੰਗ ਕਟਿੰਗ ਦੇ ਕੋਰਸਿਸ ਹੋ ਜਾਂਦੇ ਨੇ
1: ਅੱਛਾ ਜੀ,
0: ਕਾਫੀ, ਹਾਂਜੀ, ਇਲੈਕਟ੍ਰੀਸ਼ਨ ਟ੍ਰੇਡ ਦੇ ਵਿੱਚ ਕਾਫੀ ਜਾਂਦੀਆਂ ਨੇ ਕੁੜੀਆਂ,
1: ਅੱਛਾ
0: ਤੇ
1: ਜੀ,
0: ਇੱਕ ਸਟੈਨੋਗ੍ਰਾਫੀ ਇੰਗਲਿਸ਼ ਜਿਹੜਾ ਟ੍ਰੇਡ ਹੈ ਉਹਦੇ ਵਿੱਚ ਇਹ ਵੀ ਇੱਕ ਕਾਮਨ ਕੋਰਸ ਅਸੀਂ ਕਹਿ ਸਕਦੇ ਹਾਂ ਕਿ
1: ਹਾਂਜੀ,
0: ਕੁੜੀਆਂ ਕਰ ਸਕਦੀਆਂ ਨੇ, ਕਿਉਂਕਿ ਇਹਦੇ ਵਿੱਚ ਕਾਫੀ ਬੱਚੇ ਜਾਂਦੇ ਆ, ਗਰਲਸ ਵੀ ਜ਼ਿਆਦਾ ਮਾਤਰਾ ਵਿੱਚ ਜਾਂਦੀਆਂ ਨੇ, ਠੀਕ
1: ਹਾਂਜੀ,
0: ਹੈ। ਬਾਕੀ ਜਿਹੜੇ ਕੋਈ ਇਦਾਂ ਦਾ ਬੈਰੀਅਰ ਨਹੀਂ ਹੈ ਜਿੱਦਾਂ ਮੋਟਰ ਮਕੈਨਿਕ ਹੋ ਗਿਆ, ਇਦਾਂ ਦੇ ਕੋਰਸਿਸ ਜ਼ਿਆਦਾਤਰ ਮੇਲਸ ਜੁਆਇਨ ਕਰਦੇ ਆ, ਬੋਇਜ਼ ਜੁਆਇਨ ਕਰਦੇ ਆ।
1: ਅੱਛਾ ਜੀ,
0: ਬਟ ਜਿੱਦਾਂ ਸੀਵਿੰਗ ਕਟਿੰਗ ਹੋ ਗਿਆ, ਜਾਂ ਫਿਰ ਆਪਣਾ ਸਟੈਨੋਗ੍ਰਾਫੀ ਇੰਗਲਿਸ਼ ਹੋ ਗਿਆ, ਇੰਟੀਰੀਅਰ ਡੈਕੋਰੇਸ਼ਨ ਡਿਜ਼ਾਈਨਿੰਗ ਹੋ ਗਿਆ, ਨੈਟਵਰਕ ਟੈਕਨੀਸ਼ੀਅਨ ਹੋ ਗਿਆ, ਠੀਕ ਹੈ।
1: ਅੱਛਾ ਜੀ,
0: ਇਦਾਂ ਦੇ ਕੰਮ ਹੈਗੇ ਆ ਜਿਹੜੇ ਕੁੜੀਆਂ ਵੀ ਅਪਲਾਈ ਕਰ ਸਕਦੀਆਂ ਨੇ ਕੋਰਸ ਟ੍ਰੇਡ, ਜਾਂ ਫਿਰ ਇਲੈਕਟ੍ਰੀਸ਼ਨ ਦਾ ਵੀ ਕੁੜੀਆਂ ਕਾਫੀ ਕਰਦੀਆਂ ਨੇ।
1: ਕਾਫੀ
0: ਤਾਂ
1: ਵਧੀਆ, ਕੁੜੀਆਂ ਲਈ ਖੇਤਰ ਵਧੀਆ ਹੈਗਾ।
0: ਹਾਂਜੀ ਹਾਂਜੀ ਬਿਲਕੁਲ।
1: ਹੋਰ ਕੋਈ ਗੱਲ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਹੋ ਇਸ ਖੇਤਰ ਬਾਰੇ?
0: ਇਸ ਖੇਤਰ ਦੇ ਵਿੱਚ ਇਹ ਹੈ ਕਿ ਦੇਖੋ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਜਿਹੜੇ ਬੱਚੇ ਹਾਇਰ ਐਜੂਕੇਸ਼ਨ 'ਚ ਜਾਣਾ ਚਾਹੁੰਦੇ ਨੇ, ਦੇਖੋ ਇੱਕ ਚੀਜ਼ ਤਾਂ ਜ਼ਰੂਰੀ ਤੌਰ ਤੇ ਹੈ ਕਿ ਪਹਿਲਾਂ ਡਿਸਾਈਡ ਕਰ ਲੈਣਾ ਚਾਹੀਦਾ ਬੱਚੇ ਨੂੰ ਕਿ ਮੈਂ ਪ੍ਰਾਈਵੇਟ ਸੈਕਟਰ 'ਚ ਜਾਣਾ ਹੈ, ਜਾਂ ਫਿਰ ਮੈਂ ਗਵਰਨਮੈਂਟ ਸੈਕਟਰ 'ਚ ਜਾਣਾ ਹੈ, ਜਾਂ
1: ਅੱਛਾ
0: ਕਿ
1: ਜੀ,
0: ਮੈਂ ਆਪਣਾ ਖੁਦ ਦਾ ਰੁਜ਼ਗਾਰ ਖੁੱਲ੍ਹਣਾ, ਕੁਛ ਵੀ ਆਪਣਾ
1: ਹਾਂਜੀ,
0: ਸਵੈ ਰੁਜ਼ਗਾਰ ਬਣਾਉਣਾ, ਕੁਛ ਵੀ ਆਪਣਾ ਬਿਜ਼ਨਸ ਵਗੈਰਾ ਕਰਨਾ ਹੈ, ਫਿਰ ਉਹਦੀ ਤਿਆਰੀ ਉਸ ਅਕੋਰਡਿੰਗ ਹੋਏਗੀ।
1: ਅੱਛਾ ਜੀ,
0: ਜਿੱਦਾਂ ਜੇ ਕੋਈ ਬੱਚਾ ਚਾਹੁੰਦਾ ਹੈ ਕਿ ਮੈਂ ਪਬਲਿਕ ਸੈਕਟਰ ਦੇ ਵਿੱਚ ਜਾਣਾ ਹੈ, ਗਵਰਨਮੈਂਟ ਸੈਕਟਰ 'ਚ ਜਾਣਾ, ਤਾਂ ਉਹਨੂੰ ਥਰੈਟੀਕਲ ਆਪਣਾ ਬੜਾ ਰੱਖਣਾ ਪਊਗਾ, ਮਜ਼ਬੂਤ ਰੱਖਣਾ ਪਊਗਾ ਨਾਲ ਨਾਲ, ਕਿਉਕਿ ਉਹਦੇ ਵਿੱਚ ਬੱਚੇ ਨੂੰ ਟੈਸਟ ਦੇਣਾ ਪਊਗਾ, ਉਹ ਟੈਸਟ ਕੱਢਣੇ ਪੈਣਗੇ, ਤੇ ਨਾਲ ਦੀ ਨਾਲ ਉਹਨੂੰ ਅਪ ਟੂ ਡੇਟ ਰਹਿਣਾ ਪਊਗਾ ਵੀ ਕਿਹੜੇ ਟੈਸਟ ਆ ਰਹੇ ਨੇ, ਉਹਨਾਂ ਦੀ ਤਿਆਰੀ ਨਾਲ ਦੀ ਨਾਲ ਕਰਦੇ ਰਹਿਣਾ ਪਊਗਾ। 2 ਸਾਲ ਦੇ ਦੌਰਾਨ ਜਦੋਂ ਉਹਦਾ ITI ਜਦ ਤੱਕ ਕੋਰਸ ਕੰਪਲੀਟ ਹੋਊਗਾ, ਉਹਦੇ ਨਾਲ ਨਾਲ ਹੀ ਉਹ ਬੱਚਾ, ਜਾਂ ਤਾਂ ਚਲੋ ਜੇ ਜੇਕਰ ਉਹ ਬੱਚਾ ਅੰਡਰ ਏਜ ਹੈ ਤਾਂ ਉਹ ਡਿਪਲੋਮਾ ਕਰ ਸਕਦਾ ਹੈ, ਅਗਰ ਉਹ ਏਜ ਉਹਦੀ 18 ਤੱਕ ਹੈਗੀ ਹੈ ਤਾਂ ਉਹ ਬੱਚਾ ਫਿਰ PWDs ਦੇ ਅੰਡਰ, ਜਾਂ ਫਿਰ ਕੋਈ ਵੀ ਇੱਦਾਂ ਗਵਰਨਮੈਂਟ PSUs ਦੇ ਅੰਡਰ ਨਿਕਲੇ ਹੋਏ ਟੈਸਟ ਨੇ ਜਿਹੜੇ, ਉਹ ਅਪਲਾਈ ਕਰ ਸਕਦਾ ਹੈ, ਉਹਦੀ ਤਿਆਰੀ ਨਾਲ ਦੀ ਨਾਲ ਕਰੀ ਜਾਵੇ।
1: ਅੱਛਾ ਜੀ,
0: ਬਟ ਜਿਵੇਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਜੇਕਰ ਬੱਚੇ ਨੇ
1: ਹਾਂਜੀ,
0: ਪ੍ਰਾਈਵੇਟ ਸੈਕਟਰ 'ਚ ਆਉਣਾ ਹੈ, ਤਾਂ ਉਹਨੂੰ ਬੱਚੇ ਨੂੰ ਥੋੜਾ ਪ੍ਰੈਕਟੀਕਲ ਨੌਲੇਜ ਦੇ ਵਿੱਚ ਤੇਜ਼ ਹੋਣਾ ਪਊਗਾ, ਪਲੱਸ ਉਹਦੇ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਆ ਬਹੁਤ ਮੈਟਰ ਕਰਦੇ ਆ।
1: ਅੱਛਾ ਇੱਕ ਮਿੰਟ, ਮੈਂ ਇਹ ਦੱਸੋ ਵੀ ਜਿਹੜੇ ਵੋਕੇਸ਼ਨਲ ਜਿਹੜੇ ਕੋਰਸ ਹੁੰਦੇ ਨੇ ਅਤੇ ITI, ਇਹਨਾਂ ਦੋਨਾਂ ਦੇ ਖੇਤਰ ਵਿੱਚ ਕੀ ਫਰਕ ਹੈਗਾ?
0: ਵੋਕੇਸ਼ਨਲ ਕੋਰਸਿਸ ਜਿਹੜੇ ਕਿ ਸਕੂਲਸ ਦੇ ਦੌਰਾਨ ਬੱਚੇ ਲੈ ਲੈਂਦੇ ਆ, ਜਿੱਦਾਂ ਕਟਿੰਗ ਸੀਵਿੰਗ ਦੇ ਵੀ ਕਾਫੀ ਹੁੰਦੇ ਆ, ਜਾਂ ਫਿਰ ਇਸੇ ਦੇ ਨਾਲ ਮਿਲਦੇ ਜੁਲਦੇ ਕਾਫੀ ਸਾਰੇ ਹੋ ਜਾਂਦੇ, ਇਲੈਕਟ੍ਰੀਸ਼ਨ ਵੈਲਡ ਇਲੈਕਟ੍ਰੀਸ਼ਨ ਵਗੈਰਾ ਵਾਲੇ ਵੀ ਆ ਜਾਂਦੇ ਆ, ਤਾਂ ਉਹਨਾਂ ਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ITI ਜੁਆਇਨ ਕਰਨਾ ਚਾਹੁੰਦੇ ਆ, ਉਹਨਾਂ ਦੇ
1: ਹਾਂਜੀ,
0: ਲਈ ਉਹ ਇੱਕ ਪਲੇਟਫਾਰਮ, ਇੱਕ ਬੇਸ ਬਣ ਜਾਂਦੇ ਆ,
1: ਅੱਛਾ ਜੀ,
0: ਉਹਨਾਂ ਨੂੰ ਉਹਨਾਂ ਬਾਰੇ ਪਹਿਲਾਂ ਹੀ ਨੌਲੇਜ ਹੋ ਜਾਂਦੀ ਹੈ ਨਾ।
1: ਅੱਛਾ ਜੀ,
0: ਤੇ ਜਿਹੜੇ ਬੱਚਿਆਂ ਨੇ ਮੰਨ ਲਓ ITI ਜਾਂ ਫਿਰ ਉਦਯੋਗਿਕ ਖੇਤਰ ਦੇ ਵਿੱਚ ਜਾਣਾ ਨਹੀਂ ਹੈ, ਜਾਂ ਫਿਰ ਉਹਨਾਂ
1: ਹਾਂਜੀ,
0: ਨੇ ਅੱਗੇ ਗ੍ਰੈਜੂਏਸ਼ਨ ਕਰਨੀ ਹੈ, ਜਾਂ ਫਿਰ ਹਾਇਰ ਸਟੱਡੀਜ਼ ਦੇ ਵਿੱਚ ਕੁਝ ਵੀ ਹੋਰ ਕਰਨਾ, ਤਾਂ ਇਹੋ ਜਿਹੇ ਬੱਚਿਆਂ ਦੇ ਲਈ ਸਿੰਪਲ ਆਪਣਾ 10th ਤੱਕ ਜਾਂ ਫਿਰ 12th ਤੱਕ ਆਪਣੀ ਸਿੰਪਲ ਸਟੱਡੀ ਕਰਨ ਦੇ ਵਿੱਚ ਹੀ ਬਿਹਤਰੀ ਹੈ ਉਹਨਾਂ ਦੀ।
1: ਅੱਛਾ ਜੀ,
0: ਹਾਂਜੀ
1: ਮੈਡਮ ਸਾਹਿਬਾਨਾ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
0: ਧੰਨਵਾਦ ਜੀ, ਥੈਂਕ
1: ਹਾਂਜੀ,
0: ਯੂ
1: ਸਰੋਤਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਹੀ ਪਿਆਰ ਨਾਲ ਸੁਣਿਆ,
0: ਜੀ।
1: ਅਤੇ ਅਗਲੀ ਵਾਰ ਫਿਰ ਮਿਲਾਂਗੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸੁਖਵੀਰ ਜੋਗਾ ਅਤੇ ਦੁਆਬਾ ਰੇਡੀਆ ਵੱਲੋਂ ਸ਼ੁਕਰੀਆ ਜੀ।

0: ద్వాపర రేడియో.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਮੰਨੇ ਜਾ ਸਕਦੇ ਨੇ ਤੇ ਇਹਨਾਂ ਦੇ ਉੱਤੇ ਆਧਾਰਿਤ ਹੀ ਚੱਲਦੀ ਹੈ ਜ਼ਿੰਦਗੀ ਦੀ ਗੱਡੀ। ਕਈ ਵਾਰੀ ਆਪਾਂ ਸੋਚਦੇ ਹਾਂ ਕਿ ਬਹੁਤ ਹੀ ਖਾਸ ਖਾਸ ਜਿਹੜੇ ਆ ਰੁਜ਼ਗਾਰ ਦੇ ਮੌਕੇ, ਜਿਵੇਂ ਡਾਕਟਰੀ ਦਾ ਕਿੱਤਾ ਹੋ ਗਿਆ ਜਾਂ ਦੂਸਰੇ ਵਕਾਲਤ ਹੋ ਗਈ, ਆਪਾਂ ਨੂੰ ਲੱਗਦਾ ਇੰਜੀਨੀਅਰਿੰਗ, ਇਹ ਸਾਰੇ ਹੀ ਜਿਹੜੇ ਆ ਟੋਪ ਪ੍ਰਿਓਰਿਟੀ ਵਾਲੇ ਕੰਮ ਹੈਗੇ ਆ, ਜਿਹੜੇ ਆਪਾਂ ਨੂੰ ਪੜ੍ਹਾਈ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਸਾਰਾ ਕੁਛ ਉੱਤੇ। ਲੇਕਿਨ ਆਪਾਂ ਕਈ ਵਾਰੀ ਇਹੋ ਜਿਹੀ ਚੀਜ਼ ਨੂੰ ਜਾਣੇ ਅਣਜਾਣੇ 'ਚ ਪਰੋਖੇ ਕਰ ਦਿੰਦੇ ਹਾਂ ਜਿਹਦੇ ਵਿੱਚ ਬਹੁਤ ਜ਼ਿਆਦਾ ਮੌਕੇ ਹੁੰਦੇ ਨੇ, ਜਿਵੇਂ ਕਿ ਭਾਸ਼ਾ। ਭਾਸ਼ਾ ਦੀ ਦੋਸਤੋ ਆਪਾਂ ਗੱਲ ਕਰਾਂਗੇ ਅੱਜ, ਅਤੇ ਕਿ ਪੰਜਾਬੀ ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਕੇ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹੋ ਸਕਦੇ ਨੇ ਅਤੇ ਇਹ ਇੱਕ ਰੁਜ਼ਗਾਰ ਦਾ ਸਾਧਨ ਕਿਵੇਂ ਬਣ ਸਕਦੀ ਹੈ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ, ਪੰਜਾਬੀ ਦੇ ਵਿਦਵਾਨ ਅਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ। ਸੋ ਚਾਹਲ ਸਾਹਿਬ, ਸਵਾਗਤ ਹੈ ਜੀ, ਬਹੁਤ ਬਹੁਤ
2: ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਇਸ ਅਹਿਮ ਮੁੱਦੇ ਤੇ ਗੱਲ ਕਰਨ ਦਾ।
1: ਚਾਹਲ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਕਈ ਵਾਰੀ ਤਾਂ ਐਂ ਸੋਚਦੇ ਹਾਂ ਕਿ ਬੜਾ ਜੀ ਇਹਦੇ 'ਤੇ ਖਤਰਾ ਪੈਦਾ ਹੋ ਗਿਆ ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ ਤਾਂ ਉਹ ਕਿਵੇਂ ਜੁੜਦਾ ਹੈ?
2: ਦੇਖੋ, ਪਹਿਲੀ ਗੱਲ ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ, ਕਿਉਂਕਿ ਤੁਸੀਂ ਦੇਖੋ ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ ਨੂੰ ਕਦੇ ਵੀ ਖਤਮ ਹੁੰਦੀ ਨਹੀਂ ਦੇਖਿਆ ਜਾ ਸਕਦਾ।
1: ਤੇ
2: ਜਿਸ ਤਰ੍ਹਾਂ ਰੁਝਾਨ ਹੈ ਕਿ ਸਾਡੀ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਹੈ ਇਹ ਵਿਸ਼ਵ ਭਰ ਦੇ ਵਿੱਚ ਇੱਕ ਸਰਬ ਸਾਂਝੀ ਭਾਸ਼ਾ ਵਜੋਂ ਉੱਭਰ ਰਹੀ ਹੈ, ਉੱਭਰ ਚੁੱਕੀ ਹੈ, ਪਰ ਪੰਜਾਬੀ ਦੀ ਅਹਿਮੀਅਤ ਵੀ ਘੱਟ ਨਹੀਂ ਹੈ, ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਦੇਖਿਆ ਕਿ ਚਲੋ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਹੈ ਉਹ ਮਾੜੇ ਰੁਝਾਨ ਵੀ ਨੇ, ਆਪਾਂ ਇਹ ਕਹਿੰਦੇ ਹਾਂ ਵੀ ਆਟੇ 'ਚ ਲੂਣ ਵੀ ਚੱਲੀ ਜਾਂਦਾ ਹੈ ਕਿ ਅੱਛੇ ਗੀਤ ਨਹੀਂ ਗਾਏ ਜਾ ਰਹੇ ਕੁਛ ਲੋਕਾਂ ਵੱਲੋਂ, ਕੁਛ ਹੈ, ਚਲੋ ਹਰੇਕ ਦੀ ਆਪਣੀ ਆਪਣੀ ਸੋਚ, ਪਰ ਮੈਂ ਕਹਿੰਦਾ ਵੀ ਪੰਜਾਬੀ ਜਿਹੜਾ ਸੰਗੀਤ ਹੈ ਉਹਨੇ ਬਹੁਤ ਵੱਡਾ ਮੋੜ ਲਿਆਂਦਾ। ਅੱਜ ਤੋਂ ਕਾਫੀ ਸਾਲ ਪਹਿਲਾਂ ਜੇ ਆਪਾਂ 2-3 ਦਹਾਕੇ ਪਿੱਛੇ ਚਲੇ ਜਾਈਏ, 80-90 ਦੇ ਦੌਰ ਦੇ ਵਿੱਚ, 80-90 ਉਸ ਦੌਰ ਤੱਕ ਜਦੋਂ ਤੱਕ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣ ਲੱਗਿਆ ਤਾਂ ਉਦੋਂ ਕਾਫੀ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਹਿੰਦੀ ਸੰਗੀਤ ਦਾ ਬੋਲਬਾਲਾ ਹੁੰਦਾ ਸੀ, ਪੰਜਾਬੀ ਦੇ ਵਿੱਚ ਵੀ ਗੀਤ ਸੰਗੀਤ ਸੀ, ਪਰ ਉਸ ਦੌਰ ਦੇ ਵਿੱਚ ਪੰਜਾਬੀ ਸੰਗੀਤ ਨੇ ਇੱਕ ਮੋੜਾ ਕੱਟਿਆ। ਸੋਲੋ ਗਾਇਕੀ ਜਿਹੜੀ ਹੈ ਗੁਰਦਾਸ ਮਾਨ ਦੇ ਆਉਣ ਤੋਂ ਬਾਅਦ ਉਹ ਇੱਕ ਪ੍ਰਵਾਨ ਹੋਈ ਤਾਂ ਲੋਕਾਂ ਨੇ ਬੜੇ ਅੱਛੇ ਅੱਛੇ ਸਿੰਗਰ ਉਸ ਵੇਲੇ ਹੰਸਰਾਜ, ਸੱਦੂ ਸਿਕੰਦਰੇ ਆਏ ਤਾਂ ਉਸ ਨਾਲ ਪੰਜਾਬੀ ਗਾਇਕੀ ਦਾ ਜਿਹੜਾ ਦਾਇਰਾ ਇੱਕਦਮ ਵਧਣਾ ਸ਼ੁਰੂ ਹੋ ਗਿਆ, ਪੰਜਾਬੀ ਭਾਸ਼ਾ ਦਾ ਵੀ ਇਹਦੇ ਨਾਲ ਹੀ ਦਾਇਰਾ ਵਧਿਆ। ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੇ ਜਿਹੜੀਆਂ ਪੀੜ੍ਹੀਆਂ ਨੇ ਉਹ ਖਾਸ ਤੌਰ ਤੇ ਇੰਗਲੈਂਡ, ਕੈਨੇਡਾ, ਅਮੈਰੀਕਾ, 3 ਵੱਡੇ ਮੁਲਕ ਨੇ ਜਿੱਥੇ ਸਾਡੇ ਲੋਕ ਬਸੇ ਨੇ, ਤਾਂ ਉੱਥੇ ਬਹੁਤ ਇਹਨਾਂ ਦਾ ਪ੍ਰਵਾਸ ਹੋਇਆ ਗਾ, ਉਹਨਾਂ ਦੀਆਂ ਉੱਥੋਂ ਦੇ ਜਨਮੇ ਹੋਏ ਬੱਚੇ ਉਹ ਪੀੜ੍ਹੀਆਂ ਨੇ, ਉਹ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਪੰਜਾਬੀ ਮਿਊਜ਼ਿਕ ਦੀਆਂ ਜਿਹੜੀਆਂ ਧੁਨਾਂ ਨੇ ਧਮਕ ਪੈਂਦੀ ਹੈ ਉਹਦੀ ਬਦੌਲਤ ਉਹ ਪੰਜਾਬੀ ਨਾਲ ਜੁੜੇ ਨੇ, ਤਾਂ ਪੰਜਾਬੀ ਦਾ ਘੇਰਾ ਉੱਥੋਂ ਸਾਨੂੰ, ਮੈਨੂੰ ਉਮੀਦ ਵੱਧਦੀ ਹੈ ਨਿੱਜੀ ਰੂਪ ਦੇ ਵਿੱਚ, ਸਾਡੇ ਕੋਈ ਲਿਖਾਰੀ ਲੋਚਕ ਆਪਣੀ ਸੋਚ ਹੋ ਸਕਦੀ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਹੈ ਘੱਟੋ ਘੱਟ ਬੋਲਣ ਦੇ ਮਾਮਲੇ ਦੇ ਵਿੱਚ ਸਾਡੀ ਭਾਸ਼ਾ ਵਧੀ ਹੈ, ਘੱਟ ਨਹੀਂ ਰਹੀ, ਇਸ ਕਰਕੇ ਕੋਈ ਖਤਰਾ ਨਹੀਂ। ਦੂਸਰੀ ਗੱਲ ਇਹ ਹੋਈ ਕਿ ਸੋਸ਼ਲ ਮੀਡੀਆ ਦੀ ਆਮਦ ਹੋਈ ਹੈ, ਇਹਦੇ ਨਾਲ ਪੰਜਾਬੀ ਭਾਸ਼ਾ ਦਾ ਬਹੁਤ ਪ੍ਰਸਾਰ ਹੋਇਆ, ਕਿਉਂਕਿ ਪੰਜਾਬੀ ਦੇ ਇੰਨੇ ਯੂਟਿਊਬ ਚੈਨਲ ਹੋ ਗਏ, ਰੇਡੀਓ ਹੋ ਗਏ ਕਿ ਲੋਕਾਂ ਕੋਲ ਸਾਡੀਆਂ ਗੱਲਾਂ ਪੰਜਾਬ ਤੋਂ ਬਾਹਰ, ਪੰਜਾਬ ਦੀਆਂ ਇੱਥੇ ਸਾਰੀਆਂ ਸਰਗਰਮੀਆਂ ਆਉਣ ਲੱਗ ਗਈਆਂ, ਤੇ ਸਾਨੂੰ ਕਈ ਵਾਰੀ ਹੋ ਜਾਂਦਾ, ਸਾਨੂੰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ, ਪਰ ਨਹੀਂ, ਪੰਜਾਬੀ ਭਾਸ਼ਾ ਓਨੇ ਹੀ ਤੁਹਾਡੇ ਵਰਗੇ ਜਿਹੜੇ ਰੇਡੀਓ ਦੇ ਚਲਾਉਣ ਵਾਲੇ ਨੇ, ਹੋਸਟ ਨੇ, ਇਹ ਪੰਜਾਬੀ ਭਾਸ਼ਾ ਦਾ ਓਨਾ ਹੀ ਜਿਹੜਾ ਪ੍ਰਚਾਰ ਹੈ, ਪ੍ਰਸਾਰ ਹੈ, ਉਹ ਨਾਲੋ ਨਾਲ ਕਰ ਰਹੇ ਨੇ।
1: ਜੀ ਜੀ,
2: ਤੁਸੀਂ ਗੱਲ ਕੀਤੀ ਰੁਜ਼ਗਾਰ ਦੀ,
1: ਜੀ
2: ਕੋਈ ਵੀ ਭਾਸ਼ਾ ਹੈ ਉਹਦੇ 'ਚ ਰੁਜ਼ਗਾਰ ਦੇ ਮੌਕੇ ਹਮੇਸ਼ਾ ਰਹਿੰਦੇ ਨੇ। ਸਾਡੇ ਜਿਸ ਤਰ੍ਹਾਂ ਪੜ੍ਹਾਈ ਕੀਤੀ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਨਾਲ, ਪ੍ਰਾਈਵੇਟ ਸਕੂਲਾਂ ਦੇ ਆਇਆ ਜਦੋਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਰੁਝਾਨ ਹੋਇਆ, ਚਲੋ ਹੁਣ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਵੀ ਬਹੁਤ ਤਵੱਜੋ ਜਿਹੜੀ ਹੈ ਦਿੱਤੀ ਗਈ, ਪਰ ਪੰਜਾਬੀ ਭਾਸ਼ਾ ਦਾ ਸਤਿਕਾਰ ਕਦੇ ਵੀ ਸਾਡੇ ਸਕੂਲਾਂ 'ਚ ਘਟਿਆ ਨਹੀਂ। ਮੈਂ ਕਹਿੰਦਾ ਕਿ ਪੰਜਾਬੀ ਭਾਸ਼ਾ 'ਚ ਹੀ ਰੁਜ਼ਗਾਰ ਦੇ ਬਹੁਤ ਮੌਕੇ ਨੇ ਸਾਡੇ ਬੱਚਿਆਂ ਨੂੰ। ਮੈਂ ਬਤੌਰ ਅਧਿਆਪਕ ਜਦੋਂ ਵੀ ਬੱਚਿਆਂ ਨੂੰ ਇਹ ਪੜ੍ਹਾਉਣਾ, ਕੋਈ ਸਬਜੈਕਟ ਪੜ੍ਹਾਉਣਾ ਜਾਂ ਪੰਜਾਬੀ ਪੜ੍ਹਾਉਂਦਾ ਰਿਹਾ ਪਲੱਸ 1-2 ਨੂੰ, ਤਾਂ ਮੈਂ ਉਹਨਾਂ ਨੂੰ ਉਹਦੇ 'ਚ ਜ਼ਰੂਰ ਦੱਸਦਾ ਰਿਹਾ ਕਿ ਇੱਥੇ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਨੇ ਭਾਸ਼ਾ 'ਤੇ। ਤੁਸੀਂ ਬੇਸ਼ੱਕ BA ਕਰੋ, ਸਾਡੇ ਲੋਕ ਕਹਿੰਦੇ ਸਿੰਪਲ BA, ਤੁਹਾਨੂੰ ਇੱਕ ਪਤਾ ਹੋਣਾ ਚਾਹੀਦਾ ਕਿ IAS ਜਿੰਨੇ ਵੀ ਜਾਂ PCS ਸਿਵਲ ਸਰਵਿਸ 'ਚ ਲੋਕ ਜਾਂਦੇ ਨੇ, ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਜਿਨ੍ਹਾਂ ਦੀ ਬਹੁਤ ਹਿਊਮਨਿਟੀਜ਼ ਦੇ ਵਿੱਚ ਆਰਟਸ 'ਚ ਕੀਤੀ ਹੁੰਦੀ ਹੈ। ਇਸ ਕਰਕੇ ਪਹਿਲਾਂ ਤਾਂ ਮੈਂ ਕਹਿਣਾ ਵਿਦਿਆਰਥੀਆਂ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਪੰਜਾਬੀ ਸਬਜੈਕਟ ਲੈ ਕੇ BA ਕੀਤੀ ਹੈ ਜਾਂ ਤਾਂ ਇਹਦੇ ਵਿੱਚ ਰੁਜ਼ਗਾਰ ਨਹੀਂ। ਮੈਂ ਇਹਦੇ ਨਾਲ ਇਹ ਤੁਹਾਨੂੰ ਅੱਗੇ ਜਦੋਂ ਸਵਾਲ ਕਰੋਗੇ ਤਫਸੀਲ ਦੇ ਵਿੱਚ ਦੱਸੂਗਾ ਕਿ ਰੁਜ਼ਗਾਰ ਦੇ ਮੌਕੇ ਕਿਸ ਕਿਸ ਤਰ੍ਹਾਂ ਦੇ ਨੇ।
1: ਜੀ ਜੀ ਜੀ ਜੀ ਬਿਲਕੁਲ, ਆਮ ਤੌਰ 'ਤੇ ਤਾਂ ਇਹੀ ਆਪਾਂ ਮੰਨ ਕੇ ਚੱਲਦੇ ਹਾਂ। ਸਿੰਪਲ BA ਵਾਲੀ ਤੁਸੀਂ ਗੱਲ ਬਹੁਤ ਵਧੀਆ ਕੀਤੀ, ਇੱਕ ਭਾਵਨਾ ਜੀ ਲੈ ਕੇ ਕਈ ਵਾਰੀ ਬੱਚੇ ਬੈਠ ਜਾਂਦੇ ਕਿ ਹਾਂ ਸਾਡਾ ਤਾਂ ਕੋਈ ਬਹੁਤਾ ਅਸੀਂ ਪ੍ਰੋਫੈਸ਼ਨਲ ਕੋਰਸ ਨਹੀਂ ਸ਼ਾਇਦ ਕੀਤਾ, ਇਸ ਕਰਕੇ ਸਾਡਾ ਜਿਹੜਾ ਫਿਊਚਰ ਆ ਭਵਿੱਖ ਆ ਉਹ ਡਾਵਾਂਡੋਲ ਹੀ ਹੈ ਸ਼ਾਇਦ, ਕੋਈ ਰੱਬ ਹੀ ਬਚਾਵੇ ਤਾਂ ਬਚਾਂਗੇ, ਨਹੀਂ ਤਾਂ ਆਪਾਂ ਨਾ ਡਾਕਟਰ ਵਾਲੇ ਪਾਸੇ ਗਏ ਹਾਂ ਨਾ ਦੂਜੇ ਪਾਸੇ ਗਏ ਹਾਂ। ਸੋ ਇਹ ਜਿਹੜੀ ਚੀਜ਼ ਆ ਇਹ ਕੀ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਆ ਕਿ ਹੀਣ ਭਾਵਨਾ ਨਹੀਂ ਹੈ, ਸਗੋਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਜਿਹੜਾ ਵਿਸ਼ਾ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਜਿਹੜੀ ਜ਼ਬਰਦਸਤ ਇੱਕ ਲਾਈਨ ਆ ਜੇ ਆਪਾਂ ਇਹਨੂੰ ਦੇਖੀਏ, ਸਿੰਪਲ BA ਵੀ ਜਿਹਨੂੰ ਆਪਾਂ ਕਹਿ ਦਈਏ। ਸੋ ਕਿਹੜੇ ਕਿਹੜੇ ਖੇਤਰ ਹਨ ਚੱਲ ਸਾਹਿਬ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਕੇ ਕਿਵੇਂ ਨੇ, ਕਿਹੜੇ ਕਿਹੜੇ ਨੇ ਜੀ?
2: ਹਾਂਜੀ ਦੇਖੋ, ਮੈਂ ਤੁਹਾਨੂੰ ਆਪਣੀ ਨਿੱਜੀ ਮਿਸਾਲ ਦਿੰਦਾ। ਮੈਂ ਪੰਜਾਬੀ ਅਖਬਾਰ ਵਾਸਤੇ ਕੰਮ ਕਰਦਾ, ਮੈਂ ਅਜੀਤ ਵਾਸਤੇ, ਪੰਜਾਬੀ ਟ੍ਰਿਬਿਊਨ ਵਾਸਤੇ ਵੀ ਲਿਖਿਆ, ਅਜੀਤ ਵਾਸਤੇ ਕਰਦਾ, ਉਹਨਾਂ ਰੈਗੂਲਰ ਉਹਨਾਂ ਦਾ ਕਾਲਮ ਨਵੀਸ ਹੈ ਖੇਡਾਂ ਤੇ। ਮੈਂ ਪੰਜਾਬੀ ਭਾਸ਼ਾ ਦੇ ਸਿਰ ਤੇ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਲਿਆ। ਮੈਂ ਦੁਨੀਆਂ ਦੇ ਕਾਫ਼ੀ ਵੱਡੇ ਵੱਡੇ ਜਿਹੜੇ ਖੇਡ ਸਮਾਗਮ ਨੇ ਮੈਂ ਉਹਨਾਂ ਨੂੰ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ। ਇਹਦੇ ਵਿੱਚ ਕੋਈ ਮੈਨੂੰ ਕਿਤੇ ਮਹਿਸੂਸ ਨਹੀਂ ਹੋਇਆ ਕਿ ਮੈਂ ਪੰਜਾਬੀ ਦਾ ਪੱਤਰਕਾਰ ਹੈ। ਮੇਰੀ ਜਿਹੜੀ ਉੱਥੇ ਲਿਆਕਤ ਸੀ ਉਹਦਾ ਮੁੱਲ ਪੈਂਦਾ ਰਿਹਾ ਤੇ ਨਾ ਕਿ ਮੇਰੀ ਭਾਸ਼ਾ ਦੇਖੀ ਗਈ। ਤੇ ਬਹੁਤ ਸਾਰੇ ਆ, ਤੁਸੀਂ ਅੰਗਰੇਜ਼ੀ ਮਾਧਿਅਮ ਦੇ ਪੱਤਰਕਾਰ ਹੋ ਸਕਦੇ ਹੋ, ਪਰ ਜੇ ਤੁਸੀਂ ਜਦੋਂ ਗੱਲ ਕਰਨੀ ਖਬਰ ਦਾ ਕੰਟੈਂਟ ਦੀ ਗੱਲ ਕਰਨੀ ਹੈ ਤਾਂ ਉਹਦੇ ਚ ਮੈਂ ਵੀ ਅੱਗੇ ਹੋ ਸਕਦਾ। ਜਿਹੜਾ ਬੰਦਾ ਵਿਦਵਾਨ ਹੈ, ਇੰਟਲੈਕਚੁਅਲ ਹੈ, ਉਹ ਪੰਜਾਬੀ ਚ ਵੀ ਹੋ ਸਕਦਾ, ਹਿੰਦੀ ਚ ਵੀ ਹੋ ਸਕਦਾ, ਉਰਦੂ ਚ ਵੀ ਹੋ ਸਕਦਾ। ਰੁਜ਼ਗਾਰ ਦੇ ਆਪਾਂ ਜਿਵੇਂ ਸ਼ੁਰੂਆਤ ਕਰੀਏ, ਪਹਿਲੀ ਜਿਹੜੀ ਸਭ ਤੋਂ ਸਾਡੀ ਰੁਜ਼ਗਾਰ ਦੀ ਸ਼ੁਰੂਆਤ ਹੁੰਦੀ ਹੈ ਅਧਿਆਪਨ ਤੋਂ ਹੁੰਦੀ ਹੈ। ਤੁਸੀਂ ਗ੍ਰੈਜੂਏਸ਼ਨ ਕਰੋ, ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਪੰਜਾਬੀ ਸਬਜੈਕਟ ਲਓ ਕੰਪਲਸਰੀ, ਪੰਜਾਬੀ ਦੇ ਨਾਲ ਚੋਣਵੀਂ ਪੰਜਾਬੀ ਲੈ ਸਕਦੇ ਹੋ, ਤਾਂ ਉਸ ਤੋਂ ਬਾਅਦ ਤੁਸੀਂ BEd ਕਰਦੇ ਹੋ, ਉਸ ਤੋਂ ਬਾਅਦ ਚਾਹੇ MEd ਵੀ ਕਰ ਲੈਂਦੇ, ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ BEd ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ 'ਚ ਜਾ ਸਕਦੇ ਹੋ। ਬਹੁਤ ਜ਼ਰੂਰਤ ਹੈ ਅਧਿਆਪਕ ਦੀ, ਇੰਡੀਆ 'ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀਕਐਂਡ ਤੇ ਪੜ੍ਹਾਉਣ ਵਾਸਤੇ ਅਧਿਆਪਕ ਰੱਖੇ ਹੋਏ ਨੇ ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਟੀਚਰ ਉੱਥੇ ਗੁਰੂ ਘਰਾਂ ਦੇ ਵਿੱਚ, ਹੋਰ ਸਮਾਜ ਸੇਵੀ ਸੰਸਥਾਵਾਂ ਦੇ ਥਾਵਾਂ ਤੇ ਅਧਿਆਪਨ ਚੱਲ ਰਿਹਾ। ਤੇ ਪੰਜਾਬ ਦੇ ਵਿੱਚ ਤਾਂ ਹੈ ਹੀ, ਹਰਿਆਣੇ ਦੇ ਵਿੱਚ ਅਧਿਆਪਕ ਦੀਆਂ ਪੋਸਟਾਂ ਨੇ, ਜੰਮੂ ਕਸ਼ਮੀਰ ਦੇ ਵਿੱਚ ਵੀ ਰੱਖੇ ਜਾਂਦੇ ਨੇ, ਔਰ ਬਹੁਤ ਸਾਰੇ ਸਾਡੇ ਦਿੱਲੀ ਦੇ ਵਿੱਚ ਹੈ ਤੇ ਕਿੰਨੇ ਹੀ ਅਸੀਂ ਜਿਹੜੇ ਅਧਿਆਪਨ ਦੇ ਖੇਤਰ ਜਾ ਸਕਦੇ ਹਾਂ। ਸਕੂਲ ਅਧਿਆਪਨ ਤੋਂ ਬਾਅਦ ਕਾਲਜ ਅਧਿਆਪਨ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਉਸ ਤੋਂ ਅੱਗੇ ਨੈਟ ਕਲੀਅਰ ਕਰੋਗੇ, ਅਗਰ ਪੋਸਟ ਗ੍ਰੈਜੂਏਸ਼ਨ ਕਰਕੇ PhD ਕੀਤੀ, MPhil ਕੀਤੀ, ਤਾਂ ਤੁਸੀਂ ਜਿਹੜਾ ਕਾਲਜ ਲੈਕਚਰਾਰ ਆ ਉਹ ਲੱਗ ਸਕਦੇ ਹੋਗੇ। ਬਹੁਤ ਸਾਰੇ ਜਿਨ੍ਹਾਂ ਨੇ ਇੱਕ ਆਪਣਾ ਨਿਸ਼ਾਨਾ ਮਿੱਥ ਕੇ ਲੋਕ ਚੱਲੇ ਕਿ ਮੈਂ ਪੰਜਾਬੀ ਪੜ੍ਹਨੀ ਹੈ ਤੇ ਪੰਜਾਬੀ ਅਧਿਆਪਕ ਬਣਨਾ, ਤਾਂ ਉਹ ਸਕੂਲ ਅਧਿਆਪਕ ਵੀ ਬਣ ਜਾਂਦੇ ਨੇ। 12ਵੀਂ ਜਮਾਤ ਕਰਕੇ, ETT ਕਰਕੇ ਤੁਸੀਂ ਅਧਿਆਪਕ ਬਣ ਸਕਦੇ ਹੋਗੇ। ਤੇ ਪਰ ਇਹ ਮੇਰਾ ਇੱਕ ਪ੍ਰਿੰਸੀਪਲ ਹੈ, ਚਾਹੇ ਫੀਲਡ 'ਚ ਕੋਈ ਕੰਮ ਕਰਨਾ ਜ਼ਿੰਦਗੀ 'ਚ, ਪਰ ਮਿਹਨਤ ਲਾਜ਼ਮੀ ਹੈ। ਤੁਸੀਂ, ਮੈਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਪੰਜਾਬੀ ਤੁਸੀਂ ਸਿੰਪਲ ਗ੍ਰੈਜੂਏਸ਼ਨ ਕਰੋ, ਤਾਂ ਜਿਹੜੀ ਗ੍ਰੈਜੂਏਸ਼ਨ ਕਰਦੇ ਮਿਹਨਤ ਨਾਲ ਪੜ੍ਹੋ, ਪੰਜਾਬੀ ਪੜ੍ਹੋ, ਪੰਜਾਬੀ ਸਾਹਿਤ ਪੜ੍ਹੋ, ਬਹੁਤ ਉੱਚ ਪਾਏ ਦਾ ਸਾਹਿਤ ਆ, ਇੰਗਲਿਸ਼ 'ਚੋਂ ਟ੍ਰਾਂਸਲੇਟ ਕੀਤਾ ਸਾਹਿਤ ਪੰਜਾਬੀ 'ਚ ਬੜਾ ਅਵੇਲੇਬਲ ਹੈ।
1: ਜੀ ਜੀ ਜੀ,
2: ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ 'ਚ।
1: ਜੀ ਜੀ,
2: ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ। ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕਿ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। TV ਦੇ ਉੱਪਰ ਜਿਹੜੀਆਂ ਨੀਚੇ ਮੁਨਤਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ, ਸ਼ੁਰੂ ਦੇ ਵਿੱਚ ਰੁਝਾਨ TV ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ। ਪਰ ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫ਼ੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ, ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ ਆਉਣ ਲੱਗ ਗਏ ਹੌਲੀ ਹੌਲੀ ਟੀਵੀ ਚੈਨਲਾਂ ਨੇ। ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ। ਤੇ ਮੈਂ ਇਹਦੇ ਨਾਂ ਨਹੀਂ ਲੈਣਾ ਚਾਹੂੰਗਾ, ਇੱਕ ਦੋ ਸਾਡੇ ਲੋਕਲ ਚੈਨਲ ਵੀ ਨੇ ਪੰਜਾਬ ਦੇ ਵਿੱਚ, ਸੈਟੇਲਾਈਟ ਚੈਨਲ ਨਹੀਂ ਹੈ, ਪਰ ਉਹਨਾਂ ਦੀ ਮੈਨੂੰ ਕਈ ਵਾਰੀ ਖੁਸ਼ੀ ਹੁੰਦੀ ਹੈ ਕਿ ਇਹ ਚੈਨਲ ਪੰਜਾਬੀ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਆ, ਅੱਛੇ ਅੰਕਰ ਰੱਖ ਕੇ ਉਹਨਾਂ ਨੇ ਤੇ ਅੱਛੀ ਪੰਜਾਬੀ ਭਾਸ਼ਾ ਵੱਲ ਰੁਜ਼ਗਾਰ ਦੇ ਮੌਕੇ ਖੋਲ੍ਹੇ ਨੇ। ਫਿਰ ਪੱਤਰਕਾਰੀ ਦੇ ਫੀਲਡ ਦੇ ਵਿੱਚ ਤੁਸੀਂ ਪਹਿਚਾਣ ਬਣਾ ਸਕਦੇ ਹੋ ਐਜ ਏ ਰਿਪੋਰਟਰ, ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਰਿਪੋਰਟਿੰਗ ਹੁੰਦੀ ਹੈ ਪੰਜਾਬੀ ਬੋਲਣ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਸਿਰਫ ਲੈਕ ਆਫ ਜਿਹੜਾ ਇੰਟਰਸਟ ਦੀ ਕਰਕੇ ਹੈ, ਇੰਟਰਸਟ ਦੀ ਘਾਟ ਕਰਕੇ, ਕਿਉਂਕਿ ਸਕੂਲ ਕਾਲਜ ਦੇ ਵਿੱਚ ਤੁਸੀਂ ਪੰਜਾਬੀ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਪਾਸ ਹੀ ਹੋਣਾ, ਹੋ ਜਾਂਗੇ ਯਾਰ, ਇਹਦਾ ਕੋਈ ਸਮੱਸਿਆ ਨਹੀਂ। ਪਰ ਮੈਂ ਕਹਿੰਦਾ ਵੀ ਜੇ ਉਹਨੂੰ ਪੂਰੀ ਦਿਲਚਸਪੀ ਨਾਲ ਪੜਿਆ ਜਾਵੇ ਤਾਂ ਤੁਸੀਂ ਇਸ ਪਾਸੇ ਵੱਲ ਆ ਜਿਹੜਾ ਮੀਡੀਆ ਜਾ ਸਕਦੇ ਹੋ। ਮੀਡੀਆ ਦਾ ਇਹ ਟੀਵੀ ਦਾ ਫਰੰਟ ਹੋ ਗਿਆ, ਫਿਰ ਪ੍ਰਿੰਟ ਮੀਡੀਆ ਦੇ ਵਿੱਚ ਆ ਜਾਓ, ਪ੍ਰੂਫ ਰੀਡਰ ਹੋ ਗਏ, ਸਬ ਐਡੀਟਰ ਹੋ ਗਏ, ਰਿਪੋਰਟਰ ਹੋ ਗਏ, ਬਹੁਤ ਤੇ ਇੱਕ ਲਿਖਾਰੀ ਵਜੋਂ ਤੁਸੀਂ ਅੱਛਾ ਕਰ ਸਕਦੇ ਹੋ, ਤਾਂ ਉਹ ਮੀਡੀਆ ਦੇ ਬਹੁਤ ਅੱਛੀਆਂ ਜਿਹੜੇ ਹੈਗੇ ਨੇ ਆਪਣੀਆਂ ਤੁਹਾਡੀ ਅਚੀਵਮੈਂਟ ਨੇ, ਰੁਜ਼ਗਾਰ ਦੇ ਮੌਕੇ ਨੇ ਜਿਹੜੇ ਸਕੋਪ ਹੈ। ਇਸ ਦੇ ਨਾਲ ਹੀ ਜਿਹੜਾ ਵੱਡੀ ਸਰਗਰਮ ਚੀਜ਼ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਵਾਸਤੇ ਪੰਜਾਬੀ ਦੇ ਵਿੱਚ ਦੇਖੋ ਫੋਨ ਹੈ, ਫੋਨ ਦੇ ਵਿੱਚ ਵੀ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ ਲਿਪੀ ਹੈ ਉਹ ਆ ਗਈ, ਬੜੇ ਚਿਰ ਤੋਂ ਆਈ ਹੋਈ ਹੈ, ਉਹਦੇ ਚ ਵੀ ਤੁਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਜਨਤਕ ਫੀਲਡ ਚ ਸਰਗਰਮ ਨੇ, ਚਾਹੇ ਉਹ ਗਾਇਕ ਨੇ, ਨੇਤਾ ਨੇ ਜਾਂ ਹੋਰ ਪਰਸਨੈਲਿਟੀਜ਼ ਨੇ, ਸਮਾਜ ਸੇਵੀ ਸੰਸਥਾਵਾਂ ਨੇ, ਔਰ ਇਸ ਤੋਂ ਕੋਈ ਬਿਜ਼ਨਸਮੈਨ ਨੇ, ਉਹਨਾਂ ਲੋਕਾਂ ਕੋਲੇ ਵੱਡੇ ਵੱਡੇ ਸਕੂਲ ਕਾਲਜ ਵੀ ਨੇ, ਉਹਨਾਂ ਕੋਲ ਇਸ ਵੇਲੇ ਉਹਨਾਂ ਨੂੰ ਲੋੜ ਰਹਿੰਦੀ ਹੈ ਹਮੇਸ਼ਾ ਵੀ ਜਿਹੜਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਰੱਖੇ ਪੀ ਆਰ ਕਰਨ ਵਾਸਤੇ। ਉਸ ਵਾਸਤੇ ਮੈਂ ਖੁਦ, ਮੇਰੇ ਸਟੂਡੈਂਟ ਕੰਮ ਕਰ ਰਹੇ ਨੇ ਇਸ ਫੀਲਡ ਚ, ਦੋ ਤਿੰਨ ਬੱਚੇ ਮੇਰੇ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਇਆ, 5,000 ਤੋਂ ਸ਼ੁਰੂਆਤ ਕੀਤੀ, ਅੱਜ ਉਹ 15-15, 20-20 ਹਜ਼ਾਰ ਲੈ ਰਹੇ ਨੇ ਤੇ ਘਰ ਬੈਠੇ ਕਮਾ ਰਹੇ ਨੇ। ਸੋਸ਼ਲ ਮੀਡੀਆ ਹੈਂਡਲ ਜਿਹੜੇ ਉਹਨਾਂ ਦੇ ਸੰਭਾਲਣੇ ਆ, ਕਿਉਂਕਿ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੰਜਾਬੀ ਪ੍ਰੇਮੀ ਵੀ ਨੇ ਜਾਂ ਜਿਹਨਾਂ ਨੂੰ ਇਸ ਕਾਰੋਬਾਰ ਦੀ ਸੋਸ਼ਲ ਮੀਡੀਆ ਵਰਤਣ ਦੀ ਸਮਝ ਹੈ, ਉਹ ਅੰਗਰੇਜ਼ੀ ਤੇ ਪੰਜਾਬੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊਜ਼ ਦਿੰਦੇ ਨੇ, ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ, ਕੋਈ ਉਹਦੇ 'ਚ ਇੱਕ ਹੱਦਬੰਦੀ ਨਹੀਂ ਹੈ, ਤੁਸੀਂ 5,000 ਤੋਂ ਅੱਜ ਸ਼ੁਰੂ ਕਰਦੇ ਹੋ ਤਾਂ ਸਾਲ ਦੇ ਵਿੱਚ ਤੁਸੀਂ 50,000 ਪ੍ਰਤੀ ਮਹੀਨਾ ਦੇ ਪਹੁੰਚ ਜਾਂਦੇ ਹੋ। ਤੇ ਮੈਂ ਬਹੁਤ ਸਾਰੇ ਇੱਥੇ ਸੋਸ਼ਲ ਮੀਡੀਆ ਕਾਰਕੁਨ ਨੇ ਜਿਹੜੇ ਆਪਰੇਟ ਕਰਦੇ ਨੇ, ਤਾਂ ਉਹ ਲੱਖਾਂ ਰੁਪਏ ਵੀ ਉਹ ਕਮਾ ਰਹੇ ਨੇ ਬਕਾਇਦਾ ਆਫਿਸ ਖੋਲ ਕੇ ਤੇ ਵੈਬਸਾਈਟਸ ਚਲਾਉਣੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਆ ਗਿਆ। ਹੋਰ ਬੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਹੈ ਪੰਜਾਬੀ ਦੇ ਵਿੱਚ, ਤੁਸੀਂ ਫਲੈਕਸ ਬੋਰਡ ਦੇਖਦੇ ਹੋ, ਪੇਂਟਰ ਦਾ ਧੰਦਾ ਇਹ ਜਿਹੜਾ ਬਣਾਉਂਦੇ ਹੋ, ਕਿੰਨੀਆਂ ਉਹਦੇ 'ਚ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ, ਉਹ ਕੰਪਿਊਟਰ ਦੇ ਤਾਂ ਮਾਹਰ ਹੁੰਦੇ ਨੇ ਜੋ ਜਿਹਨਾਂ ਨੇ ਫਲੈਕਸ ਬਣਾਉਣੀਆਂ, ਡਿਜ਼ਾਇਨ ਕਰਨਾ, ਪਰ ਪੰਜਾਬੀ ਤੇ ਪਕੜ ਨਹੀਂ ਹੁੰਦੀ। ਤੇ ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪ੍ਰੋਫੈਕਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਹੀ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਊਗੀ ਤਾਂ ਜਾਣਦਾ, ਪਰ ਅਸੀਂ ਕਿਸੇ 4 ਬੰਦਿਆਂ 'ਚ ਬੈਠਣਾ ਜਾ ਕੇ। ਹੁਣ ਉਲਟ ਟ੍ਰੈਂਡ ਹੋ ਗਿਆ ਇਹ, ਮੈਂ ਕੁਛ ਟਾਈਮ, ਮੈਨੂੰ ਬੰਬਈ ਪੱਤਰਕਾਰੀ ਦੇ ਸੰਬੰਧ 'ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ, ਮੈਂ ਡਾਕਟਰ ਸੁਦਰਸ਼ਨ ਚਹਿਲਾ, ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ। ਹੁਣ ਇਸ ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ, ਪੰਜਾਬੀ ਦੇ ਨਾਲ ਕੀਤੀ ਹੈ ਤੇ ਮੇਰੀ ਇਹਦੇ ਵਿੱਚ ਪ੍ਰੋਫੈਕਸ਼ਨ ਹੈ, ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ ਬਤੌਰ ਸੋਸ਼ਲ ਮੀਡੀਆ। ਇਸ ਕਿਸਮ ਦੇ ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
1: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ ਕਿ ਕੌਨਫੀਡੈਂਸ ਆਏਗਾ ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਅਤੇ ਅਧਿਆਪਨ ਹੋ ਗਿਆ ਅਤੇ ਮੀਡੀਆ ਹੈ ਅਤੇ ਹੋਰ ਸਾਰੇ, ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ ਉਹ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ, ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਉਹਦੀ ਸਿਖਲਾਈ ਵੀ ਲੈਣੀ ਪੈਂਦੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ ਨੇ ਜਿੱਥੋਂ ਇਸ ਦੇ ਵਿੱਚ, ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ ਤੇ ਅੱਗੇ ਤਰੱਕੀ ਦੇ ਰਾਹ ਕਿਵੇਂ ਖੁੱਲਦੇ ਨੇ?
2: ਹਾਂਜੀ, ਸਭ ਤੋਂ ਪਹਿਲੀ ਗੱਲ ਤਾਂ ਨਾ ਤੁਹਾਡਾ ਜਿਹੜੀ ਹੈਗੀ ਹੈ ਦਿਲਚਸਪੀ ਹੈ, ਦੂਸਰੀ ਚੀਜ਼ ਮਤਲਬ ਕਿ ਤੁਹਾਡਾ ਲਗਨ ਕੀ ਕਹਿੰਦਾ, ਤੇ ਤੀਸਰੀ ਚੀਜ਼ ਹੈ ਮਿਹਨਤ। ਇਹ ਹਮੇਸ਼ਾ ਜ਼ਿੰਦਗੀ 'ਚ ਤੁਸੀਂ ਕੋਈ ਕੰਮ ਕਰਦੇ ਹੋ, ਆਪਾਂ ਤੁਸੀਂ ਅਧਿਆਪਕ ਹੋ, ਅਧਿਆਪਕ ਦੇ ਨਾਲ ਨਾਲ ਤੁਹਾਡੀ ਦਿਲਚਸਪੀ ਹੈ, ਤੁਸੀਂ ਰੇਡੀਓ ਵਾਸਤੇ ਟਾਕਸ ਕਰਦੇ ਹੋ, ਸਮਾਜ ਨੂੰ ਇੰਨੀ ਵੱਡੀ ਸੇਧ ਦਿੰਦੇ ਹੋਗੇ, ਕਿਉਂਕਿ ਤੁਸੀਂ ਤੁਹਾਡਾ ਘਰ ਦੇਖੋ, ਤੁਹਾਡਾ ਜਿਹੜਾ ਹੈਗਾ ਉਹ ਅਧਿਆਪਨ ਨਾਲ ਦੀ ਸੇਵਾ ਨਾਲ ਚੱਲ ਰਿਹਾ ਹੈਗਾ। ਪਰ ਇਹ ਤੁਹਾਡੀ ਨਿੱਜੀ ਦਿਲਚਸਪੀ ਹੈ ਕਿ ਮੈਂ ਵੀ ਇਹ ਨਿੱਜੀ ਤੌਰ ਤੇ ਮੈਂ ਤਾਂ ਹੀ ਅਖਬਾਰਾਂ ਵਾਸਤੇ ਲਿਖਦਾ ਕਿ ਜੋ ਬੰਦਾ ਸੰਸਾਰ ਤੇ ਆਇਆ, ਜੇ ਉਹਨੂੰ ਪਰਮਾਤਮਾ ਨੇ ਕੋਈ ਬੁੱਧੀ ਬਖਸ਼ੀ ਹੈ ਤਾਂ ਉਹਨੂੰ ਜ਼ਰੂਰ ਲੋਕਾਂ ਨਾਲ ਸ਼ੇਅਰ ਕਰਨੀ ਚਾਹੀਦੀ ਹੈ, ਚਾਹੇ ਕਿਸੇ ਰੂਪ ਚ ਭਾਸ਼ਣ ਦੇ ਰੂਪ ਚ ਬੋਲ ਕੇ ਜਿਸ ਤਰ੍ਹਾਂ ਵੀ ਮਰਜ਼ੀ ਤੁਸੀਂ ਕਰ ਸਕਦੇ ਹੋ।
1: ਬਿਲਕੁਲ ਬਿਲਕੁਲ।
2: ਤੇ ਅੱਗੇ ਜਾ ਕੇ ਇੱਕ ਜਿਹੜਾ ਹੈ ਗੁਰ ਤੁਸੀਂ ਦੀ ਗੱਲ ਕੀਤੀ, ਆਪਣਾ ਮੈਂ ਇੱਕ ਇਹਦੇ ਵਿੱਚ ਇੱਕ ਹੋਰ ਵਿਸ਼ਾ ਰਹਿ ਗਿਆ ਸੀ ਕਿ ਸਾਡੇ ਪੰਜਾਬੀ ਜਿਹੜੀ ਭਾਸ਼ਾ ਹੈ ਇਹਦੇ ਨਾਲ ਸਾਡੇ ਧਰਮ ਨਾਲ ਦੇ, ਜੇ ਤੁਸੀਂ ਅੱਛੀ ਪੰਜਾਬੀ ਪੜ੍ਹੀ ਹੋ ਤਾਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਹੈਗੇ ਆ ਬਹੁਤ ਅੱਛੇ ਪਾਠੀ ਬਣ ਸਕਦੇ ਹੋ, ਬਹੁਤ ਅੱਛੇ ਕੀਰਤਨੀਏ ਬਣ ਸਕਦੇ ਹੋ, ਬਹੁਤ ਅੱਛੇ ਇਹਨਾਂ ਦੇ ਪ੍ਰਚਾਰਕ ਬਣ ਸਕਦੇ ਹੋ। ਇਸ ਫੀਲਡ ਦੇ ਵਿੱਚ ਵੀ ਇੱਕ ਬਹੁਤ ਸਮਾਜ ਨਾਲ ਜੁੜਿਆ ਕੀਤਾ ਤੇ ਇੱਕ ਸਕੂਨ ਵਾਲਾ ਜਿਹੜਾ ਹੈਗਾ ਉਹ ਉਸ ਪਾਸੇ, ਨਾਲੇ ਧਰਮ ਨਾਲੇ ਤੁਹਾਡਾ ਸਤਿਕਾਰ ਹੈ, ਨਾਲੇ ਤੁਹਾਨੂੰ ਇਸ ਫੀਲਡ ਦੇ ਵਿੱਚ ਅੱਗੇ ਵਧਣ ਦੇ ਜਿਹੜੇ ਬੜੇ ਮੌਕੇ ਨੇ, ਬੜਾ ਤੁਸੀਂ ਸੇਧ ਦੇ ਸਕਦੇ ਹੋ ਇੱਕ ਸਮਾਜ ਸੇਵਾ ਦੇ ਰੂਪ ਦੇ ਵਿੱਚ। ਇਸੇ ਤਰ੍ਹਾਂ ਆਪਾਂ ਰੁਜ਼ਗਾਰ ਦੀ ਕੁਛ ਗੱਲ ਕੀਤੀ ਸੀ, ਸਿੰਗਿੰਗ ਹੈ ਦੇਖੋ, ਗਾਇਕੀ ਹੈ, ਗਜ਼ਲ ਗਾਇਕੀ ਹੈ, ਇਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਰਾਹੀਂ ਤੁਸੀਂ, ਕਿਉਂਕਿ ਦੇਖੋ ਬਾਲੀਵੁੱਡ ਦੇ ਵਿੱਚ ਸਾਡਾ ਸੰਗੀਤ ਵੱਜ ਰਿਹਾ ਹੈਗਾ, ਤੇ ਹੁਣ ਅਸੀਂ ਕਈ ਚਲੋ ਨੌਜਵਾਨਾਂ ਨੂੰ ਹੁੰਦਾ ਹੈ ਕਿ ਸਿਰਫ ਅਸੀਂ ਮਾਰ ਧਾੜ ਵਾਲੇ ਗੀਤ ਗਾ ਕੇ ਅੱਗੇ ਜਾ ਸਕਦੇ ਹਾਂ, ਸਾਡੇ ਸਾਹਮਣੇ ਆ ਗੁਰਦਾਸ ਮਾਨ ਕਦੋਂ ਦੇ ਖੜੇ ਨੇ, ਸਤਿੰਦਰ ਸਰਤਾਜ ਆਏ ਨੇ, ਤੇ ਇਹ ਵੀ ਇੱਕ ਜਿਹੜਾ ਬਹੁਤ ਵੱਡਾ ਪ੍ਰੋਫੈਸ਼ਨ ਹੈ, ਵੱਡੀ ਇੰਡਸਟਰੀ ਹੈ। ਅਗਲੀ ਇੱਕ ਗੱਲ ਸੀ ਫਿਲਮਾਂ ਬਾਰੇ ਕਿ ਪੰਜਾਬੀ ਦੇ ਵਿੱਚ ਫਿਲਮਾਂ ਬਣ ਰਹੀਆਂ, ਉੱਥੇ ਵੀ ਇਹ ਸਮੱਸਿਆ ਆਈ, ਸ਼ੁਰੂਆਤ ਹੋਈ ਜਦੋਂ ਸਿਨੇਮੇ ਦੀ, ਬਹੁਤ ਲੋਕਾਂ ਨੇ ਆਲੋਚਨਾ ਕੀਤੀ, ਪਰ ਹੁਣ ਅੱਜ ਹਰ ਕੋਈ ਸਿਰ ਉੱਚਾ ਕਰਕੇ ਕਹਿੰਦਾ ਕਿ ਪੰਜਾਬੀ 'ਚ ਅੱਛੀਆਂ ਫਿਲਮਾਂ ਵੀ ਬਣ ਰਹੀਆਂ ਨੇ ਪਰਿਵਾਰਕ। ਚਲੋ ਪੰਜਾਬੀ ਦੇ ਵਿੱਚ ਹਜੇ ਜਿਹੜੇ ਸਾਡੇ ਦਰਸ਼ਕ ਨੇ ਉਹ ਗੰਭੀਰ ਫਿਲਮਾਂ ਨਹੀਂ ਬਰਦਾਸ਼ਤ ਕਰਦੇ, ਤੇ ਪਰ ਹਲਕਾ ਫੁਲਕਾ ਐਂਟਰਟੇਨਮੈਂਟ, ਥੋੜੀ ਮੋਟੀ ਸੇਧ, ਉਹ ਫਿਲਮਾਂ ਇੱਕ ਬਹੁਤ ਵੱਡਾ ਕਾਰੋਬਾਰ ਹੈ ਫਿਲਮਾਂ ਦਾ। ਉਹਦੇ 'ਚ ਸ਼ੁਰੂਆਤ ਇਸ ਤਰ੍ਹਾਂ ਹੀ ਹੋਈ ਸੀ ਕਿ ਬੰਬੇ ਬੈਠੇ ਬੰਦੇ ਪੰਜਾਬੀ ਫਿਲਮਾਂ ਲਿਖਦੇ ਸੀ, ਹਿੰਦੀ ਭਾਸ਼ਾ 'ਚ ਹੀ ਲਿਖ ਦਿੰਦੇ ਸੀ, ਪੰਜਾਬੀ ਦੇ ਵਿੱਚ ਤਰਜਮਾ ਕਰਕੇ ਜਿਹੋ ਜਿਹੀ ਫਿਲਮ ਬਣੀ ਚੱਲ ਜਾਂਦੀ। ਪਰ ਹੁਣ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨਵੇਂ ਨੌਜਵਾਨ ਮੁੰਡੇ ਸਕ੍ਰਿਪਟ ਰਾਈਟਰ ਨੇ, ਫਿਲਮ ਸਟੋਰੀ ਰਾਈਟਰ ਨੇ, ਉਹ ਅੱਗੇ ਆਏ ਨੇ, ਤਾਂ ਪੰਜਾਬੀ ਫਿਲਮਾਂ ਜਿਹਨਾਂ ਲੋਕਾਂ ਨੂੰ ਕਲਚਰ ਦੀ ਸੂਝ ਸੀ, ਪਾਲੀ ਭੁਪਿੰਦਰ ਵਰਗੇ ਨਾਟਕਕਾਰ, ਉਹ ਬੰਦੇ ਵੀ ਫਿਲਮ ਮੇਕਿੰਗ ਦੇ ਵਿੱਚ ਆ ਗਏ। ਫਿਲਮ ਮੇਕਿੰਗ ਬਹੁਤ ਅੱਛਾ ਇੱਕ ਰੁਜ਼ਗਾਰ ਹੈ, ਉੱਥੇ ਵੀ ਸਿਰਫ ਬੱਚੇ ਨੂੰ ਪ੍ਰੈਜੈਂਟੇਸ਼ਨ ਹੈ ਜਿਹੜੀ ਆਪਣੀ ਕਰਨੀ ਚਾਹੀਦੀ ਹੈ, ਤੇ ਫਿਲਮਾਂ ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਬਹੁਤ ਰੁਜ਼ਗਾਰ ਦੇ ਜਿਹੜੇ ਸਾਧਨ ਨੇ। ਪੰਜਾਬੀ ਫਿਲਮਾਂ ਦਾ ਦਾਇਰਾ ਵੱਧ ਰਿਹਾ, ਦਿਨੋਂ ਦਿਨ ਘੱਟ ਨਹੀਂ ਰਿਹਾ, ਤੇ ਜਿਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬੀ ਜਿਹੜੀ ਭਾਸ਼ਾ ਉਹ ਬਹੁਤ ਵੱਧ ਰਹੀ ਹੈ, ਕਿਉਂਕਿ ਪੰਜਾਬੀ ਫਿਲਮਾਂ ਦਾ ਜਿਹੜਾ ਜ਼ਿਆਦਾ ਬਿਜ਼ਨਸ ਆ ਉਹ ਵਿਦੇਸ਼ 'ਚੋਂ ਆਉਂਦਾ ਹੈਗਾ, ਤੇ ਉੱਥੋਂ ਉਸ ਦੇ ਸਿਰ ਤੇ ਪੰਜਾਬੀ ਫਿਲਮਾਂ ਬਹੁਤ ਜ਼ਿਆਦਾ ਇੰਡਸਟਰੀ ਹੈ ਜਿਹੜੀ ਗਰੋ ਕਰ ਰਹੀ ਹੈ। ਅੱਗੇ ਤੁਸੀਂ ਗੱਲ ਕੀਤੀ ਸੀ ਕਿ ਇਸ ਫੀਲਡ 'ਚ ਜਾਇਆ ਕਿਵੇਂ ਜਾ ਸਕਦਾ।
1: ਬਿਲਕੁਲ,
2: ਪਹਿਲੀ ਚੀਜ਼ ਇਹੀ ਹੈਗੀ, ਆਪਾਂ ਜੇ ਤੁਹਾਨੂੰ ਦਿਲਚਸਪੀ ਹੈ, ਕੌਨਫੀਡੈਂਸ ਪੈਦਾ ਕਰੋ ਆਪਣੇ 'ਚ ਵੀ ਮੈਂ ਇਹ ਕੰਮ ਕਰ ਸਕਦਾ ਹੈਗਾ ਮੈਂ ਪੰਜਾਬੀ ਦੇ ਵਿੱਚ। ਹੁਣ ਬਹੁਤ ਸਾਰੇ ਸਾਡੇ ਜਿਹੜੇ ਮੁੰਡੇ ਕੁੜੀਆਂ ਬਾਹ ਪੈਂਦਾ, ਉਹਨਾਂ ਨੂੰ ਅਸੀਂ ਸਕੂਲ ਪੜ੍ਹਦੇ ਸਮੇਂ ਪ੍ਰੇਰਿਤ ਕਰ ਦਿੰਦੇ ਹਾਂ ਕਿ ਤੁਸੀਂ ਜੇ ਜਾਣਾ, ਉਹ ਆਪਣੀ ਘਰੇਲੂ ਹਾਲਤ ਵੀ ਠੀਕ ਨਹੀਂ, ਉਹਨੂੰ ਕਹਿੰਦੇ ਆ ਕਿ ਕੰਪਿਊਟਰ ਦਾ ਨਾਲ ਕਲਾਸਾਂ ਸਿੱਖ ਲਾ। ਸਕੂਲ ਦੇ ਵਿੱਚ ਕੁਛ ਬੱਚੇ ਆਉਂਦੇ ਆ ਕੰਪਿਊਟਰ ਤੇ ਆਪਣਾ ਐਕਟੀਵਿਟੀ ਕਰਦੇ ਨੇ, ਤੇ ਅਜਿਹੇ ਬੱਚੇ ਪੰਜਾਬੀ ਟਾਈਪ ਵੀ ਸਿੱਖਣ ਲੱਗ ਜਾਂਦੇ ਨੇ ਨਾਲੋ ਨਾਲ, ਉਹ ਟਾਈਪ 'ਚ ਮਹਾਰਤ ਕਰ ਲਈ, ਫਿਰ ਡਿਜ਼ਾਇਨ 'ਚ ਮਹਾਰਤ ਕਰਨੀ ਸ਼ੁਰੂ ਕਰ ਲਈ, ਤਾਂ ਉਹ ਨਾਲੋ ਨਾਲ ਇਹ ਸਿਲਸਿਲਾ ਚੱਲਦਾ ਜਾਂਦਾ। ਇਹ ਦਿਲਚਸਪੀ ਦੀ ਗੱਲ ਹੈ, ਬਾਕੀ ਮਿਹਨਤ ਹੈ। ਮੈਂ ਪਹਿਲਾਂ ਵੀ ਕਿਹਾ, ਚਾਹੇ ਕਿਸੇ ਕਿਸਮ ਦੀ ਤੁਸੀਂ ਪੜ੍ਹਾਈ ਕਰੋ, ਹੁਣ ਦੇਖੋ ਪੰਜਾਬ ਦੇ ਵਿੱਚ ਇੱਕ ਟਾਈਮ ਆਇਆ ਸੀ ਕਿ ਇੰਜੀਨੀਅਰਿੰਗ ਕਾਲਜ ਤੇ ਬਿਜ਼ਨਸ ਨਾਲ ਰਿਲੇਟਡ ਇੰਨੇ ਕੋਰਸ ਸ਼ੁਰੂ ਹੋ ਗਏ ਸੀ, ਥਾਂ ਥਾਂ ਕਾਲਜ ਖੁੱਲ ਗਏ, ਪਰ ਅੱਜ ਉਹ ਪ੍ਰਾਈਵੇਟ ਐਜੂਕੇਸ਼ਨ ਨੂੰ ਬਹੁਤ ਵੱਡਾ, ਕਿਉਂਕਿ ਕੁਆਲਿਟੀ ਨਹੀਂ ਆ ਰਹੀ ਸੀਗੀ, ਮੈਂ ਇਹਦੀ ਕੋਈ ਸ਼ੱਕ ਨਹੀਂ, ਸਾਡੀ ਜਿਹੜੀ ਹੈ ਇੱਧਰ ਬੀਐਡ ਕਾਲਜ ਵੀ ਆਏ, ਉੱਥੇ ਵੀ ਕੁਆਲਿਟੀ ਖਤਮ ਹੋ ਗਈ ਸੀ, ਕਿਉਂਕਿ ਜਿਹੜੀਆਂ ਨੋਨ ਅਟੈਂਡਿੰਗ ਦਾ ਜਿਹੜਾ ਟ੍ਰੈਂਡ ਚੱਲਿਆ ਸੀ, ਫੀਸ ਵੱਧ ਕਰੋ, ਨਿੱਜੀ ਐਜੂਕੇਸ਼ਨ ਦਾ ਸਭ ਤੋਂ ਵੱਡਾ ਲੋਸ ਦੇਸ਼ ਭਰ 'ਚ ਇਹੀ ਹੋਇਆ। ਉਹਨਾਂ ਉੱਥੇ ਇਹ ਇਸ ਤਰ੍ਹਾਂ ਦੀ ਜਿਹੜੀ ਇੱਕ ਸਮੱਸਿਆ ਆਈ, ਤੇ ਇੰਜੀਨੀਅਰ ਵਿਹਲੇ ਹੋ ਗਏ, ਕਿਉਂਕਿ ਕੁਆਲਿਟੀ ਨਹੀਂ ਆ ਰਹੀ, ਜੀ ਜੀ ਇੰਜੀਨੀਅਰਿੰਗ ਕਰ ਰਿਹਾ, ਜੀ ਜੀ ਬਿਜ਼ਨਸ ਦੀਆਂ ਡਿਗਰੀਆਂ ਕਰ ਰਿਹਾ ਸੀਗਾ, ਤੇ ਮੁੰਡੇ ਕੁੜੀਆਂ 10-10 ਹਜ਼ਾਰ ਤੇ ਲੱਗੇ ਹੋਏ ਸੀ। ਪਰ ਇਸ ਟਾਈਮ ਦੇ ਵਿੱਚ ਦੁਬਾਰੇ ਫੇਰ ਗ੍ਰੈਜੂਏਸ਼ਨ ਕਰਨ ਦਾ ਜਿਹੜਾ ਹੈਗਾ, ਸਿੰਪਲ ਜਿਹੜੀ ਆਪਾਂ ਜਿਹਨੂੰ BA ਕਹਿੰਦੇ ਆ, ਉਹ ਕਰਨ ਦਾ ਰੁਝਾਨ ਆ ਗਿਆ। ਉਹ ਲੋਕਾਂ ਨੂੰ, ਬੱਚਿਆਂ ਨੂੰ ਪਤਾ ਲੱਗਿਆ ਕਿ ਇੰਜੀਨੀਅਰਿੰਗ ਕਰਕੇ ਇੱਕ ਮੈਂ ਇੰਜੀਨੀਅਰ ਬਣ ਸਕਦਾ, ਗ੍ਰੈਜੂਏਸ਼ਨ ਕਰਕੇ ਮੈਂ ਬਹੁਤ ਸਾਰੇ ਫੀਲਡ 'ਚ ਜਾ ਸਕਦਾ, ਤੇ ਸਰਕਾਰੀ ਰੁਜ਼ਗਾਰ, ਪ੍ਰਾਈਵੇਟ ਰੁਜ਼ਗਾਰ ਬੜੇ ਮਿਲੇ ਨੇ। ਤੇ ਪਰ ਜਦੋਂ ਤੁਸੀਂ, ਮੈਂ ਕਹਿੰਦਾ ਬੱਚਿਆਂ ਨੂੰ ਜਿਵੇਂ ਸਕੂਲ ਦੇ ਵਿੱਚ ਵੀ ਅਸੀਂ ਪੜ੍ਹਾਉਂਦੇ ਹਾਂ, ਕਿਉਂਕਿ ਮੇਰਾ ਆਪਣਾ ਜਿਹੜਾ ਰਾਬਤਾ ਜ਼ਿਆਦਾ ਮੇਰਾ ਇਸ ਪਾਸੇ ਨਾਲ ਹੈ, ਤਾਂ ਬੱਚਿਆਂ ਨੂੰ ਉੱਥੋਂ ਹੀ ਲਿਟਰੇਚਰ ਪੜ੍ਹਨ ਵੱਲ ਰੁਝਾਨ ਹੋਣਾ ਚਾਹੀਦਾ, ਘੱਟੋ ਘੱਟ ਲਿਟਰੇਚਰ ਨਹੀਂ ਪੜ੍ਹਨਾ ਤਾਂ ਅਖਬਾਰ ਪੜ੍ਹਨ ਵੱਲ। ਮੈਂ ਖੁਦ ਸਕੂਲਾਂ 'ਚ ਕੋਸ਼ਿਸ਼ ਕਰਦਾ ਰਹਿੰਦਾ ਕਿ ਬਹੁਤ ਸਾਰੇ ਅਖਬਾਰਾਂ ਦੀਆਂ ਪੰਜਾਬੀ ਦੀਆਂ ਸਕੀਮਾਂ ਆਉਂਦੀਆਂ ਨੇ, ਤਾਂ ਮੈਂ ਅਖਬਾਰ ਲਗਾ ਦਿੰਦਾ ਬੱਚਿਆਂ ਨੂੰ ਵੀ ਬੇਟਾ ਅਖਬਾਰ ਜ਼ਰੂਰ ਪੜ੍ਹੋ ਘਰ ਬੈਠ ਕੇ, ਤੇ ਉਹ ਬੱਚਾ ਦੇਖਦੇ ਦੇਖਦੇ ਚੇਂਜ ਹੋ ਜਾਂਦਾ। ਗ੍ਰੈਜੂਏਸ਼ਨ ਕਰਦੇ ਹੋ ਨਾਲ ਆਪਣਾ ਜਿਹੜੀ ਅਕੈਡਮਿਕ ਜਿਹੜਾ ਪਾਠਕ੍ਰਮ ਹੈ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਜਿਹੜਾ ਉਹਦਾ ਸਹਿਤ, ਉਹਦੇ ਵਾਸਤੇ ਪੰਜਾਬੀ ਦੇ ਅਖਬਾਰ, ਪੰਜਾਬੀ ਦੇ ਅੱਛੇ ਰੇਡੀਓ ਪ੍ਰੋਗਰਾਮ ਸੁਣੋ, ਅੱਛੇ ਟੀਵੀ ਟਾਕ ਸੁਣੋ, ਚਾਹੇ ਹੋਰ ਭਾਸ਼ਾ ਸੁਣ ਲਓ, ਜੇ ਇੰਪਰੂਵ ਕਰਨਾ ਕੋਈ ਇਹ ਨਹੀਂ। ਬਹੁਤ ਸਾਰੇ ਪੰਜਾਬੀ ਦੇ ਜਿਵੇਂ ਲੇਖਕ ਹੋਏ ਨੇ, ਰਾਮ ਸਰੂਪ ਪਣਖੀ ਜੀ ਹੋਏ ਨੇ, ਉਹ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਇੱਕ ਮਹਿਬੂਬ ਸਾਹਿਬ ਹੋਏ ਆ ਜਿਹਨਾਂ ਨੂੰ ਇਹ ਲੋਕ ਨੇ ਜਿਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲੇ ਹੋਏ ਨੇ, ਤਾਂ ਇਹ ਦੋਨੋਂ ਹੀ ਉਹ ਕਾਲਜ ਅੰਗਰੇਜ਼ੀ ਦੇ ਪ੍ਰੋਫੈਸਰ ਸੀ ਮਹਿਬੂਬ ਜੀ, ਚਨਾ ਦੇ ਪਾਣੀ ਕਿਤਾਬ ਨੂੰ ਉਹਨਾਂ ਜੀ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ। ਤਾਂ ਇਹ ਕੋਈ ਜ਼ਰੂਰੀ ਨਹੀਂ ਹੈ, ਉਹਨਾਂ ਨੇ ਪੰਜਾਬੀ 'ਚ ਲਿਖਿਆ ਤੇ ਦੇਖੋ ਉਹਨਾਂ ਦੇ ਇੰਗਲਿਸ਼ ਭਾਸ਼ਾ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਦੋ ਭਾਸ਼ਾਵਾਂ ਦਾ ਗਿਆਨ ਹੋਇਆ ਸਾਹਿਤ ਦਾ। ਤਾਂ ਇਸ ਤਰ੍ਹਾਂ ਜੇ ਅਸੀਂ ਨਾਲੋ ਨਾਲ ਲਿਟਰੇਚਰ ਪੜ੍ਹਦੇ ਜਾਵਾਂਗੇ, ਮੈਂ ਨਿੱਜੀ ਰੂਪ 'ਚ ਦੱਸਣਾ ਚਾਹੁੰਦਾ ਕਿ ਮੈਂ 6 ਸਾਲ ਦਾ ਅਖਬਾਰ ਪੜ੍ਹਨ ਲੱਗ ਗਿਆ ਸੀ। ਉਸ ਵੇਲੇ ਨਵਾਂ ਜ਼ਮਾਨਾ ਅਖਬਾਰ ਆਉਂਦਾ ਸੀ, 78 ਦੇ ਵਿੱਚ ਪੰਜਾਬੀ ਟ੍ਰਿਬਿਊਨ ਆਉਣ ਲੱਗਿਆ, ਉਹ ਮੇਰੇ ਘਰ ਆਉਣ ਲੱਗਿਆ, ਉਹ ਪੜ੍ਹਨ ਲੱਗੇ, 2-3 ਸਾਲ ਬਾਅਦ ਅਜੀਤ ਔਰ ਇਹ ਅਖਬਾਰ ਆਉਣ ਲੱਗ ਗਏ, ਡਾਕ ਰਾਹੀਂ ਉਦੋਂ ਸਾਡੇ ਅਖਬਾਰ ਆਉਂਦੇ ਜਾਂ ਹੋਰ ਰੂਪ 'ਚ। ਤਾਂ ਇਸ ਤਰ੍ਹਾਂ ਮੈਨੂੰ ਅਖਬਾਰਾਂ ਨੇ ਬਹੁਤ ਪੇ ਕੀਤਾ ਤੇ ਅੱਜ ਤੱਕ ਅਖਬਾਰ ਮੇਰੀ ਜ਼ਿੰਦਗੀ ਦਾ ਹਿੱਸਾ ਹੈ। ਮੈਂ ਆਪਣੇ ਬੱਚਿਆਂ ਨੂੰ, ਸਟੂਡੈਂਟਸ ਨੂੰ ਇਹ ਅਖਬਾਰ ਜਿਹੜੇ ਆ ਹੁਣ ਵੀ ਲਗਵਾਏ ਹੋਏ ਨੇ। ਤੇ ਇਸ ਕਰਕੇ ਮੈਂ ਕਹਿਣਾ ਕਿ ਮਿਹਨਤ, ਪੰਜਾਬੀ ਨੂੰ ਐਨ ਲਗਨ ਨਾਲ ਪੜ੍ਹੋ, ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤੁਸੀਂ ਤੁਹਾਡਾ ਦਿਲਚਸਪੀ ਬਣੋ ਤੇ ਮੁੜ ਕੇ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ 'ਚ ਆਪਣਾ ਰਿਜ਼ਿਊਮ ਦੇ ਕੇ ਜਾ ਸਕਦੇ ਹੋ, ਡਿਗਰੀ ਕਰਕੇ ਜਾ ਸਕਦੇ ਹੋ। ਤਾਂ ਹੁਣ ਬਹੁਤ ਸਾਰੇ, ਤੁਹਾਨੂੰ ਮੈਂ ਇਹਦੀ ਐਗਜ਼ਾਮਪਲ ਦਿੰਦਾ, ਬਹੁਤ ਸਾਰੇ ਟੀਚਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ ਨੇ, ਸਰਕਾਰੀ 'ਚ ਨਹੀਂ ਰੁਜ਼ਗਾਰ ਮਿਲਿਆ, ਇੱਕ ਟੀਚਰ ਉੱਥੇ 5-7 ਹਜ਼ਾਰ ਤੇ ਖੜਾ, ਇੱਕ ਟੀਚਰ ਕੋਲੇ ਇੰਨੀ ਅੱਛੀ ਕੁਆਲਿਟੀ ਹੈ ਅੱਜ 7 ਹਜ਼ਾਰ ਤੇ ਕੰਮ ਕਰਦਾ, ਅਗਲੇ ਸੈਸ਼ਨ 'ਚ 10 ਤੇ ਜਾਂਦਾ, 12 ਤੇ ਉਹ 20-20 ਹਜ਼ਾਰ ਵੀ ਲੈ ਕੇ ਇੱਥੇ ਪਹੁੰਚ ਜਾਂਦਾ ਹੈਗਾ। ਇਸੇ ਕਿਸਮ ਦਾ ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ, ਪਹਿਲਾਂ ਤੇ ਮਿਹਨਤ ਹੈ, ਮਿਹਨਤ ਕਰ ਲਓ। ਮੈਂ ਬਿਲਕੁਲ, ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ, ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਦੇ ਕਰਦਾ, ਬਾਹਰ ਅੰਦਰ ਜਾਂਦਾ, ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ ਇਹਨਾਂ ਦੀ ਉਮਰ ਹੈ। ਮੈਂ ਇਸ ਚੀਜ਼ ਤੋਂ, ਮੇਰੀ ਧਾਰਨਾ ਉਲਟਾ, ਕਿ ਜਿਹੜਾ ਬੱਚਾ ਸਕੂਲ ਕਾਲਜ ਟਾਈਮ 'ਚ ਮਿਹਨਤ ਕਰ ਗਿਆ ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ। ਤੁਹਾਨੂੰ ਅੱਛੀ ਜੋਬ ਮਿਲ ਗਈ, ਸਾਰੀ ਲਾਈਫ ਇੰਜੋਏ ਕਰਾਂਗੇ। ਅਸੀਂ ਸਾਈਕਲ ਤੋਂ ਇਸੇ ਤਰ੍ਹਾਂ ਹੀ ਮਿਹਨਤ ਕੀਤੀ, ਸਾਈਕਲਾਂ ਤੇ ਜਾ ਜਾ ਕੇ ਪੜ੍ਹੇ ਹਾਂ, ਤਾਂ ਪਰਮਾਤਮਾ ਦੀ ਕਿਰਪਾ ਨਾਲ ਅੱਜ ਜਿਹੜੀ ਇੱਕ ਆਮ ਬੰਦੇ ਨੂੰ ਸੁੱਖ ਸਹੂਲਤ ਚਾਹੀਦੀ ਹੈ, ਸੰਤੁਸ਼ਟੀ ਵਾਲੀ, ਉਹ ਦਿੱਤੀ ਹੈ। ਉਹ ਕਿਸਦੀ ਬਦੌਲਤ ਹੈ ਕਿ ਅਸੀਂ ਮਿਹਨਤ ਕੀਤੀ, ਪੰਜਾਬੀ ਭਾਸ਼ਾ ਤੇ ਵਿਸ਼ਵਾਸ ਰੱਖਿਆ ਤੇ ਇਸੇ ਫੀਲਡ 'ਚ ਆ ਕੇ ਸਾਨੂੰ ਅਧਿਆਪਨ 'ਚ ਰੁਜ਼ਗਾਰ ਮਿਲਿਆ ਤੇ ਅੱਗੇ ਵੱਧ ਰਹੇ ਹਾਂ।
1: ਜੀ ਜੀ, ਚੱਲ ਸਾਹਿਬ, ਦੇਖੋ ਮੈਨੂੰ ਤਾਂ ਐਂ ਲੱਗਦਾ ਜਿਹੜੀ ਤੁਹਾਡੀ ਆਪਣੀ ਸ਼ਖਸੀਅਤ ਆ ਉਹ ਇੱਕ ਭਾਸ਼ਾ ਵਿਗਿਆਨੀ ਦੀ ਤਰ੍ਹਾਂ, ਮੈਨੂੰ ਲੱਗਦਾ ਭਾਸ਼ਾ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੈ, ਅਤੇ ਤੁਸੀਂ ਇਹ ਭਾਸ਼ਾ ਨੂੰ ਲੈ ਕੇ ਇੰਨਾ ਕੰਮ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹੋ, ਅਤੇ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਬਾਰੇ ਅਤੇ ਆਪਣੇ ਜਿਹੜੇ, ਕਿਉਂਕਿ ਕੁਝ ਤੁਸੀਂ ਸੰਕੇਤ ਦਿੱਤੇ ਵੀ ਨੇ, ਅਤੇ ਜੇ ਆਪਾਂ ਜਿਹੜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਹੁਤ ਸਾਰੇ ਫੀਲਡ ਵਿੱਚ ਕੰਮ ਕਰ ਰਹੇ ਹੋ ਅਧਿਆਪਨ ਦੇ ਨਾਲ ਨਾਲ, ਅਤੇ ਉਹਨਾਂ ਬਾਰੇ ਵੀ 2-4 ਆਪਾਂ, ਮੈਂ ਕਹਿੰਦਾ, ਜਾਣਕਾਰੀ ਜਿਹੜੀ ਆ ਸੰਖੇਪ 'ਚ ਸਾਂਝੀ ਕਰ ਸਕਦੇ ਹਾਂ।
2: ਦੇਖੋ, ਮੈਂ ਅਧਿਆਪਨ ਕੀਤਾ, ਮੈਂ ਤਾਂ ਸ਼ੁਰੂਆਤ, ਮੈਂ ਉਸ ਤੋਂ ਪਹਿਲਾਂ ਮੈਂ ਰੈਗੂਲਰ ਪੱਤਰਕਾਰੀ ਕਰਦਾ ਸੀ ਮਾਨਸਾ ਤੋਂ, ਅਜੀਤ ਤੇ ਪੰਜਾਬੀ ਟ੍ਰਿਬਿਊਨ ਅਖਬਾਰਾਂ ਲਈ। ਉਸ ਤੋਂ ਬਾਅਦ ਮੈਨੂੰ 1997 ਦੇ ਵਿੱਚ ਨਵੰਬਰ 'ਚ ਸਰਕਾਰੀ ਮੈਂ ਸੇਵਾ 'ਚ ਆ ਗਿਆ। ਫਿਰ ਮੈਂ ਉਸ ਦੇ ਨਾਲ ਨਾਲ ਜਿਹੜਾ ਸੀ ਆਪਣੇ ਵਿਭਾਗ ਤੋਂ ਪ੍ਰਵਾਨਗੀ ਲੈ ਕੇ, ਤਾਂ ਮੈਂ ਪਟਿਆਲਾ ਰੇਡੀਓ ਤੋਂ ਖੇਡਾਂ ਦਾ ਪ੍ਰੋਗਰਾਮ ਕਰਦਾ ਸੀਗਾ, ਤਾਂ ਉਹ ਖੇਡਾਂ ਦਾ ਪ੍ਰੋਗਰਾਮ ਅਸੀਂ ਕਰਦੇ ਰਹੇ। ਉਹਦੇ ਵਿੱਚ ਉਹ ਇੰਟਰਵਿਊ ਬੇਸਡ ਹੁੰਦਾ ਸੀ, ਇੱਕ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਸੀ, ਇੱਕ ਵਿਚਾਰ ਚਰਚਾ ਹੁੰਦੀ ਸੀ, ਤੇ ਸਾਡੇ ਹੀ ਡਿਪਾਰਟਮੈਂਟ ਦੀ ਇੱਕ ਸ਼ਖਸੀਅਤ ਸੀਗੀ, AEO ਸਨ ਸ੍ਰੀ ਰਾਮਨਾਥ ਰਾਮਨ ਜੀ, ਦੁਨੀਆਂ ਤੇ ਨਹੀਂ ਰਹੇ, ਤੇ ਅਸੀਂ ਦੋਨਾਂ ਨੇ ਉਹ ਪ੍ਰੋਗਰਾਮ ਕਰਦੇ ਸੀ, ਉਹ ਯਾਨੀ ਕਿ ਐਂਕਰ ਦੀ ਭੂਮਿਕਾ ਨਿਭਾਉਂਦੇ ਸੀ, ਮੈਂ ਐਕਸਪਰਟ ਦੀ। ਉਹ ਚੀਜ਼ ਨੇ ਮੈਨੂੰ ਬਹੁਤ ਪੇ ਕੀਤਾ। ਜਦੋਂ ਮੈਂ ਸਪੋਰਟਸ ਵੱਲ ਪੂਰੀ ਤਰ੍ਹਾਂ, ਜਿਹਨੂੰ ਕਹਿੰਦਾ ਮੈਂ ਗਲੁੱਚ ਹੋ ਗਿਆ, ਤਾਂ ਮੈਂ ਉਹ ਕਰਦੇ ਕਰਦੇ ਉਹਦੇ ਨਾਲ ਜਿਹੜੀ ਸਰਗਰਮੀ ਸੀਗੀ ਮੇਰੀ, ਤਾਂ ਇਸ ਤਰ੍ਹਾਂ ਰੇਡੀਓ ਤੇ ਜੋ ਮੈਂ ਕਿਸੇ ਦੀ ਇੰਟਰਵਿਊ ਕਰਦਾ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ, ਪ੍ਰਗਟ ਸਿੰਘ, PT ਊਸ਼ਾ, ਇਹ ਜਿਹਨਾਂ ਲੋਕਾਂ ਨੂੰ ਹਿੰਦੀ ਭਾਸ਼ੀ ਲੋਕ ਵੀ ਲਿਆਉਂਦਾ ਸੀ ਮੈਂ ਰੇਡੀਓ ਤੇ ਪ੍ਰੋਗਰਾਮ, ਉੱਥੇ ਲਿਆਉਂਦਾ ਜਾਂ NIS ਪਟਿਆਲਾ ਜਾਂਦਾ, ਉਸੇ ਨੂੰ ਮੈਂ ਅਖਬਾਰੀ ਰੂਪ ਦੇਣ ਲੱਗ ਗਿਆ, ਰਚਨਾ ਦਾ ਰੂਪ, ਕਲਮ ਨਾਲ ਮੈਂ ਉਹ ਪੰਜਾਬੀ ਟ੍ਰਿਬਿਊਨ 'ਚ ਲਿਖਣਾ ਸ਼ੁਰੂ ਕੀਤਾ। ਤਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਹੀ ਮੈਂ ਕਾਲਮ ਨਵੀਸ ਹੈ ਜਿਹੜਾ ਉਹਦੇ ਵਜੋਂ ਮੈਂ ਚੱਲਦਾ ਰਿਹਾ, ਤੇ ਫਿਰ ਹਾਲਾਤ ਇਸ ਤਰ੍ਹਾਂ ਬਣੇ ਕਿ ਮੈਂ 5-6 ਸਾਲ ਬਾਅਦ ਤਾਂ ਮੈਂ ਅਜੀਤ ਨਾਲ ਵੀ ਜੁੜ ਗਿਆ। ਤਾਂ ਅਜੀਤ ਸਾਡੇ ਮਾਣਯੋਗ ਡਾਕਟਰ ਬਰਜਿੰਦਰ ਸਿੰਘ ਅੰਦਰ ਦੇ ਐਡੀਟਰ ਨੇ, ਉਹਨਾਂ ਨੇ ਇੰਨੀ ਕੁ ਹੱਲਾਸ਼ੇਰੀ ਦਿੱਤੀ ਪੰਜਾਬੀ ਭਾਸ਼ਾ 'ਚ ਅੱਗੇ ਵਧਣ ਦੀ ਕਿ ਮੈਂ ਬਹੁਤ ਜਿਹੜੇ ਦੁਨੀਆਂ ਲੈਵਲ ਦੇ ਮੈਨੂੰ ਟੂਰਨਾਮੈਂਟ ਤੇ ਓਲੰਪਿਕ, ਕਾਮਨਵੈਲਥ ਗੇਮਸ, ਹਾਕੀ ਵਰਲਡ ਕੱਪ ਸਮੇਤ ਕਿੰਨੇ ਟੂਰਨਾਮੈਂਟ ਨੇ, ਉਹਨਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਵਰ ਕਰਨ ਦਾ ਜਿਹੜਾ ਮੌਕਾ ਮਿਲਿਆ। ਇਹ ਸਿਲਸਿਲੇ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਦੇ ਵਰਲਡ ਕੱਪ ਕਰਾਉਣੇ ਸ਼ੁਰੂ ਕੀਤੇ, ਤਾਂ ਉਹਦੀ ਬਦੌਲਤ ਮੈਂ ਕਬੱਡੀ ਨਾਲ ਜੁੜਿਆ 2010 ਤੋਂ ਸਰਦਾਰ ਪ੍ਰਗਟ ਸਿੰਘ ਜਿਹੜੇ ਹੁਣ MLA ਉਹਨਾਂ ਦੀ ਪ੍ਰੇਰਨਾ ਨਾਲ। ਤਾਂ ਮੈਂ ਉੱਥੋਂ ਕਬੱਡੀ ਦੇ ਵਿੱਚ ਗਿਆ, ਇੱਕ ਰਿਕਾਰਡ ਕੀਪਰ ਦੇ ਵਜੋਂ ਮੈਂ ਉੱਥੇ ਪ੍ਰਵੇਸ਼ ਕੀਤਾ ਕਿ ਮੈਂ ਕਬੱਡੀ ਮੈਚ ਹੁੰਦੇ ਸੀ ਮੈਂ ਉਹਨਾਂ ਦੇ ਰਿਕਾਰਡ ਰੱਖਣਾ ਸੀ। ਪਹਿਲੇ ਸਾਲ ਮੈਂ ਕੀਤਾ, ਮੈਂ ਬਾਹਰੋਂ ਰਿਕਾਰਡ ਨੂੰ ਕੀ ਰੂਪ ਦਿੱਤਾ ਤੇ ਕਬੱਡੀ ਕੱਪ ਦੌਰਾਨ ਜੋ ਸਰਗਰਮੀਆਂ ਹੋਈਆਂ ਪੈਰਲਲ ਕਬੱਡੀ ਤੋਂ ਬਿਨਾਂ ਉਹਨਾਂ ਨੂੰ ਕੀਤਾ ਔਰ ਇਕੱਠਾ ਕਰਕੇ ਮੇਰੀ ਕਿਤਾਬ ਆਈ ਕਰੋੜਾਂ ਦੀ ਕਬੱਡੀ। ਤਾਂ ਉਹ ਕਿਤਾਬਾਂ ਦਾ ਮੇਰਾ ਜਿਹੜਾ ਸਿਲਸਿਲਾ, ਇਹ ਮੇਰੀ ਦੂਸਰੀ ਕਿਤਾਬ ਸੀ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ PhD ਕਰਦਾ ਸੀ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਕੋਲ, ਜਦੋਂ ਖੇਡੇ ਪੰਜਾਬ ਮੇਰੀ ਪਹਿਲੀ ਕਿਤਾਬ ਆਈ ਸੀ, ਇੰਡੋ ਪਾਕ ਪੰਜਾਬ ਖੇਡਾਂ ਹੋਈਆਂ ਸੀ, ਮੈਂ ਕਿਸੇ ਖੇਡ ਮੇਲੇ ਤੇ ਇੱਕ ਕਿਤਾਬ ਲਿਖਣ ਵਾਲਾ ਪਹਿਲਾ ਲਿਖਾਰੀ ਬਣਿਆ ਸੀ ਉਸ ਵੇਲੇ ਇੱਕ ਖੇਡ ਮੇਲੇ ਤੇ। ਫਿਰ ਉਸ ਤੋਂ ਬਾਅਦ ਤਾਂ ਮੇਰੀਆਂ 8-10 ਕਿਤਾਬਾਂ ਆਈਆਂ, ਇੱਕ ਇੱਕ ਖੇਡ ਮੇਲੇ ਦੀ ਆਈਆਂ। ਤਾਂ ਉਹ ਪੰਜਾਬ ਸਰਕਾਰ ਦੇ ਵਰਲਡ ਕੱਪ ਕਰਾਉਣ ਦਾ ਸਿਲਸਿਲਾ ਜਿਹੜਾ ਅੱਗੇ ਤੁਰਦਾ ਗਿਆ ਤੇ ਮੈਂ ਹਰੇਕ ਵਰਲਡ ਕੱਪ ਤੇ ਇੱਕ ਕਿਤਾਬ ਲਿਖਦਾ ਗਿਆ। ਤਾਂ ਇਸੇ ਤਰ੍ਹਾਂ ਵਰਲਡ ਕਬੱਡੀ ਲੀਗ ਹੋਈ, ਉੱਥੇ ਵੀ ਮੈਂ ਲਿਖਿਆ। ਫਿਰ ਆ ਪਿਛਲੇ ਸਾਲ ਆ ਜਿਹੜਾ ਮੌਜੂਦਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਜਿਹੜਾ ਸਮਰਪਿਤ ਕਬੱਡੀ ਕੱਪ ਕਰਾਇਆ ਸੀ ਇੰਟਰਨੈਸ਼ਨਲ, ਉੱਥੇ ਵੀ ਮੇਰੀ ਹੁਣੇ ਹੀ ਕਿਤਾਬ ਆਈ ਹੈ ਗੁਰੂ ਚਰਨਾਂ ਦੇ ਵਿੱਚ ਕਬੱਡੀ ਦਾ ਸਿਜਦਾ। ਤੇ ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ ਜੀ, ਇਹਦੇ ਵਿੱਚ ਮੈਂ ਖੇਡਾਂ ਤੇ ਲਿਖਣਾ ਹੈ। ਇਹਦੇ ਦੌਰਾਨ ਇੱਕ ਹੋਰ ਐਪੀਸੋਡ ਆ ਗਿਆ ਸੀ ਜਦੋਂ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਜੀ ਆਇਆਂ ਨੂੰ ਤੋਂ ਬਾਅਦ ਦੂਸਰੀ ਪਾਰੀ, ਤਾਂ ਮੈਂ ਉਹ ਜਿਹੜੇ ਆਪਣੇ ਨਾਮਵਰ ਨਿਰਦੇਸ਼ਕ ਸੀ ਮਨਮੋਹਨ ਸਿੰਘ, ਹਰਭਜਨ ਸਿੰਘ, ਉਹਨਾਂ ਨੇ ਮੈਨੂੰ ਹਾਇਰ ਕੀਤਾ। ਤਾਂ ਮੈਂ ਪੰਜਾਬੀ ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ। ਪੰਜਾਬੀ ਫਿਲਮਾਂ ਬਾਰੇ ਲਿਖਦੇ ਲਿਖਦੇ ਉਹਨਾਂ ਦੇ ਨਾਲ ਫੀਲਡ ਪਬਲਿਸਿਟੀ 'ਚ ਵੀ ਮੈਨੂੰ ਮੌਕਾ ਮਿਲਿਆ। ਤਾਂ ਇਸ ਤਰ੍ਹਾਂ ਜਿਹੜਾ ਸੀ ਉਹ ਵੀ ਪੈਰਲਲ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਕਬੱਡੀ ਦੇ ਵਿੱਚ ਇੰਨਾ ਕੁ ਹੋਇਆ ਕਿ ਅਸੀਂ, ਮੈਂ ਮੇਰਾ ਬੇਟਾ ਜਿਹੜਾ, ਮੈਂ ਉਹਦਾ ਐਡਵਾਈਜ਼ਰ ਹਾਂ, ਤੇ ਮੇਰਾ ਬੇਟਾ ਜਿਹੜਾ, ਅਸੀਂ ਮੇਰੇ ਘਰ ਚੋਂ ਜਾਣੀ ਮੈਗਜ਼ੀਨ ਨਿਕਲਦਾ, ਮੁੱਖ ਸੰਪਾਦਕ ਹੈ। ਤਾਂ ਇੱਕ ਬੁੱਕ ਸੀਰੀਜ਼ ਦੇ ਰੂਪ ਦੇ ਵਿੱਚ ਅਸੀਂ ਮੈਗਜ਼ੀਨ ਦੇ ਰੂਪ ਚ ਚੱਕ ਦੇ ਕਬੱਡੀ ਜਿਹੜਾ ਮੈਗਜ਼ੀਨ ਆ ਉਹ ਵੀਕ ਮੰਥਲੀ ਆਉਂਦਾ ਸਾਡਾ, ਆਨਲਾਈਨ ਆਉਂਦਾ ਮੰਥਲੀ, ਪਰ ਹਾਰਡ ਕਾਪੀ ਸਾਲ ਚ 3 ਸਕਦੇ। ਪਿੱਛੇ ਜੇ ਮੈਂ ਇੱਕ ਸਿੱਖਿਆ ਵਿਭਾਗ ਦੇ ਪੰਜਾਬ ਚ ਬੇਥਾਹ ਕੰਮ ਹੋਇਆ, ਬੜੇ ਅੱਛੇ ਸਕੂਲਾਂ ਦੀਆਂ ਪ੍ਰਾਪਤੀਆਂ ਦੇ, ਟੀਚਰਾਂ ਦੇ ਐਫਰਟ ਨੇ, ਉਹਨੂੰ ਲੈ ਕੇ ਇਸੇ ਤਰ੍ਹਾਂ ਦਾ ਹੀ ਮੈਂ ਤੇ ਮੇਰੇ ਬੇਟੇ ਨੇ, ਮੈਂ ਉਹਦਾ ਐਡਵਾਈਜ਼ਰ ਹੈਗਾ, ਸਿੱਖਿਆ ਦਰਪਣ ਨਾਂ ਦਾ ਜਿਹੜਾ ਇੱਕ ਅਸੀਂ ਈ ਮੈਗਜ਼ੀਨ ਸ਼ੁਰੂ ਕੀਤਾ। ਉਹ ਵੀਕਲੀ ਆਉਂਦਾ ਹੈਗਾ, 4-5 ਉਹਦੇ ਪੇਜ ਹੁੰਦੇ ਨੇ ਵੱਡੇ। ਤਾਂ ਉਹ ਬਹੁਤ ਇੱਕ ਅੱਛਾ ਜਿਹੜਾ ਹੰਗਾਰਾ ਮਿਲ ਰਿਹਾ ਇਸੇ ਕਿਸਮ ਦਾ। ਇੱਕ ਸਾਹਿਤ ਦਾ ਮੈਂ ਉਹਦਾ ਐਡਵਾਈਜ਼ਰ ਹੈਗਾ, ਹਰਫਨਾਮਾ ਮੈਗਜ਼ੀਨ ਹੈ ਸਾਡੀ, ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ। ਤਾਂ ਅਸੀਂ ਉਹ ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ ਹਾਂ। ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ। ਤੇ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ। ਮੈਂ ਲਾਸਟ ਈਅਰ ਪਟਿਆਲੇ ਦੇ ਮਲਟੀਪਰਪਜ਼ ਸਕੂਲ ਚ ਮੇਰਾ ਡੈਪੂਟੇਸ਼ਨ ਹੋਇਆ ਸੀ, ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ +1-2 ਦਾ, ਉਹ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਸਰਕਾਰੀ ਸਕੂਲ ਪਹਿਲਾਂ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ। ਪਿਛਲੇ ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ। ਤਾਂ ਮੈਂ +1-2 ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ, ਤਾਂ ਉਹ ਵੀ ਮੈਂ ਨਿਭਾ ਰਿਹਾ। ਇਸੇ ਤਰ੍ਹਾਂ ਹੀ ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ। ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ ਤੇ ਉਹਦੇ ਮੈਂ 150 ਸ਼ੋਅ ਕਰ ਚੁੱਕਿਆ। ਤਾਂ ਮੈਂ 2-3 ਜਿਹੜੇ ਨਾਟਕ ਹੈ, 4 ਨਾਟਕ ਵੀ ਲਿਖੇ ਨੇ, ਜਿਹਦੇ ਚੋਂ ਅਸੀਂ 3 ਨਾਟਕ ਕਰ ਰਹੇ ਹਾਂ। ਸੈਂਟਰ ਗੌਰਮੈਂਟ ਦਾ ਟੂਰਿਜ਼ਮ ਜਿਹੜਾ ਮੰਤਰਾਲਾ ਉਹ ਸਾਡੇ ਤੋਂ ਸ਼ੋਅ ਕਰਾਉਂਦਾ ਹੈਗਾ ਵੱਡੀਆਂ ਇਤਿਹਾਸਕ ਥਾਵਾਂ 'ਤੇ। ਤਾਂ ਉਹ ਬੱਚਿਆਂ ਨੂੰ ਦੇਖੋ, ਇੱਕ ਪੰਜਾਬੀ ਭਾਸ਼ਾ, ਇੱਕ ਪੰਜਾਬੀ ਨਾਟਕ ਦੇ ਸਿਰ ਤੇ ਰੁਜ਼ਗਾਰ ਵੀ ਮਿਲਿਆ ਤੇ ਉਹ ਬੱਚੇ ਰੇਡੀਓ ਤੇ ਵੀ ਜਾਣ ਲੱਗ ਗਏ। ਇਸ ਕਿਸਮ ਦੀਆਂ ਜਿਹੜੀਆਂ ਮੇਰੀਆਂ ਨਾਲ ਨਾਲ ਸਰਗਰਮੀਆਂ ਨੇ ਉਹ ਚੱਲਦੀਆਂ ਰਹਿੰਦੀਆਂ।
1: ਜੀ ਜੀ ਜੀ ਜੀ, ਕਿਆ ਬਤਾ ਡਾਕਟਰ ਸਾਹਿਬ, ਵਾਕਈ ਇਹ ਤਾਂ ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜਿਹੜੀ ਆ ਉਹ ਕਹੀ ਜਾ ਸਕਦੀ ਆ, ਕਿਉਂਕਿ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਰੁਜ਼ਗਾਰ ਨਾਲ ਕਿਵੇਂ ਆਪਾਂ ਜੋੜਦੇ ਹਾਂ ਅਤੇ ਸਾਰੀਆਂ ਚੀਜ਼ਾਂ ਨੇ, ਅਤੇ ਬਾਕੀ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹਦਾ ਇੱਕ ਬੜਾ ਵੱਡਾ ਇੱਕ ਯੋਗਦਾਨ ਰਹਿੰਦਾ ਹੈ। ਅਤੇ ਬਹੁਤ ਹੀ ਕਮਾਲ ਦਾ ਜਿਹੜਾ ਮੈਨੂੰ ਲੱਗਦਾ ਜਾਣਕਾਰੀ ਅੱਜ ਆਪਾਂ ਸਾਂਝੀ ਕੀਤੀ, ਤੁਸੀਂ ਸਾਂਝੀ ਕੀਤੀ। ਤੋ ਜਾਂਦੇ ਜਾਂਦੇ ਤੁਸੀਂ ਜਿਹੜੇ ਸਾਡੇ ਇਸ ਵੇਲੇ ਸਰੋਤੇ ਸੁਣ ਰਹੇ ਨੇ, ਦੋਸਤ ਸੁਣ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
2: ਮੈਂ ਪਹਿਲਾਂ ਤਾਂ ਮੈਂ ਆਪਣਾ, ਸਭ ਤੋਂ ਪਹਿਲਾਂ ਮੇਰੇ ਮਾਪੇ ਜਿਨ੍ਹਾਂ ਨੇ ਮੈਨੂੰ ਕਦੇ ਵੀ ਜਿਹੜਾ ਹੈ ਪੜ੍ਹਾਉਣ ਦੇ ਵਿੱਚ ਕਦੇ ਖਿਰਸ ਨਹੀਂ ਕੀਤੀ ਕਿ ਜਿਸ ਪਾਸੇ ਮੈਂ ਜਾਣਾ ਹੱਲਾਸ਼ੇਰੀ ਦਿੱਤੀ। ਫਿਰ ਉਸ ਤੋਂ ਬਾਅਦ ਮੇਰੀ ਵਾਈਫ ਉਸ ਟੀਮ ਚ ਸ਼ਾਮਿਲ ਹੋ ਗਈ, ਤਾਂ ਮੇਰੇ ਮਦਰ ਫਾਦਰ ਤੇ ਮੇਰੀ ਮਿਸਿਜ, ਫਿਰ ਤਿੰਨ ਮੈਂਬਰ ਹੋ ਗਏ। ਇਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ, ਰਿਸ਼ਤੇਦਾਰ ਹੈ, ਜਿਨ੍ਹਾਂ ਨੂੰ ਮੇਰੀ ਹਰੇਕ ਚੀਜ਼ ਦਾ ਰੁਜ਼ਗਾਰ ਉਹਦੀ ਲਿਖਤ ਦੀ ਉਡੀਕ ਰਹਿੰਦੀ ਹੈ ਪੇਸ਼ਕਾਰੀ ਦੀ। ਫਿਰ ਕਬੱਡੀ ਚ ਆਉਣ ਕਰਕੇ ਦਾਇਰਾ ਹੋਰ ਵੀ ਜਿਹੜਾ ਹੈਗਾ ਉਹ ਹੱਲਾਸ਼ੇਰੀ ਦੇਣ ਵਾਲਿਆਂ, ਮੈਂ ਨੀ ਕਹੂੰਗਾ ਫੈਨ ਨੀ ਵਰਤੂੰਗਾ ਸ਼ਬਦ, ਜਿਹੜੇ ਹੱਲਾਸ਼ੇਰੀ ਦੇਣ ਵਾਲੇ ਸੱਜਣ ਨੇ, ਜਿਹੜੇ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ ਦੇ ਵਿੱਚ ਵੀ ਇਹਨੂੰ ਕਿਸ ਤਰ੍ਹਾਂ ਵੱਖ ਵੱਖ ਉਹਦੇ ਚ ਮੈਂ ਵਿਸ਼ਿਆਂ ਤੇ ਜਿਹੜਾ ਲਿਖਦਾ ਗਾ, ਇਹ ਨੀ ਕਿ ਖਿਡਾਰੀ ਦੀ ਇੰਟਰਵਿਊ ਕਰ ਲਈ। ਤਾਂ ਉਹਨਾਂ ਦਾ ਮੈਂ ਸਭਦਾ ਵੀ ਬਹੁਤ ਸ਼ੁਕਰ ਗੁਜ਼ਾਰ ਹਾਂ, ਜਿਹਨਾਂ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਤੇ ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਤੁਹਾਡੇ ਰੇਡੀਓ ਦੇ ਜ਼ਰੀਏ ਕਿ ਮਿਹਨਤ ਹੈ, ਕਿਸੇ ਵੀ ਫੀਲਡ ਚ ਜਾਓ, ਇੱਕ ਮਿਹਨਤ ਤੁਸੀਂ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ। ਮੈਂ ਬਹੁਤ ਸਾਰੇ ਲੋਕ ਦੇਖੇ ਨੇ, ਮੈਂ ਗਲੀ ਮਹੱਲ ਮੈਂ ਐਗਜ਼ਾਮਪਲ ਦਿੰਦਾ, ਮੇਰੇ ਜਿਸ ਮੈਂ ਅਰਬਨ ਸਟੇਟ ਏਰੀਆ ਚ ਰਹਿੰਦਾ, ਉੱਥੇ ਇੱਕ ਲੜਕਾ ਸੀ ਕਿ ਉਹ ਬੰਦਾ ਲੇਬਰ ਕਰਨ ਆਉਂਦਾ ਸੀਗਾ ਸੜਕਾਂ ਦੀਆਂ, ਜਾਂ ਸਾਡੇ ਪੁੱਡਾ ਵੱਲੋਂ ਕੰਮ ਕਰਦਾ ਸੀ। ਮੇਰੇ ਦੇਖਦੇ ਦੇਖਦੇ ਉਹਨੇ ਦਿਲਚਸਪੀ ਦਿਖਾਈ, ਸਿਰਫ ਉਹ ਪਲੱਸ ਟੂ ਪਾਸ ਸੀ, ਬਹੁਤ ਜਲਦੀ ਮੁਨਸ਼ੀ ਬਣ ਗਿਆ ਸਾਲ ਦੇ ਵਿੱਚ, ਉਹ ਸਾਰੀ ਲੇਬਰ ਦਾ ਹਿਸਾਬ ਕਿਤਾਬ ਰੱਖਣ ਲੱਗ ਗਿਆ। ਅੱਜ ਉਹ 5 ਸਾਲਾਂ ਦੇ ਬਾਅਦ ਉਹ ਠੇਕੇਦਾਰ ਬਣ ਗਿਆ, ਹੁਣ ਪੁੱਡਾ ਦਾ ਅਪਰੂਵ ਠੇਕੇਦਾਰ ਹੈ। ਜੋ ਕੰਮ ਉਹ ਇੱਕ ਮੁਨਸ਼ੀ ਵਜੋਂ ਕਰਾਉਂਦਾ ਸੀ ਉਹ ਠੇਕੇਦਾਰ ਵਜੋਂ ਕਰਾਉਂਦਾ, ਉਹਨੇ ਰੁਜ਼ਗਾਰ ਦਿੱਤਾ ਹੋਇਆ ਲੋਕਾਂ ਨੂੰ। ਇਸੇ ਕਿਸਮ ਦਾ ਹੀ ਸਿਲਸਿਲਾ ਕਿ ਤੁਸੀਂ ਦਿਲਚਸਪੀ ਨਾਲ ਕੋਈ ਵੀ ਕੰਮ ਕਰੋ, ਪੰਜਾਬੀ ਭਾਸ਼ਾ ਨੂੰ ਦਿਲਚਸਪੀ ਨਾਲ ਪੜ੍ਹੋ, ਇਹਦੇ ਚ ਪਰਫੈਕਸ਼ਨ ਲਿਆਓ, ਬਹੁਤ ਰੁਜ਼ਗਾਰ ਦੇ ਮੌਕੇ ਨੇ ਤੁਹਾਨੂੰ, ਹਰ ਥਾਂ ਦੁਆਰ ਖੁੱਲੇ ਨੇ। ਬਸ ਇੱਕ ਇਹ ਹੈ, ਕਦੇ ਵੀ ਇਹ ਨਾ ਚੱਲੋ ਕਿ ਮੇਰੇ ਸਾਹਮਣੇ ਬਹੁਤ ਵੱਡੀ ਭੀੜ ਹੈ, ਭੀੜ ਦੇ ਵਿੱਚ ਪਹਿਚਾਣ ਬਣ ਜਾਂਦੀ ਹੈ ਬੰਦੇ ਦੀ ਮਿਹਨਤ ਦੇ ਨਾਲ, ਦਿਲਚਸਪੀ ਨਾਲ। ਤੇ ਮੈਂ ਜ਼ਰੂਰ ਪੰਜਾਬੀ ਜਿਹੜੇ ਸਾਡੇ ਪਰਿਵਾਰ ਨੇ, ਪੰਜਾਬੀ ਸਮਾਜ ਹੈ, ਲੋਕ ਨੇ, ਤਾਂ ਜੇਕਰ ਉਹਨਾਂ ਦਾ ਬੱਚਾ ਪੰਜਾਬੀ ਦੇ ਵਿੱਚ ਅੱਗੇ ਉਹਨੂੰ ਪੰਜਾਬੀ ਨੂੰ ਪੂਰੇ ਪ੍ਰੋਫੈਸ਼ਨਲੀ ਅਪਣਾਉਣਾ ਚਾਹੁੰਦਾ ਹੈ, ਤਾਂ ਉਸ ਨੂੰ ਹੱਲਾਸ਼ੇਰੀ ਦਿਓ, ਨਾ ਕਿ ਇਹ ਕਹੋ ਕਿ ਇੱਧਰ ਜਾਣਾ। ਪੈਰਲਲ ਜਿਹੜਾ ਹੈ, ਇੰਗਲਿਸ਼ ਵੀ ਪੜ੍ਹੋ, ਇੰਗਲਿਸ਼ ਲਿਟਰੇਚਰ ਪੜ੍ਹੋ, ਉਹਦੀ ਵਰਤੋਂ ਉਸ ਸਾਹਿਤ ਦੀ, ਹਿੰਦੀ ਦਾ ਲਿਟਰੇਚਰ ਪੜ੍ਹੋ, ਉਸ ਸਾਹਿਤ ਦੀ ਵਰਤੋਂ ਪੰਜਾਬੀ ਚ ਕਰੋ, ਉਸ ਨੂੰ ਪੜ੍ਹ ਕੇ ਤੁਹਾਡੀ ਜਿਹੜੀ ਬੌਧਿਕਤਾ ਹੈ ਉਹ ਉੱਚੀ ਹੋਊਗੀ, ਤਾਂ ਉਹਦੇ ਨਾਲ ਪੰਜਾਬੀ ਦੇ ਵਿੱਚ ਤੁਸੀਂ ਰਚਨਾਓ, ਲੋਕਾਂ ਨੂੰ ਰੁਜ਼ਗਾਰ ਦਿਓ। ਤੇ ਅਖੀਰ ਤੱਕ ਜਿਹੜਾ ਹੈ ਪੰਜਾਬੀ ਭਾਸ਼ਾ ਨਾਲ ਅਸੀਂ ਜੇ ਜੁੜੇ ਰਹਿੰਦੇ ਹਾਂ ਤਾਂ ਰੁਜ਼ਗਾਰ ਇਹਦੇ ਚ ਆਪਣੇ ਆਪ ਹੀ ਪੈਦਾ ਹੁੰਦੇ ਜਾਂਦੇ ਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਇੱਕ ਲਿਖਾਰੀ ਬਣ ਗਿਆ, ਲਿਖਾਰੀ ਦੇ ਨਾਲ ਮੈਨੂੰ ਕਦੋਂ ਫਿਲਮਾਂ ਦੀ ਪੀ ਆਰ ਕਰਨ ਦਾ ਮੌਕਾ ਮਿਲ ਗਿਆ, ਮੈਂ ਕਦੋਂ ਕਬੱਡੀ ਚ ਆ ਗਿਆ। ਇਹ ਸਾਰੇ ਕੰਮ ਮੈਂ ਪ੍ਰੋਫੈਸ਼ਨਲੀ ਕੀਤੇ ਨੇ, ਸ਼ੌਕ ਵੀ ਪਾਲਿਆ, ਤੇ ਪ੍ਰੋਫੈਸ਼ਨਲ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ, ਤਾਂ ਮੈਂ ਪੇਸ਼ੇਵਰ ਤੌਰ ਤੇ ਇਹਨਾਂ ਕੰਮਾਂ ਨੂੰ ਲਿਆ ਤੇ ਅੱਛੇ ਨਤੀਜੇ ਆਏ ਨੇ, ਤੇ ਬਹੁਤ ਮੈਨੂੰ ਪੰਜਾਬੀ ਭਾਸ਼ਾ ਨੇ ਜਿਹੜਾ ਸਨਮਾਨ ਦਿੱਤਾ।
1: ਜੀ ਜੀ ਜੀ, ਡਾਕਟਰ ਸਾਹਿਬ ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਅੱਜ ਸਾਂਝੀ ਕੀਤੀ ਆ, ਤੇ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਰੇਡੀਓ ਦੀ ਪੂਰੀ ਟੀਮ ਵੱਲੋਂ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸੈਸ਼ਨ ਲਈ। ਤੇ ਦੋਸਤੋ, ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਹਸਤੀ ਤੇ ਡਾਕਟਰ ਸੁਖਦਰਸ਼ਨ ਸਿੰਘ ਚਾਹਲ ਸਾਹਿਬ ਨਾਲ, ਤੇ ਉਹਨਾਂ ਨੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਸੰਬੰਧੀ ਜਾਣਕਾਰੀ ਦਿੱਤੀ ਹੈ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਵੇਗਾ, ਤੇ ਆਪਣੀ ਰਾਏ ਸਾਨੂੰ ਜ਼ਰੂਰ ਤੁਸੀਂ ਸਾਂਝੀ ਕਰਨੀ ਆ ਸਾਡੇ ਫੇਸਬੁੱਕ ਪੇਜ 'ਤੇ ਦੁਆਬਾ ਰੇਡੀਓ ਦੇ ਨਾਮ 'ਤੇ, ਜਾਂ ਸਾਡੀ ਵੈਬਸਾਈਟ ਦੇ ਉੱਤੇ ਤੁਸੀਂ ਜ਼ਰੂਰ ਸਾਡੀ ਜਿਹੜੀ ਆ ਆਪਣੀ ਜਿਹੜੀ ਆ ਫੀਡਬੈਕ ਸਾਡੇ ਤੱਕ ਪਹੁੰਚਦੀ ਕਰੋ, ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆ ਗਿਆ, ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਤੇ ਫਿਰ ਮਿਲਾਂਗੇ ਦੋਸਤੋ ਇਸ ਵਾਅਦੇ ਦੇ ਨਾਲ। ਰੱਬ ਰੱਖਾ।

0: Guapa Radio.
1: ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਦੀਪ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ ਜ਼ਿੰਦਗੀ ਦੀ ਚੋਣ ਕਰਨੀ ਆ, ਔਰ ਕਿਵੇਂ ਆਪਾਂ ਉਹਨੂੰ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦੇ ਹਾਂ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
2: ਥੈਂਕ ਯੂ ਹਮੀ।
1: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਲਈ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮੱਥਾ ਮਾਰਦੇ ਹਾਂ ਜੀ ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਅਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਅਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ, ਬੱਚੇ ਨੂੰ ਕਿਵੇਂ ਗਾਈਡ ਕਰਨ?
2: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀਜ਼ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ, ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ ਟੀ ਵੀ ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਹਾਂ, ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਹੈ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ।
1: ਤੇ
2: ਇਸ ਕਰਕੇ ਪੇਰੈਂਟਸ ਨੂੰ, ਮਾਤਾ ਨੂੰ, ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ, ਉਹਨਾਂ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਇੱਕ ਸਿਟੀਜ਼ਨ ਬਣ ਸਕਦਾ ਹੈ।
1: ਜੀ ਜੀ ਜੀ, ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਹੈ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਹ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
2: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ, ਇੰਜੀਨੀਅਰ ਬਣਨਾ ਚਾਹੁੰਦਾ ਸੀ, ਪਰ ਮੈਂ ਬਣ ਨਹੀਂ ਸਕਿਆ। ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ। ਕੇਜੀ ਤੋਂ ਲੈ ਕੇ, ਪਹਿਲੀ ਤੋਂ ਲੈ ਕੇ ਦਸਵੀਂ ਤੱਕ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ, ਡਾਕਟਰ ਬਣਨਾ, ਇੰਜੀਨੀਅਰ ਬਣਨਾ। ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ, ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ। ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜਾਂ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th, 9th, 10th। ਆਪ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਇਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ,
1: ਮੋਨੀਟਰਿੰਗ
2: ਉਹਦੇ
1: ਤਾਂ ਹੋਏ
2: ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ
1: ਜੀ ਜੀ
2: 8ਵੀਂ 9ਵੀਂ ਤੱਕ,
1: ਬਿਲਕੁਲ
2: ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ। ਅਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਅਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਉਣੀਆਂ। ਇਟ
1: ਜੀ
2: ਵਿਲ
1: ਜੀ
2: ਟੇਕ ਟਾਈਮ, ਉਹ ਤੁਸੀਂ ਆਫਟਰ 10 ਔਰ 12 ਈਅਰਸ ਤੁਸੀਂ ਉਸ 'ਤੇ ਕਰ ਸਕਦੇ ਹੋ।
1: ਮਤਲਬ ਲਾਲ ਕਿਲ੍ਹਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ,
2: ਬਿਲਕੁਲ
1: ਫਿਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੀ।
2: ਬਿਲਕੁਲ।
1: ਤਾਂ ਬਾਕੀ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਹੈ ਕਿਆ ਬਣਦਾ, ਕੁਛ ਨਹੀਂ। ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ, ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਅਤੇ ਟੀਚਰ ਹੈ, ਬੱਚਾ ਹੈ ਅਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ, ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ। ਇਹ ਦੋ ਵਿਸ਼ੇਸ਼ ਤੌਰ 'ਤੇ ਕਲਾਸਾਂ 9ਵੀਂ 10ਵੀਂ 'ਚ, ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ 'ਤੇ ਆਪਾਂ ਜੇ ਸੋਚੀਏ?
2: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਅਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਛ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ ਮਾਇੰਡ ਵੀ ਉਹ ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਹੈ 8ਵੀਂ 9ਵੀਂ 10ਵੀਂ ਦੀ, ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲਓਗੇ,
1: ਬਿਲਕੁਲ
2: ਹੁਣ ਮਿਹਨਤ ਕਰ ਲਓਗੇ, ਸਾਰੀ ਉਮਰ ਤੁਸੀਂ ਐਸ਼ ਕਰੋਗੇ। ਜੇ ਹੁਣ ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ ਪੈਣੀ ਹੈ, ਫਿਰ ਪਛਤਾਵਾ ਰਹਿਣਾ। ਅਸੀਂ ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ ਹੈ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਹਾਂ,
1: ਬਿਲਕੁਲ ਸਹੀ।
2: ਫਿਰ ਜਦੋਂ 11ਵੀਂ 'ਚ ਹੁੰਦੇ ਆ ਟੀਚਰ ਬਦਲ

0: ਸ਼ੇਪ ਅਪ ਹੋ ਸਕਦਾ ਹੈ। ਤੇ ਉਸ ਵੇਲੇ ਪੇਰੈਂਟਸ ਨੂੰ ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਇਸ ਚੰਗੀ ਸਪੋਰਟ ਦੇ ਸਕਣ।
1: ਬਿਲਕੁਲ ਸਹੀ ਜੀ, ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ,
0: ਬਿਲਕੁਲ
1: ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ। ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਰਿਹਾ ਉਹ ਕਿਵੇਂ ਜ਼ਿੰਦਗੀ 'ਚ ਆਇਆ?
0: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ ਉਹ ਐਕਚੁਅਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ ਮੇਰੇ ਪੇਰੈਂਟਸ ਨਹੀਂ ਸੀ, ਮੇਰਾ ਸੁਪਨਾ ਨਹੀਂ ਸੀਗਾ। ਜਸਟ ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ ਜੇ ਨੋਰਮਲੀ ਆਪਣਾ ਠੀਕ ਰਵੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ ਅਗਲੀ ਕਤਾਰ 'ਚ ਰਵੇ। ਸੱਤਵੀਂ ਅੱਠਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ
1: ਹਾਂਜੀ
0: ਲੈਂਦੇ ਸੀ।
1: ਠੀਕ
0: ਜਿਹੜੀ
1: ਹੈ
0: ਗੱਲ
1: ਜੀ,
0: ਮੈਂ ਆਖੀ ਕਿ ਅੱਠਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆਇਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹਵਾ ਬਣਾਉਂਦਾ, ਸਾਡੇ ਟਾਈਮ 'ਚ ਅੱਠਵੀਂ ਬੋਰਡ ਦੀ ਹੁੰਦੀ ਸੀਗੀ,
1: ਅੱਠਵੀਂ ਬੋਰਡ ਦੀ, ਹਾਂਜੀ ਹਾਂਜੀ,
0: ਕਹਿੰਦੇ ਜੀ ਬੋਰਡ ਦਾ ਪੇਪਰ ਹੈ ਤੇ ਇਹ ਦਾ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ
1: ਇਹ
0: ਤੋਂ
1: ਤਾਂ
0: ਜ਼ਿਆਦਾ ਕੋਈ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ।
1: ਹਾਂਜੀ ਹਾਂਜੀ,
0: ਅੱਠਵੀਂ 'ਚ ਮਿਹਨਤ ਕੀਤੀ ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ ਅੱਠਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ
1: ਹਾਂ,
0: ਕਰਾਂਗੇ,
1: ਵਾਹ ਜੀ
0: ਹੋ
1: ਵਾਹ,
0: ਗਈ ਪਾਸ, ਹੋ ਗਈ ਅੱਠਵੀਂ ਸੰਭਵ।
1: ਠੀਕ ਹੈ ਜੀ,
0: ਨੌਵੀਂ, ਅੱਛਾ ਇੱਕ ਆਦਤ ਸ਼ੁਰੂ ਤੋਂ ਪਵਾਈ ਕਿ ਪੇਪਰ ਰੀਡਿੰਗ ਨਹੀਂ, ਨਿਊਜ਼ ਪੇਪਰ ਤੁਸੀਂ ਸ਼ੁਰੂ ਤੋਂ ਪੜ੍ਹਦੇ ਰਹੋ, ਬੁੱਕਸ ਵਗੈਰਾ GK ਦੀ ਬੁੱਕਸ ਹੈਗੀਆਂ ਜਾਂ ਹੋਰ ਕੋਈ
1: ਅੱਛਾ
0: ਕੰਪੀਟੀਸ਼ਨ ਦੀ
1: ਅੱਛਾ
0: ਬੁੱਕਸ
1: ਹਾਂਜੀ
0: ਹੈਗੀਆਂ। ਇਹ ਹਮੇਸ਼ਾ ਆਦਤ ਸਾਡੇ ਘਰ 'ਚ ਸੀਗੀ ਕਿ ਮੰਥਲੀ ਇੱਕ ਮੈਗਜ਼ੀਨ ਸਾਡੇ ਕੋਲ ਆਉਂਦੀ ਸੀ, ਪੇਪਰ ਸਾਡੇ ਕੋਲ 3 ਲੈਂਗੁਏਜ ਦੇ ਆਉਂਦੇ
1: ਇਹ
0: ਆਉਂਦੇ ਸੀ।
1: ਪਲੱਸ ਪੁਆਇੰਟਸ
0: ਇਹ ਪਲੱਸ ਪੁਆਇੰਟ,
1: ਬਿਲਕੁਲ,
0: ਇਹ ਗਰੂਮਿੰਗ ਦੀ ਜਿਹੜੀ ਮੈਂ ਗੱਲ ਆ ਰਿਹਾ
1: ਹਾਂਜੀ
0: ਸੀਗਾ
1: ਹਾਂਜੀ,
0: ਕਿ
1: ਠੀਕ ਹੈ ਜੀ,
0: ਤਿੰਨੇ ਲੈਂਗੁਏਜ ਦੇ ਪੇਪਰ ਸਾਡੇ ਘਰ 'ਚ ਆਉਂਦੇ ਸੀਗੇ,
1: ਜੀ ਜੀ
0: ਹਿੰਦੀ,
1: ਜੀ ਜੀ
0: ਪੰਜਾਬੀ, ਇੰਗਲਿਸ਼, ਤਿੰਨੇ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਪੜ੍ਹਦੇ ਸੀ। ਤੇ ਫਿਰ 9th 10th ਹੋਇਆ ਤਾਂ ਬਾਇਓ 'ਚ ਇੰਟਰਸਟ ਚਲਾ ਗਿਆ ਕਿ ਚਲੋ ਠੀਕ ਹੈ ਬਾਇਓ ਪੜ੍ਹ ਕੇ ਵੇਖ ਲੈਂਦੇ ਹਾਂ। 10th ਦੇ ਵਿੱਚ ਜਦੋਂ ਕਲੀਅਰ ਹੋਇਆ ਤੇ ਆਈ ਹੈਡ ਪ੍ਰਿਪੇਅਰਡ ਮਾਈ ਮਾਈਂਡ ਕਿ ਬਾਇਓ ਲੈਣੀ ਹੈਗੀ, ਡਾਕਟਰ ਜਿਹੜਾ ਹੈ ਬਣਨਾ, ਕਿਸੇ ਨੇ ਥੋਪਿਆ ਨਹੀਂ,
1: ਅੱਛਾ ਅੱਛਾ,
0: ਸਪਨਾ
1: ਠੀਕ ਹੈ ਠੀਕ
0: ਪੇਰੈਂਟਸ
1: ਹੈ,
0: ਦਾ ਸੀਗਾ ਬਟ ਉਦੋਂ ਥੋਪਿਆ ਨਹੀਂ ਗਿਆ ਕਿ ਤੁਸੀਂ ਬਣਨਾ ਹੈਗਾ, ਉਦੋਂ ਤੱਕ ਮਾਈਂਡ
1: ਆਪ
0: ਬਣ
1: ਹੀ
0: ਗਿਆ
1: ਤੁਸੀਂ ਸੋਚ, ਆਪਣਾ
0: ਬਿਲਕੁਲ
1: ਇਹਨੂੰ ਆਪਣਾ ਸੁਪਨਾ ਬਣਾ ਲਿਆ,
0: ਬਿਲਕੁਲ
1: ਠੀਕ ਹੈ ਜੀ,
0: ਕਿ ਬਣਨਾ ਹੈਗਾ ਮੈਡੀਕਲ ਲੈ
1: ਜੀ
0: ਲਈ,
1: ਜੀ ਜੀ,
0: ਨਾਲ ਥੋੜਾ ਮੈਥ 'ਚ ਇੰਟਰਸਟ ਸੀ ਤੇ ਨੋਨ ਮੈਡੀਕਲ ਵੈਸੀ ਆਪਸ਼ਨਲ ਰੱਖ ਲਈ ਉਹਨੂੰ
1: ਕਿਆ ਬਤਾ, ਮਤਲਬ ਤੁਸੀਂ ਟਰੈਕ ਛੱਡਿਆ ਕੋਈ ਨਹੀਂ, ਦੋਨੋਂ ਵੀ ਨਾਲ ਹੀ ਰੱਖਿਆ,
0: ਉਹਨਾਂ ਦਿਨਾਂ 'ਚ ਜਿਹੜੇ ਮੇਰੇ ਫਰੈਂਡ ਸੀਗੇ ਉਹ NDA ਦਾ ਪੇਪਰ ਦੇਣ ਜਾ ਰਹੇ ਸੀਗੇ,
1: ਹਾਂਜੀ
0: ਮੈਂ
1: ਹਾਂਜੀ,
0: ਕਿਹਾ ਕਿ ਚਲੋ ਪਤਾ ਨਹੀਂ ਡਾਕਟਰ ਬਣਾਂਗੇ ਨਹੀਂ ਬਣਾਂਗੇ,
1: ਠੀਕ ਠੀਕ ਹਾਂਜੀ,
0: ਪੇਪਰ ਦੇ ਚੁੱਕੇ ਸੀ NDA ਦਾ ਪੇਪਰ ਵੀ ਦੇਣ ਚਲੇ ਗਏ,
1: ਹਾਂਜੀ
0: ਰੱਬ ਦੀ ਮਿਹਰ ਸੀ ਦੋਵੇਂ ਜਿਹੜੇ ਹੈ ਉਹਦਾ ਪ੍ਰੀਲਿਮਸ ਕਲੀਅਰ ਹੋ ਗਿਆ, ਉਹਦਾ ਡਾਕਟਰੀ ਦਾ ਕਲੀਅਰ ਹੋ ਗਿਆ।
1: ਕਿਆ
0: ਉਸ
1: ਬਤਾ,
0: ਵੇਲੇ
1: ਜੀ
0: ਮਤਲਬ
1: ਜੀ,
0: ਚੀਜ਼ਾਂ ਇਹੀ ਹੈ ਕਿ ਜ਼ਰੂਰੀ ਨਹੀਂ ਕਿ ਤੁਸੀਂ ਦੋਵੇਂ ਇੱਕ ਸਾਥ ਟੇਕ
1: ਸਹੀ
0: ਅਪ
1: ਟਰੈਕ
0: ਕਰੋ,
1: ਤੇ ਜਾ ਰਹੇ ਸੀ ਤੁਸੀਂ,
0: ਬਟ ਤੁਸੀਂ ਜਿਹੜਾ ਬੱਚਾ ਉਸ ਸਟੇਜ ਤੇ ਹੁੰਦਾ 11ਵੀਂ 12ਵੀਂ ਦੀ, ਉਹਦੇ ਸਾਹਮਣੇ ਇਹ ਆਪਸ਼ਨਸ ਹੁੰਦੀ ਨੇ ਬੈਂਕਿੰਗ ਦੇ ਵਿੱਚ,
1: ਜੀ ਜੀ ਜੀ
0: ਜਿਸ ਕਿਸ ਨੂੰ ਲੱਗਦਾ ਕਿ ਬੈਂਕਿੰਗ 'ਚ ਜਾਣਾ ਉਹ ਕਮਰਸ ਦੇ ਥਰੂ ਆਪਣੀ ਤਿਆਰੀ ਉਸ ਤਰ੍ਹਾਂ ਦੀ ਕਰ ਸਕਦਾ, ਕਿਸ ਨੂੰ ਲੱਗਦਾ CA ਬਣਨਾ ਹੈਗਾ ਮੈਂ,
1: ਸਾਰਾ
0: ਕਿਸ ਨੂੰ
1: ਮਿਲਦਾ,
0: ਲੱਗਦਾ ਇੰਜੀਨੀਅਰਿੰਗ ਕਰਨਾ ਹੈ।
1: ਜੀ
0: ਦੈਟ ਇਜ਼ ਦਾ ਸਟੇਜ ਜਦੋਂ 9th 10th ਦੇ ਵਿੱਚ ਤੁਸੀਂ ਉਹਦੇ ਲਈ ਆਪਣਾ ਇੱਕ ਪਲੇਟਫਾਰਮ ਤਿਆਰ ਕਰਦੇ ਹੋ ਤੇ ਪਲੱਸ ਵਨ
1: ਬਿਲਕੁਲ
0: ਦੇ ਵਿੱਚ ਤੁਸੀਂ ਟੇਕ ਆਫ ਕਰਦੇ ਹੋ, ਉਸ
1: ਜੀ
0: ਤੋਂ
1: ਜੀ
0: ਬਾਅਦ ਭਾਵੇਂ ਤੁਸੀਂ CA ਬਣੋ, ਇੰਜੀਨੀਅਰ ਬਣੋ, ਟੀਚਰ
1: ਹਾਂਜੀ
0: ਬਣੋ, ਆਪਣੇ ਡਾਕਟਰ ਬਣੋ, ਆਰਮੀ 'ਚ ਜਾਓ, ਪੁਲਿਸ 'ਚ ਜਾਓ, ਉਹ ਤੁਹਾਡੀ ਜਿਹੜੀ ਹੈ ਉਸ ਵੇਲੇ ਤੁਹਾਡਾ ਡਿਸੀਜਨ ਲੈਣਾ ਜ਼ਰੂਰੀ ਹੁੰਦਾ। ਅਤੇ ਦੋਨੋਂ ਜਦੋਂ ਮੇਰੇ ਕਲੀਅਰ ਹੋ ਗਏ ਅਤੇ ਬੈਟਰ ਵਾਸ ਕਿ ਚਲੋ ਠੀਕ ਸੁਪਨਾ ਉਹਦੇ ਵਿੱਚ ਜਾਣਾ ਸੀਗਾ
1: ਹਾਂਜੀ
0: ਮੈਡੀਕਲ ਦੇ ਵਿੱਚ,
1: ਹਾਂਜੀ,
0: ਅਤੇ ਮੈਡੀਕਲ ਸਬਜੈਕਟ ਲੈ ਲਿਆ
1: ਬਿਲਕੁਲ
0: ਪਹਿਲੇ
1: ਬਿਲਕੁਲ
0: ਅਟੈਂਪਟ ਦੇ ਵਿੱਚ। ਔਰ ਸਿਵਲ ਸਰਵਿਸਿਸਟ ਇਸ ਕਰਕੇ ਬਣਿਆ ਕਿਉਂਕਿ ਜਿਵੇਂ ਮੈਂ ਦੱਸਿਆ ਸੀ ਕਿ GK ਸ਼ੁਰੂ ਤੋਂ ਅੱਛੀ ਸੀਗੀ,
1: ਹਾਂਜੀ
0: ਪੇਪਰ ਰੀਡਿੰਗ ਬਹੁਤ ਚੰਗੀ ਇੱਕ ਆਦਤ ਜੇ ਬੱਚੇ 'ਚ ਪੈ ਸਕਦੀ ਹੋਵੇ।
1: ਹਾਂਜੀ
0: ਔਰ ਮੈਂ ਆਪਣਾ ਜਿਹੜੀ ਸਿਵਲ ਸਰਵਿਸ ਦਾ ਕਰੀਅਰ, ਮੈਂ ਟੋਟਲੀ ਮੈਂ ਬਿਲਕੁਲ ਨਹੀਂ ਕਹਾਂਗਾ ਕਿ ਮੈਂ ਆਫਟਰ ਗ੍ਰੈਜੂਏਸ਼ਨ ਮੈਂ ਸਿਵਲ ਸਰਵਿਸ ਦੀ ਤਿਆਰੀ ਕੀਤੀ, ਉਹਦਾ ਜਿਹੜਾ ਬੇਸ ਸੀਗਾ ਥਰੂ ਨਿਊਜ਼ ਪੇਪਰ ਰੀਡਿੰਗ ਮੇਰਾ ਬਚਪਨ ਤੋਂ ਹੀ
1: ਸ਼ੁਰੂ ਤੋਂ
0: ਤਿਆਰ
1: ਬਣਿਆ ਹੋਇਆ
0: ਹੋ
1: ਸੀ,
0: ਚੁੱਕਿਆ ਸੀਗਾ
1: ਬਿਲਕੁਲ,
0: ਐਂਡ ਉਸ ਆਦਤ ਦੇ ਕਾਰਨ ਜਿਹੜਾ ਸੀ ਸਿਵਲ ਸਰਵਿਸ 'ਚ ਆਉਣ ਦਾ ਡਿਸੀਜਨ ਹੋਇਆ ਕਿ ਚਲੋ ਟਰਾਈ ਕਰ ਸਕਦੇ ਹਾਂ ਕਿਉਂਕਿ ਬੇਸ
1: ਜੀ
0: ਚੰਗਾ
1: ਜੀ
0: ਬਣਿਆ ਹੋਇਆ ਸੀਗਾ।
1: ਬਿਲਕੁਲ ਠੀਕ ਹੈ,
0: ਤੇ ਕਿਸੇ ਬੱਚੇ ਨੂੰ ਅੱਗੇ ਸਿਵਲ ਸਰਵਿਸ ਦੀ ਤਿਆਰੀ ਕਰਨੀ ਹੈ ਤਾਂ ਇੱਕ ਬਹੁਤ ਹੀ ਬੇਸਿਕ ਸਟੈਪ ਜਿਹੜਾ ਪ੍ਰੀਲਿਮਨਰੀ ਸਟੈਪ ਮੈਂ ਆਖਾਂਗਾ ਕਿ ਪੇਪਰ ਰੀਡਿੰਗ ਦੀ ਆਦਤ ਜੇ ਬਾਅਦ 'ਚ ਵੀ ਬਣ ਜਾਵੇ, ਈਵਨ ਵੈਨ ਯੂ ਆਰ ਇਨ ਕਾਲਜ ਉਦੋਂ ਵੀ ਬਣ ਜਾਵੇ, ਤਾਂ ਇਹ ਬਹੁਤ ਹੀ ਚੰਗੀ ਆਦਤ ਹੈ।
1: ਜੀ
0: ਤੁਸੀਂ
1: ਜੀ
0: ਆਸ ਪਾਸ ਦੀ ਆਪਣੀ ਸਰਾਊਂਡਿੰਗਸ ਨਾਲ, ਦੇਸ਼ ਦੁਨੀਆ ਦੀ ਖਬਰਾਂ ਤੋਂ ਵੀ ਤੁਸੀਂ ਰਹਿੰਦੇ ਹੋ,
1: ਅਪਡੇਟਡ ਰਹਿੰਦੇ ਹੋ,
0: ਅਪਡੇਟਡ ਰਹਿੰਦੇ ਹੋ, ਤੁਸੀਂ ਆਪਣੇ ਸ਼ਹਿਰ ਦੀ ਖਬਰਾਂ ਤੋਂ ਵੀ ਅਪਡੇਟਡ ਰਹਿੰਦੇ ਹੋ, ਤੁਹਾਡੇ ਸ਼ਹਿਰ
1: ਜੀ
0: 'ਚ
1: ਜੀ
0: ਕੀ ਹੋ ਰਿਹਾ, ਤੁਹਾਡੀ ਕੰਟਰੀ 'ਚ ਕੀ ਹੋ ਰਿਹਾ, ਦੁਨੀਆ 'ਚ ਕੀ ਹੋ ਰਿਹਾ,
1: ਬਿਲਕੁਲ,
0: ਐਂਡ ਸਿਵਲ ਸਰਵਿਸ 'ਚ ਜਾਓ ਜਾਂ ਨਾ ਜਾਓ, ਬਟ ਇੱਕ ਇਨਫੋਰਮਡ ਸਿਟੀਜ਼ਨ ਜਿਹੜਾ ਤੁਸੀਂ ਉਹਦੇ ਵਿੱਚ ਬਣ ਸਕਦੇ ਹੋ।
1: ਬਿਲਕੁਲ ਬਿਲਕੁਲ ਹਾਂਜੀ, ਉਹ ਪਹਿਲੀ ਸ਼ਰਤ ਹੈ, ਉਹ ਤਾਂ ਚਾਹੀਦਾ ਹੀ ਚਾਹੀਦਾ।','','','','','','','','//////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////////// ਤੁਸੀਂ ਉੱਧਰ ਸਿਵਲ ਸਰਵਿਸ ਦੇ ਵਿੱਚ ਵੀ ਐਨ ਵਧੀਆ ਸ਼ਾਈਨਿੰਗ ਕਲਰਸ ਦੇ ਨਾਲ ਉੱਧਰ ਅਪੀਅਰ ਹੋਏ ਅਤੇ ਮੁੜ ਕੇ ਹੁਣ ਤੁਸੀਂ ਬਤੌਰ ਸਬ ਡਿਵੀਜ਼ਨਲ ਮੈਜਿਸਟਰੇਟ ਸੇਵਾਵਾਂ ਦਸੂਹਾ ਦੇ ਵਿੱਚ ਨਿਭਾ ਰਹੇ ਹੋ ਅਤੇ ਇਹ ਕਰੀਅਰ ਤੁਹਾਡਾ ਅੱਗੇ ਬਹੁਤ ਦੂਰ ਤੱਕ ਜਾਣ ਵਾਲਾ ਹੈ ਅਤੇ ਇਹ ਜਿਹੜੇ ਬੱਚੇ ਆ ਸਾਡੇ ਭਵਿੱਖ ਆ ਦੇਸ਼ ਦਾ, ਤੁਸੀਂ ਇੱਕ ਉਹਨਾਂ ਦੇ ਲਈ ਰੋਲ ਮਾਡਲ ਹੋ। ਜਦੋਂ

0: ਤੁਹਾਨੂੰ ਮਿਲਦੇ ਆ, ਬੱਚੇ ਵੀ ਤੁਹਾਨੂੰ ਮਿਲਦੇ ਹੋਣਗੇ ਸਕੂਲਾਂ 'ਚ ਤੁਸੀਂ ਜਾਂਦੇ ਹੋ, ਜਾਂ ਕਈ ਵਾਰੀ ਬੱਚੇ ਤੁਹਾਡੇ ਕੋਲ ਆਉਂਦੇ ਨੇ। ਕਿਸ ਤਰ੍ਹਾਂ ਦਾ ਤੁਹਾਨੂੰ ਓਵਰਆਲ ਇੱਕ ਉਹਨਾਂ ਦਾ ਪ੍ਰਭਾਵ ਤੁਹਾਡੇ ਉੱਤੇ ਪੈਂਦਾ ਹੈ ਕਿ ਇਹ ਜਿਹੜੀ ਪੀੜ੍ਹੀ ਆ ਇਹ ਕਿੰਨੀ ਕੁ ਜਾਗਰੂਕ ਆ, ਕਿੰਨੇ ਕੁ ਬੱਚਾ ਜਿਹੜਾ ਹੈ ਕਿਸ ਲੈਵਲ 'ਤੇ ਖੜ੍ਹਾ ਹੈ, ਲੱਗ ਜਾਂਦਾ ਪਤਾ ਕਿ ਇਹ ਜਿਹੜੇ ਮੋਸਟਲੀ ਕਾਲਜ ਗੋਇੰਗ ਬੱਚੇ ਆ, ਸਕੂਲ ਗੋਇੰਗ ਬੱਚੇ ਆ, ਇਹਨਾਂ ਦਾ ਕੈਲੀਬਰ ਕਿੱਥੇ ਕੁ ਖੜ੍ਹਾ ਹੈ ਅੱਜ ਦੇ ਦੇਖਿਆ ਜਾਵੇ, ਜੋ ਓਵਰਆਲ ਸਿਨੇਰੀਓ ਜਨਰਲ।
1: ਮੈਨੂੰ ਨਹੀਂ ਪਤਾ, ਮੁਝੇ ਇਸ ਤਰ੍ਹਾਂ ਲੱਗਦਾ ਕਿ ਇੰਡੀਆ ਦੇ ਜੀਨਸ 'ਚ ਕੁਛ ਇਸ ਤਰ੍ਹਾਂ ਦੀ ਗੱਲ ਹੈ, ਜੈਨੇਟਿਕ ਮਟੀਰੀਅਲ ਆਪਣੇ ਦੇਸ਼ ਦਾ ਇਸ ਤਰ੍ਹਾਂ ਦਾ ਹੈਗਾ ਕਿ ਬੱਚੇ ਜਿਹੜੇ ਹੈਗੇ ਇੰਨੇ ਜ਼ਿਆਦਾ ਟੈਲੈਂਟਡ ਨੇ, ਨਵੀਂ ਜਿਹੜੀ ਪਨੀਰੀ ਆਪਾਂ ਕਹਿੰਦੇ ਹਾਂ, ਨਵੀਂ
0: ਹਾਂਜੀ ਹਾਂਜੀ
1: ਜਨਰੇਸ਼ਨ ਨਾਲ ਜਿਹੜੀ ਆ ਰਹੀ ਹੈ,
0: ਹਾਂਜੀ
1: ਉਹ
0: ਹਾਂਜੀ
1: ਇੰਨੀ ਜ਼ਿਆਦਾ ਟੈਲੈਂਟਡ ਹੈ ਉਹਨਾਂ ਨੂੰ ਦੇਖ ਕੇ ਸਾਨੂੰ ਲੱਗਦਾ ਕਿ ਉਸ ਉਮਰ 'ਚ ਅਸੀਂ ਕੁਛ ਵੀ ਨਹੀਂ ਸੀਗੇ ਇਹਨਾਂ ਦੇ ਸਾਹਮਣੇ। ਜੇ
0: ਕਿਆ
1: ਅਸੀਂ
0: ਬਾਤ ਹੈ,
1: ਇਫ ਯੂ ਕੈਨ ਟਰੈਵਲ ਬੈਕ ਇਨ ਟਾਈਮ ਤੇ ਉਹਨਾਂ ਦੇ ਨਾਲ ਕੰਪੈਰੀਜ਼ਨ ਕਰੀਏ, ਅਸੀਂ ਕਿਤੇ ਵੀ ਸਟੈਂਡ ਨਹੀਂ ਕਰਾਂਗੇ। ਬੇਸਿਕਲੀ ਅਗੇਨ ਸਾਰੀ ਗੱਲ ਘੁੰਮ ਫਿਰ ਕੇ ਉੱਥੇ ਆ ਜਾਂਦੀ ਹੈ ਕਿ ਜੇ ਇਸ ਇਹਨਾਂ ਬੱਚਿਆਂ ਨੂੰ ਪ੍ਰੋਪਰ ਅਸੀਂ ਗਾਈਡੈਂਸ ਦਈਏ, ਉਹਨਾਂ ਨੂੰ ਪ੍ਰੋਪਰ ਗਰੂਮ ਕਰੀਏ, ਇਹ ਬੱਚੇ ਕੁਛ ਵੀ ਕਰ ਸਕਦੇ ਨੇ।
0: ਜੀ ਜੀ ਜੀ
1: ਆਪਣਾ
0: ਜੀ
1: ਭਾਰਤ ਦੇਸ਼ ਸਭ ਤੋਂ ਦੁਨੀਆ ਦਾ ਨੰਬਰ 1 ਦੇਸ਼ ਬਣ ਸਕਦਾ ਜੇ ਬੱਚੇ ਆਪਣੇ ਟੈਲੈਂਟ ਦਾ ਸਹੀ ਤਰ੍ਹਾਂ ਨਾਲ ਯੂਜ਼ ਕਰ ਲੈਣ। ਮੈਂ
0: ਬਿਲਕੁਲ
1: ਬੱਚਿਆਂ ਨੂੰ ਮਿਲਦਾ, ਸਕੂਲਾਂ 'ਚ ਵੀ ਮਿਲਦਾ, ਕਾਲਜ 'ਚ ਵੀ ਮਿਲਦਾ,
0: ਹਾਂਜੀ ਹਾਂਜੀ
1: ਬੜੇ ਹਾਸੇ ਵਾਲੀ ਗੱਲ ਆ, ਉਹ ਕਹਿਣਗੇ ਕਿ ਜੀ ਅਸੀਂ ਤਾਂ ਤੁਹਾਡੇ ਵਾਂਗ ਬਣਨਾ ਹੈ। ਕਈ ਬੱਚੇ ਜਿਹੜੇ ਸਿਵਲਸ ਦੀ ਤਿਆਰੀ ਸ਼ੁਰੂ ਕਰਦੇ ਨੇ,
0: ਅੱਛਾ ਜੀ,
1: ਉਹਨਾਂ ਦੇ ਦਿਮਾਗ 'ਚ ਵੀ ਇਹ ਗੱਲ ਹੁੰਦੀ ਹੈ। ਸਾਡੇ ਵੀ ਦਿਮਾਗ 'ਚ ਇਨਫੈਕਟ ਜਦੋਂ ਅਸੀਂ ਪ੍ਰਿਪੇਅਰ ਕਰੇ ਸੀ, ਇਹ ਗੱਲ ਹੁੰਦੀ ਸੀ ਕਿ ਡੀਸੀ ਬਣਾ ਕੇ ਜੀ ਅਸੀਂ
0: ਠੀਕ ਆ ਜੀ, ਬਿਲਕੁਲ
1: ਸਿਵਲ ਇਸ
0: ਬਿਲਕੁਲ
1: ਕਰਕੇ ਡੀਸੀ ਬਣਾਗੇ। ਹੁਣ ਛੋਟਾ ਬੱਚਾ ਕਹਿ ਰਿਹਾ ਕਿ ਮੈਂ ਡੀਸੀ ਬਣਨਾ, ਤਾਂ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ, ਤੂੰ ਪੜ੍ਹ ਲੈ, ਗਰੂਮ ਅਪ ਕਰ ਲੈ, ਡੀਸੈਂਟ ਚਾਈਲਡ ਬਣ ਜਾ,
0: ਹਾਂ
1: ਡੀਸੀ ਤੋਂ ਆਪ
0: ਡੀਸੀ ਹੀ ਬਣ ਗਏ ਬਸ।
1: ਡੀਸੈਂਟ ਬਣ ਜਾਏਗਾ। ਕੋਈ ਵੱਡਾ ਬੱਚਾ ਕੋਈ ਆਉਂਦਾ ਕਾਲਜ ਦਾ, ਉਹ ਕਹਿੰਦਾ ਜੀ ਅਸੀਂ ਡੀਸੀ ਬਣਨਾ, ਮੈਂ ਕਿਹਾ ਤੂੰ ਬੇਟਾ ਚੰਗੀ ਪੜ੍ਹਾਈ ਕਰ ਲੈ, ਚੰਗੇ ਆਪਣੇ ਸਾਰੇ ਸੋਸਾਇਟੀ ਨਾਲ ਜੁੜ, ਡੀਸੈਂਟ ਸਿਟੀਜ਼ਨ ਬਣ ਜਾ,
0: ਹਾਂ ਦੈਟਸ ਗ੍ਰੇਟ,
1: ਡੀਸੀ ਆਪੇ ਬਣ ਜਾਣਾ। ਸੋ ਬੇਸਿਕਲੀ ਡੀਸੀ ਬਣਨਾ ਜਾਂ ਸਿਵਲ ਸਰਵਿਸ ਜਾਣਾ ਇੱਕ ਇੱਕ ਬਹੁਤ ਹੀ ਇੱਕ ਮਲਟੀ ਪ੍ਰੋਂਗ ਚੀਜ਼ ਦਾ ਇੱਕ ਪ੍ਰੋਂਗ ਹੈ। ਤੁਹਾਡੇ ਕੋਲ ਅੱਗੇ ਕਰੀਅਰ 'ਚ ਇੰਨੀ ਆਪਸ਼ਨਸ ਨੇ, ਸਪੋਰਟਸ ਪਰਸਨ, ਓਲੰਪਿਕਸ 'ਚ ਤੁਸੀਂ ਕੁਛ ਕਰ ਲਓ, ਅਸੀਂ ਦੇਖਿਆ 2016 ਦੇ ਓਲੰਪਿਕ ਦੇ ਵਿੱਚ ਜਿਹੜੇ ਵੀ ਮੈਡਲਿਸਟ ਸੀਗੇ ਅੱਜ ਉਹ ਕਿਤੇ ਪਹੁੰਚ ਚੁੱਕੇ ਨੇ।
0: ਬਿਲਕੁਲ ਬਿਲਕੁਲ,
1: ਥੋੜ੍ਹੀ ਜਿਹੀ ਮਿਹਨਤ ਕਰਕੇ ਤੁਸੀਂ ਆਪਣੇ ਦੇਸ਼ ਦਾ ਨਾਂ ਕਿੰਨਾ ਅੱਗੇ ਲਿਜਾ ਸਕਦੇ ਹੋ। ਤੁਸੀਂ ਕਿਸੇ ਨੂੰ ਐਕਟਿੰਗ ਦਾ ਸ਼ੌਕ ਹੁੰਦਾ, ਕੋਈ ਬੱਚਾ ਇਸ ਤਰ੍ਹਾਂ ਦਾ ਇਨਹੈਰੈਂਟ ਟੈਲੈਂਟ ਹੁੰਦਾ ਹੈਗਾ,
0: ਬਿਲਕੁਲ
1: ਤੁਸੀਂ ਐਕਟਿੰਗ
0: ਬਿਲਕੁਲ
1: ਲਾਈਨ 'ਚ
0: ਹੈਗਾ
1: ਚਲੇ ਜਾਓ। ਸਿੰਗਿੰਗ ਦਾ ਸ਼ੌਕ ਹੈ ਆਪਣੇ ਆਪਣੇ ਹੀ ਏਰੀਆ 'ਚ, ਕਿੰਨੇ ਸਿੰਗਰ ਤੁਹਾਡੇ ਥਰੂ ਮੈਨੂੰ
0: ਵਾਕਈ,
1: ਪਤਾ ਲੱਗ
0: ਹਾਂਜੀ
1: ਗਿਆ
0: ਹਾਂਜੀ
1: ਸੀਗਾ।
0: ਬਿਲਕੁਲ ਜੀ,
1: ਤੋ ਕਿਸੇ ਦੇ ਕੋਈ ਵੀ ਟੈਲੈਂਟ ਹੈਗਾ ਜੇ ਇਹਨੂੰ ਉਹ ਐਕਸਪਲੋਰ ਕਰੇ, ਮਾਈਂਡ ਦਾ ਅਸੀਂ ਬਿਲਕੁਲ 5 ਤੋਂ 10% ਆਪਾਂ ਐਕਸਪਲੋਰ ਕਰਦੇ ਹਾਂ, ਆਪਾਂ ਮਾਈਂਡ ਨੂੰ ਹੋਰ
0: ਹਾਂਜੀ
1: ਐਕਸਪੈਂਡ ਕਰਕੇ ਐਕਸਪਲੋਰ ਕਰੀਏ, ਤੁਸੀਂ ਕਿਤੇ ਦੇ ਕਿਤੇ ਪਹੁੰਚ ਸਕਦੇ ਹੋ ਕਿਸੇ ਵੀ ਲਾਈਨ ਦੇ ਵਿੱਚ।
0: ਬਿਲਕੁਲ ਸਰ, ਬਹੁਤ ਵਧੀਆ ਲੱਗ ਰਿਹਾ ਗੱਲਾਂ ਬਾਤਾਂ ਕਰਕੇ। ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਆਪਾਂ ਹਾਜ਼ਰ ਹੋਵਾਂਗੇ। ਦੋਸਤੋ ਸਟੇ ਟਿਊਨਡ, ਖੁਸ਼ ਰਹੋ, ਚਿਹਰੇ 'ਤੇ ਇੱਕ ਮੁਸਕਾਨ ਬਣਾ ਕੇ ਰੱਖੋ ਅਤੇ ਸੁਣਦੇ ਰਹੋ ਪ੍ਰੋਗਰਾਮ। ਆਪਾਂ ਹੁਣੇ ਦੁਬਾਰਾ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ।
2: ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਤੇ ਸਥਿਤ ਦਸਮੇਸ਼ ਗਰਲਸ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆ, ਜ਼ਿਲ੍ਹਾ ਹੁਸ਼ਿਆਰਪੁਰ ਦਾ ਕੈਂਪਸ 6 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ BA, BCA, BCOM, BBA, BSc ਨੋਨ ਮੈਡੀਕਲ, BSc ਫੈਸ਼ਨ ਡਿਜ਼ਾਈਨਿੰਗ, BA, BEd ਇੰਟਰਗ੍ਰੇਟਿਡ ਕੋਰਸ 4 ਸਾਲਾ, ਇਸ ਤੋਂ ਇਲਾਵਾ MA ਹਿਸਟਰੀ, ਹਿੰਦੀ, ਪੰਜਾਬੀ, ਮਿਊਜ਼ਿਕ ਵੋਕਲ, ਪੋਲੀਟੀਕਲ ਸਾਇੰਸ, MCOM ਅਤੇ PGDCA ਕੋਰਸ ਚੱਲ ਰਹੇ ਹਨ। ਵਿਦਿਆਰਥੀਆਂ ਲਈ ਆਧੁਨਿਕ ਢੰਗ ਨਾਲ ਤਿਆਰ ਕੈਮਿਸਟਰੀ, ਫਿਜ਼ਿਕਸ, ਬਾਇਓਲੋਜੀ, AC ਕੰਪਿਊਟਰ ਲੈਬਸ, ICT, ਲੈਂਗੁਏਜ, ਮੈਥਮੈਟਿਕਸ, ਸੋਸ਼ੀਓਲੋਜੀ, ਮਿਊਜ਼ਿਕ ਦੀਆਂ ਲੈਬੋਰਟਰੀਆਂ ਮੌਜੂਦ ਹਨ। ਮੈਰੀਟੋਰੀਅਸ ਅਤੇ ਯੂਨੀਵਰਸਿਟੀ ਪੋਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਈ, ਵਜ਼ੀਫੇ ਅਤੇ ਇਨਾਮ ਅਤੇ ਅਨਾਥ ਵਿਦਿਆਰਥੀਆਂ ਲਈ ਫੀਸਾਂ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਵਿਦਿਆਰਥੀਆਂ ਦੇ ਖੇਡਣ ਲਈ ਖੋ ਖੋ, ਵਾਲੀਬਾਲ, ਬੈਡਮਿੰਟਨ, ਕਬੱਡੀ, ਗੱਤਕਾ, ਐਥਲੈਟਿਕ, ਬਾਲ ਬੈਡਮਿੰਟਨ ਗਰਾਊਂਡ ਉਪਲਬਧ ਹਨ। ਸਮਾਰਟ ਕਲਾਸਿਸ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਲਾਇਬ੍ਰੇਰੀ ਵਿੱਚ ਵੱਖ ਵੱਖ ਵਿਸ਼ਿਆਂ 'ਤੇ 52 ਜਰਨਲ ਉਪਲਬਧ ਹਨ। ਵਿਦਿਆਰਥਣਾਂ ਹਰ ਸਾਲ ਯੂਨੀਵਰਸਿਟੀ ਵਿੱਚ ਵਧੀਆ ਪੋਜੀਸ਼ਨਾਂ ਹਾਸਲ ਕਰ ਰਹੀਆਂ ਨੇ। ਜ਼ੋਨਲ, ਇੰਟਰ ਜ਼ੋਨਲ ਯੂਥ ਫੈਸਟੀਵਲ ਵਿੱਚ ਬੇਸ਼ੁਮਾਰ ਇਨਾਮ ਹਾਸਲ ਕਰਦੇ ਹੋਏ ਕਾਲਜ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਸੱਭਿਆਚਾਰਕ ਖੇਤਰ ਵਿੱਚ ਵੀ ਇੱਕ ਨਵੀਂ ਪਛਾਣ ਬਣਾਈ।
0: ਹਾਂਜੀ ਦੋਸਤੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਤੇ ਰੁਜ਼ਗਾਰ ਪ੍ਰੋਗਰਾਮ ਤਹਿਤ ਬੱਚਿਆਂ ਦਾ ਬਿਹਤਰ ਭਵਿੱਖ ਕਿਵੇਂ ਬਣੇ, ਅਤੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS ਜੋ ਬਤੌਰ SDM ਦਸੂਹਾ ਵਿੱਚ ਤੈਨਾਤ ਨੇ, ਅਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ, ਚਿੰਤਿਤ ਨੇ, ਅਤੇ ਉਹਨਾਂ ਨੂੰ ਬਹੁਤ ਵਧੀਆ ਉਸਾਰੂ ਸੇਧਾਂ ਦੇ ਰਹੇ ਨੇ। ਔਰ ਡਾਕਟਰ ਸਾਹਿਬ, ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਪੇਰੈਂਟਸ ਦੇ ਪ੍ਰੈਸ਼ਰ ਨਾਲ ਬੱਚਾ ਕਰੇ ਕੁਝ, ਜਾਂ ਕਈ ਵਾਰੀ ਉਹ ਪੀਅਰ ਗਰੁੱਪਸ ਆਪਣੇ ਨਾਲ ਦੇ ਦੋਸਤਾਂ ਨੂੰ ਦੇਖਾ ਦੇਖੀ ਕਿ ਤਾਏ ਦੀ ਧੀ ਚੱਲੀ ਅਤੇ ਮੈਂ ਵੀ ਕਿਉਂ ਰਵਾਂ ਇਕੱਲੀ, ਅਤੇ ਆਪਣੇ ਦੋਸਤਾਂ ਨੇ ਉੱਧਰ ਕੋਈ ਜੁਆਇਨ ਕਰ ਲਿਆ, ਉੱਧਰ ਚਲ ਜਾਂਦੇ ਆ, ਇਹ ਕਿੱਦਾਂ ਦਾ ਫੈਸਲਾ ਬੱਚੇ ਜਿਹੜਾ ਇਹਦਾ ਪ੍ਰਭਾਵ ਪੈ ਸਕਦਾ ਉਹਨਾਂ 'ਤੇ?
1: ਕਈ ਵਾਰੀ ਇਹਨਾਂ ਗੱਲਾਂ ਦਾ ਚੰਗਾ ਪ੍ਰਭਾਵ ਪੈਂਦਾ ਹੈਗਾ ਬੱਚਿਆਂ 'ਤੇ, ਕਿ ਕਈ ਵਾਰੀ ਉਹਨੂੰ ਕੋਈ ਗਾਈਡੈਂਸ ਦੇਣ ਵਾਲਾ ਨਹੀਂ ਹੁੰਦਾ, ਬਟ ਇੱਕ ਸਪੋਰਟ ਸਿਸਟਮ ਤੁਹਾਨੂੰ ਜੇ ਮਿਲ ਜਾਂਦਾ ਆਈਦਰ ਥਰੂ ਪੀਅਰ ਗਰੁੱਪ ਔਰ ਤਾਂ ਇੱਕ ਚੰਗੇ ਰਾਹ ਨੂੰ ਤੁਰ ਪੈਂਦਾ ਜੇ ਉਹ ਪੁੱਲ ਆਫ ਕਰ ਸਕਦਾ ਹੈਗਾ। ਬਟ ਇਹ ਅਲਟੀਮੇਟ ਡਿਸੀਜਨ ਜਦੋਂ 11ਵੀਂ ਚ ਹੁੰਦਾ ਬੱਚਾ, 16-17 ਸਾਲ ਦਾ ਹੁੰਦਾ, ਆਪਾਂ ਟੈਲੈਂਟ ਦੀ ਗੱਲ ਕਰ ਰਹੇ ਸੀ ਬੱਚਿਆਂ ਦੀ,
0: ਹਾਂਜੀ ਹਾਂਜੀ
1: ਅਲਟੀਮੇਟ ਡਿਸੀਜਨ ਇਹ ਬੱਚੇ ਦਾ ਹੈ, ਉਸ 16 ਜਾਂ 17 ਸਾਲ ਦੇ ਬੱਚੇ ਦਾ ਹੈ, ਮੁੰਡੇ ਜਾਂ ਕੁੜੀ ਦਾ ਹੈ, ਕਿ ਕੀ ਉਹ ਉਸ ਫੀਲਡ ਨੂੰ ਇੱਕ ਕਹਿੰਦੇ ਇਨਸਾਫ ਦੇ ਪਾਊਗਾ, ਜਿਹੜੀ
0: ਹਾਂਜੀ ਹਾਂਜੀ
1: ਜਿਹੜੀ ਰਾਹ ਉਹ
0: ਹਾਂਜੀ
1: ਤੁਰ ਪਿਆ
0: ਬਿਲਕੁਲ
1: ਹੈਗਾ।
0: ਬਿਲਕੁਲ
1: ਜੇ ਉਹਨੂੰ ਲੱਗਦਾ ਹੈ ਕਿ ਮੈਂ ਇੰਨੀ ਮਿਹਨਤ ਕਰ ਸਕਦਾ ਹਾਂ ਜਾਂ ਮੈਂ ਇਹਨੂੰ ਇਨਸਾਫ ਦੇ ਸਕਦਾ ਹਾਂ, ਉਹ ਬਿਲਕੁਲ ਉਹਨੂੰ ਉਸ ਲਾਈਨ ਨੂੰ, ਟੋ ਦਾ ਲਾਈਨ ਜਿਹਨੂੰ ਆਪਾਂ ਕਹਿੰਦੇ ਹਾਂ,
0: ਹਾਂਜੀ
1: ਉਹ
0: ਹਾਂਜੀ
1: ਕਰ ਸਕਦਾ ਹੈਗਾ। ਜੇ ਉਹਨੂੰ ਲੱਗ ਰਿਹਾ
0: ਜੀ
1: ਕਿ ਮੇਰਾ ਇੰਟਰਸਟ ਤਾਂ ਬਿਲਕੁਲ ਹੀ ਦੂਸਰੀ ਤਰਫ ਹੈ ਤੇ ਮੈਂ ਸਿਰਫ ਦੇਖਾ ਦੇਖੀ ਆ
0: ਉਧਰ
1: ਰਿਹਾ,
0: ਆ ਗਿਆ
1: ਉਸ ਵੇਲੇ ਦੇਖੋ ਅਕੇਲਾ ਡਿਸੀਜਨ ਲੈਣਾ, ਕਈ ਕਈ ਬੱਚੇ ਲੈ ਵੀ ਲੈਂਦੇ ਨੇ, ਬਟ
0: ਹਾਂਜੀ
1: ਉਸ
0: ਹਾਂਜੀ
1: ਵੇਲੇ ਅਗੇਨ ਜੇ ਉਹਨੂੰ ਕੋਈ ਸਿੱਧੇ ਰਾਹ ਪਾ ਦੇਵੇ, ਜਿਹਨੂੰ ਆਪਾਂ
0: ਜੀ
1: ਕਹਿੰਦੇ ਹਾਂ ਕਿ ਸਿੱਧੇ ਰਾਹ ਪਾਉਣਾ,
0: ਹਾਂਜੀ ਹਾਂਜੀ ਹਾਂਜੀ
1: ਪੇਰੈਂਟ ਟੀਚਰ ਨੂੰ ਕਹਿ ਦੇ ਕਿ ਭਈ ਦਿਸ ਇਜ਼ ਯੋਰ ਕੈਲੀਬਰ,
0: ਬਿਲਕੁਲ
1: ਕੈਲੀਬਰ ਤੁਸੀਂ ਇਹ ਕਰ ਸਕਦੇ ਹੋ, ਇਹ ਤੁਹਾਡੇ ਤੋਂ ਨਹੀਂ ਹੋ ਸਕਦਾ। ਜੇ ਉਸ
0: ਜੀ
1: ਵੇਲੇ ਉਹਨੂੰ ਕਲੀਅਰ ਕਲੈਰਿਟੀ ਆਫ ਮਾਈਂਡ ਹੋ ਜਾਵੇ ਤਾਂ ਉਹਦਾ ਕਾਫੀ ਜਿਹੜਾ ਆਉਣ ਵਾਲੇ ਜਿਹੜੇ ਸਾਲ ਹੈਗੇ, ਇਨਫੈਕਟ ਆਉਣ ਵਾਲਾ ਪੂਰਾ ਕਰੀਅਰ ਉਹਦਾ ਜਿਹੜਾ ਬਣ ਸਕਦਾ ਜਾਂ ਵਿਗੜ ਸਕਦਾ ਹੈਗਾ।
0: ਬਿਲਕੁਲ
1: ਇਹਦੇ ਵਿੱਚ
0: ਬਿਲਕੁਲ
1: ਅਗੇਨ ਸਕੂਲ 'ਚ ਸਾਡਾ ਇੱਕ ਸਿਸਟਮ ਜਿਹੜਾ ਟੀਚਿੰਗ ਦਾ ਸਿਸਟਮ ਹੈਗਾ ਉਹ
0: ਹਾਂਜੀ
1: ਇੰਨਾ
0: ਹਾਂਜੀ
1: ਸਟਰੋਂਗ ਹੋਣਾ ਚਾਹੀਦਾ ਹੈ। ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜ੍ਹਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਆਪਣੇ ਜਿਹੜੇ ਵਿਦਿਆਰਥੀ ਹੈਗੇ ਉਹਨਾਂ, ਜਿਵੇਂ ਆਪਦਾ ਬੱਚਾ ਹੋਵੇ
0: ਹਾਂਜੀ ਬਸ
1: ਉਹ
0: ਉਹ ਹੀ
1: ਸਮਝ ਕੇ
0: ਚਾਹੀਦਾ
1: ਜੇ
0: ਹਾਂਜੀ
1: ਉਹਨਾਂ
0: ਹਾਂਜੀ
1: ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ
0: ਬਿਲਕੁਲ
1: ਰਹਿੰਦਾ, ਵਰਦਾਨ ਸਾਬਤ ਹੋ ਸਕਦਾ ਇਹ ਗੱਲ।
0: ਬਿਲਕੁਲ ਬਿਲਕੁਲ ਸਰ ਬਿਲਕੁਲ ਜੀ ਇਹ ਤਾਂ ਗੱਲ ਠੀਕ ਹੈ ਜੀ, ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ। ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ ਸਮੇਂ ਦੇ ਕਲਾਸਾਂ 'ਚ ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਆ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਦੇ ਸਿਸਟਮ ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ। ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
1: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ, ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ, ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨ ਹੋਣਾ ਚਾਹੀਦਾ ਹੈਗਾ।
0: ਉਹਨਾਂ ਦੀ ਟ੍ਰੇਨਿੰਗ ਹੈ,
1: ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ
0: ਹਾਂਜੀ
1: ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੇ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਇਸ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ ਕਰ ਰਹੇ
0: ਇਹ ਨਹੀਂ ਹੈ ਤਾਂ ਵੀ ਉਹ ਹੈਗੇ
1: ਤਾਂ
0: ਆ।
1: ਵੀ ਦੇ ਐਗਜ਼ਿਸਟ, ਸੋ
0: ਹਾਂ
1: ਬੇਸਿਕਲੀ ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ
0: ਬਿਲਕੁਲ
1: ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਝ ਹੈ
0: ਬਿਲਕੁਲ
1: ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ ਤੋਂ ਆਈਆਂ ਨੇ ਬਿਨਾਂ ਇਸ ਸਿਸਟਮ
0: ਉਸ
1: ਦੇ।
0: ਤੋਂ ਬਾਅਦ ਹੈ ਕਿ ਹਸਤੀ ਮਿਟਦੀ ਨਹੀਂ
1: ਮਿਟਦੀ
0: ਹਮਾਰੀ,
1: ਨਹੀਂ ਹਮਾਰੀ
0: ਇਹ ਗੱਲ ਤੇ ਹੈਗੀ ਹੈ ਜੀ।
1: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ।
0: ਜੀ ਜੀ ਜੀ
1: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ
0: ਜੀ
1: ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
0: ਬਿਲਕੁਲ ਬਿਲਕੁਲ
1: ਕੁਝ ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ, ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ ਤੇ। ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ, IAS ਬੈਚ ਦੇ ਵਿੱਚ ਮੇਰੇ ਨਾਲ ਕਈ ਇਸ ਤਰ੍ਹਾਂ ਦੇ ਬੱਚੇ ਸੀਗੇ, ਬਿਲਕੁਲ ਹੀ ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ, ਉਹ ਕਿਤੇ ਜੋਬ ਕਰ ਰਹੇ ਸੀਗੇ, ਕੋਈ ਕਿਸੇ ਕਿਸੇ ਦੁਕਾਨ ਤੇ ਲੱਗਿਆ ਹੋਇਆ ਸੀਗਾ, ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ ਤੇ ਉਹਦੇ ਉੱਥੋਂ ਪੜ੍ਹਾਈ ਕਰ ਕਰਕੇ, ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ, ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ।
0: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਹਾਂ ਆਪਾਂ, ਵੀ
1: ਹੈ
0: ਨਹੀਂ ਆ, ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੇ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ,
1: ਬਿਲਕੁਲ,
0: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
1: ਆਪਣੇ ਆਪ ਜੁਟਾ ਲੈਂਦਾ,
0: ਸਾਧਨ ਜੁਟਾ ਲੈਂਦਾ ਬਿਲਕੁਲ। ਜਿਵੇਂ ਤੁਸੀਂ ਉਦਾਹਰਨ ਦਿੱਤੀ ਹੈ ਜਿਹਨਾਂ ਲੋਕਾਂ ਦੀ, ਤੇ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡ੍ਰੀਮ ਹੈ ਉਹਨਾਂ ਦਾ, ਉਹਨਾਂ ਨੇ
1: मन में एक जो तुसी ठान लेंदे हो ना, एक मैनूं हिंदी दी लाइन याद आ रही है,
0: जी जी जी जी
1: लहरों को शान देखकर
0: जी
1: ये मत समझना कि समुंदर में रवानी नहीं है,
0: हाँ
1: हम जब
0: बिल्कुल,
1: उठेंगे तूफान बंद कर उठेंगे, अभी हमने उठने की ठानी नहीं है।
0: क्या बता, वाह जी
1: और आप
0: वाह,
1: जब एक बार मन में ठान लिया कि
0: हाँ
1: मैंने
0: बिल्कुल
1: ये अचीव करना है,
0: जी,
1: उस तो बाद तो मतलब कोई तानू रोक ही नहीं सकता, एक बार ठानने की लोड़ है तो मन।
0: मतलब जे फेलियर दा रोना रोण वाले लोग आ, वो ते फिर लगभग उन्हें आप ही जिम्मेवार।
1: नहीं, फेलियर फेलियर तुहाडी लाइफ च बहुत जरूरी है,
0: जी,
1: कोई भी तुसी सक्सेस नु अचीव करना है, एक बारी जे तुसी फेल हो जांदे हो,
0: हाँ
1: मैं
0: जी
1: कहंदा कि वो वरदान हुंदा, ठीक है,
0: जी
1: क्योंकि
0: जी जी
1: ओहदे बाद तुसी सारी उम्र अपने उम्र जेहड़ा है संभल के चलते हो कि पिछली बार
0: हाँ,
1: मैं ये फेल आया सी, इस कारण तो फेल होया सीगा,
0: कोशिश हो जाती
1: कॉशियस
0: जी
1: हो जांदे। बिल्कुल,
0: जी
1: फेलियर तो बाद जेहड़ा उठना हुंदा हैगा वो बहुत तुहाडा लाइफ
0: और
1: च,
0: जरूरी है जी,
1: वो स्टेप जे तुहाडा चंगा चला जांदा उस तो बाद तुहानू कोई नहीं रोक सकदा। जे तुसी फेल होके बह जाओगे, यू क्रिप करन लग जाओगे कि
0: हाँ
1: मैं तो
0: कर
1: फेल हो गया
0: लेंगे,
1: जी, मैं हम कुछ नहीं कर सकता लाइफ दे विच, मैं कुछ होर
0: हाँ रब
1: देखना,
0: ने
1: मैं
0: ठीक नहीं
1: रब
0: किया
1: नू दोष देता, गुआंढियां नू दोष देता, इस तरह कर लिया, फिर उत्थे ही तुहाडा जेहड़ा सारा खराब हो जाना फोकस। जे तुसी खड़े हो गए उस तो बाद फिर तो तुहानू ही रोक ही नहीं सकता।
0: बिल्कुल, वो जरूरी है जी,
1: बिल्कुल
0: गिरते हैं शाह सवारी मैदाने जंग में,
1: बिल्कुल
0: वो दबंग
1: बिल्कुल
0: क्या
1: बिल्कुल
0: गिरेंगे, ऐसा जरूरी है कि बंदा घट्टो घट तुरे तो सही, वो कोई हिम्मत ना रखे कि कल्पना चावला ने उन्हें लिखा कि फॉलो योर ड्रीम्स, अपनी कंध ते लेके ला लिया, तो वाकई उन्हें ड्रीम फॉलो किया ते
1: बिल्कुल
0: स्टार की यात्रा की, तो ये जरूरी है। जिहड़ा कोचिंग, एक आपां गल कर रहे सीगे कि जिहड़ी कोचिंग दी वो भी बहुत इंपॉर्टेंट नहीं है, बंदे को मैन टू मैन वो वेरी करती है, किसी को लोड़ है किसी को नहीं लोड़ है, फिर भी जो कोचिंग सेंटर्स है ये तो मशरूमिंग अप इन्हों की इन्नी ज़्यादा हो रही है, इन्हों की कोई सिग्निफिकेंस अपन की लगती है जो?
1: कोचिंग एक भेड़ चाल बन चुकी है अज के
0: जी
1: जमाने के।
0: जी
1: कोचिंग मैं कहना कई कई बच्चे इस तरह के होंगे ने कि उन्होंने कोचिंग की रिक्वायरमेंट हो जाती है कि बिना कोचिंग के असं पढ़ ही नहीं सकते, एंड दे आर डूइंग वंडर्स। कोटा है,
0: हाँ जी
1: हूँ
0: हाँ
1: तो
0: जी हाँ
1: दिल्ली
0: जी,
1: एक हब
0: वो
1: बन
0: तो
1: गया
0: पूरा
1: है,
0: कोचिंग जंगल बन गया है।
1: उत्थे हब बन गया है, तो उत्थे जेडे बच्चे निकल रहे हैं काफ़ी सक्सेसफुली निकल रहे हैं,
0: जी
1: बट
0: जी
1: तुसी
0: जी
1: परसेंटेज वेखो, उत्थे
0: जी
1: जो लख बच्चे जा रहे हैं तो 100 बच्चा निकलता है,
0: ओ जी बिल्कुल,
1: ठीक है। ये चीज़ नू आपा 100 दी अचीवमेंट नू देखते हैं कि 100 बच्चा कोटा ने निकालता या दिल्ली ने
0: निकालता हाँ
1: निकालता या कोई पर्टिकुलर शहर इस तरह का जेड़ा 100 बच्चे हर साल निकालता है, बट उसे परसेंटेज भी देखी जाए कि कहड़े बच्चे नहीं निकालते थे, वो अगे की करते पे ने।
0: बिल्कुल
1: मेरा
0: सही,
1: कंसर्न नहीं है कि वो बच्चे फेल हो रहे हैं, मेरा कंसर्न ये है कि फेल होने तो बाद उन्होंने उत्थे कोई काउंसलिंग उत्थे हो रही है
0: हाँ जी हाँ
1: कि
0: जी
1: वो बच्चे जेडे कि किसी कारणवश नहीं निकलते पे,
0: नहीं
1: अपने
0: निकल,
1: करियर च नहीं निकलते पे,
0: हाँ जी हाँ
1: कि
0: जी
1: वो फेल होने तो बाद अगे होर मेहनत करते हैं, अगे होर ट्राई करते हैं, अगे कितने कोई डाइवर्स फील्ड के चले जाते हैं,
0: जी
1: डिस्पर्स हो
0: जी जी
1: जाते हैं, कि
0: हाँ
1: वो उतने स्टक रह जाते हैं अपने करियर के, अपने लाइफ के पॉइंट पे, कि जी मैं तो हूँ निकलना ही है, 6 7 साल 8 साल अपने भावे मैं खराब कर लवा।
0: जी,
1: सो इस तरह के जो कोचिंग सेंटर ने उदो पेरेंट्स का अगेन फ्रेंड्स का पीयर ग्रुप का
0: प्रेशर
1: इवन कोचिंग सेंटर्स का रोल बन जाता है कि बच्चों नू ढंग ना गाइड करन, 3 4 साल हो गए नहीं निकलता पाया, एंड अगे लाइफ च या
0: जी
1: तो उन्होंने कहो कि एक टाइम लिमिट दे दो कि भाई इन्ना टाइम तू ट्राई कर ले
0: हाँ
1: निकलता, उस बाद अपना प्लान बी ते आ जाओ, एक प्लान बी होना लाइफ च हर चीज च वो
0: जरूरी
1: बहुत
0: है,
1: जरूरी हैगा,
0: एक बैकअप
1: एक
0: प्लान
1: बैकअप
0: जरूरी है,
1: जिवें
0: हाँ जी हाँ
1: तुहाडे
0: जी
1: स्टूडियो च बैकअप प्लान तुहाडे हर चीज का होंदा हैगा,
0: बिल्कुल
1: वो बैकअप प्लान लाइफ च होना भी बहुत जरूरी है कि कितने कोई
0: बिल्कुल
1: स्टक करके तो तुसीं प्लान बी ते आ जाओ। तो मेरा
0: जी जी
1: कंसर्न यही है कि जो कोचिंग सेंटर से तुसीं जा रहे हो, कोचिंग के बावजूद भी कुछ परसेंटेज 99% तुसीं सक्सेसफुल नहीं रहोगे,
0: हाँ
1: 1%
0: जी
1: ही तुहाडा सक्सेस चांसेस हैगे,
0: जी
1: उस
0: जी
1: तो बाद अपना जिहड़ा प्लान बी जरूर अपने नाल रखना चाहिए है, या तो पढ़ाई के नाल नाल तुसीं कोई जॉब ज्वाइन कर लो, या तुसीं अपना कोई नाल साइड बिजनेस शुरू कर सकते हो, अजकल मेक इन इंडिया स्टार्टअप इंडिया इस तरह के काफ़ी
0: सारे आ
1: जिहड़े
0: रहे हैं,
1: प्रोग्राम बनते पए
0: बड़े
1: ने,
0: अच्छे
1: तुसीं
0: प्रोग्राम हैं
1: एंटरप्रेन्योरशिप में जाके काफ़ी चंगा इन्वेस्टमेंट दे अजकल साधन बन गए ने, तुसीं
0: जी
1: नाल
0: जी
1: नाल कर सकते हो, नाल नाल अपने ड्रीम नू अचीव करन दा भी जिहड़ा है अटैम्प्ट कर सकते हो,
0: बिल्कुल
1: बट
0: बिल्कुल,
1: फेल हो गए, फेल होने तो बाद तुसी ना उठे फिर उत्थे तुहाडा करियर जेहड़ा खत्म
0: क्योंकि
1: है।
0: जिहड़ा फेल हो के फेल पास होना तो जिंदगी का एक वो
1: बिल्कुल
0: यही जिंदगी है, लेकिन
1: बिल्कुल
0: ये प्रेशर इन्ना होंगे उत्थे, जो आप कोटे की गल करिए जां इवन जिहड़े साडे सराउंडिंग होर शहरां दे विच भी कोचिंग सेंटर चलते आ, जदों पेरेंट्स उत्थे भेजदे आ बच्चे नूं वो इहनूं एक ग्रंटड मान लैंदे आ कि हुण उत्थे चल गया, दैट इज बस ये हो गया बन गया जो आप बनाउणा चाहुंदे हो, उस उतों बच्चे दे जिहड़ी स्ट्रेस लैवल कितने ज़्यादा बढ़ जाता है,
1: बिल्कुल
0: ਤੇ ਆਪਾਂ ਇਹ ਵੀ ਦੇਖਦੇ ਹਾਂ ਬੜੀਆਂ ਦੁਖਦਾਈ ਖਬਰਾਂ ਆਉਂਦੀਆਂ ਕਿ ਉੱਥੇ ਆਤਮ ਹੱਤਿਆ ਕਰ ਲਈ ਕਿਸੇ ਬੱਚੇ ਨੇ,
1: ਬਿਲਕੁਲ
0: ਕੁਝ ਘੱਟ ਗਿਆ ਵੱਧ ਗਿਆ ਨੰਬਰ, ਕੁਝ ਐਸਾ ਹੋ ਗਿਆ। ਇਹ ਇੱਕ ਮਾੜਾ ਅਸਰ ਜਿਹੜਾ ਆਪਾਂ ਸਮਝਦੇ ਹਾਂ ਕਿ ਪੈਂਦਾ ਹੈ ਬੱਚਿਆਂ ਦਾ, ਉਹ ਪ੍ਰੈਸ਼ਰ ਹੈ ਜਿਹੜਾ ਹੈ ਉਹਨੂੰ ਘੱਟ ਮੈਨੇਜਮੈਂਟ ਹੈ, ਜਿਹੜੀ ਸਟ੍ਰੈਸ ਮੈਨੇਜਮੈਂਟ ਹੈ ਇਹ ਬੱਚਾ ਕਿਵੇਂ ਉਹਨੂੰ ਕਰ ਸਕਦਾ ਹੈ ਉੱਥੇ, ਜਿਹੜਾ ਬੰਦਾ ਉੱਥੇ ਹੈ।
1: ਇੱਕ ਹੈਰਾਨੀ ਵਾਲੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਸਟ੍ਰੈਸ ਜਿਹੜੀ ਮੈਨੇਜਮੈਂਟ ਹੈ ਫੇਲਿਅਰ ਤੇ ਵੀ ਨਹੀਂ ਹੈ, ਸਕਸੈਸ ਤੇ ਵੀ ਅੱਜ ਕੱਲ੍ਹ ਸਟ੍ਰੈਸ ਹੋ ਰਿਹਾ।
0: ਅੱਛਾ
1: ਬੱਚੇ
0: ਜੀ,
1: ਜਿਹੜੇ ਫੇਲ, ਮਤਲਬ ਫੇਲ ਮੈਂ ਕਹਾਂਗਾ, ਨਾਕਾਮਯਾਬ ਹੋ ਜਾਂਦੇ ਕਿਸੇ ਕੰਪੀਟੀਟਿਵ ਐਗਜ਼ਾਮ 'ਚ, ਉਹਨਾਂ ਦੀ ਖਬਰਾਂ ਆਉਂਦੀਆਂ ਨੇ।
0: ਹਾਂਜੀ ਹਾਂਜੀ
1: ਕੋਈ ਕਿਸੇ ਫੀਲਡ 'ਚ ਚਲਾ ਜਾਂਦਾ, ਮੰਨ ਲਓ ਡਾਕਟਰੀ ਕਰ ਲੈਂਦਾ ਜਾਂ ਕਿਤੇ
0: ਜੀ ਜੀ
1: ਇੰਜੀਨੀਅਰਿੰਗ ਕਰ ਲੈਂਦਾ, ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵੱਧ ਪਾ ਰਹੇ, ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫੀ
0: ਆ
1: ਜਿਹੜੇ ਆ
0: ਰਹੇ।
1: ਬਾਹਰ ਸੁਣਨ ਨੂੰ ਆ ਰਹੇ
0: ਆ
1: ਨੇ।
0: ਰਹੇ ਹਾਂਜੀ ਹਾਂਜੀ,
1: ਸਟ੍ਰੈਸ ਮੈਨੇਜਮੈਂਟ ਕੋਈ ਕੋਈ ਟੈਕਨੀਕ ਨਹੀਂ ਹੈ। ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ, ਤੁਸੀਂ ਉਹਦੀ ਸਟੱਡੀ ਕਰ ਲਓ, ਤੁਸੀਂ ਉਸ ਤੁਸੀਂ ਸਟ੍ਰੈਸ ਨੂੰ
0: ਜੀ ਜੀ
1: ਜਿਹੜਾ
0: ਜੀ
1: ਮੈਨੇਜ ਕਰ
0: ਜੀ ਜੀ
1: ਸਕਦੇ
0: ਜੀ
1: ਹੋ।
0: ਜੀ ਜੀ
1: ਸਟ੍ਰੈਸ ਤੁਸੀਂ ਆਪਣੇ ਹੀ ਤੁਹਾਨੂੰ ਹੀ ਕਾਬੂ ਕਰਨਾ ਬੇਸਿਕਲੀ,
0: ਸੈਲਫ ਕਾਉਂਸਲਿੰਗ ਵੀ
1: ਸੈਲਫ
0: ਕਰਨੀ ਹੈ।
1: ਕਾਉਂਸਲਿੰਗ, ਤੁਸੀਂ ਕੁਛ ਆਪਣੇ ਆਪ ਨੂੰ ਇਸ ਤਰ੍ਹਾਂ ਕਿਸੇ ਚੀਜ਼ ਤੋਂ ਰੁਝਾ ਲਓ, ਜਿਵੇਂ ਆਪਾਂ ਕਹਿੰਦੇ ਖੇਡ ਖੇਡਣੀ ਬਹੁਤ ਜ਼ਰੂਰੀ ਹੁੰਦੀ ਹੈ।
0: ਹਾਂਜੀ ਹਾਂਜੀ,
1: ਖੇਡ ਖੇਡਣਾ ਇੱਕ ਸਟ੍ਰੈਸ ਬਸਟਰ ਦਾ ਕੰਮ ਕਰਦਾ।
0: ਬਿਲਕੁਲ,
1: ਤੁਹਾਡਾ ਕੋਈ ਲਾਈਫ 'ਚ ਇੰਟਰਸਟ ਹੈ, ਤੁਹਾਨੂੰ ਡਾਂਸਿੰਗ ਦਾ ਸ਼ੌਕ ਹੈ, ਤੁਹਾਨੂੰ ਸਿੰਗਿੰਗ ਦਾ ਸ਼ੌਕ ਹੈ,
0: ਉਹ ਵੀ ਬਿਲਕੁਲ
1: ਤੁਹਾਨੂੰ
0: ਸਹੀ,
1: ਜੋਗਿੰਗ ਦਾ ਸ਼ੌਕ ਹੈ,
0: ਬਿਲਕੁਲ ਸਹੀ,
1: ਅੱਧਾ ਪੌਣਾ ਘੰਟਾ ਲਾਈਫ ਦੇ ਵਿੱਚ ਆਪਣੇ ਆਫਟਰ ਡਿਊਟੀ ਆਵਰਸ ਜਾਂ ਆਫਟਰ ਤੁਹਾਡੇ ਜਿਹੜੇ ਸਟੱਡੀ ਆਵਰਸ ਹੈ, ਤੁਸੀਂ ਅੱਧਾ ਪੌਣਾ ਘੰਟਾ ਆਪਣੇ ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
0: ਬਿਲਕੁਲ ਬਿਲਕੁਲ,
1: ਤੁਸੀਂ ਕਿਤੇ ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ
0: ਬਿਲਕੁਲ
1: ਕਮਰੇ 'ਚ ਗਾਣੇ ਗਾਓ,
0: ਜੀ ਜੀ ਜੀ
1: ਸਾਰੇ ਜਿਹੜੇ ਤੁਹਾਡੇ ਸਟ੍ਰੈਸ ਹੈ ਤੁਸੀਂ ਦੇਖੋ ਕਿ ਅੱਧੇ ਪੌਣੇ ਘੰਟੇ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ, ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ
0: ਬਿਲਕੁਲ
1: ਸ਼ੁਰੂ ਕਰ
0: ਬਿਲਕੁਲ
1: ਦੋਗੇ,
0: ਬਿਲਕੁਲ
1: ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ੍ਰੈਸ ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਕਿ ਮੈਂ ਕੁਝ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ ਹੈ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ
0: ਬਿਲਕੁਲ
1: ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ
0: ਕੀਤਾ ਹੈ
1: ਪਹੁੰਚਾਇਆ,
0: ਸਾਰਾ ਹੋਇਆ
1: ਤੇ ਮੈਂ ਆਪਣੀ ਇੱਕ
0: ਜੀ ਜੀ
1: ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਝ ਮਿਟਾਵਾਂ ਨਾ, ਉਹਨੂੰ ਵਾਈਟ ਵਾਸ਼ ਨਾ ਕਰਾਂ।
0: ਬੜੀ
1: ਜੇ ਇਸ
0: ਵੱਡੀ,
1: ਤਰ੍ਹਾਂ ਆਪਣੇ
0: ਬਿਲਕੁਲ
1: ਪੇਰੈਂਟਸ ਦਾ ਧਿਆਨ, ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ ਨਹੀਂ ਲੈ ਸਕਦਾ।
0: ਨਹੀਂ ਨਹੀਂ ਲੈਣਾ ਚਾਹੀਦਾ ਜੀ, ਬਿਲਕੁਲ ਜੀ, ਇਹ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ। ਔਰ ਇਹ ਮੈਨੂੰ ਲੱਗਦਾ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਤੇ ਇੱਕ
1: ਮਾਹੌਲ
0: ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫੀ ਨੈਗੇਟਿਵ ਉਚਲ ਜਾਂਦੇ ਆ ਨੋਰਮਲੀ, ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਹੈ ਉਹਦੀ ਆਪਾਂ ਜੇ ਗੱਲ ਕਰੀਏ ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿਤਾ ਜਾਂਦਾ ਕਿ ਹਾਂ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਇਲਾਵਾ ਨਹੀਂ ਪੁੱਛਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
1: ਸ਼ਮੀ ਜੀ, ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ
0: ਜੀ
1: ਅੱਜ ਕੱਲ੍ਹ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਓਲੰਪਿਕਸ ਦੀ ਆਪਾਂ ਗੱਲ ਕਰੀਏ, ਇਸ ਵਾਰੀ
0: ਬਿਲਕੁਲ
1: ਓਲੰਪਿਕਸ ਦੇ ਵਿੱਚ ਪੀਵੀ ਸਿੰਧੂ, ਸਾਕਸ਼ੀ ਮਲਿਕ, ਦੀਪਾ ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼, ਜਿੰਨੀ ਰੈਕੋਗਨੀਸ਼ਨ
0: ਉਹਨਾਂ ਨੂੰ ਮਿਲਦੀ,
1: ਇਹਨਾਂ ਫੀਮੇਲ ਐਥਲੀਟਸ ਨੂੰ ਮਿਲਿਆ।
0: ਬਿਲਕੁਲ ਬਿਲਕੁਲ ਬਿਲਕੁਲ,
1: ਲੋਕੀ ਬੋਲਦੇ ਬਹੁਤ ਕੁਝ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਝ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਇਹ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਬਦਲ ਰਿਹਾ ਹੈ, ਹੁਣ
0: ਚੇਂਜਸ ਆ ਰਹੇ ਹੈ,
1: ਚੇਂਜਸ ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ।
0: ਬਿਲਕੁਲ,
1: ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ ਜਿਵੇਂ
0: ਵੈਲਕਮ
1: ਉਹਨਾਂ ਦੀ
0: ਕਰਦੇ
1: ਕੋਈ, ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ ਪੀ ਵੀ ਸਿੰਧੂ ਵਾਲਾ,
0: ਹਾਂਜੀ
1: ਤੁਸੀਂ
0: ਹਾਂਜੀ
1: ਤੁਸੀਂ
0: ਬਿਲਕੁਲ ਜੀ,
1: ਸਾਡੇ ਘਰ 'ਚ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
0: ਠੀਕ ਹੈ ਜੀ,
1: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ ਟੀਵੀ ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ ਤੁਸੀਂ ਯਕੀਨ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ। ਮੇਰੀ
0: ਆਈਐਸ
1: ਦੀ ਸਿਲੈਕਸ਼ਨ ਹੋਣ ਦੇ ਇੰਨਾ ਨਹੀਂ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ ਨੱਚੇ, ਪੂਰੇ ਪੂਰੇ
0: ਵਾਕਈ
1: ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀਗਾ।
0: ਸਹੀ ਗੱਲ ਹੈ,
1: ਤੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੋਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣੀਆਂ, ਬਟ ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ, ਸਾਕਸ਼ੀ ਮਲਿਕ ਹਰਿਆਣਾ ਤੋਂ, ਆਪਾਂ ਕਹਿੰਦੇ ਲੋਏਸਟ ਲੋਏਸਟ ਐਕਸਰੇ ਸ਼ੋ ਹੈਗੀ ਹਰਿਆਣਾ ਦੇ ਵਿੱਚ, ਹਰਿਆਣਾ ਇਨ ਨਾਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇਖੋ ਕਿੰਨੀ ਹੁਣ
0: ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਅਤੇ ਕਲਾਊਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਊਡ ਬਸਟਰ ਹੋ ਚੁੱਕੇ ਆ,
1: ਜਿੰਨੇ ਵੀ ਅਬ ਤੁਸੀਂ
0: ਉਜਾਲਾ ਆ ਰਿਹਾ।
1: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚ ਕੁੜੀਆਂ ਅੱਗੇ ਆ ਰਹੀਆਂ ਨੇ। ਅਭੀ
0: ਜੀ ਜੀ
1: ਹੁਣੇ ਬੋਰਡ ਦੇ ਰਿਜ਼ਲਟ ਆਏ, ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ।
0: ਜੀ ਜੀ
1: ਕੁੜੀਆਂ ਰੈਕਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ। ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾ ਲਈਏ, ਜਿਵੇਂ ਬੱਚਿਆਂ ਨੂੰ ਇੱਕੋ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ ਗਰੂਮਿੰਗ ਦੇਣੀ ਹੈ,
0: ਫਿਰ ਗੱਲ ਹੀ ਖਤਮ ਹੋ ਜਾਊ
1: ਸਾਰੀ। ਮੈਂ ਕਹਿ ਰਿਹਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ
0: ਇਹੀ ਹੈ
1: ਕਿ ਜਦੋਂ ਬੱਚਾ ਵੱਧ ਰਿਹਾ, ਉਗ ਰਿਹਾ, ਪੌਦਾ ਉਗਦਾ ਹੁੰਦਾ ਹੈ, ਬੱਚਾ ਉਗ ਰਿਹਾ ਹੈਗਾ,
0: ਹਾਂਜੀ
1: ਉਦੋਂ
0: ਹਾਂਜੀ,
1: ਆਪਾਂ ਉਹਨੂੰ ਪ੍ਰੋਪਰ ਖਾਦ ਦੇ ਦਿੱਤੀ, ਪਾਣੀ ਲਾਤਾ,
0: ਬਿਲਕੁਲ
1: ਉਹਦਾ
0: ਬਿਲਕੁਲ
1: ਧਿਆਨ ਲਾਤਾ, ਟ੍ਰੀ ਗਾਰਡ ਲਾਤਾ,
0: ਬਿਲਕੁਲ
1: ਉਹ ਬੱਚੇ ਨੇ ਆਪਣੇ ਆਪ ਹੀ ਇੱਕ ਵੱਡਾ ਵਧੀਆ ਜਿਹੜਾ ਬੂਟਾ ਹੈ ਉਹ ਬਣ ਜਾਣਾ ਹੈਗਾ। ਉਸ ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
0: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ?
1: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡੇ ਟਾਈਮ, ਸਾਡਾ ਟਾਈਮ ਵੀ ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ ਫਰੈਂਡਸ ਨੇ ਇਹ ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ 'ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ, ਮੋਬਾਈਲਸ 'ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ ਸਕੂਲ ਦੇ ਵਿੱਚ ਕੀ ਹੋਇਆ, ਭਾਵੇਂ ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ। ਮੈਂ ਮੈਡੀਕਲ 'ਚ ਸੀ, ਮੇਰੀ ਮੰਮੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾ ਫਾੜੀ ਕੀਤੀ, ਇਹ ਵੀ ਮੈਂ ਉਹਨਾਂ ਨੂੰ ਦੱਸਦਾ ਹੁੰਦਾ ਸੀਗਾ। ਅਤੇ ਇਸ ਤਰ੍ਹਾਂ ਦਾ ਜਦੋਂ ਤੁਹਾਡਾ ਕਨੈਕਟ ਇਸਟੈਬਲਿਸ਼ ਹੋ ਜਾਂਦਾ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ, ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਹ ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅੱਜ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਅਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
0: ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ।
1: ਥੈਂਕ ਯੂ ਸ਼ਮੀ ਜੀ, ਥੈਂਕ ਯੂ।
0: ਦੋਸਤੋ ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਆ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ। ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਵਾ ਕਰਾਂਗੇ, ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ